0: ਪੰਜਾਬੀ ਲਹਿਰਾ ਸੁਣ ਰਹੇ ਹੋ ਤੁਸੀਂ। ਇੱਕ ਜਾਣਕਾਰੀ ਦੇ ਦਈਏ ਫਿਰ ਤੋਂ, ਇੱਕ ਨਾ ਇਸ ਆਉਣ ਵਾਲੇ ਸੈਟਰਡੇ ਨੂੰ ਗ੍ਰੈਂਡ ਓਪਨਿੰਗ ਹੋ ਰਹੀ ਹੈ ਅਨਾਜ ਮਾਰਟ ਗਰੋਸਰੀ ਸਟੋਰ ਦੀ, ਏਅਰਪੋਰਟ ਤੇ ਮੇਫੀਲਡ ਤੇ, ਜਿਹੜਾ ਨਵਾਂ ਪਲਾਜ਼ਾ ਖੁੱਲਿਆ ਇਹ ਸਟੋਰ ਖੁੱਲ ਚੁੱਕਿਆ, ਅੱਜ ਵੀ ਖੁੱਲਿਆ ਕੱਲ ਪਰਸੋਂ ਓਪਨ ਹੈ। ਤੁਸੀਂ ਅੱਜ ਕੱਲ ਪਰਸੋਂ ਜਾਓ, $100 ਦੀ ਗਰੋਸਰੀ ਖਰੀਦੋ, ਤੁਹਾਡਾ ਨਾਂ ਇੱਕ ਲੱਕੀ ਡਰਾਅ 'ਚ ਪਾਇਆ ਜਾਊਗਾ ਅਤੇ ਸੈਟਰਡੇ ਨੂੰ ਇਨਾਮ ਕੱਢੇ ਜਾਣਗੇ। ਇੱਕ ਤਾਂ ਬੁਲਟ ਦਾ ਮੋਟਰਸਾਈਕਲ ਕੱਢਿਆ ਜਾ ਰਿਹਾ, ਇੱਕ LED ਸਮਾਰਟ TV, ਬਾਕੀ ਏਅਰ ਫਰਾਈ ਵਰਗੇ ਹੋਰ ਬਹੁਤ ਸਾਰੇ ਇਨਾਮ ਨੇ। 6141 ਮੇਫੀਲਡ ਰੋਡ, ਏਅਰਪੋਰਟ ਰੋਡ, ਮੇਫੀਲਡ, ਅਨਾਜ ਮਾਰਟ ਗਰੋਸਰੀ ਸਟੋਰ। ਇਸ ਆਉਣ ਵਾਲੇ ਸੈਟਰਡੇ ਇਸ ਦੀ ਗ੍ਰੈਂਡ ਓਪਨਿੰਗ ਹੈ, ਤੁਸੀਂ ਸਭ ਨੇ ਆਉਣਾ ਅਤੇ ਸੈਟਰਡੇ 12 ਵਜੇ ਤੋਂ ਬਾਅਦ ਗ੍ਰੈਂਡ ਓਪਨਿੰਗ ਇਸ ਦੀ ਹੋ ਰਹੀ ਹੈ। ਸੋ ਗੈਟ ਰੈਡੀ ਅਤੇ ਪਹੁੰਚਣਾ ਤੁਸੀਂ ਜ਼ਰੂਰ ਹੈ। ਅਤੇ ਇੱਕ ਫਿਲਮ ਵੀ ਆ ਰਹੀ ਹੈ ਯਾਰ, ਬਹੁਤ ਸ਼ਾਨਦਾਰ, ਮਿੱਟੀ ਦੇ ਪੁੱਤ।
1: ਕੋਈ ਪਿਆਰ ਨਾਲ ਆਏ ਤਾਂ ਮੈਂ ਗੱਲ ਕਰਦਾ, ਹੈਂਕੜ ਨਾਲ ਆਏ ਤਾਂ ਜੱਟ ਦੀ ਜੁੱਤੀ ਗੱਲ ਕਰਦੇ। ਪੁਰਾਣੇ ਪੰਜਾਬ ਦੀ ਕਹਾਣੀ, ਰਿਸ਼ਤਿਆਂ ਦੀ ਕਹਾਣੀ, ਪਰਿਵਾਰਾਂ ਦੀ ਕਹਾਣੀ ਵੇਖਣ ਲਈ ਵੇਖੋ ਨਵੀਂ ਪੰਜਾਬੀ ਮੂਵੀ ਮਿੱਟੀ ਦੇ ਪੁੱਤ। ਦੁਸ਼ਮਣ ਤੁਸੀਂ
0: ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475 4 1557 ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 4167720404 1647 2040। ਸਟੂਡੀਓ ਦੇ ਵਿੱਚ ਲਾਈਵ ਕਾਲ ਕਰਨ ਦੇ ਲਈ ਫੋਨ ਨੰਬਰ ਹੈ 9056733337 9056733337। The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.

0: ca. ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com।
1: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟਸ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।
2: Wow, Mom, Dad is in a jolly good mood today. What is the reason?
3: This is the effects of famous masala chai by Navigator's Cafe.
2: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
4: Navigator's Cafe, located at northwest corner of Queen Street East and Airport Road in Brampton. They are conveniently open 24/7.
0: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
5: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
6: SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
0: SS Lawn Care ਤੁਹਾਡੀ ਲੋਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੋਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ-ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597। ਕਿਆ ਬਾਤ ਹੈ, ਵੈਰੀ ਗੁੱਡ। ਜ਼ਰੂਰ ਜ਼ਰੂਰ ਜ਼ਰੂਰ ਲੂਮੀਆ ਵਾਲੇ ਨੂੰ ਕਾਲ ਕਰੋ ਤੇ ਇੱਕ ਇਹ ਦੋ ਰਿਕੁਐਸਟ ਆਈਆਂ ਸੀ, ਆ ਚੱਕੋ ਇਹਦੀ ਰਿਕੁਐਸਟ ਆਈ ਸੀ ਯਾਰ। ਕਿਆ ਬਾਤ ਹੈ ਸਦੀਕ ਸਾਹਿਬ,

0: ਨਹੀਂ ਰਹੀ ਸਾਂ ਕਿਆ ਬਾਤ ਹੈ ਓਕੇ ਤੁਹਾਨੂੰ ਨਾ ਕੋਈ ਵੀ ਨੰਬਰ ਚਾਹੀਦੇ ਹੁੰਦੇ ਅਸੀਂ ਨੰਬਰ ਬਹੁਤ ਬੋਲਦੇ ਮੈਨੂੰ ਪਤਾ ਬਹੁਤ ਸਾਰੇ ਸਪੋਂਸਰਸ ਦੇ ਨੰਬਰ ਬੋਲੇ ਜਾਂਦੇ ਆ ਤੁਹਾਡੇ ਤੋਂ ਕੋਈ ਲਿਖਿਆ ਨਹੀਂ ਜਾਂਦਾ ਸਾਡਾ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ ਇੰਸਟਾਗ੍ਰਾਮ 'ਤੇ ਸਾਨੂੰ ਮੈਸੇਜ ਕਰਦਿਆ ਕਰੋ ਕਿ ਵੀ ਸਾਨੂੰ ਆਹ ਨੰਬਰ ਚਾਹੀਦਾ ਉਹ ਨੰਬਰ ਚਾਹੀਦਾ ਅਤੇ ਇੰਸਟਾਗ੍ਰਾਮ ਪੇਜ ਆ ਪੰਜਾਬੀ ਲਹਿਰਾਂ PUN JABILEHRAN ਪੰਜਾਬੀ ਲਹਿਰਾਂ PUN JABILEHRAN ਇੰਸਟਾਗ੍ਰਾਮ 'ਤੇ ਸਾਨੂੰ ਐਨੀ ਟਾਈਮ ਮੈਸੇਜ ਕੀਤਾ ਜਾ ਸਕਦਾ ਸਾਡੇ ਨਾਲ ਸਰਾਸ਼ ਜੁੜ ਚੁੱਕੇ ਨੇ ਯੂਨੀ ਗਲੋਬਲ ਐਡਵਾਈਜ਼ਰੀ ਤੋਂ ਸਰਾਸ਼ ਗਵਰਨਮੈਂਟ ਕੋਲੋਂ ਤੁਹਾਨੂੰ ਲੋਨ ਲੈ ਕੇ ਦਿੰਦੇ ਆ ਤਾਂ ਕਿ ਤੁਸੀਂ ਸਟੱਡੀ ਕਰੋ ਸਕਿੱਲ ਡਿਵੈਲਪ ਕਰੋ ਬਹੁਤ ਸਾਰੇ ਲੋਕ ਕਰਨਾ ਤਾਂ ਚਾਹੁੰਦੇ ਆ ਬਟ ਪੈਸਾ ਨਹੀਂ ਹੁੰਦਾ ਅਗਲਾ ਕਹਿੰਦਾ ਯਾਰ ਅਸੀਂ ਨਾ ਵੀ ਕਿੱਥੋਂ ਪੈਸਾ ਲਾਈਏ ਕੋਰਸ ਮਹਿੰਗੇ ਬਹੁਤ ਨੇ ਸਾਡੀਆਂ ਮੋਰਗੇਜਾਂ ਨੇ ਸਾਡਾ ਰੈਂਟ ਹੈ ਸਾਡੀਆਂ ਗਰੋਸਰੀਆਂ ਨੇ ਤੁਹਾਨੂੰ ਲੋਨ ਇੱਕ ਮਿਲਦਾ ਲੋਨ ਲਓ ਸਕਿੱਲ ਡਿਵੈਲਪ ਕਰੋ 0% 0% 'ਤੇ ਲੋਨ ਹੈ ਜਿੱਥੇ ਮਰਜ਼ੀ ਵਰਤੋ ਅਤੇ ਬਾਅਦ ਢਾਈ ਕੁ ਸਾਲਾਂ ਲਈ 0% ਫਿਰ ਬਾਅਦ ਵਿੱਚ ਬਹੁਤ ਮਾਮੂਲੀ ਜਿਹਾ ਇੰਟਰਸਟ ਰੇਟ ਹੈ ਸੋ ਸਰਾਸ਼ ਪਹਿਲਾਂ ਤਾਂ ਵੈਲਕਮ
1: ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਬੜਾ ਅੱਛਾ ਸ਼ੋਅ ਚੱਲ ਰਿਹਾ ਅੱਜ ਬੜਾ ਇੰਟਰਸਟਿੰਗ ਹੈ
0: ਅੱਛਾ ਇੰਟਰਸਟਿੰਗ ਹੈ ਲੋਕ ਤੋਂ ਰੋ ਰਹੇ ਯਾਰ ਹਮਾਰੀ ਸ਼ਾਦੀ ਨਹੀਂ ਹੋਈ ਯੇ ਹੁਆ ਵੋ ਹੁਆ
1: ਬੜਾ ਇੰਟਰਸਟਿੰਗ ਥਾ ਮਤਲਬ ਐਸਾ ਲੱਗ ਰਿਹਾ ਕਿ ਮੂਵੀ ਕੇ ਇਨ ਸਭ ਪੇ ਮੂਵੀਜ਼ ਬਣ ਸਕਤੀ ਹੈ
0: ਅੱਛਾ ਮੁਝੇ ਫਿਰ ਡਾਇਰੈਕਟਰ ਬਣਨਾ ਚਾਹੀਏ
1: ਜੀ ਸਹੀ ਕਹਾ ਆਪਨੇ ਬੜੀ ਯੂਨੀਕ ਸਟੋਰੀ ਆ ਰਹੀ ਹੈ
0: ਹਾਂ ਡਾਇਰੈਕਟਰ ਛੱਡੋ ਸਰਾਸ਼ ਯਾਰ ਆਪਕੋ ਤੋ ਯੇ ਕਹੋ ਕਿ ਨਹੀਂ ਨਵੀ ਜੀ ਆਪਕੋ ਤੋ ਐਕਟਰ ਬਣਨਾ ਚਾਹੀਏ
1: ਹਾਂਜੀ ਹਾਂ ਐਕਟਰ ਵੀ ਆਪ ਬਣ ਸਕਤੇ ਸਮਾਰਟ ਟਾਪ ਹੈ
0: ਹਾਂ ਥੈਂਕ ਯੂ ਸਰ ਬਹੁਤ ਸ਼ੁਕਰੀਆ ਸੋ ਸਰਾਸ਼ ਪਹਿਲਾਂ ਤਾਂ ਇਹ ਜਿਹੜਾ ਲੋਨ ਹੈ ਆਪਾਂ ਹਮੇਸ਼ਾ ਦੱਸਦੇ ਹੁੰਦੇ ਆ ਕਿ ਇਹ ਮਿਲ ਜਾਂਦਾ ਤਕਰੀਬਨ ਸਭ ਨੂੰ ਹੀ ਸੋ ਇਹ ਦੱਸੋ ਥੋੜ੍ਹਾ ਵੀ ਕਿੰਨਾ ਕੁ ਸੌਖਾ ਇਹਦੀ ਅਪਰੂਵਲ ਕਿੰਨੀ ਕੁ ਈਜ਼ਲੀ ਮਿਲ ਜਾਂਦੀ ਹੈ
1: ਹਾਂਜੀ ਇਸਮੇ ਕੋਈ ਮੈਂ ਇਸਮੇ ਲੈ ਕੇ ਕਹਤੇ ਹੈ ਸ਼ੋਅ ਆਫ ਨਹੀਂ ਕਰ ਰਹਾ ਹਵਾਬਾਜੀ ਨਹੀਂ ਕਰ ਰਹਾ ਇਸਮੇ ਟੱਚਵੁੱਡ 99% ਅਪਰੂਵਲ ਰੇਟ ਹੈ ਇਹ ਕੋਈ ਟ੍ਰੇਡਿੰਗ ਨਹੀਂ ਹੈ ਕਿ ਆਜ ਆ ਪੈਸੇ ਲਗਾਏ ਕੱਲ ਆਪਕੇ ਪੈਸੇ ਡਬਲ ਹੋਏਗੇ ਨੀਚੇ ਜਾਏਗੇ ਆਏਗਾ ਨਹੀਂ ਆਏਗਾ ਐਸਾ ਕੁਛ ਨਹੀਂ ਹੈ ਸਾਫ਼ ਕਾਮ ਹੈ ਕੋਈ ਡਾਕੂਮੈਂਟ ਨਹੀਂ ਹਿਲਤੇ 50,000 ਸੇ 1,00,000 $70,000 ਤੱਕ ਕਾ ਲੋਨ ਆਤਾ ਹੈ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਹੈ ਸਕਿੱਲ ਡਿਵੈਲਪ ਕਰੇ ਤੇ ਲਾਈਕ ਇਤਨਾ ਜ਼ਿਆਦਾ ਲੋਨ 0% ਪੇ ਆਪਣੇ ਅਕਾਊਂਟ ਮੇ ਡਾਇਰੈਕਟ ਹਾਸਿਲ ਕਰੇ
0: ਕਿਆ ਬਾਤ ਹੈ ਸੋ ਨੰਬਰ ਹੈ ਸਰਾਜ ਦਾ 437-264-317-264-3175 ਤੇ ਕਾਲ ਕਰੋ 437-264-3175 ਸਰਾਸ਼ ਨਾਲੇ ਬੜੇ ਲੋਕਾਂ ਨੂੰ ਡਰ ਹੁੰਦਾ ਯਾਰ ਅਸੀਂ ਲੋਨ ਲਵਾਂਗੇ ਸਾਡਾ ਕ੍ਰੈਡਿਟ ਇਫੈਕਟ ਹੋਊਗਾ ਸਾਡਾ ਕ੍ਰੈਡਿਟ ਚੈੱਕ ਹੋਊਗਾ ਸਾਡੇ ਰੈਕਡ ਤੇ ਜਾਊਗਾ ਸੋ ਇਹਦੇ ਬਾਰੇ ਵੀ ਦੱਸਿਓ ਥੋੜ੍ਹਾ
1: ਨਾ ਇਸਮੇ ਜੀ ਕ੍ਰੈਡਿਟ ਪੁੱਲ ਵੀ ਨਹੀਂ ਹੋਤਾ ਚੈੱਕ ਵੀ ਨਹੀਂ ਹੋਤਾ ਗਵਰਨਮੈਂਟ ਫੰਡਿੰਗ ਦੇ ਰਹੀ ਹੈ ਬੈਂਕ ਨਹੀਂ ਦੇ ਰਹਾ ਆਪਕੋ ਯਹਾਂ ਪੇ ਫੰਡਿੰਗ ਕੋਈ ਵੀ ਹਮ ਕਿਸੀ ਔਰ ਬੈਂਕ ਫੰਡਿੰਗ ਮੇ ਡੀਲ ਨਹੀਂ ਕਰਤੇ ਹਮ ਕਰਤੇ ਨਹੀਂ ਉਹ ਵਾਲਾ ਕਾਮ ਇਹ ਸਾਫ ਗਵਰਨਮੈਂਟ ਫੰਡਿੰਗ ਵਾਲਾ ਕਾਮ ਹੈ ਇਸਮੇ ਆਪਕੇ ਕ੍ਰੈਡਿਟ ਪੇ ਸ਼ੋਅ ਜ਼ਰੂਰ ਹੋਤਾ ਹੈ ਲੋਨੇ ਵਾਲਾ ਤੋ ਲੇਕਿਨ ਲੇਕਿਨ ਆਪਕਾ ਕ੍ਰੈਡਿਟ ਪੁੱਲ ਨਹੀਂ ਹੋਤਾ ਇਸਮੇ ਆਪਕਾ ਗਾੜੀ ਕਾ ਲੋਨ ਵੀ ਸ਼ੋਅ ਹੋਤਾ ਹੈ ਵੋ 8-10% ਪੇ ਹੋਗਾ ਯਹਾਂ ਪੇ ਹਮ ਬਾਤ ਕਰ ਰਹੇ 0% ਔਰ 2.5% ਪਰ ਈਅਰ ਕਾ ਲੋਨ ਕੇ ਬਾਰੇ ਮੇ ਆਪ ਇਸ ਲੋਨ ਸੇ ਵੋ ਲੋਨ ਪੇ ਕਰ ਦੀਜੀਏ
0: ਵੈਰੀ ਗੁੱਡ ਕਿਆ ਬਾਤ ਹੈ ਬਿਲਕੁਲ ਸਹੀ ਗੱਲ ਹੈ ਐਂਡ ਬਹੁਤ ਹੀ ਘੱਟ ਇੰਟਰਸਟ ਰੇਟ ਹੈ ਪਹਿਲੇ 2.5 ਸਾਲ 0% ਹੈ ਸਰਸ਼ ਇਸ ਐਜੂਕੇਸ਼ਨ ਫੰਡਿੰਗ ਨੂੰ ਕਿਹੜੀ ਡਿਪਾਰਟਮੈਂਟ ਮੋਨੀਟਰ ਕਰਦਾ
1: ਸਰਵਿਸ ਕੈਨੇਡਾ ਨਾਟ CRA CRA ਸੇ ਲੋਕ ਡਰਤੇ ਹੈ ਸਰਵਿਸ ਕੈਨੇਡਾ ਹੈ ਇਟਸ ਅ ਡਿਫਰੈਂਟ ਡਿਪਾਰਟਮੈਂਟ
0: CRA ਸੇ ਤੋ ਯਾਰ ਹਰ ਇੱਕ ਇਨਸਾਨ ਹੀ ਡਰਤਾ ਹੈ ਸੋ ਸਰਸ਼ ਹੁਣ ਇਕਨੋਮੀ ਬੜੀ ਕਹਿ ਲਓ ਕਿ ਵੋਲੇਟਾਈਲ ਹੈ ਤੇ ਨਾਲ ਇਕਨੋਮੀ ਸਲੋ ਵੀ ਚੱਲ ਰਹੀ ਹੈ ਟ੍ਰੇਡ ਵਾਰ ਵੀ ਹੈ ਤੇ ਗਵਰਨਮੈਂਟ ਦੀ ਇਹ ਫੰਡਿੰਗ ਕਦੋਂ ਚੱਕ ਤੁਹਾਨੂੰ ਲੱਗਦਾ ਕਿ ਚੱਲਦੀ ਰਹੇਗੀ
1: ਦੇਖੇ ਜੀ ਅਭੀ ਲਾਈਕ ਅਭੀ ਕੀ ਨਿਊਜ਼ ਹੈ ਕਿ ਗਵਰਨਮੈਂਟ ਆਪਣੇ ਏਅਰਪੋਰਟਸ ਪ੍ਰਾਈਵੇਟਾਈਜ਼ ਕਰ ਰਹੀ ਹੈ ਰਾਈਟ ਔਰ ਇੱਕ ਔਰ ਨਿਊਜ਼ ਵੀ ਹੈ ਗਵਰਨਮੈਂਟ ਆਫ ਕੈਨੇਡਾ ਨੇ ਗਾਰੰਟੀ ਕਰਾਏ 831 million ਕਾ ਜੋ ਲੋਨ ਵਰਲਡ ਬੈਂਕ ਯੂਕਰੇਨ ਕੋ ਦੇ ਰਹਾ ਹੈ ਮਤਲਬ ਅਭੀ ਇਕਾਨਮੀ ਇਤਨੀ ਸਲੋ ਹੈ ਗਵਰਨਮੈਂਟ ਆਪਣੇ ਏਅਰਪੋਰਟਸ ਪ੍ਰਾਈਵੇਟਾਈਜ਼ ਕਰ ਰਹੀ ਯੈਸ ਫਰਕ ਪੜ ਸਕਤਾ ਹੈ ਇਸ ਲਈ ਆਪ ਪੀਛੇ ਨਾ ਰਹੀਏ 50,000 ਸੇ 1,00,000 $70,000 ਤੱਕ ਕਾ ਲੋਨ ਗਾਰੰਟੀ ਫ੍ਰੀ ਬਿਨਾ ਕਿਸੀ ਗਾਰੰਟੀ ਕੇ 0% ਵਿਆਜ ਪੇ ਹਾਸਿਲ ਕਰੇ ਜਬ ਆਪਕਾ ਦੇਸ਼ ਯੂਕਰੇਨ ਕੋ ਵਰਲਡ ਬੈਂਕ ਸੇ ਆਪਣੀ ਗਾਰੰਟੀ ਪੇ ਲੋਨ ਦਿਲਾ ਸਕਤਾ ਹੈ ਤੋ ਆਪਕੋ ਬਿਨਾ ਗਾਰੰਟੀ ਕੇ ਲੋਨ ਦੇਣਾ ਰਹਾ ਪੀਛੇ ਨਾ ਰਹੀਏ
0: ਸਰਾਸ਼ ਨੰਬਰ ਐਡਰੈਸ ਐਂਡ ਤੁਹਾਡੀ ਕਿੰਨੀ ਫੀਸ ਹੈ ਜ਼ਰੂਰ ਦੱਸੋ
1: ਬਿਲਕੁਲ ਜੀ ਹਮਾਰੀ ਫੀਸ ਕਮ ਹੋਣੇ ਕੇ ਬਾਅਦ $199 ਹੈ ਕੋਈ ਵੀ ਮੀਠੀ ਬਾਤੇ ਚਲਾਕੀ ਨਹੀਂ ਹੈ 8 ਸਾਲ ਮੈਂ ਹਜ਼ਾਰੋਂ ਕੋ ਅਸਿਸਟ ਕਰ ਚੁੱਕੇ ਹੈ ਪ੍ਰੋਪਰ ਆਫਿਸ ਹੈ 6 ਬੰਦੇ ਆਪਕੇ ਲਈ ਕਾਮ ਕਰ ਰਹੇ ਹੈ ਲੋਕ ਆਤੇ ਹਿਚਕ ਹੋਤੀ ਹੈ ਰਾਈਟ ਅਵੇ ਦੇਖਤੇ ਹੈ ਅਪਰੂਵਲਸ ਰਿਟੇਨ ਹੋਤੇ ਹੈ नेक्स्ट बैच स्टार्ट हो रहा है, पीछे ना रहिए, नंबर नंबर नंबर काम होने के बाद कितनी फीस, $200 बस, दैट्स इट, कोई हिडन फीस है ही नहीं। 437-234-3175 437-234-3175 अभी कॉल करें एस्टिमेट ने, 437-234-3175
0: 437-264-3175 बहुत शुक्रिया सर, थैंक यू।
1: थैंक यू
0: जी, थैंक यू। सो कुछ कॉल आ रही है, सी कटियां गईयां स्टूडियो च, तुसी कॉल कर रहे हो जरूर करो, जी सद के करो, थोड़ा होल्ड कर लिया करो। नंबर है अपना 905-673-3337 905-673-3337 वाले अपनी गैस भरा लो। कहिंदे के दिस इज द बेस्ट, मैं मेक श्योर कर रहा हूं मैं थोड़ा कुछ गलत ना दसा, एक मिनट माड़े मैं प्रॉपरली पढ़ लैन दो आर्टिकल। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 647-504-1557 647-504-1557। ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2040-416-477-2040। ਓਕੇ ਨਹੀਂ ਸੋਰੀ, ਕਹਿੰਦੇ ਆ ਕਿ ਫਰਾਈਡੇ ਨੂੰ ਗੈਸ ਆਪਣੀ ਫਿਲ ਕਰਾ ਲਿਓ, ਅੱਜ ਗੈਸ 6 ਸੈਂਟ ਅੱਪ ਜਾਏਗੀ ਤੇ ਫਿਰ ਫਰਾਈਡੇ ਨੂੰ ਕਹਿੰਦੇ ਨੇ ਕਿ ਕਾਫੀ ਜ਼ਿਆਦਾ ਘੱਟ ਜਾਵੇਗੀ ਅਬਾਊਟ 12 ਸੈਂਟਸ ਅ ਲੀਟਰ। ਸੋ ਫਰਾਈਡੇ ਤੱਕ ਉਡੀਕ ਕਰੋ, ਬਹੁਤ ਸਾਰੇ ਲੋਕ ਕਹਿ ਰਹੇ ਆ, ਬਾਕੀ ਤੁਹਾਡਾ ਆਪਣਾ ਇੱਕ ਮੰਨਣਾ ਤੁਸੀਂ ਕਦੋਂ ਭਰਨੀ ਹੈ ਕਦੋਂ ਨਹੀਂ। ਸੋ ਸਟੂਡੀਓ 'ਚ ਵੀ ਗੱਲਬਾਤ ਹੋ ਰਹੀ ਹੈ ਅਤੇ ਨੰਬਰ ਹੈ ਆਪਣਾ 905-673-3337। ਇੱਕ ਆਂਟੀ ਦਾ ਫੋਨ ਆਇਆ ਸੀ ਕਿ ਨਾ ਵੀ ਮੇਰੇ ਹਸਬੈਂਡ ਦਾ ਜਨਮ ਦਿਨ ਹੈ, ਗਾਣਾ ਲਾ ਦਿਓ। ਆਂਟੀ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਨੂੰ ਤਾਂ ਦੁਬਾਰ ਤੋਂ ਕਰਿਓ ਫੋਨ, ਜੇ ਤੁਸੀਂ ਸੁਣ ਰਹੇ ਹੋ ਤਾਂ ਮੈਂ ਲਾ ਦਿੰਦਾ ਕਿਉਂਕਿ ਤੁਹਾਡੇ ਲਈ ਸੀ ਗੀਤ। ਜੇ ਤੁਸੀਂ ਨਹੀਂ ਸੁਣ ਰਹੇ ਹੁਣ ਪ੍ਰੋਗਰਾਮ ਨੂੰ ਫਿਰ ਕੋਈ ਨਾ, ਜਦੋਂ ਤੁਸੀਂ ਸੁਣ ਰਹੇ ਹੋਵੋਗੇ ਉਦੋਂ ਲਾ ਦਾਂਗੇ, ਠੀਕ ਹੈ ਨਾ ਗੱਲ। ਅਤੇ ਜਿਹਦੇ ਲਈ ਗਾਣਾ ਲਾਉਣਾ ਹਾਂ ਤਾਂ ਫਿਰ ਉਹ ਬੰਦਾ ਸੁਣ ਰਿਹਾ ਹੋਵੇ ਤਾਂ ਹੀ ਫਾਇਦਾ, ਹੁਣ ਮੈਂ ਲਾ ਤਾਂ ਉਹ ਬੰਦਾ ਸੁਣ ਨਹੀਂ ਰਿਹਾ ਫਿਰ ਗੱਲ ਨਹੀਂ ਨਾ ਬਣਦੀ। ਗਲੋਬਲ ਕੰਫਰਟ ਏਅਰ, ਤੁਸੀਂ ਫਰਨੈਸ ਬ੍ਰੈਂਡ ਨਿਊ ਲਗਵਾਉਣੀ ਹੈ ਜਾਂ ਫਰਨੈਸ ਦੀ ਕੋਈ ਵੀ ਰਿਪੇਅਰ ਹੈ, ਹੁਣ ਹੀਟ ਨਹੀਂ ਚੱਲ ਰਹੀ, ਤੁਸੀਂ ਯਾਦ ਰੱਖੋ ਇੱਕ ਮੈਸੇਜ ਗਲੋਬਲ ਕੰਫਰਟ ਏਅਰ ਦਾ, ਤੇਜਪਾਲ ਭਾਅ ਜੀ ਨੂੰ ਫੋਨ ਕਰ ਲਓ 416-419-2112 416-419-2112 ਦੇ ਉੱਤੇ ਤੁਸੀਂ ਜ਼ਰੂਰ ਕਾਲ ਕਰ ਲਓ ਅਤੇ ਤੁਹਾਡੇ ਲਈ ਤੇਜਪਾਲ ਜੀ ਹਾਜ਼ਰ ਹੈ। ਲੈਨਿਕਸ ਦੇ ਆਥੋਰਾਈਜ਼ ਡੀਲਰ ਨੇ, ਬਹੁਤ ਵੱਡੇ ਵੱਡੇ ਡਿਸਕਾਊਂਟ ਲੈ ਕੇ ਦਿੰਦੇ ਆ ਅਤੇ ਰੀਬੇਟ ਵੀ ਗਵਰਨਮੈਂਟ ਵੱਲੋਂ ਅਵੇਲੇਬਲ ਹੈ। ਹਾਂ 4883 ਹਾਂਜੀ
2: ਹਾਂਜੀ ਨਵੀਂ ਭਾਅ ਜੀ ਕੀ ਹਾਲ ਹੈ ਜੀ?
0: ਵਧੀਆ ਵੀਰੇ, ਕਿੱਦਾਂ?
2: ਮੈਂ ਕਿਹਾ ਸਾਨੂੰ ਵੀ ਗਾਣਾ ਸੁਣਾ ਦੇ ਨਵੀਂ ਭਾਅ ਜੀ।
0: ਦੱਸੋ ਜੀ।
2: ਮੈਨੂੰ ਸਿੰਗਰ ਦਾ ਨਾਮ ਯਾਦ ਆ ਰਿਹਾ ਪਰ ਗਾਣਾ ਨੀ ਹੈਗਾ, ਉਹ ਨਹੀਂ ਨਜ਼ਾਰਾ ਫੋਨ ਤੇ ਜੋ ਮਿਲ ਕੇ ਆਉਂਦਾ ਹੈ।
0: ਆਏ ਹਾਏ ਕਿਹਦਾ ਗਾਣਾ ਸੀ ਇਹ?
2: ਉਹ ਕਿਤੇ ਮੈਨੂੰ ਯਾਦ ਨੀ ਆ ਰਹੀ ਕੀ ਨਾਮ ਸੀ ਸਿੰਗਰ ਦਾ, ਕਾਫੀ ਕਾਫੀ ਸਾਰੇ ਗਾਣੇ ਇਹਨੇ ਗਾਏ ਨੇ, ਮੈਂ ਉਦੋਂ ਵੀ ਤੁਹਾਨੂੰ ਡਿਸਕਸ ਕੀਤੀ ਤੁਹਾਡੇ ਇਸ ਸਿੰਗਰ ਬਾਰੇ ਜੀ,
0: ਦਲਜੀਤ ਮੱਟੂ
2: ਸ਼ਾਇਦ ਇਹੀ ਨੇ। ਹਾਂਜੀ ਹਾਂਜੀ ਜੀ, ਮੈਂ ਨਾ ਐਕਚੁਲੀ ਉਹ ਸੁਣ ਰਿਹਾ ਸੀ ਇਹਨਾਂ ਦਾ ਇੱਕ ਗਾਣਾ, ਮੈਨੂੰ ਪਿੱਛੇ ਸੁਣਿਆ ਸੀ ਕਿਤੇ, ਉਦੋਂ ਉਹ ਪਹਿਲਾਂ ਤੇ ਕੁੜੀ ਬੋਲਦੀ ਹੁੰਦੀ ਬੜੇ ਪਿਆਰ ਨਾਲ, ਹੈਲੋ ਕੀ ਹੈ ਮੇਰੀ ਜਾਨ ਮੇਰੀ ਸਰਕਾਰ, ਮੈਂ ਸੋਚ ਕੇ ਹੈਰਾਨ ਹੋ ਗਿਆ, ਮੈਂ ਆ ਗਿਆ ਅੱਜ ਕੱਲ ਵੀ ਤਾਂ ਬੋਲ ਸਕਦੀ ਹਾਂ ਅੱਜ ਕੱਲ ਦੀਆਂ ਇੰਨੇ ਪਿਆਰ ਨਾਲ,
0: ਦਲਜੀਤ ਮੱਟੂ ਹੋਣਾ ਦਾ ਉਹ ਬੜਾ ਗਾਣਾ ਚੱਲਿਆ ਸੀ, ਜਾ ਨੀ ਝੂਠੀ ਝੂਠੀ ਨਿਕਲੀ ਨੀ ਝੂਠਾ ਤੇਰਾ ਪਿਆਰ ਕੁੜੇ, ਬੜਾ ਵਧੀਆ ਗੀਤ ਸੀ ਯਾਰ ਉਹ,
2: ਤੇ ਮੈਂ ਬੜਾ ਸੁਣਿਆ ਜੀ ਅੱਜ ਤੋਂ 10 ਸਾਲ ਪਹਿਲਾਂ, ਬਹੁਤ ਸੁਣਿਆ ਵਾਲਾ ਗਾਣਾ ਤਾਂ ਜੀ
0: ਇਹਨਾਂ ਦਾ ਯਾਰ, ਦਲਜੀਤ ਮੱਟੂ ਹੋਣਾ ਦੇ ਯਾਰ ਹੋਰ ਵੀ ਗਾਣੇ ਚੱਲੇ ਸੀਗੇ, ਮੈਨੂੰ ਯਾਦ ਨਹੀਂ ਆ ਰਿਹਾ ਇੱਕ, ਹਾਂ ਇੱਕ ਇਹ ਵੀ ਯਾਰ ਉਹਨਾਂ ਦਾ ਹੀ ਹੈ, ਕੈਪਟਨ ਨਹੀਂ ਮੈਂ ਕੈਪਟਨ ਭੰਗੜੇ ਦਾ ਤੂੰ ਬਣ ਗਿੱਦਿਆਂ ਦੀ ਰਾਣੀ। ਪੰਜਾਬੀਆਂ ਨੂੰ ਕੌਣ ਨੀ ਜਾਣਦਾ,
2: ਪੰਜਾਬੀਆਂ ਨੂੰ ਕੌਣ ਨੀ ਜਾਣਦਾ ਜੀ,
0: ਕਿੱਥੇ ਚਲੇ ਜਾਂਦੇ ਹਰੇ ਬੰਦੇ,
2: ਸਹੀ ਗੱਲ। ਨਾਲੇ ਤਾਂ ਨਵੀਂ ਮੈਂ ਤੁਹਾਨੂੰ ਦੱਸਦਾ ਵਾਕਈ ਨਾ, ਨਵੀਂ ਜਿਹੜਾ 90 ਦਾ ਦੌਰ ਸੀ ਨਾ, ਤੇ 90 ਤੋਂ ਜਦੋਂ ਏਦਾਂ ਦੇ ਗਾਣੇ ਆਉਂਦੇ ਸੀਗੇ, ਅਮਰ ਅਰਸ਼ੀ ਦਾ ਗਾਣਾ ਬੜਾ ਆਇਆ ਸੀਗਾ, ਹਿੱਟ ਬੜਾ ਗਿਆ ਸੀਗਾ, ਪਹਿਲੀ ਮੁਲਾਕਾਤ ਵਿੱਚ ਸੋਹਣੇ ਆ,
0: ਸੁਣਾਉਣੇ ਯਾਰ ਇਹ ਗਾਣਾ ਮੇਲਾ ਤਾਂ ਮੈਂ ਸੁਣਿਆ ਨੀ, ਉਹ ਜਿਹੜਾ ਤੁਸੀਂ ਹੁਣੇ ਕਿਹਾ ਵੀ ਉਹਨੇ ਹੀ ਮਿਲਦਾ ਨਜ਼ਾਰਾ ਮਿਲਕ ਜਿਹੜਾ ਮਿਲਕੇ ਫੋਨ ਜੋ ਵੀ ਆ ਫੋਨ ਦਲਜੀਤ ਮੱਟੂ ਸੁਣਦੇ ਸੁਣਦੇ ਵੀਰੇ ਹੋਰ ਸੁਣਾਓ ਕਿਵੇਂ ਲੰਘ ਰਹੀ ਹੈ ਸ਼ਾਮ
2: ਬਸ ਵਧੀਆ ਵਧੀਆ ਨਵੀਂ ਭਾਜੀ ਬਸ ਘਰ ਨੂੰ ਜਾ ਰਹੇ ਸੀਗੇ ਜੀ ਤੇ ਮੈਂ ਪਹਿਲਾਂ ਥੋੜੇ ਦਿਨ ਕਿਤੇ ਗਿਆ ਸੀ ਬੜੇ ਦਿਨ ਹੋ ਗਏ ਤੁਹਾਡਾ ਪ੍ਰੋਗਰਾਮ ਮਤਲਬ ਮੈਂ ਕਿਤੇ ਆਊਟਰ ਚ ਸੀਗਾ ਤੇ ਸੁਣ ਨੀ ਪਾਇਆ ਸੀਗਾ ਤੇ ਮੈਂ ਅੱਜ ਸਪੈਸ਼ਲ ਆਇਆ ਮੈਂ ਕਿਹਾ ਪਹਿਲਾਂ ਉਸ ਭਾਈ ਦਾ ਪ੍ਰੋਗਰਾਮ ਸੁਣਨਾ ਆ
0: ਕੀ ਬਾਤ ਹੈ ਥੈਂਕ ਯੂ ਵੀਰੇ ਥੈਂਕ ਯੂ ਬਹੁਤ ਧੰਨਵਾਦ
2: ਜੀ ਜੀ
0: ਸੁਣੋ ਇੰਜੋਏ ਕਰੋ ਜ਼ਰੂਰ ਲਾਉਂਦੇ ਹਾਂ ਤੇ ਗੱਲ ਵੀ ਸਹੀ ਹੈ ਯਾਰ ਫੋਨ ਤੇ ਕਿੱਥੇ ਨਜ਼ਾਰਾ ਆਉਂਦਾ ਜੋ ਮਿਲ ਕੇ ਆਉਂਦਾ ਹੈ ਬਟ ਹੋਵੇ ਯਾਰ ਵੀ ਬੰਦਾ ਜਿਹਨੂੰ ਤੁਸੀਂ ਵਾਕਈ ਮਿਲਣਾ ਚਾਹੁੰਦੇ ਹੋ ਐਵੇਂ ਕੋਈ ਬੰਦਾ ਜਿਹੜਾ ਐਵੇਂ ਨਹੀਂ ਤੁਸੀਂ ਮਿਲਣਾ ਚਾਹੁੰਦੇ ਉਹਦਾ ਚਲੋ ਫੋਨ ਆਉਂਦਾ ਰਹੇ ਉਹੀ ਬਹੁਤ ਹੈ ਟੈਕ ਸਪਿਰਿਟ ਹਜੇ ਤੱਕ ਵੀ ਤੁਸੀਂ ਅਗਰ ਆਪਣੇ ਸਿਕਿਉਰਿਟੀ ਕੈਮਰੇ ਨਹੀਂ ਲਗਵਾਏ ਤਾਂ ਬਿਜ਼ਨਸ ਜਾਂ ਰੈਜ਼ੀਡੈਂਸ਼ੀਅਲ ਆਪਣੇ ਘਰਾਂ ਲਈ ਸਿਕਿਉਰਿਟੀ ਕੈਮਰੇ ਰਿਕਾਰਡਿੰਗ ਅਤੇ ਦੁਨੀਆ ਭਰ ਦੇ ਵਿੱਚ ਕਿਤੇ ਵੀ ਕੈਮਰੇ ਚੈੱਕ ਕਰੋ ਆਪਣੇ ਫੋਨ ਦੇ ਰਾਹੀਂ ਟੈਕ ਸਪਿਰਿਟ 905-621-4100 ਤੁਸੀਂ ਹੋਮ ਆਟੋਮੇਸ਼ਨ ਕੋਈ ਵੀ ਕਰਵਾਉਣੀ ਹੈ ਤੁਸੀਂ ਅਗਰ ਘਰੇ ਆਪਣਾ ਹੋਮ ਥੀਏਟਰ ਹੋਮ ਸਿਨੇਮਾ ਤਿਆਰ ਕਰਾਉਣਾ ਵੈਰੀ ਪ੍ਰੋਫੈਸ਼ਨਲ ਟੀਮ ਟੈਕ ਸਪਿਰਿਟ 905-621-4100 905-621-4100 ਤੇ ਫੋਨ ਜ਼ਰੂਰ ਕਰੋ ਓਕੇ ਇੱਕ ਤੁਸੀਂ ਯਾਦ ਰੱਖਣਾ ਨਿਊ ਹਾਈਟਸ ਕਿਚਨ ਦੇ ਜਸਪਾਲ ਰਾਏ ਭਾਅ ਜੀ ਨੂੰ ਕਿਚਨ ਐਸੀ ਤਿਆਰ ਕਰਾਓ ਕਿ ਜਿਹੜਾ ਵੀ ਸੱਜਣ ਮਿੱਤਰ ਤੁਹਾਡੇ ਘਰ ਆਵੇ ਨਾ ਬਹੁਤ ਦੇਖਦਾ ਰਹੇ ਕਿ ਯਾਰ ਇੰਨੀ ਸੋਹਣੀ ਕਿਚਨ ਹੈ ਸਾਡਾ ਤਾਂ ਜੀ ਕਰਦਾ ਕਿ ਕਿਚਨ 'ਚ ਹੀ ਬੈਠੇ ਰਹੀਏ ਸੋ ਨਿਊ ਹਾਈਟਸ ਕਿਚਨ ਨੂੰ ਯਾਦ ਰੱਖੋ ਐਂਡ ਬਹੁਤ ਹੀ ਟੋਪ ਦੀਆਂ ਕਿਚਨਸ ਜਸਪਾਲ ਰਾਏ ਜੀ ਤਿਆਰ ਕਰਦੇ ਆ ਕਿਚਨ ਕੈਬਨਿਟਸ ਵੈਨਿਟੀਜ਼ ਟੀਵੀ ਦੇ ਆਲੇ ਦੁਆਲੇ ਕੋਈ ਇੰਟਰਟੇਨਮੈਂਟ ਯੂਨਿਟ ਹੋ ਗਿਆ ਤਾਂ ਨੰਬਰ ਹੈ 416-859-1920 416-859-1920 ਨਿਊ ਹਾਈਟਸ ਕਿਚਨ ਤੇ ਦੋ ਬੋਲ ਸੁਣਦੇ ਆ ਇਸ ਗੀਤ ਰੀਮਿਕਸ ਹੈ ਥੋੜਾ ਮੈਨੂੰ ਲੱਗਦਾ ਭਾਜੀ ਪਰ ਕੋਈ ਨਾ
3: ਵੇਵਸ ਪੇਸ਼ ਕਰ ਰਹੇ ਨੇ ਇਹੋ ਜਿਹਾ ਸੰਗੀਤ ਜਿਹੜਾ ਦਿਲ ਦੀਆਂ ਗਹਿਰਾਈਆਂ ਨੂੰ ਛੂ ਜਾਂਦਾ
0: ਪਰ ਸ਼ੋਰਟ ਬਹੁਤ ਹੈ ਇਹ ਸਿਰਫ ਇੱਕ ਮਿੰਟ ਦਾ ਜਿਹੜਾ ਦੂਜਾ ਗਾਣਾ ਇੱਕ ਤਾਂ ਦੋ ਤਿੰਨ ਥੋੜੀਆਂ ਰਿਕੁਐਸਟਾਂ ਵੈਸੇ ਆਈਆਂ ਹੋਈਆਂ ਨੇ ਸਮਾਂ ਲੱਗਿਆ ਉਹ ਵੀ ਲਾ ਦਾਂਗੇ ਦਲਜੀਤ ਮੱਟੂ ਫੋਨ ਉਹ ਨਹੀਂ ਮਿਲਦਾ ਨਜ਼ਾਰਾ ਫੋਨ ਤੇ ਜੋ ਮਿਲ ਕੇ ਆਉਂਦਾ ਹੈ
4: ਹੈਲੋ ਜਾਨ ਕੀ ਹਾਲ ਹੈ ਮੇਰੀ ਸਰਕਾਰ ਦਾ
0: ਹਾਏ ਹਾਏ

0: ਬੜਾ ਸੋਹਣਾ ਗੀਤ ਹੈ, ਕਿਆ ਗਾਇਆ ਹੈ। ਤੇ ਅੱਛਾ ਭਾਅ ਜੀ, ਤੁਸੀਂ ਉਹ ਗੱਲ ਕਰ ਰਹੇ ਸੀ ਸ਼ੁਰੂਆਤ ਦੇ ਵਿੱਚ, ਕੁੜੀ ਕਹਿੰਦੀ ਹੈ ਜਾਨ ਜਾਨ ਜਾਨ ਵੀ। ਅੱਛਾ ਤੁਸੀਂ ਕਹਿੰਦੇ ਵੀ ਅੱਜ ਕੱਲ੍ਹ ਨਹੀਂ ਇੱਦਾਂ ਬੋਲਦੀਆਂ, ਕਿਉਂ ਨਹੀਂ ਬੋਲਦੀਆਂ, ਲੱਭ ਲਓ ਜਿਹੜੀ ਇੱਦਾਂ ਬੋਲਦੀ ਹੈ, ਬਥੇਰੀਆਂ ਨੇ। ਸੋ ਸਬਜ਼ੀ ਮਾਰਕੀਟ ਰੈਸਟੋਰੈਂਟ, ਸਬਜ਼ੀ ਮਾਰਕੀਟ ਦੀ ਤੀਜੀ ਲੋਕੇਸ਼ਨ ਖੁੱਲ ਚੁੱਕੀ ਹੈ, ਵਿਲੀਅਮ ਪਾਰਕਵੇ ਐਂਡ ਟੋਰਬ੍ਰਮ, 24 ਘੰਟੇ ਖੁੱਲੇ ਆ, 24 ਘੰਟੇ। ਪਾਓ ਭਾਜੀ 1 ਕਿਲੋ 1 ਫਰੀ, ਗੰਨੇ ਦਾ ਰਸ 1 ਕਿਲੋ 1 ਫਰੀ, ਜਲੇਬੀ 1 ਪਾਉਂਡ ਨਾਲ 1 ਪਾਉਂਡ ਫਰੀ। ਸਬਜ਼ੀ ਮਾਰਕੀਟ ਵਿਲੀਅਮ ਪਾਰਕਵੇ ਟੋਰਬ੍ਰਮ, ਵਿਲੀਅਮ ਪਾਰਕਵੇ ਟੋਰਬ੍ਰਮ, 1650 ਵਿਲੀਅਮ ਪਾਰਕਵੇ ਤੇ ਤੁਸੀਂ ਪਹੁੰਚੋ ਤੇ ਸਬਜ਼ੀ ਮਾਰਕੀਟ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੈ। ਵਿਜ਼ਿਟ ਕਰਿਓ ਤੇ 24/7 ਤੁਹਾਡੇ ਲਈ ਓਪਨ ਨੇ। ਹਾਂਜੀ ਵੀਰੇ, 483 ਜੀ।
1: ਥੈਂਕ ਯੂ ਨਵੀ ਭਾਜੀ, ਨਜ਼ਾਰਾ ਹੀ ਬਣਤਾ ਯਾਰ ਦੋਸਤਾਂ।
0: ਤੁਸੀਂ ਇਹੀ ਕਹਿੰਦੇ ਸੀ ਵੀ ਕੁੜੀਆਂ ਵੀ ਜਾਨ ਜਾਨ ਜਾਨ ਵੀ
1: ਨਵੀ ਭਾਜੀ, ਸਹੀ ਗੱਲ ਆ, ਸਾਨੂੰ ਨੀ ਕੋਈ ਕਹਿ ਕੋਈ ਟੱਕਰੀ
0: ਨਹੀਂ। ਨਾਲ ਤਾਂ ਤੁਹਾਡਾ ਵਿਆਹ ਹੋਇਆ ਹੋਇਆ।
1: ਉਹ ਵਿਆਹ ਵਿਆਹ ਤਾਂ ਹੋਇਆ ਹੋਇਆ ਜੀ,
0: ਤੁਹਾਡੀ ਘਰ ਵਾਲੀ ਨੀ ਤੁਹਾਨੂੰ ਕਹਿੰਦੀ ਜਾਨ ਜਾਨ ਜਾਨ?
1: ਉਹ ਭਾਜੀ ਉਹ ਤਾਂ ਜਾਨ ਖਾਂਦੀਆਂ ਨੇ ਘਰ ਵਾਲੀਆਂ ਤਾਂ,
0: ਬਣਦੇ ਆ ਬਸ। ਦੇਖੋ ਤੁਸੀਂ ਯੂਨੋ ਜਾਣ ਦੇ ਲਾਇਕ ਵੀ ਤਾਂ ਬਣੋ ਨਾ ਘਰੇ ਜਾ ਕੇ। ਹੁਣ ਲੱਗਦਾ ਕਿ ਇਹਨਾਂ ਨੂੰ ਗਾਲਾਂ ਹੀ ਪੈਣਗੀਆਂ, ਘਰ ਵਾਲੀ ਤੁਹਾਡੀ ਸੁਣ ਲਿਆ ਨਾ ਉਹਨੇ ਪ੍ਰੋਗਰਾਮ ਨੂੰ, ਫਿਰ ਕੀ ਬਣੂਗਾ ਆਪਣਾ। ਓਕੇ, ਫੈਸ਼ਨ ਆਈ ਕਿਊ ਕੱਪੜਿਆਂ ਦਾ ਨੰਬਰ 1 ਸਟੋਰ, ਸੁਣ ਲਓ 2-3 ਡੀਲਾਂ, ਤੁਸੀਂ ਤਾਂ ਆਪ ਹੀ ਭੱਜੇ ਹੀ ਜਾਣਾ। ਸੋ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ ਮੇਫੀਲਡ, ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਜੂਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਤੁਸੀਂ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ। ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ ਮੇਫੀਲਡ, ਅਤੇ ਜਿਹੜੇ ਹੁਣ ਸਾਡੇ ਸੱਜਣ ਇੰਡੀਆ ਨੂੰ ਜਾ ਰਹੇ ਆ, ਇੰਡੀਆ ਦੇ ਟੈਚੀ, 3 ਪੀਸ ਟੈਚੀ ਦਾ ਸੈੱਟ ਸਿਰਫ 149 'ਚ, 6 ਬੈੱਡਸ਼ੀਟ ਸੈੱਟ ਸਿਰਫ $99 'ਚ। ਸੋ ਫੈਸ਼ਨ ਆਈ ਕਿਊ ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਿਕਵੀਨ ਮੇਫੀਲਡ, ਨੰਬਰ ਇਜ਼ 9054532225, 9054532225। ਹਾਂਜੀ 9181, ਹਾਂਜੀ ਭਾਜੀ
2: ਕਿੱਦਾਂ?
0: ਵਧੀਆ ਜੀ ਵਧੀਆ, ਕਿੱਦਾਂ?
2: ਬਸ ਮੈਂ ਪ੍ਰੋਗਰਾਮ ਸੁਣੀ ਨਾ ਸ਼ੇਰ, ਹੁਣ ਮੈਂ ਕਿਹਾ ਕਿਤੇ ਕਾਲ ਕਰ ਲਈਏ, ਆਰਾਮ ਨਾਲ ਹੋ ਜਾਂਦੀ ਆ ਇਸ ਟਾਈਮ ਤੇ।
0: ਹਾਂਜੀ,
2: ਨਹੀਂ ਤਾਂ ਫਿਰ ਲਾਈਨ ਚ ਲੱਗਣਾ ਪੈਂਦਾ।
0: ਕੋਈ ਗੱਲ ਨੀ,
2: ਮੈਂ ਕਿਹਾ ਚਲੋ ਮੁੰਡੇ ਨੇ ਹੈਲੋ ਹਾਏ ਕਰ ਲਈਏ।
0: ਹੋਰ ਸੁਣਾਓ, ਠੀਕ ਹੈ? ਕੋਈ ਗਾਣਾ ਗੁਣਾ ਸੁਣਨਾ ਹੈ? ਹੈਲੋ ਹਾਏ ਕਰਨੀ ਸੀ।

ਰੈਨੋਵੇਸ਼ਨ ਬੇਸਮੈਂਟ ਬਣਵਾਉਣੀ ਆ ਜਾਂ ਕੋਈ ਬਾਥਰੂਮ ਰੈਨੋਵੇਟ ਕਰਾਉਣਾ, ਫਲੋਰ ਨਵੇਂ ਪਾਉਣੇ ਆ, ਏ ਟੂ ਜ਼ੈਡ ਕੋਈ ਵੀ ਰੈਨੋਵੇਸ਼ਨ, ਪ੍ਰਸ਼ਾਂਤ ਨੂੰ ਕਾਲ ਕਰੋ। ਐਂਡ ਪੀਐਨਜੀ ਰੈਨੋਵੇਸ਼ਨ ਹੈ 4373180400, 4373180400, 437-318-0300, 300 ਤੇ ਤੁਸੀਂ ਲਾ ਲਓ ਫੋਨ ਤੇ ਕਰੋ ਗੱਲਬਾਤ।

0: ਬਾਤ ਹੈ, ਬਹੁਤ ਬਹੁਤ ਵਧਾਈਆਂ ਜੀ ਤੁਹਾਨੂੰ, ਥੈਂਕ ਯੂ। ਅਤੇ ਦੇਖਿਆ ਮੈਂ ਲੋਡ ਕਰਕੇ ਰੱਖਿਆ ਹੋਇਆ ਸੀ, ਆਪਾਂ ਭੁੱਲਦੇ ਨਹੀਂ, ਇੰਨੀ ਗੱਲ ਪੱਕੀ ਹੈ ਕਿ ਜੇ ਤੁਸੀਂ ਕਿਹਾ ਕੁਛ, ਚਲੋ ਲੇਟ ਹੋ ਸਕਦਾ 2-3 ਘੰਟੇ, ਬਟ ਕੋਸ਼ਿਸ਼ ਰਹਿੰਦੀ ਹੈ ਕਿ ਜ਼ਰੂਰ ਪੇਸ਼ ਕਰੀਏ। ਸੋ ਓਕੇ, ਮੇਕ ਸ਼ੋਰ ਕਰ ਲਈਏ ਸਾਰੇ ਸਾਡੇ ਮੈਸੇਜ ਤੁਹਾਡੇ ਤੱਕ ਪਹੁੰਚ ਗਏ। ਇੱਕ ਤੁਸੀਂ ਯਾਦ ਜ਼ਰੂਰ ਰੱਖੋ, ਰਾਜਵੰਤ ਕੌਰ ਨੂੰ ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਹੋਣ ਵਾਲੀ ਹੈ। ਰਾਜਵੰਤ ਕੌਰ ਇੱਕ ਤਾਂ ਇਹ 25 ਤੋਂ ਵੱਧ ਕੰਪਨੀਆਂ ਨਾਲ ਡੀਲ ਕਰਦੇ ਆ, ਤੁਹਾਨੂੰ ਐਸਟੀਮੇਟ ਲੈ ਕੇ ਦਿੰਦੇ ਆ, 25 ਤੋਂ ਵੱਧ ਕੰਪਨੀਆਂ ਤੋਂ ਕੋਟ ਲੈ ਕੇ, ਅਤੇ 30% 30% ਤੱਕ ਦਾ ਤੁਹਾਨੂੰ ਰਾਜਵੰਤ ਡਿਸਕਾਊਂਟ ਲੈ ਕੇ ਦੇਣਗੇ ਗੱਡੀਆਂ ਜਾਂ ਘਰਾਂ ਦੀ ਇੰਸ਼ੋਰੈਂਸ ਜਾਂ ਕਮਰਸ਼ਲ ਇੰਸ਼ੋਰੈਂਸ ਦੇ ਵਿੱਚ। ਰਾਜਵੰਤ ਦਾ ਨੰਬਰ ਹੈ 6476744735 ਰਾਜਵੰਤ ਕੌਰ ਦੇ ਨਾਲ ਤੁਸੀਂ ਗੱਲਬਾਤ ਕਰ ਲਓ। ਇੱਕ ਤੁਸੀਂ ਯਾਦ ਰੱਖੋ, ਜੇ ਨਾ ਤੁਹਾਡੀ ਨਿਗਾਹ ਕਮਜ਼ੋਰ ਹੋ ਗਈ ਉਮਰ ਕਰਕੇ, ਉਹ ਨਾ ਤੁਹਾਡੇ ਕੈਟਰੈਕਟ ਨੇ, ਕੈਟਰੈਕਟ ਲੈਂਸ ਹੈ, ਉਹ ਵੀਕ ਹੋ ਜਾਂਦੇ ਆ। ਸੋ ਉਹਨਾਂ ਦੀ ਸਰਜਰੀ ਹੁੰਦੀ ਹੈ, ਬਹੁਤ ਹੀ ਸੇਫ, ਬਹੁਤ ਸਕਸੈਸਫੁਲ ਸਰਜਰੀ ਹੈ। ਤੁਹਾਡੀ ਨਿਗਾਹ ਐਨ ਮੈਂ ਕਹਿੰਦਾ ਕਮਾਲ ਦੀ ਹੋ ਜੂਗੀ, ਜਿਵੇਂ ਤੁਸੀਂ ਜਿਵੇਂ ਨਿਗਾਹ 15-20 ਸਾਲ ਦੀ ਉਮਰ ਸੀਗੀ ਉਵੇਂ ਹੋ ਜੂਗੀ। ਸੋ ਉਹਦੇ ਲਈ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਨੇ ਤੁਹਾਡੀ ਬੋਲੀ ਬੋਲਦੇ ਆ। ਨੰਬਰ ਹੈ ਉਹਨਾਂ ਦਾ 2899829597 2899829597, ਡਾਕਟਰ ਖਾਨ ਅਤੇ ਡਾਕਟਰ ਸੰਘੇੜਾ, ਯਾਦ ਰੱਖੋ ਇਹਨਾਂ ਨੂੰ, ਬੰਦੇ ਤੁਹਾਡੀ ਜ਼ਿੰਦਗੀ ਬਦਲ ਦੇਣਗੇ। ਸੋ ਦੁਆਬਾ ਟਰੈਵਲ ਇੰਡੀਆ ਜਾਣਾ, ਹੁਣ ਇੰਡੀਆ ਦੀਆਂ ਟਿਕਟਾਂ ਧੜਾ ਧੜ ਬੁੱਕ ਹੋ ਰਹੀਆਂ ਨੇ। ਸੋ ਦੁਆਬਾ ਟਰੈਵਲ ਦੇ ਅਮਨ ਅਤੇ ਸੌਰਵ ਨੂੰ ਫੋਨ ਕਰ ਲਓ, ਇਹ ਤੁਹਾਡੇ ਲਈ ਡੀਲ ਹੈ। ਜਿਹੜੇ ਸਾਡੇ ਬਜ਼ੁਰਗ ਕੀ ਸੁਣ ਰਹੇ, ਤੁਹਾਡੇ ਲਈ ਬਹੁਤ ਵਧੀਆ, 5-6 ਮਹੀਨੇ ਲਾ ਕੇ ਆਓ ਪਿੰਡ, ਨਵੰਬਰ 'ਚ ਜਾਓ ਅਤੇ ਅਪ੍ਰੈਲ 'ਚ ਮੁੜ ਆਓ। ਟੋਰਾਂਟੋ ਟੂ ਦਿੱਲੀ 2 ਟੈਚੀ ਰਾਊਂਡ ਟ੍ਰਿਪ, ਜਾਓ ਅਤੇ ਮੁੜਾਓ 1580 'ਚ, ਬਹੁਤ ਹੀ ਲਿਮਿਟਡ ਜਿਹੀਆਂ ਸੀਟਾਂ ਨੇ। ਦੁਆਬਾ ਟਰੈਵਲ 9057967800 9057967800 9057967800 ਅਤੇ ਢਿੱਲੋਂ ਵੀਡੀਓ AM FM ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬਹੁਤ ਵਧੀਆ ਗਿਫਟ ਹੈ। ਜੀਤੇ 175 ਘੰਟਿਆਂ ਦੀ ਗੁਰਬਾਣੀ ਨਿਤਨੇਮ ਸ਼ਬਦ ਸੰਪੂਰਨ ਪਾਠ ਹੈ। ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਲੈ ਕੇ ਜਾਓ ਇੰਡੀਆ ਨੂੰ 905-204-1313 9052041313 ਸੁਣਦੇ ਰਹੋ। ਅਤੇ ਸਾਡੇ ਤੋਂ ਬਾਅਦ ਰੇਡੀਓ ਉਡਾਨ ਲੈ ਕੇ ਪ੍ਰਭ ਸੰਧੂ ਵੀਰ ਹਾਜ਼ਰ ਨੇ, ਅਤੇ 11 ਵਜੇ ਡਾਕਟਰ ਸਾਹਿਬ ਅਤੇ ਕਥੂਰੀਆ ਸਾਹਿਬ, ਸਵੇਰੇ 4 ਵਜੇ ਹਰਜੀਤ ਜੰਜੂਆ ਜੀ, ਸਵੇਰੇ 5 ਵਜੇ ਸ਼ਮੀ ਭੱਠਲ ਜੀ, ਸਵੇਰੇ 6 ਵਜੇ ਬਲਜਿੰਦਰ ਤੰਬੜ ਸਾਹਿਬ, ਅਤੇ ਸਵੇਰੇ 7 ਵਜੇ ਹਰਵੀਰ ਜੀ ਹਾਜ਼ਰ ਹੁੰਦੇ ਆ ਰੇਡੀਓ ਚੜ੍ਹਦੀ ਕਲਾ ਲੈ ਕੇ ਸਵੇਰੇ 7 ਤੋਂ 8। ਜੁੜੇ ਰਿਹਾ ਕਰੋ, ਮੈਂ ਕਹਿੰਦਾ ਸਾਡੇ ਪ੍ਰੋਗਰਾਮਾਂ ਦੀ ਰੀਸ ਹੈ ਕਿਤੇ? ਬਿਲਕੁਲ ਵੀ ਨਹੀਂ। ਸੋ ਜ਼ਰੂਰ AM 530 ਤੁਹਾਡੀ ਸੇਵਾ 'ਚ ਹਾਜ਼ਰ ਹੈ। ਖਬਰਾਂ ਦਾ ਲਾਈਵ ਬੁਲੇਟਿਨ ਜਲੰਧਰ ਤੋਂ ਲੈ ਕੇ ਹਾਜ਼ਰ ਨੇ ਪ੍ਰੋਫੈਸਰ ਸੁਦੀਪ ਸਿੰਘ ਢਿੱਲੋਂ।
1: ਸਤਿ ਸ੍ਰੀ ਅਕਾਲ ਜੀ, ਖਬਰਾਂ ਦਾ ਤਾਜ਼ਾ ਤਰੀਨ ਬੁਲੇਟਿਨ। ਬੇਅਦਬੀ ਰੋਕੂ ਕਾਨੂੰਨ ਜੋ ਪੰਜਾਬ ਸਰਕਾਰ ਵੱਲੋਂ ਲਿਆਂਦਾ ਗਿਆ ਸੀ, ਉਸ ਸੰਬੰਧੀ ਹੁਣ ਇੱਕ ਹੋਰ ਕਾਰਵਾਈ ਹੋਈ ਹੈ। ਪੰਜਾਬ ਸਰਕਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਣਾ ਹਿੱਤ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਸੰਬੰਧੀ ਤਾਲਮੇਲ ਬਣਾਉਣ ਵਾਸਤੇ ਇੱਕ 7-ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ ਹੈ। ਇਹ 7-ਮੈਂਬਰੀ ਕਮੇਟੀ ਬੇਅਦਬੀ ਵਿਰੁੱਧ ਐਕਟ ਦੇ ਮਾਮਲਿਆਂ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨਾਲ ਤਾਲਮੇਲ ਕਰੇਗੀ। ਪੰਜਾਬ ਦੇ ਗ੍ਰਹਿ ਵਿਭਾਗ ਦੇ ਵਧੀਕ ਸਕੱਤਰ ਵੱਲੋਂ ਇਸ ਸੰਬੰਧੀ ਹੁਕਮ ਜਾਰੀ ਕੀਤੇ ਗਏ ਨੇ। 7-ਮੈਂਬਰੀ ਕਮੇਟੀ ਵਿੱਚ ਧਾਰਮਿਕ, ਪ੍ਰਸ਼ਾਸਨਿਕ ਅਤੇ ਨਿਆਂ ਖੇਤਰ ਦੀਆਂ ਪ੍ਰਸਿੱਧ ਹਸਤੀਆਂ ਨੂੰ ਸ਼ਾਮਲ ਕੀਤਾ ਗਿਆ। ਇਸ ਕਮੇਟੀ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ, ਸੰਤ ਬਾਬਾ ਸੇਵਾ ਸਿੰਘ ਰਾਮਪੁਰ ਖੇੜਾ, ਸਾਬਕਾ ਜਸਟਿਸ ਜਸਪਾਲ ਸਿੰਘ, ਸਾਬਕਾ ਜਸਟਿਸ ਗੁਰਬੀਰ ਸਿੰਘ, ਸਾਬਕਾ IPS ਅਧਿਕਾਰੀ ਜਤਿੰਦਰ ਸਿੰਘ ਔਲਖ ਅਤੇ ਕਾਨੂੰਨੀ ਅਧਿਕਾਰੀ ਪ੍ਰੀਤਿੰਦਰ ਪਾਲ ਸਿੰਘ ਨੂੰ ਸ਼ਾਮਲ ਕੀਤਾ ਗਿਆ। ਪੰਜਾਬ ਸਰਕਾਰ ਵੱਲੋਂ ਬਣਾਈ ਗਈ ਇਹ 7-ਮੈਂਬਰੀ ਕਮੇਟੀ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨਾਲ ਲਗਾਤਾਰ ਤਾਲਮੇਲ ਰੱਖੇਗੀ ਅਤੇ ਵਿਚਾਰ ਵਟਾਂਦਰਾ ਕਰੇਗੀ। ਇਸੇ ਤਰ੍ਹਾਂ ਸੁਝਾਵਾਂ ਦੀ ਰਿਪੋਰਟ ਅਗਲੇਰੀ ਕਾਰਵਾਈ ਲਈ ਪੰਜਾਬ ਸਰਕਾਰ ਨੂੰ ਪੇਸ਼ ਕਰੇਗੀ। ਭਾਰਤ ਅਤੇ ਪਾਕਿਸਤਾਨ ਦਰਮਿਆਨ ਪਿਛਲੇ 24 ਘੰਟਿਆਂ ਦੌਰਾਨ ਉਸ ਵੇਲੇ ਥੋੜਾ ਜਿਹਾ ਟਕਰਾਅ ਦਾ ਆਲਮ ਬਣ ਗਿਆ ਜਦੋਂ ਪਾਕਿਸਤਾਨ ਦਾ ਇੱਕ ਜਹਾਜ਼ ਭਾਰਤੀ ਜੰਗੀ ਬੇੜੇ ਨਾਲ ਟਕਰਾਇਆ। ਪਾਕਿਸਤਾਨੀ ਜਲ ਸੈਨਾ ਦੇ ਅਧਿਕਾਰੀਆਂ ਦੇ ਇਸ ਕਦਮ ਨੇ ਇੱਕ ਅਜਿਹੀ ਘਟਨਾ ਨੂੰ ਜਨਮ ਦੇ ਦਿੱਤਾ ਜਿਸ ਨਾਲ ਭਾਰਤ ਤੇ ਪਾਕਿਸਤਾਨ ਦੇ ਪਹਿਲਾਂ ਤੋਂ ਹੀ ਬੇਹੱਦ ਨਾਜ਼ੁਕ ਸੰਬੰਧਾਂ ਵਿੱਚ ਹੋਰ ਤਣਾਅ ਬਣ ਗਿਆ। ਮੰਗਲਵਾਰ ਸ਼ਾਮ ਨੂੰ ਪਾਕਿਸਤਾਨੀ ਜਲ ਸੈਨਾ ਦਾ ਇੱਕ ਜਹਾਜ਼ ਉੱਤਰੀ ਅਰਬ ਸਾਗਰ ਵਿੱਚ ਬੇਹੱਦ ਹਮਲਾਵਰ ਢੰਗ ਨਾਲ ਭਾਰਤੀ ਜਲ ਸੈਨਾ ਦੇ ਜਹਾਜ਼ ਨਾਲ ਟਕਰਾ ਗਿਆ। ਹਾਲਾਂਕਿ ਭਾਰਤੀ ਜੰਗੀ ਬੇੜਾ ਇਸ ਦੌਰਾਨ ਕਾਫੀ ਮਜ਼ਬੂਤ ਹੀ ਰਿਹਾ ਤੇ ਉਸਨੂੰ ਕੋਈ ਨੁਕਸਾਨ ਨਹੀਂ ਹੋਇਆ। ਭਾਰਤ ਨੇ ਇਸ ਮਾਮਲੇ ਉੱਤੇ ਬੇਹੱਦ ਸਖ਼ਤ ਪ੍ਰਤੀਕਿਰਿਆ ਦਿੰਦਿਆਂ ਪਾਕਿਸਤਾਨੀ ਹਾਈ ਕਮਿਸ਼ਨ ਦੇ ਇੰਚਾਰਜ ਹਾਈ ਕਮਿਸ਼ਨਰ ਨੂੰ ਵਿਦੇਸ਼ੀ ਮੰਤਰਾਲੇ ਵਿੱਚ ਤਲਬ ਕੀਤਾ ਤੇ ਸਖ਼ਤ ਵਿਰੋਧ ਪ੍ਰਗਟਾਉਂਦਿਆਂ ਸਪਸ਼ਟ ਕੀਤਾ ਕਿ ਇਸ ਕਾਰਵਾਈ ਨੂੰ ਗੈਰ ਪੇਸ਼ੇਵਰ ਵਤੀਰੇ ਵਜੋਂ ਨਾਮਨਜ਼ੂਰ ਕੀਤਾ ਜਾਵੇਗਾ। ਪੰਜਾਬ ਵਿੱਚ ਕਿਸਾਨਾਂ ਵੱਲੋਂ ਅੱਜ ਫਿਰ ਵੱਡੇ ਪੱਧਰ ਉੱਤੇ ਰੋਸ ਪ੍ਰਦਰਸ਼ਨ ਕੀਤਾ ਜਾਣਾ ਹੈ। ਕਿਸਾਨ ਮਜ਼ਦੂਰ ਮੋਰਚਾ ਪੰਜਾਬ ਨੇ ਜਥੇਬੰਦੀ ਦੀਆਂ ਮੰਗਾਂ ਨੂੰ ਸਰਕਾਰ ਵੱਲੋਂ ਅਣਗੌਲਿਆ ਕੀਤੇ ਜਾਣ ਉੱਤੇ ਅੱਜ ਭਾਰਤੀ ਸਮੇਂ ਮੁਤਾਬਕ 17 ਸਤੰਬਰ ਨੂੰ ਪੰਜਾਬ ਵਿੱਚ 5 ਥਾਵਾਂ ਉੱਤੇ ਰੇਲਾਂ ਰੋਕਣ ਦਾ ਐਲਾਨ ਕੀਤਾ ਹੈ। ਜਥੇਬੰਦੀ ਨੇ ਸਰਕਾਰ ਨੂੰ ਅੱਜ ਦੁਪਹਿਰ 12 ਵਜੇ ਤੱਕ ਮੰਗਾਂ ਬਾਰੇ ਵਿਚਾਰ ਕਰਨ ਦਾ ਅਲਟੀਮੇਟਮ ਦਿੱਤਾ ਹੈ ਜਿਸ ਤੋਂ ਬਾਅਦ ਜਥੇਬੰਦੀ ਵੱਲੋਂ ਰੇਲਾਂ ਰੋਕੀਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਮਜ਼ਦੂਰ ਮੋਰਚਾ ਪਿਛਲੇ 3 ਦਿਨਾਂ ਤੋਂ ਪੰਜਾਬ ਸਰਕਾਰ ਦੇ 9 ਮੰਤਰੀਆਂ ਦੇ ਘਰਾਂ ਅੱਗੇ ਆਪਣੇ ਹੱਕਾਂ ਤੇ ਮੰਗਾਂ ਨੂੰ ਲੈ ਕੇ ਮੋਰਚਾ ਲਾ ਕੇ ਬੈਠਾ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੋਰਚੇ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀ ਅਤੇ ਮੰਗ ਪੱਤਰ ਭੇਜ ਕੇ ਮੰਗਾਂ ਦੇ ਹੱਲ ਲਈ ਸਰਕਾਰ ਨਾਲ ਬੈਠ ਕੇ ਗੱਲਬਾਤ ਕਰਨ ਦੀ ਮੰਗ ਕੀਤੀ ਗਈ ਸੀ ਪਰ ਸਰਕਾਰ ਵੱਲੋਂ ਇਸ ਸੰਬੰਧੀ ਕੋਈ ਗੱਲ ਨਹੀਂ ਕੀਤੀ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸੇ ਰਵੱਈਏ ਨੂੰ ਵੇਖਦਿਆਂ ਕਿਸਾਨ ਮਜ਼ਦੂਰ ਮੋਰਚਾ ਇਕਾਈ ਪੰਜਾਬ ਨੇ ਅੱਜ ਦੁਪਹਿਰ 12 ਵਜੇ ਤੱਕ ਦਾ ਸਮਾਂ ਦਿੱਤਾ ਹੈ ਕਿ ਸਰਕਾਰ ਕਿਸਾਨਾਂ ਅਤੇ ਮਜ਼ਦੂਰਾਂ ਦੀਆਂ ਮੰਗਾਂ ਦਾ ਠੋਸ ਹੱਲ ਲੱਭੇ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਅੱਜ ਦੁਪਹਿਰ 12 ਵਜੇ ਪੰਜਾਬ ਦੀਆਂ 5 ਥਾਵਾਂ ਉੱਤੇ ਰੇਲ ਆਵਾਜਾਈ ਰੋਕੀ ਜਾਵੇਗੀ। ਮੋਰਚੇ ਦੇ ਆਗੂਆਂ ਨੇ ਕਿਹਾ ਕਿ 18 ਸਤੰਬਰ ਨੂੰ ਕਿਸਾਨ ਮਜ਼ਦੂਰ ਮੋਰਚਾ ਦੀ ਅਗਲੀ ਮੀਟਿੰਗ ਕੀਤੀ ਜਾਵੇਗੀ ਜਿਸ ਵਿੱਚ ਪੰਜਾਬ ਸਰਕਾਰ ਦੇ ਰਵੱਈਏ ਦਾ ਜਾਇਜ਼ਾ ਲੈਂਦਿਆਂ ਅਗਲੇ ਸੰਘਰਸ਼ ਦੀ ਰੂਪ ਰੇਖਾ ਤੈਅ ਕੀਤੀ ਜਾਵੇਗੀ। ਦੇਸ਼ ਅੰਦਰ ਆਨਲਾਈਨ ਟ੍ਰਾਂਜੈਕਸ਼ਨ ਖਾਸ ਕਰ UPI ਉੱਪਰ ਫੀਸ ਲਾਉਣ ਦਾ ਮਸਲਾ ਭਖਦਾ ਜਾ ਰਿਹਾ ਹੈ। ਇਸ ਸੰਬੰਧੀ ਲਗਾਤਾਰ ਬਹਿਸ ਵੀ ਛਿੜ ਗਈ ਹੈ। ਕੇਂਦਰੀ ਖਜ਼ਾਨਾ ਮੰਤਰਾਲੇ ਦੇ 14 ਸਤੰਬਰ ਦੇ ਗਜ਼ਟ ਨੋਟੀਫਿਕੇਸ਼ਨ ਅਤੇ 15 ਸਤੰਬਰ ਦੇ ਮਰਚੈਂਟ ਡਿਸਕਾਊਂਟ ਰੇਟ ਯਾਨੀ ਕਿ MDR ਲਾਉਣ ਨੂੰ ਚੁਣੌਤੀ ਦਿੰਦੇ ਹੋਏ ਹੁਣ ਸੁਪਰੀਮ ਕੋਰਟ ਵਿੱਚ ਇੱਕ ਜਨਹਿਤ ਪਟੀਸ਼ਨ ਵੀ ਦਾਖਲ ਕੀਤੀ ਗਈ ਹੈ। ਇਹ ਪਟੀਸ਼ਨ ਉਸ ਨੋਟੀਫਿਕੇਸ਼ਨ ਦੇ ਖਿਲਾਫ ਹੈ ਜੋ ਕਿ 2000 ਰੁਪਏ ਤੋਂ ਵੱਧ ਦੇ ਪਰਸਨ ਟੂ ਮਰਚੈਂਟ UPI ਲੈਣ ਦੇਣ ਉੱਤੇ ਚਾਰਜ ਲਾਉਣ ਦੀ ਇਜਾਜ਼ਤ ਦਿੰਦਾ ਹੈ। ਇੱਕ ਵਕੀਲ ਵੱਲੋਂ ਦਾਖਲ ਕੀਤੀ ਗਈ ਇਸ ਪਟੀਸ਼ਨ ਵਿੱਚ ਇਸ ਕਾਰਵਾਈ ਦੀ ਸੰਵਿਧਾਨਿਕ ਵੈਧਤਾ ਨੂੰ ਵੀ ਚੁਣੌਤੀ ਦਿੱਤੀ ਗਈ ਹੈ। ਪਟੀਸ਼ਨ ਵਿੱਚ ਕੇਂਦਰ ਸਰਕਾਰ, ਭਾਰਤੀ ਰਿਜ਼ਰਵ ਬੈਂਕ, ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਅਤੇ UPI ਅਤੇ ਸਰਵਿਸਿਸ ਸਟੀਅਰਿੰਗ ਕਮੇਟੀ ਨੂੰ ਵੀ ਧਿਰ ਬਣਾਇਆ ਗਿਆ। ਪਟੀਸ਼ਨ ਪਾਉਣ ਵਾਲੇ ਨੇ ਦਲੀਲ ਦਿੱਤੀ ਹੈ ਕਿ ਇਸ ਦਾ ਸਾਰਾ ਭਾਰ ਅੰਤ ਨੂੰ ਆਮ ਲੋਕਾਂ ਉੱਤੇ ਪੈਣਾ ਯਾਨੀ ਕਿ ਖਪਤਕਾਰ ਉੱਤੇ ਪੈਣਾ। ਅਤੇ ਇਹ ਵੀ ਪੁੱਛਿਆ ਕਿ ਲੈਣ ਦੇਣ ਦੀ ਇਹ ਕਾਰਵਾਈ ਕਿੱਥੋਂ ਤੱਕ ਸੁਰੱਖਿਅਤ ਰਹੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਆਪਣੇ ਉੱਪਰ ਦੋਸ਼ ਲਾਉਣ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਖਿਲਾਫ ਅਦਾਲਤ ਵਿੱਚ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਉਹਨਾਂ ਨੇ ਚੰਡੀਗੜ੍ਹ ਦੀ ਅਦਾਲਤ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਤਹਿਤ ਸ਼ਿਕਾਇਤ ਦਰਜ ਕਰਵਾਈ ਹੈ। ਗੁਰਪ੍ਰੀਤ ਕੌਰ ਮਾਨ ਮੁਤਾਬਕ ਮੁਲਜ਼ਮਾਂ ਵੱਲੋਂ ਲਾਏ ਗਏ ਕਥਿਤ ਦੋਸ਼ਾਂ ਨਾਲ ਉਹਨਾਂ ਦੇ ਚਰਿੱਤਰ ਤੇ ਸ਼ੋਹਰਤ ਨੂੰ ਨਾ ਸਿਰਫ ਸਮਾਜਿਕ ਤੌਰ ਉੱਤੇ ਸਗੋਂ ਨਿੱਜੀ ਤੌਰ ਉੱਤੇ ਵੀ ਨੁਕਸਾਨ ਪਹੁੰਚਿਆ ਜਿਸ ਦੀ ਭਰਪਾਈ ਨਹੀਂ ਕੀਤੀ ਜਾ ਸਕਦੀ। ਇਸ ਤੋਂ ਪਹਿਲਾਂ ਇੱਕ ਵੱਖਰੇ ਮਾਮਲੇ ਵਿੱਚ ਸਿਵਲ ਜੱਜ ਦੀ ਅਦਾਲਤ ਨੇ ਜਸਟਿਸ ਰਿਟਾਇਰਡ ਰਣਜੀਤ ਸਿੰਘ, ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਉੱਤੇ ਅਗਲੇ ਹੁਕਮਾਂ ਤੱਕ ਸੋਸ਼ਲ ਮੀਡੀਆ ਜਾਂ ਕਿਸੇ ਵੀ ਹੋਰ ਮਾਧਿਅਮ ਉੱਤੇ ਰਿਸ਼ਵਤ ਦੀ ਮੰਗ ਨਾਲ ਸੰਬੰਧਿਤ ਕੇਸ ਬਾਰੇ ਕੋਈ ਵੀ ਅਣਪ੍ਰਮਾਣਿਤ ਅਤੇ ਮਾਣਹਾਨੀਯੋਗ ਸਮੱਗਰੀ ਪ੍ਰਕਾਸ਼ਿਤ ਜਾਂ ਸ਼ੇਅਰ ਕਰਨ ਉੱਤੇ ਅੰਤਰਿਮ ਰੋਕ ਲਾਈ ਗਈ ਸੀ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਇਸ ਸੰਬੰਧੀ ਬਕਾਇਦਾ ਕੇਸ ਵੀ ਦਰਜ ਕਰਵਾ ਦਿੱਤਾ ਤੇ ਉਹਨਾਂ ਨੇ ਕੇਸ ਦਰਜ ਕਰਵਾਉਣ ਤੋਂ ਪਹਿਲਾਂ ਪਿਛਲੇ ਦਿਨੀ ਮੀਡੀਆ ਵਿੱਚ ਇਸ ਸੰਬੰਧੀ ਜ਼ਿਕਰ ਵੀ ਕੀਤਾ ਸੀ ਤੇ ਇਹਨਾਂ ਆਗੂਆਂ ਨੂੰ ਚੇਤਾਵਨੀ ਵੀ ਦਿੱਤੀ ਸੀ। ਸ੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ ਇੱਕ ਵਿਵਾਦ ਵਿੱਚ ਘਿਰ ਗਏ ਨੇ ਕਿਉਂਕਿ ਉਹਨਾਂ ਦੇ ਖਿਲਾਫ ਜਬਰ ਜਨਾਹ ਦਾ ਇੱਕ ਮਾਮਲਾ ਦਰਜ ਕੀਤਾ ਗਿਆ। ਪੁਲਿਸ ਦੇ ਸੂਤਰਾਂ ਵੱਲੋਂ ਇਹ ਜਾਣਕਾਰੀ ਲੰਘੇ ਕੱਲ ਦਿੱਤੀ ਗਈ ਹੈ। ਇਹ ਕੇਸ ਪੰਜਾਬ ਦੇ ਮਾਲਵਾ ਖੇਤਰ ਦੀ ਇੱਕ ਔਰਤ ਦੀ ਸ਼ਿਕਾਇਤ ਉੱਤੇ ਦਰਜ ਕੀਤਾ ਗਿਆ ਹੈ ਜਿਸਨੇ ਇਹਨਾਂ ਦੋਸ਼ਾਂ ਸੰਬੰਧੀ ਜੁਡੀਸ਼ੀਅਲ ਮੈਜਿਸਟ੍ਰੇਟ ਸਾਹਮਣੇ ਆਪਣੇ ਬਿਆਨ ਵੀ ਦਰਜ ਕਰਵਾਏ। ਅਮਰਜੀਤ ਸਿੰਘ ਚਾਵਲਾ ਨੇ ਇਹਨਾਂ ਦੋਸ਼ਾਂ ਨੂੰ ਨਕਾਰਦਿਆਂ ਇਹਨਾਂ ਨੂੰ ਝੂਠੇ ਅਤੇ ਮਨਘੜਤ ਕਰਾਰ ਦਿੱਤਾ। ਚਾਵਲਾ ਨੇ ਦੋਸ਼ ਲਾਇਆ ਕਿ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚੀ ਗਈ ਹੈ ਅਤੇ ਕਿਹਾ ਕਿ ਉਹ ਅਦਾਲਤ ਵਿੱਚ ਆਪਣੀ ਬੇਗੁਨਾਹੀ ਸਾਬਤ ਕਰਨਗੇ। ਇੱਕ ਵੀਡੀਓ ਜਾਰੀ ਕਰਦਿਆਂ ਅਮਰਜੀਤ ਸਿੰਘ ਚਾਵਲਾ ਨੇ ਫਿਲਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਦੋਹਾਂ ਅਹੁਦਿਆਂ ਤੋਂ ਆਪਣੇ ਅਸਤੀਫੇ ਦੇ ਦਿੱਤੇ ਨੇ ਅਤੇ ਆਪਣੇ ਅਸਤੀਫੇ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਸ ਕੇਸ ਕਾਰਨ ਉਹਨਾਂ ਦੀ ਪਾਰਟੀ ਲਈ ਕੋਈ ਮੁਸ਼ਕਲ ਖੜੀ ਹੋਵੇ। ਚਾਵਲਾ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਨੂੰ ਅਦਾਲਤ ਤੋਂ ਕਲੀਨ ਚਿੱਟ ਨਹੀਂ ਮਿਲ ਜਾਂਦੀ ਉਦੋਂ ਤੱਕ ਉਹ ਕਿਸੇ ਵੀ ਅਹੁਦੇ ਉੱਤੇ ਵਾਪਸ ਨਹੀਂ ਆਉਣਗੇ। ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਸੰਬੰਧੀ ਸਮਾਗਮ ਸ਼ੁਰੂ ਹੋ ਗਏ ਨੇ। ਐਤਕੀ ਇਹ ਸਮਾਗਮ 16 ਤੋਂ 18 ਸਤੰਬਰ ਤੱਕ ਕਰਵਾਏ ਜਾ ਰਹੇ ਨੇ ਅਤੇ ਇਸ ਸੰਬੰਧੀ ਤਿਆਰੀਆਂ ਨੂੰ ਅੰਤਿਮ ਛੋਹਾਂ ਦੇ ਦਿੱਤੀਆਂ ਗਈਆਂ ਨੇ। ਬਟਾਲਾ ਪ੍ਰਸ਼ਾਸਨ ਵੱਲੋਂ ਸੁਚਾਰੂ ਢੰਗ ਨਾਲ ਵਿਆਹ ਪੁਰਬ ਸਮਾਗਮ ਦੀਆਂ ਤਿਆਰੀਆਂ ਕੀਤੀਆਂ ਗਈਆਂ ਨੇ। ਵਿਆਹ ਪੁਰਬ ਦੇ ਸਮਾਗਮ ਵਿੱਚ ਬਟਾਲਾ ਵਿਖੇ ਵੱਡੀ ਗਿਣਤੀ ਵਿੱਚ ਦੇਸ਼ ਵਿਦੇਸ਼ ਤੋਂ ਸੰਗਤਾਂ ਆਉਂਦੀਆਂ ਨੇ ਅਤੇ ਉਹਨਾਂ ਦੀ ਸਹੂਲਤ ਅਤੇ ਆਵਾਜਾਈ ਨੂੰ ਮੁੱਖ ਰੱਖਦਿਆਂ ਪ੍ਰਬੰਧ ਕੀਤੇ ਗਏ ਨੇ। ਨਗਰ ਕੀਰਤਨ ਦੇ ਰੂਟ ਸਮੇਤ ਸਮੁੱਚੇ ਬਟਾਲਾ ਸ਼ਹਿਰ ਨੂੰ ਸ਼ਾਨਦਾਰ ਤਰੀਕੇ ਨਾਲ ਸਜਾਇਆ ਗਿਆ। ਸ਼ਹਿਰ ਵਿੱਚ ਸੜਕਾਂ ਦੇ ਕਿਨਾਰਿਆਂ ਤੋਂ ਦਰਖਤਾਂ ਦੀਆਂ ਟਾਹਣੀਆਂ ਤੱਕ ਛਾਗੀਆਂ ਗਈਆਂ। ਸਾਫ਼ ਸਫਾਈ ਅਤੇ ਸੀਵਰੇਜ ਦੀ ਸਫਾਈ ਲਈ ਬਣਾਈਆਂ ਟੀਮਾਂ ਵੱਲੋਂ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ ਤੇ ਇਸ ਤੋਂ ਇਲਾਵਾ ਪਾਵਰਕੌਮ, PWD ਅਤੇ ਸਿਹਤ ਵਿਭਾਗ ਵੱਲੋਂ ਵੀ ਆਪੋ ਆਪਣੇ ਮਹਿਕਮੇ ਨਾਲ ਸੰਬੰਧਿਤ ਕੰਮ ਕੀਤੇ ਗਏ ਨੇ। AI ਦੇ ਖਤਰਿਆਂ ਬਾਰੇ ਦੁਨੀਆ ਭਰ ਵਿੱਚ ਗੱਲ ਹੋਣ ਲੱਗੀ ਹੈ ਜਿੱਥੇ AI ਦੀ ਵਰਤੋਂ ਹੁਣ ਇਸ ਵੇਲੇ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਚੁੱਕੀ ਹੈ ਅਤੇ AI ਸਦਕਾ ਕਈ ਕੰਮ ਸੌਖੇ ਵੀ ਹੋਏ ਨੇ। ਉੱਥੇ ਇਹ ਪਿਛਲੇ ਦਿਨੀ AI ਦੇ ਮਨੁੱਖਾਂ ਲਈ ਆਉਂਦੇ ਸਮੇਂ ਦੌਰਾਨ ਸੰਭਾਵੀ ਖਤਰੇ ਬਾਰੇ ਵੀ ਗੱਲ ਹੋਣ ਲੱਗ ਪਈ ਹੈ। ਹੁਣ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨੇ ਵਿਸ਼ਵ ਨੇਤਾਵਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਤੇਜ਼ੀ ਨਾਲ ਅੱਗੇ ਵੱਧ ਰਹੀ ਆਰਟੀਫਿਸ਼ੀਅਲ ਇੰਟੈਲੀਜੈਂਸ ਅਜਿਹੇ ਖਤਰੇ ਪੈਦਾ ਕਰਦੀ ਹੈ ਜਿਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਅਗਲੇ ਹਫ਼ਤੇ ਨਿਊਯਾਰਕ ਵਿੱਚ ਹੋਣ ਵਾਲੇ ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਦੇ ਇਕੱਠ ਤੋਂ ਪਹਿਲਾਂ ਬੋਲਦਿਆਂ ਗੁਟੇਰੇਸ ਨੇ ਕਿਹਾ ਕਿ ਆਉਣ ਵਾਲੇ ਗਲੋਬਲ ਨੇਤਾਵਾਂ ਨਾਲ ਉਹਨਾਂ ਦੀਆਂ ਗੱਲਬਾਤ ਦਾ ਇੱਕ ਪ੍ਰਮੁੱਖ ਹਿੱਸਾ AI ਹੋਵੇਗੀ। ਐਂਥਰੋਪਿਕ ਖੋਜਕਾਰ ਜੈਕਬ ਕੋਕਸਨ ਦੇ ਪਿਛਲੇ ਹਫ਼ਤੇ ਅਸਤੀਫਾ ਦੇਣ ਤੋਂ ਬਾਅਦ AI ਦੁਆਰਾ ਪੈਦਾ ਹੋਣ ਵਾਲੇ ਸੰਭਾਵੀ ਖਤਰੇ ਬਾਰੇ ਚਿੰਤਾ ਵੱਧ ਰਹੀ ਹੈ। ਜਿਸ ਦਾ ਕਾਰਨ ਇਹ ਸੀ ਕਿ ਉਹਨਾਂ ਕਿਹਾ ਸੀ ਕਿ AI ਬਣਾਉਣ ਵਾਲੇ ਲੋਕ ਗੰਭੀਰਤਾ ਨਾਲ ਵਿਸ਼ਵਾਸ ਕਰਦੇ ਨੇ ਕਿ ਇੱਕ ਦਹਾਕੇ ਦੇ ਅੰਤ ਤੱਕ AI ਮਨੁੱਖ ਲਈ ਵੀ ਖੜਾ ਕਰ ਸਕਦੀ ਹੈ। ਇਹ ਵੀ ਚਰਚਾ ਚੱਲ ਰਹੀ ਹੈ ਕਿ ਅਮੈਰੀਕਾ ਤੇ ਚੀਨ AI ਦੇ ਖਤਰਿਆਂ ਬਾਰੇ ਚਰਚਾ ਕਰਨ ਲਈ ਸਤੰਬਰ ਮਹੀਨੇ ਇੱਕ ਵੱਖਰੀ ਮੀਟਿੰਗ ਦੀ ਯੋਜਨਾ ਬਣਾ ਰਹੇ ਨੇ ਜਿਸ ਦੀ ਅਗਵਾਈ ਹੇਠਲੇ ਪੱਧਰ ਦੇ ਸਰਕਾਰੀ ਅਧਿਕਾਰੀ ਕਰ ਰਹੇ ਨੇ। ਕੁੱਲ ਮਿਲਾ ਕੇ ਦੁਨੀਆ ਭਰ ਵਿੱਚ AI ਦੇ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਤਾਕਤਵਰ ਹੋਣ ਅਤੇ ਮਨੁੱਖ ਲਈ ਸੰਭਾਵੀ ਖਤਰੇ ਬਾਰੇ ਚਰਚਾ ਅਤੇ ਗੱਲ ਹੋਣ ਲੱਗ ਪਈ ਹੈ। ਖਬਰਾਂ ਦੇ ਬੁਲੇਟਿਨ ਵਿੱਚ ਹੁਣ ਅਸੀਂ ਕੁਝ ਹੋਰ ਤਾਜ਼ਾ ਤਰੀਨ ਅਤੇ ਅਹਿਮ ਖਬਰਾਂ ਸੰਖੇਪ ਤੌਰ ਤੇ ਵੀ ਤੁਹਾਨੂੰ ਸੁਣਾਉਂਦੇ ਹਾਂ। ਕੇਂਦਰ ਸਰਕਾਰ ਨੇ ਕਰਮਚਾਰੀ ਭਵਿੱਖ ਨਿਧੀ ਸੰਗਠਨ ਯਾਨੀ ਕਿ EPFO ਤਹਿਤ ਲਾਜ਼ਮੀ ਕਵਰੇਜ ਲਈ ਤਨਖਾਹ ਹੱਦ ਵਧਾਉਣ ਨੂੰ ਮਨਜ਼ੂਰੀ ਦੇ ਦਿੱਤੀ ਹੈ। ਹੁਣ ਤੱਕ ਇਸ ਲਈ ਤਨਖਾਹ ਹੱਦ 15,000 ਰੁਪਏ ਪ੍ਰਤੀ ਮਹੀਨਾ ਸੀ, ਜਿਸ ਨੂੰ ਵਧਾ ਕੇ 25,000 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ। ਯਾਨੀ ਕਿ 15,000 ਦੀ ਥਾਂ 2,500 ਰੁਪਏ ਮਹੀਨਾ ਤਨਖਾਹ ਤੱਕ EPF ਕਵਰੇਜ ਲਾਜ਼ਮੀ ਹੋਵੇਗੀ। ਸਾਈਬਰ ਠੱਗੀ ਦੇ ਮਾਮਲੇ ਵਿੱਚ ਪਟਿਆਲਾ ਅਤੇ ਮੋਹਾਲੀ ਵਿੱਚ 3 ਥਾਵਾਂ ਉੱਤੇ ED ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਪਟਿਆਲਾ ਵਿੱਚ ਚੱਲ ਰਹੇ ਇੱਕ ਫਰਜ਼ੀ ਕਾਲ ਸੈਂਟਰ ਵਿੱਚ 18 ਘੰਟੇ ED ਨੇ ਜਾਂਚ ਪੜਤਾਲ ਕੀਤੀ ਅਤੇ ਪੁਣੇ ਵਿੱਚ ਵੀ ਇੱਕ ਫਰਜ਼ੀ ਕਾਲ ਸੈਂਟਰ ਮਿਲਿਆ ਹੈ। ਮਹਾਲਪੁਰ ਦੇ ਪਿੰਡ ਬਾੜੀਆਂ ਕਲਾਂ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਭੰਨ ਤੋੜ ਦੇ ਵਿਰੋਧ ਵਿੱਚ ਲੱਗੇ ਧਰਨੇ ਦੌਰਾਨ ਬਹੁਜਨ ਸਮਾਜ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵਿਚਕਾਰ ਝੜਪ ਹੋ ਗਈ, ਜਿਸ ਵਿੱਚ ਭਾਜਪਾ ਦੇ ਨੇਤਾ ਵਿਜੇ ਸਾਂਪਲਾ ਵੀ ਮਾਮੂਲੀ ਰੂਪ ਵਿੱਚ ਜ਼ਖਮੀ ਹੋਏ ਨੇ। ਦੋਹਾਂ ਧਿਰਾਂ ਨੂੰ ਇੱਕ ਦੂਜੇ ਉੱਤੇ ਝਗੜੇ ਦੀ ਸ਼ੁਰੂਆਤ ਕਰਨ ਅਤੇ ਮਾਹੌਲ ਵਿਗਾੜਨ ਦਾ ਇਲਜ਼ਾਮ ਲਾਇਆ ਗਿਆ। ਡੇਰਾ ਸਿਰਸਾ ਦਾ ਮੁਖੀ ਗੁਰਮੀਤ ਰਾਮ ਰਹੀਮ 21 ਦਿਨਾਂ ਦੀ ਫਰਲੋ ਉੱਤੇ ਰਹਿਣ ਤੋਂ ਬਾਅਦ ਹੁਣ ਸਿਰਸਾ ਡੇਰੇ ਤੋਂ ਰੋਹਤਕ ਦੀ ਸੁਨਾਰੀਆ ਜੇਲ ਪਰਤ ਆਇਆ। ਇਸ ਦਰਮਿਆਨ ਉਸਨੇ ਵਧੇਰੇ ਸਮਾਂ ਸਿਰਸਾ ਡੇਰੇ ਵਿਖੇ ਹੀ ਬਿਤਾਇਆ। ਸ਼੍ਰੋਮਣੀ ਅਕਾਲੀ ਦਲ ਅਤੇ ਸੁਖਬੀਰ ਬਾਦਲ ਵੱਲੋਂ ਲੰਘੇ ਕੱਲ ਬੱਧਨੀ ਕਲਾਂ ਵਿਖੇ ਰੈਲੀ ਕੀਤੀ ਗਈ, ਜਿਸ ਵਿੱਚ ਸੂਬਾ ਸਰਕਾਰ ਨੂੰ ਘੇਰਿਆ ਗਿਆ। ਹਾਲਾਂਕਿ ਇਸ ਵਾਰ ਇਸ ਖੇਤਰ ਲਈ ਯਾਨੀ ਕਿ ਬੱਧਨੀ ਕਲਾਂ ਅਤੇ ਮੋਗਾ ਦੇ ਇਲਾਕੇ ਲਈ ਸੁਖਬੀਰ ਬਾਦਲ ਵੱਲੋਂ ਕਿਸੇ ਉਮੀਦਵਾਰ ਦੇ ਨਾਂ ਦਾ ਐਲਾਨ ਨਹੀਂ ਕੀਤਾ ਗਿਆ। ਪੰਜਾਬ ਦੇ ਮੌਸਮ ਸੰਬੰਧੀ ਤਾਜ਼ਾ ਜਾਣਕਾਰੀ ਹੈ ਕਿ ਪੰਜਾਬ ਵਿੱਚ ਪਿਛਲੇ ਕੁਝ ਘੰਟਿਆਂ ਦੌਰਾਨ ਬੱਦਲਵਾਈ ਅਤੇ ਮੀਂਹ ਪੈਣ ਦੇ ਆਸਾਰ ਬਣੇ ਨੇ। ਮੌਸਮ ਵਿਭਾਗ ਵੱਲੋਂ ਅੱਜ ਸੂਬੇ ਭਰ ਵਿੱਚ ਵਿਆਪਕ ਤੌਰ ਤੇ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ। ਭਾਰਤੀ ਸਮੇਂ ਮੁਤਾਬਕ ਅੱਜ 17 ਸਤੰਬਰ ਦਾ ਦਿਨ ਸ਼ੁਰੂ ਹੋ ਗਿਆ ਹੈ ਅਤੇ ਅੱਜ ਸੰਗਰਾਂਦ ਦਾ ਦਿਹਾੜਾ ਵੀ ਹੈ ਅਤੇ ਅੱਸੂ ਦੇ ਮਹੀਨੇ ਦਾ ਆਗਾਜ਼ ਅੱਜ ਤੋਂ ਹੋ ਰਿਹਾ ਹੈ। ਅਤੇ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਚੱਲ ਰਹੀ 3 ਮੈਚਾਂ ਦੀ T20 ਲੜੀ ਦਾ ਤੀਜਾ ਅਤੇ ਅਖੀਰਲਾ ਮੈਚ ਅੱਜ ਸ਼ਾਮੀ ਦਿੱਲੀ ਵਿਖੇ ਖੇਡਿਆ ਜਾਵੇਗਾ। ਭਾਰਤ ਦੀ ਲੜੀ ਪਹਿਲਾਂ ਹੀ ਜਿੱਤ ਚੁੱਕਾ ਹੈ। ਇਹ ਸੀ ਅੱਜ ਦਾ ਤਾਜ਼ਾ ਤਰੀਨ ਖਬਰਾਂ ਦਾ ਬੁਲੇਟਿਨ। ਇਜਾਜ਼ਤ ਦਿਓ, ਸਤਿ ਸ੍ਰੀ ਅਕਾਲ, ਧੰਨਵਾਦ, ਥੈਂਕ ਯੂ ਸੋ ਮਚ।
2: Everyone knows you don't let a kid swim unsupervised. You don't touch a baking tray straight out of the oven.
3: Ouch!
2: You're careful when using a sharp knife.
3: Ah!
2: And you don't drive without a seatbelt.
3: Buckle up!
2: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਹੱਸਦੇ ਗਾਉਂਦੇ ਮੁਸਕਰਾਉਂਦੇ ਚਿਹਰਿਆਂ ਦੀ ਪਹਿਚਾਣ ਰੇਡੀਓ ਉਡਾਨ। ਗੱਲਾਂ ਗੀਤ ਤੇ ਕਿੱਸੇ ਕਹਾਣੀਆਂ ਦੀ ਉਡਾਨ ਰੇਡੀਓ ਉਡਾਨ। ਪੰਜਾਬ ਪੰਜਾਬੀ ਤੇ ਪੰਜਾਬੀਅਤ ਦੀ ਜਾਣ ਰੇਡੀਓ ਉਡਾਨ। ਆਜੋ ਰਲ ਮਿਲ ਮਹਿਫਲ ਲਾਈਏ, ਇੱਕ ਦੂਜੇ ਦਾ ਪੁੱਛੀਏ ਹਾਲ, ਰੇਡੀਓ ਉਡਾਨ ਪ੍ਰਭ ਸਭ ਦੇ ਨਾਲ।

0: ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ। ਦਰਿਆਵਾਂ ਤੋਂ ਨਹਿਰਾਂ ਤੱਕ, ਦਰਿਆਵਾਂ ਤੋਂ ਨਹਿਰਾਂ ਤੱਕ, ਪਿੰਡ ਕਸਬੇ ਤੇ ਸ਼ਹਿਰਾਂ ਤੱਕ, ਦਿਨ ਦੀ ਪਹਿਲੀ ਕਿਰਨ ਤੋਂ ਲੈ ਕੇ ਸਾਰੇ ਅੱਠੇ ਪਹਿਰਾਂ ਤੱਕ, ਖੂਹ ਦੀ ਠੰਡੀ ਰਾਤ ਤੋਂ ਲੈ ਕੇ ਹਾੜ ਦੇ ਸਿਖਰ ਦੁਪਹਿਰਾਂ ਤੱਕ, ਖੂਹ ਦੇ ਠੰਡੇ ਸ਼ੀਤਲ ਜਲ ਤੋਂ ਸੱਤ ਸਾਗਰ ਦੀਆਂ ਲਹਿਰਾਂ ਤੱਕ, ਕਹਿੰਦੀ ਕੌਣ ਅਜੀਜ਼ ਹੈ ਤੇਰਾ ਆਪਣਿਆਂ ਤੋਂ ਗਹਿਰਾਂ ਤੱਕ, ਪੁੱਛਦੀ ਸੀ ਉਹ ਮੇਰਾ ਰੁਤਬਾ, ਮੈਂ ਕਿਹਾ ਤੇਰੇ ਪੈਰਾਂ ਤੱਕ, ਮੈਂ ਕਿਹਾ ਤੇਰੇ ਪੈਰਾਂ ਤੱਕ।
1: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
2: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
3: ਬਸ ਇੰਨੀ ਗੱਲ।

0: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨਫੋਰਡਸ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
1: ਬ੍ਰੈਂਪਟਨ ਵਾਲਿਓ, ਹੁਣ ਮਹਿੰਗੇ ਪਰਫਿਊਮਾਂ ਤੇ $400-500 ਲਾਉਣ ਦੀ ਬਿਲਕੁਲ ਲੋੜ ਨਹੀਂ। ਰਾਇਲ ਪਰਫਿਊਮਸ ਦੀ ਹੋ ਚੁੱਕੀ ਹੈ ਗ੍ਰੈਂਡ ਓਪਨਿੰਗ। ਸਵਿਟਜ਼ਰਲੈਂਡ ਤੋਂ ਇੰਪੋਰਟ ਕੀਤੇ ਆਇਲਸ ਨਾਲ ਤਿਆਰ ਡਿਓਰ ਤੇ ਸ਼ਨੈਲ ਵਰਗੀ ਸੇਮ ਫ੍ਰੈਗਰੈਂਸ, ਜੋ ਚੱਲੇ 8 ਘੰਟਿਆਂ ਤੋਂ ਵੀ ਵੱਧ। ਹਰ ਪਰਫਿਊਮ ਸਿਰਫ $50 ਵਿੱਚ, ਅਤੇ ਰੇਡੀਓ ਉਡਾਨ ਦੇ ਸਰੋਤਿਆਂ ਲਈ ਖਾਸ ਧਮਾਕਾ, ਬਾਈ 2 ਗੈਟ 1 ਫ੍ਰੀ, ਯਾਨੀ $100 ਚ 3 ਪਰਫਿਊਮ ਤੇ ਨਾਲ ਇੱਕ ਤੋਹਫਾ ਰੇਡੀਓ ਉਡਾਨ ਪ੍ਰਭ ਸੰਧੂ ਦਾ ਰੈਫਰੈਂਸ ਦੇਣ ਤੇ। ਆਪਣੇ ਆਪ ਨੂੰ ਫੁੱਲਾਂ ਦੀ ਤਰ੍ਹਾਂ ਮਹਿਕਾਓ। ਅੱਜ ਹੀ ਆਓ ਯੂਨਿਟ 9-1 ਰੀਗਨ ਰੋਡ, ਬ੍ਰੈਂਪਟਨ, ਸਿੱਖ ਸੰਗਤ ਗੁਰੂ ਘਰ ਦੇ ਨੇੜੇ, ਜਾਂ ਆਰਡਰ ਕਰੋ www.royalperfumes.co ਤੇ। ਕਾਲ ਕਰੋ 437-315-0701।
2: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
3: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
2: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 647-706-6640,
4: 647-706-6640।
5: ਪੰਜਾਬੀਆਂ ਦਾ ਆਪਣਾ ਸਭ ਤੋਂ ਵੱਡਾ ਪ੍ਰੀਮੀਅਮ ਕਲੋਥਿੰਗ ਬ੍ਰਾਂਡ ਫੈਸ਼ਨ ਆਈਕਿਊ। ਫੈਸ਼ਨ ਆਈਕਿਊ, ਲੇਟੈਸਟ ਡਿਜ਼ਾਈਨ, ਟ੍ਰੈਂਡਿੰਗ ਆਊਟਫਿਟਸ,
6: ਲੇਡੀਜ਼ ਸੂਟ, ਲਹਿੰਗੇ, ਗਰਾਰੇ, ਸ਼ਰਾਰੇ,
5: ਕੁੜਤੇ, ਪਜਾਮੇ, ਸ਼ੇਰਵਾਨੀਆਂ, ਕੋਟ ਪੈਂਟ, ਬਲੇਜ਼ਰ ਅਤੇ ਕਿਡਜ਼ ਫੈਸ਼ਨ,
6: ਵਿੰਟੇਜ ਤੇ ਸਫਾਰੀ ਲਗੇਜ ਸੈਟਸ ਦੀ ਵੱਡੀ ਕਲੈਕਸ਼ਨ, ਥੀਮ ਵੈਡਿੰਗ ਲਈ ਟਾਪ ਟੇਲਰ ਟੀਮ ਵੀ ਅਵੇਲੇਬਲ। ਫੈਸ਼ਨ ਆਈਕਿਊ, ਫੈਸ਼ਨ ਆਈਕਿਊ, ਹੁਣੇ ਕਾਲ ਕਰੋ 905-453-2225 ਜਾਂ ਗੂਗਲ ਤੇ ਸਰਚ ਕਰੋ ਫੈਸ਼ਨ ਆਈਕਿਊ। ਸਪੈਸ਼ਲ ਗਿਫਟ ਲਈ ਰੇਡੀਓ ਉਡਾਨ ਦਾ ਰੈਫਰੈਂਸ ਦੇਣਾ ਨਾ ਭੁੱਲਿਓ।
7: ਤੁਸੀਂ ਸੁਣ ਰਹੇ ਹੋ ਰੇਡੀਓ ਉਡਾਨ ਪ੍ਰਭ ਸੰਧੂ ਦੇ ਨਾਲ। ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪਾਂਸਰ ਕਰ ਰਹੇ ਨੇ BDS ਪੇਂਟਿੰਗ, ਇੱਕ ਵਧੀਆ ਪੇਂਟਿੰਗ ਸਰਵਿਸ। BDS ਹੋਮ ਪੇਂਟਿੰਗ ਹਾਜ਼ਰ ਹੈ ਤੁਹਾਡੇ ਘਰ, ਬੇਸਮੈਂਟ ਤੇ ਕਮਰਸ਼ੀਅਲ ਯੂਨਿਟ ਨੂੰ ਨਵਾਂ ਬਣਾਉਣ ਲਈ, ਨਵੇਂ ਰੰਗਾਂ ਨਾਲ ਚਮਕਾਉਣ ਲਈ। ਪ੍ਰੋਫੈਸ਼ਨਲ ਪੇਂਟਿੰਗ ਸਰਵਿਸਿਜ਼, ਚਾਹੇ ਹੋਵੇ ਸਪਰੇ ਪੇਂਟਿੰਗ, ਕਿਚਨ ਕੈਬਿਨੇਟ ਰੀਫਿਨਿਸ਼ਿੰਗ, ਡਰਾਈਵਾਲ ਰਿਪੇਅਰ ਤੇ ਸਟੱਕੋ ਰਿਮੂਵਲ, ਡੈਕ ਤੇ ਫੈਂਸ ਪੇਂਟਿੰਗ, ਫਿਨਿਸ਼ਡ ਬੇਸਮੈਂਟ, ਹਾਰਡਵੁੱਡ ਤੇ ਲੈਮੀਨੇਟ ਫਲੋਰਿੰਗ। ਘਰ, ਕਮਰਸ਼ੀਅਲ ਜਾਂ ਇੰਡਸਟਰੀਅਲ, ਹਰ ਕਿਸਮ ਦੀ ਪੇਂਟਿੰਗ ਵਿੱਚ ਮਾਹਿਰ। ਅੱਜ ਹੀ ਕਾਲ ਕਰੋ BDS ਪੇਂਟਿੰਗ ਦੇ ਜੁਗਰਾਜ ਸਿੰਘ ਹੋਣਾ ਨੂੰ 905-965-6311, 905-965-6311।
8: ਔਰ ਨਾਲ ਦੀ ਨਾਲ ਤੁਹਾਨੂੰ ਇੱਕ ਨੰਬਰ ਦੇ ਦਈਏ, ਜੇ ਤੁਸੀਂ ਘਰ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਜਾਂ ਤੁਸੀਂ ਬੇਸਮੈਂਟ ਵਾਸਤੇ ਅਪਲਾਈਂਸਸ ਲੱਭ ਰਹੇ ਸੀ, ਰੈਫਰੀਜਰੇਟਰ, ਡਿਸ਼ਵਾਸ਼ਰ, ਸਟੋਵ, ਟੀਵੀ, ਬਿਲਟਨ ਅਪਲਾਈਂਸਸ, ਤੁਸੀਂ ਡ੍ਰੀਮ ਹੋਮ ਅਪਲਾਈਂਸਸ ਨੂੰ ਯਾਦ ਰੱਖੋ 905-805-3000। ਡ੍ਰੀਮ ਹੋਮ ਅਪਲਾਈਂਸਸ 905-805-3000। ਵਿਜ਼ਿਟ ਡ੍ਰੀਮ ਹੋਮ ਅਪਲਾਈਂਸਸ ਫੋਰ ਦੀ ਬੈਸਟ ਪ੍ਰਾਈਸ, ਬੈਸਟ ਡੀਲ ਐਂਡ ਬੈਸਟ ਗਿਫਟਸ। 905-805-3000, 2915 ਅਰਜੰਟੀਆ ਰੋਡ, ਮਿਸੀਸਾਗਾ। ਡ੍ਰੀਮ ਹੋਮ ਅਪਲਾਈਂਸਸ।
9: Pizza to go, best pizza in the town, Pizza to go, tandoori paneer pizza, butter chicken pizza, chaat pizza, makhani paneer pizza, shahi paneer pizza, kalle pizza nahi, jithe tusi fish pakoda, best soya chaap, malai wings, crunchy momo, malai momo, sun ke aaya na munh vich paani, so ajj apne yaara dostan te parivar de naal kuch vadhiya te quality wala khaan nu dil kar reha na, ta ਇੱਕੋ ਇੱਕ ਨਾਮ ਯਾਦ ਰੱਖੋ, ਪੀਜ਼ਾ ਟੂ ਗੋ, ਬੈਸਟ ਪੀਜ਼ਾ ਇਨ ਦਾ ਟਾਊਨ। ਤੁਸੀਂ ਪਹੁੰਚੋ ਮੈਕਲੋਗ ਮੋਗਨ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਪਹੁੰਚ ਸਕਦੇ ਹੋ 2 ਕਾਉਂਟੀ ਕੋਰਟ ਬ੍ਰੈਂਪਟਨ ਨੀਅਰ ਸ਼ੈਡਨ ਕਾਲਜ ਵਾਲੀ ਲੋਕੇਸ਼ਨ ਤੇ ਜਾਂ ਤੁਸੀਂ ਚਿੰਗੂਜ਼ੀ ਐਂਡ ਕਵੀਨ ਵਾਲੀ ਲੋਕੇਸ਼ਨ ਤੇ ਪਹੁੰਚ ਸਕਦੇ ਹੋ ਨੋ ਫ੍ਰਿਲ ਵਾਲੇ ਪਲਾਜ਼ੇ ਦੇ ਵਿੱਚੋਂ ਇੱਕੋ ਇੱਕ ਨਾਮ ਯਾਦ ਰੱਖਣਾ ਪੀਜ਼ਾ ਟੂ ਗੋ ਸਵਾਦਲਾ ਤੇ ਕੁਆਲਿਟੀ ਵਾਲਾ ਪੀਜ਼ਾ ਪੀਜ਼ਾ ਟੂ ਗੋ 905-840-9696 905-840-9696
4: ਸੱਚ ਕਿਹੋ ਜਿਹਾ ਹੁੰਦਾ
10: ਚੁੱਲ੍ਹੇ ਤੇ ਪੱਕਦੀ ਰੋਟੀ ਸੱਚ ਹੈ
11: ਮਿੱਟੀ ਚੁਗਦੀ ਫਸਲ ਸੱਚ ਹੈ
10: ਖੁਰੋ ਦੀ ਪਾਣੀ ਸੱਚ ਹੈ

0: ਸਤਿਗੁਰ ਹੋਏ ਦਿਆਲ ਤਾਂ ਸਰਦਾ ਪੂਰੀ ਹੈ, ਸਤਿਗੁਰ ਹੋਏ ਦਿਆਲ ਨਾ ਕਬਹੂੰ ਝੂਰੀ ਹੈ, ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ। ਅਕਾਲ ਪੁਰਖ ਦੇ ਦਿੱਤੇ ਹੋਏ ਸਾਰੇ ਰੰਗਾਂ ਨੂੰ ਮਾਣਦੇ ਹੋਏ ਜੁੜ ਚੁੱਕੇ ਹਾਂ ਇੱਕ ਵਾਰ ਫਿਰ ਇਹ ਖੂਬਸੂਰਤ ਅਤੇ ਚੜ੍ਹਦੀ ਕਲਾ ਵਾਲੀ ਸ਼ਾਮ ਦੇ ਵਿੱਚ ਖੂਬਸੂਰਤ ਸਰੋਤਿਆਂ ਦੇ ਲਈ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਹਮੇਸ਼ਾ ਦੀ ਤਰ੍ਹਾਂ ਸਾਥ ਦੇ ਰਹੇ ਨੇ ਗੁਮਨਾਮ। ਗੁਮਨਾਮ ਭਾਈ ਤੂੰ ਦਿਖ ਨਹੀਂ ਰਿਹਾ, ਥੋੜ੍ਹਾ ਜਿਹਾ ਦਾ ਜਾ ਆਰ ਜੇ ਗੈਵੀ, ਉਹ ਸੋਰੀ, ਸੋ ਆਰ ਜੇ ਗੈਵੀ ਮੇਰਾ ਸਾਥ ਦੇ ਰਹੇ ਨੇ, ਸੋ ਨਾਮ ਚੇਂਜ ਹੋ ਚੁੱਕਿਆ ਗੈਵੀ ਉਹਨਾਂ ਦਾ, ਸੋ ਗੁਮਨਾਮ ਹੋਣਾ ਦਾ, ਸੋ ਗੁਮਨਾਮ ਹੁਣ ਜ਼ੁਬਾਨ 'ਤੇ ਚੜ੍ਹ ਚੁੱਕਿਆ ਆ। ਸੋ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਅੱਜ ਦੀ ਖੂਬਸੂਰਤ ਸ਼ਾਮ ਨੂੰ ਇੰਜੋਏ ਕਰ ਰਹੇ ਹੋਵੋਗੇ। ਸਟੂਡੀਓ ਦੇ ਘੜੇ ਦੇ ਮੁਤਾਬਕ 9:10 ਹੋ ਚੁੱਕੇ ਆ, ਸੋ ਤੁਹਾਡਾ ਸਾਡਾ ਸਾਥ ਹੋਣ ਤੋਂ ਲੈ ਕੇ ਪੂਰੇ 10 ਵਜੇ ਤੱਕ ਬਣਿਆ ਰਹਿਣਾ। ਸੋ 10 ਵਜੇ ਤੱਕ ਬੜੀਆਂ ਖੂਬਸੂਰਤ ਗੱਲਾਂ ਬਾਤਾਂ ਕਰਾਂਗੇ, ਬੜੇ ਖੂਬਸੂਰਤ ਸੁਨੇਹੇ ਅਤੇ ਬੜਾ ਖੂਬਸੂਰਤ ਜਿਹਾ ਟੋਪਿਕ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਲੈ ਕੇ ਆਏ ਹਾਂ। ਸੋ ਸਟੂਡੀਓ ਦਾ ਸੇਮ ਨੰਬਰ ਰਹਿਣ ਵਾਲੇ ਨੇ 905-673-3337, 905-673-3337। ਸੁਣਨ ਵਾਲੇ ਸਾਰੇ ਦੋਸਤਾਂ ਨੂੰ, ਮਿੱਤਰਾਂ ਨੂੰ, ਭੈਣਾਂ ਨੂੰ, ਭਰਾਵਾਂ ਨੂੰ, ਸਾਡੇ ਬਜ਼ੁਰਗਾਂ, ਸ਼ਹਿਨਸ਼ਾਹਾਂ ਨੂੰ, ਫੁੱਲਾਂ ਵਰਗੇ ਚਿਹਰਿਆਂ 'ਤੇ ਰੱਬ ਵਰਗੀਆਂ ਮਾਵਾਂ ਨੂੰ ਬਹੁਤ ਬਹੁਤ ਪਿਆਰ, ਸਤਿਕਾਰ, ਅਦਾਬ, ਸਤਿ ਸ੍ਰੀ ਅਕਾਲ ਅਤੇ ਨਮਸਕਾਰ। ਸੋ ਸਤਿ ਸ਼੍ਰੀ ਅਕਾਲ, ਅਦਾਬ, ਨਮਸਕਾਰ, ਜੁੜ ਚੁੱਕੇ ਹਾਂ ਜੀ ਇੱਕ ਵਾਰ ਫਿਰ ਇੱਕ ਖੂਬਸੂਰਤ ਸ਼ਾਮ ਦੇ ਵਿੱਚ ਖੂਬਸੂਰਤ ਰੇਡੀਓ ਪ੍ਰੋਗਰਾਮ ਰੇਡੀਓ ਉਡਾਣ ਲੈ ਕੇ। ਮੈਂ ਤੁਹਾਡਾ ਆਪਣਾ ਮੇਜ਼ਬਾਨ ਪ੍ਰਭ ਸੰਧੂ ਅਤੇ ਮੇਰਾ ਸਾਥ ਦੇ ਰਹੇ ਨੇ ਆਰ ਜੇ ਗੈਵੀ। ਗੈਵੀ ਕੀ ਹਾਲ ਚਾਲ ਆ?
1: ਬਹੁਤ ਵਧੀਆ ਪ੍ਰਭ ਜੀ, ਤੁਸੀਂ
0: ਠੀਕ ਠਾਕ ਹੋ?
2: ਹਾਂਜੀ, ਮੈਂ ਠੀਕ ਹਾਂ ਪ੍ਰਭ ਜੀ। ਸਭ ਤੋਂ ਪਹਿਲਾਂ ਤਾਂ AM 530 ਸੁਣ ਰਹੇ ਸਾਰੇ ਹੀ ਲਿਸਨਰ ਨੂੰ ਪਿਆਰ ਭਰੀ ਜੀ ਐਨ ਨੂੰ ਬਹੁਤ ਬਹੁਤ ਸਵਾਗਤ। ਮੈਂ ਉਮੀਦ ਕਰਦਾ ਸਾਰੇ ਹੀ ਲਿਸਨਰ ਇਹ ਸ਼ਾਮ ਦਾ ਖੂਬਸੂਰਤ ਜਿਹੜੀ ਅੱਜ ਪਈ ਆ ਇਹਦਾ ਆਨੰਦ ਮਾਣ ਰਹੇ ਹੋਣਗੇ। ਅਤੇ ਕੀ ਲੈ ਕੇ ਆਏ ਪ੍ਰਭ ਜੀ ਅੱਜ?
0: ਦੇਖੋ, ਹਮੇਸ਼ਾ ਦੀ ਤਰ੍ਹਾਂ ਗੱਲਾਂ ਬਾਤਾਂ ਤਾਂ ਅਸੀਂ ਲੈ ਕੇ ਆਏ ਹਾਂ, ਸੋ ਅੱਜ ਬੜੀ ਖੂਬਸੂਰਤ ਜਿਹੇ ਵਿਸ਼ੇ 'ਤੇ ਗੱਲਬਾਤ ਕਰਾਂਗੇ। 905-673-3337 905-673-3337 ਸਟੂਡੀਓ ਦਾ ਨੰਬਰ ਰਹਿਣ ਵਾਲੇ ਨੇ। ਸੋ ਗੱਲਾਂ ਬਾਤਾਂ ਜਿੱਥੇ ਆਪਾਂ ਸ਼ੁਰੂਆਤ ਕਰਨ ਦੇ ਵਿੱਚ, ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦੱਸ ਦਿੰਦਾ ਕਿ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਤੁਹਾਡੇ ਤੱਕ ਲੈ ਕੇ ਆ ਰਹੇ ਨੇ ਰੋਇਲ ਪਰਫਿਊਮਸ। ਸੋ ਫੁੱਲਾਂ ਦੀ ਤਰ੍ਹਾਂ ਮੈਂ ਕਹਾਉਣਾ ਅਤੇ ਰੋਇਲ ਪਰਫਿਊਮ 'ਤੇ ਤੁਸੀਂ ਪਹੁੰਚਣਾ ਹੈ। $100 ਦੇ 3 ਪਰਫਿਊਮ ਆ, ਦੋਵਾਂ ਦੇ ਨਾਲ ਇੱਕ ਬਿਲਕੁਲ ਫ੍ਰੀ ਆ, ਦੋ ਹੀ ਆ ਵੈਸੇ, $50 ਦਾ ਇੱਕ ਆ, $100 ਦੇ 3 ਆ, ਅਤੇ ਰੇਡੀਓ ਉਡਾਨ ਦਾ ਰੈਫਰੈਂਸ ਦੇਣ 'ਤੇ ਇੱਕ ਤੋਹਫਾ ਸਾਡੇ ਵੱਲੋਂ ਬਿਲਕੁਲ ਫ੍ਰੀ ਆ। ਸੋ ਰੋਇਲ ਪਰਫਿਊਮ 437-315-0701 ਅਤੇ ਪਰਫਿਊਮ ਵੀ ਲੌਂਗ ਲਾਸਟਿੰਗ ਵਾਲੇ ਆ ਜਿਹੜੇ 8-8 ਘੰਟੇ, 1-2 ਤੁਸੀਂ ਫੁਹਾਰੇ ਜੇ ਮਾਰਨੇ ਤਾਂ ਬਸ 8 ਘੰਟੇ ਫਿਰ ਤੁਸੀਂ ਮਹਿਕਦੇ ਰਹਿਣਾ ਫੁੱਲਾਂ ਵਾਂਗੂ। ਫੁੱਲਾਂ 'ਚ ਵੀ ਇੰਨੀ ਸੁਗੰਧ ਨਹੀਂ ਆਉਂਦੀ ਜਿੰਨੀ ਇਹਨਾਂ ਪਰਫਿਊਮਾਂ 'ਚ ਆਉਂਦੀ ਹੈ ਕਿ ਨਹੀਂ ਕਵੀ?
2: ਬਿਲਕੁਲ ਜੀ, ਬਿਲਕੁਲ,
0: ਹੈ ਨਾ।
2: ਅੱਜ ਜਦੋਂ ਮੈਂ ਕਮਰੇ 'ਚ ਐਂਟਰ ਹੋਇਆ ਪੂਰਾ ਕਮਰਾ ਹੀ ਮਹਿਕਿਆ ਪਿਆ ਸੀ।
0: ਇੱਥੇ ਰੱਖ, ਇਹ ਜ਼ਿਆਦਾ ਹੋ ਗਿਆ। ਸੋ
2: ਨਹੀਂ,
0: 905-673-3337 ਆਪਾਂ ਉਦਣ ਗੱਲ ਕੀਤੀ ਸੀ ਕਿ ਐਪਰੀਸ਼ੀਏਟ ਕਰਨ ਦੇ ਵਿੱਚ ਅਤੇ ਪੰਪ ਦੇਣ 'ਚ ਕਿੰਨਾ ਕੁ ਫਰਕ ਆ। ਇੱਕ ਹੁੰਦਾ ਪੰਪ ਦੇਣਾ, ਇੱਕ ਹੁੰਦਾ ਕਿਸੇ ਨੂੰ ਕਿਸੇ ਦੀ ਤਾਰੀਫ ਕਰਨਾ, ਤੇ ਤਾਰੀਫ ਦੀਆਂ ਤਹਿ ਲਾ ਦੋ ਪੰਪ ਬਣ ਜਾਂਦੀਆਂ
2: ਜੀ,
0: ਹੈਨਾ। ਸੋ ਤਾਰੀਫ ਤੇ ਪੰਪ ਇਹਦੇ ਵਿੱਚ ਫਰਕ ਆ, ਸੋ ਉਹ ਫਰਕ ਮੇਨਟੇਨ ਰੱਖਿਆ ਕਰੋ। ਸੋ 905-673-3337 ਔਰ ਗੱਲਾਂ ਬਾਤਾਂ ਅਸੀਂ ਕਰ ਰਹੇ ਸੀ, ਸਾਡੇ ਕੋਲ ਦੋ ਵਿਸ਼ੇ ਆ, ਆਪਾਂ ਕਿਤੇ ਗੱਲਬਾਤ ਕਰੀਏ ਇੱਕ ਨਹੀਂ, ਇੱਦਾਂ ਆਪਾਂ ਨਾ ਉਹ ਚੀਜ਼ ਰਿਵੀਲ ਨਹੀਂ ਕਰਨੀ। ਸੋ ਮੈਂ ਅੱਜ ਗੱਲਬਾਤ ਸਿਰਫ ਇੱਕੋ ਹੀ ਵਿਸ਼ੇ 'ਤੇ ਕਰਦਾ, ਮੈਂ ਚਾਹੁੰਦਾ ਪਹਿਲਾਂ ਦੋਨੋਂ ਦੱਸ ਦਈਏ, ਸਰੋਤਿਆਂ ਦੀ ਰਾਏ ਲੈ ਲਈ ਕਿਉਂਕਿ ਕਾਲਸ ਆਉਣੀਆਂ ਸ਼ੁਰੂ ਹੋ ਗਈਆਂ। ਸੋ ਆਪਾਂ ਸਰੋਤਿਆਂ ਨਾਲ ਗੱਲਬਾਤ ਕਰਾਂਗੇ। ਅੱਜ ਦਾ ਵਿਸ਼ਾ ਜਿਹੜਾ ਆਪਾਂ ਇੱਦਾਂ ਰੱਖਦੇ ਹਾਂ ਕਿ ਨਾ ਦਿਵਾਲੀ ਆ ਰਹੀ ਆ, ਦੁਸਹਿਰਾ ਵੀ ਆ ਰਿਹਾ, ਹੁਣ ਤਾਂ ਸ਼ਾਇਦ ਕੁਛ ਹਿੰਦੂ ਭਾਈਚਾਰੇ ਨਾਲ ਰਿਲੇਟਡ ਕੁਛ ਤਿਉਹਾਰ ਵੀ ਚੱਲਦੇ ਪਏ ਆ, ਹੈ ਨਾ, ਗਣੇਸ਼ ਪੂਜਾ ਦਾ
2: ਚੱਲਦੀ ਪਈ,
0: ਉਹ ਚੱਲਦੀ ਪਈ ਆ। ਸੋ ਬਹੁਤ ਸਾਰੇ ਇੱਦਾਂ ਦੇ ਨਾ ਤਿਉਹਾਰ ਆ ਜਿਹੜੇ ਸਾਨੂੰ ਇੰਸਟਾਗ੍ਰਾਮ ਤੋਂ ਪਤਾ ਲੱਗਦੇ ਆ, ਅਤੇ ਪਹਿਲਾਂ ਤੁਸੀਂ ਇਹ ਚੀਜ਼ ਨੂੰ ਰਿਲੇਟ ਕਰਦੇ ਹੋ ਕਿ ਜਦੋਂ ਪਹਿਲਾਂ ਦਿਵਾਲੀ ਆਉਣੀ ਤਾਂ 2-2-3-3 ਮਹੀਨੇ ਪਹਿਲਾਂ ਪਲਾਨਿੰਗਾਂ ਸ਼ੁਰੂ ਹੋ ਜਾਂਦੀਆਂ ਸੀਗੀਆਂ,
2: ਤਿਆਰੀਆਂ,
0: ਵੀ ਪਟਾਕੇ ਕਿਹੜੇ ਲੈਣੇ ਆ, ਕਿੱਥੋਂ ਕਿਹੜੀ ਮੰਡੀ 'ਚੋਂ ਲੈ ਕੇ ਆਉਣੇ ਆ, ਅਤੇ ਬਾਪੂ ਨੂੰ ਕਿਵੇਂ ਪਟਾਉਣਾ ਆ, ਅਤੇ ਪਟਾਕੇ ਵਾਲਾ ਇੱਕ ਪਿਸਤੌਲ ਹੁੰਦਾ ਸੀ ਉਹ ਵੀ ਲੈਣਾ, ਚੱਕਰੀਆਂ ਵੀ ਲੈਣੀਆਂ, ਹੈ ਨਾ। ਸੋ ਐਕਸ ਵਾਈ ਜ਼ੈਡ ਬਹੁਤ ਸਾਰੇ ਤਿਉਹਾਰ ਹੁੰਦੇ ਸੀ, ਮੇਲਾ ਹੁੰਦਾ ਸੀਗਾ, ਤੁਹਾਡੇ ਆਸ ਪਾਸ ਬਹੁਤ ਮੇਲੇ ਲੱਗਦੇ ਹੋਣੇ ਆ, ਸੋ ਉਹਨਾਂ ਮੇਲਿਆਂ 'ਤੇ ਜਾਣ ਬਾਰੇ ਵੀ ਘਰਦਿਆਂ ਨੂੰ ਬੜਾ ਪਟਾਉਣਾ ਪੈਂਦਾ ਸੀ। ਕਈ ਵਾਰੀ ਤਾਂ ਘਰਦੇ ਈਜ਼ਲੀ ਤੁਹਾਡੇ ਆਪਦੇ ਟਰੈਕਟਰ ਟਰਾਲੀ ਜਾਂਦੇ ਸੀ, ਉਹ ਗੱਲ ਵੱਖਰੀ। ਮੱਸਿਆ ਵਾਲੇ ਮੇਲੇ ਹੁੰਦੇ, ਕਈ ਕਈ ਇੱਕ ਮੇਲੇ ਹੁੰਦੇ ਸਾਲ ਬਾਅਦ ਆਉਂਦੇ ਸੀ ਜਿਹੜੇ, ਉਹਨਾਂ ਮੇਲਿਆਂ ਦਾ ਬੜਾ ਚਾਅ ਹੁੰਦਾ ਸੀਗਾ। ਦੁਸਹਿਰੇ 'ਤੇ ਜਾਣ ਦਾ ਬੜਾ ਚਾਅ, ਦੁਸਹਿਰੇ ਦੀਆਂ ਵੀ ਪਲਾਨਿੰਗਾਂ ਯਾਰਾਂ ਦੋਸਤਾਂ ਨੇ ਇੱਦਾਂ ਹੀ ਕਰਨ ਲੱਗ ਜਾਣੀਆਂ, ਹੈ ਨਾ। ਸੋ ਕਹਿਣ ਦਾ ਮਤਲਬ ਆ ਕਿ ਉਦੋਂ ਨਾ, ਜੇ ਆਪਾਂ 80s 90s ਦੀ ਗੱਲ ਕਰੀਏ ਜਾਂ ਥੋੜ੍ਹੇ ਜਿਹੇ ਹੋਰ ਪਿੱਛੇ ਚੱਲ ਜਾਈਏ ਜਾਂ 2000 ਤੱਕ ਦੀ ਵੀ ਗੱਲ ਕਰੀਏ, ਉਹਦਾ ਪ੍ਰੋਗਰਾਮ ਜਿਹੜੇ ਪ੍ਰੋਗਰਾਮ ਹੁੰਦੇ ਸੀ, ਜਾਂ ਈਵਨ ਕਿ ਵਿਆਹ ਹੀ ਲੈ ਲਓ ਗੁਮਨਾਮ, ਵਿਆਹ ਹੁੰਦਾ ਸੀ ਨਾ ਤੁਹਾਡੇ ਰਿਸ਼ਤੇਦਾਰਾਂ ਦੇ, ਚਾਚੇ ਮਾਮੇ ਤਾਏ ਦਾ, ਅਤੇ ਉਹਦੀ ਵੀ 2-3 ਮਹੀਨੇ ਪਹਿਲਾਂ ਪਲਾਨਿੰਗ ਸ਼ੁਰੂ ਹੋ ਜਾਂਦੀ ਸੀ
2: ਮੈਨੂੰ,
0: ਬਈ ਕੀ ਕਰਾਂਗੇ, ਕਿਹੜਾ ਕੁੜਤਾ ਝੱਗਾ ਪਾਵਾਂਗੇ, ਕਿਹੜਾ ਪਜਾਮਾ ਪਾਵਾਂਗੇ। ਅੱਛਾ, ਝੱਗਾ ਵੀ ਨਹੀਂ ਪਤਾ ਹੋਣਾ ਕੀ ਹੁੰਦਾ, ਝੱਗਾ ਕੀ ਹੁੰਦਾ, ਹੈ ਨਾ,
2: ਮੈਨੂੰ ਪਤਾ
0: ਪਤਾ। ਸੋ ਇੱਦਾਂ ਨਾ ਇਹ ਚੀਜ਼ਾਂ, ਮਤਲਬ ਹੁਣ ਇਹਨਾਂ ਚੀਜ਼ਾਂ ਨੂੰ ਕਿਵੇਂ ਅੱਜ ਆਪਾਂ ਡਿਸਕ੍ਰਾਈਬ ਕਰ ਸਕਦੇ ਹਾਂ, ਕਿਵੇਂ ਆਪਾਂ ਇਹਨਾਂ ਚੀਜ਼ਾਂ ਦੀ ਗੱਲਬਾਤ ਕਰ ਸਕਦੇ ਹਾਂ ਕਿ ਕਿਉਂ ਅੱਜ ਕੱਲ੍ਹ ਚੀਜ਼ਾਂ ਸਾਨੂੰ ਸਪੈਸ਼ਲ ਨਹੀਂ ਲੱਗਦੀਆਂ, ਕਿਉਂ ਅਸੀਂ ਇਹਨਾਂ ਤਿਉਹਾਰਾਂ ਨੂੰ ਉਹ ਪਹਿਲਾਂ ਵਾਂਗੂ ਮਨਾ ਨਹੀਂ ਪਾਉਂਦੇ, ਉਤਸ਼ਾਹ ਨਹੀਂ ਹੈਗਾ, ਐਕਸਾਈਟਮੈਂਟ ਨਹੀਂ ਹੁੰਦੀ ਬਹੁਤੀ ਜ਼ਿਆਦਾ। ਉਹ ਆਹ ਤਿਉਹਾਰ ਆ ਗਿਆ, ਚਲੋ ਆ ਗਿਆ, ਇਟਸ ਓਕੇ, ਆਪਾਂ ਪੂਰਤੀ ਜੀ ਕਰ ਦਿੰਦੇ, ਖਾਣਾ ਪੂਰਤੀ ਜੀ ਕਰ ਦਿੰਦੇ ਹਾਂ। ਸੋ ਅੱਜ ਕੱਲ੍ਹ ਜਿਹੜੇ ਤਿਉਹਾਰ ਹੁੰਦੇ ਅਤੇ ਜਿਹੜੇ ਬਚਪਨ ਦੇ ਵਿੱਚ ਅਸੀਂ ਤਿਉਹਾਰ ਮਨਾਏ ਸੀ ਉਹਨਾਂ ਦਾ ਅਤੇ ਅੱਜ ਦਾ ਕੀ ਫਰਕ ਆ? ਉਦੋਂ ਤਾਂ ਯਾਰ ਪੈਸੇ ਵੀ ਨਹੀਂ ਹੁੰਦੇ ਸੀ, ਫਿਰ ਵੀ ਇੰਨਾ ਚਾਅ ਹੁੰਦਾ ਸੀਗਾ। ਅੱਜ ਕੱਲ੍ਹ ਤਾਂ ਸਾਡੇ ਕੋਲ ਪੈਸੇ ਬੜੇ ਆ, ਅਸੀਂ ਹਰ ਤਿਉਹਾਰ ਨੂੰ ਮਨਾ ਸਕਦੇ ਹਾਂ। ਜਿਹੜੀਆਂ ਚੀਜ਼ਾਂ ਖਰੀਦਣ ਵਾਸਤੇ ਉਦੋਂ ਸਾਡੇ ਕੋਲ ਪੈਸੇ ਨਹੀਂ ਸਨ ਜੁੜਦੇ, ਉਹ ਚੀਜ਼ਾਂ ਲੈਣ ਵਾਸਤੇ ਅੱਜ ਕੋਲ ਬਹੁਤ ਪੈਸੇ ਨੇ, ਪਰ ਅਸੀਂ ਉਹ ਚੀਜ਼ਾਂ ਦਾ ਆਨੰਦ ਹੀ ਨਹੀਂ ਲੈ ਸਕਦੇ ਅੱਜ। ਅਸੀਂ ਉਹ ਖਰੀਦ ਵੀ ਲਈਏ, ਉਹ ਚਾਅ ਹੀ ਨਹੀਂ ਚੜ੍ਹਨਾ। ਕਿਉਂ ਕਿਉਂ ਉਹਨਾਂ ਚੀਜ਼ਾਂ ਦਾ ਚਾਅ ਨਹੀਂ ਰਹਿ ਗਿਆ? ਕਿਉਂ ਉਹਨਾਂ ਤਿਉਹਾਰਾਂ ਦੀ ਜਿਹੜੀ ਐਕਸਾਈਟਮੈਂਟ ਨਹੀਂ ਰਹਿ ਗਈ? ਕਿਉਂ ਕੀ ਤੁਹਾਨੂੰ ਓਨੀ ਐਕਸਾਈਟਮੈਂਟ ਹੁੰਦੀ ਆ ਦਿਵਾਲੀ, ਦੁਸਹਿਰਾ, ਗੁਰਪੁਰਬ ਜਾਂ ਵਿਆਹ ਹੋਵੇ ਤੁਹਾਡੀ ਰਿਸ਼ਤੇਦਾਰੀ 'ਚ ਬਹੁਤ ਨੇੜੇ, ਹੈ ਨਾ, ਅਤੇ ਸਾਡੇ ਕੋਲ ਸੱਚੀ ਪੈਸੇ ਹੈ ਨਹੀਂ? ਹਾਂਜੀ, ਸਾਡੇ ਕੋਲ ਵੀ ਹੈ ਨਹੀਂ, ਸੋ ਹੈਗੇ ਆ ਪਰ ਇੰਨੇ ਨਹੀਂ ਹੈਗੇ ਜਿੰਨੇ, ਦੇਖੋ 2 ਤਰ੍ਹਾਂ ਦਾ ਪੈਸੇ ਹੋਣੇ ਚਾਹੀਦੇ ਆ। ਸੋ ਟਿਕਟੋਕ ਵਾਲਿਆਂ ਵੱਲ ਨਹੀਂ ਵੇਖਣਾ, ਫਿਰ ਇੱਧਰੋਂ ਮੈਂ ਮੁੱਦੇ 'ਤੇ ਉਲਝ ਜਾਂਦਾ ਹਾਂ। ਸੋ ਟਿਕਟੋਕ 'ਤੇ ਬਹੁਤ ਅਜੀਬ ਅਜੀਬ ਜਿਹੇ ਸਵਾਲ ਆਉਂਦੇ ਆ, ਸੋ ਫਿਰ ਮੁੱਦੇ 'ਤੇ ਭੜਕ ਜਾਈਦਾ। ਸੋ ਪੈਸੇ ਹੈਗੇ ਆ, ਇੱਦਾਂ ਕਹਿਣਾ ਹੈ ਨਹੀਂ ਕਹਿਣਾ। 905-673-3337। ਅੱਛਾ, ਇਹ ਜਿਹੜੀਆਂ ਮੈਂ ਵਿੱਚੋਂ ਉਲਝ ਉਲਝ ਜਿਹੀਆਂ ਗੱਲਾਂ ਕਰ ਜਾਂਦਾ, ਇਹ ਟਿਕਟੋਕ 'ਤੇ ਮੈਂ ਕਮੈਂਟ ਪੜ੍ਹਦਾ ਹੁੰਦਾ, ਐਂ ਨਾ ਕਿਉਂਕਿ ਪ੍ਰਭ ਜੀ ਕੁਛ ਵੀ ਬੋਲ ਰਹੇ ਆ। ਸੋ 905-673-3337 ਅੱਜ ਆਪਾਂ ਗੱਲਬਾਤ ਕਰ ਰਹੇ ਹਾਂ, ਕਿਉਂਕਿ ਜਿਹੜੇ ਤਿਉਹਾਰ ਆ ਉਹਨਾਂ ਦਾ ਜਿਹੜੀ ਐਕਸਾਈਟਮੈਂਟ ਕਿਉਂ ਨਹੀਂ ਰਹਿ ਗਈ ਅੱਜ ਕੱਲ੍ਹ? ਬਿਜ਼ੀ ਹੋ ਗਏ ਹਾਂ ਜਾਂ ਆਪਾਂ ਉਹ ਜਿਹੜੇ ਸਮੇਂ 'ਚੋਂ ਲੰਘ ਆਏ ਹਾਂ, ਉਹ ਗੋਲਡਨ ਪੀਰੀਅਡ ਸੀ, ਕਿਉਂ ਨਹੀਂ? ਕੋਈ ਕਾਰਨ ਤਾਂ ਹੋਊਗਾ। ਗੁਮਨਾਮ,
2: ਮੈਂ ਜੀ ਇੱਥੇ ਬੋਲਣਾ ਚਾਹੂੰਗਾ,
0: ਬੋਲੋ,
2: ਕਿ ਮੈਨੂੰ ਜੋ ਪਰਸਨਲੀ ਲੱਗਦਾ, ਕਿਉਂਕਿ ਤਿਉਹਾਰ ਦਾ ਜਿਹੜਾ ਚਾਅ ਵਾ, ਸਭ ਤੋਂ ਪਹਿਲੀ ਚੀਜ਼ ਇਹ ਹੈ ਕਿ ਆਪਾਂ ਆਪਣੇ ਪਰਿਵਾਰਾਂ ਤੋਂ ਕਿਤੇ ਨਾ ਕਿਤੇ ਦੂਰ ਬੈਠੇ ਹਾਂ, ਤਾਂ ਮੈਨੂੰ ਅਕਸਰ ਇਹ ਲੱਗਦਾ ਵੀ ਜਿਹੜਾ ਕੋਈ ਖੁਸ਼ੀ ਦੀ ਚੀਜ਼ ਹੁੰਦੀ ਆ ਉਹ ਪਰਿਵਾਰ ਨਾਲ ਹੀ ਸਾਂਝੀ ਹੁੰਦੀ ਹੈ।
0: ਓਕੇ,
2: ਆਪਾਂ ਆਪਣੀ ਫੈਮਿਲੀ ਨਾਲ ਹੀ ਜ਼ਿਆਦਾ ਚਾਅ ਨਾਲ ਉਹ ਮਨਾ ਸਕਦੇ ਹਾਂ, ਹੈ ਨਾ। ਤਾਂ ਮੈਨੂੰ ਇਹ ਲੱਗਦਾ ਵੀ ਸ਼ਾਇਦ ਫੈਮਿਲੀ ਦਾ ਦੂਰ ਹੋਣਾ ਇੱਕ ਵੱਡਾ ਰੀਜ਼ਨ ਆ,
0: ਇੱਕ ਕਾਰਨ ਹੋ
2: ਸਕਦਾ ਤਿਉਹਾਰਾਂ ਦਾ। ਹਾਂ,
0: ਪਰ ਜੇ ਤੁਸੀਂ ਪੰਜਾਬ ਹੁੰਦੇ ਉਦੋਂ ਤੁਹਾਨੂੰ ਤਿਉਹਾਰਾਂ ਦੀ ਇੰਨੀ ਐਕਸਾਈਟਮੈਂਟ ਹੋਣੀ ਸੀ? ਅੱਜ ਪੰਜਾਬ ਦੇ ਵਿੱਚ ਮੰਨ ਲਓ ਸਾਡੇ ਭੈਣ ਭਰਾ ਬੈਠੇ,
2: ਅੱਜ ਦੇ ਮਾਹੌਲ ਥੋੜੇ ਹੋਰ ਹੋ ਜਾਂਦੇ। ਮੈਂ ਇਹ ਸਮਝਦਾ ਕਿ ਆਪਾਂ ਜਿਹੜੇ ਏਜ ਦੇ ਨਾਲ ਨਾ ਸੋਸਾਇਟੀ ਜਿਵੇਂ ਆਪਾਂ ਦੀ ਚ ਰਹਿ ਰਹੇ ਹਾਂ, ਵਿਚਰਦੇ ਹਾਂ, ਆਪਾਂ ਥੋੜਾ ਜਿਹਾ ਸਿਆਣਾ ਦਿਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਆਪਾਂ ਨੂੰ ਉਹ ਤਿਉਹਾਰ ਇੰਜੋਏ ਕਰਨਾ, ਪਟਾਕੇ ਬਣਾਉਣ ਜਾਂ ਨਿੱਕੇ ਨਿੱਕੇ ਚੀਜ਼ਾਂ, ਉਹ ਬਚਪਨਾ ਲੱਗਣ ਲੱਗ,
0: ਜਿਹੜੀ ਨਿੱਕੇ ਨਿੱਕੇ ਚੀਜ਼ਾਂ 'ਚ ਖੁਸ਼ੀ ਮਿਲਦੀ ਸੀ, ਉਹ ਅੱਜ ਵੱਡੀਆਂ ਚੀਜ਼ਾਂ ਨਹੀਂ ਮਿਲਦੀ,
2: ਉਹ ਸੋਸਾਇਟੀ ਦੇ ਨਜ਼ਰ 'ਚ ਹੁਣ ਉਹ ਚੀਜ਼ਾਂ ਬਚਪਨਾ ਬਣ ਗਈਆਂ ਇੱਕ ਹਿਸਾਬ ਦੀਆਂ।
0: ਸੋ ਬਿਲਕੁਲ ਜੀ, ਗੱਲਬਾਤ ਕਰ ਰਹੇ ਹਾਂ ਕਿ ਅੱਜ ਕੱਲ੍ਹ ਦੇ ਜਿਹੜੇ ਤਿਉਹਾਰ ਆ, ਤਿਉਹਾਰ ਤਾਂ ਉਹੀ ਆ, ਐਕਸਾਈਟਮੈਂਟ ਕਿਉਂ ਖਤਮ ਹੋ ਗਈ ਆ? ਸੋ ਇਸ 'ਤੇ ਗੱਲਬਾਤ ਕਰ ਰਹੇ ਹਾਂ। ਤੁਹਾਡਾ ਕੋਈ ਪੁਆਇੰਟ ਆਫ ਵਿਊ ਹੈਗਾ ਕਿ ਅਸੀਂ ਸਿਆਣੇ ਹੋ ਗਏ ਹਾਂ, ਲੋੜ ਤੋਂ ਪਹਿਲਾਂ ਮਚਿਓਰ ਹੋ ਗਏ ਹਾਂ, ਜਾਂ ਸਾਡੀਆਂ ਜਿਹੜੀਆਂ ਖੁਸ਼ੀਆਂ ਸੀ ਉਹ ਵੱਡੀਆਂ ਹੋ ਗਈਆਂ ਆ, ਉਹ ਛੋਟੀਆਂ ਖੁਸ਼ੀਆਂ ਸਾਨੂੰ, ਤਿਉਹਾਰਾਂ ਵਾਲੀਆਂ ਖੁਸ਼ੀਆਂ ਸਾਨੂੰ ਬਹੁਤ ਛੋਟੀਆਂ ਲੱਗਦੀਆਂ? ਨਾਲ ਦੀ ਨਾਲ ਇਸ ਪ੍ਰੋਗਰਾਮ ਦੇ SSC ਨੂੰ ਤੁਹਾਡੇ ਤੱਕ ਲੈ ਕੇ ਆਉਣੇ ਆਲ ਸਟੇਟ ਇੰਸ਼ੋਰੈਂਸ, ਹੋਮ ਅਤੇ ਆਟੋ ਇੰਸ਼ੋਰੈਂਸ ਦਾ ਇੱਕ ਬੰਡਲ ਬਣਾ ਕੇ ਤੁਹਾਨੂੰ ਆਲ ਸਟੇਟ ਇੰਸ਼ੋਰੈਂਸ ਦੀ ਡਾਇਰੈਕਟ ਡੈਨਫੋਰ ਦੀ ਏਜੰਸੀ ਨਾਲ ਤੁਸੀਂ ਕੰਟੈਕਟ ਕਰਨਾ ਆ, $1,000 ਤੁਹਾਡੇ ਬਚ ਸਕਦੇ ਆ। ਸੋ ਤੁਸੀਂ ਡਾਇਰੈਕਟ ਰਾਹੁਲ ਪ੍ਰਭਾਕਰ ਜੀ ਉਹਨਾਂ ਨਾਲ ਗੱਲਬਾਤ ਕਰ ਲੈਣੀ ਆ, ਬਹੁਤ ਸਾਰੀ ਸੇਵਿੰਗ ਤੁਹਾਡੀ ਹੋ ਜਾਣੀ। ਇਹਨਾਂ ਕੋਲ ਬੰਡਲ ਡਿਸਕਾਊਂਟ ਆਏ ਹੋਏ ਨੇ, ਉਹਨਾਂ ਕੋਲ ਗਰੁੱਪ ਡਿਸਕਾਊਂਟ ਆਏ ਹੋਏ ਨੇ, ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਤੁਸੀਂ ਵੱਡੀ ਬੱਚਤ ਕਰਨਾ ਚਾਹੁੰਦੇ ਹੋ ਤਾਂ ਰਾਹੁਲ ਪ੍ਰਭਾਕਰ 437-604-5093 437-604-5093 ਆਲ ਸਟੇਟ ਇੰਸ਼ੋਰੈਂਸ, ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵਿੱਚ ਬੱਚਤ। ਤਾਂ ਆਲ ਸਟੇਟ ਇੰਸ਼ੋਰੈਂਸ ਨੂੰ ਤੁਸੀਂ ਡਾਇਰੈਕਟ ਕਾਲ ਕਰ ਲਿਓ 4376045093। ਓਕੇ, ਸੋ ਬਹੁਤ ਸਾਰੀਆਂ ਕਾਲਸ ਨੇ, ਕਾਲ ਵੀ ਲਵਾਂਗੇ ਨਾਲ ਦੀ ਨਾਲ। ਸਾਡੇ ਟਿਕਟੋਕ 'ਤੇ ਵੀ ਸਾਡੇ ਨਾਲ ਬੜੇ ਦੋਸਤ ਜੁੜੇ ਹੋਏ ਨੇ, ਸੋ ਉਹਨਾਂ ਨੂੰ ਵੀ ਪੁੱਛਦੇ ਹਾਂ ਕਿ ਅੱਜ ਕੱਲ੍ਹ ਤਿਉਹਾਰਾਂ ਦੀ ਐਕਸਾਈਟਮੈਂਟ ਕਿਉਂ ਖਤਮ ਹੋ ਗਈ ਆ, ਕੀ ਕਾਰਨ ਆ ਕਿ ਸਾਨੂੰ ਤਿਉਹਾਰਾਂ ਦੇ ਵਿੱਚ ਪਹਿਲਾਂ ਜਿੰਨੀ ਐਕਸਾਈਟਮੈਂਟ ਨਹੀਂ ਰਹੀ, ਪਹਿਲਾਂ ਜਿੰਨਾ ਚਾਅ ਨਹੀਂ ਆ। 905-673-3337। ਸੋ ਚਲੀਏ ਗੈਵੀ ਕਾਲਸ ਦੇ ਵੱਲ।
2: ਹਾਂਜੀ ਜ਼ਰੂਰ ਜੀ,
0: ਜ਼ਰੂਰ ਜੀ, ਬੋਲ ਜੀ। ਸੋ ਗੈਵੀ ਜੀ ਵੱਲੋਂ ਮਿਲ ਗਈ ਆ ਗਿਆ, ਹੁਣ ਆਪਾਂ ਚੱਲਦੇ ਹਾਂ ਕਾਲਸ ਦੇ ਵੱਲ। 905-673-3337।

0: ਵਿਆਹਾਂ ਦਾ ਵੀ ਇੱਕ ਅਲੱਗ ਚਾਅ ਹੁੰਦਾ ਸੀਗਾ ਵੀ।
1: ਬਿਲਕੁਲ।
0: ਚਲੋ ਐਨੀਵੇ ਆਪਾਂ ਚੱਲਦੇ ਹਾਂ ਜੀ। ਮੁੰਜਲ ਬਲਰਾਜ ਜੀ, ਤੁਸੀਂ ਕਾਲ ਤੁਹਾਡੀ ਡਿਸਕਨੈਕਟ ਹੋ ਗਈ ਆ, ਦੁਬਾਰਾ ਆ ਗਈ ਹੈ ਜੀ। ਚਲੋ ਸਤਿ ਸ਼੍ਰੀ ਅਕਾਲ ਸਰ, ਤੁਸੀਂ ਆਨਰ ਹੋ ਜੀ ਆਇਆਂ ਨੂੰ।
2: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
0: ਕੀ ਹਾਲ ਚਾਲ ਜੀ?
2: ਸਿੰਧੂ ਸਾਹਿਬ ਬੋਲਦਾ, ਕਿੰਨਾ ਬੋਲਦਾ?
0: ਮੈਂ ਸੰਧੂ ਸਾਹਿਬ ਬੋਲ ਰਿਹਾ ਤੇ ਮੇਰੇ ਨਾਲ ਗੁਰਨਾਮ ਗੈਵੀ ਜੀ ਵੀ ਜੁੜੇ ਹੋਏ ਨੇ।
2: ਸੰਧੂ ਸਾਹਿਬ ਤੇਰੀਆਂ ਦਾ ਸ਼ਿਫਟਾਂ ਜਿੰਨੀਆਂ ਕਰਦੀਆਂ ਨੇ, 100 ਕਰਦੀਆਂ, 200 ਕਰਦੀਆਂ, ਉਹ ਵੀ ਥੋੜੀਆਂ।
0: ਇੱਥੇ ਰੱਖ ਇੰਨੀਆਂ ਸ਼ਿਫਟਾਂ ਕਿਉਂ ਜੀ?
2: ਮੈਨੂੰ
0: ਅੱਛਾ, ਮੈਂ ਇਹਦੀਆਂ ਸ਼ਿਫਟਾਂ ਕਰਦਾ, ਮੇਰੇ ਨਾਲ ਵਧੀਆ ਇਹ ਬੋਲਦਾ, ਤੁਸੀਂ ਇਹਨੂੰ ਪੁੱਛੋ।
2: ਨਹੀਂ ਨਹੀਂ ਨਹੀਂ, ਉਹ ਤੈਨੂੰ ਨਹੀਂ ਪਤਾ, ਪਾਰਕਾਂ 'ਚ ਗੱਲਾਂ ਹੁੰਦੀਆਂ, ਕਹਿੰਦੇ ਜੋਕਰ ਜਾ ਕੇ ਉਹ ਰੱਖੀ ਬੈਠਾ।
0: ਉਹ ਨਹੀਂ ਨਹੀਂ ਨਹੀਂ ਜੀ, ਇਹ ਆਪਾਂ ਇਹਨੂੰ ਵਧੀਆ ਬਣਾ ਦੇਣਾ। ਹੁਣ ਦੇਖਿਓ, ਇਹਨੇ 2-3 ਦਿਨਾਂ ਦੇ ਵਿੱਚ ਇਹਨੇ ਮੇਰੇ ਨਾਲ ਸੋਹਣਾ ਬੋਲਣਾ ਆ, ਅਤੇ ਦੇਖੋ ਮੈਂ ਵੀ ਜਦੋਂ ਆਉਂਦਾ ਸੀ, ਮੈਨੂੰ ਲੱਗਦਾ ਮੈਂ ਜੋਕਰ ਨਾਲੋਂ ਵੀ ਭੈੜਾ ਸੀ, ਜਿਸ ਦਿਨ ਪਹਿਲੇ ਦਿਨ ਮੈਂ ਆਇਆ ਸੀਗਾ। ਸੋ ਸਾਰੇ ਆਪਾਂ ਸਿੱਖਦੇ ਹਾਂ
2: ਜੀ। ਠੀਕ ਹੈ, ਮੰਨਦਾ ਮੈਂ ਵੀ, ਕਿਹੜਾ ਅਜੇ ਸਿੱਖਦੇ ਹਾਂ, ਤੇ ਪਰ ਬੰਦੇ ਹੋਰ ਵੀ ਨਵੇਂ ਆਏ ਆ, ਬਹੁਤ ਦੇਖੇ ਆ
0: ਜੀ। ਆਪਾਂ ਨਾ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਆਪਾਂ ਹੁਣ ਮੈਨੂੰ ਆਪਾਂ ਨਾ ਮੁੱਦੇ ਤਾਂ ਨਾ ਭਟਕੀਏ, ਹੁਣ ਮੈਨੂੰ ਤੁਸੀਂ ਇਹ ਦੱਸੋ ਕਿ ਜਿਹੜੇ ਤਿਉਹਾਰਾਂ ਦਾ ਚਾਅ, ਉਹ ਕੀ ਆਪਾਂ ਨੂੰ ਓਨਾ ਕਿਉਂ ਨੀ ਰਹਿੰਦਾ ਅੱਜ ਕੱਲ੍ਹ, ਕਿਉਂ ਨੀ ਆਪਾਂ ਇੰਨਾ ਇੰਜੋਏ ਕਰ ਪਾਉਂਦੇ?
2: ਉਹ ਤਿਉਹਾਰਾਂ ਦਾ ਚਾਅ ਜੀ ਆਉਂਦਾ, ਹੁਣ ਤਾਂ ਹਰ ਰੋਜ਼ ਹੀ ਤਿਉਹਾਰ ਆ, ਤਾਂ ਕੱਢ ਕੇ ਅੱਗੇ ਹੁੰਦਾ ਸੀ ਮਸਾਂ ਤਿਉਹਾਰ ਆਇਆ, ਜਲੇਬੀਆਂ ਲਿਆਵਾਂਗੇ, ਲੱਡੂ ਦੇਵਾਂਗੇ ਕਦੇ, ਤੇ ਭੋਗ ਬਣਾਵਾਂਗੇ, ਖੀਰ ਬਣਾਵਾਂਗੇ, ਅੱਗੇ ਮਿੱਠਾ ਮਸਾਂ ਹੁੰਦਾ ਸੀ। ਹੁਣ ਤਾਂ ਨੈਤ ਹੀ ਤਿਆਰ ਆ, ਨੈਤ ਹੀ ਮਿੱਠਾ ਕਰੇ, ਤੇ ਗੁਰਦੁਆਰੇ ਦੇਖ ਲਓ, ਲੱਡੂ ਰੋਲ ਜਾਂ ਬਰਫੀ ਮਠਿਆਈਆਂ, ਤੇ ਹੁਣ ਤਿਉਹਾਰਾਂ ਦਾ ਚਾਹ ਇਉਂ ਘੱਟ ਗਿਆ, ਇਸ ਕਰਕੇ
0: ਜੀ ਇਹ ਕਾਰਨ ਹੋ ਸਕਦਾ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਆਪਾਂ ਚੱਲੀਏ ਅਗਲੀ ਕਾਲ ਵੱਲ।
2: ਤੁਸੀਂ ਵੀ ਸੋਚ ਲਓ, ਕਾਰਨ ਇਹੀ ਆ, ਮਿੱਠਾ ਅੱਗੇ ਕਹਿਣਾ ਲਾ ਵੀ ਮੇਲਾ ਆ ਗਿਆ ਫਲਾਨਾ, ਉੱਥੇ ਚੱਲਾਂਗੇ, ਕਿਉਂ ਮੇਲੇ ਤੇ ਜਾਵਾਂਗੇ, 2 ਰੁਪਏ ਲਵਾਂਗੇ, ਉੱਥੇ ਕੋਈ ਖਾ ਕੇ ਆਵਾਂਗੇ ਮਿੱਠਾ ਮੁੱਠਾ।
0: ਹਾਂ ਹੁਣ ਤਾਂ ਬਿਲਕੁਲ ਆਮ ਹੋ ਗਈਆਂ ਚੀਜ਼ਾਂ,
2: ਹੁਣ ਰੋਜ਼ ਹੀ ਮੇਲਾ ਵਾ, ਹੁਣ ਰੋਜ਼ ਹੀ ਮੇਲਾ
0: ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਮਨਜਿੰਦਰ ਜੀ, ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ ਜੀ?
3: ਹਾਂਜੀ, ਮੈਂ ਨਾ ਇਹ ਕਹਿਣਾ ਸੀਗਾ ਕਿ ਅੱਜ ਕੱਲ ਚੀਜ਼ਾਂ ਦਾ ਚਾਅ ਤਾਂ ਮੁੱਕ ਗਈ, ਕਿਉਂਕਿ ਬਹੁਤ ਆਸ, ਜਿਹੜੀ ਬਹੁਤ ਆਸ ਹੁੰਦੀ ਨਾ ਕਿਸੇ ਵੀ ਚੀਜ਼ ਦੀ, ਉਹ ਕਮੀ ਕਰ ਦਿੰਦੀ ਖੁਸ਼ੀ ਦੀ। ਸੋ ਪਹਿਲਾਂ ਸੋਸ਼ਲ ਮੀਡੀਆ ਨੀ ਸੀਗਾ, ਤੇ ਚੀਜ਼ਾਂ ਬਹੁਤ ਘੱਟ, ਜਿੱਦਾਂ ਪਿੰਡਾਂ ਵਿੱਚ ਕਿੰਨਾ ਕੁ ਆਪਾਂ ਨੂੰ ਹੁੰਦਾ ਸੀਗਾ, ਹਨਾ, ਜੇ ਸ਼ਹਿਰ ਵੀ ਹੁੰਦੇ ਸੀ, ਸ਼ਹਿਰਾਂ ਚ ਵੀ ਕਿੰਨਾ ਕੁ, ਹਨਾ
0: ਜੀ।
3: ਅੱਜ ਕੱਲ ਚੀਜ਼ਾਂ ਦੀ ਬਹੁਤ ਆਸ ਜ਼ਿਆਦਾ ਆ, ਮਾਰਕੀਟ ਵੱਧ ਗਈ ਆ, ਤੇ ਅੱਗੇ ਹੁੰਦਾ ਸੀਗਾ ਵੀ ਚਲੋ ਕਿਸੇ ਵਿਆਹ ਆ, ਸੂਟ ਸਵਾਈਏ, ਇੱਕ ਸੂਟ ਜਾਂ 2 ਸੂਟ ਬਹੁਤ ਜ਼ਿਆਦਾ ਲੱਗਦੇ ਹੁੰਦੇ ਵਿਆਹ ਲਈ, ਪਰ ਹੁਣ ਮਤਲਬ 10-20 ਸਾਲ ਉਹ ਤੁਹਾਨੂੰ ਉਹ ਵੀ ਘੱਟ ਲੱਗਦੇ ਆ।
0: ਸੋ ਰਿਸੋਰਸਸ ਜ਼ਿਆਦਾ ਹੋਣ ਕਰਕੇ ਚੀਜ਼ਾਂ ਦਾ ਚਾਹ
3: ਜ਼ਿਆਦਾ ਹੋਣ ਕਰਕੇ, ਬਿਲਕੁਲ ਬਿਲਕੁਲ, ਉਹਨਾਂ ਕਰਕੇ ਉਹਨਾਂ ਉਹ ਚੀਜ਼ਾਂ ਦੇ ਚਾਹ ਵੀ ਘੱਟ ਗਏ ਆ, ਤੇ ਕਮਰਸ਼ਲਾਈਜ਼ ਜ਼ਿਆਦਾ ਹੋ ਗਿਆ ਆ ਚੀਜ਼ਾਂ, ਸੋਸ਼ਲ ਮੀਡੀਆ ਨੇ ਇੰਨਾ ਕੁ ਖਲਾਰਾ ਪਾ ਦਿੱਤਾ ਕਿ ਤੁਹਾਨੂੰ ਹਰ ਚੀਜ਼ ਘਰ ਬੈਠੇ ਬਿਠਾਏ ਮਿਲ ਜਾਂਦੀ ਹੈਗੀ ਆ, ਉਹ ਚਾਹ ਖਤਮ ਹੋ ਗਏ ਨੇ ਨਾ, ਚਾਹ ਖਤਮ ਹੋਣ ਨਾਲ ਓਬਵੀਅਸਲੀ ਤੁਹਾਡੇ ਜਿਹੜੀ ਆ ਖੁਸ਼ੀਆਂ ਦੇ ਚਾਹ ਆ ਜਾਂ ਦਿਨ ਦਿਹਾੜੇ ਚਾਹ, ਉਹ ਘਟਣੀ ਆ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਅਗਲੀ ਕਾਲ ਵੱਲ ਚੱਲਦੇ ਹਾਂ ਜੀ, ਥੈਂਕ ਯੂ ਸੋ ਮਚ। 905-673-3337 4427 ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਸਵਾਗਤ ਤੁਹਾਡਾ।
4: ਸਤਿ ਸ਼੍ਰੀ ਅਕਾਲ ਪ੍ਰਭ ਜੀ, ਸਤਿ ਸ਼੍ਰੀ ਅਕਾਲ। ਬਸ ਰੀਜ਼ਨ ਇਹੀ ਸੀਗਾ, ਆਪਣੇ ਕੋਲ ਰਿਸੋਰਸ ਵੀ ਘੱਟ ਸੀਗੇ ਪਹਿਲਾਂ, ਹਾਂਜੀ, ਤੇ ਜਦੋਂ ਤਿਆਰ ਕੋਈ ਆਉਣਾ ਕਹਿਣਾ ਵੀ ਚਲੋ ਨਵੇਂ ਕੱਪੜੇ ਮਿਲਣਗੇ, ਕੁਛ ਖਾਣ ਪੀਣ ਨੂੰ ਵਧੀਆ ਮਿਲੂਗਾ, ਹਾਂਜੀ, ਤੇ ਹੁਣ ਤੇ ਅੱਜ ਕੱਲ੍ਹ ਉਪਲਬਧ ਹੈ ਆਪਾਂ ਨੂੰ ਹਰ ਇੱਕ ਚੀਜ਼ ਜਦੋਂ ਮਰਜ਼ੀ ਜਾ ਕੇ ਤੇ ਲੈ ਆਓ, ਮੇਨ ਰੀਜ਼ਨ ਤੇ ਇਹੀ ਆ, ਹਾਂਜੀ, ਤੇ ਆਪਾਂ ਜ਼ਿਆਦਾ ਡਿਵੈਲਪ ਹੋ ਗਏ, ਉਸ ਟਾਈਮ ਦੇਸ਼ ਵੀ ਨਵਾਂ ਨਵਾਂ ਆਜ਼ਾਦ ਹੋਇਆ ਸੀ, ਆਪਾਂ ਹਰ ਕਿਸੇ ਦੇ ਰਿਸੋਰਸ ਵੀ ਘੱਟ ਸੀਗੇ, ਤੇ ਆਪਾਂ ਨੂੰ ਇਹੀ ਸੀਗਾ ਰੀਜ਼ਨ, ਤੇ ਹੁਣ ਆਪਾਂ ਨੂੰ ਸਭ ਕੁਛ ਹਰ ਟਾਈਮ ਉਪਲਬਧ ਆ, ਉਦੋਂ ਉਸੇ ਦਿਨ ਤੇ ਆਪਾਂ ਨੂੰ ਹੁੰਦਾ ਸੀ ਆਹ ਚੀਜ਼ ਮਿਲੂਗੀ, ਤੇ ਮੇਲਾ ਹੋਊਗਾ ਤੇ ਉਸ ਮੇਲੇ ਤੇ ਜਾਵਾਂਗੇ, ਜਾਂ ਕੋਈ ਤਿਉਹਾਰ ਆ, ਦੀਵਾਲੀ ਆ, ਦੁਸਹਿਰਾ ਵਾ, ਤੇ ਉਸ ਖਾਣ ਪੀਣ ਨੂੰ ਬਾਹਰੋਂ ਘਰ ਜਾਂ ਬਾਹਰੋਂ ਆਊਗਾ, ਤੇ ਬਸ ਉਹ ਚਾਹ ਜਿਹਾ ਹੁੰਦਾ ਸੀ, ਹਾਂਜੀ, ਤੇ ਹੁਣ ਤੇ ਜਦੋਂ ਮਰਜ਼ੀ ਆਨਲਾਈਨ ਜੋ ਮਰਜ਼ੀ ਮੰਗਵਾਈ ਜਾਓ, ਤੇ ਕਰੀ ਗਾ ਜਦੋਂ ਮਰਜ਼ੀ ਤਿਉਹਾਰ ਮਨਾ ਲਓ, ਹਰ ਰੋਜ਼ ਤਿਉਹਾਰ ਹੀ ਤਿਉਹਾਰ
0: ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਬਹੁਤ ਸਾਰੀਆਂ ਕਾਲਜ਼ ਨੇ, ਮਾਫ਼ ਕਰਨਾ ਸਰਪੰਚ ਸਾਹਿਬ, ਕਾਲ ਇਸ ਕਰਕੇ ਲੱਗ ਰਹੀ ਕਿ ਸਾਰੀਆਂ ਲਾਈਨ ਬਿਜ਼ੀ ਨੇ। ਸੋ ਹਰਮਨਪ੍ਰੀਤ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਤੁਸੀਂ ਆਉਣੇ ਰਹੋ।
1: ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸਰ, ਕੀ ਹਾਲ ਚਾਲ?
1: ਵਧੀਆ, ਹੋਰ ਕਿਵੇਂ ਨੇ? ਸ਼ਿੱਦਾਂ ਹੀ
0: ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ, ਠੀਕ ਹੋ?
1: ਠੀਕ ਹੈ ਜੀ। ਮੈਂ ਕਿਹਾ ਜੀ ਤੁਹਾਨੂੰ ਥੋੜੀ ਮੂਵਮੈਂਟ ਚੇਤੇ ਕਰਾ ਦਈਏ। ਮੰਨ ਲਓ ਵੀ ਆਪਣੇ ਨਾ, ਮੈਨੂੰ ਹਜੇ ਤੱਕ ਇਹ ਚੀਜ਼ ਭੁੱਲਦੀ ਨੀ ਕਿ ਜਦੋਂ ਘਰੇ ਕਦੇ ਬਰਫੀ ਆ ਜਾਣੀ, ਲੱਡੂ ਤਾਂ ਬੰਦਾ ਨੋਰਮਲ ਖਾ ਹੀ ਲੈਂਦਾ ਭਾਜੀ, ਹਨਾ ਜੀ, ਕਦੇ ਬਰਫੀ ਆ ਜਾਣੀ ਕਿਸੇ ਰਿਸ਼ਤੇਦਾਰ ਨੇ, ਕੋਈ ਭੂਆ ਨੇ ਰੱਖੜੀ ਲੈ ਆਉਣੀ, ਕਦੇ ਮਾਮਿਆਂ ਨੇ ਦੀਵਾਲੀ ਲੈ ਆਉਣੀ, ਕਦੇ ਕੁਛ ਆ ਜਾਣਾ ਜੀ, ਜਾਂ ਘਰੇ ਘਰਦਿਆਂ ਨੇ ਕੋਕ ਲੈ ਆਉਣਾ, ਕੋਕਾ ਕੋਲਾ ਦੇਖ ਕੇ ਜਾਂ ਲੈਮਕਾ ਦੇਖ ਕੇ, ਉਹੀ ਖੁਸ਼ੀ ਹੋਣੀ ਕਿ ਅੱਜ ਸਾਡੇ ਰਿਸ਼ਤੇਦਾਰ ਆਉਣੇ ਆ। ਤੇ ਮੇਰੇ ਹਿਸਾਬ ਨਾਲ ਮੈਂ ਉਹ ਚੀਜ਼ਾਂ ਕਦੇ ਭੁੱਲਦਾ ਨੀ, ਕਿਉਂਕਿ ਉਹ ਚੀਜ਼ ਜਦੋਂ ਮੈਂ ਇੱਧਰ ਆ ਗਈ, ਚਾਹੇ ਇੱਧਰ ਹੁਣ ਆਪਣੇ ਖਾਣਾ ਪੀਣਾ ਆਮ ਹੋ ਗਿਆ ਹਨਾ, ਜਿਵੇਂ ਸੋਸ਼ਲ ਮੀਡੀਆ ਦਾ ਕਈਆਂ ਨੇ ਦੌਰ ਦੱਸਤਾ ਕਿ ਕਲਾਰਾ ਪੈ ਚੁੱਕਿਆ ਹਨਾ ਜੀ, ਪਰ ਮੈਂ ਮਤਲਬ ਕਿ ਮੇਰੇ ਕੋਲੇ ਜਵਾਬ ਤਾਂ ਇਹੀ ਹੈ ਜੋ ਪਹਿਲਾਂ ਦੱਸ ਚੁੱਕੇ ਨੇ, ਪਰ ਮਤਲਬ ਕਿ ਮੈਂ ਆਹ ਜ਼ਰੂਰ ਕਹਿਣਾ ਚਾਹੁੰਦਾ ਵਾ ਨਾਲ ਦੀ ਨਾਲ ਕਿ ਇਹ ਚੀਜ਼ਾਂ ਦੀ ਬਾਕੀ ਇਸ ਕਰਕੇ ਵੀ ਕਦਰ ਘੱਟ ਚੁੱਕੀ ਆ। ਉਹ ਕਹਿੰਦੇ ਹੁੰਦੇ ਆ ਨਾ ਜੀ ਕਿ ਮਤਲਬ ਈਜ਼ੀ ਜਿਹਾ ਹੋ ਗਿਆ ਵਾ, ਮਤਲਬ ਇੱਥੇ ਆ ਕੇ ਸਿਸਟਮ ਸਾਰਾ। ਇੱਕ ਤਾਂਘ ਸੀਗੀ ਜਿਹੜੀ, ਉਹ ਤਾਂਘ ਹੁਣ ਖਤਮ ਹੋ ਗਈ ਆ, ਚਾਹੇ ਆਪਾਂ ਕਹੀਏ ਕਿ ਹਜੇ ਵੀ ਮੇਰਾ ਕੋਈ ਕਹਿ ਦਿੰਦਾ ਵਾ, ਮੇਰਾ ਵਰਗਾ ਵੀ ਕੁਛ ਨਾ ਕੁਛ ਅਧੂਰਾ ਵਾ ਵੀ ਕੁਛ ਸੀਗਾ, ਤੇ ਉਹ ਸ਼ਾਇਦ ਮੇਰੇ ਹਿਸਾਬ ਨਾਲ ਜਿਹੜਾ ਅਧੂਰਾ ਸੀਗਾ ਨਾ ਜੀ, ਉਹ ਜੇ ਅਧੂਰਾ ਹੀ ਕਹੇ ਹੁੰਦਾ ਕਿਤੇ ਨਾ ਕਿਤੇ ਤੇ ਚੰਗਾ ਸੀਗਾ। ਮਤਲਬ ਜਿਹੜੀ ਤਾਂਘ ਸੀ ਹੁਣ ਖਤਮ ਹੋ ਗਈ ਆ, ਹੁਣ ਜੇ ਆਪਾਂ ਕਹੀਏ ਕਿ ਲੋੜ ਕਿਹੜੀ ਚੀਜ਼ ਦੀ ਰਹਿ ਗਈ ਆ ਜੀ, ਉਹ ਮਤਲਬ ਕਿ ਪੂਰੀ ਨੀ ਹੋ ਸਕਦੀ ਉਹ ਕਦੇ ਵੀ, ਕਿਉਂਕਿ ਉਹਦੀ ਲਿਮਿਟ ਹੈ ਨੀ, ਉਹ ਆਈ ਪੈਸਾ। ਪਰ ਜਿਹੜੀ ਤਾਂਘ ਆਪਾਂ ਜਿਹੜੀਆਂ ਮਜਬੂਰੀਆਂ ਪਿੱਛੇ ਭੱਜੇ ਫਿਰਦੇ ਜੀ, ਸ਼ਾਇਦ ਉਹ ਕਿਤੇ ਨਾ ਕਿਤੇ ਫਿਰ ਵੀ ਪੂਰੀ ਹੈਗੀ ਆ। ਤੇ ਹਾਂ, ਜੇ ਆਪਾਂ ਕਹੀਏ ਕਿ ਅੱਜ ਵੀ ਉਹ ਆਪਣੇ ਕੋਲੇ ਹੈ ਨੀ ਗੀ, ਕਿਤੇ ਨਾ ਕਿਤੇ ਮੇਰਾ ਵਰਗਾ ਕਹਿ ਦਿੰਦਾ, ਤੇ ਸ਼ਾਇਦ ਮੈਂ ਹੀ ਪਿੱਛੇ ਰਹਿ ਚੁੱਕਿਆ ਹੋਊਗਾ ਬਾਹਰ ਆ ਕੇ। ਤੇ ਪਰ ਗੱਲ ਸਾਰੀ ਪੈਸੇ ਦੀ ਆਈ, ਬਟ ਜੋ ਵੀ ਮੇਰੇ ਦਿਲ ਚ ਸੀਗੇ ਇਸ ਬਾਰੇ ਤੁਹਾਨੂੰ ਦੱਸਤਾ ਜੀ।
0: ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਅਸਲ ਵਿੱਚ ਨਾ ਬਹੁਤ ਸਾਰੀਆਂ ਗੱਲਾਂ ਆ, ਜਦੋਂ ਅਸੀਂ ਇਹ ਸੋਚਦੇ ਹਾਂ ਕਿ ਉਹ ਪੁਰਾਣੇ ਸਮੇਂ ਨਾ ਸਾਨੂੰ ਉਹ ਮੇਲੇ, ਉਹ ਘਰ, ਪੁਰਾਣੇ ਘਰ ਦੀ ਅਸੀਂ ਗੱਲਬਾਤ ਕਰ ਰਹੇ ਸੀ ਮੈਂ ਤੇ ਗੈਵੀ, ਸਾਨੂੰ ਆਪਣਾ ਜਿਹੜਾ ਪੁਰਾਣਾ ਘਰ ਨਾ ਕਦੇ ਨਹੀਂ ਭੁੱਲਦਾ, ਸਾਡਾ ਜੱਦੀ ਘਰ। ਇੱਦਾਂ ਹੀ ਜਿਹੜੇ ਤੁਸੀਂ ਆਪਣੇ ਭੈਣਾਂ ਭਰਾਵਾਂ ਨਾਲ, ਆਪਣੇ ਬਾਪੂ ਨਾਲ, ਆਪਣੇ ਬਜ਼ੁਰਗਾਂ ਨਾਲ ਉਹ ਜਿਹੜੇ ਤਿਉਹਾਰ ਮਨਾਏ ਆ, ਉਹ ਵੀ ਕਦੇ ਨਹੀਂ ਭੁੱਲਦੇ। ਬੜੀਆਂ ਚੀਜ਼ਾਂ ਆ ਉਦੋਂ, ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਵੱਡੀਆਂ ਵੱਡੀਆਂ ਖੁਸ਼ੀਆਂ ਲੱਭ ਜਾਂਦੀਆਂ ਸੀ, ਛੋਟੇ ਛੋਟੇ ਖਿਡੌਣਿਆਂ ਦੇ ਵਿੱਚੋਂ ਵੱਡੀਆਂ ਵੱਡੀਆਂ ਖੁਸ਼ੀਆਂ, ਛੋਟੇ ਮੇਲੇ 'ਤੇ ਜਾਣਾ, ਸਾਈਕਲ 'ਤੇ ਬਹਿ ਕੇ ਜਾਣਾ, ਅਤੇ ਰੱਬ ਨਹੀਂ ਸੀ ਜਿੱਤੇ ਹੁੰਦਾ, ਹੈ ਨਾ। ਸੋ ਬੜੀਆਂ ਐਸੀਆਂ ਗੱਲਾਂ ਨੇ ਜਿਹਨੂੰ ਯਾਦ ਕਰਕੇ ਸੋਚੀਦਾ, ਯਾਰ ਉਹ ਦਿਨ ਬੜੇ ਸੋਹਣੇ ਸੀ, ਬੜੇ ਖੂਬਸੂਰਤ ਸੀ। ਜਿੱਦਾਂ ਬੜੇ ਖੂਬ ਕਿਸੇ ਨੇ ਲਿਖਿਆ ਕਿ ਐਸਾ ਵੀ ਕੋਈ ਮੋਚੀ ਹੁੰਦਾ, ਐਸਾ ਵੀ ਕੋਈ ਮੋਚੀ ਹੁੰਦਾ, ਉਦੜੇ ਮਨਾਂ ਨੂੰ ਗੰਢਦਾ ਜੋ, ਐਸਾ ਵੀ ਕੋਈ ਮੋਚੀ ਹੁੰਦਾ, ਉਦੜੇ ਮਨਾਂ ਨੂੰ ਗੰਢਦਾ ਜੋ, ਕਰਦਾ ਸੋਚਾਂ ਤਾਂ ਹੀ ਪੋਲਿਸ਼, ਕਰਦਾ ਸੋਚਾਂ ਤਾਂ ਹੀ ਪੋਲਿਸ਼, ਟੁੱਟੇ ਰਿਸ਼ਤਿਆਂ ਨੂੰ ਗੰਢਦਾ ਜੋ, ਟੁੱਟੇ ਰਿਸ਼ਤਿਆਂ ਨੂੰ ਗੰਢਦਾ ਜੋ, ਤਲੇ ਤਮੀਜ਼ ਦੇ ਲਾਉਂਦਾ, ਤਲੇ ਤਮੀਜ਼ ਦੇ ਲਾਉਂਦਾ, ਜ਼ੁਬਾਨ ਦੀ ਫਿੱਡੀ ਜੁੱਤੀ ਨੂੰ, ਤਲੇ ਤਮੀਜ਼ ਦੇ ਲਾਉਂਦਾ, ਜ਼ੁਬਾਨ ਦੀ ਫਿੱਡੀ ਜੁੱਤੀ ਨੂੰ। ਅੱਛਾ, ਕਈਆਂ ਨੂੰ ਪਤਾ ਨਾ ਕਿ ਫਿੱਡੀ ਕੀ ਹੁੰਦਾ, ਜੁੱਤੀ ਦਾ ਫਿੱਡਾ ਹੋ ਜਾਣਾ, ਮੁੜ ਜਾਣਾ, ਘਸ ਜਾਣਾ, ਇਹ ਪੰਜਾਬੀ ਦੇ ਵੱਡੇ ਠੇਠ ਸ਼ਬਦ ਆ। ਇਹ ਤਲੇ ਤਮੀਜ਼ ਦੇ ਲਾਉਂਦਾ, ਜ਼ੁਬਾਨ ਦੀ ਫਿੱਡੀ ਜੁੱਤੀ ਨੂੰ ਭਿਉਂ ਕੇ ਕੁੱਟ ਕੇ ਸਿੱਧੀ ਕਰਦਾ, ਭਿਉਂ ਕੇ ਕੁੱਟ ਕੇ ਸਿੱਧੀ ਕਰਦਾ, ਮਤ ਬੰਦਿਆਂ ਦੀ ਪੁੱਠੀ ਨੂੰ, ਕਰਦਾ ਸੋਚਾ ਤਾਂ ਹੀ ਪਾਲਿਸ਼, ਰਿਸ਼ਤਿਆਂ ਨੂੰ ਜੋ ਸੰਡਦਾ ਜੋ, ਤਲੇ ਤਮੀਜ਼ ਦੇ ਲਾਉਂਦਾ, ਜਵਾਨ ਦੀ ਜੁੱਤੀ ਫਿੱਡੀ ਨੂੰ ਭਿਉਂ ਕੇ ਕੁੱਟ ਕੇ ਸਿੱਧੀ ਕਰਦਾ, ਮਤ ਬੰਦਿਆਂ ਦੀ ਪੁੱਠੀ ਨੂੰ, ਅਤੇ ਅਕਲਾਂ ਦੇ ਕਲਬੂਤ ਫਸਾ ਕੇ ਖੋਲਦਾ ਦਿਲਾਂ ਦੇ ਦਾਇਰਿਆਂ ਨੂੰ, ਅਕਲਾਂ ਦੇ ਕਲਬੂਤ ਫਸਾ ਕੇ ਖੋਲਦਾ ਦਿਲਾਂ ਦੇ ਦਾਇਰਿਆਂ ਨੂੰ, ਜਾਂਚ ਖੜਨ ਦੀ ਤੁਰਨ ਦੀ ਦੱਸਦਾ ਇਹਨਾਂ ਜਾਨਵਰ ਦਿਆਂ ਤੋਂ ਪਹਿਰਿਆਂ ਨੂੰ, ਅਕਲਾਂ ਦੇ ਕਲਬੂਤ ਫਸਾ ਕੇ ਖੋਲਦਾ ਦਿਲ ਦੇ ਦਾਇਰਿਆਂ ਨੂੰ, ਅਤੇ ਜਾਂਚ ਖੜਨ ਦੀ ਤੁਰਨ ਦੀ ਦੱਸਦਾ ਇਹਨਾਂ ਜਾਨਵਰ ਦਿਆਂ ਪਹਿਰਿਆਂ ਨੂੰ।
5: ਬਹੁਤ ਸਹੀ।
0: ਸਬਰ ਦੀ ਸੋਈ ਤਗ ਦੇ ਧਾਗੇ ਨਾਲ ਸਿਆਉਂਦਾ ਸਦਰਾਂ ਨੂੰ, ਸਬਰ ਦੀ ਸੋਈ ਤਗ ਦੇ ਧਾਗੇ ਨਾਲ ਸਿਉਂਦਾ ਸਦਰਾਂ ਨੂੰ ਤੇ ਸੰਧੂਆ ਚਾਵਾਂ ਦੀ ਚੱਪਲ ਵਿੱਚ ਫਸਾਉਂਦਾ ਬੱਦਰਾਂ ਨੂੰ ਚੱਪਲਾਂ ਬੱਦਰਾਂ ਫਿੱਡੇ ਹੋਣਾ ਬੜੀਆਂ ਐਸੀਆਂ ਪੰਜਾਬ ਦੇ ਪੰਜਾਬੀ ਦੇ ਖੂਬਸੂਰਤ ਸ਼ਬਦ ਨੇ ਜੋ ਪੰਜਾਬ ਦੇ ਪੁਰਾਤਨ ਸਮਿਆਂ ਦੇ ਨਾਲ ਹੀ ਚਲੇ ਗਏ। ਸੋ 905-673-3337 ਗੱਲਾਂ ਬਾਤਾਂ ਕਰਾਂ ਆ ਕਾਲਸ ਮੈਨੂੰ ਲੱਗਦਾ ਕਿ ਇੰਨੀਆਂ ਕੁ ਨੇ ਵੀ ਹੁਣ ਮੈਨੂੰ ਲੱਗਦਾ ਕਿ ਸਾਡੇ ਸਪੋਂਸਰ ਸਾਹਿਬਾਨਾਂ ਦੀ ਕਾਲ ਵੀ ਨਹੀਂ ਆਉਣੀਗੀ। ਜੌਨ ਮਸੀਹ ਅੰਕਲ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਕੀ ਹਾਲ ਚਾਲ?
5: ਜੀ ਜੀ ਪ੍ਰਭ ਸਤਿ ਸ਼੍ਰੀ ਅਕਾਲ, ਗੁੱਡ ਈਵਨਿੰਗ। ਮੇਰਾ ਪੁੱਤ ਮੈਨੂੰ ਇਹ ਦੱਸ ਤੂੰ ਇਹ ਜਿਹੜੀ ਸ਼ੇਰੋ ਸ਼ਾਇਰੀ ਕਰਨਾ ਹੈ ਪੋਇਟਰੀ, ਇਹ ਤੇਰੀ ਆਪਣੀ ਹੈ ਜਾਂ ਕਿਸੇ ਦੀ ਹੈ?
0: ਕਦੇ ਲਿਖ ਵੀ ਲਈਦਾ, ਕਦੀ ਪੜ੍ਹ ਵੀ ਲਈਦਾ, ਕਦੀ ਇਧਰੋਂ ਉਧਰੋਂ ਚੱਕ ਵੀ ਲਈਦਾ।
5: Wow, mere khayal se you are in a wrong business. You should be a professor of Urdu Punjabi da. You will be more famous. You are famous on this program too, no doubt about it, but I believe that you will be way more famous. Jis tarah very very bade bade famous poet ho rahe na Punjab che, you would be one of them in the latest days.
0: Thank you,
5: that is my personal opinion. That's a haqeeqat liye hui hai.
0: Bahut shukriya.
5: ਅੱਜ ਦੇ ਮੌਜੂ ਤੇ ਜਿਹੜੀ ਗੱਲ ਕਰਨ ਲਿਆ ਜੀ ਤੁਸੀਂ, ਮੈਨੂੰ ਅੱਜ ਵੀ ਯਾਦ ਹੈ ਸ਼ਾਲਾਮਾਰ ਬਾਗ ਦਾ ਮੇਲਾ
0: ਜੀ
5: ਸਾਡੇ ਲਾਹੌਰ ਚ ਹੁੰਦਾ ਸੀ ਤੇ ਹੁੰਦਾ ਹਾਲੇ ਵੀ ਹੈ। ਉਹਦਾ ਇੰਤਜ਼ਾਰ ਪੂਰਾ ਸਾਲ ਰਹਿੰਦਾ ਸੀ, ਪੂਰਾ ਸਾਲ ਰਹਿੰਦਾ ਸੀ ਤੇ ਪੈਸੇ ਦੀ ਕਮੀ ਸੀ ਉਦੋਂ ਸੀ ਤੇ ਮਾਂ ਡੈਡੀ ਨੂੰ

0: ਹਾਲ ਵੀ ਉਂਝ ਇੰਤਜ਼ਾਰ ਚ ਹੁੰਦੇ ਨੇ ਤੇ ਇਹ ਹਕੀਕਤ ਹੈ ਤੇ ਇੱਥੇ ਜਿਹੜੀ ਚੀਜ਼ਾਂ ਨੇ ਨਾ ਉਹ ਡਿਫਰੈਂਟ ਨੇ ਐਸ ਕੰਪੇਅਰ ਟੂ ਬੈਕ ਹੋਮ
1: ਬਿਲਕੁਲ ਜੀ ਬਹੁਤ ਸ਼ੁਕਰੀਆ ਸਰ ਥੈਂਕ ਯੂ ਸੋ ਮਚ ਔਰ ਮੈਨੂੰ ਲੱਗਦਾ ਕਿਤੇ ਨਾ ਕਿਤੇ ਇਹ ਵੀ ਇੱਕ ਸੱਚ ਆ ਪਰ ਹੁਣ ਪੁਰਾਣੇ ਜ਼ਮਾਨਿਆਂ ਦੀ ਗੱਲ ਆਪਾਂ ਕਰਨ ਹੀ ਲੱਗ ਗਏ ਹਾਂ ਅਤੇ ਪੁਰਾਣੇ ਜ਼ਮਾਨੇ ਤਾਂ ਮੈਨੂੰ ਲੱਗਦਾ ਕਿ ਗੁਮਨਾਮ ਤੂੰ ਤਾਂ ਬਾਹਲੇ ਪੁਰਾਣੇ ਜ਼ਮਾਨੇ ਵੇਖੇ ਨਹੀਂ ਹੋਣੇ ਅੱਛਾ ਵੇਖੇ ਮੈਂ ਵੀ ਨਹੀਂ ਪਰ ਮੈਂ ਬਜ਼ੁਰਗਾਂ ਤੋਂ ਬਹੁਤ ਸੁਣਿਆ ਮੈਂ ਬਜ਼ੁਰਗਾਂ ਕੋਲ ਬਹੁਤ ਬੈਠਿਆ ਮੈਂ ਛੋਟਾ ਹੁੰਦਾ ਸੀ ਜਦੋਂ ਲੋਕ ਮੇਰੇ ਨਾਲ ਦੇ ਖੇਡਦੇ ਹੁੰਦੇ ਸੀ ਨਾ ਕਿਸੇ ਨੇ ਗੁੱਲੀ ਡੰਡਾ ਕਿਸੇ ਨੇ ਕ੍ਰਿਕਟ ਖੇਡਣਾ ਕਿਸੇ ਨੇ ਬਾਂਦਰ ਕਿੱਲਾ ਖੇਡਣਾ ਮੈਂ ਬਜ਼ੁਰਗਾਂ ਦੀ ਢਾਣੀ 'ਚ ਬਹਿ ਜਾਂਦਾ ਸੀਗਾ ਮੈਨੂੰ ਉਹਨਾਂ ਨਾਲ ਗੱਲਾਂ ਕਰਨੀਆਂ ਉਹਨਾਂ ਦੀਆਂ ਇੱਕ ਦੂਜੇ ਨਾਲ ਮਜ਼ਾਕ ਕਰਨ ਦੀਆਂ ਜਿਹੜੀਆਂ ਉਹ ਸ਼ਰਾਰਤੀ ਮਜ਼ਾਕ ਸੀ ਬਜ਼ੁਰਗਾਂ ਦੇ ਉਹ ਸੁਣਨੇ ਉਹ ਬੜਾ ਆਨੰਦ ਸੀ ਉਹ ਸਮੇਂ ਨਹੀਂ ਰਹਿ ਗਏ ਉਹ ਸਾਦੇਪਣ ਦੇ ਸੁਨਹਿਰੀ ਦੌਰ ਸੀਗੇ ਉਹ ਸਾਦੇਪਣ ਦੇ ਸੁਨਹਿਰੀ ਦੌਰ ਤੋਂ ਯਾਦ ਆਇਆ ਕਿ ਪਿੱਤਲ ਦੇ ਹੁਣ ਰਹੇ ਨਾ ਭਾਂਡੇ ਪਿੱਤਲ ਦੇ ਹੁਣ ਰਹੇ ਨਾ ਭਾਂਡੇ ਕਿਹੜਾ ਕਲੀ ਕਰਾਵੇ ਹੁਣ ਤੁਹਾਨੂੰ ਪਤਾ ਕਿ ਕਲੀ ਕਰਨ ਵਾਲੇ ਵੀ ਆਉਂਦੇ ਹੁੰਦੇ ਸੀ ਪਿੰਡਾਂ 'ਚ ਭਾਂਡੇ ਕਲੀ ਕਰਨ ਆਉਂਦੇ ਹੁੰਦੇ ਸੀ ਲੋਕ ਪੁਰਾਣੇ ਭਾਂਡੇ ਸੁੱਟਦੇ ਨਹੀਂ ਸਨ ਇੱਥੇ ਤਾਂ ਮਾੜਾ ਜਿਹਾ ਭਾਂਡੇ ਨੂੰ ਝੀਟ ਵੱਜੇ ਅਗਲੇ ਸੁੱਟ ਕੇ ਵਾਲਮਾਰਟ ਤੋਂ ਨਵਾਂ ਲੈ ਆਉਂਦੇ ਆ ਸੋ ਪਿੱਤਲ ਦੇ ਹੁਣ ਰਹੇ ਨਾ ਭਾਂਡੇ ਕਿਹੜਾ ਕਲੀ ਕਰਾਵੇ ਜੀ ਅਤੇ ਸਾਦੇਪਣ ਦਾ ਦੌਰ ਸੁਨਹਿਰੀ ਸਾਦੇਪਣ ਦਾ ਦੌਰ ਸੁਨਹਿਰੀ ਕਿਹੜਾ ਮੋੜ ਲਿਆਵੇ ਜੀ ਕਿਹੜਾ ਮੋੜ ਲਿਆਵੇ ਜੀ ਸੋ 905-673-3337 ਸੰਧੂ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ ਉਦੋਂ ਬਾਅਦ ਇੱਕ ਤੁਸੀਂ ਕਦੀ ਸੁਣਿਆ ਆ ਕਿ ਲੈਣ ਗਏ ਹੋ ਤੁਸੀਂ ਆਟੇ ਦਾ ਬੈਗ ਅਤੇ ਉੱਥੋਂ ਬੁਲਟ ਮੋਟਰਸਾਈਕਲ ਲੈ ਕੇ ਆਏ ਹੋ ਤੁਸੀਂ ਲੈਣ ਗਏ ਹੋ ਤੁਸੀਂ 2 ਕਿਲੋ ਟਮਾਟਰ ਉੱਧਰੋਂ ਤੁਸੀਂ ਬੁਲਟ ਮੋਟਰਸਾਈਕਲ ਲੈ ਕੇ ਆ ਜਾਓ ਬੁਲਟ ਮੋਟਰਸਾਈਕਲ ਉਹ ਵੀ ਬੁਲਟ ਇੰਡੀਆ ਵਾਲਾ ਕਿਆ ਵੀ ਸੁਣਿਆ ਕਦੇ ਹੁਣ ਸੁਣਾਉਣਾ ਮੈਂ ਸਕੀਮਾਂ ਹੀ ਸੁਣਾਉਣੀ ਇਸ ਤੋਂ ਬਾਅਦ ਟਾਈਮ ਪੂਰਾ ਚੱਲਿਆ ਆਪਣਾ ਸੋ 905-673-3337 ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਔਰ ਮੈਂ ਤੁਹਾਡੀ ਕਾਲ ਓਨੇਅਰ ਕਰਦਾ ਥੋੜ੍ਹੀ ਦੇਰ ਤੱਕ ਨਾਲ ਦੀ ਨਾਲ ਸਾਡੇ ਨਾਲ ਜੁੜ ਚੁੱਕੇ ਨੇ ਸੰਧੂ ਸਾਹਿਬ ਸੰਧੂ ਅਤੇ ਸੰਧੂ ਠਾ ਸੰਧੂ ਭੰਡੇ ਹੋ ਚੁੱਕੇ ਨੇ ਸੰਧੂ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ
2: ਯਕੀਨ ਕਰਿਓ ਥੋੜਾ ਜੀ ਜ਼ਿੰਦਗੀ ਆ ਬਹੁਤੇ ਜ਼ਿੰਦਗੀ ਨਹੀਂ ਹੈਗੀ ਜੇ ਥੋੜਾ ਉੱਥੇ ਜ਼ਿੰਦਗੀ ਤਾਂ ਉੱਥੇ ਜ਼ਿੰਦਗੀ ਪੂਰਨ ਹੋ ਜਾਂਦਾ ਉੱਥੇ ਜ਼ਿੰਦਗੀ ਨਹੀਂ ਹੈਗੀ ਸੰਘਰਸ਼ ਉੱਥੇ ਜ਼ਿੰਦਗੀ ਆ ਮੈਨੂੰ ਅੱਜ ਵੀ ਜ਼ਿਆਦਾ ਉਹ ਹਰਾ ਸਾਈਕਲ ਸੱਤਵੀਂ ਕਲਾਸ ਕਰਦਿਆਂ ਲੈ ਕੇ ਅੱਜ ਤੁਹਾਨੂੰ ਪਤਾ ਆਪਾਂ ਮਿਲਦੇ ਹਾਂ ਕੋਈ ਕਮੀ ਨਹੀਂ ਕਿਸੇ ਗੱਲ ਦੀ ਗੱਡੀਆਂ ਦੀ ਕਿਸੇ ਚੀਜ਼ ਦੀ ਪਰ ਜਿੱਥੇ ਉਹ ਲਮਾਂ ਸੀ ਉਹ ਜਿੱਥੇ ਥੋੜਾ ਜਿੱਥੇ ਉਹ ਚਾਹ ਪੂਰਾ ਹੁੰਦਾ ਉਹ ਜ਼ਿੰਦਗੀ
1: ਕਿਆ ਬਾਤ ਆ
2: ਮਤਲਬ ਹਮੇਸ਼ਾ ਹੀ ਮੈਂ ਕਹਿੰਦਾ ਮੁਕੰਮਲ ਹੋਣਾ ਨੀ ਨਾ ਮੁਕੰਮਲ ਹੋਣਾ ਜ਼ਿੰਦਗੀ
1: ਸੰਧੂ ਸਾਹਿਬ ਮੈਂ ਓਨ ਏਅਰ ਤੁਹਾਨੂੰ ਗੱਲ ਕਹਾਂ ਕਿ ਸੰਧੂ ਸਾਹਿਬ ਦਾ ਪਿੱਕਾ ਆ $1.5-2 ਲੱਖ ਦਾ ਚਲੋ ਐਨੀ ਫਿਰ ਪੈਸੇ ਦੀ ਗੱਲ ਤਾਂ ਨਹੀਂ ਕਰੀਦੀ ਸੰਧੂ ਸਾਹਿਬ ਕੋਲ ਆਡੀ ਆ ਨਵੀਂ ਬ੍ਰਾਂਡ ਨਿਊ ਅਤੇ ਕਿਤੇ ਵੀ ਖੜੀ ਕਰ ਜਾਂਦੇ ਆ ਕੋਈ ਵੀ ਲੈ ਜਾਏ ਕੋਈ ਚੱਕਰ ਨਹੀਂ ਇੱਥੇ ਕੋਈ ਕਿਸੇ ਨੂੰ ਟੁੱਟਾ ਸੈਂ ਮੈਂ ਨਾ ਮੈਂ ਗੱਲ ਕਰਾਂ ਸੰਧੂ ਸਾਹਿਬ ਮੈਂ ਨਾ ਜੋ ਨਵਾਂ ਆਇਆ ਨਾ ਅਤੇ ਮੇਰੇ ਬੜੇ ਪਿਆਰੇ ਸੱਜਣ ਮਿੱਤਰ ਸੀ ਅਤੇ ਮੇਰੇ ਕੋਲ US ਦਾ ਲਾਇਸੈਂਸ ਵੀ ਸੀਗਾ ਅਤੇ ਮੈਂ ਊਬਰਾਂ 'ਤੇ ਜਾਣਾ ਇੱਧਰ ਉੱਧਰ ਅਤੇ ਮੇਰੇ ਸੱਜਣਾਂ ਦੇ ਕੋਲ ਉਹਨਾਂ ਦੇ ਆਪਣੇ ਗਰਾਜ ਆਪਣੀਆਂ ਗੱਡੀਆਂ ਇੱਦਾਂ ਹੀ ਖੜੀਆਂ ਰਹਿਣੀਆਂ ਅਤੇ ਮੈਂ ਕਿਤੇ ਕਹਿ ਦੇਣਾ ਨਾ ਕਿ ਯਾਰ ਮੈਨੂੰ ਗੱਡੀ ਦੇ ਉਹ ਕਹੇ ਨਾ ਭਾਈ ਇਸ ਮੁਲਕ 'ਚ ਕਹਿੰਦੇ ਕੋਈ ਕਿਸੇ ਨੂੰ ਗੱਡੀ ਨਹੀਂ ਦਿੰਦਾ ਪਹਿਲਾਂ ਆਪਣੀ ਇੰਸ਼ੋਰੈਂਸ ਕਰਾ ਆਪਣੇ ਨਾਂ 'ਤੇ ਚੜਾ
2: ਫਿਰ ਬੰਦਾ ਗਵਾਹ ਆ ਜਿਹੜੀ ਮਰਜ਼ੀ ਲੈ ਜਾਓ ਜਦੋਂ ਮਰਜ਼ੀ ਕਮੀ ਕਮੀ
1: ਗੱਡੀ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਸੰਧੂ ਸਾਹਿਬ ਕਹਿੰਦੇ ਕਿ ਮੈਂ ਕਈ ਵਾਰੀ ਉਹ ਸੰਧੂ ਸਾਹਿਬ ਮੈਂ ਕੀ ਕਰਨੀ ਗੱਡੀ ਕਹਿੰਦੇ ਲੈ ਜਾਓ ਕੋਈ ਚੱਕਰ ਨਹੀਂ ਲੈ ਜਾਓ ਨਵੀਂ ਬ੍ਰਾਂਡ ਨਿਊ ਗੱਡੀ ਤੇ ਸੰਧੂ ਸਾਹਿਬ ਦਲੇਰ ਬੰਦੇ
2: ਮੈਨੂੰ ਉਹ ਸਾਈਕਲ ਯਾਦ ਆਉਂਦਾ ਕੋਈ ਕਮੀ ਨਹੀਂ ਅੱਜ ਬੱਬ ਦੀ ਕਿਰਪਾ ਨਾ ਹੀ ਜੋ ਮਰਜ਼ੀ ਪਰ ਮਿਹਨਤ ਕਰਦੇ ਮੈਂ ਹਮੇਸ਼ਾ ਕਹੂੰਗਾ ਮਿਹਨਤ ਕਰੋ
1: ਤੁਸੀਂ ਨਾ ਇੱਕ ਮੈਂ ਓਨੇਅਰ ਬੈਠਾ ਤੇ ਇੱਕ ਹੁਣ ਪਤਾ ਨਹੀਂ ਗੁੱਡੀ ਆ ਕੇ ਗੁੱਡਾ ਉਹ ਕਹਿੰਦੇ ਸੰਧੂ ਸਾਹਿਬ ਨੂੰ ਕਹੋ ਕਿ ਸਾਨੂੰ ਵੀ ਦੇ ਦਿਓ ਕਿਸ ਦਿਨ ਪਿੱਕਾ ਜਾਂ ਆਡੀ ਤੁਸੀਂ ਨਵ ਏਅਰ ਕੰਫਰਟ ਤੇ ਕਾਲ ਕਰੋ ਸੰਧੂ ਸਾਹਿਬ ਨੂੰ ਦੇਖੋ ਕਿੰਨੇ ਪਿਆਰੇ ਇਨਸਾਨ ਨਾ
2: ਰੋਣਾ ਪਾਓ ਇੱਥੇ ਕਾਲਾਂ ਸਿੱਧੀਆਂ ਹੇਕ ਜੀ ਵਜਦੀਆਂ ਅੱਜ ਕੱਲ
1: ਤੁਸੀਂ ਗਰੋਸਰੀ ਕਰਦੇ ਹੋ ਸੁਨੱਖਿਆ ਕੱਢ ਐਡ ਆਪਣੀ ਲਾਈਏ ਮਾਮਾ 905-673-3337

0: ਇੱਕ ਨਾ ਗ੍ਰੈਂਡ ਓਪਨਿੰਗ ਹੋ ਰਹੀ ਆ ਗੈਵੀ,
1: ਹਾਂਜੀ
0: ਗ੍ਰੈਂਡਿੰਗ ਹੋ ਰਹੀ ਆ ਇੱਕ ਐਸਾ ਗਰੋਸਰੀ ਸਟੋਰ ਜਿੱਥੋਂ ਤੁਸੀਂ ਗਰੋਸਰੀ ਬਾਏ ਕਰਨੀ ਆ। ਅੱਜ ਤੋਂ ਜਿਹੜਾ ਗਰੋਸਰੀ ਬਾਏ ਕਰੂਗਾ ਅੱਜ ਤੋਂ,
1: ਅੱਛਾ,
0: ਤੁਸੀਂ ਕੁਛ ਵੀ ਬਾਏ ਕਰਨਾ ਉੱਥੇ ਕੂਪਨ ਪਾ ਕੇ ਆਉਣਾ। ਤੁਸੀਂ ਬੁਲਟ ਮੋਟਰਸਾਈਕਲ ਜੁੜ ਸਕਦੇ ਹੋ, ਬੁਲਟ ਮੋਟਰਸਾਈਕਲ 19 ਸਪਟੈਂਬਰ ਨੂੰ ਗ੍ਰੈਂਡ ਓਪਨਿੰਗ ਹੋ ਰਹੀ ਆ ਦ ਅਨਾਜ ਮਾਰਟ। ਅਨਾਜ ਮਾਰਟ ਗਰੋਸਰੀ ਸਟੋਰ ਆ,
1: ਕੱਲਾ ਬੁਲਟ ਹੀ ਹੈ ਕਿ ਹੋਰ ਵੀ ਛੋਟੇ ਮੋਟੇ ਨਾਮ ਵੀ ਨੇ?
0: ਓਕੇ, ਬੁਲਟ ਮੋਟਰਸਾਈਕਲ, ਐਲਈਡੀ ਟੀਵੀਸ, ਏਅਰ ਫਰਾਇਰਸ, ਹੋਰ ਬਹੁਤ ਸਾਰੇ ਨਾਮ ਆ, ਹੁਣ ਸਾਰੇ ਦੱਸਾਂਗੇ ਆਪਾਂ, ਸਰਪ੍ਰਾਈਜ਼ ਵੀ ਰਹਿਣ ਦੇਣਾ ਕਿ ਨਹੀਂ?
1: ਨਹੀਂ, ਆਪਾਂ ਆਪਣੇ ਲਿਸਨਰ ਤਾਂ ਸਾਰੇ ਹੀ ਦੱਸ ਦਈਏ ਤਾਂ ਵਧੀਆ।
0: ਜੇ ਤੁਸੀਂ ਅੱਜ ਤੋਂ ਕਿਵੇਂ ਆਨਲਾਈਨ? ਓਕੇ ਜੀ, ਓਕੇ, ਸੋ ਏਅਰਪੋਰਟ ਰੋਡ ਤੇ ਮੇਫੀਲਡ ਰੋਡ ਦੇ ਕੋਨੇ ਤੇ 6141 ਮੇਫੀਲਡ ਰੋਡ ਜੀ, ਨੋਟ ਕਰ ਲਓ ਯਾਰ, ਨੈਵਰ ਨੋਜ਼। ਦੇਖੋ ਤੁਸੀਂ ਪੋਜ਼ਿਟਿਵ ਹੋ ਨਾ, ਤੁਸੀਂ ਸੋਚ ਲਓ ਕਿ ਮੈਂ ਬੁਲਟ ਮੋਟਰਸਾਈਕਲ ਜਿੱਤਣਾ ਆ, ਤੁਸੀਂ ਜਿੱਤ ਜਾਓਗੇ। ਪਹਿਲੇ ਸੋਚੋਗੇ ਯਾਰ 500 ਬੰਦਾ ਆਇਆ ਹੋਣਾ, 200 ਬੰਦਾ ਆਇਆ ਹੋਣਾ, 100 ਬੰਦਾ ਆਇਆ ਹੋਣਾ, ਨੈਵਰ ਨੋਜ਼, ਤੁਸੀਂ ਜਿੱਤ ਸਕਦੇ ਹੋ। ਆਪਾਂ ਵੀ ਲੈ ਕੇ ਆਈਏ 2-4 ਕਿਲੋ ਆਲੂ ਗੰਢੇ,
1: ਮੈਂ ਤਾਂ ਚੱਲ
0: ਪਾ ਕੇ ਆਈਏ ਕੂਪਨ, ਕੋਈ ਨੈਗਟਿਵ ਬੰਦੇ ਪਾਉਣ ਦਾ ਪਾਉਣ, ਆਪਾਂ ਚੱਲੀਏ। ਅਨਾਜ ਮਾਰਟ ਦੀ ਸ਼ਾਨਦਾਰ ਗ੍ਰੈਂਡ ਓਪਨਿੰਗ ਹੋ ਰਹੀ ਹੈ ਸ਼ਨੀਵਾਰ ਵਾਲੇ ਦਿਨ 19 ਸਪਟੈਂਬਰ ਨੂੰ, ਅਤੇ ਤੁਸੀਂ ਕੂਪਨ ਪਾ ਕੇ ਆਉਣਾ ਅੱਜ ਤੋਂ ਹੀ। ਤੁਸੀਂ ਜਿਹੜਾ ਕੂਪਨ ਪਾ ਕੇ ਆਓਗੇ, ਕੁਛ ਵੀ ਖਰੀਦਦਾਰੀ ਕਰਦੇ ਹੋ ਤਾਂ ਤੁਸੀਂ $100 ਦੀ ਸ਼ੋਪਿੰਗ ਕਰਨੀ ਆ, ਅਤੇ ਇੱਕ ਲੱਕੀ ਡਰੋ ਪਾਉਣਾ, ਤੁਸੀਂ ਐਂਟਰੀ ਪਾ ਕੇ ਆਓ, ਅਤੇ ਰੋਇਲ ਐਨਫੀਲਡ ਮੋਟਰਸਾਈਕਲ ਬੁਲਟ ਜਿਹਨੂੰ ਕਹਿੰਦੇ ਆ ਜਿੱਤ ਸਕਦੇ ਹੋ। ਨਾਲ ਦੀ ਨਾਲ ਐਲਈਡੀ ਟੀਵੀ, ਏਅਰ ਫਰਾਇਰ, ਹੋਰ ਬੜੇ ਸਾਰੇ ਨਾਮ ਆ, ਏਅਰਪੋਰਟ 'ਤੇ ਮੇਫੀਲਡ 'ਤੇ ਲੋਕੇਟਡ ਆ ਅਨਾਜ ਮਾਰਟ, ਅਨਾਜ ਮਾਰਟ। ਸੋ ਗਰੋਸਰੀ ਤਾਂ ਆਪਾਂ ਕਰਨੀ ਹੁੰਦੀ ਆ, ਅਤੇ ਵਾਈ ਨਾਟ ਫਿਰ ਅਨਾਜ ਮਾਰਟ ਤੋਂ ਬੁਲਟ ਮੋਟਰਸਾਈਕਲ ਵੀ ਘਰ ਆ ਸਕਦਾ। ਹੈਲਮਟ ਤੁਹਾਨੂੰ ਆਪੇ ਲੈਣਾ ਪੈਣਾ, ਗੈਸ ਤੁਹਾਨੂੰ ਆਪੇ ਪਾਉਣੀ ਪੈਣੀ ਆ। ਬੁਲਟ ਮੋਟਰਸਾਈਕਲ, ਰੋਇਲ ਐਨਫੀਲਡ ਬ੍ਰਾਂਡ ਨਿਊ ਮੋਟਰਸਾਈਕਲ ਤੁਹਾਨੂੰ ਮਿਲ ਜਾਣਾ ਆ। ਅਨਾਜ ਮਾਰਟ ਦੀ ਗ੍ਰੈਂਡ ਓਪਨਿੰਗ ਹੋ ਰਹੀ ਆ 19 ਸਪਟੈਂਬਰ ਨੂੰ, ਸ਼ਨੀਵਾਰ ਵਾਲੇ ਦਿਨ। ਅੱਜ ਤੁਸੀਂ $100 ਦੀ ਗਰੋਸਰੀ ਕਰ ਦਿਓ, ਕੂਪਨ ਪਾ ਕੇ ਤੁਸੀਂ ਆ ਜਾਓ, ਅਤੇ ਬਸ ਤੁਸੀਂ ਲੱਕੀ ਹੋ ਸਕਦੇ ਹੋ। ਆਪਣੀ ਕਿਸਮਤ ਜਮਾਓ, ਸ਼ੋਪਿੰਗ ਤਾਂ ਕਰਨੀ ਕਰਨੀ। ਮੇਫੀਲਡ ਅਤੇ ਏਅਰਪੋਰਟ ਦੇ ਇੰਟਰਸੈਕਸ਼ਨ 'ਤੇ ਅਨਾਜ ਮਾਰਟ ਦੀ ਓਪਨਿੰਗ ਹੋ ਚੁੱਕੀ ਆ, ਖੁੱਲ੍ਹ ਚੁੱਕਿਆ ਆ, ਪਰ ਗ੍ਰੈਂਡ ਓਪਨਿੰਗ ਹੋਣੀ ਆ 19 ਸਪਟੈਂਬਰ ਨੂੰ। ਸੋ ਪਹੁੰਚੋ ਤੁਸੀਂ ਅਨਾਜ ਮਾਰਟ, 905-928-8557, 905-928-8557, Unit 42, Unit 42 ਦੇ ਵਿੱਚ ਲੋਕੇਟਡ ਨੇ। ਬਾਕੀ ਤੁਹਾਨੂੰ ਜਾਂਦੇ ਸਾਰ ਪਲਾਜ਼ੇ ਦੇ ਵਿੱਚ ਵੇਖ ਪੈਣਾ ਆ। ਲਿਸਨਿੰਗ, ਓਕੇ, ਸਰ ਏਅਰਪੋਰਟ 'ਤੇ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਅਨਾਜ ਮਾਰਟ ਗ੍ਰੈਂਡ ਓਪਨਿੰਗ 19 ਸਪਟੈਂਬਰ, ਅੱਜ ਓਪਨ ਆ। $100 ਦੀ ਸ਼ੋਪਿੰਗ ਕਰੋ, ਕੂਪਨ ਪਾਓ, ਬੁਲਟ ਮੋਟਰਸਾਈਕਲ ਤੁਸੀਂ ਜਿੱਤ ਸਕਦੇ ਹੋ। ਸੋ ਬਿਲਕੁਲ ਜੀ, 905-673-3337 ਕਾਲਸ ਦੇ ਵੱਲ ਚੱਲਦੇ ਹਾਂ। ਸਾਡੇ ਨਾਲ ਰਸ਼ਮੀਤ ਜੀ ਵੀ ਜੁੜ ਚੁੱਕੇ ਨੇ, 2989। ਸਤਿ ਸ਼੍ਰੀ ਅਕਾਲ ਸਰ ਜੀ, ਆਇਆਂ ਨੂੰ ਕੀ ਹਾਲ ਚਾਲ?
2: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ, ਠੀਕ ਠਾਕ, ਤੁਸੀਂ ਸੁਣਾਓ ਜੀ, ਕਿੱਦਾਂ?
0: ਚੜ੍ਹਦੀ ਕਲਾ ਬਾਦਸ਼ਾਹ, ਤੁਸੀਂ ਸੁਣਾਓ, ਠੀਕ ਹੋ?
2: ਹਾਂਜੀ ਹਾਂਜੀ, ਅੱਜ ਕੁਦਰਤੀ ਕਿਤੇ ਕੰਮ ਪੈ ਗਿਆ ਤੇ ਹੁਣ ਗੱਡੀ ਚ ਬੈਠੇ, ਤੇ ਮੈਂ ਚਲੋ ਰੇਡੀਓ ਹੀ ਜਦੋਂ ਦਾ ਉਧਰੋਂ ਉਹ ਬੰਦ ਹੋਇਆ ਵਾ, ਤੇ ਆਪਾਂ ਤੇ 6 ਤੋਂ 8 ਪਹਿਲੋਂ ਸੁਣੀਦਾ ਜੀ।
0: ਜੀ ਸਰ,
2: ਤੇ ਹੁਣ ਤਾਂ ਰੇਡੀਓ ਬੰਦ ਹੀ ਕਰਤਾ ਜੀ, ਸੁਣੀਦਾ ਹੀ ਨੀ। ਵੈਸੇ ਕਰਕੇ ਜੀ ਉਹ ਕਾਲ ਕੀਤੀ ਪੀ ਉਹ ਰਮੇਸ਼ ਜੀ ਨੂੰ ਕਿਸੇ ਚੱਕਰ ਵਿੱਚ ਲਿਆਓ ਇੱਥੇ, ਕੋਈ ਆਪਦਾ ਕੋਈ ਕਰੋ ਜਰੂਰ। ਉਹ ਖਬਰਾਂ ਖੁਬਰਾਂ ਤਾਂ ਮੈਨੂੰ 15 ਦਿਨ ਹੋ ਗਏ ਵਾਂਝੇ ਹੀ ਬੈਠੇ ਆ, ਹੁਣ ਕੁਛ ਕੋਈ ਸਿਲਸਿਲਾ ਚਲਾਓ, ਕੋਈ ਰਮੇਸ਼ ਜੀ ਨੂੰ ਲਿਆਓ ਕਿਤੇ।
0: ਆ ਜਾਣਾ ਉਹਨਾਂ ਨੇ ਜੀ, ਬੜੀ ਜਲਦੀ ਆ ਜਾਣਾ।
2: ਹਾਂ
0: ਬੜੀ ਜਲਦੀ ਆ ਜਾਣਾ,
2: ਠੀਕ ਆ ਜੀ, ਠੀਕ ਹੈ,
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਉਹਨਾਂ ਨੇ ਆ ਜਾਣਾ ਆ, ਤੁਸੀਂ ਬਸ ਰੈਡੀ ਰਹੋ, ਰੈਡੀ ਨਹੀਂ ਹੋ। 905-673-3337 ਰਮੇਸ਼ ਜੀ ਦੀ ਡਿਮਾਂਡ ਬੜੀ ਹੈ ਬਈ। ਸੋ ਨਾਲ ਦੀ ਨਾਲ ਤੁਹਾਨੂੰ ਡਰੀਮ ਹੋਮ ਅਪਲਾਈਸਿਸ ਦਾ ਸੁਨੇਹਾ ਦੇ ਦਈਏ, ਘਰ ਵਾਸਤੇ, ਬੇਸਮੈਂਟ ਵਾਸਤੇ, ਇਨਵੈਸਟਮੈਂਟ ਪ੍ਰੋਪਰਟੀ ਵਾਸਤੇ ਅਪਲਾਈਸਿਸ ਲੈਣੇ ਆ ਤਾਂ ਡਰੀਮ ਹੋਮ ਅਪਲਾਈਸਿਸ ਨੂੰ ਤੁਸੀਂ ਯਾਦ ਰੱਖੋ, ਡਰੀਮ ਹੋਮ ਅਪਲਾਈਸਿਸ, 2915 ਅਰਜੰਟੀਆ ਰੋਡ, ਮਿਸੀਸਾਗਾ, 905-805-3000, 905-805-3000, ਡਰੀਮ ਹੋਮ ਅਪਲਾਈਸਿਸ। ਅਤੇ ਸਾਡੀ ਕਾਲ ਲੱਗ ਚੁੱਕੀ ਹੈ ਜੀ ਰਸ਼ਮੀਤ ਜੀ ਹੋਣਾ ਨਾਲ, ਪਹੁੰਚ ਚੁੱਕੇ ਨੇ ਰਸ਼ਮੀਤ ਜੀ। ਅਕਾਲ ਮੌਰਗੇ ਦੇ ਪ੍ਰਿੰਸੀਪਲ ਬ੍ਰੋਕਰ ਨੇ, ਮੌਰਗੇ ਦੇ ਰਿਲੇਟਡ ਸੇਵਾਵਾਂ ਦਿੰਦੇ ਨੇ, ਮੌਰਗੇ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ, ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ ਹੁਣੇ ਹੱਲ ਕਰਨਗੇ ਰਸ਼ਮੀਤ ਜੀ। ਸਤਿ ਸ੍ਰੀ ਅਕਾਲ ਸ਼ਮੀਰ ਜੀ, ਜੀ ਆਇਆਂ ਨੂੰ ਕੀ ਹਾਲ ਚਾਲ ਜੀ?
3: ਬਹੁਤ ਬਹੁਤ ਧੰਨਵਾਦ ਪ੍ਰਭ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਈਵਨਿੰਗ ਜੀ। ਜਿੱਦਾਂ ਤੁਸੀਂ ਮੈਂਸ਼ਨ ਕੀਤਾ ਜੀ, ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6477-4499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਗੱਲਬਾਤ ਕਰਾਂਗੇ ਜੀ ਅੱਜ ਫਸਟ ਟਾਈਮ ਹੋਮ ਬਾਇਰਸ ਬਾਰੇ। ਸੋ ਬਹੁਤ ਵਾਰੀ ਕੀ ਹੁੰਦਾ ਹੈਗਾ ਕਿ ਅਸੀਂ ਸੋਚਦੇ ਹਾਂ ਕਿ ਅਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਆ ਤੇ ਅਸੀਂ ਮਿਨੀਮਮ ਡਾਊਨ ਪੇਮੈਂਟ 5% ਦੇ ਨਾਲ ਘਰ ਲੈ ਸਕਦੇ ਹੈਗੇ ਆ। ਤੇ ਇੱਥੇ ਕੁਛ ਚੀਜ਼ਾਂ ਸਮਝਣ ਵਾਲੀਆਂ ਹੈਗੀਆਂ ਨੇ ਕਿ ਜਦੋਂ ਅਸੀਂ ਘਰ ਬਾਏ ਕਰਨਾ, ਬੈਂਕ ਸਿਰਫ ਡਾਊਨ ਪੇਮੈਂਟ ਨਹੀਂ ਦੇਖ ਰਿਹਾ, ਹੋਰ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੇ ਫੈਕਟਰਸ ਰੱਖੇ ਜਾਂਦੇ ਨੇ ਦਿਮਾਗ ਵਿੱਚ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਲਾਇੰਟ ਕਿੰਨੇ ਲਈ ਕੁਆਲੀਫਾਈ ਕਰੇਗਾ। ਉਹਦੇ 'ਚ ਗੱਲ ਆ ਜਾਂਦੀ ਹੈ ਕ੍ਰੈਡਿਟ ਦੀ, ਇਨਕਮ ਦੀ, ਹੋਰ ਸਾਡੇ ਕੋਲ ਕਿਹੜੀ ਲਾਇਬਿਲਿਟੀ ਹੈਗੀ ਹੈ। ਉਹ ਸਾਰੀਆਂ ਚੀਜ਼ਾਂ ਨੂੰ ਨਜ਼ਰ ਰੱਖਦੇ ਹੋਏ ਅਸੀਂ ਮੈਕਸੀਮਮ ਪਰਚੇਸ ਪ੍ਰਾਈਸ ਕੈਲਕੂਲੇਟ ਕਰਦੇ ਹਾਂ, ਉਹਦੇ ਹਿਸਾਬ ਦੇ ਨਾਲ ਡਾਊਨ ਪੇਮੈਂਟ ਕੈਲਕੂਲੇਟ ਹੁੰਦੀ ਹੈ। ਸੋ ਜਦੋਂ ਅਸੀਂ ਫਸਟ ਟਾਈਮ ਹੋਮ ਬਾਇਰ ਹਾਂ, ਡੈਫੀਨੇਟਲੀ ਅਸੀਂ ਮਿਨੀਮਮ ਡਾਊਨ ਪੇਮੈਂਟ ਨਾਲ ਘਰ ਬਾਏ ਕਰ ਸਕਦੇ ਹਾਂ। ਹੁਣ ਇੱਥੇ ਮੈਂ ਕਿਹਾ ਮਿਨੀਮਮ 5% ਨਹੀਂ ਕਿਹਾ, ਰੀਜ਼ਨ ਬੀਂਗ ਕਿਉਂਕਿ ਅਗਰ ਜੇ 7 ਲੱਖ ਦਾ ਘਰ ਹੈ, ਸੇ ਸਪੋਜ਼ ਤੁਹਾਡਾ, ਪਹਿਲੇ 5 ਲੱਖ ਵਾਸਤੇ 5% ਹੈ, ਅਗਲੇ 2 ਲੱਖ ਵਾਸਤੇ 10% ਹੈ। ਉਹ ਮਿਨੀਮਮ ਰਿਕੁਆਇਰਮੈਂਟ ਹੈਗੀ ਹੈ ਭਾਵੇਂ ਤੁਸੀਂ ਫਸਟ ਟਾਈਮ ਹੋਮ ਬਾਇਰ ਹੈਗੇ ਹੋ। ਨਾ ਜਦੋਂ ਤੁਸੀਂ ਉਨੀ ਡਾਊਨ ਪੇਮੈਂਟ ਤੁਹਾਡੇ ਕੋਲ ਆ ਗਈ, ਉਸ ਤੋਂ ਬਾਅਦ ਸੇ ਸਪੋਜ਼ ਤੁਹਾਡਾ ਕ੍ਰੈਡਿਟ ਨਹੀਂ ਵਧੀਆ, ਕ੍ਰੈਡਿਟ ਸਾਡਾ 600 ਹੈਗਾ ਜਾਂ 550 ਹੈਗਾ, ਬਹੁਤ ਸਾਰੀਆਂ ਮਿਸਡ ਪੇਮੈਂਟਸ ਨੇ, ਤਾਂ ਵੀ ਜੇ ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਉਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਮਿਨੀਮਮ ਡਾਊਨ ਪੇਮੈਂਟ ਕਰ ਸਕਦੇ ਹਾਂ, ਬਿਕੋਜ਼ ਸਾਡਾ ਕ੍ਰੈਡਿਟ ਮਾੜਾ ਹੈਗਾ। ਉਸ ਵੇਲੇ ਬਾਏ ਡਿਫਾਲਟ ਸਾਡੀ ਡਾਊਨ ਪੇਮੈਂਟ 20% ਦੀ ਹੋ ਜਾਂਦੀ ਹੈ। ਸੋ ਦੈਟ ਬੀਂਗ ਸੈਡ, ਇਹ ਸਾਰੀਆਂ ਚੀਜ਼ਾਂ ਇਕੱਠੇ ਵੇਖੀਆਂ ਜਾਂਦੀਆਂ ਨੇ। ਤੇ ਜੇ ਤੁਸੀਂ ਘਰ ਲੈਣ ਲੱਗਿਓ, ਪਹਿਲਾਂ ਹਮੇਸ਼ਾ ਇੱਕ ਪ੍ਰੀ ਅਸੈਸਮੈਂਟ, ਇੱਕ ਪ੍ਰੀ ਅਪਰੂਵਲ ਜ਼ਰੂਰ ਕਰਾਓ, ਤਾਂ ਕਿ ਲੇਟਰ ਔਨ ਕਲੋਜ਼ਿੰਗ ਵੇਲੇ ਕੋਈ ਇਸ਼ੂਜ਼ ਨਾ ਆਉਣ। ਹਮੇਸ਼ਾ ਐਮਫਸਾਈਜ਼ ਕਰਦੀ ਹੈ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈ। ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਰਸ਼ਮੀਤ ਕੌਰ ਫਰੋਮ ਅਕਾਲ ਮੋਰਗੇਜਸ, 6475394499, ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਧੰਨਵਾਦ ਜੀ।
0: ਨਾਲ ਅਸੀਂ ਨੰਬਰ ਇੱਕ ਵਾਰ ਫਿਰ ਦੇ ਦਈਏ ਰਸ਼ਮੀਤ ਜੀ ਹੋਣਾ ਦਾ। ਤੁਸੀਂ ਮੋਰਗੇ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਹੁੰਦਾ ਨਾ, ਤੁਸੀਂ ਗੂਗਲ ਵੀ ਕਰ ਸਕਦੇ ਹੋ 6475944499. ਬਰੈਂਪਟਨ ਤੋਂ ਈਟੋਬਿਕ, ਉਹ ਵੈਰੀ ਗੁੱਡ ਬਰੈਂਪਟਨ ਵਾਲਿਓ, ਸਾਡਾ ਪਿੰਡ ਬਹੁਤ ਮਸ਼ਹੂਰ ਆ ਬਈ। ਸੋ ਬਰੈਂਪਟਨ ਤੋਂ ਸਾਨੂੰ ਬਹੁਤ ਸੱਜਣ ਦਿਖ ਰਹੇ ਆ, ਸੁਣ ਵੀ ਰਹੇ ਆ। ਸੋ ਗੱਲਾਂ ਬਾਤਾਂ ਕਰ ਰਹੇ ਸੀ ਕਿ ਸਾਨੂੰ ਨਾ ਹੁਣ ਜਿਹੜੇ ਮੇਲੇ ਤਿਉਹਾਰ, ਜਿਵੇਂ ਦਿਵਾਲੀ ਆ ਰਹੀ ਆ, ਦੁਸਹਿਰਾ ਆ ਰਿਹਾ, ਈਦਾਂ ਲੰਘ ਜਾਂਦੀਆਂ ਆ, ਪਹਿਲਾਂ ਇੰਨਾ ਚਾਅ ਹੋਣਾ, ਈਦ ਦਾ ਚਾਅ ਹੋਣਾ, ਦੁਸਹਿਰੇ ਦਾ ਚਾਅ ਹੋਣਾ, ਦਿਵਾਲੀ ਦਾ ਚਾਅ ਹੋਣਾ, ਮਤਲਬ ਜਿਹੜੇ ਵਧੀਆ ਵਧੀਆ ਐਡੇ ਤਿਉਹਾਰ ਸਾਡੇ, ਹੁਣ ਉਹ ਚਾਅ ਨਹੀਂ ਰਹਿ ਗਿਆ ਸਾਨੂੰ। ਅਤੇ ਦੋਸਤ ਕਹਿੰਦੇ ਕਿ ਹੁਣ ਚੀਜ਼ਾਂ ਈਜ਼ੀ ਹੋ ਗਈਆਂ, ਪੈਸੇ ਆ ਗਏ, ਮੇ ਬੀ ਤਾਂ ਕਰਕੇ। ਉਦੋਂ ਕੁੱਕੜ ਪੜਾਕੇ ਦਾ ਪੈਟਕ ਲੈਣਾ, ਉਹ ਵੀ ਮੈਨੂੰ ਲੱਗਦਾ $2.5 ਦਾ ਆਉਂਦਾ ਹੁੰਦਾ, ਰੁਪਈਆਂ ਦਾ, ਮਾਫ਼ ਕਰਨਾ ਆਉਂਦਾ ਸੀਗਾ, ਅਤੇ ਉਹ ਵੀ ਬਹੁਤ ਵੱਡੀ ਗੱਲ ਹੁੰਦੀ ਸੀਗੀ। ਉਹਦੇ ਵਿੱਚੋਂ ਵੀ ਨਾ ਉਹ ਹੁੰਦਾ ਸੀ ਬੇਸਿਕਲੀ ਗੈਵੀ,
1: ਹਾਂਜੀ,
0: ਜਿਹੜਾ ਮੁਰਗਾ ਛਾਪ ਪਟਾਕਾ ਆ,
1: ਹਾਂਜੀ,
0: ਉਹਦੇ ਵਿੱਚ ਲੜੀ ਜੀ ਵਿੱਚ ਪਟਾਕੇ ਹੁੰਦੇ ਸੀਗੇ।
1: ਉਹ ਵੀ ਹੁਣ ਡਿਪੈਂਡ ਕਰਦੇ ਤੁਸੀਂ ਕਿੱਦਾਂ ਚਲਾਉਣਾ, ਕਈ ਤਾਂ ਲੜੀ
0: ਨਹੀਂ ਉਹ
1: ਚਲਾ ਜਾਂਦੇ,
0: ਨਹੀਂ ਲੜੀ ਉਹ ਚਲਾਉਂਦੇ ਸੀ ਅਮੀਰ ਲੋਕ, ਸਾਡੇ ਵਰਗੇ ਗਰੀਬ ਲੋਕ
1: ਕੱਲਾ,
0: ਹਾਂਜੀ, ਅਸੀਂ ਕਿੱਦਾਂ ਚਲਾਉਂਦੇ ਸੀ ਕਿ ਅਸੀਂ ਉਹਨੂੰ ਪਹਿਲਾਂ ਖੋਲਣਾ ਤੇ ਬੜੇ ਧਿਆਨ ਨਾਲ ਖੋਲਾਂਗੇ, ਕਿਸੇ ਦੀ ਡੰਡੀ ਨਾ ਟੁੱਟ ਜੇ। ਇਹ ਵੀ ਦੇਖੋ ਖੋਲਣਾ ਵੀ ਗਰੀਬੀ ਵੀ ਤੇ ਰੱਜ ਕੇ ਗਰੀਬੀ ਵੀ, ਮਤਲਬ ਖੋਲਣਾ ਵੀ ਤੇ ਕਿਸੇ ਦੀ ਉਹ ਤਣੀ ਜੀ ਟੁੱਟ ਨਾ ਜਾਵੇ, ਤੇ ਜੇ ਕਿਸੇ ਟੁੱਟ ਜਾਣੀ ਉਹਨੂੰ ਫਿਰ ਵਿਚਾਲਾ ਫਸਾ ਕੇ ਉਹਨੂੰ ਚਲਾਉਣ ਦੀ ਕੋਸ਼ਿਸ਼ ਕਰਨੀ, ਫਿਰ ਧਿਆਨ ਰੱਖਣਾ ਵੀ ਇਹ ਫੁੱਸ ਕਰਦਾ ਕਿ ਠਾਹ ਕਰਦਾ। ਤੇ ਫਿਰ ਜੇ ਅੱਛਾ, ਫਿਰ ਜੇ ਕੋਈ ਪਟਾਕਾ ਫੁੱਸ ਵੀ ਹੋ ਗਿਆ, ਫਿਰ ਉਹਦੇ ਕੋਲ ਜਾਣਾ, ਉਹਨੂੰ ਚੱਕਣਾ, ਉਹਦੇ ਚੋਂ ਮਸਾਲਾ ਕੱਢਣਾ ਤੇ ਬਲਦੀ ਅੱਗ ਤੇ ਪਾਉਣਾ,
1: ਬਲਦੀ ਅੱਗ ਤੇ ਪਾਉਣਾ,
0: ਇਸ ਲੈਵਲ ਦੀ ਗਰੀਬੀ। ਅੱਛਾ, ਪਰ ਉਹਦੇ 'ਚ ਸਕੂਨ ਬਹੁਤ ਸੀਗਾ,
1: ਬਿਲਕੁਲ।
0: ਸਵੇਰੇ ਚੱਲੇ ਹੋਏ ਪਟਾਕਿਆਂ ਦੇ ਵਿੱਚੋਂ ਤੰਦਰੁਸਤ ਪਟਾਕੇ ਲੱਭਣੇ ਵੀ ਕੋਈ ਬਚ ਤਾਂ ਨਹੀਂ ਗਿਆ, ਕਿਉਂਕਿ ਜਿਹੜੇ ਲੜੀਆਂ ਦੇ ਲੜੀਆਂ ਨੂੰ ਅੱਗ ਲਾ ਦਿੰਦੇ ਸੀ, ਵਿੱਚੋਂ ਕਈ ਬਚ ਵੀ ਜਾਂਦੇ ਸੀਗੇ। ਸੋ ਉਹਨਾਂ ਨੂੰ ਸਵੇਰੇ ਇਕੱਠਾ ਕਰਨਾ ਗਿਆ ਵੀ ਉੱਠੋ, ਜਾਗੋ, ਨਸ਼ਾ ਤਿਆਗੋ,
1: ਨਸ਼ੇ।
0: ਉਹ ਤਾਂ ਗੱਲ ਜੁੜ ਗਈ ਤੇ ਨਿਕਲੋ, ਹੁਣ ਥੋੜਾ ਨਾਮ ਚੇਂਜ ਹੋ ਚੁੱਕਿਆ।
1: ਇੱਕ ਉਹ ਬਹੁਤ ਰਿਵਾਜ ਚੱਲਦਾ ਹੁੰਦਾ ਸੀ ਤਿਉਹਾਰ ਦੇ, ਦੀਵਾਲੀ ਦੇ ਉੱਤੇ ਉਹ ਡੋਲੇ ਜਿਹੇ ਉਡਾਉਂਦੇ ਹੁੰਦੇ ਸੀ।
0: ਕਮਲ ਜੀ, ਥੈਂਕ ਯੂ ਸੋ ਮਚ।
1: ਤੇ ਉਹ ਨਾ ਵਿਚਾਲੇ ਇੱਕ ਕਾਗਜ਼ ਦਾ ਬਣਾਇਆ ਹੁੰਦਾ ਸੀ ਉਹ, ਲਿਫਾਫਾ ਆ ਉਹਦੇ ਵਿੱਚ ਅੱਗ ਲਾ ਕੇ ਉਹਨੂੰ ਉਡਾ ਦਿੰਦੇ ਹੁੰਦੇ ਸੀ, ਉਹ ਕਾਫੀ ਦੂਰ ਤੱਕ ਜਾਂਦੇ।
0: ਅੱਛਾ ਕਈ, ਅੱਛਾ ਦੀਵਾਲੀ ਦੀ ਗੱਲ ਚੱਲੀ ਆ ਤੇ ਕਈ ਸੱਜਣ ਮਿੱਤਰ ਹੋਣਗੇ ਬੜੇ ਸ਼ੈਤਾਨ, ਕਈਆਂ ਨੇ ਬੱਠਲਾਂ ਤੇ ਰੱਖ ਕੇ ਪਟਾਕੇ ਚਲਾਏ ਹੋਣੇ, ਬੱਠਲ ਉਡਾਏ ਹੋਣੇ ਆ, ਕਈਆਂ ਨੇ ਆਪਦੇ ਬੇਬੇ ਦੀਆਂ ਬਾਲਟੀਆਂ ਤੋੜਤੀਆਂ ਹੋਣੀਆਂ, ਪਲਾਸਟਿਕ ਦੀਆਂ ਨਵੀਆਂ ਨਵੀਆਂ ਚੱਲੀਆਂ ਸੀ ਉਹਨਾਂ ਤੇ ਰੱਖ ਕੇ ਉਹ ਫੜ ਜਾਂਦੀਆਂ ਸੀ, ਹੈ ਨਾ, ਬੜੇ ਪੰਗੇ ਲਏ ਹੋਣੇ ਤੁਸੀਂ ਦੀਵਾਲੀ ਵਾਲੇ ਦਿਨ। ਤੂੰ ਵੀ ਲੈਂਦਾ ਸੀ ਦੀਵਾਲੀ ਵਾਲੇ ਪੰਗੇ?
1: ਟੋਬੇ ਟੋਬੇ ਉਹ ਪਟਾਕੇ ਸੁੱਟਦੇ ਹੁੰਦੇ ਸੀ।
0: ਅੱਛਾ, ਉਹ ਗੜੁੰਮਦਲੇ ਵਾਜ
1: ਹੁੰਦੇ ਵਾਜਦੇ ਹੁੰਦੇ ਸੀ।
0: ਓਕੇ, ਇਹ ਸਾਡੀ ਕੋਈ ਟੈਂਕੀ ਤੋੜ ਗਿਆ ਸੀਗਾ, ਉਹ ਤੂੰ ਵੀ ਤਾਂ ਨਹੀਂ ਸੀ?
1: ਨਹੀਂ ਮੈਂ ਤਾਂ ਨਹੀਂ।
0: ਚਲੋ ਸਾਡੀ ਕੋਈ ਬੋਰ ਵਾਲੀ ਡਿੱਗੀ ਤੋੜ ਗਿਆ, ਉਹਦੇ ਵਿੱਚ ਕੋਈ ਬੰਬ ਚਲਾ ਗਿਆ ਸੇਬੇ ਵਾਲਾ, ਕਿਉਂਕਿ ਉਹ ਪ੍ਰੈਸ਼ਰ ਹੁੰਦਾ ਨਾ ਉਹਦੇ ਵਿੱਚ,
1: ਆਲੂ ਬੰਬ ਕਹਿ ਦਿੰਦੇ ਸੀ
0: ਆਲੂ ਬੰਬ, ਪਰ ਉਹ ਆਲੂ ਬੰਬ ਜਿਹਦੇ ਹੱਥ 'ਤੇ ਚੱਲਦਾ ਸੀ ਉਹ ਪਰ ਖਰਬੂਜਾ ਹੀ ਬਣਾ ਦਿੰਦਾ ਸੀਗਾ। ਅਤੇ ਅੱਛਾ ਬਥੇਰੇ ਯਾਰ ਬੜੀਆਂ ਯਾਦਾਂ ਜੁੜੀਆਂ ਦੀਵਾਲੀ ਨਾਲ, ਹੈ ਨਾ। ਦੀਵਾਲੀ ਤੋਂ ਸਰਪੰਚ ਸਾਹਿਬ ਸਾਡੇ ਨਾਲ ਜੁੜ ਚੁੱਕੇ ਨੇ, ਸਰਪੰਚ ਸਾਹਿਬ ਨਾਲ ਗੱਲ ਕਰਾਂਗੇ, ਅਤੇ ਦੀਵਾਲੀ ਤੋਂ ਇੱਕ ਦੀਵਾਲੀ ਦਾ ਗਾਣਾ ਯਾਦ ਆ ਗਿਆ, ਮੈਨੂੰ ਫਰਮਾਇਸ਼ ਆਈ ਆ ਅਤੇ ਉਹ ਸੁਣ ਲਈਏ।

0: ਅੱਛਾ ਦੀਵਾਲੀ ਵਾਲੇ ਦਿਨ ਇਹ ਵੀ ਕੋਈ ਕੈਸਟਾਂ ਭਰਾ ਕੇ ਦਿੰਦਾ ਹੀ ਹੋਣਾ ਕਿਆ ਵੀ ਕਿੰਨੇ ਕਿੰਨੇ ਅੱਛਾ ਬਹੁਤ ਜਿਆਦਾ ਨੇ ਇਹ ਕੈਸਟਾਂ ਭਰਾ ਕੇ ਦਿੱਤੀਆਂ ਹੋਣੀਆਂ ਤਾਨਾ ਮੇਹਣਾ ਮਾਰਨ ਨੂੰ ਜਾਂ ਜ਼ਾਹਰ ਕਰਨ ਨੂੰ ਕਿ ਬਾਈ ਸਾਡੀ ਤਾਂ ਤੂੰ ਹੀ ਦੀਵਾਲੀ ਆ, ਪਰ ਇਹ ਮੇਰੇ ਸਮੇਂ ਤੋਂ ਥੋੜ੍ਹਾ ਜਿਹਾ ਪਹਿਲਾਂ ਦੀਆਂ ਆ, ਪਰ ਮੈਂ ਸੁਣੇ ਹੋਏ ਆ ਗਾਣੇ, ਉਹ ਪਤਾ ਨਹੀਂ ਹੁਣ ਮੇਰੇ ਬਾਪੂ ਨੇ ਰੱਖੇ ਸੀ ਜਾਂ ਮੇਰੇ ਵੱਡੇ ਭਰਾ ਨੇ ਰੱਖੇ ਸੀ, ਪਰ ਮੈਂ ਗਾਣੇ ਸੁਣੇ ਹੋਏ ਆ ਇਹ ਰੀਲਾਂ ਰੂਲਾਂ 'ਤੇ ਆਮ ਟਰੈਕਟਰਾਂ ਟਰੁਕਟਾਂ 'ਤੇ। ਅੱਛਾ ਇਹ ਬੜੇ ਇੱਕ ਦੌਰ ਆਇਆ ਸੀਗਾ ਸੈਡ ਸੌਂਗ ਬਹੁਤ ਚੱਲਦਾ ਸੀਗਾ, ਮੈਂ ਅੱਗੇ ਵੀ ਗੱਲ ਕਰਦਾ ਹੁੰਦਾ ਕਿ ਉਹ ਦੌਰ ਐਸਾ ਸੀ ਕਿ ਸੈਡ ਸੌਂਗ ਸੁਣਨ ਨੂੰ ਜੀ ਕਰਦਾ ਸੀਗਾ, ਈਵਨ ਡਜ਼ਨਟ ਮੈਟਰ ਕਿ ਤੁਹਾਡਾ ਦਿਲ ਟੁੱਟਾ ਜਾਂ ਨਹੀਂ ਟੁੱਟਾ, ਮਤਲਬ ਸੈਡ ਸੌਂਗ ਇੰਨੇ ਕਦੋਂ ਮਸ਼ਹੂਰ ਹੋਏ ਸੀ ਸਤਵਿੰਦਰ ਬੁੱਗਾ ਜੀ ਦੇ, ਦਵਿੰਦਰ ਕੋਹੇਨੂਰ ਸਾਹਿਬ ਅਤੇ ਜਾਂ ਧਰਮਪ੍ਰੀਤ ਸਾਹਿਬ ਔਰ ਗੋਰਾ ਚੱਕ ਵਾਲੇ ਸਾਹਿਬ, ਸਾਬਰ ਕੋਟੀ ਸਾਹਿਬ, ਸਰਦੂਲ ਸਿਕੰਦਰ ਸਾਹਿਬ, ਯਾਰ ਉਹ ਦੌਰ ਹੀ ਚੱਲ ਪਿਆ ਸੀ ਇੱਕ ਨਾ ਸੈਡ ਸੌਂਗਸ ਦਾ। ਅਤੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ, ਤੁਸੀਂ ਭਾਂਡੇ ਖੜਕਾ ਰਹੇ ਹੋ, ਤੁਸੀਂ ਵੀ ਆ ਜਾਓ ਜੀ। ਤੁਸੀਂ ਵੀਡੀਓ ਭੇਜੀ, ਹੁਣ ਮੈਂ ਸ਼ੋਅ ਤੋਂ ਬਾਅਦ ਹੀ ਵੀਡੀਓ ਦੇਖ ਸਕਦਾ। ਓਕੇ ਜੀ, ਬਿਲਕੁਲ ਜ਼ਰੂਰ ਵੇਖਣੇ, ਬਸ ਮੈਂ ਲਾਈਵ ਲੱਗਿਆ ਹੋਇਆ, ਮੈਂ ਇੱਕੋ ਹੀ ਫੋਨ ਆ ਮੇਰੇ ਕੋਲ ਤੇ ਮੈਂ ਲਾਈਵ ਚੱਲਾ ਹੋਇਆ। ਜਵਾਨ ਤੇ ਜਿਹੜਾ ਹੌਲੀ ਹੌਲੀ ਜਾਊਗਾ ਜੀ, ਇਹ ਹਜੇ ਵੀ ਗੁੰਮ ਰਹਿੰਦਾ, ਇਹਨੂੰ ਠਾਉਣਾ ਪੈਂਦਾ ਵੀ ਗੈਵੀ ਸਿੰਘ ਉੱਠ ਜਾਗੋ,
1: ਯਾਦਾਂ ਤਾਜ਼ਾ ਕਰਾ ਰਹੇ ਤੇਰੀ ਪੁਰਾਣੀ ਹੈ ਜੀ, ਬੜਾ ਪੈਸੇ ਨਾ ਲੱਭਣੇ ਚਾਹੇ ਦਾ ਉਹਤੋਂ ਵੀ ਉਹਤੋਂ ਕਿਸੇ ਨਾ ਕਿਸੇ ਨੂੰ ਪੁੱਛਣੇ
0: ਜੀ,
1: ਹੈਲੋ ਤੇ ਮਤਲਬ ਪੈਸੇ ਲੱਭ ਲਭਾ ਕੇ ਕਰਨਾ ਮੇਰੇ ਨਾ ਜੀ, ਜਿਵੇਂ ਇੱਕ ਹੁੰਦਾ ਜੀ ਟਰਾਲੀਆਂ ਜਾਂਦੀਆਂ ਜਿਵੇਂ ਘਰ ਨਵਾਂ ਟਰੈਕਟਰ ਕਿਸੇ ਲਿਆਉਣਾ ਜੀ
0: ਜੀ,
1: ਤੇ ਉਹ ਟਰਾਲੀ ਲੈ ਕੇ ਜਾਣੀ ਗੁਰਦੁਆਰੇ ਸਾਹਿਬ ਬਾਬੜ ਸਾਹਿਬ ਨੂੰ ਜਾਂ ਇੱਧਰ ਆਪਣਾ ਅੰਮ੍ਰਿਤਸਰ ਜਾਂ ਤਰਨ ਤਾਰਨ ਸਾਹਿਬ ਹੈ ਜੀ, ਤੇ ਉਹ ਮੇਰੇ ਫਾਦਰ ਸਾਹਿਬ ਨਾਲ ਮੇਰੇ ਨਾਲ ਪਿਆਰ ਵਾਲਾ ਕਰਦੇ, ਮੈਨੂੰ ਜਾਣ ਨਹੀਂ ਦਿੰਦੇ ਹੁੰਦੇ
0: ਜੀ,
1: ਉਹਨਾਂ ਕਿਹੜਾ ਪੁੱਛ ਤੂੰ ਜਾ ਰਹਾ, ਮੈਂ 100 ਰੁਪਇਆ ਦਿੰਦੇ ਦੇਣਾ
0: ਜੀ। ਸੋ ਉਹ ਬੇਸਿਕਲੀ ਕੀ ਮੈਨੂੰ ਲੱਗਦਾ ਕਿ ਉਦੋਂ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਉਦੋਂ ਪੈਸੇ ਘੱਟ ਹੁੰਦੇ ਸੀਗੇ ਅਤੇ ਜਿਹੜੀਆਂ ਖੁਆਇਸ਼ਾਂ ਸੀਗੀਆਂ ਉਹ ਵੱਡੀਆਂ ਲੱਗਦੀਆਂ ਸੀ, ਜਦੋਂ ਪੂਰੀਆਂ ਹੋ ਜਾਂਦੀਆਂ ਸੀ ਤੇ ਉਹ ਫਿਰ ਏਦਾਂ ਲੱਗਦਾ ਸੀ ਜਿਵੇਂ ਜੰਗ ਹੀ ਜਿੱਤ ਲਈ ਆ।
1: ਨਹੀਂ ਨਹੀਂ ਉਹ ਪਿਆਰ ਕਰਨਾ ਵੀ ਤੂੰ ਜਾ ਰਿਹਾ ਟਰੈਕਟਰ ਵਾਲੇ, ਮੈਂ ਤੈਨੂੰ ਜਾਣ ਦੇਣਾ, ਮੈਂ ਤੈਨੂੰ ਪੈਸੇ ਦੇ ਦੇਣਾ, ਲਾਲਚ ਦੇ ਦੇਣਾ
0: ਜੀ। ਵੈਸੇ ਵੀ ਜਦੋਂ ਤੁਸੀਂ ਮੇਲਿਆਂ ਤੇ ਜਾਣਾ, ਜਦੋਂ ਜਿਹੜੀਆਂ ਚੀਜ਼ਾਂ ਖਰੀਦਣੀਆਂ ਉਦੋਂ ਬੜੀਆਂ ਉਹ ਇੰਨੀਆਂ ਕੀਮਤੀ ਨਹੀਂ ਹੁੰਦੀਆਂ ਸੀਗੀਆਂ, ਪਰ ਉਹ ਜਦੋਂ ਤੁਸੀਂ ਚੀਜ਼ ਖਰੀਦ ਲੈਣੀ ਤੁਹਾਨੂੰ ਲੱਗਣਾ ਕਿ ਵੀ ਯਾਰ ਮੇਲਾ ਤਾਂ ਮੈਂ ਹੀ ਜਿੱਤ ਲਿਆ ਸਾਰਾ, ਮੇਲਾ ਤਾਂ ਮੈਂ ਹੀ ਲੁੱਟ ਲਿਆ। ਸੋ ਵਕਤ ਤਾਂ ਚੰਗੇ ਸੀ ਉਹ, ਜੋ ਵੀ ਆ ਅੱਜ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹ ਖੁਸ਼ੀ ਨਹੀਂ ਖਰੀਦ ਪਾਉਂਦੇ ਅਸੀਂ,
1: ਨਹੀਂ ਹੈ ਨਹੀਂ ਜੀ, ਹੈ ਨਹੀਂ ਬਿਲਕੁਲ, ਖੁਸ਼ੀਆਂ ਨਹੀਂ ਹੈਗੀਆਂ, ਉਹ ਖੁਸ਼ੀਆਂ ਜਾ ਰਹੀਆਂ ਸੀ।
0: ਬਹੁਤ ਸ਼ੁਕਰੀਆ ਸਰ, ਥੈਂਕ ਯੂ ਸੋ ਮਚ। ਸੋ ਬਿਲਕੁਲ ਜੀ, 905-673-3337 ਅਤੇ ਨਾਲ ਦੀ ਨਾਲ ਸਾਡੇ ਨਾਲ ਗੁਰਜੀਤ ਸੂਰੀ ਜੀ ਵੀ ਜੁੜ ਚੁੱਕੇ ਨੇ, ਆਲ ਕਾਇੰਡ ਇੰਸ਼ੋਰੈਂਸ ਤੋਂ ਸੇਵਾਵਾਂ ਦਿੰਦੇ ਨੇ, ਇੰਸ਼ੋਰੈਂਸ ਦੀਆਂ ਸੇਵਾਵਾਂ ਦਿੰਦੇ ਨੇ, ਇੰਸ਼ੋਰੈਂਸ ਦੇ ਬਾਬਤ ਤੁਹਾਡਾ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦੀ ਇਨਕੁਆਇਰੀ, ਗੁਰਜੀਤ ਸੂਰੀ 416-617-3311 ਲਾਈਫ ਇੰਸ਼ੋਰੈਂਸ ਦੇ ਬਾਬਤ ਤੁਸੀਂ ਕੋਈ ਵੀ ਸਵਾਲ ਆ ਨਾ, ਬਸ ਡਾਇਰੈਕਟ ਕਾਲ ਲਾ ਲਿਆ ਕਰੋ ਗੁਰਜੀਤ ਜੀ ਉਹਨਾਂ ਨੂੰ, ਚਾਹੇ ਡਿਸੇਬਿਲਿਟੀ ਬਾਬਤ, ਚਾਹੇ ਤੋਂ ਅਸੀਂ ਟਰੈਵਲ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ, ਬਸ ਨਾਮ ਇੱਕੋ ਯਾਦ ਰੱਖਣਾ, ਗੁਰਜੀਤ ਸੂਰੀ ਜੀ। ਗੁਰਜੀਤ ਜੀ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ
2: ਸਤਿ ਸ਼੍ਰੀ ਅਕਾਲ ਪ੍ਰਭ ਜੀ, ਤੁਹਾਨੂੰ ਵੀ ਤੇ ਜਿੰਨੇ ਵੀ ਲਿਸਨਰ AM 530 ਦੇ ਨਾਲ ਜੁੜੇ ਹੋਏ ਆ, ਸਾਰਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਪ੍ਰਭ ਜੀ ਅੱਜ ਸਪੈਸ਼ਲੀ ਗੱਲਬਾਤ ਕਰਨੀ ਚਾਹੂੰਗੀ, ਤੁਸੀਂ ਸਟਾਰਟਿੰਗ ਕੀਤੀ ਹੈਗੀ ਆ ਲਾਈਫ ਇੰਸ਼ੋਰੈਂਸ ਦੀ, ਬਹੁਤ ਵਾਰੀ ਇਨਕੁਆਇਰੀ ਆਉਂਦੀ ਆ, ਅੱਜ ਦਾ ਸਪੈਸ਼ਲ ਸਿਨੈਰੀਓ ਡਿਸਕਸ ਕਰਨਾ ਚਾਹੂੰਗੀ ਕਿ ਜਿੱਥੇ ਸਾਨੂੰ ਲੱਗਦਾ ਹੁੰਦਾ ਕਿ ਸਾਨੂੰ ਜਿਹੜੀ ਆ ਕੰਮ ਤੋਂ ਜਿਹੜੀ ਕਵਰੇਜ ਮਿਲੀ ਹੋਈ ਆ ਗੁੱਡ ਇਨਫ ਹੈਗੀ ਹੈ, ਕਿ ਕਈ ਵਾਰੀ ਅਸੀਂ ਉਹਨੂੰ ਰਿਵਿਊ ਨਹੀਂ ਕਰਦੇ ਕਿ ਕਵਰੇਜ ਕਿੰਨੀ ਹੈਗੀ ਹੈ, ਸਾਨੂੰ ਲੱਗਦਾ ਕਿ ਸਾਡੇ ਹੈਲਥ ਐਂਡ ਡੈਂਟਲ ਦੇ ਬੈਨੀਫਿਟ ਹੈਗੇ ਆ, ਮੈਡੀਸਨ ਕਵਰ ਹੋ ਰਹੀ ਆ, ਫਿਜ਼ੀਓ ਮਸਾਜ ਕਵਰ ਹੋ ਰਹੀ ਹੈ, ਤੇ ਬਹੁਤ ਵਧੀਆ ਗੱਲ ਹੈਗੀ ਆ, ਬਿਲਕੁਲ ਵਧੀਆ ਗੱਲ ਹੈਗੀ ਆ, ਕਿਉਂਕਿ ਤੁਹਾਨੂੰ ਉੱਥੇ ਜਿਹੜੇ ਹੈਲਥ ਐਂਡ ਡੈਂਟਲ ਦੇ ਬੈਨੀਫਿਟ ਆ ਨਾ ਉਹ ਗਰੁੱਪ ਚ ਮਿਲਦੇ ਆ, ਡਿਸਕਾਊਂਟ ਰੇਟ ਦੇ ਮਿਲਦੇ ਹੈਗੇ ਆ, ਉਹਨਾਂ ਨੂੰ ਕੀਪ ਕਰਨਾ ਚਾਹੀਦਾ। ਫਿਰ ਆ ਜਾਂਦਾ ਹੈਗਾ ਕਿ ਅਗਰ ਤੁਹਾਡਾ ਇੰਪਲੋਇਰ ਜਿਹੜਾ RRSP ਮੈਚ ਕਰ ਰਿਹਾ ਹੈਗਾ, ਕਿ ਸਪੋਜ਼ ਤੁਹਾਡੇ ਪੇ ਚੈੱਕ ਦੇ ਵਿੱਚੋਂ 4% ਕੱਟ ਰਿਹਾ, 4% ਇੰਪਲੋਇਰ ਮੈਚ ਕਰ ਰਿਹਾ, ਉਹ ਵੀ ਬਹੁਤ ਵਧੀਆ ਆਪਸ਼ਨ ਆਉਂਦੀ ਹੈਗੀ ਹੈ। ਪਲੱਸ ਜਦੋਂ ਗੱਲਬਾਤ ਆਉਂਦੀ ਹੈ ਤੁਹਾਡੀ ਲਾਈਫ ਦੀ ਇੰਸ਼ੋਰੈਂਸ ਦੀ ਕਵਰੇਜ ਦੀ, ਉੱਥੇ ਕੀ ਹੈਗਾ ਕਿ ਮੋਸਟਲੀ ਕੰਪਨੀਜ਼ ਦੇ ਵਿੱਚ ਜਿਹੜੀ ਹੈਗੀ ਹੈ ਕਿ ਤੁਹਾਡੀ ਕਵਰੇਜ ਤੁਹਾਡੀ 1 ਟਾਈਮ ਸੈਲਰੀ ਹੁੰਦੀ ਹੈ ਜਾਂ 2 ਟਾਈਮ ਸੈਲਰੀ ਮੈਕਸੀਮਮ, ਜਾਂ ਫਿਕਸ ਕੀਤੀ ਹੁੰਦੀ ਹੈ ਕਿ 25,000 ਦੀ ਕਵਰੇਜ ਆ, 50,000 ਦੀ ਕਵਰੇਜ ਆ। ਅੱਜ ਇਹਨਾਂ ਦਾ ਰਿਵਿਊ ਕੀਤਾ, ਉੱਥੇ ਉਹਨਾਂ ਦੀ ਕੀ ਸੀਗਾ ਕਿ ਮੋਰਗੇਜ ਤੇ ਸੀਗੀ $1 million ਦੀ, ਬਟ ਜਦੋਂ ਲਾਈਫ ਇੰਸ਼ੋਰੈਂਸ ਦੀ ਕਵਰੇਜ ਦੇਖੀ ਕਹਿੰਦੇ ਸੀ ਕਿ ਕੰਮ ਤੋਂ ਹੈਗੀ, ਗੁੱਡ ਇਨਫ ਹੈਗੀ ਹੈ, ਤੇ ਉਹਦੇ ਵਿੱਚ 25,000 ਦੀ ਕਵਰੇਜ ਸੀ। ਦੇਖੋ ਡਿਫਰੈਂਸ ਕਿੰਨਾ ਹੈਗਾ ਕਿ ਕਿਤੇ ਕੋਈ ਮਿਸਹੈਪਨਿੰਗ ਹੁੰਦੀ ਆ ਤੇ ਉਹ ਜਿਹੜੇ ਲੋਨ ਲਾਇਬਿਲਿਟੀਜ਼ ਆ, ਮੋਰਗੇਜ ਆ, ਉਹ ਕਵਰ ਅਪ ਕਿੱਦਾਂ ਹੋਣੇ ਆ, ਫੈਮਿਲੀ ਲਈ ਕਿਸ ਤਰ੍ਹਾਂ ਸਰਵਾਈਵ ਕਰਨਾ। ਇਸ ਲਈ ਜ਼ਰੂਰ ਹਮੇਸ਼ਾ ਰਿਵਿਊ ਕਰੋ ਕਿ ਕੰਮ ਤੋਂ ਕਵਰੇਜ ਹੈਗੀ ਆ, ਕਿੰਨੀ ਕਵਰੇਜ ਹੈਗੀ ਆ, ਉਹਦੇ ਤੋਂ ਬਿਨਾਂ ਸਾਨੂੰ ਆਪਣੀ ਪਰਸਨਲ ਕਿੰਨੇ ਅਮਾਊਂਟ ਦੀ ਕਵਰੇਜ ਚਾਹੀਦੀ ਹੈ। ਫਿਰ ਆ ਜਾਂਦੀ ਕ੍ਰਿਟੀਕਲ ਦੀ ਕਵਰੇਜ। ਕ੍ਰਿਟੀਕਲ ਦੀ ਮੋਸਟਲੀ ਕੰਮਾਂ ਦੀ ਕਵਰੇਜ ਨਹੀਂ ਹੈਗੀ, ਬਟ ਜੇ ਕਿਤੇ ਹੈਗੀ ਆ ਤੇ ਉਹਦੇ ਵਿੱਚ ਸਿਰਫ 4 ਇਲਨੈਸ ਕਵਰ ਹੁੰਦੀਆਂ। ਤੁਸੀਂ ਆਪਣੀ ਕਵਰੇਜ ਲੈਂਦੇ ਹੋ ਉਹਦੇ ਵਿੱਚ 25 ਇਲਨੈਸ ਕਵਰ ਹੁੰਦੀਆਂ। ਇਸ ਲਈ ਸਟਰੋਂਗਲੀ ਰਿਕਮੈਂਡੇਸ਼ਨ ਹੈਗੀ ਹੈ ਕਿ ਜਿੰਨੇ ਵੀ ਸਾਡੇ ਲਿਸਨਰ ਕਿ ਜਿਹਨਾਂ ਨੂੰ ਇੰਪਲੋਇਰ ਵੱਲੋਂ ਬੈਨੀਫਿਟ ਮਿਲੇ ਹੋਏ ਆ, ਉਹਨਾਂ ਨੂੰ ਜ਼ਰੂਰ ਰਿਵਿਊ ਕਰੋ ਤੇ ਆਪਣੀ ਲਾਈਫ ਤੇ ਕ੍ਰਿਟੀਕਲ ਦੀ ਕਵਰੇਜ ਜ਼ਰੂਰ ਆਪਣੀ ਪਰਸਨਲ ਲੈ ਕੇ ਰੱਖੋ। ਕੋਈ ਵੀ ਕੁਐਸਚਨ ਸਾਡੇ ਲਿਸਨਰ ਦਾ ਤੇ ਨੰਬਰ 1116-627-3111, ਜਾਂ ਆਪਣੇ ਲਈ ਤੁਸੀਂ ਕਹਿ ਲਓ ਕਿ ਆਪਣਾ ਟੈਕਸ ਫ੍ਰੀ ਸੇਵਿੰਗ ਅਕਾਊਂਟ ਓਪਨ ਕਰਨਾ, ਫਸਟ ਹੋਮ ਸੇਵਿੰਗ ਅਕਾਊਂਟ ਦੀ ਕੋਈ ਡਿਟੇਲ ਜਾਣਕਾਰੀ ਲੈਣੀ ਹੈ, ਬੱਚਿਆਂ ਦਾ RESP ਦਾ ਅਕਾਊਂਟ ਓਪਨ ਕਰਨਾ, ਜਾਂ ਪੇਰੈਂਟਸ ਆ ਰਹੇ ਆ ਤੁਹਾਡੇ ਵਿਜ਼ਟਰ ਵੀਜ਼ਾ ਸੁਪਰ ਵੀਜ਼ਾ ਦੇ ਬੈਸਟ ਰੇਟ ਲੈਣੇ ਆ, ਤੇ ਤਾਂ ਵੀ ਨੰਬਰ ਜੀ 416-627-3111, 416-627-3111। ਪ੍ਰਭ ਜੀ ਟਾਈਮ ਦੇਣ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਜੀ। ਜੀ ਪ੍ਰਭ ਜੀ
0: ਜੀ ਜੀ ਮਾਫ ਕਰਨਾ, ਸੋਰੀ ਮੇਰਾ ਮਾਈਕ ਬੰਦ ਹੋ ਗਿਆ ਸੀ ਜੀ। ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ। ਔਰ ਤੁਸੀਂ ਕਾਲ ਕਰ ਲਿਓ ਗੁਰਜੀਤ ਸੋਰੀ ਹੋਣਾ ਨੂੰ ਕਿਸੇ ਵੀ ਤਰ੍ਹਾਂ ਦਾ ਤੁਹਾਡਾ ਸਵਾਲ ਆ ਇੰਸ਼ੋਰੈਂਸ ਦੇ ਬਾਬਤ, 416-627-3111। ਔਰ ਗੱਲਾਂ ਬਾਤਾਂ ਬਹੁਤ ਖੂਬਸੂਰਤ ਹੋਈਆਂ, ਦੋ ਕੁ ਮੈਸੇਜ ਸੁਣ ਲਈਏ, ਉਸ ਤੋਂ ਬਾਅਦ ਜਲਦੀ ਆਉਣੇ ਆ ਵਾਪਸ।
3: There are performers and then there are legends. Voice that has defined generations, the one and only Rahat Fateh Ali Khan, live in Toronto with Shah Zaman Ali Khan, Sunday, September 27th at Scotiabank Arena. Presented by True Sound Life and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
5: ਬਸ ਇੰਨੀ ਗੱਲ।

0: ਐਂਡ ਹੋਮ ਫਾਰ ਹੈਜਰ।
1: ਆਟੋ ਅਤੇ ਹੋਮ ਇੰਸ਼ੋਰੈਂਸ ਦੇ ਵੱਡੇ ਖਰਚਿਆਂ ਤੋਂ ਹੋ ਪਰੇਸ਼ਾਨ? ਹੁਣ ਸਮਾਂ ਹੈ ਵੱਡੀ ਬਚਤ ਕਰਨ ਦਾ। ਡੈਨ ਫੋਰਜ ਦੀ ਆਲ ਸਟੇਟ ਏਜੰਸੀ ਨਾਲ ਸਿੱਧਾ ਸੰਪਰਕ ਕਰੋ। ਆਟੋ ਅਤੇ ਘਰ ਦੀ ਇੰਸ਼ੋਰੈਂਸ ਨੂੰ ਬੰਡਲ ਤੇ ਗਰੁੱਪ ਕਰਕੇ ਤੁਸੀਂ $2,000 ਤੋਂ ਵੱਧ ਦੀ ਬਚਤ ਕਰ ਸਕਦੇ ਹੋ। ਇਹਨਾਂ ਕੋਲ ਵਿਸ਼ੇਸ਼ ਬੰਡਲ ਡਿਸਕਾਊਂਟ ਅਤੇ ਗਰੁੱਪ ਡਿਸਕਾਊਂਟ ਉਪਲਬਧ ਹਨ, ਜਿਨ੍ਹਾਂ ਨਾਲ ਪਹਿਲਾਂ ਹੀ ਬਹੁਤ ਸਾਰੇ ਪਰਿਵਾਰਾਂ ਦੀ ਬਚਤ ਹੋ ਚੁੱਕੀ ਹੈ। ਅੱਜ ਹੀ ਕਾਲ ਕਰੋ 416-447-5581 ਜਾਂ 437-604-5093। ਆਲ ਸਟੇਟ ਇੰਸ਼ੋਰੈਂਸ, ਤੁਹਾਡੀ ਸੁਰੱਖਿਆ, ਤੁਹਾਡੀ ਬਚਤ।
2: ਬੀਡੀਐਸ ਹੋਮ ਪੇਂਟਿੰਗ ਤੇ ਰੈਨੋਵੇਸ਼ਨ ਦਾ ਸਲਾਹ ਦੇ ਦਈਏ। ਤੁਸੀਂ ਬੇਸਮੈਂਟ ਫਿਨਿਸ਼ ਕਰਵਾਉਣੀ ਆ, ਕੰਸਟਰਕਸ਼ਨ ਦਾ ਕੰਮ ਕਰਾਉਣਾ, ਕਿਸੇ ਵੀ ਤਰ੍ਹਾਂ ਦੀ ਰੈਨੋਵੇਸ਼ਨ ਦਾ ਕੰਮ ਕਰਾਉਣਾ ਚਾਹੁੰਦੇ ਹੋ, ਤਾਂ ਬੀਡੀਐਸ ਹੋਮ ਪੇਂਟਿੰਗ ਪੇਂਟਿੰਗ ਦੀਆਂ ਵਧੀਆ ਸੇਵਾਵਾਂ ਦੇ ਲਈ, ਰੈਨੋਵੇਸ਼ਨ ਦੀਆਂ ਸੇਵਾਵਾਂ ਦੇ ਲਈ ਜੁਗਰਾਜ ਬਾਈ ਨੂੰ ਕਾਲ ਕਰ ਲਿਓ 905-965-3811 905-965-6311। ਬੀਡੀਐਸ ਹੋਮ ਰੈਨੋਵੇਸ਼ਨ ਐਂਡ ਪੇਂਟਿੰਗ ਨਾਲ ਤੁਸੀਂ ਰਾਬਤਾ ਕਰ ਸਕਦੇ ਹੋ। ਔਰ ਨਾਲ ਦੀ ਨਾਲ 2 ਤੋਂ ਲੈ ਕੇ 4 ਅਕਤੂਬਰ ਤੱਕ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਵਿੱਚ, ਉੱਥੇ ਤੁਹਾਨੂੰ 114 ਕੈਂਡੀ ਰੋਡ 'ਤੇ ਨਾ 7ਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਹੋਣ ਜਾ ਰਹੀ ਆ 2 ਤੋਂ ਲੈ ਕੇ 4 ਅਕਤੂਬਰ। ਜਿੰਨੇ ਵੀ ਤੁਸੀਂ ਸ਼ਾਇਰ ਹੋ, ਲਿਖਦੇ ਹੋ, ਗਾਉਂਦੇ ਹੋ, ਜ਼ਰੂਰ ਤੁਸੀਂ 114 ਕੈਂਡੀ ਰੋਡ 2 ਤੋਂ ਲੈ ਕੇ 4 ਅਕਤੂਬਰ ਤੱਕ ਪਹੁੰਚਣਾ ਆ। ਡਾਕਟਰ ਸਾਡੇ ਬੜੇ ਰਿਸਪੈਕਟਡ ਦਲਬੀਰ ਸਿੰਘ ਕਥੂਰੀਆ ਜੀ ਤੁਹਾਡਾ ਵੈਲਕਮ ਕਰਨਗੇ। ਤੁਹਾਡੀ ਕਲਾ, ਤੁਹਾਡੇ ਜਿਹੜੇ ਲਿਖਤ ਨੂੰ ਉੱਥੇ ਤੁਸੀਂ ਬੋਲ ਸਕਦੇ ਹੋ, ਆਪਣੀ ਕਲਾ ਨੂੰ ਉਜਾਗਰ ਕਰ ਸਕਦੇ ਹੋ। ਦਲਬੀਰ ਕਥੂਰੀਆ ਜੀ, ਬਹੁਤ ਪਿਆਰਾ ਮੰਚ ਤੁਹਾਨੂੰ ਉਹਨਾਂ ਨੇ ਦਿੱਤਾ ਹੋਇਆ, ਵਿਸ਼ਵ ਪੰਜਾਬੀ ਸਭਾ ਕੈਨੇਡਾ 114 ਕੈਂਡੀ ਰੋਡ ਬ੍ਰੈਂਪਟਨ ਦੇ ਵਿੱਚ ਤੁਸੀਂ ਜ਼ਰੂਰ ਪਹੁੰਚਣਾ ਆ। ਔਰ ਅੱਗੇ ਜਾ ਕੇ ਤੁਹਾਨੂੰ ਮੈਂ ਨੰਬਰ ਵੀ ਉਹਨਾਂ ਦਾ ਦੇਊਂਗਾ, ਨੰਬਰ ਆਈ ਥਿੰਕ ਦਲਬੀਰ ਕਥੂਰੀਆ ਸਾਹਿਬ ਉਹਨਾਂ ਦਾ ਮੇਰੇ ਕੋਲੋਂ ਆਈ ਥਿੰਕ ਓਕੇ ਬਿਲਕੁਲ ਜੀ 416-700-9100 416-700-9100 'ਤੇ ਤੁਸੀਂ ਕਾਲ ਕਰ ਸਕਦੇ ਹੋ ਡਾਕਟਰ ਦਲਬੀਰ ਕਥੂਰੀਆ ਜੀ ਨੂੰ। ਸੋ ਜ਼ਰੂਰ ਤੁਸੀਂ ਪਹੁੰਚਣਾ। ਸੋ ਸਮਾਂ ਹੋ ਚੁੱਕਿਆ ਜੀ, ਹੁਣ ਕੱਲ੍ਹ ਨੂੰ ਮਿਲਦੇ ਹਾਂ ਇਸੇ ਵੇਲੇ ਇਸੇ ਘੜੀ ਇਸੇ ਪਲ 'ਤੇ। ਭੁੱਲਿਓ ਨਾ ਮੁਸਕਰਾਉਣਾ,
3: ਹਾਸੇ ਆਬਾਦ ਰੱਖਿਓ,
2: ਰੋਸ਼ਨ ਦਾ ਲੈ ਸਵੇਰਾ,
3: ਫਿਰ ਮਿਲਾਂਗੇ ਯਾਦ ਰੱਖਿਓ।
2: ਅੱਜ ਤੇਰਾ ਕਿਆ ਬਾਤ ਆ। ਸੋ ਮਿਲਦੇ ਹਾਂ ਜੀ ਕੱਲ੍ਹ ਨੂੰ, ਕਰਦੇ ਹਾਂ ਗੱਲਾਂ ਬਾਤਾਂ ਅਤੇ ਲਾਉਣੇ ਹਾਂ ਮਹਿਫਲਾਂ ਤੁਹਾਡੇ ਨਾਲ। ਅਤੇ ਸਤਿ ਸ਼੍ਰੀ ਅਕਾਲ, ਗੁੱਡ ਨਾਈਟ।

ब्यूटी इंडस्ट्री की दुनिया में अपना करियर बनाने बारे सोच रहे हो तो हो जाओ टेंशन फ्री। अमायरा एकेडमी हेयर एंड एस्थेटिक्स तुहाडे ऐसे करियर ते ड्रीम्स नु दिखाउण के सही राह जो प्रोवाइड करदे हन सब तो बेहतरीन ते कंप्लीट कोर्स पैकेज पूरे कैनेडा विच। हेयर स्टाइलिंग डिप्लोमा, मेडिकल एस्थेटिक डिप्लोमा, ए सब दे नाल नाल अमायरा एकेडमी अपने यूनिक ते सुपर सैटिस्फाइंग हेयर सर्विसेज एंड स्पा ले भी जाने जाते हैं। हुणे कॉल करो 9053996110 ते और विजिट 114 कैनेडी रोड, यूनिट 2, ब्रैम्पटन, ओंटारियो। ਸਵਾਲ ਦੇ ਮਾਮਲੇ ਵਿੱਚ ਕੰਪਰੋਮਾਈਜ਼ ਕਦੇ ਵੀ ਨਹੀਂ ਕਰਨਾ ਚਾਹੀਦਾ। ਇਸੇ ਲਈ ਤੁਹਾਡੇ ਲਈ ਹੈ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। 1999 ਤੋਂ ਲੈ ਕੇ ਬ੍ਰੈਂਪਟਨ ਨੂੰ ਸਰਵ ਕਰ ਰਹੇ ਹਨ ਵਿਲੇਜ ਆਫ ਇੰਡੀਆ ਰੈਸਟੋਰੈਂਟ ਐਂਡ ਸਵੀਟਸ। ਲੁਤਫ ਉਠਾਓ ਸਵਾਦਿਸ਼ਟ ਪੰਜਾਬੀ ਖਾਣੇ ਦਾ। ਬੁਫੇ, ਡਾਇਨ ਇਨ, ਟੇਕ ਆਊਟ, ਕੇਟਰਿੰਗ, ਲੰਚ ਤੇ ਡਿਨਰ ਸਾਰਾ ਕੁਝ ਹੈ। ਸਵੀਟਸ ਤੇ ਸਨੈਕਸ ਦੀ ਵੱਡੀ ਕਲੈਕਸ਼ਨ ਵੀ ਹੈ ਜੋ ਕਿ ਤੁਹਾਨੂੰ ਜ਼ਰੂਰ ਪਸੰਦ ਆਏਗੀ। ਤੇ ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਕਾਲ ਕਰੋ 905-450-3333 ਤੇ। ਐਡਰੈਸ ਵਿਲੇਜ ਆਫ ਇੰਡੀਆ 114 ਕੈਨੇਡੀ ਰੋਡ, ਸਾਊਥ ਬ੍ਰੈਂਪਟਨ। ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਸ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਇਟੀ ਨਾਲ ਤੁਹਾਨੂੰ ਲੱਗੂ ਸ਼ੋਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।

ਸੱਜਣ ਦੀਆਂ ਖੁੱਲੀਆਂ ਬਾਹਾਂ ਵਰਗੀ, ਖੁੱਲੀਆਂ ਡੁੱਲੀਆਂ ਥਾਵਾਂ ਵਰਗੀ, ਮੇਰੇ ਪਿੰਡ ਨੂੰ ਜਾਂਦੇ ਰਾਹਾਂ ਵਰਗੀ। ਆਓ ਇਸ ਦੀ ਸ਼ਾਨ ਵਧਾਈਏ, ਇਹਦੇ ਸੋਹਲੇ ਰਲ ਮਿਲ ਗਾਈਏ, ਕਿਉਂਕਿ ਬੋਲੀ ਨਾ ਰਹੀ ਤਾਂ ਕਵਿਤਾਵਾਂ ਰੁਲ ਜਾਣੀਆਂ, ਮਾਵਾਂ ਦੀਆਂ ਲੋਰੀਆਂ ਦਵਾਵਾਂ ਰੁਲ ਜਾਣੀਆਂ। ਐਡੇ ਮਹਿੰਗੇ ਮੁੱਲ ਵਾਲੀ ਚੀਜ਼ ਨਾ ਗਵਾ ਦਿਓ,

0: रख ले चाहे मार दे मर्जी तेरी है, रख ले चाहे मार दे मर्जी तेरी है, नफरत कर जा प्यार दे मर्जी तेरी है, रख ले चाहे मार दे मर्जी तेरी है, नफरत कर जा प्यार दे मर्जी तेरी है, छड़ के दुनिया आ पहुंचे हां दर तेरे, छड़ के दुनिया आ पहुंचे हां दर तेरे, डोब दे चाहे तार दे मर्जी तेरी है, चूरा चूरा हो के अंदरों बिखरे हां, चूरा चूरा हो के अंदरों बिखरे हां, तू जोड़ दे जा खिलार दे मर्जी तेरी है, तू जोड़ दे जा खिलार दे मर्जी तेरी है। सत श्री अकाल दोस्तों, सत श्री अकाल, मैं तुहाडा होस्ट, तुहाडा दोस्त, रेडियो प्रोग्राम सब रंग दा सूत्रधार डॉक्टर दर्शनदीप हाजर हां। सोमवार तो लैके शुक्रवार तक पेश हुंदे रेडियो प्रोग्राम सब रंग नूं लैके, जिस नूं तुसी सुनदे हो, जिस नूं तुसी मानदे हो, जिस दे नाल तुसी जुड़दे हो, जिस नूं तुसी प्यार करदे हो, 10 बजे तो लैके 11 बजे तक। और साडा रेडियो प्रोग्राम सब रंग जो पेश हुंदा है 5:30 AM दी फ्रीक्वेंसी दे उपर, जिथे दोस्त मित्र भैन भरा सवेरे 4 बजे तो लगातार अपने अपने वखरे वखरे प्रोग्रामां दे विच अपने अपने टेलेंट के मुताबिक तुहाडा बहुत सारा मनोरंजन भी करते हैं, और तुहानू देश विदेश दीआं खबरां दे नाल भी अपडेट करते हैं, और साडे ब्रह्मटन दे विच लोकल लैवल ते जो जो कुछ हो रहा है, इलैक्शन जो 26 अक्तूबर नूं होण जा रहे ने सिटी दे, उहनां दे बारे बड़ी डिटेल दे विच मैं कई बार मौका मिलता है प्रोग्राम किसी ना किसी नूं सुनण दा, ते बड़ी डिटेल दे विच सारी जानकारी तुहानू कैंडीडेट्स दे बारे, ਕਿਹੜੀ ਕਿਹੜੀ ਵਾਰਡ ਦੇ ਉੱਪਰੋਂ, ਕਿਹੜੀ ਕਿਹੜੀ ਸੀਟ ਦੇ ਉੱਪਰੋਂ ਕਿਹੜੇ ਕਿਹੜੇ ਕੈਂਡੀਡੇਟ ਲੜ ਰਹੇ ਨੇ ਇਲੈਕਸ਼ਨ। ਸੋ ਉਸ ਤੋਂ ਅੱਗੇ ਫਰਜ਼ ਤੁਹਾਡਾ ਹੈ ਕਿ ਬੜੀ ਡਿਟੇਲ ਦੇ ਵਿੱਚ ਤੁਹਾਡੇ ਨਾਲ ਡਿਸਕਸ਼ਨ ਉਹ ਕਰਦੇ ਨੇ, ਤੁਹਾਨੂੰ ਜਾਣਕਾਰੀ ਦਿੰਦੇ ਨੇ ਹਰ ਇੱਕ ਕੈਂਡੀਡੇਟ ਦੇ ਬਾਰੇ। ਉਸ ਤੋਂ ਅੱਗੇ ਸਭ ਤੋਂ ਜਿਹੜੀ ਮੋਸਟ ਪਾਵਰਫੁਲ ਜਿਹੜੀ ਸ਼ਕਤੀ ਹੈ ਨਾ, ਉਹ ਵੋਟਰਾਂ ਦੇ ਹੱਥ ਵਿੱਚ ਹੈ। ਫੈਸਲਾ ਤੁਸੀਂ ਕਰਨਾ ਕਿ ਕਿਸ ਨੂੰ ਵੋਟ ਪਾਉਣੀ ਹੈ, ਕਿਸ ਨੂੰ ਨਹੀਂ ਪਾਉਣਾ, ਕਿਹੜਾ ਤੁਹਾਡੀਆਂ ਉਮੀਦਾਂ ਦੇ ਉੱਪਰ ਖਰਾ ਉਤਰਿਆ, ਕਿਹੜਾ ਤੁਹਾਡੀਆਂ ਉਮੀਦਾਂ ਦੇ ਉੱਪਰ ਖਰਾ ਨਹੀਂ ਉਤਰਿਆ। ਤੇ ਸਭ ਤੋਂ ਵੱਡੀ ਜਿਹੜੀ ਸ਼ਕਤੀ ਹੈ ਉਹ ਵੋਟਰ ਦੇ ਕੋਲ ਹੈ, ਤੁਸੀਂ ਉਸਨੂੰ ਸੀਟ ਦੇ ਉੱਪਰ ਬਿਠਾ ਵੀ ਸਕਦੇ ਹੋ, ਔਰ ਵੋਟਰ ਉਸਨੂੰ ਸੀਟ ਦੇ ਉੱਤਰੋਂ ਵਾਪਸ ਉਤਰਵਾ ਵੀ ਸਕਦਾ ਹੈ। ਸੋ ਸਮਝਦਾਰੀ ਤੋਂ ਕੰਮ ਲੈਣ ਦਾ ਇਹੀ ਮੌਕਾ ਹੁੰਦਾ ਹੈ, ਤੁਹਾਡੇ ਕੋਲ ਮੌਕਾ ਹੈ। ਤੁਸੀਂ ਤੁਹਾਡੇ ਕੋਲ ਤੁਹਾਡੇ ਕੈਂਡੀਡੇਟ ਆਉਂਦੇ ਨੇ ਵੋਟਾਂ ਮੰਗਣ ਦੇ ਲਈ, ਤੇ ਤੁਸੀਂ ਉਹਨਾਂ ਨੂੰ ਕੁਐਸਚਨ ਪੁੱਛ ਸਕਦੇ ਹੋ, ਸਵਾਲ ਪੁੱਛ ਸਕਦੇ ਹੋ, ਪਿਛਲੇ ਆਪਣੀ ਟਰਮ ਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ, ਕੀ ਕੁਝ ਤੁਹਾਡੇ ਨਾਲ ਵਾਅਦੇ ਕੀਤੇ ਸੀ, ਉਹ ਵਾਅਦੇ ਫੁਲਫਿਲ ਕੀਤੇ ਜਾਂ ਨਹੀਂ ਕੀਤੇ, ਜੇ ਨਹੀਂ ਕੀਤੇ ਤਾਂ ਕਿਉਂ ਨਹੀਂ ਕੀਤੇ। ਸੋ ਸਾਰੀਆਂ ਗੱਲਾਂ ਬਾਤਾਂ ਪੁੱਛਣ ਦਾ ਇਹੀ ਟਾਈਮ ਹੈ, ਕਿਉਂਕਿ ਜਦੋਂ ਇੱਕ ਵਾਰ ਇਲੈਕਸ਼ਨ ਹੋ ਗਿਆ, ਰਿਜ਼ਲਟ ਆ ਗਿਆ, ਉਸ ਤੋਂ ਬਾਅਦ ਫਿਰ ਅਗਲੀ ਟਰਮ ਤੱਕ ਜਿੰਨੀ ਦੇਰ ਦੀ ਟਰਮ ਹੈ, ਤੁਸੀਂ ਆਪਣੇ ਘਰ ਅਤੇ ਉਹ ਆਪਣੇ ਘਰ, ਫਿਰ ਉਲਾਮੇ ਦੇਣ ਦਾ ਜਾਂ ਫਿਰ ਸ਼ਿਕਵੇ ਕਰਨ ਦਾ ਕੋਈ ਵੀ ਫਾਇਦਾ ਨਹੀਂ ਹੁੰਦਾ। ਸੋ ਜੁੜਿਓ ਤੁਸੀਂ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ, ਸਾਡਾ ਤੁਹਾਡਾ ਸਾਥ ਰਹੇਗਾ 11 ਵਜੇ ਤੱਕ। 647-360-5353 ਸਾਡਾ ਨੰਬਰ ਹੈ, 6473675353 ਸਭ ਰੰਗ ਰੇਡੀਓ, ਜਿਸ ਨੂੰ ਪੇਸ਼ ਕੀਤਾ ਜਾਂਦਾ ਹੈ ਵਿਸ਼ਵ ਪੰਜਾਬੀ ਸਭਾ ਦੇ ਦੁਆਰਾ। ਵਿਸ਼ਵ ਪੰਜਾਬੀ ਸਭਾ ਦੇ ਦੁਆਰਾ ਰੇਡੀਓ ਪ੍ਰੋਗਰਾਮ ਸਭ ਰੰਗ ਦੇ ਨਾਲ ਨਾਲ ਤੁਸੀਂ ਪੜ੍ਹਦੇ ਹੋ ਆਨਲਾਈਨ ਪੰਜਾਬੀ ਅਖਬਾਰ ਵਿਸ਼ਵ ਪੰਜਾਬੀ ਸਾਂਝ, VPS24.ca 24 ਘੰਟੇ 7 ਦਿਨ ਚੱਲਣ ਵਾਲਾ IPTV ਚੈਨਲ। ਤੁਸੀਂ ਆਪਣੇ IPTV ਚੈਨਲ ਦੇ ਪੰਜਾਬੀ ਸੈਕਸ਼ਨ ਦੇ ਵਿੱਚ ਜਾ ਕੇ VPS24.hd ਭਰੋਗੇ ਤਾਂ ਤੁਸੀਂ ਸਾਡੇ IPTV ਚੈਨਲ ਦੇ ਨਾਲ ਜੁੜ ਜਾਓਗੇ, ਜਿੱਥੇ ਤੁਸੀਂ ਦੇਖੋਗੇ ਪੰਜਾਬੀ ਦੀਆਂ ਪੁਰਾਣੀਆਂ, ਪੰਜਾਬੀ ਦੀਆਂ ਕਲਾਸਿਕ ਫਿਲਮਾਂ, ਪੰਜਾਬੀ ਦੀਆਂ ਨਵੀਆਂ ਰਿਲੀਜ਼ ਹੋਈਆਂ ਫਿਲਮਾਂ, ਔਰ ਵੱਖਰੇ ਵੱਖਰੇ ਦੇਸ਼ਾਂ ਦੇ ਵਿੱਚ ਜਿੱਥੇ ਜਿੱਥੇ ਵਿਸ਼ਵ ਪੰਜਾਬੀ ਸਭਾ ਦੀਆਂ ਇਕਾਈਆਂ ਨੇ, ਉੱਥੇ ਜੋ ਜੋ ਪ੍ਰੋਗਰਾਮ ਹੁੰਦੇ ਨੇ ਉਹਨਾਂ ਦੀ ਰਿਕਾਰਡਿੰਗ ਵੀ ਅਸੀਂ ਅਪਲੋਡ ਕਰਦੇ ਰਹਿੰਦੇ ਹਾਂ। ਔਰ ਸਾਡਾ ਰੇਡੀਓ ਪ੍ਰੋਗਰਾਮ ਇਸ ਵੇਲੇ 10 ਵਜੇ ਤੋਂ ਲੈ ਕੇ 11 ਵਜੇ ਦਾ ਕੋਈ ਦੋਸਤ ਮਿੱਤਰ ਭੈਣ ਭਰਾ, ਵੈਸੇ ਤਾਂ ਸਾਡੇ ਨਾਲ ਬਹੁਤ ਸਾਰੇ ਦੋਸਤ ਮਿੱਤਰ ਇਸ ਵੇਲੇ ਆਨਲਾਈਨ ਜੁੜੇ ਹੁੰਦੇ ਨੇ, ਸੁਣਦੇ ਨੇ ਸਾਡਾ ਪ੍ਰੋਗਰਾਮ, ਮੈਨੂੰ ਬਹੁਤ ਸਾਰਿਆਂ ਦੇ ਫੋਨ ਵੀ ਆਉਂਦੇ ਆ, ਲੇਕਿਨ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ ਫੋਨ ਜਿਹੜੇ ਆਫ ਦੀ ਏਅਰ ਵੀ ਆਉਂਦੇ ਨੇ ਕਿ ਅਸੀਂ ਫੋਨ ਨਹੀਂ ਕਰ ਸਕਦੇ, ਲੇਕਿਨ ਤੁਹਾਡਾ ਪ੍ਰੋਗਰਾਮ ਅਸੀਂ ਇੰਜੋਏ ਕਰਦੇ ਹਾਂ ਸੁਣਦੇ। ਸੋ ਲੇਕਿਨ ਜਿਹੜੇ ਦੋਸਤ ਮਿੱਤਰ ਨਹੀਂ ਵੀ ਜੁੜ ਸਕਦੇ, ਉਹਨਾਂ ਦੇ ਲਈ ਵੀ ਅਗਲੇ ਦਿਨ ਸ਼ਾਮ ਨੂੰ 6:30-7 ਵਜੇ ਦੇ ਕਰੀਬ ਅਸੀਂ ਇਸ ਰਿਕਾਰਡਡ ਪ੍ਰੋਗਰਾਮ ਨੂੰ ਉੱਥੇ ਅਪਲੋਡ ਕਰ ਦਿੰਦੇ ਹਾਂ। ਤੁਸੀਂ IPTV ਚੈਨਲ ਦੇ ਸਾਡੇ ਉਸ VPS24 ਦੇ ਉੱਪਰ ਤੁਸੀਂ ਇਸ ਪ੍ਰੋਗਰਾਮ ਨੂੰ ਦੁਬਾਰਾ ਸੁਣ ਸਕਦੇ ਹੋ। ਸੋ ਵਿਸ਼ਵ ਪੰਜਾਬੀ ਭਵਨ ਬਹੁਤ ਸਾਡਾ ਇੱਕ ਮੈਗਾ ਇੱਕ ਪ੍ਰੋਗਰਾਮ ਜਿਹੜਾ ਹੋ ਰਿਹਾ ਹੈ 2-3-4 ਅਕਤੂਬਰ ਨੂੰ ਵਿਸ਼ਵ ਪੰਜਾਬੀ ਕਾਨਫਰੰਸ ਜਿਹੜੀ ਹੋ ਰਹੀ ਹੈ, ਤੁਹਾਨੂੰ ਸਾਰਿਆਂ ਨੂੰ ਉੱਥੇ ਆਉਣ ਦੇ ਲਈ ਖੁੱਲ੍ਹਾ ਸੱਦਾ ਹੈ। ਸੋ ਬੜਾ ਇੱਕ ਸਾਹਿਤਕ ਔਰ ਸੱਭਿਆਚਾਰਕ ਮੇਲਾ ਜਿਹੜਾ ਲੱਗਣ ਜਾ ਰਿਹਾ ਹੈ, ਅਤੇ ਤੁਹਾਨੂੰ ਸਾਰਿਆਂ ਨੂੰ ਆਉਣ ਦਾ ਉੱਥੇ ਖੁੱਲ੍ਹਾ ਸੱਦਾ ਹੈ। ਤੁਸੀਂ ਉੱਥੇ ਕੁਝ ਨਾ ਕੁਝ ਜ਼ਰੂਰ ਸਿੱਖੋਗੇ, ਕੁਝ ਨਾ ਕੁਝ ਜ਼ਰੂਰ ਇੰਜੋਇਮੈਂਟ ਵੀ ਕਰੋਗੇ, ਨਾਲ ਕੁਝ ਨਾ ਕੁਝ ਸਿੱਖੋਗੇ ਵੀ ਜ਼ਰੂਰ। ਸੋ ਸਾਡੇ ਕਾਲਰ ਨੇ, ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੈਨੂੰ ਜਿਹੜਾ
1: ਕੋਈ ਮਰਜ਼ੀ ਮੈਨੂੰ ਕੋਈ ਕੁਐਸਚਨ ਪੁੱਛੇ ਤੇ ਮੈਂ ਉਹਦਾ ਜਵਾਬ ਦਊਂਗਾ, ਤੇ ਤੁਹਾਨੂੰ ਜੇ ਕੋਈ ਨੋਟ ਕਰਾ ਦੇ ਤਾਂ ਉਹ ਵੀ ਮੈਂ ਜਵਾਬ ਦਊਂਗਾ।
0: ਚਲੋ ਜੀ, ਚਲੋ ਠੀਕ ਹੈ ਜੀ ਡਾਕਟਰ ਸਿੰਘ। ਹਾਂਜੀ,
1: ਤੇ ਇੱਕ ਜਿਹੜਾ ਇਹ ਆ ਕਿ ਅੱਜ ਕੱਲ ਬੱਚੇ ਹੁਣ ਸਕੂਲ ਜਾਣਾ ਸ਼ੁਰੂ ਹੋ ਗਏ ਨੇ
0: ਜੀ,
1: ਤੇ ਉਹ ਉੱਥੋਂ ਮਤਲਬ ਕੋਈ ਨਾ ਕੋਈ ਬਿਮਾਰੀ ਵਾਪਸ ਲੈ ਕੇ ਆਉਂਦੇ ਨੇ ਘਰ
0: ਜੀ ਜੀ ਜੀ,
1: ਉੱਥੋਂ ਫਿਰ ਉਹ ਮਾਂ ਪਿਓ ਨੂੰ ਹੋ ਜਾਂਦੀ ਆ, ਤੇ ਫਿਰ ਅੱਗੇ ਕੰਮ ਖਰਾਬ ਹੋ ਜਾਂਦਾ।
0: ਇਹ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਕੋਈ ਪ੍ਰਿਕਾਸ਼ਨ ਲੈਣਾ ਚਾਹੀਦਾ ਹੈ ਕਿ ਉਸ ਤਰ੍ਹਾਂ ਦੀ ਕੋਈ ਉਹਨਾਂ ਨੂੰ ਉੱਥੋਂ ਕੋਈ ਜਿਹੜੀ ਕੋਈ ਇਸ ਤਰ੍ਹਾਂ ਦੀ ਕੋਈ ਨਾ ਪ੍ਰੋਬਲਮ ਕ੍ਰੀਏਟ ਹੋਏ?
1: ਗੱਲ ਮੇਰੀ ਜਿਹੜੀ ਆ ਨੱਕ ਦੀ, ਜਿਹੜਾ ਨੱਕ ਵਗਦਾ ਨਾ ਜੀ, ਇਹ ਇਨਫੈਕਸ਼ਨ ਜਿਹੜੀ ਆ ਇੱਕ ਦੂਜੇ ਤੋਂ ਜਲਦੀ ਕੈਚ ਕਰਦੀ ਆ।
0: ਹਾਂ, ਇਸ ਤੋਂ ਪ੍ਰਿਕਾਸ਼ਨ ਵੀ ਕੀ ਲਿਆ ਜਾ ਸਕਦਾ? ਬੱਚੇ ਕਲਾਸ ਦੇ ਵਿੱਚ ਇੱਕ ਦੂਸਰੇ ਨਾਲ ਮਿਲਦੇ ਵੀ ਆ, ਇੱਕ ਦੂਸਰੇ ਨੂੰ ਹੈਂਡਸ਼ੇਕ ਵੀ ਕਰਦੇ ਆ, ਟੱਚ ਵੀ ਕਰਦੇ ਆ, ਤੇ ਉਹ ਤਾਂ ਫਿਰ
1: ਇਹਦਾ ਕੋਈ ਇਲਾਜ ਹੈ ਹੀ ਨਹੀਂ ਉੱਥੇ।
0: ਮੇਰਾ ਖਿਆਲ ਹੈ ਕਿ ਘਰ ਆ ਕੇ ਆਪਣੇ ਹੱਥ ਪੈਰ ਮੂੰਹ ਆਪਣੇ ਧੋ ਕੇ ਰੱਖਿਓ, ਆਪਣੀ ਸਫਾਈ ਦਾ ਇੰਤਜ਼ਾਮ ਕਰੋ, ਖਿਆਲ ਕਰੋ, ਇਹਨਾਂ ਚੀਜ਼ਾਂ ਦੇ ਨਾਲ ਜਿੰਨੀ ਸਾਫ਼ ਸਫਾਈ ਰੱਖੋਗੇ ਆਪਣੇ ਆਪ ਦੀ, ਆਪਣੇ ਸਰੀਰ ਦੀ, ਤੇ ਉਹਨਾਂ ਤੁਸੀਂ ਇਸ ਤਰ੍ਹਾਂ ਦੀਆਂ ਅਲਾਮਤਾਂ ਤੋਂ ਬਚ ਸਕਦੇ ਹੋ।
1: ਬਿਲਕੁਲ ਬਿਲਕੁਲ, ਤੇ ਆਪ ਨੂੰ ਵੀ ਸਾਨੂੰ ਅਸੀਂ ਜਦੋਂ ਘਰ ਵੜਦੇ ਹਾਂ ਤੇ ਆਪ ਨੂੰ ਪਹਿਲਾਂ ਸਭ ਤੋਂ ਸਾਨੂੰ ਹੱਥ ਧੋਣੇ ਚਾਹੀਦੇ ਆ।
0: ਜੀ ਜੀ ਜੀ,
1: ਇਹ ਜਰਮ ਪਤਾ ਨਹੀਂ ਕਿੱਥੇ ਕਿੱਥੇ ਲੱਗੇ ਹੁੰਦੇ ਨੇ।
0: ਹਾਂ ਚਲੋ, ਖੈਰ ਮੈਂ ਤਾਂ ਅੱਗੇ ਕਈ ਵਾਰੀ ਕਹਿੰਦਾ ਹੁੰਦਾ ਕਿ ਆਦਮੀ ਸਭ ਤੋਂ ਪਹਿਲਾਂ ਆਪਣੇ ਆਪ ਦਾ ਡਾਕਟਰ ਜਿਹੜਾ ਉਹ ਖੁਦ ਆਪ ਹੈ। ਉਸ ਤੋਂ ਬਾਅਦ ਹੀ ਕੋਈ ਦੂਸਰਾ ਤੁਹਾਡੀ ਹੈਲਪ ਕਰ ਸਕਦਾ। ਜਿੰਨੀ ਦੇਰ ਤੱਕ ਤੁਸੀਂ ਆਪਣੇ ਆਪ ਨਾਲ ਨਾ ਖਿਆਲ ਰੱਖੋਗੇ, ਉਨੀ ਦੇਰ ਤੱਕ ਕੋਈ ਦੂਸਰਾ ਵੀ ਖਿਆਲ ਨਹੀਂ ਸਕਦਾ। ਸੋ ਆਪਣਾ ਖਿਆਲ ਰੱਖਣ ਦਾ ਇਹੀ ਤਰੀਕਾ ਹੈ ਕਿ ਆਪਣੇ ਆਪ ਨੂੰ ਤੁਸੀਂ ਸਾਫ਼ ਸੁਥਰਾ ਰੱਖੋ, ਖਾਣ ਪੀਣ ਦੇ ਵਿੱਚ ਆਪਣਾ ਪਰਹੇਜ਼ ਰੱਖੋ, ਤੇ ਬਸ ਇਹ ਸਾਰੀਆਂ ਚੀਜ਼ਾਂ ਦਾ ਖਿਆਲ ਰੱਖੋਗੇ ਤਾਂ ਮੇਰਾ ਖਿਆਲ ਹੈ ਕਿ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ। ਚਲੋ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਡਾਕਟਰ ਜਸਬੀਰ ਚੌਹਾਨ ਜੀ। ਜੀ ਤੁਸੀਂ ਆਪਣੀ ਸਿਹਤ ਸੰਬੰਧੀ ਕੋਈ ਵੀ ਟਿਪ ਲੈਣੀ ਹੋਏ, ਇਹਨਾਂ ਤੋਂ ਕੋਈ ਹੈਲਪ ਲੈਣੀ ਹੋਏ, ਕੋਈ ਸੇਵਾ ਲੈਣੀ ਹੋਏ ਤਾਂ 647-1484-6474-1484 ਇਹਨਾਂ ਦਾ ਨੰਬਰ ਹੈ। ਤੇ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਸ਼ੁਕਰੀਆ ਸ਼ੁਕਰੀਆ। ਸੋ ਇੱਕ ਦੋਸਤੋ, ਪਰਸੋਂ 18 ਤਰੀਕ ਨੂੰ ਨਾ ਹੰਸ ਰਾਜ ਹੰਸ ਜੀ ਦਾ ਸ਼ੋਅ ਹੋ ਰਿਹਾ ਇੱਥੇ ਮਿਸੀ ਸਾਗਾ ਦੇ ਵਿੱਚ, ਲਿਵਿੰਗ ਆਰਟ ਸੈਂਟਰ ਦੇ ਵਿੱਚ, ਤੇ ਜਿਹਨਾਂ ਦੋਸਤਾਂ ਮਿੱਤਰਾਂ ਨੇ ਟਿਕਟਾਂ ਬੁੱਕ ਕਰਵਾਈਆਂ ਨੇ ਉਹ ਤਾਂ ਬਹੁਤ ਅੱਛੀ ਗੱਲ ਹੈ, ਤੇ ਜਿਹਨਾਂ ਨੇ ਨਹੀਂ ਵੀ ਕਰਵਾਈਆਂ ਤੇ ਉਹ ਤੁਸੀਂ ਵੀ ਕਰਵਾ ਸਕਦੇ ਹੋ। ticketmaster.com ਤੇ ਜਾ ਕੇ ਤੁਸੀਂ ਟਿਕਟਾਂ ਬੁੱਕ ਕਰਵਾ ਸਕਦੇ ਹੋ। ਪਰਸੋਂ ਫਰਾਈਡੇ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ ਉਹਨਾਂ ਦਾ ਸ਼ੋਅ ਹੈ, ਤੇ ਮੈਨੂੰ ਅੱਜ ਹੰਸਰਾਜ ਹੰਸ ਜੀ ਨੂੰ ਲੈਣ ਦਾ ਮਿਲਣ ਦਾ ਮੌਕਾ ਮਿਲਿਆ। ਸਾਡੀ ਡਿਊਟੀ ਲੱਗੀ ਸੀ ਜਿਹੜੇ ਔਰਗੇਨਾਈਜ਼ਰ ਹਰਜੀਤ ਸਿੰਘ ਹੋਰੀ ਪੰਜਾਬੀ ਵਿਰਸਾ ਵਾਲੇ, ਮੈਂ ਅਤੇ ਕਥੂਰੀਆ ਸਾਹਿਬ, ਅਸੀਂ ਦੋਨੋਂ ਉਹਨਾਂ ਨੂੰ ਰਿਸੀਵ ਕੀਤਾ ਉੱਥੇ ਏਅਰਪੋਰਟ 'ਤੇ, ਨਾਲ ਸਾਡੇ ਹਰਜੀਤ ਸਿੰਘ ਹੋਰੀ ਵੀ ਸੀ, ਨਾਲ ਹੋਰ 8-10 ਮਿੱਤਰ ਸੀ, ਅਤੇ ਦੁਪਹਿਰ ਦਾ ਉਹਨਾਂ ਦਾ ਜਿਹੜਾ ਲੰਚ ਨਾ ਸਾਡੇ ਇੱਥੇ ਵਿਲੇਜ ਆਫ ਇੰਡੀਆ ਦੇ ਵਿੱਚ ਸੀ। ਸੋ ਬੜੀਆਂ ਅੱਛੀਆਂ ਗੱਲਾਂ ਬਾਤਾਂ ਹੋਈਆਂ, ਬਹੁਤ ਨੇਕ ਇਨਸਾਨ ਨੇ, ਸਿੰਗਰ ਤਾਂ ਅੱਛੇ ਹੈ ਹੀ ਹੈ ਨੇ, ਲੇਕਿਨ ਐਜ਼ ਏ ਮੈਨ ਬਹੁਤ ਬਹੁਤ ਹੀ ਵਧੀਆ ਇਨਸਾਨ ਨੇ। ਹੁਣ ਵੀ ਰਾਤ ਨੂੰ ਇੱਥੇ ਉਹਨਾਂ ਦਾ ਡਿਨਰ ਸੀ, ਅਸੀਂ ਵੀ ਉੱਥੇ ਇਨਵਾਈਟਡ ਸੀ, ਮੈਂ ਉੱਥੋਂ ਹੁਣੇ ਬਸ 5 ਮਿੰਟ ਪਹਿਲੇ ਹੀ ਉੱਥੋਂ ਆਇਆ, ਇੱਥੇ ਕੁਈਨ ਦੇ ਉੱਪਰ ਇੱਕ ਰੈਸਟੋਰੈਂਟ ਦੇ ਵਿੱਚ, ਉੱਥੇ ਗ੍ਰੀਟ ਐਂਡ ਮੀਟ ਇੱਕ ਗੈਟ ਟੂਗੈਦਰ ਰੱਖੀ ਗਈ ਸੀ, ਜਿੱਥੇ 50-60 ਆਦਮੀ ਉੱਥੇ ਇਕੱਠੇ ਹੋਏ ਸੀ, ਅਤੇ ਬੜਾ ਖੂਬਸੂਰਤ ਉੱਥੇ ਮਾਹੌਲ ਬਣਿਆ ਹੋਇਆ ਸੀ, ਗੱਲਾਂ ਬਾਤਾਂ ਹੰਸਰਾਜ ਹੰਸ ਜੀ ਦੇ ਨਾਲ, ਅਤੇ ਨਾਲ ਉੱਥੇ ਡਿਨਰ ਸੀ, ਮੈਂ ਵੀ ਉੱਥੋਂ ਹੀ ਡਿਨਰ ਕਰਕੇ ਆਇਆ, ਅਤੇ ਬਹੁਤ ਵਧੀਆ ਲੱਗਿਆ। ਸੋ ਬਹੁਤ ਵਧੀਆ ਇਨਸਾਨ ਨੇ, ਬਹੁਤ ਵਧੀਆ ਗਾਇਕ ਨੇ, ਬਹੁਤ ਵਧੀਆ ਉਹਨਾਂ ਦਾ ਨਾਮ ਪੂਰੀ ਦੁਨੀਆ ਦੇ ਵਿੱਚ ਹੈ, ਬਾਲੀਵੁੱਡ ਦੇ ਵਿੱਚ, ਪੰਜਾਬੀ ਸੰਗੀਤ ਜਗਤ ਦੇ ਵਿੱਚ ਕੋਈ ਵੀ ਐਸਾ ਦੋਸਤ ਮਿੱਤਰ ਭੈਣ ਭਰਾ ਨਹੀਂ ਹੋਏਗਾ ਜਿਹੜਾ ਹੰਸ ਰਾਜ ਹੰਸ ਜੀ ਦੇ ਨਾਮ ਤੋਂ ਵਾਕਫ ਨਹੀਂ ਹੋਏਗਾ। ਤੇ ਪਰਸੋਂ ਉਹਨਾਂ ਦਾ ਬਹੁਤ ਖੂਬਸੂਰਤ ਸ਼ੋਅ ਹੋ ਰਿਹਾ ਮਿਸੀ ਸਾਗਾ ਦੇ ਵਿੱਚ, ਲਿਵਿੰਗ ਆਰਟ ਸੈਂਟਰ ਦੇ ਵਿੱਚ, ਤੇ ਤੁਸੀਂ ਜ਼ਰੂਰ ਉਸ ਨੂੰ ਸੁਣੋ ਔਰ ਮਜ਼ੇ ਲਓ, ਲੁਤਫ ਉਠਾਓ, ਕਿਉਂਕਿ ਜ਼ਿੰਦਗੀ ਦੇ ਵਿੱਚ ਇੰਜੋਇਮੈਂਟ ਕਰਨਾ ਚਾਹੀਦਾ। ਸੋ ਇੱਕ ਸ਼ੁਰੂਆਤ ਕਰਦੇ ਆਪਾਂ ਅੱਜ ਦੇ ਪ੍ਰੋਗਰਾਮ ਦੀ ਗੱਲਬਾਤ, ਉਸ ਤੋਂ ਬਾਅਦ ਕਰਦੇ ਆ ਇੱਕ ਗਾਣਾ ਮੈਂ ਤੁਹਾਨੂੰ ਅੱਜ ਹੰਸਰਾਜ ਹੰਸੀ ਦਾ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ, ਜਿਹੜਾ ਮੈਨੂੰ ਬਹੁਤ ਅੱਛਾ ਲੱਗਦਾ। ਮੈਂ ਪੰਜਾਬੀ ਦੀਆਂ ਕਈ ਵਾਰੀ ਲਾਈਨਾਂ ਬੋਲਦਾ ਹੁੰਦਾ ਨਾ ਕਿ ਬੋਲੀ ਆਪਣੀ ਤੇ ਸਾਨੂੰ ਮਾਣ ਹੋਣਾ ਚਾਹੀਦਾ, ਬੰਦਾ ਜਦੋਂ ਬੋਲੇ ਤਾਂ ਪਹਿਚਾਣ ਹੋਣਾ ਚਾਹੀਦਾ, ਆਪਣੀ ਪਹਿਚਾਣ ਵਾਲਾ ਦੀਵਾ ਨਾ ਬੁਝਾ ਦਿਓ ਤੇ ਵੇਖਿਓ ਪੰਜਾਬੀ ਉਹ ਪੰਜਾਬੀ ਨਾ ਫੈਲਾ ਦਿਓ। ਸੋ ਇਹ ਲਾਈਨਾਂ ਹਰਜਿੰਦਰ ਸਿੰਘ ਕੰਗ ਜੀ ਦੀਆਂ ਲਿਖੀਆਂ ਹੋਈਆਂ। ਹਰਜਿੰਦਰ ਕੰਗ ਸਾਡੇ ਬਹੁਤ ਹੀ ਇੱਕ ਖੂਬਸੂਰਤ, ਬਹੁਤ ਹੀ ਵਧੀਆ ਲਿਖਣ ਵਾਲਾ ਇੱਕ ਕਵੀ ਹੈ, ਲੇਕਿਨ ਜਿਹੜਾ ਇੱਕ ਗਾਣਾ ਹੰਸ ਰਾਜ ਹੰਸ ਜੀ ਦੀ ਆਵਾਜ਼ ਦੇ ਵਿੱਚ ਰਿਕਾਰਡ ਹੋਇਆ ਹੋਇਆ ਇਹਨੇ, ਗਾਣਾ ਵੀ ਬੜਾ ਖੂਬਸੂਰਤ ਹੈ ਤੇ ਇਹ ਗਾਣਾ ਵੀ ਹਰਜਿੰਦਰ ਸਿੰਘ ਕੰਗ ਜੀ ਹੋਰਾਂ ਦਾ ਹੀ ਲਿਖਿਆ ਹੋਇਆ। ਲੋ ਸੁਣੋ ਤੁਸੀਂ ਪਹਿਲਾਂ ਗਾਣਾ, ਇੰਜੋਏ ਕਰੋ, ਫਿਰ ਤੁਸੀਂ ਇਹਦੇ ਬਾਰੇ ਕੋਈ ਗੱਲਬਾਤ ਕਰਨੀ ਹੋਏ, ਹੰਸ ਰਾਜ ਹੰਸ ਜੀ ਦੇ ਬਾਰੇ ਕੋਈ ਗੱਲਬਾਤ ਕਰਨੀ ਹੋਵੇ ਤਾਂ ਫਿਰ ਆਪਾਂ 647-357-5553 ਦੇ ਉੱਪਰ ਤੁਹਾਡਾ ਇੰਤਜ਼ਾਰ ਕਰਾਂਗੇ। ਸੁਣੋ ਇਹ ਖੂਬਸੂਰਤ ਗਾਣਾ ਪਹਿਲੇ ਤੁਸੀਂ।

0: ਜੇ ਆਪਾਂ ਦੋਵੇਂ ਰੁੱਸ ਬੈਠੇ ਤਾਂ ਮਨਾਊ ਕੌਣ ਵੇ। ਚਰਨਦੀਪ ਜੀ ਕੀ ਹਾਲ ਚਾਲ ਹੈ?
1: ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ
1: ਜੀ। ਅੰਤਰਾ ਦੀ ਮੈਂ ਫੋਟੋ ਲੈਣੀ ਸੀ ਕਿਤੇ।
0: ਹੰਸ ਜੀ ਦੀ ਫੋਟੋ ਤੁਸੀਂ ਲਓ, ਪਰਸੋਂ 18 ਤਰੀਕ ਨੂੰ ਪ੍ਰੋਗਰਾਮ ਉਹਨਾਂ ਦਾ ਦੇਖੋ, ਲਿਵਿੰਗ ਆਰਟ ਸੈਂਟਰ ਦੇ ਵਿੱਚ ਪਹੁੰਚੋ ਤੇ ਫੋਟੋਆਂ ਜਿੰਨੀਆਂ ਮਰਜ਼ੀ ਲਓ ਤੁਸੀਂ ਉਹਨਾਂ ਦੀਆਂ। ਸਾਡੇ ਕੋਲੇ ਅੱਜ ਦੁਪਹਿਰ ਨੂੰ ਆਏ ਸੀ, ਸਾਡੇ ਵਿਲੇਜ ਆਫ ਇੰਡੀਆ ਦੇ ਵਿੱਚ ਉਹਨਾਂ ਨੇ ਲੰਚ ਕੀਤਾ। ਤੁਸੀਂ ਉੱਥੇ ਵੀ ਆ ਜਾਂਦੇ, ਉੱਥੇ ਫੋਟੋ ਲੈ ਸਕਦੇ ਸੀ। ਇੰਨਾ ਟਾਈਮ ਮੇਰੇ ਕੋਲੇ ਘੱਟ ਹੈ, ਚਲੋ ਫਿਰ ਗੱਲ ਕਰਦੇ ਅੱਗੇ ਆਪਾਂ। ਸੋ ਦੋਸਤੋ, 647-367-5353 ਸਾਡੇ ਸਟੂਡੀਓ ਦਾ ਨੰਬਰ ਹੈ। ਅੱਜ ਮੈਂ ਆਇਆ ਥੋੜਾ ਜਿਹਾ ਲੇਟ ਤੇ ਗੱਲਾਂ ਬਾਤਾਂ, ਤੁਸੀਂ ਕੋਈ ਗਾਣਾ ਸੁਣਨਾ ਹੋਵੇ, ਹੰਸਰਾਜ ਹੰਸ ਜੀ ਦਾ ਗਾਣਾ ਸੁਣਨਾ ਹੋਵੇ ਜਾਂ ਹੋਰ ਕੋਈ ਆਪਣੀ ਫਰਮਾਇਸ਼ ਦਾ ਗਾਣਾ ਸੁਣਨਾ ਹੋਵੇ, ਕਾਲ ਕਰ ਸਕਦੇ ਹੋ। ਤੋ ਦੋ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗਾ ਕਿ ਦੋ ਰਸਮਾਂ ਹੁੰਦੀਆਂ ਆਪਣੀ ਜ਼ਿੰਦਗੀ ਦੇ ਵਿੱਚ, ਇੱਕ ਖੁਸ਼ੀ ਦੇ ਸਮੇਂ ਹੁੰਦੀ ਹੈ ਔਰ ਇੱਕ ਗਮੀ ਦੇ ਸਮੇਂ ਹੁੰਦੀ ਹੈ। ਉਹਨਾਂ ਦੋਨਾਂ ਦਾ ਜ਼ਿਕਰ ਮੈਂ ਤੁਹਾਡੇ ਨਾਲ ਕਰੂੰਗਾ ਤੇ ਤੁਸੀਂ ਆਪਣੇ ਅਨੁਭਵ ਉਹਨਾਂ ਦੋਨਾਂ ਦੇ ਬਾਰੇ ਜ਼ਰੂਰ ਮੇਰੇ ਨਾਲ ਸ਼ੇਅਰ ਕਰਿਓ। ਸਾਡੇ ਇੱਕ ਕਾਲਰ ਨੇ, ਆਪਾਂ ਉਹਨਾਂ ਦੀ ਗੱਲ ਸੁਣਦੇ। 8418 ਸਤਿ ਸ਼੍ਰੀ ਅਕਾਲ ਜੀ। 8418 ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ,
2: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।
2: ਹੰਸਰਾਜ ਜੀ, ਕਲਾਕਾਰ ਬਹੁਤ ਵਧੀਆ, ਜਿੱਦਾਂ ਪੰਜਾਬੀਆਂ ਨੂੰ ਮੂਵੀਆਂ ਵੀ ਜਿੰਨਾ ਇੱਕ ਦੋ ਪਵਾ ਦਿੱਤੀਆਂ
0: ਜੀ ਜੀ ਜੀ
2: ਵਧੀਆ, ਤੇ ਉਹ ਮੂਵੀਆਂ ਦੇ ਸਮਾਂ ਇਹਨਾਂ ਨੂੰ ਬਹੁਤ ਕਾਸਟ ਵੀ ਚੱਲਣਾ ਪਿਆ
0: ਜੀ ਜੀ ਜੀ ਜੀ,
2: ਤੇ ਗਾਣੇ ਵੀ ਬਹੁਤ ਵਧੀਆ ਸਰ। ਥੋੜਾ ਜਿਹਾ ਕਈ ਵਾਰੀ ਜੋ ਬੰਦਾ ਗਲਤੀਆਂ ਦਾ ਪੁਤਲਾ
0: ਮੈਂ ਵੀ ਉਹਨਾਂ ਨਾਲ ਗੱਲ ਅੱਜ ਕੀਤੀ ਸੀ, ਉਹ ਕਹਿੰਦੇ ਮੈਂ ਆਪਣੇ 10-11 ਸਾਲ ਜ਼ਿੰਦਗੀ ਦੇ ਉਹ ਮੇਰੀ ਸਭ ਤੋਂ ਵੱਡੀ ਗਲਤੀ ਸੀ ਜਿਹੜੀ ਮੈਂ ਪੋਲਿਟਿਕਸ ਜੁਆਇਨ ਕਰ ਲਈ।
2: ਹਾਂਜੀ ਹਾਂਜੀ ਹਾਂਜੀ, ਕਿਉਂਕਿ ਹੁਣ ਦੇਖ ਮਨਮੋਹਨ ਬਾਰ ਸੁਣੀ ਆ ਡਾਕਟਰ ਸਾਹਿਬ
0: ਜੀ ਜੀ ਜੀ,
2: ਮਨਮੋਹਨ ਬਾਰ ਸੁਣੀ ਤਿੰਨੇ ਭਰਾ ਇਹ ਚੀਜ਼ ਪਏ ਨੀ।
0: ਹਾਂ ਨਹੀਂ, ਮੈਂ ਤੁਹਾਨੂੰ ਗੱਲ ਕਹਿ ਰਿਹਾ, ਮੈਂ ਸਹੀ ਪੁੱਛਿਆ ਅੱਜ, ਮੈਂ ਕਿਹਾ ਜੀ ਤੁਹਾਡੀ ਇਹਦੇ ਜਿੱਡਾ ਉਹ ਨਾਈਸ ਆਦਮੀ ਨਾ, ਜਿੰਨਾ ਉਹਦੇ ਸੌਫਟ ਸਪੋਕਨ ਆ, ਜਿੰਨਾ ਵਧੀਆ ਕਲਾਕਾਰ ਆ, ਮੈਂ ਕਿਹਾ ਜੀ ਮੈਨੂੰ ਖੁਦ ਲੱਗਦਾ ਕਿ ਤੁਸੀਂ ਖੁਸ਼ ਨਹੀਂ ਹੋਏ। ਕਹਿੰਦਾ ਯਾਰ ਮੈਂ ਆਪਣੀ ਜ਼ਿੰਦਗੀ ਦੇ 11 ਸਾਲ ਬਰਬਾਦ ਕਰਤੇ ਪੋਲਿਟਿਕਸ ਦੇ ਵਿੱਚ ਜਾ ਕੇ। ਸਰੋਤਿਆਂ ਤੋਂ ਦੂਰ ਹੋਇਆ, ਉਹ ਕਹਿੰਦਾ ਮੈਂ ਸਰੋਤਿਆਂ ਤੋਂ ਬਹੁਤ ਦੂਰ ਹੋ ਗਿਆ, 11 ਸਾਲ ਉਧਰ ਪਿਆ ਰਿਹਾ ਤੇ ਮੈਂ ਇਧਰ ਗਾਇਕੀ ਵੱਲ ਧਿਆਨ ਘੱਟ ਦਿੱਤਾ ਤੇ ਮੇਰੇ ਤੋਂ ਸਰੋਤੇ ਬੜੇ ਦੂਰ ਹੋ ਗਏ। ਇਹ ਕਿਸ ਚ ਖੁਦ
2: ਪੰਜਾਬੀਆਂ ਦੇ ਵਿੱਚੋਂ ਜਿਹੜਾ ਹੁਣ ਕਈ ਵਾਰੀ ਬੰਦਾ ਮਾੜੀ ਜਿਹੀ ਗਲਤੀ ਕਰਦਾ ਨਾ, ਜਿਹੜਾ ਗੁਰਦਾਸ ਮਾਨ ਨੇ ਵੀ ਮਾੜੀ ਜਿਹੀ ਗਲਤੀ ਕੀਤੀ ਸੀ,
0: ਬਿਲਕੁਲ
2: ਸਾਰੀ ਉਮਰ ਦੀ,
0: ਕਿੱਡਾ
2: ਸਾਰੀ ਉਮਰ ਦੀ ਕੀਤੀ ਗਈ, ਹਾਂਜੀ ਸਾਰੀ ਉਮਰ
0: ਖਮਿਆਜਾ ਉਸਨੂੰ ਭੁਗਤਣਾ ਪਿਆ ਆਪਣੀ ਜ਼ਿੰਦਗੀ ਦੇ ਵਿੱਚ।
2: ਚਲੋ
0: ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਬੀਬੀ ਗੋਸਲ ਜੀ, ਤੁਹਾਡੀ ਕਾਲ ਮੈਂ ਕਨੈਕਟ ਕਰਨ ਲੱਗਿਆ, ਤੁਸੀਂ ਡਿਸਕਨੈਕਟ ਹੋ ਗਈ ਤੇ ਤੁਸੀਂ ਕਾਲ ਦੁਬਾਰਾ ਕਰੋ ਤੇ ਮੈਂ ਤੁਹਾਨੂੰ ਕਨੈਕਟ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਬੀਬੀ ਜੀ, ਆਉਂਦੇ ਰਹੋ ਤੁਸੀਂ। ਤੁਹਾਡੀ ਰੇਡੀਓ ਦੀ ਆਵਾਜ਼ ਜ਼ਿਆਦਾ, ਰੇਡੀਓ ਦੀ ਆਵਾਜ਼ ਵੀ ਆ ਰਹੀ ਤੁਹਾਡੀ ਨਾਲ। ਹਾਂਜੀ ਹਾਂਜੀ ਹਾਂਜੀ ਹਾਂਜੀ, ਬੋਲੋ। ਬਹੁਤ ਬਹੁਤ ਬਹੁਤ ਖੂਬਸੂਰਤ ਗਾਣਾ, ਬਹੁਤ ਹੀ ਵਧੀਆ ਗਾਣਾ ਜੀ। ਜੀ ਜੀ ਜੀ, ਹਾਂ ਨਹੀਂ ਨਹੀਂ ਹੁਣ ਵੀ ਦੇਖੋ, ਪਰਸੋਂ ਦੇਖੋ ਪ੍ਰੋਗਰਾਮ, ਬਹੁਤ ਵਧੀਆ ਜੀ। ਚਲੋ ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, 5630।
3: ਹਾਂਜੀ ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ, ਸਿਹਤ ਸੁਹਤ ਠੀਕ ਹੈ ਤੁਹਾਡੀ?
3: ਹਾਂਜੀ ਠੀਕ ਠਾਕ ਜੀ।
0: ਤੁਸੀਂ ਬੋਲਦੇ ਬੜਾ, ਤੁਹਾਡੀ ਨਾ ਆਵਾਜ਼ ਦੇ ਵਿੱਚ ਬੜੀ ਸੌਫਟ ਸਪੋਕਨ ਹੈ ਤੁਹਾਡੀ ਆਵਾਜ਼, ਮੈਨੂੰ ਬਹੁਤ ਮਜ਼ਾ ਆਉਂਦਾ ਤੁਹਾਡੇ ਨਾਲ ਗੱਲ ਕਰਕੇ।
3: ਮੈਂ ਤਾਂ ਇਹ ਦੱਸਣਾ ਜੀ, ਜਿੱਦਾਂ ਤੁਸੀਂ ਕਹਿੰਦੇ ਵੀ ਵੋਟਾਂ ਪਾਉਣ ਦਾ,
0: ਹਾਂਜੀ ਹਾਂਜੀ ਹਾਂਜੀ,
3: ਦੇਖੋ ਡੋਡੇ ਬੰਦ ਕਰਾਏ ਤਾਂ ਭੰਗ ਦੇ ਸਟੋਰ ਕਿੰਨੇ ਖੁੱਲ ਗਏ
0: ਜੀ ਜੀ ਜੀ,
3: ਉਹ ਤਾਂ ਕੋਈ ਸਿਆਣਾ ਬੰਦਾ ਟੁੱਟੇ ਟੁੱਟੇ ਖਾਂਦੇ ਹੀ ਹੁਣ ਨਿਆਣੇ
0: ਵੀ ਲੱਭ ਪਏ
3: ਕੁੜੀਆਂ ਵੀ ਲੱਭ ਪਈਆਂ ਜਿੱਥੇ ਦੇਖੋ ਪੀ ਜਾਂਦੇ ਭੰਗਾ ਦੇਖੋ ਤਿੰਨੋਂ ਚ ਖੁੱਲਿਆ ਕਿੰਨੇ ਮੈਂ ਤਾਂ
0: ਬਸ ਮੈਂ ਇਸੇ ਕਰਕੇ ਹੀ ਮੈਂ ਵੀ ਜ਼ਿਕਰ ਕੀਤਾ ਸੀ ਤੁਹਾਡੇ ਸਾਹਮਣੇ ਕਿ ਇਹ ਮੌਕਾ ਹੁੰਦਾ ਹੈ ਕਿ ਤੁਸੀਂ ਆਪਣਾ ਕੋਈ ਵੀ ਸਵਾਲ ਪੁੱਛ ਸਕਦੇ ਹੋ ਜੇ ਉਹਨਾਂ ਨੇ ਗਲਤੀ ਕੀਤੀ ਉਹਨਾਂ ਨੂੰ ਪੁਆਇੰਟ ਆਊਟ ਕਰ ਸਕਦੇ ਹੋ ਇਹ ਮੌਕਾ ਹੈ ਇਹ ਮੌਕਾ ਇੱਕ ਵਾਰ ਨਿਕਲ ਗਿਆ ਤੇ ਫਿਰ ਪੁੱਛਣ ਬਦਲਣਾ
3: ਹਾਂਜੀ ਅੱਗੇ ਦੇਖੋ ਭੰਗ ਵਾਲੇ ਦਾ ਘਰ ਚ ਵੀ ਉਹ ਘਰ ਦੀ ਲੋਨ ਵੀ ਨੀ ਮਿਲਦਾ
0: ਹੁਣ
3: ਦੇਖ ਲਓ ਭੰਗ ਦੇ ਸਟੋਰ ਹੀ ਖੁੱਲ ਗਏ ਸਾਰੇ ਹੁਣ ਭੰਗ ਵਾਲਾ ਘਰ ਕਿਹੜਾ ਹੁਣ ਉਹ ਕਹਿੰਦੇ ਬੂਟੇ ਲਾ ਸਕਦੇ ਤੁਸੀਂ
0: ਬਸ ਦੇਖ ਲੋ ਤੁਸੀਂ ਜਿਵੇਂ ਜਿਵੇਂ ਲੋਕ ਲਿਫਟ ਦੇਈ ਜਾਂਦੇ ਉਹ ਵਧੀ ਜਾਂਦੇ ਲੋਕਾਂ ਨੇ ਰੁਕਾਵਟ ਪਾਉਣੀ ਹੈ ਲੋਕਾਂ ਨੇ ਅੱਗੋਂ ਉਹਨਾਂ ਨੂੰ ਰੋਕਣਾ ਇਹਨਾਂ ਕੰਮਾਂ ਤੋਂ ਬਸ ਬਿਲਕੁਲ ਚਲੋ ਕੋਈ ਨੀ ਜੀ ਬਸ ਸਮਝ ਆਉਣੀ ਚਾਹੀਦੀ ਆਪਣੇ ਆਪ ਕੇ ਚੀਜ਼ਾਂ ਜ਼ਿੰਦਗੀ ਵਾਸਤੇ ਅੱਛੀਆਂ ਨਹੀਂ ਹੈਗੀਆਂ
3: ਹਾਂਜੀ ਫਿਰ ਅੱਗੇ ਜਿੱਦਾਂ ਉਹ ਕੁੜੀਆਂ ਨੂੰ ਤਾਂ ਨਹੀਂ ਭਰਨੀਆਂ ਪੈਂਦੀਆਂ ਟੈਕਟਾਂ ਹੁਣ ਭਰੀਆਂ ਭਰਾਈਆਂ ਉਹ ਸਾਰੇ ਅੱਗੇ ਤਾਂ ਕੋਈ ਪਿੰਡਾਂ ਜਿਹਨੂੰ
0: ਚਲੋ ਤੁਹਾਡੀ ਆਵਾਜ਼ ਪਹੁੰਚੀ ਹੈ ਜੀ ਬਹੁਤ ਦੂਰ ਤੱਕ ਆਵਾਜ਼ ਪਹੁੰਚੀ ਹੈ ਤੇ ਮੇਰਾ ਖਿਆਲ ਹੈ ਕਿ ਲੋਕ ਵੀ ਇਸ ਚੀਜ਼ ਬਾਰੇ ਜ਼ਰੂਰ ਸੋਚਣਗੇ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਥੈਂਕ ਯੂ ਵੈਰੀ ਮਚ ਸੋ ਦੋਸਤੋ 647-5353 ਸਾਡਾ ਨੰਬਰ ਹੈ ਤੁਸੀਂ ਕੋਈ ਗੱਲਬਾਤ ਕਰਨੀ ਹੋਵੇ ਮੈਂ ਗੱਲ ਕਰ ਰਿਹਾ ਸੀ ਕਿ ਦੋ ਰਸਮਾਂ ਹੁੰਦੀਆਂ ਇੱਕ ਵਿਆਹ ਦੇ ਟਾਈਮ ਹੁੰਦੀ ਹੈ ਔਰ ਇੱਕ ਰਸਮ ਜਦੋਂ ਆਦਮੀ ਦਾ ਇੰਤਕਾਲ ਹੁੰਦਾ ਹੈ ਉਸ ਵੇਲੇ ਹੁੰਦੀ ਹੈ ਇੰਤਕਾਲ ਦੀ ਇੱਕ ਦਿਨ ਮੈਂ ਗੱਲ ਕੀਤੀ ਸੀ ਨਾ ਮੈਨੂੰ ਗੱਲ ਯਾਦ ਆ ਗਈ ਉਹ ਕਹਿੰਦੇ ਜਦੋਂ ਜ਼ਮੀਨ ਦਾ ਇੰਤਕਾਲ ਹੋ ਜਾਂਦਾ ਹੈ ਨਾ ਤਾਂ ਜ਼ਮੀਨ ਆਦਮੀ ਦੀ ਹੋ ਜਾਂਦੀ ਹੈ ਲੇਕਿਨ ਜਦੋਂ ਆਦਮੀ ਦਾ ਇੰਤਕਾਲ ਹੁੰਦਾ ਹੈ ਤੇ ਆਦਮੀ ਜ਼ਮੀਨ ਦਾ ਹੋ ਜਾਂਦਾ ਹੈ ਬਹੁਤ ਵਧੀਆ ਇੱਕ ਦਿਨ ਲਾਈਨ ਹੈ ਮੈਨੂੰ ਕਿਤੋਂ ਮਿਲੀ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਸੀ ਅੱਜ ਗੱਲ ਇੰਤਕਾਲ ਦੀ ਆ ਗਈ ਤੇ ਫਿਰ ਤੁਹਾਡੇ ਨਾਲ ਦੁਬਾਰਾ ਸ਼ੇਅਰ ਕੀਤੀ ਹੈ ਸੋ ਦੋ ਚੀਜ਼ਾਂ ਇੱਕ ਵਿਆਹ ਦੇ ਟਾਈਮ ਹੈ ਜਦੋਂ ਮੁੰਡਾ ਡੋਲੀ ਵਿਆਹ ਕੇ ਘਰ ਲੈ ਕੇ ਆਉਂਦਾ ਤੇ ਮਾਂ ਉਹਦੇ ਸਿਰ ਦੇ ਉੱਤੋਂ ਵਾਰ ਕੇ ਪਾਣੀ ਪੀਂਦੀ ਹੈ ਇਸ ਰਸਮ ਦੇ ਪਿੱਛੇ ਲੌਜਿਕ ਕੀ ਹੈ ਭਲਾ ਤੁਸੀਂ ਮੇਰੇ ਨਾਲ ਜ਼ਰੂਰ ਸ਼ੇਅਰ ਕਰੋ 647-367-5353 ਇੱਕ ਤਾਂ ਇਹ ਰਸਮ ਹੋ ਗਈ ਦੂਸਰੀ ਇੱਕ ਰਸਮ ਹੋ ਰਹੀ ਹੈ ਕਿ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਇੱਕ ਗਮੀ ਵਾਲੀ ਹੈ ਜਦੋਂ ਇੰਤਕਾਲ ਹੁੰਦਾ ਜਦੋਂ ਆਦਮੀ ਦੀ ਮੌਤ ਹੁੰਦੀ ਹੈ ਤਾਂ ਜਦੋਂ ਉਸ ਨੂੰ ਲੈ ਕੇ ਜਾਂਦੇ ਨੇ ਸੰਸਕਾਰ ਕਰਨ ਦੇ ਲਈ ਤਾਂ ਸੰਸਕਾਰ ਤੋਂ ਪਹਿਲਾਂ ਇੱਕ ਜਗ੍ਹਾ ਤੇ ਬਾਡੀ ਨੂੰ ਰੱਖ ਕੇ ਉਹਦੇ ਆਸ ਪਾਸ ਘੁੰਮ ਕੇ ਜਿਹੜੇ ਘਰ ਦਾ ਕੋਈ ਮੈਂਬਰ ਹੁੰਦਾ ਹੈ ਉਹ ਸਿਰ ਦੇ ਉੱਪਰ ਜਿਹੜਾ ਪਾਣੀ ਦਾ ਘੜਾ ਮਟਕਾ ਚੁੱਕ ਕੇ ਨਾ ਤੇ ਉਹ ਚੱਕਰ ਕੱਢ ਕੇ ਉਹਦੇ ਸਿਰ ਦੇ ਕੋਲ ਆ ਕੇ ਭੰਨਦਾ ਉਸ ਨੂੰ ਇਹਦੇ ਬਾਰੇ ਬਾਬਾ ਫਰੀਦ ਜੀ ਨੇ ਲਿਖਿਆ ਆਪਣੇ ਸ਼ਲੋਕਾਂ ਦੇ ਵਿੱਚ ਵੀ ਕਿ ਫਰੀਦਾ ਭੰਨੀ ਘੜੀ ਸਵੰਨਵੀ ਟੁੱਟੀ ਨਾਗਰ ਲੱਜ ਅਜ਼ਰਾਈਲ ਫਰਿਸ਼ਤਾ ਕਹਿ ਕਰ ਨਾਠੀ ਅੱਜ ਸੋ ਇਹੋ ਇਸ ਤਰ੍ਹਾਂ ਹੋਰ ਵੀ ਸ਼ਲੋਕ ਹੈ ਬਾਬਾ ਫਰੀਦ ਜੀ ਦੇ ਇਸ ਰਸਮ ਦੇ ਪਿੱਛੇ ਕੀ ਲੌਜਿਕ ਹੈ ਕੀ ਇਸ ਰਸਮ ਦੇ ਪਿੱਛੇ ਕਿੱਥੋਂ ਇਹ ਰਸਮ ਸ਼ੁਰੂ ਹੋਈ ਕੀ ਲੋਕਾਂ ਦੀ ਸੋਚ ਸੀ ਕਿਉਂ ਇਹ ਰਸਮ ਸ਼ੁਰੂ ਹੋਈ ਤੇ ਤੁਹਾਨੂੰ ਕੋਈ ਜਾਣਕਾਰੀ ਹੋਵੇ ਨਾ ਤਾਂ ਜ਼ਰੂਰ ਮੇਰੇ ਨਾਲ ਸ਼ੇਅਰ ਕਰੋ 647-367-5353 ਦੋ ਰਸਮਾਂ ਦੀ ਮੈਂ ਗੱਲ ਕੀਤੀ ਹੈ ਇੱਕ ਜਦੋਂ ਮੁੰਡਾ ਲੜਕੀ ਵਿਆਹ ਕੇ ਲਿਆਉਂਦਾ ਡੋਲੀ ਆਉਂਦੀ ਘਰ ਲੜਕੇ ਦੀ ਮਾਂ ਪਾਣੀ ਦੀ ਗੜਵੀ ਲੈ ਕੇ ਉਸ ਸੁਲੱਖਣੀ ਜੋੜੀ ਦੇ ਉੱਪਰੋਂ ਵਾਰ ਕੇ ਪਾਣੀ ਜਦੋਂ ਪੀਂਦੀ ਹੈ ਤਾਂ ਉਹ ਰਸਮ ਦੀ ਕੀ ਉਹਦੇ ਪਿੱਛੇ ਲੌਜਿਕ ਹੈ ਤੇ ਇੱਕ ਜਦੋਂ ਅੰਤਲਾ ਸਮਾਂ ਹੁੰਦਾ ਜਦੋਂ ਆਖਰੀ ਲੈ ਕੇ ਜਾਂਦੇ ਨੇ ਰਸਮ ਦੇ ਲਈ ਤਾਂ ਰਸਤੇ ਦੇ ਵਿੱਚ ਉਸਨੂੰ ਰੱਖ ਕੇ ਉਹਦੇ ਆਸ ਪਾਸ ਘੁੰਮ ਕੇ ਤੇ ਉਹਦੇ ਸਿਰ ਦੇ ਕੋਲ ਪਾਣੀ ਦਾ ਘੜਾ ਜਿਹੜਾ ਭੰਨਿਆ ਜਾਂਦਾ ਉਸ ਦੇ ਪਿੱਛੇ ਕੀ ਸੋਚ ਹੈ ਕੀ ਲੌਜਿਕ ਸੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਕੀਤਾ ਯਾਰ ਹਾਂ ਬੋਲੋ ਤੁਹਾਡੀ ਆਵਾਜ਼ ਆ ਰਹੀ ਹੈ ਕੋਈ ਗੱਲ ਨੀ ਚਲੋ ਤੁਸੀਂ ਹੋਰ ਕੋਈ ਗੱਲ ਕਰੋ ਕੋਈ ਹੰਸਰਾਜ ਹੰਸ ਦੇ ਬਾਰੇ ਕੋਈ ਗੱਲ ਕਰੋ ਹੰਸਰਾਜ ਹੰਸ ਕਿੱਦਾਂ ਦਾ ਸਿੰਗਰ ਲੱਗਦਾ ਤੁਹਾਨੂੰ
4: ਠੀਕ ਸੀਗਾ ਜੀ
0: ਅੱਛਾ ਠੀਕ
4: ਚੜਾਈ ਸੀ ਹਾਂ ਆਪਾਂ ਵੈਲ ਬਿਹੇਵ ਕਹਿ ਸਕਦੇ
0: ਤੇ ਹੁਣ ਵੀ ਚੜਾਈ ਹੈ ਜੀ, ਐਸੀ ਕੋਈ ਗੱਲ ਨਹੀਂ ਹੈ। ਅਜੇ ਮੈਂ ਤਾਂ ਅੱਜ ਮੇਰੀ ਮੁਲਾਕਾਤ ਉਹਦੇ ਨਾਲ ਹੋਈ ਹੈ, ਮੈਨੂੰ ਤਾਂ ਅਜੇ ਵੀ ਉਹ ਬਿਲਕੁਲ ਠੀਕ ਠਾਕ ਲੱਗਿਆ, ਕੋਈ ਐਸੀ ਗੱਲ ਨਹੀਂ ਹੈ। ਤੇ ਬਾਕੀ ਪਰਸੋਂ ਪ੍ਰੋਗਰਾਮ ਉਹਦਾ ਤੁਸੀਂ ਦੇਖੋ, ਆਪਾਂ ਵੀ ਦੇਖਦੇ ਹਾਂ ਤੇ ਪਤਾ ਲੱਗ ਜੂਗਾ ਵੀ ਦਮਖਮ ਉਹ ਪਹਿਲਾਂ ਵਾਲਾ ਹੈਗਾ ਕਿ ਅੱਗੇ ਨਾਲੋਂ ਘਟਿਆ।
2: ਨਹੀਂ ਹੋਊਗਾ ਜੀ, ਉਹ ਥਰੂ ਆਊਟ ਲਾਈਫ ਇੱਕ ਤਾਂ ਉਹਦੀ ਆਵਾਜ਼ ਤਾਂ ਉਵੇਂ ਆ, ਜਦੋਂ ਟਾਈਮ ਦੇ ਨਾਲ ਥੋੜੇ ਜਿਹੜੇ ਸੌਂਗ ਤੋਂ ਬਦਲ ਗਏ ਉਹਦੇ ਕਰਕੇ ਥੋੜਾ ਜਿਹਾ ਬੰਦਾ ਡਾਊਨ ਹੋਇਆ,
0: ਅਦਰਵਾਈਜ਼ ਫਰਕ ਪੈਂਦਾ ਜਦੋਂ ਟਰੈਕ ਬਦਲ ਜੇ ਨਾ ਲਾਈਫ ਦਾ, ਇੱਕ ਵਾਰ 10-11 ਸਾਲ ਦਾ ਗੈਪ ਪੈ ਜੇ ਤੇ ਫਰਕ ਤਾਂ ਥੋੜਾ ਬਹੁਤ ਪੈਂਦਾ ਹੀ ਹੈ।
2: ਹਾਂਜੀ ਉਹ ਤਾਂ ਪੈਂਦੇ ਹੈ, ਪਰ ਫਿਰ ਵੀ ਉਹਨਾਂ ਦਾ ਇੰਨਾ ਅਪ ਡਾਊਨ ਨਹੀਂ ਚੱਲਿਆ, ਉਹ ਬੜਾ
0: ਬਿਲਕੁਲ ਬਿਲਕੁਲ ਬਿਲਕੁਲ ਕਿਸੇ ਨਾ ਕੰਟਰੋਵਰਸੀ ਦੇ ਵਿੱਚ ਨਹੀਂ ਆਇਆ। ਮੇਨ ਚੀਜ਼ ਇਹ ਹੁੰਦੀ ਹੈ ਕਲਾਕਾਰ ਵਾਸਤੇ ਬਸ।
2: ਹਾਂਜੀ,
0: ਚਲੋ ਸ਼ੁਕਰੀਆ, ਮਿਹਰਬਾਨੀ, ਥੈਂਕ ਯੂ ਵੈਰੀ ਮਚ, ਥੈਂਕ ਯੂ ਥੈਂਕ ਯੂ ਥੈਂਕ ਯੂ, ਸਤਿ ਸ਼੍ਰੀ ਅਕਾਲ।

0: ਨਾਲ ਸੀ, ਮੈਂ ਉਹਨਾਂ ਨੂੰ ਪੁੱਛਿਆ ਇਹ ਚੀਜ਼। ਮੈਂ ਕਿਹਾ ਹੰਸ ਜੀ, ਮੈਂ ਤੁਹਾਨੂੰ ਇੰਨਾ ਨੇੜਿਓਂ ਪਹਿਲਾਂ ਕਦੇ ਨਹੀਂ ਮਿਲਿਆ, ਅੱਜ ਮੈਂ ਤੁਹਾਨੂੰ ਮਿਲਿਆ। ਜਿਸ ਤਰ੍ਹਾਂ ਦਾ ਤੁਹਾਡਾ ਸੁਭਾਅ, ਜਿਸ ਤਰ੍ਹਾਂ ਦੀ ਤੁਹਾਡੀ ਪਰਸਨੈਲਿਟੀ ਹੈ, ਮੈਨੂੰ ਲੱਗਦਾ ਨਹੀਂ ਕਿ ਤੁਸੀਂ ਉਹ ਫੀਲਡ ਜਿਹੜਾ ਚੁਣਿਆ, ਕਿਉਂ ਚੁਣਿਆ? ਕਹਿੰਦਾ ਯਾਰ, ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਬਲੰਡਰ ਜਿਹੜਾ ਮੇਰੇ ਤੋਂ ਹੋ ਗਿਆ ਨਾ, 11 ਸਾਲ ਮੈਂ ਆਪਣੀ ਜ਼ਿੰਦਗੀ ਦੇ ਬਰਬਾਦ ਕਰਤੇ, ਉਹ ਪੋਲਿਟਿਕਸ ਦੇ ਵਿੱਚ ਮੈਂ ਐਂਟਰ ਕਰਕੇ ਕਰ ਦਿੱਤਾ
1: ਤੇ ਇਹਨਾਂ ਦਾ ਬ੍ਰਦਰ ਹੰਸਰਾਜ ਹੰਸ ਦੇ ਬ੍ਰਦਰ ਨਾ
0: ਜੀ।
1: ਅਸੀਂ, ਸਾਡੇ ਕੰਪੀਟੀਸ਼ਨ ਸੀਗਾ ਉੱਥੇ, ਨੈਤਿਕਤਾ ਦਾ ਪ੍ਰੋਗਰਾਮ ਚੱਲ ਰਿਹਾ ਸੀ
0: ਜੀ ਜੀ,
1: ਤੇ ਉੱਥੇ ਵੀ ਇਹਨਾਂ ਦੇ ਹੰਸਰਾਜ ਹੰਸ ਦੇ ਬ੍ਰਦਰ ਨੇ ਵੀ ਗਾਣਾ ਗਾਇਆ ਸੀਗਾ ਉੱਥੇ ਸਟੇਜ ਤੇ,
0: ਜੀ ਜੀ,
1: ਸੂਫੀ ਗਾਣੇ ਜ਼ਿਆਦਾ ਮਤਲਬ ਹੰਸਰਾਜ ਹੰਸ ਗਾਉਂਦੇ ਆ।
0: ਹਾਂਜੀ ਹਾਂਜੀ ਹਾਂਜੀ
1: ਹਾਂਜੀ। ਤੇ ਬਾਕੀ ਜਿਹੜਾ ਪਾਣੀ ਵਾਰ ਕੇ ਤੁਸੀਂ ਕਹਿੰਦੇ ਨਾ ਮਾਂ ਪੀਂਦੀ ਹੈ
0: ਜੀ,
1: ਮੈਂ ਵੀ ਬਾਹਰ ਦੇ ਪਾਣੀ ਮੂੰਹ ਤੋਂ ਪੀਤਾ ਸੀ
0: ਜੀ ਜੀ,
1: ਤੇ ਉਹ ਕਹਿੰਦੇ ਵੀ ਇਹ ਪਲਾਈ ਜਿਹੜੀਆਂ ਹੁੰਦੀਆਂ ਨਾ ਬਾਹਰ ਲੀਆਂ, ਬਾਹਰੋਂ ਜਦੋਂ ਆਉਂਦੇ ਆ ਨਾ ਬੱਚੇ,
0: ਜੀ ਜੀ ਜੀ,
1: ਤੇ ਉਹ ਕਹਿੰਦੀ ਮਾਂ ਕਹਿੰਦੀ ਵੀ ਬਾਹਰ ਕੇ ਕਿ ਮੈਂ ਤੇਰੀਆਂ ਪਲਾਈ ਸਾਰੀਆਂ ਆਪਣੇ ਸਿਰ ਤੇ ਲੈ ਲੈਣੀ ਆ
0: ਜੀ,
1: ਹੈ ਨਾ।
0: ਇਹ ਭੈਣ ਜੀ ਕੋਈ ਗਿਣਤੀ ਵੀ ਹੁੰਦੀ ਹੈ ਵੀ ਕਿੰਨੇ ਵਾਰੀ ਪਾਣੀ ਵਾਰਿਆ ਜਾਂਦਾ? ਸੱਤ ਵਾਰ। ਤੇ ਮੁੰਡਾ ਮੁੰਡਾ ਕਿਉਂਕਿ ਦੱਸਾਂ ਕੀ ਆ, ਤੁਸੀਂ ਤੇ ਪਾਣੀ ਵਾਰਿਆ, ਸਾਡੇ ਸਿਰ ਤੋਂ ਪਾਣੀ ਸਾਡੀ ਮਾਂ ਨੇ ਵਾਰਿਆ। ਤੇ ਉਹ ਕਹਿੰਦੇ ਉਹ ਕਹਿੰਦੇ ਹੁੰਦੇ ਆ ਕਿ ਜਦੋਂ ਇੱਕ ਵਾਰ ਮਾਂ ਪਾਣੀ ਵਾਰੇ ਨਾ, ਤੇ ਮੁੰਡੇ ਨੇ ਉਹਦੀ ਬਾਂਹ ਨੂੰ ਰੋਕਣਾ ਹੁੰਦਾ ਹੈ,
1: 6 ਵਾਰੀ ਰੋਕਦੇ,
0: 6 ਵਾਰੀ ਰੋਕਣਾ, 7ਵੀਂ ਵਾਰੀ ਪੀਣ ਦੇ ਦਿੰਦੇ ਆ। ਇਹਦੇ ਪਿੱਛੇ ਭਲਾ ਕੀ ਹੈ ਜੀ, ਰੋਕਦਾ ਕਿਉਂ ਮੁੰਡਾ ਭਲਾ?
1: ਉਹ ਰੋਕਦਾ ਵੀ ਨਹੀਂ ਮਾਂ, ਵੀ ਤੂੰ ਕਿਉਂ ਮੇਰੀਆਂ ਬਲਾਈ ਆਪਣੇ ਸਿਰ ਤੇ ਲੈਣੀਆਂ ਨੇ?
0: ਬਿਲਕੁਲ ਬਿਲਕੁਲ,
1: ਦੁੱਧ ਪਾਇਆ ਹੁੰਦਾ ਪਾਣੀ ਵਿੱਚ, ਕੱਚੀ ਲੱਸੀ ਬਣਾਈ ਹੁੰਦੀ ਹੈ
0: ਜੀ ਜੀ ਜੀ,
1: ਕਹਿੰਦੇ ਸਾਡੇ ਤੋਂ ਵੀ ਵਾਰਿਆ ਸੀ ਪਾਣੀ, ਪਾਣੀ ਵਾਰ ਬੰਨੇ ਦੀਆਂ ਮਾਏ ਬੰਨਾ ਬੰਨੇ ਬਾਹਰ ਖੜੇ।
0: ਮਤਲਬ ਉਹ ਕਹਿੰਦਾ ਹੈ ਕਿ ਮਾਂ ਨੂੰ ਕਹਿੰਦਾ ਹੈ ਕਿ ਮਾਂ ਸਾਰੀਆਂ ਬੁਲਾਵਾਂ, ਤੂੰ ਕਿਉਂ ਲਵੇਂ ਮੇਰੀਆਂ, ਕਿ ਮੈਂ ਖੁਦ ਵੀ, ਚਲੋ ਜੇ ਮੈਂ ਜ਼ਿੰਦਗੀ ਮੇਰੀ ਹੈਗੀ ਤੇ ਮੈਂ ਖੁਦ ਵੀ ਟੋਲਰੇਟ ਕਰੂੰਗਾ ਸਾਰੀਆਂ, ਤੇਰੇ ਤੇ ਥੋੜਾ ਜਿਹਾ ਆਪਾਂ ਬੁਲਾਵਾਂ ਦੇ ਦੇਣੀਆਂ।
1: ਫਿਰ ਉਹਦੀ ਜੇ ਅੱਗੇ ਚੁੱਕ ਜਾਂਦਾ, ਫਿਰ ਸੱਤਵੀਂ ਵਾਰ ਪਾਣੀ ਪੀ ਲੈਂਦੇ।
0: ਬਿਲਕੁਲ ਜੀ, ਬਿਲਕੁਲ ਠੀਕ ਹੈ, ਬਿਲਕੁਲ ਤੁਹਾਡੀ ਇਹ
1: ਸਹੀ। ਜਿਹੜਾ ਇਹਨੂੰ, ਹਾਂਜੀ, ਜਿਹੜੇ ਆਪਾਂ ਘੜਾ ਭੰਨਦੇ ਆ ਨਾ
0: ਜੀ,
1: ਮੇਰੇ ਦਾਦੀ ਜੀ 107 ਸਾਲ ਦੇ ਹੋ ਕੇ ਪੂਰੇ ਹੋਏ ਸੀ
0: ਜੀ ਜੀ ਜੀ,
1: ਤੇ ਮੇਰੇ ਪਿਤਾ ਜੀ ਨੇ ਵੀ ਘੜਾ ਭੰਨਿਆ ਸੀ ਤੇ ਘਾ ਮਾਰਦੇ ਆ ਫਿਰ ਨਾਲ, ਤਾਂ ਜਰੂਰ ਮਾਰਦੇ ਆ ਵੀ ਰੋਂਦੇ ਆ
0: ਨਾ।
1: ਉਹ ਕਹਿੰਦੇ, ਹਾਂ ਕਹਿੰਦੇ ਵੀ ਦਾਣਾ ਪਾਣੀ ਵੀ ਜਿਹੜਾ ਨਾ, ਪਾਣੀ ਤੇ ਅੱਜ ਤੋਂ ਸਾਡੇ ਕੋਲੋਂ ਹੁਣ ਖਤਮ ਹੋ ਗਿਆ,
0: ਦੁਨੀਆਂ ਦੇ ਨਾਲੋਂ ਜਿਹੜਾ ਨਾਤਾ ਨਾ ਉਹ ਟੁੱਟ ਗਿਆ, ਜਿਵੇਂ ਘੜਾ ਟੁੱਟ ਗਿਆ ਨਾ ਉਵੇਂ ਰਿਸ਼ਤਿਆਂ ਦੇ ਨਾਲੋਂ ਤੁਸੀਂ ਟੁੱਟ ਗਏ।
1: ਹਾਂਜੀ ਬੇਬੇ, ਇੱਦਾਂ ਕਰਦੇ ਕਈ ਵਾਰੀ ਨਾ, ਕਈ ਥਾਵਾਂ ਤੇ ਅਸੀਂ ਤਾਂ ਨੀ ਸੁਣਿਆ ਵੀ, ਦੇਖਿਆ ਅਸੀਂ ਨੀ ਸੀ ਕੀਤਾ, ਪਰ ਘਾ ਵੀ ਤੋੜ ਕੇ ਨਾ, ਘਾ ਵੀ।
0: ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ।
1: ਹਾਂਜੀ
0: ਚਲੋ, ਸ਼ੁਕਰੀਆ ਜੀ ਭੈਣ ਜੀ, ਬਹੁਤ ਬਹੁਤ ਮਿਹਰਬਾਨੀ ਮਿਹਰਬਾਨੀ ਮਿਹਰਬਾਨੀ। ਹਾਂਜੀ ਬੀਬੀ ਗੋਸਲ ਜੀ, ਹਾਂਜੀ ਸਤਿ ਸ਼੍ਰੀ ਅਕਾਲ।
1: ਹਾਂਜੀ, ਇਹ ਜਦੋਂ ਬਣਿਆ ਸੀਗਾ ਐਮ ਪੀ
0: ਜੀ,
1: ਇਹਨੂੰ ਪੰਜਾਬ ਚ ਬਣ ਨਹੀਂ ਦਿੰਦੇ ਸੀ, ਬਹੁਤ ਔਖਾ ਟਾਈਮ ਨਿਕਲੇਗਾ।
0: ਪਰ ਐਕਚੁਅਲੀ ਨਾ, ਲੋਕ ਹੰਸਰਾਜ ਹੰਸ ਨੂੰ ਜਾਣਦੇ ਸੀ ਐਜ਼ ਏ ਸਿੰਗਰ, ਇਹਦਾ ਰਿਸਪੈਕਟ ਕਰਦੇ ਸੀ, ਇਹਦਾ ਰਿਗਾਰਡ ਕਰਦੇ ਸੀ, ਇਹਨੂੰ ਪਿਆਰ ਕਰਦੇ ਸੀ ਐਜ਼ ਏ ਸਿੰਗਰ ਤੇ। ਲੇਕਿਨ ਰਾਜਨੀਤਿਕ ਨੇਤਾਵਾਂ ਨੂੰ ਤਾਂ ਸਾਡੇ ਲੋਕ ਲਾਈਕ ਹੀ ਨਹੀਂ ਕਰਦੇ, ਤੇ ਜਦੋਂ ਇਹ ਰਾਜਨੀਤੀ ਚ ਵੜ ਗਿਆ ਤੇ ਲੋਕਾਂ ਦੇ ਮਨ ਦੇ ਵਿੱਚ ਇਹਦਾ ਇਮੇਜ ਰਾਜਨੀਤੀ ਵਾਲਾ ਬਣ ਗਿਆ ਤੇ ਲੋਕਾਂ ਨੇ ਆਉਣਾ ਜਾਣਾ ਇਹਦਾ ਰੋਕ ਦਿੱਤਾ।
1: ਬੀਜੇਪੀ ਦਾ ਬਣਿਆ ਸੀਗਾ,
0: ਹਾਂ ਬੀਜੇਪੀ ਦਾ ਵੀ ਬਣਿਆ, ਅਕਾਲੀ ਦਲ ਦਾ ਵੀ ਬਣਿਆ, ਇਹਨੇ ਸਾਰੇ ਜੁਆਇਨ ਕੀਤੇ। ਇਹਦੀ ਵਾਈਫ ਦੀ ਡੈਥ ਹੋਈ ਪਿੱਛੇ ਜੀ, ਹੋਈ ਬਹੁਤ ਜੀ ਜੀ,
1: ਵਾਜਪੇਈ ਦੀ ਡੈਥ ਹੋ ਗਈ ਤੇ ਪਰਮੀ ਤੇਰਾ ਭਰਾ ਇੱਥੇ ਰਹਿੰਦਾ
0: ਜੀ, ਚਲੋ ਥੈਂਕ ਯੂ ਜੀ, ਸ਼ੁਕਰੀਆ, ਮਿਹਰਬਾਨੀ ਮਿਹਰਬਾਨੀ। ਸੋ ਦੋਸਤੋ, ਤੁਸੀਂ ਵੀ ਕੋਈ ਗੱਲਬਾਤ ਕਰਨੀ ਹੋਏ ਕਰ ਸਕਦੇ ਹੋ, 647-347-5353, 647-357-5353। ਗੱਲਬਾਤ ਨੂੰ ਅੱਗੇ ਆਪਾਂ ਕੰਟੀਨਿਊ ਕਰਾਂਗੇ ਤੇ ਫਿਲਹਾਲ ਇੱਕ ਛੋਟਾ ਜਿਹਾ ਗਾਣਾ ਤੁਹਾਨੂੰ ਮੈਂ ਹੋਰ ਸੁਣਾਉਣਾ। ਜਗਮੋਹਨ ਕੌਰ ਜੀ ਨੂੰ ਯਾਦ ਕਰਦੇ, ਉਹਨਾਂ ਦਾ ਬੜਾ ਪਿਆਰਾ ਇੱਕ ਗਾਣਾ ਸੀ, ਬੜਾ ਮਸ਼ਹੂਰ ਹੋਇਆ ਸੀ, ਤੇ ਮੇਰਾ ਖਿਆਲ ਹੈ ਤੁਸੀਂ ਵੀ ਉਸ ਨੂੰ ਲਾਈਕ ਕਰੋਗੇ। ਤੇ ਲਓ, ਉਸ ਤੋਂ ਬਾਅਦ ਆਪਾਂ ਗੱਲਬਾਤ ਰੁਕਦੇ।

0: ਜੀ ਜੀ ਵਧੀਆ ਬਿਲਕੁਲ ਠੀਕ ਠਾਕ।
1: ਬਹੁਤ ਸੋਹਣਾ ਤੁਸੀਂ ਟੌਪਿਕ ਚੁਣੇ ਆ ਤੇ ਮੇਰੇ ਇੱਕ ਪਹਿਲਾਂ ਵਾਲੇ ਭੈਣ ਜੀ ਨੇ ਬਹੁਤ ਸੋਹਣਾ ਜਵਾਬ ਦਿੱਤਾ ਜੀ। ਕਈਆਂ ਗੱਲਾਂ ਦਾ ਪਤਾ ਨਹੀਂ ਸੀ ਪਰ ਮੈਨੂੰ ਅੱਜ ਬਹੁਤ ਸੋਹਣਾ ਐਕਸਪਲੇਨ ਉਹਨਾਂ ਨੇ ਕੀਤਾ, ਮੇਰਾ ਮਨ ਖੁਸ਼ ਹੋ ਗਿਆ ਜੀ ਉਹਨਾਂ ਦਾ ਆਨਸਰ ਸੁਣ ਕੇ।
0: ਇੱਕ ਜਿਹੜਾ ਦੂਸਰੀ ਸੀ ਨਾ ਉਹਦੇ ਅਜੇ ਪਿੱਛੇ ਇੱਕ ਹੋਰ ਵੀ ਲੌਜਿਕ ਹੈ, ਜਿਹੜਾ ਆਦਮੀ ਦੀ ਜਦੋਂ ਡੈਥ ਹੋ ਜਾਂਦੀ ਜਿਹੜਾ ਘੜਾ ਭੰਨਦੇ ਆ ਨਾ।
1: ਹਾਂਜੀ ਹਾਂਜੀ,
0: ਉਹ ਦੇਖੋ ਬਾਬਾ ਫਰੀਦ ਜੀ ਨੇ ਲਿਖਿਆ ਨਾ ਕਿ ਫਰੀਦਾ ਭੰਨੀ ਘੜੀ ਸਵਨਵੀ ਤੇ ਟੁੱਟੀ ਨਾਗਰ ਲੱਜ। ਘੜਾ ਜਿਹੜਾ ਉਹਨੂੰ ਸਰੀਰ ਦੇ ਬਰਾਬਰ ਮੰਨਦੇ ਆ ਤੇ ਜਿਹੜੀ ਲੱਜ ਹੈ ਨਾ ਉਹਨੂੰ ਸਵਾਸਾਂ ਦੀ ਜਿਹੜੀ ਡੋਰੀ ਮੰਨਦੇ ਆ।
1: ਹਾਂਜੀ,
0: ਸਵਾਸਾਂ ਦੀ ਡੋਰੀ ਜਦੋਂ ਟੁੱਟ ਜਾਂਦੀ ਨੇ ਤੇ ਲੱਜ ਟੁੱਟ ਜਾਂਦੀ ਹੈ ਤੇ ਦੁਨੀਆ ਦੇ ਨਾਲ ਉਹ ਰਾਬਤਾ ਜਿਹੜਾ ਖਤਮ ਹੋ ਜਾਂਦਾ ਹੈ, ਬ੍ਰੇਕ
1: ਖਤਮ ਹੋ ਜਾਂਦਾ। ਹਾਂਜੀ
0: ਇੱਕ ਉਹਦੇ ਪਿੱਛੇ ਜਸਵਿੰਦਰ ਜੀ, ਚਲੋ ਮੈਂ ਹੁਣ ਕਲੀਅਰ ਕਰ ਦਿੰਦਾ, ਇੱਕ ਹੋਰ ਵੀ ਲੌਜਿਕ ਹੈ ਮੈਂ ਇੱਕ ਜਗ੍ਹਾ ਤੇ ਪੜ੍ਹਿਆ ਸੀ। ਉਹ ਕਹਿੰਦੇ ਕਿ ਪੁਰਾਣੇ ਸਮਿਆਂ ਦੇ ਵਿੱਚ ਇੰਨੇ ਯੰਤਰ ਨਹੀਂ ਹੁੰਦੇ ਸੀ ਕਿ ਜਦੋਂ ਆਦਮੀ ਦੀ ਡੈਥ ਹੁੰਦੀ ਸੀ ਨਾ, ਅੱਜ ਕੱਲ੍ਹ ਤਾਂ ਡਾਕਟਰ ਉਦੋਂ ਹੀ ਚੈੱਕ ਕਰਕੇ ਸਾਰਾ ਦੱਸ ਦਿੰਦੇ ਨਾ ਆਦਮੀ ਖਤਮ ਹੋ ਗਿਆ ਖਤਮ ਹੋ ਗਿਆ।
1: ਹਾਂਜੀ ਹਾਂਜੀ,
0: ਆਦਮੀ ਜਦੋਂ ਬੇਹੋਸ਼ ਹੋ ਗਿਆ ਜਾਂ ਨੀਂ ਬੇਹੋਸ਼ੀ ਦੀ ਹਾਲਤ ਵਿੱਚ ਹੈ, ਜਦੋਂ ਕੋਮਾ ਦੇ ਵਿੱਚ ਚਲਾ ਗਿਆ ਨਾ, ਤੇ ਆਦਮੀ ਦਾ ਪਤਾ ਨਹੀਂ ਲੱਗਦਾ ਸੀ ਭਾਈ ਇਹਦੀ ਡੈਥ ਹੋ ਗਈ ਜਾਂ ਨਹੀਂ ਹੋ ਗਈ,
1: ਨਹੀਂ ਹੋ ਗਈ।
0: ਤਾਂ ਇਹਦੇ ਪਿੱਛੇ ਇੱਕ ਲੌਜਿਕ ਮੈਂ ਵੀ ਜਗ੍ਹਾ ਪੜ੍ਹਿਆ ਹੈ ਕਿ ਉਹ ਕਹਿੰਦੇ ਵੀ ਜਦੋਂ ਉਹ ਆਦਮੀ ਨੂੰ ਲੈ ਕੇ ਜਾਂਦੇ ਨਾ ਤੇ ਆਖਰੀ ਬਿਲਕੁਲ ਸਟੇਜ ਹੁੰਦੀ ਹੈ, ਉੱਥੇ ਘੜਾ ਉਹਦੇ ਸਿਰ ਦੇ ਕੋਲ ਭੰਨਦੇ ਆ ਵੀ ਜੇ ਬਾਈ ਚਾਂਸ ਕੋਈ ਐਸੀ ਨੌਬਤ ਹੋਵੇ, ਕੋਈ ਬੇਹੋਸ਼ ਹੋਵੇ ਜਾਂ ਕੋਈ ਕੋਮਾ ਦੇ ਵਿੱਚ ਹੋਵੇ ਤਾਂ ਹੋ ਸਕਦਾ ਹੈ ਕਿ ਉਹਦੇ ਵਿੱਚ ਕੋਈ ਹਿਲਜੁਲ ਹੋਵੇ। ਔਰ ਇਸ ਤਰ੍ਹਾਂ ਦੇ ਇਸ ਤਰ੍ਹਾਂ ਦੇ ਇੱਕ ਦੋ ਇਨਸੀਡੈਂਟ ਹੋਏ ਹੋਏ
1: ਹੋਏ ਹੋਏ
0: ਕਿ ਚਿਖਾ ਦੇ ਉੱਪਰ ਪਾਉਣ ਤੋਂ ਪਹਿਲਾਂ ਆਦਮੀ ਜਿਹੜਾ ਉੱਠ ਗਿਆ
1: ਉੱਠ ਗਿਆ। ਹਾਂਜੀ ਹਾਂਜੀ, ਇਹ ਮੈਂ ਪੜ੍ਹਿਆ ਜੀ ਇੱਕ
0: ਇਹ, ਕਿਉਂਕਿ ਉਦੋਂ ਇੰਨੇ ਸਾਧਨ ਨਹੀਂ ਸੀ, ਆਦਮੀ ਇੰਨੇ ਐਡਵਾਂਸ ਨਹੀਂ ਸੀ, ਸਾਇੰਸ ਇੰਨੀ ਕੋਈ ਐਡਵਾਂਸ ਹੋਈ ਨਹੀਂ ਸੀ ਉਦੋਂ ਡੈਥ ਦਾ। ਕਈ ਆਦਮੀ ਬੇਹੋਸ਼ ਹੋ ਗਿਆ, ਕੋਮਾ ਚ ਚਲਾ ਗਿਆ, ਕਿਸੇ ਨੂੰ ਕੀ ਪਤਾ ਭਾਈ ਕਿਸ ਤਰ੍ਹਾਂ।
1: ਬਿਲਕੁਲ ਸਹੀ ਗੱਲ ਹੈ ਜੀ ਤੁਹਾਡੀ, ਮੈਂ ਪੜ੍ਹਿਆ ਸੀਗਾ ਜੀ ਇਹ ਬੁੱਕ ਦੇ ਵਿੱਚ।
0: ਇਹ ਵੀ ਇੱਕ ਲੌਜਿਕ ਹੈ ਸੀ ਇਹਦੇ ਪਿੱਛੇ।
1: ਅੱਛਾ ਦਰਸ਼ਨ ਜੀ, ਦੂਜਾ ਤੁਸੀਂ ਮੈਨੂੰ ਇਹ, ਮੈਨੂੰ ਬਹੁਤ ਖੁਸ਼ੀ ਹੋਈ ਵੀ ਤੁਸੀਂ ਅੱਜ ਹੰਸਰਾਜ ਜੀ ਨੂੰ ਮਿਲ ਕੇ ਆਏ ਤੇ ਜਿਹੜਾ ਤੁਸੀਂ ਆਦਮ ਨੂੰ ਕੁਐਸਚਨ ਪੁੱਛਿਆ ਨਾ ਜੀ, ਇਹ ਤਾਂ ਤੁਸੀਂ ਸਿਆਹੀ ਕਰਤਾ, ਥੋੜੀ ਜਿਹੀ ਮੋਰ ਡਿਟੇਲ ਇਹਦੇ ਚ ਦੱਸੋ, ਮੈਂ ਇਹ ਤੇ ਸੁਣਦਾ ਤੁਹਾਡੇ।
0: ਨਹੀਂ ਮੈਂ ਬਿਲਕੁਲ ਹਾਂ, ਚਲੋ ਚਲੋ ਮੈਂ ਹੁਣ ਤੁਹਾਨੂੰ ਦੁਬਾਰਾ ਗੱਲ ਕਰ ਦਿੰਦਾ, ਠੀਕ ਹੈ ਜੀ।
1: ਹਾਂਜੀ
0: ਚਲੋ, ਸ਼ੁਕਰੀਆ ਜੀ, ਸ਼ੁਕਰੀਆ, ਥੈਂਕ ਯੂ ਥੈਂਕ ਯੂ। ਹਾਂਜੀ ਹਾਂਜੀ, ਬੀਬੀ ਕੌਸਲ ਜੀ, ਹਾਂਜੀ ਸਤਿ ਸ਼੍ਰੀ ਅਕਾਲ।
2: ਇੱਕ ਕਹਿੰਦੇ ਬੁੜੀ ਜਾ ਉੱਠ ਖੜੀ ਸਾਹਿਬ, ਦੂਸਰੀ ਵੇਰੇ ਉਹ ਕਹਿੰਦੇ ਹੁਣ ਉਹ ਦੱਸ ਨਹੀਂ, ਕਹਿੰਦਾ ਹੁਣ ਨਾ ਇਹਨੂੰ ਇੱਥੇ ਰੱਖੇ ਹੋਏ ਫੇਰ ਉੱਠੋ। ਦੂਜੀ ਗੱਲ ਇਹ ਆ ਕਿ ਇੱਥੇ ਇਹਨਾਂ ਨੇ ਸੋਚਦਾ, ਦੇਖੋ ਇਹਨਾਂ ਨੇ ਕਦੇ ਵੀ ਹੁਣ ਘੜੀ ਨੀ ਭੰਨੇ, ਕੁਛ ਨੀ ਭੰਨਿਆ, ਇੱਥੇ ਤੱਕ ਕੋਈ ਪੁੱਛਦਾ ਵੀ ਨੀ ਆਇਆ ਵੀ ਜਦੋਂ ਦਿਨ ਉਹ ਜਾਂਦੇ ਆ ਤੁਸੀਂ ਦੇਖੋ ਬੌਕਸ ਵਿੱਚ ਪਾ ਕੇ ਭੇਜ ਦਿੰਦੇ ਆ, ਤੇ ਉਹ ਗੱਲ ਹੋਈ ਨਾ ਵੀ ਅੰਧ ਵਿਸ਼ਵਾਸ ਆ ਵੀ ਸਾਡਾ ਬੰਦਾ ਜਿਹੜਾ ਅਜੇ ਪਤਾ ਨੀ ਬਣਿਆ ਕਿ ਨਹੀਂ, ਵੀ ਜੇ ਉੱਠ ਜਾਊਗਾ
0: ਵਧੀਆ ਜੀ ਵਧੀਆ, ਬਿਲਕੁਲ ਠੀਕ ਠਾਕ ਹੈ।
3: ਇਹਨਾਂ ਦੀ ਜਦੋਂ ਮੈਂ ਯੂਨੀਵਰਸਿਟੀ ਵਿੱਚ ਹੁੰਦਾ ਸੀ, ਇਹਨਾਂ ਦੀ ਕੈਚ ਸੁਣੀ ਸੀ ਕਮਾਂ ਦੀ ਰਾਤ।
0: ਕਿਹੜੀ ਰਾਤ? ਗਮਾਂ ਦੀ ਰਾਤ, ਗਮਾਂ ਦੀ ਰਾਤ ਲੰਮੀ ਹੈ, ਇਹ ਤਾਂ ਸ਼ਿਵ ਕੁਮਾਰ ਬਟਾਲਵੀ ਦਾ ਵੀ ਇਹਨਾਂ ਨੇ ਗਾਇਆ ਸੀ।
3: ਹਾਂਜੀ, ਉਹ ਇਹਨਾਂ ਨੇ ਨਾ ਸ਼ਿਵ ਕੁਮਾਰ ਬਟਾਲਵੀ ਦੇ 7-8 ਸੌਂਗ ਗਾਏ ਸੀ, ਤੇ ਉਹ ਇੰਨੀ ਪਿਆਰੀ ਕੈਚ ਨਾ ਜੀ, ਉਹ ਹਲੇ ਵੀ ਮੈਨੂੰ ਸਾਰੇ ਮਤਲਬ ਗਾਣੇ ਵੀ ਯਾਦ ਹੋਣਗੇ ਤੇ ਮੇਰੇ ਦਿਲ ਤੇ ਇੰਨੀ ਖੋਲ ਆਈ ਨਾ, ਤੇ ਦੇਖੋ ਸੀ ਆਹੀ ਭੱਜੀਏ
0: ਪੱਠੀ ਵਾਲੀਏ ਚੰਬੇ ਦੀ ਡਾਲੀਏ,
3: ਬੜੇ ਪਿਆਰੇ ਨਾਲ ਪਿਆਰ ਨਾਲ ਗਾਇਆ ਸੀ, ਬਹੁਤ ਪਿਆਰੇ ਸਿੰਗਰ ਹੈਗੇ ਆ, ਬੜੀ ਸੋਫਟ ਆਵਾਜ਼ ਆ ਬੰਦੀ
0: ਜੀ ਜੀ,
3: ਤੇ ਚਲੋ ਬੰਦਾ ਕਿਸੇ ਟਾਈਮ ਤੇ ਕਦੇ ਗਲਤ ਰਸਤੇ ਪੈ ਜਾਂਦਾ ਥੋੜਾ ਬਹੁਤਾ।
0: ਬਿਲਕੁਲ ਸਹੀ ਗੱਲ,
3: ਸਮਾਜ ਵਿੱਚ ਇਹੋ ਜਿਹੀਆਂ ਆਪਣੀਆਂ ਤਸਵੀਰਾਂ ਪਤਾ ਕੋਲ ਪਤਾ ਹੈਗੀਆਂ ਕਿ ਕੀ ਬਣ ਰਿਹਾ ਹੈਗਾ।
0: ਹਾਂਜੀ,
3: ਬੜੀ ਜ਼ਿੰਮੇਵਾਰੀ ਵਾਲਾ ਕੰਮ,
0: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ,
3: ਦੇਸ਼ ਵੀ ਲੀਡਰ ਹੀ ਸਵਾਰਦੇ, ਹੋਰ ਕੋਣ ਸਵਾਰਦਾ।
0: ਬਿਲਕੁਲ ਬਿਲਕੁਲ, ਚਲੋ ਸ਼ੁਕਰੀਆ,
3: ਥੈਂਕ ਯੂ ਸੋ ਮਚ,
0: ਸ਼ੁਕਰੀਆ ਮਨੋਜ ਜੀ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ। ਸੋ ਬਹੁਤ ਵਧੀਆ ਗੱਲਾਂ ਬਾਤਾਂ ਮਨੋਜ ਜੀ ਨੇ ਕੀਤੀਆਂ। ਦੇਖੋ ਇਹਨਾਂ ਦੇ ਜਿਹੜੀ ਸੱਚੀ ਗੱਲ ਹੈ ਨਾ, ਉਹ ਕਹਿੰਦੇ ਨਿਕਲ ਜਾਂਦੀ ਹੈ ਮੂੰਹ ਦੇ ਵਿੱਚ, ਉਹ ਕਹਿੰਦੇ ਕਿ ਬੰਦਾ ਗਦੇ ਰਸਤਾ ਭਟਕ ਜਾਂਦਾ। ਸੋ ਇਹਦਾ ਮਤਲਬ ਅੱਜ ਅਸੀਂ ਇਸ ਚੀਜ਼ ਨੂੰ ਮੰਨਣ ਲੱਗ ਪਏ, ਜਿਹੜੀ ਪੋਲੀਟਿਕਸ ਹੈ ਨਾ, ਲੋਕਾਂ ਦੇ ਮਨਾਂ ਦੇ ਵਿੱਚ ਇਹ ਇਮੇਜ ਬਣਿਆ ਹੋਇਆ ਕਿ ਪੋਲੀਟਿਕਸ ਇੱਕ ਬੜਾ ਗੰਦਾ ਜਿਹੜਾ ਪ੍ਰੋਫੈਸ਼ਨ ਹੈਗਾ, ਖਾਸ ਤੌਰ ਤੇ ਸਾਡੇ ਉਧਰ। ਇੱਥੇ ਤਾਂ ਚਲੋ ਅਜੇ ਫੇਰ ਬੜਾ ਡਿਫਰੈਂਸ ਹੈ, ਪ੍ਰੋਫੈਸ਼ਨ ਬਹੁਤ ਗੰਦਾ ਹੈ। ਤੇ ਮੈਂ ਜਸਵਿੰਦਰ ਜੀ ਨੇ ਮੇਰੇ ਤੋਂ ਪੁੱਛਿਆ ਸੀ ਕਿ ਮੈਂ ਬੜੀ ਕੈਟਾਗੋਰੀਕਲੀ ਅਜੇ ਉਹਨਾਂ ਨੂੰ ਪੁੱਛੀ ਸੀ ਕਿ ਜਿੰਨਾ ਬੰਦਾ ਵਿਚਾਰਾ ਸੌਫਟ ਸਪੋਕਨ ਹੈ, ਕਲਾਕਾਰ ਬੰਦਾ ਜਿੰਨਾ ਇਮੋਸ਼ਨਲ ਬੰਦਾ ਹੁੰਦਾ ਹੈ, ਕਿਉਂਕਿ ਕਲਾਕਾਰ ਹਮੇਸ਼ਾ ਜਿਹੜੇ ਇਮੋਸ਼ਨਲ ਬੰਦੇ ਹੁੰਦੇ ਆ ਤੇ ਬੜੀਆਂ ਵਧੀਆ ਖੂਬਸੂਰਤ ਗੱਲਾਂ। ਫਿਰ ਧਾਰਮਿਕ ਬੰਦਾ ਹੈ ਵਿਚਾਰਾ, ਕੋਈ ਖਾਣ ਪੀਣ ਵਾਲਾ ਨਹੀਂ ਹੈਗਾ। ਉਹ ਮੈਂ ਕਿਹਾ ਜੀ ਤੁਸੀਂ ਇਹ ਜਿਹੜਾ ਇਸ ਸਟੈਪ ਲਿਆ ਤੇ ਵਰਚੁਅਲੀ ਉਹਦੀ ਆਪਣੀ, ਮੈਂ ਇਨਵਰਟਡ ਕੌਮਾਂ ਦੇ ਵਿੱਚ ਦੱਸਦਾ, ਉਹਨੇ ਕਿਹਾ ਸੀ ਕਿ ਮੈਂ ਆਪਣੀ ਜ਼ਿੰਦਗੀ ਦੇ 11 ਸਾਲ ਨਾਲ ਜਿਹੜੇ ਬਰਬਾਦ ਕਰਤੇ। ਉਹ ਕਹਿੰਦੇ ਵੀ ਜਿਵੇਂ ਆਦਮੀ ਦੀ ਕਈ ਵਾਰੀ ਮੱਤ ਭ੍ਰਿਸ਼ਟ ਜਾਂਦੀ ਹੈ ਨਾ, ਤੇ ਮੈਨੂੰ ਏਦਾਂ ਲੱਗਦਾ ਕਿ ਮੇਰੀ ਮੱਤ ਭ੍ਰਿਸ਼ਟ ਗਈ ਸੀ, 11 ਸਾਲ ਮੈਂ ਆਪਣੀ ਜ਼ਿੰਦਗੀ ਦੇ ਬਿਲਕੁਲ ਵਿਅਰਥ ਗਵਾ ਦਿੱਤੇ ਤੇ ਮੈਂ ਆਪਣੇ ਆਪ ਨੂੰ ਆਪਣੇ ਸਰੋਤਿਆਂ ਤੋਂ ਵੀ ਬਹੁਤ ਦੂਰ ਕਰ ਲਿਆ। ਸੋ ਦੇਖੋ ਇਸ ਚੀਜ਼ ਨੂੰ ਐਕਸੈਪਟ ਕਰਨਾ, ਇਹ ਵੀ ਬਹੁਤ ਵੱਡੀ ਇਹ ਦਿਆਨਤਦਾਰੀ ਹੁੰਦੀ ਕਿ ਬੰਦਾ ਐਕਸੈਪਟ ਕਰ ਲਵੇ ਕਿ ਇਹ ਯਾਰ ਮੇਰੇ ਤੋਂ ਗਲਤੀ ਹੋਈ ਹੈ ਤੇ ਉਸ ਗਲਤੀ ਨੂੰ ਮੈਂ ਇੰਪਰੂਵ ਕਰਨਾ। ਤੇ ਉਹ ਕਹਿੰਦਾ ਤਾਂ ਹੁਣ ਮੈਂ ਦੁਬਾਰਾ ਫਿਰ ਆਪਣੇ ਉਸ ਪੁਰਾਣੇ ਫੀਲਡ ਦੇ ਵਿੱਚ ਆ ਕੇ ਲੋਕਾਂ ਦੇ ਨਾਲ ਜੁੜਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਨਾ, ਤੇ ਜੁੜ ਜਾਣਾ ਹੈ। ਜਿੱਡਾ ਅੱਛਾ ਉਹ ਸਿੰਗਰ ਹੈ ਜੋ ਉਹਨਾਂ ਨੇ ਗਾਇਆ, ਐਸਾ ਇੱਕ ਸਿੰਗਰ ਹੈ ਜਿਹਨੇ ਹਰ ਇੱਕ ਰੰਗ ਦੇ ਵਿੱਚ ਗਾਇਆ, ਕਵਾਲੀਆਂ ਉਹਨਾਂ ਨੇ ਗਾਈਆਂ, ਗਜ਼ਲਾਂ ਉਹਨਾਂ ਨੇ ਗਾਈਆਂ, ਸੂਫੀ ਕਾਵ ਉਹਨੇ ਗਾਇਆ, ਲਿਟਰੇਰੀ ਉਹਨਾਂ ਨੇ ਗਾਇਆ, ਸੁਰਜੀਤ ਪਾਤਰ ਦੇ ਬਹੁਤ ਸਾਰੇ ਗਜ਼ਲਾਂ ਉਹਨਾਂ ਨੇ ਰਿਕਾਰਡ ਕਰਵਾਈਆਂ, ਸ਼ਿਵ ਕੁਮਾਰ ਬਟਾਲਵੀ ਦੀਆਂ ਬਹੁਤ ਸਾਰੀਆਂ ਗਜ਼ਲਾਂ ਉਹਨਾਂ ਨੇ ਰਿਕਾਰਡ ਕਰਵਾਈਆਂ। ਸੋ ਹਰ ਰੰਗ ਦੇ ਵਿੱਚ ਉਹਨਾਂ ਨੇ ਨਾ ਮਿਊਜ਼ਿਕ ਦੇ ਵਿੱਚ ਪਾਰਟੀਸਪੇਟ ਕੀਤਾ। ਹਾਂਜੀ ਬੀਬੀ ਜੀ।
2: ਹਾਂਜੀ ਮੈਂ ਦੱਸਣਾ ਸੀ ਸਾਡਾ ਜਿਹੜਾ ਨਾ ਆਪਣੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ, ਅੱਜ ਦੇ ਦਿਨ 1947 ਨੂੰ ਪੂਰਾ ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀ, ਤਾਂ ਮੈਂ
0: ਗੱਲਾਂਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਜੀ। ਤੇ ਅੱਜ ਟਾਈਮ ਸਾਡਾ ਹੋ ਚੱਲਿਆ ਤੇ ਮੈਂ ਤੁਹਾਡੇ ਨਾਲ ਨਾ ਕੋਈ ਸ਼ੇਅਰ ਨਹੀਂ ਕੀਤਾ, ਸਾਡਾ ਮੈਸੇਜ ਇੱਕ ਦੋ ਮੈਂ ਸ਼ੇਅਰ ਕਰ ਲਾਂ ਤੇ ਫਿਰ ਤੁਹਾਨੂੰ ਇੱਕ ਗਾਣਾ ਵੀ ਸੁਣਾਵਾਂਗੇ ਤੇ ਗੱਲਬਾਤ ਨੂੰ ਆਪਾਂ ਅੱਗੇ ਕੰਟੀਨਿਊ ਵੀ ਕਰਾਂਗੇ। ਸਾਡੇ ਕੋਈ ਪ੍ਰੋਪਰਟੀ ਲੱਭ ਰਹੇ ਹੋ, ਕੋਈ ਗੈਸ ਸਟੇਸ਼ਨ ਲੱਭ ਰਹੇ ਹੋ, ਕੋਈ ਗਰੋਸਰੀ ਸਟੋਰ ਲੱਭ ਰਹੇ ਹੋ, ਕੋਈ ਪੀਜ਼ਾ ਸਟੋਰ ਲੱਭ ਰਹੇ ਹੋ, ਕੋਈ ਆਫਿਸ ਲੱਭ ਰਹੇ ਹੋ ਕਿਸੇ ਪਲਾਜ਼ੇ ਦੇ ਵਿੱਚ, ਜਾਂ ਕੋਈ ਟਰੱਕ ਯਾਰਡ ਦੀ ਤੁਹਾਨੂੰ ਭਾਲ ਹੈ ਤਾਂ ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ, ਰੀਮੈਕਸ ਗੋਲਡ ਦੇ ਨਾਲ ਕੰਮ ਕਰਦੇ ਰੀਅਲ ਅਸਟੇਟ ਦੇ ਵਿੱਚ ਬਹੁਤ ਲੰਬਾ ਤਜਰਬਾ ਰੱਖਣ ਵਾਲੇ ਇੰਦਰ ਅਰੋੜਾ ਦਾ ਨੰਬਰ ਨੋਟ ਕਰ ਲਓ, 416-525-7474-1652-5257400। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕਸ। ਤੁਸੀਂ ਬੀਬੀਆਂ ਭੈਣਾਂ ਨੇ ਕੋਈ ਹੇਅਰਸ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਬਿਊਟੀ ਦਾ ਕੋਈ ਟ੍ਰੀਟਮੈਂਟ ਲੈਣਾ ਹੋਵੇ, ਇਸ ਫੀਲਡ 'ਚ ਕੈਰੀਅਰ ਬਣਾਉਣ ਦੇ ਲਈ ਕੋਈ ਡਿਪਲੋਮਾ ਕਰਨਾ ਹੋਵੇ, ਤਾਂ ਤੁਸੀਂ ਫੋਨ ਨੰਬਰ ਯਾਦ ਰੱਖੋ 905-399-8108-9053-996-1100। ਅਮਾਇਰਾ ਅਕੈਡਮੀ ਹੇਅਰ ਐਂਡ ਅਸਥੈਟਿਕ। ਹਾਂਜੀ ਕਲੀਰ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
4: ਜੀ ਸਤਿ ਸ਼੍ਰੀ ਅਕਾਲ ਦਰਸ਼ਨ ਸਾਹਿਬ, ਕੈਸੇ ਹੈ? ਬੜਾ ਅੱਛਾ ਲਗਾ ਤਮਾਮ ਬਾਤੇਂ, ਆਪ ਹਰਸ਼ਾਹ ਸਾਹਿਬ ਸੇ ਮੁਲਾਕਾਤ ਵੀ ਹੋਈ, ਬੜੀ ਚੰਗੀ ਬਾਤ ਹੈ, ਅੱਛਾ ਕੀ ਪੁੱਛੇ। ਮੁਝੇ ਯਾਦ ਆਈ ਕਿ ਗੁਫ਼ਤਗੂ ਮੈਂ ਇੱਕ ਮਰਤਬਾ ਕੋਈ ਇੰਟਰਵਿਊ ਲੈ ਰਹਾ ਥਾ ਅਮਜਦ ਖਾਨ ਸੇ, ਤੋ BBC ਵਗੈਰਾ ਕੀ ਪੁਰਾਣੀ ਥੀ, ਵੋ ਜ਼ਾਹਿਰ ਹੈ ਅਮਜਦ ਕਾ ਖੁਦ ਇੰਤਕਾਲ ਹੋ ਗਏ ਕਈ ਸਾਲ ਹੋ ਗਏ, ਤੋ ਉਸਨੇ ਕਹਾ ਜੀ ਆਪ ਪੋਲੀਟਿਕਸ ਮੈਂ ਆਏਂਗੇ? ਨਹੀਂ ਮੈਂ ਨਹੀਂ ਆਊਂਗਾ। ਬੋਲੇ ਆਪਕੋ ਨਹੀਂ ਪਸੰਦ ਦੱਤ ਸਾਹਿਬ ਹੈ? ਦੱਤ ਸਾਹਿਬ ਕੋ ਛੋੜ ਕੇ ਜਿਤਨੇ ਵੀ ਆਏ, ਦੱਤ ਸੇ ਮੁਰਾਦ ਸੁਨੀਲ ਦੱਤ ਕਾ ਥਾ, ਦੱਤ ਸਾਹਿਬ ਕੋ ਛੋੜ ਕੇ ਜਿਤਨੇ ਵੀ ਲੋਕ ਆਏ ਹੈ ਵੋ ਆਪਣੀ ਮਫਾਦ ਕੇ ਲਈ ਆਏ। ਬੋਲੇ ਤੋ ਆਪ ਆਏਂਗੇ ਪੋਲੀਟਿਕਸ ਮੈਂ? ਨਹੀਂ ਜੀ ਮੈਂ ਪੋਲੀਟਿਕਸ ਮੈਂ ਨਹੀਂ ਆ ਸਕਦਾ। ਬੋਲੇ ਵਜੇ ਇਹ ਕਿ ਜੀ ਮੈਂ ਝੂਠ ਨਹੀਂ ਬੋਲ ਸਕਦਾ।
0: ਬਿਲਕੁਲ ਸਹੀ ਬਾਤ ਹੈ ਜੀ,
4: ਮਸਲਾ ਇਹ ਹੈ ਕਿ ਮੈਂ ਝੂਠ ਨਹੀਂ ਬੋਲ ਸਕਦਾ ਔਰ ਇਸ ਨੂੰ ਬੋਲਣਾ ਪੜਦਾ।
0: ਪੋਲੀਟਿਕਸ ਜਿਹੜੀ ਉਹ ਝੂਠ ਕੇ ਬਿਨਾਂ ਚੱਲ ਹੀ ਨਹੀਂ ਸਕਦੀ।
4: ਬਿਲਕੁਲ ਬਿਲਕੁਲ ਬਈ, ਆਪ 2014 ਕੇ ਇਲੈਕਸ਼ਨ ਮੈਂ ਬੋਲੇ 15 ਲੱਖ ਰੁਪਏ ਡਾਲੇਂਗੇ। ਬੋਲੇ 15 ਲੱਖ ਤੋਂ ਜਾਣੇ ਦੋ, 5000 ਰੁਪਏ ਡਾਲ ਦੋ, ਬੋਲੋ ਉਹ ਵੀ ਗਰੀਬੋਂ ਕੋ ਜਾਣੇ ਦੋ, ਸਾਰੇ ਕੋ ਛੋੜੋ ਸੇ। ਤੇ ਇਹ ਸਾਰੀ ਚੀਜ਼ ਝੂਠ ਝਾਟ ਕੇ ਹੋਤੀ ਔਰ ਇਸਕੇ ਉੱਪਰ ਜੋ ਹੈ ਪਾਗਲ ਆਦਿਲ ਆਬਾਦੀ ਕਰਕੇ ਬੜਾ ਮਜ਼ਾਇਆ ਸ਼ਾਇਰ ਹੈ, ਉਸਕਾ ਸ਼ੇਰ ਹੈ, ਬੜਾ ਚੰਗਾ ਸ਼ੇਰ ਹੈ, ਮੁਝੇ ਯਾਦ ਆਇਆ ਹੰਸ ਸਾਹਿਬ ਕੀ ਬਾਤਚੀਤ ਸੇ ਆਪਕੇ ਸਾਥ, ਵੋ ਇਹ ਕਿ ਨੇਤਾਓਂ ਕੀ ਡਗਰ ਪੇ ਸ਼ਮਸ਼ੋਂ ਦਿਖਾਓ ਚਲ ਕੇ,
0: ਜੀ
4: ਨੇਤਾਓਂ ਕੀ ਡਗਰ ਪੇ شمشوں دکھاؤ چل کے
5: جی,
4: یہ دیش ہے تمہارا, کھا جاؤ اس کو تل کے.
5: کیا بات, کیا بات, بہت
4: کیا خطرناک گہرائی ہے. تو بھائی وہ سب ہم نہیں کر سکتے. ہم تو وہ ہے کہ بندہ سامنے والا تکلیف میں, تو ہم بولتے ہیں یار فری میں تیرے کو لے کے چلتا ہوں, ہاسپٹل چل دوا لے لے یار تو صحیح ہو جائے, کیونکہ انسانیت ہے تو زندہ ہم ہیں. نہیں تو کیا فائدہ, ایسے بہت آ کے چلے گئے دنیا میں اور بھی چلے آئیں گے. لیکن آج ان کو لوگ اس لیے یاد کرتے کہ وہ لوگ لوگوں کے لیے جیتے تھے. That's all your honor.
5: بس اج گلا باتاں بڑیاں انہاں نال دوستو ہوئیاں, ہنس راج ہنسدی نال بڑی شعر و شاعری بھی اتھے ہوئی, انہوں نے شعر شور بھی بڑے سنائے, جوک بڑے ایک دوسرے نو اسی تے سنائے, پانچ سات دس دو دوست سی. وہ گلاں گلاں دے وچ ایک گل چلی, ایک واری انہاں دی پوڈ کاسٹ آ رہی سی تے کوئی وہ کہندے وی کسی منڈے نو کہندے بھائی تو یار کام کار کریا کر, تو ویلا تر پھردا ہے, کوئی کام کار کیوں نہیں کردا؟ وہ کہندا جی کام میں کی کراں, میں جیہدے کولے وی کام منگن جانا میں ہاتھ جوڑدا, مینوں کام دیو تے وہ مینوں کہندے جا کام کر. سو گل چھوٹی جی ہے لیکن گل نو کہن دا انداز کڈا خوبصورت ہے. کہندا میں کام منگن جانا, میں کہنا مینوں کام دیو, کہندے جا کام کر, مطلب انہاں نہ کرنی اگوں. سو شعر شاعری بھی ہوئی, میں بھی ایک شعر اتنے انہوں نے سنایا سی, بڑی انہوں نے داد دیتی کہ وہ بہت خوبصورت ایک شعر سی. شعر و شاعری جدو گلا بات ہوندی نے, ساڈے کالر آ گئے, انہاں دی گل سن لیے. 5630 سسی کال جی, سسی کال جی, 5630
6: ہاں جی, سسی کال
5: جی, سسی کال
6: ہاں جی. اگے میں گل کرنا تھانوں, اگے کہندے پنڈ چ جتا کوئی غلطی کرے تا کوئی کاٹ ہوندی او چ لات بدا لیندے.
5: جی جی جی جی جی,
6: ہاں کہ تا پھر اونوں کٹ جیڑا دروازے مورے ہوندی تا, ہاں
5: ہاں,
6: جن بھی اولا او دے جوتیاں مارنیاں سیر چ.
5: بالکل بالکل بالکل بالکل,
6: او کسے نے اپنے اپ پھسا لئی.
5: اچھا,
6: نو وچ تا پھسدی آ.
5: اچھا, بالکل بالکل
6: بالکل,
5: بالکل بالکل بالکل بالکل بالکل صحیح گل ہے. شکریہ جی, مہربانی مہربانی. سو گلا باتاں چل رہی سی, میں ایک شعر بولیا بڑا ودیا کہ ہم نے چھوڑ دیا ناکامیوں پہ رونا, ہر کوئی زندگی کا سکندر نہیں ہوتا. ہم نے چھوڑ دیا ناکامیوں پہ رونا, ہر کوئی زندگی کا سکندر نہیں ہوتا. پیاس بجھ جائے ایک کٹوری سے تو شکر کرو اس خدا کا, سب کے نصیب میں سمندر نہیں ہوتا. سو آدمی دی گل بات اتھوں ہی چلی نا, وہ کہندے کہ یار میں انہاں لائف دے وچ سنتشت سی, مینوں کسے چیز دی ضرورت نہیں سی, پتہ نہیں کیوں میری مت ماری گئی تے میں اس فیلڈ دے وچ چلا گیا. سو اسی اتھے گل یہی کر رہے سی کہ آدمی دی سیٹسفیکشن ہے نا جڑی, وہ ہونی چاہی دی. جے سیٹسفیکشن ہیگی ہے نا تو ایک کٹوری دے نال بھی ہو جانی ہے, جے سیٹسفیکشن نہیں ہیگی تے چاہے تہاڈے کولے سمندر ہے گا نا تے تاں بھی تسی پیاسے دے پیاسے ہی ترے پھرنا. سو گل زندگی دے وچ سیٹسفیکشن دی ہے, سیٹسفیکشن سانو ہونی چاہیے. سیٹسفیکشن تاں ہوئے گی جے ساڈے وچ صبر ہوئے گا, جے ساڈے وچ سنتوکھ ہوئے گا. جے اسی ایویں پج نٹھ ادھر کردے پھراں گے, ادھروں بھی ہڑپ لو, وہ بھی کر لو, وہ بھی کر لو, تو وہ پٹکنا ودھدی ہے. سیٹسفیکشن جیڑی ہے نا اس تو اسی دور جانے ہاں. سو گلاں باتاں دا سلسلہ جاری رہے گا, تے تہاڈے نال ایک دو ایڈز میں شیئر کر لینا, تے پھر اس تو بعد پھر اگے چلدے ہاں.
7: سواد دے معاملے وچ کمپرومائز کدے بھی نہیں کرنا چاہیدا, اسی لئی تہاڈے لئی ہے ویلج آف انڈیا ریسٹورنٹ اینڈ سویٹس. 1999 تو لے کے برمپٹن نو سرو کر رہے ہن ویلج آف انڈیا ریسٹورنٹ اینڈ سویٹس. لطف اٹھاؤ سوادشت پنجابی کھانے دا, بوفے ڈائن ان ٹیک آؤٹ, کیٹرنگ, لنچ دے ڈنر, سارا کچھ ہے. سویٹس دے سنیکس دی وڈی کلیکشن بھی ہے جو کہ تہانوں ضرور پسند آئے گی. تے پھر دیر کس گل دی, اج ہی کال کرو 905-450-3333 تے ایڈریس ویلج آف انڈیا 114 کینیڈی روڈ ساؤتھ Brampton.
5: لو جی, ویلج آف انڈیا دی ایڈ تسی سن لی, لیکن ویلج آف انڈیا دے دے نال نال تسی انہاں دا وفے بھی انجوائے کر سکدے ہو, تسی سٹریٹ فوڈ بھی انہاں دا انجوائے کر سکدے ہو, لائیو کیٹرنگ تسی گھر وچ کروانی ہوئے وہ بھی تہانوں اویلیبل ہے, ٹیفن تسی لگوانا ہوئے 7 دن لئی, 6 دن لئی, 5 دن لئی وہ بھی اویلیبل ہے, ہال بک کروانا 100 to 125 آدمیاں دے لئی وہ بھی تہانوں مل سکدا ہے, لائٹ ساؤنڈ ڈی جے وغیرہ دا فل انتظام ہے, 100-125 گڈیاں دی کھلی ڈلی پارکنگ ہے. تے ویلج آف انڈیا 114 کینیڈی روڈ, فون نمبر 905-450-3333, اور ویلج آف انڈیا 6400 ایرن مل پارک وے مسیساگا, فون نمبر 905-542-1333, ਲੰਡਨ ਔਰ ਹੈਲੀਫੈਕਸ ਦੇ ਵਿੱਚ ਵੀ ਬ੍ਰਾਂਚ ਹੈ।
7: ਬ੍ਰੈਂਪਟਨ ਵਿੱਚ ਜੇ ਤੁਸੀਂ ਲੱਭ ਰਹੇ ਹੋ ਬੈਸਟ ਕੁਆਲਿਟੀ ਤੇ ਇੰਪੋਰਟਡ ਪ੍ਰੋਡਕਟਸ, ਤਾਂ ਫਿਰ ਤੁਹਾਡੀ ਟੈਨਸ਼ਨ ਹੁਣ ਛੂਮੰਤਰ ਹੋ ਜਾਵੇਗੀ। ਆਓ ਬ੍ਰੈਂਪਟਨ ਕੈਸ਼ ਐਂਡ ਕੈਰੀ ਤੇ, ਜਿੱਥੇ ਮਿਲਦੇ ਨੇ ਫ੍ਰੈਸ਼ ਵੈਜੀਟੇਬਲ, ਸਪਾਈਸਿਸ, ਸਨੈਕਸ, ਗਰੋਸਰੀਸ ਤੇ ਕਿਚਨ ਆਈਟਮਸ, ਸਭ ਇੱਕੋ ਥਾਂ ਤੇ। ਐਂਡ ਮਾਈਂਡ ਬਲੋਇੰਗ ਵੈਰਾਈਟੀ ਨਾਲ ਤੁਹਾਨੂੰ ਲੱਗੂ ਸ਼ਾਪਿੰਗ ਦਾ ਮਜ਼ਾ ਅਸਲੀ ਪੰਜਾਬ ਵਰਗਾ। ਯਾਦ ਰੱਖੋ, 100 ਕੈਨੇਡੀ ਰੋਡ, ਸਾਊਥ ਬ੍ਰੈਂਪਟਨ, ਜਾਂ ਫਿਰ ਕੰਟੈਕਟ ਕਰ ਸਕਦੇ ਹੋ 9052304800 ਤੇ, ਜਾਂ ਈਮੇਲ ਕਰੋ ਬ੍ਰੈਂਪਟਨ ਕੈਸ਼ ਐਂਡ ਕੈਰੀ 2023@gmail.com ਤੇ।
5: ਜੀ ਬ੍ਰੈਂਪਟਨ ਕੈਸ਼ ਐਂਡ ਕੈਰੀ ਦੇ ਇਹਦੇ ਨਾਲ ਨਾਲ ਤੁਹਾਨੂੰ ਡਿਸਪੋਜ਼ੇਬਲ ਸਮਾਨ ਚਾਹੀਦਾ ਹੋਏ, ਕਿਸੇ ਵੀ ਕਲਰ ਦਾ, ਕਿਸੇ ਵੀ ਡਿਜ਼ਾਈਨ ਦੇ ਵਿੱਚ, ਔਰ ਕਿੰਨੀ ਵੀ ਮਾਤਰਾ ਦੇ ਵਿੱਚ ਤੁਹਾਨੂੰ ਚਾਹੀਦਾ ਹੋਏ। ਗਰੋਸਰੀ ਤੁਹਾਨੂੰ ਆਪਣੇ ਘਰ ਦੀ ਕਿਚਨ ਲਈ ਚਾਹੀਦੀ ਹੈ, ਆਪਣੇ ਰੈਸਟੋਰੈਂਟ ਚਲਾਈ ਚਾਹੀਦੀ ਹੈ ਬਲਕ ਦੇ ਵਿੱਚ, ਘਰ ਦੀ ਕਿਚਨ ਦੇ ਲਈ ਕੋਈ ਛੋਟਾ ਬਰਤਨ ਚਾਹੀਦਾ ਹੈ, ਰੈਸਟੋਰੈਂਟ ਲਈ ਕੋਈ ਵੱਡੀ ਕਪੈਸਿਟੀ ਦਾ ਬਰਤਨ ਤੁਹਾਨੂੰ ਚਾਹੀਦਾ ਹੈ, ਕੋਈ ਮੈਡੀਸਨ ਛੋਟੀ ਮੋਟੀ ਜਿਹੜੀਆਂ ਅਕਸਰ ਅਸੀਂ ਘਰਾਂ ਦੇ ਵਿੱਚ ਫਸਟ ਏਡ ਦੇ ਤੌਰ ਤੇ ਰੱਖਦੇ ਹਾਂ, ਚਾਹੀਦੀ ਹੋਏ ਤੁਹਾਨੂੰ ਇੱਥੋਂ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਮਿਲ ਸਕਦੀ ਹੈ। ਘਰ ਦੇ ਵਿੱਚ ਵਰਤਿਆ ਜਾਣ ਵਾਲਾ ਕੋਈ ਵੀ ਔਜ਼ਾਰ ਚਾਹੀਦਾ, ਕਿਸੇ ਵੀ ਕਿਸਮ ਦੀ ਰਿਪੇਅਰ ਵਾਸਤੇ, ਜਾਂ ਬੈਕਯਾਰਡ ਦੇ ਵਿੱਚ ਫਰੰਟ ਦੇ ਉੱਪਰ ਕੋਈ ਕੰਮ ਕਾਰ ਕਰਨ ਵਾਸਤੇ ਬਾਗਬਾਨੀ ਦਾ, ਉਹ ਔਜ਼ਾਰ ਵੀ ਤੁਹਾਨੂੰ ਮਿਲ ਸਕਦਾ। ਪੰਜਾਬੀ ਸੱਭਿਆਚਾਰ ਦੇ ਨਾਲ ਰਿਲੇਟਡ ਕੋਈ ਵੀ ਚੀਜ਼ ਤੁਹਾਨੂੰ ਚਾਹੀਦੀ ਹੋਏ, ਪੰਜਾਬੀ ਥੀਮ ਤੁਸੀਂ ਉਸਾਰਨਾ ਹੋਏ, ਤਾਂ ਤੁਹਾਨੂੰ ਬ੍ਰੈਂਪਟਨ ਕੈਸ਼ ਐਂਡ ਕੈਰੀ ਤੋਂ ਹਰ ਇੱਕ ਚੀਜ਼ ਮਿਲ ਸਕਦੀ ਹੈ। 905-230-4800 100 ਕੈਨੇਡੀ ਰੋਡ, ਵਿਸ਼ਾਲ 60,000 ਸਕੁਅਰ ਫੁੱਟ ਦੇ ਵਿੱਚ ਫੈਲਿਆ ਹੋਇਆ ਵਿਸ਼ਾਲ ਸਟੋਰ, ਪੰਜਾਬੀਆਂ ਦੇ ਕੋਸਕੋ ਦੇ ਨਾਮ ਨਾਲ ਜਾਣਿਆ ਜਾਂਦਾ। ਤੁਹਾਡੀ ਗੱਡੀ ਨੂੰ, ਤੁਹਾਡੀ ਕਾਰ ਨੂੰ, ਕਿਸੇ ਵੀ ਬ੍ਰਾਂਡ ਦੀ ਹੈ, ਕਿਸੇ ਵੀ ਕੰਪਨੀ ਦੀ ਹੈ, ਕੋਈ ਵੀ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਆ ਗਈ ਹੈ, ਚਾਹੇ ਉਹ ਮਕੈਨੀਕਲ ਇੰਜਨ ਦੀ ਪ੍ਰੋਬਲਮ ਹੈ, ਚਾਹੇ ਕੋਈ ਟਾਇਰਾਂ ਦੀ ਪ੍ਰੋਬਲਮ ਹੈ, ਵੀਲਸ ਦੀ ਕੋਈ ਪ੍ਰੋਬਲਮ ਹੈ, ਕੋਈ ਡੈਂਟਿੰਗ ਪੇਂਟਿੰਗ ਦੀ ਪ੍ਰੋਬਲਮ ਹੈ, ਬਹੁਤ ਖੁੱਲੀ ਡੁੱਲੀ ਵਰਕਸ਼ਾਪ, 10-15 ਦਾ ਟ੍ਰੇਨਡ ਸਟਾਫ ਇਹਨਾਂ ਕੋਲ, 7-8 ਲਿਫਟਾਂ ਲੱਗੀਆਂ ਹੋਈਆਂ ਨੇ ਅੰਦਰ, ਹਰ ਇੱਕ ਤਰ੍ਹਾਂ ਦੀ ਰਿਪੇਅਰ ਬੜੀ ਤਸੱਲੀ ਬਖਸ਼ ਤਰੀਕੇ ਦੇ ਨਾਲ, ਬੜੇ ਅਫੋਰਡੇਬਲ ਜੇ ਚਾਰਜਸ ਵੀ ਨੇ ਇਹਨਾਂ ਦੇ, ਮੈਂ ਕਈ ਵਾਰ ਆਪਣੀ ਗੱਡੀ ਦਾ ਵੀ ਇਹਨਾਂ ਤੋਂ ਕੰਮ ਕਾਰ ਕਰਵਾਇਆ। ਸੋ 99 ਕੈਨੇਡੀ ਰੋਡ ਸਾਊਥ ਬ੍ਰੈਂਪਟਨ, ਫੋਨ ਨੰਬਰ 905-450-3300, 905-450-3300, ਨੈਸ਼ਨਲ ਆਟੋ ਸਰਵਿਸ ਤੇ ਤੁਸੀਂ ਜਾ ਸਕਦੇ ਹੋ। ਸੋ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰਹੇਗਾ ਜੀ, 647-367-5353, 647-367-5353 ਸਾਡਾ ਨੰਬਰ ਹੈ। ਸੋ ਗੱਲਾਂ ਬਾਤਾਂ ਅੱਜ ਹੰਸ ਰਾਜ ਹੰਸ ਜੀ ਦੀਆਂ ਚੱਲ ਰਹੀਆਂ ਸਨ, ਉਹਨਾਂ ਦੇ ਬਾਰੇ ਬਹੁਤ ਵਧੀਆ ਦੋਸਤਾਂ ਮਿੱਤਰਾਂ ਨੇ ਆਪਣੀ ਫੀਡਬੈਕ ਦਿੱਤੀ। ਕੋਈ ਵੀ ਐਸਾ ਦੋਸਤ ਮਿੱਤਰ ਨਹੀਂ ਜਿਹੜਾ ਉਹਨਾਂ ਦਾ ਫੈਨ ਨਾ ਹੋਵੇ, ਕਿਸੇ ਨੇ ਵੀ ਕੋਈ ਉਹਨਾਂ ਦੀ ਗੱਲ ਐਸੀ ਨਹੀਂ ਕੀਤੀ ਜਿਹੜੀ ਉਹਨੂੰ ਨਾ ਪਸੰਦ ਹੋਵੇ। ਸੋ ਇਹ ਇੱਕ ਅਚੀਵਮੈਂਟ ਹੁੰਦੀ ਹੈ ਇੱਕ ਆਰਟਿਸਟ ਦੀ, ਕਿ ਉਸਦਾ ਕੋਈ ਵੀ ਵਿਰੋਧੀ, ਕੋਈ ਉਹਦੇ ਖਿਲਾਫ ਗੱਲ ਨਾ ਕਰਨ ਵਾਲਾ ਹੋਵੇ, ਕੋਈ ਉਹਨਾਂ ਨੂੰ ਨਾ ਪਸੰਦ ਨਾ ਕਰਨ ਵਾਲਾ ਹੋਵੇ। ਸੋ ਬਹੁਤ ਵਧੀਆ ਲੱਗਦਾ ਇਸ ਤਰ੍ਹਾਂ ਦੇ ਸਿੰਗਰ ਆਪਣੇ ਆਪ ਨੂੰ ਸਕਸੈਸਫੁਲ, ਕਾਮਯਾਬ ਜਿਹੜੀ ਹੈ ਨਾ ਉਹ ਮੰਨਦੇ ਨੇ। ਸੋ ਦੋ ਆਪਾਂ ਰਸਮਾਂ ਦੀ ਗੱਲ ਕੀਤੀ ਸੀ, ਇੱਕ ਖੁਸ਼ੀ ਦੇ ਟਮੇ ਦੀ ਸਮੇਂ ਦੀ, ਔਰ ਇੱਕ ਗਮੀ ਦੇ ਸਮੇਂ ਦੀ, ਖੁਸ਼ੀ ਦੇ ਸਮੇਂ ਦੀ ਸੀ, ਕਿ ਜਦੋਂ ਮੁੰਡਾ ਵਿਆਹ ਕੇ ਘਰ ਆਉਂਦਾ ਡੋਲੀ ਲੈ ਕੇ, ਤਾਂ ਮਾਂ ਉਸਦੇ ਸਿਰ ਤੋਂ ਪਾਣੀ ਵਾਰ ਕੇ ਪੀਂਦੀ ਹੈ ਕਿ ਉਸਦੀਆਂ ਸਾਰੀਆਂ ਬਲਾਵਾਂ ਆਪਣੇ ਸਿਰ ਤੇ ਲੈ ਲਵੇ, ਲੇਕਿਨ ਮੁੰਡਾ ਉਸਨੂੰ ਬਾਰ ਬਾਰ ਰੋਕਦਾ ਹੈ ਕਿ ਨਹੀਂ ਮਾਂ, ਸਾਰੀਆਂ ਮੇਰੀਆਂ ਬਲਾਵਾਂ ਤੂੰ ਕਿਉਂ ਲਵੇਂ, ਤੂੰ ਕਿਉਂ ਇੰਨਾ ਭਾਰ ਆਪਣੇ ਸਿਰ ਦੇ ਉੱਪਰ ਚੁੱਕੀ ਫਿਰੇ। ਸੋ ਇਹ ਇੱਕ ਰਸਮ ਜਿਹੜੀ, ਇੱਕ ਰਵਾਇਤ ਜਿਹੜੀ ਸਾਡੇ ਬਹੁਤ ਖੂਬਸੂਰਤ ਬਣੀ ਸੀ, ਬਹੁਤ ਪਿਆਰ ਦੇ ਨਾਲ ਇਸ ਨੂੰ ਪਰਫੋਰਮ ਕੀਤਾ ਜਾਂਦਾ ਹੈ ਕਈ ਘਰਾਂ ਦੇ ਵਿੱਚ। ਤਾਂ ਮੈਂ ਇਹ ਦੇਖਿਆ ਸਾਡੇ ਖਾਸ ਤੌਰ ਤੇ ਹੈਗਾ, ਮੈਨੂੰ ਹੋਰ ਬਾਕੀ ਕਮਿਊਨਿਟੀਜ਼ ਦਾ ਪਤਾ ਨਹੀਂ, ਕਿ ਮਾਂ ਨੇ ਉਦਣ ਫਾਸਟ ਰੱਖਿਆ ਹੁੰਦਾ ਘਰ ਦੇ ਵਿੱਚ, ਕਿਉਂਕਿ ਅੱਜ ਕੱਲ੍ਹ ਤਾਂ ਮਾਵਾਂ ਭਾਈ ਨਾਲ ਜਾਂਦੀਆਂ ਬਰਾਤ ਦੇ ਉੱਪਰ, ਕੋਈ ਘਰ ਦੀ ਪਹਿਲਾ ਪਹਿਲ ਹੁੰਦਾ ਸੀ ਕਿ ਲੇਡੀਜ਼ ਬਹੁਤ ਘੱਟ ਜਾਂਦੀਆਂ ਹੁੰਦੀਆਂ ਸੀ, ਮਾਂ ਖਾਸ ਤੌਰ ਤੇ ਜੇ ਜਾਂਦੀ ਵੀ ਸੀ ਤਾਂ ਫਾਸਟ ਰੱਖਦੀ ਸੀ, ਉਦਣ ਖਾਣਾ ਕੁਝ ਨਹੀਂ, ਮੁੰਡੇ ਦੀ ਡੋਲੀ ਘਰ ਆਏਗੀ ਤਾਂ ਡੋਲੀ ਤੋਂ ਪਾਣੀ ਵਾਰ ਕੇ ਉਹਨੂੰ ਰਿਸੀਵ ਕਰਕੇ, ਤੇ ਫਿਰ ਉਹ ਪਾਣੀ ਜਿਹੜਾ ਪੀਣਾ ਨਾ ਉਹਨੇ, ਉਹਦੇ ਨਾਲ ਉਸਨੇ ਆਪਣਾ ਫਾਸਟ ਜਿਹੜਾ ਤੋੜਨਾ ਹੈ ਕਈ ਫੈਮਿਲੀਆਂ ਦੇ ਵਿੱਚ। ਸੋ ਦੂਸਰੀ ਰਸਮ, ਭੰਨੀ ਘੜੀ ਸੁਵੰਨਵੀ ਟੁੱਟੀ ਨਾਗਰ ਲੱਜ, ਕਿ ਜਦੋਂ ਸਵਾਸਾਂ ਦੀ ਲੜੀ ਜਿਹੜੀ ਟੁੱਟਦੀ ਹੈ ਨਾ, ਤਾਂ ਉਹ ਸਰੀਰ ਰੂਪੀ ਘੜਾ ਜਿਹੜਾ ਉਹ ਟੁੱਟ ਜਾਂਦਾ ਹੈ, ਤਾਂ ਉਸ ਦਾ ਸੰਸਾਰਕ ਰਿਸ਼ਤਿਆਂ ਦੇ ਨਾਲ ਉਹ ਲਿੰਕ ਜਿਹੜਾ ਨਾ ਉਹ ਟੁੱਟ ਜਾਂਦਾ ਹੈ, ਇਹਦੇ ਪਿੱਛੇ ਲੌਜਿਕ ਇਹੀ ਹੈ। ਦੂਸਰਾ ਇੱਕ ਲੌਜਿਕ ਇਹ ਵੀ ਸੀ ਜਿਹੜਾ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ, ਜਿਹੜੇ ਇੱਕ ਦੋ ਇੰਸੀਡੈਂਟ ਇਤਿਹਾਸ ਦੇ ਵਿੱਚ ਆਪਾਂ ਪੜ੍ਹੇ ਹੈ, ਰੈਫਰੈਂਸ ਸੁਣੇ ਉਹਨਾਂ ਦੇ, ਕਿ ਉਹ ਘੜੇ ਦੇ ਪਿੱਛੇ, ਮੈਨੂੰ ਉਹਦੇ ਪਿੱਛੇ ਜ਼ਿਆਦਾ ਲੌਜਿਕ ਲੱਗਦਾ, ਕਿਉਂਕਿ ਪਹਿਲਾਂ ਪਹਿਲ ਇੰਨੀ ਸਾਇੰਸ ਤਰੱਕੀ ਕੀਤੀ ਨਹੀਂ ਸੀ, ਲੋਕਾਂ ਨੂੰ ਇੰਨੀ ਜਾਣਕਾਰੀ ਨਹੀਂ ਸੀ, ਕਿ ਜਦੋਂ ਉਸਦੀ ਆਦਮੀ ਦੀ ਡੈਥ ਹੋ ਜਾਂਦੀ ਤਾਂ ਕੀ ਉਸਦੇ ਸਿਮਟਮ ਹੁੰਦੇ ਨੇ। ਅੱਜ ਕੱਲ੍ਹ ਤਾਂ ਡਾਕਟਰ ਉਦੋਂ ਹੀ ਪਲਸ ਦੇਖ ਕੇ, ਯੇ ਵੋ ਦੇਖ ਕੇ ਸਭ ਕੁਝ ਡਿਕਲੇਅਰ ਕਰ ਦਿੰਦੇ ਨੇ, ਪਹਿਲਾਂ ਇਹ ਚੀਜ਼ਾਂ ਦਾ ਨਹੀਂ ਪਤਾ ਲੱਗਦਾ ਹੁੰਦਾ ਸੀ। ਤਾਂ ਉਹ ਕਹਿੰਦੇ ਸੀ ਇੱਕ ਲਾਸਟ
0: ਚਾਂਸ ਹੁੰਦਾ ਸੀ ਕਿ ਜੇ ਬਾਈ ਚਾਂਸ ਇਹਦੇ ਚ ਕੋਈ ਸਵਾਸ ਹੋਵੇ ਤਾਂ ਉਹਦੇ ਸਿਰ ਦੇ ਕੋਲ ਮਟਕਾ ਤੋੜਦੇ ਸਨ ਕਿ ਆਵਾਜ਼ ਦੇ ਨਾਲ ਸ਼ਾਇਦ ਉਹਦੇ ਚ ਕੋਈ ਹਿਲਜੁਲ ਹੋ ਜਾਵੇ। ਆਵਾਜ਼ ਬਹੁਤ ਤੇਜ਼ ਹੁੰਦੀ ਸੀ, ਪਾਣੀ ਦੇ ਛਿੱਟੇ ਵੀ ਉਹਦੇ ਉੱਪਰ ਪੈਂਦੇ ਸੀ ਜਦੋਂ ਤੋੜਿਆ ਜਾਂਦਾ ਸੀ, ਤੇ ਸ਼ਾਇਦ ਉਹਦੇ ਨਾਲ ਕੋਈ ਹਿਲਜੁਲ ਹੋ ਜਾਏ। ਤੇ ਔਰ ਇੱਕ ਦੋ ਤਿੰਨ ਇੰਸੀਡੈਂਟ ਐਸੇ ਇਤਿਹਾਸ ਦੇ ਵਿੱਚ ਹੋਏ ਵੀ ਨੇ। ਸੋ ਜਦੋਂ ਹੋਏ ਆ ਤਾਂ ਇਹਦਾ ਅੰਡਰਸਟੈਂਡ ਇਹੀ ਲੱਗਦਾ ਹੈ ਕਿ ਇਸ ਰਸਮ ਦੇ ਪਿੱਛੇ ਇਹੀ ਕੋਈ ਨਾ ਕੋਈ ਇਸ ਤਰ੍ਹਾਂ ਦਾ ਹੀ ਲੌਜਿਕ ਜਿਹੜਾ ਹੋਏਗਾ। ਤੇ ਚਲੋ ਹੁਣ ਪ੍ਰੋਗਰਾਮ ਦੀ ਹੋ ਚੱਲੀ ਹੈ ਜੀ ਸਮਾਪਤੀ, ਤੇ ਹੁਣ ਆਪਾਂ ਮਿਲਾਂਗੇ ਕੱਲ੍ਹ ਕਿਸੇ ਨਵੇਂ ਵਿਸ਼ੇ ਦੇ ਉੱਪਰ ਨਵੀਂ ਗੱਲਬਾਤ ਦੇ ਨਾਲ। ਤਦ ਤੱਕ ਦੇ ਲਈ ਤੁਸੀਂ ਸੁਣੋ ਮਾਨਕ ਸਾਹਿਬ ਨੂੰ, ਤੇ ਖੁਸ਼ ਰਹੋ, ਆਬਾਦ ਰਹੋ ਤੇ ਜ਼ਿੰਦਾਬਾਦ।

0: This is AM 530, CHLO AM, serving Brampton, Mississauga, Toronto, the GTA, and the world at am530.ca.
1: ਪੰਜਾਬੀ
2: ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
1: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
2: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
1: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
2: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
1: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
2: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
1: ਪ੍ਰੋਗਰਾਮ ਪੰਜਾਬੀ ਲਹਿਰਾਂ
2: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ।
3: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
4: Central Mississauga de rehn waleo, eh mauka na gawao. Ballymore Homes valon Dairy Lane Towns, jald hi Dairy Road West ate Harantario te aa rahe ne. Contemporary Town Home, high $700,000 to shuru ho rahe ne. Simat samay layi HST de vich khaas bachat da faida lao. Highway 401, 407 ate 410, Go Transit Shopping ate Pearson Airport to sirf kujh ik mintan di duri te. Sab to pehle ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com।
5: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਪਿਛਲੇ 32 ਸਾਲਾਂ ਤੋਂ ਅਕ੍ਰੋਸ ਕੈਨੇਡਾ ਕਾਰ ਐਕਸੀਡੈਂਟ ਲੱਗੀਆਂ ਗੰਭੀਰ ਸੱਟਾਂ, ਪੁਲਿਸ ਦੁਆਰਾ ਲਾਏ ਗਏ ਸੰਗੀਨ ਕ੍ਰਿਮੀਨਲ ਚਾਰਜਸ ਅਤੇ ਸੀਰੀਅਸ ਇਮੀਗ੍ਰੇਸ਼ਨ ਕੇਸਿਸ ਨਾਲ ਕੋਰਟ ਕਚਹਿਰੀਆਂ 'ਚ ਨਜਿੱਠਣ ਦਾ ਸਾਡਾ ਪੂਰਾ ਤਜਰਬਾ ਹੈ। ਕਾਰ ਐਕਸੀਡੈਂਟਸ ਦੇ ਵਿਕਟਿਮਸ ਨੇ ਕਦੇ ਵੀ ਸੱਟ ਲੱਗਣ ਅਤੇ ਆਪਣੀ ਜ਼ਿੰਦਗੀ ਬਦਲਣ ਲਈ ਨਹੀਂ ਸੀ ਆਖਿਆ, ਪਰ ਹੁਣ ਉਹ ਇਨਸਾਫ ਦੀ ਮੰਗ ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ bridgemohan.com।

0: What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ ਸੀਜ਼ਨਲ ਗ੍ਰਾਸ ਕਟਿੰਗ ਫਰਟੀਲਾਈਜ਼ਰ ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ ਫਲਾਵਰ ਬੈਡ ਬਣਵਾਓ ਜਾਂ ਸਾਫ਼ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ ਚਾਹੇ ਹੋਵੇ ਰੈਜ਼ੀਡੈਂਸ਼ੀਅਲ ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ ਅੱਜ ਹੀ ਕਾਲ ਕਰੋ 437-655-1984 437-655-1984 ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ ਗੱਡੀ ਚਲਾਉਣੀ ਮੁਸ਼ਕਲ ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ ਡਾਊਨਟਾਊਨ ਟੋਰਾਂਟੋ ਐਂਡ ਬੇਰੀ ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ ਉਰਦੂ ਅਤੇ ਹਿੰਦੀ ਬੋਲਦੇ ਨੇ ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumia.io 289-982-9597 289-982-9597 ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ ਢਾਡੀ ਵਾਰਾਂ ਨੇ 300 ਸ਼ਬਦ ਨੇ 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ IPTV ਦੀ ਸਟਾਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ ਗੋ ਰੋਡ ਐਬਨੀਜ਼ਰ 7 ਦਿਨ ਖੁੱਲੇ ਨੇ 11 ਤੋਂ 8 905-204-1313 905-204

0: locations in GTA. For more information, visit rajdhanisweets.ca.
1: ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6474151557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ। ਜੇ ਤੁਸੀਂ ਕਿਸੇ ਬਿਲਡਰ ਦੀ ਅਗਰੀਮੈਂਟ ਦੇ ਵਿੱਚ ਫਸ ਚੁੱਕੇ ਹੋ, ਤੁਸੀਂ ਘਰ ਲੈ ਲਿਆ, ਹੁਣ ਤੁਹਾਡੇ ਤੋਂ ਘਰ ਕਲੋਜ਼ ਨਹੀਂ ਹੋ ਰਿਹਾ, ਤੁਹਾਨੂੰ ਡਰ ਹੈ ਕਿ ਯਾਰ ਬਿਲਡਰ ਤਾਂ ਸਾਡੇ ਮਗਰ ਆਊਗਾ, ਸਾਨੂੰ ਡਿਪੋਜ਼ਿਟ ਤੱਕ ਨਹੀਂ ਮੋੜਨਾ, ਫਿਕਰ ਨਾ ਕਰੋ, ਕਾਲ ਕਰੋ ਤੁਸੀਂ ਜੇ ਗਿੱਲ ਹੋਰਾਂ ਨੂੰ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ ਦੇ ਨਾਲ। ਇਹ ਤੁਹਾਨੂੰ ਗਾਈਡ ਕਰਨਗੇ, ਕੰਸਲਟ ਕਰਨਗੇ, ਟੌਪ ਦੇ ਵਕੀਲਾਂ ਨਾਲ ਕੰਮ ਕਰਦੇ ਆ ਤੇ ਤੁਹਾਨੂੰ ਬਿਲਡਰ ਦੀਆਂ ਅਗਰੀਮੈਂਟਸ ਚੋਂ ਛੁਟਕਾਰਾ ਦਿਵਾਉਂਦੇ ਨੇ। ਇਹਨਾਂ ਨੇ ਬੜੇ ਲੋਕਾਂ ਦੀ ਮਦਦ ਕੀਤੀ ਹੈ ਬਿਲਡਰਾਂ ਦੀਆਂ ਅਗਰੀਮੈਂਟਾਂ ਕੈਂਸਲ ਕਰਨ ਦੇ ਵਿੱਚ। ਡਿਪੋਜ਼ਿਟ ਵੀ ਇਹਨਾਂ ਨੇ ਬੜੇ ਲੋਕਾਂ ਦਾ ਮੰਡਵਾਇਆ, ਤੁਹਾਡਾ ਵੀ ਡਿਪੋਜ਼ਿਟ ਮੰਡਵਾ ਸਕਦੇ ਆ। ਇੱਕ ਵਾਰ ਕਾਲ ਕਰਕੇ ਆਪਣਾ ਸਿਚੁਏਸ਼ਨ ਡਿਸਕਸ ਕਰੋ। ਬਿਲਡਰ ਤੋਂ ਪ੍ਰੋਪਰਟੀ ਲੈ ਲਈ, ਹੁਣ ਕਲੋਜ਼ਿੰਗ ਨਹੀਂ ਹੋ ਰਹੀ, ਤੁਸੀਂ ਫਸ ਚੁੱਕੇ ਹੋ, ਇੱਕ ਵਾਰ ਇਹਨਾਂ ਨੂੰ ਫੋਨ ਕਰ ਲਓ, ਇਹਨਾਂ ਨੂੰ ਮਿਲਣ ਦਾ ਕੋਈ ਕੋਸਟ ਨਹੀਂ। ਨੰਬਰ ਹੈ 6477161987, 6477161987। ਜੇ ਗਿੱਲ, ਕੈਨੇਡਾ ਬਿਲਡ ਰੀਅਲ ਇਸਟੇਟ ਐਡਵਾਈਜ਼ਰਸ, 6477161987 ਨੰਬਰ ਹੈ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6475041557, 6475041557। ਕੋਈ ਵੀ ਕਾਰ ਵੈਨ ਟਰੱਕ ਦਾ ਕੰਮ ਹੋਵੇ ਤਾਂ ਯਾਦ ਰੱਖੋ ਰੋਇਲ ਆਟੋ ਸੈਂਟਰ, ਰਿਲਾਇਬਲ, ਅਫੋਰਡੇਬਲ ਅਤੇ ਓਨੈਸਟ ਸਰਵਿਸ, ਜਿੱਥੇ ਕਿ ਮੈਂ ਵੀ ਗੱਡੀਆਂ ਨੂੰ ਲੈ ਕੇ ਜਾਣਾ ਰਿਪੇਅਰ ਦੇ ਲਈ। ਰੋਇਲ ਆਟੋ ਸੈਂਟਰ ਟੈਸਲਾ ਦੇ ਵਹੀਕਲਸ ਤੇ ਵੀ ਕੰਮ ਕਰਦੇ ਆ। ਕੋਈ ਵੀ ਰਿਪੇਅਰ, ਕਿਸੇ ਵੀ ਮੇਕ ਐਂਡ ਮਾਡਲ, ਸੇਫਟੀ ਸਰਟੀਫਿਕੇਸ਼ਨ, ਊਬਰ ਲਿਫਟ ਦੀ ਸੇਫਟੀ ਕਰਾਉਣੀ ਹੈ, ਸਪੈਸ਼ਲਾਈਜ਼ ਕਰਦੇ ਨੇ ਇਲੈਕਟ੍ਰੀਕਲ ਅਤੇ ਕੰਪਿਊਟਰਾਈਜ਼ ਡਾਇਗਨੋਸਟਿਕ ਕੰਮ ਚ, ਸਟੀਲਸ ਐਂਡ ਮੈਲਨੀ। ਰੋਇਲ ਆਟੋ ਸੈਂਟਰ ਐਂਡ ਅਮਿਸ਼ਨ ਟੈਸਟਿੰਗ, 9057991478905-799-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1478-1
2: ਜੇਸ ਹੋਮ ਇੰਪਰੂਵਡ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਐਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057879

ਸਾਰੇ ਹੀ ਸਰੋਤਿਆਂ ਨੂੰ ਨਵਰੀਤ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਈਵਨਿੰਗ।

ਸਭ ਦੀ ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸ਼ਾਮ ਨੂੰ। ਸ਼ਾਮ ਦੇ ਵਿੱਚ ਜੁੜ ਚੁੱਕੇ ਹਾਂ ਤੁਹਾਡੇ ਨਾਲ ਇੱਕ ਵਾਰ ਫਿਰ ਪ੍ਰੋਗਰਾਮ ਪੰਜਾਬੀ ਦੇ ਨਾਲ ਲੈ ਕੇ ਠੀਕ 9 ਵਜੇ ਤੱਕ ਤੁਹਾਡੀ ਸਾਡੀ ਗੱਲਬਾਤ ਹੋਵੇਗੀ, ਮੁਲਾਕਾਤ ਹੋਵੇਗੀ ਤੇ ਗੱਲਾਂ ਬਾਤਾਂ ਕਰਦੇ ਹਾਂ। ਰੌਣਕ ਮੇਲਾ ਲਾਉਂਦੇ ਹਾਂ ਯਾਰ ਪੰਜਾਬੀ ਲਹਿਰਾਂ ਦੇ ਵਿੱਚ, ਫਿਰ ਜਦੋਂ ਅਸੀਂ ਜੁੜ ਜਾਂਦੇ ਹਾਂ ਤੁਹਾਡੇ ਨਾਲ ਤੇ ਫਿਰ ਰੌਣਕ ਮੇਲਾ ਬੱਲੇ ਬੱਲੇ ਤੇ ਚਾਹ ਜਿਹਾ ਚੜ ਜਾਂਦਾ ਯਾਰ। ਸ਼ਾਮ ਦੇ 6 ਵੱਜਦੇ ਆ ਹੁੰਦਾ ਕਿ ਵਧੀਆ ਯਾਰ ਆਪਾਂ ਪਿਆਰ ਦੀਆਂ ਕੁਝ ਗੱਲਾਂ ਬਾਤਾਂ ਕਰੀਏ ਤੇ ਨਾਲੇ ਆਪਾਂ ਇੱਕ ਦੂਜੇ ਨਾਲ ਸਾਂਝ ਪਾਈਏ। ਇੱਕ ਆਦਤ ਦੇਖੋ, ਹੁਣ ਬਹੁਤ ਸਾਰੇ ਸੱਜਣ ਮਿੱਤਰ ਨੇ ਕਹਿੰਦੇ ਕਿ ਨਵੀਂ ਯਾਰ ਸਾਡੀ ਸਾਨੂੰ ਵੀ ਇੱਕ ਆਦਤ ਜੀ ਹੁਣ ਪੈ ਗਈ ਹੈ ਤੁਹਾਡਾ ਪ੍ਰੋਗਰਾਮ ਸੁਣਨ ਦੀ। ਸੋ ਸਾਡਾ ਤਾਂ ਚਲੋ ਕੰਮ ਇਸ ਤਾਂ ਹੋਣਾ ਹੀ ਹੋਣਾ, ਬਟ ਇੱਕ ਮੈਂ ਕਹਿੰਦਾ ਕਿ ਤੁਹਾਡੀਆਂ ਕਾਲਸ, ਤੁਹਾਡੇ ਨਾਲ ਗੱਲਬਾਤ ਕਰਨ ਦੀ ਸਾਨੂੰ ਆਦਤ ਪਈ ਹੋਈ ਆ, ਗੱਲਾਂ ਬਾਤਾਂ ਕਰੀਦੀਆਂ ਨੇ, ਬੜਾ ਫਨ ਕਰੀਦਾ। ਸੋ ਸਟੂਡੀਓ ਦਾ ਨੰਬਰ ਹੈ ਆਪਣਾ 905-673-3337 905-673-3337 905-673-3337 ਆਪਣਾ ਨੰਬਰ ਹੈ 905-673-3337 ਤੇ ਆ ਜਾਓ ਫਿਰ ਕਰਦੇ ਹਾਂ ਗੱਲਬਾਤ। ਤੇ ਸਟੂਡੀਓ ਦਾ ਨੰਬਰ ਹੈ 905-673-3337 905-673-3337 ਗੋਰੀ ਗੋਰੀ ਵੀਣੀ ਨੂੰ ਹੈ।

0: ਹਰਭਜਨ ਸ਼ੇਰਾ ਯਾਰ, ਬਹੁਤ ਜ਼ਬਰਦਸਤ ਗੀਤ ਸ਼ੇਰਾ ਸਾਹਿਬ ਨੇ ਕੱਢਿਆ ਹੈ। ਮੈਂ ਚਲੋ ਸੁਣੇ ਬਹੁਤ ਘੱਟ ਨੇ, ਇਹ ਤਾਂ ਚਲੋ ਸੁਣਿਆ ਹੀ ਸੁਣਾ ਗੋਰੀ ਗੋਰੀ ਵੀਣੀ ਨੂੰ, ਇੱਕ ਦੋ ਪੈਗ ਲਾ ਕੇ ਲੱਗਦਾ ਹੈ ਸਾਰਾ ਪਿੰਡ ਮਿੱਤਰਾਂ ਦਾ, ਇਹ ਵੀ ਜ਼ਰੂਰ ਸੁਣਿਆ। ਤੇ ਅੱਛਾ ਇਹ ਵੀ ਇਹਨਾਂ ਦਾ ਸੀ, ਕਹਿੰਦੇ ਨੇ ਨੈਣਾ ਕਿ ਤੇਰੇ ਕੋਲ ਰਹਿਣਾ ਹੈ, ਇੱਕ ਦਰਦਾਂ ਦੀ ਦਵਾ ਗਾਣਾ ਉਹ ਨਹੀਂ ਮੈਂ ਸੁਣਿਆ ਯਾਰ ਇਹਨਾਂ ਦਾ, ਤੇ ਉਹ ਬੜਾ ਚੱਲਿਆ, ਬਹੁਤ ਸਾਰੇ ਵਿਊਜ਼, ਬਹੁਤ ਸਾਰੇ ਸਟ੍ਰੀਮਸ ਨੇ। ਸੋ ਸਟੂਡੀਓ ਦਾ ਆਪਣਾ ਨੰਬਰ ਹੈ 9056733337। ਤੇ ਤੁਸੀਂ ਕੀ ਸੁਣਨਾ, ਤੁਹਾਡਾ ਕੀ ਪਲਾਨ ਹੈ ਅੱਜ, ਸਾਨੂੰ ਦੱਸੋ ਕਿਹੜਾ ਲਾਈਏ ਯਾਰ, ਕੁਝ ਤੁਹਾਡੇ ਮਨਪਸੰਦ ਦੇ ਗੀਤ ਤੇ ਸਜਾਉਣੇ ਅੱਜ ਦੀ ਇਸ ਸੋਹਣੀ ਜੀ ਸ਼ਾਮ ਨੂੰ। ਤੇ ਸਟੂਡੀਓ ਦਾ ਨੰਬਰ ਤੁਹਾਨੂੰ ਯਾਦ ਹੈ ਮੈਨੂੰ ਦੁਬਾਰ ਤੋਂ ਦੱਸਣ ਦੀ ਲੋੜ ਚਲੋ ਤਾਂ ਕਈ ਵਾਰ ਪੈਂਦੀ ਹੈ, ਹਰ ਰੋਜ਼ ਕੋਈ ਨਾ ਕੋਈ ਨਵਾਂ ਸੱਜਣ ਜ਼ਰੂਰ ਜੁੜਦਾ। ਸੋ ਬਹੁਤ ਸਾਰੇ ਸਾਡੇ ਸੱਜਣ ਮਿੱਤਰ ਨੇ, ਕੋਈ ਪਹਿਲੀ ਵਾਰ ਸੁਣ ਰਿਹਾ, ਕੋਈ ਦੂਜੀ, ਕੋਈ ਤੀਜੀ, ਤੇ ਕਈਆਂ ਨੂੰ ਜਦੋਂ ਕੋਨਸੈਪਟ ਸਮਝ ਆਉਂਦਾ, ਅੱਛਾ ਯਾਰ ਨਵੀਂ ਦੇ ਸ਼ੋਅ 'ਤੇ ਤਾਂ ਗੱਲਬਾਤ ਕਰਕੇ, ਕਾਲ ਕਰਕੇ, ਹਾਲ ਚਾਲ ਪੁੱਛ ਕੇ ਸਾਡੇ ਮਨਪਸੰਦ ਦਾ ਗੀਤ ਵੀ ਲੱਗ ਜਾਂਦਾ, ਅਤੇ ਨਵੀਂ ਉਹਨਾਂ ਨਾਲ ਬੜੀਆਂ ਮਿੱਠੀਆਂ ਪੇਰੀਆਂ ਗੱਲਾਂ ਬਾਤਾਂ ਵੀ ਹੋ ਜਾਂਦੀਆਂ ਨੇ, ਅਤੇ ਫਿਰ ਇਹੀ ਚੀਜ਼ਾਂ ਹੁੰਦੀਆਂ ਨੇ। ਸੋ ਕਰਦੇ ਹਾਂ ਗੱਲਬਾਤ ਐਂਡ ਲੈਟਸ ਹੈਵ ਅ ਗੁੱਡ ਟਾਈਮ। ਅਤੇ ਪਹਿਲਾਂ ਤੁਹਾਨੂੰ ਮੈਂ ਇੱਕ ਜ਼ਰੂਰ ਜ਼ਰੂਰ ਜਾਣਕਾਰੀ ਦੇ ਦੇਵਾਂ, ਅਤੇ ਜਾਣਕਾਰੀ ਹੈ ਸਾਡੇ ਬਹੁਤ ਹੀ ਪਿਆਰੇ ਸੱਜਣ ਜੋ ਕਿ ਏਰੀਅਨ ਮੈਲਸ ਐਕਿਰਾ ਤੋਂ ਨੇ, ਉਹਨਾਂ ਦੀ। ਕਿਸੇ ਨੇ ਵੀ ਅਗਰ ਕਾਰ, ਵੈਨ, ਐਸ ਯੂ ਵੀ ਲੈਣਾ, ਟੋਪ ਟੋਪ ਟੋਪ ਦਾ ਨਾਮ ਇੱਕੋ ਹੈ, ਉਹ ਹੈ ਏਰੀਅਨ ਮੈਲਸ ਐਕਿਰਾ। ਏਰੀਅਨ ਮੈਲਸ ਐਕਿਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, ਐਸ ਯੂ ਵੀ ਕੋਈ ਵੀ ਲੈਣਾ ਹੋਵੇ, ਏਰੀਅਨ ਮੈਲਸ ਐਕਿਰਾ 9058285800 9058285800 ਤੇ ਕਾਲ ਕਰੋ। ਬਿਲਕੁਲ ਏਰੀਅਨ ਮੈਲਸ ਐਕਿਰਾ ਏਡੀ ਵੱਡੀ ਡੀਲਰਸ਼ਿਪ ਹੈ ਯਾਰ, ਤੁਸੀਂ ਬਸ ਇਹਨਾਂ ਨੂੰ ਕਾਲ ਕਰ ਲਓ, ਕਹਿ ਦਿਓ ਕਿ ਅਸੀਂ ਕਰਨ ਜਾਂ ਜਗਦੀਪ ਨਾਲ ਗੱਲ ਕਰਨੀ ਹੈ, ਤੇ ਕਰਨ ਤੇ ਜਗਦੀਪ ਤੁਹਾਨੂੰ ਵਧੀਆ ਡੀਲ ਦੇ ਦੇਣਗੇ। ਸੋ ਅੱਜ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਤੁਹਾਡੇ ਕਿਸੇ ਰਿਕੁਐਸਟ ਦੇ ਨਾਲ, ਹੋਵੇ ਵਧੀਆ ਯਾਰ। ਮੈਂ ਵੀ ਕਹਾਂ ਕਿ ਹਾਂ ਬਈ ਬਹੁਤ ਜ਼ਬਰਦਸਤ, ਬੜਾ ਕਮਾਲ ਦਾ ਗੀਤ ਤੁਸੀਂ ਰਿਕੁਐਸਟ ਕੀਤਾ, ਸੋ ਮੈਨੂੰ ਦੱਸ ਦਿਓ ਕੀ ਸੁਣਨਾ। ਤੇ ਅਗੇਨ ਤੁਹਾਨੂੰ ਪਤਾ ਯਾਰ ਆਪਣੇ ਟੇਸਟ ਦਾ, ਕਿੱਦਾਂ ਦੇ ਗਾਣੇ ਆਪਾਂ ਜ਼ਿਆਦਾਤਰ ਲਾਉਣੇ ਆ, ਤੇ ਫਿਰ ਜਿਵੇਂ ਤੁਸੀਂ ਕਹੋਗੇ ਅੱਜ ਫਿਰ ਤੁਹਾਡੇ ਤੋਂ ਸ਼ੁਰੂਆਤ ਕਰਦੇ ਹਾਂ। ਕਰੋ ਜਲਦੀ ਕਾਲ ਤੇ ਇੱਕ ਵਧੀਆ ਜੇ, ਮੈਂ ਕਹਿੰਦਾ ਕਿ ਐਸੇ ਗੀਤ ਦੀ ਰਿਕੁਐਸਟ ਕਰੋ ਕਿ ਅਸੀਂ ਵੀ ਕਹੀਏ ਵਾਹ ਬਈ ਵਾਹ ਕਿਆ ਬਾਤ ਹੈ, ਇਹਨੂੰ ਕਹਿੰਦੇ ਆ ਰਿਕੁਐਸਟ। 9056733337 ਨੰਬਰ ਆਪਣਾ, 9056733337। ਤੁਹਾਨੂੰ ਮੈਂ ਅਨਾਜ ਮਾਰਟ ਦੀ ਜਾਣਕਾਰੀ ਦੇਵਾਂ। ਅਨਾਜ ਮਾਰਟ ਗਰੋਸਰੀ ਸਟੋਰ ਹੈ ਜੋ ਕਿ ਏਅਰਪੋਰਟ ਰੋਡ ਅਤੇ ਮੇਫੀਲਡ ਵਾਲੇ ਪਲਾਜ਼ੇ ਤੇ ਖੁੱਲ ਰਿਹਾ ਬਈ। ਤੇ ਅਨਾਜ ਮਾਰਟ ਸੈਟਰਡੇ ਨੂੰ ਖੁੱਲ ਰਿਹਾ, ਗ੍ਰੈਂਡ ਓਪਨਿੰਗ ਸੈਟਰਡੇ ਆ, ਹੁਣ ਖੁੱਲ ਗਿਆ, ਸੋਫਟ ਓਪਨਿੰਗ ਹੋ ਗਈ। ਤੁਸੀਂ ਜਾਓ ਤੇ ਅਨਾਜ ਮਾਰਟ ਤੇ ਤੋਹਫੇ ਸੁਣੋ ਕਿਹੜੇ ਕਿਹੜੇ ਤੁਹਾਨੂੰ ਮਿਲ ਰਹੇ ਆ।
1: ਬ੍ਰੈਂਪਟਨ ਵਾਲਿਓ ਤਿਆਰ ਹੋ ਜਾਓ ਬੁਲਟ ਮੋਟਰਸਾਈਕਲ ਜਿੱਤਣ ਲਈ, ਕਿਉਂਕਿ ਤੁਹਾਡੇ ਸ਼ਹਿਰ ਵਿੱਚ ਨਵੇਂ ਗ੍ਰੋਸਰੀ ਸਟੋਰ ਅਨਾਜ ਮਾਰਟ ਦੀ ਹੋ ਰਹੀ ਹੈ ਗ੍ਰੈਂਡ ਓਪਨਿੰਗ।
2: ਅੱਜ ਹੀ ਅਨਾਜ ਮਾਰਟ ਤੇ ਆਓ, $100 ਦੀ ਸ਼ਾਪਿੰਗ ਕਰੋ ਤੇ ਲੱਕੀ ਡਰਾ ਵਿੱਚ ਐਂਟਰੀ ਪਾਓ ਤੇ ਤੁਸੀਂ ਜਿੱਤ ਸਕਦੇ ਹੋ ਰਾਇਲ ਐਨਫੀਲਡ ਮੋਟਰਸਾਈਕਲ, LED TV, ਏਅਰ ਫਰਾਇਰ ਤੇ ਹੋਰ ਵੀ ਬਹੁਤ ਸਾਰੇ ਐਕਸਾਈਟਿੰਗ ਪ੍ਰਾਈਜ਼ਸ।
1: ਵਿਜ਼ਿਟ ਅਨਾਜ ਮਾਰਟ, 6141 ਮੇਫੀਲਡ ਰੋਡ, ਯੂਨਿਟ 42A, ਬ੍ਰੈਂਟਨ। ਕਾਲ 9059288557।
0: ਠੀਕ ਹੈ, ਸੋ ਅੱਜ ਤੋਂ ਜਾਓ $100 ਤੁਸੀਂ $100 ਦੀ ਗਰੋਸਰੀ ਕਰੋ ਤੇ ਬੁਲਟ ਮੋਟਰਸਾਈਕਲ, TV ਤੇ ਏਅਰ ਫਰਾਇਰ ਵਰਗੇ ਇਨਾਮ ਜਿੱਤੋ। ਸੈਟਰਡੇ ਨੂੰ ਇਨਾਮ ਅਨਾਊਂਸ ਕੀਤੇ ਜਾਣਗੇ। 5950, ਹਾਂਜੀ ਕਿਵੇਂ ਹੋ?
3: ਹਾਂਜੀ ਨਵੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਬਣਦਾ?
3: ਬਹੁਤ ਵਧੀਆ ਜੀ, ਬੋਲ ਰਿਹਾ ਭਾਜੀ। ਜਦੋਂ ਨਾ ਤੁਹਾਡਾ ਸਟਾਰ ਉਹਨਾਂ ਦਾ ਸ਼ੋ, ਤੁਸੀਂ ਪਹਿਲਾਂ ਹੀ ਜਬਰਦਸਤ ਲਾ ਲੈਂਦੇ ਹੋ ਤਾਂ ਫਿਰ ਥੋੜੀ ਖਤਮ ਹੋ ਜਾਂਦੇ ਆ।
0: ਅੱਛਾ,
3: ਪਰ ਚਲੋ ਤੁਸੀਂ ਅੱਜ ਕਿਹਾ ਵੀ ਰਿਕੁਐਸਟ ਕਰੋ ਵਧੀਆ ਦੇ ਗਾਣੇ ਦੀ, ਮੈਂ ਕਿਹਾ ਚਲੋ ਰਿਕੁਐਸਟ ਕਰਦੇ ਆ। ਮਾਝੇ ਦੀ
0: ਮੋਹਬਤੀ, ਮਾਝੇ ਦੀ ਕਿਆ ਵਾ, ਬਲਕਾਰ ਸਿੱਧੂ ਜੀ ਨੇ ਵੀ ਕਮਾਲ ਹੀ ਕਰਤੀ ਉਸ ਗਾਣੇ ਨਾਲ ਹੈ। ਤੁਸੀਂ ਫਿਰ ਸਮਝ ਗਏ ਯਾਰ ਸਾਡੇ ਟੇਸਟ ਨੂੰ, ਤੇ ਤਾਂ ਹੀ ਤਾਂ ਤੁਹਾਨੂੰ ਪੁੱਛਿਆ। ਫਿਰ
3: ਭਾਜੀ ਤੁਹਾਡੀ ਫੀਲਿੰਗ ਦੇ ਨਾਲ ਸਾਡੀਆਂ ਫੀਲਿੰਗਾਂ ਬਹੁਤ ਜੁੜੀਆਂ ਹੋਈਆਂ।
0: ਵਾਹ, ਨਹੀਂ ਦੇਖੋ ਇੱਕ ਦੂਜੇ ਦੇ ਟੇਸਟ ਨੂੰ ਸਮਝਣਾ ਬਹੁਤ ਜ਼ਰੂਰੀ ਆ। ਹੁਣ ਦੇਖੋ, ਹੁਣ ਮੈਂ ਕੋਈ ਗਾਣਾ ਲਾਉਣਾ ਤੇ ਮੈਨੂੰ ਪਤਾ ਹੁੰਦਾ ਯਾਰ ਕਿ ਜਿਹੜੇ ਹੁਣ ਸੱਜਣ ਮਿੱਤਰ ਸੁਣਨ ਵਾਲੇ ਨੇ ਵੀ ਉਹ ਕੀ ਸੁਣਨਾ ਚਾਹੁੰਦੇ ਨੇ। ਸੋ ਉਹੀ ਗੱਲਾਂ ਨੇ, ਹੁਣ ਤੁਸੀਂ ਕਿਸ ਨੂੰ ਆਪਣੇ ਘਰੇ ਸੱਦਿਆ, ਤੁਹਾਨੂੰ ਪਤਾ ਯਾਰ ਅਗਲੇ ਬੰਦੇ ਨੌਨ ਵੈਜ ਨੇ, ਬੱਕਰੀ ਦੇ ਸ਼ੌਕੀਨ ਨੇ, ਚਿਕਨ ਦੇ ਸ਼ੌਕੀਨ ਨੇ, ਫਿਰ ਤੁਸੀਂ ਉਹੀ ਖਵਾਓਗੇ ਕਿ ਨਹੀਂ?
3: ਬਿਲਕੁਲ ਬਿਲਕੁਲ। ਹੋਰ ਮਿਲੇ ਨੀ ਗੇ ਤੁਹਾਨੂੰ, ਪਰ ਦਿਲੋਂ ਬੜਾ ਸਤਿਕਾਰ ਆ, ਪਿਆਰ ਹੈ।
0: ਥੈਂਕ ਯੂ ਭਾਜੀ,
3: ਖੁਸ਼ੀ ਕਰਾਂ ਤੇ ਟਾਈਮ ਮਿਲਿਆ ਤਾਂ ਜ਼ਰੂਰ।
0: ਐਨੀ ਟਾਈਮ ਜ਼ਰੂਰ ਯਾਰ ਮਿਲੋ, ਜਿੱਥੇ ਕਹਿੰਦੇ ਹੁੰਦੇ ਕਿ ਅਸੀਂ ਪਹੁੰਚਦੇ ਹਾਂ, ਜ਼ਰੂਰ ਪਹੁੰਚੋ ਤੇ ਜ਼ਰੂਰ ਮਿਲਾਂਗੇ। ਤੁਹਾਡੇ ਬੱਚੇ ਹੈਗੇ ਆ ਭਾਜੀ?
3: ਦੋ ਬੇਬੀ ਨੇ। ਹਾਂਜੀ,
0: ਕੀ ਉਮਰ ਕੀ ਉਹਨਾਂ ਦੀ, ਕਿੰਨੀ ਕੁ?
3: ਇੱਕ 4 ਈਅਰ ਹੈ, ਇੱਕ 1 ਐਂਡ ਹਾਫ।
0: ਠੀਕ ਹੈ, ਚਲੋ। ਇੱਕ ਨਾ ਇਸ ਐਤਵਾਰ ਨੂੰ ਬੜਾ ਵਧੀਆ ਇਵੈਂਟ ਹੋ ਰਿਹਾ। ਐਤਵਾਰ ਨੂੰ ਉਹ ਜਿਹੜਾ ਇਵੈਂਟ ਹੈ ਉਹ ਇੱਥੇ ਆਪਣੇ ਕੁਈਨ ਅਤੇ ਗੋਰ ਰੋਡ ਦੇ ਨੇੜੇ ਹੋ ਰਿਹਾ ਹੈ। ਇੱਕ ਚੈਰਿਟੀ ਇਵੈਂਟ ਹੈ, ਬਟ ਉੱਥੇ ਬੱਚਿਆਂ ਲਈ ਬੜਾ ਕੁਝ ਹੋਊਗਾ। ਬਾਉਂਸੀ ਕੈਸਲ, ਪੈਟਿੰਗ ਜ਼ੂ, ਬਾਕੀ ਫੇਸ ਪੇਂਟ, ਬਲੂਨ ਵਗੈਰਾ ਹੋਣਗੇ, ਤੇ ਚੈਰਿਟੀ ਲਈ ਹੈ, ਖਾਣ ਪੀਣ ਦਾ ਬੜਾ ਉੱਥੇ ਇੰਤਜ਼ਾਮ ਹੋਵੇਗਾ। ਸੋ ਬੱਚੇ ਲਾਈਕ ਕਰਦੇ ਇੱਦਾਂ ਦੀਆਂ ਚੀਜ਼ਾਂ, ਨਾਲੇ ਇੱਕ ਵਧੀਆ ਕੌਜ਼ ਹੈ। ਸਰੋ ਉੱਥੇ ਪਹੁੰਚ ਸਕਦੇ ਹਾਂ, ਜ਼ਰੂਰ ਪਹੁੰਚਿਓ।
3: ਥੈਂਕ ਯੂ ਭਾਜੀ, ਥੈਂਕ ਯੂ।
0: ਠੀਕ ਹੈ, ਥੈਂਕ ਯੂ। ਸੋ ਮੈਂ ਸਾਰਿਆਂ ਨੂੰ ਜਾਣਕਾਰੀ ਦੇ ਦੇਵਾਂ, ਇਹ ਜਿਹੜਾ ਇਵੈਂਟ ਹੈ ਇਹ ਹੋ ਰਿਹਾ ਇਸ ਸੰਡੇ ਐਤਵਾਰ ਨੂੰ, ਠੀਕ ਹੈ। ਚੈਰਿਟੀ ਇਵੈਂਟ ਹੈ, ਹੋਪ ਕਲੈਕਟਿਵ ਗਰੁੱਪ ਹੈ ਨੌਜਵਾਨਾਂ ਦੀ, ਤੇ ਮੈਂ ਕਹਿ ਲਓ ਕਿ ਯੰਗਸਟਰਸ ਦੀ, ਮੁੰਡੇ ਕੁੜੀਆਂ ਦੀ, ਯੰਗ ਜਿਹੜੇ ਬੜੇ ਵਧੀਆ ਬਿਜ਼ਨਸ ਓਨਰ ਨੇ, ਲੋਕਲ ਬਿਜ਼ਨਸ ਓਨਰ, ਐਂਡ ਪੈਸੇ ਇਕੱਠੇ ਕੀਤੇ ਜਾ ਰਹੇ ਆ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਦੇ ਲਈ ਤੇ ਸੇਵਾ ਫੂਡ ਬੈਂਕ ਦੇ ਲਈ। ਤੇ ਇਹ ਕੋਈ ਆਮ ਗੱਲ ਨਹੀਂ ਹੈ ਯਾਰ, ਕਾਰਨੀਵਲ ਕਰ ਰਹੇ ਆ, ਜਿਵੇਂ ਆਪਣੇ ਵੱਡੇ ਵੱਡੇ ਮੇਲੇ ਨਹੀਂ ਲੱਗਦੇ ਪਿੰਡਾਂ ਪੁੰਡਾਂ 'ਚ, ਬਟ ਇੱਥੇ ਹੁਣ ਪੈਸੇ ਰੇਜ਼ ਕੀਤੇ ਜਾ ਰਹੇ ਆ, ਤੇ ਤੁਹਾਡੇ ਲਈ, ਤੁਹਾਡੇ ਬੱਚਿਆਂ ਲਈ ਬਹੁਤ ਕੁਛ ਹੈ ਇੱਥੇ। ਜਿਵੇਂ ਮੈਂ ਜ਼ਿਕਰ ਕੀਤਾ, ਕਾਰਨੀਵਲ ਗੇਮਸ ਹੋਣਗੀਆਂ, ਬਾਉਂਸੀ ਕੈਸਲ ਹੋਊਗਾ, ਬਬਲ ਸ਼ੋਅ, ਪੈਟਿੰਗ ਜ਼ੂ, ਆਈਸ ਕ੍ਰੀਮ ਟਰੱਕ, ਬਲੂਨ ਟਵਿਸਟਰ, ਫੇਸ ਪੇਂਟਰ, 11 to 3 ਹੋ ਰਿਹਾ, ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ। ਸੋ ਤੁਸੀਂ ਸਾਰੇ ਆਓ ਤੇ ਤੁਸੀਂ ਨਾਲੇ ਗਿਵ ਬੈਕ ਕਰੋ ਕਮਿਊਨਿਟੀ ਨੂੰ, ਜ਼ਰੂਰ ਜ਼ਰੂਰ ਜ਼ਰੂਰ ਤੁਸੀਂ ਪਹੁੰਚੋ। 4 ਘੰਟੇ 11 to 3 ਤੱਕ ਇਹ ਇਵੈਂਟ ਹੋ ਰਿਹਾ, ਐਂਡ ਇੱਥੇ ਸੁਰਸਾਗਰ ਬੈਂਡ ਵੀ ਹੋਊਗੀ, ਬਹੁਤ ਹੀ ਕਮਾਲ ਦਾ ਗੀਤ ਸੰਗੀਤ ਵੀ ਤੁਹਾਨੂੰ ਸੁਣਨ ਨੂੰ ਮਿਲੇਗਾ। ਸੋ ਐਮਬੈਸੀ ਗ੍ਰੈਂਡ ਕਨਵੈਨਸ਼ਨ ਸੈਂਟਰ ਆਉਣ ਵਾਲੇ ਇਸ ਐਤਵਾਰ 1716। ਹੈਲੋ,
4: ਹੈਲੋ, ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
4: ਹਾਂਜੀ ਨਵੀਂ ਜੀ, ਕੀ ਹਾਲ ਜੀ?
0: ਬਹੁਤ ਵਧੀਆ ਜੀ, ਕਿਵੇਂ?
4: ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ ਜੀ, ਬਹੁਤ ਵਧੀਆ, ਬਹੁਤ ਵਧੀਆ ਪ੍ਰੋਗਰਾਮ ਨੇ, ਗਾਣਾ ਬੜਾ ਵਧੀਆ ਲਾਇਆ ਜੀ ਭਾਜੀ।
0: ਥੈਂਕ ਯੂ ਸਰ।
4: ਹੰਸਰਾ ਜੀ ਦਾ ਸ਼ੋਅ ਹੋ ਰਿਹਾ ਜੀ,
0: ਜ਼ਰੂਰ
4: ਜੀ, ਉਹਨਾਂ ਦਾ ਤਾਂ ਜੀ, ਉਹਦਾ
0: ਉਹਨਾਂ ਨੇ ਤਾਂ ਲਾਉਣੀ ਆ, ਰੋਜ਼ ਲਾਈ ਦੇ ਭਾਜੀ, ਅਸੀਂ ਸੁਬਾ ਸ਼ਾਮ ਹੰਸੀ ਹੰਸ ਕਰ ਰਹੇ ਹਾਂ।
4: ਅੱਜ ਪਹੁੰਚ ਗਿਆ ਜੀ ਆਪਣੇ ਸ਼ਹਿਰ ਟੋਰਾਂਟੋ ਦੇ ਵਿੱਚ।
0: ਹਾਂਜੀ, ਤੁਹਾਡਾ ਤੁਹਾਡਾ ਸ਼ੁਭ ਨਾਮ ਕੀ ਹੈ?
4: ਬਸ ਜੀ,
0: ਨਹੀਂ ਬਸ ਜੀ ਨਹੀਂ, ਹੁਣ ਨਾਂ ਤਾਂ ਤੁਹਾਡਾ ਕੋਈ ਨਾ ਕੋਈ ਹੈਗਾ ਹੀ ਆ।
4: ਨਹੀਂ ਨਹੀਂ ਨਾ, ਗੁਪਤ ਹੈ ਜੀ, ਗੁਪਤ। ਥੈਂਕ ਯੂ।
0: ਲੈ ਦੱਸ ਨਾ, ਦੱਸੋ ਯਾਰ, ਹੁਣ ਦੇਖੋ, ਹੁਣ ਕਾਲ ਵੀ ਕੱਟ ਗਏ, ਕਾਲ ਕੀਤੀ ਹੈ, ਆਪਣਾ ਨਾਂ ਦੱਸੋ, ਗੱਲਬਾਤ ਕਰੋ। ਹਾਂਜੀ ਭਾਜੀ, ਅਸੀਂ ਇੱਥੋਂ ਫੋਨ ਕਰ ਰਹੇ ਹਾਂ, ਸਾਡਾ ਇਹ ਨਾਮ ਹੈ, ਸਾਡਾ ਇਹ ਕਾਰੋਬਾਰ ਹੈ, ਤੇ ਥੋੜ੍ਹਾ ਯਾਰ ਕਹਿੰਦੇ ਹੁੰਦੇ ਕਮਿਊਨੀਕੇਟ ਕਰੀਦਾ ਹੁੰਦਾ। ਸੋ ਖੈਰ, ਪ੍ਰੋਗਰਾਮ ਹੈ ਪੰਜਾਬੀ ਦਾ, ਹਾਂ ਥੋੜ੍ਹੀ ਗੱਲ ਬਣਦੀ ਹੈ, ਬਸ ਅਸੀਂ ਕਾਲ ਕੱਟਤੀ ਜਦੀ, ਤੇ ਬਸ ਨਾਂ ਨਹੀਂ ਦੱਸਣਾ। ਚਲੋ ਕੋਈ ਗੱਲ ਨਹੀਂ, ਮਰਜ਼ੀ ਹੈ ਤੁਹਾਡੀ, ਪ੍ਰੋਗਰਾਮ ਪੰਜਾਬੀ ਸਾਰਾ ਤੁਸੀਂ ਸੁਣ ਰਹੇ ਹੋ। ਸੋ ਗੱਲਬਾਤ ਤੁਹਾਡੇ ਨਾਲ ਹੋ ਰਹੀ ਹੈ, ਤੇ ਕਿਆ ਬਾਤ ਹੈ ਭਾਜੀ, ਹੁਣੇ ਕਹਿੰਦੇ ਕਿ ਨਵੀਂ ਆਹ ਸੁਣਾ ਸੁਣਾਉਂਦੇ ਹਾਂ ਭਾਜੀ, ਕੋਈ ਗੱਲ ਨਹੀਂ, ਜਿਹਨਾਂ ਨੇ ਆਪਣੀ ਰਿਕੁਐਸਟ ਕੀਤੀ ਸੀ। ਇੱਕ ਦੋ ਮੈਸੇਜ ਦੇਣੇ ਜ਼ਰੂਰੀ ਹੁੰਦੇ ਆ। ਇੱਕ ਯਾਰ ਫਿਲਮ ਆ ਰਹੀ ਹੈ ਮਿੱਟੀ ਦੇ ਪੁੱਤ, ਵਾਹ, ਆਪਾਂ ਸਾਰੇ ਮਿੱਟੀ ਦੇ ਪੁੱਤ ਆ ਯਾਰ, ਆਪਣੀ ਮਿੱਟੀ ਦੇ ਨਾਲ ਜਿੰਨਾ ਯਾਰ ਆਪਣਾ ਪਿਆਰ ਹੈ, ਮੈਨੂੰ ਲੱਗਦਾ ਕਿ ਬਹੁਤ ਘੱਟ ਲੋਕ ਹੋਣਗੇ ਜਿਹੜੇ ਆਪਣੀ ਮਿੱਟੀ ਨੂੰ ਉਨਾ ਪਿਆਰ ਕਰਦੇ। ਸੋ ਮਿੱਟੀ ਦੇ ਪੁੱਤ ਆਪਾਂ ਸਾਰੇ ਹੀ ਹਾਂ, ਤੇ ਦੇਵ ਖਰਾਉੜ ਹੋਰਨ ਦੀ ਫਿਲਮ ਆ ਰਹੀ ਹੈ ਮਿੱਟੀ ਦੇ ਪੁੱਤ। ਸੋ ਇਸ ਫਿਲਮ ਨੂੰ ਦੇਖਣ ਲਈ ਤੁਸੀਂ ਰੈਡੀ ਹੋ ਜਾਓ, 18 September ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਮਿੱਟੀ ਦੇ ਪੁੱਤ ਫਿਲਮ ਲੱਗਣ ਜਾ ਰਹੀ ਹੈ, ਗੈਟ ਰੈਡੀ। ਐਂਡ ਬਹੁਤ ਕਮਾਲ ਦੀ ਸਕਰੀਨ ਪਲੇ, ਬਹੁਤ ਹੀ ਕਮਾਲ ਦਾ ਸਿਨੇਮਾ, ਤੇ ਦੇਵ ਖਰਾਉੜ ਹੋਣੇ ਯਾਰ ਜਦੋਂ ਫਿਲਮ ਕੋਈ ਕੱਢਦੇ ਆ, ਤੁਹਾਨੂੰ ਪਤਾ ਹੀ ਹੈ ਕਿ ਐਕਟਿੰਗ ਪੱਖੋਂ ਕਿੰਨੇ ਮਾਹਰ ਨੇ, ਤੇ ਫਿਲਮ ਦੇ ਵਿੱਚ ਯੋਗਰਾਜ ਸਿੰਘ ਜੀ ਨੇ। ਸੋ ਜ਼ਰੂਰ ਤੁਸੀਂ 18 September ਨੂੰ ਫਿਲਮ ਦੇਖਣ ਦੇ ਲਈ ਹੋ ਜਾਓ ਕੈਮ, ਹੋ ਜਾਓ ਰੈਡੀ, ਮਿੱਟੀ ਦੇ ਪੁੱਤ 6780। ਹੈਲੋ,
5: ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ,
0: ਸਤਿ ਸ਼੍ਰੀ ਅਕਾਲ ਵੀਰੇ, ਵਧੀਆ ਜੀ, ਕਿਵੇਂ ਹੋ?
5: ਬਹੁਤ ਵਧੀਆ, ਚੜ੍ਹਦੀ ਕਲਾ, ਸ਼ੁਕਰ ਰੱਬ ਦਾ। ਹੋਰ
0: ਬਹੁਤ ਵਧੀਆ ਜੀ, ਬੱਲੇ ਬੱਲੇ, ਤੁਸੀਂ ਸੁਣਾਓ ਕਿਵੇਂ ਲੰਘ ਰਿਹਾ ਦਿਨ ਤੁਹਾਡਾ?
5: ਦਿਨ ਭਾਈ ਲੰਘ ਗਿਆ, ਕੱਲ ਥਰਸਡੇ, ਪਰਸੋਂ ਫਰਾਈਡੇ, ਫਿਰ ਦੋ ਦਿਨ ਬਾਅਦ ਕਰਾਂਗੇ ਮੌਜਾਂ।
0: ਹਾਏ ਹਾਏ,
5: ਬਸ ਰਹਿ ਗਏ ਦੋ ਕੁ ਦਿਨ।
0: ਇਹੀ ਯਾਰ ਬੰਦਾ ਗਿਣਦਾ ਰਹਿੰਦਾ ਕਿ ਯਾਰ ਬਸ ਫਰਾਈਡੇ ਜੂਨੀਅਰ ਆਵੇ, ਫਿਰ ਫਰਾਈਡੇ ਆ ਗਿਆ, ਚਲੋ ਜੀ।
5: ਉਹੀ ਭਾਈ ਜਿੱਦਾਂ ਲਾਸਟ ਲੌਂਗ ਵੀਕਐਂਡ ਹੁੰਦਾ ਤੇ ਉਹਦੇ ਚ ਮੈਨੂੰ ਏਦਾਂ ਲੱਗਦਾ ਕਿ ਮੰਡੇ ਨੂੰ ਚਲੋ ਆਪਾਂ ਕੰਮ ਤੇ ਨੀ ਗਏ, ਟਿਊਜ਼ਡੇ ਗਏ, ਬਟ ਮੈਂ ਉਹਨੂੰ ਲੌਂਗ ਵੀਕਐਂਡ ਵਾਂਗ ਮੈਂ ਕਿਹਾ ਨੈਕਸਟ ਵੀਕ ਤਿੰਨ ਦਿਨ ਬਾਅਦ ਫੇਰ ਮੁੜ ਕੇ ਛੁੱਟੀਆਂ, ਚਾਰ ਦਿਨ ਤੋਂ
0: ਛੁੱਟੀਆਂ ਦੀ ਉਡੀਕ ਰਹਿੰਦੀ ਹੈ। ਬਾਕੀ ਤੁਸੀਂ ਸਹੀ ਕਿਹਾ, ਹੁਣ ਗਾਣਾ ਨੀ ਸੀ ਆਇਆ ਕਿ ਉਂਗਲਾਂ ਤੇ ਗਿਣ ਗਿਣ ਦਿਨ ਕੱਢੇ ਵੀਕ ਦੇ, ਆਪਾਂ ਵੀਕਐਂਡ ਹੀ ਉਡੀਕਦੇ ਰਹਿੰਦੇ ਹਾਂ। ਚਲੋ ਘੰਟਿਆਂ ਦੀ ਲਾਈਫ ਦੀ ਬਹੁਤ ਸਾਰੇ ਲੋਕਾਂ ਨੂੰ ਨਾ ਇੱਕ ਇੱਜ਼ਤ ਜੀ ਨਹੀਂ ਹੁੰਦੀ,
5: ਇੱਥੇ ਆ ਕੇ ਬੰਦੇ ਨੂੰ ਟਾਈਮ ਦੀ ਵੈਲਿਊ ਪਤਾ ਲੱਗਦੀ
0: ਬਹੁਤ ਜ਼ਿਆਦਾ ਯਾਰ।
5: ਚੀਜ਼ ਹੈਗੀ ਜਿੱਦਾਂ ਹੁਣ ਅਸੀਂ ਪਿੰਡਾਂ ਤੋਂ ਆਏ ਹਾਂ, ਸਾਡੇ ਤਾਂ ਏਦਾਂ ਨੀ ਹੁੰਦਾ ਕਦੀ ਕਿਸੇ ਨੂੰ ਮਿਲਣ ਜਾਣਾ, ਕਿਸੇ ਕੋਲ ਜਾਣਾ ਸ਼ੋਪ ਤੇ ਅਪੁਆਇੰਟਮੈਂਟ ਲੈ ਲਓ, ਜਾਂ ਹੁਣ ਇੱਥੇ ਆ ਕੇ ਬੰਦੇ ਨੂੰ ਪਤਾ ਲੱਗਦਾ ਅਪੁਆਇੰਟਮੈਂਟ ਲੈਣੀ ਜ਼ਰੂਰੀ ਆ ਕਿਸੇ ਵੀ ਕੰਮ ਦੇ ਲਈ। ਕਿਸੇ ਨੂੰ ਆਪਾਂ ਮਿਲਣ ਜਾਣਾ ਉਹਨੂੰ ਪਹਿਲਾਂ ਕਾਲ ਕਰ ਲਓ ਕਿ ਯਾਰ ਤੁਸੀਂ ਸੈਟਰਡੇ ਕੀ ਕਰ ਰਹੇ ਹੋ, ਨਾ ਦੱਸੋ ਪਹਿਲਾਂ ਉਹਨਾਂ ਦਾ ਪੁੱਛੋ ਕੀ ਕਰ ਰਹੇ ਹੋ,
0: ਬਿਲਕੁਲ
5: ਜੇ ਉਹ ਫ੍ਰੀ ਆ ਫਿਰ ਉਹਨਾਂ ਨੂੰ ਅਪੁਆਇੰਟਮੈਂਟ ਰੱਖੋ, ਮਿਲਣ ਦੇ ਕੁਛ
0: ਨਹੀਂ। ਸਹੀ ਗੱਲ ਆ ਤੁਹਾਡੀ, ਤੇ ਹੋਰ ਕੋਈ ਹੁਕਮ?
5: ਭਾਜੀ ਗੀਤ ਇੱਕ ਤਾਂ ਉਹ ਵੀ ਬਹੁਤ ਵਧੀਆ ਇਹਨਾਂ ਨੇ ਦੱਸਿਆ ਭਾਈ ਸਾਹਿਬ ਜਿਹੜੇ ਆਏ ਸੀ, ਤੇ ਉਸ ਤੋਂ ਇਲਾਵਾ ਇੱਕ ਦੂਜਾ ਮੁੱਕ ਗਈ ਫੀਮ ਡੱਬੀ ਤੋਂ ਯਾਰੋ ਅੱਜ ਕੋਈ ਮਜ਼ੇਦਾਰ ਰੰਗ ਸਾਰੋ।
0: ਕੀ ਬਾਤ ਹੈ, ਇਹ ਵੀ ਬੜਾ ਜ਼ਬਰਦਸਤ ਗੀਤ ਸੀ ਹੈ।
5: ਹਾਂਜੀ,
0: ਮੁੱਕ ਗਈ ਫੀਮ ਡੱਬੀ ਚੋ ਯਾਰੋ ਨੀ ਅੱਜ ਕੋਈ ਅਮਲੀ ਦਾ ਡੰਗ ਸਾਰੋ, ਸਾਡੀ ਰੁੱਸੀ ਫਿਰੇ ਕਰਤਾਰੋ
5: ਕਰਤਾਰੋ, ਕੌਣ ਮਨਾਵੇ ਹੀਰੀ ਨੂੰ,
0: ਹਾਏ ਹਾਏ
5: ਹਾਏ, ਚੱਲੀ ਲੱਗੀ
0: ਤੋੜ ਸਰੀਰ ਨੂੰ। ਇੱਕ ਤਾਂ ਯਾਰ ਮੁੱਗੀ ਫੀਮ ਆਇਆ ਸੀਗਾ ਸਦੀਕ ਸਾਹਿਬ ਦਾ, ਇੱਕ ਫਿਰ ਬਾਅਦ ਚੋਂ ਰੀਮਿਕਸ ਵੀ ਆਇਆ ਸੀਗਾ,
5: ਰੀਮਿਕਸ ਵੀ ਆਇਆ ਸੀ।
0: ਕਿਹੜਾ ਲਾਈਏ
5: ਭਾਜੀ ਤੁਹਾਡਾ, ਜਿਵੇਂ ਤੁਹਾਨੂੰ ਵਧੀਆ ਲੱਗੇ, ਥੋੜਾ ਬੀਟ ਚਲਾਉਣਾ ਫਿਰ ਨਵਾਂ ਲਾ ਦੋ, ਨਹੀਂ ਤਾਂ ਫਿਰ ਸਦੀਕ ਸਾਹਿਬ ਦੇ ਇੱਧਰ ਦਾ ਆਲ ਉਹਦਾ ਹਰ ਵੇਲੇ ਹੀ ਹੈ ਨਾ, ਨਿਊ ਹੀ ਹੈ ਉਹ।
0: ਹਾਂ ਨਹੀਂ, ਉਹ ਜਿਹੜੀਆਂ ਪੁਰਾਣੀਆਂ ਤੂੰਬੀਆਂ ਨੇ ਨਾ ਉਹਦੀ ਵੀ ਕੋਈ ਰੀਸ ਨਹੀਂ। ਤੁਸੀਂ ਜ਼ਰੂਰ ਯਾਦ ਰੱਖਣਾ ਦੁਆਬਾ ਦੁਆਬਾ ਦੁਆਬਾ ਟਰੈਵਲ ਨੂੰ, ਇੰਡੀਆ ਦੀਆਂ ਟਿਕਟਾਂ ਤੁਸੀਂ ਲੈਣੀਆਂ ਤਾਂ ਦੁਆਬਾ ਟਰੈਵਲ ਨੂੰ ਤੁਸੀਂ ਕਾਲ ਕਰੋ। ਦੁਆਬਾ ਟਰੈਵਲ, ਤੁਸੀਂ ਨਵੰਬਰ 'ਚ ਜਾਓ ਅਤੇ ਅਪ੍ਰੈਲ 'ਚ ਮੁੜ ਕੇ ਆਓ। ਟੋਰਾਂਟੋ ਟੂ ਦਿੱਲੀ ਦੀ ਰਾਊਂਡ ਟ੍ਰਿਪ ਹੈ, 5-6 ਮਹੀਨੇ ਲਾ ਕੇ ਆਓ ਆਰਾਮ ਨਾਲ, ਦੋ ਅਟੈਚੀ, $1580 'ਚ ਇਹ ਰਾਊਂਡ ਟ੍ਰਿਪ ਦੀ ਟਿਕਟ ਹੈ। ਦੁਆਬਾ ਟਰੈਵਲ 9057967800, 9057967800, 9057967800 ਦੇ ਉੱਤੇ ਤੁਸੀਂ ਕਾਲ ਜ਼ਰੂਰ ਜ਼ਰੂਰ ਜ਼ਰੂਰ ਕਰੋ। ਇੱਕ ਸੈਕਿੰਡ ਦਿਓ, ਅਗਲੀ ਕਾਲ ਲੈਂਦੇ ਹਾਂ, ਡੋਂਟ ਵਰੀ, ਟੈਂਸ਼ਨ ਨਾ ਲਓ, ਜਸਟ ਤੁਸੀਂ ਮੈਨੂੰ ਦਿਓ ਇੱਕ ਸੈਕਿੰਡ।

0: ਜੀ ਦੇਖੋ ਯਾਰ, ਪਹਿਲੀ ਗੱਲ ਤਾਂ ਨਸਰ ਸਾਹਿਬ ਨੂੰ ਗਾਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ, ਪਰ ਜੇ ਕੋਈ ਯਾਰ ਗਾ ਸਕਦਾ ਤੇ ਜੇ ਕੋਈ ਜਸਟਿਸ ਕਰ ਸਕਦਾ ਨਸਰ ਸਾਹਿਬ ਦੀਆਂ ਕਵਾਲੀਆਂ ਨੂੰ ਤਾਂ ਉਹਨੇ ਹੰਸਰਾਜ ਹੰਸ ਸਾਹਿਬ। ਸੋ ਹੰਸਰਾਜ ਹੰਸ ਜੀ ਪਹੁੰਚ ਚੁੱਕੇ ਨੇ ਤੁਹਾਡੇ ਆਪਣੇ ਸ਼ਹਿਰ ਟੋਰਾਂਟੋ, ਤੇ ਅੱਜ ਹੰਸਰਾਜ ਹੰਸ ਸਾਹਿਬ ਦਾ ਮੀਟ ਐਂਡ ਗ੍ਰੀਟ ਰੱਖਿਆ ਗਿਆ, ਤੇ ਪਰਸੋਂ ਨੂੰ 18 ਤਰੀਕ ਨੂੰ ਹੰਸ ਰਾਜ ਹੰਸ ਦ ਵਨ ਐਂਡ ਓਨਲੀ ਪਰਫੋਰਮ ਕਰ ਰਹੇ ਨੇ ਬਈ ਲਿਵਿੰਗ ਆਰਟ ਸੈਂਟਰ ਮਿਸਿਸਾਗਾ, ਤੇ ਟਿਕਟਾਂ ਬਹੁਤ ਤੇਜ਼ੀ ਦੇ ਨਾਲ ਨਿਕਲ ਰਹੀਆਂ ਨੇ ਹੁਣ, ਤੇ ਕੁਝ ਕੁ ਦਿਨ ਦੋ ਕੁ ਦਿਨ ਬਾਕੀ ਨੇ। ਜੇ ਟਿਕਟਾਂ ਨਹੀਂ ਲਈਆਂ ticketmaster.ca ਤੇ ਜਾਓ, ticketmaster.ca। ਇਹ ਯਾਰ ਜਿਹੜੀ ਆਵਾਜ਼ ਹੈ ਪੇ ਕਰੋ, ਬਹੁਤ ਮਾਮੂਲੀ ਜੀ ਪ੍ਰਾਈਸ ਹੈ, ਤੇ ਪ੍ਰਾਈਸ ਸ਼ੁਰੂ ਹੋ ਰਹੀ ਹੈ $50 ਤੋਂ, ਤੇ ਇੰਨਾ ਸੋਹਣਾ ਵੈਨਿਊ ਹੈ, ਫ੍ਰੀ ਪਾਰਕਿੰਗ ਹੈ, ਲਿਵਿੰਗ ਆਰਟ ਸੈਂਟਰ ਮਿਸਿਸਾਗਾ, ਤੇ ਪੰਜਾਬੀ ਵਿਰਸਾ ਰੇਡੀਓ ਦੇ ਸਿੰਗਰ ਜੀ ਜੀ ਸ਼ੋਅ ਕਰਾ ਰਹੇ ਆ। ਤੇ ਯਾਰ ਇੱਦਾਂ ਦੇ ਬੰਦਿਆਂ ਨੂੰ ਤੁਸੀਂ ਜਾਓ ਤੇ ਸੁਣੋ, ਤੇ ਇੱਕ ਯੂਨੋ ਪੰਜਾਬੀ ਗਾਇਕੀ ਨੂੰ, ਬਾਕੀ ਕਲਾਸਿਕਲ ਗਾਇਕੀ ਨੂੰ, ਸੂਫੀ ਗਾਇਕੀ ਨੂੰ, ਕਵਾਲੀਆਂ ਨੂੰ ਇੱਕ ਟ੍ਰਿਬਿਊਟ ਸ਼ਾਮ ਹੈ ਲੈਜੈਂਡ ਹੰਸਰਾਜ ਹੰਸ ਜੀ ਦੇ ਨਾਲ। ticketmaster.ca ਜਾਂ ਤੁਸੀਂ ਟਿਕਟਾਂ ਲੈਣੀਆਂ ਨੇ ਤਾਂ ਹਰਜੀਤ ਜੀ ਨੂੰ ਫੋਨ ਕਰ ਲਓ 647-448-1000 647-448-1000 ਜੀ 1085 ਹੈਲੋ, ਸਤਿ ਸ਼੍ਰੀ ਅਕਾਲ
1: ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ
0: ਜੀ? ਵਧੀਆ ਵੀਰੇ, ਕੀ ਹਾਲ ਹੈ?
1: ਠੀਕ ਹੈ ਜੀ। ਪਰਮਜੀਤ ਕੈਮਰੇ ਜੀ ਤੋਂ?
0: ਪਰਮਜੀਤ ਕੈਮਰੇਜ ਵਾਲੇ, ਕੈਮਰੇਜ ਵਾਲੇ ਕੀ ਬਣਦਾ?
1: ਬਸ ਠੀਕ ਠਾਕ ਹੈ, ਤੁਸੀਂ ਸੁਣਾਓ ਜੀ?
0: ਬਹੁਤ ਵਧੀਆ ਜੀ, ਬੱਲੇ ਬੱਲੇ ਆ ਸਰ।
1: ਠੀਕ ਹੈ ਜੀ, ਠੀਕ ਹੈ। ਚਮਕੀਲੇ ਦਾ ਗਾਣਾ ਲਾ ਦੂੰਗਾ ਜੀ।
0: ਓ ਵਾਹ ਵੀ ਵਾਹ, ਚਮਕੀਲਾ ਜੀ ਦਾ ਕਿਹੜਾ ਲਾਈਏ? ਚਮਕੀਲਾ ਜੀ ਦਾ
1: ਕਿਹੜਾ ਮਰਜੀ ਲਾ ਦਿਓ,
0: ਕਿਹੜਾ ਮਰਜੀ,
1: ਕਿਹੜਾ ਤੁਹਾਡਾ ਪਸੰਦ ਹੈ, ਸਾਡੇ ਪਸੰਦ ਇੱਕੋ ਹੀ ਗੱਲ ਹੈ ਜੀ।
0: ਮੈਂ ਤਾਂ ਯਾਰ ਚਮਕੀਲਾ ਜੀ ਦਾ ਬਹੁਤ ਵੱਡਾ ਫੈਨ ਆ, ਸਾਰੇ ਫੇਵਰੇਟ ਨੇ। ਚਲੋ ਫਿਰ ਲੱਭਦੇ ਆ ਕੋਈ।
1: ਚਲੋ ਠੀਕ ਹੈ ਭਾਈ,
0: ਥੈਂਕ ਯੂ ਵੀਰੇ, ਬਹੁਤ ਧੰਨਵਾਦ ਤੁਹਾਡਾ। ਚਮਕੀਲਾ ਸਾਹਿਬ ਹੁਣ ਓਰੇ ਸ਼ਮੀਰ ਮਾਲ ਕੁੜੀ ਖੰਡ ਦਾ ਖੇਡਣਾ ਯਾ ਖਾਂਦੇ ਪੀਂਦੇ ਸਾਨੂੰ ਵੇਖ ਕੇ ਨਾ ਸੜੀਏ, ਆਣ ਤੇ ਗਵਾੜ ਚ ਕਦੇ ਨਾ ਲੜੀਏ, ਯਾ ਮੇਰਾ ਫੇਵਰੇਟ ਨੀ ਤੂੰ ਗੋਰੀਆਂ ਗਲਾਂ ਵਿੱਚ ਨੰਦੀ ਸੈਂ ਜਦੋਂ ਬਾਹਾਂ ਗੋਰੀਆਂ ਤੂੰ ਗਲੇ ਵਿੱਚ ਪਾਉਂਦੀ ਸੈਂ। ਤੇ ਵਾਹ ਯਾਰ, ਕਿਆ ਗੀਤ ਗਾਏ ਨੇ ਚਮਕੀਲਾ ਸਾਹਿਬ ਨੇ ਵੀ। ਇੱਕ ਤੁਸੀਂ GTA ਕ੍ਰੈਡਿਟ ਨੂੰ ਯਾਦ ਰੱਖੋ, ਰੇਖਾ ਅਤੇ ਨਦੀਮ ਜੀ ਨੂੰ। ਸਿਰ ਕਰਜ਼ਾ ਚੜ ਗਿਆ, ਜ਼ਿਆਦਾ ਟੈਨਸ਼ਨ ਨਹੀਂ ਲੈਣੀ। GTA ਕ੍ਰੈਡਿਟ ਰੇਖਾ ਅਤੇ ਨਦੀਮ ਪਿਛਲੇ 25 ਸਾਲਾਂ ਤੋਂ ਕਰਜ਼ਾ ਮਾਫ ਕਰਵਾ ਰਹੇ ਨੇ। ਨੰਬਰ ਹੈ 416-650-1100, 416-650-1100 ਤੇ ਕਾਲ ਕਰੋ ਜੀ। 4257 ਹਾਂਜੀ, ਵੈਲਕਮ।
2: ਹਾਂਜੀ ਨਵੀਰ ਜੀ, ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
2: ਹੋਰ ਡੈਡੀ ਕੀ ਹਾਲ ਹੈ?
0: ਡੈਡੀ ਬੱਲੇ ਬੱਲੇ ਆ ਜੀ।
3: ਬਰਥਡੇ
0: ਸੌਂਗ ਕਿਹਦੇ? ਬਰਥਡੇ
3: ਮੈਂ
0: ਦੱਸਿਓ ਜੀ ਇਹੀ ਹੈ। ਕਿਆ ਬਾਤ ਹੈ, ਜ਼ਰੂਰ ਲਾ ਦੇਂਗੇ। ਦੇਖਿਆ ਨਵੀਂ ਨੇ ਲੱਭ ਲਿਆ ਵਾਕਈ। ਅਸੀਂ ਫਿਰ ਰਹਿੰਦੇ ਹਾਂ ਨਾ ਕੰਪਿਊਟਰਾਂ ਤੇ, ਸਾਨੂੰ ਫਿਰ ਥੋੜ੍ਹੀ ਜਿਹੀ ਆਦਤ ਹੋਰ ਪਈ ਹੋਈ ਹੈ। ਥੈਂਕ ਯੂ। 2123 ਹੈਲੋ।
4: ਹੈਲੋ
0: ਹੈਲੋ ਜੀ।
4: ਹਾਂਜੀ ਨਵੀਂ ਭਾਜੀ, ਸਤਿ ਸ਼੍ਰੀ ਅਕਾਲ, ਪਾਲ ਬੋਲ ਰਹੇ ਜੀ।
0: ਪਾਲ ਜੀ ਕੀ ਹਾਲ ਹੈ?
4: ਹੈਲੋ
0: ਜੀ, ਜੀ ਪਾਲ ਜੀ ਕੀ ਹਾਲ ਹੈ?
4: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਵਧੀਆ ਬਹੁਤ ਵਧੀਆ ਨਵੀਂ ਭਾਜੀ, ਬਹੁਤ ਵਧੀਆ, ਬੜੇ ਬਹੁਤ ਵਧੀਆ ਚੱਲ ਰਿਹਾ ਪ੍ਰੋਗਰਾਮ ਜੀ।
0: ਥੈਂਕ ਯੂ ਸਰ, ਬਹੁਤ ਸ਼ੁਕਰੀਆ।
4: ਸੇਮ ਕੱਲ ਵਾਲੀ ਸਿਚੁਏਸ਼ਨ ਹੈ, ਉੱਥੇ ਹੀ ਵਾਪਸ ਆ ਰਿਹਾ, ਕਿਚਨ ਨਾਲ ਕੰਮ ਲਾਇਆ ਸੀ, ਉੱਥੋਂ ਫਿਰ ਵਾਪਸ ਆ ਰਿਹਾ, ਫਿਰ ਸੁਣ ਰਿਹਾ, ਔਰ ਉਹੀ ਬੋਲ ਤੁਸੀਂ ਹੁਣੇ ਥੋੜੀ ਦੇਰ ਪਹਿਲਾਂ ਗੁਣਗੁਣਾਏ ਨੇ ਤੇ ਮੈਂ ਕਿਹਾ ਫੋਨ ਕਰ
0: ਲਵਾਂ। ਹਾਂਜੀ, ਤੁਸੀਂ ਮੈਨੂੰ ਕੱਲ ਕਿਹਾ ਸੀ, ਕੱਲ ਯਾਰ ਮੇਰੇ ਦਿਮਾਗ ਚੋਂ ਨਿਕਲ ਗਈ ਸੀ ਉਹ ਗੱਲ, ਬਟ ਅੱਜ ਜ਼ਰੂਰ ਸੁਣਾ ਦੇਗੇ।
4: ਹਾਂ ਜੀ ਬਿਲਕੁਲ, ਇਹ ਗਾਣਾ ਜ਼ਰੂਰ ਵੱਜਣਾ ਚਾਹੀਦਾ, ਪਿੱਛੇ ਸੱਜਣ ਮਿੱਤਰ ਸਾਨੂੰ ਯਾਦ ਕਰਦੇ ਨੇ,
0: ਉਹਨਾਂ ਦੇ
4: ਯਾਦ ਗਾਣਾ ਜ਼ਰੂਰ ਵਜਾ ਦੇ।
0: ਪਰ ਵੈਸੇ ਨਾ ਦੇਖੋ, ਆਪਾਂ ਕਹਿ ਦਿੰਦੇ ਹਾਂ ਵੀ ਇੱਦਾਂ ਇੱਦਾਂ ਦੇ ਬੋਲ, ਚਲੋ ਅਗਲੀ ਦਾ ਵਿਆਹ ਹੋਰ, ਬਟ ਇਹ ਗੱਲਾਂ ਸੱਚ ਨੇ, ਬਥੇਰੇ ਨਾਲ ਹੋਈਆਂ ਨੇ ਵੀ ਚਲੋ ਕੁੜੀ ਦਾ ਵਿਆਹ ਉਹ ਕਿਤੇ ਹੋਰ ਹੋ ਗਿਆ, ਫਿਰ ਮੁੰਡਾ ਕਹਿੰਦਾ ਉਹਨੂੰ ਕਿ ਤੂੰ ਬਸ ਮੈਨੂੰ ਯਾਦ ਕਰੇਂਗੀ।
4: ਯਾਦ ਕਰੇਂਗੀ, ਪੱਕੀ ਗੱਲ ਕਰਦੀ ਹੈ ਜੀ।
0: ਪਰ ਪੰਗਾ ਇਹ ਆ ਯਾਰ ਵੀ ਘਰ ਦੇ ਬਹੁਤ ਇੰਟਰਫੇਅਰ ਕਰਕੇ ਫਿਰ ਕਹਿੰਦੇ ਤੂੰ ਇਹਦੇ ਨਾਲ ਨੀ ਵਿਆਹ ਕਰਾਉਣਾ, ਉਹਦੇ ਨਾਲ ਨੀ ਕਰਨਾ, ਯਾਰ ਗਲਤ ਗੱਲ ਆ।
4: ਇਹ ਗੱਲਾਂ ਹੁੰਦੀਆਂ ਭਾਜੀ, ਉਹ ਪੁਰਾਣੇ ਸਾਡੇ ਟਾਈਮ ਤਾਂ ਬਹੁਤ ਕੁਛ ਸੀ ਇਹੋ ਜਿਹਾ, ਪਰ ਹੁਣ ਚਲੋ ਹੁਣ ਤਾਂ ਸਭ ਖੁੱਲ੍ਹਾ ਹੈ। ਇੰਟਰ
0: ਕਿੰਨੇ ਕਿੰਨੇ ਪਿਆਰੇ ਬੋਲ ਸੀ ਕਿ ਮੇਰੇ ਸਾਹਾਂ ਵਿੱਚ ਸਾਹ ਲੈਂਦੀ ਸੀ, ਇੱਕ ਪਲ ਵੀ ਜੁਦਾ ਨਹੀਂ ਰਹਿੰਦੀ ਸੀ, ਹੈ ਮੈਂ ਤੇਰੀ ਹਾਂ ਸੋਹਣਿਆ, ਤੇਰੀ ਹਾਂ ਸੋਹਣਿਆ ਕਹਿੰਦੀ ਸੀ।
4: ਮੈਂ ਕਿਹਾ ਨਵੀਂ ਬਾਈ ਵੀ ਤੁਸੀਂ ਇਹਦਾ ਕੱਢ ਦੇ ਇੱਕ ਵਾਰੀ,

0: ਦਾ ਕੰਮ ਗਾਲ ਦੇ ਨੇ।
1: ਚੁੱਪ ਕਰ ਬੁੜੀਏ ਨੀ,
0: ਕਿਤੇ ਮੁੰਡੇ ਦਾ ਕੰਮ ਗਾਲ ਦੇ ਨੇ।
1: ਅੱਛਾ, ਮੈਂ ਸੁਣਿਆ ਨੀ ਇਹ ਮਤਲਬ ਦਾ।
0: ਲੈ ਤਾਂ ਗੀਤ ਬਹੁਤ ਵਧੀਆ ਜੀ।
1: ਅੱਛਾ,
0: ਗੀਤ ਸਾਰੀ ਵਧੀਆ ਉਹਦੀ,
1: ਲੱਭਦੇ ਆ ਫਿਰ। ਹੋਰ ਤੁਸੀਂ ਸੁਣਾਓ ਕੀ ਬਣਦਾ?
0: ਸੁਣਦੇ ਆ ਬਾਈ ਜੀ, ਹਾਰੀ ਲੱਗੀ ਨੀ ਸੀ, ਮੈਨੂੰ ਜੀ ਕਰਦੀ ਫੋਨ ਕਰ।
1: ਓ ਵਾਹ, ਥੈਂਕ ਯੂ ਸਰ, ਥੈਂਕ ਯੂ। ਦੇਖੋ, ਫੋਨ ਕਰਨ ਨੂੰ ਜੀ ਕਰਦਾ ਤਾਂ ਜ਼ਰੂਰ ਜ਼ਰੂਰ ਜ਼ਰੂਰ ਕਰ ਲਿਆ ਕਰੋ। ਸਾਡੇ ਨਾਲ ਹਰਪ੍ਰੀਤ ਸੈਣੀ ਜੀ ਜੁੜ ਚੁੱਕੇ ਨੇ, ਟੋਪ ਟੋਪ ਟੋਪ ਚੋਇਸ ਇੰਸ਼ੋਰੈਂਸ ਏਜੰਸੀ। ਤੁਸੀਂ ਇੰਸ਼ੋਰੈਂਸ ਕਰਾਉਣੀ ਹੈ ਤਾਂ ਹਰਪ੍ਰੀਤ ਤੁਹਾਡੇ ਲਈ ਹਾਜ਼ਰ ਨੇ, ਅਤੇ ਤੁਸੀਂ ਜਾ ਕੇ ਮਿਲੋ ਹਰਪ੍ਰੀਤ ਨੂੰ। ਐਂਡ ਇਹਨਾਂ ਦਾ ਬੜਾ ਸਟੇਟ ਆਫ ਦੀ ਆਰਟ ਦਫ਼ਤਰ ਹੈ, ਅਤੇ ਇਹਨਾਂ ਦਾ ਪਲਾਜ਼ਾ ਬੜਾ ਬਿਜ਼ੀ ਹੈ, ਬਹੁਤ ਵਧੀਆ ਵਧੀਆ ਸ਼ੋਪਸ ਨੇ ਇਹਨਾਂ ਦੇ ਪਲਾਜ਼ੇ ਦੇ ਵਿੱਚ। ਸੋ ਤੁਸੀਂ ਪਲਾਜ਼ਾ ਵੀ ਇੰਜੋਏ ਕਰੋਗੇ, ਨਾਲੇ ਹਰਪ੍ਰੀਤ ਥੋੜ੍ਹਾ ਨਾਲ ਚਾਹ ਦਾ ਪਿਆਲਾ ਪੀਓ, ਆਪਣੇ ਇੰਸ਼ੋਰੈਂਸ ਡਿਸਕਸ ਕਰੋ। ਨੰਬਰ ਹੈ 416-817-6600। ਹਰਪ੍ਰੀਤ ਕਿਵੇਂ ਹੋ?
2: ਥੈਂਕ ਯੂ ਸੋ ਮਚ ਨਵੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਕੀ ਬਣਦਾ?
2: ਬਸ ਬਹੁਤ ਵਧੀਆ ਨਵੀ।
1: ਤੁਹਾਡਾ ਪਲਾਜ਼ਾ ਬੜਾ ਵਧੀਆ ਹੈ ਨਾ?
2: ਹਾਂਜੀ, ਵਧੀਆ।
1: ਤੁਸੀਂ ਡਾਈਟਿੰਗ ਕਿਵੇਂ ਕਰਦੇ ਹੋ, ਕਿਉਂਕਿ ਉੱਥੇ ਤਾਂ ਇੰਨੇ ਰੈਸਟੋਰੈਂਟ ਖੁੱਲੇ ਆ ਵਧੀਆ ਵਧੀਆ।
2: ਨਹੀਂ, ਮਤਲਬ ਟਰਾਈ ਆਪਾਂ ਸਾਰੇ ਕਰ ਲਈਦੇ।
1: ਟਰਾਈ ਕਰ ਲਈਦੇ? ਅੱਛਾ, ਕਿਹੜਾ ਵਧੀਆ ਤੁਹਾਡੇ ਪਲਾਜ਼ੇ 'ਚ ਰੈਸਟੋਰੈਂਟ?
2: ਸੋ ਜਿਹੜਾ ਇੱਕ ਸਾਊਥ ਇੰਡੀਅਨ ਫੂਡ ਆ, ਆਰਡੀਨਸ ਕਰਕੇ, ਉਹਨਾਂ ਦਾ ਵੀ ਫੂਡ ਵਧੀਆ ਆ।
1: ਅੱਛਾ,
2: ਹਲੇ ਇੱਕ ਸ਼ੇਕਸ ਤੇ ਲੱਜ਼ਤ ਐਂਡ ਸ਼ੇਕਸ, ਉਹ ਮੈਂ ਟਰਾਈ ਨਹੀਂ ਕੀਤਾ ਹਲੇ, ਇੱਕ ਉਹੀ ਰਹਿੰਦਾ।
1: ਮੈਂ ਨਾ ਕਿਹਾ, ਮੈਂ ਲੱਭ ਰਿਹਾ ਸੀ ਵੀ ਕੁਛ ਚਲੋ ਥੋੜਾ ਜਿਹਾ ਹੈਲਥੀ ਹੋਵੇ, ਤੇ ਮੈਂ ਉਬਰ ਈਟਸ ਤੋਂ ਮੰਗਾਇਆ ਸੀਗਾ ਇੱਥੋਂ।
2: ਠੀਕ ਹੈ ਜੀ।
1: ਲੱਜ਼ਤ ਐਂਡ ਸ਼ੇਕਸ, ਚਲੋ ਮੈਂ ਸ਼ੇਕ ਨਹੀਂ ਮੰਗਾਇਆ, ਇਹਨਾਂ ਕੋਲ ਚਿਕਨ ਤੇ ਰਾਈਸ ਇਹਨਾਂ ਦਾ ਬੜਾ ਵਧੀਆ, ਮੈਂ ਇੰਜੋਏ ਕੀਤਾ। ਮੈਨੂੰ ਯਾਦ ਹੈ, ਅੱਛਾ ਤੁਹਾਡੇ ਪਲਾਜ਼ੇ ਚ ਹੈ ਨਹੀਂ, ਆਈ ਟ੍ਰਾਈਡ ਇਟ, ਸੋ ਇਟਸ ਪ੍ਰੀਟੀ ਗੁੱਡ। ਸੋ ਜ਼ਰੂਰ ਤੁਸੀਂ ਸਾਰੇ ਲੋਕੇਸ਼ਨ ਯਾਦ ਰੱਖੋ, ਮੇਫੀਲਡ ਅਤੇ ਮਕਵੀਨ ਦੇ ਬਿਲਕੁਲ ਨਜ਼ਦੀਕ ਹਰਪ੍ਰੀਤ ਹੋਣਾ ਦਾ ਦਫ਼ਤਰ ਹੈ, ਮੇਫੀਲਡ ਮਕਵੀਨ ਹੀ ਹਰਪ੍ਰੀਤ।
2: ਆਪਣੀ ਸਿਕਿਉਰਿਟੀ ਲਈ, ਆਪਣੀ ਫੈਮਿਲੀ ਦੀ ਪ੍ਰੋਟੈਕਸ਼ਨ ਲਈ ਆਪਾਂ ਕਵਰੇਜਸ ਲੈਂਦੇ ਹਾਂ। ਕ੍ਰਿਟੀਕਲ ਇਲਨੈਸ ਡਿਸੇਬਿਲਿਟੀ ਦੇ ਪਲਾਨਸ ਦੀ ਵੀ ਗੱਲ ਕਰੀ ਦੀ ਆ ਕਿ ਲਿਵਿੰਗ ਬੈਨੀਫਿਟਸ ਹੈਗੇ ਆ, ਸੋ ਜਿੰਦੇ ਜੀ ਸਾਨੂੰ ਪ੍ਰੋਟੈਕਟ ਕਰਦੇ ਆ। ਇਨ ਕੇਸ ਕੋਈ ਮੇਜਰ ਡਿਜ਼ੀਜ਼ ਹੋ ਜਾਵੇ, ਮੇਜਰ ਇਲਨੈਸ ਹੋ ਜਾਵੇ, ਉਸ ਸਿਚੁਏਸ਼ਨ ਦੇ ਵਿੱਚ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਇੱਦਾਂ ਦਾ ਪਲਾਨ ਹੈਗਾ ਜਿਹਦੇ ਵਿੱਚ ਇੱਕ ਲੰਬਸਮ ਬੈਨੀਫਿਟ ਕਵਰ ਆ। ਸੋ ਅਸੀਂ ਅੱਜ 50,000, 100,000, 500,000 ਦੀ ਕਵਰੇਜ ਲਈ ਆ, ਕੱਲ ਨੂੰ ਕੋਈ ਵੀ ਇੱਦਾਂ ਦੇ ਡਾਇਗਨੋਸਿਸ ਹੋ ਜਾਂਦੇ ਆ ਜਿਹੜੀਆਂ ਉਹਨਾਂ 25-26 ਇਲਨੈਸਿਸ ਦੇ ਵਿੱਚੋਂ ਹੈਗੇ ਆ, ਤਾਂ ਇੰਸ਼ੋਰੈਂਸ ਕੰਪਨੀ ਵੱਲੋਂ ਇੱਕ ਲੰਬਸਮ ਪੇ ਆਊਟ ਹੋ ਜਾਂਦਾ ਜਿਹੜਾ ਟੈਕਸ ਫਰੀ ਹੈਗਾ। ਬਟ ਇੱਕ ਚੀਜ਼ ਜਿਹੜੀ ਕਲਾਇੰਟਸ ਵੱਲੋਂ ਬਹੁਤ ਕੰਸਰਨ ਆਉਂਦੀ ਸੀਗੀ ਕਿ ਜਦੋਂ ਵੀ ਅਸੀਂ ਕ੍ਰਿਟੀਕਲ ਇਲਨੈਸ ਦੀ ਆਪਣੀ ਇੰਡੀਵਿਜੁਅਲ ਪਾਲਿਸੀ ਲੈਣੇ ਹੈਗੇ ਆ, ਉਹਦੇ ਵਿੱਚ 30 ਡੇਜ਼ ਦਾ ਸਰਵਾਈਵਲ ਪੀਰੀਅਡ ਜਾਂ 30 ਡੇਜ਼ ਦਾ ਵੇਟਿੰਗ ਪੀਰੀਅਡ ਆ। ਉਹਦਾ ਮਤਲਬ ਇਹ ਹੈਗਾ ਕਿ ਡਾਇਗਨੋਸਿਸ ਹੋਣ ਤੋਂ ਬਾਅਦ ਵੀ 30 ਦਿਨ ਤੱਕ ਬੰਦਾ ਸਰਵਾਈਵ ਕਰਨਾ ਚਾਹੀਦਾ ਆ, ਫਿਰ ਹੀ ਉਹ ਕਲੇਮ ਕਰਨ ਦੇ ਲਈ ਐਲੀਜੀਬਲ ਹੈਗੇ ਆ। ਬਟ ਹੁਣ ਇੱਕ ਮੈਂ ਜ਼ਰੂਰ ਗੁੱਡ ਨਿਊਜ਼ ਦੇ ਦਾਂ ਕਿ ਸਾਡੇ ਕੋਲ ਇੱਕ ਏਦਾਂ ਦਾ ਪਲਾਨ ਅਵੇਲੇਬਲ ਹੈਗਾ ਆ ਜਿਹਦੇ ਵਿੱਚ ਕੋਈ ਵੇਟਿੰਗ ਪੀਰੀਅਡ ਨਹੀਂ ਹੈਗਾ। ਸੋ ਲਾਈਫ ਇੰਸ਼ੋਰੈਂਸ ਤੇ ਕ੍ਰਿਟੀਕਲ ਇਲਨੈਸ ਦਾ ਕੰਬੀਨੇਸ਼ਨ ਦੇ ਵਿੱਚ ਤੁਸੀਂ ਇਹ ਪਲਾਨ ਲੈ ਸਕਦੇ ਆ। ਇੱਕ ਅਮਾਊਂਟ ਤੁਸੀਂ ਲਾਈਫ ਇੰਸ਼ੋਰੈਂਸ ਦੇ ਚੂਜ਼ ਕਰ ਸਕਦੇ ਆ, ਐਂਡ ਉਹਦੇ ਵਿੱਚੋਂ ਹੀ ਤੁਸੀਂ ਕ੍ਰਿਟੀਕਲ ਇਲਨੈਸ ਦੇ ਲਈ ਵੀ ਅਮਾਊਂਟ ਡਿਸਾਈਡ ਕਰ ਸਕਦੇ ਆ। ਸੋ ਲੈਟਸ ਸੀ, ਜੇ ਤੁਸੀਂ $1,000,000 ਦੀ ਲਾਈਫ ਇੰਸ਼ੋਰੈਂਸ ਲਈ ਆ, ਉਹਦੇ ਵਿੱਚੋਂ ਤੁਸੀਂ ਡਿਸਾਈਡ ਕੀਤਾ ਹੈ ਕਿ ਜੇ ਇਨ ਕੇਸ ਸਾਨੂੰ ਕੋਈ ਕ੍ਰਿਟੀਕਲ ਇਲਨੈਸ ਹੋ ਜਾਵੇ, ਉਸ ਸਿਚੁਏਸ਼ਨ ਦੇ ਵਿੱਚ $2,00,000 ਮਿਲਣਾ ਚਾਹੀਦਾ ਆ, ਤਾਂ ਜੇ ਕ੍ਰਿਟੀਕਲ ਇਲਨੈਸ ਦਾ ਕਲੇਮ ਆ ਜਾਂਦਾ ਹੈ ਤਾਂ $2,00,000 ਬਿਨਾਂ ਕਿਸੇ ਵੇਟਿੰਗ ਪੀਰੀਅਡ ਤੋਂ, ਬਿਨਾਂ ਕਿਸੇ ਸਰਵਾਈਵਲ ਪੀਰੀਅਡ ਤੋਂ ਤੁਹਾਨੂੰ ਪੇ ਆਊਟ ਹੋ ਜਾਊਗਾ, ਤੇ $8,00,000 ਦੀ ਲਾਈਫ ਇੰਸ਼ੋਰੈਂਸ ਜਿਹੜੀ ਹੈਗੀ ਉਹ ਸਟਿਲ ਕੰਟੀਨਿਊ ਰਹੂਗੀ। ਤੇ ਜੇ ਕ੍ਰਿਟੀਕਲ ਇਲਨੈਸ ਦਾ ਕਲੇਮ ਨਹੀਂ ਆਉਂਦਾ ਤਾਂ $1,000,000 ਦੀ ਲਾਈਫ ਇੰਸ਼ੋਰੈਂਸ ਚੱਲੀ ਜਾਊਗੀ। ਸੋ ਕੋਈ ਵੀ ਤੁਹਾਡੇ ਕੁਐਸਚਨਸ ਹੋਣ, ਕਿਉਂਕਿ ਹਰੇਕ ਬੰਦੇ ਦੀ ਸਿਚੁਏਸ਼ਨ ਡਿਫਰੈਂਟ ਡਿਫਰੈਂਟ ਹੈਗੀ ਆ, ਕਈਆਂ ਦੇ ਕੋਲ ਬਿਲਕੁਲ ਕੋਈ ਕਵਰੇਜ ਨਹੀਂ ਹੈਗੀ, ਤਾਂ ਡੈਫੀਨੇਟਲੀ ਉਹ ਇਸ ਪਲਾਨ ਦੇ ਨਾਲ ਆਪਣਾ ਬੈਨੀਫਿਟ ਕਰ ਸਕਦੇ ਆ। ਕਈਆਂ ਦੇ ਕੋਲ ਲਾਈਫ ਇੰਸ਼ੋਰੈਂਸ ਦੀ ਕਵਰੇਜ ਹੈਗੀ ਆ, ਤਾਂ ਅਸੀਂ ਉਹਨੂੰ ਰਿਵਿਊ ਕਰ ਸਕਦੇ ਹਾਂ ਕਿ ਉਹਦੇ ਵਿੱਚ ਇਹ ਪਲਾਨ ਐਡ ਆਨ ਹੋ ਸਕਦਾ ਆ, ਜਾਂ ਫਿਰ ਆਪਾਂ ਨੂੰ ਇੰਡੀਵਿਜੁਅਲ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਪਾਲਿਸੀ ਚਾਹੀਦੀ ਆ। ਸੋ ਨੰਬਰ ਹੈਗਾ ਜੀ ਮੇਰਾ 416-817-6500, 416-817-6500।
1: ਨੰਬਰ ਇੱਕ ਵਿੱਚ ਹੈ 416-817-6500, 416-817-6500। ਹਰਪ੍ਰੀਤ, ਥੈਂਕ ਯੂ।
2: ਥੈਂਕ ਯੂ ਜੀ।
1: ਸੋ ਤੁਸੀਂ ਸਾਰੇ ਕਹਿੰਦੇ ਹੋਗੇ ਕਿ ਨਵੀਂ ਯਾਰ ਗਾਣੇ ਦੀ ਰਿਕੁਐਸਟ ਲਈ ਇਹਨੇ, ਲਾਉਂਦੇ ਕੁਛ ਹੈ ਨਹੀਂ? ਠੀਕ ਹੈ।

viva, va, viva, Nadisan, Nadisan, Nadisan, Balgadi. ਵਾਹ ਸੋ ਪ੍ਰੋਗਰਾਮ ਪੰਜਾਬੀ ਤੁਹਾਨੂੰ ਪਤਾ ਬਲਕਾਰ ਸਿੱਧੂ ਜੀ ਨੇ ਰਿਕਾਰਡ ਕਰਵਾਈ ਸੀ ਇੱਕ ਮੇਰੇ ਗ੍ਰੈਂਡ ਫਾਦਰ ਪਾਪਾ ਜੀ ਹੋਣਾ ਦੀ ਕਵੀਸ਼ਰੀ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਇਸ ਚੀਜ਼ ਦਾ ਮੈਂ ਦੇਖਦਾ ਜੇ ਮੈਨੂੰ ਲੱਭਦੀ ਆ ਤੇ ਬਲਕਾਰ ਸਿੱਧੂ ਜੀ ਹੁਣੇ ਨੇ ਮੈਂ ਲੱਭ ਗਈ ਬਹੁਤ ਸਾਰੇ ਲੋਕਾਂ ਨੂੰ ਪਤਾ ਨਹੀਂ ਹੋਣਾ ਤੇ ਇਹ ਬਾਪੂ ਜੀ ਭਾਰਤ ਜੀ ਦੀ ਲਿਖੀ ਹੋਈ ਹੈ ਤੇ ਓਰਿਜਿਨਲੀ ਮੇਰੇ ਗ੍ਰੈਂਡ ਫਾਦਰ ਸ਼੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਜੀ ਨੇ ਗਾਈ ਸੀ ਤੇ ਇਸ ਨੂੰ ਰਿਕਾਰਡ ਕਰਵਾਇਆ ਸੀ ਬਲਕਾਰ ਸਿੱਧੂ ਜੀ ਨੇ ਵੀ ਸੁਣਦਿਆਂ ਕੁਇਕਲੀ ਇੱਕ ਮਿੰਟ ਮੈਂ ਲੱਭ ਲੈਣਾ ਇੱਕ ਸੈਕਿੰਡ ਦਿਓ ਇਹ ਸੀ

0: ਇਸ ਨੂੰ ਗਾਇਆ ਮੈਂ ਆਪਣੇ ਡੈਡ ਨਾਲ, ਹਰਭਜਨ ਮਾਨ ਜੀ, ਗੁਰਸੇਵਕ ਮਾਨ ਜੀ ਨੇ ਵੀ ਬਹੁਤ ਇਸਨੂੰ ਗਾਇਆ, ਮੈਂ ਵੀ ਹਰਭਜਨ ਜੀ ਨਾਲ ਗਾਇਆ, ਮੇਰੇ ਡੈਡ ਨੇ ਵੀ ਹਰਭਜਨ ਤੇ ਗੁਰਸੇਵਕ ਜੀ ਨਾਲ ਗਾਇਆ। ਸੋ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ, ਮਿਲਦੀ ਰਹਿਣ ਵਧਾਈਆਂ। ਬਹੁਤ ਵਧੀਆ ਯਾਰ ਲਿਖਿਆ ਬਾਪੂ ਜੀ ਹੁਣਾਂ ਨੇ। ਤੇ ਹੇ ਕਲ ਗੀਤਰ ਰਹੇ ਆਪ ਦਾ ਸੰਗਤ ਦੇ ਵਿੱਚ ਵਾਸਾ, ਮੁੜ ਮੁੜ ਆਵਣ ਦਿਨ ਵੜ ਭਾਗੀ, ਸਾਡਾ ਇਹ ਅਰਦਾਸਾ, ਗੁਰੂ ਨਾਨਕ ਸਾਹਿਬ ਦੇ ਦਰ ਤੇ ਰਹਿਣ ਸੰਗਤਾਂ ਆਈਆਂ। ਬਈ ਲੱਗਦੇ ਰਹਿਣ ਖੁਸ਼ੀ ਦੇ ਮੇਲੇ ਤੇ, ਮਿਲਦੀਆਂ ਰਹਿਣ ਵਧਾਈਆਂ। ਸਾਡੇ ਨਾਲ ਮਨਜੀਤ ਜੁੜ ਚੁੱਕੇ ਨੇ ਅਪਲਾਇੰਸ ਜੰਕਸ਼ਨ ਤੋਂ। ਮਨਜੀਤ ਕਿਵੇਂ ਹੋ?
1: ਬਸ ਵਧੀਆ ਨਵੀਂ। ਤੇ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਤੇ ਇਸ ਵੀਕ ਦੀਆਂ ਸਪੈਸ਼ਲ ਡੀਲਸ ਨੇ, ਸਭ ਤੋਂ ਪਹਿਲਾਂ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣੇ ਨਵੇਂ ਘਰ ਦੇ ਵਿੱਚ ਮੂਵ ਹੋ ਰਹੇ ਨੇ, ਟੈਰਿਫ ਫ੍ਰੀ ਜੇ ਤੁਸੀਂ ਅਪਲਾਇੰਸਿਸ ਬਾਏ ਕਰਨਾ ਚਾਹੁੰਦੇ ਹੋ। ਸਾਡੇ ਕੋਲ ਲਿਮਿਟਡ ਸਟਾਕ ਅਵੇਲੇਬਲ ਹੈ, ਜਿਹਦੇ ਵਿੱਚ 36 ਇੰਚ ਦਾ ਆਈਸ ਐਂਡ ਵਾਟਰ ਡਿਸਪੈਂਸਰ ਵਾਲਾ ਫੁੱਲ ਸਾਈਜ਼ ਫਰਿੱਜ, ਗਲਾਸ ਟੋਪ ਦਾ ਇਲੈਕਟ੍ਰਿਕ ਸਟੋਵ, ਟੋਲ ਟੱਬ ਦੀ ਡਿਸ਼ਵਾਸ਼ਰ ਵਿਦ ਵਾਸ਼ਰ ਤੇ ਡਰਾਇਰ, $6500 ਦੀ ਵੈਲਿਊ ਦੇ 5 ਸਟੇਨਲੈਸ ਸਟੀਲ ਦੇ ਅਪਲਾਇੰਸਿਸ ਦਾ ਕੋਂਬੋ ਹੈ, ਜਿਹੜਾ ਕਿ ਸਿਰਫ $39.99 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਜਿੰਨੇ ਵੀ ਕਸਟਮਰ ਇਸ ਟਾਈਮ ਆਪਣੇ ਘਰ ਦੇ ਲਈ ਵਾਸ਼ਰ ਤੇ ਡਰਾਇਰ ਦੇ ਵਿੱਚ ਡੀਲ ਦੇਖ ਰਹੇ ਨੇ, ਅਲਟਰਾ ਲਾਰਜ ਕਪੈਸਿਟੀ ਦਾ AI ਵਾਸ਼ ਤੇ AI ਡਰਾਈ ਵਾਲਾ ਸੈਮਸੰਗ ਬ੍ਰਾਂਡ ਦਾ ਵਾਸ਼ਰ ਤੇ ਡਰਾਇਰ ਦਾ ਪੇਅਰ ਹੈ। 6.1 ਕਿਊਬਿਕ ਫੀਟ ਕਪੈਸਿਟੀ ਵਾਸ਼ਰ ਦੀ ਹੈ ਤੇ 7.5 ਕਿਊਬਿਕ ਫੀਟ ਕਪੈਸਿਟੀ ਡਰਾਇਰ ਦੀ ਹੈ। $3000 ਦੀ ਵੈਲਿਊ ਦਾ ਪ੍ਰੀਮੀਅਮ ਵਾਸ਼ਰ ਤੇ ਡਰਾਇਰ ਦਾ ਸੈੱਟ ਹੈ, ਜਿਹੜਾ ਕਿ ਸਿਰਫ $1999 ਚ ਇਸ ਵੀਕ ਤੁਸੀਂ ਅਪਲਾਇੰਸ ਜੰਕਸ਼ਨ ਤੇ ਲਗਾ ਸਕਦੇ ਆ। ਲਾਸਟ ਦੇ ਵਿੱਚ ਜਿੰਨੇ ਵੀ ਕਲਾਇੰਟ ਇਸ ਟਾਈਮ ਆਪਣਾ ਕਿਚਨ ਰੈਨੋਵੇਟ ਕਰ ਰਹੇ ਨੇ, ਤੁਸੀਂ ਕਸਟਮ ਘਰ ਬਣਾ ਰਹੇ ਹੋ, ਬਿਲਟ ਇਨ ਅਪਲਾਇੰਸਿਸ ਦੇ ਵਿੱਚ ਜੇ ਤੁਸੀਂ ਡੀਲ ਦੇਖ ਰਹੇ ਹੋ, ਅਪ ਟੂ 35% ਡਿਸਕਾਊਂਟ ਅਵੇਲੇਬਲ ਹੈ। ਪ੍ਰੀਮੀਅਮ ਬਿਲਟ ਇਨ ਅਪਲਾਇੰਸਿਸ ਜਿਹਦੇ ਵਿੱਚ ਕਿਚਨਡ, ਜੈਨੇਅਰ, ਵਰਲਪੂਲ, ਮੇਟੈਕ, ਸੈਮਸੰਗ, ਬੋਸ਼ ਵਰਗੇ ਬ੍ਰਾਂਡਸ ਤੁਸੀਂ ਲਗਾ ਸਕਦੇ ਆ। ਦੋ ਲੋਕੇਸ਼ਨਾਂ ਤੋਂ ਅਸੀਂ ਸਰਵ ਕਰਦੇ ਹਾਂ, ਬ੍ਰੈਂਪਟਨ ਵੈਸਟ ਮਿਸੀਸਾਗਾ ਰੋਡ ਤੇ ਸਟੀਲਸ ਤੇ ਬ੍ਰੈਂਪਟਨ ਈਸਟ ਏਅਰਪੋਰਟ ਰੋਡ ਐਂਡ ਕਲਰਕ। ਨੰਬਰ ਟੂ ਕਾਲ ਇਜ 905-450-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054-0054
0: 9054 9054 45 00054. ਮੈਂ ਨਾ ਹੁਣ ਇੱਕ ਗੱਲ, ਚਲੋ ਆਪਾਂ ਥੋੜੀ ਬਹੁਤੀ ਕਰ ਰਹੇ ਸੀ ਗਾਣੇ ਬਾਰੇ, ਚਮਕੀਲਾ ਜੀ ਦਾ ਗੀਤ ਕਈ ਕਰ ਯਾਦ ਕੁੜੇ, ਚਲੋ ਕੁੜੀ ਛੱਡ ਜਾਂਦੀ ਹੈ, ਬਥੇਰਾ ਕੁਛ ਹੋ ਜਾਂਦਾ, ਬਟ ਅਸੀਂ ਗੱਲ ਕਰ ਰਹੇ ਸੀ ਵੀ ਜਦੋਂ ਕੋਈ ਚਾਹ ਰਿਹਾ ਹੁੰਦਾ ਵੀ ਯਾਰ ਅਸੀਂ ਕਿਤੇ ਵਿਆਹ ਕਰਾਉਣਾ, ਤੇ ਉਹਨਾਂ ਦਾ ਵਿਆਹ ਉੱਥੇ ਨਹੀਂ ਹੁੰਦਾ ਵੀ ਕਾਰਨ, ਚਲੋ ਪਰਿਵਾਰਕ ਕੁਝ ਕੁ ਇੰਟਰਫੀਰੈਂਸ ਕਰਕੇ ਜ਼ਿਆਦਾਤਰ ਇਹ ਗੱਲ ਹੁੰਦੀ ਹੈ, ਚਾਹੁੰਦੇ ਹੋ ਕਿ ਕਿਸੇ ਨਾਲ ਵਿਆਹ ਹੋਵੇ ਬਟ ਕੋਈ ਪੰਗਾ ਪੁੰਗਾ ਪੈ ਜਾਂਦਾ ਤੇ ਘਰਦੇ ਕਹਿੰਦੇ ਨਾ ਬਈ ਨਾ, ਇਹਦਾ ਇਹਦੀ ਜਾਤ ਪਾਤ ਇਹ ਹੈ, ਇਹਦਾ ਇਹ ਹੈ, ਇਹਦਾ ਵੋ ਹੈ, ਬਥੇਰੀਆਂ ਚੀਜ਼ਾਂ ਨੇ ਜਿਸ ਨੂੰ ਲੈ ਕੇ ਫੈਮਿਲੀਜ਼ ਨਾ ਕਰ ਦਿੰਦੀਆਂ ਨੇ। ਅੱਜ ਮੈਂ ਥੋੜ੍ਹਾ ਜਿਹਾ ਤੁਹਾਡੇ ਤੋਂ ਓਨੈਸਟਲੀ ਪੁੱਛਣਾ ਚਾਹੁੰਦਾ, ਤੁਸੀਂ ਸੱਚੋ ਸੱਚ ਦੱਸਿਓ, ਤੁਹਾਡੇ ਨਾਲ ਇਹ ਕਿਸੇ ਨਾਲ ਹੋਇਆ ਕਿ ਘਰਦੇ ਨਹੀਂ ਮੰਨੇ ਤੇ ਜਿੱਥੇ ਤੁਸੀਂ ਚਾਹੁੰਦੇ ਸੀ ਤੁਹਾਡਾ ਵਿਆਹ ਉੱਥੇ ਨਹੀਂ ਹੋਇਆ? ਓਨੈਸਟੀ ਦੇ ਨਾਲ ਤੁਸੀਂ ਦੱਸ ਸਕਦੇ ਹੋ ਤੇ ਨੰਬਰ ਹੈ ਆਪਣਾ 9056733337। ਕਾਰਨ ਕੀ ਸੀ ਵੀ ਤੁਹਾਡੇ ਘਰਦਿਆਂ ਨੇ ਮਨਾ ਕਰ ਦਿੱਤਾ? ਕੀ ਕੋਈ ਬਹੁਤ ਵੱਡੀ ਗੱਲ ਸੀਗੀ ਜਾਂ ਬਿਨਾਂ ਕਿਸੇ ਗੱਲੋਂ ਘਰਦੇ ਮੰਨੇ ਨਹੀਂ, ਕਹਿੰਦੇ ਕਿ ਨਹੀਂ ਬਈ ਇਹਦੀ ਜਾਤ ਪਾਤ ਯੇ ਵੋ? ਰੀਜ਼ਨਿੰਗ ਦੱਸਿਓ ਨਾਲ ਜ਼ਰੂਰ ਵੀ ਜਿੱਥੇ ਤੁਸੀਂ ਚਾਹੁੰਦੇ ਸੀ ਤੁਹਾਡਾ ਵਿਆਹ ਨਹੀਂ ਹੋਇਆ ਤਾਂ ਕਿਉਂ, ਕਾਰਨ ਕੀ ਸੀ? 9056733337 ਆਪਣਾ ਨੰਬਰ ਹੈ, 905-673-3337 9056733337। ਜ਼ਰੂਰ ਮੈਂ ਜਾਣਨਾ ਚਾਹਾਂਗਾ ਵੀ ਰੀਜ਼ਨ ਕੀ ਹੁੰਦੇ ਆ, ਕੀ ਕੋਈ ਬਹੁਤ ਵੱਡਾ ਕਾਰਨ ਜਾਂ ਐਵੇਂ ਬਿਨਾਂ ਕਿਸੇ ਗੱਲੋਂ ਕੋਈ ਰੀਜ਼ਨ ਨਹੀਂ ਖਾਸ, ਜਿੱਥੇ ਤੁਸੀਂ ਚਾਹੁੰਦੇ ਸੀ ਤੁਹਾਡਾ ਰਿਸ਼ਤਾ ਉੱਥੇ ਨਹੀਂ ਹੋਇਆ, ਕਿਉਂ ਨਹੀਂ ਹੋਇਆ, ਘਰਦਿਆਂ ਨੇ ਕਿਉਂ ਮਨਾ ਕੀਤਾ, ਜਾਂ ਕੋਈ ਯੂਨੋ ਕਿਸੇ ਹੋਰ ਕਹਿਣ ਦਾ ਭਾਵ ਇਹ ਹੈ ਵੀ ਜਿਹੜੀ ਕੁੜੀ ਹੈ ਕੀ ਉਹਦੇ ਘਰਦਿਆਂ ਨੇ ਕਿਉਂ ਮਨਾ ਕੀਤਾ, ਜਾਂ ਕੁੜੀਆਂ ਕਾਲ ਕਰ ਸਕਦੀਆਂ ਵੀ ਜਿਹੜਾ ਮੁੰਡਾ ਉਹਦੇ ਘਰਦਿਆਂ ਨੇ ਕਿਉਂ ਮਨਾ ਕੀਤਾ? ਤੇ 9056733337 ਤੇ ਗੱਲਬਾਤ ਕਰਦੇ ਹਾਂ। 1921 ਇੱਕ ਸੈਕਿੰਡ ਹੋਲਡ ਕਰਿਓ, ਇੱਕ ਮੈਂ ਤੁਹਾਨੂੰ ਜਾਣਕਾਰੀ ਦੇ ਦੇਵਾਂ, ਇੰਡੀਅਨ ਫਰੂਟਲੈਂਡ ਗਰੋਸਰੀ ਸਟੋਰ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ ਅਤੇ ਹਰਨਟੇਰੀਓ ਦਾ ਕੋਰਨਰ ਪੈਂਦਾ, ਸੈਂਡਲਵੁੱਡ ਹਰਨਟੇਰੀਓ ਕੋਰਨਰ ਤੇ ਇਹਨਾਂ ਨੇ ਬਹੁਤ ਡਿਸਕਾਊਂਟ ਲਾਇਆ ਹੋਇਆ, ਬੜੀ ਵੱਡੀ ਸੇਲ ਹੈ ਗਰੋਸਰੀ ਤੇ। ਸ਼ੇਰ ਦੇਸੀ ਸਟਾਈਲ ਆਟਾ 10 pound bag 6.99 swarna chakki da atta 20 pound da bag 10.99 india gate rice 10 pound da bag 8.99 te saron da tel 5 liter 19.99 deep sona masuri rice 20 pound 9.99 badiya deal ne sandal road ate harantario 25 sandal road parkway west indian fruit land haan ji 1921 ji
2: ਇੰਟਰਕਾਸਟ ਮੈਰਿਜ ਸੀਗੀ ਵੀ ਉਹਨਾਂ ਦੇ ਘਰਦੇ ਮੰਨਦੇ ਨੀ ਸੀਗੇ ਕਿਉਂਕਿ ਮੈਂ ਆਪਣਾ ਹਿੰਦੂ ਫੈਮਿਲੀ ਤੋਂ ਆ ਤੇ ਹਾਂਜੀ ਤੇ ਉਹ ਲਾਈਕ ਸਿੱਖ ਫੈਮਿਲੀ ਤੋਂ ਸੀ ਤੇ ਉਹਦੇ ਫਾਦਰ ਦੀ ਸੀਗੀ ਕਿ ਵੀ ਮੈਨੂੰ ਮੁੰਡਾ ਉਹ ਚਾਹੀਦਾ ਜਿਹੜਾ ਵੀ ਵਾਲ ਵੀ ਨਾ ਕਟਾਉਂਦਾ ਹੋਵੇ
0: ਹਨਾ
2: ਤੇ ਮੈਂ ਕਿਹਾ ਵੀ ਮੈਂ ਜੇ ਰੱਖ ਵੀ ਲਵਾਂ ਪਰ ਮੇਰੇ ਡੈਡੀ ਨੇ ਨੀ ਨਾ ਰੱਖਣੇ ਪ੍ਰੋਬਲਮ ਇਹ ਆ ਸਾਰੇ ਨੀ ਨਾ ਰੱਖ ਸਕਦੇ ਵੀ ਬੰਦੇ ਉਹ ਚੀਜ਼ ਹੋ ਜਾਂਦੀ ਆ
0: ਸੋ ਤੁਹਾਡਾ ਉਸ ਕੁੜੀ ਦੇ ਨਾਲ ਰਿਲੇਸ਼ਨ ਕਿੰਨਾ ਚਿਰ ਰਿਹਾ ਇਸ ਚੀਜ਼ ਤੋਂ ਪਹਿਲਾਂ
2: ਮੇਰਾ ਭਾਜੀ 6-7 ਸਾਲ ਦਾ ਸੀਗਾ
0: 6-7 ਸਾਲ
2: ਦੂਜੀ ਵਾਲੀ ਸਾਈਡ ਜਿਹੜੀ ਆ ਵੀ ਲੋਕੀ ਕਰ ਲੈਂਦੇ ਨੇ ਵੀ ਹਨਾ ਵੀ ਅੱਡ ਹੋ ਕੇ ਏਦਾਂ ਉਹ ਤੇ ਆਪਾਂ ਨੀ ਸੀ ਉਹਦੇ ਵੱਲ ਤੁਰਦੇ ਆਪਾਂ ਸੀਗਾ ਕਿ ਜੇ ਰਾਜੀ ਨਾਮੇ ਨਾਲ ਸਭ ਕੁਛ ਹੋਊਗਾ ਹਨਾ ਵੀ ਦੋਨੋਂ ਘਰਾਂ ਦੇ ਨਾਲ ਤੇ ਫਿਰ ਠੀਕ ਆ ਕਿਉਂਕਿ ਆਪਾਂ ਇੱਕੋ ਸ਼ਹਿਰ ਦੇ ਸੀਗੇ ਇੱਕੋ ਕਾਲਜ ਚ ਪੜ੍ਹਦੇ ਸੀਗੇ ਤੇ ਉਹ ਟਾਈਮ ਸੀਗਾ ਹਨਾ ਡਿਫਰੈਂਟ
0: ਪਰ ਉਹ ਕੁੜੀ ਕਹਿ ਦਿੰਦੀ ਆਪਣੇ ਡੈਡੀ ਨੂੰ ਕਿ ਡੈਡੀ ਸੌਰੀ ਮੈਨੂੰ ਤਾਂ ਇਹ ਮੁੰਡਾ ਬੜਾ ਪਸੰਦ ਹੈ ਜਿਵੇਂ ਮਰਜ਼ੀ ਤੁਸੀਂ ਸਹਿਮਤ ਹੋ ਜਾਂ ਨਹੀਂ ਮੈਂ ਤਾਂ ਬਈ ਇਹਦੇ ਨਾਲ ਹੀ ਵਿਆਹ ਕਰਾਉਣਾ
2: ਹਾਂਜੀ ਭਾਜੀ ਉਹ ਕਿਹਾ ਸੀਗਾ ਪਰ ਡੈਡ ਦੇ ਮੰਨਦੇ ਨੀ ਸੀਗੇ ਕਿਉਂਕਿ ਉਹਦੇ ਘਰੇ ਘਰੇ ਵੀ ਪਤਾ ਹੀ ਸੀਗਾ ਵੀ ਮਦਰ ਨੂੰ ਪਤਾ ਸੀਗਾ ਉਹਦਾ ਬ੍ਰਦਰ ਵੀ ਉਦੋਂ ਕੈਨੇਡਾ ਰਹਿੰਦਾ ਸੀ ਮੈਂ ਤਾਂ ਖੈਰ ਉਦੋਂ ਇੰਡੀਆ ਰਹਿੰਦਾ ਸੀ ਮੈਂ ਬ੍ਰਦਰ ਨੂੰ ਵੀ ਮਿਲਿਆ ਸੀ ਉਹਦੇ ਬ੍ਰਦਰ ਨੂੰ ਵੀ ਦੱਸਿਆ ਆਪਾਂ ਏਦਾਂ ਸਾਰੀ ਗੱਲ ਤੇ ਉਹਦਾ ਬ੍ਰਦਰ ਕਹਿੰਦਾ ਕਿ ਵੀ ਮੈਨੂੰ ਕੋਈ ਇਤਰਾਜ਼ ਨੀ ਗਾ ਪਰ ਸਾਡੇ ਡੈਡੀ ਬਹੁਤ ਰਿਜਿਡ ਆ ਉਹ ਨੀ ਮੰਨਦੇ ਤੇ ਪਰ ਆਪਾਂ ਇਹਦੇ ਚ ਕੁਛ ਕਰ ਨੀ ਸਕਦੇ ਮੈਂ ਕਿਹਾ ਯਾਰ ਤੂੰ ਕੈਨੇਡਾ ਚ ਰਹਿੰਦਾ ਕਿਉਂਕਿ ਮੈਂ ਤਾਂ ਉਦੋਂ ਇੰਡੀਆ ਚ ਰਹਿੰਦਾ ਸੀ ਮੈਂ ਕਿਹਾ ਯਾਰ ਤੂੰ ਕੈਨੇਡਾ ਚ ਰਹਿੰਦਾ ਤੇ ਬਈ ਬਾਹਰਲੇ ਮੁਲਕ ਦੇ ਵਿੱਚ ਤੇ ਇਸ ਤਰ੍ਹਾਂ ਮਤਲਬ ਕੋਈ ਇੰਨਾ ਸੋਚਦਾ ਨੀ ਇਸ ਤਰ੍ਹਾਂ ਦੀਆਂ ਚੀਜ਼ਾਂ ਤੇ ਤੂੰ ਸਮਝਾ
0: ਬਿਲਕੁਲ
2: ਤੇ ਮਗਰ ਠੀਕ ਆ ਉਹ ਟਾਈਮ ਹੁੰਦਾ ਹਰ ਇੱਕ ਚੀਜ਼ ਦਾ
0: ਪਰ ਉਹ ਕੁੜੀ ਆਪਣੇ ਡੈਡੀ ਦੇ ਖਿਲਾਫ ਜਾਣ ਨੂੰ ਨਹੀਂ ਸੀ ਰੈਡੀ ਹੈ
2: ਹਾਂਜੀ ਹਾਂਜੀ ਨਹੀਂ ਰੈਡੀ ਸੀਗੀ ਤੇ ਆਪਾਂ ਵੀ ਚਾਹੁੰਦੇ ਹੀ ਨੀ ਸੀਗੇ ਕਿ ਵੀ ਇਸ ਤਰ੍ਹਾਂ
0: ਤੁਸੀਂ ਵੀ ਨਹੀਂ ਸੀ ਚਾਹੁੰਦੇ
2: ਵੀ ਅਸੀਂ ਵੀ ਨਹੀਂ ਚਾਹੁੰਦੇ ਕਿ ਵੀ ਉਹ ਆਪਣੇ ਫਾਦਰ ਦੇ ਖਿਲਾਫ ਜਾ ਕੇ ਕੋਈ ਕੰਮ ਕਰੇ ਕਿਉਂਕਿ ਵੀ ਮੇਰੇ ਵੀ ਘਰ ਦੇ ਕਹਿੰਦੇ ਸੀਗੇ ਕਿ ਵੀ ਜੇ ਉਹਨਾਂ ਦੇ ਘਰ ਦੇ ਮੰਨਣਗੇ ਫੇਰ ਹੀ ਆਪਾਂ ਕਰਾਂਗੇ ਕਿਉਂਕਿ ਆਪਾਂ ਇਸ ਤਰ੍ਹਾਂ ਨਹੀਂ ਕਰਨਾ ਹਨਾ ਕਿ ਵੀ ਫਿਰ ਉਹ ਫਿਰ ਬਦਨਾਮੀ ਹੁੰਦੀ ਉਹਦੇ ਨਾਲ
0: ਨਹੀਂ ਪਰ ਚਲੋ ਨਹੀਂ ਥੈਂਕ ਯੂ ਵੀਰੇ ਤੁਸੀਂ ਸ਼ੇਅਰ ਕੀਤਾ ਬਹੁਤ ਸ਼ੁਕਰੀਆ ਤੁਹਾਡਾ ਥੈਂਕ ਯੂ ਸੋ ਮਚ ਬਟ ਨਹੀਂ ਬਦਨਾਮੀ ਕਾਹਦੀ ਹੁਣ ਯਾਰ ਦੇਖੋ ਸੋਰੀ ਟੂ ਸੇ ਪਰ ਜਿਹੜੇ ਪੇਰੈਂਟਸ ਇੱਦਾਂ ਸੋਚਦੇ ਆ ਕਿ ਤੁਹਾਨੂੰ ਲੱਗਦਾ ਕਿ ਯਾਰ ਉਹ ਤੁਹਾਨੂੰ ਖੁਸ਼ ਦੇਖਣਾ ਚਾਹੁੰਦੇ ਆ ਆਈ ਐਮ ਵੈਰੀ ਸੋਰੀ ਬਟ ਜਦੋਂ ਆਲਰੇਡੀ ਉਹ ਨਾ ਨੁੱਕਰ ਕਰ ਰਹੇ ਆ ਵੀ ਨਹੀਂ ਬਈ ਸਾਡੀ ਚੱਲਣੀ ਆ ਇਹ ਨਹੀਂ ਦੇਖ ਰਹੇ ਕਿ ਸਾਡੀ ਕੁੜੀ ਹੈ ਜਿਹੜੀ ਉਹਦੀ ਖੁਸ਼ੀ ਕਿੱਥੇ ਆ ਸੋ ਅਗਲੀ ਗੱਲ ਵੀ ਲੈਣੇ ਹੋਲਡ ਕਰੋ ਸਾਰੇ ਆਓ ਅਤੇ ਆਪਣਾ ਸਿਚੁਏਸ਼ਨ ਸ਼ੇਅਰ ਕਰੋ ਮੈਂ ਜਾਣਨਾ ਚਾਹੁੰਦਾ ਯਾਰ ਕਿ ਕਾਰਨ ਕੀ ਨੇ ਨੰਬਰ ਹੈ ਆਪਣਾ 9056733337 ਇੱਕ ਤੁਸੀਂ ਯਾਦ ਰੱਖੋ ਬਿਯੋਂਡ ਆਈਵਰ ਨੂੰ ਐਨਕਾਂ ਚਾਹੀਦੀਆਂ ਨੇ ਹੰਬਰ ਵੈਸਟ ਤੇ ਗੋਰਵੇ ਤੇ ਬਿਯੋਂਡ ਆਈਵਰ ਲੋਕੇਟਡ ਹੈ ਆਈ ਡਾਕਟਰ ਅਵੇਲੇਬਲ ਨੇ ਨਿਗਾਹ ਚੈੱਕ ਕਰਾਓ ਆਪਣੀ ਤੇ ਇੱਕ ਐਨਕ ਲਓ ਦੂਜੀ ਫ੍ਰੀ ਬਿਯੋਂਡ ਆਈਵਰ ਹੰਬਰ ਵੈਸਟ ਐਂਡ ਗੋਰਵੇ ਨੰਬਰ ਹੈ 9057933937 9057933937 ਬਿਯੋਂਡ ਆਈਵਰ ਪੈਸ਼ਨ ਰੂਫਿੰਗ ਦੇ ਗੁਰਲਾਲ ਭਾਜੀ ਦੇਖੋ ਮੌਸਮ ਵਧੀਆ ਹੁਣ ਰੂਫ ਨਵੀਂ ਲੱਗਣ ਵਾਲੀ ਹੈ ਰੂਫ ਦੀ ਰਿਪੇਅਰ ਹੋਣ ਵਾਲੀ ਹੈ ਹੁਣੇ ਰੂਫ ਦਾ ਕੰਮ ਕਰਾ ਲਓ ਬਾਅਦ ਦੇ ਵਿੱਚ ਕਹੋਗੇ ਨਵੀਂ ਯਾਰ ਹੁਣ ਤਾਂ ਸਨੋ ਪੈ ਗਈ ਹੁਣ ਕੀ ਕਰੀਏ ਛੱਤ ਲੀਕ ਹੋ ਰਹੀ ਹੈ ਉਦੋਂ ਮੁਸ਼ਕਿਲ ਹੋ ਜਾਂਦਾ ਕੰਮ ਕਰਾਉਣਾ ਸੋ ਪੈਸ਼ਨ ਰੂਫਿੰਗ 6479419413 ਪੈਸ਼ਨ ਰੂਫਿੰਗ 2118 ਹਾਂਜੀ ਸਤਿ ਸ਼੍ਰੀ ਅਕਾਲ
3: ਗੱਡੀ ਦੀ ਲਾਈਫ ਇੰਸ਼ੋਰੈਂਸ।
0: ਉਹ ਲਾਈਫ ਹੁਣੇ ਬੋਲ ਕੇ ਟਿਆ 416
3: 416 817 817
0: 6500
3: ਮੁੰਡਾ
0: ਹੁੰਦਾ ਕੋਈ ਕੰਮ ਨਹੀਂ ਕੋਈ ਕੁਛ ਨਹੀਂ ਬਟ ਉਹ ਹੁੰਦਾ ਸੇਮ ਰਿਲੀਜਨ ਦਾ ਉਹਨਾਂ ਨੇ ਮੰਨ ਜਾਣਾ ਸੀਗਾ ਤੁਸੀਂ ਇੰਨੇ ਕੁਆਲੀਫਾਈਡ ਹੋ ਫਿਰ ਵੀ ਨਹੀਂ ਮੰਨੇ।
3: ਹਾਂਜੀ ਨਹੀਂ ਉਹ ਕਹਿੰਦੇ ਸੀਗੇ ਕਿ ਅਸੀਂ ਕਿਤੇ ਹੋਰ ਵਿਆਹ ਕਰ ਦਾਂਗੇ ਭਾਵੇਂ ਉਹ ਰਿਕਸ਼ਾ ਵੀ ਚਲਾ ਰਿਹਾ ਹੁੰਦਾ ਤੇ ਤੁਹਾਡੇ ਨਾਲ ਨਹੀਂ ਕਰਦਾ ਸੀ
0: ਕਹਿੰਦੇ ਹੈ।
3: ਹਾਂਜੀ ਹਾਂਜੀ
0: ਪਰ ਯਾਰ ਹੁਣ ਕੁੜੀ ਨੂੰ ਚਾਹੀਦਾ ਤੁਹਾਡੇ ਤੁਹਾਡੀ ਫੈਮਿਲੀ ਰੈਡੀ ਸੀ ਰਾਈਟ।
3: ਹਾਂਜੀ ਸਾਡੀ ਫੈਮਿਲੀ ਰੈਡੀ ਸੀ।
0: ਨਹੀਂ ਕੁੜੀ ਕਹਿ ਦਿੰਦੀ ਕਿ ਸੌਰੀ ਬਈ ਮੁੰਡਾ ਇਹੀ ਹੈ ਇਹਦੇ ਨਾਲ ਹੀ ਮੈਂ ਵਿਆਹ ਕਰਾਉਣਾ ਤੁਸੀਂ ਕਰੋ ਜੋ ਕਰਨਾ ਸਿਰਫ ਇਸ ਕਰਕੇ ਯਾਰ ਖਤਮ ਹੋ ਜਾਣਾ ਬੜੀ ਗਲਤ ਗੱਲ ਹੈ। ਤੁਸੀਂ ਦੋਨੋਂ ਵਕੀਲ ਹੋ ਯਾਰ ਕਿਆ ਐਜੂਕੇਸ਼ਨ ਮੈਚ ਹੁੰਦੀ ਹੈ ਵਧੀਆ ਯਾਰ ਤੁਸੀਂ ਤਰੱਕੀ ਕਰਨੀ ਸੀ ਇਕੱਠਿਆਂ ਨੇ ਸਕਾ ਤੇ
3: ਕਿਸਮਤ ਨੂੰ ਕੁਛ ਹੋਰ ਹੀ ਮੰਜ਼ੂਰ ਸੀਗਾ।
0: ਕਿਸਮਤ ਨਹੀਂ ਉਹ ਅਨਐਜੂਕੇਟਡ ਸੋਚ ਹੈ ਉਹਦੇ ਪਿਓ ਦੀ ਪਰ ਚਲੋ ਥੈਂਕ ਯੂ ਵੀਰੇ ਥੈਂਕਸ ਫੋਰ ਸ਼ੇਅਰਿੰਗ ਬਟ ਜਸ ਮੈਨੂੰ ਯਾਰ ਮੇਰੇ ਲਈ ਇੱਕ ਸ਼ੌਕਿੰਗ ਗੱਲ ਹੈ ਮੁੰਡਾ ਵਕੀਲ ਹੈ ਕੁੜੀ ਵੀ ਵਕੀਲ ਹੈ ਕਹਿੰਦੇ ਕਿ ਕੋਈ ਮੁੰਡਾ ਯੂ ਨੋ ਕੋਈ ਹੋਰ ਕੰਮ ਕਰ ਰਿਹਾ ਹੋਵੇ ਕੋਈ ਕੰਮ ਦੇਖੋ ਕੋਈ ਕੰਮ ਛੋਟਾ ਵੱਡਾ ਨਹੀਂ ਹੁੰਦਾ ਮੈਂ ਜਸਟ ਜਨਰਲੀ ਗੱਲ ਕਰ ਰਿਹਾ ਮੁੰਡਾ ਬਿਲਕੁਲ ਅਨਐਜੂਕੇਟਡ ਹੋਵੇ ਕੋਈ ਕੰਮ ਹੀ ਨਾ ਕਰ ਰਹੇ ਹੋਵੇ ਅਸੀਂ ਉਹਦੇ ਨਾਲ ਵਿਆਹ ਕਰਾ ਦਾਂਗੇ ਜਿਹੜਾ ਮੁੰਡਾ ਵਕੀਲ ਹੈ ਜਸਟ ਬਿਕਾਜ਼ ਉਹ ਹਿੰਦੂ ਆ ਅਸੀਂ ਨਹੀਂ ਅਲਾਓ ਕਰਨਾ ਹੈ। ਸੋ ਨੰਬਰ ਹੈ ਆਪਣਾ 9056733337 9056733337 ਦੇਖ ਲਓ ਕੀ ਕੀ ਬੀਤ ਰਹੀ ਹੈ ਕੀ ਲੋਕਾਂ ਦੇ ਉੱਤੇ। ਯਾਦ ਰੱਖੋ ਫੈਸ਼ਨ ਆਈ ਕਿਊ ਨੂੰ ਫੈਸ਼ਨ ਆਈ ਕਿਊ ਨੇ ਕਮਾਲ ਕੀਤੀ ਪਈ ਹੈ ਫੈਸ਼ਨ ਆਈ ਕਿਊ ਤੇ ਬਹੁਤ ਹੀ ਟੋਪ ਟੋਪ ਟੋਪ ਦੀਆਂ ਡੀਲਾਂ ਮਿਲ ਰਹੀਆਂ ਨੇ। ਫੈਸ਼ਨ ਆਈ ਕਿਊ ਤੇ ਇੱਕ ਸੂਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਜੁਵਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ ਅਤੇ ਇੰਡੀਆ ਜਾ ਰਹੇ ਹੋ ਤਿੰਨ ਪੀਸ ਲਗੇਜ ਅਟੈਚੀ ਦਾ ਸੈੱਟ 149 'ਚ ਤਿੰਨ ਕੁਇਲਟ ਅਤੇ ਕੰਫਰਟਰ ਸੈੱਟ $99 ਦੇ ਵਿੱਚ। ਯਾਦ ਰੱਖੋ ਫੈਸ਼ਨ ਆਈ ਕਿਊ 9057933937 9057933937 ਤੇ ਤੁਸੀਂ ਇੱਕੋ ਇੱਕ ਨੰਬਰ ਯਾਦ ਰੱਖੋ ਫੈਸ਼ਨ ਆਈ ਕਿਊ 9054532222 ਸੋਰੀ ਨੰਬਰ ਮੈਂ ਗਲਤ ਦਿੱਤਾ ਸੀ ਨੰਬਰ ਹੈ 9054532225 9054532225 ਫੈਸ਼ਨ ਆਈ ਕਿਊ ਦਾ ਇੱਕ ਸਾਰੇ ਹਮੇਸ਼ਾ ਪੁੱਛਦੇ ਆ ਨਵੀਂ ਯਾਰ ਗੱਡੀਆਂ ਦੀ ਘਰਾਂ ਦੀ ਇੰਸ਼ੋਰੈਂਸ ਦਾ ਕੀ ਕਰੀਏ ਤੁਸੀਂ ਯਾਰ ਮਨਪ੍ਰੀਤ ਢੀਂਡ ਸਾਨੂੰ ਕਾਲ ਕਰੋ ਸਾਡੇ ਹਜ਼ਾਰਾਂ ਲਿਸਨਰਸ ਦੀ ਇੰਸ਼ੋਰੈਂਸ ਘਟਾ ਕੇ ਦਿੱਤੀ ਹੈ ਮਨਪ੍ਰੀਤ ਨੇ
4: ਪੰਜਾਬੀ ਲਹਿਰਾਂ
5: ਪੰਜਾਬੀ ਲਹਿਰਾਂ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ
4: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ
5: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ
4: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ
5: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ
4: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ
5: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ
4: ਪ੍ਰੋਗਰਾਮ ਪੰਜਾਬੀ ਲਹਿਰਾਂ
5: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾਂ ਪੰਜਾਬੀਅਤ ਦੀ ਸੇਵਾ ਵਿੱਚ
6: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions.
7: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

अस्सुन प्रेमियो महरा क्यों

0: ਸਰਦੀ ਚ ਹੀਟ ਨੀ ਚਲਦੀ ਤੇ ਗਰਮੀ ਚ ਏਸੀ।
1: ਲੈ ਆਪਾਂ ਹੁਣੇ ਕਰਦੇ ਆ ਸੰਧੂ ਸਾਹਿਬ ਨਾਲ ਗੱਲ ਤੇ ਕਰਦੇ ਆ ਮਸਲੇ ਦਾ ਹੱਲ।
0: ਏਸੀ, ਫਰਨੇਸ, ਗੈਸ ਲਾਈਨ, ਵਾਟਰ ਹੀਟਰ ਜਾਂ ਹਿਊਮਿਡੀਫਾਇਰ ਸਰਵਿਸ ਜਾਂ ਇੰਸਟਾਲੇਸ਼ਨ, ਨਵ ਏਅਰ ਕੰਫਰਟ ਤੇ ਜਤਿੰਦਰ ਸੰਧੂ ਨੂੰ ਕਾਲ ਲਾਓ ਤੇ ਲਾਈਫ ਚ ਕੰਫਰਟ ਪਾਓ। ਕਾਲ 6477066640
2: 6477066640।
3: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ
4: ਮੈਂ। ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
5: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
6: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
4: ਕਾਲ ਕਰੋ JN ਗੈਰੀ ਨੂੰ
6: 9054595533
4: 9054595533 ਤੇ
6: PNJ ਸਪ੍ਰਿੰਗ ਵੀਲ ਅਲਾਈਨਮੈਂਟ।
7: ਕੈਨੇਡਾ ਵਿੱਚ ਪਿਓਰ ਪੰਜਾਬੀ ਖਾਣਿਆਂ ਅਤੇ ਸਵੀਟਸ ਲਈ ਮਸ਼ਹੂਰ ਪਿਓਰ ਪੰਜਾਬੀ ਸਵੀਟਸ ਐਂਡ ਰੈਸਟੋਰੈਂਟ,
8: ਡਾਈਨਿੰਗ, ਟੇਕ ਆਊਟ, ਕੇਟਰਿੰਗ, ਲਾਈਵ ਟਰੱਕ ਲਿਆ ਕੇ ਤੁਹਾਡੇ ਘਰ ਕੇਟਰਿੰਗ ਦੀ ਸਰਵਿਸਿਜ਼ ਦਿੰਦੇ ਨੇ।
7: ਵੈਜ, ਨਾਨ ਵੈਜ ਕੇਟਰਿੰਗ, ਤਾਜ਼ੀਆਂ ਸਵਾਦਲੀਆਂ ਮਿਠਾਈਆਂ ਤੇ ਜ਼ਾਇਕੇਦਾਰ ਖਾਣੇ ਲਈ ਇੱਕੋ ਇੱਕ ਨਾਮ ਪਿਓਰ ਪੰਜਾਬੀ। ਸਾਂਝਾ ਵਿਰਸਾ ਰੇਡੀਓ ਦਾ ਰੈਫਰੈਂਸ ਦੇਣ ਤੇ ਪਾਓ 10% ਡਿਸਕਾਊਂਟ।
8: ਅੱਜ ਹੀ ਵਿਜ਼ਿਟ ਕਰੋ 4025 ਬ੍ਰੈਂਡਨ ਗੇਟ ਡਰਾਈਵ, ਮਿਸੀਸਾਗਾ। ਪਿਓਰ ਪੰਜਾਬੀ 6473381972। ਕਾਲ ਕਰੋ ਗੁਰਜੀਤ ਰੰਧਾਵਾ ਨੂੰ 6473389172।

0: ਪਰ ਵੀ ਫਰਕ ਨਹੀਂ ਹੋਊਗਾ। ਫੋਮ ਦੀ, ਸਪਰਿੰਗਾਂ ਦੀ, ਫਰੇਮ ਦੀ ਰਿਟਨ ਵਾਰੰਟੀ ਆ। ਪਾਵਰ ਬ੍ਰਹਮ ਅਤੇ ਕਲਾਰਕ ਆਪਣਾ ਮੇਜਰ ਇੰਟਰਸੈਕਸ਼ਨ ਆ, 8550 ਪਾਵਰ ਬ੍ਰਹਮ ਰੋਡ, ਯੂਨਿਟ ਨੰਬਰ 1, 905-799-8877, ਸੋਫਾ ਸਟੂਡੀਓ .ca। ਥੈਂਕ ਯੂ ਜੀ।
1: ਓਏ, ਇਸ ਸਾਲ ਤਾਂ ਇੰਸ਼ੋਰੈਂਸ ਬਹੁਤ ਮਹਿੰਗੀ ਹੋ ਗਈ। ਘਰ ਤੇ ਆਟੋ ਦੀ ਇੰਸ਼ੋਰੈਂਸ ਦੀਆਂ ਕਿਸ਼ਤਾਂ ਨੇ ਸਾਰਾ ਬਜਟ ਹਿਲਾਤਾ।
2: ਓ ਜੀ, ਅਮਨਦੀਪ ਕੌਰ ਇੰਸ਼ੋਰੈਂਸ ਐਡਵਾਈਜ਼ਰ ਦੇ ਹੁੰਦਿਆਂ ਕੋਈ ਫਿਕਰ ਨਹੀਂ, ਇਹ ਦੇਣਗੇ ਬੈਸਟ ਰੇਟਸ ਇਨ ਦਾ ਮਾਰਕੀਟ ਵਿਦ ਫੁੱਲ ਕਵਰੇਜ।
1: ਹੋਮ, ਆਟੋ, ਕਮਰਸ਼ੀਅਲ, ਟਰੱਕਿੰਗ ਤੇ ਬਿਜ਼ਨਸ ਇੰਸ਼ੋਰੈਂਸ ਲਈ ਕਾਲ ਕਰੋ ਇੰਸ਼ੋਰੈਂਸ ਐਡਵਾਈਜ਼ਰ ਅਮਨਦੀਪ ਕੌਰ ਹੋਰਾਂ ਨੂੰ ਐਟ 416-618-2761, 416-618-2761।
3: ਲੇਡੀਜ਼ ਐਂਡ ਜੈਂਟਲਮੈਨ, You are not ready for this.
4: ਪਰ ਹੁਣ ਤੁਹਾਨੂੰ ਕਾਰ ਲੈਣ ਲਈ ਰੈਡੀ ਕਰਨਗੇ ਮੋਰਗੇਜ ਦੇ ਕਿੰਗ ਗਿਰੀਸ਼ ਸ਼ਰਮਾ।
5: ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਰੀਫਾਈਨਾਂਸਿੰਗ, ਡੈਟ ਕੰਸੋਲੀਡੇਸ਼ਨ, ਸੈਕਿੰਡ ਥਰਡ ਮੋਰਗੇਜਸ, ਪ੍ਰਾਈਵੇਟ ਫੰਡਸ,
4: ਸਭ ਲਈ ਯਾਦ ਰੱਖੋ ਗਿਰੀਸ਼ ਸ਼ਰਮਾ। ਪ੍ਰੀ ਅਪਰੂਵਲ ਹੀ ਨਹੀਂ, ਕਲੋਜ਼ਿੰਗ ਤੱਕ ਦੇਣਗੇ ਪੂਰਾ ਸਾਥ। ਡੀਲਿੰਗ ਵਿਦ ਆਲ ਬੈਂਕ।
5: ਕਾਲ 647-606-8110
4: ਔਰ ਵਿਜ਼ਿਟ ਸ਼ਰਮਾ ਮੋਰਗੇਜਸ ਡੋਟ

ਬੈਠ ਚੱਲ ਗੱਲ ਆ ਕੋਈ, ਤੂੰ ਆ ਕੇ ਮੇਰੇ ਕੋਲ ਬੈਠ ਚੱਲ ਗੱਲ ਆ ਕੋਈ, ਕਰ ਮੇਰੇ ਨਾਲ ਕੋਈ ਤਾਂ ਗੱਲ ਗੱਲ ਆ ਕੋਈ, ਪਿਆਰ ਮੁਹੱਬਤ ਵਿੱਚ ਹੀ ਹੈ ਜ਼ਿੰਦਗੀ ਯਾਰ, ਜਦ ਇਹੋ ਹੈ ਸੱਚਾਈ ਅਟੱਲ ਗੱਲ ਹੈ ਕੋਈ। ਕਹਿੰਦਾ ਮੈਂ ਬਾਰ ਦਿਆਂਗਾ ਆਪਣੀ ਦੁਨੀਆ ਤੇਰੇ ਤੋਂ ਇੱਕ ਵਾਰੀ, ਤੂੰ ਹਾਂ ਤਾਂ ਕੱਲ ਗੱਲ ਹੈ ਕੋਈ, ਇਵੇਂ ਹੀ ਫੁਲਾ ਕੇ ਮੂੰਹ ਕਿੰਨਾ ਚਿਰ ਜੀਵਾਂਗੇ, ਮਿਲ ਕੇ ਕਰੀਏ ਮਸਲਾ ਹੱਲ ਗੱਲ ਹੈ ਕੋਈ, ਕਿਤੇ ਰੁੱਸੇ ਰੁੱਸੇ ਚਲੇ ਨਾ ਜਾਈਏ ਜੱਗ ਉੱਤੋਂ, ਮੁੜ ਨਹੀਂ ਆਉਣਾ ਆਪਾਂ ਕੱਲ ਗੱਲ ਹੈ ਕੋਈ, ਲਿਖਣਾ ਹੈ ਜੋ ਸੱਦ ਕੇ ਪਟਵਾਰੀ ਲਿਖ ਲੈ ਤੂੰ, ਹੁਣ ਮੇਰਾ ਸਭ ਕੁਝ ਤੇਰੇ ਵੱਲ ਗੱਲ ਹੈ ਕੋਈ, ਕਤਲ ਕਰ ਮਦਹੋਸ਼ ਦਾ ਆਪਣੇ ਹੱਥਾਂ ਨਾਲ, ਤੇਰੇ ਦਿਲ ਵਿੱਚ ਪਵੇ ਜੇ ਠੱਲ ਗੱਲ ਹੈ ਕੋਈ। ਛੱਡ ਪਰਾਂ ਆਪਾਂ ਕੀ ਲੈਣਾ ਆਪਣੀ ਤਾਂ ਕੋਈ ਗੱਲ ਨਹੀਂ, ਛੱਡ ਪਰਾਂ ਆਪਾਂ ਕੀ ਲੈਣਾ ਆਪਣੀ ਤਾਂ ਕੋਈ ਗੱਲ ਨਹੀਂ, ਇੰਜ ਕਹਿ ਕੇ ਕੱਢ ਸੱਚ ਨੂੰ ਦੇਣੀ ਮਸਲੇ ਦਾ ਕੋਈ ਹੱਲ ਨਹੀਂ। ਕਹਿੰਦਾ ਮੈਂ ਵੀ ਟਿਕ ਕੇ ਬਹਿਣਾ ਚਾਹੁੰਦਾ, ਮੁੱਖ ਧਾਰਾ ਵਿੱਚ ਰਹਿਣਾ ਚਾਹੁੰਦਾ, ਬਸ ਹਾਂਜੀ ਹਾਂਜੀ ਕਹਿ ਨਹੀਂ ਸਕਦਾ, ਪਰ ਵੱਖ ਹੋਣ ਦਾ ਝੱਲ ਨਹੀਂ, ਮੁਕਤ ਹੋਣੇ ਤਕੜੇ ਹੋ ਲੜੀਏ, ਖੁਦਕੁਸ਼ੀਆਂ ਕਰਿਆ ਨਹੀਂ ਸਰਨਾ, ਹੁਣ ਕੁੱਤੇ ਕਾਂ ਅਤੇ ਗਿਰਜਾਂ ਛੱਡਦੇ, ਮਰਿਆਂ ਦਾ ਵੀ ਖੱਲ ਨਹੀਂ, ਕੰਮ ਕੀਤਾ ਏ ਹੋਰ ਕਰਾਂਗੇ ਨਿੱਤ ਹੈ ਦਾਅਵੇ ਕਰਦੇ ਸ਼ਾਸਕ, ਕੰਮ ਕੀਤਾ ਇਹ ਹੋਰ ਕਰਾਂਗੇ ਨਿੱਤ ਹੈ ਦਾਅਵੇ ਕਰਦੇ ਸ਼ਾਸਕ, ਕੈਸਾ ਵਿਕਸਿਤ ਦੇਸ਼ ਹੋ ਰਿਹਾ, ਕੋਈ ਭੁੱਖਮਰੀ ਦਾ ਹੱਲ ਨਹੀਂ, ਨਿੱਤ ਦਾ ਧਰਨਾ ਨਿੱਤ ਦੀ ਰੈਲੀ, ਘਰ ਮੰਦਹਾਲੀ ਬਿਸਰੀ ਪੈਲੀ, ਘਰਵਾਲੀ ਪਈ ਜੀਤ ਨੂੰ ਕੋਸੇ, ਤੈਨੂੰ ਜਿਉਣ ਦਾ ਬਲ ਨਹੀਂ, ਤੈਨੂੰ ਜਿਉਣ ਦਾ ਬਲ ਨਹੀਂ। ਸਤਰਾਂ ਨਾਲ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਾਂਝਾ ਪ੍ਰਸਾਰ, ਮੈਂ ਤੁਹਾਡਾ ਹੋਸਟ ਦੋਸਤ ਅਜੀਤ ਸਿੰਘ ਢਿੱਡੂਆ, ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਸਲਾਮ ਨਮਸਤੇ, ਗੁੱਡ ਮੋਰਨਿੰਗ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਿਨ ਵੀਰਵਾਰ, ਜੂਨੀਅਰ ਫਰਾਈਡੇ, 17 ਸਤੰਬਰ 2026 ਦੀ ਸਵੇਰ ਦਾ ਪ੍ਰੋਗਰਾਮ ਸਾਂਝਾ ਪਰਸਾ ਲੈ ਕੇ ਹਾਜ਼ਰ ਹਾਂ। ਹਰ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ 530 AM ਦੀ ਫ੍ਰੀਕੁਐਂਸੀ ਤੁਸੀਂ ਪ੍ਰੋਗਰਾਮ ਸਾਂਝਾ ਪਰਸਾ ਸੁਣਦੇ ਹੋ, ਉਮੀਦ ਕਰਦਾ ਤੁਹਾਨੂੰ ਇਹਦਾ ਪ੍ਰੋਗਰਾਮ ਪਸੰਦ ਆਵੇਗਾ। ਇਹਦੇ ਟੈਂਪਰੇਚਰ ਦੀ ਜੇ ਗੱਲਬਾਤ ਕਰੀਏ, ਇਸ ਵਕਤ 14 ਟੈਂਪਰੇਚਰ ਆ ਮਿਸਿਸ ਹੈਗਾ ਮਾਲਟਨ ਦੇ ਵਿੱਚ, ਪੀਅਰਸਨ ਟੋਰਾਂਟੋ ਦੇ ਬਿਲਕੁਲ ਨੇੜੇ ਤੇੜੇ ਜੜ੍ਹਾਂ ਦੇ ਵਿੱਚ ਕਹਿ ਲਓ, ਅਤੇ ਫੀਲ ਲਾਈਕ ਕਰਦੇ ਹਾਂ 13 ਅਤੇ ਦੁਪਹਿਰ ਨੂੰ 21, ਸ਼ਾਮ ਨੂੰ 24, ਰਾਤ ਨੂੰ 18 ਟੈਂਪਰੇਚਰ। 7 ਵਜੇ ਪੂਰੇ ਨਾ ਉੱਧਰ ਨਾ ਉੱਧਰ, ਪੂਰੇ 7 ਵਜੇ ਸੂਰਜ ਸਾਹਿਬ ਜੀ ਆਪਾਂ ਦੇਣਗੇ ਦਰਸ਼ਨ, ਅਤੇ 7:25 ਦੇ ਸ਼ਾਮ ਨੂੰ ਅਲੋਪ ਹੋ ਜਾਣਗੇ। ਅਤੇ ਸਟੂਡੀਓ ਦੇ ਵਿੱਚ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ, 905-673-3337 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਕੋਈ ਟ੍ਰੈਫਿਕ ਦੇ ਵਿੱਚ ਕੋਈ ਤੁਸੀਂ ਵਿਘਨ ਦੇਖਦੇ ਹੋ, ਰੱਬ ਨਾ ਕਰੇ ਕਿਤੇ ਕੋਈ ਐਕਸੀਡੈਂਟ ਹੋਇਆ ਹੋਇਆ, ਕੋਈ ਬਲੋਕ ਹੋਇਆ ਰੋਡ, ਕੋਈ ਕੰਸਟਰਕਸ਼ਨ ਕਿਤੇ ਚੱਲਦੀ ਹੈ, ਕੁਛ ਵੀ ਪੁਲਿਸ ਨੇ ਗੱਡੀਆਂ ਗੁੱਡੀਆਂ ਘੇਰੀਆਂ ਹੋਈਆਂ, ਹਾਈਵੇ ਆ ਜਾਂ ਲੋਕਲ ਰੂਟ ਆ, 905-673-3337 'ਤੇ ਤੁਸੀਂ ਦੱਸ ਸਕਦੇ ਹੋ। ਅਤੇ ਪ੍ਰੋਗਰਾਮ ਨੂੰ ਫੋਨ ਦੇ ਉੱਪਰ ਸੁਣਨਾ 416-477-2040 ਜਾਂ ਫਿਰ ਪੰਜਾਬੀ ਲਹਿਰਾਂ ਜਾਂ ਵੱਖ ਵੱਖ ਹੋਰ ਐਪਾਂ ਬਹੁਤ ਨੇ ਜਿਹਨਾਂ 530 ਦੇ ਨਾਲ ਤੁਹਾਨੂੰ ਜੋੜ ਸਕਦੀਆਂ, ਉਹ ਫਿਰ ਪ੍ਰੋਗਰਾਮਾਂ ਦੇ ਨਾਲ ਤੁਸੀਂ ਜਿੰਨੇ ਵੀ ਜਿੰਨੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਆ, ਉਹ ਪ੍ਰੋਗਰਾਮਾਂ ਦਾ ਤੁਸੀਂ ਵੱਖ ਵੱਖ ਟਾਈਮਾਂ 'ਤੇ ਆਨੰਦ ਮਾਣ ਸਕਦੇ ਹੋ। 647-352-5494 'ਤੇ ਗੱਲਬਾਤ ਕਰ ਲਿਓ ਜੇ ਤੁਸੀਂ ਮੈਸੇਜ ਪਾਉਣੇ ਆ, ਵਟਸਐਪ ਕਰਨਾ ਕੋਈ ਵੀ, ਅਤੇ ਜਾਂ ਫਿਰ ਤੁਹਾਡੇ ਮਨ ਦੇ ਵਿੱਚ ਕੋਈ ਹੈਗੀ ਗੱਲਬਾਤ ਇੱਧਰ ਲਈ ਜਾਂ ਉੱਧਰ ਲਈ, ਤਾਂ 647-352-5494 'ਤੇ ਆਪਣੀ ਗੱਲਬਾਤ ਹੋ ਸਕਦੀ ਹੈ। ਚਲੋ ਅੱਜ ਥੋੜ੍ਹਾ ਜਿਹਾ ਲੇਟ ਹੋ ਗਿਆ, ਕਿਉਂਕਿ ਅੱਜ ਸੰਗਰਾਂਦ ਮਹੀਨੇ ਦੀ, ਅੱਸੂ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ, ਅਤੇ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ, ਕੰਗਰੈਚੁਲੇਸ਼ਨ, ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ, ਅਤੇ ਹੋ ਸਕੇ ਜੇ ਹੋ ਸਕੇ ਤੁਹਾਡਾ ਟਾਈਮ ਲੱਗਿਆ ਤਾਂ ਗੁਰਦੁਆਰਾ ਸਾਹਿਬ ਜ਼ਰੂਰ ਜਾ ਕੇ ਬਾਬਾ ਜੀ ਦੀ ਗਰਮ ਗਰਮ ਦੇਖ ਖਾ ਕੇ ਆਇਓ, ਪ੍ਰਸ਼ਾਦ ਖਾ ਕੇ ਆਇਓ, ਕੜਾਹ ਪ੍ਰਸ਼ਾਦ, ਅਤੇ ਬਾਬਾ ਜੀ ਨੂੰ ਕਹਿ ਦਿੰਦਾ ਜੇ ਥੋੜ੍ਹਾ ਖਾਣਾ ਥੋੜ੍ਹਾ ਦੇ ਦਿਓ ਬਾਬਾ ਜੀ, ਜੇ ਜ਼ਿਆਦਾ ਖਾਣਾ ਤਾਂ ਜ਼ਿਆਦਾ ਦੇ ਦਿਓ, ਹੈ ਨਾ, ਦਾਵੇ ਦੇ ਦਿੰਦੇ, ਕੋਈ ਜਿਹੋ ਜਿਹੀ ਚੱਕਰ ਨਹੀਂ, ਪਰ ਸਿੱਟੋ ਨਾ, ਬਸ ਹੱਥ ਜੋੜ ਕੇ ਬੇਨਤੀ ਆ, ਕਿਉਂਕਿ ਇਹ ਦੇਗ ਬਹੁਤ ਹੀ ਕਰਮ ਵਾਲਿਆਂ ਨੂੰ ਮਿਲਦੀ ਆ, ਬਹੁਤ ਭਾਗਾਂ ਵਾਲਿਆਂ ਨੂੰ ਮਿਲਦੀ ਆ। ਇੰਡੀਆ 'ਚ ਤਾਂ ਬਾਬੇ ਤੋਂ ਖੁੱਲ੍ਹਾ ਗੱਫਾ ਲੈ ਲੈਂਦੇ ਸੀ, ਇੱਥੇ ਵੀ ਲੈ ਲਈਦਾ, ਪਰ ਇੱਥੇ ਕਹਿ ਦਈਦਾ ਬਾਬਾ ਥੋੜ੍ਹੀ ਦੇ ਦੇ ਜਾਂ ਠੀਕ ਦੇ ਦੇ, ਹੈ ਨਾ। ਅਤੇ ਚਲੋ ਵਧੀਆ ਗੱਲ, ਗੁਰਦੁਆਰਾ ਸਾਹਿਬ ਜਾਇਓ, ਜੇ ਨਾ ਟਾਈਮ ਲੱਗਿਆ ਵੀਕੈਂਡ 'ਤੇ ਜਾਇਓ, ਕੋਈ ਗੱਲ ਨਹੀਂ, ਬਾਬਾ ਜੀ ਜਾਣ ਦਾ ਸਭ 'ਚ ਦਿਹਾੜੀ ਪਹਿਲਾਂ ਲਓ ਆਪਾਂ। 905
ਕਿੰਨਾ ਨੰਬਰ ਆ? 905-673-3337। ਆ ਜਾਓ ਫਿਰ ਰਲ ਮਿਲ ਕੇ ਕਰੀਏ ਗੱਲਾਂ ਬਾਤਾਂ, ਅਤੇ ਕਾਫ਼ੀ ਨੇ ਅੱਜ ਗੱਲਾਂ ਬਾਤਾਂ ਕਰਨ ਵਾਲੀਆਂ। ਮੈਨੂੰ ਪਰਮਿੰਦਰ ਨੂੰ ਵੀ ਜੋੜਨਾ ਪੈਣਾ ਕਿਉਂਕਿ ਉੱਧਰੋਂ ਵੀ ਅੱਜ ਖਬਰਾਂ ਆਪਣੇ ਲਈ ਕਾਫ਼ੀ ਆ ਰਹੀਆਂ, ਅਤੇ ਆਪਾਂ ਫਿਰ ਅੱਜ ਮੈਸੇਜ ਵਾਲਾ ਕੰਮ ਤੁਹਾਡਾ ਥੋੜ੍ਹਾ 8520 ਤੋਂ ਭਾਅ ਨੇ, ਰਿਸ਼ਮ ਭਾਅ ਨੇ ਭੇਜਤਾ ਮੈਸੇਜ, ਗੁੱਡ ਮੋਰਨਿੰਗ ਦਾ, ਸਤਿ ਸ਼੍ਰੀ ਅਕਾਲ, ਅਤੇ ਅਮਨ ਜੀ ਵੀ ਦਾ ਨਾ ਜੀ ਹੁਣ ਚੱਲਿਆ ਨਹੀਂ। ਅਮਨ ਜੀ ਪਹਿਲਾਂ ਤਾਂ ਪ੍ਰੋਗਰਾਮ ਚੱਲਦਾ ਅਤੇ ਤੁਹਾਨੂੰ ਤੁਸੀਂ ਲੇਟ ਜੁੜੇ ਹੋ, ਅਤੇ ਪਹਿਲਾਂ ਹੁਕਮਨਾਮਾ ਸਾਹਿਬ ਲੱਗਿਆ ਹੋਇਆ ਸੀ, ਸ਼ਾਇਦ ਤੁਹਾਨੂੰ ਉਹ ਨਹੀਂ ਪਤਾ, ਸੰਗਰਾਂਦ ਵਾਲੇ ਦਿਨ ਆਪਾਂ ਹੁਕਮਨਾਮਾ ਸਾਹਿਬ ਪਲੇ ਕਰਦੇ ਹੁੰਦੇ ਹਾਂ, ਅਤੇ ਫਿਰ ਉਹ ਤੋਂ ਬਾਅਦ ਤੁਹਾਨੂੰ ਐਂ ਲੱਗਦਾ ਹੋਣਾ ਵੀ ਪਾਠ ਹੀ ਚੱਲਦਾ ਬਾਬਾ ਜੀ ਦਾ, ਹੈ ਨਾ, ਵੀ ਸ਼ਾਇਦ ਪ੍ਰੋਗਰਾਮ ਨਹੀਂ ਚੱਲਦਾ, ਅਤੇ ਹਰੇਕ ਸੰਗਰਾਂਦ ਵਾਲੇ ਦਿਨ ਆਪਾਂ ਹੁਕਮਨਾਮਾ ਸਾਹਿਬ ਤੋਂ ਹੀ ਆਰੰਭ ਕਰੀਦਾ ਪ੍ਰੋਗਰਾਮ ਨੂੰ। ਥੈਂਕ ਯੂ ਸੋ ਮੱਚ ਸਾਰਿਆਂ ਦਾ, ਅਤੇ ਆ ਜਾਓ ਫਿਰ 905-673-3337 'ਤੇ ਕਰੀਏ ਗੱਲਾਂ ਬਾਤਾਂ। ਕੱਲ੍ਹ ਮੈਨੂੰ ਡਾਕਟਰ ਰਜਿੰਦਰ ਗੁਰਾਇਆ ਸਾਹਿਬ ਦਾ ਨੰਬਰ ਲਿਆ, ਜੇ ਮੈਂ ਰੋਂਗ ਨਾ ਹੋਵਾਂ ਸ਼ਾਇਦ ਗੁਰਨੇਕ ਸਿੰਘ ਢਿੱਲੋਂ ਸਾਹਿਬ ਸੀ ਉਹਨਾਂ ਦਾ ਨਾਮ, ਅਤੇ ਮਗਰ ਢਿੱਲੋਂ ਮੈਨੂੰ ਚੇਤਾ ਮੂਹਰੇ, ਸ਼ਾਇਦ ਗੁਰਨੇਕ ਜਾਂ ਹੋਰ ਕੁਛ ਨਾਮ ਹੋ ਸਕਦਾ, ਮੈਨੂੰ ਪਤਾ ਨਹੀਂ ਭਾਈ ਉਹਨਾਂ ਦਾ, ਅਤੇ ਉਹ ਬਹੁਤ ਉਹਨਾਂ ਨੇ ਮੇਰੀ ਵਡਿਆਈ ਕੀਤੀ, ਐਪਰੀਸ਼ੀਏਟ ਕੀਤਾ। ਉਹ ਕਹਿੰਦੇ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਅਤੇ ਅਸੀਂ ਰੋਜ਼ ਸੁਣਦੇ ਹਾਂ, ਫਿਰ ਮੈਂ ਕਿਹਾ ਜੀ ਤੁਸੀਂ ਕਾਲ ਕਾਹਤੋਂ ਨਹੀਂ ਕਰਦੇ, ਬਸ ਕਹਿੰਦੇ ਅਸੀਂ ਲਿਸਨਰ ਹਾਂ, ਸਾਈਲੈਂਟ ਲਿਸਨਰ, ਅਤੇ ਚਲੋ ਮੈਨੂੰ ਵਧੀਆ ਲੱਗਿਆ, ਪਰ ਇਹ ਆ ਵੀ ਕਹਿੰਦੇ ਜੀ ਥੈਂਕ ਯੂ ਸੋ ਮੱਚ ਭਾਅ ਜੀ ਤੁਹਾਨੂੰ ਬਹੁਤ ਬਹੁਤ, ਅਤੇ ਪਰ ਜੇ ਹੋ ਸਕਦਾ ਤਾਂ ਸੁਣ ਲਿਆ ਕਰੋ, ਕਾਲ ਕੂਲ ਕਰ ਲਿਆ ਕਰੋ ਜਾਂ ਮੈਸੇਜ ਪਾ ਲਿਆ ਕਰੋ, ਕਹਿੰਦੇ ਸੀ ਕਹਿੰਦੇ ਕਰਾਂਗੇ ਕੋਈ ਚੱਕਰ ਨਹੀਂ, ਕਹਿੰਦੇ ਡੋਂਟ ਵਰੀ ਡੋਂਟ ਵਰੀ। ਚਲੋ ਆ ਜਾਓ ਫਿਰ ਆਪਾਂ ਅੱਜ ਅਮਨਦੀਪ ਨਾਲ ਵੀ ਗੱਲਬਾਤ ਕਰਨੀ ਹੈ, ਕਾਰਾਂ ਦੀ ਇੰਸ਼ੋਰੈਂਸ ਦਾ ਤੁਹਾਡਾ ਕੋਈ ਵੀ ਕੁਐਸਚਨ ਆ ਅਤੇ ਜ਼ਰੂਰ ਤੁਸੀਂ ਅਮਨਦੀਪ ਨੂੰ ਕੁਐਸਚਨ ਕਰ ਸਕਦੇ ਹੋ, ਅੱਜ 5-7 ਮਿੰਟ ਲਾਵਾਂਗੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ। ਅਮਨਦੀਪ ਜੀ ਤੁਸੀਂ ਆ ਜਾਇਓ 4:25 'ਤੇ, ਫਿਰ ਕਰਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ। ਜਦ ਤੱਕ ਮੈਂ ਪਰਮਿੰਦਰ ਨੂੰ ਨਾ ਜੋੜ ਲਵਾਂ, ਤੁਹਾਨੂੰ ਕਿਹਾ ਗੀਤ ਲਾ ਦੇਵਾਂ, ਹੈਂ ਗੀਤ ਲਾ ਦਿੰਦਾ ਫਿਰ ਮੈਂ ਗੀਤ ਹੀ ਲਾਉਣਾ। ਚਲੋ ਅੱਜ ਜਦ ਤੱਕ ਮੈਂ ਪਰਮਿੰਦਰ ਨੂੰ, ਉਹ ਦੇਖੀ ਭਾਈ ਖੜ ਜਾ ਤੂੰ ਤਾਂ, ਉਹ ਠਹਿਰ ਤੂੰ ਤਾਂ ਭੱਜ ਲਿਆ। ਚਲੋ ਮੈਂ ਜਦ ਤੱਕ ਪਰਮਿੰਦਰ ਨੂੰ ਜੋੜ ਕੇ ਲੈ ਕੇ ਆਉਣਾ, ਕੀ ਕਹਿੰਦਾ ਪਰਮਿੰਦਰ ਜੀ, ਹੋਲਡ ਰੱਖਿਓ।

0: ਇਹ ਦਿਨ ਰੋਜ਼ ਨਹੀਂ ਆਉਣੇ ਯਾਰ। ਬਿਲਕੁਲ ਜੀ, ਇਹ ਫਿਲਮ ਆ ਰਹੀ ਆ ਪੰਜਾਬੀ ਹਰਭਜਨ ਮਾਨ ਸਾਹਿਬ ਦੀ, ਸ਼ਾਇਦ ਅੱਜ ਜਾਂ ਕੱਲ੍ਹ ਨੂੰ, ਮੈਨੂੰ ਲੱਗਦਾ ਹੁਣ ਮੈਨੂੰ ਐਗਜੈਕਟ ਡੇਟ ਨਹੀਂ ਚੇਤੇ, ਅੱਜ ਆ ਜਾਂ ਕੱਲ੍ਹ ਨੂੰ ਸ਼ੁੱਕਰਵਾਰ ਦੀ ਆ। ਅਤੇ ਪਰ ਸੋਹਣੀ ਮੂਵੀ ਆ ਅਤੇ ਉਹਦਾ ਹੀ ਟਾਈਟਲ ਸੌਂਗ ਸੀਗਾ ਅਤੇ ਮੈਨੂੰ ਵੀ ਵਧੀਆ ਲੱਗਿਆ, ਮੈਂ ਕਿਹਾ ਚਲੋ ਤੁਹਾਨੂੰ ਸੁਣਾਉਣਾ। ਬਹੁਤ ਸੋਹਣਾ ਪਰਮਿੰਦਰ ਜੀ, ਨੰਗਿਆ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
1: ਜੀ। ਹਰਜੀਤ ਜੀ, ਸਾਂਝਾ ਵਿਰਸਾ ਦੀ ਸਾਰੀ ਟੀਮ, ਸਾਰੇ ਸੁਣਨ ਵਾਲੇ ਭੈਣਾਂ ਭਰਾਵਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ
0: ਯਾਰ ਭਰੀ, ਸਤਿ ਸ਼੍ਰੀ ਅਕਾਲ ਤੁਹਾਨੂੰ ਵੀ। ਕਿੱਦਾਂ ਮਾਹੌਲ ਮੂਲ, ਠੀਕ ਹੈ? ਇੱਥੇ ਗਰਮਾ ਗਰਮੀ ਹੋਈ ਹੋਈ ਹੋ ਕਿ ਨਹੀਂ?
1: ਬਿਲਕੁਲ ਬਿਲਕੁਲ, ਅੱਜ ਦਿਹਾੜਾ ਜੀ, ਅੱਸੂ ਦਾ ਮਹੀਨਾ ਚੜ ਗਿਆ ਤੇ ਥੋੜਾ ਥੋੜਾ ਠੰਡ ਹੋਣੀ ਸ਼ੁਰੂ ਹੋ ਗਈ ਆ। ਪਰ ਨਾਲ ਦੀ ਨਾਲ ਜੇਕਰ ਆਪਾਂ ਦੂਸਰੇ ਟੈਂਪਰੇਚਰ ਦੀ ਗੱਲ ਕਰੀਏ, ਜਿਹੜਾ ਪੋਲੀਟੀਕਲ ਟੈਂਪਰੇਚਰ ਹੁੰਦਾ ਜਾਂ ਸਿਆਸੀ ਪਾਰਾ ਹੁੰਦਾ, ਉਹ ਥੋੜਾ ਥੋੜਾ ਵਧਣਾ ਸ਼ੁਰੂ ਹੋ ਗਿਆ। ਸੋ ਇਸ ਵਾਰ ਸਰਦੀਆਂ ਦੇ ਵਿੱਚ, ਸਿਆਲਾਂ ਚ ਜਿਹੜਾ ਸਿਆਸਤ ਦੀ ਗਰਮੀ ਜਾਂ ਸਿਆਸਤ ਦਾ ਮਿਗ, ਉਹ ਸਾਨੂੰ ਦੇਖਣ ਨੂੰ ਮਿਲ ਸਕਦਾ ਜੀ।
0: 16 ਕਰ ਤੋਂ ਲਖਵਿੰਦਰ ਮਲਤਾਨੀ ਭਾਜੀ ਸੁਣਦੇ ਪ੍ਰੋਗਰਾਮ ਨੂੰ, ਫਿਰ ਥੈਂਕ ਯੂ ਸੋ ਮਚ, ਤੁਹਾਡਾ ਧੰਨਵਾਦ ਬਹੁਤ ਬਹੁਤ। ਤੇ ਚਲੋ ਇੱਥੇ ਸ਼ੁਰੂ ਕਰ ਲੈਂਦੇ। ਪੰਜਾਬ ਦੇ ਕਹਿੰਦੇ ਵਾਰਸਾਂ ਦਾ ਮਾਲਵੇ 'ਚ ਵਿਰੋਧ ਸ਼ੁਰੂ ਹੋ ਗਿਆ। ਪਿੰਡ ਹਰੀ ਨੌ ਉਤਾਰੇ ਗਏ MP ਅੰਮ੍ਰਿਤਪਾਲ ਸਿੰਘ ਦੇ ਪੋਸਟਰ, ਪਿੰਡ ਦੇ ਦਾਖਲੇ ਉੱਤੇ ਰੋਕ ਲਾਤੀ ਹੈ, ਇਹ ਕੀ ਹੋ ਗਿਆ?
1: ਬਿਲਕੁਲ ਬਿਲਕੁਲ, ਪੰਜਾਬ ਦੇ ਵਾਰਸ ਹੋਣ ਔਰ ਮਾਲਵੇ 'ਚ ਡੱਕੇ ਜਾਣ ਤਾਂ ਖਬਰ ਵੱਡੀ ਬਣ ਜਾਂਦੀ ਹੈ ਹਰਜੀਤ ਜੀ। ਔਰ ਇਹ ਸ਼ੁਰੂਆਤ ਹੋਈ ਆ ਪਿੰਡ ਹਰੀ ਨੌ ਦੇ ਵਿੱਚ। ਹਰੀ ਨੌ ਦਾ ਵੈਸੇ ਪੰਜਾਬ ਦੇ ਵਾਰਸਾਂ ਨਾਲ ਅੱਡਾ ਹੀ ਰਿਹਾ ਆ, ਕਿਉਂਕਿ ਜਿਹੜੇ ਪਿਛਲੇ ਸਾਲ ਦੇ ਵਿੱਚ ਜਿਹੜਾ ਗੁਰਪ੍ਰੀਤ ਸਿੰਘ ਹਰੀ ਨੌ, ਉਹਦਾ ਮਰਡਰ ਹੋਇਆ ਸੀ ਹਰਜੀਤ ਜੀ, ਆਪਾਂ ਸਾਰਿਆਂ ਨੂੰ ਯਾਦ ਆ। ਹੁਣ ਗੁਰਪ੍ਰੀਤ ਸਿੰਘ ਹਰੀ ਨੌ ਕੌਣ ਸੀ? ਗੁਰਪ੍ਰੀਤ ਸਿੰਘ ਹਰੀ ਨੌ ਵਾਰਸ ਪੰਜਾਬ ਦਾ ਫਾਊਂਡਰ ਮੈਂਬਰ ਸੀ, ਦੀਪ ਸਿੱਧੂ ਦਾ ਸਾਥੀ ਸੀ। ਪਰ ਉਹਨਾਂ ਦਾ ਕੋਈ ਬਾਹਲਾ ਜਿਹੜਾ, ਜਦੋਂ ਦੀਪ ਸਿੱਧੂ ਜਹਾਨੋਂ ਤੁਰ ਜਾਂਦੇ ਨੇ, ਉਸ ਤੋਂ ਬਾਅਦ ਅੰਮ੍ਰਿਤਪਾਲ ਸਿੰਘ ਦੀ ਆਮਦ ਹੁੰਦੀ ਆ, ਫਿਰ ਇਹਨਾਂ ਦਾ ਆਪਸ ਵਿੱਚ ਹੀ ਇੱਟ ਖੜਕਾ ਸ਼ੁਰੂ ਹੋ ਜਾਂਦਾ। ਉਹਦੇ ਦਰਮਿਆਨ ਹੀ ਅੰਮ੍ਰਿਤਪਾਲ ਸਿੰਘ MP ਬਣ ਜਾਂਦੇ ਨੇ ਤੇ ਉਸ ਤੋਂ ਬਾਅਦ ਗੁਰਪ੍ਰੀਤ ਸਿੰਘ ਹਰੀ ਨੌ ਦਾ ਉਹਦੇ ਪਿੰਡ 'ਚ ਹੀ ਕਤਲ ਹੋ ਜਾਂਦਾ। ਸੋ ਉਸ ਕਤਲ ਦੇ ਵਿੱਚ MP ਅੰਮ੍ਰਿਤਪਾਲ ਸਿੰਘ ਵੀ ਮੁਲਜ਼ਮਾਂ ਦੀ ਸ਼੍ਰੇਣੀ ਵਿੱਚ ਸ਼ਾਮਲ ਨੇ, ਔਰ ਉਹਨਾਂ ਤੇ ਸਾਜਿਸ਼ ਰਚ ਕੇ ਗੁਰਪ੍ਰੀਤ ਸਿੰਘ ਹਰੀ ਨੌ ਦਾ ਕਤਲ ਕਰਨ ਦੇ ਦੋਸ਼ ਦਾ ਮੁਕੱਦਮਾ ਚੱਲ ਰਿਹਾ। ਹੁਣ ਕੀ ਹੋਇਆ? ਹੁਣ ਇਹ ਹੋਇਆ ਕਿ ਜਿਵੇਂ ਸਾਰੀਆਂ ਪੋਲੀਟੀਕਲ ਧਿਰਾਂ ਪਿੰਡਾਂ 'ਚ ਜਾ ਰਹੀਆਂ ਨੇ, ਵਾਰਸ ਪੰਜਾਬ ਦੇ ਅਕਾਲੀ ਦਲ ਵਾਲੇ ਵੀ ਆਪਣੇ ਬੂਸਟਰ ਬੈਨਰ ਲੈ ਕੇ ਪਿੰਡ ਫਰੀਦਕੋਟ ਦੇ ਪਿੰਡ ਹਰੀ ਨੌ ਪੁੱਜੇ ਨੇ, ਪਰ ਪਿੰਡ ਵਾਲਿਆਂ ਨੇ ਏਕਾ ਕਰ ਲਿਆ। ਉਹ ਕਹਿੰਦੇ ਨਹੀਂ, ਸਾਡੇ ਪਿੰਡ ਦਾ ਨੌਜਵਾਨ ਮਰਿਆ ਸੀ, ਦੋਸ਼ ਨੇ MP ਅੰਮ੍ਰਿਤਪਾਲ ਦੇ, ਇਸ ਕਰਕੇ ਇਸ ਸਿਆਸੀ ਧਿਰ ਦਾ ਸਾਡੇ ਪਿੰਡ ਦੇ ਵਿੱਚ ਦਾਖਲਾ ਨਹੀਂ ਹੋ ਸਕਦਾ, ਪੋਸਟਰ ਵੀ ਲਾਏ ਬੈਨਰ ਵੀ ਲਾਏ। ਸੋ ਇਹ ਸ਼ੁਰੂਆਤ ਹੋ ਗਈ ਹੈ ਮਾਲਵੇ ਤੋਂ, ਕੀ ਇਹ ਸ਼ੁਰੂਆਤ ਹੁਣ ਅਗਲੇ ਪਿੰਡਾਂ ਸ਼ਹਿਰਾਂ 'ਚ ਵੀ ਜਾਊਗੀ, ਇਹ ਹਾਲੇ ਕਹਿਣਾ ਮੁਸ਼ਕਲ ਆ। ਪਰ ਹਾਲ ਦੀ ਘੜੀ ਇਸ ਖਬਰ ਨੇ ਪੰਜਾਬ ਦੇ ਵਿੱਚ ਨਵੀਂ ਗਰਮੀ ਪੈਦਾ ਕਰ ਦਿੱਤੀ ਹੈ।
0: ਬਿਲਕੁਲ, ਪਿਓਰ ਪੰਜਾਬੀ ਸਵੀਟ ਐਂਡ ਰੈਸਟੋਰੈਂਟ ਤੇ ਚੱਲ ਜਾਓ ਤੁਸੀਂ, ਗੁਰਜੀਤ ਰੰਧਾਵਾ ਸਾਹਿਬ ਨਾਲ ਸੰਪਰਕ ਕੀਤਾ ਜਾ ਸਕਦਾ। 4025 ਬ੍ਰੈਂਡਨ ਗੇਟਡ ਰਾਈ ਮਾਲਟਨ ਮੇਸਾਗਾ ਦੇ ਵਿੱਚ ਨੇ, 10178 ਹੋਰਨਟਾਰੀਓ ਸਟਰੀਟ ਬ੍ਰੈਂਪਟਨ ਦੇ ਵਿੱਚ ਨੇ, 905-840-6006 'ਤੇ ਸੰਪਰਕ ਕੀਤਾ ਜਾ ਸਕਦਾ। ਇਹ ਮੰਡੇ ਟੂ ਫਰਾਈਡੇ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ, ਜੇ ਤੁਸੀਂ ਉੱਥੇ ਕੋਈ ਵੀ ਚੀਜ਼ ਬਹਿ ਕੇ ਖਾਂਦੇ ਹੋ ਜਾਂ ਕਿ ਲੈ ਕੇ ਜਾਂਦੇ ਹੋ ਘਰ ਨੂੰ, ਜਾਣੀ ਟੇਕ ਆਊਟ ਆ ਜਾਂ ਡਾਇਨ ਇਨ ਆ, ਤੇ ਤੁਸੀਂ ਇੱਕ ਐਟਮ ਦੇ ਨਾਲ ਦੂਜੀ ਸੇਮ ਐਟਮ ਉੱਥੋਂ ਫ੍ਰੀ ਲੈ ਸਕਦੇ ਹੋ। ਜੇ ਮੰਨ ਲਓ ਤੁਸੀਂ ਛੋਲੇ ਭਟੂਰੇ ਲਏ ਐਗਜ਼ਾਮਪਲ, ਤੁਸੀਂ ਛੋਲੇ ਭਟੂਰੇ ਫ੍ਰੀ ਲੈ ਜਾ ਸਕਦੇ ਹੋ ਦੂਜੀ ਪਲੇਟ, ਚਾਹੇ ਬਹਿ ਕੇ ਖਾ ਲਓ। ਜੇ 2 ਜਣੇ ਗਏ, ਇੱਕ ਜਣਾ ਪੈਸੇ ਦੇ ਦਿਓ, ਦੂਜੇ ਦੇ ਫ੍ਰੀ ਖਾ ਲਓ। ਦੁਪਹਿਰੇ 11 ਵਜੇ ਤੋਂ ਲੈ ਕੇ ਸਵੇਰੇ ਕਹਿ ਲਓ, ਸਵੇਰੇ 11 ਤੋਂ ਲੈ ਕੇ ਸ਼ਾਮੀ 4 ਵਜੇ ਤੱਕ, ਅਤੇ ਇਹ ਸਿਰਫ ਹੋਰਨਟਾਰੀਓ ਵਾਲੀ ਸਟਰੀਟ 'ਤੇ ਆ, ਮੰਡੇ ਟੂ ਫਰਾਈਡੇ, ਸੋਮਵਾਰ ਤੋਂ ਸ਼ੁੱਕਰਵਾਰ ਤੱਕ, ਬਾਕੀ ਦਿਨਾਂ 'ਚ ਨਹੀਂ। ਬਾਕੀ ਕਿਹੜੇ ਬਚ ਗਏ? ਸੈਚਰਡੇ ਅਤੇ ਸੰਡੇ, ਉਹ ਦਿਨਾਂ 'ਚ ਨਹੀਂ। ਅਤੇ ਚੱਕ ਲਓ ਫਿਰ ਡੀਲ, ਬਹੁਤ ਵਧੀਆ ਡੀਲ ਆ। ਜੇ ਲੰਚ ਕਰਨਾ ਉੱਥੋਂ ਕਰਕੇ ਆਇਓ, ਕੋਈ ਵੀ ਚੀਜ਼ ਤੁਸੀਂ ਲੈਣੀ ਆ। ਅਤੇ ਨਾਵੀਰ ਕੰਪਨੀ ਤੋਂ ਸੰਧੂ ਸਾਹਿਬ ਨਾਲ ਸੰਪਰਕ ਕਰ ਲਿਓ ਤੁਸੀਂ, 647-7646-6640 'ਤੇ ਸੰਪਰਕ ਕੀਤਾ ਜਾ ਸਕਦਾ। AC ਫਰਨਸ, ਟੈਂਕਲੈਸ ਵਾਟਰ ਹੀਟਰ ਲਗਾਉਣਾ ਚਾਹੁੰਦੇ, ਗੈਸ ਪਾਈਪਲਾਈਨ ਪਾਉਣੀ ਆ, 647-7646-6640 'ਤੇ ਸੰਪਰਕ ਕੀਤਾ ਜਾ ਸਕਦਾ। ਕਹਿੰਦੇ ਮਾਝੇ ਦੇ ਰੇਲਵੇ ਟਰੈਕਾਂ ਉੱਤੇ ਬੈਠੇ ਕਿਸਾਨ ਪੰਜਾਬ ਭਰ 'ਚ ਰੁਕੀ ਰੇਲ ਗੱਡੀਆਂ ਦੀ ਛੁੱਕ, ਕੀ ਹੋ ਗਿਆ?
1: ਬਿਲਕੁਲ, ਜੀ ਅੱਜ ਮਾਝੇ ਦੇ ਰੇਲਵੇ ਟਰੈਕਾਂ ਦੇ ਉੱਪਰ ਕਿਸਾਨ ਬੈਠ ਗਏ ਨੇ। ਇਹ ਜਿਹੜਾ ਪੰਜਾਬ ਮਜ਼ਦੂਰ ਕਿਸਾਨ ਮੋਰਚਾ ਆ, ਜਿਹੜੀ ਪੰਧੇਰ ਗਰੁੱਪ ਆ, ਉਹਨਾਂ ਨੇ ਜਿਹੜਾ MSP ਦਾ ਮੁੱਦਾ ਜਾਂ ਪੰਜਾਬ ਦੇ ਕਿਸਾਨਾਂ ਸਿਰ ਕਰਜ਼ੇ ਦਾ ਮੁੱਦਾ ਜਾਂ ਜਿਹੜੀ ਲੈਂਡ ਪੁਲਿੰਗ ਪਾਲਿਸੀ ਆ ਉਹ ਵਾਪਸੀ ਦਾ ਮੁੱਦਾ, ਸੋ ਇਸ ਮੁੱਦੇ ਨੂੰ ਲੈ ਕੇ ਅੱਜ ਰੇਲਾਂ ਜਾਮ ਕਰਤੀਆਂ ਨੇ। ਖਾਸ ਤੌਰ ਤੇ ਗੁਰਦਾਸਪੁਰ ਦਾ ਦੇਵੀਦਾਸਪੁਰਾ ਜਿਹੜਾ ਕਸਬਾ ਪੈਂਦਾ ਉਹਦਾ ਰੇਲਵੇ ਟਰੈਕ ਜਾਮ ਹੋਇਆ, ਮੋਗਾ ਦੇ ਵਿੱਚ ਵੀ ਹੋਇਆ ਔਰ ਮਾਲਵੇ ਦੇ ਵਿੱਚ ਸੁਨਾਮ ਤੋਂ ਵੀ ਖਬਰ ਆ ਰਹੀ ਆ। ਸੋ ਪੂਰੀ ਜਿਹੜੀ ਰੇਲਵੇ ਆਵਾਜਾਈ ਜਿਹੜੀ ਪ੍ਰਭਾਵਿਤ ਹੋ ਰਹੀ ਆ। ਵੈਸੇ ਪੰਜਾਬ 'ਚ ਧਰਨੇ ਰੇਲਵੇ ਟਰੈਕ ਜਾਮ ਹੋਣੇ ਕੋਈ ਨਵੀਂ ਗੱਲ ਨਹੀਂ ਆ, ਪਰ ਕਿਉਂਕਿ ਹੁਣ ਝੋਨੇ ਦਾ ਸੀਜ਼ਨ ਵੀ ਆਉਣ ਵਾਲਾ, ਉਸ ਤੋਂ ਪਹਿਲਾਂ ਜੇ ਬੋਗੀਆਂ ਰੁਕਦੀਆਂ ਨੇ ਰੇਲਵੇ ਦੀਆਂ ਤਾਂ ਜਿਹੜਾ DAP ਆਉਣਾ ਪੰਜਾਬ ਦੇ ਵਿੱਚ, ਕਣਕ ਦੀ ਬਿਜਾਈ ਲਈ ਜਾਂ ਝੋਨੇ ਦੀ ਸਪਲਾਈ ਹੋਣੀ ਆ, ਉਹ ਪ੍ਰਭਾਵਿਤ ਹੋਣ ਦਾ ਵੀ ਖਤਰਾ। ਹਾਲ ਦੀ ਘੜੀ ਚਾਹੇ ਅੱਜ ਇੱਕ ਦਿਨ ਦਾ ਜਾਮ ਲਾਇਆ ਗਿਆ, ਪਰ ਕੀ ਇਹ ਜਾਮ ਇੱਕ ਦਿਨ ਦਾ ਰਹੂਗਾ ਜਾਂ ਅੱਗੇ ਵੀ ਲੱਗਣਗੇ ਜਾਮ, ਤਾਂ ਇਸ ਗੱਲ ਤੇ ਬਹੁਤ ਸਾਰਾ ਕੁਛ ਨਿਰਭਰ ਕਰਦਾ ਕਿ ਇਹ ਕਿਸਾਨਾਂ ਦੀ ਇਹ ਨਵੀਂ ਮੂਵਮੈਂਟ, ਨਵਾਂ ਸੰਘਰਸ਼ ਕਿੰਨਾ ਕੁ ਲੰਬਾ ਹੁੰਦਾ ਔਰ ਆਮ ਜਨ ਜੀਵਨ ਇਹਦੇ ਨਾਲ ਕਿੰਨਾ ਕੁ ਪ੍ਰਭਾਵਿਤ ਹੁੰਦਾ। ਜੀ
0: ਕਹਿੰਦਾ ਅਸੀਂ ਕੈਨੇਡਾ ਤੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ, ਅਸੀਂ ਕੈਨੇਡਾ ਦੇ ਰਾਜ ਕਰਾਂਗੇ, ਸਾਨੂੰ ਕੋਈ ਨਹੀਂ ਰੋਕ ਸਕਦਾ। ਕਹਿੰਦੇ ਲਾਰਸ ਬਿਸ਼ਨੋਈ ਗੈਂਗ ਦਾ ਕਥਿਤ ਪੱਤਰ ਵਾਇਰਲ ਹੋ ਗਿਆ, ਕੀ ਅਪਡੇਟ ਇਹਦੇ 'ਚ? ਕਹਿੰਦੇ ਪਿਛਲੇ ਸਾਲ ਦਾ ਲੀਕ ਹੁਣ ਹੋਇਆ।
1: ਵੈਸੇ ਤਾਂ ਚਲੋ ਆਪਾਂ ਹਲਕੀ ਜਿਹੀ ਗੱਲ ਕਰ ਲੈਂਦੇ ਹਾਂ, ਕਿਉਂਕਿ ਖਬਰ ਤਾਂ ਬੜੀ ਸੀਰੀਅਸ ਹੈ, ਇਹ ਗੰਭੀਰ ਮਾਮਲਾ ਆਇਆ ਵੈਸੇ ਤਾਂ ਇਹ, ਪਰ ਕਿਉਂਕਿ ਅਮੂਮਨ ਆਪਾਂ ਰੇਡੀਓ ਪ੍ਰੋਗਰਾਮਾਂ ਤੇ ਵੀ ਅਕਸਰ ਬਹਿਸ ਜਾਂ ਲਿਸਨਰ ਵੀ ਸਾਡੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਇਹ ਕਿ ਕੰਜ਼ਰਵੇਟਿਵ ਚੰਗੇ ਨੇ ਕਿ ਲਿਬਰਲ ਚੰਗੇ, ਕਿਹੜਾ ਉਮੀਦਵਾਰ ਜਿਤਾਈਏ, ਕਿਹੜਾ ਹਰਾਈਏ, ਕੌਣ ਰਿਸਪੋਂਸੀਬਲ ਨਹੀਂ ਆ, ਪਰ ਆਹ ਧਿਰ ਤਾਂ ਇਹ ਚੁਣਿਆ ਕਿ ਮੇਰਾ ਮਨ ਦਾ ਸਵਾਲ ਆ ਕਿ ਇਸ ਧਿਰ ਨੂੰ ਕਿਹਨੇ ਚੁਣਿਆ? ਇਹ ਧਿਰ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਦਾਅਵਾ ਕਰ ਗਈ ਆ। ਔਰ ਹਰਜੀਤ ਜੀ ਨਾਲ ਦੀ ਨਾਲ ਹੈਰਾਨੀ ਦੀ ਗੱਲ ਆ ਕਿ ਇਹ ਪੱਤਰ ਪਿਛਲੇ ਸਾਲ ਪਾਇਆ ਗਿਆ ਸੀ, ਲਾਰਸ ਬਿਸ਼ਨੋਈ ਗਰੋਹ ਨੇ ਇਹ ਪੱਤਰ ਜਿਹੜਾ ਕੈਨੇਡਾ ਦੇ ਡਿਫੈਂਸ ਮਿਨਿਸਟਰ, ਡਿਫੈਂਸ ਦੀਆਂ ਜਿਹੜੀਆਂ ਵੱਖ ਵੱਖ ਸੰਸਥਾਵਾਂ ਨੇ ਜਾਂ ਹੋਰ ਜਿਹੜੇ ਸਰਕਾਰੀ ਅਦਾਰੇ ਨੇ ਉਹਨਾਂ ਨੂੰ ਪੋਸਟ ਕੀਤਾ ਸੀ, ਪਰ ਇੱਕ ਸਾਲ ਬਾਅਦ ਗੱਲ ਖੁੱਲ ਰਹੀ ਆ, ਇਹਦਾ ਮਤਲਬ ਗੱਲ ਅੰਦਰ ਲੁਕੋਈ ਗਈ ਸੀ। ਸੋ ਵੈਸੇ ਲਾਰਸ ਬਿਸ਼ਨੋਈ ਦਾ ਦਾਅਵਾ ਤਾਂ ਹੋਰ ਵੀ ਵੱਡਾ, ਉਹ ਕਹਿੰਦੇ ਸਾਡਾ 5000 ਬੰਦਾ ਕੈਨੇਡਾ ਚ, ਔਰ ਕੈਨੇਡਾ ਦੀ ਜਿੰਨੀ ਮਿਲਟਰੀ ਕੋਲ ਜਿੰਨੇ ਹਥਿਆਰ ਨੇ ਉਹ ਤੋਂ ਵੱਧ ਕਹਿੰਦੇ ਸਾਡੇ ਕੋਲ ਆ। ਸੋ ਸਰਕਾਰ ਕੀ ਕਰ ਰਹੀ ਹੈ? ਸਰਕਾਰ ਦੀ ਜਵਾਬਦੇਹੀ ਬਣਦੀ ਆ ਕਿ ਇੱਕ ਸਾਲ ਇਸ ਪੱਤਰ ਨੂੰ ਲੁਕੋ ਕੇ ਕਿਉਂ ਰੱਖਿਆ ਗਿਆ, ਜੇਕਰ ਲੁਕੋ ਕੇ ਰੱਖਿਆ ਗਿਆ ਤਾਂ ਇਸ ਪੱਤਰ ਦੇ ਰਿਗਾਰਡਿੰਗ ਕੀ ਕਾਰਵਾਈਆਂ ਹੋਈਆਂ ਨੇ। ਮੈਨੂੰ ਲੱਗਦਾ ਆਉਣ ਵਾਲੇ ਦਿਨਾਂ ਚ ਇਹ ਇੱਕ ਵੱਡਾ ਮੁੱਦਾ ਬਣ ਸਕਦਾ, ਕਿਉਂਕਿ ਜੇ ਕੋਈ ਅੱਤਵਾਦੀ ਜਥੇਬੰਦੀ ਜਾਂ ਗੈਂਗਸਟਰਾਂ ਦਾ ਗਰੋਹ ਇਹ ਦਾਅਵਾ ਕਰੇ ਕਿ ਕਿਸੇ ਮੁਲਕ ਦੇ ਸਾਡਾ ਹੀ ਰਾਜ ਆ, ਤੇ ਮੈਨੂੰ ਲੱਗਦਾ ਸਵਾਲ ਬਹੁਤ ਵੱਡਾ ਔਰ ਜਵਾਬ ਵੀ ਉਸੇ ਲੈਵਲ ਦਾ ਆਉਣਾ ਚਾਹੀਦਾ।
0: ਕਹਿੰਦਾ ਯੂਰਪੀ ਕੈਨੇਡੀਅਨ ਕੈਨੇਡਾ ਨੂੰ ਯੂਰਪੀਅਨ ਯੂਨੀਅਨ ਦਾ ਪਹਿਲਾ ਐਸੋਸੀਏਟ ਮੈਂਬਰ ਬਣਨ ਦੀ ਪੇਸ਼ਕਸ਼ ਕਰਤੀ, ਪਰ ਇਹ ਕਹਿੰਦੇ ਅਸੀਂ ਨਹੀਂ ਬਣਨਾ। ਲਾ ਲਓ ਕਹਿੰਦੇ ਜ਼ੋਰ। ਅਟਮੈਂਟਨ 'ਚ ਬਜ਼ੁਰਗ ਦੱਖਣੀ ਏਸ਼ੀਆਈ ਔਰਤਾਂ ਨੂੰ ਨਿਸ਼ਾਨਾ ਬਣਾ ਕੇ ਗਹਿਣੇ ਲੁੱਟਣ ਦੀਆਂ ਘਟਨਾਵਾਂ 'ਚ ਤੇਜ਼ੀ ਹੋ ਗਈ ਹੈ ਜੀ। ਉੱਧਰ ਭਾਈ ਕਰ ਦਿਓ ਫੋਨ ਜੇ ਤੁਹਾਡੇ ਰਿਸ਼ਤੇਦਾਰ ਹੈਗੇ ਕੋਈ ਆਪਣਾ ਬੱਚੇ ਬਚਾ ਕੇ। ਵੈਸੇ ਬੁੜੀਆਂ ਨੂੰ ਵਿਆਹ ਬੰਦੇ ਨੂੰ ਪਾਉਣੇ ਨਹੀਂ ਚਾਹੀਦੇ ਗਹਿਣੇ, ਗਹਿਣੇ ਨਾਲ ਕੀ ਹੋ ਜਾਂਦਾ? ਚਲੋ ਤਾਂ ਗਹਿਣਾ ਸ਼ਿੰਗਾਰ ਹੁੰਦਾ ਲੇਡੀਜ਼ ਦਾ ਜਨਾਨੀਆਂ ਦਾ, ਪਰ ਥੋੜ੍ਹਾ ਜਿਹਾ ਬਚ ਬਚਾ ਕੇ ਜੇ ਨਹੀਂ ਕਿਤੇ ਲੋੜ ਤਾਂ ਜ਼ਰੂਰੀ ਪਾਉਣੇ ਆ, ਪੰਗੇ ਲੈਣੇ ਆ, ਫਿਰ ਰੋਣਾ ਬਾਅਦ 'ਚ। ਕੈਨੇਡਾ 'ਚ ਭਾਰਤੀ ਰੈਸਟੋਰੈਂਟ 'ਤੇ ਦਰਜਨਾਂ ਹਮਲੇ ਹੋ ਗਏ ਨੇ ਜੀ, ਇਹ ਮਾੜੀ ਖਬਰ ਆ। ਕੈਨੇਡਾ 'ਚ ਪੰਜਾਬੀ ਨੇ ਮਾਰਤੀ ਆਪਣੀ ਪਤਨੀ, ਉਹ ਚੱਕ ਫੁੱਟੇ ਨਹੀਂ ਹਟਦੇ, ਲੰਡਨ ਆਪਣੇ ਇੱਥੇ ਨੇੜੇ ਉਹ। ਚਲੋ ਗਲਤ ਆ। ਕੈਨੇਡਾ ਅਮਰੀਕਾ 'ਚ ਤੇਲ ਦੀਆਂ ਕੀਮਤਾਂ 'ਚ 40% ਤੱਕ ਦਾ ਵਾਧਾ ਹੋ ਗਿਆ, 90 ਨੂੰ ਹੋ ਗਈ ਗੈਸ ਅੱਜ। ਹਾਂ ਬਚਾ ਕੇ ਪਵਾ ਲਓ 90 ਨੂੰ। ਲਵਾਟਾ ਬਾਰਡਰ 'ਤੇ 2 ਕੁਇੰਟਲ ਦੇ ਕਰੀਬ ਨਸ਼ੀਲੇ ਪਦਾਰਥ ਬਰਾਮਦ ਹੋ ਗਏ, ਹਜੇ ਕਹਿੰਦੇ ਪੰਜਾਬ 'ਚ ਲੱਭੀ ਜਾਂਦੇ, ਇੱਧਰ ਕਿਹੜਾ ਹਟਦੇ ਨੇ। ਅਮਰੀਕਾ ਫੈਡਰਲ ਨੇ ਵਿਆਜ ਦਰਾਂ 'ਚ ਕੀਤਾ ਵਾਧਾ, 3.75 ਤੋਂ ਬੈਂਚਮਾਰਕ ਓਵਰ ਨਾਈਟ ਰੇਟ 4% ਕੀਤਾ। ਇਹ ਆਪਣੇ ਵੀ ਭਾਈ ਵੱਧ ਸਕਦਾ, ਹਜੇ ਕਰਾਂਗੇ। ਗਰੀਸ਼ ਸ਼ਰਮਾ ਜੀ ਨੇ ਅੱਜ ਉਹ ਨਹੀਂ ਆਉਣਾ, ਮੈਨੂੰ ਲੱਗਦਾ ਕੱਲ ਨੂੰ ਕਰਾਂਗੇ ਉਹਨਾਂ ਨਾਲ ਗੱਲਬਾਤ। ਅਮਰੀਕਾ ਦੇ ਸੂਬੇ ਵਾਇਓਮਿੰਗ 'ਚ ਰੈਸਟ ਏਰੀਏ ਵਿੱਚ ਪੰਜਾਬੀ ਟਰੱਕ ਡਰਾਈਵਰ ਨੂੰ ਸਖ਼ਤ ਜ਼ਖਮੀ ਕਰਨ ਦੇ ਦੋਸ਼ਾਂ ਹੇਠ ਐਡਰੀਊ ਕ੍ਰਿਸ ਬਜਡਾਕ ਗ੍ਰਿਫਤਾਰ ਹੋ ਗਿਆ। ਸੰਧੂ ਸਾਹਿਬ ਦੀ ਖਬਰ ਲੱਗੇ ਫਿਰ ਉਹ ਲਾਉਣਾ। ਸੰਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਇਹਨੂੰ
1: ਕਿਸਾਨ ਸੂਬਾ ਆ, ਖੇਤੀਬਾੜੀ ਸੂਬਾ ਆ ਪੰਜਾਬ, ਤੇ ਜਿਹੜੇ ਜਥੇਬੰਦੀਆਂ ਨੇ ਕਿਉਂ ਨੀ ਪੋਲੀਟੀਕਲ ਕਿਸੇ ਪਾਰਟੀ ਨਾਲ ਜੁੜਦੇ? ਵੀ ਅਸੀਂ ਤੁਹਾਨੂੰ ਹਮਾਇਤ ਕਰਦੇ ਆ, ਤੁਸੀਂ ਸਾਨੂੰ ਦੱਸੋ ਸਾਡੇ ਮਸਲੇ ਹੱਲ
0: ਕਰੋ। ਜੁੜੇ ਹੋਏ ਆ ਹਰੇਕ, ਬਹੁਤ ਕਿਸਾਨ ਜਥੇਬੰਦੀ ਜਿਹੜੀਆਂ ਵੱਖ ਵੱਖ ਪਾਰਟੀਆਂ ਨਾਲ ਜੁੜੀਆਂ ਹੋਈਆਂ, ਸਾਰੀਆਂ ਤਕਰੀਬਨ ਕੋਈ ਜੋ ਰਹਿੰਦੀ ਉਹ ਬੇਨਤੀ ਉਹੀ ਕਰਦਾ। ਦੇਖੋ ਅਕਾਲੀ ਦਲ ਦੀਆਂ ਆਪਣੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਕਾਂਗਰਸ ਦੀਆਂ ਆਪਣੀਆਂ ਨੇ, ਆਮ ਆਦਮੀ ਦੀਆਂ ਆਪਣੀਆਂ ਨੇ, ਬੀਜੇਪੀ ਦੀਆਂ ਆਪਣੀਆਂ ਬਣੀਆਂ ਹੋਈਆਂ। ਡੰਡੇ ਖਾਣੇ ਦੂਜੇ ਜਦੇ ਪੈ ਜਾਂਦੇ ਆ ਉਹਨਾਂ ਵਾਲੀ ਪਾਰਟੀ ਦਾ, ਤਾਂ ਹਮੇਤੀ ਹੁੰਦਾ ਹੀ ਨੀ।
1: ਗੱਲ ਮੇਰੀ ਤੁਸੀਂ ਸੁਣੀ ਨੀ ਜੀ ਪੂਰੀ, ਮੇਰੀ ਇੱਕ ਸੁਜੈਸ਼ਨ ਆ, ਜੇ ਏਦਾਂ ਹੋ ਸਕਦਾ ਹੋਵੇ ਤੇ ਮੇਰਾ ਇਹ ਨਹੀਂ ਭਾਵ ਹੈਗਾ ਵੀ ਜੇ ਵੱਖ ਵੱਖ ਪਾਰਟੀ ਨੇ ਜੁੜੇ, ਉਹ ਆਪ ਵੀ ਕੋਸ਼ਿਸ਼ ਕੀਤੀ ਆਉਣ ਦੀ, ਉਦੋਂ ਬੜਾ ਜੋਸ਼ ਸੀ ਮੈਨੂੰ ਲੱਗਦਾ ਕਿ ਚਿਰ ਕਈ ਦਿਨ ਲੱਗਦੇ ਇਹ ਮੁੱਖ ਮੰਤਰੀ ਬਣਨਾ, ਇਹ ਨੀ ਹੁੰਦਾ। ਚੌਧਰ ਛੱਡਣ ਪਹਿਲਾਂ ਤੇ 30-32 ਜਥੇ ਬੰਦੀਆਂ ਚੱਲੀਆਂ ਫਿਰਦੀਆਂ।
0: ਸੰਧੂ ਸਾਹਿਬ
1: ਮੇਰੇ ਕੋਲ ਸੁਜੈਸ਼ਨ ਆ ਜੀ, ਮੈਂ ਇਹ ਨਹੀਂ ਕਹਿੰਦਾ
0: ਚੌਧਰ ਛੱਡਣ।
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਸੀਂ ਬਿਲਕੁਲ ਸ਼ਹਿਰ ਦੇ ਲਾਗੇ ਸੀ, ਅਸੀਂ ਉਹ ਕਿਸਾਨ ਪਰਿਵਾਰ ਆ ਜਿਹੜੇ ਕਿ ਪਿੰਡ ਸ਼ਾਹੂਕਾਰ ਕਿਉਂ ਕਰਦੇ ਸੀ।
0: ਸੰਧੂ ਸਾਹਿਬ ਪ੍ਰਧਾਨੀ ਤਾਂ ਮੜੀਆਂ ਦੇ ਨੀ ਛੱਡ ਹੁੰਦੇ, ਤੁਸੀਂ ਤਾਂ ਪੰਜਾਬ ਦੇ ਕਿਸਾਨਾਂ ਦੀ ਗੱਲ ਕਰਦੇ ਹੋ।
1: ਅਸੀਂ ਤਾਂ ਚਾਹੁੰਦੇ ਜੀ ਸਾਨੂੰ ਤਾਂ ਕੋਈ ਦੱਸੋ ਕਿਤੇ ਵੀ ਦਰੀਆਂ ਵਿਛਾਉਣੀਆਂ, ਭਗਵੰਤ ਵਿਛਾਉਣੇ ਵਿਛਾ ਲਾਂਗੇ ਦਰੀਆਂ, ਹੋਰ ਕੱਲ੍ਹ ਮੁੱਖ ਮੰਤਰੀ ਬਣ ਜਾਈਏ।
0: 7 ਕਿੱਲਿਆਂ ਵਾਲੇ ਦੇ 2 ਕਿੱਲਿਆਂ ਚ ਕੋਠੀ ਆ ਬੰਦੇ ਦੀ, 2 ਸੈਲਰ ਨੇ ਤੇ 2 ਆੜਤਾਂ ਨੇ ਕੰਨੇ ਦੇ ਸਮਰਾਲੇ। ਮੈਂ ਤੇ ਕਿਸਾਨ ਯੂਨੀਅਨ ਦਾ ਪ੍ਰਧਾਨ ਆ ਸਾਡੇ ਰਾਜੇ ਵਾਲ,
1: ਰਾਜੇ ਵਾਲ ਦੀ ਜ਼ਮੀਨ ਵੀ ਚਾਹੀਦੀ।
0: 7 ਕਿੱਲੇ ਜ਼ਮੀਨ ਆ ਘਰੇਲੂ
1: ਨੀ ਲਈ ਹੋਊਗੀ ਮੁੜ ਕੇ ਬੋਲ,
0: ਬਾਅਦ ਚ ਤਾਂ ਬਹੁਤ ਕੁਛ ਬਣ ਗਿਆ, ਉਹੀ ਤਾਂ ਮੈਂ ਕਹਿ ਰਿਹਾ।
1: ਗੱਲ ਉਹ ਨੀ, ਮੇਰਾ ਇੱਕ ਸੁਜੈਸ਼ਨ ਆ ਕਿ ਦੇਖੋ ਆਪਾਂ ਕਿਸਾਨ, ਸਾਰੇ ਕਿਸਾਨ ਦੇਖੋ, ਮੈਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਜਿਹੜੇ ਧੰਦੇ ਚ ਪਿਓ ਆਪਣੇ ਪੁੱਤਰ ਨੂੰ ਪਾਉਣਾ ਚਾਹੁੰਦਾ ਉਹ ਧੰਦਾ ਲਾਹੇਵੰਦ ਹੈ। ਕੀ ਤੁਸੀਂ ਚਾਹੁੰਦੇ ਕਿ ਤੁਹਾਡਾ ਬੱਚਾ ਖੇਤੀਬਾੜੀ ਕਰੇ? ਮੇਰਾ ਫਾਦਰ ਤਾਂ ਨਹੀਂ ਚਾਹੁੰਦਾ ਜੀ।
0: ਜੇ ਚੰਗੀ ਜ਼ਮੀਨ ਆ ਫਿਰ ਮਾੜੀ ਗੱਲ ਨੀ, ਜੇ ਹੈਗੀ 2-4 ਕਿੱਲੇ 5-7 ਕਿੱਲੇ ਮੈਨੂੰ ਨੀ ਲੱਗਦਾ ਫਿਰ ਇਹ ਗੱਲ ਮੰਨਦੇ ਆ। ਪਰ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਨਾ, ਮੇਰੀ ਰਿਸ਼ਤੇਦਾਰ ਆ, ਮੇਰੀ ਸਿਸਟਰ ਦਾ ਦੇਰ ਆ, ਚਲੋ ਹੁਣ ਉਹ ਕਾਫੀ ਚਿਰ ਬਾਅਦ, ਮਤਲਬ ਉਹਨਾਂ ਦਾ ਕੇਸ ਕੂਸ ਚੱਲਦਾ ਸੀ, ਹੁਣ ਪੁਲਿਸ 'ਚ ਦੁਬਾਰਾ ਹੋ ਗਿਆ, ਪਹਿਲਾਂ ਕੱਢਦੇ ਸੀ ਉਹ ਕਾਫੀ ਬੰਦੇ। ਉਹ ਬੰਦਾ 125 ਕਿੱਲੇ ਦੀ ਠੇਕੇ 'ਤੇ ਲੈ ਕੇ ਜ਼ਮੀਨ ਕਰਦਾ, ਖੇਤੀ ਠੇਕੇ ਤੇ, ਆਪਣੀ ਜ਼ਮੀਨ ਉਹਦੇ ਕੋਲ 1-2 ਕਿੱਲੇ ਹੋਣਗੇ,
1: ਸਬਜ਼ੀ ਵੇਚ ਕੇ 900 ਕਿੱਲੇ ਲਈ ਫਿਰਦੇ ਜਿਹਨੇ ਕਰਨਾ। ਗੱਲ ਇਹ ਹੁੰਦੀ ਮੈਂ ਪਹਿਲੇ ਸ਼ਾਇਦ ਸੁਣਿਓ ਕਿ ਅਮੈਰੀਕਾ 'ਚ ਅੱਜ ਤੋਂ 100 ਸਾਲ ਪਹਿਲਾਂ 96% ਲੋਕ ਖੇਤੀਬਾੜੀ ਕਰਦੇ, ਅੱਜ ਅਮੈਰੀਕਾ 'ਚ 4% ਲੋਕ ਖੇਤੀਬਾੜੀ ਕਰਦੇ। ਕਾਰਨ ਕਿਹਾ ਕਿ ਖੇਤੀ ਲਾਹੇਵੰਦ ਧੰਦਾ ਨਹੀਂ ਹੈਗਾ, ਇਸ ਕਰਕੇ ਸਾਨੂੰ ਸੋਚਣਾ ਪਊਗਾ ਸਾਡੇ ਬੱਚੇ ਇੰਡਸਟਰੀ 'ਚ ਸਰਵਿਸ ਦੇ ਵਿੱਚ ਜਿੱਥੇ ਵੀ ਕਿਸੇ ਸੂਬੇ ਨੇ ਤਰੱਕੀ ਕੀਤੀ ਖੇਤੀ ਤੋਂ ਨਹੀਂ ਕੀਤੀ।
0: ਖੇਤੀ ਕਰੂ ਕੌਣ?
1: ਖੇਤੀ ਲੋੜ ਨੀ, ਤੁਸੀਂ ਜ਼ਮੀਨਾਂ ਇਕੱਠੀਆਂ ਕਰਕੇ ਕਾਰਪੋਰੇਟ ਕਰਾਣੇ
0: ਹੈ ਤਾਂ ਉਹ ਤਾਂ ਸਰਕਾਰ ਨੂੰ ਦੇ ਦੋ, ਫਿਰ ਵਿਰੋਧ ਨਾ ਕਰਨ ਉੱਥੇ ਲੁਧਿਆਣੇ, ਇੰਨੀ ਤਾਂ ਕਵਰ ਕਰਨ ਲੱਗੇ ਸੀ।
1: ਥੈਂਕ ਯੂ।

0: ਡਰਾਈਵ ਮਿਸਾਗਾ ਦੇ ਵਿੱਚ ਨੇ, ਡੋਰਾਂ ਓਪਨ ਹੋ ਜਾਣੀਆਂ 7:30 ਵਜੇ। 647-448-1000 'ਤੇ ਤੁਸੀਂ ਸਿੰਘ ਹਰਜੀਤ ਭਾਅ ਜੀ ਉਹਨਾਂ ਨਾਲ ਸੰਪਰਕ ਕਰ ਲਿਓ, ਪੰਜਾਬੀ ਵਿਰਸਾ ਵਾਲਿਆਂ ਨਾਲ। ਅਤੇ ਫਿਰ ਵਧੀਆ ਵਧੀਆ ਵਧੀਆ ਗੀਤ ਸੰਗੀਤ ਸੁਣੋ, ਫਿਰ ਕੱਲ੍ਹ ਰਾਤ ਨੂੰ ਆਪਾਂ ਸਾਰੇ ਜਾਣੇ ਚੱਲਾਂਗੇ ਅਤੇ ਹੰਸਰਾਜ ਹੰਸ ਸਾਹਿਬ ਦਾ ਸ਼ੋਅ। ਅਤੇ ਨਾਲੇ ਹੰਸਰਾਜ ਹੰਸ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ। ਪਰਮਿੰਦਰ ਜੀ, ਉਹ ਕਿਹੜੀ ਮੈਂਬਰ ਕਮੇਟੀ 'ਚ ਸ਼ਾਮਿਲ ਹੋ ਗਏ ਸੰਸਦੀ 'ਚ?
1: ਬੋਲ ਬਦਲਨੇ ਪੈਣੇ ਆ ਹਰਜੀਤ ਜੀ, ਤੁਸੀਂ ਸਿੱਲੀ ਸਿੱਲੀ ਕੀਤੀ ਆ। ਮੈਂ ਕਹੂੰਗਾ ਕਿ ਠੰਡੀ ਠੰਡੀ ਆਉਂਦੀ ਹੈ ਹਵਾ, ਠੰਡੀ ਹਵਾ ਦਾ ਬੁੱਲਾ ਆ ਗਿਆ ਜੀ ਹੰਸਰਾਜ ਹੰਸ, ਜਿਹੜੇ ਸਿਆਸਤ ਦੇ ਵਿੱਚ ਵੀ ਥੋੜੀ ਜਿਹਾ ਕਾਮਯਾਬ, ਥੋੜੀ ਜਿਹਾ ਨਾ ਕਾਮਯਾਬ, ਗਾਇਕੀ ਦੇ ਵਿੱਚ ਤਾਂ ਸ਼ਾਇਦ ਮਤਲਬ ਉਹਨਾਂ ਦਾ ਕਿਆ ਕਮਾਲ ਹੀ ਆ, ਪਰ ਹੁਣ ਉਹਨਾਂ ਦੀ ਐਂਟਰੀ ਹੋ ਗਈ ਆ ਜੀ ਭਾਰਤੀ ਫਿਲਮਾਂ ਦੇ ਸੈਂਸਰ ਬੋਰਡ ਦੇ ਵਿੱਚ, ਜਿਹੜੀ ਫਿਲਮਾਂ ਨੂੰ ਪ੍ਰਵਾਨਗੀ ਮਿਲਦੀ ਆ ਉਸ ਬੋਰਡ ਦੇ ਵਿੱਚ। 18 ਮੈਂਬਰੀ ਕਮੇਟੀ ਦੇ ਵਿੱਚ ਉਹਨਾਂ ਦਾ ਨਾਂ ਆ ਗਿਆ ਜੀ, ਸੁਨੀਲ ਸ਼ੈਟੀ ਵੀ ਉਹਦੇ ਵਿੱਚ ਆ, ਪ੍ਰਿੰਤੀ ਜਿੰਟਾ ਵੀ ਉਹਦੇ ਵਿੱਚ ਆ, ਪੰਕਜ ਤ੍ਰਿਪਾਠੀ ਵੀ ਉਹਦੇ ਵਿੱਚ ਆ, ਪ੍ਰਸੇਨਜੀਤ ਚੈਟਰਜੀ ਵੀ ਉਹਦੇ ਵਿੱਚ ਆ, ਔਰ ਗ੍ਰੈਮੀ ਪੁਰਸਕਾਰ ਜੇਤੂ ਸੰਗੀਤਕਾਰ ਰਿੱਕੀ ਕੇਜ ਵੀ ਆ। ਕਹਿਣ ਦਾ ਮਤਲਬ ਅੱਗੇ ਹੁਣ ਆਪਾਂ ਦੋਸ਼ ਲਾਉਂਦੇ ਹੁੰਦੇ ਸੀ ਕਿ ਸਾਡੀਆਂ ਪੰਜਾਬੀ ਫਿਲਮਾਂ ਤੇ ਮੋਦੀ ਸਰਕਾਰ ਰੋਕ ਲੈਂਦੀ ਆ ਜਾਂ ਉਹਨਾਂ ਨੂੰ ਪ੍ਰਵਾਨਗੀ ਨਹੀਂ ਮਿਲਦੀ, ਪੰਜਾਬ 95 ਜਾਂ ਹੋਰ ਬਹੁਤ ਸਾਰੀਆਂ ਆਪਾਂ ਫਿਲਮਾਂ ਦੇਖਦੇ ਹਾਂ। ਹੁਣ ਹਜੀਤ ਜੀ ਇੱਕ ਸਵਾਲ ਇਹ ਪੈਦਾ ਹੋ ਜਾਣਾ, ਹੰਸਰਾਜ ਹੰਸ ਸੈਂਸਰ ਬੋਰਡ 'ਚ ਸ਼ਾਮਲ ਹੋ ਗਏ ਨੇ, ਜੇ ਕੋਈ ਫਿਲਮ ਰੁਕ ਗਈ ਤਾਂ ਮੈਨੂੰ ਲੱਗਦਾ ਕਿ ਸੈਂਟਰ ਬੋਰਡ ਦੇ ਖਿਲਾਫ਼ ਤਾਂ ਹੁਣ ਪਰਚ ਰੋਸ ਹੋਣਾ ਹੀ ਹੋਣਾ। ਨਾਲ ਦੀ ਨਾਲ ਜਲੰਧਰ 'ਚ ਹੰਸਰਾਜ ਹੰਸ ਦੇ ਘਰ ਦੇ ਮੋਹਰੇ ਵੀ ਰੋਸ ਦਾ ਮੁਜ਼ਾਹਰੇ ਜਿਹੜੇ ਚੱਲਣੇ ਸ਼ੁਰੂ ਹੋ ਜਾਣੇ, ਕਿਉਂਕਿ ਸੈਂਸਰ ਬੋਰਡ ਦੀ ਮੈਂਬਰੀ ਕੰਢਿਆਂ ਦਾ ਤਾਜ ਹੁੰਦਾ। ਸੋ ਹੁਣ ਇਹ ਚੰਗੀ ਚੰਗੀ ਆਉਂਦੀ ਹਵਾ, ਠੰਡੀ ਠੰਡੀ ਆਉਂਦੀ ਹਵਾ ਜਾਂ ਸਿੱਲੀ ਸਿੱਲੀ ਆਉਂਦੀ ਹਵਾ, ਹੰਸਰਾਜ ਹੰਸ ਤੁਹਾਡੇ ਕੋਲ ਪਹੁੰਚੇ ਹੋਏ ਨੇ, ਉਹਨਾਂ ਨੂੰ ਪੁੱਛ ਲੈਣਾ।
0: ਆਹ ਸੁਣਿਆ,

ਬਿਲਕੁਲ ਜੀ, ਹੰਸ ਰਾਜ ਹੰਸ ਸਾਹਿਬ ਦਾ ਦੁਬਾਰਾ ਫਿਰ ਰਿਪੀਟ ਕਰ ਦਿੰਦਾ, ਸ਼ੋਅ ਆ ਰਿਹਾ ਕੱਲ੍ਹ ਨੂੰ ਫਰਾਈਡੇ ਨੂੰ 18 ਤਰੀਕ ਨੂੰ ਸ਼ਾਮ ਨੂੰ 7:30 ਵਜੇ ਡੋਰਾਂ ਓਪਨ ਹੋ ਜਾਣੀਆਂ। 647-448-1000 'ਤੇ ਤੁਸੀਂ ਸਿੰਘ ਹਰਜੀਤ ਭਾਜੀ ਨਾਲ ਸੰਪਰਕ ਕਰ ਲਿਓ ਪੰਜਾਬੀ ਵਿਰਸਾ ਵਾਲਿਆਂ ਨਾਲ, ਜੇ ਟਿਕਟਾਂ ਕਿਉਂਕਿ ਸੋਲਡ ਆਊਟ ਹੀ ਆ ਤਕਰੀਬਨ ਇਹ ਸ਼ੋਅ, ਦੇਖ ਲਓ ਜੇ ਇੱਕ ਅੱਧੀ 2-4 ਟਿਕਟਾਂ ਬਚੀਆਂ ਹੋਈਆਂ ਇਹਨਾਂ ਕੋਲ, ਪਰ ਮੈਨੂੰ ਲੱਗਦਾ ਨਹੀਂ ਵੀ ਬਚੀਆਂ ਹੋਣਗੀਆਂ, ਇੱਕ ਵਾਰ ਕਨਫਰਮ ਕਰ ਲਓ ਹੰਸ ਰਾਜ ਹੰਸ ਸਾਹਿਬ ਦਾ ਸ਼ੋਅ ਕੱਲ੍ਹ ਨੂੰ ਸ਼ਾਮ ਨੂੰ ਆਪਾਂ ਸਾਰਿਆਂ ਨੇ ਰਲ ਕੇ ਦੇਖਣਾ ਲਿਵਿੰਗ ਆਰਟ ਸੈਂਟਰ ਦੇ ਵਿੱਚ, 4141 ਲਿਵਿੰਗ ਆਰਟ ਡਰਾਈਵ ਮਿਸਿਸ ਆਗਾ ਦੇ ਵਿੱਚ, 647-448-1000। ਅਤੇ ਸਾਡੇ ਵੱਲੋਂ ਅਤੇ ਸਾਰੇ ਆਪਣੇ ਲਿਸਨਰ ਵੱਲੋਂ ਹੰਸ ਰਾਜ ਹੰਸ ਸਾਹਿਬ ਨੂੰ ਬਹੁਤ ਬਹੁਤ ਵਧਾਈਆਂ, ਉਹਨਾਂ ਨੂੰ ਸੈਂਸਰ ਬੋਰਡ ਦੇ ਵਿੱਚ ਉਹਨਾਂ ਦੀ ਨਿਯੁਕਤੀ ਹੋਣ ਦੀਆਂ, ਅਤੇ ਲਵ ਯੂ ਸਾਰਿਆਂ ਨੂੰ। ਅਤੇ ਆਪਾਂ ਕੱਲ੍ਹ ਨੂੰ ਸ਼ਾਮ ਨੂੰ ਮਿਲਦੇ ਹਾਂ 18 ਤਰੀਕ ਸ਼ਾਮ ਨੂੰ 647-448-1000 1000 'ਤੇ ਵੀ ਤੁਸੀਂ ਹਰਜੀਤ ਭਾਅ ਜੀ ਨੂੰ ਵੀ ਵਧਾਈਆਂ ਦੇ ਦਿਓ ਸ਼ੋਅ ਸੋਲਡ ਆਊਟ ਹੋਣ ਦੀਆਂ। ਥੈਂਕ ਯੂ ਸੋ ਮੱਚ। ਅਤੇ

0: ਅਮਨਦੀਪ ਜੀ ਤੁਸੀਂ ਕਾਲ ਕਰ ਲਓ ਸਟੂਡੀਓ, ਬਸੀ ਸਾਹਿਬ ਸਿੱਧੇ ਹੀ ਆ ਜਾਓ, 30 ਘੰਟਾ ਤੁਹਾਡੇ ਕੋਲ, ਵੱਧ ਨਹੀਂ ਅੱਜ ਸਮਾਂ ਜੀ ਆਇਆਂ ਨੂੰ।
1: ਸਤਿ ਸ੍ਰੀ ਅਕਾਲ ਪਰਮਿੰਦਰ ਜੀ, ਸਤਿ ਸ੍ਰੀ ਅਕਾਲ,
0: ਆਜੋ।
1: ਇੱਕ ਛੋਟੀ ਜਿਹੀ ਬੇਨਤੀ ਕਰਨੀ ਹੈ, ਕਈ ਜਣਾ ਰੇਡੀਓ ਸੁਣਨੇ
0: ਹਾਂਜੀ,
1: ਇੱਥੇ ਪੂਰਾ ਗਰਮਾ ਗਰਮਾਈ ਹੋਈ ਵੀ ਹੈ ਪੋਲੀਟਿਕਸ ਦੀ, ਤੇ ਬੰਦਾ ਜਿਹੜਾ ਮਿਹਨਤੀ ਹੈ ਜਿਹੜਾ ਤੁਹਾਡੇ ਗੱਲਾਂ ਸੁਣਨਾ ਉਹਨੂੰ ਵੋਟਾਂ ਪਾਇਓ। ਤੇ ਕੱਲ ਜਿਹੜਾ ਅਸੀਂ ਸੁਣਿਆ ਹੈ ਗੁਰਪ੍ਰੀਤ ਸਿੰਘ ਢਿੱਲੋਂ ਬਹੁਤ ਵਧੀਆ ਬੋਲਿਆ, ਤੁਹਾਡੀਆਂ ਡਿਮਾਂਡਾਂ ਤੇ ਖੜਾ ਹੈ ਉਹ, ਮੈਂ ਬੇਨਤੀ ਕਰੂੰਗਾ ਇਹੋ ਜਿਹੇ ਬੰਦੇ ਨੂੰ ਵੋਟ ਪਾਓ ਜਿਹੜਾ ਤੁਹਾਡੇ ਨਾਲ ਖੜਾ ਹੈ। ਥੈਂਕ ਯੂ ਵੈਰੀ ਮੱਚ,
0: ਲਵ ਯੂ, ਥੈਂਕ ਯੂ। ਬਿਲਕੁਲ ਜੀ, ਤੇ ਤੁਸੀਂ ਕੋਈ ਵੀ ਕੈਂਡੀਡੇਟ ਆਪਣੇ ਖੜੇ ਆ ਇੱਥੇ ਬਹੁਤ ਸਾਰੇ, ਮੇਰੀ ਇੱਕ ਬੇਨਤੀ ਆ ਹੱਥ ਜੋੜ ਕੇ ਸਾਰੇ ਆਪਣੇ ਜਿੰਨੇ ਵੀ ਲਿਸਨਰ ਆ ਜਾਂ ਕੋਈ ਵੀ ਮੀਡੀਆਕਾਰ ਆ, ਆਪਾਂ ਤਾਂ ਚਲੋ ਆਉਂਦੇ ਹੀ ਨਹੀਂ ਮੀਡੀਆ 'ਚ, ਆਪਾਂ ਤਾਂ ਪਹਿਲਾਂ ਹੀ ਕਹਿੰਦੇ ਹੁੰਦੇ ਹਾਂ, ਕਦੇ ਆਪਾਂ ਕਿਸੇ ਨਹੀਂ ਵੀ ਆਪਾਂ ਮੀਡੀਆ ਵਾਲੇ ਹਾਂ ਨਾ, ਕਦੇ ਨਹੀਂ ਮੈਂ ਕਿਸੇ ਨੂੰ ਕਹਿੰਦਾ ਹੁੰਦਾ, ਅਤੇ ਨਾ ਕਹਿਣ ਦੀ ਆਪਾਂ ਨੂੰ ਜ਼ਰੂਰਤ, ਉੱਦਾਂ ਹੀ ਸਭ ਨੂੰ ਪਤਾ ਹੀ ਹੈ ਜੋ ਹੈਗੇ ਆ। ਅਤੇ ਇੱਕ ਬੇਨਤੀ ਆ ਸੱਚੀ, ਮੇਰਾ ਚਾਹੇ ਸੰਦੇਸ਼ਾ ਸਾਰਿਆਂ ਤੱਕ ਲਾ ਦਿਓ, ਤੁਸੀਂ ਪਹੁੰਚਾ ਦਿਓ ਜੇ ਪਹੁੰਚਾ ਸਕਦੇ, ਮੈਨੂੰ ਕੋਈ ਉਹ ਨਹੀਂ ਗਾ, ਕਿਸੇ ਨਾਲ ਕੋਈ ਮਤਲਬ ਨਹੀਂ ਹੈ ਨਾ। ਜਿਹੜੇ ਰੇਡੀਓ ਵਾਲੇ ਆ ਜਿਵੇਂ

0: ਪਰਮਿੰਦਰ ਤੁਸੀਂ ਮੇਰੇ ਨਾਲ ਇਸ ਗੱਲ ਨਾਲ ਸਹਿਮਤ ਹੋਵੋਗੇ, ਜਿਵੇਂ ਆਪਾਂ ਕਹਿੰਦੇ ਹਾਂ ਵੀ ਗੋਦੀ ਮੀਡੀਆ ਕਹਿੰਦੇ ਹਾਂ ਨਾ, ਬਹੁਤ ਲੋਕ ਕਹਿੰਦੇ ਆ ਗੋਦੀ ਮੀਡੀਆ, ਮੋਦੀ ਮੀਡੀਆ, ਫਲਾਨਾ ਮੀਡੀਆ, ਧਮਕਾਨਾ ਮੀਡੀਆ। ਮੈਂ ਇੱਕ ਬੇਨਤੀ ਕਰਦਾ, ਮੈਂ ਛੋਟਾ ਹੋ ਸਕਦਾ ਬਹੁਤ ਸਾਰਿਆਂ ਤੋਂ, ਮੈਂ ਵੱਡਾ ਹੋ ਸਕਦਾ, ਕਿਸੇ ਦਾ ਭਰਾ ਹੋ ਸਕਦਾ, ਕਿਸੇ ਦਾ ਮੈਂ ਕੁਛ ਵੀ ਲੱਗ ਸਕਦਾ, ਮੇਰੀ ਹੱਥ ਜੋੜ ਕੇ ਇੱਕ ਬੇਨਤੀ ਹੈ ਸਾਰਿਆਂ ਨੂੰ ਵੀ ਤੁਸੀਂ ਜਦ ਰੇਡੀਓ 'ਤੇ ਜਾਂ ਟੀ ਵੀ 'ਤੇ ਬਹਿੰਦੇ ਹੋ ਫਿਰ ਪੱਖਪਾਤ ਨਾ ਕਰੋ ਕਿਸੇ ਦਾ, ਫਿਰ ਸਾਰੇ ਕੈਂਡੀਡੇਟ ਤੁਹਾਡੇ ਇੱਕ ਬਰਾਬਰ ਨੇ, ਚਾਹੇ ਉਹ ਏ ਹੋਵੇ, ਚਾਹੇ ਬੀ ਹੋਵੇ, ਚਾਹੇ ਸੀ ਹੋਵੇ, ਚਾਹੇ ਡੀ ਹੋਵੇ, ਚਾਹੇ ਜੈੱਡ ਤੱਕ ਕੋਈ ਵੀ ਹੋਵੇ, ਚਾਹੇ ਉਹ ਮੇਅਰ ਦੀ ਇਲੈਕਸ਼ਨ 'ਚ ਖੜ੍ਹਾ, ਚਾਹੇ ਉਹ ਰੀਜਨਲ ਕੌਂਸਲਰ 'ਚ ਖੜ੍ਹਾ, ਚਾਹੇ ਕੌਂਸਲਰ 'ਚ ਖੜ੍ਹਾ, ਚਾਹੇ ਉਹ ਸਕੂਲ ਟਰੱਸਟੀ 'ਚ ਖੜ੍ਹਾ, ਜਦ ਤੁਸੀਂ ਇੱਕ ਬੰਦੇ ਦੀ ਸਪੋਰਟ ਕਰਦੇ ਹੋ ਫਿਰ ਤੁਸੀਂ ਹੀ ਗੋਦੀ ਮੀਡੀਆ ਕਹਾਉਣ ਦੇ ਹੱਕਦਾਰ ਹੋ, ਫਿਰ ਦੂਜਾ ਨਹੀਂ ਕੋਈ। ਮੈਂ ਇੱਕ ਬੇਨਤੀ ਕਰਦਾ ਇੱਥੇ ਸਾਰੇ ਮੇਰੇ ਭਰਾ ਹੋ, ਤੁਸੀਂ ਭੈਣਾਂ ਹੋਣਗੀਆਂ, ਆਂਟੀਆਂ ਹੋਣਗੀਆਂ, ਅੰਕਲ ਹੋਣਗੇ ਸਾਰੇ, ਇਹ ਪਲੇਟਫਾਰਮ ਸਾਰਿਆਂ ਦਾ ਸਾਂਝਾ, ਇੱਕ ਘੰਟਾ ਜਿਹੜਾ ਮੇਰੇ ਕੋਲ ਆ, ਕਿਹੜਾ ਮਰਜ਼ੀ ਕੈਂਡੀਡੇਟ ਆ ਕੇ ਇੱਥੇ ਬੋਲ ਸਕਦਾ, ਜਿਹੜਾ ਸਭ ਨੂੰ ਖੁੱਲ੍ਹੀ ਹੈ, ਛੁੱਟੀ ਆ, ਕਿਸੇ ਦੀ ਕੋਈ ਮੈਂ ਪੱਖਪਾਤ ਨਹੀਂ ਕਰੂੰਗਾ, ਨਾ ਕਿਸੇ ਨਾਲ ਨਜਾਇਜ਼ ਕਰਨੀ ਆ, ਨਾ ਲਿਹਾਜ਼ ਕਰਨੀ ਆ। ਸਵਾਲ ਸਾਡੇ ਹੋਣਗੇ, ਕੁਐਸਚਨ ਕੈਂਡੀਡੇਟ ਦੇ ਹੋਣਗੇ, ਕਿਸੇ ਵੀ ਉਹਦੇ 'ਚ ਹੋ ਸਕਦਾ, ਚਾਹੇ ਆਪੋਜੀਸ਼ਨ 'ਚ ਦੋ ਖੜ੍ਹੇ ਆ, ਚਾਹੇ ਚਾਰ ਖੜ੍ਹੇ ਆ ਇੱਕ ਦੂਜੇ 'ਤੇ। ਨੰਬਰ 2 'ਤੇ ਜਿਹੜਾ ਆਪਾਂ ਦੂਜਿਆਂ ਨੂੰ ਇਲਜ਼ਾਮ ਲਾਉਂਦੇ ਹਾਂ ਵੀ ਉਹ ਬੰਦਾ ਫਲਾਨਾ ਸਪੋਰਟ ਨਹੀਂ ਕਰਦਾ, ਉਹ ਅਗਲੇ ਦੀ ਮਰਜ਼ੀ ਆ, ਕੋਈ ਕਿਹਦੀ ਸਪੋਰਟ ਕਰਦਾ, ਕੋਈ ਕਿਹਦੀ ਨਹੀਂ ਕਰਦਾ, ਉਹ ਰੇਡੀਓ ਤੋਂ ਬਾਅਦ ਆਪਣੀ ਪਰਸਨਲੀ ਲਾਈਫ ਆ। ਮੈਂ ਮੰਨ ਲਓ ਏ ਦੀ ਸਪੋਰਟ ਕਰ ਸਕਦਾ, ਤਾਂ ਪਰਮਿੰਦਰ ਜੀ ਹੁਣੀ ਬੀ ਦੀ ਕਰ ਸਕਦੇ ਆ, ਤੀਜਾ ਬੰਦਾ ਸੀ ਦੀ ਕਰ ਸਕਦਾ। ਆਪਸ ਵਿੱਚ ਨਾ ਲੜੋ, ਨਾ ਵੋਟਰ ਲੜੋ, ਨਾ ਮੀਡੀਆ ਵਾਲੇ ਲੜਨ, ਨਾ ਕੋਈ ਹੋਰ ਲੜੋ, ਹੱਥ ਜੋੜ ਕੇ ਸੱਚੀ ਕਹਿੰਦਾ, ਦਿਲੋਂ ਕਹਿੰਦਾ, ਸਿਰ ਝੁਕਾ ਕੇ ਕਹਿੰਦਾ ਵੀ ਲੜੋ ਨਾ ਆਪਸ ਵਿੱਚ। ਜਿਹੜਾ ਇੱਥੇ ਡਰਾਮੇ ਚੱਲਦੇ ਆ ਹੁਣ ਪਿਛਲੇ 5-4 ਦਿਨ ਤੋਂ ਨਾ, ਉਹਦਾ ਕੋਈ ਫਾਇਦਾ ਨਹੀਂ ਗਾ, ਕੋਈ ਫਾਇਦਾ ਨਹੀਂ ਉਹਦਾ। ਫਿਰ ਗੋਦੀ ਮੀਡੀਆ ਕਿਉਂ ਨਹੀਂ ਅਗਲਾ ਆਪਾਂ ਨੂੰ ਕਹੂਗਾ, ਸਾਨੂੰ ਕਿਉਂ, ਜੇ ਮੈਂ ਪੱਖਪਾਤ ਕਿਸੇ ਇੱਕ ਕੈਂਡੀਡੇਟ ਦਾ ਕਰੂੰਗਾ, ਕਿਉਂ ਨਹੀਂ ਮੈਨੂੰ ਅਗਲਾ ਗੋਦੀ ਮੀਡੀਆ ਕਹੂਗਾ, ਦੂਜਾ ਕੈਂਡੀਡੇਟ ਵੀ ਤਾਂ ਸਾਨੂੰ ਉਹੋ ਜਿਹਾ ਹੀ ਆ ਵੀ ਉਹ ਵੀ ਸਾਡੀ ਏਅਰ 'ਤੇ ਆ ਸਕਦਾ। ਜਦ ਅਸੀਂ ਡੱਟ ਕੇ ਇੱਕ ਕੈਂਡੀਡੇਟ ਦਾ ਹੀ ਮੁਕਾਬਲਾ ਕਰਤਾ, ਐਲਾਨੇ ਕਰਤਾ ਵੀ ਮੈਂ ਫਲਾਨੇ ਕੈਂਡੀਡੇਟ ਨਾਲ ਹਾਂ, ਤਾਂ ਬਾਈ ਜੀ ਫਿਰ ਤਾਂ ਅਗਲੇ ਦੂਜਾ ਥੋੜ੍ਹੀ ਤੁਹਾਡੇ ਆਊਗਾ, ਉਹਨੇ ਬੇਇੱਜ਼ਤੀ ਥੋੜ੍ਹੀ ਕਰਾਉਣੀ ਆ। ਤੁਸੀਂ ਪਰਸਨਲੀ ਜੋ ਮਰਜ਼ੀ ਕਰੋ, ਤੁਸੀਂ ਜੋ ਤੁਹਾਡੇ ਦਿਲ 'ਚ ਆਉਂਦਾ ਉਹ ਕਰੋ ਆਪਣੀ ਰੇਡੀਓ ਤੋਂ ਬਾਅਦ ਜਾਂ ਮੇਰੀ ਟੈਲੀਵਿਜ਼ਨ ਤੋਂ ਬਾਅਦ, ਪਰ ਜਦ ਤੁਸੀਂ ਏਅਰ 'ਤੇ ਬੈਠੇ ਹੋ ਫਿਰ ਤੁਸੀਂ ਸਭ ਦੇ ਸਾਂਝੇ ਹੋ। ਮੈਨੂੰ ਨਹੀਂ ਪਤਾ ਕਿੰਨਿਆਂ ਕੁ ਨੂੰ ਮੇਰੀ ਗੱਲ ਚੰਗੀ ਲੱਗਣੀ ਆ, ਕਿੰਨਿਆਂ ਕੁ ਨੂੰ ਮਾੜੀ ਲੱਗਣੀ ਆ। ਇੱਥੇ ਪੈਟਰਿਕ ਬਰਾਊਨ ਵੀ ਆ ਸਕਦਾ, ਪ੍ਰਭ ਗਿੱਲ ਵੀ ਆ ਸਕਦਾ, ਹੋਰ ਜਿਹੜੇ ਕੈਂਡੀਡੇਟ ਮੇਅਰ ਦੀ ਇਲੈਕਸ਼ਨ 'ਚ ਖੜ੍ਹੇ ਉਹ ਵੀ ਆ ਸਕਦੇ ਆ, ਰੀਜਨਲ ਕੌਂਸਲਰ ਵੱਖ ਵੱਖ ਵਾਰਡਾਂ ਤੋਂ ਵੀ ਆ ਸਕਦੇ ਆ, ਕੌਂਸਲਰ ਵੀ ਵੱਖ ਵੱਖ ਵਾਰਡਾਂ ਤੋਂ ਆ ਸਕਦੇ ਆ, ਸਕੂਲ ਟਰੱਸਟੀ ਵੱਖ ਵੱਖ ਵਾਰਡਾਂ ਤੋਂ ਆ ਸਕਦੇ ਆ, ਪਰ ਪੱਖਪਾਤ ਨਹੀਂ ਕਰਨਾ। ਮੈਂ ਕਿਸੇ ਦੀ ਸਪੋਰਟ ਕਰਦਾ ਉਹ ਮੈਨੂੰ ਪਤਾ ਮੈਂ ਕਿਹਦੀ ਕਰਦਾ, ਨਹੀਂ ਕਰਦਾ ਉਹ ਮੈਨੂੰ ਪਤਾ ਮੈਂ ਨਹੀਂ ਕਿਹਦੀ ਕਰਦਾ। ਪਰ ਇੱਕ ਪਲੀਜ਼ ਹੱਥ ਜੋੜ ਕੇ ਸਾਰੇ ਸਰੋਤਿਆਂ ਨੂੰ ਵੀ ਬਹਿੰਦੇ ਆ, ਤੁਸੀਂ ਪੁੱਛ ਨਾ ਕਿਸੇ ਨੂੰ ਕਰਿਆ ਕਰੋ, ਅਗਲਾ ਕਿਹੜਾ ਮੂਹਰੇ ਨਿਆਣਾ ਯਾਰ, ਕੋਈ ਵੀ ਹੋਵੇ, ਚਾਹੇ ਉਹ ਨਿਆਣਾ ਨਹੀਂ ਹੈਗਾ, ਉਹ ਵੀ ਉਹ ਆ ਸਿਆਣਾ ਬੰਦਾ, ਇੰਟੈਲੀਜੈਂਟ ਆ, ਕੋਈ ਵੀ ਹੋ ਸਕਦਾ, ਉਹ ਚਾਹੇ ਵੋਟਰ ਹੋ ਸਕਦਾ, ਚਾਹੇ ਕੋਈ ਵੀ ਏ ਵੀ ਸੀ। ਕੱਲ੍ਹ ਮੈਂ ਕੰਮ 'ਤੇ ਦਈ, ਚਲੋ ਮੇਰੇ ਦੋਸਤ ਮਿੱਤਰ ਆ, ਉਹ ਕਹਿੰਦੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਵੋਟਾਂ ਹੋ ਰਹੀਆਂ। ਫਿਰ ਮੈਂ ਕਿਹਾ ਤੁਸੀਂ ਸਿਟੀਜ਼ਨ ਹੋ ਗਏ? ਕਹਿੰਦੇ ਹਾਂ। ਮੈਂ ਕਿਹਾ ਯਾਰ ਕਮਾਲ ਦੀ ਗੱਲ ਆ ਵੀ ਤੁਹਾਨੂੰ ਪਤਾ ਹੀ ਨਹੀਂ ਵੋਟਾਂ ਹੋ ਰਹੀਆਂ। ਫਿਰ ਉਹਨਾਂ ਨੂੰ ਮੈਂ ਦੱਸਿਆ ਵੀ 26 ਤਰੀਕ ਨੂੰ ਵੋਟਾਂ ਨੇ, ਇੱਕ ਮੁੰਡਾ ਕਹਿੰਦਾ ਮੈਂ ਤਾਂ ਭਾਅ ਜੀ 25 ਨੂੰ ਚੱਲ ਜਾਣਾ ਇੰਡੀਆ। ਮੈਂ ਕਿਹਾ ਫਿਰ ਤੂੰ ਐਡਵਾਂਸ ਵੋਟਿੰਗ 'ਚ ਪਾ ਲਈ। ਉਹਨੇ ਚਲੋ ਮੈਨੂੰ ਦੱਸਿਆ ਵੀ ਮੈਂ ਕਿਹਨੂੰ ਵੋਟ ਪਾਉਣੀ ਆ। ਮੈਂ ਕਿਹਾ ਜੀ ਤੁਹਾਡੀ ਮਰਜ਼ੀ ਆ। ਮੈਨੂੰ ਬਾਰ ਬਾਰ ਪੁੱਛਿਆ ਉਹਨਾਂ ਨੇ ਕਿਹਨੂੰ ਪਾਈ ਆ। ਮੈਂ ਕਿਹਾ ਜੋ ਤੁਹਾਡਾ ਦਿਲ ਕਰਦਾ। ਮੈਂ ਕਦੇ ਨਹੀਂ ਕਿਸੇ ਇੱਕ ਕੈਂਡੀਡੇਟ ਦਾ ਨਾਂ ਲੈਂਦਾ, ਨਾ ਲੈਣਾ ਕਿਸੇ, ਤੁਹਾਡੀ ਆਪਣੀ ਚੋਇਸ ਹੋਣੀ ਚਾਹੀਦੀ ਆ। ਤੁਹਾਨੂੰ ਕੀ ਲੱਗਦਾ ਕਿਹੜੇ ਕੰਨੇ ਚੰਗੇ ਕੰਮ ਕਰ ਸਕਦਾ ਸਾਡੇ ਲਈ, ਜਾਂ ਕਿਹਨੇ ਕੀਤੇ ਆ, ਜਾਂ ਕੋਈ ਵੀ ਆ, ਜੋ ਤੁਹਾਡਾ ਦਿਲ ਕਰਦਾ। ਕਿਸੇ ਦੇ ਬਹਿਕਾਵੇ 'ਚ, ਕਿਸੇ ਦੇ ਅੰਡਰ ਪ੍ਰੈਸ਼ਰ 'ਚ ਆ ਕੇ ਤੁਸੀਂ ਵੋਟ ਨਾ ਪਾਇਓ। ਕੋਈ ਹੋਵੇ, ਮੈਂ ਵੀ ਹੋ ਸਕਦਾ ਉਹਨਾਂ 'ਚ, ਨਹੀਂ ਤੁਹਾਡਾ ਆਪ ਦਾ ਮਨ, ਤੁਹਾਡਾ ਆਪ ਦਾ ਦਿਲ ਹੋਣਾ ਚਾਹੀਦਾ, ਤੁਸੀਂ ਵੋਟ ਕਿਹਨੂੰ ਪਾਉਣੀ ਆ। ਨੰਬਰ 2 'ਤੇ ਜਿਹੜੀ ਜ਼ਰੂਰੀ ਗੱਲ ਆ, 26 ਤਰੀਕ ਨੂੰ ਫਾਈਨਲ ਇਲੈਕਸ਼ਨ ਆ ਸਿਟੀ ਦੀਆਂ, 25 ਤਰੀਕ ਤੱਕ ਜਾਂ 26 ਤਰੀਕ ਤੱਕ ਤੁਹਾਡਾ ਵੋਟਰ ਸੂਚੀ 'ਚ ਨਾਮ ਆ ਜਾਣਾ ਚਾਹੀਦਾ। ਜੇ ਕਿਸੇ ਕੋਲ ਵੈਬਸਾਈਟ ਨਹੀਂ ਹੈਗੀ ਉਹ ਮੈਥੋਂ ਮੰਗਾ ਲਿਓ, ਮੇਰੇ ਕੋਲ ਪਈ ਆ, ਮੈਂ ਤੁਹਾਨੂੰ ਭੇਜ ਦੂੰਗਾ। ਉਹਦੇ 'ਤੇ ਔਨਲਾਈਨ ਆਪਣੀ ਵੋਟਰ ਬਣਾ ਲਿਓ ਬੱਚਿਆਂ ਦੀ, ਜਾਂ ਤੁਹਾਡੀ ਆਪਣੀ ਕਿਸੇ ਦੀ ਵੀ, ਜੇ ਵੋਟ ਨਹੀਂ ਬਣੀ ਹੋਈ ਤਾਂ ਉਹਨੂੰ ਰਜਿਸਟਰਡ ਕਰ ਲਓ। ਤੁਸੀਂ 26 ਤਰੀਕ ਤੱਕ, ਜੇ 18 ਸਾਲ ਦੇ ਹੋ ਜਾਂਦੇ ਹੋ 26 ਅਕਤੂਬਰ ਤੱਕ, ਤਾਂ ਤੁਸੀਂ ਵੋਟ ਪਾਉਣ ਦੇ ਹੱਕਦਾਰ ਹੋ, ਪਰ ਤੁਹਾਡਾ ਵੋਟਰ ਸੂਚੀ 'ਚ ਨਾਮ ਹੋਣਾ ਚਾਹੀਦਾ। ਉਹ ਮੈਥੋਂ ਮੰਗਾ ਲਿਓ ਵੈਬਸਾਈਟ ਕਿਸੇ ਕੋਲ ਵੀ ਜੇ ਨਹੀਂ ਹੈਗੀ। ਅਤੇ ਥੈਂਕ ਯੂ ਸੋ ਮੱਚ। ਮੇਰਾ, ਮੈਨੂੰ ਨਹੀਂ ਪਤਾ ਵੀ ਹੁਣ ਮੇਰੀ ਗੱਲ ਕਿਸੇ ਨੂੰ ਚੰਗੀ ਲੱਗਣੀ ਹੈ ਕਿ ਮਾੜੀ, ਪਰ ਮੈਂ ਦੋਨੇ ਹੱਥ ਜੋੜ ਕੇ ਮਾਫ਼ੀ ਮੰਗ ਲੈਣਾ ਵੀ ਸ਼ਾਇਦ ਗਲਤ ਹੋ ਗਿਆ ਹੋਊਗਾ ਜਾਂ ਚੰਗਾ ਹੋਇਆ ਹੋਊਗਾ। ਮੈਂ ਕਹਿਤਾ ਤਾਂ ਬਸ, ਮੈਂ ਗੋਦੀ, ਅਸੀਂ ਗੋਦੀ ਵਾਲੇ ਨਹੀਂ ਹੈਗੇ, ਹੋਰ ਕੋਈ ਹੋਊਗਾ ਜੀ ਸਦਕੇ ਹੋਵੇ ਉਹਨੂੰ ਮੁਬਾਰਕ। ਥੈਂਕ ਯੂ ਸੋ ਮੱਚ ਗੱਲ ਸੁਣਨ ਲਈ। ਹਰਵਿੰਦਰ ਪ੍ਰੈਸਰ ਜੀ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਲੰਘਿਓ।
1: ਸ੍ਰੀਕਾਲ ਜੀ ਪਰਮਿੰਦਰ ਜੀ ਨੂੰ ਵੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ।
1: ਮੈਂ ਤਾਂ ਇੱਕ ਸਕਿੰਟ ਲੈਣਾ ਉਹ ਜਿਹੜੇ ਸੰਧੂ ਸਾਹਿਬ ਕਹਿੰਦੇ ਸੀ ਨਾ ਕਿਸਾਨ ਇੱਕ ਨਾਲ ਜੁੜਨਾ ਚਾਹੀਦਾ, ਜੇ ਹੁਣ ਉਹ ਕਾਂਗਰਸ ਨਾਲ ਜੁੜ ਗਏ, ਆਮ ਆਦਮੀ ਪਾਰਟੀ ਦੀ ਹੁਣ ਸਰਕਾਰ ਆ, ਉਹਨਾਂ ਨੇ ਕਹਿਣਾ ਤੁਸੀਂ ਕਾਂਗਰਸ ਤੋਂ ਕਰਾਓ ਜੋ ਕਰਾਉਣਾ ਕੰਮ, ਇੱਕ ਨਾਲ ਜੁੜ ਕੇ ਕੁਛ ਨੀ ਬਣਦਾ। ਥੈਂਕ ਯੂ ਸਰ।
0: ਥੈਂਕ ਯੂ। ਏਦਾਂ ਹੁੰਦਾ ਪ੍ਰੇਮ ਗੱਲ ਨੂੰ 30 ਸਕਿੰਟ ਆ ਭਾਈ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਥੋੜੇ ਪਹਿਲਾਂ ਜਾਣਾ ਆਉਣਾ ਆਇਆ ਕਰੋ ਮਾੜਾ ਜਿਹਾ 20 ਮਿੰਟ। ਪ੍ਰੇਮ ਜੀ ਆਜੋ, ਹੁਣ ਲਾਸਟ ਆ ਆਪਣੇ ਕੋਲ ਮਿੰਟ ਚੱਲਦੇ।
2: ਮੈਂ ਤਾਂ ਬਸ ਤੁਹਾਡੀ ਗੱਲ ਦੇ ਵਿੱਚ ਹਾਂ ਹੀ ਮਾਣੀ ਹੈ ਕਿ ਤੁਸੀਂ ਜਿਹੜੀ ਗੱਲ ਕਹੀ ਹੈ ਨਾ, ਬਿਲਕੁਲ ਸਹੀ ਕਹੀ ਹੈ, ਮੈਂ ਐਗਰੀ ਕਰਦਾ ਇਹਦੇ ਨਾਲ ਕਿ ਆਪਾਂ ਮੀਡੀਆਕਾਰ ਹੋਣ ਦੇ ਨਾਤੇ ਨਾ ਪੱਖਪਾਤ
0: ਨਹੀਂ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ।
2: ਮੈਂ ਖੁਦ ਕਹਿੰਦੀ,
0: ਫਿਰ ਤੁਸੀਂ ਮੀਡੀਆ ਵਾਲੇ ਨਹੀਂ ਹੈਗੇ, ਫਿਰ ਤੁਸੀਂ ਗੋਦੀ ਮੀਡੀਆ ਤੁਸੀਂ। ਮੈਨੂੰ ਇੱਕ ਦੱਸੋ, ਜੇ ਮੈਂ ਤੁਹਾਡੇ ਹੀ ਪੱਖ ਬਾਤ ਕਰੀ ਜਾਓ, ਫਿਰ ਤਾਂ ਮੈਂ ਤੁਹਾਡੇ ਵੱਲ ਦਾ ਹੀ ਹੋਗਾ, ਮੈਂ ਦੂਜੇ ਕੈਂਡੀਡੇਟ ਨੂੰ ਤਾਂ ਨਿਗਾਹ ਹੀ ਮਾੜੀ ਹੋਗੀ ਮੇਰੀ ਤਾਂ, ਫਿਰ ਉਹਦੇ ਲਈ ਤਾਂ
2: ਬਿਲਕੁਲ। ਦੂਸਰੀ ਗੱਲ ਇਹ ਹੈ ਕਿ ਹਰੇਕ ਕੈਂਡੀਡੇਟ ਦਾ ਹੱਕ ਆ ਤੁਹਾਡੇ ਮੰਚ ਤੇ ਆਉਣ ਦਾ,
0: ਬਿਲਕੁਲ,
2: ਆਪਣੇ ਵਿਚਾਰ ਦੇਣ ਦਾ, ਆਪਣੀ ਐਡ ਦੇਣ ਦਾ।
0: ਇਹ ਅਸੀਂ ਚੋਗੇ ਪਾਉਣੇ ਆ ਇੱਕ ਇੱਕ ਕੈਂਡੀਡੇਟ ਦਾ ਨਾਮ ਲੈ ਕੇ ਵੀ ਅਸੀਂ ਇਹਦੀ ਸਪੋਰਟ ਕਰ ਰਹੇ ਹਾਂ, ਸਾਨੂੰ 5-4 ਹਜ਼ਾਰ ਦਾ ਚੈੱਕ ਆਜੂਗਾ, ਬਸ ਆਹੀ ਜ਼ੋਰ ਰੌਲਾ।
2: ਇਹ ਕੋਈ ਵਧੀਆ ਰੁਝਾਨ ਨਹੀਂ ਹੈਗਾ,
0: ਨਹੀਂ ਹੈਗਾ, ਨਹੀਂ ਹੈਗਾ।
2: ਮੈਂ ਇਸ ਨਾਲ ਬਿਲਕੁਲ ਐਗਰੀ ਨਹੀਂ ਕਰਦਾ ਕਿ ਕੋਈ ਵੀ ਮੀਡੀਆ ਜਾ ਰਿਹਾ ਕਿਸੇ ਵੀ ਪੱਖ ਦੇ, ਉਹ ਪੱਖਪਾਤ ਨਾ ਕਰੇ।
0: ਮੈਂ ਤਾਂ ਸੱਚੀ ਕਹਿੰਦਾ, ਜਿੰਨਿਆਂ ਦਾ ਵੀ ਮੈਂ ਇੰਟਰਵਿਊ ਕਰ ਰਿਹਾ ਜਾਂ ਮੈਂ ਕਰਨੀਆਂ ਨੇ, ਹਰੇਕ ਕੈਂਡੀਡੇਟ ਜਿਹੜਾ ਵੀ ਮੇਰੇ ਨਾਲ ਚਲੋ ਰਾਬਤੇ 'ਚ ਹੋਊਗਾ, ਆਪ ਵੀ ਫੋਨ ਮੈਂ ਕਰ ਸਕਦਾ, ਉਹ ਵੀ ਮੈਨੂੰ ਫੋਨ ਕਰ ਸਕਦਾ, ਮੈਂ ਹਰੇਕ ਨਾਲ ਇੰਟਰਵਿਊ ਕਰਕੇ ਪੋਸਟ ਕਰੂੰਗਾ। ਰੇਡੀਓ 'ਤੇ ਆਉਣਾ, ਖੁੱਲ੍ਹੀ 'ਚ ਉਹ ਆਜੋ ਜਿਹਨੇ ਆਉਣਾ, ਪਰ ਇੱਥੇ ਪੱਖਪਾਤ ਨਹੀਂ ਹੋਊਗਾ, ਨਾ ਕੁਐਸਚਨ ਉਹਦੇ ਹੋਣਗੇ, ਕੁਐਸਚਨ ਸਾਡੇ ਹੋਣਗੇ। ਬਿਲਕੁਲ ਬਿਲਕੁਲ,
2: ਸਾਰਾ ਕੁਛ ਜਿੰਨੀ ਵੀ ਕੋਈ ਵਾਰਤਾਲਾਪ ਹੁੰਦੀ ਤੁਹਾਡੀ ਇੰਟਰਵਿਊ ਕਿਸੇ ਦੇ ਨਾਲ ਹੁੰਦੀ ਹੈ, ਲੋਕੀ ਡਿਸਾਈਡ ਕਰਨ ਕਿ ਉਹਨਾਂ ਨੂੰ ਕੀ ਚੰਗਾ ਲੱਗਾ।
0: 100% ਨਹੀਂ ਕਰਨਾ ਚਾਹੀਦਾ, ਪੱਖਪਾਤ ਨਹੀਂ ਕਰਨਾ ਚਾਹੀਦਾ ਕਿਸੇ ਇੱਕ ਕੈਂਡੀਡੇਟ ਦਾ। ਤੁਸੀਂ ਨਾਮ ਡਿਕਲੇਅਰ ਕਰਕੇ ਵੀ ਜੀ ਮੈਂ ਤਾਂ ਉਹਦਾ ਹੀ ਹਾਂ, ਤੇ ਫਿਰ ਦੂਜਾ ਕੈਂਡੀਡੇਟ ਕਿੱਥੇ ਗਿਆ ਬਈ, ਉਹਨੂੰ ਵੀ ਤਾਂ ਤੁਹਾਡੀ ਏਡ ਦੀ ਲੋੜ ਹੋ ਸਕਦੀ ਹੈ।
2: ਬਿਲਕੁਲ ਜੀ ਬਿਲਕੁਲ,
0: ਜਿਹੜਾ ਉਹ ਤੁਹਾਨੂੰ ਕਿਉਂ ਪੈਸੇ ਦਊਗਾ, ਫਿਰ ਉਹ ਜਾਂ ਤੁਹਾਡੇ ਕਿਉਂ ਆਊਗਾ, ਉਹਦੇ ਲਈ ਤਾਂ ਤੁਸੀਂ ਪਹਿਲਾਂ ਹੀ ਨਿਗਮ ਮਾੜੀ ਕਰ ਲਈ ਆ।
2: ਬਿਲਕੁਲ
0: ਬਿਲਕੁਲ, ਇੱਦਾਂ ਦਾ ਕੁਛ ਨਹੀਂ ਹੋਣਾ ਚਾਹੀਦਾ, ਨਹੀਂ ਹੋਣਾ ਚਾਹੀਦਾ।
2: ਬਾਕੀ ਅਸੀਂ ਤਾਂ ਨਿੱਤ ਖੈਰ ਮੰਗਦੇ ਸਾਰੀ ਦੁਨੀਆਂ ਦੀ,
0: ਸੱਚੀ ਗੱਲ ਸੱਚੀ ਗੱਲ,
2: ਇਸ ਕਰਕੇ ਬਸ ਪਰਮਾਤਮਾ ਸਾਰੇ ਤੇ ਆਪਣਾ ਮੇਹਰ ਪ੍ਰਯਾਸ ਰੱਖੇ।
0: ਚਲੋ, ਥੈਂਕ ਯੂ ਸੋ ਮਚ, ਥੈਂਕ ਯੂ, ਕਰਦੇ ਗੱਲ ਕਰੋ। ਥੈਂਕ ਯੂ ਅਮਨ ਜੀ, ਤੁਸੀਂ ਬਹੁਤ ਲੇਟ ਹੋਏ ਹੋ, ਤੁਹਾਨੂੰ ਮੈਂ 4:25 ਦਾ ਕਹਿੰਦਾ ਸੀ ਆਜੋ ਜੀ, ਆਇਆਂ ਨੂੰ ਸਤਿ ਸ਼੍ਰੀ ਅਕਾਲ, ਆਜੋ ਨੰਗਿਓ।
3: ਸਤਿ ਸ਼੍ਰੀ ਅਕਾਲ, ਪਹਿਲਾਂ ਫੋਨ ਨਹੀਂ ਸੀ ਮਿਲ ਰਿਹਾ,
0: ਫੋਨ ਬਿਜੀ ਬੜਾ, ਹੁਣ ਚੱਲਦਾ ਕੀ ਕਰਾਂ ਹੁਣ ਦੱਸੋ ਮੈਂ। ਚਲੋ ਆਜੋ ਅੱਜ, ਹੁਣ ਤੁਹਾਨੂੰ 2 ਮਿੰਟ ਅੱਜ ਦੇ ਹੋਣੇ ਨੇ, ਕੱਲ ਨੂੰ ਨਾ ਖੁੱਲ੍ਹ ਕੇ ਗੱਲਬਾਤ ਕਰ ਲਾਂਗੇ। ਅੱਜ ਚਲੋ ਐਂ ਦੱਸੋ, ਕੋਈ ਟਿਪ ਦੇ ਕੇ ਜਾਓ ਸਾਨੂੰ ਕਾਰਾਂ ਦੀ ਇੰਸ਼ੋਰੈਂਸ ਘੱਟ ਕਰਨ ਲਈ, ਬਾਕੀ ਚਲੋ ਅਸੀਂ ਬਾਅਦ 'ਚ ਕੱਲ ਨੂੰ ਕਰਾਂਗੇ ਬਾਕੀ ਦੀਆਂ ਖੁੱਲ੍ਹ ਕੇ ਗੱਲਾਂ। ਤੁਸੀਂ ਅੱਜ ਦੱਸੋ ਕੀ ਕਰਦੇ ਹੋ।
3: ਕਾਰਾਂ ਦੀ ਇੰਸ਼ੋਰੈਂਸ ਘੱਟ ਕਰਨ ਦਾ ਟਿਪ ਤੇ ਇਹੀ ਹੈ ਕਿ ਜੇ ਤੁਸੀਂ ਕਾਫੀ ਸਾਲਾਂ ਤੋਂ ਇੱਕ ਕੰਪਨੀ ਨਾਲ ਜੁੜੇ ਹੋ ਤੇ ਥੋੜਾ ਸ਼ਾਪ ਅਰਾਊਂਡ ਕਰ ਲਓ, ਕਾਲ ਕਰ ਲਓ ਮੈਨੂੰ ਇੱਕ ਵਾਰੀ ਤੇ ਰਿਵਿਊ ਕਰ ਲਓ ਪਾਲਿਸੀ, ਥੋੜੇ ਜਿਹੜੇ ਐਕਸੀਡੈਂਟ ਬੈਨੀਫਿਟ ਥੋੜੇ ਆਪਸ਼ਨਲ ਹੋਏ ਨੇ ਉਹਨਾਂ ਚੋਂ ਦੇਖ ਲਓ, ਜੇ ਤੁਹਾਡੇ ਕੋਲ ਲਾਈਫ ਇੰਸ਼ੋਰੈਂਸ ਹੈਗੀ ਹੈ ਤਾਂ ਉਹ ਤੁਸੀਂ ਐਕਸੀਡੈਂਟ ਬੈਨੀਫਿਟ ਥੋੜੇ ਘਟਾ ਸਕਦੇ ਹੋ, ਕਿਉਂਕਿ ਕੁਛ ਕੁਛ ਸੇਮ ਤੁਹਾਡੇ ਕਵਰਡ ਹੁੰਦੇ ਨੇ ਲਾਈਫ ਵਿੱਚ। ਇਹੀ ਟਿਪ ਨੇ, ਇੰਸ਼ੋਰੈਂਸ ਕਾਫੀ ਅੱਜ ਕੱਲ ਮਹਿੰਗੀ ਚੱਲ ਰਹੀ ਹੈ, ਇਨਫੈਕਟ ਨਵੰਬਰ ਡਿਸੰਬਰ ਚ ਜਿਨ੍ਹਾਂ ਦੇ ਆਉਣੇ ਆ ਰਿਨਿਊਅਲ ਉਹਨਾਂ ਲਈ ਆਈ ਥਿੰਕ ਹੋਰ ਵੀ ਸ਼ੌਕ ਹੋਏਗਾ ਕਿ ਅੱਗੇ ਹੋਰ ਥੋੜੀ ਐਕਸਪੈਂਸਿਵ ਹੋ ਰਹੀ ਹੈ, ਕੰਪਨੀਜ਼ ਰਿਵਾਈਜ਼ ਕਰਦੀਆਂ ਨੇ ਆਪਣੇ ਲਈ, ਸੋ ਜੇ ਤੁਹਾਡਾ ਰਿਨਿਊਅਲ ਆ ਰਿਹਾ ਤੇ ਇੱਕ ਵਾਰੀ ਆਪਣੇ ਡਾਕੂਮੈਂਟਸ ਦੇਖੋ, ਪਤਾ ਕਰੋ ਕਿ ਕਿਵੇਂ ਕੀ ਚੱਲ ਰਿਹਾ, ਬ੍ਰੋਕਰ ਨੂੰ ਕਾਲ ਕਰੋ, ਮੈਨੂੰ ਕਾਲ ਕਰੋ, ਰਿਵਿਊ ਕਰੋ ਪਾਲਿਸੀ ਤੇ ਫਿਰ ਦੇਖਦੇ ਹਾਂ ਕਿਵੇਂ ਪ੍ਰਾਈਸਿਸ ਨੀਚੇ ਆਉਣੇ ਥੋੜੇ।
0: ਬਿਲਕੁਲ ਬਿਲਕੁਲ, ਚਲੋ 416-618-2728 416-618-2728 'ਤੇ ਤੁਸੀਂ ਅਮਨਦੀਪ ਨਾਲ ਇਹਨਾਂ ਤੋਂ ਕੋਟ ਲੈ ਲਓ, ਖੁੱਲ੍ਹ ਕੇ ਗੱਲਬਾਤ ਕਰ ਲਿਓ, ਅਤੇ ਤੁਹਾਡੇ ਕੋਲ ਇੱਕ ਕਾਰ ਆ, 2 ਕਾਰਾਂ ਨੇ, 5-7 ਕਾਰਾਂ ਨੇ ਜਾਂ ਘਰ ਨੇ, 1-2 ਪੈਕੇਜ ਤੁਸੀਂ ਲੈਣਾ ਚਾਹੁੰਦੇ ਹੋ ਕੋਈ ਫਲੀਟ ਆ ਟਰੱਕਾਂ ਦੀ, ਅਤੇ ਉਹਦੇ ਲਈ ਵੀ ਤੁਸੀਂ 416-618-2761 ਜਾਂ ਤੁਸੀਂ ਕੋਈ ਬਿਜ਼ਨਸ ਆਪਣਾ ਨਵਾਂ ਖੁੱਲ੍ਹ ਰਹੇ ਹੋ ਜਾਂ ਪੁਰਾਣਾ ਖੋਲ੍ਹਿਆ ਹੋਇਆ ਉਹਦੀ ਇੰਸ਼ੋਰੈਂਸ ਲੈਣੀ ਚਾਹੁੰਦੇ ਹੋ 416-618-2761 ਕਰਦੇ ਹਾਂ ਅਮਨਦੀਪ ਨਾਲ ਸੰਪਰਕ ਕਰ ਲਿਓ। ਅਮਨਦੀਪ ਹੁਣ ਸ਼ਾਮ ਤੱਕ ਮੈਨੂੰ ਅੱਜ ਐਂ ਕਹਿਣ ਵੀ ਹਰਜੀਤ 10-12 ਗੱਲਾਂ ਆਈਆਂ ਆਪਣੇ ਰੇਡੀਓ ਤੋਂ ਫਿਰ ਸੁਆ ਦਊ ਆਉਂਦੀ ਵੀ ਮੈਂ ਠੀਕ ਹੈ
3: ਠੀਕ ਹੈ ਜੀ ਠੀਕ ਹੈ।
0: ਸਾਡੇ ਸਰੋਤਿਆਂ ਨੂੰ ਇੱਕ ਲਾਂਬਾ ਵੀ ਹੈ ਤੁਹਾਡੇ ਤੱਕ, ਉਹਨਾਂ ਦੀ ਕਰ ਵੀ ਦਿਆ ਕਰੋ ਇੰਸ਼ੋਰੈਂਸ। ਉਹ ਕਹਿੰਦੇ ਸਾਨੂੰ ਕੋਟ ਬਹੁਤ ਮਹਿੰਗਾ ਕਈ ਵਾਰ ਆ ਜਾਂਦਾ, ਉਹ ਘੱਟ ਘੁੱਟ ਕਰ ਲਿਆ ਕਰੋ ਕੰਪਨੀ ਕੰਪਨੀ ਨੂੰ ਕਹਿ ਕੇ ਮਾੜਾ ਜਿਹਾ।
3: ਨਹੀਂ ਬਹੁਤ ਵਾਰੀ ਪ੍ਰਾਈਸਸ ਠੀਕ ਵੀ ਆਉਂਦੇ ਨੇ, ਕਿਸੇ ਕਿਸੇ ਦਾ ਆਉਂਦਾ ਵੀ ਹੈ ਵੱਧ, ਪਰ ਆਪਣੇ ਕਾਫੀ ਲਿਸਨਰਸ ਨੇ ਜਿਨ੍ਹਾਂ ਦੇ ਪ੍ਰਾਈਸਸ ਡਾਊਨ ਹੋਏ ਨੇ। ਇੱਕ ਭਾਜੀ ਸੀਗੇ, ਹਸਬੈਂਡ ਵਾਈਫ ਤੇ ਦੋ ਬੱਚੇ, ਬੇਟਾ ਤੇ ਬੇਟੀ, ਉਹ 916 ਕਿਧਰੇ ਪੇ ਕਰ ਰਹੇ ਸੀਗੇ।
0: ਅੱਛਾ,
3: ਉਹਨਾਂ ਦਾ 710 ਕੇ 712 ਆਇਆ ਸੀ ਕਾਰਾਂ ਦਾ,
0: 200 ਘੱਟ ਗਿਆ।
3: 8 ਸਪਟੈਂਬਰ ਨੂੰ ਉਹਨਾਂ ਦਾ ਰਿਨਿਊਲ ਹੋਇਆ। ਹੋਮ ਦਾ ਉਹ 216 ਪੇ ਕਰ ਰਹੇ ਸੀ ਤੇ ਮੇਰੇ ਕੋਲ 172 ਆਇਆ ਸੀ, 172। ਇਹ ਬ੍ਰੈਂਪਟਨ ਵਿੱਚ ਹੀ ਹੈ ਸਾਰਾ ਕੁਝ,
0: ਬ੍ਰੈਂਪਟਨ ਚ।
3: ਹਾਂਜੀ,
0: 416 618-2761 416-618-2761 ਤੇ ਕਰ ਲਿਓ ਸੰਪਰਕ, ਮੈਂ ਤੋਂ ਐਨੀ ਟਾਈਮ ਇਹ ਨੰਬਰ ਲਿਆ ਜਾ ਸਕਦਾ। ਥੈਂਕ ਯੂ ਸੋ ਮਚ ਅਜਲੀ, ਕੱਲ ਨੂੰ ਕਰਦੇ ਹਾਂ ਖੁੱਲ੍ਹ ਕੇ ਗੱਲਬਾਤ।
3: ਥੈਂਕ ਯੂ।
0: ਬਿਲਕੁਲ ਜੀ, ਤੇ ਨਾਲ ਦੀ ਨਾਲ ਇੱਧਰੋਂ ਕਤਰ ਬੱਤਰ ਤੋਂ ਰਾਜ ਭਾਜੀ ਦਾ ਮੈਸੇਜ ਆ ਗਿਆ, ਕੁਮਾਰੀ ਆਂਟੀ ਜੀ ਦਾ ਵੀ ਮੈਸੇਜ ਆ ਗਿਆ, ਥੈਂਕ ਯੂ ਸੋ ਮਚ, ਅਤੇ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਸਾਰਿਆਂ ਦਾ। 4467 ਤੋਂ ਹਰਮਨ ਭਾਜੀ ਕਹਿੰਦੇ, ਟਾਈਮ ਤਾਂ ਖਤਮ ਹੋਣ ਵਾਲਾ ਵੀਰ, ਫਿਰ ਹੁਣ ਕੀ ਕਰਾਂ ਦੱਸੋ ਮੈਂ, ਹੈ ਨਾ। ਚਲੋ ਪਰਮਿੰਦਰ ਜੀ, ਆਪਣੇ ਕੋਲ ਮਿੰਟ ਨੇ 5 ਅਤੇ ਖਬਰਾਂ ਆਪਣੀਆਂ ਰਹਿੰਦੀਆਂ ਕਾਫੀ, ਅਤੇ ਖਬਰਾਂ ਵੱਲ ਨੂੰ ਜੇ ਕਰਿਆ ਮੜਾ ਆ ਜਾ ਧਿਆਨ, ਅਤੇ ਖਬਰਾਂ ਨੂੰ ਮੈਂ ਇੱਧਰਲੀਆਂ ਵੀ ਕਰਨੀਆਂ ਸੀਗੀਆਂ, ਚਲੋ ਇੱਧਰ ਨੂੰ ਹੋ ਜਾਂਦੇ ਹਾਂ, ਸ਼ੋਰਟ 'ਚ ਰੱਖ ਲਿਓ ਹੁਣ ਮੜਾ ਜਿਹਾ ਬਸ। ਬੇਅਦਬੀ ਕਾਨੂੰਨ ਲੈ ਕੇ ਸੀਐਮ ਭਗਵੰਤ ਮਾਨ ਦਾ ਮਾਸਟਰ ਸਟਰੋਕ ਹੀ ਬਣ ਗਿਆ, ਸ਼ੋਰਟ 'ਚ ਰੱਖਣਾ ਇਹਨੂੰ।
4: ਬਿਲਕੁਲ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਜਿਹੜਾ ਬਣਿਆ ਹੋਇਆ, ਆਪਾਂ ਦੇਖਦੇ ਹਾਂ ਕਿ ਲਗਾਤਾਰ ਭਗਵੰਤ ਮਾਨ ਸਰਕਾਰ ਤੇ SGPC ਔਰ ਜਥੇਦਾਰ ਅਕਾਲ ਤਖ਼ਤ ਵਿਚਾਲੇ ਜੱਦੋ ਜਹਿ ਚੱਲ ਰਹੀ ਹੈ। 7 ਮੈਂਬਰੀ ਕਮੇਟੀ ਬਣਾਈ ਸੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗਾਜ ਨੇ, ਔਰ ਲਗਾਤਾਰ ਇਲਜ਼ਾਮ ਲੱਗ ਗਿਆ ਸੀ ਭਗਵੰਤ ਮਾਨ ਸਰਕਾਰ ਰਿਸਪੋਂਡ ਨਹੀਂ ਕਰ ਰਹੀ, ਉਸ ਕਮੇਟੀ ਨਾਲ ਤਾਲਮੇਲ ਨਹੀਂ ਕਰ ਰਹੀ। ਪਰ ਹੁਣ ਮਾਸਟਰ ਸਟ੍ਰੋਕ ਇਹ ਹੈ ਕਿ ਸੀਐਮ ਭਗਵੰਤ ਮਾਨ ਨੇ ਕੱਲ 7 ਮੈਂਬਰੀ ਕਮੇਟੀ ਐਲਾਨਤੀਆਂ ਜੀ, ਔਰ ਕਮੇਟੀ ਦੇ ਸਿਰਫ 2 ਨਾਂ ਬਹੁਤ ਨੇ। ਉਸ ਕਮੇਟੀ ਦੇ ਵਿੱਚ ਸਾਬਕਾ ਜਥੇਦਾਰ ਗਿਆਨੀ ਰਘਵੀਰ ਸਿੰਘ, ਜਥੇਦਾਰ ਸਾਬਕਾ ਜਥੇਦਾਰ ਅਕਾਲ ਤਖ਼ਤ ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਧੁੰਮਾ, ਸੋ ਇਸ ਤਰੀਕੇ ਦੇ ਨਾਂ ਸ਼ਾਮਿਲ ਕੀਤੇ ਗਏ ਨੇ। ਹੁਣ ਕਮੇਟੀ ਵਰਸਸ ਕਮੇਟੀ ਹੋ ਜਾਣੀ ਆ। ਪਹਿਲਾਂ ਜਿਸ ਤਰ੍ਹਾਂ ਇੱਕ ਤਰੀਕੇ ਨਾਲ ਲੱਗ ਰਿਹਾ ਕਿ SGPC ਔਰ ਜਥੇਦਾਰ ਅਕਾਲ ਤਖ਼ਤ ਹਾਵੀ ਨੇ, ਪਰ ਹੁਣ ਟੱਕਰ ਬਰਾਬਰ ਦੀ ਹੋ ਗਈ ਆ।
0: ਅਮਰਜੀਤ ਸਿੰਘ
4: ਕਮੇਟੀਆਂ 'ਚ ਮੈਂ ਤਾਲਮੇਲ ਕਰਦੀ
0: ਹਾਂ। ਅਮਰਜੀਤ ਸਿੰਘ, ਚਾਵਲਾ ਤੇ ਬਲਾਤਕਾਰ ਦੇ ਦੋਸ਼ ਲੱਗ ਗਏ, ਕੀ ਉਹਦਾ ਇਹਨਾਂ ਕੋਲ ਕੌਣ ਨੇ? ਅਮਰਜੀਤ ਚਾਵਲਾ, ਆਪਾਂ ਇੰਟਰਵਿਊ ਕੀਤੀ ਹੈ ਇਹਨਾਂ ਨੇ 2-3 ਵਾਰ।
4: ਬਿਲਕੁਲ ਜੀ, SGPC ਦੇ ਵਿੱਚ ਮੁੜ ਕੇ ਜਿਹੜੇ ਸੁੱਚਾ ਸਿੰਘ ਲਗਾ, ਸੁੱਚਾ ਸਿੰਘ ਦਾ ਨਾਂ ਕਹੀਏ, ਲੁੱਚਾ ਸਿੰਘ ਲੰਗਾਹ ਵਾਲੀ ਕਰਤੂਤ ਮੁੜ ਕੇ ਸਾਹਮਣੇ ਆ ਗਈ ਆ। ਔਰ SGPC ਦੇ ਮੈਂਬਰ ਵੀ ਨੇ, ਸੀਨੀਅਰ ਅਕਾਲੀ ਆਗੂ ਵੀ ਨੇ, ਅਮਰਜੀਤ ਸਿੰਘ ਚਾਵਲਾ, ਉਹਨਾਂ ਤੇ ਰੇਪ ਦੇ ਚਾਰਜ ਲੱਗ ਗਏ ਨੇ। ਔਰ ਇਹ ਮਾਮਲਾ ਕਈ ਮਹੀਨਿਆਂ ਤੱਕ ਚੱਲਿਆ ਦੱਸਿਆ ਗਿਆ, ਔਰ ਪੀੜਤਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਇੱਕ ਸਰਾਂ ਦੇ ਵਿੱਚ ਰੱਖਿਆ ਗਿਆ ਕਈ ਮਹੀਨਿਆਂ ਤੱਕ। AC ਗੱਡੀ, ਕਾਰ, ਡਰਾਈਵਰ ਤੇ ਹੋਰ ਸਹੂਲਤਾਂ ਦਿੱਤੀਆਂ ਗਈਆਂ ਨੇ। ਔਰ ਕਹਿੰਦੇ ਇੱਕ ਮਾਝੇ ਦੇ ਵੱਡੇ ਆਗੂ ਦਾ ਨਾਮ ਵੀ ਵਿੱਚ ਵੱਜਦਾ, ਔਰ ਨਾਲ ਦੀ ਨਾਲ SGPC ਦੇ ਕਈ ਅਹੁਦੇਦਾਰ ਉਹਨਾਂ ਦੇ ਚਿਹਰਿਆਂ ਤੋਂ ਵੀ ਨਕਾਬ ਉਤਰ ਸਕਦੇ ਨੇ। ਔਰ ਇਸ ਪੀੜਤਾ ਨੂੰ ਕਹਿੰਦੇ ਬਹਿਰੀਨ ਤੋਂ ਲਿਆਂਦਾ ਗਿਆ, ਕਹਿੰਦੇ ਬਹਿਰੀਨ ਦੇ ਵਿੱਚ ਇਹ ਪੀੜਤਾ ਫਸੀ ਹੋਈ ਸੀ, ਗਲਫ ਕੰਟਰੀ ਦੇ ਵਿੱਚ ਜਿੱਦਾਂ ਕਈ ਬੀਬੀਆਂ ਫਸ ਜਾਂਦੀਆਂ ਨੇ, ਉੱਥੋਂ ਲਿਆ ਕੇ ਇਹਦਾ ਸਰੀਰਕ ਸ਼ੋਸ਼ਣ ਹੋਇਆ। ਸੋ ਬਹੁਤ ਵੱਡੀ ਖਬਰ ਆਪਣੇ ਆਪ ਦੇ ਵਿੱਚ, ਦੇਖਣਾ ਇਹ ਹੈ ਕਿ SGPC ਦਾ ਅਮਰਜੀਤ ਚਾਵਲਾ ਅਸਤੀਫੇ ਦਾ ਦੇ ਗਏ ਨੇ, ਪਰ ਹੁਣ ਅੱਗੇ ਇਹ ਮਾਮਲਾ ਕਿਵੇਂ ਚੱਲਦਾ, ਅੱਗੇ ਕਿਹੜੇ ਕਿਹੜੇ ਬੰਦੇ ਫਸਦੇ ਨੇ, ਇਸ ਗੱਲ ਤੇ ਨਿਗਾਹ ਰੱਖੀ ਜਾ ਰਹੀ ਹੈ।
0: ਡਾਕਟਰ ਰਜਿੰਦਰ ਸਾਹਿਬ ਨਾਲ, ਗ੍ਰਾਇਨ ਸਾਹਿਬ ਨਾਲ ਸੰਪਰਕ ਕਰ ਲਿਓ, 416-864-5486 ਦੇ ਗਿੱਟੇ ਮੋਢੇ ਗੋਡਿਆਂ 'ਚ ਕਿਤੇ ਦਰਦ ਆ, 416-864-5486। ਹੋਰਨ ਵਿਲਨ ਇੰਸ਼ੋਰੈਂਸ ਤੋਂ ਰਮਨਦੀਪ, 647-237-3731 'ਤੇ। ਗਰੀਸ਼ ਸ਼ਰਮਾ ਜੀ ਨਾਲ ਸੰਪਰਕ ਕਰ ਲਿਓ, ਮੁਰਗੇ ਦਾ ਕੋਈ ਵੀ ਕੁਐਸਚਨ ਆ ਜਿਹੜਾ ਰੇਟ ਬਦਲਣ ਜਾ ਰਹੇ ਆ ਮੇ ਵੀ ਸ਼ਾਇਦ, ਤਾਂ 647-606-8810 'ਤੇ ਸੰਪਰਕ ਕਰ ਲਿਓ। ਸਟੀਫਨ ਫਰਨੀਚਰ 905-790-0560 ਅਤੇ ਸਨੀ ਕਰੋ, ਇਹਨਾਂ ਸੰਪਰਕ ਕਰ ਲਿਓ। ਗਰਾਜ ਡੋਰ ਦਾ ਰਿਪੇਅਰ ਦਾ ਕੋਈ ਕੰਮ ਆ 647-1242, ਗਿਲਸ ਸਵੀਟਸ 'ਤੇ ਚੱਲ ਜਾਓ 905-7-9-26-16, ਪਿਓਰ ਵੈਜੀ ਖਾਣਾ ਲੈਣ ਲਈ। ਅਤੇ ਪੀ ਐਨ ਜੇ ਸਪਰਿੰਗਾਂ ਦੇ ਸਪੈਸ਼ਲਿਸਟ ਨੇ ਟਰੱਕਾਂ ਟਰਾਲੇ ਦੀ ਕਮਾਣੀ ਦਾ ਕੋਈ ਕੰਮ ਕਰਾਉਣਾ ਚਾਹੁੰਦੇ 905-4-9-8-55-33। 9 ਵਜੇ ਤੋਂ 6 ਵਜੇ ਤੱਕ ਖੁੱਲਦੇ ਆ। ਕੱਲ੍ਹ ਭਾਅ ਜੀ ਮੈਨੂੰ ਇੱਕ ਕਾਲ ਆਈ, ਉਹ ਕਹਿੰਦੇ 6 ਵਜੇ ਉਹਨਾਂ ਨੇ ਮੈਨੂੰ ਸੱਦਿਆ, ਮੈਂ ਕਿਹਾ ਹੋ ਹੀ ਨਹੀਂ ਸਕਦਾ 6 ਵਜੇ ਤੁਹਾਨੂੰ ਸੱਦ ਲੈਣ, ਕਹਿੰਦੇ ਨਹੀਂ ਉਹਨਾਂ ਨੇ ਕਿਹਾ ਸੀ 8 ਵਜੇ ਤੱਕ ਖੁੱਲਦੇ ਆ, ਮੈਂ ਕਿਹਾ ਕਦੇ ਵੀ ਨਹੀਂ ਹੁੰਦਾ, ਇਹ 9 ਵਜੇ ਤੋਂ 6 ਵਜੇ ਤੱਕ ਖੁੱਲਦੇ ਆ। 905-4-9-8-55-33। ਸੋਫਾ ਸਟੂਡੀਓ 'ਤੇ ਸ਼ਗਨਦੀਪ ਢਿੱਲੋਂ 905-799-8877, ਦੇਸੀ ਸਿਨੇ ਪਹਿਲੋਂ ਤੋਂ ਜਗਦੀਸ਼ ਭਾਅ ਜੀ 416-930-1251, ਤੰਦੂਰੀ ਬੋਇਜ਼ ਤੋਂ 905-956-5111, ਕੁਆਲਿਟੀ ਲੋਜਿਸਟ ਕੈਂਕ ਵਾਲੇ 416-717-2929-29, ਦੁਆਬਾ ਟਰੈਵਲ ਐਂਡ ਟੂਰ 905-796-9800, ਪੰਜਾਬੀ ਟਿਫਨ ਸਰਵਿਸ ਤੋਂ ਕੇਟਰਿੰਗ ਤੋਂ 437-430-1063 'ਤੇ ਸੰਪਰਕ ਕਰ ਲਿਓ। ਪਰਮਿੰਦਰ ਜੀ ਹੈਡਲਾਈਨ ਆ, ਜੇ 30 ਸਕਿੰਟ 'ਚ ਪੜ੍ਹ ਦਿਓ ਸਾਰੀਆਂ, ਦੇਖੀ ਜਾਓ
4: ਜੀ। ਸੀਐਮ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਐਕਸ਼ਨ ਮੋਡ 'ਚ, 5 ਕਰੋੜ ਦੀ ਕਥਿਤ ਰਿਸ਼ਵਤ ਦੇ ਦੋਸ਼ਾਂ ਲੈ ਕੇ ਵਿਕਰਮ ਮਜੀਠੀਆ, ਹਰਸਿਮਰਤ ਕੌਰ ਬਾਦਲ ਤੇ ਸੁਖਪਾਲ ਖਹਿਰਾ ਖਿਲਾਫ ਮਾਨਹਾਨੀ ਦਾ ਕੇਸ ਦਰਜ। ਮਾਹਨਪੁਰ 'ਚ ਅੰਬੇਡਕਰ ਦੇ ਬੁੱਧੀ ਪੰਤੋੜ ਮਗਰੋਂ ਭਾਜਪਾ ਤੇ ਬਸਪਾ ਦੇ ਵਰਕਰ ਭਿੜੇ, ਭਾਜਪਾ ਆਗੂ ਤੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਲੱਗੀਆਂ ਸੱਟਾਂ, ਸਾਬਕਾ ਵਿਧਾਇਕ ਸ਼ੀਤਲ ਅੰਗਰਾਲ ਤੇ ਹੋਰ ਮਸਾਂ ਬਚ ਕੇ ਨਿਕਲੇ। ਭਾਜਪਾ ਦਾ ਪੰਜਾਬ 'ਚ ਨਸ਼ਿਆਂ ਖਿਲਾਫ ਹੱਲਾ ਬੋਲ ਭਲਕੇ, ਭਾਜਪਾ ਦੇ ਕੌਮੀ ਪ੍ਰਧਾਨ ਨੇ ਤੇ ਨਵੀਨ 18 ਸਤੰਬਰ ਨੂੰ ਪਠਾਨਕੋਟ ਤੋਂ ਨਸ਼ਿਆਂ ਖਿਲਾਫ ਆਰੰਭਣਗੇ ਮੁਹਿੰਮ। ਪੀਏਸੀ ਦੀ ਮੀਟਿੰਗ ਨੇ ਦਿੱਲੀ 'ਚ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਰਿਹਾਇਸ਼ ਉੱਤੇ ਪੁੱਜੇ ਸੀਐਮ ਭਗਵੰਤ ਮਾਨ ਜੀ। ਸ਼ੁਕਰੀਆ,
0: ਚਲੋ ਥੈਂਕ ਯੂ ਸੋ ਮਚ, ਲਵ ਯੂ। ਬਿਲਕੁਲ ਜੀ, ਇਹ ਸੀ ਆਪਣਾ ਜਿੱਦਾਂ ਪ੍ਰੋਗਰਾਮ ਵਾਧਾ ਘਾਟਾ ਬੋਲਿਆ ਗਿਆ ਕਰਦੇ ਮਾਂ, ਤੁਹਾਡੇ ਵਿਚਾਰਾਂ ਸਾਡੇ ਵਿਚਾਰਾਂ 530 ਦਾ ਸਾਂਝਾ ਵਿਰਸਾ ਦਾ, ਕਿਸੇ ਦਾ ਸਹਿਮਤ ਹੋਣਾ ਸਹਿਮਤ ਹੋਣਾ ਜ਼ਰੂਰ ਨੇ, ਬੁਲਾਈਏ ਫਤਿਹ। ਆਪਣੇ ਤੋਂ ਬਾਅਦ ਸ਼ਮੀ ਪਠਾਣੂ ਨੇ ਲੈ ਕੇ ਪ੍ਰੋਗਰਾਮ ਹਾਜ਼ਰ, ਦੋ ਇਜਾਜ਼ਤ ਕੱਲ੍ਹ ਤੱਕ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਜਾਂਦਾ ਜਾਂਦਾ ਬੇਨਤੀ ਕਰਦਾ, ਜਿਹੜਾ ਮੈਂ ਛੋਟਾ ਜਿਹਾ ਇੱਕ ਭਾਸ਼ਣ ਜਿਹਾ ਦਿੱਤਾ ਉੱਦਾਂ ਹੀ ਜੋ ਮੂੰਹ 'ਚ ਆ ਗਿਆ, ਜੇ ਕਿਸੇ ਨੂੰ ਚੰਗਾ ਲੱਗਿਆ ਤਾਂ ਵੀ, ਜੇ ਮਾੜਾ ਲੱਗਿਆ ਤਾਂ ਵੀ, ਪਲੀਜ਼ ਮੈਨੂੰ ਮੈਸੇਜ ਕਰ ਦਿਓ ਵੀ ਚੰਗਾ ਸੀ ਜਾਂ ਮਾੜਾ ਸੀ। 647-835-5594, 647-835-5594, ਸੱਚ ਸਾਰੇ ਹੀ ਬੋਲਦੇ ਆ, ਪਰ ਗੋਦੀ ਮੀਡੀਆ ਅਤੇ ਮੋਦੀ ਮੀਡੀਆ 'ਚ ਫਰਕ ਵੀ ਹੁੰਦਾ। ਥੈਂਕ ਯੂ ਸੋ ਮਚ, ਲਵ ਯੂ।

0: ਟਿੱਕਾ ਟਿੱਪਣੀ ਹੋਵੇਗੀ, ਚਲੰਤ ਮੁੱਦਿਆਂ ਤੇ ਮਸਲਿਆਂ ਤੇ
1: ਤਿਰਛੀ ਨਜ਼ਰ ਰਵੇਗੀ, ਕੈਨੇਡਾ ਤੇ ਦੁਨੀਆ ਦੀ ਸਿਆਸਤ ਤੇ
0: ਚਹਿਬਰ ਲੱਗੇਗੀ, ਨਵੇਂ ਪੁਰਾਣੇ ਗੀਤਾਂ ਦੀ
1: ਬਾਤਾਂ ਹੋਣਗੀਆਂ, ਸੱਭਿਆਚਾਰ ਤੇ ਅਮੀਰ ਵਿਰਸੇ ਦੀਆਂ।
0: ਸੁਣਨਾ ਜ਼ਰੂਰ ਲਾਈਵ ਸ਼ੋਅ ਵਿਦ ਸ਼ਮੀ ਪੱਠਲ 5:30 AM ਤੇ ਸੋਮਵਾਰ ਤੋਂ ਸ਼ੁੱਕਰਵਾਰ।
1: ਬਿਜ਼ਨਸ ਦੀ ਪ੍ਰਮੋਸ਼ਨ ਲਈ ਅੱਜ ਹੀ ਕਾਲ ਕਰੋ 416-917-7063 ਤੇ 416-917-7763।
2: ਓਏ ਟਰੱਕ ਕਾਲਾ ਲਿਆ, ਜਦੋਂ ਵੇਖੋ ਇਹਦੀਆਂ ਕਮਾਨੀਆਂ ਇਟਲੀਆਂ ਰਹਿੰਦੀਆਂ, ਕੀ ਕਰਾਂ।
3: ਮੈਂ ਸੁਣਿਆ ਜੀ ਆਪਣੇ ਪੰਜਾਬੀ ਭਰਾਵਾਂ ਜੇ ਅਤੇ ਗੈਰੀ ਨੇ ਖੋਲ ਦਿੱਤੀ ਹੈ GTA ਵਿੱਚ ਟਰੱਕਾਂ ਦੇ ਸਪ੍ਰਿੰਗਾਂ ਦੀ ਪਹਿਲੀ ਸ਼ਾਪ PNJ ਸਪ੍ਰਿੰਗ ਵੀਲ ਅਲਾਈਨਮੈਂਟ।
0: ਪਹੁੰਚੋ 5330 ਬ੍ਰੈਡਕੋ ਬੁਲੇਵਾਰਡ ਮਿਸੀਸਾਗਾ, ਮੇਨ ਇੰਟਰਸੈਕਸ਼ਨ ਡਿਕਸੀ ਐਂਡ ਮੈਥਸਨ।
4: ਇੱਥੇ ਪੀ ਲਾਈਨ ਲੇਜ਼ਰ ਮਸ਼ੀਨਾਂ ਨਾਲ ਅਲਾਈਨਮੈਂਟ ਤੇ ਨਵੇਂ ਸਟਾਈਲ ਦੀਆਂ ਮਸ਼ੀਨਾਂ ਨਾਲ ਬੈਲੈਂਸਿੰਗ ਕੀਤੀ ਜਾਂਦੀ ਹੈ। ਇੰਨਾ ਹੀ ਨਹੀਂ, 4-wheelers ਅਤੇ 18-wheelers ਦੇ ਟਾਇਰਸ ਦਾ ਖਾਸ ਪ੍ਰਬੰਧ ਵੀ ਹੈ। ਜੇ ਤੁਸੀਂ ਟਰੱਕਾਂ ਤੇ ਟ੍ਰੇਲਰਾਂ ਦੀ ਕਮਾਨੀਆਂ ਦਾ ਤਸੱਲੀ ਬਖਸ਼ ਕੰਮ ਕਰਵਾਉਣਾ ਚਾਹੁੰਦੇ ਹੋ,
3: ਕਾਲ ਕਰੋ JN ਗੈਰੀ ਨੂੰ
4: 905-459-5533
3: 905-459-5533
4: PNJ ਸਪ੍ਰਿੰਗ ਵੀਲ ਅਲਾਈਨਮੈਂਟ।

0: Du bist Job, Assas, du Assas, Habisas, Nadit Hose Bissas, Bole, Sony Hall, Sassier Karl.
1: ਕਾਦੀ ਡਾਊਨ ਪੇਮੈਂਟ ਤੇ ਮਾਰਗੇਜ ਦੀ ਬਣੀ ਕੋਈ ਗੱਲ
2: ਹੋਏ ਸ਼ੰਮੀ ਪੱਠਲ ਹੋਰਾਂ ਨਾਲ ਹੋ ਗਈ ਗੱਲ ਕਾਰ ਲੈ ਕੇ ਦੇਣ ਤੋਂ ਅਲਾਵਾ ਡਾਊਨ ਪੇਮੈਂਟ ਤੇ ਮਾਰਗੇਜ ਦਾ ਵੀ ਮਸਲਾ ਕਰਨਗੇ ਹੱਲ
3: ਰੈਜ਼ੀਡੈਂਸ਼ੀਅਲ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਜਾਂ ਇਨਵੈਸਟਮੈਂਟ ਲਈ ਯਾਦ ਰੱਖੋ ਭਰੋਸੇ ਤੇ ਵਿਸ਼ਵਾਸ ਵਾਲਾ ਕਮਿਊਨਿਟੀ ਦਾ ਜਾਣਿਆ ਪਛਾਣਿਆ ਨਾਮ ਸ਼ੰਮੀ ਪੱਠਲ ਤੁਹਾਡੀਆਂ ਲੋੜਾਂ ਮੁਤਾਬਕ ਵਧੀਆ ਲੋਕੇਸ਼ਨਸ ਤੇ ਬੈਸਟ ਪ੍ਰਾਈਸ ਤੇ ਘਰ ਆਸਾਨੀ ਨਾਲ ਲੈ ਕੇ ਦਿੰਦੇ ਨੇ ਰੀਅਲ ਅਸਟੇਟ ਬ੍ਰੋਕਰ ਸ਼ੰਮੀ ਪੱਠਲ ਅੱਜ ਹੀ ਕਾਲ ਕਰੋ 416 917 7763 416 917

0: ਜੀ ਹਾਂ, ਵੈਰੀ ਗੁੱਡ ਮਾਰਨਿੰਗ ਜੀ। ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਾ ਲੈ ਕੇ ਮੈਂ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਦੇ ਮੈਸੇਜਸ ਆਉਂਦੇ ਨੇ। ਮੈਂ ਮਾਫ਼ੀ ਚਾਹੁੰਦਾ, ਕੁਛ ਕੁ ਦਿਨਾਂ ਤੋਂ ਆ ਜਿਹੜੇ ਤੁਹਾਡੇ ਸਾਰਿਆਂ ਦੇ ਮੈਸੇਜਸ ਬੋਲ ਨਹੀਂ ਪਾਉਂਦਾ, ਪਰ ਮੈਂ ਕੋਸ਼ਿਸ਼ ਮੇਰੀ ਇਹ ਹੁੰਦੀ ਆ ਸਾਰਿਆਂ ਨੂੰ ਰਿਪਲਾਈ ਜਾਂ ਫਿਰ ਕੁਛ ਨਾ ਕੁਛ ਹੈ ਜਿਹੜਾ ਮੈਂ ਉਹਨਾਂ ਦਾ ਥੈਂਕਸ ਵੈਲਕਮ ਜ਼ਰੂਰ ਕਰਦਾ। ਸੋ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ। ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ੰਮੀ ਪੱਠਾ ਸਟੂਡੀਓ ਦੇ ਵਿੱਚ ਸਾਡੇ ਨਾਲ ਸਾਂਝ ਪਾਣੀ ਹੈ ਤਾਂ ਸਟੂਡੀਓ ਦਾ ਨੰਬਰ ਇੱਕੋ ਹੀ ਹੈ, 905-600-3337 9057-33337 'ਤੇ ਤੁਸੀਂ ਸਾਡੇ ਨਾਲ ਸਟੂਡੀਓ ਦੇ ਵਿੱਚ ਦੋਸਤੋ ਸਾਂਝ ਪਾ ਸਕਦੇ ਹੋ। ਸਾਡੀਆਂ ਤਾਰਾਂ ਪੰਜਾਬ ਜੁੜ ਚੁੱਕੀਆਂ ਨੇ, ਜਿੱਥੇ ਸਾਡੇ ਸੀਨੀਅਰ ਪੱਤਰਕਾਰ ਰਮੇਸ਼ ਹੁਸ਼ਿਆਰਪੁਰੀ ਜੀ ਸਾਡੇ ਨਾਲ ਤਾਜ਼ਾ ਤਰੀਨ ਅਤੇ ਚੋਣਵੀਆਂ ਖਬਰਾਂ ਲੈ ਕੇ ਉੱਥੋਂ ਦੀ ਹਾਜ਼ਰ ਨੇ। ਕੁਛ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਕਹਿੰਦੇ ਲੋਕ ਸਮਝਦੇ ਨੇ ਕਿ ਨਰਮ ਦਿਲ ਵਾਲੇ ਬੇਵਕੂਫ ਹੁੰਦੇ ਨੇ, ਜਦਕਿ ਸੱਚਾਈ ਇਹ ਹੈ ਕਿ ਨਰਮ ਦਿਲ ਵਾਲੇ ਬੇਵਕੂਫ ਨਹੀਂ ਹੁੰਦੇ। ਉਹ ਸਭ ਜਾਣਦੇ ਨੇ ਕਿ ਲੋਕ ਉਹਨਾਂ ਨਾਲ ਕੀ ਕਰ ਰਹੇ ਨੇ, ਪਰ ਹਰ ਵਾਰ ਲੋਕਾਂ ਨੂੰ ਮਾਫ਼ ਕਰਨਾ ਇਹ ਦਿਖਾਉਂਦਾ ਹੈ ਕਿ ਉਹ ਕਿੰਨੇ ਖੂਬਸੂਰਤ ਦਿਲ ਦੇ ਮਾਲਕ ਹਨ, ਅਤੇ ਰਿਸ਼ਤਿਆਂ ਨੂੰ ਨਿਭਾਉਣਾ ਵੀ ਕਿੰਨੀ ਚੰਗੀ ਤਰ੍ਹਾਂ ਆਉਂਦਾ ਹੈ। ਚਿੰਤਾ ਨਾ ਕਰਿਆ ਕਰੋ, ਕਿਉਂਕਿ ਜਿਸ ਨੇ ਤੁਹਾਨੂੰ ਧਰਤੀ 'ਤੇ ਭੇਜਿਆ ਹੈ ਉਹ ਪਰਮਾਤਮਾ ਨੂੰ ਤੁਹਾਡਾ ਫਿਕਰ ਹੈ। ਪਰਮਾਤਮਾ 'ਤੇ ਭਰੋਸਾ ਸਿਰਫ ਮੁਸ਼ਕਿਲ ਵੇਲੇ ਨਹੀਂ, ਚੰਗੇ ਸਮੇਂ ਵਿੱਚ ਵੀ ਯਾਦ ਰਹਿਣਾ ਚਾਹੀਦਾ ਹੈ। ਪਰਮਾਤਮਾ ਦੇ ਨਾਮ ਨਾਲ ਜੁੜੀ ਉਮੀਦ ਉਹ ਦੀਵਾ ਹੈ ਜੋ ਬੇਯਕੀਨੀ ਦੀ ਰਾਤ ਵਿੱਚ ਵੀ ਬੁੱਝਦਾ ਨਹੀਂ। ਕਿਆ ਬਾਤ ਹੈ! ਕੱਪੜੇ ਦੇ ਵਿੱਚ ਰੂਹ, ਬੰਦੇ ਦੇ ਵਿੱਚ ਤੂੰ, ਆਪ ਬੋਲੇ ਆਪ ਬੁਲਾਵੇ ਆਪ ਕਰਦਾ ਏ ਹੂੰ, ਬੁੱਲੇ ਸ਼ਾਹ ਜੇ ਮੁਰਸ਼ਦ ਨਾ ਹੁੰਦਾ ਮੈਂ ਰਹਿੰਦੀ ਨਾ ਤੂੰ। ਬੋਲਾਂ ਦਾ ਵੀ ਆਪਣਾ ਇੱਕ ਟੈਂਪਰੇਚਰ ਹੁੰਦਾ, ਇੱਕ ਤਾਪਮਾਨ ਹੁੰਦਾ। ਕਦੇ ਕਿਸੇ ਦੇ ਬੋਲੇ ਬੋਲ ਹਿਰਦੇ ਨੂੰ ਸਾੜ ਜਾਂਦੇ ਨੇ, ਤੇ ਕਦੇ ਕਿਸੇ ਦੇ ਬੋਲੇ ਬੋਲ ਹਿਰਦੇ ਨੂੰ ਠਾਰ ਜਾਂਦੇ ਨੇ। ਮਤਲਬ ਬਹੁਤ ਵਜ਼ਨਦਾਰ ਹੁੰਦਾ ਏ, ਨਿਕਲ ਜਾਣ ਤੇ ਰਿਸ਼ਤੇ ਹਲਕੇ ਹੋ ਜਾਂਦੇ ਨੇ। ਸੋ ਦੋਸਤੋ, ਇਹ ਕੁਝ ਕੁ ਖੂਬਸੂਰਤ ਵਿਚਾਰਾਂ ਦੇ ਨਾਲ ਆਓ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਪੀਅਰਸਨ ਏਅਰਪੋਰਟ 'ਤੇ ਅੱਜ ਦਾ ਤਾਪਮਾਨ ਇਸ ਵਕਤ 17 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਅਤੇ ਅੱਜ ਵੱਧ ਤੋਂ ਵੱਧ ਤਾਪਮਾਨ 24 ਡਿਗਰੀ ਅਤੇ ਮਹਿਸੂਸ 28 ਡਿਗਰੀ ਦੁਪਹਿਰ ਵੇਲੇ ਹੋਵੇਗਾ। ਅਤੇ ਆਓ ਫਿਰ ਚੱਲਦੇ ਹਾਂ ਹੁਣ ਪੰਜਾਬ, ਜਿੱਥੋਂ ਸਾਡੇ ਨਾਲ ਰਮੇਸ਼ ਹੁਸ਼ਿਆਰਪੁਰੀ ਜੀ ਜੁੜ ਚੁੱਕੇ ਨੇ, ਉੱਥੇ ਦੀਆਂ ਤਾਜ਼ਾ ਤਰੀਨ ਖਬਰਾਂ ਲੈ ਕੇ। ਭਾਅ ਜੀ ਵੈਲਕਮ ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ।
1: ਸ਼ਮੀ ਪੱਠਲ ਜੀ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਸੱਜਰੀ ਸਵੇਰ ਦੇ ਨਾਲ ਜੁੜੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਕਰੀ, ਸਤਿ ਸ਼੍ਰੀ ਅਕਾਲ
0: ਜੀ। ਖਬਰ ਆ ਰਹੀ ਹੈ ਵੀ ਪੰਜਾਬ ਦੇ ਮੁੱਖ ਮੰਤਰੀ ਕੇਜਰੀਵਾਲ ਦੇ ਨਾਲ ਮੀਟਿੰਗ ਕਰਨ ਲਈ ਦਿੱਲੀ ਪਹੁੰਚ ਚੁੱਕੇ ਨੇ, ਕੀ ਵੱਡਾ ਐਲਾਨ ਆ ਸਕਦਾ ਜੀ?
1: ਪੱਠਲ ਸਾਹਿਬ, ਦਿੱਲੀ ਅੱਜ ਇਸ ਵਕਤ ਹੀ ਪਹੁੰਚ ਗਏ ਸੀ ਪੰਜਾਬ ਦੇ ਮੁੱਖ ਮੰਤਰੀ। ਉਹਦਾ ਕਾਰਨ ਸੀ ਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿਹੜੀ ਕੌਮੀ ਟੀਮ ਹੈ, ਜਿਹਨੂੰ ਆਪਾਂ PAC ਵੀ ਆਖਦੇ ਹਾਂ, ਪੋਲੀਟੀਕਲ ਐਕਸ਼ਨ ਕਮੇਟੀ, ਭਾਵੀ ਉਹ 10 ਲੋਕਾਂ ਦੀ ਕਮੇਟੀ ਜਿਹੜੀ ਸਾਰੇ ਦੇ ਸਾਰੇ ਫੈਸਲੇ ਲੈਂਦੀ ਹੈ, ਜਿਹਨੂੰ ਆਪਾਂ ਕੌਮੀ ਟੀਮ ਕਹਿ ਸਕਦੇ ਹਾਂ, ਹਾਈ ਕਮਾਂਡ ਕਹਿ ਸਕਦੇ ਹਾਂ, ਉਹਦੀ ਅੱਜ ਇੱਕ ਬੈਠਕ ਸੀ। ਤਾਜ਼ਾ ਜਿਹੜੀਆਂ ਮੇਰੇ ਕੋਲ ਰਿਪੋਰਟਾਂ, ਬੈਠਕ ਖਤਮ ਹੋ ਗਈ ਆ, ਪਰੰਤੂ ਉਸ ਬੈਠਕ ਤੋਂ ਬਾਅਦ ਅਜੇ ਤੱਕ ਕਿਸੇ ਲੀਡਰ ਨੇ ਕੋਈ ਪ੍ਰੈਸ ਵਾਰਤਾ ਨਹੀਂ ਕੀਤੀ, ਨਾ ਕੋਈ ਪ੍ਰੈਸ ਬਿਆਨ ਜਾਰੀ ਕੀਤਾ ਜਿਹਦੇ ਵਿੱਚ ਅਸੀਂ ਪੁਸ਼ਟੀ ਕਰ ਸਕੀਏ ਕਿ ਇਹਨਾਂ ਨੇ ਮੀਟਿੰਗ ਵਿੱਚ ਫੈਸਲਾ ਕੀ ਲਿਆ। ਉਵੇਂ ਮੈਂ ਦੱਸਦਾ ਕਿ ਜਿਹੜੀਆਂ ਆਉਣ ਵਾਲੇ ਸਮੇਂ 'ਚ ਵਿਧਾਨ ਸਭਾ ਚੋਣਾਂ ਨੇ, ਤੇ ਖਾਸ ਕਰਕੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ, ਚਰਚੇ ਹੈ ਕਿ ਇਸ ਮੀਟਿੰਗ 'ਚ ਮੁੱਖ ਤੌਰ 'ਤੇ ਉਹੀ ਏਜੰਡੇ ਵਿਚਾਰੇ ਗਏ ਹੈ। ਜਿਸ 10 ਮੈਂਬਰੀ ਕਮੇਟੀ ਦਾ ਮੈਂ ਜ਼ਿਕਰ ਕੀਤਾ ਹੈ, 10 ਮੈਂਬਰੀ ਕਮੇਟੀ ਬਾਰੇ ਆਪਾਂ ਥੋੜੇ ਦਿਨ ਪਹਿਲਾਂ ਅਸੀਂ ਵੀ ਖਬਰ ਸਾਂਝੀ ਕੀਤੀ, ਬਾਕੀਆਂ ਨੇ ਵੀ ਕੀਤੀ। ਇਸ 10 ਮੈਂਬਰੀ ਕਮੇਟੀ ਦੇ ਵਿੱਚ ਪੰਜਾਬ ਦੇ ਜਿਹੜੇ ਮੌਕੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਹੈ, ਜਿਹੜੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ, ਇਹਨਾਂ ਨੂੰ ਦੋਹਾਂ ਨੂੰ ਉਸ ਕਮੇਟੀ ਵਿੱਚ ਸ਼ਾਮਿਲ ਕੀਤਾ ਗਿਆ ਸੀ। ਜਿੱਦਣ ਉਹਨਾਂ ਦੋਹਾਂ ਨੂੰ ਕਮੇਟੀ 'ਚ ਸ਼ਾਮਿਲ ਕੀਤਾ ਸੀ, ਉਦੋਂ ਹੀ ਗੱਲ ਲਗਭਗ ਸਾਫ਼ ਹੋ ਗਈ ਸੀਗੀ ਕਿ ਇਹਨਾਂ ਦੀ ਅਹਿਮੀਅਤ ਵਧੀ ਹੈ। ਅਹਿਮੀਅਤ ਵਧਣ ਦਾ ਕਾਰਨ ਇਹੀ ਹੈ ਕਿ ਪੰਜਾਬ ਦੇ ਨਾਲ ਸੰਬੰਧਿਤ ਜਿਹੜੇ ਹੁਣ ਫੈਸਲੇ ਆ, ਉਹ ਇਹ ਦੋ ਲੀਡਰਾਂ ਦੀ ਸਹਿਮਤੀ ਨਾਲ ਹੀ ਲਏ ਜਾਣਗੇ, ਕਿਉਂਕਿ ਵੋਟਾਂ ਬਿਲਕੁਲ ਸਿਰ ਤੇ ਆ। ਹੁਣ ਜਿਹੜੀ 10 ਮੈਂਬਰੀ ਟੀਮ ਨੂੰ ਬੈਠਕ ਕੀਤੀ ਹੈ, ਬੈਠਕ ਵਿੱਚੋਂ ਜਿਹੜੀਆਂ ਦੋ ਚੀਜ਼ਾਂ ਲਗਾਤਾਰ ਕੰਨਾਂ 'ਚ ਪਈਆਂ, ਇੱਕ ਤੇ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਨਸ਼ਾ ਵਿਰੋਧੀ ਯਾਤਰਾ ਕੱਲ੍ਹ ਤੋਂ ਸ਼ੁਰੂ ਹੋਣੀ ਹੈ। ਪੱਠਲ ਸਾਹਿਬ, ਉਸ ਯਾਤਰਾ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਫਿਕਰਾਂ 'ਚ ਪਾਇਆ ਹੈ, ਕਿਉਂਕਿ ਉਹ ਯਾਤਰਾ ਕੋਈ ਇੱਕ ਜਾਂ ਦੋ ਦਿਨ ਦੀ ਨਹੀਂ ਹੈ, ਲਗਭਗ ਅਸੀਂ ਕਹਿ ਸਕਦੇ 2 ਹਫ਼ਤੇ ਉਹ ਯਾਤਰਾ ਚੱਲਣੀ ਹੈ, ਕੱਲ ਉਹ ਆਰੰਭ ਹੋਣੀ ਹੈ, 30 ਨੂੰ ਖਤਮ ਹੋਣੀ ਹੈ, ਤੇ ਐਂ ਕਹਿ ਲਓ ਪ੍ਰਧਾਨ ਮੰਤਰੀ ਨੂੰ ਛੱਡ ਕੇ ਲਗਭਗ ਬਾਕੀ ਵੱਡਾ ਹਿੱਸਾ ਜਿਹੜੀ ਲੀਡਰਸ਼ਿਪ ਹੈ, ਕੇਂਦਰੀ ਲੀਡਰਸ਼ਿਪ, ਉਹ ਪੰਜਾਬ ਦੇ ਵਿੱਚ ਆ ਰਹੀ ਹੈ। ਉਹ ਆ 10-12 ਦਿਨ ਕਦੇ ਕੋਈ ਮੰਤਰੀ ਆ ਜਾਣਾ, ਕਦੇ ਕੋਈ ਮੰਤਰੀ ਆ ਜਾਣਾ, ਕਹਿਣ ਨੂੰ ਤੇ ਉਹ ਨਸ਼ਾ ਵਿਰੋਧੀ ਯਾਤਰਾ, ਪਰੰਤੂ ਉਹ ਆਪਣੀ ਭਾਰਤੀ ਜਨਤਾ ਪਾਰਟੀ ਦੀ ਸਿਆਸੀ ਪੈਰ ਪਸਾਰਨ ਦੀ ਯਾਤਰਾ ਹੈਗੀ ਹੈ। ਦੂਜੇ ਪਾਸੇ ਜਿਹੜਾ ਉਹਨਾਂ ਨੇ ਸਬਜੈਕਟ ਰੱਖ ਲਿਆ ਕਿ ਨਸ਼ਾ ਵਿਰੋਧੀ, ਹੁਣ ਨਸ਼ਿਆਂ ਦਾ ਮਸਲਾ ਵਾਕਈ ਪੰਜਾਬ ਦਾ ਬੜਾ ਵੱਡਾ ਮਸਲਾ ਹੈ। ਭਾਵਾਂ ਕਿ ਆਮ ਆਦਮੀ ਪਾਰਟੀ ਪੈਰਾਂ ਤੇ ਪਾਣੀ ਨਹੀਂ ਪੈਣ ਦਿੰਦੀ, ਉਹ ਕਹਿੰਦੀ ਜੀ ਆਹ ਵੇਖੋ ਸਾਡੇ ਅੰਕੜੇ, ਇੰਨੇ ਅਸੀਂ ਫੜ ਲਏ, ਇੰਨੇ ਅਸੀਂ ਜੇਲ੍ਹਾਂ ਚ ਤੁੰਨ ਦਿੱਤੇ, ਇੰਨਿਆਂ ਤੇ ਪਰਚਾ ਦਰਜ ਕੀਤਾ, ਇੰਨਾ ਨਸ਼ਾ ਬਰਾਮਦ ਕਰ ਲਿਆ, ਇੰਨਾ ਹਥਿਆਰ ਬਰਾਮਦ ਕਰ ਲਏ, ਅਸੀਂ ਤੇ ਕਾਰਵਾਈਆਂ ਬਹੁਤ ਕੀਤੀਆਂ। ਨਾਲੇ ਉਹਨਾਂ ਦੇ ਕੋਲ ਇੱਕ ਬਹੁਤ ਵੱਡੀ ਚੀਜ਼ ਹੈ, ਉਹ ਕਹਿੰਦੇ ਜੀ ਨਸ਼ਾ ਅਸੀਂ ਥੋੜਾ ਲਿਆਂਦਾ। ਨਸ਼ਾ ਲਿਆਉਣ ਵਾਲੇ ਜਾਂ ਅਕਾਲੀ ਹੈ, ਕਾਂਗਰਸੀ ਹੈ ਜਾਂ ਭਾਜਪਾ ਵਾਲੇ ਹੈ, ਇਹਨਾਂ ਦੀਆਂ ਸਰਕਾਰਾਂ ਰਹੀਆਂ, ਨਸ਼ਾ ਇਹ ਲੈ ਕੇ ਆਏ, ਅਸੀਂ ਤੇ ਕੇਵਲ ਖਤਮ ਕੀਤਾ। ਹਾਲਾਂਕਿ ਹੁਣ ਫੈਸਲਾ ਲੋਕਾਂ ਨੇ ਕਰਨਾ ਹੈ ਕਿ ਕਿਹਦੇ ਅੰਕੜੇ ਸੱਚੇ ਹੈ, ਕਿਹਦੇ ਝੂਠੇ ਹੈ, ਕਿਹਦੀ ਬਿਆਨਬਾਜ਼ੀ ਸਿਆਸੀ ਜ਼ਿਆਦਾ ਤੇ ਕਿਹਦੀ ਘੱਟ ਹੈ। ਇਹ ਫੈਸਲਾ ਹੋਣਾ ਵੋਟਾਂ ਦੀ ਗਿਣਤੀ ਤੋਂ ਬਾਅਦ, ਜਦੋਂ 2027 ਚ ਵੋਟਾਂ ਪੈਣੀਆਂ। ਹੁਣ ਇੱਕ ਕਾਰਨ ਜਿਹੜੀ PAC ਬੈਠਕ ਦੀ ਮੈਂ ਗੱਲ ਕਰਕੇ ਹਟਿਆ, ਜਿਹੜੀ ਦਿੱਲੀ ਚ ਹੋ ਨਿਬੜੀ ਹੈ, ਉਹਦੇ ਵਿੱਚ ਪੰਜਾਬ ਦੀ ਇਸ ਭਾਰਤੀ ਜਨਤਾ ਪਾਰਟੀ ਦੀ ਯਾਤਰਾ ਦਾ ਕਾਟ ਲੱਭਿਆ ਜਾ ਰਿਹਾ ਕਿ ਇਹਨੂੰ ਕਿਵੇਂ ਕਾਟ ਕਰਨਾ ਹੈ, ਕਿਵੇਂ ਆਉਣ ਵਾਲੇ ਦਿਨਾਂ ਦੇ ਵਿੱਚ ਮੁੜ ਆਮ ਆਦਮੀ ਪਾਰਟੀ ਦੀ ਝੰਡੀ ਉੱਪਰ ਲੈ ਕੇ ਜਾਣੀ ਹੈ। ਦੂਜਾ, ਪਟੇਲ ਸਾਹਿਬ, ਪੰਜਾਬ ਦੇ ਵਿੱਚ ਬੜੇ ਸਾਰੇ ਸਿਆਸੀ ਚਿਹਰੇ ਬਦਲੇ ਜਾ ਰਹੇ ਹੈ। ਬੀਤੇ ਦਿਨਾਂ 'ਚ ਅਸੀਂ ਚਮਕੌਰ ਸਾਹਿਬ ਅਸੈਂਬਲੀ ਕੀਤਾ ਸੀ, ਜਿੱਥੇ ਜਸਵੀਰ ਸਿੰਘ ਗੜ੍ਹੀ ਨੂੰ ਇੰਚਾਰਜ ਲਾਤਾ, ਹਾਲਾਂਕਿ ਆਮ ਆਦਮੀ ਪਾਰਟੀ ਦਾ ਉੱਥੋਂ ਵਿਧਾਇਕ ਹੈ ਡਾਕਟਰ ਚਰਨਜੀਤ ਸਿੰਘ ਹੁਣੇ। ਇਵੇਂ ਹੀ ਖਰੜ ਤੋਂ ਬੀਬੀ ਅਨਮੋਲ ਗਗਨ ਮਾਨ ਵਿਧਾਇਕ ਆ, ਉਹਦੀ ਥਾਂ ਤੇ ਜਾਂ ਇੰਝ ਕਹੀਏ ਕਿ ਉੱਥੇ ਇੰਚਾਰਜ ਲਾਤਾ ਪਰਵਿੰਦਰ ਸਿੰਘ ਗੋਲਡੀ ਨੂੰ। ਹੁਣ ਜੀਰੇ ਦੀ ਗੱਲ ਕਰੀਏ ਤੇ ਉੱਥੇ ਨਰੇਸ਼ ਕਟਾਰੀਆ ਨੇ ਵਿਧਾਇਕ ਆਮ ਆਦਮੀ ਪਾਰਟੀ ਦੇ, ਔਰ ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਉੱਥੇ ਗੁਰਪ੍ਰੀਤ ਸੇਖੋਂ, ਜਿਹਨਾਂ ਨੂੰ ਅਸੀਂ ਸਾਬਕਾ ਗੈਂਗਸਟਰ ਕਹਿ ਸਕਦੇ ਹਾਂ, ਉਹਨਾਂ ਨੂੰ ਜੱਫੀਆਂ ਪਾ ਕੇ ਆਏ ਆ। ਹੁਣ ਅੱਜ ਦੀ ਤਾਜ਼ਾ ਗੱਲ ਕਰਾਂ ਤੇ ਸਮਾਣਾ ਖੇਤਰ, ਜਿੱਥੋਂ ਚੇਤਨ ਸਿੰਘ ਜੋੜਾ ਮਾਜਰਾ ਮੌਕੇ ਦੇ ਵਿਧਾਇਕ ਹੈ ਆਮ ਆਦਮੀ ਪਾਰਟੀ ਦੇ, ਉੱਥੇ ਸੁਰਜੀਤ ਸਿੰਘ ਰੱਖੜੇ ਨੂੰ ਇੰਚਾਰਜ ਲਾਤਾ। ਸ਼ਾਹਕੋਟ, ਖੈਰ ਆਮ ਆਦਮੀ ਪਾਰਟੀ ਨੇ ਸੀਟ ਉਹ ਜਿੱਤੀ ਨਹੀਂ, ਉੱਥੇ ਹਰਦੇਵ ਲਾਡੀ ਕਾਂਗਰਸ ਵਾਲੇ ਆ ਵਿਧਾਇਕ, ਉੱਥੇ ਬਲਵੀਰ ਸਿੰਘ ਨੂੰ ਇੰਚਾਰਜ ਲਾ ਦਿੱਤਾ, ਜਿਹੜਾ ਮੌਕੇ ਦਾ ਸੀ ਉਹਨੂੰ ਬਦਲਤਾ। ਹੁਣ ਜਿਹੜੀਆਂ ਇਹ ਸਿਆਸੀ ਬਦਲੀਆਂ ਕੀਤੀਆਂ ਜਾ ਰਹੀਆਂ, ਇਹ ਬਹੁਤ ਸਿੱਧਾ ਇਸ਼ਾਰਾ ਆ ਕਿ ਬਹੁਤ ਵੱਡੇ ਪੱਧਰ ਤੇ ਪੰਜਾਬ ਦੀਆਂ ਸੀਟਾਂ ਦੇ ਵਿੱਚ ਜਿਹੜੇ ਚਿਹਰੇ ਬਦਲੇ ਜਾ ਰਹੇ ਹੈ, ਕਈ ਜਿਹੜੇ ਪੁਰਾਣੇ ਨੂੰ ਹਟਾ ਦਿੱਤਾ ਜਾਵੇਗਾ, ਕਈ ਨਵੇਂ ਲਿਆਂਦੇ ਜਾਣਗੇ। ਮੰਨਿਆ ਜਾ ਰਿਹਾ ਕਿ ਦਿੱਲੀ ਜਿਹੜੀ ਤਾਜ਼ਾ ਤਰੀਨ ਬੈਠਕ ਹੋਈ ਹੈ, ਉਹਦੇ ਵਿੱਚ ਪੰਜਾਬ ਦੇ ਸਿਆਸੀ ਮਾਮਲਿਆਂ ਤੇ ਵਿਚਾਰਾਂ ਹੋਈਆਂ, ਤੇ ਉਹਦੇ ਵਿੱਚ ਕਿਹੜੀ ਟਿਕਟ ਕੱਟਣੀ ਹੈ, ਕਿਹਦੀ ਰੱਖਣੀ ਆ, ਕਿਹਨੂੰ ਕਿੱਥੋਂ ਇੰਚਾਰਜ ਲਾਉਣਾ ਤੇ ਕਿਹਨੂੰ ਹਟਾਉਣਾ, ਮੁੱਖ ਤੌਰ ਤੇ ਆਖ ਕੇ ਕਿ ਉਸ ਬੈਠਕ 'ਚ ਇਹ ਵਿਚਾਰਾਂ ਇਹਨਾਂ ਰਾਏ ਰਲ ਮਿਲ ਕੇ ਕੀਤੀਆਂ
0: ਜੀ। ਤੇ ਇੱਕ ਕਾਲ ਲੈ ਲੈਂਦੇ ਹਾਂ ਨਾਲ ਦੀ ਨਾਲ। ਰਮੇਸ਼ ਭਾਜੀ, 2100 ਪਲੀਜ਼ ਜੀ ਆਇਆਂ ਨੂੰ। ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਜੀ, ਸਰ ਮੇਰਾ ਜੀ ਗਿੱਲ ਸਾਹਿਬ ਬੋਲ ਰਹੇ
0: ਜੀ। ਜੀ ਜੀ ਜੀ ਗਿੱਲ ਸਾਹਿਬ ਜੀ ਆਇਆਂ ਨੂੰ ਸਰ।
2: ਔਰ ਸਤਿ ਸ਼੍ਰੀ ਅਕਾਲ ਜੀ
0: ਜੀ।
2: ਇੱਕ ਜੀ ਟਹਿਣਾ ਬਾਰੇ, ਟਹਿਣਾ ਸਾਹਿਬ ਬਾਰੇ ਮਾੜੀ ਖਬਰ ਸੀ, ਉਹ ਐਕਸੀਡੈਂਟ ਹੋ ਗਿਆ ਸੀ, ਉਹਨਾਂ ਬਾਰੇ ਕੁਝ ਦੱਸਿਓ ਸਾਨੂੰ ਵੀ ਕਿੱਦਾਂ ਠੀਕ ਨੇ ਹੁਣ ਉਹ।
0: ਜੀ ਜੀ, ਉਦਾਂ ਤਾਂ ਰਮੇਸ਼ ਭਾਜੀ ਅਪਡੇਟ ਦੇ ਦਿੰਦੇ ਆ ਜੀ, ਇਹਨਾਂ ਕੋਲੋਂ ਜੋ ਮੇਰੇ ਤੱਕ ਹੈਗੀ ਆ ਜੀ, ਕਹਿੰਦੇ ਉਹਨਾਂ ਦੇ ਪੱਟ ਦੇ ਵਿੱਚ ਰਸੋਲੀ ਸੀਗੀ, ਉਹਦਾ ਸਫਲ ਆਪਰੇਸ਼ਨ ਹੋ ਗਿਆ ਤੇ ਹੁਣ ਉਹ ਚੜ੍ਹਦੀ ਕਲਾ 'ਚ ਆ, ਜੋ ਮੇਰੇ ਤੱਕ ਹਜੇ ਤੱਕ ਪਹੁੰਚੀ ਹੈ। ਬਾਕੀ ਰਮੇਸ਼ ਭਾਜੀ ਜੀ ਕੋਲ ਹੋਰ ਹੈਗੀ ਆ ਤੇ ਉਹ ਜ਼ਰੂਰ ਅਪਡੇਟ ਕਰ ਦੇਣ ਭਾਜੀ।
1: ਦੇਖੋ, ਸੱਚੀ ਗੱਲ ਇਹ ਆ ਕਿ ਮੈਂ ਵੀ ਨਾ ਉਹਨਾਂ ਨੂੰ ਟੈਲੀਫੋਨ ਕਰ ਸਕਿਆ, ਨਾ ਕਿਸੇ ਢੰਗ ਦੇ ਨਾਲ ਉਹਨਾਂ ਤੋਂ ਮੈਂ ਹਾਲ ਪੁੱਛਿਆ। ਮੈਨੂੰ ਵੀ ਇੰਝ ਹੀ ਤੁਹਾਡੇ ਵਰਗੇ ਸਾਥੀਆਂ ਤੋਂ ਪਤਾ ਲੱਗਾ, ਸਰਜਰੀ ਉਹਨਾਂ ਦੀ ਆਪ ਤੇ 5-4 ਦਿਨ ਪਹਿਲਾਂ ਹੀ ਹੋ ਗਈ ਸੀਗੀ, 4 ਦਿਨ ਪਹਿਲਾਂ
0: ਜੀ।
1: ਤੇ ਸਰਜਰੀ ਉਹ ਕਹਿੰਦੇ ਛੋਟੀ ਜਿਹੀ ਹੈ, ਆਪ ਵੀ ਕਹਿੰਦੇ ਉਹਨਾਂ ਨੇ ਇੱਕ ਸੋਸ਼ਲ ਮੀਡੀਆ ਤੇ ਪੋਸਟ ਵਿੱਚ ਉਹਨਾਂ ਨੇ ਸਪਸ਼ਟੀਕਰਨ ਦੇ ਦਿੱਤਾ ਸੀ ਕਿ ਕੋਈ ਘਬਰਾਉਣ ਦੀ ਗੱਲ ਨਹੀਂ, ਸਾਰਾ ਕੁਛ ਠੀਕ ਠਾਕ ਆ। ਤੇ ਜਿਹੜੀ ਸੱਜਣਾ ਮਿੱਤਰਾਂ ਨਾਲ ਹੀ ਜਾਣਕਾਰੀ ਹੈ, ਜਿਹੜੇ ਉਹਨਾਂ ਦੇ ਨਜ਼ਦੀਕੀ ਆ ਜਾਂ ਮੇਰੇ ਵੀ ਨਜ਼ਦੀਕੀ ਹੈ, ਬਾਕੀ ਟਹਿਣਾ ਸਭ ਤੰਦਰੁਸਤ ਹੈ। ਸੋ ਆਪਾਂ ਅਰਦਾਸ ਕਰੀਏ, ਮੈਨੂੰ ਲੱਗਦਾ ਕਿ ਸਾਰਾ ਕੁਛ ਠੀਕ ਹੈ, ਔਰ ਆਉਂਦੇ ਦਿਨਾਂ 'ਚ ਤੁਸੀਂ ਉਹਨਾਂ ਨੂੰ ਪਹਿਲਾਂ ਵਾਂਗ ਹੀ ਚੜ੍ਹਦੀ ਕਲਾ ਵਿੱਚ ਦੇਖੋਗੇ
0: ਜੀ। ਬਾਸੀ ਸਾਹਿਬ ਜੀ ਆਇਆਂ ਨੂੰ ਜੀ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਜੀ।
3: ਗਰਮਾ ਗਰਮਾ ਜੀ ਪੰਜਾਬ ਚ ਬਹੁਤ ਹੋ ਗਏ, ਇੰਡੀਆ ਚ ਤੇ ਕੈਨੇਡਾ ਜੀ ਬਹੁਤ ਹੋਈ ਗਈ ਅੱਜ ਕੱਲ ਇਲੈਕਸ਼ਨ ਦੀ।
0: ਜੀ ਜੀ,
3: ਜਿਹੜਾ ਤੁਹਾਡੇ ਤੇ ਰੇਡੀਓ ਤੇ ਬੰਦੇ ਬੋਲਦੇ ਆ, ਉਹਨਾਂ ਚ ਜਿਹੜੇ ਸੂਝਵਾਨ ਬੰਦੇ ਬੋਲਦੇ ਆ, ਉਹਨਾਂ ਦੀਆਂ ਗੱਲਾਂ ਸੁਣ ਕੇ ਤਾਂ ਐਂ ਲੱਗਦਾ ਹੈ ਸਾਡੇ ਲੋਕਾਂ ਨੂੰ ਕੋਈ ਸਮਝ ਆ ਗਈ ਹੈ ਤੇ ਹੁਣ ਅਸੀਂ ਕੰਮ ਕਰਨ ਵਾਲੇ ਬੰਦੇ ਨੂੰ ਅੱਗੇ ਲਿਆਉਣਾ। ਕੱਲ ਇੱਕ ਚੈਨਲ ਤੇ ਸੁਣਿਆ ਸੀਗਾ ਗੁਰਪ੍ਰਤਾਪ ਬੋਲਦਾ
0: ਸੀ,
3: ਗੁਰਪ੍ਰੀਤ ਸਿੰਘ ਢਿੱਲੋਂ ਉਹ ਬੋਲਦੇ ਸੀਗੇ, ਉਹਨਾਂ ਲੋਕਾਂ ਦੇ ਸਿੱਧੇ ਸਵਾਲਾਂ ਜਵਾਬ ਠੋਕੇ ਦਿੱਤੇ ਔਰ ਉਹਨਾਂ ਆਪਣਾ ਉਹ ਵੀ ਦਿੱਤਾ ਵੀ ਸਾਡਾ ਆਹ 6 ਲਗਾਤੀ ਪ੍ਰੋਗਰਾਮ ਹੈ, ਅਸੀਂ ਇਹਦੇ ਕੰਮ ਕਰਾਂਗੇ। ਇੱਕ ਗੱਲ ਤੇ ਮੈਨੂੰ ਬੜੀ ਖੁਸ਼ੀ ਵੀ ਹੋਈ ਹੈ ਤੇ ਹੈਰਾਨੀ ਵੀ ਹੋਈ ਹੈ। ਉਹ ਕਹਿੰਦੇ ਅਸੀਂ ਮੰਗਿਆ ਸੀਗਾ ਹਸਪਤਾਲ, ਅਸੀਂ ਮੰਗੀ ਸੀਗੀ ਯੂਨੀਵਰਸਿਟੀ, ਸਾਨੂੰ ਮਿਲ ਗਿਆ ਕਿਆ ਗਾਰਬੇਜ ਦਾ ਢੇਰ। ਇਹ ਗੱਲਾਂ ਸੁਣ ਕੇ ਬੜਾ ਮਜ਼ਾ ਆਉਂਦਾ, ਬੰਦੇ ਸਾਡੀਆਂ ਗੱਲਾਂ ਨੂੰ ਮਾੜਾ ਮੋਟਾ ਧਿਆਨ ਨਾਲ ਸੋਚਦੇ ਆ। ਸੋ ਮੈਂ ਬੇਨਤੀ ਇਹੀ ਕਰੂੰਗਾ ਇਹੋ ਜਿਹੇ ਬੰਦਿਆਂ ਨੂੰ ਵੋਟ ਪਾਓ ਜਿਹੜੇ ਬੰਦੇ ਤੁਹਾਡੇ ਵਾਸਤੇ ਖੜੇ ਆ, ਤੇ ਤੁਸੀਂ ਆਪ ਜਾਣਦੇ ਵੀ ਸਾਨੂੰ ਲੋੜ ਹੈ ਇਹੋ ਜਿਹੇ ਬੰਦਿਆਂ ਦੀ। ਹੁਣ ਸਾਨੂੰ ਪੁਰਾਣੇ ਜਿਹੜੇ ਪਕੌੜੇ ਖਾਣੇ ਵਾਲੇ ਨੂੰ ਛੱਡ ਦਿਓ। ਥੈਂਕ ਯੂ
0: ਜੀ, ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ। ਇੱਕ ਕਾਲ ਫਿਰ ਉਸ ਤੋਂ ਬਾਅਦ ਅਗਲੀਆਂ ਖਬਰਾਂ। ਪਨੇਸਰ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ।
4: ਸਤਿ ਸ਼੍ਰੀ ਅਕਾਲ ਜੀ
0: ਜੀ,
4: ਸਤਿ ਸ਼੍ਰੀ ਅਕਾਲ ਭਾਈ ਜੀ। ਹੁਸ਼ਿਆਰਪੁਰੀ ਸਾਹਿਬ ਨੂੰ ਵੀ ਸਤਿ ਸ਼੍ਰੀ ਅਕਾਲ
0: ਜੀ।
4: ਸਰ ਜੀ, ਮੈਂ ਪੁੱਛਣਾ ਸੀ ਵੀ ਆਮ ਆਦਮੀ ਪਾਰਟੀ ਦੀ ਕਰਦੇ ਕੀ ਨੇ ਇਹ, ਤੁਸੀਂ ਦੱਸੋ। ਇੱਕ ਟਰੱਕ ਡਰਾਈਵਰ ਨੇ ਜੇ ਉਹਨੂੰ ਰਸਤਾ ਨੀ ਦਿੱਤਾ, ਬੀਬੀ ਨੇ ਥੱਪੜ ਮਾਰਿਆ, ਇਹਨਾਂ ਦੇ ਹਾਲਤ ਕੀ ਹੈ? ਇੰਨੇ ਚੰਬਲ ਗਏ ਜੀ, ਇੰਨੇ ਕਿਸੇ ਨੂੰ ਜਵਾਬ ਨੀ ਕਿਸੇ ਨੂੰ, ਉਹਨੇ ਵੀ ਸਾਡੇ ਮੁਹਰੇ ਕੋਈ ਬੋਲੇ ਨਾ। ਦੱਸੋ ਇਹਦਾ ਕੀ ਹਾਲ ਹੋਊਗਾ? ਮੈਨੂੰ ਤੁਹਾਨੂੰ ਲੱਗਦਾ ਵੀ ਇਹ ਅਗਲੀ ਵਾਰੀ ਸਰਕਾਰ ਬਣਾ ਲੈਣਗੇ?
0: ਮੁਲਤਾਨੀ ਸਾਹਿਬ ਅਮਰਜੀਤ ਭਾਜੀ ਜੀ ਆਇਆਂ ਨੂੰ ਵੈਲਕਮ, ਸਤਿ ਸ਼੍ਰੀ ਅਕਾਲ ਜੀ।
5: ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ ਭਾਜੀ
0: ਜੀ ਜੀ, ਸਤਿ ਸ਼੍ਰੀ ਅਕਾਲ ਸਰ।
5: ਹਾਂਜੀ ਭਾਜੀ, ਰਿਕੁਐਸਟ ਮੇਰੀ ਹੈ ਅੰਕਲ ਬਾਸੀ ਸਾਹਿਬ ਨੂੰ ਥੋੜਾ ਜਿਹਾ ਮਿਹਰਬਾਨੀ ਹੈ ਕਿ ਟਾਈਮ ਬਹੁਤ ਥੋੜਾ ਹੁੰਦਾ, ਪਲੀਜ਼ ਖਬਰਾਂ ਦੀ ਸੁਣ ਲੈ।
0: ਜੀ ਜੀ ਜੀ ਜੀ, ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਜੀ। ਸੋ ਰਮੇਸ਼ ਭਾਜੀ, ਜੋ ਇਹਨਾਂ ਨੇ ਸਵਾਲ ਪੁੱਛਿਆ ਉਹ ਜਿਹੜਾ ਇੱਕ ਜਿਹੜਾ ਇੱਕ ਹੋਈ ਸੀ ਇੰਸੀਡੈਂਟ ਜਿਹਾ, ਉਹਦੇ 'ਤੇ ਇਹਨਾਂ ਨੇ ਪਨੇਸਰ ਸਾਹਿਬ ਨੇ ਸਵਾਲ ਪੁੱਛਿਆ ਜੋ ਥੱਪੜ ਮਾਰਿਆ ਸੀ ਇੱਕ ਟਰੱਕ ਡਰਾਈਵਰ ਨੂੰ, ਉੱਤੇ ਕੋਈ ਅਪਡੇਟ ਹੈ?
1: ਦੇਖੋ, ਇਹ ਘਟਨਾ ਲੁਧਿਆਣਾ ਦੱਖਣੀ ਤੋਂ ਜਿਹੜੀ ਵਿਧਾਇਕਾ ਆ ਬੀਬੀ ਰਜਿੰਦਰ ਕੌਰ ਸ਼ੀਨਾ
0: ਜੀ,
1: ਉਹਨਾਂ ਵੱਲੋਂ ਇਹ ਹਰਕਤ ਕੀਤੀ ਗਈ ਹੈ, ਇਹ ਤੇ ਜੱਗ ਜ਼ਾਹਰ ਹੋ ਗਈ ਹੈ, ਸੱਚੀ ਹੈ ਜੋ ਉਹਨਾਂ ਨੇ ਦੱਸਿਆ। ਬੀਬੀ ਸ਼ੀਨਾ ਹੁਣਾਂ ਨੇ ਉਹ ਕਹਿੰਦੀ ਸੀ ਕਿ ਗੱਲ ਇਹ ਆ ਕਿ ਟਰੱਕ ਵਾਲੇ ਸਹੀ ਟਰੱਕ ਨਹੀਂ ਚਲਾਉਂਦੇ ਔਰ ਵੱਧ ਸਪੀਡ ਤੇ ਚਲਾਉਂਦੇ ਆ, ਲੋਕਾਂ ਦੀ ਪਰਵਾਹ ਨਹੀਂ ਕਰਦੇ। ਜਿਸ ਖੇਤਰ ਵਿੱਚ ਉਹ ਟਰੱਕ ਚਲਾ ਰਹੇ ਸੀ ਉੱਥੇ ਤੇ ਦਿਨ ਵੇਲੇ ਟਰੱਕ ਆ ਹੀ ਨਹੀਂ ਸਕਦੇ। ਮੈਂ ਪਹਿਲਾਂ ਵੀ ਸ਼ਿਕਾਇਤਾਂ ਕੀਤੀਆਂ, ਡੀਸੀ ਸਾਹਿਬ ਨੂੰ ਵੀ ਕੀਤੀਆਂ, ਪੁਲਿਸ ਨੂੰ ਵੀ ਕੀਤੀਆਂ, ਤੇ ਜਿਹੜਾ ਉਸਨੇ ਥੱਪੜ ਮਾਰਨ ਦੀ ਗੱਲ ਉਹ ਬੀਬੀ ਸ਼ੀਨਾ ਨੇ ਨਹੀਂ ਕਬੂਲ ਕੀਤੀ। ਕਹਿੰਦੀ ਜੀ ਮੈਂ ਥੱਪੜ ਨਹੀਂ ਮਾਰਿਆ, ਮੈਂ ਤੇ ਉੱਤੋਂ ਉਹਦਾ ਚਾਬੀ ਮੰਗੀ ਸੀ ਗੱਡੀ ਦੀ, ਮੈਂ ਉਹਨੂੰ ਚਾਬੀ ਲੈਣ ਨੂੰ ਹੱਥ ਉੱਧਰ ਕੀਤਾ ਤੇ ਵਿੱਚ ਉਹ ਕੈਮਰੇ 'ਚ ਐਵੇਂ ਕਹੀ ਜਾਂਦੇ ਥੱਪੜ ਮਾਰਿਆ। ਜਦਕਿ ਜੋ ਸਾਡੇ ਕੋਲ ਖਬਰਾਂ ਨੇ, ਜੋ ਕੈਮਰੇ ਦੀਆਂ ਤਸਵੀਰਾਂ ਨੇ, ਬੀਬੀ ਨੇ ਹੋ ਸਕਦਾ ਬਹੁਤੀ ਜ਼ੋਰ ਦੇ ਨਾਲ ਥੱਪੜ ਨਾ ਮਾਰਿਆ ਹੋਵੇ, ਪਰੰਤੂ ਆਪਣਾ ਸਿਆਸੀ ਰੋਹਬ ਵਾਹਵਾ ਦਿਖਾਇਆ ਉੱਥੇ, ਥੱਪੜ ਤੇ ਮਾਰਿਆ ਹੈ ਔਰ ਨਿੰਦਣਯੋਗ ਹੈ। ਨਿੰਦਣਯੋਗ ਇਸ ਕਰਕੇ ਹੈ ਕਿ ਇਹ ਲੋਕਾਂ ਨੂੰ, ਆਮ ਆਦਮੀ ਪਾਰਟੀ ਦੇ ਲੋਕਾਂ ਨੂੰ ਇਸ ਕਰਕੇ ਤੇ ਲੋਕਾਂ ਨੇ ਚਿਣਿਆ ਨੀ, ਚੁਣਿਆ ਹੀ ਨੀ ਕਿ ਭਾਈ ਤੁਸੀਂ ਥੱਪੜ ਮਾਰੋ ਜਾ ਕੇ। ਇਹਨਾਂ ਨੂੰ ਤੇ ਇੱਕ ਹੋਰ ਆਸ ਉਮੀਦ ਦੇ ਨਾਲ ਚੁਣਿਆ ਸੀ, ਜੇ ਟਰੱਕ ਵਾਲੇ ਗਲਤ ਚਲਾਉਂਦੇ ਆ, ਜੇ ਟਰੱਕ ਵਾਲੇ ਉਹਨਾਂ ਸੜਕਾਂ ਤੇ ਗੱਡੀ ਚਲਾਉਂਦੇ ਜਿੱਥੇ ਦਿਨ ਵੇਲੇ ਨੀ ਜਾ ਸਕਦੇ ਜਾਂ ਗਲਤ ਡਰਾਈਵਿੰਗ ਹੈ, ਤੇ ਭਾਈ ਜ਼ਿੰਮੇਵਾਰ ਤੁਸੀਂ ਹੋ, ਤੁਹਾਡੀ ਪੁਲਿਸ ਕੀ ਕਰਦੀ ਹੈ, ਤੁਹਾਡਾ ਪ੍ਰਸ਼ਾਸਨ ਕੀ ਕਰਦਾ? ਥੱਪੜ ਤੇ ਮਾਫ ਕਰਨਾ ਸਰਕਾਰਾਂ ਦੇ ਪੈਣਾ ਚਾਹੀਦਾ ਕਿ ਜਿਹੜੀਆਂ ਸਰਕਾਰਾਂ 4.5 ਸਾਲ ਦੇ ਵਿੱਚ ਗੱਡੀ ਨੀ ਚਲਾਉਣਾ ਕਿਸੇ ਨੂੰ ਸਿਖਾ ਸਕੀਆਂ, ਇਹ ਫੈਸਲਾ ਨੀ ਹੋ ਸਕਿਆ ਕਿ ਕਿਹੜੀ ਰੋਡ ਦੇ ਉੱਪਰ ਟਰੱਕ ਕਦੋਂ ਚੱਲਣਾ ਹੈ। ਜ਼ਿੰਮੇਵਾਰ ਤੇ ਇਹਨਾਂ ਦਾ ਢਾਂਚਾ, ਇਹਨਾਂ ਦੀ ਪੁਲਿਸ, ਇਹਨਾਂ ਦਾ ਪ੍ਰਸ਼ਾਸਨ ਹੈ। ਜੋ ਜੇ ਇਸ ਗਲਤੀ ਕਰਕੇ ਬੀਬੀ ਨੇ ਥੱਪੜ ਮਾਰਿਆ ਤੇ ਮੈਨੂੰ ਲੱਗਦਾ ਕਿ ਥੱਪੜ ਉਹ ਟਰਾਂਸਪੋਰਟ ਮੰਤਰੀ ਤੇ ਮਾਰਨਾ ਚਾਹੀਦਾ, ਨਾ ਕਿ ਟਰੱਕ ਡਰਾਈਵਰ ਤੇ।
0: ਜੀ, ਕਹਿੰਦੇ ਚੰਡੀਗੜ੍ਹ ਦੇ ਵਿੱਚ ਹੋਇਆ ਵੱਡਾ ਧਮਾਕਾ, ਇਹ ਕੀ ਅਪਡੇਟ ਹੈ ਭਾਜੀ?
1: ਬਖਸ਼ ਸਾਹਿਬ, ਪੰਜਾਬ ਦੇ ਵਿੱਚ ਜਿਹੜੇ ਧਮਾਕੇ ਜਾਂ ਧਮਾਕਿਆਂ ਤੋਂ ਇਲਾਵਾ ਇੱਕ ਨਵਾਂ ਦੌਰ ਤੁਰਿਆ ਹੈ। ਇੱਕ ਤਾਂ ਵਿਅਕਤੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਘਟਨਾਵਾਂ ਅਸੀਂ ਅਕਸਰ ਸਾਂਝੀਆਂ ਕਰਦੇ ਰਹਿੰਦੇ ਹਾਂ, ਹਰ ਮਹੀਨੇ 2 ਮਹੀਨੇ 'ਚ ਇੱਕ ਅੱਧੀ ਬੇਅਦਬੀ ਦੀ ਘਟਨਾ ਵਾਪਰ ਜਾਂਦੀ ਹੈ। ਇੱਕ ਹੋਰ ਪੰਜਾਬ ਦੇ ਵਿੱਚ ਡਾਕਟਰ B.R. ਅੰਬੇਦਕਰ ਦੀਆਂ ਮੂਰਤੀਆਂ ਨਾਲ ਛੇੜਛਾੜ ਕੀਤੀ ਜਾਂਦੀ, ਉੱਥੇ ਬੇਅਦਬੀ ਕੀਤੀ ਜਾਂਦੀ ਹੈ। ਹੁਣ 3 ਚੀਜ਼ਾਂ, ਜਿਹੜਾ ਮੈਂ ਬੇਅਦਬੀਆਂ ਦਾ ਜ਼ਿਕਰ ਕੀਤਾ, ਇੱਕ ਮੂਰਤੀ ਦੀ ਬੇਅਦਬੀ ਦਾ ਜ਼ਿਕਰ ਕੀਤਾ ਤੇ 3 ਧਮਾਕੇ ਹੈ। ਧਮਾਕੇ ਪੰਜਾਬ ਜਾਂ ਚੰਡੀਗੜ੍ਹ ਦੇ ਵਿੱਚ ਆਏ ਦਿਨ ਹੀ ਹੋ ਰਹੇ ਹੈ। ਹੁਣ ਅੱਜ ਤਾਜ਼ਾ ਤਰੀਨ ਜਿਹੜੀ ਰਿਪੋਰਟਾਂ ਨੇ ਕਿ ਚੰਡੀਗੜ੍ਹ ਦਾ ਜਿਹੜੀ ਵਿਧਾਨ ਸਭਾ ਖੇਤਰ ਹੈ, ਜਦੋਂ ਵਿਧਾਨ ਸਭਾ ਖੇਤਰ ਤੋਂ ਅੱਗੇ ਨੂੰ ਨਿਕਲੀਏ ਤੇ ਖੁੱਡਾ ਅਲੀ ਸ਼ੇਰ ਪੈਂਦਾ, ਉਹ ਖੁੱਡਾ ਅਲੀ ਸ਼ੇਰ ਦੇ ਵਿੱਚ 2 ਜਣੇ ਸਕੂਟਰੀ ਦੇ ਉੱਪਰ ਸਕੂਟਰ ਤੇ ਸਵਾਰ ਹੋ ਕੇ ਆਉਂਦੇ ਆ, ਕੁਛ ਵਿਸਫੋਟਿਕ ਲੋਕਾਂ ਵਾਲੇ ਪਾਸੇ ਨੂੰ ਸੁੱਟ ਕੇ ਦੌੜ ਜਾਂਦੇ ਆ। ਹਾਲਾਂਕਿ ਉਹ ਬਹੁਤ ਵੱਡਾ ਧਮਾਕਾ ਨਹੀਂ ਸੀ, ਪਰੰਤੂ ਇੱਕ ਗੱਲ ਬੜੀ ਸਾਫ਼ ਹੈ ਕਿ ਉਹ ਧਮਾਕਾ ਹੀ ਸੀਗਾ। ਨਾ ਨੁਕਸਾਨ ਉੱਥੇ ਕੋਈ ਬਹੁਤ ਵੱਡੇ ਪੱਧਰ ਤੇ ਨਾ ਜਾਨੀ ਹੋਇਆ ਨਾ ਮਾਲੀ ਹੋਇਆ, ਪਰੰਤੂ ਕੌਮੀ ਰਾਜਧਾਨੀਆਂ ਚੰਡੀਗੜ੍ਹ ਔਰ ਉਹ ਵਿਧਾਨ ਸਭਾ ਦੇ ਨੇੜਲਾ ਖੇਤਰ ਹੋਵੇ, ਉੱਥੇ ਧਮਾਕਾ ਹੋ ਜਾਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ। ਪੁਲਿਸ ਨੇ ਅਜੇ ਤੱਕ ਨਾ ਕੋਈ ਗ੍ਰਿਫਤਾਰੀ ਕੀਤੀ ਹੈ, ਨਾ ਪੁਲਿਸ ਨੇ ਕੋਈ ਖੁਲਾਸਾ ਕੀਤਾ ਹੈ। ਸਿਆਸਤ ਜ਼ਰੂਰ ਸ਼ੁਰੂ ਹੋ ਗਈ ਹੈ, ਸਿਆਸਤ ਤੇ ਇੱਥੇ ਰੋਜ਼ ਹੀ ਰਹਿੰਦੀ ਹੈ। ਆਮ ਆਦਮੀ ਪਾਰਟੀ ਦੀ ਵਾਲੇ ਜਿਹੜੇ ਸਰਕਾਰ ਵਾਲੇ ਉਹ ਕਹਿੰਦੇ ਕੇਂਦਰ ਜ਼ਿੰਮੇਵਾਰ ਹੈ, ਕੇਂਦਰ ਵਾਲੇ ਕਹਿੰਦੇ ਪੰਜਾਬ ਵਾਲੀ ਕਾਨੂੰਨ ਵਿਵਸਥਾ ਇਹਨਾਂ ਤੋਂ ਸੰਭਾਲੀ ਨਹੀਂ ਜਾਂਦੀ, ਇਹ ਜ਼ਿੰਮੇਵਾਰ ਹੈ। ਜਦਕਿ ਸੱਚਾਈ ਹੈ ਦੋਵੇਂ ਜ਼ਿੰਮੇਵਾਰ ਹੈ, ਚਾਹੇ ਉਹ ਚੰਡੀਗੜ੍ਹ ਦੇ ਧਮਾਕੇ ਹੈ ਤੇ ਚਾਹੇ ਪੰਜਾਬ ਦੇ ਧਮਾਕੇ ਹੈ, ਜ਼ਿੰਮੇਵਾਰ ਇਹ ਦੋਵੇਂ।
0: ਜੀ, ਤੇ ਉੱਥੇ ਕਹਿੰਦੇ ਭਾਈ ਬਲਵੰਤ ਸਿੰਘ ਰਾਜੋਆਨਾ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ ਜੀ।
1: ਵੈਸੇ ਤੇ ਪੱਕਲ ਸਾਹਿਬ ਭਾਈ ਬਲਵੰਤ ਸਿੰਘ ਰਾਜੋਆਨਾ ਨੂੰ ਲੈ ਕੇ ਜਾਂ ਉਹਨਾਂ ਦੇ ਖਤਾਂ ਦੀ ਗੱਲ ਕਰੀਏ ਤੇ ਬੀਤੇ ਸਮੇਂ ਚ ਕਾਫੀ ਸਾਰੇ ਖਤ ਕਦੇ ਕੇਂਦਰ ਵਾਲੇ ਪਾਸੇ ਨੂੰ, ਕਦੇ ਰਾਸ਼ਟਰਪਤੀ ਵਾਲੇ ਪਾਸੇ ਨੂੰ, ਕਦੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਨੂੰ ਬੜੇ ਸਾਰੇ ਪੱਤਰ ਚਰਚਾ ਚ ਰਹੇ ਹੈ। ਕਦੇ SCPC ਕੇਂਦਰ ਸਰਕਾਰ ਕੋਲ ਪਹੁੰਚ ਗਈ, ਕਿਉਂਕਿ ਮਸਲਾ ਇਹ ਹੈ ਕਿ ਭਾਈ ਬਲਵੰਤ ਸਿੰਘ ਰਾਜੋਆਨਾ 30 ਸਾਲ ਤੋਂ 3 ਦਹਾਕਿਆਂ ਤੋਂ ਜੇਲ੍ਹ ਵਿੱਚ ਬੰਦ ਹੈ, 3 ਦਹਾਕਿਆਂ ਫਾਂਸੀ ਦੀ ਸਜ਼ਾ ਉਹਨਾਂ ਨੂੰ ਹੋਈ ਹੋਈ ਹੈ। ਹਾਲਾਂਕਿ ਫਾਂਸੀ ਦੇ ਰਸੇ ਤੇ ਉਹਨਾਂ ਨੂੰ ਨਹੀਂ ਟੰਗਿਆ ਗਿਆ, ਕਿਉਂਕਿ ਲੋਕਾਂ ਦਾ ਬਹੁਤ ਵੱਡਾ ਵਿਰੋਧ ਹੋਇਆ ਸੀ ਜਦੋਂ ਇਹਨਾਂ ਨੇ ਟੰਗਣ ਦੀ ਤਿਆਰੀ ਕੀਤੀ ਸੀ। ਉਹ ਤੋਂ ਬਾਅਦ ਅਪੀਲਾਂ ਦਾ ਦੌਰ ਚੱਲਿਆ, SGPC ਮੁੱਖ ਤੌਰ ਤੇ ਕਹਿ ਸਕਦੇ ਅੱਗੇ ਇਸ ਮਾਮਲੇ ਚ, ਜਿਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੋਈ ਹੈ ਕਿ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦਿਓ। ਹੈਰਾਨੀਜਨਕ ਵਰਤਾਰਾ ਇਹ ਆ ਕਿ ਸੰਨ 2012 ਤੋਂ ਲੈ ਕੇ ਅੱਜ ਤੱਕ ਉਸ ਅਪੀਲ ਤੇ ਗੌਰ ਹੀ ਨਹੀਂ ਫਰਮਾਇਆ ਗਿਆ, ਉਹ ਅਪੀਲ ਹੀ ਲਟਕੀ ਹੈ। ਨਾ ਇਹ ਕਿਹਾ ਜਾ ਰਿਹਾ ਕਿ ਤੁਹਾਡੀ ਅਪੀਲ ਖਾਰਜ, ਨਾ ਉਸ ਅਪੀਲ ਨੂੰ ਮੰਨਿਆ ਜਾ ਰਿਹਾ ਹੈ। ਹੁਣ ਅੱਜ ਤਾਜ਼ਾ ਤਰੀਨ ਭਾਈ ਬਲਵੰਤ ਸਿੰਘ ਰਾਜੋਆਨਾ ਨੇ ਮੁੜ ਜਿਹੜਾ ਇੱਕ ਖੱਤ ਜਿਹੜਾ ਲਿਖ ਦਿੱਤਾ ਹੈਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਔਰ ਉਸ ਖੱਤ ਵਿੱਚ ਉਹਨਾਂ ਨੇ ਉਹੀ ਗੱਲਾਂ ਲਿਖੀਆਂ ਕਿ ਆਖਰ ਮੇਰੇ ਬਾਰੇ ਫੈਸਲਾ ਲੈਣ ਨੂੰ ਇੰਨਾ ਸਮਾਂ ਤੁਸੀਂ ਕਿਉਂ ਲਾ ਰਹੇ ਹੋ, ਕਿਉਂ ਸਮਾਂ ਇੰਨਾ ਲੱਗ ਰਿਹਾ ਹੈਗਾ। ਉਹਨਾਂ ਨੇ 2019 ਦੇ ਉਸ ਨੋਟੀਫਿਕੇਸ਼ਨ ਦਾ ਜ਼ਿਕਰ ਕੀਤਾ ਜਦੋਂ 550 ਸਾਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਗਿਆ ਸੀ, ਜਦੋਂ ਕੇਂਦਰ ਸਰਕਾਰ ਨੇ ਲਾਰਾ ਲਾਇਆ ਸੀ ਕਿ ਭਾਈ ਬਲਵੰਤ ਸਿੰਘ ਦੀ ਜਿਹੜੀ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕਰ ਦੇਣਗੇ, ਉਸ ਪੱਤਰ ਦਾ ਵੀ ਜ਼ਿਕਰ ਕੀਤਾ ਹੈਗਾ। ਹੁਣ ਖੱਤ ਲਿਖ ਦਿੱਤਾ ਹੈ, ਖੱਤ ਤੇ ਪ੍ਰਧਾਨ ਮੰਤਰੀ ਰਿਪਲਾਈ ਦਿੰਦੇ ਜਾਂ ਨਹੀਂ ਦਿੰਦੇ ਇਹ ਅਗਲੇ ਦਿਨਾਂ ਦੀ ਕਹਾਣੀ ਹੈ, ਪਰੰਤੂ ਜਿਹੜੀ ਪੰਜਾਬ ਦੀ ਇਸ ਵੇਲੇ ਦੀ ਸਿਆਸਤ ਹੈ, ਜਦੋਂ ਇਹ ਚਰਚੇ ਆ ਕਿ ਅਕਾਲੀ ਦਲ ਤੇ ਭਾਜਪਾ ਦੇ ਵਿੱਚ ਸਮਝੌਤਾ ਹੋ ਗਿਆ, ਜਦੋਂ ਇਸ ਗੱਲ ਦੇ ਚਰਚੇ ਆ ਕਿ ਪੰਜਾਬ ਦੇ ਜਿਹੜੇ ਇਸ ਵੇਲੇ ਚੁਸਤ ਫੁਰਤ ਅਕਾਲੀ ਦਲ ਹੈ, ਜਿਹਨੇ ਇੱਕ ਧੜੇ ਹੈ, ਉਹ ਧੜਿਆਂ ਦਾ ਵੱਡਾ ਹਿੱਸਾ ਭਾਰਤੀ ਜਨਤਾ ਪਾਰਟੀ ਨਾਲ ਸਾਂਝਾ ਪਾਉਣ ਦੇ ਲਈ ਤਰਲੋ ਮੱਛੀ ਹੈ। ਜਦੋਂ ਭਾਰਤੀ ਜਨਤਾ ਪਾਰਟੀ ਕਹਿੰਦੀ ਕਿ ਅਸੀਂ ਪੰਜਾਬ 'ਚ ਸਰਕਾਰ ਬਣਾਉਣੀ ਹਰ ਹੀਲੇ, ਉਦੋਂ ਇਸ ਚਿੱਠੀ ਦੀ ਬੜੀ ਅਹਿਮੀਅਤ ਮੰਨੀ ਜਾ ਰਹੀ ਹੈ, ਕਿਉਂਕਿ ਉਸ ਮੌਕੇ ਤੇ ਪ੍ਰਧਾਨ ਮੰਤਰੀ ਨੂੰ ਖੱਤ ਲਿਖਣਾ, ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਵਿੱਚ ਵੋਟਾਂ ਬਟੋਰਨ ਦੇ ਲਈ ਕੁਛ ਨਾ ਕੁਛ ਤੇ ਚਾਹੀਦਾ, ਕੁਛ ਨਾ ਕੁਛ ਮੁੱਦੇ ਵੀ ਚਾਹੀਦੇ ਆ, ਕੁਛ ਨਾ ਕੁਛ ਏਜੰਡੇ ਚਾਹੀਦੇ ਆ। ਸੋ ਉਸ ਸੰਦਰਭ ਵਿੱਚ ਇਸ ਖੱਤ ਨੂੰ ਬੜਾ ਵਿਸ਼ੇਸ਼ ਮੰਨਿਆ ਜਾ ਰਿਹਾ ਹੈ। ਬਾਕੀ ਵੇਖਦੇ ਹਾਂ ਭਾਈ ਇਹ ਖੱਤ ਹੁਣ ਦਿੱਲੀ ਕਿੰਨੇ ਕੁ ਦਿਨਾਂ 'ਚ ਪਹੁੰਚਦਾ ਹੈ ਤੇ ਪ੍ਰਧਾਨ ਮੰਤਰੀ ਦੇ ਟੇਬਲ ਤੇ ਕਦੋਂ ਪਹੁੰਚਦਾ ਤੇ ਫਿਰ ਪ੍ਰਧਾਨ ਮੰਤਰੀ ਕਦੋਂ ਇਸ ਮਸਲੇ ਤੇ ਗੌਰ ਕਰਵਾਉਂਦੇ।
0: ਜੀ ਕੈਪਟਨ ਸਾਹਿਬ ਜੀ, ਇਹਨੂੰ ਸਤਿ ਸ਼੍ਰੀ ਅਕਾਲ ਜੀ।
6: ਹੁਸ਼ਿਆਰਪੁਰ ਜੀ, ਸਤਿ ਸ਼੍ਰੀ ਅਕਾਲ। ਹੁਸ਼ਿਆਰਪੁਰ ਜੀ, ਜੇ ਵਾਕਿਆ ਇਸ ਬੀਬੀ ਵਿਧਾਇਕਾ ਆਪ ਪਾਰਟੀ ਨੇ ਥੱਪੜ ਮਾਰਿਆ, ਅਗਲੀਆਂ ਚੋਣਾਂ 'ਚ ਇਹਨੂੰ ਸਖ਼ਤ ਸਜ਼ਾ ਦੇ ਕੇ ਪਾਸੇ ਕਰ ਦੇਣਾ ਚਾਹੀਦਾ। ਮੇਰੇ ਖਿਆਲ 'ਚ ਇਸ ਬੀਬੀ ਨੇ ਪੱਥਰ ਸੀ ਨਾ, ਬੀਬੀ 6 ਮਹੀਨੇ ਮੁੱਖ ਮੰਤਰੀ ਰਹੀ ਸੀ, ਉਹ ਮਾਵਾਂ ਧੀਆਂ ਦੋਨੋਂ ਹੀ ਮਸ਼ਹੂਰ ਸੀ ਥੱਪੜ ਮਾਰਨ ਦੇ ਵਿੱਚ, ਦੇਖ ਲਿਆ ਹੋਣਾ ਇਹਨੇ ਕਿ ਉਹਨਾਂ ਨੂੰ ਥੱਪੜ ਮਾਰਦੇ ਆ। ਸਤਿ ਸ਼੍ਰੀ ਅਕਾਲ
0: ਜੀ। ਜੀ ਬਹੁਤ ਬਹੁਤ ਧੰਨਵਾਦ ਜੀ। ਤੇ ਨਾਲ ਹੀ ਭਾਜੀ ਕਹਿੰਦੇ ਬੇਅਦਬੀ ਕਾਨੂੰਨ ਇੱਕ ਵਾਰ ਮੁੜ ਚਰਚਾ ਦੇ ਵਿੱਚ ਆਏ ਨੇ ਜੀ ਫੇਰ ਦੁਬਾਰਾ।
1: ਦੇਖੋ ਗੱਲ ਇਹ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀਆਂ ਰੋਕਣ ਲਈ ਜਿਹੜਾ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ ਪੰਜਾਬ ਦੀ ਸਰਕਾਰ ਨੇ 13 ਤਰੀਕ ਨੂੰ ਲਾਗੂ ਕੀਤਾ ਸੀ, ਉਹਦਾ ਥੋੜੇ ਦਿਨਾਂ ਬਾਅਦ ਹੀ ਵਿਰੋਧ ਸ਼ੁਰੂ ਹੋ ਜਾਂਦਾ ਹੈ, ਔਰ ਕਾਫੀ ਉਹਦਾ ਵਿਰੋਧ ਜਿਹੜਾ ਅਕਾਲੀ ਧੜੇ ਵਾਲੇ ਪਾਸਿਓਂ, SGPC ਵਾਲੇ ਪਾਸਿਓਂ, ਖਾਸ ਕਰਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਾਲੇ ਕੀਤਾ ਗਿਆ, ਔਰ ਕੱਲਾ ਕੀਤਾ ਗਿਆ ਕਿ ਮੰਗ ਕੀਤੀ ਜਾ ਰਹੀ ਹੈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਤੋਂ ਕਿ ਜਥੇਦਾਰ ਸਾਹਿਬ ਕਹਿੰਦੇ ਕਿ ਪੰਜਾਬ ਦੀ ਸਰਕਾਰ ਨੂੰ ਇਸ ਕਾਨੂੰਨ ਨੂੰ ਫਿਲਹਾਲ ਰੋਕ ਦੇਣਾ ਚਾਹੀਦਾ ਹੈ, ਜਿੰਨਾ ਚਿਰ ਜਿਹੜੀਆਂ ਇਹਦੀਆਂ ਵਿਵਾਦਿਤ ਮੱਦਾਂ ਨੇ ਉਹਦੇ ਵਿੱਚ ਸੋਧ ਨਹੀਂ ਹੁੰਦੀ। ਔਰ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਆ ਕਿ ਜਥੇਦਾਰ ਸਾਹਿਬ ਨੇ ਜਿਹੜੇ ਸਿੱਖ ਵਿਧਾਇਕ ਤਲਬ ਕੀਤੇ ਸੀ ਉਹ ਮੰਨ ਕੇ ਵੀ ਆਏ ਜਥੇਦਾਰ ਜੀ ਦੀ ਕਚਹਿਰੀ ਦੇ ਵਿੱਚ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੀ ਦੀ ਕਚਹਿਰੀ ਦੇ ਵਿੱਚ ਕਿ ਅਸੀਂ ਸੋਧਾਂ ਵੀ ਕਰਾਵਾਂਗੇ, ਬਾਕੀ ਅਸੀਂ ਕਾਨੂੰਨ ਪੜ੍ਹਿਆ ਨਹੀਂ ਉਵੇਂ ਅਸੀਂ ਹਾਂਜੀ ਹਾਂਜੀ ਕਰਦੇ ਰਹੇ, ਉਹ ਮੰਨ ਕੇ ਆਏ ਹੈ। ਪਰੰਤੂ ਮਸਲਾ ਉੱਥੇ ਦਾ ਉੱਥੇ ਹੈ, ਜਿਹੜੀਆਂ ਚੀਜ਼ਾਂ ਜਿਹੜੀਆਂ ਤਰਮੀਮਾਂ ਜਿਹੜੀਆਂ ਸੋਧਾਂ ਦੀ ਮੰਗ ਐਸ ਜੀ ਪੀ ਸੀ ਕਰ ਰਹੀ ਹੈ ਜਾਂ ਜਥੇਦਾਰ ਜੀ ਕਰ ਰਿਹਾ, ਉਹ ਸੋਧਾਂ ਅਜੇ ਤੱਕ ਪੰਜਾਬ ਦੀ ਸਰਕਾਰ ਨੇ ਨਾ ਕੀਤੀਆਂ, ਨਾ ਉਸਨੇ ਇਹ ਹਾਮੀ ਭਰੀ ਹੈ ਕਿ ਅਸੀਂ ਉਹ ਸੋਧਾਂ ਕਰ ਦਿਆਂਗੇ। ਹਾਂ, ਇੰਨਾ ਕੁ ਜ਼ਰੂਰ ਹੈ ਕਿ ਪੰਜਾਬ ਦੀ ਸਰਕਾਰ ਕਹਿੰਦੀ ਵਿਚਾਰ ਲਵਾਂਗੇ। ਹੁਣ ਉਸ ਵਿਚਾਰ ਦੇ ਵਿੱਚ ਚੱਲਦੇ ਚੱਲਦੇ ਪੰਜਾਬ ਦੀ ਸਰਕਾਰ ਨੇ ਇੱਕ ਕਮੇਟੀ ਬਣਾਈ ਸੱਤਾਂ ਮੈਂਬਰਾਂ ਦੀ। ਹੁਣ ਤੁਸੀਂ ਵੇਖੋ ਸੱਤ ਮੈਂਬਰ ਪੰਜਾਬ ਦੀ ਸਰਕਾਰ ਨੇ ਲਏ ਕਿਹੜੇ ਆ? ਉਹਦੇ ਵਿੱਚ ਲਏ ਗਿਆਨੀ ਰਘਵੀਰ ਸਿੰਘ ਹੋਣੀ ਜਿਹੜੇ ਸਾਬਕਾ ਜਥੇਦਾਰ ਆ, ਇੰਜ ਕਹੀਏ ਕਿ ਐਸ ਜੀ ਪੀ ਸੀ ਵਾਲੇ ਧੜੇ ਤੇ ਅਕਾਲੀ ਧੜੇ ਦੇ ਬਿਲਕੁਲ ਐਂਟੀ, ਸੰਤ ਬਾਬਾ ਹਰਨਾਮ ਸਿੰਘ ਖਾਲਸਾ ਜਿਹਦੀ ਬਣਦੀ ਨੇ ਐਸ ਜੀ ਪੀ ਸੀ ਨਾਲ ਬਹੁਤੀ, ਸੰਤ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਵਾਲੇ ਜਿਹੜੇ ਮੰਨਿਆ ਜਾਂਦਾ ਕਿ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੇ ਨੇੜੇ ਹੈ, ਕੁਝ ਹੋਰ ਚਿਹਰੇ ਹੈਗੇ। ਸੱਤ ਲੋਕਾਂ ਨੂੰ ਲਿਆ ਔਰ ਸੱਤ ਲੋਕਾਂ ਦੇ ਬਾਰੇ ਇਹ ਗੱਲ ਆਖੀ ਕਿ ਇਹ ਸੱਤ ਲੋਕ ਵਿਚਾਰ ਕਰਨਗੇ, ਵਿਚਾਰ ਕਰਨ ਤੋਂ ਬਾਅਦ ਇਹ ਪੰਜਾਬ ਸਰਕਾਰ ਦੇ ਰੀਪ੍ਰਜੈਂਟ ਬਣਗੇ, ਇਹ ਜਥੇਦਾਰ ਸਾਹਿਬ ਵਾਲੀ ਜਿਹੜੀ ਕਮੇਟੀ ਹੈ ਅਕਾਲ ਤਖ਼ਤ ਵਾਲੀ ਕਮੇਟੀ ਉਹਦੇ ਨਾਲ ਵਿਚਾਰਾਂ ਕਰਨਗੇ। ਹੁਣ ਗੱਲ ਇਹ ਹੈ ਕਿ ਕਮੇਟੀ ਬਣਾ ਦੇਣੀ ਆਪਣੇ ਆਪ ਦੇ ਵਿੱਚ ਪਟਲ ਸਾਹਿਬ ਸਭ ਕੁਛ ਨਹੀਂ ਹੈ, ਕਿਉਂਕਿ ਕਿੰਨੇ ਮਹੀਨੇ ਹੋ ਗਏ, 15 ਦਿਨ ਦਾ ਸਮਾਂ, ਕਦੇ 2 ਮਹੀਨੇ ਅਤੇ ਕਈ ਵਾਰ ਸਮਾਂ ਲੰਘ ਗਿਆ। ਹੁਣ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਅੱਜ ਵੀ ਕਿਹਾ ਕਿ ਭਾਈ ਪਹਿਲਾਂ ਕਾਨੂੰਨ ਤੇ ਰੋਕ ਲਾਓ, ਬਾਕੀ ਗੱਲਬਾਤ ਵਿੱਚ। ਔਰ ਪੰਜਾਬ ਦੀ ਸਰਕਾਰ ਦਾ ਜਿਹੜਾ ਰਵੱਈਆ ਆ ਪਹਿਲੇ ਦਿਨ ਤੋਂ ਇਸ ਕਾਨੂੰਨ ਨੂੰ ਲੈ ਕੇ, ਉਹ ਕਹਿੰਦੇ ਮੈਂ ਨਾ ਮੰਨੂ, ਉਹ ਕਹਿੰਦੇ ਐਸ ਜੀ ਪੀ ਸੀ ਜਾਂ ਜਥੇਦਾਰ ਸਾਹਿਬ ਜੋ ਮਰਜ਼ੀ ਕਹੀ ਜਾਣੇ, ਕਾਨੂੰਨ ਅਸੀਂ ਤਿਆਰ ਕਰਤਾ ਔਰ ਲੋਕਾਂ ਦੀ ਰਾਏ ਦੇ ਨਾਲ ਕੀਤਾ, ਬਿਲਕੁਲ ਤਬਦੀਲੀ ਨਹੀਂ ਕਰਾਂਗੇ। ਅੱਜ ਦੀ ਕਮੇਟੀ ਵੀ ਬਣਾਈ ਹੈ, ਮੈਨੂੰ ਲੱਗਦਾ ਕਿ ਕੇਵਲ ਤੇ ਕੇਵਲ ਸਮਾਂ ਟਪਾਉਣ ਨੂੰ ਕਮੇਟੀ ਬਣਾਈ ਹੈ। ਪੰਜਾਬ ਦੀ ਸਰਕਾਰ ਲੱਗਦਾ ਇੰਝ ਹੈ ਕਿ ਇਹਨਾਂ ਕਾਨੂੰਨਾਂ 'ਚ ਸੋਧ ਕਰਨ ਦੇ ਮੂਡ ਵਿੱਚ ਨਹੀਂ ਹੈਗੀ।
0: ਜੀ ਭਾਜੀ, ਤੇ ਕਾਲ ਲੈ ਲੈਣਾ ਦਲਜੀਤ ਜੀ, ਸਤਿ ਸ਼੍ਰੀ ਅਕਾਲ ਜੀ। ਜੀ ਆਇਆਂ ਨੂੰ ਜੀ,
7: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਰਮੇਸ਼ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ।
0: ਜੀ
7: ਜੀ, ਮੇਰਾ ਸੀਗਾ ਕੁਐਸਚਨ, ਮੈਂ ਜਿਹੜਾ ਸੀਐਮ ਨੇ ਇੱਕ ਗੈਂਗਸਟਰ ਸ਼ਾਮਿਲ ਕੀਤਾ ਜੀ ਪਾਰਟੀ ਦੇ ਵਿੱਚ ਫਿਰੋਜ਼ਪੁਰ ਵਾਲਾ, ਉਹ ਗੁਰਪ੍ਰੀਤ ਸਿੰਘ, ਉਹਦੇ ਲਈ ਥੱਪੜ ਕੌਣ ਮਾਰੂ ਇਹਨਾਂ ਦੇ ਮੂੰਹ ਤੇ ਜੀ? ਉਹ ਬੰਦਾ ਸ਼ਰੇਆਮ ਇੰਟਰਵਿਊ ਦੇ ਵਿੱਚ ਕਹਿੰਦਾ ਵੀ ਅਸੀਂ ਬੰਦਾ ਇੱਕ ਘੇਰ ਕੇ ਵੀ ਮਾਰਿਆ, ਫਿਰ ਜੇਲ੍ਹ ਬ੍ਰੇਕ ਕੀਤੀ ਆ ਉਹਨਾਂ ਨੇ ਜੀ, ਤੇ ਉਹ ਸਜ਼ਾ ਜਵਾਬਤਾ ਮੁਜਰਮ ਰਿਹਾ ਉਹ। ਤੇ ਇੱਕ ਇਹ ਵੀ ਦੱਸਿਓ ਜੀ, ਵਿਧਾਨ ਸਭਾ ਦੀ ਇਲੈਕਸ਼ਨ ਲੜ ਸਕਦਾ ਬੰਦਾ ਜੀ? ਤਾਂ ਇੰਨੀ ਸ਼ਿਕਾਇਤ ਕੱਟੀ ਹੋਵੇ ਜੀ ਨੇ
0: ਜੀ। ਜੀ ਥੈਂਕ ਯੂ ਭਾਜੀ। ਜੀ ਭਾਜੀ
1: ਪੱਖੀ ਸਾਹਿਬ, ਮੈਂ ਨਾ ਤੁਹਾਡੇ ਵੀ ਧਿਆਨ ਚ ਲਾਵਾਂ, ਕਈ ਕਾਲ ਨਾ ਕਈ ਆਵਾਜ਼ਾਂ ਬੜੀਆਂ ਮੱਧਮ ਰਹਿ ਜਾਂਦੀਆਂ, ਫਿਰ ਉਹ ਨਾ ਕਈ ਵਾਰੀ ਅਸੀਂ ਵਾਸ਼ਨਾ ਲੈ ਕੇ ਤੇ ਚਲੋ ਦੇਖ ਲਈਦਾ। ਇਹਨਾਂ ਨੇ ਗੱਲ ਗੁਰਪ੍ਰੀਤ ਸ਼ੇਖੋਂ ਦੀ ਕੀਤੀ ਹੈ, ਉਹਨਾਂ ਨੇ ਸ਼ਾਇਦ ਇਹ ਪੁੱਛਿਆ ਕਿ ਇਲੈਕਸ਼ਨ ਕੀ ਲੜ ਸਕਦਾ ਕਿ ਨਹੀਂ ਲੜ ਸਕਦਾ
0: ਜੀ।
1: ਦੇਖੋ ਦੋ ਚੀਜ਼ਾਂ ਨੇ ਗੁਰਪ੍ਰੀਤ ਸ਼ੇਖੋਂ ਦੇ ਮਸਲੇ ਚ। ਗੁਰਪ੍ਰੀਤ ਸ਼ੇਖੋਂ ਸਿਆਸੀ ਮੈਦਾਨ ਚ ਨਿਤਰਿਆ, ਮੈਨੂੰ ਲੱਗਦਾ ਕਿ ਇੱਥੇ ਤੇ ਨਾ ਸੰਵਿਧਾਨ ਦੀ ਪਾਬੰਦੀ ਹੈ, ਨਾ ਹੋਣੀ ਚਾਹੀਦੀ ਹੈ, ਨਾ ਲੋਕ ਇੱਥੇ ਪਾਬੰਦੀ ਲਾਉਂਦੇ ਆ। ਇੱਥੇ ਸਵਾਲ ਇਹ ਆ ਕਿ ਗੁਰਪ੍ਰੀਤ ਸ਼ੇਖੋਂ ਨੂੰ ਕਿਸ ਪਾਰਟੀ ਨੇ ਅਡੋਪਟ ਕੀਤਾ, ਕਿਸ ਪਾਰਟੀ ਨੇ ਆਪਣੇ 'ਚ ਸ਼ਾਮਿਲ ਕਰਾਇਆ? ਕੀ ਵਾਕਿਆ ਆਮ ਆਦਮੀ ਪਾਰਟੀ ਦੀ ਕੋਈ ਵਾਹ ਆੜੀ ਸੀ? ਕੀ ਉਹਨਾਂ ਤੋਂ ਉਮੀਦਵਾਰ ਮੁੱਕ ਗਏ? ਕੀ ਉਹਨਾਂ ਤੋਂ ਲੀਡਰ ਮੁੱਕ ਗਏ ਜਿਹੜਾ ਉਹਨਾਂ ਨੇ ਗੁਰਪ੍ਰੀਤ ਸ਼ੇਖੋਂ ਨੂੰ ਸ਼ਾਮਿਲ ਕੀਤਾ? ਸੋ ਇਸ ਕਰਕੇ ਪਹਿਲਾ ਨੁਕਤਾ ਇਹੀ ਹੈ ਕਿ ਆਮ ਆਦਮੀ ਪਾਰਟੀ ਤੇ ਸਵਾਲ ਖੜਾ ਹੁੰਦਾ ਕਿ ਗੱਲਾਂ ਤੁਸੀਂ ਬਹੁਤ ਵੱਡੀਆਂ ਕਰਦੇ ਹੋ, ਕਿ ਅਕਾਲੀਆਂ ਨੇ ਗੈਂਗਸਟਰ ਬਣਾਤੇ, ਕਾਂਗਰਸੀਆਂ ਨੇ ਗੈਂਗਸਟਰ ਬਣਾਤੇ, ਤੇ ਜਿਹੜੇ ਉਹਨਾਂ ਨੇ ਗੈਂਗਸਟਰ ਬਣਾਏ ਹੁਣ ਕੀ ਤੁਸੀਂ ਉਸਨੂੰ ਆਪਣੀ ਪਾਰਟੀ 'ਚ ਸ਼ਾਮਿਲ ਕਰਾਉਂਗੇ? ਸੋ ਪਹਿਲਾ ਤਾਂ ਸਵਾਲ ਆਮ ਆਦਮੀ ਪਾਰਟੀ ਤੇ ਹੈਗਾ ਕਿ ਕਿਉਂ। ਦੂਜੀ ਗੱਲ ਜਿਹੜੀ ਚੋਣ ਲੜਨ ਦੀ ਗੁਰਪ੍ਰੀਤ ਸ਼ੇਖੋਂ ਦੀ, ਦੇਖੋ ਚੋਣ ਉਹ ਲੜ ਸਕਦਾ ਹੈ, ਚੋਣ ਭਾਰਤ ਦੇ ਵਿੱਚ ਤੁਸੀਂ ਸੱਚ ਜਾਣਿਓ ਕਿ ਚਾਹੇ ਲੋਕ ਸਭਾ, ਚਾਹੇ ਰਾਜ ਸਭਾ ਤੇ ਚਾਹੇ ਵੱਖ ਵੱਖ ਵਿਧਾਨ ਸਭਾ, ਲਗਭਗ 50% ਜਿਹੜੇ ਵਿਧਾਇਕ ਹੈ ਭਾਰਤ ਦੇ ਜਾਂ ਮੈਂਬਰ ਪਾਰਲੀਮੈਂਟ ਹੈ, ਕਈਆਂ ਤੇ ਤਾਂ 3-3 ਮੁਕੱਦਮੇ ਚੱਲਣ ਲੱਗੇ, ਤੇ ਮੁਕੱਦਮੇ ਵਾਲੇ ਤੇ ਬਹੁਤ ਹੈਗੇ ਆ, ਕੋਈ ਟਾਮਾ ਹੀ ਹੋਵੇਗਾ ਜਿੱਥੇ ਕੋਈ ਮੁਕੱਦਮਾ ਨਾ ਹੋਵੇ। ਇਸ ਕਰਕੇ ਗੁਰਪ੍ਰੀਤ ਸ਼ੇਖੋਂ ਇੱਕ ਮਸਲੇ 'ਚ ਸਜ਼ਾ ਭੁਗਤਾਇਆ, ਉਹ ਮਸਲਾ ਨਿਬੜ ਗਿਆ ਜਦੋਂ ਸਜ਼ਾ ਭੁਗਤ ਲਈ ਭਾਰਤੀ ਕਾਨੂੰਨ ਤੱਕ, ਦੂਜਿਆਂ 'ਚ ਕੇਸ ਚੱਲਦੇ ਆ। ਤੇ ਕੇਸੇ ਤੇ ਇੱਦਾਂ ਆ ਜਿਹਦੇ ਬੋਝੇ 'ਚ ਪੈਸੇ ਆ ਉਹ ਸਾਰੀ ਉਮਰ ਹੀ ਭਮਾ ਚਲਾਈ ਜਾਵੇ। ਸੋ ਮੈਨੂੰ ਲੱਗਦਾ ਕਿ ਚੋਣ ਤੇ ਗੁਰਪ੍ਰੀਤ ਸ਼ੇਖੋਂ ਲੜ ਸਕੂਗਾ, ਬਾਕੀ ਭਾਈ ਆਮ ਆਦਮੀ ਪਾਰਟੀ ਦੇਖਦੇ ਆ ਕੀ ਕਰਦੀ ਆਉਣ ਵਾਲੇ ਦਿਨਾਂ 'ਚ ਇਹਨੂੰ ਲੈ ਕੇ।
0: ਜੀ ਰਮੇਸ਼ ਭਾਅ ਜੀ, ਬਹੁਤ ਬਹੁਤ ਧੰਨਵਾਦ, ਤੁਸੀਂ ਸਾਨੂੰ ਤਾਜ਼ਾ ਤਰੀਨ ਖਬਰਾਂ ਤੋਂ ਜਾਣੂ ਕਰਾਇਆ, ਸਾਨੂੰ ਸਾਰਿਆਂ ਨੂੰ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਭਾਅ ਜੀ, ਥੈਂਕ ਯੂ ਜੀ।
1: ਮਿਹਰਬਾਨੀ ਕਾਕਾ ਸਾਹਿਬ, ਬਹੁਤ ਬਹੁਤ ਮਿਹਰਬਾਨੀ
0: ਜੀ, ਥੈਂਕ ਯੂ ਜੀ, ਥੈਂਕ ਯੂ। ਸੋ ਦੋਸਤੋ, ਇਹ ਸਨ ਰਮੇਸ਼ ਹੁਸ਼ਿਆਰਪੁਰੀ ਜੀ, ਜਿਨ੍ਹਾਂ ਨੇ ਸਾਨੂੰ ਪੰਜਾਬ ਦੀਆਂ ਤਾਜ਼ਾ ਤਰੀਨ ਖਬਰਾਂ ਤੋਂ ਆ ਜਿਹੜਾ ਅਪਡੇਟ ਦਿੱਤਾ। ਅਤੇ ਬੜੀ ਜਲਦੀ ਅੱਜ ਬਲਵੀਰ ਸੋਹੀ ਜੀ ਵੀ ਸਾਡੇ ਨਾਲ ਜੁੜਨਗੇ। ਡੈਂਟਲ ਨੂੰ ਲੈ ਕੇ ਕਈ ਸਵਾਲ ਹੁੰਦੇ ਨੇ, ਕਈ ਅਪਡੇਟਸ ਆਉਂਦੀਆਂ ਨੇ, ਕਈ ਇਹੋ ਜਿਹੀਆਂ ਚੀਜ਼ਾਂ ਨੇ ਜੋ ਸਾਨੂੰ ਕਈ ਵਾਰ ਅਸੀਂ ਅਣਗੌਲੇ ਕਰਦੇ ਨੇ, ਪਰ ਉਹ ਸਾਨੂੰ ਦੱਸਦੇ ਨੇ ਵੀ ਆਹ ਪ੍ਰੀਕੋਸ਼ਨਸ ਲਓ ਅਤੇ ਆਪਾਂ ਆਪਣੇ ਦੰਦਾਂ ਦੀ ਲਾਈਫ ਆ ਜਿਹੜੀ ਉਹ ਵਧਾ ਸਕਦੇ ਹਾਂ। ਸੋ 10-15 ਮਿੰਟ ਬਾਅਦ ਜਲਦੀ ਅਸੀਂ ਉਹਨਾਂ ਦੇ ਨਾਲ ਵੀ ਜਿਹੜਾਂਗੇ। ਉਸ ਤੋਂ ਪਹਿਲਾਂ ਕੁਝ ਕੁ ਜਿਹੜੀਆਂ ਇੱਥੇ ਦੀਆਂ ਲੋਕਲ ਖਬਰਾਂ ਨੇ ਉਹਨਾਂ 'ਤੇ ਮੈਂ ਥੋੜ੍ਹਾ ਜਿਹਾ ਤੁਹਾਨੂੰ ਚਾਨਣਾ ਪਾਵਾਂਗਾ। ਬਾਕੀ ਕਿਸੇ ਖਬਰ 'ਤੇ ਤੁਸੀਂ ਕੋਈ ਟੀਕਾ ਟਿੱਪਣੀ ਕਰਨੀ ਹੈ ਜਾਂ ਕਿਸੇ 'ਤੇ ਗੱਲ ਕਰਨੀ ਹੈ ਤਾਂ ਮੋਰ ਦੈਨ ਵੈਲਕਮ, ਸਟੂਡੀਓ 'ਚ ਕਾਲ ਕਰ ਸਕਦੇ ਹੋ। ਸਟੂਡੀਓ ਦਾ ਨੰਬਰ 905-673-3337 905-673-3337 'ਤੇ ਤੁਸੀਂ ਸਾਡੇ ਨਾਲ ਸਾਂਝ ਪਾ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਦੇ ਮਨਵੀਰ ਸਿੰਘ ਵੱਲੋਂ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ। ਹੋਮ ਆਟੋ ਇੰਸ਼ੋਰੈਂਸ, ਤੁਸੀਂ ਮੈਂ ਹਮੇਸ਼ਾ ਕਹਿੰਦਾ ਸ਼ਾਪ ਅਰਾਊਂਡ ਕਰੋ। ਜਿੰਨੇ ਵੀ ਸਾਡੇ ਸਪੋਂਸਰ ਹੈ, ਮਾਣ ਵਾਲੀ ਗੱਲ ਹੈ ਵੀ ਉਹ ਆਪ ਕਹਿੰਦੇ ਆ ਵੀ ਭਾਜੀ ਉਹਨਾਂ ਨੂੰ ਕਹੋ ਵੀ ਤੁਸੀਂ ਇੱਕ ਵਾਰ ਸ਼ੋਪ ਅਰਾਊਂਡ ਕਰਕੇ ਫਿਰ ਸਾਡੇ ਕੋਲ ਵੀ ਆ ਜਾਓ, ਫਿਰ ਤੁਸੀਂ ਆ ਜਿਹੜਾ ਡਿਫਰੈਂਸ ਹੈ ਜਿਹੜਾ ਉਹ ਮਹਿਸੂਸ ਕਰੋ। ਭਾਵੇਂ ਅਸੀਂ ਰੈਨੋਵੇਸ਼ਨ ਦੀ ਐਡ ਕਰਦੇ ਹਾਂ, ਭਾਵੇਂ ਕੋਈ ਸਰਵਿਸਿਜ਼ ਬੇਸਡ ਬਿਜ਼ਨਸ ਦੀ ਐਡ ਕਰਦੇ ਹਾਂ, ਤੁਸੀਂ ਆ ਜਿਹੜਾ ਬਿਜ਼ਨਸ ਦਿੰਦੇ ਹੋ ਅਤੇ ਜੋ ਤੁਸੀਂ ਫੀਡਬੈਕ ਮੇਰੇ ਤੱਕ ਪਹੁੰਚਾਉਂਦੇ ਹੋ, ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਮਨਦੀਪ ਸਿੰਘ ਹੋਣੀ ਜੋ ਕੇ ਟੀ ਪੀ ਰੈਨੋਵੇਸ਼ਨ ਦਾ ਕੰਮ ਕਰਦੇ ਆ, ਪਰਸੋਂ ਭੈਣ ਜੀ ਹੁਣਾਂ ਦਾ ਫੋਨ ਆਇਆ ਅਤੇ ਉਹ ਕਹਿੰਦੇ ਵੀ ਜਦੋਂ ਕੋਈ ਗਲਤ ਕੰਮ ਕਰਦਾ ਉਹ ਤਾਂ ਇੱਕਦਮ ਅਸੀਂ ਬੋਲ ਦਿੰਦੇ ਹਾਂ, ਪਰ ਜਦੋਂ ਕੋਈ ਚੰਗਾ ਕੰਮ ਕਰਦਾ ਉਹਦੇ ਬਾਰੇ ਅਸੀਂ ਬਹੁਤ ਘੱਟ ਬੋਲਦੇ ਹਾਂ। ਅਤੇ ਉਹਨਾਂ ਨੇ ਆ ਜਿਹੜਾ ਮਨਦੀਪ ਹੁਣਾਂ ਦੀ ਬੜੀ ਸਿਫਤ ਸਲਾਹ ਕੀਤੀ ਰੈਨੋਵੇਸ਼ਨ ਨੂੰ ਲੈ ਕੇ, ਕਹਿੰਦੇ ਵੀ ਕੰਮ ਹੋ ਗਿਆ, ਹੁਣ ਵੀ ਜੇ ਕਦੇ ਲੋੜ ਪੈਂਦੀ ਹੈ ਸਾਨੂੰ ਅਸੀਂ ਕਾਲ ਕਰ ਦਿੰਦੇ ਹਾਂ, ਅਤੇ ਮੁੰਡਾ ਬਿਨਾਂ ਕੋਈ ਮੱਥੇ 'ਤੇ ਵੱਟ ਪਾਏ ਆ ਕੇ ਉਹ ਕੰਮ ਹੈ ਜਿਹੜਾ ਕਰ ਦਿੰਦਾ। ਸੋ ਇਹੀ ਇੱਕ ਖਾਸੀਅਤ ਹੁੰਦੀ ਹੈ। ਸੋ ਰੈਨੋਵੇਸ਼ਨ ਵਾਸਤੇ ਤੁਸੀਂ ਮਨਦੀਪ ਸਿੰਘ ਹੋਣਾ ਦੇ ਨਾਲ ਸੰਪਰਕ ਕਰ ਸਕਦੇ ਹੋ, ਕੇ ਟੀ ਪੀ ਰੈਨੋਵੇਸ਼ਨ ਦੇ ਮਨਦੀਪ ਸਿੰਘ, 416-272-8214, 416-272-8214। ਮੈਂ ਹਮੇਸ਼ਾ ਕਹਿੰਦਾ ਵੀ ਪ੍ਰੋਗਰਾਮ ਦਾ ਹਵਾਲਾ ਦੇ ਦਿਆ ਕਰੋ, ਉਹਦਾ ਕਾਰਨ ਇਹ ਹੈ ਵੀ ਅਗਲੇ ਨੂੰ ਇੱਕ ਤਾਂ ਪਤਾ ਚੱਲ ਜਾਂਦਾ ਵੀ ਤੁਸੀਂ ਕਿੱਥੋਂ ਸੁਣ ਕੇ ਆਏ ਹੋ, ਅਤੇ ਨਾਲ ਦੀ ਨਾਲ ਅਗਲੇ 'ਤੇ ਵੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਵੀ ਭਾਈ ਪ੍ਰੋਗਰਾਮ ਸੁਣ ਕੇ ਆਏ ਹੈ, ਅਤੇ ਉੱਥੇ ਆ ਜਿਹੜੀ ਫੀਡਬੈਕ ਵੀ ਸਾਡੇ ਪ੍ਰਤੀ ਜਾਊਗੀ ਵੀ ਜਿੱਦਾਂ ਦੀ ਅਸੀਂ ਸਰਵਿਸਿਸ ਪ੍ਰੋਵਾਈਡ ਕਰਦੇ ਹਾਂ ਜੀ। ਸੋ ਮਨਵੀਰ ਸਿੰਘ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਹੋਮ ਆਟੋ ਇੰਸ਼ੋਰੈਂਸ ਵਾਸਤੇ ਤੁਸੀਂ ਸ਼ੋਪ ਰਾਊਂਡ ਕਰੋ, ਇੱਕ ਵਾਰ ਉਹਨਾਂ ਨੂੰ ਵੀ ਕਾਲ ਕਰੋ, ਫਿਰ ਦੇਖੋ ਉਹਨਾਂ ਦਾ ਕਮਾਲ। ਨੰਬਰ 647-279-2870 647-279-2870 'ਤੇ ਸੰਪਰਕ ਕੀਤਾ ਜਾ ਸਕਦਾ। ਵਿੰਡੋਜ਼ ਐਂਡ ਡੋਰਸ ਵਾਸਤੇ ਯਸ਼ ਵਿੰਡੋਜ਼ ਐਂਡ ਡੋਰਸ, 8917 ਦਾ ਗੋਰ ਰੋਡ, ਹਾਂਜੀ, ਯੂਨਿਟ ਨੰਬਰ 2 'ਤੇ ਤੁਸੀਂ ਉੱਥੇ ਜਾ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਫੈਕਟਰੀ ਆਊਟਲੈਟ ਹੈ, ਇੰਸਟਾਲੇਸ਼ਨ ਵੀ ਕਰ ਦਿੰਦੇ ਨੇ, ਤੁਸੀਂ ਦੇਖੋਗੇ ਉੱਥੋਂ ਜਿਹੜੀਆਂ ਡੋਰਸ ਹੈ ਵਿੰਡੋਜ਼ ਨੇ ਮਾਡਰਨ ਡਿਜ਼ਾਈਨ ਦੇ ਵੀ ਨੇ ਅਤੇ ਨਵੀਂ ਟੈਕਨੋਲੋਜੀ ਦੇ ਨਾਲ ਵੀ ਲੈਸ ਨੇ। ਸੋ ਯਸ਼ ਵਿੰਡੋਜ਼ ਐਂਡ ਡੋਰਸ 'ਤੇ ਤੁਸੀਂ ਆ ਜਿਹੜਾ ਗੋਰ ਐਬੀਨੇਜ਼ਰ ਦੇ ਕੋਲ ਜਿਹੜਾ ਇੰਟਰਸੈਕਸ਼ਨ ਉੱਥੇ ਜਾ ਸਕਦੇ ਹੋ, ਅਤੇ ਉੱਥੇ ਹੀ ਆਲਟੀਅਸ ਐਜੂਕੇਸ਼ਨ ਬੱਚਿਆਂ ਨੂੰ ਆਫਟਰ ਸਕੂਲ ਹੈਲਪ ਦੀ ਅੱਜ ਕੱਲ੍ਹ ਬਹੁਤ ਲੋੜ ਹੁੰਦੀ ਹੈ। ਕਈ ਵਾਰ ਪੇਰੈਂਟਸ ਹੈ ਜਿਹੜੇ ਭੱਜ ਨੱਠ ਦੇ ਵਿੱਚ, ਜਾਂ ਫਿਰ ਆਪਾਂ ਕਰੀਏ ਵੀ ਸਮਾਂ ਨਹੀਂ ਲੱਗਦਾ ਕਿਉਂਕਿ ਇੱਥੇ ਬਹੁਤ ਫਾਸਟ ਮੂਵਿੰਗ ਲਾਈਫ ਹੈ। ਸੋ ਪਰ ਬੱਚਿਆਂ ਦੀ ਪੜ੍ਹਾਈ ਦੇ ਨਾਲ ਨਾ ਕੋਈ ਅਣਗਹਿਲੀ ਕਰੋ ਜਾਂ ਖਿਲਵਾੜ ਕਰੋ। ਸੋ ਜੇ ਉਹਨਾਂ ਨੂੰ ਐਕਸਟਰਾ ਹੈਲਪ ਦੀ ਲੋੜ ਹੈ ਤਾਂ ਇੱਕ ਇੰਸਟੀਟਿਊਸ਼ਨ ਅਸੀਂ ਰੈਕਮੈਂਡ ਕਰਦੇ ਹਾਂ, ਆਫਟਰ ਸਕੂਲ ਆਲਟੀਅਸ ਐਜੂਕੇਸ਼ਨ, ਸੈਂਡਲਵੁੱਡ ਅਤੇ ਬ੍ਰੈਮਲੀ, ਜਾਂ ਕਹਿ ਲਓ ਬ੍ਰੈਮਲੀ ਦੇ ਉੱਤੇ ਜਿਹੜੀ ਲਾਇਬ੍ਰੇਰੀ ਹੈ ਸੈਂਡਲਵੁੱਡ ਬ੍ਰੈਮਲੀ ਵਾਲੀ, ਉਹਦੇ ਬਿਲਕੁਲ ਆਪੋਜ਼ਿਟ ਪਲਾਜ਼ਾ ਆ, 6 ਡਿਊ ਸਾਈਡ ਡਰਾਈਵ, ਯੂਨਿਟ ਨੰਬਰ 18, ਆਲਟੀਅਸ ਐਜੂਕੇਸ਼ਨ। ਉੱਥੇ ਤੁਸੀਂ ਆ ਜਿਹੜਾ ਇੱਕ ਵਾਰ ਵਿਜ਼ਿਟ ਕਰੋ, ਕੌਂਸਲਿੰਗ ਕਰੋ, ਤੁਹਾਡੇ ਮਨ ਨੂੰ ਜੱਚ ਗਿਆ ਤਾਂ ਫਿਰ ਆ ਜਿਹੜਾ ਤੁਸੀਂ ਉਹਨਾਂ ਦੇ ਨਾਲ ਮੂਵ ਔਨ ਹੋ ਸਕਦੇ ਹੋ। ਸੋ ਆਲਟੀਅਸ ਐਜੂਕੇਸ਼ਨ ਵਧੇਰੇ ਜਾਣਕਾਰੀ ਵਾਸਤੇ ਗ੍ਰੇਡ 5 ਤੋਂ ਲੈ ਕੇ ਯੂਨੀਵਰਸਿਟੀ ਲੈਵਲ ਤੱਕ ਐਜੂਕੇਸ਼ਨ ਪ੍ਰੋਵਾਈਡ ਕਰਦੇ ਨੇ। ਸੋ ਨੰਬਰ ਹੈ ਜੀ 905-494-9998 'ਤੇ ਆਲਟੀਅਸ ਐਜੂਕੇਸ਼ਨ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਇੱਕ ਮਿਊਜ਼ੀਕਲ ਬ੍ਰੇਕ, ਉਸ ਤੋਂ ਬਾਅਦ ਜਿਹੜੀਆਂ ਇੱਥੇ ਦੀਆਂ ਲੋਕਲ ਤਾਜ਼ਾ ਤਰੀਨ ਖਬਰਾਂ ਨੇ ਉਹਨਾਂ 'ਤੇ ਥੋੜ੍ਹੀ ਜਿਹੀ ਅਪਡੇਟ, ਫਿਰ ਅਸੀਂ ਜੋੜਾਂਗੇ ਬਲਵੀਰ ਕੌਰ ਜੀ ਹੁਣਾਂ ਦੇ ਨਾਲ।

0: ਜੀ ਹਾਂ ਦੋਸਤੋ, ਬਾਕੀ ਤੁਸੀਂ ਆਪਣੇ ਬੱਚਿਆਂ ਨੂੰ ਵਿਰਸੇ ਦੇ ਨਾਲ, ਸੱਭਿਆਚਾਰ ਦੇ ਨਾਲ ਜੋੜਨਾ ਚਾਹੁੰਦੇ ਹੋ, ਹਮੇਸ਼ਾ ਬੱਚਿਆਂ ਨੂੰ ਜਿਹੜਾ ਆਕੂਪਾਈਡ ਰੱਖੋ। ਤੁਸੀਂ ਭੰਗੜੇ 'ਚ ਪਾ ਰਹੇ ਹੋ, ਨਹੀਂ ਪਾ ਰਹੇ ਹੋ, ਤਾਂ ਤੁਸੀਂ ਕਿਸੇ ਖੇਡਾਂ ਦੇ ਵਿੱਚ ਉਹਨਾਂ ਦੀ ਫਿਜ਼ੀਕਲ ਐਕਟੀਵਿਟੀ ਦੇ ਵਿੱਚ ਜ਼ਰੂਰ ਬੱਚਿਆਂ ਨੂੰ ਪਾ ਕੇ ਰੱਖੋ, ਕਿਉਂਕਿ ਵਿੰਟਰ ਆ ਰਹੀ ਹੈ, ਵਿੰਟਰ ਦੇ ਵਿੱਚ ਜਿਹੜੀਆਂ ਬਹੁਤ ਐਕਟੀਵਿਟੀਜ਼ ਹੈ ਬੱਚਿਆਂ ਦੀ ਸੀਮਿਤ ਹੋ ਜਾਂਦੀ ਹੈ। ਸੋ ਇਸ ਕਰਕੇ ਉਹਨਾਂ ਨੂੰ ਫਿਜ਼ੀਕਲ ਐਕਟੀਵਿਟੀ, ਉਹਦੇ ਨਾਲ ਉਹਨਾਂ ਦਾ ਮਨ ਹੈ ਜਿਹੜਾ, ਮਾਇੰਡ ਹੈ, ਆਕੂਪਾਈਡ ਰਹਿੰਦਾ, ਫਿਰ ਕੁਰਾਹੇ ਨਹੀਂ ਪੈਂਦੇ, ਕਿਉਂਕਿ ਫਿਰ ਟਾਈਮ ਹੀ ਨਹੀਂ ਮਿਲਦਾ। ਹਾਂਜੀ, ਸੋ ਤੁਸੀਂ ਜਿਹੜਾ ਦਾ ਭੰਗੜਾ ਅਕੈਡਮੀ ਹਰਜੋਤ ਉਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਆਲਾ ਦਰਜੇ ਦੀ ਇੰਸਟਰਕਟਰ ਟੀਮ ਹੈ, ਵੱਡੀਆਂ ਸਟੇਜਾਂ ਤੇ ਵੱਡੇ ਕੰਪੀਟੀਸ਼ਨ ਇਹ ਜਿੱਤ ਚੁੱਕੇ ਨੇ। ਸੋ ਹਰਜੋਤ ਜੀ, ਉਹਨਾਂ ਦਾ ਨੰਬਰ 647-76-72 6475077672 ਤੇ ਸੰਪਰਕ ਕੀਤਾ ਜਾ ਸਕਦਾ ਹਰਜੋਤ ਜੀ, ਤੇ ਪ੍ਰੋਗਰਾਮ ਦਾ ਹਵਾਲਾ ਦੇ ਦਿਓ, ਤੇ ਉੱਥੇ PNJ ਸਪਰਿੰਗ ਵੀਲ ਅਲਾਈਨਮੈਂਟ। ਅਸੀਂ ਜਿਹੜਾ ਆਪਣੇ ਸੋਸ਼ਲ ਮੀਡੀਆ ਜਿੰਨੇ ਵੀ ਸਾਡੇ ਪੇਜਸ ਨੇ, ਉੱਥੇ ਅਸੀਂ ਜਿੰਨੇ ਵੀ ਸਾਡੇ ਐਡਵਰਟਾਈਜ਼ਰਸ ਨੇ, ਉਹਨਾਂ ਦੇ ਨਾਲ ਬਹੁਤ ਜਲਦ ਕੀਤੀਆਂ ਹੋਈਆਂ ਇੰਟਰਵਿਊ, ਗੁਫ਼ਤਗੂਆਂ, ਗੱਲਾਂ ਬਾਤਾਂ, ਉਹ ਉੱਥੇ ਅਪਡੇਟ, ਅਤੇ ਨਾਲ ਦੀ ਨਾਲ ਬਾਕੀ ਜੋ ਆਲੇ ਦੁਆਲੇ ਤੁਹਾਡੇ ਕਰੰਟ ਅਫੇਅਰਸ ਇਸ਼ੂਜ਼ ਜਾਂ ਫਿਰ ਮਿਊਂਸੀਪਲ ਇਲੈਕਸ਼ਨਸ ਨੂੰ ਲੈ ਕੇ ਵੀਡੀਓਜ਼ ਹੈ ਜਿਹੜੀ ਲਗਾਤਾਰ ਹੁਣ ਅਪਲੋਡ ਕਰ ਰਹੇ ਹਾਂ, ਅਤੇ ਬੇਨਤੀ ਹੈ ਉੱਥੇ ਵੀ ਸਾਡੇ ਨਾਲ ਜੁੜੋ, ਅਤੇ ਜੋ ਵੀ ਅਸੀਂ ਇੱਥੇ ਖਬਰਸਾਰ ਕਰਦੇ ਹਾਂ ਰਮੇਸ਼ ਹੁਸ਼ਿਆਰਪੁਰੀ ਜੀ ਹੁਣਾਂ ਦੇ ਨਾਲ, ਜੋ ਉੱਥੇ ਦੀਆਂ ਚੋਣਵੀਆਂ ਅਪਡੇਟਸ ਆਉਂਦੀਆਂ ਨੇ ਉਹਨਾਂ ਬਾਬਤ ਵੀ, ਉਹ ਕਲਿੱਪ ਵੀ ਅਸੀਂ ਸੋਸ਼ਲ ਮੀਡੀਆ 'ਤੇ ਪਾਉਣਾ ਦੋਸਤੋ ਸ਼ੁਰੂ ਕਰ ਦਿੱਤਾ। ਕਈ ਵਾਰ ਹੁੰਦਾ ਵੀ ਯਾਰ ਅੱਜ ਮੇਰੇ ਤੋਂ ਮਿਸ ਹੋ ਗਿਆ, ਤਾਂ ਤੁਸੀਂ ਸੋਸ਼ਲ ਮੀਡੀਆ 'ਤੇ ਜਾ ਕੇ ਉਹ ਸਾਰਾ ਜਿਹੜਾ ਸੈਗਮੈਂਟ ਹੈ ਉੱਥੇ ਸੁਣ ਸਕਦੇ ਹੋ। ਸੋ PNJ ਸਪਰਿੰਗ ਵੀਲ ਅਲਾਈਨਮੈਂਟ, ਲੀਫ ਸਪਰਿੰਗ ਜਾਂ ਏਅਰ ਰਾਈਡ ਸਸਪੈਂਸ਼ਨ, ਫਰੰਟ ਐਂਡ ਸਸਪੈਂਸ਼ਨ ਐਕਸਪਰਟ ਨੇ, ਸੇਫਟੀ ਵੀ ਕਰਦੇ ਨੇ, ਕਿੰਗ ਪਿੰਨ ਦਾ ਕੋਈ ਕੰਮ, ਬੁਸ਼ਿੰਗਸ ਦਾ, ਆਇਲ ਚੇਂਜ, ਵੈਲਡਿੰਗ ਦਾ, ਤਾਂ PNJ ਸਪਰਿੰਗ ਵੀਲ ਅਲਾਈਨਮੈਂਟ ਦੀ ਟੀਮ ਦੇ ਨਾਲ ਸੰਪਰਕ ਕਰ ਸਕਦੇ ਹੋ। ਪ੍ਰੋਗਰਾਮ ਦਾ ਹਵਾਲਾ ਦੇ ਦਿਓ, 10-15% ਤੱਕ ਡਿਸਕਾਊਂਟ ਦਿੱਤਾ ਜਾਵੇਗਾ। 5330-5330 ਬਰੈਡਕੋ ਬੁਲੇਵਰਡ ਮਿਸਿਸਾਗਾ ਵਿਖੇ ਵਾਕਿਆ ਨੇ, ਅਤੇ ਸਾਡੇ ਨਾਲ ਸਾਡੇ ਪ੍ਰਮੋਟਰ ਸਾਹਿਬ ਜੁੜ ਚੁੱਕੇ ਨੇ। ਗਲਫ ਏਰੀਏ ਦੇ ਵਿੱਚ ਬਹੁਤ ਵਧੀਆ ਇੱਕ ਸ਼ੋਅ ਹੋਣ ਜਾ ਰਿਹਾ 3 ਅਕਤੂਬਰ ਨੂੰ, ਸੋ ਉਹਦੇ ਬਾਬਤ ਜਾਣਕਾਰੀ ਦੇਣ ਵਾਸਤੇ ਸੁੱਖ ਭਾਅ ਜੀ ਸਾਡੇ ਨਾਲ ਹਾਜ਼ਰ ਨੇ। ਬਰਸਾਲ ਇੰਟਰਟੇਨਮੈਂਟ ਵੱਲੋਂ ਅਤੇ ਟਰਾਂਸ 99 ਵੱਲੋਂ ਹਰ ਸਾਲ ਇਹ ਉਪਰਾਲਾ ਕੀਤਾ ਜਾਂਦਾ, ਸੋ ਇਸ ਵਾਰ ਆਰ ਨਿਤ ਹੁਣੀ ਹੈ ਜਿਹੜੇ ਉੱਥੇ ਪਹੁੰਚ ਰਹੇ ਨੇ। ਸੋ ਤੁਸੀਂ ਵੀ ਜੇ ਟਿਕਟਾਂ ਨਹੀਂ ਲਿੱਤੀਆਂ ਜਾਂ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ ਤਾਂ ਜਸਲ ਸਾਹਿਬ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਸੁੱਖ ਭਾਅ ਜੀ, ਵੈਲਕਮ ਜੀ, ਇਹਨੂੰ ਗੁੱਡ ਮਾਰਨਿੰਗ ਜੀ।
1: ਹਾਂਜੀ, ਥੈਂਕ ਯੂ ਵੈਰੀ ਮਚ ਭੱਠਾ ਸਾਹਿਬ, ਸਤਿ ਸ੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਭਾਜੀ,
1: ਤੁਹਾਡਾ ਪਹਿਲਾਂ ਧੰਨਵਾਦ ਜੀ, ਇੰਨਾ ਬਿਜੀ ਸਕੇਜੂਲ ਚ

ਬੈਸਟ ਵਿਸ਼ਸ ਇੱਦਾਂ ਦੇ ਸ਼ੋਅਜ਼ ਆ ਜਿਹੜੇ ਲੈ ਕੇ ਆਉਂਦੇ ਰਹੋ, ਅਤੇ ਅਸੀਂ ਵੀ ਬੇਨਤੀ ਕਰਦੇ ਹਾਂ ਸਪੋਂਸਰ ਅਤੇ ਜਿੰਨੇ ਵੀ ਪਰਿਵਾਰ ਸੁਣ ਰਹੇ ਆ, ਸੋ ਇੱਦਾਂ ਦੇ ਸ਼ੋਆਂ ਦਾ ਜਿਹੜਾ ਹਿੱਸਾ ਵੀ ਹੈ ਜਿਹੜਾ ਜ਼ਰੂਰ ਬਣੋ। ਅਤੇ ਉੱਥੇ ਹੀ ਮੇਰੇ ਕੋਲ ਇੱਕ ਹੋਰ ਮੈਸੇਜ ਹੈ ਤੁਹਾਡੇ ਸਾਰਿਆਂ ਵਾਸਤੇ ਆਇਆ, ਪਿੰਡ ਮਹਿਣਾ ਮੋਗਾ ਦੇ ਕੋਲ ਹੈ ਜੀ ਇਹ ਪਿੰਡ, ਅਤੇ ਉਹਨਾਂ ਵੱਲੋਂ ਅਖੰਡ ਪਾਠ ਸਾਹਿਬ ਕਰਾਏ ਜਾ ਰਹੇ ਨੇ ਜੀ। 18 ਸਪਤੰਬਰ ਨੂੰ ਪਾਠ ਆਰੰਭ ਹੋਣਗੇ ਅਤੇ 19 ਸਪਤੰਬਰ ਨੂੰ 9 ਵਜੇ ਮੱਧ ਦੀ ਅਰਦਾਸ ਹੋਵੇਗੀ ਅਤੇ 20 ਸਪਤੰਬਰ ਨੂੰ ਭੋਗ ਪਾਏ ਜਾਣਗੇ। ਸੋ ਇਹ ਗਲਿਡਨ ਗੁਰੂ ਘਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਾਏ ਜਾਣਗੇ। ਸੋ 99 ਗਲਿਡਨ ਰੋਡ ਬਰੈਂਪਟਨ ਵਿਖੇ। ਸੋ ਸਾਰਿਆਂ ਨੂੰ ਬੇਨਤੀ ਹੈ ਜ਼ਰੂਰ ਪਹੁੰਚੋ, ਸੇਵਾ ਕਰੋ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੋ ਪਿੰਡ ਮਹਿਣਾ ਵੱਲੋਂ ਆ ਜਿਹੜੇ ਅਖੰਡ ਪਾਠ ਸਾਹਿਬ ਕਰਾਏ ਜਾ ਰਹੇ ਨੇ, 18 ਸਪਤੰਬਰ ਤੋਂ ਪਾਠ ਆਰੰਭ ਹੋਣਗੇ। ਸੋ ਹੋਰ ਜਾਣਕਾਰੀ ਵਾਸਤੇ ਤੁਸੀਂ ਸੰਪਰਕ ਕਰ ਸਕਦੇ ਹੋ ਜੀ ਸਤਿੰਦਰ ਭਾਅ ਜੀ ਹੋਣਾ ਨੂੰ, 647-524-3972, 647-524-3972 'ਤੇ ਸਤਿੰਦਰ ਭਾਅ ਜੀ ਹੋਣਾ ਦੇ ਨਾਲ ਹੈ ਜਿਹੜਾ ਸੰਪਰਕ ਕੀਤਾ ਜਾ ਸਕਦਾ।

0: ਦੂਜਿਆਂ ਦੋਸਤੋ ਉੱਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਇਹਨਾਂ ਨੂੰ ਇਹ ਵੀ ਹੁਣ ਚੁੱਭ ਰਿਹਾ ਵੀ ਕੈਨੇਡਾ ਯੂਰੋਪੀਅਨ ਯੂਨੀਅਨ ਦੇ ਨਾਲ ਆ ਜਿਹੜਾ ਕਿਉਂ ਜਾ ਰਿਹਾ ਆ। ਸੋ ਹੁਣ ਉਹਨਾਂ ਨੇ ਕੱਲ ਧਮਕੀ ਵੀ ਦੇਤੀ, ਕਹਿੰਦੇ ਵੀ ਇਹ ਇੱਕ ਹੌਸਟਾਈਲ ਐਕਟ ਹੈ ਤੇ ਉਹ ਟੈਰਿਫ ਲਾ ਸਕਦੇ ਨੇ, ਕੈਨੇਡਾ ਨੂੰ ਤਾਂ ਠੋਕਣਗੇ। ਤੇ ਨਾਲ ਉਹਨਾਂ ਨੇ ਕਿਹਾ ਵੀ ਯੂਰੋਪੀਅਨ ਯੂਨੀਅਨ ਦੇ ਉੱਤੇ ਵੀ ਆ ਜਿਹੜਾ ਭਾਰੀ ਮਾਤਰਾ ਦੇ ਵਿੱਚ ਜਿਹੜਾ ਟੈਰਿਫ ਲੱਗ ਸਕਦਾ ਜੇ ਉਹ ਅਮਰੀਕਾ ਖਿਲਾਫ ਜਾਂ ਅਮਰੀਕਾ ਨੂੰ ਟਾਰਗੇਟ ਕਰਦੇ ਨੇ। ਹਾਲਾਂਕਿ ਇਹ ਚੀਜ਼ ਹੈ ਜਿਹੜੀ ਉਹਨਾਂ ਨੇ ਲਾਫੇਬਲ ਵੀ ਕਹੀ ਵੀ ਇਹ ਹਾਸੋਹੀਣੀ ਹੈ, ਪਰ ਤੁਹਾਨੂੰ ਪਤਾ ਉਹਨਾਂ ਦਾ ਪਤਾ ਕੋਈ ਨਹੀਂ। ਅਮਰੀਕਾ ਇਸ ਟਾਈਮ ਡਿਕਟੇਟਰਸ਼ਿਪ ਦੀ ਤਰ੍ਹਾਂ ਕੰਮ ਕਰ ਰਿਹਾ ਵੀ ਅਸੀਂ ਅਸੀਂ ਹੈ, ਬਾਕੀ ਕੁਛ ਨਹੀਂ ਹੈ। ਜੇ ਸਾਡੇ ਤੋਂ ਪਰੇ ਜਾਊਂਗੇ ਤੇ ਫਿਰ ਅਸੀਂ ਆ ਜਿਹੜਾ ਤੁਹਾਨੂੰ ਇਕੋਨਮਿਕ ਸੈਕਸ਼ਨ ਹੈ ਜਿਹੜੀਆਂ ਹੋਰ ਲਾਵਾਂਗੇ। ਸੋ ਇਹ ਹੁਣ ਤੁਸੀਂ ਵੀ ਆ ਜਿਹੜਾ ਦੇਖਦੇ ਪਏ ਹੋ ਕੈਨੇਡਾ ਦੀ ਆ ਜਿਹੜਾ ਜਿੱਥੇ ਯੂਰੋਪੀਅਨ ਯੂਨੀਅਨ ਤੇ ਉੱਥੇ ਹੀ UK ਦੀ ਅਗਵਾਈ ਵਾਲੀ ਜੁਆਇੰਟ ਜਿਹੜੀ ਇੱਕ ਫੋਰਸ ਹੈ ਉਹਦੇ ਲਈ ਵੀ ਪੂਰੀ ਮੈਂਬਰਸ਼ਿਪ ਲਈ ਰਸਮੀ ਤੌਰ 'ਤੇ ਅਰਜ਼ੀ ਦੇ ਦਿੱਤੀ ਹੈ। ਸੋ ਕੈਨੇਡਾ ਆਪਣੇ ਤੌਰ 'ਤੇ ਮਾਰਕਾਨੀ ਸਾਹਿਬ ਹੈ ਜਿਹੜੇ ਬਹੁਤ ਕੋਸ਼ਿਸ਼ਾਂ ਕਰ ਰਹੇ ਨੇ। ਸੋ ਨਾਲ ਕੁਝ ਕੁ ਹੋਰ ਖਬਰਾਂ ਆ ਉਹ ਵੀ ਮੈਂ ਤੁਹਾਡੇ ਨਾਲ ਅਪਡੇਟ ਕਰਦਾ ਤੇ ਜਲਦੀ ਬਲਬੀਰ ਕੌਰ ਜੀ ਉਹਨਾਂ ਦੀ ਵੀ ਕਾਲ ਆ ਰਹੀ ਹੈ, ਸੋ ਉਹਨਾਂ ਨੂੰ ਆਪਾਂ ਨਾਲ ਜੋੜਦੇ ਹਾਂ। ਐਮਾਜ਼ਾਨ ਕੈਨੇਡਾ ਨੇ ਆਪਣੇ ਓਪਰੇਸ਼ਨਸ ਦੀ ਜਿਹੜੀ ਐਵਰੇਜ ਬੇਸ ਹੈ ਜਿਹੜੀ ਉਹਨੂੰ $1 ਵਧਾ ਦਿੱਤਾ ਜੋ ਪਿਛਲੇ ਸਾਲ ਨਾਲੋਂ 4% ਵੱਧ ਗਈ ਹੈ। ਹੁਣ ਉੱਥੇ ਜਿਹੜੇ ਕੰਮ ਕਰਦੇ ਪਏ ਨੇ ਵਰਕਰਸ ਉਹਨਾਂ ਦੀ ਐਵਰੇਜ ਸੈਲਰੀ 54,000 ਤੋਂ ਜ਼ਿਆਦਾ ਹੋਵੇਗੀ। ਸੋ ਜੇ ਤੁਸੀਂ ਐਮਾਜ਼ਾਨ ਦੇ ਇੰਪਲੋਈ ਹੋ ਤੇ ਤੁਸੀਂ ਐਮਾਜ਼ਾਨ ਤੇ ਕੋਈ ਗਰੋਸਰੀ ਕਰਦੇ ਹੋ ਜਾਂ ਫਿਰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਲੈਂਦੇ ਹੋ ਤੇ 10% ਡਿਸਕਾਊਂਟ ਹੈ ਜਿਹੜਾ ਉਹਨਾਂ ਨੂੰ ਹੈ ਜਿਹੜਾ ਆਮ ਦਿੱਤਾ ਜਾਂਦਾ ਹੈ। ਤੇ ਉੱਥੇ ਹੀ ਦੋਸਤੋ ਕੈਨੇਡਾ ਅਮਰੀਕਾ ਵਿਚਾਲੇ ਵੱਧ ਰਹੀ ਟਰੇਡ ਵਾਰ ਦੌਰਾਨ ਅੰਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਅਤੇ BC ਦੇ ਪ੍ਰੀਮੀਅਰ ਡੇਵਿਡ ਸਾਹਿਬ ਦੀ ਪਾਪੂਲੈਰਿਟੀ ਵਿੱਚ ਇਜ਼ਾਫਾ ਹੋਇਆ ਕਿਉਂਕਿ ਇਹ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਸਾਹਿਬ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ। ਸੋ 10% ਕਹਿੰਦੇ ਇਹਨਾਂ ਦੋਨਾਂ ਦੀ ਅਪਰੂਵਲ ਰੇਟ ਆ ਜਿਹੜੀ ਹੋਰ ਵਧੀ ਹੈ। ਤੇ ਅਲਬਰਟਾ ਜੇ ਇੰਡੀਪੈਂਡੈਂਟ ਹੁੰਦਾ ਆ ਤਾਂ ਪਹਿਲੇ 5 ਸਾਲਾਂ ਦੇ ਵਿੱਚ 50 ਬਿਲੀਅਨ ਤੋਂ 170 ਬਿਲੀਅਨ ਤੱਕ ਦੀ ਲਾਗਤ ਹੈ ਜਿਹੜੀ ਉਹ ਆ ਸਕਦੀ ਹੈ। ਸੋ ਸਾਡੇ ਨਾਲ ਬਲਬੀਰ ਕੌਰ ਜੀ ਜੁੜ ਚੁੱਕੇ, ਉਹਨਾਂ ਦੇ ਨਾਲ ਅਸੀਂ ਡੈਂਟਲ ਓਰਲ ਹੈਲਥ 'ਤੇ ਗੱਲ ਕਰਾਂਗੇ। ਥੋੜ੍ਹਾ ਜਿਹਾ ਵਕਫਾ ਹੋ ਗਿਆ ਪਰ ਦੇਰ ਆਏ ਦਰੁਸਤ ਆਏ। ਸੋ ਅੱਜ ਬਲਬੀਰ ਜੀ ਉਹਨਾਂ ਤੋਂ ਆਪਾਂ ਸਵਾਲ ਵੀ ਪੁੱਛਾਂਗੇ ਅਤੇ ਨਾਲ ਦੀ ਨਾਲ ਇਹ ਸਾਨੂੰ ਅਪਡੇਟ ਵੀ ਦੇਣਗੇ ਕਿਸ ਤਰ੍ਹਾਂ ਅਸੀਂ ਆਪਣੇ ਮੂੰਹ, ਆਪਣੇ ਦੰਦਾਂ, ਆਪਣੇ ਮਸੂੜਿਆਂ ਦੀ ਸਾਂਭ ਸੰਭਾਲ ਰੱਖ ਸਕਦੇ ਹਾਂ। ਬਲਬੀਰ ਜੀ ਵੈਲਕਮ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ ਤੇ ਸਾਰੇ 5:30 AM ਤੇ ਸੁਣ ਰਿਹਾ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਜੀ।
0: ਜੀ ਵੈਰੀ ਗੁੱਡ ਮਾਰਨਿੰਗ ਦੋਸਤੋ, ਸਮਾਈਲਸ ਔਨ ਵੀਲਸ ਬਲਬੀਰ ਕੌਰ ਜੀ। ਸੋ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ, ਮੋਬਾਈਲ ਡੈਂਟਲ ਹਾਈਜੀਨ ਕੇਅਰ, ਤੁਹਾਨੂੰ ਕਿਤੇ ਜਾਣ ਦੀ ਨਹੀਂ ਲੋੜ, ਤੁਸੀਂ ਸਿਰਫ ਇੱਕ ਕਾਲ ਘੁਮਾਉਣੀ ਹੈ ਤੇ ਇਹਨਾਂ ਨੇ ਆਪਣਾ ਡੈਂਟਲ ਟਰੱਕ ਤੁਹਾਡੇ ਡਰਾਈਵੇ ਤੇ ਜਾਂ ਜਿੱਥੇ ਵੀ ਤੁਸੀਂ ਚਾਹੁੰਦੇ ਹੋ ਉੱਥੇ ਲੈ ਆਉਣਾ। ਸੋ ਅਪੁਆਇੰਟਮੈਂਟ ਵਾਸਤੇ ਨੰਬਰ ਹੈ ਜੀ 6479790008 ਤੇ ਸੰਪਰਕ ਕੀਤਾ ਜਾ ਸਕਦਾ ਜਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ smilesonwheels.com ਤੇ। ਬਾਕੀ ਆ ਜਿਹੜਾ ਤੁਹਾਡੇ ਕੋਲ ਨੰਬਰ ਨਹੀਂ ਨੋਟ ਹੋਇਆ, ਤੁਸੀਂ ਟਰੈਵਲ ਕਰ ਰਹੇ ਹੋ, ਤੁਸੀਂ ਆਫਟਰ ਦਾ ਪ੍ਰੋਗਰਾਮ ਵੀ ਕਿਸੇ ਵੇਲੇ ਵੀ ਮੇਰੇ ਕੋਲੋਂ ਨੰਬਰ ਲੈ ਸਕਦੇ ਹੋ। ਬਲਬੀਰ ਜੀ, ਇਸ ਤੋਂ ਪਹਿਲਾਂ ਵੀ ਇੱਕ ਵਿਸ਼ੇ ਦੇ ਉੱਤੇ ਆਪਾਂ ਗੱਲ ਕਰੀਏ, ਥੋੜ੍ਹਾ ਜਿਹਾ ਜਿਹੜਾ ਆ ਇਹਦੇ 'ਤੇ ਰੋਸ਼ਨੀ ਪਾ ਜੋ, ਸਮਾਈਲਸ ਔਨ ਵੀਲਸ

0: ਥੋੜਾ ਜਿਹਾ ਕੰਮਾਂ ਤੇ ਸਰਵਿਸਿਸ ਦੇ ਉੱਤੇ ਥੋੜਾ ਜਿਹਾ ਰੋਸ਼ਨੀ ਪਾ ਦਿਓ ਜੀ ਪਲੀਜ਼। ਜੀ
1: ਜੀ, ਸਮਾਲਸ ਐਂਡ ਵੀਲਸ ਜੀ ਇੱਕ ਸਪ੍ਰਿੰਟਰ ਹੈ ਜਿਹੜਾ ਇੱਕ ਡੈਂਟਲ ਹਾਈਜੀਨ ਕਲੀਨਿਕ ਦੇ ਵਿੱਚ ਕਨਵਰਟ ਕੀਤਾ ਗਿਆ। ਸੋ ਤੁਹਾਡੇ ਘਰ ਦੇ ਬਾਹਰ ਆਉਂਦੇ ਹਾਂ ਆਪਾਂ ਡਰਾਈਵੇ ਦੇ ਵਿੱਚ, ਤੇ ਉੱਥੇ ਤੁਸੀਂ ਟਰੱਕ ਦੇ ਅੰਦਰ ਆਉਣਾ ਹੈਗਾ, ਉਹ ਸਪ੍ਰਿੰਟਰ ਦੇ ਅੰਦਰ ਆਉਣਾ ਹੈਗਾ, ਤੇ ਉੱਥੇ ਤੁਹਾਡੇ ਦੰਦਾਂ ਦੀ ਜਿਹੜੀ ਹੈਗੀ ਆ ਅਸੈਸਮੈਂਟ ਕੀਤੀ ਜਾਂਦੀ ਹੈ, ਫਿਰ ਦੰਦ ਸਾਫ਼ ਕੀਤੇ ਜਾਂਦੇ ਨੇ ਜਾਂ ਟੀਥ ਵਾਈਟਨਿੰਗ ਕੋਈ ਵੀ ਤੁਸੀਂ ਕੰਮ ਕਰਵਾਉਣਾ ਹੈਗਾ। ਉਸ ਤੋਂ ਬਾਅਦ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਨੇ ਅਸੀਂ ਸਾਰੀਆਂ ਦੇ ਨਾਲ ਡਾਇਰੈਕਟਲੀ ਡੀਲ ਕਰਦੇ ਹਾਂ। ਜਿਹੜੀ ਗਵਰਨਮੈਂਟ ਦੀ ਨਿਊ ਇੰਸ਼ੋਰੈਂਸ ਹੈਗੀ ਆ CDCP, ਉਹਦੇ ਨਾਲ ਵੀ ਡਾਇਰੈਕਟਲੀ ਡੀਲ ਕਰਦੇ ਹੈਗੇ ਆ। ਸੋ ਤੁਸੀਂ ਫਿਰ ਤੁਹਾਨੂੰ ਕੋਈ ਹੈਸਲ ਨਹੀਂ ਹੈ, ਕਿਤੇ ਜਾਣ ਦੀ ਕੋਈ ਲੋੜ ਨਹੀਂ ਹੈ, ਕੋਈ ਪੇਪਰ ਵਰਕ ਦੀ ਕੋਈ ਸਬਮਿਸ਼ਨ ਦੀ ਕੋਈ ਲੋੜ ਨਹੀਂ ਹੈ। ਵੀ ਟੇਕ ਕੇਅਰ ਆਫ ਐਵਰੀਥਿੰਗ, ਸੋ ਵੀ ਕਮ ਟੂ ਯੂ ਐਂਡ ਤੁਹਾਡਾ ਸਮਾਂ ਵੀ ਬਚਦਾ ਹੈਗਾ, ਤੇ ਨਾਲ ਦੀ ਨਾਲ ਤੁਸੀਂ ਕਾਲ ਵੀ ਨਹੀਂ ਕਰਦੇ ਹੈਗੇ ਕਿ ਡੈਂਟਿਸਟ ਦੇ ਚਲੋ ਕੱਲ ਨੂੰ ਚਲੇ ਜਾਵਾਂਗੇ ਜਾਂ ਪਰਸੋਂ ਨੂੰ ਚਲੇ ਜਾਵਾਂਗੇ। ਸੋ ਤੁਹਾਡੇ ਡਰਾਈਵੇ ਦੇ ਵਿੱਚ ਤੁਹਾਡੇ ਕੋਲੇ ਆ ਕੇ ਆਪਾਂ ਤੁਹਾਨੂੰ ਦੇਖਦੇ ਹੈਗੇ ਆ। ਫਿਰ ਜੇ ਕੋਈ ਬਜ਼ੁਰਗ ਹੈਗੇ ਨੇ ਜਿਹੜੇ ਬੈੱਡ ਦੇ ਉੱਤੇ ਨੇ ਜਾਂ ਵੀਲ ਚੇਅਰ ਦੇ ਉੱਤੇ ਨੇ, ਘਰੋਂ ਬਾਹਰ ਨਹੀਂ ਨਿਕਲ ਸਕਦੇ ਹੈਗੇ, ਉਹਨਾਂ ਦੇ ਲਈ ਅਸੀਂ ਘਰੇ ਅੰਦਰ ਜਾ ਕੇ ਵੀ ਉਹਨਾਂ ਦੇ ਦੰਦ ਨੇ ਜਿਹੜੇ ਉਹ ਚੈੱਕਅਪ ਕਰਨੀ ਹੈ ਜਾਂ ਉਹਨਾਂ ਦੇ ਦੰਦਾਂ ਦੀ ਸਫਾਈ ਕਰਨੀ ਹੈ ਜਾਂ ਹੋਰ ਕੁਛ ਵੀ ਹੈ, ਉਹ ਅਸੀਂ ਘਰ ਦੇ ਅੰਦਰ ਆ ਕੇ ਵੀ ਕਰਦੇ ਹੈਗੇ ਆ। ਸੋ ਕਿਤੇ ਵੀ ਅਗਰ ਤੁਸੀਂ ਤੁਹਾਡਾ ਕੰਮ ਹੈਗਾ ਕਿ ਤੁਹਾਡੇ ਕੰਮ ਦੇ ਉੱਤੇ ਤੁਹਾਨੂੰ 1 ਜਾਂ 2 ਘੰਟੇ ਦੀ ਬ੍ਰੇਕ ਆਉਂਦੀ ਹੈ ਤੇ ਤੁਸੀਂ ਉੱਥੇ ਤੁਹਾਡੇ ਕੋਲੇ ਟਾਈਮ ਹੁੰਦਾ ਹੈਗਾ, ਅਸੀਂ ਉੱਥੇ ਵੀ ਆ ਸਕਦੇ ਹਾਂ। ਸੋ ਆਲ ਆਈ ਕੈਨ ਸੇ ਇਜ਼ ਕਿ ਆਪਾਂ ਨੂੰ ਇੱਕ ਪਾਰਕਿੰਗ ਸਪੋਟ ਚਾਹੀਦਾ ਹੈਗਾ ਜਿਹੜਾ ਕਿ ਰੈਗੂਲਰ ਕਾਰ ਪਾਰਕਿੰਗ ਸਪੋਟ ਹੈ, ਤੇ ਆਪਾਂ ਤੁਹਾਨੂੰ ਕਿਤੇ ਵੀ ਦੇਖ ਸਕਦੇ ਹੈਗੇ ਆ, ਮਿਲ ਸਕਦੇ ਹੈਗੇ। ਹਾਂਜੀ
0: ਜੀ ਬਿਲਕੁਲ ਜੀ। ਤੇ ਇੱਕ ਸਰਵੇਖਣ ਆਇਆ ਸੀ ਉਹਦੇ ਵਿੱਚ ਜਿਹੜਾ ਇਹੀ ਸਵਾਲ ਪੁੱਛਿਆ ਗਿਆ ਸੀਗਾ ਵੀ ਆਪਾਂ ਅਵੇਸਲੇ ਕਾਹਤੋਂ ਆਏ ਜਦੋਂ ਦੰਦਾਂ ਦੀ ਗੱਲ ਹੁੰਦੀ ਹੈ, ਮਸੂੜਿਆਂ ਦੀ ਗੱਲ ਹੁੰਦੀ ਹੈ, ਤਾਂ ਸਭ ਤੋਂ ਵੱਡਾ ਜਿਹੜਾ ਇਹ ਸੀਗਾ ਕਮਿਊਟ ਕਰਕੇ, ਕਾਲ ਕਰਕੇ ਵੀ ਜਾਣਾ ਪਵੇਗਾ, ਅਪੁਆਇੰਟਮੈਂਟ ਹੈ ਜਿਹੜੀ ਕਈ ਵਾਰ ਛੇਤੀ ਨਹੀਂ ਮਿਲਦੀ, ਇੱਕਦਮ ਨਹੀਂ ਮਿਲਦੀ। ਸੋ ਸਭ ਤੋਂ ਵੱਡਾ ਜਿਹੜਾ ਆਇਆ ਸੀਗਾ ਉਹਦੇ ਵਿੱਚ ਫੈਕਟਰ ਹੈ ਜਿਹੜਾ ਉਹ ਆਇਆ ਸੀਗਾ ਵੀ ਕਾਲ ਕਰਨੀ ਕਮਿਊਟ ਫੈਕਟਰ। ਸੋ ਇਹ ਦੇਖ ਲਓ ਹੁਣ ਇਹ ਵਾਲਾ ਫੈਕਟਰ ਹੈ ਜਿਹੜਾ ਬਲਵੀਰ ਕੌਰ ਜੀ ਹੋਣਾ ਨੇ ਹਟਾ ਦਿੱਤਾ, ਤੁਸੀਂ ਸਿਰਫ ਕਾਲ ਕਰਨੀ ਹੈ, ਆਪਣੇ ਆਪ ਇਹਨਾਂ ਨੇ ਤੁਹਾਡੇ ਕੋਲ ਦਾ ਤੁਹਾਡੇ ਘਰ ਆ ਜਾਣਾ। ਬਲਵੀਰ ਜੀ, ਕਈ ਜਿਹੜੇ ਹੈ ਉਹ ਮੂੰਹ ਰਾਹੀਂ ਸਾਹ ਲੈਂਦੇ ਨੇ, ਉਹਨਾਂ ਦਾ ਸਾਈਡ ਇਫੈਕਟ ਕੀ ਹੈ ਤੇ ਮੂੰਹ ਰਾਹੀਂ ਸਾਹ ਜ਼ਿਆਦਾ ਕਿਉਂ ਲੈਂਦੇ ਨੇ ਕਈ ਲੋਕ?
1: ਇਹਦੇ ਕਈ ਕਾਰਨ ਨੇ, ਸਪੈਸ਼ਲੀ ਕਈ ਵਾਰੀ ਕੀ ਹੁੰਦਾ ਕਿ ਕੋਈ ਬੰਦਾ ਬਿਮਾਰ ਹੋਇਆ, ਜਿਸ ਤਰ੍ਹਾਂ ਕੋਈ ਖੰਘ ਜ਼ੁਕਾਮ ਹੋਇਆ, ਨੱਕ ਬੰਦ ਹੋ ਗਿਆ, ਉਹਨਾਂ ਨੂੰ ਨੱਕ ਵਿੱਚ ਜੀ ਸਾਹ ਨਹੀਂ ਆਉਂਦਾ, ਤੇ ਉਹ 5-6 ਦਿਨ ਕਈ ਵਾਰੀ ਉਹ ਬਿਮਾਰ ਰਹੇ, ਉਹਦੇ ਨਾਲ ਉਹ ਮੂੰਹ ਦੇ ਵਿੱਚ ਮੂੰਹ ਰਾਹੀਂ ਜੀ ਸਾਹ ਲੈਣ ਲੱਗ ਗਏ ਰਾਤ ਨੂੰ, ਤੇ ਉਸ ਤੋਂ ਬਾਅਦ ਉਹ ਬੈਕ ਨੱਕ ਥੇ ਜੀ ਸਾਹ ਲੈਣੋ ਹੀ ਹਟ ਗਏ। ਸੋ ਉਹ ਓਦਾਂ ਮੂੰਹ ਦੇ ਰਾਹੀਂ ਹੀ ਸਾਹ ਲੈਂਦੇ ਗਏ। ਸੋ ਕਈ ਵਾਰੀ ਕੀ ਹੁੰਦਾ ਕਿ ਜਿੱਦਾਂ ਬੋਇਸ ਦੇ ਵਿੱਚ ਇਹ ਜਿਹੜੇ ਟੀਨੇਜਰ ਬੋਇਸ ਨੇ ਉਹਨਾਂ ਦੇ ਵਿੱਚ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਕਿ ਉਹਨਾਂ ਦੇ ਨੱਕ ਦੇ ਵਿੱਚ ਨਾ ਇੱਕ ਪੋਲਿਪਸ ਕਹਿ ਦਿੰਦੇ ਹਾਂ ਅਸੀਂ, ਉਹ ਬਣ ਜਾਂਦੇ ਨੇ, ਤੇ ਉਹਦੇ ਰਾਹੀਂ ਉਹ ਨੱਕ ਫਿਰ ਉਹਨਾਂ ਦਾ ਬੰਦ ਹੋ ਜਾਂਦਾ, ਤੇ ਉਹਦੇ ਨਾਲ ਉਹ ਨੱਕ ਥੀਂਚੀ ਸਾਹ ਲੈਣੋਂ ਹਟ ਜਾਂਦੇ ਨੇ, ਮੂੰਹ ਥੀਂਚੀ ਲੈਣ ਲੱਗ ਜਾਂਦੇ ਨੇ, ਤੇ ਜ਼ਿਆਦਾ ਟਾਈਮ ਮੂੰਹ ਥੀਂਚੀ ਸਾਹ ਲੈਂਦੇ ਰਹਿੰਦੇ ਨੇ ਫਿਰ। ਪਰ ਮੈਂ ਇੱਥੇ ਇੱਕ ਇਹ ਗੱਲ ਜ਼ਰੂਰ ਦੱਸਣਾ ਚਾਹਾਂਗੀ ਕਿ ਜਦੋਂ ਤੁਸੀਂ ਨੱਕ ਵਿੱਚ ਦੀ ਸਾਹ ਲੈਂਦੇ ਹੋ, 18% ਆਕਸੀਜਨ ਜਿਹੜੀ ਉਹ ਜ਼ਿਆਦਾ ਅਬਜ਼ੋਰਬ ਹੁੰਦੀ ਹੈ, ਕਿਉਂਕਿ ਤੁਹਾਡੇ ਨੱਕ ਦੇ ਵਿੱਚ ਨਾਈਟ੍ਰਿਕ ਆਕਸਾਈਡ ਹੁੰਦੀ ਹੈ, ਜਦੋਂ ਤੁਸੀਂ ਸਾਹ ਲੈਂਦੇ ਹੋ ਉਹ ਜਿਹੜੀ ਹਵਾ ਹੈਗੀ ਆ ਨਾਈਟ੍ਰਿਕ ਆਕਸਾਈਡ ਦੇ ਨਾਲ ਮਿਕਸ ਜਦੋਂ ਹੁੰਦੀ ਹੈ, ਤਾਂ ਤੁਹਾਡਾ ਅਬਜ਼ੋਰਪਸ਼ਨ ਹੈ ਜਿਹੜੀ ਆਕਸੀਜਨ ਤੁਹਾਡੀ ਬੋਡੀ ਦੇ ਵਿੱਚ 18% ਬ੍ਰੇਨ ਨੂੰ ਆਕਸੀਜਨ 18% ਜ਼ਿਆਦਾ ਮਿਲਦੀ ਹੈ ਜਦੋਂ ਤੁਸੀਂ ਨੱਕ ਵਿੱਚ ਦੀ ਸਾਹ ਲੈਂਦੇ ਹੋ। ਸੋ ਬਹੁਤ ਹੀ ਵੱਡਾ ਨੰਬਰ ਹੈ, ਤੇ ਪਲੀਜ਼ ਕੋਸ਼ਿਸ਼ ਕਰਿਆ ਕਰੋ। ਕਈ ਵਾਰੀ ਤੁਸੀਂ ਜਿਮ ਦੇ ਵਿੱਚ ਹੁੰਦੇ ਹੋ ਜਾਂ ਤੁਸੀਂ ਏਦਾਂ ਦਾ ਕੰਮ ਕਰ ਰਹੇ ਹੁੰਦੇ ਹੋ ਕਿ ਜਿੱਥੇ ਤੁਹਾਨੂੰ ਈਜ਼ੀ ਲੱਗਦਾ ਹੈਗਾ ਮੂੰਹ ਥੀਂ ਚ ਸਾਹ ਲੈਣਾ, ਪਰ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਹਮੇਸ਼ਾ ਨੱਕ ਥੀਂ ਚ ਲੰਬਾ ਡੀਪ ਸਾਹ ਲਵੋ, ਤੇ ਜੇ ਬਿਮਾਰ ਹੋਣ ਤੋਂ ਬਾਅਦ ਤੁਹਾਨੂੰ ਔਖਾ ਲੱਗਦਾ ਹੈਗਾ, ਕਿਉਂਕਿ ਕਈ ਵਾਰੀ ਕੀ ਹੁੰਦਾ ਜਿਹੜੇ ਉਹ ਪੋਲਿਪਸ ਨੇ ਜਿੱਦਾਂ ਅਸੀਂ ਉਹਨਾਂ ਦੀ ਗੱਲ ਕੀਤੀ ਸੀ ਉਹ ਵੱਡੇ ਹੋ ਜਾਂਦੇ ਨੇ, ਤੇ ਅਸੀਂ ਮੁੜ ਕੇ ਸਾਨੂੰ ਔਖਾ ਲੱਗਦਾ ਹੈਗਾ, ਸਾਨੂੰ ਲੱਗਦਾ ਕਿ ਸਾਡੀ ਐਨਰਜੀ ਲੱਗਦੀ ਹੈ ਜੇ ਤੁਸੀਂ ਨੱਕ ਥੀਂ ਚੀ ਸਾਹ ਲੈਂਦੇ ਆ। ਨੱਕ ਥੀਂ ਚੀ ਸਾਹ ਲਵੋ, ਕਈ ਲੋਕੀ ਤੇ ਰਾਤ ਨੂੰ ਸਪੈਸ਼ਲੀ ਸੌਣ ਵੇਲੇ ਜਦੋਂ ਠੀਕ ਹੁੰਦੇ ਨੇ ਉਹ ਮੂੰਹ ਨੂੰ ਬੰਦ ਕਰਨ ਦੇ ਲਈ ਮੂੰਹ ਦੇ ਉੱਤੇ ਟੇਪ ਲਗਾ ਲੈਂਦੇ ਨੇ, ਉਹਨੂੰ ਟੇਪਿੰਗ ਕਿਹਾ ਜਾਂਦਾ, ਕਿਉਂਕਿ ਮੈਂ ਓਰਲ ਮਾਇਓ ਫੰਕਸ਼ਨਲ ਥੈਰਾਪਿਸਟ ਵੀ ਹੈਗੀ ਆ। ਸੋ ਮੂੰਹ ਨੂੰ ਤੁਸੀਂ ਟੇਪ ਲਗਾ ਲਓ, 2 ਘੰਟੇ ਲਗਾ ਲਓ ਦਿਨੇ, ਤਾਂ ਜੋ ਤੁਸੀਂ ਭੁਲੇਖੇ ਨਾਲ ਵੀ ਮੂੰਹ ਦੀ ਸਾਹ ਨਾ ਲਵੋ, ਤੇ ਹੌਲੀ ਹੌਲੀ ਫਿਰ ਨੱਕ ਥੀਂ ਚੀ ਸਾਹ ਲੈਣ ਦੀ ਆਦਤ ਪੈ ਜਾਂਦੀ ਹੈ। ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਮੂੰਹ ਥੀਂ ਚੀ ਜਦੋਂ ਤੁਸੀਂ ਲੈਂਦੇ ਹੋ ਤੁਸੀਂ ਇੱਕ ਤਾਂ ਮੂੰਹ ਡਰਾਈ ਵੀ ਹੋ ਜਾਂਦਾ, ਤਾਲੂਆ ਜਿਹੜਾ ਹੈਗਾ ਕਿਉਂਕਿ ਹਵਾ ਤਾਲੂਏ ਨੂੰ ਲੱਗ ਕੇ ਅੰਦਰ ਜਾਂਦੀ ਹੈ ਤੇ ਉਹ ਤਾਲੂਆ ਬਹੁਤ ਜ਼ਿਆਦਾ ਡਰਾਈ ਹੋ ਜਾਂਦਾ। ਉਹਦੇ ਨਾਲ ਦੰਦਾਂ ਨੂੰ ਕੈਵਿਟੀਜ਼ ਵੀ ਜ਼ਿਆਦਾ ਲੱਗਦੀਆਂ ਹੈਗੀਆਂ ਨੇ ਜਦੋਂ ਡਰਾਈ ਹੋਣ ਲੱਗ ਜਾਂਦਾ ਹੈਗਾ ਮੂੰਹ। ਸੋ ਬਹੁਤ ਜ਼ਰੂਰੀ ਹੈ ਨਾਟ ਜਸਟ ਬਿਕਾਜ਼ ਕਿ ਮੂੰਹ ਦੇ ਵਿੱਚ ਜਿਹੜੇ ਦੰਦ ਨੇ ਉਹਨਾਂ ਨੂੰ ਕੋਈ ਕੈਵਿਟੀ ਨਾ ਲੱਗੇ ਜਾਂ ਉਹ ਖਰਾਬ ਨਾ ਹੋਣ ਜਾਂ ਮਸੂੜੇ ਫੁੱਲਣ ਨਾ, ਮਸੂੜੇ ਫੁੱਲ ਜਾਂਦੇ ਨੇ ਗਮਸ ਦੀ ਬਲੀਡਿੰਗ ਵੀ ਸ਼ੁਰੂ ਹੋ ਜਾਂਦੀ ਹੈਗੀ ਆ। ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਤੁਹਾਨੂੰ ਆਕਸੀਜਨ ਦੇ ਲਈ ਆਪਾਂ ਸਾਹ ਲੈਂਦੇ ਹਾਂ ਤੇ ਆਕਸੀਜਨ 18% ਹੈ ਜਿਹੜੀ ਉਹ ਘੱਟ ਅਬਜ਼ੋਰਬ ਹੋਣ ਲੱਗ ਜਾਂਦੀ ਹੈ। ਦੈਟ ਇਜ਼ ਅ ਬਿਗ ਨੰਬਰ। ਸੋ ਨੱਕ ਥਈ ਦੇ ਵਿੱਚ, ਨੱਕ ਵਿੱਚ ਦੀ ਡੀਪ ਸਾਹ ਲਿਆ ਕਰੋ। ਤੇ ਅਗਰ ਤੁਹਾਡੇ ਕੋਈ ਬੱਚੇ ਹੈਗੇ ਨੇ, ਕੋਈ ਪ੍ਰੋਬਲਮ ਹੈਗੀ ਆ, ਸਨੋਰਿੰਗ ਹੈਗੀ ਆ, ਤੁਸੀਂ ਕਾਲ ਕਰ ਸਕਦੇ ਹੋ ਮੈਨੂੰ, ਆਪਾਂ ਉਹਨਾਂ ਦੀ ਅਸੈਸਮੈਂਟ ਕਰ ਸਕਦੇ ਹਾਂ, ਆਪਾਂ ਉਹਨਾਂ ਨੂੰ ਮਾਇਓ ਫੰਕਸ਼ਨਲ ਥੈਰੇਪੀ ਦੇ ਸਕਦੇ ਹੈਗੇ ਆ। ਕਈ ਵਾਰੀ ਜੀਭ ਹੈ ਜਿਹੜੀ ਉਹ ਥੱਲੇ ਟੰਗ ਟਾਈ ਹੋਈ ਹੁੰਦੀ ਹੈ, ਉਹ ਆਪਾਂ ਨੂੰ ਪਤਾ ਨਹੀਂ ਹੁੰਦਾ। ਸਪੀਚ ਵੀ ਹੈ ਜਿਹੜੀ ਕਈ ਵਾਰੀ ਕਈ ਬੱਚੇ ਅੜਕਦੇ ਨੇ ਕਿਸੇ ਵਰਡ ਦੇ ਉੱਤੇ, ਉਹ ਸਾਨੂੰ ਲੱਗਦਾ ਹੈਗਾ ਕਿ ਸ਼ਾਇਦ ਇਹ ਥਥਲਾ ਰਹੇ ਨੇ, ਕੋਈ ਹੋਰ ਪ੍ਰੋਬਲਮ ਹੈਗੀ ਹੈ। ਕਈ ਵਾਰੀ ਉਹ ਟੰਗ ਟਾਈ ਹੁੰਦੀ ਹੈ, ਜੀਭ ਥੋੜੀ ਜਿਹੀ ਜ਼ਿਆਦਾ ਜੁੜੀ ਹੁੰਦੀ ਹੈ ਥੱਲੇ, ਜਿਹੜਾ ਸਾਨੂੰ ਲੱਗਦਾ ਕਿ ਵੈਸੇ ਤਾਂ ਚੰਗਾ ਭਲਾ ਬੋਲਦਾ ਹੈਗਾ, ਬਸ ਉਹ ਇੱਕ ਵਾਰੀ ਹੋਈ ਏਦਾਂ ਜਿਹੜਾ ਉਹ ਅਟਕਦਾ ਹੈਗਾ। ਸੋ ਕਈ ਕਾਰਨ ਨੇ, ਜੇ ਤੁਹਾਡੇ ਦਿਮਾਗ ਦੇ ਵਿੱਚ ਕੋਈ ਵੀ ਥੋੜਾ ਬਹੁਤਾ ਵੀ ਕਿਤੇ ਵੀ ਕੋਈ ਮੈਂ ਕਹਾਂਗੀ ਕਿ ਸ਼ੱਕ ਹੈ, ਉਹਨੂੰ ਦੂਰ ਕਰਨ ਦੇ ਲਈ ਪਲੀਜ਼ ਆਪਣੇ ਡੈਂਟਲ ਪ੍ਰੋਫੈਸ਼ਨਲਸ ਨੂੰ ਜ਼ਰੂਰ ਕੰਸਲਟ ਕਰੋ ਜਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ।
0: ਜੀ ਬਿਲਕੁਲ। ਲਖਵਿੰਦਰ ਭਾਜੀ ਵੈਲਕਮ ਜੀ, ਐਨੂ ਜੀ ਸਤਿ ਸ਼੍ਰੀ ਅਕਾਲ।
2: ਸ਼ਮੀਰ ਭਾਜੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਭਾਜੀ।
2: ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ, ਐਪਰੀਸ਼ੀਏਟ ਕਰਨ ਵਾਸਤੇ ਹੀ ਫੋਨ ਲਾਇਆ। ਘੰਟੇ ਦਾ ਪ੍ਰੋਗਰਾਮ ਮੋਤੀਆਂ ਵਾਂਗੂ ਪ੍ਰੋਗ ਰੱਖ ਦਿੱਤਾ ਤੁਸੀਂ
0: ਜੀ,
2: ਬਹੁਤ ਵਧੀਆ ਗੱਲ ਹੈ ਸ਼ਮੀ ਭਾਜੀ। ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ, ਚੜ੍ਹਦੀ ਕਲਾ ਚ ਰਹੋ ਤੇ ਬਹੁਤ ਵੱਡਾ ਕੰਮ ਕਰ ਜਾਂਦੇ ਹੋ ਤੁਸੀਂ ਇੱਕ ਘੰਟੇ ਦੇ ਵਿੱਚ
0: ਜੀ। ਥੈਂਕ ਯੂ ਭਾਜੀ, ਥੈਂਕ ਯੂ।
2: ਇਹੀ ਕਹਿ ਸਕਣਾ ਵਾ ਭਾਜੀ ਤੇ ਬਹੁਤ ਵਧੀਆ
0: ਜੀ। ਥੈਂਕ ਯੂ ਜੀ, ਥੈਂਕ ਯੂ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਜੀ, ਤੁਸੀਂ ਇੰਨਾ ਪਿਆਰ ਦਿੰਦੇ ਹੋ। ਬਲਬੀਰ ਜੀ, ਘਰਾੜੇ ਕਈ ਬਹੁਤ ਮਾਰਦੇ ਆ, ਇਹਦੇ ਤੇ ਵੀ ਆ ਜਿਹੜੇ ਕਈ ਸਟੱਡੀਜ਼ ਆਈਆਂ, ਕਈ ਕਹਿੰਦੇ ਨੋਰਮਲ ਹੈ, ਕਈ ਕਹਿੰਦੇ ਬਹੁਤ ਡੇਂਜਰਸ ਥਿੰਗ ਹੈ। ਸਲੀਪ ਐਪਨੀਆ ਬਾਰੇ ਵੀ, ਇਹਦੇ ਤੇ ਵੀ ਥੋੜ੍ਹਾ ਜਿਹਾ ਰੋਸ਼ਨੀ ਪਾਈਓ ਕਿ ਜੇ ਇੱਦਾਂ ਦੀ ਚੀਜ਼ ਦੇ ਨਾਲ ਕੋਈ ਸਫ਼ਰ ਕਰ ਰਿਹਾ ਹੈ ਵੀ ਉਹਨਾਂ ਨੂੰ ਆ ਜਿਹੜੀ ਸਲੀਪ ਸਟੱਡੀ ਆ ਜਿਹੜੀ ਉਹ ਲੈ ਲੈਣੀ ਚਾਹੀਦੀ ਹੈ ਥੋੜ੍ਹੀ ਜੀ। ਜੀ
1: ਜੀ ਬਿਲਕੁਲ ਜੀ। ਸੋ ਜੇ ਕੋਈ ਘਰਾੜੇ ਮਾਰ ਰਿਹਾ ਹੈਗਾ ਤੇ ਘਰਾੜੇ ਬਹੁਤ ਥੋੜੇ ਜਿਹੇ ਲੈਵਲ ਤੱਕ ਆਪਾਂ ਕਹਿ ਦਿੰਦੇ ਹਾਂ ਕਿ ਕਦੇ ਕਦਾਈ ਵੱਜਿਆ ਤਾਂ ਠੀਕ ਹੈ, ਓਕੇ ਆ ਵੀ ਕਦੇ ਕਦਾਈ ਹੋਇਆ। ਪਰ ਜੇ ਕੋਈ ਬੰਦਾ ਰੋਜ਼ ਹੀ ਲਾਈਕ ਬਹੁਤ ਉੱਚੀ ਉੱਚੀ ਘਰਾੜੇ ਮਾਰ ਰਿਹਾ ਹੈਗਾ, ਉਹ ਨੋਰਮਲ ਨਹੀਂ ਹੈ। ਕਿਉਂਕਿ ਨੋਰਮਲ ਤੁਸੀਂ ਅਗਰ ਦੇਖੋ ਵੀ ਕੋਈ ਵੀ ਬੰਦਾ ਹਰ ਕੋਈ ਘਰਾੜੇ ਨਹੀਂ ਮਾਰਦਾ, ਜੇ ਨੋਰਮਲ ਹੋਵੇ ਤਾਂ ਹਰ ਕੋਈ ਘਰਾੜੇ ਮਾਰਦਾ ਹੋਵੇ। ਉਹਦੇ ਨਾਲ ਕੀ ਹੁੰਦਾ ਹੈਗਾ, ਜੀਭ ਦੇ ਮਸਲਸ ਨੇ ਜਿਹੜੇ ਕਈ ਵਾਰੀ ਉਹ ਵੀਕ ਹੋਏ ਹੁੰਦੇ ਨੇ, ਸਪੈਸ਼ਲੀ ਜ਼ਿਆਦਾ ਉਮਰ ਦੇ ਵਿੱਚ ਜਾ ਕੇ ਲੋਕੀ ਜ਼ਿਆਦਾ ਘਰਾੜੇ ਮਾਰਦੇ ਨੇ। ਸੋ ਮਸਲਸ ਨੇ ਜਿਹੜੇ ਜੀਭ ਦੇ ਉਹ ਥੋੜੇ ਜਿਹੇ ਵੀਕ ਹੋਏ ਹੁੰਦੇ ਨੇ ਤੇ ਉਹਦੇ ਨਾਲ ਜੀਭ ਰੋਲ ਹੋ ਕੇ ਪਿੱਛੇ ਗਲੇ ਕੋਲੇ ਚਲੀ ਜਾਂਦੀ ਹੈ ਤੇ ਉੱਥੇ ਜਦੋਂ ਤੁਸੀਂ ਉੱਥੇ ਸਾਹ ਬੰਦ ਹੁੰਦਾ, ਠੀਕ ਹੈ। ਉਹ ਕਈ ਵਾਰੀ ਕੀ ਹੁੰਦਾ ਕਿ ਤੁਸੀਂ ਸਿੱਧੇ ਜਦੋਂ ਸੌਂਦੇ ਹੈਗੇ ਹੋ ਉਦੋਂ ਜ਼ਿਆਦਾ ਘਰਾੜੇ ਵੱਜਦੇ ਨੇ, ਜਦੋਂ ਤੁਸੀਂ ਸਾਈਡ ਤੇ ਚਲੇ ਜਾਂਦੇ ਹੋ ਉਦੋਂ ਘਰਾੜਾ ਨਹੀਂ ਵੱਜਦਾ। ਸੋ ਉਹਦੇ ਤੇ ਸਾਨੂੰ ਦੇਖ ਲੈਣਾ ਚਾਹੀਦਾ ਕਿ ਇਹਦਾ ਮਤਲਬ ਹੈ ਕਿ ਜਦੋਂ ਅਸੀਂ ਸਾਈਡ ਤੇ ਆ ਤਾਂ ਜੀਭ ਹੈ ਜਿਹੜੀ ਉਹ ਰੋਲ ਹੋ ਕੇ ਪਿੱਛੇ ਨੂੰ ਘੱਟ ਜਾ ਰਹੀ ਹੈਗੀ ਆ ਜਾਂ ਨਹੀਂ ਜਾ ਰਹੇਗੀ, ਤਾਂ ਕਰਕੇ ਘਰਾੜਾ ਨਹੀਂ ਵੱਜਦਾ। ਸੋ ਸਲੀਪ ਸਟੱਡੀ ਹੈ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ। ਕਈ ਵਾਰੀ ਕੀ ਹੁੰਦਾ ਕਿ ਸਲੀਪ ਐਪਨੀਆ ਹੁੰਦਾ ਕਿ ਤੁਹਾਡਾ ਸਾਹ ਰੁਕਦਾ। ਸੋ ਆਪਾਂ ਕਈ ਵਾਰੀ ਕਹਿ ਦਿੰਦੇ ਹਾਂ ਕਿ ਉਹ ਨੀਂਦ ਦੇ ਵਿੱਚ ਹੀ ਬੰਦਾ ਪਤਾ ਨਹੀਂ ਉੱਠਿਆ ਨਹੀਂ ਜਾਂ ਕੁਛ ਵੀ ਹੈ। ਕਈ ਵਾਰੀ ਇਹ ਦੇਰ ਇਜ਼ ਦਾ ਡੈਥ ਰੇਟ ਕਿ ਜਿਹੜੇ ਜਦੋਂ ਸੁੱਤਿਆਂ ਦਾ ਤੁਹਾਡਾ ਸਾਹ ਰੁਕਦਾ ਹੈਗਾ ਉਹ ਜ਼ਿਆਦਾ ਸਮੇਂ ਲਈ ਰੁਕ ਜਾਂਦਾ ਤੇ ਤੁਸੀਂ ਸੁੱਤੇ ਹੋਏ ਹੁੰਦੇ, ਤੁਸੀਂ ਇੱਕਦਮ ਉੱਠਦੇ ਨਹੀਂ। ਕਈ ਵਾਰੀ ਤਾਂ ਤੁਸੀਂ ਇੱਕਦਮ ਹਵੜ ਫੁੜ ਕੇ ਉੱਠਦੇ ਹੈਗੇ ਹੋ ਕਿ ਹਾਂ ਇਹ ਕੀ ਹੋਇਆ ਸੀ, ਮੈਨੂੰ ਸਾਹ ਕਿਉਂ ਨਹੀਂ ਆਇਆ, ਮੇਰਾ ਇੱਕਦਮ ਤੁਹਾਨੂੰ ਸਾਹ ਚੜਿਆ ਹੋਇਆ ਹੁੰਦਾ ਹੈਗਾ ਕਈ ਵਾਰੀ। ਸੋ ਪਲੀਜ਼ ਸਲੀਪ ਸਟੱਡੀ ਜ਼ਰੂਰ ਕਰਾਓ ਤੁਸੀਂ। ਮੈਂ ਜਿੱਦਾਂ ਕਿਹਾ ਸੀ ਕਿ ਮਾਇਓ ਫੰਕਸ਼ਨਲ ਥੈਰਾਪਿਸਟ ਵੀ ਮੈਂ ਹੈਗੀ ਹਾਂ, ਮੈਂ ਵੀ ਅਸੈਸਮੈਂਟ ਕਰ ਸਕਦੀ ਹੈਗੀ ਹਾਂ ਤੁਹਾਡੀ ਜੀਭ ਦੀ ਪੋਜੀਸ਼ਨਿੰਗ ਦੇਖ ਕੇ ਕਿ ਤੁਹਾਡੀ ਜੀਭ ਹੈ ਜਿਹੜੀ ਜਿਹੜੀ ਰੈਸਟਿੰਗ ਸਟੇਜ ਹੈ ਜੀਭ ਦੀ ਉਹ ਤਾਲੂਏ ਨਾਲ ਲੱਗੀ ਹੋਣੀ ਚਾਹੀਦੀ ਆ ਆਲ ਦਾ ਟਾਈਮ ਤੁਹਾਡੀ ਜੀਭ ਜਦੋਂ ਤੁਹਾਡਾ ਮੂੰਹ ਬੰਦ ਹੈ। ਜੇ ਉਹ ਤਾਲੂਏ ਨਾਲ ਲੱਗੀ ਨਹੀਂ ਹੈਗੀ, ਉਹ ਥੱਲੇ ਹੈ ਤਾਂ ਇਹਦਾ ਮਤਲਬ ਹੈ ਕਿ ਤੁਹਾਡੀ ਜੀਭ ਦੀ ਪੋਜੀਸ਼ਨ ਸਹੀ ਨਹੀਂ ਹੈਗੀ, ਉਹਦੇ ਕਰਕੇ ਵੀ ਤੁਹਾਡਾ ਜਿਹੜਾ ਸਾਹ ਬੰਦ ਹੁੰਦਾ ਹੋ ਸਕਦਾ, ਤੁਸੀਂ ਘਰਾੜੇ ਮਾਰਦੇ ਹੋ ਸਕਦੇ ਹੈਗੇ ਹੋ। ਸੋ ਜੀਭ ਦੀ ਵੀ ਐਕਸਰਸਾਈਜ਼ ਹੁੰਦੀ ਹੈ ਜੀ ਕਿ ਜੀਭ ਨੂੰ ਬਾਹਰ ਕੱਢ ਕੇ ਤੁਸੀਂ ਡੱਕ ਨੂੰ ਲਗਾਇਆ ਜਾਂ ਥੱਲੇ ਠੋਡੀ ਨੂੰ ਲਗਾਇਆ ਜਾਂ ਦੋਨੋਂ ਸਾਈਡਾਂ ਦੇ ਉੱਤੇ ਲਗਾਇਆ, ਜਾਂ ਜਿੱਦਾਂ ਆਪਾਂ ਇਹ ਟਿਕਟੋਕ ਅਸੀਂ ਕਹਿੰਦੇ ਹੈਗੇ ਆ ਇੱਦਾਂ ਕਰਦੇ ਹੋ, ਉਹਦੇ ਨਾਲ ਵੀ ਜੀਭ ਦੇ ਮਸਲਸ ਦੀ ਐਕਸਰਸਾਈਜ਼ ਹੁੰਦੀ ਹੈਗੀ ਹੈ। ਸੋ ਜੀਭ ਦੇ ਮਸਲਸ ਦੀ ਵੀ ਐਕਸਰਸਾਈਜ਼ ਕਰਨੀ ਹੁੰਦੀ ਹੈ ਤਾਂ ਜੋ ਉਹ ਢਿੱਲੀ ਨਾ ਪਵੇ, ਰੋਲ ਕਰਕੇ ਪਿੱਛੇ ਨਾ ਜਾਵੇ। ਸੋ ਜ਼ਰੂਰੀ ਹੈ ਇਹਦਾ ਧਿਆਨ ਰੱਖਣਾ, ਕਿਉਂਕਿ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਜੇ ਤੁਹਾਡੇ ਅੰਦਰ ਸਾਹ ਨਹੀਂ ਪੂਰਾ ਜਾ ਰਿਹਾ ਹੈਗਾ, ਆਕਸੀਜਨ ਪੂਰੀ ਨਹੀਂ ਜਾ ਰਹੀ ਹੈਗੀ, ਤਾਂ ਫਿਰ ਤੁਹਾਨੂੰ ਓਬਵੀਅਸ ਹੈ ਕਿ ਉਹਦੇ ਕੰਸੀਕੁਐਂਸਿਸ ਤਾਂ ਜ਼ਰੂਰ ਹੋਣਗੇ।
0: ਜੀ ਤੇ ਮੈਂ ਨਾਲ ਦੀ ਨਾਲ ਸਰੋਤਿਆਂ ਨੂੰ ਇਹ ਜਿਹੜਾ ਬੇਨਤੀ ਕਰਾਂਗੇ ਸੋਸ਼ਲ ਮੀਡੀਆ ਤੇ ਵੀ ਜੋ ਅੱਜ ਬਲਬੀਰ ਕੌਰ ਜੀ ਹੋਣਾ ਦੇ ਨਾਲ ਇਹ ਸੈਗਮੈਂਟ ਅਸੀਂ ਕਰ ਰਹੇ ਹਾਂ ਉਹਦੀ ਇਹ ਸੈਗਮੈਂਟ ਹੈ ਜਿਹੜਾ ਅਸੀਂ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਸ ਦੇ ਵੀ ਉੱਤੇ ਪਾਵਾਂਗੇ ਸੋ ਤੁਸੀਂ ਇਸ ਪਲੇਟਫਾਰਮ ਨਾਲ ਵੀ ਜੁੜੋ ਸ਼ੰਮੀ ਭੱਠਲ ਕਰਕੇ ਤੁਸੀਂ ਮੈਨੂੰ ਟਿਕਟੋਕ ਇੰਸਟਾਗ੍ਰਾਮ ਜਾਂ ਫੇਸਬੁੱਕ ਤੇ ਆ ਜਿਹੜਾ ਲੱਭ ਸਕਦੇ ਹੋ ਸੋ ਸਪੈਸ਼ਲ ਹੈ ਜਿਹੜਾ ਉੱਤੇ ਮੈਂਸ਼ਨ ਵੀ ਕਰਾਂਗੇ ਵੀ ਡੈਂਟਲ ਬਾਬਤ ਹੈ ਜਿਹੜਾ ਇਹ ਸੈਗਮੈਂਟ ਹੈ ਸੋ ਸ਼ੰਮੀ ਭੱਠਲ SHAMMI ਤੇ ਭੱਠਲ BHA THAL ਸ਼ੰਮੀ ਭੱਠਲ ਕਰਕੇ ਤੁਸੀਂ ਮੈਨੂੰ ਵੱਖ ਵੱਖ ਪਲੇਟਫਾਰਮ ਦੇ ਉੱਤੇ ਲੱਭ ਸਕਦੇ ਹੋ ਗੂਗਲ ਵੀ ਕਰ ਸਕਦੇ ਹੋ ਸੋ ਸਮਾਈਲਸ ਔਨ ਵੀਲਸ ਬਲਬੀਰ ਕੌਰ ਜੀ ਸਾਡੇ ਨਾਲ ਹਾਜ਼ਰ ਨੇ ਸੋ ਤੁਸੀਂ ਉਹਨਾਂ ਦੇ ਨਾਲ ਸੰਪਰਕ ਕਰਨਾ ਇਹਨਾਂ ਦੇ ਆਫਿਸ ਤੁਸੀਂ ਸੰਪਰਕ ਕਰ ਸਕਦੇ ਹੋ ਅਪੁਆਇੰਟਮੈਂਟ ਵਾਸਤੇ 6479690008 ਤੇ ਸੰਪਰਕ ਕਰ ਸਕਦੇ ਹੋ ਜਾਂ ਫਿਰ ਤੁਸੀਂ smilesonwheels.com ਤੇ ਵੀ ਵਿਜ਼ਿਟ ਕਰ ਸਕਦੇ ਹੋ ਬਲਬੀਰ ਜੀ ਨਾਈਟ ਗਾਰਡ ਇਹਦੀ ਇੰਪੋਰਟੈਂਸ ਕੀ ਹੈ ਤੇ ਕਈਆਂ ਨੂੰ ਆ ਜਿਹੜਾ ਔਖ ਹੁੰਦੀ ਹੈ ਇਹਦੇ ਨਾਲ ਸੌਣ ਵਾਸਤੇ ਸੋ ਕੀ ਇਹਦੇ ਕੰਸੀਕੁਐਂਸ ਨੇ ਜੀ
1: ਜੀ ਨਾਈਟ ਗਾਰਡ ਉਦੋਂ ਦਿੱਤਾ ਜਾਂਦਾ ਜਦੋਂ ਅਸੀਂ ਸੁੱਤੇ ਪਏ ਦੰਦ ਖਿੱਚਦੇ ਹਾਂ ਜਾਂ ਅਸੀਂ ਕਲੈਂਚ ਕਰਦੇ ਹਾਂ ਉਹ ਕਈ ਵਾਰੀ ਕੀ ਹੁੰਦਾ ਕਿ ਅਸੀਂ ਦਿਨੇ ਕਰਦੇ ਹਾਂ ਅਸੀਂ ਖਿਚੀਚੀ ਵੱਟਦੇ ਹਾਂ ਜਾਂ ਤਾਂ ਕਈ ਵਾਰੀ ਜਿਹੜੇ ਲੋਕੀ ਜਿਮ ਜ਼ਿਆਦਾ ਕਰਦੇ ਨੇ ਜਾਂ ਕੋਈ ਭਾਰੀ ਚੀਜ਼ ਚੱਕਦੇ ਨੇ ਉਦੋਂ ਹਮੇਸ਼ਾ ਕਲੈਂਚ ਕਰਦੇ ਹੈਗੇ ਨੇ ਸੋ ਜਾਂ ਕਈ ਵਾਰੀ ਕੀ ਹੁੰਦਾ ਕਿ ਕਈ ਚਿੰਗਮ ਬਹੁਤ ਖਾਂਦੇ ਨੇ ਦਿਨੇ ਸੋ ਉਹਦੇ ਨਾਲ ਵੀ ਜਿਹੜੇ ਮਸਲਸ ਦੀ ਮੈਮਰੀ ਰਹਿ ਜਾਂਦੀ ਹੈ ਤੇ ਉਹਦੇ ਨਾਲ ਤੁਸੀਂ ਕਲੈਂਚ ਕਰਦੇ ਹੋ ਸੋ ਜਦੋਂ ਆਪਾਂ ਕਚੀਚੀ ਵੱਟਦੇ ਹਾਂ ਕਲੈਂਚ ਕਰਦੇ ਹਾਂ ਜਾਂ ਆਪਾਂ ਗ੍ਰਾਇੰਡ ਕਰਦੇ ਹਾਂ ਜਾਂ ਆਪਾਂ ਖਾਣਾ ਖਾਂਦੇ ਹਾਂ ਤਾਂ ਜਿਹੜਾ ਸਾਡਾ TMJ ਹੁੰਦਾ ਜਦੋਂ ਅਸੀਂ ਮੂੰਹ ਖੋਲਦੇ ਹਾਂ ਜਿਹੜਾ ਜੁਆਇੰਟ ਆ ਜਿਹੜਾ ਉੱਪਰਲੇ ਜਬਾੜੇ ਤੇ ਥੱਲੜੇ ਜਬਾੜੇ ਨੂੰ ਇਕੱਠਿਆਂ ਕਰਦਾ ਉਹਦੇ ਤੇ 300 pounds ਦਾ ਪ੍ਰੈਸ਼ਰ ਪੈਂਦਾ ਸੋ ਹੁਣ ਦੇਖੋ ਅਸੀਂ ਕਹਿ ਦਿੰਦੇ ਹਾਂ ਕਿ ਬੰਦਾ ਮੋਟਾ ਹੈ ਉਹਦੇ ਗੋਡੇ ਖੜ ਗਏ ਨੇ ਕਿਉਂਕਿ ਉਹ ਮੋਟਾ ਬਹੁਤ ਸੀਗਾ ਤੇ ਉਹ 300 pounds ਦਾ ਸੀਗਾ ਜਾਂ ਕੁਛ ਵੀ ਹੈ ਸੋ ਜਿਹੜਾ ਉਹ ਜੁਆਇੰਟ ਆ ਉਹ ਤਾਂ ਬਹੁਤ ਹੀ ਛੋਟਾ ਜਿਹਾ ਤੇ ਉਹਦੇ ਵਿੱਚ ਜਿਹੜਾ ਆਪਾਂ ਕਹਿ ਦਿੰਦੇ ਹਾਂ ਗੁੱਦਾ ਦੋ ਜੁਆਇੰਟ ਦੇ ਵਿੱਚ ਹੁੰਦਾ ਉਹ ਉਸ ਤੋਂ ਵੀ ਬਹੁਤ ਹੀ ਪਤਲਾ ਹੁੰਦਾ ਸੋ ਜਦੋਂ ਇੰਨਾ ਜ਼ਿਆਦਾ ਪ੍ਰੈਸ਼ਰ ਉਸ ਜੁਆਇੰਟ ਤੇ ਪੈਂਦਾ ਤਾਂ TMJ ਦੀ ਉਹ ਜੁਆਇੰਟ ਦੁਖਣ ਲੱਗ ਗਿਆ ਉਹ TMJ ਦੀ ਪ੍ਰੋਬਲਮ ਆ ਜਾਂਦੀ ਹੈ ਦੰਦ ਵੀ ਗ੍ਰਾਇੰਡ ਹੋਣ ਲੱਗ ਜਾਂਦੇ ਨੇ ਦੰਦ ਭੁਰਨ ਵੀ ਲੱਗ ਜਾਂਦੇ ਨੇ ਫ੍ਰੈਕਚਰ ਵੀ ਹੋਣ ਲੱਗ ਜਾਂਦੇ ਨੇ ਕਿਉਂਕਿ ਦੈਟ ਇਜ਼ ਅ ਬਿਗ ਪ੍ਰੈਸ਼ਰ ਮਸੂੜੇ ਦੰਦਾਂ ਨੂੰ ਛੱਡ ਜਾਂਦੇ ਨੇ ਕਿਉਂਕਿ ਬਹੁਤ ਹੀ ਛੋਟੇ ਪਤਲੇ ਜਿਹੇ ਮਸੂੜਿਆਂ ਦੀਆਂ ਜਿਹੜੀਆਂ ਲਿਗਾਮੈਂਟਸ ਜਿਹਨਾਂ ਨਾਲ ਮਸੂੜਿਆ ਦੰਦ ਨੂੰ ਜੁੜਿਆ ਹੋਇਆ ਹੁੰਦਾ ਉਹ ਟੁੱਟਣ ਲੱਗ ਜਾਂਦੇ ਹੈਗੇ ਨੇ ਸੋ ਇਹਦੇ ਕਾਫੀ ਕੰਸੀਕੁਐਂਸਿਸ ਨੇ ਸੋ ਨਾਈਟ ਗਾਰਡ ਬਣਾਇਆ ਜਾਂਦਾ ਤਾਂ ਜੋ ਤੁਸੀਂ ਉਹ ਮੂੰਹ ਦੇ ਵਿੱਚ ਪਾ ਕੇ ਫਿਰ ਸੋਣਾ ਹੁੰਦਾ ਉਹਦੇ ਨਾਲ ਫਿਰ ਤੁਸੀਂ ਕਲੈਂਚ ਨਹੀਂ ਕਰਦੇ ਤੁਸੀਂ ਉਹ ਤੁਹਾਡੇ ਦੰਦਾਂ ਨੂੰ ਜੇ ਤੁਸੀਂ ਕਰਦੇ ਵੀ ਹੋ ਤਾਂ ਉਹ ਨਾਈਟ ਗਾਰਡ ਹੈ ਜਿਹੜਾ ਉਹਦੇ ਤੇ ਵੀਅਰ ਟੀਅਰ ਦੇਖਣ ਨੂੰ ਮਿਲਦੀ ਹੈ ਤੁਹਾਡੇ ਦੰਦਾਂ ਨੂੰ ਕੁਛ ਨਹੀਂ ਹੁੰਦਾ ਹੈਗਾ ਤੇ ਇਵੈਂਚੁਅਲੀ ਕਈ ਵਾਰੀ ਤੁਸੀਂ ਹਟ ਵੀ ਜਾਂਦੇ ਹੋ ਕਲੈਂਚ ਕਰਨਾ ਸੋ ਇਹ ਨਾਈਟ ਗਾਰਡ ਉਸ ਲਈ ਦਿੱਤਾ ਜਾਂਦਾ ਬਹੁਤ ਜ਼ਰੂਰੀ ਹੈ ਜੀ ਇਹ ਔਖੀ ਚੀਜ਼ ਹੈ ਕਿ ਮੂੰਹ ਦੇ ਵਿੱਚ ਕੋਈ ਵੀ ਚੀਜ਼ ਪਾ ਕੇ ਤੁਸੀਂ ਸੌਣਾ ਹੈਗਾ ਟਾਈਮ ਲੱਗਦਾ ਉਸ ਚੀਜ਼ ਨੂੰ ਐਡਜਸਟ ਹੋਣ ਨੂੰ ਤੇ ਬਹੁਤੀ ਵਾਰੀ ਨੀਂਦ ਹੀ ਨਹੀਂ ਆਉਂਦੀ ਸੋ ਜਦੋਂ ਨੀਂਦ ਨਹੀਂ ਆਉਂਦੀ ਤਾਂ ਆਪਾਂ ਲਾ ਕੇ ਰੱਖ ਦਿੰਦੇ ਹਾਂ ਵੀ ਹਾਂ ਹੁਣ ਨੀਂਦ ਆ ਜਾਊਗੀ ਸੋ ਗਿਵ ਅਪ ਨਹੀਂ ਕਰਨਾ ਹੈਗਾ ਤੁਸੀਂ ਲਿਟਰਲੀ 3 hours ਔਖੇ ਸੌਖੇ ਉਹਨੂੰ ਪਾ ਕੇ ਪਵੋ ਅੱਧੀ ਰਾਤ ਨੂੰ ਕੱਢ ਦੋ 3-4 hours ਪਾਓ ਸ਼ੁਰੂ ਦੇ ਵਿੱਚ ਫਿਰ ਤੁਸੀਂ ਬਾਅਦ ਚੋਂ ਕੱਢ ਦੋ ਉਹਨੂੰ ਪਰ ਉਹਨੂੰ ਪਾਓ ਉਹਦੀ ਆਦਤ ਪੈ ਜਾਏਗੀ ਤੇ ਉਹ ਪਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਜਦੋਂ ਕੋਈ ਕੰਟੈਕਟ ਸਪੋਰਟਸ ਹੁੰਦੀਆਂ ਨੇ ਉਦੋਂ ਆਪਾਂ ਕਹਿ ਦਿੰਦੇ ਹਾਂ ਕਿ ਵੈਸੇ ਮਾਊਥ ਗਾਰਡ ਹੈ ਜਿਹੜਾ ਦੰਦਾਂ ਨੂੰ ਬਚਾਉਣ ਲਈ ਪਾਉਂਦੇ ਹਾਂ ਉਹ ਵੀ ਜ਼ਰੂਰੀ ਹੈਗਾ ਸੋ ਦੰਦਾਂ ਦੀ ਸੇਫਟੀ ਦੇ ਲਈ ਉਹ TMJ ਦੀ ਸੇਫਟੀ ਦੇ ਲਈ ਵੀ ਹੈਗਾ ਕਿ ਤੁਸੀਂ ਓਨਾ ਹੀ ਕਲੈਂਚ ਕਰਨ ਨੂੰ ਘੱਟ ਜਾਓਗੇ ਜੇ ਇਹਦੀ ਵੀ ਥੈਰੇਪੀ ਹੁੰਦੀ ਹੈਗੀ ਹੈ ਆਪਾਂ ਦੇਖਦੇ ਹਾਂ ਜਿੱਦਾਂ ਮੈਂ ਬਾਇਓਫੰਕਸ਼ਨਲ ਥੈਰਾਪਿਸਟ ਵੀ ਹੈਗੀ ਹਾਂ ਕਿ ਤੁਸੀਂ ਕਿਉਂ ਕਲੈਂਚ ਕਰ ਰਹੇ ਹੈਗੇ ਹੋ ਤੇ ਉਹਦੀਆਂ ਐਕਸਰਸਾਈਜ਼ ਹੁੰਦੀਆਂ ਹੈਗੀਆਂ ਨੇ ਉਹਦੇ ਨਾਲ ਤੁਸੀਂ ਕਲੈਂਚ ਕਰਨਾ ਹਟ ਵੀ ਸਕਦੇ ਹੋ ਸੋ ਉਹਦੇ ਲਈ ਵੀ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ
0: ਜੀ ਬਿਲਕੁਲ ਜੀ ਪਹਿਲਾਂ ਤਾਂ ਇਹੀ ਹੈ ਵੀ ਕਚੀਚੀਆਂ ਨਾ ਵੱਟੋ ਜੇ ਕਚੀਚੀਆਂ ਵੱਟਦੇ ਹੋ ਕਿਸੇ ਨੂੰ ਦੇਖ ਕੇ ਕਿਸੇ ਦੀ ਚੜ੍ਹਾਈ ਕਰਕੇ ਕਿਸੇ ਨੂੰ ਸਫਲ ਦੇਖ ਕੇ ਸੋ ਉਹ ਚੀਜ਼ਾਂ ਗੁਰੇਜ਼ ਕਰੋ ਸੋ ਬਹੁਤ ਸਾਰੀਆਂ ਤਾਂ ਵੀ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਤੋਂ ਬਚਾਅ ਹੋ ਸਕਦਾ ਸੋ ਬਹੁਤ ਬਹੁਤ ਧੰਨਵਾਦ ਬਲਬੀਰ ਜੀ ਸੋ ਨੰਬਰ ਹੈ ਜੀ 6479690008 6479690008 ਤੇ ਸਮਾਈਲਸ ਔਨ ਵੀਲਸ ਬਲਬੀਰ ਜੀ ਹੁਣਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਥੈਂਕ ਥੈਂਕ ਯੂ ਜੀ, ਥੈਂਕ ਯੂ ਸੋ ਸੋ ਬਹੁਤ ਵਧੀਆ ਇਨਫੋਰਮੇਸ਼ਨ ਬਲਵੀਰ ਜੀ ਜਦੋਂ ਵੀ ਆਉਂਦੇ ਨੇ ਦਿੰਦੇ ਨੇ, ਸੋ ਆਉਣ ਵਾਲੇ ਸਮੇਂ 'ਚ ਫਿਰ ਜੁੜਾਂਗੇ ਇਹਨਾਂ ਦੇ ਨਾਲ ਤੁਹਾਡਾ ਆਪਣਾ ਪ੍ਰੋਗਰਾਮ ਸੱਜਰੀ ਸਵੇਰ ਵਿਦ ਸ਼ਮੀ ਭੱਠਲ ਦੇ ਨਾਲ। ਸੋ ਉੱਥੇ ਹੀ ਦੋਸਤੋ, ਤੁਸੀਂ ਘਰ ਦੇ ਵਿੱਚ ਆਈ ਪੀ ਟੀ ਵੀ ਬਾਕਸ ਲਵਾਉਣਾ ਚਾਹੁੰਦੇ ਹੋ ਤਾਂ ਰੁਦਰਾ ਆਈ ਪੀ ਟੀ ਵੀ ਵਾਲਿਆਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਆ। ਸੋ ਨੰਬਰ ਹੈ 437-236-4700 437-236-4700 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਉੱਥੇ ਹੀ ਘਰ ਦੇ ਵਿੱਚ ਬਿਡਟ ਸਿਸਟਮ ਹੈ ਜਿਹੜਾ ਲਵਾਉਣਾ, ਜੈੱਟ ਸਿਸਟਮ ਲਵਾਉਣਾ ਆ। ਅਤੇ ਭਾਅ ਜੀ ਹੁਣਾਂ ਨੂੰ ਕਾਲਸ ਗਈਆਂ, ਕਹਿੰਦੇ ਭਾਅ ਜੀ ਤੁਸੀਂ ਬੋਲਿਆ ਅਤੇ ਸਾਨੂੰ ਆ ਜਿਹੜੀਆਂ ਕਾਲਸ, ਕਿਉਂਕਿ ਸਾਡੇ ਪਰਿਵਾਰਾਂ ਦੇ ਵਿੱਚ ਇਹ ਚੀਜ਼ ਖਾਸ ਹੈ, ਆਮ ਹੈ, ਸਫਾਈ ਬਹੁਤ ਜ਼ਰੂਰੀ ਹੈ। ਸੋ ਬਿਡਟ ਜਾਂ ਜੈੱਟ ਹੈ ਜਿਹੜਾ ਟੋਇਲਟ 'ਤੇ ਲਵਾਉਣਾ ਚਾਹੁੰਦੇ ਹੋ, ਇੰਸਟਾਲੇਸ਼ਨ ਦੇ ਨਾਲ ਜੇ ਇੱਕ ਲਵਾਉਣਾ ਅਤੇ $50, ਇੱਕ ਤੋਂ ਵੱਧ ਲਵਾਉਂਦੇ ਹੋ ਅਤੇ $40, ਪ੍ਰੋਡਕਟ ਵੀ ਹੈ ਅਤੇ ਇੰਸਟਾਲੇਸ਼ਨ ਵੀ ਹੈ। ਤੁਸੀਂ ਕਾਲ ਕਿੱਥੇ ਕਰਨੀ ਹੈ, ਇੱਕ ਸਾਲ ਦੀ ਨਾਲੇ ਵਾਰੰਟੀ ਹੈ, ਦੱਸੋ ਹੋਰ ਕੀ ਚਾਹੀਦਾ। ਸੋ ਸਿੰਘ ਸਾਹਿਬ ਨਾਲ ਤੁਸੀਂ ਗੱਲ ਕਰ ਸਕਦੇ ਹੋ 6479786263 6479786263 'ਤੇ ਸੰਪਰਕ ਕਰ ਸਕਦੇ ਹੋ। ਬਾਕੀ ਮੂਵਰਸ, PSR ਮੂਵਰਸ ਦੇ ਨਾਲ ਸੰਪਰਕ ਕਰ ਸਕਦੇ ਹੋ। ਰੈਜੀਡੈਂਸ਼ੀਅਲ ਰੀਲੋਕੇਸ਼ਨ ਕਰਨੀ ਹੈ ਜਾਂ ਫਿਰ ਤੁਸੀਂ ਕਮਰਸ਼ੀਅਲ ਮੂਵਿੰਗ ਕਰਨੀ ਹੈ, ਪੈਕਿੰਗ ਐਕਸਪਰਟ ਨੇ, ਬਸ ਤੁਸੀਂ ਕਾਲ ਕਰਨੀ ਹੈ। ਬਾਕੀ ਸਾਰਾ ਕੰਮ ਇਹਨਾਂ ਦਾ, ਸੇਫਲੀ ਸਿਕਿਓਰਲੀ ਤੁਹਾਡਾ ਸਮਾਨ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮੂਵ ਕਰ ਦਿੰਦੇ ਨੇ PSR ਮੂਵਰਸ। ਨੰਬਰ ਹੈ ਜੀ 437-981-2929 437-981-2929 'ਤੇ PSR ਮੂਵਰ 'ਤੇ ਸਾਡਾ ਹਵਾਲਾ ਜ਼ਰੂਰ ਦੇ ਦਿਓ। ਗੁਰਦੇਵ ਸੱਜਣ ਭਾਅ ਜੀ, ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਡਿਸੇਬਿਲਟੀ ਇੰਸ਼ੋਰੈਂਸ ਬਾਬਤ, ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਕਰਾਉਣੀ ਜਾਂ FHSA, TFSA, RRSP ਅਕਾਊਂਟ ਖੁਲਾਉਣਾ, ਅਤੇ ਸੱਜਣ ਭਾਅ ਜੀ ਉਹਨਾਂ ਦਾ ਨੰਬਰ 416-843-5623 416-843-5623 'ਤੇ ਸੰਪਰਕ ਕੀਤਾ ਜਾ ਸਕਦਾ। ਅਤੇ ਰੀਅਲ ਸਟੇਟ ਬਾਬਤ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਮੇਰਾ 416-917-7763 416-917-7763। ਇੱਥੇ ਦੀ ਇਜਾਜ਼ਤ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਆਰਨੈੱਟ ਹੋਣਾ ਦੀ ਆਵਾਜ਼ ਦੇ ਵਿੱਚ ਇੱਕ ਖੂਬਸੂਰਤ ਗੀਤ।
3: ਮੇਰੀ ਬੇਟੀ ਦੀ ਕਲਾਸ ਵਿੱਚ 33 ਬੱਚੇ ਹਨ। ਉਹ ਦੱਸਦੀ ਹੈ ਕਿ ਉੱਥੇ ਕਿਸੇ ਵੀ ਚੀਜ਼ ਦੀ ਪੂਰੀ ਸੁਵਿਧਾ ਨਹੀਂ ਹੈ। ਭਰੀ ਹੋਈ ਕਲਾਸ ਅਤੇ ਰੌਲਾ ਪਰੇਸ਼ਾਨ ਕਰ ਦਿੰਦਾ ਹੈ ਅਤੇ ਪੂਰੀ ਮਦਦ ਵੀ ਨਹੀਂ ਮਿਲਦੀ ਹੈ। ਇਹ ਇਸ ਲਈ ਹੈ ਕਿਉਂਕਿ ਡੱਗ ਫੋਰਡ ਨੇ 2018 ਤੋਂ ਸਾਡੇ ਸਰਕਾਰੀ ਸਕੂਲਾਂ ਦੇ ਬਜਟ ਵਿੱਚੋਂ $6 ਬਿਲੀਅਨ ਕੱਟ ਦਿੱਤੇ ਹਨ। ਸਾਡੇ ਬੱਚੇ ਬਿਹਤਰ ਦੇ ਹੱਕਦਾਰ ਹਨ। ਆਓ ਸਰਕਾਰ ਨੂੰ ਕਹੀਏ, ਸਾਡੇ ਬੱਚਿਆਂ ਵਿੱਚ ਨਿਵੇਸ਼ ਕਰੋ, ਕਲਾਸ ਸਾਈਜ਼ ਦਰੁਸਤ ਕਰੋ। ਐਲੀਮੈਂਟਰੀ ਟੀਚਰਸ ਫੈਡਰੇਸ਼ਨ ਆਫ ਓਨਟੇਰੀਓ ਵੱਲੋਂ ਇੱਕ ਸੁਨੇਹਾ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
5: ਕਿੱਦਾਂ ਤਪਦੇ ਸੀਨਿਆਂ ਤੇ ਮੀਂਹ ਬਣ ਵਰੀਦਾ, ਕਿੱਦਾਂ ਸੱਚ ਲਈ ਸਿਰ ਤਲੀ ਤੇ ਧਰੀਦਾ।
6: ਦਿੱਤੀ ਮੇਰੇ ਵੱਡਿਆਂ ਮੈਨੂੰ ਨਸੀਹਤ ਨਿਆਰੀ ਹੈ, ਮੈਨੂੰ ਮੇਰੀ ਵਿਰਾਸਤ ਜਾਣ ਤੋਂ ਪਿਆਰੀ ਹੈ। ਵਿਰਸੇ ਦੀਆਂ ਤੰਦਾਂ ਨੂੰ ਜੋੜਨ ਲਈ ਮੈਂ ਬਲਜਿੰਦਰ ਸਿੰਘ ਤੰਬੜ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ, ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਇਤਿਹਾਸ ਦੇ ਪੰਨਿਆਂ 'ਚੋਂ ਕੁਝ ਭੁੱਲੀਆਂ ਵਿਸਰੀਆਂ ਗੱਲਾਂ, ਅਜੋਕੇ ਯੁੱਗ ਵਿੱਚ ਵਾਪਰ ਰਹੀਆਂ ਘਟਨਾਵਾਂ, ਗੀਤ ਸੰਗੀਤ ਤੇ ਗੱਲਾਂ ਕੁਝ ਤੁਹਾਡੀਆਂ ਕੁਝ ਸਾਡੀਆਂ।

0: ਬਲਜਿੰਦਰ ਸਿੰਘ ਤੰਬੜ ਵੱਲੋਂ ਪੈਰ ਭਰੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਵਿਰਾਸਤ ਟੀਵੀ ਤੁਸੀਂ ਦੇਖ ਰਹੇ ਹੋ ਅਤੇ ਵਿਰਾਸਤ ਰੇਡੀਓ ਤੁਸੀਂ ਸੁਣ ਰਹੇ ਹੋ, ਤੁਹਾਡਾ ਵੈਲਕਮ ਕਰਦੇ ਹਾਂ ਵਿਰਾਸਤ ਰੇਡੀਓ ਅਤੇ ਜੀ ਵਿਰਾਸਤ ਟੀਵੀ 'ਤੇ। ਵੀਰਵਾਰ ਦਾ ਦਿਨ ਆ, ਸਪਤੰਬਰ ਮਹੀਨੇ ਦੀ 17 ਤਰੀਕ ਹੋ ਗਈ ਆ। ਜੀ ਆਇਆਂ ਨੂੰ ਅਸੀਂ ਤੁਹਾਡੇ ਲਈ ਇੱਥੇ ਇੱਕ ਘੰਟਾ ਬੈਠੇ ਹਾਂ, 6 ਵਜੇ ਤੋਂ ਲੈ ਕੇ 7 ਵਜੇ ਤੱਕ ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ। ਥੋੜ੍ਹੀ ਜਿਹਾ ਠਹਿਰ ਕੇ ਪ੍ਰਭ ਗਿੱਲ ਜੀ ਨਾਲ ਵੀ ਗੱਲਬਾਤ ਹੋਵੇਗੀ, ਕਾਫੀ ਸਾਰੀ ਜਾਣਕਾਰੀ ਲੈ ਕੇ ਆਵਾਂਗੇ ਪ੍ਰਭ ਗਿੱਲ ਬਾਰੇ, ਜੋ ਮੇਅਰ ਦੀ ਸੀਟ ਲਈ ਲੜ ਰਹੇ ਹਨ, ਤੁਹਾਡੇ ਲਈ ਖੜੇ ਹਨ, ਸਾਰੇ ਲਈ ਤੁਹਾਡੇ ਵਾਸਤੇ ਖੜੇ ਹਨ ਅਤੇ ਖੜੇ ਸੀਗੇ ਵੀ, ਸਭ ਕੁਝ ਤੁਹਾਡੇ 'ਤੇ ਛੱਡਦੇ। ਪੈਨਸਲ ਸਭ ਤੋਂ ਜਿਹੜੀ ਸਟਰੋਂਗੈਸਟ ਵਰਡ ਹੈਗਾ ਤੁਹਾਡੇ ਕੋਲ ਹੁਣ, ਜਦੋਂ ਵੋਟ ਪਾਉਣੀਆਂ ਆ। ਆਉਣ ਵਾਲੇ ਟਾਈਮ ਵਿੱਚ ਕਾਫੀ ਸਾਰੀਆਂ ਗੱਲਾਂ ਪਤਾ ਕਰਨੀਆਂ ਤੁਹਾਡੇ ਨਾਲ, ਸਪੋਂਸਰ ਵੀਰਾਂ ਦੇ ਸੰਦੇਸ਼, ਖਬਰਾਂ ਲੈ ਕੇ ਆਉਣੀਆਂ ਅਤੇ ਤੁਹਾਡੇ ਸਿਟੀ ਆਫ ਬਰੈਂਪਟਨ ਵੱਖ ਵੱਖ ਸਿਟੀ ਦੀ ਜਾਣਕਾਰੀ ਵੀ ਲੈ ਕੇ ਆਉਣੀ ਆ। ਜੀ ਆਇਆਂ ਨੂੰ ਸਟੂਡੀਓ ਦੇ ਨੰਬਰ 416-837-1515 ਹੁੰਦੇ ਆ, 416-837-1515 ਸਟੂਡੀਓ ਦਾ ਨੰਬਰ ਹੁੰਦਾ। ਮੈਨੂੰ ਕਦੇ ਵੀ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-452-2222 'ਤੇ ਕਰ ਸਕਦੇ ਬਾਅਦ ਦੇ ਵਿੱਚ। ਅਤੇ ਹੁਣ ਇਸ ਵੇਲੇ 416-837-1515 ਥੋੜ੍ਹੀ ਜਿਹਾ ਠਹਿਰ ਕੇ ਕਰ ਲਿਓ, ਤੁਹਾਡੇ ਫੋਨ ਕਾਲਸ ਮੈਂ ਜ਼ਰੂਰ ਲਵਾਂਗਾ। ਮੌਸਮ ਜਿਹੜਾ ਹੈਗਾ 24 ਡਿਗਰੀ ਤੱਕ ਪਹੁੰਚ ਜਾਵੇਗਾ, ਇਸ ਵੇਲੇ 17 ਡਿਗਰੀ ਹੈਗਾ, 20 ਡਿਗਰੀ ਲੱਗਦਾ। ਅਤੇ ਗਰਮੀ ਦੇ ਜਿੰਨੇ ਕੁ ਦਿਨ ਥੋੜ੍ਹੇ ਜਿਹੇ ਬਾਕੀ ਹਨ, ਇੰਜੋਏ ਕਰ ਲਵੋ। ਫਾਲ ਦਾ ਜਿਹੜਾ ਮੌਸਮ ਹੈਗਾ ਨਾ, ਸਪੈਸ਼ਲੀ ਕੈਨੇਡਾ ਦਾ, ਥੋੜ੍ਹੇ ਨੌਰਥ ਵੱਲ ਨੂੰ ਚਲ ਜਾਵੋ, ਜਿਹੜੇ ਪੱਤੇ ਦੇਖਣ ਵਾਲੇ ਹੁੰਦੇ ਆ, ਇਹ ਫਾਲ ਦਾ ਮੌਸਮ ਰੰਗ ਬਦਲਿਆ ਹੁੰਦਾ ਇਹਨਾਂ ਦਰੱਖਤਾਂ ਨੇ, ਇਹ ਵੀ ਇੱਕ ਵੱਖਰਾ ਨਜ਼ਾਰਾ ਹੀ ਹੈਗਾ। ਜੇ ਟਾਈਮ ਲੱਗਦਾ ਵੀਕਐਂਡ ਦੇ ਉੱਪਰ ਕੌਫੀ ਪੀਣ ਵੇਲੇ, ਜਾਂ ਨਹੀਂ ਅਫੋਰਡ ਕਰ ਸਕਦੇ ਹੱਥ ਕੋਲੋਂ ਬਣਾ ਕੇ ਖਾਣਾ ਲੈ ਜਾਵੋ, ਨੌਰਥ ਵੱਲ ਨੂੰ ਚਲੇ ਜਾਵੋ। ਮੈਂ ਸਦਾ ਕਹਿੰਦਾ ਹੁੰਦਾ, ਪੈਸੇ ਬਚਾਵੋ ਜਿੰਨੇ ਵੀ ਬਚਾ ਸਕਦੇ ਹੋ, ਔਖਾ ਟਾਈਮ ਹੈਗਾ, ਇਹਨੂੰ ਸੌਖਾ ਕਰਨ ਦੀ ਕੋਸ਼ਿਸ਼ ਕਰੋ। ਬਹੁਤ ਵਾਰੀ ਜਦੋਂ ਮੈਂ ਉਹਨਾਂ ਲੋਕਾਂ ਵਿੱਚ ਹੱਥ ਵਿੱਚ ਵੱਡੇ ਵੱਡੀਆਂ ਮਹਿੰਗੀਆਂ ਮਹਿੰਗੀਆਂ ਕੌਫੀ $10 ਦੀਆਂ ਹੁੰਦੀਆਂ ਫੜੀਆਂ ਦੇਖਦਾ, ਮੈਂ ਸੋਚਦਾ ਯਾਰ ਵੱਲ ਗੁੱਡ ਲੱਕ ਦੇ ਮਸ ਹੈਵ ਮਨੀ। ਮੈਂ ਨਹੀਂ ਕਹਿੰਦਾ ਵੀ ਪੈਸਾ ਨਾ ਖਰਚੋ, ਪਰ ਕਈ ਵਾਰੀ ਪੈਸਾ ਸਾਂਭ ਕੇ ਵੀ ਰੱਖਣਾ ਪੈਂਦਾ, ਕੰਮ ਆਉਂਦਾ ਹੈਗਾ ਆ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀਵੀ, ਸਾਡਾ ਸੋਸ਼ਲ ਮੀਡੀਆ ਦਾ ਹੈਂਡਲ ਜਿਹੜਾ ਹੈਗਾ ਉਹਨੂੰ ਲਾਈਕ ਕਰਿਆ ਕਰੋ। ਸਾਡੀ ਜਿਹੜਾ ਯੂਟਿਊਬ ਆ, ਉੱਥੇ ਬਹੁਤ ਸਾਰੇ ਪ੍ਰੋਗਰਾਮ ਹਨ, ਫੇਸਬੁੱਕ ਹੈਗਾ ਨਾਲ ਦੀ ਨਾਲ, ਇੰਸਟਾਗ੍ਰਾਮ ਉੱਪਰ ਕਾਫੀ ਸਾਰੀਆਂ ਆਪਾਂ ਖਬਰਾਂ ਪਾ ਦੇਈ ਦੀਆਂ, ਅਤੇ ਵਿਰਾਸਤ ਮੀਡੀਆ ਕੈਨੇਡਾ ਤੁਸੀਂ ਸਰਚ ਕਰ ਲੈਣਾ। ਇਸ ਦੇ ਨਾਲ ਨਾਲ ਮੈਂ ਦੱਸ ਦੇਵਾਂ, ਡੋਨਲਡ ਟਰੰਪ ਜੀ ਵੇਟ ਕਰ ਰਹੇ ਹਨ ਕੀ ਕੁਝ ਹੋਵੇਗਾ। ਕਹਿੰਦੇ ਜੇ ਚੰਗੇ ਵਾਸਤੇ ਹੋਏ ਤਾਂ ਠੀਕ ਆ, ਜੇ ਸਾਨੂੰ ਸੱਟ ਲੱਗੀ ਤਾਂ ਹੋਰਾਂ ਮੇਰੇ ਕੋਲ ਬਹੁਤ ਵੱਡਾ ਹੈਗਾ, ਅਤੇ ਮੈਂ ਵੀ ਖੜਕਾ ਦੇਵਾਂਗਾ ਜ਼ਰੂਰ, ਵੀ ਹੋਰ ਵੀ ਟੈਰਿਫ ਲਾ ਦੇਵਾਂਗਾ, ਜਾਂ ਤੰਗੀ ਜੋ ਕਹਿੰਦੇ ਆ ਬੋਲ ਦਿੰਦੇ ਹਨ ਪਰ ਲਗਾ ਵੀ ਦਿੰਦੇ ਹਨ। ਹੁਣ ਦੇਖਦੇ ਹਾਂ ਜੋ ਕੁਝ ਮਾਰਕ ਕਾਰਨੀ ਜੀ ਕਰਦੇ ਹਨ, ਐਸੋਸੀਏਟ ਕੀ ਬਣਦੇ ਹਨ, ਜੇ ਬਣ ਗਏ ਤਾਂ ਹੋਰ ਇਫੈਕਟ ਕੀ ਪੈਂਦਾ। ਗੈਸ ਦੀਆਂ ਪ੍ਰਾਈਸਿਸ ਅਪ ਐਂਡ ਡਾਊਨ ਹੋ ਰਹੀਆਂ ਹਨ, ਉਹਦੀ ਵੀ ਆਪਾਂ ਗੱਲਬਾਤ ਕਰਾਂਗੇ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ, ਤੁਹਾਡਾ ਬਹੁਤ ਬਹੁਤ ਧੰਨਵਾਦ ਸਪੋਂਸਰ ਕਰਨ ਦਾ। ਅਤੇ ਵਾਹਨ ਏਰੀਆ ਵਿੱਚ ਗਾਰਡਨ ਸੈਂਟਰ 'ਤੇ ਅੱਗ ਲੱਗੀ ਹੋਈ ਸੀਗੀ, ਅਤੇ ਉਹਦੀ ਖਬਰ ਜਿਹੜੀ ਲੇਟੈਸਟ ਆ ਰਹੀ ਹੈਗੀ ਹੈ ਜੀ, ਹੋਰ ਮੈਨੂੰ ਜਾਣਕਾਰੀ ਮਿਲੀ ਮੈਂ ਦੱਸ ਦੇਵਾਂਗਾ। ਤੁਸੀਂ ਸੜਕ 'ਤੇ ਰਹਿੰਦੇ ਹੋ, ਸੜਕ 'ਤੇ ਤੁਰਦੇ ਫਿਰਦੇ ਹੋ, ਜੇ ਕਿਤੇ ਟ੍ਰੈਫਿਕ ਜੈਮ ਲੱਗਦਾ ਹੈਗਾ ਤਾਂ ਸਾਨੂੰ ਟੈਕਸ ਮੈਸੇਜ ਕਰ ਦੇਣਾ, ਅਸੀਂ ਕਿਸੇ ਹੋਰ ਦਾ ਟਾਈਮ ਬਚਾਉਣ ਦੀ ਕੋਸ਼ਿਸ਼ ਕਰਾਂਗੇ। ਜਦੋਂ ਤੁਸੀਂ ਫਸ ਜਾਂਦੇ ਹੋ, ਕਿਸੇ ਹੋਰ ਦਾ ਟਾਈਮ ਬਚ ਜਾਵੇ, ਵਾਈ ਨੋਟ। ਬੂਟਾ ਧਾਲੀਵਾਲ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਤੁਹਾਡੇ ਮੈਸੇਜ ਮੈਨੂੰ ਦਿਸ ਗਏ ਹਨ, ਕਈ ਵਾਰੀ ਫੋਨ ਵੱਲ ਧਿਆਨ ਨਹੀਂ ਜਾਂਦਾ, ਫਿਰ ਵੀ ਤੁਹਾਡੇ ਟੈਕਸ ਮੈਸੇਜ ਆਉਂਦੇ ਹੋ ਅਤੇ ਗੁੱਡ ਮਾਰਨਿੰਗ ਕਰਦੇ ਹੋ। ਗੁੱਡ ਮਾਰਨਿੰਗ ਟੂ ਯੂ ਅਤੇ ਗੁੱਡ ਮਾਰਨਿੰਗ ਟੂ ਐਵਰੀਬਡੀ। ਇੰਡੀਆ ਬਾਜ਼ਾਰ ਵਾਲੇ ਹਨ, ਇਹਨਾਂ ਦੀਆਂ ਦੋ ਲੋਕੇਸ਼ਨ ਹਨ ਗਰੋਸਰੀ ਸਟੋਰ ਦੀਆਂ, ਇੱਕ ਰੈਕਸਡੇਲ ਦੇ ਵਿੱਚ ਅਤੇ ਇੱਕ ਬਰੈਂਪਟਨ ਵੈਸਟ ਦੇ ਵਿੱਚ। ਜਿਹੜੀ ਫਲੈਗਸ਼ਿਪ ਲੋਕੇਸ਼ਨ ਕਹਿ ਸਕਦੇ ਹਾਂ ਰੈਕਸਡੇਲ ਦੇ ਵਿੱਚ, ਤੋਂ ਸ਼ੁਰੂਆਤ ਹੌਲੀ ਹੌਲੀ ਕੀਤੀ ਸੀਗੀ, ਅਤੇ ਦੂਸਰੀ ਲੋਕੇਸ਼ਨ ਬਰੈਂਪਟਨ ਦੇ ਵਿੱਚ ਹੈਗੀ ਆ। ਤੁਸੀਂ ਗਰੋਸਰੀ ਦੀ ਸ਼ੋਪਿੰਗ ਕਰਨੀ ਹੋਵੇ ਤਾਂ ਕਰ ਸਕਦੇ ਹੋ, ਪ੍ਰਾਈਸਾਂ ਬੜੀਆਂ ਵਾਜਿਬ ਹਨ ਅਤੇ ਸਰਵਿਸ ਬਹੁਤ ਵਧੀਆ ਹੈਗੀ ਆ। ਅਤੇ ਬਰੈਂਪਟਨ ਦੇ ਵਿੱਚ ਇਹਨਾਂ ਦੇ ਕੋਲ ਟਿਫਨ ਸਰਵਿਸ, ਰੈਸਟੋਰੈਂਟ ਵੀ ਹੈਗਾ ਆ, ਮੀਟ ਦੀਆਂ ਸੇਵਾਵਾਂ ਵੀ ਲੈ ਸਕਦੇ ਹੋ, ਅਤੇ ਵੈਜ ਨੌਨ ਵੈਜ ਛਕਣਾ ਉਹਦੀਆਂ ਵੀ ਸੇਵਾਵਾਂ ਵੀ ਲੈ ਸਕਦੇ ਹੋ। ਅਤੇ ਫਰੈਸ਼ ਗਰੋਸਰੀ, ਮੀਟ ਮਸਾਲੇ ਸਭ ਕੁਝ ਮਿਲਦਾ ਇੱਥੋਂ ਇੰਡੀਆ ਬਾਜ਼ਾਰ ਦੇ ਕੋਲੋਂ। ਚੈਨ ਸਿੰਘ ਬੋਲਾ ਨੇ ਬੜੀ ਮਿਹਨਤ ਕੀਤੀ ਹੈ ਪਰਿਵਾਰ ਨੇ, ਪਰਿਵਾਰ ਰਨ ਇਹ ਗਰੋਸਰੀ ਸਟੋਰ ਹੈਗਾ ਆ, ਦੋ ਹਨ, ਇੱਕ ਰੈਸਟੋਰੈਂਟ ਵਿੱਚ ਇੱਕ ਬਰੈਂਪਟਨ ਦੇ ਵਿੱਚ। 905-840-1116 ਨੰਬਰ ਹੈਗਾ ਜੇ ਕੇਟਰਿੰਗ ਕਰਵਾਉਣੀ ਹੋਵੇ। ਅਵੀ ਧਾਲੀਵਾਲ ਜੀ ਨਾਲ ਗੱਲਬਾਤ ਹੁੰਦੀ ਰਹਿੰਦੀ ਆ, 416-882-1200 ਅਮੈਰੀਕਾ ਵਿੱਚ ਸੈਟਲ ਹੋਣਾ ਚਾਹੁੰਦੇ ਹੋ, ਅਮੈਰੀਕਾ ਵਿੱਚ ਇੱਕ ਹੋਰ ਬ੍ਰਾਂਚ ਖੋਲ੍ਹਣਾ ਚਾਹੁੰਦੇ ਹੋ ਤਾਂ 416-882-1200 'ਤੇ ਅਭੀ ਧਾਲੀਵਾਲ ਜੀ ਨਾਲ ਗੱਲਬਾਤ ਤੁਸੀਂ ਕਰ ਲੈਣੀ ਹੈ। ਸ਼ੇਰ ਆਟਾ ਮੇਡ ਫਰੈਸ਼ ਇਨ ਕੈਨੇਡਾ, ਸ਼ੇਰ ਆਟਾ ਤੁਸੀਂ ਪਸੰਦ ਕਰਦੇ ਹੋ, ਮਲਟੀਗ੍ਰੇਨ ਆਟਾ ਵੀ ਪਹੁੰਚਿਆ ਹੋਇਆ ਹੈਗਾ ਆ, ਵੱਖ ਵੱਖ ਸਟੋਰਾਂ ਤੋਂ ਖਰੀਦ ਸਕਦੇ ਹੋ। ਬਹੁਤ ਵਾਰੀ ਲੋਕ ਸੱਚੀ ਕਹਿੰਦੇ ਕੈਨੇਡਾ ਵਿੱਚ ਬਣਦਾ, ਜੀ ਹਾਂ ਕੈਨੇਡਾ ਦੀ ਕਣਕ ਆ, ਕੈਨੇਡਾ ਦੇ ਇੰਪਲੋਈ ਹਨ, ਸਾਫ਼ ਸੁਥਰੀ ਫੈਸਿਲਿਟੀ ਦੇ ਵਿੱਚ ਬਣਦਾ, ਮੇਡ ਇਨ ਕੈਨੇਡਾ, ਪ੍ਰਾਊਡ ਨਾਲ ਕਹਿ ਸਕਦੇ ਹਾਂ ਸ਼ੇਰ ਆਟਾ ਮੇਡ ਐਂਡ ਮਿਲਡ ਇਨ ਕੈਨੇਡਾ, ਸ਼ੇਰ ਆਟਾ ਵਿਨਪੈਕ ਦੇ ਵੈਂਕੂਵਰ ਦੇ ਵਿੱਚ। ਧੰਨਵਾਦ ਤੁਹਾਡਾ ਇਹਨੂੰ ਪਸੰਦ ਕਰਨ ਦਾ ਅਤੇ ਰਿਸਪੋਂਸ ਦੇਣ ਦਾ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਬੜੀ ਮਿਹਨਤ ਕੀਤੀ ਇਹਨਾਂ ਭਰਾਵਾਂ ਨੇ, ਇਹਨਾਂ ਵੀਰਾਂ ਨੇ, ਇਸ ਪਰਿਵਾਰ ਨੇ ਵੀ ਕਾਫ਼ੀ ਲੰਬੇ ਸਮੇਂ ਤੋਂ ਟਰਾਂਸਪੋਰਟੇਸ਼ਨ ਦੀ ਰਿਪੇਅਰ ਬਿਜ਼ਨਸ ਵਿੱਚ ਨਾ, ਅਤੇ ਟਰੱਕਾਂ ਦੇ ਪਾਰਟ ਵੀ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਨ। ਨਿਊ ਬੈਸਟ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਵਾਲੇ 1136 ਮੈਡਸਨ ਬੁਲਾਵਾਰਡ 'ਤੇ ਹਨ। ਤੁਸੀਂ ਟਰੱਕਾਂ ਦੀ ਰਿਪੇਅਰ ਕਰਵਾ ਸਕਦੇ ਹੋ, ਨਾਲ ਨਾਲ ਟਰੱਕ ਪਾਰਟਸ ਵੀ ਮਿਲਦੇ ਹਨ, ਡਾਇਮੰਡ ਟਰੱਕ ਪਾਰਟਸ ਚਾਹੁੰਦੇ ਹੋ ਤਾਂ ਇਹਨਾਂ ਕੋਲ ਰੇਡੀਏਟਰਸ ਵੀ ਅਵੇਲੇਬਲ ਹੁੰਦੇ ਹਨ। 905-212-9900 'ਤੇ ਤੁਸੀਂ ਇਹਨਾਂ ਨਾਲ ਗੱਲਬਾਤ ਕਰ ਲੈਣੀ ਹੈ। ਜਸ ਭੁੱਲਰ ਸਾਹਿਬ ਕਹਿੰਦੇ ਹਨ ਮੋਰਗੇਜ ਦੀਆਂ ਸੇਵਾਵਾਂ ਲੈਣੀਆਂ ਤਾਂ 416-732-2611 'ਤੇ ਇਹਨਾਂ ਨਾਲ ਗੱਲਬਾਤ ਕਰ ਲਵੋ। ਮੋਰਗੇਜ ਅਮੈਰੀਕਾ ਨੇ ਤਾਂ ਇੰਟਰਸਟ ਰੇਟ ਥੋੜ੍ਹੇ ਚੱਕਦੇ ਹੈਗੇ ਆ, ਹੁਣ ਕੈਨੇਡਾ ਫਿਊਚਰ ਵਿੱਚ ਕੀ ਕਰਦਾ ਪਤਾ ਲੱਗ ਜਾਵੇਗਾ। ਸੋ ਫਾਰ ਇਸ ਬਿਨਾ ਟਾਈਟ ਸੀਜ਼ਨ ਜਿਹੜੀ ਮੋਰਗੇਜ ਹੈਗੀ ਆ, ਲੋਕ ਅਫੋਰਡ ਕਰਦੇ ਸੀਗੇ, ਕੰਮ ਸੀਗੇ, ਪਰ ਜਦੋਂ ਹੁਣ ਵੈਲਿਊ ਘੱਟ ਜਾਂਦੀ ਹੈ ਨਾ, ਫਿਰ ਦੁਬਾਰਾ ਮੋਰਗੇਜ ਰਿਨਿਊ ਕਰਨੀ ਪੈਂਦੀ ਆ, ਫਿਰ ਕੰਮ ਬੜਾ ਔਖਾ ਆ ਰਿਹਾ ਹੈਗਾ ਆ। ਇਟਸ ਹਾਰਡ ਟੂ ਅਫੋਰਡ ਕਿਉਂਕਿ ਵੈਲਿਊ ਘੱਟ ਗਈ ਹੈਗੀ ਆ, ਨਵੀਂ ਵੈਲਿਊ 'ਤੇ ਅੱਜ ਕੱਲ੍ਹ ਬੈਂਕ ਜਿਹੜੇ ਆ ਉਹ ਅਪਰੇਜ਼ਲ ਲੈ ਕੇ ਆਉਂਦੇ ਹਨ, ਕਹਿੰਦੇ ਘਰ ਦੀ ਕੀਮਤ ਘੱਟ ਗਈ ਅਤੇ ਮੋਰਗੇਜ ਵੱਧ ਹੈਗੀ, ਜਿਹੜਾ ਬਾਕੀ ਦਾ ਬਚਿਆ ਹੋਇਆ ਪੈਸਾ ਉਹ ਲੈ ਕੇ ਆਓ, ਜਿਹੜਾ ਮਾਈਨਸ ਵਿੱਚ ਗਿਆ ਹੋਇਆ ਹੈਗਾ ਆ, ਤਾਂ ਉਹ ਪੈਸਾ ਕਿੱਥੋਂ ਲਿਆਉਂਗੇ, ਔਖਾ ਹੋ ਜਾਂਦਾ ਹੈਗਾ ਆ। ਸੋ ਤੁਸੀਂ ਪੈਸੇ ਧੇਲੇ ਬਾਰੇ ਕੋਈ ਜਾਣਕਾਰੀ ਲੈਣੀ ਹੋਵੇ, ਮੋਰਗੇਜ ਚਾਹੀਦੀ ਆ, ਜਸ ਭੁੱਲ ਸਾਹਿਬ ਨਾਲ ਗੱਲਬਾਤ ਕਰ ਲਿਓ। ਇੱਕ ਹੋਰ ਬਿਜ਼ਨਸ ਜਿਹੜੀ ਖੁੱਲ੍ਹੀ ਹੈਗੀ ਆ, ਅਨਾਜ ਮਾਰਟ, ਇੱਕ ਗਰੋਸਰੀ ਸਟੋਰ ਖੁੱਲ੍ਹਿਆ ਅਤੇ ਗ੍ਰੈਂਡ ਓਪਨਿੰਗ ਇਸ ਵੀਕਐਂਡ 'ਤੇ ਹੋਣੀ ਆ, ਇੰਡੀਅਨ ਐਂਡ ਸਾਊਥ ਏਸ਼ੀਅਨ ਗਰੋਸਰੀ ਸਟੋਰ ਦੀ, ਅਨਾਜ ਮਾਰਟ ਦੀ ਮੇਫੀਲਡ ਅਤੇ ਏਅਰਪੋਰਟ ਦੇ ਬਿਲਕੁਲ ਖੂੰਜੇ 'ਤੇ ਹੈ। ਹਰ ਇੱਕ ਸਮਾਨ ਮਿਲਦਾ, ਫਰੋਜ਼ਨ ਗੋਜ਼ੀ ਮਿਲਦੀ ਹੈ ਅਤੇ ਫਰੈਸ਼ ਫਰੂਟਸ ਐਂਡ ਵੈਜੀਟੇਬਲਸ ਵੀ ਮਿਲਦੇ ਹਨ। 905-928-8557 'ਤੇ ਗੱਲਬਾਤ ਕਰ ਲਿਓ ਅਤੇ ਪਹੁੰਚਿਓ ਏਅਰਪੋਰਟ ਅਤੇ ਮੇਫੀਲਡ ਦੇ ਬਿਲਕੁਲ ਖੂੰਜੇ 'ਤੇ। ਮਾਫ਼ ਕਰ ਦੇਣਾ, ਗੜਸ਼ੰਕਰ ਇਲਾਕਾ ਨਿਵਾਸੀਆਂ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਾਈ ਤਿਲਕੂ ਸਿੰਘ ਜੀ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਰੱਖੇ ਜਾ ਰਹੇ ਹਨ, ਆਰੰਭ ਕੀਤੇ ਜਾ ਰਹੇ ਹਨ ਫਰਾਈਡੇ, ਇਸ ਫਰਾਈਡੇ ਨੂੰ ਸਪਤੰਬਰ ਦੀ 18 ਤਰੀਕ ਨੂੰ ਅਤੇ ਭੋਗ ਪਾਏ ਜਾਣਗੇ ਸਪਤੰਬਰ ਦੀ 20 ਤਰੀਕ ਨੂੰ। ਗੜਸ਼ੰਕਰ ਇਲਾਕਾ ਨਿਵਾਸੀ ਇਹ ਹਰ ਸਾਲ ਦੀ ਤਰ੍ਹਾਂ ਅਖੰਡ ਪਾਠ ਸਾਹਿਬ ਆਰੰਭ ਕਰਦੇ ਹਨ ਅਤੇ ਭੋਗ ਪਾਉਂਦੇ ਹਨ, ਅਤੇ ਇਸ ਜਿਹੜੇ ਸਾਲ ਭੋਗ ਪੈਣੇ ਆ ਸੰਡੇ ਸਪਤੰਬਰ ਦੀ 20 ਤਰੀਕ ਨੂੰ ਸ਼੍ਰੀ ਗੁਰੂ ਸਿੰਘ ਸਭਾ ਮਾਲਟਨ ਗੁਰਦੁਆਰਾ ਸਾਹਿਬ, ਪਰ ਆਪਣਾ ਹੀ ਗੁਰਦੁਆਰਾ ਆਪਣਾ ਹੀ ਤੁਹਾਡਾ, 416-566-1329 416-566-1329 'ਤੇ ਕਾਲ ਕਰਕੇ ਹੋਰ ਇਨਫੋਰਮੇਸ਼ਨ ਤੁਸੀਂ ਲੈ ਸਕਦੇ ਹੋ। ਮੈਨੂੰ ਨਾ ਕੰਸਟਰਕਸ਼ਨਸ ਜਿਹੜੀਆਂ ਸਾਈਟਸ ਹਨ ਉੱਥੇ ਬਹੁਤ ਵਰੀਕ ਸਦਾ ਹੀ ਡਰਾਈਵ ਕਰਦੇ ਹਾਂ, ਸ਼ੇਰ ਆਟੇ ਦੀ ਕਦੇ ਇਸ ਸਟੋਰ ਵਿੱਚ ਹਲੋ ਛਲੋ ਕਰ ਜਾਣੀ, ਕਦੇ ਹੋਰ ਸਟੋਰ ਵਿੱਚ ਜਾਣਾ, ਅਤੇ ਜਦੋਂ ਵੀ ਕੰਸਟਰਕਸ਼ਨ ਸਾਈਟ ਸਾਹਮਣੇ ਆਉਂਦੀ ਹੈ ਨਾ, ਪੁਰਾਣੇ ਦਿਨਾਂ ਵਿੱਚ ਬਹੁਤ ਦੇਰ ਪਹਿਲਾਂ ਦੱਸ ਦਿੰਦੇ ਸੀ ਵੀ ਇੱਧਰੋਂ ਆਹ ਲਾਈਨ ਬੰਦ ਆ, ਇੰਨੀਆਂ ਲਾਈਨਾਂ ਬੰਦ ਹਨ ਅਤੇ ਇੱਥੇ ਕੰਸਟਰਕਸ਼ਨ ਸ਼ੁਰੂ ਹੋ ਜਾਣੀ ਹੈਗੀ ਆ। ਪਰ ਅੱਜ ਕੱਲ੍ਹ ਕਈ ਵਾਰੀ ਇੱਦਾਂ ਲੱਗਦਾ ਵੀ ਇਹ ਕੰਸਟਰਕਸ਼ਨ ਵਾਲੇ ਵੀ ਰੂਲਸ ਐਂਡ ਰੈਗੂਲੇਸ਼ਨ ਫੋਲੋ ਕਰਦੇ ਵੀ ਦੇਰ ਇਜ਼ ਅ ਕੰਸਟਰਕਸ਼ਨ ਹੈਡ, ਆਹ ਲਾਈਨ ਬੰਦ ਆ, ਖੱਬੀ ਲਾਈਨ ਬੰਦ ਆ, ਇੱਕ ਲਾਈਨ ਬੰਦ ਆ, ਦੋ ਲਾਈਨਾਂ ਬੰਦ ਆ, ਅਤੇ ਅੱਜ ਕੱਲ੍ਹ ਡਰਾਈਵਰ ਵੀ ਨਹੀਂ ਸਲੋ ਡਾਊਨ ਹੁੰਦੇ, ਅੱਗੇ ਤਾਂ ਇਹਨੂੰ ਹੌਲੀ ਦੇਣੀ ਲੰਘਦੇ ਸੀਗੇ, ਇੱਥੇ ਲੋਕ ਕੰਮ ਕਰ ਰਹੇ ਹਨ। ਸੋ ਜਸਟ ਬੀ ਕੇਅਰਫੁਲ ਕੰਸਟਰਕਸ਼ਨ ਸਾਈਟ ਦੇ ਲਾਗੇ ਛਾਗੇ, ਜੇ ਲੱਗਦਾ ਇਹ ਰੂਲ ਨਹੀਂ ਵਰਤੇ, ਸਿਟੀ ਨੂੰ ਕਾਲ ਕਰਕੇ ਦੱਸ ਸਕਦੇ ਹੋ ਵੀ ਇਹਨਾਂ ਨੇ ਸੇਫਟੀ ਨਹੀਂ ਵਰਤੀ, ਪ੍ਰੋਪਰ ਸਾਈਨੇਜ ਨਹੀਂ ਦਿੱਤੀ, ਇਹਨਾਂ ਦਾ ਫਰਜ਼ ਬਣਦਾ ਪ੍ਰੋਪਰ ਸਾਈਨੇਜ ਦੇਣ ਦਾ। ਉਹ ਵੀ ਆਪਾਂ ਆਉਣ ਵਾਲੇ ਦਿਨਾਂ ਵਿੱਚ ਗੱਲਬਾਤ ਕਰਾਂਗੇ ਵੀ ਕਿੰਨੇ ਕੁ ਮੀਟਰ ਜਾਂ ਕਿੰਨੇ ਕੁ ਕਿਲੋਮੀਟਰ ਪਹਿਲਾਂ ਇਹ ਸਾਈਨ ਲਗਾਉਣੇ ਚਾਹੀਦੇ ਹਨ, ਭਾਵੇਂ ਟੈਂਪਰੇਰੀ ਕੰਸਟਰਕਸ਼ਨ ਹੋਵੇ, ਭਾਵੇਂ ਜਿਹੜੀ ਰੈਗੂਲਰ ਦੱਸੀ ਹੋਈ ਕੰਸਟਰਕਸ਼ਨ ਹੁੰਦੀ ਹੈ, ਵੀ ਇੱਕ ਮਹੀਨਾ ਕੰਸਟਰਕਸ਼ਨ ਚੱਲਣੀ ਹੈ, ਦੋ ਮਹੀਨੇ ਚੱਲਣੀ ਹੋਵੇ, ਸਾਈਨੇਜ ਬਹੁਤ ਹੀ ਇੰਪੋਰਟੈਂਟ ਹੁੰਦੀ ਆ। ਹਰ ਇੱਕ ਬੰਦਾ ਕਾਹਲੀ ਵਿੱਚ ਹੈਗਾ, ਆਪਣੇ ਕੰਮਾਂ 'ਤੇ ਆਪਣੇ ਘਰ ਪਹੁੰਚ ਲਈ ਕਈ ਵਾਰੀ ਐਕਸੀਡੈਂਟ ਵੀ ਹੋ ਜਾਂਦੇ ਹਨ। ਇਸ ਡੇਂਜਰਸ ਸਿਚੁਏਸ਼ਨ, ਟੋ ਟਰੱਕ ਡਰਾਈਵਰ ਨੂੰ ਪੁੱਛ ਕੇ ਦੇਖੋ ਜਦੋਂ ਇਹ ਗੱਡੀ ਲੋਡ ਕਰਦੇ ਆ ਵੀ ਕਿੰਨਾ ਡੇਂਜਰਸ ਹੈਗਾ ਇਹਨਾਂ ਵਾਸਤੇ। ਅਤੇ 33 ਸਾਲ ਦਾ ਬੰਦਾ ਸੀਗਾ, ਲਾਈਨਾਂ ਹੋਲਡ 'ਤੇ ਰੱਖੋ, ਮੈਂ ਹੁਣੇ ਲਾਈਨ ਲੈਂਦਾ ਇੱਕ ਖਬਰ ਪੜ੍ਹਨ ਤੋਂ ਪਹਿਲਾਂ। 33 ਸਾਲ ਦਾ ਬੰਦਾ ਸੀ, ਉਹਦੀ ਮੌਤ ਹੋ ਗਈ ਇੰਡਸਟਰੀਅਲ ਟਰੱਕ ਰੋਡ ਵਰਕ ਬਰੈਂਪਟਨ ਦੇ ਵਿੱਚ ਕੱਲ੍ਹ ਯੈਸਟਰਡੇ ਆਫਟਰਨੂਨ। ਐਮਰਜੈਂਸੀ ਕਰੂ ਪਹੁੰਚੇ ਸੀਗੇ ਕਾਉਂਟਰੀ ਸਾਈਡ ਡਰਾਈਵ ਅਤੇ ਮਕਵੀਨ ਡਰਾਈਵ 'ਤੇ, ਕਲੀਜਨ 1:30 ਵਜੇ ਹੋਈ ਸੀਗੀ। ਪੁਲਿਸ ਨੇ ਦੱਸਿਆ ਜਿਹੜਾ ਕੰਮ ਬੰਦਾ ਕੰਮ ਕਰ ਰਿਹਾ ਉਹਦੀ ਉੱਥੇ ਹੀ ਸੀਨ 'ਤੇ ਹੀ ਮੌਤ ਹੋ ਗਈ। ਗੁਰਜੀਤ ਜੀ ਲਾਈਨ ਤੇ ਹੈ। ਗੁਰਜੀਤ ਜੀ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ।
1: ਹਾਂਜੀ ਭਾਜੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ ਜੀ
1: ਭਾਜੀ। ਜਦੋਂ ਗੰਦ ਪੈ ਜਾਂਦਾ ਆਪਾਂ ਕੀ ਕਰੀਦਾ? ਝਾੜੂ ਮਾਰੀਦਾ ਹਨਾ
0: ਜੀ।
1: ਹਾਂਜੀ
0: ਹਾਂਜੀ।
1: ਤੇ ਹੁਣ ਇਹ ਬੈਂਕ ਆਫ ਕੈਨੇਡਾ ਦੇ ਗਵਰਨਰ ਨੇ ਵੀ ਕੱਲ ਟੋਰਾਂਟੋ ਸਟਾਰ ਤੇ ਪੜੀ ਹੋਣੀ ਖਬਰ, ਇਹਨਾਂ ਨੇ ਵੀ ਵਾਰਨਿੰਗ ਦੇ ਦਿੱਤੀ ਆ, ਇਹਨਾਂ ਨੇ ਮਾਰਕੀਟ ਕਲੀਨ ਕਰਨੀ ਆ ਹੁਣ
0: ਜੀ।
1: ਅਮਰੀਕਾ ਨੇ ਬਟਨ ਦੱਬ ਤਾ, ਹੁਣ ਇਹਨਾਂ ਨੇ ਵੀ ਦੱਬ ਦੇਣਾ ਦਸੰਬਰ ਤੱਕ। ਇਹ ਇਕੱਠਾ ਵੀ ਭਰਾ ਸਕਦੇ ਆ ਤੇ ਘੱਟ ਵੀ, ਤੇ ਅਮਰੀਕਾ ਨੇ ਇੱਕ ਵਾਰੀ ਹੋਰ ਵਧਾਉਣਾ ਹਲੇ। ਇਹਨਾਂ ਨੇ ਮਾਰਕੀਟ ਸਾਫ ਕਰਨੀ ਆ, ਜਿਹੜੇ ਵਧੀਆ ਬਿਜ਼ਨਸ ਹੁੰਦੇ ਆ ਨਾ ਪ੍ਰੋਪਰ ਚੱਲਦੇ ਆ ਸਿਸਟਮ ਦੇ ਨਾਲ, ਉਹੀ ਮਾਰਕੀਟ ਚ ਨੀ ਰੱਖਦੇ ਆ। ਬਾਕੀ ਇਹ ਸਾਰੇ 15 ਸਾਲ ਬਾਅਦ ਨਾ ਚੱਕੀ ਘੁਮਾ ਕੇ ਬਾਹਰ ਕੱਢ ਦਿੰਦੇ ਆ। ਹੁਣ ਇਹ ਨੀ ਇਹ ਬਿਜ਼ਨਸ ਟਰਾਂਸਪੋਰਟ ਆ। ਤੁਸੀਂ ਕੱਲ ਇੱਕ ਵੀਡੀਓ ਦੇਖੀ ਹੋਣੀ, ਮੈਂ ਰਾਤੀ ਭੇਜੀ ਤੁਹਾਨੂੰ
0: ਜੀ।
1: ਉਹ 25 ਟਰੱਕਾਂ 25 LMI ਵੇਚੀਆਂ, ਬੰਦੇ ਮੰਗਾਏ ਵਾ ਤੇ ਹੁਣ ਉਹਨਾਂ ਨੇ ਬੱਕ ਪਰਮਿਟ ਡਰਾਈਵਰਾਂ ਨੂੰ ਦਿੱਤੇ ਨੀ, ਹੁਣ ਚੀਕਾਂ ਮਾਰਦਾ ਫਿਰਦਾ ਨਾ
0: ਜੀ।
1: ਇੱਥੇ ਵਰਕਰ ਵਾਧੂ ਇੱਥੇ ਰੱਖੋ ਤੁਸੀਂ, ਹੈ ਨਾ, ਪੇ ਦੋ ਪ੍ਰੋਪਰ ਉਹਨਾਂ ਨੂੰ। ਤੁਸੀਂ 20-25 ਸੈਂਟ ਦੇ ਕੰਮ ਕਰਾਉਂਦੇ ਉਹਨਾਂ ਤੋਂ। ਹਾਂਜੀ
0: ਜੀ।
1: ਹੁਣ ਗੌਰਮੈਂਟ ਨੇ ਡੰਡਾ ਟੈਡ ਕੀਤਾ, ਮੈਂ ਕਹਿੰਦਾ ਵਧੀਆ ਕੀਤਾ ਜੋ ਕੀਤਾ। ਹਰਪਰ ਸਾਹਿਬ ਨੇ ਵੀ ਦੇਖ ਲਓ ਜੀ, ਕਰਨੀ ਸਾਹਿਬ ਦੀ ਸਿਫਤ ਕੀਤੀ ਹੈ ਜੀ
0: ਜੀ। ਹਰਪਰ ਨੇ ਕਿਹਾ ਸਾਡੇ ਇੱਥੇ ਗੁਡ ਮੂਵ ਜੀ।
1: ਹਾਂਜੀ ਸਾਡੇ ਲੋਕੀ ਹੈ ਨਾ ਇੱਥੇ ਆ ਕੇ ਰੇਡੀਓ ਤੇ ਕਈ ਐਵੇਂ ਕਰਦੇ ਜੀ, ਕਰਨੀ ਗਲਤ ਕਰਦਾ, ਫਲਾਨਾ ਕਰਦਾ ਜੀ, ਐ ਪੇਪਰ ਦਿਖਾਓ ਫਲਾਨਾ ਦਿਖਾਓ। ਹੁਣ ਹਰਪਰ ਸਾਹਿਬ ਨੇ ਦੇਖੋ ਜੀ ਮੁੰਡੇ ਤੇ ਹੱਥ ਰੱਖਿਆ ਉਹਦੇ, ਹੈ ਨਾ
0: ਜੀ।
1: ਉਹ ਕਹਿੰਦੇ ਸਾਡੇ ਕੋਈ ਰਸਤਾ ਹੀ ਹੈ ਨੀ ਹੈਗਾ ਸਰ, ਕੈਨੇਡਾ ਕੋਈ ਰਸਤਾ ਹੀ ਨੀ ਬਚਿਆ ਹੁਣ ਚਾਰ ਚਫੇਰਿਓ, ਉਹ ਸਿਰਫ ਯੂਰਪ
0: ਜੀ
1: ਨਾਲ ਨੂੰ ਜਾ ਸਕਦੇ ਆ, ਕਿਉਂਕਿ ਹਰ ਟਰੰਪ ਨੇ ਚਾਰ ਚਫੇਰਿਓ ਇਹਨਾਂ ਦੇ ਰਸਤੇ ਹੀ ਬੰਦ ਕਰਤੇ ਆ। ਹਾਂਜੀ
0: ਜੀ ਧੰਨਵਾਦ ਤੁਹਾਡਾ,
1: ਵਧੀਆ। ਹਰਪਰ ਸਾਹਿਬ ਨੀ, ਮੈਂ ਹਰਪਰ ਸਾਹਿਬ ਨੂੰ ਮੈਂ 2 ਵਾਰੀ ਉਹ ਵੀਡੀਓ ਸੁਣੀ ਆ ਉਹਨਾਂ ਦੀ, ਹੈ ਨਾ ਜੀ। ਉਹਨਾਂ ਨੇ ਐਨ ਪ੍ਰੋਪਰ ਵਧੀਆ ਦੱਸਿਆ ਲੋਕਾਂ ਨੂੰ ਵੀ ਜੋ ਕਰ ਰਿਹਾ ਕਰਨੀ ਸਭ ਵਧੀਆ ਕਰ ਰਹੇ ਆ, ਇਸ ਵੇਲੇ ਤੁਹਾਡੇ ਭਵਿੱਖ ਲਈ ਤੁਹਾਡੇ ਬੱਚਿਆਂ ਲਈ ਕਰ ਰਹੇ ਆ, ਹੈ ਨਾ
0: ਜੀ। ਹਾਂ ਕੋਸ਼ਿਸ਼
1: 3 ਸਾਲ ਤਿੰਨ ਭਾਜੀ ਇਹ 3 ਸਾਲ ਤੰਗੀ ਰਹਿਣੀ ਆ ਲੋਕਾਂ ਨੂੰ, 3 ਸਾਲ ਇਹ ਕੱਟ ਲੈਣ ਹੱਸ ਖੇਡ ਕੇ, 3 ਸਾਲ ਬਾਅਦ ਇਹ ਸੈੱਟ ਹੋ ਜਾਣਾ ਜੁਗਾੜ ਸਾਰੇ।
0: 3 ਘੰਟੇ ਤੇ 3 ਦਿਨ ਕੱਟਣੇ ਔਖੇ ਹੋ ਗਏ, 3 ਸਾਲ ਕਿੱਦਾਂ ਕੱਟਣਗੇ? ਸੋ ਆਸ ਕਰ ਅਰਦਾਸ ਕਰਦੇ ਹਰ ਇੱਕ ਦਾ ਘਰ ਬਚਿਆ ਰਹੇ।
1: ਨਹੀਂ ਭਾਜੀ 3 ਸਾਲ ਕੱਢੇ, ਕੰਮ ਕਰੋ ਨਿਕਲ ਜਾਣੇ।
0: ਧੰਨਵਾਦ ਤੁਹਾਡਾ, ਬਹੁਤ ਬਹੁਤ ਧੰਨਵਾਦ। ਇਸ ਹਾਰਡ ਸਿਚੁਏਸ਼ਨ ਜਿੱਥੇ ਹਾਰਪਰ ਨੇ ਕਾਰਨੀ ਦਾ ਧੰਨ ਬੱਲੇ ਬੱਲੇ ਕੀਤੀ ਹੈਗੀ, ਉੱਥੇ ਨਾਲ ਦੀ ਨਾਲ ਜਿਹੜੀ ਕੈਨੇਡਾ ਦੀ ਪ੍ਰੋਕਿਓਰਮੈਂਟ ਹੁੰਦੀ ਜਾਂ ਕੈਨੇਡਾ ਕੰਮ ਕਰਦਾ ਪੇਪਰ ਵਰਕ ਬਹੁਤ ਹੈਗਾ, ਕਰੋਸ ਕੈਨੇਡਾ ਦਾ ਪੇਪਰ ਵਰਕ ਉਹ ਵੀ ਜਿਹੜਾ ਠੀਕ ਕਰਨ ਦੀ ਕੋਸ਼ਿਸ਼ ਲੱਗੇ। ਇੰਟਰ ਕੌਂਟਰੀ ਟ੍ਰੇਡ ਹੈ ਉਹ ਕਰਨਾ ਬੜਾ ਔਖਾ ਔਖਾ ਆ, ਅਤੇ ਬਾਹਰ ਟ੍ਰੇਡ ਕਰਨਾ ਕਿੰਨਾ ਔਖਾ ਹੋ ਜਾਵੇਗਾ। ਸੋ ਜਿੱਥੇ ਲੱਗੀ ਉਹ ਕੋਸ਼ਿਸ਼ ਕਰਨ, ਪਰ ਟਰੰਪ ਨੇ ਵੀ ਕਿਹਾ ਸਰ ਤੁਹਾਡਾ ਪੇਪਰ ਵਰਕ ਜ਼ਿਆਦਾ ਤੁਸੀਂ ਕੰਮ ਘੱਟ ਕਰਦੇ ਹੋ, ਪਰ ਇੱਕ ਗੱਲ ਹੈਗੀ ਆ ਟਰੰਪ ਨੇ ਸਾਨੂੰ ਜਾਗਰਤ ਕਰ ਦਿੱਤਾ, ਤੁਹਾਨੂੰ ਆਪਣੇ ਆਪ ਕੁਝ ਨਾ ਕੁਝ ਕੁਛ ਨਾ ਕੁਛ ਕਰਨਾ ਪੈਣਾ ਹੈਗਾ ਆ। ਸੋ ਕਾਰਨੀ ਜੀ ਕੌਂਟਰੈਕਟਸ ਅਨਾਊਂਸ ਕਰ ਰਹੇ ਹਨ, ਪਰ ਕਿੰਨੀ ਕੁ ਛੇਤੀ ਇਹ ਬਾਹਰ ਉੱਭਰ ਕੇ ਆਉਂਦੇ ਹਨ ਅਤੇ ਲੋਕਾਂ ਨੂੰ ਜੋਬਾਂ ਮਿਲਦੀਆਂ ਹਨ ਉਹ ਆਉਣ ਵਾਲਾ ਟਾਈਮ ਦੱਸੇਗਾ। ਪਰ ਜੋ ਕੁਝ ਡੋਨਲਡ ਟਰੰਪ ਕਰ ਰਿਹਾ ਉਹਨੂੰ ਹੈਂਡਲ ਕਰਨਾ ਵੀ ਬੜਾ ਔਖਾ ਹੈਗਾ। ਹੁਣ ਇਹ ਵੀ ਕਹਿ ਦਿੱਤਾ ਹੈਗਾ ਕੀ ਕੁਝ ਕਿਵੇਂ ਦੱਸੂੰਗਾ ਜ਼ਰੂਰ, ਪਹਿਲੇ ਮੈਂ ਖਬਰ ਪੜ੍ਹ ਦੇਵਾਂ। ਕਿਉਂਕਿ ਜਿਹੜੇ ਕੈਮਰੇ ਲਗਾਏ ਸੀਗੇ ਡੱਗ ਫੋਰਡ ਵੱਲੋਂ ਸਪੀਡਿੰਗ ਕੈਮਰੇ, ਉਹਦੀ ਮੈਂ ਜਾਣਕਾਰੀ ਲੈ ਕੇ ਆਇਆ। ਸੋ ਜਦੋਂ ਲਗਾਏ ਜਾਂਦੇ ਹਨ ਲਾਏ ਜਾਂਦੇ ਹਨ ਉਹਦੇ ਬਾਅਦ ਸਾਡੇ ਅੰਕੜੇ ਬਾਹਰ ਕੱਢੇ ਜਾਂਦੇ ਹਨ ਵੀ ਪਹਿਲਾਂ ਕੀ ਸੀਗਾ ਹੁਣ ਕੀ ਸੀਗਾ ਵੀ ਕੀ ਕੁਝ ਹੋਇਆ। ਸੋ ਸਿਟੀ ਆਫ ਟੋਰਾਂਟੋ ਦੇ ਨਵਿਆਂ ਅੰਕੜਿਆਂ ਮੁਤਾਬਿਕ ਜਿਹੜੇ ਆਟੋਮੇਟਡ ਸਪੀਡ ਕੈਮਰੇ ਸੀਗੇ ਨਾ ਜਿਹੜੇ ਲਗਾਏ ਗਏ, ਬਾਅਦ 'ਚ ਉਹਦੇ ਵਿੱਚ ਪਾਬੰਦੀ ਲਗਾ ਦਿੱਤੀ ਸੀਗੀ ਅਤੇ ਉਹਦੀ ਮੈਂ ਜਾਣਕਾਰੀ ਲੈ ਕੇ ਆਉਂਦਾ ਬਈ। ਆਟੋਮੈਟਿਕ ਸਪੀਡ ਕੈਮਰੇ ਪਾਬੰਦੀ ਲੱਗਣ ਤੋਂ ਬਾਅਦ ਪਾਰਕ ਸਾਈਡ ਡਰਾਈਵ ਉੱਤੇ ਸਪੀਡਿੰਗ ਵਿੱਚ ਵੱਡਾ ਵਾਧਾ ਹੋਇਆ। ਕਹਿੰਦੇ ਜੁਲਾਈ 2026 ਦੌਰਾਨ ਜਿਹੜੀ 40 ਕਿਲੋਮੀਟਰ ਦੀ ਸਪੀਡ ਸੀ ਨਾ ਉਹ ਸੜਕ ਉੱਤੇ 3,675 ਗੱਡੀਆਂ 60 ਕਿਲੋਮੀਟਰ ਦੀ ਸਪੀਡ ਜਾਂ ਉਸ ਤੋਂ ਵੱਧ ਚਲਾ ਕੇ ਲੈ ਕੇ ਗਏ ਆ ਅਤੇ ਜੁਲਾਈ 2025 ਵਿੱਚ ਇਹ ਗਿਣਤੀ ਸਿਰਫ 556 ਸੀ। ਕਿੱਥੇ ਜੀ 3,675, ਕਿੱਥੇ 556 ਸੀਗੀ ਜਦੋਂ ਕੈਮਰੇ ਲਗਾਏ ਗਏ ਸੀ? ਕਹਿੰਦੇ ਇੱਕ ਸਾਲ ਵਿੱਚ 560% ਦਾ ਵਾਧਾ ਹੋਇਆ। ਸੋ ਲੋਕਲ ਰੋਡ ਸੇਫਟੀ ਗਰੁੱਪ ਹੁੰਦੇ ਹਨ ਉਸ ਏਰੀਆ ਦੇ ਅਤੇ ਉਹਨੇ ਪ੍ਰੀਮੀਅਰ ਡੱਗ ਫੋਰਡ ਦੀ ਸਰਕਾਰ ਵੱਲੋਂ ਆਟੋਮੈਟਿਕ ਸਪੀਡ ਕੈਮਰਾ ਉੱਤੇ ਲਗਾਈ ਪਾਬੰਦੀ ਨੂੰ ਜ਼ਿੰਮੇਵਾਰ ਦੱਸਿਆ। ਕਹਿੰਦੇ ਤੁਸੀਂ ਜ਼ਿੰਮੇਵਾਰ ਹੋ ਵੀ ਜਦੋਂ ਸਪੀਡ ਕੈਮਰਾ ਲਗਾਏ ਸੀਗੇ ਸਪੀਡ ਘੱਟ ਗਈ ਸੀਗੀ, ਹੁਣ ਲਾ ਦਿੱਤੇ ਹੈਗੇ ਆ ਸਪੀਡ ਬਹੁਤ ਵੱਧ ਗਈ ਹੈਗੀ ਆ ਅਤੇ ਬਹੁਤ ਸਾਰੀਆਂ ਗੱਡੀਆਂ ਬੜੀ ਤੇਜ਼ ਨਾਲ ਲੰਘਦੀਆਂ ਹਨ। ਅਤੇ ਉੱਧਰ ਪ੍ਰੀਮੀਅਰ ਡੱਗ ਫੋਰਡ ਕੀ ਕਹਿੰਦੇ ਆ? ਕਹਿੰਦੇ ਪਾਰਕ ਸਾਈਡ ਡਰਾਈਵ ਨੂੰ ਇਸ ਤਰ੍ਹਾਂ ਰੀਡਿਜ਼ਾਈਨ ਕਰਨਾ ਚਾਹੀਦਾ ਕਿ ਡਰਾਈਵਰਾਂ ਲਈ ਤੇਜ਼ ਰਫ਼ਤਾਰ ਨਾਲ ਗੱਡੀ ਚਲਾਉਣੀ ਮੁਸ਼ਕਲ ਹੋਵੇ। ਲਓ ਜੀ ਸਪੀਡ ਬੰਪ ਲਾ ਦੇਵੋ, ਰੇਜ਼ਡ ਕ੍ਰੋਸ ਵਾਕ ਤੇ ਰਾਊਂਡ ਬੋਟਸ ਲਗਾਉਣ ਦੀ ਕਹਿੰਦੇ ਸਲਾਹ ਦਿੱਤੀ ਆ। ਸੋ ਜਿਹੜੇ ਮਾੜੇ ਹਨ ਉਹਨਾਂ ਰੋਕਣ ਦੀ ਕੋਸ਼ਿਸ਼ ਕਰਨੀ, ਜਿਹੜੇ ਚੰਗੇ ਹਨ ਉਹਨਾਂ ਵਾਸਤੇ ਹੋਰ ਤੰਗੀਆਂ ਇਕੱਠੀਆਂ ਕਰ ਦਿਓ। ਸਪੀਡ ਕੈਮਰਾ ਕਈ ਜਗ੍ਹਾ ਤੇ ਕੰਮ ਕਰਦੇ ਸੀਗੇ, ਨੋ ਡਾਊਟ ਕਰਦੇ ਸੀਗੇ, ਆਪਾਂ ਸਪੀਡਿੰਗ ਵੀ ਬਹੁਤ ਕਰਦੇ ਹੋ ਅੱਜ ਕੱਲ੍ਹ, ਸਕੂਲ ਜ਼ੋਨ ਏਰੀਆ ਜਾ ਕੇ ਦੇਖੋ ਗੱਡੀਆਂ ਕਿੱਦਾਂ ਚੀਕਾਂ ਘੜਾਉਂਦੇ ਨਿਕਲਦੇ ਹਨ। ਮੈਨੂੰ ਪਤਾ ਤੁਸੀਂ ਬਿਜ਼ੀ ਹੋ, ਸਰ ਪਹਿਲਾਂ ਉੱਠ ਕੇ ਚਲੇ ਜਾਓ, ਇਹ ਥੋੜ੍ਹਾ ਹੈਗਾ ਵੀ ਤੁਸੀਂ ਸਪੀਡ ਨੂੰ ਨਹੀਂ ਕੰਟਰੋਲ ਕਰਨਾ। ਬੱਚੇ ਸਕੂਲਾਂ ਵਿੱਚ ਜਾ ਰਹੇ, ਦੇਖ ਲਿਓ ਜਾ ਕੇ ਕਿੱਦਾਂ ਮੇਲਾ ਲੱਗਿਆ ਹੁੰਦਾ ਆ, ਨਹੀਂ ਮੈਂ ਤਾਂ ਇੱਥੇ ਗੱਡੀ ਖੜੀ ਕਰਨੀ ਆ, ਨਹੀਂ 2 ਮਿੰਟ ਲੱਗਣੇ ਆ, ਉਦੋਂ ਪਤਾ ਲੱਗਦਾ ਅੱਧੇ ਘੰਟੇ ਬਾਅਦ ਵਾਪਸ ਆਉਂਦੇ ਆ, ਪੱਪੀਆਂ ਛੱਪੀਆਂ ਲੈਂਦੇ ਬੱਚਿਆਂ ਦੀ, ਕਿਉਂਕਿ ਸਾਰੇ ਬੱਚਿਆਂ ਨੂੰ ਪਿਆਰ ਕਰਦੇ ਆ, ਟਾਈਮ ਵੱਧ ਲੱਗ ਜਾਂਦਾ ਹੈਗਾ ਆ। ਸੋ ਓਬੇ ਦਾ ਰੂਲਸ ਤੇ ਮਾਰਕ ਕਾਨੀ ਯੂਰੋਪੀਅਨ ਪਾਰਲੀਮੈਂਟ ਵਿੱਚ ਸਪੀਚ ਦੇਣਗੇ, ਉਹਦੀ ਵੀ ਗੱਲਬਾਤ ਕਰਾਂਗੇ। ਸੰਧੂ ਸਾਹਿਬ ਆ ਗਏ, ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਕਿਆ ਬਾਤ ਹੈ, ਫੇਰ ਤਾਂ ਵਧੀਆ ਗੱਲ ਹੈ। ਇਹ ਉਹ ਬੈਟਰੀ ਵਾਲਾ ਚਲਾਉਂਦੇ ਕਿ ਖੁਦ ਪੈਦਲ ਕਰਦੇ ਆ? ਸਹੀ ਕਹੀ, ਬਹੁਤ ਬਹੁਤ ਬਹੁਤ ਧੰਨਵਾਦ। ਖੁਦ ਜਦੋਂ ਸਪੀਡਿੰਗ ਕਰਦੇ, ਪਰ ਜਸਟ ਬੀ ਕੇਅਰਫੁਲ, ਬੀ ਸੇਫ, ਸੇਫਟੀ ਤੇ ਸਿਕਿਉਰਿਟੀ ਚਾਹੀਦੀ। ਕੈਨੇਡਾ ਬੜਿਆ ਹੀ ਸੇਫ ਤਰੀਕੇ ਨਾਲ ਸੀਗਾ, ਇੱਕ ਪਿਆਰਾ ਜਿਹਾ ਦੇਸ਼ ਸੀਗਾ, ਪਰ ਅੱਜ ਕੱਲ੍ਹ ਖੜਕਾਇਆ ਪਿਆ ਸੀ, ਸੱਚੀ ਗੱਲ ਇਹ ਆ, ਖੜਕਾਇਆ ਪਿਆ। ਸੋ ਅੱਜ PM ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਯੂਰੋਪੀਅਨ ਯੂਨੀਅਨ ਪਾਰਲੀਮੈਂਟ ਆਪਣੀ ਸਪੀਚ ਦੇਣਗੇ, ਜਿੱਥੇ ਕੈਨੇਡਾ ਨੂੰ ਯੂਰੋਪੀਅਨ ਯੂਨੀਅਨ ਦਾ ਪਹਿਲਾ ਐਸੋਸੀਏਟ ਮੈਂਬਰ ਬਣਾਉਣ ਦੀ ਪੇਸ਼ਕਸ਼ ਕੀਤੀ ਆ, ਅਤੇ US ਟੈਰਿਫ ਥਰੈਟ ਮੁੱਖ ਵਿਸ਼ੇ ਰਹਿਣਗੇ, ਅਤੇ ਕੈਨੇਡਾ ਇਹ ਐਸੋਸੀਏਟ ਮੈਂਬਰ ਬਣਦਾ ਕਿ ਨਹੀਂ ਬਣਦਾ। ਅਤੇ ਉੱਧਰੋਂ ਟਰੰਪ ਨੇ ਪਤਾ ਕੀ ਕਿਹਾ, ਕਹਿੰਦਾ ਜੇ ਤਾਂ ਚੰਗੇ ਵਾਸਤੇ ਬਣਿਆ ਫਿਰ ਤਾਂ ਠੀਕ ਹੈ, ਜੇ ਸਾਡੇ ਉੱਪਰ ਕੁਝ ਐਕਸ਼ਨ ਲੈਣ ਦੀ ਕੋਸ਼ਿਸ਼ ਕੀਤੀ ਤਾਂ ਥੋੜ੍ਹਾ ਮੇਰੇ ਤੋਂ ਹੀ ਬਹੁਤ ਵੱਡਾ ਹੈਗਾ ਆ। 5943 ਤੁਸੀਂ ਇਹ 'ਤੇ ਹੋ ਜੀ, ਆ ਜਾਓ ਜੀ, ਲਾਈਨ ਡਰੋਪ ਕਰ ਗਏ ਹਨ ਜਿੱਥੇ ਅਤੇ ਕੈਨੇਡਾ ਅਤੇ ਯੂਰੋਪੀਅਨ ਯੂਨੀਅਨ 29 ਅਤੇ 30 ਅਕਤੂਬਰ ਨੂੰ ਮੌਂਟਰੀਅਲ ਵਿੱਚ ਇੱਕ ਸਮਿਟ ਕਰਨਗੇ, 29 ਅਤੇ 30 ਅਕਤੂਬਰ ਇਸ ਮਹੀਨੇ ਦੇ ਵਿੱਚ। ਇਕਨੋਮਿਕ ਸਿਕਿਉਰਿਟੀ, ਐਨਰਜੀ, ਕ੍ਰਿਟੀਕਲ ਮਿਨਰਲਸ, AI ਅਤੇ ਡਿਜੀਟਲ ਟ੍ਰੇਡ ਵਾਲੀ ਨਵੀਂ ਪਾਰਟਨਰਸ਼ਿਪ ਉੱਤੇ ਗੱਲਬਾਤ ਹੋਣ ਦੀ ਉਮੀਦ ਹੈਗੀ ਆ ਇਸ 29 ਅਤੇ 30 ਅਕਤੂਬਰ ਦੇ ਵਿੱਚ। ਸੋ ਕੈਨੇਡਾ ਦੀਆਂ ਲਗਭਗ 70% ਐਕਸਪੋਰਟ US ਜਾਂਦੀ ਹਨ, ਇਹ ਡੇਂਜਰਸ ਇੱਥੇ ਹੈਗਾ ਆ, ਕਿਉਂਕਿ 70% ਸਾਡੇ ਐਕਸਪੋਰਟ ਅਮੈਰੀਕਾ ਜਾਂਦੇ ਹਨ। ਸੋ ਜੇ ਆਪਾਂ ਬਾਹਰ ਚਲ ਗਏ ਕਿ ਸਾਡੇ ਕੋਲ ਇੰਨੀ ਰਫਤਾਰ ਹੈਗੀ ਆ ਵੀ ਆਪਾਂ ਇੰਨੀ ਛੇਤੀ ਸਭ ਕੁਛ ਕਰ ਸਕਦੇ ਹਾਂ, ਕਿ ਉਹ ਕੈਨੇਡਾ ਇੰਨੀ ਛੇਤੀ ਕੁਝ ਨਹੀਂ ਕਰਦਾ ਇੰਨੀ ਛੇ, ਹਾਂ ਪੇਪਰਾਂ ਵਿੱਚ ਹੋ ਸਕਦਾ ਪਰ ਐਕਸ਼ਨ ਕਦੋਂ ਆਉਣਗੇ ਇਹ ਟਾਈਮ ਦੱਸੇਗਾ। ਸੋ ਮਾਰਕ ਕਾਨੀ ਆਪਣੇ ਗੀਅਰ ਹੁਣ ਅਦਰ ਦੂਸਰੀਆਂ ਕੰਟਰੀ ਔਰ ਸ਼ਿਫਟ ਕਰਨ ਲੱਗ ਪਏ ਹਨ। ਉਦੋਂ ਅਮੈਰੀਕਨ ਪ੍ਰੈਜੀਡੈਂਟ ਡੋਨਲਡ ਟਰੰਪ ਨੇ ਕਿਹਾ, ਕਹਿੰਦਾ ਜੇ ਗੁੱਡ ਟੈਂਸ਼ਨ ਹੈਗੀ ਆ ਫਿਰ ਤਾਂ ਕਹਿੰਦਾ ਠੀਕ ਆ, ਜੇ ਕਹਿੰਦਾ ਬੈਡ ਟੈਂਸ਼ਨ ਹੈਗੀ ਆ ਕਹਿੰਦਾ ਆਪਾਂ ਹੈਵੀ ਟੈਰਿਫ ਯੂਰਪ ਦੇ ਵੀ ਲਾਵਾਂਗੇ ਅਤੇ ਨਾਲ ਦੀ ਨਾਲ ਕੈਨੇਡਾ ਨੂੰ ਵੀ ਕੁਝ ਨਾ ਕੁਝ ਹੋਰ ਟੈਰਿਫ ਲਾਉਣ ਦੀ ਕੋਸ਼ਿਸ਼ ਕਰਾਂਗੇ। ਰਿਪੋਰਟਰਾਂ ਨਾਲ ਗੱਲ ਕੀਤੀ ਸੀਗੀ US ਪ੍ਰੈਜ਼ੀਡੈਂਟ ਨੇ, ਕਿਹਾ ਵੀ ਕੈਨੇਡਾ ਟੈਰਬਲ ਟ੍ਰੇਡ ਪਾਰਟਨਰ ਆ ਸਾਡੇ ਨਾਲ, ਕਹਿੰਦੀ ਜਿਹੜੀ ਟ੍ਰੇਡਿੰਗ ਦੀ ਪਾਰਟਨਰਸ਼ਿਪ ਨਾਲ ਰਹੀ ਆ ਬਹੁਤ ਟੈਰਬਲ ਰਹੀ ਆ, ਅਤੇ ਜੇ ਕਹਿੰਦੇ ਐਸੋਸੀਏਟ ਬਣ ਗਿਆ ਮੈਂਬਰ ਆਫ EU, ਮੈਨੂੰ ਹੱਸਦੇ ਨੇ ਕਿਹਾ ਇਹ ਵੀ ਗੁੱਡ ਲੱਕ, ਕਿਉਂਕਿ ਸਾਨੂੰ ਹਜੇ ਬੱਚੇ ਹੀ ਸਮਝਦੇ ਹਨ ਜਿੱਥੇ ਮੈਂ ਇਹ ਕਹਾਂ। ਲਓ ਜੀ, ਜਿਹੜੀ ਡਾਟਾ ਹੈ ਨਾ ਬੜਾ ਇੰਪੋਰਟੈਂਟ ਹੁੰਦਾ ਆ, ਸੋ ਟ੍ਰੈਫਿਕ ਡਾਟਾ ਇਹਨਾਂ ਨੇ ਚੈੱਕ ਕੀਤਾ ਸਾ, ਸੋ ਜਿੱਥੋਂ ਤੇਲ ਦੀਆਂ ਜਿਹੜੀਆਂ ਸ਼ਿਪਾਂ ਲੰਘਦੀਆਂ ਹਨ ਸਟਰੇਟ ਆਫ ਹਰਮੂਜ਼ ਵਿੱਚ, ਸਿਰਫ 3 ਦਿਨ ਕਮਰਸ਼ੀਅਲ ਵੈਸਲ, ਸਿਰਫ 3 ਕਮਰਸ਼ੀਅਲ ਵੈਸਲ ਲੱਗੇ, 1 ਦਿਨ ਪਹਿਲਾਂ 12 ਲੰਘੇ ਸੀਗੇ, 10 ਡੇ ਦੀ ਐਵਰੇਜ ਸੀਗੀ ਲਗਭਗ 17 ਸੀਗੀ, ਅਤੇ ਹੁਣ 1 ਦਿਨ ਪਹਿਲਾਂ ਸਿਰਫ 3 ਹੀ ਲੰਘੇ। ਸੋ ਘੱਟ ਤੇਲ ਲੰਘਣਾ ਬਾਹਰ ਅਤੇ ਸਾਡਾ ਨੁਕਸਾਨ ਵੱਧ ਹੋਣਾ, ਕਿਉਂਕਿ ਗੈਸ ਪ੍ਰਾਈਸਾਂ ਉੱਪਰ ਹੈ ਥੱਲੇ, ਮੋਸਟਲੀ ਉੱਪਰ ਹੀ ਹੁੰਦੀਆਂ, ਥੱਲੇ ਬਹੁਤ ਘੱਟ ਆਉਂਦੀਆਂ ਹਨ, ਸੋ ਤੇਲ ਦੀਆਂ ਪ੍ਰਾਈਸਾਂ ਹੋਰ ਵੀ ਵੱਧ ਸਕਦੀਆਂ ਹਨ। ਮੈਂ ਲੈਂਦਾ ਬ੍ਰੇਕ, ਅਤੇ ਬ੍ਰੇਕ ਤੋਂ ਵਾਪਸ ਆਉਂਦੇ ਵਿਰਾਸਤ ਰੇਡੀਓ 'ਤੇ, ਵਿਰਾਸਤ TV 'ਤੇ ਥੋੜ੍ਹਾ ਠਹਿਰ ਕੇ ਆਪਾਂ ਪ੍ਰਭ ਗਿੱਲ ਜੀ ਨਾਲ ਵੀ ਗੱਲਬਾਤ ਕਰਨੀ ਆ।

0: स्वीट फैक्टरी जिथे पाजी दिया सारिया आइटमा $4.75 पर पाउंड तो शुरू ने। बेसन, पिस्ता, रसगुल्ले 100% कैनेडियन मेड टॉप क्वालिटी स्वीट्स हुन तीन लोकेशंस तो सर्व कर देने। 2 इन ब्रैम्पटन 1850 एल्बन रोड ईटोबीको। वधेरे जानकारी ले कॉल करो 416-213-1165।
1: रोकी तू अपनी इंश्योरेंस किस तो करवांदा यार?
2: ओए कल्ला मैं नहीं, अपनी कम्युनिटी दा हर बंदा इंश्योरेंस एक्सपर्ट मोना मेंगी जी कोल करवांदे ने।
1: वाह यार, नंबर ता दई मोना जी दा।
2: हां जी, तुसी भी नोट करो, इंश्योरेंस कोई भी होवे,
3: इंश्योरेंस फॉर यू दी मोना मेंगी जी।
2: जेडे लाइफ इंश्योरेंस, क्रिटिकल इलनेस इंश्योरेंस, सुपर वीजा इंश्योरेंस अते हर तरह दी इंश्योरेंस दे लई भरोसेमंद नाम है। हुणे कॉल करो 416-509-1509 ते।
3: याद रखो, मोना मेंगी From Insurance for You
2: 416-509-1509
3: or visit insuranceforyou.ca।
4: ਤੁਸੀਂ ਹੋ ਜੇ AZ ਡਰਾਈਵਰ, ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ, ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ, ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ, ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ। ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158। दुनिया विच किते भी घूमन फिरन लई या सस्ते टूर पैकेजेस लई याद रखो कटारिया टूर्स एंड ट्रैवल 905-678-1200। कटारिया टूर्स एंड ट्रैवल दो लोकेशन तो अपनिया सेवावां प्रदान करते ने। 2883 डेरी रोड ईस्ट मिसिसागा, सेकंड लोकेशन 4550 एबनेजर रोड ब्रैम्पटन।
5: Stargate Logistics, North America di one of the fastest growing company. Hire kar rahe ne AZ drivers. Jekar tuhanu vi hai kam di pal, ta aaj hi sampark karo Stargate Logistics de naal. Work locally ya cross border. Serve kar de ne GTA, Midwest, Montreal te North America de vich. Stargate Logistics, aaj hi call karo 905-564-9292 905-564-9292।
4: ओ जी हुण तुसी भी देर ना लगाओ, ग्रीन वैली सुपरमार्केट आओ। सुपर डील्स दे नाल ग्रोसरी ते डॉलर बचाओ। वेजिटेबल, फ्रेश फ्रूट्स, मीट, चिल्ड बियर, डाइन इन ते टेक आउट भी कर सकते हो। देर रात तक हफ्ते दे सत्तो दिन खुलता है। तंदूरी बाइट चाट एक्सप्रेस विच बैठ के वधिया स्वादले फूड दा मजा उठाओ। वधेरे जानकारी ते ऑर्डर लई कॉल कमाओ 905-913-1666, 905-913-1666 या पहुंचो 11665 मैकवीन Mayfield ਦੇ ਨੌਕਰ ਤੇ।
6: ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ GM ਤੁਹਾਡੇ ਫੋਨ ਕਾਲ ਮੈਂ ਜ਼ਰੂਰ ਲੈਂਦਾ। ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ 2232 ਦੀ ਮੈਂ ਕਾਲ ਲੈ ਰਿਹਾ। ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
7: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਚਾਲ ਆ?
6: ਠੀਕ ਠਾਕ ਜੀ ਵੀਰੇ।
7: ਅੱਛਾ ਭਾਜੀ, ਤੁਸੀਂ ਦੋ ਗੱਲਾਂ ਕੀਤੀਆਂ ਨੇ, ਤੁਹਾਡਾ ਜਵਾਬ ਤੇ ਸਵਾਲ ਉਹਨਾਂ ਦੇ ਵਿੱਚ ਹੀ ਆ। ਜਿਹੜੀ ਤੁਸੀਂ ਕਹਿ ਰਹੇ ਸੀ ਵੀ ਜਿੱਥੇ ਕੰਸਟਰਕਸ਼ਨ ਹੁੰਦੀ ਆ ਰਾਈਟ ਰੋਡ ਤੇ ਉੱਥੇ ਕੋਈ ਸਾਈਨ ਨਹੀਂ ਲਾਉਂਦੇ, ਗੱਲ ਬਿਲਕੁਲ 100% ਤੁਹਾਡੀ ਸਹੀ ਆ। ਪਹਿਲਾਂ ਬਹੁਤ ਦੂਰ ਤੇ ਸਾਈਨ ਲਾਇਆ ਜਾਂਦਾ ਸੀ, ਠੀਕ ਹੈ ਕਿ ਨਾ
6: ਜੀ।
7: ਉੱਥੋਂ ਬੰਦਾ ਚੇਂਜ ਹੋ ਜਾਂਦਾ ਸੀਗਾ ਵੀ ਚਲੋ ਇਹ ਇੱਧਰ ਕੁਛ ਚੱਲ ਰਿਹਾ, ਆਪਾਂ ਹੋਰ ਪਾਸੇ ਚੱਲੀਏ, ਹੈ ਨਾ। ਤੇ ਹੁਣ ਭਾਜੀ ਅਗਲਾ ਜਦੋਂ ਉੱਥੋਂ ਰੂਟ ਆਪਦਾ ਚੇਂਜ ਕਰਦਾ ਤਾਂ ਨੈਚੁਰਲੀ ਆ ਵੀ ਉਹ ਸਪੀਡ ਚ ਬੰਦੇ ਤੇ ਫਰਕ ਪੈਣਾ ਹੀ ਪੈਣਾ ਵਾ, ਕੋਈ ਵੀ ਬੰਦਾ ਹੋਵੇ ਚਾਹੇ, ਠੀਕ ਆ ਕਿ ਨਾ। ਜਿਹਨੇ ਉਹ ਟਾਈਮ ਰੱਖ ਕੇ ਚੱਲਿਆ ਤੇ ਉਹਨੇ ਕਿਤੇ ਪਹੁੰਚਣਾ ਵਾ, ਉਹਨੇ ਮੱਲੋ ਮੱਲੀ। ਫਿਰ ਤੁਸੀਂ ਦੇਖੋ, ਤੁਸੀਂ ਵੀ ਚਿਰਦੇ ਆ, ਮੈਂ ਵੀ ਚਿਰਦਾ, ਪਿਛਲੇ 36 ਸਾਲਾਂ ਦੇ ਵਿੱਚ ਜੇ ਤੁਸੀਂ ਗਾਰਡਨ ਐਕਸਪ੍ਰੈਸ ਨੂੰ ਨੋਟਿਸ ਕਰੋ, ਉੱਥੇ ਇਹਨਾਂ ਨੇ ਹਲੇ ਤੱਕ ਕਈ ਜਗ੍ਹਾ ਤੇ ਗ੍ਰੈਵਲ ਵੀ ਨੀ ਪਾਈ, ਚੇਂਜ ਵੀ ਨੀ ਕੀਤਾ ਉਹਨੂੰ ਕੁਛ। ਬੰਦਾ ਮੱਲੋ ਮੱਲੀ ਸਲੋ ਹੋ ਜਾਂਦਾ ਵੀ ਪਤਾ ਨੀ ਕਿੱਧਰ ਨੂੰ ਗੱਡੀ ਚਲੀ ਜਾਣੀ ਆ, ਠੀਕ ਆ ਕਿ ਨਾ। ਤੁਸੀਂ ਦੇਖੋ ਹੁਣ ਜਿਹੜੀਆਂ ਨਵੀਆਂ ਸੜਕਾਂ ਨੇ ਉੱਥੇ ਕਿੰਨੀਆਂ ਲੇਨਾਂ, ਇਹਨਾਂ ਨੇ ਕੋਈ ਲੇਨ ਵਧਾਈ ਆ? ਜਦਕਿ ਪਾਪੂਲੇਸ਼ਨ, ਇਮੀਗ੍ਰੇਸ਼ਨ ਕਿੰਨੀ ਵੱਧ ਗਈ ਆ, ਕਿੰਨੇ ਲੋਕਾਂ ਦਾ ਇੱਥੇ ਹੋ ਗਿਆ, ਠੀਕ ਆ ਕਿ ਨਾ। ਉਸ ਹਿਸਾਬ ਨਾਲ ਇਹਨਾਂ ਨੇ ਉਹ ਇੱਕ ਸਾਈਕਲਿੰਗ ਲਾਈਨ ਬਣਾਤੀ ਆ। ਤੁਸੀਂ ਬ੍ਰੈਂਪਟਨ ਡਾਊਨ ਟਾਊਨ ਤੋਂ ਲੈ ਕੇ ਉਹ ਸਟੀਲ ਤੱਕ ਜਾ ਕੇ ਕੋਈ ਉਹ ਲਾਈਨ ਜਾਂਦੀ ਆ। ਬੰਦਾ ਹੁਣ ਜੇ ਮੂਹਰੇ ਬੰਦਾ ਸਲੋ ਆ ਤਾਂ ਉਹਦੇ ਮਗਰ ਮਗਰ ਸਲੋ, ਸਾਰੀ ਉਹ ਟ੍ਰੈਫਿਕ ਜਾਮ ਹੋ ਜਾਂਦੀ ਆ, ਠੀਕ ਆ ਕਿ ਨਾ। ਇੱਕ ਨੀ ਤੁਸੀਂ 410 ਤੇ ਦੇਖ ਲਓ, ਇਹ ਆਪਦੇ ਵੱਲ ਤਾਂ ਦੇਖਦੇ ਨੀ, ਲੋਕਾਂ ਨੂੰ ਕਹੀ ਜਾਂਦੇ ਨੇ ਸਪੀਡ ਸਪੀਡ, ਬੰਦਾ ਤਾਂਹੀਓ ਕਰਦਾ ਵਾ ਜੇ ਚਲੋ ਮੰਨਿਆ। ਮੈਂ ਤਾਂ ਇਹ ਗੱਲ ਕਹਿਣਾ ਬਿਲਕੁਲ ਗਲਤ ਹੈ, ਸਪੀਡ ਕਰਨੀ ਨੀ ਚਾਹੀਦੀ, ਆਰਾਮ ਨਾਲ ਜਾਣਾ ਚਾਹੀਦਾ। ਪਰ ਦੂਜੇ ਪਾਸੇ ਤੁਸੀਂ ਇਹ ਵੀ ਸੋਚੋ ਵੀ ਬੰਦਿਆਂ ਨੂੰ, ਉਹਨਾਂ ਨੂੰ ਮਤਲਬ ਹੁਣ ਵਿਲੀਅਮ ਪਾਰਕਵੇ ਬਣਾ ਰਹੇ ਨੇ ਦੁਬਾਰੇ ਫੇਰ, ਹੈ ਨਾ। ਇਹਦੀਆਂ 3 ਬਣ ਸਕਦੀਆਂ ਨੇ ਕਈ ਜਗ੍ਹਾ ਤੇ, ਇਹਨਾਂ ਨੇ ਉੱਕਣੀ 2 ਬਣਾਤੀਆਂ, 2 ਲਾਈਨਾਂ ਵੀ ਟਾਈਟ ਕਰਤੀਆਂ ਨੇ। ਹੁਣ ਤੁਸੀਂ ਦੱਸੋ ਵੀ ਉਹ ਪਾਪੂਲੇਸ਼ਨ ਕਿੰਨੀ ਵੱਧ ਗਈ, ਉਹਨੂੰ ਹੁਣੇ 3 ਬਣਾ ਦੋ ਬਜਾਏ ਕਿ ਫੇਰ ਤੁਸੀਂ ਦੁਬਾਰੇ ਕੰਟਰੈਕਟੇਸ਼ਨ ਦਿਓਗੇ, ਦੁਬਾਰੇ ਫੇਰ ਲੋਕਾਂ ਦਾ ਸਮਾਂ ਖਰਾਬ ਹੋਊ, ਫੇਰ ਉਹ 3 ਲਾਈਨਾਂ ਬਣਾਉਣਗੇ।
6: ਵੈਲ ਸਰ, ਕਿਉਂਕਿ ਹੁਣ ਸਰਕਾਰ ਕਹਿ ਵੀ ਰਹੀ ਹੈ ਵੀ ਜਿਹੜੇ ਪ੍ਰੋਜੈਕਟ ਚਾਹੀਦੇ ਹਨ, ਪੈਸੇ ਚਾਹੀਦੇ, ਲੈ ਲਵੋ। ਕਿਉਂਕਿ ਫੋਰਟੈਨ ਦੀ ਗੱਲਬਾਤ ਕਰੋ, ਚਾਹੇ ਸਾਊਥ ਨੂੰ ਜਾਵੋ ਸਵੇਰ ਨੂੰ, ਚਾਹੇ ਨੌਰਥ ਨੂੰ ਆਵੋ, ਗੱਡੀਆਂ ਫਸੀਆਂ ਹੀ ਰਹਿੰਦੀਆਂ ਹਨ ਸਟੀਲ ਤੋਂ ਲੈ ਕੇ ਜਦ ਤੱਕ ਤੁਸੀਂ ਐਕਸਟ ਨਹੀਂ ਕਰਦੇ ਮੇਅਫੀਲਡ ਤੀਕਰ, ਜਦ ਤੱਕ ਟ੍ਰੈਫਿਕ ਜੈਮ ਹੀ ਰਹਿੰਦਾ ਹੈਗਾ ਆ। ਤੋ ਹੋਰ ਹਾਈਵੇ ਬਣਾਉਣ ਦੀ ਕੋਸ਼ਿਸ਼ ਆ, ਜੇ ਪਹਿਲੇ ਹਨ ਉਹਨਾਂ ਨੂੰ ਥੋੜ੍ਹੇ ਚੌੜੇ ਕਰ ਲਵੋ, ਲੋਕਾਂ ਦਾ ਸਾਹ ਸੌਖਾ ਕਰ ਦਿਓ, ਪਰ ਹੋ ਨਹੀਂ ਰਿਹਾ ਹੈਗਾ ਆ। ਜਿਹੜੀ ਤੁਸੀਂ ਗੱਲਬਾਤ ਕੀਤੀ ਆ ਕੰਸਟਰਕਸ਼ਨ ਦੀ, ਅੱਗੇ ਨਾ ਬਹੁਤ ਦੂਰ ਪਹਿਲਾਂ ਸਾਈਨ ਲੱਗ ਜਾਂਦੇ ਸੀ ਕਿ ਬਈ ਆ ਦੋ ਲਾਈਨਾਂ ਬਣਦੇ ਆ, ਇੱਕ ਲਾਈਨਾਂ ਬਣਦੇ ਆ। ਹੁਣ ਸਾਈਨ ਇੱਕ ਲਾਈਨ ਦਾ ਹੀ ਹੁੰਦਾ, ਜੇ ਦੋ ਲਾਈਨਾਂ ਬਣਦੇ ਹੋ ਬਹੁਤ ਘੱਟ ਦਿਸਦਾ ਵੀ ਦੋ ਲਾਈਨਾਂ ਬਣਦੇ ਸਾਈਨ ਹੋਣ, ਜਿਹਦੇ ਵਿੱਚ ਟ੍ਰੈਫਿਕ ਜੈਮ ਵੱਧ ਜਾਂਦਾ ਹੈ ਅਤੇ ਐਕਸੀਡੈਂਟ ਵੱਧ ਜਾਂਦੇ ਹਨ, ਅਤੇ ਕਿੱਡੀ ਦੂਰ ਪਹਿਲਾਂ ਪਾਇਲਾਂ ਨੂੰ ਰੱਖਣੀਆਂ ਉਹ ਵੀ ਦੇਖਣਾ ਪੈਂਦਾ। ਮੈਂ ਬਹੁਤ ਵਾਰੀ ਸੋਚਦਾ ਹੁੰਦਾ ਯਾਰ ਵੀ ਆਹ ਸਿਸਟਮ ਠੀਕ ਨਹੀਂ ਹੈ
7: ਬਾਈ ਜੀ। ਹੋਰ ਦੇਖੋ ਕਈ ਜਗ੍ਹਾ ਤੱਕ ਨਾ ਇਹ ਸਟਾਪ ਦਾ ਸਾਈਨ ਵੀ ਨਹੀਂ ਹੱਥ ਚ ਫੜਦੇ, ਹੱਥ ਦੇ ਨਾਲ ਹੀ ਕਹਿੰਦੇ ਰੋਕ ਲਓ। ਮੈਂ ਉਹਨੂੰ ਪਰਸੋਂ ਚੌਥੇ ਆਖਿਆ, ਮੈਂ ਤੇਰਾ ਹੱਥ ਤਾਂ ਦਿਖਦਾ ਨਹੀਂ ਹੈਗਾ, ਤੂੰ ਸਟਾਪ ਸਾਈਨ ਦਾ ਆਪਣੇ ਸਾਈਨ ਕਿਉਂ ਨਹੀਂ ਫੜਿਆ, ਤੂੰ ਲੋਕਾਂ ਨੂੰ ਰੋਕ ਰਿਹਾ, ਦੂਜੇ ਪਾਸੇ ਤੁਹਾਡੀ ਜਿਹੜੀ ਕਰੇਨ ਆ ਉਹ ਮੂਵ ਕਰ ਰਹੀ ਹੈ ਰਾਈਟ, ਇੰਟਰ ਕਰ ਰਿਹਾ ਉਹਦਾ ਆਪਣੇ ਇੱਕ ਬਲੌਕ ਰੋਡ ਚ ਨੂੰ, ਪਰ ਤੂੰ ਹੱਥ ਨਾ, ਮੈਂ ਤੇਰਾ ਸਟਾਪ ਸਾਈਨ ਕਿੱਥੇ ਗਿਆ, ਉਹ ਚੁੱਪ ਕਰਕੇ ਤੁਰ ਗਿਆ, ਉਹਨੇ ਮੇਰੀ ਗੱਲ ਹੀ ਨਹੀਂ ਸੁਣੀ। ਬੰਦਾ ਕਢਾਉਂਦੇ ਨੇ, ਬੰਦਾ ਕਈ ਵਾਰੀ ਇੱਧਰ ਉੱਧਰ, ਕਈ ਵਾਰੀ ਉਹ ਫੋਨ ਤੇ ਖੜਾ ਹੁੰਦਾ ਵਾ ਤੇ ਲੋਕਾਂ ਨੂੰ ਕਹਿੰਦਾ ਹੌਲੀ ਹੋ ਜਾਓ, ਤੇਜ਼ ਹੋ ਜਾਓ, ਤੇ ਉਹ ਚੈੱਕ ਹੀ ਨਹੀਂ ਕਰਦੇ ਭਾਜੀ। ਦੇਖ ਤੁਸੀਂ ਆਪ ਨੋਟਿਸ ਕਰ ਸਕਦੇ ਹੋ ਸਾਰੇ ਜਾਣੇ।
6: ਧੰਨਵਾਦ ਤੁਹਾਡਾ ਕਾਲ ਕਰਦਾ। ਕੱਲ ਮੇਰੀ ਇੱਕ ਬਿਜ਼ਨਸਮੈਨ ਨਾਲ ਮੀਟਿੰਗ ਵੀ ਸੀ, ਉੱਥੇ ਮੈਂ ਗਿਆ ਸੀ, ਉਹ ਵੀ ਦੱਸ ਰਹੇ ਸੀਗੇ ਚਾਰਲਸ ਬੁਲਵਰਡ ਤੇ ਮਕਲੋਕਲਨ ਡਰਾਈਵ ਤੇ ਬਹੁਤ ਸਾਰੇ ਐਕਸੀਡੈਂਟ ਹੋਏ ਹਨ ਜਦੋਂ ਲੋਕੀ ਰਾਈਟ ਮੋੜਦੇ ਹਨ। ਕਹਿੰਦੇ ਖੱਬੇ ਪਾਸੇ ਦਰਖਤ ਇੰਨੇ ਵੱਡੇ ਹਨ, ਜਿਹੜਾ ਖੱਬੇ ਪਾਸੇ ਦੇਖਣਾ ਉਹ ਮੁਸ਼ਕਿਲ ਹੋ ਜਾਂਦਾ ਹੈਗਾ ਆ। ਕਹਿੰਦੇ ਇੱਕ ਬੰਦੇ ਨੂੰ 45 ਫੁੱਟ ਜਾ ਕੇ ਡਿੱਗਿਆ ਸੀਗਾ ਜਦੋਂ ਉਹਨੂੰ ਰਾਈਟ ਮੋੜਿਆ, ਉੱਧਰੋਂ ਕੋਈ ਬੰਦਾ ਆਉਂਦਾ ਉਹਦੇ ਵਿੱਚ ਆ ਕੇ ਵੱਜਿਆ, ਅਤੇ ਐਕਸੀਡੈਂਟ ਵੱਧ ਹੁੰਦੇ ਹਨ। ਪਰ ਇਹ ਵੀ ਡਾਟਾ ਵਰਤ ਕੇ ਉੱਥੇ ਸੇਫਟੀ ਅਤੇ ਸਿਕਿਉਰਿਟੀ ਲਿਆ ਸਕਦੇ ਹਨ। ਜਿੱਦਾਂ ਆਪਾਂ ਦੱਸਿਆ ਸੀ ਨਾ, ਇੱਕ ਦਰਖਤ ਮੂਵ ਕਰਵਾਉਣਾ ਪਿਆ, ਵੱਡੀ ਸਾਰੀ ਬੁਸ਼, ਐਂਬੂਲੈਂਸ ਵੀ ਪਾਸੇ ਨੂੰ ਹੋ ਕੇ ਲੰਘਦੀ ਸੀਗੀ, ਸੜਕ ਦੀ ਬਲੌਕ ਕੀਤੀ ਹੋਈ ਸੀ ਉਸ ਬੁਸ਼ ਨੇ, ਜਦ ਤੱਕ ਆਵਾਜ਼ ਨਹੀਂ ਉਠਾਈ, ਜਦ ਤੱਕ ਇਹਨਾਂ ਨੇ ਉਹ ਦਰਖਤ ਨਹੀਂ ਮੂਵ ਕੀਤਾ। ਸਮਟਾਈਮ ਆਵਾਜ਼ ਉਠਾਉਣੀ ਪੈਂਦੀ ਆ, ਸੋ ਜੋ ਗਲਤ ਹੈਗਾ ਉਹਨੂੰ ਗਲਤ ਕਹੋ, ਜੋ ਸਹੀ ਹੈਗਾ ਸਹੀ ਕਹੋ, ਜਿਹੜਾ ਸਹੀ ਹੈਗਾ ਉਹਨੂੰ ਵੋਟ ਪਾ ਲਓ, ਗਲਤ ਹੈਗਾ ਜੇ ਨਹੀਂ ਕੰਮ ਹੋਇਆ। ਮੈਂ ਤਾਂ ਕਹਿੰਦਾ ਜੇ ਨਹੀਂ ਕੰਮ ਹੋਇਆ ਤੁਹਾਡੇ ਸ਼ਰ, ਜੇ ਕੰਮ ਹੋਇਆ ਤਾਂ ਮੁੜ ਕੇ ਦੁਬਾਰਾ ਵਾਪਸ ਇਹਨਾਂ ਨੂੰ ਲੈ ਕੇ ਆ ਜਾਵੋ। ਬ੍ਰੇਕ ਲੈਂਦਾ, ਮੈਨੂੰ ਟੈਕਸਟ ਮੈਸੇਜ ਬਹੁਤ ਸਾਰੇ ਆ ਰਹੇ ਹਨ, ਪਰ ਟੈਕਸਟ ਮੈਸੇਜ ਆਨਸਰ ਕਹਿੰਦੇ ਜਾਂ ਤਾਂ ਸ਼ੁਰੂ ਬ੍ਰੇਕ ਤੋਂ ਵਾਪਸ ਆਉਂਦੇ ਆ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ ਤੇ।
8: CCCA ਲਈ ਕਰਜ਼ਾ ਮਾਫ ਕਰਵਾਉਣਾ ਬਸ ਇੰਨਾ ਹੀ ਆਸਾਨ ਹੈ। ਕਲੈਕਸ਼ਨ ਕਾਲਾਂ, ਪਾਵਰ ਸੇਲ ਨੋਟਿਸ, ਕ੍ਰੈਡਿਟ ਕਾਰਡਾਂ ਦਾ ਉਧਾਰ, ਸਰਕਾਰ ਵੱਲੋਂ ਟੈਕਸ ਦੀ ਮੰਗ, ਤੁਸੀਂ ਇਹਨਾਂ ਸਭ ਤੋਂ ਹੀ ਬਿਨਾਂ ਬੈਂਕਰਪਸੀ ਕੀਤਿਆਂ ਛੁਟਕਾਰਾ ਪਾ ਸਕਦੇ ਹੋ।
9: ਜੇ ਤੁਸੀਂ ਵੀ ਕਰਜ਼ੇ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਹੁਣੇ ਹੀ ਸਾਨੂੰ ਕਾਲ ਕਰ ਸਕਦੇ ਹੋ, ਅਸੀਂ ਤੁਹਾਡੀ ਪਰੇਸ਼ਾਨੀ ਦੂਰ ਕਰ ਸਕਦੇ ਹਾਂ।
8: ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ।
10: ਹਰ ਤਰ੍ਹਾਂ ਦੀ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ।
11: 4 ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ ਦੁਆਬਾ ਸਵੀਟਸ ਐਂਡ ਰੈਸਟੋਰੈਂਟ। ਕਰੋ ਡਾਈਨ ਇਨ, ਟੇਕ ਆਊਟ, ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA। ਬਲਕ ਆਰਡਰ ਲਈ ਸਾਡੀ ਫੈਕਟਰੀ ਵਿਜ਼ਿਟ ਕਰੋ। Top Auto Collision provide kardene fast collision repair and auto painting jobs. Complete collision repair from towing your car to applying the finishing touches. You can count on us. We are providing end-to-end assistance. 24 ghante towing service available hai. Har tarah de insurance claims nal deal kardene. Complete collision repair and car painting.
6: ਬਹੁਤ ਬਹੁਤ ਧੰਨਵਾਦ ਮੈਸੇਜਸ ਭੇਜੇ ਤਾਂ ਮੈਨੂੰ ਪਤਾ। ਕਹਿੰਦੇ ਵੀ ਰੇਡੀਓ ਦੀ ਆਵਾਜ਼ ਬਿਲਕੁਲ ਠੀਕ ਹੈਗੀ, ਟੀਵੀ ਤੇ ਆਵਾਜ਼ ਨਹੀਂ ਆ ਰਹੀ ਹੈਗੀ ਆ। ਸੋ ਮੈਂ ਇਕੱਲਾ ਹੀ ਬੈਠਾ ਇੱਥੇ, ਜੇ ਹੁਣ ਟੀਵੀ ਦੀ ਆਵਾਜ਼ ਦੇ ਲਵੇ ਉੱਠਣਾ ਪੈਣਾ ਹੈਗਾ ਆ। ਰੇਡੀਓ ਤੇ ਸਹੀ ਸਲਾਮਤ ਜਾ ਰਹੀ ਹੈਗੀ ਆ, ਥੈਂਕ ਯੂ। ਦਲਵੀਰ ਸਿੰਘ ਸਿੱਧੂ ਦਾ ਮੈਸੇਜ, ਬਲਦੇਵ ਸਿੰਘ ਦਾ ਮੈਸੇਜ, ਤੇ ਗੁੱਡ ਮਾਰਨਿੰਗ ਦਵਿੰਦਰ ਸਿੰਘ ਦੀ ਆਈ ਆ, ਤੇ ਬੂਟਾ ਧਾਲੀਵਾਲ ਜੀ ਦਾ, ਹੋਰ ਕਾਫੀ ਸਾਰੇ ਮੈਸੇਜ ਹਨ, ਮੈਂ ਤੁਹਾਨੂੰ ਪੜ੍ਹ ਕੇ ਦੱਸ ਦੇਵਾਂ। ਧੰਨਵਾਦ ਤੁਹਾਡਾ ਯਾਰ ਮੈਸੇਜ ਭੇਜਣ ਦਾ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਤੇ ਵਿਰਾਸਤ ਟੀਵੀ, ਆਨਲਾਈਨ ਗੈਂਬਲਿੰਗ। ਹਲੋ ਜੀ, ਪ੍ਰਭ ਗਿੱਲ ਦੀ ਫੋਨ ਕਾਲ ਆ ਗਿਆ ਹੈਗਾ, ਮੈਂ ਹੁਣ ਪ੍ਰਭ ਗਿੱਲ ਨਾਲ ਲੰਬੀ ਚੌੜੀ ਗੱਲਬਾਤ ਕਰਨੀ ਆ। ਮੈਨੂੰ ਪਤਾ ਲੱਗਾ ਸੀ ਕਿ ਮੈਂ ਆਊਟ ਆਫ ਟਾਊਨ ਸੀਗਾ, ਇਹਨਾਂ ਦੀਆਂ ਡਿਬੇਟ ਬਹੁਤ ਸਾਰੀਆਂ ਹੁੰਦੀਆਂ ਹਨ। ਇੱਕ ਡਿਬੇਟ ਦੇ ਵਿੱਚ ਜਿਹੜੇ ਕਰੰਟ ਮੇਅਰ ਆ ਬੜੀ ਜਲਦੀ ਕੁਰਸੀ ਛੱਡ ਕੇ ਚਲ ਗਏ, ਜਦੋਂ ਸਵਾਲ ਜਵਾਬ ਹੋਣ ਲੱਗੇ ਕਹਿੰਦੇ ਆਪਾਂ ਦੂਸਰੇ ਪਾਸੇ ਜਾਣਾ, ਜਾਂ ਡਿਬੇਟ ਤੁਸੀਂ ਇੱਥੇ ਹੋ ਰਹੀ ਹੈ ਦੂਸਰੇ ਪਾਸੇ ਮੀਡੀਆ 'ਤੇ ਕੀ ਕਰਨ ਜਾਣਾ। ਉਹ ਡਰੇ ਹੋ ਸਕਦਾ ਸੀ ਕਿਉਂਕਿ ਵੱਡਾ ਮੀਡੀਆ, ਉਹ ਸਾਡੇ ਪਾਸੇ ਹਰ ਇੱਕ ਵੱਡਾ ਮੀਡੀਆ, ਆਪਾਂ ਬਹੁਤ ਛੋਟੇ ਹਾਂ, ਕਿਉਂਕਿ ਵਿਨ ਮੀਡੀਆ ਵੱਡਾ ਵੀ ਹੋ ਸਕਦਾ ਹੈਗਾ ਆ। ਪਰ ਜਿਸ ਡਿਬੇਟ 'ਤੇ ਤੁਸੀਂ ਹਾਂ ਕੀਤੀ, ਤੁਹਾਨੂੰ ਪਤਾ ਹੈ ਘੰਟੇ 2 ਘੰਟੇ ਲੱਗਣੇ ਹੀ ਆ, ਛੱਡ ਕੇ ਚਲ ਗਏ ਸੀਗੇ। ਲਓ ਜੀ, ਮੈਂ ਪ੍ਰਭ ਗਿੱਲ ਦੀ ਮੈਂ ਲਾਈਨ ਲੈਂਦਾ ਏਅਰ 'ਤੇ। ਪ੍ਰਭ ਗਿੱਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁੱਡ ਮਾਰਨਿੰਗ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
12: ਜੀ ਤਮਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ ਮਾਰਨਿੰਗ ਟੂ ਆਲ ਲਿਸਨਰਸ, ਤੇ ਥੈਂਕ ਯੂ ਫਾਰ ਹੈਵਿੰਗ ਮੀ ਵਾਂਸ ਅਗੇਨ।
6: ਤੁਹਾਡਾ ਆਪਣਾ ਹੀ ਪ੍ਰੋਗਰਾਮ, ਹਰ ਇੱਕ ਨੂੰ ਆਪਾਂ ਇੱਥੇ ਚਾਂਸ ਦੇਈਦਾ। ਪ੍ਰਭ ਗਿੱਲ ਜੀ, ਮੈਂ ਦੋ ਚਾਰ ਗੱਲਾਂ ਬਾਤਾਂ ਕਰਨੀ ਆ। ਲੋਕੀ ਪਹਿਲਾਂ ਕਹਿੰਦੇ ਸੀਗੇ ਪ੍ਰਭ ਗਿੱਲ ਹੈ ਕੌਣ, ਕਿਉਂਕਿ ਜਦੋਂ ਅਵੀ ਧਾਲੀਵਾਲ ਜੀ ਪਹਿਲਾਂ ਆਏ ਸੀਗੇ ਤਾਂ ਬੜੀ ਸਪੋਰਟ ਦਿੱਤੀ ਅਵੀ ਧਾਲੀਵਾਲ ਨੂੰ। ਫਿਰ ਅਵੀ ਧਾਲੀਵਾਲ ਜੀ, ਪ੍ਰਭ ਗਿੱਲ ਲਈ ਹੀ ਬੈਠੇ ਹਨ, ਇੱਕੋ ਟੀਮ ਹੈਗੀ ਆ। ਸੋ ਬਹੁਤ ਸਾਰੇ ਬੰਦੇ ਰਜਿਸਟਰ ਹੋ ਗਏ ਸੀ ਸਿਟੀ ਆਫ ਬਰੈਂਪਟਨ ਦੇ ਵਿੱਚ। ਫਿਰ ਕਈਆਂ ਨੇ ਸਲਾਹ ਕੀਤੀ ਬਈ ਕਿਸੇ ਸਾਡੇ ਤੋਂ, ਹਰ ਇੱਕ ਬੰਦਾ ਵਧੀਆ ਹੈਗਾ, ਹਰ ਇੱਕ ਬੰਦਾ ਕੇਪੇਬਲ ਹੈਗਾ ਜੋਬ ਕਰਨ ਦਾ, ਵੀ ਸਾਡੇ ਤੋਂ ਬੈਟਰ ਕੌਣ ਕਰ ਸਕਦਾ। ਇਹਨੇ ਇਕੱਠੇ ਨੇ ਸਲਾਹ ਕੀਤੀ ਵੀ ਜਿਹੜਾ ਵੀ ਬੈਟਰ ਕਰੂਗਾ ਉਹਦੇ ਮਗਰ ਆਪਾਂ ਬਾਕੀ ਸਾਰੇ ਖੜ੍ਹੇ ਹਾਂ। ਤੋ ਬਾਕੀ ਸਾਰੇ ਬੈਠ ਗਏ ਸੀਗੇ, ਜਿੰਨੇ ਵੀ ਸੀਗੇ, ਦੋ ਤਿੰਨ ਬੈਠੇ, ਚਾਰ ਬੈਠੇ। ਅਤੇ ਪ੍ਰਭ ਗਿੱਲ ਜੀ ਇਹਨੇ ਜਿਹੜੀ ਹੈਗੀ ਆ ਆਪਣੀ ਜਿਹੜੀ ਆ ਫੋਰਮ ਭਰ ਕੇ ਅਤੇ ਮੇਅਰ ਦੀ ਸੀਟ ਲਈ ਖੜ੍ਹੇ ਹਨ, ਬਾਕੀ ਇਹਨਾਂ ਦੇ ਨਾਲ ਹਨ, ਇਹ ਮੈਂ ਦੁਬਾਰਾ ਫੇਰ ਦੱਸ ਦਿੰਦਾ ਹੈਗਾ ਹਾਂ। ਹੁਣ ਪ੍ਰਭ ਗਿੱਲ ਜੀ, ਤੁਸੀਂ ਵੱਖ ਵੱਖ ਲੋਕਾਂ ਨੂੰ ਮਿਲਦੇ ਹੋ, ਬਜ਼ੁਰਗਾਂ ਦੇ, ਬਜ਼ੁਰਗਾਂ ਨੂੰ ਪਾਰਕਾਂ ਵਿੱਚ ਮਿਲਦੇ ਹੋ, ਗੁਰੂ ਘਰ ਜਾਂਦੇ ਹੋ, ਵੱਖ ਵੱਖ ਮੰਦਰਾਂ ਦੇ ਵਿੱਚ, ਮਸਜਿਦ ਦੇ ਵਿੱਚ, ਕੀ ਰਿਸਪੋਂਸ ਆ ਰਿਹਾ ਪਹਿਲਾਂ ਇਹ ਦੱਸ ਦੇਵੋ, ਅਤੇ ਥੋੜ੍ਹੇ ਜਿਹਾ ਪਹਿਲਾਂ ਆਪਣੇ ਬਾਰੇ ਦੱਸ ਦਿਓ, ਦੁਬਾਰਾ ਫੇਰ ਜਾਗਰਤ ਕਰ ਦਈਏ ਲੋਕਾਂ ਨੂੰ ਵੀ ਜਿਸ ਨੂੰ ਲੱਭਦੇ ਸੀਗੇ ਉਹ ਮਿਲ ਗਿਆ, ਹੁਣ ਬਾਕੀ ਲੋਕਾਂ ਦੀ ਮਰਜ਼ੀ ਹੈ, ਗੋ ਹੈਡ।
12: ਹਾਂਜੀ ਤੰਬਰ ਸਾਹਿਬ, ਥੈਂਕ ਯੂ ਸੋ ਮਚ। ਹਾਂਜੀ ਬਿਲਕੁਲ, ਜਦੋਂ ਵੀ ਮੈਂ ਬਾਹਰ ਵਿਚਰਦਾ ਲੋਕਾਂ ਦੇ ਵਿੱਚ, ਖਾਸ ਕਰਕੇ ਬਜ਼ੁਰਗਾਂ ਦੇ ਵਿੱਚ, ਯੂਥ ਦੇ ਵਿੱਚ, ਇੱਕ ਬੜਾ ਉਤਸ਼ਾਹ ਆ, ਇੱਕ ਐਕਸਾਈਟਮੈਂਟ ਆ ਕਿ ਪਹਿਲੀ ਵਾਰ ਕੋਈ ਸਾਡੀ ਸੁਣਨ ਵਾਲਾ ਆਇਆ, ਪਹਿਲੀ ਵਾਰ ਕੋਈ ਉਹ ਬੰਦਾ ਆਇਆ ਜਿਹੜਾ, ਨਾ ਮੈਂ ਤੇ ਕੋਈ ਕਰੀਅਰ ਪੋਲੀਟੀਸ਼ੀਅਨ ਨਹੀਂ ਆ, ਮੈਂ ਬੇਸਿਕਲੀ ਇੱਕ ਲੀਡਰ ਆ ਜਿਹੜਾ ਲੋਕਾਂ ਦੇ ਵਿੱਚੋਂ ਨਿਕਲਿਆ ਤੇ ਲੋਕਾਂ ਦੀ ਆਵਾਜ਼ ਨੂੰ ਲੈ ਕੇ ਮੈਂ ਬਾਹਰ ਆਇਆ। ਮੈਂ ਇਕੱਲਾ ਫਿਲੋਸਫੀ ਤੇ ਗੱਲ ਨਹੀਂ ਕਰਦਾ, ਮੈਂ ਤੱਤ ਦੇ ਆਧਾਰ ਤੇ ਜਿਹਨੂੰ ਫੈਕਟਸ ਕਹਿੰਦੇ ਉੱਤੇ ਗੱਲ ਕਰਦਾ, ਮੈਂ ਇਕੱਲਾ ਇਸ਼ੂਜ਼ ਤੇ ਗੱਲ ਨਹੀਂ ਕਰਦਾ, ਮੈਂ ਇਸ਼ੂਜ਼ ਦੇ ਨਾਲ ਨਾਲ ਸੋਲੂਸ਼ਨਸ ਤੇ ਵੀ ਗੱਲ ਕਰਦਾ।
6: ਵੈਲ ਸਰ, ਮੈਂ ਇੱਥੇ ਰੁਕਣਾ ਚਾਹੁੰਦਾ, ਇਸ਼ੂ ਤਾਂ ਸਾਰੇ ਅਨਾਉਂਸ ਕਰ ਜਾਂਦੇ ਆ, ਸੋਲੂਸ਼ਨ ਕੋਈ ਲੈ ਕੇ ਨਹੀਂ ਆਉਂਦਾ।
12: ਰਾਈਟ, ਤੇ ਸੋਲੂਸ਼ਨ ਮੈਂ ਦੇਖੋ ਤੰਬੜ ਸਾਹਿਬ, ਮੈਂ ਹੈ ਹੀ ਸੋਲੂਸ਼ਨ ਓਰੀਐਂਟਡ
6: ਜੀ,
12: ਕਿਉਂਕਿ ਜਿਹੜਾ ਮੇਰਾ ਪ੍ਰੋਫੈਸ਼ਨ ਵੀ ਆ ਨਾ, ਉਹ ਵੀ ਡਿਸਪਿਊਟ ਰੈਜ਼ੋਲੂਸ਼ਨ ਆ। ਠੀਕ ਆ, ਮੈਂ ਕਹਿੰਦਾ ਹੁੰਦਾ ਕਿ ਜਿੱਥੇ ਪ੍ਰੋਬਲਮ ਹੈ ਨਾ, ਉੱਥੇ ਸੋਲੂਸ਼ਨ ਵੀ ਆ, ਹਰ ਇੱਕ ਪ੍ਰੋਬਲਮ ਸੋਲੂਸ਼ਨ ਲੈ ਕੇ ਆਉਂਦੀ ਆ, ਬਸ ਵੇਖਣ ਵਾਲੇ ਦੀ ਅੱਖ ਚਾਹੀਦੀ ਆ ਤੇ ਢੂੰਡਣ ਵਾਲੇ ਦੀ ਵਿਲਿੰਗਨੈਸ ਚਾਹੀਦੀ ਹੁੰਦੀ ਆ। ਸੋ ਪ੍ਰੋਫੈਸ਼ਨਲੀ ਮੈਂ ਇਸ 'ਚ ਮਾਹਰ ਆ ਸੋਲੂਸ਼ਨ ਲੱਭਣ 'ਚ। ਤੇ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਹੈ ਨਾ, ਉਹ ਇਹ ਹੈ ਕਿ ਮੈਂ ਪ੍ਰੋਮਿਸਿਸ ਨਹੀਂ ਕਿਸੇ ਨੂੰ ਕਰਦਾ, ਮੈਂ ਕਮਿਟਮੈਂਟ ਦੇ ਰਿਹਾ ਆ। ਜਿੱਦਾਂ ਪੋਲੀਟੀਸ਼ੀਅਨ ਦੀ ਨਾ ਇੱਕ ਸੁਭਾਅ ਹੁੰਦਾ, ਆਦਤ ਹੁੰਦੀ ਹੈ, ਜਾਂ ਉਹਨਾਂ ਦੇ ਕੈਂਪੇਨ ਵਾਲੇ ਜਾਂ ਆਲੇ ਦੁਆਲੇ ਲੋਕ ਟ੍ਰੇਨ ਕਰਦੇ ਆ ਵੀ ਤੂੰ ਲਾਰਾ ਲਾ ਦੇ, ਬਾਅਦ ਚ ਤੂੰ ਜੇ ਕੁਰਸੀ ਤੇ ਬਹਿਜੇਗਾ ਤੇ ਫਿਰ ਵੇਖੀ ਜਾਊਗੀ। ਮੈਂ ਕਿਹਾ ਬਿਲਕੁਲ ਨਹੀਂ, ਮੈਂ ਕਿਸੇ ਨੂੰ ਕੋਈ ਲਾਰਾ ਨਹੀਂ ਲਾਉਣਾ, ਮੈਂ ਸਾਰੀ ਰਿਸਰਚ ਕਰਕੇ, ਐਨਾਲਾਈਜ਼ ਕਰਕੇ, ਤੇ ਮੈਂ ਜੋ ਵੀ ਗੱਲ ਕਰਦਾ ਆ ਮੈਂ ਉਸ ਸਾਫ਼ ਸੁਥਰੀ ਸੱਚਾਈ ਦੇ ਨਾਲ ਕਰਦਾ ਆ। ਕਾਫੀ ਬਜ਼ੁਰਗ ਮੈਨੂੰ ਮਿਲਦੇ ਆ, ਮੈਂ ਬਜ਼ੁਰਗਾਂ ਤੋਂ ਤਾਂ ਸ਼ੁਰੂ ਕਰ ਰਿਹਾ ਅੱਜ ਕਿਉਂਕਿ ਕੱਲ ਸਾਡਾ ਇੱਕ ਇਵੈਂਟ ਸੀਗਾ ਤੇ ਉਹ ਇੱਕ ਰਿਟਾਇਰਮੈਂਟ ਹੋਮਸ ਦੇ ਵਿੱਚ ਸੀਗਾ, ਤੇ ਉੱਥੇ ਹਾਲਾਂਕਿ ਸਾਰੇ ਗੋਰੇ ਬਜ਼ੁਰਗ ਸੀਗੇ, ਉੱਥੇ ਆਪਣੇ ਵੀ ਕੁਛ ਪੰਜਾਬੀ ਬਜ਼ੁਰਗ ਵੀ ਸੀਗੇ, ਤੇ ਉਹਨਾਂ ਨੂੰ ਪੋਲੀਟੀਸ਼ੀਅਨ ਨੇ ਬਹੁਤ ਲਾਰੇ ਦਿੱਤੇ ਲਾਏ ਹਨਾ, ਤੇ ਉਹਨਾਂ ਨੂੰ ਵੀ ਇਹ ਗੱਲ ਕਹੀ ਕਿ ਅਸੀਂ ਤੁਹਾਨੂੰ ਫ੍ਰੀ ਸਰਵਿਸ ਦੇਵਾਂਗੇ, ਜਿਹੜੀਆਂ ਉਹਨਾਂ ਕੋਲ ਹੈਗੀਆਂ ਸਹੂਲਤਾਂ ਵੀ ਹੈਗੀਆਂ। ਪਰ ਬਜ਼ੁਰਗਾਂ ਦੇ ਵਿੱਚ ਜਿਹੜੀ ਕੋਸਟ ਆਫ ਲਿਵਿੰਗ ਆ, ਜਿਹੜੇ ਬਜ਼ੁਰਗ ਰਿਟਾਇਰ ਹੋਣਾ ਚਾਹੁੰਦੇ ਪਰ ਹੋ ਨਹੀਂ ਸਕਦੇ ਕਿਉਂਕਿ ਉਹ ਸਰਵਾਈਵ ਨਹੀਂ ਕਰ ਸਕਦੇ
6: ਜੀ।
12: ਠੀਕ ਹੈ, ਤੇ ਜਿਹੜੇ ਬਜ਼ੁਰਗ ਰਿਟਾਇਰ ਹੋ ਚੁੱਕੇ ਆ, ਈਵਨ ਜਿਹੜੇ ਨਰਸਿੰਗ ਹੋਮ ਚ ਵੀ ਰਹਿ ਰਹੇ ਆ, ਉਹਨਾਂ ਉਹਨਾਂ ਕੋਲ ਅਫੋਰਡੇਬਲ ਹੀ ਨਹੀਂ ਕਰ ਅਫੋਰਡ ਹੀ ਨਹੀਂ ਕਰ ਸਕਦੇ $5,000 ਮਹੀਨੇ ਤੱਕ ਦਾ ਕਮਰਾ ਜਿਹੜਾ ਜਾ ਰਿਹਾ ਆ ਉੱਥੇ। ਠੀਕ ਆ, ਤੇ ਕੁਛ ਬਜ਼ੁਰਗ ਵੀ ਕਹਿੰਦੇ ਵੀ ਅਸੀਂ ਆਪਣਾ ਘਰ ਬਾਰ ਵੇਚ ਕੇ ਜੇ ਇੱਥੇ ਆਉਣੇ ਨਹੀਂ ਹੈ ਨਾ
6: ਜੀ,
12: ਤੇ ਵੱਧ ਤੋਂ ਵੱਧ 5-7 ਸਾਲ ਦੇ ਵਿੱਚ ਸਾਡਾ ਜਿਹੜੀ ਸੇਵਿੰਗਸ ਆ ਉਹ ਰਨ ਆਊਟ ਕਰ ਜਾਣੀ ਆ। ਸੋ ਦੇਖੋ, ਮੈਂ ਇਹ ਗੱਲ ਕੋਈ ਵੀ ਨਹੀਂ ਕਰ ਰਿਹਾ ਸੀਗਾ ਬਜ਼ੁਰਗਾਂ ਦੀ ਅਫੋਰਡੇਬਿਲਟੀ ਦੀ, ਹਰ ਇਨਸਾਨ ਯੂਨੋ ਆਪਣਾ ਫੈਮਿਲੀ ਦੀ ਅਫੋਰਡੇਬਿਲਟੀ ਗੱਲ ਕਰਦਾ ਸੀਗਾ, ਪਰ ਬਜ਼ੁਰਗਾਂ ਦੀ ਅਫੋਰਡੇਬਿਲਟੀ ਕੋਈ ਗੱਲ ਨਹੀਂ ਕਰ ਰਿਹਾ। ਮੈਂ ਇਹ ਮੁੱਦਾ ਲੈ ਕੇ ਆਇਆ ਕਿ ਦੇਖੋ, ਜਿਹੜੇ ਸਾਡੇ ਸੀਨੀਅਰਸ ਆ, ਉਹਨਾਂ ਨੇ ਆਪਣਾ ਟੈਕਸ ਪੇ ਕੀਤਾ, ਉਹਨਾਂ ਨੇ ਆਪਣੀ ਕੰਟਰੀਬਿਊਸ਼ਨ ਕੀਤੀ ਸਿਟੀ ਦੇ ਵਿੱਚ, ਉਹਨਾਂ ਨੇ ਬੱਚੇ ਪਾਲੇ, ਰਾਈਟ, ਉਹਨਾਂ ਨੇ ਬਹੁਤ ਆਪ ਮਹਾਰੇ ਹੋ ਕੇ ਬੇਸਿਕਲੀ ਸਿਟੀ ਨੂੰ ਉਹਨਾਂ ਫਲੋਰਿਸ਼ ਕੀਤਾ। ਪਰ ਉਹਨਾਂ ਨੂੰ ਕੱਲਾ ਤੁਸੀਂ ਫ੍ਰੀ ਸਰਵਿਸਿਸ ਦੇ ਰਹੇ ਹੋ, ਕੁਛ ਹੱਦ ਤੱਕ ਫ੍ਰੀ ਬੱਸ ਸਰਵਿਸਿਸ ਹੋ ਗਈਆਂ, ਰਾਈਟ, ਰੈਕਰੇਸ਼ਨ ਸੈਂਟਰ ਹੋ ਗਏ, ਪਰ ਉਹਨਾਂ ਦੀ ਐਕਸੈਸਿਬਿਲਟੀ ਦਾ ਕੀ ਆ, ਉਹਨਾਂ ਦੀ ਅਫੋਰਡੇਬਿਲਟੀ ਦਾ ਕੀ ਆ? ਹੁਣ ਹੁਣ ਹੁਣ ਸਿਟੀ ਨੇ ਜਾਂ ਮੇਅਰ ਨੇ ਆ ਕੇ ਉਹਨਾਂ ਦੇ ਘਰ ਗਰੋਸਰੀ ਤਾਂ ਪਾਉਣੀ ਨਹੀਂ, ਰਾਈਟ
6: ਜੀ।
12: ਗਰੋਸਰੀ ਤਾਂ ਉਹਨੂੰ ਆਪ ਪਾਉਣੀ ਪੈਣੀ ਆ, ਕੁਛ ਬਜ਼ੁਰਗ ਜਿਹੜੇ ਆ ਉਹ ਆਪਣਾ ਅਲੱਗ ਰਹਿੰਦੇ ਆ, ਉਹਨਾਂ ਦੀ ਮੋਰਗੇਜ ਕਿੰਨੇ ਪੇ ਕਰਨੇ, ਉਹਨਾਂ ਦਾ ਰੈਂਟ ਕਿੰਨੇ ਪੇ ਕਰਨਾ, ਉਹ ਮੇਅਰ ਨੇ ਤਾਂ ਕਰਨਾ ਨੀ, ਰਾਈਟ? ਸੋ ਉਹਨਾਂ ਦੇ ਪ੍ਰੋਪਰਟੀ ਟੈਕਸ ਵੀ ਮੇਅਰ ਨੇ ਨੀ ਪੇ ਕਰਨੇ, ਸੋ ਉਹਨਾਂ ਬਾਰੇ ਤੇ ਕੋਈ ਗੱਲ ਨੀ ਕਰਦਾ। ਸੋ ਮੈਂ ਉੱਥੇ ਉਹਨਾਂ ਨਾਲ ਗੱਲਬਾਤ ਕੀਤੀ ਤੇ ਮੈਂ ਉਹਨਾਂ ਨੂੰ ਗੱਲ ਕਹਿ ਕੇ ਆਇਆ ਕਿ ਅਸੀਂ ਇਕੱਲੇ ਆਪਣਾ ਰੈਕਰੇਸ਼ਨ ਸੈਂਟਰ ਜਾਂ ਹੋਰ ਤੇ ਫੈਸਿਲਿਟੀਆਂ ਨਹੀਂ ਦੇਵਾਂਗੇ, ਅਸੀਂ ਐਕਸੈਸਿਬਿਲਿਟੀ ਹੋ ਗਈ, ਫਿਰ ਜਿਹੜੇ ਪ੍ਰੋਪਰਟੀ ਟੈਕਸ ਵਧੇ ਹੋਏ ਆ ਐਜ਼ ਅ ਹੋਲ, ਅਸੀਂ ਉਹਦੇ ਤੇ ਕੰਮ ਕਰਾਂਗੇ ਤੇ ਉਹਨੂੰ ਘਟਾਵਾਂਗੇ। ਤੇ ਮੈਨੂੰ ਸਵਾਲ ਆਇਆ ਵੀ ਘਟਾਓਗੇ ਕਿੱਦਾਂ, ਇਸ਼ੂ ਆ ਨਾ, ਰਾਈਟ
6: ਜੀ?
12: ਤੇ ਉੱਥੇ ਮੈਂ ਗੱਲ ਕਹੀ ਵੀ ਘਟਾਉਣ ਦਾ ਮੇਰੇ ਕੋਲ ਸੋਲੂਸ਼ਨ ਹੈਗਾ ਆ, ਮੇਰੇ ਤੁਸੀਂ ਵੈਬਸਾਈਟ ਜਾਓ ਨਾ prabgale.ca, ਉੱਥੇ ਸੋਲੂਸ਼ਨ ਹੈਗੇ ਆ, ਉੱਥੇ 100-day ਸੋਲੂਸ਼ਨ, ਯੂ ਨੋ ਸੋਰੀ 40-day ਸੋਲੂਸ਼ਨ, 100-day ਸੋਲੂਸ਼ਨ। ਤੇ ਉਹਨਾਂ ਅਸੀਂ ਕਿਹਾ ਕਿ ਤੁਸੀਂ ਦੇਖੋ ਕਿ ਜਿਹੜੀ ਸਿਟੀ ਦੀ ਵੇਸਟਫੁੱਲ ਸਪੈਂਡਿੰਗ ਆ ਉਹ ਬਹੁਤ ਜ਼ਿਆਦਾ ਆ, ਰਾਈਟ? ਜੇ ਆਪਾਂ ਸਿਰਫ ਤੇ ਸਿਰਫ ਦੋ ਗੱਲਾਂ ਹੀ ਕਰੀਏ, ਇੱਕ ਤੇ ਆਪਣੀ ਜਿਹੜੀ ਸਾਨੂੰ ਪ੍ਰਾਪਰਟੀ ਆ ਨਾ, ਉਹ ਜਦੋਂ ਆਪਣਾ ਵੇਚਦੇ ਹਾਂ

0: ਨਾਲ ਇੰਨੀ ਤੁਸੀਂ ਕੇਅਰਲੈਸਨੈਸ ਨਾਲ ਇਹ ਚੀਜ਼ਾਂ ਕਰਦੇ ਹੋ ਤੇ ਉਹ ਤੁਸੀਂ ਤੁਸੀਂ ਖਜ਼ਾਨੇ ਵਾਪਸ ਭਰਨੇ ਕਿੱਦਾਂ? ਤੁਸੀਂ ਪ੍ਰੋਪਰਟੀ ਟੈਕਸ ਹੀ ਫਿਰ ਇਨਕਰੀਸ ਕਰ ਰਹੇ ਹੋ, ਉਹਦੇ ਤੋਂ ਹੀ ਭਰ ਰਹੇ ਹੋ
1: ਜੀ।
0: ਤੇ ਮੈਂ ਉਹਨੂੰ ਬੜਾ ਸਿੰਪਲ ਫੰਡਾ ਦਿੱਤਾ ਕਿ ਮੈਂ ਕਿਹਾ ਜਦੋਂ ਮੇਅਰ ਇਨਫੋਰਮਡ ਡਿਸੀਜਨ ਲੈਂਦਾ ਨਾ, ਸੋਚ ਸਮਝ ਕੇ ਫੈਸਲੇ ਕਰਦਾ ਆ, ਤੇ ਇਹੋ ਜਿਹੀਆਂ ਫਿਰ ਟੈਕਸ ਪੇਅਰ ਦੇ ਜੇਬ ਤੇ ਭਾਰ ਨਹੀਂ ਪੈਂਦਾ। ਮੈਂ ਕਿਹਾ ਅਸੀਂ ਕਦੀ ਵੀ ਇਹੋ ਜਿਹੇ ਫੈਸਲੇ ਨਹੀਂ ਲਵਾਂਗੇ, ਏਦਾਂ ਤਾਂ ਪ੍ਰੋਪਰਟੀ ਟੈਕਸ ਕਰਨਾ ਆ, ਰਾਈਟ? ਸੋ ਵੇਸਟਫੁਲ ਸਪੈਂਡਿੰਗ ਜਿਹੜੀ ਆ ਉਹ ਬੰਦ ਕਰਨੀ ਪੈਣੀ। ਸੋ ਆਈ ਐਮ ਐਕਚੁਅਲੀ ਗੋਇੰਗ ਰਾਊਂਡ ਲਿਸਨਿੰਗ ਟੂ ਈਚ ਐਂਡ ਐਵਰੀ ਵਨ ਆਫ ਦਮ। ਯੂਥ ਨਾਲ ਗੱਲ ਕਰਦੇ ਹਾਂ, ਮੈਂ ਗੋ ਸਟੇਸ਼ਨ ਤੇ ਜਾਂਦਾ ਤੰਬਰ ਸਾਹਿਬ, ਸਵੇਰੇ 6 ਵਜੇ ਮੇਰਾ ਜਿਹੜਾ ਸਕੈਜੂਲ ਇਹੀ ਹੁੰਦਾ ਆ, ਗੋ ਸਟੇਸ਼ਨ ਜਾਣਾ, ਸਕੂਲ ਚ ਜਾਣਾ, ਪੇਰੈਂਟਸ ਚਿੰਤਤ ਆ ਆਪਣਾ ਕ੍ਰਾਈਮ ਦਾ ਡਰੱਗਸ ਨੂੰ ਲੈ ਕੇ, ਰਾਈਟ? ਤੇ ਉਹ ਕਹਿੰਦੇ ਕਿ ਸਾਡੇ ਯੂਥ ਦੀ ਕੋਈ ਗੱਲ ਨੀ ਕਰਦਾ, ਤੇ ਅਸੀਂ ਉਹਨਾਂ ਨੂੰ ਗੱਲ ਕਹੀ ਆ ਕਿ ਅਸੀਂ ਯੂਥ ਵਾਸਤੇ ਵੱਧ ਤੋਂ ਵੱਧ ਪ੍ਰੋਗਰਾਮ ਜਿਹੜੇ ਉਹ ਚਲਾਵਾਂਗੇ, ਖਾਸ ਕਰਕੇ ਯੂਥ ਨੂੰ ਜਿਹੜੀ ਆ ਅਸੀਂ, ਮੈਂ ਕੋਈ ਵਾਅਦਾ ਨੀ ਕਰ ਰਿਹਾ, ਦਸ ਇਜ਼ ਮਾਈ ਪਲਾਨ, ਓਕੇ? ਸਾਡੀ ਕਮਿਟਮੈਂਟ ਯੂਥ ਨੂੰ ਹੋਇਆ ਕਿ ਅਸੀਂ ਜਦੋਂ ਦੇਖਾਂਗੇ, ਫਾਲਸ ਖੋਲਾਂਗੇ, ਆਡਿਟ ਕਰਾਂਗੇ, ਤੇ ਜਿੱਥੇ ਵੀ ਸਾਨੂੰ ਲੱਗਿਆ ਨਾ ਵੀ ਸਾਡੇ ਕੋਲ ਐਕਸਟਰਾ ਇਨਸੈਂਟਿਵ ਹੈਗਾ ਆ, ਅਸੀਂ ਯੂਥ ਨੂੰ 12 ਸਾਲ ਤੋਂ ਲੈ ਕੇ 16 ਸਾਲ ਤੱਕ ਅਸੀਂ ਉਹਨਾਂ ਨੂੰ ਫ੍ਰੀ, ਲਾਈਕ ਲਾ ਲਓ ਕਿ ਜਿਮ ਮੈਂਬਰਸ਼ਿਪਸ ਹੋ ਗਈਆਂ, ਰੈਕਰੇਸ਼ਨ ਸੈਂਟਰ ਦੇ ਵਿੱਚ ਜਿਹੜੀਆਂ ਉਹਨਾਂ ਦੀਆਂ ਸਪੋਰਟਸ ਹੁੰਦੀਆਂ, ਅਸੀਂ ਉਹਦੇ 'ਚ ਇਨਵੈਸਟ ਕਰਾਂਗੇ ਤਾਂ ਕਿ ਯੂਥ ਨੂੰ ਸਟਰੀਟ ਤੋਂ ਲਾ ਕੇ ਅਸੀਂ ਉਹਨਾਂ ਨੂੰ ਜਿਮ 'ਚ ਵਾੜੀਏ, ਉਹਨੂੰ ਪ੍ਰੋਗਰਾਮ 'ਚ ਲੈ ਕੇ ਆਈਏ, ਰਾਈਟ? ਉਹਨਾਂ ਦੇ ਮਾਂ ਪਿਓ ਤੇ ਹੁਣ ਸਪੋਜ਼ ਕਰੋ ਜੇ ਕਿਸੇ ਯੂਥ ਨੇ ਆਪਣੀ ਖੇਡਾਂ 'ਚ ਪਾਉਣਾ, ਕਿਸੇ ਮਾਂ ਪਿਓ ਨੇ ਖੇਡਾਂ 'ਚ ਪਾਉਣਾ ਯੂਥ ਨੂੰ, ਪਰ ਸਭ ਉਹਦੀ ਫੀਸ ਹੀ ਬਹੁਤ ਆ, ਕਿੱਥੋਂ ਅਫੋਰਡ ਕਰ ਲੈਣਾ, ਰਾਈਟ? ਆਪਣੇ ਬੇਸਿਕ ਨੈਸੈਸਿਟੀ ਨਹੀਂ ਪੂਰੀਆਂ ਹੁੰਦੀਆਂ
1: ਜੀ,
0: ਐਕਸਟਰਾ ਕਰਿਕੁਲਮ ਐਕਟੀਵਿਟੀਜ਼ ਯੂਥ ਕਿੱਦਾਂ ਕਰੂਗਾ, ਰਾਈਟ? ਸੋ ਅਸੀਂ ਉਹ 'ਚ ਵੀ ਧਿਆਨ ਰੱਖਦੇ ਹਾਂ। ਅੱਛਾ, ਯੂਥ ਦੀ ਮੰਗ ਸੀਗੀ ਕਿ ਸਾਨੂੰ, ਅਸੀਂ ਜਦੋਂ ਜਦੋਂ ਅਸੀਂ ਯੂਥ ਨਾਲ ਗੱਲ ਕੀਤੀ ਤੇ ਗੋ ਸਟੇਸ਼ਨ ਤੇ ਅਸੀਂ ਕਿਹਾ ਵੀ ਤੁਸੀਂ ਕਿੱਥੇ ਜਾ ਰਹੇ ਹੋ, ਕੰਮ ਤੇ ਜਾ ਰਹੇ ਹੋ, ਯੂਨੀਵਰਸਿਟੀ ਜਾ ਰਹੇ ਹੋ? ਬਹੁਤੇ ਯੂਥ ਜਿਹੜਾ ਆ ਉਹ ਇੱਥੋਂ ਯੂਨੀਵਰਸਿਟੀ ਆਉਂਦਾ ਆ, ਰਾਈਟ
1: ਜੀ,
0: ਬਾਹਰ। ਉਹ ਸੋਚਣ ਵਾਲੀ ਗੱਲ ਹੈ ਕਿ ਰਹਿੰਦੇ ਹੋ ਇੱਥੇ ਆ, ਪ੍ਰੋਪਰਟੀ ਟੈਕਸ ਬ੍ਰੈਂਪਟਨ ਪੇ ਕਰਦੇ ਆ, ਰਾਈਟ? ਤੇ ਉਹਨਾਂ ਨੂੰ ਇਹ ਸਾਡੇ ਕੋਲ ਸਾਡਾ ਆਪਣਾ ਵਿਦਿਅਕ ਅਦਾਰਾ ਹੀ ਹੈ ਨੀਗਾ
1: ਜੀ।
0: ਤੇ ਇਹ ਪ੍ਰਪੋਜ਼ਲ ਜਿਹੜਾ ਆਪਣਾ ਲਿੰਡਾ ਜਾਫਰੀ ਦੀ ਗਵਰਨਮੈਂਟ ਵੇਲੇ ਆਇਆ ਸੀਗਾ, ਉਸ ਤੋਂ ਬਾਅਦ ਇਹਨਾਂ ਨੇ ਉਹਨੂੰ ਠੰਡੇ ਪਾਸੇ ਪਾਤਾ, ਉਹਦੀ ਗੱਲ ਹੀ ਨੀ ਹੋਈ, ਠੀਕ ਆ? ਤੇ ਉਹ ਯੂਥ ਇੰਨਾ ਨਾਰਾਜ਼ ਸੀਗਾ, ਉਹ ਕਹਿੰਦੇ ਵੀ ਅਸੀਂ ਐਕਟਿਵ ਤਾਂ ਹੁਣ ਨਹੀਂ ਹੁੰਦੇ ਕਿਉਂਕਿ ਸਾਡੀ ਗੱਲ ਨੀ ਕੋਈ ਸੁਣਦਾ, ਤੇ ਪਹਿਲੀ ਵਾਰ ਯੂਥ ਨੂੰ ਇਹ ਲੱਗਿਆ ਕਿ ਕੋਈ ਸਾਡੀ ਆਵਾਜ਼ ਸੁਣਨ ਆਇਆ ਆ, ਰਾਈਟ? ਮੈਂ ਉਹਨਾਂ ਨਾਲ ਬਹਿ ਕੇ ਗੱਲਾਂ ਕਰਦਾ ਆ, ਤੇ
2: ਫੈਸਿਲਿਟੀਜ਼ ਹੁੰਦੀਆਂ ਤੇ ਵੱਖ ਵੱਖ ਕੋਰਸ ਲਿਆਏ ਜਾਂਦੇ ਆ, ਪਾਰਕਿੰਗ ਹੁੰਦੀ ਆ, ਹੋਟਲ ਬਣਦੇ ਆ, ਬੱਚੇ ਦੇ ਰਹਿਣ ਵਾਸਤੇ ਜਗ੍ਹਾ ਬਣਦੀ ਆ, ਪਰ ਪਿਛਲੇ 15 ਸਾਲਾਂ ਤੋਂ ਉੱਪਰ ਰੌਲਾ ਆਵਾਜ਼ ਉੱਠ ਰਹੀ ਹੈਗੀ, ਯੂਨੀਵਰਸਿਟੀ ਲੈ ਕੇ ਆਵੋ, ਯੂਨੀਵਰਸਿਟੀ ਲੈ ਕੇ ਆਵੋ, ਆ ਮਾੜੀ ਜਿਹੀ ਖੋਲ੍ਹ ਕੇ ਇਹਨਾਂ ਲੋਕਾਂ ਦੇ ਮੂੰਹ ਬੰਦ ਕਰਤੇ ਹੈਗੇ। ਨੰਬਰ 2, ਜਿਹੜਾ ਹੋਸਪਿਟਲ ਸੀਗਾ ਨਾ, ਜਾਂ ਹੋਰ ਸਿਟੀਆਂ ਵਿੱਚ ਬਣ ਸਕਦੇ ਹਨ, ਕਿਉਂ ਮੈਂ ਫੈਡਰਲੀ ਗੱਲ ਕਰ ਲਈ ਆ, ਪ੍ਰੋਵਿੰਸ਼ਲੀ ਈਮੇਲਾਂ ਭੇਜ ਦਿੱਤੀਆਂ। ਇੱਕ ਨੇ ਕਿਹਾ ਵੀ ਤੇਰਾ ਦੋਸਤ ਹਰਦੀਪ ਗਰੇਵਾਲ ਤੇ ਉਹ ਆ ਤੁਹਾਡੇ ਰੇਡੀਓ 'ਤੇ ਆ ਕੇ ਬੋਲੂਗਾ। ਮੇਰੇ ਦੋਸਤ ਸਾਰੇ ਹਨ, ਤੁਸੀਂ ਕਿੱਦਾਂ ਕਹਿ ਸਕਦੇ ਮੇਰਾ ਦੋਸਤ ਹਰਦੀਪ ਗਰੇਵਾਲ ਆ? ਮੇਰੇ ਵਾਸਤੇ ਇੱਥੇ ਏਅਰ ਦੇ ਉੱਪਰ ਕੋਈ ਦੋਸਤ ਨਹੀਂ ਹੁੰਦਾ, ਸਿਰਫ ਉਹੀ ਸਿਰਫ ਇਹ ਅਹੁਦੇ ਤੌਰ 'ਤੇ ਪਹੁੰਚਿਆ ਹੁੰਦਾ ਆ। ਸੋ ਜਿਹੜਾ ਹੋਸਪਿਟਲ ਹੈਗਾ ਇਹ ਪ੍ਰੋਵਿੰਸ਼ਲ ਅਤੇ ਮਿਊਨਿਸਪਲ ਸਰਕਾਰ ਨੇ ਬਣਾਉਣਾ ਹੁੰਦਾ ਆ। ਡੱਗ ਫੋਰਡ ਦੀ ਅਤੇ ਪੈਟਰਬੋਨ ਦੀ ਕਿੰਨੀ ਕੁ ਬਣਦੀ ਹੈ ਸਾਰੇ ਜਾਣਦੇ ਹਨ, ਅਤੇ ਉਹ ਹੋਸਪਿਟਲ ਆ ਨਹੀਂ ਰਿਹਾ, ਇਹ ਕੁਝ ਕਰ ਨਹੀਂ ਰਹੇ, ਨਾ ਆਵਾਜ਼ ਉਠਾ ਰਹੇ ਹਨ। 15 ਸਾਲ ਤੋਂ ਵੱਧ ਹੋ ਗਏ ਹਨ, ਹੁਣ ਫਿਰ ਆ ਕੇ ਕਹਿ ਦੇਣਗੇ ਮੈਂ ਆਪਣੇ ਕੰਮ ਅਧੂਰੇ ਪੂਰੇ ਕਰਨਗੇ। ਯਾਰ ਅਧੂਰੇ ਕਿੰਨੀ ਦੇਰ ਤੁਸੀਂ ਰੱਖੋਗੇ ਇਹਨਾਂ ਕੰਮਾਂ ਨੂੰ? ਯੂਨੀਵਰਸਿਟੀ ਤਾਂ ਨਹੀਂ ਆਈ ਜਿਹੜੀ ਆਉਣੀ ਚਾਹੀਦੀ ਸੀਗੀ, ਲੋਕਾਂ ਨੂੰ ਇੱਥੋਂ ਘਰੋਂ ਆਪਣੇ ਬੱਚਿਆਂ ਨੂੰ ਕਰੇ ਗੋ ਸਟੇਸ਼ਨ ਦੇ ਕਰੇ ਯੂਨੀਵਰਸਿਟੀ ਛੱਡ ਕੇ ਆਉਣਾ ਪੈਂਦਾ, ਐਡੀ ਵੱਡੀ ਪਾਪੂਲੇਸ਼ਨ ਹੈਗੀ ਆ। ਇਹ ਗੱਲਾਂ ਦਾ ਇਹਨਾਂ ਨੂੰ ਖੁਦ ਪੇਸ਼ ਕਰਨੀ ਚਾਹੀਦੀਆਂ ਵੀ ਤੁਹਾਡੇ ਵਾਸਤੇ ਆਪਾਂ ਸਰਪ੍ਰਾਈਜ਼ ਲੈ ਕੇ ਆਏ, ਇੱਕ ਵੱਡੀ ਯੂਨੀਵਰਸਿਟੀ ਲੈ ਕੇ ਆਇਆ, ਇਹਨਾਂ ਦਾ ਕੱਖ ਵੀ ਨਹੀਂ ਲੈ ਕੇ ਆਉਂਦਾ ਸੋ ਫਾਰ।
0: ਜੀ, ਮੈਂ ਨਾ ਤੁਹਾਨੂੰ ਇੱਕ ਨਾ ਫੈਕਟ ਸ਼ੇਅਰ ਕਰਨਾ ਚਾਹੁੰਦਾ ਆ, ਸਾਡੇ ਜਿਹੜੇ ਵੋਟਰਸ ਆ ਉਹਨਾਂ ਨੂੰ ਜਾਨਣਾ ਜ਼ਰੂਰੀ ਹੈ। ਦੇਖੋ, ਇਹ ਪ੍ਰੋਜੈਕਟ ਲੈ ਆਉਂਦੇ, ਠੀਕ ਆ? ਪ੍ਰੋਜੈਕਟ ਲਿਆਉਣ ਦੇ ਵਿੱਚ ਨਾ ਸਭ ਤੋਂ ਪਹਿਲਾਂ ਉੱਥੇ ਕੰਸਲਟੈਂਟਸ ਹਾਇਰ ਹੁੰਦੇ ਆ, ਕਿਉਂਕਿ ਮੈਨੂੰ ਸਾਰੇ ਪੁੱਛਦੇ ਤੁਸੀਂ ਪ੍ਰਭ ਸਿੰਘ ਤੁਸੀਂ ਪ੍ਰੋਪਰਟੀ ਟੈਕਸ ਕਿੱਦਾਂ ਤੁਸੀਂ ਘਟਾਓਗੇ, ਰਾਈਟ? ਮੈਂ ਉਹਨੂੰ ਕਹਿੰਦਾ ਆ, ਦੇਖੋ ਜਿਹੜੀ ਮੌਜੂਦਾ ਜਿਹੜੀ ਗਵਰਨਮੈਂਟ ਆ ਉਹ ਕੰਸਲਟੈਂਸੀ ਵਿੱਚ ਇੰਨਾ ਪੈਸਾ ਖਰਾਬ ਕਰਦੀ, ਖਰਾਬ, ਰਾਈਟ? ਉਹੀ ਉਹ ਪੈਸਾ ਤੁਹਾਡਾ ਆ, ਜੋ ਖਰਾਬ ਨਾ ਕਰੇ ਉਹ ਤੁਹਾਡਾ ਪੈਸਾ ਤੁਹਾਡੀ ਪਾਕਟ ਜਾਵੇ। ਐਗਜ਼ਾਮਪਲ ਆ, ਦੇਖੋ 2020-2022 ਦੇ ਵਿੱਚ ਨਾ ਜਿਹੜੀ ਸਿਟੀ ਦੀ ਇੰਟਰਮ CAOR ਰਿਪੋਰਟ ਹੈ ਜਿਹੜੀ ਉਹਨਾਂ ਦੀ, ਉਹ ਹੀ ਕਹਿੰਦੀ ਆ ਕਿ ਬ੍ਰੈਂਪਟਨ ਯੂਥ ਵਾਸਤੇ ਅਪਰੋਕਸੀਮੇਟਲੀ $6,29,000 ਜਿਹੜਾ ਆ ਉਹ 4 ਵੈਂਡਰਸ ਨੂੰ ਜਿਹੜਾ ਉਹ ਗਿਆ ਆ ਉਹਦੇ ਬ੍ਰੈਂਪਟਨ ਯੂ ਇਨੀਸ਼ੀਏਟਿਵ ਵਾਸਤੇ, 222 च।

0: 6 ਲੱਖ 30 ਹਜ਼ਾਰ
1: ਯਾ ਅਪਰੋਕਸੀਮੇਟਲੀ ਰਾਈਟ
0: ਜੀ
1: ਇਹ ਤੁਸੀਂ ਇਹ ਜਿਹੜੀ ਹੈ ਨਾ ਇਹ ਲੁੱਕ ਇਟ ਅਪ ਯੂ ਨੋ ਕਿਉਂਕਿ ਇਹ ਨੰਬਰ ਜਿਹੜੇ ਮੈਂ ਰਿਸਰਚ ਕੀਤੇ ਆ ਇਹ ਅਪਰੋਕਸੀਮੇਟਲੀ ਦਿਸ ਮਚ ਇਨ ਕੰਸਲਟੈਂਸੀਜ਼ ਰਾਈਟ ਤੇ ਜੇ ਇਹ ਪੈਸਾ ਉੱਥੇ ਗਿਆ ਆ ਤੇ ਮੇਰਾ ਸਵਾਲ ਇਹ ਆ ਕਿ ਜੇ ਤੁਸੀਂ ਕੁਛ ਪ੍ਰੋਜੈਕਟ ਲੈ ਕੇ ਆਉਂਦਾ ਤੁਸੀਂ ਉਹਨੂੰ ਇਨੀਸ਼ੀਏਟ ਤੇ ਕਰ ਲਿਆ ਪਰ ਅੱਗੇ ਕੀ ਫਿਰ ਤੁਸੀਂ ਵੋਟਰਸ ਨੂੰ ਰਜਾਉਣ ਵਾਸਤੇ ਲਾਰਿਆਂ ਵਾਸਤੇ ਤੁਸੀਂ ਉਹਦੇ ਪੈਸੇ ਖਰਾਬ ਕਰਦੇ ਹੋ ਮੁੜ ਕੇ ਉਹ ਚੀਜ਼ ਠੰਡੇ ਬਸਤੇ ਤੁਸੀਂ ਪਾ ਦਿੰਦੇ ਹੋ ਰਾਈਟ ਠੀਕ ਹੈ ਇੱਥੇ ਬ੍ਰੈਂਪਟਨ ਚ ਇਸ਼ੂ ਪਤਾ ਕੀ ਆ ਤੰਬੜ ਸਾਹਿਬ ਕਿ ਅਨਾਊਂਸਮੈਂਟ ਆਫਟਰ ਅਨਾਊਂਸਮੈਂਟ ਬਸ ਅਨਾਊਂਸਮੈਂਟਾਂ ਹੀ ਕਰੀ ਜਾਂਦੇ ਆ ਕਰਦੇ ਕੁਛ ਨੀ ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕੱਲ ਮੇਅਰ ਸਾਹਿਬ ਆਏ ਸੀਗੇ ਉੱਥੇ ਆਪਣਾ ਸੀਨੀਅਰ ਹੋਮ ਚ ਰਾਈਟ
0: ਜੀ
1: ਉਹਨਾਂ ਨੇ ਉੱਥੇ ਫਿਰ ਉਹੀ ਗੱਲ ਉਹ ਜਿੱਥੇ ਜਾਂਦਾ ਆ ਉਹਨਾਂ ਦੀ ਨਾ ਜਿੱਦਾਂ ਉਹਨੂੰ ਰੱਗ ਪਤਾ ਲੋਕਾਂ ਦੀ ਜੇ ਸੀਨੀਅਰ ਕੋਲ ਜਾਊਗਾ ਉਹਨਾਂ ਨਾਲ ਉਹ ਰੈਕਰੇਸ਼ਨ ਸੈਂਟਰ ਦੀ ਗੱਲ ਕਰੂਗਾ ਯੂ ਨੋ ਹੈਲਥ ਕੇਅਰ ਦੀ ਗੱਲ ਕਰੂਗਾ ਪਰ ਸਵਾਲ ਇਹ ਹੈ ਕਿ ਤੁਸੀਂ ਗੱਲਾਂ ਕਰੀ ਜਾਂਦੇ ਡਿਲੀਵਰ ਕੀ ਕੀਤਾ ਹੁਣ ਤੱਕ ਪਿਛਲੇ 8 ਸਾਲਾਂ ਤੱਕ ਨੰਬਰ 1 ਨੰਬਰ 2 ਉੱਥੇ ਕਿਹਾ ਵੀ ਅਸੀਂ ਨਾ 9 ਪੁਆਇੰਟ ਸਮਥਿੰਗ ਬਿਲੀਅਨ ਦਾ ਪ੍ਰੋਜੈਕਟ ਲੈ ਕੇ ਆਵਾਂਗੇ ਉਹ ਤੁਸੀਂ ਪ੍ਰੋਜੈਕਟ ਆਈ ਗੈਰਿਡ ਪਰ ਤੁਸੀਂ ਅਨਾਊਂਸ ਕਰੀ ਜਾਂਦੇ ਹੋ ਇਹ ਹਾਸਪਿਟਲ ਕਿਹੜਾ ਕਿਹੜਾ ਲਿਫਟ ਚੋਂ ਬਾਹਰ ਨਿਕਲਣਾ
0: ਜੀ
1: ਲਾਈਕ ਜਾਂ ਤੁਸੀਂ ਅੰਡਰਗਰਾਉਂਡ ਹਾਸਪਿਟਲ ਬਣਾ ਰਹੇ ਹੋ ਰਾਈਟ ਤੇ ਬਣਾ ਕਿੱਥੇ ਰਹੇ ਹੋ ਹੁਣ ਕਹਿੰਦੇ ਅਸੀਂ ਨਾ ਦਿਸ ਫਾਲ ਦੇ ਵਿੱਚ ਇਹ ਸ਼ੁਰੂ ਕਰ ਦੇਣਾ ਅੱਛਾ ਇੰਨੇ ਚਿਰ ਹੋ ਗਿਆ ਤੁਹਾਨੂੰ ਯਾਦ ਨਹੀਂ ਆਇਆ ਹੁਣ ਵੋਟਾਂ ਨੇੜੇ ਆ ਗਈਆਂ ਤੁਹਾਨੂੰ ਹੁਣ ਤੁਸੀਂ ਫਾਲ ਚ ਸ਼ੁਰੂ ਕਰਨਾ ਜੇ ਸੋ ਉਹ ਕਹਿ ਰਿਹਾ ਕਿ ਸਾਨੂੰ ਫਿਰ ਇੱਕ ਵਾਰ ਵੋਟਾਂ ਪਾਓ ਤੇ ਵੋਟਾਂ ਪਾ ਕੇ ਸਾਨੂੰ ਵਿੱਚ ਲਿਆਓ ਅਸੀਂ ਨਾ ਹਾਸਪਿਟਲ ਸ਼ੁਰੂ ਕਰਾਂਗੇ ਯਾਨੀ ਕਿ ਪੈਸੇ ਦੀ ਬਰਬਾਦੀ ਜਿਹੜੀ ਹੈ ਉਹ ਹੋਣੀ ਹੁਣ ਤੋਂ ਹੀ ਪਲੈਨਿੰਗ ਸ਼ੁਰੂ ਹੋ ਜਾਂਦੀ ਹੈ ਰਾਈਟ ਇਹਨਾਂ ਦੀ ਸੋ ਕੰਸਲਟੈਂਸੀ ਜਿਹੜੀ ਫੀਸ ਹੈ ਨਾ ਉਹ ਸਾਰਾ ਲੱਕ ਤੋੜ ਰਹੀਆਂ ਆ ਮੈਂ ਇਹ ਚ ਇੱਕ ਹੋਰ ਅਪਡੇਟ ਦੇਣਾ ਚਾਹੁੰਦਾ ਮੇਰੇ ਦਿਮਾਗ ਚ ਵਿਸਰ ਨਾ ਜਾਵੇ ਮੈਂ ਕੱਲ ਸਿਟੀ ਹਾਲ ਗਿਆ ਸੀਗਾ ਲਗਭਗ ਮੈਂ ਅਪਰੋਕਸੀਮੇਟਲੀ 8 ਤੋਂ 10 ਨਾ ਫਰੀਡਮ ਆਫ ਇਨਫੋਰਮੇਸ਼ਨ ਪਾ ਕੇ ਆਇਆ ਜੀ ਫਰੀਡਮ ਆਫ ਇਨਫੋਰਮੇਸ਼ਨ ਹੁੰਦੀ ਆ ਕਿ ਤੁਸੀਂ ਸਿਟੀ ਕੋਲ ਡਿਮਾਂਡ ਰਿਹਾ ਰਿਕੁਐਸਟ ਕਰਦੇ ਹੋ ਸਾਨੂੰ ਜਿਹੜਾ ਵੀ ਤੁਸੀਂ ਖਰਚੇ ਕੀਤੇ ਆ ਹਿਸਾਬ ਕਿਤਾਬ ਦਿਓ ਠੀਕ ਆ ਤੇ ਉਹ ਜਿਹੜੀਆਂ ਫਰੀਡਮ ਆਫ ਇਨਫੋਰਮੇਸ਼ਨ ਜਿਹਨੂੰ ਤੁਸੀਂ RTI ਕਹਿੰਦੇ ਆ ਰਾਈਟ ਟੂ ਇਨਫੋਰਮੇਸ਼ਨ ਪੰਜਾਬ ਦੇ ਵਿੱਚ ਰਾਈਟ ਮੈਂ ਆਈ ਥਿੰਕ ਵਨ ਆਫ ਦਾ ਫਿਊ ਜਾਂ ਓਨਲੀ ਇੰਡੀਵਿਜੂਅਲ ਜਿਹੜਾ ਅਜੇ ਮੇਅਰ ਬਣਿਆ ਨਹੀਂ ਹੈਗਾ ਮੈਂ ਮੇਅਰ ਦੀ ਆਲਰੇਡੀ ਜੋਬ ਕਰ ਰਿਹਾ ਆ ਤੁਹਾਡੇ ਵਾਸਤੇ ਆਪਣਾ ਸਮਾਂ ਲਾ ਕੇ ਆਪਣੇ ਪਰਸਨਲ ਪੈਸੇ ਲਾ ਕੇ ਮੈਂ ਇਹ ਇਨੀਸ਼ੀਏਟਿਵ ਲਏ ਵੋਟਾਂ ਵਾਸਤੇ ਲੈ ਰਿਹਾ ਐਜ਼ ਏ ਬ੍ਰੈਂਪਟੋਨੀਅਨ ਹੋਣ ਦੇ ਨਾਤੇ ਮੈਂ ਜਾਣਨਾ ਚਾਹੁੰਦਾ ਹਾਂ ਕਿ ਅਸੀਂ ਜਿਹੜਾ ਟੈਕਸ ਪੇ ਕੀਤਾ ਉਹ ਗਿਆ ਕਿੱਥੇ ਉਹਦੇ ਚ ਜਿਹੜੀਆਂ ਮੈਂ ਫਰੀਡਮ ਆਫ ਇਨਫੋਰਮੇਸ਼ਨ ਪਾਈਆਂ ਆ ਉਹ ਇਹੋ ਹੀ ਆ ਕਿ ਜਿਹੜੀਆਂ ਕੰਸਲਟੈਂਟ ਵਰਕ ਜਿਹੜਾ ਹੋਇਆ ਆ ਉਹ ਕਿੱਥੇ ਹੋਇਆ ਕਿਹੜੀਆਂ ਕੰਸਲਟੈਂਟਸ ਕੰਪਨੀਆਂ ਹਾਇਰ ਹੋਈਆਂ ਉਸ ਤੋਂ ਬਾਅਦ ਜਿਹੜਾ ਮਾਈਨਰ ਵੇਰੀਐਂਸ ਦੀ ਫੀਸ ਵਧਾਈ ਗਈ ਠੀਕ ਆ ਉਹ ਕਿਉਂ ਵਧਾਈ ਗਈ ਕਿਹਦੇ ਕੋਲ ਤੁਸੀਂ ਇਹ ਸਾਰੀ ਅਨਾਲਿਸਿਸ ਲਿਆ ਨੰਬਰ 3 ਜਿਹੜੇ ਆਪਣਾ ਜਿਹੜੀ ਸੈਂਡਲਵੁੱਡ ਪ੍ਰੋਪਰਟੀ ਦੀ ਗੱਲ ਕੀਤੀ ਇਹਨਾਂ ਨੇ ਕਿੰਨੇ ਉੱਥੇ ਜਿਹੜੇ ਆ ਅਪਰੇਜ਼ਲ ਤੁਸੀਂ ਇੰਡੀਪੈਂਡੈਂਟ ਹਾਇਰ ਕੀਤੇ ਆ ਠੀਕ ਆ ਉਸ ਤੋਂ ਬਾਅਦ ਜਿਹੜੀਆਂ ਆਪਣਾ ਵੜੀ ਕਾਲ ਇਟ ਹਾਸਪਿਟਲ ਦੀ ਗੱਲ ਲੈਵੀ ਜਿਹੜੇ ਕਹਿੰਦੇ ਆ ਨਾ ਟੈਕਸ ਉਹਦੀ ਗੱਲ ਸੋ ਏਦਾਂ ਦੀਆਂ ਆਲਮੋਸਟ 8-10 ਆ ਜਿਹੜੀਆਂ ਫਰੀਡਮ ਆਫ ਇਨਫੋਰਮੇਸ਼ਨ ਆ ਤੇ ਨਾਲ ਦੀ ਨਾਲ ਅੱਛਾ ਰਿਜ਼ਰਵ ਫੰਡ ਦੀ ਮੈਂ ਗੱਲ ਕੀਤੀ ਵੀ ਮੈਨੂੰ ਹਿਸਾਬ ਚਾਹੀਦਾ ਰਿਜ਼ਰਵ ਫੰਡ 'ਚ ਕਿੰਨੇ ਪੈਸੇ ਆ ਠੀਕ ਆ ਕਿੱਥੇ ਖਰਚੇ ਆ ਠੀਕ ਆ ਕਿਉਂਕਿ 30-40% ਟੈਕਸ ਤੇ ਵਧਾ ਤਾ ਠੀਕ ਆ ਹਿਸਾਬ ਦਿੱਤਾ ਨੀ ਖਜ਼ਾਨੇ ਖਾਲੀ ਆ ਹੁਣ ਖਜ਼ਾਨੇ ਭਰਨ ਲਈ ਤੁਸੀਂ ਜਿਹੜੇ ਆ ਆਪਣਾ ਬ੍ਰੈਂਪਟੋਨੀਅਨ ਦੇ ਤੁਸੀਂ ਜੇਬਾਂ ਕੁਤਰ ਰਹੇ ਹੋ ਸੋ ਇਟਸ ਨਾਟ ਗੋਇੰਗ ਟੂ ਵਰਕ ਲਾਈਕ ਦੈਟ ਹੁਣ ਆਈ ਐਮ ਅ ਵੈਰੀ ਸਟ੍ਰਿਕਟ ਲੀਡਰ ਮੇਰਾ ਮੇਨ ਫੋਕਸ ਤੰਬੜ ਸਾਹਿਬ ਸਿਰਫ ਬ੍ਰੈਂਪਟਨ ਦੇ ਵੱਲ ਆ ਔਰ ਮੈਂ ਕਿਸੇ ਬਾਰੇ ਨਹੀਂ ਸੋਚ ਰਿਹਾ ਠੀਕ ਆ ਮੈਂ ਇੱਥੋਂ ਤੱਕ ਆ ਗਿਆ
0: ਤੁਸੀਂ 2 ਮਿੰਟ ਬ੍ਰੇਕ ਲਓ ਮੈਂ ਤੁਹਾਡਾ ਹੋਰ ਗੱਲਾਂ ਬਾਤਾਂ ਕਰਦਾ ਮੈਂ ਜਿਹੜੇ ਸਪੌਂਸਰ ਵੀ ਦਾ ਸੰਦੇਸ਼ ਲੈ ਲਵਾਂ ਤੁਸੀਂ ਪਾਣੀ ਦਾ ਘੁੱਟ ਪੀ ਲਓ ਬੜੀ ਮਿਹਨਤ ਕਰਦੇ ਹਨ ਤੁਸੀਂ ਲੱਭਦੇ ਸੀਗੇ ਬਈ ਸਾਨੂੰ ਕੋਈ ਐਸਾ ਚਾਹੀਦਾ ਜਿਹੜਾ ਜਿਹੜੀ ਕੰਪੀਟੀਸ਼ਨ ਵਧੀਆ ਵੱਧ ਜਾਵੇ ਪਤਾ ਲੱਗ ਜਾਵੇ ਸਾਡੇ ਵਾਸਤੇ ਕੁਝ ਨਾ ਕੁਝ ਕੋਈ ਕਰੂਗਾ ਮੈਂ ਬਾਰ ਬਾਰ ਕਹਿੰਦਾ ਹੁੰਦਾ ਹਾਂ ਸਾਡੇ ਸਾਰੇ ਹੀ ਆਪਣੇ ਹਨ ਜੇ ਲੱਗਦਾ ਇਹਨਾਂ ਨੇ ਕੰਮ ਨਹੀਂ ਕੀਤਾ ਨਾ ਉਠਾ ਦੇਵੋ ਜੇ ਪ੍ਰਭ ਗਿੱਲ ਜਿੱਤ ਜਾਂਦੇ ਹਨ ਜੇ ਲੱਗਦਾ ਇਹ ਕੰਮ ਨਹੀਂ ਕੀਤਾ 4 ਸਾਲਾਂ ਦੇ ਵਿੱਚ ਉਠਾ ਦਿਓ ਮੈਂ ਇਹੀ ਕਹਿੰਦਾ ਜੇ ਕੋਈ ਕੰਮ ਨਹੀਂ ਕਰਦਾ ਟੇਕ ਮ ਆਫ ਹਿਸ ਸੀਟ ਯੂ ਹੈਵ ਦਾ ਰਾਈਟ ਜੇ ਕੰਮ ਕਰਦੇ ਆ ਦੁਬਾਰਾ ਫਿਰ ਲੈ ਆਵੋ ਪਰ ਇਹ ਨਾ ਸੋਚੋ ਵੀ ਇਹ ਪੁਰਾਣੇ ਹਨ ਜੇ ਪੁਰਾਣੇ ਨੇ ਕੀਤਾ ਕੀ ਹੈਗਾ ਡਿਡ ਦੇ ਡੂ ਐਨੀਥਿੰਗ ਫੋਰ ਯੂ ਜੇ ਕੀਤਾ ਹੈਗਾ ਤਾਂ ਬੀ ਮਾਈ ਗੈਸਟ ਥੋੜ੍ਹਾ ਬਹੁਤਾ ਬਸ ਕੀਤਾ ਉਹ ਜਿਹੜਿਆਂ ਦੇ ਨਾਲ ਨੇੜੇ ਰਹਿੰਦੇ ਹਨ ਜੇ ਦਿਸਦਾ ਹੈਗਾ ਬ੍ਰੈਂਪਟਨ ਵਿੱਚ ਕੀ ਕੁਝ ਹੋਇਆ ਯੂਨੀਵਰਸਿਟੀ ਇੱਥੇ ਨਹੀਂ ਆਈ ਆ ਸੈਂਡਰਵੁੱਡ ਤੇ ਟੋਰਬਰਮ ਦੀ ਜਿਹੜੀ ਜ਼ਮੀਨ ਸੀਗੀ ਨਾ ਆਪਾਂ ਬੱਚਿਆਂ ਦਾ ਸੌਖਰ ਕਲਪ ਚਲਾਉਂਦੇ ਸੀਗੇ। ਮੈਂ ਮਿੰਨਤਾਂ ਕੀਤੀਆਂ ਵੀ ਅਸੀਂ ਇਹਦੇ ਜ਼ਮੀਨ ਦੇ ਖਰੀਦਣੀ ਨਹੀਂ, ਵੀ ਕਿਰਾਇਆ ਦਿੰਦੇ ਆ, ਪੈਸੇ ਦਿੰਦੇ ਆ, ਖਾਲੀ ਪਈ ਆ, ਅਸੀਂ ਫੈਂਸ ਵੀ ਲਾ ਦਿੰਦੇ ਆ, ਵੀ ਬੱਚਿਆਂ ਨੂੰ ਫੁੱਟਬਾਲ ਸੌਖਰ ਖੇਡ ਲੈਂਦੋ, ਮਿਲੀਆਂ ਹੀ ਨਹੀਂ। 30 ਸਾਲ ਇਹ ਜਿਹੜੀ ਗਰਾਊਂਡ ਜਿਹੜੀ ਜਦਾ ਸਕੂਲ ਖੁੱਲਿਆ ਉੱਦਾਂ ਦੀ ਉੱਦੇ ਪਈ ਸੀ, ਹੁਣ ਕੁਝ ਨਾ ਕੁਝ ਕਰਨ ਲੱਗੇ। 30 ਸਾਲ ਤੁਹਾਡੇ ਆਮ ਤੁਹਾਡੇ ਬੱਚਿਆਂ ਵਾਸਤੇ ਵਰਤੀ ਜਾ ਸਕਦੀ ਸੀਗੀ, ਪਰ ਇਹਨਾਂ ਨੇ ਉਦੋਂ ਕਹਿਣਾ ਨਹੀਂ ਮੰਨਿਆ। ਤੁਹਾਡੇ ਸਾਹਮਣੇ ਹੈਗਾ ਸਭ ਕੁਝ, ਕੀ ਕੁਛ ਹੋ ਰਿਹਾ। ਕਬੱਡੀ ਵਾਲੇ ਨੂੰ ਕਬੱਡੀ ਸਟੇਡੀਅਮ ਆ ਰਹੀ ਆ, ਕਿੱਥੇ ਗਿਆ ਸਟੇਡੀਅਮ ਜਿਹੜੀ ਉਹ ਪ੍ਰਿੰਟਿੰਗ ਕੀਤੀ ਗਈ ਆ, ਕੌਂਸਲਟ ਕੀਤੀ ਗਈ ਆ, ਉਹਦੇ ਪੈਸੇ ਕਿੱਥੇ ਗਏ ਯਾਰ? 6 ਮੈਚ ਹੁੰਦੇ ਆ ਕਬੱਡੀ ਦੇ, 6 ਦਿਨ ਮੈਚ ਹੁੰਦੇ ਆ ਕਬੱਡੀ ਦੇ, 6 ਦਿਨ, 6 ਐਤਵਾਰ ਕਹਿ ਲਵੋ, 6 ਸ਼ਨੀਵਾਰ ਕਹਿ ਲਵੋ, ਤੁਸੀਂ ਕਿੰਨੇ ਮਿਲੀਅਨ ਡਾਲਰ ਲਾਉਣਾ ਸੀਗਾ, ਸ਼ੋਸ਼ਾ ਛੱਡ ਗਏ ਵੀ ਕਬੱਡੀ ਦਾ ਸਟੇਡੀਅਮ ਆ ਰਿਹਾ, ਕਿੱਥੇ ਗਿਆ ਉਹ? ਇਹ ਸ਼ੋਸ਼ੇ, ਇਹ ਕੰਸਲਟੈਂਸੀ ਫੀਸਾਂ, ਇਹ ਬੰਦ ਕਰਵਾਓ, ਇਹਨਾਂ ਕੋਲ ਜਵਾਬ ਮੰਗੋ ਇਹਨਾਂ ਕੋਲ। ਸਾਡੇ ਕੱਲ੍ਹ ਮੈਨੂੰ ਫੋਨ ਕਾਲ ਆਇਆ, ਇਹ ਤਾਂ ਤੰਬਰ ਸਾਹਿਬ ਤੁਹਾਡੇ ਏਰੀਆ ਦਾ ਬੰਦਾ, ਮੈਂ ਕੀ ਕਰਾਂ? ਜਦੋਂ ਮਾਈਕ 'ਤੇ ਬਹਿ ਜਾਂਦਾ ਮੇਰਾ ਕੋਈ ਨਹੀਂ ਹੈਗਾ, ਮੇਰੇ ਤੁਸੀਂ ਹੋ, ਮੇਰੇ ਜਵਾਬ ਦੇਣ ਵਾਲੇ ਜਿਹੜੇ ਖੜ੍ਹਦੇ ਹਨ, ਜਿਹੜੇ ਖੜ੍ਹਨਾ ਚਾਹੁੰਦੇ ਹਨ ਉਹ ਹੁੰਦੇ ਹਨ। ਯਾਰ ਜੇ ਮੇਰੇ ਏਰੀਏ ਦਾ ਬੰਦਾ, ਪਿੰਡ ਦਾ ਬੰਦਾ, ਮੈਂ ਕੀ ਕਰਾਂ? ਲੱਡੂ ਖਿਲਾਵਾਂ ਉਹਨੂੰ? ਨਹੀਂ, ਛੋਂਛਣੇ ਤਾਂ ਬਜਾਣ ਲੱਗੇ, ਕਰਦੇ ਕਾ ਖੈਣੀ, ਮੈਂ ਕਹਿੰਦੇ ਵੋਟਾਂ ਪਾਵਾਂ? ਤੂੰ ਸੋਚਿਆ ਕਰੋ ਯਾਰ, ਤੁਹਾਡੇ ਬੱਚਿਆਂ ਦਾ ਫਿਊਚਰ ਹੈਗਾ। ਜੋ ਖਿਜ ਕਹਿਣਾ ਸੀ, ਗ੍ਰੈਂਡਪਾ ਵਟ ਹੈਵ ਯੂ ਡਨ ਫੋਰ ਅਸ, ਗ੍ਰੈਂਡਪਾ ਤੂੰ ਸਾਡੇ ਵਾਸਤੇ ਕੀ ਕੀਤਾ? ਉਹਨੇ ਇਹੀ ਗੱਲਾਂ ਕਰਨੀਆਂ। ਮੱਥਾ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਟੇਕਣਾ, ਪਿੰਡ ਦਾ ਛੱਡ ਦੇਵੋ, ਦੋਸਤ ਛੱਡ ਦੇਵੋ, ਜੇ ਕੰਮ ਕੀਤਾ ਵੋਟ ਪਾਓ, ਜੇ ਨਹੀਂ ਕੀਤਾ ਯਾਰ ਯੂ ਆਰ ਯੂਸਲੈਸ, ਮੇ ਬੀ ਨੈਕਸਟ ਟਾਈਮ, ਦੈਟਸ ਇਟ, ਮੇ ਬੀ ਨੈਕਸਟ ਟਾਈਮ। ਇਹ ਕਹਿ ਦੇਵੋ, ਲਾਈਨਾਂ ਮੇਰੀਆਂ ਸਾਰੀਆਂ ਬਿਜ਼ੀ ਹਨ, ਮੈਂ 2-3 ਐਡਵਰਟਾਈਜ਼ ਪੜ੍ਹ ਲਵਾਂ, ਫਿਰ ਤੁਹਾਡੇ ਫੋਨ ਕਰ ਲਵਾਂਗਾ ਜ਼ਰੂਰ। ਡੋਰਸ ਐਂਡ ਵਿੰਡੋਜ਼, ਦਰਵਾਜ਼ੇ ਖਿੜਕੀਆਂ ਲਗਵਾਉਣੇ ਚਾਹੁੰਦੇ ਹੋ ਤਾਂ ਬਾਏ ਬੰਗਾ ਜੀ ਵਾਲੇ ਇਹ ਡੋਰਸ ਐਂਡ ਵਿੰਡੋਜ਼ ਤੁਹਾਡੇ ਵਾਸਤੇ ਲੈ ਕੇ ਆਏ, ਯਾਰ ਖੁਦ ਮੈਨੂਫੈਕਚਰ ਕਰਦੇ ਅਤੇ ਇੰਸਟਾਲ ਵੀ ਕਰਦੇ ਆ। ਜੇ ਖਿੜਕੀਆਂ ਦਰਵਾਜ਼ੇ ਚਾਹੀਦੇ ਹਨ, 416-6674-6650 'ਤੇ ਗੱਲਬਾਤ ਕਰ ਲਈਏ। ਮੋਨਾ ਮਹਿੰਗੀ ਨੰਬਰ 416-509-1509। ਦਰਕਾਰ ਲਜੈਸਿਕ ਵਾਲੇ ਨੂੰ ਡਰਾਈਵਰ ਵਰਕਰ ਅਤੇ ਨਾਲ ਦੀ ਨਾਲ ਵੈਲਡਰ ਚਾਹੀਦੇ ਹਨ, 437-242-3158। ਜਸਵੀਰ ਸਿੰਘ ਜੀ ਲਾਈਨ ਹੋਲਡ 'ਤੇ ਰੱਖੋ, 4146 ਵੀ ਆ ਗਿਆ, ਲਾਈਨ ਹੋਲਡ 'ਤੇ ਰੱਖੋ। ਗੁਰਜੀਤ ਜੀ ਤੁਹਾਡੀ ਦੁਬਾਰਾ ਕਾਲ ਲੱਗ ਗਈ ਹੈ, ਮੈਂ ਸਰਪ੍ਰਾਈਜ਼ ਹੋ ਗਿਆ, ਤੁਸੀਂ ਵੀ ਲਾਈਨ ਹੋਲਡ 'ਤੇ ਰੱਖੋ। ਅਤੇ ਸਮੋਸਾ ਸਵੀਟ ਫੈਕਟਰੀ ਦਾ ਧੰਨਵਾਦ। ਢਿੱਲੋ ਵੀਡੀਓ IPTV ਡਿਵਾਈਸ ਚਾਹੀਦੇ, 905-205-1313 IPTV ਬਾਕਸ ਚਾਹੀਦੇ ਹਨ। ਗੁਰਬਾਣੀ ਰੇਡੀਓ ਇੱਕ ਵਧੀਆ ਗਿਫਟ ਹੁੰਦਾ, ਤੁਸੀਂ ਦੇ ਸਕਦੇ ਹੋ, ਬੜੀ ਸਾਸੀ ਪ੍ਰੈਸ ਵੀ ਮਿਲਦਾ। ਢਿੱਲੋ ਵੀਡੀਓ 'ਤੇ 905-204-1313। ਅਤੇ ਗ੍ਰੀਨ ਵੈਲੀ ਸੁਪਰ ਮਾਰਕੀਟ, ਮਜੈਸਟਿਸ ਕਿਚਨਸ, ਕਟਾਰੀਆ ਟੂਰਸ ਐਂਡ ਟਰੈਵਲ, ਹਵਾਈ ਜਹਾਜ਼ ਟਿਕਟਾਂ ਸਾਸੀ ਪ੍ਰੈਸ ਮਿਲਦੀ ਹੈ, ਵਧੀਆ ਸਰਵਿਸ, ਗ੍ਰੇਟ ਪੀਪਲ। 905-678-1200 ਹਵਾਈ ਜਹਾਜ਼ ਟਿਕਟਾਂ ਚਾਹੀਦੀਆਂ, ਤੁਸੀਂ ਲੈ ਸਕਦੇ ਹੋ। ਜਸਵੀਰ ਸਿੰਘ ਜੀ ਪਹਿਲਾਂ ਤੁਸੀਂ ਆ ਜਾਓ, ਸਤਿ ਸ਼੍ਰੀ ਅਕਾਲ ਜੀ।
2: ਅਮਰ ਸਾਹਿਬ ਸਤਿ ਸ਼੍ਰੀ ਅਕਾਲ, ਦੋਵਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
2: ਅਮਰ ਸਾਹਿਬ ਸਾਡੀ ਬ੍ਰੈਂਪਟਨ ਦੀ ਸਿਟੀ ਦੇ ਕੋਲ ਇਸ ਵੇਲੇ ਬਹੁਤ ਵਧੀਆ ਮੌਕਾ ਆ, ਇਸ ਭਾਈ ਸਾਹਿਬ ਦਾ ਸਾਥ ਦਿਓ ਤਾਂ ਕਿ ਜੋ ਸਾਡੇ ਸਿਟੀ ਦੀ ਮਿਸਯੂਜ ਮਨੀ ਜਿਹੜੀ ਆ ਇਹ ਯੂਜ਼ ਕੀਤੀ ਗਈ ਆ, ਆਮ ਟੈਕਸਪੇਅਰ ਦੀ ਮਨੀ, ਦੇਖੋ ਲੋਕਾਂ ਦੇ ਕੋਲ ਤਾਂ ਗ੍ਰੋਸਰੀ ਲਿਆਉਣ ਨੂੰ ਪੈਸੇ ਹੈ ਨਹੀਂ, ਤੇ ਇਹ 27-28 ਮਿਲੀਅਨ ਦੀ ਬਿਲਡਿੰਗ ਜਿਹੜੀ ਆ 78 ਮਿਲੀਅਨ ਦੀ ਲੈ ਰਿਹਾ, ਉਹਦੇ ਵਿੱਚ ਇਹ ਵੀ ਪਤਾ ਕਰਨਾ ਚਾਹੀਦਾ ਵੀ ਰੀਅਲ ਸਟੇਟ ਵਾਲਾ ਕਿਹੜਾ ਸੀਗਾ ਉਹਦੇ ਵਿੱਚ ਇਨਵੋਲਵ ਜਿਹੜਾ ਇੰਨਾ ਕਮਿਸ਼ਨ ਗਿਆ। ਸੈਕਿੰਡ ਮੈਂ ਭਾਈ ਸਾਹਿਬ ਨੂੰ ਕਹਿਣਾ ਵੀ ਸਿਟੀ ਦੀਆਂ ਜਿੰਨੀਆਂ ਪ੍ਰੋਪਰਟੀਆਂ ਹੈਗੀਆਂ ਲੀਜ਼ ਤੇ ਦਿੱਤੀਆਂ ਗਈਆਂ ਬਹੁਤ ਘੱਟ ਪੈਸਿਆਂ ਨੂੰ, ਉਹ ਵੀ ਬਾਹਰ ਕੱਢ ਕੇ ਲਿਆਓ, ਇਹ ਕਿਹੜੇ ਬੜੇ ਢਿੱਡਾਂ ਰਹੇ ਆ, ਸਾਡਾ ਪੈਸਾ ਖਾ ਗਿਆ। ਬਾਕੀ ਮੈਂ ਅਗੇਨ ਸਾਰਿਆਂ ਨੂੰ ਹਾਥੀ ਜੋੜ ਕੇ ਬੇਨਤੀ ਕਰਦਾ ਭਾਈ ਸਾਹਿਬ ਦਾ ਸਾਥ ਦਿਓ, ਬਹੁਤ ਧੰਨਵਾਦ ਤੁਹਾਡਾ ਜੀ।
0: ਧੰਨਵਾਦ ਤੁਹਾਡਾ, ਤੁਹਾਡੀ ਆਵਾਜ਼ ਇਹ ਤੇ ਚੱਲ ਗਈ ਹੈਗੀ ਆ। ਪ੍ਰਭ ਜੀ ਇੱਕ ਹੋਰ ਮੈਸੇਜ ਆਉਂਦਾ, ਕਹਿੰਦੇ ਵੀ ਜੇ ਕੋ ਸਿਟੀ ਵਿੱਚ ਘਪਲਾ ਕਰਦਾ ਸਟ੍ਰਿਕਟ ਐਕਸ਼ਨ, ਐਸੇ ਰੂਲ ਬਦਲੋ ਉਹਨੂੰ ਆਪਣੀ ਸੀਟ ਤੋਂ ਉਠਾਇਆ ਜਾਵੇ ਤਾਂ ਉਹਨੂੰ ਪਨਿਸ਼ ਕੀਤਾ ਜਾਵੇ, ਬਈ ਯੂਵ ਡਨ ਸਮਥਿੰਗ ਰੋਂਗ, ਵੀ ਟੇਕਨ ਯੂ, ਬਈ ਕੁਝ ਨਾ ਕੁਝ ਐਸਾ ਰੂਲ ਲੈ ਕੇ ਆਵੋ ਯਾਰ, ਇਹ ਘੱਬੇ ਪਰ ਘੱਬਲੇ ਹੋ ਰਹੇ ਹਨ ਜਿਸ ਹਿਸਾਬ ਨਾਲ ਦਿਸ ਰਿਹਾ।
1: ਹਾਂਜੀ ਭਾਜੀ, ਨਹੀਂ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ। ਦੇਖੋ ਐਜ਼ ਮੇਅਰ, ਜਦੋਂ ਮੈਂ ਮੇਅਰ ਉੱਥੇ ਬਣਦਾ ਆ, ਵਿੱਚ ਗੁਰੂ ਸਾਹਿਬ ਦੀ ਕਿਰਪਾ ਨਾਲ ਅਸੀਂ ਬਣ ਜਾਣਾ, ਤੇ ਉਹਦੇ ਚ ਪਹਿਲਾ ਕੰਮ ਆਉਣਾ ਹੈ ਜਿਹੜੀ ਅਸੀਂ ਆਪਣਾ ਫੋਰੈਂਸਿਕ ਆਡਿਟਿੰਗ ਕਰਨੀ ਹੈ ਨਾ, ਉਹ ਕਰਨੀ ਇਸੇ ਕਰਕੇ ਆ। ਫੋਰੈਂਸਿਕ ਆਡਿਟਿੰਗ ਹੁੰਦੀ ਆ ਆਡਿਟ ਵਿਸ਼ਿਆਂ ਤੇ ਕਰਾਂਗੇ। ਪਹਿਲੀ ਗੱਲ ਅਸੀਂ ਇੱਥੇ ਕਰਾਂਗੇ ਵੀ ਰਿਜ਼ਰਵ ਫੰਡ ਚੋਂ ਪੈਸੇ ਕਿੱਥੇ ਗਏ, ਨੰਬਰ 1। ਨੰਬਰ 2, ਅਸੀਂ ਪੀਲ ਰੀਜਨ ਪੁਲਿਸ ਆ ਜਿਹੜਾ ਜਿਹੜਾ ਭਾਜੀ ਫੰਡਿੰਗ ਹੁੰਦੀ ਆ ਉਹ ਕਿੱਥੇ ਖਰਚੀ ਜਾਂਦੀ ਆ, ਕਿਉਂਕਿ ਕ੍ਰਾਈਮ ਤੇ ਪੀਕ ਤੇ ਆ, ਇੱਕ ਕ੍ਰਾਈਮ ਤੇ ਕੰਟਰੋਲ ਨਹੀਂ ਹੋ ਰਿਹਾ, ਉਹ ਪੈਸੇ ਜਾ ਕਿੱਥੇ ਰਹੇ ਆ, ਰਾਈਟ। ਨੰਬਰ 3, ਜਿਹੜੇ ਇੰਪਲੋਈਜ਼ ਉੱਥੇ ਕੰਮ ਕਰਦੇ ਆ, ਕਿੰਨੇ ਬਾਹਰੋਂ ਆਏ ਆ, ਕਿੰਨੇ ਇੱਥੋਂ ਕਰ ਰਹੇ ਆ, ਠੀਕ ਆ। ਯਾਨੀ ਕਿ ਤੁਹਾਨੂੰ ਉਦਾਹਰਣਾਂ ਦੇ ਰਿਹਾ, ਉੱਥੇ ਆਡਿਟਿੰਗ ਹੋਣੀ ਆ, ਫਾਈਲਸ ਲਾਈਨ ਬਾਏ ਲਾਈਨ ਰਿਵਿਊ ਹੋਊਗਾ, ਠੀਕ ਆ। ਨਾਲ ਦੇ ਘਪਲੇਬਾਜ਼ੀ ਦੇ ਨਾਲ ਨਾਲ ਗੱਲ ਕਰਦਾ ਕਿ ਜਿਹੜੀ ਮਿਊਨਿਸਪਲ ਦੀ ਐਕਸਪੈਂਡੀਚਰ ਆ ਤੇ ਉਹਨਾਂ ਦੀ ਤਨਖਾਹ ਆ, ਮੈਂ ਵੋਟਰਸ ਨੂੰ ਇਹ ਵੀ ਦੱਸ ਦਿੰਦਾ ਆ ਕਿ ਮੈਂ ਇੱਥੋਂ ਤੱਕ ਸਟੈਪ ਲੈ ਰਿਹਾ ਲਊਂਗਾ, ਕਿ ਜਿਹੜੀ ਮਿਊਨਿਸਪਲ ਦੇ ਐਕਸਪੈਂਡੀਚਰ ਉਹਨਾਂ ਦੀ ਤਨਖਾਹ ਉਹ ਵਧਾਈ ਗਈ ਆ।
0: ਗੋਹੇ ਗੋਰ ਪਾਉਗੇ ਜੀ, ਮੈਂ ਦੂਸਰੇ ਪਾਸੇ ਨਾ ਸੈਲਫੋਨ ਤੇ ਵੀ ਕੱਲ ਆ ਰਹੀ ਹੈਗੀ ਹੈ, ਮੈਂ ਸਟੂਡੀਓ ਦਾ ਨੰਬਰ ਅਨਾਊਂਸ ਕਰ ਦੇਵਾਂ 416-837-1515 ਸਟੂਡੀਓ ਨੰਬਰ ਹੁੰਦਾ। ਗੋਹਰ ਗਿੱਲ ਸਾਹਿਬ,
1: ਹਾਂਜੀ ਸੋ ਸਾਰੀ ਓਕੇ। ਤੇ ਜਿਹੜੀ ਇਹਨਾਂ ਨੇ ਮੋਸ਼ਨ ਲਿਆ ਕੇ ਆਪਣੀ ਤਨਖਾਹ ਵਧਾਈ ਹੈ, ਇਹਨਾਂ ਨੇ ਤਨਖਾਹ ਵਧਾਈ ਨਾ ਆਪਣੀ ਕੌਂਸਲ ਨੇ। ਮੇਰਾ ਸਵਾਲ ਇਹ ਕਿ ਇੱਕ ਪਾਸੇ ਜਿਹੜੇ ਸਾਡੇ ਜਿਹੜੇ ਬ੍ਰੈਮਟੋਨੀਅਨਸ ਨੇ ਹਨਾ, ਉਹਨਾਂ ਦੀ ਕਹਿ ਲਓ ਵੀ ਜਾਨ ਨਿਕਲੀ ਪਈ ਆ, ਉਹ ਇੰਨੀ ਮਹਿੰਗਾਈ ਹੋ ਗਈ, ਤੁਸੀਂ ਟੈਕਸ ਵਧਾ ਦਿੱਤੇ, ਤੁਸੀਂ ਆਪਣੀ ਰਜ਼ਾਮੰਦੀ ਨੇ ਤਨਖਾਹ ਵਧਾ ਦਿੱਤੀ
0: ਜੀ,
1: ਠੀਕ ਆ, ਏਦਾਂ ਕਿੱਦਾਂ? ਇਹ ਤੇ ਫਿਰ ਬਿਲਕੁਲ ਧੱਕਾ ਹੋ ਗਿਆ, ਅਸੀਂ ਉਹ ਵੀ ਫਰੀਜ਼ ਕਰਾਂਗੇ, ਠੀਕ ਆ, ਅਸੀਂ ਜਿਹੜੀ ਤਨਖਾਹ ਇਹ ਲੈਂਦੇ ਆ ਫਾਲਤੂ ਪੈਸੇ, ਅਸੀਂ ਉਹ ਤਾਂ ਕੈਪ ਲਾਵਾਂਗੇ। ਮੈਂ ਤੁਹਾਨੂੰ ਇੱਕ ਪੁਆਇੰਟਰ ਨੇ ਨਾ April 9, 2026 ਨੂੰ ਇੱਕ ਆਰਟੀਕਲ ਛਾਪਿਆ, ਪੁਆਇੰਟਰ ਜਿਹੜੀ ਆਪਣਾ ਲੋਕਲ ਜਰਨਲਿਜ਼ਮ, ਐਗਜੈਕਟਲੀ, ਉਹਦੇ ਚ ਭਾਜੀ ਉਹਨਾਂ ਨੇ ਇਹ ਗੱਲ ਕਹੀ ਆ ਕਿ ਪੈਟਰੋ ਬਰਾਊਨ ਨੇ ਜਿਹੜੀ ਸਕਾਈ ਰਾਕਟਿੰਗ ਐਕਸਪੈਂਸ ਜਿਹੜਾ ਉਹ ਰਿਕਾਰਡ ਤੋੜਤਾ
0: ਜੀ।
1: ਉਹ ਕਹਿੰਦੇ ਆ ਵੀ 430,000 ਇਹਨੇ ਸੋਸ਼ਲ ਮੀਡੀਆ ਸਪੈਂਡ ਕੀਤਾ, $9,000 ਫੁੱਲਾਂ ਵਾਸਤੇ, ਫਲਾਵਰਸ ਵਾਸਤੇ। ਤੇ ਸਾਡੇ ਆਮ ਪਰਿਵਾਰਾਂ ਚ ਦੇਖੋ ਇੰਨੀ ਮਹਿੰਗਾਈ, ਫੁੱਲ ਇੰਨੇ ਮਹਿੰਗੇ ਮਹਿੰਗੇ ਆ, ਜੇ ਸਿੱਕਾ ਚ ਖੁਸ਼ੀ ਆਵੇ ਤੇ ਅਸੀਂ ਉਹ ਤੋਂ ਵੀ ਗਰੇਜ ਕਰਦੇ, ਚੱਲ ਵੀ ਆ 4 ਪੈਸੇ ਵੀ ਬਚਾ ਲਈਏ ਨਾ।
0: ਪ੍ਰਭ ਜੀ ਮੈਂ ਲਾਈਨ ਹੋਲਡ ਤੇ ਰੱਖੋ ਕਿਉਂਕਿ ਆਫ ਏਅਰ ਮੈਨੂੰ ਕਾਫੀ ਕੱਲ ਆ ਰਹੀ ਆ, ਆਨ ਏਅਰ ਆ ਰਹੀ ਆ, ਮੈਂ 2-4 ਲਾਈਨਾਂ ਕਲੀਅਰ ਕਰ ਦੇਵਾਂ। ਤੇ ਇਹ ਬੜਾ ਲਾਈਕ ਕੀਤਾ ਇਹਨਾਂ ਨੇ, ਮੈਨੂੰ ਟੈਕਸ ਮੈਸੇਜ ਆ ਰਿਹਾ, ਕਹਿੰਦੇ ਵੀ ਦੈਟਸ ਗੁੱਡ, ਇਹਨਾਂ ਦੇ ਚਾਰਜ ਲਗਾਏ ਜਾਣ, ਇਹਨਾਂ ਨੂੰ ਸੀਟ ਤੇ ਉਠਾਇਆ ਜਾਵੇ ਜੇ ਇਹਨਾਂ ਨੇ ਗਲਤ ਕੰਮ ਕੀਤੇ। ਸੋ ਆਡਿਟ ਹੋਣਾ ਬੜਾ ਜ਼ਰੂਰੀ ਆ, ਹਰ ਇੱਕ ਚੀਜ਼ ਦਾ ਆਡਿਟ ਹੋਣਾ ਚਾਹੀਦਾ। ਇੱਕ ਮਿਸ ਸਾਗਰ ਦੇ ਵਿੱਚ ਦਿੰਪਲ ਮੈਨੂੰ ਜਿੱਦਾਂ ਉਹਨਾਂ ਨੇ ਲੈ ਕੇ ਆਉਂਦਾ ਸਾ ਮੋਸ਼ਨ ਵੀ ਇਹ ਪੁਲਿਸ ਦੇ ਖਰਚੇ ਦਾ ਆਡਿਟ ਹੋਣਾ ਚਾਹੀਦਾ, ਜਿਹੜਾ ਆਪ ਕਰਦੇ ਉਹ ਨਹੀਂ, ਅਫੀਸ਼ੀਅਲ ਆਡਿਟ ਹੋਣਾ ਚਾਹੀਦਾ। ਪਰ ਪੈਟ੍ਰਿਕ ਵੱਲੋਂ ਤੇ ਹੋਰਾਂ ਨੇ ਨਾ ਕਰਤੇ ਜੀ, ਕਹਿੰਦੇ ਇਹ ਨਹੀਂ ਹੋਣਾ ਚਾਹੀਦਾ, ਆਪਾਂ ਕਰਦੇ ਤਾਂ ਹੈਗੇ ਆ, ਸਾਨੂੰ ਪਰ ਤੁਸੀਂ ਕੀ ਕਰਦੇ ਆ। ਲਓ ਜੀ ਅਮਰੀਕ ਸਿੰਘ ਜੀ ਤੁਸੀਂ ਆ ਜਾਓ ਫਿਰ ਗੋਸਲ ਜੀ।
2: ਸਤਿ ਸ੍ਰੀ ਅਕਾਲ ਭਾਈ, ਦੋਨਾਂ ਪਿਤਾ ਨੂੰ ਸਤਿ ਸ੍ਰੀ ਅਕਾਲ। ਮੈਂ ਵੀ ਭਾਜੀ ਇਹੀ ਕਹਿਣਾ ਚਾਹੁੰਦਾ ਵੀ ਜਿਹੜੇ ਚੰਗੇ ਬੰਦੇ ਆ ਆਪਣਾ ਤੰਬਰ ਸਾਹਿਬ, ਆਪਾਂ ਉਹਨਾਂ ਦਾ ਸਾਥ ਦਈਏ ਉਹਨਾਂ ਦਾ, ਠੀਕ ਆ। ਜਿੱਦਾਂ ਤੁਸੀਂ ਗੱਲ ਕੀਤੀ ਵੀ ਜਿਹਨਾਂ ਬੰਦੇ ਨੇ ਘਬਲੇਬਾਜ਼ੀ ਕੀਤੀ, ਚੈੱਕ ਉਹਨੂੰ ਜੇਲ੍ਹ ਸਿੱਟੋ ਨਾ, ਤਾਂ ਉਹਨੂੰ ਮੁੜ ਕੇ ਇਲੈਕਸ਼ਨ ਦੇ ਵਿੱਚ ਆਉਣਾ ਚਾਹੀਦਾ। ਪਰ ਆਪਾਂ ਜੀ ਇੱਕ ਇਹ ਗੱਲ ਕਰਨੀ ਚਾਹੁੰਦੇ ਹਾਂ ਵੀ ਜਿੱਦਾਂ ਤੰਬਰ ਸਾਹਿਬ ਨੇ ਕਿਹਾ ਵੀ ਅੱਜ ਤੋਂ ਕੋਡੀ ਨੂੰ 10 ਸਾਲ ਹੋ ਗਏ ਨੇ ਵੀ ਆਪਣਾ ਸਟੇਡੀਅਮ ਬਣਾ ਲਈਏ, ਕੋਈ ਸਟੇਡੀਅਮ ਨੀ, ਇਹ ਇੰਡੀਆ ਵਾਲਾ ਹੋ ਗਿਆ, ਨੀਂਹ ਪੱਥਰ ਰੱਖਦੇ ਨੇ, ਮੁੜ ਕੇ ਹੜ ਉਡਾਉਂਦਾ, ਰੋਡ ਰੁੱਡ ਚੱਲ ਜਾਂਦਾ, ਤੇ ਇਹਦੇ ਬਾਰੇ ਇੱਕ ਸੋਚਣਾ। ਤੇ ਬਾਕੀ ਜਿਹੜੇ ਆਹ ਆਮ ਸਕੂਲਾਂ ਦੇ ਬੈਚ ਆ ਜਿਹੜੇ ਆ ਲਾਗੇ ਸਟੋਰ ਖੁੱਲਿਆ ਭੰਗ ਦੇ, ਭਾਜੀ ਇਹ ਦੱਸ ਦਿਓ, ਸਾਡਾ ਆਉਣ ਵਾਲਾ ਬਹੁਤ ਭਵਿੱਖ ਮਾੜਾ, ਅਸੀਂ ਤਾਂ ਉਹੀ ਉਜੜੇ ਪਏ ਆ, ਉਹ ਕੈਨੇਡਾ ਵਾਲਾ ਪਹਿਲੋਂ ਨੀ ਰਿਹਾ।
0: ਧੰਨਵਾਦ ਅਮਰੀਕ ਸਿੰਘ ਜੀ। ਗੋਸਲ ਜੀ ਤੁਸੀਂ ਆ ਜਾਓ, ਮੈਂ ਲਾਈਨਾਂ ਕੱਟਣੀਆਂ ਪੈਣੀਆਂ। ਗੋਸਲ ਜੀ 30 ਸਕਿੰਟ ਤੁਸੀਂ ਲੈ ਲਓ ਪਲੀਜ਼।
3: ਹਾਂਜੀ ਭਾਜੀ, ਸਤਿ ਸ੍ਰੀ ਅਕਾਲ। ਭਾਜੀ ਹੁਣ ਸਾਡਾ ਫਰਜ਼ ਆ, ਗਿੱਲ ਸਾਹਿਬ ਇੱਕ ਇਮਾਨਦਾਰ ਬੰਦੇ ਆ, ਇਨਸਾਨ ਆ, ਸਾਡਾ ਫਰਜ਼ ਆ ਕਿ ਅਸੀਂ ਇਹਨਾਂ ਨੂੰ ਹੁਣ ਜਿਤਾਈਏ, ਅਸੀਂ ਆਪਣਾ ਜ਼ਮੀਰ ਜਗਾਈਏ ਅੰਦਰੋਂ, ਹੁਣ ਸਾਡੀ ਵਾਰੀ ਆ, ਇਹਨਾਂ ਨੇ ਆਪਣਾ ਫਰਜ਼ ਨਿਭਾ ਦਿੱਤਾ ਆ ਜੀ, ਇਹ ਮੂਹਰੇ ਆ ਗਏ ਸਾਡੇ। ਥੈਂਕ ਯੂ ਭਾਜੀ,
0: ਧੰਨਵਾਦ। ਗਿੱਲ ਸਾਹਿਬ ਮੈਂ ਤੁਹਾਨੂੰ 1 ਮਿੰਟ ਦਿੰਦਾ ਕਿਉਂਕਿ ਮੈਂ ਕਲੋਜ਼ਿੰਗ ਵੀ ਕਰਨੀ, ਸਾਰਾ ਧੰਨਵਾਦ ਵੀ ਕਰਨਾ, ਅਖੀਰ ਵਿੱਚ ਕੀ ਕਹਿਣਾ ਚਾਹੁੰਦੇ ਹੋ?
1: ਭਾਜੀ ਮੈਂ ਅਖੀਰ ਚ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਬ੍ਰੈਮਟੋਨੀਅਨਸ ਹੁਣ ਇਹ ਤੁਹਾਡਾ ਫਰਜ਼ ਆ, ਤੁਸੀਂ ਕਹਿੰਦੇ ਹੋ ਚੇਂਜ ਚਾਹੀਦੀ ਆ, ਚੇਂਜ ਚਾਹੀਦੀ ਆ, ਉਹ ਚੇਂਜ ਸਿਰਫ ਵੋਟ ਪਾ ਕੇ ਆ ਸਕਦੀ ਆ। ਇੱਕੋ ਰਿਕੁਐਸਟ ਕਰਦਾ ਆ ਕਿ ਜੇ ਵਾਕਈ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਸਵਾਰਨਾ ਚਾਹੁੰਦੇ ਹੋ, ਜਿੰਨੀਆਂ ਵੀ ਕੰਸਰਨਸ ਮੈਂ ਸੁਣੀਆਂ ਆ ਜੇ ਉਹ ਸਾਰੀਆਂ ਪੂਰੀਆਂ ਕਰਨਾ ਚਾਹੁੰਦੇ ਹੋ, ਵੀ ਤੁਸੀਂ ਨਾ ਇਮਾਨਦਾਰੀ ਨੂੰ ਵੋਟ ਪਾਓ, ਤੁਸੀਂ ਮੇਰੇ ਸਰੀਰ ਨੂੰ ਵੋਟ ਨਾ ਪਾਓ, ਤੁਸੀਂ ਮੇਰੀ ਸੋਚ ਨੂੰ ਵੋਟ ਪਾਓ, ਠੀਕ ਆ। ਮੈਂ ਸਾਰਿਆਂ ਲਈ ਬਰਾਬਰ ਇਮਾਨਦਾਰੀ ਨਾਲ ਕੰਮ ਕਰੂੰਗਾ, ਠੀਕ ਆ। ਮੇਰਾ ਇਹ ਕਮਿਟਮੈਂਟ ਹੈ ਕਿ ਮੈਂ ਬ੍ਰੈਮਟਨ ਨੂੰ ਵਾਪਸ ਫਲਾਵਰ ਸਿਟੀ ਬਣਾਊਂਗਾ, ਠੀਕ ਆ। ਜਿਹੜੀ ਭਾਈ ਸਾਹਿਬ ਨੇ ਗੱਲ ਕੀਤੀ ਆ ਡਰੱਗਸ ਦੀ, ਅਸੀਂ ਡਰੱਗ ਜਿਹੜਾ ਆ ਉਹ ਇਹ ਸਾਰਾ ਇੱਥੋਂ ਗੰਦ ਕੱਢਾਂਗੇ, ਰਾਈਟ। ਅਸੀਂ ਪ੍ਰੋਵਿੰਸ਼ਲ ਨਾਲ ਗੱਲ ਕਰਾਂਗੇ ਵੀ ਸਾਡੀ ਕਮਿਊਨਿਟੀ ਨਹੀਂ ਚਾਹੁੰਦੀ ਇਹ ਚੀਜ਼, ਸਾਡੇ 'ਚ ਨਹੀਂ ਹੈਗਾ, ਹਨਾ। ਤੇ ਦੂਜੀ ਬੇਨਤੀ ਇਹ ਹੈ ਕਿ ਤੁਸੀਂ ਵੱਧ ਤੋਂ ਵੱਧ ਮੈਨੂੰ ਕਾਲ ਕਰ ਸਕਦੇ ਜੇ ਮੇਰਾ ਜਿਹੜਾ ਨੰਬਰ ਹੈਗਾ ਪਰਸਨਲ, ਉਹ ਹੈਗਾ 416-988-1578। ਤੇ ਸਾਡਾ ਜਿਹੜਾ ਆਫਿਸ ਆ ਉਹ 2 Automatic Road ਹੈਗਾ, Unit 112। ਸਾਨੂੰ ਇਸ ਕੈਂਪੇਨ ਚ ਵਾਲੰਟੀਅਰ ਚਾਹੀਦੇ ਆ। ਮੈਂ ਬੇਨਤੀ ਸਾਰਿਆਂ ਨੂੰ ਹੱਥ ਜੋੜ ਕੇ ਕਰਦਾ ਆ, ਇਹਨਾਂ ਤੁਸੀਂ ਡੋਨੇਟ ਕਰੋ ਇਹਦੇ ਚ ਕੈਂਪੇਨ ਚ, ਕਿਉਂਕਿ ਇਹ ਕੈਂਪੇਨ 10 ਨਵਾਂ ਦੀ ਕਿਰਤਨਾ ਕੈਂਪੇਨ ਚੱਲਦਾ ਆ। ਅਸੀਂ ਬਹੁਤ ਮਿਹਨਤ ਕਰਕੇ ਇਹ ਤੁਹਾਡਾ ਕੈਂਪੇਨ ਆ, ਇਹ ਲੜਾਈ ਤੁਹਾਡੇ ਤੋਂ ਬਗੈਰ ਨਹੀਂ ਜਿੱਤੀ ਜਾ ਸਕਦੀ, ਇਹ ਤੁਹਾਡੀ ਲੜਾਈ ਆ, ਤੁਹਾਡਾ ਕੈਂਪੇਨ ਆ, ਤੁਹਾਡੀਆਂ ਆਪਦੀਆਂ ਵੋਟਾਂ। ਏਦਾਂ ਹੈਲਪ ਕਰੋ ਕਿ ਤੁਸੀਂ ਆਪ ਰਨ ਕਰ ਰਹੇ ਹੋ ਤੇ ਤੁਸੀਂ ਆਪ ਚੇਂਜ ਲਿਆਉਣਾ ਚਾਹੁੰਦੇ ਹੋ, ਮੇਰੀ ਇੰਨੀ ਕੁ ਬੇਨਤੀ ਹੈ ਸਾਰਿਆਂ ਨੂੰ।
0: ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
1: ਵਾਹਿਗੁਰੂ ਜੀ ਕੀ ਫਤਿਹ,
0: ਵਾਹਿਗੁਰੂ ਜੀ ਫਤਿਹ। ਜਗਰੂ ਗੁਰਪਾਲ ਜੀ ਤੁਹਾਨੂੰ ਲਾਸਟ ਕਾਲ ਦਿੰਦਾ, ਆ ਜਾਓ ਜੀ, ਸਤਿ ਸ੍ਰੀ ਅਕਾਲ ਜੀ। ਇਹ ਵੀ ਡਰੋਪ ਕਰ ਗਏ ਹਨ, ਤੁਹਾਡਾ ਬਹੁਤ ਬਹੁਤ ਧੰਨਵਾਦ। ਗਿੱਲ ਸਾਹਿਬ ਦਾ ਨੰਬਰ ਲੈ ਲਵੋ, ਪ੍ਰਭ ਗਿੱਲ ਦਾ 416-988-1578, 416-988-1578 'ਤੇ ਗੱਲਬਾਤ ਤੁਸੀਂ ਕਰ ਲਿਓ। ਜੇ ਮੇਰੇ ਕੋਲੋਂ ਜਾਂ ਪ੍ਰਭ ਗਿੱਲ ਵੱਲੋਂ ਕੁਝ ਕਿਹਾ ਗਿਆ ਤੁਹਾਨੂੰ ਲੱਗਦਾ ਗਲਤ ਆ, ਇੱਥੇ ਆ ਸੀਟ ਵਿਹਲੀ ਹੈਗੀ ਹੈ, ਟੀ ਵੀ ਦੇ ਉੱਪਰ ਖੱਬੇ ਪਾਸੇ ਮੇਰੇ ਆ, ਜੇ ਤੁਸੀਂ ਟੀ ਵੀ ਦੇਖਦੇ ਸੱਜੇ ਪਾਸੇ ਹੋਵੇਗੀ, ਅਤੇ ਰੇਡੀਓ ਉੱਪਰ ਤੁਹਾਡੇ ਪਾਸ ਸੀਟ ਅਵੇਲੇਬਲ ਹੈਗੀ ਆ। ਦੱਸੋ ਵੀ ਤੁਸੀਂ ਇੱਥੇ ਸਹੀ ਆ ਅਤੇ ਅਸੀਂ ਇੱਥੇ ਗਲਤ ਹੈਗੇ ਹਾਂ। ਕੀ ਤੁਹਾਨੂੰ ਦਿਸਦਾ ਬ੍ਰਹਮਪੁਰ ਵਾਲਿਆਂ ਨੂੰ ਕੀ ਕੁਝ ਹੋਇਆ, ਬ੍ਰਹਮਪੁਰ ਵਿੱਚ ਕੀ ਕੁਝ ਆ ਰਿਹਾ ਹੈਗਾ, ਕੀ ਕੁਝ ਹੋਇਆ ਹੈਗਾ, ਪ੍ਰੋਮਿਸਾਂ ਹੀ ਹੋ ਰਹੀਆਂ ਪਰ ਦਿਸਦਾ ਕੱਖ ਹੈ ਨਹੀਂ। ਮੈਂ ਅੰਡਰਗਰਾਊਂਡ ਹੋਸਪਿਟਲ ਲੱਭਣ ਦੀ ਕੋਸ਼ਿਸ਼ ਕੀਤੀ ਆ, ਮਿਲਿਆ ਨਹੀਂ। ਸ਼ਾਇਦ ਬਣਦਾ ਹੋਵੇ, ਬਟਨ ਪ੍ਰੈਸ ਕਰਕੇ ਉੱਪਰ ਆ ਜਾਵੇ, ਉਹ ਤੁਹਾਡੇ 'ਤੇ ਛੱਡ ਦਿੰਦਾ, ਤੁਹਾਡਾ ਆਪਣਾ ਹੀ ਪ੍ਰੋਗਰਾਮ ਵਿਰਾਸਤ ਰੇਡੀਓ ਅਤੇ ਵਿਰਾਸਤ ਟੀ ਵੀ। ਅਲਫਾ ਟਰਾਂਸ ਵਾਲਿਆਂ ਬਹੁਤ ਬਹੁਤ ਧੰਨਵਾਦ। ਇਹਦੇ ਨਾਲ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਜਸਵੀਰ ਸਿੰਘ ਹੁੰਦਾ ਜੀ, ਨੰਬਰ 416-502-3100 ਹੈਗਾ। ਪਾਵਰਲ ਸੇਲ ਕਲੈਕਸ਼ਨ ਕਾਲਾਂ ਆ ਰਹੀਆਂ ਹਨ ਅਤੇ 70% ਦੇ ਕਰਜ਼ਾ ਮਾਫ਼ ਕਰ ਦਿੰਦੇ ਆ, 416-502-3100। ਐਮ ਸਵਿਸ ਵਾਲਿਆਂ ਦਾ ਦੁਆਬਾ, ਸਵਿਸ ਰੈਸਟੋਰੈਂਟ, ਟੋਪ ਆਟੋ ਕਲੀਜਨ, ਸੀ ਡਬਲ ਸੀ ਇਮੀਗ੍ਰੇਸ਼ਨ, ਸਟਾਰ ਗੇਟ ਲੋਜੈਸਟਿਕਸ, ਮਨਜੀਤ ਚੀਮਾ ਜੀ ਕੋ ਘਰ ਲੱਗਣ ਲੱਗਾ ਹੋਇਆ ਪਾਵਰ ਆਫ ਸੇਲ ਅਤੇ 18 ਸਾਲ ਦਾ ਐਕਸਪੀਰੀਅੰਸ, 416-357-9565। ਐਲੀ ਟਰੱਕ ਤੋਂ ਰਾਜਾ ਬਾਈ ਜੀ, ਇੰਡੀਅਨ ਪੰਜਾਬੀ ਬਾਜ਼ਾਰ ਥਰੂ ਵੇ ਸਪੈਸ਼ਲਾਈਜ਼ ਟ੍ਰੇਲਰ ਬਣਾ ਕੇ।
4: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਹਰਵੀਰ ਸਿੰਘ ਭੁੱਲਰ ਵੱਲੋਂ AM 530 ਰੇਡੀਓ ਚੜ੍ਹਦੀ ਕਲਾ ਨੂੰ ਟਿਊਨ ਕਰ ਚੁੱਕੇ ਸਾਰੇ ਰੱਬ ਵਰਗੇ ਸਰੋਤਿਆਂ ਦਾ ਤਹਿ ਦਿਲ ਤੋਂ ਧੰਨਵਾਦ। GIN ਵੈਲਕਮ, ਨਿੱਘਾ ਸਵਾਗਤ ਅੱਜ ਦੇ ਇਸ ਦਿਨ ਦੇ ਵਿੱਚ। ਸਤੰਬਰ ਮਹੀਨੇ ਦੀ 17 ਤਰੀਕ ਸਨ 2026 ਤੇ ਸਮਾਂ ਹੋ ਚੁੱਕਿਆ 7:03। ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਮੰਡੇ ਟੂ ਫਰਾਈਡੇ 7 to 8 ਅਸੀਂ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜੁੜਦੇ ਹਾਂ ਅਤੇ ਸਟੂਡੀਓ ਦੇ ਵਿੱਚ ਗੱਲਬਾਤ ਕਰਨ ਦੀ ਸਾਂਝ ਪਾਉਣ ਲਈ ਨੰਬਰ 1-1-416-233-7368 416-233-7368 ਸਟੂਡੀਓ ਨੰਬਰ ਆ। ਪ੍ਰੋਗਰਾਮ ਦਾ ਆਗਾਜ਼ ਕਰਦੇ ਹੁੰਦੇ ਹਾਂ, ਅਰਵਿੰਦ ਸਿੰਘ ਭੱਟੀ ਜੀ ਨਿਊਜ਼ ਸੈਗਮੈਂਟ ਲੈ ਕੇ ਹਾਜ਼ਰ ਹੁੰਦੇ ਨੇ। ਇਸ ਤੋਂ ਬਾਅਦ ਪਬਲਿਕ ਸੈਗਮੈਂਟ ਦੇ ਵਿੱਚ ਤੁਹਾਡੇ ਸਵਾਲ ਅਤੇ ਭੱਟੀ ਸਾਹਿਬ ਦੇ ਜਵਾਬ ਨੇ। ਫਿਰ ਖੁੰਡ ਚਰਚਾ ਸੈਗਮੈਂਟ ਦੇ ਵਿੱਚ ਆਪਾਂ ਲੋਕਲ ਟੌਪਿਕ ਦੇ ਉੱਤੇ ਨਿੱਜੀ ਜ਼ਿੰਦਗੀ ਨਾਲ ਜੁੜੇ ਹੋਏ ਵੱਖੋ ਵੱਖਰੇ ਟੌਪਿਕ ਰੋਜ਼ਾਨਾ ਇੱਕ ਨਵੇਂ ਟੌਪਿਕ ਦੇ ਉੱਤੇ ਗੱਲਬਾਤ ਕਰਦੇ ਹਾਂ। ਐਂਡ ਸਾਰੀ ਗੱਲਬਾਤ ਲਈ ਤੁਸੀਂ ਕੋਈ ਗੀਤ ਦੀ ਫਰਮਾਇਸ਼ ਆ, ਟ੍ਰੈਫਿਕ ਦੀ ਅਪਡੇਟ ਆ, ਤਾਂ ਸਟੂਡੀਓ ਦਾ ਨੰਬਰ ਆ 416-233-7368 416-233-7368 ਅਤੇ ਆਓ ਫਿਰ ਆਪਾਂ ਜੁੜਨ ਜਾ ਰਹੇ ਹਾਂ ਅਰਵਿੰਦ ਸਿੰਘ ਭੱਟੀ ਨਾਲ।

0: ਹਾਂ ਅਰਵਿੰਦਰ ਸਿੰਘ ਭੱਟੀ, ਪਹਿਲਾਂ ਪੇਸ਼ ਨੇ ਚੋਣਵੀਆਂ ਖ਼ਬਰਾਂ। ਅਰਬ ਸਾਗਰ ਵਿੱਚ ਭਾਰਤੀ ਜੰਗੀ ਬੇੜੇ ਨਾਲ ਟਕਰਾਇਆ ਪਾਕਿਸਤਾਨੀ ਸਮੁੰਦਰੀ ਫੌਜ ਦਾ ਜਹਾਜ਼। ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ ਸੰਬੰਧੀ ਸਰਕਾਰ ਵੱਲੋਂ 7 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ। ਸੁਖਬੀਰ ਬਾਦਲ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਕੀਤਾ ਪੰਜਾਬ ਦੇ ਭੱਲੇ ਦਾ ਕੋਈ ਕੰਮ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ SCPC ਮੈਂਬਰ ਅਮਰਜੀਤ ਸਿੰਘ ਚਾਵਲਾ ਤੇ ਰੇਪ ਕੇਸ ਵਿੱਚ FIR ਦਰਜ, ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫਾ। ਤੇ ਡਾਕਟਰ ਗੁਰਪ੍ਰੀਤ ਕੌਰ ਮਾਨ ਵੱਲੋਂ ਬਿਕਰਮ ਮਜੀਠੀਆ, ਹਰਸਿਮਰਤ ਬਾਦਲ ਤੇ ਸੁਖਪਾਲ ਖਹਿਰਾ ਖਿਲਾਫ ਮਾਣ ਹਾਨੀ ਦਾ ਪਾਇਆ ਗਿਆ ਕੇਸ। ਤੇ ਹੁਣ ਇਹਨਾਂ ਖ਼ਬਰਾਂ ਦਾ ਵਿਸਥਾਰ। ਅਰਬ ਸਾਗਰ ਵਿੱਚ ਕੌਮਾਂਤਰੀ ਪਾਣੀਆਂ ਦੀ ਹੱਦ ਅੰਦਰ ਪਾਕਿਸਤਾਨੀ ਸਮੁੰਦਰੀ ਫੌਜ ਦੇ ਇੱਕ ਜਹਾਜ਼ ਨੇ ਭਾਰਤੀ ਜੰਗੇ ਬੇੜੇ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਦੂਤਘਰ ਇੰਚਾਰਜ ਨੂੰ ਬੁੱਧਵਾਰ ਨੂੰ ਤਲਬ ਕੀਤਾ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੂਤਘਰ ਇੰਚਾਰਜ ਨੂੰ ਕਿਹਾ ਗਿਆ ਕਿ ਉਹ ਸਬੰਧਤ ਪਾਕਿਸਤਾਨੀ ਅਧਿਕਾਰੀਆਂ ਤੱਕ ਭਾਰਤ ਦਾ ਵਿਰੋਧ ਪਹੁੰਚਾਉਣ ਤੇ ਅਜਿਹੀਆਂ ਘਟਨਾਵਾਂ ਦੇ ਦੁਬਾਰਾ ਹੋਣ ਤੋਂ ਰੋਕਣ ਲਈ ਸਾਰੀਆਂ ਫੌਜੀ ਯੂਨਿਟਾਂ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ। ਸ੍ਰੀ ਅਕਾਲ ਤਖਤ ਸਾਹਿਬ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਸਰਕਾਰ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ 2026 ਨਾਲ ਸੰਬੰਧਿਤ ਮਾਮਲਿਆਂ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਗਠਿਤ ਕਮੇਟੀ ਨਾਲ ਸੁਚੱਜਾ ਤੇ ਨਿਰੰਤਰ ਤਾਲਮੇਲ ਬਣਾਉਣ ਰੱਖਣ ਲਈ 7 ਮੈਂਬਰੀ ਤਾਲਮੇਲ ਕਮੇਟੀ ਦਾ ਗਠਨ ਕੀਤਾ। ਇਹ ਕਮੇਟੀ ਐਕਟ ਨਾਲ ਸੰਬੰਧਿਤ ਮਾਮਲਿਆਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਕਮੇਟੀ ਨਾਲ ਨਿਰੰਤਰ ਤਾਲਮੇਲ ਬਣਾ ਕੇ ਰੱਖੇਗੀ ਤੇ ਅਹਿਮ ਮੁੱਦਿਆਂ ਤੇ ਆਪਣੇ ਸੁਝਾਅ ਤੇ ਰਿਪੋਰਟਾਂ ਪੰਜਾਬ ਸਰਕਾਰ ਨੂੰ ਅਗਲੇਰੇ ਵਿਚਾਰ ਵਟਾਂਦਰੇ ਲਈ ਸੌਂਪੇਗੀ। ਤੂਰ ਬਜਾਰਾ ਵਾਸੀ ਦਲਿਤ ਵਿਅਕਤੀ ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸਟੇਟਸ ਰਿਪੋਰਟ ਤਲਬ ਕੀਤੀ ਹੈ। ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ ਨੂੰ ਸੌਂਪਣ ਦੀ ਮੰਗ ਕੀਤੀ ਗਈ ਸੀ। ਮਾਮਲੇ 'ਚ ਹਾਈ ਕੋਰਟ ਨੇ ਸਰਕਾਰ ਨੂੰ ਕੋਈ ਨੋਟਿਸ ਜਾਰੀ ਕੀਤੇ ਬਿਨਾਂ ਹੁਣ ਤੱਕ ਦੀ ਕੀਤੀ ਗਈ ਜਾਂਚ ਦੀ ਸਟੇਟਸ ਰਿਪੋਰਟ ਮੰਗ ਲਈ ਹੈ। ਨਾਲ ਹੀ ਸਰਕਾਰ ਨੂੰ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ। UPI ਨਾਲ ਭੁਗਤਾਨ ਚ ਫੀਸ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਦੇਸ਼ ਦੀ ਚੋਟੀ ਦੀ ਅਦਾਲਤ ਵਿੱਚ ਬੁੱਧਵਾਰ ਨੂੰ ਇੱਕ ਪਟੀਸ਼ਨ ਦਾਖਲ ਕੀਤੀ ਗਈ ਹੈ। ਇਸ ਵਿੱਚ ਵਿੱਤ ਮੰਤਰਾਲੇ ਦੀਆਂ 14 ਤੇ 15 ਸਤੰਬਰ ਦੀਆਂ ਗਜ਼ਟ ਨੋਟੀਫਿਕੇਸ਼ਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਇਹਨਾਂ ਨੋਟੀਫਿਕੇਸ਼ਨਾਂ ਵਿੱਚ 2000 ਰੁਪਏ ਤੋਂ ਵੱਧ ਦੇ ਵਪਾਰਕ UPI ਲੈਣ ਦੇਣ ਤੇ ਫੀਸ ਲਗਾਉਣ ਦਾ ਐਲਾਨ ਕੀਤਾ ਗਿਆ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਵਾਅਦਾ ਕੀਤਾ ਸੀ ਕਿ ਉਹ ਆਪਣਾ ਹਰਾ ਪੈਨ ਲੋਕਾਂ ਦੀ ਭਲਾਈ ਵਾਸਤੇ ਵਰਤਣਗੇ, ਪਰ ਇਸ ਦੀ ਵਰਤੋਂ ਕਿਸਾਨਾਂ, ਮੁਲਾਜ਼ਮਾਂ ਤੇ ਔਰਤਾਂ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ ਕੀਤੀ ਜਾ ਰਹੀ ਹੈ। ਮੁੱਖ ਮੰਤਰੀ ਨੇ ਤਾਂ ਸ਼ਾਂਤਮਈ ਰੋਜ਼ ਮੁਜ਼ਾਹਰਾ ਕਰ ਰਹੇ ਮੋਹਨਜੀਤ ਸਿੰਘ ਸ਼ੇਰੋਂ ਤੇ ਗੁਲਜ਼ਾਰ ਸਿੰਘ ਨੂੰ ਵੀ ਨਹੀਂ ਬਖਸ਼ਿਆ, ਜਿਨ੍ਹਾਂ ਨੇ ਨਸ਼ੀਲੇ ਪਦਾਰਥ ਆਮ ਮਿਲਦੇ ਹੋਣ ਦੀ ਸ਼ਿਕਾਇਤ ਕੀਤੀ ਸੀ, ਜਿਸ ਨਾਲ ਨੌਜਵਾਨ ਪੀੜ੍ਹੀ ਤਬਾਹ ਹੋ ਰਹੀ ਹੈ। ਜਬਰ ਜਨਾਹ ਮਾਮਲੇ 'ਚ ਘਿਰਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਸਿੰਘ ਚਾਵਲਾ ਨੇ ਅਸਤੀਫਾ ਦੇ ਦਿੱਤਾ। ਇਸ ਦੇ ਨਾਲ ਹੀ ਉਹਨਾਂ ਆਪਣੇ ਖਿਲਾਫ ਦਰਜ FIR ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਕੁਝ ਲੋਕ ਉਹਨਾਂ ਦੀ ਕਿਰਦਾਰ ਕੁਸ਼ੀ ਕਰ ਰਹੇ ਨੇ। ਚਾਵਲਾ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਉਹਨਾਂ ਨੂੰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਕੁਝ ਲੋਕ ਉਹਨਾਂ ਪਿੱਛੇ ਹੱਥ ਧੋ ਕੇ ਪਏ ਹੋਏ ਨੇ ਤੇ ਉਹਨਾਂ ਦੀ ਕਿਰਦਾਰ ਕੁਸ਼ੀ ਕਰ ਰਹੇ ਨੇ। ਉਹਨਾਂ ਕਿਹਾ ਕਿ ਉਹਨਾਂ ਖਿਲਾਫ ਦਰਜ FIR ਬਿਲਕੁਲ ਝੂਠੀ ਤੇ ਬੇਬੁਨਿਆਦ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਨੇ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ, ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਖਿਲਾਫ ਅਪਰਾਧਕ ਮਾਣਹਾਨੀ ਦਾ ਕੇਸ ਦਾਇਰ ਕੀਤਾ, ਜਿਸ ਦੀ ਸੁਣਵਾਈ 17 ਅਕਤੂਬਰ ਨੂੰ ਹੋਵੇਗੀ। ਗੜ ਸ਼ੰਕਰ ਦੇ ਪਿੰਡ ਬਾੜੀਆਂ ਕਲਾਂ 'ਚ ਬੀਤੇ ਦਿਨ ਡਾਕਟਰ ਭੀਮ ਰਾਓ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਤੋਂ ਬਾਅਦ ਘਟਨਾ ਸਥਾਨ ਤੇ ਪ੍ਰਦਰਸ਼ਨ ਦੌਰਾਨ ਬਹੁਜਨ ਸਮਾਜ ਪਾਰਟੀ ਤੇ ਭਾਜਪਾ ਵਰਕਰਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਸੀਨੀਅਰ ਭਾਜਪਾ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਜ਼ਖਮੀ ਹੋ ਗਏ। ਮਿਲੀ ਜਾਣਕਾਰੀ ਅਨੁਸਾਰ ਬਸਪਾ ਵਰਕਰ ਤੇ ਆਗੂ ਡਾਕਟਰ ਅੰਬੇਦਕਰ ਦੇ ਬੁੱਤ ਕੋਲ ਬੇਅਦਬੀ ਵਾਲੀ ਜਗ੍ਹਾ ਤੇ ਭੁੱਖ ਹੜਤਾਲ ਤੇ ਬੈਠੇ ਸਨ। ਇਸ ਦੌਰਾਨ ਜਲੰਧਰ ਤੋਂ ਸਾਬਕਾ ਭਾਜਪਾ ਵਿਧਾਇਕ ਸ਼ੀਤਲ ਅੰਗਰਾਲ ਤੇ ਸੀਨੀਅਰ ਆਗੂ ਵਿਜੇ ਸਾਂਪਲਾ ਸਾਥੀਆਂ ਸਮੇਤ ਘਟਨਾ ਸਥਾਨ ਤੇ ਪਹੁੰਚੇ ਤਾਂ ਧਰਨੇ ਤੇ ਬੈਠੇ ਬਸਪਾ ਵਰਕਰਾਂ ਨੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਦੋਵਾਂ ਧਿਰਾਂ ਦੇ ਵਰਕਰਾਂ ਵਿਚਾਲੇ ਝੜਪ ਹੋ ਗਈ ਤੇ ਇਸ ਦੌਰਾਨ ਵਿਜੇ ਸਾਂਪਲਾ ਜ਼ਖਮੀ ਹੋ ਗਏ। ਇਸ ਦੇ ਨਾਲ ਹੀ ਖ਼ਬਰਾਂ ਦਾ ਇਹ ਬੁਲੇਟਿਨ ਹੁਣ ਖਤਮ ਹੋਇਆ। ਅਗਲੀ ਕਾਰਵਾਈ ਲਈ ਹਰਬੀਰ ਸਿੰਘ ਭੁੱਲਰ।
1: ਬਹੁਤ ਬਹੁਤ ਧੰਨਵਾਦ ਅਰਵਿੰਦ ਸਿੰਘ ਭੱਟੀ ਜੀ। ਅਤੇ ਆਓ ਹੁਣ ਨਿਊਜ਼ ਸੈਗਮੈਂਟ ਦੇ ਵਿੱਚ ਅਗਲਾ ਪੜਾਅ ਪਬਲਿਕ ਸੈਗਮੈਂਟ ਦਾ ਹੁੰਦਾ। ਸੋ 416-233-7378 ਤੁਸੀਂ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ ਭੱਟੀ ਸਾਹਿਬ ਤੋਂ ਤਾਂ ਅਗਲੇ ਤਕਰੀਬਨ 10-15 ਮਿੰਟ ਭੱਟੀ ਸਾਹਿਬ ਸਾਡੇ ਨਾਲ ਜੁੜੇ ਰਹਿਣਗੇ। ਸੋ ਤੁਹਾਡੇ ਸਵਾਲ ਭੱਟੀ ਸਾਹਿਬ ਦੇ ਜਵਾਬ 416-233-7378 ਅਤੇ ਗੱਲਬਾਤ ਕੀਤੀ ਜਾ ਸਕਦੀ ਹੈ। ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਨਾਨਕ ਪ੍ਰੋਡਕਟਸ, ਨਾਨਕ ਘਿਓ, ਨਾਨਕ ਪਨੀਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ। ਸੋ ਗਰੋਸਰੀ ਦਿਨ ਨੇੜੇ ਆ ਰਹੇ, ਏਸ਼ੀਅਨ ਫੂਡ ਸੈਂਟਰ 'ਤੇ ਗਰੋਸਰੀ ਕਰਨੀ ਹੈ ਤੁਸੀਂ, ਉਹਦੀ ਡਿਟੇਲ ਵੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਦੱਸਾਂਗੇ। ਇਸ ਵੀਕਐਂਡ 'ਤੇ ਕੀ ਕੁਝ ਖਾਸ ਆ ਏਸ਼ੀਅਨ ਫੂਡ ਸੈਂਟਰ 'ਤੇ, ਖਾਸ ਤੌਰ 'ਤੇ ਦਾ ਗੌਰ ਐਂਡ ਪੰਨਾਹਿਲ ਦੀ ਲੋਕੇਸ਼ਨ ਦੇ ਉੱਤੇ। ਭੱਟੀ ਸਾਹਿਬ, ਇੱਕ ਖਬਰ ਵੀਡੀਓ ਬਾਰੇ ਪਹਿਲਾਂ ਤਾਂ ਮੈਂ ਪੁੱਛਣਾ ਚਾਹੁੰਦਾ ਤੁਹਾਡੇ ਤੋਂ। ਜਿਹੜਾ ਇੱਕ ਵੀਡੀਓ ਸਾਹਮਣੇ ਆਈ ਉਹ ਸ਼ਾਇਦ ਬਠਿੰਡਾ ਦੀ ਲੱਗ ਰਹੀ ਸੀ, ਕਿਉਂਕਿ ਵੀਡੀਓ 'ਚ ਕਈ ਵਾਰ ਪਤਾ ਨਹੀਂ ਹੁੰਦਾ ਉਹਦੀ ਅਥੈਂਟਿਸਿਟੀ ਕਿੰਨੀ ਕੁ ਆ। ਜਿੱਥੇ ਇੱਕ ਮੁੰਡਾ ਮੋਟਰਸਾਈਕਲ 'ਤੇ ਸੀ, ਸ਼ਾਇਦ ਡਰੱਗ ਦਾ ਯੂਜ਼ ਕਰਦਾ ਡਿੱਗਿਆ ਪਿਆ ਸੀ, ਇਸ ਤੋਂ ਬਾਅਦ ਲੋਕ ਇਕੱਠੇ ਹੁੰਦੇ ਨੇ, ਉਹ ਮੁੰਡਾ ਬਚ ਗਿਆ ਜਾਂ ਡੈਥ ਹੋ ਗਈ, ਉਹਦੇ ਬਾਰੇ ਹੈ ਕੋਈ ਅਪਡੇਟ ਜੀ? ਕਿੱਥੋਂ ਦੀ ਖਬਰ ਇਹ?
0: ਹਰਵੀਰ ਜੀ, ਮੈਂ ਇਹ ਵੀਡੀਓ ਨਹੀਂ ਦੇਖੀ, ਨਾ ਹੀ ਕੋਈ ਹਾਲੇ ਤੱਕ, ਨਾ ਤਾਂ ਟੀਵੀ 'ਤੇ ਅਤੇ ਨਾ ਹੀ ਅਖਬਾਰ 'ਚ ਖਬਰ ਆਈ ਹੈ। ਜੇ ਅੱਜ ਦੀ ਇਹ ਵੀਡੀਓ ਹੋਊਗੀ ਫਿਰ ਟੀਵੀ 'ਤੇ ਆਉਣੀ ਚਾਹੀਦੀ ਸੀ, ਫਿਲਹਾਲ ਕਿਸੇ ਚੈਨਲ ਤੋਂ ਇਹ ਖਬਰ ਪ੍ਰਸਾਰਿਤ ਨਹੀਂ ਹੋਈ।
1: 416-233-7378 ਸਟੂਡੀਓ ਦਾ ਨੰਬਰ ਆ। ਸਾਡੇ ਨਾਲ ਇੱਕ ਕਾਲਰ ਨੇ, ਪ੍ਰਿਤਪਾਲ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ।
2: ਭੁੱਲਰ ਸਾਹਿਬ ਅਤੇ ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਪੇਸ਼ਤਰੀ ਦੇ ਕੇ ਮੈਂ ਆਪਣਾ ਸਵਾਲ ਰੱਖਾਂ, ਮੈਂ ਅੱਜ ਦੇ ਇਵੈਂਟ ਦਾ ਜ਼ਿਕਰ ਕਰਨਾ ਚਾਹਾਂਗਾ ਜੀ। ਅੱਜ ਸੰਗਰਾਂਦ ਦਾ ਦਿਨ ਹੈ, ਅੱਜ ਨਵਾਂ ਮਹੀਨਾ ਅੱਸੂ ਚੜਿਆ, ਅਤੇ ਅੱਸੂ ਮਹੀਨੇ ਦੀ ਤੁਹਾਨੂੰ ਸਾਰਿਆਂ ਨੂੰ, ਸਰੋਤਾਗਰ ਨੂੰ, ਤੁਹਾਨੂੰ ਭੱਟੀ ਸਾਹਿਬ ਨੂੰ ਮੁਬਾਰਕਾਂ ਹੋਣ, ਅਤੇ ਇਹ ਕਾਮਨਾ ਕਰਨਾ ਕਿ ਨਵਾਂ ਮਹੀਨਾ ਤੁਹਾਡੇ ਲਈ ਖੁਸ਼ੀਆਂ ਖੇੜੇ ਔਰ ਸਿਹਤ ਤੰਦਰੁਸਤੀ ਲੈ ਕੇ ਆਵੇ।
1: ਬਹੁਤ ਸ਼ੁਕਰੀਆ।
2: ਅਤੇ ਸਵਾਲ ਮੇਰਾ ਇਹ ਹੈ ਜੀ ਕਿ ਡਾਕਟਰ ਬੀ ਆਰ ਅੰਬੇਦਕਰ ਬਹੁਤ ਹੀ ਆਲਾ ਸ਼ਖਸੀਅਤ, ਬੜੇ ਕਾਬਿਲ ਇਨਸਾਨ ਸਨ, ਉਹ 32 ਡਿਗਰੀਆਂ ਦੇ ਮਾਲਿਕ ਸਨ ਔਰ 9 ਭਾਸ਼ਾਵਾਂ ਦੇ ਗਿਆਤਾ ਸਨ, ਪਰ ਬੜੇ ਅਫਸੋਸ ਦੀ ਗੱਲ ਹੈ ਕਿ ਉਹਨਾਂ ਦੀਆਂ ਮੂਰਤੀਆਂ ਦਾ ਅਕਸਰ ਬੜੀ ਬੇਹੁਰਮਤੀ ਹੁੰਦੀ ਹੈ ਜਗ੍ਹਾ ਜਗ੍ਹਾ। ਹੁਣ ਪਹਿਲੋਂ ਜਲੰਧਰ ਹੋਈ, ਫਿਰ ਹੁਸ਼ਿਆਰਪੁਰ, ਉਹਨਾਂ ਦੀ ਜਿਹੜੀ ਬੁੱਧ ਸੀ ਉਹਨੂੰ ਨੁਕਸਾਨ ਪਹੁੰਚਾਇਆ ਗਿਆ, ਇਹ ਆਖਿਰ ਕਿਹੜੇ ਲੋਕ ਨੇ ਜੇ ਚਾਹੁੰਦੇ ਕੀ ਨੇ, ਕਿਉਂ ਇਸ ਤਰ੍ਹਾਂ ਕਰਦੇ ਨੇ?
1: ਥੈਂਕ ਯੂ ਜਗ੍ਹਾ ਜਗ੍ਹਾ ਪੱਟੀ ਸਾਹਿਬ। ਇਹਨਾਂ ਦਾ ਸਵਾਲ ਕਿ ਜਿਹੜੇ ਕੁਛ ਬੇ ਮੂਰਤੀਆਂ ਦਾ ਬੇਅਦਬੀ ਕਰਦੇ ਨੇ, ਉਸ ਤੋਂ ਬਾਅਦ ਉਹਨਾਂ ਦਾ ਅੰਜਾਮ ਕੀ ਹੁੰਦਾ ਤੇ ਕੀ ਕਾਰਵਾਈ ਹੁੰਦੀ ਆ, ਤੇ ਉਹਦੇ ਬਾਰੇ ਕੋਈ ਅਪਡੇਟ?
0: ਹਰਵੀਰ ਜੀ, ਪਿਛਲੇ ਸਾਲ ਤੁਹਾਨੂੰ ਯਾਦ ਹੋਏਗਾ ਕਿ ਅੰਮ੍ਰਿਤਸਰ ਵੀ ਟਾਊਨ ਹਾਲ ਜਿਹੜੀ ਵੱਡੀ ਮੂਰਤੀ ਲੱਗੀ ਹੋਈ ਹੈ ਬੀ ਆਰ ਅੰਬੇਦਕਰ ਉਹਨਾਂ ਦੀ, ਉਹਦੀ ਵੀ ਬੇਅਦਬੀ ਕੀਤੀ ਗਈ ਸੀ। ਤੇ ਉਸ ਤੋਂ ਬਾਅਦ ਤੁਹਾਨੂੰ ਇਹ ਵੀ ਯਾਦ ਹੋਏਗਾ ਕਿ ਸਾਰੀਆਂ ਪਾਰਟੀਆਂ ਨੇ ਉੱਥੇ ਆ ਕੇ ਅਫਸੋਸ ਦਾ ਪ੍ਰਗਟਾਵਾ ਵੀ ਕੀਤਾ ਸੀ, ਮਾਫ਼ੀ ਵੀ ਮੰਗੀ ਸੀ, ਤੇ ਮੂਰਤੀ ਨੂੰ ਦੁੱਧ ਨਾਲ ਦੁਬਾਰਾ ਧੋਇਆ ਗਿਆ ਸੀਗਾ ਤੇ ਉਹਨੂੰ ਪਵਿੱਤਰ ਕੀਤਾ ਗਿਆ ਸੀ। ਤੇ ਜਿਹੜੇ ਬੰਦੇ ਨੇ ਬੇਅਦਬੀ ਕੀਤੀ ਸੀ ਉਹ ਅਜੇ ਤੱਕ ਜੇਲ੍ਹਾਂ ਦੀਆਂ ਸਲਾਖਾਂ ਦੇ ਪਿੱਛੇ ਹੈ ਜੀ, ਉਹਦੇ ਕੇਸ ਚੱਲ ਰਿਹਾ। ਤੇ ਇਸੇ ਤਰ੍ਹਾਂ ਹੀ ਹੁਣ ਜਿਹੜੀਆਂ ਲੁਧਿਆਣੇ 10 ਦਿਨ ਪਹਿਲਾਂ ਬੇਅਦਬੀ ਹੋਈ ਸੀ ਤੇ ਪਰਸੋਂ ਹੁਸ਼ਿਆਰਪੁਰ ਦੇ ਬਾੜੀਆਂ ਕਲਾਂ ਚ ਹੋਈ ਹੈ, ਇਹ ਬਹੁਤ ਮਾੜੀ ਗੱਲ ਹੈ। ਕੁਝ ਲੋਕ ਜਿਹੜੇ ਉਹ ਪੰਜਾਬ ਦੀ ਜਿਹੜੀ ਸ਼ਾਂਤੀ ਹੈ ਉਹਨੂੰ ਤਬਾਹ ਕਰਨਾ ਚਾਹੁੰਦੇ ਆ, ਇਹ ਉਹਨਾਂ ਦੀ ਸਾਜਿਸ਼ ਲੱਗਦੀ ਹੈ। ਜ਼ਰੂਰ ਸਰਕਾਰ ਨੂੰ ਚਾਹੀਦਾ ਕਿ ਇਹਨਾਂ ਨੂੰ ਫੜ ਕੇ ਤੇ ਸਲਾਖਾਂ ਦੇ ਪਿੱਛੇ ਕਰੇ ਤੇ ਸਖ਼ਤ ਸਜ਼ਾ ਦਵਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇਸਦਾ ਕਰਨ ਦੀ ਹਿੰਮਤ ਨਾ ਪਵੇ।
1: ਸਟੂਡੀਓ ਦਾ ਨੰਬਰ 416-233-7378। ਸੋ ਭੱਟੀ ਸਾਹਿਬ, ਸਾਡੇ ਨਾਲ ਉੱਘੇ ਪੱਤਰਕਾਰ ਜਰਨਲਿਸਟ, ਸਾਡੇ ਨਾਲ ਨਿਊਜ਼ ਰੀਡਰ ਜੁੜੇ ਹੋਏ ਨੇ ਅਗਲੇ 10-15 ਮਿੰਟ। ਸੋ ਤੁਹਾਡੇ ਕੋਈ ਵੀ ਸਵਾਲ ਨੇ ਤਾਂ ਬਿਨਾਂ ਦੇਰੀ ਕੀਤੇ ਤੁਸੀਂ ਸਟੂਡੀਓ ਕਾਲ ਕਰ ਸਕਦੇ। ਜੁੜੇ ਹੋਏ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ, ਸਟੂਡੀਓ ਦਾ ਨੰਬਰ 416-233-7378 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਭੱਟੀ ਸਾਹਿਬ, ਇੱਕ ਹੋਰ ਖਬਰ ਜਿਹੜੀ ਫਲੈਸ਼ ਹੋ ਰਹੀ ਹੈ ਕਿ ਆਮ ਆਦਮੀ ਪਾਰਟੀ ਨੇ ਐਕਸ ਅਕਾਲੀ ਮਿਨਿਸਟਰ ਸੁਰਜੀਤ ਸਿੰਘ ਰੱਖੜਾ ਸਮਾਣਾ ਹਲਕਾ ਤੋਂ ਇੰਚਾਰਜ ਥਾਪੇ ਨੇ, ਤੇ ਕੀ ਇਹਦਾ ਕੋਈ ਹੋਰ ਮਤਲਬ ਆ? ਕੀ ਇਹਦਾ ਫਿਰ ਟਿਕਟ ਕਨਫਰਮ ਉਹਨਾਂ ਦੀ ਸਮਝੀ ਜਾਵੇ ਜੀ?
0: ਬਿਲਕੁਲ ਜੀ, ਕਿਉਂਕਿ ਆਮ ਆਦਮੀ ਪਾਰਟੀ ਨੇ ਐਲਾਨ ਕੀਤਾ ਹੋਇਆ ਕਿ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਸਾਡੇ MLA ਨੇ ਉਹਨਾਂ ਦੀਆਂ ਉਹ ਟਿਕਟਾਂ ਕੱਟਣਗੇ ਇਸ ਵਾਰ, ਕਿਉਂਕਿ ਸਰਕਾਰ ਜਿਹਨੇ ਸਰਕਾਰ ਨੇ ਕੰਮ ਕੀਤੇ ਆ ਥੱਲੇ ਦੇ ਲੈਵਲ ਤੇ ਜੇ ਨਹੀਂ ਕੰਮ ਹੋਏ, ਲੋਕਾਂ ਦੀਆਂ ਜਿਹੜੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ, ਕਾਰਪੋਰੇਸ਼ਨ ਲੈਵਲ ਤੇ ਕਈ ਕੰਮ ਨੇ, ਕਈ ਬਿਜਲੀ ਬੋਰਡ ਦੇ ਕੰਮ ਨੇ, ਉਹ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੇ ਐਮ ਐਲ ਏ ਨੇ ਉਹਨਾਂ ਦੀ ਜਿਹੜੀ ਨਾ ਕਾਰਗੁਜ਼ਾਰੀ ਕਰਕੇ ਇਹ ਹੋਇਆ ਤੇ ਉਹ ਐਮ ਐਲ ਏ ਨੂੰ ਉਹ ਬਦਲਣਾ ਚਾਹੁੰਦੀ ਹੈ ਸਰਕਾਰ। ਇਹ ਵੀ ਇਸੇ ਕੜੀ ਦਾ ਇੱਕ ਹਿੱਸਾ ਹੈ ਜਿਹੜਾ ਸਮਾਣਾ ਹਲਕੇ ਤੋਂ ਪਹਿਲੇ ਜਿਹੜੇ ਸਾਡੇ ਐਮ ਐਲ ਏ ਨੇ ਉਹਨਾਂ ਦੀ ਟਿਕਟ ਕੱਟ ਕੇ ਉਹਦੀ ਥਾਂ ਤੇ ਰੱਖੜਾ ਸਾਹਿਬ ਨੂੰ ਲੈ ਕੇ ਆਏ ਨੇ। ਅਸਲ ਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਹ ਚਾਹੁੰਦੀ ਹੈ ਕਿ ਆਉਣ ਵਾਲੀਆਂ 2027 ਦੀਆਂ ਜਿਹੜੀਆਂ ਇਲੈਕਸ਼ਨਾਂ ਉਹ ਹਰ ਹੀਲੇ ਵਰਤੀਆਂ ਜਾਣ, ਹਰ ਹੀਲੇ ਜਿੱਤੀਆਂ ਜਾਣ ਤੇ ਉਹਦੇ ਲਈ ਜਿਹੜੇ ਜੇਤੂ ਉਮੀਦਵਾਰ ਨੇ ਜਿਹਨਾਂ ਨੂੰ ਲੱਗਦਾ ਕਿ ਇਸ ਹਲਕੇ ਤੋਂ ਇਹ ਜ਼ਿਆਦਾ ਪ੍ਰਭਾਵ ਰੱਖਦੇ ਆ ਉਹ ਭਾਵੇਂ ਕਿਸੇ ਵੀ ਪਾਰਟੀ ਨਾਲ ਹੋਣ, ਇਹ ਵੱਖ ਵੱਖ ਪਾਰਟੀਆਂ ਚੋਂ ਉਹਨਾਂ ਨੇਤਾਵਾਂ ਨੂੰ ਆਪਣੀ ਪਾਰਟੀ ਚ ਸ਼ਾਮਲ ਕਰ ਰਹੇ ਆ ਤੇ ਉਹਨਾਂ ਨੂੰ ਟਿਕਟਾਂ ਦੇ ਕੇ ਨਿਵਾਜ ਰਹੇ
1: ਜੀ। ਸੋ ਸਟੂਡੀਓ ਦਾ ਨੰਬਰ 416-233-7368 416-233-7368 ਸਤਨਾਮ ਜੀ ਸਤਿ ਸ੍ਰੀ ਅਕਾਲ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ
1: ਜੀ।
3: ਮੈਂ ਕਿਹਾ ਜੀ ਭੱਟੀ ਸਾਹਿਬ ਨੂੰ ਪੁੱਛਣਾ ਜੀ ਮੈਡੀਕਲ ਕਾਲਜ ਕਿੰਨੇ ਕੁ ਬਣ ਗਏ ਤੇ ਮਾਲਵਾ ਨਹਿਰ ਕਿੰਨੀ ਕੁ ਬਣ ਗਈ ਤੇ ਇੱਕ ਹੋਰ ਸੀ ਇਹਨਾਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਬਿਜਲੀ ਅੰਡਰਗਰਾਉਂਡ ਉਹ ਕਿੱਥੋਂ ਕਿੱਥੋਂ ਜਾ ਰਹੀਆਂ ਜੀ ਤਾਰਾਂ
1: ਜੀ ਭੱਟੀ ਸਾਹਿਬ?
0: ਦੇਖੋ ਜੀ ਇਹ ਸਰਕਾਰ ਦੇ ਕਈ ਵਾਅਦੇ ਹੁੰਦੇ ਆ ਜਿਹੜੇ ਪੂਰੇ ਨਹੀਂ ਕੀਤੇ ਜਾ ਸਕਦੇ ਹੁੰਦੇ, ਜਿੰਨੀਆਂ ਗੱਲਾਂ ਤੁਸੀਂ ਕਹੀਆਂ ਇਹ ਉਹਨਾਂ ਚੋਂ ਕੁਛ ਨੇ ਜਿਹੜੇ ਵਾਅਦੇ ਪੂਰੇ ਨਹੀਂ ਹੋਏ ਤੇ ਲੋਕਾਂ ਨੂੰ ਜਿਹੜੇ ਉਸ ਇਲਾਕਿਆਂ ਨਾਲ ਸੰਬੰਧਿਤ ਮੰਗਾਂ ਦੇ ਜਿਹੜੇ ਇਹਨਾਂ ਨੇ ਐਲਾਨ ਕੀਤੇ ਸੀਗੇ, ਜੇ ਉਸ ਇਲਾਕੇ ਦੇ ਲੋਕੀ ਸਮਝਣਗੇ ਕਿ ਇਹ ਸਾਡੇ ਵਾਅਦੇ ਸਾਡੇ ਨਾਲ ਕੀਤੇ ਪੂਰੇ ਨਹੀਂ ਹੋਏ ਤੇ ਆਪੇ ਉਹ ਵੋਟਾਂ ਪਾਉਣਗੇ ਕਿਉਂਕਿ ਹੁਣ ਵੋਟਾਂ ਦਾ ਟਾਈਮ ਆ ਗਿਆ, ਬਹੁਤ ਨਜ਼ਦੀਕ ਵੋਟਾਂ ਨੇ ਤੇ ਸਰਕਾਰ ਨੂੰ ਜਿੱਥੋਂ ਜਿੱਥੋਂ ਲੱਗਦਾ ਕਿ ਉਹਨਾਂ ਨੇ ਆਪਣੇ ਵਾਅਦੇ ਨਹੀਂ ਪੂਰੇ ਕੀਤੇ ਉੱਥੋਂ ਖਮਿਆਜ਼ਾ ਭੁਗਤਣਾ ਪਏਗਾ।
1: ਤੇ ਕਿਸਾਨਾਂ ਦਾ ਕੀ ਹੈ ਜੀ, ਕੋਈ ਰੇਲਵੇ ਟਰੈਕ ਤੇ ਦੁਬਾਰਾ ਕਿਸਾਨ ਜਾ ਰਹੇ ਨੇ?
0: ਦੇਖੋ ਜੀ ਪਹਿਲਾਂ ਧਰਨਾ ਸੀਗਾ, ਪਹਿਲਾਂ ਤੇ ਚੰਡੀਗੜ੍ਹ ਵਾਲਾ ਖਤਮ ਕੀਤਾ, ਉਸ ਤੋਂ ਬਾਅਦ 3 ਦਿਨ ਪਹਿਲਾਂ ਇਹਨਾਂ ਨੇ ਜਿਹੜੇ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਡੀਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਸੀ, ਉਹ ਖਤਮ ਕੀਤੇ ਸੀਗੇ ਤੇ ਉਸ ਤੋਂ ਬਾਅਦ ਉਹ 1 ਦਿਨ ਦਾ ਹੀ ਇਹਨਾਂ ਦਾ ਪ੍ਰੋਗਰਾਮ ਹੈ ਰੇਲ ਟਰੈਕ ਜਾਮ ਕਰਨ ਦਾ ਤੇ ਉਹ ਹੁਣ ਦੇਖੋ ਕਿੰਨਾ ਕਾਮਯਾਬ ਰਹਿੰਦਾ ਇਹਨਾਂ ਦਾ।
1: ਸੋ ਮੰਗ ਕੀ ਹੈ ਜਿਹੜੇ ਸਰੋਤਿਆਂ ਨੂੰ ਸਾਡੇ ਨੂੰ ਨਹੀਂ ਪਤਾ, ਇੱਕ ਵਾਰ ਦੱਸੋਗੇ ਮੰਗ ਕੀ ਹੈ?
0: ਦੇਖੋ ਜੀ ਇਹਨਾਂ ਦੀਆਂ ਕੁਛ ਮੰਗਾਂ ਜ਼ਿਆਦਾ ਬਲਕਿ ਮੰਗਾਂ ਉਹ ਕੇਂਦਰ ਸਰਕਾਰ ਨਾਲ ਸੰਬੰਧਿਤ ਨੇ ਤੇ ਕੁਝ ਮੰਗਾਂ ਜਿਹੜੀਆਂ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ। ਜਦੋਂ ਮੋਹਾਲੀ ਜਿਹੜਾ ਧਰਨਾ ਚੁੱਕਿਆ ਗਿਆ ਉਦੋਂ ਜਿਹੜੇ ਆਮ ਆਦਮੀ ਪਾਰਟੀ ਦੇ ਸਰਕਾਰ ਦੇ ਖੇਤੀ ਮੰਤਰੀ ਨੇ ਉਹ ਆ ਕੇ ਲਿਖਤੀ ਤੌਰ ਤੇ ਕਹਿ ਕੇ ਗਏ ਸੀ ਕਿ ਅਸੀਂ ਇਹ ਮੰਗਾਂ ਤੁਹਾਡੀਆਂ ਠੀਕ ਨੇ ਤੇ ਇਹਨਾਂ ਨੂੰ ਮੰਗ ਲਾਂਗੇ, ਮਤਲਬ ਲਿਖਤੀ ਭਰੋਸਾ ਦੇਣ ਤੇ ਉਹਨਾਂ ਨੇ ਇਹ ਆਪਣਾ ਧਰਨਾ ਚੁੱਕਿਆ ਸੀ। ਪਰ ਜ਼ਿਆਦਾ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਸਰਕਾਰ ਨਾਲ ਹੀ ਸੰਬੰਧਿਤ ਨੇ ਤੇ ਉਹਦੇ ਵਾਸਤੇ ਉਹ ਉਹਨਾਂ ਇਹ ਕਰ ਰਹੇ ਕਿ ਦੁਬਾਰਾ ਕੇਂਦਰ ਸਰਕਾਰ ਖਿਲਾਫ ਹੀ ਅਸੀਂ ਮੋਰਚਾ ਲਵਾਂਗੇ।
1: ਸਟੂਡੀਓ ਦਾ ਨੰਬਰ ਆ 416-233-7368 416-233-7368 ਲਾਸਟ 5 ਮਿੰਟ ਆਪਣੇ ਕੋਲ ਨੇ, ਭੱਟੀ ਸਾਹਿਬ ਸਾਡੇ ਨਾਲ ਹੈਗੇ ਨੇ ਜੁੜੇ ਹੋਏ ਨੇ ਤੇ ਤੁਸੀਂ ਕੋਈ ਵੀ ਸਵਾਲ ਕਰਨਾ ਚਾਹੁੰਦੇ ਹੋ। ਸੋ 5 ਮਿੰਟ 416-233-7368 ਅਗਲੀ ਕਾਲ 7350 ਸਤਿ ਸ੍ਰੀ ਅਕਾਲ ਜੀ।
4: ਹਾਂਜੀ ਸਤਿ ਸ੍ਰੀ ਅਕਾਲ ਦੋਨੋਂ ਉਸਤਾਦ ਭਰਾਵਾਂ ਨੂੰ।
1: ਸਤਿ ਸ੍ਰੀ ਅਕਾਲ
4: ਭੱਟੀ ਸਾਹਿਬ, ਇਹ ਪੁੱਛਣਾ ਸੀ ਜਿੱਦਾਂ ਹੁਣ ਝੋਨਾ ਹੋ ਗਿਆ ਸੀਜ਼ਨ ਤੇ ਹਰ ਸਾਲ ਇਹ ਰੌਲਾ ਪੈਂਦਾ ਦਿੱਲੀ ਚ ਧੂੰਆਂ ਆ ਗਿਆ ਜੀ, ਪਲਾਰੀ ਇੱਦਾਂ ਹੋ ਗਈ, ਇਹ ਹੋ ਗਿਆ। ਹੁਣ ਇਸ ਸਾਲ ਗੌਰਮੈਂਟ ਦਾ ਕੀ ਪਲਾਨ ਹੈ? ਪਹਿਲੇ ਤੋਂ ਕਿਸਾਨਾਂ ਨੂੰ ਕੋਈ ਇੰਸਟਰਕਸ਼ਨ ਹੈਗੀ ਜਾਂ ਕੋਈ ਇਹਨਾਂ ਦਾ ਮਾਸਟਰ ਪਲਾਨ ਬਣਾਇਆ ਇਹਨਾਂ ਨੇ? ਇਸ ਜਿਹੜੀ ਪ੍ਰੋਬਲਮ ਆ ਜਾਂਦੀ ਹਰ ਸਾਲ ਦੀ ਉਹਨੂੰ ਜਲਾ ਦਿੰਦੇ ਨੇ ਕਿਸਾਨ। ਬਾਕੀ ਮੈਂ ਇਹ ਵੀ ਦੇਖਿਆ ਕਿ ਕੋਈ ਕਿਸਾਨ ਉਹਦੀ ਕੁਛ ਟਾਈਲਾਂ ਬਣਾ ਰਹੇ ਨੇ, ਉਹਦਾ ਇੰਡਸਟਰੀਅਲ ਫਾਰਮ ਕਰ ਰਹੇ ਨੇ, ਦੱਸੋ ਇਹਦੇ ਬਾਰੇ ਜੇ ਕੁਛ ਦੱਸ ਸਕਦੇ ਹੋ ਪਲੀਜ਼। ਥੈਂਕ ਯੂ ਜੀ।
0: ਭਾਜੀ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਕਿ ਸਾਡੀਆਂ ਸਰਕਾਰਾਂ ਉਹ ਪਹਿਲਾਂ ਨੀ ਕੋਈ ਜ਼ਿਆਦਾ ਸੋਚਦੀਆਂ, ਬਾਅਦ ਚ ਉਹ ਜਦੋਂ ਕੰਮ ਹੋ ਚੁੱਕਾ ਹੁੰਦਾ ਉਦੋਂ ਸੋਚਦੀਆਂ। ਹੁਣ ਆਪਾਂ ਹੜਾਂ ਦੀ ਗੱਲ ਲਈਏ, ਪਿਛਲੇ ਸਾਲ ਜਿਹੜੇ ਇੰਨੇ ਭਿਆਨਕ ਹੜ ਆਏ ਸੀਗੇ ਉਹ ਪਹਿਲਾਂ ਜੇ ਜਿਹੜੀਆਂ ਨਦੀਆਂ ਨੇ ਜਿਹੜੇ ਦਰਿਆ ਨੇ ਉਹਨਾਂ ਦੇ ਕੰਢੇ ਮਜ਼ਬੂਤ ਕੀਤੇ ਹੁੰਦੇ ਤੇ ਫਿਰ ਉਹ ਕੰਮ ਨਹੀਂ ਸੀ ਹੋਣਾ। ਜਦੋਂ ਹੜ ਆ ਗਏ ਫਿਰ ਸਰਕਾਰ ਫੰਡ ਜਾਰੀ ਕਰਦੇ ਕਿ ਹੁਣ ਆਹ ਧੂਸੀਆਂ ਉਹਨਾਂ ਨੂੰ ਪੱਕੀਆਂ ਕੀਤੀਆਂ ਜਾਣਗੀਆਂ, ਬੰਨ ਪੱਕੇ ਕੀਤੇ ਜਾਣਗੇ, ਕੰਢੇ ਪੱਕੇ ਕੀਤੇ ਜਾਣਗੇ। ਇਹੀ ਹਾਲ ਜਿਹੜਾ ਧੂੰਏ ਦਾ ਪਰਾਲੀ ਦੇ ਜਿਹੜੇ ਸਾੜਨ ਦਾ, ਹੁਣ ਤੱਕ ਇਹਨੂੰ ਸਰਕਾਰ ਨੂੰ ਚਾਹੀਦਾ ਸੀ ਕਿ ਕੋਈ ਅਲਟਰਨੇਟ ਦਿੰਦੇ ਕਿਸਾਨਾਂ ਨੂੰ, ਪਰ ਜਦੋਂ ਹੁਣ ਕਿਸਾਨਾਂ ਨੇ ਝੋਨਾ ਆਪਣਾ ਵੱਢ ਕੇ ਤੇ ਪਰਾਲੀ ਸਾੜਨੀ ਹੈ, ਫਿਰ ਇਹਨਾਂ ਨੇ ਆਪਣੇ ਕਾਨੂੰਨ ਲਾਗੂ ਕਰਨੇ ਆ ਕਿ ਫਿਰ ਸਖ਼ਤੀ ਵੀ ਕਰਨਗੇ, ਗ੍ਰਿਫਤਾਰੀਆਂ ਵੀ ਕਰਨਗੇ ਤੇ ਇਹ ਸਾਰਾ ਕੁਝ ਉਦੋਂ ਹੀ ਹੁੰਦਾ ਬਾਅਦ ਚ। ਤੁਹਾਡੀ ਗੱਲ ਠੀਕ ਆ ਕਿ ਪਹਿਲਾਂ ਸਰਕਾਰ ਨੂੰ ਜ਼ਰੂਰ ਕੋਈ ਪਲਾਨ ਬਣਾਉਣਾ ਚਾਹੀਦਾ ਜਿਹੜਾ ਹਜੇ ਤੱਕ ਨਹੀਂ ਬਣਾਇਆ।
1: 3056 ਸਤਿ ਸ੍ਰੀ ਅਕਾਲ ਬਾਈ ਜੀ, ਕੀ ਹਾਲ ਚੱਲ ਰਿਹਾ?
5: ਭੁੱਲਰ ਸਾਹਿਬ ਤੇ ਭੱਟੀ ਸਾਹਿਬ ਸਤਿ ਸ੍ਰੀ ਅਕਾਲ ਭਾਜੀ।
1: ਸਤਿ ਸ੍ਰੀ ਅਕਾਲ ਜੀ।
5: ਭਾਜੀ ਜਿਸ ਹਿਸਾਬ ਨਾਲ ਜਿੱਦਾਂ ਖਬਰਾਂ ਆ ਰਹੀਆਂ ਪੰਜਾਬ ਤੋਂ ਹੋਰ ਹਿੰਦੁਸਤਾਨ ਤੋਂ, ਉੱਥੇ ਜਿੱਦਾਂ ਹੁਣ ਬੀਜੇਪੀ ਗੱਠਜੋੜ ਕਰ ਰਹੀ ਆ ਆਪਣੇ ਪੰਜਾਬ ਦੇ ਵਿੱਚ, ਇਹ ਲੱਤਾਂ ਪਸਾ ਰਹੇ ਆ, ਕੀ ਪੰਜਾਬ ਦੇ ਲੋਕ ਬੀਜੇਪੀ ਨੂੰ ਵੋਟਾਂ ਪਾਉਣਗੇ? ਕਿਸਾਨੀ ਮੋਰਚਾ ਭੁੱਲ ਜਾਣਗੇ ਉਹ, ਜਿੱਦਾਂ ਹੁਣ ਬਾਦਲ ਸਾਹਿਬ ਨੇ ਪਿੱਛੇ ਜਿੱਦਾਂ ਬਿਆਦੀਆਂ ਕੀਤੀਆਂ ਸੀਗੀਆਂ ਕਿ ਬਾਦਲ ਸਾਹਿਬ ਨੂੰ ਉਹ ਭੁੱਲ, ਲੋਕੀ ਉਹ ਭੁੱਲ ਜਾਣਗੇ, ਜਿੱਦਾਂ ਜਿਹੜੇ ਮੋਰਚੇ ਲੱਗੇ ਸੀ ਹੱਤਿਆਂ ਦੇ ਗੋਲੀਆਂ ਚਲਾਈਆਂ ਸੀਗੀਆਂ,
6: ਮੂਰਤੀਆਂ ਦੀ ਬੇਅਦਬੀ ਦੀ ਗੱਲ ਸੁਣੀ ਜੀ ਪਹਿਲਾਂ ਸਰੋਤੇ ਤੋਂ ਮੈਂ ਵੀ, ਤੇ ਇਹਦਾ ਦੁੱਖ ਤਾਂ ਜ਼ਰੂਰ ਹੁੰਦਾ ਜੀ, ਇਹਦਾ ਫਿਰ ਆਪਣੇ ਅਵੇਅਰਨੈਸ ਦੀ ਕਮੀ ਵੀ ਲੱਗਦੀ ਆ, ਕਿਉਂਕਿ ਕਿਤੇ ਵੀ ਜਿੱਥੇ ਤੁਹਾਡੀ ਮੇਰੇ ਹਿਸਾਬ ਨਾਲ ਜਿਵੇਂ ਕਹਿੰਦੇ ਨੇ ਜਾਣੇ ਵੀ ਆਪਣੇ ਮੁੱਕ ਜਾਂਦੀ ਆ ਨਾ ਗੱਲ ਕਰਨ ਦੀ ਕਪੈਸਿਟੀ, ਉਦੋਂ ਬੰਦਾ ਦੰਗੇ ਤੇ ਉਤਰਦਾ ਨਾ, ਜਿਵੇਂ ਕਈ ਰੇਡੀਓ ਹੋਸਟ ਨੂੰ ਜਿਵੇਂ ਇੱਥੇ ਕੈਲਗਰੀ ਰੈਡ ਐਫ ਐਮ ਵਾਲਾ ਦਾ ਰਿਸ਼ੀ
1: ਬਾਈ ਜੀ, ਮੈਨੂੰ ਨੀ ਪਤਾ ਤੁਸੀਂ ਕੀ ਗੱਲ ਕਹਿਣ ਲੱਗੇ ਹੋ, ਸੋ ਮੈਂ ਏਦਾਂ ਟਿੱਪਣੀ, ਤੁਸੀਂ ਗੱਲਬਾਤ ਆਪਣੀ ਰੱਖਿਆ ਕਰੋ, ਪਤਾ ਗੱਲ ਕੀ ਹੈ ਕਿਸੇ ਹੋਰ ਚੈਨਲ ਬਾਰੇ ਕਿਸੇ ਹੋਰ ਹੋਸਟ ਬਾਰੇ ਕੀ ਕਹਿਣਾ ਕੀ ਨਹੀਂ, ਸੋ ਉਹ ਚੀਜ਼ ਮੈਂ ਔਨੇਅਰ ਨਹੀਂ ਕਰ ਸਕਦਾ, ਤੁਸੀਂ ਪਲੀਜ਼ ਇਹਦਾ ਗੁਰੇਜ਼ ਕਰਿਆ ਕਰੋ। ਸਾਡੇ ਭੱਟੀ ਸਾਹਿਬ ਜੋ ਪਹਿਲੀ ਚੀਜ਼ ਸੀ ਉਹ ਕਹਿੰਦੇ ਹੁਣ, ਕਿਉਂਕਿ ਹਰ ਸਰਕਾਰ ਕੁਝ ਨਾ ਕੁਝ, ਕਾਂਗਰਸ 'ਤੇ ਕੁਝ ਅਜਿਹੇ ਦੋਸ਼ ਨੇ, ਬੀਜੇਪੀ 'ਤੇ ਕੁਝ ਅਜਿਹੇ ਦੋਸ਼ ਨੇ, ਅਕਾਲੀਆਂ 'ਤੇ ਅਜਿਹੇ ਦੋਸ਼ ਨੇ, ਐਂਡ ਸੇਮ ਕੁਝ ਕੁ ਅਜਿਹਾ ਇਸ ਸਰਕਾਰ ਦੇ ਵਿੱਚ ਵੀ ਹੋਇਆ, ਸੋ ਇਹਦਾ ਮਤਲਬ ਫਿਰ ਲੋਕ ਨਵੇਂ ਫਰੰਟ ਨੂੰ ਲੈ ਕੇ ਆਉਣ, ਇਹਦਾ ਮਤਲਬ
0: ਭਾਜੀ ਦਾ ਐਕਸਪਲੇਨ ਨਾ ਗੱਲ ਉਹਨੇ ਕੀਤੀ ਸੀ ਅਕਾਲੀ ਭਾਜਪਾ ਗੱਠਜੋੜ ਦੀ, ਜਿਹਦੀ ਗੱਲਬਾਤ ਅੱਜ ਹੈ, ਹਾਲਾਂਕਿ ਫਿਰ ਕੱਲ ਪਰਸੋਂ ਫਿਰ ਇੱਕ ਉਹਨਾਂ ਦਾ ਭਾਜਪਾ ਦਾ ਲੀਡਰ ਕਹਿ ਰਿਹਾ ਸੀ ਕਿ ਅਸੀਂ ਸਾਰੀਆਂ 117 ਸੀਟਾਂ ਤੇ ਚੋਣ ਲੜਾਂਗੇ। ਅਕਾਲੀਆਂ ਦੀ ਗੱਲ ਹੋਵੇ ਤੇ ਇਹ ਦੱਬੀ ਜ਼ਬਾਨ ਚ ਇਹ ਕਹਿੰਦੇ ਕਿ ਅਸੀਂ ਗੱਠਜੋੜ ਕਰ ਰਹੇ ਹਾਂ। ਮੈਨੂੰ ਇੱਕ ਗੱਲ ਨੀ ਸਮਝ ਲੱਗਦੀ ਕਿ ਜਦੋਂ ਪਹਿਲਾਂ ਬੜਾ ਵਧੀਆ ਗੱਠਜੋੜ ਇਹਨਾਂ ਦਾ ਚੱਲ ਰਿਹਾ ਸੀਗਾ, ਉਦੋਂ ਕਿਸਾਨ ਮੋਰਚਾ ਆ ਗਿਆ, ਕਿਸਾਨ ਮੋਰਚੇ ਕਰਕੇ ਜਿਹੜੇ ਉਹਨਾਂ ਨੇ ਬਿੱਲ ਲਿਆਂਦੇ ਸੀਗੇ ਉਹਦੇ ਅਗੇਂਸਟ ਜਿਹੜੀ ਹਰਸਿਮਰਤ ਕੌਰ ਬਾਦਲ ਹੈ ਇਹ ਅਸਤੀਫਾ ਦੇ ਕੇ ਤੇ ਬਾਹਰ ਆ ਗਈ ਸੀ ਤੇ ਇਹਨਾਂ ਨੇ ਆਪਣਾ ਗੱਠਜੋੜ ਤੋੜਿਆ ਸੀ। ਹੁਣ ਜੇ ਇਹ ਦੁਬਾਰਾ ਗੱਠਜੋੜ ਕਰ ਰਹੇ ਆ ਤੇ ਅਕਾਲੀ ਦਲ ਨੂੰ ਇਹ ਸਮਝ ਨਹੀਂ ਲੱਗਦੀ ਕਿ ਉਹੀ ਸਰਕਾਰ ਹੈ, ਉਹੀ ਕਿਸਾਨਾਂ ਦਾ ਜਿਹੜਾ ਮਸਲੇ ਹਾਲੇ ਤੱਕ ਪੈਂਡਿੰਗ ਪਏ ਆ ਤੇ ਫਿਰ ਇਹ ਦੁਬਾਰਾ ਕਿੱਦਾਂ ਜੁਆਇਨ ਕਰ ਰਹੇ ਆ। ਸੋ ਇਹ ਸਿਰਫ ਤੇ ਸਿਰਫ ਵੋਟਾਂ ਦੀ ਸਿਆਸਤ ਹੈ ਜੀ, ਪਰ ਲੱਗਦਾ ਨਹੀਂ ਕਿ ਪੰਜਾਬ ਦੇ ਲੋਕ ਭਾਰਤੀ ਜਨਤਾ ਪਾਰਟੀ ਦੇ ਉਸ ਸਖਤੀ ਨੂੰ ਜਿਹੜੀ ਉਹਨਾਂ ਨੇ ਹਰਿਆਣਾ ਦਾਖਲ ਹੋਣ ਵੇਲੇ ਕੀਤੀ ਸੀ ਜਾਂ 750 ਕਿਸਾਨ ਦਿੱਲੀ ਦੀਆਂ ਬਰੋਹਾਂ ਤੇ ਸ਼ਹੀਦ ਕੀਤਾ ਸੀ, ਲੋਕੀ ਇਹਨਾਂ ਨੂੰ ਮੰਨਣਗੇ, ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ
1: ਜੀ। ਹਰਵਿੰਦਰ ਜੀ ਸਤਿ ਸ੍ਰੀ ਅਕਾਲ।
7: ਸਤਿ ਸ੍ਰੀ ਅਕਾਲ ਭੁੱਲਰ ਸਾਹਿਬ, ਭੱਟੀ ਸਾਹਿਬ ਨੂੰ ਸਤਿ ਸ੍ਰੀ ਅਕਾਲ। ਦੇਖੋ ਜੀ ਭੱਟੀ ਸਾਹਿਬ, ਇਹਨਾਂ ਨੇ ਜਿਹੜਾ ਬਿਜਲੀ ਬੋਰਡ ਦਾ ਸਭ ਤੋਂ ਉੱਪਰਲਾ ਪੱਧਰ ਸੀ ਉਹ ਬਦਲਤਾ, ਉਹਦਾ ਕਸੂਰ ਤਾਂ ਦੱਸੋ ਕੀ ਆ? ਦੇਖੋ ਬਿਜਲੀ ਫ੍ਰੀ ਤੁਸੀਂ ਦਿੰਦੇ ਹੋ ਵੋਟਾਂ ਕਰਕੇ ਉਹਦੇ, ਹਨਾ, ਤੇ ਬਿਜਲੀ ਕੋਲ ਪੈਸਾ ਨੀ, ਬਿਜਲੀ ਬੋਰਡ ਕੋਲ ਆ ਰਿਹਾ ਉਹ, ਹੁਣ ਕੋਲਾ ਕਿੱਥੋਂ ਖਰੀਦੇ? ਪੈਸਾ ਤੁਸੀਂ ਨੀ ਉਹਨੂੰ ਦੇ ਰਹੀ, ਸਰਕਾਰ ਆਪ ਕੰਗਾਲ ਹੋਈ ਪਈ ਆ, ਤੇ ਕੋਲਾ ਕਿੱਥੋਂ ਖਰੀਦੇ ਜਿੱਥੋਂ ਉਹ ਬਿਜਲੀ ਬਣਾਉਣ? ਉਹਨੇ ਕੋਲਾ ਨੀ ਖਰੀਦਿਆ, ਫਿਰ ਦੱਸੋ ਕੋਲਾ ਕਿਉਂ ਨੀ ਖਰੀਦਿਆ? ਕਿਉਂਕਿ ਉਹਦੇ ਕੋਲ ਪੈਸਾ ਨੀ। ਉਹ ਜਿਹੜਾ ਮਰਜ਼ੀ ਅਫਸਰ ਲਾ ਲਓ ਉਹਨੇ ਇਹੀ ਕਰਨਾ, ਪਲੀਜ਼ ਤੁਹਾਡੇ ਵਿਚਾਰ ਕੀ ਨੇ ਮੈਂ ਆਪ ਕਲੀਅਰ ਸੁਣੂੰਗਾ। ਥੈਂਕ ਯੂ ਸਰ।
1: ਸ਼ੁਕਰੀਆ ਜੀ। ਸਟੂਡੀਓ ਦਾ ਨੰਬਰ ਇੱਕ ਵਾਰ ਫਿਰ ਦੱਸ ਦੇ, ਕਿਉਂਕਿ ਅਖੀਰੀ ਚਰਨ ਦੇ ਵਿੱਚ ਇਹ ਸੈਗਮੈਂਟ ਦੇ ਆਪਾਂ ਪਹੁੰਚ ਗਏ ਹਾਂ, ਫਿਰ ਆਪਾਂ ਖੁੰਡ ਚਰਚਾ ਸੈਗਮੈਂਟ ਦੇ ਵਿੱਚ ਦਾਖਲ ਹੋਵਾਂਗੇ। ਸੋ 416-233-73-68 ਨੰਬਰ ਆ ਜੀ। ਭੱਟੀ ਸਾਹਿਬ
0: ਭਾਜੀ, ਮੇਰਾ ਇਹ ਖਿਆਲ ਹੈ ਕਿ ਜੇ ਸਰਕਾਰ ਨੂੰ ਲੱਗਦਾ ਸੀ ਕਿ ਬਸੰਤ ਗਰਗ ਇੰਨੇ ਕਾਬਿਲ ਅਫਸਰ ਨਹੀਂ ਹੈ, ਉਹਨਾਂ ਕਰਕੇ ਇਹ ਸੰਕਟ ਆਇਆ, ਤੇ ਜਿਹੜੇ ਉਹਨਾਂ ਨੇ ਨਵੇਂ ਗੁਰਕੀਰਤ ਕਿਰਪਾਲ ਸਿੰਘ ਜਿਹੜੇ ਬਹੁਤ ਸੀਨੀਅਰ IAS ਅਫਸਰ ਨੇ, ਜੇ ਸਰਕਾਰ ਨੂੰ ਲੱਗਦਾ ਕਿ ਉਹ ਜ਼ਿਆਦਾ ਵਧੀਆ ਚਲਾ ਸਕਦੇ ਆ, ਤੇ ਆਉਣ ਵਾਲੇ ਸਮੇਂ 'ਚ ਜੇ 10-15 ਦਿਨ ਤੱਕ ਇਹ ਸੰਕਟ ਏਦਾਂ ਹੀ ਬਰਕਰਾਰ ਰਿਹਾ ਤੇ ਫਿਰ ਉਹ ਸਰਕਾਰ ਦੀ ਨਾਕਾਮਯਾਬੀ ਹੋਏਗੀ ਉਹਨੂੰ ਬਦਲਣ 'ਚ, ਤੇ ਜੇ ਗੁਰਕੀਰਤ ਕਿਰਪਾਲ ਸਿੰਘ ਆਪਣੀ ਸੂਝ ਵਰਤ ਕੇ ਇਹ ਸੰਕਟ ਦੂਰ ਕਰ ਸਕਦੇ ਆ ਤੇ ਫਿਰ ਸਰਕਾਰ ਦਾ ਕਦਮ ਠੀਕ ਮੰਨਿਆ ਜਾਏਗਾ। ਤੇ ਆਉਣ ਵਾਲਾ ਜਿਹੜਾ ਇੱਕ ਹਫ਼ਤਾ ਉਹ ਬੜਾ ਕਰੂਸ਼ਲ ਹੈ ਇਹ ਡਿਸਾਈਡ ਕਰਨ ਵਾਸਤੇ ਕਿ ਬਸੰਤ ਗਰਗ ਠੀਕ ਸੀ ਕਿ ਗੁਰਕੀਰਤ ਕਿਰਪਾਲ ਸਿੰਘ ਠੀਕ ਸੀ।
1: ਸਚਵੰਤ ਭੱਟੀ ਜੀ ਸਤਿ ਸ੍ਰੀ ਅਕਾਲ।
8: ਸਤਿ ਸ੍ਰੀ ਅਕਾਲ ਵੀਰ ਜੀ, ਤੁਹਾਨੂੰ ਦੋਨੇ ਵੀਰਾਂ ਨੂੰ ਤੇ ਭੱਟੀ ਸਾਹਿਬ। ਇਹ ਜਿਹੜਾ ਬੀਬੀ ਬਾਦਲ ਨੇ ਅਸਤੀਫਾ ਦਿੱਤਾ ਸੀ, ਪਹਿਲਾਂ ਤੋਂ ਸਾਰਾ ਟੱਬਰ ਉਹਦੇ ਫਾਇਦੇ ਹੀ ਕਰਾਉਣ ਤੇ ਲੱਗਾ ਹੋਇਆ ਸੀਗਾ, ਜਿਹੜੇ 3 ਕਾਨੂੰਨ ਸੀਗੇ, ਪਰ ਉਹ ਲੋਕਾਂ ਦੇ ਜ਼ਿਆਦਾ ਪ੍ਰੈਸ਼ਰ ਦੇ ਪੈਣ ਕਾਰਨ ਫਿਰ ਉਹਨੂੰ ਮਰਦੀ ਨੇ ਅੱਖ ਚੱਬਿਆ ਉਹ ਹਨਾ ਗਾਣੇ ਵਾਲੀ ਗੱਲ ਹੋਈ ਸੀ ਉਹਨੂੰ ਤਾਂ ਅਸਤੀਫਾ ਦੇਣਾ ਪਿਆ ਸੀ ਉਹਨੇ ਕੋਈ ਪੁੰਨ ਦੇ ਖੈਰ ਨਹੀਂ ਦਿੱਤਾ ਤੇ ਜਿਹੜਾ ਹੜਾਂ ਬਾਰੇ ਆਪ ਜੀ ਕਹਿ ਰਹੇ ਆ ਆਹ ਕਪੂਰਥਲੇ ਜ਼ਿਲ੍ਹੇ ਦੇ ਆਪ ਨੇ ਵੀ ਵੀਡੀਓ ਦੇਖੀਆਂ ਹੋਣੀਆਂ ਕੁਛ ਪਿੰਡ ਜਿਹੜੇ ਉਹ ਕਹਿੰਦੇ ਬਿਆਸਾ ਦਰਿਆ ਜਿਹੜੇ ਆ ਬਿਆਸ ਡੇਰੇ ਵਾਲੇ ਆ ਉਹੋ ਹੀ ਹੜ ਦਾ ਕਾਰਨ ਬਣੇ ਆ ਵੀ ਉਹਨਾਂ ਨੇ ਉਹ ਬਿਆਸ ਦਾ ਕਾਫੀ ਆਲਾ ਦੁਆਲਾ ਕਿਲੋ ਡੇਢ ਦੋ ਕਿਲੋਮੀਟਰ ਦਾ ਉਹ ਭਰਤੀ ਪਾ ਕੇ ਉੱਥੇ ਬੰਨ ਬਣਾ ਤਾ ਉਹਦੇ ਕਾਰਨ ਵੀ ਹੜ ਆ ਸਕਦੇ ਆ ਕਿ ਉੱਥੇ ਉਹ ਕਾਨੂੰਨ ਹੈ ਨੀ ਕਿ ਬਾਬਿਆਂ ਤੋਂ ਹੀ ਸਾਰੀਆਂ ਸਰਕਾਰਾਂ ਡਰਦੀਆਂ ਵੀ ਜਿਹੜੇ ਬਾਬੇ ਦੇ ਕੋਲ
1: ਵੋਟ ਸੋ ਥੈਂਕ ਯੂ ਜੀ ਇੱਕ ਇੱਕ ਕਾਲ ਹੋਰ ਅੱਜ ਦੀ ਆਖਰੀ ਕਾਲ ਦੀ ਸਗੁਣ ਦਾ ਆਖਰੀ ਕਾਲ ਆ ਸੋ ਇਹ ਆ ਕਿ ਬਿਆਸ ਡੇਰੇ ਕਰਕੇ ਕੀ ਉਹ ਇਲਾਕੇ ਤੇ ਪ੍ਰਭਾਵ ਪਿਆ ਅਮਰਜੀਤ ਜੀ ਸਤਿ ਸ੍ਰੀ ਅਕਾਲ
9: ਹਾਂਜੀ ਭਾਈ ਸਤਿ ਸ੍ਰੀ ਅਕਾਲ ਜੀ ਭੱਟੀ ਸਾਹਿਬ ਨੇ ਸਵਾਲ ਹੈ ਜੀ ਜਿਹੜਾ ਸੁੱਚਾ ਸਿੰਘ ਲੰਗਾਹ ਦਾ ਇੱਕ ਆਪਣਾ ਭਰਾ ਹੈ ਇੱਕ ਹੋਰ ਫੜਿਆ ਗਿਆ ਜੀ ਉਹਦੇ ਬਾਰੇ ਪੁੱਛਿਆ
1: ਤੇ ਇੱਕ ਹੋਰ ਕਾਲ ਨਾਲ ਹੀ ਲੈਣੇ ਫਿਰ ਭੱਟੀ ਸਾਹਿਬ ਇਕੱਠੀ ਸਾਰੇ ਸਵਾਲਾਂ ਦਾ ਜਵਾਬ ਦੇ ਕੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਹਰਪਾਲ ਜੀ ਨੇ ਸਾਡੇ ਨਾਲ
10: ਹੈਲੋ
1: ਸਤਿ ਸ੍ਰੀ ਅਕਾਲ ਜੀ
10: ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਦੇਖੋ ਗੱਲ ਸੁਣ ਰਿਹਾ ਸੀ ਕਹਿੰਦੇ ਜੀ ਲੋਕੀ ਭੁੱਲ ਗਏ ਕਿ ਬੇਨਤੀਆਂ ਕੀਤੀਆਂ ਬਾਦਲਾਂ ਨੇ ਜਾਂ
1: ਪਹਿਲੀ ਚੀਜ਼
10: ਮਾਫ਼ ਕਰ ਦੇਣਗੇ
1: ਜੀ
10: ਹਾਂ ਮੈਂ ਕਹਿੰਦਾ ਕਿ ਲੋਕਾਂ ਦੇ ਤਾਂ ਜ਼ਮੀਰ ਮਰੇ ਹੋਏ ਜਿਹਨਾਂ
1: ਨੇ ਜ਼ਮੀਰ ਵੀ ਨਹੀਂ ਜ਼ਮੀਰ ਵਾਲੀ ਗੱਲ ਅਲੱਗ ਆ ਮਨਕੂ ਸਾਹਿਬ ਪਰ ਜਿਹੜੀ ਚੀਜ਼ ਆ ਉਹ ਇੱਦਾਂ ਨਹੀਂ ਹੈਗਾ ਉਹਨਾਂ ਨੇ ਕਰਵਾਏ ਨੇ ਜਾਂ ਕੀ ਆ ਉਹ ਜਿਹੜੀ ਉਹ ਐਲੀਗੇਸ਼ਨ ਇਹ ਆ ਕਿ ਉਹ ਜਿਹੜੀ ਬੰਦੀ ਪੈਰਵਾਈ ਕੀਤੀ ਜਾ ਸਕਦੀ ਸੀ ਜਿਹੜਾ ਉਹਨੂੰ ਰੋਕਣ ਦੇ ਲਈ ਜਾਂ ਉਹ ਗੋਲੀਕਾਂਡ ਹੋਇਆ ਉਹਦੇ ਆਦੇਸ਼ ਜਾਂ ਫਿਰ ਉਸਨੂੰ ਫੜਨ ਦੇ ਲਈ ਸਜ਼ਾ ਤੱਕ ਪਹੁੰਚਾਉਣ ਲਈ ਉਹਦੇ ਵਿੱਚ ਬੰਦੀ ਪੈਰਵਾਈ ਦੇ ਵਿੱਚ ਕਤਾਹੀ ਦੇ ਐਲੀਗੇਸ਼ਨ ਲੱਗੇ ਨੇ ਕਿ ਸ਼ਾਇਦ ਵੋਟਾਂ ਦੇ ਸੈਗਮੈਂਟ ਕਰਕੇ ਇੰਨਾ ਜਿਹੜਾ ਸਹੀ ਤਰੀਕੇ ਦੇ ਨਾਲ ਫੈਸਲੇ ਨਹੀਂ ਹੋਏ ਐਲੀਗੇਸ਼ਨ ਇਹ ਲੱਗੇ ਨੇ ਇਹ ਨਹੀਂ ਲੱਗੇ ਕਿ ਕਰਵਾਏ ਨੇ ਬਾਕੀ ਭੱਟੀ ਸਾਹਿਬ ਜ਼ਿਆਦਾ ਬਿਹਤਰ ਦੱਸ ਸਕਦੇ ਨੇ ਜੀ ਭੱਟੀ ਸਾਹਿਬ ਸਾਰੇ ਆ ਕਾਲਾਂ ਦੇ ਆਂਸਰ ਕਰ ਦਿਓ
0: ਦੇਖੋ ਜੀ ਬਿਆਸ ਵਾਲੀ ਗੱਲ ਉਹ ਬਿਲਕੁਲ ਸਹੀ ਹੈ ਕਿ ਸਾਰੀ ਦੁਨੀਆਂ ਨੂੰ ਆਲੇ ਦੁਆਲੇ ਲੋਕਾਂ ਨੂੰ ਪਤਾ ਹੈ ਕਿ ਬਿਆਸ ਡੇਰੇ ਕਰਕੇ ਉਸ ਇਲਾਕੇ ਚ ਕਪੂਰਥਲੇ ਚ ਹੜ ਆਉਂਦੇ ਆ ਪਰ ਕਿਉਂਕਿ ਇੱਕ ਬੜਾ ਮਜ਼ਬੂਤ ਧੜਾ ਹੈਗਾ ਪੰਜਾਬ ਦਾ ਜਿਹੜਾ ਬਾਬੇ ਨੂੰ ਮੰਨਦੇ ਆ ਬਹੁਤ ਸਾਰੇ ਲੋਕ ਉਹਨਾਂ ਦੇ ਅਨੁਯਾਈ ਨੇ ਇਸ ਕਰਕੇ ਸਰਕਾਰਾਂ ਵੀ ਥੋੜਾ ਜਿਹਾ ਉਹਨਾਂ ਤੋਂ ਥੋੜਾ ਜਿਹਾ ਭੈ ਖਾਂਦੀਆਂ ਇਸ ਕਰਕੇ ਉਹਨਾਂ ਨੂੰ ਬਲੇਮ ਨਹੀਂ ਕੀਤਾ ਜਾਂਦਾ ਦੂਜੀ ਗੱਲ ਕਿਹੜੀ ਸੀ ਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਨੰਦਪੁਰ ਸਾਹਿਬ ਤੋਂ ਮੈਂਬਰ ਵੀ ਨੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਵੀ ਨੇ ਉਹਨਾਂ ਤੇ ਇੱਕ ਔਰਤ ਨੇ ਰੇਪ ਦਾ ਕੇਸ ਦਰਜ ਕਰਾਇਆ ਮੈਜਿਸਟਰੇਟ ਅੱਗੇ ਉਹਨੇ ਸਬੂਤ ਵੀ ਦਿੱਤੇ ਆ ਤੇ ਗਵਾਹੀ ਵੀ ਦਿੱਤੀ ਆ ਜਿਹਦੇ ਬੇਸ ਤੇ ਉਹਤੇ ਐਫ ਆਈ ਆਰ ਦਰਜ ਹੋਈ ਹੈ ਪਰ ਚਾਵਲਾ ਸਾਹਿਬ ਨੇ ਆਪਣੇ ਆਪ ਨੂੰ ਬੇਕਸੂਰ ਦੱਸਦਿਆਂ ਆਪਣੇ ਸਾਰੇ ਅਹੁਦਿਆਂ ਤੇ ਅਸਤੀਫਾ ਦਿੱਤਾ ਤੇ ਇਹ ਕਿਹਾ ਕਿ ਜਦੋਂ ਤੱਕ ਮੈਂ ਅਦਾਲਤ ਤੋਂ ਬਰੀ ਨਹੀਂ ਹੋਵਾਂਗਾ ਉਦੋਂ ਤੱਕ ਮੈਂ ਕੋਈ ਅਹੁਦਾ ਨਹੀਂ ਸੰਭਾਲਾਂਗਾ ਸੋ ਬੜੀ ਆਉਣ ਵਾਲੇ ਸਮੇਂ ਚ ਕਲੀਅਰ ਹੋ ਜਾਏਗਾ ਜੀ ਜਦੋਂ ਅਦਾਲਤੀ ਕਾਰਵਾਈ ਚੱਲੇਗੀ ਕਿ ਵਾਕਈ ਉਹਨਾਂ ਨੇ ਰੇਪ ਕੀਤਾ ਜਾਂ ਨਹੀਂ ਕੀਤਾ
1: ਸ਼ੁਕਰੀਆ ਭੱਟੀ ਸਾਹਿਬ ਇੱਥੇ ਤੁਹਾਡੇ ਤੋਂ ਇਜਾਜ਼ਤ ਲਵਾਂਗੇ ਤੇ ਬਹੁਤ ਸ਼ੁਕਰੀਆ ਜੀ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਫਿਰ ਹੁੰਦੀਆਂ ਨੇ ਮੁਲਾਕਾਤਾਂ ਬਹੁਤ ਧੰਨਵਾਦ ਜੀ ਸਟੂਡੀਓ ਨੰਬਰ 416-233-73-68 ਤੇ ਬੜਾ ਜਲਦੀ ਅਸੀਂ ਗੱਲਬਾਤ ਕਰਾਂਗੇ ਖੁੰਝ ਚਰਚਾ ਸੈਗਮੈਂਟ ਦੇ ਵਿੱਚ ਇਹਨਾਂ ਨੂੰ ਇੱਕ ਫਰਮੈਸ਼ੀ ਗੀਤ ਤੁਸੀਂ ਸੁਣੋ

0: ਦੋਸਤੋ ਜਿਹੜੇ ਨੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ 8 ਵਜੇ ਤੱਕ ਤੁਸੀਂ ਇਹ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ ਤੇ ਹੁਣ ਸੈਗਮੈਂਟ ਖੁੰਡ ਚਾਚਾ ਦੇ ਵਿੱਚ ਗੱਲਬਾਤ ਕੱਲ੍ਹ ਵਾਲੀ ਨੂੰ ਕੰਟੀਨਿਊ ਕਰਾਂਗੇ ਤੇ ਇਹ ਸੈਗਮੈਂਟ ਨੂੰ ਸਪੋਂਸਰ ਕਰਦੇ ਨੇ ਦਲਾਵਰੀ ਗਰੁੱਪ ਤੋਂ ਫਰੋਸਟ GMC ਸ਼ੈਵਰਲੇ ਬਿਊਕ ਤੇ ਕੈਡੀਲੈਕ ਬਵੇਡ ਐਂਡ ਮੇਨ ਦੇ ਉੱਤੇ ਇਹ ਡੀਲਰਸ਼ਿਪ ਆ ਐਂਡ ਰੇਡੀਓ ਚੜ੍ਹਦੀ ਕਲਾ ਲਈ ਇਹਨਾਂ ਨੇ ਸਪੈਸ਼ਲ ਇੱਕ ਪ੍ਰੋਗਰਾਮ ਇੱਕ ਸਪੈਸ਼ਲ ਡੀਲ ਲੈ ਕੇ ਆਏ ਨੇ ਇੱਕ ਨਾ SUV ਗੱਡੀ ਆ ਸ਼ੈਵਰਲੇ ਦੀ ਟਰੈਕਸ ਗੱਡੀ ਆ ਬਹੁਤ ਸੋਹਣੀ ਗੱਡੀ ਆ ਖੁੱਲ੍ਹੀ 2026 ਦੀ ਟਰੈਕਸ ਜੇ ਤੁਸੀਂ ਦੋਸਤੋ 2 ਸਾਲਾਂ ਲਈ ਇਹ ਗੱਡੀ ਨੂੰ ਲੀਜ਼ ਕਰਦੇ ਹੋ $2500 ਡਾਊਨ ਦੇ ਨਾਲ ਇਹਦੀ ਵੀਕਲੀ ਪੇਮੈਂਟ ਸਿਰਫ ਤੇ ਸਿਰਫ $49 ਪਲੱਸ ਟੈਕਸ ਰਹਿ ਜਾਂਦੀ ਆ ਇਹਨੂੰ ਬਾਈ ਵੀਕਲੀ 'ਚ ਕਨਵਰਟ ਕਰ ਲਓ ਇਹਨੂੰ ਮੰਥਲੀ 'ਚ ਕਰ ਲਓ ਬਹੁਤ ਲੋ ਕੋਸਟ ਈਵਨ ਕਈ ਪੁਰਾਣੀਆਂ ਗੱਡੀਆਂ ਇਸ ਤੋਂ ਡਬਲ ਚਾਰਜ ਕਰਦੀਆਂ ਨੇ ਜੇ ਇਹ ਮੰਥਲੀ 220 ਆ ਤਾਂ ਕਈ ਪੁਰਾਣੀਆਂ ਗੱਡੀਆਂ ਦੀ ਕੀਮਤ ਚਲੋ ਡਿਪੈਂਡ ਹੁੰਦਾ ਗੱਡੀ ਦੀ ਵੈਲਿਊ 'ਤੇ ਸਾਰੇ ਕਾਸ 'ਤੇ ਪਰ $400-400 ਆਮ ਤੌਰ 'ਤੇ ਹੁੰਦੀ ਆ $49 ਵੀਕਲੀ ਇਹ ਤਾਂ ਜਿਵੇਂ ਕਹਿ ਲਈਏ ਬ੍ਰੈਂਡ ਨਿਊ ਗੱਡੀ SUV ਦੇ ਲਈ ਡ੍ਰੀਮ ਕਮ ਟਰੂ ਆ ਇਹ ਗੱਡੀ ਨੂੰ ਫਾਈਨੈਂਸ ਵੀ ਕਰਾ ਸਕਦੇ ਹੋ ਟਰੈਕਸ 2 ਸਾਲਾਂ ਲਈ ਲੀਜ਼ ਕਰਦੇ ਹੋ $2500 ਡਾਊਨ ਦੇ ਨਾਲ $49 ਪਲੱਸ ਟੈਕਸ ਵੀਕਲੀ ਪੇਮੈਂਟ ਬਣੂਗੀ ਸੋ ਜੇ ਤੁਸੀਂ ਇਸ ਡੀਲ ਬਾਰੇ ਹੋਰ ਵਧੇਰੇ ਜਾਣਨਾ ਚਾਹੁੰਦੇ ਹੋ ਤਾਂ ਵਿੱਕ ਸੇਠੀ ਜੀ ਨੂੰ ਤੁਸੀਂ ਕਾਲ ਕਰਨੀ ਆ ਬੜੇ ਅਜੀਜ਼ ਨੇ ਉੱਥੋਂ ਦੇ ਜਨਰਲ ਮੈਨੇਜਰ ਨੇ ਸਾਡੇ ਬੜੇ ਖਾਸ ਨੇ ਅਤੇ ਰੇਡੀਓ ਚੜ੍ਹਦੀ ਕਲਾ ਦੇ ਪ੍ਰੋਗਰਾਮ ਦਾ ਆਨੰਦ ਮਾਣਦੇ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਦਲਾਵਰੀ ਗਰੁੱਪ ਦਾ ਐਂਡ ਵਿੱਕ ਸੇਠੀ ਜੀ ਨੂੰ ਤੁਸੀਂ ਕਾਲ ਕਰੋ ਉਹਨਾਂ ਨਾਲ ਗੱਲਬਾਤ ਕਰੋ ਇਹ ਡੀਲ ਲੈ ਕੇ ਆਓ ਅਤੇ ਜਦੋਂ ਰੇਡੀਓ ਚੜ੍ਹਦੀ ਕਲਾ ਦਾ ਰੈਫਰੈਂਸ ਦੇਣਗੇ ਤੁਹਾਨੂੰ ਇਹ ਨਹੀਂ ਪਤਾ ਉਹ $500 ਦਾ ਫਿਊਲ ਕਾਰਡ ਦਾ ਕੋਈ ਗਿਫਟ ਦੇ ਦੇਣ ਹਾਂਜੀ ਕਾਲ ਕਰ ਲਓ 647-992-1913 647-992-1913 647-992-1913 647-992-1913 647-992-1913 647-992-1913 'ਤੇ ਗੱਲਬਾਤ ਕੀਤੀ ਜਾ ਸਕਦੀ ਹੈ ਅਤੇ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ ਕਟਾਰੀਆ ਟੂਰਸ ਐਂਡ ਟਰੈਵਲ ਜਿਹੜੇ ਕਿ ਇਹਨਾਂ ਕੋਲ ਨਾ ਅੰਮ੍ਰਿਤਸਰ ਵਾਲੀਆਂ ਟਿਕਟਾਂ ਦੀ ਬਹੁਤ ਡਿਮਾਂਡ ਰਹਿੰਦੀ ਆ ਕਿਉਂਕਿ ਦਿੱਲੀ ਵਾਲੀ ਟਿਕਟ ਨਾਲੋਂ ਜਿਹੜੀਆਂ ਅੰਮ੍ਰਿਤਸਰ ਵਾਲੀਆਂ ਨੇ ਥੋੜ੍ਹੀਆਂ ਮਹਿੰਗੀਆਂ ਜ਼ਰੂਰ ਨੇ ਪਰ ਪਹੁੰਚਦਾ ਵੀ ਬੰਦਾ ਸਿੱਧਾ ਅੰਮ੍ਰਿਤਸਰ ਆ ਕਤਰ ਏਅਰਲਾਈਨ ਵਨ ਆਫ ਦਾ ਬੈਸਟ ਏਅਰਲਾਈਨ ਆ ਸਿਰਫ ਇੱਕ ਸਟੋਪ ਹੁੰਦਾ 2 ਘੰਟੇ 40 ਮਿੰਟ ਦਾ ਅਤੇ 2 ਬੈਗ ਨੇ ਇਹ ਟਿਕਟ ਸੋਲ ਮਾਰਕੀਟ ਦੇ ਵਿੱਚ ਕਈ ਵਾਰ 1-way ਟਿਕਟ 1600-1700-1800-1800 ਦੀ ਅੰਮ੍ਰਿਤਸਰ ਵਾਲੀ ਟਿਕਟ ਮਿਲਦੀ ਆ ਅਪ ਡਾਊਨ ਸ਼ਾਇਦ 2200 ਦੀ ਮਿਲਦੀ ਆ 2400 ਦੀ ਮਿਲਦੀ ਆ ਬਾਈ ਜੀ ਕਟਾਰੀਆ ਟਰੈਵਲਸ 'ਤੇ ਸਿਰਫ 1450 ਦੀ ਮਿਲ ਰਹੀ ਆ ਅਤੇ ਅਗਲੀ 23 ਤਰੀਕ ਤੱਕ ਅੱਜ 17 ਸਤੰਬਰ ਹੋ ਗਈ 23 ਸਤੰਬਰ ਤੱਕ ਤੁਸੀਂ ਰੇਡੀਓ ਚੜ੍ਹਦੀ ਕਲਾ ਦਾ ਰੈਫਰੈਂਸ ਲੈ ਕੇ ਜੇ ਤੁਸੀਂ ਇਹ ਟਿਕਟ ਬੁੱਕ ਕਰਾਉਂਦੇ ਹੋ ਆਹ ਮਹੀਨੇ ਸਤੰਬਰ ਮਹੀਨੇ ਦੀਆਂ 2 ਟਿਕਟਾਂ ਬਚੀਆਂ ਨੇ ਅਕਤੂਬਰ ਨਵੰਬਰ ਦਸੰਬਰ ਦੀਆਂ ਟਿਕਟਾਂ ਪਈਆਂ ਨੇ ਕਿਸੇ ਵੀ ਮੰਥ ਤੁਸੀਂ ਜਾਣਾ ਗਾ $100 ਦਾ ਡਿਸਕਾਊਂਟ ਹੋਊਗਾ ਰੇਡੀਓ ਚੜ੍ਹਦੀ ਕਲਾ ਦੀ ਰੈਫਰੈਂਸ 'ਤੇ $100 ਦਾ ਡਿਸਕਾਊਂਟ ਜਾਣੀ ਕਿ ਟਿਕਟ ਤੁਹਾਨੂੰ $1350 ਦੀ ਪਊ ਟੋਰਾਂਟੋ ਤੋਂ ਅੰਮ੍ਰਿਤਸਰ 2 ਬੈਗਾਂ ਦੇ ਨਾਲ 905-678-1200 905-678-1200 905-678-1200 905-678-1200 'ਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ
1: ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ
2: ਓਏ ਕੱਲਾ ਮੈਂ ਨਹੀਂ ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ
1: ਵਾਹ ਯਾਰ ਨੰਬਰ ਤਾਂ ਦਈ ਮੋਨਾ ਜੀ ਦਾ
2: ਹਾਂਜੀ ਤੁਸੀਂ ਵੀ ਨੋਟ ਕਰੋ ਇੰਸ਼ੋਰੈਂਸ ਕੋਈ ਵੀ ਹੋਵੇ
3: ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ
2: ਜਿਹੜੇ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ ਹੁਣੇ ਕਾਲ ਕਰੋ 416-509-1509 ਤੇ
3: ਯਾਦ ਰੱਖੋ ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ
2: 416-509-1509
3: ਔਰ ਵਿਜ਼ਿਟ insuranceforyou.ca
4: ਦੇਖੋ ਜੀ ਕਰਤਾ ਹੈ ਆਪਣਾ ਨੰਬਰ 1 ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ
2: ਬਸ ਇੰਨੀ ਗੱਲ

0: ਆਪਾਂ ਘਰ ਤਾਂ ਲੈ ਲਿਆ, ਹੁਣ ਮੋਰਗੇਜ ਬਾਰੇ ਵੀ ਸੋਚੀਏ। ਘਰਾਂ ਦੀ ਮਾਰਕੀਟ ਉੱਪਰ ਥੱਲੇ ਹੋਈ ਜਾਂਦੀ ਹੈ।
1: ਮੈਂ ਮਿਲ ਕੇ ਆਇਆ ਮੋਰਗੇਜ ਇੰਡਸਟਰੀ ਦੇ ਮੋਸਟ ਟਰਸਟਵਰਦੀ ਜਸ ਭੁੱਲਰ ਨੂੰ, ਜਿਹੜੇ 24 ਘੰਟਿਆਂ 'ਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਆ। ਫਸਟ ਮੋਰਗੇਜ, ਸੈਕਿੰਡ ਮੋਰਗੇਜ ਜਾਂ ਟਰੱਕ ਲੋਨ ਜਾਂ ਕੋਈ ਵੀ ਬਿਜ਼ਨਸ ਲੋਨ ਚਾਹੀਦਾ, ਉਸ ਵਿੱਚ ਵੀ ਹੈਲਪ ਕਰਦੇ ਨੇ। ਜਸ ਭੁੱਲਰ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ।
0: ਤਾਂ ਫਿਰ ਛੇਤੀ ਨੰਬਰ ਦਿਓ ਜਸ ਭੁੱਲਰ ਦਾ।
1: 416-731-2611-416-732-2611। ਨਾਮ ਯਾਦ ਰੱਖੀ ਜਸ ਭੁੱਲਰ।

ਜਿਹੜੇ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਵਿੱਚ ਅਤੇ ਸੈਗਮੈਂਟ ਖੁੰਡ ਚਰਚਾ ਐਂਡ ਪ੍ਰੋਗਰਾਮ ਦਾ ਇਹ ਹਿੱਸਾ ਸਪੋਂਸਰ ਕਰਦੇ ਨੇ ਕੁਇਕ ਸ਼ਿਪ, ਸਾਡੇ ਡਿਲੀਵਰੀ ਪਾਰਟਨਰ ਨੇ। ਤੁਸੀਂ ਕਿਤੇ ਵੀ ਦੋਸਤ ਦੁਨੀਆ ਭਰ ਦੇ ਵਿੱਚ ਕੋਈ ਵੀ ਡਿਲੀਵਰੀ ਕਰਵਾਉਣੀ ਹੈ, ਵਿਦ ਇਨ ਕਨੇਡਾ ਤੁਸੀਂ ਮੂਵ ਕਰ ਰਹੇ ਹੋ ਲੋਕਲ ਸਿਟੀ ਦੇ ਵਿੱਚ, ਨਾਲ ਦੇ ਸੂਬੇ ਦੇ ਵਿੱਚ, ਅਤੇ ਉਹਦੇ ਵਿੱਚ ਹੈਲਪ ਕਰਦੇ ਨੇ। ਜੇ ਤੁਸੀਂ ਆਊਟ ਆਫ ਕੰਟਰੀ ਇੰਡੀਆ ਕੋਈ ਸਮਾਨ ਭੇਜਣਾ, ਪਾਕਿਸਤਾਨ ਕੋਈ ਸਮਾਨ ਭੇਜਣਾ, ਸ਼੍ਰੀਲੰਕਾ, ਬੰਗਲਾਦੇਸ਼, ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਛੋਟਾ ਚਾਹੇ ਵੱਡਾ ਪਾਰਸਲ ਆ, ਤਾਂ ਉਹਦੇ ਪੂਰੇ ਘਰ ਦੀ ਮੂਵਿੰਗ ਤੋਂ ਲੈ ਕੇ ਇੱਕ ਪੈਨ ਤੱਕ, ਇੱਕ ਪੇਪਰ ਤੱਕ, ਡਾਕੂਮੈਂਟ, ਐਵਰੀਥਿੰਗ ਇਹ ਸ਼ਿਪ ਕਰਦੇ ਨੇ। ਅਤੇ ਇਹ ਕਹਿੰਦੇ ਆ ਕਿਉਂਕਿ ਇੰਡੀਆ ਦੇ ਵਿੱਚ ਤਾਂ ਇਹ ਵਨ ਆਫ ਦਾ ਬਿਗੈਸਟ ਕੰਪਨੀ ਸੀ, ਅਤੇ ਹੁਣ ਕਨੇਡਾ ਦੇ ਵਿੱਚ ਆ ਕੇ ਤੁਹਾਡਾ ਬ੍ਰਾਂਚਿਸ ਖੋਲ੍ਹ ਰਹੀਆਂ ਨੇ, ਅਤੇ ਇਹ ਮਾਰਕੀਟ ਬਣਾਉਣ ਦੇ ਲਈ ਇਸ ਸਮੇਂ ਰਾਈਟ ਨਾਓ ਬੈਸਟ ਪ੍ਰਾਈਸ ਦੇ ਰਹੇ ਨੇ। ਇਹ ਕਹਿੰਦੇ ਜੇ ਸਾਨੂੰ ਕੋਈ ਤੁਹਾਨੂੰ ਲੱਗਦਾ ਨਾ ਕਿ ਜੀ ਮੈਨੂੰ ਫਲਾਨੀ ਜਗ੍ਹਾ ਤੋਂ ਆਹ ਪ੍ਰਾਈਸ ਮਿਲ ਰਿਹਾ, ਇਹ ਕਹਿੰਦੇ ਅਸੀਂ ਪ੍ਰਾਈਸ ਬੀਟ ਕਰਕੇ ਦੇਵਾਂਗੇ। ਸੋ ਨੋਰਮਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਇਹ ਰੇਟ ਜੇ ਤਾਂ ਜੇ ਜਿੱਦਾਂ ਵੱਧ ਵੇਟ ਹੁੰਦਾ ਓਨਾ ਹੀ ਜਿਹੜਾ ਸਸਤਾ ਰੇਟ ਪਈ ਜਾਂਦੇ ਨੇ। ਸੋ 10 ਕਿਲੋ ਤੱਕ ਦਾ ਸਮਾਨ ਆ ਤਾਂ ਸ਼ਾਇਦ ਫਲੈਟ ਰੇਟ ਨੇ, ਜੇ 10 ਤੋਂ 30 ਕਿਲੋ ਦੇ ਵਿੱਚ ਆ ਤਾਂ $8 ਪਰ ਕਿਲੋ ਦੇ ਹਿਸਾਬ ਨਾਲ, ਜੇ 30 ਕਿਲੋ ਜਾਂ ਇਸ ਤੋਂ ਵੱਧ ਸਮਾਨ ਤੁਸੀਂ ਭੇਜਣਾ $7 ਪਰ ਕਿਲੋ ਦੇ ਹਿਸਾਬ ਨਾਲ ਤੁਸੀਂ ਸਮਾਨ ਭੇਜ ਸਕਦੇ ਹੋ। ਐਂਡ ਬਾਕੀ ਕਿਹੜੀ ਸਿਟੀ ਦੇ ਵਿੱਚ ਡਿਲੀਵਰ ਕਰਾਉਣਾ ਉਹਦੇ ਦੇ ਡਿਲੀਵਰੀ ਚਾਰਜ ਐਕਸਟਰਾ ਹੋ ਸਕਦੇ ਨੇ, ਉਹ ਤੁਹਾਨੂੰ ਉਹਨਾਂ ਨੂੰ ਕਾਲ ਕਰਕੇ ਪਤਾ ਕਰਨਾ ਪੈਣਾ ਕਿ ਰਿਮੋਟ ਏਰੀਏ ਦੇ ਵਿੱਚ ਆਉਂਦਾ, ਉੱਥੇ ਇਹਨਾਂ ਦੇ ਆਫਿਸ ਹੈਗੇ ਨੇ ਨਹੀਂ ਹੈਗੇ ਨੇ। ਪਰ ਇਹ ਉਰੋਂ ਤੁਸੀਂ ਇਹਨਾਂ ਦੇ ਆਫਿਸ ਦੇ ਵਿੱਚ ਸਮਾਨ ਡਰੋਪ ਕਰ ਦਿਉ ਅਤੇ ਤੁਹਾਡੇ ਘਰ ਹੋਮ ਡੋਰ ਦੇ ਉੱਤੇ ਸਮਾਨ ਡਿਲੀਵਰ ਹੋ ਜੂਗਾ। ਜੇ ਤੁਸੀਂ ਇੱਥੋਂ ਵੀ ਸਮਾਨ ਜ਼ਿਆਦਾ ਆ ਤੁਸੀਂ ਪਿੱਕ ਕਰਾਉਣਾ ਵੀ ਸਾਡੇ ਕੋਲੋਂ ਜੀ ਪਿੱਕ ਕਰਕੇ ਲੈ ਜਾਓ, ਉਹਦੇ ਡਿਲੀਵਰੀ ਉਹਦੇ ਪਿਕਅਪ ਚਾਰਜ ਵੱਖਰੇ ਹੋਣਗੇ। ਸੋ ਤੁਸੀਂ ਪਰ ਇਹ ਸਰਵਿਸ ਵੀ ਇਹਨਾਂ ਦੇ ਲੈ ਸਕਦੇ ਹੋ। ਕੁਇਕ ਸ਼ਿਪ ਤੋਂ ਨੂੰ ਕਾਲ ਕਰੋ, ਨੰਬਰ 647-463-5455 647-463-5455 647-463-5455 647-463-5455 647-463-5455

0: ਕੈਨੇਡਾ ਵਧੀਆ ਜਾਂ ਅਮੈਰੀਕਾ? ਐਂਡ ਮੈਂ ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਜਦੋਂ ਨਾ ਮੈਂ ਲਾਸਟ ਟਾਈਮ ਜਦੋਂ ਟਰੰਪ ਨੇ 51 ਸਟੇਟ ਵਾਲਾ ਬਿਆਨ ਦਿੱਤਾ ਸੀਗਾ ਜਾਂ ਟੈਰਿਫ ਵਾਰ ਵਾਲੀ ਚੀਜ਼ਾਂ ਚੱਲੀਆਂ ਸੀ, ਉਦੋਂ ਮੈਂ ਪ੍ਰੋਗਰਾਮ ਕੀਤਾ ਸੀ, ਉਦੋਂ ਮੈਨੂੰ ਤਕਰੀਬਨ 30-35% ਕੋਲਾਂ ਇੱਦਾਂ ਹੀ ਆ ਸੀ ਕਿ ਜੀ ਅਮੈਰੀਕਾ ਬੈਟਰ ਆ ਕੈਨੇਡਾ ਨੂੰ, ਅਮੈਰੀਕਾ ਦੇ ਵਿੱਚ ਡਰਾਈਵਰਾਂ ਦੇ ਪੇ ਚੈੱਕ ਸਾਡੇ ਨਾਲੋਂ ਡਬਲ ਬਣਦੇ ਨੇ, ਘਰਾਂ ਦੇ ਰੇਟ ਉੱਥੇ ਅੱਧੇ ਨੇ, ਉੱਥੋਂ ਦੀ ਜਿਹੜਾ ਟਰੰਪ ਐਡਮਿਨਿਸਟ੍ਰੇਸ਼ਨ ਆ ਉਹ ਆਪਦੇ ਸਿਟੀਜ਼ਨਾਂ ਲਈ ਬਹੁਤ ਸੋਚਦਾ, ਜੇ ਉਹਨਾਂ ਨੂੰ ਲੱਗਦਾ ਕਿ ਇਲੀਗਲ ਇਮੀਗ੍ਰੈਂਟਸ ਕਰਕੇ ਕੰਟਰੀ ਦੇ ਵਿੱਚ ਸਾਡੇ ਸਿਟੀਜ਼ਨ ਔਖੇ ਹੋ ਰਹੇ ਨੇ, ਤਾਂ ਉਹਨਾਂ ਨੂੰ ਟਾਸਕ ਫੋਰਸ ਬਣਾ ਕੇ ਉਹ ਇਮੀਡੀਏਟ ਕੰਮ ਸ਼ੁਰੂ ਹੋ ਜਾਂਦਾ, ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਨੇ ਦੱਸੀਆਂ। ਅਤੇ ਮੈਂ ਇਹੀ ਸਵਾਲ ਤੁਹਾਡੇ ਸਾਹਮਣੇ ਕਰਦਾ ਕਿ ਤੁਹਾਨੂੰ ਕੀ ਲੱਗਦਾ ਆਪਣਾ ਮੁਲਕ ਕੈਨੇਡਾ ਵਧੀਆ ਅਮੈਰੀਕਾ ਨਾਲੋਂ, ਜਾਂ ਹੁਣ ਜਿਹੜੀ ਆ ਟੈਰਿਫ ਵਾਰ ਚੱਲੀ ਹੋਈ ਆ ਇਹਦੇ ਵਿੱਚ ਨੁਕਸਾਨ ਅਮੈਰੀਕਾ ਦਾ ਹੋ ਰਿਹਾ ਜਾਂ ਕੈਨੇਡਾ ਦਾ ਹੋ ਰਿਹਾ, ਬਾਂਹ ਕੀ ਨੇ, ਕਿਹਦੀ ਮਰੋੜੀ ਹੋਈ ਆ, ਅਤੇ ਇਹ ਜੰਗ ਕਦੋਂ ਰੁਕੂਗੀ, ਇਹਦੇ ਵਿੱਚ ਨੁਕਸਾਨ ਕਿਹਦੇ ਹੋ ਰਹੇ ਨੇ। ਜੇ ਡੈਰੀ ਪ੍ਰੋਡਕਟ ਕੈਨੇਡਾ ਇੰਪੋਰਟ ਨਹੀਂ ਕਰ ਪਾਉਂਦਾ ਅਮੈਰੀਕਾ ਨੂੰ ਤਾਂ ਇਹਦੇ ਵਿੱਚ ਨੁਕਸਾਨ ਕਿਹਦਾ? ਜੇ ਅਲਕੋਹਲ ਮੁੱਖ ਮੰਤਰੀ ਆਪਣੀਆਂ ਸ਼ਲਵਾਂ ਤੋਂ ਕਹਿ ਸਕਦੇ ਨੇ ਕਿ ਭਾਈ ਚੱਕ ਲਓ, ਅਤੇ ਜੇ ਹੁਣ ਉਹ ਵੀ ਕਹਿ ਰਹੇ ਨੇ ਕਿ ਪਰਮਾਨੈਂਟਲੀ ਬੈਨ ਆ, ਤਾਂ ਫਿਰ ਇਹਦੇ ਵਿੱਚ ਨੁਕਸਾਨ ਕਿਹਦਾ? ਆਟੋ ਇੰਡਸਟਰੀ ਤਾਂ ਪਹਿਲਾਂ ਹੀ ਖਮਿਆਜਾ ਭੁਗਤ ਰਹੀ ਆ, 50% ਬੈਨ ਤੋਂ ਲੈ ਕੇ $1 for $1 ਜਿਹੜਾ ਰਿਟੈਲੀਏਸ਼ਨ ਤੱਕ, ਇਸ ਤੋਂ ਬਾਅਦ ਕੁਝ ਕੁ ਪ੍ਰੋਡਕਟ ਨੇ ਜਿਹੜੇ ਕਿ ਪਰਮਾਨੈਂਟਲੀ ਭਾਈ ਅਸੀਂ ਤਾਂ ਇੰਪੋਰਟ ਤੁਹਾਡੇ ਤੋਂ ਲੈਣੀ ਨਹੀਂ, ਇਹ ਚੀਜ਼ਾਂ ਪਹੁੰਚ ਗਈਆਂ ਨੇ, ਇਹਦਾ ਐਂਡ ਰਿਜ਼ਲਟ ਕੀ ਹੋਊਗਾ? ਅਤੇ ਜਿਹੜਾ ਬੱਬੂ ਮਾਂ ਦਾ ਗਾਣਾ ਸੀ ਅਮੈਰੀਕਾ ਮੂੰਹ ਤਾਹਨੂੰ ਕਰਕੇ ਥੁੱਕਦਾ ਹੈ, ਕਿ ਉਹ ਗੱਲ ਸੱਚੀ ਆ? ਸਟੂਡੀਓ ਦਾ ਨੰਬਰ ਆ 416-233-7368, 416-233-7368 'ਤੇ ਤੁਸੀਂ ਕਾਲ ਕਰਕੇ ਦੱਸੋ ਕਿ ਤੁਸੀਂ ਆਪਣੀ ਕੰਟਰੀ ਨੂੰ ਪਸੰਦ ਕਰਦੇ ਹੋ, ਕੈਨੇਡਾ ਗੁੱਡ ਕੰਟਰੀ ਆ, ਜਾਂ ਫਿਰ ਜਿਵੇਂ ਪਿਛਲੇ ਕੁਝ ਸਮੇਂ ਦੇ ਵਿੱਚ ਰੁਝਾਨ ਹੋਇਆ ਕੁਝ ਲੋਕਾਂ ਨੇ ਕੈਨੇਡਾ ਛੱਡ ਕੇ ਅਮੈਰੀਕਾ ਵੀ ਮੂਵ ਹੋਏ ਵੱਖ ਵੱਖ ਰੀਜ਼ਨ ਕਰਕੇ ਜੋ ਮੈਂ ਕੁਝ ਦੱਸੇ ਨੇ, ਜਾਂ ਤੁਹਾਨੂੰ ਲੱਗਦਾ ਕਿ ਯਾਰ ਗੁਆਂਢੀ ਸੂਬਾ ਤਕੜਾ ਜ਼ਿਆਦੇ ਆ ਜਾਂ ਡੋਲਰ ਸਟਰੋਂਗ ਆ ਉੱਥੋਂ ਦਾ ਅਤੇ ਬੈਟਰ ਕੰਟਰੀ ਆ ਕੈਨੇਡਾ ਦੇ ਨਾਲੋਂ, ਤੁਹਾਡੇ ਕੀ ਵਿਚਾਰ ਨੇ, ਤੁਸੀਂ ਕਾਲ ਕਰ ਸਕਦੇ ਹੋ 416-233-7368, 416-233-7368, 416-233-7368 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਰਸ਼ਮੀਰ ਜੀ ਨਾਲ ਬੜਾ ਜਲਦੀ ਅਸੀਂ ਕਾਲ ਗੱਲਬਾਤ ਕਰਾਂਗੇ, ਸੋ ਉਹ ਵੀ ਸਾਡੇ ਇਸ ਪ੍ਰੋਗਰਾਮ ਦੇ ਖਾਸ ਮੈਂਬਰ ਨੇ, ਅਤੇ ਬਹੁਤ ਉਹਨਾਂ ਦਾ ਅਚੇਚੇ ਤੌਰ 'ਤੇ ਧੰਨਵਾਦ। ਨਾਲ ਦੇ ਨਾਲ ਐਵਰੈਸਟ ਟ੍ਰੇਡਰਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਦੇ ਨੇ, ਸੋ ਐਵਰੇਜ ਟ੍ਰੇਡਰ 'ਤੇ ਨਾ ਜੇ ਤੁਸੀਂ ਦੋਸਤੋ ਤੁਹਾਡੇ ਕੋਲ ਕੋਈ ਵੀ ਗਰੋਸਰੀ ਪ੍ਰੋਡਕਟ ਨੇ ਤੁਸੀਂ ਉਹਨਾਂ ਨੂੰ ਸ਼ਿਪ ਕਰਾ ਸਕਦੇ ਹੋ, ਡਿਲੀਵਰ ਕਰਾ ਸਕਦੇ ਹੋ, ਅਤੇ ਹਰ ਗਰੋਸਰੀ ਸਟੋਰ ਦੀਆਂ ਸ਼ੈਲਵਾਂ 'ਤੇ ਰਖਾ ਸਕਦੇ ਹੋ। ਸੋ ਐਵਰੇਜ ਟ੍ਰੇਡਰ ਨਾਨਕ ਜਿਹੜੀ ਕੰਪਨੀ ਆ ਉਹਦੇ ਡਿਸਟ੍ਰੀਬਿਊਟਰ ਨੇ, ਤੁਸੀਂ ਨਾਨਕ ਪ੍ਰੋਡਕਟ ਜਿਹੜੇ ਵੀ ਗਰੋਸਰੀ ਸਟੋਰਾਂ 'ਚ ਦੇਖਦੇ ਹੋ ਉਹ ਐਵਰੈਸਟ ਹੀ ਆ ਜਿਹੜਾ ਉਹ ਹਰ ਗਰੋਸਰੀ ਸਟੋਰ 'ਤੇ ਉਹ ਪ੍ਰੋਡਕਟ ਲੈ ਕੇ ਆਉਂਦਾ ਗਾ। ਸੋ ਤੁਸੀਂ ਵੀ ਆਪਣੀ ਡਿਸਟ੍ਰੀਬਿਊਸ਼ਨ ਚੇਨ ਦੇ ਬਾਰੇ ਕੋਈ ਜਾਣਕਾਰੀ ਚਾਹੁੰਦੇ ਹੋ, ਤੁਸੀਂ ਕੋਈ ਵੀ ਸਮਾਨ ਚਾਹੁੰਦੇ ਹੋ ਕਿ ਸਾਡਾ ਭਾਈ ਰੱਖਿਆ ਜਾਵੇ, ਤਾਂ ਨੰਬਰ 'ਤੇ ਕਾਲ ਕਰ ਲਓ 647-521-5858, 647-521-5858, 6475215758, 647-521-5858 ਦੇ ਉੱਤੇ ਗੱਲਬਾਤ ਜਿਹੜੀ ਕੀਤੀ ਜਾ ਸਕਦੀ ਹੈ। ਨਾਲ ਦੇ ਨਾਲ ਬ੍ਰੈਂਪਟਨ ਟੀਵੀ ਐਂਡ ਅਪਲਾਇੰਸ ਇਸ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਜੀ, ਬਵੇਡ ਐਂਡ ਚਿੰਗਿਊਜ਼ੀ 'ਤੇ ਤੁਸੀਂ ਪਹੁੰਚਣਾ ਜੇ ਤੁਸੀਂ ਅਪਲਾਇੰਸ ਬਾਏ ਕਰਨੇ ਨੇ, ਅਤੇ ਇਹਦੇ ਲਈ ਸੁਲਤਾਨ ਜੀ 905-450-2828, 905-450-2828 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਬੱਬੂਆਂ ਦਾ ਗੀਤ ਵੀ ਮੈਂ ਟਿਊਨ ਇਨ ਕਰਦਾ, ਸੋ ਇੱਕ ਵਾਰੀ ਫਿਰ ਮੈਂ ਕੁਐਸਚਨ ਰਿਪੀਟ ਕਰ ਦਿੰਦਾ, ਕਿਉਂਕਿ ਕੱਲ੍ਹ ਦੇ ਪ੍ਰੋਗਰਾਮ ਵਿੱਚ ਸਾਡੇ ਸਰੋਤਿਆਂ ਨੇ ਕਿਹਾ ਸੀ ਕਿ ਕੱਲ੍ਹ ਨੂੰ ਜ਼ਰੂਰ ਇਹ ਟੋਪਿਕ 'ਤੇ ਗੱਲਬਾਤ ਕਰਿਓ ਕਿ ਕੈਨੇਡਾ ਵਰਸਿਸ ਅਮੈਰੀਕਾ, ਕੀ ਅਮੈਰੀਕਾ ਜ਼ਿਆਦਾ ਗੁੱਡ ਆ ਜਾਂ ਫਿਰ ਕੈਨੇਡਾ ਜ਼ਿਆਦਾ ਗੁੱਡ ਆ। ਸੋ ਕੱਲ੍ਹ ਇਹ ਪ੍ਰੋਗਰਾਮ ਅੱਧ ਦੇ ਵਿੱਚ ਆਪਣਾ ਇਹ ਟੋਪਿਕ ਰਹਿ ਗਿਆ ਸੀ, ਅਤੇ ਕਿਉਂਕਿ ਸਾਡੇ ਵਾਰਡ 9 ਐਂਡ 10 ਦੇ ਕੈਂਡੀਡੇਟ ਬਲਜਿੰਦਰ ਨਹਿਲ ਅਤੇ ਹਰਸਿਮਰਨ ਜੀ ਪਹੁੰਚੇ ਸੀ, ਉਹਨਾਂ ਨਾਲ ਆਪਾਂ ਗੱਲਬਾਤ ਕੀਤੀ ਸੀ। ਸੋ ਰਾਈਟ ਨਾਓ ਤੁਹਾਡੇ ਕੋਲ ਟਾਈਮ ਆ, ਸਟੂਡੀਓ ਨੰਬਰ ਆ 416-233-7368, 416-233-7368, 7479। ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ। ਜੀ ਪਹਿਲਾਂ ਕੈਨੇਡਾ ਨੂੰ ਸੋਚਣਾ ਚਾਹੀਦਾ ਵੀ ਉਹਨਾਂ ਨਾਲ ਟੱਕਰ ਲੈਣ ਦੇ ਬਰਾਬਰ ਹੈਗੇ ਆ। ਦੂਜਾ ਅਮੈਰੀਕਾ ਹੈਗਾ ਛੁਰੀ, ਕੈਨੇਡਾ ਇੱਕ ਐਪਲ ਆ, ਚਾਹੇ ਛੁਰੀ ਇੱਥੇ ਡਿੱਗਿਆ ਚਾਹੇ

0: ਪੰਗਾ ਲੈ ਕੇ ਆਪਣਾ ਚੱਲ ਨੀ ਸਕਦਾ,
1: ਕੋਈ ਮੋਟਰ ਵਹੀਕਲ ਬਣਦਾ ਕੁਛ ਨੀ ਬਣਦਾ, ਟਰੱਕ ਅੱਜ ਬੰਦ ਕਰ ਦੇ ਵਾਟਰ, ਮੈਂ ਦੋ ਵਹੀਕਲ ਵਾਟਰ ਸ਼ਟ ਆਫ ਕਰ ਰਿਹਾ, ਟਰੱਕ ਸਾਰੇ 5-5 ਹਜ਼ਾਰ ਨੂੰ ਨੀ ਵਿਕਣੇ, ਇਹ ਵੀ ਦੇਖ ਲਿਓ।
0: ਅਮੇਰਿਕਾ ਨਾਲ ਤਾਂ ਬਣਾ ਕੇ ਰੱਖੋ ਤੇ ਤੁਸੀਂ ਪੰਗਾ ਕਿਉਂ ਲੈਣੇ ਹੋ ਭਾਈ, ਇਹ ਕਹਿੰਦੇ ਅਮੈਰੀਕਾ ਇੰਨੀ ਸਟਰੋਂਗ ਕੰਟਰੀ ਆ, ਨੁਕਸਾਨ ਇਹ ਜਿਹੜੀ ਟੈਰਿਫ ਵਾਰ ਚੱਲ ਰਹੀ ਆ ਇਹਦੇ ਵਿੱਚ ਨੁਕਸਾਨ ਅਲਟੀਮੇਟਲੀ ਕੈਨੇਡਾ ਦਾ ਅਤੇ ਕੈਨੇਡੀਅਨਸ ਦਾ ਹੋਣਾ ਗਾ, ਤੁਹਾਡੇ ਕੀ ਵਿਚਾਰ ਨੇ? 416-233-7368 ਮੋਰਗੇਜ ਇੰਡਸਟਰੀ ਦੇ ਵਿੱਚ ਅੱਜ ਕੱਲ੍ਹ ਕੀ ਚੱਲ ਰਿਹਾ ਇਹ ਸਾਨੂੰ ਅਕਾਲ ਮੋਰਗੇਜ ਤੋਂ ਰਸ਼ਮੀਤ ਜੀ ਜਾਣੂ ਕਰਾਉਣਗੇ, ਸੋ ਉਹਨਾਂ ਨਾਲ ਅਸੀਂ ਬੜਾ ਜਲਦੀ ਗੱਲਬਾਤ ਕਰਨ ਜਾ ਰਹੇ ਹਾਂ ਅਤੇ ਫੋਨ ਲਾਈਨ ਜੋ ਤੁਹਾਡੇ ਲਈ ਵੀ ਓਪਨ ਨੇ 416-233-7368। ਅਵਤਾਰ ਜੀ ਸਤਿ ਸ਼੍ਰੀ ਅਕਾਲ।
1: ਜਿਹੜੇ ਮੁਲਕ ਦਾ ਖਾਈਏ ਉਹਦਾ ਬੁਰਾ ਨੀ ਮੰਨੀਦਾ, ਆਪਣੇ ਆਪਣੇ ਮੁਲਕ ਚ ਦੇਖੋ, ਆਪਾਂ ਪਹਿਲਾਂ ਆਪਣੀਆਂ ਦੀ ਗੱਲ ਕਰੀਏ। ਆਪਣੀ ਨਾ ਬ੍ਰਦਰ ਏਦਾਂ ਹੈਗਾ ਕਿ ਤੁਸੀਂ ਵੀ ਆਏ ਹੋ ਅਸੀਂ ਵੀ ਆਏ ਹੋ, ਆਪਣੇ ਨਾ 2-4-5 ਸਾਲ ਚ ਨਾ ਬੰਦਾ ਪਹਿਲੀ ਗੱਲ ਇਮੀਗ੍ਰੇਸ਼ਨ ਲੈ ਲੈਂਦਾ, ਠੀਕ ਹੈ ਜੀ। ਦੂਜੀ ਗੱਲ ਆਪਣੀ ਸੈਟਲ ਹੋਣਾ ਵਧੀਆ, ਓਪਰਚੁਨਿਟੀ ਬਹੁਤ ਨੇ, ਇਹ ਤਾਂ ਚਲੋ GTA ਥੋੜਾ ਕਰਾਊਡਿਡ ਆਪਾਂ ਨੂੰ ਚੈਲੰਜ ਲੱਗਦਾ, ਆਪਾਂ ਥੋੜਾ ਜਿਹਾ ਇੱਧਰ ਨੂੰ ਵੈਸਟ ਨੂੰ ਚਲੇ ਜਾਈਏ, ਈਸਟ ਨੂੰ ਚਲੇ ਜਾਈਏ, ਆਪਾਂ ਕੋਈ ਵੀ ਬਿਜ਼ਨਸ ਸਟਾਰਟ ਕਰ ਸਕਦੇ ਹਾਂ। ਦੂਜੀ ਗੱਲ ਆਪਣਾ ਬ੍ਰਦਰ, ਇੱਥੇ ਗਰਾਊਂਡ ਲੈਵਲ ਤੇ ਨਾ ਰੇਸਿਜ਼ਮ ਬੜਾ ਘੱਟ ਹੈ, ਯੂਨਾਈਟਿਡ ਸਟੇਟ ਚ ਨਾ ਰੇਸਿਜ਼ਮ ਬਹੁਤ ਹੈ ਗਰਾਊਂਡ ਲੈਵਲ ਤੇ ਨਾ। ਤੇ ਰਹੀ ਗੱਲ ਘਰਾਂ ਦੀ ਹੈ ਨਾ, ਤੁਸੀਂ ਵੀਰ ਕਹਿੰਦੇ ਸੀਗੇ, ਦੇਖੋ ਸਰ 5 ਲੱਖ ਦਾ ਘਰ US ਦਾ ਤੇ ਤੁਸੀਂ ਆਪਣੇ ਇੱਥੇ ਲਾ ਲਓ, ਉਹ ਵੀ ਤਾਂ 9.5 ਲੱਖ ਦਾ ਸਰ, ਆਪਣਾ ਡਾਲਰ ਵੀ ਬੜਾ ਡਾਊਨ ਹੈ ਨਾ। ਤੇ ਤੁਸੀਂ ਕੰਪੇਅਰ ਕਰ ਲਓ, ਤੁਸੀਂ ਇੱਕ ਮੈਕਡੋਨਲਡ ਦਾ ਮੀਲ ਲੈ ਲਓ, ਮੈਕਡੋਨਲਡ ਚ ਨਾ 9.99 ਦਾ ਮਿਲਦਾ, ਠੀਕ ਹੈ ਜੀ। ਤੇ ਉਹ ਮੈਕਡੋਨਲਡ ਦਾ ਮੀਲ ਤੁਸੀਂ ਇੱਥੇ ਕੰਪੇਅਰ ਕਰ ਲਓ, ਤੁਹਾਨੂੰ $14-15 ਦਾ ਮਿਲ ਜਾਣਾ ਹੈ ਨਾ।
0: ਬਹੁਤ ਲੋਕ ਕਹਿੰਦੇ ਨੇ ਜਦੋਂ ਜਿਹੜੇ ਕਹਿੰਦੇ ਅਸੀਂ ਵਿੰਜ਼ਰ ਉੱਥੇ ਰਹਿੰਦੇ ਹਾਂ ਬਾਰਡਰ ਤੋਂ ਕ੍ਰੋਸ ਕਰਕੇ, ਕਹਿੰਦੇ ਗਰੋਸਰੀ ਉੱਧਰੋਂ ਲੈ ਆਓ ਜਾਂ ਫਿਰ ਕੱਪੜੇ ਉੱਧਰੋਂ ਲੈ ਆਓ, ਸੋ ਉਹ ਕਹਿੰਦੇ ਸਸਤਾ ਬਹੁਤ ਪੈਂਦਾ ਗਾ।
1: ਬ੍ਰਦਰ ਤੁਸੀਂ ਇਮੇਜਿਨ ਕਰੋਗੇ, 12 ਅੰਡਿਆਂ ਦੀ ਟ੍ਰੇ ਨਾ $75 ਦੀ ਆ, ਡਾਲਰ ਦੀ,
0: 12 ਅੰਡਿਆਂ ਦੀ ਟ੍ਰੇ, ਸੱਚੀ?
1: ਹਾਂਜੀ ਹਾਂਜੀ। ਤੁਸੀਂ ਵਾਲਮਾਰਟ ਪੈਂਦਾ, ਇੱਕ ਵਾਲਮਾਰਟ ਚ ਤੁਸੀਂ ਨਾ ਉਹ ਤੁਸੀਂ ਹੋਰ ਛੱਡੋ ਸਰ, 32 ਔਂਸ ਦੀ ਨਾ ਬੋਟਲ ਆਉਂਦੀ ਆ, ਮਤਲਬ ਜਿੰਨੀ ਕੁ ਆਪਣੀ 750 ਲੀਟਰ ਦੀ ਦਾਰੂ ਦੀ ਬੋਤਲ ਹੈ ਸਰ, ਮੈਕਡੋਨਲਡ ਦੀ ਬੀਅਰ ਮਿਲਦੀ ਹੈ ਕੱਚ ਦੀ ਓਦਾਂ ਦੀ ਸਰ, $3 ਦੀ ਬੀਅਰ ਜਿਹੜੀ ਤੁਸੀਂ ਇੱਥੇ, ਤੁਹਾਨੂੰ $3.5 ਦਾ ਕੈਨ ਮਿਲਦਾ ਬੀਅਰ ਦਾ। ਤੇ ਦੂਜੀ ਸਭ ਤੋਂ ਵੱਡੀ ਗੱਲ ਮੈਂ ਯੂਨਾਈਟਿਡ ਸਟੇਟ ਦੀ ਕੁਆਲਿਟੀ ਇਹ ਦੱਸ ਦਿੰਦਾ ਸਰ, ਜੇ ਨਾ ਉਹ ਨਾ ਆਪਣੇ ਆਪਣੇ ਆਪ ਨੂੰ ਨਾ ਕਿਸੇ ਨੂੰ ਕੰਟਰੋਲ ਨੀ ਹੋਣ ਦਿੰਦੇ, ਉਹ ਨੰਬਰ 1 ਕੰਟਰੀ ਆ, ਉਹਨਾਂ ਨੇ ਨੰਬਰ 1 ਹੀ ਰਹਿਣਾ, ਨੰਬਰ 1 ਕੰਟਰੀ ਰਹਿਣਾ। ਸਾਨੂੰ ਭਾਜੜਾ ਪਈਆਂ ਹੋਈਆਂ ਨਾ, ਸਾਡੇ ਵਾਲਾ ਯੂਰੋਪ ਚੱਲਿਆ ਕਦੇ ਇੱਧਰ ਚੱਲਿਆ, ਉਹ ਇੱਦਾਂ ਨੀ ਆ ਸਰ, ਉਹਨਾਂ ਨੂੰ ਲੋੜ ਨੀ ਆ ਕਿਸੇ ਦੀ, ਉਹਨਾਂ ਨੇ ਆਪਣੇ ਆਪ ਨੂੰ ਬੜਾ ਡਿਵੈਲਪ ਕਰਕੇ ਰੱਖਿਆ।
0: ਜੀ ਸ਼ੁਕਰੀਆ ਭਾਜੀ, ਥੈਂਕ ਯੂ ਵੈਰੀ ਮਚ। ਸਟੂਡੀਓ ਨੰਬਰ 416-233-7368 ਰਸ਼ਮੀ ਜੀ ਸਤਿ ਸ੍ਰੀ ਅਕਾਲ ਜੀ, ਆਇਆਂ ਨੂੰ ਵੈਲਕਮ।
2: ਬਹੁਤ ਬਹੁਤ ਧੰਨਵਾਦ ਹੈਰੀ ਜੀ, ਤੁਹਾਨੂੰ ਤੇ ਸਾਡੇ ਸਾਰੇ ਲਿਸਨਰਸ ਨੂੰ, ਰਸ਼ਮੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਵੈਰੀ ਗੁੱਡ ਮਾਰਨਿੰਗ ਜੀ।
0: ਜੀ
2: ਮੋਰਗੇਜ ਰਿਲੇਟਡ ਕੋਈ ਵੀ ਇਨਕੁਆਇਰੀ ਹੈਗੀ ਆਪਣੇ ਲਿਸਨਰ ਦੀ, ਕਾਲ ਕਰ ਸਕਦੇ ਨੇ ਮੈਨੂੰ ਰਸ਼ਮੀਤ ਕੌਰ ਨੂੰ 6475394499, ਗੂਗਲ ਕਰ ਸਕਦੇ ਨੇ ਰਸ਼ਮੀਤ ਕੌਰ ਮੋਰਗੇਜ ਬ੍ਰੋਕਰ। ਅੱਜ ਗੱਲਬਾਤ ਕਰਾਂਗੇ ਜੀ ਹੀਲੋਕ ਬਾਰੇ, ਹੀਲੋਕ ਮਤਲਬ ਹੋਮ ਐਕੁਇਟੀ ਲਾਈਨ ਆਫ ਕ੍ਰੈਡਿਟ, ਜਾਂ ਨੂੰ ਅਸੀਂ ਸਿਕਿਓਰਡ ਲਾਈਨ ਵੀ ਕਹਿ ਦਿੰਦੇ ਹਾਂ, ਸਿਕਿਓਰਡ ਮਤਲਬ ਘਰ ਦੀ ਸਿਕਿਓਰਟੀ ਮਿਲ ਗਈ ਬੈਂਕ ਨੂੰ, ਸੋ ਜੇ ਤੁਹਾਡੇ ਕੋਲ ਘਰ ਹੈਗਾ, ਘਰ ਵਿੱਚ ਐਕੁਇਟੀ ਹੈ, ਤੇ ਅਸੀਂ ਆਪਣੀ ਐਗਜ਼ਿਸਟਿੰਗ ਬੈਂਕ ਦੀ ਮੋਰਗੇਜ ਨੂੰ ਤੋੜਨਾ ਨਹੀਂ ਚਾਹ ਰਹੇ ਕਿਸੇ ਵੀ ਰੀਜ਼ਨ ਕਰਕੇ, ਕਿ ਬਹੁਤ ਪੈਨਲਟੀ ਪੈ ਰਹੀ ਹੈਗੀ ਹੈ, ਜਾਂ ਵਧੀਆ ਰੇਟ ਮਿਲਿਆ ਹੋਇਆ ਹੈਗਾ, ਜਾਂ ਰਾਈਟ ਵੇ ਐਕੁਇਟੀ ਚਾਹੀਦੀ ਨਹੀਂ ਹੈ, ਪੈਸੇ ਚਾਹੀਦੇ ਨਹੀਂ ਹੈ, ਬਟ ਅਸੀਂ ਲਾਈਨ ਬਣਾ ਕੇ ਰੱਖਣਾ ਚਾਹੁੰਦੇ ਹੈਗੇ ਹਾਂ, ਸੋ ਅਸੀਂ ਕੀ ਕਰ ਸਕਦੇ ਹਾਂ, ਪਹਿਲੀ ਬੈਂਕ ਦੀ ਮੋਰਗੇਜ ਨੂੰ ਐਜ਼ ਇਟ ਇਜ਼ ਰੱਖ ਕੇ ਸੈਕਿੰਡ ਪੋਜੀਸ਼ਨ ਤੇ ਇੱਕ ਲਾਈਨ ਆਫ ਕ੍ਰੈਡਿਟ ਬਣਾ ਸਕਦੇ ਹੈਗੇ ਹਾਂ। ਹਮੇਸ਼ਾ ਐਮਫਸਾਈਜ਼ ਕਰਦੀ ਹਾਂ, ਹਰ ਕਲਾਇੰਟ ਦੀ ਸਿਚੁਏਸ਼ਨ ਜਿਹੜੀ ਉਹ ਵੱਖਰੀ ਹੁੰਦੀ ਹੈਗੀ ਹੈ, ਆਲਵੇਜ਼ ਕਾਲ ਕਰੋ ਇਹ ਵੇਖਣ ਵਾਸਤੇ ਕਿ ਤੁਹਾਡੇ ਵਾਸਤੇ ਕੀ ਆਪਸ਼ਨਸ ਬਣ ਸਕਦੀਆਂ ਨੇ। ਬਹੁਤ ਹੀ ਜਾਣਕਾਰੀ ਲਈ ਲਾਈਨ ਆਫ ਕ੍ਰੈਡਿਟ ਬਾਰੇ ਜਾਂ ਹੋਰ ਕਿਸੇ ਵੀ ਫਾਈਨੈਂਸਿੰਗ ਆਪਸ਼ਨਸ ਬਾਰੇ ਕਾਲ ਕਰ ਸਕਦੇ ਹੋ ਮੈਨੂੰ ਰਸ਼ਮੀਤ ਕੌਰ ਨੂੰ ਫਰੋਮ ਅਕਾਲ ਮੌਰਗੇਜਸ 6475394499 ਗੂਗਲ ਕਰ ਸਕਦੇ ਹੋ ਰਸ਼ਮੀਤ ਕੌਰ ਮੌਰਗੇਜ ਬ੍ਰੋਕਰ ਧੰਨਵਾਦ ਜੀ
0: ਬਹੁਤ ਬਹੁਤ ਧੰਨਵਾਦ ਜੀ ਸੋ ਦੋਸਤੋ ਤੁਸੀਂ ਕੋਈ ਘਰ ਖਰੀਦਿਆ ਹੋਇਆ ਕੋਈ ਘਰ ਵੇਚਣਾ ਮੌਰਗੇਜ ਦੇ ਲਈ ਕਈ ਵਾਰ ਬ੍ਰਿਜ ਬਣਾਉਣ ਦੀ ਲੋੜ ਪੈਂਦੀ ਹੈ ਜਿਵੇਂ ਪ੍ਰੀ ਅਪਰੂਵਲ ਦੀ ਲੋੜ ਪੈਂਦੀ ਆ ਚਾਹੇ ਤੁਸੀਂ ਫਸਟ ਟਾਈਮ ਹੋਮ ਬਾਇਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਵਿੱਚ ਬੰਦਾ ਕਹਿੰਦਾ ਯਾਰ ਕਾਸ਼ ਇਹ ਗੱਲ ਪਹਿਲਾਂ ਪਤਾ ਹੁੰਦਾ ਅਤੇ ਪਹਿਲਾਂ ਤਾਂ ਹੀ ਪਤਾ ਹੋਊ ਜੇ ਤੁਸੀਂ ਇੱਕ ਐਕਸਪੀਰੀਅੰਸ ਮੌਰਗੇਜ ਬ੍ਰੋਕਰ ਨਾਲ ਗੱਲਬਾਤ ਕਰੋਗੇ ਜੋ ਕਿ ਅਕਾਲ ਮੌਰਗੇਜ ਦੇ ਪ੍ਰਿੰਸੀਪਲ ਬ੍ਰੋਕਰ ਨੇ ਰਸ਼ਮੀਤ ਜੀ ਸੋ ਇਹਨਾਂ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਰਸ਼ਮੀਤ ਜੀ ਦਾ ਨੰਬਰ ਤੁਸੀਂ ਰਾਈਟ ਵੇ ਵੀ ਗੱਲ ਕਰਨੀ ਹੋਵੇ 6475449499 6475449499 ਤੇ ਗੱਲਬਾਤ ਕੀਤੀ ਜਾ ਸਕਦੀ ਹੈ ਅਗਲੀ ਕਾਲ ਬਲਵਿੰਦਰ ਜੀ ਸਤਿ ਸ੍ਰੀ ਅਕਾਲ ਵਧੀਆ ਜੀ ਠੀਕ ਠਾਕ
3: ਭਾਜੀ ਜਿਹੜਾ ਤੁਸੀਂ ਨੰਬਰ ਬੋਲ ਕੇ ਗਏ ਜਿਹੜਾ ਤੁਸੀਂ ਕਹਿੰਦੇ ਸਮਾਨ ਸ਼ਿਪ ਕਰਦੇ ਆ ਉਹ ਕਿੱਥੇ ਉਹਨਾਂ ਦਾ ਆਫਿਸ ਵਗੈਰਾ
0: ਇਹਨਾਂ ਦਾ ਨਾ ਉਧਰ ਆ ਜੀ ਵੈਨਕਿਰਕ ਤੇ ਆ
3: ਓਕੇ ਵੈਨਕਿਰਕ ਤੇ ਆਪਣੇ ਇੱਧਰ ਬਵੇਡਲ
0: ਹਾਂਜੀ ਹਾਂਜੀ ਹਾਂਜੀ ਉਹ ਜਿਹੜੀ ਏਜੰਸੀ ਜੀ ਹੈ ਨਾ ਡੀਲਰਸ਼ਿਪ ਆ ਉਹਦੇ ਬੈਕ ਸਾਈਡ ਤੇ ਆ ਮਤਲਬ ਜਿਹੜੀ ਵੈਨਕਿਰਕ ਨਾਲ ਹੀ ਘੁੰਮ ਜਾਂਦੀ ਆ ਮੇਨ ਰੋਡ ਤੋਂ ਤੇ ਇਹਦਾ ਮੈਂ ਤੁਹਾਨੂੰ ਐਗਜੈਕਟ ਵੀ ਦੱਸ ਦਿੰਦਾ 35 ਆ ਮੈਨੂੰ ਲੱਗਦਾ ਹਾਂ 35 ਵੈਨਕਿਰਕ ਡਰਾਈਵ ਯੂਨਿਟ 15
3: ਓਕੇ ਭਾਜੀ
0: ਠੀਕ
3: ਨਾਂ ਕੀ ਦੱਸਿਆ ਜੀ
0: ਖਰਾਣਾ ਸਾਹਿਬ ਹੋਣਗੇ ਉੱਥੇ ਜਾਂ ਮੈਡਮ ਖਰਾਣਾ ਹੋਣਗੇ ਕੁਇਕ ਸ਼ਿਪ ਕੰਪਨੀ ਦਾ ਨਾਮ ਆ ਤੇ ਜੇ ਤੁਸੀਂ ਉੱਥੇ ਸਮਾਨ ਡਿਲੀਵਰ ਕਰਦੇ ਹੋ ਤਾਂ ਉਹਦਾ ਕੋਈ ਐਕਸਟਰਾ ਚਾਰਜ ਨਹੀਂ ਜੇ ਘਰੋਂ ਪਿੱਕ ਕਰਾਉਣਾ ਤਾਂ ਉਹਦੇ ਪਿਕਅਪ ਚਾਰਜਸ ਵੱਖਰੇ ਹੁੰਦੇ ਨੇ ਹਰ ਇੱਕ ਕੰਟਰੀ ਨੂੰ ਜੀ ਸ਼ੁਕਰੀਆ ਜੀ ਥੈਂਕ ਯੂ ਜਿਹੜੇ ਨਾ ਰੇਡੀਓ ਪ੍ਰੋਗਰਾਮ ਚੜ੍ਹਦੀ ਕਲਾ ਦੇ ਨਾਲ ਤੇ ਅੱਜ ਦੀ ਗੱਲਬਾਤ ਚੱਲ ਰਹੀ ਸੀ ਅਮੈਰੀਕਾ ਵਰਸਸ ਕੈਨੇਡਾ ਤੇ ਕੀ ਕੈਨੇਡੀਅਨ ਚਾਹੁੰਦੇ ਨੇ ਕਿਉਂਕਿ ਨਾ ਮੈਂ ਜਦੋਂ ਪਿਛਲੀ ਵਾਰ ਟਾਕ ਸ਼ੋਅ ਕੀਤਾ ਸੀ ਮੈਂ ਸਰਪ੍ਰਾਈਜ਼ ਹੋ ਗਿਆ ਕਈ ਕਾਲਾਂ ਅਜਿਹੀਆਂ ਆਈਆਂ ਕਹਿੰਦੇ ਜੇ ਅਮੈਰੀਕਾ ਸਾਨੂੰ ਟੇਕ ਓਵਰ ਕਰ ਲਏ ਅਸੀਂ ਅਮੈਰੀਕਾ ਦਾ ਹਿੱਸਾ ਬਣ ਜਾਈਏ ਕਹਿੰਦੇ ਸੁਖਾਲਾ ਹੋ ਜਾਊਗਾ ਅਤੇ ਅਮੈਰੀਕਨ ਡਾਲਰ ਚੱਲਣ ਲੱਗ ਜੋ ਸਾਡੀਆਂ ਜੇਬਾਂ ਭਰ ਜਾਣਗੀਆਂ ਮੈਂ ਬੜਾ ਹੈਰਾਨ ਹੋਇਆ ਮੈਂ ਖੈਰ ਇੱਦਾਂ ਕਾਲਾਂ ਚਲੋ ਸੀਗੀਆਂ 30% ਹੀ ਪਰ 30% ਵੀ ਬਿੱਗ ਨੰਬਰ ਹੈ ਮੈਂ ਐਕਸਪੈਕਟ ਨਹੀਂ ਕੀਤਾ ਸੀ ਸੋ ਇਹੀ ਸਵਾਲ ਅੱਜ ਤੁਹਾਡੇ ਲਈ ਆ ਅਮੈਰੀਕਾ ਅਤੇ ਕੈਨੇਡਾ ਦੇ ਵਿੱਚ ਤੁਸੀਂ ਕਿਹਨੂੰ ਪਾਵਰਫੁਲ ਜ਼ਿਆਦਾ ਮੰਨਦੇ ਹੋ ਕਿਹਨੂੰ ਇੰਡੀਪੈਂਡੈਂਟ ਜ਼ਿਆਦਾ ਮੰਨਦੇ ਹੋ ਅਤੇ ਟੈਰਿਫ ਵਾਰ ਦੇ ਵਿੱਚ ਤੁਹਾਨੂੰ ਕੀ ਲੱਗਦਾ ਕੌਣ ਝੁਕੂਗਾ ਕੌਣ ਜਿੱਤੂਗਾ 416-233-7368

0: ਚਲੋ ਇਹ ਗੱਲਾਂ ਬੱਬੂ ਮਾਨ ਨੇ ਕਹੀਆਂ ਸੀ, ਮੈਂ ਨੀ ਕਹਿ ਰਿਹਾ, ਤੇ ਇਹਨਾਂ ਦਾ ਕੈਨੇਡਾ ਕੈਨੇਡਾ ਤੇ ਗਾਣਾ ਵੀ ਸੀ, ਉਹ ਵੀ ਮੈਂ ਜਾਂਦੇ ਹੋ ਜਰੂਰ ਸੁਣਾ ਕੇ ਜਾਊਂਗਾ। 7603 ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਵੀਰ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ,
1: ਦਲਵੀਰ ਸਿੱਧੂ ਆ।
0: ਸਿੱਧੂ ਸਰ,
1: ਤੇ ਉਹ ਇੱਕ ਤਾਂ ਇਹ ਕਹਿੰਦਾ ਕਹਿੰਦੇ ਨਾ ਗੁਆਂਢੀ ਦੇ ਨਾਲ ਵਿਗਾੜ ਨਹੀਂ ਕਦੇ ਨਹੀਂ ਚਾਹੀਦੀ ਜੀ, ਕਹਿੰਦੇ
0: ਨਹੀਂ ਵਿਗਾੜਨੀ ਚਾਹੀਦੀ।
1: ਹੁਣ ਸਾਡੇ ਨਾ ਇੱਕ ਪਾਸੇ ਪਾਕਿਸਤਾਨੀ, ਇੱਕ ਪਾਸੇ ਹੁਗਾਨੀ, ਮੂਹਰੇ ਹਿੰਦੂ ਆ।
0: ਸਿੱਧੂ ਸਾਹਿਬ ਪਤਾ ਨੀ ਅਗਲੇ ਕਾਲਰ ਨੇ, ਬਹੁਤ ਸ਼ੁਕਰੀਆ ਜੀ। ਤੁਸੀਂ ਕਹਿ ਰਹੇ ਹੋ ਗੁਆਂਢੀਆਂ ਨਾਲ ਬਣਾ ਕੇ ਰੱਖਣੀ ਚਾਹੀਦੀ ਹੈ, ਵਿਗਾੜਨ ਦਾ ਖਾਸ ਤੌਰ ਤੇ ਅਮਰੀਕਾ ਵਰਗੀ ਕੰਟਰੀ ਨਾਲ ਤੇ ਵਿਗਾੜਨ ਦਾ ਬਿਲਕੁਲ ਕੋਈ ਫਾਇਦਾ ਨੀ। ਅਗਲੀ ਕਾਲਰ 0145। ਸਤਿ ਸ੍ਰੀ ਅਕਾਲ ਜੀ।
2: ਜੀ ਮੈਂ ਨਾ 10 ਸਾਲ ਰਿਹਾ ਇੱਥੇ, ਆਪਾਂ ਅਮੈਰੀਕਾ ਰਿਹਾ, ਤੇ ਮਤਲਬ 2010 ਤੋਂ ਲੈ ਕੇ ਰਿਹਾ ਵਾ, ਮਤਲਬ 20 ਤੱਕ। ਜੋ ਭਾਜੀ ਨਜ਼ਾਰਾ ਕੈਨੇਡਾ ਚ ਨਾ, ਉਹ ਉੱਥੇ ਹੈ ਨੀ ਗਾ। ਜਿੱਦਾਂ ਤੁਸੀਂ ਰਾਤ ਨੂੰ ਜਦੋਂ ਮਰਜ਼ੀ ਨੇਰੇ ਸਵੇਰੇ ਤੁਰ ਫਿਰ ਸਕਦੇ ਆ ਜੀ। ਉੱਥੇ ਭਾਜੀ ਗੈਸ ਸਟੇਸ਼ਨਾਂ ਤੇ ਵੀ ਕੰਮ ਕੀਤਾ ਵਾ, ਕੰਸਟਰਕਸ਼ਨ ਦਾ ਵੀ ਕੀਤਾ, ਹਰ ਇੱਕ ਚੀਜ਼ ਚ ਭਾਜੀ ਉੱਥੇ ਰੇਸਿਜ਼ਮ ਬਹੁਤ ਆ। ਹਰ ਇੱਕ ਦੂਜਾ ਕਸਟਮਰ ਤੁਹਾਨੂੰ ਮਤਲਬ ਕਿ ਉੱਥੇ ਲੜਨ ਨੂੰ, ਗਾਲਾਂ ਕੱਢਣ ਨੂੰ ਆਉਂਦਾ, ਮਤਲਬ ਇੰਨਾ ਕੁ ਬੋਦਰ ਕਰ ਦੇਣਾ ਭਾਜੀ। ਲਾਈਕ ਤੁਸੀਂ ਦੱਸ ਨੀ, ਹਾਂ ਘੁੰਮਣ ਫਿਰਨ ਨੂੰ ਜੇ ਤੁਸੀਂ ਰੋਡਾਂ ਤੇ ਰਹਿੰਦੇ ਹੋ ਉਦੋਂ ਤਾਂ ਤੁਹਾਨੂੰ ਵਧੀਆ ਹੀ ਲੱਗਣਾ, ਜੋ ਤੁਸੀਂ ਅੰਦਰ ਜਾਂਦੇ ਆ ਫਿਰ ਪਤਾ ਲੱਗਦਾ। ਕਈ ਵਾਰੀ ਅਸੀਂ
0: $50
2: ਰੱਖੀਦੇ ਆ, ਜੇ ਕੋਈ ਰੋਬ ਕਰਨ ਆਇਆ ਤੇ ਉਹਨੂੰ ਦੇਣ ਜੋਗਾ ਕੁਛ ਹੋਵੇ।
0: ਬਹੁਤ ਸ਼ੁਕਰੀਆ
2: ਲੱਗਦਾ ਭਾਜੀ।
0: ਥੈਂਕ ਯੂ ਜੀ, ਮੈਂ ਤੁਹਾਡਾ ਕਾਲ ਸ਼ਾਰਟ ਰੱਖ ਰਿਹਾ ਭਾਜੀ, ਮਾਫੀ ਚਾਹਾਂਗੇ। ਸਮਾਂ ਨਾ 5 ਮਿੰਟ ਹੀ ਰਹਿ ਗਏ ਆਪਣੇ ਕੋਲ। ਜੀ 7340। ਸਤਿ ਸ੍ਰੀ ਅਕਾਲ ਜੀ।
3: ਹਾਂਜੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
3: ਆਪਣੇ ਕੈਨੇਡਾ ਵਧੀਆ ਹੈ ਜੀ ਅਮਰੀਕਾ ਨਾਲੋਂ, ਇੱਥੇ ਜਿਹੜਾ ਹੈਗਾ ਹਿਊਮਨ ਵੈਲਿਊਜ਼ ਜਿਹੜੀਆਂ ਉਹ ਜਿੱਦਾਂ ਆਪਾਂ ਕਹਿੰਦੇ ਰੇਸਿਜ਼ਮ ਆ ਇੱਥੇ ਨਹੀਂ ਹੈ ਉੱਥੇ ਜ਼ਿਆਦਾ। ਖਾਸ ਤੌਰ ਤੇ ਜੇ ਆਪਾਂ ਐਜ ਸਿੱਖ ਦੇਖੀਏ, ਜਿੰਨੀ ਸਿੱਖਾਂ ਦੀ ਐਜ ਸਿੱਖ ਸਾਡੀ ਮਾਨਤਾ ਇੱਥੇ ਕੈਨੇਡਾ ਦੇ ਵਿੱਚ ਆ, ਉਨੀ ਉੱਤੇ ਨਹੀਂ ਹੈਗੀ।
0: ਸ਼ੁਕਰੀਆ ਜੀ, ਥੈਂਕ ਯੂ, ਥੈਂਕ ਯੂ ਵੈਰੀ ਮੱਚ। ਅਗਲੀ ਕਾਲ ਤੇ ਜਾਂਦੇ ਹਾਂ ਅਸੀਂ, 7748 ਨੰਬਰ। ਸਤਿ ਸ੍ਰੀ ਅਕਾਲ ਜੀ।
4: ਹੈਲੋ, ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।
4: ਡਿਫਰੈਂਸ ਜਿਹੜਾ ਕੈਨੇਡਾ ਤੇ USA ਦਾ, ਮੈਂ USA ਦੇ ਵਿੱਚ ਰਹਿ ਕੇ ਦੇਖਿਆ, ਮੈਂ 92 ਚ ਸ਼ਿਫਟ ਹੋਇਆ ਸੀਗਾ ਕੈਨੇਡਾ ਦੇ ਵਿੱਚ। ਉਦੋਂ ਤਾਂ USA ਦੇ ਕਾਫੀ ਜਿਹੜੇ ਮਾੜੇ ਹਾਲਾਤ ਸੀਗੇ। ਜਦੋਂ ਗੱਲ ਚੱਲਦੀ ਸੁਪਰ ਪਾਵਰ ਦੀ, ਸੁਪਰ ਪਾਵਰਾਂ ਬਣਦੀਆਂ ਖਤਮ ਹੁੰਦੀਆਂ ਆ, ਤਾਂ ਇਹਨੂੰ ਖਤਮ, ਸੁਪਰ ਪਾਵਰ ਨੂੰ ਬ੍ਰੇਕ ਨਹੀਂ ਕਰਨਾ ਆ। ਜਿਹੜੇ ਬ੍ਰੇਕ ਨਹੀਂ ਹੈਗਾ, ਬ੍ਰਾਜ਼ੀਲ ਆ, ਰਸ਼ੀਆ ਆ, ਇੰਡੀਆ, ਚਾਈਨਾ, ਇਹ ਜਿਹੜਾ ਬਲੌਕ ਆ, ਜਦੋਂ ਤੱਕ US ਡਾਲਰ ਮਾਰਕੀਟ ਦੇ ਵਿੱਚ ਆ, US ਸੁਪਰ ਪਾਵਰ ਆ। ਜਿਸ ਦਿਨ US ਡਾਲਰ ਖਤਮ ਹੋ ਗਿਆ ਮਾਰਕੀਟ ਦੇ ਵਿੱਚ, ਤੁਸੀਂ ਦੇਖਿਓ USA ਨੇ ਆਟੋਮੈਟਿਕਲੀ ਕੋਲੈਪਸ ਹੋ ਜਾਣਾ ਆ। ਇਸ ਕਰਕੇ ਜ਼ਿਆਦਾ ਕੋਈ, ਦੋਨਾਂ ਕੰਟਰੀਆਂ ਨੂੰ ਇੱਕ ਦੂਜੇ ਦੀ ਜ਼ਰੂਰਤ ਹੈਗੀ ਆ ਮੇਰੇ ਹਿਸਾਬ ਨਾਲ, ਕਿਉਂਕਿ ਮੈਂ ਇੱਥੇ ਰਹਿ ਲਿਆ ਤਾਂ ਹੁਣ 25-30 ਸਾਲ ਤੋਂ, ਲੇਕਿਨ ਮੈਨੂੰ ਕੋਈ ਜ਼ਿਆਦਾ ਜਿਹੜਾ ਆ ਇਸ ਕਰਕੇ ਫਰਕ ਨਹੀਂ ਲੱਗਦਾ ਬਿਜ਼ਨਸ ਦਾ ਵਿੱਚ। ਦੇਖੋ ਕੈਨੇਡਾ ਦੇ ਵਿੱਚ ਨੈਚੁਰਲ ਰਿਸੋਰਸ ਬਹੁਤ ਜ਼ਿਆਦਾ ਆ, ਜਿਹਨਾਂ ਨੂੰ ਮੇਰਾ ਖਿਆਲ
0: ਮਹਿੰਗਾਈ ਕਿੱਥੇ ਫੀਲ ਹੁੰਦੀ ਆ, ਕੈਨੇਡਾ ਚ ਜਾਂ ਅਮਰੀਕਾ ਚ?
4: ਮੇਰਾ ਖਿਆਲ ਜਿਹੜੀ ਪੈਟਰਨ ਲਾਈਫ ਆ, ਜਿਹੜੀ ਫੈਮਿਲੀ ਲਾਈਫ ਆ, ਉਹ ਸਭ ਤੋਂ ਬੈਸਟ ਜਿਹੜੀ ਹੈਗੀ ਆ ਉਹ ਕੈਨੇਡਾ ਦੇ ਵਿੱਚ। ਮੈਂ
0: ਸ਼ੁਕਰੀਆ, ਥੈਂਕ ਯੂ, ਥੈਂਕ ਯੂ
4: ਜੀ, ਥੈਂਕ ਯੂ ਜੀ,
0: ਸ਼ੁਕਰੀਆ ਜੀ। 416-233-7368 ਸਮਾਂ ਸਿਰਫ 3 ਮਿੰਟ ਦਾ ਬਾਕੀ ਆ। ਐਂਡ ਰਾਹਲ ਜੀ ਪੂਰੀ ਹੈਰੀਟੇਜ ਤੋਂ ਜੁੜੇ ਨੇ, ਕਿਉਂਕਿ ਨਾ ਮੈਂ ਪਿਛਲੇ 2 ਦਿਨ ਪਹਿਲਾਂ ਸੰਦੇਸ਼ ਦਿੱਤਾ ਸੀ ਕੈਮਰਿਆਂ ਨੂੰ ਲੈ ਕੇ, ਡੈਸ਼ ਕੈਮ ਨੂੰ ਲੈ ਕੇ, ਕਿ ਡੈਸ਼ ਕੈਮ ਲਵਾ ਲਓ, ਤੇ $99 ਤੋਂ ਡੈਸ਼ ਕੈਮ ਸਟਾਰਟ ਨੇ। ਕੁਇਕ ਆਪਾਂ, ਕਿਉਂਕਿ ਪੂਰੀ ਹੈਰੀਟੇਜ, ਰਾਹਲ ਜੀ ਸਤਿ ਸ਼੍ਰੀ ਅਕਾਲ, ਰੇਡੀਓ ਚੜ੍ਹਦੀ ਕਲਾ ਤੇ ਪਹਿਲਾਂ ਤਾਂ ਸਵਾਗਤ ਆ ਜੀ ਤੁਹਾਡਾ। ਇੱਕ ਵਾਰੀ ਤਾਂ ਇਹ ਦੱਸੋ ਪੂਰੀ ਹੈਰੀਟੇਜ ਤੇ ਕੰਮ ਕੀ ਕੀ ਹੁੰਦੇ ਨੇ 1 ਲਾਈਨ ਦੇ ਵਿੱਚ।
5: ਪੂਰੀ ਹੈਰੀਟੇਜ ਦੇ ਲਈ ਆਪਾਂ ਪੇਂਟਿੰਗ, ਡੀਟੇਲਿੰਗ, ਗੱਡੀਆਂ ਦਾ ਸਾਰਾ ਕੰਮ ਕਰੀਦਾ ਜੀ ਆਪਾਂ। PPF ਹੋ ਗਈ, ਆਪਣਾ ਟੈਂਟ ਹੋ ਗਿਆ, ਡੀਟੇਲਿੰਗ, ਸਰਾਮੀ ਕੋਟਿੰਗ, ਡੈਸ਼ ਕੈਮ ਹੋ ਗਈ, ਗੱਡੀ ਤੁਸੀਂ ਕੋਈ ਵੀ ਕੰਮ ਕਰਾਉਣਾ।
0: ਸੋ ਗੱਡੀ ਨੂੰ ਡਿਟੇਲਿੰਗ ਕਰਾਉਣਾ, ਗੱਡੀ ਨੂੰ ਟਿੰਟ ਕਰਾਉਣਾ, ਰੈਪ ਕਰਾਉਣਾ, PPF ਕਰਾਉਣਾ, ਗੱਡੀ ਦੀ ਐਕਸੈਸਰੀ ਚਾਹੀਦੀ ਨੇ, ਸਾਰੀਆਂ ਚੀਜ਼ਾਂ ਮਿਲਦੀਆਂ ਨੇ। ਓਕੇ, ਡੈਸ਼ ਕੈਮ ਦੀ ਨਾ ਸਾਨੂੰ ਬੜੀ ਡਿਮਾਂਡ ਆਈ, ਮੈਨੂੰ ਕਾਫੀ ਦੇਰ ਤੱਕ ਕਾਲਾਂ ਆ ਰਹੀਆਂ ਸੀ, ਉਹ ਦੱਸੋ ਜੀ ਕੀ ਕਿਵੇਂ ਆ ਤੇ ਇੰਸਟਾਲੇਸ਼ਨ ਫ੍ਰੀ ਕਰੋਗੇ ਤੁਸੀਂ?
5: ਹਾਂਜੀ, ਇੰਸਟਾਲੇਸ਼ਨ ਬਿਲਕੁਲ ਫ੍ਰੀ ਹੈ ਜੀ, $99 ਦਾ ਡੈਸ਼ ਕੈਮ ਸਟਾਰਟ ਹੈ ਜੀ ਆਪਣੇ। ਆਪਣੇ ਕੋਲ ਫਰੰਟ ਹੋ ਗਿਆ ਜੀ, ਆਪਣਾ ਬੈਕ ਹੋ ਗਿਆ ਜੀ, ਸੈਡ ਵਾਲੇ ਹੋ ਗਏ, ਸਾਰੇ ਤਰ੍ਹਾਂ ਦੇ ਡੈਸ਼ ਕੈਮ ਆਪਣੇ ਕੋਲ ਹੈਗੇ।
0: ਓਕੇ,
5: GPS ਵਾਲੇ, ਟਰੈਕੇਬਲ, ਹਰ ਤਰ੍ਹਾਂ ਦੇ ਡੈਸ਼ ਕੈਮ ਆਪਣੇ ਕੋਲ ਅਵੇਲੇਬਲ ਨੇ ਜੀ।
0: $99 ਤੋਂ ਸਟਾਰਟ ਨੇ,
5: ਬਿਲਕੁਲ।
0: ਸੋ $99 ਚ ਡੈਸ਼ ਕੈਮ ਲੱਗ ਜੂ, ਤੇ ਵਿਦ ਇੰਸਟਾਲੇਸ਼ਨ ਦਾ ਕੋਈ ਵੱਖਰਾ ਚਾਰਜ ਨਹੀਂ, ਕੋਈ ਹਿਡਨ ਚਾਰਜ ਨਹੀਂ?
5: ਨਹੀਂ ਜੀ।
0: ਤੋਂ ਹੁਣੇ ਕਾਲ ਕਰ ਲਈਏ ਤੁਹਾਡੀ ਮਲਟੀਪਲ ਲੋਕੇਸ਼ਨ ਤੇ ਵੀ ਲੱਗ ਜੂ, ਡਾਊਨ ਟਾਊਨ ਵਾਲੇ ਤੇ ਵੀ ਲੱਗ ਜੂ, ਵੈਸਟ ਵਾਲੇ ਤੇ ਵੀ ਲੱਗ ਜੂ, ਹਾਂਜੀ
5: ਬਿਲਕੁਲ ਜੀ, ਤਿੰਨੋਂ ਲੋਕੇਸ਼ਨ ਲੱਗ ਜੂ।
0: ਬਹੁਤ ਸ਼ੁਕਰੀਆ ਜੀ, ਆਹ ਲਓ ਨੰਬਰ ਦੋਸਤੋ, ਬਹੁਤ ਸ਼ੁਕਰੀਆ ਰਾਹੁਲ ਜੀ, 647-962-1023 647-962-1023 647-962-1023 $99 'ਚ ਡੈਸ਼ ਕਿਵੇਂ ਲਵਾਉਣਾ ਵਿਦ ਇੰਸਟਾਲੇਸ਼ਨ ਤਾਂ ਪੂਰੀ ਹੈਰੀਟੇਜ ਨੂੰ ਕਾਲ ਕਰ ਲਓ 647-962-1023 647-962-1023। ਪ੍ਰੋਗਰਾਮ ਦਾ ਇਸ ਸਪੋਂਸਰ ਕਰ ਰਹੇ ਨੇ ਸੁੱਖ ਬਾਈ ਜੀ, ਵੀਕਐਂਡ ਆ ਰਿਹਾ ਅਤੇ ਕੱਲ੍ਹ ਨੂੰ ਅਸੀਂ ਵਧੀਆ ਵਧੀਆ ਡੀਲਾਂ ਲੈ ਕੇ ਦੇਵਾਂਗੇ ਗ੍ਰੈਂਡ ਹੋਮ ਫਰਨੀਚਰ ਤੋਂ ਤੁਹਾਡੇ ਲਈ। ਤੁਸੀਂ ਆਪਣਾ ਫਰਨੀਚਰ ਲੈਣਾ ਤਾਂ ਗ੍ਰੈਂਡ ਹੋਮ ਫਰਨੀਚਰ 294 ਵਾਕ ਡਰਾਈਵ ਤੋਂ ਲੈ ਸਕਦੇ ਹੋ ਜੀ। ਇੱਥੇ ਹੀ ਢਿੱਲੋਂ ਵੀਡੀਓ ਦਾ ਚੇਚੇ ਤੌਰ 'ਤੇ ਧੰਨਵਾਦ ਕਰਦੇ ਹਾਂ ਅਸੀਂ, 905-204-1313। ਅਤੇ ਡਕਟ ਕਲੀਨਿੰਗ ਕਰਵਾਉਣੀ ਆ ਬ੍ਰੈਂਪਟਨ ਮਿਸਿਸਾਗਾ ਦੇ ਵਿੱਚ, ਜੇ ਘਰ ਅਪ ਟੂ 3000 ਸਕੇਅਰ ਫੀਟ ਆ ਤਾਂ ਫਲੈਟ ਰੇਟ 149 905-330-9900 905-330-9900 905-330-8900 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਤੁਹਾਨੂੰ ਕਲੀਨਿੰਗ ਦਾ ਨੰਬਰ ਚਾਹੀਦਾ, ਡਕਟ ਕਲੀਨਿੰਗ ਦਾ ਨੰਬਰ ਚਾਹੀਦਾ, ਤੁਹਾਨੂੰ ਬਲਾਇੰਡਸ ਦਾ ਨੰਬਰ ਚਾਹੀਦਾ, ਮੈਨੂੰ ਕਾਲ ਕਰ ਸਕਦੇ ਹੋ। ਅਪਲਾਇੰਸ ਰਿਪੇਅਰ ਕਰਵਾਉਣੇ ਨੇ ਮੈਨੂੰ ਕਾਲ ਕਰ ਲਿਓ, ਤੁਸੀਂ ਗ੍ਰਾਫਿਕ ਦਾ ਕੰਮ ਕਰਵਾਉਣਾ ਗਾ ਮੈਨੂੰ ਕਾਲ ਕਰ ਲਿਓ 647-921-2032 647-921-2032 647-921-2032 $99 'ਚ $50,000 ਫਲਾਇਰ ਪ੍ਰਿੰਟ ਹੋ ਸਕਦਾ ਤੁਹਾਡਾ ਜੀ ਦੋਨੇ ਸਾਈਡਨ। ਇਸ ਤੋਂ ਬਿਨਾਂ ਜਸਪੁਲਰ ਜੀ ਨਾਲ ਕੱਲ੍ਹ ਨੂੰ ਗੱਲਬਾਤ ਕਰਾਂਗੇ 416-732-2611 ਅਤੇ ਫੈਸ਼ਨ ਆਈ ਕਿਊ ਨਾਲ ਵੀ ਮੈਂ ਟਰਾਈ ਕਰੂੰਗਾ ਕਿਉਂਕਿ ਵੀਕਐਂਡ 'ਤੇ ਸ਼ੋਪਿੰਗ ਦਾ ਨੇੜੇ ਆ ਜਾਂਦਾ। ਸੋ ਤੁਸੀਂ ਫੈਸ਼ਨ ਆਈ ਕਿਊ ਨੂੰ ਵਿਜਿਟ ਕਰ ਸਕਦੇ ਹੋ ਜੇ ਲੀੜਾ ਲੱਤਾ ਤੁਹਾਨੂੰ ਚਾਹੀਦਾ ਗਾ। ਇਹਦੇ ਲਈ ਗੁਰਪ੍ਰੀਤ ਜੀ ਨਾਲ ਵੀ ਮੈਂ ਕੋਸ਼ਿਸ਼ ਕਰੂੰਗਾ ਕੱਲ੍ਹ ਨੂੰ ਤੁਹਾਡੀ ਗੱਲਬਾਤ ਕਰਾਵਾਂ। ਬਾਕੀ ਕਿਸੇ ਸਪੋਂਸਰ ਸੇਵਾ ਦਾ ਨੰਬਰ ਚਾਹੀਦਾ ਹੋਵੇ ਜਾਂ ਫਿਰ ਸਾਡੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੇ ਅਦਾਰੇ ਦੀ ਐਡਵਰਟੀਜ਼ਮੈਂਟ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਮੈਨੂੰ ਕਾਲ ਕਰ ਲਿਓ, ਮੇਰਾ ਨੰਬਰ ਆ 647-921-2032 647-921-2032 'ਤੇ ਗੱਲਬਾਤ ਕੀਤੀ ਜਾ ਸਕਦੀ ਆ। ਕੱਲ੍ਹ ਨੂੰ ਹੁੰਦੀਆਂ ਨੇ ਮੁਲਾਕਾਤ।
6: Everyone knows you don't let a kid swim unsupervised. You don't touch a baking tray straight out of the oven.
7: Ouch!
6: You're careful when using a sharp knife. And you don't drive without a seatbelt.
7: Buckle up.
6: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
8: This is AM 530. CHLO AM. Serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
9: ਪੰਜਾਬੀ ਲਹਿਰਾ ਪ੍ਰੋਗਰਾਮ ਸਮਰਪਿਤ ਹੈ ਰੰਗਲੇ ਪੰਜਾਬ ਨੂੰ,
10: ਪੰਜਾਬੀ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ,
9: ਗੁਰੂ ਸਾਹਿਬਾਨ ਪੀਰਾਂ ਫਕੀਰਾਂ ਦੀ ਧਰਤੀ ਨੂੰ,
10: ਠੰਡੀਆਂ ਛਾਵਾਂ ਜੀਆਂ ਮਾਵਾਂ ਨੂੰ,
9: ਚੌੜੀਆਂ ਛਾਤੀਆਂ ਵਾਲੇ ਗੱਭਰੂਆਂ ਨੂੰ,
10: ਚਰਖਾ ਕੱਤਦੀਆਂ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ਨੂੰ,
9: ਲੋਕ ਗੀਤਾਂ ਭੰਗੜੇ ਅਤੇ ਗਿੱਧਿਆਂ ਦੀਆਂ ਛਣਕਾਰਾਂ ਨੂੰ,
10: ਪ੍ਰੋਗਰਾਮ ਪੰਜਾਬੀ ਲਹਿਰਾ
9: ਹਫ਼ਤੇ ਦੇ 7 ਦਿਨ ਪ੍ਰਾਈਮ ਟਾਈਮ ਤੇ ਪੰਜਾਬੀ ਲਹਿਰਾ ਪੰਜਾਬੀਅਤ ਦੀ ਸੇਵਾ ਵਿੱਚ।
11: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
12: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸਡਿਵੈਲਪਮੈਂਟਸ.com paradisedevelopments.com।
13: ਮੈਂ ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ।

ਕਰਦੇ ਹਨ ਅਤੇ ਮੈਨੂੰ ਇਹ ਕਹਿੰਦੇ ਹੋਏ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅਸੀਂ ਕਾਨੂੰਨੀ ਅਦਾਲਤ ਵਿੱਚ ਉਸ ਇਨਸਾਫ਼ ਨੂੰ ਪ੍ਰਾਪਤ ਕਰਨ 'ਚ ਉਹਨਾਂ ਦੀ ਸਹਾਇਤਾ ਕਰਦੇ ਹਾਂ ਜਿਸ ਦੇ ਉਹ ਸੱਚਮੁੱਚ ਹੀ ਹੱਕਦਾਰ ਹਨ। ਤੁਹਾਡਾ ਆਪਣਾ ਵਕੀਲ ਬ੍ਰਿਜ ਮੋਹਨ। ਕੰਟੈਕਟ ਅਸ ਐਟ ਬ੍ਰਿਜ ਮੋਹਨ .com।

0: jolly good mood today. What is the reason?
1: This is the effect of famous masala chai by Navigator's Cafe.
0: I know this place. They're also famous for delicious snacks like aloo patties, samosa, vada pav, spring rolls, mango lassi, and my favorite, samosa chaat and bhel.
2: Navigator's Cafe, located at northwest corner of Queen Street East and Airport Road in Brampton. They are conveniently open 24/7.
3: ਜੇ ਤੁਸੀਂ ਵੀ ਕਰਨਾ ਚਾਹੁੰਦੇ ਹੋ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਤਾਂ ਅੱਜ ਹੀ ਸਾਨੂੰ ਕਾਲ ਕਰੋ 6475041557।
4: ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
5: S&S Lawyers ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S Lawyers ਨੂੰ ਕਾਲ ਕਰੋ 416-655-2000।
3: ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲੇ ਹੋ, ਇਹ ਮੌਕਾ ਨਾ ਗਵਾਓ। ਬੈਲੀਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ, ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ, ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410, ਗੋ ਟ੍ਰਾਂਜ਼ਿਟ, ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com, ballymorehomes.com। SS Lawn Care ਤੁਹਾਡੀ ਲੌਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲੌਨ ਦੀ ਮੁਰੰਮਤ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984 437-655-1984। ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ, ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumia.io, 289-982-9597, 289-982-9597। ਢਿੱਲੋਂ ਵੀਡੀਓ, ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ, ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ, ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਏਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 ਤੋਂ 8, 905-204-1313, 905-204-1313। ਪੰਜਾਬੀ ਲਹਿਰਾਂ ਦੇ ਕਿਸੇ ਵੀ ਪ੍ਰੋਗਰਾਮ ਦੀ ਫੀਡਬੈਕ ਦੇਣ ਦੇ ਲਈ ਕਾਲ ਕਰੋ 6475041557 ਜਾਂ ਮੈਸੇਜ ਕਰੋ ਪੰਜਾਬੀ ਲਹਿਰਾਂ ਦੇ ਇੰਸਟਾਗ੍ਰਾਮ ਪੇਜ ਤੇ।
6: ਜੇਸ ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ, ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ ਜੇਸ ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡਿੰਗ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057

0: ਕਿਹਾ ਬਾਤ ਹੈ। ਪ੍ਰੋਗਰਾਮ ਪੰਜਾਬੀਆਂ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਨਵਰੀ ਸਿੱਧੂ ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ ਐਂਡ ਗੁੱਡ ਗੁੱਡ ਗੁੱਡ ਗੁੱਡ ਗੁੱਡ ਮੋਰਨਿੰਗ ਸਭ ਨੂੰ। ਕਿਵੇਂ ਹੋ, ਕੀ ਹਾਲ ਚਾਲ ਨੇ? ਉਮੀਦ ਹੈ ਕਿ ਤੁਸੀਂ ਸਭ ਠੀਕ ਠਾਕ ਹੋ, ਇੰਜੋਏ ਕਰ ਰਹੇ ਹੋ ਇਸ ਬੜੀ ਹੀ ਖੂਬਸੂਰਤ ਸਵੇਰ ਨੂੰ। ਸਵੇਰ ਦੇ ਵਿੱਚ ਪਿਆਰ ਸਤਿਕਾਰ ਸਵਾਗਤ ਹੈ, ਵੈਲਕਮ, ਹੈਪੀ ਫਰਾਈਡੇ ਜੂਨੀਅਰ। ਵਾਹ, ਫਰਾਈਡੇ ਜੂਨੀਅਰ ਆ ਗਿਆ, ਕੱਲ ਤੋਂ ਵੀਕਐਂਡ ਦੀ ਸ਼ੁਰੂਆਤ ਹੈ। ਸੋ ਕਿਵੇਂ ਹੋ, ਬੱਲੇ ਬੱਲੇ ਚੜ੍ਹਦੀ ਕਲਾ, ਬਹਿਜਾ ਬਹਿਜਾ ਚੱਕੀ ਇੰਨੇ ਫੱਟੇ। ਸੋ ਹਲਕੀ ਫੁਲਕੀ ਅੱਜ ਬੱਦਲਵਾਈ, ਅਤੇ ਬੱਦਲਵਾਈ ਹੀ ਰਹੇਗੀ, ਬਟ ਟੈਂਪਰੇਚਰ ਬੜੇ ਅੱਛੇ ਹੋਣਗੇ। 24 ਤੱਕ ਆਪਾਂ ਪਹੁੰਚ ਜਾਂਗੇ, ਫਿਰ ਕੱਲ੍ਹ ਨੂੰ ਵੀ ਯਾਰ ਸੋਹਣਾ ਦਿਨ ਹੈ, 21-22 ਡਿਗਰੀ, ਅਤੇ ਫਿਰ ਸੈਟਰਡੇ ਨੂੰ ਹਲਕੀ ਫੁਲਕੀ ਠੰਡ ਹੋਜੂਗੀ ਯਾਰ। ਸੈਟਰਡੇ ਲੋਅ ਆਫ 9 ਡਿਗਰੀਜ਼, ਮੰਡੇ ਟਿਊਜ਼ਡੇ ਲੋਅ ਆਫ 8 ਡਿਗਰੀਜ਼। ਸੋ ਠੰਡ ਠੰਡ ਠੰਡ ਠਰੂੰ ਕਰਾਂਗੇ ਆਪਾਂ ਹੁਣ ਹੌਲੀ ਹੌਲੀ ਯਾਰ, ਕਰਨਾ ਹੀ ਹੈ, ਹੁਣ ਵਿੰਟਰ ਆ ਰਹੀ ਹੈ। ਸੋ ਕਿਵੇਂ ਹੋ ਸਾਰੇ, ਠੀਕ ਠਾਕ ਹੋ? ਹੋਪ ਯੂਅਰ ਇੰਜੋਇੰਗ ਹੈਵਿੰਗ ਅ ਗੁੱਡ ਟਾਈਮ। ਅਸੀਂ ਤੁਹਾਡੇ ਨਾਲ ਜੁੜ ਚੁੱਕੇ ਹਾਂ, ਅਤੇ ਨੰਬਰ ਆਪਣਾ ਸਟੂਡੀਓ ਦਾ ਤੁਹਾਨੂੰ ਯਾਦ ਹੀ ਹੈ, 9056733337 ਆਪਣਾ ਇੱਕੋ ਇੱਕ ਫੋਨ ਨੰਬਰ ਹੈ। ਅੱਜ ਦਾ ਪ੍ਰੋਗਰਾਮ ਤੁਹਾਡੇ ਤੱਕ ਪਹੁੰਚ ਦਾ ਕੀਤਾ ਜਾ ਰਿਹਾ ਬਈ ਵਨ ਐਂਡ ਓਨਲੀ ਪੈਰਾਡਾਈਸ ਡਿਵੈਲਪਮੈਂਟਸ ਵੱਲੋਂ। ਪੈਰਾਡਾਈਸ ਡਿਵੈਲਪਮੈਂਟਸ ਦੇ ਨਵੇਂ ਕੁਝ ਘਰ ਨੇ, ਪ੍ਰਾਈਸ ਸੁਣੋ ਯਾਰ, ਤੁਸੀਂ ਕਹੋਗੇ ਨਵੀਂ ਇੰਨੀਆਂ ਵਧੀਆ ਪ੍ਰਾਈਸਾਂ ਕਿੱਥੋਂ ਲੈ ਕੇ ਆਉਂਦੇ ਹੋ? GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ, ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com, paradisedevelopments.com, ਠੀਕ ਹੈ, paradisedevelopments.com ਤੇ ਜਾਓਗੇ ਤੇ ਵੈਬਸਾਈਟ ਤੇ ਜਦੋਂ ਤੁਸੀਂ ਜਾਂਦੇ ਹੋ ਤੁਹਾਨੂੰ ਰਾਈਟ ਵੇ ਆ ਜਾਂਦਾ, ਰਾਈਟ ਹੈਂਡ ਸਾਈਡ ਤੇ ਲਿਖਿਆ ਹੋਇਆ ਨਾਓ ਸੈਲਿੰਗ ਅਕ੍ਰੋਸ ਦ GTA, ਮਿਲਟਨ, ਬ੍ਰੈਂਪਟਨ, ਵਿਟਬੀ, ਸੀਟਨ, ਟਾਊਨ ਹੋਮ 629 ਤੋਂ, ਡੀਟੈਚ 974 ਤੋਂ, ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ। ਜਾਣਕਾਰੀ ਲਈ 9058407135, ਕਹਿ ਦਿਓ ਰੇਡੀਓ ਤੇ ਸੁਣਿਆ 9058401735, 9058407135। ਕੋਈ ਰੀਲਟਰ ਦਾ ਕੰਮ ਨਹੀਂ, ਡਾਇਰੈਕਟ ਇਹਨਾਂ ਨੂੰ ਤੁਸੀਂ ਅਪਰੋਚ ਕਰ ਸਕਦੇ ਹੋ। 9058401735 ਵੀ ਇਹਨਾਂ ਦਾ ਫੋਨ ਨੰਬਰ ਹੈ। ਤੇ ਅੱਜ ਸਵੇਰੇ ਸਵੇਰੇ ਕਹਿੰਦੇ ਯਾਰ 911 ਦੀ ਆਊਟੇਜ ਬਹੁਤ ਆਈ ਓਵਰਨਾਈਟ GTA ਦੇ ਅਕ੍ਰੋਸ ਟੋਰਾਂਟੋ, ਪੀਐਲ, ਯੋਰਕ, ਨਾਇਗਰ, ਡਰਮ। ਕਹਿੰਦੇ ਕਿ 911 ਦੀ ਐਮਰਜੈਂਸੀ ਲਾਈਨ ਡਾਊਨ ਸੀਗੀ, ਕੋਈ ਵੀ ਕਾਲ ਨਹੀਂ ਸੀ ਰਿਸੀਵ ਹੋ ਰਹੀ, ਅਤੇ ਕਿਹਾ ਜਾ ਰਿਹਾ ਸੀ, ਹੁਣ ਟੋਰਾਂਟੋ ਪੁਲਿਸ ਨੇ ਪਾਇਆ ਸੀ ਵੀ ਸਾਡੀ ਨੋਨ ਐਮਰਜੈਂਸੀ ਲਾਈਨ ਹੈ, ਜੇ ਤੁਹਾਨੂੰ ਕੋਈ ਲੋੜ ਹੈ ਤਾਂ ਉੱਥੇ ਤੁਸੀਂ ਜ਼ਰੂਰ ਸਾਨੂੰ ਮੈਸੇਜ ਕਰੋ। ਸੋ ਸਵੇਰੇ ਜਾ ਕੇ ਫਿਰ ਇਹਨਾਂ ਨੇ ਅਪਡੇਟ ਕੀਤਾ ਕਿ ਇਹ ਇਸ਼ੂ ਹੋ ਰਿਹਾ। ਸੋ 911 ਯਾਰ ਇਹ ਤਾਂ ਬਹੁਤ ਜ਼ਰੂਰੀ ਚੀਜ਼ ਹੈ, ਇਹਦੀ ਆਊਟੇਜ ਕਿੱਥੋਂ ਹੋ ਗਈ ਹੈ? ਸੋ ਹਰੇਕ ਜਿਹੜਾ ਯੂਨੋ ਰੀਜਨ ਦੀ ਪੁਲਿਸ ਹੈ, ਡਰਮ, ਟੋਰਾਂਟੋ, ਸਾਰੇ ਪੋਸਟ ਕਰ ਰਹੇ ਸੀਗੇ ਕਿ ਇਹ ਇਸ਼ੂ ਹੈ, ਬਟ ਹੁਣ ਆਈ ਥਿੰਕ ਕਿ ਬਹੁਤ ਸਾਰੇ ਥਾਵਾਂ 'ਤੇ ਰੀਸਟੋਰ ਹੋ ਚੁੱਕੀ ਹੈ। ਸਕੇਰੀ ਯਾਰ। ਸੋ ਨੋਨ ਐਮਰਜੈਂਸੀ ਲਾਈਨ ਵੀ ਤੁਸੀਂ ਨੋਟ ਕਰ ਲਿਆ ਕਰੋ, ਕਿ 911 ਨਹੀਂ ਮਿਲਦਾ ਉੱਥੇ ਘੁਮਾ ਲਿਆ ਕਰੋ ਫੋਨ। 6664, ਹੈਲੋ,
1: ਹਾਏ ਨਵੀ, ਹਾਊ ਯੂ?
0: ਗੁੱਡ ਜੀ, ਤੁਸੀਂ ਸੁਣਾਓ?
1: ਬਸ ਵਧੀਆ। ਨਵੀ, ਪੁੱਛਣਾ ਸੀ, ਕੱਲ ਮੈਂ ਤੁਹਾਡੇ ਨਾ ਇੰਸਟਾਗ੍ਰਾਮ ਤੇ ਵੀਡੀਓ ਦੇਖੀ ਸੀ ਇੱਕ, ਉਹ ਜਾਗੋ ਵਾਲੀ।
0: ਜਾਗੋ, ਹਾਂਜੀ, ਅੱਛਾ।
1: ਤੇ ਉਹ ਮੈਂ ਪੁੱਛਣਾ ਸੀ ਕਿ ਮਤਲਬ ਤੁਸੀਂ ਜਿਵੇਂ ਕਿਸੇ ਦੇ, ਜਿਵੇਂ ਤੁਹਾਡੀ ਸਟਰੀਟ ਹੈ ਪੂਰੀ, ਹਨਾ, ਉਹ ਸਾਰੇ ਸਟਰੀਟ ਵਾਲੇ ਘਰ ਦੇ ਤੁਸੀਂ ਆਪਣੇ ਟੇਬਲ ਆਪਣੇ ਘਰ ਦੇ ਮੂਹਰੇ ਉਹ ਕਰਦੇ ਹੈ?
0: ਬਸ ਇਹ ਪੁੱਛਣਾ ਸੀ ਕਿ ਸਾਰੇ ਨਹੀਂ ਬਟ ਸੀਗੇ, ਮਤਲਬ ਕਾਫੀ ਐਤਕੀ ਤਾਂ 8-10-12 ਘਰ ਸੀਗੇ ਆਈ ਥਿੰਕ।
1: ਅੱਛਾ,
0: ਸਾਰੇ ਨਹੀਂ,
1: ਬਹੁਤ ਵਧੀਆ ਲੱਗਿਆ ਦੇਖ ਕੇ ਨਾ, ਕੱਲ ਤੁਹਾਡੀ ਦੇਖੀ। ਹਾਂਜੀ,
0: ਹਾਂ, ਨਹੀਂ ਵਧੀਆ, ਨਾਲੇ ਵਧੀਆ ਦੇਖੋ ਇੱਕ ਦੂਜੇ ਨਾਲ ਗੱਲਬਾਤ ਹੋ ਜਾਂਦੀ ਹੈ। ਨੇਬਰ ਨੇ, ਨੇਬਰ ਤਾਂ ਆਪਣੇ ਸਭ ਤੋਂ ਜ਼ਿਆਦਾ ਕੰਮ ਆਉਣ ਵਾਲੇ ਬੰਦੇ ਹੁੰਦੇ ਆ ਕਿ ਨਹੀਂ?
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ, ਐਵਰੀ ਸਟਰੀਟ ਤੇ ਰਹਿ ਕੇ ਮਜ਼ਾ ਵੀ ਬੜਾ ਆਉਂਦਾ, ਮੈਨੂੰ ਬੜਾ ਮਜ਼ਾ ਆਇਆ ਦੇਖ ਕੇ।
0: ਵਧੀਆ ਲੱਗੀ ਵੀਡੀਓ?
1: ਹਾਂਜੀ,
0: ਚਲੋ, ਥੈਂਕ ਯੂ ਜੀ, ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ, ਤੁਹਾਡਾ ਸਫਰ ਗਿਆ ਮੈਂ ਪੰਜਾਬੀ ਨਾਲ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਸੌਰਭ ਰਤਨ ਜੀ, ਸੌਰਭ ਜੀ ਨਾਲ ਕਰੀਏ ਕੁਝ ਇੱਕ ਫਾਈਨੈਂਸ਼ੀਅਲ ਗੱਲਾਂ ਬਾਤਾਂ। ਤੁਹਾਨੂੰ ਦੇਖੋ ਅਸੀਂ ਇੱਕ ਰਿਮਾਈਂਡਰ ਦਿੰਦੇ ਹੁੰਦੇ ਹਾਂ, ਜੇ ਤੁਸੀਂ ਇਨਵੈਸਟਿੰਗ ਨਹੀਂ ਸ਼ੁਰੂ ਕੀਤੀ ਕਰਨੀ, ਜੇ ਤੁਸੀਂ ਆਪਣਾ TFSA ਅਕਾਊਂਟ ਦੇ ਵਿੱਚ ਨਹੀਂ ਕੰਟਰੀਬਿਊਟ ਕਰ ਰਹੇ, ਜੇ ਤੁਸੀਂ FHSA ਵਰਗੇ ਅਕਾਊਂਟ ਆਪਣੇ ਲਈ ਆਪਣੇ ਬੱਚਿਆਂ ਲਈ ਨਹੀਂ ਖੋਲ੍ਹੇ, ਜੇ ਤੁਸੀਂ RRSP RESP ਵਰਗੀਆਂ ਚੀਜ਼ਾਂ ਦਾ ਇਸਤੇਮਾਲ ਨਹੀਂ ਕਰ ਰਹੇ, ਸਿੰਪਲ ਜੇ ਤੁਸੀਂ ਪੈਸਾ ਇਨਵੈਸਟ ਯਾਰ ਮਾਰਕੀਟ ਦੇ ਵਿੱਚ ਨਹੀਂ ਕਰ ਰਹੇ, ਤਾਂ ਜ਼ਿੰਦਗੀ ਦੇ ਵਿੱਚ ਯੂ ਵਿਲ ਫਾਲ ਬਿਹਾਈਂਡ। ਅਸੀਂ ਤੁਹਾਨੂੰ ਦੇਖੋ ਅਵੇਅਰਨੈਸ ਦਿੰਦੇ ਹਾਂ, ਨਹੀਂ ਪਤਾ ਹੁੰਦਾ ਸਾਰਿਆਂ ਨੂੰ ਯਾਰ ਅਸੀਂ ਕਿੱਥੋਂ ਸ਼ੁਰੂ ਕਰਨਾ। ਸੋ ਸੌਰਭ ਜੀ ਵਰਗੇ ਬੰਦੇ ਨਾਲ ਜੁੜੋ, ਅਤੇ ਸੌਰਭ ਜੀ ਦਾ ਨੰਬਰ ਹੈ 416-8883-8533। ਸੌਰਭ ਜੀ, ਗੁੱਡ ਮਾਰਨਿੰਗ ਸਰ, ਵੈਲਕਮ।
2: ਥੈਂਕ ਯੂ ਨਵੀ, ਗੁੱਡ ਮਾਰਨਿੰਗ ਟੂ ਯੂ ਐਂਡ ਆਲ ਦਾ ਲਿਸਨਰਸ। ਨਵੀ, ਇਹ ਗੱਲ ਤਾਂ ਪੱਕੀ ਹੈਗੀ ਹੈ ਕਿ ਚੀਜ਼ਾਂ ਇੰਪਰੂਵ ਹੋਈਆਂ ਹੈਗੀਆਂ ਮੈਂ ਨੈਟਵਰਕ ਕ੍ਰੀਏਸ਼ਨ ਨੂੰ ਲੈ ਕੇ, ਮਾਰਕੀਟਸ ਹੈਵ ਪਰਫੋਰਮਡ ਵੈਲ ਫੋਰ ਸੋ ਮੈਨੀ ਈਅਰਸ, ਲੇਕਿਨ ਕੰਸੈਂਟ੍ਰੇਸ਼ਨ ਆਫ ਵੈਲਥ ਜਿਹੜੀ ਹੈਗੀ ਹੈ ਉਹ ਇਸ ਵੇਲੇ ਬੈਟਰੀ ਹੈਗੀ ਹੈ ਟੋਪ ਆਈ ਵੁੱਡ ਸੇ 20%। ਸੋ 69% ਆਫ ਦਾ ਵੈਲਥ ਹੈਜ਼ ਬੀਨ ਕ੍ਰੀਏਟਿਡ ਬਾਏ ਦਾ ਟੋਪ 20% ਆਫ ਦਾ ਪੀਪਲ, ਵਿਚ ਇਜ਼ ਨੋਟ ਇਨਕਰੇਜਿੰਗ ਥਿੰਗ ਇਨ ਕੈਨੇਡਾ। ਕਿਉਂਕਿ ਮੈਂ ਦੇਖ ਰਿਹਾ ਸੀਗਾ ਹੁਣ ਤਕਰੀਬਨ ਆਪਾਂ 1,09,000 ਦੀ TFSA ਕੰਟਰੀਬਿਊਸ਼ਨ ਤੇ ਬੈਠੇ ਹਾਂ, ਤੇ ਜੇ ਆਪਾਂ ਮੀਡੀਅਨ ਚੈੱਕ ਕਰੀਏ ਕੈਨੇਡਾ ਦਾ, ਤਕਰੀਬਨ ਐਵਰੇਜ 38,000 ਦੇ ਅਪਰੋਕਸੀਮੇਟਲੀ ਦੇ ਆਸ ਪਾਸ ਜਿਹੜੇ ਹੈਗੇ ਨੇ ਲੋਕ TFSA ਅਕਾਊਂਟ ਹੋਲਡ ਕਰ ਰਹੇ ਹੈਗੇ ਆ। ਲੇਕਿਨ TFSA ਅਕਾਊਂਟ ਦੀ ਮੈਜੋਰਿਟੀ ਜਿਹੜੀ ਹੈਗੀ ਹੈ ਯੂਟੀਲਾਈਜੇਸ਼ਨ, ਉਹ ਇੱਕ ਚੈਕਿੰਗ ਅਕਾਊਂਟ ਦੀ ਤਰ੍ਹਾਂ ਹੋ ਰਹੀ ਹੈ, ਵਿਚ ਇਜ਼ ਅ ਟ੍ਰਬਲਿੰਗ ਥਿੰਗ। ਪੀਪਲ ਆਰ ਨੋਟ ਪੇਇੰਗ ਅਟੈਂਸ਼ਨ ਟੂ ਦੇਅਰ ਮਿਡ ਟਰਮ ਐਂਡ ਲੌਂਗ ਟਰਮ ਗੋਲਸ। ਲੇਕਿਨ ਅੱਛੀ ਗੱਲ ਇਹ ਹੈਗੀ ਹੈ ਕਿ ਬਜ਼ੁਰਗਾਂ ਦੇ ਵਿੱਚ TFSA ਨੂੰ ਲੈ ਕੇ ਚਲਨ ਵਧਿਆ ਹੈਗਾ ਵਾ, ਔਰ ਤਕਰੀਬਨ ਮੋਰ ਦੈਨ ਆਈ ਵੁੱਡ ਸੇ ਕਲੋਜ਼ ਟੂ 3 ਮਿਲੀਅਨ ਜਿਹੜੇ ਓਲਡਰ ਪੀਪਲ ਹੈਗੇ ਨੇ ਉਹ ਹੋਲਡ ਕਰ ਰਹੇ ਹੈਗੇ ਨੇ। ਲੇਕਿਨ ਯੰਗਰ ਪੀਪਲ ਦੇ ਵਿੱਚ ਜਾਂ ਮਿਡਲ ਏਜ ਪੀਪਲ ਦੇ ਵਿੱਚ RRSP ਦਾ ਚੈਨਲ ਤਾਂ ਘਟਿਆ ਹੈਗਾ, ਮਤਲਬ ਪੀਪਲ ਆਰ ਲੈਸ ਇਨਕਲਾਈਨ ਟੂ ਪੁੱਟ ਮਨੀ ਇਨ ਟੂ RRSP। ਬਟ ਓਵਰਆਲ ਇਫ ਯੂ ਲੁੱਕ ਐਟ ਦ ਕਪੈਸਿਟੀ ਕ੍ਰੀਏਸ਼ਨ ਆਫ ਬੋਥ ਅਕਾਊਂਟ ਫੋਰ ਦੇਅਰ ਰਿਟਾਇਰਮੈਂਟ ਇਨ ਦੋਜ਼ ਅਕਮੋਲੇਸ਼ਨ ਈਅਰਸ, ਉਹ ਹਜੇ ਇੰਨਾ ਜ਼ਿਆਦਾ ਐਕਟਿਵਲੀ ਜਿਹੜਾ ਹੈਗਾ ਹੈ ਉਹ ਪਰਸਿਊ ਨਹੀਂ ਹੋ ਰਿਹਾ। ਉਹਦੇ 4-5 ਅਹਿਮ ਕਾਰਨ ਨੇ। ਜਿਵੇਂ ਮਾਰਕੀਟ ਦੇ ਵਿੱਚ ਅਕਸਰ ਡਿਪਸ ਆਉਂਦੇ ਹੈਗੇ ਨੇ, ਲੋ ਪੁਆਇੰਟਸ ਆਉਂਦੇ ਨੇ, ਪਰ ਯਾਦ ਰੱਖੋ ਮਾਰਕੀਟ ਨੇ ਓਵਰਆਲ ਗਰੋਥ ਬਹੁਤ ਜ਼ਿਆਦਾ ਦਿੱਤੀ ਹੈ। ਭਾਵ ਕਿ ਜੇ ਮੈਂ ਪਿਛਲੇ 65 ਸਾਲ ਦੀ ਹਿਸਟਰੀ ਤਾਂ ਦੇਖਾਂ, ਕਨੇਡੀਅਨ US ਦੀਆਂ ਜਿਹੜੀਆਂ ਫੋਰ ਐਗਜ਼ਾਮਪਲ ਜਿਹੜੀਆਂ ਲਾਰਜ ਕੈਪ ਕੰਪਨੀਜ਼ ਹੈਗੀਆਂ ਨੇ, ਉਹਨਾਂ ਦੀ ਐਵਰੇਜ ਰਿਟਰਨ ਜਿਹੜੀ ਹੈਗੀ ਹੈ ਉਹ ਮੋਰ ਦੈਨ 11% ਹੈਗੀ ਹੈ। ਸਮਾਲ ਕੈਪ ਕੰਪਨੀਜ਼ ਆਰ ਸਟਿਲ ਸਿਟਿੰਗ ਐਟ ਮੋਰ ਦੈਨ 14%। ਜੇ TSX ਦੀ ਗੱਲ ਕਰੀਏ ਤਾਂ ਇੱਥੇ ਵੀ ਰਿਟਰਨ ਦਾ ਪੈਟਰਨ ਅਬਵ 9% ਦਾ ਹੈਗਾ। ਬਟ ਬਿਟਵੀਨ ਦੀਜ਼ ਲਾਈਨਸ ਇਫ ਵੀ ਰੀਡ ਐਕਚੁਅਲੀ ਤੇ ਕੰਪਨੀਜ਼ ਦੀ ਰਿਟਰਨ ਸ਼ਾਰਟ ਟਰਮ ਦੇ ਵਿੱਚ 1000% ਤੱਕ ਵੀ ਹੈਗੀ ਹੈ। ਸੋ ਇਹਦਾ ਮਤਲਬ ਕੀ ਹੈ ਕਿ ਵੀ ਨੋਟ ਨੀਡ ਟੂ ਲੁੱਕ ਐਟ ਦਾ ਚਿਲ ਇਨ ਦਾ ਮਾਰਕੀਟ ਵਿਚ ਇਜ਼ ਰਾਈਟ ਨਾਓ ਪ੍ਰੀਵੇਲਿੰਗ ਓਵਰ ਐਸ ਵੈਲ। ਕਿਉਂ? ਕਿਉਂਕਿ ਮਾਰਕੀਟ ਫਾਰਵਰਡ ਪ੍ਰਾਈਸਿੰਗ ਨਾਲ ਚੱਲਦੀ ਪਈ ਹੈ। ਮਾਰਕੀਟ ਇਸ ਵੇਲੇ ਕੋਈ ਬਹੁਤ ਜ਼ਿਆਦਾ ਡਾਊਨ ਟਰਮ ਟ੍ਰੈਂਡ ਨਹੀਂ ਦੇਖ ਰਹੀ ਹੈਗੀ ਇਨ ਟਰਮਸ ਆਫ ਕੰਜ਼ਿਊਮਰ ਡਿਮਾਂਡ। ਮਾਰਕੀਟ ਇਹ ਦੇਖ ਰਹੀ ਹੈਗੀ ਕਿ ਪ੍ਰੋਡਕਟੀਵਿਟੀ ਸਾਈਕਲ AI ਨੂੰ ਲੈ ਕੇ, ਮਸ਼ੀਨ ਲਰਨਿੰਗ ਨੂੰ ਲੈ ਕੇ ਸਟਰੋਂਗਰ ਰਹੇਗਾ, ਗੇਨ ਸਟਰੋਂਗਰ ਰਹਿਣਗੇ। ਲੇਕਿਨ ਹਾਂ, ਇਹ ਜਿਹੜੇ ਸ਼ਾਰਟ ਟਰਮ ਡਿਪਸ ਹੈਗੇ ਨੇ ਇਹਨਾਂ ਨੂੰ ਸਾਨੂੰ ਐਡਜਸਟ ਕਰਨਾ ਪੈਂਦਾ ਹੈ, ਔਰ ਇਹਦੇ ਲਈ ਤੁਹਾਨੂੰ ਇੱਕ ਸਟਰੋਂਗ ਟੀਮ ਦੀ ਜ਼ਰੂਰਤ ਰਹਿੰਦੀ ਹੈ ਜਿਹੜਾ ਤੁਹਾਨੂੰ ਸਟਰੋਂਗ ਕੋਰਸ ਦੇ ਉੱਪਰ ਰੱਖ ਸਕੇ ਕਿ ਦਿਸ ਇਜ਼ ਓਕੇ ਬਟ ਹਾਊ ਟੂ ਰਿਮੇਨ ਮੋਰ ਪ੍ਰੋਡਕਟਿਵ ਫੋਰ ਯੂਰ ਓਨ ਇਨਵੈਸਟਮੈਂਟਸ। ਉਹਦੇ ਨਾਲ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ 416-8883-8533, 416-8883-8533 ਦੇ ਉੱਪਰ। ਜੀ ਨਾ
0: ਜੀ, ਨੰਬਰ ਕੋਈ ਕਹਿ ਸਰਬ ਜੀ ਦਾ 416-8883-8533। ਥੈਂਕ ਯੂ ਸਰ, ਬਹੁਤ ਸ਼ੁਕਰੀਆ।
2: ਥੈਂਕ ਯੂ ਜੀ।
0: ਓਕੇ, ਸਾਰਿਆਂ ਨੂੰ ਇੱਕ ਯਾਰ ਰਿਕੁਐਸਟ ਹੈ, ਪਲੀਜ਼ ਪਲੀਜ਼ ਪਲੀਜ਼ ਡਰਾਈਵ ਕੇਅਰਫੁਲ। ਕੱਲ ਜੋ ਇੱਥੇ ਹਾਦਸਾ ਹੋਇਆ ਕੰਟਰੀ ਸਾਈਡ ਅਤੇ ਗੌਰ ਰੋਡ ਕੰਟਰੀ ਸਾਈਡ ਮਕਵੀਨ ਦੇ ਨੇੜੇ, ਇੱਕ ਵਿਚਾਰਾ ਕੰਮ ਕਰਨ ਵਾਲਾ ਵਰਕਰ ਸੀਗਾ, ਕੰਸਟਰਕਸ਼ਨ ਦਾ ਕੰਮ ਕਰ ਰਿਹਾ ਜਾਂ ਜੋ ਵੀ ਰੋਡ ਮੇਨਟੇਨੈਂਸ ਕਰ ਰਿਹਾ, ਤੇ ਉਹਨੂੰ ਇੱਕ ਵਹੀਕਲ ਨੇ ਹਿੱਟ ਕੀਤਾ ਤੇ ਉਹਦੀ ਮੌਤ ਹੋ ਗਈ। ਸੋ ਵੈਰੀ ਸੈਡ ਯਾਰ, ਮੈਂ ਕੱਲ ਵੀ ਇੱਧਰ ਦੀ ਡਰਾਈਵ ਕਰ ਰਿਹਾ ਸੀ, ਮੈਂ ਕਿਹਾ ਯਾਰ ਆਹ ਕੀ ਹੋਇਆ, ਆਪਣਾ ਕੰਟਰੀ ਸਾਈਡ ਬੰਦ ਹੈ। ਤੇ ਬਾਅਦ ਦੇ ਵਿੱਚ ਪਤਾ ਚੱਲਿਆ ਕਿ ਇੱਕ ਵਰਕਰ ਦੀ ਮੌਤ ਹੋਈ, ਕਿਉਂਕਿ ਉਹ 'ਚ ਆਈ ਥਿੰਕ ਇੱਕ ਇੰਡਸਟਰੀਅਲ ਟਰੱਕ ਹੈ, ਸ਼ਾਇਦ ਉਹ ਵੱਜਿਆ। ਸੋ ਵੈਰੀ ਸੈਡ, ਅਨਫੋਰਚੁਨੇਟ ਗੱਲ ਹੈ ਕਿ ਇੱਦਾਂ ਦੀਆਂ ਚੀਜ਼ਾਂ, ਦੇਖੋ ਗਲਤੀ ਹੋਈ ਹੈ ਕਿਸੇ ਦੀ ਤਾਂ ਹੀ ਇਹ ਚੀਜ਼ਾਂ ਹੋ ਰਹੀਆਂ ਨੇ। ਬੰਦਾ ਡਿਸਟਰੈਕਟਿਡ ਹੈ, ਬੰਦਾ ਬਸ ਅੱਖਾਂ ਬੰਦ ਕਰਕੇ ਚਲਾ ਰਿਹਾ, ਬੰਦਾ ਸਪੀਡਿੰਗ ਕਰ ਰਿਹਾ। ਸੋ ਥੋੜ੍ਹੇ ਜਿਹੇ ਹੌਲੀ ਹੋ ਜਾਇਆ ਕਰੋ, ਬੀ ਕੇਅਰਫੁਲ। ਐਂਡ ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਜ਼ਰੂਰੀ ਹੈ ਕਿ ਆਪਾਂ ਥੋੜ੍ਹੇ ਜਿਹੇ ਅਵੇਅਰ ਹੋਈਏ, ਨਹੀਂ ਤਾਂ ਕਿਸ ਦੀ ਜਾਨ ਚਲ ਜਾਂਦੀ ਹੈ। ਬੇਚਾਰਾ ਇੱਕ ਕੰਮ ਕਰਨ ਵਾਲਾ, ਉਹ ਕਿਹੜਾ ਕੁਛ ਹੋਰ ਕਰ ਰਿਹਾ ਸੀ। ਸੋ ਨੰਬਰ ਹੈ ਆਪਣਾ 905-673-3337। ਟੋਰਾਂਟੋ ਰੈਪਟਰਸ ਲਈ ਖੁਸ਼ ਖੁਸ਼ ਖੁਸ਼ ਖਬਰੀ, ਕਵਾਈ ਲੈਨਰਡ ਆ ਗਿਆ ਵੀ ਆਪਣੇ ਕੋਲ, ਅਤੇ ਕਵਾਈ ਲੈਨਰਡ ਨੇ ਕੱਲ੍ਹ ਕਿਹਾ ਕਿ ਬਈ ਇਹ ਮੇਰੀ ਟੀਮ ਨਹੀਂ, ਇਹ ਸਕੋਟੀ ਦੀ ਟੀਮ ਹੈ। ਅਤੇ ਦੇਖੋ ਜਦੋਂ ਨਾ ਇੱਕ ਐਡਾ ਵੱਡਾ ਪਲੇਅਰ ਕਹਿ ਰਿਹਾ ਹੁੰਦਾ ਕਿ ਜਿਹੜਾ ਛੋਟਾ ਮੇਰੇ ਤੋਂ ਉਮਰ 'ਚ ਯੰਗ ਪਲੇਅਰ ਹੈ ਉਹਦੀ ਟੀਮ ਹੈ, ਫਿਰ ਉਹ ਜਿਹੜਾ ਐਕਸਪੀਰੀਅੰਸ ਹੈ ਉਹ ਬੋਲ ਰਿਹਾ ਹੁੰਦਾ। ਸੋ ਟੋਰਾਂਟੋ ਰੈਪਟਰਸ ਐਤਕੀ ਮੈਨੂੰ ਲੱਗਦਾ ਕਿ 21 ਤਰੀਕ ਨੂੰ ਆਪਣੇ ਸੀਜ਼ਨ ਦੀ ਸ਼ੁਰੂਆਤ ਕਰ ਰਹੀ ਹੈ। ਚਲੋ ਸਪਤੰਬਰ 17 ਹੋ ਵੀ ਗਈ, ਇਹ ਵੀ ਨਹੀਂ ਪਤਾ ਲੱਗਿਆ। ਕਿਸੇ ਨੇ ਅੱਜ ਪੋਸਟ ਪਾਈ ਕਿ ਸਪਤੰਬਰ 1 ਸੀ ਅਤੇ ਫਿਰ ਕੁਝ ਕੁ ਮਿੰਟਾਂ ਦੇ ਵਿੱਚ ਹੀ ਸਪਤੰਬਰ 17 ਆ ਗਈ ਅਤੇ ਕੁਝ ਕੁ ਘੰਟਿਆਂ ਦੇ ਵਿੱਚ ਨਿਊ ਈਅਰ ਆ ਰਿਹਾ। ਸੋ ਕਹਿਣ ਦਾ ਮਤਲਬ ਕਿ ਸਮਾਂ ਇੰਨੀ ਛੇਤੀ ਭੱਜਦਾ ਕਿ ਜਿਵੇਂ ਯਾਰ ਦਿਨ ਲੰਘ ਰਹੇ ਆ ਪਤਾ ਨਹੀਂ ਲੱਗ ਰਿਹਾ। ਕੈਨ ਯੂ ਬਿਲੀਵ ਕਿ 17th ਆ ਗਿਆ ਅਤੇ ਬੱਚਿਆਂ ਦੇ ਸਕੂਲ ਸ਼ੁਰੂ ਹੋਏ ਨੂੰ ਆਲਮੋਸਟ 2 ਵੀਕ ਹੋ ਗਏ। ਸਮੇਂ ਦਾ ਯਾਰ ਕੁਛ ਨਹੀਂ ਪਤਾ ਅਤੇ ਇਟ ਫਲਾਈਜ਼ ਬਾਏ। ਸੋ ਜ਼ਰੂਰ ਹਰ ਇੱਕ ਪਲ, ਹਰ ਇੱਕ ਮੂਮੈਂਟ, ਹਰ ਇੱਕ ਮਿੰਟ, ਹਰ ਇੱਕ ਸੈਕਿੰਡ ਨੂੰ ਮਾਣਿਆ ਕਰੋ, ਇੰਜੋਏ ਕਰਿਆ ਕਰੋ। ਸੋ ਅਸੀਂ ਨਾ ਕੱਲ੍ਹ ਕੁਝ ਗੱਲਾਂ ਬਾਤਾਂ ਕਰ ਰਹੇ ਸੀ ਕਿ ਕਿਵੇਂ ਆਪਣੇ ਕਈ ਘਰਦੇ ਨੇ, ਪੇਰੈਂਟਸ ਨੇ, ਉਹ ਰਿਸ਼ਤਿਆਂ ਨੂੰ ਰੋਕ ਰਹੇ ਨੇ। ਮੈਨੂੰ ਪਤਾ ਕਿ ਹੁਣ ਓਨਾ ਇਹ ਨਹੀਂ ਹੁੰਦਾ, ਬਟ ਕਿਤੇ ਨਾ ਕਿਤੇ ਇਹ ਚੀਜ਼ ਫਿਰ ਵੀ ਹੋ ਰਹੀ ਹੈ ਅਤੇ ਕਿਤੇ ਨਾ ਕਿਤੇ ਬਹੁਤ ਸਾਰੇ ਲੋਕਾਂ ਦੇ ਹਜੇ ਵੀ ਇਹ ਓਪੀਨੀਅਨਸ ਨੇ ਕਿ ਐਂ ਹੋਣਾ ਨਹੀਂ ਚਾਹੀਦਾ। ਸੋ ਮੈਂ ਕੱਲ੍ਹ ਜਨਰਲੀ ਪੁੱਛ ਰਿਹਾ ਸੀ ਸਾਰਿਆਂ ਨੂੰ ਕਿ ਤੁਹਾਡਾ ਕਦੇ ਵੀ ਕੋਈ ਰਿਸ਼ਤਾ ਉਹ ਟੁੱਟਿਆ ਹੋਵੇ, ਉਹ ਨਹੀਂ ਤੁਸੀਂ ਨਿਭਾ ਸਕੇ ਕਿਉਂਕਿ ਜਾਂ ਤਾਂ ਕੁੜੀ ਦੇ ਪੇਰੈਂਟਸ ਨੇ ਉਹ ਨਹੀਂ ਮੰਨੇ ਜਾਂ ਮੁੰਡੇ ਦੇ ਪੇਰੈਂਟਸ ਨੇ ਉਹ ਨਹੀਂ ਮੰਨੇ। ਜ਼ਿਆਦਾਤਰ ਰਿਲੀਜਨ ਦੀ ਗੱਲ ਹੁੰਦੀ ਹੈ, ਕਈਆਂ ਘਰਾਂ ਦੇ ਵਿੱਚ ਕਾਸਟਿਜ਼ਮ ਵੀ ਹਜੇ ਬਹੁਤ ਚੱਲਦੀ ਹੈ ਵੀ ਇਹ ਸਾਡੇ ਕਾਸਟ ਦਾ ਨਹੀਂ, ਇਹ ਆਏ ਨਹੀਂ ਉਹ ਨਹੀਂ। ਨੋਟ ਆਲ, ਬਟ ਹਜੇ ਵੀ ਕਿਤੇ ਨਾ ਕਿਤੇ ਇਹ ਚੀਜ਼ ਹੈ। ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਪਹਿਲੀ ਗੱਲ ਤਾਂ ਜੇ ਤੁਹਾਡੇ ਨਾਲ ਕਦੇ ਐਸੀ ਚੀਜ਼ ਹੋਈ ਹੋਵੇ ਤੁਸੀਂ ਸ਼ੇਅਰ ਕਰ ਸਕਦੇ ਹੋ। ਤੁਹਾਡਾ ਕੋਈ ਰਿਸ਼ਤਾ ਸੀ ਕਿਸੇ ਕੁੜੀ ਨਾਲ ਅਤੇ ਉਹ ਨਹੀਂ ਨਿਭ ਸਕਿਆ ਬਿਕਾਜ਼ ਕੁੜੀ ਦੇ ਪੇਰੈਂਟਸ ਨਹੀਂ ਮੰਨੇ ਵੀ ਉਹ ਇਹ ਮੁੰਡਾ ਹਿੰਦੂ ਹੈ ਜਾਂ ਇਹ ਮੁੰਡਾ ਸਿੱਖ ਹੈ ਜਾਂ ਇਹ ਮੁੰਡਾ ਇਹ ਹੈ ਵੋ ਹੈ, ਜੋ ਵੀ ਚਲੋ ਕਲਚਰਲ ਚੀਜ਼ਾਂ ਹੁੰਦੀਆਂ ਨੇ। ਜਾਂ ਤੁਸੀਂ ਫੀਮੇਲ ਹੋ ਅਤੇ ਜੋ ਲੜਕਾ ਉਸਦੇ ਘਰ ਦੇ ਨਹੀਂ ਮੰਨੇ ਕਿਸੇ ਵੀ ਯੂਨੋ ਕੋਈ ਰਿਲੀਜਨ, ਕੋਈ ਜੋਬ, ਕੋਈ ਕੋਈ ਵੀ ਸਟੇਟਸ ਕਰਕੇ। ਹੁਣ ਕੱਲ੍ਹ ਮੈਨੂੰ ਇੱਕ ਫੋਨ ਆਇਆ ਕਿ ਭਾਅ ਜੀ ਮੇਰਾ ਭਰਾ ਆਇਆ, ਉਹ ਰਹਿੰਦਾ ਆਈ ਥਿੰਕ ਨਿਊਜ਼ੀਲੈਂਡ ਦੀ ਗੱਲ ਕਰ ਰਹੇ ਸੀ ਅਤੇ ਕਹਿੰਦੇ ਜਿਹੜੀ ਕੁੜੀ ਨੂੰ ਉਹ ਪਸੰਦ ਕਰਦਾ, ਉਹ ਡੇਟ ਕਰ ਰਿਹਾ ਕਾਫੀ ਚਿਰ ਤੋਂ, ਉਸ ਕੁੜੀ ਦੇ ਪੇਰੈਂਟਸ ਨਹੀਂ ਮੰਨੇ ਵੀ ਸਾਨੂੰ ਤਾਂ ਬਈ ਕੋਈ ਮੁੰਡਾ ਚਾਹੀਦਾ ਸਟੇਟਸ ਵਾਲਾ, ਸਾਨੂੰ ਤਾਂ ਬਈ ਕੋਈ ਮੁੰਡਾ ਚਾਹੀਦਾ ਪੈਸੇ ਵਾਲਾ। ਵੀ ਕੋਈ ਪੁੱਛੇ ਯਾਰ ਵੀ ਹੁਣ ਪੈਸਾ ਤੁਸੀਂ ਕਿੱਥੇ ਲੈ ਜਾਣਾ ਜੇ ਤੁਹਾਡੀ ਲੜਕੀ ਨਹੀਂ ਖੁਸ਼ ਕਿਸੇ ਨਾਲ, ਬੰਦੇ ਕੋਲ ਜਿੰਨਾ ਮਰਜ਼ੀ ਲੋੜੇ ਦਾ ਪੈਸਾ ਹੋਵੇ ਫਿਰ ਡਸ ਇਟ ਮੈਟਰ, ਫਰਕ ਹੀ ਨਹੀਂ। ਕੱਲ੍ਹ ਮੈਨੂੰ ਇੱਕ ਹੋਰ ਬੜੀ ਹੈਰਾਨੀ ਦੀ ਕਾਲ ਆਈ ਯਾਰ, ਮੈਂ ਉਹਦਾ ਇਗਜ਼ਾਮਪਲ ਦੇ ਰਿਹਾ ਸੀਗਾ ਕਾਫੀ। ਇੱਕ ਵੀਰ ਕਹਿੰਦੇ ਕਿ ਨਾ ਵੀ ਮੈਂ ਹਿੰਦੂ ਹਾਂ, ਕੁੜੀ ਸਿੱਖਾਂ ਦੇ ਪਰਿਵਾਰ ਦੀ ਹੈ ਅਤੇ ਕਹਿੰਦੇ ਅਸੀਂ ਦੋਨੋਂ ਵਕੀਲ ਹਾਂ ਅਤੇ ਕੁੜੀ ਦੇ ਪੇਰੈਂਟਸ ਕਹਿੰਦੇ ਵੀ ਅਸੀਂ ਕਿਸੇ ਅਨਪੜ੍ਹ ਨਾਲ ਇਹਨੂੰ ਪੜ੍ਹਾ ਆਪਣਾ ਵਿਆਹ ਦਾਂਗੇ, ਪਰ ਤੇਰੇ ਨਾਲ ਹੀ ਨਹੀਂ ਅਸੀਂ ਇਹਦਾ ਵਿਆਹ ਕਰਨ ਦੇਣਾ ਕਿਉਂਕਿ ਤੂੰ ਕਿਸੇ ਹੋਰ ਕਲਚਰ ਨੂੰ ਬਿਲੋਂਗ ਕਰਦਾ ਦੱਸ ਹੈ। ਸੋ 905-673-3337, ਤੁਸੀਂ ਕਦੇ ਵੀ ਐਸੀ ਚੀਜ਼ ਸੁਣੀ ਹੋਵੇ ਤਾਂ ਜ਼ਰੂਰ ਸ਼ੇਅਰ ਕਰੋ, ਤੁਹਾਡੇ ਨਾਲ ਹੋਈ ਹੋਵੇ ਤਾਂ ਵੀ ਸ਼ੇਅਰ ਕਰ ਸਕਦੇ ਹੋ। ਨੰਬਰ ਹੈ ਆਪਣਾ 905-673-3337, 905-673-3337 ਨੰਬਰ ਆਪਣਾ 905-673-3337। ਕਰਦੇ ਕੁਝ ਗੱਲਾਂ ਬਾਤਾਂ ਅਤੇ ਦੇਖੋ ਹੋਰ ਥੋੜ੍ਹੀ ਜਿਹੀ ਅਵੇਅਰਨੈਸ ਆਪਾਂ ਜੇ ਕ੍ਰੀਏਟ ਕਰ ਸਕਦੇ ਹਾਂ, ਵਾਈ ਨਾਟ, ਕਿ ਧਰਮਾਂ ਤੋਂ, ਜਾਤ ਪਾਤ ਤੋਂ, ਇਹੋ ਜਿਹੀਆਂ ਚੀਜ਼ਾਂ ਤੋਂ ਯਾਰ ਥੋੜ੍ਹੇ ਪਰੇ ਹੋ। ਇੱਕ ਅੱਧਾ ਹੋਰ ਐਗਜ਼ਾਮਪਲ ਮੈਂ ਸ਼ੇਅਰ ਕਰੂੰਗਾ ਜਿਹੜੀ ਜਿਹੜੇ ਕੱਲ੍ਹ ਦੇ ਪ੍ਰੋਗਰਾਮ ਤੋਂ ਮੈਨੂੰ ਸੁਣਨ ਨੂੰ ਮਿਲੇ। ਸੋ 905-673-3337 ਨੰਬਰ ਹੈ ਆਪਣਾ। ਪਹਿਲਾਂ ਜੇ ਤੁਹਾਡੀਆਂ ਕੋਈ ਸਟੋਰੀਜ਼ ਹੈਗੀਆਂ, ਚਾਹੇ ਹੁਣ ਦੀਆਂ ਨੇ ਚਾਹੇ ਪੁਰਾਣੀਆਂ ਨੇ, ਜ਼ਰੂਰ ਸ਼ੇਅਰ ਕਰੋ। ਅਤੇ ਪਤਾ ਕਿੱਥੋਂ ਗੱਲ ਸ਼ੁਰੂ ਹੋਈ? ਗੱਲ ਸ਼ੁਰੂ ਹੋਈ ਉਹ ਗਾਣੇ ਤੋਂ, ਚਮਕੀਲਾ ਸਾਹਿਬ ਦਾ ਗੀਤ ਨਹੀਂ ਹੈਗਾ ਕਿ ਕਰ ਯਾਦ ਕੁੜੇ ਬਾਹਾਂ ਗੋਰੀਆਂ ਗਲੇ ਵਿੱਚ ਪਾਉਂਦੀ ਸੀ। ਮੈਂ ਤਾਂ ਬਸ ਜੈਨੂਅਲ ਗੱਲ ਕਰ ਰਹੀ ਸੀ ਵੀ ਕਈ ਵਾਰ ਕੁੜੀ ਦਾ ਕਿਤੇ ਹੋਰ ਵਿਆਹ ਹੋ ਜਾਂਦਾ ਤਾਂ ਮੁੰਡਾ ਕਹਿੰਦਾ ਕਿ ਤੂੰ ਕਰੀ ਯਾਦ, ਹੈਂ ਵੀ ਕਿਵੇਂ ਕਿਵੇਂ ਆਪਾਂ ਬਹਿੰਦੇ ਸੀ ਉੱਠਦੇ ਸੀ, ਤੂੰ ਮੈਨੂੰ ਬੁਰਕੀਆਂ ਮੇਰੇ ਮੂੰਹ 'ਚ ਪਾਉਂਦੀ ਸੈਂ। ਸੋ ਖੈਰ, ਸੋ ਥੋੜ੍ਹੀਆਂ ਕੁਝ ਗੱਲਾਂ ਬਾਤਾਂ, ਤੁਹਾਡੇ ਕੁਝ ਐਕਸਪੀਰੀਅੰਸ ਜੇ ਤੁਹਾਡੇ ਫੈਮਿਲੀ ਫਰੈਂਡਸ ਦੇ ਵਿੱਚ, ਤੁਹਾਡੇ ਖੁਦ ਦੇ ਨਾਲ, ਤੁਹਾਡੇ ਕਿਸੇ ਰਿਸ਼ਤੇਦਾਰਾਂ ਦੇ ਨਾਲ ਐਸੀ ਕੋਈ ਗੱਲ ਹੋਈ ਹੋਵੇ ਵੀ ਪੇਰੈਂਟਸ ਜਾਂ ਕੋਈ ਰਿਸ਼ਤੇਦਾਰਾਂ ਨੇ ਰਿਸ਼ਤਾ ਨਹੀਂ ਹੋਣ ਦਿੱਤਾ, ਕਿਉਂ ਨਹੀਂ ਹੋਣ ਦਿੱਤਾ? ਹੁਣੇ ਬਹੁਤ ਚੀਜ਼ ਮੈਨੂੰ ਪਤਾ ਕਿ ਘੱਟ ਹੈ, ਬਟ ਫਿਰ ਵੀ ਨੰਬਰ ਹੈ ਆਪਣਾ 905-673-3337 905-673-3337। ਅਤੇ ਫਿਰ ਥੋੜ੍ਹੀ ਜਿਹਾ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਵੀ ਯਾਰ ਕੀ ਐਡੀ ਗੱਲ ਹੁੰਦੀ ਹੈ ਜਿੰਨੀ ਕਈ ਫੈਮਿਲੀ ਮੈਂਬਰਸ ਬਣਾ ਕੇ ਰੱਖ ਲੈਂਦੇ ਆ। ਕਈ ਪੇਰੈਂਟਸ ਨੇ ਆਪਣੇ, ਉਹ ਕਹਿੰਦੇ ਆ ਕਿ ਬਈ ਜੇ ਤੂੰ ਇੱਦਾਂ ਕੀਤਾ ਅਸੀਂ ਤੈਨੂੰ ਬੁਲਾਉਣਾ ਨਹੀਂ, ਇਹ ਨਹੀਂ ਕਰਨਾ, ਵੋ ਨਹੀਂ ਕਰਨਾ। ਬਥੇਰੀਆਂ ਯਾਰ ਪ੍ਰੋਬਲਮਸ ਨੇ ਜੋ ਬੱਚੇ ਕੁਝ ਕੁ ਫੇਸ ਕਰ ਰਹੇ ਆ ਜਸਟ ਉਹਨਾਂ ਦੇ ਪੇਰੈਂਟਸ ਦੇ, ਸੋਰੀ ਟੂ ਸੇ, ਅਨਐਜੂਕੇਟਿਡ ਇੱਕ ਸੋਚ ਦੇ ਕਾਰਨ। ਸੋ ਆਓ ਸ਼ੇਅਰ ਕਰੋ ਜੇ ਤੁਹਾਡੇ ਨਾਲ ਕਦੇ ਆਇਆ ਹੋਇਆ ਹੋਵੇ ਜਾਂ ਤੁਹਾਡੇ ਕਿਸੇ ਫਰੈਂਡ ਸਰਕਲ ਦੇ ਵਿੱਚ ਇੰਜ ਹੋਇਆ ਹੋਵੇ। ਸੰਗਣਾ ਨਹੀਂ, ਕਈ ਲੋਕ ਕਹਿਣਗੇ ਨਵੀਂ ਯਾਰ ਇਹ ਤਾਂ ਪੁਰਾਣੀਆਂ ਗੱਲਾਂ ਨੇ, ਕਿਉਂ ਤੁਸੀਂ ਸਾਨੂੰ ਯਾਦ ਕਰਾਉਂਦੇ ਹੋ? ਬਟ ਫਿਰ ਵੀ ਇਹ ਜੇ ਚੀਜ਼ਾਂ ਹੋ ਰਹੀਆਂ ਨੇ ਤਾਂ ਵੀ ਸ਼ੁਡ ਟਾਕ ਅਬਾਊਟ ਦਮ। 7114 ਹਾਂਜੀ
3: ਹਾਂਜੀ ਨਵੀਂ ਜੀ, ਬੇਸਿਕਲੀ ਐਗਜ਼ੈਕਟਲੀ ਜਿਹੜੀ ਤੁਸੀਂ ਚੀਜ਼ ਮਤਲਬ ਡਿਸਕਸ ਕਰ ਰਹੇ ਹੋ, ਆਈ ਹੈਵ ਬੀਨ ਲਿਵਿੰਗ ਦਿਸ ਫੋਰ 7.5 ਇਅਰਸ ਤੇ ਆਈ ਗੋਟ ਮੈਰਿਡ ਹੇਅਰ ਮਾਈ ਵਾਈਫ, ਮੈਂ ਬ੍ਰਾਹਮਣ ਹਾਂ, ਮੇਰੀ ਵਾਈਫ ਬਾਣੀ ਹੈ ਤੇ ਪੇਰੈਂਟਸ ਹੈਵ ਲਾਈਕ ਐਟ ਦ ਟਾਈਮ ਆਫ ਮੈਰਿਜ ਫੋਰ ਫਸਟ ਕਪਲ ਆਫ ਇਅਰਸ ਇਟ ਵਾਜ਼ ਓਕੇ, ਬਟ ਦੈਨ ਮਤਲਬ ਮੈਨੂੰ ਇਹ ਅਪੈਰੈਂਟਲੀ ਉਹਨਾਂ ਨੇ ਦੱਸਤੀ ਗੱਲ ਕਿ ਯੂ ਨੋ ਆਈ ਡੋਂਟ ਨੋ ਵਟ ਵਟ ਐਵਰ ਦ ਰੀਜ਼ਨ ਵਾਸ।
0: ਓਕੇ, ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਓਕੇ ਭਾਈ ਜੀ, ਤੁਹਾਡੀ ਆਵਾਜ਼ ਕੱਟੀ ਗਈ, ਦੁਬਾਰਾ ਤੋਂ ਕਰਿਓ ਯਾਰ, ਮੈਂ ਤੁਹਾਨੂੰ ਦੋ ਚਾਰ ਸਵਾਲ ਕਰਨੇ ਸੀਗੇ। ਮੈਂ ਤੁਹਾਡੇ ਨਾਲ ਆਪਣਾ ਕੁਐਸਚਨ ਕਰਨਾ ਸੀਗਾ, ਤੁਹਾਡੀ ਕਾਲ ਹੀ ਕੱਟੀ ਗਈ। ਸੋ ਸਾਰੇ ਸ਼ੇਅਰ ਕਰੋ ਯਾਰ, ਕੋਈ ਲੇਡੀਜ਼ ਨੇ, ਕੋਈ ਬੰਦੇ ਨੇ, ਤੁਹਾਡਾ ਕੋਈ ਰਿਸ਼ਤਾ ਸੀਗਾ 3-4-5-6 ਸਾਲਾਂ ਦਾ ਅਤੇ ਉਹ ਕਿਉਂ ਟੁੱਟਿਆ, ਕੀ ਐਸਾ ਹੋਇਆ, ਚਾਹੇ ਕੁੜੀ ਦੇ ਪਰਿਵਾਰ ਵੱਲੋਂ, ਮੁੰਡੇ ਦੇ ਪਰਿਵਾਰ ਵੱਲੋਂ, ਜਿਹਦਾ ਵੀ ਜਿੱਥੇ ਵੀ ਤੁਹਾਡਾ ਰਿਸ਼ਤਾ ਸੀਗਾ, ਵਾਈ ਡਿਡ ਇਟ ਬ੍ਰੇਕ, ਮੇਨ ਮੇਰਾ ਕੁਐਸਚਨ ਤੁਹਾਨੂੰ ਇਹ ਹੈ। ਅਤੇ ਫਿਰ ਮੈਂ ਇੱਕ, ਮੇਰੇ ਕੋਲ ਕਾਫੀ ਵੱਡਾ ਸਵਾਲ ਹੈ ਤੁਹਾਡੇ ਲਈ, ਮੈਂ ਉਹਦੇ ਬਾਰੇ ਵੀ ਤੁਹਾਡਾ ਓਪੀਨੀਅਨ ਜ਼ਰੂਰ ਲੈਣਾ ਚਾਹਾਂਗਾ। ਨੰਬਰ ਹੈ ਆਪਣਾ 905-673-3337 905-673-3337 905-673-3337 ਨੰਬਰ ਆਪਣਾ 905-673-3337 ਭਾਈ ਦੀ ਕਾਲ ਹੀ ਕੱਟੀ ਗਈ ਯਾਰ, ਪਤਾ ਨਹੀਂ ਕੀ ਹੋ ਗਿਆ। ਚਲੋ ਕੋਈ ਨਾ ਭਾਅ ਜੀ, ਦੁਬਾਰਾ ਤੋਂ ਕਰ ਲਿਓ ਫੋਨ। ਇੱਕ ਤੁਸੀਂ ਯਾਦ ਰੱਖਣਾ ਜ਼ਰੂਰ, ਕੁਆਲਿਟੀ ਕਾਰ ਰਿਪੇਅਰ ਨੂੰ, ਕੁਲਵੰਤ ਭਾਅ ਜੀ ਨੂੰ ਫੋਨ ਕਰੋ। ਕੋਈ ਵੀ ਗੱਡੀ ਦਾ ਕੰਮ ਹੈ, ਊਬਰ ਜਾਂ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਡੀ ਦੀ ਇੰਜਨ ਜਾਂ ਟ੍ਰਾਂਸਮਿਸ਼ਨ ਦਾ ਕੋਈ ਵੀ ਕੰਮ ਹੈ, ਕੁਆਲਿਟੀ ਕਾਰ ਰਿਪੇਅਰ 905-460-1111 ਬਹੁਤ ਹੀ ਵਧੀਆ ਮਕੈਨਿਕ ਨੇ ਰਦਰਫੋਰਡ ਕੈਨੇਡੀ ਤੇ, ਓਨੈਸਟ ਅਫੋਰਡੇਬਲ ਰਿਲਾਇਬਲ ਟਰੱਸਟਵਰਦੀ ਟੀਮ ਹੈ ਇਹਨਾਂ ਦੀ। 905-460-1111 905-460-1111। ਮੇਰਾ ਨਾ ਇੱਕ ਕੁਐਸਚਨ ਸੀਗਾ ਇਸ ਇਸ਼ੂ ਦੇ ਉੱਪਰ। ਜੇ ਹੁਣ ਸਪੋਜ਼ ਕਰੋ ਕੋਈ ਕੁੜੀ ਆਪਣੇ ਪੇਰੈਂਟਸ ਕੋਲ ਜਾਂਦੀ ਹੈ ਕਿ ਮੋਮ ਡੈਡ, ਉਹ ਮੁੰਡਾ ਸਪੋਜ਼ ਕਰੋ ਕੁੜੀ ਸਿੱਖਾਂ ਦੇ ਪਰਿਵਾਰ ਨੂੰ ਬਿਲੋਂਗ ਕਰਦੀ ਹੈ ਅਤੇ ਉਹ ਕਹਿੰਦੀ ਹੈ ਮੋਮ ਡੈਡ ਮੇਰਾ ਬੋਏਫ੍ਰੈਂਡ ਹੈ ਅਤੇ ਉਹ ਹਿੰਦੂ ਹੈ ਅਤੇ ਮੈਂ ਉੱਥੇ ਵਿਆਹ ਕਰਨਾ। ਜੇ ਪੇਰੈਂਟਸ ਉਹਦੇ ਕਹਿਣ ਕਿ ਨਹੀਂ ਬਈ ਅਸੀਂ ਤਾਂ ਸਹਿਮਤ ਨਹੀਂ ਹੈਗੇ, ਤੂੰ ਨਹੀਂ ਉੱਥੇ ਵਿਆਹ ਕਰਾਉਣਾ, ਜੋ ਮਰਜ਼ੀ ਕਰ ਲੈ, ਅਤੇ ਜੇ ਕੁੜੀ ਕਵੇ ਸੋਰੀ ਮੈਂ ਤਾਂ ਕਰਾਉਣਾ ਹੀ ਉੱਥੇ ਹੈ, ਤੁਸੀਂ ਆਓ ਨਾ ਆਓ, ਅਤੇ ਪੇਰੈਂਟਸ ਕੁੜੀ ਦੇ ਨਾਲ ਨਹੀਂ ਗੱਲਬਾਤ ਕਰਦੇ, ਉਹ ਕਹਿੰਦੇ ਆ ਕਿ ਸੋਰੀ ਬਈ ਅਸੀਂ ਤਾਂ ਤੈਨੂੰ ਨਾ ਸਪੋਰਟ ਕਰਨਾ, ਨਾ ਤੇਰੇ ਨਾਲ ਬੋਲਣਾ, ਨਾ ਅਸੀਂ ਆਉਣਾ, ਤੇ ਕੁੜੀ ਫਿਰ ਵੀ ਉੱਥੇ ਵਿਆਹ ਕਰਵਾ ਦਿੰਦੀ ਹੈ, ਤੁਸੀਂ ਕੁੜੀ ਨੂੰ ਗਲਤ ਕਹੋਗੇ ਜਾਂ ਸਹੀ ਕਹੋਗੇ? ਇਹ ਹੋਇਆ ਕਿਸੇ ਨਾਲ? ਜਿਹੜੀ ਕੁੜੀ ਨੇ ਇੰਜ ਕੀਤਾ ਉਹਨੇ ਆਪਣੇ ਪੇਰੈਂਟਸ ਦੀ ਗੱਲ ਨਹੀਂ ਮੰਨੀ ਤੇ ਉਹਨੇ ਜਾ ਕੇ ਉਸ ਮੁੰਡੇ ਨਾਲ ਵਿਆਹ ਕਰਾ ਲਿਆ ਕਿਉਂਕਿ ਸ਼ੀ ਲਵਡ ਹਿਮ। ਤੁਸੀਂ ਕੁੜੀ ਨੂੰ ਗਲਤ ਕਹੋਗੇ ਜਾਂ ਸਹੀ ਕਹੋਗੇ ਵੀ ਉਹਨੇ ਆਪਣੇ ਪੇਰੈਂਟਸ ਨੂੰ ਛੱਡ ਕੇ ਉੱਥੇ ਜਾ ਕੇ ਵਿਆਹ ਕਰਾਇਆ? ਨੰਬਰ ਹੈ ਆਪਣਾ 9056733337, 9056733337। ਕੀ ਤੁਸੀਂ ਉਸ ਕੁੜੀ ਨੂੰ, ਉਸ ਲੜਕੀ ਨੂੰ ਗਲਤ ਕਹੋਗੇ ਜਾਂ ਨਹੀਂ, ਇਹਦੇ ਬਾਰੇ ਵੀ ਆਪਣਾ ਓਪੀਨੀਅਨ ਜ਼ਰੂਰ ਦਿਓ। 9056733337 6266।
4: ਹੈਲੋ, ਮੈਨੂੰ ਲੱਗਦਾ ਵੀ ਕੁੜੀ ਦੇ ਪੱਖ ਚ ਕੁੜੀ ਲਈ ਤਾਂ ਸਹੀ ਹੈ, ਕਿਸੇ ਨੂੰ ਪਿਆਰ ਕਰਦੀ ਉਹਦੇ ਨਾਲ ਰਹਿਣਾ ਚਾਹੁੰਦੀ ਹੈ, ਉਹਨੇ ਸਹੀ ਕੀਤਾ। ਪਰ ਪੇਰੈਂਟਸ ਦੇ ਪਾਸਿਓਂ ਦੇਖਿਆ ਜਾਵੇ ਤਾਂ ਉਹਨਾਂ ਦੀ ਕੁੜੀ ਨੇ ਉਹਨਾਂ ਤੋਂ ਬਾਹਰ ਜਾ ਕੇ ਵਿਆਹ ਕਰਾ ਲਿਆ, ਉਹਨਾਂ ਲਈ ਮਾੜੀ ਗੱਲ ਹੈ, ਕੁੜੀ ਲਈ ਸਹੀ ਗੱਲ ਹੈ। ਉਹ ਜਿੱਥੇ ਰਹਿਣ ਖੁਸ਼ ਰਹਿਣਾ ਚਾਹੁੰਦੀ ਜ਼ਿੰਦਗੀ ਉਹਦੀ ਹੈ। ਤੇ ਹੁਣ ਮੈਂ ਜੇ ਫਾਦਰ ਹਨਾ, ਮੇਰੇ ਕੋਲ ਵੀ ਦੋ ਕੁੜੀਆਂ ਨੇ ਤੇ ਮੈਂ ਤਾਂ ਕਦੀ ਨੀ ਚਾਹੂੰਗਾ ਵੀ ਮੈਂ ਉਹਨਾਂ ਦਾ ਵਿਆਹ ਆਪ ਲੱਭ ਕੇ ਕਰਾਂ, ਕਿਉਂਕਿ ਆਪ ਮੁੰਡਾ ਲੱਭਾ ਉਹਨਾਂ ਲਈ ਹਨਾ, ਕਿਉਂਕਿ ਸਾਰੀ ਰਿਸਪੋਂਸੀਬਿਲਟੀ ਦੈਨ ਮੇਰੇ ਤੇ ਆ ਗਈ। ਜੇ ਮੁੰਡਾ ਵਧੀਆ ਨਿਕਲਿਆ ਤਾਂ ਵੈਲ ਐਂਡ ਗੁੱਡ ਹੈ, ਜੇ ਮਾੜਾ ਨਿਕਲਿਆ ਤਾਂ ਉਹਨਾਂ ਨੇ ਕਹਿਣਾ ਕੁੜੀ ਨੇ ਮੇਰੀ ਨੇ ਕਹਿਣਾ ਬਾਬੂ ਤੂੰ ਲੱਭ ਕੇ ਦਿੱਤਾ ਸੀ। ਵਾਈ ਆਈ ਗੈਟ ਇਨਵੋਲਵ ਇਨ ਦਿਸ ਥਿੰਗ? ਉਹਦੀ ਲਾਈਫ ਹੈ, ਉਹਨੂੰ ਰਹਿਣਾ ਚਾਹੀਦਾ। ਅੱਜ ਕੱਲ ਦਾ ਜ਼ਮਾਨਾ ਬਦਲ ਰਿਹਾ, ਪਤਾ ਨੀ ਲੋਕ ਇੰਨਾ ਕਿਉਂ ਸਟ੍ਰਿਕਟ ਨੇ। ਉਹੀ ਤੁਹਾਡੇ ਵਾਲੀ ਗੱਲ, ਸੋਰੀ ਟੂ ਸੇ, ਵੀ ਅਨਐਜੂਕੇਟਡ ਜਿਹਾ ਕੰਮ ਕਰੀ ਜਾਂਦੇ ਨੇ, ਨਾਲੇ ਆਪਣੀ ਜ਼ਿੰਦਗੀ ਹੈਲ ਕਰਦੇ ਨੇ ਨਾਲੇ ਬੱਚਿਆਂ ਦੀ। ਤੇ ਦੂਜੀ ਮੈਂ ਗੱਲ ਕਹਿਣੀ ਸੀ ਵੀ ਮੈਂ ਜਿਹੜੀ ਮੇਰੀ ਫਸਟ ਮੈਰਿਜ ਸੀਗੀ ਉਹਦੇ ਵਿੱਚ ਨਾ ਜਿਹੜੇ ਮੇਰੇ ਇਨ ਲੋ ਸੀਗੇ ਉਹ ਬੜੇ ਡੋਮੀਨੇਟਿੰਗ ਸੀਗੇ। ਮੈਂ ਉਹਨਾਂ ਨਾਲ ਘਰ ਜਮਾਈ ਰਹਿੰਦਾ ਸੀਗਾ, ਘਰ ਜਮਾਈ ਵੀ ਏਦਾਂ ਨੀ ਕਹਿ ਸਕਦੇ ਵੀ ਉਹਨਾਂ ਨੇ ਘਰ ਲੈ ਰੱਖਿਆ ਸੀ, ਅਸੀਂ ਮਿਲ ਕੇ ਹੀ ਨਵਾਂ ਘਰ ਖਰੀਦਿਆ ਸੀਗਾ। ਤੇ ਫਿਰ ਉਹ ਬੋਸੀ ਏਦਾਂ ਹੋ ਗਏ ਵੀ ਉਹ ਕਹਿੰਦੇ ਵੀ ਜਿਹੜਾ ਮੇਰਾ ਬ੍ਰਦਰ ਬ੍ਰੈਂਪਟਨ ਚ ਰਹਿੰਦਾ ਸੀ, ਮੇਰਾ ਘਰ ਕਿਚਨਰ ਸੀਗਾ, ਉਹ ਕਹਿੰਦੇ ਵੀ ਤੇਰਾ ਬ੍ਰਦਰ ਵੱਡਾ ਨਾ ਆਵੇ ਸਾਨੂੰ ਮਿਲਣ ਕਦੀ, ਨਾ ਛੋਟਾ ਆਵੇ ਸਾਨੂੰ ਮਿਲਣ ਕਦੀ, ਇੱਥੇ ਨਾ ਆਣ ਬਸ, ਨਾ ਉਹਨਾਂ ਦੇ ਬੱਚੇ ਆਣ ਨਾ ਉਹ ਆਣ, ਵੀ ਸਾਨੂੰ ਤਾਂ ਯਾਨੀ ਕਿ ਡੋਮੀਨੇਟਿੰਗ ਨੇਚਰ ਸੀ ਉਹਨਾਂ ਦਾ ਬਾਲਾ ਹੀ। ਉਹਨਾਂ ਨੇ ਮੈਨੂੰ ਐ ਸਮਝ ਲਿਆ ਵੀ ਜਿਵੇਂ ਅਸੀਂ ਕਹਿੰਦੇ ਆ ਉਵੇਂ ਹੀ ਕਰ, ਜੇ ਉਵੇਂ ਨਹੀਂ ਕਰਦਾ ਤਾਂ ਫਿਰ ਘਰ ਚ ਕਲੇਸ਼ ਹੈ। ਪਹਿਲਾਂ ਮੇਰੀ ਵਾਈਫ ਮੇਰੀ ਸੁਣਦੀ ਸੀ, ਪਰ ਜਦੋਂ ਘਰ ਲੈ ਲਿਆ ਉਹਦੀ ਮਾਂ ਨੇ ਇੰਡੀਆ ਚ ਪ੍ਰੋਪਰਟੀ ਵੇਚੀ ਤੇ ਉਹਦੇ ਨਾਮ ਤੇ ਸ਼ੇਅਰ ਕੀਤਾ ਹਨਾ, ਤਾਂ ਉਹਨੂੰ ਹੋ ਗਿਆ ਵੀ ਹਾਂ ਮੇਰੀ ਮਾਂ ਹੀ ਸਭ ਕੁਛ ਹੈ, ਉਹਨੇ ਆਪਣੀ ਮਾਂ ਦੀ ਗੱਲਾਂ ਹੀ ਸੁਣਨੀ ਹੈ, ਉਹਨੇ ਸਹੀ ਗਲਤ ਦਾ ਫੈਸਲਾ ਕਰਨਾ ਹੀ ਬੰਦ ਕਰਤਾ ਵੀ ਤੁਸੀਂ ਤਾਂ ਦੇਖੋ ਆਪਦੇ ਘਰ ਚ ਇਕੱਠੇ ਹੀ ਰਹਿ ਰਹੇ ਹੋ, ਤੂੰ ਵਿਆਹ ਤੋਂ ਬਾਅਦ ਵੀ ਆਪਣੇ ਮੋਮ ਡੈਡ ਨਾਲ ਰਹਿ ਰਹੀ ਹੈ, ਮੈਂ ਵੱਖਰਾ ਰਹਿ ਰਿਹਾ ਆਪਦੇ ਪਰਿਵਾਰ ਤੋਂ, ਤੁਹਾਡੇ ਨਾਲ ਰਹਿ ਰਹੇ ਹਾਂ, ਤੁਹਾਡਾ ਘਰ ਚੱਲਦਾ ਹੈ, ਤੇ ਤੁਸੀਂ ਕਿੱਦਾਂ ਮੈਨੂੰ ਰੋਕ ਸਕਦੇ ਹੋ ਹਨਾ। ਬੜਾ 5-6 ਸਾਲ ਮੈਂ ਏਦਾਂ ਦੀਆਂ ਪ੍ਰੋਬਲਮਾਂ ਬੜੀਆਂ ਫੇਸ ਕੀਤੀਆਂ। ਫਿਰ ਉਹ ਜਿੱਦਾਂ ਕਹਿੰਦੇ ਨੇ ਵੀ ਯਾਰ ਐਂਡ ਤਾਂ ਫਿਰ ਇੱਕ ਦਿਨ ਹੁੰਦਾ ਹੀ ਆ ਨਾ, ਘੜਾ ਫਿਰ ਭਰਦਾ ਹੀ ਹੈ, ਫਿਰ ਆਪਾਂ ਨੇ ਫੈਸਲਾ ਲਿਆ ਵੀ ਆਪਾਂ ਮੂਵ ਹੁੰਦੇ ਹਾਂ।
0: ਚਲੋ ਨਹੀਂ ਠੀਕ ਹੈ, ਤੁਸੀਂ ਆਪਣੇ ਇੱਕ ਮੈਂਟਲ ਹੈਲਥ ਦੇ ਲਈ ਫੈਸਲਾ ਕਈ ਵਾਰ ਲੈਣਾ ਪੈਂਦਾ। ਥੈਂਕ ਯੂ ਭਾਜੀ, ਬਹੁਤ ਸ਼ੁਕਰੀਆ ਤੁਹਾਡਾ, ਬਹੁਤ ਧੰਨਵਾਦ। ਤੇ ਅਗਲੀ ਕਾਲ 3344। ਹੈਲੋ
5: ਹਾਂਜੀ, ਗੁੱਡ ਮਾਰਨਿੰਗ ਨੇਵੀ, ਹਾਊ ਆਰ ਯੂ?
0: ਗੁੱਡ ਜੀ, ਕਿਵੇਂ ਹੋ?
5: ਬਸ ਵਧੀਆ। ਹਾਂ, ਜਿਹੜਾ ਭਾਈ ਸਾਹਿਬ ਸਾਡੇ ਮੋਹਰੇ ਕਹਿ ਕੇ ਗਏ ਨੇ ਉਹਨਾਂ ਦਾ ਐਂਗਲ ਬਹੁਤ ਠੀਕ ਆ। ਉਹ ਆਪਣੇ ਗੱਲ ਜਿਹੜਾ ਹੈ ਨਾ, ਸਿਆਪਾ ਪਾਉਣ ਨਾਲ ਬੈਠ ਰਿਹਾ, ਉਹ ਕੁੜੀ ਜਿੱਦਾਂ ਕਹਿੰਦੀ ਆ ਉਹਨੂੰ ਕਰ ਲੈਣਾ ਚਾਹੀਦਾ। ਹਾਊਐਵਰ ਦੇਅਰ ਇਜ਼ ਗੋਇੰ ਟੂ ਬੀ ਅ ਬਾਇਰਸ ਰਿਮੋਰਸ ਇਫ ਥਿੰਗਸ ਗੋ ਸਾਈਡਵੇਜ਼। ਤੇ ਫੇ ਇਦਾਂ ਦੀ ਸਿਚੁਏਸ਼ਨ ਦੇ ਵਿੱਚ ਪੇਰੈਂਟਸ ਜਿਹੜੇ ਆ, ਮੈਂ ਉਹਨਾਂ ਪੇਰੈਂਟਸ ਚੋਂ ਆ, ਆਈ ਐਮ ਵੈਰੀ ਆਰਥੋਡਾਕਸ, although I'm fairly, you know, I'm mainstream, I would wish ke mere bacche mere bhi ye do thi aaye the, I would want them to marry somebody that I would approve of. Lekin if I don't approve of and if they want to marry, I will make no fuss. you buy it, you have it. Lekin agar us to baad nahi bani gal, don't come back to me. You know, that's what I will say. ਮੈਂ ਆਈ ਕੈਨ ਓਨਲੀ ਸਪੋਰਟ ਇਟ ਇਨ ਅ ਵੇ, ਆਈ ਕੈਨ ਜਸਟ ਬੀ ਸਿਵਲ। ਔਰ ਮੈਂ ਇਹੀ ਕਹਿ ਸਕਦਾ ਕਿ ਮੈਂ ਇਹੀ ਕਹਿ ਸਕਦਾ ਠੀਕ ਹੈ ਭਾਈ, ਮੈਂ ਹੁਣ ਅੱਜ ਕੱਲ ਦੇ ਜ਼ਮਾਨੇ ਚ ਮੈਂ ਥੋੜੀ ਕਹਿਣਾ ਵੀ ਨਹੀਂ ਕਰ ਸਕਦੇ, ਅਮਰੀਸ਼ ਪੁਰੀ ਥੋੜੀ ਬਣਨਾ ਇੱਥੇ। ਉਹ ਇਹ ਹੁਣ ਆ ਵੀ ਬੱਚੇ ਆਪਣੀ ਮਰਜ਼ੀ ਕਰਦੇ, ਔਰ ਮੇਰੀਆਂ ਬੇਟੀਆਂ ਜਿਹੜੀਆਂ ਹੈਗੀਆਂ ਵੈਲ ਦੇ ਆਰ ਪਬਲਿਕ ਸਰਵੈਂਟ, ਸੋ ਦੇ ਨੋ ਕਿ ਇਟਸ ਹਾਰਡਰ ਫਾਰ ਪੀਪਲ ਹੂ ਆਰ ਮੇਕਿੰਗ ਸਨਸ਼ਾਈਨ ਲਿਸਟ ਐਂਡ ਇਟਸ ਹਾਰਡਰ ਫਾਰ ਦੈਮ ਟੂ ਫਾਈਂਡ a groom from the apni desi community, if there is some, hopefully. Lekin, if it so happens that they wish to marry someone else, well, you know, let it be. Okay, main bahut idan de misalan dekhi hain jithe assi oh gotan de vich jod jod ke jatta vyah hove aur tiye din talaq sade ko $1,000 sahib shagan bhi hai. ਜਿਦਾ ਬਾਕੀ ਜਿਦਾ ਅਸੀਂ ਪ੍ਰਾਹੁਣੇ ਜਾਂਦੇ ਹਾਂ ਜਿਹਦਾ ਸ਼ਗਨ ਦੇ ਰਿਹਾ ਉਹ ਨਾ ਉਹ ਗੱਲ ਬਣੀ ਨਾ ਉਹ ਗੱਲ ਬਣੀ ਸੋ ਆਈ ਥਿੰਕ ਯੂ ਸ਼ੁਡ ਜਸਟ ਲੀਵ ਇਟ ਟੂ ਦ ਚਿਲਡਰਨ ਲੈਟ ਦੈਮ ਡੀਲ ਵਿਦ ਇਟ ਯੂ ਨੋ ਜਿੱਥੇ ਮਾੜੀ ਮੋਟੀ ਫਾਈਨੈਂਸ਼ੀਅਲ ਸਪੋਰਟ ਹੁੰਦੀ ਆ ਇਨ ਟਰਮਸ ਆਫ ਹੋਸਟਿੰਗ ਅ ਵੈਡਿੰਗ ਆਪਣੀ ਮਰਜ਼ੀ ਨਾਲ ਕਦੇ ਛੋਟਾ ਜਿਹਾ ਛੋਟੇ ਦਾਇਰੇ ਚ ਕਰ ਲਓ ਬਾਕੀ ਕਿਸੇ ਸੰਸਥਾ ਨੂੰ ਦੇ ਦਿਓ ਪੈਸੇ
0: ਠੀਕ ਹੈ ਥੈਂਕ ਯੂ ਸਰ ਬਹੁਤ ਸ਼ੁਕਰੀਆ ਤੁਹਾਡਾ ਸੋ 905-673-3037 ਨੰਬਰ ਹੈ ਆਪਣਾ 9057733337 0575 ਹੋਲਡ ਕਰੋ ਸਦੀਕ ਸਾਹਿਬ ਸਾਡੇ ਨਾਲ ਨੇ ਆਲ ਦੈਟ ਸੋਲੂਸ਼ਨਸ ਤੋਂ ਸਿਰ ਕਰਜ਼ਾ ਚੜ ਗਿਆ ਜਾਦੇ ਡੋ ਨਾਟ ਵਰੀ ਕਾਲ ਕਰੋ ਮਿਸਟਰ ਸਦੀਕ ਸਦੀਕ ਜੀ ਵੈਲਕਮ
6: ਜੀ ਰਵੀ ਜੀ ਬਿਲਕੁਲ ਅਗਰ ਕਿਸੇ ਨੂੰ ਵੀ ਕਿਸੇ ਕਿਸਮ ਦਾ ਕੋਈ ਕਰਜ਼ਿਆਂ ਦਾ ਇਸ਼ੂ ਹੈਗਾ ਚਾਹੇ ਉਹ ਪਰਸਨਲ ਕਰਜ਼ੇ ਨੇ ਹੈਗੇ ਨੇ ਜਾਂ ਬਿਜ਼ਨਸ ਦੇ ਕਰਜ਼ੇ ਹੈਗੇ ਨੇ ਚਾਹੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਪਰਸਨਲ ਲੋਨਸ ਪੇਡੇ ਲੋਨਸ ਜਾਂ ਇਨਕਮ ਟੈਕਸ ਦਾ ਮਾਮਲਾ ਹੈ ਸੀ ਆਰ ਏ ਨਾਲ ਪਰਸਨਲ ਜਾਂ ਬਿਜ਼ਨਸ ਜੀ ਐਸ ਟੀ ਪੇਰੋਲ ਵੇਜ ਸਬਸਿਡੀ ਆਊਟਸਟੈਂਡਿੰਗ ਹੈਗੀ ਹੈ ਜਾਂ ਕੋਈ ਹੈ

0: या मेरी किसी भी लोकेशन पे आके मैंने मिल सकते हो, सलाह मशवरे की कोई फीस नहीं हैगी। चाहे एक दफा आओ, 10 दफा आओ, कुछ पे नहीं करना। नंबर है साढ़ा 416-671-0577-416-671-0577 ਤੇ ਕਾਲ ਕਰ ਸਕਦੇ ਹੋ। ਇੱਕ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਇੱਕ ਤੇ ਮੇਰੇ ਆਫਿਸ 'ਚ ਤੁਹਾਨੂੰ ਆਨੈਸਟ ਐਡਵਾਈਸ ਮਿਲੇਗੀ, ਅਗਰ ਤੁਹਾਨੂੰ ਜ਼ਰੂਰਤ ਹੋਈ ਰਿਲੀਫ ਲੈਣ ਦੀ ਤੇ ਦੱਸਾਂਗਾ ਰਿਲੀਫ ਲਓ, ਅਦਰਵਾਈਜ਼ ਕੋਈ ਹੋਰ ਆਪਸ਼ਨ ਦੇਵਾਂਗਾ। ਦੂਸਰਾ, ਅਗਰ ਮੈਂ ਤੁਹਾਡਾ ਕੇਸ ਰਿਵਿਊ ਕਰਨ ਤੋਂ ਬਾਅਦ ਲਵਾਂਗਾ ਤਾਂ ਇਸ ਚੀਜ਼ ਦੀ ਮੈਂ ਗਰੰਟੀ ਕਰਦਾ ਕਿ ਮੇਰੇ ਆਫਿਸ 'ਚ ਤੁਹਾਨੂੰ ਕਦੇ ਵੀ ਕਿਸੇ ਕਿਸਮ ਦਾ ਕੋਈ ਸਰਪ੍ਰਾਈਜ਼ ਨਹੀਂ ਮਿਲੇਗਾ। ਜੋ ਵਾਅਦਾ ਕਰਾਂਗਾ ਪਹਿਲੇ ਮੀਟਿੰਗ 'ਚ ਉਸਦੇ ਮੁਤਾਬਿਕ ਤੁਹਾਡਾ ਕੇਸ ਅਪਰੂਵ ਹੋਏਗਾ। ਔਰ ਅਗਰ ਜੇ ਤੁਹਾਡਾ ਕ੍ਰੈਡਿਟ ਖਰਾਬ ਹੁੰਦਾ ਜਾਂ ਆਲਰੇਡੀ ਖਰਾਬ ਹੋ ਚੁੱਕਿਆ ਤੇ ਅਸੀਂ ਆਪਣੇ ਕਲਾਇੰਟ ਨੂੰ ਐਨਰੋਲ ਕਰਦੇ ਹੈਗੇ ਆ ਕ੍ਰੈਡਿਟ ਰਿਵਿਊ ਪ੍ਰੋਗਰਾਮ 'ਚ, ਔਰ ਤੁਹਾਡਾ ਕ੍ਰੈਡਿਟ ਵੀ ਬਹੁਤ ਜਲਦ ਵਾਪਸ ਤੁਹਾਨੂੰ ਮਿਲ ਸਕਦਾ, ਤੁਹਾਨੂੰ 6-7 ਸਾਲ ਵਾਸਤੇ ਵੇਟ ਨਹੀਂ ਕਰਨਾ ਪਏਗਾ। ਨੰਬਰ ਸਾਡਾ 416-671-0577-416-671-0577 ਤੇ ਕਾਲ ਕਰਕੇ ਸਪੈਸ਼ਲ ਲੈ ਸਕਦੇ ਹੋ। ਜੀ ਨਵੀ ਜੀ,
1: ਨੰਬਰ ਇੱਕ ਕੁਇਕ ਹੈ 416-671-0577-416-671-0577। ਬਹੁਤ ਸ਼ੁਕਰੀਆ ਸਰ, ਥੈਂਕ ਯੂ। 0575, ਹੈਲੋ।
2: ਹਾਂਜੀ ਨਵੀ ਜੀ, ਸਤਿ ਸ੍ਰੀ ਅਕਾਲ, ਕੀ ਹਾਲ ਚਾਲ?
1: ਠੀਕ ਹੈ ਜੀ, ਕਿਵੇਂ?
2: ਵਧੀਆ ਜੀ, ਵਧੀਆ। ਦੇਖੋ ਮੈਂ ਨਾ ਪਿਛਲੇ ਹਫਤੇ ਕੁਛ ਸੁਣ ਰਹਾ ਥਾ, ਉਸਕੀ ਇੱਕ ਬਾਤ ਮੇਰੇ ਕੋ ਲਗੀ, ਭਾਈ ਇਹ ਮਤਲਬ ਨਹੀਂ ਹੈ ਤੁਮ ਇੱਕ ਲਾਈਫ ਕੋ ਜਨਮ ਦੇ ਰਹੇ ਹੋ ਤੋ ਤੁਮ ਉਸ ਲਾਈਫ ਕੋ ਓਨ ਕਰ ਰਹੇ ਹੋ। ਵੀ ਡੋਂਟ ਓਨ ਦੈਮ, ਵੀ ਕੈਨ ਗਾਈਡ ਦੈਮ ਬਟ ਵੀ ਡੋਂਟ ਓਨ ਦੈਮ। ਤੋ ਇਸ ਲਈ ਨਹੀਂ ਹੈ ਕਿ ਭਾਈ ਸਾਰੇ ਡਿਸੀਜਨਸ ਤੁਮ ਹੀ ਲੋਗੇ ਉਨਕੀ ਲਾਈਫ ਕੇ, ਜਬ ਵੋ ਮੈਚਿਓਰ ਹੋ ਗਏ ਦੇ ਹੈਵ ਟੂ ਟੇਕ ਡਿਸੀਜਨ, ਉਨਕਾ ਗਲਤ ਵੀ ਹੋ ਸਕਤਾ ਸਹੀ ਵੀ ਹੋ ਸਕਤਾ, ਉਨਕੇ ਸਾਥ ਰਹੋ, ਗਾਈਡ ਕਰੋ। ਠੀਕ ਹੈ, ਤੁਮ ਰਿਜੈਕਟ ਕਰ ਸਕਤੇ ਹੋ, ਇਸਕਾ ਮਤਲਬ ਯੇ ਨਹੀਂ ਹੈ ਕਿ ਭਾਈ ਅਬ ਉਨ੍ਹੋਂਨੇ ਲੇ ਲਿਆ ਡਿਸੀਜਨ ਤੋ ਠੀਕ ਹੈ, ਫਿਰ ਗਲਤ ਹੋ ਜਾਏਗਾ ਤੋ ਫਿਰ ਤੁਮ ਉਨਕੋ ਉਠਾਓ, ਬਟ ਯੇ ਨਹੀਂ ਹੈ ਕਿ ਤੁਮ ਉਨ੍ਹੇ ਓਨ ਕਰਤੇ ਹੋ। ਡੋਂਟ ਓਨ ਦੈਮ, ਇਟਸ ਦੇਅਰ ਓਨ ਲਾਈਫ।
1: ਓਕੇ, ਐਂਡ ਕੁਐਸਚਨ ਇਹ ਹੈ, ਇੱਕ ਲੜਕੀ ਹੈ, ਉਹਦੇ ਪੇਰੈਂਟਸ ਕਹਿੰਦੇ ਕਿ ਨਹੀਂ ਬਈ ਤੂੰ ਇਸ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ। ਉਹ ਕਹਿੰਦੀ ਕਿ ਮੈਂ ਤਾਂ ਕਰਾਉਣਾ। ਉਹ ਕਹਿੰਦੇ ਕਿ ਜਾਂ ਤਾਂ ਤੂੰ ਫਿਰ ਉਹਨੂੰ ਪਿੱਕ ਕਰ ਲੈ ਜਾਂ ਸਾਨੂੰ ਪਿੱਕ ਕਰ ਲੈ। ਉਹ ਲੜਕੀ ਕਹਿੰਦੀ ਕਿ ਸੋਰੀ, ਮੈਂ ਤਾਂ ਉਹਨੂੰ ਪਿੱਕ ਕਰ ਰਹੀ ਹਾਂ, ਤੁਸੀਂ ਆਉਣਾ ਆ ਜਾਓ, ਨਹੀਂ ਆਉਣਾ ਠੀਕ ਹੈ। ਕੀ ਉਸ ਲੜਕੀ ਨੇ ਸਹੀ ਕੀਤਾ ਜਾਂ ਗਲਤ ਕੀਤਾ?
2: ਹਾਂ, ਲੜਕੀ ਕੀ ਆਪਣੀ ਲਾਈਫ ਹੈ ਭਾਈ, ਉਸਨੇ ਠੀਕ ਕੀਆ, ਉਸਕੀ ਆਪਣੀ ਲਾਈਫ ਹੈ, ਉਸਕਾ ਵੋ ਸੋਚਨਾ ਹੈ। ਤੋ ਵਹੀ ਮੈਂ ਕਹਿ ਰਹਾ ਹੂੰ ਨਾ, ਵੋ ਉਸਕੋ ਓਨ ਨਹੀਂ ਕਰਤੇ ਭਾਈ, ਉਹਨੂੰ ਤੁਮਨੇ ਉਸਕੋ ਜਨਮ ਦਿਆ ਹੈ, ਠੀਕ ਹੈ, ਇਟਸ ਅ ਸੈਪਰੇਟ ਆਈਡੈਂਟੀ, ਭਗਵਾਨ ਨੇ ਉਸੇ ਸੈਪਰੇਟ ਬਣਾਇਆ, ਉਸਨੇ ਆਪਣੇ ਡਿਸੀਜਨ ਲਿਆ, ਉਸਨੇ ਆਪਣਾ ਡਿਸੀਜਨ ਲਿਆ, ਠੀਕ ਹੈ, ਵਾਟਸ ਰੋਂਗ ਇਨ ਦੈਟ?
1: ہماری کمیونٹی میں نا بہت ساری لڑکیاں ہیں, نہیں ایکسیپٹ بھی نہیں کرتے, لیکن بہت ساری لڑکیاں, وہ لڑکیاں سوچتی ہیں کہ نہیں بھائی ہم پیرنٹس کو کیسے چھوڑیں گے, پھر وہ جو لڑکا ہوتا ہے اس کو چھوڑ دیتی ہیں.
2: ہاں, وہ اپنی اچھائیں مار لیتی ہیں اور پھر بعد میں پھر ریگریٹ ہوتا رہے گا پوری لائف بھر.
1: پوری لائف بھر, صحیح بات ہے یار. ٹھیک ہے, سو لیٹس سی. سو سوال یہ ہے تھنوں سارے نو, یہ ریئل لائف سٹوری ہے. ایک لڑکی, ਉਹਦੇ ਪੇਰੈਂਟਸ ਕਹਿੰਦੇ ਕਿ ਬਈ ਤੂੰ ਉਸ ਮੁੰਡੇ ਨਾਲ ਵਿਆਹ ਨਹੀਂ ਕਰਾਉਣਾ, ਜਸਟ ਉਹ ਕੋਈ ਰਿਲੀਜਨ ਦੀ ਗੱਲ ਸੀਗੀ, ਐਂਡ ਉਹਨਾਂ ਨੇ ਉਹਨੂੰ ਕਹਿ ਦਿੱਤਾ, ਅਲਟੀਮੇਟਮ ਦਿੱਤਾ ਕਿ ਜਾਂ ਤਾਂ ਤੂੰ ਵਿਆਹ ਕਰਾ ਲਾ ਉਹਦੇ ਨਾਲ ਜਾਂ ਤੂੰ ਸਾਡੀ ਬਣ ਕੇ ਰਹਿ. ਕੁੜੀ ਨੇ ਫੈਸਲਾ ਲਿਆ ਕਿ ਸੋਰੀ ਬਈ, ਮੈਂ ਤਾਂ ਉਹਦੇ ਨਾਲ ਤਾਂ ਮੇਰਾ ਪਿਆਰ ਹੈ, ਉਹਦੇ ਨਾਲ ਸਾਰੀ ਉਮਰ ਮੈਂ ਕੱਟਣੀ ਹੈ, ਵੀ ਮੈਂ ਤਾਂ ਵਿਆਹ ਕਰਾਊਂਗੀ, ਤੁਸੀਂ ਆਇਓ ਨਾ ਆਇਓ. ਉਹਨੇ ਕੁਛ ਗਲਤ ਕੀਤਾ ਕੁੜੀ ਨੇ ਜਾਂ ਨਹੀਂ? 905-673-3337 ਨੰਬਰ ਹੈ ਆਪਣਾ. ਇੱਕ ਤੁਸੀਂ ਯਾਦ ਰੱਖੋ, ਸਬਜ਼ੀ ਮਾਰਕੀਟ ਰੈਸਟੋਰੈਂਟ ਹੈ, ਤੇ ਇਹਨਾਂ ਦੀ ਤੀਜੀ ਲੋਕੇਸ਼ਨ ਖੁੱਲ ਚੁੱਕੀ ਹੈ ਵਿਲੀਅਮਸ ਅਤੇ ਟੋਰਬਰਮ ਤੇ, 1650 ਵਿਲੀਅਮਸ ਪਾਰਕਵੇ. 24 ਘੰਟੇ 24/7 ਖੁੱਲ੍ਹਾ ਇਹ ਰੈਸਟੋਰੈਂਟ ਹੈ, ਸਬਜ਼ੀ ਮਾਰਕੀਟ. ਅਤੇ ਸਬਜ਼ੀ ਮਾਰਕੀਟ ਤੇ ਪਾਓ ਭਾਜੀ ਇੱਕ ਕਿਲੋ ਦੂਜੀ ਫਰੀ, ਗੰਨੇ ਦਾ ਰਸ ਇੱਕ ਕਿਲੋ ਦੂਜਾ ਫਰੀ, ਜਲੇਬੀ ਇੱਕ ਪਾਊਂਡ ਨਾਲ ਇੱਕ ਪਾਊਂਡ ਫਰੀ. ਸਬਜ਼ੀ ਮਾਰਕੀਟ ਤੇ ਪਹੁੰਚੋ. ਫੈਸ਼ਨ ਆਈਕਿਊ ਨੂੰ ਵੀ ਯਾਦ ਰੱਖੋ, ਲੇਡੀਜ਼ ਤੁਹਾਡੇ ਲਈ ਸੂਟਾਂ ਦੀ ਬਹੁਤ ਟੌਪ ਦੀ ਸੇਲ ਹੈ ਫੈਸ਼ਨ ਆਈਕਿਊ. ਇੱਕ ਸੂਟ ਲਓ ਦੂਜਾ ਆਪਣਾ ਅੱਧੀ ਪ੍ਰਾਈਸ 'ਚ, ਇੱਕ ਜੁਐਲਰੀ ਦਾ ਸੈੱਟ ਲਓ ਦੂਜਾ ਅੱਧੀ ਪ੍ਰਾਈਸ 'ਚ, ਇੱਕ ਲੇਡੀਜ਼ ਦੀ ਜੁੱਤੀ ਲਓ ਦੂਜੀ ਅੱਧੀ ਪ੍ਰਾਈਸ 'ਚ. ਫੈਸ਼ਨ ਆਈਕਿਊ, ਏਅਰਪੋਰਟ ਡੇਰੀ, ਕੁਈਨ ਕੈਨੇਡੀ, ਮਕਵੀਨ, ਮੇਫੀਲਡ ਐਂਡ ਕਿਚਨਰ. ਨੰਬਰ ਇਜ਼ 905-453-2225, 905-453-2225, 5134. ਹਾਂਜੀ
3: ਹਾਂਜੀ, ਸਤਿ ਸ੍ਰੀ ਅਕਾਲ ਜੀ.
1: ਸਤਿ ਸ੍ਰੀ ਅਕਾਲ ਭਾਜੀ, ਕਿੱਦਾਂ?
3: ਚੜ੍ਹਦੀ ਕਲਾ ਜੀ, ਚੜ੍ਹਦੀ ਕਲਾ. ਮੈਂ ਕਿਹਾ ਹੁਣ ਪਿਓ ਦਾ ਘਰ ਕਾਸ਼ਤਮ ਤਾਂ ਐ ਨੀ ਵੀ 25 ਸਾਲ ਤੁਹਾਨੂੰ ਫੀਡ ਕਰੇ ਨਾਲੇ ਤੁਹਾਨੂੰ ਪੜਾਵੇ ਤੇ ਮੁੜ ਕੇ ਉਹਦਾ ਕਹਿਣਾ ਵਾ ਨਾ ਮੰਨੋ ਤੁਸੀਂ ਹਨ.
1: ਅੱਛਾ,
3: ਜੇ ਤੁਹਾਡੀ ਜੇ ਲਾਈਫ ਹੈ ਜੇ ਤੁਹਾਡੀ, ਤੁਸੀਂ ਜੰਮੇ ਆ ਤੇ ਤੁਸੀਂ ਉਦੋਂ ਫਿਰ ਸੈਪਰੇਟ ਰਹਿਣ ਆਪੋ, ਜਦੋਂ ਤੁਸੀਂ ਜੰਗ ਹੋ ਜਾਂਦੇ ਵੀ ਅਸੀਂ ਆਪਣਾ ਆਪ ਕਰਾਂਗੇ, ਤੁਹਾਨੂੰ 25 ਸਾਲ ਪੜ੍ਹਾਈ ਵੀ ਕਰਾਉਂਦਾ ਸਭ ਕੁਛ ਦਿੰਦਾ ਤੁਹਾਨੂੰ ਹੈ,

0: ਤੁਸੀਂ ਉੱਠ ਕੇ ਕਹਿਣਾ ਨਹੀਂ ਮੈਂ ਤੁਹਾਡੀ ਮਰਜ਼ੀ ਦੇ ਖਿਲਾਫ ਆ ਹਨਾ, ਉਹ ਜੇ ਉਹਦਾ ਫਰਜ਼ ਤਾਂ ਹੈਗਾ ਆ, ਉਹ ਡਿਊਟੀ ਵੀ ਬਣਦੀ ਇਹਨਾਂ ਨਾਲ ਹਨਾ, ਜੇ ਪੇਰੈਂਟਸ ਦਾ ਫਰਜ਼ ਆ ਉਹਨਾਂ ਪਾਲਣਾ ਤੇ ਉਹਨਾਂ ਦੀ ਡਿਊਟੀ ਹੈ, ਉਹਨਾਂ ਦਾ ਫਰਜ਼ ਬਣਦਾ ਵੀ ਤਾਂ ਉਹਨਾਂ ਦੀ ਕੇਅਰ ਕਰਨੀ ਹਨਾ।
1: ਅੱਛਾ
0: ਹਾਂਜੀ, ਤੇ ਬਾਕੀ ਇਹ ਆ ਵੀ ਜਦੋਂ ਫਿਰ ਇਹ ਗੱਲ ਹੁੰਦੀ ਜਦੋਂ ਆਪਣੀ ਨਾ ਚੋਇਸ ਨਾ ਕੋਈ ਬੱਚਾ ਜਾਂ ਬੱਚੀ ਚੂਜ਼ ਕਰਦਾ ਤੇ ਬਾਅਦ ਚ ਨਹੀਂ ਨਿਭਦਾ ਤੇ ਮੁੜ ਕੇ ਫਿਰ ਦੁਬਾਰਾ ਫਿਰ ਪੇਰੈਂਟਸ ਕੋਈ ਆਉਂਦੇ ਆ, ਫਿਰ ਉਹ ਹੋਰ ਨੀ ਕਿਤੇ ਜਾਂਦੇ, ਫਿਰ ਆ ਕੇ ਪੇਰੈਂਟਸ ਦੇ ਮੰਜਿਆਂ ਦੇ ਨਾਲ ਹੀ ਰੋਂਦੇ ਆ, ਮੇਰਾ ਆਹ ਹੋ ਗਿਆ, ਮੇਰਾ ਆਹ ਹੋ ਗਿਆ, ਮੇਰਾ ਆਹ ਹੋ ਗਿਆ।
1: ਫਿਰ ਕੀ ਹੋ ਗਿਆ ਭਾਜੀ, ਇਹ ਲਾਈਫ ਹੈ, ਲਾਈਫ ਦੇ ਵਿੱਚ ਹੁਣ ਜੇ ਜੇ ਪੇਰੈਂਟਸ ਰਿਸ਼ਤਾ ਕਰਦੇ ਨੇ ਕਈ ਵਾਰ ਉਹ ਵੀ ਨਹੀਂ ਨਿਭਦੇ,
0: ਤੁਹਾਡੀ ਪੇਰੈਂਟਸ ਜੇ ਤੁਸੀਂ ਪੇਰੈਂਟਸ ਦੇ ਨਾਲ ਚੱਲੋਗੇ ਤੇ ਪੇਰੈਂਟਸ ਤੁਹਾਨੂੰ ਹੈਲਪ ਕਰਨਗੇ, ਭਾਵੇਂ ਤਾਂ ਡਿਵੋਰਸ ਹੁੰਦਾ ਜਾਂ ਕੁਛ ਹੁੰਦਾ ਤੁਹਾਡੀ ਹੈਲਪ ਕਰਨਗੇ ਉਹ। ਜਦੋਂ ਤੁਸੀਂ ਆਪ ਚੂਜ਼ ਕਰਦੇ ਆ ਜਦੋਂ ਇਹ ਹੁੰਦਾ ਫਿਰ ਪੇਰੈਂਟਸ ਵੀ ਖੱਟੇ ਹੋ ਜਾਂਦੇ ਵੀ ਤੁਸੀਂ ਆਪੇ ਲੱਭਿਆ ਸੀ ਤੇ ਉਹਨਾਂ ਨੂੰ ਕੋਈ ਚੋਇਸ ਨਹੀਂ ਰਹਿੰਦੀ ਉਹ।
1: ਠੀਕ ਹੈ, ਸੋ ਸੋ ਤੁਹਾਨੂੰ ਲੱਗਦਾ ਹੈ ਕਿ ਲੜਕੀ ਨੇ ਗਲਤ ਕੀਤਾ?
0: ਹਾਂਜੀ ਗਲਤ ਹੈ ਜੀ ਕੰਮ ਇਹ।
1: ਠੀਕ ਹੈ, ਲੈਟਸ ਸੀ, ਦੇਖਦੇ ਆ। ਇੱਕ ਮੈਂ ਤੁਹਾਨੂੰ ਨਾਲ ਦੀ ਨਾਲ ਮੈਸੇਜ ਦੇ ਦਵਾਂ ਦੁਆਬਾ ਟਰੈਵਲ ਦਾ, ਜਿਹੜੇ ਸੱਜਣ ਮਿੱਤਰ ਕਹਿੰਦੇ ਨਵੀ ਅਸੀਂ ਜਾਣਾ ਇੰਡੀਆ ਪਰ ਅਸੀਂ 5-6 ਮਹੀਨੇ ਲਾ ਕੇ ਆਉਣੇ ਆ, ਨਵੰਬਰ 'ਚ ਜਾਓ ਅਤੇ ਅਪ੍ਰੈਲ 'ਚ ਮੁੜ ਆਓ, ਦੋ ਟੈਚੀ ਮਿਲ ਰਹੇ ਆ, $1,580 ਦੀ ਟਿਕਟ ਹੈ, ਲਿਮਿਟਿਡ ਸੀਟਸ, ਰਾਊਂਡ ਟ੍ਰਿਪ 1580, 905-796-7700, 905-796-7800 ਨੰਬਰ ਹੈ, ਦੁਆਬਾ ਟਰੈਵਲ ਐਂਡ ਟੂਰ 7922। ਹੈਲੋ
2: ਮੂਹਰੇ ਠੀਕ ਨਹੀਂ ਹੈਗਾ ਕੋਈ, ਦੇਖ ਕੇ ਵੀ ਆਪਣੇ ਨਿਆਣੇ ਨੂੰ ਖੂਹ ਚ ਨੀ ਸੁੱਟ ਸਕਦਾ, ਜੇ ਉਹ ਕਹਿੰਦਾ ਕਿ ਕੋਈ ਨਾ ਇਹਨਾਂ ਦੀ ਲਾਈਫ ਆ ਡਿੱਗ ਜਾਣ ਖੂਹ ਚ, ਸਾਨੂੰ ਕੋਈ ਫਰਕ ਨੀ, ਅਸੀਂ ਇਹਨਾਂ ਨੂੰ ਹੋਰ ਨੀ ਕਰਦੇ, ਉਹ ਵੀ ਬੇਵਕੂਫੀ ਆ ਗਵਰਨਮੈਂਟ ਕੋਲੋਂ ਲੋਨ ਲੈ ਕੇ ਦਿੰਦੇ ਆ ਸਕਿੱਲ ਡਿਵੈਲਪਮੈਂਟ ਤੇ ਐਜੂਕੇਸ਼ਨ ਲਈ। ਸਰਾਜ ਪਹਿਲਾਂ ਤਾਂ ਕੀ ਹਾਲ?
3: ਵਧੀਆ, ਸਤਿ ਸ਼੍ਰੀ ਅਕਾਲ ਜੀ, ਵਧੀਆ, ਤੁਸੀਂ ਦੱਸੋ ਜੀ?
1: ਵਧੀਆ। ਸੋ ਸਰਾਜ, ਇਹ ਤੁਸੀਂ ਜਿਹੜੀ ਗਵਰਨਮੈਂਟ ਦੀ ਫੰਡਿੰਗ ਦੀ ਗੱਲ ਕਰ ਰਹੇ ਹੋ, ਇਹਦੀ ਕੀ ਐਲੀਜੀਬਿਲਟੀ ਹੈ, ਕਿਹਨੂੰ ਕਿਹਨੂੰ ਇਹ ਫੰਡਿੰਗ ਮਿਲ ਰਹੀ ਹੈ?
3: ਬਿਲਕੁਲ ਜੀ, 50,000 ਸੇ $1,70,000 ਤੱਕ ਕੀ ਫੰਡਿੰਗ ਹੈ, $170,000 तक, एंड इसमें अगर आप पीआर हैं, सिटीजन है, प्रोटेक्टेड पर्सन, आप एलिजिबल हैं, कोई एज लिमिट नहीं है, आप चाहे हाउस वाइफ है, अनएम्प्लॉयड है, एम्प्लॉयड है, आप इसके लिए एलिजिबल हैं, और लाइक हमारा प्रॉपर ऑफिस है, कोई भी चलाकी नहीं है, कॉल करें, असेसमेंट कराएं।
1: सराश मान लो कोई फैमिली ऑफ फोर है, दोनों हस्बैंड वाइफ सौखा इजी फुली ऑनलाइन कोर्स करना चाहते ने, ते किन्नी फंडिंग मिल सकती है उन्होंने?
3: बिल्कुल जी, जो ज्यादातर क्लाइंट्स है फुली ऑनलाइन कोर्स ही चूज करते हैं, जो वो आराम से लाइक घर से 20 घंटे हफ्ते में लगाते हैं, हफ्ते के 20 घंटे, दैट्स इट, दे आर गुड टू गो, साथ में सर्टिफिकेट भी आ गया उनके पास बिजनेस का, और उनको $1.5 लाख, इस केस में $1.5 लाख की फंडिंग उनको गवर्नमेंट से डायरेक्ट उनके खाते में आती है अराउंड 1 से 3 महीने में, और इसमें लाइक देयर इज नो कैच इन इट, कोई चाबी नहीं है इसके अंदर, कोई छुपा हुआ नहीं है, कोई कागज नहीं हिलता इसके अंदर, आपके डॉक्यूमेंट्स भी क्या लगते हैं, आपका एनओए, आपके बच्चों के बर्थ सर्टिफिकेट, आपका मैरिज सर्टिफिकेट, तो कोई भी इसमें हेराफेरी है ही नहीं।
1: एंड सर, तुसी कहने ने कि ये जो लोन है ये काफी यूनिक है, काफी डिफरेंट है, सो इदिया की कंडीशंस ने ते थोड़ी कितनी फीस है?
3: बिल्कुल जी, ये लोन सबसे डिफरेंट है, इसे कहता है लोन है, कहना भी चाहिए, बट ये लोन की तरह है नहीं। क्यों? अब इनको $1.5 लाख आ गया इस फैमिली को, राइट? अब इन्होंने 2.5 साल बाद इसकी किस्त स्टार्ट है, इंस्टॉलमेंट स्टार्ट है, और इतने टाइम तक 2.5 साल तक ब्याज ही नहीं है, 0% है। 2.5 साल बाद ब्याज कितना है? 2.5% पूरे साल का, मतलब $1 लाख का ब्याज महीने का बना $200। ऐसा लोन आपको कहाँ मिलेगा जिसकी किस्त 2.5 साल बाद स्टार्ट है? 15 साल में आप इसे दे सकते हैं। अगर हाथ टाइट है, गवर्नमेंट आपका लोन इंटरेस्ट के साथ डेफर कर देती है, क्रेडिट कार्ड रीफाइनेंसिंग किसी और चक्कर में ना पड़े, इस चीप लोन को लेके आप, हमारे क्लाइंट्स बताते हैं कि हमने और एक्सपेंसिव लोन वापस कर दिए ये वाला सस्ता लोन लेके नंबर, और हमारी फीस काम होने के बाद $199, कोई भी इस पर चलाकी नहीं है, हम ठा करके फीस एयर पर बताते हैं। 8 साल में हजारों को असिस्ट कर चुके हैं, प्रॉपर ऑफिस है मिसिसागा में, ऑफिस आइए अभी, कॉल करें, असेसमेंट कराएं, 437-264-3175, 437-264-3175, 437-264-3175,
1: 437-264-3175 सराश दा नंबर है। सराश बहुत शुक्रिया, ते एक जेडे डेरी हरण डेरी वाले घर ने उन्हां दी जानकारी क्विकली ले लो। सेंट्रल मिसिसागा दे रहन वाले हो, ए मौका ना गवाओ, बैलीमोर होम्स वालों डेरी लेन टाउन्स जल्द ही डेरी रोड वेस्ट अते हरन टेरी उते आ रहे ने। कंटेम्पररी टाउन होम हाई $700,000 तो शुरू हो रहे ने। सीमित समय ले HST दे विच खास बचत दा फायदा लो। हाईवे 401, 407 अते 410 गो ट्रांजिट शॉपिंग अते पियर्सन एयरपोर्ट तो सिर्फ कुछ मिनटां दी दूरी ते। सब तो पहले बायर्स दे विच शामिल होण दा मौका ना गवाओ, अज ही रजिस्टर करो ballymorehomes.com, ballymorehomes.com। 0093 हां जी,
4: हां जी नवीन भाई की हाल
1: है? ठीक है जी, की हाल?
4: अल्लाह दा एहसान है भाईजान, इहदे विच कोई दूजी राय ही नहीं, जिस काम विच वालदा वालद दी रजामंदी नहीं ना, ओ कदी भी तुहाडी कामयाब नहीं हो सकदी। तुसी अपने आड गवाड हिसाब ला लेवे, 80% ओ बच्चे जड़े ना ओ रुल गए, जिन्हां वालदैन तो हट के शादियां कीतियां, वालदैन तो हट के कारोबार कीता है, कोई भी दुनिया दा काम, जे वालदैन दी दुआ नहीं तुसी किवें कामयाब हो सकदे हो? एक गल। दूजी गल, तुसां अगर शादी कर ली है वालदैन तो हट के, तुहाडे अल्लाह पाक बच्चे बच्चियां दे छड़न, फिर जो कुछ तुसां अपने वालदैन नाल कीता है, जे तुसी उम्मीद रखे कि तुहाडे बच्चे तुहाडे नाल ओही करन।
1: पर ओके, हुण तुसीं कहा कि तुहाडे बच्चे तुहाडे नाल उदां करन, बट तुसीं उदां दे पेरेंट्स ही नहीं बनना।
4: तुसीं अगर गंदम कटोगे तो गंदम ही सवरणी ना, मुंजी तो नहीं लभदे जी, ये सवाल नहीं पैदा होंदा। वालदैन ने जिस बंदे खफा करना है वह बर्बाद।
1: चलो नहीं ठीक है सर, थैंक यू। देखो पर यार, ਹੁਣ ਤੁਸੀਂ ਕਹਿੰਦੇ ਹੋ ਕਿ ਤੁਹਾਡੇ ਬੱਚੇ ਤੁਹਾਡੇ ਨਾਲ ਉਦਾਂ ਕਰਨਗੇ, ਬਟ ਤੁਸੀਂ ਤਾਂ ਉਦਾਂ ਦਾ ਬਿਹੇਵੀਅਰ ਨਹੀਂ ਰੱਖਣਾ ਉਹਨਾਂ ਨਾਲ। ਤੁਸੀਂ ਜੇ ਉਹਨਾਂ ਨਾਲ ਓਪਨੈਸ ਰੱਖੋਗੇ, ਉਹਨਾਂ ਨੂੰ ਤੁਸੀਂ ਪਰਮਿਸ਼ਨ ਦਓਗੇ, ਉਹ ਫਿਰ ਤੁਹਾਡੀ ਤਾਂ ਸਗਾ ਤਾਂ ਉਹਨਾਂ ਨਾਲ ਰਿਲੇਸ਼ਨਸ਼ਿਪ ਵਧੀਆ ਹੋਊਗੀ। ਠੀਕ ਹੈ ਨਾ, ਜਿਹੜੇ ਹੁਣ ਕੋਈ ਪੇਰੈਂਟਸ ਨੇ ਉਹ ਕਹਿ ਰਹੇ ਤੂੰ ਆਈ ਨਹੀਂ ਕਰਨਾ, ਉਹ ਨਹੀਂ ਕਰਨਾ, ਸੋ ਉਹ ਬੱਚਿਆਂ ਦੀ ਅਤੇ ਪੇਰੈਂਟਸ ਦੀ ਰਿਲੇਸ਼ਨਸ਼ਿਪ ਹੀ ਦੇਖ ਲਓ, ਉਹ ਨਾ ਬਰਾਬਰ ਹੀ ਆ। ਹਾਂ 9390 ਹਾਂਜੀ ਵੀਰੇ,
5: ਉੱਥੇ ਮਾਂ ਪਿਓ ਦਾ ਨਾ ਕਹਿਣਾ ਬਣਦਾ ਵੀ ਆ, ਕਿਉਂਕਿ ਅਗਲੇ ਨੇ ਆਪਣੀ ਧੀ ਤੋਰਨੀ ਆ, ਠੀਕ ਹੈ ਨਾ ਜੀ, ਕੋਈ ਵੀ ਹੋਊਗਾ ਉਹ ਅਗਲਾ ਬੰਦਾ ਵੇਖ ਕੇ ਵਿਆਹ ਕਰਦਾ ਵਾ, ਪਰ ਦੂਜੇ ਬੰਦੇ ਜੇ ਵੀ ਪੇਰੈਂਟਸ ਵੀ ਗਲਤ ਹੋ ਜਾਂਦੇ ਆ, ਸਭ ਕੋਈ ਬੰਦਾ ਵੀ ਸਹੀ ਹੁੰਦਾ, ਸਭ ਕੋਈ ਠੀਕ ਹੁੰਦਾ, ਉਹ ਕਹਿੰਦੇ ਜੀ ਸਾਡੀ ਕਾਸਟ ਨੀ ਮੈਚ ਕਰਦੀ, ਉੱਥੇ ਵੀ ਪੇਰੈਂਟਸ ਵੀ ਗਲਤ ਹੁੰਦੇ ਆ, ਇਹ ਦੋਨੋਂ ਧੀਰੀ ਆ। ਇਹ ਤੁਸੀਂ ਵੇਖਣਾ ਚਾਹੀਦਾ ਵਾ ਵੀ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ, ਜੇ ਹੁਣ ਇਕੱਲਾ ਅੱਖਾਂ ਤੇ ਪਰਦਾ ਪੈਣ ਤੁਹਾਨੂੰ ਉਮਰ ਹੀ ਇੱਦਾਂ ਹੁੰਦੀ ਜੇ ਬੰਦਾ ਹੋ ਜਾਏ ਕੱਲ ਵੀਹ ਪੱਚੀ ਸਾਲ ਦਾ, ਹੁਣ ਮਾਂ ਪਿਓ ਦੀ ਉਮਰ 50-55 ਦੀ ਆ, ਉਹਨਾਂ ਦਾ ਤਜਰਬਾ ਜ਼ਿਆਦਾ ਹਨਾ, ਤੇ ਉਹ ਸਾਨੂੰ ਦੇਖਣਾ ਚਾਹੀਦਾ ਵਾ। ਮੈਂ ਬੜੀਆਂ ਮੈਰਿਜਸ ਆਪਣੇ ਵੇਖੀਆਂ ਐਕਸਪੀਰੀਅੰਸ ਦੇ ਵਿੱਚ ਜਿਨ੍ਹਾਂ ਨੇ ਜਿੱਦਣਾ ਵਿਆਹ ਕਰਾਇਆ ਵਾ ਪਰ ਉਹ ਨੇਪੜੇ ਨਹੀਂ ਚੜੀਆਂ, ਇੱਥੇ ਜਿੱਦੇ ਵੀ ਮੈਂ ਬਸ ਇੱਦਾਂ ਲਾਈਵ ਗੁਜ਼ਾਰਨੀ ਆ, ਤੇ ਬਾਅਦ ਚ ਫਿਰ ਉਹਨਾਂ ਨੇ ਕਹਿਣਾ ਵੀ ਉਹ ਮਾਂ ਪਿਓ ਤੋਂ ਵੱਖਰੀ ਵੀ ਹੋਈ ਆ, ਪਰ ਮਾਂ ਪਿਓ ਨੂੰ ਫਿਰ ਮਰਦੇ ਆ ਕੇ ਚਪੜਾ ਪੈਂਦਾ, ਧੀ ਹੈ ਨਾ, ਛੱਡ ਵੀ ਦਿੱਤੀ, ਫਿਰ ਜਦੋਂ ਸਾਰਾ ਕੁਝ ਹੋ ਗਿਆ ਫਿਰ ਵਾਪਸ ਲਿਆਂਦੀ।
1: ਚਲੋ ਮੈਂ ਥੈਂਕ ਯੂ ਵੀਰੇ, ਮੈਂ ਬਹੁਤ ਘੱਟ ਦੇਖਿਆ ਯਾਰ ਵੀ ਕੋਈ ਪੇਰੈਂਟਸ ਨਹੀਂ ਸੀ ਮੰਨਦੇ ਤੇ ਉੱਥੇ ਜਾ ਕੇ ਲੜਕੀ ਨੇ ਵਿਆਹ ਕਰਾ ਲਿਆ ਤੇ ਫਿਰ ਉਸ ਲੜਕੀ ਦਾ ਉਹ ਸਿਰੇ ਨਹੀਂ ਚੜਿਆ। ਆਈ ਡੋਂਟ ਨੋ, ਮੈਂ ਕੋਈ ਇਦਾਂ ਦੇ ਬੜੇ ਐਗਜ਼ਾਮਪਲ ਨਹੀਂ ਦੇਖੇ ਵੀ ਉਹ ਡਿਸੀਜਨ ਰੋਂਗ ਰਹੀ ਹੈ। ਬਿਯੋਂਡ ਆਈਵਰ ਨੂੰ ਯਾਦ ਰੱਖੋ, ਐਨਕਾਂ ਚਾਹੀਦੀਆਂ, ਹੰਬਰ ਵੈਸਟ ਗੋਰਵੇ ਦਾ ਕੋਰਨਰ ਹੈ, ਬਿਯੋਂਡ ਆਈਵਰ, ਇੱਕ ਐਨਕ ਲਓ ਦੂਜੀ ਫ੍ਰੀ, ਤੇ ਬਹੁਤ ਜ਼ਬਰਦਸਤ ਡੀਲਾਂ ਨੇ 905-793-3937 ਬਿਯੋਂਡ ਆਈਵਰ। ਗਰੋਸਰੀ ਕਰਨੀ ਹੈ, ਫਰੈਸ਼ ਫੂਡ ਸੈਂਟਰ 12570 ਕੈਨੇਡੀ ਰੋਡ, ਕੈਨੇਡੀ ਐਂਡ ਡੂਗਲ ਦਾ ਕੋਰਨਰ ਹੈ, ਕੈਨੇਡੀ ਮੇਫੀਲਡ ਦੇ ਬਿਲਕੁਲ ਨਾਲ, ਫਰੈਸ਼ ਫੂਡ ਸੈਂਟਰ ਆਪਣੀ ਕਮਿਊਨਿਟੀ ਦਾ ਲੀਡਿੰਗ ਗਰੋਸਰੀ ਸਟੋਰ ਹੈ। ਕੈਲੇਡਨ ਮਿਤਸੂਬਿਸ਼ੀ, ਗੱਡੀਆਂ ਲਓ ਮਿਤਸੂਬਿਸ਼ੀ ਦੀਆਂ, 10 ਸਾਲ ਦੀ ਅਗਲੇ ਵਾਰੰਟੀ ਦੇ ਰਹੇ, ਨਹੀਂ ਤਾਂ 10 ਸਾਲ ਦੀ ਵਾਰੰਟੀ ਕਿਹੜਾ ਦਿੰਦਾ ਬਈ। ਮਿਤਸੂਬਿਸ਼ੀ ਦੀਆਂ ਗੱਡੀਆਂ ਪ੍ਰੀਮੀਅਮ ਫੀਚਰ ਨੇ। ਨੰਬਰ ਹੈ 6476782754 ਸਾਰੀਆਂ ਕਾਲਸ ਪਲੀਜ਼ ਕੁਇਕ ਰੱਖਿਓ 7111। ਹੈਲੋ,
6: ਹਾਂਜੀ ਭਾਈ, ਸਤਿ ਸ਼੍ਰੀ ਅਕਾਲ
1: ਸਰ, ਕਿਵੇਂ ਰਹੇ?
6: ਵੀਰੇ ਮੈਨੂੰ ਲੱਗਦਾ ਕਿ ਜਿਹੜੀਆਂ ਮੈਰਿਜ ਆ ਕੋਈ ਵੀ ਆ ਨਾ, ਉਹਦੀ ਕੋਈ ਗਰੰਟੀ ਨਹੀਂ ਹੈਗੀ, ਮਤਲਬ ਚਾਹੇ ਲਵ ਮੈਰਿਜ ਆ ਚਾਹੇ ਅਰੇਂਜ ਮੈਰਿਜ ਆ, ਪਰ ਦੋਨਾਂ ਦੇ ਵਿੱਚ ਸਪੋਰਟ ਕਰਨੀ ਚਾਹੀਦੀ ਆ ਉਹਨਾਂ ਨੂੰ। ਮਤਲਬ ਇਹ ਨਾ ਹੋਵੇ ਕਿ ਬਾਅਦ ਵਿੱਚ ਕੁੜੀ ਕਰਾ ਲੇ ਮੈਰਿਜ ਲਵ ਮੈਰਿਜ ਤੇ ਉਹਨੂੰ ਇਹ ਲੱਗੇ ਕਿ ਮੈਂ ਹੁਣ ਆਪਣੇ ਘਰਦੇ ਨੂੰ ਦੱਸਣਾ ਨੀ, ਇਨ ਕੇਸ ਵਰਕ ਨੀ ਕਰਦੀ ਤਾਂ। ਦੋਨਾਂ ਦੇ ਵਿੱਚ ਸਪੋਰਟ ਕਰਨੀ ਚਾਹੀਦੀ ਹੈ, ਇਨ ਕੇਸ ਜੇ ਕੋਈ ਵਰਕ ਨਹੀਂ ਹੁੰਦੀ ਤਾਂ ਉਹਨੂੰ ਲੱਗੇ ਕਿ ਮੇਰੇ ਪੇਰੈਂਟਸ ਹੈਗੇ ਆ ਤੇ ਮੈਂ ਉਹਨਾਂ ਕੋਲ ਵਾਪਸ ਜਾ ਸਕਦੀ, ਮੈਨੂੰ ਸਪੋਰਟ ਮਿਲ ਸਕਦੀ।
1: ਜੀ ਨਹੀਂ, ਦੇਖੋ ਬਿਲਕੁਲ ਯਾਰ 100% ਗਰੰਟੀ ਤਾਂ ਕਿਤੇ ਨਹੀਂ ਹੁੰਦੀ। ਹੁਣ ਕੋਈ ਕਹੂਗਾ, ਹੁਣ ਕੀ ਕਹਿੰਦੇ ਆ, ਤੁਸੀਂ ਦੇਖ ਲਓ ਜਿਹਨਾਂ ਨੇ ਪੇਰੈਂਟਸ ਨੂੰ ਯੂ ਨੋ ਪੁੱਛਿਆ ਨੀ, ਇਹ ਵੀ ਉਹਨਾਂ ਦੀ ਨਹੀਂ ਨਿਭੀ, ਇਹ ਸਟੈਟਿਸਟਿਕ ਤਾਂ ਆਪਣੇ ਕੋਲ ਕਿੱਥੇ ਨੇ, ਐਵੇਂ ਆਪਾਂ 80-90% ਕਹਿ ਦਿੰਦੇ ਹਾਂ। ਪੈਰਾਡਾਈਸ ਡਿਵੈਲਪਮੈਂਟਸ ਵਾਲੇ ਘਰ ਵੇਚ ਰਹੇ ਆ ਵੱਖਰੇ ਵੱਖਰੇ ਸ਼ਹਿਰਾਂ ਚ ਸਿਰਫ 6,29,000 ਤੋਂ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com, paradisedevelopments.com, ਬਿਲਕੁਲ paradisedevelopments.com। 2989 ਹੈਲੋ।
7: ਹੈਲੋ,
1: ਹਾਂਜੀ
7: ਹਾਂਜੀ, ਕੀ ਹਾਲ ਆ ਜੀ?
1: ਠੀਕ ਹੈ ਜੀ, ਕੁਇਕਲੀ ਦੱਸੋ ਭਾਜੀ, ਅੱਧਾ ਮਿੰਟ ਹੈ ਤੁਹਾਡੇ ਕੋਲ।
7: ਹਾਂਜੀ ਹਾਂਜੀ, ਮੈਂ ਕਿਹਾ ਰਾਤ ਹੀ ਇਸ ਗੱਲ ਤੇ ਹੋ ਰਹੀ ਸੀ ਟਾਕ, ਕੋਈ ਮੈਰਿਜ ਹੋਈ ਸੀਗੀ।
1: ਭਾਜੀ ਓਪੀਨੀਅਨ ਦੋ, ਓਪੀਨੀਅਨ ਕੀ ਟਾਕ ਹੋ ਰਹੀ ਸੀ ਕੀ ਨਹੀਂ, ਉਹ ਵੱਖਰੀ ਗੱਲ ਹੈ, ਕੀ ਓਪੀਨੀਅਨ ਹੈ ਤੁਹਾਡਾ?
7: ਅੱਛਾ ਜੀ, ਹਾਂਜੀ, ਮੇਰੇ ਫਾਦਰ ਇਲਾ ਕਹਿੰਦੇ ਸੀਗੇ ਵੀ ਇਹ ਪਿਆਰ ਨਾ ਇੱਕ ਰੋਗ ਦਾ ਨਾਂ ਆ, ਇਹ ਜਿਹਦੀ ਕੋਈ ਦਵਾਈ ਨੀ ਹੈਗੀ।
1: ਅੱਛਾ,
7: ਦੈਟਸ ਇਟ।
1: ਚਲੋ ਠੀਕ ਹੈ, ਓਕੇ। ਕਿਉਂ ਰੋਗ ਦਾ ਨਾਮ ਹੈ ਯਾਰ? ਪਿਆਰ ਬੜੀ ਵਧੀਆ ਚੀਜ਼ ਹੈ, ਪਿਆਰ ਕਰਨਾ ਸਿੱਖੋ। 2163 ਹਾਂਜੀ
8: ਜ਼ਰੂਰੀ ਨਹੀਂ ਹੈਗਾ ਕਿ ਅਸੀਂ ਮਾਂ ਬਾਪ ਬਣ ਜਾਂਦੇ ਹਾਂ ਤੇ ਉਮਰ ਦੇ ਹਿਸਾਬ ਨਾਲ ਅਸੀਂ ਬਹੁਤ ਸਿਆਣੇ ਹੋ ਜਾਂਦੇ ਹਾਂ। ਮੈਨੂੰ ਸਮਝ ਨਹੀਂ ਆਉਂਦੀ ਕਿ ਕਿਉਂ, ਮਤਲਬ ਆਈ ਮੀਨ ਕਿ ਠੀਕ ਐਕਸਪੀਰੀਅੰਸ ਹੁੰਦੇ ਨੇ ਪਰ ਕਈ ਵਾਰੀ ਕੋਈ ਡਿਸੀਜਨ ਹੈਗੇ ਜਿਹੜੇ ਤੁਹਾਡੇ ਬੱਚੇ ਆ ਉਹ ਤੁਹਾਡੇ ਨਾਲ ਜ਼ਿਆਦਾ ਚੰਗੇ ਲੈ ਸਕਦੇ ਨੇ, ਤੇ ਮੈਰਿਜ ਦੀ ਕੋਈ ਗਰੰਟੀ ਨਹੀਂ ਹੈਗੀ, ਤੁਸੀਂ ਨਹੀਂ ਕਹਿ ਸਕਦੇ ਕਿਉਂਕਿ ਮੈਂ ਹੁਣ ਲੈ ਸਕਦੇ ਗਰੰਟੀ ਕਿ ਜਿਹੜਾ ਅਸੀਂ ਮੁੰਡਾ ਤੇਰੇ ਵਾਸਤੇ ਲੱਭਾਂਗੇ ਉਹ ਤੇਰੇ 100% ਸਹੀ ਹੋਏਗਾ,
1: ਕਦੇ
8: ਡਿਵੋਰਸ ਨਹੀਂ ਹੋਏਗਾ, ਤੇ ਨਾ ਲੜੇਗਾ, ਦਿਸ ਇਜ਼ ਰੋਂਗ।
1: I'm sorry, ਮੈਂ ਕੱਟ ਕਰ ਰਿਹਾ, ਤੁਹਾਨੂੰ ਸਮਾਂ ਬਹੁਤ ਘੱਟ ਹੈ। ਥੈਂਕ ਯੂ ਸੋ ਮਚ ਸਾਰਿਆਂ ਦੇ ਯਾਰ, ਕਾਲਾਂ ਬਹੁਤ ਜ਼ਿਆਦਾ ਨੇ ਤੇ ਹੁਣ ਸਮਾਂ ਵੀ ਬੜਾ ਘੱਟ ਹੈ, ਬਟ ਸਟੇ ਟਿਊਨ, ਸ਼ਾਮ ਨੂੰ ਮੇਬੀ ਵੀ ਕੈਨ ਕੰਟੀਨਿਊ। ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਪੰਜਾਬੀ ਲਹਿਰਾਂ ਨਵੀਂ ਸਿੱਧੂ ਦੇ ਨਾਲ। ਆਪਣੀ ਬਿਜ਼ਨਸ ਦੀ ਐਡਵਰਟਾਈਜ਼ਮੈਂਟ ਦੇ ਲਈ ਜਾਂ ਹੋਰ ਕੋਈ ਵੀ ਜਾਣਕਾਰੀ ਲੈਣ ਦੇ ਲਈ ਕਾਲ ਕਰੋ 6474 1557
9: guests and do not reflect the views and opinions of the management and staff of CHLO AM 530.
1: ਪੰਜਾਬੀ ਲਹਿਰਾਂ ਜਾਂ ਚਲੋ AM 530 ਨੂੰ 24 ਘੰਟੇ 7 ਦਿਨ ਆਪਣੇ ਫੋਨ ਤੇ ਡਾਇਲ ਕਰਕੇ ਸੁਣਨ ਦੇ ਲਈ ਡਾਇਲ ਕਰੋ 416-477-2046।

0: कि तुसी भी इन्वेस्टमेंट दे इस दौर प्रॉपर्टी इन्वेस्ट करना चाहते हो कि तुसी भी प्रॉफिटेबल आउटकम ले प्रॉपर्टी लब रहे हो फिर फेयर डी रियल्टी रिप्रेजेंट्स आउटस्टैंडिंग फार्म हाउस 28 एकड़ लैंड विद टू रोड फ्रंटेजेस डबल कार गैराज ग्रीन हाउस एंड वर्कशॉप यही नहीं 407-418 हाईवे तो सिर्फ 1 किलोमीटर की दूरी ते फॉर बेस्ट इन्वेस्टमेंट्स कॉल द बेस्ट टीम फेयर डी रियल्टी ब्रोकर ऑफ रैकेट हरदीप पंदेर एंड 905-671-2000
1: You are listening to your favorite radio show, Radio Awaz, The Voice, Zindabad, Zindabad. For advertising, please call 416-518-3200.
2: ਜੇ ਟਾਈਮ ਦੀ ਸੇਵਿੰਗ ਕਰਨਾ ਚਾਹੁੰਦੇ ਹੋ ਤਾਂ ਪਹੁੰਚੋ ਆਲ ਟਰੱਕ ਲਿਊਬ ਐਂਡ ਵਾਸ਼ ਲਿਮਿਟਿਡ ਜਿੱਥੇ ਤੁਸੀਂ ਟਰੱਕ ਵਾਸ਼ ਟਰੱਕ ਆਇਲ ਚੇਂਜ ਤੇ ਰਿਪੇਅਰ ਇੱਕ ਹੀ ਰੂਫ ਥੱਲੇ ਕਰਾ ਸਕਦੇ ਹੋ ਇੱਥੇ ਬਹੁਤ ਸਾਰੇ ਸਪੈਸ਼ਲ ਆਫਰਸ ਚੱਲ ਰਹੇ ਨੇ ਜਿਵੇਂ ਆਇਲ ਚੇਂਜ ਨਾਲ ਟਰੱਕ ਵਾਸ਼ ਸਿਰਫ $45 ਤੁਸੀਂ ਕੈਡ ਦੀਆਂ ਬੈਟਰੀਆਂ ਵਿਦ ਇੰਸਟਾਲੇਸ਼ਨ ਚੇਂਜ ਕਰਾ ਸਕਦੇ ਹੋ ਐਟ $850 ਸਾਰੀਆਂ ਰੀਅਰ ਡਰਮ ਐਂਡ ਰੀਅਰ ਬ੍ਰੇਕ ਚੇਂਜ ਐਟ $750 ਐਂਡ ਏਸੀ ਰੀਚਾਰਜ ਇਜ ਐਟ ਜਸਟ $180 ਸੋ ਰੀਚ ਆਊਟ ਟੂ ਦੈਮ ਕਾਲ ਐਟ 905-452-9955 ਇਹਨਾਂ ਦਾ ਐਡਰੈਸ ਹੈ 71 ਸਟੈਫਰਡ ਡਰਾਈਵ ਬਰੈਂਪਟਨ ਤੇ ਰਾਈਟ ਨਾਓ ਇਹ ਹਾਇਰਿੰਗ ਵੀ ਕਰ ਰਹੇ ਨੇ ਜੇ ਤੁਹਾਨੂੰ ਟਰੱਕ ਮਕੈਨਿਕ ਦਾ ਕੋਈ ਐਕਸਪੀਰੀਅੰਸ ਹੈ ਯੂ ਕੈਨ ਕਾਲ ਦੈਮ ਦੇਅਰ ਨੰਬਰ ਇਜ 905-452-9955

0: ਚਲੋ ਜੀ ਫਿਰ ਅੱਜ ਦਿਨ ਦੀ ਸ਼ੁਰੂਆਤ ਕਰਦੇ ਹਾਂ। ਇੰਨਾ ਸੋਹਣਾ ਦਿਨ ਚੜਿਆ ਆ, ਨਾ ਤਾਂ ਧੁੱਪ ਹੈ ਨਾ ਤੇ ਛਾਂ ਆ, ਮਤਲਬ ਮਿਕਸ ਜਿਹਾ ਵੈਦਰ ਹੈ। ਔਰ ਜਦੋਂ ਅਸੀਂ ਗੱਡੀ ਚਲਾ ਕੇ ਆਫਿਸ ਵੱਲ ਆ ਰਹੇ ਸੀ ਤੇ ਬਹੁਤ ਹੀ ਪੋਜ਼ਿਟਿਵਿਟੀ ਆ ਰਹੀ ਸੀ, ਕਿਉਂਕਿ ਕਿਤੇ ਨਾ ਕਿਤੇ ਵੈਦਰ ਦੇ ਨਾਲ ਵੀ ਸਾਡਾ ਦਿਲ ਕਨੈਕਟਡ ਹੁੰਦਾ ਹੈ। ਸੋ ਸਟੂਡੀਓ ਤੇ ਤੁਸੀਂ ਵੀ ਸਾਰਿਆਂ ਨੇ ਸਾਨੂੰ ਕਾਲ ਕਰਨੀ ਹੈ ਤੇ ਸਾਨੂੰ ਦੱਸਣਾ ਹੈ ਕਿ ਤੁਹਾਨੂੰ ਵੀ ਵੈਦਰ ਦੇ ਕੇ ਖੁਸ਼ੀ ਜਾਂ ਗਮੀ ਹੁੰਦੀ ਆ, ਤੇ ਤੁਸੀਂ ਸਾਰਿਆਂ ਨੇ ਕਾਲ ਕਰਨੀ ਹੈ। ਤੁਹਾਡਾ ਆਪਣਾ ਸ਼ੋਅ ਹੈ ਤੇ ਸਾਰਿਆਂ ਨੇ ਦੱਸਣਾ ਹੈ ਸਾਨੂੰ ਕਾਲ ਕਰਕੇ 905-673-3537-3337 ਤੇ ਤੁਸੀਂ ਸਾਰਿਆਂ ਨੇ ਕਾਲ ਕਰਕੇ ਚੜ੍ਹਦੀ ਕਲਾ ਦਾ ਮੈਸੇਜ ਦੇਣਾ ਸਾਨੂੰ। ਤੇ ਅੱਜ ਬਹੁਤ ਹੀ ਪਿਆਰਾ ਜਿਹਾ ਦਿਨ ਹੈ ਤੇ ਪਿਆਰੀਆਂ ਪਿਆਰੀਆਂ ਗੱਲਾਂ ਤੁਹਾਡੇ ਨਾਲ ਅਸੀਂ ਕਰਾਂਗੇ ਤੇ ਤੁਹਾਡੇ ਸਾਰਿਆਂ ਲਈ ਸਰਪ੍ਰਾਈਜ਼ ਹੈਗਾ ਹੈ ਸ਼ੋਅ ਤੇ। ਅਸੀਂ ਵੈਲਕਮ ਕਰਦੇ ਹਾਂ ਅਮਨ ਜੀ ਦਾ। ਵੈਲਕਮ ਬੈਕ ਅਮਨ ਜੀ।
1: ਥੈਂਕ ਯੂ ਸੋ ਮਚ, ਔਰ ਇੱਕ ਵਾਰ ਫਿਰ ਤੋਂ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਔਰ ਗੁੱਡ ਮਾਰਨਿੰਗ, ਜਿੱਥੇ ਮੈਂ ਕਹਿੰਦਾ ਕਿ ਇੱਕ ਸੁਰਮਈ ਸਵੇਰ ਜ਼ਿੰਦਗੀ ਦੇ ਬਰਾਗ ਵਰਗੀ, ਅਲਾਦੀਨ ਦੇ ਚਿਰਾਗ ਵਰਗੀ, ਜਿਵੇਂ ਸੰਘਣੇ ਬੁੜਾਂ ਦੀ ਛਾਂ, ਜਿਵੇਂ ਮੂੰਹ 'ਚ ਡੁੱਬੀ ਮਾਂ, ਠੰਡ ਵਰਗੀ, ਖੰਡ ਵਰਗੀ, ਦੋਸਤੀ ਦੇ ਸੱਚ ਵਰਗੀ, ਖੁਸ਼ੀ ਨਾ ਕੱਚ ਪਰੇ ਕੱਚ ਵਰਗੀ, ਮੇਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋਗੇ। ਔਰ ਇੱਕ ਵਾਰ ਫਿਰ ਤੋਂ ਅਸੀਂ ਤੁਸੀਂ ਔਰ M530 ਡਾਲ 'ਤੇ ਚੱਲਦੇ ਰਹਾਂਗੇ, ਜਿੱਥੇ ਚੱਲੇਗਾ ਚੱਲੂੰਗੀ ਨਾਲ, ਤੇਰੇ ਟਿਕਟਾਂ ਦੋ ਲੈ ਲਈ। ਤੁਹਾਡੀ ਟਿਕਟ ਹੈ 905-673-3337 'ਤੇ, ਲਾਈਨ ਖਾਲੀ ਹੈ ਅਤੇ ਤੁਸੀਂ ਸਾਡੇ ਨਾਲ ਐਂਟਰ ਹੋ ਜਾਣਾ। ਆਗਾਜ਼ ਹਮੇਸ਼ਾ ਉਸ ਪਰਮ ਪੁਰਖ ਪਰਮੇਸ਼ਵਰ ਦੇ ਨਾਮ ਉਟਾਸਣਾ, ਜਿਸ ਦੇ ਨਾਮ ਉਟਾਸਣਾ ਆਗਾਜ਼ ਦੁਨੀਆ ਦੀ ਹਰ ਇੱਕ ਸ਼ੈ ਦਾ। ਉਮੀਦ ਦਿਨ ਖੁਸ਼ਗਵਾਰ, ਚੜ੍ਹਦੀ ਕਲਾ ਵਾਲਾ, ਨਿਰਭਉ, ਨਿਰਵੈਰ, ਪੋਜ਼ਿਟਿਵਿਟੀ, ਯਾਨੀ ਕਿ ਚੜ੍ਹਦੀ ਕਲਾ ਤੁਹਾਡੇ ਨਾਲ ਰਹੂਗੀ, ਰੌਸ਼ਨੀ ਰਸਤੇ ਦਿਖਾਵੇਗੀ, ਨਵੀਆਂ ਚੀਜ਼ਾਂ ਜ਼ਿੰਦਗੀ 'ਚ ਆਉਣਗੀਆਂ ਅਤੇ ਤੁਸੀਂ ਚੱਲਦੇ ਰਹੋਗੇ। ਇੱਕ ਵਾਰ ਫਿਰ ਤੋਂ AM530 'ਤੇ ਆਪ ਸਭ ਦਾ ਸਵਾਗਤ ਅਤੇ ਤੁਸੀਂ ਸਾਡੇ ਨਾਲ ਬਹੁਤ ਸਾਰੀਆਂ ਗੱਲਾਂ ਅਤੇ ਕੁਛ ਖਬਰਾਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। 905-673-3337 ਪਰ ਬੜੇ ਦਿਨਾਂ ਬਾਅਦ ਲਾਈਵ ਸਟੂਡੀਓ 'ਚ ਆ ਕੇ ਤੁਹਾਡੇ ਨਾਲ ਹੈਲੋ ਹਾਈ ਕਰਨ ਲੱਗਿਆ, ਅਤੇ ਫਿਰ ਹੈਲੋ ਹਾਈ ਕਰ ਲਈ ਆਪਾਂ, ਯਾਨੀ ਕਿ ਸਾਡੀ ਹੈਲੋ ਹਾਈ ਹੁੰਦੀ ਹੈ ਚੜ੍ਹਦੀ ਕਲਾ ਵਾਲੀ। ਛੋਟੀਆਂ ਜਿਹੀਆਂ ਦੋ ਕਹਾਣੀਆਂ ਨੇ, ਬਹੁਤ ਖੂਬਸੂਰਤ ਨੇ, ਬਹੁਤ ਖੂਬਸੂਰਤ। ਉਮੀਦ ਕਰੂੰਗਾ ਕਿ ਜਿਹੜੀ ਵੀ ਚਿੰਤਾ ਲੈ ਕੇ ਘਰੋਂ ਨਿਕਲਿਓ, ਜਿਹੜਾ ਵੀ ਵਿਸ਼ਾ ਵਿਕਾਰ, ਯਾਨੀ ਵਿਕਾਰ ਹੁੰਦਾ ਐਵੇਂ ਫਾਲਤੂ ਦੇ ਵਿੱਚ ਬਿਨਾਂ ਵਜ੍ਹਾ ਤੋਂ ਮੁੱਦਾ ਬਣਾਇਆ ਹੋਇਆ, ਉਹਨੂੰ ਪਰੇ ਤੱਕ ਰੱਖ ਕੇ ਜਦੋਂ ਤੁਸੀਂ ਗੱਲ ਕਰੋਗੇ ਨਾ, ਤਾਂ ਜ਼ਿੰਦਗੀ, ਯਾਨੀ ਕਿ ਜੋ ਜ਼ਿੰਦਗੀ ਖੂਬਸੂਰਤ ਹੈ, ਬਹੁਤ ਖੂਬਸੂਰਤ ਹੈ, ਅਤੇ ਉਹਦੇ ਮਾਇਨੇ ਸਮਝ ਪਾਓਗੇ, ਆਈ ਬਿਲੀਵ ਸੋ, ਉਹਨੂੰ ਚੜ੍ਹਦੀ ਕਲਾ ਕਹਿੰਦੇ ਹੁੰਦੇ ਨੇ। ਅਤੇ ਤੁਹਾਡੇ ਨਾਲ 905-673-3337 'ਤੇ ਗੱਲਬਾਤ ਕਰਾਂਗੇ, ਅਤੇ ਅਸੀਂ ਯੂੰ ਗਏ ਔਰ ਯੂੰ ਵਾਪਸ ਆਏ।

0: ਚਲੋ ਪਾਇਲਟ ਸੀਟ ਅਸੀਂ ਚੇਂਜ ਕਰਨੀ ਆ ਤੇ ਦੋਨੋਂ ਪਾਇਲਟਸ ਅਸੀਂ ਜਿਹੜਾ ਹੈਗਾ ਪਹੁੰਚ ਚੁੱਕੇ ਹਾਂ ਆਪਣੇ ਆਪਣੇ ਸੀਟ ਦੇ ਉੱਤੇ। 905-673-3337 ਪਹਿਲਾਂ ਤੁਹਾਡੀ ਗੱਲ ਸੁਣਨੀ ਹੈ ਮੈਂ, ਫਿਰ ਕੋਈ ਵੀ ਗੱਲ ਸੁਣਨੀ ਹੈ ਚੜ੍ਹਦੀ ਕਲਾ ਦੇ ਨਾਲ। ਇੱਕ ਵਾਰ ਫਿਰ ਤੋਂ ਤੁਸੀਂ ਜ਼ਰੂਰ ਜੀ ਆਇਆਂ ਨੂੰ ਕਹੋਗੇ, ਜਿਵੇਂ ਮੈਂ ਤੁਹਾਨੂੰ ਹਰ ਸਵੇਰ ਜੀ ਆਇਆਂ ਨੂੰ ਕਹਿੰਦਾ ਹੁੰਦਾ ਅਤੇ ਤੁਹਾਡੇ ਵਾਲੀ ਜੀ ਆਈ ਹੁੰਦੀ ਹੈ ਜੀ ਆਇਆਂ ਨੂੰ ਚੜ੍ਹਦੀ ਕਲਾ। 905-673-3337 905-673-3337 ਆ ਜਾਓ ਪਿਆਰੋ, ਫਿਰ ਤੁਹਾਡੀ ਆਵਾਜ਼ ਸੁਣੀਏ ਪਹਿਲਾਂ ਅਤੇ ਫਿਰ ਗੱਲਾਂ ਬਾਤਾਂ ਅਤੇ ਹੋਰ ਜਿਹੜੇ ਸਿਲਸਿਲੇ ਨੇ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ। 905-673-3337 905-673-3337 ਸਟੂਡੀਓਜ਼ ਦਾ ਨੰਬਰ ਨੇ ਅਤੇ ਤੁਹਾਡੀ ਰੈਸਟੋਰੈਂਟ ਤੋਂ ਚੜ੍ਹਦੀ ਕਲਾ ਸੁਣੀਏ ਅਤੇ ਚੱਲੀਏ ਫਿਰ ਗਾਹਾਂ। ਅਤੇ ਕਿਹੜੇ ਕਿਹੜੇ ਸ਼ਹਿਰ 'ਚੋਂ ਨਾਲੇ ਵੀ ਦੱਸ ਦਿਓ ਬਸ ਮੈਨੂੰ, ਜਿਵੇਂ ਸੰਤੋਸ਼ ਆਪਾਂ ਹਮੇਸ਼ਾ ਕਹਿੰਦੇ ਨੇ ਆਪਣਾ ਸ਼ਹਿਰ ਦਾ ਨਾਮ ਦੱਸੋ
1: ਜੀ। ਬਿਲਕੁਲ ਬਿਲਕੁਲ।
0: ਸੋ ਕਿਹੜੇ ਸ਼ਹਿਰ 'ਚੋਂ ਸੁਣਦੇ ਪਏ ਹੋ ਅਤੇ ਦੇਖਦੇ ਹੁਣ ਸਭ ਤੋਂ ਪਹਿਲਾਂ ਸਾਡੇ ਕੋਲ ਕੌਣ ਪਹੁੰਚਣਗੇ। 905-673-3337
1: ਕਰ ਰਹੇ ਹੋ, ਸ਼ੋਅ ਨੂੰ ਇੰਜੋਏ ਕਰ ਰਹੇ ਹੋ, ਕੁਛ ਭੁੱਲ ਰਹੇ ਹੋ? ਡਰਾਈਵਿੰਗ ਲਾਇਸੈਂਸ? ਨੋ। ਪੁਲਿਸ ਆਫਿਸਰ? ਨੋ ਨੋ। ਟ੍ਰੈਫਿਕ ਲਾਇਸੈਂਸ? ਨੋ। ਦੈਮ
0: ਡਾਇਮੰਡ ਇੰਸ਼ੋਰੈਂਸ ਤੇ ਪਵਨ ਕੌਰ ਗਿੱਲ ਦਾ ਇਹ ਮੈਸੇਜ। ਮੋਸਟ ਆਫ ਇੰਟੋਰੀਅੰਸ ਇਗਨੋਰ ਕਰ ਰਹੇ ਹਨ ਆਪਣੀ ਆਟੋ ਇੰਸ਼ੋਰੈਂਸ ਰਿਨਿਊਅਲ ਜਾਂ ਆਪਣੇ ਰੇਟ ਨੂੰ ਚੈੱਕ ਕਰਨ ਲਈ। ਅੱਜ ਹੀ ਕਾਲ ਕਰੋ 30 ਤੋਂ ਵੱਧ ਕੰਪਨੀਜ਼ ਨਾਲ ਕੰਮ ਕਰ ਰਹੇ ਪਵਨ ਕੌਰ ਗਿੱਲ। 3 ਮਿੰਟ ਦੇ ਵਿੱਚ 300 ਤੋਂ ਲੈ ਕੇ 1500 ਤੱਕ ਸਾਲ ਦੀ ਇੰਸ਼ੋਰੈਂਸ ਕੱਟ ਸਕਦੀ ਹੈ ਆਟੋ, ਹੋਮ ਔਰ ਇਨਵੈਸਟਮੈਂਟ ਪ੍ਰੋਪਰਟੀਜ਼ ਦੀ। 647-325-9900 6-4-7-3-2-5-9-1-0-0 ਪਵਨ ਕੌਰ ਗਿੱਲ ਫਰੋਮ ਡਾਇਮੰਡ ਇੰਸ਼ੋਰੈਂਸ। ਔਰ 905-673-3337 ਲਾਈਨਸ ਫੁੱਲ ਹੋ ਗਈਆਂ ਨੇ ਸਾਰੀਆਂ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸੁਖਪਾਲ ਜੀ।
2: ਹਾਂਜੀ ਵੀਰ ਜੀ, ਵੈਲਕਮ ਬੈਕ ਜੀ।
0: ਥੈਂਕ ਯੂ ਸੋ ਮਚ। ਬਹੁਤ ਦਿਨ ਦੇਖੋ ਲੰਘੇ ਹੈ ਨਾ।
2: ਮੈਂ
0: ਕਾਫੀ
2: ਦਿਨ ਤੁਹਾਡੀ ਆਵਾਜ਼ ਸੁਣ ਕੇ ਨਜ਼ਾਰਾ ਆ ਗਿਆ
0: ਵੀ ਜੀ। ਨਹੀਂ ਨਹੀਂ ਨਜ਼ਾਰਾ ਨਜ਼ਾਰੇ ਆ ਤਾਂ
2: ਪਰ ਜਿਹੜਾ ਨਜ਼ਾਰਾ ਆਇਆ ਉਹ ਵੱਖਰਾ ਹੀ।
0: ਪਰ ਮੈਂ ਗੱਲ ਦੱਸਣ ਲੱਗਾ ਅਗਲੀ ਐਡ ਦਾ ਨਜ਼ਾਰਾ ਹੀ ਚੱਲਣ ਲੱਗੀ ਸੀ। ਮੈਂ ਬੜਾ ਮਿਸ ਕਰ ਰਿਹਾ ਤੁਹਾਡੇ ਨਾਲ ਹੱਸਣਾ, ਸਾਰਿਆਂ ਨਾਲ ਹੱਸਣਾ ਬਹੁਤ ਮਿਸ ਕਰ ਰਿਹਾ ਸੀ। ਦੋ ਸੋਹਣੀਆਂ ਜਿਹੀਆਂ ਕਹਾਣੀਆਂ ਨੇ ਭਾਜੀ, ਬਹੁਤ ਛੋਟੀਆਂ ਜਿਹੀਆਂ ਕਹਾਣੀਆਂ। ਦੋਨਾਂ ਕਹਾਣੀ ਦਾ ਰੈਫਰੈਂਸ ਸੰਤ ਸਿੰਘ ਮਸਕੀਨ ਨੇ। ਸੁਣੋ ਜ਼ਰੂਰ, ਦੇਖਿਓ ਬੋਝ ਲੈਂਦੇ ਦੇਖਿਓ ਤੁਸੀਂ ਬਸ। ਮੈਂ 905-673-3337 ਇੱਕ ਨਾ ਐਕਸਟਰਨਲ ਇੱਕ ਇੰਟਰਨਲ ਇੱਕ ਦੁਨੀਆ ਸਾਡੇ ਅੰਦਰ ਆ, ਸਰੀਰਕ ਤੌਰ 'ਤੇ ਵੀ ਅਤੇ ਮਾਨਸਿਕ ਤੌਰ 'ਤੇ ਇੱਕ ਦੁਨੀਆ ਬਾਹਰ ਆ। ਬਾਹਰੀ ਦੁਨੀਆ ਦੇ ਵਿੱਚ ਤਮਾਂ ਹੈਗੀ ਆ ਬਹੁਤ ਜ਼ਿਆਦਾ, ਵੀ ਕੀ ਪਾਉਣਾ, ਕਿੱਥੇ ਰਹਿ ਗਏ, ਪਿੱਛੇ ਰਹਿ ਗਏ, ਚਿੰਤਾ, ਵਿਸ਼ੇ, ਵਿਕਾਰ ਇਹ ਸਾਰੇ ਨੇ। ਇੱਕ ਅੰਦਰਲੀ ਦੁਨੀਆ ਜਿਹਦੀ ਕਦੇ ਸਫ਼ਰ ਹੀ ਨਹੀਂ ਹੁੰਦੀ ਤੇ ਉਹ ਅੰਦਰ ਦੀ ਯਾਤਰਾ, ਉਹ ਛੋਟੀ ਜਿਹੀ ਕਹਾਣੀ ਹੈ, ਉਹਦੇ ਬਾਰੇ ਦੱਸੂਗਾ ਮੈਂ। ਹਾਂਜੀ ਸਤਿ ਸ਼੍ਰੀ ਅਕਾਲ। ਚੜ੍ਹਦੀ ਕਲਾ ਵਜੇ ਖਾਲਸਾ ਬਾਈ ਜੀ ਕੀ ਫਤਿਹ ਜੀ। ਬਹੁਤ ਬਹੁਤ ਪਿਆਰ, ਰੂਹਾਂ ਰੂਹਾਂ ਨੂੰ ਟਕਰਾਉਂਦੀਆਂ ਨੇ। ਸ਼ਹਿਰ ਬੋਲ ਦਿਓ ਕਿਹੜੇ ਚੋਂ? ਔਸ਼ਵਾ ਤੋਂ। ਵੈਰੀ ਗੁੱਡ ਸਰ। ਔਰ ਕੈਨੇਡਾ ਸਮਥਿੰਗ ਕਰਕੇ। ਹਾਂਜੀ ਸਤਿ ਸ਼੍ਰੀ ਅਕਾਲ। ਬ੍ਰੈਂਪਟਨ। ਥੈਂਕ ਯੂ ਸੋ ਮਚ, ਲੋਟ ਆਫ ਸਪੋਰਟ, ਪਿਆਰ ਤੁਹਾਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹੈਲੋ
3: ਹਾਂਜੀ ਅਮਨਦੀਪ ਬਾਈ ਜੀ, ਤੁਹਾਨੂੰ, ਤੁਹਾਡੀ ਟੀਮ ਨੂੰ ਤੇ ਸਾਰੇ ਰੱਬ ਅੱਗੇ ਸੁੱਤੇ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ, ਕਿਚਨਾ ਵਾਟਲੂ ਦੇ ਖੁੱਲ੍ਹਿਆਂ ਗਰਾਊਂਡਾਂ ਚੋਂ ਜੀ।
0: ਤੇ ਨਾਮ, ਆਪ ਜੀ ਦਾ ਨਾਮ?
3: ਕੁਲਦੀਪ ਸਿੰਘ ਗਰੇਵਾਲ ਜੀ।
0: ਗਰੇਵਾਲ ਸਾਹਿਬ, ਅੱਛਾ ਤੁਹਾਡੀ, ਦੇਖੋ ਤੁਹਾਨੂੰ ਮੈਂ ਪੁੱਛਦਾ ਹੁੰਦਾ ਤੁਸੀਂ ਚਾਹ ਕਿਹੜੀ ਪੀਣਾ, ਪੁੱਛਦਾ ਹੁੰਦਾ ਯਾਦ? ਕੁਲਦੀਪ ਮੈਨੂੰ ਆਪਣੀ ਏਜ ਦੱਸੋਗੇ, ਏਜ ਅਰਾਊਂਡ ਦੱਸੋਗੇ ਕੀ ਹੈ ਤੁਹਾਡੀ?
3: ਤੁਸੀਂ ਪਰਸਨਲ ਕੁਐਸਚਨ ਪੁੱਛਦੇ ਹੋ, ਬੜਾ ਬੇਟਾ ਮੇਰਾ 28 ਸਾਲ ਦਾ ਜੀ।
0: ਅੱਛਾ ਤੁਸੀਂ, ਮੈਂ ਲਾ ਲਵਾਂ ਵੀ ਤੁਸੀਂ 55-60 ਦੇ ਨੇੜੇ ਤੇ ਲਾ ਲਵਾਂ?
3: 60 ਸਾਲ ਦੇ ਹੋ ਗਿਆ ਜੀ ਤੁਹਾਡਾ
0: ਵੀਣਾ, ਮੈਂ ਤੁਹਾਨੂੰ 40 ਗਿਣ ਕੇ ਚੱਲਦਾ ਮੈਂ ਤੁਹਾਡੀ ਆਵਾਜ਼ ਤੋਂ।
3: ਸੱਤ ਚੀਜ਼ਾਂ ਪਾਈ ਦੀਆਂ ਜੀ ਚਾਹ ਚ।
0: ਹਾਂਜੀ ਕੀ ਕੀ ਪਾਉਂਦੇ ਹੋ?
3: ਉਹ ਪੀ ਦੀ ਆ ਮੈਂ ਸੱਤ ਚੀਜ਼ਾਂ, ਜਿੱਦਾਂ ਲੌਂਗ, ਇਲਾਇਚੀ, ਆਪਣੇ ਦਾਲਚੀਨੀ, ਸਾਰਾ ਕੁਛ, ਅਦਰਕ।
0: ਅੱਛਾ ਮੈਂ ਗੱਲ ਦੱਸਦਾ, ਮੈਂ ਨਾ ਕੋਰੋਨਾ ਤੋਂ ਬਾਅਦ ਨਾ ਇੱਕ ਨਾ ਕਿਸੇ ਨੇ ਮਿਕਸਚਰ ਦੱਸਿਆ ਸੀਗਾ ਚਾਹ ਮੰਗੋ ਉਬਾਲ ਕੇ ਪੀਣ ਦਾ ਰੋਜ਼। ਕਲਦੀ ਮੈਂ ਜਦੋਂ ਉਹ ਪੀਣਾ ਸ਼ੁਰੂ ਕੀਤਾ ਨਾ, ਬਲੀਵ ਮੀ, ਮੇਰੀ ਐਨਰਜੀ ਲੈਵਲ ਦੇ ਵਿੱਚ ਚੇਂਜ ਆ ਗਿਆ ਸੀ ਬਹੁਤ ਜ਼ਿਆਦਾ। ਉਹ ਨਾ ਉਹਦੇ 'ਚ ਚਾਹ ਪੱਤੀ ਨਹੀਂ ਸੀ, ਉਹ ਤੋਂ ਇਲਾਵਾ ਬਹੁਤ ਕੁਛ ਸੀ ਅਤੇ ਦੁੱਧ ਨਹੀਂ ਸੀਗਾ। ਹੈਂਜੀ ਉਹ ਲਗਾਤਾਰ 1.5-2 ਸਾਲ ਮੇਰੀ ਆਦਤ ਬਣ ਗਈ ਚਾਹ ਮੰਗੋ ਪੀਣ ਦੀ। ਉਹ ਬਾਹਰ ਨਾ ਮਿਲਦਾ ਹੋਣ ਕਰਕੇ ਦੁਬਾਰਾ ਚਾਹ ਤੇ ਫੇਰ ਆ ਗਏ।
1: ਹਰਬਲ ਚੀਜ਼ਾਂ ਸੀਗੀਆਂ?
0: ਨਹੀਂ ਹਰਬਲ ਨਹੀਂ ਸੰਤੋਸ਼, ਆਹ ਜਿਹੜੇ ਆਪਣੇ ਮਸਾਲੇ ਨੇ ਨਾ
1: ਜੀ,
0: ਜਿਹੜੇ ਪਰਮਾਤਮਾ ਨੇ ਬਖਸ਼ੇ ਨੇ
1: ਜੀ,
0: ਇਹ ਸਾਊਥ, ਜਿਹੜਾ ਆਪਾਂ ਹਰੇਕ ਨਾ ਬਾਡੀ ਅਲੱਗ ਅਲੱਗ ਤਰ੍ਹਾਂ ਦੀ, ਮੈਂ ਤੁਹਾਨੂੰ ਇੱਕ ਚੀਜ਼ ਸਮਝਾਉਂਦਾ ਮੈਡੀਕਲ ਟਰਮ ਦੇ ਵਿੱਚ ਸਮਝਾਉਂਦਾ। ਅੰਦਰੂਨੀ ਤੌਰ ਦੇ ਉੱਤੇ ਆਪਾਂ ਤੇ ਗੋਰਿਆਂ 'ਚ ਬਹੁਤ ਫਰਕ ਆ
1: ਜੀ।
0: ਕੁਲਦੀਪ ਜੀ ਮੈਂ ਬਾਕੀ ਦੀ ਵੀ ਕਾਲ ਲੈ ਲਵਾਂ, ਥੈਂਕ ਯੂ ਸੋ ਮਚ ਬਾਈ। ਬਸ 4 ਪਿਆਰੀਆਂ ਰੂਹਾਂ, 5 ਪਿਆਰੀਆਂ ਰੂਹਾਂ ਬਸ। 905-673-3337 ਲਾਈਨ ਬਿਜ਼ੀ ਆ ਰਹੀ ਹੋਣੀ ਪਹਿਲਾਂ, ਹੁਣ ਖਾਲੀ ਹੋ ਗਈਆਂ, 3 ਖਾਲੀ ਨੇ ਮੇਰੇ ਕੋਲ, 1 ਭਰ ਗਈ, 3 ਖਾਲੀ ਰਹਿ ਗਈਆਂ। 905-673-3337 905-673-3337 ਇੱਕ ਘੰਟੇ 'ਚ ਇੰਨਾ ਕੁਛ ਇਕੱਠਾ ਕਰ ਦੇਣਾ ਹੁੰਦਾ ਵੀ ਤੁਸੀਂ ਲਾਉਂਦੇ ਹੋ ਵੀ ਅਗਲੇ ਹੁਣ 24 ਘੰਟਿਆਂ ਬਾਅਦ ਦੇਖਾਂਗੇ ਕੀ ਬਣੂਗਾ।
1: ਬਿਲਕੁਲ,
0: ਇੱਕ ਘੰਟੇ 'ਚ ਤੇ 9056773337 ਇੱਕ ਨਾ ਮੈਂ ਆਨਲਾਈਨ ਪੋਰਟਲ ਜਿਹੜਾ ਹੈਗਾ ਉਹਦੇ ਤੇ ਹੁਣ ਮੈਂ ਕੋਸ਼ਿਸ਼ ਕਰੂੰਗਾ ਮੈਂ ਵਾਪਸ ਆ ਕੇ ਕਿ ਮੈਂ ਉਹ ਚਲਾਉਣਾ ਹੈਗਾ
4: ਜੀ
0: ਤੇ ਤੁਸੀਂ ਮੈਨੂੰ ਇਹ ਵੀ ਦੱਸਿਓ ਕਿ ਜੇ ਐਡੀਸ਼ਨਲ ਮੈਂ ਇੱਕ ਸ਼ੋਅ ਬਣਾਉਣੇ ਸ਼ੁਰੂ ਕਰਾਂ ਛੋਟੇ ਛੋਟੇ ਹੋਇਆ ਕਰਨਗੀਆਂ ਗੱਲਾਂ ਕੰਮ ਦੀਆਂ ਕੋਈ ਬੇਕਾਰ ਗੱਲ ਨਹੀਂ ਹੋਊਗੀ
4: ਜੀ
0: ਛੋਟੀ ਛੋਟੀ ਗੱਲਾਂ ਰਿਸਰਚ ਹੋਣਗੀਆਂ ਆਈਡੀਆਜ਼ ਹੋਣਗੇ ਤੁਸੀਂ ਉਹਦੇ ਤੇ ਵੀ ਦੱਸਿਓ ਮੈਨੂੰ ਤੇ 9056773337 ਵੀ ਮੈਂ ਤਾਂ ਸੰਤੋਸ਼ ਐਂ ਸੀਗਾ ਵੀ ਮੈਂ ਤਾਂ ਫੋਨ ਤੇ ਕਾਲ ਨਹੀਂ ਸੰਭਾਲੇ ਜਾਣੇ ਹੈਗੇ ਤੇ ਹਜੇ ਲੋਕਾਂ ਤੋਂ ਫੋਨ ਹੀ ਨਹੀਂ ਸੰਭਿਆ ਜਾ ਰਿਹਾ ਹਜੇ
4: ਸਾਰੇ ਐਕਸਾਈਟਿਡ ਹੋ ਗਏ ਪਹਿਲਾਂ ਸੁਣ ਰਹੇ ਆ ਕਿ ਅਮਨ ਜੀ ਬੋਲ ਕੇ ਰਹੇ ਆ ਉਸ ਤੋਂ ਬਾਅਦ ਕਾਲਸ ਕਰਨਗੇ ਸੋ ਸਾਰੇ ਨੇ ਹਾਜ਼ਰੀ ਲਵਾਉਣੀ ਆ ਅੱਜ ਅਟੈਂਡੈਂਸ ਟਾਈਮ ਹੈ 9056773337 9056773337
0: ਤੇ ਸੰਤੋਸ਼ ਨੇ ਕਹਿੰਦੇ ਸ਼ੋਅ ਬੜਾ ਵਧੀਆ ਨਹੀਂ ਕੀਤਾ ਮਗਰੋਂ ਨਾਲ ਵੀ ਹੁਣ ਪੁੱਛਣਾ ਸੀਗਾ ਮੈਨੂੰ ਮਤਲਬ ਫੀਡਬੈਕ ਦਿੱਤੀ ਹੈ
4: ਕਿਸੇ ਨੇ ਹਾਂਜੀ ਬਿਲਕੁਲ ਹੁਣ ਤੁਸੀਂ ਸਾਰਿਆਂ ਨੇ ਮੇਰਾ ਸਾਥ ਦੇਣਾ ਹੈ ਕਿਉਂਕਿ ਅਮਨ ਜੀ ਨੇ
0: ਸਾਰਿਆਂ ਨੂੰ ਛੇੜਦਾ ਮੈਂ ਛੇੜ ਜਾਣਾ ਹੋਗਾ
4: ਕਿਉਂਕਿ ਅਮਨ ਜੀ ਨੇ ਕਹਿ ਦਿੱਤਾ ਕਿ ਮੈਂ ਵਧੀਆ ਸ਼ੋਅ ਨਹੀਂ ਕੀਤਾ ਸੋ ਕਿੱਥੇ ਹੋ ਸਾਰੇ ਜਾਣੇ ਜਿਨ੍ਹਾਂ ਨੇ ਮੇਰਾ ਇੰਨਾ ਸਾਥ ਨਿਭਾਇਆ ਕਾਲ ਕਰਕੇ ਸਾਥ
0: ਪਤਾ ਨਹੀਂ ਮੈਨੂੰ ਕੋਈ ਕਹਿ ਰਹੇ ਸੀ ਕਹਿੰਦੇ ਸੰਤੋਸ਼ ਠੀਕ ਠਾਕ ਜਿਹਾ ਕਰੇ 9056773337 ਹਾਂਜੀ ਹੈਲੋ
2: ਹੈਲੋ
0: ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ
2: ਹਾਂਜੀ ਸਤਿ ਸ਼੍ਰੀ ਅਕਾਲ ਜੀ ਅਮਨ ਜੀ ਪਹਿਲਾਂ ਸਿਹਤ ਸੁਣਾਓ ਜੀ ਆਪਣੀ
0: ਬਹੁਤ ਚੜ੍ਹਦੀ ਕਲਾ ਭਾਜੀ ਮੈਂ ਹਮੇਸ਼ਾ ਚੜ੍ਹਦੀ ਕਲਾ ਹਰ ਚੀਜ਼ ਲਰਨ ਕਰਨ ਨੂੰ ਆ ਤੇ ਹਰ ਚੀਜ਼ ਲੋਕਾਂ ਨੂੰ ਦੱਸਣ ਨੂੰ ਆ ਜੋ ਤੁਸੀਂ ਸਿੱਖਿਆ ਬਾਕੀਆਂ ਨੂੰ ਸਿਖਾ ਦਿਓ ਬਸ ਇਹੀ ਜ਼ਿੰਦਗੀ ਹੈ ਭਾਜੀ
2: ਬਹੁਤ ਵਧੀਆ ਸ਼ੋਅ ਕੀਤਾ ਜੀ ਸੰਤੋਸ਼ ਨੇ
0: ਅੱਛਾ
2: ਯਾਨੀ ਕਿ ਪੂਰਾ ਗਾਡਰ ਸੀ ਤੇ ਬਰਲਿੰਗਟਨ ਓਨਟਾਰੀਓ ਜੀ
0: ਥੈਂਕ ਯੂ ਸੋ ਮਚ ਸਰ ਗੋਡ ਬਲੈਸ ਯੂ ਤੇ ਨਾਮ ਦੇਖੋ ਕਿੰਨਾ ਪਿਆਰਾ ਸਤਗੁਰ ਸਿੰਘ ਸਤਗੁਰ ਜੀ
5: ਹਾਂਜੀ ਸਤਿ ਸ਼੍ਰੀ ਅਕਾਲ ਜੀ
0: ਪਹਿਲਾਂ ਇਹ ਦੱਸੋ ਤੁਹਾਡਾ ਨਾਂ ਤੁਹਾਡੇ ਪਿਤਾ ਜੀ ਨੇ ਰੱਖਿਆ ਮਾਤਾ ਜੀ ਨੇ ਕਿ ਬਜ਼ੁਰਗਾਂ ਨੇ ਰੱਖਿਆ ਜੀ ਵੱਡਿਆਂ ਨੇ
5: ਮੇਰੇ ਨਾਨਾ ਜੀ ਨੇ ਰੱਖਿਆ ਜੀ
0: ਮੈਨੂੰ ਮੈਂ ਤੁਸੀਂ ਬੋਲਣਾ ਸੀ ਮੈਨੂੰ ਇੰਟੂਇਸ਼ਨ ਸੀ ਪਹਿਲਾਂ ਤੁਸੀਂ ਕਹੋਗੇ ਦਾਦਾ ਜਾਂ ਨਾਨੇ ਨੇ ਰੱਖਿਆ ਸੀ
5: ਨਹੀਂ ਜੀ ਮੇਰੇ ਨਾਨਾ ਜੀ ਨੇ ਰੱਖਿਆ ਜੀ
0: ਅੱਛਾ ਹੁਣ ਇਹ ਆ ਉਹ ਆਪਣਾ ਨਾਂ ਤਾਂ ਐਂ ਰੱਖ ਦਿੰਦੇ ਸੀ ਕਿ ਆਪਾਂ ਹੋਈਏ ਵੀ ਇਦਾਂ ਦੇ
4: ਜੀ ਬਿਲਕੁਲ
0: ਜਿਵੇਂ ਸਾਡੇ ਘਰੇ ਇੱਕ ਬੱਚਾ ਉਹਦਾ ਨਾਮ ਅਗਮ ਆ
4: ਜੀ
0: ਅਗਮ ਹੁੰਦਾ ਵਿਲੱਖਣ ਵੀ ਅਲੱਗ ਹੋਣਾ ਬਾਕੀਆਂ ਤੋਂ ਹੈਨਾ ਅਗਮ ਅਗੋਚਰ ਪਰਮਾਤਮਾ ਨੂੰ ਵੀ ਅਗਮ ਕਿਹਾ ਜਾਂਦਾ ਹੈਗਾ ਪਰ ਅਗਮ ਅਗੋਚਰ ਕਿਹਾ ਜਾਂਦਾ ਵੀ ਵਿਲੱਖਣ ਆ ਪਰਮੇਸ਼ਵਰ ਹੈਨਾ ਸਤਿਗੁਰ ਜੀ ਕਿਹੜੇ ਸ਼ਹਿਰ ਚੋਂ
5: ਮੈਂ ਜੀ ਬ੍ਰੈਂਪਟਨ ਤੋਂ ਜੀ
0: ਚਲੋ ਸੁਣਦੇ ਰਹੋ ਤੁਹਾਨੂੰ ਬਹੁਤ ਸੋਹਣੀਆਂ ਗੱਲਾਂ ਸੁਣਾਵਾਂਗੇ ਆਪਾਂ ਤੇ ਸੰਤੋਸ਼ ਦੇ ਸ਼ੋਅ ਬਾਰੇ ਬਸ ਮੈਂ ਸੁਣਿਆ ਸੀ ਮੈਨੂੰ ਬੜਾ ਹੋਇਆ ਵੀ ਕਮਾਲ ਹੈ ਗੱਲ ਹੋ ਗਈ
4: ਮੇਰਾ ਸਾਥ ਦਿੱਤਾ ਦੇਖੋ ਤੁਸੀਂ ਸਾਰੇ ਮੇਰਾ ਦਿਲ ਤੋੜ ਰਹੇ ਹੋ ਇੰਨੇ ਦਿਨ ਮੈਂ ਸਵੇਰੇ ਸਵੇਰੇ ਉੱਠ ਕੇ ਸ਼ੋਅ ਕਰਦੀ ਸੀ ਤੁਸੀਂ ਥੋੜਾ ਜਿਹਾ ਤਾਂ ਹੌਸਲਾ ਦਿਓ ਮੈਨੂੰ ਨਹੀਂ ਤਾਂ ਅਮਨ ਜੀ ਨੇ ਸ਼ੋਅ ਤੋਂ ਬਾਅਦ
0: ਮੈਂ ਤਾਂ ਜੋ ਮੈਨੂੰ ਕਿਸੇ ਨੇ ਕਿਹਾ
4: ਮੈਨੂੰ ਤੁਸੀਂ ਕਾਲ ਕਰੋ ਔਰ ਬਚਾ ਲਓ ਮੈਨੂੰ 9056773337 9056773337 ਨਹੀਂ ਤੇ ਮੈਂ ਡੀਲਸ ਨਹੀਂ ਦੱਸਣੀਆਂ ਫਿਰ
0: ਹਾਂ 9056773337 ਕੁਲਵਿੰਦਰ ਸਿੰਘ ਪੰਕਜ ਤੇ ਇਹਨਾਂ ਨੇ ਬੜਾ ਵਧੀਆ ਨਹੀਂ ਕੰਮ ਕੀਤਾ ਪਰਮਾਤਮਾ ਮਿਹਰ ਕਰਨਾ ਜ਼ਿੰਦਗੀ ਇੱਕ ਟਾਈਮ ਹੈ ਕੁਲਵਿੰਦਰ ਸਿੰਘ ਮੈਂ ਤੈਨੂੰ ਇੱਕ ਗੱਲ ਦੱਸਣ ਲੱਗਿਆ ਮੈਂ ਜ਼ਿੰਦਗੀ ਪਤਾ ਕਿਵੇਂ ਕੱਢੀ ਹੈ ਬਾਹਲੇ ਬੋਝ ਬੂਝ ਨਹੀਂ ਲੈ ਜ਼ਿੰਦਗੀ ਚ ਚਾਹੇ ਸਿਹਤ ਤੇ ਕੋਈ ਗੱਲ ਆਈ ਹੈਨਾ ਤੁਹਾਡੇ ਮੂਹਰੇ ਬੈਠਾ ਸਾਰਾ ਟੱਬਰ ਰੌਲਾ ਪਾਉਂਦਾ ਜਾਣਾ ਪਰਾਂ ਹਟੋ ਹੈਨਾ ਬਈ ਮੈਂ ਨਹੀਂ ਬੜੇ ਬੋਝ ਲਏ ਨਾ ਮੈਂ ਬੜੀਆਂ ਗਿਣਤੀਆਂ ਕੀਤੀਆਂ ਨੇ ਪਰ ਮੈਂ ਤੁਹਾਨੂੰ ਇੱਕ ਚੀਜ਼ ਕਹਿਣ ਲੱਗਿਆ ਜਿੰਨੀ ਵੀ ਲੰਘੀ ਆ ਨਾ ਲਾਜਵਾਬ ਆ ਹੈਰਾਨ ਆ ਸ਼ੁਰੂ 'ਚ ਕਹਿੰਦੇ ਹੁੰਦੇ ਨਾ ਕਿ ਮੈਂ ਗਲੀਆਂ ਦਾ ਰੋੜਾ ਕੂੜਾ ਉਹਦਾ ਮਤਲਬ ਕੀ ਆ ਜੇ ਮੈਂ ਇਵੈਲਿਊਸ਼ਨਸ ਕਰਾਂ ਮੇਰੀਆਂ ਆਪਣੀਆਂ ਖੁਦ ਦੀਆਂ ਇਵੈਲਿਊਸ਼ਨਸ ਕਰਾਂ ਤਾਂ ਮੇਰੇ ਕੋਲ ਵਿੱਦਿਆ ਹੈ ਨਹੀਂ ਗੀ ਦਸਵੀਂ ਗ੍ਰੇਡ ਮੈਂ ਪਾਸ ਹਾਂ ਮੈਂ ਗੱਲ ਜਾਣ ਕੇ ਕਹਿੰਦਾ ਹੁੰਦਾ ਤਾਂ ਜੋ ਕਿਸੇ ਅੰਦਰ ਇਹ ਹੀਣ ਭਾਵਨਾ ਨਾ ਰਹੇ ਕਿ ਮੈਂ ਪੜ੍ਹਿਆ ਨਹੀਂ ਤੇ ਮੈਂ ਅੱਗੇ ਨਹੀਂ ਵੱਧ ਸਕਦਾ
4: ਜੀ ਬਿਲਕੁਲ
0: ਬਿਲਕੁਲ ਕੋਈ ਦੀਵਾਰ ਨਹੀਂ ਹੈਗੀ ਕਿ ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜਿਆਈਆਂ ਉਸ ਪਰਮੇਸ਼ਵਰ ਦੀ ਇੰਨੀ ਅਪਾਰ ਕਿਰਪਾ ਦੇਖੋ ਮੈਂ ਕਿੱਦਾਂ ਦਾ ਹੈਗਾ ਮੈਂ ਤੁਹਾਨੂੰ ਦੱਸਦਾ ਮੈਂ ਹੰਕਾਰ ਦਾ ਭਰਿਆ ਹੋਇਆ ਤੁਹਾਡੇ ਵਰਗਾ ਤੁਸੀਂ ਮੈਨੂੰ ਅੱਗਿਓ ਗਾਲ ਕੱਢੀ ਮੈਂ ਤੁਹਾਨੂੰ ਕੱਢਤੀ ਮੈਂ ਇੱਦਾਂ ਦਾ ਤੁਹਾਡੇ ਵਰਗਾ ਕਿ ਮੈਂ ਗਲੀਆਂ ਦਾ ਰੋੜਾ ਕੂੜਾ ਆ ਫਿਰ ਆਪਾਂ ਰੋੜਾ ਕੂੜਾ ਹੀ ਹੋ ਗਏ ਨਾ ਕਿਉਂਕਿ ਸਾਹਮਣੇ ਵਾਲੇ ਬੰਦੇ ਨੇ ਸੈਕਿੰਡ 'ਚ ਆਪਣੇ ਵਰਗਾ ਸਾਨੂੰ ਬਣਾ ਲਿਆ ਕਿ ਨਹੀਂ ਬਣਾ ਲਿਆ
4: ਜੀ
0: ਆਪਾਂ ਉਹਦੇ ਵਰਗੇ ਬਣ ਗਏ ਸੈਕਿੰਡਸ ਦੇ ਵਿੱਚ ਉਹਨੇ ਸਾਨੂੰ ਕੁਛ ਕਿਹਾ ਤੇ ਅਸੀਂ ਉਹਦੇ ਨਾਲ ਬਰਾਬਰੀ ਕਰਕੇ ਉਹਦੇ ਬਰਾਬਰ ਦੇ ਬਣ ਗਏ ਮਜ਼ਾ ਤਾਂ ਸੀ ਅਸੀਂ ਮੁਸਕਰਾ ਕੇ ਕਹਿੰਦੇ ਵੀ ਹੋਰ ਕੁਛ ਇਸ ਤੋਂ ਇਲਾਵਾ ਦੱਸ ਕੁਛ ਹੋਰ ਹੈਗਾ ਚੱਲ ਰੱਖ ਹੁਣ ਤੋਂ ਥੱਲੇ ਫੋਨ ਅਤੇ ਉਹਨੂੰ ਫੀਲ ਹੋਵੇ ਕਿ ਮੇਰੀ ਕੋਈ ਵੈਲਿਊ ਹੀ ਨਹੀਂ ਪਈ ਮੈਂ ਇੰਨਾ ਕੁਛ ਬੋਲਿਆ ਬੰਦਾ ਕਹਿੰਦਾ ਰੱਖ ਚੱਲ ਹੁਣ ਆਰਾਮ ਕਰ ਅਤੇ ਵਿਹਲਾ ਹੋ ਜਾ ਸਾਈਡ 'ਤੇ ਹੋ ਜਾ ਪਰਮਾਤਮਾ ਤੈਨੂੰ ਬੁੱਧੀ ਬਖਸ਼ੇ ਸੋਚੀ ਤੂੰ ਕੀ ਕਰਕੇ ਹਟਿਆ ਹੁਣ
4: ਜੀ
0: ਉਹ ਸੋਚਣ 'ਤੇ ਮਜਬੂਰ ਹੋ ਜਾਵੇ ਮੈਂ ਗਲੀਆਂ ਦਾ ਰੋੜਾ ਕੂੜਾ ਮੇਰੇ ਸਾਹਿਬ ਦੀਆਂ ਵੜਿਆਈਆਂ ਤਿਣਕੇ ਜਿੰਨੀ ਕਦਰ ਨਾ ਮੇਰੀ ਇਵੈਲਿਊਸ਼ਨਸ ਵਿੱਚ ਦੇਖਾਂ ਫਾਈਨਾਂਸ $1,150 ਜਿਹੜੇ ਕਿ ਮੈਂ ਆਪਣੇ ਐਸੈਟਸ ਵੇਚ ਕੇ ਜੇਬ ਦੇ ਵਿੱਚ ਪਾ ਕੇ ਇਸ ਮੁਲਕ 'ਚ ਵੜਿਆ। ਪੀਅਰਸਨ ਏਅਰਪੋਰਟ 'ਤੇ ਉਤਰਿਆ, ਉੱਤਰਦੀ ਸਾਰ ਜਦੋਂ ਦਰਵਾਜ਼ਾ ਸੀਗਾ ਉਹ ਜਿਹੜਾ ਖੁੱਲ੍ਹਦਾ ਟਰਮੀਨਲ ਦਾ ਬਾਹਰ, ਮੈਂ ਉੱਥੇ ਮੱਥਾ ਟੇਕਿਆ ਜਦੋਂ ਮੈਂ ਆਪਣੇ ਸਿਸਟਰ ਨੂੰ ਪਹਿਲੀ ਵਾਰ ਮਿਲਿਆ। ਮੱਥਾ ਟੇਕ ਕੇ ਮੈਂ ਕਿਹਾ, ਹੇ ਸਤਿਗੁਰ ਸੱਚੇ ਪਾਤਸ਼ਾਹ, ਕਿਰਪਾ ਕਰਿਓ, ਅਗਰ ਮਿਹਰ ਹੋ ਜਾਵੇ ਮੇਰਾ ਅੰਤਿਮ ਸਮਾਂ ਇਸ ਮੁਲਕ 'ਚ ਕਰ ਦਿਓ। ਬਈ ਇਹ ਨਹੀਂ ਹੁੰਦੀ ਗੱਲ ਕਿ ਇਮੀਗ੍ਰੇਸ਼ਨ ਆ ਫਲਾਣਾ ਢਮਕਾਣਾ, ਨਾ, ਭਾਵਨਾ ਹੁੰਦੀ ਹੈ ਤੁਹਾਡੇ ਅੰਦਰ ਦੀ, ਜਦੋਂ ਤੁਹਾਡੀ ਭਾਵਨਾ ਹੀ ਇਸ ਪਾਸੇ ਨੂੰ ਤੁਰ ਪਈ ਨਾ ਤਾਂ ਕੋਈ ਕੰਮ ਰੁਕ ਨਹੀਂ ਸਕਦਾ। ਇਹ ਚੀਜ਼ ਨੂੰ ਯਕੀਨਨ ਬਣ ਕੇ ਚੱਲਿਓ। ਜਦੋਂ ਭਾਵਨਾ ਦੇ ਵਿੱਚ ਕਮੀ ਹੈ, ਯਾਨੀ ਕਿ ਤੁਹਾਡਾ ਸੈੱਲ ਫੋਨ ਤੁਹਾਡੇ ਹੱਥ 'ਚ ਹੈਗਾ ਪਰ ਉਹਦੀ ਰੇਂਜ ਮੈਚ ਨਹੀਂ ਕਰ ਰਹੀ ਟਾਵਰ ਦੇ ਨਾਲ, ਪਰ ਫੋਨ ਬੜਾ ਸੋਹਣਾ ਲਿਆ ਹੋਇਆ ਤੁਸੀਂ, ਫੋਨ ਤੁਸੀਂ $3,000 ਦਾ ਲਿਆ ਹੋਇਆ ਪਰ ਉਹਦੀ ਰੇਂਜ ਜਿਹੜੀ ਟਾਵਰ ਨਾਲ ਮੈਚ ਨਹੀਂ ਕਰ ਰਹੀ ਅਤੇ ਤੁਸੀਂ ਕਮਿਊਨੀਕੇਟ ਨਹੀਂ ਕਰ ਪਾ ਰਹੇ। ਸੇਮ ਐਜ਼ ਲਾਈਫ ਇਸ, ਜ਼ਿੰਦਗੀ ਵੀ ਇਸੇ ਤਰ੍ਹਾਂ। ਜਦੋਂ ਤੁਸੀਂ ਇੱਕ ਟਾਰਗੇਟ ਲੈ ਕੇ ਚੱਲਦੇ ਹੋ ਕਿ ਮੈਂ ਜ਼ਿੰਦਗੀ 'ਚ ਆਹ ਕਰ ਦੇਣਾ, ਜਿਹੜੇ ਕਿ ਪਹਿਲਾਂ ਕਰ ਰਹੇ ਲੋਕ ਖੁਸ਼ ਨਹੀਂ ਹੈਗੇ ਉਹਦੇ ਵਿੱਚ, ਤੁਹਾਡੇ ਤੋਂ ਮੂਹਰਲੇ ਬਾਹਲੇ ਹੈਪੀ ਨਹੀਂ ਹੈਗੇ, ਪਰ ਤੁਸੀਂ ਸੋਚਦੇ ਮੈਂ ਇੱਥੇ ਪਹੁੰਚਣਾ, ਅਚੀਵਮੈਂਟ ਹੈ ਮੇਰੀ। ਅਚੀਵਮੈਂਟ ਇਹ ਨਹੀਂ ਹੈ ਕਿ ਤੁਸੀਂ ਕਿੱਥੇ ਪਹੁੰਚਣਾ, ਅਚੀਵਮੈਂਟ ਇਹ ਹੈ ਕਿ ਤੁਸੀਂ ਕੀ ਹੋ। ਸਭ ਤੋਂ ਪਹਿਲਾਂ ਇਹ ਪਹਿਚਾਨਣਾ ਕਿ ਤੂੰ ਕੌਣ ਹੈ ਅਤੇ ਕੀ ਕਰਨਾ ਆ
4: ਜੀ।
0: ਸਭ ਤੋਂ ਪਹਿਲਾਂ ਸਵਾਲ ਹੁੰਦਾ ਆਪਣੇ ਆਪ ਨੂੰ ਕਿ ਮੈਂ ਕੌਣ ਹਾਂ, ਮੈਂ ਕੌਣ ਹਾਂ, ਮੇਰਾ ਨਾਮ ਕਿਸੇ ਹੋਰ ਨੇ ਰੱਖਿਆ, ਮੈਨੂੰ ਜਨਮ ਕਿਸੇ ਹੋਰ ਨੇ ਦਿੱਤਾ, ਮੈਨੂੰ ਰੋਟੀ ਕੋਈ ਹੋਰ ਦੇ ਰਿਹਾ, ਆਹ ਮੇਰਾ ਕੰਮ ਚੱਲਦਾ, ਕੋਈ ਮੈਨੂੰ ਗਾਹਕ ਬਣ ਕੇ ਆਉਂਦਾ ਤਾਂ ਮੇਰੀ ਰੋਟੀ ਚੱਲਦੀ ਹੈ, ਨਹੀਂ ਤਾਂ ਮੈਂ ਪੱਲੇ ਮੇਰੇ ਕੁਛ ਨਹੀਂ ਹੈਗਾ। ਅਤੇ ਮੇਰਾ ਜਦੋਂ ਕੋਈ ਬਿਮਾਰ ਹੋ ਗਿਆ ਇਲਾਜ ਵੀ ਕੋਈ ਹੋਰ ਕਰ ਰਿਹਾ, ਜੇ ਮੈਂ ਦੁਨੀਆਂ ਤੋਂ ਚਲਿਆ ਗਿਆ ਤਾਂ ਮੇਰਾ ਸੰਸਕਾਰ ਵੀ ਕੋਈ ਹੋਰ ਕਰ ਰਿਹਾ, ਅਤੇ ਮੈਂ ਕੌਣ ਹਾਂ ਵਿੱਚ ਆ ਗਿਆ ਸਵਾਲ ਕਿ ਮੈਂ ਕੌਣ ਹਾਂ। ਮੈਂ ਗਲੀਆਂ ਦਾ ਰੋੜਾ ਕੂੜਾ, ਕੂੜਾ ਹੀ ਹਾਂ ਮੈਂ। ਬਸ ਬਖਸ਼ਿਸ਼ ਉਸ ਪਰਮੇਸ਼ਵਰ ਦੀ ਕਿ ਮੇਰੇ ਫਰਿੱਜ 'ਚ ਸਮਾਨ ਪਿਆ, ਮੇਰੇ ਆਸ ਪਾਸ ਕੁਛ ਅੱਛੇ ਲੋਕ ਦੋਸਤ ਨੇ ਮੇਰੇ। ਕੋਈ ਵੀ ਬੰਦਾ ਮੈਨੂੰ ਦੁਸ਼ਮਣ ਸਮਝ ਲੈਂਦਾ, ਮੈਂ ਕਿਸੇ ਨੂੰ ਦੁਸ਼ਮਣ ਮੰਨ ਕੇ ਨਹੀਂ ਚੱਲਦਾ ਕਿ ਮੇਰਾ ਜ਼ਿੰਦਗੀ 'ਚ ਕੋਈ ਦੁਸ਼ਮਣ ਹੀ ਨਹੀਂ ਆਇਆ, ਮੈਨੂੰ ਕਿੰਨਾ ਨਜ਼ਾਰਾ ਆਉਂਦਾ। ਹਾਂ, ਫਰਸਟ੍ਰੇਸ਼ਨ ਹੋ ਸਕਦੀ ਹੈ ਕਿਸੇ ਪ੍ਰਤੀ, ਪਰ ਮੇਰਾ ਦੁਸ਼ਮਣ ਨਹੀਂ ਕੋਈ ਹੈ ਕਿ ਮੈਂ ਕਿਸੇ ਦਾ ਮਾੜਾ ਕਰਨ ਦਾ ਟਾਈਮ ਆ ਜਾਵੇ ਅਤੇ ਹੁਣ ਮੇਰੇ ਕੋਲ ਬਟਨ ਹੋਵੇ ਮੈਂ ਦੱਬ ਦੇਵਾਂ, ਉਹ ਮੈਂ ਨਹੀਂ ਕਰ ਸਕਦਾ ਕਿਉਂਕਿ ਉਹ ਜ਼ਮੀਰ ਅਲਾਓ ਨਹੀਂ ਕਰਦਾ। ਬੇਸਿਕ ਚੀਜ਼ ਹੈ ਇੰਟਰਨਲ ਐਂਡ ਐਕਸਟਰਨਲ। ਬਾਹਰਲੇ ਪਾਸੇ ਕਾਰ ਦਿਖਦੀ ਹੈ ਕਿਹੜੀ 'ਚ ਮੈਂ ਆਇਆ ਅਤੇ ਮੇਰੇ ਕੱਪੜਾ ਕਿਹੜਾ ਪਾਇਆ, ਮੇਰੇ ਸੋਨਾ ਕਿੰਨਾ ਪਾਇਆ। ਇੰਟਰਨਲ ਹੈ ਅੰਦਰ ਮੇਰੇ ਕੀ ਚੱਲ ਰਿਹਾ। ਮੈਨੂੰ ਕੁਛ ਮਿੰਟ ਪਹਿਲਾਂ ਤੱਕ ਨਹੀਂ ਪਤਾ ਸੀ ਵੀ 15 ਦਿਨ ਮੈਂ ਬੈੱਡ 'ਤੇ ਰਹੂੰਗਾ। ਐਗਜ਼ਾਮਪਲ ਦਿੰਦਾ, ਕੁਛ ਮਿੰਟ ਪਹਿਲਾਂ ਮੇਰੀ ਪਾਵਰ ਇੰਨੀ ਕਿਸੀ ਅੰਦਰ ਲਈ ਸਮਝਣ ਦੀ ਕਿ ਮੈਨੂੰ ਹੀ ਨਹੀਂ ਪਤਾ ਸੀ ਅਤੇ ਮੈਂ 15 ਦਿਨ ਬੈੱਡ 'ਤੇ ਰਹੂੰਗਾ। ਮੈਨੂੰ ਖੁਦ ਨੂੰ ਨਹੀਂ ਪਤਾ ਸੀ ਆਹ ਮੇਰੀ ਪਾਵਰ ਆ ਅੰਦਰ ਲਈ। ਅੰਦਰਲੀਆਂ ਪਾਵਰਸ ਉਹਨਾਂ ਦੀਆਂ ਹੁੰਦੀਆਂ ਨੇ ਜਿਹੜੇ ਜਾਣ ਤੋਂ ਪਹਿਲਾਂ ਦੱਸ ਦਿੰਦੇ ਨੇ ਭਾਈ ਸਾਡਾ ਸਮਾਂ ਆ ਗਿਆ ਜਾਣ ਦਾ। ਸੰਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਇੰਗਲੈਂਡ 'ਚ ਲਾਸਟ ਸਤਸੰਗ ਕਰ ਰਹੇ ਨੇ, ਉੱਥੇ ਚੋਲਾ 'ਚ ਸਰੀਰ ਛੱਡਿਆ ਉਹਨਾਂ ਨੇ ਆਪਣਾ, ਅਤੇ ਜਾਣ ਤੋਂ ਪਹਿਲਾਂ ਕਹਿੰਦੇ ਵੀ ਹੁਣ ਸਮਾਂ ਆ ਗਿਆ ਇਸ ਦੁਨੀਆਂ ਨੂੰ ਰੁਖਸਤ ਕਹਿਣ ਦਾ। ਇਹ ਦੁਨੀਆਂ ਇੱਕ ਮੇਲਾ ਹੈ ਜਿਹਦੇ 'ਚ ਅਸੀਂ ਗੁਆਚ ਜਾਂਦੇ ਹਾਂ, ਕੋਸ਼ਿਸ਼ ਕਰੋ ਗੁਆਚੋ ਨਾ। ਜ਼ਿੰਦਗੀ ਇਸ ਤਰ੍ਹਾਂ ਦੀ ਹੈ, ਸਮਝਣਾ ਤਾਂ ਬੜਾ ਪ੍ਰੋਬਲਮਸ ਨੇ, ਨਹੀਂ ਸਮਝਣੀਆਂ ਤਾਂ ਤੁਰ ਪੈਣਾ, ਪ੍ਰੋਬਲਮ ਨੂੰ ਕਹਿਣਾ ਤੂੰ ਖੜ ਇੱਥੇ ਮੈਂ ਗਾਂਹ ਚੱਲਿਆ, ਇਹ ਲੈਵਲ ਆ। ਸਟੂਡੈਂਟ ਨੰਬਰ 9056733337। ਹੈਲੋ ਜੀ,
6: ਹਾਂਜੀ, ਸਤਿ ਸ਼੍ਰੀ ਅਕਾਲ ਅਮਨ ਭਾਜੀ।
0: ਸਰ ਚੜ੍ਹਦੀ ਕਲਾ ਜੀ,
6: ਠੀਕ ਹੈ ਭਾਈ?
0: ਉਹ ਵਧੀਆ, ਬਹੁਤ ਚੜ੍ਹਦੀ ਕਲਾ ਆਪਾਂ ਨੂੰ ਹੋਣਾ ਯਾਰ। ਚੜ੍ਹਦੀ ਕਲਾ ਜੀ, ਉਹ ਮੈਂ ਦੱਸਦਾ ਖੁਰਾਕ ਦੇ ਤੌਰ ਤੇ ਦੱਸੂਗਾ ਜੀ।
6: ਮੈਨੂੰ
0: ਪਤਾ ਹੀ ਨੀਗਾ ਜੀ, ਮੈਂ ਤਾਂ ਦੁਨੀਆਂ ਤੋਂ ਟੁੱਟਿਆ ਹੋਇਆ ਸੀਗਾ ਜੀ 15 ਦਿਨ ਲਈ।
6: ਹਾਂਜੀ,
0: ਮੈਂ ਤੁਹਾਨੂੰ ਛੋਟੀ ਗੱਲ ਕਰਕੇ ਵੱਡੀ ਗੱਲ ਬੋਲਤੀ ਹੈ ਜੀ ਕਿ ਅਸੀਂ ਭੀੜ 'ਚ ਵਿਸ਼ਵਾਸ ਕਰਦੇ ਹਾਂ, ਸਾਡੇ ਆਸ ਪਾਸ ਲੋਕ ਹੋਣੇ ਚਾਹੀਦੇ ਆ, ਮਜ਼ਬੇ ਲੱਗੇ ਹੋਣੇ ਚਾਹੀਦੇ, ਇਹ ਇਕਾਂਤ 'ਚ ਕਰਦੇ ਆ। ਇਕਾਂਤ ਦੇ ਵਿੱਚ ਜਿੰਨੇ ਵੀ ਬ੍ਰਹਮ ਗਿਆਨੀ ਹੋਏ ਨੇ ਨਾ
4: ਜੀ,
0: ਉਹਨਾਂ ਨੇ ਇਕਾਂਤ ਨੂੰ ਪ੍ਰਾਇਓਰਿਟੀ ਦਿੱਤੀ ਆ। ਜਦੋਂ ਤੁਸੀਂ ਇਕਾਂਤ ਹੋ ਤੁਸੀਂ ਆਪਣੇ ਆਪ 'ਚੋਂ, ਤੁਸੀਂ ਬਿਲੀਵ ਕਰੋਗੇ, ਇੱਕ ਦਿਨ ਮੈਂ 4 ਘੰਟੇ ਬਿਨਾਂ ਬੋਲੇ ਦੇਖ ਰਿਹਾ ਸੀ ਬਾਹਰ ਨੂੰ ਬੈਠਾ ਵਿੰਡੋ ਵੱਲ, ਉੱਧਰ ਮੈਂ ਸੁਤੰਤਰਤਾ ਨੂੰ ਫੀਲ ਕਰ ਰਿਹਾ ਸੀ ਕਿ ਕਿੰਨੇ ਲੋਕ ਨੇ ਦੁਨੀਆਂ 'ਤੇ ਜਿਹੜੇ ਤੁਰ ਨਹੀਂ ਸਕਦੇ, ਜਿਨ੍ਹਾਂ ਨੂੰ ਮੈਡੀਕਲ ਟਰਮਸ ਜਾਂ ਮੈਂਟਲ ਜਾਂ ਕੁਛ ਹੋਰ ਇਸ਼ੂਜ਼ ਨੇ, ਤੇ ਮੈਂ ਸਾਹਮਣੇ ਇੱਕ ਲੜਕਾ ਤੁਰਿਆ ਜਾ ਰਿਹਾ ਸੀਗਾ ਬਹੁਤ ਲੰਬੀਆਂ ਡੰਗਾ ਪੱਟ ਕੇ ਮੈਂ ਬੜਾ ਖੂਬਸੂਰਤ ਫੀਲ ਕਰ ਰਿਹਾ ਸੀ ਉਹਨੂੰ ਮੈਂ ਕਿਹਾ ਬੜਾ ਅੱਛਾ ਲੱਗ ਰਿਹਾ ਕਿਵੇਂ ਲੰਬੀਆਂ ਲੰਬੀਆਂ ਡੰਗਾ ਪੱਟ ਕੇ ਭੱਜਿਆ ਜਾ ਰਿਹਾ ਉੜਿਆ ਹੀ ਜਾ ਰਿਹਾ ਸਭ ਤੋਂ ਵੱਡੀ ਚੀਜ਼ ਆ ਦੁਨੀਆਂ ਦੇ ਵਿੱਚ ਸੁਤੰਤਰਤਾ ਬਿਮਾਰੀ ਤੋਂ ਜੇਲ੍ਹ ਤੋਂ ਸੁਤੰਤਰਤਾ ਮਤਲਬ ਜੇਲ੍ਹ ਨਹੀਂ ਹੁੰਦੀ ਜਾਂ ਕਿਸੇ ਮੁਲਕ ਦੀ ਗੁਲਾਮੀ ਨਹੀਂ ਹੁੰਦੀ ਸੁਤੰਤਰਤਾ ਅੰਦਰ ਹੁੰਦੀ ਹੈ ਤੁਹਾਡੇ ਸਮਝ ਹੈਂਡੀਕੈਪ ਨਾ ਕਿਹਾ ਕਰੋ ਵੀਰ ਜੀ ਹੈਂਡੀਕੈਪ ਨਾ ਕਿਹਾ ਕਰੋ ਸਪੈਸ਼ਲ ਨੀਡ ਕਿਹਾ ਕਰੋ ਪਲੀਜ਼ ਇਹ ਨਾ ਕਿਹਾ ਕਰੋ ਬਸ ਜੇ ਤੁਸੀਂ ਕੱਲਾ ਇਹ ਸਮਝਦੇ ਹੋ ਤੇ ਤੁਸੀਂ ਜ਼ਿੰਦਗੀ ਚ ਵਿਚਰਦੇ ਨੀ ਪਏ ਓਦਾਂ ਬਸ ਇਹ ਤੁਹਾਡੇ ਡਬਲ ਡਬਲ ਰੋਲ ਆ ਇੱਕੋ ਫਿਲਮ ਚ ਦੋ ਰੋਲ ਮਿਲੇ ਹੋਏ ਤੁਹਾਨੂੰ ਉਸੇ ਫਿਲਮ ਦੇ ਹੀਰੋ ਵੀ ਤੁਸੀਂ ਹੋ ਹਾਂਜੀ ਤੇ ਵਿਲਨ ਵੀ ਤੁਸੀਂ ਸ਼ਾਹਰੁਖ ਖਾਨ ਵੀ ਤੁਸੀਂ ਹੋ ਡਰ ਵਾਲੇ ਤੇ ਉਹਦਾ ਹੀਰੋ ਵੀ ਹੈਗਾ ਵਿੱਚ ਡਬਲ ਰੋਲ ਚਾਪਾ ਬਸ ਸਮਝਣਾ ਅੰਦਰੋਂ ਕਿ ਕਿਵੇਂ ਚੱਲਣਾ ਬੜੀ ਸਰਲ ਹੈ ਜ਼ਿੰਦਗੀ ਬੜੀ ਖੂਬਸੂਰਤ ਹੈ ਬਹੁਤ ਪਿਆਰੀ ਹੈ ਹੈਲੋ ਜੀ
7: ਜੀ ਗੁੱਡ ਮਾਰਨਿੰਗ
0: ਮਾਰਨਿੰਗ ਸਰ
7: ਤੇ ਤੁਹਾਡੀਆਂ ਗੱਲਾਂ ਜਿਹੜੀਆਂ ਨੇ ਨਾ ਉਹ ਹਰ ਬੰਦੇ ਦੇ ਸਮਝ ਤੋਂ ਬਾਹਰ ਨੇ ਤੁਸੀਂ ਯੂ ਟਾਕ ਡਿਫਰੈਂਟ ਲੈਂਗੁਏਜ ਤੇ ਅੱਛਾ ਲੱਗਦਾ ਤੁਹਾਡੀ ਗੱਲ ਸੁਣਿਆ ਨਾ ਆਈ ਹੋਪ ਕਿ ਐਵਰੀਬਾਡੀ
0: ਅੰਡਰਸਟੈਂਡ ਜੋਨ ਆਪਾਂ ਨਾ ਦੁਨੀਆਂ ਦੇ ਵਿੱਚ ਮੇਰੇ ਨਾਲ ਨਾ ਕੋਈ ਕੰਮ ਕਰਦੇ ਹੁੰਦੇ ਸੀ ਉਹਨੇ ਕਹਿਣਾ ਵੀ ਇਹਨੂੰ ਸਬਕ ਸਿਖਾਵਾਂਗੇ ਇਹਦਾ ਟਾਈਮ ਆਉਣ ਦੇ ਉਹਨੂੰ ਮੈਂ ਸਬਕ ਸਿਖਾਊ ਮੈਂ ਉਹਨੂੰ ਹਮੇਸ਼ਾ ਇੱਕ ਗੱਲ ਕਹਿੰਦਾ ਹੁੰਦਾ ਸੀ ਸਬਕ ਸਿੱਖੇ ਜਾਂਦੇ ਹੁੰਦੇ ਨੇ ਸਿਖਾਏ ਨਹੀਂ ਜਾਂਦੇ ਠੀਕ ਹੈ
7: ਵੈਰੀ ਨਾਈਸ
0: ਹਾਂਜੀ
7: ਦੈਟਸ ਟਰੂ
0: ਸੋ ਜ਼ਿੰਦਗੀ 'ਚ ਸਬਕ ਸਿੱਖਣੇ ਨੇ ਸਿਖਾਉਣਾ ਕਿਸੇ ਨੂੰ ਨਹੀਂ ਹੈਗਾ ਠੀਕ ਹੈ
7: ਦੈਟਸ ਵੈਰੀ ਟਰੂ
0: ਹਾਂਜੀ ਆਪਾਂ ਤਾਂ ਬਸ ਸਿੱਖਣਾ ਤੁਸੀਂ ਕਹਿ ਦਿੰਦੇ ਹੋ ਫਲਾਣਾ ਆਇਆ ਮੈਨੂੰ ਲੁੱਟ ਕੇ ਲੈ ਗਿਆ ਉਹਨੇ ਮੈਨੂੰ ਬਰਬਾਦ ਕਰਤਾ ਯਾਰ ਕੁਛ ਸਿੱਖਣ ਨੂੰ ਮਿਲਿਆ ਉਹਨੇ ਜੋ ਕਰਨਾ ਸੀ ਉਹਨੇ ਉਹ ਕਰਤਾ ਜੋ ਤੁਸੀਂ ਕਰਨਾ ਸੀ ਤੁਸੀਂ ਕਰਤਾ ਹਮੇਸ਼ਾ ਗੁੱਡ ਕਮੈਂਟਸ ਮਿਲੇ ਮੈਂ ਇੱਕ ਚੀਜ਼ ਤੇ ਹੈਰਾਨ ਆ ਕਿ ਇਸ ਆਦਮੀ ਦੀ ਕੰਪਨੀ 4.9 ਦੀ ਰੇਟਿੰਗ ਨਾਲ ਚੱਲਦੀ ਹੈ ਤੇ ਪਰੇਸ਼ਾਨ ਹੋਇਆ ਇੱਕ ਦਿਨ ਮੈਨੂੰ ਮਿਲਿਆ ਕਹਿੰਦਾ 5 ਸੇ ਨੀਚੇ ਚਲਾ ਗਿਆ ਜੀ ਮੈਂ ਕਿਹਾ ਜਾਣਦੇ 5 ਨਕਲੀ ਲੱਗਦਾ ਹੈ 4.9 ਕੋਈ ਤਾਂ ਕ੍ਰਿਟਿਕ ਹੋਣਾ ਚਾਹੀਏ ਲਾਈਫ ਮੇਂ ਬ੍ਰਿਜੀ ਅਗਰ ਲਾਈਫ ਮੇਂ ਕ੍ਰਿਟਿਕ ਨਹੀਂ ਰੱਖੋਗੇ ਤਾਂ ਚੇਂਜ ਕੈਸੇ ਆਏਗੀ ਲਾਈਫ ਮੇਂ ਐਸੇ ਲੱਗੇਗਾ ਕੰਮ ਸੰਪੂਰਨ ਹੋ ਗਿਆ ਲਾਈਫ ਮੇਂ ਕ੍ਰਿਟਿਕਸ ਚਾਹੀਏ ਹਮੇ
7: ਠੀਕ ਹੈ
0: ਹਾਂ
7: ਆਈ ਵਾਂਟ ਟੂ ਗਿਵ ਦ ਗਿਫਟ
0: ਹਾਂ ਸੋ ਬ੍ਰਿਜੀ ਕੋਲ ਤੁਸੀਂ ਜਾਣਦੇ ਹੋ ਸਾਰੇ ਬ੍ਰਿਜੀ ਤੁਹਾਡੀ ਬਾਡੀ ਨੂੰ ਇੰਟਰਨਲ ਐਕਸਟਰਨਲ ਜਿਹੜੇ ਦੋਨੋਂ ਪਾਸੇ ਅੰਦਰ ਤੇ ਬਾਹਰ ਦੋਨੋਂ ਪਾਸੇ ਆਰਾਮ ਦਿੰਦਾ ਅੰਦਰ ਆਰਾਮ ਕਿਵੇਂ ਮਿਲਦਾ ਜਿਹੜੇ ਗੋਰੇ ਨੇ ਨਾ ਮੈਡੀਕਲੀ ਮੈਂ ਇਹ ਨਹੀਂ ਕਹਿੰਦਾ ਕਿ ਸਾਰਿਆਂ ਤੱਕ ਅਪਲਾਈ ਹੁੰਦਾ ਸਾਰੇ ਇੰਡੀਅਨਸ 'ਤੇ ਅਪਲਾਈ ਹੁੰਦਾ ਇੱਥੇ ਵੀ ਨਹੀਂ ਜਿਹੜੀ ਆਪਣੀ ਏਜ ਵੱਧਦੀ ਆ ਆਪਣੀਆਂ ਜਿਹੜੀਆਂ ਨਾੜਾਂ ਨੇ ਉਹ ਸ਼ਰਿੰਕ ਹੁੰਦੀਆਂ ਨੇ ਆਪਾਂ ਲੋਕਾਂ ਦੀਆਂ ਉਹਦਾ ਕਾਰਨ ਹੈ ਸਾਡਾ ਥੋਟ ਪ੍ਰੋਸੈਸ ਚਿੰਤਾ ਕਰਨੀ ਸਾਡਾ ਸੋਚਣਾ ਇੱਕ ਸਾਡੀ ਖੁਰਾਕ
8: ਜੀ
0: ਅਸੀਂ ਖੁਰਾਕ ਜਿਹੜੀ ਖਾਂਦੇ ਪਏ ਆ ਨਾ ਇਹਨਾਂ ਨੇ ਸ਼ੁਰੂ ਤੋਂ ਇਹੋ ਜਿਹੀਆਂ ਖੁਰਾਕਾਂ ਖਾਧੀਆਂ ਹੁੰਦੀਆਂ ਨੇ ਜਿਹੜੀਆਂ ਕਿ ਮੈਚ ਕਰ ਰਹੀ ਹੁੰਦੀਆਂ ਪ੍ਰੋਟੀਨ ਮਿਲ ਰਿਹਾ ਆਹ ਮਿਲ ਰਿਹਾ ਉਹ ਮਿਲ ਰਿਹਾ ਸਾਡੇ ਵਾਲੇ 'ਚ ਕਾਰਬੋਹਾਈਡਰੇਟ ਹੁੰਦੀਆਂ ਵੀ ਸਵੇਰੇ ਵੀ ਰੋਟੀਆਂ ਰਾਤ ਨੂੰ ਵੀ ਰੋਟੀਆਂ ਅਤੇ ਮਿਡ ਨਾਈਟ 'ਚ ਵੀ ਰੋਟੀਆਂ ਠੀਕ ਹੈ ਨਾ ਸੋ ਇਹਨਾਂ ਦੀ ਜਿਹੜੀ ਖੁਰਾਕ ਹੈ ਉਹ ਇੱਕ ਮੈਚਿੰਗ ਲੈਵਲ 'ਤੇ ਹੁੰਦੀ ਹੈ ਜੋ ਬਾਡੀ ਦੇ ਹਾਰਮੋਨਸ ਨੇ ਉਹਨਾਂ ਨੂੰ ਚਾਹੀਦਾ ਹਾਂਜੀ ਸੋ ਦੂਸਰੀ ਚੀਜ਼ ਹੈ ਸਾਡੀਆਂ ਨਾੜਾਂ ਜ਼ਿਆਦਾ ਸੁੰਗੜਦੀਆਂ ਨੇ ਜਿਹੜੇ ਤੁਸੀਂ ਸਰਜਰੀਜ਼ ਦੇਖਦੇ ਹੋ ਲੋਕਾਂ ਦੀਆਂ ਹੁੰਦੀਆਂ ਜ਼ਿਆਦਾ ਉਹਦਾ ਕਾਰਨ ਹੀ ਮੁੱਖ ਇਹ ਹੁੰਦਾ ਕਿ ਉਹ ਨਾੜਾਂ ਅੰਦਰਲੀਆਂ ਜਿਹੜੀਆਂ ਨੇ ਉਹ ਉਨੀਆਂ ਸਡੋਲ ਤੇ ਤੰਦਰੁਸਤ ਨਹੀਂ ਹੁੰਦੀਆਂ ਇਸ ਲਈ ਸਰਜਰੀਜ਼ ਹੁੰਦੀ ਆਪਾਂ ਸੁਣਦੇ ਹਾਂ ਕਿਤੇ ਸਰਜਰੀ ਹੋਈ ਸਰਜਰੀ ਤਾਂ ਗੋਰਿਆਂ ਦੀ ਵੀ ਹੁੰਦੀਆਂ ਹੋਣਗੀਆਂ ਪਰ ਜਿਹੜੀ ਮੈਂ ਕਾਮਨ ਗੱਲ ਕਰ ਰਿਹਾ ਉਹ ਹੀ ਹੈ ਸਭ ਤੋਂ ਵੱਡੀ ਦੂਸਰੀ
8: ਜੀ
0: ਮੈਂ ਹਸਪਿਟਲਾਈਜ਼ ਹੋਇਆ ਐਗਜ਼ਾਮਪਲ ਮੈਂ ਸਿਰਫ ਸਾਰੀ ਗੱਲਾਂ ਤੁਹਾਨੂੰ ਤਾਂ ਦੱਸਣੀਆਂ ਹੁੰਦੀਆਂ ਤੁਸੀਂ ਜੋ ਆਪਾਂ ਸਾਰੇ ਲਰਨ ਕਰ ਸਕੀਏ
8: ਐਕਸਪੀਰੀਅੰਸ
0: ਬਣ ਸਕੇ ਮੈਂ ਹਸਪਿਟਲਾਈਜ਼ ਹੋਇਆ ਉੱਥੇ ਮੇਰੇ ਨਾਲ ਦੋ ਬੈੱਡ ਸ਼ੇਅਰ ਹੋਏ ਠੀਕ ਹੈ ਇੱਕ ਬੈੱਡ ਸਾਡੇ ਬਜ਼ੁਰਗ ਦਾ ਸ਼ੇਅਰ ਹੋਇਆ ਇੰਡੀਅਨ ਦਾ ਉਹਨਾਂ ਨਾਲ ਜੋ ਸਮਾਂ ਕੱਟਣ ਆਇਆ ਸੀ ਉਹ ਜ਼ਿਆਦਾਤਰ ਲੋਕਾਂ ਨਾਲ ਫੋਨ ਤੇ ਬਿਜ਼ੀ ਰਿਹਾ ਜਾਂ ਰਹੀ ਵਾਟ ਐਵਰ ਦੋਨਾਂ 'ਚ ਇੱਕ ਹੈਗਾ ਠੀਕ ਹੈ ਉਹ ਮਤਲਬ ਆਇਆ ਕਿਸੇ ਕੋਲ ਹੋਇਆ ਸੀ ਪਰ ਉਹਦੀ ਦੁਨੀਆ ਉਸ ਕਮਰੇ ਤੋਂ ਬਾਹਰ ਸੀ ਉਹ ਸਿਰਫ ਉਹਦੀ ਦੇਹ ਉੱਥੇ ਬੈਠੀ ਸੀ ਸੇਮ ਐਜ਼ ਆਈ ਟੋਲਡ ਯੂ ਕਿ ਤੁਹਾਡੇ ਕੋਲ ਸੈੱਲ ਫੋਨ ਤਾਂ ਬੜਾ ਮਹਿੰਗਾ ਪਰ ਤੁਹਾਡਾ ਸਿਗਨਲ ਪ੍ਰੋਪਰਲੀ ਨਹੀਂ ਚੱਲ ਰਿਹਾ ਉਹ ਸੈੱਲ ਫੋਨ ਦੀ ਵੈਲਿਊ ਕੋਈ ਨਹੀਂ ਹੈ ਫਿਰ
4: ਬਿਲਕੁਲ
0: ਸੇਮ ਐਜ਼ ਉਹਨੇ ਕੋਲ ਦੁੱਖ ਘਟਾਉਣ ਆਇਆ ਸੀ ਪਰ ਉਹ ਹੋਰਾਂ ਨਾਲ ਬਹੁਤ ਸਾਰੀਆਂ ਗੱਲਾਂ ਮਾਰੀ ਜਾ ਰਿਹਾ ਸੀ, ਮਤਲਬ ਇੰਨਾ ਬਿਜ਼ੀ ਸੀ
8: ਜੀ,
0: ਜੇ ਇੰਨਾ ਬਿਜ਼ੀ ਤਾਂ ਸਮਝ ਲਓ ਕਿ ਲੇਡੀ ਹੋਊਗੀ ਕੋਈ, ਠੀਕ ਹੈ ਬੰਦਾ ਨੀ ਹੋਣਾ ਬਹੁਤ ਖੂਬਸੂਰਤ ਅੰਦਰੋਂ ਬਹੁਤ ਪਿਆਰੀ, ਪਰ ਉਹਦਾ ਲਾਈਫ ਨਾ ਛੋਟਾ ਜਿਹਾ ਬੋਕਸ ਸੀਗਾ, ਨਿੱਕਾ ਜਿਹਾ ਬੋਕਸ
8: ਜੀ ਜੀ,
0: ਮੈਂ ਲਗਾਤਾਰ 6 ਘੰਟੇ ਉਸ ਬੋਕਸ ਦੇ ਵਿੱਚ ਘੁੰਮਦੇ ਦੇਖਿਆ, ਮਤਲਬ ਬਾਹਰਲੀ ਦੁਨੀਆਂ ਦਾ ਉਹਨੂੰ ਕੁਛ ਨੀ ਪਤਾ
8: ਜੀ
0: ਕਿ ਬਾਹਰ ਕੀ ਹੋ ਰਿਹਾ, ਟਰੰਪ ਕਿਉਂ ਅੱਜ ਅਪਸੈਟ ਆ, ਉਹਨੂੰ ਇਹ ਨੀ ਪਤਾ ਵੀ ਅੱਜ ਟਰੰਪ ਕਿਉਂ ਅਪਸੈਟ ਆ, ਬੰਦਾ ਕਾਹਦਾ ਹੋਇਆ ਜਿਹਨੂੰ ਇਹ ਨਾ ਪਤਾ ਵੀ ਅੱਜ ਕਾਹਦੇ ਲਈ ਅਪਸੈਟ ਆ, ਐਵਰੀਡੇ ਅਪਸੈਟ ਹੁੰਦਾ ਵਿਚਾਰਾ ਉਹ
8: ਜੀ ਜੀ,
0: ਅੱਜ ਵੀ ਅਪਸੈਟ ਹੈ, ਹੈ ਨਾ। ਤੇ ਦੂਸਰਾ ਇੱਕ ਗੋਰਾ ਆਇਆ
8: ਜੀ,
0: ਉਹਨੂੰ ਮੇਰੇ ਕੋਲ ਰਿਹਾ 45-46 hours ਰਿਹਾ, 3 ਦਿਨ ਲਾ ਲਓ ਹੋ ਗਈ
8: ਜੀ,
0: 2.5 ਦਿਨ ਲਾ ਲਓ, 2.5 ਦਿਨਾਂ ਦੇ ਵਿੱਚ ਉਹਨੂੰ 2 ਵਾਰ ਉਹਦਾ ਇੱਕ ਦੋਸਤ ਮਿਲਣ ਆਇਆ
8: ਜੀ,
0: ਉਸ ਆਦਮੀ ਨੇ 2 calls ਮਿਲਾਏ ਲੈਣ ਲਾਈ ਤੋਂ, ਸੈੱਲਫੋਨ ਉਹਦੇ ਕੋਲ ਹੈ ਨਹੀਂ ਸੀ, ਇੱਕ ਚ ਉਹਨੇ ਕਿਹਾ ਕਿ ਮੇਰਾ ਜਿਹੜਾ ਗਾਰਬੇਜ ਆ ਉਹ ਚੱਕ ਕੇ ਬਾਹਰ ਸੁੱਟ ਦਿਓ, ਮਤਲਬ ਉਹਦਾ ਘਰ ਹੈਗਾ ਤੇ ਉਹ ਇਕੱਲਾ ਰਹਿੰਦਾ ਉਹ ਚ
8: ਜੀ,
0: ਉਹਨੇ ਕਿਸੇ ਨੇਬਰ ਨੂੰ ਕਿਹਾ ਕਿ ਆਹਾ ਆਹਾ ਚੀਜ਼ਾਂ ਗਾਰਬੇਜ ਦੀਆਂ ਇੱਦਾਂ ਮੇਰੀਆਂ ਬਾਹਰ ਰੱਖਦੀ, ਇਹ ਉਹਦਾ ਲਾਈਫ ਦਾ ਡਿਸਿਪਲਿਨ ਸੀਗਾ, ਡਿਸਿਪਲਿਨ ਦਿਖ ਰਿਹਾ ਸੀ ਉਹਦੀ ਗੱਲ ਚੋਂ
8: ਜੀ।
0: ਦੂਸਰਾ ਨੰਬਰ 2 ਦੇ ਉੱਤੇ ਉਹਨੂੰ ਇੱਕੋ ਬੰਦਾ ਮਿਲਣ ਆਇਆ, ਜਦੋਂ ਉਹ ਮਿਲਣ ਆਇਆ ਉਹਨੇ ਸਿਹਤ ਤੇ ਬਹੁਤ ਥੋੜੀ ਗੱਲ ਕੀਤੀ, ਵਿੱਚ ਉਹਨੇ ਟਰੰਪ ਦੇ ਉੱਤੇ ਥੋੜੀ ਜਿਹੀ ਗੱਲ ਕੀਤੀ ਕਿ ਇਹ ਸ਼ਦਾਈ ਹੋ ਗਿਆ ਲੱਗਦਾ, ਇਹ ਪਾਗਲ ਹੋ ਚੁੱਕਿਆ ਆਦਮੀ
8: ਜੀ,
0: ਹੈ ਨਾ। ਮੈਂ ਬੜਾ ਹੱਸ ਰਿਹਾ ਸੀ ਇੱਧਰ ਬੈਠਾ, ਮੈਂ ਕਹਿੰਦਾ ਮੇਰਾ ਫੇਵਰਟ ਬੰਦਾ ਛੇੜ ਲਿਆ ਇਹਨਾਂ ਨੇ, ਤੇ ਉਹ ਕਹਿੰਦਾ ਸ਼ਦਾਈ ਹੋ ਗਿਆ ਇਹ ਆਦਮੀ, ਪਾਗਲ ਹੋ ਗਿਆ, ਤੇ ਹੁਣ ਐਂ ਕਹਿ ਰਿਹਾ ਅੱਜ। ਉਹ ਬ੍ਰਿਟਨ, ਉਹ ਬ੍ਰਿਟਿਸ਼ ਸੀਗਾ,
8: ਓਕੇ,
0: ਉਹ ਬ੍ਰਿਟਨ ਤੋਂ ਮੂਵ ਹੋਇਆ ਗੋਰਾ ਸੀ
8: ਜੀ।
0: ਇਹ ਜਿਹੜੀ ਇਹਦੇ ਪ੍ਰੋਨਾਂਸੀਏਸ਼ਨ ਹੁੰਦੀ ਆ, ਇਹ ਥੋੜੇ ਡਿਫਰੈਂਟਲੀ ਕਹਿ ਰਿਹਾ, ਐਕਸੈਂਟ ਜਿਹੜਾ ਵਰਡ ਪ੍ਰੋਨਾਂਸੀਏਸ਼ਨ ਜਿਹੜੀ ਇਹਨੇ ਡਿਫਰੈਂਟ ਹੁੰਦੀ ਆ, ਤੇ ਉਹ ਉਵੇਂ ਬੋਲ ਰਿਹਾ ਸੀ
8: ਜੀ,
0: ਤੇ ਉਹ ਕਹਿੰਦਾ ਉਹ ਇੰਨਾ ਜਿੰਦਾ ਦਿਲ ਜਿਹਾ ਆਦਮੀ, ਪ੍ਰੋਬਲਮ ਇੰਨੀਆਂ ਵੱਡੀਆਂ ਉਹਦੀਆਂ, ਉਹਦੀਆਂ ਪਲਾਜ਼ਮਾ ਪਲੂਜ਼ਮਾ ਤੱਕ ਦੀਆਂ ਪ੍ਰੋਬਲਮ ਸੀਗੀਆਂ, ਬਲੱਡ ਪ੍ਰੈਸ਼ਰ ਬੰਦ ਹੋ ਜਾਂਦੇ ਸੀ ਬਣਨੇ, ਇਸ ਲੈਵਲ ਦੀਆਂ ਪ੍ਰੋਬਲਮ ਸੀ, ਚੜ੍ਹਦੀ ਕਲਾ ਵਾਲਾ ਬੰਦਾ, ਚੜ੍ਹਦੀ ਕਲਾ, ਮਤਲਬ ਚਿੰਤਾ ਹੀ ਨਹੀਂ ਕੋਈ, ਹਾਏ ਹਾਏ ਜ਼ਰੂਰ ਕੀਤੀ ਉਸ ਸਮੇਂ ਦੇ ਵਿੱਚ ਜਦੋਂ ਤੁਸੀਂ ਲੰਘਦੇ ਹੋ। ਆਈ ਬਿਨ ਟੂ ਦਾ ਹੋਸਪਿਟਲਾਈਜ਼ 2 times, ਤਿੰਨ ਵਾਰ ਹੋਇਆ ਇੱਕ ਇੰਡੀਆ ਅਤੇ 2 ਵਾਰ ਇੱਥੇ, ਹਰ ਵਾਰ ਕੁਛ ਸਿੱਖ ਕੇ ਬਾਹਰ ਪਰਮਾਤਮਾ ਕੱਢਦੇ ਨੇ ਕਿ ਚੱਲ ਵੀ ਬਾਹਰ ਜਾ, ਹੁਣ ਬਹੁਤੇ ਲੋਕਾਂ ਨੂੰ ਜਾ ਕੇ ਦੱਸਦੇ ਕਿ ਜ਼ਿੰਦਗੀ ਦੀਆਂ ਇਹਨਾਂ ਚੀਜ਼ਾਂ ਨੂੰ, ਆਪਣੀਆਂ ਨੂੰ ਨਿਆਮਤ ਸਮਝ ਕੇ ਚੱਲਣਾ ਸ਼ੁਰੂ ਕਰੋ, ਤੁਸੀਂ ਸ਼ੁਕਰ ਹੈ ਪਰਮਾਤਮਾ ਦਾ ਕਿ ਤੁਸੀਂ ਚੱਲ ਕੇ ਘਰੋਂ ਗਏ ਹੋ
8: ਜੀ,
0: ਭੱਜੇ ਕੇ ਥੱਲੇ ਪੌੜੀਆਂ ਉਤਰੇ ਹੋ, ਸ਼ੁਕਰ ਹੈ ਪਰਮਾਤਮਾ ਦਾ ਖਾਣਾ ਪੀਣਾ ਸਭ ਮਿਲ ਗਿਆ। ਉਹਨਾਂ ਨੂੰ ਪਤਾ ਕੀ ਮਿਲਦਾ ਉੱਥੇ ਹੋਸਪਿਟਲ 'ਚ, ਮੈਂ ਬੜਾ ਹੱਸਦਾ ਸੀ ਜਦੋਂ ਖਾਣਾ ਲੈ ਕੇ ਆਉਂਦੇ, ਮੈਂ ਕਿਹਾ ਲੈ ਮੇਰਾ ਵੇਟ ਘਟਾਉਣ ਗਿਆ, ਉਹਦਾ ਤਾਂ ਨਹੀਂ ਘਟਦਾ, ਉਹਨਾਂ ਨੇ ਇੱਕ ਪਾਣੀ ਉਬਲਿਆ ਦੇਣਾ ਸਾਨੂੰ, ਹੈਨਾ, ਥੋੜੇ ਜਿਹੇ ਚੌਲ ਕਦੇ ਉੱਤੇ ਉਹਦੇ ਛੋਲੇ ਮੁੱਦੇ ਮਾਰ ਦੇਣੇ,
9: ਤੇ ਕਦੇ ਹਾਂ
0: ਉਹ ਵਧੀਆ ਲੱਗਣ ਲੱਗ ਗਿਆ, ਵਧੀਆ ਲੱਗਦਾ ਸੀ ਸਵਾਦਾਂ ਤੋਂ ਪਰੇ ਹਟ ਕੇ। ਤੇ ਉਹਨਾਂ ਨੇ ਉਹਨਾਂ ਨੂੰ ਫੂਡ ਦੇਣਾ, ਇੱਕ ਫੂਡ 6 ਵਜੇ ਦੇ ਦੇਣਾ, ਇੱਕ ਫੂਡ ਸਵੇਰੇ 11 ਵਜੇ ਦੇ ਦੇਣਾ, ਇੱਕ ਸਵੇਰੇ ਜੇ ਆ ਕੇ 7 ਵਜੇ 8 ਵਜੇ ਚਾਹ ਦੇ ਦੇਣੀ ਆ, ਤੇ ਚਾਹ ਵੀ ਦੇਖ ਲਓ ਕਿਹੜੀ ਆ, ਡੱਬੀ ਜੀ ਖੋਲ ਕੇ ਦੁੱਧ ਸਿੱਟ ਲਓ ਵਿੱਚ, ਤੇ ਆਪਣੇ ਲਈ ਉਹ ਫਾਹਾ ਵੱਡਾ, ਆਪਣੇ ਤਾਂ ਜਦ 5-7 ਵਾਲੇ ਨਹੀਂ ਹੁੰਦੇ, ਗੱਲੇ ਨੀ ਬਣਦੀ ਵੀ ਚਾਹ ਬਣੀ ਆ, ਹੈ ਜਿਵੇਂ ਕਹਿੰਦੇ 8 ਚੀਜ਼ਾਂ ਪਾਉਂਦੇ ਆ ਚਾਹ 'ਚ, 8 ਚੀਜ਼ਾਂ ਪਾਉਂਦੇ ਆ, ਚਾਹ ਨਾ ਹੋ ਗਈ ਮਲਬਾ ਹੋ ਗਿਆ, ਆਪਾਂ ਇੱਦਾਂ ਬਣਾ ਕੇ ਪੀਂਦੇ ਹਾਂ, ਵਿੱਚ ਗੁੜ ਵੀ ਪਾ ਦਿਓ, ਆਹ ਵੀ ਪਾ ਦਿਓ
8: ਜੀ ਜੀ।
0: ਸੋ ਜ਼ਿੰਦਗੀ ਖੂਬਸੂਰਤ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। ਬ੍ਰਿਜੀ ਮੈਸੇਜ ਦਿਓ ਇੱਕ ਵਾਰ ਫਿਰ,
9: ਬ੍ਰਿਜੀ ਆਪ ਆਨ
0: ਏਅਰ, ਬ੍ਰਿਜੀ ਬ੍ਰਿਜੀ, ਇੱਕ ਤਾਂ ਬ੍ਰਿਜੀ ਦੀ ਪ੍ਰੋਬਲਮ ਹੈ, ਇਹਨੂੰ ਪੰਜਾਬੀ ਨਹੀਂ ਸਮਝ ਆਉਂਦੇ, ਐਂ ਲੱਗਣਾ ਦਾ ਵੀ ਗੱਲ ਹੋ ਚੁੱਕੀ ਹੈ ਦੀ।
9: ਬ੍ਰਿਜੀ ਆਪ ਆਨ ਏਅਰ ਹੋ, ਆਪਣਾ ਮੈਸੇਜ ਦੇ ਦਿਓ,
0: ਮੈਂ ਦੇ ਦਿੰਦਾ, ਚਲੋ
9: ਮੇ ਬੀ ਕਾਲ ਆ ਗਈ ਹੋਣੀ ਕੋਈ।
0: ਹਾਂ ਬ੍ਰਿਜੀ ਨੂੰ ਕਾਲ ਕਰਨੀ ਹੈ, ਤੁਹਾਡੀ ਬਾਡੀ ਦੇ ਬਾਹਰੋਂ ਤੇ ਅੰਦਰੋਂ ਦੋਨੋਂ ਜਗ੍ਹਾ ਤੋਂ ਸੇਵਾ ਹੋਜੂ ਤੁਹਾਡੀ, ਸੇਕ ਦੇ ਨਾਲ ਤੁਹਾਡੀ ਜਿਹੜੇ ਅੰਦਰਲੇ ਸੋਜਿਸ਼ ਆ, ਸੋਜਿਸ਼ ਸਭ ਤੋਂ ਵੱਡੀ ਬਿਮਾਰੀ ਹੁੰਦੀ ਹੈ, ਸਵੈਲਿੰਗ
8: ਜੀ,
0: ਸਵੈਲਿੰਗ ਨੂੰ ਠੀਕ ਕਰਨਾ, ਬਾਡੀ ਨੂੰ ਠੀਕ ਕਰਨਾ, ਮਤਲਬ ਇਹ ਚੀਜ਼ ਨੂੰ ਫਾਰਮੂਲੇ ਦੇ ਤੌਰ ਤੇ ਯੂਜ਼ ਕਰ ਲਓ, ਜਿਹੜਾ A+B ਮੈਨੂੰ ਹੁਣ ਤੱਕ ਸਮਝ ਨਹੀਂ ਆਇਆ ਮੈਥ ਦੇ ਵਿੱਚ ਹੁੰਦਾ ਸੀ, ਪਰ ਆਹ ਸਮਝ ਆਇਆ ਕਿ ਸਵੈਲਿੰਗ ਖਤਮ ਕਰਨੀ, ਬਾਡੀ ਨੂੰ ਤੰਦਰੁਸਤ ਕਰਨਾ, ਤੇ ਬਾਡੀ ਨੂੰ ਅੰਦਰੋਂ ਦੇਖਣਾ ਨਾ, ਧੱਕਾ ਕਰਨਾ ਬਾਡੀ ਨਾਲ, ਬਾਹਰੋਂ ਬਾਡੀ ਨੂੰ ਦੇਖੀ ਜਾਣਾ
8: ਜੀ,
0: ਕਦੇ ਟੈਟੂ ਬਣਾ ਲਿਆ, ਹੈ ਟੈਟੂ ਕਿਤੇ ਬਣਾ, ਪੰਕਜ ਜੀ ਆਪਕੇ ਬਣਾ,
8: ਨਹੀਂ ਨਹੀਂ ਨਹੀਂ,
0: ਸੰਤੋਸ਼ ਜੀ ਤੁਹਾਡੇ ਬਣਿਆ,
9: ਹਾਂਜੀ
0: ਹਾਂਜੀ, ਮੇਰੇ ਵੀ ਬਣਿਆ ਨਹੀਂ ਹੈਗਾ, ਅੱਛਾ ਕਦੇ ਟੈਟੂ ਬਣਾ ਲਿਆ। ਸੋ ਇਹ ਸਭ ਚੀਜ਼ਾਂ ਨੇ, ਫਿਲਹਾਲ ਇਹ ਸਭ ਤੋਂ ਪਹਿਲਾਂ ਚੱਲ ਕੇ ਸਿਹਤ ਦਾ ਖਿਆਲ ਰੱਖੋ, ਬ੍ਰਿਜੀ ਨੂੰ ਕਾਲ ਕਰੋ, ਬ੍ਰਿਜੀ ਤੁਹਾਡੇ ਨਾਲ ਤੁਹਾਡੀ ਬਾਡੀ ਦੀ ਇੰਟਰੋਡਕਸ਼ਨ ਕਰਾਊਗਾ, ਜਿਹੜੇ ਪਾਰਟਸ ਤੁਸੀਂ ਦੇਖ ਨਹੀਂ ਸਕਦੇ, ਆਪਣੀ ਬੈਕ, ਆਪਣੀਆਂ ਲੈਗਸ, ਕੋਈ ਗੱਠਾਂ ਬਣ ਰਹੀਆਂ ਨੇ, ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਆ, ਬਲੱਡ ਪ੍ਰੈਸ਼ਰ ਇਜ਼ ਵੈਰੀ ਮਤਲਬ ਸ਼ੁੱਡ ਬੀ ਔਨ ਡੀਸੈਂਟ ਲੈਵਲ ਤੇ ਅਸੀਂ ਸਾਹ ਲੈਂਦੇ ਹਾਂ ਸਿਰ ਤੇ ਸਾਡਾ ਖੂਨ ਸਾਡੀ ਜ਼ਿੰਦਗੀ ਨੂੰ ਅੱਗੇ ਅੱਗੇ ਵਧਾਉਂਦਾ ਪਿਆ ਤੇ ਤੁਸੀਂ ਬ੍ਰਿਜੀ ਨੂੰ 647-619-1369 647-619-1369 ਟਨਸ ਆਫ ਕਾਲਸ ਲਈ ਬੰਡਲ ਆਫ ਥੈਂਕਸ ਮੇਰੇ ਬਹੁਤ ਸਾਰੇ ਥੈਂਕਸ ਤੁਹਾਨੂੰ ਬਹੁਤ ਸਾਰਿਆਂ ਨੂੰ ਪਹੁੰਚ ਚੁੱਕੇ ਨੇ ਤੇ ਬਹੁਤ ਸਾਰੇ ਕਾਲਸ ਦੇ ਵਾਸਤੇ ਪੀਐਸ ਰਿਪੋਰਟ ਦਾ ਟਰੈਕ 6 ਜਿੱਥੇ ਵੈਸਟ ਜੈਟ ਜਾਣ ਨੂੰ ਖੜੀ ਹੈ ਉੱਥੇ ਕੁਛ ਖਬਰਾਂ ਖਬਰਾਂ ਦੇ ਵਿੱਚ ਇਹ ਹੈ ਕਿ ਮਾਰਕ ਕਾਰਨੀ ਵੱਲੋਂ ਜਿਹੜਾ ਕਿ ਮੈਂ 3 ਦਿਨ ਪਹਿਲਾਂ ਬੋਲ ਕੇ ਗਿਆ ਸੀ ਕਿ ਯੂਰਪੀਅਨ ਯੂਨੀਅਨ ਨਾਲ ਇੱਕ ਡਿਫਰੈਂਟ ਟਾਈਪ ਦਾ ਐਗਰੀਮੈਂਟ ਬਣਾਇਆ ਗਿਆ ਹੈਗਾ ਜਿਹੜਾ ਇੱਕ ਸਾਈਡ ਲਾਈਨ ਐਗਰੀਮੈਂਟ ਹੈ ਜਿਹਦੇ ਮੁਤਾਬਕ 28 ਮੁਲਕਾਂ ਦੇ ਵਿੱਚੋਂ ਅਸੀਂ 29ਵਾਂ ਮੁਲਕ ਨਹੀਂ ਹੈਗੇ ਪਰ ਅਸੀਂ ਐਸੋਸੀਏਟ ਮੁਲਕ ਹਾਂ ਯਾਨੀ ਕਿ ਇਹ ਐਸੋਸੀਏਟ ਮੁਲਕ ਇਸ ਲਈ ਗਿਣਨਾ ਹੁੰਦਾ ਤੁਸੀਂ ਇੱਕ ਤਾਂ ਵਪਾਰਕ ਤੌਰ ਦੇ ਉੱਤੇ ਬਾਰਡਰ ਖੁੱਲ ਜਾਂਦੇ ਨੇ ਆਪਸ 'ਚ
8: ਜੀ
0: ਟੈਕਸ ਬਰੈਕਟ ਚੇਂਜ ਹੋ ਜਾਂਦੀਆਂ ਨੇ ਜਿਹੜੇ ਬਿਜ਼ਨਸ ਕਰਨਗੇ ਨਾ ਜਿਵੇਂ ਅੱਜ ਸਵੇਰੇ ਮੈਂ ਮੇਨ ਸਟ੍ਰੀਮ ਸੁਣ ਰਿਹਾ ਸੀ ਇੱਕ ਗ੍ਰੀਕ ਰਿਪੋਰਟਰ ਕਾਲ ਕਰ ਰਿਹਾ ਸੀ ਜਿਹੜਾ ਕਿ ਕੈਨੇਡੀਅਨ ਆ
8: ਜੀ
0: ਹਾਂਜੀ ਉਹ ਕਹਿੰਦਾ ਵੀ ਗ੍ਰੀਸ ਦੇ ਵਿੱਚ ਇਹ ਗੱਲਬਾਤ ਸ਼ੁਰੂ ਹੋ ਚੁੱਕੀ ਆ ਕਿ ਕੈਨੇਡਾ ਨੂੰ ਕੀ ਐਕਸਪੋਰਟ ਕੀਤਾ ਜਾ ਸਕਦਾ ਤੇ ਕੈਨੇਡਾ ਤੋਂ ਕੀ ਇੰਪੋਰਟ ਕੀਤਾ ਜਾ ਸਕਦਾ
8: ਜੀ
0: ਟ੍ਰਾਂਜੈਕਸ਼ਨਲ ਲੈਵਲ ਤੇ ਮੋਰ ਜਿਹੜੇ ਹੈਗੇ ਨੇ ਸਾਡੀ ਕੰਟਰੀ 'ਚ ਟ੍ਰਾਂਜੈਕਸ਼ਨ ਹੋਣਗੇ ਯੂਰਪ ਤੇ ਟੂਰਿਜ਼ਮ ਤੋਂ ਲੈ ਕੇ ਸਾਡੀ ਹੋਟਲ ਇੰਡਸਟਰੀ ਨੂੰ ਬੜਾ ਪ੍ਰੋਫਿਟ ਹੋਊਗਾ ਜੇ ਤੁਸੀਂ ਡਬਈ ਕਾਮਯਾਬ ਆ ਡਬਈ ਨੂੰ ਇਸ ਲਈ ਨਾ ਸਮਝੋ ਕਿ ਤੁਸੀਂ ਭਾਰਤ ਤੋਂ ਜਹਾਜ਼ ਚੜ੍ਹ ਕੇ ਜਾਂਦੇ ਹੋ ਤੁਹਾਡੀ ਨਹੀਂ ਬੜੀ ਗਿਣਤੀ ਹੈਗੀ ਜਿਹੜੇ ਉਹਨਾਂ ਦੇ ਸੁਪਰ ਐਕਸਪੈਂਸਿਵ ਲੈਵਲ ਦੇ ਜਿਹੜੇ ਉਹਨਾਂ ਦੇ ਇੱਕ ਪਲਾਨ ਨੇ ਵਿਕਦੇ ਨੇ ਟੂਰਿਜ਼ਮ ਦੇ ਵਿੱਚ
8: ਜੀ ਜੀ
0: ਉਹ ਵਿਕਦੇ ਨੇ ਯੂਰਪੀਅਨ ਲੋਕਾਂ ਨੂੰ ਉਹ ਖਰਚਦੇ ਨੇ
8: ਜੀ
0: ਯੂਰਪੀਅਨਸ ਜਿਹੜੇ ਨੇ ਅਮਰੀਕਾ ਔਰ ਡਬਈ ਨੂੰ ਛੱਡ ਕੇ ਕੈਨੇਡਾ ਵੱਲ ਵੱਧ ਪ੍ਰਾਇੋਰਟੀ ਦੇਣਗੇ ਕਿਉਂਕਿ ਉਹਨਾਂ ਦਾ ਤਾਪਮਾਨ ਵੀ ਉੱਥੋਂ ਦਾ ਸਾਡੇ ਵਰਗਾ ਹੀ ਹੈਗਾ ਰਹਿਣ ਸਹਿਣ ਸਾਡੇ ਵਰਗਾ
8: ਜੀ
0: ਹੁਣ ਉਹ ਕਹਿ ਰਿਹਾ ਸੀ ਕਿ ਗ੍ਰੀਕ ਜਿਹੜਾ ਹੈਗਾ ਤੇ ਕੈਨੇਡਾ ਦੇ ਰਹਿਣ ਸਹਿਣ 'ਚ ਬਾਹਲਾ ਫਰਕ ਨਹੀਂ ਹੈਗਾ
8: ਜੀ ਜੀ
0: ਬਈ ਸਾਡੇ ਲੋਕ ਬੜੇ ਐਕਸਾਈਟਡ ਨੇ ਕਿ ਅਸੀਂ ਕੈਨੇਡਾ ਦੇ ਨਾਲ ਗਵਰਨਮੈਂਟ ਜਿਹੜੇ ਡੋਰ ਓਪਨ ਕਰੂਗੀ ਅਸੀਂ ਹੋਰ ਟ੍ਰਾਂਜੈਕਸ਼ਨਸ ਕਰ ਸਕਦੇ ਹਾਂ ਅਸੀਂ ਅਮਰੀਕਾ ਨੂੰ ਇਗਨੋਰ ਨਹੀਂ ਕਰ ਸਕਦੇ ਅਮਰੀਕਾ ਨੂੰ ਇਗਨੋਰ ਕਰਨਾ ਪੋਸੀਬਲ ਨਹੀਂ ਰਾਈਟ ਨਾਓ
8: ਜੀ
0: ਬਟ ਅਮਰੀਕਾ ਸਾਨੂੰ ਇਗਨੋਰ ਕਰਕੇ ਕੰਮ ਚਲਾ ਲੂਗਾ ਡੋਨਲਡ ਟਰੰਪ ਦੀ ਹੇਕ ਭੰਨੀ ਗਈ ਹੈ ਤਦੇ ਕੱਲ੍ਹ ਜਦੋਂ ਇੱਕ ਡਾਕੂਮੈਂਟ ਦੇ ਉੱਤੇ ਅਨਾਊਂਸਮੈਂਟ ਇੱਧਰ ਮਾਰ ਕਰ ਨਹੀਂ ਕਰਦਾ ਜਿਵੇਂ ਇੱਕ ਮਹਿਬੂਬਾ ਨਹੀਂ ਹੁੰਦੀ ਉਹ ਤੁਹਾਨੂੰ ਛੱਡ ਕੇ ਦੂਜੇ ਕਿਸੇ ਬੰਦੇ ਨਾਲ ਰਹਿਣ ਲੱਗ ਜਾਂਦੀ ਹੈ ਤੇ ਤੁਸੀਂ ਉਹਦੇ ਬਰਥਡੇ ਪੋਸਟ ਕੀਤੇ ਤੇ ਖਿੱਚਦੇ ਹੁੰਦੇ ਹੋ ਇਹ ਸੜੀ ਲੰਡਰ ਆ ਇੱਕ ਨੰਬਰ ਦੀ ਇਹ ਤਾਂ ਸੜੀ ਆਇਆ ਹੈ ਨਾ ਪਰ ਤੁਸੀਂ ਉਹਨੇ 4 ਸਾਲ ਬਿਤਾਏ ਹੁੰਦੇ ਆ ਤੁਸੀਂ ਉਹਨੂੰ ਹੀ ਲੰਡਰ ਕਹਿ ਰਹੇ ਹੁੰਦੇ ਹੋ ਸੇਮ ਥਿੰਗ ਡੋਨਲਡ ਟਰੰਪ ਕਰ ਰਿਹਾ ਸੀ ਕੱਲ੍ਹ
8: ਸੋ
0: ਉਹਨੂੰ ਬੜੀ ਤਕਲੀਫ ਹੋਈ ਡਾਕੂਮੈਂਟਸ ਜਿਹੜੇ ਨੇ ਉਹਨਾਂ ਦੇ ਸਿਗਨੇਚਰਸ ਦੇ ਉੱਪਰ ਕਿ ਉਹਨੇ ਉਹਦੇ ਉੱਤੇ ਵੀ ਇੱਕ ਕੁਐਸਚਨ ਕਰ ਦਿੱਤਾ ਕਿ ਯੂਰਪ ਨਾਲ ਵੀ ਮੈਂ ਹੁਣ ਟੈਰਿਫ ਰਾਹੀਂ ਦੇਖੂੰਗਾ
8: ਜੀ
0: ਹੁਣ ਡੋਨਲਡ ਟਰੰਪ ਦਾ ਜਿਹੜਾ ਹੈਗਾ ਜਿਹੜਾ ਇਹ ਟੈਰਿਫ ਵਾਲਾ ਬੰਬ ਆ ਫਟ ਚੁੱਕਿਆ
8: ਤੇ
0: ਇਹਦੇ ਜ਼ਰਾ ਚਿਥੜੇ ਇਹਨਾਂ ਵੱਲੇ ਡਿੱਗੇ ਨੇ ਦੂਸਰੇ ਪਾਸੇ ਕੱਲ੍ਹ ਅਮੈਰੀਕਨ ਬੈਂਕ ਜਿਹੜੀ ਹੈਗੀ ਆ ਗਵਰਨਿੰਗ ਬਾਡੀ ਆ ਉਹਨੇ ਇੰਟਰਸਟ ਰੇਟ ਵਧਾ ਦਿੱਤਾ ਵਧਾਇਆ ਜਪਾਨ ਨੇ ਵੀ ਹੈ 4-5 ਮਹੀਨੇ ਪਹਿਲਾਂ ਵਧਾਇਆ ਸੀ ਉਹਨਾਂ ਨੇ ਇੰਟਰਸਟ ਰੇਟ ਵਧਾਇਆ ਲੋਕਾਂ 'ਚ ਕੰਜ਼ਿਊਮਰ ਦੇ ਵਿੱਚ ਜ਼ਿਆਦਾ ਨਾ ਖਰਚਣ ਨੂੰ ਡਰਾਵਾ ਪੈਦਾ ਕਰਨ ਲਈ
8: ਜੀ
0: ਵੀ ਉਹ ਜ਼ਿਆਦਾ ਨਾ ਖਰਚਣ ਮਹਿੰਗਾਈ ਦੇ ਵਿੱਚ ਮਹਿੰਗਾਈ ਨੂੰ ਆਦਤ ਨਾ ਬਣਾ ਲੈਣ
8: ਜੀ ਜੀ
0: ਵਧਣ ਦਾ ਕਾਰਨ ਹੈ ਡੀਜ਼ਲ ਐਂਡ ਗੈਸ ਡੋਨਲਡ ਟਰੰਪ ਹੀ ਕਾਰਨ ਹੈ ਇਸ ਸਮੇਂ ਸਿਆਸੀ ਡੈਮੇਜਸ ਜਿਹੜੇ ਨੇ ਇੰਨੇ ਵੱਡੇ ਲੈਵਲ 'ਤੇ ਹੋ ਚੁੱਕੇ ਨੇ ਟੈਕਸਸ ਇੱਕ ਐਸੀ ਸਟੇਟ ਆ ਵੀ ਤੁਸੀਂ ਕਹੋ ਵੀ ਜਿਵੇਂ ਨਰਿੰਦਰ ਮੋਦੀ ਕਹਿੰਦਾ ਸੀ ਮੇਰੀ ਹੋਰ ਕੋਈ ਇੱਛਾ ਨਹੀਂ ਹੈ ਜ਼ਿੰਦਗੀ 'ਚ ਮੇਰੀ ਇੱਕ ਇੱਛਾ ਕਿ ਮੈਂ ਦੀਦੀ ਨੂੰ ਇਲੈਕਸ਼ਨ 'ਚ ਹਰਾਉਣਾ
8: ਜੀ
0: ਮਮਤਾ ਬੈਨਰਜੀ
8: ਜੀ ਜੀ
0: ਇੱਕ ਪ੍ਰਧਾਨ ਮੰਤਰੀ ਕਹੇ ਕਿ ਸਟੇਟ ਦੀ ਚੀਫ ਮਿਨਿਸਟਰ ਨੂੰ ਹਰਾਉਣਾ ਹੈ ਮੇਰੀ ਇੱਛਾ ਬਈ ਇਹ ਈਗੋ ਬਣ ਗਈ ਆ
8: ਜੀ
0: ਸੋ ਜਿਹੜਾ ਇਹ ਸਾਰਾ ਸਿਸਟਮ ਹੈ ਇਹਦੇ 'ਚ ਡੋਨਲਡ ਟਰੰਪ ਹੁਣ ਇੱਦਾਂ ਕਰੈਸ਼ ਹੋ ਰਹੇ ਨੇ ਇਸ ਸਮੇਂ ਅਤੇ ਜਿਸ ਤਰ੍ਹਾਂ ਦੇ ਕੋਈ ਵੀ ਸਵਾਲ ਕਰਦਾ ਫੋਕਸ ਨਿਊਜ਼ 'ਤੇ ਉਹਨੂੰ ਸਵਾਲ ਆਇਆ ਲੜਾਈ ਦੇ ਉੱਪਰ ਤੇਲ ਦੇ ਰੇਟ ਦੇ ਉੱਪਰ ਮਹਿੰਗਾਈ ਦੇ ਉੱਪਰ ਬੜੇ ਅਜੀਬ ਕਿਸਮ ਦੇ ਜਵਾਬ ਜਿਹੜੇ ਦੇ ਰਿਹਾ ਸੀ ਉਹਦੇ 'ਚ ਇਹ ਲੱਗ ਰਿਹਾ ਕਿ ਉਹਦੀ ਮੈਂਟਲ ਹੈਲਥ ਜਿਹੜੀ ਠੀਕ ਨਹੀਂ ਹੈ ਉਹ ਇੱਕ ਇੱਕ ਇੱਕ ਸਨਕੀ ਟਾਈਪ ਦਾ ਬੁੱਢਾ ਨਹੀਂ ਹੁੰਦਾ ਜਿਹੜਾ ਜਿਹਨੂੰ ਚੌਧਰ ਮਿਲ ਜਾਵੇ ਘਰ 'ਚ ਹਾਂ ਉਹਨੇ ਸਿਰ ਨਹੀਂ ਢੱਕਿਆ ਸੀ ਪਹਿਲੇ ਦਿਨ ਇਹਦੀ ਇਹੀ ਕੀਤਾ ਸੀ ਇਹਨੂੰ ਠੋਕੂ ਪਹਿਲਾਂ
8: ਜੀ ਜੀ
0: ਕੁੜੇ ਕਿੱਧਰ ਆ ਤੂੰ ਐਂ ਕਰਕੇ ਉਹ ਚੀਜ਼ ਦੇ ਉੱਤੇ ਉਹ ਜਾ ਪਿਆ ਹੈਗਾ
10: ਜੀ
0: ਬਈ ਉਹ ਇੱਕ ਨੈਸ਼ਨਲ ਲੈਵਲ ਦੇ ਲੀਡਰ ਦੇ ਤੌਰ ਦੇ ਉੱਤੇ ਨਹੀਂ ਉਹ ਇੱਕ ਇੰਟਰਨੈਸ਼ਨਲ ਲੈਵਲ ਦੇ ਲੀਡਰ ਦੇ ਤੌਰ ਤੇ ਪ੍ਰੋਸੀਡ ਹੋਣਾ ਚਾਹੀਦਾ ਸੀ ਉਹ ਨੈਸ਼ਨਲ ਲੈਵਲ ਤੇ ਪ੍ਰੋਸੀਡ ਕਰਨ ਲੱਗ ਗਿਆ ਆਪਣੇ ਵੋਟਾਂ ਨੂੰ ਖੁਸ਼ ਕਰਨ ਲੱਗ ਗਿਆ
8: ਜੀ
0: ਪ੍ਰਧਾਨ ਜਿਹੜਾ ਸੀ ਅਮਰੀਕਾ ਦਾ ਜਦੋਂ ਬੋਲਦਾ ਸੀ ਪੂਰੀ ਦੁਨੀਆ ਖੜ ਕੇ ਸੁਣਦੀ ਸੀ ਕਿ ਪ੍ਰਧਾਨ ਕੀ ਕਹਿਣ ਲੱਗਿਆ ਕਿਉਂਕਿ ਉਹਨੂੰ ਦੁਨੀਆ ਦਾ ਪ੍ਰਧਾਨ ਮੰਨਿਆ ਜਾਂਦਾ ਸੀ
8: ਜੀ ਜੀ
0: ਠੀਕ ਹੈ ਜਦੋਂ ਦੁਨੀਆ ਦਾ ਪ੍ਰਧਾਨ ਸਿਰਫ ਛੋਟਾ ਜਿਹਾ ਇੱਕ ਲੈਟਰ ਭੇਜਿਆ ਸੀਗਾ ਇਹਨਾਂ ਨੇ ਦਿੱਲੀ
10: ਜੀ
0: ਆੜਾ ਗੈਂਗ ਗੁੰਗ ਜਿਹੜਾ ਗੁੰਡੇ ਗਾਂਡੇ ਜਿਹਨੇ ਰੱਖੇ ਫੜੇ ਗਏ ਸਾਰੇ ਹੁਣ ਇਕੱਠੇ ਕਰਤੇ ਇਕੱਠੇ ਕਰਕੇ ਜੇਬ 'ਚ ਪਾਤੇ ਦਿਨਾਂ 'ਚ ਇਹਨਾਂ ਨੇ
8: ਜੀ ਜੀ ਜੀ
0: ਉਹਨਾਂ ਨੇ ਇੱਕ ਲੈਟਰ ਜੋ ਬਾਈਡਨ ਨੇ ਭੇਜਿਆ ਸੀ ਦਿੱਲੀ ਦਿੱਲੀ ਹਿਲਾ ਕੇ ਰੱਖਤੀ ਸੀ ਉਹਨੂੰ ਕਿਹਾ ਕਿ ਇਹਨੂੰ ਕੰਟਰੋਲ ਕਰ ਲਓ ਬੰਦਾ ਤੁਹਾਡਾ ਅਸੀਂ ਲਿਆ ਫੜ ਤੁਹਾਡੇ ਖਿਲਾਫ ਉਹਨੇ ਸਟੇਟਮੈਂਟ ਦਿੱਤੀ ਜੇ ਇਹ ਬੰਦਾ ਅਸੀਂ ਇੰਟਰਨੈਸ਼ਨਲ ਮੰਚ 'ਤੇ ਲੈ ਗਏ ਤੁਹਾਡੀ ਸਿਆਸਤ ਤਾਂ ਪਰੇ ਗਈ ਥੋੜਾ ਜਲੂਸ ਬਹੁਤ ਨਿਕਲਣਾ ਹੈਗਾ
8: ਜੀ,
0: ਫਲਾਣਾ ਜੇਲ੍ਹ ਮੈਂ ਬੈਠਾ, ਧਮਕਾਣਾ ਗੁੰਡਾ ਬੈਠਾ, ਚਿੰਦੀ ਚੋਰ ਜੇ ਬੰਦੇ ਇਹਨਾਂ ਨੇ ਬਣਾਏ ਹੋਏ ਸੀ ਵੀ ਉਹ ਬਿਸ਼ਨੋਈ ਹੋਣੇ, ਸਰਕਾਰ ਤੋਂ ਉੱਪਰ ਹੋਏ ਨੇ, ਮਤਲਬ ਚਿੰਦੀ ਚੋਰ ਟਾਈਪ ਲੋਕ, ਮਤਲਬ ਚਿੰਦੀ ਚੋਰ ਹਾਂਜੀ। ਮੈਂ ਕਿਉਂ ਕਹਿੰਦਾ ਚਿੰਦੀ ਚੋਰ ਇਹੋ ਜਿਹੇ ਕੰਮ ਕਰ ਦਿੰਦੇ ਆ ਵੀ ਤੂੰ ਐਂ ਦੇ ਦੇ ਓਏ, ਨਹੀਂ ਤਾਂ ਤੇਰਾ ਐਂ ਕਰ ਦਾਂਗੇ, ਡੋਨੀ ਬਰਾੜ ਫਲਾਣਾ ਸਭ ਫੜ ਫੜ ਕੇ ਬਾਹਰ 'ਤੇ, ਕਿਉਂਕਿ ਉੱਥੋਂ ਦੇ ਸਿਸਟਮ ਨੇ ਖੜੇ ਕੀਤੇ ਹੋਏ ਸੀ ਕਿ ਪੁਲਿਸ ਤੋਂ ਬਾਅਦ ਇੱਕ ਸਿਸਟਮ ਹੋਰ ਖੜਾ ਕਰ ਦਿਓ,

0: ਸਾਡੇ ਕੋਲ ਪਹਿਲਾਂ ਹੀ ਚੱਲਦੀ
1: ਜੀ,
0: ਕਹਿੰਦੇ ਹੁੰਦੇ ਵੀ ਉਹ ਮਾੜਾ ਢੱਬਾ ਉਹਨੂੰ ਕੀ ਫਰਕ ਪੈਣਾ, ਫਰਕ ਤਾਂ ਫਲਾਣੇ ਜਾਗੀਰਦਾਰ ਨੂੰ ਪੈਣਾ
1: ਜੀ ਜੀ।
0: ਇਸ ਵੇਲੇ ਸਾਨੂੰ ਮਾੜਾ ਢੱਬਾ ਹੀ ਗਿਣ ਕੇ ਚੱਲੋ, ਸਾਨੂੰ ਬੜਾ ਫਰਕ ਨਹੀਂ ਪੈਣਾ ਕਿਉਂਕਿ ਅਸੀਂ ਜਿੱਥੇ ਖੜੇ ਹਾਂ ਸਾਡੇ ਡੈਮੇਜਸ ਜ਼ਿਆਦਾ ਹੋਰ ਹੋਣ ਦੇ ਚਾਂਸਸ ਘੱਟ ਨੇ
2: ਜੀ।
0: ਹੁਣ ਇਸ ਚੀਜ਼ ਦੇ ਉੱਪਰ ਗੱਲਬਾਤ ਚੱਲ ਪਈ ਹੈ, ਚਾਹੇ ਸਲੈਂਟਸ ਦਾ ਪਲਾਂਟ ਹੈ ਬ੍ਰੈਂਟਨ ਦੇ ਵਿੱਚ ਕ੍ਰਾਈਸਲਰ ਦੀ ਕਾਰ ਬਣਦੀ ਸੀ, ਚਾਹੇ ਉਹ ਤੋਂ ਲੈ ਕੇ ਸਿਆਸੀ ਉਥਲ ਪੁਥਲ, ਕੱਲ ਜਿਹੜੀ ਜੌਲੀ ਆ ਟ੍ਰੇਡ ਮਿਨਿਸਟਰ ਆ ਉਹਨੇ ਕੱਲ ਕਿਹਾ ਹੈਗਾ ਕਿ ਸਲੈਂਟਸ ਨੂੰ ਨਵੀਂ ਗੱਡੀ ਬਣਾਉਣੀ ਚਾਹੀਦੀ ਹੈ ਇੱਥੇ, ਨਹੀਂ ਤਾਂ ਅਸੀਂ ਇਹਨਾਂ ਤੋਂ ਰੁਪਈਏ ਲਵਾਂਗੇ ਬੈਕ, ਇਹ ਸੁੱਕੇ ਨਹੀਂ ਜਾਣ ਦੇਵਾਂਗੇ। ਨਾਲ ਇੱਥੇ ਨਵੇਂ ਲੋਕਾਂ ਨੇ ਬਿਡਿੰਗ ਕਰਨੀ ਸ਼ੁਰੂ ਕਰਤੀ ਹੈ, ਹੁਣ ਇੱਥੋਂ ਦੇ ਜਿਹੜੇ ਹੈਗੇ ਨੇ ਮੇਅਰ ਨੇ ਉਹਨਾਂ ਨੂੰ ਸਿਆਸੀ ਸ਼ਾਈਨਿੰਗ ਚਾਹੀਦੀ ਹੈ, ਇਸ ਵੇਲੇ ਮੁੱਦੇ ਉਹਨਾਂ ਦੇ ਵੀ ਬਥੇਰੇ ਨੇ ਮਾਰਕੀਟ 'ਚ। ਉਹ ਕੀ ਕਰ ਰਹੇ ਨੇ ਹੁਣ ਸਲੈਂਟਸ ਦੇ ਉੱਪਰ ਫੋਕਸ ਕਰ ਰਹੇ ਨੇ, 2000 ਜੋਬ ਆ ਜਿਹੜੀ ਹਾਈ ਐਂਡ ਪੇਡ ਆ, ਆਉਣ ਵਾਲਾ ਟਾਈਮ ਵਧੀਆ ਹੋਊਗਾ, ਥੋੜ੍ਹਾ ਟਾਈਮ ਔਖੇ ਸੌਖੇ ਕੱਢ ਲਓ ਸਾਰੇ। ਅਤੇ ਇਹ ਖਬਰਾਂ ਦਾ ਜਿਹੜਾ ਇੱਕ ਮੇਨ ਜਿਹੜਾ ਹੈਗਾ ਮੋਟਿਵ ਹੈ ਦੱਸਣ ਦਾ ਕਿ ਇੰਟਰਸਟ ਰੇਟ ਪ੍ਰੋਬਬਲੀ ਸਾਡਾ 25% ਵਧੇ, ਪ੍ਰੋਬਬਲੀ ਇੱਦਾਂ ਹੀ ਰਹੇ ਕਿਉਂਕਿ ਅਸੀਂ ਇੰਗਲੈਂਡ ਨੂੰ ਫੋਲੋ ਕਰ ਰਹੇ ਹਾਂ। ਇੰਗਲੈਂਡ ਨੇ ਐਂਡ ਆਫ ਈਅਰ ਤੱਕ ਦੇ ਇੰਟਰਸਟ ਰੇਟ ਆਲਮੋਸਟ ਕਹਿਤੇ ਨੇ ਕਿ ਆਲਮੋਸਟ ਸੇਮ ਰਹਿਣਗੇ, ਯਾਨੀ ਕਿ ਸਾਡੇ ਅਗਲੇ 4 ਮਹੀਨੇ ਤੱਕ ਦੇ ਇੰਟਰਸਟ ਰੇਟ ਦੇ ਵਿੱਚ ਕੋਈ ਵੱਡੇ ਲੈਵਲ 'ਤੇ ਚੇਂਜ ਨਜ਼ਰ ਨਹੀਂ ਆਊਗੀ। ਉਹ ਦਿਨ ਗਏ ਕਿ ਅਸੀਂ ਅਮੈਰੀਕਨ ਡਾਲਰ ਦੇ ਕੰਪੈਟੀਟਿਵ ਆਪਣੇ ਆਪ ਨੂੰ ਫੋਲੋ ਕਰਕੇ ਸਟਰੋਂਗ ਕਰਨਾ
1: ਜੀ,
0: ਹੁਣ ਉਹ ਦਿਨ ਆ ਗਏ ਕਿ ਜਿਹੜੇ ਬਾਕੀ ਕੰਟਰੀ ਨੇ। ਹੁਣ ਦੂਜੀ ਚੀਜ਼ ਇਹ ਸੋਚਣ ਵਾਲੀ ਆ ਪੰਕਜ
1: ਜੀ ਜੀ,
0: ਜਦੋਂ ਮੈਂ ਸੂਸੈਂਟ ਮਰੀ ਜਾਣਾ, ਜਦੋਂ ਮੈਂ ਟਿਮਸ ਜਾਣਾ, ਜਦੋਂ ਮੈਂ ਜਿਹੜਾ ਸਡਬਰੀ ਜਾਣਾ, ਮੈਂ ਦੇਖਣਾ ਕਿ ਇਹ ਕਹਿੰਦੇ ਇੱਥੇ ਨਿਕਲ ਬਹੁਤ ਪਈ ਆ, ਇਹ ਕਹਿਣਾ ਇਹਨਾਂ ਨੇ ਪੋਟਾਸ਼ੀਅਮ ਬਹੁਤ ਪਈ ਆ ਇੱਥੇ, ਇਹਨਾਂ ਨੇ ਕਹਿਣਾ ਇੱਥੇ ਫਲਾਣੀ ਧਾਂਤ ਬਹੁਤ ਪਈ ਆ। ਅਸੀਂ ਰਿਫਾਇਨਰੀਆਂ ਲਾਈਆਂ, ਤੁਹਾਨੂੰ ਪਤਾ ਆਪਣੀਆਂ ਰਿਫਾਇਨਰੀ ਸੇਂਟ ਸੂਮਰੀ ਦੇ ਵਿੱਚ ਸਾਡੀ ਰਿਫਾਇਨਰੀ ਲੱਗੀ ਹੋਈ ਆ। ਅਮੈਰੀਕਾ 'ਚੋਂ ਜਿੰਨੇ ਵੀ ਖਣਿਜ ਪਦਾਰਥ ਨਿਕਲਦੇ ਨੇ
1: ਜੀ,
0: ਉਹ ਰਿਫਾਇੰਡ ਹੋਣ ਕੈਨੇਡਾ 'ਚ ਆਉਂਦੇ ਨੇ, ਉਧਰੋਂ ਬਾਰਡਰ ਕ੍ਰੋਸ ਕਰਕੇ ਡਿਟਰੋਇਟ ਵਾਲੇ ਪਾਸਿਓਂ। ਸੋ ਅਸੀਂ ਉਹਨਾਂ ਦੀ ਰਿਫਾਇਨਰੀ ਆ, ਤੇਲ 'ਚ ਸਾਡੀ ਉਹ ਰਿਫਾਇਨਰੀ ਨੇ, ਜਿਵੇਂ ਪਿਛਲੇ ਦਿਨੀਆਂ ਨੇ ਕਿਹਾ ਸੀ ਹੋ ਨਿਬੜ ਗਿਆ ਜੀ, ਵੈਨਜ਼ੂਲਾ ਤੋਂ ਤੇਲ ਆਇਆ ਕਰੂਗਾ, ਚਲੋ ਕੈਨੇਡਾ ਤੁਹਾਨੂੰ ਕਰਤਾ ਸਾਈਡ ਲਾਈਨ। ਲੋਕਾਂ ਨੇ ਇੰਨਾ ਮਜ਼ਾਕੀਆ ਤੌਰ 'ਤੇ ਲਿਆ ਇਸ ਚੀਜ਼ ਨੂੰ ਕਿ ਤੂੰ ਕੈਨੇਡਾ ਦੇ ਤੇਲ ਨੂੰ ਵੈਨਜ਼ੂਲਾ ਦੇ ਤੇਲ ਨਾਲ ਕਿਵੇਂ ਮੈਚ ਕਰ ਲੇਗਾ, ਤੇਰੀ ਤਾਂ ਰਿਫਾਇਨਰੀਆਂ ਦਾ ਜਿਹੜਾ ਪੈਟਰਨ ਹੀ ਉਹ ਆ, ਸਾਡੀ ਰੇਤੇ 'ਚੋਂ ਤੇਲ ਨਿਕਲਦਾ, ਵੈਨਜ਼ੂਲਾ ਡ੍ਰਿਲ ਕਰਕੇ ਤੇਲ ਕੱਢ ਰਹੇ ਨੇ, ਤੇ ਜਿਹੜਾ ਪੈਟਰਨ ਹੀ ਡਿਫਰੈਂਟ ਹੈ। ਰਿਫਾਇਨਰੀ ਲਾਉਣ ਦਾ ਮਤਲਬ ਹੈ ਕਲੋਜ਼ ਟੂ ਟ੍ਰਿਲੀਅਨ ਡਾਲਰ
1: ਜੀ ਜੀ,
0: ਸਮਝਣਾ ਕੋਈ ਛੋਟਾ ਮੋਟਾ ਅਮਾਊਂਟ ਥੋੜ੍ਹੀ ਆ ਕਿ ਤੁਸੀਂ ਸਬਸਟੀਟਿਊਟ ਕਰ ਦੋਗੇ। ਤੁਸੀਂ ਫੋਰਡ ਨੂੰ ਕਹੋ ਆਪਣੇ ਪਲਾਂਟ ਪੱਟ ਕੇ ਉੱਧਰ ਆ ਜਾ, ਫੋਰਡ ਕਹਿੰਦਾ ਪਹਿਲਾਂ ਹੀ ਤਾਂ ਮੈਂ 15% ਪ੍ਰੋਫਿਟ 'ਤੇ ਕੰਮ ਕਰ ਰਹੀ ਹਾਂ
1: ਜੀ,
0: ਜੇ ਮੈਂ ਪੱਟ ਕੇ ਪਲਾਂਟ ਲੈ ਕੇ ਜਾਣਾ, ਚੱਲ ਤੂੰ ਮੈਨੂੰ ਗ੍ਰਾਂਟ ਕੀ ਦਿੰਦਾ, ਗ੍ਰਾਂਟ ਸਾਡੇ ਕੋਲ ਹੈ ਨਹੀਂ ਕਿਉਂਕਿ ਸਾਡੇ ਕੋਲ 40 ਟ੍ਰਿਲੀਅਨ ਕਰਜ਼ਾ
1: ਜੀ,
0: ਸਮਝੇ ਨਾ। ਅਸੀਂ ਆਪਣੇ ਬਿਜ਼ਨਸ ਨੂੰ ਆਪਣੇ ਹੋਟਲ ਵਾਂਗੂ ਚਲਾਉਣ ਲੱਗ ਗਏ ਤਾਂ ਉਹ ਕੋਈ ਗੱਲ ਨਹੀਂ, ਪਰ ਸਾਡੇ ਹੋਟਲ ਵਾਂਗੂ ਅਸੀਂ ਕਿਸੇ ਕੰਟਰੀ ਨੂੰ ਚਲਾਵਾਂਗੇ, ਉਹ ਬਹੁਤ ਵੱਡਾ ਅਮੈਰੀਕਨਸ ਨੂੰ ਡੈਮੇਜ ਹੈ। ਮੈਂ ਅੱਗੇ ਪਿਛਲੇ ਇਲੈਕਸ਼ਨ 'ਚ ਕਿਹਾ ਸੀ ਕਿ ਰਸ਼ੀਆ ਨੇ ਡੋਨਲਡ ਟਰੰਪ ਲਾਂਚ ਕਰਾਤਾ ਕੋਰੋਨਾ ਵਾਇਰਸ ਵਾਲੇ ਇਲੈਕਸ਼ਨ 'ਚ, ਉਹਨੇ ਅਮਰੀਕਾ 'ਤੇ ਪਰਮਾਣੂ ਬੰਬ ਨਹੀਂ ਸੁੱਟਿਆ, ਉਹਨੇ ਸਿਆਸਤ ਦਾ ਬੰਬ ਸੁੱਟ ਦਿੱਤਾ, ਇੱਕ ਐਸਾ ਆਦਮੀ ਬਿਠਾ ਦਿੱਤਾ। ਹੁਣ ਇਹ ਪਾਗਲ ਨਹੀਂ ਹੈਗਾ, ਬੜਾ ਬੜਾ ਬੜਾ ਤੇਜ਼ ਹੈ ਇਹ ਬੁੜਾ, 500 ਬਿਲੀਅਨ ਪਲੱਸ ਦੇ ਉੱਤੇ ਇਕੱਲੇ ਬੁੜੇ ਦੀ ਪ੍ਰੋਪਰਟੀ ਵੱਧ ਗਈ ਇੱਕ ਸਿਆਸਤ ਦੀ ਜੋਬ ਦੇ ਉੱਤੇ। ਅਤੇ ਜਿਹੜੇ ਕਮਲੇ ਲੋਕ ਨੇ, ਬਾਬਾ ਰਾਮਦੇਵ ਤਨਖਾਹ ਨਹੀਂ ਲੈਂਦਾ, ਬਾਬਾ ਰਾਮਦੇਵ ਤਨਖਾਹ ਨਹੀਂ ਲੈਂਦਾ, ਮੋਦੀ ਤਨਖਾਹ ਨਹੀਂ ਲੈਂਦਾ, ਜੈ ਮੋਦੀ, ਘਰ ਘਰ ਮੋਦੀ, ਗੋਦੀ ਗੋਦੀ, ਮੋਦੀ ਮੋਦੀ, ਜਿਹੜੇ ਇਸ ਟਾਈਪ ਦੇ ਲੋਕ ਨੇ ਇਹੋ ਜਿਹੀਆਂ ਗੱਲਾਂ ਬਹੁਤ ਕਰ ਦਿੰਦੇ ਆ ਛੋਟੇ ਸਤਰ ਦੀਆਂ ਗੱਲਾਂ
1: ਜੀ।
0: ਉਹ ਆਦਮੀ ਕਿਸੇ ਤੋਂ ਜਹਾਜ਼ ਜਿਹੜਾ ਹੈਗਾ ਗਿਫਟ 'ਚ ਲੈ ਲੈਂਦਾ ਪਰ ਆਪਣੀ ਤਨਖਾਹ ਨਹੀਂ ਲੈਂਦਾ। ਇਹਨੂੰ ਮੰਦ ਬੁੱਧੀ ਕਹਿੰਦੇ ਹੁੰਦੇ, ਯਾਨੀ ਕਿ ਤੁਹਾਡੀ ਬੁੱਧੀ 'ਚ ਨਫ਼ਰਤ ਭਰੀ ਹੋਈ ਆ ਕਿ ਗੋਰੇ ਹੀ ਹੋਣੇ ਚਾਹੀਦੇ, ਹੋਰ ਕੋਈ ਨਹੀਂ ਹੋਣਾ ਚਾਹੀਦਾ, ਗੋਰਾ ਗੋਰੇ ਨੂੰ ਭਾਵੇਂ ਰੋਟੀ ਦੇਵੇ ਨਾ ਦੇਵੇ
1: ਜੀ,
0: ਪਰ ਹੋਣੇ ਗੋਰੇ ਚਾਹੀਦੇ ਨੇ। ਸੋ ਇਹ ਸਾਰੀਆਂ ਜਿਹੜੀਆਂ ਪ੍ਰਤੀਕਰਮ ਨੇ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ
2: ਜੀ,
0: ਤੇ ਮੈਂ ਕੋਈ ਲਿਖ ਕੇ ਨਹੀਂ ਲੈ ਕੇ ਆਇਆ, ਕੁਛ ਨਹੀਂ, ਇੱਕ ਮਾਡਲ ਆ ਜਿਹੜਾ ਮਾਇੰਡ 'ਚ ਸੈੱਟ ਹੋ ਗਿਆ। ਜੇ ਤੁਸੀਂ ਆਪਣੇ ਆਪ ਨੂੰ ਡੈਵਲਪ ਕਰਨਾ ਹੈਗਾ, ਇਹਨਾਂ ਚੀਜ਼ਾਂ ਨੂੰ ਸਿੱਖਣਾ ਸ਼ੁਰੂ ਕਰ ਦਿਓ। ਜਿਵੇਂ ਭਾਈ ਸਾਹਿਬ ਕਹਿ ਗਏ ਸੀ ਗੋਰੇ ਇੱਦਾਂ ਹੁੰਦੇ ਨੇ ਆਪਣੇ ਇੱਦਾਂ, ਆਪਾਂ ਕਾਹਨੂੰ ਕੰਪੈਰੀਜ਼ਨਾਂ 'ਚ ਪੈਣਾ, ਆਪਾਂ ਇਹ ਦੇਖਣਾ ਕਿ ਅਸੀਂ ਕੀ ਹਾਂ, ਅਸੀਂ ਕੀ ਕਰਨਾ ਚਾਹੁੰਦੇ ਹਾਂ, ਅਸੀਂ ਕੀ ਬਣਨਾ। ਜਿਹਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਜਿਹਨੇ ਪ੍ਰੇਮ ਕੀਤਾ ਜਿਹੜਾ ਰਸਤੇ 'ਚ ਚੱਲਿਆ। ਹੁਣ ਪ੍ਰੇਮ ਕੀ ਆ, ਸੰਤ ਸਿੰਘ ਮਸਕੀਨ ਕਹਿੰਦੇ ਨੇ, ਇੱਕ ਕਸ਼ਮੀਰ 'ਚ ਮੇਰਾ ਸਮਾਗਮ ਸੀ, ਮੈਂ ਚੱਲਿਆ ਜਾ ਰਿਹਾ ਸੀ ਕਸ਼ਮੀਰ ਦੇ ਸਮਾਗਮ ਦੇ ਵਿੱਚ, ਜਿਹੜਾ ਜਦੋਂ ਮੈਂ ਸ਼ਾਮ ਨੂੰ ਸੈਰ ਕਰ ਰਿਹਾ, ਅੱਜ ਤੇ ਕੱਲ੍ਹ ਮੈਂ ਇੱਕ ਲੜਕਾ ਦੇਖਿਆ ਜਿਹੜਾ 13 ਸਾਲ ਦਾ ਸੀ, 13 ਜਾਂ 14 ਸਾਲ ਦਾ ਹੋਊਗਾ, 12 ਸਾਲ ਦਾ ਹੋਊਗਾ। ਉਹਦੇ ਬੈਗ ਬੰਨਿਆ ਹੁੰਦਾ ਸੀ, ਉਹ ਆਜੜੀ ਸੀ, ਭੇਡਾਂ ਚਾਰਦਾ ਸੀ, ਉਹਨਾਂ ਲਾ ਕੇ ਵੇਚ ਕੇ ਪੈਸੇ ਬਣਾਉਂਦਾ ਸੀ। ਉਹਨੇ ਨਾ ਪਹਾੜੀ 'ਤੇ ਭੇਡਾਂ ਮਗਰ ਚੜ੍ਹਨਾ, ਭੇਡਾਂ ਦੀ ਫਿਤਰਤ ਹੁੰਦੀ ਆ, ਹੌਲੀ ਹੌਲੀ ਛਾਲਾਂ ਮਾਰਦੀਆਂ ਮਾਰਦੀਆਂ ਇੱਕ ਟਾਣੀ ਦੂਜੀ ਟਾਣੀ ਤੀਜੀ ਟਾਣੀ ਚਲੇ ਜਾਂਦੀਆਂ। ਤਾਂ ਅੱਜ ਨਾ ਮੈਂ ਇਹਨੂੰ ਆਵਾਜ਼ ਮਾਰ ਕੇ ਕਿਹਾ ਕਿ ਬੱਚੇ ਉਰੇ ਆ, ਕਹਿੰਦਾ ਮੇਰੇ ਕੋਲ ਆ ਗਿਆ। ਮੈਂ ਉਹਨੂੰ ਕਿਹਾ ਆ ਜਿਹੜਾ ਪਿੱਠ 'ਤੇ ਭਾਰ ਲੱਦਿਆ ਇਹਨੂੰ ਸਾਈਡ 'ਤੇ ਰੱਖ ਦੇ, ਅਤੇ ਇਹ ਸਾਈਡ 'ਤੇ ਰੱਖ ਦੇ, ਭਾਰ ਚੱਕ ਕੇ ਚੜ੍ਹਦਾ ਤੇਰਾ ਜ਼ਿਆਦਾ ਜ਼ੋਰ ਲੱਗਦਾ। ਤਾਂ ਉਹਨੇ ਕਿਹਾ ਸਰਦਾਰ ਜੀ ਇਹ ਭਾਰ ਨਹੀਂ, ਇਹ ਮੇਰਾ ਭਾਈ ਹੈ, ਇਹਨੂੰ ਭਾਰ ਨਹੀਂ ਕਹਿਣਾ ਹੈਗਾ
1: ਜੀ।
0: ਸੰਤ ਸਿੰਘ ਜੀ ਕਹਿੰਦੇ ਜਦੋਂ ਮੈਂ ਦੇਖਿਆ ਉਹਦੇ ਵਿੱਚ ਬੱਚਾ ਸੀ ਛੋਟਾ ਇੱਕ, 2 ਸਾਲ ਦਾ 2.5 ਸਾਲ ਦਾ ਹੋਊਗਾ, ਯਾਨੀ ਕਿ ਇਹ ਬੱਚਾ ਆਪਣੇ ਇਹ ਮੁੰਡਾ ਆਪਣੇ ਭਰਾ ਨੂੰ ਇੰਨੀ ਸ਼ਿੱਦਤ ਨਾਲ ਪਿਆਰ ਕਰਦਾ, ਮਤਲਬ ਮਾਂ ਨਹੀਂ ਹੋਊਗੀ ਸ਼ਾਇਦ
1: ਜੀ,

0: ਪੈਰਾਂ ਚਰਨ ਨਾਲ ਲੈ ਕੇ ਆਉਂਦਾ ਤੇ ਪਿੱਛੇ ਬੰਨ ਕੇ ਰੱਖਦਾ ਤੇ ਕਹਿੰਦਾ ਇਹਨੂੰ ਭਾਰ ਨਹੀਂ ਕਹਿਣਾ ਹੈਗਾ, ਇਹ ਮੇਰਾ ਭਰਾ ਹੈ ਜੀ। ਸੋ ਇਹ ਇੱਕ ਇੱਕ ਜਿਹੜਾ ਕਨੈਕਸ਼ਨ ਆ ਸਾਰੇ ਕਾਸੇ ਚ ਜੁੜਿਆ ਰਿਸ਼ਤੇ ਦੇ ਵਿੱਚ, ਇਹ ਪ੍ਰੇਮ ਦਾ ਕਨੈਕਸ਼ਨ ਆ, ਰਿਸ਼ਤਿਆਂ ਦੀ ਸਾਂਝ ਨਹੀਂ ਹੈ, ਇਹ ਇੱਕ ਮੁਹੱਬਤ ਦਾ ਕਨੈਕਸ਼ਨ ਹੈ ਕਿ ਉਹ ਤਾਂ ਅਪਿੰਗ ਪਾਰਟ ਆ, ਮੇਰੀ ਮੇਰੀ ਬੋਡੀ ਦਾ ਹੀ ਪਾਰਟ ਆ, ਉਹਨੂੰ ਫੀਲ ਹੀ ਨਹੀਂ ਹੋ ਰਿਹਾ ਕਿ ਮੈਂ ਪਿੱਛੇ ਇੱਕ 7 ਜਾਂ 8 ਕਿਲੋ ਦਾ ਵਜ਼ਨ ਪਿੱਠ 'ਤੇ ਬੰਨਿਆ ਹੋਇਆ। ਅਤੇ ਉਸੇ ਤਰ੍ਹਾਂ ਸੰਸ ਮਸਕੀਨ ਕਹਿੰਦੇ ਨੇ ਕਿ ਕਾਰੂ ਕਰਕੇ ਨਾ ਜਿਹੜਾ ਹੈਗਾ ਗੁਲਾਮ ਹੋਇਆ, ਜਿਨ੍ਹਾਂ ਟਾਈਮਾਂ 'ਚ ਜਿਹੜੇ ਅਹਿਮਦ ਸ਼ਾਹ ਹੁਣੇ ਹਮਲੇ ਕਰਕੇ ਬੈਕ ਜਾਂਦੇ ਰਹੇ, ਲੁੱਟ ਕੇ ਲੈ ਜਾਂਦੇ ਸੀ, ਪਰ ਇਹਨੂੰ ਇਰਾਨ ਤਹਿਰਾਨ ਵੱਲ ਨੂੰ ਚਲੇ ਜਾਂਦੇ ਸੀ ਲੁੱਟ ਕੇ ਭਾਰਤ ਨੂੰ, ਹੁਣ ਇਹਨਾਂ ਨੇ ਮਨਸੂਬਾ ਬਣਾ ਕੇ ਕਬਜ਼ਾ ਹੀ ਕਰ ਲੈਣਾ, ਤਾਂ ਬੜੇ ਕਮਜ਼ੋਰ ਲੋਕ ਨੇ। ਮੈਂ ਤੁਹਾਨੂੰ ਕੀ ਕਹਿੰਦਾ, ਸਭ ਤੋਂ ਵੱਧ ਗੁਲਾਮ ਆਪਾਂ ਲੋਕ ਰਹੇ, ਮਾਇੰਡ ਨਾ ਕਰੋ ਇਸ ਗੱਲ ਦਾ, ਗੁਲਾਮੀ ਸਾਡੇ ਦਿਮਾਗ 'ਚ ਭਰੀ ਹੋਈ, ਅਸੀਂ ਸਭ ਤੋਂ ਵੱਧ ਵੜਕਾਂ ਮੂੰਹ ਨਾਲ ਬੋਲ ਕੇ ਮਾਰਦੇ ਹਾਂ, ਗੋਰੇ ਮੂੰਹ ਨਾਲ ਘੱਟ ਬੋਲਦੇ ਨੇ, ਐਕਸ਼ਨ ਨਾਲ ਜ਼ਿਆਦਾ ਕਰਦੇ ਨੇ, ਇਹ ਵੀ ਫਰਕ ਹੈ ਗੋਰਿਆਂ ਸਾਡੇ ਨਾਲ, ਅਸੀਂ ਮੂੰਹ ਨਾਲ ਬਹੁਤ ਬੋਲਦੇ ਹਾਂ ਅਤੇ ਫਾਲਤੂ ਵੀ ਬਹੁਤ ਬੋਲਦੇ ਹਾਂ। ਹੁਣ ਕੀ ਹੋਇਆ, ਅਸੀਂ ਗੱਲਾਂ ਨਾਲ ਲੋਕਾਂ ਨੂੰ ਜਿੱਤਣ ਦੀ ਕੋਸ਼ਿਸ਼ ਕਰਦੇ ਹਾਂ, ਠੀਕ ਹੈ, ਗੱਲੀਂ ਅਸੀਂ ਚੰਗੀ ਆਚਾਰੀ ਬੁਰਾ ਮਨੁੱਖ ਸੁੱਧਾ ਕਾਲਿਆ ਬਾਹਰ ਚਟਾਇਆ, ਕਿ ਗੱਲਾਂ ਨਾਲ ਅਸੀਂ ਬੜੇ ਵਿਦਵਾਨ ਅਤੇ ਬੜੇ ਉੱਪਰਲੇ ਲੈਵਲ ਦੇ ਹਾਂ, ਆਚਰਣ ਸਾਡੇ ਬੜੇ ਘਟੀਆ ਲੈਵਲ ਦੇ ਨੇ। ਗੁਰੂ ਨਾਨਕ ਪਾਤਸ਼ਾਹ
1: ਜੀ ਜੀ
0: ਗੁਰਮਤਿ ਸਾਨੂੰ ਕਹਿੰਦੇ ਨੇ। ਅੱਛਾ, ਹੁਣ ਇਹ ਬਾਦਸ਼ਾਹ ਜਦੋਂ ਆਇਆ, ਇੱਕ ਦਰਖਤ ਦੇਖਿਆ, ਉਹਨੂੰ 75 ਫਲ ਨਜ਼ਰ ਆਇਆ, ਇਹਨੇ ਕਾਫਲਾ ਰੋਕਿਆ, ਇਹਨੇ ਆਪਣੇ ਗੁਲਾਮ ਨੂੰ ਕਿਹਾ ਕਿ ਉਹ ਫਲ ਤੋੜ ਕੇ ਲੈ ਕੇ ਆ। ਗੁਲਾਮ ਦਾ ਮਤਲਬ ਤੁਸੀਂ ਜਿਉਣਾ ਮਰਨਾ ਉਹਦੇ ਹੁਕਮ 'ਤੇ ਆ
1: ਜੀ ਜੀ,
0: ਯਾਨੀ ਜਾਨ ਉਹ 'ਚ ਆ, ਹੁਕਮ ਦੂਜਾ ਦਊਗਾ। ਹੁਣ ਉਹ ਡਿਸਿਪਲਿਨ ਬੜਾ ਸਟਰੋਂਗ ਸੀ ਗੁਲਾਮਾਂ ਦਾ, ਉਹਨੇ ਜਦੋਂ ਫਲ ਤੋੜਿਆ, ਫਲ ਤੋੜ ਕੇ ਬੈਕ ਆਇਆ
1: ਜੀ,
0: ਉਹ ਬੈਕ ਆਇਆ ਤਾਂ ਉਹ ਕਹਿੰਦਾ ਕੱਟ ਇਹਨੂੰ ਖਾ ਕੇ ਦੇਖ ਕਿੱਦਾਂ ਦਾ, ਚੈੱਕ ਕਰਨਾ ਸੀ, ਉਹਨੇ ਟੈਸਟ ਕਰਨਾ ਸੀ
1: ਜੀ ਜੀ।
0: ਉਹ ਕੱਟ ਰਿਹਾ ਸੀ, ਉਹ 'ਚੋਂ ਰਸ ਨਿਕਲਿਆ, ਕਹਿੰਦਾ ਬੜਾ ਮਿੱਠਾ ਲੱਗਦਾ, ਖਾ ਇਹਨੂੰ ਖਾ ਕੇ ਦੇਖ। ਉਹਨੇ ਉਹ ਫਲ ਖਾਧਾ
2: ਜੀ,
0: ਅਤੇ ਕਹਿੰਦਾ ਕਿੰਨਾ ਕੁ ਮਿੱਠਾ, ਉਹ ਕਹਿੰਦਾ ਜਹਾਂ ਪਨਾ ਬਹੁਤ। ਕਹਿੰਦਾ ਲੈ ਕੱਟ ਕੇ ਇੱਕ ਹੋਰ ਤੋੜ ਕੇ ਲਿਆ ਮੈਨੂੰ ਦੇ
2: ਜੀ।
0: ਉਹ ਗਿਆ ਕੱਟ ਕੇ, ਕਹਿੰਦਾ ਲਿਆ ਮੈਨੂੰ ਦੇ। ਉਹ ਜਦੋਂ ਦੇਣ ਲੱਗਾ ਨਾ, ਫਟਾਫਟ ਆਪਣੇ ਮੂੰਹ 'ਚ ਪਾ ਲਿਆ ਅਤੇ ਫਟਾਫਟ ਅੰਦਰ ਲੰਘਾ ਗਿਆ। ਹੁਣ ਬਾਦਸ਼ਾਹ ਨੂੰ ਬੜੀ ਇਹ ਲੱਗੀ ਕਿ ਬੇਇੱਜ਼ਤੀ ਵਾਲੀ ਗੱਲ ਆ
2: ਜੀ,
0: ਠੀਕ ਹੈ। ਉਹਨੇ ਬਾਦਸ਼ਾਹ ਨੇ ਦੁਬਾਰਾ ਉਹਨੂੰ ਕਿਹਾ ਕਿ ਇਹ ਤੂੰ ਗੁਸਤਾਖੀ ਕੀਤੀ ਹੈ, ਮੈਨੂੰ ਪਤਾ ਤੈਨੂੰ ਸਵਾਦ ਲੱਗਿਆ ਹੋਣਾ, ਨਾਲ ਹੱਸ ਪਿਆ, ਪਰ ਇਹ ਗੁਸਤਾਖੀ ਮੰਨਿਆ ਜਾਊਗਾ ਹਕੂਮਤ ਦੀ
2: ਜੀ।
0: ਇੱਕ ਹੋਰ ਤੋੜ ਕੇ ਲੈ ਕੇ ਆ ਮੈਨੂੰ ਦੇ। ਉਹ ਤੋੜ ਕੇ ਲਿਆ, ਕੱਟ ਕੇ ਉਹਨੇ ਫਿਰ ਖਾ ਲਿਆ। ਬਾਦਸ਼ਾਹ ਕਹਿੰਦਾ ਵੀ ਤੂੰ ਬੜੀ ਵੱਡੀ ਸਜ਼ਾ ਕਮਾ ਲਈ, ਤਾਂ ਸਾਰੀ ਜ਼ਿੰਦਗੀ ਸਭ ਤੋਂ ਨੇੜੇ ਰਿਹਾ ਮੇਰੇ ਤੋਂ, ਤਦੇ ਮੈਂ ਤੈਨੂੰ ਹੱਕ ਮਾਰ ਕੇ ਕਿਹਾ ਸੀ। ਉਹਨੇ 50 ਗੁਲਾਮ ਛੱਡ ਕੇ ਜਾਣੇ ਸੀ ਇੱਥੇ, ਜਿਨ੍ਹਾਂ ਨੇ ਰਾਜ ਕਰਨਾ ਸੀ ਲੋਕਾਂ 'ਤੇ, ਸਾਨੂੰ ਗੁਲਾਮ ਬਣਾਉਣਾ ਸੀ। ਉਹ 50 ਗੁਲਾਮ ਆਪਣੇ ਲੈ ਕੇ ਆਏ ਸੀ ਕਿ ਸਾਰੇ ਵਫਾਦਾਰੀ ਕਰਨਗੇ, ਕੋਈ ਵੀ ਸਾਡੇ ਨਾਲ ਬੇਕਦਰੀ ਨਹੀਂ ਕਰੀ। ਉਹਨਾਂ ਕਿਹੜਾ ਟਾਈਮ 'ਚ ਕਿਹੜਾ ਸੈੱਲਫੋਨ ਹੁੰਦੇ ਸੀ, ਬਾਦਸ਼ਾਹ ਆਇਆ ਹੋ ਗਿਆ ਆ ਜਾਓ ਫਟਾਫਟ, ਹੁਣ ਤਾਂ ਕੁੜੀਆਂ ਮੰਮੀ ਨੂੰ ਦੱਸ ਦਿੰਦੇ ਨੇ ਅੱਜ ਘਰੇ ਕੀ ਬਣਾਇਆ, ਰਾਈਟ। ਉਹ ਤਾਂ ਬਾਦਸ਼ਾਹ ਨੂੰ ਵੀ ਬਾਅਦ 'ਚੋਂ ਪਤਾ ਲੱਗਦਾ ਮੇਰਾ ਰਾਜ ਖੋਲਿਆ ਕਿਸੇ ਨੇ ਸਾਲ ਬਾਅਦ। ਸੋ ਉਹਨੇ ਜਦੋਂ ਦੂਸਰਾ ਬੰਦਾ ਬੁਲਾਇਆ ਨਾ, ਉਹਨੂੰ ਕਿਹਾ ਫਲ ਤੋੜ ਕੇ ਲੈ ਕੇ ਆਓ, ਅਤੇ ਕੱਟ ਕੇ ਜਦੋਂ ਫੜਾਉਣ ਲੱਗਿਆ, ਉਦੋਂ ਵੀ ਉਹਨੇ ਹੱਥ ਖੜਾ ਕੀਤਾ, ਬਾਦਸ਼ਾਹ ਨਾ। ਬਾਦਸ਼ਾਹ ਨੇ ਫੜਿਆ, ਜਦੋਂ ਮੂੰਹ 'ਚ ਪਾਇਆ, ਠੁੱਕਦਾ ਬਾਹਰ ਜ਼ਹਿਰ ਸੀਨਰੀ, ਇੰਨੀ ਕੜੱਤਨ ਸੀ, ਕੜੱਤਨ ਤੋਂ ਉੱਪਰ ਸੀ, ਬੜਾ ਹੈਰਾਨ ਹੋਇਆ। ਅਤੇ ਬਾਦਸ਼ਾਹ ਕਹਿੰਦਾ ਵੀ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਇਹ ਕੌੜਾ? ਉਹ ਕਹਿੰਦਾ ਇੱਥੇ ਤਾਂ ਗੱਲ ਮੁੱਕ ਗਈ ਜੀ, ਤੁਸੀਂ ਕਹੋ ਕਿ ਇਹ ਮਿੱਠਾ, ਕਿ ਤੇਰਾ ਭਾਣਾ ਮਿੱਠਾ ਲਾਗੇ, ਪੰਜਵੇਂ ਪਾਤਸ਼ਾਹ 33 ਤਵੀ 'ਤੇ ਬੈਠੇ ਹੋਣ, ਗਰਮ ਰੇਤਾਂ ਪਾ ਕੇ ਚਮੜੀ ਜਲ ਚੁੱਕੀ ਹੋਵੇ, ਛਾਲੇ ਪੈ ਚੁੱਕੇ ਹੋਣ ਉੱਪਰ, ਜਹਾਂਗੀਰ ਬਾਦਸ਼ਾਹ ਦੁਨੀਆਂ ਨੂੰ ਦਿਖਾ ਰਿਹਾ ਹੋਵੇ ਕਿ ਇਹ ਇੱਕ ਪਖੰਡੀ ਸਾਧੂ ਹੈ, ਇੱਕ ਪਖੰਡੀ ਬਾਬਾ ਹੈ ਜਾਂ ਫਕੀਰ ਹੈ, ਉਹ ਦਿਖਾਉਣ ਲਈ ਉਹਨੂੰ ਸ਼ਹਾਦਤ ਕੀਤੀ ਜਾ ਰਹੀ ਹੈ, ਤੁਹਾਨੂੰ ਤਾਂ ਇਤਿਹਾਸ ਵੀ ਨਹੀਂ ਪੜ੍ਹਨ ਦਾ ਟਾਈਮ ਲੱਗਦਾ, ਜਹਾਂਗੀਰ ਨੇ ਕਰਾਇਆ। ਅਤੇ ਉਹ ਜਹਾਂਗੀਰ ਦਿਖਾ ਰਿਹਾ ਲੋਕਾਂ ਨੂੰ, ਸਾਬਤ ਕਰ ਰਿਹਾ ਵੀ ਦੇਖੋ ਜਾ ਕੇ ਤੁਸੀਂ ਉਹਦਾ ਕੀ ਹਸ਼ਰ ਹੋ ਰਿਹਾ, ਜਿਹੜੇ ਇੱਦਾਂ ਦੇ ਲੋਕ ਹੋਣਗੇ ਇਸਲਾਮ ਦੇ ਖਿਲਾਫ ਹੋਣਗੇ, ਅੰਦਰ ਜਲਨ ਹੋਵੇ। ਮੀਆਂ ਮੰਨੂ ਜੀ ਜਿਹੜੇ ਨੇ, ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ, ਬੜੇ ਤਕੜੇ ਪੀਰ ਮੰਨੇ ਜਾਂਦੇ ਸੀ, ਇਹੋ ਜਿਹੇ ਪੀਰ ਗੁਰੂ ਅਰਜਨ ਦੇਵ ਮਹਾਰਾਜ ਦੇ ਅੱਗੇ ਝੁਕਦੇ ਹੋਣ, ਅਤੇ ਉਹਨਾਂ ਨੂੰ ਇਸਲਾਮ ਦੀ ਤੌਹੀਨ ਲੱਗਣ ਲੱਗ ਗਈ, ਅਤੇ ਇਹ ਜ਼ਬਰੀ ਜਿਹੜਾ ਹੈਗਾ ਜ਼ੁਲਮ ਦੇ ਨਾਲ ਲੋਕਾਂ 'ਤੇ ਧਰਮ ਪਾਉਂਦੇ ਸੀ, ਆਪਣਾ ਧਰਮ ਪਰਿਵਰਤਨ ਕਰਾਉਂਦੇ ਸੀ, ਅਤੇ ਸ਼ਹਾਦਤ ਹੁੰਦੀ, ਉੱਥੇ ਆਵਾਜ਼ ਹੁੰਦੀ ਹੈ ਕਿ ਤੇਰਾ ਭਾਣਾ ਮਿੱਠਾ ਲਾਗੇ। ਉਹ ਪੁੱਛਦੇ ਕਿ ਕਿੱਦਾਂ ਲੱਗ ਰਿਹਾ, ਤਾਂ ਸੱਚੇ ਪਾਤਸ਼ਾਹ ਕਹਿੰਦੇ ਨੇ ਤੇਰਾ ਭਾਣਾ ਮਿੱਠਾ ਲੱਗੇ। ਸਾਨੂੰ ਛੋਟੀਆਂ ਛੋਟੀਆਂ ਪ੍ਰੋਬਲਮਸ ਆ ਜਾਣ ਸਾਡੇ ਕੋਲ, ਅਸੀਂ ਪਰਮਾਤਮਾ ਤੋਂ ਟੁੱਟ ਜਾਈਏ, ਛੋਟੇ ਛੋਟੇ ਇਸ਼ੂ ਹੋਣ, ਮੁੱਦੇ ਹੋਣ, ਅਸੀਂ ਪਰਮਾਤਮਾ ਨੂੰ ਭੁੱਲ ਜਾਈਏ, ਅਤੇ ਸਾਡੇ ਨਾਲ ਤੋਂ ਗੁਲਾਮ ਚੰਗਾ। ਉਹ ਕਹਿੰਦਾ ਜਹਾਂ ਪਨਾਹ, ਮੈਂ ਕਹੀ ਨਹੀਂ ਸਕਿਆ ਇਹ ਕੌੜਾ, ਕਿਉਂਕਿ ਤੁਹਾਡੀ ਰਸਨਾ ਨੇ ਕਹਿਤਾ ਸੀ ਇਹ ਮਿੱਠਾ, ਤਾਂ ਮੈਂ ਇਹਨੂੰ ਮਿੱਠਾ ਮੰਨ ਕੇ ਹੀ ਲਈ ਗਿਆ। ਅਤੇ ਉਹ ਦਿਨ ਸੀ, ਅਤੇ ਉਹ ਬਾਦਸ਼ਾਹ ਦਾ ਜਿਹੜਾ ਸਿੱਖਣ ਦਾ ਸਬੱਬ ਬਣਿਆ ਉਸ ਤੋਂ, ਆਪਣੇ ਗੁਲਾਮ ਤੋਂ ਤੁਸੀਂ ਵੀ ਜ਼ਿੰਦਗੀ ਸਿੱਖੋ। ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ। 205-673-3333 ਸਟੂਡੀਓ ਨੰਬਰ ਨੇ, ਅਗਰ ਕੋਈ ਭੁੱਲੇ ਭਟਕੀ ਰੂਹ ਸਾਡੇ ਨਾਲ ਹੈਲੋ ਹਾਈ ਨਹੀਂ ਕਰ ਪਾਈ ਤਾਂ ਕਾਲ ਕਰ ਸਕਦੇ 905-673-3333।
1: ਵਾਪਸ ਆਏ।
2: ਟਰੱਕ ਤਾਂ ਹੁਣ ਮੈਂ ਚੰਗੀ ਤਰ੍ਹਾਂ ਚਲਾਉਣ ਲੱਗ ਪਿਆ, ਹੁਣ ਸੋਚਦਾ ਵੀ ਕੋਈ ਯੂਜ਼ ਟਰੱਕ ਹੀ ਲੈ ਲਵਾਂ, ਪਰ ਸਮਝ ਨਹੀਂ ਆਉਂਦੀ ਵੀ ਕਿੱਥੋਂ ਲਵਾਂ।
1: ਉਹ ਇਹਦੇ ਚ ਸੋਚਣ ਵਾਲੀ ਕਿਹੜੀ ਗੱਲ ਆ, ਈਗਲ ਟਰੱਕ ਸੇਲਸ ਵਾਲੇ ਬਿੱਲ ਸੇਖੋ ਨੂੰ ਕਾਲ ਕਰ, ਓਏ ਉਹਦੇ ਤੋਂ ਵਧੀਆ ਕੋਈ ਨਹੀਂ।
3: ਜੀ ਹਾਂ, ਜੇ ਤੁਹਾਨੂੰ ਯੂਜ਼ ਟਰੱਕ ਦੀ ਲੋੜ ਹੈ ਤੇ ਤੁਹਾਡੀ ਪਸੰਦ ਦਾ ਮੇਕ ਇਨ ਮਾਡਲ ਦਾ ਟਰੱਕ, ਤੁਸੀਂ ਇਹਨਾਂ ਤੋਂ ਲੈ ਸਕਦੇ ਹੋ। ਆਪਣਾ ਟਰੱਕ ਵੇਚਣ ਲਈ ਵੀ ਯਾਦ ਰੱਖੋ, ਈਗਲ ਟਰੱਕ ਸੇਲ 17 ਸਟ੍ਰੈਥਨ ਐਵਨਿਊ ਬ੍ਰੈਂਪਟਨ, ਕਾਲ ਵਿਲ ਸੇਖੋ 416-819-6000।
4: ਘਰ ਨੂੰ ਪੇਂਟ ਕਰਾਉਣਾ ਹੁੰਦਾ ਹੈ, ਕਨਫਿਊਜ਼ ਹੋ ਜਾਂਦੇ ਹੋ, ਬਹੁਤ ਸਾਰੇ ਪੇਂਟਰਸ ਤੇ ਪੇਂਟਿੰਗ ਕੰਪਨੀ ਦੇ ਨੰਬਰ, ਪਰ ਤੁਸੀਂ ਰਿਐਲਟੀ ਪੇਂਟਿੰਗ ਨੂੰ ਕਿਉਂ ਨਹੀਂ ਚੁਣੋਗੇ? ਫਾਇਰ ਸਟੇਸ਼ਨ, 5 ਸਟਾਰ ਹੋਟਲਸ, ਬਿਲਡਰ ਦੇ ਕਸਟਮ ਕਾਰਸ ਜਾਂ ਸਰਕਾਰੀ ਇਮਾਰਤਾਂ ਨੂੰ ਪੇਂਟ ਕਰ ਚੁੱਕੇ ਹਨ, ਉੱਥੇ ਤੁਹਾਡੇ ਘਰ ਨੂੰ 24 ਘੰਟਿਆਂ ਦੇ ਅੰਦਰ ਅੰਦਰ ਪੇਂਟ ਕਰ ਦਿੰਦੇ ਹਨ। ਇਹਨਾਂ ਦਾ ਰੇਟ, ਇਹਨਾਂ ਦੀ ਕੁਆਲਿਟੀ ਨੂੰ ਕੋਈ ਵੀ ਮੈਚ ਨਹੀਂ ਕਰ ਸਕਦਾ। 7 ਸਾਲ ਦੇ ਕੀਤੇ ਹੋਏ ਕੰਮ ਦੀ ਗਾਰੰਟੀ ਹੋਵੇਗੀ। ਫ੍ਰੀ ਐਸਟੀਮੇਟ ਲਈ ਸੁਖਮਨ ਨੂੰ ਕਾਲ ਕਰ ਸਕਦੇ ਹੋ 416-816-8401, 416-816-8408-1।
5: ਦੋ ਵਿਆਹ ਕੀਤੇ ਇੰਡੀਆ 'ਚ, ਇੱਕੋ ਹੀ ਬਾਜ਼ਾਰ ਵਿੱਚ ਸਭ ਕੁਝ ਹੋ ਗਿਆ, ਇੱਥੇ ਕੈਨੇਡਾ ਵਿੱਚ ਇੱਕ ਵਿਆਹ ਕੀਤਾ।
4: F-150 ਪੰਜਾਬੀਆਂ ਵਿੱਚ ਬਹੁਤ ਹੀ ਪ੍ਰਚਲਿਤ ਤੇ ਕਾਮਯਾਬ ਟਰੱਕ ਮੰਨਿਆ ਜਾਂਦਾ ਹੈ। F-150 ਜਾਂ ਮਸਟੈਂਗ ਜਾਂ ਲਿੰਕਨ ਜਾਂ ਫੋਰਡ ਦੀ ਕੋਈ ਵੀ ਗੱਡੀ ਖਰੀਦਣ ਲਈ ਅਨਿਲ ਚੋਪੜਾ, ਰੋਹਨ ਚੋਪੜਾ, ਚੋਪੜਾ ਬ੍ਰਦਰਸ, ਚੋਪੜਾ ਫੈਮਿਲੀ ਤੁਹਾਡੇ ਲਈ ਹਾਜ਼ਰ ਹੈ। 42 ਸਾਲ ਤੋਂ ਟੌਪ ਸੇਲ ਇਨ ਓਨਟਾਰੀਓ, ਕਾਰ ਡੀਲਰਸ਼ਿਪ ਦੇ ਵਿੱਚ ਟੌਪ ਦਾ ਨਾਮ, ਮਿਲਟਨ ਫੋਰਡ ਤੋਂ ਚੋਪੜਾ। ਕਿਤੋਂ ਵੀ ਗੱਡੀ ਖਰੀਦਣ ਤੋਂ ਪਹਿਲਾਂ ਮਿਲਟਨ ਫੋਰਡ ਤੇ ਕਾਲ ਕਰ ਸਕਦੇ ਹੋ 416-302-4141।
5: ਜਦੋਂ ਅਸੀਂ ਫੂਡ ਡਿਲੀਵਰ ਕਰਦੇ ਹਾਂ ਕਸਟਮਰਸ ਨੂੰ, ਤਾਂ ਉਹਨਾਂ ਦੇ ਰਿਵਿਊਜ਼ ਜਾਂ ਵਿਊਜ਼ ਅਕਸਰ ਇਹ ਹੁੰਦੇ ਨੇ।
6: ਹਾਂਜੀ, ਸਤਿ ਸ਼੍ਰੀ ਅਕਾਲ ਜੀ, ਆਪਣੀ ਕੰਪਨੀ ਮਿਸਿਸ ਆਗਾ, ਆਪਾਂ ਨੂੰ ਕੇਟਰਿੰਗ ਦੀ ਲੋੜ ਸੀਗੀ ਅਤੇ ਆਪਾਂ ਤਵਾ ਕਿਚਨ ਨਾਲ ਕੰਟੈਕਟ ਕੀਤਾ। ਆਪਾਂ ਨੂੰ 50 ਬੰਦੇ ਦੀ ਕੈਟਰਿੰਗ ਕਰਵਾਈ ਸੀ ਅਤੇ ਆਪਣੇ ਕਰੀਬਨ 55-60 ਬੰਦੇ ਸੀਗੇ, ਫਿਰ ਵੀ ਕੇਟਰਿੰਗ ਉਹਨਾਂ ਕੋਲ ਮਤਲਬ ਬਹੁਤ ਜ਼ਿਆਦਾ ਸੀ, ਸਾਨੂੰ ਕੋਈ ਥੋੜ ਨਹੀਂ ਆਈ। ਅਸੀਂ ਰਿਕਮੈਂਡ ਕਰਦੇ ਹਾਂ ਤੁਸੀਂ ਵੀ ਕੈਟਰਿੰਗ ਕਰਾਓ ਤਵਾ ਕਿਚਨ ਤੋਂ। ਥੈਂਕ ਯੂ ਸੋ ਮਚ।
4: ਤਵਾ ਕਿਚਨ, 50 ਸਨੀਵੇਲ ਗੇਟ, ਬ੍ਰੈਂਪਟਨ, ਮਾਊਂਟਨੈਸ਼ ਐਂਡ ਬੁਵੇਡ ਦਾ ਇੰਟਰਸੈਕਸ਼ਨ, ਜਾਂ ਵਿਜ਼ਿਟ ਕਰੋ www.tawakitchen.ca। 905-790-1699, 905-790-1699।
0: ਜਿਹੜਾ ਵਿਨਰ ਹੈ
7: ਜੀ ਜੀ,
0: ਚੀਜ਼ ਪੀਜ਼ਾ ਜਿਹੜਾ ਹੈਗਾ
5: ਜੀ,
0: ਮੀਡੀਅਮ ਮੈਂ ਪਿੱਕ ਕਰਵਾਉਂਗਾ। ਠੀਕ ਹੈ, ਮੀਡੀਅਮ ਚੀਜ਼ ਪੀਜ਼ਾ।
7: ਕੀ ਬਾਤ,
0: ਜਿਹੜਾ ਜਿਹੜਾ ਵਿਨਰ ਹੋ, ਇੱਕ ਕੱਲ ਵਾਲੇ ਵਿਨਰ ਚੋਂ ਕਿਹੜਾ ਕੋਈ ਇੱਕ ਨਾਮ ਬੋਲ ਦਿਓ ਜਿਹੜਾ ਵੀ ਕੋਈ
5: ਹੈ। ਕੱਲ ਬੋਲ ਦਿੱਤਾ ਸੀ ਅਸੀਂ।
7: ਜੀ ਜੀ ਜੀ, ਕੱਲ ਆਈ ਥਿੰਕ ਕੈਂਬਰਿਜ ਸੇਖ ਥੀ,
5: ਨਹੀਂ ਕੱਲ ਹਮਾਰੇ ਉਨਕਾ ਜੋ ਨਾਮ,
0: ਜਲਦੀ ਬੋਲ ਦੇਣਾ, ਟਾਈਮ ਤਾਂ ਹੈ, ਜਿੰਨੇ ਸਲਾਹ ਤੁਸੀਂ ਕਰ ਲਓ।
5: ਗੁਲਾਮ ਜੀ, ਗੁਲਾਮ
0: ਜੀ, ਗੁਲਾਮ ਜੀ ਤੁਸੀਂ ਕਾਲ ਕਰ ਲਓ ਤੁਸੀਂ। ਆਪ 17-17-17-17-17 ਦਾ ਆਨਸਰ ਕੀ ਆ
5: ਜੀ,
0: ਇੱਕ ਵਾਰ ਕੁਇਕਲੀ ਫੇਰ ਬੋਲਣ ਲੱਗੇ।
5: 17 ਪਲੱਸ 17 ਡਿਵਾਈਡਡ ਬਾਈ 17 ਮਾਈਨਸ 17 ਪਲੱਸ 17
0: ਕੀ ਆਨਸਰ ਹੈਗਾ? 905-673-3337। ਔਰ ਇੱਕ ਨਾ US ਵਾਸਤੇ ਟੀਮ ਡਰਾਈਵਰ ਚਾਹੀਦੇ ਨੇ, 4 ਡਰਾਈਵਰ ਚਾਹੀਦੇ ਨੇ, 4 US ਵਾਸਤੇ, ਕੈਲੀਫੋਰਨੀਆ ਵਾਸਤੇ। ਕੋਈ ਵੀ ਕਾਲ ਕਰ ਲਓ, ਬਹੁਤ ਵੱਡੀ ਕੰਪਨੀ ਆ ਅਤੇ ਪੁਰਾਣੀ ਕੰਪਨੀ ਆ ਅਤੇ ਵਧੀਆ ਚੱਲਦੀ ਕੰਪਨੀ ਆ
5: ਜੀ, ਬਿਲਕੁਲ।
0: ਅਤੇ ਤੁਹਾਨੂੰ ਪੈਸੇ ਬਹੁਤ ਅੱਛੇ ਬਣਗੇ, ਦੋਨੋਂ ਡਰਾਈਵਰ 15-17 ਹਜ਼ਾਰ ਮਹੀਨੇ ਦਾ ਲਿਆਇਆ ਕਰਨਗੇ, ਫਿਰ ਸਾਡਾ ਇਨਵੈਸਟਮੈਂਟ ਕਰ ਲੈਣ ਬਾਅਦ ਚੋਂ
5: ਜੀ, ਬਿਲਕੁਲ।
0: ਅਤੇ ਨੰਬਰ ਆ 647-302-8071, ਸਿੰਗਲ ਚੱਲਣਾ ਜਾਂ ਟੀਮ 'ਚ ਚੱਲਣਾ, ਅਤੇ 647-302-8071 ਨੰਬਰ ਦੇ ਉੱਤੇ ਤੁਸੀਂ ਕਾਲ ਕਰਨੀ ਹੈ ਸੰਤੋਸ਼ ਦਾ ਆਨਸਰ ਦੇਣ ਲਈ। 905-673-3337 'ਤੇ ਜਲਦੀ ਜਲਦੀ ਕਾਲ ਕਰ ਲਓ
5: ਜੀ, ਬਿਲਕੁਲ,
0: ਤੁਹਾਡੀ ਲਾਈਨ ਖਾਲੀ ਹੈਗੀ ਆ। RSG ਕਸਟਮ ਸੋਫਾ, ਕਸਟਮ ਸੋਫੇ ਦੇ ਵਿੱਚ ਟੌਪ ਦਾ ਨਾਮ ਹੈ। ਤੁਸੀਂ ਪੁਰਾਣੇ ਫਰਨੀਚਰ ਨੂੰ ਨਵਾਂ ਬਣਾਉਣਾ ਹੈਗਾ, ਅਗਰ
5: ਜੀ
0: ਪੁਰਾਣੇ ਫਰਨੀਚਰ ਨੂੰ ਨਵਾਂ ਬਣਾਉਣ ਲਈ, ਜਾਂ ਤੁਸੀਂ ਕਸਟਮ ਕੋਈ ਵੀ ਚੀਜ਼ ਤਿਆਰ ਕਰਾਉਣੀ ਹੈ, ਸਾਈਜ਼ ਰੂਮ ਦੇ ਹਿਸਾਬ ਨਾਲ ਅਤੇ ਮਾਡਲ ਦੇ ਡਿਜ਼ਾਇਨ ਦੇ ਹਿਸਾਬ ਨਾਲ, ਦੁਨੀਆਂ ਦਾ ਕੋਈ ਵੀ ਮਾਡਲ ਦੇ ਦਿਓ ਬਣਾ ਦੇਣਗੇ। 6477705-1317 6 47 705-1317 ਫਸਟ ਕਾਲ 'ਤੇ ਜਾ ਰਹੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਹੈਲੋ, 3651
8: ਆਨਸਰ ਹੈਗਾ 32
0: 32
9: 32
0: ਨਾਂ ਬੋਲਦੇ ਤੁਹਾਡਾ ਕੀ ਆ?
8: ਅਮਰਜੀਤ।
0: ਅਮਰਜੀਤ, ਠੀਕ ਆ ਜੀ। ਤੇ ਹੈਰੀ?
10: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ।
0: ਆਨਸਰ ਜੀ ਕਿੰਨਾ?
10: 18 ਜੀ, 18
0: 18 ਆ ਪਹਿਲਾ, ਹੈਰੀ ਦਾ 18 ਆ
9: ਹੈਰੀ,
0: ਤੇ 1427 ਨੰਬਰ। ਹੈਲੋ,
8: ਹਾਂਜੀ ਭਾਜੀ,
0: ਹਾਂਜੀ,
8: ਗੁੱਡ ਮਾਰਨਿੰਗ ਜੀ।
0: ਮਾਰਨਿੰਗ ਜੀ।
8: 18 ਆਨਸਰ ਹੈ ਜੀ, 18
0: 18
9: ਨਾਮ ਦੱਸੋ ਤੁਸੀਂ,
0: ਨਾਮ ਬੋਲ ਦਿਓ।
8: ਮਨਿੰਦਰ ਜੀ।
0: ਮਨਿੰਦਰ, ਤੇ ਅਮਨਦੀਪ? ਮੈਂ ਵੀ ਆ ਤੇ ਅਮਨਦੀਪ ਕੋਈ ਹੋਰ ਵੀ ਆ। ਅਮਨਦੀਪ ਜੀ ਕੀ ਆਨਸਰ ਆ?
11: ਆਨਸਰ ਆ ਜੀ 18
0: 18
11: ਹਾਂਜੀ,
0: ਠੀਕ ਹੈ। 905-673-3337 ਜਿਨ੍ਹਾਂ ਨੇ ਵੀ ਕਿਸੇ ਨੇ ਇੰਸ਼ੋਰੈਂਸ ਦਾ, ਮੋਰਗੇਜ ਦਾ, ਰੀਅਲ ਸਟੇਟ ਦਾ, ਜਾਂ ਤੁਸੀਂ ਡਿਜ਼ਾਈਨਰ ਆਰਕੀਟੈਕਟ ਦਾ, ਜਾਂ ਕਿਸੇ ਤਰ੍ਹਾਂ ਦਾ ਲਾਇਸੈਂਸ ਲੈਣਾ ਹੈਗਾ, ਮੋਰਗੇਜ ਏਜੰਟ ਦਾ ਲਾਇਸੈਂਸ ਲੈਣਾ, 1 ਤੋਂ 2 ਮਹੀਨਿਆਂ 'ਚ 95% ਸਕਸੈਸ ਰੇਟ ਦੇ ਨਾਲ ਮਾਸਟਰ ਯੂਰ ਐਗਜ਼ਾਮ ਆ, ਇਹ ਕਰਵਾ ਕੇ ਦਿੰਦੇ ਨੇ। ਨੰਬਰ ਹੈ 6472-667-6576-672-667-6566-6766-6766-6766-6766-6766-6766-6766-6766-6766-6766-6766-6766-6766-6766-6766-6766-66-6766-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-66-
9: ਹੁਣੇ ਅਨਾਉਂਸ ਕਰ ਦੇਣਾ ਫਿਰ ਲੱਕੀ ਵਿਨਰ ਜਲਦੀ ਜਲਦੀ ਕਾਲ ਕਰੋ 905-673-3337
0: ਹਾਂਜੀ ਸਤਿ ਸ਼੍ਰੀ ਅਕਾਲ ਜੀ ਹੈਲੋ ਹੈਲੋ
9: ਹੈਲੋ
0: 1007 ਹੈਲੋ ਚਲੋ ਤੇ ਹਾਈਲੈਂਡ ਆਟੋ ਰਿਪੇਅਰ ਸੈਂਟਰ ਸ਼ੋਅ ਦੇ ਪ੍ਰਾਊਡ ਸਪੋਂਸਰ ਦੇ ਵਿੱਚੋਂ ਗੱਡੀ ਗਈ ਹਾਈਲੈਂਡ 'ਤੇ ਅਤੇ ਤੁਸੀਂ ਗਏ ਹਾਈਲੈਂਡ 'ਤੇ ਰਿਸ਼ਤਾ ਬਣਾ ਲੈਣਾ ਵਰਕਸ਼ਾਪ ਦੇ ਨਾਲ ਅਤੇ ਤੁਸੀਂ 10% ਡਿਸਕਾਊਂਟ ਲੈਣਾ ਕੋਈ ਵੀ ਰਿਪੇਅਰ ਕਰਾਉਣ ਤੋਂ ਬਾਅਦ ਹਾਈਲੈਂਡ ਆਟੋ ਰਿਪੇਅਰ ਸੈਂਟਰ ਹਾਈਲੀ ਰਿਕਮੈਂਡਡ 905-463-6363 905-463-6363 ਟ੍ਰਿਪਲ ਏ ਲੈਂਡਸਕੇਪਿੰਗ ਵਾਲੇ ਅਮੀਰ ਤੀਰ ਯਾਰਾਂ ਦੇ ਯਾਰ ਅਤੇ ਸਾਡੇ ਨਾਲ ਤਕਰੀਬਨ 7ਵਾਂ ਸਾਲ ਇਹਨਾਂ ਨੂੰ ਮਾਰਕੀਟਿੰਗ ਕਰਦੇ ਹਾਂ ਸਨੋਅ ਰਿਮੂਵਲ ਜਾਂ ਕਿਸੇ ਵੀ ਪਲਾਜ਼ੇ ਜਾਂ ਵੱਡੀ ਕੰਪਨੀ ਦੀ ਤੁਸੀਂ ਲੈਂਡਸਕੇਪਿੰਗ ਕਰਾਉਣੀ ਆ ਟ੍ਰਿਪਲ ਏ 647-784-1213 ਦੇ ਉੱਤੇ ਤੁਸੀਂ ਕੰਟੈਕਟ ਕਰਨਾ ਕੁਲਜੀਤ ਮੇਰੇ ਨਾਲ ਕੁਲਜੀਤ ਕੀ ਕਹਿਣਾ ਚਾਹੁੰਦੇ ਹੋ ਕੁਲਜੀਤ
12: 18
0: ਓਕੇ ਪੰਜਾਬ ਟੈਕਸਲੇਸ਼ਨ ਤੋਂ ਜਗਜੀਤ ਸਾਚਾ ਕੇਂਬਰਿਜ ਔਰ ਬ੍ਰੈਂਪਟਨ ਦੇ ਵਿੱਚ ਦੋ ਲੋਕੇਸ਼ਨ ਨੇ ਮਿਸਾਗਾ ਟੈਕਸ ਦੀਆਂ ਕੰਪਲੀਕੇਸ਼ਨਸ ਨੇ ਬਹੁਤ ਲੋਕਾਂ ਦੇ ਆਡਿਟ ਹੋ ਗਏ ਕਿਉਂਕਿ ਅਕਾਊਂਟਿੰਗ ਪ੍ਰੋਪਰਲੀ ਨਹੀਂ ਹੋਈ ਸੀ ਸਰਕਾਰ ਦਾ ਨਹੀਂ ਇਕੱਲਾ ਕਸੂਰ ਤੁਹਾਡੀ ਅਕਾਊਂਟਿੰਗ ਦਾ ਵੀ ਕਸੂਰ ਆ ਤੁਸੀਂ ਅਗਰ ਟਰੱਕ ਡਰਾਈਵਰ ਹੋ ਨਾ ਇਹ 'ਚ ਸਪੈਸ਼ਲਾਈਜ਼ ਕਰਦੇ ਨੇ ਜਗਜੀਤ ਸਾਚਾ 416-720-3642 4167203642 ਕੋਮਲ ਆਲ ਲਿੰਕ ਟਰੈਵਲ ਦੀ ਕਹਿੰਦੀ ਹੈ ਇੰਡੀਆ ਜਾਣਾ ਰੋਣਾ ਪਿੱਟਣਾ ਕਾਹਦਾ ਤੁਸੀਂ ਮੈਨੂੰ ਕਾਲ ਕਰੋ ਇਸ ਵੇਲੇ 1600 ਤੋਂ ਲੈ ਕੇ 2800 ਤੱਕ ਦੇ ਵਿੱਚ ਦੀਆਂ ਟਿਕਟਾਂ ਮਿਲਦੀਆਂ ਪਈਆਂ ਨੇ ਤੁਹਾਨੂੰ ਵਧੀਆ ਟ੍ਰਿਪ ਲੈ ਕੇ ਦਊਂਗੀ ਕੋਮਲ ਆਲ ਲਿੰਕ ਟਰੈਵਲ 905-239-7711 9052-39771 ਡਕਟ ਕਲੀਨਿੰਗ ਕਰਾਉਣੀ ਹੈ ਡਕਟ ਕਲੀਨਿੰਗ ਲਈ ਨੰਬਰ ਹੈ 416-729-1521 ਨਾਨਕ ਡਕਟ ਕਲੀਨਿੰਗ ਡਕ ਕਲੀਨਿੰਗ ਲਈ 416-729-1521 ਪ੍ਰਨੀਤ ਬੈਨਾ ਹੋਰ ਤੁਸੀਂ ਪ੍ਰਨੀਤ ਸਤਿ ਸ਼੍ਰੀ ਅਕਾਲ ਪ੍ਰਨੀਤ 30 ਸੈਕਿੰਡ ਦੇ ਵਿੱਚ ਜਿਹਨਾਂ ਨੇ ਜ਼ਿੰਦਗੀ 'ਚ ਨਜ਼ਾਰਾ ਲੈ ਕੇ ਆਉਣਾ ਹੈਗਾ ਨਜ਼ਾਰਾ 'ਤੇ ਪਹੁੰਚੋ ਤੁਸੀਂ ਬਰਥਡੇ ਪਾਰਟੀ ਸੈਲੀਬ੍ਰੇਸ਼ਨ ਕੋਈ ਇਕੱਠੇ ਮੀਟਿੰਗ ਕਰਨੀ ਹੈ ਦੋਸਤਾਂ ਨੇ ਬਹਿਣਾ ਅੱਜ ਇਹਨਾਂ ਕੋਲ ਕਿਸੇ ਨੇ ਰੇਡੀਓ ਤੋਂ ਕਾਲ ਕਰਕੇ 11 ਬੰਦਿਆਂ ਨੇ ਸਿਟਿੰਗ ਬੁੱਕ ਕੀਤੀ ਹੈ ਕੀ ਉਹਨਾਂ ਦਾ ਕੋਈ ਇਵੈਂਟ ਅੱਜ 11 ਜਣਿਆਂ ਦਾ ਕੀ ਹੈਗਾ ਅੱਜ ਏਅਰਪੋਰਟ ਦੇ ਨਾਲ ਦੇ ਵਾਸ਼ਰੂਮਸ ਕਲੀਨ ਸਾਰੇ 7 ਤੋਂ 8 ਵਾਸ਼ਰੂਮ ਬਣੇ ਨੇ ਨਜ਼ਾਰਾ ਤੁਹਾਡੀ ਅਗਲੇ ਜਨਮ ਦਿਨ ਜਾਂ ਪਾਰਟੀ ਵਾਸਤੇ 416-803-1616 416-803-1616 800-3-1616 ਦੇ ਉੱਤੇ ਤੁਸੀਂ ਕਾਲ ਕਰਨੀ ਆ ਔਰ ਐਮ ਕੇ ਪੈਲਟਸ ਹੈ ਕਿਸੇ ਵੀ ਕਾਰਖਾਨੇ 'ਚ ਸੁਪਰਵਾਈਜ਼ਰ ਹੈਗੇ ਹੋ ਮੈਨੇਜਰ ਹੈਗੇ ਹੋ ਸੇਲਸ ਦੇ ਵਿੱਚੋਂ ਸਕਿੱਡ ਬਣਾਉਂਦੀ ਹੈ ਕੰਪਨੀ ਦੁਨੀਆ ਭਰ 'ਚ ਐਕਸਪੋਰਟ ਹੁੰਦੀ ਹੈ ਸਕਿੱਡ ਆਪਣੀ ਕਮਿਊਨਿਟੀ ਨੇ
13: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
14: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਤੁਸੀਂ ਸੁਣਨ ਜਾ ਰਹੇ ਹੋ ਗੁਣਤਾਸ ਰੇਡੀਓ ਪ੍ਰੋਗਰਾਮ ਜਸ ਤਗੜ ਦੇ ਨਾਲ।
1: Disclaimer, the content shared on this radio show is for informational and entertainment purpose only. The hosts are not liable for any actions taken by listeners or callers based on the information provided. Enjoy.

0: 8877sofastudio.ca. Thank you, ji.
1: ਤੁਹਾਡੀ ਇੰਸ਼ੋਰੈਂਸ ਦੀ ਰਿਨਿਊਅਲ ਆ ਰਹੀ ਹੈ ਜਿਵੇਂ ਕਿ ਆਟੋ ਇੰਸ਼ੋਰੈਂਸ, ਹੋਮ ਇੰਸ਼ੋਰੈਂਸ, ਟਰੱਕ ਇੰਸ਼ੋਰੈਂਸ ਜਾਂ ਫਿਰ ਬਿਜ਼ਨਸ ਇੰਸ਼ੋਰੈਂਸ, ਤਾਂ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੈਂ ਕਈ ਇੰਸ਼ੋਰੈਂਸ ਕੰਪਨੀਆਂ ਤੋਂ ਕੋਟ ਕੰਪੇਅਰ ਕਰਕੇ ਤੁਹਾਡੇ ਲਈ ਸਹੀ ਕਵਰੇਜ ਤੇ ਵਧੀਆ ਰੇਟ ਲੱਭ ਸਕਦੀ ਹਾਂ। ਜ਼ਿਆਦਾ ਜਾਣਕਾਰੀ ਵਾਸਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਕਾਲ ਔਰ ਟੈਕਸਟ ਐਟ 647-919-1002, 647-919-1002।
2: ਜੇਕਰ ਤੁਹਾਡੀ ਏਜ 40 ਸਾਲ ਤੋਂ ਘੱਟ ਹੈ ਤੇ ਅਗਲੇ 20 ਸਾਲਾਂ ਲਈ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਐਂਡ ਡਿਸੇਬਿਲਿਟੀ ਇੰਸ਼ੋਰੈਂਸ ਦਾ ਕੋਂਬੋ ਪਲਾਨ ਲੈਣਾ ਚਾਹੁੰਦੇ ਹੋ ਤਾਂ $99 ਲੈ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ 647-765-2340। ਤੁਹਾਡੇ ਘਰ ਨਵੇਂ ਬੱਚੇ ਦਾ ਜਨਮ ਹੁੰਦਾ ਹੈ ਤੇ ਉਸਦਾ ਸਿਨ ਨੰਬਰ ਆ ਜਾਂਦਾ ਹੈ ਤਾਂ ਰਜਿਸਟਰਡ ਐਜੂਕੇਸ਼ਨ ਸੇਵਿੰਗ ਪਲਾਨ ਓਪਨ ਕਰਵਾਓ ਤਾਂ ਕਿ ਬੱਚੇ ਦੀ ਹਾਇਰ ਐਜੂਕੇਸ਼ਨ ਲਈ ਸੇਵਿੰਗ ਕਰ ਸਕੋ। ਇਸ ਵਿੱਚ ਫੈਡਰਲ ਗਵਰਨਮੈਂਟ ਵੱਲੋਂ 20% ਦੀ ਗ੍ਰਾਂਟ ਦਿੱਤੀ ਜਾਂਦੀ ਹੈ ਤੇ ਇਹ ਪਲਾਨ CRA ਨਾਲ ਰਜਿਸਟਰ ਹੁੰਦਾ ਹੈ। CLB ਦੀ ਐਡੀਸ਼ਨਲ ਗ੍ਰਾਂਟ ਲਈ ਵੀ ਐਲੀਜੀਬਲ ਹੋ ਸਕਦੇ ਹੋ ਤੇ ਕੰਪਾਊਂਡ ਇੰਟਰਸਟ ਦੀ ਪਾਵਰ ਵਰਕ ਕਰਦੀ ਹੈ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਜਸਵਿੰਦਰ ਕੌਰ ਇੰਸ਼ੋਰੈਂਸ ਬ੍ਰੋਕਰ 647-765-2340।
3: You're listening to Gumtaz Radio on AM 530 from 10 to 11 a.m. Monday to Friday with Jazz Tagar, your favorite show.

ਤੁਸੀਂ ਜੁੜੇ ਹੋ ਜੀ AM 530 ਦੇ ਨਾਲ ਅਤੇ ਸੁਣਨ ਜਾ ਰਹੇ ਹੋ ਅੱਜ ਦਾ ਗੁਣਤਾਸ ਰੇਡੀਓ ਪ੍ਰੋਗਰਾਮ। ਮੈਂ ਹਾਂ ਤੁਹਾਡੀ ਹੋਸਟ ਜਸਵਿੰਦਰ ਕੌਰ ਧੱਗੜ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਅਤੇ ਵੈਰੀ ਵੈਰੀ ਗੁੱਡ ਮੋਰਨਿੰਗ। ਅੱਜ ਹੋ ਗਈ ਜੀ ਸਤੰਬਰ ਮਹੀਨੇ ਦੀ 17 ਤਰੀਕ ਸਾਲ 2026 ਦਾ ਅਤੇ ਅੱਜ ਦਿਨ ਹੋ ਗਿਆ ਜੀ ਵੀਰਵਾਰ ਦਾ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਹੈਪੀ ਥਰਸਡੇ ਹੋ ਗਿਆ ਅਤੇ ਜੇ ਆਪਾਂ ਗੱਲ ਕਰੀਏ ਦੇਸੀ ਮਹੀਨੇ ਦੀ, ਸੋ ਬਿਲਕੁਲ ਜੀ ਭਾਦੋਂ ਦਾ ਮਹੀਨਾ ਖਤਮ ਹੋ ਗਿਆ ਅਤੇ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਅਤੇ ਅੱਜ ਨਵੇਂ ਮਹੀਨੇ ਦੀ ਸ਼ੁਰੂਆਤ ਹੋ ਚੁੱਕੀ ਹੈ। ਸੋ ਨਵਾਂ ਦੇਸੀ ਮਹੀਨਾ ਅੱਜ ਸ਼ੁਰੂ ਹੋ ਗਿਆ ਜੀ ਅਤੇ ਆਪਾਂ ਸਭ ਤੋਂ ਪਹਿਲਾਂ ਨਵੇਂ ਮਹੀਨੇ ਦਾ ਸੁਣਨਾ ਜੀ ਨਾਮ, ਉਸ ਤੋਂ ਬਾਅਦ ਫਿਰ ਆਪਾਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਕਿਉਂਕਿ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ ਅਤੇ ਅੱਜ ਫਿਰ ਗੁਰਦੁਆਰਾ ਸਾਹਿਬ ਦੇ ਵਿੱਚ ਦਰਸ਼ਨ ਮੇਲੇ ਕਰਨ ਜਾਣੇ ਆ ਸਾਡੇ ਸਾਰੇ ਲਿਸਨਰ ਜਿੰਨੇ ਸੁਣ ਰਹੇ ਆ। ਸੋ ਕਈ ਵਾਰ ਕਈ ਅੱਗੇ ਪਿੱਛੇ ਚਲੇ ਜਾਂਦੇ ਆ ਜੀ, ਕੋਈ ਪਹਿਲਾਂ ਚਲ ਜਾਂਦਾ, ਕੋਈ ਬਾਅਦ 'ਚ, ਕੋਈ ਉਸ ਦਿਨ। ਸੋ ਜਿਵੇਂ ਵੀ ਜਿਹਦੇ ਕੋਲ ਟਾਈਮ ਹੈਗਾ, ਬਸ ਇਹ ਹੈ ਵੀ ਰੱਬ ਦਾ ਨਾਮ ਧਿਆਉਣਾ ਵੀ ਬੜਾ ਜ਼ਰੂਰੀ ਹੈ ਜੀ ਇਸ ਜ਼ਿੰਦਗੀ ਦੇ ਵਿੱਚ। ਅਤੇ ਲਓ ਜੀ ਅੱਜ ਸੰਗਰਾਂਦ ਦਾ ਸ਼ੁਭ ਦਿਹਾੜਾ, ਸਭ ਤੋਂ ਪਹਿਲਾਂ ਆਪਾਂ ਨਵੇਂ ਮਹੀਨੇ ਦਾ ਨਾਮ ਕਰਦੇ ਹਾਂ ਜੀ ਸਰਵਣ, ਉਸ ਤੋਂ ਬਾਅਦ ਤੁਹਾਡੇ ਨਾਲ ਕਰਾਂਗੇ ਜੀ ਗੱਲਬਾਤ।

0: ਬਿਲਕੁਲ ਜੀ, ਅੱਜ ਅੱਸੂ ਮਹੀਨੇ ਦੀ ਹੋ ਗਈ ਜੀ ਸੰਗਰਾਂਦ। ਨਵਾਂ ਮਹੀਨਾ ਅੱਸੂ ਦਾ ਚੜ੍ਹ ਚੁੱਕਿਆ ਜੀ, ਅਤੇ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਸ ਨਵੇਂ ਮਹੀਨੇ ਦੀਆਂ। ਔਰ ਰੱਬ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਸਾਰਿਆਂ ਦੇ ਘਰਾਂ ਦੇ ਵਿੱਚ ਸੁੱਖ, ਸ਼ਾਂਤੀ, ਖੁਸ਼ੀਆਂ, ਖੇੜੇ, ਤੰਦਰੁਸਤੀ ਵਾਲਾ ਜੀਵਨ ਰੱਬ ਸਭ ਨੂੰ ਬਖਸ਼ੇ, ਅਤੇ ਇਹੀ ਰੱਬ ਅੱਗੇ ਅਰਦਾਸ ਹੈ। ਬਿਲਕੁਲ ਜੀ, ਅੱਜ ਅੱਸੂ ਮਹੀਨੇ ਦੀ ਸੰਗਰਾਂਦ ਹੈ। ਤੁਹਾਡਾ ਸਾਰਿਆਂ ਦਾ ਨਿੱਘਾ ਨਿੱਘਾ ਸਵਾਗਤ ਹੈ ਗੁਰਦਾਸ ਰੇਡੀਓ ਪ੍ਰੋਗਰਾਮ ਦੇ ਵਿੱਚ। ਅਤੇ ਜੇਕਰ ਤੁਸੀਂ ਵੀ ਇਸ ਮਹੀਨੇ ਬਾਰੇ ਕੋਈ ਕੁਛ ਵੀ ਐਡ ਕਰਨਾ ਚਾਹੁੰਦੇ ਹੋ, ਬਿਲਕੁਲ ਤੁਸੀਂ ਸਟੂਡੀਓ ਦੇ ਵਿੱਚ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ। 647-374-1313 ਆਪਣੇ ਸਟੂਡੀਓ ਦਾ ਨੰਬਰ ਹੈ, 6478741313 'ਤੇ ਤੁਹਾਡੀ ਸਾਡੀ ਗੱਲਬਾਤ ਸਟੂਡੀਓ ਦੇ ਵਿੱਚ ਹੋਣੀ ਹੈ। ਅਤੇ ਜੇਕਰ ਤੁਸੀਂ ਕੋਈ ਮੇਰੇ ਨਾਲ ਗੱਲਬਾਤ ਕਰਨੀ ਹੁੰਦੀ ਹੈ ਜੀ, ਚਾਹੇ ਪ੍ਰੋਗਰਾਮ ਦੇ ਵਿੱਚ ਤੁਸੀਂ ਆਪਣੀ ਇਨਪੁੱਟ ਪਾਉਣਾ ਚਾਹੁੰਦੇ ਹੋ, ਜਾਂ ਕੋਈ ਵਿਸ਼ਾ ਤੁਸੀਂ ਦੱਸਣਾ, ਜਾਂ ਤੁਸੀਂ ਕੋਈ ਐਡ ਦੇਣਾ ਚਾਹੁੰਦੇ ਹੋ ਆਪਣੇ ਬਿਜ਼ਨਸ ਨੂੰ ਪ੍ਰਮੋਟ ਕਰਨੀ ਹੈ, ਜਾਂ ਫਿਰ ਇੰਸ਼ੋਰੈਂਸ ਦੀ ਤੁਹਾਡੀ ਕੋਈ ਨੀਡ ਹੈ, ਲਾਈਫ ਡਿਸੇਬਿਲਿਟੀ ਕ੍ਰਿਟੀਕਲ ਜਿਹਦੇ 'ਚ ਪਰਸਨਲ ਇੰਸ਼ੋਰੈਂਸ ਆ ਜਾਂਦੀ ਹੈ, ਅਤੇ ਨਾਲ ਦੀ ਨਾਲ ਆਟੋ, ਹੋਮ, ਬਿਜ਼ਨਸ ਅਤੇ ਕਮਰਸ਼ੀਅਲ ਇੰਸ਼ੋਰੈਂਸ ਤੁਸੀਂ ਕਰਾਉਣਾ ਚਾਹੁੰਦੇ ਹੋ, ਤਾਂ ਤੁਸੀਂ ਜ਼ਰੂਰ ਮੈਨੂੰ ਕਾਲ ਕਰ ਸਕਦੇ ਹੋ। ਮੇਰਾ ਨੰਬਰ ਤੁਸੀਂ ਨੋਟ ਕਰ ਲਓ ਜੀ, 6477-756-2340, 647-734-2340 'ਤੇ ਤੁਸੀਂ ਮੇਰੇ ਨਾਲ ਗੱਲਬਾਤ 11 ਵਜੇ ਤੋਂ ਬਾਅਦ ਕਰ ਸਕਦੇ ਹੋ। ਅਤੇ ਹੁਣ ਆਪਾਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਜੇ ਕਰਨੀ ਹੈ ਤਾਂ ਫਿਰ ਸਟੂਡੀਓ ਦਾ ਨੰਬਰ ਹੁੰਦਾ ਜੀ 647-874-1313, 6478741313 'ਤੇ ਆਪਾਂ ਗੱਲਬਾਤ ਸਟੂਡੀਓ ਦੇ ਵਿੱਚ ਕਰ ਸਕਦੇ ਹਾਂ ਜੀ। ਸੋ ਅੱਸੂ ਦਾ ਮਹੀਨਾ ਜਿਹੜਾ ਸ਼ੁਰੂਆਤ ਹੋਈ ਹੈ ਜੀ, ਸੋ ਅੱਸੂ ਦੇ ਮਹੀਨੇ ਦੇ ਵਿੱਚ ਕਹਿੰਦੇ ਮੌਸਮ ਜਿਹੜਾ ਹੈਗਾ ਨਾ ਉਹ ਬਹੁਤ ਸੁਹਾਵਣਾ ਹੋ ਜਾਂਦਾ। ਇਸ ਵਧੀਆ ਮੌਸਮ ਦੇ ਵਿੱਚ ਜਿਹੜੀ ਬਰਸਾਤ ਹੁੰਦੀ ਹੈ ਉਹ ਵੀ ਹੁੰਦੀ ਹੈ ਪਰ ਘੱਟ ਹੁੰਦੀ ਹੈ, ਕਿਉਂਕਿ ਜ਼ਿਆਦਾ ਮੀਂਹ ਵਾਲੇ ਜਿਹੜੇ ਮਹੀਨੇ ਹੁੰਦੇ ਆ ਉਹ ਹੁੰਦੇ ਆ ਸਾਉਣ ਅਤੇ ਭਾਦੋਂ ਅਤੇ ਸਾਉਣ ਦੇ ਮਹੀਨੇ, ਹੈ ਨਾ, ਸਾਉਣ ਅਤੇ ਭਾਦੋਂ ਦੋ ਮਹੀਨੇ ਜਿਹੜੇ ਕਿ ਨਿਕਲ ਚੁੱਕੇ ਆ। ਸੋ ਭਾਦੋਂ ਦਾ ਮਹੀਨਾ ਤਾਂ ਹੁਣ ਕੱਲ੍ਹ ਹੀ ਖਤਮ ਹੋਇਆ, ਸੋ ਅੱਜ ਅੱਸੂ ਦੇ ਮਹੀਨੇ ਦੀ ਹੋ ਗਈ ਸ਼ੁਰੂਆਤ। ਸੋ ਇਸ ਮਹੀਨੇ 'ਚ ਕਹਿੰਦੇ ਮੀਂਹ ਘੱਟ ਪੈਂਦਾ, ਹੁਣ ਮੌਸਮ ਸੁਹਾਵਣਾ ਰਹਿੰਦਾ, ਬੜਾ ਵਧੀਆ, ਜ਼ਿਆਦਾ ਗਰਮੀ ਵੀ ਨਹੀਂ ਹੁੰਦੀ, ਜ਼ਿਆਦਾ ਠੰਡ ਵੀ ਨਹੀਂ ਹੁੰਦੀ, ਬਈ ਮਾਇਲਡ ਜਿਹਾ ਟੈਂਪਰੇਚਰ ਰਹਿੰਦਾ ਅਤੇ ਬਹੁਤ ਵਧੀਆ ਪਲੈਜ਼ੈਂਟ ਜਿਹਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ ਉਹ ਹੁੰਦਾ। ਸੋ ਇਸ ਮਹੀਨੇ 'ਚ ਕਹਿੰਦੇ ਜਿਹੜੇ ਤਿਉਹਾਰ ਹੈ ਉਹ ਮੇਨ ਤੌਰ 'ਤੇ ਜਿਹੜੇ ਆਉਂਦੇ ਆ ਜੀ, ਨਰਾਤੇ ਆਉਂਦੇ ਆ, 9 ਨਰਾਤੇ, ਫਿਰ 10ਵਾਂ ਦੁਸ਼ਹਿਰਾ ਹੁੰਦਾ। ਸੋ 9 ਨਰਾਤੇ, 10ਵਾਂ ਦੁਸ਼ਹਿਰਾ, ਯਾਨੀ ਕਿ ਇਹਦੇ ਵਿੱਚ ਨਵਰਾਤਰੇ ਅਤੇ ਦੁਸ਼ਹਿਰਾ, ਇਹ ਦੋ ਜਿਹੜੇ ਤਿਉਹਾਰ ਹੈ ਜੀ ਉਹ ਆਉਂਦੇ ਆ ਜ਼ਿਆਦਾਤਰ, ਪਰ ਕਈ ਵਾਰ ਦੀਵਾਲੀ ਵੀ ਆ ਜਾਂਦੀ ਹੈ ਜੇ ਦਿਨ ਦੁਸ਼ਹਿਰੇ ਪਹਿਲਾਂ ਆ ਗਿਆ, ਦੁਸ਼ਹਿਰਾ ਹੈ ਨਾ, ਸੋ ਫਿਰ ਦੁਸ਼ਹਿਰੇ ਤੋਂ 20 ਦਿਨ ਬਾਅਦ ਦੀਵਾਲੀ ਹੁੰਦੀ ਹੈ, ਸੋ ਫਿਰ ਕਈ ਵਾਰ ਅਕਤੂਬਰ 'ਚ ਵੀ ਆ ਜਾਂਦੀ ਹੈ। ਸੋ ਇਸ ਵਾਰ ਪਤਾ ਨਹੀਂ ਕਦੋਂ ਦੀ ਹੈ, ਨਵੰਬਰ 'ਚ ਕਿ ਅਕਤੂਬਰ 'ਚ ਹੀ ਹੈ, ਸੋ ਦੱਸ ਸਕਦੇ ਹੋ ਤੁਸੀਂ। ਅਤੇ ਲਓ ਜੀ, ਬਿਲਕੁਲ ਜੀ, ਅੱਸੂ ਮਹੀਨੇ ਦੀ ਹੋ ਗਈ ਸ਼ੁਰੂਆਤ, ਤੁਹਾਡੇ ਸਾਰਿਆਂ ਦੇ ਲਈ ਸ਼ੁਭਕਾਮਨਾਵਾਂ। ਅਤੇ ਸਮਾਂ ਆਪਣਾ ਹੋ ਗਿਆ ਜੀ 10:14, ਅਤੇ 11 ਵਜੇ ਤਾਂ ਗੱਲਬਾਤ ਤੁਹਾਡੀ ਸਾਡੀ ਚੱਲਣੀ ਹੈ। ਅਤੇ ਹੁਣ ਆਪਾਂ ਪਹਿਲਾਂ ਮੌਸਮ ਦੇਖੀਏ ਅੱਜ ਕਿਵੇਂ ਦਾ। ਅੱਜ ਮੌਸਮ ਦੀ ਜੇ ਆਪਾਂ ਗੱਲਬਾਤ ਕਰਦੇ ਹਾਂ ਜੀ, ਤੇ 18 ਡਿਗਰੀ ਸੈਲਸੀਅਸ ਟੈਂਪਰੇਚਰ ਹੈ, ਬੱਦਲਵਾਈ ਬਣੀ ਹੋਈ ਹੈ, ਹਾਈ ਟੈਂਪਰੇਚਰ 24 ਡਿਗਰੀ ਹੈ, ਲੋਅ 15 ਡਿਗਰੀ ਹੈ। ਅਤੇ ਜਿਹੜਾ ਮੀਂਹ ਪੈਣ ਦੇ ਆਸਾਰ ਥੋੜ੍ਹੇ ਜਿਹੇ ਨਜ਼ਰ ਆ ਰਹੇ ਆ, ਕਿਉਂਕਿ ਬੱਦਲਵਾਈ ਹੋਈ ਹੋਈ ਹੈ। ਬਾਕੀ ਜਿਹੜੀ ਹਵਾ ਹੈ ਜੀ ਉਹ 16 ਕਿਲੋਮੀਟਰ ਪਰ ਆਵਰ ਦੇ ਹਿਸਾਬ ਦੇ ਨਾਲ ਚੱਲ ਰਹੀ ਹੈ। ਵਧੀਆ ਮੌਸਮ ਹੈ ਜੀ, ਕਰੋ ਇੰਜੋਏ ਅੱਜ ਦੇ ਦਿਨ ਨੂੰ, ਪਰ ਬੱਦਲਵਾਈ ਅੱਜ ਰਹਿਣੀ, ਧੁੱਪ ਮਾੜੀ ਮੋਟੀ ਚਮਕੂਗੀ। 7:25 'ਤੇ ਅੱਜ ਸਨਸੈੱਟ ਹੋ ਜਾਣਾ ਜੀ, ਅਤੇ ਰਾਤ ਦਾ ਟੈਂਪਰੇਚਰ ਵੀ 19, 18, 17, 16, 15, 14, ਅਤੇ ਕੱਲ੍ਹ ਸਵੇਰੇ 7 ਵਜੇ ਦੇ ਕਰੀਬ 13 ਡਿਗਰੀ ਸੈਲਸੀਅਸ ਟੈਂਪਰੇਚਰ ਹੋਵੇਗਾ। 7:02 'ਤੇ ਸਵੇਰੇ ਸਨਰਾਈਜ਼ ਹੋਣਾ, ਕੱਲ੍ਹ ਨੂੰ ਧੁੱਪ ਦਿਖਾਈ ਦੇ ਰਹੀ ਸਵੇਰੇ ਸਵੇਰੇ, ਪਰ ਬਾਅਦ 'ਚੋਂ ਬੱਦਲ ਵੀ ਹੋ ਸਕਦੇ। 10:00 ਕਹਿੰਦੇ ਮਿਕਸ ਜਿਹੀ ਆ, ਬੱਦਲ ਵੀ ਹੈ ਅਤੇ ਧੁੱਪ ਵੀ ਹੈ। ਅਤੇ ਲਓ ਜੀ, ਵਧੀਆ ਮੌਸਮ ਹੈ, ਕਰੋ ਇੰਜੋਏ ਅੱਜ ਦਾ ਦਿਨ, ਅਤੇ ਸੁਣਦੇ ਰਹੋ ਗੁਰਦਾਸ ਰੇਡੀਓ। ਅਤੇ ਅੱਸੂ ਮਹੀਨੇ ਦੀ ਅੱਜ ਹੋ ਗਈ ਜੀ ਸੰਗਰਾਂਦ, ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਅਤੇ ਲਓ ਜੀ, ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ। ਗੱਲਾਂ ਬਾਤਾਂ ਦੇ ਵਿੱਚ ਜੇ ਆਪਾਂ ਗੱਲਬਾਤ ਅੱਜ ਕਰੀਏ, ਵੀਰਵਾਰ ਦਾ ਦਿਨ ਆਪਾਂ ਜਾਂਦੇ ਹਾਂ ਪੰਜਾਬ ਵੱਲ ਨੂੰ, ਹੈ ਨਾ, ਸੋ ਪੰਜਾਬ ਦੀ ਗੱਲਬਾਤ ਕਰਦੇ ਹੁੰਦੇ ਹਾਂ। ਅਤੇ ਇੱਕ ਕਾਲਰ ਸਾਡੇ ਨਾਲ ਜੁੜ ਗਿਆ, ਹਾਂਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪ੍ਰਭਗਿੱਲ ਜੀ, ਕੀ ਹਾਲ ਚਾਲ ਤੁਹਾਡਾ?
1: ਠੀਕ ਠਾਕ, ਤੁਸੀਂ ਸੁਣਾਓ?
0: ਜੀ ਜੀ, ਬਹੁਤ ਵਧੀਆ। ਤੇ ਲਓ ਜੀ, ਸਾਡੇ ਨਾਲ ਪ੍ਰਭਗਿੱਲ ਜੀ ਜੁੜ ਚੁੱਕੇ ਆ, ਤੇ ਇਹ ਮੇਅਰ ਦੀ ਇਲੈਕਸ਼ਨ ਦੇ ਵਿੱਚ ਕਰ ਰਹੇ ਆ ਜੀ ਪਾਰਟਿਸਪੇਟ, ਕੈਂਡੀਡੇਟ ਹੈਗੇ ਆਪਣੇ ਮੇਅਰ ਦੇ। ਸੋ ਬਾਕੀ ਹੁਣ ਆਪਾਂ ਇਹਨਾਂ ਦੀ ਗੱਲਬਾਤ ਸੁਣਾਂਗੇ, ਕਿਉਂਕਿ ਜੇ ਇਹਨਾਂ ਨੂੰ ਕੁਛ ਖਾਸ ਲੱਗਿਆ ਤਾਂ ਹੀ ਇਹ ਇਲੈਕਸ਼ਨਾਂ ਦੇ ਵਿੱਚ ਪਾਰਟਿਸਪੇਟ ਕਰ ਰਹੇ ਆ, ਇਲੈਕਸ਼ਨ 'ਚ ਖੜੇ ਹੋਏ ਆ, ਤਾਂ ਕਿ ਇਹ ਥੋੜ੍ਹਾ ਬਹੁਤਾ ਸੁਧਾਰ ਕਰ ਸਕਣ ਜਿਵੇਂ ਦਾ ਸਮਾਂ ਚੱਲ ਰਿਹਾ। ਪ੍ਰਭਗਿੱਲ ਜੀ, ਪਹਿਲਾਂ ਥੋੜ੍ਹੀ ਜਿਹੀ ਆਪਣੀ ਤੁਸੀਂ ਇੰਟਰੋਡਕਸ਼ਨ ਦਿਓ।
1: ਹਾਂਜੀ ਭੈਣ ਜੀ, ਥੈਂਕ ਯੂ ਸੋ ਮਚ ਭੈਣ ਜੀ ਫੋਰ ਹੈਵਿੰਗ ਮੀ ਔਨ ਦਾ ਸ਼ੋਅ
0: ਜੀ।
1: ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਜੀ। ਸਤਿ ਸ੍ਰੀ ਅਕਾਲ।
1: ਮੇਰਾ ਨਾਮ ਪ੍ਰਭਗਿਆ ਲਿਆ ਤੇ ਮੈਂ ਪਿਛਲੇ ਅਪਰੋਕਸੀਮੇਟਲੀ 20 ਇਅਰਸ ਤੋਂ ਕਮਿਊਨਿਟੀ ਐਡਵੋਕੇਸੀ ਕਰ ਰਿਹਾ। ਖਾਸ ਕਰਕੇ ਜਿਹੜੀ ਮੇਰੀ ਪ੍ਰੋਫੈਸ਼ਨਲ ਪ੍ਰੈਕਟਿਸ ਆ ਉਹ ਹੈਗੀ ਡਿਸਪਿਊਟ ਰੈਜ਼ੋਲੂਸ਼ਨ ਦੀ, ਤੇ ਮੈਂ ਇੱਕ ਆਰਬਿਟ੍ਰੇਟਰ ਆ ਰਜਿਸਟਰਡ ਵਿਦ ਦੀ ਅਲਟਰਨੇਟਿਵ ਰੈਜ਼ੋਲੂਸ਼ਨ ਆਫ ਕੈਨੇਡਾ, ਤੇ ਨਾਲ ਦੀ ਨਾਲ ਮੇਰਾ ਜਿਹੜਾ ਪ੍ਰੋਫੈਸ਼ਨਲ ਇੱਕ ਹੋਰ ਰੋਲ ਵੀ ਹੈਗਾ ਉਹ ਹੈ ਫੈਮਿਲੀ ਰੈਜ਼ੋਲੂਸ਼ਨ ਐਕਸਪਰਟ, ਜਿਹਦੇ ਵਿੱਚ ਜਿੰਨੇ ਵੀ ਫੈਮਿਲੀ ਡਿਸਪਿਊਟ ਹੁੰਦੇ ਆ ਉਹਨਾਂ ਨੂੰ ਮੈਂ ਰਿਜ਼ੋਲਵ ਕਰਦਾ ਆ ਆਊਟ ਆਫ ਕੋਰਟ। ਸੋ ਇਹ ਮੇਰਾ ਪ੍ਰੋਫੈਸ਼ਨਲ ਜਿਹੜਾ ਆ ਬੈਕਗ੍ਰਾਉਂਡ ਆ।
0: ਠੀਕ ਹੈ, ਤੇ ਪ੍ਰਭਗਿੱਲ ਜੀ ਤੁਹਾਨੂੰ ਕਿਉਂ ਲੱਗਿਆ ਵੀ ਅਸੀਂ ਇਲੈਕਸ਼ਨ ਦੇ ਵਿੱਚ ਮੈਂ ਪਾਰਟਿਸਿਪੇਟ ਕਰਾਂ ਐਜ਼ ਅ ਮੇਅਰ ਆਫ ਬ੍ਰੈਂਪਟਨ?
1: ਹਾਂਜੀ ਭੈਣ ਜੀ, ਇਹ ਮੇਰੀ ਮੈਨੂੰ ਤਾਂ ਲੱਗਿਆ ਕਿ ਜਿਹੜੀ ਮੇਰੀ ਲੀਡਰਸ਼ਿਪ ਡਿਊਟੀ ਆ ਉਹਦੇ ਕਰਕੇ, ਕਿਉਂਕਿ ਮੈਂ ਇਹ ਇਲੈਕਸ਼ਨ ਕੋਈ ਫਰਸਟ੍ਰੇਸ਼ਨ ਜਾਂ ਕੰਪਲੇਂਟ ਕਰਕੇ ਨਹੀਂ ਲੜ ਰਿਹਾ, ਇਹ ਇਲੈਕਸ਼ਨ ਤਾਂ ਲੜ ਰਿਹਾ ਬਿਕਾਜ਼ ਬ੍ਰੈਂਪਟਨ ਨੂੰ ਇੱਕ ਵਾਕਈ ਹੀ ਚੇਂਜ ਦੀ ਲੋੜ ਆ। ਉਹਨਾਂ ਨੂੰ ਇੱਕ ਇਮਾਨਦਾਰ ਇੱਕ ਲੀਡਰ ਚਾਹੀਦਾ, ਨਾ ਕਿ ਕਰੀਏ ਇੱਕ ਪੋਲੀਟੀਸ਼ੀਅਨ। ਇਲੈਕਸ਼ਨ ਲੜਨ ਤੋਂ ਪਹਿਲਾਂ ਮੈਂ ਆਲਮੋਸਟ 2 ਸਾਲ ਜਿਹੜਾ ਮੈਂ ਸਰਵੇ ਕੀਤਾ, ਇੱਥੇ ਲੋਕਾਂ ਨਾਲ ਗੱਲਾਂ ਬਾਤਾਂ ਕੀਤੀਆਂ, ਕਮਿਊਨਿਟੀ ਦੇ ਮੈਂ ਜਿਹੜੇ ਕੁਛ ਇਸ਼ੂਜ਼ ਸੀ ਉਹਦੇ ਵਿੱਚ ਐਡਵੋਕੇਸੀ ਕੀਤੀ, ਉਹਨਾਂ ਦੁੱਖ ਸੁਣ ਕੇ। ਸੋ ਆਈ ਮੇਡ ਅਪ ਮਾਈ ਮਾਈਂਡ ਕਿ ਮੈਂ ਇਸ ਡੈਮੋਕ੍ਰੈਟਿਕ ਜਿਹੜੀ ਆ ਪਾਰਟਿਸਪੇਸ਼ਨ ਚ ਭਾਗ ਲਊਂਗਾ ਤੇ ਆਊਟ ਬ੍ਰਿੰਗ ਚੇਂਜ। ਤੇ ਦੂਜਾ ਮੇਰਾ ਸਵਾਲ ਹੁੰਦਾ ਆ ਆਲਵੇਸ ਯੂ ਨੋ ਕਾਊਂਟਰ ਕੁਐਸਚਨ ਵੀ ਮੈਂ ਕਿਉਂ ਨਹੀਂ, ਕਿਉਂਕਿ ਮਿਲੀਅਨ ਲੋਕਾਂ ਦੀ ਪਾਪੂਲੇਸ਼ਨ ਹੈ ਕੈਨੇਡਾ ਇੱਥੇ ਆਪਣਾ ਬ੍ਰੈਂਪਟਨ ਦੇ ਵਿੱਚ
0: ਜੀ,
1: ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਸੇਮ ਇਸ਼ੂ ਆ ਰਹੇ ਆ, ਤੇ ਇੰਨੇ ਸਾਡੇ ਇੱਥੇ ਪੜ੍ਹੇ ਲਿਖੇ ਵੀਰ ਨੇ ਭੈਣਾਂ ਨੇ, ਤੇ ਮੈਂ ਸੋ ਕਹਿੰਦਾ ਉਹਨਾਂ ਵੀ ਕਿਸੇ ਨੇ ਜ਼ੁਲਮ ਕਿਉਂ ਨਹੀਂ ਕੀਤੀ ਹੁਣ ਤੱਕ ਜਿਹੜਾ ਹੁਣ ਦਾ ਮੌਜੂਦਾ ਮੇਅਰ ਆ ਉਹਦੇ ਖਿਲਾਫ਼ ਲੜਨ ਦੀ। ਸੋ ਆਈ ਟੁੱਕ ਦਿਸ ਇਨੀਸ਼ੀਏਟਿਵ ਤੇ ਮੈਂ ਇਸ ਕਰਕੇ ਆਪਣਾ ਨਾਂ ਰੱਖਿਆ ਕਿਉਂਕਿ ਆਈ ਰੀਅਲੀ ਪਰਸਨਲੀ ਵਾਂਟ ਚੇਂਜ, ਮੈਂ ਆਪਣੀ ਫੈਮਿਲੀ ਲਈ ਚੇਂਜ ਚਾਹੁੰਦਾ, ਮੈਂ ਬ੍ਰੈਂਪਟੋਨੀਅਨਸ ਵਾਸਤੇ ਚੇਂਜ ਚਾਹੁੰਦਾ ਹਾਂ
0: ਜੀ। ਤੇ ਲਓ ਜੀ, ਬਿਲਕੁਲ ਪ੍ਰਭਗਿੱਲ ਜੀ ਸਾਡੇ ਨਾਲ ਗੱਲਬਾਤ ਕਰ ਰਿਹਾ ਜੀ। ਮੈਂ ਆਪਣੇ ਸਰੋਤਿਆਂ ਨੂੰ ਇੱਕ ਵਾਰ ਦੱਸ ਦਵਾਂ, ਇਹ ਮੇਅਰ ਵਾਸਤੇ ਬ੍ਰੈਂਪਟਨ ਦੇ ਮੇਅਰ ਵਾਸਤੇ ਜਿਹੜੇ ਹੁਣ ਮਿਊਂਸੀਪਲ ਇਲੈਕਸ਼ਨ ਹੋਣੇ ਆ ਉਹਨਾਂ ਦੇ ਵਿੱਚ ਐਜ਼ ਏ ਕੈਂਡੀਡੇਟ ਹੈਗੇ ਆ। ਸੋ ਅਸੀਂ ਇਹਨਾਂ ਦੀ ਗੱਲਬਾਤ ਸੁਣ ਰਹੇ ਹਾਂ, ਸੋ ਤੁਸੀਂ ਵੀ ਧਿਆਨ ਨਾਲ ਸੁਣਨੀ ਹੈ, ਅਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਜੇ ਤੁਹਾਨੂੰ ਲੱਗਦਾ ਵੀ ਕੋਈ ਕੁਸ਼ਚਨ ਆਪਾਂ ਨੇ ਪੁੱਛਣਾ, ਅਤੇ ਤੁਸੀਂ ਮੈਨੂੰ ਮੇਰੇ ਨੰਬਰ 6477652340 'ਤੇ ਮੈਸੇਜ ਕਰ ਦਿਉ, ਅਤੇ ਆਪਾਂ ਉਹ ਗੱਲਬਾਤ ਵੀ ਪੁੱਛ ਸਕਦੇ ਹਾਂ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਇਹਨਾਂ ਨਾਲ ਗੱਲਾਂ ਬਾਤਾਂ ਹੋਰ ਕਰਾਂਗੇ। ਅਤੇ ਪ੍ਰਭਗਿੱਲ ਜੀ ਤੁਹਾਨੂੰ ਕੀ ਲੱਗਦਾ ਵੀ ਕਿਹੜੇ ਮੇਨ ਇਸ਼ੂਜ਼ ਹੈਗੇ ਬ੍ਰੈਂਪਟਨ ਦੇ ਵਿੱਚ?
1: ਭੈਣ ਜੀ, ਜਿਹੜਾ ਉਹਨਾਂ ਦਾ ਮੇਨ ਇਸ਼ੂਜ਼ ਹੈ ਉਹ ਹੈ ਅਫੋਰਡੇਬਿਲਿਟੀ, ਤੇ ਅਫੋਰਡੇਬਿਲਿਟੀ ਦੇ ਵਿੱਚ ਸਾਡੇ ਟੈਕਸਿਸ ਵੀ ਆ ਜਾਂਦੇ ਆ, ਜਿਹੜੇ ਹਾਇਰ ਟੈਕਸਿਸ ਜਿਹੜੇ ਇਨਕਰੀਜ਼ ਕੀਤੇ ਗਏ ਬਾਏ 30-40% ਫਾਰ ਦ ਪਾਸਟ 4 ਈਅਰ, ਇੱਕ ਇਹ ਹੋ ਗਿਆ। ਦੂਜਾ ਹੈਗਾ ਆ ਵੀ ਜਿਹੜਾ ਕ੍ਰਾਈਮ ਹੈ ਨਾ, ਤੇ ਜਿਹੜਾ ਆਪਣੇ ਨੇਬਰਹੁੱਡ ਸੇਫਟੀ ਹੋ ਗਈ, ਪਬਲਿਕ ਸੇਫਟੀ ਹੋ ਗਈ, ਉਹ ਲਿਟਰਲੀ ਜੈਪਰਟਾਈਜ਼ ਆ। ਐਂਡ ਆਲਸੋ ਹੈਲਥ ਕੇਅਰ ਬਹੁਤ ਵੱਡਾ ਇੱਕ ਵੱਡਾ ਇਸ਼ੂ ਆ, ਕਿਉਂਕਿ ਜੇ ਅਸੀਂ ਕੰਪੇਅਰ ਕਰਦੇ ਹਾਂ ਆਪਣੀ ਨੇਬਰਿੰਗ ਸਿਟੀਜ਼ ਨੂੰ, ਮਿਸਿਸਾਗਾ ਵਿੱਚ 4 ਹਾਸਪਿਟਲ ਨੇ ਤੇ ਇੱਥੇ ਸਾਡਾ ਇੱਕ ਆ, ਉਹ ਵੀ ਜਿਹੜਾ ਆ ਅੰਡਰ ਪ੍ਰਿਵਿਲੇਜ ਆ
0: ਜੀ।
1: ਸੋ ਜੇ ਆਪਾਂ ਐਪਲ ਟੂ ਐਪਲ ਕੰਪੇਅਰ ਕਰਦੇ ਹਾਂ, ਸਾਨੂੰ ਸਾਡਾ ਬੰਦ ਹੱਕ ਨਹੀਂ ਮਿਲਦਾ ਬ੍ਰੈਂਪਟਨ ਨੂੰ, ਸਾਡੇ ਨਾਲ ਫੇਅਰਨੈਸ ਨਹੀਂ ਹੁੰਦੀ। ਤੁਸੀਂ ਦੂਜੇ ਨੇਬਰ ਸਟੇਟ ਚਲ ਜਾਓ, ਤੁਹਾਨੂੰ ਵਾਕਈ ਲੱਗਦਾ ਕਿ ਤੁਸੀਂ ਕੈਨੇਡਾ ਚ ਤੁਸੀਂ ਰਹਿੰਦੇ ਹੋ, ਉਹ ਵਾਕਈ ਤੁਹਾਨੂੰ ਲੱਗਦਾ ਕਿ ਇਹ ਫਸਟ ਵਰਲਡ ਕੰਟਰੀ ਆ। ਜੇ ਤੁਸੀਂ ਬ੍ਰੈਂਪਟਨ ਦੇ ਵਿੱਚੋਂ ਨਿਕਲਦੇ ਹੋ ਤੇ ਤੁਹਾਨੂੰ ਲੱਗਦਾ ਕਿ ਲਾਈਕ ਸਵਾਲ ਮਨ ਚ ਆਉਂਦਾ ਕਿ ਅਸੀਂ ਥਰਡ ਵਰਲਡ ਕੰਟਰੀ ਚ ਰਹਿੰਦੇ ਹਾਂ, ਜਿਸ ਤਰ੍ਹਾਂ ਬ੍ਰੇਕਿੰਗ ਹੋ ਰਹੀਆਂ ਆ। ਖਾਸ ਤੌਰ ਤੇ ਸੀਨੀਅਰ ਦੀ ਗੱਲ ਕਰੀਏ, ਡਿਸਟਰੈਕਸ਼ਨ ਥੈਫਟ ਜਿਹੜੀ ਆ ਉਹ ਰਾਈਜ਼ ਤੇ ਆ। ਜਿੱਦਾਂ ਤੁਸੀਂ ਪੰਜਾਬ ਸੁਣਿਆ ਹੋਣਾ ਕਿ ਤੁਰਦੇ ਫਿਰਦੇ ਜਿਹੜੇ ਬਜ਼ੁਰਗ ਉਹਨਾਂ ਨੇ ਚੇਨੀ ਲਾ ਲਈ, ਉਹਨਾਂ ਦੇ ਨਾਲ ਕਹਿ ਲਓ ਵੀ ਚੋਰੀ ਕਰ ਲਈ, ਉਹਨਾਂ ਦੇ ਝੋਲੇ ਚੋਰੀ ਦੀ ਕੱਢ ਲਈ, ਰਾਈਟ? ਇਹ ਰਿਪੋਰਟਸ ਹੋਈਆਂ ਆ। ਸੋ ਜਿਹੜੀ ਦੇਖੋ ਮਿਆਰ ਸਾਡੇ ਬ੍ਰੈਂਪਟਨ ਦਾ ਇੰਨਾ ਗਿਰ ਚੁੱਕਾ ਹੈ ਕਿ ਸਾਡੇ ਬਜ਼ੁਰਗ ਵੀ ਸੇਫ ਨਹੀਂ, ਸਾਡੇ ਬੱਚੇ ਵੀ ਸੇਫ ਨਹੀਂ, ਰਾਈਟ? ਘਰਾਂ ਦੇ ਦਿਨ ਦਿਹਾੜੇ ਗੋਲੀਆਂ ਚੱਲਦੀਆਂ, ਬ੍ਰੇਕਿੰਗਸ ਹੁੰਦੇ ਆ। ਸੋ ਇਹ ਫੀਅਰ ਆ ਬ੍ਰੈਂਪਟੋਨੀਅਨ ਦੇ ਮਨ ਦੇ ਵਿੱਚ। ਸੋ ਆਈ ਐਮ ਐਕਚੁਅਲੀ ਮਾਈ ਵਿਜ਼ਨ ਇਸ ਟੂ ਕੰਬੈਟ ਕ੍ਰਾਈਮ, ਤੇ ਇਹ ਜਿਹੜੇ ਮੇਨ ਸਾਡੇ ਮੋਟਿਵਸ ਨੇ। ਉਸ ਤੋਂ ਬਾਅਦ ਬੇਸਿਕ ਨੈਸੈਸਿਟੀ ਭੈਣ ਜੀ, ਫੋਰ ਐਗਜ਼ਾਮਪਲ ਜੇ ਆਪਾਂ ਗੱਲ ਕਰੀਏ ਕਿ ਜਿਹੜੀ ਪਰਮਿਟਸ ਦੀ ਗੱਲ ਕਰ ਲਈਏ, ਮਾਈਨਰ ਵੇਰੀਐਂਸ ਦੀ ਗੱਲ ਕਰ ਲਈਏ, ਐਜ਼ ਲਿਟਲ ਐਜ਼ ਯੂ ਨੋ ਸੈਂਸ ਆਫ ਬਿਲੋਂਗਿੰਗ ਦੀ ਕਰ ਲਈਏ, ਲੋਕ ਕਹਿੰਦੇ ਅਸੀਂ ਬ੍ਰੈਂਪਟਨ ਛੱਡ ਕੇ ਬਾਹਰ ਜਾਣਾ ਚਾਹੁੰਦੇ ਹਾਂ, ਟ੍ਰਾਂਜ਼ਿਟ ਦੀ ਗੱਲ ਕਰ ਲਈਏ, ਯੂ ਨੋ ਦੇਰ ਇਜ਼ ਨਾਟ ਯੂ ਨੋ ਪਰਫੈਕਟ ਕਨੈਕਸ਼ਨ। ਸੋ ਆਲ ਇਨ ਆਲ ਥਿੰਗਸ ਵਿਲ ਚੇਂਜ, ਐਂਡ ਉਹ ਚੇਂਜ ਆਉਣੀ ਆ ਇੱਕੋ ਚੀਜ਼ ਨਾਲ ਭੈਣ ਜੀ, ਆਉਣੀ ਆ ਅਕਾਊਂਟੇਬਿਲਿਟੀ ਐਂਡ ਆਨੈਸਟ ਲੀਡਰਸ਼ਿਪ ਦੇ ਨਾਲ।
0: ਬਿਲਕੁਲ ਜੀ, ਬਿਲਕੁਲ ਜੀ, ਪ੍ਰਭ ਗਿੱਲ ਜੀ ਦਾ ਅਸੀਂ ਬਿਲਕੁਲ ਸਵਾਗਤ ਕਰ ਰਹੇ ਹਾਂ ਆਪਣੇ ਗੁਰਦਾਸ ਰੇਡੀਓ ਪ੍ਰੋਗਰਾਮ ਦੇ ਵਿੱਚ, ਅਤੇ ਗੱਲਬਾਤ ਇਹਨਾਂ ਦੀ ਸੁਣ ਰਹੇ ਹਾਂ ਅਤੇ ਕਰ ਰਹੇ ਹਾਂ, ਹੈ ਨਾ। ਅਤੇ ਪ੍ਰਭ ਗਿੱਲ ਜੀ, ਤੁਹਾਨੂੰ ਕੀ ਲੱਗਦਾ, ਜਿਵੇਂ ਹੁਣ ਤੁਸੀਂ ਡੋਰ ਨੋਕਿੰਗ ਲਈ ਜਾਂਦੇ ਹੋ, ਹੈ ਨਾ, ਲੋਕਾਂ ਦਾ ਰਿਸਪੋਂਸ ਕੀ ਹੈ, ਲੋਕ ਕੀ ਕਹਿੰਦੇ ਆ ਤੁਹਾਨੂੰ, ਅਤੇ ਉਹਨਾਂ ਦੇ ਮਨ ਦੇ ਜਿਹੜੇ ਸਵਾਲ ਹੈਗੇ ਆ ਉਹਨਾਂ ਦੇ ਆਨਸਰ ਤੁਹਾਡੇ ਕੋਲ ਹੁੰਦੇ ਆ?
1: ਦੇਖੋ ਬਿਲਕੁਲ, ਮੈਂ ਵੀ ਕਹਿੰਦਾ ਕਿ ਸਾਰੇ ਜਿਹੜੇ ਸਵਾਲਾਂ ਦੇ ਜਵਾਬ ਹੁੰਦੇ ਆ, ਪਰ ਮੈਂ ਉਹਨਾਂ ਨੂੰ ਐਕਟਿਵਲੀ ਸੁਣਦਾ ਆ ਤੇ ਮੈਂ ਉਹਨਾਂ ਦੇ ਜਿਹੜੇ ਕੰਸਰਨ ਨੇ ਉਹ ਰੈਜ਼ੋਨੇਟ ਕਰਦਾ ਆ, ਕਿਉਂਕਿ ਮੈਂ ਵੀ ਇੱਕ ਪਿਤਾ ਆ, ਰਾਈਟ
0: ਜੀ,
1: ਯੂ ਨੋ, ਐਂਡ ਮੇਰੇ ਵੀ ਬਜ਼ੁਰਗ ਹੈਗੇ ਆ, ਮੈਨੂੰ ਵੀ ਮਹਿਸੂਸ ਹੁੰਦਾ ਹੈ ਕਿ ਜੋ ਉਹ ਇਸ਼ੂਜ਼ ਫੀਲ ਕਰ ਰਹੇ ਆ ਉਹ ਮੇਰੀ ਫੈਮਿਲੀ ਫੀਲ ਕਰਦੀ ਆ। ਜਿਹੜਾ ਸਭ ਤੋਂ ਵੱਡਾ, ਜਿਹੜੇ ਸਭ ਤੋਂ ਵੱਡੇ ਸਵਾਲ ਦਾ ਮੈਨੂੰ ਸਾਹਮਣਾ ਕਰਨਾ ਪੈਂਦਾ ਵਾ, ਇਹ ਆ ਕਿ ਪ੍ਰਭ ਅਸੀਂ ਬਰੈਂਪਟਨ ਛੱਡ ਕੇ ਜਾਣਾ ਚਾਹੁੰਦੇ ਹਾਂ ਕਿਉਂਕਿ ਸਾਡੇ ਸਾਡੇ ਬੱਚੇ ਦਾ ਭਵਿੱਖ ਨਹੀਂ ਹੈਗਾ, ਇੱਥੇ ਜੋਬ ਨਹੀਂ ਹੈਗੀ, ਇੱਥੇ ਯੂਨੀਵਰਸਿਟੀ ਨਹੀਂ ਹੈਗੀ, ਪਬਲਿਕ ਸੇਫਟੀ ਨਹੀਂ ਹੈਗੀ, ਅਸੀਂ ਇੰਨੇ ਹਾਇਰ ਟੈਕਸਿਸ ਪੇ ਕਰਦੇ ਹਾਂ ਕਿ ਸਾਨੂੰ ਰਿਟਰਨ ਚ ਮਿਲਦਾ ਕੀ ਆ, ਰਾਈਟ। ਦੂਜੀ ਗੱਲ ਸਾਨੂੰ ਇਹ ਸੁਣਨ ਨੂੰ ਮਿਲਦੀ ਹੈ ਕਿ ਅਸੀਂ ਜਦੋਂ ਵੀ ਬਾਹਰ ਜਾਂਦੇ ਹਾਂ ਕਿਤੇ ਲਾ ਲਾ, ਯੂ ਨੋ, ਆਊਟ ਆਫ ਸਿਟੀ ਜਾਂਦੇ ਹਾਂ, ਆਊਟ ਆਫ ਕੰਟਰੀ ਜਾਂਦੇ ਹਾਂ, ਉਹ ਸਾਨੂੰ ਪੁੱਛਦੇ ਤੁਸੀਂ ਕਿੱਥੋਂ, ਕਹਿੰਦੇ ਤੁਸੀਂ ਬਰੈਂਪਟਨ ਦਾ ਨਾਂ ਲੈਂਦੇ ਹਾਂ, ਤੇ ਆਟੋਮੈਟਿਕਲੀ ਉਹਨਾਂ ਦੇ ਦਿਮਾਗ ਚ ਇੱਕ ਛਵੀ ਹੁੰਦੀ ਹੈ ਕਿ ਬਰੈਂਪਟਨ ਜਿਹੜਾ ਆ ਇੱਕ ਗੋਥਿਕ ਸਿਟੀ ਹੈ, ਲਾਈਕ ਇੱਥੇ ਕ੍ਰਾਈਮ ਬਹੁਤ ਹੁੰਦਾ, ਜਿੱਦਾਂ ਡਿਟਰੋਇਟ ਨਹੀਂ ਸੀ ਭੈਣ ਜੀ,
0: ਜੀ
1: ਡਿਟਰੋਇਟ ਵਾਂਗੂ ਇੱਕ ਲੋਕਾਂ ਦੇ ਮਨ ਚ ਗੱਲ ਆ ਗਈ, ਇਹ ਕ੍ਰਾਈਮ ਬਹੁਤ ਹੈ ਇੱਥੇ, ਚੋਰੀਆਂ ਠੱਗੀਆਂ ਹੁੰਦੀਆਂ, ਯੂ ਨੋ, ਮਹਿੰਗਾਈ ਬਹੁਤ। ਸੋ ਬੇਸਿਕਲੀ ਉਹ ਕੰਸਰਨ ਉਹਨਾਂ ਦੇ ਵਿੱਚ ਆ ਕਿ ਬਰੈਂਪਟਨ ਜਿਹੜਾ ਆ ਉਹ ਰਹਿਣ ਦੇ ਲਾਇਕ ਨਹੀਂ ਰਹਿ ਗਿਆ, ਤੇ ਮੇਰਾ ਉਹਨਾਂ ਨੂੰ ਜਵਾਬ ਇਹ ਹੁੰਦਾ ਆ, ਸੋਲੂਸ਼ਨ ਇਹ ਹੁੰਦਾ ਕਿ ਅਸੀਂ ਉਹਨੂੰ ਫਿਕਸ ਕਰਾਂਗੇ, ਤੁਹਾਨੂੰ ਸ਼ਹਿਰ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ। ਕਹਿੰਦੇ ਆਸਕ ਮੀ ਹਾਊ ਹਾਊ ਯੂ ਡੂ ਇਟ, ਸੋ ਅਸੀਂ ਕਹਿੰਦੇ ਹਾਂ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਿਟੀ ਲੀਡਰਸ਼ਿਪ ਨੀਡਸ ਟੂ ਨੋ ਕਿ ਕਿੱਥੇ ਪੈਸੇ ਖਰਚੇ ਜਾ ਰਹੇ ਆ, ਠੀਕ ਹੈ, ਗੱਲ ਤਾਂ ਸਾਰੀ ਫੰਡਿੰਗ ਦੀ ਹੈ, ਓਕੇ, ਜੇ ਫੰਡਿੰਗ ਪ੍ਰੋਪਰ ਹੋਵੇ ਤੇ ਸੁਵਿਧਾਵਾਂ ਵੀ ਪ੍ਰੋਪਰ ਮਿਲਦੀਆਂ,
0: ਠੀਕ ਹੈ।
1: ਸੋ ਜਿਹੜੀ ਵੇਸਟਫੁਲ ਜਿਹੜੀ ਸਪੈਂਡਿੰਗ ਆ, ਅਸੀਂ ਉਹਦੇ ਤੇ ਅਸੀਂ ਰੋਕ ਲਾਵਾਂਗੇ ਤੇ ਅਸੀਂ ਆਡਿਟ ਕਰਾਵਾਂਗੇ, ਫੋਰੈਂਸਿਕ ਆਡਿਟ, ਅਸੀਂ ਫਾਈਲ ਲਾਈਨ ਬਾਏ ਲਾਈਨ ਰਿਵਿਊ ਕਰਾਂਗੇ ਹਰ ਇੱਕ ਇਸ਼ੂ ਦਾ,
0: ਠੀਕ ਹੈ,
1: ਰਾਈਟ। ਫੋਰ ਐਗਜ਼ਾਮਪਲ ਵੀ ਜਿਹੜੇ ਬ੍ਰੈਂਪਟੋਨੀ ਨੇ ਉਹ ਪ੍ਰੋਪਰਟੀ ਟੈਕਸ ਕਿਉਂ ਵੱਧ ਪੇ ਕਰ ਰਹੇ ਆ, ਯੂ ਨੋ, ਤੇ ਨੰਬਰ 2 ਜਿਹੜੇ ਪਿੱਛੇ ਜਿਹੜਾ ਮੌਜੂਦਾ ਮੇਅਰ ਤੇ ਉਹਦੀ ਲੀਡਰਸ਼ਿਪ ਨੇ ਜਿਹੜੇ ਫੈਸਲੇ ਲਏ ਆ, ਫੋਰ ਐਗਜ਼ਾਮਪਲ ਇੱਕ ਪ੍ਰੋਪਰਟੀ ਜਿਹੜੀ ਆ ਸਸਤੀ ਵੇਚ ਕੇ ਤੇ ਮੁੜ ਕੇ ਮਹਿੰਗੀ ਖਰੀਦ ਲੈਣੀ, ਫਿਰ ਉਸੇ ਪ੍ਰੋਪਰਟੀ ਵਿੱਚ 70 million ਦੇ ਜਿਹੜੇ ਕੈਮਰੇ ਆ ਉਹ ਰੱਖਣ ਵਾਸਤੇ ਖਰੀਦਣੀ, ਜੇ ਤੁਸੀਂ ਆਲ ਇਨ ਆਲ ਮੈਥ ਕਰੋ 180 ਦੇ ਲਗਭਗ $1 million ਦੇ ਹੀ ਹੋ ਗਿਆ, ਤੇ ਜੇ ਇਹ ਗਲਤ ਫੈਸਲਾ ਨਾ ਲਿਆ ਹੁੰਦਾ ਤੇ ਤੁਸੀਂ ਸੋਚ ਕੇ ਦੇਖੋ ਕਿ ਪ੍ਰੋਪਰਟੀ ਟੈਕਸ ਵੱਧ ਕਲੈਕਟ ਕਰਨ ਦੀ ਲੋੜ ਹੀ ਨਹੀਂ ਸੀਗੀ
0: ਜੀ।
1: ਸੋ ਇਹ ਵੇਸਟਫੁਲ ਸਪੈਂਡਿੰਗ ਆ, ਇਨ ਇਨਫੋਰਮਡ ਅਨਇਨਫੋਰਮਡ ਡਿਸੀਜਨ ਜਿਹੜੇ ਆ ਬ੍ਰੈਂਪਟੋਨੀਅਨ ਤੋਂ ਪੁੱਛੇ ਬਗੈਰ ਲਾਏ ਗਏ ਆ,
0: ਠੀਕ ਹੈ।
1: ਸੋ ਵੀ ਹੈਵ ਸੋਲੂਸ਼ਨ ਫੋਰ ਦੀਸ, ਰਾਈਟ, ਸੋ
0: ਜੀ,
1: ਸੋ ਦੈਟਸ ਆਰ ਰਿਸਪੋਂਸ,
0: ਠੀਕ ਹੈ। ਤੇ ਇਹਦੇ ਨਾਲ ਨਾਲ ਜਿਵੇਂ ਹੁਣ ਪਿਛਲੇ ਸਮਿਆਂ ਦੇ ਵਿੱਚ ਵੀ ਹਮੇਸ਼ਾ, ਚਲੋ ਜਦੋਂ ਵੀ ਇਲੈਕਸ਼ਨ ਹੁੰਦੇ ਆ, ਇੱਕ ਯੂਨੀਵਰਸਿਟੀ ਤੇ ਇੱਕ ਹਸਪੀਟਲ, ਇਹ ਮਸਲਾ ਜਾਂ ਇਹ ਇਸ਼ੂ ਨੂੰ ਉਭਾਰਿਆ ਜਾਂਦਾ ਹੈ ਨਾ, ਪਰ ਉਹਦੇ ਤੱਕ ਉਹਦੇ ਲਈ ਹਾਲੇ ਤੱਕ ਬਹੁਤਾ ਕੋਈ ਕੰਮ ਹੋਇਆ ਨਹੀਂ, ਤੇ ਤੁਹਾਨੂੰ ਕੀ ਲੱਗਦਾ ਫਿਰ ਜਦੋਂ ਜੇ ਤੁਸੀਂ ਐਜ਼ ਏ ਮੇਅਰ ਆਉਂਦੇ ਹੋ ਤਾਂ ਇਹਨਾਂ ਦੇ ਸੰਬੰਧ ਦੇ ਵਿੱਚ ਕੀ ਤੁਹਾਡਾ ਏਜੰਡਾ ਹੈਗਾ?
1: ਦੇਖੋ ਜਿਹੜਾ ਆਪਾਂ ਯੂਨੀਵਰਸਿਟੀ ਗੱਲ ਕਰਦੇ ਹਾਂ, ਪੰਜੀ ਯੂਨੀਵਰਸਿਟੀ ਦੇ ਵਿੱਚ ਆਪਣਾ ਲਿੰਡਾ ਜਾਫਰੀ ਦੇ ਸਮੇਂ ਯੂਨੀਵਰਸਿਟੀ ਜਿਹੜੀ ਇਹ ਗੱਲ ਛਿੜੀ ਸੀਗੀ, ਤੇ ਰਾਜਸਥਾਨ ਜਿਹੜਾ ਕੈਂਪਸ ਸੀ ਉਹਦੇ ਨਾਲ ਦੇ ਜਿਹੜੇ ਯੂਨੀਵਰਸਿਟੀ ਬੇਸਡ ਕੈਂਪਸ ਸੀ ਇੱਥੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ 2018 ਦੇ ਬਾਅਦ ਸਾਰੀ ਕੌਂਸਲ ਜਾਂ ਲਾ ਲਓ ਕਿ ਨਵੀਂ ਗਵਰਨਮੈਂਟ ਆਉਂਦੀ ਆ ਜਾਂ ਬਰਾਊਨ ਦੀ ਗਵਰਨਮੈਂਟ ਆਉਂਦੀ, ਉਹ ਗੱਲ ਠੰਡੇ ਬਸਤੇ ਪਾ ਦਿੱਤੀ ਗਈ, ਉਸ ਤੋਂ ਬਾਅਦ ਉੱਥੇ ਗੱਲ ਨਹੀਂ ਹੋਈ। ਲਗਭਗ ਜਿੱਥੋਂ ਤੱਕ ਮੇਰੀ ਰਿਸਰਚ ਕਹਿੰਦੀ ਆ ਜਾਂ ਜਿੱਥੇ ਤੁਸੀਂ ਆਰਟੀਕਲ ਪੜ੍ਹਦੇ ਹੋ, ਆਲਮੋਸਟ $1,00,000 ਦੇ ਲਗਭਗ ਇਹਨਾਂ ਨੇ ਕੰਸਲਟੈਂਸੀ ਫੀਸਾਂ ਵੀ ਦਿੱਤੀਆਂ ਉਹਦੇ ਵਾਸਤੇ, ਰਾਈਟ, ਪਰ ਉਹ ਗੱਲ ਵਧੀ ਨਹੀਂ। ਸਮਝਣ ਦੀ ਗੱਲ ਇਹ ਹੈ ਕਿ ਜੇ ਜਿਹੜਾ ਮੌਜੂਦਾ ਮੇਅਰ ਆ ਉਹ ਵਾਕਈ ਹੀ ਯੂਥ ਨੂੰ ਨਜ਼ਰ ਚ ਰੱਖਦਾ ਆ, ਜੋ ਸਮਝਦਾ ਹੈ ਕਿ ਜਿਹੜੀ ਆਪਣੀ ਐਜੂਕੇਸ਼ਨ ਇੰਸਟੀਟਿਊਸ਼ਨ ਆ ਉਹ ਕਿੰਨੇ ਜ਼ਰੂਰੀ ਨੇ ਤੁਹਾਡੇ ਆਪ ਦੇ ਸ਼ਹਿਰ ਚ, ਕਿਉਂਕਿ ਉਹਦੇ ਨਾਲ ਇਨਕਮ ਜਨਰੇਟ ਹੋਣੀ, ਇਕਨੋਮਿਕ ਗਰੋਥ ਹੋਣੀ ਆ, ਬੱਚਿਆਂ ਨੂੰ ਬਾਹਰ ਸ਼ਹਿਰ ਛੱਡ ਕੇ ਜਾਣ ਦੀ ਲੋੜ ਨਹੀਂ ਹੈਗੀ, ਪੇਰੈਂਟਸ ਨੂੰ ਕਿੰਨਾ ਕਨਵੀਨੀਅੰਟ ਹੁੰਦਾ ਆ, ਰਾਈਟ, ਤੇ ਉਹ ਚੀਜ਼ ਉਹਨਾਂ ਦਾ ਫੇਲੀਅਰ ਆ। ਸੋ ਉਹਦੇ ਤੇ ਕੋਈ ਗੱਲ ਨਹੀਂ ਹੋ ਰਹੀ, ਤੁਸੀਂ ਹੋਸਪਿਟਲ ਦੇ ਵੱਲ ਆ ਜਾਓ,
0: ਠੀਕ ਹੈ,
1: ਗਰਾਊਂਡ ਬ੍ਰੇਕਿੰਗ ਨੂੰ ਕਿੰਨਾ ਚਿਰ ਹੋ ਗਿਆ, ਆਲਮੋਸਟ ਲਾਈਕ ਓਵਰ ਕਿੰਨੇ ਸਾਲ, ਆਲਮੋਸਟ 1.5 ਇਅਰ ਜ਼ਿਆਦਾ ਹੀ ਹੋ ਗਿਆ। ਤੇ ਉਹ ਹੁਣ ਕਦੀ ਵੀ ਉਹ ਤਾਂ ਕਰੇਨ ਉੱਥੇ ਉਹਦੇ ਖੜੀ ਆ, ਅਸੀਂ ਜਾ ਕੇ ਆਏ ਆ। ਹੁਣ ਸਵਾਲ ਇਹ ਪੁੱਛਿਆ ਜਾਂਦਾ ਕਿ ਜਦੋਂ ਇਲੈਕਸ਼ਨ ਨੇੜੇ ਆਉਂਦੀ ਆ ਤੇ ਉਦੋਂ ਹੀ ਇਹ ਮਸਲੇ ਕਿਉਂ ਚੁੱਕੇ ਜਾਂਦੇ ਆ
0: ਜੀ?
1: ਰਾਈਟ। ਨੰਬਰ 2, ਜਿਹੜੀ ਹੈਲਥ ਕੇਅਰ ਦੀ ਗੱਲ ਆ ਉਹ ਪ੍ਰੋਵਿੰਸ਼ੀਅਲ ਮੈਟਰ ਆ, ਠੀਕ ਆ, ਵਿੱਚ ਵੀ ਅੰਡਰਸਟੈਂਡ ਕਿ ਜੁਰਿਸਡਿਕਸ਼ਨਲ ਬੈਰੀਅਰਸ ਹੈਗੇ ਆ, ਪਰ ਜਿਹੜਾ ਮੇਅਰ ਹੁੰਦਾ ਨਾ ਉਹਦੀ ਜੇ ਪਾਵਰ ਨਹੀਂ ਵੀ ਹੁੰਦੀ ਪਰ ਉਹਦੇ ਚ ਵਿਲਿੰਗਨੈਸ ਹੁੰਦੀ ਆ ਕਿ ਮੈਂ ਆਪਣੇ ਬ੍ਰੈਂਪਟਨ ਵਾਸਤੇ ਜਾਂ ਆਪਣੇ ਸ਼ਹਿਰ ਵਾਸਤੇ ਮੈਂ ਸਟੈਪ ਅਪ ਕਰਾਂ ਤੇ ਮੈਂ ਪ੍ਰੋਵਿੰਸ ਨੂੰ ਕਹਾਂ ਕਿ ਮੇਰੇ ਕੋਲ ਇੱਕ ਹਾਸਪਿਟਲ ਆ ਉਹ ਵੀ ਅੰਡਰ ਪ੍ਰਿਵਿਲੇਜ ਆ, ਉਹਦੇ ਚ ਸਟਾਫ ਦੀ ਕਮੀ ਆ ਤੇ ਸਾਡੇ ਬ੍ਰੈਂਪਟਨ ਜੋ ਭੁਗਤਣਾ ਪੈਂਦਾ, ਰਾਈਟ, ਤੇ ਉਹਦੇ ਵਾਸਤੇ ਮੈਂ ਫੰਡਿੰਗ ਦੀ ਗੱਲ ਕਰਾਂ। ਪਰ ਦੈਨ ਅਗੇਨ ਪ੍ਰੋਵਿੰਸ ਤਾਂ ਜੇ ਪੁੱਛਦਾ ਵੀ ਜਿਹੜੀ ਤੁਹਾਡੇ ਕੋਲ ਫੰਡਿੰਗ ਆ ਉਹ ਦਿਖਾਓ ਪਹਿਲਾਂ,
0: ਠੀਕ ਹੈ।
1: ਹੁਣ ਜੇ ਸਿਟੀ ਦੇ ਖਜ਼ਾਨੇ ਖਾਲੀ ਨੇ ਤੇ ਪ੍ਰੋਵਿੰਸ ਕਹਿੰਦਾ ਵੀ ਅਸੀਂ ਹੋਰਾਂ ਨੂੰ ਸ਼ਹਿਰਾਂ ਨੂੰ ਤਾਂ ਫੰਡਿੰਗ ਕਰਨੀ, ਅਸੀਂ ਤੁਹਾਨੂੰ ਫੰਡਿੰਗ ਕਰਾਂਗੇ, ਤੁਸੀਂ ਤਾਂ ਲਾਪਰਵਾਹੀ ਨਾਲ ਖਰਚੀ ਜਾਂਦੇ ਹੋ, ਸੋ ਦੇਰ ਇਜ਼ ਐਨ ਅਕਾਊਂਟੇਬਿਲਟੀ ਇਸ਼ੂ, ਰਾਈਟ,
0: ਬਿਲਕੁਲ। ਇਹ ਇਸ ਤਰ੍ਹਾਂ ਹੈਗਾ ਕਿ ਜਿਸ ਤਰ੍ਹਾਂ ਹੁਣ ਚਲੋ ਕਈ ਵਾਰ ਹੁੰਦਾ ਵੀ ਉਹਨਾਂ ਦੀ ਜੂਰਿਸਡਿਕਸ਼ਨ ਚ ਉਹ ਨਹੀਂ ਆ ਰਿਹਾ ਜਿਹੜਾ ਕੁਛ ਲੋਕ ਚਾਹੁੰਦੇ ਆ, ਹਨਾ, ਬਟ ਜਿਹੜੀ ਲੋਕਾਂ ਦੀ ਆਵਾਜ਼ ਹੈ ਉਹ ਅੱਗੇ ਤੋਂ ਅੱਗੇ, ਜਿਵੇਂ ਹੁਣ ਜੇ ਡੈਮੋਕ੍ਰੇਸੀ ਚ ਇਹ ਬਣਾਏ ਹੋਏ ਆ ਸਟੈਪ, ਹਨਾ, ਤੇ ਉਹਦੇ ਅਨੁਸਾਰ ਗੱਲ ਲੋਕਾਂ ਦੀ ਅੱਗੇ ਤੱਕ ਪਹੁੰਚਣੀ ਚਾਹੀਦੀ ਹੈ, ਫਿਰ ਜੋ ਵੀ ਉਸ ਸੰਬੰਧ ਦੇ ਵਿੱਚ ਜਿਹੜੀ ਵੀ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਹੈ ਤੇ ਉਹਨਾਂ ਨੂੰ ਫਿਰ ਉਹ ਸਟੈਪ ਚੱਕਣਾ ਚਾਹੀਦਾ, ਉਹਦੇ ਲਈ ਉਹ ਕੰਮ ਕਰਨਾ ਚਾਹੀਦਾ। ਤੇ ਲਓ ਜੀ, ਬਿਲਕੁਲ, ਅਸੀਂ ਗੱਲਬਾਤ ਕਰ ਰਹੇ ਹਾਂ ਪ੍ਰਭ ਗਿੱਲ ਜੀ ਦੇ ਨਾਲ, ਔਰ ਮੇਅਰ ਦੀ ਇਲੈਕਸ਼ਨ ਵਾਸਤੇ ਇਹ ਖੜੇ ਹੋਏ ਆ, ਔਰ ਇਹਨਾਂ ਨੂੰ ਵੋਟਾਂ ਪਾ ਕੇ ਆਪਾਂ ਨੇ ਜਿਤਾਉਣਾ, ਕਿਉਂਕਿ ਕਹਿੰਦੇ ਆ ਵੀ ਬ੍ਰੈਂਪਟਨ ਦੇ ਵਿੱਚ ਜਿਹੜੀ ਚੇਂਜ ਹੈ ਇੱਕ ਤਾਂ ਕਹਿੰਦੇ ਉਹ ਆਉਣੀ ਚਾਹੀਦੀ ਹੈ, ਇੱਕ ਜੋ ਕੰਮ ਕਾਜ ਹੈਗੇ ਆ ਜੋ ਲੋਕ ਚਾਹੁੰਦੇ ਆ ਉਹ ਹੋਣੇ ਚਾਹੀਦੇ ਆ। ਪ੍ਰਭ ਗਿੱਲ ਜੀ, ਇੱਕ ਆਟੋ ਇੰਸ਼ੋਰੈਂਸ ਦਾ ਵੀ ਬੜਾ ਮਸਲਾ ਹੈ, ਕਹਿ ਦਿੰਦੇ ਆ ਵੀ ਬ੍ਰੈਂਪਟਨ ਦੇ ਵਿੱਚ ਆਟੋ ਇੰਸ਼ੋਰੈਂਸ ਜਿਹੜੀ ਹੈ ਉਹ ਹਰ ਇੱਕ ਦੀ ਵਧੀ ਹੋ ਜਾਂਦੀ ਹੈ, ਇਹਦੇ ਪਿੱਛੇ ਕੀ ਰੀਜ਼ਨ ਤੁਹਾਨੂੰ ਲੱਗਦਾ ਜਾਂ ਫਿਰ ਕੀ ਕੀਤਾ ਜਾਏਗਾ ਤੁਹਾਡੇ ਵੱਲੋਂ ਜੇ ਤੁਸੀਂ ਐਜ਼ ਅ ਮੇਅਰ ਆ ਜਾਂਦੇ ਹੋ?
1: ਹਾਂਜੀ ਹਾਂਜੀ, ਸਭ ਤੋਂ ਪਹਿਲਾਂ ਗੱਲ ਹੈ ਜਿੱਦਾਂ ਮੈਂ ਪਹਿਲਾਂ ਮੈਂਸ਼ਨ ਕੀਤੀ ਆ ਕਿ ਇਸ ਨੂੰ ਜਿਹੜਾ ਪ੍ਰੋਵਿੰਸ਼ੀਅਲ ਆ, ਪਰ ਇਹਦਾ ਇਹ ਮਤਲਬ ਨਹੀਂ ਕਿ ਤੁਸੀਂ ਜੂਰਿਸਡਿਕਸ਼ਨ ਨੂੰ ਐਕਸਕਿਊਜ਼ ਬਣਾਉਣੀ ਆ, ਇਹ ਗੱਲ ਸਮਝਣ ਦੀ ਲੋੜ ਆ। ਜਿਹੜੀ ਟਰੂ ਲੀਡਰਸ਼ਿਪ ਹੁੰਦੀ ਆ ਨਾ ਉਹ ਸਿਟੀ ਦੀ ਆਵਾਜ਼ ਹੁੰਦੀ ਆ, ਤੇ ਟਰੂ ਲੀਡਰਸ਼ਿਪ ਦਾ ਕੰਮ ਆ ਕਿ ਆਪਣੇ ਸ਼ਹਿਰ ਦੀ ਆਵਾਜ਼ ਫੈਡਰਲ ਤੇ ਪ੍ਰੋਵਿੰਸ਼ੀਅਲ ਦੇ ਕੰਨੀ ਪਾਉਣੀ, ਕੱਲੀ ਕੰਨੀ ਨਹੀਂ ਪਾਉਣੀ, ਉਹਨਾਂ ਤੇ ਤੁਸੀਂ ਇਨਫਲੂਐਂਸ ਕਰਨਾ ਆ ਕਿ ਜੇ ਮੇਰੇ ਬ੍ਰੈਂਪਟੋਨੀਅਨਸ ਦੀ ਇੰਸ਼ੋਰੈਂਸ ਤੇ ਨਹੀਂ ਘਟਾ ਹੁੰਦਾ ਤੇ ਉਹਨਾਂ ਦੇ ਜਿਹੜਾ ਆ ਉਹ ਬਿਲ ਉਹਨਾਂ ਦੇ ਲਾਈਫ ਤੇ ਇੰਪੈਕਟ ਪੈਂਦਾ, ਉਹ ਖਰਚੇ ਵੱਧਦੇ ਆ, ਰਾਈਟ। ਨੰਬਰ 2, ਇਹ ਅਸੀਂ ਜਿਹੜਾ ਆ ਸਿਨੋਪਸਿਸ ਕਰਾਂਗੇ ਤੇ ਇਹ ਅਸੀਂ ਰਿਪੋਰਟ ਭੇਜਾਂਗੇ ਪ੍ਰੋਵਿੰਸ ਨੂੰ ਤੇ ਫੈਡ, ਈਵਨ ਵਿਦ ਫੈਡਸ, ਕਿ ਇਕੱਲੇ ਬ੍ਰੈਂਪਟਨ ਦੇ ਵਿੱਚ ਬ੍ਰੈਂਪਟਨ ਦੀਆਂ ਕਾਰਾਂ ਨਹੀਂ ਆਉਂਦੀਆਂ, ਉਹ ਚ ਮਿਸਸਾਗਾ, ਵੌਨ, ਕੈਲਡਨ ਤੇ ਜਿਹੜੇ ਐਕਸੀਡੈਂਟ ਹੁੰਦੇ ਆ ਉਹ ਇਕੱਲੇ ਬ੍ਰੈਂਪਟਨ ਬ੍ਰੈਂਪਟਨ ਜਿਹੜੇ ਕੋਸਟਲ ਕੋਡ ਲਾ ਲਓ ਜਾਂ ਬ੍ਰੈਂਪਟਨ ਆਪਣਾ ਲਾਇਸੈਂਸ ਥੋੜਾ ਹੁੰਦੇ ਆ, ਤੇ ਸਰਟਨ ਪੋਸਟਲ ਕੋਡ ਨੂੰ ਇੱਕ ਇੱਕ ਮਿਆਰ ਬਣਾ ਕੇ ਤੇ ਤੁਸੀਂ ਕਹਿੰਦੇ ਹੋ ਜੀ ਇੱਥੇ ਇਸ ਇਲਾਕੇ ਚੋਰੀਆਂ ਜ਼ਿਆਦਾ ਹੁੰਦੀਆਂ, ਇਸ ਇਲਾਕੇ ਐਕਸੀਡੈਂਟ ਜ਼ਿਆਦਾ ਹੁੰਦੇ ਆ, ਜਿਹੜਾ ਗਲਤ ਆ।
0: ਠੀਕ ਹੈ,
1: ਬ੍ਰੈਂਪਟਨ ਨੂੰ ਅਨਫੇਅਰਲੀ ਟ੍ਰੀਟ ਕੀਤਾ ਜਾ ਰਿਹਾ ਆ, ਦੂਜੇ ਸ਼ਹਿਰਾਂ ਦੀਆਂ ਗਲਤੀਆਂ ਵੀ ਬ੍ਰੈਂਪਟਨ ਮੜੀਆਂ ਜਾਂਦੀਆਂ, ਉਹ ਕਿਉਂ? ਕਿਉਂਕਿ ਇਸ ਸ਼ਹਿਰ ਦੀ ਜਿਹੜੀ ਲੀਡਰਸ਼ਿਪ ਆ ਸੁੱਤੀ ਪਈ ਆ, ਤੇ ਜਦੋਂ ਇਹ ਸ਼ਹਿਰ ਦੀ ਆਵਾਜ਼ ਹੀ ਨੀ ਹੈਗੀ, ਤੁਸੀਂ ਇੰਸ਼ੋਰੈਂਸ ਨੂੰ ਛੱਡੋ, ਸਾਡੇ ਕੋਲ ਜਿਹੜੀਆਂ ਹੋਰ ਸਾਡੇ ਕੋਲ ਜੋਬ ਕ੍ਰੀਏਸ਼ਨ ਨਹੀਂ ਹੈਗੀਆਂ, ਸਾਡੇ ਕੋਲ ਇਕਨੋਮਿਕ ਗਰੋਥ ਨਹੀਂ ਹੈਗੀ, ਸਾਡੇ ਜਿਹੜੇ ਸਮਾਲ ਬਿਜ਼ਨਸਿਸ ਨੇ ਉਹ ਬੰਦ ਕਰਕੇ ਲੋਕ ਬਾਹਰ ਨੂੰ ਜਾਣ ਦੀ ਕੋਸ਼ਿਸ਼ ਕਰ ਰਹੇ ਆ, ਕੁਛ ਲੋਕ ਅਮੈਰੀਕਾ ਮੂਵ ਹੋ ਰਹੇ ਆ, ਰਾਈਟ। ਸੋ ਬਹੁਤ ਜ਼ਿਆਦਾ ਲੰਮੇ ਇਸ਼ੂ ਆ, ਪਰ ਮੇਰਾ ਭੈਣ ਜੀ ਇੱਕ ਲਾਸਟ ਇੱਕ ਮੈਂ ਗੱਲ ਕਹਿਣਾ ਚਾਹੁੰਦਾ ਕਿ ਇਹ ਸਰਕਾਰ ਦੇ ਕੋਲ 8 ਸਾਲ ਸੀਗੇ, 8 ਸਾਲ ਤੇ ਮੂਨਾ ਗੈਨ ਹੁੰਦੇ ਆ,
0: ਠੀਕ ਹੈ,
1: 8 ਸਾਲਾਂ ਚ ਤੁਸੀਂ ਮੈਨੂੰ ਬ੍ਰੈਂਪਟੋਨੀ ਦੱਸਣ ਦੀ ਕਿਹੜੀ ਗਰੋਥ ਹੋਈ ਆ 8 ਸਾਲਾਂ ਚ? ਜੇ ਇਹਨਾਂ ਨੇ ਕੋਈ ਚੰਗੇ ਕੰਮ ਕੀਤੇ ਆ ਵਧਾਈ ਦੇ ਪਾਤਰ ਨੇ, ਅਸੀਂ ਵਧਾ ਦਿੰਦੇ ਹਾਂ ਇਹਨਾਂ ਨੂੰ, ਪਰ ਜਿਹੜੇ ਕੰਮ ਗਲਤ ਹੋਇਆ ਘੱਟੋ ਘੱਟ ਉਹਨੂੰ ਓਨ ਤੇ ਕਰਨ, ਉਹ ਮੰਨਣ ਕਿ ਅਸੀਂ ਫੇਲ ਹੋਏ ਆ ਇਸ ਲੀਡਰਸ਼ਿਪ ਚ, ਤੇ ਜੇ ਫੇਲ ਹੋਏ ਆ ਤੇ ਇਟਸ ਟਾਈਮ ਫੋਰ ਦੈਮ ਟੂ ਗਿਵ ਇਟ ਅਪ ਐਂਡ ਗਿਵ ਸਮਵਨ ਐਲਸ ਐਨ ਆਪਰਚੁਨਿਟੀ ਟੂ ਫਿਕਸ ਦੀਸ ਇਸ਼ੂਸ।
0: ਠੀਕ ਹੈ, ਪ੍ਰਭ ਗਿੱਲ ਜੀ, ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਪੋਜੀਸ਼ਨ ਕੀ ਹੈ, ਜਿਵੇਂ ਹੁਣ ਕਿੰਨੀਆਂ ਕੁ ਪਰਸੈਂਟੇਜ ਵੋਟਾਂ ਤੁਹਾਨੂੰ ਮਿਲ ਸਕਦੀਆਂ ਜਾਂ ਜਿੱਤ ਪ੍ਰਾਪਤ ਹੋ ਸਕਦੀ ਹੈ, ਕੀ ਤੁਹਾਨੂੰ ਲੱਗਦਾ? ਕਿਉਂਕਿ ਤੁਸੀਂ ਡੋਰ ਨੋਕਿੰਗ ਕਰਦੇ ਹੋ, ਮਿਲਦੇ ਜੁਲਦੇ ਹੋ, ਲੋਕਾਂ ਦੀ ਰਾਏ ਲੈਂਦੇ ਹੋ, ਹੈ ਨਾ, ਤੇ ਇਸ ਸੰਬੰਧ 'ਚ ਤੁਸੀਂ ਕੀ ਕਹਿਣਾ ਚਾਹੋਗੇ?
1: ਹਾਂਜੀ, ਜਿਹੜੀ ਸਪੋਰਟ ਜਾਂ ਚਾਂਸ ਉਹ 100% ਆ।
0: ਅੱਛਾ ਜੀ,
1: ਉਹਦੇ ਪਿੱਛੇ ਰੀਜ਼ਨ ਆ, ਲੋਕਾਂ ਨੂੰ ਪਹਿਲੀ ਵਾਰ ਇੱਕ ਲੀਡਰਸ਼ਿਪ ਮਿਲੀ ਹੈ, ਲੋਕਾਂ ਦੀ ਆਪਦੀ ਆਵਾਜ਼ ਆ, ਉਹਨਾਂ ਨੂੰ ਇਹ ਲੀਡਰਸ਼ਿਪ ਮਿਲੀ ਹੈ ਕਿ ਇਹ ਬੰਦਾ ਕਰੀਅਰ ਪੋਲੀਟੀਸ਼ੀਅਨ ਨਹੀਂ ਹੈਗਾ, ਮੈਂ ਕਰੀਅਰ ਪੋਲੀਟੀਸ਼ੀਅਨ ਨਹੀਂ ਆ, ਮੈਂ ਇੱਕ ਲੀਡਰ ਆ ਜਿਹਨੇ ਆਲਮੋਸਟ 15-20 ਇਅਰਸ ਪਬਲਿਕ ਐਡਵੋਕੇਸੀ ਕੀਤੀ ਆ, ਗ੍ਰਾਸ ਰੂਟ ਐਡਵੋਕੇਸੀ ਕੀਤੀ ਆ, ਮੈਂ ਲੋਕਾਂ ਦੇ ਦੁੱਖਾਂ ਚ ਸ਼ਰੀਕ ਹੋਇਆ। ਹਾਂ, ਮੈਂ ਇੱਕ ਚੀਜ਼ ਨੀ ਭੈਣ ਜੀ ਕੀਤੀ, ਮੈਂ ਜਲੇਬੀਆਂ ਦੀ ਲਾਈਨ ਚ ਨੀ ਖਲੋਤਾ, ਨਾ ਮੈਂ ਭੋਗਾਂ ਮੱਸਿਆ ਪੁੰਨਿਆ ਗਿਆ ਆ, ਬਸ ਮੈਂ ਲੋਕਾਂ ਦੇ ਕੰਮ ਕੀਤੇ ਆ। ਕਿਉਂਕਿ ਸਾਨੂੰ ਲੀਡਰਸ਼ਿਪ ਉਹ ਨਹੀਂ ਚਾਹੀਦੇ ਵੀ ਜਿਹੜੇ ਬੇਸਿਕਲੀ ਲੋਕਾਂ ਦੇ ਫੰਕਸ਼ਨ ਅਟੈਂਡ ਕਰਨ, ਸਾਨੂੰ ਲੀਡਰਸ਼ਿਪ ਉਹ ਚਾਹੀਦੀ ਆ ਜਿਹੜੀ ਲੋਕਾਂ ਦੇ ਮਸਲੇ ਹੱਲ ਕਰੇ, ਉਹ ਵੀ ਸਿਟੀ ਹਾਲ ਚ ਬਹਿ ਕੇ। ਕਿਉਂਕਿ ਜਿੰਨਾ ਟਾਈਮ ਲੀਡਰ ਸਿਟੀ ਹਾਲ ਬਿਹਾਈਂਡ ਦਾ ਡੈਸਕ ਬਹਿੰਦਾ ਆ, ਉਹ ਤੁਹਾਡੀ ਤਨਖਾਹ ਤੇ ਆ, ਤੇ ਜੇ ਉਹ ਆਪਣੀ ਤਨਖਾਹ ਤੇ ਹੋ ਕੇ ਡਿਊਟੀ ਤੇ ਹੋ ਕੇ, ਤੇ ਜੇ ਉੱਥੇ ਗੱਡੀ ਚੁੱਕ ਕੇ ਕਦੀ ਇੱਧਰ ਨੂੰ ਤੁਰ ਪਏ ਉੱਧਰ ਨੂੰ ਤੁਰ ਪਏ, ਰਾਈਟ, ਉਹ ਤੁਹਾਡੇ ਟੈਕਸਪੇਅਰ ਦੇ ਮਨੀ ਦਾ ਵੇਸਟ ਕਰ ਰਿਹਾ। ਇਹ ਲੋਕਾਂ ਨੂੰ ਪਤਾ ਹੈ ਕਿ ਪ੍ਰਭ ਗਿੱਲ ਜਿਹੜਾ ਹੈ ਕਿ ਆਨੈਸਟ ਲੀਡਰ ਆ, ਤੇ ਆਨੈਸਟ ਲੀਡਰ ਹੀ ਜਿਹੜਾ ਇਸ ਸਿਟੀ ਦਾ ਸੁਧਾਰ ਕਰ ਸਕਦਾ। ਬਿਕੋਜ਼ ਆਈ ਬਿਲੋਂਗ ਟੂ ਬ੍ਰੈਂਪਟਨ ਐਂਡ ਬ੍ਰੈਂਪਟੋਨੀਅਨ ਬਿਲੋਂਗਸ ਟੂ ਮੀ, ਦਿਸ ਇਜ਼ ਅ ਲੀਡਰਸ਼ਿਪ ਵੀ ਆਰ ਟਾਕਿੰਗ ਅਬਾਊਟ। ਅਸੀਂ ਬ੍ਰੈਂਪਟਨ ਨੂੰ ਪਹਿਲਾਂ ਰੱਖ ਰਹੇ ਹਾਂ, ਅਸੀਂ ਕਿਸੇ ਹੋਰ ਸ਼ਹਿਰ ਨੂੰ ਪਹਿਲਾਂ ਰੱਖ ਰਹੇ, ਪਰ ਐਟ ਦ ਸੇਮ ਟਾਈਮ ਵੀ ਆਰ ਕੋਲੈਬੋਰੇਟਿੰਗ ਵਿਦ ਅਦਰ ਸਿਟੀਜ਼, ਵੀ ਆਰ ਕੋਲੈਬੋਰੇਟਿੰਗ ਵਿਦ ਫੀਲਡ ਰੀਜਨ ਪੁਲਿਸ, ਵੀ ਵਿਲ ਕੋਲੈਬੋਰੇਟ ਵਿਦ ਦ ਫੀਲਡ ਰੀਜਨ ਇਟਸੈਲਫ, ਫੈਡਰਲ ਪ੍ਰੋਵਿੰਸ਼ੀਅਲ ਆਲਸੋ। ਜੇ ਹੁਣ ਟ੍ਰੇਡ ਵਾਰ ਲੱਗੀ ਹੋਈ ਆ, ਸਾਡੀ ਜਵਾਬ ਆ ਕਿ ਹੈਵ ਅ ਡਾਇਲੋਗ ਵਿਦ ਇੰਟਰਨੈਸ਼ਨਲ ਬਾਡੀਜ਼ ਕਿ ਸਾਡੇ ਬ੍ਰੈਂਪਟਨ ਚ ਬਿਜ਼ਨਸ ਲੈ ਕੇ ਆਓ, ਐਂਡ ਵੋ ਗਿਵ ਯੂ ਇਨਸੈਂਟਿਵ, ਰਾਈਟ
0: ਜੀ।
1: ਇਹ ਸਾਰੇ ਪ੍ਰੈਕਟੀਕਲ ਸੋਲੂਸ਼ਨ ਨੇ।
0: ਠੀਕ ਹੈ, ਤੇ ਲਓ ਜੀ, ਬਿਲਕੁਲ ਗੱਲਬਾਤ ਆਪਾਂ ਨੇ ਕੀਤੀ ਪ੍ਰਭ ਗਿੱਲ ਜੀ ਦੇ ਨਾਲ, ਪਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ ਹੋਰ ਗੱਲਾਂ ਬਾਤਾਂ, ਹੋਰ ਜਿਹੜੇ ਤੁਹਾਡੇ ਕੁਐਸਚਨ ਹੋਣਗੇ ਉਹਨਾਂ ਦੇ ਸੰਬੰਧ ਵਿੱਚ ਵੀ ਅੱਗੇ ਜਾ ਕੇ ਆਪਾਂ ਅਗਲੇ ਦਿਨਾਂ ਦੇ ਵਿੱਚ ਗੱਲਬਾਤ ਕਰਾਂਗੇ। ਪਰ ਪ੍ਰਭ ਗਿੱਲ ਜੀ ਤੋਂ ਆਪਾਂ ਹੁਣ ਇੱਕ ਤਾਂ ਨੰਬਰ ਲੈ ਲੈਂਦੇ ਹਾਂ ਪ੍ਰਭ ਜੀ, ਇੱਕ ਤਾਂ ਤੁਸੀਂ ਆਪਣਾ ਨੰਬਰ ਦੇ ਦਿਓ, ਇੱਕ ਜੇ ਵਲੰਟੀਅਰ ਲਈ ਤੁਹਾਨੂੰ ਤੁਹਾਡੀ ਸਪੋਰਟ ਕਰਨ ਦੇ ਲਈ ਚਾਹੀਦੇ ਆ ਤਾਂ ਉਹਨਾਂ ਦੇ ਲਈ ਵੀ ਤੁਸੀਂ ਕਹਿ ਸਕਦੇ ਹੋ ਜੀ, ਤੇ ਨੰਬਰ ਵੀ ਦੇ ਸਕਦੇ ਹੋ
1: ਆਪਣਾ। ਬਿਲਕੁਲ, ਸਾਡੇ ਜਿਹੜਾ ਮੇਰਾ, ਮੈਂ ਤੁਹਾਨੂੰ ਆਪਣਾ ਪਰਸਨਲ ਸੈੱਲ ਫੋਨ ਦਿੰਦਾ ਆ, ਆਈ ਲਾਈਕ ਟੂ ਡੂ ਦੈਟ, 416-988-1578
0: ਜੀ, ਰਿਪੀਟ ਕਰ ਦੋ।
1: ਹਾਂਜੀ, 416-988-1578
0: 1-5
1: ਇਹ ਮੇਰਾ ਪਰਸਨਲ ਨੰਬਰ ਆ।
0: 7-8 ਦੁਬਾਰਾ ਬੋਲ ਦੋ,
1: 1-5-7-8
0: 7-8 ਬਿਲਕੁਲ ਜੀ, ਤੁਸੀਂ ਇਹ ਨੰਬਰ ਤੇ ਕੰਟੈਕਟ ਵੀ ਕਰ ਸਕਦੇ ਹੋ ਪ੍ਰਭ ਗਿੱਲ ਜੀ ਨੂੰ, ਤੇ ਕਿਉਂਕਿ ਵਲੰਟੀਅਰ ਵਰਕ ਵੀ ਕਰਦੇ ਆ, ਕਈ ਸਟੂਡੈਂਟ ਵੀ ਕਰਦੇ ਆ ਸਰ, ਉਹਨਾਂ ਨੂੰ ਫਿਰ ਜਿਵੇਂ ਵਲੰਟੀਅਰ ਆਵਰਸ ਮਿਲਦੇ ਆ ਜੇ ਤੁਹਾਡੇ ਨਾਲ ਕੰਮ ਕਰਨਗੇ?
1: ਹਾਂਜੀ, ਉਹਨਾਂ ਨੂੰ ਵਲੰਟੀਅਰ ਆਵਰਸ ਮਿਲਦੇ ਆ, ਉਹਨਾਂ ਨੂੰ ਲੀਡਰਸ਼ਿਪ ਅਪਰਚੁਨਿਟੀਜ਼ ਮਿਲਦੀਆਂ, ਸਿੱਖਣ ਨੂੰ ਬਹੁਤ ਕੁਝ ਮਿਲਦਾ।
0: ਵੈਰੀ ਗੁੱਡ,
1: ਜਦੋਂ ਤੁਸੀਂ ਵਿਚਰਦੇ ਹੋ ਤੇ ਆਈਡੀਆਜ਼ ਆਉਂਦੇ ਆ, ਤੁਸੀਂ ਯੂਥ ਲੀਡਰਸ਼ਿਪ ਚ ਬਹੁਤ ਯਕੀਨ ਰੱਖਦੇ ਆ, ਰਾਈਟ, ਨਾਲ ਦੀ ਨਾਲ ਸਾਡਾ ਉਹਨਾਂ ਦਾ ਰੈਫਰੈਂਸ ਲੈਟਰ ਵੀ ਦਿੰਦਾ ਆ, ਜਿਹੜੀ ਰੈਫਰੈਂਸ ਲੈਟਰ ਲੈ ਕੇ ਉਹ ਯੂਨੀਵਰਸਿਟੀ ਜਦੋਂ ਅਪਲਾਈ ਕਰਦੇ ਆ, ਉਹਨਾਂ ਚ ਬਹੁਤ ਹੈਲਪ ਹੁੰਦੀ ਆ। ਐਂਡ ਆਲਸੋ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬ੍ਰੈਂਪਟੋਨੀਅਨਸ ਨੇ, ਉਹਨਾਂ ਦਾ ਕੋਈ ਸਵਾਲ ਆ ਜਾਂ ਸਾਨੂੰ ਮਿਲਣਾ ਚਾਹੁੰਦੇ ਨੇ, ਉਹ ਸਾਡੇ ਕੈਪਟਨ ਆਫਿਸ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਨੇ, ਸਾਨੂੰ ਸੁਝਾਅ ਦੇ ਸਕਦੇ ਨੇ। ਸਾਡਾ ਐਡਰੈਸ ਹੈਗਾ 2 ਆਟੋਮੈਟਿਕ ਰੋਡ, ਇਹ ਆਪਣਾ ਵਿਲੀਅਮ ਪਾਰਕਵੇ ਦੇ ਬਿਲਕੁਲ ਨੇੜੇ ਆ
0: ਜੀ,
1: ਇੰਟਰਸੈਕਸ਼ਨ। ਹਾਂਜੀ, ਸੋ ਇੱਥੇ ਆਓ, ਤੁਸੀਂ ਸਾਡੇ ਨਾਲ ਗੱਲਬਾਤ ਕਰੋ। ਤੇ ਮੈਂ ਭੈਣ ਜੀ ਸਾਰੇ ਬ੍ਰੈਂਪਟੋਨੀਅਨਸ ਨੂੰ ਤੇ ਵੋਟਰਸ ਨੂੰ ਇਹ ਗੱਲ ਕਹਿਣਾ ਚਾਹੁੰਦਾ ਆ ਕਿ ਇਹ ਤੁਹਾਡਾ ਆਪਦਾ ਕੈਂਪੇਨ ਆ, ਠੀਕ ਆ, ਇਹ ਲੋਕਾਂ ਦੀ ਮੂਵਮੈਂਟ ਆ, ਇਹ ਮੂਵਮੈਂਟ ਤੁਸੀਂ ਜਿਉਂਦੀ ਰੱਖਣੀ ਆ। ਜੇ ਤੁਸੀਂ ਵਾਕਈ ਚੇਂਜ ਚਾਹੁੰਦੇ ਹੋ ਤੇ ਤੁਹਾਨੂੰ ਇਸ ਮੂਵਮੈਂਟ ਚ ਭਾਗ ਲੈਣਾ ਪੈਣਾ, ਯੂ ਹੈਵ ਨੋ ਅਦਰ ਚੋਇਸ। ਤੁਸੀਂ 8 ਸਾਲ ਦੇਖ ਲਿਆ ਤੁਹਾਡਾ ਕੀ ਹੋਇਆ ਆ, ਹੁਣ ਜੇ ਤੁਸੀਂ ਬਾਹਰ ਨਿਕਲ ਕੇ ਜ਼ਿੰਮੇਵਾਰੀ ਆਪਣੇ ਡੈਮੋਕ੍ਰੈਟਿਕ ਰਾਈਟਸ ਨਹੀਂ ਐਕਸਰਸਾਈਜ਼ ਕਰਦੇ ਤੇ ਦੈਨ ਉਹ ਰੱਬ ਰੱਖਾ ਆ, ਰਾਈਟ, ਯੂ ਹੈਵ ਨੋ ਚੋਇਸ ਐਟ ਆਲ। ਆਪਣੇ ਬੱਚਿਆਂ ਦੇ ਭਵਿੱਖ ਵੱਲ ਜ਼ਰੂਰ ਦੇਖੋ।
0: ਠੀਕ ਹੈ, ਬਿਲਕੁਲ ਜੀ, ਪ੍ਰਭ ਗਿੱਲ ਜੀ, ਥੈਂਕ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ, ਤੇ ਆਉਂਦੇ ਦਿਨਾਂ ਦੇ ਵਿੱਚ ਆਪਾਂ ਤੁਹਾਡੇ ਨਾਲ ਹੋਰ ਗੱਲਾਂ ਬਾਤਾਂ ਇੱਦਾਂ ਹੀ ਕਰਾਂਗੇ, ਤੇ ਸਰੋਤਿਆਂ ਦੀਆਂ ਗੱਲਾਂ ਬਾਤਾਂ ਵੀ ਤੁਹਾਡੇ ਨਾਲ ਕਰਾਵਾਂਗੇ, ਕਿਉਂਕਿ ਹੁਣ ਮੈਨੂੰ ਕਾਲਾਂ ਆ ਰਹੀਆਂ, ਬਟ ਮੈਂ ਕਿਸੇ ਦੀ ਕਾਲ ਲਿੱਤੀ ਨਹੀਂ, ਮੈਂ ਕਿਹਾ ਪਹਿਲਾਂ ਅੱਜ ਤੁਹਾਡੀ ਗੱਲਬਾਤ ਨੂੰ ਆਪਾਂ ਲੋਕਾਂ ਤੱਕ ਪਹੁੰਚਾਈਏ।
1: ਧੰਨਵਾਦ ਭੈਣ ਜੀ, ਐਂਡ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਥੈਂਕ ਯੂ ਫੋਰ ਹੈਵਿੰਗ ਮੀ
0: ਜੀ, ਥੈਂਕ ਯੂ ਵੈਰੀ ਮੱਚ, ਥੈਂਕ ਯੂ ਜੀ। ਤੇ ਲਓ ਜੀ, ਬਿਲਕੁਲ ਇਹ ਸੀਗੇ ਪ੍ਰਭ ਗਿੱਲ ਜੀ, ਫੋਰ ਮੇਅਰ ਆਫ ਬ੍ਰੈਂਪਟਨ ਦੇ ਲਈ ਇਹ ਇਲੈਕਸ਼ਨ ਦੇ ਵਿੱਚ ਪਾਰਟੀਸਪੇਟ ਕਰ ਰਹੇ, ਜਿਹੜੇ ਆਪਣੀਆਂ ਹੁਣ ਮਿਊਂਸੀਪਲ ਇਲੈਕਸ਼ਨਸ ਹੋਣੀਆਂ, ਸੋ ਇਹਨਾਂ ਦੀ ਗੱਲਬਾਤ ਆਪਾਂ ਨੇ ਸੁਣੀ। ਵੈਸੇ ਗੱਲਬਾਤ ਤਾਂ ਬੜੀ ਵਧੀਆ ਕੀਤੀ ਹੈ, ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਆਪਾਂ, ਕਿਉਂਕਿ ਮੇਰੇ ਕੋਲ ਕੁਐਸਚਨ ਦੇ ਲਈ ਆ ਰਹੇ ਸੀ ਫੋਨ, 6972 ਜੀ ਦਾ ਆ ਰਿਹਾ ਸੀ, ਮੇਰੇ ਸੈੱਲ ਫੋਨ 'ਤੇ ਵੀ 2-3 ਆਏ, ਹੈ ਨਾ, ਸੋ ਮੈਂ ਕਿਹਾ ਫਿਰ ਨਾ ਥੋੜ੍ਹਾ ਜਿਹਾ ਗੱਲਬਾਤ ਪ੍ਰੋਪਰ ਪੂਰੀ ਸੁਣੀ ਨਹੀਂ ਜਾਂਦੀ, ਪਹਿਲਾਂ ਅੱਜ ਇਹਨਾਂ ਦੀ ਗੱਲਬਾਤ ਆਪਾਂ ਸੁਣੀਏ, ਇਹਨਾਂ ਦੀ ਜ਼ਬਾਨੀ, ਫਿਰ ਆਪਾਂ ਲੋਕਾਂ ਦੀਆਂ ਗੱਲਾਂ ਬਾਤਾਂ ਜੋ ਉਹ ਚਾਹੁੰਦੇ ਆ ਕੁਐਸਚਨਸ ਉਹਨਾਂ ਦੇ ਆਂਸਰ ਦੇਣ ਉਹ, ਹੈ ਨਾ ਪ੍ਰਭ ਗਿੱਲ ਜੀ, ਸੋ ਫਿਰ ਆਪਾਂ ਅਗਲੇ ਦਿਨਾਂ 'ਚ ਜ਼ਰੂਰ ਕਰਾਂਗੇ। ਸੋ ਥੈਂਕ ਯੂ ਵੈਰੀ ਮੱਚ ਪ੍ਰਭ ਗਿੱਲ ਸਾਹਿਬ, ਅਤੇ ਆਉਣ ਵਾਲੇ ਦਿਨਾਂ 'ਚ ਹੋਰ ਗੱਲਬਾਤ ਤੁਹਾਡੀ ਸਾਡੀ ਹੋਵੇਗੀ। ਅਤੇ ਲਓ ਜੀ, ਬਿਲਕੁਲ ਜੀ, ਪਤਾ ਕੀ ਹੈ ਹੁਣ ਜਿਵੇਂ ਇਲੈਕਸ਼ਨਸ ਦਾ ਸਮਾਂ ਹੈਗਾ ਹੈ ਨਾ, ਤੇ ਉਹਦੇ ਵਿੱਚ ਪਾਰਟਿਸਿਪੇਟ ਜਿੰਨੇ ਵੀ ਰੀਜਨਲ ਕੌਂਸਲਰ, ਕੌਂਸਲਰ, ਸਕੂਲ ਟਰੱਸਟੀ ਹੈ ਨਾ, ਐਜ਼ ਏ ਮੇਅਰ ਜਿਹੜੇ ਕੈਂਡੀਡੇਟ ਹੈਗੇ ਆ, ਬਿਲਕੁਲ ਉਹ ਆਪਣੇ ਆ ਕੇ ਗੱਲਬਾਤ ਕਰ ਸਕਦੇ ਆ ਤੇ ਆਪਣੀ ਗੱਲਬਾਤ ਲੋਕਾਂ ਤੱਕ ਪਹੁੰਚਾ ਸਕਦੇ ਆ। ਕਿਉਂਕਿ ਕਈ ਵਾਰ ਪਤਾ ਕੀ ਹੁੰਦਾ ਕਿ ਜਦੋਂ ਤੱਕ ਇੱਕ ਤਾਂ ਉਹ ਨਹੀਂ ਆਪਾਂ ਨੂੰ ਕੁਛ ਦੱਸਦੇ ਹੈ ਨਾ, ਦੂਜੇ ਨੰਬਰ ਤੇ ਤੁਹਾਡੇ ਕੁਐਸਚਨ ਉਹਨਾਂ ਤੱਕ ਨਹੀਂ ਪਹੁੰਚਦੇ, ਉਦੋਂ ਤੱਕ ਕਲੀਅਰ ਨਹੀਂ ਹੁੰਦੀਆਂ ਗੱਲਾਂ ਕਿ ਲੋਕ ਅਸਲ 'ਚ ਕੀ ਚਾਹੁੰਦੇ ਆ, ਜਾਂ ਜਿਹੜੇ ਕੈਂਡੀਡੇਟ ਹੈਗੇ ਆ ਉਹ ਜਾਣੂ ਵੀ ਹੈਗੇ ਵੀ ਕੀ ਪ੍ਰੋਬਲਮਸ ਹੈਗੀਆਂ, ਕੀ ਕੁਛ ਕਰਨਾ, ਕਿ ਜਿਵੇਂ ਕਹਿੰਦੇ ਆ ਵੀ ਇੱਦਾਂ ਹੀ ਬਿਨਾਂ ਦੇਖੇ ਸੋਚੇ ਸਮਝੇ ਹੀ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕਰਨ ਲੱਗ ਗਏ, ਸੋ ਇੱਦਾਂ ਨਹੀਂ ਹੈਗਾ। ਤੇ ਲਓ ਜੀ, ਪਹਿਲਾਂ ਆਪਾਂ ਗੁਰਜੀਤ ਕੌਸਲ ਭਾਅ ਜੀ ਨੂੰ ਲਈਏ। ਭਾਅ ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ।
0: ਜੀ ਜੀ ਸਤਿ ਸ਼੍ਰੀ ਅਕਾਲ।
1: ਹਾਂਜੀ ਭਾਜੀ, ਬਹੁਤ ਵਧੀਆ ਇਨਸਾਨ ਆ ਜੀ, ਇੱਥੇ ਦੇ ਪੜ੍ਹੇ ਲਿਖੇ ਆ ਜੀ।
0: ਜੀ ਜੀ
1: ਹੁਣ ਇਹ ਤੋਂ ਪਰੇ ਤਾਂ ਲੀਡਰ ਆਪਾਂ ਨੂੰ ਇਮਾਨਦਾਰ ਮਿਲਣਾ ਨੀ ਜੀ ਕੋਈ। ਜੇ ਅਸੀਂ ਹੈ ਨਾ ਹੁਣ 4 ਸਾਲ ਪਿੱਟਦੇ ਆ, ਸਾਡਾ ਪ੍ਰੋਪਰਟੀ ਟੈਕਸ, ਸਾਡਾ ਗਾਰਬੇਜ, ਸਾਡੀਆਂ ਰੋਡਾਂ ਨੀ ਬਣਦੀਆਂ ਹਨਾ,
0: ਬਿਲਕੁਲ
1: ਸਾਡੇ ਬਿੱਲ ਵਧਦੇ ਆ ਗਾਰਬੇਜ ਦੇ ਜਾਂ ਹੋਰ, ਸਾਨੂੰ ਹੁਣ ਜਾਗਣ ਦੀ ਲੋੜ ਆ।
0: ਠੀਕ ਆ।
1: ਹਾਂਜੀ ਹੁਣ ਏਕਾ ਕਰ ਲਓ, ਆਪਣਾ ਜ਼ਮੀਰ ਜਗਾ ਲਓ ਸਾਰੇ ਜਣੇ ਤੇ ਐਤਕੀ ਚੇਂਜ ਲਿਆਓ
0: ਜੀ।
1: ਅਸੀਂ ਪੰਜਾਬ ਦੇ ਲੋਕਾਂ ਨੂੰ ਤਾਂ ਕਹਿ ਦਿੰਦੇ ਮੂੰਹ ਚੱਕ ਕੇ ਕਿ ਉਹ ਸ਼ਰਾਬ ਪੀ ਕੇ ਵੋਟਾਂ ਪਾਉਂਦੇ ਆ, ਪਰ ਉਹਨਾਂ ਨੇ ਚੇਂਜ ਤਾਂ ਲਿਆਤੀ ਜੀ ਉੱਥੇ। ਅਸੀਂ ਵੀ ਇੱਕ ਵਾਰੀ ਇਹ ਤੇ ਹੱਲਾ ਮਾਰ ਦਈਏ, ਚੇਂਜ ਲਿਆ ਦਈਏ।
0: ਬਿਲਕੁਲ, ਥੈਂਕ ਯੂ ਭਾਜੀ।
1: ਹਾਂਜੀ ਆਪਣਾ ਜ਼ਮੀਰ ਜਗਾਓ ਜੀ, ਬੇਨਤੀ ਆ ਸਾਰਿਆਂ ਨੂੰ ਜੀ।
0: ਠੀਕ ਹੈ, ਥੈਂਕ ਯੂ, ਬਹੁਤ
1: ਥੈਂਕ ਯੂ।
0: ਧੰਨਵਾਦ। ਤੇ ਨਹੀਂ ਸਹੀ ਗੱਲ ਹੈ, ਪਤਾ ਕੀ ਹੈ ਹੁਣ ਜਿਹੜੇ ਇਲੈਕਸ਼ਨ ਹੈ ਉਹ ਜਦੋਂ ਹੋਣੇ ਹੈ ਨਾ, ਤੇ ਉਹਦੇ ਚ ਪਾਰਟਿਸਿਪੇਸ਼ਨ ਲੋਕਾਂ ਦੀ ਜ਼ਰੂਰੀ ਹੈ, ਯਾਨੀ ਕਿ ਜਿਨ੍ਹਾਂ ਦੀਆਂ ਵੋਟਾਂ ਹੈਗੀਆਂ ਜ਼ਰੂਰ ਪਾਓ। ਜਿਵੇਂ ਆਪਾਂ ਜਦੋਂ ਪਰਸੈਂਟੇਜ ਦੇਖਦੇ ਹਾਂ ਨਾ ਇਲੈਕਸ਼ਨਾਂ ਤੋਂ ਬਾਅਦ, ਉਹ ਮਸਾਂ ਹੀ 50-60% ਤੱਕ ਜਿਹੜੀਆਂ ਫੈਡਰਲ ਇਲੈਕਸ਼ਨ ਹੁੰਦੀਆਂ, ਜਿਹੜੀਆਂ ਮਿਊਂਸੀਪਲ ਇਲੈਕਸ਼ਨਸ ਹੈਗੀਆਂ ਨੇ, ਤਾਂ ਲੋਕਾਂ ਦੀ ਜਿਹੜੀ ਹੈਗੀ ਹੈ ਵੋਟਿੰਗ ਹੀ ਬੜੀ ਥੋੜ੍ਹੀ ਹੁੰਦੀ ਹੈ, ਪਤਾ ਨਹੀਂ ਕੀ ਗੱਲ ਹੈ। ਔਰ ਕਹੀ ਸਾਰੇ ਜਾਂਦੇ ਆ ਆਹ ਪ੍ਰੋਬਲਮ, ਆਹ ਪ੍ਰੋਬਲਮ, ਆਹ ਪ੍ਰੋਬਲਮ, ਤੇ ਉਹਨਾਂ ਨੂੰ ਸੋਲਵ ਕਿਹਨੇ ਕਰਨਾ? ਜਿਹੜੀ ਇਹ ਸਰਕਾਰ ਹੈ ਇਹਨਾਂ ਨੇ ਹੀ ਕਰਨਾ ਹੈ ਨਾ, ਉਹਨਾਂ ਨੂੰ ਆਪਣੇ ਇੱਥੇ ਦੀ ਸਿਟੀ ਦਾ ਪਤਾ। ਸੋ ਇਸ ਕਰਕੇ ਵੋਟ ਜ਼ਰੂਰ ਪਾਓ। ਜਿਹਦੀ ਵੋਟ ਨਹੀਂ ਹੁੰਦੀ ਉਹ ਅਗਲਾ ਕਹਿੰਦਾ ਮੈਨੂੰ ਵੋਟ ਪਾਉਣ ਦਾ ਅਧਿਕਾਰ ਮਿਲੇ ਤਾਂ ਮੈਂ ਕਦੋਂ ਵੋਟ ਪਾਉਣ ਜਾਵਾਂ। ਇਸ ਕਰਕੇ ਜਿਨ੍ਹਾਂ ਦੀਆਂ ਵੋਟਾਂ ਹੈਗੀਆਂ, ਸਿਟੀਜ਼ਨਸ਼ਿਪ ਮਿਲੀ ਹੋਈ ਹੈ, ਤੁਸੀਂ ਵੋਟ ਪਾਉਣ ਦੇ ਅਧਿਕਾਰ ਰੱਖਦੇ ਹੋ, ਤੇ ਤੁਸੀਂ ਜ਼ਰੂਰ ਵੋਟ ਪਾਓ ਤੇ ਆਪਣੀ ਮਨ ਪਸੰਦ ਦੇ ਕੈਂਡੀਡੇਟ ਨੂੰ ਵੋਟ ਪਾ ਕੇ ਉਹਨਾਂ ਨੂੰ ਜਿਤਾਓ, ਤਾਂ ਕਿ ਵਧੀਆ ਕੰਮ ਹੋ ਸਕੇ। ਅਸੀਂ ਕੰਪਲੇਂਟਾਂ ਹੀ ਨਾ ਕਰੀ ਜਾਈਏ, ਜਿਹੜਾ ਕੁਛ ਅਸੀਂ ਕਰਨਾ ਉਹ ਵੀ ਕਰੀਏ। ਤੇ ਲਓ ਜੀ, ਪਰਮਜੀਤ ਦਿਓਲ ਜੀ ਸਾਡੇ ਨਾਲ ਜੁੜ ਚੁੱਕੇ ਹਨ, ਤੋਂ ਆਪਾਂ ਰੀਅਲ ਐਸਟੇਟ ਦੀ ਲਈਏ ਜਾਣਕਾਰੀ। ਪਰਮਜੀਤ ਜੀ ਸਵਾਗਤ ਤੁਹਾਡਾ।
2: ਸਤਿ ਸ਼੍ਰੀ ਅਕਾਲ ਜੀ, ਮੇਰੇ ਬਣੀ ਗੁਣਤਾਸ ਰੇਡੀਓ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਆਪਣੇ ਸਰੋਤਿਆਂ ਨਾਲ ਕੁਛ ਕੁ ਲਿਸਟਿੰਗ ਸ਼ੇਅਰ ਕਰਨੀ ਚਾਹੁੰਦੇ ਸੀ। ਸਭ ਤੋਂ ਪਹਿਲਾਂ ਤਾਂ ਇੱਕ ਹੌਟ ਲਿਸਟਿੰਗ, ਇੱਕ ਕਮਰਸ਼ੀਅਲ ਯੂਨਿਟ ਜਿਹੜਾ ਕਿ ਮਿਸਾਗਾ ਦੇ ਵਿੱਚ ਲਿਸਟ ਕੀਤਾ ਗਿਆ ਵਾ। ਇਹ ਕਮਰਸ਼ੀਅਲ ਯੂਨਿਟ ਜਿਹੜਾ ਕਿ ਬਹੁਤ ਹੀ ਢੁਕਵੀਂ ਲੋਕੇਸ਼ਨ ਤੇ ਡੈਕਸੀ ਅਤੇ ਗਲਿੰਗਟਨ ਏਰੀਆ ਦੇ ਵਿੱਚ ਤੁਹਾਨੂੰ ਮਿਲ ਰਿਹਾ ਵਾ, ਜਿਸ ਦੀ ਪ੍ਰਾਈਸ ਸਿਰਫ 499,000 ਰੱਖੀ ਗਈ ਆ। ਇਸ ਦੇ ਵਿੱਚ ਪੀਜ਼ਾ ਸਟੋਰ ਦਾ, ਪੀਜ਼ੇ ਦਾ ਬਿਜ਼ਨਸ ਜਿਹੜਾ ਰਨ ਹੋ ਰਿਹਾ ਵਾ, ਪੀਜ਼ਾ ਸਟੋਰ ਵੀ ਜਿਹੜਾ ਵਾ, ਪੀਜ਼ੇ ਦਾ ਬਿਜ਼ਨਸ ਉਹ ਵੀ ਸੇਲ ਤੇ ਆ। ਅਗਰ ਤੁਸੀਂ ਦੋਵੇਂ ਹੀ ਪੀਜ਼ਾ ਦਾ ਬਿਜ਼ਨਸ ਅਤੇ ਕਮਰਸ਼ੀਅਲ ਯੂਨਿਟ ਖਰੀਦਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਸੁਨਹਿਰੀ ਮੌਕਾ, ਕਿਉਂਕਿ ਪ੍ਰਾਈਸ ਬੜੀ ਲੋ ਰੱਖੀ ਹੈ ਯੂਨਿਟ ਦੀ। ਯੂਨਿਟ ਦੀ ਪ੍ਰਾਈਸ ਸਿਰਫ 499,000 ਆ ਅਤੇ ਪੀਜ਼ੇ ਦੀ ਪ੍ਰਾਈਸ ਵੀ ਬੜੀ ਲੋ ਰੱਖੀ ਗਈ ਹੈ, ਸਟਿਲ ਨੈਗੋਸ਼ੀਏਬਲ ਆ। ਅਗਰ ਤੁਸੀਂ ਦੇਖਣਾ ਚਾਹੁੰਦੇ ਹੋ ਜਾਂ ਬ੍ਰਾਂਪਟਨ ਦੇ ਵਿੱਚ ਲਿਸਟ ਕੀਤਾ ਹੋਇਆ ਕਮਰਸ਼ੀਅਲ ਯੂਨਿਟ ਦੇਖਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਮੇਰੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 416-993-7378। ਦੂਸਰਾ ਇੱਕ ਰੈਸਟੋਰੈਂਟ ਜਿਹੜਾ ਕਿ ਟੋਰਾਂਟੋ ਦੇ ਵਿੱਚ ਲਿਸਟ ਕੀਤਾ ਗਿਆ ਵਾ, ਇਹ ਰੈਸਟੋਰੈਂਟ ਤੁਹਾਨੂੰ ਡੈਨਫੋਰਥ ਅਤੇ ਜਿਹੜਾ ਕਿ ਲੇਕ ਸ਼ੋਰ ਦੇ ਨਜ਼ਦੀਕ ਮਿਲ ਰਿਹਾ ਵਾ। ਇਸ ਦੀ ਸੇਲ ਮੋਰ ਦੈਨ 70,000 ਤੋਂ ਉੱਪਰ ਪਰ ਮੰਥ ਗਰੰਟੀ ਨਾਲ ਮਿਲੇਗੀ ਤੇ ਸਿਰਫ 5,100 ਡਾਲਰ ਪਰ ਮੰਥ ਹੋਵੇਗਾ ਲੀਜ਼। ਲੌਂਗ

0: सेल $24,000 तो उपर पर मंथ, रेंट सर $4,100 पर मंथ, लीज लोंग टर्म ते प्राइस बड़ी ही रीजनेबल रखी है। अगर तुसी देखना चाहते हो तो भी तुसी मेरे नाल राबता कायम कर सकते हो, जां तुसी भी कोई बिजनेस हेल्प चाहते हो जां कोई खरीदना चाहते हो अपनी खरीद चाहते हो तो भी मेरे नाल राबता कर सकते हो 4169937378 416-993-7378। थैंक्स जी।
1: जी थैंक यू, बहुत बहुत धन्यवाद जी। तो लो जी आप नैक्सट कॉल पर चलते हैं, तो साढ़े नाल प्रेम गिल भाजी जुड़ चुके हैं। सो प्रेम गिल भाजी भी कैंडीडेट है जी, जिहड़ी आ इह म्यूनसिपल इलैक्शन है। प्रेम भाजी सत श्री अकाल।
2: सत श्री अकाल भैन जी।
1: जी जी की हाल चाल थोड़ा?
2: बहुत वधिया, बहुत वधिया।
1: किवें चल रही कैंपेनिंग?
2: कैंपेनिंग बहुत वधिया चल रही जी, बहुत भरमा हुंगारा मिलदा जी,
1: वेरी
2: सारी कम्युनिटी तों बड़ा पॉजिटिव रिस्पॉन्स मिलदा जी। इस बार ਬਿਲੀਵ ਕਰੋਗੇ ਮੇਰੇ ਤਿਉਹਾਰ ਦੇ ਵਿਚ ਜਿਹੜੇ ਹੁਣ ਇਸ ਵੇਲੇ ਰੀਜਨਲ ਕੌਂਸਲਰ ਹੈ ਲੋਕਾਂ ਨੂੰ ਨਾਮ ਤੱਕ ਨੀ ਪਤਾ।
1: ਠੀਕ ਹੈ। ਅੱਛਾ 2-6 ਵਾਰਡ ਹੈ ਤੁਹਾਡਾ ਹੈ ਨਾ, ਵਾਰਡ ਨੰਬਰ 2 and 6, ਤੇ ਕਿੰਨੇ ਕ ਐਜ਼ ਅ ਰੀਜਨਲ ਕਾਉਂਸਲਰ ਜਿਨ੍ਹਾਂ ਨੇ ਜਿਹੜੇ ਕੈਂਡੀਡੇਟ ਆ ਉਹ ਕਿੰਨੇ ਆ ਤੁਹਾਡੇ ਏਰੀਆ ਚ?
2: 6 ਹੈਗੇ ਇਨਕਲੂਡਿੰਗ ਮੀ, 7 ਹੋਏ।
1: ਅੱਛਾ 7 ਹੈਗੇ ਤੁਹਾਡੇ? ਹਾਂ ਠੀਕ ਹੈ। ਉਹਨਾਂ ਚੋਂ ਤੁਸੀਂ ਜ਼ਿਆਦਾ ਐਕਟਿਵ ਪਾਰਟਿਸਿਪੇਟ ਕਰ ਰਹੇ ਹੋ?
2: ਫਿਲਹਾਲ ਤਾਂ ਜੀ ਮੈਂ ਹੀ ਆ, ਤਕਰੀਬ 2.5 ਮਹੀਨੇ ਹੋ ਗਏ ਜੀ, ਡੋਰ ਟੂ ਡੋਰ ਜਾਂਦੇ ਨੇ, 3 ਮਹੀਨੇ ਤਕਰੀਬਨ ਚਲੋ ਗਏ ਪੱਕਾ ਵੇਚ ਪਰੇ।
1: ਵੈਰੀ ਗੁੱਡ, ਠੀਕ ਆ।
2: ਤੇ ਬਾਕੀ ਅਜੇ ਤੱਕ ਕੋਈ ਐਕਟਿਵ ਤਾਂ ਹੈ ਨੀਗਾ, ਈਵਨ ਜਿਹੜੇ ਮੌਜੂਦਾ ਹੈਗੇ ਆ ਇਸ ਵੇਲੇ ਮਾਈਕਲ ਪਲੈਚੀ ਉਹ ਵੀ ਐਕਟਿਵ ਨੀ ਹੈਗੇ ਬਿਲਕੁਲ ਜੀ। ਉਹਨਾਂ ਨੂੰ ਲੱਗਦਾ ਜੀ ਕਿ ਜਿੱਦਾਂ ਪਿਛਲੀ ਵਾਰ ਲੋਟਰੀ ਲੱਗ ਗਈ ਸੀਗੀ ਇਸ ਵਾਰੀ ਵੀ ਲੱਗ ਜਾਣੀ।
1: ਨਹੀਂ ਪਰ ਕੀ ਪਤਾ ਉਹ ਆਪਣੇ ਲੈਵਲ ਤੇ ਪੂਰਾ ਜ਼ੋਰ ਲਾ ਰਹੇ ਹੋਣ ਤੇ ਤੁਹਾਡੇ ਤੱਕ ਪੂਰੀ ਇਨਫੋਰਮੇਸ਼ਨ ਨਾ ਹੋਵੇ, ਹੈ ਨਾ, ਆਪਾਂ ਕਹਿ ਨਹੀਂ ਸਕਦੇ। ਤੇ ਬਿਲਕੁਲ ਜੀ, ਸਾਰੇ ਜਿਹੜੇ ਹੁਣ ਰੀਜਨਲ ਕੌਂਸਲਰ ਜਾਂ ਕੌਂਸਲਰ ਜਿਹੜੇ ਪਾਰਟਿਸਿਪੇਟ ਕਰ ਰਹੇ ਆ ਉਹ ਆਪਣੇ ਵੱਲੋਂ ਤਾਂ ਜ਼ੋਰ ਲਾ ਹੀ ਰਹੇ ਹੋਣੇ, ਹੈ ਨਾ। ਬਾਕੀ ਤੁਸੀਂ ਜੇ ਆਪਣੀ ਆਵਾਜ਼ ਪਹੁੰਚਾਉਣਾ ਚਾਹੁੰਦੇ ਹੋ ਜੀ, ਬਿਲਕੁਲ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ ਤੇ ਆਪਾਂ ਤੁਹਾਡੀ ਗੱਲਬਾਤ ਵੀ ਲੋਕਾਂ ਤੱਕ ਪਹੁੰਚਾਵਾਂਗੇ ਜਿਹੜੇ ਬਾਕੀ ਸਾਨੂੰ ਸੁਣ ਰਹੇ ਆ, ਜਿਹਨਾਂ ਨੇ ਪਾਰਟਿਸਿਪੇਟ ਕਰ ਰਹੇ ਆ, ਠੀਕ ਹੈ, ਐਜ਼ ਏ ਕੈਂਡੀਡੇਟ। ਤੇ ਅੱਛਾ ਤੁਸੀਂ ਡੋਰ ਨੋਕਿੰਗ ਕਰਦੇ ਹੋ, ਤੁਹਾਨੂੰ ਕੀ ਕਿਵੇਂ ਦਾ ਹੁੰਗਾਰਾ ਮਿਲਦਾ ਜੀ ਲੋਕਾਂ ਤੋਂ? ਲੋਕ ਕੀ ਕਹਿੰਦੇ ਆ, ਕਿਹੜੀਆਂ ਸਮੱਸਿਆਵਾਂ ਮੇਨ ਆ ਉਹਨਾਂ ਦੀਆਂ, ਨੰਬਰ 1 ਨੰਬਰ 2?
2: ਹੁਣ ਇੱਕ ਜਿਹੜਾ ਨਵਾਂ ਮੁੱਦਾ ਜਿਹੜਾ ਸਾਹਮਣੇ ਆਇਆ, ਮੈਂ ਕਿੰਨੇ ਦਿਨਾਂ ਤੋਂ ਹੀ ਲੋਕੀ ਦੱਸ ਰਹੇ ਉਹਨਾਂ ਬਾਰੇ, ਉਹ ਹੈਗਾ ਜੀ ਪਾਰਕਿੰਗ ਨਾਲ ਜਿਹੜੀ ਘਰਾਂ ਦੇ ਵਿੱਚ ਹੀ ਜਿਹੜੀਆਂ ਟਿਕਟਾਂ ਮਿਲ ਰਹੀਆਂ
1: ਨਾਲ
2: ਜੀ, ਉਹਦੇ ਵਿੱਚ ਕੀ ਹੈ ਕਿ ਜਿਹੜੇ ਡਰਾਈਵ ਹੈ ਨਾ ਉਹਨਾਂ ਨੂੰ ਡਿਜ਼ਾਇਨ ਗਲਤ ਕੀਤਾ ਗਿਆ। ਪਹਿਲੀ ਗੱਲ ਤਾਂ 2-5 ਬੈਡਰੂਮ ਦਾ ਘਰ ਹੈਗਾ ਆ ਤੇ 2 ਜਿਹੜੀ ਪਾਰਕਿੰਗ ਦਿੱਤੀਆਂ ਜਾ ਰਹੀਆਂ ਉਹਨਾਂ ਨੂੰ ਲੋਕਾਂ ਨੂੰ, ਉਹਦੇ ਨਾਲ ਸਮੱਸਿਆ ਪੈਦਾ ਹੋ ਰਹੀ ਹੈ। ਤੇ ਜਿਹੜਾ ਉਹਨਾਂ ਨੇ ਡਰਾਈਵਵੇ ਤੋਂ ਲੈ ਕੇ ਵਾਕਵੇ ਤੱਕ ਜਿਹੜੀ ਸੜਕ ਤੋਂ ਲੈ ਕੇ ਆਪਣਾ ਰੋਡ ਤੋਂ ਲੈ ਕੇ ਵਾਕਵੇ ਜਿਹੜਾ ਆ ਉਹਦੇ ਵਿੱਚ ਜਿਹੜੀ 10-12 ਫੁੱਟ ਜਗ੍ਹਾ ਛੱਡ ਦਿੱਤੀ, ਉਹ ਕਿਸੇ ਕੰਮ ਦੀ ਨੀ। ਜਦੋਂ ਲੋਕੀ ਗੱਡੀਆਂ ਉੱਥੇ ਲਾਉਂਦੇ ਤੇ ਇਹਨਾਂ ਨੂੰ ਹੁਣ ਪਾਰਕਿੰਗ ਦੀ ਟਿਕਟ ਮਿਲਦੀ ਆ।
1: ਆਉਣ ਵਾਲੇ ਸਮੇਂ ਚ ਇਹ ਚੀਜ਼ ਚ ਸੁਧਾਰ ਕਿਵੇਂ ਹੋਣਾ? ਫਿਰ
2: ਸੁਧਾਰ ਪੈਣ ਜੀ, ਕਿਉਂਕਿ ਦੇਖਿਆ ਜਾਵੇ ਤੇ ਉਹ ਜਿਹੜੀ ਜਗ੍ਹਾ ਉਹਦਾ ਤਾਂ ਕੋਈ ਮਤਲਬ ਹੀ ਨੀ, ਉਹ ਛੱਡੀ ਕਿਉਂ? ਇੰਨੀ ਜਗ੍ਹਾ ਜਿਹੜੀ ਆ ਉਹਦਾ ਜੇ ਉੱਥੇ ਗੱਡੀ ਨੀ ਲਾ ਸਕਦੇ ਤੇ ਫਿਰ ਉਹਨੂੰ ਛੱਡਣ ਦਾ ਪਰਪਸ ਕੀ ਆ? ਤੇ ਉਹ ਜੇ ਉਹ ਕਹਿੰਦੇ ਕਿ ਸੇਫਟੀ ਜੇ ਸੇਫਟੀ ਕਰਕੇ ਟੇਡ ਦਿੰਦੇ ਕਿ ਉਹਦਾ ਬੋਨਟ ਬਾਹਰ ਆ ਜਾਂਦਾ, ਤੇ
1: ਪਹਿਲਾਂ
2: ਜਿਹੜੇ ਡਰਾਈਵੇ ਸੀਗੇ ਉਹਨਾਂ ਦੀ 4-6 ਗੱਡੀਆਂ ਬਾਹਰ ਲੱਗ ਗਈਆਂ।
1: ਬਿਲਕੁਲ,
2: ਹੁਣ ਤਾਂ ਜਿਹੜਾ ਡਿਟੈਚ ਘਰ ਹੈਗਾ 2 ਗੱਡੀਆਂ ਜੋ ਪਾਰਕਿੰਗ, ਕਮਾਲ ਹੋ ਗਈ।
1: ਜੀ ਜੀ ਜੀ ਤੇ ਲਓ ਜੀ ਬਿਲਕੁਲ ਆਪਾਂ ਗੱਲਬਾਤ ਕਰ ਰਹੇ ਹਾਂ ਪ੍ਰੇਮਪਾਲ ਗਿੱਲ ਭਾਜੀ ਦੇ ਨਾਲ ਤੇ ਬਿਲਕੁਲ ਜੀ ਇਹ ਕਹਿੰਦੇ ਆ ਵੀ ਮੈਂ ਡੈਡੀਕੇਟਿਡ ਪਬਲਿਕ ਸਰਵੈਂਟ ਹੈਗਾ ਐਜ਼ ਅ ਰੀਜਨਲ ਕੌਂਸਲਰ ਦੇ ਲਈ ਇਹ ਇਲੈਕਸ਼ਨਾਂ ਦੇ ਵਿੱਚ ਕੈਂਡੀਡੇਟ ਹੈਗੇ ਆ ਸੋ

0: ਤੁਸੀਂ ਇਹਨਾਂ ਨੂੰ ਵੋਟਾਂ ਪਾਉਣੀਆਂ ਤੇ ਜਿਤਾਉਣਾ, ਤੇ ਬਾਕੀ ਜਦੋਂ ਤੁਹਾਡੇ ਡੋਰ ਨੋਕਿੰਗ ਲਈ ਆਉਂਦੇ ਆ ਤਾਂ ਤੁਸੀਂ ਇਹਨਾਂ ਨੂੰ ਸਵਾਲ ਕਰ ਸਕਦੇ ਹੋ, ਤਾਂ ਕਿ ਫਿਰ ਆਉਣ ਵਾਲੇ ਸਮੇਂ 'ਚ ਤੁਸੀਂ ਇਹਨਾਂ ਨੂੰ ਰਿਸਪੋਂਸੀਬਲ ਠਹਿਰਾ ਸਕੋ। ਤੇ ਵੋਟ ਜ਼ਰੂਰ ਪਾਉਣੀ ਆ, ਆਪਾਂ ਤੁਹਾਨੂੰ ਜ਼ਰੂਰ ਇਹ ਰਿਕੁਐਸਟ ਹੀ ਕਰਦੇ ਹਾਂ ਕਿ ਅਧਿਕਾਰ ਤੁਹਾਨੂੰ ਮਿਲਿਆ ਤਾਂ ਜ਼ਰੂਰ ਵੋਟ ਪਾਓ। ਮੈਂ ਨੰਬਰ ਇੱਕ ਵਾਰ ਦੇ ਦਿੰਦੀ ਹਾਂ ਪ੍ਰੇਮਪਾਲ ਗਿੱਲ ਭਾਜੀ ਦਾ, ਤੁਸੀਂ ਇਹਨਾਂ ਨੂੰ ਕੰਟੈਕਟ ਕਰੋ। ਵਾਰਡ ਨੰਬਰ 2 ਤੇ 6 ਦੇ ਵਿੱਚ ਇਹ ਖੜੇ ਹੋਏ ਆ ਜੀ, ਰੀਜਨਲ ਕੌਂਸਲਰ ਵਜੋਂ। 647 606 4931 ਨੰਬਰ ਇਹਨਾਂ ਦਾ, 6476064931। ਤੁਸੀਂ ਵਲੰਟੀਅਰ ਵਰਕ ਕਰਨਾ ਚਾਹੁੰਦੇ ਹੋ ਉਹਨਾਂ ਦੇ ਨਾਲ, ਜਾਂ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈਗੇ ਆ ਉਹ ਪੁੱਛਣਾ ਚਾਹੁੰਦੇ ਹੋ, 647 606 4931 ਤੇ ਗੱਲਬਾਤ ਹੋ ਸਕਦੀ ਹੈ।
1: ਹੋਰ ਬੜੀ ਕੰਪਲੇਂਟ
0: ਹੈਗੀ ਆ ਜੀ, ਭਾਜੀ ਪਲੀਜ਼, 47 ਹੋ ਗਿਆ ਮੇਰਾ ਸਾਰਾ ਪਿਆ ਪ੍ਰੋਗਰਾਮ ਦਾ ਕੰਮ।
1: ਬਿਲਕੁਲ ਬਿਲਕੁਲ
0: ਜੀ
1: ਬਿਲਕੁਲ, ਜਿਹੜੇ ਜਿਹੜੇ ਜਿਹੜੇ ਘਰ ਬਣੇ ਆ ਨਾ ਡਿਟੈਚ ਘਰ, ਉਹਨਾਂ ਦੇ ਵਿੱਚ ਜਿਹੜਾ ਦੂਸਰੇ ਘਰ ਦੇ ਵਿੱਚ ਜਿਹੜਾ ਡਿਸਟੈਂਸ ਸੀਗਾ ਨਾ, ਉਹ ਤਕਰੀਬਨ 10 ਤੋਂ 11 ਫੁੱਟ ਸੀ ਪਹਿਲਾਂ ਨਾ, ਹੁਣ ਅੱਬਲ ਤੱਕ 12 ਫੁੱਟ ਵੀ ਦੇਖਿਆ ਜੀ। ਹੁਣ ਜਿਹੜਾ ਜਿਹੜਾ ਦੇਖਣ ਨੂੰ ਆ ਰਿਹਾ ਉਹਦੇ 5 ਫੁੱਟ ਦਾ ਗੈਪ ਹੈ ਸਾਰਾ
0: ਜੀ।
1: 5 ਫੁੱਟ ਦੇ ਗੈਪ ਦੇ ਨਾਲ ਉਹ ਕਿੱਥੋਂ ਪੂਰਾ ਹੋ ਜਾਊਗਾ ਭੈਣ ਜੀ? ਫਿਰ ਉਹ ਐ ਲੱਗਦਾ ਜਿੱਦਾਂ ਟਾਊਨ ਹਾਊਸ ਬਣੇ ਹੁੰਦੇ ਨਾ, ਲੈਟ ਸੇ ਕਿ ਜੇ ਜੇ ਜੇ ਕੋਈ ਕੱਲ ਨੂੰ ਕੋਈ ਅੱਗ ਲੱਗਦੀ ਹੈ ਇੱਕ ਘਰ ਦੇ ਵਿੱਚ, ਦੂਸਰਾ ਘਰ ਤਾਂ ਉਹਦੇ ਲਪੇਟ ਚ ਆਉਣਾ ਉਹਦੇ। ਇਹ ਵੀ ਇੱਕ ਸੇਫਟੀ ਨੂੰ ਤਾਂ ਸਿਟੀ ਨੇ ਖੁਦ ਨੀ ਮੱਦੇਨਜ਼ਰ ਰੱਖ ਕੇ ਪਾਸ ਕੀਤੇ ਘਰ ਨਾ, ਬਿਲਡਰ ਤੜਕੇ ਸਾਰਾ ਕੁਛ ਕਰ ਲਿਆ ਘੜਾ ਮਾ, ਤੇ ਉਹ ਸਾਰੀਆਂ ਗੱਲਾਂ ਹੁਣ ਸਾਹਮਣੇ ਆ ਰਹੀਆਂ।
0: ਠੀਕ ਹੈ ਭਾਜੀ,
1: ਲੋਕਾਂ ਦੀ ਕੰਪਲੇਂਟ ਹੈ ਜੀ। ਥੈਂਕ ਯੂ ਭੈਣ ਜੀ ਤੇ ਸਮਾਂ ਦੇਣ ਦਾ
0: ਜੀ, ਬਹੁਤ ਬਹੁਤ ਧੰਨਵਾਦ ਜੀ।
1: ਮੈਂ ਤਾਂ ਇਹੀ ਕਹੂੰਗਾ ਜੀ ਕਿ ਵੋਟਾਂ ਜ਼ਰੂਰ ਪਾਓ ਜੀ। ਮੇਰਾ ਨੰਬਰ ਹੈ ਜੀ 6476064931, 647 606 4931 ਮੇਰਾ ਨੰਬਰ ਹੈ ਜੀ, ਤੇ ਮੈਨੂੰ ਵਲੰਟੀਅਰ ਦੀ ਵੀ ਲੋੜ ਹੈਗੀ ਆ।
0: ਠੀਕ ਹੈ,
1: ਤੇ ਕੋਈ ਵੀ ਸਰੋਤਾ ਤੁਹਾਡਾ ਹੁੰਦਾ ਜੀ ਮੈਨੂੰ ਕਾਲ ਕਰ ਸਕਦੇ ਜੀ।
0: ਠੀਕ ਹੈ ਜੀ, ਥੈਂਕ ਯੂ,
1: ਧੰਨਵਾਦ,
0: ਥੈਂਕ ਯੂ ਵੈਰੀ ਮਚ ਜੀ। ਬਿਲਕੁਲ, ਤੁਸੀਂ ਨੰਬਰ ਲੈ ਲਓ ਉਹਨਾਂ ਦਾ ਇੱਕ ਵਾਰੀ, ਨੰਬਰ ਹੈਗਾ ਜੀ 647 606 4931, ਤੇ ਤੁਸੀਂ ਗੱਲਬਾਤ ਪ੍ਰੇਮ ਗਿੱਲ ਭਾਜੀ ਨਾਲ ਕਰ ਸਕਦੇ ਹੋ। ਤੇ ਲਓ ਜੀ, ਹੁਣ ਆਪਾਂ ਗੱਲਬਾਤ ਕਰੀਏ ਨਰਦੇਵ ਸਿੱਧੂ ਜੀ ਦੇ ਨਾਲ। ਨਰਦੇਵ ਸਿੱਧੂ ਜੀ ਜਿਹੜੇ ਕਿ ਮੋਰਗੇਜ ਏਜੰਟ ਹੈਗੇ ਜੀ, ਤੁਸੀਂ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ। ਕੋਈ ਵੀ ਮੋਰਗੇਜ ਸੰਬੰਧੀ ਤੁਹਾਡਾ ਸਵਾਲ ਹੈਗਾ ਤੇ ਫਿਰ ਵਧੀਆ ਤੁਹਾਨੂੰ ਜਾਣਕਾਰੀ ਦੇ ਸਕਦੇ ਆ। ਨਰਦੇਵ ਜੀ ਸਵਾਗਤ ਤੁਹਾਡਾ।
2: ਧੰਨਵਾਦ ਜਸਵਿੰਦਰ ਜੀ, ਤੁਹਾਨੂੰ ਤੇ ਗੁਣਤਾਸ ਰੇਡੀਓ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ। ਮੈਂ ਬਰੀਫ ਰੱਖਾਂਗਾ ਜੀ, ਆਈ ਨੋ ਕਿ ਟਾਈਮ ਦੀ ਸ਼ੋਰਟ ਹੈਗੀ ਹੈ
0: ਜੀ ਜੀ।
2: ਜਿਹੜੇ ਭੈਣ ਸਾਹਿਬ ਆਪਣੇ ਘਰ ਦੀ ਮੋਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਜੀ, ਉਹ ਸਾਨੂੰ ਸੰਪਰਕ ਕਰ ਸਕਦੇ ਆ, ਕਿਉਂਕਿ ਰੀਫਾਈਨਾਂਸ ਕਰਕੇ ਤੁਹਾਡੀ ਜਿਹੜੀ ਹਾਈ ਇੰਟਰਸਟ ਰੇਟ ਹੈ ਉਹਨੂੰ ਲੋ ਇੰਟਰਸਟ ਰੇਟ ਮੋਰਗੇਜ ਤਬਦੀਲ ਕੀਤਾ ਜਾ ਸਕਦਾ ਕਿਸੇ ਪ੍ਰਾਈਵੇਟ ਬੈਂਕ ਦੇ ਨਾਲ, ਕਿਸੇ ਪ੍ਰਾਈਵੇਟ ਲੈਂਡਰ ਦੇ ਨਾਲ ਹੈਗੀ ਹੈ, ਕਿਸੇ ਬੀ ਲੈਂਡਰ ਦੇ ਨਾਲ ਹੈਗੀ ਹੈ, ਉਹਨੂੰ ਮੂਵ ਕਰਕੇ ਕਿਸੇ ਏ ਲੈਂਡਰ ਜਾਂ ਮੇਜਰ ਬੈਂਕ ਦੇ ਨਾਲ ਕੀਤਾ ਜਾ ਸਕਦਾ ਹੈ। ਉਹਦੇ ਨਾਲ ਤੁਹਾਡੇ ਪੈਸੇ ਸੇਵ ਹੋ ਸਕਦੇ ਆ, ਉਹਦੇ ਨਾਲ ਤੁਸੀਂ ਕੋਈ ਸੈਕਿੰਡ ਮੋਰਗੇਜ ਚੱਕੀ ਜਾਂ ਕੋਈ ਹੋਰ ਮਹਿੰਗੇ ਭਾਅ ਦੇ ਕਰਜ਼ੇ ਚੱਕੇ ਉਹਨਾਂ ਨੂੰ ਵੀ ਇਕੱਠੇ ਕਰਕੇ ਇੱਕ ਪੇਮੈਂਟ ਬਣਾਈ ਜਾ ਸਕਦੀ, ਜਿਹਦੇ ਤੁਹਾਡੇ ਪੈਸੇ ਸੇਵ ਹੋ ਸਕਦੇ ਆ। ਜੇ ਤੁਹਾਡੇ ਕ੍ਰੈਡਿਟ ਕਾਰਡ ਲਾਈਨ ਆਫ ਕ੍ਰੈਡਿਟ ਪਹਿਲਾਂ ਭਰੇ ਹੋਣ ਕਰਕੇ ਕ੍ਰੈਡਿਟ ਖਰਾਬ ਹੋ ਰਿਹਾ ਸੀ, ਉਹ ਵੀ ਬੈਟਰ ਹੋ ਜਾਏਗਾ। ਤੁਸੀਂ ਆਪਣੇ ਘਰ ਚੋਂ ਪੈਸੇ ਕੱਢਣੇ, ਰੀਫਾਈਨਾਂਸ ਕਰਕੇ ਪੈਸੇ ਵੀ ਕੱਢ ਸਕਦੇ ਹੋ ਆਪਣੇ ਕਿਸੇ ਵੀ ਕੰਮ ਕਾਜ ਵਾਸਤੇ। ਤੁਸੀਂ ਆਪਣੇ ਘਰ ਚੋਂ ਕਿਸੇ ਦਾ ਨਾਮ ਕੱਢਣਾ, ਕਿਸੇ ਦਾ ਨਾਮ ਪਾਉਣਾ ਹੈਗਾ, ਇਹ ਸਾਰੀਆਂ ਚੀਜ਼ਾਂ ਮੋਰਗੇਜ ਰੀਫਾਈਨਾਂਸ ਕਰਕੇ ਕੀਤੀਆਂ ਜਾ ਸਕਦੀਆਂ। ਤੇ ਇਹਦਾ ਜਿਹੜਾ ਬੈਸਟ ਟਾਈਮ ਹੁੰਦਾ ਹੈ ਜੀ ਰੀਫਾਈਨਾਂਸ ਦਾ, ਉਹ ਹੁੰਦਾ ਹੈਗਾ ਮੋਰਗੇਜ ਰਿਨਿਊਅਲ ਦਾ ਟਾਈਮ। ਬਾਕੀ ਜਿਹੜੇ ਰੀਫਾਈਨਾਂਸ ਜੀ ਅੱਗੇ ਪਿੱਛੇ ਵੀ ਕੀਤੀ ਜਾ ਸਕਦੀ ਹੈਗੀ ਹੈ, ਤੇ ਬਹੁਤ ਸਾਰੇ ਭੈਣ ਭਰਾਵਾਂ ਨੂੰ ਆਪਾਂ ਰੀਫਾਈਨਾਂਸ ਕਰਕੇ ਉਹਨਾਂ ਦੇ ਬਹੁਤ ਸਾਰੇ ਡਾਲਰਸ ਜਿਹੜੇ ਹੈਗੇ ਜੀ ਬਚਾ ਕੇ ਦਿੱਤੇ ਹੈਗੇ ਆ। ਮੈਂ ਪਹਿਲਾਂ ਵੀ ਕਈ ਵਾਰ ਦਿੱਤੀ ਹੈਗੀ ਹੈ, ਮੈਂ ਰੀਸੈਂਟਲੀ ਕਿਸੇ ਦੀ ਰੀਫਾਈਨਾਂਸ ਕੀਤੀ ਸੀਗੀ, ਉਹ $7,860 ਪਹਿਲਾਂ ਮਹੀਨੇ ਦੀ ਪੇਮੈਂਟ ਕਰਦੇ ਸੀਗੇ, $6,03,000 ਦੀ, 6,10,000 ਦੀ ਉਹਨਾਂ ਦੀ ਮੋੜ ਗਈ ਸੀਗੀ, ਤੇ ਨਵੀਂ ਮੋੜ ਗਈ $6,25,000 ਦੀ ਕੀਤੀ ਹੈ। ਤੇ ਉਹ ਉਹਨਾਂ ਦੀ ਜਿਹੜੀ ਪੇਮੈਂਟ ਹੈਗੀ ਉਹ ਕੁੱਲ ਮਿਲਾ ਕੇ ਉਹਨਾਂ ਨੂੰ $4,200 ਦੀ ਜਿਹੜੀ ਸੇਵਿੰਗ ਹੈ ਜੀ ਉਹ ਮਹੀਨੇ ਦੀ ਹੋਈ ਹੈਗੀ ਹੈ। ਸੋ ਕਾਫੀ ਸਾਰੇ ਤੁਹਾਡੇ ਪੈਸੇ ਰੀਫਾਈਨਾਂਸ ਕਰਕੇ ਸੇਵ ਹੋ ਸਕਦੇ ਹੈਗੇ ਆ। ਤੁਸੀਂ ਮੋਰਗੇਜ ਨੂੰ ਰੀਫਾਈਨਾਂਸ ਕਰਨਾ ਚਾਹੁੰਦੇ ਹੋ, ਆਪਣੀ ਮੋਰਗੇਜ ਸੰਬੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੈ, ਨੰਬਰ ਹੈ ਜੀ 647-244-55-03, ਨਰਦੇਵ ਸਿੱਧੂ 4729455503। ਟਾਈਮ ਦੇਣ ਲਈ ਧੰਨਵਾਦ
0: ਜੀ, ਬਹੁਤ ਬਹੁਤ ਧੰਨਵਾਦ ਨਰਦੇਵ ਜੀ, ਬਹੁਤ ਬਹੁਤ ਧੰਨਵਾਦ। ਤੇ ਲਓ ਜੀ, ਬੜੀ ਸ਼ਾਰਟ ਜੀ ਗੱਲਬਾਤ ਬੜੀ ਵਧੀਆ ਕੀਤੀ ਹੈ, ਤੇ ਤੁਹਾਡੀਆਂ ਕਾਲਾਂ ਆ ਰਹੀਆਂ, ਪਰ ਮੈਂ ਨਾ ਇੱਕ ਤੁਹਾਨੂੰ ਪਹਿਲਾਂ ਨੰਬਰ ਦਵਾਂ, ਔਰ ਇਹ ਨੰਬਰ ਹੈਗਾ ਦੀਪਾਂਸ਼ ਦਾ। ਦੀਪਾਂਸ਼ ਕਹਿੰਦੇ ਆ ਕਿ ਬਹੁਤ ਵਧੀਆ ਟਿਕਟਾਂ ਜੇਕਰ ਤੁਸੀਂ ਲੈਣੀਆਂ। ਰੇਸ਼ਮ ਭਾਜੀ ਕੀ ਹਾਲ ਚਾਲ
3: ਜੀ?
0: ਥੈਂਕ ਯੂ,
3: ਬੜੀ ਚੜ੍ਹਦੀ ਕਲਾ ਬਾਕੀ ਆਪਣੇ ਪ੍ਰੇਮ ਕਲਾ ਵੈਸਟ ਤੋਂ ਜੀ, ਆਪਣਾ ਮੇਵਾ
4: ਤੇ ਵੋਟਾਂ ਪਾ ਕੇ ਕਾਮਯਾਬ ਕਰੋ ਜੀ।
0: ਬਿਲਕੁਲ,
4: ਅਸੀਂ ਵੈਸਟ ਵਾਲੇ ਪਾਸੇ ਰਹਿੰਦੇ ਹਾਂ ਜੀ, ਤੇ ਆਪਾਂ ਤਾਂ ਇਹ ਕਹਿੰਦੇ ਕਾਮਯਾਬ ਕਰੋ ਕੋਈ ਵੀ ਬਣੇ।
0: ਹਾਂਜੀ
4: ਭੈਣ ਜੀ, ਬਹੁਤ ਵਧੀਆ ਜੋ ਚੱਲ ਰਿਹਾ ਜੀ।
0: ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ
4: ਤੁਹਾਡਾ।
0: ਜੀ ਜੀ ਸਤਿ ਸ੍ਰੀ ਅਕਾਲ। ਤੇ ਲਓ ਜੀ ਬਲਦੇਵ ਭਾਜੀ ਵੀ ਪਹੁੰਚ ਗਏ। ਬਲਦੇਵ ਭਾਜੀ ਕੀ ਹਾਲ ਚਾਲ? ਹਾਂਜੀ ਸਤਿ ਸ੍ਰੀ ਅਕਾਲ।
5: ਮੈਂ ਕਿਹਾ ਕਾਰਾਂ ਦਾ ਟਿਕਟ ਮਿਲਦੀ ਹੈ ਬ੍ਰੈਂਪਟਨ ਚ? ਉੱਥੇ ਬੰਦੇ ਦੋ ਡਰਾਈਵਰ ਖੜੇ ਗੱਲਾਂ ਕਰਦੇ ਆ ਸੜਕ ਤੇ, ਖੜੇ ਡਰਾਈਵਰ ਸੜਕ ਵਾਲੇ ਟਿਕਟ ਤੇ ਗਿਆ।
0: ਹਾਂਜੀ
5: ਇਹ ਵੀ ਦੇਖ ਲਓ, ਨਵੀਂ ਗੱਲ ਹੈ ਉੱਥੇ।
0: ਹਾਂਜੀ ਸਤਿ ਹਾਂਜੀ, ਤੁਹਾਡੀ ਕਾਲ ਆ ਰਹੀ ਸੀ ਉਦੋਂ ਤੇ ਦੋ ਤਿੰਨ ਹੋਰ ਸੀ, ਇੱਕ ਤੁਹਾਡੀ ਤਾਂ ਬੜੀ ਵਾਰੀ ਫਲੈਸ਼ ਹੋਈ ਹੈ ਨਾ ਜਦੋਂ ਆਪਾਂ ਗੱਲਬਾਤ ਕਰ ਰਹੇ ਸੀ, ਤੇ ਮੈਂ ਕਿਹਾ ਅੱਜ ਗੱਲਬਾਤ ਉਹਨਾਂ ਨਾਲ ਕਰੀਏ ਖੁੱਲੀ, ਤੇ ਉਸ ਤੋਂ ਬਾਅਦ ਆਪਾਂ ਫਿਰ ਲੋਕਾਂ ਦੀ ਗੱਲਬਾਤ ਵੀ ਪਹੁੰਚਾਇਆ ਕਰਾਂਗੇ ਉਹਨਾਂ ਤੱਕ। ਹਾਂਜੀ
6: ਮੈਂ ਕਿਹਾ ਸੀ ਆਪਣਾ ਬ੍ਰੈਂਪਟਨ ਦੇ ਵਿੱਚ ਕੋਈ ਗੋਰਾ ਉਮੀਦਵਾਰ ਖੜਾ?
0: ਹਾਂਜੀ ਖੜੇ ਆ।
6: ਕਿੱਥੇ, ਕਿਹੜੇ ਕੌਂਸਲਰ ਖੜੇ ਆ?
0: ਸਾਰਿਆਂ ਚ ਹੀ ਆ, ਜਿਹੜੇ ਐਜ਼ ਏ ਮੇਅਰ ਆ ਉਹਦੇ ਵਿੱਚ ਵੀ ਹੈਗੇ ਆ, ਕੌਂਸਲਰ ਵੀ, ਰੀਜਨਲ ਕੌਂਸਲਰ ਵੀ, ਸਕੂਲ ਟਰਸਟੀ ਵੀ, ਸਾਰੇ ਹੈਗੇ ਆ।
6: ਨਹੀਂ ਨਹੀਂ ਮਤਲਬ ਗੋਰੇ ਗੋਰੇ ਆਪਣੇ ਨਹੀਂ, ਪੰਜਾਬੀ ਨਹੀਂ?
0: ਹਾਂਜੀ ਹਾਂਜੀ ਗੋਰੇ, ਸਮਝ ਗਈ ਮੈਂ, ਆਪਣਿਆਂ ਨੂੰ ਤਾਂ ਬਰਾਊਨ ਕਹਿੰਦੇ ਆ, ਗੋਰੇ ਮੀਨਸ ਗੋਰੇ ਅੰਗਰੇਜ਼ ਹੈ। ਕੱਲ ਨੂੰ ਆਪਾਂ ਕਰਾਂਗੇ, ਕੱਲ ਨੂੰ ਨੀ ਮੰਡੇ ਨੂੰ, ਮੰਡੇ ਨੂੰ ਮੈਂ ਸਾਰੀ ਜਿਹੜੀ ਲਿਸਟ ਹੈਗੀ ਨਾ ਕੌਣ ਕੌਣ ਕਿੱਥੇ ਖੜੇ ਹੋਏ ਆਪਾਂ ਕਰਾਂਗੇ ਡਿਸਕਸ, ਠੀਕ ਹੈ ਭਾਜੀ?
6: ਮੈਂ ਕਦੇ ਵੀ ਮੈਂ ਤੇ ਮੇਰੀ ਫੈਮਿਲੀ ਕਦੇ ਵੀ ਕਿਸੇ ਪੰਜਾਬੀ ਨੂੰ ਵੋਟ ਨਹੀਂ ਪਾਉਗੀ ਹੁਣ ਅੱਜ ਤੋਂ ਬਾਅਦ।
0: ਅੱਜ ਤੋਂ ਬਾਅਦ ਮਤਲਬ
6: ਕਦੇ ਵੀ ਪੰਜਾਬੀ ਬੰਦੇ ਨੂੰ ਨਹੀਂ ਪਾਉਂਗਾ ਮੈਂ ਵੋਟ।
0: ਕਾਹਤੋਂ ਨਹੀਂ ਪਾਓਗੇ? ਮੈਂ ਕਹਿ ਰਹੀ ਹਾਂ
6: ਆਪਣੇ ਇਹ ਤਾਂ ਕੌਣ ਚ ਆ ਤੇ ਆਪਾਂ
0: ਗੱਲ ਕਰਾਂਗੇ ਮੰਡੇ ਨੂੰ, ਠੀਕ ਹੈ? ਕੱਲ ਨੂੰ ਵੀ ਇੰਨਾ ਟਾਈਮ ਨੀ ਹੁੰਦਾ ਆਪਾਂ ਕੋਲ ਤੇ ਆਪਾਂ ਕਰਾਂਗੇ ਗੱਲਬਾਤ। ਦੇਖੋ ਬਈ ਆਪਣੇ ਬੰਦਿਆਂ ਨੂੰ ਆਪਾਂ ਏਦਾਂ ਨਾ ਭੰਡਿਆ ਕਰੋ ਹੈ ਵੀ ਆਪਣੇ ਖੂਨ ਚ ਆ। ਆਪਾਂ ਤਾਂ ਪੰਜਾਬੀਆਂ ਨੇ ਪੂਰੇ ਵਰਲਡ ਦੇ ਵਿੱਚ ਧੱਕ ਪਾਈ ਹੋਈ ਹੈ ਤੇ ਤੁਸੀਂ ਕਿੱਦਾਂ ਕਹਿੰਦੇ ਹੋ, ਹਨਾ? ਤੇ ਥੋੜੇ ਬਹੁਤੇ ਤਾਂ ਜਿਵੇਂ ਕਹਿੰਦੇ ਨਾ ਕੰਗਿਆਰੀ, ਉਹ ਸਾਰਿਆਂ ਜਿਹੜੇ ਚਾਹੇ ਕੋਈ ਵੀ ਨਸਲ ਕੌਮ ਹੋਵੇ ਉਹ ਸਾਰਿਆਂ 'ਚ ਹੁੰਦੀ ਥੋੜੇ ਬਹੁਤੇ, ਕਿਉਂਕਿ ਹਰੇਕ ਦੀ ਆਪਣੀ ਸੋਚਣੀ ਹੁੰਦੀ ਆ। ਹੁਣ 100% ਤਾਂ ਕੁਛ ਵੀ ਨਹੀਂ ਠੀਕ ਹੁੰਦਾ, ਸੋ ਇਸ ਕਰਕੇ ਆਪਣੀ ਕੌਮ ਵਰਗਾ ਤਾਂ ਕੋਈ ਕੌਮ ਨਹੀਂ ਹੈਗੀ ਜਿਹੜੇ ਇੰਨੀ ਤਰੱਕੀ ਕਰਦੇ ਆ, ਮੱਲਾਂ ਮਾਰਦੇ ਆ। ਤੇ ਆਪਣਿਆਂ ਨੂੰ ਇਹ ਹੈ ਜਿੱਥੇ ਕੋਈ ਗਲਤੀ ਕਰਦਾ ਉਹਨੂੰ ਉਹਦੀ ਨੁਕਤਾਚੀਨੀ ਕਰੋ, ਇਹ ਓਵਰਆਲ ਤੁਸੀਂ ਆਪਣੀ ਸਾਰੀ ਕੌਮ ਨੂੰ ਹੈ ਵੀ ਖੂਨ ਹੀ ਖਰਾਬ ਹੈ ਨਾ, ਇੱਦਾਂ ਨਹੀਂ ਕਿਸੇ ਨੂੰ ਕਹਿਣਾ ਹੈਗਾ, ਹੈ ਨਾ? ਆਪਣੇ ਤਾਂ ਇੰਨੀ ਤਰੱਕੀ ਕਰਦੇ ਆ ਸਾਰੇ ਪਾਸੇ, ਉਹਨਾਂ ਨੇ ਬੜਾ ਵਧੀਆ ਨਾਮਣਾ ਖੱਟਿਆ ਹੋਇਆ ਹਰੇਕ ਫੀਲਡ ਦੇ ਵਿੱਚ, ਇਹ ਨਹੀਂ ਵੀ ਇੱਕ 'ਚ, ਹਰੇਕ ਫੀਲਡ 'ਚ। ਤੇ ਲਓ ਜੀ ਮੈਂ ਨਾ ਹੁਣ ਆਪਣੇ ਸਪੋਂਸਰ, ਮੈਂ 5 ਮਿੰਟ ਰਹਿ ਗਿਆ ਤੇ ਤੁਹਾਡੀਆਂ ਕਾਲਾਂ ਆ ਰਹੀਆਂ, 9090 ਵੇਟ ਕਰ ਲਓ, ਮੈਂ ਲੈਂਦੀ ਤੁਹਾਨੂੰ। ਸਪੈਸ਼ਲ ਪ੍ਰਾਈਸ ਫੋਰ ਵਿੰਟਰ ਡੀਲਸ ਹੈ, ਫੈਮਿਲੀ ਡੇ ਮਾਰਚ ਬ੍ਰੇਕ ਦੇ ਵਿੱਚ ਤੁਸੀਂ ਜਾਣਾ ਹੈ ਨਾ, ਵਿਆਹ ਹੈ ਕੋਈ ਆ, ਵੈਸੇ ਸਨੋਅ ਦਾ ਟਾਈਮ ਹੁੰਦਾ ਘੁੰਮਣ ਫਿਰਨ ਜਾਣਾ ਇੰਡੀਆ ਨੂੰ, ਤੇ ਫਰਵਰੀ ਵਿੱਚ ਟੋਰੋਂਟੋ ਟੂ ਡੈਲੀ ਜਾਓ ਇੱਕ ਸਟੋਪ ਦੇ ਨਾਲ, ਮਾਰਚ ਅਪ੍ਰੈਲ ਮਈ ਵਿੱਚ ਦਿੱਲੀ ਟੂ ਟੋਰੋਂਟੋ, ਦਿੱਲੀ ਤੋਂ ਟੋਰੋਂਟੋ ਫਿਰ ਵਾਪਸ ਆ ਜਾਣਾ, ਯਾਨੀ ਕਿ ਆਉਣ ਜਾਣ ਇਸ ਟਿਕਟ ਦੇ ਵਿੱਚ ਹੈਗਾ। ਕੱਲ੍ਹ ਵੀ ਮੈਨੂੰ ਪਰਸੋਂ ਵੀ ਪੁੱਛਿਆ ਸੀ ਤੁਸੀਂ, ਕੱਲ੍ਹ ਵੀ ਪੁੱਛਿਆ ਸੀ। 1480 ਦੀ ਇਹ ਟਿਕਟ ਹੈ ਇੱਕ ਬੈਗ ਦੇ ਨਾਲ, ਦੋ ਬੈਗ ਲੈ ਕੇ ਜਾਣੇ 1540 ਦੀ ਹੈ, ਯਾਨੀ ਕਿ 1480 1480 ਇੱਕ ਬੈਗ ਦੇ ਨਾਲ, 5000 1540 ਦੀ ਦੋ ਬੈਗ ਦੇ ਨਾਲ, ਯਾਨੀ ਕਿ 1480 ਦੀ ਟਿਕਟ ਇੱਕ ਬੈਗ ਦੇ ਨਾਲ, ਜੇ ਦੋ ਬੈਗ ਲੈ ਕੇ ਜਾਣੇ ਤਾਂ 1540 ਦੀ ਹੈ। ਤੇ ਤੁਸੀਂ ਕਾਲ ਕਰ ਲਓ ਫਟਾਫਟ ਦੀਪਾਂਸ਼ ਨੂੰ ਹੁਣੇ ਨਾਲ ਦੀ ਨਾਲ 905-673-1400, ਕਿਉਂਕਿ ਜੇ ਟਿਕਟਾਂ ਵਿਕ ਗਈਆਂ, ਕਿਉਂਕਿ ਕਹਿੰਦੇ ਬਸ ਮਾੜੀ ਮੋਟੀਆਂ ਹੀ ਆ, ਜੇ ਤੁਸੀਂ ਜਿਹਨੇ ਕਾਲ ਕਰ ਲਈ ਉਹਨੂੰ ਮਿਲ ਜਾਣੀਆਂ। 905-673-1400 ਤੇ ਤੁਸੀਂ ਦੀਪਾਂਸ਼ ਨੂੰ ਦੁਆਬਾ ਟਰੈਵਲਸ ਤੇ ਕਾਲ ਕਰ ਲਓ। ਤੇ ਇੱਕ ਮੈਂ ਪਹਿਲਾਂ ਮੈਂ ਨੰਬਰ ਦਵਾਂ ਜ਼ਫਰ ਮਲਿਕ ਜੀ ਦਾ। ਇਹ ਕਹਿੰਦੇ ਆ ਵੀ ਤੇਲ ਵਾਲਾਂ ਦੇ ਵਿੱਚ ਲਾਓ, ਜੇ ਤੁਹਾਡੇ ਵਾਲ ਜਮਾਂ ਹੀ ਝੜ ਗਏ ਆ, ਜਿਵੇਂ ਕਹਿੰਦੇ ਨਾ ਸਿਰ ਗੰਜਾ ਹੀ ਹੋ ਗਿਆ ਤੇ ਵਾਲ ਉੱਗੇ ਆਉਣਗੇ, ਦੇਖ ਲਓ ਇਹ ਏਦਾਂ ਕਹਿੰਦੇ ਆ। ਸੋ ਤੇਲ ਵੈਸੇ ਹੈ ਹੀ ਵਾਕਈ ਬੜੇ ਕਮਾਲ ਦਾ, ਵਾਲ ਝੜਨੇ ਹਟ ਜਾਂਦੇ ਆ, ਵਾਲ ਆ ਜਾਂਦੇ ਆ, ਵਾਲ ਕਾਲੇ ਹੋ ਜਾਂਦੇ ਆ, ਵਾਲ ਲੰਬੇ ਹੋ ਜਾਂਦੇ ਆ, ਵਾਲ ਸ਼ਾਈਨੀ ਹੋ ਜਾਂਦੇ ਆ, ਪਤਾ ਨਹੀਂ ਕੀ ਗੁਣ ਹੈਗੇ ਆ ਇਸ ਤੇਲ ਦੇ ਵਿੱਚ। ਇੰਨਾ ਜ਼ਬਰਦਸਤ ਤੇਲ ਇਹ ਕੈਨੇਡਾ ਦੇ ਵਿੱਚ ਬਣਾਉਂਦੇ, ਐ ਨਹੀਂ ਵੀ ਇੰਡੀਆ ਪਾਕਿਸਤਾਨ ਤੋਂ ਕਿਤੋਂ ਬਣਾ ਕੇ ਲਿਆਏ, ਨੋ, ਇੱਥੇ ਹੀ ਪ੍ਰਿਪੇਅਰ ਕਰਦੇ ਆ, ਰੈਡੀ ਕਰਦੇ ਆ। ਜ਼ਫਰ ਮਲਿਕ ਜੀ ਦਾ ਨੰਬਰ ਨੋਟ ਕਰੋ ਤੁਸੀਂ, ਹੇਅਰ ਆਇਲ ਦਾ ਜ਼ਫਰ ਮਲਿਕ ਜੀ ਦਾ ਨੰਬਰ ਹੈਗਾ ਜੀ 647-521-5159, 6472151519, ਤੇ ਤੁਹਾਡੀ ਗੱਲਬਾਤ ਹੋ ਸਕਦੀ ਹੈ। ਤੇ ਮੈਟਰਸਿਸ ਦੇ ਲਈ ਕਮਾਲ ਦੇ ਮੈਟਰਸਿਸ, ਨੀਂਦ ਆਊਗੀ ਇੰਨੀ ਵਧੀਆ, ਤੇ ਸਵੇਰ ਨੂੰ ਐਂ ਫਰੈਸ਼ ਪਲਾਕੀ ਮਾਰ ਕੇ ਉੱਠੋਗੇ ਬੈੱਡ ਤੋਂ, ਕਿਉਂਕਿ ਜੇ ਨਾ ਮੈਟਰਸ ਵਧੀਆ ਨਹੀਂ, ਨੀਂਦ ਨਹੀਂ ਵਧੀਆ ਆਉਣੀ, ਕਈਆਂ ਦੀ ਪਿੱਠ ਦੁਖਣ ਲੱਗ ਜਾਂਦੀ ਹੈ। ਸੋ ਨੰਬਰ ਹੈਗਾ 905-495-9041, ਇਹਨਾਂ ਦੀ ਆਪਣੀ ਫੈਕਟਰੀ ਹੈ, ਬੜੇ ਰੀਜ਼ਨੇਬਲ ਰੇਟ 'ਤੇ ਤੁਹਾਨੂੰ ਇਹ ਦਿੰਦੇ ਆ ਮੈਟਰਸਿਸ, ਅਤੇ ਰੀਜ਼ਨੇਬਲ ਰੇਟ 'ਤੇ ਹੀ ਤੁਹਾਨੂੰ ਇਹ ਡਿਲੀਵਰ ਕਰ ਦਿੰਦੇ ਆ। ਅਤੇ ਬਾਕੀ ਫਿਰ ਤੁਸੀਂ ਇਹਨਾਂ ਨੂੰ ਕਾਲ ਕਰਨੀ ਹੈ, ਫੈਕਟਰੀ ਇਹਨਾਂ ਦੀ ਆਪਣੀ ਹੈ, ਜਿਹਦੇ ਕਰਕੇ ਤੁਹਾਨੂੰ ਰੇਟ ਕਮਾਲ ਦਾ ਮਿਲ ਰਿਹਾ, 905-495-9041। ਅਤੇ ਬੇਸਮੈਂਟ ਰੈਂਟ 'ਤੇ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਈਟੋ ਬੀਕੋ ਚਾਹੇ, ਤਾਂ ਤੁਸੀਂ ਕਾਲ ਕਰ ਲਓ, 1 ਨਵੰਬਰ ਤੋਂ ਰੇਡੀ ਹੈ ਤੁਹਾਡੇ ਲਈ, 647-873-2771, 6478-332-7711 'ਤੇ ਗੱਲਬਾਤ ਹੋ ਸਕਦੀ ਹੈ। ਯੂਨੀ ਗਲੋਬਲ ਐਡਵਾਈਜ਼ਰੀ ਦੇ ਸਾਰਾਂਸ਼ ਨੂੰ ਕਾਲ ਕਰ ਲਓ ਜੀ, ਵਧੀਆ ਜੇਕਰ ਤੁਸੀਂ ਲੋਨ ਲੈਣਾ ਚਾਹੁੰਦੇ ਹੋ, ਅਤੇ ਲੋਨ ਦੀ ਜਿਹੜਾ ਅਮਾਊਂਟ ਹੈ ਨਾ ਉਹ ਡਬਲ ਹੈ, ਤੇ ਨੰਬਰ ਤੁਸੀਂ ਨੋਟ ਕਰ ਲਓ 437-264-3175, 437-264-3175। ਇੱਕ ਕਾਲ ਫਟਾਫਟ ਲੈ ਲੈਂਦੇ ਹਾਂ, 9090। ਹਾਂਜੀ, ਸ਼ਾਰਟ ਰੱਖਿਓ ਭਾਜੀ
7: ਜੀ। ਸਤਿ ਸ਼੍ਰੀ ਅਕਾਲ, ਬਸ ਸ਼ਾਰਟ ਹੀ ਹੈ, ਆਪਕੋ ਸਲਾਮ ਕਰਨੇ ਕੇ ਲਿਏ ਆਇਆ, ਔਰ ਆਪਕੀ ਬਾਤ ਬਿਲਕੁਲ ਸਹੀ ਹੈ, ਕਿਸੀ ਇੱਕ ਕੇ ਲਿਏ ਪੂਰੀ ਕੌਮ ਕੋ ਨਹੀਂ ਬੋਲ ਸਕਤੇ, ਬਸ ਇਸੀ ਪੇ ਯਹੀ ਕਹੂੰਗਾ ਕਿ ਐਸੇ ਮਿਲਾ ਕਰੋ ਕਿ ਕਰੇ ਲੋਕ ਆਰਜ਼ੂ, ਐਸੇ ਰਹਾ ਕਰੋ ਕਿ ਜ਼ਮਾਨਾ ਮਿਸਾਲ ਦੇ।
0: ਵਾਹ ਜੀ ਵਾਹ,
7: ਦੈਟਸ ਆਲ ਯੋਰ ਆਨਰ,
0: ਵੈਰੀ ਗੁੱਡ, ਥੈਂਕ ਯੂ ਸਰ। ਤੇ ਲਓ ਜੀ, ਜਾਂਦੇ ਜਾਂਦੇ ਕਿੰਨਾ ਵਧੀਆ ਇਹਨਾਂ ਨੇ ਜਿਹੜੀਆਂ ਦੋ ਲਾਈਨਾਂ ਸੁਣਾ ਦਿੱਤੀਆਂ, ਤੇ ਬਾਗੋ ਬਾਗ ਹੋ ਗਏ ਆਪਾਂ ਵੀ, ਤੇ ਤੁਸੀਂ ਵੀ ਹੋ ਗਏ ਹੋਣੇ, ਆਈ ਹੋਪ। ਤੇ ਲਓ ਜੀ, ਸਗਨਦੀਪ ਦਾ ਨੰਬਰ ਵੀ ਨੋਟ ਕਰੋ, ਸੋਫਾ ਸਟੂਡੀਓ ਦੇ ਸਗਨਦੀਪ, 905-799-8877 ਤੇ ਗੱਲਬਾਤ ਹੋ ਸਕਦੀ ਹੈ। ਤੇ ਨਾਲ ਦੀ ਨਾਲ PL ਪ੍ਰਾਈਮ ਲੁੱਕ ਸਟੂਡੀਓ ਤੇ ਪਹੁੰਚਣਾ, ਸਜੋ ਬਜੋ ਆਪਣੇ ਤੁਸੀਂ ਹੇਅਰ ਟਰੀਟਮੈਂਟ ਕਰਾਉਣਾ ਚਾਹੁੰਦੇ ਹੋ, ਤੇ ਨੰਬਰ ਨੋਟ ਕਰੋ 416-722-4215, 416-722-4215। ਤੇ ਨਾਲ ਦੀ ਨਾਲ ਆਲ ਟਰੱਕ ਲਿਊਬ ਐਂਡ ਵਾਸ਼ ਤੇ ਪਹੁੰਚੋ, ਟਰੱਕਾਂ ਨੂੰ ਵਾਸ਼ ਕਰਾਓ, ਚਮਕਾਓ ਦਮਕਾਓ ਉਹਨਾਂ ਨੂੰ, 905-452-9955 ਤੇ ਗੱਲਬਾਤ ਹੋ ਸਕਦੀ ਹੈ। ਤੇ ਕੈਨ ਟਰੱਕ ਤੇ ਜਗਤਾਰ ਰਮਨ ਜੀ ਨੂੰ ਕੁਝ ਡਰਾਈਵਰ ਚਾਹੀਦੇ ਆ, 647-292-5757। ਤੇ ਈਗਲ ਟਰੱਕ ਸੇਲ ਦੇ ਬਿੱਲ ਸੇਖੋਂ ਜੀ ਦੇ ਕੋਲ ਟਰੱਕ ਬਿਲਕੁਲ ਨਵੇਂ ਨਕੋਰ ਰੇਡੀ ਖੜੇ ਆ, 416-1619-6000 ਤੇ ਗੱਲਬਾਤ ਹੋ ਸਕਦੀ ਹੈ। ਆਪਣਾ ਸਮਾਂ ਹੋ ਗਿਆ ਜੀ ਜਾਣ ਦਾ, ਤੇ ਬਾਕੀ ਗੱਲਾਂ ਬਾਤਾਂ ਕਰਾਂ।
8: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: पेरेंट्स को कनाडा बुलाना चाहते हो तो याद रखें स्टार इमिग्रेशन।
1: स्टार इमिग्रेशन
0: कॉल 905-457-3131।
1: स्टार इमिग्रेशन।
2: रेव सिंह कैनेडियन जंपल साडा अपना रेल्टर कमर्शियल या रेजिडेंशियल प्रॉपर्टी वास्ते पूरी हिस्ट्री काट के प्रॉपर्टी दी पूरी खोज करने तो बाहर फिर तुहाडी प्रॉपर्टी लिस्ट कर दिया ने रेव सिंह होम लाइफ सिल्वर सिटी दे एक्सपर्ट राइटर रेव सिंह। रेव सिंह दी तिखी नजर तुहाडी प्रॉपर्टी वेचने दे खरीदने विच तुहाडी हेल्प कर सकती है। नवे प्रोजेक्ट दे माहिर अते इन्वेस्टमेंट प्रॉपर्टी दे एक्सपर्ट रेव सिंह नु फोन करो 647-740-9600 647-740-9600 ਦੇ ਕਾਲ ਕੀਤੀ ਜਾ ਸਕਦੀ ਹੈ ਤੁਹਾਡਾ ਆਪਣਾ ਰੈਲਟਰ ਰੈਵ ਸਿੰਘ। ਕਾਰਾਂ SUV ਟਰੱਕ ਪਿਕਅਪ ਟਰੱਕ ਘਰਾਂ ਦੇ ਸੋਫੇ ਕਾਰਪੇਟ ਕੁਰਸੀਆਂ ਸ਼ੈਂਪੂ ਕਰਾਉਣ ਵਾਸਤੇ ਅਨਮੋਲ ਸਿੰਘ ਜੀ ਪੱਕੇ ਕੈਨੇਡਾ ਵਾਲਿਆਂ ਨੂੰ ਫੋਨ ਕਰੋ 416-475-6600। $100 ਵਿੱਚ ਤੁਹਾਡੀ ਕਾਰ ਸ਼ੈਂਪੂ ਕਰ ਦਿੱਤੀ ਜਾਵੇਗੀ 416-475-6600। ਸ਼ੈਂਪੂ ਤੋਂ ਬਾਅਦ ਤੁਹਾਡੀਆਂ ਕਾਰਾਂ ਲਿਸ਼ ਲਿਸ਼ ਕਰ ਉੱਠਣਗੀਆਂ 416-475-6600।
3: A1 केक्स एंड पेस्ट्रीज 1997 तो थोड़ी सेवा करता आ रहा है। केक्स पेस्ट्रीज मिठाइयां समोसे ते पार्टी डेकोरेशन भी ले सकते हो। नकल करके केक्स ते पेस्ट्रीज बेचन वाले तो बचो ते जसपाल नागरा नु फोन करो
4: ਘਰ ਤਾਂ ਆਪਾਂ ਐਡਾ ਵੱਡਾ ਇੰਨਾ ਸੋਹਣਾ ਲੈ ਲਿਆ ਹੁਣ ਅਪਲਾਈਂਸਿਸ ਵੀ ਹਾਈ ਐਂਡ ਹੀ ਲੈਣੇ ਹੈ।
5: ਹਾਂ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ ਹੈ ਨਾ, ਫ੍ਰਿਜ ਸਟੋਵ ਡਿਸ਼ਵਾਸ਼ਰ ਵਾਸ਼ਰ ਐਂਡ ਡਰਾਇਰ LED ਟੀਵੀ ਸਭ ਇੱਥੋਂ ਹੀ ਲਵਾਂਗੇ। ਇਹਨਾਂ ਤੋਂ ਵਧੀਆ ਪ੍ਰਾਈਸਿਸ ਪੂਰੇ ਬ੍ਰੈਂਪਟਨ ਕੀ ਟੋਰਾਂਟੋ ਚ ਨਹੀਂ ਮਿਲਣੀਆਂ। ਕੋਈ ਵੀ ਅਪਲਾਈਂਸਿਸ ਖਰੀਦੋ ਪੇਮੈਂਟ ਵੀ 6 ਮਹੀਨਿਆਂ ਚ ਕਰਨੀ ਹੈ, ਉਹ ਵੀ ਬਿਨਾਂ ਕਿਸੇ ਵਿਆਜ ਦੇ। ਹੋਰ ਤੇ ਹੋਰ ਡਿਲੀਵਰੀ ਵੀ ਫ੍ਰੀ ਕਰਨਗੇ। ਕਾਲ ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ 905-400-2828-905-450-2
6: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ
7: Toronto, get ready. Punjabi Virsa Radio and Television. Realtor Rav Singh. Cellular Points. A to Z Kitchen Cabinet. And Realtor Harp Garewal presents The Sense.

ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈ ਜੈ ਜੈ ਸ਼੍ਰੀ ਰਾਮ ਤੇ ਜੈ ਜੈ ਜੈ ਸ਼੍ਰੀ ਕ੍ਰਿਸ਼ਨਾ। ਇਹ ਅੱਲਾਹ ਤਾਲਾ ਜੀਸਸ ਮਹਾਰਾਜ ਜੀ ਤੁਹਾਡੀ ਸਦਾ ਸਦਾ ਹੀ ਜੈ ਹੋਵੇ, ਔਰ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਤੁਸੀਂ ਸਾਰੇ ਪਰਿਵਾਰਾਂ ਦੇ ਵਿੱਚ ਸ਼ਾਂਤੀ ਬਣਾਈ ਰੱਖੋ। ਇੱਕ ਅਰਦਾਸ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਵਾਸਤੇ ਕਿ ਤੁਸੀਂ ਸਾਰੇ ਜਣੇ ਬਾਬਾ ਜੀ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ। ਪੰਜਾਬੀ ਵਿਰਸਾ ਰੇਡੀਓ ਵੱਲੋਂ ਅਰਦਾਸ ਹੈ ਤੁਹਾਡੇ ਸਾਰਿਆਂ ਵਾਸਤੇ, ਔਰ ਤੁਸੀਂ ਸਦਾ ਖੁਸ਼ ਰਹੋ। ਪਰ ਉਸ ਤੋਂ ਪਹਿਲਾਂ ਮੈਨੂੰ ਸਿਰਫ ਇੱਕ ਜਾਂ ਦੋ ਕਾਲਸ ਇਹ ਚਾਹੀਦੀਆਂ ਕਿ ਮੇਰੀ ਜਿਹੜੀ ਆਵਾਜ਼ ਬਾਹਰ ਬਿਲਕੁਲ ਠੀਕ ਆ ਰਹੀ ਹੈ, ਕਿਉਂਕਿ ਮੈਨੂੰ ਮੇਰਾ ਥੋੜ੍ਹਾ ਮੀਟਰ ਜਿਹੜਾ ਘਾਉ ਮਾਊ ਜਿਹਾ ਲੱਗਦਾ ਦੱਸ ਰਿਹਾ ਸਟੂਡੀਓ ਦਾ, ਔਰ ਮੈਂ ਮੇਕ ਸ਼ੋਰ ਕਰਨਾ ਚਾਹੁੰਦਾ ਕਿ ਮੇਰੀ ਜਿਹੜੀ ਆਵਾਜ਼ ਬਿਲਕੁਲ ਤੁਹਾਨੂੰ ਕਲੀਅਰ ਆ ਰਹੀ ਹੈ, ਹਾਂ ਜਾਂ ਨਾ, ਜਾਂ ਕੁਛ ਗੜਬੜਾ ਆਵਾਜ਼ ਦੇ ਵਿੱਚ ਬਾਹਰ ਰੇਡੀਓ 'ਚ ਕੋਈ ਗੜਬੜਾ, ਅਤੇ ਮੈਨੂੰ ਇੱਕ ਦੋ ਕਾਲ ਕਰਕੇ ਪਲੀਜ਼ ਕਨਫਰਮ ਕਰ ਦਿਓ। ਨੰਬਰ ਸਟੂਡੀਓ ਦਾ ਤੁਹਾਨੂੰ ਪਤਾ ਹੀ ਹੁੰਦੇ ਆ, ਹਰ ਰੋਜ਼ ਤਰ੍ਹਾਂ ਸੇਮ ਹੀ ਹੁੰਦੇ ਆ। 905-673-3337 905-673-3337 905-673-3337 905-673-3337 ਨਿਤ ਭਾਲਦੇ ਰਹੇ ਇੱਕ

0: ਸਾਰੀ ਰਾਤ ਹੀ ਭੇਜਦੇ ਰਹੇ। ਓਹੋ ਕੀ ਬਾਤ ਹੈ, ਬੱਲੇ ਹੰਸ ਰਾਜ ਹੰਸ ਸਾਹਿਬ ਜੀਓ ਪੰਜਾਬੀ ਵਿਰਸਾ। ਹੈਲੋ,
1: ਹਾਂਜੀ ਸਤਿ ਸ੍ਰੀ ਅਕਾਲ ਜੀ, ਬ੍ਰੈਂਡਫੋਰਡ ਤੋਂ ਸਾਊਥ ਤੱਕ ਵਧੀਆ ਆਵਾਜ਼ ਆ ਰਹੀ ਹੈ ਤੁਹਾਡੀ।
0: ਬੜੀ ਮਿਹਰਬਾਨੀ ਸਰ, ਮੈਂ ਮੇਕ ਸ਼ੋਰ ਕਰਨਾ ਚਾਹੁੰਦਾ ਸੀ। ਨੈਕਸਟ ਵਨ, ਹੈਲੋ
1: ਵੀਰੇ, ਸਤਿ ਸ੍ਰੀ ਅਕਾਲ ਜੀ, ਟੱਲੀਆਂ ਖੜਕ ਗਏ ਟੱਲੀਆਂ।
0: ਕਿੱਥੇ ਤੁਸੀਂ ਸੁਣ ਰਹੇ ਇਸ ਵੇਲੇ ਸ਼ੋਰ ਵੀਰ ਵੀਰੇ?
1: ਅਸੀਂ ਸੁਣ ਰਹੇ ਜੀ ਆਸ਼ਵਾ ਚ।
0: ਉਹ ਆਸ਼ਵਾ ਦਾ ਆਵਾਜ਼ ਆ ਰਹੀ ਹੈ ਬਈ, ਕਮਾਲ ਦੀ ਗੱਲ ਹੈ। ਤਾਂ ਜੀ ਵਿਧੀ ਸ਼ਾਵੜਾ ਕਹਿੰਦੇ ਹੁੰਦੇ ਆ ਵੀ ਮੇਰੀ ਆਵਾਜ਼ ਤਾਂ ਆਸ਼ਵਾ ਕੇ ਆਗੇ ਵੀ ਜਾਤੀ ਹੈ। ਚਲੋ ਕੋਈ ਗੱਲ ਨਹੀਂ, 905-673-3337 ਲੋ। ਗੱਲ ਇੱਦਾਂ ਹੋਈ ਹੈ ਕਿਉਂਕਿ ਮੈਂ ਗੱਲ ਕਰਨ ਤੋਂ ਪਹਿਲਾਂ ਨਾ ਫਿਰ ਮਤਲਬ ਮੇਕ ਸ਼ੋਅ ਕਰਨਾ ਚਾਹੁੰਦਾ ਸੀ। ਹਰਜੀਤ ਜੀ, ਤੁਹਾਡੀ ਆਵਾਜ਼ ਬਾਹਰ ਟੱਲੀ ਵਾਂਗਾ ਖੜਕ ਰਹੀ ਹੈ, ਕ੍ਰਿਸਟਲ ਕਲੀਅਰ, ਜਿੱਦਾਂ ਡਾਇਮੰਡ ਕਲੀਅਰ ਹੁੰਦਾ ਨਾ, ਕਿਤੇ ਲਾਈਟ ਦੇ ਵਿੱਚ ਡਾਇਮੰਡ ਨੂੰ ਥੋੜ੍ਹਾ ਜਿਹਾ ਸ਼ਾਈਨ ਦੇ 'ਚ ਰੱਖੋ ਅਤੇ ਉਹ ਜਿਹੜੀਆਂ ਤੁਹਾਡੀਆਂ ਤਰੰਗਾਂ ਨਿਕਲਦੀਆਂ ਵਿੱਚੋਂ, ਇਸ ਤਰ੍ਹਾਂ ਦੀ ਆਵਾਜ਼ ਪੰਜਾਬੀ ਵਿਰਸਾ ਦੇ ਹੋਸਟ ਸਿੰਘ ਹਰਜੀਤ ਦੀ ਆਉਣੀ ਚਾਹੀਦੀ ਹੈ ਤੁਹਾਨੂੰ। ਅਤੇ ਜੇ ਫਿਰ ਆਵਾਜ਼ 'ਚ ਦਮ ਹੈ ਨਹੀਂ ਅਤੇ ਫਿਰ ਬਾਕੀ ਤਾਂ ਤੁਸੀਂ ਅੱਗੋਂ ਆਪ ਸਮਝ ਸਕਦੇ ਹੋ, ਠੀਕ ਹੈ। ਇਸ ਤੋਂ ਉੱਪਰ ਤਾਂ ਮੈਂ ਹੁਣ ਤੁਹਾਨੂੰ ਕੁਛ ਕਹਿ ਨਹੀਂ ਸਕਦਾ, ਬਿਕੋਜ਼ ਟੁਡੇ ਇਜ਼ ਥਰਸਡੇ, ਟੁਮੋਰੋ ਇਜ਼ ਫਰਾਈਡੇ, ਦ ਡੇ ਇਜ਼ ਕਮਿੰਗ ਗਾਈਜ਼, ਦ ਡੇ ਇਜ਼ ਕਮਿੰਗ। ਆਹਾ ਆਹਾ।

0: ਮੁਲਾਕਾਤ ਹੋ ਗਈ ਆ। ਹੰਸ ਰਾਜ ਹੰਸ ਸਾਹਿਬ ਆਪਣੇ ਸ਼ਹਿਰ ਟੋਰਾਂਟੋ ਵਿੱਚ ਪਹੁੰਚ ਗਏ ਹੈ। ਕੱਲ ਉਹਨਾਂ ਦੇ ਨਾਲ ਮੀਟ ਐਂਡ ਗ੍ਰੀਟ ਰੱਖਿਆ ਗਿਆ ਸੀ। ਮੀਡੀਆ ਦੇ ਕੁਛ ਕੁਲੀਗ ਸੱਜਣ, ਜ਼ਿਆਦਾ ਰਸ਼ ਵਾਲਾ ਕੰਮ ਨਹੀਂ ਮੈਂ ਕਰਦਾ ਹੁੰਦਾ, ਬਹੁਤ ਲਿਮਿਟਡ ਜਿਹੇ ਲੋਕ ਸੀ। ਕੱਲ ਬਹੁਤ ਸ਼ਹਿਰ ਦੇ ਪ੍ਰਸਿੱਧ ਬਿਜ਼ਨਸਮੈਨ ਸੀ ਉੱਥੇ ਕੱਲ ਆਏ, ਔਰ ਤੁਹਾਡੇ ਸਾਰਿਆਂ ਦਾ ਧੰਨਵਾਦ। ਤੁਸੀਂ ਵੀਡੀਓਜ਼ ਵਗੈਰਾ ਤਾਂ ਸਾਰਿਆਂ ਨੂੰ ਦੇਖ ਹੀ ਲਈ ਆਉਣੀਆਂ। ਹੈਲੋ,
1: ਹਾਂਜੀ, ਤੁਸੀਂ ਜਿੱਦਾਂ ਨੰਬਰ ਦੋ ਦਵਾਈ
0: ਦਾ ਘਰ ਖਾਣ ਵਾਲੇ ਕੋਈ ਜੇ ਵੀਰ ਸੁਣਦਾ ਹੋਵੇ ਤੇ ਮੈਨੂੰ ਕਾਲ ਕਰ ਲਵੇ ਸਟੂਡੀਓ ਚ, ਆਪਣਾ ਨੰਬਰ ਦੇ ਦੇਵੇ ਜੀ। ਕੋਈ ਪੈਸਟ ਕੰਟਰੋਲ ਵਾਲੇ ਕੋਈ ਹੈਗੇ ਆ ਤੇ ਡੈਫੀਨੇਟਲੀ ਪਲੀਜ਼ ਸਟੂਡੀਓ ਵਿੱਚ ਕਾਲ ਕਰਕੇ ਦੱਸ ਸਕਦੇ ਆ ਜੀ, ਆਪਾਂ ਉਹਨਾਂ ਨੰਬਰ ਸ਼ੇਅਰ ਕਰ ਦਾਂਗੇ। ਜਗਜੀਤ ਸਿੰਘ ਸਾਚਾ ਸਾਹਿਬ ਨੂੰ ਤੁਸੀਂ ਕਾਲ ਕਰਨੀ ਆ, ਇੰਸ਼ੋਰੈਂਸ ਦੇ ਫੀਲਡ ਦੇ ਜੀ, ਬੜੇ ਪੁਰਾਣੇ ਆ ਸਾਡੇ ਵੀਰ, ਔਰ ਜੇ ਤੁਸੀਂ ਵੀ ਕੋਈ ਇੰਸ਼ੋਰੈਂਸ ਦਾ ਕੰਮ ਕਰਾਉਣਾ ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ, ਕਮਰਸ਼ੀਅਲ ਇੰਸ਼ੋਰੈਂਸ ਦੇ ਸਪੈਸ਼ਲਿਸਟ ਆ ਜਗਜੀਤ ਸਿੰਘ ਜੀ ਸਾਚਾ ਸਾਹਿਬ, ਔਰ ਤੁਸੀਂ ਇੱਕ ਵਾਰੀ ਕਾਲ ਕਰਕੇ ਦੇਖੋ। ਮੈਂ ਕੱਲ ਪਰਸੋਂ ਵੀ ਜ਼ਿਕਰ ਕਰਦਾ ਸੀ ਇਸ ਗੱਲ ਦਾ, ਕਿਉਂਕਿ ਕਈ ਵਾਰੀ ਅਸੀਂ ਇੱਕ ਕੰਪਨੀ ਦੇ ਨਾਲ ਲੰਬੇ ਅਰਸੇ ਤੋਂ ਚੱਲਦੇ ਆਉਂਦੇ ਹਾਂ। ਸਪੋਜ਼ ਕਰੋ ਬੜੀਆਂ ਕੰਪਨੀਆਂ ਇੰਸ਼ੋਰੈਂਸ ਬਣੀਆਂ, ਅਸੀਂ 2-4-5 ਕੰਪਨੀਆਂ ਦਾ ਕਦੀ ਸਾਨੂੰ ਪਤਾ ਨਹੀਂ ਹੁੰਦਾ ਹੋਰ ਕੰਪਨੀਆਂ ਕਿਹੜੀਆਂ, ਕਿਉਂਕਿ ਜਿਹੜੀ ਬ੍ਰੋਕਰ ਨੇ ਸਾਨੂੰ ਇੱਕ ਕੰਪਨੀ ਦੇ ਨਾਲ ਟਾਈ ਅਪ ਕਰਤਾ ਸੀ ਉਹਦੇ ਨਾਲ ਹੀ ਰਹਿੰਦੇ ਹਾਂ, ਅਤੇ ਕਿਉਂਕਿ ਕਈ ਵਾਰੀ ਅਸੀਂ ਦੂਸਰੀ ਕੰਪਨੀ ਟਰਾਈ ਕਰੀਏ ਤੇ ਸ਼ਾਇਦ ਸਾਡਾ ਕਿਤੇ ਨਾ ਕਿਤੇ ਪੈਸੇ ਸੇਵ ਹੋ ਸਕਦੇ ਆ ਨਾ। 647-299-2314 ਦੇ ਕਾਲ ਕੀਤੀ ਜਾ ਸਕਦੀ ਹੈ, ਔਰ ਇਸ ਨੰਬਰ ਤੁਸੀਂ ਕਾਲ ਕਰ ਲਓ। ਜਗਜੀਤ ਸਿੰਘ ਸਾਚਾ ਸਾਹਿਬ ਬੜੇ ਪਿਆਰ ਵਾਲੇ ਵੀਰ ਆ, ਔਰ ਮੈਂ ਸਮਝਦਾ ਕਿ ਇਹਨਾਂ ਦਾ ਐਕਸਪੀਰੀਅੰਸ ਹੈ ਜਿਹੜੇ ਕਿ ਤੁਹਾਡੀਆਂ ਪਾਲਿਸੀਆਂ ਦੇ ਵਿੱਚ ਕੁਛ ਨਾ ਕੁਛ ਕਹਿੰਦੇ ਹੁੰਦੇ ਨਾ, ਬਹੁਤ ਪ੍ਰੀਮੀਅਮ ਜਿਹੜਾ ਹੁੰਦਾ ਘਟਾ ਦਿੰਦੇ ਆ। ਇਹਨਾਂ ਨੇ ਘਟਾਉਣਾ ਕਿਵੇਂ, ਇਹਨਾਂ ਨੇ ਦੇਖਣਾ ਵੀ ਹਰਜੀਤ ਜੀ ਆਹ ਕੰਪਨੀ ਦੇ ਕੋਲੋਂ ਇੰਨਾ ਪ੍ਰੀਮੀਅਮ ਆ ਰਿਹਾ, ਦੂਜੀ ਕੰਪਨੀ ਨੂੰ ਇੰਨਾ ਆ ਰਿਹਾ, ਤੇ ਫਿਰ ਜਿਹੜੀਆਂ ਕੰਪਨੀਆਂ ਬਹੁਤ ਲਾਹੇਵੰਦ ਹੋਣ, ਸਿੱਕੇਵੰਦ ਕੰਪਨੀਆਂ ਹੋਣ, ਚੋਟੀ ਦੀਆਂ ਕੰਪਨੀਆਂ ਹੋਣ, ਉਸ ਦੇ ਨਾਲ ਇਹ ਕੰਮ ਕਰਦੇ ਆ। ਜਗਜੀਤ ਸਿੰਘ ਸਾਚਾ ਸਾਹਿਬ 6472992314 ਤੇ ਕਾਲ ਕੀਤੀ ਜਾ ਸਕਦੀ ਹੈ। ਕੱਲ ਟਿੱਕਾ ਜੰਕਸ਼ਨ ਦੇ ਉੱਤੇ ਬ੍ਰੈਂਪਟਨ ਦੇ ਵਿੱਚ ਮੀਟ ਐਂਡ ਗ੍ਰੀਟ ਹੋਇਆ ਹੰਸ ਰਾਜ ਹੰਸ ਜੀ ਦਾ, ਔਰ ਬਹੁਤ ਸਾਡੇ ਸਾਰੇ ਫੈਮਿਲੀਜ਼ ਪਹੁੰਚੇ ਉੱਥੇ, ਬਹੁਤ ਪਰਿਵਾਰ ਸਾਡੇ ਪਹੁੰਚੇ ਉੱਥੇ। ਇਨਵੀਟੇਸ਼ਨ ਓਨਲੀ ਜਿਹੜੇ ਸੀ ਗੈਸਟ ਉਹੀ ਉੱਥੇ ਪਹੁੰਚ ਸਕਦੇ ਸੀ, ਕਿਉਂਕਿ ਬਾਹਰ ਸਿਕਿਉਰਟੀ ਗਾਰਡ ਸੀ, ਇਸ ਤਰ੍ਹਾਂ ਕੋਈ ਬੰਦਾ ਅੰਦਰ ਨਹੀਂ ਆ ਸਕਦਾ ਸੀ। ਔਰ ਤੁਹਾਡਾ ਸਾਰਿਆਂ ਦਾ ਬਹੁਤ ਥੈਂਕ ਯੂ ਆ। ਸ਼ੋਅ ਦੇ ਵਿੱਚ ਹੁਣ ਅੱਜ ਦਾ ਦਿਨ ਅਤੇ ਕੱਲ੍ਹ ਦਾ ਦਿਨ, ਅਤੇ ਤੁਹਾਨੂੰ ਅੱਜ ਅਸੀਂ ਸੱਦਾ ਦੇਣਾ ਅਤੇ ਕੱਲ੍ਹ ਅਸੀਂ ਤੁਹਾਨੂੰ ਥੋੜ੍ਹਾ ਜਿਹਾ ਪਤਲਾ ਜਿਹਾ, ਜਿਵੇਂ ਕਹਿੰਦੇ ਨਾ, ਬਰੀਕ ਬਰੀਕ ਜਿਹਾ ਸੱਦਾ ਦੇਵਾਂਗੇ, ਮੋਟਾ ਜਿਹਾ ਸੱਦਾ ਨਹੀਂ ਦੇਵਾਂਗੇ, ਕਿਉਂਕਿ ਹੁਣ ਟਿਕਟਾਂ ਥੋੜ੍ਹੀਆਂ ਸ਼ਰਿੰਕ ਹੋ ਰਹੀਆਂ, ਟਿਕਟਾਂ ਆਲਰੇਡੀ ਖਤਮ ਦੇ ਵੱਲ ਜਾ ਰਹੀਆਂ। ਅਤੇ ਮੈਂ ਇੱਕ ਗੱਲ ਤੁਹਾਨੂੰ ਫਿਰ ਇੱਥੇ ਵਾਰ ਵਾਰ ਕਹਿ ਰਿਹਾ, ਆਪਣੇ ਵੀਰਾਂ ਨੂੰ, ਆਪਣੀਆਂ ਲੇਡੀਜ਼ ਨੂੰ, ਆਪਣੀਆਂ ਫੈਮਿਲੀਜ਼ ਨੂੰ, ਜਿੰਨੇ ਵੀ ਸਾਡੀਆਂ ਫੈਮਿਲੀਜ਼ ਸੁਣ ਰਹੀਆਂ, ਕਿਉਂਕਿ ਇਹ ਬੈਂਕਟ ਹਾਲ ਨਹੀਂ ਹੈ। ਕਿਤੇ ਤੁਸੀਂ ਇਹ ਨਾ ਸੋਚਿਓ ਕਿ ਜੇ ਬੈਂਕਟ ਹਾਲ ਦੇ ਵਿੱਚ ਅਸੀਂ 2-4, 10-20, 50 ਬੰਦੇ ਅੰਦਰ ਵਾੜ ਦਿੰਦੇ ਹਾਂ ਐਕਸਟਰਾ, ਕੋਈ ਗੱਲ ਨਹੀਂ, ਕੁਰਸੀਆਂ ਸੱਜੋ ਖੱਬਿਓ ਖਿੱਚ ਲਓ, ਇਹ ਥੀਏਟਰ ਹੈ। ਕਿਤੇ ਗੂਗਲ 'ਤੇ ਸਰਚ ਕਰਕੇ ਦੇਖੋ, ਲਿਵਿੰਗ ਆਰਟ ਸੈਂਟਰ ਦੇ ਵਿੱਚ ਸ਼ੋਅ ਨਹੀਂ ਕੋਈ ਬੰਦਾ ਕਰਾਉਂਦਾ, ਬੜਾ ਮਹਿੰਗਾ ਥੀਏਟਰ ਹੈ। ਇੱਥੇ ਥੀਏਟਰ 4 ਘੰਟੇ ਦਾ ਕਿਰਾਇਆ ਪਤਾ ਕਰਨਾ, $1,000 ਕਿਰਾਇਆ ਇਹਦਾ ਉੱਥੇ। ਇਹ ਕਿਉਂ ਇਸ ਥੀਏਟਰ 'ਚ ਸ਼ੋਅ ਕਰਾਇਆ ਜਾ ਰਿਹਾ, ਕਿਉਂਕਿ ਜਿੱਥੇ ਜਨਾਬ ਹੰਸ ਰਾਜ ਹੰਸ ਦੀ ਗਾਇਕੀ ਉਹ ਇੱਕ ਗਵੱਈਏ ਦੇ ਤੌਰ 'ਤੇ ਤੁਹਾਡੇ ਵਾਸਤੇ ਪੇਸ਼ ਹੋਣਗੇ, ਔਰ ਐਸਾ ਗਵੱਈਆ ਤੁਹਾਨੂੰ ਜਿਹਨੂੰ ਤੁਸੀਂ ਸਲਾਹਿਆ ਹੈ, ਉਸ ਗਵੱਈਏ ਨੂੰ ਤੁਸੀਂ ਆਪਣੇ ਹਰ ਪਰਿਵਾਰ ਦੇ ਵਿੱਚ ਸੁਣਿਆ ਹੈ, ਉਸ ਗਵੱਈਏ ਨੂੰ ਤੁਸੀਂ ਇੰਡੀਆ ਹੁੰਦੇ ਇੱਥੇ ਸੁਣਦੇ ਹੋ, ਆਪਣੀਆਂ ਗੱਡੀਆਂ ਕਾਰਾਂ ਦੇ ਵਿੱਚ ਟਰੱਕਾਂ ਦੇ ਵਿੱਚ ਸੁਣਿਆ ਹੈ, ਜਦੋਂ ਨੱਚਣ ਤੋਂ ਪਹਿਲੇ ਹੋਕਾ ਦੇਵਾਂਗੇ ਅਤੇ ਸਭਨਾਂ ਨੂੰ ਇੱਕ ਹੋਕਾ ਦੇਵਾਂਗੇ, ਜਿਹੜੀ ਨੱਚੀ ਵੀ ਸਾਡੇ ਨਾਲ ਅਤੇ ਉਹਨੂੰ ਫਿਰ ਦਿਲ ਵੀ ਦੇਵਾਂਗੇ। ਇੱਦਾਂ ਦੇ ਗੀਤ ਕੋਈ ਪਾਰਟੀ ਬਿਨਾਂ, ਇਸ ਤੋਂ ਬਿਨਾਂ ਨਹੀਂ ਕਦੀ ਜਾਂਦੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ। ਔਰ ਕੱਲ੍ਹ ਮੀਟ ਐਂਡ ਗ੍ਰੀਟ ਸੀ ਹੰਸ ਰਾਜ ਹੰਸ ਜੀ ਦਾ, ਤੁਸੀਂ ਬਹੁਤ ਜ਼ਿਆਦਾ ਫੇਸਬੁੱਕ ਭਰਿਆ ਪਿਆ ਆਲਰੇਡੀ, ਇੰਸਟਾਗ੍ਰਾਮ ਭਰਿਆ ਪਿਆ ਪੇਜ, ਨੰਬਰਸ ਆਫ ਜਿਹੜੇ ਉੱਥੇ ਸਾਡੇ ਗੈਸਟ ਆਏ, ਜਿਨ੍ਹਾਂ ਨੇ ਵੀਡੀਓਜ਼, ਜਿਨ੍ਹਾਂ ਨੇ ਫੋਟੋ ਸ਼ੂਟ ਹੋਏ ਉੱਥੇ, ਔਰ ਮੈਂ ਤੁਹਾਡਾ ਸਾਰਿਆਂ ਨਾਲ ਥੈਂਕ ਯੂ ਵੀ ਕਰ ਰਿਹਾ। ਥੋੜ੍ਹੀਆਂ ਟਿਕਟਾਂ ਮੇਰੇ ਕੋਲ ਹੈਗੀਆਂ, ਔਰ VIP ਟਿਕਟਸ ਜਿਹੜੀਆਂ ਸਿਰਫ ਮੇਰੇ ਕੋਲ ਤੁਹਾਨੂੰ ਮਿਲਣੀਆਂ। ਕਈ ਵਾਰੀ ਹੁੰਦਾ ਕਿ ਲਾਸਟ ਮੂਮੈਂਟ 'ਤੇ ਆਪਣੇ ਕੋਈ ਪਲਾਨ ਕੋਈ ਕੈਂਸਲ ਹੋ ਜਾਂਦੇ, ਕਿਤੇ ਜਾਣਾ ਹੁੰਦਾ ਆਪਾਂ, ਔਰ ਫਿਰ ਅਸੀਂ ਉਹ ਪਲਾਨ ਉੱਧਰ ਨਹੀਂ ਜਾਂਦੇ, ਅਤੇ ਫਿਰ ਦਿਲ ਕਰਦਾ ਚਲੋ ਯਾਰ ਪਹਿਲੇ ਦਾ ਪਲਾਨ ਨਹੀਂ ਸੀ ਹੰਸ ਰਾਜ ਹੰਸ ਦੇ ਸ਼ੋਅ 'ਤੇ ਆਉਂਦਾ, ਪਰ ਹੁਣ ਪਲਾਨ ਬਣ ਗਿਆ। ਮੈਨੂੰ ਇੰਨੀ ਗੱਲ ਦੀ ਖੁਸ਼ੀ ਬੜੀ ਆ, ਬੜੀਆਂ ਲੇਡੀਜ਼ ਨੇ ਘਰ ਦੇ ਵਿੱਚ ਨਾ, ਫੈਮਿਲੀ ਗੈਦਰਿੰਗ ਸੀ, 5 ਫੈਮਿਲੀਆਂ ਤਾਂ ਮੈਂ ਜਾਣਦਾ ਜਿਹਨਾਂ ਮੈਨੂੰ ਕਾਲ ਆਏ, 5 ਲੇਡੀਜ਼ ਦੇ ਕਾਲ ਆਏ, ਕਹਿੰਦੇ ਹਰਜੀਤ ਜੀ ਸਾਡੇ ਘਰ ਫੈਮਿਲੀ ਗੈਦਰਿੰਗ ਸੀ, ਅਸੀਂ ਸਿਰਫ ਕੈਂਸਲ ਕੀਤੀ ਹੈ ਇਹ ਸ਼ੋਅ ਕਰਕੇ ਔਰ ਤੁਹਾਡੇ ਕਰਕੇ। ਮੈਂ ਕਿਹਾ ਜੀ ਥੈਂਕ ਯੂ, ਤੁਸੀਂ ਮੈਨੂੰ ਇੰਨਾ ਮਾਣ ਦਿੱਤਾ। ਪੰਜਾਂ ਦੇ ਪੰਜਾਂ ਲੇਡੀਜ਼ ਨੇ ਮੈਨੂੰ ਫੋਨ ਕੀਤਾ, ਦੇਖੋ ਕਹਿੰਦੇ ਸਾਡੇ ਘਰ ਫੈਮਿਲੀ ਗੈਦਰਿੰਗ ਸੀ, ਅਸੀਂ ਆਪਣੇ ਘਰ ਗੈਸਟ ਸੱਦੇ ਸੀ, ਪਰ ਜਿਸ ਵੇਲੇ ਸਾਨੂੰ ਸ਼ੋਅ ਦਾ ਪਤਾ ਲੱਗਾ ਅਸੀਂ ਉਹ ਫੈਮਿਲੀ ਗੈਦਰਿੰਗ ਕੈਂਸਲ ਕਰਤੀ। ਬਰਥਡੇ ਸੀ, ਇੱਕ ਤਾਂ ਬਰਥਡੇ ਸੀ, ਇੱਕ ਤਾਂ ਐਨਵਰਸਰੀ ਸੀ, ਇੱਕ ਤਾਂ ਬਾਪੂ ਹੋਰਾਂ ਦਾ ਕਦੇ ਸੀ ਕੋਈ, ਮੈਨੂੰ ਯਾਦ ਭੁੱਲ ਗਿਆ ਬਜ਼ੁਰਗਾਂ ਦਾ ਸੀ ਕਿੰਨਵਾਂ ਬਰਥਡੇ ਸੀ ਉਹ ਸੀ। ਕਹਿੰਦੇ ਅਸੀਂ ਫਿਰ ਸ਼ਨੀਵਾਰ ਦਾ ਪ੍ਰੋਗਰਾਮ ਬਣਾ ਲਿਆ, ਅਤੇ ਜੇ ਤੁਸੀਂ ਵੀ ਆਉਣਾ ਚਾਹੁੰਦੇ ਆ, ਮੇਰੇ ਕੋਲ ਥੋੜ੍ਹੀਆਂ ਟਿਕਟਾਂ VIP ਹੈਗੀਆਂ, ਜੇ ਤੁਸੀਂ ਟਿਕਟਸ ਲੈਣੀਆਂ ਚਾਹੁੰਦੇ ਆ ਤਾਂ ਤੁਸੀਂ ਮੈਨੂੰ ਕਾਲ ਕਰ ਸਕਦੇ ਆ। ਚੰਗੀਆਂ ਸੀਟਾਂ ਥੋੜ੍ਹੀਆਂ ਜਿਹੀਆਂ ਬਚੀਆਂ ਹਾਲੇ ਮੇਰੇ ਕੋਲ, ਕਿਉਂਕਿ ਥੀਏਟਰ ਦੇ ਵਿੱਚ ਕੁਛ ਸੀਟਾਂ ਫਰੰਟ ਦੀਆਂ ਹੁੰਦੀਆਂ, ਜਿਹੜੀਆਂ ਕਿ ਕਦੇ ਬੜੇ ਮਿਊਜ਼ਿਕ ਦੇ ਲਵਰਸ ਲੋਕ ਹੁੰਦੇ ਆ ਉਹ ਕਹਿੰਦੇ ਹੁੰਦੇ ਹਰਜੀਤ ਜੀ ਅਸੀਂ ਤਾਂ ਬਸ ਮੋਰਲੀ ਸੀਟ 'ਤੇ ਬੈਠ ਕੇ ਦੇਖਣਾ, ਅਤੇ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ, ਮੇਰੇ ਕੋਲ ਥੋੜ੍ਹੀਆਂ ਸੀਟਾਂ ਹੈ। ਜੇ ਤੁਸੀਂ ਬਹੁਤ ਅੱਛੇ ਸਾਡੇ ਕੋਈ ਬਿਜ਼ਨਸਮੈਨ ਸੁਣ ਰਿਹਾ ਵੀਰ, ਕੋਈ ਰੈਲਟਰ ਸੁਣ ਰਿਹਾ, ਕੋਈ ਬਿਜ਼ਨਸਮੈਨ ਹੋਰ ਸੁਣ ਰਿਹਾ, ਲਾਇਰ ਬੜੇ ਆ ਰਹੇ ਆ ਉੱਥੇ, ਮੈਂ ਹੈਰਾਨ ਹਾਂ, ਲਾਇਰ ਦੀ ਟੀਮ ਬੜੀਆਂ ਪਹੁੰਚ ਰਹੀਆਂ। ਇਹਨਾਂ ਨੂੰ ਸੁਣਨ ਵਾਲੇ ਬੰਦੇ ਬੜੇ ਕਲਾਸੀਕਲ ਹੁੰਦੇ ਆ, ਕਿਉਂਕਿ ਹੰਸ ਰਾਜ ਹੰਸ ਨੂੰ ਸੁਣਨਾ ਤੁਹਾਡੇ ਬ੍ਰੇਨ ਦੀ ਇੱਕ ਐਕਸਰਸਾਈਜ਼ ਹੋ ਜਾਂਦੀ ਹੈ, ਤੁਹਾਡਾ ਬ੍ਰੇਨ ਫਰੈਸ਼ ਹੋ ਜਾਂਦਾ, ਤੁਹਾਡਾ ਮਾਇੰਡ ਫਰੈਸ਼ ਹੋ ਜਾਂਦਾ, ਤੁਹਾਡਾ ਦਿਲ ਕਹਿੰਦੇ ਫਿਰ ਦਿਲ ਟੋਟੇ ਟੋਟੇ ਹੋ ਜਾਂਦਾ ਜਿਸ ਵੇਲੇ ਸੁਣਦੇ ਹੰਸ ਰਾਜ ਹੰਸ ਨੂੰ। ਅਤੇ ਫਿਰ ਟਿਕਟਾਂ ticketmaster.ca ਸੌਖਾ ਜਿਹਾ ਕੰਮ ਆ, ਕੱਲ੍ਹ ਸ਼ਾਮ ਨੂੰ 7 ਵਜੇ ਲਿਵਿੰਗ ਆਰਟ ਸੈਂਟਰ ਵੀਰ ਮੇਰੇ ਪਹੁੰਚ ਜਾਓ, ਜਿਹਨਾਂ ਟਿਕਟਾਂ ਲੇਟ ਨਾ ਕਰਿਓ, ਸ਼ੋਅ ਪੂਰੇ 8 ਵਜੇ ਸਟਾਰਟ ਹੋ ਜਾਏਗਾ, ਲੇਟ ਨਹੀਂ ਹੋ ਸਕਦਾ ਕਿਉਂਕਿ ਥੀਏਟਰ ਗੋਰਿਆਂ ਦੇ ਥੀਏਟਰ, ਇੱਥੇ ਜੋ ਟਾਈਮਿੰਗ ਦੇ ਦਿੱਤੀ ਉਸ ਟਾਈਮਿੰਗ 'ਤੇ ਸਟਾਰਟ ਕਰਨਾ ਪੈਂਦਾ ਸਾਨੂੰ ਕੰਮ, ਠੀਕ ਆ। ਅਤੇ ਟਿਕਟਾਂ ਟਿਕਟ ਮਾਸਟਰ ਥੋੜ੍ਹੀਆਂ ਜਿਹੀਆਂ ਹੈਗੀਆਂ, ਜਿਹਨੇ ਚੱਕਣੀਆਂ ਚੱਕ ਲਓ, ਜੇ ਮੈਨੂੰ ਫੋਨ ਕਰਨਾ 12 ਵਜੇ ਮੈਨੂੰ ਫੋਨ ਕਰ ਲਿਓ, ਮੇਰਾ ਨੰਬਰ ਤੁਹਾਡੇ ਸਾਰਿਆਂ ਕੋਲ ਹੈ 6474481000।

0: ਪ੍ਰੋਗਰਾਮ ਪੰਜਾਬੀ ਵਿਰਸਾ। ਸੁਲਤਾਨ ਜੀ ਕੀ ਹਾਲ ਚਾਲ ਹੈ ਸਰ?
1: ਥੈਂਕ ਯੂ ਵੈਰੀ ਮੱਚ ਜੀ, ਬਹੁਤ ਬਹੁਤ ਸ਼ੁਕਰੀਆ।
0: ਬੜੀ ਮਿਹਰਬਾਨੀ ਸੁਲਤਾਨ ਜੀ। ਅੱਜ ਵੀਰਵਾਰ ਦਾ ਦਿਨ ਹੋ ਗਿਆ, ਵੀਕਐਂਡ ਸ਼ੁਰੂ ਹੋਣ ਵਾਲਾ ਹੈ, ਔਰ ਕੀ ਤੁਸੀਂ ਅੱਜ ਸਪੈਸ਼ਲ ਕਰ ਰਹੇ ਹੋ ਸਰ?
1: ਮੈਂ ਦੱਸ ਰਿਹਾ ਜੀ, ਜਿਹੜਾ ਸਾਡੇ ਕੋਲ ਆਪਣਾ ਵੇਅਰ ਹਾਊਸ ਦੇ ਵਿੱਚ ਸਟਾਕ ਪਿਆ ਉਹ ਅਸੀਂ ਦੇ ਰਹੇ ਹਾਂ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੇ। ਵੈਸੇ ਹੋਮ ਅਪਲਾਇੰਸਿਸ ਦੇ ਉੱਪਰ 25% ਦਾ ਟੈਰਿਫ ਲੱਗਾ ਜੀ, 5% ਫਰੇਟ ਇੰਕਰੀਜ਼ ਹੋਇਆ। ਟੋਟਲ ਪ੍ਰਾਈਸ ਜਿਹੜੀ ਨਵੀਂ ਪ੍ਰਾਈਸ ਲਿਸਟਾਂ ਆਈਆਂ ਉਹਦੇ ਵਿੱਚ 30% ਦਾ ਪ੍ਰਾਈਸ ਇੰਕਰੀਜ਼ ਹੋਇਆ, ਜਿਹਦੇ ਵਿੱਚ ਜੇ ਆਪਾਂ $1,000 ਦੇ ਫਰਿੱਜ ਦੀ ਗੱਲ ਕਰੀਏ, 30-inch ਅਪਰਾਈਟ ਫਰੀਜ਼ਰ ਦੇ ਨਾਲ ਫਰਿੱਜ ਹੈ ਤਾਂ ਟੈਰਿਫ ਲੱਗੀ ਪ੍ਰਾਈਸ ਇਹਦੀ $1,300 ਹੈ, ਪਰ $899 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਅਵੇਲੇਬਲ ਹੈ। ਜੇ ਆਪਾਂ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਦੀ ਗੱਲ ਕਰਦੇ ਹਾਂ, $2,000 ਵਾਲਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ ਟੈਰਿਫ ਲੱਗੀ ਪ੍ਰਾਈਸ $2,600 ਹੈ, ਪਰ $1,799 ਦਾ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਅਵੇਲੇਬਲ ਹੈ। ਜਿਨ੍ਹਾਂ ਨੇ ਸਟੈਕ ਕਰਨਾ, ਵਾਸ਼ਰ ਥੱਲੇ ਡਰਾਇਰ ਉੱਪਰ ਸਟੈਕ ਹੋ ਜਾਏਗਾ, $2,200 ਟੈਰਿਫ ਲੱਗੀ ਪ੍ਰਾਈਸ ਹੈ, $1,499 ਦਾ ਸਟਿਲ ਅਵੇਲੇਬਲ ਹੈ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਵੈਰੀ ਲਿਮਿਟਿਡ ਇਨਵੈਂਟਰੀ ਹੈ ਜੀ, ਕੁਇਕ ਐਕਟ ਕਰਾਂਗੇ ਤੇ ਡੈਫੀਨੇਟਲੀ ਵਿਨ ਵਿਨ ਸਿਚੁਏਸ਼ਨ ਚ ਹੋਣਗੇ ਸਾਡੇ ਕਸਟਮਰ। ਫਰਿੱਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਵੀ ਲੈਣਾ ਤਦ ਵੀ $2,999 ਚ ਅਵੇਲੇਬਲ ਹੈ, ਜਦਕਿ ਟੈਰਿਫ ਲੱਗੀ ਪ੍ਰਾਈਸ $3,899 ਬਣ ਰਹੀ ਹੈ। ਇਸੇ ਤਰ੍ਹਾਂ ਸਾਡੇ ਟੀਵੀ ਸੈਕਸ਼ਨ ਦੇ ਵਿੱਚ ਵੀ ਮੇਰੇ ਕੋਲ 3 TV 75-inch ਅਵੇਲੇਬਲ ਹੈ, 3 lucky ਕਸਟਮਰ ਕੈਨ ਗੈਟ ਇਟ, $799 ਦਾ ਸੈਮਸੰਗ ਦਾ, ਜਦਕਿ ਇਹਦੀ ਟੈਰਿਫ ਲੱਗੀ ਪ੍ਰਾਈਸ $1,099 ਆ ਰਹੀ ਹੈ। ਕਿਤੇ ਕਿਤੇ ਕੋਸ਼ਿਸ਼ ਕਰਕੇ ਸੇਲ ਪ੍ਰਾਈਸ ਤੇ ਅਸੀਂ $999 ਦਾ ਵੀ ਦੇ ਸਕਦੇ ਹਾਂ, ਪਰ $799 ਚ 3-piece 75-inch ਸੈਮਸੰਗ ਮਿਲਣਗੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਤੇ 85-inch ਸੈਮਸੰਗ ਦਾ $1,399 ਸਿਰਫ $1,399 ਚ, ਜਦਕਿ $1,800 ਇਹਦੀ ਪ੍ਰਾਈਸ ਆ ਰਹੀ ਹੈ। ਸੋ ਪੇਮੈਂਟ 6 months ਚ ਹੀ ਕਰਨੀ ਹੈ ਜੀ, ਚਾਹੇ ਟੀਵੀ ਲੈਣਾ, ਹੋਮ ਅਪਲਾਇੰਸਿਸ ਲੈਣੇ ਜਾਂ ਤੁਸੀਂ ਵਾਸ਼ਰ ਐਂਡ ਡਰਾਇਰ ਲੈਣਾ, ਤੇ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ ਜ਼ਰੂਰ ਚੱਕਰ ਲਾਉਣਾ, ਕਿਉਂਕਿ ਲਿਮਿਟਿਡ ਇਨਵੈਂਟਰੀ ਇਨ ਸਟਾਕ ਹੈ। 10% ਡਿਪੋਜ਼ਿਟ ਦੇ ਕੇ ਡੀ ਲੌਕ ਕਰ ਸਕਦੇ ਹੋ, ਡਿਲੀਵਰੀ ਡੇਟ ਸਪਟੰਬਰ, ਅਕਤੂਬਰ, ਨਵੰਬਰ ਦੀ ਕੋਈ ਵੀ ਰੱਖੀ ਜਾ ਸਕਦੀ ਹੈ। ਪਹੁੰਚਣਾ ਜੀ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, ਬ੍ਰੈਂਪਟਨ ਅਪਲਾਇੰਸਿਸ .com ਸਾਡੀ ਵੈਬਸਾਈਟ ਹੈ, 905-450-2828 ਸਾਡਾ ਨੰਬਰ ਹੈ ਜੀ, 905-450-2828 ਜੀ।
0: ਬੜੀ ਮਿਹਰਬਾਨੀ ਸੁਲਤਾਨ ਜੀ, ਥੈਂਕ ਯੂ ਵੈਰੀ ਮਚ ਸਰ, ਸੋ ਨਾਈਸ ਆਫ ਯੂ,
1: ਥੈਂਕ ਯੂ ਵੈਰੀ ਮਚ ਜੀ,
0: ਥੈਂਕ ਯੂ ਜੀ, ਥੈਂਕ ਯੂ ਜੀ। ਨੈਕਸਟ ਕਾਲ ਤੇ ਜਾਣਾ, ਹੈਲੋ,
2: ਹਾਂਜੀ ਵੀਰ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਵੀਰ, ਕੀ ਹਾਲ ਹੈ?
2: ਦੁਬਾਰਾ ਫਿਰ ਕੀ ਮੰਗਦਾ ਵੀਰ, ਆਪ ਪੈਸਟ ਕੰਟਰੋਲ ਵਾਲਾ?
0: ਹਾਂਜੀ, ਤੁਸੀਂ ਕਰਦੇ ਕੰਮ?
2: ਨਹੀਂ ਨਹੀਂ, ਮੁੰਡਾ ਅਵਨੀਤ ਹੈ, ਕੋਈ ਸਟੂਡੈਂਟ ਹੈ।
0: ਅੱਛਾ ਜੀ, ਦੇ ਦੋ ਨੰਬਰ ਉਹਨਾਂ ਦਾ ਵੀਰੇ, ਕੋਈ ਗੱਲ ਨਹੀਂ,
2: 647
0: ਹਾਂਜੀ
2: 455 3260
0: ਦੁਬਾਰਾ ਬੋਲਦੇ, ਜੇ ਸੁਣਦੇ ਹੋਣਗੇ ਨੋਟ ਕਰ ਲਾਂਗੇ, 647
2: 455 3260
0: ਠੀਕ ਹੈ ਭਾਜੀ, ਥੈਂਕ ਯੂ, ਕਰ ਲਿਓ ਜੀ ਨੋਟ, ਜਿਹੜਾ ਨੇ ਨੋਟ ਕਰਨਾ ਸੀ ਨੰਬਰ ਨੋਟ ਕਰ ਲਓ, ਬੜੀ ਮਿਹਰਬਾਨੀ ਜੀ, ਥੈਂਕ ਯੂ ਬ੍ਰਦਰ, ਥੈਂਕ ਯੂ ਵੈਰੀ ਮਚ। ਰਾਜਨ ਜੀ ਕੀ ਹਾਲ ਚਾਲ ਹੈ ਸਰ? ਕਿਵੇਂ ਸਿਹਤ ਠੀਕ ਆ?
3: ਕਾਇਮ ਹੈ ਜੀ, ਵਧੀਆ,
0: ਬੜੀ ਅੱਛੀ ਗੱਲ ਸਰ। ਔਰ ਵੀਕਐਂਡ ਆ ਗਿਆ, ਕੀ ਕਰਨਾ ਚਾਹੋਗੇ ਸਭ ਤੋਂ ਪਹਿਲਾਂ?
3: ਬਿਲਕੁਲ ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਸਰੋਤੇ ਜਿਹਨਾਂ ਨੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ।
3: ਸੋ ਜਿਹੜੇ ਵੀ ਸਾਡੇ ਸਰੋਤੇ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ, ਦੱਸ ਦੇਈਏ ਕਿ ਡਾਕਟਰ ਸਾਡੇ ਕੋਲ ਅੱਜ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ। ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਫਰਾਈਡੇ ਤੇ ਪਰਸੋਂ ਸੈਟਰਡੇ ਦੋਨੋਂ ਦਿਨ ਸਾਡੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਹੋਣਗੇ। ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾ ਸਕਦੇ ਹੋ, ਅੱਖਾਂ ਦੀ ਵਿਜ਼ਨ ਚੈੱਕ ਕਰਾ ਸਕਦੇ ਹੋ, ਅੱਖਾਂ ਦੀ ਹੈਲਥ ਚੈੱਕ ਕਰਵਾ ਸਕਦੇ ਹੋ, ਔਰ ਜਿਹੜੇ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਆਏ ਨੇ ਜ਼ਰੂਰ ਉਹਨਾਂ ਦੇ ਨਾਲ ਟੈਸਟ ਕਰਵਾਓ, ਤਾਂ ਕਿ ਤੁਹਾਨੂੰ ਬੈਕ ਆਫ ਦਾ ਆਈ ਕੀ ਚੱਲਦਾ ਪਿਆ ਉਹਦਾ ਪਤਾ ਚੱਲ ਸਕੇ। ਕਿਉਂਕਿ ਆਮ ਤੌਰ ਦੇ ਉੱਤੇ ਜਦੋਂ ਵੀ ਆਪਾਂ ਚੈੱਕਅਪ ਕਰਵਾਉਂਦੇ ਹਾਂ, ਡਾਕਟਰ ਇੱਕ ਲੈਂਸ ਦੇ ਨਾਲ ਅੱਖਾਂ ਦੇ ਅੰਦਰ ਦੇਖ ਲੈਂਦੇ ਨੇ, ਦੱਸ ਦਿੰਦੇ ਨੇ ਕਿ ਠੀਕ ਹੈ ਜਾਂ ਕੋਈ ਪ੍ਰੋਬਲਮ ਚੱਲ ਰਹੀ ਹੈ। ਪਰ ਜਦੋਂ ਜਿਹੜੀ ਸਾਡੀ OCT ਮਸ਼ੀਨ ਅਸੀਂ ਯੂਜ਼ ਕਰਦੇ ਹਾਂ ਤੇ ਇਹ ਸਕੈਨ ਕਰਕੇ ਉਹਦੀ ਇਮੇਜ ਬਣਾ ਦਿੰਦੀ ਹੈ, ਫਿਰ ਰੈਟਨੋਗ੍ਰਾਫੀ ਮਸ਼ੀਨ ਹੈ, ਇਹ ਰੈਟਨਾ ਦੀਆਂ ਇਮੇਜਸ ਲੈ ਕੇ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਤੁਹਾਨੂੰ ਦਿਖਾ ਦਿੰਦੇ ਨੇ। ਸੋ ਡਾਕਟਰ ਤੁਹਾਨੂੰ ਪ੍ਰੋਪਰਲੀ ਸਮਝਾ ਦਿੰਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ, ਤੇ ਜਿਹੜੀਆਂ ਇਹ ਇਮੇਜਸ ਹੁੰਦੀਆਂ ਨੇ ਐਜ਼ ਅ ਰੈਫਰੈਂਸ ਤੁਹਾਨੂੰ ਈਮੇਲ ਵੀ ਕਰ ਦਿੱਤੀਆਂ ਜਾਂਦੀਆਂ ਨੇ, ਤਾਂ ਕਿ ਫਿਊਚਰ 'ਚ ਜਦੋਂ ਵੀ ਤੁਸੀਂ ਦੁਬਾਰਾ ਐਗਜ਼ਾਮ ਕਰਾਓ, ਸਾਲ ਬਾਅਦ, 2 ਸਾਲ ਬਾਅਦ, ਤੇ ਤੁਹਾਨੂੰ ਪਤਾ ਹੋਵੇ ਵੀ ਜੇ ਅੱਖ 'ਚ ਪ੍ਰੋਬਲਮ ਚੱਲ ਰਹੀ ਸੀ ਤੇ ਉਹ ਪ੍ਰੋਬਲਮ ਠੀਕ ਹੋਈ ਹੈ ਜਾਂ ਉਹ ਵਧੀ ਹੈ ਜਾਂ ਘਟੀ ਹੈ। ਸੋ ਇੱਦਾਂ ਦਾ ਡਿਟੇਲਡ ਐਗਜ਼ਾਮ ਤੁਸੀਂ ਆਪਣਾ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ, 905 460-88-88। इस तरह जो बच्चों का एग्जाम कराना है तो स्पैशली असं टोपोग्राफी की मशीन लैके आए हैं। कई बच्चे होंगे ने परिवार यहो जे जिन्हों का नंबर हर साल वधदा ही जाता है और पेरेंट्स में यह चिंता होंगी है कि नंबर रुकता नहीं पिया। सो जी टोपोग्राफी मशीन है सानू पहले ही दस दिंदी है कि बच्चे का नंबर फ्यूचर च भी इदा ही वधदा जाएगा। जे वधदा जाएगा तो उन्होंने असं एक मायोपिया कंट्रोल ट्रीटमेंट वाले ग्लासिस बना के दे दीते हैं जिहड़े देखने को तो सेम लगते हैं पर अंदर ही अंदर थैरेपी का काम करते हैं तो तुहाडे बच्चे की निगाह होर नहीं घटती, नंबर होर नहीं वधदा। सो इदां दा अगेन डिटेल्ड एग्जाम तुसीं अपने बच्चों का भी करवाना चाहते हो तो जरूर कॉल करो 905-460-88-88। तो जे तुहाडे कोल बेनीफिट्स हैगे ने तो मोस्टली ये जिहड़े सारे टैस्ट तुहानूं दस्से ने एक कवर होंदे ने सो तुहानूं कोलों नहीं पे करना पैंदा। सो जरूर तुसीं इदां दे टैस्ट कराओ। तो जे तुसीं ग्लासिस बनवाउणियां ने तो बहुत ही वधिया डील्स चल रही ने स्पैक्स एक्सप्रैस के उत्ते साडे को, खास करके जिन्होंने ब्रांडेड फ्रेम लैने ने गुची दे, प्राडा दे, वरसाची दे, डॉल्ची कबाना, टॉम फोर्ड, टिफनी, ये सारे दे सारे ब्रांडेड फ्रेम तुहानू फ्लैट 30% ऑफ दिते जा रहे ने। रेबन दे फ्रेम, अरमानी दे, माइकल कोर्स दे, कोच दे, केट स्पेड दे, टॉरी बर्च दे, ये सारे दे सारे ब्रांडेड फ्रेम तुहानू फ्लैट 50% ऑफ दिते जा रहे ने।
0: जी जी,
3: टॉमी हिलफिगर, कैल्विन क्लाइन, फैंडी ते वैलेंटिनो दे फ्रेम, ये तैनू फ्लैट 75% ऑफ दिते जा रहे ने।
0: जी,
3: ते सब तो वधिया डील लंडन फॉग दे फ्रेम, लिवाइस, रेंगलर, वैन हुसन, एडीबावर, रूट्स, आइजॉड, ये सारे दे सारे ब्रांडेड फ्रेम तुहानू फ्लैट 90% ऑफ दिते जा रहे ने। सो $299 का फ्रेम है, 90% ऑफ करके सिर्फ तो सिर्फ $29 दिता जा रहा है। सो जे डील लैनी है तो जरूर पहुंचो जी स्पैक्स एक्सप्रेस के उत्ते, 35 रेजोल्यूशन ड्राइव, ब्रैम्पटन, फोर्टन एंड सील्स कह लो या कैनेडी एंड सील्स इंटरसैक्शन है जी, वॉलमार्ट वाला प्लाजा। तो नंबर है साडा अगेन 905-460-88-88। तो जिहड़े साडे भैन भरा जिन्हों को बेनीफिट्स है दस दिए कि मोस्ट इंश्योरेंस कंपनियों नूं असीं डायरैक्ट बुक करदे आं। 905-460-88-88,
0: 9054608888। डक्ट क्लीनिंग हो रही है और ए देखो किनिया चीजा इनकलूड हो रही है, तुहाडी फर्नस क्लीन हो रही है, तुहाडे डक्ट सारे साफ हो रहे हैं, तुहाडे कैमरे पा के डक्ट दसे किन्ना अंदर मिट्टी घाटा पिया वो दिखाया जांदा, बाद भी दिखाया जांदा और सैनिटाइजर की जाती है, थोड़ी सारी इस वेंट वाशरूम जो फैन बिल्कुल क्लीन किए जाते हैं, एग्जॉस्ट सिस्टम, फिर सब तो जी वी गल लॉन्ड्री रूम का जो एग्जॉस्ट सिस्टम वह क्लीन किया जाता सारा एग्जॉस्ट, क्योंकि उस बड़ा कुछ फसया हों और जो किसी सदो तो बड़े पैसे लेंदे है। ये $150 $149 सारा कुछ इनकलूड है। नंबर नोट तुम कर लो ब्रीज डक्ट क्लीनिंग वाले 905-330-8900 905-330-8900 ਤੁਸੀਂ ਕਾਲ ਕਰ ਸਕਦੇ ਹੋ, ਬ੍ਰੀਜ਼ ਡਕਟ ਨੀ ਵਾਲੇ ਕਾਲ ਕਰ ਲਿਓ। ਹਰਪ੍ਰੀਤ ਜੀ ਕੀ ਹਾਲ ਚਾਲ ਹੈ?
4: ਥੈਂਕ ਯੂ ਸੋ ਮਚ ਜੀ ਜੀ, ਪਹਿਲਾਂ ਤੁਹਾਨੂੰ ਤੇ ਸਾਰੇ ਹੀ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਜੀ।
4: ਹਰਜੀਤ ਜੀ, ਸੋ ਇੰਸ਼ੋਰੈਂਸ ਦੇ ਬਾਰੇ ਅਪਡੇਟ ਦਿੰਦੇ ਹੁੰਦੇ ਹਾਂ ਆਪਾਂ ਐਵਰੀ ਵੀਕ, ਸੋ ਜਿੰਨੇ ਵੀ ਸਾਡੇ ਲਿਸਨਰਸ ਜੁੜੇ ਹੋਏ ਆ, ਕਿਸੇ ਦਾ ਕੋਈ ਵੀ ਕੁਐਸਚਨ ਹੈਗਾ ਆ, ਜਿਹੜੀਆਂ ਵੀ ਉਹਨਾਂ ਦੀਆਂ ਪਰਸਨਲ ਪਾਲਿਸੀਜ਼ ਹੈਗੀਆਂ, ਚਾਹੇ ਉਹ ਲਾਈਫ ਇੰਸ਼ੋਰੈਂਸ ਆ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਜਾਂ ਤੁਸੀਂ ਐਗਜ਼ਿਸਟਿੰਗ ਪਾਲਿਸੀਜ਼ ਨੂੰ ਰਿਵਿਊ ਕਰਾਉਣਾ ਹੈਗਾ, ਤਾਂ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਹਾਂ। ਸਾਡਾ ਆਫਿਸ ਲੋਕੇਟਡ ਹੈਗਾ ਮੈਕਵੀਨ ਐਂਡ ਮੇਫਿਲ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ। ਅਤੇ ਇੰਸ਼ੋਰੈਂਸ ਦੇ ਵਿੱਚ ਹਮੇਸ਼ਾ ਬਹੁਤ ਸਾਰੇ ਲਿਸਨਰਸ ਦੇ ਵਿੱਚ ਇਸ ਗੱਲ ਦੀ ਕਨਫਿਊਜ਼ਨ ਹੁੰਦੀ ਹੈ ਕਿ ਅਸੀਂ ਕਿਹੜਾ ਪ੍ਰੋਡਕਟ ਲਈਏ, ਕਿਹਦੇ ਨਾਲ ਸਾਨੂੰ ਬੈਨੀਫਿਟਸ ਹੋ ਸਕਦੇ ਆ, ਕਿਹਦੇ ਨਾਲ ਸਾਡਾ ਘੱਟ ਤੋਂ ਘੱਟ ਪ੍ਰੀਮੀਅਮ ਹੋਊਗਾ, ਸਾਨੂੰ ਕਿੱਦਾਂ ਡਿਸਕਾਊਂਟਸ ਮਿਲ ਸਕਦੇ ਆ। ਸੋ ਲਾਈਫ ਇੰਸ਼ੋਰੈਂਸ ਪਾਲਿਸੀਜ਼ ਦੇ ਵਿੱਚ ਵੀ ਇੰਸ਼ੋਰੈਂਸ ਕੰਪਨੀਜ਼ ਵੱਲੋਂ ਕਿਤੇ ਨਾ ਕਿਤੇ ਡਿਸਕਾਊਂਟ ਪ੍ਰੋਵਾਈਡ ਕੀਤੇ ਜਾਂਦੇ ਆ। ਸੋ ਜੇ ਤੁਸੀਂ ਆਪਣੀ ਸਪਾਊਸ ਦੀ ਕਵਰੇਜ ਇਕੱਠੀ ਲੈਂਦੇ ਹੈਗੇ ਆ ਤਾਂ ਵੀ ਤੁਹਾਨੂੰ ਡਿਸਕਾਊਂਟ ਮਿਲ ਸਕਦਾ ਆ। ਕਈ ਕੰਪਨੀਜ਼ ਦੇ ਵਿੱਚ ਇਹ ਹੈਗਾ ਕਿ ਅਗਰ ਤੁਸੀਂ $2 million ਤੋਂ ਉੱਪਰ ਡਾਲਰ ਦੀ ਕਵਰੇਜ ਲੈ ਰਹੇ ਆ ਤਾਂ ਉੱਥੇ ਤੁਹਾਨੂੰ ਗੁੱਡ ਹੈਲਥ ਦਾ ਡਿਸਕਾਊਂਟ ਮਿਲ ਸਕਦਾ ਆ। ਤੇ ਇਸ ਤੋਂ ਇਲਾਵਾ ਜੇ ਤੁਸੀਂ ਕੁਛ ਪ੍ਰੋਡਕਟ ਕੰਬੀਨੇਸ਼ਨ ਕਰਦੇ ਆ, ਸੋ ਉਹਦਾ ਮਤਲਬ ਇਹ ਹੈਗਾ ਕਿ ਤੁਸੀਂ ਪਰਮਾਨੈਂਟ ਲਾਈਫ ਇੰਸ਼ੋਰੈਂਸ ਲਈ ਆ, ਉਹਦੇ ਨਾਲ ਟਰਮ ਇੰਸ਼ੋਰੈਂਸ ਦਾ ਕੰਬੀਨੇਸ਼ਨ ਕੀਤਾ ਆ, ਤਾਂ ਵੀ ਤੁਸੀਂ ਕੁਛ ਡਿਸਕਾਊਂਟ ਦੇ ਲਈ ਕੁਆਲੀਫਾਈ ਕਰੋਗੇ। ਤੇ ਜੇ ਤੁਸੀਂ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ, ਡਿਸੇਬਿਲਿਟੀ, ਤਿੰਨਾਂ ਪ੍ਰੋਡਕਟ ਨੂੰ ਇੱਕੋ ਪਲਾਨ ਦੇ ਵਿੱਚ ਲੈਣਾ ਹੈਗਾ ਆ ਤਾਂ ਵੀ ਤੁਸੀਂ ਕੁਛ ਡਿਸਕਾਊਂਟ ਦੇ ਲਈ ਕੁਆਲੀਫਾਈ ਕਰ ਸਕਦੇ ਆ। ਸੋ ਇੱਕ ਵਾਰ ਜ਼ਰੂਰ ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਕਿਉਂਕਿ ਅਸੀਂ ਇਹ ਚੀਜ਼ ਲਈ ਹਮੇਸ਼ਾ ਵਾਚ ਕਰਦੇ ਹਾਂ ਕਿ ਕਲਾਇੰਟ ਦੀ ਮਨੀ ਵੀ ਸੇਵ ਹੋਣੀ ਚਾਹੀਦੀ ਚਾਹੀਦੀ ਆ, ਉਹਦੀ ਪ੍ਰੋਪਰ ਪ੍ਰੋਟੈਕਸ਼ਨ ਵੀ ਹੋਣੀ ਚਾਹੀਦੀ ਆ, ਉਹ ਹਰ ਇੱਕ ਸਿਚੁਏਸ਼ਨ ਦੇ ਵਿੱਚ ਕਵਰ ਹੋਣਾ ਚਾਹੀਦਾ ਆ. ਇਸ ਕਰਕੇ ਜ਼ਰੂਰ ਤੁਸੀਂ ਅਗਰ ਕੋਈ ਵੀ ਲਾਈਫ ਇੰਸ਼ੋਰੈਂਸ ਦੇ ਬਾਰੇ ਡਿਸਕਸ਼ਨ ਕਰਨੀ ਹੈਗੀ ਆ, ਚਾਹੇ ਤੁਹਾਨੂੰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ, ਚਾਹੇ ਤੁਹਾਨੂੰ ਮੈਡੀਕਲ ਇਸ਼ੂਜ਼ ਨਹੀਂ ਹੈਗੇ, ਅਗਰ ਕੋਈ ਮੈਡੀਕਲ ਇਸ਼ੂਜ਼ ਹੈਗੇ ਆ ਜਿਹਦੇ ਕਰਕੇ ਤੁਸੀਂ ਰੈਗੂਲਰ ਇੰਸ਼ੋਰੈਂਸ ਇੰਡਸਟਰੀ ਲਈ ਕੁਆਲੀਫਾਈ ਨਹੀਂ ਕਰ ਪਾ ਰਹੇ, ਸੋ ਤੁਹਾਨੂੰ ਡਾਇਬਟੀਜ਼ ਹੈਗੀ ਆ ਜਿਹਦੇ ਲਈ ਤੁਸੀਂ ਇਨਸੁਲਿਨ ਤੇ ਡਿਪੈਂਡ ਕਰਦੇ ਆ, ਜਾਂ ਫਿਰ ਤੁਹਾਨੂੰ ਕੋਈ ਹਾਰਟ ਦੀ ਕੰਡੀਸ਼ਨ ਆ ਚੁੱਕੀ ਆ, ਜਾਂ ਕੋਈ ਕੈਂਸਰ ਦੀ ਕੰਡੀਸ਼ਨ ਆ ਚੁੱਕੀ ਆ, ਸੋ ਇਹਨਾਂ ਸਾਰੀਆਂ ਸਿਚੁਏਸ਼ਨ ਤੋਂ ਬਾਅਦ ਕਈ ਵਾਰ ਇੱਦਾਂ ਹੁੰਦਾ ਹੈਗਾ ਕਿ ਜਦੋਂ ਅਸੀਂ ਰੈਗੂਲਰ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਐਪਲੀਕੇਸ਼ਨ ਪਾਉਂਦੇ ਹਾਂ, ਬਹੁਤ ਹਾਰਡ ਹੁੰਦਾ ਹੈਗਾ ਕਿ ਉੱਥੋਂ ਕਵਰੇਜ ਮਿਲੇ. ਪਹਿਲੀ ਗੱਲ ਤਾਂ ਇਹ ਹੈਗੀ ਹੈ ਕਿ ਸਟੈਂਡਰਡ ਰੇਟਸ ਦੇ ਵਿੱਚ ਨਹੀਂ ਮਿਲਣੀ, ਦੂਜੀ ਚੀਜ਼ ਇਹ ਹੈਗੀ ਆ ਕਿ ਜੇ ਉਹਨਾਂ ਨੇ ਅਪਰੂਵ ਕਰ ਵੀ ਦਿੱਤੀ ਤਾਂ ਕੁੱਡ ਪੋਸੀਬਲ ਜਿਹੜੀ ਰੇਟਿੰਗ ਹੈਗੀ ਆ ਪਾਲਿਸੀ ਦੇ ਵਿੱਚ, ਜਿਹੜਾ ਪ੍ਰੀਮੀਅਮ ਇਨਕਰੀਜ਼ ਹੋਣਾ ਆ, ਉਹ ਨਾਨ ਮੈਡੀਕਲ ਪਲਾਨ ਦੇ ਨਾਲੋਂ ਵੀ ਜ਼ਿਆਦਾ ਮਹਿੰਗਾ ਹੋਊਗਾ. ਸੋ ਇਸ ਕਰਕੇ ਆਪਾਂ ਹਮੇਸ਼ਾ ਕਲਾਇੰਟ ਦੀ ਜਿਹੜੀ ਸਿਚੁਏਸ਼ਨ ਹੈਗੀ ਆ, ਉਹਦੀ ਕੀ ਮੈਡੀਕਲ ਸਿਚੁਏਸ਼ਨ ਆ, ਉਹਦੇ ਕੀ ਨਾਨ ਮੈਡੀਕਲ ਸਿਚੁਏਸ਼ਨ ਆ, ਉਹਨੂੰ ਐਨਾਲਾਈਜ਼ ਕਰਕੇ ਫਿਰ ਆਪਾਂ ਉਹਨਾਂ ਨੂੰ ਦੱਸਦੇ ਹਾਂ ਕਿ ਆਪਾਂ ਕਿਹੜੀ ਕੰਪਨੀ ਦੇ ਵਿੱਚ ਐਪਲੀਕੇਸ਼ਨ ਪਾਈਏ ਜਿੱਥੇ ਉਹਨਾਂ ਨੂੰ ਈਜ਼ੀਲੀ ਅਪਰੂਵਲ ਮਿਲ ਸਕੇ. ਤੇ ਇਨ ਕੇਸ ਜੇ ਅਪਰੂਵਲ ਨਹੀਂ ਮਿਲਦੀ ਹੈਗੀ, ਰੇਟਿੰਗ ਹੁੰਦੀ ਆ, ਤਾਂ ਦੈਨ ਉਹਨਾਂ ਦੇ ਲਈ ਨੈਕਸਟ ਸੋਲੂਸ਼ਨ ਕੀ ਹੈਗਾ ਆ. ਸੋ ਇਹ ਸਾਰੀਆਂ ਚੀਜ਼ਾਂ ਅਸੀਂ ਪਹਿਲਾਂ ਡਿਸਕਸ ਕਰਦੇ ਆਪਣੇ ਕਲਾਇੰਟਸ ਦੇ ਨਾਲ. ਸੋ ਮੈਂ ਜ਼ਰੂਰ ਕਹੂੰਗੀ, ਹਜੇ ਤੱਕ ਤੁਸੀਂ ਕਿਸੇ ਵੀ ਇੰਸ਼ੋਰੈਂਸ ਪਲਾਨ ਦੇ ਬਾਰੇ ਨਹੀਂ ਫਾਇੰਡ ਆਊਟ ਕੀਤਾ, ਇੱਕ ਵਾਰ ਜ਼ਰੂਰ ਤੁਸੀਂ ਸਾਨੂੰ ਆ ਕੇ, ਸਾਡੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਆ ਕੇ ਮਿਲ ਸਕਦੇ ਆ, ਐਂਡ ਉੱਥੇ ਆ ਕੇ ਤੁਸੀਂ ਫਾਇੰਡ ਆਊਟ ਕਰ ਸਕਦੇ ਆ ਕਿ ਕਿਹੜਾ ਪਲਾਨ ਤੁਸੀਂ ਲੈਣ ਦੇ ਲਈ ਕੁਆਲੀਫਾਈ ਕਰਦੇ ਆ.
0: ਵੈਰੀ ਗੁੱਡ.
4: ਨੰਬਰ ਹੈਗਾ ਜੀ ਮੇਰਾ 416-817-6500-416-817-6500.
0: ਬਹੁਤ ਅੱਛੀ ਗੱਲ ਹੈ ਹਰਪ੍ਰੀਤ ਜੀ, ਇੱਕ ਵਾਰੀ ਨੰਬਰ ਤੁਸੀਂ ਆਪਣਾ ਦੁਬਾਰਾ ਜ਼ਰੂਰ ਦਿਓ.
4: 416-817-6500.
0: ਥੈਂਕ ਯੂ ਜੀ, ਥੈਂਕ ਯੂ.
5: Hi, this is Harpreet Singh from Talk Choice.

0: ਫੋਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਨੰਬਰ ਹੈਗਾ ਜੀ 416-817-6500. ਦਿਸ ਇਜ਼ ਹਰਪ੍ਰੀਤ ਸੈਣੀ, ਚਾਰਟਰਡ ਲਾਈਫ ਅੰਡਰਰਾਈਟਰ ਐਂਡ ਸਰਟੀਫਾਈਡ ਹੈਲਥ ਇੰਸ਼ੋਰੈਂਸ ਸਪੈਸ਼ਲਿਸਟ ਫਰੋਮ ਟੌਪ ਚੋਇਸ ਇੰਸ਼ੋਰੈਂਸ ਏਜੰਸੀ।
1: ਇੱਕ ਨੰਬਰ ਤੁਸੀਂ ਹੋਰ ਨੋਟ ਕਰ ਲਓ, ਜਿਹੜੇ ਸਾਡੇ ਫੋਨ ਆਇਆ ਸੀ ਪੈਸਟ ਕੰਟਰੋਲ ਵਾਸਤੇ, ਔਰ ਇਹ ਨੰਬਰ ਜ਼ਰੂਰ ਨੋਟ ਕਰੋ, 6476147776 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਇਸ ਨੰਬਰ ਤੇ ਵੀ ਤੁਸੀਂ ਕਾਲ ਕਰ ਸਕਦੇ ਹੋ ਜੀ। ਨੰਬਰ ਮੈਂ ਦੁਬਾਰਾ ਦੇ ਦਿੰਦਾ, 6476147776 ਤੇ ਕਾਲ ਕੀਤੀ ਜਾ ਸਕਦੀ ਹੈ। ਕੱਲ ਸ਼ਾਮੀ ਮੀਟ ਐਂਡ ਗੀਟ ਦੇ ਵਿੱਚ ਕਮਿਊਨਿਟੀ ਦੇ ਸਿਰਫ ਅਸੀਂ 2-4 ਸੱਜਣ ਹੀ, ਮੀਡੀਆ ਤੋਂ ਕਲੀਕ ਸੱਜਣ ਸੱਜਣ ਦੀ, ਔਰ ਸਪੈਸ਼ਲੀ ਤੌਰ ਤੇ ਸਾਡੇ ਵੱਡੇ ਵੀਰ ਜੀ ਸਤਿੰਦਰਪਾਲ ਸਿੰਘ ਸਿੱਧਵਾ ਸਾਹਿਬ ਨੇ ਬਹੁਤ ਹੀ ਕਹਿੰਦੇ ਹੁੰਦੇ ਆ ਪਿਆਰੇ ਔਰ ਬਹੁਤ ਹੀ ਢੁਕਵੇਂ ਲਫ਼ਜ਼ਾਂ ਦੇ ਵਿੱਚ ਹੰਸ ਰਾਜ ਹੰਸ ਜੀ ਨੂੰ ਇਹਨਾਂ ਨੇ ਵੈਲਕਮ ਕਿਹਾ, ਔਰ ਕੁਛ ਗੱਲਾਂ ਸੁਰਜੀਤ ਪਾਤਰ ਦੀਆਂ ਵੀ ਕੀਤੀਆਂ ਗਈਆਂ, ਔਰ ਕੁਛ ਗੱਲਾਂ ਤੁਹਾਡਾ ਸਾਰਿਆਂ ਦਾ ਥੈਂਕਸ ਵੀ ਕੀਤਾ ਗਿਆ। ਔਰ ਇਸ ਦੇ ਨਾਲ ਨਾਲ ਇੱਕ ਵਾਰੀ ਫਿਰ ਤੋਂ ਭਾਅ ਜੀ ਵੱਲੋਂ ਮੈਸੇਜ ਆਇਆ, ਕਹਿੰਦੇ ਮੇਰੇ ਵੱਲੋਂ ਸੱਦਾ ਵੀ ਸਾਰੀ ਕਮਿਊਨਿਟੀ ਨੂੰ ਦੇ ਦਿਓ ਕਿ ਜਿੱਥੇ ਭਾਅ ਜੀ ਦਾ ਹੋਣਗੇ ਹੋਣਗੇ, ਔਰ ਤੁਸੀਂ ਵੀ ਸਾਰਿਆਂ ਨੇ ਪਹੁੰਚਣਾ ਹੈ। ਜੇ ਤੁਸੀਂ ਵੀ ਸਤਿੰਦਰਪਾਲ ਸਿੱਧਵਾ ਸਾਹਿਬ ਨੂੰ ਮਿਲਣਾ ਹੈ ਤੇ ਕੱਲ ਸ਼ਾਮਾਂ ਨੂੰ ਬਈ ਉੱਥੇ ਤੁਸੀਂ ਮਿਲ ਸਕਦੇ ਆ। ਕਈ ਵਾਰੀ ਬੰਦਾ ਬਿਜ਼ੀ ਹੁੰਦਾ ਨਹੀਂ ਮਿਲਿਆ ਜਾਂਦਾ, ਤੇ ਦਿਨ ਤਿਉਹਾਰ ਫੰਕਸ਼ਨ ਦੇ ਕਈ ਵਾਰੀ ਅਸੀਂ ਇਕੱਠੇ ਸਾਰੇ ਹੋ ਜਾਂਦੇ ਆ, ਠੀਕ ਹੈ ਨਾ। ਤੇ ਟਿਕਟਾਂ ticketmaster.ca ਤੋਂ ਆਪਣੀਆਂ ਰਾਖਵੀਆਂ ਕਰ ਲਓ। ਕੱਲ ਵੀ ਤੁਹਾਡੇ ਵਾਸਤੇ ਸਤਿੰਦਰਪਾਲ ਭਾਅ ਜੀ ਉੱਥੇ ਪੂਰੇ 7 ਵਜੇ ਪਹੁੰਚ ਜਾਣਗੇ, ਔਰ ਤੁਸੀਂ ਵੀ ਸਤਿੰਦਰਪਾਲ ਭਾਅ ਜੀ ਨੂੰ ਫੋਨ ਕਰ ਲਓ ਬਈ ਵੀ ਅਸੀਂ ਵੀ ਆ ਰਹੇ ਹਾਂ, ਤੇ ਦੱਸੋ ਉਹਨਾਂ ਨੂੰ ਤੇ ਵੀ ਹਰਜੀਤ ਵਾਲਿਆਂ ਨੇ ਸੱਦਾ ਦਿੱਤਾ ਕਿ ਜੇ ਤੁਸੀਂ ਭਾਅ ਜੀ ਜਾਣਾ ਤੇ ਅਸੀਂ ਵੀ ਨਾਲ ਆ ਰਹੇ ਹਾਂ। ਭਾਅ ਜੀ ਨੂੰ ਵੀ ਕਾਲ ਕਰ ਲਓ, 416-677-0106 ਤੇ ਕਾਲ ਕੀਤੀ ਜਾ ਸਕਦੀ ਹੈ, 416-677-0106 ਤੇ ਕਾਲ ਹੁਣੇ ਕਰ ਲਿਓ।
2: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
3: ਟੋਰਾਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ

0: September 18, 7 p.m. at the Living Arts Center, Mississauga.
1: Pehla aaya si badi mohabbat dikhi, umeed kar raha is baar bhi tujhe aashirwaad doge.
2: Re aaja to main nal nachiye, nachiye baach baah pa. Re aaja to main nal nachiye.
0: For tickets, visit Ticketmaster. For information, call Singh Harjeet at 647-448-1000.
3: A1 केक्स एंड पेस्ट्रीज 1997 तो थोड़ी सेवा करदा आ रहा है. केक्स, पेस्ट्रीज, मठियाईयां, समोसे ते पार्टी डेकोरेशन भी ले सकते हो. नकल करके केक्स ते पेस्ट्रीज बेचण वालियां तो बचो ते जसपाल नागरा नु फोन करो.
4: गुरशरण मान साहब भी कल उते पहुंचे और उन्होंने आवाज दे विच तुसी एक कमर्शियल भी सुन रहे सी. और मान साहब तुहाडा भी बहुत बहुत थैंक यू. और तुहाडे नाल इंडिया तो गेस्ट भी आए सी बीजेपी दे नाल सारे पंजाब दे जिहड़े करता धरता मेन कल इस मीट एंड ग्रीट दे विच शामिल सी. और जिहड़े पंजाब नूं सारा ही कंट्रोल करदे आ ਉਹ ਕੈਪਟਨ ਸਾਹਿਬ ਕਹਿ ਲਓ ਵੀ ਜਾਂ ਬੌਸ ਸਾਹਿਬ ਕਹਿ ਲਓ ਬੀਜੇਪੀ ਦੇ, ਉਹ ਵੀ ਕੱਲ੍ਹ ਇੱਥੇ ਇਸ ਮੀਟਿੰਗ ਜਿਹੜੇ ਪਹੁੰਚੇ, ਅਸੀਂ ਉਹਨਾਂ ਦਾ ਵੀ ਥੈਂਕਸ ਇੱਥੇ ਕਰ ਰਹੇ ਹਾਂ. ਔਰ ਇਸ ਦੇ ਨਾਲ ਨਾਲ ਹੀ ਤੁਹਾਡੇ ਵਾਸਤੇ ਮੈਂ ਹੁਣ ਜ਼ਿਕਰ ਕਰ ਰਿਹਾ ਕਿ ਜਿਹੜੀਆਂ ਚੀਜ਼ਾਂ, ਇੱਕ ਨੰਬਰ ਆ ਤੁਸੀਂ ਹੋਰ ਨੋਟ ਕਰੋ, ਮਾਸਟਰ ਜਿਊਲਰ ਦਾ. ਮਾਸਟਰ ਜਿਊਲਰ ਵੱਲੋਂ ਸਪੈਸ਼ਲ ਤੌਰ ਤੇ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਜਾ ਰਿਹਾ ਹੈ. ਔਰ ਜੇ ਤੁਸੀਂ ਵੀ ਬਹੁਤ ਜ਼ਿਆਦਾ ਵਧੀਆ ਸੋਨਾ ਲੈਣਾ ਹੈ, 22 ਕੈਰਟ ਦਾ 24 ਕੈਰਟ ਗੋਲਡ ਲੈਣਾ ਹੈ, ਤੇ ਤੁਹਾਡੇ ਵਾਸਤੇ ਹਾਜ਼ਰ ਹੈ ਮਾਸਟਰ ਜਿਊਲਰ. ਮਾਸਟਰ ਜਿਊਲਰ ਵਾਲੇ ਕਹਿੰਦੇ, ਹਰਜੀਤ ਜੀ ਅਸੀਂ ਦੁਬਈ ਦੀ ਜਿਊਲਰੀ ਦਾ ਇੰਨੀ ਵੇਚਦੇ ਹਾਂ, ਰਹਿ ਹੀ ਰੱਬ ਦਾ ਨਾਂ, ਤੁਹਾਨੂੰ ਸ਼ਹਿਰ ਦੇ ਵਿੱਚੋਂ ਕਿਤੇ ਦੁਬਈ ਵਰਗੀ ਜਿਊਲਰੀ ਦੇ ਡਿਜ਼ਾਈਨ ਹੋਰ ਨਹੀਂ ਕਿਤੇ ਮਿਲਣੇ ਜਿਹੜੇ ਕਿ ਤੁਹਾਨੂੰ ਮਾਸਟਰ ਜਿਊਲਰ ਤੋਂ ਮਿਲਣੇ ਆ. ਨੰਬਰ ਤੁਸੀਂ ਨੋਟ ਕਰ ਲਓ ਮਾਸਟਰ ਜਿਊਲਰ ਵਾਲਿਆਂ ਦਾ, 905-906-2424 ਦੇ ਕੋਕ ਦੀ ਜਾ ਸਕਦੀ ਹੈ. ਸਾਡੇ ਪ੍ਰੋਗਰਾਮ ਦੇ ਪ੍ਰਾਊਡ ਸਪੋਂਸਰ ਦੇ ਵਿੱਚੋਂ ਇੱਕ ਨਾਮ ਆ ਗਿਆ ਅੱਜ ਦੇ ਦਿਨ 'ਚ, ਮਾਸਟਰ ਜਿਊਲਰ. ਔਰ ਮਾਸਟਰ ਜਿਊਲਰ ਹੰਸ ਰਾਜ ਹੰਸ ਦੇ ਸ਼ੋਅ ਨੂੰ ਵੀ ਸਪੋਂਸਰ ਕਰ ਰਹੇ ਆ, ਅਸੀਂ ਉਹਨਾਂ ਦਾ ਵੀ ਇੱਥੇ ਥੈਂਕ ਯੂ ਕਰ ਰਹੇ ਹਾਂ. ਔਰ ਮਾਸਟਰ ਜਿਊਲਰ ਦੇ ਹੰਸ ਰਾਜ ਹੰਸ ਸਾਹਿਬ ਵੀ ਹਾਜ਼ਰ ਹੋਣਗੇ ਬਈ. ਮਾਸਟਰ ਜਿਊਲਰ ਵਾਲਿਓ ਤਿਆਰੀ ਕਰ ਲਓ. ਹੰਸ ਰਾਜ ਹੰਸ ਸਾਹਿਬ ਕਹਿੰਦੇ ਵੀ ਅਸੀਂ ਮਾਸਟਰ ਜਿਊਲਰ ਨੂੰ ਜਾਣਾ ਮਿਲਣ ਵਾਸਤੇ ਉੱਥੇ ਸਪੈਸ਼ਲੀ ਤੌਰ ਤੇ. ਤੇ ਇੱਕ ਨੰਬਰ ਤੁਸੀਂ ਹੋਰ ਨੋਟ, ਪਹਿਲਾਂ ਨੋਟ ਕਰ ਲਓ ਮਾਸਟਰ ਜਿਊਲਰ ਦਾ ਨੰਬਰ 905-906-2424 ਦੇ ਕਾਲ ਵੀ ਕੀਤੀ ਜਾ ਸਕਦੀ ਹੈ. ਮਾਸਟਰ ਜਿਊਲਰ ਦੀਆਂ ਦੋ ਲੋਕੇਸ਼ਨਾਂ ਤੁਹਾਡੇ ਵਾਸਤੇ ਹਾਜ਼ਰ ਹੈ, ਏਅਰਪੋਰਟ ਮੇਫਿਟ ਦੇ ਕਾਰਨਰ ਤੇ ਹੈ, ਬਵੇੜ ਐਂਡ ਇਸ ਦੇ ਨਾਲ ਨਾਲ ਤੁਹਾਡੇ ਵਾਸਤੇ ਮਾਊਂਟ ਐਸ਼ ਦੇ ਕਾਰਨਰ ਤੇ ਹੈ ਮਾਸਟਰ ਜਿਊਲਰ. ਏਅਰ ਪ੍ਰੋ ਮਕੈਨੀਕਲ ਕੰਪਨੀ, ਕੈਸੀ ਕੰਪਨੀ ਹੈ ਸਾਡੇ ਪਰਮਜੀਤ ਭਾਜੀ ਹਰਾਂ ਦੀ, ਪਰਮਜੀਤ ਭਾਜੀ ਖੰਨੇ ਵਾਲੇ ਦਾ ਨਾਂ ਪਾ ਦੇ, ਨਵਾਂ ਨਾਂ ਪਾ ਦਿੰਦੇ ਖੰਨੇ ਵਾਲੇ. ਚਲੋ ਅੱਜ ਤੋਂ ਨਾਂ ਇਹਨਾਂ ਨਾਂ ਪਾ ਦਿੱਤਾ ਮੈਂ ਖੰਨੇ ਵਾਲੇ, ਪਤਾ ਨਹੀਂ ਕਿਹੜਾ ਪਿੰਡ ਇਹਨਾਂ ਦਾ, ਪਰ ਆਪਾਂ ਨਾਂ ਪਾ ਦਿੰਦੇ ਖੰਨੇ ਵਾਲਿਆਂ ਦਾ. ਪਰਮਜੀਤ ਭਾਜੀ ਇਹਨਾਂ ਨੂੰ ਤਕਰੀਬਨ 40 ਸਾਲ ਦਾ ਤਜਰਬਾ ਹੈ. ਇੱਕ ਪਰਮਜੀਤ ਬੰਦਾ ਹੋਰ ਵੀ ਸੀ, ਉਹ ਵੀ ਖਰਚਾ ਖਰਾਬ ਕੀਤਾ ਉਹਨੇ, ਉਹ ਕਿਸੇ ਬੰਦੇ ਦੇ, ਉਹਦੀ ਮੈਂ ਹੁਣ ਰਿਪੋਰਟ ਕਰਦਾ 12 ਵਜੇ ਤੋਂ ਬਾਅਦ ਭਰਾ ਨਾਲ ਗੱਲ. ਉਹ ਭਰਾ ਖਰਾਬ ਨਾ ਕਰਿਆ ਕਰੋ ਕਿਸੇ ਨੂੰ, ਜਿਹੜਾ ਕੋਈ ਬੰਦਾ ਕੰਮ ਕਰਦਾ ਨਾ ਉਹਨੂੰ ਖਰਾਬ ਨਾ ਕਰਿਓ ਵੀਰ ਮੇਰੇ. ਉਹ ਇਹ ਪਰਮਜੀਤ ਭਾਜੀ ਤੁਹਾਡੇ ਕਰਦੇ ਏਸੀ ਦਾ ਕੰਮ, ਫਰਨਸ ਦਾ ਕੰਮ, ਜਿਨ੍ਹਾਂ ਦੀਆਂ ਹੀਟ ਖਰਾਬ ਹੋਈਆਂ, ਕਿਉਂਕਿ ਚਲੋ ਬੰਦਾ ਸੋਚਦਾ ਸੀ ਬਈ ਹੁਣ ਸਰਦੀਆਂ ਹੋਈਆਂ ਕਰਾ ਲਾਂਗੇ ਸੈੱਟ ਕੰਮ, ਤੇ ਹੁਣ ਕਰਾ ਲਓ ਠੀਕ. ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਪਰਮਜੀਤ ਭਾਜੀ ਖੰਨੇ ਵਾਲਿਆਂ ਦਾ, ਏਅਰ ਪ੍ਰੋ ਮਕੈਨੀਕਲ ਕੰਪਨੀ ਹੈ, 40 ਸਾਲ ਪੁਰਾਣੀ ਇਹ ਕੰਪਨੀ ਹੈ. ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ 416-720-2081 ਦੇ ਕੋਕ ਦੀ ਜਾ ਸਕਦੀ ਹੈ. 416-720-2081 ਤੇ ਤੁਸੀਂ ਕਾਲ ਕਰ ਲਓ, ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ. ਜਿਨ੍ਹਾਂ ਦੇ ਘਰਾਂ ਦੀ ਹੀਟ ਖਰਾਬ ਹੈ ਜਾਂ ਪ੍ਰੋਪਰ ਚੱਲਦੀ ਨਹੀਂ, ਫਰਨਸ ਨਹੀਂ ਕੰਮ ਕਰਦੀ, ਨਵੀਂ ਫਰਨਸ ਲਾ ਦੇਣਗੇ. ਏਸੀ ਦਾ ਹੁਣ ਚਲੋ ਕੰਮ ਨਿਬੜ ਗਿਆ, ਏਸੀ ਦਾ ਹੁਣ ਲੱਗਣਾ ਨਹੀਂ, ਠੀਕ ਹੈ ਨਾ. ਤੇ ਤੁਹਾਡੇ ਵਾਸਤੇ ਨੰਬਰ ਹਾਜ਼ਰ ਹੈ ਹੀਟ ਦੀ ਰਿਪੇਅਰ ਕਰਾਉਣ ਵਾਸਤੇ. ਹਾਂ, ਜਿਨ੍ਹਾਂ ਨੇ ਪਾਣੀ ਦੇ ਜਿਹੜੇ ਵਾਟਰ ਟੈਂਕਲੈਸ ਹੁੰਦੇ ਆ ਨਾ, ਉਹ ਵਾਲੇ ਜੇ ਲਾਉਣੇ ਆ, ਉਹ ਸਪੈਸ਼ਲ ਕੀਮਤ ਲੱਗ ਰਹੇ ਆ. ਕਈ ਵਾਰੀ ਅਸੀਂ ਥੋੜ੍ਹੇ ਜਿਹੇ ਪੈਸੇ ਹਰ ਮਹੀਨੇ ਖਰਚੀ ਜਾਂਦੇ ਹਾਂ ਯਾਰ, $50, $60 ਮਹੀਨੇ ਦਾ ਜਿਹੜਾ ਰੈਂਟ ਹੈ ਉਹ ਅਸੀਂ ਦੇਈ ਜਾਂਦੇ ਹਾਂ ਪ੍ਰਾਈਵੇਟ ਕੰਪਨੀਆਂ ਨੂੰ, ਤੇ ਇੱਕ ਵਾਰੀ ਟੈਂਕ ਲਵਾ ਲਓ 2,000-2,500 ਦਾ, ਮੁੜ ਕੇ ਤੁਹਾਨੂੰ ਲੋੜ ਹੀ ਨਹੀਂ ਪੈਂਦੀ ਮਹੀਨੇ ਦੇ ਪੈਸੇ ਦੇਣ ਦੀ. ਨਾਲੇ ਪਾਣੀ ਦੇਖੋ ਕਿੰਨਾ ਤੱਤਾ, ਭਾਵੇਂ ਬੇਸਮੈਂਟ 2 ਬਣੀ ਹੈ ਉਹ 'ਚ ਪਾਣੀ ਠੰਡ ਪੂਰਾ ਗਰਮ ਆਊਗਾ, ਉੱਪਰ ਵੀ ਭਾਵੇਂ 5 ਬੈਡਰੂਮ ਦਾ ਘਰ ਆ, ਪਾਣੀ ਬਿਲਕੁਲ ਤੱਤਾ ਆਊਗਾ. ਨੰਬਰ ਤੁਸੀਂ ਨੋਟ ਕਰ ਲਓ 416-720-2081 ਦੇ ਕਾਲ ਕੀਤੀ ਜਾ ਸਕਦੀ ਹੈ. ਲਓ ਜੀ, ਕੱਲ੍ਹ ਆ ਗਿਆ ਦਿਨ ਉਹ ਕਰਮਾਂ ਵਾਲਾ, 18 ਤਰੀਕ ਆ ਗਈ ਹੈ, ਸਤੰਬਰ 18 ਦਾ ਕੱਲ੍ਹ ਦਿਨ ਹੈ. ਹੰਸ ਰਾਜ ਹੰਸ ਆਲਰੇਡੀ ਆਪਣੇ ਸ਼ਹਿਰ ਦੇ ਵਿੱਚ ਪਹੁੰਚ ਗਏ ਆ, ਕੱਲ੍ਹ ਉਹਨਾਂ ਦਾ ਮੀਟ ਐਂਡ ਗ੍ਰੀਟ ਹੋਇਆ ਪ੍ਰਸਿੱਧ ਬਿਜ਼ਨਸਮੈਨਾਂ ਦੇ ਨਾਲ, ਔਰ ਜਿਹੜੇ ਸਾਡੇ ਸਪੋਂਸਰ ਸੀ ਉਹਨਾਂ ਦਾ ਵੀ ਅਸੀਂ ਥੈਂਕਸ ਕਰ ਰਹੇ ਹਾਂ. ਤੇ ਭਾਅ ਜੀ ਕਹਿੰਦੇ ਆਹ ਚੀਜ਼ ਮੈਂ ਜ਼ਰੂਰ ਸੁਣਾਉਣੀ ਆ ਬਈ, ਕੱਲ੍ਹ ਸਾਡੀ ਪਾਕਿਸਤਾਨੀ ਕਮਿਊਨਿਟੀ ਦੇ ਵੀ ਬਹੁਤ ਸੱਜਣ ਪਹੁੰਚੇ ਸੀ, ਬਿਜ਼ਨਸਮੈਨ ਜਿਨ੍ਹਾਂ ਨੇ ਸ਼ੋਅ ਨੂੰ ਸਪੋਂਸਰ ਕੀਤਾ ਹੈ. ਆਹ ਸੁਣੋ.

0: ਤਾਂ ਮੇਰੇ ਵੀਰ ਦਾ ਵੀ ਕੱਲ੍ਹ ਫੋਨ ਆਇਆ, ਕਹਿੰਦੇ ਹਰਜੀਤ ਜੀ ਸਾਡੇ ਨਾਲ ਅਸੀਂ ਵੀ ਆ ਰਹੇ ਹਾਂ। ਥੈਂਕ ਯੂ ਬੀਬਾ ਬੋਆਏ ਜੀ, ਅੱਜ ਪਤਾ ਨਹੀਂ ਉਹਨਾਂ ਦੀ ਕਾਲ ਨਹੀਂ ਆਈ, ਵੈਸੇ ਤਾਂ ਉਹ ਕਾਲ ਕਰਦੇ ਹੁੰਦੇ ਬ੍ਰਦਰ ਮੇਰਾ ਆਲਵੇਜ਼ ਹੀ। ਔਰ ਇਹ ਚੀਜ਼ਾਂ ਚਲੋ ਹੋ ਗਈਆਂ, ਅੱਜ ਹੁਣ ਸਮਾਪਤ ਵਾਲਾ ਕੰਮ ਆ ਜੀ। ਮੈਸੇਜ ਹੁਣ ਤੁਹਾਡਾ ਲੇਟ ਮਿਲਿਆ ਮੈਨੂੰ, ਅਤੇ ਚਲੋ ਕੋਈ ਗੱਲ ਨਹੀਂ, ਹੁਣ ਆਪਾਂ ਇਹ ਗੱਲ ਨਹੀਂ ਕਰਨੀ, ਹੁਣ ਗੱਲ ਇਹਦੇ ਬਾਰੇ ਕਰਾਂਗੇ ਬਾਅਦ ਦੇ ਵਿੱਚ। ਆਹ ਸੁਣੋ ਜਰਾ ਧਿਆਨ ਦੇ ਨਾਲ, ਟੋਨੀ ਭਾਜੀ ਜਿੰਦਾਬਾਦ, ਕੀ ਹਾਲ ਚਾਲ ਰੁਪਏ ਵਾਲੀ ਸਰਕਾਰ। ਕੱਲ ਇਹ ਵੀ ਮੀਟ ਐਂਡ ਗ੍ਰੀਟ ਦੇ ਪਹੁੰਚੇ ਸੀ ਕੱਲ ਬਈ, ਕਹਿੰਦੇ ਭਾਜੀ ਟਿੱਕਾ ਜੰਕਸ਼ਨ ਨੇ ਮਨਚੂਰੀਅਨ ਬੜਾ ਹੀ ਵਧੀਆ ਤਿਆਰ ਕੀਤਾ ਬਈ, ਵਾਹ। ਲਓ ਜੀ ਬੀਬਾ ਬੋਆਏ ਨੂੰ ਯਾਦ ਕੀਤਾ, ਵੀਰ ਮੇਰਾ ਆ ਗਿਆ। ਹੈਲੋ,
1: ਹਾਂਜੀ ਭਾਜੀ।
0: ਜੀ ਸਰ, ਕੀ ਹਾਲ ਚਾਲ ਆ?
1: ਵਧੀਆ ਵਧੀਆ, ਤੁਸੀਂ ਸੁਣਾਓ?
0: ਮੈਂ ਕਿਹਾ ਜੈ ਜੈ,
1: ਮੈਂ ਤਾਂ ਸੁਣਦਾ ਹੀ ਪਿਆ ਸੀ, ਮੈਂ ਕਿਹਾ ਰੁਕ ਕੇ ਕਾਲ ਕਰਦਾ ਭਾਜੀ ਨੂੰ।
0: ਅੱਛਾ ਚਲੋ, ਚੰਗਾ ਕੀਤਾ। ਹੋਰ ਸੁਣਾਓ, ਠੀਕ ਹੋ? ਮੈਂ ਦੇਖੋ ਜ਼ਿਕਰ ਕੀਤਾ, ਮੈਂ ਕਿਹਾ ਮੇਰੇ ਭਰਾ ਦਾ ਫੋਨ ਆਇਆ, ਕੱਲ ਕੀਤਾ ਸੀ ਪਰਸੋਂ ਕੀਤਾ ਸੀ, ਆਈ ਥਿੰਕ ਕੱਲ ਹੀ ਸੀ, ਪਰਸੋਂ ਕੀਤਾ। ਅੱਛਾ ਅੱਛਾ ਅੱਛਾ, ਚਲੋ ਹੋਰ ਸੁਣਾਓ ਨਵੀਂ ਤਾਜੀ।
1: ਵਧੀਆ ਵਧੀਆ ਚੱਲੀ ਜਾਂਦਾ ਭਾਜੀ।
0: ਚਲੋ ਹੋ ਗਏ ਬੰਦੇ ਤਿਆਰ, ਜਿਹਨਾਂ ਨੇ ਟਿਕਟਾਂ ਲੈਣੀਆਂ ਸੀ।
1: ਹਾਂਜੀ ਹਾਂਜੀ, ਕਰ ਲਿਆ ਉਹਨਾਂ ਨੇ।
0: ਚਲੋ ਵਧੀਆ ਕੀਤਾ, ਫੋਨ ਕਰਾ ਦਿਓ ਮੈਨੂੰ, ਫਿਰ ਟਿਕਟਾਂ ਭੇਜਦਾ ਉਹਨਾਂ ਦੀਆਂ ਮੈਂ। ਠੀਕ ਆ ਸਰ।

ਜ਼ਿੰਦਗੀ ਆਪਣਾ ਇੱਕ ਵੱਡਾ ਨਾਮ ਬਣਾਇਆ ਹੈ ਔਰ ਆਪਣੇ ਨੂੰ ਕਮਿਊਨਿਟੀ ਦੇ ਵਿੱਚ ਉਹਨਾਂ ਨੇ ਇੱਕ ਵਧੀਆ ਲੋਹਾ ਬਣਵਾਇਆ ਹੈ ਉਹਨਾਂ ਨੇ ਆਪਣੀ ਗਾਇਕੀ ਦਾ ਔਰ ਕੱਲ੍ਹ ਸ਼ਾਮ ਨੂੰ 7 ਵਜੇ ਲਿਵਿੰਗ ਆਰਟ ਸੈਂਟਰ ਦੇ ਵਿੱਚ ਇਹਨਾਂ ਦਾ ਸ਼ੋਅ ਹੋਣ ਜਾ ਰਿਹਾ ਪੂਰੇ ਬੈਂਡ ਵਾਲਾ ਪੂਰੇ ਬੈਂਡ ਦੇ ਨਾਲ ਕੋਕ ਸਟੂਡੀਓ ਦਾ ਮਿਊਜ਼ੀਸ਼ੀਅਨ ਆਏ ਆ ਮੁੰਡੇ ਤਬਲੇ ਵਾਲਾ ਮੁੰਡਾ ਪਾਕਿਸਤਾਨ ਤੋਂ ਆਇਆ ਔਰ ਦੇਖੋ ਜਦੋਂ ਨਾ ਸਾਜ ਵਧੀਆ ਹੋਣ ਇੱਕ ਸਾਜ ਇੱਕ ਸੁਰ ਅਤੇ ਇੱਕ ਗਾਉਣ ਵਾਲਾ ਬੰਦਾ ਗਾਉਣ ਵਾਲੇ ਬੰਦੇ 'ਚ ਸੁਰ ਹੋਣਾ ਚਾਹੀਦਾ ਵਜਾਉਣ ਵਾਲੇ ਬੰਦੇ 'ਚ ਪੂਰਾ ਖਿੱਚ ਕੇ ਕੰਮ ਹੋਣਾ ਚਾਹੀਦਾ ਅਤੇ ਐਸੇ ਰਿਧਮ ਦੇ ਬੰਦੇ ਆਏ ਆ ਨਾ ਜਦੋਂ ਕਵਾਲੀ ਗਾਣੀ ਹੈ ਨਾ ਇਹਨਾਂ ਨੇ ਬਸ ਦਮਾ ਦਮ ਮਸਤ ਕਲੰਦਰ ਅਤੇ ਜਦੋਂ ਇਹਨਾਂ ਨੇ ਕਵਾਲੀ ਗਾਣੀ ਆ ਤੇਰਾ ਇਸ਼ਕ ਅਤੇ ਜਦੋਂ ਇਹਨਾਂ ਨੇ ਕਵਾਲੀ ਗਾਣੀ ਆ ਐਸੀਆਂ ਕਵਾਲੀਆਂ ਕੱਲ੍ਹ ਗਾਉਣੀਆਂ ਭਾਜੀ ਨੇ ਕਹਿੰਦੇ ਵੀ ਨਿੱਤ ਖੈਰ ਮੰਗਾਂ ਸੋਹਣਿਆ ਮੈਂ ਤੇਰੀ ਦੁਆ ਨਾ ਕੋਈ ਹੋਰ ਮੰਗਦੀ।

0: ਰਾਜਨ ਜੀ ਹੋਰ ਕੀ ਕਹਿਣਾ ਚਾਹੋਗੇ ਸਰ ਤੁਸੀਂ?
1: ਬਿਲਕੁਲ ਜੀ, ਸੋ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਵੀ ਜਿਹਨਾਂ ਨੇ ਐਨਕਾਂ ਬਣਵਾਉਣੀਆਂ ਨੇ ਜਾਂ ਜਿਹਨਾਂ ਨੇ ਆਈ ਐਗਜ਼ਾਮ ਕਰਵਾਉਣਾ ਨੇ, ਡਾਕਟਰ ਸਾਡੇ ਕੋਲ ਅੱਜ ਅਵੇਲੇਬਲ ਨੇ, ਕੱਲ੍ਹ ਅਵੇਲੇਬਲ ਨੇ ਅਤੇ ਪਰਸੋਂ ਅਵੇਲੇਬਲ ਨੇ, ਤਿੰਨਾਂ ਦਿਨਾਂ 'ਚ ਜਿਹੜਾ ਵੀ ਦਿਨ ਤੁਹਾਨੂੰ ਸੂਟੇਬਲ ਲੱਗਦਾ ਤੁਸੀਂ ਉਸ ਦਿਨ ਆ ਕੇ ਆਪਣਾ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ। ਕੰਪਲੀਟ ਕੰਪਰੀਹੈਂਸਿਵ ਆਈ ਐਗਜ਼ਾਮ ਕਰਾਓ, ਕਿਉਂਕਿ ਐਡਵਾਂਸ ਟੈਕਨੋਲੋਜੀ ਦੀਆਂ ਜਿਹੜੀਆਂ ਮਸ਼ੀਨਾਂ ਨੇ ਇਹਨਾਂ ਦੇ ਨਾਲ ਟੈਸਟ ਕਰ ਰਹੇ ਹਾਂ, ਔਰ ਜੋ ਵੀ ਰਿਜ਼ਲਟ ਆ ਰਹੇ ਨੇ ਡਿਜੀਟਲੀ ਤੁਹਾਨੂੰ ਡਾਕਟਰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ, ਸਮਝਾਉਂਦੇ ਨੇ ਵੀ ਜੇ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਅਤੇ ਕੀ ਪ੍ਰੋਬਲਮ ਚੱਲ ਰਹੀ ਹੈ ਅਤੇ ਉਹਦਾ ਕੀ ਹੱਲ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਾਉਣਾ ਜਿਹਦੇ 'ਚ ਅੱਖ ਦਾ ਹਰ ਇੱਕ ਕੋਨਾ ਚੈੱਕ ਹੋਵੇ, ਅਤੇ ਜ਼ਰੂਰ ਸਾਨੂੰ ਕਾਲ ਕਰੋ 905-460-8888 905-460-8888। ਇਸ ਤੋਂ ਇਲਾਵਾ ਜਦੋਂ ਆਪਾਂ ਐਗਜ਼ਾਮ ਕਰਾ ਲੈਂਦੇ ਹਾਂ, ਹਰਜੀਤ ਜੀ ਬੜੇ ਸਰੋਤ ਹੁੰਦੇ ਸਾਡੇ ਕੋਲ ਜਿਹਨਾਂ ਹੁੰਦਾ ਵੀ ਆਪਾਂ ਨੂੰ ਗਲਾਸਿਸ ਕਿਤੋਂ ਮਿਲਣ, ਸਸਤੀਆਂ ਮਿਲ ਜਾਣ ਪਰ ਵਧੀਆ ਕੁਆਲਿਟੀ ਦੀ ਮਿਲ ਜਾਣ
0: ਜੀ,
1: ਉਹਨਾਂ ਵਾਸਤੇ ਅਸੀਂ ਇੱਕ ਵੈਲਿਊ ਪੈਕੇਜ ਲੈ ਕੇ ਆਏ ਹਾਂ। ਸੋ ਵੈਲਿਊ ਪੈਕੇਜ ਕੀ ਕਰਦੇ ਹਾਂ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਨੂੰ ਚੂਜ਼ ਕਰਨ ਲਈ ਫਰੇਮ ਦੀ ਆਪਸ਼ਨ ਦਿੰਦੇ ਹਾਂ। ਤਕਰੀਬਨ 700 ਤੋਂ 800 ਫਰੇਮ ਸਾਡੇ ਕੋਲ ਲੱਗਾ, ਇਹਦੇ 'ਚ ਲੇਡੀਜ਼ ਦੇ, ਜੈਂਟਸ ਦੇ, ਬੱਚਿਆਂ ਦੇ ਹਰ ਕਿਸਮ ਦੇ ਫਰੇਮ ਹੈਗੇ ਨੇ, ਔਰ ਇਹ ਬ੍ਰਾਂਡਡ ਫਰੇਮ ਨੇ। ਇਹ 'ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਵਾ, ਰੂਟਸ, ਆਈਜ਼ੋਡ, ਇਹ ਸਾਰੇ ਦੇ ਸਾਰੇ ਫਰੇਮ ਤਕਰੀਬਨ $300 ਦੀ ਰੇਂਜ 'ਚ ਨੇ। ਸੋ ਵੈਲਿਊ ਪੈਕੇਜ 'ਚ ਇੱਕ ਤਾਂ ਫਰੇਮ ਤੁਹਾਨੂੰ ਦਿੱਤਾ ਜਾਂਦਾ ਹੈ, ਦੂਜਾ ਤੁਹਾਨੂੰ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸ ਇਹ ਵੀ ਦਿੱਤੇ ਜਾਂਦੇ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ, ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ। ਅਤੇ ਜੇ ਤੁਸੀਂ ਦੂਰ ਨੇੜੇ ਦੇ ਇਕੱਠੀ ਐਨਕ ਲੈਣੀ ਹੈ ਤਾਂ ਐਸੀਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਸਾਡੇ ਕੋਲ, $300 ਦੀ ਕੀਮਤ ਦੇ ਲੈਂਸਿਸ ਨੇ ਅਤੇ $300 ਦੀ ਕੀਮਤ ਦਾ ਫਰੇਮ। $600 ਵਾਲਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 'ਚ ਦੇ ਰਹੇ ਹਾਂ
0: ਜੀ ਜੀ।
1: ਉਸ ਤੋਂ ਬਾਅਦ ਜੇ ਅਸੀਂ ਆਪਣੇ ਗਲਾਸਿਸ ਦੇ ਉੱਤੇ ਕੋਈ ਵੀ ਕੋਟਿੰਗ ਐਡ ਕਰਵਾਉਣੀਆਂ ਨੇ ਤਾਂ ਸਾਰੀਆਂ ਦੀ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਅਤੇ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਕੋਲ 2 ਪੇਅਰ ਹੋਣ, ਜਿਹੜਾ ਇੱਕ ਘਰ ਰੱਖ ਲਈਏ ਇੱਕ ਆਫਿਸ, ਅਤੇ ਪਹਿਲੇ ਪੇਅਰ 'ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ 'ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫਰੀ ਹੈ। ਸੋ ਇਹ ਡੀਲਾਂ ਲੈਣੀਆਂ ਨੇ ਤਾਂ ਜ਼ਰੂਰ ਪਹੁੰਚੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ, 35 ਰੈਜ਼ੋਲਿਊਸ਼ਨ ਡਰਾਈਵ, ਬਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਨੰਬਰ ਇੱਕ ਵਾਰੀ ਫਿਰ 905-460-8888। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ, ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ,

0: ticketmaster.ca ਤੁਹਾਨੂੰ ਅਸੀਂ ਦੱਸ ਰਹੇ ਹਾਂ ਅੱਜ ਸ਼ਾਮਾਂ ਤੱਕ ਵਿਹਲੀਆਂ ਕਰ ਦਿਓ ਸਾਰੀਆਂ ਟਿਕਟਾਂ ਵੀਰ ਮੇਰਿਓ ਔਰ ਮੈਂ ਵੀ ਕੱਲ੍ਹ ਕਹਾਂ ਹੰਸ ਭਾਈ ਨੂੰ ਭਾਅ ਜੀ ਦੇਖ ਲਓ ਤੁਹਾਡਾ ਵੈਲਕਮ ਕਰ ਰਹੇ ਸਾਰੇ ਜਣੇ ਔਰ ਟਿਕਟਾਂ ਸਾਰੀਆਂ ਤਕਰੀਬਨ ਸੋਲਡ ਆਊਟ ਹੋ ਗਈਆਂ ਥੋੜ੍ਹੀਆਂ ਜਿਹੀਆਂ ਰਹਿ ਗਈਆਂ ਉਹ ਵੀ ਲੈ ਲਓ ਤੁਸੀਂ ਵੀਰ ਮੇਰਿਓ ਤੁਹਾਡਾ ਬਹੁਤ ਬਹੁਤ ਥੈਂਕ ਯੂ ਔਰ ਇਹ ਐਸੀ ਖੂਬਸੂਰਤ ਨਾਈਟ ਹੋਏਗੀ ਕਿਉਂਕਿ ਬੜੀਆਂ ਚੀਜ਼ਾਂ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਕਿ ਤੁਸੀਂ ਉੱਥੇ ਬੈਠ ਕੇ ਸੁਣ ਕੇ ਹੀ ਤੁਹਾਡੇ ਮਨ ਨੂੰ ਰਿਲੈਕਸ ਮਿਲ ਸਕਦੀ ਹੈ ਬਾਡੀ ਨੂੰ ਰਿਲੈਕਸ ਕਰਨ ਵਾਸਤੇ ਅਸੀਂ ਆਊਟਿੰਗ ਕਰਦੇ ਹਾਂ ਵਕੇਸ਼ਨ 'ਤੇ ਜਾਂਦੇ ਹਾਂ ਇੱਕ ਮਿਊਜ਼ਿਕ ਐਸੀ ਚੀਜ਼ ਹੈ ਜਿਹੜੀ ਤੁਹਾਡੇ ਬ੍ਰੇਨ ਨੂੰ ਰਿਲੈਕਸ ਕਰ ਦਿੰਦੀ ਹੈ ਮਿਊਜ਼ਿਕ ਐਸਾ ਹੋਣਾ ਚਾਹੀਦਾ ਜਿਹੜਾ ਕਿ ਕੱਲ੍ਹ ਨਾਈਟ ਹੋ ਰਹੀ ਆ ਹੰਸ ਰਾਜ ਹੰਸ ਸਾਹਿਬ ਦੀ ਔਰ ਟਿਕਟਾਂ ticketmaster.ca ਦੇ ਨੀਲਮ ਜੀ ਕੀ ਹਾਲ ਚਾਲ ਹੈ
1: I'm very good, thank you sir. ਤੁਸੀਂ ਸੁਣਾਓ
0: ਬਹੁਤ ਅੱਛੇ ਜੀ ਬੜੀ ਲੇਟ ਹੋ ਗਈ ਅੱਜ ਕੀ ਗੱਲ
1: ਮੈਨੂੰ ਸਵੇਰੇ ਯਾਦ ਸੀ ਤੇ ਮੈਂ ਤੁਹਾਡੀ ਕੋ ਚੂਹੇ ਮਾਰਨ ਵਾਲੀ ਗੱਲ ਵੀ ਸੁਣਦੀ ਪਈ ਸੀ ਉਦੋਂ ਵੀ ਯਾਦ ਸੀ ਮੈਂ ਕਿਹਾ ਮੈਂ ਹੁਣੀ ਕਰਦੀ ਏਦਾਂ
0: ਨੂੰ ਤੁਸੀਂ ਕਦੇ ਚੂਹੇ ਦਾ ਨਹੀਂ ਮਾਰਨ ਚਲੇ ਗਏ ਕਦੇ ਆਪ ਹੀ ਹੈ ਕਦੇ ਆਪ ਹੀ ਭੱਜ ਗਿਆ ਉਹ ਚੂਹੇ ਮਾਰਨ
1: ਸੁਣਦੇ ਪਈ ਸੀ ਨਹੀਂ ਉਹ ਮੈਂ ਕੱਲ ਜਾਣਾ ਤੁਸੀਂ ਉਧਰ ਚੱਲਿਆ
0: ਕੋਈ ਅੱਛਾ ਠੀਕ ਹੈ ਜੀ ਜੀ ਕੀ ਕਹਿਣਾ ਚਾਹੋਗੇ ਨੀਲਮ ਜੀ
1: ਨਥਿੰਗ ਮੱਚ ਦੇਖੋ ਐਜ਼ ਆਈ ਸੈਡ ਕਿ ਟਾਈਮ ਦੀ ਬਹੁਤ ਸ਼ੋਰਟ ਹੈ ਗਿਆ ਹੁਣ ਤਾਂ ਲੇਟ ਹੋ ਗਿਆ ਤੇ ਆਪਾਂ ਜਲਦੀ ਜਲਦੀ ਕੋਈ ਵੀ ਕਿਸੇ ਵੀ ਸਬਜੈਕਟ ਤੇ ਗੱਲ
0: ਰੇਡੀਓ ਹੀ ਤੁਹਾਡਾ ਤੁਸੀਂ ਕੱਲ ਕਰ ਲਿਓ ਫੋਨ ਫਿਰ ਕਿਹੜੀ ਗੱਲ ਆ
1: ਚਲੋ ਕੋਈ ਨਹੀਂ ਅੱਜ ਘੱਟ ਬੋਲ ਦਿੰਨੇ
0: ਆ ਹਾਂ ਕੱਲ ਦੁਬਾਰਾ ਗੱਲ
1: ਕਰੀ ਓਕੇ ਚਲੋ ਠੀਕ ਆ ਆਲਰਾਈਟ ਨੀਲਮ ਮਾਰਗੇਜ ਬ੍ਰੋਕਰ ਮਾਰਗੇਜ ਕੁਈਨ ਮਾਰਗੇਜ ਅਲਾਈਸ ਐਨੀ ਕਾਈਂਡ ਆਫ ਮਾਰਗੇਜ ਸਰਵਿਸਿਸ ਕਾਲ ਮੀ ਥੈਂਕ ਯੂ
0: ਨਹੀਂ ਬਸ
1: ਔਰ ਤੁਸੀਂ ਆਪੇ ਕੇ ਕੱਲ ਕਰ ਲਿਓ
0: ਨਹੀਂ ਨਹੀਂ ਇੰਨਾ ਨਹੀਂ ਥੋੜਾ ਜਿਹਾ ਮੈਸੇਜ ਦਿਓ ਪ੍ਰੋਪਰ ਤੁਸੀਂ ਇਦਾਂ ਕਰੋ ਤੁਸੀਂ ਅੱਜ ਨਾ ਮੈਨੂੰ ਲਾਈਨ ਆਫ ਕ੍ਰੈਡਿਟ ਬਾਰੇ ਜਾਣਕਾਰੀ ਦਿਓ ਬਾਕੀ ਗੱਲਾਂ ਕੱਲ ਕਰ ਲਾਂਗੇ ਨੋ ਪ੍ਰੋਬਲਮ
1: ਆਪਾਂ ਛੋਟੀ ਇੱਕ ਹੋਰ ਟੌਪਿਕ ਤੇ ਗੱਲ ਕਰਦੇ ਆ
0: ਜੀ ਜੀ
1: ਪੀਪਲ ਟੇਕ ਕੇਅਰ 5 ਇਅਰਸ ਦੀ ਟਰਮ ਲੈ ਕੇ ਕਿ ਆਪਾਂ ਇਹ ਸੋਚ ਕੇ ਕਿ 5 ਸਾਲਾਂ ਨੂੰ ਸਾਨੂੰ ਕੋਈ ਵਰੀ ਨਹੀਂ ਹੈ ਅਸੀਂ ਰੇਟ ਹੈ ਜਿਹੜੇ ਸਟੇਬਲ ਹੈ ਉਹਦੇ 'ਚ ਸਾਨੂੰ ਕੁਝ ਨਹੀਂ ਚਾਹੀਦਾ ਫਿਕਸ ਰੇਟ ਇਜ਼ ਨਾਟ ਨੈਸੈਸਰਲੀ ਕਿ ਤੁਹਾਡੇ ਲਈ ਉਹ ਸਟੇਬਿਲਿਟੀ ਤੁਹਾਨੂੰ ਚਾਹੀਦੀ ਹੈ ਯੂ ਨੀਡ ਅ ਫਲੈਕਸੀਬਿਲਿਟੀ ਸਪੋਜ਼ਿੰਗਲੀ ਇਨ ਅ ਕਪਲ ਆਫ ਇਅਰਸ ਤੁਸੀਂ ਆਪਣੇ ਕੁਝ ਘਰ ਤੋਂ ਪੈਸੇ ਕਢਾਉਣੇ ਆ ਜਾਂ ਕੋਈ ਬੰਦਾ ਬਿਮਾਰ ਸ਼ਮਾਰ ਹੋ ਗਿਆ ਅਗਰ ਫਾਈਨੈਂਸ਼ੀਅਲ ਕ੍ਰਾਈਸਿਸ ਆ ਜਾਂਦੇ ਆ ਔਰ ਤੁਸੀਂ ਕਿਸੇ ਵੀ ਤਰੀਕੇ ਨਾਲ ਕੋਈ ਪੈਸੇ ਚਾਹੀਦੇ ਹੀ ਚਾਹੀਦੇ ਜਾਂ ਘਰ ਸੈਲ ਕਰਨਾ ਪੈ ਗਿਆ ਤਾਂ ਜਿਹੜੀ ਪੈਨਲਟੀ ਕੈਨ ਬੀ ਵੈਰੀ ਹੈਵੀ 30-40 ਹਜ਼ਾਰ ਦੇ ਵਿੱਚ ਵੀ ਤੁਹਾਨੂੰ ਪੈਨਲਟੀ ਪੈ ਸਕਦੀ ਹੈ ਡਿਪੈਂਡਿੰਗ ਅਪਨ ਦਾ ਅਮਾਉਂਟ ਐਂਡ ਦਾ ਰੈਸਟ ਆਫ ਦਾ ਟਰਮ
0: ਠੀਕ ਹੈ
1: ਸੋ ਬਿਫੋਰ ਤੁਸੀਂ ਜਿਹੜੀ ਕਿਤੇ ਵੀ ਫਿਕਸ ਤੇ ਸਾਈਨ ਕਰੋ ਕਮਿਟਮੈਂਟ ਆਉਂਦੀ ਤੁਹਾਨੂੰ ਆਉਂਦੀ ਹੈ ਕਿ ਚਲੋ 5 ਸਾਲ ਦੀ ਟਰਮ ਤੇ ਸਾਈਨ ਕਰ ਦੋ ਡੋਂਟ ਜਸਟ ਸਾਈਨ ਇਟ ਥਿੰਕ ਅਬਾਊਟ ਕਿ ਰੇਟ ਇਜ਼ ਨਾਟ ਦੀ ਸਟ੍ਰੈਟਜੀ ਐਕਚੁਅਲੀ ਮਾਰਗੇਜ ਇਜ਼ ਅਬਾਊਟ ਸਟ੍ਰੈਟਜੀ ਨਾਟ ਜਸਟ ਦ ਰੇਟਸ ਸੋ ਉਸ ਚੀਜ਼ ਦਾ ਧਿਆਨ ਫੋਕਸ ਕਰਿਆ ਕਰੋ ਕਿ ਜੇ ਆਪਾਂ ਫਿਊਚਰ ਦੇ ਵਿੱਚ ਸਾਡੀ ਜਿਹੜੀ ਪਲਾਨ ਆ ਆਪਸ਼ਨਸ ਕੀ ਨੇ ਪੈਨਲਟੀ ਆ ਤੇ ਜਾਂ ਫਿਰ ਅਸੀਂ ਚਲੋ ਜੋ ਹੋਏਗਾ ਦੇਖੀ ਜਾਏਗੀ ਇਫ ਯੂ ਕੈਨ ਅਫੋਰਡ ਇਟ ਔਰ ਤੁਹਾਨੂੰ ਜੇ 5 ਸਾਲਾਂ ਚ ਕੁਛ ਵੀ ਨਹੀਂ ਕਰਾਉਣਾ ਇਹਨਾਂ ਚ ਕੋਈ ਚੀਜ਼ ਵੀ ਨਹੀਂ ਚਾਹੀਦੀ ਦੈਨ ਯੈਸ ਆਫ ਕੋਰਸ ਯੂ ਕੈਨ ਗੋ ਫੋਰ ਫਿਕਸ ਹਾਊਐਵਰ ਚਾਂਸਿਸ ਆਰ ਰੇਟਸ ਆਰ ਗੋਇੰਗ ਗੋ ਅਪ ਕਮਿੰਗ ਸੂਨ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਨੇ ਉਧਰ US ਵਾਲੇ ਦੇ ਰੇਟ ਵਧਾਤੇ ਆ ਤਾਂ ਤੁਹਾਨੂੰ ਪਤਾ ਜੇ ਅਮਰੀਕਾ ਨਿੱਛ ਮਾਰਦਾ ਤਾਂ ਇੱਧਰ ਜ਼ੁਕਾਮ ਹੋ ਹੀ ਜਾਂਦਾ ਕੈਨੇਡਾ ਨੂੰ ਤੇ ਐਨੀਥਿੰਗ ਟੂ ਡੂ ਵਿਦ ਮਾਰਗੇਜ ਵੈਦਰ ਇਟਸ ਅ ਫਸਟ ਮਾਰਗੇਜ ਸੈਕਿੰਡ ਮਾਰਗੇਜ ਪ੍ਰਾਈਵੇਟ ਮਾਰਗੇਜ ਅੱਜ ਦੀ ਅੱਜ ਫੰਡਸ ਚਾਹੀਦੇ ਆ ਐਨੀਥਿੰਗ ਘਰ ਚੋਂ ਐਕੁਟੀ ਕਢਾਉਣੀ ਆ ਲਾਈਨ ਆਫ ਕ੍ਰੈਡਿਟ ਬਣਾਉਣੀ ਆ ਬਣਾ ਕੇ ਰੱਖਣੀ ਆ ਕਿਉਂਕਿ ਕੱਲ੍ਹ ਨੂੰ ਘਰਾਂ ਦੇ ਮੰਨ ਲਓ ਪ੍ਰਾਈਸ ਡਿੱਗ ਪਏ ਅੱਜ ਤੁਹਾਡੇ ਕੋਲ ਐਕੁਟੀ ਹੈਗੀ ਆ ਤੇ ਬਣਾ ਕੇ ਰੱਖ ਲਓ ਜੇ ਕੱਲ੍ਹ ਨੂੰ ਐਕੁਟੀ ਹੀ ਖਤਮ ਹੋ ਗਈ ਤਾਂ ਯੂ ਵੋਂਟ ਬੀ ਏਬਲ ਟੂ ਡੂ ਇਟ
0: ਸੋ
1: ਮਾਰਗੇਜ ਬ੍ਰੋਕਰ ਮਾਰਗੇਜ ਅਲਾਈਸ ਮਾਰਗੇਜ ਕੁਈਨ
0: ਨੰਬਰ
1: 647-739-8710
0: ਨੰਬਰ ਇੱਕ ਵਾਰੀ ਜੀ
2: 7 ਨੇ ਸਾਡੇ ਕੋਲ ਜਿਹਦੇ ਨਾਲ ਅੱਖ ਦਾ ਹਰ ਇੱਕ ਕੋਨਾ ਚੈੱਕ ਕਰਦੇ ਹਾਂ ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਡਿਜੀਟਲੀ ਤੁਹਾਨੂੰ ਇੱਕ ਡਿਸਪਲੇ ਸਕਰੀਨ ਦੇ ਉੱਤੇ ਦਿਖਾਉਂਦੇ ਨੇ ਸਮਝਾਉਂਦੇ ਨੇ ਵੀ ਅੱਖ 'ਚ ਕੋਈ ਪ੍ਰੋਬਲਮ ਚੱਲ ਰਹੀ ਹੈ ਤੇ ਕੀ ਪ੍ਰੋਬਲਮ ਚੱਲ ਰਹੀ ਹੈ ਤੇ ਉਹਦਾ ਕੀ ਹੱਲ ਹੈ ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਵਾਉਣਾ ਤਾਂ ਜ਼ਰੂਰ ਸਾਨੂੰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ 905-460-8888 ਤੇ ਜਿਨ੍ਹਾਂ ਨੇ ਗਲਾਸਿਸ ਬਣਵਾਉਣੇ ਨੇ ਸਾਰੇ ਹੀ ਵਧੀਆ ਬ੍ਰਾਂਡਿਡ ਫੇਮ ਸੇਲ ਦੇ ਉੱਤੇ ਚੱਲ ਰਹੇ ਨੇ ਰੇਵਨ ਦੇ ਲੈਣੇ ਹੋਣ ਅਰਮਾਨੀ ਦੇ ਮਾਈਕਲ ਕੋਰਸ ਦੇ ਕੇਟਸਪੇਟ ਦੇ ਕੋਚ ਦੇ ਇਹ ਸਾਰੇ ਦੇ ਸਾਰੇ ਬ੍ਰਾਂਡਿਡ ਫੇਮ ਫਲੈਟ 50% ਆਫ ਨੇ। ਟੋਮ ਹਿਲ ਫਿਗਰ, ਕੈਲਵਿਨ ਕਲਾਈਨ, ਫੈਂਡੀ ਅਤੇ ਵੈਲੰਟੀਨੋ ਦੇ ਫਰੇਮ ਇਹ ਫਲੈਟ 75% ਆਫ ਨੇ। ਅਤੇ ਨਾਲ ਦੀ ਨਾਲ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਵਰ, ਰੂਟਸ, ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਤੁਹਾਨੂੰ ਫਲੈਟ 90% ਆਫ ਦਿੱਤੇ ਜਾ ਰਹੇ ਨੇ। $299 ਦਾ ਫਰੇਮ ਹੈ ਜੀ, 90% ਆਫ ਕਰਕੇ ਸਿਰਫ $29 'ਚ ਦਿੱਤਾ ਜਾ ਰਿਹਾ। ਸੋ ਇਹ ਡੀਲਾਂ ਲੈਣੀਆਂ ਨੇ ਤਾਂ ਜ਼ਰੂਰ ਵਿਜ਼ਿਟ ਕਰੋ ਸਪੈਕਸ ਐਕਸਪ੍ਰੈਸ ਨੂੰ, 35 ਰੈਜ਼ੋਲਿਊਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ। ਅਤੇ ਨੰਬਰ ਸਾਡਾ 905-460-8888। ਅਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ। ਸੋ 905-460-8888, 905-460-8888।
0: ਬੜੀ ਮਿਹਰਬਾਨੀ ਜੀ, ਥੈਂਕ ਯੂ ਵੈਰੀ ਮਚ ਜੀ। ਹਰਪ੍ਰੀਤ ਜੀ, ਕੀ ਹਾਲ ਚਾਲ ਹੈ?
3: ਥੈਂਕ ਯੂ ਸੋ ਮਚ ਹਰਜੀਤ ਜੀ। ਸੋ ਲਾਸਟ ਦੇ ਵਿੱਚ ਆਪਾਂ ਜ਼ਰੂਰ ਵਾਇੰਡ ਅਪ ਕਰ ਦਈਏ ਸਾਡੇ ਲਿਸਨਰਸ ਹੈਗੇ ਆ, ਜਿੰਨੇ ਵੀ ਇੰਸ਼ੋਰੈਂਸ ਪਲਾਨਸ ਦੀ ਆਪਾਂ ਗੱਲ ਕੀਤੀ ਆ, ਸਪੈਸ਼ਲੀ ਲਾਈਫ ਇੰਸ਼ੋਰੈਂਸ ਦੇ ਡਿਫਰੈਂਟ ਡਿਫਰੈਂਟ ਪਲਾਨਸ ਦੀ ਗੱਲ ਕੀਤੀ ਆ। ਅਗਰ ਨਾਨ ਮੈਡੀਕਲ ਕੰਸਰਨ, ਮੈਡੀਕਲ ਕੰਸਰਨ, ਸੋ ਕੋਈ ਵੀ ਇੱਦਾਂ ਦੇ ਇਸ਼ੂਜ਼ ਹੋਣ, ਜ਼ਰੂਰ ਤੁਸੀਂ ਸਾਡੇ ਨਾਲ ਇੱਕ ਵਾਰੀ ਗੱਲ ਕਰ ਸਕਦੇ ਹਾਂ। ਇਸ ਤੋਂ ਇਲਾਵਾ ਬਹੁਤ ਸਾਰੇ ਸਾਡੇ ਲਿਸਨਰਸ ਹੋਣਗੇ ਜਿਨ੍ਹਾਂ ਦੇ ਰਿਲੇਟਿਵ ਫਰੈਂਡ ਸਰਕਲ ਤੋਂ ਉਹਨਾਂ ਦੇ ਪੇਰੈਂਟਸ ਐਜ਼ ਆ ਵਿਜ਼ਿਟਰ ਇੱਥੇ ਆਏ ਹੈਗੇ ਆ ਜਾਂ ਆਉਣ ਵਾਲੇ ਦਿਨਾਂ ਦੇ ਵਿੱਚ ਆ ਰਹੇ ਆ, ਮੇਕ ਸ਼ੋਰ ਉਹਨਾਂ ਦੇ ਆਉਣ ਤੋਂ ਪਹਿਲਾਂ ਕਵਰੇਜ ਕਰਵਾਓ। ਆਪਾਂ ਵੈਸੇ ਹਰ ਵੀਕ ਇਹਦੇ ਬਾਰੇ ਗੱਲ ਕਰਦੇ ਹਾਂ, ਬਟ ਸਟਿਲ ਸਾਨੂੰ ਬਾਅਦ ਵਿੱਚੋਂ ਬਹੁਤ ਸਾਰੀਆਂ ਇੱਦਾਂ ਦੀਆਂ ਕਾਲਸ ਆਉਂਦੀਆਂ ਆ ਜਿਨ੍ਹਾਂ ਦੇ ਵਿੱਚ ਆਲਰੇਡੀ ਪਰਸਨ ਇੱਥੇ ਹੁੰਦਾ ਆ ਜਿਨ੍ਹਾਂ ਨੂੰ ਮੈਡੀਕਲ ਇਸ਼ੂਜ਼ ਆ ਚੁੱਕੇ ਹੁੰਦੇ ਆ, ਤੇ ਫਿਰ ਉਸ ਟਾਈਮ ਦੇ ਉੱਪਰ ਆਪਾਂ ਕਹਿੰਦੇ ਹਾਂ ਕਿ ਹੁਣ ਰਾਈਟ ਵੇ ਪਾਲਿਸੀ ਕਰ ਦਿਓ। ਇੱਦਾਂ ਨਹੀਂ ਹੁੰਦਾ। ਸੋ ਇੰਸ਼ੋਰੈਂਸ ਕੰਪਨੀਜ਼ ਦੇ ਵਿੱਚ ਅਗਰ ਕੋਈ ਬੰਦਾ ਕੈਨੇਡਾ ਦੇ ਵਿੱਚ ਲੈਂਡ ਹੋ ਚੁੱਕਾ ਆ ਤਾਂ ਪਾਲਿਸੀਜ਼ ਦੇ ਵਿੱਚ ਵੇਟਿੰਗ ਪੀਰੀਅਡ ਹੁੰਦਾ। ਸੋ ਅਗਰ ਤਾਂ ਉਹਨਾਂ ਨੂੰ 1 ਮਹੀਨੇ ਤੋਂ ਘੱਟ ਹੋਇਆ ਤਾਂ 48 ਘੰਟੇ ਦਾ ਵੇਟਿੰਗ ਆ, 1 ਮਹੀਨੇ ਤੋਂ ਜ਼ਿਆਦਾ ਹੋ ਗਿਆ ਇੱਥੇ ਆਇਆਂ ਨੂੰ ਤਾਂ ਫਿਰ 7 ਤੋਂ 8 ਦਿਨ ਦਾ ਵੇਟਿੰਗ ਆ। ਜੇ ਤੁਹਾਡੇ ਕੋਲ ਪਹਿਲਾਂ ਪਾਲਿਸੀ ਹੈਗੀ ਵੀ ਸੀਗੀ ਐਂਡ ਉਹਦੇ ਵਿੱਚ ਸਿਰਫ 1 ਦਿਨ ਦਾ ਗੈਪ ਜਾਂ ਕੁਛ ਘੰਟਿਆਂ ਦਾ ਗੈਪ ਵੀ ਪੈ ਗਿਆ ਤਾਂ ਵੀ ਉਹ 7 ਜਾਂ 8 ਦਿਨ ਵਾਲੇ ਵੇਟਿੰਗ ਪੀਰੀਅਡ ਦੇ ਵਿੱਚ ਤੁਸੀਂ ਜਾਣਾ ਹੈਗਾ ਆ, ਕਿਉਂਕਿ ਜਦੋਂ ਗੈਪ ਪੈ ਜਾਵੇ ਤਾਂ ਇੰਸ਼ੋਰੈਂਸ ਕੰਪਨੀ ਦੇ ਲਈ ਜਿਹੜੀ ਪੁਰਾਣੀ ਪਾਲਿਸੀ ਹੈਗੀ ਉਹਦੀ ਕੋਈ ਐਗਜ਼ਿਸਟੈਂਸ ਨਹੀਂ ਹੁੰਦੀ।
0: ਠੀਕ ਹੈ।
3: ਇਸ ਕਰਕੇ ਰੈਦਰ ਦੈਨ ਆਪਾਂ ਇਹਨਾਂ ਚੀਜ਼ਾਂ ਦੀ ਵੇਟ ਕਰੀਏ, ਜਦੋਂ ਤੁਹਾਨੂੰ ਪਤਾ ਹੀ ਹੈ ਕਿ ਜਿਨ੍ਹਾਂ ਨੇ ਵੀ ਆਉਣਾ ਹੈਗਾ ਆ ਉਹਨਾਂ ਨੇ 1-2 ਦਿਨ ਦੇ ਵਿੱਚ, ਹਫ਼ਤੇ 'ਚ 10 ਦਿਨ 'ਚ ਆਉਣਾ ਆ, ਤਾਂ ਜ਼ਰੂਰ ਤੁਸੀਂ ਪਹਿਲਾਂ ਹੀ ਕਾਲ ਕਰੋ ਤਾਂ ਕਿ ਉਹਨਾਂ ਦੀ ਰਸਤੇ ਦੇ ਵਿੱਚ ਵੀ ਕਵਰੇਜ ਹੋਵੇ ਤੇ ਇੱਥੇ ਉੱਤਰ ਦੇ ਸਾਰੋ ਕਵਰ ਹੋਣ।
0: ਠੀਕ ਹੈ।
3: ਜਿਨ੍ਹਾਂ ਦੀਆਂ ਪਾਲਿਸੀਜ਼ ਆਲਰੇਡੀ ਐਕਸਪਾਇਰ ਹੋਣ ਦੇ ਨੇੜੇ ਆ, ਜ਼ਰੂਰ ਨੋਟੀਫਿਕੇਸ਼ਨ ਵੱਲ ਧਿਆਨ ਦਿਆ ਕਰੋ। ਕੁਛ ਕੰਪਨੀਜ਼ ਨੋਟੀਫਿਕੇਸ਼ਨ ਭੇਜਦੀਆਂ, ਕੁਛ ਕੰਪਨੀਜ਼ ਨਹੀਂ ਵੀ ਭੇਜਦੀਆਂ, ਬਟ ਐਜ਼ ਅ ਕਲਾਇੰਟ ਤੁਹਾਡੀ ਰਿਸਪੋਂਸੀਬਿਲਟੀ ਬਣਦੀ ਹੈ ਕਿ ਤੁਸੀਂ ਜ਼ਰੂਰ ਧਿਆਨ ਦਿਓ ਕਿ ਸਾਡੇ ਜਿਨ੍ਹਾਂ ਦੀ ਵੀ ਆਪਾਂ ਪਾਲਿਸੀ ਕਰਵਾਈ ਉਹ ਕਦੋਂ ਐਕਸਪਾਇਰ ਹੋਣੀ ਹੈ।
0: ਠੀਕ ਹੈ।
3: ਐਕਸਪਾਇਰ ਹੋਣ ਤੋਂ 1 ਦਿਨ ਪਹਿਲਾਂ ਵੀ ਤੁਸੀਂ ਅੱਗੇ ਐਕਸਟੈਂਡ ਕਰਵਾ ਲਓ, ਕੋਈ ਵੇਟਿੰਗ ਪੀਰੀਅਡ ਨਹੀਂ ਹੋਊਗਾ। ਬਟ ਜੇ 1 ਦਿਨ ਤੋਂ ਮਤਲਬ ਕੁਛ ਘੰਟਿਆਂ ਦਾ ਵੀ ਫਰਕ ਪੈ ਗਿਆ ਤਾਂ ਵੇਟਿੰਗ ਪੀਰੀਅਡ 'ਚ ਜਾਓਗੇ। ਨੰਬਰ ਹੈਗਾ ਜੀ ਮੇਰਾ 416-8175-00, ਆਫਿਸ ਲੋਕੇਟਿਡ ਹੈਗਾ ਮੈਕਵੀਨ ਐਂਡ ਮੇਫੀਲਡ ਡਰਾਈਵ ਦੇ ਉੱਪਰ, 11675 ਮੈਕਵੀਨ ਡਰਾਈਵ, ਯੂਨਿਟ ਨੰਬਰ 6, ਟੌਪ ਚੋਇਸ ਇੰਸ਼ੋਰੈਂਸ ਆਫਿਸ। ਤੇ ਨੰਬਰ ਮੇਰਾ ਅਗੇਨ 416-8175-00।
0: ਬੜੀ ਮਿਹਰਬਾਨੀ ਹਰਪ੍ਰੀਤ ਜੀ, ਬੜੀ ਮਿਹਰਬਾਨੀ, ਥੈਂਕ ਯੂ। ਰਾਜਨ ਜੀ, ਅਖੀਰ ਤੇ ਨੰਬਰ ਵੀ ਦੇ ਦੋ ਸਰ, ਤੁਸੀਂ ਵੀ ਆਪਣਾ
2: ਨੰਬਰ ਦੇ ਦਈਏ ਜਿਹਨਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ। 905-460-8888, 905-460-8888।
0: ਬੜੀ ਮਿਹਰਬਾਨੀ ਰਾਜਨ ਜੀ। ਔਰ ਹੰਸ ਰਾਜ ਹੰਸ ਸਾਹਿਬ ਆਪਣੇ ਸ਼ਹਿਰ ਟੋਰਾਂਟੋ ਬਰੈਂਪਟਨ 'ਚ ਪਹੁੰਚ ਗਏ ਆ ਜੀ, ਔਰ ਕੱਲ੍ਹ ਸ਼ਾਮ ਨੂੰ ਮਹਿਫਲਾਂ ਸਜਣਗੀਆਂ ਲਿਵਿੰਗ ਆਰਟ ਸੈਂਟਰ ਦੇ ਵਿੱਚ। ਟਿਕਟਾਂ ਥੋੜੀਆਂ ਜਿਹੀਆਂ ਰਹਿ ਗਈਆਂ, ਟਿਕਟਾਂ ticketmaster.ca

0: AM 530.
1: Wakey, wakey, wakey, wakey.
2: It's wake up time. It's wake up time.
1: Now is the time to wake up.
0: Crank up the radio. You're listening to the Dave Toddler Show, brought to you in part by Culture of Punjab.
3: ਭਾਈ ਸਾਹਿਬ, ਜ਼ਿੰਦਗੀ ਦਾ ਕੋਈ ਭਰੋਸਾ ਨਹੀਂ, ਇਸ ਕਰਕੇ ਹੱਥ ਦੇ ਵਿੱਚ ਇੰਸ਼ੋਰੈਂਸ ਪਾਲਿਸੀ ਹੋਣੀ ਬਹੁਤ ਜ਼ਰੂਰੀ ਹੈ।
4: ਤਾਂ ਇਸ ਲਈ ਅੱਜ ਹੀ ਹਰਪ੍ਰੀਤ ਸੈਣੀ ਨੂੰ ਮਿਲੋ। ਇਹਨਾਂ ਕੋਲ ਨੇ ਸਪੈਸ਼ਲ ਲਾਈਫ ਇੰਸ਼ੋਰੈਂਸ ਪਲਾਨਸ ਵਿਦ ਇਨਵੈਸਟਮੈਂਟ ਆਪਸ਼ਨਸ। ਤੁਹਾਨੂੰ ਸਿਰਫ 10 ਸਾਲ ਜਾਂ 20 ਸਾਲ ਲਈ ਪੇ ਕਰਨ ਦੀ ਲੋੜ ਹੈ, ਤੇ ਇਹਨੇ ਨਾਲ ਹੀ ਤੁਸੀਂ ਪੂਰੀ ਲਾਈਫ ਕਵਰਡ ਹੋ। ਡਿਵੀਡੈਂਡਸ ਦੇ ਨਾਲ ਹਰ ਸਾਲ ਕੈਸ਼ ਵੈਲਿਊ ਗਰੋ ਕਰਦੀ ਹੈ ਤੇ ਕਵਰੇਜ ਇਨਕਰੀਜ਼ ਕਰਦੀ ਹੈ। ਵਧੇਰੀ ਜਾਣਕਾਰੀ ਲਈ ਕਾਲ ਹਰਪ੍ਰੀਤ ਸੈਣੀ 416-817-6500।
5: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ, ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ? ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
6: ਤਾਂ ਫਿਕਰ ਕਿਉਂ ਕਰਦੇ ਹੋ? ਨੀਲਮ ਸਜੋਵ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ।
5: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
6: ਇਹਨਾਂ ਕੋਲ ਨੇ ਏਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
5: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
6: ਅੱਜ ਹੀ ਕਾਲ ਕਰੋ ਨੀਲਮ ਸਜੋਵ ਨੂੰ
5: 647-739
3: ਮੈਂ ਕਿਹਾ ਕਿੱਥੇ ਜਾ ਰਹੀ ਹੈ?
7: 10 ਵਾਰੀ ਕਿਹਾ, ਪਿੱਛੋਂ ਹਾਕ ਨਾ ਮਾਰਿਆ ਕਰੋ। ਬ੍ਰੈਂਪਟਨ ਕੈਸ਼ ਐਂਡ ਕੈਰੀ ਚੱਲੀ ਸੀ।
3: ਬ੍ਰੈਂਪਟਨ ਕੈਸ਼ ਐਂਡ ਕੈਰੀ ਹੁਣ 60,000 ਸਕੁਅਰ ਫੀਟ ਤੇ ਮੂਵ ਹੋ ਗਿਆ।
8: 100 ਕੈਨੇਡੀ ਰੋਡ, ਬ੍ਰੈਂਪਟਨ। ਹਰ ਤਰ੍ਹਾਂ ਦੀ ਗ੍ਰੋਸਰੀ ਲਈ ਪਹੁੰਚੋ ਬ੍ਰੈਂਪਟਨ ਕੈਸ਼ ਐਂਡ ਕੈਰੀ, 416-700-9100।
9: ਸਾਡੇ ਬੈਂਕ ਸਾਡੀ ਆਣੀ ਬਲੈਕ ਲਿਸਟਡ।

0: ਹਰ ਪ੍ਰਕਾਰ ਦੇ ਸ਼ੀਸ਼ੇ ਅਤੇ ਵਿੰਡੋ ਆਦਿ ਲਈ ਰੀਤੀ ਗਲਾਸ ਐਂਡ ਵਿੰਡੋ, ਟੇਬਲ ਟਾਪ, ਫਰਨੀਚਰ ਗਲਾਸ, ਬਾਰ ਆਦਿ ਲਈ ਕਸਟਮ ਡਿਜ਼ਾਈਨਿੰਗ ਵੀ ਅਵੇਲੇਬਲ ਹੈ। ਰੀਤੀ ਗਲਾਸ ਹੁਣ ਵਾਸ਼ਰੂਮ ਦੇ ਸ਼ਾਵਰ ਨੂੰ ਸ਼ੀਸ਼ੇ ਦੀ ਦੀਵਾਰ ਅਤੇ ਡੋਰਸ ਨਾਲ ਬਹੁਤ ਹੀ ਖੂਬਸੂਰਤ ਬਣਾ ਦਿੰਦੇ ਹਨ। ਤੁਸੀਂ ਇਹਨਾਂ ਦਾ ਸ਼ੋਰੂਮ ਜ਼ਰੂਰ ਚੈੱਕ ਕਰੋ। ਰੀਤੀ ਗਲਾਸ ਐਂਡ ਵਿੰਡੋ 905-790-8335-790-8335 ਔਰ ਵਿਜ਼ਿਟ www.reetiglass.com।
1: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ?
2: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
1: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੂ ਟਰੱਕ ਸੇਲਸ ਤੇ।
3: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
1: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
3: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੂ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 647-581-9999। ਟਰੱਕ ਐਸੇ ਕਿ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
4: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
5: ਆ ਭੈਣੇ ਖਰੀਦ ਲਿਆ ਗਹਿਣੇ?
6: ਕਿੱਥੇ? ਛਾਣ ਲਿਆ ਸ਼ਹਿਰ ਦਾ ਕੋਨਾ ਕੋਨਾ, ਕਿਤੇ ਨਹੀਂ ਮਿਲਿਆ ਚੰਗਾ ਸੋਨਾ।
5: ਲੈ ਇਹ ਵੀ ਗੱਲ ਕੋਈ ਕਹਿਣਦੀ ਹੈ, ਸੋਨਾ ਤਾਂ ਸੋਨਾ ਹੀ ਹੁੰਦਾ, ਗੱਲ ਤਾਂ ਜਵੈਲਰੀ ਦੇ ਡਿਜ਼ਾਈਨ ਦੀ ਹੈ।
6: ਗੱਲ ਤਾਂ ਤੇਰੀ ਸਹੀ ਹੈ ਭੈਣ, ਕਿੱਥੋਂ ਮਿਲਣਗੇ ਗਹਿਣਿਆਂ ਦੇ ਸੋਨੇ ਡਿਜ਼ਾਈਨ?
7: ਜਨਕ ਜਵੈਲਰਸ, ਜਨਕ ਜਵੈਲਰਸ ਦੇ ਸਟੋਨ ਜਵੈਲਰੀ ਦੀ ਨਵੀਂ ਸ਼ਿਪਮੈਂਟ ਪਹੁੰਚ ਚੁੱਕੀ ਹੈ, ਜਿਹਦੇ ਵਿੱਚ ਤੁਹਾਨੂੰ ਐਂਟੀਕ ਜੜਾਉ ਤੇ ਕੁੰਦਨ ਸੈੱਟਸ, ਰਿੰਗਸ, ਬੈਂਗਲਸ ਤੇ ਲੇਟੈਸਟ ਡਿਜ਼ਾਈਨ ਦੇ ਡਿਜ਼ਾਈਨਰ ਇਅਰਿੰਗਸ ਵੀ ਮਿਲਣਗੇ।
4: ਜਨਕ ਜਵੈਲਰਸ, ਕਾਲ 905-230-8800।
8: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
9: ਵਿਸ਼ਨ ਵੈਨਿਟੀਜ਼ ਤੇ ਨਿਊ ਸ਼ਿਪਮੈਂਟ ਆ ਗਈ ਹੈ। ਬਾਥਰੂਮ ਵੈਨਿਟੀਜ਼ ਦੇ ਸਿਲੈਕਟਡ ਮਾਡਲਸ ਤੇ ਵੀ ਅਪ ਟੂ 60% ਆਫ। ਕੰਟ੍ਰੈਕਟਰਸ ਲਈ ਸਪੈਸ਼ਲ ਪ੍ਰਾਈਸਿਸ। ਇੰਨਾ ਹੀ ਨਹੀਂ, ਵੈਨਿਟੀਜ਼ ਦੀ ਪਰਚੇਸ ਤੇ ਸਿਲੈਕਟਡ ਰੇਂਜ ਆਫ ਮਿਰਰਸ ਫ੍ਰੀ। ਵਿਸ਼ਨ ਵੈਨਿਟੀਜ਼, ਡਿਕਸੀ ਐਂਡ ਡੇਰੀ ਦੇ ਬਿਲਕੁਲ ਨਜ਼ਦੀਕ। ਕਾਲ 905-671-1800, 905-671-1800।
10: ਕੰਡੀਸ਼ਨਸ ਅਪਲਾਈ।
0: ਇੰਡੀਅਨ ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
11: ਸੱਟਾਂ ਦੀਆਂ ਕਿੱਥੋਂ ਲਵਾ ਕੇ ਆਏ ਹੋ?
12: ਉਹ ਕੱਲ ਨਾ ਦਰਅਸਲ ਲੜਾਈ ਹੋ ਗਈ ਸੀ ਮੇਰੀ।
11: ਅੱਛਾ?
12: 10 ਬੰਦਿਆਂ ਨੇ ਮੈਨੂੰ ਫੜ ਲਿਆ।
11: ਓਹੋ, ਫਿਰ
12: ਮੈਨੂੰ ਜਦੋਂ ਕੁੱਟਣ ਲੱਗੇ ਨਾ, ਓਏ ਮੈਂ ਕਿਹਾ ਕੱਲਾ ਬੰਦਾ ਵੇਖ ਕੇ ਡਰਾਉਣੇ, ਓਏ ਓਏ ਹਿੰਮਤ ਹੈਗੀ ਤੇ ਕੱਲਾ ਕੱਲਾ ਆਓ।
11: ਤੇ ਫਿਰ ਕੀ ਹੋਇਆ?
12: ਫਿਰ ਕੱਲੇ ਕੱਲੇ ਨੇ ਕੁੱਟਿਆ।
11: ਫਿੱਟੇ ਮੂੰਹ ਤੇਰੇ।
13: Ladies and gentlemen, introducing from CHLO AM 530, the number one radio host in the world, Dave Tatla! From the Dave Tatla News Desk, locally covered, nationally connected.

0: गुड मॉर्निंग आफ्टरनून, वेलकम टू डेव टाडला शो। आज के प्रोग्राम में बहनों और भाइयों आप सबका स्वागत है। आशावादियां उम्मीद करते हैं तुहाडा अज दा दिन अच्छा गुजर रहा होवेगा। साडी कोशिश रहेगी 2 बजे तक नैशनल इंटरनेशनल खबरां नाल तुहानू जोड़ के रखिए, अगे चल के वधनों दूर तुहाडे लई पेश कीता जाएगा। हुण तो लैके 2 बजे तक साडे स्टूडियो दे नंबर रहणगे 9057990999। और डायरेक्टली चलते हैं खबरां वाल। सब तो पहला सानू दसिए डॉलर रामा दा जिहड़ा प्रॉफिट है 349.3 मिलियन डॉलर वध गया है। ईवन ईरान की लड़ाई के दौरान बाकी बिजनेस फर्क पिया पर इन्हां दा प्रॉफिट अगे ना वध चुका है। सुडान दे विच एक माइन सी जिहड़ी कलैप्स हो गई, डिग पई, 82 लोगों के मारे जाण दा खाशा है। रशियन ड्रोन ने स्ट्राइक किया, जिहड़ा युद्ध चल रहा यूक्रेन च, 5 लोगों की मौत हो गई। एक ड्राइवर नूं पुलिस ने गिरफ्तार किया है। फेटल बस कोलिशन इन एले। अपने लोकली बेलवल दे नेड़े पुलिस ने 3 मिलियन डॉलर दे कैनवस फड़े ने और 3-4 बंदियां नूं गिरफ्तार भी किया है। हुण तां अपने इत्थे मेन स्ट्रीम दे जिहड़े अखबार आ उन्हां च भी आ गया है कि लॉरेंस बिश्नोई ने किस तरह पुलिस नूं चिट्ठी भेजी, की कीता की नहीं कीता। कहना हम यहां राज करेंगे, तुम हमको रोक नहीं सकते। एक फ्रोजन बैरीज ने उन्होंने रिकॉल किया गया है, उसे कुछ वायरस वगैरह है। अलास्को होल रैसबेरी, ये 10 नवंबर तो पहला इसकी डेट है, सो ये रिकॉल किए गए ने। लो जी जाने आने पहले टिक्का जंक्शन का स्नेहा सुनो। टिक्का जंक्शन ले 6474294040 केटरिंग करानी है छोटी बड़े फंक्शन ले, नो प्रॉब्लम 6474294040। लाइव कुकिंग करानी है करे, नो प्रॉब्लम 6474294040। तुसी इनारे बैंकुट हॉल या लॉज में छोटी बड़ी पार्टी करनी है, नो प्रॉब्लम 6474294040 647-429-4040।
1: Culture of Punjab is sponsored by Airport Nissan. For the best deals in Brampton, come to Airport Nissan at the corner of Airport Road and Queen Street or call 905-791-4900.
2: ਹੁਣ ਟੈਂਟ ਕਰਵਾਉਣ ਲਈ ਲੁਧਿਆਣਾ ਜਾਣ ਦੀ ਲੋੜ ਨਹੀਂ, ਆਪਣੇ ਜਸ਼ਨ ਟੈਂਟਸ ਵਾਲੇ ਹੈ ਨਾ। ਕਿਸੇ ਵੀ ਫੰਕਸ਼ਨ ਨੂੰ ਬਣਾਓ ਸ਼ਾਨਦਾਰ
3: ਜਸ਼ਨ ਟੈਂਟਸ ਦੇ ਨਾਲ।
2: ਵਿਆਹ ਹੋਵੇ, ਬਰਥਡੇ ਪਾਰਟੀ,
3: ਕਾਰਪੋਰੇਟ ਇਵੈਂਟਸ ਜਾਂ ਕੋਈ ਵੀ ਖਾਸ ਮੌਕਾ,
2: ਸਾਡੇ ਕੋਲ ਮਿਲਣਗੇ ਫਰੇਮ ਟੈਂਟਸ, ਹਾਈ ਪੀਕ ਟੈਂਟਸ, ਫਲੇਅਰ ਟੌਪ ਟੈਂਟਸ ਅਤੇ ਪੌਪ ਅਪ ਟੈਂਟਸ।
3: ਇਸ ਤੋਂ ਇਲਾਵਾ ਕਿਰਾਏ ਤੇ ਅਵੇਲੇਬਲ ਨੇ ਟੇਬਲਸ, ਚੇਅਰਸ, ਫਲੋਰਿੰਗ ਅਤੇ ਪੋਰਟੇਬਲ ਵਾਸ਼ਰੂਮ।
2: ਘਰਾਂ ਅਤੇ ਟੈਂਟਾਂ ਲਈ ਪ੍ਰੋਫੈਸ਼ਨਲ ਲਾਈਟਿੰਗ ਦੀ ਸੁਵਿਧਾ ਵੀ, ਕੁਆਲਿਟੀ ਸਰਵਿਸ, ਵਾਜਬ ਰੇਟ ਅਤੇ ਸਮੇਂ ਸਿਰ ਡਿਲੀਵਰੀ। ਅੱਜ ਹੀ ਕਾਲ ਕਰੋ ਜਸ਼ਨ 416-294-2857
3: 416-294-2857।
2: ਜਸ਼ਨ ਟੈਂਟਸ, ਹਰ ਫੰਕਸ਼ਨ ਨੂੰ ਦਿਓ ਇੱਕ ਸ਼ਾਨਦਾਰ ਲੁੱਕ।
4: ਤਾਇਆ ਸਾਡਾ ਮੀਟ ਮੱਛੀ ਦਾ ਬੜਾ ਹੀ ਸ਼ੌਕੀਨ ਆ, ਕਹਿੰਦਾ ਪਾਰਟੀ ਵਿੱਚ ਨੌਨ ਵੈਜ ਸਪੈਸ਼ਲ ਹੋਣਾ ਚਾਹੀਦਾ। ਬਸ ਫੇ ਅਸੀਂ ਕਰਤਾ ਫੋਨ ਪੰਜਾਬੀ ਬਾਈ ਨੇਚਰ ਵਾਲਿਆਂ ਨੂੰ, ਉਹ ਘਰੇ ਆ ਕੇ ਲਾਈਵ ਕੁਕਿੰਗ ਕਰਕੇ ਗਏ। ਪੰਜਾਬੀ ਬਾਈ ਨੇਚਰ ਵਾਲਿਆਂ ਨੂੰ ਕਾਲ ਕਰਿਓ,
5: ਪੰਜਾਬੀ ਬਾਈ ਨੇਚਰ ਏਅਰਪੋਰਟ ਐਂਡ ਹੋਵੇ ਤੇ ਗੋ ਰੂਟ 9057944667।
0: I am Dev Tatla and you are not.
6: ਓਏ ਕਿਤਨੀ ਗੱਲਾਂ ਕਰਦੇ ਹੋ ਵੀ, ਗੱਡੀ ਲੈਣੀ ਹੈ ਕੋਈ ਆਲੂ ਪਿਆਜ਼ ਤੇ ਲੈਣੀ ਨਹੀਂ, ਤਾਂ ਜੇ ਗੱਡੀ ਲੈਣੀ ਹੋਵੇ ਉਹ ਵੀ ਬੈਸਟ ਪ੍ਰਾਈਸ, ਸੇਲ ਐਂਡ ਸਰਵਿਸ ਨਾਲ, ਤੇ ਏਅਰਪੋਰਟ ਨਿਸਾਨ। ਚੁੱਪ ਕਰਕੇ ਆਜੋ, ਨਵੀਂ ਜਾਂ ਪੁਰਾਣੀ ਗੱਡੀ ਲੈ ਆਜੋ। ਦੈਟਸ ਰਾਈਟ ਭਾਈ, ਏਅਰਪੋਰਟ ਨਿਸਾਨ, ਕਾਰਨਰ ਆਫ ਏਅਰਪੋਰਟ ਐਂਡ ਕੁਈਨ ਸਟਰੀਟ, 9057914900-791-4900। ਆਜੋ ਆਜੋ।
0: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਰੁਪਏ ਨੂੰ ਬਣਾਉਣ ਲਈ ਚਾਹੀਦੇ ਨੇ। ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ। 2155B ਸਟੀਲਜ਼ ਐਵਨਿਊ ਨੀਅਰ ਟੋਬਰਮ ਯੂਨਿਟ 32 905-460-9099 905-460-9099 ਇਹਨਾਂ ਦਾ ਨੰਬਰ ਹੈ।
7: ਨਮਸਕਾਰ ਡਾਕਟਰ ਸਾਹਿਬਾ।
8: ਨਮਸਕਾਰ
7: ਡਾਕਟਰ ਸਾਹਿਬਾ, ਤੁਹਾਡਾ ਬੜਾ ਨਾਂ ਸੁਣਿਆ ਵੀ ਤੁਸੀਂ ਆ ਮੋਟਾਪੇ ਦਾ ਇਲਾਜ ਕਰਦੇ ਜੇ।
8: ਹਾਂਜੀ ਹਾਂਜੀ,
7: ਮੈਂ ਬੜਾ ਦੁਖੀ ਹਾਂ ਜੀ ਆਪਣੇ ਮੋਟਾਪੇ ਤੋਂ।
8: ਤੁਸੀਂ ਇੰਜ ਕਰੋ ਨਾ ਕਿ ਸਵੇਰੇ ਨਾ ਸਿਰਫ 2 ਰੋਟੀਆਂ ਖਾਇਆ ਕਰੋ।
7: ਅੱਛਾ ਜੀ, ਇਹ ਮਤਲਬ ਕਦੋਂ ਖਾਣੀਆਂ, ਖਾਣੇ ਤੋਂ ਪਹਿਲਾਂ ਕੇ ਬਾਅਦ ਚ?
9: ਫਿੱਟੇ ਮੂੰਹ ਤੇਰੇ, ਸਾਡੇ ਬਲੈਕ ਲਿਸਟ।

0: 40 905-796-8800 װ visit giltravels.ca
1: From the Dave Tatlin News Desk, locally covered, nationally connected.
2: ਅੱਜ ਪ੍ਰੋਗਰਾਮ ਨੂੰ ਇੰਡੀਅਨ ਫੂਡਲੈਂਡ ਨੇ ਸਹਿਯੋਗ ਦਿੱਤਾ ਹੈ। ਇੰਡੀਅਨ ਫੂਡਲੈਂਡ ਦੇ ਨਾਲ ਤੰਦੂਰੀ ਗ੍ਰਿਲ ਹੈ, ਜਿੱਥੇ ਵੈਜ ਥਾਲੀ 499 ਦੀ, ਚਿਕਨ ਬਿਰਿਆਨੀ 699 ਦੀ, ਆਲੂ ਮੂਲੀ ਪਰੌਂਠੇ 299 ਦੇ, ਮੀਡੀਅਮ ਪੀਜ਼ਾ 2 ਟੌਪਿੰਗ ਨਾਲ 699 ਈਚ, ਛੋਲੇ ਭਟੂਰੇ 399 ਦੇ, ਵੈਜੀ ਬਰਗਰ 399। ਸਿਰਫ ਤੇ ਸਿਰਫ ਸੈਂਡਲਵੁੱਡ ਵਾਲੀ ਲੋਕੇਸ਼ਨ, ਜਿਹੜੀ 25 ਸੈਂਡਲਵੁੱਡ ਤੇ, ਉੱਥੇ ਇਹ ਸੇਲ ਚੱਲ ਰਹੀ ਹੈ। ਕੱਲ ਜਿਹੜੀ ਮਾਰਕਾਰਨੀ ਨੇ ਖਬਰ ਸੁਣਾਈ ਸੀ, ਉਹਦੀ ਗੱਲ ਵੀ ਕਰਦੇ ਹਾਂ। ਸਟੂਡੀਓ ਚ ਸਾਡੇ ਨਾਲ ਉਮਰਪ੍ਰੀਤ ਜੀ ਵੀ ਜੁੜ ਚੁੱਕੇ ਨੇ। ਮੈਡਮ, ਵੈਲਕਮ ਟੂ ਦਾ ਸ਼ੋ।
3: ਥੈਂਕ ਯੂ ਸੋ ਮਚ ਦੇਵ ਜੀ। ਸਭ ਤੋਂ ਪਹਿਲੇ ਤੁਹਾਨੂੰ ਤੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਮਾਰਕ ਕਾਰਨੀ ਨੇ ਆਖਿਆ ਜਿਹੜੇ ਕੈਨੇਡਾ ਦੇ ਚਾਰ ਵੱਡੇ ਏਅਰਪੋਰਟ ਨੇ ਉਹਨਾਂ ਨੂੰ ਆਪਾਂ ਪ੍ਰਾਈਵੇਟ ਕਰ ਦਈਏ।
3: ਓਕੇ,
2: ਜੇ ਪ੍ਰਾਈਵੇਟ ਕੀਤਾ ਤਾਂ ਮੈਂ ਸਮਝਦਾ ਇਹ ਚੰਗੇ ਚੱਲਣਗੇ, ਸਰਵਿਸ ਵਧੀਆ ਮਿਲੇਗੀ। 48% ਨੇ ਯੈਸ ਕਿਹਾ, 51% ਨੇ ਨੋ ਕਿਹਾ ਜਦੋਂ ਸਰਵੇ ਕੀਤਾ ਗਿਆ। ਆਲਰਾਈਟ, ਇਹਦੇ ਨਾਲ ਅਗਲੀ ਖਬਰ ਇਹ ਹੈ ਕਿ 5 ਡਰਾਈਵਰ ਚਾਹੀਦੇ ਆ ਇੱਕ ਫਰਮ ਨੂੰ, ਟੋਰਾਂਟੋ ਤੋਂ ਮੋਂਟਰੀਅਲ, ਟੋਰਾਂਟੋ ਤੋਂ USA। ਵਧੀਆ ਪੇ ਮਿਲੇਗੀ, ਟੌਪ ਦੀ ਪੇ ਮਿਲੇਗੀ, ਬਾਈ ਵੀਕਲੀ ਪੇ ਮਿਲੇਗੀ। ਕੁਲਦੀਪ ਮੰਗਠੋਰਾ ਨੂੰ ਫੋਨ ਕਰ ਲਓ, 6479726455-972-6455-972-6455-5555 ਮੈਨੀਟੋਲਾ ਆਈਲੈਂਡ ਆ ਜੀ ਆਪਣੇ ਨੌਰਥ ਚ ਪੈਂਦਾ। ਉੱਥੇ ਜਾਣ ਲਈ ਇੱਕੋ ਹੀ ਰਸਤਾ ਹੈ, ਇੱਕੋ ਹੀ ਬ੍ਰਿਜ ਹੈ। ਉਹ ਬ੍ਰਿਜ ਹੁਣ ਨਵਾਂ ਬਣਾ ਰਹੇ ਆ। ਜੇ ਉਹ ਬ੍ਰਿਜ ਨਾ ਹੋਵੇ ਤੁਸੀਂ ਮੈਨੀਟੋਲਾ ਆਈਲੈਂਡ ਨਹੀਂ ਜਾ ਸਕਦੇ। ਆਹ ਬ੍ਰਿਜ ਦੀ ਸ਼ਕਲ ਆ ਜਿਹੜਾ ਆਲਰੇਡੀ ਹੈਗਾ, ਇਹ ਘੁੰਮਦਾ ਵੀ ਐਂ ਕਰਕੇ। ਜਿਹੜਾ ਵਿਚਾਲੇ ਥੰਬਲਾ ਵਾ ਉਹਦੇ ਮੇਨ ਪਿਲਰ ਆ ਉਹਦਾ, ਜਦੋਂ ਕਦੇ ਸ਼ਿਪ ਸ਼ੁਪ ਨੇ ਵੱਡੇ ਨੇ ਜਾਣਾ ਹੁੰਦਾ ਉਹ ਟੇਢਾ ਜਿਹਾ ਹੋ ਜਾਂਦਾ, ਮੁੜ ਕੇ ਫਿਰ ਸਿੱਧਾ ਜਿਹਾ ਹੋ ਜਾਂਦਾ। ਐਕਚੁਅਲੀ ਇੱਕ ਵਾਰ ਦੇਖਿਆ ਮੈਂ, ਇਟ ਲੁਕਸ ਨਾਈਸ। ਉਹ ਬੋਟ ਕਰੂਜ਼ ਕੀਤਾ ਸੀ ਉੱਥੇ, ਇਟ ਵਾਜ਼ ਨਾਈਸ ਟੂ ਸੀ ਅ ਬ੍ਰਿਜ ਮੂਵਿੰਗ। ਵੈਸੇ ਜਿਹੜੀ ਹੁਗਲੀ ਨਦੀ ਆ ਉਹਦੇ ਉੱਤੇ ਵੀ ਬ੍ਰਿਜ ਆ ਕੈਲਕਟਾ ਚ, ਹਾਵੜਾ ਬ੍ਰਿਜ। ਉਹਦੀ ਖੂਬੀ ਪਤਾ ਕੀ ਹੈ, ਸਾਰੀ ਨਦੀ ਦੇ ਉੱਪਰ ਦੇ ਜਾਂਦਾ, ਥੱਲੇ ਕੋਈ ਪਿਲਰ ਥੰਬਲਾ ਹੀ ਨਹੀਂ ਹੈ, ਨਾਲੇ ਇੰਨਾ ਸਾਰਾ ਲੋਹਾ ਥੱਪਿਆ ਉੱਤੇ, ਉਹ ਗੋਰਿਆਂ ਨੇ ਬਣਾਇਆ ਸੀ ਨਾ। ਅੱਜ ਕੱਲ ਉਮਰਪ੍ਰੀਤ ਜੀ ਦੁਨੀਆਂ ਤੇ, ਖਾਸ ਕਰਕੇ ਕੈਨੇਡਾ ਤੇ, ਆਪਣੇ ਕਮਿਊਨਿਟੀ ਚ ਜਾਂ ਦੂਜੀਆਂ ਕਮਿਊਨਿਟੀਆਂ ਚ ਵੀ ਹੋਣਾ, ਪੈਸਾ ਪੈਸਾ ਪੈਸਾ, ਡਾਲਰ ਡਾਲਰ ਡਾਲਰ। ਆ ਵੀ ਕਹਿੰਦਾ ਡਾਲਰਾਂ ਵਾਂਗੂ ਤੇ ਖਣਕੀ ਚੱਲਦਾ ਮੂਸੇ ਵਾਲਾ, ਜਿਹਨੂੰ ਦੇਖ ਲਓ ਡਾਲਰ ਦੀ ਗੱਲ ਕਰਦਾ। ਡਾਲਰ ਕਿਵੇਂ ਬਚਾ ਸਕਦੇ, ਕਿਵੇਂ ਜੋੜ ਸਕਦੇ, ਆਉਣ ਵਾਲੇ ਸਮੇਂ ਚ ਕਿਵੇਂ ਜੋੜ ਸਕਦੇ, ਆਪਦੇ ਭਵਿੱਖ ਦੇ ਵਿੱਚ ਕਿਵੇਂ ਜੋੜ ਸਕਦੇ ਆ, ਬੱਚਿਆਂ ਦੀ ਪਰਵਰਿਸ਼ ਕਿਵੇਂ ਕਰ ਸਕਦੇ ਆ, ਦੱਸੋ।
3: ਬਿਲਕੁਲ ਦੇਵ ਜੀ, ਮੈਂ ਨਾ ਕਿਤੇ ਪੜਿਆ ਸੀਗਾ, ਉਹ ਕਹਿੰਦੇ ਕਿ ਪੈਸੇ ਦਾ ਵੈਲਥ ਬਣਾਉਣ ਦੇ ਸਿਰਫ ਤਿੰਨ ਹੀ ਤਰੀਕੇ ਹੋ ਸਕਦੇ ਆ, ਇਧਰ ਯੂ ਇਨਹੈਰਿਟਿਡ,
2: ਹਾਂਜੀ,
3: ਸਟੀਲ ਇਟ, ਔਰ ਵਰਕ ਹਾਰਡ ਐਂਡ ਸਮਾਰਟ।
2: ਵਰਕ ਹਾਰਡ ਐਂਡ ਸਮਾਰਟ ਸਾਊਂਡਸ ਬੈਟਰ।
3: ਹਾਂਜੀ, ਸੋ ਮਤਲਬ ਨੋਰਮਲੀ ਇਹੀ ਕਿਹਾ ਜਾਂਦਾ ਕਿ ਇਨਹੈਰੀਟੈਂਸ ਦੇ ਵਿੱਚ ਤੁਹਾਡੀ ਕਿਸਮਤ ਹੋਏ ਤਾਂ ਤੁਹਾਨੂੰ ਇਨਹੈਰੀਟੈਂਸ ਚ ਮਿਲ ਜਾਣਾ, ਸਟੀਲ ਆਪਾਂ ਕਰਨਾ ਨਹੀਂ, ਤੀਜੀ ਆਪਸ਼ਨ ਰਹਿ ਗਈ। ਬਟ ਮੈਂ
2: ਸਟੀਲ ਦੀ ਗੱਲ ਕਰਦੇ ਹਾਂ, ਇੱਥੇ 22 ਮਿਲੀਅਨ ਦਾ ਸੋਨਾ ਹੀ ਗਾਇਬ ਕਰਤਾ ਇਹਨਾਂ ਨੇ ਏਅਰਪੋਰਟ ਤੋਂ।
3: ਆਈ ਨੋ, ਪਰ ਚਲੋ ਉਹ ਹੁਣ
2: ਉਹਨਾਂ ਦੀ ਮਰਜ਼ੀ,
3: ਪਰ ਚਲੋ ਆਪਣੇ ਚੋਂ ਕੋਈ ਵੀ ਨਹੀਂ, ਮਤਲਬ ਸਟੀਲ ਦੀ ਤਾਂ ਆਪਸ਼ਨ ਆਪਾਂ ਰੱਖਦੇ ਹੀ ਨਹੀਂ ਹੁੰਦੇ। ਸੋ ਇਨਹੈਰੀਟੈਂਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਦੇਵ ਜੀ, ਕਹਿੰਦੇ ਇਨਹੈਰੀਟੈਂਸ ਕਿਸਮਤ ਨਾਲ ਹੋਣੀ ਹੈ, ਮੈਂ ਕਹਿੰਦੀ ਆਪਾਂ ਇਨਹੈਰੀਟੈਂਸ ਨੂੰ ਪਲਾਨ ਕਰ ਸਕਦੇ ਹਾਂ ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ। ਸਾਡਾ ਹਮੇਸ਼ਾ ਇਹੀ ਹੁੰਦਾ ਵੀ ਆਪਾਂ ਵੈਲਥ ਨੂੰ ਕਿਵੇਂ ਅਕੋਮੋਲੇਟ ਕਰੀਏ, ਕਿਵੇਂ ਜਨਰੇਟ ਕਰੀਏ। ਇਨਹੈਰੀਟੈਂਸ ਰਿਸੀਵ ਕਰਨ ਦਾ ਮਤਲਬ ਇਹ ਹੈ ਕਿ ਠੀਕ ਹੈ, ਪੇਰੈਂਟਸ ਕੋਲ ਜੋ ਵੀ ਹੈਗਾ ਉਹ ਕੱਲ ਨੂੰ ਜਦੋਂ ਨਹੀਂ ਹੈ ਤਾਂ ਸਾਨੂੰ ਮਿਲ ਜਾਣਾ, ਦੈਟ ਇਜ਼ ਇਨਹੈਰੀਟੈਂਸ। ਹੁਣ ਕਈ ਵਾਰ ਇਹ ਹੁੰਦਾ ਵੀ ਸਾਡੇ ਪੇਰੈਂਟਸ ਨੇ ਬਹੁਤ ਮਿਹਨਤ ਕੀਤੀ, ਸਾਨੂੰ ਪੜ੍ਹਾਇਆ ਲਿਖਾਇਆ, ਇਸ ਜਗ੍ਹਾ ਤੱਕ ਪਹੁੰਚਾ ਤਾ, ਲੇਕਿਨ ਇਨਹੈਰੀਟੈਂਸ ਦੇ ਨਾਮ ਤੇ ਕੁਝ ਨਹੀਂ ਹੈ। ਬਟ ਦੈਟਸ ਫਾਈਨ, ਆਪਾਂ ਇਨਹੈਰੀਟੈਂਸ ਨੂੰ ਆਪ ਪਲਾਨ ਕਰ ਸਕਦੇ ਹਾਂ। ਉਹਦੇ ਚ ਇਹ ਹੈ ਕਿ ਇਨਹੈਰੀਟੈਂਸ ਆਪਾਂ ਰਿਸੀਵ ਕਰਨੀ ਹੈ ਨਾ, ਆਪਾਂ ਇੰਸ਼ੋਰੈਂਸ ਕੰਪਨੀ ਤੋਂ ਰਿਸੀਵ ਕਰਾਂਗੇ, ਉਹਦੇ ਚ ਤੁਸੀਂ ਦੇਖੋ ਵੀ ਤੁਹਾਨੂੰ ਇਨਹੈਰੀਟੈਂਸ ਚਾਹੀਦੀ ਕਿੰਨੀ ਹੈ, 1,00,000, 2,00,000, 5,00,000, ਤੇ ਦੂਜਾ ਤੁਸੀਂ ਉਹਦੇ ਲਈ ਕੀ ਇਨਵੈਸਟ ਕਰ ਸਕਦੇ ਹੋ। ਕਿਉਂਕਿ ਦੇਖੋ, ਜੇ ਇਨਹੈਰੀਟੈਂਸ ਆਪਾਂ ਨੂੰ ਪੇਰੈਂਟਸ ਤੋਂ ਮਿਲਣੀ ਆ, ਉਹ ਵੀ ਤਾਂ ਉਹਨਾਂ ਨੇ ਕੋਈ ਘਰ ਬਾਏ ਕੀਤੇ ਹੋਣੇ, ਕੋਈ ਜ਼ਮੀਨਾਂ ਬਾਏ ਕੀਤੀਆਂ ਹੋਣੀਆਂ, ਪੈਸਾ ਤਾਂ ਲਾਇਆ ਹੀ ਹੋਣਾ ਨਾ, ਤੁਸੀਂ ਉਹਦੇ ਕੀ ਲਾਣਾ। ਇਹਦੇ ਚ ਕੋਈ ਆਪਾਂ 5-10% ਗਰੋਥ ਦੀ ਗੱਲ ਨਹੀਂ ਕਰਦੇ, ਆਪਾਂ ਇਹਨੂੰ 50-100% ਗਰੋਥ ਦੀ ਗੱਲ ਕਰ ਰਹੇ ਹਾਂ, ਤੁਸੀਂ ਸਿੰਪਲੀ ਮੇਰੇ ਨਾਲ ਗੱਲ ਕਰਨੀ ਹੈ, ਪੇਰੈਂਟਸ ਤੁਹਾਡੇ ਹੈਗੇ ਆ, ਤੁਸੀਂ ਕੀ ਕੰਟਰੀਬਿਊਟ ਕਰ ਸਕਦੇ ਹੋ, ਆਪਾਂ ਉਹਦੇ ਹਿਸਾਬ ਨਾਲ ਦੇਖ ਸਕਦੇ ਹਾਂ ਵੀ ਤੁਹਾਨੂੰ ਇਨਹੈਰੀਟੈਂਸ ਕਿੰਨਾ ਰਿਸੀਵ ਹੋਊਗਾ ਔਰ ਕਿੰਨੇ ਪਰਸੈਂਟ ਬਣ ਕੇ ਉਹ ਮਿਲੂਗਾ। ਨੰਬਰ ਹੈ ਜੀ ਮੇਰਾ 6474616 1617 446 16 16।
2: ਅਗਰ ਤੁਸੀਂ ਘਰ ਦੇ ਵਿੱਚ ਡਕ ਸਿਸਟਮ ਸਾਫ਼ ਕਰਾਉਣਾ ਤਾਂ ਫੋਨ ਨੰਬਰ ਨੋਟ ਕਰੋ 4162774616। ਆਪਾਂ ਜਿਹੜੀ ਫਰਨਸ ਹੁੰਦੀ ਹੈ ਆਪਣੀ ਅਮਰਪ੍ਰੀਤ ਜੀ, ਜੇ ਉਹ ਨਾ ਚੱਲੇ ਪਤਾ ਲੱਗਦਾ ਵੀ ਫਿਲਟਰ ਜਾਮ ਆ ਤੇ ਉਹ ਤੋਂ ਹਵਾ ਹੋਵਾ ਨਿਕਲਦੀ ਨੀ ਗੀ, ਉਹ ਆਪੇ ਬੰਦ ਹੋ ਜਾਂਦੀ ਅੱਜ ਕੱਲ ਜਿਹੜੀਆਂ ਨਵੀਆਂ ਨੇ, ਉਹਦੇ ਲਈ ਅਸੀਂ ਫਿਲਟਰ ਚੇਂਜ ਕਰਨਾ ਪੈਂਦਾ। ਲੇਕਿਨ ਜਿਹੜਾ ਡਕ ਸਿਸਟਮ ਆ ਉਹਦੀ ਕੇਅਰ ਹੀ ਨੀ ਕਰਦੇ ਅਸੀਂ, $99 ਤੋਂ ਸ਼ੁਰੂ ਹੁੰਦਾ ਤੇ ਡਕ ਸਿਸਟਮ ਸਾਫ਼ ਕਰਾ ਲਓ, ਖਾਸ ਕਰਕੇ ਜਿਹਨਾਂ ਨੂੰ ਦਵਾਂ ਦਾ ਇਸ਼ੂ ਆ ਜਾਂ ਬਜ਼ੁਰਗ ਘਰੇ ਰਹਿੰਦੇ ਆ ਜਾਂ ਬੱਚੇ ਆ ਛੋਟੇ, ਯੂ ਹੈਵ ਟੂ ਬੀ ਕਲੀਨਡ। ਨੰਬਰ 416-277-4416 ਅਮਨ ਨੂੰ ਫੋਨ ਕਰ ਲਓ। ਅਗਰ ਤੁਸੀਂ ਤੁਹਾਡੇ ਕੋਲ ਤਜਰਬਾ ਹੈ ਐਕਸਪੀਰੀਅੰਸ ਹੈ ਕਰੀ ਕੁੱਕ ਦਾ ਜਾਂ ਤੰਦੂਰੀ ਸ਼ੈਫ ਦਾ, ਦੋ LMI ਰਾਈਟ ਵੇ ਅਵੇਲੇਬਲ ਨੇ, ਸਿਰਫ ਭਾਰਤੀ ਤਜਰਬਾ ਹੀ ਮੰਨਿਆ ਜਾਵੇਗਾ। ਨੰਬਰ ਨੋਟ ਕਰੋ 6477013309 701-3309। ਸਾਡੇ ਕੋਲ ਵੀਕਐਂਡ ਤੇ ਏਅਰ ਟਾਈਮ ਅਵੇਲੇਬਲ ਹੈ, ਤੁਸੀਂ ਆਪਣਾ ਖੁਦ ਦਾ ਰੇਡੀਓ ਪ੍ਰੋਗਰਾਮ ਕਰਨਾ ਚਾਹੁੰਦੇ ਹੋ, ਨੰਬਰ ਨੋਟ ਕਰ ਲਓ 4166770609। ਲੋ ਜੀ ਜਾਣੇ ਆਉਂਦੇ ਸਟੇ ਟਿਊਨ।
4: Culture of Punjab, serving the South Asian community in and around the GTA. For exciting packages, promotional offers and inquiries, please call 416-677-0609. That's 416-677-0609. Culture of Punjab.
5: ਨਾ ਚਾਚਾ ਜੀ, ਆਹ 3 ਮਹੀਨੇ ਹੋ ਗਏ ਤੁਹਾਨੂੰ ਮੋੜ ਕੇ ਤੇ ਕਾਗਜ਼ ਇਕੱਠੇ ਕਰਦਿਆਂ ਨੂੰ, ਹੁਣ ਤਾਈ ਤੁਹਾਡੀ ਮੋੜਗੇ ਚ ਪ੍ਰੂਵ ਨਹੀਂ ਹੋਈ ਹੈ।
6: ਓ ਤੂੰ ਰੇਫੜਾ, ਓ ਮੋੜਗੇ ਚ ਪ੍ਰੂਵ ਕਰਾਣੀ ਪਤਾ ਕਿੰਨਾ ਔਖਾ ਕੰਮ ਹੈ, 100 ਪਾਪੜ ਬੇਲਨੇ ਪੈਂਦੇ ਆ, ਲੱਗਿਆ ਗੱਲਾਂ ਮਾਰਦਾ।
5: ਓ ਚਾਚਾ ਜੀ, ਮੈਂ ਤਾਂ ਪਹਿਲਾਂ ਹੀ ਕਿਹਾ ਸੀ ਬਈ ਫਸਟ ਜਾਂ ਸੈਕਿੰਡ ਮੋੜਗੇਜ ਦੀ ਲੋੜ ਹੋਵੇ, ਰੀਫਾਈਨੈਂਸਿੰਗ ਦੀ ਲੋੜ ਹੋਵੇ, ਟਰੱਕ ਲੋਨ ਜਾਂ ਇਕਵਿਪਮੈਂਟ ਲੋਨ ਚਾਹੀਦਾ ਹੋਵੇ, ਬਿਜ਼ਨਸ ਲੋਨ ਜਾਂ ਪ੍ਰਾਈਵੇਟ ਲੈਂਡਿੰਗ ਦੀ ਹੀ ਲੋੜ ਕਿਉਂ ਨਾ ਹੋਵੇ, ਤਾਂ ਸੁਣਦੇ ਮੇਰੀ ਗੱਲ, ਜੇ ਸਾਰੇ ਪਾਸਿਓਂ ਹੋ ਗਈ ਨਾ ਤਾਂ ਬਾਹ ਫੜੂ ਕਮਲਜੀਤ ਸਰਾ 416-356-1870 416-356-1870 ਪੈਗੀ ਪੱਲੇ।
7: ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ, ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
8: ਜ਼ਿੰਦਗੀ ਦੇ ਸਫ਼ਰ ਵਿੱਚ ਮੁਸ਼ਕਿਲ ਤਾਂ ਕਿਤੇ ਵੀ ਆ ਸਕਦੀ ਹੈ, ਐਕਸੀਡੈਂਟ ਜਾਂ ਸੱਟ ਲੱਗਣ ਕਾਰਨ ਜ਼ਿੰਦਗੀ ਦੀ ਗੱਡੀ ਖਲੋ ਗਈ ਹੈ, ਕੰਮ ਤੇ ਵੀ ਨਹੀਂ ਜਾ ਸਕਦੇ, ਸਾਰੇ ਪਾਸਿਓਂ ਸਮੱਸਿਆਵਾਂ ਨੇ ਘੇਰ ਲਿਆ ਹੈ, ਤਾਂ ਦਿਲ ਨਾ ਛੱਡੋ, ਅਸੀਂ ਹਾਂ ਤੁਹਾਡੇ ਦੁੱਖ ਵੰਡਾਉਣ ਲਈ। ਸਾਡੇ ਐਕਸਪੀਰੀਅੰਸਡ ਲਾਇਰ ਰੂਪਾ ਬਰਾੜ ਤੁਹਾਨੂੰ ਟਾਈਮ ਤੇ ਵੱਧ ਤੋਂ ਵੱਧ ਬੈਨੀਫਿਟਸ ਦਵਾ ਸਕਦੇ ਹਨ, ਇੱਥੋਂ ਤੱਕ ਕਿ ਫੀਸ ਵੀ ਕਲੇਮ ਮਿਲਣ ਤੋਂ ਬਾਅਦ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ ਰੂਪਾ ਬਰਾੜ, ਕਾਲ 416-991-5939, 416-999-5939।
9: ਮਸਕੋਕਾ ਅੰਦਰ 1.5 ਏਕੜ ਤੇ 2600 ਸਕੁਆਇਰ ਫੁੱਟ ਦੀ ਕਾਟੇਜ ਸੇਲ ਤੇ ਆਈ ਹੈ। 3 ਬੈਡਰੂਮ, 2.5 ਵਾਸ਼ਰੂਮ ਹਨ, ਹਾਈ ਐਂਡ ਦੇ ਫਰਨੀਚਰ ਨਾਲ ਫੁੱਲੀ ਫਰਨਿਸ਼ਡ ਹੈ। $30,000 ਦਾ ਜਨਰੇਟਰ ਅਤੇ 14x14 ਫੀਟ ਦਾ ਪੈਡ ਵੀ ਬਣਿਆ ਹੈ। 2 ਸਾਲ ਦੀ ਨਵੀਂ ਕਾਟੇਜ $1,00,000 ਦੀ ਇਨਕਮ ਜਨਰੇਟ ਕਰਦੀ ਹੈ। 12x30 ਫੁੱਟ ਦਾ ਡੈਕ ਹੈ, ਪਲੱਸ ਵਾਕਆਊਟ ਬੇਸਮੈਂਟ ਵੀ ਹੈ। ਮਸਕੋਕਾ ਰੂਮ ਵੀ ਫਰਨਿਸ਼ ਕੀਤਾ ਗਿਆ ਹੈ, ਪਿੱਛੇ ਪਾਣੀ ਹੈ ਅਤੇ ਖੂਬਸੂਰਤ ਹੈ। ਕਲੱਬ ਹਾਊਸ ਬਣ ਰਿਹਾ ਹੈ ਜਿੱਥੇ ਸਵਿਮਿੰਗ ਪੂਲ ਵੀ ਹੋਵੇਗਾ, ਬੀਚ ਵੀ ਨਜ਼ਦੀਕ ਹੈ। ਜਾਣਕਾਰੀ ਲਈ ਕਾਲ ਜਤਿੰਦਰ ਗੰਦਮ 416-265-2222, 416-265-2222. I am Dave Tatla and you are not. ਲੋ ਜੀ, ਤੁਹਾਡੇ ਨੋਟ ਬਚਾਈਏ, ਡਾਲਰ ਬਚਾਈਏ, ਬ੍ਰੈਂਪਟਨ ਟੀਵੀ ਅਪਲਾਇੰਸਸ ਤੇ ਲੈ ਕੇ ਚੱਲਦੇ ਹਾਂ। ਸੁਲਤਾਨ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸੁਲਤਾਨ ਜੀ, ਵੈਲਕਮ ਟੂ ਦਾ ਸ਼ੋਅ ਸਰ।
10: ਥੈਂਕ ਯੂ ਵੈਰੀ ਮਚ ਜੀ, ਬਹੁਤ ਬਹੁਤ ਸ਼ੁਕਰੀਆ।
2: ਸੁਲਤਾਨ ਜੀ, ਕੀ ਅਪਡੇਟ ਹੈ?
10: ਦੇਪਾ ਜੀ, ਸਾਡੇ ਕੋਲ ਇਸ ਟਾਈਮ ਜਿਹੜਾ ਬਿਨਾਂ ਟੈਰਿਫ ਲੱਗੀ ਪ੍ਰਾਈਸ ਤੋਂ ਲਾਸਟ ਵੀਕ ਅਸੀਂ ਆਰਡਰ ਪਲੇਸ ਕੀਤੇ ਸੀ, ਉਹ ਸਟਾਕ ਹੈ। ਅਗਰ ਕੋਈ ਕਸਟਮਰ ਇਹਦਾ ਫਾਇਦਾ ਲੈਣਾ ਚਾਹੁੰਦੇ ਆ, ਕਿਉਂਕਿ 30% ਜਿਹੜਾ ਟੈਰਿਫ ਲੱਗਣ ਤੋਂ ਬਾਅਦ ਪ੍ਰਾਈਸਿਸ ਇਨਕਰੀਜ਼ ਹੋਈਆਂ, 25% ਦਾ ਟੈਰਿਫ ਸੀਗਾ ਤੇ 5% ਫਰੇਟ ਇਨਕਰੀਜ਼ ਹੋਇਆ, ਟੋਟਲ 30% ਪ੍ਰਾਈਸ ਚ ਫਰਕ ਪਿਆ। ਮੈਂ ਨਾਲ ਦੀ ਨਾਲ ਟੈਰਿਫ ਲੱਗੀਆਂ ਪ੍ਰਾਈਸਿਸ ਵੀ ਦੱਸ ਦਿੰਦਾ ਤੇ ਅੱਜ ਦੀ ਅਵੇਲੇਬਲ ਪ੍ਰਾਈਸ ਵੀ ਦੱਸ ਦਿੰਦਾ ਜੀ। $1000 ਵਾਲਾ 30-inch ਅਪਰਾਈਟ ਫਰੀਜ਼ਰ ਦੇ ਨਾਲ ਫ੍ਰਿਜ, ਟੈਰਿਫ ਲੱਗੀ ਪ੍ਰਾਈਸ $1300 ਹੈ, ਪਰ ਅੱਜ ਵੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੇ $899 ਦਾ ਮਿਲ ਜਾਏਗਾ। $2000 ਵਾਲੀ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਟੈਰਿਫ ਲੱਗੀ ਪ੍ਰਾਈਸ $2600 ਹੈ, ਪਰ ਅੱਜ ਵੀ $1799 ਦੀ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ ਮਿਲ ਜਾਣਗੇ। ਤੇ ਜਿਨ੍ਹਾਂ ਨੇ ਸਟੈਕ ਕਰਨਾ ਵਾਸ਼ਰ ਥੱਲੇ, ਡਰਾਇਰ ਉੱਪਰ ਸਟੈਕ ਹੋ ਜਾਏਗਾ 27-inch ਵਾਈਡ ਤੇ 76-inch ਹਾਈਟ ਚ ਤੁਹਾਡਾ ਵਾਸ਼ਰ ਡਰਾਇਰ ਸਟੈਕਡ ਐਂਡ ਇੰਸਟਾਲ ਹੋ ਜਾਏਗਾ। ਅੱਜ ਵੀ $1499 ਅਵੇਲੇਬਲ ਹੈ ਜੀ। ਫ੍ਰਿਜ, ਸਟੋਵ, ਡਿਸ਼ ਵਾਸ਼ਰ, 3-piece ਕਿਚਨ ਬੰਡਲ ਜਿਹੜਾ, ਟੈਰਿਫ ਲੱਗੀ ਪ੍ਰਾਈਸ ਹੈ ਜੀ ਇਹਦੀ $38.99, ਜਦਕਿ ਅੱਜ ਵੀ ਤੁਹਾਨੂੰ $29.99 ਦਾ ਮਿਲ ਜਾਏਗਾ। ਸੋ 6 ਮਹੀਨੇ ਚ ਤੁਸੀਂ ਪੇ ਕਰਨਾ, ਫ੍ਰੀ ਹੋਮ ਡਿਲੀਵਰੀ ਮਿਲੇਗੀ। ਟੈਰਿਫ ਲੱਗੇ 30% ਪ੍ਰਾਈਸਿਸ ਤੋਂ ਸੇਵ ਹੋਣ ਵਾਸਤੇ 10% ਡਿਪੋਜ਼ਿਟ ਦੇ ਕੇ $300-400 ਨਾਲ ਡੀਲ ਲੌਕ ਕਰ ਸਕਦੇ ਹੋ। ਵਿਜ਼ਿਟ ਕਰਨਾ ਤੁਸੀਂ 801 ਬੋਵੇਡ ਡਰਾਈਵ ਵੈਸਟ, ਜਸਟ ਈਸਟ ਆਫ ਚੰਕੂਜ਼ੀ ਔਨ ਬੋਵੇਡ ਹੈ, 905-450-2828 ਨੰਬਰ ਹੈ। ਜਿਨ੍ਹਾਂ ਨੇ ਟੀਵੀ ਲੈਣੇ ਆ, ਸਾਡੇ ਕੋਲ ਸੈਮਸੰਗ ਦਾ 75-inch ਅੱਜ ਸਪੈਸ਼ਲ ਤੇ ਸਿਰਫ 3 TV ਅਵੇਲੇਬਲ ਹੈ, $799 ਦਾ 75-inch ਸੈਮਸੰਗ ਮਿਲੇਗਾ ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ ਤੋਂ। 85-inch ਸੋਨੀ ਬਰੇਵੀਆ ਮਾਡਲ ਲੈਣਾ ਜੀ, ਅੱਜ ਮਿਲੇਗਾ ਸਿਰਫ $1599 ਦਾ, ਤੇ 6 ਮਹੀਨੇ ਚ ਪੇ ਕਰਨੇ ਆ। 905-450-2828 ਨੰਬਰ ਹੈ। ਬੋਵੇਡ ਐਂਡ ਚੰਕੂਜ਼ੀ ਵਾਲੀ ਲੋਕੇਸ਼ਨ ਤੇ ਪਹੁੰਚਣਾ ਹੈ 905-450-2828, 905-450-2828 ਜੀ।
2: ਔਰ 6 ਮਹੀਨੇ ਬਾਅਦ ਤੁਸੀਂ ਪੈਸੇ ਦੇਣੇ, ਕੋਈ ਵਿਆਜ ਨਹੀਂ, ਕੋਈ ਇੰਟਰਸਟ ਨਹੀਂ। ਬ੍ਰੈਂਪਟਨ ਟੀਵੀ ਐਂਡ ਅਪਲਾਈਸਿਸ 905-450-2828। ਸੁਲਤਾਨ ਜੀ, ਥੈਂਕ ਯੂ ਸੋ ਮਚ।
10: ਥੈਂਕ ਯੂ ਵੈਰੀ ਮਚ ਜੀ, ਬਹੁਤ ਸ਼ੁਕਰੀਆ।
11: ਸਾਨੂੰ ਕਹਿੰਦੇ ਨੇ ਤੁਸੀਂ ਦਾਰੂ ਪੀਂਦੇ ਹੋ, ਵੀ ਚਲੋ ਦਾਰੂ ਹੀ ਪੀਤੀ, ਤੁਹਾਡੇ ਵਾਂਗੂ ਭਰਵੱਟੇ ਤਾਂ ਨਹੀਂ ਮਨਾਏ ਅਸੀਂ।

0: ਨੋਟਾਂ ਦੀ ਤਾਂ ਗੱਲ ਦੱਸ ਦੇ ਵੀ ਕਿਵੇਂ ਬਣਾਉਣੇ ਆ, ਮਾਂ ਬਾਪ ਕੋਲੇ ਕਿੰਨੇ ਪੈਸੇ ਹੈ ਨਹੀਂ ਹੈ, ਘਰ ਹੈ ਨਹੀਂ ਹੈ, ਇਹ ਤਾਂ ਬਾਅਦ ਦੀਆਂ ਗੱਲਾਂ ਨੇ। ਗਰੰਟੀ ਜੇ ਪੈਸੇ ਬਣਾਉਣੇ ਆ ਤਾਂ ਤੁਹਾਡੇ ਨਾਲ ਸੰਪਰਕ ਕਰਨ, ਉਹਦਾ ਇੱਕ ਨੰਬਰ ਦਿਓ ਪਹਿਲਾਂ।
1: ਨੰਬਰ ਹੈ ਜੀ 6474416116, 647-446-1616।
2: ਸਾਨੂੰ ਕਹਿੰਦੇ ਨੇ ਤੁਸੀਂ ਦਾਰੂ ਪੀਂਦੇ ਹੋ, ਵੀ ਚਲੋ ਦਾਰੂ ਹੀ ਪੀਤੀ, ਤੁਹਾਡੇ ਵਾਂਗੂ ਭਰਵੱਟੇ ਤਾਂ ਨਹੀਂ ਮਨਾਏ ਅਸੀਂ।
0: ਬਿਲਕੁਲ
1: ਦੇਵ ਜੀ, ਇਨਹੈਰੀਟੈਂਸ ਪਲੈਨਿੰਗ ਦੀ ਆਪਾਂ ਗੱਲ ਕਰ ਰਹੀ ਆ, ਮੈਂ ਗੱਲ ਕੀਤੀ ਕਿ ਬੱਚੇ ਕੀ ਕਰ ਸਕਦੇ ਆ, ਬਟ ਮੈਂ ਬਹੁਤ ਵਾਰ ਦੇਖਿਆ ਪੇਰੈਂਟਸ ਆਪ ਵੀ ਮੈਨੂੰ ਲੱਗਦਾ ਹੁਣ ਇਸ ਚ ਬਹੁਤ ਜ਼ਿਆਦਾ ਧਿਆਨ ਦੇ ਰਹੇ, ਕਿਉਂਕਿ ਪੈਨਸ਼ਨ ਕਈ ਵਾਰ ਆਪਾਂ ਨੂੰ ਘਰ ਚ ਆ ਰਹੀ ਹੁੰਦੀ ਆ, ਖਰਚਾ ਸਾਡਾ ਹੁੰਦਾ ਨਹੀਂ, ਅਸੀਂ ਇਕੱਠੇ ਫੈਮਿਲੀ ਦੇ ਵਿੱਚ ਰਹਿ ਰਹੇ ਹੁੰਦੇ ਆ, ਤਾਂ ਇਨਸਟਡ ਆਫ ਆਪਣੀ ਪੈਨਸ਼ਨ ਨੂੰ ਸੇਵਿੰਗ ਅਕਾਊਂਟ ਚ ਪਾਉਣ ਨਾਲੋਂ ਆਪਾਂ ਉਹਨੂੰ ਪ੍ਰੋਪਰ ਪਲੈਨਿੰਗ ਦੇ ਨਾਲ ਅੱਗੋ ਇਨਹੈਰੀਟੈਂਸ ਲਈ ਆਪਾਂ ਵੈਲਥ ਜਨਰੇਟ ਕਰ ਸਕਦੇ ਹੁੰਦੇ ਆ। ਸੋ ਜੇ ਤੁਸੀਂ ਵੀ ਪੇਰੈਂਟਸ ਹੋ, ਤੁਹਾਡੇ ਕੋਲ ਥੋੜੀ ਬਹੁਤ ਗੁੰਜਾਇਸ਼ ਹੈਗੀ, ਤੁਹਾਡੀ ਪੈਨਸ਼ਨ ਤੁਸੀਂ ਐਵੇਂ ਅਕਾਊਂਟ ਚ ਪਾਈ ਜਾ ਰਹੇ ਹੋ, ਕੱਲ ਨੂੰ ਠੀਕ ਹੈ ਉਹ ਬੱਚਿਆਂ ਨੂੰ ਮਿਲ ਹੀ ਜਾਣੀ ਆ, ਜਿਹੜਾ 5-10-15 ਹਜ਼ਾਰ ਇਕੱਠਾ ਹੋਊਗਾ, ਬਟ ਉਹਨੂੰ ਜੇ ਆਪਾਂ ਪ੍ਰੋਪਰ ਪਲੈਨਿੰਗ ਕਰ ਲਈਏ ਤਾਂ ਆਹੀ 10-15-20 ਹਜ਼ਾਰ ਤੁਹਾਡਾ ਮੇ ਬੀ 1-2 ਲੱਖ ਬਣ ਕੇ ਬੱਚਿਆਂ ਨੂੰ ਮਿਲ ਸਕਦਾ। ਸੋ ਉਹਦੇ ਲਈ ਨੰਬਰ ਹੈ ਜੀ ਮੇਰਾ 6474416116। ਤੇ ਦੇਵ ਜੀ ਤੀਜੀ ਜਿਹੜੀ ਆਪਸ਼ਨ ਸੀਗੀ ਉਹ ਸੀਗੀ ਵਰਕ ਹਾਰਡ ਐਂਡ ਸਮਾਰਟ। ਦੇਖੋ ਪੈਸਾ ਬਣਾਉਣ ਦੇ ਨਾ ਦੋ ਹੀ ਤਰੀਕੇ ਹੁੰਦੇ ਆ, ਮੈਨ ਐਟ ਵਰਕ, ਮਨੀ ਐਟ ਵਰਕ। ਮੈਨ ਐਟ ਵਰਕ ਤਾਂ ਆਪਾਂ ਸਾਰੇ ਹੀ ਮਿਹਨਤ ਕਰ ਰਹੇ ਹਾਂ, ਡਬਲ ਡਬਲ ਸ਼ਿਫਟਾਂ ਲਗਾ ਰਹੇ, ਮੈਂ ਦੇਖਿਆ ਕਈ ਰਾਤਾਂ ਦੀਆਂ ਲਗਾਉਂਦੇ, ਕਈ ਦਿਨ ਦੀਆਂ ਲਗਾਉਂਦੇ ਆ, ਕੋਈ ਓਵਰ ਟਾਈਮ ਮਿਲ ਰਿਹਾ ਉਹ ਵੀ ਲੈ ਰਹੇ ਆ, ਲੇਕਿਨ ਮਨੀ ਐਟ ਵਰਕ ਇੱਕ ਸਮਾਰਟਨੈਸ ਹੈ। ਤੁਸੀਂ ਉਸ ਪੈਸੇ ਨੂੰ ਕਿਵੇਂ ਪੈਸੇ ਤੋਂ ਪੈਸਾ ਬਣਾਉਣਾ, ਕਿਹੜਾ ਤੁਸੀਂ ਟੂਲ ਚੂਜ਼ ਕਰਨਾ, RRSP ਤੁਹਾਡੇ ਲਈ ਆਪਸ਼ਨ ਹੈ, TFSA ਤੁਹਾਡੇ ਲਈ ਆਪਸ਼ਨ ਹੈ, ਤੁਸੀਂ ਤੁਹਾਨੂੰ ਲੱਗਦਾ ਰੀਅਲ ਸਟੇਟ ਤੁਹਾਡੇ ਲਈ ਆਪਸ਼ਨ ਹੈ, ਜਾਂ ਕਿਸੇ ਵੀ ਤਰ੍ਹਾਂ ਦੀਆਂ ਨੋਨ ਰਜਿਸਟਰਡ ਇਨਵੈਸਟਮੈਂਟਸ ਹੈ, ਮਤਲਬ ਕਿਸੇ ਵੀ ਤਰ੍ਹਾਂ। ਪਹਿਲੇ ਸਾਨੂੰ ਜ਼ਰੂਰੀ ਕੀ ਹੁੰਦਾ ਵੀ ਆਪਾਂ ਟੂਲ ਕਿਹੜਾ ਚੂਜ਼ ਕਰਨਾ, ਉਹਦੇ 'ਚ ਆਪਣੇ ਕੋਲ ਫੰਡਸ ਕਿਹੜੇ ਹੋਣੇ ਚਾਹੀਦੇ ਹੈ, ਔਰ ਉਹ ਫੰਡਸ ਕਿੰਨਾ ਕੁ ਗਰੋ ਕਰਨ ਕਿ ਤੁਹਾਡੇ ਜਿਹੜੇ ਫਿਊਚਰ ਦੇ ਗੋਲਸ ਹੈ ਉਹ ਅਚੀਵ ਹੋਣ। ਹੁਣ ਫਿਊਚਰ ਗੋਲ ਦੇ ਵਿੱਚ ਤੁਹਾਡੇ ਬੱਚਿਆਂ ਲਈ ਤੁਸੀਂ, ਹੋ ਸਕਦਾ ਤੁਸੀਂ ਕੁਝ ਕਰਨਾ ਚਾਹੁੰਦੇ, ਤੁਸੀਂ ਆਪਣੇ ਰਿਟਾਇਰਮੈਂਟ ਪਲਾਨ ਕਰਨਾ ਚਾਹੁੰਦੇ, ਤੁਸੀਂ ਵਰਲਡ ਟ੍ਰਿਪ ਕਰਨਾ ਚਾਹੁੰਦੇ, ਜੋ ਵੀ ਤੁਸੀਂ ਕਰਨਾ ਚਾਹੁੰਦੇ ਹੋ ਆਪਣੇ ਤੁਹਾਡੇ ਗੋਲ ਅਚੀਵ ਕਰਵਾ ਸਕਦੇ ਹੁੰਦੇ ਆ। ਸੋ ਨੰਬਰ ਹੈ ਜੀ ਮੇਰਾ 6474416116, 647-446-1616।
0: ਨੰਬਰ ਫਿਰ ਦੇ ਦਿਓ।
1: ਨੰਬਰ ਜੀ 6474416116, 647-446-1616।
2: Are you ready? ਟਿੱਕਾ ਜੰਕਸ਼ਨ ਲਈ 6474294040। ਕੇਟਰਿੰਗ ਕਰਾਉਣੀ ਹੈ ਛੋਟੀ ਵੱਡੇ ਫੰਕਸ਼ਨ ਲਈ, ਨੋ ਪ੍ਰੋਬਲਮ, 6474294040। ਲਾਈਵ ਕੁਕਿੰਗ ਕਰਾਉਣੀ ਹੈ ਘਰੇ, ਨੋ ਪ੍ਰੋਬਲਮ, 6474294040। ਤੁਸੀਂ ਇਹਨਾਂ ਦੇ ਬੈਂਕਟ ਹਾਲ ਜਾਂ ਲੌਂਜ ਵਿੱਚ ਛੋਟੀ ਵੱਡੀ ਪਾਰਟੀ ਕਰਨੀ ਹੈ, ਨੋ ਪ੍ਰੋਬਲਮ, 6474294040, 647-429-4040।
3: ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਨਾ ਨਾ ਨਾ ਨਾ, ਦੁੱਖ ਇਹ ਨਹੀਂ ਕਿ ਸੱਜਣ ਕੁੱਤੇ ਨਿਕਲੇ, ਕੁੱਤੇ ਹੁੰਦੇ ਤਾਂ ਵਫਾ ਨਾ ਕਰਦੇ।
0: ਸਹੀ ਗੱਲ ਆ
3: ਜਨਾਬ, ਤਾਂ ਕੁੱਤਿਆਂ ਤੋਂ ਵੀ ਉੱਤੇ ਨਿਕਲੇ।
0: ਬਹੁਤ ਸ਼ੇਰ ਆ, ਇਹੋ ਜਿਹੇ ਵੀ ਲੋਕ ਨੇ ਇੱਥੇ। ਅਨੀਸ਼ਾ ਜੀ, ਵੈਲਕਮ ਟੂ ਦਾ ਸ਼ੋਅ।
4: ਸਤਿ ਸ਼੍ਰੀ ਅਕਾਲ ਦੇਵ ਭਾਜੀ, ਸਾਡੇ ਕੋਲ ਹੈਗੀ ਇਸ ਵੇਲੇ ਇੰਟਰਨੈਟ ਤੇ ਮੋਬਾਈਲ ਫੋਨ ਦੀ ਬਹੁਤ ਹੀ ਵਧੀਆ ਡੀਲਸ, ਅਨਲਿਮਿਟਿਡ ਡੇਟਾ ਪਲਾਨਸ ਵਿਦ 5-year ਪ੍ਰਾਈਸ ਗਾਰੰਟੀ, $55 US ਤੇ ਮੈਕਸੀਕੋ ਰੋਮਿੰਗ, $65 ਇੰਟਰਨੈਸ਼ਨਲ ਰੋਮਿੰਗ ਇੰਕਲੂਡਿੰਗ 64 ਕੰਟਰੀਜ਼, ਨੋ ਕੰਟਰੈਕਟ। ਤੇ ਇਸ ਆਫਰ ਨੂੰ ਲੈਣ ਲਈ ਤੁਸੀਂ ਕਾਲ ਕਰਿਓ 6479462525। ਤੇ ਸਾਡੇ ਕੋਲ ਇੰਟਰਨੈਟ ਦੀ ਆਫਰਸ ਵੀ ਹੈਗੀ, ਹਾਈ ਸਪੀਡ ਅਨਲਿਮਿਟਿਡ ਯੂਸੇਜ $55 ਤੋਂ ਸਟਾਰਟਿੰਗ, ਤੇ ਫੋਨ ਨੰਬਰ ਸੇਮ ਹੈਗਾ 6479462525।
3: ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ, ਸ਼ੇਰ ਦੇਸੀ ਸਟਾਈਲ ਆਟਾ £10.699 ਦਾ, ਸਵਰਨਾ ਚੱਕੀ ਆਟਾ £20.1099 ਦਾ, ਮਸਟਰਡ ਆਇਲ 5 ਲੀਟਰ ਦੀ ਵੱਡੀ ਬੋਟਲ $19.99 ਦੀ, 2% ਦੁੱਧ 4 ਲੀਟਰ $4.99, ਹਲਦੀਰਾਮ ਦੇ 2 ਸਨੈਕ ਚੱਕੋ $3.99 ਦੇ, ਬਰਾਡ ਵੈਜੀ ਬਰਗਰ $4.99, ਬਾਲਟੀ ਚ ਗੋਡਲੋ 5 ਕਿਲੋ $8.99, ਟਾਟਾ ਟੀ 1 ਕਿਲੋ $9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ, ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ। ਆਪਣੇ ਵੀਰ ਜੇ ਜੇ ਨਿੱਜਰ ਇਹਨਾਂ ਕੋਲ ਬਹੁਤ ਵਧੀਆ ਵਧੀਆ ਬਿਜ਼ਨਸ ਪ੍ਰੋਪਰਟੀ ਆਉਂਦੀਆਂ ਰਹਿੰਦੀਆਂ ਹਨ, ਜਿਵੇਂ ਮੋਟਲ, ਹੋਟਲ, ਗੈਸ ਸਟੇਸ਼ਨ, ਪਲਾਜ਼ਾ। ਬਹੁਤੇ ਬਿਜ਼ਨਸ ਦੇ ਨਾਲ ਰਿਹਾਇਸ਼ ਦਾ ਵੀ ਇੰਤਜ਼ਾਮ ਹੁੰਦਾ ਹੈ। ਆਪਣੇ ਵੀਰ ਜੇ ਜੇ ਨਿੱਜਰ ਨੂੰ ਕਾਲ ਕਰੋ ਜੀ 6472016002 647-201-6002
5: ਬਹੁਤ ਸ਼ੁਕਰੀਆ, ਧੰਨਵਾਦ ਧੰਨਵਾਦ ਭਾਜੀ। ਸੋ ਕਿਸੇ ਵੀ ਤਰ੍ਹਾਂ ਦੀ ਪਰਿਵਾਰਕ ਸਵੀਕਰਨ ਦੇ ਉੱਪਰ ਫਰਨੀਚਰ ਦੀ ਤੁਸੀਂ ਬਾਇੰਗ ਕਰਨੀ ਚਾਹੁੰਦੇ ਹੋ, ਆਪਣੇ ਮਾਸਟਰ ਬੈਡਰੂਮ ਦੇ ਲਈ ਬੈਡਰੂਮ ਸੈੱਟ ਲੈਣਾ ਚਾਹੁੰਦੇ ਹੋ, ਸੋਫਾ ਸੈੱਟ ਲੈਣਾ ਚਾਹੁੰਦੇ ਹੋ, ਪਾਵਰ ਰਿਕਲਾਈਨਰ ਲੈਣਾ ਚਾਹੁੰਦੇ ਹੋ ਜਾਂ ਟਰਕੀ ਸਟਾਈਲ ਦੇ ਸੋਫਾ ਸੈੱਟ ਲੈਣਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਮਾਸਟਰ ਬੈਡਰੂਮ ਦਾ ਬੈਡਰੂਮ ਸੈੱਟ ਲੈਣਾ। ਜੀ ਹਾਂ, ਕਿੰਗ ਸਾਈਜ਼ ਦਾ ਬੈਡਰੂਮ ਸੈੱਟ, ਵਾਈਟ ਕਲਰ ਦਾ ਲੈਕਰ ਫਿਨਿਸ਼ ਦੇ ਵਿੱਚ, ਕਿੰਗ ਸਾਈਜ਼ ਦਾ ਬੈੱਡ, ਹੈੱਡਬੋਰਡ ਦੇ ਵਿੱਚ ਐਲਈਡੀ ਲਾਈਟਾਂ, ਹਾਈਡ੍ਰੋਲਿਕ ਸਟੋਰੇਜ ਦੇ ਨਾਲ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ। ਸੋ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਬੈੱਡਰੂਮ ਸੈੱਟ, ਡਰੈਸਰ ਮਿਰਰ ਦੇ ਵਿੱਚ ਐਲਈਡੀ ਲਾਈਟ, ਨਾਈਟ ਸਟੈਂਡ ਦੇ ਉੱਪਰ ਵਾਇਰਲੈਸ ਚਾਰਜਰ, ਕੰਪਲੀਟ ਬੈੱਡਰੂਮ ਸੈੱਟ ਜਿਹਦੀ ਰੈਗੂਲਰ ਕੀਮਤ $3500 ਸੀ, ਪਰ ਜਿੰਨੇ ਪਰਿਵਾਰ ਸਾਡੇ ਕੋਲ ਇਸ ਵੀਕਐਂਡ ਦੇ ਉੱਪਰ ਪਹੁੰਚਣਗੇ, ਪੂਰਾ ਬੈੱਡਰੂਮ ਸੈੱਟ $1499 ਦਾ। ਜੀ ਹਾਂ, $1499 ਦੇ ਵਿੱਚ ਕਿੰਗ ਸਾਈਜ਼ ਦਾ ਹਾਈਡ੍ਰੋਲਿਕ ਸਟੋਰੇਜ ਵਾਲਾ ਪੂਰਾ ਬੈੱਡਰੂਮ ਸੈੱਟ ਤੁਸੀਂ ਆਪਣੇ ਘਰ ਲੈ ਕੇ ਜਾ ਸਕਦੇ ਹੋ। ਸੋ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਟੋਮਕਨ ਟੋਮਕਨ ਰੋਡ ਨੂੰ ਪਰਿਵਾਰ ਯਾਦ ਰੱਖਣਾ ਤੇ ਨਾਲ ਦੀ ਨਾਲ ਡੀਲ ਦੇ ਰਹੇ ਨੇ ਜਿਹਨਾਂ ਪਰਿਵਾਰਾਂ ਨੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ ਲੈਣਾ। ਜੀ ਹਾਂ, ਗੋਲਡਨ ਬੇਸ ਚਾਹੀਦਾ, ਸਿਲਵਰ ਬੇਸ ਚਾਹੀਦਾ, ਰਸੋ ਬੇਸ ਵੀ ਤੁਹਾਨੂੰ ਗੋਲਡਨ ਤੇ ਸਿਲਵਰ ਦੋਨੇ ਮਿਲਣਗੇ, ਤੇ ਰੀਅਲ ਮਾਰਬਲ ਦਾ ਡਾਇਨਿੰਗ ਟੇਬਲ, ਵਾਈਟ ਕਲਰ ਦਾ ਟੋਪ। ਸੋ ਰੀਅਲ ਮਾਰਬਲ ਦਾ ਟੇਬਲ ਜਿਹਦੀ ਰੈਗੂਲਰ ਕੀਮਤ $1200 ਸੀ, ਸਪੈਸ਼ਲ ਇਸ ਵੀਕਐਂਡ ਲਈ $399 ਦਾ ਰੀਅਲ ਮਾਰਬਲ ਦਾ ਟੇਬਲ, ਡਿਜ਼ਾਈਨਰ ਬੇਸ ਦੇ ਨਾਲ $399 ਦਾ ਮਿਲੂਗਾ। ਤੇ ਹਰੇਕ ਪਰਚੇਸ ਦੇ ਨਾਲ ਤੁਸੀਂ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਫਰਨੀਚਰ ਦੀ ਬਾਇੰਗ ਕਰਨੀ ਹੈ, ਪਰਚੇਸ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਇੱਕ ਚੱਕਰ ਲਾਓ 6685 ਟੋਮਕਨ ਰੋਡ ਦੇ ਉੱਪਰ, 6685 ਟੋਮਕਨ ਰੋਡ, ਡੈਰੀ ਟੋਮਕਨ ਦੀ ਮੇਨ ਇੰਟਰਸੈਕਸ਼ਨ, ਹਾਈਵੇ 410 ਤੋਂ ਸਿਰਫ 2 ਮਿੰਟ ਦੀ ਦੂਰੀ ਦੇ ਉੱਪਰ, 6685 ਟੋਮਕਨ ਰੋਡ। ਭਾਜੀ
3: ਮਿਹਰਬਾਨੀ ਸਰ, ਥੈਂਕ ਯੂ ਸੋ ਮਚ, ਤੁਸੀਂ ਜਾ ਸਕਦੇ ਹੋ ਟੋਮਕਨ ਤੇ ਔਰ ਗ੍ਰੈਂਡ ਫਰਨੀਚਰ ਦੀ ਸੇਲ ਦਾ ਫਾਇਦਾ ਚੱਕ ਸਕਦੇ ਹੋ।
6: ਜਿਹੜੀ ਕੁੱਤੀ ਚੋਰ ਦੇ ਬੜੇ ਤੇ ਭੌਂਕੇ ਨਾ ਨਾ, ਉਹ ਕੁੱਤੀ ਨੂੰ ਚੋਰ ਤੋਂ ਪਹਿਲਾਂ ਠੋਕਣਾ ਚਾਹੀਦਾ।
7: The Dave Catlett News Desk, locally covered, nationally connected.
3: ਲਓ ਜੀ, ਖਬਰਾਂ 'ਚ ਖਬਰ ਹੈ, ਅਮਰੀਕਾ ਤੋਂ ਖਬਰ ਆ ਰਹੀ ਹੈ। ਅਮਰੀਕਾ ਵਿੱਚ ਗੁਰਵਿੰਦਰ ਸਿੰਘ ਟਰੱਕ ਡਰਾਈਵਰ ਉੱਤੇ ਛੁਰੇ ਨਾਲ 17 ਵਾਰ ਕਰਨ ਵਾਲੇ ਗੋਰੇ ਨੂੰ ਪੁਲਿਸ ਨੇ ਕਾਬੂ ਕੀਤਾ। ਪਿਛਲੇ ਦਿਨੀ ਬੀਨੂ ਢਿੱਲੋਂ ਕਹਿੰਦਾ ਸੀ ਹਮ ਏਅਰ ਇੰਡੀਆ ਮੇ ਆਏ ਹੈ ਜਾਂ ਯੇ ਨਹੀਂ ਚਲਤਾ, ਸੀਟ ਐਸੀ ਹੈ, ਪਾਣੀ ਐਸਾ ਹੈ, ਉਹ ਆਪਦੇ ਦੇਸ਼ ਦੇ ਜਹਾਜ਼ਾਂ ਨੂੰ ਹੀ ਮਾੜਾ ਭਲਾ ਕਹੀ ਜਾਂਦਾ ਸੀ। ਹੁਣ ਗਿੱਪੀ ਗਰੇਵਾਲ ਆ ਗਿਆ, ਕਹਿੰਦਾ ਬਿਜ਼ਨਸ ਕਲਾਸ ਦੀ ਸੀਟ ਲਈ ਸੀ, ਪੂਰੀ ਫੀਸ ਅਦਾ ਕੀਤੀ ਸੀ, ਪਰ ਸਾਨੂੰ ਜਹਾਜ਼ 'ਚ ਸਵਾਰ ਹੋਣ ਤੋਂ ਬਾਅਦ ਉਹਨਾਂ ਨੇ ਇਕਾਨਮੀ 'ਚ ਬਿਠਾ ਤਾ। ਯੂ ਨੋ ਵਾਈ? ਕਈ ਵਾਰ VIP ਬੰਦੇ ਹੁੰਦੇ ਆ, ਸਰਕਾਰੀ ਬੰਦੇ ਆ ਜਾਂਦੇ ਆ, ਦੇ ਬੰਪ ਯੂ ਬੈਕ, ਇਟਸ ਨੋਰਮਲ ਪ੍ਰੋਸੈਸ ਆ। ਲੇਕਿਨ ਕੰਪਲੇਂਟ ਕਰਨ ਨੂੰ ਸ਼ੇਅਰ ਰਹਿੰਦੇ, ਜਦੋਂ ਪਹਿਲੀ ਫਸਟ ਕਲਾਸ 'ਚ ਤੈਨੂੰ ਬਿਠਾਇਆ ਸੀ, ਜਦੋਂ ਪਹਿਲਾਂ ਵੀ ਟਰੈਵਲ ਕਰਦਾ ਹੀ ਰਹਿੰਦਾ, ਉਦੋਂ ਤਾਂ ਕਦੇ ਕਿਹਾ ਨਹੀਂ ਹਾਂ ਫਸਟ ਕਲਾਸ ਮੈਂ ਬੈਠੇ ਹਾਂ, ਅੱਛੇ ਅੱਛੇ ਡਰਿੰਕ ਪੀ ਰਹੇ ਹਾਂ। ਚੰਡੀਗੜ੍ਹ ਵਿੱਚ ਜ਼ੋਰਦਾਰ ਧਮਾਕਾ, ਸਕੂਟੀ ਸਵਾਰ 2 ਨੌਜਵਾਨ ਫਰਾਰ, ਗ੍ਰਿਫਤਾਰੀ ਡਰੋਂ ਅਮਰਜੀਤ ਚਾਵਲਾ ਪਹੁੰਚੇ ਕੈਨੇਡਾ, ਜਬਰ ਜਨਾਹ ਦਾ ਮਾਮਲਾ ਦਰਜ ਹੋਣ ਮਗਰੋਂ ਰੂਹ ਪੋਸ਼ ਹੋਏ। ਇਹ ਸ਼੍ਰੋਮਣੀ ਕਮੇਟੀ ਦੇ ਮੈਂਬਰ ਨੇ। ਇੱਕ ਵਰਕਰ ਦੀ ਮੌਤ ਹੋਈ ਕੰਟਰੀ ਸਾਈਡ ਅਤੇ ਮਕਵੀ ਤੇ, ਜਦੋਂ ਟਰੱਕ ਵਿੱਚ ਜਾ ਵੱਜਿਆ ਕੰਸਟਰਕਸ਼ਨ ਵਰਕਰ ਦੇ। ਇਰਾਨ ਨੇ ਪਵਿੱਤਰ ਸਥਾਨਾਂ ਦੀ ਸੁਰੱਖਿਆ ਦੇ ਮਾਮਲੇ ਨੂੰ ਸਿਆਸੀ ਰੰਗ ਦੇਣ ਤੋਂ ਬਚਣ ਦਾ ਜ਼ੋਰ ਦਿੱਤਾ। ਐਨੀਵੇ ਉਮਰਪ੍ਰੀਤ ਜੀ,
1: ਜੀ
3: ਅਗਲਾ ਟੋਪਿਕ
1: ਦੇਵ ਜੀ, ਇੰਸ਼ੋਰੈਂਸ ਦੀ ਜੇ ਆਪਾਂ ਗੱਲ ਕਰੀਏ, ਮੈਂ ਬਹੁਤ ਵਾਰ ਦੇਖਿਆ, ਆਪਾਂ ਇਹ ਸੋਚਦੇ ਹੁੰਦੇ ਹਾਂ ਕਿ ਮੈਨੂੰ ਕਿੰਨੇ ਦੀ ਇੰਸ਼ੋਰੈਂਸ ਚਾਹੀਦੀ ਆ। ਤੁਸੀਂ ਇਹ ਨਾ ਦੇਖਿਆ ਕਰੋ ਕਿ ਮੈਨੂੰ ਕੀ ਚਾਹੀਦਾ, ਇਹ ਦੇਖੋ ਵੀ ਕੱਲ ਨੂੰ ਜੇ ਮੈਂ ਨਹੀਂ ਆ, ਮੇਰੀ ਫੈਮਿਲੀ ਨੂੰ ਕੀ ਚਾਹੀਦਾ। ਉਹਦੇ ਲਈ ਬਹੁਤ ਜ਼ਰੂਰੀ ਹੈ ਕਿ ਤੁਹਾਡੀ, ਜਦੋਂ ਵੀ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਹਾਂ, ਤੁਹਾਡੀਆਂ ਲਾਇਬਿਲਿਟੀਜ਼ ਕਵਰ ਹੋਣ, ਪਰ ਚਾਈਲਡ ਘੱਟੋ ਘੱਟ 2 ਲੱਖ ਦਾ ਆਪਾਂ ਬਜਟ ਲਗਾ ਕੇ ਚੱਲਦੇ ਹੁੰਦੇ ਹਾਂ, ਤੁਹਾਡੀ 65 ਸਾਲ ਤੱਕ ਦੀ ਜਿੰਨੀ ਵੀ ਇਨਕਮ ਹੈ ਉਹ ਵੀ ਵਿੱਚ ਐਡ ਕਰੀਦੀ ਹੈ, ਪਲੱਸ 6 ਮਹੀਨੇ ਦੇ ਐਮਰਜੈਂਸੀ ਐਮਰਜੈਂਸੀ ਫੰਡਸ, ਚਾਰੋਂ ਚੀਜ਼ਾਂ ਨੂੰ ਐਡ ਕਰਕੇ ਉਨੇ ਅਮਾਊਂਟ ਦੀ ਤੁਹਾਨੂੰ ਇੰਸ਼ੋਰੈਂਸ ਚਾਹੀਦੀ ਹੈ। ਹੁਣ ਇੰਸ਼ੋਰੈਂਸ ਦਾ ਪਲਾਨ ਕਿਹੜਾ ਲੈਣਾ ਉਹ ਡਿਪੈਂਡ ਕਰਦਾ ਕਿ ਜਿਹੜੀਆਂ ਇਮੀਡੀਏਟ ਲਾਇਬਿਲਿਟੀਜ਼ ਹੈ ਉਹਨਾਂ ਨੂੰ ਆਪਾਂ ਟਰਮ ਪਲਾਨ ਅੰਡਰ ਕਵਰ ਕਰ ਸਕਦੇ ਹਾਂ, ਤੁਹਾਡੀਆਂ ਇੱਕ ਦੋ ਤਿੰਨ ਮਲਟੀਪਲ ਇਨਵੈਸਟਮੈਂਟ ਕੋਈ ਪ੍ਰੋਪਰਟੀਜ਼ ਹੈ ਉਹਨਾਂ ਤੇ ਮੋਰਗੇਜਿਸ ਹੈਗੀਆਂ, ਆਪਾਂ ਡਿਫਰੈਂਟ ਟਰਮਸ ਨੂੰ ਇੱਕੋ ਪਲਾਨ ਅੰਡਰ ਕਵਰ ਕਰ ਸਕਦੇ ਹਾਂ। ਤੇ ਜਿਹੜੀ ਤੁਹਾਡੀ ਇਨਕਮ ਹੈ ਉਹ 65 ਸਾਲ ਤੱਕ ਦੀ ਆਪਾਂ ਟਰਮ ਅੰਡਰ ਕਵਰ ਕਰ ਸਕਦੇ ਹਾਂ। ਔਰ ਜੇ ਤੁਹਾਨੂੰ ਰਿਟਾਇਰਮੈਂਟ ਪਲੈਨਿੰਗ ਵੀ ਆਪਣੀ ਇੰਸ਼ੋਰੈਂਸ ਦੇ ਵਿੱਚ ਚਾਹੀਦੀ ਹੈ, ਉਹਦੇ ਚ ਫਿਰ ਪਾਰਟੀਸਪੇਟਿੰਗ ਪਰਮਾਨੈਂਟ ਪਲਾਨ ਹੋ ਜਾਂਦੇ ਆ, ਜਿਹਦੇ ਚ ਐਕਚੁਅਲੀ ਕੈਸ਼ ਵੈਲਿਊਜ਼ ਹੁੰਦੀਆਂ, ਕੈਸ਼ ਵੈਲਿਊ ਤੁਸੀਂ ਆਪਣੇ ਲਈ ਯੂਜ਼ ਕਰ ਸਕਦੇ ਹੋ, ਔਰ ਜਿਹੜਾ ਫੇਸ ਅਮਾਊਂਟ ਜਾਂ ਡੈਥ ਬੈਨੀਫਿਟ ਆ ਉਹ ਅਗਲੀ ਜਨਰੇਸ਼ਨ ਨੂੰ ਐਜ਼ ਅ ਇਨਹੈਰੀਟੈਂਸ ਮਿਲ ਜਾਂਦਾ। ਸੋ ਪ੍ਰੋਪਰ ਫਾਈਨੈਂਸ਼ੀਅਲ ਪਲੈਨਿੰਗ ਹੋ ਜਾਂਦੀ ਆ ਤੁਹਾਡੀ, ਇੱਕੋ ਪਲਾਨ ਦੇ ਅੰਡਰ ਆਪਾਂ ਮਲਟੀਪਲ ਚੀਜ਼ਾਂ ਨੂੰ ਐਡ ਕਰਕੇ ਪਲੈਨਿੰਗ ਕਰ ਸਕਦੇ ਹਾਂ। ਸੋ ਤੁਹਾਡਾ ਕੋਈ ਆਲਰੇਡੀ ਕੋਈ ਚੱਲਦਾ ਪਲਾਨ ਹੈਗਾ, ਕੋਈ ਟਰਮ ਇੰਸ਼ੋਰੈਂਸ ਹੈ, ਤੁਸੀਂ ਉਹਦੇ ਚ ਕੋਈ ਚੇਂਜਿਸ ਕਰਨੀ ਹੈ ਜਾਂ ਉਹਨੂੰ ਪਰਮਾਨੈਂਟ ਕਨਵਰਟ ਕਰਨਾ ਹੈ ਜਾਂ ਉਹਦੇ ਚ ਕੋਈ ਬੈਨੀਫਿਸ਼ਰੀ ਅਪਡੇਟ ਹੋਣ ਵਾਲਾ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਕੈਨੇਡਾ ਦੀਆਂ ਸਾਰੀਆਂ ਜਿਹੜੀਆਂ ਮੇਜਰ ਇੰਸ਼ੋਰੈਂਸ ਕੰਪਨੀਜ਼ ਹੈ ਆਪਾਂ ਉਹਨਾਂ ਨਾਲ ਡੀਲ ਕਰਦੇ ਹਾਂ, ਐਲਬਰਟਾ, ਬੀਸੀ, ਮੈਨੀਟੋਬਾ, ਸਸਕੈਚਵਾਨ, ਨੋਵਾਸਕੋਸ਼ੀਆ ਤੇ ਓਨਟਾਰੀਓ, ਇਹਨਾਂ ਚੋਂ ਕਿਸੇ ਵੀ ਪ੍ਰੋਵਿੰਸ ਤੁਸੀਂ ਹੋ, ਫੈਮਿਲੀ ਹੈ, ਫਰੈਂਡਸ ਹੈ, ਤੁਸੀਂ ਆਪ ਉੱਥੇ ਮੂਵ ਕੀਤੇ, ਐਡਵਾਈਜ਼ਰ ਨਾਲ ਤੁਹਾਡਾ ਕੰਟੈਕਟ ਨਹੀਂ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਅਗੇਨ ਜੀ 6474416 1616 4416 1600

0: ਕੀ ਹੋਇਆ ਤੈਨੂੰ? ਕਿੱਥੇ ਚੱਲੀ ਆ ਤੂੰ?
1: ਮਰਨ ਜਾ ਰਹੀ ਆ।
0: ਮਰਨ ਜਾ ਰਹੀ ਆ? ਮਤਲਬ ਇੰਨਾ ਮੇਕਅਪ ਕਿਉਂ ਕੀਤਾ ਫਿਰ ਤੂੰ?
1: ਉਹ ਗਧਿਆ, ਕੱਲ ਸਵੇਰੇ ਅਖਬਾਰ 'ਚ ਫੋਟੋ ਵੀ ਤਾਂ ਆਏਗੀ।
0: ਹੈ?
2: ਫਿੱਟੇ ਮੂੰਹ ਤੇਰੇ।
3: From the Dave Tatla News Desk, locally covered, nationally connected.
4: ਹੋਰ ਖਬਰਾਂ ਚ ਖਬਰਾਂ, ਪਾਕਿਸਤਾਨ ਡਬਲਯੂ ਈ ਐਫ ਦੀ ਗਲੋਬਲ ਜੈਂਡਰ ਗੈਪ ਰਿਪੋਰਟ ਦੇ ਮੁਤਾਬਕ 2026 ਵਿਚ ਹੇਠੋਂ ਤੀਜੇ ਸਥਾਨ ਤੇ ਆਇਆ ਹੈ। ਪ੍ਰਾਈਮ ਮਿਨਿਸਟਰ ਮੋਦੀ ਦਾ ਜਨਮ ਦਿਨ ਮਨਾਇਆ ਗਿਆ ਜੀ। ਹਿਮਾਚਲ ਘੁੰਮਣ ਗਏ ਨਵੇਂ ਵਿਆਹੇ ਜੋੜੇ ਦੇ ਹੋਟਲ ਚ ਲੜਾਈ ਹੋ ਪਈ, ਹਨੀਮੂਨ ਤੇ ਗਏ ਹੋਣੇ। ਪਤੀ ਨੇ ਦਾਜ ਵਿਚ ਮਿਲੀ ਕਾਰ ਨੂੰ ਅੱਗ ਲਾ ਦਿੱਤੀ, ਕਹਿੰਦਾ ਆ ਚੱਕ, ਬਾਅਦ ਹੁਣ ਤੁਰ ਕੇ ਆਊਗਾ। ਇਰਾਨੀ ਹਮਲੇ ਨਾਲ ਤਬਾਹ ਹੋਏ ਅਮਰੀਕੀ ਅੱਡੇ, ਤਸਵੀਰਾਂ ਸਾਹਮਣੇ ਆਈਆਂ। ਏਐਮ 530 ਡੇਵ ਟਾਵਲਾ ਸ਼ੋਅ। ਲਓ ਜੀ, ਐਵਰੈਸਟ ਟਰਾਂਸਪੋਰਟ ਨਾਲ ਕੰਮ ਕਰਨ ਦਾ ਸੁਨਹਿਰੀ ਮੌਕਾ ਹੈ ਜੀ। ਇਹਨਾਂ ਨੂੰ ਏਜ਼ ਡਰਾਈਵਰ ਚਾਹੀਦੇ ਨੇ, ਡੈਡੀਕੇਟਡ ਰੂਟਸ ਨੇ ਆਟੋ ਪਾਰਟਸ ਦੇ, ਨਾਲ ਦੀ ਨਾਲ ਮਿਡਵੈਸਟ ਅਤੇ ਯੂਐਸ ਈਸਟ ਲਈ ਵੀ ਡਰਾਈਵਰ ਚਾਹੀਦੇ ਨੇ। ਸੁਨਹਿਰੀ ਮੌਕਾ ਹੈ, ਪੈਸੇ ਵਧੀਆ ਦਿੰਦੇ ਨੇ। 905-846-2229 846-2229 ਐਕਸਟੈਂਸ਼ਨ 4। ਗੁੜਗਾਓਂ ਤੋਂ ਬਾਅਦ ਹੁਣ ਲਖਨਊ ਤੋਂ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਇੱਕ ਔਰਤ ਨੂੰ ਉਸਨੂੰ ਕਾਰ ਨਾਲ ਕੁਚਲਣ ਦੀ ਕੋਸ਼ਿਸ਼ ਕੀਤੀ ਗਈ। ਰਿਪੋਰਟ ਆਈ ਹੈ, ਟਰੰਪ ਨੇ ਹੂਤੀ ਬਾਗੀਆਂ ਨਾਲ ਗੁਪਤ ਸਮਝੌਤਾ ਕੀਤਾ। ਹੂਤੀ ਲੜਾਕੂ ਅਮਰੀਕੀ ਜਹਾਜ਼ਾਂ ਤੇ ਹਮਲਾ ਨਹੀਂ ਕਰਨਗੇ, ਬਦਲੇ ਵਿਚ ਅਮਰੀਕੀ ਸਾਊਦੀ ਅਰਬ ਦੀ ਮਦਦ ਨਹੀਂ ਕਰੇਗਾ। ਜੇਕਰ ਕਿਊਬਾ ਦੀ ਸਰਕਾਰ ਡਿੱਗਦੀ ਹੈ ਤਾਂ ਟਰੰਪ ਅਤੇ ਰੂਬੀਓ ਦੇ ਸਹਿਯੋਗੀ ਉੱਥੋਂ ਦੀਆਂ ਜਿਹੜੀਆਂ ਜਾਇਦਾਦਾਂ ਨੇ ਉਹਨਾਂ ਤੇ ਕਬਜ਼ਾ ਕਰਨ ਲਈ ਤਿਆਰ ਨੇ। ਬੈਂਕ ਆਫ ਇੰਗਲੈਂਡ ਦਾ ਜਿਹੜਾ ਵਿਆਜ ਦਰ ਇੰਟਰਸਟ ਰੇਟ ਆ 3.75% ਆ ਤੇ ਇਹੀ ਰਹੇਗਾ। ਚੰਦਰ ਸ਼ੇਖਰ 5 ਹੋਰ ਸਾਲਾਂ ਲਈ ਟਾਟਾ ਦਾ ਚੇਅਰਮੈਨ ਬਣਿਆ ਰਹੇਗਾ। ਅਮਰਪ੍ਰੀਤ ਜੀ,
5: ਜੀ
4: ਨੈਕਸਟ।

0: आपा 100 डॉलर सेव करना शुरू कर दिए। देखो इन्वेस्टमेंट और इंश्योरेंस नो आपा कदे कंपेयर नहीं कर सकते, दोनों चीजा साइड बाय साइड चलदिया हुंदिया। सो मेन इंश्योरेंस का परपज ही यही हुंदा भी कल नू जे कोई प्रॉब्लम हुंदी आ थोड़िया सेविंग्स दे विचों पैसा ना यूज होए, तुहाडे घर दी इक्विटी ना यूज होण, तुसी मे बी अपने फ्यूचर गोल लई कोई TFSA च कोई RRSP च पैसा पा रहे हो, वह पैसा ना कढ़ना पए। सो क्रिटिकल इलनेस इंश्योरेंस का जो रिस्क है वह आप कवर कर सकते होंगे, तो नाल दी नाल इहदे च अपने कोल इक बहुत वधिया ऑप्शन होंगी है कि आप 65 साल तक काम करना है, तुसी 65 साल तक अपनी इंश्योरेंस तुहाडी चल रही है, 65 साल ते जाके कुछ नहीं होया, तुसी जिन्ना भी प्रीमियम पे किया 100% ਤੁਹਾਡਾ ਪ੍ਰੀਮੀਅਮ ਵਾਪਿਸ ਹੋ ਜਾਣਾ। ਇਹ ਆਪਾਂ ਡਿਜ਼ਾਈਨ ਕਰ ਸਕਦੇ ਹੁੰਦੇ ਆ, ਤੁਸੀਂ 15 ਸਾਲ ਬਾਅਦ 20 ਸਾਲ ਬਾਅਦ ਵੀ ਆਪਾਂ ਲੈ ਸਕਦੇ ਹੁੰਦੇ ਆ, ਬਟ ਰਿਕਮੈਂਡਡ ਹੁੰਦਾ ਕਿ 65 ਸਾਲ ਤੱਕ ਆਪਾਂ ਜ਼ਰੂਰ ਰੱਖੀਏ। ਸੋ ਵਿਨ ਵਿਨ ਸਿਚੁਏਸ਼ਨ ਹੈ, ਕੱਲ ਨੂੰ ਜੇ ਮੈਨੂੰ ਕੁਝ ਹੋ ਗਿਆ ਤਾਂ ਮੈਨੂੰ ਟੈਕਸ ਫਰੀ 50,000 ਲੱਖ 2 ਲੱਖ ਜਿੰਨੇ ਦੀ ਵੀ ਆਪਾਂ ਇੰਸ਼ੋਰੈਂਸ ਕਰਵਾਈ ਆ, ਰਿਕਮੈਂਡਡ ਹੁੰਦਾ ਵੀ ਐਟਲੀਸਟ ਤੁਹਾਡੀ 2 ਐਨੂਅਲ ਇਨਕਮ ਦੇ ਬਰਾਬਰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਹੋਏ, ਔਰ ਜੇ ਕੁਝ ਨਹੀਂ ਹੋਇਆ ਤੁਹਾਡੇ ਸਾਰੇ ਦਾ ਸਾਰਾ ਪ੍ਰੀਮੀਅਮ ਉੱਡ ਜਾਣਾ। ਸੋ ਕਿਤੇ ਵੀ ਨੁਕਸਾਨ ਨਹੀਂ ਹੈਗਾ। ਸਾਡੇ ਚੋਂ ਬਹੁਤਿਆਂ ਨੂੰ ਇਹ ਵੀ ਲੱਗਦਾ ਹੁੰਦਾ ਦੇਵ ਜੀ ਕਿ ਮੇਰੇ ਕੋਲ ਹੈਲਥ ਕਾਰਡ ਹੈ, ਮੈਨੂੰ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਕੀ ਲੋੜ ਹੈ? ਹੈਲਥ ਕਾਰਡ ਨੇ ਆਫਕੋਰਸ ਤੁਹਾਡੇ ਖਰਚੇ, ਮਤਲਬ ਹੈਲਥ ਕਾਰਡ ਨੇ ਖਰਚੇ ਨਹੀਂ ਕਵਰ ਕਰਨੇ, ਹੈਲਥ ਕਾਰਡ ਨੇ ਤੁਹਾਡਾ ਟ੍ਰੀਟਮੈਂਟ ਕਵਰ ਕਰ ਦੇਣਾ, ਮੈਡੀਸਨ ਤੁਹਾਨੂੰ ਆਪਣੇ ਪੱਲਿਓ ਲਾਣੀ ਪੈਣੀ ਆ, ਘਰ ਚ ਕੋਈ ਆਲਟਰੇਸ਼ਨ ਕਰਾਣੀ ਆ, ਕੋਈ ਚੇਂਜਿਸ ਕਰਵਾਣੀ ਆ, ਉਹ ਆਪ ਕਰਨਾ ਪੈਣਾ, ਤੇ ਘਰ ਦੇ ਖਰਚੇ ਜਿਹੜੇ ਹੈਗੇ, ਬਿੱਲ ਬੱਤੀਆਂ, ਤੁਹਾਡੀਆਂ ਯੂਟੀਲਿਟੀਜ਼ ਹੈ, ਆਪਣੀਆਂ ਗਰੋਸਰੀਜ਼ ਹੈ, ਉਹ ਵੀ ਸਾਰਾ ਕੁਝ ਆਪ ਹੀ ਪੇ ਕਰਨਾ ਪੈਣਾ, ਬਟ ਇਨਕਮ ਸਾਡੀ ਬੰਦ ਹੋ ਜਾਂਦੀ ਹੈ, ਸਿੰਪਲ ਇਨਕਮ ਦੀ ਰਿਪਲੇਸਮੈਂਟ ਹੈ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦੀ ਤੁਸੀਂ ਕੋਈ ਗੱਲ ਕਰਨੀ ਆ, ਤੁਹਾਨੂੰ ਕੋਈ ਹੈਲਥ ਇਸ਼ੂ ਆ ਚੁੱਕਾ, ਤੁਹਾਨੂੰ ਲੱਗਦਾ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਨਹੀਂ ਮਿਲਣੀ, ਤਾਂ ਵੀ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਲਓ। ਆਪਣੇ ਕੋਲ ਸਪੈਸ਼ਲ ਪਲਾਨ ਹੁੰਦੇ ਆ ਜਿਹਦੇ ਚ ਹੈਲਥ ਇਸ਼ੂ ਤੋਂ ਬਾਅਦ ਵੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਮਿਲ ਜਾਣੀ ਹੈ। ਸੋ ਨੰਬਰ ਹੈ ਜੀ 6474416616, 647-446-1616।
1: ਲੋ ਜੀ ਗਏ ਤੇ ਆਏ, ਸਟੇ ਟਿਊਨ
2: ਵੀਰੋ, ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
1: ਮੋਰਗੇਜ ਸੋਲੂਸ਼ਨ ਦੇ ਗੁਰਪ੍ਰੀਤ ਸਮਰਾ ਜੀ, ਤੁਹਾਡੇ ਮਕਾਨ ਦੀ ਰਿਨਿਊਲ ਆ ਰਹੀ ਹੈ, ਤੁਸੀਂ ਆਪਣੀ ਮੋਰਗੇਜ ਬੀ ਸੀ ਲੈਂਡਰ ਤੋਂ ਹਟਾ ਕੇ ਏ ਲੈਂਡਰ ਨਾਲ ਕਰਵਾਉਣੀ ਹੈ ਔਰ ਇੰਟਰਸਟ ਰੇਟ ਤੇ ਵੀ ਬਚਤ ਕਰਨੀ ਹੈ, ਕਾਲ 905-460-9099। ਪ੍ਰੀ ਅਪਰੂਵਲ ਵੀ ਕਰਵਾ ਕੇ ਦਿੰਦੇ ਹਨ ਤਾਂ ਕਿ ਕੌਨਫੀਡੈਂਸ ਨਾਲ ਮਕਾਨ ਲੈ ਸਕਦੇ ਹੋ। 80-90 ਹਜ਼ਾਰ ਬੇਸ ਨੂੰ ਬਣਾਉਣ ਲਈ ਚਾਹੀਦੇ ਨੇ, ਮਕਾਨ ਲੈਣ ਵੇਲੇ ਇਸ ਦਾ ਵੀ ਅਰੇਂਜਮੈਂਟ ਕੀਤਾ ਜਾਂਦਾ ਹੈ। ਗੁਰਪ੍ਰੀਤ ਸਮਰਾ ਨਾਲ ਬੈਠ ਕੇ ਡਿਸਕਸ ਕਰੋ, 2155B ਸਟੀਲਜ਼ ਐਵਨਿਊ ਨੀਅਰ ਟੌਪ ਰੂਮ ਯੂਨਿਟ 32। 905-460-9099, 905-460-9099, 460-9099 ਇਹਨਾਂ ਦਾ ਨੰਬਰ ਹੈ। And you are not. Lo ji, tuhanu leke chalde ha Abhishek ji kole, sade naal jud chuke ne. Haanji sir.
3: ਸਤਿ ਸ਼੍ਰੀ ਅਕਾਲ ਦੇਵ ਭਾਜੀ, ਮੈਂ ਅਭਿਸ਼ੇਕ ਰਿਐਲਟਰ, ਅੱਜ ਬਹੁਤ ਹੀ ਸੋਹਣੀ ਐਕਸਕਲੂਸਿਵ ਲਿਸਟਿੰਗਸ ਲੈ ਕੇ ਆਇਆ ਜੀ। ਉਸ ਤੋਂ ਪਹਿਲੇ ਸਾਰੇ ਲਿਸਨਰਸ ਨੂੰ ਬਹੁਤ ਬਹੁਤ ਧੰਨਵਾਦ। ਆਪਾਂ ਲੰਡਨ ਵਾਲਾ ਘਰ ਕਰਤਾ ਹੈ, ਫਰਮ ਸੋਲਡ। ਹੁਣ ਸੁਣੋ ਜੀ, ਕਮਰਸ਼ੀਅਲ ਲਿਸਟਿੰਗਸ, ਜੇ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ, ਸਾਡੇ ਕੋਲ ਪ੍ਰੋਫਿਟੇਬਲ ਬ੍ਰੈਕਫਾਸਟ ਪਲੇਸ ਬਹੁਤ ਹੀ ਵੱਡੀ ਫੇਮਸ ਫਰੈਂਚਾਈਜ਼ੀ ਦੇ ਨਾਲ ਵਿਦ ਪੈਟੀਓ ਐਂਡ ਇਨਡੋਰ ਸਿਟਿੰਗ ਅਵੇਲੇਬਲ ਹੈ GTA ਦੇ ਅੰਦਰ। ਇਹਦੇ ਨਾਲ ਨਾਲ ਸਾਡੇ ਕੋਲ ਬੋਸਟਨ ਪੀਜ਼ਾ, ਬਰਗਰ ਕਿੰਗ, ਬਰੀਟੋ ਬੋਇਜ਼ ਤੇ ਕਨਵੀਨੀਅੰਸ ਸਟੋਰ ਵੀ ਅਵੇਲੇਬਲ ਨੇ, ਹਾਈਲੀ ਪ੍ਰੋਫਿਟੇਬਲ, ਐਕਸਲੈਂਟ ਲੋਕੇਸ਼ਨਸ। ਸੇਂਟ ਥਾਮਸ ਦੇ ਅੰਦਰ ਕਮਰਸ਼ੀਅਲ ਬਿਲਡਿੰਗ ਅਵੇਲੇਬਲ ਹੈ, ਜਿਹਦੇ ਅੰਦਰ ਕਨਵੀਨੀਅੰਸ ਸਟੋਰ ਬਣਿਆ ਹੋਇਆ, 2 ਰੈਜ਼ੀਡੈਂਸ਼ੀਅਲ ਅਪਾਰਟਮੈਂਟ ਨੇ, ਸਿਰਫ ਔਰ ਸਿਰਫ 6,99,000 ਦੇ ਅੰਦਰ। ਰੈਜ਼ੀਡੈਂਸ਼ੀਅਲ ਲਿਸਟਿੰਗ ਦੇ ਅੰਦਰ ਦੇਵ ਭਾਜੀ, ਮਿਸਿਸ ਸਾਗਾ ਲੌਰਨੇ ਪਾਰਕ ਏਰੀਆ ਦੇ ਅੰਦਰ ਲਗਜ਼ਰੀ ਹੋਮ, 5+3 ਬੈਡਰੂਮ ਦਾ, 6,500 ਸਕੁਆਇਰ ਫੁੱਟ ਲਿਵਿੰਗ ਸਪੇਸ, 60x250 ਫੁੱਟ ਦਾ ਪ੍ਰੀਮੀਅਮ ਲੋਟ, ਐਬਸੋਲੂਟਲੀ ਅਮੇਜ਼ਿੰਗ ਲਗਜ਼ੂਰੀਅਸ ਪ੍ਰੋਪਰਟੀ ਅਵੇਲੇਬਲ ਹੈ ਜੀ। ਕਿਪਲਿੰਗ ਸਟੇਸ਼ਨ ਦੇ ਨਾਲ 1 ਬੈੱਡ 1 ਬਾਥ ਦਾ ਕੋਂਡੋ, ਨਵੀਂ ਬਿਲਡਿੰਗ, ਸਿਰਫ ਔਰ ਸਿਰਫ 3,99,000 ਦੇ ਅੰਦਰ। ਇਨਵੈਸਟਮੈਂਟ ਪ੍ਰੋਪਰਟੀ ਲੰਡਨ ਦੇ ਅੰਦਰ, ਸਿਰਫ ਔਰ ਸਿਰਫ 7.5 ਲੱਖ ਦੇ ਅੰਦਰ, ਵਿਦ ਲੀਗਲ ਬੇਸਮੈਂਟ, ਕੈਸ਼ ਫਲੋ ਪੋਜ਼ਿਟਿਵ ਪ੍ਰੋਪਰਟੀ, $4,300 ਰੈਂਟ ਤੇ ਚੜੀ ਹੋਈ ਅਵੇਲੇਬਲ ਹੈ। ਬੈਰੀ ਦੇ ਅੰਦਰ 4 ਬੈਡਰੂਮ ਦਾ ਘਰ, 1 ਬੈਡਰੂਮ ਦੀ ਬੇਸਮੈਂਟ, ਆਫ ਮਾਰਕੀਟ ਡੀਲ ਹੈ। ਜੇਕਰ ਤੁਸੀਂ ਬਾਏ, ਸੈਲ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ, ਮੈਨੂੰ ਹੁਣੇ ਕਾਲ ਕਰੋ, ਅਭਿਸ਼ੇਕ ਰਿਐਲਟਰ, 647-792-7000, 647-792-7000।

0: ਵੀ ਨੋਟਾਂ ਦੀ ਗੱਲ ਕਰਦੇ ਤੇ ਨੋਟਾਂ ਦਾ ਮੀਂਹ ਪੈਣ ਲੱਗ ਗਿਆ
1: ਬਸ ਨੋਟ ਹੀ ਨੋਟ ਹੈ ਜੀ
0: ਬੰਗਲਾਦੇਸ਼ ਵਿੱਚ ਟਾਰਚ ਦੀ ਰੋਸ਼ਨੀ ਨਾਲ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ ਜੀ 20 ਸਾਲਾਂ ਵਿੱਚ ਸਭ ਤੋਂ ਭੈੜਾ ਬਿਜਲੀ ਸੰਕਟ ਹੈ ਹਿਮਾਚਲ ਉੱਤਰਾਖੰਡ ਅਤੇ ਜੰਮੂ ਕਸ਼ਮੀਰ ਵਿੱਚ ਬਰਫ਼ ਪੈ ਚੁੱਕੀ ਹੈ ਬਿਹਾਰ ਵਿੱਚ ਹੜ੍ਹਾਂ ਨੇ 100 ਤੋਂ ਵੱਧ ਸੜਕਾਂ ਨੂੰ ਵਹਾ ਦਿੱਤਾ ਹੈ ਯੂਪੀ ਅਤੇ MP ਸਮੇਤ 6 ਰਾਜਾਂ ਵਿੱਚ ਮੀਂਹ ਦੀ ਵਾਰਨਿੰਗ ਜਾਰੀ ਕਰ ਦਿੱਤੀ ਗਈ ਹੈ ਸੁਪਰ ਵੀਜ਼ਾ ਹੁੰਦਾ ਉਮਰਪ੍ਰੀਤ ਜੀ ਉਹਦੇ ਰੋਸ਼ਨੀ ਪਾਇਓ ਮਾੜਾ ਜੀ
1: ਸੁਪਰ ਵੀਜ਼ਾ ਜਿਹੜਾ ਦੇਵ ਜੀ ਹੈਗਾ ਉਹਦੇ ਲਈ ਜਦੋਂ ਆਪਾਂ ਪੇਰੈਂਟਸ ਨੂੰ ਬੁਲਾਉਣਾ ਮੈਂਡੇਟੋਰੀ ਇੰਸ਼ੋਰੈਂਸ ਚਾਹੀਦੀ ਹੈ ਸੁਪਰ ਵੀਜ਼ਾ ਮੈਡੀਕਲ ਇੰਸ਼ੋਰੈਂਸ ਜਿਸ ਚ ਘੱਟੋ ਘੱਟ 1 ਲੱਖ ਦੀ ਕਵਰੇਜ ਹੋਏ ਵੱਧ ਤੁਸੀਂ ਜਿੰਨੇ ਦੀ ਮਰਜ਼ੀ ਲੈ ਸਕਦੇ ਹੋ ਮਿਲੀਅਨ ਤੱਕ ਦੀ ਕਵਰੇਜ ਮਿਲ ਜਾਂਦੀ ਹੈ ਆਪਾਂ ਨੂੰ ਔਰ 1 ਸਾਲ ਦੀ ਕਵਰੇਜ ਹੋਣੀ ਜ਼ਰੂਰੀ ਹੈ ਹੁਣ ਤੁਸੀਂ ਐਨੁਅਲ ਪੇ ਕਰ ਸਕਦੇ ਹੋ ਆਪਾਂ ਮੰਥਲੀ ਪੇਮੈਂਟ ਵੀ ਕਰ ਸਕਦੇ ਹਾਂ 2 ਮੰਥ ਦਾ ਅਪਫਰੰਟ ਪੇ ਕਰਕੇ ਆਪਾਂ ਨੂੰ ਪੇਪਰ ਮਿਲ ਜਾਣਾ ਜੇ ਤੁਸੀਂ ਅਪਲਾਈ ਕਰ ਰਹੇ ਹੋ ਸੁਪਰ ਵੀਜ਼ਾ ਤਾਂ ਉਸ ਪੇਪਰ ਦੇ ਨਾਲ ਅਪਲਾਈ ਕਰ ਲਓ ਫਿਰ ਜਦੋਂ ਪੇਰੈਂਟਸ ਨੇ ਆਉਣਾ ਉਦੋਂ ਤੋਂ ਸੁਪਰ ਵੀਜ਼ਾ ਇੰਸ਼ੋਰੈਂਸ ਸਟਾਰਟ ਹੋ ਜਾਣੀ ਹੈ ਇੱਕ ਚੀਜ਼ ਦਾ ਧਿਆਨ ਰੱਖਣ ਵਾਲੀ ਗੱਲ ਹੁੰਦੀ ਦੇਵ ਜੀ ਕਿ ਜਦੋਂ ਪੇਰੈਂਟਸ ਰੀ ਐਂਟਰ ਕਰ ਰਹੇ ਹਾਂ ਕਈ ਵਾਰ ਸਾਨੂੰ ਲੱਗਦਾ ਕਿ ਸਾਨੂੰ ਪਹਿਲੀ ਵਾਰ ਹੀ ਚਾਹੀਦਾ ਸੁਪਰ ਵੀਜ਼ਾ ਇੰਸ਼ੋਰੈਂਸ ਜਦੋਂ ਵੀ ਉਹਨਾਂ ਨੇ ਕੈਨੇਡਾ ਦੇ ਵਿੱਚ ਐਂਟਰ ਕਰਨਾ ਇਮੀਗ੍ਰੇਸ਼ਨ ਜਿਹੜਾ ਡਿਪਾਰਟਮੈਂਟ ਹੈ ਉਹਨਾਂ ਕੋਲ ਪੂਰਾ ਰਾਈਟ ਹੁੰਦਾ ਪੇਪਰ ਚੈੱਕ ਹੋ ਜਾਂਦਾ ਸਾਨੂੰ ਕਈ ਵਾਰ ਏਅਰਪੋਰਟ ਤੋਂ ਫੋਨ ਆਉਂਦਾ ਜੀ ਪੇਰੈਂਟਸ ਨੂੰ ਉਹਨਾਂ ਨੇ ਰੋਕਿਆ ਹੋਇਆ ਇੰਸ਼ੋਰੈਂਸ ਇਸ਼ੂ ਕਰ ਦਿਓ ਸੋ ਪਹਿਲੇ ਹੀ ਪੇਰੈਂਟਸ ਨੂੰ ਇੰਸ਼ੋਰੈਂਸ ਦਾ ਪੇਪਰ ਭੇਜ ਦੋ ਤਾਂ ਕਿ ਉਹ ਆਨ ਟਾਈਮ ਉਹਨਾਂ ਨੂੰ ਕੋਈ ਪ੍ਰੋਬਲਮ ਨਾ
0: ਹੋਵੇ ਹੱਥ ਚੋਵੇ ਦਿਖਾ ਸਕਦੇ
1: ਹਾਂਜੀ ਬਿਲਕੁਲ ਤੇ ਦੂਜਾ ਹੈਗਾ ਵੀ ਜੇ ਤੁਸੀਂ ਸਾਲ ਦੀ ਇੰਸ਼ੋਰੈਂਸ ਹੀ ਐਕਸਪਾਇਰ ਹੋਣ ਵਾਲੀ ਐਕਸਪਾਇਰ ਹੋਣ ਤੋਂ ਪਹਿਲੇ ਪਹਿਲੇ ਉਹਨੂੰ ਰੀਨਿਊ ਕਰਵਾ ਲਓ ਤਾਂ ਕਿ ਬਿਲਕੁਲ ਕੋਈ ਵੇਟਿੰਗ ਪੀਰੀਅਡ ਨਾ ਪਏ ਇੱਥੇ ਮੈਂ ਇੱਕ ਗੱਲ ਐਡ ਕਰਦਾ ਦੇਵ ਜੀ ਇੱਕ ਤਾਂ ਸੁਪਰ ਵੀਜ਼ਾ ਇੰਸ਼ੋਰੈਂਸ ਹੈ ਇੱਕ ਹੁੰਦੀ ਹੈ ਜਿਹੜੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਵਿਜ਼ਟਰ ਇੰਸ਼ੋਰੈਂਸ ਮਤਲਬ ਕੈਨੇਡਾ ਦੇ ਵਿੱਚ ਕੋਈ ਵੀ ਹੈ ਜਿਹਦੇ ਕੋਲ ਹੈਲਥ ਕਾਰਡ ਨਹੀਂ ਹੈ ਉਹਦੇ ਲਈ ਇਹ ਇੰਸ਼ੋਰੈਂਸ ਹੁੰਦੀ ਆ ਹੁਣ ਕਈ ਵਾਰ ਮੈਂ ਦੇਖਿਆ ਵੀ ਜਿਹੜੇ ਵਰਕ ਪਰਮਿਟ ਤੇ ਆ ਕਈ ਵਾਰ ਉਹਨਾਂ ਕੋਲ ਹੈਲਥ ਕਾਰਡ ਨਹੀਂ ਹੁੰਦਾ ਜਾਂ ਜਦੋਂ ਆਪਾਂ ਸਟੂਡੈਂਟ ਤੋਂ ਵਰਕ ਪਰਮਿਟ ਤੇ ਆਏ ਹੁੰਦੇ ਆ ਹੈਲਥ ਕਾਰਡ ਨਹੀਂ ਹੁੰਦਾ ਮੇਕ ਸ਼ੋਰ ਵੀ ਉਸ ਟਾਈਮ ਤੇ ਤੁਸੀਂ ਆਪਣੇ ਇੰਸ਼ੋਰੈਂਸ ਜ਼ਰੂਰ ਲਏ ਗੋ ਫੰਡ ਮੀ ਤੇ ਮੈਨੂੰ ਅੱਜ ਹੀ ਰਿਕੁਐਸਟ ਆਈ ਦੇਵ ਜੀ ਉਹਨਾਂ ਦੇ ਮਤਲਬ ਵਰਕ ਪਰਮਿਟ ਹੈ ਯੰਗ ਕੁੜੀ ਹੈ ਮਤਲਬ 28 ਸਾਲ ਦੀ ਏਜ ਹੈ ਔਰ ਬ੍ਰੈਸਟ ਕੈਂਸਰ ਡਾਇਗਨੋਸ ਹੋਇਆ ਹੁਣ ਹੈਲਥ ਕਾਰਡ ਹੈ ਨਹੀਂ ਤੁਸੀਂ ਸੋਚੋ ਵੀ ਕਿੰਨਾ ਮਹਿੰਗਾ ਟ੍ਰੀਟਮੈਂਟ ਪੈ ਜਾਂਦਾ ਸੋ ਮੇਕ ਸ਼ੋਰ ਕਈ ਵਾਰ ਆਪਾਂ ਚੀਜ਼ਾਂ ਸੋਚੀਆਂ ਨਹੀਂ ਹੁੰਦੀਆਂ ਹੁਣ ਕਿਤੇ ਕੋਈ ਸੋਚਦਾ ਕਿ ਮੈਨੂੰ ਕੈਂਸਰ ਹੋ ਜਾਏਗਾ ਯੰਗ ਆ ਹੈਲਦੀ ਆ ਸਾਰਾ ਕੁਝ ਠੀਕ ਹੈ ਲੇਕਿਨ ਲਾਈਫ ਇਜ਼ ਸੋ ਅਨਪ੍ਰੈਡਿਕਟੇਬਲ ਸਾਡੇ ਅੰਦਰ ਕੀ ਚੱਲ ਰਿਹਾ ਸਾਨੂੰ ਨਹੀਂ ਪਤਾ ਸੋ ਮੇਕ ਸ਼ੋਰ ਜੇ ਤੁਸੀਂ ਵਰਕ ਪਰਮਿਟ ਤੇ ਹੋ ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈ ਤਾਂ ਆਪਣੀ ਜਿਹੜੀ ਐਮਰਜੈਂਸੀ ਮੈਡੀਕਲ ਇੰਸ਼ੋਰੈਂਸ ਕਰਵਾਓ ਤੇ ਨਾਲ ਦੀ ਨਾਲ ਛੋਟਾ ਜਿਹਾ ਪਲਾਨ ਇੱਕ ਲਾਈਫ ਤੇ ਕ੍ਰਿਟੀਕਲ ਇਲਨੈਸ ਦਾ ਕੰਬੀਨੇਸ਼ਨ ਦਾ ਲੈ ਲਓ $20-30 ਦਾ ਪਲਾਨ ਬਣ ਜਾਣਾ ਸੋ ਤੁਸੀਂ ਵੀ ਇਸ ਸਿਚੁਏਸ਼ਨ ਚੋ ਤੁਹਾਡੇ ਕੋਲ ਨਹੀਂ ਹੈ ਹੈਲਥ ਕਾਰਡ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਨੰਬਰ ਹੈ ਜੀ 647-446-1616 647-446-1616
0: ਕਟਾਰੀਆ ਟੂਰ ਐਂਡ ਟਰੈਵਲ ਵਨ ਵੇ ਡੀਲਾਂ ਇਹਨਾਂ ਕੋਲ ਬਹੁਤ ਸਾਰੀਆਂ ਨੇ ਟੋਰਾਂਟੋ ਤੋਂ ਦਿੱਲੀ ਟੋਰਾਂਟੋ ਤੋਂ ਅੰਮ੍ਰਿਤਸਰ ਰਿਟਰਨ ਡੀਲਸ ਵੀ ਨੇ ਟੋਰਾਂਟੋ ਅੰਮ੍ਰਿਤਸਰ ਟੋਰਾਂਟੋ ਦਿੱਲੀ ਪਾਕਿਸਤਾਨ ਦੀ ਵਨ ਵੇ ਟੋਰਾਂਟੋ ਤੋਂ ਕਰਾਚੀ ਟੋਰਾਂਟੋ ਤੋਂ ਇਸਲਾਮਾਬਾਦ ਤੇ ਰਿਟਰਨ ਟੋਰਾਂਟੋ ਤੋਂ ਕਰਾਚੀ ਟੋਰਾਂਟੋ ਤੋਂ ਇਸਲਾਮਾਬਾਦ ਵੀ ਅਵੇਲੇਬਲ ਹੈ ਡੋਮਿਨਿਕਨ ਮੈਕਸੀਕੋ ਅਗਰ ਤੁਸੀਂ ਛੁੱਟੀਆਂ ਤੇ ਜਾਣਾ ਚਾਹੁੰਦੇ ਹੋ ਆਲ ਇਨਕਲੂਸਿਵ ਜਿਹੜੀਆਂ 1100 ਦੇ ਏਡ ਗੇਡ ਤੁਹਾਨੂੰ ਮਿਲ ਜਾਂਦੀਆਂ ਨੇ ਨੰਬਰ ਹੈ 9056781200 6781200
2: ਹੌਲਦਾਰ ਗੁੰਡਾ ਸਿੰਘ ਰਿਪੋਰਟਿੰਗ ਸਰ ਕੀ ਹਾਲ ਚਾਲ ਹੈ ਬੀਬੀ ਤੇਰਾ
3: ਸਤਿ ਸ਼੍ਰੀ ਅਕਾਲ ਗੁੰਡਾ ਸਿੰਘ ਜੀ
2: ਸਤਿ ਸ਼੍ਰੀ ਅਕਾਲ ਬੀ ਸਤਿ ਸ਼੍ਰੀ ਅਕਾਲ ਕਿਉਂ ਨੀ
3: ਕੀ ਹਾਲ ਚਾਲ ਨੇ
2: ਵਧੀਆ
3: ਕੀ ਗੱਲ ਬੜੇ ਔਖੇ ਭਾਰੇ ਜੇ ਬੋਲਦੇ ਹੋ
2: ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ
3: ਅੱਜ ਵੈਸੇ ਬੜੇ ਪਿਆਰੇ ਜੇ ਲੱਗਦੇ ਪਏ ਹੋ
2: ਏਦਾਂ ਦੀਆਂ ਗੱਲਾਂ ਨਾ ਕਰਿਆ ਕਰ ਹੈ
3: ਕਿਤੇ ਘੁੰਮਣ ਫਿਰਨ ਤਾਂ ਨਹੀਂ ਜਾ ਰਹੇ
2: ਨਹੀਂ ਨਹੀਂ
3: ਮੈਨੂੰ ਵੀ ਲੈ ਚੱਲੋ ਤਾਂ ਨਾਲ ਜੇ ਜਾ ਰਹੇ ਹੋ ਤਾਂ
2: ਉਹ ਏਦਾਂ ਦੀ ਸਾਡੀ ਕਿਸਮਤ ਕਿੱਥੇ ਗੁੱਡੀ
3: ਵੈਸੇ ਕੀ ਤੁਸੀਂ ਕਦੇ ਡੇਟ ਤੇ ਗਏ ਹੋ
2: ਨਹੀਂ ਜੀ ਮੈਂ ਡੇਟ ਡੂਟ ਤੇ ਤਾਂ ਕਿੱਥੇ ਗਿਆ ਸੀ
3: ਹਾਂ
2: ਮੈਨੂੰ ਯਾਦ ਆਉਂਦਾ ਹੁਣ ਨਾ ਮੈਂ ਜੋਸ਼ੀ ਨੂੰ ਇੱਕ ਹੱਥ ਵਿਖਾਇਆ
3: ਅੱਛਾ
2: ਕਹਿੰਦਾ ਵੀ ਕੀ ਚਾਹੁੰਦਾ ਮੈਂ ਕਿਹਾ ਵੀ ਜੋਸ਼ੀ ਜੀ ਇੱਕ ਗੱਲ ਦੱਸੋ ਵੀ ਮੇਰੀ ਲੰਮੀ ਉਮਰ ਹੋ ਜੇ ਕਿੱਦਾਂ ਹੋ ਸਕਦਾ
3: ਓਕੇ ਓਕੇ ਹਾਂ
2: ਕਹਿੰਦਾ ਵਿਆਹ ਕਰਾ ਲਾ
3: ਅੱਛਾ
2: ਮੈਂ ਇੰਨੀ ਗੱਲ ਸੁਣ ਕੇ ਵਿਆਹ ਕਰਾ ਲਿਆ 6 ਮਹੀਨੇ ਬਾਅਦ ਮੈਂ ਦੁਬਾਰਾ ਜੋ ਠੀਕ ਹੋ ਗਿਆ
3: ਅੱਛਾ
2: ਮੈਂ ਕਿਹਾ ਤੂੰ ਨਾ ਮਾਮਾ ਵੀ ਵਿਆਹ ਕਰਾ ਲਾ ਤੇ ਮੈਂ ਤੇ ਸਗੋਂ ਫਸ ਗਿਆ ਤੁਸੀਂ ਭਾਈ ਸਾਹਿਬ ਮੇਰੀ ਪੂਰੀ ਗੱਲ ਨੀ ਸੀ ਸੁਣੀ
3: ਅੱਗੇ ਕੀ ਸੀ
2: ਕਹਿੰਦਾ ਮੈਂ ਕਿਹਾ ਸੀ ਵੀ ਵਿਆਹ ਕਰਾ ਲਾ ਉਹਦੇ ਨਾਲ 2 ਗੱਲਾਂ ਹੋਣੀਆਂ
3: ਕੀ ਕੀ
2: ਪਹਿਲੀ ਗੱਲ ਤਾਂ ਲੰਮੀ ਜ਼ਿੰਦਗੀ ਦੀ ਕਹਿੰਦਾ ਖੁਆਇਸ਼ ਮੁੱਕ ਜਾਣੀ ਆ
3: ਅੱਛਾ
2: ਤੇ ਜਿਹੜੀ ਬੱਚੀ ਖੁਚੀ ਰਹਿ ਵੀ ਗਈ ਉਹ ਲੰਮੀ ਲੱਗਣ ਲੱਗ ਪੈਣੀ
3: ਹੈ
4: ਕੋਈ ਇਹੋ ਜਿਹੀ ਜਗ੍ਹਾ ਦੱਸੋ ਜਿੱਥੇ ਬੈਠ ਕੇ ਮੈਂ ਫੈਮਿਲੀ ਦੇ ਨਾਲ ਫੂਡ ਵੀ ਇੰਜੋਏ ਕਰ ਸਕਾਂ ਤੇ ਕੋਈ ਪਾਰਟੀ ਕਰਨੀ ਹੋਵੇ ਤੇ ਤਾਂ ਵੀ ਉੱਥੇ ਹੀ ਜਾਵਾਂ।
5: ਤਾਂ ਫਿਰ ਟਿੱਕਾ ਜੰਕਸ਼ਨ ਹੀ ਜਾਈ। ਇਹ ਹੈ ਟੌਪ ਕਲਾਸ ਫੈਮਿਲੀ ਰੈਸਟੋਰੈਂਟ, 100 ਲੋਕਾਂ ਦੀ ਸੀਟਿੰਗ, 100 ਤੋਂ 125 ਦੀ ਕੈਪੈਸਿਟੀ ਵਾਲਾ ਬੈਂਕਟ ਹਾਲ ਵੀ। ਵੀਕਡੇ ਸਵੇਰੇ 11 ਵਜੇ ਤੋਂ ਰਾਤੀ 11 ਵਜੇ ਤੱਕ ਤੇ ਫ੍ਰਾਈਡੇ ਤੋਂ ਸੈਟਰਡੇ ਸਵੇਰੇ 11 ਵਜੇ ਤੋਂ ਤੜਕੇ 2 ਵਜੇ ਤੱਕ ਡੀਜੇ ਨਾਈਟ ਦੇ ਨਾਲ।
4: ਸੁਪਰ ਵੀਆਈਪੀ ਡੀਲਸ ਲਈ ਮੈਂਬਰਸ਼ਿਪ ਵੀ ਲੈ ਸਕਦੇ ਹੋ। ਕਾਲ 6474294040 ਟਿੱਕਾ ਜੰਕਸ਼ਨ 2958 ਕੁਈਨ ਸਟ੍ਰੀਟ ਈਸਟ ਯੂਨਿਟ 26 ਬ੍ਰੈਂਪਟਨ।
6: ਹਰ ਮਹੀਨੇ ਮਕੈਨਿਕ ਨੂੰ ਪੈਸੇ ਦੇ ਦਿੰਦੇ ਹੋ, ਟਰੱਕ ਖਰੀਦਿਆ ਆ ਜਾਂ ਮਕੈਨਿਕ ਨੂੰ ਗੋਦ ਲੈ ਲਿਆ।
7: ਉਹ ਮੈਂ ਕੀ ਕਰਾਂ, ਇਹ ਪੁਰਾਣਾ ਟਰੱਕ ਤਾਂ ਰੋਜ਼ ਨਖਰੇ ਕਰਦਾ ਹੈ।
6: ਨਖਰੇ ਛੱਡੋ ਤੇ ਸਿੱਧੇ ਜਾਓ ਨਿਸਕੋ ਟਰੱਕ ਸੇਲਸ ਤੇ।
8: ਵਧੀਆ ਹਾਲਤ ਵਾਲੇ ਯੂਜ਼ਡ ਟਰੱਕਸ, ਟਰੱਕ ਵੇਚਣਾ ਹੋਵੇ ਜਾਂ ਖਰੀਦਣਾ, ਰੇਟ ਬਿਲਕੁਲ ਵਾਜਬ ਲਾਉਂਦੇ ਨੇ।
6: ਫਾਈਨਾਂਸ ਦੀ ਸੁਵਿਧਾ ਵੀ ਉਪਲਬਧ ਹੈ,
8: ਮਤਲਬ ਜੇਬ ਵੀ ਸੇਫ ਤੇ ਘਰ ਵਾਲੀ ਵੀ ਖੁਸ਼। ਬਸ ਫਿਰ ਅੱਜ ਹੀ ਚੱਲਦੇ ਹਾਂ ਨਿਸਕੋ ਟਰੱਕ ਸੇਲਸ, ਟੋਰਬ੍ਰਮ ਡੇਰੀ ਦੇ ਨਜ਼ਦੀਕ, 7055 ਟੋਰਬ੍ਰਮ ਰੋਡ, ਮਿਸੀਸਾਗਾ। ਕਾਲ 6475581999। ਟਰੱਕ ਐਸੇ ਕੇ ਮਕੈਨਿਕ ਵੀ ਕਹੇਗਾ ਹੁਣ ਮੈਂ ਕੀ ਕਰਾਂ।
0: ਖਬਰਾਂ ਜੋ ਖਬਰ ਹੈ, ਕਿਮ ਜੋਂਗ ਦੀ ਭੈਣ ਨੇ ਕਿਹਾ ਪਰਮਾਣੂ ਹਥਿਆਰਾਂ ਨੂੰ ਛੱਡਣਾ ਮੂਰਖਤਾ ਹੋਵੇਗੀ, ਉਹ ਸਾਡੀ ਸੁਰੱਖਿਆ ਦੀ ਗਰੰਟੀ ਦਿੰਦੇ ਹਨ। ਬਾਏ ਦਾ ਵੇ, ਉੱਤਰੀ ਕੋਰੀਆ ਕੋਲੇ 60 ਪਰਮਾਣੂ ਹਥਿਆਰ ਨੇ, 60।
1: ਬਿਲਕੁਲ ਦੇਵ ਜੀ, ਸੋ ਤੁਸੀਂ ਕੈਨੇਡਾ ਦੀ ਕਿਸੇ ਵੀ ਪ੍ਰੋਵਿੰਸ ਚੋ ਕੋਈ ਵੀ ਕੁਸ਼ਚਨ ਤੁਹਾਡਾ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਡਿਸੇਬਿਲਟੀ ਨੂੰ ਲੈ ਕੇ ਆਪਾਂ ਕੋਂਬੋ ਪਲਾਨ ਕਰ ਸਕਦੇ ਹਾਂ ਤਿੰਨਾਂ ਦਾ, ਜਾਂ ਤੁਸੀਂ ਬੱਚਿਆਂ ਦੀ ਕੋਈ ਆਰ ਈ ਐਸ ਪੀ ਦੇ ਰਿਲੇਟਡ ਗੱਲ ਕਰਦੀ ਹੈ, ਬੱਚਿਆਂ ਲਈ ਕੋਈ ਵੈਲਥ ਅਕਮੂਲੇਸ਼ਨ ਦਾ ਪਲਾਨ ਤਿਆਰ ਕਰਵਾਉਣਾ, ਜਾਂ ਕਿਸੇ ਵੀ ਤਰ੍ਹਾਂ ਦੀਆਂ ਇਨਵੈਸਟਮੈਂਟ ਨਾਲ ਰਿਲੇਟਡ ਕੋਈ ਗੱਲ ਹੈ, ਆਰ ਐਸ ਪੀ ਟੀ ਐਫ ਐਸ ਏ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਵੀ ਹਰ ਇੱਕ ਲਈ ਬਹੁਤ ਹੀ ਵਧੀਆ ਅਕਾਊਂਟ ਹੈ, ਜਾਂ ਰਜਿਸਟਰਡ ਡਿਸੇਬਿਲਟੀ ਸੇਵਿੰਗਸ ਪਲਾਨ ਜਿਸ ਦੇ ਵਿੱਚ ਘਰ ਚ ਤੁਹਾਡੇ ਕੋਈ ਬੱਚਾ ਜਾਂ ਕੋਈ ਅਡਲਟ ਹੈ ਅਪ ਟੂ 49 ਈਅਰਸ ਉਹਨਾਂ ਦੀ ਏਜ ਹੈ, 90,000 ਤੱਕ ਦੀ ਗਵਰਨਮੈਂਟ ਗ੍ਰਾਂਟ ਲਈ ਤੁਸੀਂ ਐਲੀਜੀਬਲ ਹੋ ਸਕਦੇ ਹੋ। ਸੋ ਤੁਸੀਂ ਅਜੇ ਤੱਕ ਇਸ ਪਲਾਨ ਲਈ ਨਹੀਂ ਅਪਲਾਈ ਕੀਤਾ, ਤੁਹਾਡੇ ਕੋਈ ਫੈਮਿਲੀ ਫਰੈਂਡਸ, ਤੁਹਾਨੂੰ ਪਤਾ ਹੈ ਕੋਈ ਬੱਚਾ ਉਹਨਾਂ ਦਾ ਹੈਗਾ, ਜਾਂ ਕੋਈ ਵੀ ਹੈ ਜਿਹੜਾ ਡੀ ਟੀ ਸੀ ਡਿਸੇਬਿਲਟੀ ਟੈਕਸ ਕ੍ਰੈਡਿਟ ਜਿਨ੍ਹਾਂ ਦਾ ਅਪਰੂਵ ਹੈ, ਤਾਂ ਆਪਾਂ ਇਹ ਪਲਾਨ ਲਈ ਅਪਲਾਈ ਕਰ ਸਕਦੇ ਹਾਂ। ਕਿੰਨਾ ਕੁ ਤੁਸੀਂ ਕੰਟਰੀਬਿਊਟ ਕਰਨਾ, ਕਿੰਨੀ ਤੁਹਾਨੂੰ ਗ੍ਰਾਂਟ ਆਣੀ ਹੈ, ਕਦੋਂ ਤੁਸੀਂ ਇਸ ਪੈਸੇ ਨੂੰ ਯੂਜ਼ ਕਰ ਸਕਦੇ ਹੋ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਜਾਂ ਕਿਸੇ ਵੀ ਤਰ੍ਹਾਂ ਦੀ ਇਨਹੈਰੀਟੈਂਸ ਪਲੈਨਿੰਗ ਦੀ ਗੱਲ ਕਰਨੀ ਹੈ, ਰਿਟਾਇਰਮੈਂਟ ਪਲੈਨਿੰਗ ਦੀ ਗੱਲ ਕਰਨੀ ਹੈ, ਨੰਬਰ ਹੈ ਜੀ 6474461616। ਵੈਬਸਾਈਟ ਹੈ ਜੀ ਮੇਰੀ youchawla.com ਤੇ ਨੰਬਰ ਅਗੇਨ 6474461616। 6474446-1616।
0: ਜਿੰਨੀ ਇਨਫੋਰਮੇਸ਼ਨ ਚਾਹੀਦੀ ਸੀ ਤੁਸੀਂ ਦੇਤੀ
1: ਜੀ,
0: ਇੱਕ ਮਿਸ ਕਰ ਗਏ।
1: ਕੀ ਜੀ?
0: ਐਡਰੈਸ ਤੁਹਾਡਾ ਆਫਿਸ ਦਾ?
1: ਹਾਂਜੀ, ਆਫਿਸ ਹੈ ਜੀ ਮੈਕਵੀਨ ਤੇ ਮੇਫੀਲ ਦੇ ਇੰਟਰਸੈਕਸ਼ਨ ਤੇ, 11675 ਮੈਕਵੀਨ ਡਰਾਈਵ, ਯੂਨਿਟ 6। ਤੇ ਤੁਸੀਂ ਫੋਨ ਤੇ ਮੇਰੇ ਨਾਲ ਗੱਲ ਕਰਕੇ ਆਪਾਂ ਆਫਿਸ ਇੱਕ ਅਪਾਇੰਟਮੈਂਟ ਵੀ ਸਕੈਡਿਊਲ ਕਰ ਸਕਦੇ ਹਾਂ। ਨੰਬਰ ਅਗੇਨ 6474461616। 6474446-1616।
0: ਥੋੜਾ ਜਿਹਾ ਧਿਆਨ ਨਾਲ ਜੇ ਆਪਾਂ ਸੋਚੀਏ, ਲਾਈਫ ਬੜੀ ਛੋਟੀ ਹੈ,
1: ਬਿਲਕੁਲ
0: ਬਹੁਤ ਛੋਟੀ ਹੈ, ਐਂਡ ਦੇਅਰ ਇਜ਼ ਓਨਲੀ ਵਨ ਲਾਈਫ ਟੂ ਲਿਵ। ਸੋ ਇਹ ਕੀ ਕੱਲ ਨੂੰ ਕਰ ਲਾਂਗੇ, ਅਗਲੇ ਮਹੀਨੇ ਕਰ ਲਾਂਗੇ ਫੋਨ, ਉਮਰ ਪਈ ਕੋਈ ਨਾ ਇੱਥੇ ਹੀ ਆ, ਉਹ ਕੱਲ ਕਿਹਨੇ ਦੇਖਿਆ? ਰੌਲਾ ਤਾਂ ਇੱਕ ਸਾਹ ਦਾ ਆ ਗਿਆ, ਤਾਂ ਠੀਕ ਆ, ਨਹੀਂ ਰਾਮ ਨਾਮ ਸਤਿਆ ਬੋਲੋ, ਹਰੀ ਹਰੀ ਬੋਲ,
1: ਬਿਲਕੁਲ।
0: ਸੋ ਅੱਜ ਫੋਨ ਕਰ ਲਓ, ਅਪੁਆਇੰਟਮੈਂਟ ਬਣਾ ਲਓ, ਬੈਠੋ ਇਹਨਾਂ ਨਾਲ, ਅੱਧਾ ਪੌਣਾ ਘੰਟਾ ਕੱਢੋ, ਵਾਈਫ ਹਸਬੈਂਡ ਦੋਨੇ ਆਓ, ਜੇ ਬੱਚੇ ਨਾਲ ਆ ਛੋਟੇ ਉਹਨਾਂ ਨੂੰ ਵੀ ਨਾਲ ਲੈ ਆਓ, ਉੱਥੇ ਪਾਣੀ ਪਿਆਇਆ ਜਾਏਗਾ, ਬਿਸਕੁਟ ਵੀ ਹੁੰਦੇ ਆ, ਉਹ ਵੀ ਖਾ ਸਕਦੇ ਹੋ, ਬੈਠੋ ਸਹੀ, ਸਮਾਂ ਕੱਢੋ, ਫੇਰ ਤੁਹਾਡੀ ਲਾਈਫ ਅਗਾਂਹ ਚੱਲਣੀ ਆ। ਜੇ ਗੱਲਾਂ ਬਾਤਾਂ ਜੇ ਚਾਚੇ ਦੇ ਮੁੰਡੇ ਨੂੰ, ਤਾਏ ਦੇ ਮੁੰਡੇ ਨੂੰ ਪੁੱਛ ਲਿਆ, ਉਹ ਫਿਰ ਚਾਚੇ ਦੇ ਮੁੰਡੇ ਨੇ ਤੁਹਾਨੂੰ ਪਤਾ ਹੀ ਆ, ਤੇ ਤਾਏ ਦੇ ਮੁੰਡੇ ਦਾ ਵੀ ਤੁਹਾਨੂੰ ਪਤਾ ਹੀ ਆ। ਉਮਰਪ੍ਰੀਤ ਨੰਬਰ ਦਿਓ,
1: ਨੰਬਰ ਜੀ 6474461616-4446-1616। ਥੈਂਕ ਯੂ ਸੋ ਮਚ ਦੇਵ ਜੀ,
0: ਥੈਂਕ ਯੂ। ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ, ਸ਼ੇਰ ਦੇਸੀ ਸਟਾਈਲ ਆਟਾ 10 ਪਾਊਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਊਂਡ 10.99 ਦਾ, ਮਸਟਰਡ ਆਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ 2 ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ, ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟਲੈਂਡ। ਆਈ ਐਮ ਦੇਵ ਟਾਕਲਾ ਐਂਡ ਯੂ ਆਰ ਨਾਟ ਆਲ ਰਾਈਟ। ਸਾਡੇ ਨੰਬਰ ਹੈ, ਸਾਡੇ ਨਾਲ ਕੋਈ ਵੀ ਸੰਪਰਕ ਕਰਨਾ ਹੈ, ਕਿਸੇ ਗੱਲ ਤੇ ਵੀ ਗੱਲ ਕਰਨੀ ਹੈ, ਨੰਬਰ ਹੈ 416-677-0609, 6770609। ਇਸ ਤਰ੍ਹਾਂ ਜੁੜੇ ਰਹਿਣਾ, ਵਤਨੋ ਦੌਰ ਬੜੀ ਜਲਦੀ ਸ਼ੁਰੂ ਹੋਏਗਾ ਤੇ ਤੁਹਾਨੂੰ ਗੀਤ ਸੰਗੀਤ ਨਾਲ ਜੁੜਿਆ ਜਾਏਗਾ। ਉਹਨਾਂ ਕੋਲ ਸੀ ਡੀ ਪਲੇਅਰ ਹੈ ਜਿਹੜਾ ਚੱਲਦਾ, ਮੇਰੇ ਵਾਲਾ ਤੁਹਾਨੂੰ ਪਤਾ ਖਰਾਬ ਹੈ। ਉੱਪਰ ਵਾਲੇ ਦਾ ਦੁਆ ਕਰਾਂ, ਫਿਰ ਮਿਲਾਂਗੇ। ਡੇਵ ਟਾਲਾ ਨੂੰ ਇਜਾਜ਼ਤ ਦਿਓ। ਹੈਵ ਅ ਵੰਡਰਫੁਲ ਡੇ, ਹੈਵ ਅ ਬਿਊਟੀਫੁਲ ਡੇ। ਫਰੂਟ ਲੈਂਡ ਤੇ ਸੁਪਰ ਡੁਪਰ ਸੇਲ ਲਗਾ ਦਿੱਤੀ ਹੈ। ਸ਼ੇਰ ਦੇਸੀ ਸਟਾਈਲ ਆਟਾ 10 ਪਾਉਂਡ 6.99 ਦਾ, ਸਵਰਨਾ ਚੱਕੀ ਆਟਾ 20 ਪਾਉਂਡ 10.99 ਦਾ, ਮਸਟਰਡ ਆਲ 5 ਲੀਟਰ ਦੀ ਵੱਡੀ ਬੋਟਲ 19.99 ਦੀ, 2% ਦੁੱਧ 4 ਲੀਟਰ 4.99, ਹਲਦੀਰਾਮ ਦੇ ਦੋ ਸਨੈਕ ਚੱਕੋ 3.99 ਦੇ, ਬਰਾਡ ਵੈਜੀ ਬਰਗਰ 4.99, ਬਾਲਟੀ ਚ ਗੋਡਲੋ 5 ਕਿਲੋ 8.99, ਟਾਟਾ ਟੀ 1 ਕਿਲੋ 9.99 ਦੀ। ਓਨਲੀ ਹਾਈਵੇ 10 ਅਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਤੇ ਹੁੰਦਾ ਹੈ। ਸੇਵਿੰਗ ਦਾ ਦੂਸਰਾ ਨਾਮ ਇੰਡੀਅਨ ਫਰੂਟ ਲੈਂਡ।
9: ਦੇਖੋ ਜੀ, ਕਰਤਾ ਹੈ ਆਪਣਾ ਨੰਬਰ 1, ਪਰ ਮੇਰਾ ਦਿਲ ਕਰਦਾ ਹੈ ਆਪਣਾ ਘਰ ਸਾਰਿਆਂ ਤੋਂ ਸੋਹਣਾ ਹੋਵੇ।
10: ਬਸ ਇੰਨੀ ਗੱਲ।

0: 30 to 55 80
1: हेलो
2: हेलो कटारिया टूर्स एंड ट्रैवल।
1: हां जी कटारिया टूर्स एंड ट्रैवल।
2: इंडिया दी टिकटा चाहिदियां सी।
1: ओ इंडिया की तुसी जित्थों मर्जी दी टिकटा ले लो, बस दसो कि टिकटा कदों दी चाहिदियां ने। ते हां स्पेशल टूर पैकेजेस ते हनीमून पैकेजेस भी साडे कोल अवेलेबल ने।
2: भरोसेमंद सर्विस ते सब तो वधिया रेट्स ले इक्को इक ना, कटारिया टूर्स एंड ट्रैवल। बुकिंग ले आज ही कॉल करो 9056781200।
3: एवरीवन नोस यू डोंट लेट अ किड स्विम अनसुपरवाइज्ड। You don't touch a baking tray straight out of the oven.
4: Ouch!
3: You're careful when using a sharp knife.
4: Ah!
3: And you don't drive without a seatbelt.
5: Buckle up!
3: But not everyone knows that prescription meds left out in the open cause accidental overdoses in young people every year. Substance reminds you to store your medications safely or bring them back to the pharmacy if they're expired. A message from Substance. Learn about it. Talk about it.
6: This is AM 530. CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM
7: 530. This is Watno Tour Radio.
8: Watno Tour Radio ਵਿੱਚ ਤੁਹਾਡਾ ਸਾਰਿਆਂ ਦਾ ਦੋਸਤ ਸੁਖੀ ਨਿੱਜਰ ਤੁਹਾਡਾ ਸਾਰਿਆਂ ਦਾ ਸਤਿਕਾਰ ਕਰਦਾ ਹੈ ਤੇ ਸਿਜਦਾ ਕਰਦਾ ਹੈ ਕੈਨੇਡਾ ਵਿੱਚ ਮਿਹਨਤ ਕਰਕੇ ਤਰੱਕੀ ਕਰ ਰਹੇ ਸਾਰੇ ਪਰਿਵਾਰਾਂ ਦਾ ਜਿਨ੍ਹਾਂ ਨੇ ਵਤਨ ਤੋਂ ਦੂਰ ਆ ਕੇ ਇੱਥੇ ਖੁਸ਼ਹਾਲੀ ਦੇ ਮਹਿਲ ਬਣਾਏ ਨੇ ਤੇ ਵਤਨੋਂ ਦੂਰ ਸਿਜਦਾ ਕਰਦਾ ਉਹਨਾਂ ਸਾਰੇ ਸਿਰੜੀ ਇਨਸਾਨਾਂ ਦਾ ਜਿਨ੍ਹਾਂ ਨੇ ਇਸ ਵਤਨ ਦੀਆਂ ਤਰੱਕੀਆਂ ਦੀਆਂ ਕਹਾਣੀਆਂ ਲਿਖੀਆਂ ਨੇ ਵਤਨੋਂ ਦੂਰ ਰੇਡੀਓ ਸਿਰ ਚੁਕਾਉਂਦਾ ਹੈ ਉਹਨਾਂ ਸਾਰੇ ਦੋਸਤਾਂ ਨੂੰ ਜਿਨ੍ਹਾਂ ਆਪਣੀ ਕਾਮਯਾਬੀ ਦੇ ਨਾਲ ਇੱਥੋਂ ਦੀ ਧਰਤੀ ਤੇ ਇੱਥੋਂ ਦੇ ਲੋਕਾਂ ਨੂੰ ਦੱਸਿਆ ਹੈ ਕਿ ਸਾਡੀ ਸ਼ਾਨ ਵੱਖਰੀ ਵਤਨੋਂ ਦੂਰ ਹੁਣ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਲਈ ਪੰਜਾਬੀ ਸੰਗੀਤ ਪੰਜਾਬੀ ਜਵਾਨ ਤੇ ਪੰਜਾਬੀ ਵਿਰਸੇ ਦੀ ਖੁਸ਼ਬੂ ਪਹੁੰਚਾਉਣ ਲਈ ਲੈ ਕੇ ਆਇਆ ਹੈ ਵਤਨੋਂ ਦੂਰ ਰੇਡੀਓ
7: This is Watno Tour Radio.

ਸਤਿ ਸ਼੍ਰੀ ਅਕਾਲ ਦੋਸਤੋ, ਗੁੱਡ ਆਫਟਰਨੂਨ. ਵਤਨ ਦੂਰ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ, ਔਰ ਉਮੀਦ ਕਰਦੇ ਹਾਂ ਕਿ ਸਾਰੇ ਲਿਸਨਰਸ ਬਹੁਤ ਵਧੀਆ ਹੋਣਗੇ, ਠੀਕ ਠਾਕ, ਜਿੱਥੋਂ ਵੀ ਤੁਸੀਂ ਸਾਨੂੰ ਸੁਣ ਰਹੇ ਹਾਂ, ਭਾਵੇਂ ਗੱਡੀਆਂ ਚੋਂ, ਕਾਰਾਂ ਚੋਂ ਜਾਂ ਕੰਮਾਂ ਕਾਰਾਂ ਤੋਂ. ਔਰ ਬਿਲਕੁਲ ਜੀ, ਹੁਣੀ ਹੁਣੀ ਤੁਸੀਂ ਦੇਵਤਾ ਅਤਲ ਜੀ ਨੂੰ ਸੁਣ ਕੇ ਹਟੇ ਹਾਂ, ਅਤੇ ਹੁਣ ਇੱਕ ਘੰਟਾ ਜਿਹੜੀ ਜੀ ਆਪਣੀ ਵਾਰੀ ਹੈਗੀ ਆ. ਵਤਨੋਂ ਦੂਰ ਦੀ 2 ਵਜੇ ਤੱਕ ਤੁਹਾਡਾ ਸਾਡਾ ਸਾਥ ਰਹੂਗਾ. ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਕੋਈ ਆਪਣਾ ਮਨ ਪਸੰਦੀਦਾ ਗੀਤ ਲਵਾਉਣਾ ਹੋਵੇ, ਸੋ ਸਾਡੇ ਸਟੂਡੀਓ ਦਾ ਨੰਬਰ ਹੈਗਾ 905-799-0999, ਅਤੇ ਜਿਹੜੀ ਹੈ ਜੀ ਤੁਸੀਂ ਗੱਲਬਾਤ ਸਾਡੇ ਨਾਲ ਕਰ ਸਕਦੇ ਹਾਂ. ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਜਿੱਥੇ ਕਿ ਆਪਾਂ ਸਪੌਂਸਰਸ ਦੇ ਮੈਸੇਜਸ ਤੁਹਾਡੇ ਤੱਕ ਸਾਂਝੇ ਕਰਾਂਗੇ, ਗੀਤ ਸੰਗੀਤ ਨਾਲ ਦੀ ਨਾਲ ਜਲੰਧਰ ਸਟੂਡੀਓ ਤੋਂ ਮਨਪ੍ਰੀਤ ਜੀ ਦੇ ਨਾਲ ਵੀ ਗੱਲਬਾਤ ਕਰਾਂਗੇ, ਔਰ ਨਾਲ ਦੀ ਨਾਲ ਵੈਦਰ ਰਿਪੋਰਟ ਸਾਂਝਾ ਕਰਦੇ ਹੋਏ ਦੱਸ ਦਵਾਂ ਕਿ ਅੱਜ ਦਾ ਵੈਦਰ ਹੈਗਾ 17 ਡਿਗਰੀ, ਸ਼ਾਮ ਨੂੰ 18 ਡਿਗਰੀ, ਓਵਰ ਨਾਈਟ ਜਿਹੜਾ ਜੀ 15 ਡਿਗਰੀ ਹੈਗਾ ਆ, ਤੇ ਜਿੱਥੇ ਕਿ ਏਅਰ ਕੁਆਲਿਟੀ ਇੰਡੈਕਸ ਹੈਗਾ 2, ਹਵਾ ਦੀ ਸਪੀਡ 10 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ, ਤੇ ਜਿੱਥੇ ਕਿ ਅੱਜ ਜਿਹੜਾ ਜੀ ਦਿਨ ਚੜਿਆ ਸੀ, ਸੂਰਜ ਦੇਵਤਾ ਨੇ ਪਹਿਲੀ ਆਪਣੀ ਰੋਸ਼ਨੀ ਦਿਖਾਈ ਸੀ 7 ਵਜੇ, ਤੇ ਸਨਸੈਟ ਜਿਹੜਾ ਜੀ ਹੋ ਜਾਣਾ 7:25 ਤੇ. ਸੋ ਇਹ ਸੀਗੀ ਕੁਸ਼ਕ ਅੱਜ ਦੀ ਜਿਹੜੀ ਜੀ ਵੈਦਰ ਰਿਪੋਰਟ. ਔਰ ਪ੍ਰੋਗਰਾਮ ਨੂੰ ਤੁਹਾਡੇ ਤਾਈਂ ਪੇਸ਼ ਕਰ ਰਹੇ ਹਾਂ ਢਿੱਲੋ ਵੀਡੀਓ ਦੇ ਸਹਿਯੋਗ ਨਾਲ. ਕਿਸੇ ਨੇ ਗੁਰਬਾਣੀ ਰੇਡੀਓ ਲੈਣਾ ਹੈ, ਜਾਂ ਬੱਚਿਆਂ ਨੂੰ ਪੰਜਾਬੀ ਸਿਖਾਉਣ ਵਾਲੀ ਟੈਬਲੇਟ ਲੈਣੀ ਆ, ਤੇ ਜਾਂ ਕੋਈ ਆਪਣੇ ਪੁਰਾਣੇ ਜਿਹੜਾ ਜੀ ਪਹਿਲੇ ਜ਼ਮਾਨਿਆਂ 'ਚ ਵਿਆਹ ਹੁੰਦੇ ਸੀ, ਉਹਨਾਂ ਨੂੰ ਕੁਛ ਡਿਜੀਟਲ ਕਰਾਉਣਾ ਫੋਟੋਜ਼ ਨੂੰ ਜਾਂ ਵੀਡੀਓਜ਼ ਨੂੰ, ਸੋ ਗੱਲਬਾਤ ਹੋ ਸਕਦੀ ਹੈ ਢਿੱਲੋ ਵੀਡੀਓ ਦੇ ਨਾਲ 905-204-1313 ਤੇ. ਔਰ ਪ੍ਰੋਗਰਾਮ ਨੂੰ ਤੁਹਾਡੇ ਤਾਈਂ ਸਮੋਸਾ ਐਂਡ ਸਵੀਟ ਫੈਕਟਰੀ ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ. ਵੁੱਡਬਾਈਨ ਬੈਂਕਟ ਹਾਲ ਐਂਡ ਡ੍ਰੀਮ ਕਨਵੈਨਸ਼ਨ ਦਾ ਪੂਰਾ ਪੂਰਾ ਸਾਥ ਆ. ਔਰ ਸਿੰਗਾਪੁਰ ਜਵੈਲਰ ਜਿੱਥੇ ਕਿ 70% ਆਫ ਇਸ ਟਾਈਮ ਡਾਇਮੰਡ ਦੀ ਜਵੈਲਰ ਤੇ ਲੱਗਿਆ, ਤੇ ਉਹਨਾਂ ਨੇ ਵੀ ਅੱਜ ਦੇ ਪ੍ਰੋਗਰਾਮ ਨੂੰ ਸਪੌਂਸਰ ਕੀਤਾ. ਉਹਨਾਂ ਦਾ ਨੰਬਰ 905-612-1500 ਤੇ ਉਹਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕਰ ਸਕਦੇ ਆ. ਔਰ ਪ੍ਰੋਗਰਾਮ ਨੂੰ ਅੱਜ ਜੇਡੀ ਇੰਸ਼ੋਰੈਂਸ ਨੇ ਵੀ ਤੁਹਾਡੇ ਤਾਈਂ ਸਪੌਂਸਰ ਕੀਤਾ, ਨਾਲ ਦੀ ਨਾਲ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਵੀ ਸਾਡੇ ਸਟੂਡੀਓ ਦੇ ਵਿੱਚ ਪਹੁੰਚ ਚੁੱਕੇ ਨੇ, ਸੋ ਬਹੁਤ ਜਲਦੀ ਰਾਜਨ ਜੀ ਉਹਨਾਂ ਦੇ ਨਾਲ ਵੀ ਜਿਹੜੀ ਜੀ ਆਪਾਂ ਗੱਲਬਾਤ ਕਰਾਂਗੇ. ਔਰ ਕਿੱਦਾਂ ਤੁਸੀਂ ਉਹਨਾਂ ਦੇ ਨਾਲ ਅਪੁਆਇੰਟਮੈਂਟ ਬਣਾ ਸਕਦੇ ਆ, ਕੀ ਉਹਨਾਂ ਦੇ ਸਪੈਸ਼ਲ ਆਈ ਪੈਕੇਜਸ ਤੇ ਇਸ ਟਾਈਮ ਉਹਨਾਂ ਨੇ ਲਾਇਆ, ਉਹਦੇ ਤੇ ਵੀ ਗੱਲਬਾਤ ਆਪਾਂ ਪੂਰੀ ਡਿਟੇਲ ਦੇ ਵਿੱਚ ਕਰਾਂਗੇ. ਬਟ ਉਹਦੇ ਤੋਂ ਪਹਿਲਾਂ ਮੈਂ ਇੱਕ ਪਿਆਰਾ ਜਿਹਾ ਗੀਤ ਲਾਉਂਦੀ ਹਾਂ, ਤੇ ਉਹਦੇ ਬਾਅਦ ਅਗਲੀ ਗੱਲਬਾਤ ਕਰਦੇ ਹਾਂ.

0: ਬਿਲਕੁਲ ਜੀ ਬਿਲਕੁਲ, ਔਰ ਬਹੁਤ ਹੀ ਪਿਆਰਾ ਤੁਸੀਂ ਜਿਹੜਾ ਜੀ ਗੀਤ ਹੁਣੀ ਗੁਰਨਾਮ ਭੁੱਲਰ ਜੀ ਆਵਾਜ਼ ਦੇ ਵਿੱਚ ਸੁਣ ਕੇ ਹਟਿਆ, ਔਰ ਵੀਡੀਓਗ੍ਰਾਫੀ ਵੀ ਬਹੁਤ ਹੀ ਵਧੀਆ ਬਿਹਤਰੀਨ ਤਰੀਕੇ ਨਾਲ ਕੀਤੀ ਗਈ ਆ। ਔਰ ਜਿੱਦਾਂ ਮੈਂ ਦੱਸ ਕੇ ਹਟੀ ਸੀਗੀ ਕਿ ਅੱਜ ਦਾ ਪ੍ਰੋਗਰਾਮ ਜਿਹੜਾ ਹੈ ਜੀ ਸਪੈਕਸ ਐਕਸਪ੍ਰੈਸ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤੱਕ ਪੇਸ਼ ਕਰ ਰਹੇ ਹਾਂ, ਤੇ ਆਪਣੇ ਨਾਲ ਰਾਜਨ ਜੀ ਪਹੁੰਚ ਚੁੱਕੇ ਨੇ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਰਾਜਨ ਜੀ।
1: ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਤੇ ਵਤਨ ਦੂਰ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਬਿਲਕੁਲ ਜੀ, ਤੁਹਾਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਔਰ ਰਾਜਨ ਜੀ, ਆਪਾਂ ਹਨਾ ਆਲਵੇਜ਼ ਗੱਲ ਕਰਦੇ ਹਾਂ ਕਿ ਠੀਕ ਆ, ਕਈ ਵਾਰੀ ਇੱਥੇ ਸਟੂਡੀਓ ਦੇ ਵਿੱਚ ਵੀ ਆਪਣੇ ਨਾਲ ਕੋਈ ਹੋਰ ਸਪੋਂਸਰ ਆਏ ਹੁੰਦੇ ਜਾਂ ਉਦਾਂ ਹੀ ਕੋਈ ਮੀਟਿੰਗ ਦੇ ਲਈ ਆਏ ਹੁੰਦੇ ਆ, ਉਹ ਗੱਲਬਾਤ ਕਰਦੇ ਹੁੰਦੇ ਆ ਕਿ ਸਾਡੇ ਅੱਖਾਂ ਦੇ ਵਿੱਚ ਪ੍ਰੋਬਲਮ ਆ, ਜਾਂ ਕਈ ਵਾਰੀ ਹਨਾ ਦੂਰ ਦੀ ਨਿਗਾਹ ਨਹੀਂ, ਜਾਂ ਅੱਖਾਂ ਦੇ ਵਿੱਚ ਕੰਪਿਊਟਰ ਦੇ ਅੱਗੇ ਜ਼ਿਆਦਾ ਬੈਠੀ ਦਾ ਪਾਣੀ ਆਉਣ ਲੱਗ ਜਾਂਦਾ ਆ। ਸੋ ਉਹਦੇ ਬਾਰੇ ਤੁਸੀਂ ਦੱਸੋ ਕਿ ਠੀਕ ਆ, ਜੇ ਕੋਈ ਵੀ ਸਾਡਾ ਭੈਣ ਭਰਾ ਇਸ ਟਾਈਮ ਸੁਣ ਰਿਹਾ ਜਿਨ੍ਹਾਂ ਦੇ ਮਾੜੀ ਮੋਟੀ ਵੀ ਅੱਖਾਂ ਦੇ ਵਿੱਚ ਪ੍ਰੋਬਲਮ ਆ, ਕਈ ਵਾਰੀ ਕਿਸੇ ਨੂੰ ਦਿਨੇ ਬਹੁਤ ਵਧੀਆ ਤਰੀਕੇ ਨਾਲ ਦੇਖ ਰਿਹਾ ਹੁੰਦਾ ਆ, ਰਾਤ ਨੂੰ ਜਦੋਂ ਆਪਾਂ ਡਰਾਈਵ ਕਰ ਰਹੇ ਹੁੰਦੇ ਕਈ ਵਾਰੀ ਲਾਈਟਾਂ ਦੇ ਕਰਕੇ ਪ੍ਰੋਬਲਮ ਹੁੰਦੀ ਅੱਖਾਂ ਦੇ ਵਿੱਚ, ਸੋ ਉਹਦੇ ਬਾਰੇ ਦੱਸੋ ਕਿ ਕਿੱਦਾਂ ਤੁਹਾਡੇ ਨਾਲ ਅਪੋਇੰਟਮੈਂਟ ਬੁੱਕ ਕਰਾ ਕੇ ਕਿੱਦਾਂ ਬਿਹਤਰੀਨ ਤੋਂ ਬਿਹਤਰੀਨ ਸਰਵਿਸਿਜ਼ ਲੈ ਸਕਦੇ ਆ।
1: ਬਿਲਕੁਲ ਜੀ, ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹਾਂਗਾ ਕਿ ਆਮ ਤੌਰ ਦੇ ਉੱਤੇ ਸਾਡੇ ਮਨ ਚ ਇਹ ਵਹਿਮ ਹੁੰਦਾ ਵੀ ਅਸੀਂ ਅੱਖਾਂ ਦਾ ਚੈੱਕਅਪ ਕਰਵਾਉਣ ਲਈ ਜਾਵਾਂਗੇ ਤਾਂ ਸ਼ਾਇਦ ਸਾਡੇ ਐਨਕਾਂ ਲੱਗ ਜਾਣਗੀਆਂ। ਸੋ ਇਸ ਡਰ ਕਰਕੇ ਕਈ ਵਾਰੀ ਲੋਕੀ ਸਾਡੇ ਕੋਲ ਆਈ ਐਗਜ਼ਾਮ ਨਹੀਂ ਕਰਵਾਉਣ ਲਈ ਆਉਂਦੇ, ਜਦੋਂ ਆਉਂਦੇ ਨੇ ਉਦੋਂ ਤੱਕ ਇੰਨੀ ਪ੍ਰੋਬਲਮ ਆ ਚੁੱਕੀ ਹੁੰਦੀ ਵੀ ਐਨਕਾਂ ਲਾ ਕੇ ਵੀ ਉਹਨਾਂ ਨੂੰ ਪ੍ਰੋਪਰਲੀ ਸਹੀ ਨਜ਼ਰ ਨਹੀਂ ਆਉਂਦਾ। ਸੋ ਇਸ ਕਰਕੇ ਜ਼ਰੂਰ ਹੈ ਵੀ ਆਪਣਾ ਆਈ ਐਗਜ਼ਾਮ ਜਿਹੜਾ ਹੈ ਉਹ ਹਰ ਸਾਲ ਤੁਸੀਂ ਚੈੱਕਅਪ ਕਰਾਓ, ਖਾਸ ਕਰਕੇ ਜੇ ਤੁਹਾਡੇ ਪਰਿਵਾਰ ਦੇ ਵਿੱਚ ਬੱਚੇ ਹੈਗੇ ਨੇ ਜਿਨ੍ਹਾਂ ਦੀ ਉਮਰ 20 ਸਾਲ ਤੋਂ ਘੱਟ ਹੈ, ਤੇ ਕਿਰਨ ਜੀ ਇਹਨਾਂ ਨੂੰ ਗੌਰਮੈਂਟ ਜਿਹੜੀ ਹੈ ਉਹ ਹੈਲਥ ਕਾਰਡ ਦੇ ਉੱਤੇ ਇਹਨਾਂ ਦਾ ਆਈ ਐਗਜ਼ਾਮ ਕਵਰ ਹੁੰਦਾ ਹੈ। ਇਹਦਾ ਰੀਜ਼ਨ ਇਹੀ ਹੁੰਦਾ ਵੀ ਬੱਚਿਆਂ ਨੂੰ ਨਹੀਂ ਪਤਾ ਚੱਲਣਾ ਵੀ ਦੁਨੀਆਂ 'ਚ ਕਿੰਨਾ ਕੁਝ ਨਜ਼ਰ ਆਉਂਦਾ ਹੈ, ਇਹ ਅਸੀਂ ਜਾ ਕੇ ਐਜ਼ ਅ ਪੇਰੈਂਟ ਸਾਡਾ ਫਰਜ਼ ਹੈ ਕਿ ਡਾਕਟਰ ਨੂੰ ਦਿਖਾਈਏ। ਦੂਜੀ ਗੱਲ ਹੁੰਦੀ ਵੀ ਕਈ ਵਾਰੀ ਕਈ ਇਹੋ ਜਿਹੀ ਪ੍ਰੋਬਲਮਸ ਹੁੰਦੀਆਂ ਵੇ ਜਿਹਦੇ ਵਿੱਚ ਬੱਚਿਆਂ ਨੂੰ ਐਨਕ ਵੀ ਨਹੀਂ ਲੱਗਦੀ, ਸਿਰਫ ਡ੍ਰੌਪਸ ਪਾ ਕੇ ਹੀ, ਜਾਂ ਅੱਖ ਦੀਆਂ ਕੋਈ ਐਕਸਰਸਾਈਜ਼ ਹੁੰਦੀਆਂ ਜਿਹੜੀਆਂ ਉਹ ਅੱਖ ਦੀਆਂ ਐਕਸਰਸਾਈਜ਼ ਕਰਕੇ ਹੀ ਠੀਕ ਹੋ ਜਾਂਦਾ। ਇੱਕ ਬੱਚਿਆਂ ਵਿੱਚ ਪ੍ਰੋਬਲਮ ਆਉਂਦੀ, ਉਹਨੇ ਅਸੀਂ ਕਹਿੰਦੇ ਹਾਂ ਲੇਜ਼ੀ ਆਈ।
0: ਓਕੇ,
1: ਲੇਜ਼ੀ ਆਈ ਵਿੱਚ ਕੀ ਹੁੰਦਾ ਵੀ ਜਿਵੇਂ ਤੁਹਾਡੀ ਇੱਕ ਅੱਖ ਹੈ ਉਹ ਕੰਮ ਨਹੀਂ ਕਰ ਰਹੀ ਔਰ ਦੂਜੀ ਅੱਖ ਹੈ ਉਹ ਕੰਮ ਕਰ ਰਹੀ ਹੈ। ਸੋ ਇਹਦਾ ਟ੍ਰੀਟਮੈਂਟ ਸਿਰਫ ਬਚਪਨ ਦੇ ਵਿੱਚ ਹੀ ਹੁੰਦਾ, ਵੱਡੇ ਓਕੇ ਨਹੀਂ ਹੁੰਦਾ। ਇਹਦਾ ਐਗਜ਼ਾਮਪਲ ਇੱਕ ਮੈਂ ਦੇ ਦੇਣਾ ਵੀ ਜਿਵੇਂ ਤੁਸੀਂ ਆਪਣੀ ਇੱਕ ਬਾਂਹ ਹੈ ਉਹਨੂੰ ਤੁਸੀਂ ਜੇਬ 'ਚ ਪਾ ਕੇ ਰੱਖੋ ਤੇ ਉਹਨੂੰ ਨਾ ਯੂਜ਼ ਕਰੋ, ਤੇ ਜੇ ਤੁਸੀਂ 6 ਮਹੀਨੇ ਬਾਅਦ ਉਹਨੂੰ ਬਾਂਹ ਨੂੰ ਬਾਹਰ ਕੱਢ ਕੇ ਕਹੋਗੇ ਵੀ ਮੈਂ ਕੋਈ ਚੀਜ਼ ਚੁੱਕ ਲਾ, ਉਹਨੇ ਚੱਕਣਾ ਹੀ ਨਹੀਂ ਕਿਉਂਕਿ ਉਹਦੇ ਮਸਲ ਜਿਹੜੇ ਨੇ ਉਹ ਵੀਕ ਹੋ ਕੇ ਆਲਮੋਸਟ ਡੈਡ ਹੋਣ ਦੇ ਕਗਾਰ ਦੇ ਉੱਤੇ ਨੇ ਵੀ ਉਹਨੂੰ ਅਸੀਂ ਕਹਿੰਦੇ ਹਾਂ ਲੇਜ਼ੀ। ਇਸੇ ਤਰ੍ਹਾਂ ਅੱਖ ਵੀ ਜਿਹੜੀ ਇੱਕ ਨਹੀਂ ਕੰਮ ਕਰ ਰਹੀ ਹੈ ਤੇ ਉਹ ਜੇ ਉਹ ਲੇਜ਼ੀ ਹੋ ਗਈ ਤੇ ਉਹਦਾ ਕੋਈ ਟ੍ਰੀਟਮੈਂਟ ਨਹੀਂ ਬਾਅਦ 'ਚੋਂ ਠੀਕ ਨਹੀਂ ਹੋਣਾ। ਉਹਦਾ ਸਿੰਪਲ ਜਿਹਾ ਤਰੀਕਾ ਹੁੰਦਾ ਜਦੋਂ ਤੁਸੀਂ ਅੱਖਾਂ ਦਾ ਚੈੱਕਅਪ ਕਰਵਾਉਂਦੇ ਹੋ ਡਾਕਟਰ ਦੱਸ ਦਿੰਦਾ ਕਿ ਹਾਂ ਬੱਚੇ ਦੀ ਇਹ ਆਈ ਲੇਜ਼ੀ ਹੋ ਰਹੀ ਹੈ, ਉਹਦੇ 'ਚ ਕੀ ਕਰਦੇ ਨੇ ਕਿਰਨ ਜੀ ਕਿ ਜਿਹੜੀ ਅੱਖ ਸਹੀ ਹੈ ਉਹਨੂੰ ਬੰਦ ਕਰ ਦਿੰਦੇ ਨੇ ਤੇ ਜਿਹੜੀ ਲੇਜ਼ੀ ਆਈ ਹੈ ਉਹ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਨਿਗਾਹ ਠੀਕ ਹੋ ਜਾਂਦੀ ਹੈ। ਹੁਣ ਇਹਦੇ 'ਚ ਕੋਈ ਐਨਕ ਨਹੀਂ ਲੱਗੀ, ਕੋਈ ਕੁਛ ਨਹੀਂ ਹੋਇਆ, ਤੁਹਾਡਾ ਇੱਕ ਜੇਬ 'ਚ ਇੱਕ ਪੈਸਾ ਵੀ ਨਹੀਂ ਲੱਗਾ, ਸਿਰਫ ਡਾਕਟਰ ਨੇ ਇੱਕ ਤਾਂ ਤਰੀਕਾ ਦੱਸਿਆ ਵੀ ਜਿਹੜੀ ਅੱਖ ਕੰਮ ਕਰ ਰਹੀ ਹੈ ਉਹਨੂੰ ਬੰਦ ਕਰ ਦਿਓ ਤੇ ਦੂਜੀ ਅੱਖ ਕੰਮ ਕਰਨ ਲੱਗੇਗੀ। ਇਸ ਤਰ੍ਹਾਂ ਹੋਰ ਬਹੁਤ ਸਾਰੇ ਸਿਨੇਰੀਓਜ਼ ਹੁੰਦੇ ਨੇ ਜਿਹਦੇ ਵਿੱਚ ਬਿਨਾਂ ਐਨਕਾਂ ਲੱਗਿਆ ਸਿਰਫ ਤੁਸੀਂ ਅੱਖਾਂ ਦਾ ਚੈੱਕਅਪ ਕਰਵਾ ਕੇ, ਕਈ ਵਾਰੀ ਅੱਖ ਵਿੱਚ ਡਰਾਈਨੈਸ ਹੁੰਦੀ ਹੈ, ਡਾਕਟਰ ਤੁਹਾਨੂੰ ਕੋਈ ਡ੍ਰੌਪਸ ਰਿਕਮੈਂਡ ਕਰ ਦਿੰਦੇ ਨੇ, ਕਈ ਵਾਰੀ ਅੱਖ ਦੇ ਵਿੱਚ ਕੋਈ ਹੋਰ ਖਾਰਿਸ਼ ਹੋ ਰਹੀ ਹੈ ਜਾਂ ਇਨਫੈਕਸ਼ਨ ਹੋ ਰਹੀ ਹੈ, ਐਲਰਜੀ ਹੋ ਰਹੀ ਹੈ ਤੇ ਡਾਕਟਰ ਤੁਹਾਨੂੰ ਐਂਟੀ ਐਲਰਜਿਕ ਡ੍ਰੌਪ ਦੇ ਦਿੰਦੇ ਨੇ। ਸੋ ਬਹੁਤ ਸਾਰੇ ਤਰੀਕੇ ਹੁੰਦੇ ਨੇ ਜਿਹਦੇ 'ਚ ਅੱਖ ਬਿਨਾਂ ਐਨਕ ਲਗਾਇਆ ਹੀ ਠੀਕ ਹੋ ਜਾਂਦੀ ਹੈ। ਸੋ ਜੇ ਤੁਸੀਂ ਆਪਣੀ ਅੱਖਾਂ ਦਾ ਪ੍ਰੋਪਰ ਟ੍ਰੀਟਮੈਂਟ ਕਰਵਾਉਣਾ ਚਾਹੁੰਦੇ ਹੋ ਤੇ ਅਸੀਂ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਰੱਖੇ ਹੋਏ ਨੇ, ਇਹਨਾਂ ਦੇ ਨਾਲ ਤੁਸੀਂ ਆ ਕੇ ਆਪਣਾ ਅੱਖਾਂ ਦਾ ਚੈੱਕਅਪ ਕਰਵਾ ਸਕਦੇ ਹੋ। ਡਾਕਟਰ ਸਾਡੇ ਕੋਲ ਅੱਜ ਵੀ ਅਵੇਲੇਬਲ ਨੇ ਸਾਡੀ ਕ੍ਰੈਡਿਟ ਵੀ ਉੱਤੇ ਸੈਂਡਲਵੁੱਡ ਵਾਲੀ ਲੋਕੇਸ਼ਨ ਦੇ ਉੱਤੇ, ਜੇ ਤੁਸੀਂ ਅੱਜ ਨਹੀਂ ਆ ਸਕਦੇ ਤੇ ਕੱਲ੍ਹ ਨੂੰ ਸਾਡੀ ਜਿਹੜੀ ਰੈਜ਼ੋਲੂਸ਼ਨ ਵਾਲੀ ਲੋਕੇਸ਼ਨ ਹੈ ਉੱਥੇ ਵੀ ਡਾਕਟਰ ਅਵੇਲੇਬਲ ਹੋਣਗੇ। ਸੋ ਅਪਾਇੰਟਮੈਂਟ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ ਔਰ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਐਗਜ਼ਾਮ ਕਰਾਓ। ਨੰਬਰ ਹੈ ਸਾਡਾ 905-460-8888, 905-460-8888।
0: ਬਿਲਕੁਲ ਜੀ, ਜਿੱਦਾਂ ਕਿ ਰਾਜਨ ਜੀ ਹੋਣਾ ਨੇ ਦੱਸਿਆ ਕਿ ਠੀਕ ਹੈ, ਕਈ ਵਾਰੀ ਬੱਚਿਆਂ ਨੂੰ ਹਨਾ, ਕਿਉਂਕਿ ਜੇ ਅਰਲੀ ਸਟੇਜ ਤੇ ਆਪਾਂ ਨੂੰ ਪਤਾ ਲੱਗ ਜਾਵੇ ਕਿ ਠੀਕ ਹੈ ਕਿ ਆਲਵੇਜ਼ ਭਾਵੇਂ ਕੋਈ ਪ੍ਰੋਬਲਮ ਨਹੀਂ ਵੀ ਹੈਗੀ, ਮੈਨੂੰ ਇਦਾਂ ਲੱਗਦਾ ਹੈ ਕਿ ਰੂਟੀਨ ਚੈੱਕਅਪ ਜ਼ਰੂਰੀ ਹੈ, ਇਟਸ ਅ ਮਸਟ ਹੀ ਹੈ।
1: ਇਸੇ ਕਰਕੇ ਗਵਰਨਮੈਂਟ ਵੀ ਇਸੇ ਕਰਕੇ ਪੇ ਕਰ ਰਹੀ ਹੈ ਵੀ ਤੁਸੀਂ ਬੱਚਿਆਂ ਨੂੰ ਲੈ ਕੇ ਜਾਓ, ਉਹਨਾਂ ਦਾ ਰੂਟੀਨ ਚੈੱਕਅਪ ਕਰਵਾਓ, ਜੇ ਕੋਈ ਸਟਾਰਟਿੰਗ 'ਚ ਵੀ ਕੋਈ ਪ੍ਰੋਬਲਮ ਹੈ ਤੇ ਉਸੇ ਵੇਲੇ ਹੀ ਫੜੀ ਜਾਵੇ।
0: ਬਿਲਕੁਲ ਜੀ ਬਿਲਕੁਲ। ਸੋ ਬਿਲਕੁਲ ਤੁਸੀਂ ਆਪਣਾ ਆਈ ਐਗਜ਼ਾਮ ਕਰਾਉਣਾ, ਬੱਚਿਆਂ ਦਾ ਕਰਾਉਣਾ, ਕੋਈ ਡਿਟੇਲਡ ਆਈ ਐਗਜ਼ਾਮੀਨੇਸ਼ਨ ਕਰਾਉਣੀ ਆ, ਕਿਸੇ ਤਰੀਕੇ ਦੀ ਵੀ ਦਿੱਕਤ ਆ ਰਹੀ, ਕਈ ਵਾਰੀ ਅੱਖਾਂ ਦੇ ਵਿੱਚ ਇਨਫੈਕਸ਼ਨ ਵੀ ਹੋ ਜਾਂਦੀ ਹੁੰਦੀ ਆ, ਸੋ ਜਦੋਂ ਤੁਸੀਂ ਮਿਰਰ ਦੇ ਵਿੱਚ ਦੇਖਦੇ ਜਾਂ ਜ਼ਿਆਦਾ ਲਾਈਟਿੰਗ ਦੇ ਵਿੱਚ ਤੇ ਅੱਖਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ, ਸੋ ਬਿਲਕੁਲ ਜੀ ਇਸ ਤਰੀਕੇ ਦੀ ਕਿਸੇ ਨੂੰ ਵੀ ਤਰੀਕੇ ਦੀ ਪ੍ਰੋਬਲਮ ਹੋਵੇ ਤੇ ਤੁਸੀਂ ਸਪੈਕਸ ਐਕਸਪ੍ਰੈਸ ਪਹੁੰਚ ਸਕਦੇ ਆ, ਔਰ ਵਾਰੀ ਡਬਲ 8 ਤੇ ਹੋ ਸਕਦੀ ਹੈ। ਬਿਲਕੁਲ ਜੀ ਰਾਜੀ,
1: ਨਾਲ ਦੀ ਨਾਲੇ ਵੀ ਦੱਸਣਾ ਚਾਹਾਂਗਾ ਵੀ ਕਈ ਵਾਰੀ ਹੁੰਦਾ ਕਿਰਨ ਜੀ ਜਦੋਂ ਆਪਾਂ ਐਗਜ਼ਾਮ ਕਰਾ ਲਈਦਾ ਫਿਰ ਆਪਾਂ ਨੂੰ ਹੁੰਦਾ ਵੀ ਗਲਾਸਿਸ ਕਿੱਥੋਂ ਮਿਲਣਗੀਆਂ ਸਸਤੀਆਂ, ਵਧੀਆ ਮਿਲ ਜਾਣ, ਕੁਆਲਿਟੀ ਸਹੀ ਹੋਵੇ, ਪ੍ਰਾਈਜ਼ ਵੀ ਘੱਟ ਲੱਗੇ, ਉਹਨਾਂ ਵਾਸਤੇ ਅਸੀਂ ਇੱਕ ਵੈਲਿਊ ਪੈਕੇਜ ਰੱਖਿਆ ਹੋਇਆ। ਸੋ ਵੈਲਿਊ ਪੈਕੇਜ ਕੀ ਕਰਦੇ ਹਾਂ, ਤੁਹਾਨੂੰ ਦੋ ਚੀਜ਼ਾਂ ਦਿੰਦੇ ਹਾਂ। ਪਹਿਲੀ ਚੀਜ਼ ਤੁਹਾਨੂੰ ਸਿਲੈਕਟਡ ਬ੍ਰਾਂਡਡ ਫਰੇਮ ਚੂਜ਼ ਕਰਨ ਦੀ ਆਪਸ਼ਨ ਦੇ ਰਹੇ ਹਾਂ। ਇਹ ਤਕਰੀਬਨ ਸਾਡੇ ਕੋਲ 700 ਤੋਂ 800 ਫਰੇਮ ਇੱਕ ਵਾਲ ਦੇ ਉੱਤੇ ਪੂਰੇ ਲੱਗੇ ਨੇ, ਇਹਨਾਂ 'ਚੋਂ ਤੁਸੀਂ ਕੋਈ ਵੀ ਫਰੇਮ ਚੂਜ਼ ਕਰ ਸਕਦੇ ਹੋ। ਬ੍ਰਾਂਡਡ ਫਰੇਮ ਨੇ ਇਹ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਬਾ, ਰੂਟਸ, ਆਈਜ਼ੋਡ। ਸੋ ਕੋਈ ਵੀ ਲੇਡੀਜ਼ ਦਾ, ਜੈਂਟਸ ਦਾ, ਬੱਚਿਆਂ ਦਾ ਫਰੇਮ ਚੂਜ਼ ਕਰ ਲਓ। $300 ਦੀ ਕੀਮਤ ਦਾ ਫਰੇਮ ਹੈ ਜੀ। ਸੋ ਵੈਲਿਊ ਪੈਕੇਜ ਇੱਕ ਤੇ ਫਰੇਮ ਇੰਕਲੂਡਡ ਹੈ, ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ ਵੀ ਇੰਕਲੂਡਡ ਨੇ। ਸੋ ਕੁੱਲ ਮਿਲਾ ਕੇ ਇਹ $400 ਦਾ ਪੈਕੇਜ ਹੁੰਦਾ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 ਚ ਦੇ ਰਹੇ ਹਾਂ। ਤੇ ਜੇ ਤੁਸੀਂ ਦੋਨੇ ਦੀ ਇਕੱਠੀ ਐਨਕ ਬਣਵਾਉਣੀ ਹੈ ਤੇ ਐਸੀ ਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ ਸਾਡੇ ਕੋਲ। $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ। $600 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਹੇ ਹਾਂ। ਔਨ ਟੋਪ ਆਫ ਇਟ ਤੁਸੀਂ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਾਓ ਜੀ, ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ। ਤੇ ਜੇ ਤੁਸੀਂ ਦੋ ਪੇਅਰ ਬਣਵਾਉਣਾ ਚਾਹੁੰਦੇ ਹੋ ਕਿ ਇੱਕ ਪੇਅਰ ਘਰ ਰੱਖਿਆ ਜਾਵੇ ਇੱਕ ਆਫਿਸ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫਰੀ ਹੈ। ਸੋ ਵਨਸ ਅਗੇਨ ਨੰਬਰ ਸਾਡਾ, ਕਾਲ ਕਰਕੇ ਤੁਸੀਂ ਅਪਾਇੰਟਮੈਂਟ ਬੁੱਕ ਕਰਵਾ ਲਓ ਜਾਂ ਕੋਈ ਵੀ ਹੋਰ ਜਾਣਕਾਰੀ 905-460-8888.
0: ਬਿਲਕੁਲ ਜੀ, ਤੁਸੀਂ ਸਪੈਕਸ ਐਕਸਪ੍ਰੈਸ ਨਾਲ ਦਿੱਤੇ ਹੋਏ ਨੰਬਰ ਤੇ ਗੱਲਬਾਤ ਕਰ ਸਕਦੇ ਹੋ। ਇਹ ਡਰਾਈਵ ਕਰ ਰਿਹਾ ਨੰਬਰ ਨਹੀਂ ਵੀ ਲੈਕ ਹੋਇਆ, ਡੋਂਟ ਵਰੀ, ਤੁਸੀਂ ਬਾਅਦ ਚ ਵੀ ਵਤਨੋਂ ਦੂਰ ਦੇ ਹੈਡ ਆਫਿਸ ਕਾਲ ਕਰਕੇ ਜਿਹੜਾ ਜੀ ਨੰਬਰ ਐਨੀ ਟਾਈਮ ਲੈ ਸਕਦੇ ਆ। ਸਾਡਾ ਨੰਬਰ 905-799-0999 ਤੇ ਜਿਹੜੀ ਹੈ ਜੀ ਗੱਲਬਾਤ ਹੋ ਸਕਦੀ ਆ। ਔਰ ਪ੍ਰੋਗਰਾਮ ਨੂੰ ਜਿਹੜਾ ਜੀ ਅੱਜ ਤੁਹਾਡੇ ਤੱਕ ਪ੍ਰਾਈਮ ਇੰਟਰਨੈਸ਼ਨਲ ਕਾਲਜ ਆਫ ਹੈਲਥ ਐਂਡ ਟੈਕਨੋਲੋਜੀ, ਇਹਨਾਂ ਦੇ ਸਹਿਯੋਗ ਨਾਲ ਵੀ ਅਸੀਂ ਤੁਹਾਡੇ ਤਾਈਂ ਪੇਸ਼ ਕੀਤਾ ਆ। ਔਰ ਬਿਲਕੁਲ ਜੀ, ਸਾਡੇ ਕਿਸੇ ਵੀ ਭੈਣ ਭਰਾ ਨੇ PSW ਦੇ ਵਿੱਚ ਕੋਈ ਕੋਰਸ ਕਰਨਾ ਹੈ ਜਾਂ ਕੋਈ ਕੰਪਿਊਟਰਾਈਜ਼ ਅਕਾਊਂਟਿੰਗ ਜਾਂ ਟੈਕਸ ਪੇਰੋਲ ਦਾ ਕੋਰਸ ਜਾਂ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਕਰਨਾ ਆ, ਤੇ ਬਿਲਕੁਲ ਜੀ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ। ਬਹੁਤ ਹੀ ਘੱਟ ਸ਼ਾਰਟ ਟਰਮ ਇਹ ਕੋਰਸਿਸ ਹੈ, 24 ਤੋਂ 25 ਵੀਕ ਦੇ ਕੋਰਸਿਸ। ਔਰ ਬਿਲਕੁਲ ਜੀ ਬਹੁਤ ਹੀ ਰੀਜ਼ਨੇਬਲ ਪ੍ਰਾਈਜ਼ ਆਪਾਂ ਨੂੰ ਇਹ ਇਸ ਟਾਈਮ ਦੇ ਰਹੇ ਨੇ, ਤੇ ਨਾਲ ਦੀ ਨਾਲ ਇਹਨਾਂ ਨੇ ਕਿਹਾ ਕਿ ਜੇ ਪਹਿਲੀ ਵਾਰੀ ਤੁਸੀਂ ਇਨਰੋਲ ਸਾਡੇ ਨਾਲ ਕਰਦੇ ਆ ਤੇ ਤੁਹਾਨੂੰ ਕਾਫੀ ਜਿਹੜਾ ਜੀ ਡਾਲਰਾਂ ਦੀ ਬਚਤ ਹੁੰਦੀ ਹੈ, ਨਾਲ ਦੀ ਨਾਲ ਤੁਹਾਨੂੰ ਜਿਹੜਾ ਜੀ ਇੱਕ ਗਿਫਟ ਵੀ ਫ੍ਰੀ ਮਿਲਦਾ ਹੈ। ਸੋ ਗੱਲਬਾਤ 6474991009 ਤੇ ਗੱਲਬਾਤ ਹੋ ਸਕਦੀ ਹੈ। ਔਰ ਸਾਡੀ ਲਾਈਨ ਜਿਹੜੀ ਹੈ ਜੀ ਜਲੰਧਰ ਸਟੂਡੀਓ ਮਨਪ੍ਰੀਤ ਜੀ ਦੇ ਨਾਲ ਵੀ ਜੁੜ ਚੁੱਕੀ ਹੈ। ਸੋ ਥੋੜੀ ਜਿਹੀ ਖਬਰਾਂ ਵੱਲ ਹੁਣ ਆਪਾਂ ਚਾਤ ਪਾਉਂਦੇ ਹਾਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਨਪ੍ਰੀਤ ਜੀ।
2: ਸਤਿ ਸ਼੍ਰੀ ਅਕਾਲ ਕਿਰਨ ਜੀ, ਤੁਹਾਨੂੰ ਵੀ ਤੇ ਸਾਰੇ ਲਿਸਨਰਸ ਨੂੰ ਜੀ ਆਇਆ ਨਿੱਘਾ ਸਵਾਗਤ।
0: ਬਿਲਕੁਲ ਜੀ, ਤੁਹਾਨੂੰ ਵੀ ਮਨਪ੍ਰੀਤ ਜੀ ਨਿੱਘਾ ਸਵਾਗਤ। ਸੋ ਨਿੱਘਾ ਸਵਾਗਤ ਆਪਾਂ ਇਸ ਕਰਕੇ ਕਰ ਰਹੇ ਕਿਉਂਕਿ ਤੁਸੀਂ ਦੱਸਿਆ ਸੀ ਬੀਤੇ ਹਫਤੇ ਕਾਫੀ ਜਿਹੜੀ ਜੀ ਗਰਮੀ ਰਹੀ, ਬਟ ਸੰਗਰਾਂਦ ਦੀ ਸ਼ੁਰੂਆਤ ਜਿਹੜੀ ਆ ਜੀ ਇਸ ਟਾਈਮ ਪਤਾ ਲੱਗ ਰਿਹਾ ਹੈ ਕਿ ਬਾਰਿਸ਼ ਦੇ ਨਾਲ ਹੋਈ, ਠੰਡੇ ਮੌਸਮ ਦੇ ਨਾਲ ਹੋਈ, ਥੋੜੀ ਜਿਹੀ ਉਹਦੇ ਤੇ ਗੱਲਬਾਤ ਕਰਦੇ ਹਾਂ।
2: ਬਿਲਕੁਲ ਕਿਰਨ, ਅੱਜ ਅੱਸੂ ਮਹੀਨੇ ਦੀ ਸੰਗਰਾਂਦ ਸੀ ਤੇ ਅੱਸੂ ਮਹੀਨਾ ਜਿਹੜਾ ਆ ਬਹੁਤ ਹੀ ਖਾਸ ਹੁੰਦਾ, ਖਾਸ ਕਰਕੇ ਆਪਣੇ ਪੰਜਾਬੀ ਕਲਚਰ ਦੇ ਵਿੱਚ। ਔਰ ਪੰਜਾਬ ਦੇ ਵਿੱਚ ਅੱਸੂ ਮਹੀਨੇ ਦੇ ਵਿੱਚ ਜਿਹੜੇ ਨੇ ਪੰਜਾਬੀ ਅਕਸਰ ਹੀ ਵਿਆਹ ਰੱਖ ਲੈਂਦੇ ਨੇ। ਇਹ ਵਿਆਹ ਸ਼ਾਦੀਆਂ ਦਾ ਸੀਜ਼ਨ ਇਸ ਮਹੀਨੇ ਤੋਂ ਸਟਾਰਟ ਹੋ ਜਾਂਦਾ ਤੇ ਇਹ ਮਹੀਨਾ ਇਹ ਵੀ ਕਿਰਨ ਇਸ਼ਾਰਾ ਕਰਦਾ ਹੈ ਕਿ ਅਸੀਂ ਸਰਦੀਆਂ ਦੇ ਮੌਸਮ ਦੇ ਵਿੱਚ ਸ਼ਿਰਕਤ ਜਿਹੜੀ ਕਰ ਲਈ ਆ। ਇਸ ਮਹੀਨੇ ਤੁਸੀਂ ਖਾਣਾ ਬਣਾ ਕੇ ਕਿਤੇ ਬਾਹਰ ਸਬਜ਼ੀ ਰਹਿ ਗਈ ਹੈ, ਤੁਹਾਡੀ ਆਟਾ ਰਹਿ ਗਿਆ ਆ, ਤਾਂ ਉਹ ਨਹੀਂ ਖਰਾਬ ਹੁੰਦਾ। ਇਸ ਮਹੀਨੇ ਮੱਠੀ ਮੱਠੀ ਤੁਹਾਨੂੰ ਥੋੜੀ ਥੋੜੀ ਹਵਾ ਜਿਹੜੀ ਆ ਉਹ ਲੱਗਦੀ ਰਹਿੰਦੀ ਹੈ, ਚੰਗੀ ਲੱਗਦੀ ਹੈ। ਰਜਾਈਆਂ ਵਾਲਾ ਮੌਸਮ ਕੰਬਲਾਂ ਵਾਲਾ ਨਹੀਂ ਹੁੰਦਾ, ਪਰ ਤੁਹਾਨੂੰ ਪੱਖਿਆਂ ਥੱਲੇ ਗਰਮੀ ਵੀ ਨਹੀਂ ਲੱਗਦੀ। ਏਸੀ ਤੇ ਕੂਲਰਾਂ ਵਾਲਾ ਮੌਸਮ ਵੀ ਇਸ ਮਹੀਨੇ ਨਹੀਂ ਰਹਿ ਜਾਂਦਾ ਸੌਣ ਦੇ ਵੇਲੇ ਰਾਤ ਨੂੰ। ਸੋ ਇਸ ਮਹੀਨੇ ਦਾ ਜ਼ਿਕਰ ਕਿਤੇ ਨਾ ਕਿਤੇ ਲੋਕ ਗੀਤਾਂ ਵਿੱਚ ਕੀਤਾ ਗਿਆ। ਕਹਿੰਦੇ ਖਾਣਾ ਨਾ ਬੋਸੇ ਤੇ ਕਾਂਡ ਨਾ ਰੂਸੇ, ਅੱਸੂ ਦਾ ਸ਼ਗਨ ਰਚਾਇਓ, ਅੱਸੂ ਦਾ ਕਾਜ ਰਚਾਇਓ। ਮਤਲਬ ਅੱਸੂ ਮਹੀਨੇ ਦੇ ਵਿੱਚ ਜਿਵੇਂ ਪਹਿਲਾਂ ਹੀ ਦੱਸਿਆ ਕਿ ਖਾਣਾ ਨਹੀਂ ਖਰਾਬ ਹੁੰਦਾ, ਇੱਕ ਇਹ ਧੀ ਦੇ ਵਿਆਹ ਵੇਲੇ ਗਾਇਆ ਜਾਣ ਵਾਲਾ ਸੁਹਾਗ ਆ। ਉਹ ਗੁਜ਼ਾਰਿਸ਼ ਕਰਦੀ ਆ ਆਪਣੇ ਬਾਪ ਨੂੰ ਕਿ ਜਿਹੜਾ ਮੇਰਾ ਕਾਰਜ ਆ, ਮੇਰਾ ਵਿਆਹ ਆ, ਉਹ ਕਿਤੇ ਗਰਮੀਆਂ ਚ ਨਾ ਰੱਖ ਦਿਓ, ਅੱਸੂ ਦੇ ਮਹੀਨੇ ਦੇ ਵਿੱਚ ਰੱਖਿਓ, ਮੌਸਮ ਠੀਕ ਹੁੰਦਾ ਆ, ਖਾਣਾ ਨੀ ਜਿਹੜਾ ਖਰਾਬ ਹੁੰਦਾ, ਬਾਬਲ ਜਿਹੜਾ ਉਹ ਨਿੰਦਿਆ ਨੀ ਜਾਂਦਾ, ਹਨਾ, ਕਾਂਡ ਜਿਹੜਾ ਰੁੱਸਦਾ ਨਹੀਂ ਆ ਕਿ ਮੇਰੀ ਬਰਾਤ ਆਉਣੀ ਆ, ਮੇਰਾ ਘਰ ਵਾਲਾ ਆਉਣਾ ਆ, ਉਹ ਰੁੱਸਣਗੇ ਨੀ ਤੇ ਤੁਹਾਡਾ ਖਾਣਾ ਨੀ ਨਿੰਦਿਆ ਜਾਊਗਾ, ਤੁਹਾਡੇ ਚ ਕੋਈ ਗਲਤੀ ਨੀ ਨਿਕਲੂਗੀ। ਸੋ ਇਸ ਤਰੀਕੇ ਦੀਆਂ ਜਿਹੜੀਆਂ ਨੇ ਇਸ ਮਹੀਨੇ ਦੇ ਨਾਲ ਯਾਦਾਂ ਜੁੜੀਆਂ ਆ। ਅੱਜ ਸਾਰਿਆਂ ਨੇ ਗੁਰੂ ਘਰਾਂ ਦੇ ਵਿੱਚ ਜਾ ਕੇ ਇਸ ਮਹੀਨੇ ਦੀ ਸ਼ੁਰੂਆਤ ਕੀਤੀ ਤੇ ਬਾਰਿਸ਼ ਦੇ ਨਾਲ ਜਿਵੇਂ ਮੈਂ ਕਿਹਾ ਸ਼ੁਰੂਆਤ ਹੋਈ। ਔਰ ਸਵੇਰੇ ਸਵੇਰੇ ਕਿਰਨ ਠੰਡ ਐ ਲੱਗ ਰਹੀ ਸੀ ਵੀ ਦਿਲ ਕਰਦਾ ਸੀ ਗੀਜ਼ਰ ਆਨ ਕੀਤਾ ਜਾਵੇ ਤੇ ਫਿਰ ਨਹਾਇਆ ਜਾਵੇ। ਖੈਰ ਆਪਾਂ ਇਹ ਨਹੀਂ ਕਹਿ ਸਕਦੇ ਵੀ ਪੂਰੀ ਤਰ੍ਹਾਂ ਠੰਡ ਹੋ ਜਾਣੀ ਹੈ, ਬਾਰਿਸ਼ ਕਰਕੇ ਮੌਸਮ ਠੰਡਾ ਹੋ ਗਿਆ, ਰਾਤ ਵੇਲੇ ਵੀ ਠੰਡਾ, ਸਵੇਰ ਵੇਲੇ ਵੀ ਠੰਡਾ, ਬਾਹਰ ਜੇਕਰ ਆਪਾਂ ਧੁੱਪੇ ਕਿਸੇ ਕੰਮ ਕਰ ਲਈ ਨਿਕਲਦੇ ਹਾਂ ਤਾਂ ਸੋਲ ਸਰੀਰਾਂ ਵਾਲਿਆਂ ਨੂੰ ਥੋੜੀ ਜਿਹੀ ਧੁੱਪ ਜਿਹੜੀ ਇਸ ਮਹੀਨੇ ਵਿੱਚ ਉੱਭ ਸਕਦੀ ਆ, ਪਰ ਆਪਾਂ ਤਾਂ ਧੁੱਪੇ ਰੜਨ ਵਾਲੇ, ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ। ਦੂਜੀ ਗੱਲ
0: ਜੀ,
2: ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਵਿਖੇ ਅੱਜ ਜਿਹੜਾ ਆ ਇਸ ਸਾਲ ਦੀ ਪਹਿਲੀ ਬਰਫ਼ਬਾਰੀ ਸੰਗਰਾਂਦ ਵਾਲੇ ਦਿਨ ਹੋਈ ਆ ਕਿਰਨ, ਔਰ ਸੰਗਤਾਂ ਨੇ ਇਸ ਹਲਕੀ ਬਰਫ਼ਬਾਰੀ ਦਾ ਆਨੰਦ ਵੀ ਲਿਆ, ਉੱਥੇ ਦਰਸ਼ਨ ਦੀਦਾਰ ਕੀਤੇ। ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਸਾਹਿਬ ਨੇ ਨਰਿੰਦਰਜੀਤ ਸਿੰਘ ਬਿੰਦਰਾ ਹੋਣੀ, ਉਹਨਾਂ ਨੇ ਜਾਣਕਾਰੀ ਸਾਂਝੀ ਕੀਤੀ ਹੈ। ਕਹਿੰਦੇ ਕਿ ਸ੍ਰੀ ਹੇਮਕੁੰਟ ਸਾਹਿਬ ਦੀ ਸਾਲਾਨਾ ਯਾਤਰਾ ਜਿਹੜੀ ਆ ਉਹ 10 ਅਕਤੂਬਰ ਨੂੰ ਰਸਮੀ ਤੌਰ ਤੇ ਸਮਾਪਤ ਹੋ ਜਾਣੀ ਆ, ਔਰ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਵਿਖੇ ਜਿਹੜਾ ਆ ਸੰਗਤਾਂ ਨੇ ਬਹੁਤ ਹੁੰਮ ਹਮਾ ਕੇ ਇਸ ਵਾਰ ਕਿਰਨ ਦਰਸ਼ਨ ਕੀਤੇ, ਕਿਉਂਕਿ 23 ਮਈ ਨੂੰ ਜਿਹੜੇ ਸੀਗੇ ਕੁਆਡ ਖੋਲੇ ਗਏ ਸੀਗੇ, ਔਰ ਕੁਆਡ ਖੋਲਣ ਤੋਂ ਬਾਅਦ ਭਾਰਤ ਤੇ ਵਿਦੇਸ਼ਾਂ ਤੋਂ ਹੁਣ ਤੱਕ 3,27,000 ਤੋਂ ਵੱਧ ਸ਼ਰਧਾਲੂ ਜਿਹੜੇ ਨੇ ਉਹ ਦਰਸ਼ਨ ਕਰ ਚੁੱਕੇ ਨੇ। ਸੋ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਵੀ ਸੁਭਾਗੇ ਨੇ, ਔਰ ਜਿਹੜੇ ਦਰਸ਼ਨ ਕਰਨ ਬਾਰੇ ਸੋਚ ਰਹੇ ਨੇ, ਜਿਨ੍ਹਾਂ ਨੇ ਆਉਣ ਵਾਲੇ ਸਮੇਂ ਚ ਜਾਣਾ, ਉਹਨਾਂ ਦੇ ਲਈ ਵੀ ਦੁਆਵਾਂ ਨੇ, ਕਿਉਂਕਿ ਦਰਸ਼ਨ ਦੀਦਾਰੇ ਕਰਦੇ ਰਹਿਣਾ ਚਾਹੀਦਾ। ਇਹ ਜਗ੍ਹਾ ਜਿਹੜੀਆਂ ਨੇ ਇਹੋ ਜਿਹੀਆਂ ਤੀਰਥ ਯਾਤਰਾ ਦੂਰ ਤੇ ਪਹਾੜਾਂ ਚ ਕਦੇ ਕਦੇ ਥੋੜੇ ਸਮੇਂ ਦੇ ਲਈ ਜਿਹੜੀਆਂ ਨੇ ਖੋਲਦੀਆਂ ਨੇ।
0: ਬਿਲਕੁਲ ਜੀ ਬਿਲਕੁਲ, ਔਰ ਮਨਪ੍ਰੀਤ ਜੀ ਬਹੁਤ ਹੀ ਜਿਹੜਾ ਜੀ ਵਧੀਆ ਲੱਗਦਾ ਆ ਹਨਾ, ਕਿਉਂਕਿ ਇੱਦਾਂ ਦਾ ਮਾਹੌਲ ਤਿਉਹਾਰਾਂ ਵਾਲਾ ਹਨਾ, ਇੱਕ ਸਿੱਖ ਕਮਿਊਨਿਟੀ ਲਈ ਵੀ ਕਾਫੀ ਵਧੀਆ ਜਿਹੜਾ ਹੈ ਜੀ ਦਿਨ ਹੁੰਦੇ ਆ, ਆਪਾਂ ਨੂੰ ਮਨਾਉਣੇ ਚਾਹੀਦੇ ਆ। ਔਰ ਮਨਪ੍ਰੀਤ ਜੀ ਜਿੱਥੇ ਕਿ ਅਗਲੀ ਖਬਰ ਇਹ ਆ ਕਿ ਫਰੀਦਕੋਟ ਤੋਂ ਨਮਨ ਤੀਰ ਦੀ ਟੀਮ ਜਿਹੜੀ ਆ ਜੀ ਇੰਡੀਆ ਚ ਸਿਲੈਕਟ ਹੋਈ ਆ, ਸੋ ਉਹਦੇ ਬਾਰੇ ਵੀ ਥੋੜੀ ਜਿਹੀ ਗੱਲਬਾਤ ਦੱਸਿਓ।
2: ਹਾਂਜੀ ਕਿਰਨ, ਫਰੀਦਕੋਟ ਦੇ ਨਿਊ ਕੈਂਟ ਰੋਡ ਵਾਸੀ ਨੌਜਵਾਨ ਆਲ ਰਾਊਂਡਰ ਕਹਿ ਸਕਦੇ ਹਾਂ ਆਪਾਂ ਨਮਨ ਤੀਰ, ਕ੍ਰਿਕਟ ਦੀ ਦੁਨੀਆ ਦੇ ਵਿੱਚ ਇੱਕ ਵੱਡੀ ਪੁਲਾਂਗ ਜਿਹੜੀ ਉਹਨਾਂ ਨੇ ਫੁੱਟੀ ਹੈ। 26 ਸਾਲਾ ਨਮਨ ਤੀਰ ਨੂੰ ਪਹਿਲੀ ਵਾਰ ਭਾਰਤੀ ਕ੍ਰਿਕਟ ਟੀਮ ਦੇ ਵਿੱਚ ਸ਼ਾਮਲ ਕੀਤਾ ਗਿਆ ਕਿਰਨ, ਔਰ ਵੈਸਟ ਇੰਡੀਜ਼ ਖਿਲਾਫ ਹੋਣ ਵਾਲੀ ਘਰੇਲੂ ਵਨਡੇ ਸੀਰੀਜ਼ ਦੇ ਲਈ ਐਲਾਨੀ ਗਈ ਟੀਮ ਦੇ ਵਿੱਚ ਨਮਨ ਦਾ ਨਾਮ ਜਿਹੜਾ ਸ਼ਾਮਲ ਕੀਤਾ ਗਿਆ ਆ। ਬੱਲੇਬਾਜ਼ੀ ਦੇ ਨਾਲ ਆਫ ਬ੍ਰੇਕ ਗੇਂਦਬਾਜ਼ੀ ਕਰਨ ਵਾਲੇ ਨਮਨ ਲੰਮੇ ਸਮੇਂ ਤੋਂ ਇੰਡੀਆ ਏ ਦਾ ਹਿੱਸਾ ਵੀ ਰਹੇ ਨੇ, ਤੇ IPL ਦੇ ਵਿੱਚ ਮੁੰਬਈ ਇੰਡੀਅਨਸ ਦੇ ਵੱਲੋਂ ਵੀ ਉਹਨਾਂ ਨੇ ਆਪਣੀ ਕਹਿ ਸਕਦੇ ਆ ਕਾਬਲੀਅਤ ਦਾ ਜਾਂ ਮਿਹਨਤ ਦਾ ਲੋਹਾ ਜਿਹੜਾ ਮਨਵਾਇਆ, ਔਰ ਬਹੁਤ ਸਾਰੇ ਰਿਕਾਰਡ ਨੇ ਇਹਨਾਂ ਦੇ ਨਾਮ। ਸ਼ੇਰੇ ਪੰਜਾਬ T20 ਟੂਰਨਾਮੈਂਟ ਦੇ ਵਿੱਚ ਆਪਣੀ ਧਮਾਕੇਦਾਰੀ ਬੱਲੇਬਾਜ਼ ਦੇ ਨਾਲ ਜਿਹੜਾ ਸਭ ਦਾ ਇਹਨਾਂ ਨੇ ਆਪਣੇ ਧਿਆਨ ਖਿੱਚਿਆ, ਔਰ ਅੰਮ੍ਰਿਤਸਰ ਸੂਰਮਾਜ਼ ਦੇ ਵੱਲੋਂ ਖੇਡਦਿਆਂ ਵੀ ਇਹਨਾਂ ਨੇ 8 ਸਪਤੰਬਰ 1926 ਨੂੰ ਮੋਹਾਲੀ ਕਿੰਗਸ ਖਿਲਾਫ 64 ਗੇਂਦਾਂ ਤੇ 173 ਦੌੜਾਂ ਦੀ ਯਾਦਗਾਰ ਇੱਕ ਪਾਰੀ ਖੇਡੀ। ਹੋਰ ਵੀ ਬੜੇ ਵੱਡੇ ਰਿਕਾਰਡ ਨੇ ਇਹਨਾਂ ਦੇ ਨਾਮ, ਸੋ ਮੈਨੂੰ ਲੱਗਦਾ ਇਹ ਖਬਰ ਬਹੁਤ ਜ਼ਿਆਦਾ ਲੰਬੀ ਹੋ ਜਾਣੀ, ਪਰ ਅਸੀਂ ਨਮਨ ਨੂੰ ਜਿਹੜੀਆਂ ਵਧਾਈਆਂ ਦਿੰਦੇ ਹਾਂ, ਕਿਉਂਕਿ 2024 ਦੇ ਵਿੱਚ ਵੀ ਉਮੀਦ ਦੇ ਮੁਤਾਬਕ ਪ੍ਰਦਰਸ਼ਨ ਜਿਹੜਾ ਸੀਗਾ, ਬੇਸ਼ਕ ਭਾਵੇਂ ਨਮਨ ਨੇ ਨਹੀਂ ਸੀ ਕੀਤਾ, ਪਰ ਉਸ ਸੀਰੀਜ਼ ਦੇ ਵਿੱਚ ਬਹੁਤ ਵਧੀਆ ਖੇਡੇ ਸੀਗੇ, ਔਰ IPL ਸਫ਼ਰ ਵੀ ਉਹਨਾਂ ਦਾ ਕਾਫੀ ਇੰਟਰਸਟਿੰਗ ਰਿਹਾ, ਉਹਨਾਂ ਦੀ ਫੈਨ ਫੋਲੋਇੰਗ ਆ, ਲੋਕ ਜਾਣਦੇ ਨੇ ਜਿਹੜੇ ਖੇਡ ਜਗਤ ਨੂੰ ਪਿਆਰ ਕਰਦੇ ਨੇ, ਤੇ ਜਨੂਨ ਜਿਹੜਾ ਕ੍ਰਿਕਟ ਦਾ ਕੁੱਟ ਕੁੱਟ ਕੇ ਭਰਿਆ ਸੀ। ਦੁਆਵਾਂ ਦਿੰਦੇ ਹਾਂ ਕਿ ਇੰਡੀਅਨ ਟੀਮ ਦੇ ਵਿੱਚ ਵੀ ਉਹ ਆਪਣਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਕਰਨ, ਉਹਨਾਂ ਦੇ ਮਾਪੇ ਉਹਨਾਂ ਦੇ ਕੋਚ ਸਾਰੇ ਬਹੁਤ ਖੁਸ਼ ਨੇ ਕਿ ਉਹਨਾਂ ਨੂੰ ਹੁਣ ਅਸਲੀ ਤੇ ਸਹੀ ਮੁਕਾਮ ਮਿਲਿਆ ਜਿਹਦੀ ਉਮੀਦ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਸੋ ਅਸੀਂ ਵੀ ਵਤਨੋਂ ਦੀ ਦੂਰ ਦੀ ਟੀਮ ਵੀ ਉਹਨਾਂ ਨੂੰ ਜਿਹੜੀ ਜੀ ਵਧਾਈ ਦਿੰਦੇ ਆ। ਸੋ ਮਨਪ੍ਰੀਤ ਜੀ, ਜਿੱਥੇ ਦੂਜੀ ਖਬਰ ਅੱਜ ਜਿਹੜੀ ਆ ਜੀ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ, ਅਲੱਗ ਅਲੱਗ ਪੇਜਾਂ ਨੇ ਵੀ ਪਾਇਆ ਆ ਕਿ ਗਿੱਪੀ ਗਰੇਵਾਲ ਦਾ ਜਿਹੜਾ ਜੀ ਇੱਕ ਐਕਸਪੀਰੀਅੰਸ ਏਅਰ ਇੰਡੀਆ ਦੇ ਨਾਲ ਬਹੁਤਾ ਵਧੀਆ ਨਹੀਂ ਰਿਹਾ, ਉਹਨਾਂ ਨੇ ਉਹਨਾਂ ਦੇ ਖਿਲਾਫ ਇੱਕ ਪੋਸਟ ਪਾਈ ਆ, ਉਹਦੇ ਵਿੱਚ ਬਾਅਦ ਚ ਏਅਰ ਇੰਡੀਆ ਨੇ ਵੀ ਉਹਨਾਂ ਨੂੰ ਰਿਪਲਾਈ ਦਿੱਤਾ ਹੈ, ਸੋ ਉਹਦੀ ਥੋੜੀ ਜਿਹੀ ਜਾਣਕਾਰੀ ਦਿਓ।
2: ਹਾਂਜੀ, ਗਿੱਪੀ ਗਰੇਵਾਲ ਨੇ ਏਅਰ ਕੈਨੇਡਾ ਦੀ ਫਲਾਈਟ ਦੇ ਵਿੱਚ ਆਪਣੇ ਨਾਲ ਕਿਸੇ ਹੋਏ ਤਜਰਬੇ ਨੂੰ ਲੈ ਕੇ ਨਾਰਾਜ਼ਗੀ ਕਿਰਨ ਨੇ ਜਿਤਾਈ ਹੈ। ਸੋਸ਼ਲ ਪਲੇਟਫਾਰਮਸ ਤੇ ਉਹਨਾਂ ਨੇ ਪੋਸਟ ਕਰਕੇ ਇਲਜ਼ਾਮ ਲਗਾਇਆ ਕਿ ਉਹਨਾਂ ਨੇ ਬਿਜ਼ਨਸ ਕਲਾਸ ਦੀ ਜਿਹੜੀ ਸੀਟ ਦੇ ਲਈ ਪੈਸੇ ਦਿੱਤੇ ਸੀ, ਭੁਗਤਾਨ ਕੀਤਾ ਸੀ, ਪਰ ਉਹਨਾਂ ਨੂੰ ਇਕਾਨਮੀ ਕਲਾਸ ਦੇ ਵਿੱਚ ਸੀਟ ਦੇ ਦਿੱਤੀ ਗਈ, ਤੇ ਜਦੋਂ ਉਹਨਾਂ ਨੇ ਏਅਰਲਾਈਨ ਸਟਾਫ ਤੋਂ ਇਸ ਬਾਰੇ ਸਵਾਲ ਕੀਤੇ ਤਾਂ ਉਹ ਕਹਿੰਦੇ ਕਿ ਮੈਨੂੰ ਕੋਈ ਵੀ ਸਾਰਥਕ ਜਵਾਬ ਜਿਹੜਾ ਨਹੀਂ ਮਿਲਿਆ। ਸਟਾਫ ਦੇ ਵੱਲੋਂ ਉਹਨਾਂ ਨੂੰ ਕਿਹਾ ਗਿਆ ਕਿ ਇਵੇਂ ਹੋ ਗਿਆ ਜਾਂ ਉਵੇਂ ਹੋ ਗਿਆ, ਸੋ ਕੁਝ ਕੀਤਾ ਨਹੀਂ ਜਾ ਸਕਦਾ। ਗਾਇਕ ਨੇ ਨਾਰਾਜ਼ਗੀ ਜਤਾਈ ਕਿ ਕੋਈ ਸਟੀਕ ਜਿਹੜੀ ਜਾਣਕਾਰੀ ਨਹੀਂ ਦਿੱਤੀ, ਸੋ ਉਹਨਾਂ ਨੇ ਇੱਕ ਐਕਸ ਹੈਂਡਲ ਤੇ ਪੋਸਟ ਪਾਈ, ਉਸ ਪੋਸਟ ਦਾ ਜਿਹੜਾ ਜਵਾਬ ਹੈ ਉਸ ਤੋਂ ਬਾਅਦ ਏਅਰ ਕੈਨੇਡਾ ਨੇ ਵੀ ਮਾਫੀ ਮੰਗ ਕੇ ਦਿੱਤਾ। ਉਹਨਾਂ ਨੇ ਕਿਹਾ ਕਿ ਘਟਨਾ ਤੇ ਮਤਲਬ ਅਸੀਂ ਮਾਫੀ ਮੰਗਦੇ ਹਾਂ, ਔਰ ਆਪਣਾ ਬੁਕਿੰਗ ਰੈਫਰੈਂਸ ਜਿਹੜਾ ਹੈ ਤੁਸੀਂ ਭੇਜੋ, ਟਿਕਟ ਤੇ ਜੋ ਵੀ ਤੁਹਾਡਾ ਪੂਰਾ ਨਾਮ ਹੈ ਜਾਂ ਜਾਣਕਾਰੀ ਆ ਹਨਾ, ਉਹ ਸਾਨੂੰ DM ਰਾਹੀਂ ਭੇਜੋ, ਔਰ ਏਅਰਲਾਈਨ ਇਸ ਮਾਮਲੇ ਦੀ ਜਿਹੜੀ ਜਾਂਚ ਕਰੂਗੀ। ਪਰ ਦੇਖੋ ਕਈ ਵਾਰੀ ਬੰਦਾ ਜਦੋਂ ਜਿਆਦਾ ਪੈਸੇ ਲਾ ਕੇ ਬਿਜ਼ਨਸ ਕਲਾਸ ਸੀਟ ਮੰਗਦਾ, ਤੁਸੀਂ ਇਕਾਨਮੀ ਦੇ ਦਿੰਦੇ ਹੋ, ਨਾਰਾਜ਼ਗੀ ਤਾਂ ਹੁੰਦੀ ਆ ਹਨਾ, ਜਾਂ ਇੱਕ ਪ੍ਰਾਈਵੇਸੀ ਹੁੰਦੀ ਆ, ਕੋਈ ਕੰਫਰਟ ਜ਼ੋਨ ਕਿਸੇ ਦਾ ਹੁੰਦਾ ਆ, ਪਰ ਏਅਰਲਾਈਨ ਨੇ ਤੁਰੰਤ ਜਵਾਬ ਦਿੱਤਾ। ਹੁਣ ਦੇਖੋ ਇਹਦੇ ਵਿੱਚ ਕੀ ਉਹਨਾਂ ਨੂੰ ਸੈਟਿਸਫੈਕਸ਼ਨ ਮਿਲਦੀ ਹੈ ਕੀ ਨਹੀਂ, ਪਰ ਜਿਵੇਂ ਤੁਸੀਂ ਕਿਹਾ ਕਿ ਬਹੁਤ ਸਾਰੇ ਹੋਰ ਵੀ ਸੋਸ਼ਲ ਹੈਂਡਲਸ ਨੇ ਇਸ ਨਿਊਜ਼ ਨੂੰ ਪਾਇਆ ਹੋਇਆ, ਸੋ ਕਾਫੀ ਵਾਇਰਲ ਤੇ ਚਰਚਾ ਚ ਰਹੀ, ਤਾਂ ਹੀ ਮੈਨੂੰ ਲੱਗਦਾ ਏਅਰ ਇੰਡੀਆ ਨੂੰ ਜਿਹੜਾ ਜਵਾਬ ਵੀ ਫਿਰ ਆਨਲਾਈਨ ਆ ਕੇ ਦੇਣਾ ਪਿਆ।
0: ਬਿਲਕੁਲ ਮਨਪ੍ਰੀਤ ਜੀ, ਹਨਾ ਕਾਫੀ ਐਕਸਪੀਰੀਅੰਸਿਸ ਲੋਕਾਂ ਦੇ ਮਾੜੇ ਰਹਿੰਦੇ ਆ, ਸੋ ਮੈਨੂੰ ਲੱਗਦਾ ਮੋਸਟਲੀ ਲੋਕੀ ਹਨਾ ਅਵੋਇਡ ਕਰਦੇ ਆ ਟਰੈਵਲ ਕਰਨਾ, ਕਿਉਂਕਿ ਕਈ ਵਾਰੀ ਹਨਾ ਮੇਨਟੇਨੈਂਸ ਇੰਨੀ ਪ੍ਰੋਪਰ ਨਹੀਂ ਹੁੰਦੀ। ਪਰ ਚਲੋ ਆਪਾਂ ਅੱਗੇ ਅੱਗੇ ਜਿਹੜੇ ਆ ਜੀ ਵਧੀਆ ਉਮੀਦ ਕਰਦੇ ਹਾਂ ਕਿ ਵਧੀਆ ਸਰਵਿਸਿਜ਼ ਉਹ ਜਿਹੜੇ ਆ ਜੀ ਸਾਰਿਆਂ ਨੂੰ ਪ੍ਰੋਵਾਈਡ ਕਰਨ। ਤੇ ਦੂਜੇ ਪਾਸੇ ਮਨਪ੍ਰੀਤ ਜੀ, ਇੱਕ ਖਬਰ ਪਹੁੰਚੀ ਆ ਜਲੰਧਰ ਸਿਟੀ ਸਟੇਸ਼ਨ ਤੋਂ, ਜਿੱਥੇ ਧੀ ਨੂੰ ਬਚਾਉਂਦੇ ਬਚਾਉਂਦੇ ਜਿਹੜੇ ਆ ਜੀ ਪਿਤਾ ਦੀ ਜਿਹੜੀ ਆ ਜੀ ਜਾਨ ਚਲੇ ਗਈ।
2: ਅਕਸਰ ਮੈਨੂੰ ਲੱਗਦਾ ਕਿਰਨ ਸਾਲ ਦੇ ਵਿੱਚ ਇੱਕ ਅੱਧੀ ਐਸੀ ਖਬਰ ਪੜ੍ਹੀ ਲਈਦੀ ਆ, ਖਾਸ ਕਰਕੇ ਟ੍ਰੇਨ ਵਾਲੀ, ਵੀ ਕਾਹਲੀ ਦੇ ਵਿੱਚ ਉਤਰੇ ਸੀ ਜਾਂ ਚੜ੍ਹਨ ਲੱਗੇ ਸੀ ਟ੍ਰੇਨ ਫੜਨ ਲੱਗਿਆ ਜਾਂ ਉਤਰਨ ਲੱਗਿਆ ਚੱਲਦੀ ਟ੍ਰੇਨ ਤੋਂ, ਹਨਾ ਵੀ ਏਦਾਂ ਦੇ ਹਾਦਸੇ ਜਿਹੜੇ ਸਾਹਮਣੇ ਆਉਂਦੇ ਨੇ। ਸੋ ਜਲੰਧਰ ਸਿਟੀ ਰੇਲਵੇ ਸਟੇਸ਼ਨ ਤੇ ਵੀ ਧੀ ਨੂੰ ਬਚਾਉਂਦੇ ਹੋਏ ਪਿਤਾ ਦੀ ਅੱਜ ਇੱਕ ਮੌਤ ਹੋ ਗਈ ਆ, ਔਰ 13 ਸਾਲਾਂ ਦੀ ਧੀ ਜਿਹੜੀ ਗੰਭੀਰ ਜ਼ਖਮੀ ਹੋ ਗਈ ਆ। ਹਾਦਸਾ ਜਿਹੜਾ ਕਿਰਨ ਦੁਪਹਿਰ 1 ਵਜੇ ਵਾਪਰਦਾ ਆ, ਪੱਛਮੀ ਦਿੱਲੀ ਦੇ ਵਿਸ਼ਨੂੰ ਗਾਰਡਨ ਵਾਸੀ ਨੇ 45 ਸਾਲਾ ਸ਼ਮਸ਼ੇਰ ਸਿੰਘ ਸੰਧੂ, 13 ਸਾਲਾ ਧੀ ਹਰਲੀਨ ਕੌਰ ਦੇ ਨਾਲ ਦਿੱਲੀ ਤੋਂ ਬਿਆਸ ਡੇਰੇ ਜਾ ਰਹੇ ਸੀ। ਜੋ ਜਲੰਧਰ ਸਟੇਸ਼ਨ ਤੇ ਆ ਕੇ ਕਿਰਨ ਟ੍ਰੇਨ ਰੁਕਦੀ ਆ ਤਾਂ ਕੁਝ ਲੈਣ ਦੇ ਲਈ ਉਤਰਦੇ ਨੇ, ਉਨੀ ਦੇਰ ਨੂੰ ਟ੍ਰੇਨ ਥੋੜੇ ਟਾਈਮ ਲਈ ਕੁਝ 1-2 ਮਿੰਟਾਂ ਲਈ ਰੁਕੀ ਹੋਏਗੀ, ਉਹ ਥੋੜਾ ਥੋੜਾ ਚੱਲਣਾ ਸਟਾਰਟ ਕਰਦੀ ਆ ਤੇ ਜਿਹੜੀ ਬੇਟੀ ਆ ਉਹ ਘਬਰਾ ਕੇ ਬਾਰੀ ਚ ਆ ਜਾਂਦੀ ਆ, ਜਿਹਦੇ ਕਰਕੇ ਬੇਟੀ ਜਿਹੜੀ ਆ ਉਹ ਡਿੱਗ ਜਾਂਦੀ। ਉਹਨੂੰ ਬਚਾਉਣ ਦੇ ਚੱਕਰ ਦੇ ਵਿੱਚ ਪਿਤਾ ਦਾ ਵੀ ਪੈਰ ਫਿਸਲ ਜਾਂਦਾ ਆ ਤੇ ਉਹਨਾਂ ਦਾ ਜਿਹੜੀ ਕਹਿ ਸਕਦੇ ਆ ਲੱਤ ਜਿਹੜੀ ਉਹ ਕਿਤੇ ਫਸ ਜਾਂਦੀ ਆ ਜਿੱਥੇ ਟ੍ਰੇਨ ਚੱਲਦੀ ਹਨਾ ਪਲੇਟਫਾਰਮ ਤੇ, ਤਾਂ ਪਰ ਉਹਨਾਂ ਨੂੰ ਗੰਭੀਰ ਇੰਨੀਆਂ ਕੁ ਸੱਟਾਂ ਲੱਗਦੀਆਂ ਜਦੋਂ ਡਿੱਗ ਜਾਂਦੇ ਨੇ ਸਿਰ ਤੇ, ਤਾਂ ਬਸ ਉਹਨਾਂ ਦੀ ਮੌਕੇ ਤੇ ਮੌਤ ਹੋ ਜਾਂਦੀ। ਲੜਕੀ ਵੀ ਜਿਹੜੀ ਮੌਤ ਜੰਗ ਦੀ ਜਿਹੜੀ ਲੜਾਈ ਉਹ ਲੜ ਰਹੀ ਆ। ਕਿਰਨ ਐਸੇ ਬੜੇ ਹਾਦਸੇ ਆਉਂਦੇ ਨੇ, ਐਸੀਆਂ ਖਬਰਾਂ ਸ਼ੇਅਰ ਕਰਨ ਦਾ ਮਕਸਦ ਇਹੀ ਹੁੰਦਾ ਹੈ ਕਿ ਅਸੀਂ ਅਕਸਰ ਹੀ ਜਦੋਂ ਕਿਤੇ ਆਊਟਿੰਗ ਦੇ ਲਈ ਜਾਂਦੇ ਹਾਂ ਭਾਵੇਂ ਦੇਸ਼ਾਂ ਚ ਭਾਵੇਂ ਵਿਦੇਸ਼ ਚ, ਹਨਾ ਬੰਦਾ ਕਿਤੇ ਨਾ ਕਿਤੇ ਤਾਂ ਬੱਸ ਗੱਡੀ ਦਾ ਸਫ਼ਰ ਕਰਦਾ ਹੀ ਆ, ਅਸੀਂ ਰਾਹਾਂ ਦਾ ਸਫ਼ਰ ਹੁੰਦਾ ਤਾਂ ਰਸਤਿਆਂ ਦਾ ਸਫ਼ਰ ਹੀ ਆ, ਉਹ ਚਾਹੇ ਕਿਸੇ ਵੀ ਸਾਧਨ ਤੇ ਹੋਵੇ ਉਹ। ਪਰ ਕਹਿੰਦੇ ਆ ਨਾ ਕਾਹਲੀ ਅੱਗੇ ਟੋਏ ਜਾਂ ਦੇਰ ਆਏ ਦਰੁਸਤ ਆਏ, ਥੋੜਾ ਦੇਰ ਹੋ ਜਾਊਗੀ ਕੋਈ ਗੱਲ ਨੀ, ਤੇ ਜੇ ਕਾਹਲੀਆਂ ਏਦਾਂ ਵੀ ਕਰਦੇ ਆ ਹਨਾ ਤੇ ਪਤਾ ਨੀ ਹਾਦਸੇ ਕਦੋਂ ਵਾਪਰ ਜਾਂਦੇ ਨੇ। ਅੱਗੇ ਵੀ ਇੱਕ ਏਦਾਂ ਹੀ ਬਿਆਸ ਡੇਰੇ ਨੂੰ ਸੰਗਤ ਜਾ ਰਹੀ ਸੀ ਬਹੁਤ ਦੂਰ ਤੋਂ, ਸ਼ਾਇਦ ਉਹ ਕਿਸੇ ਹੋਰ ਸਟੇਟ ਤੋਂ ਆ ਰਹੀ ਸੀ ਦਰਸ਼ਨਾਂ ਦੇ ਲਈ, ਤੇ ਉਦੋਂ ਵੀ ਏਦਾਂ ਹੀ ਹੋਇਆ, ਇੱਕੋ ਪਰਿਵਾਰ ਦੇ ਮੈਂਬਰ ਸੀ, ਕੁਝ ਕੁ ਟ੍ਰੇਨ ਦੇ ਵਿੱਚ ਸੀ, ਕੁਝ ਕੁ ਉਹ ਨੀਚੇ ਏਦਾਂ ਹੀ ਖਾਣ ਪੀਣ ਲਈ ਉਤਰੇ, ਜਦੋਂ ਕਾਹਲੀ ਟ੍ਰੇਨ ਚੱਲ ਗਈ ਕਾਹਲੀ ਦੇ ਨਾਲ ਟ੍ਰੇਨ ਫੜਨ ਦੀ ਕੋਸ਼ਿਸ਼ ਕੀਤੀ ਤਾਂ ਏਦਾਂ ਹੀ ਇੱਕ ਲੇਡੀ ਦੀ ਜਿਹੜੀ ਡੈਥ ਪਿਛਲੇ ਦਿਨੀ ਹੋਈ। ਮੈਨੂੰ ਰੇਲਵੇ ਸਟੇਸ਼ਨ ਨੀ ਪੰਜਾਬ ਦਾ ਯਾਦ ਕਿਹੜੇ ਰੇਲਵੇ ਸਟੇਸ਼ਨ ਤੇ ਹੋਈ, ਪਰ ਐਸੇ ਦਰਦਨਾਕ ਹਾਦਸੇ ਵੀ ਆਪਾਂ ਘਰਾਂ ਤੋਂ ਨਿਕਲਦੇ ਹਾਂ ਘਰਾਂ ਨੂੰ ਵਾਪਸ ਵੀ ਜਾਣਾ ਹੁੰਦਾ ਆ। ਸੋ ਮੈਨੂੰ ਲੱਗਦਾ ਇੱਕ ਟ੍ਰੇਨ ਛੁੱਟ ਜਾਂਦੀ ਆ ਬੰਦਾ ਦੂਸਰੀ ਫੜ ਲੈਂਦਾ, ਪਰ ਜਦੋਂ ਜ਼ਿੰਦਗੀ ਦੀ ਟ੍ਰੇਨ ਛੁੱਟਦੀ ਆ ਉਹ ਵਾਪਸ ਨੀ ਮਿਲਦੀ।
0: ਬਿਲਕੁਲ ਬਿਲਕੁਲ ਮਨਪ੍ਰੀਤ ਜੀ, ਔਰ ਮਨਪ੍ਰੀਤ ਜੀ ਇਹ ਤਾਂ ਕੁਛ ਹਾਦਸੇ ਆ ਜਿਹੜੇ ਹਨਾ ਆਪਾਂ ਨੂੰ ਰਿਕਾਰਡ ਆ ਜਾਂ ਨਿਊਜ਼ ਦੇ ਵਿੱਚ ਆਉਂਦੇ, ਕਈ ਏਦਾਂ ਦੇ ਹਾਦਸੇ ਹੁੰਦੇ ਮਨਪ੍ਰੀਤ ਜੀ ਪਿੰਡਾਂ ਦੇ ਜਿਹੜੇ ਰਿਕਾਰਡ ਚ ਨਹੀਂ ਆਉਂਦੇ ਹਨਾ, ਆਏ ਦਿਨ ਟ੍ਰੇਨਾਂ ਦੇ ਇੰਨੇ ਹਾਦਸੇ ਹੁੰਦੇ ਆ। ਸੋ ਅਸੀਂ ਆਲਵੇਜ਼ ਕਹਿੰਦੇ ਹਾਂ ਕਿ ਧਿਆਨ ਰੱਖੋ ਆਪਣਿਆਂ ਦਾ ਵੀ, ਜੇ ਤੁਸੀਂ ਕਿਤੇ ਵੀ ਟਰੈਵਲ ਕਰ ਰਹੇ ਕਾਹਲੀ ਨਾ ਕਰੋ, ਜੇ ਕੋਈ ਪਿੱਛੇ ਛੁੱਟ ਵੀ ਗਿਆ ਤਾਂ ਉਹ ਅਗਲੀ ਟ੍ਰੇਨ ਫੜ ਕੇ ਆਜੂਗਾ, ਕੋਈ ਦਿੱਕਤ ਨਹੀਂ ਹੁੰਦੀ। ਤੇ ਹਰ ਜਗ੍ਹਾ ਅੱਜ ਕੱਲ ਮੋਬਾਈਲ ਦੀਆਂ ਸਰਵਿਸਿਜ਼ ਹੈ, ਬਟ ਆਪਣਾ ਤੇ ਆਪਣੇ ਪਰਿਵਾਰਾਂ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ। ਭਾਵੇਂ ਸਾਡੇ ਕੈਨੇਡਾ ਦੇ ਵਿੱਚ ਸਾਨੂੰ ਸਾਡੇ ਪਰਿਵਾਰ ਸੁਣ ਰਹੇ ਨੇ, ਤੁਸੀਂ ਜਿੱਥੇ ਵੀ ਟਰੈਵਲ ਕਰਦੇ ਆ ਕੋਈ ਕਾਹਲੀ ਕਰਨ ਦੀ ਜਿਹੜੀ ਜੀ ਲੋੜ ਨਹੀਂ ਹੁੰਦੀ। ਸੋ ਆਲਵੇਜ਼ ਆਪਣੀ ਸੇਫਟੀ ਧਿਆਨ ਚ ਰੱਖੋ। ਐਂਡ ਮਨਪ੍ਰੀਤ ਜੀ ਬਹੁਤ ਬਹੁਤ ਸ਼ੁਕਰੀਆ ਸਾਰੀਆਂ ਖਬਰਾਂ ਸ਼ੇਅਰ ਕਰਨ ਦੇ ਲਈ। ਸੋ ਕੱਲ ਨੂੰ ਆਪਾਂ ਜਿਹੜਾ ਹੈ ਜੀ ਫਰਾਈਡੇ ਦੇ ਵਿੱਚ ਦੁਬਾਰਾ ਗੱਲਬਾਤ ਕਰਦੇ ਹਾਂ।
2: ਸ਼ੁਕਰੀਆ।
0: ਬਿਲਕੁਲ ਜੀ, ਇਹ ਸੀਗੇ ਮਨਪ੍ਰੀਤ ਜੀ, ਔਰ ਮੈਨੂੰ ਇੱਕ ਕਾਲ ਆ ਰਹੀ ਹੈ। ਬਿਲਕੁਲ ਜੀ, ਤੁਸੀਂ ਕਾਲ ਕਰਨੀ ਆ ਤੇ ਤੁਸੀਂ ਜਿਹੜਾ ਜੀ ਵਟਸਐਪ ਰਹਿਣ ਦੋ, ਦੂਜੇ ਲੈਂਡਲਾਈਨ ਤੇ ਕਾਲ ਜਿਹੜੀ ਜੀ ਕਰ ਸਕਦੇ ਆ, ਜਾਂ ਤਾਂ ਤੁਸੀਂ ਸਾਨੂੰ ਵਟਸਐਪ ਮੈਸੇਜ ਵੀ ਡਰੋਪ ਕਰ ਸਕਦੇ ਆ। ਔਰ ਅੱਜ ਦਾ ਪ੍ਰੋਗਰਾਮ ਕੀਆ 427 QEW ਦੇ ਸਹਿਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਵਧੀਆ ਸ਼ਾਨਦਾਰ ਕੀਆ ਦੀਆਂ ਗੱਡੀਆਂ ਲੈਣੀਆਂ ਤੇ ਤੁਸੀਂ ਬਿਲਕੁਲ ਕੀਆ 427 QEW ਪਹੁੰਚ ਸਕਦੇ ਆ। ਔਰ ਇੱਕ ਵਾਰੀ ਫਿਰ ਅੱਜ ਦਾ ਪ੍ਰੋਗਰਾਮ JD ਇੰਸ਼ੋਰੈਂਸ ਦੇ ਸਹਿਯੋਗ ਨਾਲ ਪੇਸ਼ ਕਰ ਰਹੇ। ਗੱਡੀਆਂ ਦੀ ਇੰਸ਼ੋਰੈਂਸ ਲੈਣੀ, ਘਰਾਂ ਦੀ ਇੰਸ਼ੋਰੈਂਸ, ਜਾਂ ਕੋਈ ਕਮਰਸ਼ੀਅਲ ਇੰਸ਼ੋਰੈਂਸ ਸਾਡੇ ਭੈਣ ਭਰਾ ਨੇ ਲੈਣੀ ਆ, ਜਾਂ ਕੋਈ ਹੋਰ ਉਹਨਾਂ ਨੇ ਗਰੁੱਪ ਬੈਨੀਫਿਟਸ ਦੇ ਬਾਰੇ ਗੱਲਬਾਤ ਕਰਨੀ, ਇਨਵੈਸਟਮੈਂਟ ਆਪਸ਼ਨਸ, ਤੇ ਨਾਮ ਤੁਹਾਨੂੰ ਚੇਤੇ ਕਰਾ ਦਿੰਦੇ ਹਾਂ। JD ਇੰਸ਼ੋਰੈਂਸ ਦਾ ਨੰਬਰ 416-902-0706 ਤੇ ਗੱਲਬਾਤ ਹੋ ਸਕਦੀ ਹੈ। ਔਰ ਨਾਲ ਦੀ ਨਾਲ ਜਿਹੜਾ ਜੀ ਇੱਕ ਬਹੁਤ ਹੀ ਪਿਆਰਾ ਗੀਤ ਮੈਂ ਟਿਊਨ ਅਪ ਕੀਤਾ ਹੈ ਸਾਡੇ ਸਾਰੇ ਲਿਸਨਰਸ ਲਈ, ਉਹ ਗੀਤ ਸੁਣਾ ਕੇ ਜਿਹੜੀ ਜੀ ਆਪਾਂ ਅਗਲੀ ਗੱਲਬਾਤ ਕਰਾਂਗੇ।

0: ਬਿਲਕੁਲ ਜੀ ਬਿਲਕੁਲ, ਔਰ ਅੱਜ ਤੁਸੀਂ ਸਾਰੇ ਗਾਣੇ ਜਿਹੜੇ ਜੀ ਚੱਕ ਮੈਂ ਸੁਣੋਗੇ, ਕਿਉਂਕਿ ਅੱਜ ਮੈਂ ਥੋੜੀ ਜਿਹੀ ਕੋਸ਼ਿਸ਼ ਕੀਤੀ ਸੀਗੀ ਕਿ ਸਾਡੇ ਲਿਸਨਰਸ ਲਈ ਥੋੜੇ ਜਿਹੇ ਵਧੀਆ ਬੀਟ ਵਾਲੇ ਜਿਹੜੇ ਜੀ ਗੀਤ ਸੰਗੀਤ ਆਪਾਂ ਸੁਣਾਈਏ, ਔਰ ਨਾਲ ਦੀ ਨਾਲ ਜਿੰਨੇ ਹੀ ਵਧੀਆ ਆਪਾਂ ਗੀਤ ਸੁਣਾਉਣੇ ਉਨੇ ਹੀ ਵਧੀਆ ਸਪੋਂਸਰਸ ਅਸੀਂ ਜਿਹੜੇ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਤੱਕ ਪੇਸ਼ ਕੀਤੇ ਸੀਗੇ, ਜਿੱਦਾਂ ਕਿ ਰਾਜਨ ਜੀ ਹੋਣਾਂ ਦੇ ਨਾਲ ਗੱਲਬਾਤ ਕੀਤੀ, ਹੋਰ ਸਾਡੇ ਸਪੋਂਸਰਸ ਦੇ ਮੈਸੇਜਸ ਸਾਂਝੇ ਕੀਤੇ, ਹੁਣ ਆਪਾਂ ਜਿਹੜੀ ਜੀ ਗੱਲਬਾਤ ਤੁਹਾਡੀ ਜੇਡੀ ਇੰਸ਼ੋਰੈਂਸ ਤੋਂ ਜੇਡੀ ਜੀ ਦੇ ਨਾਲ ਕਰਵਾਉਂਦੇ ਹਾਂ। ਸੋ ਜੇਡੀ ਜੀ ਬਹੁਤ ਬਹੁਤ ਸਵਾਗਤ ਹੈ। ਬਿਲਕੁਲ ਜੀ, ਸਤਿ ਸ੍ਰੀ ਅਕਾਲ ਤੁਹਾਨੂੰ, ਐਂਡ ਉਮੀਦ ਕਰਦੇ ਕਿ ਤੁਸੀਂ ਬਹੁਤ ਵਧੀਆ ਹੋਵੋਗੇ, ਠੀਕ ਠਾਕ ਹੋਵੋਗੇ। ਬਿਲਕੁਲ ਜੀ, ਤੇ ਜਿਹੜੀ ਜੀ ਹੁਣ ਆਪਾਂ ਗੱਲਬਾਤ ਜਿਹੜੀ ਆ ਜੀ ਆਪਾਂ ਆਟੋ ਇੰਸ਼ੋਰੈਂਸ ਦੀ ਥੋੜੀ ਜਿਹੀ ਗੱਲਬਾਤ ਕਰਦੇ ਆ ਕਿ ਠੀਕ ਆ ਆਟੋ ਇੰਸ਼ੋਰੈਂਸ ਜੇ ਸਾਡੇ ਕਿਸੇ ਵੀ ਭੈਣ ਭਰਾ ਨੇ ਲੈਣੀ ਆ, ਕੀ ਚੀਜ਼ਾਂ ਦਾ ਉਹਨਾਂ ਨੂੰ ਧਿਆਨ ਰੱਖਣਾ ਚਾਹੀਦਾ ਆ, ਜੇ ਤੁਹਾਡੇ ਕੋਲ ਉਹ ਇੰਸ਼ੋਰੈਂਸ ਕਰਾਉਂਦੇ ਨੇ ਤੁਸੀਂ ਕਿਸ ਤਰੀਕੇ ਨਾਲ ਉਹਨਾਂ ਨੂੰ ਬਿਹਤਰ ਸਰਵਿਸਿਜ਼ ਜਿਹੜੀਆਂ ਜੀ ਪ੍ਰੋਵਾਈਡ ਕਰੋਗੇ ਉਹਦੇ ਬਾਰੇ ਜਾਣਕਾਰੀ ਦਿਓ।
1: ਹਾਂਜੀ ਕਿਰਨ, ਜਦੋਂ ਉਹਨਾਂ ਨੂੰ ਪਤਾ ਹੀ ਹੈ ਮੈਂ 2010 ਤੋਂ ਇੱਥੇ ਇੰਸ਼ੋਰੈਂਸ ਦੀ ਲਾਈਨ 'ਚ ਹਾਂ
0: ਜੀ,
1: ਸੋ ਐਜ਼ ਅ ਬ੍ਰੋਕਰ ਸਾਡੇ ਕੋਲ 15 ਤੋਂ ਉੱਪਰ ਕੰਪਨੀਆਂ ਹੈਗੀਆਂ, ਸੋ ਉਹਦਾ ਕਲਾਇੰਟ ਵਾਸਤੇ ਇਹ ਮਤਲਬ ਆ ਕਿ ਅਸੀਂ ਤੁਹਾਨੂੰ ਸ਼ਾਪ ਰਾਊਂਡ ਕਰ ਸਕਦੇ ਹਾਂ ਤੇ ਜਿੱਥੇ ਜਿਹੜੀ ਕੰਪਨੀ ਬੈਸਟ ਰੇਟ ਦਿੰਦੀ ਹੈ
0: ਜੀ
1: ਉਹਦੇ ਨਾਲ ਪਲੇਸ ਕਰ ਸਕਦੇ ਹਾਂ। ਬਾਕੀ ਇੱਕੋ ਕੰਪਨੀ ਨਾਲ ਡੀਲ ਕਰਨ ਦਾ ਇਹ ਫਾਇਦਾ ਹੁੰਦਾ ਜੇ ਤੁਹਾਡੀ ਘਰ ਦੀ ਤੇ ਕਾਰਾਂ ਦੀ ਇੱਕੋ ਥਾਂ ਤੇ ਚੱਲਦੀ ਹੈ ਉਹਦਾ ਡਿਸਕਾਊਂਟ ਮਿਲ ਜਾਂਦਾ, ਜੇ ਇੱਕੋ ਦੋ ਗੱਡੀਆਂ ਇੱਕੋ ਕੰਪਨੀ ਦੇ ਨਾਲ ਉਹਦਾ ਮਲਟੀ ਵਹੀਕਲ ਡਿਸਕਾਊਂਟ ਪੈ ਜਾਂਦਾ, ਜੇ ਘਰ ਚ ਅਲਾਰਮ ਲੱਗਦਾ ਅਲਾਰਮ ਡਿਸਕਾਊਂਟ। ਤੇ ਹੁਣ ਰੀਸੈਂਟਲੀ ਨਾ ਕਾਫੀ ਚੇਂਜਸ ਆਈਆਂ ਐਕਸੀਡੈਂਟ ਬੈਨੀਫਿਟਸ ਦੇ ਵਿੱਚ, ਉਹਦਾ ਵੀ ਕਲਾਇੰਟਸ ਨੂੰ ਧਿਆਨ ਰੱਖਣਾ ਚਾਹੀਦਾ। ਜਿਹੜਾ ਰਿਨਿਊਅਲ ਹੈ ਪੁਰਾਣੇ ਐਕਸੀਡੈਂਟ ਬੈਨੀਫਿਟਸ ਦੇ ਨਾਲ ਹੋ ਰਿਹਾ, ਪਰ ਅਗਰ ਅਸੀਂ ਕੰਪਨੀ ਚੇਂਜ ਕਰਦੇ ਹਾਂ ਤੇ ਨਵੇਂ ਕਿਚਨ ਹੋਣਗੇ।
0: ਬਿਲਕੁਲ,
1: ਕਹਿਣ ਦਾ ਭਾਵ ਹੈ ਤਾਂ ਕਲਾਇੰਟ ਵਾਸਤੇ ਆਪਸ਼ਨ ਜ਼ਿਆਦਾ ਵੱਧ ਗਈਆਂ, ਜੇ ਨਹੀਂ ਕੋਈ ਸਮਝ ਐਕਸੀਡੈਂਟ ਬੈਨੀਫਿਟਸ ਬਾਰੇ, ਸੋ ਇਟਸ ਬੈਟਰ ਵੀ ਜ਼ਿਆਦਾ ਕਵਰੇਜ ਰੱਖਣ ਰਾਦਰ ਦੈਨ ਘੱਟ ਰੱਖਣ।
0: ਬਿਲਕੁਲ ਜੀ, ਆਲਵੇਜ਼ ਓਕੇ, ਜਿੱਦਾਂ ਤੁਸੀਂ ਹੁਣੇ ਗੱਲਬਾਤ ਕੀਤੀ ਕਿ ਐਕਸੀਡੈਂਟਲ ਬੈਨੀਫਿਟ ਦੇ ਵਿੱਚ ਕੁਛ ਕੁ ਜਿਹੜੇ ਜੀ ਚੇਂਜਸ ਆਏ, ਰੀਫੋਰਮਸ ਹੋਏ ਆ, ਸੋ ਬਿਲਕੁਲ ਸਾਡੇ ਲਿਸਨਰਸ ਜਦੋਂ ਵੀ ਇੰਸ਼ੋਰੈਂਸ ਕਰਾਉਂਦੇ ਜਾਂ ਉਹਨਾਂ ਦੀ ਐਗਜ਼ਿਸਟਿੰਗ ਇੰਸ਼ੋਰੈਂਸ ਜਿਹੜੀ ਜੀ ਹੈਗੀ ਹੈ ਨਾ, ਉਹ ਗੱਲਬਾਤ ਕਰ ਸਕਦੇ ਜਾਂ ਤੁਹਾਡੇ ਨਾਲ ਵੀ ਆਪਣੀ ਪਾਲਿਸੀ ਨੂੰ ਰਿਵਿਊ ਕਰਵਾ ਸਕਦੇ ਆ ਕਿ ਹੋਰ ਕਿਸ ਤਰੀਕੇ ਨਾਲ ਬਿਹਤਰ ਜਿਹੜੇ ਜੀ ਉਹ ਕਰ ਸਕਦੇ ਆ। ਔਰ ਬਿਲਕੁਲ ਜੀ, ਇਹ ਤਾਂ ਹੋ ਗਈ ਗੱਡੀਆਂ ਦੇ ਇੰਸ਼ੋਰੈਂਸ, ਤੇ ਬਿਲਕੁਲ ਜੀ ਜਿਹੜੀ ਜੀ ਜੇ ਕੋਈ ਗੱਡੀਆਂ ਦੀ ਹੋਰ ਘਰਾਂ ਦੀ ਇੰਸ਼ੋਰੈਂਸ ਤੁਹਾਡੇ ਕੋਲੋਂ ਇਕੱਠੇ ਕਰਾਉਂਦਾ ਹੈ ਤੇ ਉਹਦੇ ਤੇ ਕਿੰਨਾ ਕੁ ਡਿਸਕਾਊਂਟ ਜਿਹੜਾ ਜੀ ਉਹਨਾਂ ਨੂੰ ਮਿਲ ਸਕਦਾ ਹੈ?
1: ਇੱਕੋ ਕੰਪਨੀ ਦਾ 10-15% ਡਿਸਕਾਊਂਟ, ਕੰਪਨੀ ਨਾਲ ਕੰਪਨੀ ਡਿਪੈਂਡ ਕਰਦਾ। ਈਵਨ ਅਗਰ ਇੱਕ ਸਾਡੇ ਕੋਲ ਵੀ ਕੰਪਨੀ ਹੈਗੀ, ਕਈ ਵਾਰੀ ਨਵਾਂ ਕੋਈ ਡਰਾਈਵਰ ਆਇਆ ਇੰਡੀਆ ਤੋਂ, ਲੇਟ ਸੇ 30s ਲੇਟ 30s ਦੇ ਵਿੱਚ ਜਾਂ 40s ਚ ਆਏ ਨੇ, ਤੇ ਇੱਥੋਂ ਇੱਥੇ MTO ਨੇ ਜਾਂ ਸਰਵਿਸ ਓਨਟਾਰੀਓ ਨੇ ਉਹਨਾਂ ਨੂੰ ਇੰਡੀਆ ਦਾ ਜਾਂ ਆਊਟ ਆਫ ਕੈਨੇਡਾ ਕਿਤੋਂ ਦਾ ਵੀ ਐਕਸਪੀਰੀਅੰਸ ਦਿੱਤਾ। ਸੋ ਉਹ ਕਈ ਕੰਪਨੀਆਂ ਨਹੀਂ ਓਨਰ ਕਰਦੀਆਂ, ਉਹ ਜਦੋਂ ਉਹਨਾਂ ਨੇ ਕੈਨੇਡਾ ਚ G1 G2 ਲਿਆ ਉਦੋਂ ਤੋਂ ਸ਼ੁਰੂ ਕਰਦੀਆਂ, ਪਰ ਥੋੜੀਆਂ ਇੱਕ ਦੋ ਕੰਪਨੀਆਂ ਹੈਗੀਆਂ ਜਿਹੜੀਆਂ ਇੰਡੀਆ ਦਾ ਐਕਸਪੀਰੀਅੰਸ ਵੀ ਕੰਸਿਡਰ ਕਰ ਲੈਂਦੀਆਂ।
0: ਬਿਲਕੁਲ ਜੀ ਬਿਲਕੁਲ, ਸੋ ਜਿੱਦਾਂ ਕਿ ਜੇਡੀ ਜੀ ਹੋਣਾ ਨੇ ਦੱਸਿਆ ਕਿ ਬਿਲਕੁਲ ਜੀ 15-20% ਤੁਹਾਨੂੰ ਜਿਹੜਾ ਹੈ ਜੀ ਆਫ ਮਿਲ ਸਕਦਾ ਹੈ ਜੇ ਤੁਸੀਂ ਇੱਕ ਹੀ ਕੰਪਨੀ ਤੋਂ ਜਿਹੜਾ ਜੀ ਗੱਡੀਆਂ ਦੀ ਤੇ ਘਰਾਂ ਦੀ ਇੰਸ਼ੋਰੈਂਸ ਜਿਹੜੀ ਜੀ ਕਰਾਉਂਦੇ ਆ। ਔਰ ਬਿਲਕੁਲ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੇ ਤੁਸੀਂ ਜੇਡੀ ਹੋਣਾ ਦੇ ਨਾਲ ਗੱਲਬਾਤ ਕਰ ਸਕਦੇ ਆ। ਬਹੁਤ ਹੀ ਲੰਬੇ ਅਰਸੇ ਤੋਂ ਜਿਹੜਾ ਜੀ ਕਮਿਊਨਿਟੀ ਦੇ ਵਿੱਚ ਇਹ ਸਰਵ ਕਰ ਰਹੇ ਨੇ, ਵਧੀਆ ਤੋਂ ਬੈਸਟ ਡੀਲਸ ਤੁਹਾਨੂੰ ਦਵਾਉਂਦੇ ਨੇ ਵਿਦ ਟ੍ਰਾਂਸਪੇਰੈਂਸੀ, ਕੰਮ ਬਿਲਕੁਲ ਇੱਕ ਨੰਬਰ ਦਾ ਤੁਹਾਨੂੰ ਜਿਹੜਾ ਜੀ ਕਰਕੇ ਦਿੱਤਾ ਜਾਊਗਾ। ਔਰ ਜਿਹੜੀ ਜੀ ਹੁਣ ਆਪਾਂ ਗੱਲਬਾਤ ਕਰਦੇ ਕਿ ਠੀਕ ਆ ਜੇ ਕਿਸੇ ਸਾਡੇ ਭੈਣ ਭਰਾ ਨੇ ਕੋਈ ਬਿਜ਼ਨਸ ਆ, ਉਹਨਾਂ ਦਾ ਕਮਰਸ਼ੀਅਲ ਬਿਜ਼ਨਸ ਆ, ਤੇ ਉਹਦੀ ਇੰਸ਼ੋਰੈਂਸ ਕਰਾਉਣੀ ਜਾਂ ਕੋਈ ਇਵੈਂਟ ਇੰਸ਼ੋਰੈਂਸ ਕਰਾਉਣੀ ਆ, ਤੇ ਉਹਦੇ ਬਾਰੇ ਵੀ ਜਾਣਕਾਰੀ ਦਿਓ।
1: ਸੋ ਹਰ ਜਿਹੜਾ ਹਰ ਬਿਜ਼ਨਸ ਆ ਉਹਦੇ ਰਿਸਕ ਡਿਫਰੈਂਟ ਆ, ਸੋ ਇੱਕ ਬੈਂਕਟ ਹਾਲ ਦਾ ਡਿਫਰੈਂਟ ਪਾਲਿਸੀ ਹੋਊਗੀ, ਡੈਂਟਲ ਆਫਿਸ ਦੀ ਵੱਖਰੀ ਹੋਊਗੀ। ਸੋ ਆਪਣੇ ਭਾਈਚਾਰੇ 'ਚ ਕਾਫੀ ਲੋਕ ਸੈਲਫ ਇੰਪਲੋਇਡ ਇੰਪਲੋਇਡ ਨੇ, ਸੋ ਮੇਕ ਸ਼ੋਰ ਕਰੋ ਕਿ ਤੁਹਾਡੇ ਕੋਲ ਬਿਜ਼ਨਸ ਜਾਂ ਕਮਰਸ਼ੀਅਲ ਇੰਸ਼ੋਰੈਂਸ ਹੋਵੇ। ਜੇ ਤੁਸੀਂ ਯੂਨਿਟ ਓਨ ਕਰਦੇ ਹੋ, ਨੀਡ ਟੂ ਹੈਵ ਇੰਸ਼ੋਰੈਂਸ। ਜੇ ਤੁਸੀਂ ਕਿਸੇ ਪ੍ਰੋਫੈਸ਼ਨ 'ਚ ਲਾਇਬਿਲਿਟੀ ਵਾਸਤੇ ਵੀ ਤੁਹਾਨੂੰ CGL ਪਾਲਿਸੀ ਚਾਹੀਦੀ ਹੈ। ਸੋ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਕੁਐਸਚਨ ਹੈ, ਮੇਰਾ ਨੰਬਰ ਹੈ ਜੀ 416-900-2070-6, ਤੇ ਮੈਂ ਤੁਹਾਨੂੰ ਗਾਈਡ ਕਰ ਸਕਦਾ। ਤੇ ਜਿਹੜਾ ਹੋਮਨ ਆਟੋ ਵਾਸਤੇ ਵੀ ਨਾ ਕੋਈ ਬੜਾ ਲੰਬਾ ਪ੍ਰੋਸੈਸ ਨਹੀਂ ਹੈਗਾ
0: ਜੀ,
1: ਸਿਰਫ ਡਰਾਈਵਰ ਲਾਇਸੈਂਸ ਦੀ ਪਿਕਚਰ ਚਾਹੀਦੀ ਹੁੰਦੀ ਹੈ, ਉਹ ਭੇਜ ਦੇਣ ਤੇ ਉਸ ਤੋਂ ਆਪਾਂ 90% ਇਨਫੋਰਮੇਸ਼ਨ ਨਿਕਲ ਆਉਂਦੀ ਹੈ।
0: ਬਿਲਕੁਲ ਜੀ, ਉਹਦੇ ਬਾਅਦ ਉਹਨਾਂ ਦਾ ਸਾਰਾ ਰਿਕਾਰਡ ਜਿਹੜਾ ਜੀ ਨਿਕਲ ਜਾਂਦਾ ਹੈ। ਔਰ ਬਿਲਕੁਲ ਜੀ, ਇੱਕ ਵਾਰੀ ਅਸੀਂ ਫੇਰ ਕਹਾਂਗੇ ਕਿ ਜੇ ਤੁਹਾਡੀ ਕੋਈ ਇੰਸ਼ੋਰੈਂਸ ਹੋਏ ਹੋਏ ਆ, ਐਗਜ਼ਿਸਟਿੰਗ ਵੀ ਇੰਸ਼ੋਰੈਂਸ ਆ, ਤੇ ਉਹਦੇ ਵੀ ਤੁਸੀਂ ਪਾਲਿਸੀਜ਼ ਰਿਵਿਊ ਕਰਵਾਉਣੀ ਆ ਜਾਂ ਪੇਪਰ ਵਰਕ ਦਿਖਾਉਣਾ ਆ, ਸੋ ਬਿਲਕੁਲ ਤੁਸੀਂ ਜੇਡੀ ਜੀ ਹੁਣਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰ ਸਕਦੇ, ਭਾਵੇਂ ਗੱਡੀਆਂ ਦੀ ਇੰਸ਼ੋਰੈਂਸ, ਘਰਾਂ ਦੀ ਇੰਸ਼ੋਰੈਂਸ, ਕਮਰਸ਼ੀਅਲ ਇੰਸ਼ੋਰੈਂਸ, ਕੋਈ ਈਵੈਂਟ ਇੰਸ਼ੋਰੈਂਸ ਵੀ ਕਈ ਵਾਰੀ ਆਪਾਂ ਕਰਾਉਂਦੇ ਹਾਂ ਕਿਸੇ ਅਸੀਂ ਵੈਨਿਊ ਦੇ ਵਿੱਚ ਉਹਨਾਂ ਨੂੰ ਵੀ ਰਿਕੁਆਇਰਮੈਂਟ ਹੁੰਦੀ ਹੈ ਕਿ ਠੀਕ ਆ ਤੁਸੀਂ ਸਾਨੂੰ ਇੰਸ਼ੋਰੈਂਸ ਪ੍ਰੋਵਾਈਡ ਕਰੋ ਤੇ ਜੇ ਕੋਈ ਲਾਈਫ ਇੰਸ਼ੋਰੈਂਸ ਦੀ ਗੱਲਬਾਤ ਕਰਨੀ ਹੈ ਉਹ ਵੀ ਜੇਡੀਜੀ ਦੇ ਨਾਲ ਕਰ ਸਕਦੇ ਹਾਂ ਸੋ ਹੁਣ ਜੇਡੀਜੀ ਆਪਾਂ ਗੱਲਬਾਤ ਕਰਦੇ ਹਾਂ ਕਿ ਜੇ ਕੋਈ ਤੁਹਾਡੀ ਕਿਉਂਕਿ ਤੁਸੀਂ ਇੰਨੇ ਲੰਬੇ ਅਰਸੇ ਤੋਂ ਜਿਹੜਾ ਜੀ ਕਮਿਊਨਿਟੀ ਦੇ ਵਿੱਚ ਹੈਗੇ ਆ ਜੇ ਕੋਈ ਇੰਟਰਸਟਿਡ ਹੈਗਾ ਸਾਡਾ ਭੈਣ ਭਰਾ ਤੁਹਾਡੀ ਟੀਮ ਨੂੰ ਜੁਆਇਨ ਕਰਨ ਦੇ ਵਿੱਚ ਸੋ ਕਿੱਦਾਂ ਤੁਹਾਡੀ ਟੀਮ ਨੂੰ ਜਿਹੜਾ ਜੀ ਜੁਆਇਨ ਕਰ ਸਕਦਾ ਹੈ
1: ਉਹਦੇ ਵਾਸਤੇ ਜੀ ਰੀਬੋ ਲਾਈਸੈਂਸ ਚਾਹੀਦਾ ਹੁੰਦਾ ਅੱਜ ਕੱਲ ਤੇ ਕਾਫੀ ਅਕੈਡਮੀਜ ਵੀ ਬਣ ਗਈਆਂ ਸੋ ਪਰ ਇੰਡੀਵਿਜੁਅਲ ਤੇ ਡਿਪੈਂਡ ਕਰਦਾ ਕਿੰਨੀ ਦੇਰ ਚ ਲੈਂਦੇ ਆ ਸੋ ਆਰ ਆਈ ਬੀ ਓ ਲਾਈਸੈਂਸ ਆ ਜੇ ਬ੍ਰੋਕਰ ਬਣਨਾ ਤੇ ਉਸ ਤੋਂ ਬਾਅਦ ਟ੍ਰੇਨਿੰਗ ਵਗੈਰਾ ਸਾਰਾ ਸਾਡਾ ਕੰਮ ਹੈ ਜੇ ਕਿਸੇ ਕੋਲ ਰੀਬੋ ਦਾ ਲਾਈਸੈਂਸ ਹੈ ਕੋਈ ਬ੍ਰੋਕਰੇਜ ਜੁਆਇਨ ਕਰਨਾ ਚਾਹੁੰਦਾ ਤਾਂ ਵੀ ਮੈਨੂੰ ਕੰਟੈਕਟ ਕਰ ਸਕਦੇ ਅਸੀਂ ਇਨ ਹਾਊਸ ਪੂਰੀ ਟ੍ਰੇਨਿੰਗ ਦੇਵਾਂਗੇ ਕਿਉਂਕਿ ਕੰਮ ਸਿੱਖਣ ਨੂੰ 6 ਮਹੀਨੇ ਦਾ ਸਾਲ ਲੱਗ ਜਾਂਦਾ ਸੋ ਮੇਕ ਸ਼ੋਰ ਕੋਈ ਵਧੀਆ ਬ੍ਰੋਕਰੇਜ ਨੂੰ ਜੁਆਇਨ ਕਰਨ ਫਰੋਮ ਡੇ 1
0: ਬਿਲਕੁਲ ਜੀ ਤੁਸੀਂ ਜੇ ਡੀ ਜੀ ਹੁਣਾਂ ਦੇ ਨਾਲ ਗੱਲਬਾਤ ਕਰ ਸਕਦੇ ਆ 416-902-0706-416-902-0706 ਤੇ ਇਹਨਾਂ ਦੇ ਨਾਲ ਜਿਹੜੀ ਜੀ ਗੱਲਬਾਤ ਹੋ ਸਕਦੀ ਆ ਸੋ ਜੇ ਡੀ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਫਾਰ ਸ਼ੇਅਰਿੰਗ ਦ ਇਨਫੋਰਮੇਸ਼ਨ
1: ਥੈਂਕ ਯੂ ਸੋ ਮਚ ਕਿਰਨ ਟਾਈਮ ਥੈਂਕ ਯੂ ਲਿਸਨ ਲਾਈਵ ਵਕਨੋ ਦੋ ਰੇਡੀਓ ਵਿਦ ਸੁਖੀ ਨਿਜਰ

0: ਆਪਸ਼ਨਸ ਦੇ ਨਾਲ ਪੀਜ਼ਾ ਡੀਪੂ ਲੈ ਕੇ ਆਇਆ ਫੁੱਲ ਔਨ ਟੇਸਟ ਦਾ ਕੋਂਬੋ 50 ਪਲੱਸ ਟੌਪਿੰਗਸ ਦੇ ਨਾਲ ਬਣਾਓ ਆਪਣਾ ਫੇਵਰਿਟ ਪੀਜ਼ਾ ਟ੍ਰਾਈ ਕਰੋ ਸਵੀਟ ਚਿਲੀ ਮੈਂਗੋ ਪੀਜ਼ਾ ਜਾਂ ਸ਼ਾਹੀ ਪਨੀਰ ਪੀਜ਼ਾ
1: ਜੂਸੀ ਅਤੇ ਸਪਾਈਸੀ ਵਿੰਗਸ 25 ਫਲੇਵਰਸ ਦੇ ਵਿੱਚ ਅਤੇ ਇੰਡੀਅਨ ਸਟਾਈਲ ਚਿਕਨ ਵਿੰਗਸ ਵੀ ਟ੍ਰਾਈ ਕਰੋ
0: ਲੋਡਡ ਫਰਾਈਜ਼ ਨਾਲ ਬਟਰ ਚਿਕਨ ਫਰਾਈਜ਼ ਸ਼ਾਹੀ ਪਨੀਰ ਫਰਾਈਜ਼ ਮਤਲਬ ਹਰ ਬਾਈਟ ਵਿੱਚ ਫੁੱਲ ਪੈਸਾ ਵਸੂਲ ਆਪਣੇ ਨਜ਼ਦੀਕੀ ਸਟੋਰ ਤੇ ਜਾਓ ਜਾਂ ਪੀਜ਼ਾ ਡੀਪੂ ਡੋਟ ਸੀ ਤੇ ਆਰਡਰ ਕਰੋ
1: ਤੇ ਜੇ ਤੁਸੀਂ ਬਿਜ਼ਨਸ ਕਰਨਾ ਹੈ ਤਾਂ ਫਰੈਂਚਾਈਜ਼ੀ @pizzadepot.ca ਤੇ ਅੱਜ ਹੀ ਅਪਲਾਈ ਕਰੋ ਪੀਜ਼ਾ ਡੀਪੂ ਸਵਾਦ ਵਿੱਚ ਟੌਪਿੰਗਸ ਨਾਨਸਟਾਪ

0: ਬਿਲਕੁਲ ਜੀ, ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਜਿਹੜਾ ਜੀ ਸਵਾਗਤ ਆ। ਔਰ ਅੱਜ ਦਾ ਪ੍ਰੋਗਰਾਮ ਤੁਹਾਡੇ ਨੇ ਟਿੱਕਾ ਜੰਕਸ਼ਨ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਵਧੀਆ ਸਵਾਦਲਾ ਫੂਡ ਖਾਣਾ ਵਿਦ ਬੈਸਟ ਡਾਈਨ ਇਨ ਐਕਸਪੀਰੀਅੰਸ, ਤੇ ਤੁਸੀਂ ਟਿੱਕਾ ਜੰਕਸ਼ਨ ਪਹੁੰਚ ਸਕਦੇ ਆ। ਔਰ ਪ੍ਰੋਗਰਾਮ ਨੂੰ ਅੱਜ ਅੰਜਮ ਕੁਰੇਸ਼ੀ ਜੀ ਦੇ ਸਹਿਯੋਗ ਨਾਲ ਵੀ ਅਸੀਂ ਪੇਸ਼ ਕਰ ਰਹੇ ਹਾਂ। ਐਕਸੀਡੈਂਟਲ ਕਲੇਮ ਬੈਨੀਫਿਟ ਦੇ ਵਿੱਚ ਤੁਹਾਡਾ ਪੂਰਾ ਪੂਰਾ ਸਾਥ ਦਿੰਦੇ ਨੇ। ਇਹਨਾਂ ਦਾ ਨੰਬਰ 4165700157 ਤੇ ਗੱਲਬਾਤ ਹੋ ਸਕਦੀ ਆ। ਔਰ ਬੈਕ ਟੂ ਸਟੂਡੀਓ ਇੱਕ ਵਾਰੀ ਜਾ ਰਹੇ ਆ ਤੇ ਆਪਾਂ ਸਪੈਕਸ ਐਕਸਪ੍ਰੈਸ ਤੋਂ ਰਾਜਨ ਜੀ ਪਹੁੰਚੇ ਹੋਏ ਨੇ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਥੋੜੀ ਜਿਹੀ ਆਪਾਂ ਜਾਣਕਾਰੀ ਲੈਂਦੇ ਹਾਂ ਕਿ ਕਿਹੜੇ ਕਿਹੜੇ ਪੈਕੇਜਸ ਉਹਨਾਂ ਕੋਲ ਅਵੇਲੇਬਲ ਨੇ ਤੇ ਕਿੱਦਾਂ ਸਾਡੇ ਲਿਸਨਰਸ ਜਿਹੜੇ ਅਜਿਹੇ ਡੀਲਸ ਉਹਨਾਂ ਦੀਆਂ ਗ੍ਰੈਬ ਕਰ ਸਕਦੇ ਹਾਂ। ਸੋ ਰਾਜਨ ਜੀ ਇੱਕ ਵਾਰੀ ਫੇਰ ਸਵਾਗਤ ਆ।
1: ਬਹੁਤ ਬਹੁਤ ਧੰਨਵਾਦ ਜੀ।
0: ਓਕੇ ਰਾਜਨ ਜੀ, ਹੁਣ ਆਪਾਂ ਗੱਲਬਾਤ ਕਰਦੇ ਕਿ ਜੇ ਸਾਡੇ ਕੋਈ ਵੀ ਭੈਣ ਭਰਾ ਆ ਜਿਨ੍ਹਾਂ ਨੇ ਤੁਹਾਡੇ ਕੋਈ ਸਰਵਿਸਿਜ਼ ਲੈਣੀਆਂ, ਸਪੈਸ਼ਲੀ ਕੋਈ ਆਈ ਗਲਾਸਿਸ ਬਣਾਉਣੇ ਜਾਂ ਰੂਟੀਨ ਚੈੱਕਅਪ ਜਿੱਦਾਂ ਆਪਾਂ ਕਰਦੇ ਹੁੰਦੇ ਹਾਂ, ਸੋ ਉਹਦੇ ਵਿੱਚ ਕੀ ਪੈਕੇਜਸ ਤੁਹਾਡੇ ਕੋਲ ਅਵੇਲੇਬਲ ਨੇ ਜੀ ਕੋਈ ਕੰਬਾਈਂਡ ਕਰਾ ਕੇ ਲੈਣਾ ਚਾਹੁੰਦਾ ਹੈ?
1: ਬਿਲਕੁਲ ਜੀ, ਸੋ ਪੈਕੇਜਸ ਦੇ ਵਿੱਚ ਸਾਡਾ ਜਿਹੜਾ ਵੈਲਿਊ ਪੈਕੇਜ ਹੈ ਬਹੁਤ ਫੇਮਸ ਹੈ। ਲੋਕੀ ਸਾਡੇ ਕੋਲ ਬਹੁਤ ਦੂਰ ਦੂਰ ਤੋਂ ਟਰੈਵਲ ਕਰਕੇ ਆਉਂਦੇ ਨੇ ਕਿਉਂਕਿ ਵੈਲਿਊ ਪੈਕੇਜ ਦੇ ਵਿੱਚ ਨਾ ਸੇਵਿੰਗ ਬਹੁਤ ਜ਼ਿਆਦਾ ਹੁੰਦੀ ਹੈ। ਆਮ ਤੌਰ ਦੇ ਉੱਤੇ ਕਹਿੰਦੇ ਜਦੋਂ ਵੀ ਐਗਜ਼ਾਮ ਕਰਾ ਲਿਆ, ਸਭ ਤੋਂ ਪਹਿਲੇ ਇਹ ਹੁੰਦਾ ਵੀ ਕਿਤੇ ਯਾਰ ਸੀ ਫਰੇਮ ਕਿੰਨੇ ਦਾ ਹੋਏਗਾ, ਲੈਂਸ ਕਿੰਨੇ ਦਾ ਹੋਏਗਾ, ਸੋ ਇਹ ਸਾਰਾ ਕੁਝ ਅਸੀਂ ਇਕੱਠਾ ਕੀਤਾ ਵੈਲਿਊ ਪੈਕੇਜ। ਸੋ ਵੈਲਿਊ ਪੈਕੇਜ ਚ ਦੋ ਚੀਜ਼ਾਂ ਦਿੰਦੇ ਆ, ਇੱਕ ਤੇ ਤੁਹਾਨੂੰ ਸਾਡੇ ਕੋਲ ਇੱਕ ਵਾਲ ਹੈ ਪੂਰੀ, ਉੱਤੇ ਅਸੀਂ ਤਕਰੀਬਨ ਕਿਰਨ ਜੀ 700-800 ਫਰੇਮ ਲਗਾਇਆ ਹੋਇਆ ਡਿਸਪਲੇ ਦੇ ਉੱਤੇ, ਲੇਡੀਜ਼ ਦੇ ਨੇ, ਜੈਂਟਸ ਦੇ ਨੇ, ਬੱਚਿਆਂ ਦੇ ਨੇ, ਕਲਰਫੁਲ ਫਰੇਮ ਹੈ, ਬਲੈਕ ਕਲਰ ਦੇ ਫਰੇਮ ਨੇ, ਮੈਟਲ, ਪਲਾਸਟਿਕ, ਹਰ ਕਿਸਮ ਦੀ ਵਰਾਇਟੀ ਹੈ ਚ, ਔਰ ਇਹ ਸਾਰੇ ਵਧੀਆ ਬ੍ਰਾਂਡਡ ਫਰੇਮ ਨੇ, ਕੋਈ ਲੋਕਲ ਫਰੇਮ ਨਹੀਂ ਹੈਗਾ। ਸੋ ਲੰਡਨ ਫੌਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀਬਾਵਰ, ਰੂਟਸ, ਆਈਜ਼ੋਡ, ਅਲੱਗ ਅਲੱਗ ਬ੍ਰਾਂਡਡ ਫਰੇਮ ਨੇ। ਸੋ ਇਹ $300 ਦੀ ਕੀਮਤ ਦਾ ਫਰੇਮ ਹੁੰਦਾ। ਸੋ ਵੈਲਿਊ ਪੈਕੇਜ ਇੱਕ ਤੇ ਇਹ ਫਰੇਮ ਇਨਕਲੂਡ ਕੀਤਾ ਹੋਇਆ ਆਪਾਂ, ਦੂਜਾ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ। ਸੋ ਸਿੰਗਲ ਵਿਜ਼ਨ ਦਾ ਮਤਲਬ ਜੇ ਕੋਈ ਕਹਿੰਦਾ ਮੈਨੂੰ ਸਿਰਫ ਦੂਰ ਦੀ ਨਿਗਾਹ ਦੀ ਪ੍ਰੋਬਲਮ ਹੈ, ਜਾਂ ਮੈਨੂੰ ਸਿਰਫ ਨੇੜੇ ਵਾਸਤੇ ਚਾਹੀਦੀ ਹੈ, ਜਾਂ ਮੈਂ ਸਾਰਾ ਦਿਨ ਸਿਰਫ ਕੰਪਿਊਟਰ ਦੇ ਉੱਤੇ ਕੰਮ ਕਰਦਾ ਹਾਂ, ਉਹਦੇ ਚਾਹੀਦੇ ਆ, ਸੋ ਉਹ ਸਿੰਗਲ ਵਿਜ਼ਨ ਲੈਂਸਿਸ ਹੁੰਦੇ ਨੇ। ਸੋ $100 ਦੇ ਲੈਂਸਿਸ ਨੇ, $400 ਦਾ ਇਹ ਪੈਕੇਜ ਹੋ ਜਾਂਦਾ ਫਰੇਮ ਤੇ ਲੈਂਸਿਸ ਦਾ, ਜਿਹੜਾ ਕਿਸੇ ਆਪਣੇ ਸਰੋਤਿਆਂ ਨੂੰ ਸਿਰਫ $129
0: ਤੁਹਾਡਾ ਬਹੁਤ ਮਸ਼ਹੂਰ ਹੈ $129
1: ਪੈਕੇਜ ਤੁਹਾਨੂੰ $129 ਮਿਲ ਜਾਣਾ। ਹੁਣ ਕਈ ਹੁੰਦੇ ਨੇ ਜਿਨ੍ਹਾਂ ਦੀ ਉਮਰ ਹੁੰਦੀ ਹੈ 50-55 ਸਾਲ, ਉਹਨਾਂ ਨੂੰ ਹੁੰਦਾ ਵੀ ਦੂਰ ਵਾਸਤੇ ਵੀ ਤੇ ਨੇੜੇ ਵਾਸਤੇ ਵੀ ਇਕੱਠੀ ਐਨਕ ਬਣ ਜੇ। ਇਹਦੇ ਚ ਕਿਰਨ ਜੀ ਬਹੁਤ ਪ੍ਰੋਬਲਮ ਆਉਂਦੀ, ਕਿਉਂਕਿ ਕਈ ਵਾਰੀ ਹੁੰਦਾ ਕਿ ਆਪਾਂ ਕੋਈ ਲੋਕਲ ਚਾਈਨੀਜ਼ ਕੰਪਨੀ ਦੇ ਲੈਂਸਿਸ ਪਵਾ ਲੈਂਦੇ ਹਾਂ ਪ੍ਰੋਗਰੈਸਿਵ, ਤੇ ਸਾਨੂੰ ਪ੍ਰੋਬਲਮ ਹੁੰਦੀ ਵੀ ਯਾਰ ਪ੍ਰੋਗਰੈਸਿਵ ਲੈਂਸ ਨਹੀਂ ਸੈੱਟ ਬਣਦੇ। ਇਸ ਕਰਕੇ ਅਸੀਂ ਫ੍ਰੈਂਚ ਕੰਪਨੀ ਐਸਿਲੋਰ, ਇਸ ਕੰਪਨੀ ਦੇ ਲੈਂਸ ਦਿੰਦੇ ਹਾਂ ਜਿਹੜੇ ਦੁਨੀਆਂ 'ਚ ਸਭ ਤੋਂ ਮਸ਼ਹੂਰ ਫੇਮਸ ਲੈਂਸ ਨੇ। ਸੋ ਇਸ ਕੰਪਨੀ ਐਸਿਲੋਰ ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸ ਤੁਹਾਨੂੰ ਦੇ ਰਿਹਾ। ਸੋ ਇਹ $300 ਦੀ ਕੀਮਤ ਦੇ ਲੈਂਸਿਸ ਨੇ, ਤੇ $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਹੈ ਜਿਹੜਾ ਕਿਸੇ ਆਪਣੇ ਸਰੋਤਿਆਂ ਨੂੰ ਸਿਰਫ $258 ਚ ਦੇ ਰਿਹਾ। ਹੁਣ ਉਸ ਤੋਂ ਬਾਅਦ ਚ ਹੁੰਦਾ ਵੀ ਆਪਾਂ ਜਦੋਂ ਗਲਾਸਿਸ ਬਣਾ ਲਈਆਂ, ਸਾਨੂੰ ਕੋਟਿੰਗ ਦੀ ਲੋੜ ਪੈਂਦੀ ਹੈ। ਜੇ ਰਾਤ ਨੂੰ ਡਰਾਈਵਿੰਗ ਕਰਦੇ ਆਪਾਂ ਨੂੰ ਐਂਟੀ ਗਲੇਅਰ ਚਾਹੀਦੀ ਹੈ, ਜੇ ਤੁਸੀਂ ਕੰਪਿਊਟਰ ਦੇ ਉੱਤੇ ਕੰਮ ਕਰਦੇ ਤੁਹਾਨੂੰ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਚਾਹੀਦੀ ਹੈ, ਜੇ ਤੁਸੀਂ ਧੁੱਪ 'ਚ ਜਾਂਦੇ ਤੁਹਾਨੂੰ ਯੂਵੀ ਪ੍ਰੋਟੈਕਸ਼ਨ ਕੋਟਿੰਗ ਚਾਹੀਦੀ ਹੈ। ਸੋ ਤੁਸੀਂ ਕੋਟਿੰਗ ਜਿੰਨੀਆਂ ਮਰਜ਼ੀ ਐਡ ਕਰਵਾ ਲਓ, ਸਾਰੀਆਂ ਕੋਟਿੰਗਾਂ ਅਸੀਂ ਫਲੈਟ 50% ਆਫ ਦੇ ਰਹੇ ਹਾਂ। ਹੁਣ ਕਈ ਹੁੰਦੇ ਨੇ ਜਿਹੜਾ ਹੁੰਦਾ ਵੀ ਆਪਾਂ ਨੂੰ ਦੋ ਪੇਅਰ ਚਾਹੀਦੇ, ਇੱਕ ਆਪਾਂ ਘਰ ਰੱਖ ਲਈਏ, ਇੱਕ ਆਪਾਂ ਨੂੰ ਆਫਿਸ ਚਾਹੀਦਾ ਜਾਂ ਗੱਡੀ ਚਾਹੀਦਾ। ਸੋ ਜੇ ਦੋ ਪੇਅਰ ਬਣਵਾ ਰਹੇ ਹੋ, ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ, ਦੂਜੇ ਪੇਅਰ ਤੇ ਕੋਟਿੰਗਾਂ 100% ਆਫ, ਯਾਨੀ ਕਿ ਬਿਲਕੁਲ ਫ੍ਰੀ ਦਿੱਤੀਆਂ ਜਾਣਗੀਆਂ।
0: ਵਾਹ ਵਾਹ, ਸੋ ਮੈਨੂੰ ਲੱਗਦਾ ਹੈ ਕਿ ਇਹ ਪੈਕੇਜਸ ਦੇਖੋ, ਜੇ ਆਪਾਂ ਉਦਾਂ ਕੱਲੀ ਕੱਲੀ ਚੀਜ਼ ਲੈਣ ਜਾਈਏ ਬਹੁਤ ਮਹਿੰਗੀ,
1: ਬਹੁਤ ਮਹਿੰਗੀ ਮਿਲਦੀ ਹੈ।
0: ਐਗਜੈਕਟਲੀ, ਸੋ ਸਪੈਸ਼ਲੀ ਆਪਾਂ ਮੈਂ ਡੈਂਟਿਸਟ ਤੇ ਚੱਲ ਜਾਈਏ ਜਾਂ ਅੱਖਾਂ ਦਾ, ਹਨਾ, ਕਾਫੀ ਮਹਿੰਗਾ ਕੰਮ ਜਿਹੜਾ ਜੀ ਇਸ ਕੰਟਰੀ ਦੇ ਵਿੱਚ ਪੈਂਦਾ, ਬਟ ਥੈਂਕਸ ਟੂ ਯੂ ਕਿਉਂਕਿ ਤੁਸੀਂ ਬਹੁਤ ਵਧੀਆ ਜਿਹੜਾ ਜੀ ਸਪੈਸ਼ਲ ਪ੍ਰਾਈਜ਼ ਤੇ ਲਾਇਆ। ਸੋ ਬਿਲਕੁਲ ਜੀ, ਸਾਡੇ ਲਿਸਨਰਸ ਇਹ ਡੀਲਸ ਜ਼ਰੂਰ ਇਹਨਾਂ ਦੇ ਨਾਲ ਗ੍ਰੈਬ ਕਰ ਸਕਦੇ ਹੋ। ਔਰ ਵੈਸੇ ਵੀ ਤੁਸੀਂ ਇਹਨਾਂ ਕੋਲ ਜਾ ਕੇ, ਹਨਾ, ਕੋਈ ਵੀ ਸਲਾਹ ਲੈਣੀ ਹੈਗੀ ਆ, ਬਹੁਤ ਵਧੀਆ ਇਨਸਾਨ ਨੇ, ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਜਿਹੜਾ ਜੀ ਸਲਾਹ ਕਰ ਦੇਣਗੇ। ਓਕੇ, ਨੰਬਰ ਮੈਂ ਇੱਕ ਵਾਰੀ ਜ਼ਰੂਰ ਦੇ ਦਵਾਂ, 9054600888 ਤੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਜਿਹੜੀ ਜੀ ਕਰ ਸਕਦੇ ਆ। ਓਕੇ ਰਾਜਨ ਜੀ, ਹੁਣ ਆਪਾਂ ਜਿਹੜੀ ਹੈ ਜੀ ਗੱਲਬਾਤ ਕਰਦੇ ਹਾਂ ਕਿ ਕੰਟੈਕਟ ਲੈਂਸਿਸ ਦੀ ਜੀ ਸਾਡੇ ਕਿਸੇ, ਕਿਉਂਕਿ ਕਈ ਵਾਰੀ ਆਪਾਂ ਕੋਈ ਫੰਕਸ਼ਨ ਅਟੈਂਡ ਕਰ ਰਹੇ ਹਾਂ ਜਾਂ ਆਪਾਂ ਉਦਾਂ ਕਿਤੇ ਜਾਣਾ, ਆਪਾਂ ਨੂੰ ਇੱਦਾਂ ਲੱਗਦਾ ਕਿ ਠੀਕ ਆ ਆਪਾਂ ਗਲਾਸਿਸ ਨਹੀਂ ਵੀਅਰ ਕਰਨੀਆਂ, ਸੋ ਉਹ ਲੈਂਸਿਸ ਦੇ ਬਾਰੇ ਵੀ ਜਾਣਕਾਰੀ ਦਿਓ, ਜਾਂ ਕੰਟੈਕਟ ਲੈਂਸਿਸ ਜਾਂ ਕਲਰਡ ਲੈਂਸਿਸ ਲੈਣੇ ਹੋਣ।
1: ਬਿਲਕੁਲ ਜੀ ਬਿਲਕੁਲ, ਖਾਸ ਕਰਕੇ ਜਿਵੇਂ ਅੱਜ ਕੱਲ੍ਹ ਵੈਡਿੰਗਸ ਦਾ ਇਵੈਂਟ ਹੈ ਜਾਂ ਵੀ ਅੱਗੋਂ ਕ੍ਰਿਸਮਸ ਪਾਰਟੀਜ਼ ਵਗੈਰਾ ਆਉਣ ਲੱਪਣੀਆਂ, ਦੀਵਾਲੀ ਆਉਣ ਲੱਪਣੀਆਂ, ਸੋ ਬਹੁਤ ਸਾਰੀਆਂ ਭੈਣਾਂ ਹੁੰਦੀਆਂ ਸਾਡੀ ਜਿਹਨਾਂ ਨੂੰ ਹੁੰਦਾ ਵੀ ਅਸੀਂ ਜਿਹੜੀ ਵੀ ਆਊਟਫਿਟ ਪਾਈ ਹੈ ਉਹਦੇ ਨਾਲ ਦੇ ਸਾਡੇ ਕਲਰਡ ਕੰਟੈਕਟ ਲੈਂਸਿਸ ਹੋਣ। ਸੋ ਉਹਨਾਂ ਵਾਸਤੇ ਜੀ, ਜੇ ਤੁਹਾਡੇ ਕੋਲ

0: ਪ੍ਰਿਸਕ੍ਰਿਪਸ਼ਨ ਹੈ ਤਾਂ ਅਸੀਂ ਪ੍ਰਿਸਕ੍ਰਿਪਸ਼ਨ ਵਾਲੇ ਵੀ ਬਣਾ ਕੇ ਦਿੰਨੇ ਆ, ਜੇ ਪ੍ਰਿਸਕ੍ਰਿਪਸ਼ਨ ਨਹੀਂ ਹੈਗੀ ਤੇ ਤੁਹਾਨੂੰ 0 ਨੰਬਰ ਦੇ ਜਿਹੜੇ ਕਲਰਡ ਕੰਟੈਕਟ ਲੈਂਸਸ ਹੈ ਉਹ ਵੀ ਤੁਸੀਂ ਆਪਣੀ ਆਊਟਫਿਟ ਦੇ ਹਿਸਾਬ ਨਾਲ ਤੁਸੀਂ ਲੈ ਸਕਦੇ ਹੋ। ਜ਼ਿਆਦਾਤਰ ਤੇ ਸਾਡੇ ਕੋਲ ਜਿਹੜੇ 0 ਪ੍ਰਿਸਕ੍ਰਿਪਸ਼ਨ ਵਾਲੇ ਕਲਰਡ ਕੰਟੈਕਟ ਲੈਂਸਸ ਹੈ ਇਨ ਹਾਊਸ ਸਾਡੇ ਕੋਲ ਸਟੋਰ ਦੇ ਉੱਤੇ ਅਵੇਲੇਬਲ ਹੁੰਦੇ ਨੇ, ਪਰ ਫਿਰ ਵੀ ਜੇ ਕੋਈ ਤੁਸੀਂ ਖਾਸ ਕਲਰ ਚਾਹੁੰਦੇ ਹੋ ਤੇ ਅਸੀਂ ਆਰਡਰ ਵੀ ਕਰ ਸਕਦੇ ਹਾਂ ਜਿਹੜਾ ਕਿ ਪ੍ਰਿਸਕ੍ਰਿਪਸ਼ਨ ਦੇ ਨਾਲ ਹੋਵੇ। ਇਸ ਤੋਂ ਇਲਾਵਾ ਹੁੰਦਾ ਹੈ ਕਲੀਅਰ ਕੰਟੈਕਟ ਲੈਂਸਸ। ਬਹੁਤ ਸਾਰੇ ਬੱਚੇ ਹੁੰਦੇ ਨੇ ਜਿਨ੍ਹਾਂ ਨੇ ਸਪੋਰਟਸ ਐਕਟੀਵਿਟੀਜ਼ ਕਰਨੀ ਹੁੰਦੀ ਹੈ, ਉਹ ਕਿਰਨ ਜੀ ਉਹਦੇ ਵਿੱਚ ਹੁੰਦਾ ਕਿ ਵੀ ਜਿਵੇਂ ਕੋਈ ਕ੍ਰਿਕਟ ਖੇਡ ਰਿਹਾ, ਕੋਈ ਸੌਕਰ ਖੇਡ ਰਿਹਾ, ਉਹਨਾਂ ਨੂੰ ਹੁੰਦਾ ਵੀ ਅਸੀਂ ਸੌਕਰ ਗੇਮ ਵੱਲ ਫੋਕਸ ਕਰੀਏ ਕਿ ਆਪਣੀ ਗਲਾਸਿਸ ਵੱਲ ਫੋਕਸ ਕਰੀਏ, ਕਿਉਂਕਿ ਮੇਨਲੀ ਹੁੰਦਾ ਵੀ ਜੇ ਤੁਸੀਂ ਸੌਕਰ ਖੇਡ ਰਹੇ ਪਹਿਲਾਂ ਇਹ ਵੀ ਤੁਹਾਨੂੰ ਹੁੰਦਾ ਵੀ ਕਿਸੇ ਨੇ ਬਾਲ ਹਿੱਟ ਕੀਤੀ ਤੇ ਮੇਰੀ ਜੇ ਗਲਾਸਿਸ ਵੱਜ ਗਈ ਮੇਰੀ ਗਲਾਸਿਸ ਟੁੱਟ ਜਾਣੀ ਹੈ, ਫਿਰ ਜੇ ਤੁਸੀਂ ਦੌੜਦੇ ਪਏ ਤੁਹਾਨੂੰ ਕਿ ਮੇਰੇ ਗਲਾਸਿਸ ਨਾਲ ਥੱਲੇ ਡਿੱਗ ਜਾਣ, ਤਾਂ ਉਸ ਚੱਕਰ 'ਚ ਤੁਹਾਨੂੰ ਕੰਟੈਕਟ ਲੈਂਸ ਜਿਹੜੇ ਨੇ ਉਹ ਬਹੁਤ ਹੈਲਪ ਕਰਦੇ ਨੇ। ਸਾਡੇ ਕੋਲ ਸਾਰੇ ਤਰ੍ਹਾਂ ਦੇ ਕੰਟੈਕਟ ਲੈਂਸ ਹੁੰਦੇ ਨੇ। ਕਈ ਵਾਰੀ ਪੇਰੈਂਟਸ ਨੂੰ ਇਹ ਹੁੰਦਾ ਵੀ ਬੱਚੇ ਕੰਟੈਕਟ ਲੈਂਸ ਦੀ ਟੇਕ ਕੇਅਰ ਨਹੀਂ ਕਰ ਪਾਉਣਗੇ, ਹੁਣ ਸਕੂਲ ਗੋਇੰਗ ਬੱਚਾ ਹੋਵੇ 13-14 ਸਾਲ ਦੀ ਉਮਰ ਦਾ, ਉਹ ਕੰਟੈਕਟ ਲੈਂਸ ਦੀ ਕੇਅਰ ਕੀ ਕਰੇਗਾ? ਉਹਨਾਂ ਵਾਸਤੇ ਸਾਡੇ ਕੋਲ ਸਪੈਸ਼ਲੀ ਡੇਲੀ ਡਿਸਪੋਜ਼ੇਬਲ ਕੰਟੈਕਟ ਲੈਂਸ ਹੈ। ਉਹਦੇ 'ਚ ਕੀ ਹੈ, ਤੁਸੀਂ ਸਵੇਰੇ ਕੰਟੈਕਟ ਲੈਂਸ ਬੱਚੇ ਨੇ ਪਾਇਆ, ਸ਼ਾਮ ਨੂੰ ਉਤਾਰ ਕੇ ਉਹਨੇ ਸੁੱਟ ਦਿੱਤਾ, ਉਹਦੇ 'ਚ ਉਹਨਾਂ ਨੂੰ ਕੋਈ ਵੀ ਉਹਦੀ ਕਲੀਨਿੰਗ ਦਾ ਕੋਈ ਪ੍ਰੋਬਲਮ ਨਹੀਂ ਹੁੰਦੀ, ਕਿਉਂਕਿ ਬੱਚੇ ਹੁੰਦੇ ਸਾਨੂੰ ਕਿ ਕਈ ਵਾਰੀ ਬੱਚੇ ਨਹੀਂ ਕਲੀਨ ਕਰਦੇ ਤੇ ਅੱਖ 'ਚ ਇਨਫੈਕਸ਼ਨ ਹੋਣ ਦੇ ਚਾਂਸਿਸ ਹੈ। ਸੋ ਜਿਹੜੇ ਡੇਲੀ ਡਿਸਪੋਜ਼ੇਬਲ ਕੰਟੈਕਟ ਲੈਂਸ ਹੈ ਉਹ ਸਾਡੇ ਕੋਲ ਅਵੇਲੇਬਲ ਨੇ, ਔਰ ਇਹ ਤੇ ਬਹੁਤ ਵਧੀਆ ਡੀਲ ਹੈ ਸਾਡੇ ਕੋਲ। ਜਿਹੜੇ ਵੀ ਬੱਚੇ ਡੇਲੀ ਡਿਸਪੋਜ਼ੇਬਲ ਕੰਟੈਕਟ ਲੈਂਸ ਲੈਣਾ ਚਾਹੁੰਦੇ ਨੇ ਇਹਨਾਂ ਵਾਸਤੇ ਸਾਡੇ ਕੋਲ ਸਪੈਸ਼ਲ ਪੈਕੇਜ ਹੈ ਜੀ। $750 ਦੇ ਤੁਹਾਨੂੰ ਪੂਰੇ ਸਾਲ ਦੇ 365 ਪੇਅਰ ਮਿਲਣਗੇ, ਤੇ ਨਾਲ ਇਹਦੇ 'ਚ $250 ਦੀ ਰਿਬੇਟ ਵੀ ਹੈ। ਸੋ $500 ਤੋਂ ਥੱਲੇ ਯਾਨੀ ਕਿ $499 ਚ ਤੁਹਾਨੂੰ ਪੂਰੇ ਇੱਕ ਸਾਲ ਦੀ ਸਪਲਾਈ ਮਿਲ ਰਹੀ, ਜਿਸ ਚ ਤੁਹਾਨੂੰ 360 ਪੇਅਰ ਕੰਟੈਕਟ ਲੈਂਸ ਮਿਲ ਰਹੇ ਨੇ। ਔਰ ਕਿਰਨ ਜੀ ਵਧੀਆ ਗੱਲ ਦੇਖੋ ਯਾਰ, ਵੀ ਜਿਵੇਂ ਹੁਣ ਗਰਮੀਆਂ ਦੀਆਂ ਛੁੱਟੀਆਂ ਆ ਗਈਆਂ, ਬੱਚੇ ਕਹਿੰਦੇ ਸੀ ਘਰ ਬੈਠੇ ਆ, ਸੈਟਰਡੇ ਸੰਡੇ ਬੱਚੇ ਨੇ ਸਕੂਲ ਨਹੀਂ ਜਾਣਾ, ਉਹਨਾਂ ਨੇ ਉਹ ਜਿਹੜੇ ਜਿੰਨੇ ਵੀ ਤੁਸੀਂ ਪੇਅਰ ਜਿਹੜੇ ਦਿਨ ਨਹੀਂ ਪਾ ਰਹੇ ਉਹ ਤੁਹਾਡੇ ਪੇਅਰ ਸੇਵ ਹੋਈ ਜਾ ਰਹੇ ਨੇ। ਸੋ ਜਿਹੜੇ ਵੀ ਇਹ ਪੇਅਰ ਤੁਸੀਂ ਲੈ ਰਹੇ ਹੋ ਇਹਨਾਂ ਦੀ ਤਕਰੀਬਨ 3-4 ਸਾਲ ਦੀ ਐਕਸਪਾਇਰੀ ਹੁੰਦੀ ਹੈ। ਸੋ ਜੇ ਤੁਸੀਂ ਸਾਲ ਦੀ ਸਪਲਾਈ ਲੈ ਲਈ ਹੈ ਤੇ 2 ਸਾਲ ਤੱਕ ਵੀ ਤੁਸੀਂ ਯੂਜ਼ ਕਰ ਸਕਦੇ ਹੋ।
1: ਕਿਆ ਬਾਤ ਹੈ ਜੀ, ਇਹ ਨਵੀਂ ਚੀਜ਼ ਤੁਸੀਂ ਦੱਸੀ ਆ ਕਿ ਠੀਕ ਹੈ ਡਿਸਪੋਜ਼ਲ ਤੁਸੀਂ ਕਰ ਸਕਦੇ ਕਿ ਤੁਸੀਂ ਜੇ ਨਹੀਂ ਯੂਜ਼ ਕਰਨਾ, ਕਿਉਂਕਿ ਕਈ ਵਾਰੀ ਆਬਵੀਅਸਲੀ ਬੱਚੇ ਕਿ ਆਪਾਂ ਸਿਆਣਿਆਂ ਦੀ ਵੀ ਗੱਲ ਕਰ ਲਈਏ ਉਹ ਵੀ ਕਈ ਵਾਰੀ ਆਪਾਂ ਅਣਗਹਿਲੀ ਕਰ ਜਾਂਦੇ ਨਹੀਂ ਕਲੀਨ ਕਰ ਪਾਉਂਦੇ। ਸੋ ਬਟ ਦਿਸ ਇਜ਼ ਦਾ ਬੈਸਟ ਐਂਡ ਬੈਸਟ ਡੀਲ। ਸੋ ਬਿਲਕੁਲ ਇੱਕ ਵਾਰ ਰਾਜਨ ਜੀ ਨੰਬਰ ਜ਼ਰੂਰ ਦਿਓ।
0: ਜ਼ਰੂਰ ਜੀ, ਨੰਬਰ ਹੈ ਸਾਡਾ 905-460-8888 ਤੇ ਜਾਂਦੇ ਜਾਂਦੇ ਇਹ ਵੀ ਦੱਸ ਦਈਏ ਵੀ ਜੇ ਕਿਸੇ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ, ਡਾਕਟਰ ਸਾਡੇ ਕੋਲ ਅੱਜ ਵੀ ਅਵੇਲੇਬਲ ਨੇ ਸਾਡੀ ਸੈਂਡਲਵੁੱਡ ਤੇ ਕ੍ਰੈਡਿਟ ਵਿਊ ਵਾਲੇ ਲੋਕੇਸ਼ਨ ਦੇ ਉੱਤੇ। ਅੱਜ ਨਹੀਂ ਆ ਸਕਦੇ ਤੇ ਕੱਲ ਨੂੰ ਫਰਾਈਡੇ ਨੂੰ ਤੇ ਸੈਟਰਡੇ ਨੂੰ ਦੋਨੋਂ ਦਿਨ ਸਾਡੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਲੋਕੇਸ਼ਨ ਦੇ ਉੱਤੇ ਡਾਕਟਰ ਅਵੇਲੇਬਲ ਨੇ। ਤੁਸੀਂ ਆਪਣਾ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਕਰਾ ਸਕਦੇ ਹੋ। ਨੰਬਰ ਇੱਕ ਵਾਰ ਫਿਰ ਸਾਡਾ ਜੀ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ, ਚਾਹੇ ਤੁਹਾਡਾ ਐਗਜ਼ਾਮ ਹੋਵੇ, ਤੁਹਾਡੇ ਪ੍ਰਿਸਕ੍ਰਿਪਸ਼ਨ ਗਲਾਸਿਸ ਹੋਣ, ਤੁਹਾਡੇ ਕਲਰਡ ਕੰਟੈਕਟ ਲੈਂਸ ਹੋਣ ਜਾਂ ਪ੍ਰਿਸਕ੍ਰਿਪਸ਼ਨ ਵਾਲੇ ਕੋਈ ਵੀ ਕੰਟੈਕਟ ਲੈਂਸ ਹੋਣ। ਸੋ ਹਰ ਕਿਸਮ ਦੇ ਕਲੇਮ ਅਸੀਂ ਡਾਇਰੈਕਟਲੀ ਕਰਦੇ ਹਾਂ। ਨੰਬਰ ਇੱਕ ਵਾਰ ਫਿਰ 905-460-8888-905-460-8888। ਬਹੁਤ ਬਹੁਤ ਧੰਨਵਾਦ।

0: blame your luck for all the unhappiness in your life. You just need the support of a person who can give you the right guidance. Meet the renowned psychic fortune teller Pandit Nanda Ji today, who is the expert of palm reading, face reading and horoscopes. Solution is available for all the problems related to family, health, drinking, depression, financial problems and bad luck. 100% removal of black magic, evil spirits and spells. All religions welcome. Located at Queen and Kennedy in Brampton. Call Pandit Nanda Ji 647-822-9607. 647-822-9607.
1: ਕਿਸੇ ਵੀ ਤਰ੍ਹਾਂ ਦੇ ਸਾਈਨ ਜਾਂ ਪ੍ਰਿੰਟਿੰਗ ਦੇ ਕੰਮ ਵਾਸਤੇ ਜਿਸ ਦੇ ਵਿੱਚ ਤੁਸੀਂ ਆਪਣੇ ਬਿਜ਼ਨਸ ਕਾਰਡ ਬਣਵਾਉਣੇ ਹਨ, ਪੋਸਟਰਸ ਬਣਵਾਉਣੇ ਹਨ ਜਾਂ ਫਿਰ ਰੀਅਲ ਸਟੇਟ ਦੇ ਸਾਈਨਸ, ਬੈਨਰਸ ਦੇ ਵਾਸਤੇ, ਕਾਰ ਟਰੱਕ ਸਾਈਨਸ ਦੇ ਵਾਸਤੇ, ਤੁਸੀਂ ਕਾਲ ਕਰ ਸਕਦੇ ਹੋ ਪ੍ਰਿੰਟ ਜ਼ੋਨ ਸਾਈਨਰਾਮਾ, 1625 ਸਟੀਲਸ ਐਵੀਨਿਊ ਈਸਟ, ਸਟੀਲਸ ਦੇ ਐਡਵਾਂਸ ਦੇ ਉੱਪਰ ਲੋਕੇਟਡ ਹਨ ਬ੍ਰੈਂਪਟਨ ਦੇ ਵਿੱਚ। ਉਹਨਾਂ ਦਾ ਫੋਨ ਨੰਬਰ ਹੈ 9054589569
2: The wait is finally over. Gordy Kumin of Remax Gold Realty proudly presents another golden opportunity to own premium retail and office space in South Caledon. Introducing Caledon Commercial Center, a new 15-acre commercial development located at the prime intersection of Highway 10 and Highway 410. Retail and office units are now available for sale. Secure your space in Caledon's next commercial destination. Contact our team at Remax Gold Realty to book your unit today.
3: ਬਿਲਕੁਲ ਜੀ, ਇੱਕ ਵਾਰੀ ਫਿਰ ਬਹੁਤ ਬਹੁਤ ਸਵਾਗਤ। ਔਰ ਆਖਰੀ ਦੇ 4 ਕਮੈਂਟ ਸਾਡੇ ਕੋਲ ਹੋਰ ਬਚੇ ਨੇ, ਸੋ ਆਪਾਂ ਥੋੜ੍ਹੀ ਜਿਹੀ ਗੱਲਬਾਤ ਰਾਜਨ ਜੀ ਦੇ ਨਾਲ ਕਰਦੇ ਹਾਂ। ਸੋ ਰਾਜਨ ਜੀ, ਥੈਂਕ ਯੂ ਸੋ ਮੱਚ, ਤੁਸੀਂ ਸਾਰੀ ਇਨਫੋਰਮੇਸ਼ਨ ਜਿਹੜੀ ਜੀ ਸ਼ੇਅਰ ਕੀਤੀ। ਇੱਕ ਵਾਰੀ ਫਿਰ ਮੈਂ ਚਾਹੂੰਗੀ ਕਿ ਐਂਡ ਤੇ ਤੁਸੀਂ ਦੱਸ ਦਿਓ ਕਿ ਕਿਹੜੀ ਕਿਹੜੀ ਸਰਵਿਸਿਜ਼ ਤੁਸੀਂ ਜਿਹੜੇ ਅਜੇ ਪ੍ਰੋਵਾਈਡ ਕਰਦੇ ਹੋ।
4: ਬਿਲਕੁਲ ਜੀ, ਸੋ ਜਾਣ ਤੋਂ ਪਹਿਲੇ ਇੱਕ ਵਾਰੀ ਫਿਰ ਦੱਸ ਦਈਏ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ, ਡਾਕਟਰ ਸਾਡੇ ਕੋਲ ਔਨ ਸਾਈਟ ਹੁੰਦੇ ਨੇ, ਸੋ ਟਿਊਜ਼ਡੇ, ਥਰਸਡੇ, ਫਰਾਈਡੇ ਤੇ ਸੈਟਰਡੇ। ਸੋ ਇਹਨਾਂ ਦਿਨਾਂ 'ਚ ਜਿਹੜਾ ਦਿਨ ਵੀ ਤੁਹਾਨੂੰ ਸੂਟੇਬਲ ਹੈ, ਤੁਸੀਂ ਉਸ ਦਿਨ ਦੀ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ। ਨੰਬਰ ਹੈ ਸਾਡਾ 905-460-8888। ਇਸ ਤੋਂ ਇਲਾਵਾ ਜਿਨ੍ਹਾਂ ਨੇ ਵੀ ਪ੍ਰਿਸਕ੍ਰਿਪਸ਼ਨ ਗਲਾਸਿਸ ਬਣਵਾਉਣੀਆਂ ਹੋਣ, ਸਾਡੇ ਕੋਲ ਅਲੱਗ ਅਲੱਗ ਪੈਕੇਜਿਸ ਹੈਗੇ ਨੇ, ਤੁਸੀਂ ਉਹਨਾਂ ਦਾ ਫਾਇਦਾ ਲੈ ਸਕਦੇ ਹੋ। ਜੇ ਤੁਸੀਂ ਕਲਰਡ ਕੰਟੈਕਟ ਲੈਂਸ ਲੈਣੇ ਨੇ, ਇਹ ਵੀ ਲੈ ਸਕਦੇ ਹੋ। ਜੇ ਬੱਚਿਆਂ ਵਾਸਤੇ ਡਿਸਪੋਜੇਬਲ ਕੰਟੈਕਟ ਲੈਂਸ ਲੈਣੇ ਨੇ, ਉਹ ਵੀ ਲੈ ਸਕਦੇ ਹੋ। ਜੇ ਤੁਸੀਂ ਪ੍ਰਿਸਕ੍ਰਿਪਸ਼ਨ ਵਾਲੀਆਂ ਸਨ ਗਲਾਸਿਸ ਬਣਵਾਉਣੀਆਂ ਨੇ, ਉਹ ਵੀ ਅਸੀਂ ਸਰਵਿਸ ਪ੍ਰੋਵਾਈਡ ਕਰਦੇ ਹਾਂ। ਅਤੇ ਨਾਲ ਦੀ ਨਾਲ ਜੇ ਤੁਸੀਂ ਕਿਤੇ ਕੰਮ ਕਰਦੇ ਹੋ ਤਾਂ ਤੁਹਾਨੂੰ ਸੇਫਟੀ ਗਲਾਸਿਸ ਚਾਹੀਦੀਆਂ, ਅਤੇ ਉਹ ਵੀ ਗਲਾਸਿਸ ਅਸੀਂ ਬਣਵਾ ਕੇ ਦਿੰਦੇ ਹਾਂ। ਸੋ ਕਹਿਣ ਦਾ ਮਤਲਬ ਵੀ ਅੱਖਾਂ ਦੇ ਨਾਲ ਰਿਲੇਟਡ ਕੋਈ ਵੀ ਜਿਹੜੀ ਤੁਹਾਡੀ ਰਿਕੁਆਇਰਮੈਂਟ ਹੈ, ਉਹ ਅਸੀਂ ਤੁਹਾਨੂੰ ਇੱਕ ਰੂਪ ਦੇ ਅੰਦਰ ਹੀ ਪ੍ਰੋਵਾਈਡ ਕਰਦੇ ਹਾਂ। ਸੋ ਐਡਰੈਸ ਹੈ ਸਾਡਾ ਸਪੈਕਸ ਐਕਸਪ੍ਰੈਸ ਦਾ, 35 ਰੈਜ਼ੋਲਿਊਸ਼ਨ ਡਰਾਈਵ, ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਦੀ ਇੰਟਰਸੈਕਸ਼ਨ ਹੈ ਜੀ, ਵਾਲਮਾਰਟ ਵਾਲਾ ਪਲਾਜ਼ਾ। ਨੰਬਰ ਹੈ ਸਾਡਾ 905-460-8888। ਅਤੇ ਸੇਮ ਡੀਲਸ ਅਤੇ ਸੇਮ ਸਰਵਿਸਿਜ਼ ਤੁਹਾਨੂੰ ਮਿਲਦੀ ਹੈ। ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ ਹੈ 10635 ਕ੍ਰੈਡਿਟ ਵੀ ਰੋਡ, ਕ੍ਰੈਡਿਟ ਵਿਦ ਸੈਂਡੋਰ ਦੀ ਇੰਟਰਸੈਕਸ਼ਨ ਹੈ। ਨੰਬਰ ਅਗੇਨ ਜੀ 905-460-8888, 905-460-8888।
3: ਬਿਲਕੁਲ ਜੀ, ਥੈਂਕ ਯੂ ਸੋ ਮੱਚ ਰਾਜਨ ਜੀ ਸਾਰੀ ਜਾਣਕਾਰੀ ਦੇਣ ਦੇ ਲਈ। ਬਿਲਕੁਲ ਜੀ, ਔਰ ਅੱਜ ਦਾ ਪ੍ਰੋਗਰਾਮ ਅਸੀਂ ਮੋਨਾ ਮਹਿੰਗੇ ਜੀ ਦੇ ਸੁਯੋਗ ਨਾਲ ਵੀ ਪੇਸ਼ ਕਰ ਰਹੇ ਹਾਂ। ਇੰਸ਼ੋਰੈਂਸ ਸੰਬੰਧੀ ਕੋਈ ਵੀ ਤੁਸੀਂ ਗੱਲਬਾਤ ਕਰਨੀ ਹੋਵੇ, ਬੱਚਿਆਂ ਦੀ RESP ਜਾਂ ਟਰੈਵਲ ਇੰਸ਼ੋਰੈਂਸ ਜਾਂ ਕੋਈ ਸੇਵਿੰਗਸ ਪਲਾਨ ਦੇ ਬਾਰੇ ਗੱਲਬਾਤ ਕਰਨੀ ਹੈ, ਤੇ ਹੋ ਸਕਦੀ ਆ 416-509-1509 ਤੇ। ਟੈਲੀਟਾਈਮ ਜਿੱਤੇ ਕਿ ਬਹੁਤ ਹੀ ਵਧੀਆ ਸ਼ਾਨਦਾਰ ਟੀਵੀ ਅਪਲਾਇੰਸ, ਫਰਨੀਚਰ, ਮੈਟਰਸ ਤੇ ਜਿਹੜੀ ਜੀ ਟੈਂਟ ਸੇਲ ਲੱਗੀ ਹੋਈ ਆ, ਤੁਸੀਂ ਪਹੁੰਚ ਸਕਦੇ ਹੋ 280 ਰਦਰਫੋਰਡ ਰੋਡ ਸਾਊਥ। ਇਹਨਾਂ ਦਾ ਨੰਬਰ 905-455-1666 ਤੇ ਗੱਲਬਾਤ ਹੋ ਸਕਦੀ ਆ। ਸੋ ਥੈਂਕ ਯੂ ਸੋ ਮੱਚ ਸਾਡੇ ਸਾਰੇ ਲਿਸਨਰਸ ਦਾ, ਤੁਸੀਂ ਜਿਹੜਾ ਜੀ ਸਾਨੂੰ ਸੁਣਦੇ ਆ ਤੇ ਆਪਣਾ ਜਿਹੜਾ ਜੀ ਪਿਆਰ ਔਰ ਫੀਡਬੈਕ ਸਾਨੂੰ ਦਿੰਦੇ ਰਹਿੰਦੇ ਆ। ਸੋ ਮਿਲਦੇ ਹਾਂ ਕੱਲ ਨੂੰ ਜੀ ਫਰਾਈਡੇ ਦੇ ਵਿੱਚ, ਤੇ ਆਪਾਂ ਅਗਲੀ ਗੱਲਬਾਤ ਕਰਾਂਗੇ ਫਰਾਈਡੇ ਨਾਲ ਕੁਝ ਨਵਾਂ ਟੌਪਿਕ ਜਾਂ ਨਵੀਂ ਗੱਲਬਾਤ। ਥੈਂਕ ਯੂ ਸੋ ਮੱਚ ਐਂਡ ਟੇਕ ਕੇਅਰ ਆਫ ਯੂਰਸੈਲਫ।

0: 1630.ca. The opinions expressed in the following program are those of the host and their guests and do not reflect the views and opinions of the management and staff of CHLO AM 530.
1: ਪਿਆਰ ਨਾਲ ਦਿੱਤੀ ਹੋਈ ਨਿਸ਼ਾਨੀ ਵਰਗਾ ਮੱਖਿਓ ਮਿੱਠੀ ਬੋਲੀ ਵਰਗਾ ਤੇ ਸੌ ਰੰਗਾਂ ਦੀ ਹੋਲੀ ਵਰਗਾ ਨਿਊਜ਼ ਵਿਊਜ਼

0: लाओ जी चक्को फिर खुशखबरी। ब्रैम्पटन निवासियां ले खुशखबरी। हुण जदों भी तुसी कैनेडियन, इंडियन या पाकिस्तानी ग्रोसरी खरीदना चाहो तां ब्रैम्पटन विच इंडियन फ्रूट लैंड दीआं चारों लोकेशनां विचों जिथे मर्जी आ जाओ, चाहे 15 फैंडोवे ब्रैम्पटन होवे जां दूजी लोकेशन 45 डस्ट ड्राइव ब्रैम्पटन या फिर तीजी लोकेशन 9985 मैकविन ड्राइव यूनिट 9 ब्रैम्पटन इंडियन फ्रूट लैंड ते हुण चौथी नवीं लोकेशन 1465 मेफिल रोड ब्रैम्पटन। ਵਧੀਆ ਗਰੋਸਰੀ ਸਭ ਤੋਂ ਨੇੜੇ ਇੰਡੀਅਨ ਫਰੂਟਲੈਂਡ 905-456-9900।
1: ਜੇਕਰ ਤੁਹਾਡੀ ਬੇਸਮੈਂਟ ਲੀਕ ਹੋ ਰਹੀ ਆ, ਨਹੀਂ ਠੀਕ ਹੋ ਰਹੀ, ਤਾਂ ਤੁਹਾਨੂੰ ਮੈਂ ਬਾਈ ਸਤਵਿੰਦਰ ਹੋਣਾ ਦਾ ਨਾਮ ਦਿੰਦਾ। ਇਹਨਾਂ ਨੇ ਬੇਸਮੈਂਟ ਦੇ ਵਿੱਚ ਇੱਕ ਐਸਾ ਇੰਜੈਕਸ਼ਨ ਆ ਜਿਹੜਾ ਉਹ ਲਾਉਂਦੇ ਆ ਕਿ ਬੇਸਮੈਂਟ ਦਾ ਖੰਘ ਜ਼ੁਕਾਮ ਸਾਰਾ ਹੀ ਹਟ ਜਾਂਦਾ। 22 ਸਾਲਾਂ ਦਾ ਐਕਸਪੀਰੀਅੰਸ ਆ ਬਾਈ ਸਤਵਿੰਦਰ ਹੋਣਾ ਨੂੰ। ਸੋ 25 ਸਾਲ ਦੀ ਵਾਰੰਟੀ ਵੀ ਕਰਦੇ ਆ ਕਿ ਦੁਬਾਰੇ ਮੁੜ ਕੇ ਲੀਕ ਨਹੀਂ ਹੋਊਗਾ, ਚਾਹੇ ਅੰਦਰਲੇ ਪਾਸਿਓਂ ਜਾਂ ਫਿਰ ਬਾਹਰਲੇ ਪਾਸਿਓਂ ਡਿੱਗ ਕਰਕੇ ਵੀ ਤੁਹਾਨੂੰ ਸਰਟੀਫਿਕੇਟ ਸਪੈਸ਼ਲ ਦੇਣਗੇ। ਬੇਸਮੈਂਟ ਲੀਕਿੰਗ ਦਾ ਪੱਕਾ ਇਲਾਜ ਕਰਵਾਉਣਾ ਤਾਂ ਬਾਈ ਸਤਵਿੰਦਰ ਹੋਣਾ ਨੂੰ ਕਾਲ ਕਰ ਲਿਓ। ਨੰਬਰ ਨੋਟ ਕਰ ਲਓ, 1 ਕ੍ਰੈਕ ਆ, 2 ਕ੍ਰੈਕ ਨੇ, ਫਾਊਂਡੇਸ਼ਨ 'ਚ ਕ੍ਰੈਕ ਆ, ਤਾਂ ਨੰਬਰ ਨੋਟ ਕਰੋ 416-451-4561-4565 416-451-4565।
2: ਵੇ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ, ਵੇ ਟਿਕਟਾਂ ਦੋ ਲੈ ਲਈ। ਲੈਣੀਆਂ ਹੋਣ ਜਾਂ ਚਾਰ, ਬਿਜ਼ਨਸ ਲਈ ਜਾਣਾ ਹੋਵੇ ਜਾਂ ਫਿਰ ਘੁੰਮਣ ਲਈ, ਇੰਡੀਵਿਜੁਅਲ ਔਰ ਕਾਰਪੋਰੇਟ, ਹਰ ਤਰ੍ਹਾਂ ਦੇ ਟ੍ਰੈਵਲਿੰਗ ਪਰਪਸ ਲਈ ਕੰਟੈਕਟ ਕਰੋ। ਏਅਰ ਟਿਕਟਸ, ਇੰਸ਼ੋਰੈਂਸ, ਪਾਸਪੋਰਟ ਐਂਡ ਵੀਜ਼ਾ ਸਰਵਿਸ, ਉਹ ਵੀ ਰੀਜ਼ਨੇਬਲ ਪ੍ਰਾਈਸਸ ਤੇ। ਤੇ ਸਪੈਸ਼ਲ ਟ੍ਰੈਵਲ ਪੈਕੇਜਸ ਵੀ ਅਵੇਲੇਬਲ ਨੇ। ਕਟਾਰੀਆ ਟੂਰ ਐਂਡ ਟ੍ਰੈਵਲ, 2883 ਡੈਰੀ ਰੋਡ ਈਸਟ, ਮਿਸੀਸਾਗਾ। ਕਾਲ 905-678-1200।
3: ਚਾਂਦੀ ਕੀ ਬੈਂਗਲਸ ਔਰ ਚਾਂਦੀ ਕੀ ਪਾਇਲ।
4: ਇੱਥੇ ਬਸ ਨਹੀਂ, ਜੈਂਟਸ ਲਈ ਚਾਂਦੀ ਦੇ ਕੜੇ, ਚਾਂਦੀ ਦੀ ਚੇਨ ਤੇ ਚਾਂਦੀ ਦੇ ਬ੍ਰੇਸਲੈਟ,
3: ਬਰਤਨ ਔਰ ਚਾਂਦੀ ਕੇ ਕਿਸੇ ਵੀ ਤਰ੍ਹਾਂ ਕਾ ਸਮਾਨ ਲੈਣ ਕੇ ਲਿਏ 1 & only ਸਿਲਵਰ ਹਟ,
4: ਹੋਰ ਐਂਡ ਅਵਨੀਜ਼ਰ ਦੇ ਇੰਟਰਸੈਕਸ਼ਨ ਤੇ ਗੁਰਦੁਆਰੇ ਬਾਈ ਪਲਾਜ਼ਾ ਦੇ ਵਿੱਚ ਸਿਲਵਰ ਹਟ।
3: 6473393521
4: 6473395 4525 ਅਵਨੀਜ਼ਰ ਰੋਡ, ਬ੍ਰੈਂਪਟਨ।
3: ਸਿਲਵਰ ਹਟ।
5: ਦੋਸਤੋ, ਤੁਸੀਂ ਚੁੱਕੇ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਮੈਂ ਤੁਹਾਡਾ ਹੋਸਟ ਐਂਡ ਦੋਸਤ ਰਾਜਵੀਰ ਬਪਰਾ। ਪ੍ਰੋਗਰਾਮ ਦੇ ਵਿੱਚ ਸਾਥ ਬਣਿਆ ਰਹੇਗਾ ਆਪਣਾ 2 ਵਜੇ ਤੋਂ ਲੈ ਕੇ 3 ਵਜੇ ਤੱਕ ਦਾ। ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਏਗਾ ਤੇ ਨਾਲ ਦੀ ਨਾਲ ਹੀ ਸਵਰਨ ਸਿੰਘ ਟਿਣ ਸਾਹਿਬ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋਣਗੇ। ਗੱਲਾਂ ਬਾਤਾਂ ਦੇ ਨਾਲ ਬਹੁਤ ਸਾਰੀਆਂ ਜਿਹੜੀਆਂ ਹੋਰ ਕਮਾਲ ਦੀਆਂ ਗੱਲਾਂ ਜਿਹੜੀਆਂ ਸੈਮੀ ਢਿੱਲੋਂ ਸਭ ਤੋਂ ਵੀ ਆਪਾਂ ਪੁੱਛਾਂਗੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਕੁਝ ਸਾਡੇ ਸਪੌਂਸਰ ਦੇ ਸੁਨੇਹੇ ਹੋਣਗੇ। ਗੀਤ ਸੰਗੀਤ ਨਾਲ ਭਰਪੂਰ ਹੋਊਗਾ ਅੱਜ ਦਾ ਪ੍ਰੋਗਰਾਮ ਤੇ ਜਗਜੀਤ ਮਾਲ ਸਾਹਿਬ ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਲਵਾਉਣਗੇ ਹਾਜ਼ਰੀ। ਮਾਲ ਸਾਹਿਬ ਜੀ, ਇਹਨੂੰ ਸਤਿ ਸ੍ਰੀ ਅਕਾਲ
6: ਜੀ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਕੀ ਹਾਲ ਚਾਲ ਆ ਜੀ ਤੁਹਾਡਾ?
5: ਬਹੁਤ ਵਧੀਆ, ਠੀਕ ਠਾਕ ਚੜ੍ਹਦੀ ਗੱਲਾਂ, ਤੁਸੀਂ ਸੁਣਾਓ
6: ਜੀ? ਬਹੁਤ ਵਧੀਆ ਜੀ।
5: ਅੱਜ ਦੇ ਪ੍ਰੋਗਰਾਮ ਦੇ ਵਿੱਚ ਬਾਲ ਸਾਹਿਬ ਗੱਲਾਂ ਬਾਤਾਂ ਜਿੱਥੇ ਕਰਾਂਗੇ ਨਾ, ਉੱਥੇ ਬਹੁਤ ਹੀ ਵਾਰੀ ਇਹ ਹੁੰਦਾ ਕਿ ਬੰਦਾ ਨੁਕਸ਼ ਦੂਜਿਆਂ 'ਚ ਕੱਢਦਾ ਰਹਿੰਦਾ। ਅਸੀਂ ਆਪਣੇ ਪਲੇ ਦੇ ਵਿੱਚ ਵੀ ਗੱਲ ਕਰ ਰਹੇ ਹੁੰਦੇ ਆ ਬਾਈ ਹੁਣੀ ਕਿ ਖੁਦ ਨੂੰ ਛਿੱਲ ਤਰਾਸ਼ ਰਿਹਾ ਹਾਂ,
6: ਬਿਲਕੁਲ
5: ਰਸਤਾ ਨਵਾਂ ਤਲਾਸ਼ ਰਿਹਾ ਹਾਂ
6: ਜੀ,
5: ਜਿਸ ਨੂੰ ਮੈਂ ਕਦੇ ਸਮਝ ਨਾ ਸਕਿਆ ਉਸਦੇ ਲਈ ਮੈਂ ਖਾਸ ਰਿਹਾ
6: ਜੀ। ਬਿਲਕੁਲ ਜੀ, ਬਿਲਕੁਲ ਏਦਾਂ ਹੋ ਜਾਂਦਾ ਜੀ।
5: ਹਾਂ, ਇਹ ਚੀਜ਼ਾਂ ਹੋ ਜਾਂਦੀਆਂ ਨੇ, ਆਪਣੇ ਆਪ ਨੂੰ ਛਿੱਲਣਾ ਤਰਾਸ਼ਣਾ ਮੈਨੂੰ ਲੱਗਦਾ ਬਹੁਤ ਜ਼ਰੂਰੀ ਆ, ਜਿਹੜਾ ਬਹੁਤੀ ਵਾਰੀ ਅਸੀਂ ਭੁੱਲ ਜਾਂਦੇ ਹਾਂ। ਬਹੁਤੀ ਵਾਰੀ ਅਸੀਂ ਉਸ ਚੀਜ਼ ਨੂੰ ਇਹ ਸੋਚਦੇ ਹਾਂ ਵੀ ਨਹੀਂ ਅਸੀਂ ਤਾਂ ਦੂਜਿਆਂ ਨੂੰ ਛਿੱਲਣਾ ਵਾ, ਅਸੀਂ ਤਾਂ ਦੂਜਿਆਂ ਨੂੰ ਤਰਾਸ਼ਣਾ ਵਾ, ਅਸੀਂ ਤਾਂ ਦੂਜਿਆਂ ਦੇ ਵਿੱਚ ਕਮੀਆਂ ਕੱਢਣੀਆਂ ਨੇ, ਦੂਜਿਆਂ ਦੇ ਵਿੱਚ ਹੀ ਅਸੀਂ ਗੁਣ ਦੇਖਣੇ ਆ। ਜੇ ਆਪ ਦਾ ਜਵਾਕ ਜਾਂ ਆਪ ਬੰਦੇ ਚ ਕੋਈ ਕਮੀ ਹੋਵੇ, ਉਹਨੂੰ ਆਪਣੀ ਕਮੀ ਨੀ ਉਹਨੇ ਦੱਸਣਾ, ਉਹਨੂੰ ਕਹਿਣਾ ਕਿ ਫਲਾਣੇ ਦੇ ਮੁੰਡੇ ਦੇ ਵਿੱਚ ਫਲਾਣੀ ਕਮੀ ਆ, ਫਲਾਣੇ ਦੇ ਮੁੰਡੇ ਦੇ ਵਿੱਚ ਫਲਾਣੀ ਕਮੀ ਆ, ਉਹਨਾਂ ਤਾਂ ਪੜ੍ਹਦਾ ਨੀ, ਉਹਨਾਂ ਤਾਂ ਲੂਤ ਲੂਤ ਕਰਦਾ ਫਿਰਦਾ, ਉਹਨਾਂ ਤਾਂ ਬਣਨਾ ਕੁਛ ਨੀ, ਇਹਦਾ ਕੱਖ ਨੀ ਬਣਨਾ, ਸਾਤੋਂ ਪੁੱਛ ਲਓ। ਅੱਛਾ, ਜੇ ਕਿਸੇ ਚ ਗੁਣ ਵੀ ਹੋਵੇ ਉਹ ਵੀ ਆਪਣੇ ਵਿੱਚ ਨੀ, ਉਹ ਫਿਰ ਆਪਦੇ ਜਵਾਕ ਨੂੰ ਦੂਜੇ ਦਾ ਸੁਣਾਈ ਜਾਣਾ, ਉਹ ਨਾਜਰ ਕਾ ਮੁੰਡਾ ਦੇਖ ਲਾ, ਉਹ ਨਾਜਰ ਕਾ ਮੁੰਡਾ ਤੇਰੇ ਨਾਲ ਪੜ੍ਹਦਾ ਹੋਵੇ ਕਿੱਥੋਂ ਦਾ ਕਿੱਥੇ ਪਹੁੰਚ ਗਿਆ, ਉਹ ਗੁਲਾਮ ਸਿੰਘ ਦਾ ਮੁੰਡਾ ਦੇਖ ਲਾ, ਉਹ ਪਰਮਿੰਦਰ ਦੇਖ ਲਾ, ਅਮਾਲ ਦੇਖ ਲਾ, ਲੈ ਰੇਡੀਓ ਕਰਦਾ ਦੇਖ ਲਾ, ਹੁਣ ਮਤਲਬ ਉਹ ਵੀ ਦੂਜੇ ਚ, ਗੁਣ ਵੀ ਦੂਜੇ ਚ, ਨੁਕਸ਼ ਵੀ ਦੂਜੇ,
6: ਨੁਕਸ ਵੀ ਦੂਜੇ।
5: ਅਸੀਂ ਇੱਕ ਗੱਲ ਕਰ ਰਹੇ ਸੀ ਬਾਈ ਰਾਣੇ ਹੋਣੀ, ਕਹਿੰਦੇ ਯਾਰ ਜਿਹੜੇ ਬੰਦੇ ਕਹਿੰਦੇ ਆ ਕਿ ਸਾਨੂੰ ਕੰਮ ਨੀ ਲੱਭਦਾ, ਸਾਨੂੰ ਕੋਈ ਕੰਮ ਨੀ ਦਿੰਦਾ,
6: ਬਿਲਕੁਲ
5: ਬੜੀ ਵਧੀਆ ਉਹਨਾਂ ਨੇ ਕਮਾਲ ਦੀ ਗੱਲ ਕੀਤੀ, ਕਹਿੰਦੇ ਯਾਰ ਚਾਹੇ ਥੀਏਟਰ ਵਾਲੇ ਵੀ ਆ, ਕਹਿੰਦੇ ਕਿ ਬਾਈ ਸਾਨੂੰ ਫਿਲਮਾਂ ਨੀ ਮਿਲਦੀਆਂ, ਸਾਨੂੰ ਫਿਲਮਾਂ 'ਚ ਕੰਮ ਨੀ ਮਿਲਦਾ, ਸਾਨੂੰ ਫਲਾਣਾ ਨੀ ਮਿਲਦਾ। ਯਾਰ ਕਦੇ ਤੁਸੀਂ ਆਪਦੇ ਆਪ ਨੂੰ ਕੰਮ ਦੇ ਕੇ ਦੇਖਿਆ? ਨਹੀਂ ਮਿਲਦਾ ਕੰਮ ਤਾਂ ਕ੍ਰੀਏਟ ਕਰੋ,
6: ਬਿਲਕੁਲ
5: ਤੁਸੀਂ ਪੈਦਾ ਕਰੋ ਕੰਮ ਆਪਣੇ ਆਪ ਲਈ ਕ੍ਰੀਏਟੀਵਿਟੀ ਤੁਹਾਡੀ ਹੋਣੀ ਜ਼ਰੂਰੀ ਆ ਉਹ ਚ ਅਸੀਂ ਕਈ ਵਾਰ ਮਾਰ ਖਾ ਜਾਂਦੇ ਹਾਂ ਕਈ ਵਾਰ ਅਸੀਂ ਉਹ ਲੱਭਦੇ ਰਹਿੰਦੇ ਹੁਣ ਅੱਜ ਕੱਲ੍ਹ ਤਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਜੇ ਤੁਹਾਡੇ ਕੋਲ ਕੋਈ ਟੈਲੈਂਟ ਹੈ ਕੋਈ ਗਾਉਣੇ ਹੋ ਤੁਹਾਨੂੰ ਕੋਈ ਨਹੀਂ ਰਿਕਾਰਡ ਕਰਦਾ ਯਾਰ ਪਾ ਦਿਓ ਗੀਤ ਗਾ ਕੇ ਰਿਕਾਰਡ ਕਰਕੇ ਪਾ ਦਿਓ ਕਿੰਨੇ ਸਿੰਗਰ ਹਿੱਟ ਹੋਏ ਆ ਸ਼ੈਰੀ ਮਾਨ ਯੂਟਿਊਬ ਤੋਂ ਹਿੱਟ ਹੋਏ ਆ
6: ਸੁਨੰਦਾ
5: ਸ਼ਰਮਾ ਯੂਟਿਊਬ ਤੋਂ ਹਿੱਟ ਹੋਈ ਕਿੰਨੇ ਸਿੰਗਰ ਨੇ ਜਿਹੜੇ ਯੂਟਿਊਬ ਤੋਂ ਅੱਜ ਸਟਾਰ ਬਣੇ ਬੈਠੇ ਆ
6: ਬਿਲਕੁਲ
5: ਆਪਦਾ ਟੈਲੈਂਟ ਦਿਖਾਇਆ ਉਹਨਾਂ ਨੇ ਯੂਟਿਊਬ ਤੋਂ ਹਿੱਟ ਹੋਇਆ ਉਹਨਾਂ ਨੂੰ ਕਿਹਨੇ ਰਿਕਾਰਡ ਕੀਤਾ ਸੀਗਾ
6: ਜੀ ਬਿਲਕੁਲ ਬਿਲਕੁਲ ਗੱਲ ਤੁਹਾਡੀ ਬਿਲਕੁਲ ਸੱਚ ਆ ਵੀ ਅਸੀਂ ਕੁਛ ਦੇਣਾ ਨਹੀਂ ਚਾਹੁੰਦੇ ਜੀ ਅਸੀਂ ਸਿਰਫ ਐਕਸੈਪਟ ਕਰਦੇ ਹਾਂ ਵੀ ਸਾਡੇ ਕੋਲ ਆਈ ਜਾਵੇ
5: ਹਾਂ ਹੁਣ ਤੁਸੀਂ ਦੇਖੋ ਇੱਕ ਦੋ ਜਵਾਕ ਜੇ ਬੱਚੇ ਆ ਥੋੜੇ ਜਿਹੇ ਉਹ ਹੋ ਜਾਂਦੇ ਆ ਤਾਂ ਉਹ ਵੀਡੀਓ ਪਾ ਦਿੰਦੇ ਆ ਉਹ ਗਿੱਪੀ ਗਰੇਵਾਲ ਉਹਨਾਂ ਕੋਲ ਵੀ ਗਏ ਹੋਏ ਸੀਗੇ ਕੀ
6: ਹਾਂ ਹਾਂ ਹਾਂ ਉਹ ਮੈਂ ਵੀ ਦੇਖਿਆ ਜੀ ਬਿਲਕੁਲ ਹਾਂ ਬਿਲਕੁਲ ਮੈਂ ਦੇਖਿਆ ਜੀ ਵੀਡੀਓ ਹਾਂ
5: ਤੁਹਾਡੇ ਕੋਲ ਟੈਲੈਂਟ ਅੱਛਾ ਕੋਈ ਬੰਦਾ ਜਿਹਦੇ ਕੋਲ ਟੈਲੈਂਟ ਆ ਉਹ ਕਹਿੰਦਾ ਯਾਰ ਮੈਂ ਅਚਾਰ ਬਹੁਤ ਵਧੀਆ ਬਣਾ ਲੈਂਦਾ ਬੀਬੀ ਕੋਈ ਭੈਣ ਅਚਾਰ ਬਹੁਤ ਵਧੀਆ ਬਣਾ ਉਹਨੇ ਅਚਾਰ ਦੀ ਵੀਡੀਓ ਪਾਤੀ
6: ਬਿਲਕੁਲ
5: ਉਹਦੀ ਵੀਡੀਓ ਉੱਥੇ ਹਿੱਟ ਹੋ ਗਈ ਕੋਈ ਬੰਦਾ ਕਹਿੰਦਾ ਯਾਰ ਮੈਂ ਗਾ ਬਹੁਤ ਵਧੀਆ ਲੈਂਦਾ ਕੋਈ ਕਹਿੰਦਾ ਮੈਂ ਯਾਰ ਮਮੇਕਰੀ ਬਹੁਤ ਵਧੀਆ ਕਰ ਲੈਂਦਾ ਕੋਈ ਕਹਿੰਦਾ ਯਾਰ ਮੇਰੇ ਵਰਗਾ ਬੰਦਾ ਜਿਹੜਾ ਹੈਗਾ ਉਹ ਕੋਈ ਬੁਲਾਰਾ ਹੀ ਹੈ ਨੀਗਾ ਉਹ ਬੋਲ ਕੇ ਵੀਡੀਓ ਪਾ ਦਿੰਦਾ ਵਾ
6: ਚੰਗੀ ਆ
5: ਕੋਈ ਕਹਿੰਦਾ ਬਾਈ ਮੈਂ ਜਿਹੜਾ ਪੇਂਟ ਕਰਦਾ ਪੇਂਟ ਕਰਨ ਦੇ ਵਿੱਚ ਵੀ ਮੈਂ ਤੁਹਾਨੂੰ ਦੱਸਦਾ ਪੇਂਟ ਕਰਨਾ ਕਿਵੇਂ ਚਾਹੀਦਾ ਕਿਹੜੀ ਕੰਧ ਨੂੰ ਕਿਵੇਂ ਪੇਂਟ ਕਰਨਾ ਕਿੰਨੇ ਕੋਟ ਕਰਨੇ ਕਿਵੇਂ ਮਿਕਸ ਕਰਨਾ ਵਾ ਕਿਵੇਂ ਘਰ ਤੁਹਾਨੂੰ ਖੁੱਲਾ ਲੱਗ ਸਕਦਾ ਵਾ ਉਹ ਪੇਂਟ ਦੀ ਵੀਡੀਓ ਪਾਉਂਦਾ ਉਹਦੀ ਉਹ ਚੱਲ ਪੈਂਦੀ
6: ਬਿਲਕੁਲ
5: ਗੱਲ ਕੀ ਆ ਤੁਸੀਂ ਕਿੱਤਾ ਕੋਈ ਵੀ ਕਰਦੇ ਹੋ ਕੋਈ ਵੀ ਕੰਮ ਕਰਦੇ ਹੋ ਉਸ ਨੂੰ ਸ਼ੋ ਕਿਸ ਕਰਨਾ ਪੈਣਾ ਹੁਣ ਜ਼ਮਾਨਾ ਇਹ ਆ ਜੇ ਟੈਲੈਂਟ ਤੁਹਾਡੇ ਕੋਲ ਹੈਗਾ ਤੇ ਤੁਸੀਂ ਉਹਨੂੰ ਰੱਖ ਕੇ ਬੈਠ ਕੇ ਤਾਂ ਗੱਲ ਬਣਨੀ ਨਹੀਂ
6: ਨਹੀਂ ਬਣਨੀ ਬਿਲਕੁਲ ਜੀ ਬਿਲਕੁਲ ਸੱਚ ਹੈ ਗੱਲ
5: ਕਿਸੇ ਤੇ ਨਹੀਂ ਆਪਾਂ ਤੋਪ ਸਕਦੇ ਵੀ ਮੈਨੂੰ ਫਲਾਣੇ ਨੇ ਮੌਕਾ ਨਹੀਂ ਦਿੱਤਾ ਮੈਨੂੰ ਫਲਾਣੇ ਨੇ ਆਹ ਨਹੀਂ ਦਿੱਤਾ ਬਾਈ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਮਿਹਨਤ ਕਰਨ ਦੀ ਲੋੜ ਨਹੀਂ ਆਪਣੇ ਆਪ ਨੂੰ ਮੌਕਾ ਆਪ ਦਿਓ ਫੇਰ ਬਣਨੀ ਆ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਵੱਲੋਂ ਸਪੋਂਸਰ ਕੀਤਾ ਜਾ ਰਿਹਾ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਦਾ ਨੰਬਰ ਤੁਹਾਨੂੰ ਨਾਲ ਤੁਹਾਨੂੰ ਸਾਂਝਾ ਕਰ ਦਿਓ ਕਿ ਜੇ ਤਾਂ ਭਾਈ ਤੁਸੀਂ ਡਿਸਪੋਜੇਬਲ ਲੈਣੇ ਆ ਜਾਂ ਤੁਹਾਡੇ ਕੋਲ ਕੋਈ ਤੁਸੀਂ ਕਿਸੇ ਧਾਰਮਿਕ ਸਥਾਨ ਤੇ ਜਾਣਾ ਉੱਥੇ ਲਈ ਡਿਸਪੋਜੇਬਲ ਚਾਹੀਦੇ ਆ
6: ਬਿਲਕੁਲ
5: ਕੋਈ ਵੱਡੀ ਜਾਂ ਛੋਟੀ ਪਾਰਟੀ ਆ ਗਈ ਆ ਜਾਂ ਫਿਰ ਬਾਰਬੀਕਿਊ ਤੁਸੀਂ ਕਰਦੇ ਹੋ ਉਹਨੂੰ ਕਲੀਨ ਕਰਨ ਲਈ ਬੜੇ ਕਮਾਲ ਦੇ ਇਹਨਾਂ ਕੋਲ ਤੇਲ ਜਿਹੇ ਆਏ ਹੋਏ ਆ ਭਾਈ ਨਵੇਂ ਵਰਗਾ ਕੱਢ ਦਿੰਦੇ ਆ
6: ਬਿਲਕੁਲ ਇੱਕ
5: ਵਾਰ ਉਹ ਲਾਓ ਨਵੇਂ ਵਰਗਾ ਕੱਢ ਦੇਣਾ ਬਾਰਬੀਕਿਊ ਉਹ ਲਿਆਇਓ ਸਟੇਨਲੈਸ ਸਟੀਲ ਦੀ ਫਰਿੱਜ ਤੇ ਦਾਗ ਪੈ ਜਾਂਦੇ ਆ ਫਿੰਗਰਪ੍ਰਿੰਟਸ ਉਹਨੂੰ ਸਾਫ਼ ਕਰਨ ਲਈ ਕਿਹਨਾਂ ਕੋਲ ਕੈਮੀਕਲ ਜਿਹਾ ਹੋਇਆ ਉਹ ਬਹੁਤ ਕਮਾਲ ਆ ਕਿਚਨ ਚਿਪ ਚਿਪ ਕਰਨ ਲੱਗ ਗਈ ਡੀਗਰੇਸਰ ਬੜੇ ਕਮਾਲ ਦੇ ਇਹਨਾਂ ਕੋਲ ਆਏ ਹੋਏ ਆ ਸੋ ਤੁਸੀਂ ਜਾਣਾ ਕਿੱਥੇ ਆ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ ਇਹਨਾਂ ਕੋਲ ਬਰਥਡੇ ਵਾਲੀ ਪੂਰੀ ਕਿੱਟ ਆਈ ਹੋਈ ਆ ਕਿ ਜੇ ਬਰਥਡੇ ਆ ਤਾਂ ਪੂਰੀ ਕਿੱਟ ਇਹਨਾਂ ਦੇ ਕੋਲ ਮਿਲ ਜਾਣੀ ਤੁਹਾਨੂੰ ਉਹ ਤੁਸੀਂ ਮੰਗਵਾ ਸਕਦੇ ਹੋ ਗੋਲਡਨ ਸਪਲਾਈਜ਼ ਕੈਸ਼ ਐਂਡ ਕੈਰੀ ਤੇ
6: ਜੀ ਬਿਲਕੁਲ ਇਹਨਾਂ ਦਾ ਫੋਨ ਨੰਬਰ ਹੈਗਾ ਜੀ 416-746-2116 416-748-2116 ਉੱਪਰ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਜੋ ਵੀ ਤੁਹਾਨੂੰ ਚਾਹੀਦਾ ਗਾ ਕੋਈ ਸਮਾਨ ਤਾਂ ਤੁਸੀਂ ਇਹਨਾਂ ਤੋਂ ਆਰਡਰ ਕਰ ਸਕਦੇ ਹੋ
5: ਬਿਲਕੁਲ ਜੀ ਬਿਲਕੁਲ ਤੇ ਨਾਲ ਦੀ ਨਾਲ ਹੀ ਜੇਕਰ ਤੁਸੀਂ ਲਾਈਫ ਇੰਸ਼ੋਰੈਂਸ ਕ੍ਰਿਟੀਕਲ ਇੰਸ਼ੋਰੈਂਸ ਸੁਪਰ ਵਿਜੇ ਦੀ ਇੰਸ਼ੋਰੈਂਸ ਕਰਵਾਉਣ ਚਾਹੁੰਦੇ ਹੋ
6: ਤਾਂ
5: ਤੁਹਾਨੂੰ ਮੁਸਕਾਨ ਦਿਓਲ ਉਹਨਾਂ ਦਾ ਨੰਬਰ ਦਿੰਦੇ ਆ ਮੁਸਕਾਨ ਦਿਓਲ ਨੂੰ ਤੁਸੀਂ ਕਾਲ ਕਰਨੀ ਹੈ ਕ੍ਰਿਟੀਕਲ ਇੰਸ਼ੋਰੈਂਸ ਜਾਂ ਫਿਰ ਟਰਮ ਪਲਾਨ ਲੈਣਾ ਚਾਹੁੰਦੇ ਹੋ ਜਾਂ ਬੱਚਿਆਂ ਦੀ ਆਰ ਐਸ ਪੀ ਕਰਵਾਉਣੀ ਚਾਹੁੰਦੇ ਹੋ ਕੋਈ ਟੀ ਐਫ ਐਸ ਏ ਓਪਨ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਨੰਬਰ ਦੇਵਾਂਗੇ ਮੁਸਕਾਨ ਦਿਓਲ ਦਾ ਨੰਬਰ ਨੋਟ ਕਰ ਲਓ 647-564-2733 647-564-2733 ਤੇ ਗੱਲਬਾਤ ਕੀਤੀ ਜਾ ਸਕਦੀ ਆ ਟਣਾ ਸਾਹਿਬ ਬਿਲਕੁਲ ਮਲ ਸਾਹਿਬ ਰੈਡੀ ਨੇ ਲੱਗੀ ਆ ਲਾਈਨ
6: ਜੀ ਬਿਲਕੁਲ ਜੀ ਮਿਲ ਚੁੱਕੀ ਆ ਲਾਈਨ
5: ਟਣਾ ਸਾਹਿਬ ਟਣਾ ਸਾਹਿਬ ਸਤਿ ਸ੍ਰੀ ਅਕਾਲ ਦਿਓ ਪਹਿਲਾਂ ਤਾਂ ਪੰਜਾਬ ਦੀ ਕੋਈ ਅਪਡੇਟ ਦਿਓ ਖਬਰਸਾਰ ਪੰਜਾਬ ਦੀ ਤੇ ਕਿਵੇਂ ਕੀ ਹਾਲਾਤ ਨੇ ਦੱਸੋ ਥੋੜੀ ਜਿਹੀ ਅਪਡੇਟ ਅੱਜ ਤਾਜ਼ਾ ਕੀ ਹੈ ਜੀ
7: ਬਹੁਤ ਬਹੁਤ ਮਿਹਰਬਾਨੀ ਜੀ ਪੰਜਾਬ ਤੇ ਦੇਸ਼ ਦੁਨੀਆਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਭੈਣਾਂ ਵੀਰਾਂ ਨੂੰ ਪਿਆਰ ਭਰੀ ਤਨੇਗੀ ਸਤਿ ਸ੍ਰੀ ਅਕਾਲ ਪਹਿਲੀ ਸਭ ਤੋਂ ਵੱਡੀ ਖਬਰ ਇਹ ਆ ਕਿ ਇਸ ਵੇਲੇ ਸਿਆਸੀ ਤੌਰ ਦੇ ਉੱਤੇ ਬੁੱਚੀਆਂ ਪੈਣ ਦਾ ਸਿਲਸਿਲਾ ਜਾਰੀ ਆ ਜਾਣਕਾਰੀ ਇਹ ਮਿਲੀ ਆ ਕਿ ਬੀਜੇਪੀ ਦੇ ਵੱਲੋਂ 50 ਦੇ ਕਰੀਬ ਉਹ ਭੈਣਾਂ ਉਹ ਮਾਵਾਂ ਮੀਡੀਆ ਦੇ ਮੂਹਰੇ ਲਿਆਂਦੀਆਂ ਗਈਆਂ ਜਿਨ੍ਹਾਂ ਦੇ ਪੁੱਤ ਚਿੱਟੇ ਦੇ ਕਰਕੇ ਤੇ ਹੋਰ ਨਸ਼ਿਆਂ ਦੇ ਕਰਕੇ ਜਹਾਨੋਂ ਕੂਚ ਕਰ ਗਏ ਆ ਬੀਜੇਪੀ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੀਆਂ ਮਾਵਾਂ ਦੀ ਇਹ ਸਥਿਤੀ ਆ, ਮਾਵਾਂ ਪੁੱਛਦੀਆਂ ਸਵਾਲ, ਬੀਜੇਪੀ ਨੇ ਇਸ ਗੱਲ ਦੀ ਮੁਹਿੰਮ ਸ਼ੁਰੂ ਕੀਤੀ ਆ, ਮਾਵਾਂ ਪੁੱਛਦੀਆਂ ਸਵਾਲ। ਵੈਸੇ ਪੰਜਾਬ ਦੇ ਵਿੱਚ ਮੁਹਿੰਮਾਂ ਚੱਲਦੀਆਂ ਹੁੰਦੀਆਂ ਵੋਟਾਂ ਮੌਕੇ ਕਿ ਪੰਜਾਬ ਬੋਲਦਾ ਹੈ, ਪੰਜਾਬ ਮੰਗਦਾ ਹੈ ਜਵਾਬ ਫਲਾਣਾ ਢੀਂਗੜਾ, ਪਰ ਬੀਜੇਪੀ ਦੀ ਗੱਲ ਕਹੀ ਹੈ ਕਿ ਮਾਵਾਂ ਮੰਗਦੀਆਂ ਜਵਾਬ। ਹੁਣ ਮਾਵਾਂ ਜਵਾਬ ਮੰਗਦੀਆਂ ਜੀ, ਉਹ ਹੁਣ ਕਿਉਂ ਜਵਾਬ ਦੇਊਗਾ ਰੱਬ ਜਾਣਦਾ, ਪਰ ਬੀਜੇਪੀ ਨੇ ਇਹ ਗੱਲ ਕਹੀ ਹੈ ਕਿ ਅੱਜ ਪੰਜਾਬ ਦੀ ਸਥਿਤੀ ਇਹ ਹੈ ਜੋ ਇਹ ਮਾਵਾਂ ਬਿਆਨ ਕਰਦੀਆਂ। ਤੇ ਮਾਵਾਂ ਨੇ ਮੀਡੀਆ ਦੇ ਮੂਹਰੇ ਇਹ ਗੱਲ ਕਹੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਕਿ ਸਾਡੇ ਪੁੱਤ ਨਸ਼ੇ ਨੇ ਖਾ ਲਏ ਤੇ ਕਿਸੇ ਨੇ ਸਾਡੇ ਪੁੱਤ ਨਹੀਂ ਬਚਾਏ। ਮਾਵਾਂ ਨੇ ਦੋ ਟੁੱਕੇ ਗੱਲ ਕਹੀ ਆ ਕਿ ਸਾਨੂੰ ਇਸ ਵੇਲੇ ਪੰਜਾਬ ਦੇ ਵਿੱਚ ਮੁਫ਼ਤ ਦੀ ਬਿਜਲੀ, ਮੁਫ਼ਤ ਦਾ ਸਫ਼ਰ, ਮੁਫ਼ਤ ਦਾ ਰਾਸ਼ਨ, ਮੁਫ਼ਤ ਦਾ ਆਟਾ ਦਾਲ, ਮੁਫ਼ਤ ਦੇ ਵਿੱਚ ਪਾਣੀ, ਮੁਫ਼ਤ ਚ 1,000-1,500 ਰੁਪਈਆ ਨਹੀਂ ਚਾਹੀਦਾ, ਸਾਨੂੰ ਇਸ ਵੇਲੇ ਚਿੱਟਾ ਮੁਕਤ ਪੰਜਾਬ ਚਾਹੀਦਾ। ਬੜੀ ਚੰਗੀ ਗੱਲ ਕਹੀ ਮਾਵਾਂ ਭੈਣਾਂ ਨੇ, ਪਰ 50 ਮਾਵਾਂ ਭੈਣਾਂ ਜੀ ਇਹ ਗੱਲ ਕਹਿਣ ਤੇ ਬਾਕੀ ਮਾਵਾਂ ਭੈਣਾਂ ਚੁੱਪ ਹੋਣ 1,000 ਰੁਪਈਆ ਲੈਣ ਵਾਸਤੇ ਤੇ 1,500 ਰੁਪਈਆ ਲੈਣ ਵਾਸਤੇ, ਇਹ ਹੈਰਾਨੀ ਵਾਲੀ ਗੱਲ ਆ। ਬੀਜੇਪੀ ਦੇ ਵੱਲੋਂ ਇਹ ਗੱਲ ਕਹੀ ਗਈ ਆ ਕਿ ਅਸੀਂ 18 ਸਤੰਬਰ ਤੋਂ ਪੰਜਾਬ ਦੇ ਵਿੱਚ ਨਸ਼ਾ ਮੁਕਤੀ ਵਾਲੀ ਰੈਲੀ ਕੱਢਣ ਲੱਗੇ ਹਾਂ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਅਸੀਂ ਜਗਾਵਾਂਗੇ, ਜਾਗਰੂਕ ਕਰਾਂਗੇ। ਇਹ ਜਿਹੜੀ ਰੈਲੀ ਆ ਇਹਦੇ ਵਿੱਚ ਬਹੁਤ ਵੱਡੇ ਪੱਧਰ ਤੇ ਬੀਜੇਪੀ ਦੇ ਵੱਡੇ ਨੇਤਾ ਆਉਣੇ ਆ, ਉਹਨਾਂ ਦੇ ਵਿੱਚ ਨਿਤਿਨ ਨਵੀਨ ਜਿਹੜੇ ਕਿ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਆ ਉਹ ਵੀ ਹੋਣਗੇ। ਸ਼ੁਰੂਆਤ ਦੇ ਮੌਕੇ ਪਠਾਨਕੋਟ ਦੇ ਵਿੱਚ ਇਹ ਪੰਜਾਬ ਦੇ ਵਿੱਚ ਮਹਾਂ ਯਾਤਰਾ ਸ਼ੁਰੂ ਕਰ ਰਹੀ ਹੈ ਬੀਜੇਪੀ ਨਸ਼ਿਆਂ ਦੇ ਖਿਲਾਫ। ਇਹ 29 ਜਾਂ 30 ਸਤੰਬਰ ਨੂੰ ਯਾਤਰਾ ਮੁੱਕਣੀ ਆ ਤੇ ਯਾਤਰਾ ਮੁੱਕਣ ਦੇ ਮੌਕੇ ਅਮਿਤ ਸ਼ਾਹ, ਭਾਰਤ ਦੇ ਗ੍ਰਹਿ ਮੰਤਰੀ ਸਾਹਿਬ ਆ ਜਿਹੜੇ ਉਹ ਆਉਣਗੇ ਜਲੰਧਰ ਦੇ ਵਿੱਚ, ਸ਼ਾਇਦ ਐਤਕੀ ਨਰਿੰਦਰ ਮੋਦੀ ਸਾਹਿਬ ਆ ਜਿਹੜੇ ਉਹ ਵੀ ਆਉਣ ਤੇ ਉਹ ਵੀ ਪੰਜਾਬ ਦੇ ਵਿੱਚ ਆਉਣ ਇਹਨਾਂ ਦਿਨਾਂ ਦੇ ਵਿੱਚ। ਮਤਲਬ ਇਹ ਜੀ ਕਿ ਕਿਸੇ ਨੇ ਮਾਵਾਂ ਭੈਣਾਂ ਦੀ ਗੱਲ, ਕਿਸੇ ਨੇ ਜਵਾਨਾਂ ਦੀ ਗੱਲ, ਕਿਸੇ ਨੇ ਸਿੱਖਿਆ ਦੀ ਗੱਲ, ਕਿਸੇ ਨੇ ਸਿਹਤ ਦੀ ਗੱਲ ਹੁਣ ਕਰਦੇ ਰਹਿਣਾ ਤੇ ਪੰਜਾਬ ਦੇ ਲੋਕਾਂ ਨੇ ਦੇਖਣਾ ਵੀ ਭਾਈ ਸਾਨੂੰ ਕਿਹੜੀ ਚੀਜ਼ ਫੱਬਦੀ ਆ ਤੇ ਕਿਹੜੀ ਨਹੀਂ, ਪੰਜਾਬ ਦੇ ਲੋਕਾਂ ਦੀ ਦਿਲੀ ਇੱਛਾ ਇਹ ਵੀ ਉਹ ਕਿਹੜੇ ਪਾਸੇ ਨੂੰ ਮੋੜ ਕੱਟਦੇ ਆ। ਅਗਲੀ ਗੱਲ ਹੈ ਜੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਜਨਮ ਦਿਨ ਵੀ ਆ, 76ਵਾਂ ਜਨਮ ਦਿਨ ਉਹਨਾਂ ਨੇ ਮਨਾਇਆ ਤੇ ਮੈਂ ਰਿਪੋਰਟ ਪੜ੍ਹੀ ਉਜੈਨ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ ਕਰੋੜਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ, ਖਾਸ ਕਰਕੇ ਬੀਜੇਪੀ ਸਮਰਥਕਾਂ ਨੇ ਦੀਵੇ ਬਾਲੇ ਆ, ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਸਮੁੱਚੀ ਭਾਰਤ ਦੇ ਵਿੱਚ ਵੱਖ ਵੱਖ ਥਾਵਾਂ ਦੇ ਉੱਤੇ, ਤੇ ਉਹ ਕਹਿੰਦੇ ਵੱਡੇ ਪੱਧਰ ਤੇ ਅਸੀਂ ਚਾਹੁੰਦੇ ਹਾਂ ਜੀ ਕਿ ਬੀਜੇਪੀ ਦਾ ਪਸਾਰਾ ਹੋਰ ਹੋਵੇ। ਅਮਿਤ ਸ਼ਾਹ, ਭਾਰਤ ਦੇ ਗ੍ਰਹਿ ਮੰਤਰੀ ਨੇ ਇੱਥੋਂ ਤੱਕ ਗੱਲ ਕਹੀ ਆ, ਉਹ ਕਹਿੰਦੇ ਜੀ ਕਿ ਅਸੀਂ ਸਾਰੇ ਇਸ ਵੇਲੇ ਇਕੱਠੇ ਹਾਂ, ਉਹ ਕਹਿੰਦੇ ਜੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿਹੜੇ ਉਹ ਦੁਨੀਆ ਦੇ ਸਭ ਤੋਂ ਵੱਧ ਹਰਮਨ ਪਿਆਰੇ ਨੇਤਾਵਾਂ ਦੇ ਵਿੱਚੋਂ ਇੱਕ ਆ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਦੇਸ਼ ਦੇ ਵਿੱਚ ਇੱਕ ਨਵੀਂ ਤਰੱਕੀ ਦੀ ਮਿਸਾਲ ਪੈਦਾ ਕੀਤੀ ਆ। ਸੋ ਪ੍ਰਧਾਨ ਮੰਤਰੀ ਸਾਹਿਬ ਜਿਹੜੇ 75 ਵਰੇ ਪੂਰੇ ਕਰਕੇ ਤੇ 76ਵੇਂ ਦੇ ਵਿੱਚ ਪੈਰ ਧਰ ਗਏ ਆ, ਪਰ ਇਹ ਵੀ ਦੁਨੀਆ ਦੇ ਵਿੱਚ ਪਹਿਲੀ ਵਾਰ ਆ ਕਿ ਕਿਸੇ ਨੇਤਾ ਦਾ ਜਨਮ ਦਿਨ ਹੋਵੇ ਤੇ ਇੱਕ ਰਿਕਾਰਡ ਬਣਾਇਆ ਹੋਵੇ ਦੀਵੇ ਜਗਾਉਣ ਦਾ। ਤੇ ਬਾਕੀ ਸਭ ਦੀ ਆਪੋ ਆਪਣੀ ਮਰਜ਼ੀ ਆ, ਕਿਉਂਕਿ ਸਿਆਸੀ ਐਨਕ ਦੇ ਨਾਲ ਵੇਖੀਏ ਤਾਂ ਸਾਰਾ ਕੁਝ ਵਧੀਆ ਹੀ ਲੱਗਦਾ, ਪਰ ਜੇ ਉਹਦਾ ਪ੍ਰੈਕਟੀਕਲ ਜੇ ਦੇਖੀਏ ਤੇ ਇਹ ਅਚੰਬਿਤ ਕਰਨ ਵਾਲੀਆਂ ਗੱਲਾਂ। ਉਸ ਤੋਂ ਅਗਲੀ ਗੱਲ ਹੈ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਮੈਂਬਰ ਨੇ ਅਮਰਜੀਤ ਸਿੰਘ ਚਾਵਲਾ ਜਿਹੜੇ ਕਿ ਲੰਘੇ ਅਕਾਲੀ ਸਾਬਕਾ ਹੋਏ ਆ, ਮੀਡੀਆ 'ਚ ਖਬਰ ਆਈ ਆ ਇਹਨਾਂ ਦੇ ਉੱਤੇ ਜਬਰ ਜਨਾਹ ਔਰਤ ਨੂੰ ਬੰਦੀ ਬਣਾਉਣ ਤੇ ਕੁਝ ਹੋਰ ਤਰ੍ਹਾਂ ਦੇ ਦੋਸ਼ ਲੱਗੇ ਸੀ, ਜਿਹਦੇ ਕਰਕੇ ਕਹਿੰਦੇ ਵੀ ਇਹ ਕੈਨੇਡਾ ਵੱਲ ਚਲੇ ਗਏ ਆ ਵੀ ਇੱਥੇ ਗ੍ਰਿਫਤਾਰੀ ਦੇ ਡਰ ਤੋਂ। ਇਹ ਅਕਾਲੀ ਦਲ ਦੇ ਸੀਨੀਅਰ ਨੇਤਾਵਾਂ ਦੇ ਵਿੱਚੋਂ ਇੱਕ ਰਹੇ ਆ ਤੇ ਇਹ ਜੀ ਸ਼੍ਰੋਮਣੀ ਕਮੇਟੀ ਦੇ ਲੰਮੇ ਸਮੇਂ ਤੋਂ ਮੈਂਬਰ ਅਮਰਜੀਤ ਸਿੰਘ ਚਾਵਲਾ ਦਾ ਕਾਫੀ ਵੱਡਾ ਨਾਂ, ਪਰ ਇਹਨਾਂ ਦੇ ਉੱਤੇ ਬਹਿਰੀਨ ਦੀ ਇੱਕ ਔਰਤ ਨੇ ਦੋਸ਼ ਲਾਏ ਆ ਜੀ ਕਿ ਮੇਰੇ ਨਾਲ ਗਲਤ ਕੰਮ ਹੋਇਆ, ਤੇ ਇਸ ਕਰਕੇ ਇਹਨਾਂ ਦੇ ਉੱਤੇ ਆਨੰਦਪੁਰ ਸਾਹਿਬ ਦੇ ਵਿੱਚ ਪਰਚਾ ਦਰਜ ਹੋਇਆ। ਇੱਕ ਸੀਨੀਅਰ ਅਧਿਕਾਰੀ ਦੀਆਂ ਗੱਲ ਕਹੀ ਹੈ ਕਿ ਗ੍ਰਿਫਤਾਰੀ ਦੇ ਡਰ ਤੋਂ ਇਹ ਪਹਿਲਾਂ ਹੀ ਭੱਜ ਗਏ, ਪੁਲਿਸ ਨੇ ਲੁੱਕਆਊਟ ਨੋਟਿਸ ਜਾਰੀ ਕਰਨਾ ਸੀ ਪਰ ਉਦੋਂ ਤੱਕ ਪਤਾ ਲੱਗਾ ਜੀ ਕਿ ਤਫਰਰ ਹੋ ਗਏ ਆ। ਸੋ ਹੁਣ ਚਾਵਲਾ ਸਾਹਿਬ ਦਾ ਕੀ ਭਵਿੱਖ ਹੋਊਗਾ ਵਕਤ ਦੱਸੂਗਾ, ਪਰ ਅਮਰਜੀਤ ਚਾਵਲਾ ਨੇ ਗੱਲ ਕਹੀ ਆ ਕਿ ਮੇਰੇ ਕੰਮਾਂ ਤੋਂ ਪਰੇਸ਼ਾਨ ਹੋ ਕੇ ਕਈ ਲੋਕਾਂ ਨੇ ਮੇਰੇ ਖਿਲਾਫ਼ ਸਾਜਿਸ਼ ਘੜੀ ਆ, ਮੈਂ ਇਹੋ ਜਿਹਾ ਬੰਦਾ ਨਹੀਂ ਜਿਹੋ ਜਿਹਾ ਪੇਸ਼ ਕੀਤਾ ਗਿਆ, ਇਹ ਮੇਰੇ ਤੇ ਸਾੜਾ ਕਰਨ ਵਾਲੇ ਲੋਕਾਂ ਦੇ ਵੱਲੋਂ ਸਾਰਾ ਕੁਝ ਸਿਰਜਿਆ ਗਿਆ ਤੇ ਮੈਂ ਆਪਣੇ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਤੇ ਜਦੋਂ ਵੀ ਇਹਦੀ ਨਿਰਪੱਖ ਤੌਰ ਤੇ ਕਾਰਵਾਈ ਹੋਊਗੀ ਤਾਂ ਮੈਂ ਪਾਕ ਸਾਫ਼ ਹੀ ਇਹਦੇ ਵਿੱਚੋਂ ਮਿਲੂੰਗਾ। ਲੰਘੇ ਕੱਲ ਇਹੋ ਜਿਹੀ ਇੱਕ ਹੋਰ ਰਿਪੋਰਟ ਆਈ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦੇ ਹਵਾਲੇ ਨਾਲ ਧਾਮੀ ਸਾਹਿਬ ਨੇ ਗਿਆਨੀ ਮਲਕੀਤ ਸਿੰਘ ਨੂੰ ਜਿਹੜੇ ਕਿ ਅਕਾਲ ਤਖ਼ਤ ਸਾਹਿਬ ਦੇ ਗ੍ਰੰਥੀ ਸਿੰਘ ਤੇ ਇੱਕ ਉੱਧਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਡਰਾਈਵਰ ਆ, ਇਹਨਾਂ ਦੋਹਾਂ ਨੂੰ ਸਸਪੈਂਡ ਕੀਤਾ। ਇਹਨਾਂ ਦੇ ਉੱਤੇ ਵੀ ਔਰਤਾਂ ਦੇ ਨਾਲ ਗਲਤ ਵਿਹਾਰ ਕਰਨ ਦੇ ਦੋਸ਼ ਲੱਗੇ ਜਾਂ ਕੁਛ ਗਲਤ ਕੰਮ ਕੀਤੇ ਉਹ ਦੋਸ਼ ਲੱਗੇ, ਉਹਦੇ ਕਰਕੇ ਇਹਨਾਂ ਨੂੰ ਕੱਢ ਦਿੱਤਾ ਗਿਆ, ਨੌਕਰੀ ਤੋਂ ਸਸਪੈਂਡ ਕਰ ਦਿੱਤਾ ਗਿਆ। ਤੇ ਹੁਣ ਪਤਾ ਲੱਗਾ ਜੀ ਕਿ ਇਹਨਾਂ ਦੇ ਉੱਤੇ ਵਿਭਾਗੀ ਕਾਰਵਾਈ ਹੋਊਗੀ। ਜਿਹੜੀ ਸ਼੍ਰੋਮਣੀ ਕਮੇਟੀ ਦੀ ਫਲਾਇੰਗ ਟੀਮ ਆ ਉਹਨਾਂ ਨੇ ਇਹਨਾਂ ਦੇ ਉੱਤੇ ਕਾਰਵਾਈ ਕਰਨੀ ਆ, ਸੁਣਵਾਈ ਕਰਨੀ ਆ। ਸੋ ਦੇਖਦੇ ਹਾਂ ਕਿ ਆਉਂਦੇ ਸਮੇਂ ਦੇ ਵਿੱਚ ਇਹ ਮਾਮਲਾ ਕਿਹੜੇ ਪਾਸੇ ਨੂੰ ਮੋੜ ਕੱਟਦਾ। ਪਰ ਖਬਰ ਵੱਡੀ ਆ ਕਿ ਲੰਘੇ ਕੱਲ੍ਹ ਸ਼੍ਰੋਮਣੀ ਕਮੇਟੀ ਦੇ ਇੱਕ ਮੈਂਬਰ, ਅਕਾਲ ਤਖ਼ਤ ਸਾਹਿਬ ਦੇ ਇੱਕ ਗ੍ਰੰਥੀ ਤੇ ਉਧਰ ਹੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਇੱਕ ਡਰਾਈਵਰ, ਇਹਨਾਂ ਦੇ ਬਾਰੇ ਜਾਣਕਾਰੀਆਂ ਇੱਕੋ ਦਿਨ ਦੇ ਵਿੱਚ ਹੀ ਆ ਗਈਆਂ ਤੇ ਲਗਭਗ ਇੱਕੋ ਜਿਹੀਆਂ ਜਾਣਕਾਰੀਆਂ। ਇਹ ਸਿੱਖ ਸਮਾਜ ਦੇ ਲਈ, ਸਿਧਾਂਤਾਂ ਵਾਲੇ ਲੋਕਾਂ ਦੇ ਲਈ ਇੱਕ ਝਟਕੇ ਵਾਲੀ ਗੱਲ ਆ, ਖਬਰ ਇਹੋ ਜਿਹੀ ਆ। ਉਸ ਤੋਂ ਅਗਲੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਕਾਂਗਰਸ ਆ ਜਿਹੜੀ ਉਹ ਆਪਦੇ ਪੈਰ ਜਮਾਉਣ ਦੀ ਕੋਸ਼ਿਸ਼ ਕਰ ਰਹੀ ਆ ਨਵੇਂ ਹਲਕ ਜਿਹੜੇ ਪੰਜਾਬ ਇੰਚਾਰਜ ਦੇ ਨਾਂ ਤੇ। ਸਚਿਨ ਪਾਇਲਟ ਪੰਜਾਬ ਦੇ ਇੰਚਾਰਜ ਬਣੇ ਆ, ਰਾਜਾ ਵੜਿੰਗ ਤੇ ਚਰਨਜੀਤ ਚੰਨੀ ਗਰੁੱਪ ਨੂੰ ਇੱਕੋ ਸਟੇਜ ਤੇ, ਢਿੱਡੋਂ ਇੱਕੋ ਸਟੇਜ ਦੇ ਉੱਤੇ ਲਿਆਉਣਾ ਤੇ ਜੱਫੀਆਂ ਪਵਾਉਣਾ ਤੇ ਇੱਕ ਦੂਜੇ ਦੇ ਭਰਾ ਬਣਾ ਕੇ ਚੱਲਣਾ, ਇਹ ਉਹਨਾਂ ਵਾਸਤੇ ਬਹੁਤ ਵੱਡੀ ਚੁਣੌਤੀ ਆ। ਇਹ ਪਤਾ ਲੱਗਾ ਜੀ ਕਿ ਉਹ ਲਗਾਤਾਰ ਹੁਣ ਇਸ ਮਾਮਲੇ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗਾਂ ਦਰ ਮੀਟਿੰਗਾਂ ਕਰ ਰਹੇ ਆ। ਇਹ ਪਤਾ ਲੱਗਾ ਜੀ ਕਿ 100 ਦੇ ਕਰੀਬ ਪੰਜਾਬ ਦੇ ਦੂਜੀ ਕਤਾਰ ਦੇ ਕਾਂਗਰਸੀ ਆਗੂਆਂ ਨੂੰ ਉਹਨਾਂ ਨੇ ਦਿੱਲੀ ਦੇ ਵਿੱਚ ਬੁਲਾਉਣਾ ਸ਼ੁਰੂ ਕੀਤਾ। ਦੂਜੀ ਕਤਾਰ ਦੇ ਆਗੂਆਂ ਤੋਂ ਹਲਕੇ ਦੇ ਪਹਿਲੀ ਕਤਾਰ ਦੇ ਆਗੂਆਂ ਦੇ ਬਾਰੇ ਰਿਪੋਰਟ ਲੈਣੀ ਆ ਤੇ 4 ਦਿਨ ਦੇ ਵਿੱਚ ਇਹ ਰਿਪੋਰਟ ਰਾਹੁਲ ਗਾਂਧੀ ਨੂੰ ਸੌਂਪਣੀ ਆ। ਕਿਹੜੇ ਹਲਕੇ ਦੇ ਵਿੱਚ ਕਾਂਗਰਸ ਦਾ ਕਿਹੜਾ ਨੇਤਾ, ਜਿਹੜਾ ਪਹਿਲੀ ਕਤਾਰ ਦਾ ਵੱਡਾ ਨੇਤਾ, ਉਹ ਕਿਵੇਂ ਵਿਚਰਦਾ ਹਲਕੇ ਦੇ ਵਿੱਚ, ਉਹ ਕਿਵੇਂ ਕਿਵੇਂ ਕੰਮ ਕਰਦਾ, ਕਿਹਦੇ ਧੜੇਬੰਦੀ ਵਾਲਾ, ਉਹਨੇ ਹਲਕੇ ਦੇ ਵਿੱਚ ਕੀ ਕੀਤਾ, ਇਹਦੇ ਬਾਰੇ ਸਮੁੱਚੀ ਰਿਪੋਰਟ ਇਕੱਤਰ ਕੀਤੀ ਜਾ ਰਹੀ ਆ। ਸੋ ਰਾਹੁਲ ਗਾਂਧੀ ਹੋਰੀ ਕੀ ਉਹਦੇ 'ਤੇ ਫੈਸਲਾ ਕਰਨਗੇ ਤੇ ਸਚਿਨ ਪਾਇਲਟ ਕਾਂਗਰਸਮੈਨ ਨੂੰ ਕਿਵੇਂ ਇੱਕ ਕਰ ਸਕਣਗੇ, ਇਹ ਆਉਣ ਵਾਲੇ ਵਕਤ ਨੇ ਬਿਆਨ ਕਰਨਾ। ਪਰ ਸਭ ਦਾ ਧਿਆਨ ਇਸ ਗੱਲ ਦੇ ਵੱਲ ਟਿਕਿਆ ਹੋਇਆ ਕਿ ਭੁਪੇਸ਼ ਬਘੇਲ ਤੋਂ ਬਾਅਦ ਸਚਿਨ ਪਾਇਲਟ ਪੰਜਾਬ ਕਾਂਗਰਸ ਦੀ ਤਕਦੀਰ ਬਣਾਉਣਗੇ ਜਾਂ ਜਿਹੋ ਜਿਹੀ ਬਣੀ ਪਈ ਆ ਉਹ ਵੀ ਜਾਂਦੀ ਲੱਗਣੀ ਆ। ਤੇ ਅਗਲੀ ਗੱਲ ਹੈ ਜੀ ਪੰਜਾਬੀ ਫਿਲਮਾਂ ਦੀ। ਪੰਜਾਬੀ ਫਿਲਮ ਸਿੰਘ ਵਰਸਿਸ ਕੌਰ ਆਈ, ਉਹਨੂੰ ਕੋਈ ਬਹੁਤਾ ਹੁੰਗਾਰਾ ਨਹੀਂ ਮਿਲਿਆ ਹਾਲੇ ਤੱਕ, ਇਹ ਰਿਪੋਰਟ ਆਈ ਆ। ਇਹ ਜੀ ਸ਼ਹਿਨਾਜ਼ ਗਿੱਲ ਤੇ ਗਿੱਪੀ ਗਰੇਵਾਲ ਦੀ ਫਿਲਮ ਆ, ਉਹਨੂੰ ਪੰਜਾਬ ਦੇ ਵਿੱਚ ਤਾਂ ਬਹੁਤਾ ਹੁੰਗਾਰਾ ਨਹੀਂ ਮਿਲਿਆ, ਵਿਦੇਸ਼ਾਂ ਦੇ ਬਾਰੇ ਭੈਣਾਂ ਵੀ ਰਾਪ ਦੱਸ ਸਕਦੇ ਆ। ਹੁਣ ਇੱਕ 25 ਤਰੀਕ ਨੂੰ ਫਿਲਮ ਆ ਰਹੀ ਹੈ ਜੀ, 25 ਸਤੰਬਰ ਨੂੰ, ਉਹਦਾ ਨਾਂ ਹੈ ਜੀ ਟੁੱਟ ਪੈਣੀ ਇੰਗਲਿਸ਼ ਨੇ। ਇਹ ਜਿਹੜੀਆਂ ਅੱਜ ਕੱਲ੍ਹ ਸਹੁਰਾ ਪਰਿਵਾਰ ਚਾਹੁੰਦੇ ਹੁੰਦੇ ਜੀ ਕਿ ਸਾਡੀ ਕੁੜੀ ਪੱਟਰ ਪੱਟਰ ਅੰਗਰੇਜ਼ੀ ਵਾਲੀ ਆਵੇ, ਉਹਦੇ ਨਾਲ ਸੰਬੰਧਿਤ ਹੈਗੀ ਆ ਸਿੰਮੀ ਚਹਿਲ ਤੇ ਮਹਿੰਦੀ ਧੱਖੜ ਦੀ ਫਿਲਮ ਆ। ਇਹ ਫਿਲਮ ਦਾ ਟ੍ਰੇਲਰ ਬਹੁਤ ਸੋਹਣਾ, ਬਾਕੀ ਸਮਾਂ ਦੱਸੂ। ਇੱਕ ਨੀਰੂ ਬਾਜਵਾ ਦੀ ਫਿਲਮ ਆਉਣੀ ਹੈ ਥਾਪੀ, ਇਹ ਕੁੜੀਆਂ ਦੀ ਕਬੱਡੀ ਦੇ ਬਾਰੇ ਫਿਲਮ ਆ। ਇਸ ਫਿਲਮ ਤੋਂ ਆਪਾਂ ਆਸ ਕਰ ਸਕਦੇ ਹਾਂ ਵੀ ਸ਼ਾਇਦ ਇਹ ਚੰਗੀ ਹੋਵੇ। ਫਿਰ ਇੱਕ ਫਿਲਮ ਆਉਣੀ ਦੌੜਾਕ, ਹਰਦੀਪ ਗਰੇਵਾਲ ਦੀ, ਉਹਦੇ ਵਿੱਚ ਦੌੜਾਕ ਦੀ, ਐਥਲੈਟਿਕਸ ਦੀ, ਐਥਲੀਟਾਂ ਦੀ ਗੱਲ ਹੋਊਗੀ। ਸੋ ਇਹ ਫਿਲਮ ਵੀ ਚੰਗੀ ਹੋ ਸਕਦੀ ਆ। ਮੈਨੂੰ ਕੱਲ੍ਹ ਇੱਕ ਸੱਜਣ ਨੇ ਗੱਲ ਕਹੀ, ਮੈਨੂੰ ਕਹਿੰਦੇ ਜੀ ਪੰਜਾਬੀ ਫਿਲਮਾਂ ਕਿਉਂ ਨਹੀਂ ਚੱਲਦੀਆਂ। ਮੈਂ ਕਿਹਾ ਦਰਸ਼ਕ ਹੋ ਗਏ ਮੁਫਤ ਖੋਰੇ, ਕੁਝ ਕੁ ਤਾਂ ਪੰਜਾਬੀ ਫਿਲਮਾਂ ਨੇ ਭਰੋਸਾ ਤੋੜਿਆ ਤੇ ਕੁਝ ਕੁ ਮੁਫਤ ਖੋਰਾਂ ਨੇ। ਪੰਜਾਬੀ ਦਰਸ਼ਕ ਇਹ ਚਾਹੁੰਦੇ ਵੀ ਜਿਵੇਂ ਸਾਨੂੰ ਆਟਾ ਮੁਫਤ 'ਚ ਮਿਲਦਾ, ਬਿਜਲੀ ਮੁਫਤ 'ਚ ਮਿਲਦੀ ਆ, ਬੱਸ ਸਫ਼ਰ ਮੁਫਤ 'ਚ ਮਿਲਦਾ, ₹1,000 ਮੁਫਤ 'ਚ ਮਿਲਦਾ, ਖੇਤਾਂ ਵਾਲਾ ਪਾਣੀ ਮੁਫਤ 'ਚ ਮਿਲਦਾ, ਉਵੇਂ ਸਾਨੂੰ 5-5 ਟਿਕਟਾਂ ਵੀ ਮੁਫਤ ਦੇ ਵਿੱਚ ਮਿਲਿਆ ਕਰਨ। ਜੇ ਕਿਤੇ 5-5 ਟਿਕਟਾਂ ਮੁਫਤ ਦੇ ਵਿੱਚ ਕੋਈ ਪਾਰਟੀ ਐਲਾਨ ਕਰ ਦੇਵੇ ਨਾ ਜੀ ਸਾਡੀ ਸਰਕਾਰ ਬਣ ਗਈ, ਅਸੀਂ ਮੁਫਤ ਦੇ ਵਿੱਚ ਪੰਜਾਬੀ ਫਿਲਮਾਂ ਦੀਆਂ ਟਿਕਟਾਂ ਦੇਵਾਂਗੇ, ਫਿਰ ਸਿਨੇਮੇ ਭਰ ਜਾਣੇ ਆ। ਕਿਉਂਕਿ ਮੁਫਤ ਦੇ ਵਿੱਚ ਪੰਜਾਬੀ ਜ਼ਹਿਰ ਵੀ ਨਹੀਂ ਛੱਡਦੇ। ਜਦਕਿ ਚਾਹੀਦਾ ਹੈ ਜੀ ਕਿ ਆਪਣਾ ਸਿਨੇਮਾ, ਆਪਣੇ ਗੀਤ, ਆਪਣਾ ਸੱਭਿਆਚਾਰ, ਆਪਣਾ ਰੰਗ ਮੰਚ ਬਚਾਉਣ ਦੇ ਲਈ, ਆਪਣੀਆਂ ਕਲਾ ਕਿਰਤਾਂ ਬਚਾਉਣ ਦੇ ਲਈ, ਤੇ ਥੋੜ੍ਹਾ ਜਿਹਾ ਆਪਾਂ ਜੇਬ ਨੂੰ ਢਿੱਲਾ ਵੀ ਕਰਿਆ ਕਰੀਏ। ਪੰਜਾਬੀ ਦਾਰੂ ਪੀ ਕੇ ਲਿਟਣ ਦੇ ਵਿੱਚ ਯਕੀਨ ਰੱਖ ਲੈਣਗੇ, ਪਰ ਜੇ ਕਲਾ ਖੇਤਰ ਤੇ ਲਾਉਣੇ ਹੋਣ ਪੈਸੇ ਤੇ ਫਿਰ ਕਹਿਣਗੇ
8: ਲੁੱਟੇ। That has defined generations. The one and only Rahat Fateh Ali Khan, live in Toronto.
9: Got it. Sorry. Okay.
8: With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit Ticketmaster.ca.
10: ਕੋਈ ਕੋਈ ਆ ਮੋਨੇ ਕਿ ਪਤਾ ਨਹੀਂ ਮੈਨੂੰ ਕਿ ਸਮਝ ਨਹੀਂ ਆ ਰਿਹਾ।

0: ਕਿਆ ਬਾਤ ਹੈ, ਕਿਆ ਬਾਤ ਹੈ। ਸੋ ਬਹੁਤ ਕਮਾਲ ਦਾ ਜਿਹੜਾ ਸ਼ੋਅ ਹੋਣ ਜਾ ਰਿਹਾ ਰਾਹਤ ਫਤਿਹ ਅਲੀ ਖਾਨ ਦਾ, ਸੋ ਤੁਸੀਂ ਸਾਰਿਆਂ ਨੇ ਮੰਨਣਾ ਵੀ ਹੈ, ਦੇਖਣਾ ਵੀ ਹੈ, ਜਾਣਾ ਜ਼ਰੂਰ ਹੈ, ਕਿਉਂਕਿ ਬਹੁਤ ਵੱਡੀ 50 ਬੰਦਿਆਂ ਦੀ ਟੀਮ ਹੋਣੀ ਹੈ ਘੱਟੋ ਘੱਟ ਜਿਹੜੀ ਰਾਹਤ ਫਤਿਹ ਅਲੀ ਖਾਨ ਉਹਨਾਂ ਦੇ ਨਾਲ ਪਹੁੰਚ ਰਹੀ ਆ। ਸੋ ਬਹੁਤ ਕਮਾਲ ਦਾ ਸ਼ੋਅ ਹੋਣ ਜਾ ਰਿਹਾ, ਫੁੱਲ ਪ੍ਰਮੋਸ਼ਨ ਵੀ ਚੱਲ ਰਹੀ ਹੈ, ਬਹੁਤ ਕਮਾਲ ਦੇ ਗੀਤ ਯਾਰ ਫਿਲਮ ਇੰਡਸਟਰੀ ਨੂੰ ਦਿੱਤੇ ਉਹਨਾਂ ਨੇ। ਸੋ ਚਾਹੇ ਉਹ ਪੰਜਾਬੀ ਫਿਲਮ ਇੰਡਸਟਰੀ ਹੈ, ਚਾਹੇ ਉਹ ਹਿੰਦੀ ਫਿਲਮ ਇੰਡਸਟਰੀ ਹੈ, ਬੜੀ ਕਮਾਲ ਦੀਆਂ ਕਵਾਲੀਆਂ ਤਾਂ ਚਲੋ ਹੋਣੀ ਹੋਣੀਆਂ ਨੇ, ਪਰ ਉਹਨਾਂ ਦੇ ਨਾਲ ਜਿਹੜੇ ਮਿਊਜੀਸ਼ੀਅਨਸ ਪਹੁੰਚ ਰਹੇ ਆ, ਜਿਹੜੀ ਨਾਲ ਉਹਨਾਂ ਦੀ ਟੈਕਨੀਕਲ ਟੀਮ ਪਹੁੰਚ ਰਹੀ ਹੈ, ਨਾਲ ਜਿਹੜੇ ਉਹਨਾਂ ਦੇ ਸਾਊਂਡ ਇੰਜੀਨੀਅਰ ਪਹੁੰਚ ਰਹੇ ਆ, ਉਹ ਬਹੁਤ ਕਮਾਲ ਦੀ ਟੀਮ ਹੈ। ਸੋ 50 ਕੁ ਬੰਦੇ ਦੀ ਟੀਮ ਹੈ ਤਕਰੀਬਨ ਜਿਹੜੀ ਉਹ ਪਹੁੰਚ ਰਹੀ ਹੈ। ਸੋ ਤੁਸੀਂ ticketmaster.ca ਤੇ ਜਾ ਕੇ ਟਿਕਟਾਂ ਜਿਹੜੀਆਂ ਉਹਦੀਆਂ ਲੈ ਸਕਦੇ ਹੋ। ਤੇ ਨਾਗਪਾਲ ਸਾਹਿਬ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ, ਤੇ ਇਹਨਾਂ ਖਬਰਾਂ ਨੂੰ ਨਾਗਪਾਲ ਸਾਹਿਬ ਵੱਲੋਂ ਵੀ ਸਪਾਂਸਰ ਕੀਤਾ ਗਿਆ। ਨਾਗਪਾਲ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ।
1: ਥੈਂਕ ਯੂ, ਸਤਿ ਸ਼੍ਰੀ
0: ਅਕਾਲ। ਅੱਜ ਨਾਗਪਾਲ ਸਾਹਿਬ ਨਵੀਂ ਇੱਕ ਨਾ ਗੱਲ ਮੈਂ ਤੁਹਾਨੂੰ ਪੁੱਛਣੀ ਚਾਹੁੰਦਾ, ਉਹ ਇਹ ਆ ਵੀ ਜਿਹੜੀ ਇਹ ਗੌਰਮੈਂਟ ਫੰਡਿੰਗ ਦੇ ਰਹੀ ਆ, ਇਹਦੇ ਲਈ ਐਲੀਜੀਬਿਲਟੀ ਕ੍ਰਾਈਟੀਰੀਆ ਅਲੱਗ ਅਲੱਗ ਆ ਸਾਰਿਆਂ ਲਈ ਜਾਂ ਇੱਕੋ ਹੀ ਆ? ਜੇ ਹੁਣ ਕੋਈ ਸਪੋਜ਼ ਕਰੋ ਕੋਈ ਸਟੂਡੈਂਟ ਆ, ਕੋਈ ਮਤਲਬ 18 ਸਾਲ ਦੀ ਏਜ ਦਾ, ਕੋਈ 45 ਸਾਲ ਦੀ ਏਜ ਦਾ, ਕੋਈ 70 ਸਾਲ ਦੀ ਏਜ ਦਾ, ਇਹਨਾਂ ਦੇ ਵਿੱਚ ਐਲੀਜੀਬਿਲਟੀ ਕ੍ਰਾਈਟੀਰੀਆ, ਕਿਉਂਕਿ ਹੁਣ 70 ਸਾਲ ਵਾਲਾ ਤਾਂ ਪਤਾ ਹੀ ਹੈ ਵੀ ਉਹਦੀ ਇਨਕਮ ਤਾਂ ਹੋਣੀ ਹੀ ਨਹੀਂ ਹੈ, ਇਹਨਾਂ ਦੇ ਲਈ ਅਲੱਗ ਅਲੱਗ ਸਾਰਿਆਂ ਦੇ ਲਈ ਕ੍ਰਾਈਟੀਰੀਆ ਹੋਊਗਾ ਜਾਂ ਇੱਕ ਦੇ ਵਿੱਚ ਹੀ ਜਾਂਦੇ ਵਿੱਚ ਜੋ ਹੈਗਾ ਸਾਰਿਆਂ ਦੇ ਵਿੱਚ ਸੇਮ ਹੀ ਲੱਗਣਾ ਤੇ ਸੇਮ ਅਮਾਊਂਟ ਹੀ ਸਾਰਿਆਂ ਨੂੰ ਹੋਣੀ ਹੈ, ਜਾਂ ਏਜ ਦੇ ਹਿਸਾਬ ਨਾਲ ਅਮਾਊਂਟ ਵੀ ਘੱਟ ਵੱਧ ਸਕਦੀ ਆ?
1: ਹਾਂਜੀ, ਸੋ ਇਸਮੇ ਪਹਿਲੇ ਤੋਂ PR ਸਿਟੀਜ਼ਨ ਪ੍ਰੋਟੈਕਟਿਡ ਪਰਸਨ ਜੋ ਹੈ ਉਨ੍ਹੀਂ ਕੇ ਲਈ ਇਹ ਚੀਜ਼ ਹੈ ਸਿਰਫ, ਔਰ ਏਜ ਪੇ ਕੋਈ ਫੰਡਿੰਗ ਡਿਪੈਂਡ ਨਹੀਂ ਕਰਤੀ, ਏਜ ਪੇ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੈ। 18 ਸਾਲ ਕੇ ਹਮਾਰੇ ਕਲਾਇੰਟਸ ਵੀ ਹੈ ਔਰ 75 ਇਅਰਸ ਕੇ ਵੀ ਹੈ, ਬਟ ਯੈਸ
0: ਫੈਮਿਲੀ ਉਹਨਾਂ ਨੂੰ ਸੇਮ ਮਿਲੂਗੀ, ਉਹਨਾਂ ਨੂੰ ਫੰਡਿੰਗ ਉਹਨਾਂ ਨੂੰ ਸੇਮ ਮਿਲੂਗੀ। ਐਂ ਤਾਂ ਨਹੀਂ ਹੈ ਵੀ ਜਿਹੜਾ 18 ਸਾਲ ਵਾਲਾ ਉਹ ਕਹਿੰਦੇ ਵੀ ਇਹ ਤਾਂ ਹਜੇ ਨੇ ਪੜ੍ਹ ਕੇ ਜੇ ਜੋਬ ਲੱਗੂਗਾ ਕਮਾਊਗਾ ਤੇ ਸਾਨੂੰ ਫਾਇਦਾ ਹੋਊਗਾ, ਪਰ ਜੇ ਹੁਣ 75 ਸਾਲ ਦਾ ਬੰਦਾ ਜਾਂ 70 ਸਾਲ ਦਾ, ਉਹਨੇ ਪੜ੍ਹ ਕੇ ਜੋਬ ਕੀ ਲੱਗਣਾ ਤੇ ਕਦੋਂ ਕਮਾਊਗਾ ਕਦੋਂ ਸਰਕਾਰ ਨੂੰ ਫਾਇਦਾ ਹੋਊਗਾ, ਫਿਰ ਉਹਦੇ ਫੰਡਿੰਗ ਦਾ ਤਾਂ ਨਹੀਂ ਕੋਈ ਫਰਕ ਪਾਉਂਦੇ?
1: ਨਹੀਂ ਜੀ, ਕੈਨੇਡਾ ਮੈਂ ਚਾਰਟਰ ਆਫ ਰਾਈਟਸ ਐਂਡ ਫਰੀਡਮ ਹੈ, ਇਸ ਚੀਜ਼ ਤੇ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੀ ਗਵਰਨਮੈਂਟ ਔਰ ਨਾ ਹੀ ਕੋਈ ਔਰ ਬੰਦਾ ਕਰ ਸਕਦਾ ਹੈ ਨਾ। ਔਰ ਇਸਮੇ ਲਾਈਕ ਹਾਂ ਫੈਮਿਲੀ ਸਾਈਜ਼ ਪੇ ਡਿਪੈਂਡ ਕਰਤੀ ਹੈ ਫੰਡਿੰਗ ਕੀ ਰੇਂਜ, ਕਿਉਂਕਿ ਰੇਂਜ ਕਿਆ ਹੈ 50,000 ਸੇ 1,70,000 ਡਾਲਰ ਫੈਮਿਲੀ ਸਾਈਜ਼ ਪੇ ਡਿਪੈਂਡ ਕਰਤਾ ਹੈ। ਅਗਰ ਕੋਈ ਸਿੰਗਲ ਹੈ ਤੋ ਉਸਕੋ ਲਾਈਕ ਇਤਨਾ ਬੈਨੀਫਿਟ ਨਹੀਂ ਹੋਤਾ, ਅਗਰ ਕੋਈ ਮੈਰਿਡ ਹੈ ਤੋ ਉਨਕੋ 50,000 ਸੇ 1,00,000 ਤੱਕ ਆਤਾ ਹੈ ਨਾ। ਅਗਰ ਕੋਈ ਮੈਰਿਡ ਵਿਦ ਕਿਡਸ ਹੈ, ਲਾਈਕ ਫੈਮਿਲੀ ਆਫ ਅਭੀ 5 ਥੇ ਮੇਰੇ ਸਾਹਮਣੇ ਬੈਠੇ ਥੇ ਜਿਨਕਾ ਵੀ ਐਡਮਿਸ਼ਨ ਹਮਨੇ ਕਰਾਇਆ ਹੈ, ਉਨਕੋ 166,000 ਡਾਲਰ ਆ ਰਹਾ ਹੈ। ਹਸਬੈਂਡ ਵਾਈਫ ਦੋਨੋਂ ਪੜ੍ਹ ਰਹੇ ਨੇ, 3 ਬੱਚੇ ਨੇ ਛੋਟੇ।
0: ਅੱਛਾ, ਹੁਣ ਜੇ ਸਪੋਜ਼ ਕਰੋ ਜਿਵੇਂ ਜਿਹੜੀ ਵੱਡੀ ਏਜ ਦੇ ਆ ਹਨਾ, ਜੇ ਉਹਨਾਂ ਦੇ ਕਹਾ ਬੱਚਿਆਂ ਦੇ ਬੱਚੇ ਨੇ ਦੋ ਹਨਾ, ਜਿਵੇਂ ਹੁਣ ਵੱਡੀ ਏਜ ਆਪਾਂ ਕਹਿ ਲਈਏ 70 ਸਾਲ ਦੇ ਆ ਜਿਹੜੇ ਹਨਾ, ਉਹਨਾਂ ਦੇ ਕਹਾ ਦੋ ਬੱਚੇ ਆ, ਉਹ ਉਹਦੀ ਫੈਮਿਲੀ ਹੋ ਗਈ, ਇੱਕ ਉਹ ਹਸਬੈਂਡ ਵਾਈਫ ਹੋ ਗਏ, ਦੋ ਉਹਨਾਂ ਦੇ ਬੱਚੇ ਹੋ ਗਏ। ਹੁਣ ਜਿਹੜਾ ਬੇਟਾ ਜਾਂ ਬੇਟੀ ਜਿਹੜੇ ਉਹਨਾਂ ਦੇ ਦੋ ਬੱਚੇ ਕਹਾ, ਉਹਨਾਂ ਦੇ ਵੀ ਬੱਚੇ ਆ, ਉਹ ਇਹਨਾਂ ਦੀ ਫੈਮਿਲੀ ਚ ਕੰਸਿਡਰ ਹੋਣਗੇ ਕਿ ਨਹੀਂ ਹੋਣਗੇ?
1: ਨਹੀਂ, ਸੈਪਰੇਟ ਫੈਮਿਲੀ ਕੰਸਿਡਰ ਹੋਣਗੇ ਇਸ ਕੇਸ ਮੈਂ, ਕਿਉਂਕਿ ਹਾਂ ਮਤਲਬ ਇਸਮੇ ਸੈਪਰੇਟ ਫੈਮਿਲੀ ਹੈ। ਐਸਾ ਟੈਸ਼ੁੱਡ ਹੋਤਾ ਹੈ ਬਹੁਤ ਬਾਰ ਕਿ ਪਹਿਲੇ ਅੰਕਲ ਆਂਟੀ ਕਰਾਤੇ ਹੈ, ਫਿਰ ਉਨਕੇ ਬੱਚੇ ਜੋ ਮੈਰਿਡ ਹੈ ਜਿਨਕੇ ਛੋਟੇ ਬੱਚੇ ਵੋ ਵੀ ਕਰਾਤੇ ਹੈ, ਤੋ ਏਕ ਸਾਥ ਏਕ ਹੀ ਬੈਚ ਮੈਂ 5 ਬੰਦੇ ਐਡ ਜਾਤੇ ਹੈ ਪੂਰੀ ਫੈਮਿਲੀ।
0: ਭਾਈ ਜੀ, ਇਹ ਤਾਂ ਫਿਰ ਤੁਸੀਂ ਇਹ ਗੱਲ ਹੋ ਗਈ ਨਾ ਵੀ ਜੇ ਹੁਣ ਸਪੋਜ਼ ਕਰੋ ਜੇ ਹੁਣ ਇੱਕ ਘਰ ਦੇ ਵਿੱਚ 60-65 ਸਾਲ ਦੇ ਹੈਗੇ ਆ ਰਹਿੰਦੇ ਆ, ਅੰਕਲ ਆਂਟੀ ਕਹਿ ਲਈਏ ਆਪਾਂ ਜੋ ਕੁਛ ਵੀ ਹੈ ਹਨਾ, ਉਹਨਾਂ ਦੋ ਜਾਣਿਆਂ ਨੂੰ ਫੰਡਿੰਗ ਮਿਲ ਗਈ ਹਨਾ, ਜਿੰਨੀ ਵੀ ਮਿਲ ਗਈ ਉਹਨਾਂ ਨੂੰ, ਤੇ ਉਹਨਾਂ ਦੇ ਨਾਲ ਫਿਰ ਉਹਨਾਂ ਦੇ ਬੇਟਾ ਤੇ ਬੇਟੀ ਆ, ਉਹ ਵੀ ਵਿਆਹੇ ਹੋਏ ਆ, ਤੇ ਹੁਣ ਉਹਨਾਂ ਦੇ ਵੀ ਗਾਹਾਂ ਉਹਨਾਂ ਨੂੰ ਵੀ ਫੰਡਿੰਗ ਮਿਲ ਗਈ। ਹੁਣ ਜਿਹੜੇ ਗਾਹਾਂ ਉਹਨਾਂ ਦੇ ਬੱਚੇ ਆ, ਉਹਨਾਂ ਨੇ ਅਲੱਗ ਫੰਡਿੰਗ, ਮਤਲਬ ਇੱਕ ਇੱਕ ਪਰਿਵਾਰ ਦੇ ਵਿੱਚ 3-3-4-4 ਜਾਣੇ ਵੀ ਫੰਡਿੰਗ ਮਿਲ ਸਕਦੀ ਆ?
1: ਬਿਲਕੁਲ ਜੀ, ਮੈਨੇ ਇਸ ਐਂਗਲ ਤੋਂ ਸੋਚਿਆ, ਮੈਨੇ ਇਸ ਐਂਗਲ ਤੋਂ ਸੋਚਿਆ ਨਹੀਂ, ਬਟ ਯੈਸ ਜੋ 5 ਬੰਦੇ ਫੈਮਿਲੀ ਕੇ ਹੈ, ਅਗਰ ਆਪ ਐਸੇ ਗਿਨੇਂਗੇ ਤੋ ਕਮ ਸੇ ਕਮ 3.5-4 ਲੱਖ ਡਾਲਰ ਤੱਕ ਬਣ ਜਾਏਗਾ।
0: ਹਾਂ, ਮੈਂ ਤਾਂ ਉਹੀ ਮੈਂ ਤਾਂ ਆਹੀ ਹੈਰਾਨ ਹੋਇਆ ਸੀ ਸੱਚੀ, ਮੈਂ ਕਿਹਾ ਯਾਰ ਇਹ ਤਾਂ ਮਤਲਬ ਜੇ ਉਹ ਫੈਮਿਲੀ 'ਚ ਇਤਫਾਕ ਬਣਿਆ ਹੋਵੇ 3-3.5 ਲੱਖ ਡਾਲਰ ਦਾ ਆਰਾਮ ਨਾਲ ਉਹਨਾਂ ਦੇ ਘਰ ਦੇ ਵਿੱਚ ਹੀ ਚਲੇ ਜਾਣਾ ਫਿਰ।
1: ਬਿਲਕੁਲ, ਬੜਾ ਅੱਛਾ ਪੁਆਇੰਟ ਹੈ। ਹਾਂਜੀ ਹਾਂ, ਇਹ ਮੈਂ ਇਸ ਤਰਫ ਨਹੀਂ ਗਿਆ, ਬਟ ਹਾਂ ਇਹ ਆਪਣਾ ਸਹੀ ਚੀਜ਼ ਪਕੜੀ ਆਪਨੇ। 0% ਪੇ ਲੋਨ ਹੋਤਾ ਹੈ, 2.5 ਸਾਲ ਬਾਅਦ ਪਹਿਲੇ ਰਿਟਰਨ ਕੀ ਕਿਸ਼ਤ ਸਟਾਰਟ ਹੈ, ਐਸੇ ਨਹੀਂ ਕਿ ਆਜ ਲੋਨ ਦੇ ਕੱਲ ਸੇ ਸਟਾਰਟ ਹੈ ਰਿਟਰਨ ਆਪਕਾ, ਨਹੀਂ, ਇੰਸਟਾਲਮੈਂਟ ਪਹਿਲੀ 2.5 ਸਾਲ ਬਾਅਦ ਸਟਾਰਟ ਹੈ, ਸ਼ੁਰੂ ਮੈਂ ਵਿਆਜ 0% ਹੈ, 2.5 ਸਾਲ ਬਾਅਦ ਵਿਆਜ 2.5% ਹੈ ਪੂਰੇ ਸਾਲ ਕਾ, ਮਤਲਬ $1,00,000 ਪੇ ਸਿਰਫ ਮਹੀਨੇ ਕਾ ਵਿਆਜ $200 ਹੈ, ਬਿਨਾਂ ਗਾਰੰਟੀ ਕੇ ਗਵਰਨਮੈਂਟ ਲੋਨ ਦੇ ਰਹੀ ਹੈ, ਬੈਂਕ ਨਹੀਂ ਦੇ ਰਿਹਾ, ਪਿੱਛੇ ਨਾ ਰਹੀਏ, ਹਮਾਰੀ ਫੀਸ ਕਾਮ ਹੋਣੇ ਕੇ ਬਾਅਦ ਕਿਤਨੀ ਹੈ, $199 ਹੈ, ਕੋਈ ਵੀ ਚਾਬੀ ਮਿੱਠੀ ਬਾਤੇ ਕੁਛ ਨਹੀਂ ਹੈ, ਕੋਈ ਏਜ ਲਿਮਿਟ ਨਹੀਂ ਹੈ, ਕਾਲ ਕਰੇ ਅਭੀ ਆਫਿਸ ਆਏ, ਅਸੈਸਮੈਂਟ ਕਰਾਏ।
0: ਨੰਬਰ ਇੱਕ ਵਾਰ ਜ਼ਰੂਰ ਇਹਨਾਂ ਦਾ ਨੋਟ ਕਰਕੇ ਰੱਖ ਲਓ। ਇੱਕ ਤਾਂ ਬਹੁਤ ਵਧੀਆ ਗੱਲ ਇਹ ਆ ਕਿ 2.5 ਸਾਲ ਵਿੱਚ ਤੁਸੀਂ ਕੋਈ ਵੀ ਨਾ ਤਾਂ ਪ੍ਰੀਮੀਅਮ ਦੇਣਾ ਤੇ ਨਾ ਹੀ ਉਹਦਾ ਕੋਈ ਤੁਸੀਂ ਉਹਦੀ ਜਿਹੜਾ ਵਿਆਜ ਆ ਉਹ ਤੋਂ ਨਹੀਂ, ਉਹ ਕੁਛ ਨਹੀਂ ਹੈ, ਨਾ ਪ੍ਰਿੰਸੀਪਲ ਆ ਉਹਦਾ ਤੇ ਨਾ ਤੁਸੀਂ ਉਹਦਾ ਕੋਈ ਇੰਟਰਸਟ ਪੇ ਕਰਨਾ। 2.5 ਸਾਲ ਕੁਛ ਵੀ ਨਹੀਂ ਦੇਣਾ, 2.5 ਸਾਲ ਬਾਅਦ ਜਿਹੜਾ ਹੈਗਾ ਜੀ ਤੁਸੀਂ ਉਹ ਆਪਣੀ ਪੇਮੈਂਟ ਆ ਜਿਹੜੀ ਉਹ ਸ਼ੁਰੂ ਕਰਨੀ ਹੈ। ਵਧੀਆ ਗੱਲ ਮੈਨੂੰ ਇਹੀ ਲੱਗੀ ਕਿ 2.5 ਸਾਲਾਂ ਦੇ ਵਿੱਚ ਵਿੱਚ ਬੰਦੇ ਕੋਲ 100 ਹੀਲਾ ਵਸੀਲਾ ਨਾਗਪਾਲ ਸਾਹਿਬ ਕਰ ਲੈਂਦਾ ਵਾ। 2.5 ਸਾਲ ਤਾਂ ਕਮ ਸੇ ਕਮ ਜਿਹੜੇ ਤੁਹਾਡੇ ਈਜ਼ੀ ਨਿਕਲਣਗੇ ਨਾ, ਉਹ ਤੋਂ ਬਾਅਦ ਫਿਰ ਤੁਸੀਂ ਜੇ ਫਿਰ ਵੀ ਤੁਹਾਨੂੰ ਲੱਗੇ ਕਿ ਯਾਰ ਔਖਾ ਟਾਈਮ ਆ ਤਾਂ ਤੁਸੀਂ ਇਹਨਾਂ ਦੀ ਟੀਮ ਨਾਲ ਹੀ ਸੰਪਰਕ ਕਰ ਲਿਓ ਨਾਗਪਾਲ ਸਾਹਿਬ ਦੀ ਟੀਮ ਨਾਲ, ਤੇ ਡੈਫਰ ਹੋ ਸਕਦਾ। ਇਹ ਵੀ ਇੱਕ ਵੱਡੀ ਗੱਲ ਆ ਕਿ ਉਸ ਦੀਆਂ ਫਿਰ 13-14 ਸਾਲਾਂ ਦੀਆਂ ਕਿਸ਼ਤਾਂ ਬਣਾ ਸਕਦੇ ਹੋ। ਜੇ 2-3 ਸਾਲ ਵੀ ਡੈਫਰ ਹੋ ਗਿਆ, 14 ਸਾਲਾਂ ਦੀਆਂ ਕਿਸ਼ਤਾਂ ਬਣਨੀਆਂ ਨੇ, ਮਤਲਬ ਇਹ ਫਿਰ 15-16 ਸਾਲ ਤੱਕ ਚਲੇ ਜਾਊਗਾ ਜੀ।
1: ਬਿਲਕੁਲ ਜੀ, ਐਸਾ ਹੈ, ਇਸ ਲਈ ਇਸਸੇ ਬੜੀਆ ਲੋਨ ਐਗਜ਼ਿਸਟ ਹੀ ਨਹੀਂ ਕਰਤਾ। ਅਬ ਆਪ ਦੇਖਿਏ ਅੱਜ ਕੀ ਨਿਊਜ਼ ਹੈ ਕਿ ਯੂਕਰੇਨ ਕੋ ਵਰਲਡ ਬੈਂਕ ਨੇ ਯੂਕਰੇਨ ਕੋ $800 million ਦਿਆ ਹੈ। ਗਰੰਟਰ ਕੌਣ ਹੈ? ਕੈਨੇਡਾ ਦੀ ਗਵਰਨਮੈਂਟ। ਜਸਟ ਇਮੇਜਿਨ, ਸਮੁੰਦਰ ਪਾਰ ਕੈਨੇਡਾ ਦੀ ਗਵਰਨਮੈਂਟ ਗਰੰਟਰ ਹੈ ਯੂਕਰੇਨ ਕੋ ਜੋ ਲੋਨ ਦਿਆ ਹੈ। ਯੂਕਰੇਨ ਮਤਲਬ ਗਵਰਨਮੈਂਟ ਜਬ ਆਪਕੋ ਲੋਨ ਦੇ ਰਹੀ ਹੈ 0% ਪੇ ਬਿਨਾ ਗਰੰਟੀ ਕੇ, ਤਬ ਆਪਕੋ ਲਗਤਾ ਭਾਈ ਸਾਹਿਬ ਕੁਛ ਚਾਬੀ ਹੋਗੀ, ਕੋਈ ਕੁੰਡੀ ਹੋਗੀ, ਕੁਛ ਛਿਪਾ ਹੁਆ ਹੋਗਾ। ਕੁਛ ਨਹੀਂ ਛਿਪਾ ਹੁਆ, 8 ਸਾਲ ਮੇਂ ਹਜ਼ਾਰੋਂ ਕੋਸ਼ਿਸ਼ ਕਰ ਚੁੱਕੇ ਹੈ। ਨੰਬਰ 437-234-3175, 437-234-3175, ਕਾਲ ਕਰੋ, ਐਸਟੀਮੇਟ ਲਓ, ਆਫਿਸ ਆਓ, 437-234-3175, 437-264-3175।
0: ਬਿਲਕੁਲ ਜੀ, 437-264-3175, 437-264-3175 ਤੇ ਤੁਸੀਂ ਹੁਣੇ ਕਾਲ ਕਰਕੇ ਆਪਣੀ ਅਸੈਸਮੈਂਟ ਕਰਵਾ ਸਕਦੇ ਹੋ ਕਿ ਤੁਹਾਨੂੰ ਕਿੰਨਾ ਲੋਨ ਤੁਹਾਡੀ ਫੈਮਿਲੀ ਦੇ ਵਿੱਚ ਮਿਲ ਸਕਦਾ ਵਾ। ਕੋਈ ਗਰੰਟਰੀ ਦੀ, ਕਿਸੇ ਗਰੰਟਰ ਦੀ, ਕੋਈ ਕ੍ਰੈਡਿਟ ਦੀ ਲੋੜ ਨਹੀਂ ਹੈ। 437-264-3175 ਤੇ ਤੁਸੀਂ ਹੁਣੇ ਕਾਲ ਕਰ ਸਕਦੇ ਹੋ। ਬਹੁਤ ਬਹੁਤ ਧੰਨਵਾਦ ਨਾਗਪਾਲ ਸਾਹਿਬ। ਸੁਣੋ ਫਿਰ ਤੁਸੀਂ ਰਾਹਤ ਫਤਿਹ ਅਲੀ ਖਾਨ ਦਾ ਸੁਣੋ ਗੀਤ, ਜਰਾ ਕਰ ਲਓ ਨਜ਼ਾਰੇ ਰਾਹਤ ਫਤਿਹ ਅਲੀ ਖਾਨ ਦੇ। ਇਹ ਅੱਜ

0: ਜੀ ਸਰ ਜੁੜੇ ਹੋਏ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ ਤੇ ਸੈਮੀ ਸਰ ਜੀ ਸਾਡੇ ਨਾਲ ਆ ਚੁੱਕੇ ਸੈਮੀ ਸਰ ਦੋ ਐਸਾਂ ਇਕੱਠੀਆਂ ਹੋ ਗਈਆਂ ਸੈਮੀ ਸਰ ਜੀ ਆਇਆਂ ਨੂੰ ਵੈਲਕਮ
1: ਜਦੋਂ ਕਿਸੇ ਨਾਲ ਇੰਡੀਆ ਕੰਮ ਕਰੋ ਨਾ ਤੇ ਉਹ ਭਾਵੇਂ ਵੱਡਾ ਹੋਵੇ ਭਾਵੇਂ ਛੋਟਾ ਹੋਵੇ ਉਹ ਏਦਾਂ ਬੁਲਾਉਂਦੇ ਹੁੰਦੇ ਆ ਤੇ
0: ਹਾਂਜੀ ਬਹੁਤ ਲੰਮੇ ਅਰਸੇ ਤੋਂ ਤੁਸੀਂ ਇਸ ਇੰਡਸਟਰੀ ਨਾਲ ਜੁੜੇ ਹੋਏ ਹੋ, ਤੁਸੀਂ ਮਹਿਸੂਸ ਕਰਦੇ ਹੋ ਵੀ ਜਿਵੇਂ ਟਾਣਾ ਸਾਹਿਬ ਵੀ ਦੱਸ ਕੇ ਗਿਆ ਕਿ ਬਹੁਤੀਆਂ ਫਿਲਮਾਂ ਹਿੱਟ ਨੀ ਹੋ ਸਕੀਆਂ ਪੰਜਾਬੀ ਦੀਆਂ ਜੇ ਆਪਾਂ ਦੇਖੀਏ ਇਸ ਸਾਲ ਦੀਆਂ ਬਹੁਤ ਜ਼ਿਆਦਾ ਫਿਲਮਾਂ ਦੇ ਵਿੱਚ ਆਪਾਂ ਇਹ ਨੀ ਕਿਸੇ ਨੂੰ ਕਹਿ ਸਕਦੇ ਕਿ ਯਾਰ ਇਹ ਬਲੋਕਬਾਸਟਰ ਹੋਈ ਆ, ਕੀ ਕਾਰਨ ਸਮਝਦੇ ਉਹਨਾਂ ਦਾ? ਇੱਕ ਉਹਨਾਂ ਨੇ ਜਿਵੇਂ ਟਾਣਾ ਸਾਹਿਬ ਨੇ ਪਹਿਲਾਂ ਗੱਲ ਕੀਤੀ ਹੈ ਕਿ ਅਸੀਂ ਮੁਫ਼ਤ ਖੋਰੇ ਵੀ ਹੋ ਗਏ, ਥੋੜ੍ਹੀ ਜਿਹੀਆਂ ਅਸੀਂ ਟਿਕਟਾਂ ਵੀ ਫ੍ਰੀ ਹੋ ਭਾਲਦੇ ਹਾਂ ਵੀ ਜੇ ਬਣ ਜਾਵੇ ਤਾਂ ਗੱਲਬਾਤ ਠੀਕ ਆ, ਨਹੀਂ ਤਾਂ ਫਿਰ ਅਸੀਂ ਹੁਣ ਜਾਂ ਇਹ ਤਾਂ ਨੀ ਹੈ ਕਿ ਓ ਟੀ ਟੀ ਜਿਹੜੀ ਚੱਲਦੀ ਆ ਵੀ ਉਹਦਾ ਹੁਣ ਟ੍ਰੈਂਡ ਚੱਲ ਪਊਗਾ ਕਿ ਲੋਕ ਕਹਿੰਦੇ ਆ ਕਿ ਅਸੀਂ ਘਰਾਂ 'ਚ ਫਿਲਮਾਂ ਦੇਖੀ।
1: ਬਿਲਕੁਲ, ਇਹ ਕਾਫੀ ਕਾਫੀ ਚੀਜ਼ਾਂ ਜਿਹੜੀਆਂ ਇਸ ਚੀਜ਼ ਨੂੰ ਫੈਕਟਰ ਕਰਦੀਆਂ ਆ ਜੀ। ਇੱਕ ਤਾਂ ਓ ਟੀ ਟੀ ਦਾ ਵੀ ਡੈਫੀਨਟਲੀ ਫਰਕ ਪਿਆ ਹੈਗਾ ਆ, ਪਲੱਸ ਆਈ ਥਿੰਕ ਨਾ ਜਿਹੜਾ ਜਦੋਂ ਆਪਾਂ ਬਾਹਰ ਜਾਂਦੇ ਹਾਂ ਸੋ ਇਹ ਖਾਸ ਕਰਕੇ ਯੂ ਐੱਸ ਏ ਕੈਨੇਡਾ ਜਾਂ ਜਿਹੜੀ ਬਾਹਰ ਦੀ ਟੈਰੀਟੋਰੀ ਹੈਗੀ ਆ ਆਊਟਸਾਈਡ ਆਫ ਇੰਡੀਆ, ਸੋ ਉਹ ਇੱਕ ਨਾ ਤੁਹਾਡਾ ਇੱਕ ਫੈਮਿਲੀ ਦਾ ਇੱਕ ਗੈਦਰਿੰਗ ਆਈ ਥਿੰਕ ਜਿਹੜਾ ਆਪਣਾ ਤੁਸੀਂ ਫੈਮਿਲੀ ਦੇ ਨਾਲ ਟਾਈਮ ਸਪੈਂਡ ਕਰਨਾ ਜਿਹੜਾ ਉਹ ਮੋਰ ਉਸ ਇਨੀਸ਼ੀਟਿਵ ਹੁੰਦਾ ਸੀ ਇੱਕ ਫਿਲਮ ਦੇਖਣ ਦਾ, ਉਹ ਆਈ ਥਿੰਕ ਥੋੜ੍ਹਾ ਜਿਹਾ ਨਾ ਹੁਣ ਪਿਛਲੇ ਦੋ ਚੋਂ ਸਾਲਾਂ ਪੰਜਾਂ ਸਾਲਾਂ ਦੇ ਵਿੱਚ ਥੋੜ੍ਹਾ ਜਿਹਾ ਚੇਂਜ ਹੋਇਆ ਆ ਕਿ ਜਿਹੜਾ ਇੱਕ ਫੈਮਿਲੀ ਪਰਸਨ ਆ ਉਹ ਨਾ ਝਿਜਕਦਾ ਆ ਬਾਹਰ ਜਾਣੋ, ਅਤੇ ਮਤਲਬ ਕਿ ਕਿਉਂਕਿ ਉੱਥੇ ਉਹਨੂੰ ਇੱਕ ਫੈਮਿਲੀ ਓਰੀਐਂਟਡ ਮਾਹੌਲ ਨਹੀਂ ਮਿਲਦਾ ਗਾ। ਮੈਂ ਇਹ ਬਹੁਤ ਵੱਡਾ ਫੈਕਟਰ ਸਮਝਦਾ ਇਸ ਚੀਜ਼ ਦੇ ਵਿੱਚ ਜਿਹੜਾ ਸਾਡਾ ਸਿਨੇਮਾ ਥੋੜ੍ਹਾ ਜਿਹਾ ਇਹਨੂੰ ਮਾਈਨਸ ਪੁਆਇੰਟ ਹੋਇਆ ਆ। ਮੈਂ ਇੰਡੀਆ ਤੋਂ ਬਾਹਰ ਦੀ ਗੱਲ ਕਰਦਾ, ਇੰਡੀਆ ਦੀ ਗੱਲ ਨਹੀਂ ਕਰਦਾ ਗਾ।
0: ਜੀ ਬਿਲਕੁਲ 100% ਇਹ ਚੀਜ਼ ਮੰਨਣ ਵਾਲੀ ਹੈ, ਤੇ ਪਰ ਵੱਡੀ ਗੱਲ ਹੁਣ ਇਹ ਵੀ ਆ ਕਿ ਬਹੁਤ ਸਾਰੇ ਲੋਕ ਨੇ ਨਾ ਜਿਹੜੇ ਹੁਣ ਉਹਨਾਂ ਨੇ ਇਹ ਆਹ ਇੱਕ ਸੋਸ਼ਲ ਮੀਡੀਆ ਤੇ ਵੀ ਬਾਈ ਇੱਕ ਇਹਦਾ ਵੀ ਫਰਕ ਬਹੁਤ ਪੈ ਗਿਆ ਹਨਾ, ਇਸ ਚੀਜ਼ ਦਾ ਵੀ ਬਹੁਤ ਫਰਕ ਪੈ ਗਿਆ ਕਿ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਇੱਕ ਮੈਨੂੰ ਕਿਤੇ ਨਾ ਕਿਤੇ ਪਰਸਨਲੀ ਇਹ ਵੀ ਲੱਗਦਾ ਕਿ ਹੁਣ ਜਿਹੜੇ ਫਿਲਮ ਮੇਕਰ ਵੀ ਨੇ ਉਹ ਵੀ ਓਨੀ ਮਿਹਨਤ ਪਤਾ ਨਹੀਂ ਕਰ ਰਹੇ ਜਾਂ ਨਹੀਂ ਕਰ ਰਹੇ, ਕੋਈ ਸਟੋਰੀ ਕੋਈ ਵਧੀਆ ਆ ਨਹੀਂ ਰਹੀ ਹੈ। ਜਦ ਕੋਈ ਸਟੋਰੀ ਬਹੁਤ ਵਧੀਆ ਕਮਾਲ ਦੀ ਹੁੰਦੀ ਹੈ ਤੇ ਫਿਰ ਬੰਦੇ ਉਹਨੂੰ ਆਪ ਮਹਾਰੇ ਵੀ ਜਾਂਦੇ ਆ ਲੋਕ ਦੇਖਣ ਹਨਾ।
1: ਤੁਹਾਡੀ ਗੱਲ ਸਹੀ ਆ, ਪਰ ਓਵਰਆਲ ਦੇਖੋ ਜੇ ਆਪਾਂ ਨੂੰ ਤੁਸੀਂ ਨਾ ਪਿਛਲੇ 50 ਸਾਲਾਂ ਦਾ ਸਿਨੈਰੀਓ ਲੈ ਲਓ ਹਨਾ, ਤੁਸੀਂ 70s ਦੀਆਂ ਜਿਹੜੀਆਂ ਫਿਲਮਾਂ ਲੈ ਲਓ ਔਰ ਉਸ ਤੋਂ ਬਾਅਦ ਫਿਰ 80s ਦੀਆਂ ਲੈ ਲਓ 90s ਦੀਆਂ ਲੈ ਲਓ, ਤੁਸੀਂ ਦੇਖੋ ਜਿਹੜੀਆਂ ਜਦੋਂ 70s ਦੀਆਂ ਫਿਲਮਾਂ ਸੀਗੀਆਂ ਨਾ ਉਦੋਂ ਇੱਕੋ ਹੀ ਫਾਰਮੈਟ ਸੀਗਾ ਤੁਹਾਡਾ ਇੰਟਰਟੇਨਮੈਂਟ ਦਾ, ਉਹ ਸੀਗਾ ਸਿਨੇਮਾ।
0: ਹਾਂ,
1: ਨਾ ਤਾਂ ਟੀਵੀ ਸੀਗਾ, ਸੋਸ਼ਲ ਮੀਡੀਆ ਤਾਂ ਹੈ ਹੀ ਨਹੀਂ ਸੀ, ਠੀਕ ਹੈ ਜੀ, ਇੰਟਰਨੈਟ ਤਾਂ ਹੈ ਹੀ ਨਹੀਂ ਸੀ ਉਸ ਟਾਈਮ ਦੇ ਉੱਤੇ, ਸੋ ਉਸ ਟਾਈਮ ਦੇ ਉੱਤੇ ਜਿਹੜਾ ਤੁਹਾਡਾ ਇੱਕੋ ਇੱਕ ਇੰਟਰਟੇਨਮੈਂਟ ਦਾ ਜ਼ਰੀਆ ਸੀਗਾ ਜਾਂ ਤਾਂ ਤੁਸੀਂ ਘਰ ਬੈਠ ਕੇ 뮤직 ਸੁਣ ਲਓ ਜਾਂ ਫਿਰ ਤੁਸੀਂ ਆਪਦੀ ਕੋਈ ਵਧੀਆ ਫਿਲਮ ਜਿਹੜੀ ਹੈਗੀ ਆ ਉਹ ਥੀਏਟਰ ਦੇ ਵਿੱਚ ਦੇਖਿਆ, ਔਰ ਜ਼ਰੀਆ ਵੀ ਇੱਕੋ ਹੀ ਸੀਗਾ, ਨਾ ਤਾਂ ਟੀਵੀ ਤੇ ਦੇਖ ਸਕਦੇ ਸੀ, ਨਾ ਹੀ ਆਪਣੇ ਹੱਥਾਂ ਦੇ ਵਿੱਚ ਸਮਾਰਟਫੋਨ ਸੀਗੇ, ਨਾ ਹੀ ਆਪਾਂ ਘਰੇ ਦੇਖ ਸਕਦੇ ਸੀਗੇ, ਸੋ ਤੁਹਾਨੂੰ ਸਿਨੇਮੇ ਜਾਣਾ ਹੀ ਪੈਣਾ ਸੀਗਾ। ਲੇਕਿਨ ਉਸ ਤੋਂ ਬਾਅਦ ਤੁਸੀਂ ਦੇਖੋ ਵੀ ਆਪਣੀਆਂ ਕਿੰਨੀਆਂ ਚੀਜ਼ਾਂ 80s ਦੇ ਸ਼ੁਰੂਆਤ ਦੇ ਵਿੱਚ ਕਿੰਨੀਆਂ ਚੀਜ਼ਾਂ ਐਡ ਆਨ ਹੋਈਆਂ, VCRs, ਠੀਕ ਹੈ ਜੀ, ਫਿਰ TV, ਠੀਕ ਹੈ ਜੀ, ਉਸ ਤੋਂ ਬਾਅਦ ਇੰਟਰਨੈਟ ਆ ਗਿਆ, ਠੀਕ ਹੈ ਜੀ, ਉਸ ਤੋਂ ਬਾਅਦ ਸੋਸ਼ਲ ਮੀਡੀਆ ਆ ਗਿਆ, YouTube ਆ ਗਈ, ਠੀਕ ਹੈ ਜੀ, ਫੇਸਬੁੱਕ ਆ ਗਈ, ਆਪਾਂ ਜਿਹੜਾ ਆਪਣਾ ਜਿੱਦਾਂ, ਔਰ ਉਸ ਤੋਂ ਬਾਅਦ ਹੁਣ ਜਿਹੜੀ ਸਭ ਤੋਂ
0: ਟਿਕਟੌਕ ਆ ਗਈ ਭਾਈ, ਹਾਂ ਇੰਸਟਾਗ੍ਰਾਮ ਆ ਗਿਆ, ਟਿਕਟੌਕ ਆ ਗਈ,
1: ਇੰਸਟਾਗ੍ਰਾਮ ਆ ਗਿਆ, ਟਿਕਟੌਕ ਸਭ ਤੋਂ ਵੱਡੀ ਚੀਜ਼ ਆ, ਟਿਕਟੌਕ ਜਿਹੜੀ ਹੈਗੀ ਆ ਇਹ ਸਭ ਤੋਂ ਇੰਟਰਟੇਨਮੈਂਟ ਜਿਹੜੀ ਹੈਗੀ ਆ ਉਹ ਜ਼ਰੀਆ ਆ, ਕਿਉਂਕਿ ਉਹਦੇ 'ਚ ਕੀ ਹੈਗਾ ਕਿ ਤੁਹਾਨੂੰ ਇੱਕ 30 ਸੈਕਿੰਡ ਦੀ ਜਾਂ 25 ਸੈਕਿੰਡ ਦੀ ਜਾਂ 40 ਸੈਕਿੰਡ ਦੀ ਇੱਕ ਵੀਡੀਓ ਮਿਲਦੀ ਹੈਗੀ ਆ ਜਿਹੜੀ ਕਿ ਤੁਹਾਨੂੰ ਉਹ 40 ਸੈਕਿੰਡ ਦੇ ਵਿੱਚ ਹੀ ਤੁਹਾਨੂੰ ਹਸਾ ਜਾਂਦੀ ਆ, ਤੁਹਾਨੂੰ ਰੁਆ ਜਾਂਦੀ ਆ, ਜਾਂ ਮਤਲਬ ਹੋਰ ਉਹ ਵੀ ਕੋਈ ਕਿਸੇ ਬਹੁਤ ਵੱਡੇ ਪ੍ਰੋਡਿਊਸਰ ਦੇ ਨਾਲ ਬਣੀ ਹੋਈ ਚੀਜ਼ ਨਹੀਂ ਹੈਗੀ ਗੀ, ਉਹ ਇੱਕ ਕ੍ਰੀਏਟਿਵ ਵੀਡੀਓ ਆ ਜਿਹੜੀ ਇੱਕ ਆਮ ਬੰਦੇ ਨੇ ਕ੍ਰੀਏਟ ਕੀਤੀ ਆ ਘਰੇ ਬੈਠ ਕੇ।
0: ਬਿਲਕੁਲ 100% ਆਇਆ ਐਗਰੀ। ਸੋ ਜਿਵੇਂ ਅਸੀਂ ਪਹਿਲਾਂ ਗੱਲ ਕਰਦੇ ਸੀ ਹੁਣ
1: ਮੈਂ ਇਹਦੇ ਤੇ ਇੱਕ ਹੋਰ ਚੀਜ਼ ਐਡ ਕਰਨੀ ਚਾਹੁੰਦਾ। ਆਪਾਂ ਕਹਿੰਦੇ ਆ ਨਾ ਕਿ ਹੁਣ ਪਤਾ ਨਹੀਂ ਕਿਉਂ ਯਾਰ, ਮਤਲਬ ਕਿ ਜਿੱਦਾਂ ਸਮਾਂ ਬਹੁਤ ਤੇਜ਼ ਭੱਜ ਰਿਹਾ। ਨਹੀਂ, ਸਮਾਂ ਨਹੀਂ ਤੇਜ਼ ਭੱਜ ਰਿਹਾ ਗਾ। ਜਿਹੜੀਆਂ ਆਪਾਂ ਰੀਲਸ ਦੇਖਦੇ ਹਾਂ ਨਾ 30-30 40-40 ਸੈਕਿੰਡ ਦੀਆਂ, ਉਹ ਚੀਜ਼ ਨਾ ਸਾਡਾ ਦਿਮਾਗ ਵੀ ਉਸੇ ਤਰ੍ਹਾਂ ਉਹ ਰੀਲ ਬਣਦਾ ਜਾ ਰਿਹਾ।
0: ਬਾਈ ਅਸੀਂ ਜਿਵੇਂ ਤੁਸੀਂ ਕਹਿੰਦੇ ਕਿ ਸਮਾਂ ਨਹੀਂ ਤੇਜ਼ ਭੱਜ ਰਿਹਾ, ਅਸੀਂ ਆਪ ਬਾਹਲੇ ਤੇਜ਼ ਹੋ ਗਏ
1: ਹਾਂ।
0: ਅਸੀਂ ਆਪ ਬਾਹਲਾ ਤੇਜ਼ ਭੱਜਦੇ ਹਾਂ। ਅਸੀਂ ਸੋਚਦੇ ਹਾਂ ਕਿ ਯਾਰ ਛੇਤੀ ਛੇਤੀ ਕੋਈ ਵੀ ਕੰਮ ਛੇਤੀ ਹੋ ਜਾਵੇ, ਛੇਤੀ ਮੇਰਾ ਕੰਮ ਗਰੋ ਹੋ ਜਾਵੇ, ਛੇਤੀ ਮੁੰਡੇ ਦਾ ਵਿਆਹ ਹੋ ਜਾਵੇ, ਛੇਤੀ ਗਾਹਾਂ ਮੁੰਡੇ ਦੇ ਜਵਾਕ ਹੋ ਜਾਣ, ਛੇਤੀ ਉਹ ਪੜ੍ਹ ਜਾਣ, ਛੇਤੀ ਫਿਰ ਉਹ ਕੰਮ ਤੇ ਲੱਗ ਜਾਣ, ਛੇਤੀ ਫਿਰ ਉਹਨਾਂ ਦਾ ਗਾਹਾਂ ਵਿਆਹ ਹੋ ਜਾਵੇ। ਮਤਲਬ ਛੇਤੀ ਮੈਂ ਕੰਮ ਤੋਂ ਘਰੇ ਚਲੇ ਜਾਵਾਂ, ਛੇਤੀ ਮੈਂ ਘਰੋਂ ਕੰਮ ਤੇ ਜਦੋਂ ਜਾਣਾ ਵਾ ਉਦੋਂ ਵੀ ਘਰੋਂ ਬਸ ਰੋਟੀ ਖਾ ਲਈ, ਚਾਹ ਮੈਂ ਕੋਈ ਨਾ ਜ਼ਿਆਦਾ ਜ਼ਿਆਦਾ ਪੀ ਲੂ, ਛੇਤੀ ਛੇਤੀ ਟਾਈਮ ਹੋਟਲ ਤੋਂ ਵੀ ਡਰਾਈਵ ਥਰੂ ਹੀ ਲੈ ਲਈਏ, ਅੱਛਾ ਗੁਰਦੁਆਰਾ ਸਾਹਿਬ ਵੀ ਜਾਣਾ ਵੀ ਛੇਤੀ ਚਲੋ ਹੁਣ ਮੈਂ ਫਿਰ। ਮਤਲਬ ਇੰਨੀ ਛੇਤੀ, ਤੇ ਜੇ ਬੰਦਾ ਜਦੋਂ ਡੈਥ ਹੋ ਜਾਂਦੀ ਹੈ ਫਿਰ ਉਦੋਂ ਕਹਿੰਦੇ ਇਹਨੂੰ ਵੀ ਛੇਤੀ ਚੱਕੋ, ਕੋਈ ਨਾ ਬਾਅਦ ਚ ਆਜੂਗੀ, ਇਹਨੂੰ ਵੀ ਚੱਕੋ ਲੈ ਜਾਓ ਛੇਤੀ ਛੇਤੀ, ਬਸ ਇਹ ਹਨਾ ਛੇਤੀ ਭੋਗ ਪਾਓ ਛੇਤੀ, ਉਸ ਤੋਂ ਬਾਅਦ ਬੈਕ ਟੂ। ਮਤਲਬ ਹਰ ਕੰਮ ਦੇ ਵਿੱਚ ਅਸੀਂ ਇੰਨੀ ਕਾਹਲ ਕਰਨ ਲੱਗ ਗਏ, ਅਸੀਂ ਇੰਨੇ ਕਾਹਲੇ ਹੋ ਗਏ, ਇੰਨੀ ਛੇਤੀ ਛੇਤੀ ਕਰਨ ਲੱਗ ਗਏ, ਬਹੁਤੀਆਂ ਚੀਜ਼ਾਂ ਸਾਡੇ ਤੋਂ ਵਿਸਰਦੀਆਂ ਜਾਂਦੀਆਂ ਨੇ, ਠਹਿਰਾਓ ਘੱਟ ਗਿਆ ਜ਼ਿੰਦਗੀ ਦੇ ਵਿੱਚੋਂ। ਮੰਨਦੇ ਹੋ ਇਸ ਗੱਲ ਨੂੰ?
1: ਬਿਲਕੁਲ, ਉਹ ਤਾਂ ਘਟਿਆ ਬਿਕੋਜ਼ ਜਿਹੜੀਆਂ ਆਪਾਂ ਆਪਾਂ 24 ਘੰਟੇ ਆਨਲਾਈਨ ਰਹਿੰਦੇ ਹਾਂ ਨਾ, ਉਹ ਗਾਂ ਦੀ ਗਾਂ ਗਾਂ ਦੀ ਗਾਂ। ਤੁਸੀਂ ਫੇਸਬੁੱਕ ਕਰ ਲਓ, ਇੰਸਟਾਗ੍ਰਾਮ ਕਰ ਲਓ, ਜਾਂ ਤੁਸੀਂ ਯੂਨੋ ਖਾਸ ਮੈਂ ਸਮਝਦਾ ਕਿ ਟਿਕਟੋਕ ਨੇ ਸਭ ਤੋਂ ਜ਼ਿਆਦਾ ਇਸ ਚੀਜ਼ ਦੇ ਵਿੱਚ ਹਿੱਸਾ ਪਾਇਆ ਆ, ਕਿਉਂਕਿ ਉਹ ਇੱਕ ਵੀਡੀਓ ਪਲੈਟਫਾਰਮ ਆ ਜਿੱਥੇ ਤੁਹਾਨੂੰ ਇੱਕ 30 ਸੈਕਿੰਡ ਦੀ 40 ਸੈਕਿੰਡ ਦੀ ਵੀਡੀਓ ਦੇਖਣ ਨੂੰ ਮਿਲਦੀ ਆ, ਔਰ ਉਸ ਤੋਂ ਬਾਅਦ ਤੁਸੀਂ ਤੁਸੀਂ ਉਹ ਦੇਖੋ। ਕਈ ਵਾਰੀ ਆਪਾਂ ਇੱਦਾਂ ਦੀਆਂ ਵੀਡੀਓਜ਼ ਹੁੰਦੀਆਂ ਜਿਹੜੀਆਂ ਆਪਾਂ ਪਹਿਲੇ 5 ਸੈਕਿੰਡਾਂ 'ਚ ਉਹਨੂੰ ਗਾਂਹ ਕਰ ਦਿੰਦੇ ਹਾਂ।
0: ਹਾਂ, ਹੁਣ ਤਾਂ ਖੁਸ਼ੀ 3 ਸੈਕਿੰਡਾਂ ਦੇ ਰਹਿ ਗਈ ਆ, 3 ਸੈਕਿੰਡ ਹੀ ਆ ਜੀ।
1: ਹਾਂਜੀ,
0: 3 ਸੈਕਿੰਡ ਦੇ ਵਿੱਚ ਜੇ ਤੁਹਾਨੂੰ ਵਧੀਆ ਲੱਗੀ ਤਾਂ ਠੀਕ ਆ, ਨਹੀਂ ਤਾਂ ਤੁਸੀਂ ਉਹਨੂੰ ਸਕਰੋਲ ਕਰ ਦਿੰਦੇ ਹੋ।
1: ਬਿਲਕੁਲ, ਔਰ ਜਿਹੜੇ ਇਹ ਪਲੈਟਫਾਰਮ ਦੇ ਚਲਾਉਂਦੇ ਆ ਨਾ, ਜਿਹੜੇ ਪਿੱਛੇ ਬੈਕ ਐਂਡ ਦੇ, ਤੁਸੀਂ ਕਦੇ ਨੋਟ ਕਰਿਓ ਜੇ ਇਹ ਗੱਲ, ਜਿਹੜੀ ਵੀਡੀਓ ਆਪਾਂ ਪੂਰੀ ਦੇਖ ਲੈਂਦੇ ਹਾਂ ਨਾ, ਫਿਰ ਓਦਾਂ ਦੀਆਂ ਵੀਡੀਓਜ਼ ਗਾਂਹ ਆਉਣੀਆਂ ਸ਼ੁਰੂ ਹੋ ਜਾਂਦੀਆਂ।
0: ਬਜੀ ਤੁਸੀਂ ਐਗਜ਼ਾਮਪਲ ਤੁਸੀਂ ਗੱਲ ਕਰਦੇ ਹੋ, ਮੈਂ ਤਾਂ ਕਹਿੰਦਾ
1: ਤੁਸੀਂ ਕਿਸੇ ਡੌਗਸ ਦੀ ਵੀਡੀਓ ਆ ਤੁਸੀਂ ਪੂਰੀ ਦੇਖ ਲਓ, ਤੁਹਾਨੂੰ 5-4 ਵੀਡੀਓ ਬਾਅਦ ਡੌਗਸ ਦੀਆਂ ਵੀਡੀਓ ਆਉਣ ਲੱਗ ਜਾਣੀਆਂ।
0: ਤੁਸੀਂ ਸੋਚ ਲਓ, ਦੇਖਣ ਦੀ ਵੀ ਗੱਲ ਦੂਰ, ਤੁਸੀਂ ਸੋਚੋ ਯਾਰ ਮਰਸੀਡੀਜ਼ ਗੱਡੀ ਦੇਖਣੀ ਆ ਤਾਂ ਉਹ ਸੋਚ ਵੀ ਹੁਣ ਤਾਂ ਤੁਹਾਡੇ ਨਾਲੋਂ ਵੱਧ ਤੁਹਾਡਾ ਫੋਨ ਤੁਹਾਨੂੰ ਜਾਣਦਾ ਵੀ ਤੁਸੀਂ ਕੀ ਸੋਚਦੇ ਹੋ, ਕੀ ਤੁਸੀਂ ਬਾਏ ਕਰਨਾ ਚਾਹੁੰਦੇ ਹੋ, ਕੀ ਤੁਸੀਂ ਕਿਹੋ ਜਿਹਾ ਕੰਟੈਂਟ ਤੁਸੀਂ ਲਾਈਕ ਕਰਦੇ ਹੋ। ਮਤਲਬ ਹਰ ਚੀਜ਼ ਉਹ ਤੁਹਾਡਾ ਫੋਨ ਤੁਹਾਡੇ ਨਾਲ ਵੱਧ ਜਾਣਨ ਲੱਗ ਗਿਆ। ਕਿਤੇ ਫੋਨ ਸਾਡਾ ਗੁਲਾਮ ਹੁੰਦਾ ਸੀ, ਹੁਣ ਅਸੀਂ ਫੋਨ ਦੇ ਗੁਲਾਮ ਹੋਏ ਫਿਰਦੇ ਹਾਂ, ਤੇ ਜਿੱਥੇ ਜੇ ਫੋਨ ਭੋਰਾ ਮਿਸ ਹੋ ਜਾਵੇ ਬੰਦਾ ਕਹਿੰਦਾ ਯਾਰ ਪਤਾ ਨਹੀਂ ਹੁਣ ਕੀ ਹੋ ਜਾਣਾ। ਐਨੀਵੇਜ਼ ਗੱਲਾਂ ਸਾਡੀਆਂ ਲੰਬੀਆਂ ਚਲੇ ਗਈਆਂ, ਤੇ ਥੋੜਾ ਜਿਹਾ ਬਈ ਆਪਾਂ ਉਹਦਾ ਮੈਸੇਜ ਦਈਏ, ਆਪਣਾ ਜਿਹੜਾ ਬਿਜ਼ਨਸ ਉਹਦਾ ਜ਼ਰੂਰੀ ਆ, ਉਸ ਤੋਂ ਬਾਅਦ ਫਿਰ ਰਾਜਨ ਜੀ ਨਾਲ ਗੱਲ ਕਰਨੀ ਹੈ।
1: ਜੀ ਜੀ ਜੀ ਜੀ ਸੋ ਢਿੱਲੋਂ ਵੀਡੀਓ ਦੀ ਇਨਫੋਰਮੇਸ਼ਨ ਲੈ ਕੇ ਹਾਜ਼ਰ ਹੋਏ ਜੀ। ਇਸ ਹਫ਼ਤੇ ਸਪਟੈਂਬਰ 20th ਨੂੰ, 20 ਸਪਟੈਂਬਰ ਨੂੰ ਅਸੀਂ ਸਾਡੇ 46th ਐਨਵਰਸਰੀ ਜਿਹੜੀ ਹੈਗੀ ਆ ਉਹਦੇ ਵਿੱਚ ਪੈਰ ਰੱਖ ਰਹੇ ਹਾਂ। 20 ਸਪਟੈਂਬਰ 1980 ਨੂੰ ਜਿਹੜੀ ਸਾਡੀ ਕੰਪਨੀ ਆ, ਸਾਡੇ ਫਾਦਰ ਸਾਹਿਬ ਬਲਵਿੰਦਰ ਸਿੰਘ ਢਿੱਲੋਂ ਉਹਨਾਂ ਨੇ ਰਜਿਸਟਰ ਕਰਵਾਈ ਸੀਗੀ, ਔਰ ਉਸ ਤੋਂ ਬਾਅਦ ਫਿਰ ਸਾਡਾ 46 ਸਾਲ ਦਾ ਜਿਹੜਾ ਸਫ਼ਰ ਆ ਉਹ ਕੰਪਲੀਟ ਹੋ ਰਿਹਾ ਆ। ਸੋ ਢਿੱਲੋਂ ਵੀਡੀਓ ਸਾਡੀ ਰਾਈਟ ਨਾਓ ਇੱਕੋ ਹੀ ਫਿਜ਼ੀਕਲ ਲੋਕੇਸ਼ਨ ਹੈਗੀ ਆ ਜੀ, ਜਿਹੜੀ ਐਬਨੀਜ਼ਰ ਐਂਡ ਗੋਰ ਰੋਡ 'ਤੇ ਹੈਗੀ ਆ, ਜਿੱਥੇ ਅਸੀਂ ਅਲੱਗ ਅਲੱਗ ਸੇਵਾਵਾਂ ਜਿਹੜੀਆਂ ਹੈਗੀਆਂ ਆ ਉਹ ਕਈ ਚੀਜ਼ਾਂ ਤਾਂ ਅਸੀਂ ਐਡਵਰਟਾਈਜ਼ ਵੀ ਨਹੀਂ ਕਰਦੇ ਗੇ। ਫੋਰ ਐਗਜ਼ਾਮਪਲ ਜਿੱਦਾਂ ਪਾਸਪੋਰਟ ਫੋਟੋਜ਼ ਆ ਸਾਡੇ ਸਟੋਰ ਦੇ ਉੱਤੇ, ਅਸੀਂ ਪਾਸਪੋਰਟ ਫੋਟੋਜ਼ ਦੇ ਵਿੱਚ ਵੀ ਸਾਡਾ ਜਿਹੜਾ ਸਟਾਫ ਆ ਬਹੁਤ ਬਿਜ਼ੀ ਹੁੰਦਾ ਆ। ਬਾਕੀ ਜਿੱਦਾਂ ਆਪਾਂ ਅਕਸਰ ਗੱਲਬਾਤ ਕਰਦੇ ਰਹਿੰਦੇ ਹਾਂ ਕਿ ਜੇਕਰ ਤੁਹਾਡੀਆਂ ਪੁਰਾਣੀਆਂ ਹੋਮ ਵੀਡੀਓਜ਼ ਹੈਗੀਆਂ ਆ, ਤੁਸੀਂ ਉਹਨਾਂ ਨੂੰ ਆਪਣੇ ਸਮਾਰਟ ਟੀਵੀ 'ਤੇ ਦੇਖਣਾ ਚਾਹੁੰਦੇ ਹੋ, ਤਾਂ ਡੈਫਨਲੀ ਉਹ ਢਿੱਲੋਂ ਵੀਡੀਓ ਤੋਂ ਲੈ ਕੇ ਆਓ, ਭਾਵੇਂ ਉਹ ਕਿਸੇ ਵੀ ਫੋਰਮੈਟ ਦੇ ਵਿੱਚ ਹੋਣ, VHS ਹੋਵੇ, ਇੰਡੀਆ ਦੀ VHS ਹੋਵੇ, Hi8 ਹੋਵੇ, ਤੁਸੀਂ ਉਹਨਾਂ ਨੂੰ ਆਪਣੇ ਸਮਾਰਟ ਟੀਵੀ 'ਤੇ ਦੇਖਣਾ ਚਾਹੁੰਦੇ ਹੋ, ਤਾਂ ਅਸੀਂ ਤੁਹਾਨੂੰ ਵਧੀਆ ਕੁਆਲਿਟੀ ਦੇ ਵਿੱਚ ਉਹ ਤੁਹਾਡੇ ਸਮਾਰਟ ਟੀਵੀ 'ਤੇ ਦੇਖਣ ਦੇ ਯੋਗ ਕਨਵਰਟ ਕਰਕੇ ਤੁਹਾਨੂੰ ਦੇਵਾਂਗੇ। ਬਾਕੀ IPTV ਦੀਆਂ ਸੇਵਾਵਾਂ ਤਾਂ ਡੈਫਨਲੀ ਸਾਡੇ ਸਟੋਰ 'ਤੇ ਮਿਲਦੀਆਂ ਜੀ। ਤੁਸੀਂ ਨਵਾਂ ਬਾਕਸ ਲੈਣਾ ਆ ਜਾਂ ਤੁਹਾਡੇ ਕੋਲ ਪੁਰਾਣਾ ਬਾਕਸ ਆ, ਤੁਸੀਂ ਆਪਣੇ ਕਰੰਟ ਪ੍ਰੋਵਾਈਡਰ ਦੇ ਨਾਲ ਖੁਸ਼ ਨਹੀਂ ਹੈਗੇ ਗੇ, ਤਾਂ ਡੈਫਨਲੀ ਤੁਸੀਂ ਢਿੱਲ ਵੀਡੀਓ 'ਤੇ ਆਪਣੀ ਸਰਵਿਸ ਜਿਹੜੀ ਹੈਗੀ ਉਹਨੂੰ ਸਵਿੱਚ ਕਰੋ। ਅਸੀਂ ਗਰੰਟੀ ਕਰਦੇ ਹਾਂ ਕਿ ਤੁਹਾਡੀ ਸਰਵਿਸ ਦੇ ਵਿੱਚ ਇੰਟਰਪਸ਼ਨ ਨਹੀਂ ਆਊਗੀ। ਬਾਕੀ ਕੋਈ ਵੀ ਟੈਕਨੀਕਲ ਪ੍ਰੋਬਲਮ ਆਈ ਤਾਂ ਅਸੀਂ ਉਸ ਚੀਜ਼ ਨੂੰ ਐਡਰੈਸ ਕਰਾਂਗੇ। ਤੁਸੀਂ ਬਾਕਸ ਜਿਹੜਾ ਹੈਗਾ ਆ USA ਲੈ ਕੇ ਜਾਣਾ, ਕੈਨੇਡਾ ਦੇ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਇਹਨੂੰ ਯੂਜ਼ ਕਰਨਾ ਆ ਤਾਂ ਇੱਕ ਵਾਰੀ ਤੁਹਾਨੂੰ ਸਾਡੇ ਸਟੋਰ 'ਤੇ ਆਉਣਾ ਪੈਣਾ ਆ ਉਹ ਬਾਕਸ ਪਿਕਅਪ ਕਰਨ ਵਾਸਤੇ, ਉਸ ਤੋਂ ਬਾਅਦ ਉਹਨੂੰ ਰੀਚਾਰਜ ਕਰਨ ਵਾਸਤੇ ਜਾਂ ਉਹਨੂੰ ਅਪਡੇਟ ਕਰਨ ਵਾਸਤੇ। ਕਦੇ ਵੀ ਤੁਹਾਨੂੰ ਸਾਡੇ ਸਟੋਰ 'ਤੇ ਵਾਪਸ ਨਹੀਂ ਆਉਣਾ, ਆਟੋ ਅਪਡੇਟ ਹੋਊਗਾ ਹਰੇਕ 30 ਡੇਜ਼ ਬਾਅਦ ਬਾਕਸ, ਕਿਉਂਕਿ ਤੁਹਾਨੂੰ ਅਸੀਂ ਇੰਨਾ ਵਧੀਆ ਬਾਕਸ ਦੇਵਾਂਗੇ। ਬਾਕੀ ਗੁਰਬਾਣੀ ਰੇਡੀਓ ਸਾਡੇ ਸਟੋਰ 'ਤੇ ਹਮੇਸ਼ਾ ਅਵੇਲੇਬਲ ਹੁੰਦੇ ਆ ਜੀ। ਇੱਕ ਨਵਾਂ ਰੇਡੀਓ ਪਲੱਗ ਐਂਡ ਪਲੇ ਰੇਡੀਓ ਆਇਆ ਹੈਗਾ ਆ, ਜਿਹੜਾ ਕਿ ਤੁਹਾਡੇ ਘਰ ਦੇ ਆਊਟਲੈਟ ਦੇ ਵਿੱਚ ਉਹਨੂੰ ਤੁਸੀਂ ਲਾਉਣਾ ਹੈ, ਉਹਦੇ ਵਿੱਚ ਕੋਈ ਬੈਟਰੀ ਨਹੀਂ ਪੈਂਦੀ ਗੀ ਔਰ ਸਾਰੇ ਘਰ ਦੇ ਵਿੱਚ ਗੁਰਬਾਣੀ ਦਾ ਪ੍ਰਵਾਹ ਜਿਹੜਾ ਹੈਗਾ ਆ ਉਹ ਚੱਲੇਗਾ 24/7। ਸੁਖਮਨੀ ਸਾਹਿਬ 24/7 ਨਾਮ ਸਿਮਰਨ ਵਗੈਰਾ ਤੁਸੀਂ ਇਸ ਰੇਡੀਓ ਲੈ ਸਕਦੇ ਹੋ। ਇਹਦੀ ਪ੍ਰਾਈਸ ਵੀ ਬਹੁਤ ਜ਼ਿਆਦਾ ਰੀਜ਼ਨੇਬਲ ਰੱਖੀ ਆ, ਪਲੱਗ ਐਂਡ ਪਲੇ ਰੇਡੀਓ ਸਿਰਫ ਅਤੇ ਸਿਰਫ $20 ਦੇ ਵਿੱਚ ਤੁਸੀਂ ਸਾਡੇ ਸਟੋਰ ਤੋਂ ਲੈ ਸਕਦੇ ਹੋ। ਸੋ ਢਿੱਲੋਂ ਵੀਡੀਓ ਜੀ, ਐਬਨੀਜ਼ਰ ਐਂਡ ਗੋ ਰੋਡ, ਨੰਬਰ ਸਾਡਾ ਇੱਕੋ ਇੱਕ ਹੈਗਾ 905-204-1313।
0: 905-204-1313 ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ,
1: ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ। ਸੋ ਮਾਲ ਸਾਹਿਬ, ਗੱਲ ਇਹ ਆ ਕਿ ਕਈ ਵਾਰ ਬੰਦਾ ਨਾ ਟੀ ਵੀ ਦੇਖਦਾ, ਜਿਵੇਂ ਅਸੀਂ ਫਿਲਮਾਂ ਦੀ ਗੱਲ ਕਰ ਰਹੇ ਸੀ, ਦੇਖਦਾ ਤੇ ਜਾਂ ਆਪਾਂ ਸੋਸ਼ਲ ਮੀਡੀਆ ਤੇ ਜਿਵੇਂ ਆਪਾਂ ਹੁਣ ਇਹ ਕਹਿੰਦੇ ਹਾਂ ਕਿ ਇਹ ਤੇ ਆਪਾਂ ਰੀਲਾਂ ਦੇਖੀ ਜਾਂਦੇ ਹਾਂ ਸਾਰਾ ਦਿਨ, ਅੱਖਾਂ ਥੱਕ ਜਾਂਦੀਆਂ ਨੇ।
2: ਬਿਲਕੁਲ ਜੀ,
0: ਅੱਖਾਂ 'ਚ ਥਕਾਵਟ ਮਹਿਸੂਸ ਹੋਣ ਲੱਗ ਜਾਂਦੀ ਆ ਤੇ ਬਹੁਤਾ ਸਕਰੀਨ ਟਾਈਮ ਦੇ ਨਾਲ, ਮੈਂ ਇੱਕ ਦਿਨ ਪੜ੍ਹ ਰਿਹਾ ਸੀ, ਤੁਹਾਡੇ ਬਾਲਾਂ ਤੇ ਵੀ ਅਸਰ ਪੈਂਦਾ।
2: ਬਿਲਕੁਲ,
0: ਬਾਲ ਨੇ ਜਿਹੜੇ ਬਾਲ ਵੀ ਤੁਹਾਡੇ ਜਿਹੜੇ ਹੈਗੇ ਆ ਉਹ ਪਤਲੇ ਹੋ ਜਾਂਦੇ ਆ ਜਾਂ ਦਮੋਹੇ ਹੋ ਜਾਂਦੇ ਆ ਜਾਂ ਬਾਲਾਂ ਤੇ ਵੀ ਫਰਕ ਪੈਣ ਲੱਗ ਜਾਂਦਾ, ਸਕਿਨ ਤੇ ਬਹੁਤ ਚੀਜ਼ਾਂ ਨੇ ਜਿਹੜੀਆਂ ਸਕਰੀਨ ਟਾਈਮ ਆ ਜਿਹੜਾ ਉਹ ਅਫੈਕਟ ਕਰਦਾ। ਸੋ ਜਦੋਂ ਅਸੀਂ ਸਕਰੀਨ ਟਾਈਮ ਜ਼ਿਆਦਾ ਵੱਧ ਗਿਆ ਫਿਰ ਇਹ ਜੇ ਕਈਆਂ ਦਾ ਹੁਣ ਕੰਮ ਹੀ ਇਹੋ ਜਿਹਾ ਬਾਈ, ਕਈਆਂ ਦਾ ਕੰਮ ਐਸਾ ਉਹਨਾਂ ਨੇ ਸਕਰੀਨ ਤੇ ਰਹਿਣਾ, ਉਹਨਾਂ ਨੇ ਕੰਪਿਊਟਰ ਤੇ ਰਹਿਣਾ, ਜਿਹੜਾ ਐਡੀਟਿੰਗ ਕਰਦਾ ਵਾ ਕਿਸੇ ਚੀਜ਼ ਦੀ, ਐਡੀਟਰ ਕੀ ਕਰੂਗਾ, ਉਹਨੂੰ ਤਾਂ ਸਕਰੀਨ ਦੇਖਣੀ ਪੈਣੀ ਨਾ, 8 ਘੰਟੇ ਦੀ ਜੋਬ ਉਹਨੇ ਐਡੀਟਿੰਗ ਦੀ ਸਕਰੀਨ ਤੇ ਹੀ ਕਰਨੀ ਆ।
2: ਜਿਹੜੇ
0: ਬੱਚੇ ਪੜ੍ਹਦੇ ਆ ਜਾਂ ਕੋਈ ਆਈ ਟੀ ਦਾ ਕੰਮ ਕਰਦੇ ਆ ਤੇ ਆਈ ਟੀ ਦਾ ਕੰਮ ਤਾਂ ਫਿਰ ਉੱਥੇ ਹੋਊਗਾ ਨਾ, ਸਕਰੀਨ ਤਾਂ ਉਹਨੂੰ ਦੇਖਣੀ ਪੈਣੀ ਆ, ਉਹ ਚਾਹੇ ਜਾਂ ਨਾ ਚਾਹੇ, ਪਰ ਉਹਨੂੰ ਤਾਂ ਹੁਣ ਨਹੀਂ ਛੱਡ ਸਕਦਾ, ਪਰ ਬਚਾਅ ਕੀਤਾ ਜਾ ਸਕਦਾ ਅੱਖਾਂ ਦਾ। ਉਹ ਰਾਜਨ ਜੀ ਨੂੰ ਪੁੱਛ ਲਿਆ ਕਿ ਰਾਜਨ ਭਾਜੀ ਸਾਡੇ ਨਾਲ ਨੇ, ਰਾਜਨ ਜੀ ਜੀ ਐਨ ਵੈਲਕਮ।
3: ਬਹੁਤ ਬਹੁਤ ਧੰਨਵਾਦ ਜੀ ਰਾਜਵੀਰ ਜੀ, ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ। ਮੈਂ ਜਿਹੜੀ ਗੱਲ ਕਰ ਰਿਹਾ ਸੀਗਾ ਉਹ ਥੋੜ੍ਹੀ ਜਿਹੀ ਦੇਖਿਓ ਵੀ ਹੁਣ ਕਈਆਂ ਦਾ ਕੰਮ ਹੀ ਐਸਾ ਵਾ, ਇੱਕ ਤਾਂ ਅਸੀਂ ਚਲੋ ਬੱਚਿਆਂ ਲਈ ਵੀ ਮੈਂ ਤਾਂ ਕਹਿੰਦਾ ਵਧੀਆ ਕਿ ਜੇ ਉੱਥੇ ਕੋਈ ਐਨਕ ਐਸੀ ਹੋਵੇ ਲੱਗੇ ਕਿ ਭਾਈ ਜੇ ਨਹੀਂ ਵੀ ਨਿਗਾਹ ਦੀ ਘਟਨਾ ਹੈਗੀ ਤਾਂ ਤੂੰ ਵਿੱਚ ਆਹ ਐਨਕ ਲਾ ਕੇ ਤੁਸੀਂ ਦੇਖਣਾ ਫੋਨ, ਤਾਂ ਕਿ ਤੁਹਾਡੀ ਨਿਗਾਹ ਖਰਾਬ ਨਾ ਹੋਵੇ। ਚਲੋ ਇਹ ਤਾਂ ਹੈ ਕਿ ਅਸੀਂ ਹੁਣ ਮਜਬੂਰੀ ਆ, ਕਿਸੇ ਦੀ ਕੋਈ ਕੰਮ ਐਸਾ ਕਰ ਰਿਹਾ, ਸਕਰੀਨ ਟਾਈਮ ਉਹਨੂੰ ਦੇਣਾ ਹੀ ਪੈਂਦਾ, ਇੰਨਾ ਉਹਨੂੰ ਬੈਠਣਾ ਹੀ ਪੈਂਦਾ ਹਨਾ। ਤੇ ਜਿਵੇਂ ਐਡੀਟਰ ਦੀ ਮੈਂ ਗੱਲ ਕੀਤੀ ਆ, ਜਿਹੜਾ ਹੁਣ ਐਡਿਟ ਕਰਦਾ ਵਾ ਹਨਾ, ਕੋਈ ਫਿਲਮਾਂ ਕਰ ਰਿਹਾ, ਕੋਈ ਕੁਛ ਕਰ ਰਿਹਾ, ਕੋਈ ਵੀਡੀਓ ਕਰ ਰਿਹਾ ਤੇ ਜਾਂ ਕੋਈ ਵੀਡੀਓ ਬਣਾ ਰਿਹਾ ਜਾਂ ਕੋਈ ਵੀਡੀਓ ਦੇਖ ਰਿਹਾ, ਉਹ ਕੋਈ ਐਸੀ ਐਨਕ ਵੀ ਹੈਗੀ ਆ ਕਿ ਉਹਦਾ ਬਚਾਅ, ਅੱਖਾਂ ਦਾ ਬਚਾਅ ਹੋ ਸਕੇ?
3: ਬਿਲਕੁਲ ਜੀ ਬਿਲਕੁਲ, ਜਿਹੜੀ ਤੁਸੀਂ ਗੱਲ ਕੀਤੀ ਬਹੁਤ ਮਹੱਤਵਪੂਰਨ ਗੱਲ ਹੈ। ਆਮ ਤੌਰ ਦੇ ਉੱਤੇ ਹੁੰਦਾ ਕੀ ਹੈ, ਇਹ ਸਿਰਫ ਤੁਹਾਡੇ ਵਾਲ ਜਿਵੇਂ ਤੁਸੀਂ ਦੱਸਿਆ ਦਮੋਹੇ ਹੋ ਜਾਂਦੇ ਜਾਂ ਅੱਖਾਂ ਦੇ ਉੱਤੇ ਸਟੇਨ, ਇਹਦੇ ਨਾਲ ਦੀ ਨਾਲ ਜਿਹੜੀ ਤੁਹਾਡੀ ਨੀਂਦ ਹੈ, ਤੁਹਾਡਾ ਜਿਹੜਾ ਬਾਇਓਲੋਜੀਕਲ ਸਲੀਪ ਟਾਈਮ ਹੁੰਦਾ ਉਹ ਵੀ ਬੜਾ ਖਰਾਬ ਹੁੰਦਾ। ਤੁਸੀਂ ਦੇਖੋ ਆਮ ਤੌਰ ਦੇ ਉੱਤੇ ਜਿਹੜੇ ਲੋਕੀ ਜ਼ਿਆਦਾਤਰ ਸਕਰੀਨ ਦੇ ਉੱਤੇ ਰਹਿੰਦੇ ਨੇ ਅਤੇ ਸੈੱਲ ਫੋਨ ਦੇ ਉੱਤੇ ਰਹਿੰਦੇ ਨੇ, ਉਹਨਾਂ ਦਾ ਸਲੀਪਿੰਗ ਸਰਕਲ ਵੀ ਖਰਾਬ ਹੋ ਜਾਂਦਾ ਹੈ। ਸੋ ਬਲੂ ਲਾਈਟ ਜਿਹੜੀ ਇਹਦੇ ਚੋਂ ਨਿਕਲਦੀ ਹੈ ਸਕਰੀਨ ਦੇ ਵਿੱਚੋਂ, ਇਹ ਅੱਖਾਂ ਨੂੰ ਤੁਹਾਡੀ ਹੈਲਥ ਨੂੰ ਬਹੁਤ ਜ਼ਿਆਦਾ ਇਫੈਕਟ ਕਰਦੀ ਹੈ। ਸੋ ਇਸੇ ਕਰਕੇ ਅਸੀਂ ਜਿਹੜੇ ਗਲਾਸਿਸ ਬਣਾ ਕੇ ਦਿੰਦੇ ਹਾਂ ਉਹਦੇ ਵਿੱਚ ਜ਼ਰੂਰ ਰਿਕਮੈਂਡ ਕਰਦੇ ਹਾਂ ਕਿ ਬਲੂ ਲਾਈਟ ਪ੍ਰੋਟੈਕਸ਼ਨ ਕੋਡਿੰਗ ਪਾਓ। ਹੁਣ ਕਈ ਸਾਡੇ ਕੋਲ ਇਹੋ ਜਿਹੇ ਵੀ ਬੱਚੇ ਆਉਂਦੇ ਨੇ ਜਿਨ੍ਹਾਂ ਦਾ ਸਕੂਲ ਤੋਂ ਹੋਮਵਰਕ ਬਹੁਤ ਮਿਲਦਾ ਹੈ ਔਰ ਉਹਨਾਂ ਨੂੰ ਕੋਈ ਪ੍ਰਿਸਕ੍ਰਿਪਸ਼ਨ ਵੀ ਨਹੀਂ ਲੱਗੀ ਹੁੰਦੀ। ਸੋ ਉਹਨਾਂ ਵਾਸਤੇ ਸਪੈਸ਼ਲੀ 0 ਨੰਬਰ ਦੇ ਲੈਂਸਿਸ ਹੁੰਦੇ ਨੇ ਪਰ ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਉਹਦੇ ਚ ਐਡ ਕੀਤੀ ਹੁੰਦੀ ਹੈ ਤਾਂ ਕਿ ਉਹ ਚਾਹੇ 8 ਘੰਟੇ ਆਪਣੇ ਕੰਪਿਊਟਰ ਦੇ ਉੱਤੇ ਬੈਠੇ ਰਹਿਣ, ਉਹਨਾਂ ਦੀਆਂ ਆਈਜ਼ ਜਿਹੜੀਆਂ ਨੇ ਉਹ ਬਲੂ ਲਾਈਟ ਦੇ ਨਾਲ ਡੈਮੇਜ ਨਹੀਂ ਹੋਣਗੀਆਂ। ਸੋ ਜਿਹੜੇ ਵੀ ਸਾਡੇ ਭੈਣ ਭਰਾ ਇੱਦਾਂ ਦੀ ਸਰਵਿਸ ਲੈਣਾ ਚਾਹੁੰਦੇ ਨੇ ਕਿ ਗਲਾਸਿਸ ਉਹਨਾਂ ਦੀਆਂ ਬਣ ਜਾਣ, ਉਹ ਜ਼ਰੂਰ ਸਾਨੂੰ ਵਿਜ਼ਿਟ ਕਰੋ। ਸਾਡਾ ਨੰਬਰ ਹੈ ਜੀ 905-460-8888।
0: ਅੱਛਾ ਇਹ ਦੱਸੋ ਮੈਨੂੰ ਇਹ ਮਸ਼ੀਨ ਕਿੰਨੀ ਕੁ ਮਹਿੰਗੀ ਆ ਜਾਂ ਉਹਦੇ ਮਸ਼ੀਨ ਤਾਂ ਚਲੋ ਅਸੀਂ ਕਿਹੜਾ ਮਸ਼ੀਨ ਲੈਣੀ ਆ, ਮਸ਼ੀਨ ਤਾਂ ਤੁਸੀਂ ਨਾ ਦੱਸੋ ਵੀ ਕਿੰਨੀ ਮਹਿੰਗੀ। ਸਾਨੂੰ ਇਹ ਦੱਸੋ ਵੀ ਉਹ ਰਿਪੋਰਟ ਜੇ ਬੰਦੇ ਨੇ ਲੈ ਕੇ ਆਪਣੇ ਕੋਲੇ ਰੱਖਣੀ ਹੋਵੇ ਕਿ ਬਾਈ ਠੀਕ ਆ ਨਿਗਾਹ ਤੇਰੀ ਇਸ ਸਾਲ, ਇਹਦੇ ਪਿੱਛੇ ਨਿਗਾਹ ਦੇ ਪਿਛਲੇ ਪਾਸੇ ਪਿੱਛੋਂ

0: ਦਾ ਪਰਦਾ ਹੁੰਦਾ ਜੀ, ਉਹਨੂੰ ਸਕੈਨ ਕਰ ਲੈਂਦੀ ਹੈ। ਆਮ ਤੌਰ ਦੇ ਉੱਤੇ ਜਿਵੇਂ ਆਪਣੇ ਬਾਡੀ ਦੇ ਵਿੱਚ ਬਲੱਡ ਘੁੰਮਦਾ, ਉਹਨੂੰ ਜੇ ਬਲੱਡ ਪ੍ਰੈਸ਼ਰ ਵੱਧ ਜਾਵੇ ਤਾਂ ਤੁਹਾਨੂੰ ਪਤਾ ਦਿਲ ਦਾ ਦੌਰਾ ਪੈਂਦਾ, ਇੱਦਾਂ ਦੀ ਹਾਰਟ ਦੀਆਂ ਪ੍ਰੋਬਲਮ ਆਉਂਦੀਆਂ। ਇਸੇ ਤਰ੍ਹਾਂ ਆਪਣੀ ਜਿਹੜੀ ਅੱਖ ਹੈ ਇਹਦੇ ਵਿੱਚ ਇੱਕ ਪਾਣੀ ਹੁੰਦਾ ਜਿਹੜਾ ਘੁੰਮਦਾ ਰਹਿੰਦਾ, ਇਹਨੂੰ ਕਹਿੰਦੇ ਐਕਿਊਸਿਊਮਰ। ਸੋ ਜੇ ਇਹਦਾ ਵੀ ਪ੍ਰੈਸ਼ਰ ਵੱਧ ਜਾਵੇ ਤੇ ਇਹ ਕਾਲਾ ਮੋਤੀਆ ਬਣ ਜਾਂਦਾ। ਸੋ ਜੇ ਕਾਲਾ ਮੋਤੀਆ ਬਣ ਜਾਂਦਾ, ਪਿੱਛੇ ਜਦੋਂ ਜਿਹੜੀ ਓਸੀਡੀ ਮਸ਼ੀਨ ਹੈ ਇਹ ਕੀ ਚੈੱਕ ਕਰਦੀ ਹੈ, ਇਹ ਪਿੱਛੇ ਜਿਹੜਾ ਰੈਟਿਨਾ ਹੈ ਉਹਨੂੰ ਸਕੈਨ ਕਰ ਲੈਂਦੀ ਹੈ, ਔਰ ਫਿਰ ਚੈੱਕ ਕਰਦੇ ਹਾਂ ਵੀ ਕਪਿੰਗ ਦਾ ਸਾਈਜ਼ ਕਿੰਨਾ, ਕੱਪ ਕਿੰਨਾ ਕੁ ਵੱਡਾ ਹੋ ਜਾਂਦਾ ਹੈ। ਸੋ ਜੇ ਕਪਿੰਗ ਵੱਡੀ ਹੋਣ ਲੱਗ ਪਈ ਹੈ, ਜੇ ਪ੍ਰੈਸ਼ਰ ਜ਼ਿਆਦਾ ਵੱਧ ਗਿਆ, ਤੇ ਇਹ ਕਾਲਾ ਮੋਤੀਆ ਆ ਜਾਏਗਾ, ਤੇ ਕਾਲਾ ਮੋਤੀਆ ਹੌਲੀ ਹੌਲੀ ਤੁਹਾਡੀ ਅੱਖ ਨੂੰ ਪੂਰਾ ਖਤਮ ਕਰ ਦਿੱਤਾ ਹੈ। ਸੋ ਜਿਹੜੀ ਸਾਡੇ ਕੋਲ ਓਸੀਡੀ ਮਸ਼ੀਨ ਹੈ ਇਹ ਪਹਿਲਾਂ ਹੀ ਚੈੱਕ ਕਰਕੇ ਦੱਸ ਦਿੰਦੀ ਵੀ ਹਾਂਜੀ ਜੀ ਕਪਿੰਗ ਕਿੰਨੀ ਹੈ, ਰੈਟਿਨਾ ਦੇ ਉੱਤੇ ਮੈਕੁਲਾ ਦੀ ਕੀ, ਸਾਰੇ ਸਾਰਾ ਕਿਤੇ ਇਹ ਚੈੱਕ ਕਰ ਲੈਂਦੀ ਹੈ। ਫਿਰ ਦੂਜੀ ਮਸ਼ੀਨ ਹੈ ਸਾਡੇ ਕੋਲ ਰੈਟਨੋਗ੍ਰਾਫੀ ਦੀ, ਇਹਨੇ ਕੀ ਕਰਨਾ ਵੀ ਜਿਹੜਾ ਓਸੀਡੀ ਮਸ਼ੀਨ ਨੇ ਸਕੈਨ ਕੀਤਾ ਇਹਨੇ ਉਹਦੀਆਂ ਪਿਕਚਰਾਂ ਲੈ ਲੈਣੀਆਂ, ਔਰ ਪਿਕਚਰਾਂ ਲੈ ਕੇ ਤੇ ਇੱਕ ਸਕਰੀਨ ਦੇ ਉੱਤੇ ਆ ਜਾਂਦਾ, ਤੇ ਨਾਲ ਦੀ ਨਾਲ ਉਹ ਪਿਕਚਰਾਂ ਡਾਕਟਰ ਕੋਲ ਵੀ ਹੈ, ਤੇ ਨਾਲ ਦੀ ਨਾਲ ਅਸੀਂ ਈਮੇਲ ਕਰਕੇ ਉਹ ਪੇਸ਼ੈਂਟ ਨੂੰ ਵੀ ਦੇ ਦਿੱਤੀ ਹੈ। ਉਹਦੇ ਚ ਕੀ ਹੁੰਦਾ ਵੀ ਤੁਸੀਂ ਅੱਜ ਇੱਥੇ ਚੈੱਕਅਪ ਕਰਾਇਆ, ਕੱਲ ਨੂੰ ਤੁਸੀਂ ਇੰਡੀਆ ਗਏ ਹੋ, ਜਾਂ ਕੱਲ ਨੂੰ ਕੋਈ ਬੰਦੇ ਹੁੰਦੇ ਨੇ ਜਿਹੜੇ ਇੰਡੀਆ ਮੂਵ ਹੋ ਗਏ, ਜਾਂ ਕਿਸੇ ਹੋਰ ਡਾਕਟਰ ਕੋਲ ਗਏ, ਸਪੈਸ਼ਲਿਸਟ ਕੋਲ ਗਏ, ਉਹ ਜਦੋਂ ਤੁਹਾਡੇ ਕੋਲ ਇਮੇਜ ਹੈਗੀ ਤੁਸੀਂ ਡਾਕਟਰ ਨੂੰ ਦਿਖਾਈ, ਤੇ ਡਾਕਟਰ ਨੇ ਨਾਲ ਹੀ ਦੇਖ ਕੇ ਦੱਸ ਦੇਣਾ ਵੀ ਹਾਂ ਤੁਹਾਡਾ ਇਹਦੇ ਤੇ ਕੰਮ ਵਧੀਆ ਹੋ ਰਿਹਾ, ਤੁਹਾਡੀ ਅੱਖ ਠੀਕ ਹੋ ਰਹੀ ਹੈ, ਜਾਂ ਤੁਹਾਡੀ ਅੱਖ ਖਰਾਬ ਹੋ ਰਹੀ ਹੈ, ਹੁਣ ਆਪਾਂ ਨੂੰ ਸਰਜਰੀ ਦੀ ਲੋੜ ਹੈ। ਸੋ ਉਹ ਜਿਹੜਾ ਸਾਰਾ ਟੈਸਟ ਹੈ ਜੀ, ਉਹ ਵੀ ਅਸੀਂ ਇੱਥੇ ਕਰਕੇ ਦਿੰਦੇ ਹਾਂ, ਔਰ ਟੈਸਟ ਦੀ ਕੋਸਟ ਕੋਈ ਜ਼ਿਆਦਾ ਨਹੀਂ, ਸਿਰਫ $60 ਐਕਸਟਰਾ ਲੱਗਦੇ ਨੇ। ਔਰ ਆਮ ਤੌਰ ਦੇ ਉੱਤੇ ਜਿਹੜਾ ਇਹ ਟੈਸਟ ਹੈ ਇਹ ਇੰਸ਼ੋਰੈਂਸ ਕੰਪਨੀਆਂ ਦੇ ਵਿੱਚ ਕਵਰ ਹੀ ਹੁੰਦਾ, ਪਰ ਕਈ ਸਟੋਰਾਂ ਤੇ ਤੁਸੀਂ ਜਾਂਦੇ ਉੱਥੇ ਓਸੀਟੀ, ਟੋਪੋਗ੍ਰਾਫੀ, ਰੈਟਨੋਗ੍ਰਾਫੀ ਇਹ ਮਸ਼ੀਨਾਂ ਨਹੀਂ ਹੁੰਦੀਆਂ। ਸੋ ਜਦੋਂ ਮਸ਼ੀਨਾਂ ਨਹੀਂ ਹੋਣਗੀਆਂ ਤੁਹਾਡਾ ਟੈਸਟ ਨਹੀਂ ਕਰ ਪਾਉਣਗੇ, ਤੇ ਤੁਸੀਂ ਇੰਸ਼ੋਰੈਂਸ ਨੂੰ ਬਿਲ ਵੀ ਨਹੀਂ ਕਰ ਪਾਓਗੇ, ਪਰ ਕਿਉਂਕਿ ਸਾਡੇ ਕੋਲ ਇਹ ਮਸ਼ੀਨਾਂ ਹੈਗੀਆਂ ਤੇ ਅਸੀਂ ਇਹ ਬਿਲਿੰਗ ਕਰਦੇ ਹਾਂ, ਇਹ ਇੰਸ਼ੋਰੈਂਸ ਦੇ ਵਿੱਚ ਕਵਰ ਹੋ ਜਾਂਦੀ ਹੈ। ਸੋ ਤੁਹਾਡੀ ਜੇਬ ਚੋਂ ਕੋਈ ਪੈਸਾ ਨਹੀਂ ਜਾਂਦਾ। ਸੋ ਜੇ ਤੁਸੀਂ ਇੱਦਾਂ ਦਾ ਡਿਟੇਲ ਟੈਸਟ ਕਰਵਾਉਣਾ ਹੈ ਤੇ ਜ਼ਰੂਰ ਸਾਨੂੰ ਕਾਲ ਕਰ ਲਓ। ਸਾਡੀ ਦੋਨੋਂ ਲੋਕੇਸ਼ਨ ਉੱਤੇ ਮਸ਼ੀਨਾਂ ਹੈਗੀਆਂ ਜੀ, ਜਿਹਦੇ ਵਿੱਚ ਓਸੀਟੀ ਵੀ ਹੈ, ਰੈਟਨੋਗ੍ਰਾਫੀ ਵੀ ਹੈ, ਤੇ ਜੇ ਬੱਚਿਆਂ ਦਾ ਟੈਸਟ ਕਰਾ ਰਹੇ ਹੋ ਤਾਂ ਬੱਚਿਆਂ ਵਾਸਤੇ ਵੀ ਸਪੈਸ਼ਲ ਸਾਡੇ ਕੋਲ ਟੋਪੋਗ੍ਰਾਫੀ ਦੀ ਮਸ਼ੀਨ ਹੈ। ਸੋ ਅਪੁਆਇੰਟਮੈਂਟ ਜ਼ਰੂਰ ਬੁੱਕ ਕਰਵਾ ਲਓ 905-460-8888, 905-460-8888।
1: ਬਿਲਕੁਲ ਜੀ, ਸੋ ਤੁਸੀਂ ਜ਼ਰੂਰ ਇੱਕ ਵਾਰ ਅਪੁਆਇੰਟਮੈਂਟ ਬੁੱਕ ਕਰਾ ਕੇ, ਅਜੇ ਸਾਰੀਆਂ ਤੁਹਾਨੂੰ ਗੱਲਾਂ ਦੱਸੀਆਂ ਨੇ, ਬੜੀਆਂ ਕੰਮ ਦੀਆਂ ਨੇ। ਇੱਥੇ ਜਾਓਗੇ ਕਿਉਂਕਿ ਇਹਨਾਂ ਦੀ ਸਾਡੇ ਕੋਲ ਐਡ ਚੱਲਦੀ ਹੈ, ਇਹਨਾਂ ਨੇ ਸਪੈਸ਼ਲ ਡਿਸਕਾਊਂਟਡ ਪ੍ਰਾਈਸ ਤੇ ਕਰ ਦੇਣੀ ਆ, ਬਾਕੀ ਕਰਾ ਤਾਂ ਤੁਸੀਂ ਜਿੱਥੋਂ ਮਰਜ਼ੀ ਸਕਦੇ ਹੋ, ਤੁਹਾਡੀ ਮਰਜ਼ੀ ਆ, ਪਰ ਇੱਥੋਂ ਜਿਹੜਾ ਰੇਟ ਤੁਹਾਨੂੰ ਮਿਲ ਜਾਣਾ ਉਹ ਕਿਤੋਂ ਵੀ ਨਹੀਂ ਮਿਲਣਾ, ਜਿਹੜੀ ਇੱਥੋਂ ਡੀਲ ਮਿਲਣੀ ਉਹ ਕਿਤੋਂ ਵੀ ਨਹੀਂ ਮਿਲਣੀ, ਕਿਉਂਕਿ ਇਹ ਸਾਰੰਗ ਰੇਟ ਤੇ ਐਡ ਚੱਲਦੀ ਆ, ਇਸ ਕਰਕੇ ਡੀਲ ਅਸੀਂ ਇਹਨਾਂ ਤੋਂ ਲੈ ਕੇ ਦੇਣੀ। ਕਿਉਂ ਭਾਜੀ ਇੱਦਾਂ ਹੀ ਆ?
0: ਬਿਲਕੁਲ ਜੀ ਬਿਲਕੁਲ। ਸੋ ਨਾਲ ਦੀ ਨਾਲ ਦਿੱਲੀ ਗੱਲ ਦੱਸ ਦਈਏ ਵੀ ਜਿਹਨਾਂ ਨੇ ਹੁਣ ਗਲਾਸਿਸ ਬਣਵਾਉਣੀਆਂ ਉਹਨਾਂ ਵਾਸਤੇ ਸਪੈਸ਼ਲ ਡੀਲਾਂ ਹੁੰਦੀਆਂ। ਸੋ ਸਾਰੰਗ ਰੇਡੀਓ ਦੇ ਲਿਸਨਰਸ ਵਾਸਤੇ ਵੀ ਇੱਕ ਸਪੈਸ਼ਲ ਡੀਲ ਹੈਗੀ ਹੈ, ਉਹ ਮੈਂ ਦੱਸ ਦਵਾਂ ਵੀ ਫਰੇਮਾਂ ਦੇ ਉੱਤੇ ਤੇ ਵੈਲਿਊ ਪੈਕੇਜ ਦੇ ਉੱਤੇ ਸਾਡੇ ਕੋਲ ਸਪੈਸ਼ਲ ਡੀਲਾਂ ਚੱਲਦੀਆਂ ਪਈਆਂ ਨੇ। ਸੋ ਵੈਲਿਊ ਪੈਕੇਜ ਦੱਸ ਦਈਏ ਕਿ ਸਾਰੰਗ ਰੇਡੀਓ ਦੇ ਸਰੋਤਿਆਂ ਵਾਸਤੇ ਸਪੈਸ਼ਲ ਹੈਗਾ ਜੀ, $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਦੇ ਰਹੇ ਹਾਂ, $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਸ, $400 ਦਾ ਪੈਕੇਜ ਹੈ। ਇਹ ਵੈਲਿਊ ਪੈਕੇਜ ਆਪਣੇ ਸਰੋਤਿਆਂ ਨੂੰ ਅਸੀਂ ਸਿਰਫ $129 ਚ ਦੇ ਰਹੇ ਹਾਂ ਜੀ। ਤੇ ਜਿਹੜਾ ਦੂਜਾ ਪੈਕੇਜ ਹੈ ਸਾਡਾ ਉਹ ਪ੍ਰੋਗਰੈਸਿਵ ਗਲਾਸਿਸ ਹੈ, ਐਸਿਲੋਰ ਕੰਪਨੀ ਦੇ ਹਾਈਡੀਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਸ ਨੇ, $300 ਦੀ ਕੀਮਤ ਦੇ ਲੈਂਸਸ, $300 ਦੀ ਕੀਮਤ ਦਾ ਫਰੇਮ, $600 ਵਾਲਾ ਪੈਕੇਜ ਸਿਰਫ $258 ਚ ਹੈ। ਤੇ ਅੱਜ ਇੱਕ ਸਪੈਸ਼ਲ ਸਾਰੰਗ ਰੇਡੀਓ ਲਿਸਨਰਸ ਵਾਸਤੇ ਸਪੈਸ਼ਲ ਡੀਲ, ਜਿਹੜੇ ਵੀ ਬੱਚੇ ਸਾਡੇ ਕੋਲ ਆਉਣਗੇ ਉਹਨਾਂ ਵਾਸਤੇ ਸਪੈਸ਼ਲ ਪੈਕੇਜ ਹੈ, $129 ਦਾ ਪੈਕੇਜ ਲਵੋ ਤੁਸੀਂ। ਆਪਣੀ ਐਨਕ ਦੇ ਉੱਤੇ ਸਿਰਫ ਐਂਟੀ ਗਲੇਅਰ ਕੋਟਿੰਗ ਬਾਏ ਕਰਨੀ ਹੈ, ਨਾਲ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਬਿਲਕੁਲ ਫ੍ਰੀ ਦਿੱਤੀ ਜਾਣੀ ਹੈ ਜਿਹੜੇ ਵੀ ਸਾਰੰਗ ਰੇਡੀਓ ਦਾ ਹਵਾਲਾ ਦੇਣਗੇ। ਸੋ ਨੰਬਰ ਨੋਟ ਕਰ ਲਓ 905-460-8888। ਹੁਣੇ ਕਾਲ ਕਰਕੇ ਆਪਣਾ ਨਾਮ ਲਿਖਾ ਦਿਓ ਵੀ ਦੱਸ ਦਿਓ ਵੀ ਸਾਰੰਗ ਰੇਡੀਓ ਦਾ ਹਵਾਲਾ ਹੈ, ਤੇ ਤੁਹਾਨੂੰ ਅੱਜ ਬਲੂ ਲਾਈਟ ਪ੍ਰੋਟੈਕਸ਼ਨ ਕੋਟਿੰਗ ਤੁਹਾਡੀਆਂ ਐਨਕਾਂ ਦੇ ਉੱਤੇ ਬਿਲਕੁਲ ਫ੍ਰੀ ਦਿੱਤੀ ਜਾਣੀ ਹੈ।
1: ਬਿਲਕੁਲ ਜੀ, ਸੋ ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਵੈਰੀ ਮੱਚ।
0: ਨੋ ਪ੍ਰੋਬਲਮ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਸੋ ਮੱਚ।
1: ਬਹੁਤ ਬਹੁਤ ਸ਼ੁਕਰੀਆ ਜੁੜੇ ਹੋਏ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ, ਤੇ ਜਿੱਥੇ ਅਸੀਂ ਗੱਲਾਂ ਬਾਤਾਂ ਤੁਹਾਡੀ ਨਾਲ ਨਾਲ ਸੇਵਿੰਗ ਵੀ ਕਰਵਾਉਂਦੇ ਹਾਂ, ਇਨਫੋਰਮੇਸ਼ਨ ਇਨਫੋਰਮੇਟਿਵ, ਤੇ ਖਾਨ ਸਾਹਿਬ ਵਕਾਰ ਖਾਨ ਸਾਹਿਬ ਵੀ ਸਾਡੇ ਨਾਲ ਹਾਜ਼ਰ ਹੋ ਚੁੱਕੇ ਆ। ਖਾਨ ਸਾਹਿਬ ਦੇ ਨਾਲ ਸੰਪਰਕ ਕਰ ਲਿਓ ਜੇਕਰ ਤੁਸੀਂ ਇੰਟਰਨੈਟ ਰੋਜਰ ਦਾ ਲਵਾਉਣਾ ਚਾਹੁੰਦੇ ਹੋ ਜਿਹੜਾ ਫਾਸਟ ਸਪੀਡ ਚੱਲਦਾ ਹੋਵੇ, ਘੱਟ ਰੇਟ ਤੇ ਹੋਵੇ। ਜੇ ਤੁਹਾਡੇ ਘਰ ਦੇ ਵਿੱਚ ਕਿੰਨੀਆਂ ਡਿਵਾਈਸਿਸ ਕਨੈਕਟਡ ਨੇ ਇਹ ਪਤਾ ਲੱਗਦਾ, ਜੇ ਬੇਸਮੈਂਟ ਵੀ ਰੈਂਟ ਤੇ ਆ, ਬਈ ਹਰ ਮਾਲ ਸਾਹਿਬ ਹਰ ਕੋਲ ਤਾਂ ਫੋਨ ਆ
2: ਜੀ, ਬਿਲਕੁਲ
1: ਕੋਲ ਟੈਬਲੇਟਸ ਨੇ, ਉਹ ਸਾਰੀਆਂ ਜਦੋਂ ਤੁਸੀਂ ਕਨੈਕਟ ਕਰ ਲੈਂਦੇ ਹੋ ਤੇ ਫਿਰ ਜੇ ਬੇਸਮੈਂਟ ਚ ਫੈਮਿਲੀ ਰਹਿ ਰਹੀ ਹੈ, ਚਾਰ ਜਣੇ ਰਹਿੰਦੇ, ਉਹਨਾਂ ਚਾਰਾਂ ਕੋਲ ਫੋਨ ਨੇ, ਜੇ ਦੋ ਬੱਚੇ ਨਾਲ ਉਹਨਾਂ ਦੇ ਲੈਪਟਾਪ ਵੀ ਕਨੈਕਟਡ ਹੁੰਦੇ ਆ ਵਾਈਫਾਈ ਨਾਲ
2: ਜੀ, ਬਿਲਕੁਲ,
1: ਮਤਲਬ ਫਿਰ ਉਹਦੀ ਸਪੀਡ ਤਾਂ ਘੱਟ ਹੀ ਜਾਂਦੀ ਹੈ ਨਾ। ਪਰ ਇਹਨਾਂ ਚੀਜ਼ਾਂ ਤੋਂ ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਜ਼ਰੂਰ ਵਕਾਰ ਖਾਨ ਸਾਹਿਬ ਦੇ ਨਾਲ ਸੰਪਰਕ ਕਰ ਲਿਓ। ਖਾਨ ਸਾਹਿਬ ਨੰਬਰ ਦਿਓ ਆਪਣਾ ਤੇ ਪਾਓ ਸਾਂਝ ਥੋੜ੍ਹੀ ਜਿਹੀ
0: ਜੀ। ਥੈਂਕ ਯੂ ਸੋ ਮਚ।
2: ਰਾਜਵੀਰ ਜੀ ਮੇਰੇ ਕੋਲ ਰੋਜਰਸ ਦੀ ਬਹੁਤ ਹੀ ਵੱਡੀਆਂ ਪ੍ਰੋਮੋਸ਼ਨਸ ਹੈ, ਅਸੀਂ

0: ਟੀਵੀ ਇੰਟਰਨੈਟ ਔਰ ਹੋਮ ਫੋਨ ਦੇ ਸਪੈਸ਼ਲ ਪੈਕੇਜ ਪ੍ਰੋਵਾਈਡ ਕਰਦੇ ਆ। ਓਨਲੀ ਇੰਟਰਨੈਟ ਦੀ ਵੀ ਸਪੈਸ਼ਲ ਪ੍ਰੋਮੋਸ਼ਨ ਹੈ, 500, 1500 ਔਰ 2000 ਦੀ ਸਪੀਡ ਵਾਲੇ ਰੋਜਰਸ ਇੰਟਰਨੈਟ ਬਹੁਤ ਚੀਪ ਪ੍ਰਾਈਸ ਪਰ ਦਿਲਾ ਦੇਂਗੇ। ਰੋਜਰਸ ਸੈੱਲ ਫੋਨ ਦੀ ਵੀ ਅਮੇਜ਼ਿੰਗ ਆਫਰ ਹੈ ਮੇਰੇ ਕੋਲ, ਕੈਨੇਡਾ US ਅਨਲਿਮਿਟਿਡ ਕਾਲਿੰਗ ਮਿਲੇਗੀ, ਆਈਫੋਨ ਔਰ ਸੈਮਸੰਗ ਵੀ ਸਪੈਸ਼ਲ ਪ੍ਰਾਈਸ ਪਰ ਅਵੇਲੇਬਲ ਆ। ਪਲੀਜ਼ ਕਾਲ ਫੋਰ ਫਰਦਰ ਇਨਫੋਰਮੇਸ਼ਨ, ਨੰਬਰ ਹੈ 6478000, 6478000। ਅਸੀਂ 18 ਸਾਲ ਸੇ ਰੋਜਰਸ ਦੇ ਕਾਰਪੋਰੇਟ ਇੰਪਲਾਈ ਹਾਂ, ਤੁਹਾਡਾ ਅਕਾਊਂਟ ਔਰ ਐਡਰੈਸ ਚੈੱਕ ਕਰਕੇ ਬਹੁਤ ਵਧੀਆ ਪ੍ਰੋਮੋਸ਼ਨ ਦਿਲਾ ਦੇਂਗੇ। ਨੰਬਰ ਅਗੇਨ 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000, 6478000,
1: 64 8000 ਤੇ ਵਕਾਰ ਖਾਨ ਸਾਹਿਬ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਜੀ।

0: ਪ੍ਰੋਗਰਾਮ ਸਾਰੰਗ ਦੇ ਨਾਲ। ਮਾਲ ਸਾਹਿਬ ਕਿਆ ਬਾਤ ਆ ਯਾਰ, ਇਹ ਤਾਂ ਸ਼ੋ ਦੇਖਣ ਵਾਲਾ ਖਾਨ ਸਾਹਿਬ।
1: ਬਿਲਕੁਲ ਜੀ ਬਿਲਕੁਲ, ਸ਼ੋ ਦੇਖਣ ਵਾਲਾ ਜੀ, ਬਿਲਕੁਲ ਮਿਸ ਹੋਣ ਵਾਲਾ ਨਹੀਂ ਹੈਗਾ। ਸਾਰਿਆਂ ਨੂੰ ਇਹ ਹੈ ਵੀ ਜਾਣਾ ਚਾਹੀਦਾ ਇਸ ਸ਼ੋ ਦੇ ਉੱਪਰ।
0: ਥੋੜੇ
1: ਟਾਈਮ ਤੱਕ ਦੁਬਾਰਾ ਲੈਣ ਦੀ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਫੋਨ ਦੇ ਉੱਪਰ।
0: ਬਿਲਕੁਲ ਜੀ, ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੁਬਾਰਾ ਸਿਮਰਨ ਜੀ ਨੂੰ ਫੋਨ ਤੇ ਲੈ ਕੇ ਅਸੀਂ ਸਾਰੀ ਯੂਨੀ ਗਲੋਬਲ ਦੀ ਜਿਹੜੀ ਇਨਫੋਰਮੇਸ਼ਨ ਆ ਉਹ ਤੁਹਾਡੇ ਨਾਲ ਨਾਲ ਦੀ ਨਾਲ ਹੀ ਸਾਂਝੇ ਕਰਦੇ ਰਹਾਂਗੇ। ਤੇ ਜੇਕਰ ਤੁਹਾਡਾ ਵੀ ਕੋਈ ਤੁਸੀਂ ਪਸੰਦੀਦਾ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਨੂੰ ਸੰਪਰਕ ਕਰ ਸਕਦੇ ਹੋ। ਕੁਝ ਦੋ ਰਿਕਾਰਡਿੰਗ ਕਮਰਸ਼ੀਅਲ ਤੋਂ ਬਾਅਦ ਅਸੀਂ ਹੁਣੇ ਗਏ ਤੇ ਹੁਣੇ ਵਾਪਸ ਆਏ ਜੀ।
2: ਸਹੀ ਸੁਣਿਆ ਬਈ, ਜਿੰਨਾ ਸੋਹਣਾ ਰੈਸਟੋਰੈਂਟ ਹੈ ਉਸ ਤੋਂ ਵੀ ਜ਼ਿਆਦਾ ਸਵਾਦ ਸਵੀਟ ਮਹਿਲ ਦੀ ਹਰ ਇੱਕ ਡਿਸ਼ ਹੈ। ਜਲੇਬੀਆਂ, ਪਕੌੜੇ, ਸਮੋਸੇ, ਟਿੱਕੀਆਂ, ਵਿਆਹ ਹੋਵੇ ਪਾਰਟੀ ਜਾਂ ਹੋਣ ਕਿੱਟੀਆਂ, ਸਵੀਟ ਮਹਿਲ ਦੀ ਵੈਜ ਜਾਂ ਨੋਨ ਵੈਜ ਆਈਟਮਸ ਲਈ ਡਾਈਨ ਇਨ ਕਰੋ ਜਾਂ ਕੇਟਰਿੰਗ ਕਰਵਾਓ। ਇੱਕੋ ਨੰਬਰ ਘੁਮਾਓ, 416-679-9999, ਓਫਿਸਿਟ ਯੂਨਿਟ 9-680 ਰੈਕਸਡੇਲ ਬੁਲੇਵਾਰਡ, ਡੋਮਿਕੋ। ਸਵੀਟ ਮਹਿਲ, ਟ੍ਰੈਡੀਸ਼ਨ ਆਫ ਟੇਸਟ।
3: ਐਕਸੀਡੈਂਟ ਹੋਣ ਤੇ ਇੰਸ਼ੋਰੈਂਸ ਕੰਪਨੀ ਨਾਲ ਡੀਲ ਵੀ ਕਰਦੇ ਨੇ। ਸਕਾਈਡੋਮ ਗਰੁੱਪ ਆਫ ਕੰਪਨੀਜ਼ ਪਿਛਲੇ 25 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ।
4: ਬਈ, ਇੱਥੇ ਕਾਰਾਂ ਦੇ ਨਾਲ ਨਾਲ ਬੱਸਾਂ ਤੇ ਵੱਡੇ ਟਰੱਕਾਂ ਦੀ ਰਿਪੇਅਰ ਤੇ ਬਾਡੀ ਵਰਕ ਦਾ ਵੀ ਕੰਮ ਕੀਤਾ ਜਾਂਦਾ ਹੈ। ਫਲੀਟ ਵਾਸਤੇ ਸਪੈਸ਼ਲ ਪੈਕੇਜ।
0: ਬਿਲਕੁਲ ਜੀ, ਜੁੜੇ ਹੋ ਰੇਡੀਓ ਪ੍ਰੋਗਰਾਮ ਸਾਰੰਗ ਦੇ ਨਾਲ। ਸੋ ਹੁਣ ਅਸੀਂ ਸਿਮਰਨ ਜੀ ਨਾਲ ਗੱਲਬਾਤ ਕਰਾਂਗੇ। ਸਿਮਰਨ ਜੀ, ਸਤਿ ਸ੍ਰੀ ਅਕਾਲ ਜੀ। ਇਹਨੂੰ ਅਸੀਂ ਗੱਲਬਾਤ ਜਿਵੇਂ ਨਾਗਪਾਲ ਸਾਹਿਬ ਵੀ ਦੱਸ ਕੇ ਗਏ ਸੀਗੇ, ਤੁਸੀਂ ਉਹਨਾਂ ਦੀ ਟੀਮ ਦੇ ਮੈਂਬਰ ਹੋ, ਤੁਹਾਡੇ ਕੋਲ ਤੁਸੀਂ ਬਹੁਤ ਸਾਰੀਆਂ ਫੋਨ ਕਾਲ ਅਟੈਂਡ ਕਰਦੇ ਹੋਵੋਗੇ। ਅੱਜ ਵੀ ਅਪਰੂਵਲ ਆਈਆਂ ਨੇ, ਜਿਹੜੀ ਗ੍ਰਾਂਟ ਨਹੀਂ, ਜਿਹੜਾ ਲੋਨ ਜਿਹੜੀ ਹੈ ਗਵਰਨਮੈਂਟ ਦੀ ਫੰਡਿੰਗ ਹੈ ਜਿਹੜੀ, ਉਹ ਜੇ ਕਿਸੇ ਨੇ ਲੈਣੀ ਹੋਵੇ, ਅੱਜ ਕਿੰਨੀਆਂ ਕੁ ਅਪਰੂਵਲਸ ਆਈਆਂ?
5: ਹਾਂਜੀ, ਸੋ ਅਪਰੂਵਲ ਤਾਂ ਆਪਣੀਆਂ ਡੇਲੀ ਹੀ ਆਉਂਦੀਆਂ ਨੇ ਤੇ ਆਪਣੇ ਫੰਡਸ ਵੀ ਆਪਾਂ ਡੇਲੀ ਦੇ ਡੇਲੀ ਰਿਲੀਜ਼ ਕਰਵਾਉਂਦੇ ਹਾਂ। ਸੋ ਮੋਸਟਲੀ ਆਪਣੇ ਡੇਲੀ ਟੂ ਡੇਲੀ ਆਪਣੇ 20-25 ਅਪਰੂਵਲਸ ਹੁੰਦੀਆਂ ਹੀ ਹੁੰਦੀਆਂ ਨੇ। ਸੋ ਐਂਡ ਫੰਡਸ ਵੀ ਆਪਾਂ ਡੇਲੀ ਟੂ ਡੇਲੀ ਨਾਲ ਦੀ ਨਾਲ ਹੀ ਰਿਲੀਜ਼ ਕਰਵਾ ਦਿੰਦੇ, ਜੋ ਕਿ ਹਫਤੇ ਦੇ ਵਿੱਚ ਹੀ ਕਲਾਇੰਟ ਦੇ ਅਕਾਊਂਟ ਦੇ ਵਿੱਚ ਆ ਜਾਂਦੇ ਨੇ।
0: ਹਾਂ, ਫੰਡ ਜਿਹੜੇ ਜਦੋਂ ਰਿਲੀਜ਼ ਹੁੰਦੇ ਆ ਉਹ ਤੁਹਾਡੇ ਅਕਾਊਂਟ 'ਚ ਤਾਂ ਨਹੀਂ ਜਾਣੇ, ਸਿੱਧੇ ਅਕਾਊਂਟ ਉਹਦੇ ਕਲਾਇੰਟ ਦੇ ਜਾਣੇ ਆ?
5: ਹਾਂਜੀ, ਡਾਇਰੈਕਟ ਕਲਾਇੰਟ ਦੇ ਅਕਾਊਂਟ 'ਚ ਹੀ ਜਾਂਦੇ ਨੇ ਫੰਡ। ਹਾਂਜੀ।
0: ਅੱਛਾ, ਕਈ ਵਾਰ ਇਹ ਲੱਗਦਾ ਹੁੰਦਾ ਕਿ ਹਰ ਇੱਕ ਬੰਦੇ ਨੂੰ ਲੱਗਦਾ ਕਿ ਯਾਰ ਕਰ ਤਾਂ ਲਈਏ, ਵੀ ਇਹ ਚ ਕੋਈ ਐਂ ਕਿਵੇਂ ਸਰਕਾਰ ਪੈਸੇ ਦੇ ਦੂਗੀ, ਕੋਈ ਘੁੰਡੀ ਤਾਂ ਨੀ ਹੈਗੀ, ਕੋਈ ਐਂ ਤਾਂ ਨੀ ਹੈ, ਕੋਈ ਹਿਡਨ ਚੀਜ਼ ਤਾਂ ਨੀ ਹੈ, ਉਹ ਦੱਸੋ ਕੁਛ ਹੈ ਤਾਂ ਏਦਾਂ ਦਾ ਨੀ ਕੁਛ ਹਿਡਨ ਜਿਹੜਾ ਬੰਦੇ ਨੂੰ ਬਾਅਦ ਚ ਸਰਪ੍ਰਾਈਜ਼ ਕਰੇ?
5: ਨੋ, ਕੋਈ ਹਿਡਨ ਨਹੀਂ ਹੋਏਗਾ। ਸਾਰੇ ਤੁਹਾਡੇ ਰੀਅਲ ਡਾਕੂਮੈਂਟਸ ਲੱਗਣਗੇ, ਤੁਹਾਡੇ ਜਿਵੇਂ ਟੈਕਸ ਦੇ ਡਾਕੂਮੈਂਟਸ ਹੋ ਗਏ, ਤੁਹਾਡਾ ਸਿਨ ਨੰਬਰ, ਸਾਰੇ ਰੀਅਲ ਡਾਕੂਮੈਂਟਸ ਹੀ ਲੱਗਣਗੇ। ਈਵਨ ਤੁਸੀਂ ਸਾਡੇ ਆਫਿਸ ਆ ਕੇ ਵੀ ਆਪਣੀ ਫਾਈਲਿੰਗ ਕਰਵਾ ਸਕਦੇ ਹੋ, ਉਹ ਕੋਈ ਹਿਡਨ ਚਾਰਜਿਸ ਨਹੀਂ ਹੋਣਗੇ। ਸਿਰਫ ਸਾਡੀ ਫੀਸ 200 ਹੋਏਗੀ, ਔਰ ਉਹ ਵੀ ਤੁਸੀਂ ਉਦੋਂ ਹੀ ਦੇਣੀ ਹੈ ਜਦੋਂ ਤੁਹਾਡੇ ਲੋਨ ਦੀ ਅਮਾਊਂਟ ਤੁਹਾਡੇ ਅਕਾਊਂਟ ਦੇ ਵਿੱਚ ਡਾਇਰੈਕਟ ਡਿਪੋਜ਼ਿਟ ਹੋ ਜਾਏਗੀ। ਉਸ ਤੋਂ ਬਾਅਦ ਹੀ ਤੁਸੀਂ ਫਸਟ ਪੇਮੈਂਟ ਤੋਂ ਬਾਅਦ ਹੀ ਸਾਡੀ ਫੀਸ ਦੇਣੀ ਹੈ, ਕੋਈ ਹਿਡਨ
0: ਚਾਰਜਿਸ ਹੋਣੀ ਆ। ਤੇ ਵੀ ਉਹ ਕਹਿਣਗੇ ਜੀ ਫੀਸ ਸਾਨੂੰ ਵੱਧ ਪੇ ਕਰੋ ਤਾਂ ਤੁਹਾਡੀ ਫੰਡਿੰਗ ਕਰਾਂਗੇ, ਤੁਸੀਂ ਤਾਂ ਇਹ ਕਹਿ ਰਹੇ ਹੋ ਕਿ ਫੰਡਿੰਗ ਜਦੋਂ ਹੋ ਗਈ ਉਦੋਂ ਬਾਅਦ ਚ ਸਾਨੂੰ 200 ਦਿਓ, ਇਹ ਗੱਲ ਵਧੀਆ?
5: ਹਾਂਜੀ, ਜਦੋਂ ਤੁਹਾਡੀ ਫੰਡ ਵਾਲੇ ਨੇ ਉਸ ਤੋਂ ਬਾਅਦ ਹੀ ਤੁਸੀਂ ਸਾਡੀ ਫੀਸ ਦੇਣੀ, ਉਸ ਤੋਂ ਪਹਿਲਾਂ ਤੁਸੀਂ ਕੋਈ ਐਕਸਟਰਾ ਤੁਹਾਨੂੰ ਹਿਡਨ ਚਾਰਜਿਸ ਨਹੀਂ ਹੋਣਗੇ, ਕੋਈ ਤੁਹਾਨੂੰ ਐਕਸਟਰਾ ਨਹੀਂ ਦੇਣੀ ਪਏਗੀ।
0: ਅੱਛਾ, ਦੂਜੀ ਗੱਲ ਇਹ ਹੈ ਕਿ ਇਹਦੀਆਂ ਸਪੋਜ਼ ਕਰੋ ਕਿ ਜਿਵੇਂ ਉਹ ਸੈਲਫ ਸਟੱਡੀ ਵਾਲੇ ਕੋਰਸ ਦੇ ਵਿੱਚ ਹਜੇ ਇਨਰੋਲਮੈਂਟ ਹੋ ਸਕਦੀ ਹੈ?
5: ਯੈਸ, ਸੈਲਫ ਸਟੱਡੀ ਬੇਸਡ ਕੋਰਸ ਹੋਣਗੇ, ਤੁਹਾਨੂੰ ਕੋਈ ਟੀਚਰ ਬੇਸਡ ਨਹੀਂ ਹੋਏਗਾ, ਲਾਈਕ ਟੀਚਰ ਨਹੀਂ ਹੋਏਗਾ, ਤੁਸੀਂ ਵੀਡੀਓਜ਼ ਹੀ ਕੰਪਲੀਟ ਕਰਨੀਆਂ ਹੁੰਦੀਆਂ ਵਾ। ਸੋ ਬਹੁਤ ਈਜ਼ੀ ਟੂ,
0: ਮਤਲਬ ਵੀਡੀਓ ਸੁਣੀ ਚਲੋ ਦੇਖੀ, ਇਹੀ ਆ ਮਤਲਬ, ਵੀਡੀਓ ਦੇਖੀ ਚਲੋ ਸੁਣੀ ਚਲੋ, ਤੇ ਉਹ ਤਾਂ ਫਿਰ ਆਪਦੀ ਮਰਜ਼ੀ ਨਾਲ ਜਦੋਂ ਮਰਜ਼ੀ ਬੰਦੇ ਕੋਲ ਟਾਈਮ ਹੋਵੇ ਉਦੋਂ ਸੁਣ ਲਵੇ।
5: ਯੈਸ, ਆਪਣੀ ਮਰਜ਼ੀ ਦੇ ਟਾਈਮ ਨਾਲ, ਜਦੋਂ ਸਾਡੇ ਕੋਲ ਟਾਈਮ ਹੈਗਾ ਵਾ, ਤੁਸੀਂ ਉਸ ਟਾਈਮ ਕੰਪਲੀਟ ਕਰ ਸਕਦੇ ਹੋ, ਹਫਤੇ 'ਚ ਕਰ ਲਓ, ਦੋ ਹਫ਼ਤਿਆਂ 'ਚ ਕਰ ਲਓ, ਉਹ ਤੁਸੀਂ ਤੁਹਾਨੂੰ ਪ੍ਰੋਪਰ ਗਾਈਡ ਕਰ ਦਿੰਦੇ ਆ।
0: ਇਹ ਦੱਸੋ ਕਿ ਇਹ ਵੀ ਹੋ ਸਕਦਾ ਜੇ ਸਪੋਜ਼ ਕਰੋ ਕਿ ਹੁਣ ਟਾਈਮ ਮੇਰੇ ਕੋਲ, ਜਿਵੇਂ ਮੈਨੂੰ ਬ੍ਰੇਕ ਮਿਲੀ ਆ ਜਾਂ ਕੁਛ ਹੋਰ ਆ, ਬੰਦਾ ਕੋਈ ਕੰਮ ਕਰ ਰਿਹਾ ਜਾਂ ਉਹਨੂੰ ਲੱਗਦਾ ਕਿ ਯਾਰ ਹੁਣ ਘੰਟਾ ਕੁ ਹੈਗਾ, ਘੰਟਾ ਕੁ ਮੈਂ ਹੁਣ ਲਾ ਰਿਹਾ, ਅੱਧਾ ਘੰਟਾ ਮੈਂ ਫੇਰ ਲਾ ਲੂੰ, ਦੋ ਘੰਟੇ ਮੈਂ ਹੱਥ ਨੇ ਲਾ ਲੈਣੇ ਆ ਤੇ ਮੇਰੇ ਜੇ ਤਿੰਨ ਘੰਟੇ ਦੀ ਕਲਾਸ ਸੀਗੀ ਜਾਂ ਦਿਨ ਦਿਨ ਵੀ ਸੀਗੀ ਉਹ ਮੈਂ ਐਂ ਤੋੜ ਕੇ ਆਪਦੀ ਮਰਜ਼ੀ ਮੁਤਾਬਕ ਆਪਣੇ ਸ਼ੈਡਿਊਲ ਦੇ ਫਲੈਕਸੀਬਿਲਟੀ ਹੈ ਵੀ ਜਦੋਂ ਮਰਜ਼ੀ ਮੈਂ ਲਾ ਲਵਾਂ ਇੱਦਾਂ ਵੀ ਕਰ ਸਕਦੇ ਜਾਂ ਇਕੱਠੀ ਜਦੋਂ ਕਲਾਸ ਲੱਗਣੀ ਇਕੱਠੀ ਲੱਗੂਗੀ
5: ਆਪਣੇ ਆਪਣੇ ਤੁਸੀਂ ਈਵਨ ਆਪਣੇ ਤੁਸੀਂ ਮੋਬਾਈਲ ਦੇ ਵਿੱਚ ਵੀ ਆਪਣਾ ਸੈਟਅਪ ਕਰ ਲਓ ਕਲਾਸਿਸ ਦਾ ਤੇ ਆਪਣੇ ਲੈਪਟਾਪ ਦੇ ਵਿੱਚ ਵੀ ਜਦੋਂ ਜਿਹੜੀ ਚੀਜ਼ ਸਾਡੇ ਕੋਲ ਅਵੇਲੇਬਲ ਹੈਗੀ ਆ ਘੰਟੇ ਦਾ ਟਾਈਮ ਹੈਗਾ ਤੁਹਾਡੇ ਕੋਲ 10 ਮਿੰਟ ਦਾ ਟਾਈਮ ਹੈਗਾ 20 ਮਿੰਟ ਦਾ ਟਾਈਮ ਹੈਗਾ ਤੁਸੀਂ ਉਸ ਅਕੋਰਡਿੰਗ ਆਪਣੀ ਵੀਡੀਓ ਕੰਪਲੀਟ ਕਰ ਸਕਦੇ ਹੋ ਉਹ ਤੁਹਾਡਾ ਟਾਈਮ ਨੋਟ ਹੁੰਦਾ ਰਹੇਗਾ ਜਦੋਂ ਤੁਸੀਂ ਕੰਪਲੀਟ ਕਰੋਗੇ ਉਹ ਵੀਡੀਓ ਤੇ ਤੁਹਾਡਾ ਟਾਈਮ ਨੋਟ ਹੁੰਦਾ ਰਹੇਗਾ ਸੋ ਬਹੁਤ ਈਜ਼ੀ ਟੂ ਪਾਸ ਕੋਰਸਿਸ ਹੈਗੇ ਆ ਸਾਡੇ ਕੋਲ ਐਂਡ ਇਹਦੇ ਨਾਲ ਤੁਹਾਨੂੰ ਫੰਡਿੰਗ ਵੀ ਤੁਹਾਨੂੰ 2 ਸਾਲ ਦਾ ਕੋਰਸ ਲੈਂਦੇ ਹੋ ਤਾਂ ਤੁਹਾਨੂੰ ਫੰਡਿੰਗ ਵੀ ਜ਼ਿਆਦਾ ਆਉਂਦੀ ਹੈ ਸੋ ਤੁਹਾਨੂੰ ਦੋਨੋਂ ਫੈਮਿਲੀ ਮੈਂਬਰਸ ਕਰਦੇ ਹੋ ਹਸਬੈਂਡ ਵਾਈਫ ਕਰ ਰਹੇ ਹੋ ਤਾਂ ਤੁਹਾਨੂੰ ਦੋਨਾਂ ਨੂੰ ਆਪਣੀ ਆਪਣੀ ਵੈਲਿਊਜ਼ ਆਉਣਗੀਆਂ ਸਮਟਾਈਮ ਕਲਾਇੰਟਸ ਨੂੰ ਲੱਗਦਾ ਵਾ ਕਿ ਇੱਕ ਜਣੇ ਨੂੰ ਹੀ ਵੈਲਿਊਜ਼ ਆਉਂਦੀਆਂ ਨੇ ਬਟ ਨਹੀਂ ਜਿੰਨੀ ਤੁਹਾਨੂੰ ਆਏਗੀ ਉਨੀ ਸੇਮ ਤੁਹਾਡੀ ਵਾਈਫ ਨੂੰ ਵੀ ਆਏਗੀ ਅਗਰ 40 ਤੁਹਾਨੂੰ ਆ ਰਿਹਾ ਤਾਂ 40 ਤੁਹਾਡੀ ਵਾਈਫ ਨੂੰ ਵੀ ਆਏਗਾ ਸੋ ਐਵੇਂ ਫੰਡਿੰਗ ਤੁਹਾਡੀ ਕੈਲਕੂਲੇਟ ਹੁੰਦੀ ਹੈ ਜੀ
0: ਲਓ ਜੀ ਤੇ ਇਹ ਵਰਤ ਲਓ ਜਿੱਥੇ ਮਰਜ਼ੀ ਹੈ ਨਾ ਇਹਦਾ ਇਹ ਕੋਈ ਚੱਕਰ ਨਹੀਂ ਵੀ ਤੁਸੀਂ ਪੜ੍ਹਾਈ ਤੇ ਲਾਉਣੇ ਜਾਂ ਕੁਝ ਵੀ ਲਾਉਣੇ ਇਹ ਜਿੱਥੇ ਮਰਜ਼ੀ ਤੁਸੀਂ ਵਰਤ ਸਕਦੇ ਹੋ
5: ਨਹੀਂ ਜੀ ਤੁਸੀਂ ਕਿਤੇ ਵੀ ਯੂਜ਼ ਕਰ ਸਕਦੇ ਹੋ ਉਹ ਤੁਹਾਡੇ ਜਿਹੜੇ ਕਾਲਜ ਦੀ ਫੀਸ ਹੋਏਗੀ ਉਹਦਾ ਪ੍ਰੋਪਰ ਤੁਹਾਨੂੰ ਪਤਾ ਹੋਏਗਾ ਵੀ ਤੁਹਾਡੀ ਕਾਲਜ ਦੀ ਫੀਸ ਜਿੰਨੀ ਕਾਲਜ ਨੂੰ ਗਈ ਆ ਉਹ ਤੁਹਾਨੂੰ ਪ੍ਰੋਪਰ ਉਹਦੀ ਗਾਈਡਲਾਈਨ ਤੁਹਾਨੂੰ ਖੁਦ ਦਿੱਤੀ ਹੋਈ
0: ਨਹੀਂ ਉਹ ਕਾਲਜ ਦੀ ਫੀਸ ਉਹ ਕੱਟ ਕੇ ਭੇਜਣਗੇ ਤੁਹਾਨੂੰ ਆਪਣੇ ਆਪ ਜਾਂ ਤੁਸੀਂ ਆਪਦੇ ਜਿਹੜੇ ਪੈਸੇ ਵਿੱਚੋਂ ਦੇਣੀ
5: ਕਾਲਜ ਨਾਲ ਚਲ ਜਾਂਦੀ ਹੈ ਤੇ ਤੁਹਾਡੀ ਫੰਡਿੰਗ ਤੁਹਾਨੂੰ ਆਟੋਮੈਟਿਕਲੀ ਤੁਹਾਡੇ ਅਕਾਊਂਟ ਦੇ ਵਿੱਚ ਆ ਜਾਂਦੀ ਹੈ ਡਾਇਰੈਕਟਲੀ
0: ਓਕੇ ਇਹ ਵੀ ਗੱਲ ਚਲੋ ਕਲੀਅਰ ਹੋ ਗਈ ਸੋ ਨੰਬਰ ਤੁਸੀਂ ਆਪਣਾ ਸਾਂਝਾ ਕਰ ਦਿਓ ਤਾਂ ਕਿ ਤੁਹਾਡੇ ਨਾਲ ਸੰਪਰਕ ਕਰਕੇ ਜਿਹੜੇ ਇਨਰੋਲਮੈਂਟ ਕਰਵਾਉਣੀ ਚਾਹੁੰਦੇ ਆ ਬਹੁਤ ਸਾਰੀਆਂ ਫੈਮਿਲੀਆਂ ਨਵੀਆਂ ਆਈਆਂ ਹੁੰਦੀਆਂ ਨੇ ਉਹਨਾਂ ਦੇ ਲਈ ਵੀ ਅਸੀਂ ਦੱਸ ਦਈਏ ਕਿ ਭਾਈ ਜੇਕਰ ਤੁਸੀਂ ਪੀਆਰ ਹੈਗੇ ਹੋ ਓਨਟਾਰੀਓ ਦੇ ਵਿੱਚ ਕਿਤੇ ਵੀ ਰਹਿੰਦੇ ਹੋ ਤਾਂ ਤੁਸੀਂ ਇਹ ਗੌਰਮੈਂਟ ਦੀ ਫੰਡਿੰਗ ਹੈ ਜਿਹੜੀ ਉਹ ਲੈ ਸਕਦੇ ਹੋ ਜਿਹੜੀ 2.5 ਸਾਲ ਤੁਸੀਂ ਕੁਛ ਨਹੀਂ ਪੇ ਕਰਨਾ 2.5 ਸਾਲ ਬਾਅਦ ਇਹਦਾ ਵਿਆਜ ਸਿਰਫ 250 ਜਿਹੜਾ 2.5% ਸਾਲ ਦਾ ਇਹ ਹੋਣਾ ਸੋ ਨੰਬਰ 437-264-3175 437-264-3175 ਜੀ ਦਿਓ ਨੰਬਰ ਤੁਸੀਂ ਵੀ ਇੱਕ ਵਾਰ
5: ਹਾਂਜੀ ਨੰਬਰ ਸਾਡਾ 437-264-3175
0: ਤੇ ਤੁਸੀਂ ਹੁਣੇ ਕਾਲ ਕਰ ਸਕਦੇ ਹੋ ਜੀ ਬਾਕੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਣੀ ਹੈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਵੈਰੀ ਮੱਚ
5: ਥੈਂਕ ਯੂ ਸਰ ਥੈਂਕ ਯੂ ਜੀ
0: ਬਹੁਤ ਬਹੁਤ ਸ਼ੁਕਰੀਆ ਜੀ ਮਾਡਲ
1: ਜੀ ਸਰ
0: ਕਿਹੜਾ ਗੀਤ ਸੁਣਾਉਣਾ ਹੁਣ ਤੁਸੀਂ ਦੱਸੋ ਕਿਹੜਾ ਲਾਈਏ ਦੱਸੋ ਮੈਂ ਕਿਹੜਾ ਪਲੇ ਕਰ ਦਵਾਂ ਕਿਹੜਾ ਕਹੋਗੇ ਉਹੀ ਕਰ ਦੇਣਾ
1: ਤੁਹਾਡੇ ਤਾਂ ਚੁਆਇਸ ਹਮੇਸ਼ਾ ਪੂਰੀ ਘੈਂਟ ਹੁੰਦੀ ਹੈ ਜੋ ਵੀ ਤੁਸੀਂ ਪਲੇ ਕਰੋਗੇ ਪੂਰਾ ਘੈਂਟ ਹੀ ਕਰੋਗੇ
0: ਤੁਸੀਂ ਦੱਸੋ ਜਿਹੜਾ ਕਹੋਗੇ ਮੈਂ ਪਲੇ ਕਰ ਦੇਣਾ ਦੱਸ ਦਿਓ ਤੁਸੀਂ
1: ਰਾਤ ਦੇ ਚੱਲਣ ਤੋਂ ਜੀ ਫਿਰ ਅੱਜ
0: ਰਾਹਤ ਵਾਲੇ ਚੱਲੇ ਰਾਹਤ ਸਾਹਿਬ ਦੀ ਟਿਕਟਾਂ ਬਾਈ ਤੁਸੀਂ ਟਿਕਟ ਮਾਸਟਰ ਡੋਟ ਸੀ ਤੇ ਲਿਓ ਤੇ ਰਾਹਤ ਸਾਹਿਬ ਦਾ ਇਹ ਆ ਚੱਕੋ ਮੌਸਮ ਤੁਹਾਡੇ ਲਈ ਸਪੈਸ਼ਲੀ ਗੀਤ ਲਾ
1: ਜੀ ਥੈਂਕ

ਜੀ ਦੋਸਤੋ, ਪ੍ਰੋਗਰਾਮ ਦਾ ਸਮਾਂ ਸਮਾਪਤ ਹੋ ਚੁੱਕਿਆ ਅਤੇ ਸਾਨੂੰ ਦਿਓ ਇਜਾਜ਼ਤ, ਕੱਲ੍ਹ ਨੂੰ ਫਿਰ ਸਹੀ 2 ਵਜੇ ਤੁਹਾਡੀ ਅਤੇ ਸਾਡੀ ਮੁਲਾਕਾਤ ਹੋਵੇਗੀ। ਗੱਲਾਂ ਬਾਤਾਂ ਹੋਣਗੀਆਂ, ਗੀਤ ਸੰਗੀਤ ਹੋਵੇਗਾ। ਤਦ ਤੱਕ ਲਈ ਰੱਬ ਰਾਖਾ, ਸਤਿ ਸ੍ਰੀ ਅਕਾਲ ਜੀ।

0: ਟੋਰਾਂਟੋ ਦੀ ਧਰਤੀ ਤੇ ਬਸਦੇ ਪਰਦੇਸੀਆਂ ਨੂੰ
1: ਆਪਣੇ ਦੇਸ਼ ਦੀ ਮਿੱਟੀ ਦੀ ਖੁਸ਼ਬੂ,
0: ਆਪਣੀ ਬੋਲੀ,
1: ਆਪਣਾ ਸੱਭਿਆਚਾਰ,
0: ਦੇਸ਼ ਤੋਂ ਪਰਦੇਸ,
1: ਪਰਦੇਸ ਤੋਂ ਦੇਸ਼ ਨਾਲ ਜੋੜਨ ਵਾਲਾ ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ। ਵੈਬਸਾਈਟ www.deshpardesradio.com।
0: ਦੇਸ਼ ਪਰਦੇਸ ਰੇਡੀਓ ਪ੍ਰੋਗਰਾਮ।

0: 416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551-416-725-2551- Canada Day Study Visa, Express Entry, Canadian Express Entry, Spousal File, Parents PR, Super Visa, Nanny, Work Permit, Farmer, Investor, या Self-Employed दी File, गल की, Immigration दी हर Problem दा Solution लैन लई, Community दे जाने पहचाने, अते तजरबेकार Immigration Consultant, Gary Wilk नू मिलो.
1: कोई Case Refuse हो गया या Appeal ते चला गया, होवे Immigration दा कोई भी मसला, हमेशा याद रखो, इको ही ना, अते इको ही था. CIC Immigration, हुणे ही Call करो, 456-6161.
2: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ.
3: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ.
4: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444.
3: 905-564-6444.
4: ਸੁਣਦੇ ਰਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ. ਚਲੋ AM 530 ਤੋਂ.
5: ਰੋਕੀ, ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
6: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ.
5: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ.
6: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ. ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ. ਹੁਣੇ ਕਾਲ ਕਰੋ 416-509-1509 ਤੇ.
7: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ,
6: 416-509-1509
7: ਔਰ ਵਿਜ਼ਿਟ insuranceforyou.ca.
4: ਦੋਸਤੋ, ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com. ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ, ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ, ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ, ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ ਟੀਵੀ ਨੂੰ ਕਲਿੱਕ ਕਰੋ, ਉੱਥੇ ਤੁਸੀਂ ਸੁਣ ਵੀ ਸਕਦੇ ਹੋ, ਵੇਖ ਵੀ ਸਕਦੇ ਹੋ 24/7.
8: There are singers, there are performers, and then there are legends. A voice that has defined generations, the one and only Rahat Fateh Ali Khan, live in Toronto. With Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
4: Hello, AM 530 to tusi sun rahe ho apna harmar pyara radio program Desh Pradesh Prime Time Radio. Pichle 30 varhyan to tuhade ang sang Desh Pradesh hun apne sham de program de vich vadha kar chuka. Pehla tu sunde si Monday to Friday 4 to 6, lekin hun tu sunde ho 3 to 6 shami, jane ke Desh Pradesh ਸ਼ਾਮ ਨੂੰ 3 ਘੰਟੇ ਪੇਸ਼ ਹੁੰਦਾ ਹੈ ਤੇ ਨਾਲ ਤੁਸੀਂ ਦੁਪਹਿਰੇ ਸਿਰੜੇ 1 ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਦੇਸ਼ ਪ੍ਰਦੇਸ਼ ਨਾਲ ਸਾਂਝ ਪਾਉਂਦੇ ਹੋ. ਦੇਸ਼ ਪ੍ਰਦੇਸ਼ ਰੇਡੀਓ ਪ੍ਰੋਗਰਾਮ ਦੇ ਵਿੱਚ ਕੋਈ ਵੀ ਆਪਣੇ ਕੰਮਕਾਰ ਦੀ ਐਡਵਰਟਾਈਜ਼ ਕਰਨੀ ਹੋਵੇ ਤਾਂ ਅਫੋਰਡੇਬਲ ਪੈਕੇਜ ਲਈ ਅੱਜ ਹੀ ਕਾਲ ਕਰੋ ਸਮਰਾਜ ਸਿੱਧੂ ਹੋਰਾਂ ਨੂੰ 416-457-3381, 416-457-3381, ਜਾਂ ਤੇਜਿੰਦਰ ਸਿੰਘ ਸਿੱਧੂ ਦੇ ਨਾਲ ਕਾਲ ਕਰੋ 416-725-2551, 416-725-2551. ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪਿਛਲੇ 30 ਵਰ੍ਹੇ

0: ਆਲਮੋਸਟ ਯੂਨੀਅਨ ਫਰਾਈਡੇ ਆ ਚੁੱਕਾ ਹੈ। ਸਭ ਤੋਂ ਪਹਿਲਾਂ ਤੇਜਿੰਦਰ ਸਿੰਘ ਸਿੱਧੂ ਸਿੱਧੂ ਮਾਂਬਲੇ ਵੱਲੋਂ ਅੱਜ ਦੇ ਪ੍ਰੋਗਰਾਮ ਵਿੱਚ ਡੇਗਾ ਸਵਾਗਤ। ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਆਨ ਕਰ ਚੁੱਕੇ ਹੋ, ਹੁਣ ਤੋਂ ਲੈ ਕੇ ਸ਼ਾਮ ਦੇ ਠੀਕ 6 ਵਜੇ ਤੱਕ ਸਾਡਾ ਸਾਥ ਰਹੇਗਾ। ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਜੀ ਆਇਆਂ ਨੂੰ।
1: ਜੀ, ਨਾਲ ਸਾਥ ਦੇ ਰਹੀ ਹਾਂ ਮੈਂ ਮਨਪ੍ਰੀਤ ਕੌਰ ਤੂਰ। ਮੇਰੇ ਵੱਲੋਂ ਵੀ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਬਹੁਤ ਬਹੁਤ ਨਿੱਘਾ ਸਵਾਗਤ ਹੈ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਤੇ ਬੜੇ ਖੂਬਸੂਰਤ ਵੈਦਰ ਨੂੰ ਤੁਸੀਂ ਇੰਜੋਏ ਕਰ ਰਹੇ ਹੋ। ਤੁਹਾਡਾ ਅਤੇ ਸਾਡਾ ਸਾਥ ਐਵਰੀਡੇ ਦੀ ਤਰ੍ਹਾਂ 3 ਘੰਟੇ ਦਾ ਬਣ ਚੁੱਕਾ ਆ। ਸਟੂਡੀਓ ਨੰਬਰ 905-5544-9055-64-6444 ਦੇ ਉੱਪਰ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਪੂਰੇ 3 ਘੰਟੇ।
0: ਔਰ ਜੀ, ਅੱਜ ਸਤੰਬਰ ਮਹੀਨੇ ਦੀ 17 ਤਰੀਕ ਹੋ ਚੁੱਕੀ ਹੈ, ਦਿਨ ਹੈ ਵੀਰਵਾਰ ਅਤੇ ਅਸੀਂ ਤੁਹਾਡੇ ਨਾਲ ਠੀਕ ਸ਼ਾਮ ਦੇ 6 ਵਜੇ ਤੱਕ। ਔਰ ਇਸ ਸਮੇਂ ਦੌਰਾਨ ਸਾਡੇ ਸਟੂਡੀਓ ਦਾ ਨੰਬਰ ਇੱਕੋ ਹੀ ਹੁੰਦਾ, 905-5544-6444-9055-64-644 ਅਤੇ 2-3 ਸੁਣਿਆ ਸਾਰੰਗ ਰੇਡੀਓ। ਹੁਣ ਦੇਸ਼ ਪ੍ਰਦੇਸ਼ ਦੀ ਵਾਰੀ ਹੈ ਠੀਕ ਸ਼ਾਮ ਦੇ 6 ਵਜੇ ਤੱਕ। ਸਭ ਤੋਂ ਪਹਿਲਾਂ ਵਾਹਿਗੁਰੂ ਅਕਾਲ ਪੁਰਖ ਦਾ ਉੱਠ ਆਸਰਾ ਲੈ ਲਈਏ ਅਤੇ ਫਿਰ ਬਾਕੀ ਦੀਆਂ ਗੱਲਾਂ ਬਾਅਦ 'ਚ ਕਰਾਂਗੇ। ਪਹਿਲਾਂ ਉਸ ਵਾਹਿਗੁਰੂ ਦਾ, ਅਕਾਲ ਪੁਰਖ ਦਾ ਨਾਮ ਲੈਣਾ ਬਹੁਤ ਜ਼ਰੂਰੀ ਹੈ ਅਤੇ ਬਾਕੀ ਫਿਰ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਠੀਕ ਸ਼ਾਮ ਦੇ 6 ਵਜੇ ਤੱਕ।
1: ਜੀ,

0: ਤੁਸੀਂ ਜੁੜ ਚੁੱਕੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਦੇ ਨਾਲ ਅਤੇ ਮੈਂ ਤੁਹਾਡਾ ਆਪਣਾ ਹੋਸਟ ਤੇਜਿੰਦਰ ਸਿੰਘ ਸਿੱਧੂ ਮੇਰੇ ਵੱਲੋਂ ਸਭ ਨੂੰ ਜੀਆਂ ਨੂੰ। ਅੱਛਾ, ਤੁਹਾਨੂੰ ਨਾ ਗਰੋਸਰੀ ਕਰਾ ਲਈ ਆ ਵੀਕਐਂਡ 'ਤੇ ਅਲੋਡ ਪੈਣੀ ਆਪਾਂ ਨੂੰ ਗਰੋਸਰੀ ਦੀ, ਬਹੁਤ ਸਾਰੇ ਮਹਿਮਾਨ ਵੀ ਆਉਂਦੇ ਨੇ, ਆਪਾਂ ਘਰ ਦੇ ਵਿੱਚ ਵੀ ਗਰੋਸਰੀ ਲੱਗਦੀ ਹੈ ਤਾਂ ਤੁਸੀਂ ਫਾਇਦਾ ਉਠਾ ਸਕਦੇ ਹੋ ਕਿਉਂਕਿ ਹਾਂਜੀ ਇਸ ਵੀਕਐਂਡ 'ਤੇ ਤੁਸੀਂ ਪੂਰਾ ਇਹਦਾ ਫਾਇਦਾ ਉਠਾਓਗੇ। ਸੇਲ ਦਾ ਸੁਪਰ ਸੇਲ ਲੱਗੀ ਹੋਈ ਹੈ ਇੱਕੋ ਇੱਕ ਬ੍ਰਾਂਚ ਇੰਡੀਅਨ ਫਰੂਟ ਲੈਣ ਦੀ, ਜਿਹੜੀ ਕਿ ਹੈਗੀ ਆ 25 ਸੈਂਡਲਵੁੱਡ ਪਾਰਕਵੇ, ਸੈਂਡਲਵੁੱਡ 'ਤੇ ਹਾਈਵੇ 10 ਸਟਾਰ ਬਕਸ ਵਾਲੇ ਪਲਾਜ਼ੇ ਦੇ ਵਿੱਚ। ਸ਼ੇਅਰ ਆਟਾ ਲਾਇਆ 10 ਪਾਉਂਡ 6.99 ਦਾ, ਔਰ ਸਵਰਨਾ ਚੱਕੀ ਆਟਾ ਹੈਗਾ 20 ਪਾਉਂਡ 10.99 ਦਾ। ਇੰਡੀਅਨ ਗੇਟ ਜਿਹੜੇ ਰਾਈਸ ਨੇ ਹਾਂਜੀ ਉਹ ਹੈਗੇ ਨੇ 10 ਪਾਉਂਡ 8.99 ਦੇ। ਦਹੀਂ ਹੈਗਾ ਬਰਾੜ ਦਾ 2% ਜਾਂ ਹੋਮੋ 5.99 ਦਾ 1.8 ਕੇਜੀ। ਰਸ ਮਲਾਈ 6.99 ਦੀ, ਤਿੰਨ ਫਲੇਵਰ ਮਿਲੇਗੀ ਜਿਹੜੀ ਮਰਜ਼ ਚੱਕ ਲਓ। ਮਿਲਕ ਹੈਗਾ ਨੀਲਸਨ ਦਾ 2% 4.99 ਦਾ 4 ਲੀਟਰ, ਅਤੇ 5 ਲੀਟਰ ਸਰੋਂ ਦੇ ਤੇਲ ਦਾ ਡੱਬਾ ਪੂਰਾ ਪੀਪੀ ਹੈ ਨਾ ਮਸਟਰਡ ਓਇਲ 19.99 ਦਾ ਮਿਲੇਗਾ, ਅਤੇ 1.8 ਕੇਜੀ ਘਿਓ ਹੈਗਾ ਜਿਹੜਾ ਦੇਸੀ ਬਰਾੜ ਦਾ 22.99 ਦਾ। ਬੀਪ ਸੋਨਾ ਮਨਸੂਰੀ ਰਾਈਸ ਹੈਗੇ ਨੇ 20.99 ਦੇ। ਇੰਡੀਅਨ ਰਾਈਸ ਨੇ ਜਿਹੜੇ ਐਵਰੀਡੇ ਰਾਈਸ ਨੇ ਇਹ 5.99 ਦੇ 8 ਪਾਉਂਡ ਨੇ। ਬਾਕੀ ਅੱਗੇ ਜਾ ਕੇ ਦੱਸਾਂਗੇ ਪ੍ਰਾਈਸਾਂ ਕਿਉਂਕਿ ਬਹੁਤ ਸਾਰੀਆਂ ਭੇਜੀਆਂ ਹੋਈਆਂ ਉਹਨਾਂ ਨੇ, ਪਰ ਤੁਸੀਂ ਸੇਲ ਦਾ ਫਾਇਦਾ ਉਠਾਓ ਅਤੇ ਪਹੁੰਚਣਾ ਹੈਗਾ ਇੱਥੇ ਭਲਾ ਮਨਪ੍ਰੀਤ
1: ਇੰਡੀਅਨ ਫਰੂਟ ਲੈਂਡ 25 ਸੈਂਡਲਵੁੱਡ ਪਾਰਕਵੇ
0: ਉੱਥੇ ਪਹੁੰਚਣਾ ਹੈਗਾ।
1: ਬਿਲਕੁਲ ਇਹੀ ਇੱਕ ਲੋਕੇਸ਼ਨ ਦੇ ਉੱਪਰ ਇਹਨਾਂ ਨੇ ਸੇਲ ਲਗਾਈ ਹੈ, ਬਾਕੀ ਸਾਰੀਆਂ ਲੋਕੇਸ਼ਨ 'ਤੇ ਤੁਸੀਂ ਉੱਦਾਂ ਵੀ ਜਾ ਸਕਦੇ ਹੋ, ਬਟ ਜੇ ਸੇਲ ਪ੍ਰਾਈਸਿਸ ਦਾ ਫਾਇਦਾ ਲੈਣਾ ਹੋਵੇ ਤਾਂ 25 ਸੈਂਡਲਵੁੱਡ ਪਾਰਕਵੇ ਵੈਸਟ 'ਤੇ ਤੁਸੀਂ ਜਾ ਸਕਦੇ ਹੋ। ਦਿਓਲ ਟਰੈਵਲਸ ਦੇ ਨਾਲ ਗੱਲਬਾਤ ਕਰੋ, ਅੱਜ ਇਹਨਾਂ ਨੇ ਬਹੁਤ ਵਧੀਆ ਤੁਹਾਡੇ ਲਈ ਟਿਕਟਸ ਭੇਜੀਆਂ ਨੇ। ਦਿੱਲੀ ਤੋਂ ਟੋਰੋਂਟੋ ਕਿਸੇ ਨੇ ਆਉਣਾ ਹੋਵੇ ਅਕਟੂਬਰ ਮਹੀਨੇ ਦੇ ਵਿੱਚ 1-way ਟਿਕਟ ਲੈ ਕੇ 2 ਬੈਗਸ ਦੇ ਨਾਲ ਟਰੈਵਲ ਕਰ ਸਕਦੇ ਨੇ। ਸਿਰਫ $800 ਦੀ ਟਿਕਟ ਹੈ, $800 ਦੇ ਵਿੱਚ ਦਿੱਲੀ ਤੋਂ ਟੋਰੋਂਟੋ ਨੈਕਸਟ ਮੰਥ ਟਰੈਵਲ ਕੀਤਾ ਜਾ ਸਕਦਾ ਹੈ ਦਿੱਲੀ ਤੋਂ ਟੋਰੋਂਟੋ 2 ਬੈਗਸ ਦੇ ਨਾਲ। ਜੇਕਰ ਟੋਰੋਂਟੋ ਤੋਂ ਲੰਡਨ ਕਿਸੇ ਨੇ ਜਾਣਾ ਹੋਵੇ ਸਪਟੈਂਬਰ ਦੇ ਵਿੱਚ, ਅਕਟੂਬਰ ਦੇ ਵਿੱਚ ਵਾਪਸੀ ਕਰਨੀ ਹੈ ਤਾਂ $930 ਦੀਆਂ ਟਿਕਟਸ ਹੋਣਗੀਆਂ, $930 ਰਿਟਰਨ ਟਿਕਟ ਹੈ ਟੋਰੋਂਟੋ ਤੋਂ ਲੰਡਨ, ਲੰਡਨ ਤੋਂ ਫਿਰ ਵਾਪਸੀ ਟੋਰੋਂਟੋ ਦੀ। ਮੋਂਟਰੀਅਲ ਤੋਂ ਕਿਸੇ ਨੇ ਦਿੱਲੀ ਜਾਣਾ ਹੋਵੇ ਤਾਂ ਸਪਟੈਂਬਰ ਤੋਂ ਜਾ ਕੇ ਅਕਟੂਬਰ ਦੇ ਵਿੱਚ ਵਾਪਸੀ $1690 ਦੀਆਂ ਟਿਕਟਸ ਨੇ, ਅਤੇ 2 ਬੈਗਸ ਦੇ ਨਾਲ ਤੁਸੀਂ ਟਰੈਵਲ ਕਰ ਸਕਦੇ ਹੋ। ਇਹਦੇ ਵਿੱਚ ਤੁਹਾਨੂੰ ਲਿਮਿਟਡ ਸੀਟਸ ਹੀ ਮਿਲਣਗੀਆਂ, ਇਸ ਲਈ ਤੁਸੀਂ ਫਟਾਫਟ ਕਾਲ ਕਰ ਲਓ ਦਿਓਲ ਟਰੈਵਲਸ ਨੂੰ, ਮੋਂਟਰੀਅਲ ਤੋਂ ਦਿੱਲੀ, ਦਿੱਲੀ ਤੋਂ ਮੋਂਟਰੀਅਲ ਵਾਪਸੀ ਸੈਪਟੈਂਬਰ ਤੋਂ ਅਕਤੂਬਰ ਤੱਕ $1690। ਦਿਓਲ ਟਰੈਵਲਸ ਦੇ 2 ਨੰਬਰਸ ਨੇ, ETOBICO ਮੇਨ ਹੈੱਡ ਆਫਿਸ ਹੈ, ਨੰਬਰ 905-588-5100, 905-588-5100, ਜਾਂ ਬ੍ਰਾਂਪਟਨ ਦੇ ਵਿੱਚ ਬ੍ਰਾਂਚ ਆਫਿਸ 'ਤੇ ਕਾਲ ਹੋ ਸਕਦੀ ਹੈ 905-588-4200, 905-588-4200 ਦਿਓਲ ਟਰੈਵਲ ਦੇ ਨੰਬਰਸ ਨੇ।
0: ਔਰ ਜੂਨੀਅਰ ਫਰਾਈਡੇ ਵੀਰਵਾਰ ਨੂੰ ਸਾਡੇ ਮਹਿਮਾਨ ਹੁੰਦੇ ਨੇ, ਫਾਈਨੈਂਸ਼ੀਅਲ ਐਡਵਾਈਜ਼ਰ ਨੇ ਉਮਰਪ੍ਰੀਤ ਕੌਰ ਚਾਵਲਾ, ਉਹ ਵੀ ਜੁੜ ਚੁੱਕੇ ਨੇ ਔਰ ਵੀ ਟਿਪਸ ਲਵਾਂਗੇ ਤੋਂ। ਟੈਲੀਫੋਨ ਨੰਬਰ ਇਹਨਾਂ ਦਾ 6477-446-1616 ਟੈਲੀਫੋਨ ਨੰਬਰ ਹੈ, ਲਓ ਫਿਰ ਆਪਾਂ ਉਹਨਾਂ ਨੂੰ ਨਾਲ ਆਪਣੇ ਜੁੜਦੇ ਹਾਂ। ਜੀ
1: ਜੀ ਅਮਰਪ੍ਰੀਤ ਜੀ ਸਵਾਗਤ, ਸਤਿ ਸ਼੍ਰੀ ਅਕਾਲ।
2: ਥੈਂਕ ਯੂ ਸੋ ਮਚ ਮਨਪ੍ਰੀਤ ਜੀ, ਤੁਹਾਨੂੰ, ਤਜਿੰਦਰ ਜੀ ਨੂੰ ਤੇ ਆਪਣੇ ਸਾਰੇ ਲਿਸਨਰਸ ਨੂੰ ਉਮਰਪ੍ਰੀਤ ਵੱਲੋਂ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਜੀ
2: ਬਿਲਕੁਲ ਤਜਿੰਦਰ ਜੀ, ਸੋ ਆਪਾਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਕਰਦੇ ਹੁੰਦੇ ਆ, ਕਈ ਵਾਰ ਸਾਨੂੰ ਕੀ ਲੱਗਦਾ ਹੁੰਦਾ ਵੀ ਅਸੀਂ ਇੰਸ਼ੋਰੈਂਸ ਕਰਵਾਈ ਹੋਈ ਹੈ ਸਾਡੀ ਫਾਈਨੈਂਸ਼ੀਅਲ ਪਲੈਨਿੰਗ ਹੋਊਗੀ, ਲੇਕਿਨ ਫਾਈਨੈਂਸ਼ੀਅਲ ਪਲੈਨਿੰਗ ਐਸ ਸੱਚ ਇੱਕ ਬਹੁਤ ਹੀ ਬ੍ਰੌਡ ਸਬਜੈਕਟ ਹੈ। ਜਿਵੇਂ ਤੁਸੀਂ ਵੀ ਕਿਹਾ ਔਰ ਮੈਂ ਵੀ ਆਪਣੇ ਨਾਲ ਨਵੇਂ ਲਿਸਨਰ ਜੁੜਦੇ ਰਹਿੰਦੇ ਆ, ਮੈਂ ਦੱਸਦਾ ਵੀ ਮੈਂ ਡੈਜ਼ਿਗਨੇਟਿਡ ਫਾਈਨੈਂਸ਼ੀਅਲ ਐਡਵਾਈਜ਼ਰ ਹਾਂ। ਉਹਦਾ ਮਤਲਬ ਕੀ ਹੈ ਵੀ ਇੰਸ਼ੋਰੈਂਸ ਪਲੈਨਿੰਗ ਇੱਕ ਪਾਰਟ ਹੈ ਫਾਈਨੈਂਸ਼ੀਅਲ ਪਲੈਨਿੰਗ ਦਾ, ਲੇਕਿਨ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਬਹੁਤ ਕੁਝ ਆਉਂਦਾ। ਫਾਈਨੈਂਸ਼ੀਅਲ ਪਲੈਨਿੰਗ 'ਚ ਤੁਹਾਡੀ ਟੈਕਸ ਪਲੈਨਿੰਗ ਆਉਂਦੀ ਹੈ, ਮਤਲਬ ਕਿ ਤੁਹਾਡੇ ਬਿਜ਼ਨਸਿਸ ਪ੍ਰੋਫਿਟੇਬਲ ਬਿਜ਼ਨਸਿਸ ਐਂਡ ਤੁਹਾਡੇ ਬਿਜ਼ਨਸ ਦੇ ਵਿੱਚ ਰਿਟੇਨ ਅਰਨਿੰਗ ਪਈਆਂ, ਤੁਹਾਨੂੰ ਪਤਾ ਵੀ ਤੁਸੀਂ ਉਹ ਕੱਢੋਗੇ ਜਾਂ ਸੈਲਰੀ ਦੇ ਫਾਰਮ ਦੇ ਵਿੱਚ ਕੱਢੋਗੇ ਜਾਂ ਡਿਵੀਡੈਂਟਸ ਲਓਗੇ, ਦੋਨੋਂ ਹੀ ਟੈਕਸੇਬਲ ਹੈ। ਉਸ ਪੈਸੇ ਨੂੰ ਆਪਾਂ ਕਿਵੇਂ ਟੈਕਸ ਐਫੀਸ਼ੀਐਂਟਲੀ ਯੂਜ਼ ਕਰਨਾ ਉਹ ਟੈਕਸ ਪਲੈਨਿੰਗ ਦੇ ਵਿੱਚ ਆ ਜਾਂਦਾ। ਉਸ ਤੋਂ ਬਾਅਦ ਰਿਟਾਇਰਮੈਂਟ ਪਲੈਨਿੰਗ ਆ ਜਾਂਦੀ ਹੈ ਕਿ ਰਿਟਾਇਰਮੈਂਟ 'ਤੇ ਜਾ ਕੇ ਸਾਨੂੰ ਸਾਰਿਆਂ ਨੂੰ ਪਤਾ ਵੀ ਪੈਨਸ਼ਨ ਸਾਡੇ ਲਈ ਇਨਫ ਨਹੀਂ ਹੈ, ਫਿਰ ਆਪਾਂ ਕੀ ਕਰੀਏ ਕਿ ਰਿਟਾਇਰਮੈਂਟ 'ਤੇ ਆਪਾਂ ਆਪਣੇ ਪੈਸੇ ਨੂੰ ਯੂਜ਼ ਕਰੀਏ ਟੈਕਸ ਐਫੀਸ਼ੀਐਂਟਲੀ। ਮਤਲਬ ਟੈਕਸ ਐਫੀਸ਼ੀਐਂਟਲੀ ਇੱਕ ਬਹੁਤ ਵੱਡੀ ਗੱਲ ਹੋ ਜਾਂਦੀ ਹੈ, ਕਿਉਂਕਿ CRA ਨੂੰ ਪੇ ਕਰਕੇ ਪੈਸਾ ਯੂਜ਼ ਤਾਂ ਕੋਈ ਵੀ ਕਰ ਸਕਦਾ, ਲੇਕਿਨ ਐਜ਼ ਏ ਫਾਈਨੈਂਸ਼ੀਅਲ ਐਡਵਾਈਜ਼ਰ ਆਪਾਂ ਸਟ੍ਰੈਟਜੀਜ਼ ਇਵੇਂ ਦੀਆਂ ਬਣਾਈ ਦੀਆਂ ਕਿ CRA ਕੰਪਲਾਇੰਟ ਸਟ੍ਰੈਟਜੀਜ਼ ਹੈ, CRA ਨੇ ਕਦੇ ਤੁਹਾਡੇ ਪਿੱਛੇ ਨਹੀਂ ਆਉਣਾ। CRA ਨੂੰ ਵੀ ਪਤਾ ਕਿ ਸਟ੍ਰੈਟਜੀਜ਼ ਹੈਗੀਆਂ, ਲੇਕਿਨ ਉਹ ਨਹੀਂ ਦੱਸਣਾ ਚਾਹੁੰਦੇ ਕਿਉਂਕਿ ਉਹਨਾਂ ਦਾ ਨੁਕਸਾਨ ਹੁੰਦਾ ਇਹਨਾਂ ਚੀਜ਼ਾਂ ਦੇ ਵਿੱਚ, ਜਾਂ ਤੁਹਾਡੀਆਂ ਇਨਵੈਸਟਮੈਂਟਸ ਹੈ ਕੱਲ੍ਹ ਨੂੰ ਆਪਾਂ ਕਿਹੜਾ ਟੂਲ ਚੂਜ਼ ਕਰੀਏ ਇਨਵੈਸਟਮੈਂਟ ਲਈ ਕਿ ਤੁਹਾਡਾ ਪੈਸਾ ਗਰੋ ਕਰੇ ਔਰ ਉਸ ਵਿੱਚ ਟੈਕਸਿਸ ਵੀ ਤੁਹਾਡੇ ਮੈਕਸੀਮਮ ਸੇਵ ਹੋਣ। RRSP ਆਪਾਂ ਨੂੰ ਪਤਾ ਟੈਕਸ ਡੈਫਰ ਟੂਲ ਹੈ, ਫਿਰ ਵੀ ਬਹੁਤ ਵਧੀਆ ਟੂਲ ਹੈ ਕਿਉਂਕਿ ਜਿਨ੍ਹਾਂ ਨੇ ਅੱਜ ਹਾਈ ਇਨਕਮ ਟੈਕਸ ਬ੍ਰੈਕਟ 'ਚ ਹੈ ਉਹਨਾਂ ਲਈ ਬਹੁਤ ਵਧੀਆ ਕਿਉਂਕਿ ਕੱਲ੍ਹ ਨੂੰ ਜਦੋਂ ਪੈਸਾ ਕਢਾਉਣਾ ਤੁਸੀਂ RRSP ਮੈਲਟ ਡਾਊਨ ਦੀ ਆਪਾਂ ਇੱਕ ਸਟ੍ਰੈਟਜੀ ਬਣਾ ਸਕਦੇ ਹਾਂ। ਜਾਂ ਜਿਵੇਂ ਬਿਜ਼ਨਸਿਸ ਦੇ ਵਿੱਚ ਕਈ ਵਾਰ ਸਾਨੂੰ ਲੱਗਦਾ ਕਿ ਬਿਜ਼ਨਸ 'ਚ ਸਾਡਾ ਪੈਸਾ ਪਿਆ, ਤੁਸੀਂ ਜਾਂ ਤਾਂ ਉਹਨੂੰ ਪਰਸਨਲੀ ਕੱਢ ਕੇ ਆਪਾਂ ਇਨਵੈਸਟ ਕਰਾਂਗੇ ਤਾਂ ਟੈਕਸਿਸ ਪੇ ਕਰਨ ਤੋਂ ਬਾਅਦ ਇਨਵੈਸਟ ਹੋਊਗਾ। ਜੇ ਬਿਜ਼ਨਸ ਦੇ ਵਿੱਚ ਇਨਵੈਸਟ ਕਰਾਂਗੇ ਤਾਂ ਪੈਸਿਵ ਇਨਕਮ ਹੈ, ਉਹ ਪਹਿਲੇ 50% CRA ਨੇ ਲੈ ਜਾਣਾ। ਸੋ ਇਹ ਸਾਰੀਆਂ ਚੀਜ਼ਾਂ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਆਉਂਦੀਆਂ। ਆਫਕੋਰਸ ਇੰਸ਼ੋਰੈਂਸ ਪਲੈਨਿੰਗ ਬਹੁਤ ਇੰਪੋਰਟੈਂਟ ਪਾਰਟ ਹੈ, ਉਹਦੀ ਆਪਾਂ ਗੱਲ ਅੱਗੇ ਚੱਲ ਕੇ ਕਰਾਂਗੇ। ਪਰ ਜੇ ਤੁਹਾਡਾ ਵੀ ਕੋਈ ਸੇਮ ਸਿਨੈਰੀਓ ਹੈ, ਤੁਸੀਂ ਬਿਜ਼ਨਸ ਓਨ ਕਰਦੇ ਹੋ, ਤੁਹਾਡੀਆਂ ਰਿਟੇਨ ਅਰਨਿੰਗ ਹੈ ਜਾਂ ਤੁਹਾਡੀਆਂ ਮਲਟੀਪਲ ਪ੍ਰੋਪਰਟੀਜ਼ ਹੈ, ਕੈਪੀਟਲ ਗੇਨ ਟੈਕਸਿਸ ਤੁਹਾਨੂੰ ਪਤਾ ਪੈਣੇ ਆ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ
0: 4446 1616 6600 4 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 16 ਨੌਲੇਜ ਹੋਣੀ ਚਾਹੀਦੀ ਸ਼ਹਿਰ ਦੀ ਅਤੇ ਤੁਸੀਂ ਜੋਬ ਤੁਹਾਨੂੰ ਇਹ ਮਿਲ ਜਾਓਗੇ। ਦੋ ਸਾਲ ਦਾ ਤਜਰਬਾ ਚਾਹੀਦਾ, ਕਾਲ ਕਰੋ ਮਹਿੰਦਰ ਸਿੰਘ ਹੋਰਾਂ ਨੂੰ ਏਬਲ ਟਰੈਕਿੰਗ 'ਤੇ 9058384346 9058384346 ਇਹਨਾਂ ਦਾ ਟੈਲੀਫੋਨ ਨੰਬਰ ਹੈ
1: ਜੀ। ਅਤੇ ਤੁਸੀਂ ਮੱਲੀ ਟੈਂਟ ਸਰਵਿਸਿਜ਼ ਨੂੰ ਜ਼ਰੂਰ ਯਾਦ ਰੱਖੋ, ਜੇ ਤੁਸੀਂ ਆਪਣੇ ਘਰਾਂ ਦੇ ਵਿੱਚ ਕੋਈ ਵੀ ਫੰਕਸ਼ਨ ਕਰਨ ਲੱਗੇ ਹੋ ਤਾਂ ਇਹਨਾਂ ਦੇ ਕੋਲੋਂ ਟੈਂਟ ਲਓ। ਸਾਰੇ ਵਾਟਰਪਰੂਫ ਟੈਂਟਸ ਲੈ ਕੇ ਆਉਂਦੇ ਨੇ, 10x10 feet ਤੋਂ ਲੈ ਕੇ 40x160 ਦੇ ਸਾਰੇ ਸਾਈਜ਼ ਦੇ ਵੱਡੇ ਵੱਡੇ ਟੈਂਟਸ ਅਵੇਲੇਬਲ ਨੇ। ਕਲੀਅਰ ਟੈਂਟ ਵੀ ਹੈਗੇ, ਵਾਈਟ ਟੈਂਟ ਵੀ ਹੈਗੇ ਨੇ, ਡਾਂਸ ਫਲੋਰ, ਟੈਂਟ ਫਲੋਰ, ਸਟੇਜ, ਐਲਈਡੀ ਬਾਰਸ, ਸ਼ੈਂਡਲੀਅਰ ਲਾਈਨਰ ਵਿਦ ਡ੍ਰੇਪਿੰਗ, ਡੈਕੋਰੇਸ਼ਨ ਦਾ ਇਹਨਾਂ ਦੇ ਕੋਲ ਸਾਰਾ ਸਮਾਨ ਅਵੇਲੇਬਲ ਹੈ। ਬਹੁਤ ਸੋਹਣੇ ਸੋਹਣੇ ਚੇਅਰਸ ਐਂਡ ਟੇਬਲਸ ਲੈ ਕੇ ਆਉਂਦੇ ਨੇ, ਡਿਫਰੈਂਟ ਡਿਫਰੈਂਟ ਤਰ੍ਹਾਂ ਦੀਆਂ। ਬਹੁਤ ਸੋਹਣੇ ਕਾਰਪੇਟਸ ਲਗਾਉਂਦੇ ਨੇ ਟੈਂਟ ਦੇ ਵਿੱਚ ਅਤੇ ਮੌਸਮ ਦੇ ਅਕੋਰਡਿੰਗਲੀ ਹੀਟਰਸ ਜਾਂ ਫੈਨਸ ਤੁਸੀਂ ਲਗਵਾ ਸਕਦੇ ਹੋ। ਅਤੇ ਲਗਜ਼ਰੀ ਪੋਰਟੇਬਲ ਟ੍ਰੇਲਰ ਵਾਸ਼ਰੂਮਸ ਲੈ ਕੇ ਆਉਂਦੇ ਨੇ, ਦੋ ਸੈਪਰੇਟ ਯੂਨਿਟ ਮੈਨ ਐਂਡ ਵੈਮਨ ਦੇ ਲਈ। ਅਤੇ ਇੰਡੀਆ ਵਾਂਗੂ ਤੁਸੀਂ ਲੰਬੇ ਲੰਬੇ ਲੜੀਆਂ ਲਗਵਾ ਕੇ ਆਪਣੇ ਘਰਾਂ ਦੀ ਪੂਰੀ ਪ੍ਰੋਪਰ ਲਾਈਟਨਿੰਗ ਕਰਵਾਓ ਮੱਲੀ ਟੈਂਟ ਸਰਵਿਸਿਸ ਤੋਂ। ਨੰਬਰ ਹੈ 6479256969 6479999 2569 ਮੱਲੀ ਟੈਂਟ ਸਰਵਿਸਿਸ ਦਾ ਨੰਬਰ ਹੈ।
0: ਲਓ ਫਿਰ ਮਿਊਜ਼ੀਕਲ ਬ੍ਰੇਕ ਲੈ ਲਈਏ। 905-564-4444 3:30 ਵਜੇ ਤੁਹਾਨੂੰ ਵੀ ਸ਼ਾਮਿਲ ਕਰਾਂਗੇ, ਕੁਐਸਚਨ ਪਾਵਾਂਗੇ, ਕੁਐਸਚਨ ਦਾ ਆਂਸਰ ਅਸੀਂ ਤੁਹਾਤੋਂ ਲਵਾਂਗੇ ਠੀਕ ਤਕਰੀਬਨ 3:30 ਵਜੇ ਦੇ ਕਰੀਬ। ਪਰ ਹਾਲ ਦੀ ਘੜੀ ਗੀਤ ਹੋ ਜਾਵੇਗਾ ਵਧੀਆ ਜਿਹਾ। ਲਓ

0: ਕੱਲ ਨੂੰ ਆਪਣੇ ਲਿਵਿੰਗ ਆਰਟ ਸੈਂਟਰ ਮਿਸੀਸਾਗਾ ਸਕੁਅਰ 1 ਦੇ ਵਿੱਚ ਹੰਸ ਰਾਜ ਹੰਸ ਪਰਫਾਰਮ ਕਰ ਰਹੇ ਨੇ ਠੀਕ ਸ਼ਾਮ ਦੇ 7:30 ਵਜੇ। ਅਤੇ ਟਿਕਟਾਂ ਤੁਸੀਂ ਜੇ ਅਜੇ ਵੀ ਨਹੀਂ ਲਈਆਂ ਥੋੜ੍ਹੀਆਂ ਜਿਹੀਆਂ ਤਾਂ ਹੋਰ ਬਕੀਆਂ ਹੋਈਆਂ ਹਨ ਤੁਸੀਂ ਲੈ ਸਕਦੇ ਹੋ ticketmaster.ca 'ਤੇ ਜਾ ਕੇ। ਅਤੇ ਕੱਲ੍ਹ ਨੂੰ ਸ਼ਾਮ ਨੂੰ 7:30 ਵਜੇ ਕਵਾਲੀਆਂ ਹੋਣਗੀਆਂ, ਬਹੁਤ ਵਧੀਆ ਮੌਸਕੀ ਹੋਏਗੀ, ਗੀਤ ਸੰਗੀਤ ਹੋਊਗਾ, ਵਧੀਆ ਵਧੀਆ ਖਾਸ ਕਰਕੇ ਤੁਸੀਂ ਇੰਜੋਏ ਕਰੋਗੇ ਇਹ ਸ਼ੋਅ ਨੂੰ ਹੰਸ ਰਾਜ ਹੰਸ ਲਾਈਵ ਕੱਲ੍ਹ ਨੂੰ ਸ਼ਾਮ ਨੂੰ 7:30 ਵਜੇ ਲਿਵਿੰਗ ਆਰਟ ਸੈਂਟਰ ਮਿਸਾਗਾ। ticketmaster.ca 'ਤੇ ਟਿਕਟਾਂ ਲੈ ਲਵੋ ਅਤੇ ਸ਼ੋਅ ਦੀਆਂ ਕਰ ਲਓ ਤਿਆਰੀਆਂ, ਖਿੱਚ ਲਓ।
1: ਬਿਲਕੁਲ। ਅਤੇ ਇੱਕ ਜਾਣਕਾਰੀ ਤੁਹਾਨੂੰ ਮੈਂ ਦੇ ਦਿਆਂ ਕਿ ਜੇ ਤੁਹਾਡੇ ਬੱਚੇ ਤੁਹਾਨੂੰ ਲੱਗਦਾ ਕਿ ਮੈਥਸ ਜਾਂ ਸਾਇੰਸ ਸਬਜੈਕਟਸ ਦੇ ਵਿੱਚੋਂ ਵੀਕ ਨੇ ਥੋੜ੍ਹੇ ਜਿਹੇ, ਉਹਨਾਂ ਦੇ ਗ੍ਰੇਡਸ ਵੀ ਨਹੀਂ ਆ ਰਹੇ, ਵਧੀਆ ਮਾਰਕਸ ਲੈ ਕੇ ਨਹੀਂ ਆ ਰਹੇ, ਤਾਂ ਤੁਸੀਂ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਦੇ ਨਾਲ ਤੁਸੀਂ ਕੰਟੈਕਟ ਕਰ ਸਕਦੇ ਹੋ। ਇਹ ਤੁਹਾਡੇ ਸਟੂਡੈਂਟਸ ਦੇ ਲਈ, ਆਪਣੇ ਤੁਹਾਡੇ ਬੱਚਿਆਂ ਦੇ ਲਈ ਸਪੈਸ਼ਲ ਕੋਚਿੰਗ ਅਰੇਂਜ ਕਰਦੇ ਨੇ ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ। ਸਪੈਸ਼ਲੀ ਜਿਹੜੇ ਕਿ ਹਾਈ ਸਕੂਲ ਦੇ ਜਾਂ ਯੂਨੀਵਰਸਿਟੀ ਸਟੂਡੈਂਟਸ ਨੇ ਉਹਨਾਂ ਦੇ ਲਈ ਸਪੈਸ਼ਲ ਕੋਚਿੰਗ ਇਹ ਅਰੇਂਜ ਕਰਦੇ ਆ। ਪ੍ਰਿੰਸੀਪਲਸ ਆਫ ਮੈਥਮੈਟਿਕਸ, ਫੰਕਸ਼ਨਸ, ਐਡਵਾਂਸਡ ਫੰਕਸ਼ਨਸ, ਕੈਲਕੂਲਸ, ਟ੍ਰਿਗਨੋਮੈਟਰੀ, ਡਾਟਾ ਮੈਨੇਜਮੈਂਟ, ਫਿਜ਼ਿਕਸ ਐਂਡ ਕੈਮਿਸਟਰੀ, ਇਹ ਸਾਰੇ ਸਬਜੈਕਟਸ ਦੇ ਵਿੱਚ ਤੁਹਾਡੇ ਬੱਚਿਆਂ ਦੀ ਪੂਰੀ ਹੈਲਪ ਕਰਦੇ ਨੇ। ਹੋਮ ਟਿਊਟਰਿੰਗ ਵੀ ਅਵੇਲੇਬਲ ਹੈ, ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਆ ਕੇ ਬੱਚਿਆਂ ਨੂੰ ਪੜ੍ਹਾਉਣ ਤਾਂ ਉਹ ਵੀ ਅਵੇਲੇਬਲ ਹੋ ਜਾਏਗਾ। ਤੁਸੀਂ ਆਪਣੇ ਇਹਨਾਂ ਨੂੰ ਕਾਲ ਕਰੋ ਅਤੇ ਆਪਣੇ ਚਾਈਲਡ ਦੀ ਫਰੀ ਇਵੈਲੂਏਸ਼ਨ ਕਰਵਾਓ ਅਤੇ ਪਤਾ ਲੱਗ ਜਾਏਗਾ ਤੁਹਾਨੂੰ ਕਿ ਉਹਨਾਂ ਦਾ ਕਿੱਥੇ ਕੁ ਤੱਕ ਲੈਵਲ ਹੈਗਾ ਆ, ਕਿਹੜੇ ਕਿਹੜੇ ਸਬਜੈਕਟਸ ਵਿੱਚ ਉਹ ਥੋੜ੍ਹਾ ਪਿੱਛੇ ਨੇ। ਤਾਂ ਪ੍ਰੋਫੈਸਰ ਬੁੱਟਰ ਜਾਂ ਫਿਰ ਪ੍ਰੋਫੈਸਰ ਜੀਤ ਜਿਹੜੇ ਕਿ MSc, MPhil ਐਂਡ PhD ਡਿਗਰੀਜ ਹੋਲਡ ਕਰਦੇ ਨੇ, ਉਹ ਤੁਹਾਨੂੰ ਪੂਰੀ ਹੈਲਪ ਕਰਨਗੇ ਅਤੇ ਸਾਰੇ ਸਲਿਊਸ਼ਨ ਦੇਣਗੇ ਤੁਹਾਡੇ ਚਾਈਲਡ ਦਾ। ਮੈਥ, ਸਾਇੰਸ ਜਾਂ ਕਿਸੇ ਵੀ ਹੋਰ ਸਬਜੈਕਟ ਦੇ ਵਿੱਚ ਕੋਈ ਵੀ ਡਿਫੀਕਲਟੀ ਆ ਰਹੀ ਹੈ, ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ ਤੁਹਾਡੀ ਪੂਰੀ ਹੈਲਪ ਕਰਨ ਦੇ ਲਈ ਤਿਆਰ ਨੇ। ਤੁਸੀਂ ਨੰਬਰ ਨੋਟ ਕਰ ਲਓ 416-568-9992, 416-568-9192 ਦੇ ਉੱਪਰ ਤੁਸੀਂ ਗੱਲਬਾਤ ਇਹਨਾਂ ਦੇ ਨਾਲ ਕਰ ਸਕਦੇ ਹੋ।
0: ਦੋਸਤੋ, ਇੰਡੀਅਨ ਫਰੂਟਲੈਂਡ ਦੀ ਬ੍ਰਾਂਚ ਜਿਹੜੀ ਹੈਗੀ 25 ਸੈਂਟਰਲ ਬੜੇ ਪਾਰਕ, ਇੱਥੇ ਬਹੁਤ ਬੜੀ ਸੇਲ ਲੱਗੀ ਹੈ ਤਾਂ ਫਿਰ ਉਡਾਓ। ਇੰਡੀਅਨ ਮਸਰਾਂ ਦੀ ਦਾਲ ਹੈਗੀ ਆ ਅਤੇ ਨਾਲ ਇੰਡੀਅਨ ਚਨਾ ਹੈਗਾ, ਆਪਣਾ ਚਨਾ ਦਾਲ, ਇਹ ਲਾਈ ਹੈ 2.99 ਚਾਰ ਪਾਊਂਡ, ਅਤੇ ਉਰਦ ਦਾਲ ਲਾਈ ਆ ਉਹਨਾਂ ਨੇ ਇੰਡੀਅਨ, ਅਤੇ ਉਹ ਹੈਗੀ 3.99 ਚਾਰ ਪਾਊਂਡ
1: ਜੀ।
0: ਸੂਜੀ ਹੈਗੀ ਸਵਰਨਾ 3.99 ਚਾਰ ਪਾਊਂਡ, ਅੰਗੂਰ ਬੇਸਣ ਹੈਗਾ 3.99 ਚਾਰ ਪਾਊਂਡ, ਅਤੇ ਅੱਗੇ ਹੈਗਾ ਜੀ ਬਾਗ ਬੱਕਰੀ ਚਾਹ ਪੱਤੀ 2 pounds $9.99 ਦੀ ਆ, ਟਾਟਾ ਚਾਹ ਪੱਤੀ ਪ੍ਰੀਮੀਅਮ 1 kilo $9.99 ਦੀ ਆ, ਬਾਲਟੀ ਵਾਲਾ ਗੁੜ, ਇੰਡੀਅਨ ਬਾਲਟੀ ਵਾਲਾ ਗੁੜ ਹੈਗਾ ਉਹ ਹੈਗਾ ਜੀ 5 kilo $8.99 ਦਾ, ਸਰ੍ਹੋਂ ਦੇ ਸਾਗ ਦਾ ਡੱਬਾ ਜਿਹੜਾ ਫਟਾਫਟ ਬਣਾਓ, ਪਾਓ ਗਰਮ ਕੱਟ ਕੇ ਉਹਨੂੰ ਪਾਓ ਫਰਾਈ ਪੈਨ 'ਚ ਅਤੇ ਗੰਢੇ ਗੁੰਢੇ ਸੱਟੋ ਅਤੇ ਸਵਾਦ ਬਣਦਾ, ਤੜਕਾ ਲੱਗ ਜਾਂਦਾ ਉਹਨੂੰ, ਸਾਗ ਦਾ ਡੱਬਾ $1.99 ਦਾ। ਪਨੀਰ ਹੈਗਾ ਹੈਪੀ ਡੇਅਰੀ ਪਨੀਰ 3.99 ਦਾ, ਔਰ ਜੀ ਅੱਗੇ ਬਰਗਰ ਹੈਗੇ ਨੇ ਵੈਜੀ 4.99 ਦੇ, ਅਤੇ ਅੱਗੇ ਜਾ ਕੇ ਜੀ ਕਵਾਨ ਪਲੇਨ ਪਰਾਂਠਾ 4.99 ਦਾ, ਅਤੇ ਹੋਰ ਕੀ ਚਾਹੀਦਾ, ਬਾਕੀ ਅੱਗੇ ਦੱਸਾਂਗੇ। ਹਲਦੀਰਾਮ ਸਨੈਕ ਵੀ ਲਾਏ ਹੋਏ ਉਹਨਾਂ ਨੇ $3.43। ਅੱਗੇ ਜਾ ਕੇ ਖਾਣ ਪੀਣ ਦੇ ਸੈਕਸ਼ਨ ਜਾਵਾਂਗੇ ਬੜੀ ਜਲਦੀ, ਉਹ ਕੀ ਲੱਗਿਆ ਜਿੱਥੇ ਥਾਲੀ ਲੱਗੀ ਹੋਈ ਸਪੈਸ਼ਲ 4.99 ਦੀ, ਉਹਦੀ ਜਾਣਕਾਰੀ ਵੀ ਦੇਵਾਂਗੇ। ਪਰ ਹਜੇ ਵੀ ਭੁੱਖ ਲੱਗੀ ਆ ਤਾਂ 4.99 ਚੱਕ ਲਿਆ ਥਾਲੀ, ਉਹ ਸਸਤੀ ਹੈ, 2 ਆ ਜਾਣੀ $8 ਦਾ ਜੀ। ਹੋਰ ਕੀ ਚਾਹੀਦਾ, ਅੱਗੇ ਬਾਹਰ ਮਿਲਦੀ ਹੈ $11.99 ਦੀ, ਪੰਦਰਾਂ ਪਾਰਕ ਤੇ ਪਹੁੰਚਣਾ, ਖਾਣ ਪੀਣ ਦਾ ਬੰਦੋਬਸਤ ਕਰਤਾ, ਅੱਗੇ ਜਾ ਕੇ ਮੈਂ ਹੋਰ ਵੀ ਕਰਾਂਗਾ ਤੁਹਾਨੂੰ ਬੰਦੋਬਸਤ ਲੜੀ ਪੜਾਉਂਦੇ ਇਸ ਪਰ ਰਿਕਾਰਡ, ਫਿਰ ਅਸੀਂ ਆਉਂਦੇ ਵਾਪਸ, ਜੁੜੇ ਰਹੋ ਸਾਡੇ ਨਾਲ।

ਤੁਹਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ ਚਾਰ ਸੀਟਾਂ ਵਾਲਾ ਪੰਜ ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਮਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-80-53 905-792-80-53 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਤੁਹਾਡੀਆਂ ਕਾਰਾਂ ਦੀ ਤਸੱਲੀ ਬਖਸ਼ ਮੁਰੰਮਤ ਲਈ ANJ ਆਟੋ ਰਿਪੇਅਰ ਬੋਲਟਨ ਦੇ ਵਿੱਚ ਹਨ ਹਰ ਮੇਕ ਤੇ ਮਾਡਲ ਦੀ ਕਾਰ ਦੀ ਰਿਪੇਅਰ ਕੀਤੀ ਜਾਂਦੀ ਹੈ ਸੇਫਟੀ ਇੰਸਪੈਕਸ਼ਨ ਫ੍ਰੀ ਅਮਿਸ਼ਨ ਟੈਸਟ ਨਿਊ ਅਤੇ ਯੂਜ ਟਾਇਰ ਪਵਾਓ ਰਸਟ ਪ੍ਰੂਫਿੰਗ ਦਾ ਕੰਮ ਓਇਲ ਚੇਂਜ ਬ੍ਰੇਕ ਜੋਬ ਟ੍ਰਾਂਸਮਿਸ਼ਨ ਇੰਜਨ ਦਾ ਕੋਈ ਵੀ ਕੰਮ ਹੋਵੇ ਅੱਜ ਹੀ ਆਪਣੀ ਕਾਰ ਨੂੰ ਲੈ ਕੇ ਆਓ ਹਾਈਵੇ 50 ਤੇ ਮੇਫੀਲਡ ਦੇ ਨੇੜੇ ਨੰਬਰ 91 ਹੇਲੀ ਰੋਡ ਔਰ ਹੋਮ ਡਿਪੂ ਦੇ ਨਾਲ ਅੱਜ ਹੀ ਕਾਲ ਕਰੋ ਪਰਮਿੰਦਰ ਸਿੰਘ ਹੋਰਾਂ ਨੂੰ 905-8655-7596 905-857-7596 ANJ ਆਟੋ ਰਿਪੇਅਰ ਜਿਹੜੇ ਕਿ ਬੋਲਟਨ ਅਤੇ ਬ੍ਰੈਂਪਟਨ ਦੇ ਬਾਰਡਰ ਤੇ ਨੇ।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ
1: ਜੀ,
0: ਮੈਂ ਥੋੜ੍ਹੀ ਜਿਹੀ ਇਨਫੋਰਮੇਸ਼ਨ ਦੇ ਦਿਆਂ ਤੁਹਾਨੂੰ, ਜੇ ਮਿਲਦੀ ਹੈ ਤਾਂ ਲੈ ਲਓ ਟਿਕਟ ਭਾਈ, ਕਿਉਂਕਿ ਮੈਨੂੰ ਅੱਜ ਹੀ ਪਤਾ ਲੱਗਿਆ ਕਿ ਰਾਹਤ ਫਤਿਹ ਫਤਿਹ ਅਲੀ ਖਾਨ ਸਾਹਿਬ ਦਾ ਸ਼ੋਅ ਸੋਲਡ ਆਊਟ ਜੀ, ਕਿਉਂਕਿ ਕਮਿਊਨਿਟੀ ਬਹੁਤ ਦੇਖਣ ਜਾਂਦੀ ਹੈ, ਮਿਕਸ ਕਮਿਊਨਿਟੀ ਦੇਖੀ ਜਾਂਦੀ ਹੈ।
1: ਹਾਂਜੀ ਹਾਂਜੀ,
0: ਅਤੇ ਸਕੋਸ਼ੀਆ ਅਰੀਨਾ ਦੇ ਵਿੱਚ 7 ਵਜੇ ਹੋ ਰਿਹਾ, 27 ਸਤੰਬਰ ਨੂੰ,
1: 10 ਦਿਨ ਰਹਿ ਗਏ ਨੇ,
0: 10 ਦਿਨ ਰਹਿ ਕੇ ਵੀ ਹੈਗਾ ਪੂਰਾ।
1: ਹਾਂਜੀ,
0: ਟਿਕਟ master.ca ਤੇ ਜਾ ਕੇ ਟਿਕਟ ਕੋਈ ਮਿਲਦੀ ਆ ਤਾਂ ਤੁਸੀਂ ਲੈ ਲਓ, ਅਜੇ ਵੀ ਹੋਰ ਥੋੜ੍ਹੀ ਬਹੁਤ ਹੋਣਗੀਆਂ, ਲੇਕਿਨ ਇਹ ਆਲਮੋਸਟ ਸੋਲਡ ਆਊਟ ਹੋ ਜਾਣਾ ਹੈਗਾ ਸ਼ੋ
1: ਜੀ। ਬਿਲਕੁਲ,
0: ਅਤੇ ਟਿਕਟ master.ca ਤੇ ਜਾ ਕੇ ਤੁਸੀਂ ਟਿਕਟਾਂ ਬੁੱਕ ਕਰੋ, ਲਓ, ਸਾਡੇ ਮਹਿਮਾਨ ਆ ਗਏ ਨੇ ਉਮਰਪ੍ਰੀਤ ਹੋਣੀ, ਉਹਨਾਂ ਨੂੰ ਨਾਲ ਲੈ ਲਓ।
1: ਬਿਲਕੁਲ, ਜ਼ਰੂਰ ਤੁਸੀਂ ਗੱਲਬਾਤ ਕਰੋ ਉਮਰਪ੍ਰੀਤ ਕੌਰ ਚਾਵਲਾ ਜੀ ਦੇ ਨਾਲ, ਜੇ ਤੁਸੀਂ ਵੀ ਆਪਣੀ ਫਾਈਨੈਂਸ਼ੀਅਲ ਪਲੈਨਿੰਗ ਕਰਾਉਣਾ ਚਾਹੁੰਦੇ ਹੋ ਅਤੇ ਨਾਲ ਉਹਨਾਂ ਦੇ ਨਾਲ ਤੁਸੀਂ ਆਪਣੀ ਇੰਸ਼ੋਰੈਂਸ ਦੇ ਰਿਲੇਟਡ ਕੋਈ ਵੀ ਤੁਹਾਡੇ ਸਵਾਲ ਨੇ, ਤੁਸੀਂ ਉਹਨਾਂ ਦੇ ਬਾਰੇ ਪੂਰੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਤੁਹਾਨੂੰ ਪੂਰੀ ਨੌਲੇਜ ਦੇਣਗੇ ਅਤੇ ਨਾਲੇ ਤੁਹਾਡੀਆਂ ਪੋਲਿਸੀਜ਼ ਕਰਕੇ ਦੇਣਗੇ ਅਤੇ ਆਪਣੀ ਪੂਰੀ ਫੈਮਿਲੀ ਪਲੈਨਿੰਗ ਤੁਸੀਂ ਕਰਵਾ ਸਕਦੇ ਹੋ, ਫਾਈਨੈਂਸ਼ੀਅਲ ਪਲੈਨਿੰਗ ਆਪਣੀ ਪੂਰੀ ਫੈਮਿਲੀ ਦੀ ਸਾਰੀ ਕਰਵਾਓ। ਅਤੇ ਨੰਬਰ ਤੁਸੀਂ ਨੋਟ ਕਰ ਲਓ, 6474461616। ਉਮਰਪ੍ਰੀਤ ਜੀ, ਸਵਾਗਤ ਇੱਕ ਵਾਰ ਫਿਰ ਤੋਂ।
2: ਥੈਂਕ ਯੂ ਸੋ ਮਚ ਮਨਪ੍ਰੀਤ। ਸੋ ਆਪਾਂ ਪਹਿਲੇ ਗੱਲ ਕੀਤੀ ਹੈ ਰਿਟਾਇਰਮੈਂਟ ਪਲੈਨਿੰਗ ਦੀ, ਟੈਕਸ ਪਲੈਨਿੰਗ ਦੀ, ਤੁਹਾਡੀਆਂ ਇਨਵੈਸਟਮੈਂਟਸ, ਤੁਹਾਡਾ ਕਿਹੜਾ ਟੂਲ ਤੁਸੀਂ ਚੂਜ਼ ਕਰੋ ਤਾਂ ਕਿ ਟੈਕਸ ਐਫੀਸ਼ੀਐਂਟਲੀ ਤੁਹਾਡਾ ਪੈਸਾ ਗਰੋ ਕਰੇ। ਸੋ ਇੰਸ਼ੋਰੈਂਸ ਪਲੈਨਿੰਗ ਆਫਕੋਰਸ ਇੱਕ ਬਹੁਤ ਹੀ ਇੰਪੋਰਟੈਂਟ ਪਾਰਟ ਹੈਗਾ ਫਾਈਨੈਂਸ਼ੀਅਲ ਪਲੈਨਿੰਗ ਦਾ, ਲੇਕਿਨ ਇੰਸ਼ੋਰੈਂਸ ਦੀ ਨੀਡ ਕੁਝ ਲੋਕਾਂ ਨੂੰ ਹੁੰਦੀ ਹੈ, ਇੰਸ਼ੋਰੈਂਸ ਦੀ ਵਾਂਟ ਕੁਝ ਅੱਡ ਲੋਕਾਂ ਨੂੰ ਹੁੰਦੀ ਹੈ। ਸੋ ਨੀਡ ਦਾ ਕੀ ਮਤਲਬ ਹੈ ਕਿ ਮੇਰੀ ਇਨਕਮ ਤੇ ਮੇਰੀ ਫੈਮਿਲੀ ਡਿਪੈਂਡੈਂਟ ਹੈ, ਕੱਲ ਨੂੰ ਜੇ ਅਨਫੋਰਚੁਨੇਟਲੀ ਕੋਈ ਮੈਂ ਬਿਮਾਰ ਹੋ ਜਾਂ, ਕੋਈ ਕ੍ਰਿਟੀਕਲ ਇਲਨੈਸ ਹੋ ਜਾਏ, ਕੋਈ ਸੱਟ ਲੱਗ ਜਾਏ, ਤਾਂ ਮੇਰੀਆਂ ਸੇਵਿੰਗਸ ਨਾ ਯੂਜ਼ ਹੋਣ ਘਰ ਦੇ ਖਰਚੇ ਚਲਾਉਣ ਨੂੰ, ਜਾਂ ਸਾਨੂੰ ਘਰਾਂ 'ਚੋਂ ਇਕੁਇਟੀ ਕੱਢ ਕੇ ਨਾ ਯੂਜ਼ ਕਰਨਾ ਪਏ, ਕਿਉਂਕਿ ਉਹ ਜਿਹੜੀਆਂ ਚੀਜ਼ਾਂ ਹੈਗੀਆਂ ਸਾਡੇ ਫਿਊਚਰ ਦੀ ਪਲੈਨਿੰਗ ਹੈ, ਜਾਂ ਉਹ ਅਸੀਂ ਇਨਹੈਰੀਟੈਂਸ ਲਈ ਸੋਚਿਆ, ਜਾਂ ਜੋ ਵੀ ਤੁਹਾਡੇ ਸੇਵਿੰਗਸ ਹੈਗੀਆਂ, ਆਪਾਂ ਕੋਈ ਨਾ ਕੋਈ ਸੋਚ ਕੇ ਸੇਵਿੰਗ ਕਰਦੇ ਹਾਂ ਆਪਣੇ ਫਿਊਚਰ ਦੀ। ਸੋ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਡਿਸੇਬਿਲਟੀ ਇੰਸ਼ੋਰੈਂਸ ਉਸ ਰਿਸਕ ਨੂੰ ਕਵਰ ਕਰਦੀ ਆ। ਦੂਜਾ ਹੈਗਾ ਵੀ ਜੇ ਅਨਫੋਰਚੁਨੇਟਲੀ ਪ੍ਰੀ ਮੈਚਿਓਰ ਡੈਥ ਹੋ ਜਾਂਦੀ ਆ, ਤਾਂ ਉਸ ਟਾਈਮ ਤੇ ਮੇਰੀ ਫੈਮਿਲੀ ਸਰਵਾਈਵ ਕਰ ਜੇ ਮੇਰੀ। ਮੈਂ ਹਮੇਸ਼ਾ ਕਹਿੰਦੀ ਹੁੰਦੀ ਆ, ਇਹ ਨਾ ਦੇਖਿਆ ਕਰੋ ਕਿ ਮੈਨੂੰ ਕਿੰਨੇ ਦੀ ਇੰਸ਼ੋਰੈਂਸ ਚਾਹੀਦੀ ਆ, ਇਹ ਦੇਖਿਆ ਕਰੋ ਕਿ ਮੇਰੀ ਫੈਮਿਲੀ ਕਿੰਨੇ ਚ ਸਰਵਾਈਵ ਕਰ ਸਕਦੀ ਆ, ਮੇਰੀ ਫੈਮਿਲੀ ਦੀ ਕੀ ਰਿਕੁਆਇਰਮੈਂਟ ਆ ਕਿ ਮੈਂ ਉਨੇ ਦੀ ਲਾਈਫ ਇੰਸ਼ੋਰੈਂਸ ਲਈ ਹੋਏ, ਕਿ ਤੁਹਾਡੇ ਮਤਲਬ ਮੋਰਗੇਜਸ ਪੇ ਆਫ ਹੋ ਜਾਣ, 65 ਸਾਲ ਤੱਕ ਦੀ ਤੁਹਾਡੀ ਇਨਕਮ ਰਿਪਲੇਸ ਹੋਏ, ਪਰ ਚਾਈਲਡ 2-2 ਲੱਖ ਆਪਾਂ ਲਾ ਕੇ ਚੱਲਦੇ ਹੁੰਦੇ ਆ, ਔਰ 6 ਮਹੀਨੇ ਦੇ ਐਮਰਜੈਂਸੀ ਫੰਡਸ ਹੋਣ ਕਿ ਮੇਰੇ ਸਪਾਊਸ ਕੋਲ 6 ਮਹੀਨੇ ਦੀ ਇਨਕਮ ਹੈਗੀ ਆ, ਉਸ ਤੋਂ ਬਾਅਦ ਉਹ ਫਿਗਰ ਆਊਟ ਕਰਨਗੇ ਕਿ ਹੁਣ ਉਹਨਾਂ ਨੇ ਅੱਗੋ ਲਾਈਫ ਨੂੰ ਕਿਵੇਂ ਚਲਾਉਣਾ। ਇਹ ਤਾਂ ਹੋ ਗਈ ਇੰਸ਼ੋਰੈਂਸ ਦੀ ਨੀਡ ਦੀ ਗੱਲ। ਇੰਸ਼ੋਰੈਂਸ ਦੀ ਵਾਂਟ ਜਿਹੜੀ ਹੈਗੀ ਉਹ ਐਕਚੁਅਲੀ ਉਹਨਾਂ ਲੋਕਾਂ ਦੀ ਹੁੰਦੀ ਆ ਜਿਹਨਾਂ ਕੋਲ ਪਹਿਲੇ ਵੈਲਥ ਹੈਗੀ ਆ, ਉਹ ਇੰਸ਼ੋਰੈਂਸ ਨੂੰ ਬਹੁਤ ਪ੍ਰੀਡੋਮੀਨੈਂਟਲੀ ਯੂਜ਼ ਕਰਦੇ ਆ। ਨੰਬਰ 1 ਅਸਟੇਟ ਇਕੁਅਲਾਈਜੇਸ਼ਨ ਲਈ, ਮਤਲਬ ਮੇਰੇ 2 ਬੱਚੇ ਆ, ਇੱਕ ਕੋਲ ਬਿਜ਼ਨਸ ਜਾ ਰਿਹਾ ਉਹਦੀ ਵੈਲਿਊ ਜ਼ਿਆਦਾ, ਦੂਜੇ ਕੋਲ ਘਰ ਜਾ ਰਿਹਾ ਉਹਦੀ ਵੈਲਿਊ ਘੱਟ ਹੈ, ਤਾਂ ਦੂਜੇ ਨੂੰ ਕੁਝ ਇੰਸ਼ੋਰੈਂਸ ਦਾ ਅਮਾਊਂਟ ਆਪਾਂ ਕਰਕੇ ਤਾਂ ਆਪਾਂ ਇਕੁਅਲ ਕਰ ਸਕਦੇ ਹਾਂ ਸਟੇਟ ਨੂੰ, ਜਾਂ ਕਈ ਵਾਰ ਇੱਕ ਬੱਚੇ ਕੋਲ ਪ੍ਰਾਇਮਰੀ ਰੈਜੀਡੈਂਸ ਜਾ ਰਿਹਾ, ਦੂਜੇ ਕੋਲ ਦੂਸਰੀ ਇਨਵੈਸਟਮੈਂਟ ਪ੍ਰੋਪਰਟੀ ਜਾ ਰਹੀ ਆ, ਤਾਂ ਕੈਪੀਟਲ ਗੇਨ ਕਰਕੇ ਉਹ ਘੱਟ ਜਾਣਾ ਤਾਂ ਆਪਾਂ ਉਹਨੂੰ ਥੋੜ੍ਹੀ ਜਿਹੀ ਇੰਸ਼ੋਰੈਂਸ ਦੇ ਦਈਏ। ਜਾਂ ਦੂਜਾ ਹੈਗਾ ਕੈਪੀਟਲ ਗੇਨ ਟੈਕਸਿਸ ਨੂੰ ਪੇ ਕਰਨ ਲਈ ਇੰਸ਼ੋਰੈਂਸ ਬਹੁਤ ਵਧੀਆ ਤਰੀਕੇ ਨਾਲ ਯੂਜ਼ ਹੁੰਦੀ ਹੈ, ਯੂ ਆਰ ਬਾਇੰਗ ਡਾਲਰਸ ਫੋਰ ਪੈਨੀਸ। ਤੀਜਾ ਹੈਗਾ ਕਿ ਟੈਕਸ ਫਰੀ ਅਸਟੇਟ ਜਨਰੇਟ ਕਰਨ ਲਈ, ਬਹੁਤ ਲੋਕ ਹੁੰਦੇ ਆ, ਕਈ ਵਾਰ ਸਾਨੂੰ ਲੱਗਦਾ ਹੁੰਦਾ ਕਿ ਹਾਂ ਅਸੀਂ ਬਣਾ ਲਿਆ, ਜਾਂ ਹਜੇ ਮੈਂ ਚਾਹੁੰਦਾ ਕਿ 500,000 ਜਾਂ 1,000,000 ਮੈਂ ਹੋਰ ਐਕਸਟਰਾ ਕਰ ਲਾਂ ਵਿੱਚ, ਮਤਲਬ ਟੈਕਸ ਫਰੀ ਅਸਟੇਟ ਜਨਰੇਟ ਹੋ ਜਾਏ, ਕਿਉਂਕਿ ਜਿੰਨੇ ਵੀ ਇਨਵੈਸਟਮੈਂਟਸ ਹੈ, ਜੋ ਵੀ ਰੀਅਲ ਸਟੇਟ ਹੈ, ਹਰ ਇੱਕ ਦੇ ਟੈਕਸੇਬਲ ਕੋਨਸੀਕੁਐਂਸਿਸ ਆ, ਲੇਕਿਨ ਜਿਹੜੀਆਂ ਇੰਸ਼ੋਰੈਂਸ ਦੀਆਂ ਪ੍ਰੋਸੀਡਸ ਹੈ ਉਹ ਟੈਕਸ ਫਰੀ ਹੈ। ਤਾਂ ਤੁਸੀਂ ਕਿਸੇ ਵੀ ਕੈਟੇਗਰੀ 'ਚ ਹੋ, ਤੁਸੀਂ ਰਿਸਕ ਮੈਨੇਜਮੈਂਟ ਲਈ ਇੰਸ਼ੋਰੈਂਸ ਨੂੰ ਦੇਖ ਰਹੇ ਹੋ, ਜਾਂ ਤੁਸੀਂ ਅੱਜ ਉਸ ਸਟੇਜ 'ਤੇ ਹੋ ਜਦੋਂ ਤੁਸੀਂ ਬਹੁਤ ਵੈਲਥ ਬਣਾ ਚੁੱਕੇ, ਲੇਕਿਨ ਹੁਣ ਉਹਨੂੰ ਪਾਸ ਹੋਣ ਆਪਾਂ ਕਿਵੇਂ ਕਰਨਾ, ਉਹਦੇ ਲਈ ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616 6474416-1616। ਥੈਂਕ ਯੂ ਸੋ ਮਚ ਮਨਪ੍ਰੀਤ
1: ਜੀ, ਬਹੁਤ ਬਹੁਤ ਸ਼ੁਕਰੀਆ।
0: ਅੱਗੇ ਜਾ ਕੇ ਆਪਾਂ ਹੋਰ ਗੱਲਬਾਤ ਕਰਾਂਗੇ। ਓਕੇ, ਚਲੋ ਮੈਂ ਅੱਜ ਦਾ ਨਾ ਇੱਕ ਤੁਹਾਨੂੰ ਹੀ ਤੁਸੀਂ ਸਵਾਲ ਦੇਣਾ ਦਾ ਅਖਾਣ ਇਹ ਹੈ ਕਿ ਜਾਂ ਮੁਹਾਵਰਾ ਕਹਿ ਲਓ ਕਿ ਇਨਸਾਨ ਨਾਲੋਂ ਜਾਨਵਰ ਵੱਧ ਵਫ਼ਾਦਾਰ ਨਹੀਂ, ਇਹ ਅਕਸਰ ਕਿਹਾ ਜਾਂਦਾ, ਪਰ ਆਪਾਂ ਸਵਾਲ ਪਾਇਆ ਸਾਡੇ ਸਰੋਤਿਆਂ ਨੂੰ, ਤੁਸੀਂ ਜਵਾਬ ਦੇਣਾ ਕਿਉਂ ਪਾਇਆ ਜਾਂਦਾ ਇਹ ਅਖਾਣ ਅਕਸਰ ਆਪਾਂ ਵਰਤਦੇ ਹਾਂ ਕਿ ਇਨਸਾਨ ਨਾਲੋਂ ਜਾਨਵਰ ਜਾਂ ਤੁਹਾਡਾ ਡੋਗ ਰੱਖਿਆ ਕੋਈ ਉਹ ਵੀ ਵਫ਼ਾਦਾਰ ਹੋ ਸਕਦਾ ਵੱਧ, ਅਕਸਰ ਕਿਹਾ ਜਾਂਦਾ ਇਹ ਚੀਜ਼ਾਂ। ਹਾਂਜੀ, ਇਹ ਅਖਾਣ ਆ, ਪਰ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਤੁਸੀਂ ਇਹਦਾ ਜਵਾਬ ਦਿਓ ਅਤੇ ਤੁਹਾਡਾ ਜਵਾਬ ਅਸੀਂ ਉਡੀਕਾਂਗੇ ਕਿਉਂ ਇਹ ਅਖਾਣ ਵਰਤਿਆ ਜਾਂਦਾ ਥਾਂ ਥਾਂ ਦੇ ਉੱਤੇ, ਰੇਡੀਓ ਪ੍ਰੋਗਰਾਮ ਬੇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ, ਤੁਹਾਡਾ ਅਸੀਂ ਆਨਸਰ ਲਵਾਂਗੇ ਦਾ 905-564-6444 905-564-6444 ਹੁਣ ਤੁਸੀਂ ਆਨਸਰ ਦੇਣਾ ਸੋਚ ਸਮਝ ਕੇ। ਤਦ ਤੱਕ ਅਸੀਂ ਕੋਈ ਨਾ ਕੋਈ ਨਵਾਂ ਗੀਤ ਸੁਣਾ ਦਿੰਦੇ ਹਾਂ। ਲਓ ਇੱਕ ਗੀਤ ਸੁਣਦੇ ਨਵਾਂ ਅਤੇ ਫਿਰ ਅਸੀਂ ਆਉਂਦੇ ਹਾਂ ਵਾਪਸ ਰੇਡੀ ਪ੍ਰੋਗਰਾਮ ਦੇਸ ਪ੍ਰਦੇਸ਼ ਨਾਲ ਜੁੜੇ। ਤੁਸੀਂ ਵੀ ਆਪਣਾ ਜਵਾਬ ਦਿਓ ਨਾਲ ਦੇ ਨਾਲ। ਟੈਲੀਫੋਨ ਨੰਬਰ 905-564-6444।

0: ਹਾਂ ਜੀ ਬਾਬੂ ਮਾਨ ਜੀ, ਜਿਹੜੇ ਬ੍ਰਾਹਮਾ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ AM 530 ਤੋਂ, ਗੀਤ ਸੰਗੀਤ ਗੱਲਾਂ ਬਾਤਾਂ ਚੱਲਦੀ ਰਹਿਣੀਆਂ। ਮੈਂ ਇੱਕ ਨਾ ਸਵਾਲ ਪਾਇਆ ਸੀਗਾ, ਤੁਸੀਂ ਸਾਨੂੰ ਆਂਸਰ ਨਹੀਂ ਦਿੱਤਾ ਭਾਈ। ਅੱਜ ਕਹਾਵਤਾਂ ਬੋਲ ਉਹਨੇ ਕਿਤੇ, ਅਸੀਂ ਅਖਾਣ ਵੀ ਵਰਤ ਲੈਂਦੇ ਹਾਂ, ਉਹਦਾ ਮੀਨਿੰਗ ਹੈ ਨਾ। ਅਕਸਰ ਕਿਉਂ ਇਹ ਚੀਜ਼ਾਂ ਕਹੀਆਂ ਜਾਂਦੀਆਂ ਜ਼ਿੰਦਗੀ ਦੇ ਵਿੱਚ ਕਿ ਅਖਾਣ ਜਿਹੜਾ ਹੈਗਾ, ਅੱਜ ਦਾ ਸਵਾਲ ਤੁਸੀਂ ਬੁੱਝ ਸਕਦੇ ਹੋ, ਦਿਓ ਇਹਦਾ ਆਂਸਰ, ਜਾਂ ਤੁਸੀਂ ਕੱਲ੍ਹ ਨੂੰ ਅੱਜ ਵੀ ਪਾ ਦਿੰਦੇ, ਕੱਲ੍ਹ ਨੂੰ ਫਿਰ ਪਾ ਦਾਂਗੇ। ਇਨਸਾਨ ਨਾਲੋਂ ਜਾਨਵਰ ਕਹਿੰਦੇ ਵੱਧ ਵਫ਼ਾਦਾਰ ਨੇ, ਇਹ ਕਿਉਂ ਕਿਹਾ ਜਾਂਦਾ, ਇਸ ਕਰਕੇ ਕਿਹਾ ਜਾਂਦਾ ਜਿਹੜੀ ਪ੍ਰਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਟੈਲੀਫੋਨ ਨੰਬਰ 905-564-64 ਸਟੂਡੀਓ ਨੰਬਰ ਨੇ। ਅੱਗੇ ਜਾ ਕੇ ਫਿਰ ਅਮਰਪ੍ਰੀਤ ਹੋਰੇ ਆਉਣਗੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਪਰ ਹਾਲ ਦੀ ਘੜੀ ਅਸੀਂ ਤੁਹਾਨੂੰ ਮੈਸੇਜ ਦੇਈਏ ਕਿ ਜੇਕਰ ਤੁਸੀਂ ਥਾਲੀ ਖਾਣੀ ਆ ਇੰਡੀਅਨ ਫੂਡ ਲੈਣ ਤੋਂ, ਉਹ 499 ਦੀ ਆ, ਵੈਜ ਬਰਗਰ 399 ਦਾ, ਚਿਕਨ ਬਿਰਿਆਨੀ 699 ਦੀ ਆ, ਚਨਾ ਭਟੂਰਾ 399 ਦਾ, ਆਲੂ ਮੂਲੀ ਦੇ ਪਰੌਂਠੇ 299 ਈਚ ਨੇ, ਉਹ ਵੀ ਖਾ ਲਓ। ਵੈਜੀ ਲੱਗਿਆ ਪੀਜ਼ਾ ਮੀਡੀਅਮ ਦੋ ਟੋਪਿੰਗ ਦਾ 699 ਦਾ, ਇਹ ਇੱਕੋ ਇਹ ਬ੍ਰਾਂਚ 'ਚ ਲੱਗੇ ਹੋਏ ਨੇ
1: ਜੀ,
0: 25 ਸੈਂਟਰ ਰੋਡ ਪਰ ਜੀ, ਮਨਪ੍ਰੀਤ
1: ਜੀ ਬਿਲਕੁਲ। ਅਤੇ ਨਾਲ ਹੀ ਤੁਸੀਂ ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ ਦੇ ਨਾਲ ਵੀ ਗੱਲਬਾਤ ਕਰੋ, ਜਿਹੜੇ ਤੁਹਾਨੂੰ ਇਹ ਪਿਛਲੇ 28 ਸਾਲਾਂ ਤੋਂ ਕੈਨੇਡੀਅਨ ਮੇਡ ਬੈਡਰੂਮ ਸੈਟਸ ਐਂਡ ਸੋਫਾ ਸੈਟਸ ਤੁਹਾਡੇ ਲਈ ਰੈਡੀ ਕਰਦੇ ਨੇ, ਬਹੁਤ ਹੀ ਵਧੀਆ ਟੋਪ ਕੁਆਲਿਟੀ ਦੇ ਵਿੱਚ। ਜੇ ਤੁਸੀਂ ਫੈਬਰਿਕ ਦੇ ਸੋਫੇ ਬਣਾਉਣਾ ਚਾਹੁੰਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕਾਊਂਟਲੈਸ ਕਲਰ ਆਪਸ਼ਨਸ ਮਿਲਣਗੀਆਂ, ਜਿਹੜੇ ਮਰਜ਼ੀ ਕਲਰ ਦੇ ਵਿੱਚ, ਜਿਹੜੇ ਮਰਜ਼ੀ ਫੈਬਰਿਕ ਦੇ ਵਿੱਚ ਤੁਸੀਂ ਆਪਣੇ ਸੋਫਾ ਸੈੱਟ ਰੈਡੀ ਕਰਵਾ ਸਕਦੇ ਹੋ। ਜੇ ਤੁਸੀਂ ਲੈਦਰ ਦੇ ਸੋਫੇ ਬਣਾਉਣੇ ਨੇ, 50 ਤੋਂ ਜ਼ਿਆਦਾ ਕਲਰ ਚੋਇਸਿਸ ਤੁਹਾਨੂੰ ਮਿਲਦੀਆਂ ਨੇ ਲੈਦਰ ਦੇ ਸੋਫੇ ਬਣਾਉਣ ਦੇ ਲਈ। ਅਤੇ ਇਸ ਤੋਂ ਇਲਾਵਾ ਇਹਨਾਂ ਦੇ ਤੁਸੀਂ ਵੇਅਰ ਹਾਊਸ ਵਿਜ਼ਿਟ ਕਰਕੇ ਫਰੇਮ ਐਂਡ ਫੋਮ ਦੀ ਕੁਆਲਿਟੀ ਵੀ ਚੈੱਕ ਕਰ ਸਕਦੇ ਹੋ। ਅਤੇ ਨਾਲ ਹੀ ਬੈਡਰੂਮ ਸੈੱਟ ਕੈਨੇਡੀਅਨ ਮੇਡ ਐਂਡ ਮੈਟਰਸਿਸ ਵੀ ਤੁਹਾਨੂੰ ਸੁਪਰ ਐਕਸਾਈਟਡ ਡੀਲਸ ਦੇ ਵਿੱਚ ਪ੍ਰੋਵਾਈਡ ਕਰਦੇ ਨੇ। ਬੇਸਿਕਲੀ ਤੁਸੀਂ ਆਪਣੇ ਘਰ ਦਾ ਪੂਰਾ ਫਰਨੀਚਰ ਲੈਣ ਦੇ ਲਈ ਇਹਨਾਂ ਦੇ ਕੋਲ ਪਹੁੰਚੋ, ਦੋ ਲੋਕੇਸ਼ਨ ਤੋਂ ਸਰਵ ਕਰਦੇ ਨੇ, 24 ਰੀਗਨ ਰੋਡ ਐਂਡ 120 ਡੈਲਟਾ ਪਾਰਕ ਬੁਲੇਵਰਡ, ਦੋਨਾਂ ਲੋਕੇਸ਼ਨਸ 'ਤੇ ਪਹੁੰਚੋ। ਸੋਫਾ ਮਾਰਟ ਐਂਡ ਕੈਸਲ ਲੈਦਰ ਲਾਈਨ, ਨੰਬਰ ਹੈ 905-803-8056, 9058038056, ਜਾਂ ਫਿਰ 905-799-8056, 9057918056, ਸੋਫਾ ਵਾਟ ਐਂਡ ਕੈਸਲ ਅਦਰ ਲਾਈਨ ਦਾ ਨੰਬਰ ਹੈ। 7322 ਹਾਂਜੀ, ਸਤਿ ਸ਼੍ਰੀ ਅਕਾਲ।
2: ਹੈਲੋ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਜੀ?
1: ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਤੁਸੀਂ ਕਿਵੇਂ ਹੋ?
2: ਅਸੀਂ ਠੀਕ ਹੈ। ਬਾਬੇ ਨਾਨਕ ਦਾ ਵਿਆਹ ਵਾ ਕੱਲ ਨੂੰ,
1: ਹਾਂਜੀ,
2: ਉਹਨਾਂ ਦੇ ਕੋਈ ਲਾ ਦੋ, ਜਿੱਦਾਂ ਬਾਬਾ ਨਾਨਕ ਤੇਰੀ ਘੋੜੀਆਂ ਨੀ ਹੁੰਦੀਆਂ, ਇਹ ਤਾਂ
0: ਉਹ ਤਾਂ ਨਿਕਲ ਗਿਆ ਜੀ, ਕੱਲ ਸੀਗਾ, ਕੱਲ ਸੀਗਾ,
1: ਕੱਲ ਨੂੰ ਆ,
2: ਕੱਲ ਨੂੰ ਆ,
1: ਕੱਲ ਨੂੰ 18
2: ਤਰੀਕ। ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਜੀ,
1: ਹਾਂਜੀ,
2: ਕੱਲ ਨੂੰ ਉਹਨਾਂ ਬਾਰੇ ਕੋਈ ਦਿਓ ਨਾਨਕ ਜੀ ਤਾਂ,
0: ਹਾਂਜੀ, ਲਾ ਦੇਵਾਂਗੇ ਜੀ, ਕੋਈ ਨਾ ਕੋਈ। ਹਾਂਜੀ, ਠੀਕ ਹੈ ਜੀ, ਮਿਹਰਬਾਨੀ ਜੀ, ਪ੍ਰਾਂਤ ਦੇਸ਼ ਪਰਦੇਸ਼ ਨਾਲ ਬਾਬਾ ਜੀ ਦਾ ਵਿਆਹ ਹੋਏ ਕਰਾਉਂਦੇ ਰਹਿੰਦੇ ਆ, ਹੁਣ ਕਿੰਨੀ ਜਾਣਦਾ ਤੇ ਹੋਰ ਹੋਈ ਜਾਂਦੇ ਆ, ਉਹ ਵੀ ਬਾਬਾ ਜੀ ਦੀ ਦੇਖ ਰੇਖ ਸੱਟੇ ਹੁੰਦੇ ਆ ਜਿਹੜੇ ਪਹਿਲਾਂ ਦੇਸ਼ ਪਰਦੇਸ਼ ਨਾਲ, ਕਿਉਂਕਿ ਜਿਹੜੇ ਆਪਣਾ ਨਾ ਕੰਸੈਪਟ ਆ ਨਾ, ਉਹ ਬੜਾ ਡਿਫਰੈਂਟ ਆ ਸਿੱਖ ਧਰਮ ਦਾ, ਹੈ ਨਾ। ਦੇਖੋ ਬਾਹਰ ਜਿਹੜੀਆਂ ਪਾੜੀਆਂ ਛਾੜੀਆਂ ਉਹ ਘੱਟ ਵੱਧ ਵੀ ਹੋ ਸਕਦੀਆਂ, ਇੱਕ ਦੋ ਇੱਧਰ ਹੋ ਜਾਊਗੀ, ਦੋ ਇੱਧਰ ਇੱਧਰ ਹੋ ਜਾਣਗੀਆਂ, ਹੈ ਨਾ,
1: ਹਾਂਜੀ,
0: ਵੱਧ ਵੀ ਹੋ ਸਕਦੀਆਂ, ਬੱਕਰਾ ਪਾੜੀ ਮੈਂ ਐਡ ਕੀਤੀ ਅੱਜ ਕੱਲ੍ਹ, ਉਹ ਵੱਧ ਵੀ ਹੋ ਸਕਦੀਆਂ, ਘੱਟ ਵੀ।

0: ਜਾਂਦੇ ਹਨ, ਥੋੜੇ ਜਾਂਦੇ ਸੀਗੇ,
1: ਹਾਂਜੀ,
0: ਪਰ ਹੁਣ ਉੱਥੇ ਵੀ ਜਾਣ ਲੱਗ ਗਏ ਜਿਵੇਂ ਆਪਣੇ ਬਾਹਰਲੀਆਂ ਕੰਟਰੀਆਂ ਜਾਂਦੇ ਲੋਕ ਵਿਆਹ ਕਰਨ,
1: ਹਾਂਜੀ,
0: ਖਾਸ ਕਿਹਾ ਜਾਂਦਾ ਵੀ ਆਨੰਦ ਕਾਰਜ ਦੇ ਵੱਧ ਤੋਂ ਵੱਧ ਪਹੁੰਚੋ ਬੰਦੇ,
1: ਹਾਂਜੀ ਹਾਂਜੀ,
0: ਆਪਣੇ ਇੱਥੇ ਕੋਈ ਪਗਾਮੀ ਨਹੀਂ ਹੈਗੇ, ਇੱਥੇ ਸਭ ਪਹੁੰਚਦੇ ਪੂਰੇ, ਅਤੇ ਚਲੋ ਆਪਾਂ ਗੱਲ ਕਰਦੇ ਹਾਂ ਵੀ ਮਤਲਬ ਇੱਥੇ ਵੀ ਹੁਣ ਸੁੱਖ ਨਾਲ ਗੁਰਦੁਆਰਾ ਦੇ ਵਿੱਚ ਜਾਂਦੇ ਹਾਂ ਆਪਾਂ
1: ਨਾ
0: ਪੂਰੇ ਹੋਮ ਆ ਕੇ ਪਹੁੰਚਦੇ ਹਾਂ ਸਾਰੇ, ਅਤੇ ਆਨੰਦ ਕਾਰਜ ਦੀ ਜਿਹੜੀ ਪ੍ਰਥਾ ਹੈਗੀ ਆ, ਫਿਰ ਕੋਈ ਕਥਾਵਾਚਕ ਆਪਣੇ ਉਪਦੇਸ਼ ਦਿੰਦੇ ਨੇ, ਫਿਰ ਹੈ ਨਾ ਵੱਖ ਵੱਖੀ ਸੁਣੀ ਵੀ ਲੱਗੇ ਲੱਗੇ ਦਿੰਦੇ, ਤੋ ਬਾਬਾ ਜੀ ਦਾ ਵਿਆਹ ਤਾਂ ਫਿਰ ਬਹੁਤ ਵੱਡੀ ਗੱਲ ਆ, ਉਹਨਾਂ ਨੇ ਤਾਂ ਪ੍ਰਥਾ ਚਲਾਈ ਹੋਈ ਸਾਰੀ, ਕੱਲ੍ਹ ਨੂੰ ਫਿਰ ਲਾ ਦਿਆਂਗੇ ਹੈ ਨਾ
1: ਜੀ।
0: ਥੋੜ੍ਹੀ ਜਿਹੀ ਕੁਐਸਚਨ ਲੈ ਲਈਏ ਰਿਕਾਰਡਡ, ਅਤੇ ਫਿਰ ਅਸੀਂ ਨਾਲ ਹੀ ਆ ਤੁਹਾਡੇ, ਠੀਕ ਜੀ, 6 ਵਜੇ ਤੱਕ ਸਾਡੀ ਸਾਂਝ ਤੁਹਾਡਾ ਪੈਣੀ ਆ।
2: ਤੂੰ ਆਪਣੀ ਇੰਸ਼ੋਰੈਂਸ ਕਿਸ ਤੋਂ ਕਰਵਾਉਂਦਾ ਯਾਰ?
3: ਓਏ ਕੱਲਾ ਮੈਂ ਨਹੀਂ, ਆਪਣੀ ਕਮਿਊਨਿਟੀ ਦਾ ਹਰ ਬੰਦਾ ਇੰਸ਼ੋਰੈਂਸ ਐਕਸਪਰਟ ਮੋਨਾ ਮਹਿੰਗੀ ਜੀ ਕੋਲ ਕਰਵਾਉਂਦੇ ਨੇ।
2: ਵਾਹ ਯਾਰ, ਨੰਬਰ ਤਾਂ ਦਈ ਮੋਨਾ ਜੀ ਦਾ।
3: ਹਾਂਜੀ, ਤੁਸੀਂ ਵੀ ਨੋਟ ਕਰੋ, ਇੰਸ਼ੋਰੈਂਸ ਕੋਈ ਵੀ ਹੋਵੇ, ਇੰਸ਼ੋਰੈਂਸ ਫੋਰ ਯੂ ਦੀ ਮੋਨਾ ਮਹਿੰਗੀ ਜੀ, ਜਿਹੜੇ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ, ਸੁਪਰ ਵੀਜ਼ਾ ਇੰਸ਼ੋਰੈਂਸ ਅਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਦੇ ਲਈ ਭਰੋਸੇਮੰਦ ਨਾਮ ਹੈ। ਹੁਣੇ ਕਾਲ ਕਰੋ 416-509-1509 ਤੇ।
4: ਯਾਦ ਰੱਖੋ, ਮੋਨਾ ਮਹਿੰਗੀ ਫਰੋਮ ਇੰਸ਼ੋਰੈਂਸ ਫੋਰ ਯੂ, 416-509-1509 ਔਰ ਵਿਜ਼ਿਟ insuranceforyou.ca.
5: There are singers, there are performers, and then there are legends. A voice that has defined generations, the one and only Rahat Fateh Ali Khan, live in Toronto. Shah Zaman Ali Khan, Sunday, September 27th at Scotiabank Arena. Presented by True Sound Live and Cellular Point. Rahat Fateh Ali Khan and Shah Zaman Ali Khan live in Toronto. For tickets, visit ticketmaster.ca.
6: Malli Tent Services to our special events. They have every size of waterproof tents provided. 10 by 10 feet to like 40 by 100 feet. They have a table and kursiyan bhi naal leke aunde ne, to our backyard no banquet hall vaangu banaunde ne. Fancy chairs bhi available han. LED glow in the dark, bani banaiya bars, tables te kursiyan bhi tusi rent kar sakde ho. Aaj hi Malli Tent Services nu call karo. 647-999-2569
7: ਵਰਿਆਂ ਦੇ ਲੰਮੇ ਤਜਰਬੇ ਦੇ ਨਾਲ ਟੈਕਸ ਦੇ ਬਿਜ਼ਨਸ ਸੋਲੂਸ਼ਨ ਦੀਆਂ ਸੇਵਾਵਾਂ ਲੈ ਕੇ ਹਾਜ਼ਰ ਨੇ ਸ੍ਰੀ ਨਰਿੰਦਰ ਮਾਨ, ਤੁਹਾਡੇ ਬਿਜ਼ਨਸ ਦੀ ਬੁੱਕ ਕੀਪਿੰਗ, ਰੈਵਨਿਊ ਕੈਨੇਡਾ ਵੱਲੋਂ ਐਡਿਟ ਪੇਰੋਲ, GST PST ਰਿਟਰਨ, ਨਵੀਂ ਕੰਪਨੀ ਰਜਿਸਟਰ ਕਰਾਉਣੀ ਹੋਵੇ ਤਾਂ ਅੱਜ ਹੀ ਨਰਿੰਦਰ ਮਾਨ ਹੋਰਾਂ ਨੂੰ ਕਾਲ ਕਰੋ 905-799-1777 ਜਾਂ ਆਓ 199 ਐਡਵਾਂਸ ਬੁਲੇਵਰਡ, ਸਵੀਟ ਨੰਬਰ 205, ਡਿਕਸੀ ਐਡਵਾਂਸ ਦੇ ਨਜ਼ਦੀਕ।
8: ਕਰਨੀਸ ਐਂਡ ਐਫੀਸ਼ੀਐਂਟ ਸਰਵਿਸ, ਕਾਲ ਨਰਿੰਦਰ ਮਾਨ 905-789-1770।
7: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ, ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ। ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ। 4 ਸੀਟਾਂ ਵਾਲਾ, 5 ਸੀਟਾਂ ਵਾਲਾ, ਤੁਹਾਡੀ ਆਪਣੀ ਮਰਜ਼ੀ ਆ। 11x11, 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ। ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ, ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈਗਾ 24 ਰੀਗਨ ਰੋਡ, ਬ੍ਰੈਮਟਨ। ਨੰਬਰ ਹੈ ਪਰਮਜੀਤ ਕੌਰ ਹੋਰਾਂ ਦਾ 905-792-8053, 905-792-8053। ਸੋਫਾ ਮਾਰਟ ਔਰ ਕੈਸਾ ਲੈਦਰ, ਇੱਕੋ ਹੀ ਕੰਪਨੀ ਦਾ ਨਾਮ। ਕੀ ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ? ਵਰੀ ਨਾ, ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮਾ ਹੋਰਾਂ ਦਾ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋਰੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532, 299-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
9: ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ? ਜਿਵੇਂ ਫਸਟ ਔਰ ਸੈਕੰਡ ਮੋਰਟਗੇਜ, ਪਰਚੇਸ ਔਰ ਰੀਫਾਈਨਾਂਸ, ਜਾਂ ਪ੍ਰਾਈਵੇਟ ਫੰਡਸ, ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ,
10: ਤਾਂ ਫਿਕਰ ਕਿਉਂ ਕਰਦੇ ਹੋ?
11: ਨੀਲਮ ਸਿਡੋਫ ਕੋਲ ਹੈ ਸੋਲੂਸ਼ਨਸ ਫਾਰ ਐਵਰੀ ਸਿਚੁਏਸ਼ਨ।
9: ਇਹ ਆਫਰ ਕਰਦੇ ਨੇ ਬੈਸਟ ਰੇਟਸ, ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ, ਨੋ ਪ੍ਰੋਬਲਮ।
11: ਇਹਨਾਂ ਕੋਲ ਨਹੀਂ ABB ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ।
9: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ।
11: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
9: 647-739-1710, 647-737-73।

0: ਵਾਲੀ 515 8000 ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜੇ ਹੋਏ ਹੋ। ਇੱਕ ਵਾਰੀ ਫਿਰ ਸਾਰਿਆਂ ਨੂੰ ਜੀ ਆਇਆਂ ਨੂੰ ਅਗਲੇ ਕਾਲ ਨਾਲ ਡਾਲ ਨੇ
1: ਲੈ ਜੀ 3531। ਹਾਂਜੀ ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
2: ਹਾਂਜੀ ਗੀਤ ਲਵਾਉਣਾ ਸੀ ਇੱਕ।
1: ਹਾਂਜੀ ਦੱਸੋ।
2: ਨਰਿੰਦਰ ਬੀਬਾ ਦਾ।
1: ਹਾਂਜੀ ਕਿਹੜਾ ਗਾਣਾ?
2: ਗੀਤ ਹੈਗਾ ਕਾਹਨੂੰ ਮਾਰਦਾ ਚੰਦਰਿਆ ਸ਼ਮਕਾਂ ਮੈਂ ਕੱਚ ਦੇ ਗਲਾਸ ਵਰਗੀ।
0: ਕਾਹਨੂੰ ਮਾਰਦਾ ਚੰਦਰਿਆ ਸ਼ਮਕਾਂ ਮੈਂ ਕੱਚ ਦੇ ਗਲਾਸ ਵਰਗੀ,
2: ਮੈਂ ਕੱਚ ਦੇ ਗਲਾਸ ਵਰਗੀ ਉਧਰੋਂ ਮੈਂ ਗੱਟ ਲੈ ਜਾਏ ਭੁੱਲ ਕਰਕੇ। ਲਾ ਦਿਓ ਜੀ।
0: ਹਾਏ ਹਾਏ ਹਾਏ ਹਾਏ
2: ਚਾਰੇ
0: ਪਾਸੇ ਗਰੋਸਰੀ ਸਟੋਰ ਹੀ ਆ, ਜਿਹੜਾ ਮਰਜ਼ੀ ਚੱਕ ਲਓ। ਗਰੋਸਰੀ ਸਟੋਰ ਜਿਹੜਾ ਸਟੋਰ ਨੇ। ਅੱਛਾ ਮੈਂ ਗੱਲਬਾਤ ਕਰਾਂ ਤੁਹਾਡੇ ਨਾਲ ਮਨੀਤ ਗਿਰੀ ਹੋਰਾਂ ਦੀ, ਗਿਰੀ ਲੀਗਲ ਸਰਵਿਸ ਦੀ। ਅਤੇ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦੇ ਦੀ 437-551-8000 ਅਗਲੇ ਕਾਲ ਲੈ ਲਈ ਸਾਡੇ ਜੀ ਨਾਲ ਨੇ।
1: ਹਾਂਜੀ 2865 ਜੀ ਸਤਿ ਸ਼੍ਰੀ ਅਕਾਲ।
3: ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਜੀ।
3: ਅਤੇ ਸਤਿ ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
3: ਵਧੀਆ ਬਰੋਂ ਦਾ ਸੋਤਾ ਵੀ ਸਤਿ ਸ਼੍ਰੀ ਅਕਾਲ ਜੀ।
0: ਜੀ ਜੀ।
3: ਅਤੇ ਮੈਂ ਹਾਈ ਲਾ ਦਈਏ ਜੀ।
0: ਲਓ ਮਿਹਰਬਾਨੀ, ਥੈਂਕ ਯੂ।
3: ਕਿਸ ਤਰ੍ਹਾਂ ਮੌਸਮ? ਬਹੁਤ ਵਧੀਆ ਬਾਹਰ ਜੀ, ਮੌਸਮ ਬਹੁਤ ਵਧੀਆ ਜੀ।
0: ਜੀ ਬੜਾ ਵਧੀਆ ਮੌਸਮ।
3: ਹਾਂਜੀ ਸੁਣਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ।
0: ਮਿਹਰਬਾਨੀ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ। ਇਹ ਚਲੋ AM 530।

0: ਰੇਡੀਓ ਪ੍ਰੋਗਰਾਮ ਵਿੱਚ ਪਰਦੇਸ ਨਾਲ ਜੁੜੇ ਹੋ ਲੈਕਚਰ ਤੁਹਾਨੂੰ ਸਪੈਕਸ ਐਕਸਪ੍ਰੈਸ ਤੇ ਜਿਹੜੇ ਕਿ ਕੈਨੇਡਾ 'ਚ ਸਟੀਲ 'ਤੇ ਨੇ ਉੱਥੋਂ ਡਾਕਟਰ ਵੀ ਬੋਲੇ ਵਾਲੇ ਨੇ ਰਾਜਨ ਹੋਰੀ ਆ ਗਏ ਨੇ ਰਾਜਨ ਜੀਆਂ ਨੂੰ
1: ਬਹੁਤ ਬਹੁਤ ਧੰਨਵਾਦ ਜੀ ਤੁਹਾਨੂੰ ਤੇ ਸਾਡੇ ਸਾਰੇ ਸਰੋਤਿਆਂ ਨੂੰ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ
0: ਜੀ
1: ਸੋ ਅੱਜ ਦੱਸਣਾ ਚਾਹਾਂਗੇ ਜੀ ਜਿਹੜੇ ਵੀ ਸਾਡੇ ਭੈਣ ਭਰਾ ਅੱਖਾਂ ਦਾ ਚੈੱਕਅਪ ਕਰਵਾਉਣਾ ਚਾਹੁੰਦੇ ਨੇ ਡਾਕਟਰ ਸਾਡੇ ਕੋਲ ਸਾਡੀ ਅੱਜ ਸੈਂਟਰਲਵੁੱਡ ਤੇ ਕ੍ਰੈਡਿਟ ਵੀ ਵਾਲੀ ਲੋਕੇਸ਼ਨ ਦੇ ਉੱਤੇ ਅਵੇਲੇਬਲ ਨੇ ਤਕਰੀਬਨ 3 ਵਜੇ ਤੋਂ ਲੈ ਕੇ 6 ਵਜੇ ਤੱਕ ਜੇ ਅੱਜ ਨਹੀਂ ਤੁਸੀਂ ਆ ਸਕਦੇ ਤੇ ਕੱਲ ਨੂੰ ਸਾਡੇ ਕੋਲ ਡਾਕਟਰ ਸ਼ਾਮੀ 4 ਵਜੇ ਤੋਂ ਲੈ ਕੇ 7 ਵਜੇ ਤੱਕ ਰੈਜੋਲੂਸ਼ਨ ਵਾਲੀ ਲੋਕੇਸ਼ਨ ਤੇ ਅਵੇਲੇਬਲ ਨੇ ਤੇ ਜੇ ਸ਼ੁੱਕਰਵਾਰ ਕੱਲ ਨੂੰ ਵੀ ਨਹੀਂ ਆ ਸਕਦੇ ਤੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ 2 ਵਜੇ ਤੱਕ ਡਾਕਟਰ ਅਵੇਲੇਬਲ ਨੇ ਪਰ ਤੁਸੀਂ ਕਾਲ ਕਰਕੇ ਆਪਣੀ ਅਪਾਇੰਟਮੈਂਟ ਜ਼ਰੂਰ ਬੁੱਕ ਕਰਵਾ ਲਓ ਤਾਂ ਕਿ ਤੁਹਾਡਾ ਟਾਈਮ ਸੇਵ ਹੋ ਸਕੇ ਜੀ ਔਰ ਜਿਹੜੇ ਇੱਥੇ ਐਗਜ਼ਾਮ ਹੁੰਦਾ ਸਾਡੇ ਕੋਲ ਐਡਵਾਂਸ ਟੈਕਨੋਲੋਜੀ ਦੇ ਇਕਵਿਪਮੈਂਟ ਨੇ ਜਿਨ੍ਹਾਂ ਦੇ ਨਾਲ ਪੂਰਾ ਡਿਟੇਲ 'ਚ ਐਗਜ਼ਾਮ ਹੁੰਦਾ ਹੈ ਔਰ ਜਿਹੜੇ ਵੀ ਰਿਜ਼ਲਟ ਆਉਂਦੇ ਨੇ ਡਾਕਟਰ ਤੁਹਾਨੂੰ ਅੱਖਾਂ ਦੇ ਪਿੱਛੇ ਜਿਹੜਾ ਵੀ ਕੁਛ ਹੁੰਦਾ ਸਾਰਾ ਇੱਕ ਵੱਡੀ ਡਿਸਪਲੇ ਸਕਰੀਨ ਦੇ ਉੱਤੇ ਸਮਝਾਉਂਦੇ ਨੇ ਦਿਖਾਉਂਦੇ ਨੇ ਸੋ ਇੱਦਾਂ ਦਾ ਡਿਟੇਲ ਐਗਜ਼ਾਮ ਕਰਾਉਣਾ ਚਾਹੁੰਦੇ ਹੋ ਤਾਂ ਸਾਡਾ ਨੰਬਰ ਹੈ ਜੀ 905-460-8888 ਜ਼ਰੂਰ ਕਾਲ ਕਰਕੇ ਆਪਣੀ ਅਪਾਇੰਟਮੈਂਟ ਬੁੱਕ ਕਰਵਾ ਲਓ ਤੇ ਜਿਨ੍ਹਾਂ ਨੇ ਐਨਕਾਂ ਬਣਵਾਉਣੀਆਂ ਨੇ ਉਹਨਾਂ ਨੂੰ ਦੱਸ ਦਿਓ ਜੀ ਕਿ ਸਾਡਾ ਵੈਲਿਊ ਪੈਕੇਜ ਲੈਣਾ ਨਾ ਭੁੱਲਿਓ $300 ਦੀ ਕੀਮਤ ਦਾ ਬ੍ਰਾਂਡਡ ਫਰੇਮ ਤੇ $100 ਦੀ ਕੀਮਤ ਦੇ ਸਿੰਗਲ ਵਿਜ਼ਨ ਲੈਂਸਿਸ ਇਹ $400 ਵਾਲਾ ਪੈਕੇਜ ਹੈ ਜਿਹੜਾ ਕਿ ਅਸੀਂ ਆਪਣੇ ਸਰੋਤਿਆਂ ਨੂੰ ਸਿਰਫ $129 'ਚ ਦੇ ਰਹੇ ਹਾਂ ਜੀ ਤੇ ਜੇ ਤੁਸੀਂ ਦੂਰ ਨੇੜੇ ਦੀ ਇਕੱਠੀ ਐਨਕ ਲੈਣੀ ਹੈ ਤੇ SLR ਕੰਪਨੀ ਦੇ ਹਾਈ ਡੈਫੀਨੇਸ਼ਨ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਯੂਜ ਕਰਦੇ ਹਾਂ ਜੀ ਇਹ $300 ਦੀ ਕੀਮਤ ਦੇ ਲੈਂਸਿਸ ਨੇ ਤੇ $300 ਦੀ ਕੀਮਤ ਦਾ ਫਰੇਮ $600 ਵਾਲਾ ਪੈਕੇਜ ਸਿਰਫ $258 'ਚ ਮਿਲ ਰਿਹਾ ਜੀ ਤੇ ਨਾਲ ਆਪਣੀਆਂ ਐਨਕਾਂ ਦੇ ਉੱਤੇ ਜਿੰਨੀਆਂ ਮਰਜ਼ੀ ਕੋਟਿੰਗ ਐਡ ਕਰਵਾਓ ਸਾਰੀਆਂ ਕੋਟਿੰਗਾਂ ਫਲੈਟ 50% ਆਫ ਨੇ ਤੇ ਜੇ ਤੁਸੀਂ 2 ਪੇਅਰ ਬਣਵਾਉਣਾ ਚਾਹੁੰਦੇ ਹੋ ਤੇ ਪਹਿਲੇ ਪੇਅਰ ਤੇ ਕੋਟਿੰਗਾਂ 50% ਆਫ ਹੈ ਜੀ ਤੇ ਦੂਜੇ ਪੇਅਰ ਤੇ ਕੋਟਿੰਗਾਂ 100% ਆਫ ਯਾਨੀ ਕਿ ਬਿਲਕੁਲ ਫ੍ਰੀ ਹੈ ਸੋ ਇਹ ਡੀਲਾਂ ਲੈਣ ਲਈ ਸਾਡੇ ਸਰੋਤੇ ਪਹੁੰਚਣ ਸਪੈਕਸ ਐਕਸਪ੍ਰੈਸ ਦੇ ਉੱਤੇ 2 ਲੋਕੇਸ਼ਨ ਨੇ ਪਹਿਲੀ ਲੋਕੇਸ਼ਨ ਹੈ ਜੀ 35 ਰੈਜ਼ੋਲੂਸ਼ਨ ਡਰਾਈਵ ਬਰੈਂਪਟਨ 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲਸ ਇੰਟਰਸੈਕਸ਼ਨ ਵਾਲਮਾਰਟ ਵਾਲਾ ਪਲਾਜ਼ਾ ਤੇ ਨੰਬਰ ਹੈ ਸਾਡਾ 905-460-8888 ਤੇ ਸੇਮ ਡੀਲਾਂ ਮਿਲ ਰਹੀਆਂ ਤੁਹਾਨੂੰ ਸਾਡੀ ਦੂਜੀ ਲੋਕੇਸ਼ਨ ਜਿਹੜੀ ਕਿ ਹੈ 10635 ਕ੍ਰੈਡਿਟ ਵਿਊ ਰੋਡ ਕ੍ਰੈਡਿਟ ਵਿਊ ਤੇ ਸੈਂਟਰਲ ਰੋਡ ਦੀ ਇੰਟਰਸੈਕਸ਼ਨ ਹੈ ਫੋਨ ਨੰਬਰ ਅਗੇਨ ਜੀ 905-460-8888 ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟ ਅੱਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬੁੱਕ ਕਰਦੇ ਹਾਂ ਸੋ 905-460-8888 905-460-8888
0: ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਪ੍ਰਾਂਤ ਦੇ ਪ੍ਰਦੇਸ਼ ਨਾਲ ਜੁੜਿਆ ਹੋ ਛੋਟਾ ਜਿਹਾ ਇੱਕ ਨਾ ਲੈ ਲਈਏ ਗੀਤ ਫਰਮਾਇਸ਼ੀ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ

0: ਕਿਆ ਬਾਤ ਆ, ਕਿਆ ਬਾਤ! ਦੇਵ ਥ੍ਰੀ ਕੇ ਆਣ ਦਾ ਲਿਖਿਆ ਗੀਤ ਹੈ ਇਹ। ਅੱਛਾ, ਕੁੱਜੇ 'ਚ ਸਮੁੰਦਰ ਬੰਦ ਕਰਨ ਵਾਲੀ ਗੱਲ ਆ ਮਨਪ੍ਰੀਤ, 2.5 ਮਿੰਟ ਦਾ ਗੀਤ ਆ ਅਤੇ ਸ਼ਾਇਰੀ ਇੰਨੀ ਵਧੀਆ ਅਤੇ ਗਾਇਆ ਵੀ, ਕਿਆ ਬਾਤ ਹੈ!
1: ਬਿਲਕੁਲ,
0: ਲਓ ਜੁੜ ਚੁੱਕੇ ਨੇ ਓਮਪ੍ਰੀਤ ਚਾਵਲਾ ਹੋਰੇ, ਉਹਨਾਂ ਨਾਲ ਲਓ
1: ਜੀ। ਜੀ, ਥੈਂਕ ਯੂ ਸੋ ਮਚ ਰਜਿੰਦਰ ਜੀ। ਸੋ ਆਪਾਂ ਗੱਲ ਕੀਤੀ ਇਨਹੈਰੀਟੈਂਸ ਪਲੈਨਿੰਗ ਦੀ, ਇੰਸ਼ੋਰੈਂਸ ਦੀ, ਇਨਵੈਸਟਮੈਂਟਸ ਦੀ। ਸਪੈਸ਼ਲੀ ਮੈਂ ਇੱਕ ਮੈਸੇਜ ਦਊਂਗੀ ਵੀ ਜੇ ਆਪਣੇ ਇੱਥੇ ਕੋਈ ਵੀ ਵਰਕ ਪਰਮਿਟ ਆ, ਤੁਹਾਡੇ ਕੋਲ ਹੈਲਥ ਕਾਰਡ ਨਹੀਂ ਹੈ, ਪਹਿਲੀ ਗੱਲ ਮੇਕ ਸ਼ੋਰ ਕਰੋ ਵੀ ਆਪਣੀ ਮੈਡੀਕਲ ਇੰਸ਼ੋਰੈਂਸ ਜ਼ਰੂਰ ਲਓ, ਕਿਉਂਕਿ ਉਹ ਹੈਲਥ ਕਾਰਡ ਦਾ ਕੰਮ ਕਰੇਗੀ। ਦੂਜਾ, ਆਪਣਾ ਇੱਕ ਬੇਸਿਕ ਜਿਹਾ ਲਾਈਫ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਪਲਾਨ ਲੈ ਲਓ। ਮੈਨੂੰ ਅੱਜ ਹੀ ਸਵੇਰੇ ਗੋ ਫੰਡ ਮੀ ਦੀ ਰਿਕੁਐਸਟ ਆਈ ਤਜਿੰਦਰ ਜੀ, ਜਿਸ 'ਚ ਯੰਗ ਜੀ ਬੱਚੀ ਹੈ ਲੇਕਿਨ ਉਹਨੂੰ ਕੈਂਸਰ ਡਾਇਗਨੋਸ ਹੋ ਗਿਆ। ਹੁਣ ਇੰਸ਼ੋਰੈਂਸ, ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਦਾ ਕੀ, ਉਹ ਹੈਲਥ ਕਾਰਡ ਵੀ ਨਹੀਂ ਸੀਗਾ, ਸੋ ਤਾਂ ਹੀ ਗੋ ਫੰਡ ਮੀ 'ਤੇ ਜਾਣਾ ਪਿਆ। ਸੋ ਛੋਟੀ ਛੋਟੀਆਂ ਚੀਜ਼ਾਂ ਹੁੰਦੀਆਂ ਜਿਹਦੇ ਨਾਲ ਆਪਾਂ ਇੱਕ ਬਹੁਤ ਵੱਡੀ ਜਿਹੜੀ ਪ੍ਰੋਬਲਮ ਹੈ ਉਹਨੂੰ ਬਚਾ ਸਕਦੇ ਹੁੰਦੇ ਹਾਂ। ਜਾਂ ਤੁਹਾਡਾ ਕੋਈ ਵੀ ਕੁਐਸਚਨ ਹੈ ਸੁਪਰ ਵੀਜ਼ਾ ਇੰਸ਼ੋਰੈਂਸ ਨੂੰ ਲੈ ਕੇ, ਜਾਂ ਤੁਸੀਂ ਆਪਣੇ ਲਈ, ਤੁਹਾਨੂੰ ਲੱਗਦਾ ਕਿ ਤੁਹਾਨੂੰ ਇੰਸ਼ੋਰੈਂਸ ਮਿਲਦੀ ਨਹੀਂ, ਕੋਈ ਹੈਲਥ ਇਸ਼ੂ ਹੈ, ਕੋਈ ਬੈਂਕਰਪਸੀ, ਕੋਈ ਚਾਰਜਸ, ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਹੈ, ਜ਼ਰੂਰ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ। ਨੰਬਰ ਹੈ ਜੀ 6474461616, ਅਲਬਰਟਾ, BC, ਮੈਨੀਟੋਬਾ, ਸਸਕੈਚਵਾਨ, ਨੋਵਾ ਸਕੋਸ਼ੀਆ ਅਤੇ ਓਨਟਾਰੀਓ, ਇਹਨਾਂ ਸਾਰੀਆਂ ਪ੍ਰੋਵਿੰਸਿਸ 'ਚ ਮੈਂ ਲਾਇਸੈਂਸ ਹਾਂ। ਵੈਬਸਾਈਟ ਹੈ ਜੀ youchavla.com ਅਤੇ ਨੰਬਰ ਅਗੇਨ 6474461616, 647-446-1616। ਥੈਂਕ ਯੂ ਸੋ ਮਚ ਰਜਿੰਦਰ।
0: ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਰੇਡੀ ਪ੍ਰਾਂਤ ਦੇ ਇਸ ਪ੍ਰਦੇਸ਼ ਨਾਲ ਜੁੜੇ ਹੋਏ ਹੋ। ਨੰਬਰ ਹੈ ਅਮਰਪ੍ਰੀਤ ਹੋਰਾਂ ਦਾ 6474761616, ਟੈਲੀਫੋਨ ਨੰਬਰ ਹੈ। ਦੋਸਤੋ, ਮੈਂ ਦੱਸਦਾ ਕਿ ਇੰਡੀਅਨ ਫਰੂਟ ਲੈਂਡ 'ਤੇ ਕਾਫੀ ਵੱਡੇ ਖਾਣ ਪੀਣ ਦੀ ਸੇਲ ਲੱਗੀ ਆ। 499 ਦੇ ਵਿੱਚ ਥਾਲੀ ਲਗਾਈ ਆ ਉਹਨਾਂ ਨੇ, ਪਰੌਂਠੇ ਲਗਾਏ ਨੇ 299 ਦਾ ਈਚ, ਮੂਲੀ ਵਾਲਾ ਖਾ ਲਓ, ਆਲੂ ਵਾਲਾ ਖਾ ਲਓ, ਤੁਹਾਡੀ ਆਪਣੀ ਇੱਛਾ। ਪੀਜ਼ਾ ਲਗਾਇਆ ਮੀਡੀਅਮ 699 ਦਾ, ਅਤੇ ਚਨਾ ਭਟੂਰਾ ਹੈਗਾ 399 ਦਾ। ਤਾਂ ਪਹੁੰਚ ਜਾਓ 25 ਸੈਂਟਰ ਬੋਰਡ ਪਾਰਕਵੇ, ਰੇਡੀਓ ਪ੍ਰੋਗਰਾਮ ਦੇਸ ਪ੍ਰਦੇਸ ਜੁੜੇ ਹੋਏ ਹੋ। ਲਓ ਗੀਤ ਲੈ ਲਈਏ ਕਿ ਫਿਰ ਸਟੇਸ਼ਨ ਆਈਡੀ ਲੈ ਕੇ ਅਸੀਂ ਵਾਪਸ ਆਉਂਦੇ ਹਾਂ, ਜੁੜੇ ਰਹੋ ਸਾਡੇ ਨਾਲ।
2: In 1980, Terry Fox started a marathon against cancer. Today, you can help finish it. Join us at the Terry Fox Run on September 20th. Register and fundraise for cancer research at terryfox.org.
3: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.

0: ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨਾਲ ਜੁੜਿਆ। ਦੋਸਤੋ ਬੁੱਕ ਕਰ ਲਓ ਆਪਣੀ ਟਿਕਟਾਂ। ਰਾਹਤ ਫਤਿਹ ਅਲੀ ਖਾਨ ਸਾਹਿਬ ਪਰਫੋਰਮ ਕਰ ਰਹੇ ਨੇ 27 ਸਤੰਬਰ ਸ਼ਾਮ ਨੂੰ 7 ਵਜੇ ਸਕੋਸ਼ੀਆ ਅਰੀਨਾ ਡਾਊਨ ਟਾਊਨ। ਟਿਕਟਾਂ ਫਟਾਫਟ ਲੈ ਲਓ, ਆਲਮੋਸਟ ਸੋਲਡ ਆਊਟ ਹੈ ਸਾਰਾ ਸ਼ੋ। ਟਿਕਟ ਮਾਸਟਰ .ca ਤੇ ਜਾ ਕੇ ਟਿਕਟਾਂ ਤੁਸੀਂ ਲੈ ਸਕਦੇ ਹੋ
1: ਜੀ,
0: ਤੇ ਉਪਲਬਧ ਕਰ ਲਓ ਰੈਡੀ ਪ੍ਰਾਮ ਦੇਸ਼ ਪ੍ਰਦੇਸ਼
1: ਜੀ। ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਜ਼ਰੂਰ ਪਹੁੰਚੋ, ਜਿਹੜੇ ਤੁਹਾਡੇ ਲਈ ਫਰੈਸ਼ ਟ੍ਰੈਡੀਸ਼ਨਲ ਇੰਡੀਅਨ ਮਿਠਾਈਆਂ, ਸ਼ੁੱਧ ਖੋਏ ਦੀਆਂ, ਡਰਾਈ ਫਰੂਟਸ ਵਾਲੀਆਂ ਐਵਰੀਡੇ ਤੁਹਾਡੇ ਲਈ ਰੈਡੀ ਕਰਦੇ ਨੇ। ਵੈਜ ਐਂਡ ਨੌਨ ਵੈਜ ਬਹੁਤ ਹੀ ਲਾਜਵਾਬ, ਇਹਨਾਂ ਦਾ ਖਾਣਾ ਤੁਸੀਂ ਜ਼ਰੂਰ ਇੰਜੋਏ ਕਰੋ। ਤੇ ਪੂਰਾ ਸਪਟੈਂਬਰ ਮਹੀਨਾ ਤੁਸੀਂ ਇਹਨਾਂ ਦੇ ਕੋਲੋਂ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਕੇ ਬਾਏ ਵਨ ਗੈਟ ਵਨ ਫ੍ਰੀ ਕੁਛ ਡੀਲਸ ਲੈ ਸਕਦੇ ਹੋ, ਜਿਵੇਂ ਕਿ ਚਨਾ ਭਟੂਰਾ, ਵੈਜੀਟੇਰੀਅਨ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਐਂਡ ਚਾਟ ਪਾਪੜੀ। ਤੁਸੀਂ ਬਾਏ ਵਨ ਗੈਟ ਵਨ ਫ੍ਰੀ ਲਓ। ਫਿਰ ਦੱਸਦੇ ਹਾਂ, ਚਨਾ ਭਟੂਰਾ, ਵੈਜ ਬਿਰਿਆਨੀ, ਅੰਮ੍ਰਿਤਸਰੀ ਕੁਲਚਾ ਤੇ ਚਾਟ ਪਾਪੜੀ, ਇਹ ਤੁਹਾਨੂੰ ਬਾਏ ਵਨ ਗੈਟ ਵਨ ਫ੍ਰੀ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ ਇੰਡੀਅਨ ਫਰੂਟ ਸੋਰੀ ਸਿੰਪਲੀ ਇੰਡੀਅਨ ਦੀ ਹਰ ਲੋਕੇਸ਼ਨ ਦੇ ਉੱਪਰ ਮਿਲਣਗੀਆਂ। ਤੇ ਪਹੁੰਚੋ ਤੁਸੀਂ 275 ਗਾਰਡਨ ਬਰੁੱਕ ਟ੍ਰੇਲ, ਗਾਰਡਨ ਬਰੁੱਕ ਐਂਡ ਕੈਸਲ ਮੋੜ ਦੀ ਇੰਟਰਸੈਕਸ਼ਨ ਤੇ ਨੇ। ਦੂਸਰੀ ਲੋਕੇਸ਼ਨ 85 ਮੌਂਟਪੇਲੀਅਰ ਸਟਰੀਟ, ਮਿਸੀਸਾਗਾ ਰੋਡ ਐਂਡ ਫਾਈਨੈਂਸ਼ੀਅਲ ਡਰਾਈਵ ਦੇ ਉੱਪਰ। ਤੀਸਰੀ ਲੋਕੇਸ਼ਨ ਹੈ 15 ਫੈਂਡਰ ਵੇ, ਬੋਬੇਡ ਐਂਡ ਚਿੰਕਿਊਜ਼ੀ ਦੀ ਇੰਟਰਸੈਕਸ਼ਨ ਤੇ। ਤਿੰਨੋਂ ਲੋਕੇਸ਼ਨ ਰਾਤ ਦੇ 2-3 ਵਜੇ ਤੱਕ ਓਪਨ ਰਹਿੰਦੀਆਂ ਨੇ, ਬਟ ਜਿਹੜੀਆਂ ਇਹ ਡੀਲਸ ਨੇ ਤੁਹਾਨੂੰ ਸਵੇਰੇ 10 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਮਿਲਣਗੀਆਂ ਦੇਸ਼ ਪ੍ਰਦੇਸ਼ ਰੇਡੀਓ ਦੀ ਰੈਫਰੈਂਸ ਦੇ ਨਾਲ।
0: ਲਓ ਜੀ, ਅਸੀਂ ਸਾਈਨ ਅਪ ਕਰਦੇ ਹਾਂ, ਅਗਲਾ ਪ੍ਰੋਗਰਾਮ ਚੱਲੀ ਜਾਣਾ 6 ਵਜੇ ਤੱਕ, ਸੁਣੋਗੇ ਤੇ ਖਬਰਾਂ ਹੋਣਗੀਆਂ ਬਹੁਤ ਤੇਜ਼, ਸਾਰੀਆਂ ਗੱਲਾਂ ਬਾਤਾਂ ਹੋਣਗੀਆਂ। ਤੇ ਅਸੀਂ ਲੈਣੇ ਆ ਗਿਆ ਜਾਂਦੇ ਜਾਂਦੇ ਮੈਂ ਇੱਕ ਨਾ ਵਧਾਈ ਸੰਦੇਸ਼ ਸਾਂਝਾ ਕਰ ਲਾਂ। ਹਾਂਜੀ
1: ਜੀ,
0: ਨਿੱਜਰ ਪਰਿਵਾਰ ਹੋਰਾਂ ਦੇ ਘਰ 'ਚ ਖੁਸ਼ੀ ਦੇ ਸਮਾਗਮ ਸੀ, ਖਾਸ ਕਰਕੇ ਵੁੱਡਵਨ ਬੈਂਕਟ ਹਾਲ ਦੇ ਵਿੱਚ ਜਾਗੋ ਸੀਗੀ ਮੰਗਲਵਾਰ ਨੂੰ। ਕੱਲ੍ਹ ਬੁੱਧਵਾਰ ਨੂੰ ਆਨੰਦ ਕਾਰਜ ਹੋਏ ਆਪਣੇ ਗੁਰਦੁਆਰਾ ਸਾਹਿਬ ਰੈਕਸ ਦੇ, ਉਹ ਕੈਰੀਅਰ ਡਰਾਈਵ 'ਤੇ ਸੁਖੀ ਨਜ਼ਰ, ਸੁਖਵੀਰ ਨਜ਼ਰ, ਤਲਵਿੰਦਰ ਨਜ਼ਰ ਹੋਰਾਂ ਦੀ ਆਪਣੀ ਬੇਟੀ ਦੇ ਆਨੰਦ ਕਾਰਜ, ਏਕਤਾ ਕੌਰ ਨਜ਼ਰ ਦੇ
1: ਜੀ,
0: ਅਤੇ ਨਾਲ ਪਵਨਦੀਪ ਬੜਿੰਗ ਖੰਨੇ ਵਾਲੀ ਫੈਮਿਲੀ, ਹੁਣ ਤਾਂ ਬੜਿੰਗ ਬਣ ਗਏ ਹਨ ਵਿਆਹ ਤੋਂ ਬਾਅਦ, ਹਾਂਜੀ ਏਕਤਾ ਕੌਰ ਬੜਿੰਗ, ਉਹਨਾਂ ਦੇ ਆਨੰਦ ਕਾਰਜ ਹੋਏ ਰੈਕਸਲ ਗੁਰੂ ਘਰ ਵਿਖੇ। ਅਤੇ ਸਾਰੇ ਸਾਡੇ ਸਿੱਧਵਾਂ ਪਰਿਵਾਰ ਵੱਲੋਂ, ਸਾਰੇ ਦੇਸ਼ ਪ੍ਰਦੇਸ਼ ਪਰਿਵਾਰ ਵੱਲੋਂ ਨਿੱਜਰ ਪਰਿਵਾਰ ਅਤੇ ਬੜਿੰਗ ਪਰਿਵਾਰ ਨੂੰ ਇਸ ਵਿਆਹ ਦੀਆਂ ਬਹੁਤ ਬਹੁਤ ਵਧਾਈਆਂ। ਬੜਾ ਅੱਛਾ ਵਿਆਹ ਹੋਇਆ, ਬੜੇ ਚੰਗੇ ਢੰਗ ਨਾਲ ਅੱਜ ਕਾਰਜ ਕੱਲ੍ਹ ਹੋਏ ਰੈਕਸਲ ਗੁਰੂ ਘਰ ਵਿਖੇ। ਸਾਡੇ ਵੱਲੋਂ ਸਾਰੀ ਟੀਮ ਵੱਲੋਂ ਸਾਰੇ ਪਰਿਵਾਰਾਂ ਤੋਂ ਇਹਨਾਂ ਪਰਿਵਾਰਾਂ ਨੂੰ ਬਹੁਤ ਸਾਰੀਆਂ ਵਧਾਈਆਂ। ਅਤੇ ਕਰੀਏ ਸਾਈਨ ਆਫ ਅਤੇ ਮਿਲਦੇ ਹਾਂ ਕੱਲ੍ਹ ਨੂੰ ਫਿਰ ਸ਼ਾਮ ਨੂੰ 3 ਵਜੇ ਸ਼ਾਰਪ ਮੁਲਾਕਾਤ ਹੋਏਗੀ, 3 ਤੋਂ ਲੈ ਕੱਲ੍ਹ ਨੂੰ 6 ਵਜੇ ਖਾਵਾਂਗੇ ਆਪਾਂ ਵੀਕਐਂਡ ਹੈ। ਅਤੇ ਸ਼ਾਮ ਬੜੀ ਸੋਹਣੀ ਮਨਮੋਹਣੀ ਜੀ, ਇਹਨੂੰ ਵੇਲ ਆਊਟ ਕਰੋ, ਮੈਂ ਹਮੇਸ਼ਾ ਕਹਿੰਦਾ ਵੇਲ ਆਊਟ ਕਰੋ, ਇਹ ਵਿਹਲੇ ਨਾ ਬੈਠੋ, ਬਾਹਰ ਅੰਦਰ ਜਾਓ, ਘੁੰਮ ਫਿਰੋ, ਖਾਓ ਪੀਓ ਅਤੇ ਨਜ਼ਾਰੇ ਲਓ
1: ਜੀ। ਬਿਲਕੁਲ, ਸਾਨੂੰ ਇਜਾਜ਼ਤ ਦਿਓ, ਕੱਲ੍ਹ ਸੇਮ ਟਾਈਮ 'ਤੇ ਮੁਲਾਕਾਤ ਹੋਏਗੀ। ਸਤਿ ਸ਼੍ਰੀ ਅਕਾਲ,
0: ਮਿਹਰਬਾਨੀ।

0: For advertisements and information,
1: ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: study visa, express entry, Canadian express entry, spousal file, parents PR, super visa, nanny, work permit, farmer, investor, ya self-employed di file. Gal ki, immigration di har problem da solution lain lai, community de jaane pehchaane ate tajrubekar immigration consultant Gary Virk nu milo.
3: Koi case refuse ho gaya ya appeal te chala gaya, hove immigration da koi bhi masla, hamesha yaad rakho ikko hi na ate ikko hi tha. CIC Immigration, hune hi call karo 416-456-6161
4: ਕੈਨੇਡਾ ਵਿੱਚ ਰਹਿੰਦੇ ਹੋਏ ਹਰ ਪਰਿਵਾਰ ਕੋਲ ਲਾਈਫ ਇੰਸ਼ੋਰੈਂਸ ਹੋਣੀ ਬਹੁਤ ਜ਼ਰੂਰੀ ਹੈ ਆਪਣੇ ਪਰਿਵਾਰ ਦੀ ਫਾਈਨੈਂਸ਼ੀਅਲ ਸਿਕਿਉਰਿਟੀ ਤੇ ਫਿਊਚਰ ਪਲੈਨਿੰਗ ਲਈ
5: ਇਸੇ ਲਈ ਮੈਂ ਆਪਣੀ ਤੇ ਵਾਈਫ ਦੀ ਇੰਸ਼ੋਰੈਂਸ ਪਾਲਿਸੀ ਪ੍ਰਾਈਮ ਇੰਸ਼ੋਰੈਂਸ ਤੇ ਸਮਰਾਜ ਸਿੱਧੂ ਤੋਂ ਹੀ ਕਰਵਾਈ ਹੈ
6: ਜੇਕਰ ਤੁਸੀਂ ਵੀ ਕਿਸੇ ਤਰ੍ਹਾਂ ਦੀ ਲਾਈਫ ਇੰਸ਼ੋਰੈਂਸ ਮੌਰਗੇਜ ਇੰਸ਼ੋਰੈਂਸ ਡਿਸੇਬਿਲਿਟੀ ਇੰਸ਼ੋਰੈਂਸ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਬਾਰੇ ਸੋਚ ਰਹੇ ਹੋ ਤਾਂ ਸਭ ਤੋਂ ਵੱਧ ਕਵਰੇਜ ਤੇ ਸਹੀ ਪਾਲਿਸੀ ਤੁਹਾਨੂੰ ਸਮਰਾਜ ਸਿੰਘ ਸਿੱਧੂ ਹੀ ਦਿਵਾ ਸਕਦੇ ਨੇ
7: ਪੇਰੈਂਟਸ ਲਈ ਸੁਪਰ ਵੀਜ਼ਾ ਇੰਸ਼ੋਰੈਂਸ ਜਾਂ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੀ ਬੈਸਟ ਕੋਟ ਲਈ ਹੁਣੇ ਕਾਲ ਕਰੋ 416-455-3381 ਤੇ 416-457-3381 ਤੇ
8: ਨਾਲੇ ਜੇਕਰ ਤੁਸੀਂ ਕੋਈ ਇੰਸ਼ੋਰੈਂਸ ਪਾਲਿਸੀ ਪਹਿਲਾਂ ਹੀ ਲਈ ਹੋਈ ਹੈ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਪੈਸੇ ਪੇ ਕਰ ਰਹੇ ਹੋ
9: ਬਿਲਕੁਲ ਫ੍ਰੀ ਵਿੱਚ ਪਾਲਿਸੀ ਰਿਵਿਊ ਕਰਵਾ ਕੇ ਤੁਹਾਡੇ ਪੈਸੇ ਬਚਾਉਣਗੇ
8: ਹੁਣੇ ਹੀ ਸਿਮਰਾਜ ਸਿੰਘ ਸਿੱਧੂ ਨੂੰ ਕਾਲ ਕਰੋ 416-455-3381 416-457-3381
10: ਦੋਸਤੋ ਸਤਿ ਸ਼੍ਰੀ ਅਕਾਲ ਨਮਸਕਾਰ ਮਗਾਲ ਤੁਹਾਡਾ ਹਾਜ਼ਰ ਮਨਸਰ ਜੰਸ
11: ਟੋਰਾਂਟੋ ਗੈਟ ਰੈਡੀ ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ ਰੀਅਲਟਰ ਰਵ ਸਿੰਘ ਸੈਲੂਲਰ ਪੁਆਇੰਟਸ A to Z ਕਿਚਨ ਕੈਬਨਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ

0: Friday, September 18, 7 p.m. at the Living Arts Center, Mississauga.
1: Pehla aaya si badi model dikhti, ummeed kar raha is baar bhi tujhe aashirwaad doge.
2: Ve aa ja to me nal nachiye, nachiye baach baah pa. Ve aa ja to me nal nachiye.
0: For tickets, visit Ticketmaster. For information, call Singh Harjeet at 647-448-1000.
3: ਦੋਸਤੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਨੂੰ ਜਾਂ ਚਲੋ AM 530 ਤੇ 24/7 ਜਿੰਨੇ ਵੀ ਪ੍ਰੋਗਰਾਮ ਆਉਂਦੇ ਨੇ ਉਹਨਾਂ ਨੂੰ ਸੁਣਨ ਵਾਸਤੇ ਜਾਂ ਦੇਸ਼ ਪ੍ਰਦੇਸ਼ ਨੂੰ ਲਾਈਵ ਵੇਖਣ ਵਾਸਤੇ ਲੌਗਇਨ ਕਰੋ ਸਾਡੀ ਵੈਬਸਾਈਟ ਨੂੰ www.deshpradeshradio.com ਜਾਂ www.deshpradeshtv.com ਲਾਈਵ ਸੁਣਨਾ ਚਾਹੁੰਦੇ ਲਾਈਵ ਤੇ ਕਲਿੱਕ ਕਰ ਲਓ ਜੇ ਵਾਚ ਕਰਨਾ ਚਾਹੁੰਦੇ ਹੋ ਤਾਂ ਉਹ ਤੇ ਕਲਿੱਕ ਕਰੋ ਜਾਂ ਫਿਰ ਆਪਣੇ IPTV ਬਾਕਸ ਦੇ ਉੱਤੇ ਪੰਜਾਬੀ ਸੈਕਸ਼ਨ ਕਲਿੱਕ ਕਰੋ ਉਹਦੇ ਉੱਤੇ ਜਾ ਕੇ ਦੇਸ਼ ਪ੍ਰਦੇਸ਼ TV ਨੂੰ ਕਲੈਕਟ ਕਰੋ ਉੱਥੇ ਤੁਸੀਂ ਸੁਣ ਵੀ ਸਕਦੇ ਹੋ ਵੇਖ ਵੀ ਸਕਦੇ ਹੋ 24/7

0: ਵਾਪਸ ਦਿੱਤੀਆਂ ਜਾਂਦੀਆਂ ਨੇ। ਅੱਜ ਹੀ ਆਓ 170 ਗਿਲਡਨ ਰੋਡ ਜਿਨ ਨੰਬਰ 17, 170 ਗਿਲਡਨ ਰੋਡ ਜਿਨ ਨੰਬਰ 17, ਟੈਲੀਫੋਨ ਨੰਬਰ ਹੈ 647-302-1322-347-302-1322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-322-
1: Simply Indian brings you all simply delicious deals. Buy one, get one free every day. Sure, 10 to sham 7 baje tak on dine-in and takeouts. Maza lavo Sunday no paratha plate. Monday, manpasand kulcha plate. Tuesday, chana bhatura. Wednesday, lajawab veg thali. Thursday, yummy haka thali. Friday, maza lavo saag makki di roti da. A yummy deals is Simply Indian. This sariya hi locations stay. Dining, takeout and catering also available. Call at 905-794-8111. Simply delicious. Matlab, Simply Indian.
0: ਸਸਤੀ ਗਰੋਸਰੀ ਔਰ ਹਰੀਆਂ ਤਾਜ਼ੀਆਂ ਸਬਜ਼ੀਆਂ ਲਈ ਸ਼ਹਿਰ ਦੇ ਵਿੱਚ ਇੱਕੋ ਇੱਕ ਨਾਮ ਸੱਤ ਸ਼ਿਖਾਵਾਂ ਤੋਂ ਇੰਡੀਅਨ ਫਰੂਟ ਲੈਂਡ ਤੇ ਨਾਲ ਹੀ ਹੈ ਇਹਨਾਂ ਦੀ ਤੰਦੂਰੀ ਗ੍ਰਿਲ ਬਾਹਰਲੇ ਪਾਸੇ ਜਿੱਥੋਂ ਤੁਹਾਨੂੰ ਬਣਿਆ ਬਣਿਆ ਹਰ ਫੂਡ ਮਿਲਦਾ ਹੈ ਨਾਲ ਦੀ ਨਾਲ ਰਾਹ ਮੀਟ ਵੀ ਔਰ ਮੈਰੀਨੇਟ ਕੀਤਾ ਮੀਟ ਵੀ ਤੁਸੀਂ ਲਿਆ ਸਕਦੇ ਹੋ ਆਪਣੇ ਨੇੜਲੀ ਲੋਕੇਸ਼ਨ ਤੇ ਆਓ 45 ਡਸਟ ਡਰਾਈਵ 15 ਫੈਂਡਰ ਬੇ ਬ੍ਰੈਂਟਨ 9985 ਮਕਵੀਨ ਡਰਾਈਵ ਬ੍ਰੈਂਟਨ 1465 ਮੇਫੀਲਡ ਰੋਡ ਬ੍ਰੈਂਟਨ 33 ਫਾਰਲੀ ਡਰਾਈਵ ਗੋਲਫ ਦੇ ਵਿੱਚ or 600 Haskell Road, Cambridge. Namikoni Branch, 25 Central Wood Parkway, Kennedy the Central Wood Parkway, then ready. Aao, Hariya Taziya Sabziya, or the Sasti Grocery Vaste Poncho, Indian Fruit Land Day.
2: ਕੀ ਤੁਹਾਨੂੰ ਕਿਸੇ ਵੀ ਫਾਈਨੈਂਸ਼ੀਅਲ ਸਿਚੁਏਸ਼ਨ ਲਈ ਮੋਰਟਗੇਜ ਦੀ ਲੋੜ ਹੈ ਜਿਵੇਂ ਫਰਸਟ ਔਰ ਸੈਕੰਡ ਮੋਰਟਗੇਜ ਪਰਚੇਸ ਔਰ ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਸ ਹਰ ਜਗ੍ਹਾ ਹੱਥ ਪੈਰ ਮਾਰ ਕੇ ਦੇਖ ਚੁੱਕੇ ਹੋ
3: ਤਾਂ ਫਿਕਰ ਕਿਉਂ ਕਰਦੇ ਹੋ
4: ਨੀਲਮ ਸਿਡੋਫ ਕੋਲ ਹੈ ਸੋਲੂਸ਼ਨ ਫਾਰ ਐਵਰੀ ਸਿਚੁਏਸ਼ਨ
2: ਇਹ ਆਫਰ ਕਰਦੇ ਨੇ ਬੈਸਟ ਰੇਟਸ ਇੰਪੇਅਰਡ ਕ੍ਰੈਡਿਟ ਜਾਂ ਬੈਂਕਰਪਸੀ ਹੈ ਨੋ ਪ੍ਰੋਬਲਮ
4: ਇਹਨਾਂ ਕੋਲ ਨਹੀਂ ਏ ਬੀ ਐਂਡ ਟ੍ਰਸਟਡ ਪ੍ਰਾਈਵੇਟ ਲੈਂਡਰਸ
2: ਯੂ ਸ਼ੌਪ ਅਰਾਊਂਡ ਐਂਡ ਕਮ ਬੈਕ ਟੂ ਨੀਲਮ
4: ਅੱਜ ਹੀ ਕਾਲ ਕਰੋ ਨੀਲਮ ਸਿਡੋਫ ਨੂੰ
2: 647-10-647-739-8710 License number M200-3450
0: ਸਾਨੂੰ ਮਾਣ ਹੈ ਕੈਨੇਡੀਅਨ ਹੋਣ ਦਾ ਤੇ ਕੈਨੇਡੀਅਨ ਹੋਣ ਦੇ ਨਾਤੇ ਸੋਫਾ ਮਾਰਟ ਤੇ ਕੈਸਾ ਲੈਦਰ ਜਿਹੜੇ ਕਿ ਇੱਕੋ ਓਨਰ ਨੇ ਔਰ ਕਸਟਮ ਮੇਡ ਸੋਫੇ ਤਿਆਰ ਕਰਦੇ ਨੇ ਕੈਨੇਡੀਅਨ ਮੇਡ ਆਪਣੇ ਘਰ ਦੇ ਲਿਵਿੰਗ ਰੂਮ ਦੀ ਗਿਣਤੀ ਮਿਣਤੀ ਕਰਕੇ ਲੈ ਕੇ ਜਾਓ ਤੇ ਹੰਸਾ ਸੋਫਾ ਤਿਆਰ ਕਰਵਾਓ 4 ਸੀਟਾਂ ਵਾਲਾ 5 ਸੀਟਾਂ ਵਾਲਾ ਤੁਹਾਡੀ ਆਪਣੀ ਮਰਜ਼ੀ ਆ 11x11 10x10 ਦਾ ਸੋਫਾ ਸੈੱਟ ਤਿਆਰ ਕਰਵਾ ਸਕਦੇ ਹੋ ਇਹਨਾਂ ਦੀ ਫੈਕਟਰੀ ਹੈ 120 ਡੈਲਟਾ ਪਾਰਕ ਉੱਥੇ ਬਹੁਤ ਵੱਡਾ ਸ਼ੋਰੂਮ ਹੈ ਤੇ ਪਹਿਲਾ ਸ਼ੋਰੂਮ ਹੈ 24 ਰੀਗਨ ਰੋਡ ਬ੍ਰੈਂਟਨ ਨੰਬਰ ਹੈ ਪਰਮਜੀਤ ਕੌਰ ਫੋਨ ਦਾ 905-792-8053 9057928053 ਸੋਫਾ ਮਾਰਟ ਔਰ ਕੈਸਾ ਲੈਦਰ ਇੱਕੋ ਹੀ ਕੰਪਨੀ ਦਾ ਨਾਮ ਡਾਕਟਰਾਂ ਦੀ ਵੱਡੀ ਟੀਮ ਨੇ ਖੋਲ ਦਿੱਤਾ ਹੈ ਮੇਫੀਲਡ ਤੇ ਮਕਵੀਨ ਨਵੇਂ ਪਲਾਜ਼ੇ ਦੇ ਵਿੱਚ ਕਲੀਅਰ ਵਿਊ ਆਈ ਕੇਅਰ ਜਿਹੜੇ ਕਿ ਹਫਤੇ ਦੇ 6 ਦਿਨ ਖੁੱਲਦੇ ਨੇ ਮੰਗਲਵਾਰ ਤੋਂ ਲੈ ਕੇ ਐਤਵਾਰ ਤੱਕ ਡਾਕਟਰ ਰਮਨਦੀਪ ਹੇਅਰ ਤੇ ਡਾਕਟਰ ਹਰਪ੍ਰੀਤ ਹੇਅਰ ਹੋਰੀ ਤੁਹਾਡੇ ਨਜ਼ਰ ਚੈੱਕ ਕਰਕੇ ਐਨਕਾਂ ਲਗਾਉਂਦੇ ਨੇ ਅੱਜ ਕੱਲ ਉਹਨਾਂ ਨੇ ਸਿੰਗਲ ਵਿਜ਼ਨ ਲੈਂਸ ਦੀਆਂ ਐਨਕਾਂ ਲਗਾਈਆਂ ਨੇ ਕੰਪਲੀਟ ਪੇਅਰ $99 ਦੇ ਵਿੱਚ ਡਿਜ਼ਾਈਨਰ ਫਰੇਮ ਜਿਹੜੇ ਕਿ ਟੋਪ ਵਾਲੀਆਂ ਐਨਕਾਂ ਨੇ ਸਾਰੀਆਂ ਨੇਮ ਬ੍ਰਾਂਡ ਉਹਨਾਂ ਤੇ ਤੁਹਾਨੂੰ 25% ਆਫ ਦੇ ਰਹੇ ਨੇ ਡਾਇਰੈਕਟ ਬਿਲ ਕਰਦੇ ਨੇ ਇੰਸ਼ੋਰੈਂਸ ਕੰਪਨੀਆਂ ਨੂੰ ਅੱਜ ਹੀ ਕਾਲ ਕਰ ਲੋ ਕਲੀਅਰ ਵਿਊ ਆਈ ਕੇਅਰ ਵਾਲਿਆਂ ਨੂੰ 905-913-4545 905-913-4545 ਟੈਲੀਫੋਨ ਨੰਬਰ ਹੈ ਕਲੀਅਰ ਵਿਊ ਆਈ ਕੇਅਰ
5: ਜੇਕਰ ਤੁਸੀਂ ਇੱਕ ਆਰੋ ਐਕਸੀਡੈਂਟ ਦੇ ਵਿੱਚ ਇਨਵੋਲਵਡ ਹੋਏ ਹੋ ਕੋਈ ਵੀ ਸੱਟ ਲੱਗੀ ਹੈ ਫਿਰ ਬਰਾਡ ਹੈਂਬਰ ਪਰਸਨਲ ਇੰਜਰੀ ਲੋਇਰਸ ਦੇ ਰੂਪਾ ਬਰਾਡ ਨੂੰ ਕਾਲ ਕਰੋ 416-991-5939 416-999-5939 ਚਾਹੇ ਆਰੋ ਐਕਸੀਡੈਂਟ ਤੁਹਾਡੀ ਗਲਤੀ ਨਾਲ ਹੋਇਆ ਹੈ ਤੁਹਾਡਾ ਹੀ ਕਸੂਰ ਹੈ ਬਰਾਡ ਹੈਂਬਰ ਦੀ ਕੈਨੇਡੀਅਨ ਬੋਰਨ ਐਂਡ ਐਜੂਕੇਟਡ 5 ਤਕੜੇ ਵਕੀਲਾਂ ਦੀ ਟੀਮ ਤੁਹਾਨੂੰ ਫਿਰ ਵੀ ਵੱਧ ਤੋਂ ਵੱਧ ਲੀਗਲ ਸੈਟਲਮੈਂਟ ਦਿਲਵਾ ਸਕਦੇ ਹਨ ਸਿੱਧੇ ਇੰਸ਼ੋਰੈਂਸ ਕੰਪਨੀਜ਼ ਤੋਂ ਹੁਣ ਤੱਕ ਬਰਾਡ ਹੈਂਬਰ ਦੀ ਟੀਮ ਨੇ ਆਪਣੇ ਕਲਾਇੰਟਸ ਲਈ ਮਿਲੀਅਨਸ ਆਫ ਡਾਲਰਸ ਆਫ ਸੈਟਲਮੈਂਟਸ ਦਿਲਵਾਏ ਹਨ ਨਾ ਤਾਂ ਕੋਈ ਵੀ ਕੰਸਲਟੇਸ਼ਨ ਫੀਸ ਹਨ ਨਾ ਕੋਈ ਵੀ ਅਪਫਰੰਟ ਫੀਸ ਹਨ ਜੇ ਤੇ ਜਦੋਂ ਤੁਹਾਨੂੰ ਸੈਟਲਮੈਂਟ ਦਿਲਵਾਉਂਦੇ ਹਨ ਉਸ ਤੋਂ ਬਾਅਦ ਹੀ ਫੀਸ ਲੈਂਦੇ ਹਨ ਦੇ ਡੋਂਟ ਗੈਟ ਪੇਡ ਅਨਲੈਸ ਯੂ ਗੈਟ ਪੇਡ ਕਾਲ ਰੂਪਾ ਬਰਾਰ 416-991-5939 ਜਾਂ ਫਿਰ ਮਿਲੋ ਹਾਈਵੇ 10 ਤੇ ਡੇਰੀ 6980 ਮੇਰਿਟਸ ਡਰਾਈਵ ਮਿਸਿਸਾਗਾ 416-999-5939
0: ਤੁਸੀਂ ਆਪਣੀ ਇੰਸ਼ੋਰੈਂਸ ਬਹੁਤ ਜ਼ਿਆਦਾ ਪੇ ਕਰਦੇ ਹੋ, ਵਰੀ ਨਾਟ। ਇੱਕ ਨਾਮ ਅਸੀਂ ਤੁਹਾਨੂੰ ਦੱਸਦੇ ਹਾਂ, ਮੈਨੂੰ ਸ਼ਰਮ ਹੋ ਰਹਿੰਦਾ ਹਾਂ। ਇਹ ਤੁਹਾਨੂੰ ਆਟੋ, ਹੋਮ, ਕਮਰਸ਼ੀਅਲ, ਬਿਜ਼ਨਸ ਇੰਸ਼ੋਰੈਂਸ ਦੀ ਬੈਸਟ ਡੀਲ ਲੈ ਕੇ ਦੇਣਗੇ। ਇਹ ਤੁਹਾਨੂੰ ਅਪ ਟੂ 35% ਡਿਸਕਾਊਂਟ ਲੈ ਕੇ ਦੇਣਗੇ। ਜੇਕਰ ਤੁਸੀਂ ਪ੍ਰੋਫੈਸ਼ਨਲ ਲੋਕ ਹੋ ਜਿਵੇਂ ਇੰਜੀਨੀਅਰ, ਟੀਚਰ, ਨਰਸਿਸ, ਡਾਕਟਰ ਆਦਿ, ਤਾਂ ਹੋਰ ਵੀ ਡਿਸਕਾਊਂਟ ਮਿਲੇਗਾ। ਲੰਬੇ ਸਮੇਂ ਤੋਂ ਮਨੂ ਸ਼ਰਮਾ ਹੋ ਰਹੀ ਕਮਿਊਨਿਟੀ ਦੇ ਵਿੱਚ ਆਟੋ, ਹੋਮ, ਕਮਰਸ਼ੀਅਲ ਦੇ ਬਿਜ਼ਨਸ ਇੰਸ਼ੋਰੈਂਸ ਕਰ ਰਹੇ ਨੇ। ਅੱਜ ਹੀ ਇਹਨਾਂ ਨੂੰ ਕਾਲ ਕਰ ਲਓ 289-952-9532 2899-952-9532। ਮਨੂ ਸ਼ਰਮਾ ਹੋਰਾਂ ਦਾ ਟੈਲੀਫੋਨ ਨੰਬਰ ਹੈ, ਇਹ ਨੋਟ ਕਰ ਲਓ।
3: ਆਪਣੇ ਲਾਜਵਾਬ ਟੇਸਟ ਨਾਲ ਪੂਰੇ ਬ੍ਰੈਂਪਟਨ ਨੂੰ ਦੀਵਾਨਾ ਬਣਾ ਚੁੱਕੀ ਹੈ ਗਿੱਲ ਸਵੀਟ ਫੈਕਟਰੀ, ਜਿੱਥੇ ਅਵੇਲੇਬਲ ਹੈ ਲਜ਼ੀਜ਼ ਮਿਠਾਈਆਂ ਦਾ ਖਜ਼ਾਨਾ, ਜਿਹਦੇ ਸਵਾਦ ਦਾ ਕਾਲ ਹੋ ਚੁੱਕਿਆ ਸਾਰਾ ਜ਼ਮਾਨਾ। ਸਿਰਫ ਇਨਾ ਨਹੀਂ, ਉੱਥੋਂ ਦੇ ਸਮੋਸੇ ਇੱਕ ਵਾਰ ਖਾਓਗੇ ਤਾਂ ਬਾਰ ਬਾਰ ਖਾਓਗੇ। ਗਿੱਲ ਸਵੀਟ ਫੈਕਟਰੀ ਜੋ ਬੈਂਕਟ ਹਾਲ ਐਂਡ ਸਟੋਰਸ ਨੂੰ ਹੋਲਸੇਲ ਵੀ ਕਰਦੇ ਨੇ, ਇੱਥੇ ਅਵੇਲੇਬਲ ਹੈ 100% ਵੈਜ ਖਾਣਾ, ਜਿਸ ਕਰਕੇ ਤੁਸੀਂ ਲੰਗਰ, ਸਮਾਗਮਾਂ ਅਤੇ ਪਾਰਟੀਜ਼ ਲਈ ਕੇਟਰਿੰਗ ਵੀ ਕਰਵਾ ਸਕਦੇ ਹੋ। ਤਾਂ ਫਿਰ ਅੱਜ ਹੀ ਆਓ ਗਿੱਲ ਸਵੀਟ ਫੈਕਟਰੀ ਅਤੇ ਇੱਥੋਂ ਦੀਆਂ ਲਾਜਵਾਬ ਮਿਠਾਈਆਂ ਅਤੇ ਸਮੋਸਿਆਂ ਦਾ ਲਵੋ ਨਜ਼ਾਰਾ। ਗਿੱਲ ਸਵੀਟ ਫੈਕਟਰੀ, 2131 ਵਿਲੀਅਮਸ ਪਾਰਕਵੇ, ਯੂਨਿਟ ਨੰਬਰ 3। ਯੂ ਕੈਨ ਕੰਟੈਕਟ ਔਨ 905-799-2616, 905-799-2616।
6: ਇਹ ਹੈ ਟੋਰਾਂਟੋ ਦਾ ਹਰਮਨ ਪਿਆਰਾ ਰੇਡੀਓ, ਦੇਸ ਪਰਦੇਸ, ਦੇਸ ਪਰਦੇਸ।
7: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ,
6: ਇਨਫੋਰਮੇਸ਼ਨ,
7: ਕਾਲ ਅਸ ਨਾਓ 416-457-3381, 416-457-3381, ਜਾਂ ਫਿਰ 416-725-2551, 416-725-2551।
0: ਪੈਕਸ ਐਕਸਪ੍ਰੈਸ ਤੇ ਬਹੁਤ ਹੀ ਵੱਡੀ ਸੇਲ ਲੱਗ ਚੁੱਕੀ ਹੈ। ਸਮਰ ਸਪੈਸ਼ਲ ਸੇਲ ਦਾ ਫਾਇਦਾ ਉਠਾਓ, ਜਿਹਦੇ ਵਿੱਚ ਕਿ ਨੇਮ ਬ੍ਰਾਂਡ ਜਿੰਨੇ ਵੀ ਹਨ, ਸਮਰ ਵਾਲੀਆਂ ਸਨ ਗਲਾਸਿਸ ਤੇ ਤੁਹਾਨੂੰ 50% ਆਫ ਮਿਲੇਗਾ। ਨਾਲ ਦੀ ਨਾਲ ਪ੍ਰਿਸਕ੍ਰਿਪਸ਼ਨ ਗਲਾਸਿਸ ਵਿਦ ਸਿਲੈਕਟਡ ਫਰੇਮ ਨੇਮ ਬ੍ਰਾਂਡ ਵਿਦ ਸਿੰਗਲ ਵਿਜ਼ਨ ਲੈਂਸ ਓਨਲੀ $129 ਵਿੱਚ ਲਾਓ, ਔਰ ਨਾਲ ਦੀ ਨਾਲ ਓਰਜੀ ਪ੍ਰੋਗਰੈਸਿਵ ਹਾਈ ਡੈਫੀਨੇਸ਼ਨ ਡਿਜੀਟਲ ਲੈਂਸ ਮਿਲਣਗੇ ਤੁਹਾਨੂੰ ਸਿਰਫ $258 ਦੇ, ਔਰ ਤੁਸੀਂ ਕੋਈ ਵੀ ਪੈਸਾ ਆਪਣੇ ਪੱਲੇ ਪੇ ਨਹੀਂ ਕਰਨਾ, ਇਨਸ਼ੋਰ ਤੋਂ ਸਾਰੇ ਪੈਸੇ ਕਵਰ ਕਰਨਗੇ। ਡਾਕਟਰ ਇੱਥੇ ਅਵੇਲੇਬਲ ਹੁੰਦੇ ਨੇ ਹਰ ਵੀਰਵਾਰ ਤੇ ਸ਼ਨੀਚਰਵਾਰ ਨੂੰ, ਔਰ ਆਪਣੀ ਅਪੋਇੰਟਮੈਂਟ ਬੁੱਕ ਕਰੋ ਪੈਕਸ ਐਕਸਪ੍ਰੈਸ ਦੇ ਨਾਲ 905-460-8888, 905-460-8888, ਜਾਂ 410 ਸਟੀਲ ਦੇ ਨੇੜੇ ਵਾਲਮਾਰਟ ਵਾਲੇ ਪਲਾਜ਼ੇ ਵਿੱਚ ਆਓ, 35 ਰੈਗੂਲੇਸ਼ਨ ਡਰਾਈਵ, ਪੈਕਸ ਐਕਸਪ੍ਰੈਸ, 905-460-8888 ਟੈਲੀਫੋਨ ਨੰਬਰ ਹੈ ਪੈਕਸ ਐਕਸਪ੍ਰੈਸ ਵਾਲਿਆਂ ਦਾ।
8: ਚੂਹਾ ਤੇ ਕਾਕਰੋਚ ਵੀ, ਸੁਣ ਲੋ ਮੇਰੀ ਗੱਲ, ਮੈਂ ਇਸ ਕਿਚਨ ਚ ਖਾਣਾ ਬਣਾਉਣਾ ਹੀ ਨਹੀਂ।
9: ਹੈ ਫੇਰ ਕਾਕਰੋਚ ਤੇ ਚੂਹੇ, ਉਹ ਹਲੇ ਮਹੀਨਾ ਪਹਿਲਾਂ ਟ੍ਰੀਟਮੈਂਟ ਕਰਾਈ ਸੀ।
8: ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਸਸਤੇ ਦੇ ਚੱਕਰ ਚ ਨਾ ਪਾਓ, ਹੁਣ ਉੱਪਰੋਂ ਬੇਸਮੈਂਟ ਵਾਲੇ ਬੈੱਡ ਬੱਗ ਦੀ ਕੰਪਲੇਂਟ ਵੀ ਕਰੀ ਜਾਂਦੇ ਆ।
9: ਮੈਂ ਤਾਂ ਕਹਿੰਦਾ ਘਰ ਹੀ ਵੇਚ ਦਿੰਦੇ ਆ।
10: ਆਪ ਘਰ ਚੋਂ ਬਾਹਰ ਕਿਉਂ ਜਾਣਾ, ਚੂਹੇ ਕਾਕਰੋਚਾਂ ਨੂੰ ਕੱਢੋ। ਟੋਰਾਂਟੋ ਪੈਸਟ ਅਰੈਸਟ ਨੂੰ ਕਾਲ ਕਰੋ, ਜਿਹੜੇ ਛੋਟੇ ਤੋਂ ਛੋਟੇ ਘਰ ਤੋਂ ਲੈ ਕੇ ਵੱਡੀਆਂ ਬਿਲਡਿੰਗਸ, ਰੈਸਟੋਰੈਂਟ, ਹੋਟਲਸ, ਮੋਟਲਸ, ਨਰਸਿੰਗ ਹੋਮਸ ਵਿੱਚ ਵੀ ਕੰਮ ਕਰਦੇ ਆ। ਸਸਤੇ ਦਾ ਦਾਅਵਾ ਤਾਂ ਨਹੀਂ ਪਰ ਕੰਮ ਦੀ ਗਾਰੰਟੀ ਹੈ। 647-515-8000, ਟੋਰਾਂਟੋ ਪੈਸਟ ਅਰੈਸਟ, ਸਿੱਕੇ ਬੰਦ ਕੰਮ ਦੀ ਗਾਰੰਟੀ, 647-515-8000।
0: ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਉਡਾਨ ਭਰਨ ਤੋਂ ਪਹਿਲਾਂ ਇੱਕ ਨਾਮ ਯਾਦ ਰੱਖੋ, ਕੋਮਲ ਟ੍ਰੈਵਲ ਐਂਡ ਟੂਰਸ। ਡੈਸਟੀਨੇਸ਼ਨ ਬੈਡਿੰਗ ਕਰਨੀ ਹੈ, ਸ਼ਿਪ ਕਰੂਜ਼ ਲਈ ਜਾਣਾ ਹੈ, ਜਾਂ ਫਿਰ ਕਿਸੇ ਆਈਲੈਂਡ ਤੇ ਹੌਲੀਡੇਜ਼ ਵਾਸਤੇ ਬੁੱਕ ਕਰਨਾ ਹੈ ਪੈਕੇਜ, ਤਾਂ ਕੋਮਲ ਟ੍ਰੈਵਲ ਇੰਡੀਆ ਪੰਜਾਬ ਲਈ ਡਾਇਰੈਕਟ ਫਲਾਈਟ ਬੁੱਕ ਕਰਨ ਵਾਸਤੇ ਹੁਣੇ ਕਾਲ ਕਰੋ ਕੋਮਲ ਟ੍ਰੈਵਲ ਵਾਲਿਆਂ ਨੂੰ, 905-239-7011, 905-239-7711, ਕੋਮਲ ਟ੍ਰੈਵਲ ਐਂਡ ਟੂਰਸ।
11: I am Siddiq from All Debt Solutions. अगर आपके क्रेडिट कार्ड, लाइन ऑफ क्रेडिट, पर्सनल लोन्स, इनकम टैक्स या HST इतना ज्यादा हो गया है कि आप पे नहीं कर सकते, तो हम आपका कर्ज अप टू 70% तक माफ करवा के लीगल तरीके से अंडर फेडरल प्रोग्राम आपके तमाम एसेट्स को सेव करते हुए आपको डेट फ्री करने में हेल्प करते हैं। आप हमें कॉल कर सकते हैं 416-671-0577, हमारी वेबसाइट www.alldebtsolutions.ca। हम अल्बर्टा, अंटेरियो और BC में सर्विसेज प्रोवाइड कर रहे हैं।
0: ਚਲੋ
12: ਚੱਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ ਪ੍ਰਦੇਸ ਪ੍ਰਾਈਮ ਟਾਈਮ ਰੇਡੀਓ।
0: ਸਟੂਡੀਓ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।
12: 905-564-6444।

ਪੰਜ ਸੌ ਤੀਹ ਏ ਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਸਿਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਇਸ ਥਰਸਡੇ ਸ਼ਾਮ ਦੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਵਾਂਗੂ ਇਸ ਰਸ਼ ਆਵਰ ਪ੍ਰਾਈਮ ਟਾਈਮ ਡਰਾਈਵ ਟਾਈਮ ਦੇ ਵਿੱਚ ਸਾਡੇ ਨਾਲ ਠੀਕ 6 ਵਜੇ ਤੱਕ ਜਾਂ ਫਿਰ ਵੱਧ ਤੋਂ ਵੱਧ ਕਮਿਊਟ ਟਾਈਮ ਦੇ ਲਈ ਜੁੜੇ ਰਹੋ ਅਤੇ ਅੱਜ ਵੀ ਕੋਸ਼ਿਸ਼ ਕਰਾਂਗੇ ਕਿ ਠੀਕ 6 ਵਜੇ ਤੱਕ ਤੁਹਾਨੂੰ ਕੈਨੇਡਾ ਵਾਈਡ, ਅੰਟੇਰੀਓ ਵਾਈਡ ਅਤੇ ਲੋਕਲ ਜੀ ਟੀ ਏ ਦੀਆਂ ਖਾਸ ਖਬਰਾਂ ਅਤੇ ਸਾਡੇ ਵਿਚਾਰ ਨਿਊਜ਼ ਅਤੇ ਵਿਊਜ਼ ਨਾਲ ਅਪਡੇਟ ਕਰਦੇ ਰਹੀਏ। ਸਾਡੇ ਆਲੇ ਦੁਆਲੇ ਜੋ ਕੁਛ ਵੀ ਕੱਲ੍ਹ ਤੋਂ ਲੈ ਕੇ ਅੱਜ ਤੱਕ ਹੀ ਡਿਵੈਲਪਮੈਂਟਸ ਪੇਸ਼ ਹੋਈਆਂ ਹਨ ਪੂਰੀ ਜਾਣਕਾਰੀ ਪੇਸ਼ ਕਰਦੇ ਰਵਾਂਗੇ ਤੁਹਾਡੇ ਤੱਕ। ਨਾਲ ਦੇ ਨਾਲ ਤੁਹਾਡੇ ਤੱਕ ਸਾਡੇ ਕੁਛ ਸਪਾਂਸਰਸ ਵੀ ਆ ਕੇ ਲਾਈਵ ਟੂ ਏਅਰ ਕੁਛ ਆਪਦੇ ਬਿਜ਼ਨਸਿਸ ਦੀਆਂ, ਆਪਦੇ ਕੰਮ ਕਾਰੋਬਾਰ ਦੀਆਂ ਜਾਣਕਾਰੀਆਂ ਪੇਸ਼ ਕਰਨਗੇ। ਸਾਨੂੰ ਵੀ ਉਹਨਾਂ ਨੂੰ ਕੁਛ ਸਵਾਲ ਪੁੱਛਣ ਦਾ ਮੌਕਾ ਮਿਲੂਗਾ ਜਿਹਨਾਂ ਨੂੰ ਸੁਣ ਕੇ ਤੁਸੀਂ ਕਾਫੀ ਜ਼ਿਆਦਾ ਫਾਇਦਾ ਤੁਹਾਡਾ ਹੋ ਸਕਦਾ ਹੈ। ਵੱਖੋ ਵੱਖ ਡਿਫਰੈਂਟ ਕੰਮ ਕਾਰੋਬਾਰ ਨਾਲ ਜਿਹੜੀਆਂ ਹੋਈਆਂ ਗੱਲਾਂ ਬਾਤਾਂ ਆਪਾਂ ਨਿੱਤ ਰੋਜ਼ ਹੀ ਪ੍ਰੋਗਰਾਮ 'ਚ ਕਰਦੇ ਰਹਿੰਦੇ ਹਾਂ ਜੋ ਕਿ ਰੇਂਜ ਕਰਦੀਆਂ ਨੇ ਪੜ੍ਹਾਈ ਤੋਂ ਲੈ ਕੇ ਕਰਜ਼ੇ ਤੋਂ ਲੈ ਕੇ ਮੋਰਗੇਜ ਤੋਂ ਲੈ ਕੇ ਰੀਅਲ ਇਸਟੇਟ, ਇੰਸ਼ੋਰੈਂਸ, ਇਮੀਗ੍ਰੇਸ਼ਨ ਐਂਡ ਸੋ ਔਨ ਐਂਡ ਸੋ ਔਨ। ਸੋ ਅੱਜ ਵੀ ਕੁਛ ਕੰਮ ਦੀਆਂ ਗੱਲਾਂ ਜ਼ਰੂਰ ਕਰਾਂਗੇ ਅਤੇ ਨਾਲ ਦੀ ਨਾਲ ਆਫਕੋਰਸ ਤੁਹਾਡੇ ਫਰਮਾਇਸ਼ੀ ਗੀਤ ਸੰਗੀਤ ਵੀ ਅਸੀਂ ਵਾਰੀ ਵਾਰੀ ਪੇਸ਼ ਕਰਦੇ ਰਵਾਂਗੇ ਠੀਕ 6 ਵਜੇ ਤੱਕ। ਜਿੰਨੇ ਵੀ ਫਰਮਾਇਸ਼ੀ ਗਾਣੇ ਆਉਣਗੇ ਅਸੀਂ ਕੋਸ਼ਿਸ਼ ਕਰਾਂਗੇ ਸਾਰਿਆਂ ਨੂੰ ਹੀ ਵਾਰੀ ਵਾਰੀ ਠੀਕ 6 ਵਜੇ ਤੱਕ ਪੇਸ਼ ਕਰਦੇ ਰਹੀਏ। ਹੁਣ ਦੋਸਤੋ ਸਭ ਤੋਂ ਪਹਿਲਾਂ ਹੀ ਤੁਹਾਨੂੰ ਦੱਸ ਦਈਏ ਕਿ ਸਾਡੇ ਨਾਲ ਜੇਕਰ ਲਾਈਵ ਗੱਲਬਾਤ ਕਰਨੀ ਹੋਵੇ ਹੁਣ ਤੋਂ ਲੈ ਕੇ 6 ਵਜੇ ਤੱਕ ਸਾਡਾ ਇੱਕ ਸਟੂਡੀਓ ਫੋਨ ਨੰਬਰ ਹੈ ਜੋ ਕਿ ਘੁਮਾ ਸਕਦੇ ਹੋ, ਆਫ ਤੇਰ ਗੱਲਬਾਤ ਕਰ ਸਕਦੇ ਹੋ। ਉਹ ਹੈ 905-564-4446 905-564-4446 905-564-6444 905-564-6444। ਜੇ ਤੁਸੀਂ ਟੈਕਸਟ ਜਾਂ ਵਟਸਐਪ ਕਰਨਾ ਚਾਹੁੰਦੇ ਹੋ ਉਹਦੇ ਲਈ ਇੱਕ ਅਲੱਗ ਨੰਬਰ ਹੈ, ਟੈਕਸਟ ਜਾਂ ਵਟਸਐਪ ਕਰ ਸਕਦੇ ਹੋ 416-457-3381 416-457-3381 416-457-3381 ਸਾਡੇ ਨਾਲ ਟੈਕਸਟ ਜਾਂ ਵਟਸਐਪ ਦੇ ਰਾਹੀਂ ਵੀ ਗੱਲਬਾਤ ਕੀਤੀ ਜਾ ਸਕਦੀ ਹੈ। ਦੋਸਤੋ ਕੁਛ ਮੇਨ ਨਿਊਜ਼ ਦੀਆਂ ਹੈਡਲਾਈਨਸ ਪੇਸ਼ ਕਰੀਏ ਫਿਰ ਪ੍ਰੋਗਰਾਮ ਨੂੰ ਸ਼ੁਰੂ ਕਰਦੇ ਹਾਂ ਇੱਕ ਵਧੀਆ ਗੱਲ ਦੇ ਨਾਲ। ਅੱਜ ਕੈਨੇਡਾ ਦੇ ਕਾਫੀ ਮਸ਼ਹੂਰ ਫੂਡ ਪ੍ਰੋਫੈਸਰ ਡੈਲਹਾਊਜ਼ੀ ਯੂਨੀਵਰਸਿਟੀ ਦੀ ਐਗਰੀ ਫੂਡ ਐਨਾਲਿਟਿਕ ਲੈਬ ਤੋਂ ਡਾਕਟਰ ਸਿਲਵੈਨ ਸ਼ਾਰਲਬੋਆ, ਜਿਹੜਾ ਬੰਦਾ ਜਦੋਂ ਵੀ ਸੂਟ ਕਰਦਾ ਹੈ ਕੰਸਰਵੇਟਿਵਸ ਸਾਈਡ ਕਰਦੇ ਨੇ, ਐਨ ਡੀ ਪੀ ਵਾਲੇ ਸਾਈਡ ਕਰਦੇ ਨੇ, ਲਿਬਰਲ ਸਾਈਡ ਕਰਦੇ ਨੇ, ਹਾਊਸ ਆਫ ਕਾਮਨਸ ਦੇ ਵਿੱਚ ਜਦੋਂ ਬਹਿਸ ਕਰਦੇ ਨੇ ਜਦੋਂ ਵੀ ਉਹਨਾਂ ਦੇ ਪੱਖ ਉਹਨਾਂ ਦੇ ਵੱਲ ਹੀ ਕੋਈ ਨਾ ਕੋਈ ਫੇਵਰੇਬਲ ਇਨਫੋਰਮੇਸ਼ਨ ਹੁੰਦੀ ਹੈ। ਪਰ ਹੈ ਤਾਂ ਕਾਫੀ ਮੰਨਿਆ ਪਰਮੰਨਿਆ ਮਸ਼ਹੂਰ ਫੂਡ ਪ੍ਰੋਫੈਸਰ ਇਸ ਮੁਲਕ ਦਾ, ਸ਼ਾਇਦ ਫੂਡ ਇੰਡਸਟਰੀ ਦੇ ਵਿੱਚ ਲੀਡਿੰਗ ਹੀ ਐਕਸਪਰਟ ਹੈ। ਉਹਨੇ ਅੱਜ ਰਿਪੋਰਟ ਕੀਤਾ ਕਿ ਕਿਉਂਕਿ ਹੁਣ ਕਾਫੀ ਜ਼ਿਆਦਾ ਚਰਚਾ ਹੋ ਰਹੀ ਹੈ ਕਿ ਮੈਕਸੀਕੋ ਅਤੇ ਅਮੈਰੀਕਾ November 3, 2026 ਮਿਡ ਟਰਮ ਯੂ ਐਸ ਇਲੈਕਸ਼ਨ ਤੋਂ ਪਹਿਲਾਂ ਕਾਫੀ ਛੇਤੀ ਛੇਤੀ ਹੀ ਆਪਣੀ ਬਹੁਤ ਵੱਡੀ ਕਾਫੀ ਡਿਫਰੈਂਟ ਇੰਡਸਟਰੀ ਅਤੇ ਸੈਕਟਰਸ ਦੇ ਵਿੱਚ ਰੇਂਜ ਕਰਦੀ ਕੰਪ੍ਰਹੈਂਸਿਵ ਟ੍ਰੇਡ ਡੀਲ ਸਾਈਨ ਕਰਨ ਵਾਲੇ ਹਨ, ਜੋ ਕਿ ਗੱਡੀਆਂ ਤੋਂ ਲੈ ਕੇ ਸਟੀਲ ਤੋਂ ਲੈ ਕੇ ਅਲੂਮੀਨੀਅਮ ਤੋਂ ਲੈ ਕੇ ਖੇਤੀਬਾੜੀ ਤੋਂ ਲੈ ਕੇ ਫੂਡ ਪ੍ਰੋਡਕਟਸ ਤੱਕ ਰੇਂਜ ਕਰੂਗੀ। ਦੱਸਿਆ ਗਿਆ ਹੈ ਕੈਨੇਡਾ ਦੇ ਫੂਡ ਪ੍ਰੋਫੈਸਰ ਦੇ ਵੱਲੋਂ ਕਿ ਜੇਕਰ ਕੈਨੇਡਾ ਇੱਕ ਲੈਕ ਆਫ ਟ੍ਰੇਡ ਡੀਲ ਹੋਣ ਕਰਕੇ ਜਾਂ ਕਈ ਮਹੀਨਿਆਂ ਬਾਅਦ, ਸਾਲ ਬਾਅਦ, ਪਤਾ ਨਹੀਂ ਰੱਬ ਜਾਣਦਾ ਹੋਊਗਾ ਕਦੋਂ ਸਾਨੂੰ ਡੀਲ ਮਿਲੂਗੀ, ਜੇਕਰ ਸਾਨੂੰ ਡੀਲ ਨਹੀਂ ਮਿਲਦੀ ਹੈ ਫੋਰ ਦ ਫੋਰਸੀਏਬਲ ਫਿਊਚਰ ਤੇ ਮੈਕਸੀਕੋ ਨੂੰ ਜਾਂ ਤਾਂ ਹੁਣ ਸਪਟੈਂਬਰ, ਅਕਤੂਬਰ, ਨਵੰਬਰ 3 ਤੋਂ ਪਹਿਲਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਡੀਲ ਹੈਮਰ ਆਊਟ ਕਰਨ ਦੇ ਲਈ, ਜੇਕਰ ਉਹ ਘੱਟ ਕੰਪੀਟਿੰਗ ਪ੍ਰਾਈਸ ਦੇ ਵਿੱਚ ਘੱਟ ਟੈਰਿਫਸ ਦੇ ਨਾਲ ਅਮੈਰੀਕਾ ਨੂੰ ਆਪਣੇ ਫੂਡ ਅਤੇ ਪ੍ਰੋਸੈਸਡ ਫੂਡਸ ਐਂਡ ਬੈਵਰੇਜਸ ਅਤੇ ਰਾ ਮਟੀਰੀਅਲਸ ਵੇਚ ਸਕਦੇ ਨੇ, ਫਿਰ ਤਾਂ ਜੇਕਰ ਈਵਨ 5% ਕੈਨੇਡਾ ਦਾ ਜਿਹੜਾ ਫੂਡ ਦਾ ਐਕਸਪੋਰਟ ਦਾ ਜਿਹੜਾ ਸ਼ੇਅਰ ਹੈ, ਮਾਰਕੀਟ ਸ਼ੇਅਰ ਹੈ, ਖੋ ਸਕਦੇ ਨੇ, ਸਾਡਾ ਬਿਲੀਅਨਸ ਆਫ ਡਾਲਰਸ ਦਾ ਹਰੇਕ ਸਾਲ ਦਾ ਨੁਕਸਾਨ ਹੋਣਾ। ਅਤੇ ਇੱਕ ਵਾਰੀ ਉਹ ਮਾਰਕੀਟ ਸ਼ੇਅਰ ਦੇ ਵਿੱਚ ਕੰਟਰੋਲ ਲੂਜ਼ ਹੋ ਜਾਂਦਾ ਹੈ, ਕਬਜ਼ਾ ਕਿਸੇ ਹੋਰ ਤੋਂ ਹੋ ਜਾਂਦਾ ਹੈ, ਫਿਰ ਉਹਨੂੰ ਵਾਪਸ ਪਾਉਣਾ, ਵਾਪਸ ਹਾਸਲ ਕਰਨਾ ਬੜਾ ਹੀ ਔਖਾ, ਆਲਮੋਸਟ ਇੰਪਾਸਿਬਲ ਹੋ ਜਾਂਦਾ ਹੈ। ਪਰ ਹੁਣ ਇਹ ਵੀ ਦੱਸਿਆ ਗਿਆ ਹੈ ਫੂਡ ਪ੍ਰੋਫੈਸਰ ਦੇ ਵੱਲੋਂ ਕਿ ਜੇਕਰ ਕੈਨੇਡਾ ਨੂੰ ਕੋਈ ਵੀ ਟ੍ਰੇਡ ਡੀਲ ਫਿਲਹਾਲ ਫੋਰ ਦ ਫੋਰਸੀਏਬਲ ਫਿਊਚਰ ਨਹੀਂ ਮਿਲਦੀ, ਪਰ ਮੈਕਸੀਕੋ ਨੂੰ ਮਿਲ ਜਾਂਦੀ ਹੈ ਸਪਟੈਂਬਰ, ਅਕਤੂਬਰ ਜਾਂ ਨਵੰਬਰ ਤੱਕ, ਨਵੰਬਰ 3 ਤਰੀਕ ਤੱਕ ਮਿਡ ਟਰਮ ਇਲੈਕਸ਼ਨ ਤੋਂ ਪਹਿਲਾਂ, ਫਿਰ ਤਾਂ ਹੋ ਵੀ ਸਕਦਾ ਹੈ ਕਿ ਜਿੰਨੀਆਂ ਵੀ ਵੱਡੀਆਂ ਵੱਡੀਆਂ ਨੌਰਥ ਅਮੈਰੀਕਨ, ਖਾਸ ਤਾਂ ਕੈਨੇਡੀਅਨ ਫੂਡ ਪ੍ਰੋਸੈਸਿੰਗ ਕੰਪਨੀਜ਼ ਨੇ ਜੋ ਕਿ ਪ੍ਰੋਸੈਸਡ ਫੂਡ ਬਣਾਉਂਦੇ ਨੇ, ਜੋ ਕਿ ਅਸੀਂ ਬਹੁਤ ਵੱਡੀ ਗਿਣਤੀ ਦੇ ਵਿੱਚ ਕੈਨੇਡਾ 'ਚ ਬਣਾਉਂਦੇ ਹਾਂ, ਪੈਕੇਜ ਕਰਦੇ ਹਾਂ ਅਤੇ ਯੂ ਐਸ ਨੂੰ ਵੇਚਦੇ ਹਾਂ।
ਪ੍ਰੋਸੈਸਡ ਫੂਡ ਦੇ ਵਿੱਚ ਅਸੀਂ ਮੈਸਿਵ ਮਾਰਕੀਟ ਸ਼ੇਅਰ ਲੂਜ਼ ਕਰ ਸਕਦੇ ਹਾਂ ਜੇਕਰ ਉਹ ਹੀ ਨਵੀਆਂ ਪਲਾਂਟਸ ਅਤੇ ਫੈਕਟਰੀਜ਼ ਅਤੇ ਫੈਸਿਲਿਟੀਜ਼ ਮੂਵ ਹੁੰਦੀਆਂ ਨੇ ਮੈਕਸੀਕੋ ਦੇ ਵਿੱਚ, ਕਿਉਂਕਿ ਉੱਥੇ ਤਾਂ ਪਹਿਲਾਂ ਤੋਂ ਹੀ ਬਹੁਤ ਹੀ ਸਸਤਾ ਲੇਬਰ, ਸਸਤਾ ਕੰਮ ਕਾਰੋਬਾਰ ਹੈ ਅਤੇ ਉਹਨਾਂ ਕੋਲ ਘੱਟ ਰਿਸਟ੍ਰਿਕਟਿਡ ਆਲਮੋਸਟ ਫਰੀ, ਫਿਰ ਰਿਸਟ੍ਰਿਕਟਿਡ ਬਿਨਾਂ ਟੈਰਿਫਸ ਤੋਂ ਟ੍ਰੇਡ ਡੀਲ ਹੋ ਸਕਦੀ ਹੈ ਯੂ ਐੱਸ ਮਾਰਕੀਟ ਤੱਕ, ਜਾਂ ਤਾਂ ਉਹ ਫੂਡ ਪ੍ਰੋਸੈਸਿੰਗ ਕੰਪਨੀਜ਼ ਕਹਿ ਸਕਦੀਆਂ ਨੇ ਕਿ ਦੇਖੋ ਕੈਨੇਡਾ ਦੇ ਵਿੱਚ ਕੋਈ ਭਰੋਸਾ ਨਹੀਂ ਹੈਗਾ ਕਿ ਟੈਰਿਫ ਵੱਧਦੇ ਆ ਘੱਟਦੇ ਆ, ਡੀਲ ਮਿਲਦੀ ਆ ਨਹੀਂ ਮਿਲਦੀ ਆ, ਆਪਾਂ ਨਵਾਂ ਪਲਾਂਟ ਕੈਨੇਡਾ 'ਚ ਖੋਲ੍ਹਣਾ ਨਹੀਂ ਹੈਗਾ, ਆਪਾਂ ਨਵਾਂ ਫੂਡ ਪ੍ਰੋਸੈਸਿੰਗ ਪਲਾਂਟ ਅਤੇ ਪੈਕੇਜਿੰਗ ਪਲਾਂਟ ਖੋਲ੍ਹਾਂਗੇ ਅਮਰੀਕਾ ਦੇ ਵਿੱਚ, ਕਿਉਂਕਿ ਉੱਥੇ ਹੀ ਆਪਾਂ ਵੱਧ ਤੋਂ ਵੱਧ ਸਮਾਨ ਵੇਚਣਾ, ਕਿੱਥੇ 40 million ਜਨਤਾ ਕੈਨੇਡਾ 'ਚ, ਕਿੱਥੇ 340 million ਅਮਰੀਕਾ ਦੇ ਵਿੱਚ, ਇਟਸ ਅ ਨੋ ਬ੍ਰੇਨਰ। ਸੋ ਇਸ ਫੂਡ ਐਕਸਪਰਟ ਨੇ ਵਾਰਨ ਕੀਤਾ ਹੈ ਕਿ ਸਾਡੇ ਮੁਲਕ ਦੇ ਵਿੱਚ ਮੈਸਿਵ ਅਮਾਊਂਟਸ ਆਫ ਲਾਸ ਜਲਦ ਪੇਸ਼ ਹੋ ਸਕਦੇ ਨੇ ਜੇਕਰ ਮੈਕਸੀਕੋ ਨੂੰ ਜ਼ਿਆਦਾ ਫੇਵਰੇਬਲ ਡੀਲ ਸਾਡੇ ਤੋਂ ਪਹਿਲਾਂ, ਖਾਸ ਤਾਂ 2 ਮਹੀਨਿਆਂ ਪਹਿਲਾਂ ਹੀ ਮਿਲਦੀ ਆ, ਅਤੇ ਜੇ ਸਾਨੂੰ ਡੀਲ ਮਿਲਦੀ ਤੱਕ ਨਹੀਂ ਹੈਗੀ ਨਵੇਂ ਸਾਲ ਜਾਂ ਉਸ ਤੋਂ ਬਾਅਦ ਤੱਕ, ਫਿਰ ਤਾਂ ਬਹੁਤ ਜ਼ਿਆਦਾ ਫਲਾਈਟ ਇਨ ਦ ਫੂਡ ਇੰਡਸਟਰੀ, ਐਗਰੀ ਫੂਡ ਇੰਡਸਟਰੀ ਕੈਨੇਡਾ ਤੋਂ ਲੈ ਕੇ ਈਦਰ ਮੈਕਸੀਕੋ ਜਾਂ ਅਮੇਰੀਕਾ ਤੱਕ ਤਾਂ ਜਾਊਗੀ। ਨਾਲ ਦੇ ਦੋਸਤੋ ਅੱਗੇ ਜਾ ਕੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਜਿਹੜਾ ਇਹ ਸੀ ਪਿਛਲੇ ਮੰਡੇ, ਇੱਕ ਵਿਚਾਰਾ 17 ਸਾਲ ਦਾ ਨੌਜਵਾਨ ਨੌਰਥ ਯੋਰਕ ਦੇ ਵਿੱਚ ਐਟ ਜੇਨ ਐਂਡ ਫਿੰਚ ਦੀ ਇੰਟਰਸੈਕਸ਼ਨ 'ਤੇ ਜਿਹੜਾ ਗਨ ਡਾਊਨ ਕੀਤਾ ਗਿਆ ਸੀ ਇੱਕ ਬੱਸ ਸਟਾਪ ਦੇ ਬਾਹਰ, ਜਿਹੜਾ ਇੱਕ ਕਾਫੀ ਹੋਣਹਾਰ ਕਹਿੰਦੇ ਨੇ ਕਿ ਯੰਗ ਬੜਾ ਵਧੀਆ ਸਾਰਿਆਂ ਨਾਲ ਮਿਲਦਾ ਗਿਲਦਾ, ਪੁੱਠੇ ਕੰਮਾਂ ਤੋਂ ਬਹੁਤ ਦੂਰ ਰਹਿੰਦਾ, ਆਫਟਰ ਸਕੂਲ ਪ੍ਰੋਗਰਾਮਸ ਦੇ ਵਿੱਚ ਇਨਵੋਲਵਡ ਅਤੇ ਕਮਿਊਨਿਟੀ ਆਊਟਰੀਚ ਪ੍ਰੋਗਰਾਮਸ ਵਿੱਚ ਇਨਵੋਲਵਡ, ਇੱਕ 17 ਸਾਲ ਦਾ ਮੁੰਡਾ ਜੋ ਕਿ ਗਨ ਡਾਊਨ ਕਰਕੇ ਉਹਦਾ ਕਤਲ ਕੀਤਾ ਗਿਆ। ਅੱਜ ਸੁਣ ਲਓ ਧਿਆਨ ਨਾਲ, 17 ਸਾਲ ਦੇ ਮੁੰਡੇ ਦੇ ਕਤਲ ਦੇ ਕੇਸ ਦੇ ਵਿੱਚ ਫਸਟ ਡਿਗਰੀ ਮਰਡਰ, ਮਤਲਬ ਕਿ ਪ੍ਰੀ ਮੈਰੀਟੇਡ ਪ੍ਰੀ ਪਲੈਂਡ ਪੂਰੀ ਤਿਆਰੀ ਕਰਕੇ ਇਹਦਾ ਜਿਹੜਾ ਕਤਲ ਕੀਤਾ ਗਿਆ ਹੈ ਉਹ ਕੀਤਾ ਗਿਆ ਹੈ ਇੱਕ 16 ਸਾਲ ਦੇ ਜਵਾਕ ਦੇ ਵੱਲੋਂ, ਜੋ ਕਿ ਸੁਣ ਲਓ ਧਿਆਨ ਨਾਲ, ਪਹਿਲਾਂ ਤੋਂ ਹੀ ਬਾਹਰ ਪ੍ਰੋਬੇਸ਼ਨ 'ਤੇ ਜੱਜ ਦੇ ਵੱਲੋਂ ਛੱਡਿਆ ਹੋਇਆ ਸੀ। ਸੋ 16-year-old ਆਊਟ ਆਨ ਪ੍ਰੋਬੇਸ਼ਨ, shoots and kills a 17-year-old, ਅਤੇ ਹੁਣ ਇਹ ਫਸਟ ਡਿਗਰੀ ਮਰਡਰ ਅਤੇ ਬ੍ਰੀਚ ਆਫ ਪ੍ਰੋਬੇਸ਼ਨ ਅਤੇ ਹੋਰਾਂ ਵੀ ਚਾਰਜਸ ਫੇਸ ਕਰ ਰਿਹਾ ਹੈ। ਨਾਲ ਦੇ ਦੋਸਤੋ, ਮਿਸਿਸਾਗਾ ਸ਼ਹਿਰ ਦੇ ਵਿੱਚ 3 ਰਾਤਾਂ ਦੇ ਵਿੱਚ ਅਲੱਗ ਅਲੱਗ ਇਲਾਕਿਆਂ ਦੇ ਵਿੱਚ ਅਨਲੋਕਡ ਗੱਡੀਆਂ ਅਤੇ ਲੋਕਡ ਵੀ ਗੱਡੀਆਂ ਦੇ ਸ਼ੀਸ਼ੇ ਭੰਨ ਕੇ ਕਾਫੀ ਜ਼ਿਆਦਾ ਸਮਾਨ ਚੋਰੀ ਕਰਕੇ, ਕਾਫੀ ਜ਼ਿਆਦਾ ਭੰਨ ਤੋੜ ਕਰਕੇ, ਨੁਕਸਾਨ ਕਰਕੇ ਇੱਕ ਬੰਦੇ ਨੂੰ ਹੁਣ ਫੜਿਆ ਗਿਆ ਜੋ ਕਿ 70+ ਗੱਡੀਆਂ ਦੇ ਵਿੱਚ ਬ੍ਰੇਕ ਇਨ ਐਂਟਰ ਕਰਨ ਦੇ ਲਈ ਹੁਣ ਜ਼ਿੰਮੇਵਾਰ ਦੱਸਿਆ ਗਿਆ ਹੈ। ਅਤੇ ਸੁਣ ਲਓ ਧਿਆਨ ਨਾਲ, ਲਿਬਰੋ ਕੈਨੇਡਾ ਦਾ ਕੀ ਹਾਲ ਹੈ, ਕਦੇ ਕਿਸੇ ਨੂੰ ਪ੍ਰੋਬੇਸ਼ਨ 'ਤੇ ਛੱਡਿਆ ਹੁੰਦਾ, ਫੜਿਆ ਜਾਂਦਾ, ਕਤਲ ਕਰਦਾ, ਕਿਸੇ ਨੂੰ ਆਲਰੇਡੀ 2 different ਅਰੈਸਟ ਵਾਰੰਟਸ 'ਤੇ ਲੱਭਿਆ ਜਾ ਰਿਹਾ ਸੀ ਅਤੇ ਹੁਣ ਇਸ ਚੱਕਰ 'ਚ ਫੜਿਆ ਗਿਆ ਹੈ। ਸੋ ਬੰਦੇ ਨੂੰ 2 ਅਲੱਗ ਫਰਾਡ ਦੇ ਚੱਕਰਾਂ ਦੇ ਵਿੱਚ ਪਹਿਲਾਂ ਤੋਂ ਹੀ ਪੁਲਿਸ ਦੇ ਵੱਲੋਂ ਲੱਭਿਆ ਜਾ ਰਿਹਾ ਸੀ ਅਤੇ ਹੁਣ ਫੜਿਆ ਗਿਆ ਹੈ। 70+ ਗੱਡੀਆਂ ਮਿਸਿਸਾਗਾ ਦੇ ਵਿੱਚ ਇਹਨੇ ਬ੍ਰੇਕ ਇਨ ਐਂਟਰ ਕਰਕੇ ਚੋਰੀਆਂ ਕੀਤੀਆਂ। ਨਾਲ ਦੇ ਦੋਸਤੋ, ਕੈਨੇਡਾ ਦਾ ਜਿਹੜਾ ਸਭ ਤੋਂ ਵੱਡਾ ਪ੍ਰਾਈਵੇਟ ਸੈਕਟਰ ਯੂਨੀਅਨ ਹੈ ਯੂਨੀਫੋਰ, ਯੂਨੀਫੋਰ ਦੀ ਲੀਡਰ ਲਾਨਾ ਫੇਨ ਨੇ ਅੱਜ ਬ੍ਰੈਂਪਟਨ ਦੇ ਸਟਲੈਂਟਿਸ ਪਲੈਂਟ ਦੇ ਵਿੱਚ ਗੱਲਬਾਤ ਕੀਤੀ ਆ, ਕਿਹਾ ਕਿ ਕਿਉਂਕਿ ਪਿਛਲੇ ਹਫ਼ਤੇ ਹੀ ਸਟਲੈਂਟਿਸ ਨੇ ਆਪਦੇ ਬ੍ਰੈਂਪਟਨ ਦੇ ਕ੍ਰਾਈਸਲਰ ਅਤੇ ਵਿਲੀਅਮਸ ਪਾਰਕਵੇ 'ਤੇ ਤਕਰੀਬਨ 3 ਸਾਲਾਂ ਤੋਂ ਖਾਲੀ ਪਿਆ, ਬੰਦ ਪਿਆ ਪਲੈਂਟ ਨੂੰ ਹੁਣ ਵੇਚਣ ਦੇ ਲਈ ਵਿਥ ਰੋਸ਼ੈਲ, ਇੱਕ ਹੋਰ ਬ੍ਰੈਂਪਟਨ ਬੇਸਡ ਯੂਕਰੇਨ ਨੂੰ ਹੀ ਵੱਧ ਤੋਂ ਵੱਧ ਭੇਜਦੀ ਆਰਮਰਡ ਵਹੀਕਲ ਬਣਾਉਣ ਵਾਲੀ ਕੰਪਨੀ ਨੂੰ ਹੁਣ ਵੇਚਣ ਦਾ ਇੱਕ MOU ਸਾਈਨ ਕੀਤਾ ਹੈ, ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸਾਈਨ ਕੀਤਾ ਹੈ, ਕਿਉਂਕਿ ਇਹ ਲੱਗਦਾ ਤਾਂ ਹੈ ਕਿ ਸਟਲੈਂਟਿਸ ਬ੍ਰੈਂਪਟਨ ਨੂੰ ਛੱਡ ਕੇ ਪੱਕੇ ਤੌਰ 'ਤੇ ਭੱਜਣ ਵਾਲੇ ਨੇ। ਅੱਜ ਯੂਨੀਫੋਰ ਦੇ ਹੈੱਡ ਲਾਨਾ ਪੇਨ ਨੇ ਕਿਹਾ ਕਿ ਇਹਨਾਂ ਨੂੰ ਨਾ ਤਾਂ ਇਹ ਪਲੈਂਟ ਬ੍ਰੈਂਪਟਨ ਦੇ ਵਿੱਚ ਪੱਕੇ ਤੌਰ 'ਤੇ ਬੰਦ ਕਰਨਾ ਚਾਹੀਦਾ ਹੈ, ਨਾ ਤਾਂ ਇਹਨਾਂ ਨੂੰ ਕਿਸੇ ਨੂੰ ਬੰਦ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਨਾ ਤਾਂ ਸਰਕਾਰ ਨੂੰ ਇਹਨਾਂ ਨੂੰ ਭੱਜਣ ਦੀ ਕੋਸ਼ਿਸ਼ ਕਰਨ ਦੀ ਦੇਣੀ ਚਾਹੀਦੀ ਹੈ। ਇਹ ਕਹਿੰਦੇ ਨੇ ਕਿ ਵੇਚਣਾ ਵੀ ਨਹੀਂ ਚਾਹੀਦਾ ਹੈ। ਇਹਨਾਂ ਨੇ ਕਿਹਾ ਹੈ ਕਿ ਕਿਉਂਕਿ ਹੁਣ ਸਟਲੈਂਟਿਸ ਅਤੇ ਯੂਨੀਫੋਰ, ਕਿਉਂਕਿ ਇਹ ਇਕੱਲੀ ਲੋਕੇਸ਼ਨ ਨਹੀਂ ਹੈ ਬ੍ਰੈਂਪਟਨ, ਵਿੰਜ਼ਰ ਦੇ ਵਿੱਚ ਵੀ, ਟੋਬਕੋ ਦੇ ਵਿੱਚ ਵੀ, ਹੋਰਾਂ ਵੀ ਇਹਨਾਂ ਦੇ ਕੈਨੇਡੀਅਨ ਪਲਾਂਟਸ ਨੇ, ਕਿਉਂਕਿ ਯੂਨੀਫੋਰ ਅਤੇ ਸਟਲੈਂਟਿਸ ਦੇ ਆਪਸ ਦੇ ਵਿੱਚ ਜਿਹੜੀ ਕਲੈਕਟਿਵ ਬਾਰਗਨਿੰਗ ਹੈ, ਉਹਨਾਂ ਦੀ ਜਿਹੜੀ ਐਗਰੀਮੈਂਟ ਹੈ, ਡੀਲ ਹੈ, ਉਹ ਸਾਰੇ ਹੀ ਯੂਨੀਅਨਾਈਜ਼ ਇੰਪਲੋਈਜ਼ ਦੀ ਡੀਲ ਹੁਣ ਤਿਆਰ ਕੀਤੀ ਜਾ ਰਹੀ ਆ ਅਤੇ ਉਹ ਡੀਲ ਐਕਸਪਾਇਰ ਹੋਣ ਵਾਲੀ ਆ 20 ਤਰੀਕ ਨੂੰ। ਅੱਜ 17 ਤਰੀਕ ਆ, 20 ਤਰੀਕ ਸੰਡੇ ਹੈ, 20 ਤਰੀਕ ਨੂੰ ਜੇਕਰ ਕੋਈ ਵੀ ਡੀਲ ਫਾਈਨਲਾਈਜ਼ ਨਹੀਂ ਕੀਤੀ ਜਾਂਦੀ ਆ, ਇਹ ਵਾਰਨ ਕਰ ਰਹੇ ਨੇ, ਧਮਕੀ ਪੇਸ਼ ਕਰ ਰਹੇ ਆ ਕਿ ਬ੍ਰੈਂਪਟਨ ਤੋਂ ਜੇ ਤੁਸੀਂ ਭੱਜਦੇ ਹੋ
ਫਿਰ ਸਾਡੇ ਕੰਮ ਕਰਨ ਵਾਲੇ ਕੰਮ ਛੱਡ ਕੇ ਸਟ੍ਰਾਈਕ 'ਤੇ ਭੱਜਣਗੇ, ਵਿੰਡਜ਼ਰ ਦੇ ਵਿੱਚ ਵੀ ਅਤੇ ਇਥੋਬਕੋ ਦੇ ਵਿੱਚ ਵੀ, ਅਤੇ ਤੁਹਾਡੇ ਸਾਰੇ ਕੰਮ ਕਾਰ ਬੰਦ ਹੋਣ ਕਰਕੇ ਤੁਹਾਡਾ ਬਥੇਰਾ ਨੁਕਸਾਨ ਹੋਊਗਾ। ਸੋ ਇਹਨਾਂ ਨੇ ਕਿਹਾ ਹੈ, ਡਿਮੈਂਡ ਵੀ ਕੀਤੀ ਹੈ ਮਾਰਕ ਕਰਨੀ ਸਰਕਾਰ ਦੇ ਵੱਲੋਂ ਕਿ ਜੇ ਤੁਸੀਂ ਕੈਨੇਡਾ ਅਮੈਰੀਕਾ ਦੀ ਟ੍ਰੇਡ ਵਾਰ ਦੇ ਵਿੱਚ ਸਭ ਤੋਂ ਪਹਿਲੀ ਪੱਕੀ ਹੀ ਆਰੋ ਪਲਾਂਟ ਕਲੋਜ਼ਰ ਐਂਡ ਰਨਿੰਗ ਅਵੇ ਟੂ ਅਮੈਰੀਕਾ ਨਹੀਂ ਦੇਖਣਾ ਚਾਹੁੰਦੇ ਹੋ, ਪਹਿਲੀ ਕੈਜੁਅਲਟੀ ਇਨ ਦਾ ਆਰੋ ਇੰਡਸਟਰੀ, ਯਾਨੀ ਕਿ ਪਹਿਲੇ ਲੜਾਈ ਵਿੱਚ ਸਮਝ ਲਓ ਫੌਜੀਆਂ ਦੀ ਮੌਤ ਹੀ ਇਕੁਇਵਲੈਂਟ ਹੈ, ਲੜਾਈ ਦੇ ਵਿੱਚ ਫੌਜੀਆਂ ਦੀ ਮੌਤ ਦੇ ਬਰਾਬਰ, ਬਹੁਤ ਵੱਡੀ ਮੌਤ ਦੇ ਬਰਾਬਰ ਇਹ ਕਹਿੰਦੇ ਨੇ ਕਿ ਜੇ ਤੁਸੀਂ ਇਹ ਕੈਜੁਅਲਟੀ ਇਹ ਨੁਕਸਾਨ ਨਹੀਂ ਦੇਖਣਾ ਚਾਹੁੰਦੇ ਹੋ ਫਿਰ ਇਹਨਾਂ ਨੂੰ ਜ਼ਿੰਮੇਵਾਰ ਰੱਖੋ, ਜਿਹੜਾ ਇਹਨਾਂ ਨੇ ਸਾਨੂੰ ਵਾਅਦਾ ਕੀਤਾ ਸੀ ਪਲਾਂਟ ਦੀ ਰੀਟੂਲਿੰਗ ਬੰਦ ਕਰਕੇ ਵੀ ਪਿਛਲੇ ਸਾਲ ਅਰਲੀ 2025 ਦੇ ਵਿੱਚ, ਕਿ ਅਸੀਂ ਫਿਰ ਵੀ ਈਵੀ ਜੀਪ ਕੰਪਨੀਸ ਨਹੀਂ ਬਣਾਵਾਂਗੇ, ਉਹ ਤਾਂ ਅਸੀਂ ਡੀਟਰੋਇਟ ਦੇ ਨੇੜੇ ਬੈਲਵਡੀਅਰ ਇਲਨੋਇਸ ਤੱਕ ਮੂਵ ਕਰ ਚੁੱਕੇ ਹਾਂ, ਅਸੀਂ ਕੋਈ ਨਾ ਕੋਈ ਹੋਰ ਮੇਕ ਐਂਡ ਮਾਡਲ ਗੱਡੀ ਬਣਾਵਾਂਗੇ ਜਲਦ ਬ੍ਰੈਂਪਟਨ ਦੇ ਵਿੱਚ। ਇਹਨਾਂ ਨੂੰ ਇਸ ਵਾਅਦਾ ਕਹਿ ਲਓ, ਲਾਰਾ ਕਹਿ ਲਓ, ਇਹਦੇ ਲਈ ਹੁਣ ਜ਼ਿੰਮੇਵਾਰ ਰੱਖੋ, ਇਹ ਵੇਚ ਕੇ ਹੁਣ ਭੱਜ ਨਹੀਂ ਸਕਦੇ ਹਨ, ਇਹਦੇ ਬਾਰੇ ਵੀ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਦੇਵਾਂਗੇ। ਪਰ ਸਟਲੈਂਟਿਸ ਨੇ ਤਾਂ ਸਾਫ਼ ਕਹਿ ਹੀ ਦਿੱਤਾ ਹੈ, ਅੱਜ ਆਪਦੇ ਸਾਰੇ ਹੀ ਇੰਪਲੋਈਜ਼ ਨੂੰ ਖੱਤ ਵੀ ਭੇਜ ਦਿੱਤਾ ਹੈ ਕਿ ਭਰਾਵੋ ਸਾਡੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ, ਸਾਨੂੰ ਜਾਣ ਦਿਓ। ਕੋਈ ਪੱਕੀ ਗੱਲ ਤਾਂ ਹੈ ਨਹੀਂ ਕਿ ਅਸੀਂ ਰੋਸ਼ੈਲ ਨੂੰ ਹੀ ਇਹ ਪਲਾਂਟ ਵੇਚਣਾ ਹੈ, ਪਰ ਪੱਕੀ ਗੱਲ ਇਹ ਹੈ ਕਿ ਬ੍ਰੈਂਪਟਨ ਦੇ ਵਿੱਚ ਕੋਈ ਵੀ ਬਿਜ਼ਨਸ ਕੇਸ ਸਾਡੇ ਲਈ ਹੈ ਨਹੀਂ, ਅਸੀਂ ਪੈਸਾ ਬਣਾ ਹੀ ਨਹੀਂ ਸਕਦੇ ਇੱਕ ਲੌਂਗ ਟਰਮ ਸਸਟੇਨੇਬਲ ਵੇ ਦੇ ਵਿੱਚ। ਉਹਨਾਂ ਨੇ ਕਿਹਾ ਹੈ ਕਿ ਕਰੰਟ ਟੈਰਿਫ ਰਜੀਮ ਅਤੇ ਲੈਕ ਆਫ ਟ੍ਰੇਡ ਡੀਲ ਹੋਣ ਕਰਕੇ ਅਸੀਂ 36 ਡਿਫਰੈਂਟ ਆਪਸ਼ਨ ਦੇਖੀਆਂ ਨੇ, ਹੋਰ ਗੱਡੀ ਮੇਕਰ ਮਾਡਲ ਬ੍ਰੈਂਪਟਨ 'ਚ ਬਣਾ ਲਈਏ, ਸ਼ਾਇਦ ਕਿਸੇ ਹੋਰ ਆਰੋ ਮੇਕਰ ਦੇ ਨਾਲ ਕੋਲੈਬੋਰੇਸ਼ਨ ਦੇ ਨਾਲ ਵੀ ਬਣਾ ਲਈਏ, ਕਿਉਂਕਿ ਚਰਚਾ ਹੋ ਰਹੀ ਸੀ ਕਿ ਸ਼ਾਇਦ ਚਾਈਨਾ ਦੀ BYD ਵੀ ਆ ਕੇ ਇੱਥੇ ਬ੍ਰੈਂਪਟਨ 'ਚ ਕੰਮ ਕਰਨਾ ਚਾਹੁੰਦੀ ਆ। ਪਰ ਕਹਿੰਦੇ ਨੇ ਕਿ ਇਟ ਡਜ਼ਨਟ ਮੇਕ ਐਨੀ ਸੈਂਸ, ਜੇ ਡਾਲਰ ਨਹੀਂ ਬਣਦੇ ਡਾਲਰਸ ਫਿਰ ਦਾ ਇਟ ਡਜ਼ਨਟ ਮੇਕ ਸੈਂਸ, ਇਫ ਯੂ ਡੋਨਟ ਮੇਕ ਡਾਲਰਸ ਇਟ ਡਜ਼ਨਟ ਮੇਕ ਸੈਂਸ, ਸਿੰਪਲ ਐਸ ਦੈਟ। ਇਹ ਕਹਿੰਦੇ ਕਿ ਬ੍ਰੈਂਪਟਨ ਦੇ ਵਿੱਚ ਤਾਂ ਅਸੀਂ ਕੋਈ ਵੀ ਕੰਮ ਇੱਥੇ ਚਲਾ ਹੀ ਨਹੀਂ ਸਕਦੇ, ਸੋ ਅਸੀਂ ਤਾਂ ਇੱਥੋਂ ਨਿਕਲ ਰਹੇ ਹਾਂ ਜੋ ਮਰਜ਼ੀ ਹੋ ਜਾਵੇ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਜਾਣਕਾਰੀ ਬਹੁਤ ਹੀ ਜਲਦ ਪੇਸ਼ ਕਰਾਂਗੇ। ਦੋਸਤੋ, ਸਾਡੇ ਨਾਲ ਹੁਣ ਠੀਕ 6 ਵਜੇ ਤੱਕ ਕੋਈ ਵੀ ਗੱਲਬਾਤ ਕਰਨੀ ਹੋਵੇ, ਸਟੂਡੀਓ ਫੋਨ ਨੰਬਰ ਹੈ 905-564-6444 905-564-6444 905-564-44 ਜੇ ਤੁਸੀਂ ਟੈਕਸਟ ਜਾਂ ਵਟਸਐਪ ਕਰਨਾ ਚਾਹੁੰਦੇ ਹੋ, ਟੈਕਸਟ ਵਟਸਐਪ ਹੈ 416-457-3381 416-457-3381 416-457-3381 4164573381 ਤੇ ਟੈਕਸਟ ਜਾਂ ਵਟਸਐਪ ਕਰ ਸਕਦੇ ਹੋ, ਜਿਹੜੇ ਆਲਰੇਡੀ ਪ੍ਰੋਗਰਾਮ ਦੇਸ਼ ਪ੍ਰਦੇਸ਼ ਦੇ ਨਾਲ।

0: ਹੈਲੋ AM 530 ਤੋਂ ਤੁਸੀਂ ਸੁਣ ਰਹੇ ਹੋ ਦੇਸ਼ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ।
1: ਟੁਡੇ ਵਿੱਚ ਲਾਈਵ ਗੱਲਬਾਤ ਕਰਨ ਲਈ ਹੁਣੇ ਕਾਲ ਕਰੋ 905-564-6444।

ਪੰਸੂਤੀ ਐਮ ਬੈਂਡ ਦੇ ਇਸ ਪ੍ਰਦੇਸ਼ ਪ੍ਰਾਈਮ ਟਾਈਮ ਰੇਡੀਓ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਸਾਡੇ ਸਾਰੇ ਹੀ ਲਿਸਨਰਸ ਐਂਡ ਵਿਊਅਰਸ ਨੂੰ ਇੱਕ ਵਾਰੀ ਫਿਰ ਤੋਂ ਸਮਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਯੂਨਾ ਗਲੋਬਲ ਐਡਵਾਈਜ਼ਰੀ ਤੋਂ ਸਰੰਸ਼ ਨਾਗਪਾਲ ਦੇ ਵੱਲੋਂ, ਜੋ ਕਿ ਹੁਣ ਪਿਛਲੇ ਕੁਝ ਸਾਲਾਂ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ, ਪਰਿਵਾਰਾਂ ਨੂੰ ਬਿਨਾਂ ਕੋਈ ਵੀ ਵਿਆਜ ਤੋਂ ਬਹੁਤ ਹੀ ਜ਼ਿਆਦਾ ਪੈਸਾ ਲੋਨ ਦਾ ਇਹ ਪ੍ਰਬੰਧ ਕਰਕੇ ਦੇ ਚੁੱਕੇ ਨੇ। ਜਿਹੜਾ ਪੈਸਾ ਤੁਸੀਂ ਜਿਹੜੇ ਮਰਜ਼ੀ ਕੰਮ 'ਤੇ ਲਾ ਸਕਦੇ ਹੋ, ਕੋਈ ਵੀ ਰੋਕ ਟੋਕ ਹੈ ਹੀ ਨਹੀਂ। ਇਹ ਕਿਸੇ ਬੈਂਕ ਤੋਂ ਨਹੀਂ, ਸਿੱਧੇ ਸਾਡੇ ਪ੍ਰੋਵਿੰਸ਼ਲ ਸਰਕਾਰ ਤੋਂ ਤੁਹਾਡੇ ਬੈਂਕ ਅਕਾਊਂਟ ਵਿੱਚ ਪੈਸੇ ਆਉਂਦੇ ਨੇ। ਤੁਹਾਨੂੰ ਹੀ ਕੋਈ ਨਾ ਕੋਈ ਸਕਿੱਲਸ ਡਿਵੈਲਪ ਕਰਨ ਦੇ ਲਈ, ਜੇਕਰ ਤੁਸੀਂ ਕੋਈ ਵੀ ਪੜ੍ਹਾਈ ਕਰਨਾ ਚਾਹੁੰਦੇ ਹੋ, ਕਾਫੀ ਲੰਬੀ ਚੌੜੀ ਲਿਸਟ ਹੈ। ਸਾਰੇ ਦੇ ਸਾਰੇ ਜਿਹੜੇ ਕੋਰਸਿਸ ਨੇ, ਪਰਸਨਲ ਸਪੋਰਟ ਵਰਕਰ ਐਕਸੈਟਰਾ ਐਕਸੈਟਰਾ, ਸਾਰੇ ਆਨਲਾਈਨ ਈਜ਼ੀ ਟੂ ਪਾਸ ਕੋਰਸਿਸ ਨੇ ਬਿਨਾਂ ਕੋਈ ਵੀ ਖਾਸ ਐਗਜ਼ਾਮ ਤੋਂ। ਅਤੇ ਇਹ ਤੁਹਾਨੂੰ $50,000 ਤੋਂ ਲੈ ਕੇ $170,000 ਤੱਕ ਸਿੱਧੇ ਗਵਰਨਮੈਂਟ ਤੋਂ 0% ਇੰਟਰਸਟ 'ਤੇ ਪ੍ਰੋਵਾਈਡ ਕਰਕੇ ਦੇ ਸਕਦੇ ਨੇ। ਐਜ ਲੋਂਗ ਐਜ਼ ਕਿ ਤੁਸੀਂ PR ਹੋ ਚੁੱਕੇ ਹੋ, ਜਾਂ ਸਿਟੀਜ਼ਨ ਹੀ ਹੋ, ਜਾਂ ਕੋਈ ਪ੍ਰੋਟੈਕਟਡ ਕਲਾਸ ਰੈਫਿਊਜੀ ਹੋ। ਜ਼ੀਰੋ ਏਜ ਲਿਮਿਟ, ਚਾਹੇ 18 ਸਾਲ ਦੇ ਹੋ, ਚਾਹੇ 80 ਸਾਲ ਦੇ ਹੋ, ਜਮ੍ਹਾਂ ਕੋਈ ਵੀ ਏਜ ਲਿਮਿਟ ਹੈ ਹੀ ਨਹੀਂ, ਕਿਉਂਕਿ ਪੜ੍ਹਾਈ ਤਾਂ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਉਮਰ 'ਤੇ ਕਰ ਸਕਦਾ ਹੈ, ਇੱਥੇ ਕੋਈ ਵੀ ਡਿਸਕ੍ਰਿਮੀਨੇਸ਼ਨ ਹੈ ਹੀ ਨਹੀਂ। ਸੋ ਕੋਈ ਵੀ ਏਜ ਲਿਮਿਟ ਤੱਕ ਵੀ ਨਹੀਂ ਹੈਗੀ, ਅਤੇ ਫੰਡਿੰਗ ਸਿੱਧੇ ਤੁਹਾਡੇ ਬੈਂਕ ਅਕਾਊਂਟ ਦੇ ਵਿੱਚ, ਅਤੇ ਨਾਲ ਦੀ ਨਾਲ ਤੁਸੀਂ 0% ਵਿਆਜ ਪੇ ਕਰਨਾ ਹੈ, 0% ਇੰਟਰਸਟ ਪੇ ਕਰਨਾ ਹੈ, ਕੋਈ ਕਿਸ਼ਤ ਵੀ ਨਹੀਂ ਪੇ ਕਰਨੀ। ਹੁਣ ਜੇ ਤੁਸੀਂ 2 ਸਾਲ ਦਾ ਕੋਰਸ ਕਰਦੇ ਹੋ, ਫਿਰ ਉਸ ਤੋਂ ਕੰਪਲੀਸ਼ਨ ਤੋਂ ਬਾਅਦ, ਖਤਮ ਕਰਨ ਤੋਂ 1.5 ਸਾਲ ਬਾਅਦ, ਡਾਊਨ ਦ ਰੋਡ 2.5 ਈਅਰਸ ਫਰੋਮ ਨਾਓ, ਅੱਜ ਪੈਸੇ ਮਿਲ ਗਏ, 2.5 ਈਅਰਸ ਬਾਅਦ ਫਿਰ ਹੀ ਕੋਈ ਵੀ ਕਿਸ਼ਤ ਪੇ ਕਰਨੀ ਹੈ। ਅਤੇ ਉਦੋਂ ਹੀ ਕਿੰਨਾ ਵਿਆਜ ਹੋਣਾ? ਓਨਲੀ 2.5%, ਦੈਟਸ ਇਟ। ਅਤੇ 15 ਸਾਲਾਂ ਤੱਕ ਬਾਅਦ ਪੇ ਕਰ ਸਕਦੇ ਹੋ, ਨਾ ਕੋਈ ਕ੍ਰੈਡਿਟ ਚੈੱਕ ਹੈ। ਕਾਫੀ ਜ਼ਿਆਦਾ ਕੋਰਸ ਆਫਰ ਕੀਤੇ ਜਾਂਦੇ ਨੇ, ਜਿਵੇਂ ਕਿ ਅਰਲੀ ਚਾਈਲਡਹੁੱਡ ਅਸਿਸਟੈਂਟ, ਪਰਸਨਲ ਸਪੋਰਟ ਵਰਕਰ, ਬਿਜ਼ਨਸ, ਹਾਸਪਿਟੈਲਿਟੀ, ਕੰਪਿਊਟਰਾਈਜ਼ ਅਕਾਊਂਟਿੰਗ, ਲੋਜਿਸਟਿਕਸ ਐਂਡ ਸਪਲਾਈ ਚੇਨ, ਸਾਰੇ ਆਨਲਾਈਨ ਕੋਰਸਿਸ ਨੇ। ਅਤੇ ਦੋਸਤੋ, ਇਹਨਾਂ ਦੀ ਫੀਸ ਕਿੰਨੀ ਆ? ਕੁੱਲ ਮਿਲਾ ਕੇ $199, ਦੈਟਸ ਇਟ, $199, ਦੈਟਸ ਇਟ। ਅਤੇ ਉਹ ਵੀ ਅਪ ਫਰੰਟ ਵੀ ਨਹੀਂ ਪੇ ਕਰਨਾ। ਜਦੋਂ ਤੁਹਾਨੂੰ 50,000 ਤੋਂ ਲੈ ਕੇ $170,000 ਤੱਕ ਦਾ ਇਹਨਾਂ ਨੇ ਪ੍ਰੋਵਿੰਸ਼ੀਅਲ ਸਰਕਾਰ ਤੋਂ ਤੁਹਾਡੇ ਬੈਂਕ ਅਕਾਊਂਟ ਦੇ ਲੋਨ ਪ੍ਰੋਵਾਈਡ ਕੀਤਾ, ਫਿਰ ਤੁਸੀਂ ਹੀ ਜਾ ਕੇ ਇਹਨਾਂ ਨੂੰ $199 ਫੜਾਉਣੇ ਆ, ਬਸ, ਦੈਟਸ ਇਟ, $199. ਕਾਲ 437-264-3175। ਸਭ ਤੋਂ ਖਾਸ ਗੱਲ, ਸਰਕਾਰ ਕਹਿੰਦੀ ਹੈ ਕਿ ਇਹ ਜਿਹੜੇ ਲੋਨ ਦੇ ਪੈਸੇ ਨੇ, 50,000, 170,000, ਇਕੱਲੇ ਪੜ੍ਹਾਈ 'ਤੇ ਨਹੀਂ, ਜਿੱਥੇ ਮਰਜ਼ੀ ਲਾਓ, ਤੁਹਾਡੀ ਕਾਸਟ ਆਫ ਲਿਵਿੰਗ ਲਈ, ਹੋਰ ਮਹਿੰਗੇ ਮਹਿੰਗੇ ਵਿਆਜ 'ਤੇ ਕ੍ਰੈਡਿਟ ਕਾਰਡ 'ਤੇ ਤੁਸੀਂ ਕਰਜ਼ੇ ਚਾੜੇ ਹੋਏ ਨੇ, ਉਹਨੂੰ ਰਾਈਟ ਵੇ ਪੇ ਆਫ ਕਰ ਦਿਉ, ਹੋਰ ਕੁਛ ਵੀ ਕਰਨਾ ਹੈ, ਕੋਈ ਰੋਕ ਟੋਕ ਹੈ ਨਹੀਂ। 437-264-3175 ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਦਿਓਲ ਟਰੈਵਲ। ਦਿਓਲ ਟਰੈਵਲ ਨੇ ਅੱਜ ਹੀ ਸਾਨੂੰ ਕੁਝ ਸਪੈਸ਼ਲ ਫੇਅਰ ਭੇਜੇ ਆ। ਕੋਈ ਵੀ ਅਗਲੇ ਮਹੀਨੇ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਆਪਦੇ ਲਵਡ ਵਨ ਨੂੰ ਸੱਦਣਾ ਚਾਹੁੰਦਾ ਹੈ, ਅਗਲੇ ਮਹੀਨੇ ਹੀ ਅਕਤੂਬਰ ਦੇ ਵਿੱਚ ਦਿੱਲੀ ਤੋਂ ਲੈ ਕੇ ਟੋਰਾਂਟੋ ਤੱਕ ਦੀ 1-way ਟਿਕਟ 2 ਬੈਗ ਭਰ ਕੇ ਤੁਹਾਨੂੰ ਮਿਲ ਜਾਣੀਆਂ, ਸਿਰਫ ਅਤੇ ਸਿਰਫ $800 ਦੇ ਵਿੱਚ, $800, ਦੈਟਸ ਇਟ। ਸੋ $800 ਦੇ ਵਿੱਚ ਅਗਲੇ ਮਹੀਨੇ ਅਕਤੂਬਰ

ਤੇ ਦੋ ਬੈਗ ਵਿੱਚ ਇੰਕਲੂਡਡ ਨੇ $1690 ਵਿੱਚ $1690. ਕਾਲ ਦੀ ਆਲ ਟਰੈਵਲ, ਇਹ ਸਿਰਫ ਟੋਰਾਂਟੋ ਨਹੀਂ, ਆਲ ਓਵਰ ਕੈਨੇਡਾ, ਆਲ ਓਵਰ ਕੈਨੇਡਾ. ਇਹ ਤੁਹਾਨੂੰ ਇੰਡੀਆ ਤੱਕ ਅਤੇ ਇੰਡੀਆ ਤੋਂ ਲੈ ਕੇ ਆਲ ਓਵਰ ਕੈਨੇਡਾ ਤੱਕ ਸਭ ਤੋਂ ਸਸਤੀਆਂ ਵਾਲੀਆਂ ਟਿਕਟਸ ਬੁੱਕ ਕਰਕੇ ਦਿੰਦੇ ਨੇ. ਦੀ ਆਲ ਟਰੈਵਲ ਬਰੈਂਪਟਨ, 905-588-4200, 905-588-4200. Ja Etobicoke location, 905-588-5100, 905-588-5100. Now, the other side program is sponsored kita ja raha hai by Able Trucking. Able Trucking ਵਾਲਿਆਂ ਨੂੰ ਵੱਧ ਤੋਂ ਵੱਧ ਏ ਜ਼ੈਡ ਕੰਪਨੀ ਡਰਾਈਵਰ ਚਾਹੀਦੇ ਨੇ. ਤੁਸੀਂ ਅੱਜ ਅਪਲਾਈ ਕਰਕੇ ਬੇਸ਼ੱਕ ਕੱਲ੍ਹ ਨੂੰ ਕੰਮ ਸ਼ੁਰੂ ਕਰ ਸਕਦੇ ਹੋ. 2 ਸਾਲ ਦਾ ਏ ਜ਼ੈਡ ਐਕਸਪੀਰੀਅੰਸ, ਬਿਲਕੁਲ ਸਾਫ਼ ਐਬਸਟ੍ਰੈਕਟ ਚਾਹੀਦਾ ਹੀ ਚਾਹੀਦਾ ਹੈ. ਅਤੇ ਇਹ ਲੋਕਲ ਕੰਮ ਹੈ, ਲੋਕਲ ਪਿਕਅਪ ਐਂਡ ਡਰੋਪ ਆਫ ਦਾ ਕੰਮ ਹੈ. ਤਾਂ ਆਪਣੀ ਪੇ ਤੁਹਾਨੂੰ ਦੇਣਗੇ. ਅੱਜ ਹੀ ਏਬਲ ਟਰੱਕਿੰਗ ਨਾਲ ਸੰਪਰਕ ਕਰੋ ਜੇ ਲੋਕਲ ਪਿਕਅਪ ਐਂਡ ਡਰੋਪ ਆਫ ਦਾ ਕੰਮ ਕਰਨਾ ਚਾਹੁੰਦੇ ਹੋ. 2 ਸਾਲ ਦਾ ਏ ਜ਼ੈਡ ਐਕਸਪੀਰੀਅੰਸ ਹੈਗਾ ਅਤੇ ਸਾਫ਼ ਐਬਸਟ੍ਰੈਕਟ ਵੀ ਹੈ. ਮਹਿੰਦਰ ਗਰੇਵਾਲ, 905-838-4346, 905-838-4346. That's 905-838-4346. ਅਤੇ ਇਹਨਾਂ ਨੂੰ ਕਲੇਰੀਕਲ ਵਰਕ, ਆਫਿਸ ਵਰਕ ਲਈ ਵੀ ਕੰਮ ਕਰਨ ਵਾਲੇ ਚਾਹੀਦੇ ਨੇ. ਇਹਨਾਂ ਦੇ ਆਫਿਸ ਦੇ ਵਿੱਚ ਇਹਨਾਂ ਨੂੰ ਬੁੱਕ ਕੀਪਿੰਗ, ਅਕਾਊਂਟਿੰਗ ਅਤੇ ਆਫਿਸ ਐਡਮਿਨ, ਜਿਹੜਾ ਬੇਸਿਕ ਜਨਰਲ ਕੰਮ ਹੈ ਕੰਪਿਊਟਰ ਦਾ, ਬੁੱਕ ਕੀਪਿੰਗ ਦਾ, ਅਕਾਊਂਟਿੰਗ ਦਾ, ਉਹਦੇ ਲਈ ਇਹਨਾਂ ਨੂੰ ਕੁਝ ਕੰਮ ਕਰਨ ਵਾਲੇ ਚਾਹੀਦੇ ਆ. ਸੇਮ ਨੰਬਰ ਹੈ ਅਤੇ ਟਾਪ ਦੀ ਪੇ ਹੈ 905-838-4346, 905-838-4346. So, dosto, Canada de sab to bade private sector union, the leader ne aaj automaker Stellantis nu kiya ki na ta tuhanu Brampton wala plant pakke taur te band karna chahida, na ta vechna chahida. Kehnde ke time thoda jaha hor deo te itthe tusi kuch na kuch khol do, khaas kyunki Canada te America de vich tuhanu pata hi nahi hega kise vi time te ek trade deal ban sakdi aa. ਪਰ ਇਹਨਾਂ ਨੇ ਇਹ ਵੀ ਇੱਕ ਵਾਰਨਿੰਗ ਪੇਸ਼ ਕੀਤੀ ਆ ਕਿ ਜੇ ਤੁਸੀਂ ਠੱਕ ਠੇਲ ਕਰਕੇ ਹੁਣ ਭੱਜ ਹੀ ਜਾਂਦੇ ਹੋ, ਫਿਰ ਦੇਖ ਲਓ ਤੁਹਾਡਾ ਹੀ ਬੁਰਾ ਹਾਲ ਹੋ ਸਕਦਾ, ਕਿਉਂਕਿ ਜਿਹੜੇ ਤੁਹਾਡੇ ਬਾਕੀ ਪਲੈਂਟ ਨੇ ਵਿੰਡਜ਼ਰ ਅਤੇ ਟੋਬਕੋ ਦੇ ਵਿੱਚ, ਉੱਥੇ ਵੀ ਕੰਮ ਕਰਨ ਵਾਲੇ ਸਟ੍ਰਾਈਕ 'ਤੇ ਜਾ ਸਕਦੇ ਆ. ਕਿਉਂ? ਕਿਉਂਕਿ ਹੁਣ ਸੰਡੇ ਨੂੰ ਹੀ, ਅੱਜ 17-20 ਤਰੀਕ ਨੂੰ ਹੀ ਇਹਨਾਂ ਦੀ ਜਿਹੜੀ ਕਲੈਕਟਿਵ ਬਾਰਗਨਿੰਗ ਅਗਰੀਮੈਂਟ ਐਕਸਪਾਇਰ ਹੋਣ ਵਾਲੀ ਆ, ਅਤੇ ਕੋਈ ਵੀ ਖਾਸ ਉਮੀਦ ਹੈ ਨਹੀਂ ਕਿ ਉਹ ਤੋਂ ਪਹਿਲਾਂ ਰਿਨਿਊ ਹੋਊਗੀ. ਜਦੋਂ ਇੰਨੀ ਵੱਡੀ ਤਲਵਾਰ ਇਹਨਾਂ ਦੇ ਸਿਰ ਦੇ ਉੱਪਰ ਲਮਕ ਰਹੀ ਆ, ਬਰੈਂਪਟਨ ਦੇ ਤਕਰੀਬਨ 3 ਸਾਲ ਤੋਂ ਬੰਦ ਪਏ ਦੇ ਪਲੈਂਟ ਹੋਣ ਕਰਕੇ, ਸੋ ਇਹਨਾਂ ਨੇ ਡਿਮਾਂਡ ਕੀਤੀ ਆ ਮਾਰਕ ਕਾਰਨੀ ਦੀ ਸਰਕਾਰ ਨੂੰ ਵੀ ਕਿ ਤੁਸੀਂ ਸਟੈਲੈਂਟਿਸ ਨੂੰ ਉਹਨਾਂ ਦੇ ਕਮਿਟਮੈਂਟਸ ਤੱਕ ਜ਼ਿੰਮੇਵਾਰ ਰੱਖੋ. ਕਿਉਂਕਿ ਸਾਨੂੰ ਝੂਠਾ ਲਾਰਾ ਇਹਨਾਂ ਨੇ ਲਾਇਆ ਕਿ ਜਿਹੜੀ ਈਵੀ ਜੀਪ ਕੰਪਨੀ ਆ, ਚਲੋ ਆ ਤਾਂ ਨਹੀਂ ਪਰ ਕੁਝ ਹੋਰ ਤਾਂ ਸਹੀ, ਜਲਦ ਤੋਂ ਜਲਦ ਬਣਾਵਾਂਗੇ ਕੋਈ ਹੋਰ ਮੇਕ ਐਂਡ ਮਾਡਲ ਬਰੈਂਪਟਨ ਦੇ ਵਿੱਚ, ਅਤੇ ਉਹਦੇ ਤੋਂ ਵੀ ਹੁਣ ਮੁੱਕਰ ਰਹੇ ਨੇ. ਸੋ ਬਰੈਂਪਟਨ ਸ਼ਹਿਰ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵਿਲੀਅਮਸ ਪਾਰਕਵੇ ਐਂਡ ਕ੍ਰਾਈਸਲਰ ਡਰਾਈਵ ਦੇ ਸਟੈਲੈਂਟਿਸ ਦੇ ਆਰੋ ਪਲੈਨ ਨੂੰ ਡਿਸੰਬਰ ਮਹੀਨੇ ਵਿੱਚ ਪੂਰੇ 3 ਸਾਲ ਹੋ ਜਾਣੇ ਆ ਬੰਦ ਪਏ ਹੋਏ ਨੂੰ. ਸਟੈਲੈਂਟਿਸ ਨੇ ਕਿਹਾ ਸੀ ਕਿ ਉਹ ਕ੍ਰਾਈਸਲਰ 300 ਦੀ ਪ੍ਰੋਡਕਸ਼ਨ ਬੰਦ ਕਰਕੇ ਫੈਕਟਰੀ ਨੂੰ ਸਾਡੇ ਹੀ ਟੈਕਸ ਪੇਅਰ ਦੇ ਸਬਸਿਡੀਜ਼ ਨਾਲ ਰੀਟੂਲ ਕਰਕੇ ਨਵੀਂ ਈਵੀ ਜੀਪ ਕੰਪਸ ਬਣਾਉਣਗੇ. ਭਾਵੇਂ ਕੋਈ ਡਿਮਾਂਡ ਤਾਂ ਹੈ ਨਹੀਂ, ਪਰ ਟਰੂਡੋ ਗਦੀ ਸਰਕਾਰ ਨੇ ਕਿਹਾ ਸੀ ਕਿ ਅਸੀਂ ਈਵੀ ਮੈਂਡੇਟ ਪੇਸ਼ ਕਰਨੇ ਆ. ਸਰਟਨ ਅਮਾਊਂਟ ਆਫ ਗੱਡੀਆਂ ਐਵਰੀ ਸਿੰਗਲ ਈਅਰ, ਤੁਹਾਨੂੰ ਇਸ ਸਾਲ 10, ਫਿਰ ਅਗਲੇ ਸਾਲ 20, ਫਿਰ ਅਗਲੇ ਸਾਲ 30 ਈਵੀ ਹੀ ਬਣਾਉਣੀਆਂ ਪੈਣੀਆਂ. ਸੋ ਇਹਨਾਂ ਨੇ ਕਿਹਾ ਕਿ ਅਸੀਂ ਈਵੀ ਜੀਪ ਕੰਪਸ ਬਣਾਵਾਂਗੇ. ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਸਟਿਨ ਟਰੂਡੋ ਦੀ ਫੈਡਰਲ ਸਰਕਾਰ ਨੇ $422 million ਤੋਂ ਵੀ ਜ਼ਿਆਦਾ ਸਬਸਿਡੀਜ਼ ਦਿੱਤੀਆਂ ਸਟੈਲੈਂਟਿਸ ਨੂੰ. ਸਾਡੇ ਟੈਕਸ ਪੇਅਰ ਦਾ ਪੈਸਾ ਏਸੀ ਬਰੈਂਪਟਨ ਪਲੈਂਟ ਅਤੇ ਵਿੰਡਜ਼ਰ ਵਾਲੇ ਪਲੈਂਟ ਦੇ ਵਿੱਚ ਰੀਟੂਲਿੰਗ ਕਰਨ ਦੇ ਲਈ, ਨਵੀਆਂ ਮੇਕਸ ਮਾਡਲ ਬਣਾਉਣ ਲਈ. ਜਦੋਂ ਫਿਰ ਪਿਛਲੇ ਸਾਲ ਅਰਲੀ 25 ਦੇ ਵਿੱਚ ਹੀ ਅਚਾਨਕ ਬਰੈਂਪਟਨ ਵਾਲੇ ਪਲੈਂਟ ਦੇ ਵਿੱਚ ਰੀਟੂਲਿੰਗ ਦਾ ਕੰਮ ਬੰਦ ਕੀਤਾ ਗਿਆ, ਅਤੇ ਜ਼ਿਕਰ ਕੀਤਾ ਗਿਆ ਕਿ US ਥੇਰਫਸ ਅਤੇ ਅਨਸਰਟਨਟੀ ਕਰਕੇ ਅਸੀਂ ਇੱਥੇ ਅੱਗੇ ਨਹੀਂ ਵੱਧ ਸਕਦੇ. ਫਿਰ ਲੇਟ 2025 ਦੇ ਵਿੱਚ ਹੀ ਸਟੈਲੈਂਟਿਸ ਨੇ ਫੈਸਲਾ ਲਿਆ ਕਿ ਕਿਉਂਕਿ ਕੈਨੇਡਾ US ਟ੍ਰੇਡ ਡੀਲ ਬਣਨੀ ਤਾਂ ਹੈ ਨਹੀਂ, ਅਤੇ US ਕਹਿ ਰਿਹਾ ਹੈ ਕਿ ਉਹ ਕਦੇ ਵੀ ਨਹੀਂ, ਨੈਵਰ ਐਵਰ 0% ਟੈਰਿਫ ਲਾਉਣਗੇ ਕੈਨੇਡੀਅਨ ਗੱਡੀਆਂ 'ਤੇ ਇੰਪੋਰਟ ਟੂ ਦ US. ਉਹਨਾਂ ਨੇ ਇਸ ਬਰੈਂਪਟਨ ਦੇ ਈਵੀ ਜੀਪ ਕੰਪਸ ਦੀ ਇੰਟਾਇਰ ਪ੍ਰੋਡਕਸ਼ਨ ਜੋਬਸ, ਇਨਫੈਕਟ ਛੱਡੋ ਕੱਲੀ ਕੈਨੇਡੀਅਨ ਪ੍ਰੋਡਕਸ਼ਨ ਜੋਬਸ, ਅਬਵ ਐਂਡ ਬਿਯੋਂਡ ਜ਼ਿਆਦਾ ਹੀ ਵੱਡੀ ਬਿਲੀਅਨਸ ਦੀ ਇਨਵੈਸਟਮੈਂਟ, ਜ਼ਿਆਦਾ ਹੀ ਵੱਡੀ ਪ੍ਰੋਡਕਸ਼ਨ ਕਪੈਸਿਟੀ ਅਤੇ ਹਜ਼ਾਰਾਂ ਹੀ ਐਕਸਟਰਾ ਜੋਬਸ ਉਹਨਾਂ ਨੇ ਮੂਵ ਕੀਤੀਆਂ ਅਤੇ ਬੈਲਵਡੀਅਰ ਇਲਨੋਏ ਕਲੋਸ ਟੂ ਡੀਟਰੋਇਟ. ਸੋ ਉਸ ਤੋਂ ਬਾਅਦ ਫੈਡਰਲ ਲਿਬਰਲ ਗਵਰਨਮੈਂਟ ਨੇ ਅਤੇ ਖਾਸ ਤਾਂ ਫੋਰਮਰ ਫੈਡਰਲ ਇੰਡਸਟਰੀ ਮਿਨਿਸਟਰ ਮੈਲਨੀ ਜੋਲੀ ਨੇ heavy criticism face ki

ਕੀਤੀ ਸੀ ਕਿ ਉਹਨਾਂ ਨੇ ਕਿਉਂ ਅੰਨਿਆਂ ਦੇ ਵਾਂਗੂ ਬਿਨਾਂ ਜੋਬ ਸਿਕਿਉਰਿਟੀ ਤੋਂ ਬਿਨਾਂ ਰੀਅਲ ਕਮਿਟਮੈਂਟ ਇਨ ਰਾਈਟਿੰਗ ਇਨ ਦ ਪੇਪਰ ਵਰਕ ਇਨ ਦ ਕੰਟਰੈਕਟਸ ਤੋਂ ਹੰਡਰਡਸ ਆਫ ਮਿਲੀਅਨਸ ਆਫ ਟੈਕਸ ਪੇਅਰਸ ਦੇ ਡਾਲਰਸ ਇਸ ਟੈਲੈਂਟਿਸ ਕੰਪਨੀ ਨੂੰ ਕਿਉਂ ਦਿੱਤੇ ਅਤੇ ਬਦਲੇ ਦੇ ਵਿੱਚ ਉਹ ਮੁਲਕ ਛੱਡ ਕੇ ਭੱਜ ਗਏ ਨੇ ਸੋ ਉਹ ਕਹਿ ਰਹੇ ਨੇ ਕਿ ਪੈਸੇ ਤਾਂ ਕਢਾਵਾਂਗੇ ਅੱਜ ਨਹੀਂ ਤਾਂ ਕੱਲ੍ਹ ਨੂੰ ਪੈਸੇ ਤਾਂ ਕਢਾਵਾਂਗੇ ਕੋਰਟ ਕਚੇਰੀਆਂ ਦੇ ਵਿੱਚ ਇਹਨਾਂ ਨੂੰ ਲੈ ਕੇ ਜਾਵਾਂਗੇ ਅਖੀਰ ਦੇ ਪੈਸੇ ਤਾਂ ਵਾਪਸ ਆ ਸਕਦੇ ਆ ਪਰ ਜੋਬਸ ਅਤੇ ਇਕਨੋਮਿਕ ਗਰੋਥ ਐਂਡ ਕੰਟਰੀਬਿਊਸ਼ਨ ਅਤੇ ਟੈਕਸ ਰੈਵਨਿਊ ਤਾਂ ਕਦੇ ਵਾਪਸ ਅਨਫੋਰਚੁਨੇਟਲੀ ਲੱਗਦਾ ਹੈ ਨਹੀਂ ਆਉਣਾ ਹੈ ਨੁਕਸਾਨ ਤਾਂ ਫਿਰ ਵੀ ਹੈਗਾ ਹੈਗਾ ਭਾਵੇਂ ਟੈਕਸ ਪੇਅਰ ਦਾ ਪੈਸਾ ਵਾਪਸ ਆ ਜਾਵੇ ਸਟੈਲੈਂਟਿਸ ਨੇ ਵਾਅਦਾ ਕੀਤਾ ਸੀ ਜਾਂ ਕਹਿ ਲਓ ਲਾਰਾ ਹੀ ਲਾਇਆ ਸੀ ਕਿਉਂਕਿ ਹੁਣ ਤਾਂ ਝੂਠ ਹੀ ਨਿਕਲਿਆ ਕਿ ਈ ਵੀ ਜੀਪ ਕੰਪਨੀਸ ਨਹੀਂ ਪਰ ਫਿਊਚਰ ਦੇ ਵਿੱਚ ਅਸੀਂ ਹੋਰ ਕੋਈ ਨਾ ਕੋਈ ਮੇਕ ਇਨ ਮਾਡਲ ਬ੍ਰੈਂਪਟਨ ਦੇ ਵਿੱਚ ਜ਼ਰੂਰ ਬਣਾਵਾਂਗੇ ਕ੍ਰਾਈਸਲਰ ਅਤੇ ਵਿਲੀਅਮਸ ਪਾਰਕਵੇ ਅਤੇ ਹਜ਼ਾਰਾਂ ਹੀ ਕੰਮ ਕਰਨ ਵਾਲਿਆਂ ਨੂੰ ਫਿਰ ਤੋਂ ਕੰਮ 'ਤੇ ਲਾਵਾਂਗੇ ਪਰ ਜਿਹੜੀ ਕੰਪਨੀ ਹੁਣ ਇੱਕ ਵਾਰੀ ਦੋ ਵਾਰੀ ਬਾਰ ਬਾਰ ਹੀ ਝੂਠ ਬੋਲ ਚੁੱਕੀ ਆ ਉਹਨਾਂ ਦਾ ਹੁਣ ਕੀ ਭਰੋਸਾ ਹੈ ਖਾਸ ਕਿਉਂਕਿ ਹੁਣ ਤਾਂ ਦੋਸਤੋ ਪਤਾ ਲੱਗ ਹੀ ਗਿਆ ਹੈ ਲਾਸਟ ਵੀਕ ਪਿਛਲੇ ਹਫ਼ਤੇ ਹੀ ਸਟੈਲੈਂਟਿਸ ਨੇ ਆਪਦੇ ਬ੍ਰੈਂਪਟਨ ਪਲੈਂਟ ਦੇ ਲਈ ਬ੍ਰੈਂਪਟਨ ਬੇਸਡ ਮਿਲੀਟਰੀ ਆਰਮਰਡ ਵਹੀਕਲ ਮੇਕਰ ਜੋ ਕਿ ਵੱਧ ਤੋਂ ਵੱਧ ਯੂਕਰੇਨ ਨੂੰ ਹੀ ਭੇਜਦੇ ਨੇ ਇਹ ਆਰਮਰ ਟਰੱਕ ਰੋਸ਼ੈਲ ਦੇ ਨਾਲ ਇੱਕ ਮੈਮੋਰੈਂਡਮ ਆਫ ਅੰਡਰਸਟੈਂਡਿੰਗ MOU ਸਾਈਨ ਕੀਤਾ ਹੈ ਕਿਉਂ ਕਿਉਂਕਿ ਬਿਜ਼ਨਸ ਇਜ਼ ਬੂਮਿੰਗ ਸਾਡਾ ਇਹ ਟੈਕਸ ਪੇਅਰ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਦੁਨੀਆ ਭਰ ਦੇ ਮੁਲਕਾਂ ਦਾ ਟੈਕਸ ਪੇਅਰ ਦਾ ਪੈਸਾ ਬਰਬਾਦ ਕੀਤਾ ਜਾ ਰਿਹਾ ਹੈ ਯੂਕਰੇਨ ਦੇ ਇਸ ਮਨੀ ਲਾਂਡਰਿੰਗ ਸਕੀਮ ਨੂੰ ਫੰਡ ਕਰਨ ਦੇ ਲਈ ਯੂਕਰੇਨ ਦੇ ਅੱਧੇ ਹੀ ਮਰਦਾਂ ਨੂੰ ਮਰਵਾਉਣ ਦੇ ਲਈ ਸੋ ਉੱਥੇ ਰੋਸ਼ੈਲ ਕਹਿੰਦੇ ਕਿ ਸਾਡੀ ਛੋਟੀ ਜਿਹੀ ਫੈਸਿਲਿਟੀ ਹੈ ਬ੍ਰੈਂਪਟਨ ਸਾਨੂੰ ਵੱਡੀ ਜਗ੍ਹਾ ਚਾਹੀਦੀ ਆ ਇੰਨੀ ਕੁ ਹੁਣ ਪਹੁੰਚ ਵੱਧ ਗਈ ਆ ਇਸ ਵਾਰਨ ਯੂਕਰੇਨ ਕਰਕੇ ਕਹਿੰਦੇ ਨੇ ਅਸੀਂ ਪੂਰੀ ਸਟੈਲੈਂਟਿਸ ਦੀ ਬ੍ਰੈਂਪਟਨ ਪਲੈਂਟ ਹੀ ਚੱਕ ਲਈਏ ਫੱਟੇ ਕਮਾਲ ਦੀ ਗੱਲ ਆ ਸੋ ਕਲੀਅਰਲੀ ਸਟੈਲੈਂਟਿਸ ਇਸ ਬ੍ਰੈਂਪਟਨ ਪਲੈਨ ਨੂੰ ਪੱਕੇ ਤੌਰ 'ਤੇ ਬੰਦ ਕਰਕੇ ਵੇਚ ਕੇ ਭੱਜਣ ਨੂੰ ਤਾਂ ਫਿਰਦੇ ਤਾਂ ਹੈਗੇ ਆ ਇਹਦੇ ਬਾਰੇ ਕੋਈ ਦੋ ਰਾਏ ਤਾਂ ਹੈ ਨਹੀਂ ਜਿਹਨਾਂ ਨੇ ਲਾਸਟ ਵੀਕ ਹੀ MOU ਸਾਈਨ ਕੀਤੀ ਹੈ ਵਿਦ ਰੋਸ਼ੈਲ ਤਾਂ ਹੀ ਅੱਜ ਯੂਨੀਫੋਰ ਇਸ ਮੁਲਕ ਦੀ ਸਭ ਤੋਂ ਵੱਡੀ ਪ੍ਰਾਈਵੇਟ ਯੂਨੀਅਨ ਅਤੇ ਸਟੈਲੈਂਟਿਸ ਵਰਕਰਸ ਦੀ ਹੀ ਯੂਨੀਅਨ ਦੀ ਲੀਡਰ ਲਾਨਾ ਪੇਨ ਨੇ ਕਿਹਾ ਕਿ ਇਸ ਕੈਨੇਡਾ US ਟ੍ਰੇਡ ਵਾਰ ਦੇ ਵਿੱਚ ਸਟੈਲੈਂਟਿਸ ਬ੍ਰੈਂਪਟਨ ਤੋਂ ਐਗਜ਼ਿਟ ਭਾਲ ਰਿਹਾ ਹੈ ਅਤੇ ਕਿਸੇ ਨੂੰ ਇਹਨਾਂ ਦੇ ਲਈ ਦਰਵਾਜ਼ਾ ਖੋਲ੍ਹਣਾ ਹੀ ਨਹੀਂ ਚਾਹੀਦਾ ਹੈ ਉਲਟਾ ਦਰਵਾਜ਼ਾ ਬੰਦ ਕਰਨਾ ਚਾਹੀਦਾ ਤਾਲਾ ਲਾਉਣਾ ਚਾਹੀਦਾ ਅਤੇ ਇਹਨਾਂ ਨੂੰ ਧੱਕੇ ਦੇ ਨਾਲ ਇੱਥੇ ਰੱਖਣਾ ਹੀ ਚਾਹੀਦਾ ਹੈ ਅਤੇ ਇਹਨੇ ਪਿਛਲੇ ਹਫ਼ਤੇ ਵੀ ਕਿਹਾ ਕਿ ਭੱਜਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਤੁਸੀਂ ਬਿਲੀਅਨਸ ਆਫ ਡਾਲਰ ਦੇ ਫਾਈਨ ਵੀ ਕਰੋ ਪਰ ਇਕੱਲੇ ਇਹਨਾਂ ਨੂੰ ਨਹੀਂ ਬੀਬੀ ਕਹਿੰਦੀ ਕਿ ਜਿਹੜੀ ਵੀ ਇੱਥੇ ਵੱਡੀ ਕੰਪਨੀ ਕੈਨੇਡਾ ਛੱਡ ਕੇ ਟ੍ਰੇਡ ਵਾਰ ਦੇ ਵਿੱਚ ਅਮਰੀਕਾ ਜਾਂਦੀ ਆ ਫਿਰ ਤਾਂ ਉਹਨਾਂ ਨੂੰ ਫਾਈਨ ਕਰੋ ਫਿਰ ਤਾਂ ਭਰਾਵਾ ਹੋਰ ਇਨਵੈਸਟਮੈਂਟ ਤਾਂ ਕਦੇ ਆਉਣੀ ਵੀ ਨਹੀਂ ਹੈਗੀ ਇੱਥੇ ਜੇ ਇਸ ਤਰ੍ਹਾਂ ਦੇ ਕੰਮ ਕਰੋਗੇ ਪੁੱਠੇ ਕੰਮ ਸੋ ਅੱਜ ਲਾਨਾ ਪੇਨ ਨੇ ਸਟੈਲੈਂਟਿਸ ਨੂੰ ਕਿਹਾ ਡੋਂਟ ਕਲੋਜ਼ ਡੋਂਟ ਸੈਲ ਪ੍ਰੋਟੈਕਟ ਦੀ ਇੰਟੈਗਰਿਟੀ ਆਫ ਦ ਪਲੈਂਟ ਐਸ ਅ ਬ੍ਰਿਜ ਟੂ ਫਿਊਚਰ ਵਹੀਕਲ ਪ੍ਰੋਡਕਸ਼ਨ ਨਹੀਂ ਤਾਂ ਇਹਨੇ ਵਾਰਨ ਕੀਤਾ ਹੈ ਕਿ ਕੱਲ੍ਹ ਨੂੰ ਕੋਈ ਪਤਾ ਨਹੀਂ ਹੈਗਾ ਕਿ ਵਿੰਡਜ਼ਰ ਅਤੇ ਟੋਬਕੋ ਦੇ ਜਿਹੜੇ ਸਟੈਲੈਂਟਿਸ ਪਲੈਂਟ ਨੇ ਉਹਦੇ ਵਿੱਚ ਕੰਮ ਕਰਨ ਵਾਲੇ ਹਜ਼ਾਰੇ ਇੰਪਲੋਈਜ਼ ਸੋਲੀਡੇਰਿਟੀ ਦਿਖਾਉਣ ਦੇ ਲਈ ਕਹਿਣਗੇ ਕਿ ਅਸੀਂ ਵੀ ਕੰਮ ਛੱਡ ਰਹੇ ਹਾਂ ਸੋ ਫਿਲਹਾਲ ਸਟੈਲੈਂਟਿਸ ਐਂਡ ਯੂਨੀਫੋਰ ਦੀ ਜਿਹੜੀ ਕਲੈਕਟਿਵ ਅਗਰੀਮੈਂਟ ਹੈ ਨੈਗੋਸ਼ੀਏਟ ਹੀ ਕੀਤੀ ਜਾ ਰਹੀ ਹੈ ਅਤੇ ਐਕਸਪਾਇਰ ਹੋਣ ਵਾਲੀ ਹੈ ਦਿਸ ਵੀਕਐਂਡ ਪਰਫੈਕਟ ਟਾਈਮਿੰਗ ਸੰਡੇ ਸਪਟੈਂਬਰ 2026 ਨੂੰ ਅਤੇ ਜੇਕਰ ਸਟੈਲੈਂਟਿਸ ਕਮਿਟਮੈਂਟ ਨਹੀਂ ਪੇਸ਼ ਕਰਦਾ ਹੈ ਆਪਦੇ ਬ੍ਰੈਂਪਟਨ ਪਲੈਂਟ ਨੂੰ ਰੱਖਣ ਦੇ ਲਈ ਚਲਾਉਣ ਦੇ ਲਈ ਕਿਸੇ ਨਵੇਂ ਮੇਕ ਇਨ ਮਾਡਲ ਦੇ ਨਾਲ ਫਿਰ ਧਮਕੀ ਹੀ ਪੇਸ਼ ਕੀਤੀ ਗਈ ਹੈ ਬੇਸਿਕਲੀ ਕਿ ਸਹੀ ਸਹੀ ਲੀਗਲ ਪ੍ਰੋਸੈਸ ਫਾਲੋ ਕਰਕੇ ਪੋਟੈਂਸ਼ਲੀ ਕੋਈ ਗਰੰਟੀ ਨਹੀਂ ਕਿ ਪੋਟੈਂਸ਼ਲੀ ਸਾਰੇ ਵਿੰਡਜ਼ਰ ਅਤੇ ਟੋਬਕੋ ਸਟੈਲੈਂਟਿਸ ਇੰਪਲੋਈਜ਼ ਵੀ ਸਟ੍ਰਾਈਕ 'ਤੇ ਜਾ ਸਕਦੇ ਆ ਕਿਉਂ ਕਿਉਂਕਿ ਇਹਨਾਂ ਨੇ ਕਿਹਾ ਹੈ ਕਿ ਜੇਕਰ ਆਰਮਰਡ ਵਹੀਕਲ ਮੇਕਰ ਰੋਸ਼ੈਲ ਇਸ ਬ੍ਰੈਂਪਟਨ ਦੇ ਪਲੈਂਟ ਨੂੰ ਟੇਕ ਓਵਰ ਕਰਦਾ ਵੀ ਹੈਗਾ ਉਹਨਾਂ ਨੂੰ ਨਾ ਤਾਂ ਇੰਨੇ ਜ਼ਿਆਦਾ 2,000 ਇੰਪਲੋਈਜ਼ ਦੀ ਜ਼ਰੂਰਤ ਪੈਣੀ ਆ ਨਾ ਤਾਂ ਉਹਨਾਂ ਨੂੰ ਕੋਈ ਵੀ ਗਰੰਟੀ ਇੱਕ ਕੰਮ 'ਤੇ ਰੱਖਣਗੇ ਨਾ ਤਾਂ ਕੋਈ ਰਿਕੁਆਇਰਮੈਂਟ ਹੈ ਨਾ ਤਾਂ ਕੁਛ ਵੀ ਹੋਰ ਹੈਗਾ ਲੈਣਾ ਦੇਣਾ ਸੋ ਜਿਹੜੇ ਹੁਣ ਇਹ 2,000 ਇੰਪਲੋਈਜ਼ ਦੇ ਬ੍ਰੈਂਪਟਨ ਦੇ ਵਿੱਚ ਤਾਂ ਕਈ ਡੈਕੇਡ ਤੋਂ ਵੀ ਕੰਮ ਕਰਦੇ ਆ ਰਹੇ ਇੰਨੀ ਮਿਹਨਤ ਨਾਲ ਸੀਨੀਓਰਿਟੀ ਪੇ ਬੈਨੀਫਿਟਸ ਕਲੈਕਟਿਵ ਅਗਰੀਮੈਂਟਸ ਪੈਨਸ਼ਨ ਪਲਾਨਸ ਕਹਿੰਦੇ ਨੇ ਕਿ ਸਭ ਕੁਛ ਡਾਊਨ ਦ ਡਰੇਨ ਫਲਸ਼ਡ ਇਨ ਦ ਟੋਇਲੇਟ ਬਰਬਾਦ ਹੋ ਸਕਦਾ ਹੈ ਸਟੈਲੈਂਟਿਸ ਨੇ ਸਾਫ ਕਹਿ ਦਿੱਤਾ ਹੈ ਕਿ ਬ੍ਰੈਂਪਟਨ ਦੇ ਵਿੱਚ ਕੁਛ ਵੀ ਬਣਾਉਣ ਦੇ ਲਈ ਬਿਲਕੁਲ ਕੋਈ ਵੀ ਬਿਜ਼ਨਸ ਕੇਸ ਰਿਹਾ ਹੀ ਨਹੀਂ ਹੈਗਾ ਸਿੰਪਲ ਅਸਦਾ ਹੈ ਕਿ ਸਾਡੇ ਹੱਥ ਜੋੜ ਕੇ ਤੁਹਾਨੂੰ ਬੇਨਤੀ ਆ ਸਾਨੂੰ ਜਾਣ ਦਿਓ ਇਫ ਇਟ ਡਜ਼ਨਟ ਮੇਕ ਡਾਲਰਸ ਇਟ ਡਜ਼ਨਟ ਮੇਕ ਸੈਂਸ ਆਬਵੀਅਸਲੀ ਅਤੇ ਕਿਹੜਾ ਬੰਦਾ ਕਹੂਗਾ ਕਿ ਚਲੋ ਅਸੀਂ ਰਹਿ ਹੀ ਲੈਂਦੇ ਹਾਂ ਭਾਵੇਂ ਘਾਟਾ ਹੀ ਪਵੇ ਇਟ ਮੇਕਸ ਜ਼ੀਰੋ ਸੈਂਸ ਸੋ ਅੱਜ ਹੀ ਸਟੈਲੈਂਟਿਸ ਨੇ ਆਪਦੇ ਸਾਰੇ ਇੰਪਲੋਈਜ਼ ਨੂੰ ਖੱਤ ਭੇਜਿਆ ਲਿਖਿਆ ਕਈ ਮਹੀਨਿਆਂ ਤੋਂ ਉਹਨਾਂ ਨੇ ਸਲਾਹਾਂ ਕੀਤੀਆਂ ਰੇਂਜ ਆਫ ਆਪਸ਼ਨ ਦੇਖੀਆਂ ਕਿ ਬ੍ਰੈਂਪਟਨ ਦੇ ਵਿੱਚ ਪ੍ਰੋਡਕਸ਼ਨ ਫਿਰ ਤੋਂ ਸ਼ੁਰੂ ਕੀਤੀ ਜਾਏ
ਨਵੇਂ ਵਹੀਕਲ ਪ੍ਰੋਡਕਟਸ ਜਾਂ ਹੋਰਾਂ ਕੰਪਨੀਜ਼, ਈਵਨ ਚਾਈਨੀਜ਼ ਕੰਪਨੀਜ਼ ਪੋਟੈਂਸ਼ਲੀ ਲਾਈਕ BYD, ਉਹਨਾਂ ਨਾਲ ਕੋਲੈਬੋਰੇਸ਼ਨ ਦੇ ਲਈ, ਪਰ ਕਹਿੰਦੇ ਨੇ ਕਿ ਕੁਛ ਵੀ ਨਹੀਂ ਬਣਿਆ, ਕੋਈ ਵੀ ਲੌਂਗ ਟਰਮ ਸਸਟੇਨੇਬਲ ਆਪਸ਼ਨ ਬਿਲਕੁਲ ਵੀ ਨਹੀਂ ਹੈਗੀ ਬ੍ਰੈਂਪਟਨ ਦੇ ਵਿੱਚ ਇਸ ਪਲੈਂਟ ਨੂੰ ਰਨ ਕਰਨ ਲਈ। ਅਤੇ ਕਹਿੰਦੇ ਨੇ ਕਿ ਜੇਕਰ ਅਸੀਂ ਇਸ ਪਲੈਂਟ ਨੂੰ ਵੇਚ ਵੀ ਦਿੰਦੇ ਹਾਂ, ਜੋ ਕਿ ਹਜੇ ਕਹਿੰਦੇ ਨੇ ਕਿ ਪੱਕੀ ਗੱਲ ਹੋਈ ਵੀ ਨਹੀਂ ਹੈਗੀ ਰਸ਼ਾਲ ਨਾਲ, ਕਹਿੰਦੇ ਨੇ ਕਿ ਅਸੀਂ ਫਿਰ ਵੀ ਤਿਆਰ $8 billion ਦੀ ਇਨਵੈਸਟਮੈਂਟ ਤਾਂ ਰੀਸੈਂਟਲੀ ਕੀਤੀਆਂ ਹੀ ਨੇ ਕੈਨੇਡਾ ਵਿੱਚ, ਅਤੇ ਵਿੰਡਜ਼ਰ ਐਂਡ ਇਟੋਬਕੋ ਪਲੈਂਟਸ ਦੇ ਵਿੱਚ ਵੀ ਅਸੀਂ ਫੁੱਲੀ ਕਮਿਟਡ ਹੈਗੇ ਹਾਂ, ਪਰ ਜੇ ਬ੍ਰੈਂਪਟਨ ਬੰਦ ਕਰ ਸਕਦੇ ਆ ਫਿਰ ਕੱਲ੍ਹ ਨੂੰ ਉਸ ਤੋਂ ਅਗਲੇ ਸਾਲ ਵਿੰਡਜ਼ਰ ਅਤੇ ਇਟੋਬਕੋ ਦਾ ਬੰਦ ਕਰਨ ਦਾ ਕੀ ਭਰੋਸਾ ਹੈ ਕਿ ਨਹੀਂ ਹੈ, ਇਹ ਤੁਸੀਂ ਵੀ ਜਾਣਦੇ ਹੋ। ਸੋ ਫੈਡਰਲ ਮਿਨਿਸਟਰ ਆਫ ਇੰਡਸਟਰੀ ਐਂਡ ਮਿਨਿਸਟਰ ਰਿਸਪੋਂਸਿਬਲ ਫਾਰ ਕੈਨੇਡਾ ਇਕਨੋਮਿਕ ਡਿਵੈਲਪਮੈਂਟ, ਸ਼ਾਇਦ ਟਰੂਡੋ ਅਤੇ ਕਾਰਨੀ ਸਰਕਾਰ ਦੇ ਵਿੱਚ ਸਭ ਤੋਂ ਬੇਕਾਰ ਮੰਤਰੀਆਂ ਦੇ ਵਿੱਚੋਂ ਇੱਕ ਮੈਲਨੀ ਜੋਲੀ, ਉਹਨੇ ਸਿਰਫ ਅੱਜ ਇਹੀ ਕਿਹਾ ਹੈ ਕਿ ਉਹਦੀ ਗਵਰਨਮੈਂਟ ਮੈਕਸਿਮਮ ਪ੍ਰੈਸ਼ਰ ਪਾਊਗੀ ਸਟਲੈਂਟਸ 'ਤੇ, ਵਟਐਵਰ ਦੈਟ ਮੀਨਸ, ਖਾਲੀਆਂ ਗੱਲਾਂ ਨੇ, ਕਹਿਣ ਦੀਆਂ ਗੱਲਾਂ ਨੇ। ਹੁਣ ਤੱਕ ਤਾਂ ਅਰਲੀ 25 ਦਾ ਬੰਦ ਰਿਹਾ, ਤੁਸੀਂ ਟੈਕਸ ਪੇਅਰ ਦੇ ਹੰਡਰਡਸ ਮਿਲੀਅਨ ਨੂੰ ਦਿੱਤੇ ਹੋਏ ਨੇ ਸਬਸਿਡੀਜ਼, ਉਹ ਤਾਂ ਹਜੇ ਤੱਕ ਤੁਹਾਨੂੰ ਵਾਪਸ ਮੋੜੇ ਵੀ ਨਹੀਂ ਗਏ, ਅਤੇ ਕਹਿੰਦੇ ਹੋ ਕਿ ਮੈਕਸਿਮਮ ਪ੍ਰੈਸ਼ਰ ਪਾਵਾਂਗੇ ਇਹਨਾਂ ਨੂੰ ਇੱਥੇ ਰੱਖਣ ਲਈ। ਗਿਵ ਮੀ ਅ ਬ੍ਰੇਕ ਪਲੀਜ਼ ਫੋਰ ਦ ਲਵ ਆਫ ਗੋਡ। ਅਤੇ ਇਹਨੇ ਕਿਹਾ ਕਿ ਬ੍ਰੈਂਪਟਨ ਸ਼ਹਿਰ ਦੇ ਵਿੱਚ ਨਵੀਂ ਗੱਡੀ ਦੀ ਮੇਕ ਐਂਡ ਮਾਡਲ ਬਣਾਉਣ ਦੇ ਲਈ, ਇਹਨਾਂ ਤੋਂ ਹੀ ਬਣਵਾਉਣ ਦੇ ਲਈ ਅਸੀਂ ਮੈਕਸਿਮਮ ਪ੍ਰੈਸ਼ਰ ਪਾਵਾਂਗੇ। ਪਾਈ ਜਾ ਬੀਬਾ ਪ੍ਰੈਸ਼ਰ ਕੁਛ ਨਹੀਂ ਹੋਣ ਲੱਗਿਆ, ਪਰ ਉਹਨਾਂ ਦੇ ਬਿਲਕੁਲ ਸਾਹਮਣੇ ਹੀ MOU ਸਾਈਨ ਕੀਤੀ ਗਈ ਹੈ ਲਾਸਟ ਵੀਕ ਯੂਕਰੇਨ ਨੂੰ ਆਰਮਡ ਵਹੀਕਲ ਭੇਜਣ ਵਾਲੀ ਰਸ਼ੈਲ ਨੂੰ ਹੀ ਪਲੈਂਟ ਵੇਚਣ ਲਈ, ਅਤੇ ਉਹਦੇ ਬਾਰੇ ਤਾਂ ਇਹਨਾਂ ਦੀ ਬੋਲਤੀ ਬੰਦ ਹੀ ਹੈ ਫਿਲਹਾਲ। ਅਤੇ ਹੁਣ ਦੇਖਣਾ ਪਊਗਾ ਕਿ ਪਲੈਂਟ ਵੇਚਿਆ ਜਾਂਦਾ ਨਹੀਂ ਵੇਚਿਆ ਜਾਂਦਾ, ਵੀ ਹੈਵ ਨੋ ਆਈਡੀਆ ਟੂ ਬੀ ਆਨੈਸਟ, ਪਰ ਸਟਲੈਂਟਸ ਤਾਂ ਕਹਿੰਦਾ ਹੈ ਕਿ ਸਾਡੇ ਤਾਂ ਹੱਥ ਖੜ੍ਹੇ ਨੇ, ਹੱਥ ਜੋੜ ਲਿਆ, ਅਸੀਂ ਇੱਥੇ ਬ੍ਰੈਂਪਟਨ 'ਚ ਕੁਛ ਵੀ ਬਣਾ ਕੇ ਪ੍ਰੋਫਿਟ ਨਹੀਂ ਕਮਾ ਸਕਦੇ ਹਾਂ ਜਿੰਨ 'ਚ ਟੇਫ ਲੱਗੇ ਹੋਏ ਨੇ, ਸੋ ਸਾਨੂੰ ਜਾਣ ਦਿਓ। ਬੇਸਿਕਲੀ ਦੈਟਸ ਦ ਸਟੋਰੀ। ਰੈਡੀ ਪ੍ਰੋਗਰਾਮ ਦੇਸ ਪ੍ਰਦੇਸ ਨਾਲ ਜੁੜੇ ਹੋ ਦੋਸਤੋ, ਹੁਣ ਕਿਉਂਕਿ ਸਟੇਸ਼ਨ ਆਈਡੀ 1-2 ਮਿੰਟ ਲੱਗਣ ਲੱਗੀ ਆ, ਅਗਲੀਆਂ ਖਬਰਾਂ ਅਗਲੇ ਘੰਟੇ 'ਚ ਪੇਸ਼ ਕਰਾਂਗੇ। ਸਾਡੇ ਨਾਲ ਮੋਰਗੇਜ ਕੁਈਨ, ਮੋਰਗੇਜ ਬ੍ਰੋਕਰ ਨੀਲਮ ਸਹਿਦੋਵ ਵੀ ਲਾਈਨ 'ਤੇ ਜੁੜ ਚੁੱਕੇ ਨੇ, ਇਹਨਾਂ ਨਾਲ ਵੀ ਕੁਛ ਕੁ ਮਿੰਟਾਂ ਦੇ ਅੰਦਰ ਅੰਦਰ ਗੱਲਬਾਤ ਕਰਾਂਗੇ। ਨੀਲਮ ਸਹਿਦੋਵ ਮੋਰਗੇਜ ਦੇ ਮਾਹਰ ਨੇ, ਫੋਨ ਨੰਬਰ ਹੈ 6477398710 ਦੋ ਤਿੰਨ ਮਿੰਟਾਂ ਦੇ ਵਿੱਚ ਹੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਦੋਂ ਸਟੇਸ਼ਨ ਆਈਡੀ ਲੱਗ ਜੂਗੀ। ਹੁਣ ਸਾਡੇ ਨਾਲ ਆਫ ਈਅਰ ਕੋਈ ਵੀ ਗੱਲਬਾਤ ਕਰਨੀ ਆ, ਸਟੂਡੀਓ ਫੋਨ ਨੰਬਰ ਘੁਮਾ ਸਕਦੇ ਹੋ 905-564-6444 905-564-6444। ਆਪਣੇ ਪਸੰਦ ਦਾ ਕੋਈ ਗੀਤ ਸੰਗੀਤ ਸੁਣਨਾ, ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ, ਆਹੀ ਨੰਬਰ ਘੁਮਾਉਣਾ ਹੈ 905-564-6444 905-564-6444 904-5-564-4446 ਜੁੜੇ ਰਹੋ ਰੇਡੀ ਪ੍ਰੋਗਰਾਮ ਦੇਸ ਪ੍ਰਦੇਸ ਦੇ ਨਾਲ।

0: ਆਪ ਨਾ ਰੇਡੀਓ ਦੇਸ ਪਰਦੇਸ
1: ਫॉर ਐਡਵਰਟਾਈਜ਼ਮੈਂਟਸ ਐਂਡ ਇਨਫੋਰਮੇਸ਼ਨ ਸਾਡੇ ਹੈੱਡ ਆਫਿਸ ਨੂੰ ਕਾਲ ਕਰੋ 416-725-2551 416-725-2551
2: 9055464444

0: AM 530 ਦੇਸ਼ ਪ੍ਰਦੇਸ਼ ਦੇ ਨਾਲ ਜਿੰਨੇ ਵੀ ਸਾਡੇ ਲਿਸਨਰਸ ਐਂਡ ਵਿਊਅਰਸ ਹੁਣ 5 ਵਜੇ ਤੋਂ ਬਾਅਦ ਜੁੜੇ ਨੇ ਇਸ ਮਹਾਰਾਜ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ। ਇਸ 5 ਤੋਂ ਲੈ ਕੇ 6 ਵਾਲੇ ਘੰਟੇ ਨੂੰ ਤੁਹਾਡੇ ਤੱਕ ਪੇਸ਼ ਕੀਤਾ ਜਾ ਰਿਹਾ ਹੈ ਬਾਈ ਮੋਰਗੇਜ ਕੁਈਨ ਨੀਲਮ ਸੈਦੋਵ, ਜੋ ਕਿ ਸਾਡੇ ਨਾਲ ਇਸ ਟਾਈਮ 'ਤੇ ਜੁੜ ਚੁੱਕੇ ਨੇ ਅਤੇ ਹੁਣ ਤੱਕ ਤਾਂ ਇਹ ਇੰਨੇ ਜ਼ਿਆਦਾ ਪਰਿਵਾਰਾਂ ਨੂੰ ਖੁਸ਼ ਕਰ ਚੁੱਕੇ ਨੇ ਜਿਨ੍ਹਾਂ ਦੇ ਘਰ ਦੀ ਮੋਰਗੇਜ ਔਨ ਟਾਈਮ ਕੀਤੀ ਗਈ ਆ। ਇਹਨਾਂ ਨੇ ਬਥੇਰੇ ਹੀ ਲੋਕਾਂ ਨੂੰ ਇੰਨੇ ਜ਼ਿਆਦਾ ਸਾਲਾਂ ਦੇ ਵਿੱਚ ਸਕਸੈਸਫੁਲ ਔਨ ਟਾਈਮ ਸਭ ਤੋਂ ਲੋਵੈਸਟ ਇੰਟਰਸਟ ਰੇਟ ਦੇ ਵਿੱਚ ਫਸਟ ਟਾਈਮ ਹੋਮ ਬਾਇਰ ਬਣਾਇਆ ਹੈ, ਕਿਉਂਕਿ ਇਹ ਸਭ ਕੁਛ ਹੀ ਪ੍ਰੋਸੈਸ ਲਈ ਕ੍ਰਿਸਟਲ ਕਲੀਅਰ ਪੇਸ਼ ਕਰਦੇ ਆ ਅਤੇ ਸਟੈਪ ਬਾਏ ਸਟੈਪ ਤੁਹਾਨੂੰ ਗਾਈਡ ਕਰਦੇ ਆ। ਹੁਣ ਉਹੀ ਪਰਿਵਾਰਾਂ ਦੀਆਂ ਜਿਹੜੀਆਂ ਰਨਿਊਅਲਸ ਆ ਰਹੀਆਂ ਨੇ, ਕਈ ਵਾਰੀ ਆ ਚੁੱਕੀਆਂ ਨੇ, ਉਹਨਾਂ ਦੇ ਵਿੱਚ ਵੀ ਉਹਨਾਂ ਨੂੰ ਘੱਟ ਰੇਟ ਦਿਲਵਾ ਚੁੱਕੇ ਨੇ। ਸੋ ਮੋਰਗੇਜ ਰਿਲੇਟਡ ਤੁਹਾਡਾ ਜਿਹੜਾ ਮਰਜ਼ੀ ਸਵਾਲ ਹੋਵੇ, ਕੰਮ ਹੋਵੇ, ਜ਼ਰੂਰ ਸੰਪਰਕ ਕਰੋ। ਸਲਾਹ ਮਸ਼ਵਰਾ ਬਿਲਕੁਲ ਫਰੀ ਦੇ ਵਿੱਚ ਕਰੋ ਨੀਲਮ ਸੈਦੋਵ ਦੇ ਨਾਲ ਐਟ 7391 0 6 4 7 7 3 9 8 7 1 0 6 4 7 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3 9 8 7 1 0 7 3
1: ਪਰ ਯੂਐਸ ਵੱਲ ਨੂੰ ਰੇਟਸ ਜਿਹੜੇ ਨੇ ਥੋੜੇ ਜਿਹੇ ਵਧੇ ਨੇ। ਤੁਹਾਨੂੰ ਇੰਨੀ ਗੱਲ ਦਾ ਤਾਂ ਸਾਰੀ ਦੁਨੀਆਂ ਨੂੰ ਪਤਾ, ਕੈਨੇਡਾ ਦੇ ਬੱਚੇ ਬੱਚੇ ਨੂੰ ਪਤਾ, ਜਦੋਂ ਅਮੈਰੀਕਾ ਨਿੱਛ ਮਾਰਦਾ ਤਾਂ ਕੈਨੇਡਾ ਨੂੰ ਜ਼ੁਕਾਮ ਜ਼ਰੂਰ ਹੋ ਜਾਂਦਾ। ਸੇਮ ਤਰੀਕੇ ਦੇ ਨਾਲ ਜੇ ਉਹਨਾਂ ਨੇ ਰੇਟ ਵਧਾਏ ਆ ਤਾਂ ਆਪਾਂ ਕਿੱਦਾਂ ਪਿੱਛੇ ਰਵਾਂਗੇ। ਆਈ ਨੋ ਇਟਸ ਆਲ ਪੋਲਿਟਿਕਸ ਦਿਸ ਦੈਟ ਦੀ, ਵੈਸੇ ਦੇਖੋ ਤੁਸੀਂ ਇਨਫਲੇਸ਼ਨ ਕਾਫੀ ਹਾਈ ਹੈ, ਚੀਜ਼ਾਂ ਬਹੁਤ ਸਾਰੀਆਂ ਜਿਹੜੀਆਂ ਮਹਿੰਗੀਆਂ ਨੇ, ਗੈਸ, ਗਰੋਸਰੀ, ਐਵਰੀ ਸਿੰਗਲ ਥਿੰਗ ਇਜ਼ ਐਕਸਪੈਂਸਿਵ। ਉਹਦੇ ਨਾਲ ਨਾਲ ਜਿਹੜੇ ਇੰਟਰਸਟ ਰੇਟ ਨੇ, ਯੈਸ ਨੋਟ ਦੀ ਵੇਰੀਏਬਲ ਬਟ ਐਟ ਦ ਮੋਮੈਂਟ ਜਿਹੜੇ ਯੀਲਡ ਰੇਟ ਨੇ, ਜਿਹੜੇ ਨੋਟ ਦੀ ਪੋਲਿਸੀ ਰੇਟ, ਆਮ ਸੋਰੀ ਪੋਲਿਸੀ ਰੇਟ ਨਹੀਂ ਵਧਣਗੇ ਪਰ ਯੀਲਡ ਬੋਂਡ ਜਿਹੜੇ ਰੇਟ ਨੇ, ਯੈਸ ਇਟ ਕੈਨ ਗੋ ਅਪ। ਦੋ ਕੁ ਬੈਂਕਾਂ ਨੇ ਆਲਰੇਡੀ ਇੰਟਰਨਲੀ ਦੱਸ ਦਿੱਤਾ ਕਿ ਰੇਟਸ ਆਰ ਗੋਇੰਗ ਅਪ, ਕਪਲ ਆਫ ਬੈਂਕਸ ਜਿਹੜੇ ਸੀ ਆਈ ਬੀ ਸੀ ਸੀ ਉਹਨਾਂ ਨੇ ਵੀ, ਸੋਰੀ ਬੀਮੋ ਵਾਲਿਆਂ ਨੇ ਵੀ, ਤਾਂ ਬਾਕੀ ਦੇ ਵੀ ਬੈਂਕ ਫੋਲੋ ਕਰਨਗੇ। ਸੋ ਨਾਓ ਐਟ ਦਿਸ ਪੋਲੀਟੀਕਲ ਪੁਆਇੰਟ ਤੇ ਮੈਨੀ ਟਾਈਮ ਦਾ ਕੁਸਚਨ ਹੁੰਦਾ ਕਿ ਆਪਾਂ ਕਿਹੜੇ ਰੇਟ ਲਈਏ, ਫਿਕਸਡ ਜਾਂ ਵੇਰੀਏਬਲ। ਦ ਥਿੰਗ ਇਜ਼ ਇਟਸ ਨੋਟ ਅਬਾਊਟ ਦ ਰੇਟਸ, ਇਟਸ ਨੋਟ ਅਬਾਊਟ ਦੀ ਸਟੇਬਿਲਿਟੀ ਕਿ ਆਪਾਂ ਰੇਟ ਸਟੇਬਲ ਨੇ ਤਾਂ ਚੱਲ ਲੈ ਲਓ, ਕੋਈ ਗੱਲ ਨਹੀਂ, 5 ਸਾਲ ਦੀ ਟਰਮ ਹੈ ਤਾਂ ਰੇਟ ਸਟੇਬਲ ਨੇ। ਮੰਨ ਲਓ ਤੁਹਾਨੂੰ ਰੇਟ ਮਿਲਿਆ 5%, ਮੰਨ ਲਓ, ਹੈ ਨਾ, ਤਾਂ 5 ਸਾਲ ਤੁਹਾਡੀ ਓਦਾਂ ਵਰੀ ਫਰੀ ਹੋ, ਤੁਸੀਂ ਉਹੀ ਇੱਕੋ ਹੀ ਪੇਮੈਂਟ, ਮੰਨ ਲਓ $2400 ਦੀ ਬਣੀ ਹੈ, ਤਾਂ ਤੁਸੀਂ ਹਰ ਮਹੀਨੇ 5 ਸਾਲ ਤੱਕ ਉਹ 2400 ਹੀ ਦੇਣੇ ਆ। ਬਟ ਹੈਪਨ ਟੂ ਬੀ ਇਸ ਜਿਹੜੇ ਫਿਕਸ ਰੇਟ ਨੇ ਇਸ ਵੇਲੇ ਮੰਨ ਲਓ ਮਹਿੰਗੇ ਨੇ, ਕੱਲ ਨੂੰ ਹੋ ਸਕਦਾ ਕਿ ਸਾਰੇ ਕੁਛ ਡਾਊਨ ਆ ਜਾਣ। ਰੇਟ ਇੱਕ ਵਾਰੀ 1.99 ਵੀ ਆ ਗਏ ਸੀਗੇ, 1% ਵੀ ਡੀਲਸ ਹੁੰਦੀਆਂ ਸੀਗੀਆਂ। ਸੋ ਉਹ ਜਿਹੜੇ 5 ਸਾਲ ਹੈ, ਯੂ ਵਿਲ ਬੀ ਸਟਕ ਵਿਦ ਦੈਟ ਟਰਮ, ਵਿਦ ਦੈਟ ਰੇਟ। ਜਿਹੜਾ ਰੇਟ ਹੈ ਇਟਸ ਨੋਟ ਐਨ ਇਸ਼ੂ, ਇਫ ਐਨੀਥਿੰਗ ਇਸ ਦੀ ਫਲੈਕਸੀਬਿਲਿਟੀ। ਸਪੋਜ਼ਿੰਗਲੀ ਤੁਸੀਂ ਘਰ ਲਿੱਤਾ, ਹੁਣ ਘਰ ਤੋਂ ਬਾਅਦ ਤੁਸੀਂ ਉਹਨੂੰ ਰੀਫਾਈਨਾਂਸ ਕਰਾਉਣਾ, ਕਿਸੇ ਨਾ ਕਢਵਾਉਣਾ ਪਵਾਉਣਾ, ਜਾਂ ਤੁਸੀਂ ਘਰ ਸੈੱਲ ਕਰਨਾ, ਫਾਈਨੈਂਸ਼ੀਅਲ ਕ੍ਰਾਈਸਿਸ ਆ ਗਏ, ਕੋਈ ਜੋਬ ਸ਼ੋਪ ਚੱਲ ਗਈ, ਕਿਸੇ ਵੀ ਪ੍ਰਾਈਵੇਟ ਰੀਜ਼ਨ ਕਰਕੇ ਹੋ ਸਕਦਾ, ਵਿਆਹ ਸ਼ਾਦੀ ਹੈ, ਬੇਸਮੈਂਟ ਬਣਾਉਣੀ ਹੈ, ਤੁਹਾਨੂੰ ਪੈਸੇ ਚਾਹੀਦੇ ਆ, ਇਟ ਕੈਨ ਤੁਹਾਨੂੰ ਕੋਸਟ ਯੂ ਫੋਰਚੂਨਸ ਟੂ ਬ੍ਰੇਕ ਦ ਪਾਲਿਸੀ। ਉਹਦੇ ਲਈ ਪੈਨਲਟੀਜ਼ ਬਹੁਤ ਜ਼ਿਆਦਾ ਹੈਵੀ ਹੋ ਜਾਂਦੀ ਹੈ, 30-40 ਹਜ਼ਾਰ ਤੱਕ, ਓਨਾ ਵਰਥ ਨਹੀਂ ਹੁੰਦਾ ਜਿੰਨੇ ਤੁਹਾਨੂੰ ਉੱਤੇ ਪੈਨਲਟੀ ਭਰਨੀ ਪੈ ਜਾਂਦੀ ਹੈ। ਸੋ ਉਸ ਹਿਸਾਬ ਦੇ ਨਾਲ ਤੁਹਾਨੂੰ ਵਟ ਯੂ ਸ਼ੁੱਡ ਥਿੰਕ 5 ਈਅਰਸ ਦੀ ਐਕਚੁਅਲੀ ਸਟ੍ਰੈਟਜੀ ਸੋਚੋ ਕਿ ਆਪਾਂ ਨੈਕਸਟ 5 ਸਾਲਾਂ ਨੂੰ ਕਰਨਾ ਕੀ ਹੈ, ਆਪਸ਼ਨਸ ਕੀ ਅਵੇਲੇਬਲ ਨੇ, ਉਸ ਆਪਸ਼ਨ ਅਸੀਂ ਰੀਫਾਈਨਾਂਸ ਨਹੀਂ ਕਰਵਾਉਣਾ, ਜਾਂ ਫਿਰ ਸਾਡੀ ਕੋਈ ਜਿਹੜੀ ਕੋਈ ਤੁਸੀਂ ਫਿਊਚਰ ਦੀ ਪਲਾਨ ਬਣਾਉਂਦੇ ਨਾ, ਜਿਹੜੀ ਅੱਜ ਦੀ ਫਿਊਚਰ ਪਲਾਨ ਹੈ, ਕੈਨ ਸੇਵ ਯੂ ਥਾਊਜ਼ੈਂਡਸ ਆਫ ਡਾਲਰਸ ਅਗਲੇ ਫਿਊਚਰ ਦੇ ਲਈ। ਸੋ ਮੇਕ ਸ਼ੋਰ ਤੁਸੀਂ ਕਦੀ ਜਿਹੜੀ ਕਮਿਟਮੈਂਟ ਤੇ ਕੋਈ ਸਾਈਨ ਕਰਨਾ ਹੁੰਦਾ, ਬਿਫੋਰ ਯੂ ਸਾਈਨ ਦੀ ਕਮਿਟਮੈਂਟ, ਥਿੰਕ ਦੀਜ ਆਪਸ਼ਨਸ ਕਿ ਅਸੀਂ ਨੈਕਸਟ 5 ਸਾਲਾਂ ਚ ਸਾਡੇ ਘਰ ਕੋਈ ਵਿਆਹ ਤਾਂ ਨਹੀਂ ਆਉਣ ਵਾਲਾ, ਅਸੀਂ ਸਾਨੂੰ ਬੇਸਮੈਂਟ ਤਾਂ ਨਹੀਂ ਰੈਂਟ ਚਾਹੀਦੀ, ਜਾਂ ਆਪਾਂ ਕਿਤੇ ਇੰਡੀਆ ਪਾਕਿਸਤਾਨ ਨਹੀਂ ਜਾਣਾ, ਉਹਦੇ ਲਈ ਵੱਡੇ ਸਾਰੇ ਪੈਸੇ ਤਾਂ ਨਹੀਂ ਚਾਹੀਦੇ। ਸੋ ਮੈਨੀ ਥਿੰਗਸ ਸੋਚ ਕੇ ਹਾਂ, ਇਫ ਯੂ ਆਰ ਓਕੇ ਕਿ ਨੈਕਸਟ 5 ਸਾਲਾਂ ਚ ਕੁਛ ਨਹੀਂ ਚਾਹੀਦਾ, ਦੈਨ ਉਹਦੇ ਨਾਲ ਦੀ ਰੀਸ ਵੀ, ਯੈਸ ਫਿਕਸ ਲੈ ਲਓ, ਐਟਲੀਸਟ ਸਟੇਬਿਲਿਟੀ ਆਫ ਦੀ ਪੇਮੈਂਟ। ਹਾਂ, ਵੇਰੀਏਬਲ ਲਿਟਲ ਬਿਟ ਚੀਪਰ ਹੁੰਦੇ ਆ, ਪਰ ਜੇ ਵੇਰੀਏਬਲ ਨੂੰ ਹਨੇਰੀ ਆਉਣੀ ਸ਼ੁਰੂ ਹੋਵੇ ਨਾ, ਤਾਂ ਉਹ ਜਿਹੜੇ ਜਿਹੜਾ ਲੋਕਾਂ ਦੀ $2,400 ਦੇ ਪੇਮੈਂਟ ਸੀ ਉਹ $5,600 ਨੂੰ ਪਹੁੰਚ ਗਈਆਂ ਸੀ, ਮੋਰ ਦੈਨ ਡਬਲ ਹੋ ਗਿਆ ਸੀ, 6-7% ਨੂੰ ਇੰਟਰਸਟ ਰੇਟ ਟੱਚ ਕਰਨਾ ਸ਼ੁਰੂ ਹੋ ਗਿਆ ਸੀ। ਸੋ ਵੇਰੀਏਬਲ ਸਿਰਫ ਉਦੋਂ ਲਿਆ ਕਰੋ ਜਦੋਂ ਤੁਸੀਂ ਸੋਚੋ ਕਿ ਚਲੋ ਜਦੋਂ ਹੀ ਰੇਟ ਵਧੇਗਾ ਫਿਰ ਆਪਾਂ ਉਦੋਂ ਫਿਕਸ ਕਰਾ ਲਾਂਗੇ, ਉਦੋਂ ਕਦੀ ਪੈਨਲਟੀ ਪੈਣੀ ਹੈ। ਮੈਨੀ ਕੁਐਸਚਨਸ ਕੈਨ ਗੋ ਔਨ, ਬਟ ਜੇ ਤੁਸੀਂ ਕਨਫਿਊਜ਼ ਹੋ ਕੀ ਕਰੀਏ, ਮੇਰੇ ਨਾਲ ਇੱਕ ਵਾਰੀ ਡਿਸਕਸ ਕਰ ਲਓ। ਐਬਸੋਲਿਊਟਲੀ ਦੇਰ ਇਸ ਨੋ ਮਨੀ ਚਾਰਜ, ਨੋ ਕੁਐਸਚਨ ਆਸਕ, ਤੁਹਾਨੂੰ ਬੈਠ ਕੇ ਸਿਰਫ ਫ੍ਰੀ ਚ ਸਲਾਹ ਦਿੱਤੀ ਜਾਏਗੀ ਕਿ ਤੁਸੀਂ ਕਿੱਥੇ ਇਸ ਵੇਲੇ ਸਟੇਬਲ ਕਰਦੇ ਹੋ। ਥੈਂਕ ਯੂ ਸਮਰਾਜ।
0: ਤੇ ਨੰਬਰ ਤੁਸੀਂ ਜਾਣਦੇ ਜਾਂਦੇ ਜ਼ਰੂਰ ਦੇ ਦਿਓ ਜੀ।
1: ਆਪਣਾ ਨੰਬਰ ਹੈਗਾ ਜੀ 6477398710। ਮੈਂ ਦੂਜੇ ਕੁਐਸਚਨ ਤੇ ਇੱਕ ਦੀ ਆ ਜਾਵਾਂ। ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੇ ਕੌਂਡੋਸ ਬੁੱਕ ਕਰਾਈ ਸੀ ਸਮਰਾਜ, ਡੂ ਯੂ ਰਿਮੈਂਬਰ ਦੋਸ ਕੌਂਡੋਸ, ਦੀ ਗੋਲਫ ਦੇ ਜਾਂ ਫਿਰ
0: ਹੁਣ ਤਾਂ 90% ਫਸੇ ਹੋਏ ਨੇ
1: ਬਹੁਤ ਜ਼ਿਆਦਾ। ਉਹਨਾਂ ਦੇ ਜਿਹੜੇ ਕੌਂਡੋਸ ਉਹ ਸੀਗੇ ਮੰਨ ਲਓ 7-7.5 ਲੱਖ ਦੇ, ਉਹਨਾਂ ਦੀ ਅੱਜ ਵੈਲਿਊ ਹੈਗੀ ਹੈ 5.5 ਲੱਖ ਦੀ। ਸੋ ਉਦੋਂ ਤਾਂ ਆਪਾਂ ਪੀਕ ਦੇ ਉੱਤੇ 2021 ਦੇ ਵਿੱਚ ਬੜਾ ਪੀਕ ਸੀਜ਼ਨ ਸੀ ਜਦੋਂ ਆਪਾਂ ਬੁੱਕ ਕਰਾਈ ਸੀ, ਬਟ ਵਿਦ ਦੀ ਰਜਿਸਟ੍ਰੇਸ਼ਨ ਕਲੋਜ਼ਿੰਗਸ ਆਰ ਕਮਿੰਗ ਅਪ, ਇਫ ਯੂ ਆਰ ਵਨ ਆਫ ਦੈਮ ਰੀਚ ਆਊਟ ਟੂ ਮੀ ਟੂ ਗੈਟ ਯੂਰ ਮੋਰਗੇਜ ਫਾਈਨਲਾਈਜ਼ਡ। ਤੁਹਾਡੀ ਐਬਸੋਲਿਊਟਲੀ ਆਈ ਕੈਨ ਟੈਲ ਯੂ ਕਿ ਹਾਊ ਯੂ ਕੈਨ ਡੂ ਇਟ, ਤਾਂ ਕਿ ਤੁਹਾਨੂੰ ਬਾਅਦ ਵਿੱਚ ਕੋਈ ਸਰਪ੍ਰਾਈਜ਼ ਨਾ ਮਿਲੇ, ਸ਼ੋਰਟਫਾਲ ਨਾ ਮਿਲੇ। ਵੀ ਕੈਨ ਡੂ ਲੋਟ ਆਫ ਥਿੰਗਸ। ਐਂਡ ਜਿਹੜਾ ਲੋਕਾਂ ਨੇ 20% ਬਿਲਡਰ ਦੇ ਕਹਿਣ ਤੇ ਡਾਊਨ ਪੇਮੈਂਟ ਦਿੱਤੀ ਹੋਈ ਹੈ, ਆਲਰੇਡੀ ਗਿਵਨ 20%, ਓਕੇ, ਹੁਣ ਨਾ ਤਾਂ ਤੁਸੀਂ ਸ਼ੋਰਟਫਾਲ ਦਾ ਦੇਖ ਨਹੀਂ ਦੇਖਣੀ, ਦੈਟਸ ਡਿਸਾਈਡ। 20% ਦਿੱਤੀ ਹੋਈ ਹੈ, ਬਟ ਆਪਾਂ ਇਨਸ਼ੋਰਡ ਡੀਲ ਕਲੋਜ਼ ਕਰਨੀ ਹੈ ਵਿਚ ਇਜ਼ 15% ਜਾਂ 10%, ਵਿਚ ਇਜ਼ ਬੈਂਕ ਨੇ ਕਰਨੀ ਹੈ ਕਲੋਜ਼, ਇਟਸ ਨੋਟ ਬਿਲਡਰ ਗੋਨਾ ਕਲੋਜ਼ ਇਟ। ਸੋ ਉਹ ਵਾਲਾ 5% ਜਿਹੜਾ ਤੁਸੀਂ ਐਕਸਟਰਾ ਦਿੱਤਾ ਹੋਇਆ, ਜੇ 10% ਦੀ ਕਲੋਜ਼ ਕਰਨੀ ਹੈ ਪਰ ਦੇ ਚੁੱਕੇ ਹੋ 20, ਰੈਸਟ ਆਫ ਦ ਰਿਮੇਂਡਰ ਆਫ ਦ ਅਮਾਊਂਟ ਆਈ ਵਿਲ ਗੈਟ ਬੈਕ ਟੂ ਯੂ। 10%, 15%, 18%, anything under 20%, I can get those closed. Mortgage broker, Mortgage Queen, Mortgage Alliance, Neelam Sarau, 647-739-8710. Thank you so much.
0: Thank you very much. Tusi vi Neelam ji naal hun galbaat zarur karo at 647-739-8710. 647-739-8710, Mortgage Broker, Mortgage Queen, Neelam Sadov, 647-739-8710. ਸੋ ਦੋਸਤੋ, ਕੱਲ ਨੂੰ ਤੁਹਾਡੇ ਸ਼ਹਿਰ ਮਿਸਿਸਾਗਾ ਦੇ ਵਿੱਚ ਇੱਕ ਬੜਾ ਕਮਾਲ ਦਾ ਸ਼ੋਅ, ਲਾਈਵ ਔਨ ਸਟੇਜ ਸ਼ੋਅ ਪੇਸ਼ ਹੋ ਰਿਹਾ ਹੈ। ਕੌਣ? ਦ ਸੈਂਸੇਸ਼ਨਲ ਹੰਸ ਰਾਜ ਹੰਸ ਲਾਈਵ ਔਨ ਸਟੇਜ ਬੜਾ ਕਮਾਲ ਦਾ ਪਰਫੋਰਮੈਂਸ ਕਰਨਗੇ ਕੱਲ ਨੂੰ ਸ਼ਾਮ 7:30 PM ਮਿਸਿਸਾਗਾ ਸ਼ਹਿਰ ਦੇ ਵਿੱਚ ਲਿਵਿੰਗ ਅਰਥ ਸੈਂਟਰ ਦੇ ਵਿੱਚ ਇੱਕ ਬੜਾ ਕਮਾਲ ਦਾ ਪਰਿਵਾਰਕ ਜੇ ਸ਼ੋਅ ਹੋਣਾ ਹੈ। ਕੁਛ ਕੁ ਸੀਟਾਂ ਰਹਿ ਗਈਆਂ ਨੇ, ਤੁਸੀਂ ਜਲਦ ਤੋਂ ਜਲਦ ਉਹਨਾਂ ਨੂੰ ਬੁੱਕ ਕਰ ਸਕਦੇ ਹੋ। ਫੋਨ ਕੱਢੋ, ਫੋਨ ਤਾਂ ਨਾਲ ਹੀ ਹੁੰਦਾ ਹੈ, ਕੰਪਿਊਟਰ ਲੈਪਟਾਪ ਕੱਢੋ, www.ticketmaster.ca ਤੇ ਜਾ ਕੇ ਤੁਸੀਂ ਹੰਸ ਰਾਜ ਹੰਸ ਨੂੰ ਲਾਈਵ ਔਨ ਸਟੇਜ ਕੱਲ੍ਹ ਨੂੰ ਫਰਾਈਡੇ 17 September ਨੂੰ ਸ਼ਾਮ 7:30 PM ਦਰਵਾਜ਼ੇ ਖੁੱਲ੍ਹ ਜਾਣੇ ਆ ਲਿਵਿੰਗ ਆਰਟਸ ਸੈਂਟਰ ਦੇ ਵਿੱਚ। ਅਤੇ ਇਹ ਦੋਸਤੋ ਇਸ ਬਿਜ਼ੀ ਸਮਰ ਸੀਜ਼ਨ ਦਾ ਅਖੀਰਲੇ ਸ਼ੋਆਂ ਦੇ ਵਿੱਚੋਂ ਇੱਕ ਸ਼ੋਅ ਹੈ। ਸੋ ਪੂਰਾ ਇਹਦਾ ਨਜ਼ਾਰਾ ਲਓ। ਕੋਈ ਵੀ ਜਾਣਕਾਰੀ ਚਾਹੀਦੀ ਆ ਤੁਸੀਂ ਅਜੀਤ ਸਿੰਘ ਹਰਜੀਤ ਨਾਲ ਸੰਪਰਕ ਕਰ ਸਕਦੇ ਹੋ ਐਟ 647-448-1000 ਨਕਸ਼ਾ ਬਣਿਆ ਹੋਇਆ ਕਿ ਕਿੱਥੇ ਬਹੋਗੇ, ਕਿੱਥੇ ਬੈਠੋਗੇ ਅਤੇ ਕਿੰਨੇ ਕੁ ਖਰਚਾ ਹੈ, ਸੋ ਸਾਰਾ ਕੁਝ ਦੇਖ ਸਕਦੇ ਹੋ www.ticketmaster.ca। ਕੱਲ੍ਹ ਨੂੰ ਹੈ ਸ਼ੋਅ ਹੰਸ ਰਾਜ ਹੰਸ ਲਾਈਵ ਸਟੇਜ ਇਨ ਮਿਸਿਸਾਗਾ ਐਟ ਲਿਵਿੰਗ ਆਰਟਸ ਸੈਂਟਰ। ਅਤੇ ਨਾਲ ਦੀ ਨਾਲ ਸਾਡੇ ਪ੍ਰੋਗਰਾਮ ਨੂੰ ਦੋਸਤੋ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਸਪੈਕਸ ਐਕਸਪ੍ਰੈਸ। ਸਪੈਕਸ ਐਕਸਪ੍ਰੈਸ ਵਾਲੇ ਤੁਹਾਡੇ ਲਈ ਸਭ ਤੋਂ ਸੋਹਣੀਆਂ ਐਨਕਾਂ ਤਿਆਰ ਕਰਦੇ ਨੇ। ਐਨਕਾਂ ਤਿਆਰ ਕਰਨ ਤੋਂ ਪਹਿਲਾਂ ਹੀ ਤੁਹਾਡਾ ਆਈ ਐਗਜ਼ਾਮ ਯਾਨੀ ਕਿ ਨਿਗਾਹ ਦਾ ਟੈਸਟ ਕਰਦੇ ਨੇ, ਅਤੇ ਉਹ ਵੀ ਬੜੀ ਕੰਪ੍ਰਹੈਂਸਿਵ ਅਡਵਾਂਸ ਟੈਕਨੋਲੋਜੀ ਨਾਲ, ਸਾਰਾ ਕੁਛ ਹੀ, ਇਕੱਲੀ ਅੱਖ ਦੀ ਪ੍ਰਸਕ੍ਰਿਪਸ਼ਨ ਨਹੀਂ, ਪੂਰੀ ਸਿਹਤ ਸੂਤ ਵੀ ਪੂਰੀ ਚੈੱਕ ਕਰਦੇ ਆ। ਅਤੇ ਲੋਕੇਸ਼ਨ ਹੈ ਬ੍ਰੈਂਪਟਨ ਸ਼ਹਿਰ ਦੇ ਵਿੱਚ, 35 Resolution Drive, Kennedy and Steel, 410 and Steel, ਜਿਹੜਾ ਵੱਡਾ ਵਾਲਮਾਰਟ ਵਾਲਾ ਪਲਾਜ਼ਾ, Kennedy Steels, 35 Resolution Drive, Brampton, Specs Express, ਅਤੇ ਤੁਹਾਨੂੰ ਬੜੀਆਂ ਜ਼ਬਰਦਸਤ ਡੀਲਾਂ ਮਿਲ ਰਹੀਆਂ ਨੇ। ਅਤੇ ਤੁਸੀਂ ਜੇਕਰ ਆਪਦੇ ਬਜ਼ੁਰਗਾਂ ਨੂੰ ਵੀ ਲੈ ਕੇ ਜਾਣਾ ਹੋਵੇ, ਕੋਈ ਲੈਂਗੁਏਜ ਬੇਰੀਅਰ ਹੈ ਤਾਂ ਇਹ ਤੁਹਾਡੀ ਬੋਲੀ ਬੋਲਦੇ ਆ, ਪੰਜਾਬੀ ਵੀ, ਹਿੰਦੀ ਵੀ, ਉਰਦੂ ਵੀ, ਇੰਗਲਿਸ਼ ਵੀ, ਅਤੇ ਜਵਾਕਾਂ ਨੂੰ ਲੈ ਕੇ ਜਾਣਾ, ਬੜੀਆਂ ਕਮਾਲ ਦੀਆਂ ਡੀਲਾਂ ਚੱਲ ਰਹੀਆਂ ਨੇ। ਐਨਕਾਂ ਤੁਹਾਨੂੰ ਪ੍ਰਸਕ੍ਰਿਪਸ਼ਨ ਤਿਆਰ ਕਰਕੇ ਦਿੰਦੇ ਨੇ, ਨਾਲ ਦੀ ਨਾਲ ਸਨਗਲਾਸ, ਬੜੀ ਟੋਰੀ ਇਹਨਾਂ ਕੋਲ ਹੈਗੀਆਂ ਨੇ, ਪ੍ਰਸਕ੍ਰਿਪਸ਼ਨ ਸਨਗਲਾਸ ਵੀ ਤਿਆਰ ਕਰਵਾ ਸਕਦੇ ਹੋ। ਫੋਨ ਨੰਬਰ ਹੈ 905-460-8888 905-460-8888 ਤੇ ਸਾਡੇ ਭਾਈ ਰਾਜਨ ਜੁੜ ਚੁੱਕੇ ਨੇ ਫਰੋਮ ਸਪੈਕਸ ਐਕਸਪ੍ਰੈਸ। ਭਾਈ ਜੀ ਸਤਿ ਸ਼੍ਰੀ ਅਕਾਲ ਜੀ।
2: ਸਤਿ ਸ਼੍ਰੀ ਅਕਾਲ ਸਮਰਾਜ ਜੀ, ਬਹੁਤ ਬਹੁਤ ਧੰਨਵਾਦ ਤੁਹਾਨੂੰ ਤੇ ਦੇਸ਼ ਪ੍ਰਦੇਸ਼ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੱਸਣਾ ਚਾਹਾਂਗੇ ਵੀ ਜਿਨ੍ਹਾਂ ਨੇ ਅੱਖਾਂ ਦਾ ਚੈੱਕਅਪ ਕਰਵਾਉਣਾ ਹੈ ਡਾਕਟਰ ਸਾਡੇ ਕੋਲ ਅੱਜ ਸਾਡੀ ਕ੍ਰੈਡਿਟ ਵਿਊ ਤੇ ਸੈਂਡਲ ਰੋਡ ਵਾਲੀ ਲੋਕੇਸ਼ਨ ਦੇ ਉੱਤੇ 3 ਵਜੇ ਤੋਂ ਲੈ ਕੇ 6 ਵਜੇ ਤੱਕ ਅਵੇਲੇਬਲ ਨੇ। ਜੇ ਸਾਡੇ ਸਰੋਤੇ ਅੱਜ ਨਹੀਂ ਪਹੁੰਚ ਸਕਦੇ ਤੇ ਕੱਲ ਨੂੰ ਸ਼ਾਮ ਨੂੰ 4 ਵਜੇ ਤੋਂ ਲੈ ਕੇ 7 ਵਜੇ ਤੱਕ ਸਾਡੀ 35 ਰੈਜ਼ੋਲੂਸ਼ਨ ਡਰਾਈਵ ਵਾਲੀ ਲੋਕੇਸ਼ਨ ਦੇ ਉੱਤੇ ਹੋਣਗੇ। ਤੇ ਜੇ ਕੱਲ ਨੂੰ ਵੀ ਨਹੀਂ ਆ ਸਕਦੇ ਤੇ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਲੈ ਕੇ ਤੇ 2 ਵਜੇ ਤੱਕ ਡਾਕਟਰ ਉੱਥੇ ਫੇਰ ਰਹਿਣਗੇ। ਸੋ ਜਿਵੇਂ ਤੁਸੀਂ ਦੱਸਿਆ ਬਿਲਕੁਲ ਸਹੀ ਗੱਲ ਹੈ ਕਿ ਕੰਪਲੀਟ ਕੰਪ੍ਰੀਹੈਂਸਿਵ ਆਈ ਐਗਜ਼ਾਮ ਹੁੰਦਾ ਹੈ, ਅੱਖਾਂ ਦਾ ਬੈਕਅਪ ਦਾ ਹੀ ਜਿਹੜੀ ਚੈੱਕ ਕਰਦੇ ਨੇ ਡਾਕਟਰ ਕੋ, ਜਿਹੜੀਆਂ ਸਾਡੀਆਂ ਨਵੀਂ ਐਡਵਾਂਸ ਟੈਕਨੋਲੋਜੀ ਦੀਆਂ ਮਸ਼ੀਨਾਂ ਨੇ ਉਹਦੇ ਨਾਲ ਜੋ ਵੀ ਰਿਜ਼ਲਟ ਆਉਂਦਾ ਹੈ ਡਾਕਟਰ ਇੱਕ ਵੱਡੀ ਸਕਰੀਨ ਦੇ ਉੱਤੇ ਤੁਹਾਨੂੰ ਤੁਹਾਡੀ ਅੱਖਾਂ ਦੇ ਮੂਹਰੇ ਤੁਹਾਡੀ ਜਿਹੜੀ ਅੱਖ ਦਾ ਪਿਛਲਾ ਪਾਸਾ ਹੈ ਉਹ ਸਾਰਾ ਕੁਝ ਸਕਰੀਨ ਦੇ ਉੱਤੇ ਦਿਖਾ ਕੇ ਸਮਝਾ ਦਿੰਦੇ ਨੇ ਵੀ ਅੱਖ ਦੇ ਪਿੱਛੇ ਕੀ ਚੱਲ ਰਿਹਾ ਹੈ, ਜੇ ਕੋਈ ਵੀ ਚੀਜ਼ ਚੱਲ ਰਹੀ ਹੈ ਤੇ ਉਹਦਾ ਕੀ ਇਲਾਜ ਹੈ। ਤੇ ਨਾਲ ਦੀ ਨਾਲ ਜਿਹੜੀਆਂ ਫੋਟੋਆਂ ਖਿੱਚੀਆਂ ਹੁੰਦੀਆਂ ਨੇ ਇਹ ਤੁਹਾਨੂੰ ਈਮੇਲ ਵੀ ਕਰ ਦਿੰਦੇ ਨੇ ਤਾਂ ਕਿ ਜਦੋਂ ਦੁਬਾਰਾ ਤੁਸੀਂ 1-2 ਸਾਲ ਬਾਅਦ ਚੈੱਕਅਪ ਕਰਵਾਓ ਤੇ ਤੁਸੀਂ ਆਪਣੇ ਡਾਕਟਰ ਨੂੰ ਵਿਖਾ ਸਕਦੇ ਹੋ ਵੀ ਆਹ 2 ਸਾਲ ਪਹਿਲਾਂ ਮੇਰੀ ਅੱਖ ਦਾ ਇਹ ਹਾਲ ਸੀ ਤੇ ਹੁਣ ਚੈੱਕ ਕਰਕੇ ਦੱਸੋ ਵੀ ਅੱਖ ਕਿਤੇ ਵਿਗੜੀ ਤੇ ਨਹੀਂ ਜਾਂ ਠੀਕ ਹੋ ਰਹੀ ਹੈ। ਸੋ ਇੱਦਾਂ ਦਾ ਡਿਟੇਲ ਐਗਜ਼ਾਮ ਤੁਸੀਂ ਕਰਵਾਉਣਾ ਚਾਹੁੰਦੇ ਹੋ ਤੇ ਜ਼ਰੂਰ ਸਾਨੂੰ ਕਾਲ ਕਰੋ 905-460-8888। ਤੇ ਜੇ ਹੁਣ ਗੱਲ ਕਰੀਏ ਐਂਡਕਾਂ ਦੀ ਤੇ ਬਹੁਤ ਵਧੀਆ ਵਧੀਆ ਡੀਲਾਂ ਚੱਲ ਰਹੀਆਂ ਜੀ, ਖਾਸ ਕਰਕੇ ਜੇ ਹਾਈ ਐਂਡ ਬ੍ਰਾਂਡਡ ਫਰੇਮ ਲੈਣੇ ਹੋਣ ਜਾਂ ਬ੍ਰਾਂਡਡ ਸਨਗਲਾਸਿਸ। ਸਮਰਾਜ ਜੀ ਗੁੱਚੀ ਦੇ, ਪ੍ਰਾਡਾ ਦੇ, ਡੋਲਚੀ ਗਬਾਨਾ, ਟੋਮ ਫੋਰਡ, ਟਿਫਨੀ, ਬਲੈਂਸੀਆਗਾ, ਵਰਸਾਚੀ, ਬਰਬਰੀ ਇਹ ਸਾਰੇ ਦੇ ਸਾਰੇ ਮੇਡ ਇਨ ਇਟਲੀ ਬ੍ਰਾਂਡਡ ਫਰੇਮਾਂ ਦੇ ਉੱਤੇ ਤੇ ਬ੍ਰਾਂਡਡ ਸਨਗਲਾਸਿਸ ਦੇ ਉੱਤੇ ਫਲੈਟ 30% ਡਿਸਕਾਊਂਟ ਦਿੱਤਾ ਜਾ ਰਿਹਾ ਜੀ। ਜੇ ਸਾਡੇ ਸਰੋਤੇ ਰੇਬਨ ਦੇ ਫਰੇਮ ਲੈਣਾ ਚਾਹੁੰਦੇ ਨੇ, ਅਰਮਾਨੀ ਦੇ ਜਾਂ ਫਿਰ ਮਾਈਕਲ ਕੋਰਸ ਦੇ, ਕੋਚ ਦੇ, ਕੇਜ ਸਪੇਡ ਦੇ, ਤੇ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਅੱਧੇ ਮੁੱਲ ਦੇ ਉੱਤੇ ਯਾਨੀ ਕਿ 50% ਆਫ ਦਿੱਤੇ ਜਾ ਰਹੇ ਨੇ। ਤੇ ਇਸ ਤੋਂ ਵੀ ਵਧੀਆ ਡੀਲ ਹੈ ਜਿਹਦੇ ਚ ਟੋਮੀ ਹਿਲ ਫਿਗਰ ਦੇ ਫਰੇਮ, ਕੈਲਵਿਨ ਕਲਾਈਨ ਦੇ, ਫੈਂਡੀ ਦੇ ਤੇ ਵੈਲੈਂਟੀਨੋ ਦੇ ਫਰੇਮ ਇਹ ਫਲੈਟ 75% ਆਫ ਕਰਕੇ ਦਿੱਤੇ ਜਾ ਰਹੇ ਨੇ। ਤੇ ਸਭ ਤੋਂ ਵਧੀਆ ਡੀਲ ਜਿਹਦੇ ਚ ਮੈਂ ਫੇਰ ਇੱਕ ਵਾਰੀ ਦੱਸਦਾ ਸਮਰਾਜ ਜੀ ਕਿ 700-800 ਫਰੇਮ ਅਸੀਂ ਇੱਕ ਪੂਰੀ ਦੀ ਪੂਰੀ ਵਾਲ ਹੈ ਔਰ ਉਸ ਵਾਲ ਦੇ ਉੱਤੇ ਸਾਡੇ ਕੋਲ 8 ਕਾਊਂਟਰ ਨੇ, ਹਰ ਕਾਊਂਟਰ ਦੇ ਉੱਤੇ 100-100 ਫਰੇਮ ਪਿਆ ਤੇ ਤਕਰੀਬਨ 800 ਫਰੇਮ ਨੇ। ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਫਲੈਟ 90% ਆਫ ਕੀਤੇ ਜਾ ਰਹੇ ਦਿੱਤੇ ਜਾ ਰਹੇ ਨੇ। ਸੋ $300 ਦਾ ਫਰੇਮ ਹੈ 90% ਆਫ ਕਰਕੇ ਸਿਰਫ $29 ਚ ਦਿੱਤਾ ਜਾ ਰਿਹਾ ਹੈ। ਸੋ ਜੇ ਤੁਸੀਂ ਵੀ $29 ਚ ਬ੍ਰਾਂਡਡ ਫਰੇਮ ਲੈਣਾ ਚਾਹੁੰਦੇ ਹੋ ਜਿਹਦੇ ਚ ਲੰਡਨ ਫੋਗ, ਲਿਵਾਈਸ, ਰੈਂਗਲਰ, ਵੈਨ ਹਿਊਸਨ, ਐਡੀ ਬਾਬਰ, ਰੂਟਸ, ਆਈਜ਼ੋਡ ਇਹ ਸਾਰੇ ਦੇ ਸਾਰੇ ਬ੍ਰਾਂਡਡ ਫਰੇਮ ਸ਼ਾਮਿਲ ਨੇ ਤੇ ਜ਼ਰੂਰ ਕਾਲ ਕਰੋ ਜੀ ਸਪੈਕਸ ਐਕਸਪ੍ਰੈਸ ਦੇ ਉੱਤੇ ਸਾਨੂੰ 905-460-8888। ਤੇ ਇਹ ਡੀਲਾਂ ਤੁਹਾਨੂੰ ਦੋਨੋਂ ਲੋਕੇਸ਼ਨ ਤੇ ਮਿਲਦੀਆਂ ਨੇ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ ਦੇ ਵਿੱਚ ਵੀ ਤੇ 10635 ਕ੍ਰੈਡਿਟ ਵਿਊ ਰੋਡ ਦੇ ਉੱਤੇ ਵੀ। ਤੇ ਨਾਲ ਦੀ ਨਾਲ ਸਮਰਾਜ ਜੀ ਅਸੀਂ ਇੱਕ ਵੈਲਿਊ ਪੈਕੇਜ ਵੀ ਲੈ ਕੇ ਆਏ ਹਾਂ। ਕਈ ਸਰੋਤੇ ਹੁੰਦੇ ਨੇ ਜਿਨ੍ਹਾਂ ਕੋਲ ਬੈਨੀਫਿਟ ਜ਼ਿਆਦਾ ਨਹੀਂ ਹੁੰਦੇ, ਉਹਨਾਂ ਕੋਲ ਹੁੰਦਾ ਵੀ ਸਾਡੇ ਕੋਲ ਬੈਨੀਫਿਟ $150 ਹੈ ਵੀ ਇਹਦੇ 'ਚ ਸਾਡੀ ਐਨਕ ਬਣ ਜਾਏ, ਉਹਨਾਂ ਵਾਸਤੇ ਸਾਡਾ ਸਪੈਸ਼ਲ ਵੈਲਿਊ ਪੈਕੇਜ ਹੈ ਜਿਹਦੇ 'ਚ ਬ੍ਰਾਂਡਡ ਫਰੇਮ ਵੀ ਦੇ ਰਹੇ ਹਾਂ ਤੇ ਨਾਲ ਸਿੰਗਲ ਵਿਜ਼ਨ ਲੈਂਸਿਸ ਪਾ ਕੇ ਦੇ ਰਹੇ ਹਾਂ। ਇਹ $400 ਦਾ ਪੈਕੇਜ ਸਿਰਫ $129 'ਚ ਦੇ ਰਹੇ ਹਾਂ। ਤੇ ਜੇ ਦੂਨੇੜ ਦੀ ਇਕੱਠੀ ਐਨਕ ਲੈਣੀ ਹੈ ਤੇ ਐਸੀਲੋਰਿਕ ਫਰੈਂਚ ਕੰਪਨੀ ਹੈ, ਬਹੁਤ ਵਧੀਆ ਫਰਾਂਸ ਦੀ, ਇਸ ਕੰਪਨੀ ਦੇ ਡਿਜੀਟਲ ਪ੍ਰੋਗਰੈਸਿਵ ਲੈਂਸਿਸ ਨੇ। ਇਹ $300 ਦੀ ਕੀਮਤ ਦੇ ਲੈਂਸਿਸ ਤੇ 300 ਦਾ ਫਰੇਮ, $600 ਵਾਲਾ ਪੈਕੇਜ ਸਿਰਫ $251 'ਚ ਦਿੱਤਾ ਜਾ ਰਿਹਾ ਹੈ। ਤੇ ਐਨਕਾਂ ਤੇ ਜੇ ਕੋਟਿੰਗ ਐਡ ਕਰਾਉਣੀਆਂ ਨੇ ਤੇ ਸਾਰੀਆਂ ਕੋਟਿੰਗਾਂ ਵੀ ਨਾਲ ਫਲੈਟ 50% ਆਫ ਦਿੱਤੀਆਂ ਜਾ ਰਹੀਆਂ। ਸੋ ਡੀਲਾਂ ਬਹੁਤ ਜ਼ਿਆਦਾ ਨੇ ਜੀ, ਤੁਸੀਂ ਵਿਜ਼ਿਟ ਕਰੋ ਸਪੈਕਸ ਐਕਸਪ੍ਰੈਸ ਨੂੰ, 35 ਰੈਜ਼ੋਲੂਸ਼ਨ ਡਰਾਈਵ ਬ੍ਰੈਂਪਟਨ, 410 ਐਂਡ ਸਟੀਲਸ ਕਹਿ ਲਓ ਜਾਂ ਕੈਨੇਡੀ ਐਂਡ ਸਟੀਲ ਦੀ ਇੰਟਰਸੈਕਸ਼ਨ, ਵਾਲਮਾਰਟ ਵਾਲਾ ਪਲਾਜ਼ਾ, ਤੇ ਨੰਬਰ ਸਾਡਾ 905-460-8888। ਤੇ ਜਿਹੜੇ ਸਾਡੇ ਭੈਣ ਭਰਾ ਜਿਹਨਾਂ ਕੋਲ ਬੈਨੀਫਿਟਸ ਹੈਗੇ ਨੇ ਦੱਸ ਦਈਏ ਕਿ ਮੋਸਟ ਇੰਸ਼ੋਰੈਂਸ ਕੰਪਨੀਆਂ ਨੂੰ ਅਸੀਂ ਡਾਇਰੈਕਟ ਬਿਲ ਕਰਦੇ ਹਾਂ। ਸੋ 905-460-8888, 905-460-8888।
0: ਧੰਨਵਾਦ ਜੀ, ਨੰਬਰ ਤੁਸੀਂ ਨੋਟ ਕਰ ਲਓ, ਸਪੈਕਸ ਐਕਸਪ੍ਰੈਸ, ਫੋਨ ਨੰਬਰ ਹੈ 905-460-8888, 905-460-8888, ਇਹਨਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਨਾਲ ਦੀ ਨਾਲ ਦੋਸਤੋ ਸਾਡੇ ਪ੍ਰੋਗਰਾਮ ਨੂੰ ਹਮੇਸ਼ਾ ਵਾਂਗੂ ਹੀ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਇੰਡੀਅਨ ਫਰੂਟਲੈਂਡ ਐਂਡ ਤੰਦੂਰੀ ਗ੍ਰਿਲ। ਜਿਨ੍ਹਾਂ ਦੀ ਇੱਕ ਲੋਕੇਸ਼ਨ 'ਤੇ, ਸਭ ਤੋਂ ਨਵੀਂ ਬ੍ਰੈਂਪਟਨ ਲੋਕੇਸ਼ਨ 'ਤੇ ਬੜੀ ਵੱਡੀ ਸੇਲ ਚੱਲ ਰਹੀ ਆ ਇਸ ਸੰਡੇ ਤੱਕ ਜਾਓਗੇ ਬਹੁਤ ਜ਼ਿਆਦਾ ਡਾਲਰ ਬਚਾਓਗੇ। 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਥੇਰੀਓ, ਸੋ 5 ਬ੍ਰੈਂਪਟਨ ਲੋਕੇਸ਼ਨ ਨੇ, ਇੱਕ ਗੋਲਫ, ਇੱਕ ਕੇਂਬਰਿਜ, ਟੋਟਲ 7 ਲੋਕੇਸ਼ਨ। ਪਰ ਇਹ ਜਿਹੜੀਆਂ ਡੀਲਾਂ ਦੱਸਣ ਲੱਗਿਆ ਤੁਹਾਨੂੰ ਸਿਰਫ ਇਹਨਾਂ ਦੀ ਨਵੀਂ 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਥੇਰੀਓ ਲੋਕੇਸ਼ਨ ਦੀ ਡੀਲਾਂ ਮਿਲਣਗੀਆਂ ਅੱਜ ਤੋਂ ਲੈ ਕੇ ਹੁਣ 20 ਤਰੀਕ ਤੱਕ, ਪੂਰੇ ਸੰਡੇ ਰਾਤ ਤੱਕ। ਸੋ ਪਹੁੰਚੋ ਇਸ ਲੋਕੇਸ਼ਨ 'ਤੇ ਅਤੇ ਤੁਹਾਨੂੰ ਸ਼ੇਅਰ ਦੇਸੀ ਦਾ ਆਟਾ ਦਾ 10 ਪਾਉਂਡ ਦਾ ਬੈਗ ਦੇਣਗੇ, $6.99 £10 ਸ਼ੇਅਰ ਦੇਸੀ ਦਾ ਆਟਾ only $6.99 ਸਵਰਨਾ ਚੱਕੀ ਆਟਾ 20 ਪਾਉਂਡ ਦਾ ਬੈਗ only $10.99 ਨਾਲ ਦੀ ਨਾਲ ਨਿਓਸਿਨ ਜਿਹੜਾ ਦੁੱਧ ਹੈ 4 ਲੀਟਰ ਦਾ 3 ਬੈਗੀਜ਼, ਜਿਹੜਾ ਬਲੂ ਬੈਗ ਹੁੰਦਾ 2% ਨਿਓਸਿਨ ਬਲੂ ਬੈਗ $4.99 ਨਿਓਸਿਨ 2% ਮਿਲਕ, ਨਾਲੇ ਇੰਡੀਅਨ ਡੈਲਾਬਾਈਟ ਬ੍ਰਾਂਡ ਦੀਆਂ ਦਾਲਾਂ, ਚਨਾ ਦਾਲ, ਮਸਰ ਦਾਲ, 4-4 ਪਾਉਂਡ ਦੀਆਂ ਦਾਲਾਂ ਮਿਲਣਗੀਆਂ ਤੁਹਾਨੂੰ $2.99 ਦੇ ਵਿੱਚ, only $2.99 $2.99 ਦੇ ਵਿੱਚ 4-4 ਪਾਉਂਡ ਦੀਆਂ ਦਾਲਾਂ। ਨਾਲ ਦੀ ਨਾਲ ਹੋਰ ਵੀ ਬਥੇਰਾ ਕੁਛ ਯਾਰ, ਤੁਹਾਨੂੰ ਪਤਾ ਹੀ ਹੈ ਤੁਹਾਨੂੰ ਕੀ ਚਾਹੀਦਾ ਹੈ। ਗਰੋਸਰੀ ਸ਼ਾਪਿੰਗ 'ਤੇ ਇਹਨਾਂ ਨੇ ਬਹੁਤ ਹੀ ਵੱਡੀਆਂ ਸੇਲਾਂ ਅਤੇ ਡੀਲਾਂ ਲਾਈਆਂ ਹੋਈਆਂ ਅਤੇ ਕਹਿੰਦੇ ਨੇ ਕਿ ਗਰੋਸਰੀ ਸ਼ਾਪਿੰਗ ਕਰਨ ਤੋਂ ਬਾਅਦ ਪਹੁੰਚੋ ਇਹਨਾਂ ਦੇ ਇੰਡੀਅਨ ਕੁਜ਼ੀਨ ਸੇਰੇਮੋਨੀ ਦੇ ਵਿੱਚ ਜਾਂ ਤੰਦੂਰੀ ਗ੍ਰਿਲ ਦੇ ਵਿੱਚ, ਅਤੇ ਤੁਹਾਨੂੰ ਵੈੱਜ ਥਾਲੀ ਖਵਾਵਾਂਗੇ ਸਿਰਫ $4.99 'ਚ, ਪੂਰੀ ਅਤੇ ਪੂਰੀ ਫੁੱਲ ਸਾਈਜ਼, ਬੜੀ ਸਵਾਦ, ਬੜੀ ਤਾਜ਼ੀ ਵੈੱਜ ਥਾਲੀ only $4.99, ਚਨਾ ਭਟੂਰਾ $3.99, ਆਲੂ ਪਰੌਂਠਾ ਪਲੇਟ ਜਾਂ ਮੂਲੀ ਪਰੌਂਠਾ ਪਲੇਟ only $2.99, ਚਿਕਨ ਬਰਿਆਨੀ $6.99, ਵੈੱਜ ਬਰਗਰ $3.99, ਅਨਬੀਟਬਲ ਟੇਸਟ, ਅਨਬੀਟਬਲ ਡੀਲਾਂ। 25 ਸੈਂਡਲਵੁੱਡ ਪਾਰਕਵੇ ਵੈਸਟ ਐਂਡ ਹਰਨਥੇਰੀਓ ਲੋਕੇਸ਼ਨ, ਅੱਜ ਤੋਂ ਲੈ ਕੇ ਸੰਡੇ ਰਾਤ ਤੱਕ ਹੀ ਇਹ ਡੀਲਾਂ ਤੁਹਾਨੂੰ ਮਿਲਣੀਆਂ ਹਨ। ਨਾਲ ਦੀ ਨਾਲ ਦੋਸਤੋ, ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜਾ ਰਿਹਾ ਹੈ ਬਾਏ ਪ੍ਰੋਫੈਸਰ ਬੁੱਟਰ ਐਂਡ ਪ੍ਰੋਫੈਸਰ ਜੀਤ, ਜੋ ਕਿ ਬਹੁਤ ਲੰਬੇ ਸਮੇਂ ਤੋਂ ਬੱਚਿਆਂ ਨੂੰ ਬੜਾ ਇਹ ਹਾਇਰ ਮਾਰਕਸ ਦਿਲਵਾਉਂਦੇ ਆ ਰਹੇ ਨੇ ਉਹਨਾਂ ਦੇ ਪੜ੍ਹਾਈ ਦੇ ਵਿੱਚ, ਸਾਇੰਸ ਅਤੇ ਮੈਥ ਦੇ ਕੋਰਸਿਸ ਦੇ ਵਿੱਚ। ਇਹ ਕਹਿੰਦੇ ਨੇ ਕਿ ਲਿਟਰਲੀ ਪਹਿਲੀ ਗ੍ਰੇਡ ਤੋਂ, ਗ੍ਰੇਡ 1 ਤੋਂ ਲੈ ਕੇ ਗ੍ਰੇਡ 12 ਤੱਕ, ਪਹਿਲੀ ਗ੍ਰੇਡ ਤੋਂ ਲੈ ਕੇ 12ਵੀਂ ਤੱਕ ਤਾਂ ਇਹ ਟਿਊਰਿੰਗ ਕੋਚਿੰਗ ਪ੍ਰੋਵਾਈਡ ਕਰਦੇ ਨੇ, ਗੇਰੰਟੀਡ ਗ੍ਰੇਡਸ ਨੂੰ ਇੰਪਰੂਵ ਕਰਵਾਉਂਦੇ ਨੇ, ਵਧਾਉਂਦੇ ਹੀ ਵਧਾਉਂਦੇ ਨੇ। ਪਰ ਖਾਸ ਤਾਂ ਇਹ ਹਾਈ ਸਕੂਲ ਸਟੂਡੈਂਟਸ ਜੋ ਕਿ ਯੂਨੀਵਰਸਿਟੀ ਜਾਣਾ ਚਾਹੁੰਦੇ ਨੇ, ਜੇ ਤੁਸੀਂ 11ਵੀਂ 12ਵੀਂ ਦੇ ਵਿੱਚ ਤੁਹਾਡੇ ਬੱਚੇ ਪੜ੍ਹਦੇ ਆ, ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਦੋਜ਼ ਮਾਰਕਸ ਕਾਉਂਟ ਟੂਵਰਡਸ ਐਵਰੀ ਸਿੰਗਲ ਯੂਨੀਵਰਸਿਟੀ ਐਡਮਿਸ਼ਨ। ਸੋ ਜੇ ਤੁਹਾਡੇ ਬੱਚੇ ਥੋੜ੍ਹੇ ਬਹੁਤੇ ਕਮਜ਼ੋਰ ਨੇ ਮੈਥ ਅਤੇ ਸਾਇੰਸ ਦੇ ਵਿੱਚ, ਅਤੇ ਜਿਹੜੀ ਡਿਗਰੀ ਚਾਹੀਦੀ ਆ, ਜਿਹੜੀ ਡਿਗਰੀ ਦੇ ਵਿੱਚ ਉਹ ਪੜ੍ਹਨਾ ਚਾਹੁੰਦੇ ਨੇ, ਆਹ ਕੋਰਸ ਤਾਂ ਚਾਹੀਦੇ ਆ। ਐਂਡ ਯੂ ਨੋ ਹਾਓ ਹਾਰਡ ਕੰਪੀਟੀਸ਼ਨ ਇਜ਼, ਕਹਿੰਦੇ ਨੇ ਕਿ ਇਹਨਾਂ ਨਾਲ ਅੱਜ ਹੀ ਸੰਪਰਕ ਕਰੋ। ਕਿਉਂ? ਕਿਉਂਕਿ ਦੋਨੇ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ MSc ਨੇ, ਮਾਸਟਰਸ ਆਫ ਸਾਇੰਸ ਦੀ ਡਿਗਰੀ ਹੈ, ਮਾਸਟਰਸ ਆਫ ਫਿਲੋਸਫੀ ਦੀ ਡਿਗਰੀ ਹੈ, ਅਤੇ ਨਾਲੇ PhD ਵੀ ਨੇ, MSc, MPhilosophy and PhD degrees. ਅਤੇ ਕਹਿੰਦੇ ਨੇ ਕਿ ਤੁਹਾਡੇ ਬੱਚਿਆਂ ਲਈ ਬਿਲਕੁਲ ਫ੍ਰੀ ਇਵੈਲਿਊਏਸ਼ਨ ਕਰਾਂਗੇ, ਦੇਖਣਗੇ ਕਿ ਮੈਥ ਅਤੇ ਸਾਇੰਸ ਦੇ ਵਿੱਚ ਕਿਹੜੀ ਲੈਵਲ ਹੈ, ਅਤੇ ਦੱਸਣਗੇ ਕਿ ਕਿੰਨੀ ਕੁ ਇੰਪਰੂਵਮੈਂਟ, ਕਿੰਨੇ ਕੁ ਪ੍ਰਸੈਂਟ ਦੀ ਇੰਪਰੂਵਮੈਂਟ ਹੋ ਸਕਦੀ ਆ। ਸੋ ਤੁਹਾਡਾ ਕਾਫੀ ਜ਼ਿਆਦਾ ਫਾਇਦਾ ਉਸ ਫ੍ਰੀ ਇਵੈਲਿਊਏਸ਼ਨ ਦੇ ਨਾਲ ਹੀ ਹੋ ਜਾਣਾ ਹੈ। ਇਹ ਪ੍ਰਿੰਸੀਪਲਸ ਆਫ ਮੈਥਮੈਟਿਕਸ, functions, advanced functions, calculus, trigonometry, data management, physics, chemistry, ਪੜ੍ਹਾਉਣ ਦੇ ਵਿੱਚ, ਸਿਖਾਉਣ ਦੇ ਵਿੱਚ ਅਤੇ ਮਾਰਕਸ ਤੁਹਾਡੇ ਗ੍ਰੇਡਸ ਵਧਾਉਣ ਦੇ ਵਿੱਚ ਮਾਹਰ ਨੇ ਪ੍ਰੋਫੈਸਰ ਬੁੱਟਰ ਅਤੇ ਪ੍ਰੋਫੈਸਰ ਜੀਤ। ਇਹ ਕਹਿੰਦੇ ਨੇ ਕਿ ਹੋਮ ਟਿਊਟਰਿੰਗ ਵੀ ਪ੍ਰੋਵਾਈਡ ਕਰ ਸਕਦੇ ਆ, ਨੰਬਰ ਬਸ ਘੁਮਾਓ 416-568-9192, that's 416-568-9192. ਸੋ ਦੋਸਤੋ, ਕੁਛ ਕੁ ਦਿਨ ਪਹਿਲਾਂ ਨੌਰਥ ਯੋਰਕ ਦੇ ਵਿੱਚ ਇੱਕ 17 ਸਾਲ ਦੇ ਮੁੰਡੇ ਨੂੰ ਗਨ ਡਾਊਨ ਕਰਕੇ ਉਹਦਾ ਕਤਲ ਕੀਤਾ ਗਿਆ, ਅਤੇ ਅੱਜ ਇੱਕ 16 ਸਾਲ ਦੇ ਮੁੰਡੇ ਨੂੰ ਅਰੈਸਟ 'ਤੇ ਚਾਰਜ ਕੀਤਾ ਗਿਆ ਹੈ, ਜੋ ਕਿ ਪਹਿਲਾਂ ਤੋਂ ਹੀ ਕਿਸੇ ਸਿਆਣੇ ਜੱਜ ਦੇ ਵੱਲੋਂ ਹੀ ਬਾਹਰ ਪ੍ਰੋਬੇਸ਼ਨ 'ਤੇ ਛੱਡਿਆ ਹੋਇਆ ਸੀ। ਬੜੀ ਛੋਟੀ ਉਮਰ ਹੈ, ਬੜੇ ਵੱਡੇ ਕੰਮ ਕੀਤੇ ਗਏ ਨੇ, 16 ਸਾਲ ਦੇ ਉਮਰ ਦੇ ਵਿੱਚ ਹੀ ਫਸਟ ਡਿਗਰੀ ਮਰਡਰ ਦਾ ਚਾਰਜ ਲਵਾ ਲਿਆ, ਕਮਾਲ ਦੀ ਗੱਲ ਹੈ ਯਾਰ। ਟੋਰਾਂਟੋ ਪੁਲਿਸ ਨੇ ਸਟੇਟ ਕੀਤਾ ਕਿ ਮੰਡੇ September 14, 2026 3:30 PM ਸ਼ਾਮ ਨੂੰ ਉਹਨਾਂ ਦੇ ਆਫਿਸਰ ਨੂੰ ਨੌਰਥ ਯੋਰਕ ਦੇ ਵਿੱਚ ਐਟ ਜੇਨ ਐਂਡ ਫਿੰਚ ਦੀ ਇੰਟਰਸੈਕਸ਼ਨ ਤੱਕ ਕਾਲ ਕੀਤਾ ਗਿਆ ਸੀ ਸ਼ੂਟਿੰਗ ਦੀ ਰਿਪੋਰਟ ਲਈ, ਅਤੇ ਜਦੋਂ ਆਫਿਸਰਸ ਸੀਨ 'ਤੇ ਪਹੁੰਚੇ, ਇੱਕ ਬੜੇ ਬਿਜ਼ੀ ਬੱਸ ਸਟਾਪ 'ਤੇ ਉਹਨਾਂ ਨੇ ਇੱਕ ਟੀਨੇਜ ਮੁੰਡੇ ਨੂੰ ਗੰਸ਼ਾ ਵੂਨਸ ਦੇ ਨਾਲ ਲੱਭਿਆ, ਜਿਹਨੂੰ ਹਸਪੀਟਲ ਤੱਕ ਟ੍ਰਾਂਸਪੋਰਟ ਕੀਤਾ ਗਿਆ, ਪਰ ਅਨਫੋਰਚੁਨੇਟਲੀ ਉਹਨੂੰ ਹਸਪੀਟਲ ਦੇ ਵਿੱਚ ਹੀ ਡੈੱਡ ਪ੍ਰੋਨਾਊਂਸ ਕੀਤਾ ਗਿਆ। ਡਿਸੀਸਡ ਨੂੰ ਆਈਡੈਂਟੀਫਾਈ ਕੀਤਾ ਗਿਆ ਹੈ ਐਜ਼ 17-year-old ਕੈਸ਼ੀ ਅਗਸਤ, ਜੋ ਕਿ ਉਹਦੇ ਨਾਲ ਹੀ ਜਿੰਨੇ ਵੀ ਪੜ੍ਹਦੇ ਸਟੂਡੈਂਟਸ ਨੇ, ਸਟਾਫ ਨੇ, ਟੀਚਰਸ ਨੇ, ਕਮਿਊਨਿਟੀ ਦੇ ਵਿੱਚ ਪ੍ਰੋਗਰਾਮ ਚਲਾਉਣ ਵਾਲੇ, ਆਫਟਰ ਸਕੂਲ ਐਂਟੀ ਵਾਇਲੈਂਸ ਪ੍ਰੋਗਰਾਮ ਚਲਾਉਣ ਵਾਲੇ ਕਹਿੰਦੇ ਸੀ ਕਿ ਬੜਾ ਕਮਾਲ ਦਾ ਇਹ ਮੁੰਡਾ ਸੀ ਯਾਰ, ਸਮਝੋ ਬਾਹਰ ਹੈ ਕਿ ਉਹਨੂੰ ਕਿਉਂ ਟਾਰਗੇਟ ਕੀਤਾ ਗਿਆ। ਇਹ ਤਾਂ ਪੁੱਠਿਆਂ ਕੰਮਾਂ ਤੋਂ ਬਹੁਤ ਦੂਰ ਦੀ ਗੱਲ ਹੈ ਕਿ ਇਹ ਜਮ੍ਹਾਂ ਹੀ ਨਹੀਂ ਉੱਥੇ ਗਲਤ ਮਲਤ ਗੈਂਗ ਗੂੰਗ ਦੇ ਨਾਲ ਜੁੜਦਾ ਮੁੜਦਾ ਸੀ। ਸੋ ਅੱਜ ਟੋਰਾਂਟੋ ਪੁਲਿਸ ਨੇ ਕਨਫਰਮ ਕੀਤਾ ਹੈ ਕਿ ਉਹਨਾਂ ਨੇ ਇੱਕ 16 ਸਾਲ ਦੇ ਮੁੰਡੇ ਨੂੰ ਗ੍ਰਿਫਤਾਰ ਕੀਤਾ ਇਸ ਕਤਲ ਦੇ ਕਨੈਕਸ਼ਨ ਵਿੱਚ, ਅਤੇ ਉਹਦੇ ਖਿਲਾਫ ਫਸਟ ਡਿਗਰੀ ਮਰਡਰ ਦਾ ਚਾਰਜ ਲੇ ਕੀਤਾ ਹੈ। ਮਤਲਬ ਕਿ ਇਹ ਪ੍ਰੀ ਪਲੈਨ ਸੀ, ਪ੍ਰੀ ਮੈਰੀਟੇਟਿਡ ਸੀ, ਆਏ ਨਹੀਂ ਕਿ ਹੁਣੇ ਬਹਿਸ ਹੋਈ ਆ ਅਤੇ ਮੈਂ ਗਨ ਕੱਢੀ ਅਤੇ ਸ਼ੂਟ ਕੀਤਾ। ਦੈਟ ਸੈਕਿੰਡ ਡਿਗਰੀ, ਇਹ ਫਸਟ ਡਿਗਰੀ ਮਰਡਰ, ਪ੍ਰੀ ਮੈਰੀਟੇਟਿਡ, ਪ੍ਰੀ ਪਲੈਨ ਸੀ। ਇਮੈਜਿਨ 16-year-old ਪਲੈਨਿੰਗ ਮਰਡਰਸ, ਅਤੇ ਉਹ ਵੀ 17 ਸਾਲ ਦੇ ਕਤਲ, ਕੀ ਕਾਰਨ ਹੋ ਸਕਦਾ ਯਾਰ। ਅਤੇ ਨਾਲੇ ਇਸ ਫਸਟ ਡਿਗਰੀ ਮਰਡਰ ਦੇ ਚਾਰਜ ਤੋਂ ਇਲਾਵਾ ਫੇਲਿੰਗ ਟੂ ਕੰਪਲਾਈ ਵਿਦ ਅ ਪ੍ਰੋਬੇਸ਼ਨ ਆਰਡਰ ਦਾ ਵੀ ਵਾਧੂ ਚਾਰਜ ਇਸ 16 ਸਾਲ ਦੇ ਵੇਸਟ ਯੂਸ ਦੇ ਖਿਲਾਫ ਲੇ ਕੀਤਾ ਗਿਆ ਹੈ, ਕਿਉਂਕਿ ਉਹਦੇ ਖਿਲਾਫ ਕਲੀਅਰਲੀ ਪਹਿਲਾਂ ਵੀ ਪੁਰਾਣੇ ਵੀ ਕ੍ਰਿਮੀਨਲ ਚਾਰਜਿਸ ਅਤੇ ਕਨਵਿਕਸ਼ਨਸ ਤੋਂ ਬਾਅਦ ਕਿਸੇ ਸਿਆਣੇ ਜੱਜ ਨੇ ਸਮਝਿਆ ਕਿ ਬਸ ਕੈਦ ਕੂਦ ਛੱਡੋ, ਬਾਹਰ ਹੀ ਸਮਾਜ ਦੇ ਵਿੱਚ ਛੱਡ ਦਿਓ, ਹੀ ਡਜ਼ਨਟ ਨੀਡ ਬੀ ਬਿਹਾਈਂਡ ਬਾਰਸ, ਹੀ ਹੈਜ਼ ਹਿਸ ਹੋਲ ਲਾਈਫ ਅਹੈਡ ਆਫ ਹਿਮ, ਅਤੇ ਬਾਹਰ ਪਬਲਿਕ ਦੇ ਵਿੱਚ ਹੀ ਉਹਨੂੰ ਹੋਣਾ ਚਾਹੀਦਾ। ਸੋ ਅਨਫੋਰਚੁਨੇਟਲੀ ਇਸ 16-year-old ਖੇਲਰ ਨੂੰ ਪਬਲਿਕਲੀ ਆਈਡੈਂਟੀਫਾਈ ਹੀ ਨਹੀਂ ਕੀਤਾ ਜਾ ਰਿਹਾ, ਨਾ ਕੀਤਾ ਜਾ ਸਕਦਾ ਹੈ। ਯੂਥ ਕ੍ਰਿਮੀਨਲ ਜਸਟਿਸ ਐਕਟ ਦੇ ਨਾਲ ਹੀ ਇਹਦੀ ਆਈਡੈਂਟੀਟੀ ਪ੍ਰੋਟੈਕਟ ਕੀਤੀ ਜਾ ਰਹੀ ਹੈ। ਹੁਣ ਦੋਸਤੋ, ਜੇ ਤੁਹਾਨੂੰ ਨਹੀਂ ਪਤਾ ਹੈ ਕਿ 1800 ਤੋਂ ਘੱਟ ਉਮਰ ਦੇ ਜਿਹੜੇ ਵੀ ਲੋਕ ਹੀ ਜਵਾਕ ਫੜੇ ਜਾਂਦੇ ਆ ਕਿਸੇ ਵੀ ਕ੍ਰਾਈਮ ਲਈ, 99.9% ਚਾਂਸ ਹੈ ਕਿ ਉਹਨਾਂ ਨੂੰ ਪਬਲਿਕਲੀ ਆਈਡੈਂਟੀਫਾਈ ਕੀਤਾ ਹੀ ਨਹੀਂ ਜਾਂਦਾ, ਅਨਲੈਸ ਇਟਸ ਦ ਮੋਸਟ ਹੇਨਸ ਆਫ ਹੇਨਸ, ਵਰਸਟ ਆਫ ਵਰਸਟ ਕ੍ਰਾਈਮਸ ਪੋਸੀਬਲ, ਅਤੇ ਉਹਨਾਂ ਨੂੰ ਐਕਟਿਵਲੀ ਲੱਭਿਆ ਜਾ ਰਿਹਾ ਹੈ। ਮੰਨ ਲਓ ਕਿ ਜੇਕਰ ਇਹ ਮੁੰਡਾ ਨਾ ਲੱਭਿਆ ਜਾਂਦਾ, ਸ਼ਾਇਦ ਇਹਦੀ ਆਈਡੈਂਟੀ ਰਿਲੀਜ਼ ਕੀਤੀ ਜਾਂਦੀ ਕਿ ਵਰ ਐਕਟਿਵਲੀ ਲੁਕਿੰਗ ਫੋਰ ਹਿਮ, ਪਰ ਬਹੁਤ ਰੇਅਰਲੀ ਹੁੰਦਾ ਹੈ ਕਿ ਇਹਨਾਂ ਨੂੰ ਕਦੇ ਆਈਡੈਂਟੀਫਾਈ ਕੀਤਾ ਜਾਂਦਾ। ਕਿਉਂ? ਕਿਉਂਕਿ ਸਾਡੀ ਸਰਕਾਰ ਸਮਝਦੀ ਹੈ ਕਿ ਅੰਡਰ 18 ਤਾਂ ਜਵਾਕ ਹੀ ਨੇ, ਉਹਨਾਂ ਨੂੰ ਪਤਾ ਨਹੀਂ ਕਿ ਕੀ ਕਰ ਰਹੇ ਆ। ਕਈਆਂ ਨੂੰ ਪਤਾ ਨਹੀਂ ਹੁੰਦਾ ਹੈ, ਗੁੰਮਰਾਹ ਵੀ ਕੀਤਾ ਜਾਂਦਾ ਹੈ, ਅੱਧੇ ਤਾਂ ਗਧੇ ਹੀ ਨੇ, ਬ੍ਰੇਨ ਡੈਡ ਹੀ ਨੇ, ਦੇ ਰੇਜ਼ ਦਾ ਵੇ, ਦੇ ਹੈਵ ਨੋ ਓਪਰਚੁਨਿਟੀਜ਼, ਨੋ ਪੇਰੈਂਟਸ, ਨੋ ਨਥਿੰਗ। ਸੋ ਪ੍ਰੋਬਲਮਸ ਬਥੇਰੀਆਂ ਨੇ, ਸੋਸ਼ਲ ਸਰਵਿਸ ਦੇ ਵਿੱਚ ਕਮੀ ਹੈ, ਪੜ੍ਹਾਈ ਵਿੱਚ ਕਮੀ ਹੈ, ਬਥੇਰਾ ਕੁਛ ਹੈ, ਗਰੀਬੀ ਹੈ, ਪਰ ਟ੍ਰਿਗਰ ਤਾਂ ਦਬਾਇਆ ਕਤਲ ਤਾਂ ਕੀਤਾ। ਹੁਣ ਜੇ ਕੋਈ 18 ਦਾ ਜਾਂ ਕੋਈ 17 ਦਾ ਜਾਂ 16 ਦਾ, ਕਿੰਨਾ ਕੁ ਵੱਡਾ ਫਰਕ ਹੈ ਯਾਰ। ਜੇ ਵਿਕਟਮ ਹੀ ਆ, ਪਰਿਵਾਰ ਤਾਂ ਰੋਂਦਾ ਹੈ, ਚਾਹੇ 16 ਸਾਲ ਦਾ ਟ੍ਰਿਗਰ ਦਬਾਉਣ ਵਾਲਾ ਸੀ, ਚਾਹੇ 65 ਸਾਲ ਦਾ ਸੀ, ਚਾਹੇ 50 ਦਾ ਸੀ, ਜਾਂ 40 ਦਾ ਸੀ, ਜਾਂ 12-13 ਦਾ ਸੀ, ਕੋਈ ਫਰਕ ਹੀ ਨਹੀਂ ਪੈਂਦਾ। ਦ ਵਿਕਟਮ ਇਜ਼ ਅ ਵਿਕਟਮ, ਦ ਕ੍ਰਾਈਮ ਇਜ਼ ਅ ਕ੍ਰਾਈਮ। ਪਰ ਟੋਰਾਂਟੋ ਪੁਲਿਸ ਸਰਵਿਸ, ਜੋ ਕਿ ਮੇਰੇ ਖਿਆਲ ਦੇ ਵਿੱਚ ਇਸ ਮੁਲਕ ਦੇ ਵਿੱਚ ਸਭ ਤੋਂ ਜ਼ਿਆਦਾ ਯੂਥ ਕ੍ਰਿਮੀਨਲ ਐਕਟੀਵਿਟੀ ਦੇਖਦੇ ਨੇ, why? Because it's Toronto, sab to busiest, heaviest populated city hai in all of Canada, obviously. Toronto Police Service ne Trudeau sarkar ton vi, Carney sarkar ton vi benti kiti ya ki kalle adults te layi nahi criminal court saktai di bail reform chahidi, bachiyan de layi vi, yani ki young offenders de layi vi sanu saktai di lod hai, kyunki majority taan adults te vallon, organized criminal groups te vallon, gangs te vallon recruit kite jande ne. Many of them don't have a father figure. A father figure, bigger brother, uncle, they role play karde aa. Paise kivein badi cheti banaune aa te phookne aa. Kudiyan, jewelry, drugs, cars, everything, fast money kivein banauni aa. Simple inhan nu sikhaunde ne te lalach naal recruit karde ne te ਕਤਲ ਕਰਵਾਉਂਦੇ ਆ, ਗੱਡੀਆਂ ਚੋਰੀ ਕਰਵਾਉਂਦੇ ਆ, ਨਸ਼ੇ ਵੇਚਦੇ ਆ, ਬਥੇਰਾ ਕੁਛ ਕਰਦੇ ਆ, ਅਤੇ ਦ ਡੈਮੇਜ ਇਜ਼ ਡਨ, ਚਾਹੇ ਉਹ ਕ੍ਰਾਈਮ ਕਿਸੇ ਜਵਾਕ ਵੱਲੋਂ, ਚਾਹੇ ਕਿਸੇ ਅਡਲਟ ਵੱਲੋਂ ਕੀਤਾ ਜਾਂਦਾ, ਦ ਡੈਮੇਜ ਇਜ਼ ਡਨ। ਸੋ ਹੁਣ ਸਾਨੂੰ ਇਹ ਪਤਾ ਹੈ ਕਿ ਇਫ ਯੂਰ ਅੰਡਰ ਏਜ, ਯੂ ਨਾਟ ਰੀਲੀ ਡੂਇੰਗ ਐਨੀ ਰੀਅਲ ਟਾਈਮ, ਨਾਟ ਐਟ ਆਲ, ਕਲੀਅਰਲੀ ਸਾਬਤ ਹੋ ਗਿਆ ਹੈ। ਆ 16 ਸਾਲ ਦਾ ਜਵਾਕ ਕ੍ਰਿਮੀਨਲ ਕਨਵਿਕਸ਼ਨਸ ਦੇ ਬਾਵਜੂਦ ਬਾਹਰ ਪ੍ਰੋਬੇਸ਼ਨ ਅਤੇ ਜੱਜ ਵੱਲੋਂ ਛੱਡਿਆ ਗਿਆ ਸੀ ਟੂ ਡੂ ਵਾਟ, 17 ਸਾਲ ਦਾ ਕਤਲ ਕਰਨ ਲਈ। ਸੋ ਹੁਣ ਟੋਰਾਂਟੋ ਪੁਲਿਸ ਦਾ ਆਬਵੀਅਸਲੀ ਫਿਰ ਤੋਂ ਵੀ ਕਹਿੰਦੀ ਹੋਊਗੀ ਕਿ ਵੀ ਨੀਡ ਸਖਤਾਈ ਫੋਰ ਦ ਯੂਥ ਕ੍ਰਿਮੀਨਲ ਜਸਟਿਸ ਐਕਟ, ਉਹਦੇ ਵਿੱਚ ਵੀ ਜ਼ਿਆਦਾ ਸਖਤ ਸਜ਼ਾ ਹੋਣੀ ਆ, ਨਹੀਂ ਤਾਂ ਬੱਚਿਆਂ ਨੂੰ ਰਿਕਰੂਟ ਕੀਤਾ ਹੀ ਜਾਣਾ ਹੈ ਅਤੇ ਇਸ ਤਰ੍ਹਾਂ ਦੇ ਕੰਮ ਹੋਣੇ ਆ। ਸੋ ਫਿਲਹਾਲ ਟੋਰਾਂਟੋ ਪੁਲਿਸ ਦੇ ਇਨਵੈਸਟੀਗੇਟਰਸ ਨੇ ਇਸ ਮੰਡੇ ਦੇ ਕਤਲ ਦੇ ਲਈ ਕੋਈ ਵੀ ਮੋਟਿਵ ਰੀਜ਼ਨ ਕਾਰਨ ਵਜ੍ਹਾ ਦੱਸਿਆ ਤੱਕ ਨਹੀਂ ਹੈਗਾ ਅਤੇ ਕਮਿਊਨਿਟੀ ਦੇ ਸਮਝੋ ਬਾਹਰ ਹੈ ਕਿ ਇਹ ਕਿਉਂ ਇੰਨਾ ਵਧੀਆ ਮੁੰਡਾ 17 ਸਾਲ ਦਾ ਕਿਉਂ ਟਾਰਗੇਟ ਕੀਤਾ ਗਿਆ। ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹੋ ਅਤੇ ਦੋਸਤੋ ਇਸ ਟਾਈਮ 'ਤੇ ਸਾਡੇ ਨਾਲ ਜੁੜ ਚੁੱਕੇ ਨੇ ਮੋਰਗੇਜ ਬ੍ਰੋਕਰ ਮੋਰਗੇਜ ਐਕਸਪਰਟ ਪ੍ਰਭਦੀਪ ਸਿੰਘ। ਪ੍ਰਭਦੀਪ ਸਿੰਘ ਬਹੁਤ ਲੰਬੇ ਸਮੇਂ ਤੋਂ ਮੋਰਗੇਜ ਦੇ ਫੀਲਡ ਦੇ ਵਿੱਚ ਤੁਹਾਡੇ ਲਈ ਬਹੁਤ ਹੀ ਆਨੈਸਟੀ ਅਤੇ ਟ੍ਰਾਂਸਪੇਰੈਂਸੀ ਨਾਲ ਸੇਵਾਵਾਂ ਪ੍ਰੋਵਾਈਡ ਕਰਦੇ ਆ ਰਹੇ ਨੇ। ਇਹ ਕਹਿੰਦੇ ਨੇ ਕਿ ਜੇ ਕੰਮ ਕਰਕੇ ਦੇ ਸਕਦੇ ਹਾਂ 99% ਲੋਕਾਂ ਲਈ ਕਰਕੇ ਦੇ ਸਕਦੇ ਹਾਂ, ਪਹਿਲੀ ਹੀ ਬਿਲਕੁਲ ਫਰੀ ਕੌਂਸਲਟੇਸ਼ਨ ਦੇ ਵਿੱਚ ਤੁਹਾਨੂੰ ਪੱਕਾ ਹੀ ਪੱਕਾ ਯੈਸ ਕਹਾਂਗੇ, ਫਿਰ ਕਰਕੇ ਵੀ ਦਿਖਾਵਾਂਗੇ। ਜੇ ਨਹੀਂ ਹੋ ਸਕਦਾ ਕੰਮ 1% 1-2% ਲੋਕਾਂ ਲਈ, ਉਹ ਤੁਹਾਨੂੰ ਪਹਿਲਾਂ ਹੀ ਦੱਸ ਦੇਵਾਂਗੇ। ਕੋਈ ਵੀ ਲਾਰੇ ਲਾਉਣ ਵਾਲੀ ਗੱਲ ਹੈ ਨਹੀਂ, ਕਿਉਂਕਿ ਉਹਦੇ ਵਿੱਚ ਕਿਸੇ ਦਾ ਕੋਈ ਫਾਇਦਾ ਹੈ ਨਹੀਂ ਅਤੇ ਕੋਈ ਪੈਸਾ ਬਣਦਾ ਵੀ ਨਹੀਂ ਹੈਗਾ। ਸੋ ਸਿੱਧੀ ਜੀ ਗੱਲ ਆ, ਜੇ ਤੁਸੀਂ ਆਪਦੀ ਮੋਰਗੇਜ ਕਰਾਉਣੀ ਆ, ਚਾਹੇ ਨਵੇਂ ਆਏ ਹੋ, ਚਾਹੇ ਘੱਟ ਇਨਕਮ ਦਿਖਾਉਂਦੇ ਹੋ, ਚਾਹੇ ਘੱਟ ਇਨਕਮ ਕਮਾਉਂਦੇ ਹੋ, ਬਸ ਚਾਹੁੰਦੇ ਹੀ ਚਾਹੁੰਦੇ ਹੋ ਕਿ ਟਾਪ ਦੀ ਬੈਂਕ ਤੋਂ, ਏ ਲੈਂਡਰ ਤੋਂ, ਸਿੱਧੇ ਹੀ ਟਾਪ ਦੀ ਬੈਂਕ ਤੋਂ ਟਾਈਮ ਸਿਰ ਸਾਡੀ ਮੋਰਗੇਜ ਹੋ ਜਾਵੇ, ਜਾਂ ਮੋਰਗੇਜ ਰਿਨਿਊਅਲ ਦੀ ਕਿਸ਼ਤ ਘਟਾਈ ਜਾਵੇ, ਵਿਆਜ ਘਟਾਇਆ ਜਾਵੇ, ਜਾਂ ਤੁਹਾਨੂੰ ਅੱਜ ਨੇ ਕੱਲ੍ਹ ਨੂੰ ਪੈਸਿਆਂ ਦੀ ਜ਼ਰੂਰਤ ਪੈ ਸਕਦੀ ਆ ਅਤੇ ਹੁਣ ਹੀ ਪ੍ਰਬੰਧ ਕਰ ਲਈਏ। ਕਾਲ ਪ੍ਰਭਦੀਪ ਸਿੰਘ 416-710-7524 ਹਮੇਸ਼ਾ ਕਹਿੰਦੇ ਹੁੰਦੇ ਨੇ ਕਿ ਜੋ ਵੀ ਤੁਹਾਡੀ ਫਾਈਨੈਂਸ਼ੀਅਲ ਇਸ਼ੂ ਹੈ, ਪ੍ਰੋਬਲਮ ਹੈ, ਕੰਸਰਨ ਹੈ, ਸਵਾਲ ਹੈ, ਕੰਮ ਹੈ, ਜੇ ਸਲਾਹ ਕਰੋਗੇ ਫਿਰ ਹੀ ਕੋਈ ਨਾ ਕੋਈ ਆਪਸ਼ਨ ਤੁਹਾਡੇ ਪੇਸ਼ ਕੀਤੀ ਜਾ ਸਕਦੀ ਹੈ। ਜੇ ਸਲਾਹ ਹੀ ਨਹੀਂ ਕਰਨੀ ਫਿਰ ਤਾਂ ਬਸ ਕੋਈ ਆਪਸ਼ਨ ਹੀ ਨਹੀਂ ਹੈਗੀ, ਅਤੇ ਇਹਨਾਂ ਨਾਲ ਸਲਾਹ ਬਿਲਕੁਲ ਫਰੀ ਕਰ ਸਕਦੇ ਹੋ। 416-710-7524 ਬਾਈ ਜੀ ਸਤਿ ਸ਼੍ਰੀ ਅਕਾਲ ਜੀ।
3: ਸਤਿ ਸ੍ਰੀ ਅਕਾਲ ਸਵਰਾਜ, ਮੇਰੇ ਤੋਂ ਨਾਲ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੇ ਹੀ ਲਿਸਨਰਸ ਨੂੰ ਜੀ, ਤੇ ਆਸ ਕਰਦਾ ਸਾਰੇ ਭੈਣ ਭਰਾਵਾਂ ਦੀ ਘਰ ਨੂੰ ਡਰਾਈਵ ਸੇਫ ਜਾਂਦੀ ਹੋਏਗੀ ਜੀ।
0: ਬ੍ਰਦਰ, ਬਹੁਤ ਲੋਕ ਨੇ ਜੋ ਕਿ ਹੁਣ ਕਿਸੇ ਨਾ ਕਿਸੇ ਪੰਗੇ 'ਚ ਪੈ ਚੁੱਕੇ ਨੇ, ਕੋਈ ਘਰ ਬੁੱਕ ਕੀਤਾ ਸੀ ਜਾਂ ਘਰ ਹੁਣ ਲੈਣਾ ਚਾਹੁੰਦੇ ਨੇ, ਪਹਿਲਾਂ ਮੋਰਗੇਜ ਬਾਰੇ ਸੋਚਿਆ ਨਹੀਂ, ਹੁਣ ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਪ੍ਰਾਈਵੇਟ ਚਾਹੀਦੀ ਆ, ਜਾਂ ਰਿਨਿਊਅਲ ਦੇ ਟਾਈਮ 'ਤੇ ਕੋਈ ਨਾ ਕੋਈ ਫਾਈਨੈਂਸ਼ੀਅਲ ਪ੍ਰੋਬਲਮਸ ਪਹਿਲਾਂ ਤੋਂ ਪੇਸ਼ ਹੋ ਗਈਆਂ ਨੇ, ਹੁਣ ਮੰਨ ਲਓ ਕੋਈ ਵੀ ਕਾਰਨ ਹੋ ਸਕਦਾ ਹੈ, ਪਰ ਕੀ ਪ੍ਰਾਈਵੇਟ ਮੋਰਗੇਜ ਆਮ ਪਰਿਵਾਰ ਲਈ ਸਹੀ ਚੋਇਸ ਹੋ ਸਕਦੀ ਆ ਜਾਂ ਗਲਤ ਚੋਇਸ ਹੋ ਸਕਦੀ ਆ, ਇਹ ਦੱਸੋ।
3: ਦੇਖੋ ਸਮਰਾਜ ਵੀਰ, ਇਹਦੇ ਨਾ ਬੈਨੀਫਿਟ ਵੀ ਨੇ ਤੇ ਨੁਕਸਾਨ ਵੀ ਨੇ, ਹੁਣ ਇਹ ਡਿਪੈਂਡ ਕਰਦਾ ਇੰਡੀਵਿਜੁਅਲ ਟੂ ਇੰਡੀਵਿਜੁਅਲ। ਹੁਣ ਗੱਲ ਕਰਦੇ ਆ, ਦੇਖੋ ਜੇ ਕੋਈ ਭੈਣ ਭਰਾ ਅਨਸਿਕਿਉਰਡ ਕਰਜ਼ੇ ਚੱਕੀ ਫਿਰਦਾ, ਲਾਈਨ ਆਫ ਕ੍ਰੈਡਿਟ ਚੱਕੀ ਵੀ ਆ, ਕ੍ਰੈਡਿਟ ਕਾਰਡ ਚੱਕਿਆ ਹੋਇਆ, ਕਾਰ ਲੋਨ ਚੱਕਿਆ ਹੋਇਆ, ਉਹ ਛੋਟੀਆਂ ਛੋਟੀਆਂ ਪੇਮੈਂਟਾਂ ਕਰੀ ਜਾ ਰਿਹਾ, ਹੁਣ ਫਰਜ਼ ਕਰੋ ਛੋਟੀਆਂ ਛੋਟੀਆਂ ਪੇਮੈਂਟਾਂ ਦੇ ਜਿਹੜੇ ਮਿਨੀਮਮ ਪੇਮੈਂਟ ਵੀ ਕਰ ਦਊਗਾ, $200-$300 ਆਲਮੋਸਟ ਕਰ ਦਿੰਦਾ ਬੰਦਾ ਔਨ ਐਵਰੇਜ ਜਦੋਂ ਆਪਾਂ ਕਲਾਇੰਟ ਦੀ ਸਕਰੀਨਿੰਗ ਕਰੀ ਦੀ ਆ। ਹੁਣ ਜੇ ਤੁਸੀਂ ਉਹ $40,000-$50,000 ਦੇ ਡੈਟ ਦੀ $200-$300 ਕਰ ਕਰਕੇ ਤੁਸੀਂ 500-600 ਪੇਮੈਂਟ ਤੁਹਾਡੀ ਮਹੀਨੇ ਦੀ ਬਣ ਜਾਂਦੀ ਹੈ, ਤੇ ਜੇ ਮੈਂ ਤੁਹਾਨੂੰ ਕਹਾਂ ਜੇ ਤੁਸੀਂ ਉਹਦੀ ਥਾਂ ਤੇ ਰੈਦਰ ਸੈਕਿੰਡ ਮੋਰਗੇਜ $50,000 ਦੀ ਲੈ ਲਓ, ਜਿਹਦੇ ਨਾਲ ਕਿ ਤੁਹਾਡੇ ਜਿਹੜੇ ਅਨਸਿਕਿਉਰ ਡੈਟ ਨੇ ਉਹ ਸਾਰੇ ਪੇ ਡਾਊਨ ਹੋ ਜਾਣਗੇ, ਠੀਕ ਹੈ ਜੀ, ਤੁਹਾਨੂੰ ਸਿਰਫ ਜਿਹੜੀ ਆ $50,000 ਇਹਦੀ ਕਿਸ਼ਤ ਮਹੀਨੇ ਦੀ ਪੈਣੀ $400-$500। ਹੁਣ ਜਿਹੜੇ ਉੱਥੇ ਤੁਸੀਂ ਡੈਟ ਸਾਰੇ ਪੇ ਡਾਊਨ ਕਰਤੇ, ਉਹਦਾ ਸਭ ਤੋਂ ਵੱਡਾ ਫਾਇਦਾ ਕੀ ਹੈ, ਤੁਹਾਡਾ ਜਿਹੜਾ ਸਕੋਰ ਆ ਸਕੋਰ ਅਪ ਜਾਣਾ ਸ਼ੁਰੂ ਹੋ ਜਾਊਗਾ। ਕਈ ਵਾਰੀ ਕੀ ਹੁੰਦਾ, ਤੁਹਾਡੇ ਜਿਹੜੇ ਯੂਟੀਲਾਈਜੇਸ਼ਨ ਹੈ ਜ਼ਿਆਦਾ ਹੋਣ ਕਰਕੇ ਤੁਹਾਡਾ ਸਕੋਰ ਅਪ ਜਾਂਦਾ ਨਹੀਂ, ਉਹ ਤੁਹਾਡਾ ਸਕੋਰ ਅਪ ਨਾ ਜਾਣ ਕਰਕੇ ਤੁਹਾਡੇ ਮਨ 'ਚ ਇਹ ਡਰ ਰਹਿਣਾ ਪੱਕਾ ਹੀ ਬਣਿਆ ਵੀ ਯਾਰ ਬੈਂਕ 'ਚ ਫਾਈਲ ਲਾਵਾਂਗੇ ਡਿਕਲਾਈਨ ਹੋ ਜਾਣੀ, ਫਾਇਦਾ ਹੀ ਕੀ ਆ, ਵੀ ਮਿਨੀਮਮ ਪੇਮੈਂਟ ਦਾ ਵਾਹਵਾ ਆਸਰਾ ਜਿਹਾ ਬਣਿਆ, ਮਿਨੀਮਮ ਕਰੀ ਚੱਲੋ। ਸੋ ਇਹੋ ਜਿਹੇ ਸਿਨੈਰੀਓ ਦੇ ਵਿੱਚ ਮੈਂ ਕਹਾਂ ਸੈਕਿੰਡ ਮੋਰਗੇਜ ਜਾਂ ਪ੍ਰਾਈਵੇਟ ਮੋਰਗੇਜ ਕਿਹਦਾ ਫਾਇਦਾ ਹੈਗਾ। ਹਾਂ, ਹੁਣ ਜੇ ਐਵੇਂ ਗੱਲ ਕਰੀਏ, ਦੂਸਰਾ ਫਾਇਦਾ ਇਹਦੇ ਵਿੱਚ ਇਹ ਹੋ ਸਕਦਾ, ਕਈ ਭੈਣ ਭਰਾਵਾਂ ਦੀ ਚੱਲਦੀ ਮੋਰਗੇਜ ਆ, ਜੇ ਚੱਲਦੀ ਮੋਰਗੇਜ ਤੜਵਾਉਣਗੇ ਪੈਨਲਟੀ ਜ਼ਿਆਦਾ ਪੈਂਦੀ ਹੈ, ਤਾਂ ਹੋ ਸਕਦਾ ਤੁਹਾਨੂੰ ਪ੍ਰਾਈਵੇਟ ਪੈਸੇ ਚੱਕ ਕੇ ਤੁਹਾਡਾ ਕੋਈ ਨਾ ਕੋਈ ਜਿਹੜੇ ਖੜੇ ਪੈਰ ਐਮਰਜੈਂਸੀ ਵਾਲੇ ਫੰਡ ਦਾ ਤੁਹਾਡਾ ਉੱਥੇ ਕੋਈ ਨਾ ਕੋਈ ਬੈਨੀਫਿਟ ਹੋ ਜਾਵੇ। ਸੋ ਫਾਇਦੇ ਵੀ ਨੇ, ਹੁਣ ਜੇ ਗੱਲ ਕਰੀਏ ਨੁਕਸਾਨ ਦੀ, ਨੁਕਸਾਨ ਸਭ ਤੋਂ ਵੱਡਾ ਇਹੀ ਹੈ ਜੀ, ਮਹਿੰਗੇ ਰੇਟ 'ਤੇ ਤੁਹਾਨੂੰ ਮਿਲੂਗੀ। ਜੇ ਤੁਸੀਂ ਉਹ ਚੀਜ਼ ਨੂੰ ਅਵੋਇਡ ਕਰ ਸਕਦੇ ਹੋ ਤਾਂ ਅਵੋਇਡ ਕਰਨ ਤੋਂ ਪਹਿਲਾਂ ਤੁਹਾਨੂੰ ਆਲਰੇਡੀ ਪਲੈਨਿੰਗ ਪਤਾ ਹੁੰਦੀ, ਤੁਹਾਡੇ ਫਿਊਚਰ ਦੇ ਪਲੈਨਸ ਕੀ ਨੇ, ਤੁਹਾਨੂੰ ਕਿਹੜੀ ਕਿਹੜੀ ਚੀਜ਼ ਦਾ ਸਾਹਮਣਾ ਕਰਨਾ ਪੈ ਰਿਹਾ। ਜੇ ਤੁਸੀਂ ਉਹ ਚੀਜ਼ ਚਣਗਹਿਲੀ 'ਚ ਰਹਿ ਗਏ, ਹੁਣ ਫਰਜ਼ ਕਰੋ ਕਿਸੇ ਭੈਣ ਭਰਾ ਨੇ ਘਰ ਦੀ ਪਰਚੇਸ ਕਰਨੀ ਹੈ, ਹੁਣ ਮੈਂ ਬਥੇਰੀ ਇਹਦੀ ਭੈਣ ਭਰਾ ਨੂੰ ਕਹਿੰਦਾ ਹੁੰਦਾ, ਜੇ ਤੁਹਾਨੂੰ ਕਿਸੇ ਗੱਲ ਕਰਕੇ ਲੱਗਦਾ, ਮੈਂ ਏਅਰ ਉੱਤੇ ਸਾਰਿਆਂ ਨੂੰ ਦੱਸ ਰਿਹਾ, ਜੇ ਤੁਹਾਨੂੰ ਕਿਸੇ ਗੱਲ ਕਰਕੇ ਲੱਗਦਾ ਤੁਹਾਡਾ ਮੋਰਗੇਜ ਬ੍ਰੋਕਰ ਏਜੰਟ ਜੇ ਤੁਹਾਨੂੰ ਨਹੀਂ ਰਿਪਲਾਈ ਸਹੀ ਕਰ ਰਿਹਾ, ਕਿਉਂਕਿ ਬੰਦਾ ਦੇਖੋ ਜੇ ਮੇਰਾ ਤਾਂ ਇਹੀ ਸਿੰਪਲ ਜਿਹਾ ਮੰਨਣਾ, ਜੇ ਬੰਦਾ ਇੰਡੀਆ ਤੋਂ ਜਹਾਜ਼ ਚੜ ਕੇ ਇੱਥੇ ਤੱਕ ਆ ਗਿਆ ਨਾ, ਤਾਂ ਬਥੇਰੀ ਮੁਸੀਬਤਾਂ ਸਾਹਮਣਾ ਕਰਕੇ ਆਇਆ ਹੁੰਦਾ ਇੱਥੇ। ਜੇ ਤੁਸੀਂ ਉੱਥੋਂ ਇੱਥੇ ਤੱਕ ਆ ਗਏ, ਤਾਂ ਇੱਥੇ ਆ ਕੇ ਤੁਸੀਂ ਜੇ ਕਿਸੇ ਬੰਦੇ ਨੂੰ ਮਾੜਾ ਮੋਟੇ ਵੀ ਜੱਜਮੈਂਟ ਕਰਨੀ ਹੈ ਨਾ, ਬੰਦੇ ਦਾ ਆਈਡੀਆ ਲਾਉਣਾ ਕੰਮ ਦੇ ਤਜਰਬੇ ਦਾ, ਤੁਹਾਨੂੰ ਉਹਦੇ ਗੱਲਾਂ ਬਾਤਾਂ ਤੋਂ ਪਤਾ ਲੱਗ ਜਾਏਗਾ। ਜੇ ਤੁਹਾਨੂੰ ਲੱਗਦਾ ਤੁਹਾਡਾ ਮੋਰਗੇਜ ਬ੍ਰੋਕਰ ਏਜੰਟ ਤੁਹਾਡਾ ਫੋਨ ਨਹੀਂ ਚੱਕ ਰਿਹਾ, ਤੁਹਾਡੀ ਗੱਲਾਂ 'ਤੇ ਤੁਹਾਨੂੰ ਟਰਕਾਈ ਜਾ ਰਿਹਾ, ਹਾਂਜੀ ਭਾਜੀ ਅੱਜ ਇੱਥੇ ਜਵਾਬ ਉੱਥੇ ਜਵਾਬ ਹੈ, ਉੱਥੋਂ ਤੁਹਾਨੂੰ ਸਤਰਕ ਹੋ ਜਾਣਾ ਚਾਹੀਦਾ, ਹੈ ਕਿਉਂਕਿ ਜੇ ਤੁਹਾਡੀ ਕੋਈ ਪਰਚੇਸ ਦੀ ਕਲੋਜ਼ਿੰਗ ਹੈਗੀ ਆ, ਤੁਹਾਡੀ ਤਰੀਕ ਕਲੋਜ਼ਿੰਗ ਦੇ ਨੇੜੇ ਆਈ ਜਾਂਦੀ ਆ, ਤੇ ਤੁਹਾਨੂੰ ਕੋਈ ਰਾਹ ਨਹੀਂ ਪੈ ਰਿਹਾ, ਉਹ ਅਲਟੀਮੇਟਲੀ ਬਾਈ ਜੀ ਤੁਹਾਨੂੰ ਪ੍ਰਾਈਵੇਟ ਕਲੋਜ਼ ਕਰਾਉਣੀ ਪੈਣੀ ਹੈ, ਉੱਥੇ ਮਹਿੰਗੇ ਭਾਅ ਤੇ ਤੁਸੀਂ ਖਤਰਾ ਖਾਓਗੇ, ਕਿਉਂਕਿ ਜਿਹੜੀ ਪ੍ਰਾਈਵੇਟ ਮੌਰਗੇਜ ਹੈ ਉਹ ਮਹਿੰਗੇ ਭਾਅ ਤੇ ਤੁਹਾਨੂੰ ਸੈੱਟ ਨਹੀਂ ਜੀ ਬਹਿਣੀ। ਜੇ ਕੋਈ ਇਨਵੈਸਟਰ ਭੈਣ ਭਰਾ ਵੀ ਸੁਣ ਰਿਹਾ, ਤੁਸੀਂ ਆਪ ਸੋਚੋ ਜੇ ਇਨਵੈਸਟਮੈਂਟ ਵਜੋਂ ਤੁਹਾਨੂੰ ਕੋਈ ਪ੍ਰਾਈਵੇਟ ਪ੍ਰੋਪਰਟੀ ਕਲੋਜ਼ ਕਰਾਉਣੀ ਪੈ ਰਹੀ ਆ, ਤਾਂ ਤੁਹਾਨੂੰ ਕਿਰਾਇਆ ਇੰਨਾ ਨਿਕਲਣਾ ਨਹੀਂ ਜਿੰਨਾ ਤੁਹਾਡੇ ਇੰਟਰਸਟ ਨਾਲ ਪੇਮੈਂਟ ਬਣ ਜਾਣੀ, ਉੱਥੇ ਬੈਡ ਡਿਸੀਜਨ ਹੋਊਗਾ। ਫਿਰ ਉਸ ਤੋਂ ਵੱਡੀ ਗੱਲ ਜਿਹੜੀ, ਚਲੋ ਸੁਚੇਤ ਕਰਨ ਵਾਲੀ ਆ, ਟਰਾਈ ਕਰਿਆ ਕਰੋ ਜੇ ਤੁਹਾਨੂੰ ਕੋਈ ਪ੍ਰਾਈਵੇਟ ਮੌਰਗੇਜ ਮਿਲ ਰਹੀ ਆ ਤਾਂ ਤੁਹਾਨੂੰ ਟਰਮ ਕਿਹੋ ਜਿਹੀ ਮਿਲ ਰਹੀ ਆ, ਤੁਹਾਨੂੰ ਫਿਕਸਡ ਮਿਲ ਰਹੀ ਆ ਜਾਂ ਤੁਹਾਨੂੰ ਓਪਨ ਮਿਲਦੀ ਪਈ ਆ। ਓਪਨ ਦੇ ਵਿੱਚ ਇਹ ਫਾਇਦਾ ਤੁਹਾਨੂੰ ਕੋਈ ਪੈਨਲਟੀ ਨਹੀਂ ਪਊਗੀ, ਜੇ ਤੁਹਾਨੂੰ ਕਲੋਜ਼ ਮਿਲਦੀ ਪਈ ਹੈ ਤੁਹਾਨੂੰ 3 ਮਹੀਨਿਆਂ ਦੀ ਉੱਥੇ ਪੈਨਲਟੀ ਪੈ ਜਾਣੀ, ਰਾਈਟ। ਸੋ ਇਹਨਾਂ ਚੀਜ਼ਾਂ ਦਾ ਥੋੜ੍ਹਾ ਜਿਹਾ ਬਚਾਵ ਕਰਕੇ ਰੱਖਿਆ ਕਰੋ। ਪ੍ਰਾਈਵੇਟ ਮੌਰਗੇਜ ਇੰਡੀਵਿਜੁਅਲ ਟੂ ਇੰਡੀਵਿਜੁਅਲ ਡਿਪੈਂਡ ਹੈ, ਕਿਸੇ ਨੂੰ ਮਾੜੀ ਹੈ ਤਾਂ ਕਿਸੇ ਨੂੰ ਨਹੀਂ ਮਾੜੀ। ਸੋ ਕਿਸੇ ਵੀ ਭੈਣ ਭਰਾ ਦਾ ਕੋਈ ਵੀ ਪ੍ਰਾਈਵੇਟ ਮੌਰਗੇਜ ਨੂੰ ਲੈ ਕੇ ਸਵਾਲ ਹੈ, ਜੇ ਤੁਹਾਡੇ ਹਾਈ ਇੰਟਰਸਟ ਰੇਟ ਵਾਲੀ ਮੌਰਗੇਜ ਚੱਲ ਪਈ ਆ, ਤਾਂ ਮੇਰੇ ਕੋਲ ਪ੍ਰਾਈਵੇਟ ਮੌਰਗੇਜ ਵਾਲੇ ਵੀ ਚੰਗੇ ਬੈਂਕ ਇਹੋ ਜਿਹੇ ਹੈਗੇ ਆ ਜਿਹੜੇ 5-6% ਦੇ ਵਿੱਚ ਪ੍ਰਾਈਵੇਟ ਮੌਰਗੇਜ ਕਰਦੇ ਪਏ ਆ। ਜੇ ਤੁਹਾਨੂੰ ਕਿਸੇ ਤਰੀਕੇ ਦੀ ਵੀ ਐਮਰਜੈਂਸੀ ਫੰਡ ਦੀ ਲੋੜ ਹੈਗੀ ਹੈ, ਕੋਈ ਜ਼ਿਆਦਾ ਹਾਈ ਇੰਟਰਸਟ ਰੇਟ ਵੀ ਨਹੀਂ ਗਾ, ਤੁਹਾਨੂੰ ਚੱਲਦੀ ਮੌਰਗੇਜ ਤੁੜਵਾਉਣ ਦੀ ਲੋੜ ਵੀ ਨਹੀਂ ਪੈਣੀ। ਸੋ ਨੰਬਰ ਦੱਸ ਦਿੰਦਾ ਜੀ 416-716-7724, 416-710-7524। ਬੈਕ ਟੂ ਸਮਰਾਜ ਵੀਰੇ।
0: ਪ੍ਰਭਦੀਪ ਸਿੰਘ, ਮੋਰਗੇਜ ਬ੍ਰੋਕਰ, ਮੋਰਗੇਜ ਐਕਸਪਰਟ, ਇੱਕ ਵਾਰੀ ਜ਼ਰੂਰ ਇਹਨਾਂ ਨਾਲ ਗੱਲਬਾਤ ਕਰੋ। ਗੱਲਬਾਤ ਕਰਨ ਦਾ ਕੋਈ ਖਰਚਾ ਨਹੀਂ ਹੈਗਾ, ਤੁਹਾਡਾ ਫਾਇਦਾ ਹੀ ਫਾਇਦਾ ਹੋ ਸਕਦਾ ਹੈ ਜੇ ਤੁਹਾਨੂੰ ਇੱਕ ਜ਼ਿਆਦਾ ਬਿਹਤਰ ਆਪਸ਼ਨ ਚਾਰਾ ਅਲਟਰਨੇਟਿਵ ਪੇਸ਼ ਕਰਦੇ ਨੇ। ਨੰਬਰ ਹੈ 416-710-7524, 416-710-7524। ਬਾਈ ਜੀ, ਮਿਲੀਅਨ ਡਾਲਰ ਕੁਐਸਚਨ ਕਹਿ ਲਓ, ਬਿਲੀਅਨ ਡਾਲਰ ਕੁਐਸਚਨ ਕਹਿ ਲਓ, ਸਾਰਿਆਂ ਦੇ ਮਨ ਦੇ ਵਿੱਚ ਕੁਐਸਚਨ ਆਹੀ ਆ, ਯਾਰ ਰਿਨਿਊਅਲ ਆ ਗਈ ਆ ਜਾਂ ਆਉਣ ਵਾਲੀ ਆ, ਹੁਣ ਆਪਾਂ ਕੀ ਜਿਹੜੀ ਬੈਂਕ ਨਾਲ ਚੱਲਦੀ ਹੈ ਮੋਰਗੇਜ, ਬਸ ਉੱਥੇ ਸਾਈਨ ਕਰਕੇ ਨਿਬੇੜੀਏ ਕੰਮ, ਜਾਂ ਕਿਤੇ ਕਿਸ਼ਤ ਘੱਟ ਵੀ ਸਕਦੀ ਆ, ਅਤੇ ਹੁਣ ਜੇ ਰਿਨਿਊਅਲ ਦਾ ਟਾਈਮ ਆ ਗਿਆ ਹੈ, ਫਿਕਸਡ ਵੇਰੀਏਬਲ, ਉਹੀ ਸੇਮ ਸਵਾਲ ਉਹੀ ਸੇਮ ਪਰਿਵਾਰਾਂ ਹੁੰਦੇ ਨੇ, ਦੱਸੋ ਜੀ ਕਰਨਾ ਕੀ ਚਾਹੀਦਾ?
3: ਬਿਲਕੁਲ ਸਮਰਾਜ ਵੀਰ, ਦੇਖੋ ਮੈਂ ਵੀ ਇਹ ਚੀਜ਼ ਹਮੇਸ਼ਾ ਲੋਕਾਂ ਨੂੰ ਅਵੇਅਰ ਕਰਦਾ ਹੁੰਦਾ ਜਾਂ ਇਸ ਗੱਲ ਨੂੰ ਲੈ ਕੇ ਦਿੰਦਾ ਹੁੰਦਾ, ਜਿਹੜਾ ਰਿਨਿਊਅਲ ਟਾਈਮ ਹੈ ਨਾ, ਤੁਹਾਡੇ ਕੋਲ ਪੂਰੀ ਤੁਹਾਡੀ ਵਿੰਡੋ ਖੁੱਲੀ ਓਪਰਚੁਨਿਟੀ ਦੀ, ਤੁਸੀਂ ਕਿਸੇ ਵੀ ਲੈਂਡਰ ਨਾਲ ਜਾ ਸਕਦੇ ਹੋ। ਤਾਂ ਉਸ ਤੋਂ ਵੱਡੀ ਜਿਹੜੀ ਫਾਇਦੇ ਵਾਲੀ ਗੱਲ ਇਹ ਹੈ ਵੀ ਜਿਹੜੇ ਵੀ ਤੁਸੀਂ ਬ੍ਰੋਕਰ ਨਾਲ ਕੰਮ ਕਰਨਾ, ਫਰਜ਼ ਕਰੋ ਤੁਸੀਂ ਮੇਰੇ ਨਾਲ ਕੰਮ ਕਰਨਾ ਹੈਗਾ, ਜਿਹੜਾ ਤੁਹਾਡਾ ਐਗਜ਼ਿਸਟਿੰਗ ਲੈਂਡਰ ਹੈ, ਐਗਜ਼ਿਸਟਿੰਗ ਜਿਹੜੇ ਬੈਂਕ ਨਾਲ ਤੁਹਾਡੀ ਮੌਰਗੇਜ ਚੱਲਦੀ ਪਈ ਆ, ਉਹਨੂੰ ਕੁਛ ਨਹੀਂ ਜੀ ਆਪਾਂ ਛੇੜਨਾ। ਜੇ ਤੁਹਾਨੂੰ ਮੇਰੀ ਕੋਈ ਵੀ ਇੰਟਰਸਟ ਰੇਟ ਜਾਂ ਮੇਰੇ ਕੋਈ ਵੀ ਇਨਸੈਂਟਿਵ ਦਿੱਤਾ ਤੁਹਾਨੂੰ ਨਹੀਂ ਪਸੰਦ ਆ ਰਹੇ, ਯੂ ਕੈਨ ਆਲਵੇਜ਼ ਸਾਈਨ ਬੈਕ ਵਿਦ ਦ ਕਰੰਟ ਲੈਂਡਰ, ਠੀਕ ਹੈ ਜੀ। ਜੇ ਹੁਣ ਗੱਲ ਕਰੀਏ ਤੁਹਾਨੂੰ ਨਵੇਂ ਲੈਂਡਰ ਤੋਂ ਕਿਹੜੇ ਕਿਹੜੇ ਇਨਸੈਂਟਿਵ ਦਵਾਵਾਂਗੇ, ਜ਼ਿਆਦਾ ਵਾਲਿਊਮ ਕੱਢਣ ਕਰਕੇ ਬਾਈ ਜੀ ਤੁਹਾਨੂੰ ਕੈਸ਼ ਬੈਕ ਦਵਾਈ ਦਾ, ਕੁਝ ਕੁ ਬੈਂਕਾਂ ਨਾਲ ਤਾਂ ਅਸੀਂ ਜਿਹੜੀ ਲੋਅਰ ਦੀ ਫੀਸ ਆ ਉਹ ਵੀ ਵੇਵ ਆਫ ਕਰਵਾ ਦੀ ਆ, ਤੇ ਜਿਹੜਾ ਵੀ ਅੱਜ ਤੁਹਾਨੂੰ ਕਰੰਟ ਲੈਂਡਰ ਇੰਟਰਸਟ ਰੇਟ ਆਫਰ ਕਰਦਾ ਪਿਆ, ਇਹ ਜ਼ਿਆਦਾਤਰ ਕੰਪੈਟੀਟਿਵ ਮਾਰਕੀਟ ਵਜੋਂ ਮੈਂ ਸਿਰਫ ਇਹ ਕਹਿ ਰਿਹਾ, ਜਿਵੇਂ TD, BMO, ਸਕੋਸ਼ੀਆ ਬੈਂਕ ਕਰਕੇ ਬੈਂਕ ਨੇ, ਜੇ ਤੁਹਾਨੂੰ ਅੱਜ ਕੁਛ ਵੀ ਰੇਟ ਆਫਰ ਕਰ ਰਹੇ ਨੇ ਉਸ ਤੋਂ ਬੈਟਰ ਜੇ ਸਕੈਜੂਲ ਇਹ ਬੈਂਕ ਨਾਲ ਰਹਿ ਕੇ ਤੁਹਾਨੂੰ ਮੈਂ ਵਧੀਆ ਰੇਟ ਦਵਾਉਂਗਾ, ਤਾਂ ਹੀ ਤੁਸੀਂ ਮੇਰੇ ਨਾਲ ਸਾਈਨ ਕਰੋਗੇ। ਸੋ ਫਾਇਦਾ ਹੀ ਫਾਇਦਾ ਹੈਗਾ, ਜੇ ਤੁਹਾਨੂੰ ਨਹੀਂ ਫਾਇਦਾ ਕੋਈ ਦਿਖਦਾ ਹੋਇਆ, ਤੁਸੀਂ ਆਲਵੇਜ਼ ਆਪਣੇ ਕਰੰਟ ਬੈਂਕ ਕੋਲੇ ਜਾ ਸਕਦੇ ਹੋ। ਸੋ ਜਦੋਂ ਵੀ ਤੁਹਾਡੀ ਰਿਨਿਊਅਲ ਆ ਰਹੀ ਹੈ, ਮੈਂ ਹਮੇਸ਼ਾ ਇਹੀ ਸੁਜੈਸਟ ਕਰੂੰਗਾ, ਰੈਕਮੈਂਡ ਕਰੂੰਗਾ, ਡੈਫੀਨੇਟਲੀ ਸ਼ੋਪ ਰਾਊਂਡ ਕਰੋ, ਆਪਣੀ ਆਪਸ਼ਨਸ ਦੇਖੋ, ਤੇ ਇੱਕ ਗੱਲ ਮਨ ਦੇ ਵਿੱਚ ਡਰ ਜਮਾ ਭੁਲਾ ਦਿਓ ਵੀ ਯਾਰ ਅਸੀਂ ਕੁਆਲੀਫਾਈ ਹੋਵਾਂਗੇ ਜਾਂ ਨਹੀਂ। ਹਾਂ, ਜੇ ਤੁਹਾਡਾ ਸਕੋਰ 650 ਤੋਂ ਘੱਟ ਹੈ, ਫਿਰ ਦੈਟਸ ਸਮਥਿੰਗ ਅਲਾਰਮਿੰਗ, ਉੱਥੇ ਤੁਸੀਂ ਮਾੜੇ ਚਕੰਨੇ ਹੋ ਜਾਓ। ਬਟ ਜੇ ਤੁਹਾਡਾ ਸਕੋਰ 650 ਤੋਂ ਬਾਅਦ ਹੈ, ਡੈਫੀਨੇਟਲੀ ਸ਼ੋਪ ਰਾਊਂਡ ਕਰੋ, ਆਪਣੀ ਆਪਸ਼ਨਸ ਦੇਖੋ। ਕਈ ਵਾਰੀ ਭੈਣ ਭਰਾਵਾਂ ਦੀ ਇਹ ਵੀ ਸ਼ਿਕਾਇਤ ਰਹਿੰਦੀ ਹੈ, ਸਾਡੇ ਕੋਲ ਲਾਈਨ ਆਫ ਕ੍ਰੈਡਿਟ ਹੈ ਨਹੀਂ, ਰਿਨਿਊਅਲ ਮੌਕੇ 'ਤੇ ਤੁਹਾਨੂੰ ਲਾਈਨ ਆਫ ਕ੍ਰੈਡਿਟ ਬਣਾਉਣ ਦਾ ਮੌਕਾ ਮਿਲਦਾ ਹੈਗਾ। ਅਤੇ ਇਹ ਵੀ ਨਹੀਂ, ਕਈ ਭੈਣ ਭਰਾ ਸਾਡੇ 20 ਲੈਂਡਰ ਨਾਲ ਸਟੱਕ ਨੇ, ਕਈਆਂ ਨੇ ਪ੍ਰਾਈਵੇਟ ਮੌਰਗੇਜਾਂ ਚੱਕੀਆਂ ਵੀ ਹੈ, ਕਈਆਂ ਨੇ ਸੈਕਿੰਡ ਮੌਰਗੇਜ ਚੱਕੀ ਵੀ ਆ, ਤੁਸੀਂ ਉਹ ਕੰਸੋਲੀਡੇਟ ਕਰਾ ਸਕਦੇ ਹੋ ਆਪਦੇ ਰਿਨਿਊਅਲ ਟਾਈਮ 'ਤੇ। ਸੋ ਫਾਇਦੇ ਹੀ ਫਾਇਦੇ ਹੁੰਦੇ ਆ, ਡੈਫੀਨੇਟਲੀ ਆਪਣੀ ਆਪਸ਼ਨਸ ਐਕਸਪਲੋਰ ਕਰਿਆ ਕਰੋ ਰਿਨਿਊਅਲ ਟਾਈਮ ਦੇ ਉੱਤੇ, ਭਾਵੇਂ ਤੁਹਾਡੀ ਆਉਂਦੇ ਮਹੀਨੇ ਨੂੰ ਹੈ ਜੇ ਭਾਵੇਂ ਆਉਂਦੇ 5-7 ਮਹੀਨਿਆਂ ਨੂੰ ਹੈਗੀ, ਰਿਨਿਊਅਲ ਆ ਰਹੀ ਹੈ ਕਿਸੇ ਤਰੀਕੇ ਦਾ ਮੌਰਗੇਜ ਸੰਬੰਧੀ, ਕੋਈ ਵੀ ਰੈਜ਼ੀਡੈਂਸ਼ੀਅਲ ਹੈ, ਕਮਰਸ਼ੀਅਲ ਹੈ, ਕੋਈ ਵੀ ਤੁਹਾਡਾ ਸਵਾਲ ਆ, 7 ਦਿਨ ਫੋਨ ਅਵੇਲੇਬਲ ਆ, ਕਦੀ ਵੀ ਤੁਸੀਂ ਕਾਲ ਕਰ ਸਕਦੇ ਹੋ, ਕੋਈ ਇਹੋ ਜਿਹੀ ਗੱਲ ਨਹੀਂ, 9-5 ਮੇਰੀ ਅਵੇਲੇਬਿਲਟੀ ਹੈ, ਤੁਹਾਡੇ ਕਰਕੇ ਮੇਰਾ ਕੰਮ ਹੈ ਹਮੇਸ਼ਾ ਕਰਨਾ। ਆਈ ਥੈਂਕ ਆਲ ਆਫ ਮਾਈ ਕਲਾਇੰਟਸ, ਵਾਂਸ ਅਗੇਨ ਨੰਬਰ ਦੱਸ ਦਿੰਦਾ ਜੀ 416-710-7524, 416-710-7524। ਬਹੁਤ ਬਹੁਤ ਧੰਨਵਾਦ ਸਮਰਾਜ ਵੀਰੇ ਇਹ ਦੇ ਉੱਤੇ ਸਮਾਂ ਦੇਣ ਲਈ।
0: ਥੈਂਕ ਯੂ ਵੈਰੀ ਮੱਚ। ਹੁਣ ਤੁਸੀਂ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹੋ ਮੋਰਗੇਜ ਬ੍ਰੋਕਰ ਪ੍ਰਭਦੀਪ ਸਿੰਘ ਦੇ ਨਾਲ, ਤੁਹਾਨੂੰ ਸਹੀ ਗਾਈਡ ਕਰਨਗੇ। ਕਾਲ 416-710-7524, 416-710-7524।

0: ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਜੁੜੇ ਹਨ। ਤਾਂ ਦੋਸਤੋ, ਟੈਨਸ਼ਨ ਦੀ ਕੋਈ ਲੋੜ ਨਹੀਂ। ਜੇਕਰ ਤੁਹਾਨੂੰ ਪੈਸੇ ਚਾਹੀਦੇ ਆ, ਲੋਨ ਚਾਹੀਦਾ ਹੈ, ਜਾਂ ਫਿਰ ਤੁਸੀਂ ਇੱਕ ਵਧੀਆ ਕਰੀਅਰ ਲਾਂਚ ਕਰਨਾ ਚਾਹੁੰਦੇ ਹੋ ਪੜ੍ਹਾਈ ਕਰਕੇ, ਟੈਨਸ਼ਨ ਬਿਲਕੁਲ ਵੀ ਨਹੀਂ ਕਰਨ ਦੀ ਲੋੜ ਹੈ। ਕਿਉਂ? ਕਿਉਂਕਿ ਯੂਨੀਗਲੋਬਲ ਐਡਵਾਈਜ਼ਰੀ ਤੋਂ ਸਾਰੰਸ਼ ਨਾਗਪਾਲ ਸਾਡੇ ਨਾਲ ਜੁੜ ਚੁੱਕੇ ਨੇ, ਅਤੇ ਹੁਣ ਤੱਕ ਤਾਂ ਇਹ ਲਿਟਰਲੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੂੰ ਇਹ ਗਵਰਨਮੈਂਟ ਸਪੋਰਟਡ ਲੋਨ, ਉਹ ਵੀ 50,000 ਤੋਂ ਲੈ ਕੇ ਆਲ ਦੇ 170,000 ਡਾਲਰਸ ਤੱਕ ਪ੍ਰੋਵਾਈਡ ਕਰ ਚੁੱਕੇ ਨੇ। ਕਿਸ ਕੰਮ ਦੇ ਲਈ? ਜਿਹੜੇ ਮਰਜ਼ੀ ਕੰਮ ਲਈ। ਪੜ੍ਹਾਈ ਤਾਂ ਤੁਹਾਨੂੰ ਕਰਨੀ ਪਊਗੀ ਸਕਿੱਲਸ ਡਿਵੈਲਪ ਕਰਨ ਲਈ, ਪਰ ਕੋਈ ਵੀ ਰਿਸਟ੍ਰਿਕਸ਼ਨ ਹੈ ਹੀ ਨਹੀਂ ਕਿ ਤੁਸੀਂ ਇਹ ਲੋਨ ਦੇ ਪੈਸੇ ਕਿਸ ਚੀਜ਼ 'ਤੇ ਖਰਚ ਸਕਦੇ ਹੋ, ਕਿਸ ਚੀਜ਼ 'ਤੇ ਨਹੀਂ ਖਰਚ ਸਕਦੇ ਹੋ। ਨਾ ਤਾਂ ਕੋਈ ਵੀ ਏਜ ਲਿਮਿਟ ਹੈ, ਪੜ੍ਹਾਈ ਤਾਂ ਜਿਹੜਾ ਮਰਜ਼ੀ ਜਿਹੜੀ ਮਰਜ਼ੀ ਉਮਰ 'ਚ ਕਰ ਸਕਦਾ ਹੈ, ਐਜ਼ ਲੌਂਗ ਐਜ਼ ਯੂ ਆਰ PR ਜਾਂ ਸਿਟੀਜ਼ਨ ਜਾਂ ਰੈਫਿਊਜੀ ਪ੍ਰੋਟੈਕਟ ਕਲਾਸ ਦੇ ਵਿੱਚੋਂ, ਜਿਹੜੀ ਮਰਜ਼ੀ 18 ਸਾਲ ਜਾਂ ਉਸ ਤੋਂ ਪਲੱਸ ਦੀ ਉਮਰ ਹੋਵੇ, ਫੰਡਿੰਗ ਅੰਟੇਰੀਓ ਸਰਕਾਰ ਤੋਂ ਸਿੱਧੇ ਤੁਹਾਡੇ ਬੈਂਕ ਅਕਾਊਂਟ ਵਿੱਚ ਜਾਂਦੀ ਆ। ਅਤੇ ਜੇ 2 ਸਾਲ ਦੀ ਪੜ੍ਹਾਈ ਕਰਦੇ ਹੋ, ਪੜ੍ਹਾਈ ਜਦੋਂ 2 ਸਾਲ ਬਾਅਦ ਖਤਮ ਕਰ ਵੀ ਲਈ, ਉਸ ਤੋਂ ਅੱਧਾ ਸਾਲ ਬਾਅਦ ਹੀ ਜਾ ਕੇ ਕੋਈ ਵੀ ਪਹਿਲੀ ਕਿਸ਼ਤ ਦੇਣੀ ਹੈ, ਕੋਈ ਵੀ ਪਹਿਲਾਂ ਕੋਈ ਵਿਆਜ ਦੇਣਾ ਹੈ। 2.5 ਈਅਰਸ ਤੱਕ 0% ਇੰਟਰਸਟ, 0, ਕੋਈ ਵੀ ਇੰਟਰਸਟ, ਕੋਈ ਵੀ ਵਿਆਜ ਹੈ ਨਹੀਂ। ਤੁਹਾਨੂੰ ਅਪ ਟੂ $170,000 ਦਾ ਪ੍ਰਬੰਧ ਕਰਕੇ ਦੇ ਸਕਦੇ ਆ। ਕੋਈ ਵੀ ਕ੍ਰੈਡਿਟ ਚੈੱਕ ਤੱਕ ਵੀ ਨਹੀਂ ਹੈਗਾ, ਅਤੇ ਸਾਰੇ ਕੋਰਸਿਸ ਆਨਲਾਈਨ, ਕੁਛ ਕੁ ਟਾਈਮ ਲੱਗਦਾ ਹੈ, ਈਜ਼ੀ ਟੂ ਪਾਸ ਨੇ। ਅਰਲੀ ਚਾਈਲਡਹੁੱਡ ਅਸਿਸਟੈਂਟ, ਪਰਸਨਲ ਸਪੋਰਟ ਵਰਕਰ, ਬਿਜ਼ਨਸ, ਹਾਸਪਿਟੈਲਿਟੀ, ਕੰਪਿਊਟਰਾਈਜ਼ ਅਕਾਊਂਟਿੰਗ, ਲੋਜਿਸਟਿਕਸ, ਸਪਲਾਈ ਚੇਨ, ਐਕਸੈਟਰਾ ਐਕਸੈਟਰਾ। ਪੂਰੀ ਅਤੇ ਪੂਰੀ ਜਾਣਕਾਰੀ ਲਓ ਅਤੇ ਪਤਾ ਕਰੋ ਕਿ ਇਹਨਾਂ ਦੇ ਹਜ਼ਾਰਾਂ ਹੀ ਕਲਾਇੰਟ ਕਿਉਂ ਨੇ। ਯੂਨੀਗਲੋਬਲ ਐਡਵਾਈਜ਼ਰੀ, ਸਾਰਾਂਸ਼ ਨਾਗਪਾਲ, 4374-3175, 4372643175, ਅਤੇ ਅਪੋਇੰਟਮੈਂਟ ਬੁੱਕ ਕਰਕੇ ਇਹਨਾਂ ਨੂੰ ਮਿਲੋ। ਇਹਨਾਂ ਦਾ ਆਫਿਸ ਹੈ 218 ਐਕਸਪੋਰਟ ਬੁਲਵਰਡ, ਮਿਸਿਸਾਗਾ, ਦੂਜੀ ਫਲੋਰ 'ਤੇ, ਸਵੀਟ 212। ਨਾਗਪਾਲ ਸਾਹਿਬ, ਸਤਿ ਸ਼੍ਰੀ ਅਕਾਲ ਜੀ।
1: ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।
0: ਕੀ ਹਾਲ ਚਾਲ ਨੇ?
1: ਵਧੀਆ ਵਧੀਆ, ਤੁਸੀਂ ਦੱਸੋ ਜੀ।
0: ਬਹੁਤ ਵਧੀਆ। ਸੋ ਬਾਈ ਜੀ, ਸਭ ਤੋਂ ਪਹਿਲਾਂ ਤਾਂ ਆਹੀ ਦੱਸ ਦਿਓ, ਕਿਉਂਕਿ ਮੈਨੂੰ ਪਤਾ ਹੈ ਕਿ ਐਵਰੀ ਸਿੰਗਲ ਡੇ ਹੀ ਤੁਹਾਨੂੰ ਕਾਫੀ ਵੱਡੀ ਗਿਣਤੀ 'ਚ ਕਲਾਇੰਟਸ ਆ ਰਹੇ ਨੇ। ਅੱਜ ਜਿਹੜੇ ਪਹਿਲਾਂ ਹੀ ਕਲਾਇੰਟਸ ਨੇ ਤੁਸੀਂ ਇਹ ਲੋਨ ਪ੍ਰੋਵਾਈਡ ਕੀਤਾ ਹੋਇਆ, ਅਪਲਾਈ ਕੀਤਾ ਹੋਇਆ, ਕਿੰਨੇ ਕੁ ਲੋਕਾਂ ਦੇ ਅੱਜ ਬੈਂਕ ਅਕਾਊਂਟ ਦੇ ਵਿੱਚ ਇਹ 50,000 ਤੋਂ ਲੈ ਕੇ 170,000 ਤੱਕ ਦੀ ਫੰਡਿੰਗ ਅੱਜ ਪਹੁੰਚ ਗਈ ਆ, ਦੱਸੋ।
1: ਹਾਂਜੀ, ਆਜ ਕੇ ਦਿਨ ਮੇ ਮੋਰ ਦੈਨ 7 ਫੈਮਿਲੀਜ਼ ਕੋ ਇਸਕਾ ਫਾਇਦਾ ਹੋ ਚੁਕਾ ਹੈ। ਐਂਡ ਲਾਈਕ ਅਗਰ ਫੈਮਿਲੀ ਸਾਈਜ਼ ਜ਼ਿਆਦਾ ਹੋਤਾ ਹੈ ਤੋ ਉਨਕੋ ਜ਼ਿਆਦਾ ਫੰਡਿੰਗ ਆਈ ਹੈ, ਅਗਰ ਲਾਈਕ ਮੈਰਿਡ ਹੈ ਤਬ ਵੀ ਉਨਕੋ ਅੱਛੀ ਫੰਡਿੰਗ ਆਈ ਹੈ। 50,000 ਸੇ 1,70,000 ਤੱਕ ਹਾਸਿਲ ਕਰੇ, 0% ਪੇ ਲੋਨ ਗਵਰਨਮੈਂਟ ਸੇ ਹਾਸਿਲ ਕਰੇ, ਕੋਈ ਵੀ ਇਸਮੇ ਨਕਲੀ ਕਾਗਜ਼ ਨਹੀਂ ਲਗਤਾ, ਸਾਰਾ ਸਾਫ਼ ਕਾਮ ਹੈ। ਸਾਲ ਮੇ ਬਹੁਤ ਤੋ ਕੋਸ਼ਿਸ਼ ਕਰ ਚੁਕੇ ਹੈ।
0: ਤੇ ਬਹੁਤ ਲੋਕਾਂ ਨੂੰ ਲੱਗਦਾ ਹੋਊਗਾ ਯਾਰ, ਅਸੀਂ ਕਿਹੜਾ ਕੋਈ 18, 19, 21, 20 ਸਾਲ ਦੇ ਹਾਂ, ਅਸੀਂ ਤਾਂ ਆਲਰੇਡੀ 40, 45, 50 ਦੇ ਹੋ ਗਏ ਹਾਂ, ਸਾਨੂੰ ਵੀ ਇਹ ਪੈਸੇ ਮਿਲ ਸਕਦੇ ਆ?
1: ਬਿਲਕੁਲ ਜੀ, ਚਾਰਟਰ ਆਫ ਰਾਈਟਸ ਐਂਡ ਫਰੀਡਮ ਹੈ ਇਸ ਦੇਸ਼ ਮੇ, ਕੋਈ ਵੀ ਡਿਸਕ੍ਰਿਮੀਨੇਸ਼ਨ ਨਹੀਂ ਹੈ ਏਜ ਪੇ, ਚਾਹੇ ਆਪ ਅਨਇੰਪਲੋਇਡ ਹੈ, ਇੰਪਲੋਇਡ ਹੈ, ਹਾਊਸ ਵਾਈਫ ਹੈ, ਚਾਹੇ ਆਪ ਪੈਨਸ਼ਨ ਪੇ ਹੈ, ਆਪ ਐਲੀਜੀਬਲ ਹੈ। ਹਮਾਰੇ ਕਲਾਇੰਟਸ ਕੀ ਰੇਂਜ 18 ਸੇ 20 ਸਾਲ ਵੀ ਹੈ ਔਰ 75 ਈਅਰਸ ਤੱਕ ਵੀ ਹੈ। ਤੋ ਆਪ ਸਕਿੱਲ ਹਾਸਿਲ ਕਰੇ, ਫੁੱਲੀ ਆਨਲਾਈਨ ਕੋਰਸਿਸ ਮੇ ਆਪਣੇ ਕਹੀਂ ਨਹੀਂ ਜਾਣਾ, ਚਾਹੇ ਫੋਨ ਪੇ ਕਲਾਸ ਲਗਾਏ, ਚਾਹੇ ਲੈਪਟਾਪ ਪੇ ਲਗਾਏ, 20 ਘੰਟੇ ਆਪਣੇ ਆਨਲਾਈਨ ਰਹਿਣਾ ਇਨ ਅ ਵੀਕ, ਐਂਡ ਯੂਰ ਗੁੱਡ ਟੂ ਗੋ। ਔਨ ਅਦਰ ਹੈਂਡ ਆਪਣੇ ਪਾਸ 50,000 ਸੇ 1,70,000 ਬਿਨਾਂ ਗਰੰਟੀ ਕੇ ਆਪਣੇ ਖਾਤੇ ਮੇ ਆਤਾ ਹੈ ਗਵਰਨਮੈਂਟ ਸੇ ਡਾਇਰੈਕਟ।
0: ਨੰਬਰ ਤੁਸੀਂ ਘੁਮਾਓ, 4372643175, 4372643175। ਪਰ ਬਾਈ ਜੀ, ਗੱਲ ਇਹ ਹੈ ਕਿ ਲੋਕਾਂ ਦੇ ਕਰਜ਼ੇ ਤਾਂ ਪਹਿਲਾਂ ਹੀ ਗਲ ਤੱਕ ਨੇ, ਪਹਿਲਾਂ ਹੀ ਲੋਕ ਲੋਨ ਸੁਣ ਕੇ ਤਾਂ ਕਹਿੰਦੇ ਕਿ ਦਫਾ ਹੋ, ਸੋ ਲੋਨ ਸੁਣ ਕੇ ਤਾਂ ਡਰ ਹੀ ਲੱਗਦਾ। ਤੁਸੀਂ ਸਮਝਾਓ ਕਿ ਇਹ ਲੋਨ ਇੰਨਾ ਜ਼ਿਆਦਾ ਫਾਇਦੇਮੰਦ ਕਿਉਂ ਹੋ ਸਕਦਾ?
1: ਬਿਲਕੁਲ ਜੀ, ਲੋਨ ਸੇ ਮੁਝੇ ਵੀ ਡਰ ਲੱਗਤਾ ਹੈ, ਔਰ ਬਟ ਇਸ ਚੀਜ਼ ਮੇ ਬਹੁਤ ਅਲੱਗ ਹੈ ਇਹ ਲੋਨ। ਰੀਜ਼ਨ ਨੰਬਰ 1, ਅਗਰ ਆਪਣਾ 2 ਸਾਲ ਕਾ ਕੋਰਸ ਹੈ ਜੋ ਕਿ ਫੁੱਲੀ ਆਨਲਾਈਨ ਹੈ, ਕਹੀਂ ਨਹੀਂ ਜਾ ਰਹੇ, ਇਗਜ਼ਾਮਸ ਨਹੀਂ ਹੈ ਜੀ, ਆਸਾਨ ਕੋਰਸਿਸ ਹੈ, ਆਪ 2 ਸਾਲ ਕਾ ਕੋਰਸ ਲੇਤੇ, ਆਪਕੋ ਸਰਟੀਫਿਕੇਟ ਤੋਂ ਆ ਗਿਆ, ਔਰ ਅਗਰ ਆਪਕਾ ਫੈਮਿਲੀ ਆਫ ਮੰਨ ਕੇ ਚੱਲੇ 4 ਹੈ, ਤੋ $1,50,000 ਬਣ ਗਿਆ ਆਪਕਾ ਫੰਡਿੰਗ ਕਾ। ਅਬ ਪਹਿਲੀ ਕਿਸ਼ਤ ਕਬ ਹੈ? 2.5 ਸਾਲ ਬਾਅਦ ਸਟਾਰਟ ਹੈ ਇਸ ਲੋਨ ਕੀ। 2 ਸਾਲ ਤੱਕ ਇਹ ਲੋਨ 0% ਪੇ, ਵਿਆਜ ਹੀ ਨਹੀਂ ਹੈ। 2.5 ਸਾਲ ਬਾਅਦ ਵੀ ਵਿਆਜ ਕਿਤਨਾ ਹੈ? 2.5% ਪੂਰੇ ਸਾਲ ਕਾ, ਮਤਲਬ $1,00,000 ਪੇ ਵਿਆਜ ਕਿਤਨਾ ਬਣਾ ਸਾਲ ਕਾ? ਸਿਰਫ $2,500 ਬਿਨਾਂ ਗਾਰੰਟੀ ਕੇ ਆਪਕੇ ਖਾਤੇ ਮੇ ਡਾਇਰੈਕਟ ਗਵਰਨਮੈਂਟ ਦੇ ਰਹੀ ਹੈ, ਜੋ ਗਵਰਨਮੈਂਟ ਆਫ ਕੈਨੇਡਾ ਨੇ ਅਭੀ ਗਾਰੰਟੀ ਦੀ ਹੈ ਟੂਵਰਡਸ ਵਰਲਡ ਬੈਂਕ, ਕਿ ਯੂਕਰੇਨ ਕੋ ਵਰਲਡ ਬੈਂਕ ਨੇ ਪੈਸੇ ਦੀਏ ਹੈ, ਆਈ ਥਿੰਕ 800 ਮਿਲੀਅਨ, ਗਵਰਨਮੈਂਟ ਆਫ ਕੈਨੇਡਾ ਨੇ ਗਾਰੰਟੀ ਦੀ ਹੈ ਉਸ ਲੋਨ ਕਾ। ਜੋ ਗਵਰਨਮੈਂਟ ਵਹਾਂ ਪੇ ਪੈਸਾ ਲਗਾ ਰਹੀ ਹੈ, ਵੈਸੇ ਗਵਰਨਮੈਂਟ ਆਪਕੋ ਲੋਨ ਦੇ ਰਹੀ ਹੈ, ਪੀਛੇ ਨਾ ਰਹੀ ਹੈ, ਸਕਿੱਲ ਡਿਵੈਲਪ ਕਰੇ, ਫੰਡਿੰਗ ਹਾਸਿਲ ਕਰੇ।
0: नंबर है यूना ग्लोबल एडवाइजरी सरंच नागपाल दा 437-264-3175 437-264-3175 ਤੇ ਬਾਈ ਜੀ ਤੁਸੀਂ ਸਿੱਧੇ ਹਿਸਾਬ ਨਾਲ ਸਮਝਾ ਦਿਓ ਮੰਨ ਲਓ ਹਸਬੈਂਡ ਐਂਡ ਵਾਈਫ ਹੈ ਦੋ ਜਵਾਕ ਨੇ ਕੁੱਲ ਮਿਲਾ ਕੇ ਚਾਰ ਜਾਣਿਆਂ ਦਾ ਪਰਿਵਾਰ ਆ ਉਹਨਾਂ ਨੂੰ ਕਿੰਨਾ ਕੁੱਲ ਮਿਲਾ ਕੇ ਤੁਸੀਂ ਇਹ ਫੰਡਿੰਗ ਪ੍ਰੋਵਾਈਡ ਕਰਵਾ ਸਕਦੇ ਹੋ
1: बिल्कुल जी हस्बैंड वाइफ दोनों पढ़ते हैं दो साल का कोर्स करते हैं तो उनको $1.5 लाख आता है अगर बच्चों की एज 11 साल से कम है तो और ज्यादा बेनिफिट है कॉलेज की फीस बाहरी बाहर से निकल जाती है और इस लोन में जैसा मैंने कहा कि 2.5 साल बाद पहली किस्त स्टार्ट है रीपेमेंट 2.5 साल बाद स्टार्ट है मतलब ऐसा कोई लोन सुना है आपने जिसकी किस्त 2.5 साल बाद स्टार्ट है 15 साल में आप उस लोन को पे करते हैं ब्याज भी सिर्फ 2.5% है शुरू में तो ब्याज है ही नहीं गारंटी फ्री लोन है ऐसा लोन एग्जिस्ट ही नहीं करता रीफाइनेंसिंग क्रेडिट इन सब चक्रों से बाहर निकले इस लोन को हासिल करें साथ में स्किल डेवलपमेंट करें इस लोन में कोई भी

depending on where you live in Southern Ontario. 11 to 14 cents per liter now, skyrocket from yesterday to today. Name Canadian record high price stock. 267.9 cents per liter tak to like 269.9 cents per liter tak, depends on where you live. Aj overnight diesel price de vich zero pound, absolutely koi bhi relief nahi pesh honi hai, bilkul koi bhi decrease pesh nahi honi hai. The unfortunately Dan McTeague de mutabik saadi jehdi 267.9 269.9 de jehdi diesel price aj hai oh ta on track hai. ਭਾਵੇਂ ਰੈਕਰਡ ਤਾਂ ਆਲਰੇਡੀ ਸੈੱਟ ਕੀਤਾ ਗਿਆ, ਤੋੜਿਆ ਗਿਆ, $3 ਪਰ ਲੀਟਰ ਬੁਰਾ ਹਾਲ, $3 ਪਰ ਲੀਟਰ ਤੱਕ ਪ੍ਰਾਈਸ ਵਧਣ ਦੀ ਵੀ ਕੁਛ ਕੁ ਹਫ਼ਤਿਆਂ ਦੇ ਵਿੱਚ ਵੀ ਐਕਸਪੈਕਟੇਸ਼ਨ ਹੈ, ਜੋ ਕਿ ਤੁਸੀਂ ਦੇਖੋਗੇ ਕਿ ਤੁਹਾਡੀ ਓਵਰਆਲ ਜੀਣ ਦਾ ਹੀ ਖਰਚਾ, ਬੰਦਾ ਬਾਹਰ ਕਦਮ ਲੈਂਦਾ ਘਰ ਤੋਂ $100 ਠਾ, $200 ਠਾ, $300, $400, $500 ਠਾ, ਰਾਈਟ ਅਵੇ. ਸੋ ਜਿਹੜੀ ਤੁਹਾਡੀ ਕਾਸਟ ਆਫ ਲਿਵਿੰਗ ਹੈ, ਇਨਫਲੇਸ਼ਨ ਹੈ, ਕਾਸਟ ਆਫ ਗਰੋਸਰੀਜ਼ ਹੈ ਸਪੈਸ਼ਲੀ, ਐਵਰੀਥਿੰਗ ਵਿਲ ਸਕਾਈ ਰਾਕਟ ਅਨਲੈਸ ਕਿ ਸਾਡੀ ਸਰਕਾਰ ਹੁਣ ਕੁਛ ਨਾ ਕੁਛ ਕਰਦੀ ਹੈ, ਕਿਉਂਕਿ $3 ਪਰ ਲੀਟਰ ਤੱਕ ਤਾਂ ਅਪੋਕਲਿਪਟਿਕ ਟਾਈਮ ਹੀ ਆ ਜਾਣੇ ਆ ਇੱਥੇ ਇੰਨੇ ਜ਼ਿਆਦਾ ਔਖੇ ਵਿੰਟਰ ਮਹੀਨਿਆਂ ਦੇ ਵਿੱਚ. ਰੇਡੀਓ ਪ੍ਰੋਗਰਾਮ ਦੇਸ਼ ਪ੍ਰਦੇਸ਼ ਨਾਲ ਤੁਸੀਂ ਜੁੜੇ ਹੋਏ ਹੋ,

रेडियो प्रोग्राम देश प्रदेश नाल जुड़े हैं दोस्तों दस दिए कि मनीत गिरी फ्रॉम गिरी लीगल ऑफिस तुहाडी मदद करते हैं एज अ बेरिस्टर एज अ सोलिसिटर जेडे मर्जी सिविल कोर्ट केसिस लीगल डिस्प्यूट्स खास तौर तुहाडे काम वाले काम इंपलॉयर वाले चाहे पास्ट विच सी चाहे हुण प्रेजेंट दे विच ने कोई भी पैसों का रौला है रियल स्टेट दे विच किसे कॉन्डो जां घर नूं बुक कीता सी बिल्डर नाल कोई रौला है बिल्डर तुहाडा पैसा नहीं मोड़ रहा कोई तुहाडा डिपॉजिट नहीं दे रहा है हुण साल लंघ गए ने तुसीं कहिंदे हो कि कल्ला डिपॉजिट नहीं सानूं पूरी डिपॉजिट प्लस पेनल्टीज प्लस इंट्रस्ट मिलना चाहीदा है जां बिल्डर कहिंदा है इन्नियां डिले ते डिले ते डिले ते बाद कि हुण तुहानूं घर लैणा ही पैणा नहीं तां सू कर देवांगे जां सू कीता ही होया पेपर भेजिया ही होया तुहानूं कि सू करन लगे आ ਜਾਂ ਬਿਲਡਰ ਕਹਿ ਰਿਹਾ ਹੈ ਕਿ ਮੋਰਗੇਜ ਤੁਹਾਨੂੰ ਹੁਣ ਕਰਾਉਣੀ ਕਰਾਉਣੀ ਪੈਣੀ ਆ ਪਰ ਜਾਂ ਤਾਂ ਤੁਸੀਂ ਉਸ ਪੋਜੀਸ਼ਨ ਦੇ ਵਿੱਚ ਹੈ ਨਹੀਂ ਕਿਉਂਕਿ ਅਪਰੇਜ਼ਲ ਹੀ ਲੱਖਾਂ ਨਾਲ ਦੀ ਘਾਟਾ ਹੀ ਆ ਜਾਂ ਤੁਸੀਂ ਕਹਿੰਦੇ ਹੋ ਕਿ ਯਾਰ ਆਪਾਂ ਇਹ ਚੱਕਰ 'ਚ ਫਸਣਾ ਤੱਕ ਵੀ ਨਹੀਂ ਹੈਗਾ ਮਨੀਤ ਗਿਰੀ ਗਿਰੀ ਲੀਗਲ ਆਫਿਸ ਇਹੀ ਕੰਮਾਂ ਦੇ ਵਿੱਚ ਮਾਹਰ ਨੇ ਤੁਹਾਨੂੰ ਬਚਾ ਸਕਦੇ ਆ ਤੁਹਾਡੇ ਇੰਪਲੋਇਰ ਤੋਂ ਜਿਹੜੇ ਮਾਰੇ ਹੋਏ ਪੈਸੇ ਨੇ ਉਹ ਵਾਪਸ ਦਿਲਵਾ ਸਕਦੇ ਆ ਜਲਦ ਤੋਂ ਜਲਦ ਅਤੇ ਨਾਲ ਦੀ ਨਾਲ ਜਿਹੜੇ ਰੀਅਲ ਇਸਟੇਟ ਦੇ ਤੁਸੀਂ ਕੋਈ ਕਾਂਡੋ ਜਾਂ ਘਰ ਬੁੱਕ ਕੀਤਾ ਸੀ ਤੁਹਾਡਾ ਡਿਪੋਜ਼ਿਟ ਤੁਹਾਨੂੰ ਵਾਪਸ ਕਰਵਾ ਸਕਦੇ ਆ ਕੰਟਰੈਕਟ ਵਿੱਚੋਂ ਕੱਢਾ ਸਕਦੇ ਆ ਬਚਾ ਸਕਦੇ ਆ 4375518000 ਇਹਨਾਂ ਕੰਮਾਂ ਦੇ ਵਿੱਚ ਇਹ ਮਾਹਰ ਨੇ ਅਤੇ ਬਹੁਤ ਲੰਬਾ ਤਜ਼ਰਬਾ ਹੈ ਬਸ ਕਾਲ ਕਰਕੇ ਸਲਾਹ ਕਰੋ ਹੋਰ ਡਿਲੇ ਨਾ ਪਾਓ ਅੱਜ ਹੀ ਹੁਣੇ ਹੀ ਕਾਲ ਕਰੋ 4375518000 4375518000 A very experienced barrister and solicitor hun civil court cases legal disputes and employment law matters de vich individuals nale businesses di vi madad karde ne chahe tuhanu hun koi claim mili hai ਕੋਈ ਲੀਗਲ ਚਿੱਠੀ ਮਿਲੀ ਹੈ ਉਹਦਾ ਜਵਾਬ ਦੇਣਾ ਹੋਵੇ ਜਾਂ ਤੁਹਾਨੂੰ ਪਤਾ ਹੀ ਆ ਕਿ ਕੋਰਟ ਕੇਸ ਤੱਕ ਹੀ ਮਾਮਲਾ ਜਾਣਾ ਹੈ ਜਾਂ ਕੋਰਟ ਤੱਕ ਹੀ ਪਹੁੰਚ ਗਿਆ ਹੈ ਤੁਹਾਨੂੰ ਆਪਦੇ ਡਿਫੈਂਸ ਕਰਨਾ ਹੋਵੇ ਕੋਈ ਲੀਗਲ ਡਿਸਪਿਊਟ ਦਾ ਹੱਲ ਲੱਭਣਾ ਹੋਵੇ ਇਹ ਕੋਰਟ ਕਚਹਿਰੀਆਂ ਤੋਂ ਪਹਿਲਾਂ ਵੀ ਤੁਹਾਡੇ ਬਿਹਾਫ 'ਤੇ ਸੈਟਲਮੈਂਟ ਕਰਵਾ ਸਕਦੇ ਆ ਕਹਿੰਦੇ ਨੇ ਕਿ ਵਰਕ ਪਲੇਸ ਰਿਲੇਟਡ ਜਿਹੜਾ ਮਰਜ਼ੀ ਲੀਗਲ ਮੈਟਰ ਤੁਹਾਨੂੰ ਕੰਮ ਤੋਂ ਕੱਢਿਆ ਗਿਆ ਬਿਨਾਂ ਕਾਰਨ ਤੋਂ ਜਾਂ ਝੂਠੇ ਇਲਜ਼ਾਮ ਨਾਲ ਕਹਿੰਦੇ ਨੇ ਕਿ ਲੱਖਾਂ ਤੱਕ ਤੁਹਾਨੂੰ ਦਿਲਵਾ ਸਕਦੇ ਹਾਂ ਗਿਰੀ ਲੀਗਲ ਤੋਂ ਮਨੀਤ ਗਿਰੀ 4375518000 ਇੱਕ ਬ੍ਰੈਂਪਟਨ ਇੱਕ ਓਕਵਿਲ ਦੇ ਵਿੱਚ ਆਫਿਸ ਹੈ ਬਿਲਕੁਲ ਫਰੀ ਕੰਸਲਟੇਸ਼ਨ ਹੈ 4375518000 ਅੱਜ ਵਧੀਆ ਖਾਣ ਪੀਣ ਲਈ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ 'ਤੇ ਪਹੁੰਚੋ ਅਤੇ ਜੇ ਦੋਸਤੋ ਅੱਜ ਕੱਲ੍ਹ ਪਰਸੋਂ ਆਲ ਦ ਵੇ ਸਪਟੈਂਬਰ ਦੇ ਅਖੀਰਲੇ ਦਿਨ ਤੱਕ ਤੁਸੀਂ ਸਵੇਰੇ 10 ਵਜੇ ਤੋਂ ਲੈ ਕੇ ਰਾਤ 8 ਵਜੇ ਸਿੰਪਲੀ ਇੰਡੀਅਨ ਸਵੀਟਸ ਐਂਡ ਰੈਸਟੋਰੈਂਟ ਦੀ ਜਿਹੜੀ ਮਰਜ਼ੀ 3 ਬ੍ਰੈਂਟ ਲੋਕੇਸ਼ਨ 'ਤੇ ਪਹੁੰਚਦੇ ਹੋ ਅੰਟਿਲ 8 PM ਬਸ ਕਹੋ ਕਿ ਅਸੀਂ ਦੇਸ ਪ੍ਰਦੇਸ਼ ਸੁਣ ਕੇ ਆਏ ਹਾਂ ਸਾਨੂੰ ਬਾਏ ਵਨ ਗੈਟ ਵਨ ਫਰੀ ਡੀਲਸ ਦੀ ਲਿਸਟ ਦਿਓ ਤੁਹਾਨੂੰ ਚਨਾ ਭਟੂਰਾ ਵੈਜ ਬਿਰਿਆਨੀ ਅੰਮ੍ਰਿਤਸਰੀ ਕੁਲਚਾ ਚਾਟ ਪਾਪੜੀ ਚਾਹੇ ਇੱਕ ਚਾਹੇ ਦੋ ਚਾਹੇ ਤਿੰਨ ਚਾਹੇ ਚਾਰ ਬਾਏ ਵਨ ਗੈਟ ਵਨ ਫਰੀ ਡੀਲਾਂ ਮਿਲਣਗੀਆਂ ਪੂਰਾ ਸਪਟੈਂਬਰ ਮਹੀਨਾ 10 ਵਜੇ ਸਵੇਰੇ ਤੋਂ ਲੈ ਕੇ ਸ਼ਾਮ ਰਾਤ 8 ਵਜੇ ਤੱਕ ਬਸ ਦੇਸ ਪ੍ਰਦੇਸ ਦਾ ਰੈਫਰੈਂਸ ਪਹਿਲਾਂ ਦਿਓ ਔਰਡਰ ਪਲੇਸ ਕਰਨ ਤੋਂ ਅਤੇ ਤੁਹਾਨੂੰ ਬਾਏ ਵਨ ਗੈਟ ਵਨ ਫਰੀ ਚਨਾ ਭਟੂਰਾ ਵੈਜ ਬਿਰਿਆਨੀ ਅੰਮ੍ਰਿਤਸਰੀ ਕੁਲਚਾ ਚਾਟ ਪਾਪੜੀ ਮਿਲੂਗੀ 3 ਲੋਕੇਸ਼ਨਸ ਇਨ ਬ੍ਰੈਂਪਟਨ 275 ਗਾਰਡਨ ਬਰੁੱਕ ਟ੍ਰੇਲ ਐਂਡ ਕੈਸਲਮੋਰ 85 Montpellier Street and Mississauga Road and Financial ja 15 Fander Way Boulevard and Chinguzi te live catering de vich inde 10 truck rakhe hoye ne tuhade mehmanan nu khawon de layi te khush karan de layi call for live catering 905-794-8111 905-794-8111 program to baad ਸਾਡੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਸਾਡੇ ਕਿਸੇ ਐਡਵਰਟਾਈਜ਼ ਦਾ ਫੋਨ ਨੰਬਰ ਚਾਹੀਦਾ ਹੋਵੇ ਤੁਸੀਂ ਆਪਦੇ ਬਿਜ਼ਨਸ ਨੂੰ ਸਾਡੇ ਨਾਲ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਕਾਲ ਟੈਕਸਟ ਵਟਸਐਪ 416-457-3381 416-457-3381 416-457-3381 ਅਤੇ ਤੁਸੀਂ ਕਦੇ ਵੀ ਇੰਸ਼ੋਰੈਂਸ ਦੇ ਭਾਅ ਦੇ ਵਿੱਚੋਂ ਚਾਹੇ ਉਹ ਸੁਪਰ ਵੀਜ਼ਾ ਵਿਜ਼ਿਟਰ ਵੀਜ਼ਾ ਇੰਸ਼ੋਰੈਂਸ ਦੇ ਸਭ ਤੋਂ ਲੋਵੈਸਟ ਰੇਟਸ ਹੋਣ ਚਾਹੇ ਲਾਈਫ ਇੰਸ਼ੋਰੈਂਸ ਦੀ ਤੁਸੀਂ ਪਲੈਨਿੰਗ ਪੂਰੇ ਪਰਿਵਾਰ ਲਈ ਕਰਨੀ ਆ ਚਾਹੇ ਤੁਹਾਨੂੰ ਮੋਰਗੇਜ ਪ੍ਰੋਟੈਕਸ਼ਨ ਡਿਸਬਿਲਿਟੀ ਕ੍ਰਿਟੀਕਲ ਇਲਨੈਸ ਇੰਸ਼ੋਰੈਂਸ ਚਾਹੀਦੀ ਹੈ ਚਾਹੇ ਪੋਲਿਸੀ ਕੀਤੀ ਹੋਈ ਹੈ ਅਤੇ ਤੁਸੀਂ ਚੰਗੀ ਤਰ੍ਹਾਂ 100% ਜਾਣਨਾ ਚਾਹੁੰਦੇ ਹੋ ਕਿ ਰੱਖਣ ਦਾ ਫਾਇਦਾ ਹੈ ਕਿ ਨਹੀਂ ਹੈ ਤੁਸੀਂ ਮੇਰੇ ਨਾਲ ਸਮਰਾਜ ਸਿੱਧੂ ਨਾਲ ਸੰਪਰਕ ਕਰ ਸਕਦੇ ਹੋ 416-457-3381 416-457-3381 ਇੱਥੇ ਦੁਆਗੇ ਜੀ ਸਤਿ ਸ਼੍ਰੀ ਅਕਾਲ

0: मेरी बेटी की क्लास में 33 बच्चे हैं। वो बताती है कि वहाँ किसी भी चीज की पूरी सुविधा नहीं है, भीड़ से भरी क्लास और शोर परेशान कर देता है और मदद कभी भी पूरी नहीं पड़ती। ये इसलिए है क्योंकि डग फोर्ड ने 2018 से हमारे सरकारी स्कूलों के बजट में से $6.5 बिलियन काट दिए हैं। हमारे बच्चे इससे बेहतर के हकदार हैं। आइए सरकार से कहें, हमारे बच्चों में निवेश करें, क्लास साइज ठीक करें। एलिमेंट्री टीचर्स फेडरेशन ऑफ ऑन्टेरियो की ओर से एक संदेश।
1: This is AM 530, CHLO AM, serving Brampton, Mississauga, Toronto, the GTA, and the world at am530.ca. The opinions expressed in the following program are those of the host and their guests and do not reflect the views and opinions of the management and staff of CHLO AM 530.
2: पंजाबी लहरा
3: प्रोग्राम समर्पित है रंगले पंजाब नूं,
2: पंजाबी बोली ते पंजाबी सभ्याचार नूं,
3: गुरु साहिबान पीरां फकीरां दी धरती नूं,
2: ठंडियां छावां जीआं मावां नूं,
3: चौड़ियां छातियां वाले गभरूआं नूं,
2: चरखा कतदियां ते पींगां झूटदियां मुटियारां नूं,
3: लोक गीतां भंगड़े अते गिद्धियां दीआं छणकारां नूं।
2: प्रोग्राम पंजाबी लहरा
3: हफ्ते दे 7 दिन प्राइम टाइम ते पंजाबी लहरा पंजाबीयत दी सेवा विच।
4: The views and opinions of the guests and sponsors are solely theirs and not that of the hosts or management of Punjabi Lehra. Punjabi Lehra is not responsible for any interactions our listeners have with any businesses advertised on our shows.
5: मैं थोड़ा अपना वकील वकील ब्रिज मोहन पिछले 32 सालों तो अक्रॉस कैनेडा कार एक्सीडेंट लगियां गंभीर सट्टा पुलिस द्वारा लाए गए संगीन क्रिमिनल चार्जेस अते सीरियस इमिग्रेशन केसेस नाल कोर्ट कचहरियां च निजिठण दा साडा पूरा तजर्बा है। कार एक्सीडेंट्स दे विक्टिम्स ने कदे भी सट लगन अते अपनी जिंदगी बदलन लई नहीं सी आख्या, पर हुण ओ इंसाफ दी मांग करदे हन अते मैनूं इह कहंदे होए बहुत ही मान महसूस हो रिहा है कि असीं कानूनी अदालत विच उस इंसाफ नूं प्राप्त करन च उहनां दी सहायता करते हैं जिसते वो सचमुच ही हकदार हैं। थोड़ा अपना वकील वकील ब्रिज मोहन, कॉन्टैक्ट अस एट bridgemohan.com।
6: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ। ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ। ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ। ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ, ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ। ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ। ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ। ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੌਨਫੀਡੈਂਸ ਦੇ ਨਾਲ ਹੋਵੇ। ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ। ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ। ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ। ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io, punjabi@lumea.io, 289-982-9597, 289-982-9597.
7: ਢਿੱਲੋਂ ਵੀਡੀਓ 1980 ਤੋਂ ਪੰਜਾਬੀ ਕਮਿਊਨਿਟੀ ਦੇ ਵਿੱਚ ਹਾਜ਼ਰ ਹੈ। ਗੋਰ ਰੋਡ ਐਂਡ ਐਬਨੀਜ਼ਰ ਤੇ ਲੋਕੇਟਡ ਨੇ IPTV ਅਤੇ ਗੁਰਬਾਣੀ ਰੇਡੀਓ ਦੀਆਂ ਸਰਵਿਸਿਜ਼ ਦੇ ਲਈ। ਭਾਵੇਂ ਤੁਸੀਂ 4K IPTV ਸੁਪਰ ਫਾਸਟ ਅਲਟਰਾ ਹਾਈ ਡੈਫੀਨੇਸ਼ਨ ਬਾਕਸ ਲੈਣਾ ਜਾਂ ਤੁਹਾਡੇ ਕੋਲ ਬਾਕਸ ਹੈਗਾ ਪਰ ਤੁਸੀਂ ਢਿੱਲੋਂ ਵੀਡੀਓ ਦੇ ਕਸਟਮਰ ਬਣਨਾ ਚਾਹੁੰਦੇ ਹੋ, ਨੋ ਬਫਰਿੰਗ ਨੋ ਫ੍ਰੀਜ਼ਿੰਗ 4K ਸਰਵਿਸ ਲਈ ਪੁਰਾਣਾ ਬਾਕਸ ਕਦੇ ਵੀ ਅਪਗ੍ਰੇਡ ਅਪਡੇਟ ਕਰਵਾਓ, ਤੁਸੀਂ ਢਿੱਲੋਂ ਵੀਡੀਓ ਨੂੰ ਕਾਲ ਕਰੋ। ਮੇਨ ਪ੍ਰੋਡਕਟ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ, ਇੰਡੀਆ ਲੈ ਕੇ ਜਾਣ ਵਾਸਤੇ ਬੈਸਟ ਗਿਫਟ ਜਿਸ ਵਿੱਚ ਸੰਪੂਰਨ ਪਾਠ ਹੈਗਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਨਿਤਨੇਮ ਦੀਆਂ ਸਾਰੀਆਂ ਬਾਣੀਆਂ ਨੇ, ਢਾਡੀ ਵਾਰਾਂ ਨੇ, 300 ਸ਼ਬਦ ਨੇ, 110-220 ਦਾ ਚਾਰਜਰ ਅਤੇ ਈਅਰ ਪਲੱਗ ਦੇ ਨਾਲ ਨਾਲ 20 ਘੰਟੇ ਦੀ ਬੈਟਰੀ। ਟੋਰਾਂਟੋ ਏਅਰਪੋਰਟ ਤੋਂ ਲੈ ਕੇ ਤੁਹਾਡੇ ਪਿੰਡ ਤੱਕ ਦਾ ਤੁਹਾਡਾ ਸਾਥੀ ਢਿੱਲੋਂ ਵੀਡੀਓ ਦਾ ਗੁਰਬਾਣੀ ਰੇਡੀਓ। IPTV ਦੀ ਟੌਪ ਦੀ ਸਰਵਿਸ ਜਾਂ ਢਿੱਲੋਂ ਵੀਡੀਓ ਗੁਰਬਾਣੀ ਰੇਡੀਓ, ਗੋ ਰੋਡ ਐਬਨੀਜ਼ਰ, 7 ਦਿਨ ਖੁੱਲੇ ਨੇ 11 to 8, 905-204-1313, 905-204-1313।
6: ਦੁਆਬਾ ਟਰੈਵਲ ਐਂਡ ਟੂਰ, ਪਾਕਿਸਤਾਨ ਜਾਣਾ, ਇੰਡੀਆ ਜਾਣਾ, ਦਿੱਲੀ ਦੀਆਂ ਫਲਾਈਟਾਂ ਨਾਲ ਹੁਣ
7: ਅੰਮ੍ਰਿਤਸਰ ਦੀਆਂ ਫਲਾਈਟਾਂ ਦੇ ਵਿੱਚ ਵੀ ਤੁਹਾਨੂੰ ਹੈਲਪ ਕਰ ਰਹੇ ਨੇ ਦੁਆਬਾ ਟਰੈਵਲ। ਟੌਪ ਦੀ ਸਰਵਿਸ, ਟਿਕਟ ਲੈਣ ਤੋਂ ਤੁਹਾਡੇ ਵਾਪਸ ਆਉਣ ਤੱਕ ਸਰਵਿਸ ਪੂਰੀ ਮਿਲੇਗੀ। ਟੌਪ ਦੀ ਪ੍ਰਾਈਸ ਦੁਆਬਾ ਟਰੈਵਲ 905-796-7800 ਦੁਆਬਾ ਟਰੈਵਲ ਐਂਡ ਟੂਰ ਨੂੰ ਤੁਸੀਂ ਜ਼ਰੂਰ ਕਾਲ ਕਰੋ।
8: ਸੈਲੂਲਰ ਪੁਆਇੰਟਸ ਏ ਟੂ ਜ਼ੈਡ ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ

0: 30th September 18, 7 p.m. at the Living Arts Center, Mississauga.
1: Pehla aaya si badi mohabbat di thi, umeed kar raha is baar bhi tujhe aashirwaad doge.
2: Ve aa ja to main naal nachiye, nachiye paanch baah pa. Ve aa ja to main naal nachiye.
0: For tickets, visit Ticketmaster. For information, call Singh Harjeet at 647-448-1000.
3: SS Lawn Care ਤੁਹਾਡੀ ਲਾਅਨ ਦੀ ਸੰਭਾਲ ਦੇ ਲਈ ਬੈਸਟ ਚੋਇਸ। ਤੁਸੀਂ ਨਵਾਂ ਘਾਹ ਲਗਵਾਉਣਾ ਚਾਹੁੰਦੇ ਹੋ ਜਾਂ ਸੋਡ ਇੰਸਟਾਲ ਕਰਵਾਉਣੀ ਚਾਹੁੰਦੇ ਹੋ, ਸੀਜ਼ਨਲ ਗ੍ਰਾਸ ਕਟਿੰਗ, ਫਰਟੀਲਾਈਜ਼ਰ, ਵੀਡ ਦੀ ਟ੍ਰੀਟਮੈਂਟ ਅਤੇ ਹਰ ਇੱਕ ਕਿਸਮ ਦੀ ਲਾਅਨ ਦੀ ਮੁਰੰਮਤ ਦੇ ਲਈ ਤਿਆਰ ਹਨ। ਫਲਾਵਰ ਬੈਡ ਬਣਵਾਓ ਜਾਂ ਸਾਫ ਕਰਵਾਓ ਅਤੇ ਪਲਾਂਟਸ ਦੀ ਟ੍ਰਿਮਿੰਗ ਵੀ ਕਰਦੇ ਹਨ, ਚਾਹੇ ਹੋਵੇ ਰੈਜ਼ੀਡੈਂਸ਼ੀਅਲ, ਕਮਰਸ਼ੀਅਲ ਜਾਂ ਫਾਰਮ ਹਾਊਸ ਦਾ ਕੰਮ। ਅੱਜ ਹੀ ਕਾਲ ਕਰੋ 437-655-1984, 437-655-1984।

0: ਪੰਜਾਬੀ ਲਹਿਰ ਦੇ ਵਿੱਚ ਸਾਰੇ ਹੀ ਸਰੋਤਿਆਂ ਨੂੰ ਸਤਿੰਦਰਪਾਲ ਸਿੰਘ ਸਿੱਧਵਾਂ ਤੇ ਸਾਡੀ ਸਾਰੀ ਟੀਮ ਵੱਲੋਂ ਬਹੁਤ ਬਹੁਤ ਪਿਆਰ, ਸ਼ੁਭ ਇੱਛਾਵਾਂ, ਗੁੱਡ ਈਵਨਿੰਗ ਤੇ ਸਾਰੀਆਂ ਨੇਕ
1: ਦੁਆਵਾਂ।
0: ਪ੍ਰੋਗਰਾਮ ਵਿੱਚ ਸਤਿੰਦਰਪਾਲ ਸਿੰਘ ਸਿੱਧਵਾਂ ਦੀ ਆਵਾਜ਼ ਸੁਣ ਕੇ ਤੁਸੀਂ ਬਹੁਤ ਕਹਿੰਦੇ ਨੇ ਕਿ ਮਹਿਸੂਸ ਕਰ ਰਹੇ ਹੋਵੋਗੇ। ਨਵੀਂ ਸਿੱਧੂ ਵੀ ਬੜੀ ਜਲਦ ਸਾਡੇ ਸਟੂਡੀਓ 'ਚ ਪਹੁੰਚ ਜਾਣਗੇ ਅਤੇ ਅੱਜ ਇੱਕ ਬਹੁਤ ਹੀ ਇਤਿਹਾਸਕ ਦਿਨ ਹੈ ਅਤੇ ਬਹੁਤ ਹੀ ਖੁਸ਼ਗਵਾਰ ਦਿਨ ਹੈ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਲਹਿਰਾਂ ਬਹਿਰਾਂ ਹੋਰ ਵੀ ਜ਼ਿਆਦਾ ਤੇਜ਼ੋ ਤਰਾਰ ਹੋਣ ਵਾਲੀਆਂ ਨੇ। ਤੁਸੀਂ ਦਿਲ ਥਾਮ ਕੇ ਬੈਠ ਜਾਓ। ਉਹ ਕਹਿੰਦੇ ਹੁੰਦੇ ਨਾ ਜਦੋਂ ਫਲਾਈਟ ਲੈਣ ਲੱਗੇ ਆਪਾਂ ਕਿ ਪਲੀਜ਼ ਫੈਸਨ ਯੋਰ ਬੈਲਟਸ, ਵੀ ਆਰ ਰੈਡੀ ਟੂ ਟੇਕ
1: ਆਫ।
0: ਲੱਗੀ ਭੁੱਖ ਸਵਾਦ ਨਾ ਭਾਲੇ, ਨੀਂਦ ਨਾ ਭਾਲੇ ਰਾਤਾਂ। ਭੁੱਖ ਲੱਗੀ ਹੋਵੇ ਤਾਂ ਤਿੰਨ ਚਾਰ ਦਿਨ ਦੀਆਂ ਬਹੀਆਂ ਰੋਟੀਆਂ ਵੀ ਕਰੇਮ ਰੋਲ ਵਰਗੀਆਂ ਲੱਗਦੀਆਂ। ਲੱਗੀ ਭੁੱਖ ਸਵਾਦ ਨਾ ਭਾਲੇ, ਨੀਂਦ ਨਾ ਭਾਲੇ ਰਾਤਾਂ। ਨੀਂਦ ਰਾਤਾਂ ਦੀ ਉਡੀਕ ਨਹੀਂ ਕਰਦੀ ਅਤੇ ਜਦੋਂ ਨੀਂਦ ਜ਼ੋਰ ਪਾਉਂਦੀ ਆ ਤਾਂ ਸਿਆਣੇ ਕਹਿੰਦੇ ਨੀਂਦ ਕਈ ਵਾਰੀ ਸੂਲੀ 'ਤੇ ਵੀ ਆ ਜਾਂਦੀ ਆ। ਸੋ ਇਹੀ ਕਾਰਨ ਹੈ ਕਈ ਵਾਰ ਅਸੀਂ ਬੜੀ ਤੇਜ਼ ਤਰਾਰ ਸਫ਼ਰ ਕਰ ਰਹੇ ਹੁੰਦੇ ਹਾਂ ਅਤੇ ਉਸ ਸਫ਼ਰ ਦੇ ਵਿੱਚ ਸਾਡੀ ਅੱਖ ਲੱਗ ਜਾਂਦੀ ਹੈ ਅਤੇ ਅੱਖ ਲੱਗਣ ਨਾਲ ਫਿਰ ਕਈ ਵਾਰ ਦੁਰਘਟਨਾਵਾਂ ਵੀ ਵਾਪਰ ਜਾਂਦੀਆਂ। ਇਹ ਅੱਖ ਲੱਗਣਾ ਵੀ ਇੱਕ ਬੜੀ ਬਹੁਤ ਸਾਰੇ ਥਾਵਾਂ 'ਤੇ ਇਹਨੂੰ ਯੂਜ਼ ਕੀਤਾ ਜਾ ਸਕਦਾ। ਜੇ ਪਿਆਰ 'ਚ ਅੱਖ ਲੱਗੇ ਤਾਂ ਉਹ ਕਈ ਵਾਰ ਜ਼ਿੰਦਗੀ ਸਵਾਰ ਦਿੰਦੀ ਹੈ, ਪਰ ਜੇ ਡਰਾਈਵਿੰਗ ਕਰਦਿਆਂ ਅੱਖ ਲੱਗ ਜਾਵੇ ਤਾਂ ਫਿਰ ਜ਼ਿੰਦਗੀ ਜਿਹੜੀ ਆ ਉਹਦੇ ਤੋਂ ਕੂਚ ਕਿਨਾਰਾ ਵੀ ਕਰਨਾ ਪੈਂਦਾ। ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਮੈਂ ਹਾਂ ਤੁਹਾਡਾ ਸਤਿੰਦਰਪਾਲ। ਗੱਲਬਾਤ ਮੈਂ ਕਰ ਰਿਹਾ ਸੀ ਕਿ ਲੱਗੀ ਭੁੱਖ ਸਵਾਦ ਨਾ ਭਾਲੇ, ਨੀਂਦ ਨਾ ਭਾਲੇ ਰਾਤਾਂ। ਵਕਤ ਬੇਵਕਤ ਮੌਤ ਨਹੀਂ ਪੁੱਛਦੀ ਅਤੇ ਇਸ਼ਕ ਨਹੀਂ ਪੁੱਛਦਾ ਜ਼ਾਤਾਂ। ਮੌਤ ਨਹੀਂ ਵੇਖਦੀ ਵੱਡਾ ਛੋਟਾ, ਅਮੀਰ ਹੈ ਗਰੀਬ ਹੈ, ਔਰ ਤਕੜਾ ਮਾੜਾ, ਗੋਰਾ ਕਾਲਾ, ਵੜਾਵਰ ਤੋ ਮੌਤ ਅਟਲ ਹੈ ਔਰ ਕਦੋਂ ਆਉਣੀ ਹੈ ਕਿਉਂ ਆਉਣੀ ਹੈ ਇਹ ਕੁਦਰਤ ਨੂੰ ਪਤਾ। ਅਤੇ ਇਸ਼ਕ ਜਿਹੜਾ, ਇਸ਼ਕ ਵਿੱਚ ਜ਼ਾਤਾਂ ਨਹੀਂ ਪੁੱਛੀ ਦੀਆਂ, ਨਾ ਉਮਰਾਂ ਦੇਖੀ ਦੀਆਂ, ਨਾ ਇਸ਼ਕ ਵਿੱਚ ਕਹਿੰਦੇ ਨੇ ਕਿ ਰੰਗ ਰੂਪ ਕੋਈ ਦੇਖਿਆ ਜਾਂਦਾ। ਤਾਂ ਹੀ ਤਾਂ ਕਹਿੰਦੇ ਨੇ ਕਿ ਇਸ਼ਕ ਅੰਨਿਆਂ ਕਰੇ ਸੁਜਾਖਿਆਂ ਨੂੰ। ਸੋ ਇਹੀ ਗੱਲ ਹੰਸ ਰਾਜ ਹੰਸ ਸਾਹਿਬ ਕਹਿ ਰਹੇ ਨੇ, ਦਿਲ ਚੋਰੀ ਸਾਡਾ ਹੋ ਗਿਆ। ਤੋ ਤੁਸੀਂ ਅੰਦਾਜ਼ਾ ਲਾ ਹੀ ਲਿਆ ਹੋਣਾ ਕਿ ਅੱਜ ਸਾਡੇ ਸਟੂਡੀਓ ਨੂੰ ਖੁਸ਼ੀਆਂ ਦੇਣ ਲਈ ਇੱਕ ਬਹੁਤ ਵੱਡੀ ਮਾਇਆ ਨਾਲ ਸ਼ਖਸੀਅਤ ਸਾਡੇ ਸਟੂਡੀਓ 'ਚ ਪਹੁੰਚਣ ਵਾਲੀ ਹੈ। ਔਰ ਜਨਾਬ ਹੰਸ ਰਾਜ ਹੰਸ, ਕੋਈ ਜਾਣ ਪਹਿਚਾਣ, ਉਹਨਾਂ ਦੇ ਲਈ ਕੀ ਸ਼ਬਦ ਬੋਲੀਏ। ਇਹ ਸਾਰੀਆਂ ਗੱਲਾਂ ਬਾਤਾਂ ਉਹਨਾਂ ਦੇ ਆਉਣ 'ਤੇ ਅਸੀਂ ਉਹਨਾਂ ਦੀ ਖੁਸ਼ ਆਮਦੀਦ ਉਹਨਾਂ ਨੂੰ ਜੀਓ ਆਇਆਂ ਕਹਾਂਗੇ। ਅਤੇ ਪੰਜਾਬੀ ਲਹਿਰਾਂ ਦੀ ਪੂਰੀ ਟੀਮ ਵੱਲੋਂ, AM 530 ਦੀ ਪੂਰੀ ਟੀਮ ਵੱਲੋਂ, ਸਿੰਘ ਹਰਜੀਤ ਪੰਜਾਬੀ ਵਿਰਸਾ ਦੀ ਟੀਮ ਵੱਲੋਂ, ਔਰ ਜਿੰਨੇ ਵੀ ਪੰਜਾਬੀ ਲਹਿਰਾਂ ਦੀ ਟੀਮ ਦੇ ਮੈਂਬਰ ਨੇ ਉਹਨਾਂ ਸਾਰਿਆਂ ਵੱਲੋਂ ਅਤੇ ਸਮੁੱਚੇ ਟੋਰੰਟੋ ਦੇ ਮੀਡੀਆ ਵੱਲੋਂ ਅਸੀਂ ਹੰਸ ਰਾਜ ਹੰਸ ਹੋਰਾਂ ਨੂੰ ਸਟੂਡੀਓ ਵਿੱਚ ਆਉਣ 'ਤੇ ਜੀ ਆਇਆਂ ਕਹਿੰਦੇ ਹਾਂ। ਕੱਲ੍ਹ ਨੂੰ ਉਹਨਾਂ ਦਾ ਲਾਈਵ ਕੌਨਸਰਟ ਹੋ ਰਿਹਾ ਔਰ ਯੂ ਵਿਲ ਬੀ ਸਰਪ੍ਰਾਈਜ਼ ਕਿ 11-12 ਵਰ੍ਹਿਆਂ ਬਾਅਦ ਤੁਸੀਂ ਹੰਸ ਰਾਜ ਹੰਸ ਹੋਰਾਂ ਨੂੰ ਟੋਰੰਟੋ ਦੇ ਲਿਵਿੰਗ ਆਰਟ ਸੈਂਟਰ ਵਿੱਚ ਲਾਈਵ ਸੁਣੋਗੇ। ਔਰ ਉਹਦੇ ਲਈ ਤਿਆਰੀਆਂ ਤੁਸੀਂ ਖਿੱਚੀ ਬੈਠੇ ਹੋ ਅਤੇ ਜੇ ਕੋਈ ਕਸਰ ਮਾੜੀ ਮੋਟੀ ਰਹਿੰਦੀ ਆ ਤਾਂ ਉਹ ਅੱਜ ਮੇਰਾ ਖਿਆਲ ਹਮੇਸ਼ਾ ਟੋਰੰਟੋ 'ਚ ਕਿਹਾ ਜਾਂਦਾ ਹੈ ਕਿ ਜਦੋਂ ਪੰਜਾਬੀ ਲਹਿਰਾਂ 'ਤੇ ਇੰਟਰਵਿਊ ਹੋ ਗਈ ਉਦੋਂ ਬਾਅਦ ਪ੍ਰਮੋਟਰ ਨੂੰ ਹੋਰ ਇੰਟਰਵਿਊਜ਼ ਕਰਨ ਦੀ ਲੋੜ ਨਹੀਂ ਪੈਂਦੀ।

ਉਹਨਾਂ ਨੂੰ ਕਹਿੰਦੇ ਨੇ ਕਿ ਆਪਣੇ ਵੱਲੋਂ ਨਜ਼ਰਾਨਾ, ਕਿਉਂਕਿ ਟੋਰਾਂਟੋ ਵਾਲੇ ਬੜੇ ਖੁੱਲ੍ਹੇ ਦਿਲ ਦੇ ਮਾਲਕ ਨੇ, ਦਰਿਆ ਦਿਲ ਨੇ, ਔਰ ਹੰਸ ਹੋਰਾਂ ਦਾ ਟੋਰਾਂਟੋ ਨਾਲ ਪਿਆਰ ਵੀ ਬਹੁਤ ਹੈ। ਸਭ ਤੋਂ ਪਹਿਲਾ ਟ੍ਰਿਪ ਹੰਸ ਹੋਰਾਂ ਦਾ ਜਦੋਂ ਵਿਦੇਸ਼ਾਂ 'ਚ ਆਏ ਆ ਤਾਂ ਕੈਨੇਡਾ ਦੇ ਟੋਰਾਂਟੋ ਵਿੱਚ ਹੀ ਆਏ ਸੀ 1984 ਦੇ ਵਿੱਚ। ਤੋ ਉਸ ਤੋਂ ਬਾਅਦ ਤਾਂ ਬੜੀਆਂ ਬੁਲੰਦੀਆਂ ਛੂਹੀਆਂ। ਅਤੇ ਤੁਸੀਂ 4905673337 'ਤੇ ਆਪਣੇ ਵੱਲੋਂ ਵੈਲਕਮ ਸੰਦੇਸ਼, ਜੀ ਆਇਆਂ, ਖੁਸ਼ ਆਮਦੀਦ ਔਰ ਕੇਮ ਛੋ ਮਜਾਮਾ, ਤੋ ਇਹ ਸਾਰੀਆਂ ਗੱਲਾਂ ਸਟੂਡੀਓ 'ਚ ਕਰ ਸਕਦੇ ਹੋ। ਅਤੇ ਪ੍ਰੋਗਰਾਮ ਪੰਜਾਬੀ ਲਹਿਰਾਂ ਬੜੀ ਜਲਦ ਅਸੀਂ ਪ੍ਰੋਗਰਾਮ ਵਿੱਚ ਕੁਛ ਹੋਰ ਗੱਲਾਂ ਬਾਤਾਂ ਲੈ ਕੇ ਪੇਸ਼ ਹੋਵਾਂਗੇ, ਪਰ ਅਸੀਂ ਉਡੀਕ ਕਰ ਰਹੇ ਹਾਂ ਕਿ ਜਿਉਂ ਹੀ ਹੰਸ ਰਾਜ ਜੀ ਆਏ ਤਾਂ ਤਕਰੀਬਨ 15-20 ਮਿੰਟ 25 ਮਿੰਟ ਜਾਂ ਜਿੰਨਾ ਕੁ ਉਹਨਾਂ ਨੇ ਸਮਾਂ ਦਿੱਤਾ ਅਸੀਂ ਨੋਨ ਕਮਰਸ਼ਲ ਇਹ ਜਿਹੜੀ ਗੱਲਬਾਤ ਆ ਉਹਨਾਂ ਨਾਲ ਕਰਾਂਗੇ। ਪ੍ਰੋਗਰਾਮ ਪੰਜਾਬੀ ਲਹਿਰਾਂ ਔਰ

0: ਪ੍ਰੋਗਰਾਮ ਪੰਜਾਬੀ ਲਹਿਰ ਹਰਵਿੰਦਰ ਸਿੰਘ ਜੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਭਾਜੀ, ਕੀ ਹਾਲ ਆ?
0: ਤਕੜੇ ਹੋ?
1: ਹਾਂਜੀ ਹਾਂਜੀ ਭਾਜੀ, ਮੇਰੇ ਖਿਆਲ 25-30 ਸਾਲ ਪਹਿਲਾਂ ਜਦੋਂ ਆਏ ਸੀ ਨਾ, ਇਹ ਮੇਰਾ 30 ਸਾਲ ਤੋਂ ਸ਼ਾਇਦ ਆ ਰਹੀ ਸੈਨਿਕਾ ਕਾਲਜ ਲੱਗੇ ਸੀ।
0: ਟਿਕਟਾਂ ਲੈ ਲੋ, ਕਹਿੰਦੇ ਜਿੱਥੇ ਚੱਲੇਗੀ ਜਿੱਥੇ ਚੱਲੇਗੀ ਚੱਲੂਗੀ ਨਾਲ ਤੇਰੇ, ਟਿਕਟਾਂ ਦੋ ਲੈ ਲਈ।
1: ਹਾਂਜੀ ਹਾਂਜੀ ਭਾਜੀ,
0: ਜ਼ਰੂਰ ਲਾਵਾਂਗੇ। 905-673-33-37। ਕੈਸੇ ਗੀਤ ਧਾਰਮਿਕ ਜਿਹੜੇ ਆ, ਅੱਜ ਮੈਂ ਗੱਲਬਾਤ ਅਸੀਂ ਕਰਾਂਗੇ ਕਿ ਸਿੰਘ ਕਹਿੰਦੇ ਆ ਕਿ ਸਿਰ ਲੱਥਦਾ ਏ ਤੇ ਲੱਥ ਜਾਵੇ, ਸਿੰਘ ਪੱਗ ਨੂੰ ਹੱਥ ਨਹੀਂ ਪਾਉਣ ਦਿੰਦੇ। ਇਹ ਹੰਸ ਰਾਜ ਹੰਸ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਹੰਸ ਰਾਜ ਹੰਸ। ਅਤੇ ਬਹੁਤ ਸਾਰੇ ਹੋਰ ਗੀਤ, ਹਜ਼ਾਰਾਂ ਹੀ ਗੀਤ ਨੇ ਤਾਂ ਧਾਰਮਿਕ ਵੀ ਨੇ ਔਰ ਗੁਰਬਾਣੀ ਦਾ ਕੀਰਤਨ। ਅਤੇ ਬਸ ਕਹਿੰਦੇ ਨੇ ਕਿ ਬਹੁਤ ਪੱਖੀ ਹਸਤੀ, ਬਹੁਤ ਪੱਖੀ ਗਾਇਕੀ, ਤੋਂ ਅੱਜ ਖੁੱਲ੍ਹੀਆਂ ਗੱਲਾਂ ਬਾਤਾਂ ਕੁਝ ਉਹਨਾਂ ਨਾਲ ਕਰਾਂਗੇ। ਹਰਜੀਤ ਜੀ, ਇੰਤਜ਼ਾਰ ਹੋਰ ਨਾ ਕਰਵਾਓ, ਜਲਦੀ ਤੋਂ ਪਹਿਲਾਂ ਹੰਸ ਜੀ ਨੂੰ ਲੈ ਕੇ ਤਸ਼ਰੀਫ ਦੇ

ਟਿਕਟਾਂ ਲਈ ticketmaster.ca ticketmaster.ca ਤੇ ਟਿਕਟਾਂ ਲਈ। ਤੇ ਜੇ ਬਈ ਤੁਸੀਂ ਬਾਹਲਾ ਹੀ ਕਹਿੰਦੇ ਹੁੰਦੇ ਆ ਮੂਹਰੇ ਬੈਠ ਕੇ ਹੰਸ ਹੋਰਾਂ ਦੀ ਅਦਾਇਗੀ ਨੂੰ ਇੰਜੋਏ ਕਰਨਾ ਤਾਂ ਤੁਸੀਂ ਸਿੰਘ ਹਰਜੀਤ ਨੂੰ ਫੋਨ ਵੀ ਕਰ ਸਕਦੇ ਹੋ 600 647 4 6 4 7 4 4 8 1000 'ਤੇ ਕਾਲ ਕਰ ਸਕਦੇ ਹੋ। ਪ੍ਰਭ ਸੰਧੂ ਸਾਡੀ ਟੀਮ ਦੇ ਮੈਂਬਰ ਨੇ ਔਰ ਸਾਡੇ ਬਹੁਤ ਅੱਛੇ ਬ੍ਰੌਡਕਾਸਟਰ ਨੇ, ਨਾਲ ਟਿਕਟੋਕ 'ਤੇ ਉਹਨਾਂ ਦਾ ਵੀਡੀਓ ਵੀ ਬੜੀ ਲੋਕ ਦੇਖਦੇ ਨੇ। ਪ੍ਰਭ ਸੰਧੂ ਆਉਣ ਵਾਲੇ ਦਿਨਾਂ 'ਚ ਹੋਰ ਵੀ ਇਹ ਪਲਾਂਘਾਂ ਪੁੱਟਣਗੇ, ਉਹ ਵੀ ਸਾਡੇ ਸਟੂਡੀਓ 'ਚ ਆਏ ਹੋਏ ਨੇ। ਅਤੇ 9 to 10 ਤੱਕ ਤੁਸੀਂ ਰੇਡੀਓ ਉਡਾਨ ਸੁਣਦੇ ਹੋ ਪ੍ਰਭ ਸੰਧੂ ਨਾਲ। ਜੀ ਅਸੀਂ ਕੁਛ ਸੈਟਅਪ ਕਰ ਰਹੇ ਹਾਂ ਅਤੇ ਉਹ ਸੈਟਅਪ ਤੋਂ ਬਾਅਦ ਨਵੀ ਸਿੱਧੂ ਵੀ ਸਾਡੇ ਨਾਲ ਜੁੜ ਜਾਣਗੇ ਅਤੇ ਹੰਸ ਹੋਰਾਂ ਤੋਂ ਆਸ਼ੀਰਵਾਦ ਲੈਣਗੇ। ਅਤੇ ਅੱਜ ਇਹ ਇੱਕ ਵਿਸ਼ੇਸ਼ ਪ੍ਰੋਗਰਾਮ ਜਿਹੜਾ ਹੈ ਉਹ ਤੁਹਾਡੇ ਲਈ ਪੇਸ਼ ਕਰਾਂਗੇ। ਇਸ ਪ੍ਰੋਗਰਾਮ ਨੂੰ ਸਾਡੇ ਲੋਨ ਦੀ ਦੁਨੀਆ ਵਿੱਚ ਬਹੁਤ ਵੱਡਾ ਨਾਮ ਯੂਨੀਗਲੋਬ ਦੇ ਸਾਰੰਸ਼ ਜੀ ਪ੍ਰੋਗਰਾਮ ਨੂੰ ਸਪੋਂਸਰ ਕਰ ਰਹੇ ਨੇ ਔਰ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ। ਔਰ ਅੱਜ ਦੇ ਪ੍ਰੋਗਰਾਮ ਵਿੱਚ ਕੁਝ ਇੱਕ ਸੰਦੇਸ਼ ਲੈ ਲਈਏ ਕਿਉਂਕਿ ਉਸ ਤੋਂ ਬਾਅਦ ਫਿਰ ਨੋਨ ਕਮਰਸ਼ਲ ਪ੍ਰੋਗਰਾਮ ਚੱਲਣਾ ਅਤੇ ਕੁਝ ਕੁ ਸੰਦੇਸ਼ਾਂ ਤੋਂ ਬਾਅਦ ਅਸੀਂ ਵਾਪਸ ਆਉਂਦੇ ਹਾਂ ਅਤੇ ਤੁਹਾਡੇ ਨਾਲ ਇਸ ਪ੍ਰੋਗਰਾਮ ਨੂੰ ਹੋਰ ਅੱਗੇ ਤੋਰਨ ਦੇ ਵਾਸਤੇ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ। ਤਾਂ ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ ਅਤੇ ਸਾਡੇ ਨਾਲ ਗੱਲਾਂ ਬਾਤਾਂ ਵਿੱਚ ਹਿੱਸਾ ਵੀ ਲੈਣਾ ਅਤੇ ਨਾਲ ਦੀ ਨਾਲ ਤੁਹਾਨੂੰ ਰਿਕੁਐਸਟ ਹੈ ਕਿ ਹੰਸ ਰਾਜ ਹੰਸੁਰਾਂ ਨੂੰ ਲਾਈਵ, ਜੀ ਹਾਂ, ਲਿਵਿੰਗ ਆਰਟ ਸੈਂਟਰ ਦੇ ਖੂਬਸੂਰਤ ਆਡੀਟੋਰੀਅਮ ਦੇ ਵਿੱਚ, ਅਤੇ ਤੁਹਾਨੂੰ ਪਤਾ ਲੱਗੂਗਾ ਕਿ ਯਾਰ ਆਡੀਟੋਰੀਅਮ 'ਚ ਬੈਠ ਕੇ ਇੱਕ ਸੁਰੀਲੇ ਗਾਇਕ ਨੂੰ ਸੁਣਨ ਦੇ ਨਾਲ ਸੰਗੀਤ ਦੀਆਂ ਛੈਬਰਾਂ ਕਿਵੇਂ ਲੱਗਦੀਆਂ ਨੇ। ਤੋ ਗੈਟ ਰੈਡੀ, ticketmaster.ca 'ਤੇ ਥੋੜ੍ਹੀਆਂ ਜਿਹੀਆਂ ਟਿਕਟਾਂ ਹੀ ਬਾਕੀ ਆ, ਥੋੜ੍ਹੀਆਂ ਜਿਹੀਆਂ ਲਿਮਿਟਡ, ਅਤੇ ਉਹ ਵੀ ਐਕਸਕਲੂਸਿਵ ਤੁਹਾਡੇ ਵਾਸਤੇ ਆ। ਤੋ ਅੱਜ ਦੀ ਇੰਟਰਵਿਊ ਤੋਂ ਬਾਅਦ ਹੋਰ ਟਿਕਟਾਂ ਵਾਸਤੇ ਅਨਾਊਂਸਮੈਂਟ ਨਹੀਂ ਕਰਨੀ ਪੈਣੀ। ਤੋ ਤੁਸੀਂ ਜ਼ਰੂਰ ticketmaster.ca 'ਤੇ ਜਾਂ ਸਿੰਘ ਹਰਜੀਤ ਨੂੰ ਤੁਸੀਂ ਵੈਸੇ ਵੀ ਮੁਬਾਰਕਾਂ ਦੇਣ ਲਈ, ਸ਼ੁਭ ਇੱਛਾਵਾਂ ਦੇਣ ਲਈ ਔਰ ਹਰਜੀਤ ਹੋਰਾਂ ਨੂੰ 647 4 4 1000 'ਤੇ ਕਾਲ ਕਰ ਸਕਦੇ ਹੋ।

0: और ढाणी स्वीट्स एंड रेस्टोरेंट के प्योर वेजिटेरियन लजीज खाने जिसके स्वाद के सभी है दीवाने। फैमिली और फ्रेंड्स के साथ आकर खाइए या फिर केटरिंग करवाइए, मिठाइयाँ ऐसी की मजा आ जाए।
1: ये है राजधानी राजधानी राजधानी।
0: मल्टीपल लोकेशन इन GTA। फॉर मोर इन्फॉर्मेशन विजिट rajdhanisweets.ca।
2: आस दी किरण रे ऑफ होप नशा छुड़ाऊ ते पुनर्वास केंद्र दयालपुरा कपूरथला। नशे दी एडिक्शन एक मानसिक बीमारी है, इस दा इलाज जल्द ते सौखा हो सकदा है। आस दी किरण दा मनोरथ है कि नशे दी एडिक्शन करन वाले व्यक्ति अते परिवार नूं इस मानसिक बीमारी तो छुटकारा दवाउणा। आधुनिक सहूलतां नाल लैस नशा छुड़ाऊ केंद्र आस दी किरण भारत सरकार वालों मंजूर शुदा है। तुहाडे परिवार दा कोई व्यक्ति या दोस्त नशे दी एडिक्शन विच है तां जल्द इलाज लई 99-151-54-548 लखबीर सिंह संधू MD नूं कॉल करो 9915154548। ਕੀ ਤੁਹਾਡੇ ਸਿਰ ਚੜੇ ਕਰਜ਼ੇ ਦੇ ਬੋਝ ਨੇ ਤੁਹਾਡੇ ਦਿਲ ਦਾ ਚੈਨ ਅਤੇ ਰਾਤ ਦੀ ਨੀਂਦ ਖੋ ਲਈ ਹੈ? ਤਾਂ ਆਲ ਡੈਟ ਸੋਲਿਊਸ਼ਨਸ ਦੇ ਮਿਸਟਰ ਐਮ ਸਦੀਕ ਨੂੰ 4166710577 ਤੇ ਕਾਲ ਕਰੋ। GTA ਵਿੱਚ 4 ਲੋਕੇਸ਼ਨਸ ਨੇ ਅਤੇ ਫੀਸ ਤੁਹਾਡਾ ਕੇਸ ਸੈਟਲ ਹੋਣ ਤੋਂ ਬਾਅਦ ਲਈ ਜਾਵੇਗੀ। ਤੁਹਾਡੇ ਕੇਸ ਨੂੰ ਦੇਖ ਕੇ ਗਰੰਟੀ ਨਾਲ ਦੱਸਿਆ ਜਾਵੇਗਾ ਕਿ ਕਿੰਨੇ ਪਰਸੈਂਟ ਤੁਹਾਡਾ ਕਰਜ਼ਾ ਮਾਫ ਹੋ ਜਾਵੇਗਾ ਤੇ ਬਾਕੀ ਦਾ ਆਸਾਨ ਕਿਸ਼ਤਾਂ ਵਿੱਚ ਦੇ ਸਕੋਗੇ। ਕਲੈਕਸ਼ਨ ਕਾਲਸ ਆਉਣੀਆਂ ਬੰਦ ਹੋ ਜਾਣਗੀਆਂ, ਤੁਹਾਡੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ। 416-677-4166-71-0577।
3: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਸਾਡੇ ਇੱਕ ਕਾਲ ਹੋਰ ਲੈਣੇ ਆ। ਜੀ ਹਾਂ, ਚਰਨਦੀਪ ਬਾਠ ਜੀ, ਸਰ ਵੈਲਕਮ।
4: ਸਤਿ ਸ੍ਰੀ ਅਕਾਲ ਜੀ।
3: ਉਹ ਸਤਿ ਸ੍ਰੀ ਅਕਾਲ, ਠੀਕ ਠਾਕ ਹੋ?
4: ਠੀਕ ਠਾਕ ਜੀ, ਹੋਰ ਸੁਣਾਓ?
3: ਬਹੁਤ ਅੱਛੇ, ਤੁਸੀਂ ਸੁਣਾਓ? ਅੱਜ ਹੰਸ ਰਾਜ ਹੰਸ ਜੀ ਆ ਰਹੇ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਵਾਂਗੇ। 905-673-33-37 ਤੇ ਤੁਸੀਂ ਕਾਲ ਸਾਡੇ ਨਾਲ ਕਰ ਸਕਦੇ ਹੋ। ਜੀ ਹਾਂ, 905-673-33-37। ਪਿਛਲੇ ਦਿਨੀ ਮੈਨੂੰ ਸਬਜ਼ੀ ਮਾਰਕੀਟ ਦੇ ਲਾਈਵ ਔਨ ਲੋਕੇਸ਼ਨ 'ਤੇ ਜਾਣ ਦਾ ਮੌਕਾ ਮਿਲਿਆ ਔਰ ਸਬਜ਼ੀ ਮਾਰਕੀਟ ਨੇ ਇੱਕ ਨਵਾਂ ਇੱਕ ਟੇਕ ਆਊਟ ਤੁਹਾਡੇ ਵਾਸਤੇ ਖਾਣਾ ਬਿਲਕੁਲ ਰੈਡੀ ਤੁਹਾਡੇ ਕਹਿੰਦੇ ਨੇ ਮੂੰਹ ਦੇ ਵਿੱਚ ਗੁਰਾਈਆਂ ਪਾਉਣ ਤੋਂ ਬਿਨਾਂ ਬਿਲਕੁਲ ਟਿਪ ਟੋਪ ਅਤੇ ਰੈਡੀ ਟੂ ਗੋ ਤੁਹਾਨੂੰ ਵਿਲੀਅਮ ਪਾਰਕ ਵੇ ਅਤੇ ਕ੍ਰਾਈਸਲਰ ਦੇ ਕੋਰਨਰ ਸੀਟ ਖੁੱਲ੍ਹੀ ਆ ਅਤੇ ਮੈਂ ਸਰਪ੍ਰਾਈਜ਼ ਉਹਨਾਂ ਨੂੰ ਦਿੱਤਾ ਜਾ ਕੇ ਤਾਂ ਉਹ ਇੰਨੇ ਖੁਸ਼ ਹੋਏ, ਦੇਵਰ ਓਵਰ ਕਹਿੰਦੇ ਨੇ ਕਿ ਜੋਇਡ ਕਿ ਸਤਿੰਦਰਪਾਲ ਜੀ ਤੁਸੀਂ ਆਏ, ਪੰਜਾਬੀ ਲਹਿਰਾਂ ਪੂਰੀ ਟੀਮ ਆਈ ਅਤੇ ਉੱਥੇ ਸਰਵਜੀਤ ਸਾਡੀ ਟੀਮ ਦੇ ਮੈਂਬਰ ਲਾਈਵ ਲੋਕੇਸ਼ਨ ਕਰ ਰਹੇ ਸੀ ਤਾਂ ਇੰਨਾ ਖੂਬਸੂਰਤ ਉਹਨਾਂ ਨੇ ਬਣਾਇਆ ਔਰ ਬਹੁਤ ਹੀ ਅੱਛੇ ਸ਼ੈੱਫ ਨੇ ਉਹਨਾਂ ਦੇ, ਖਾਣਾ ਜਿਹੜਾ ਲਜ਼ੀਜ਼ ਤੁਹਾਡੇ ਕਹਿੰਦੇ ਆ ਕਿ ਮਾਊਥ ਵਾਟਰਿੰਗ ਸਬਜ਼ੀ ਮਾਰਕੀਟ ਤੋਂ ਮਿਲੇਗਾ। ਵੈਸੇ ਉਹਨਾਂ ਦੀਆਂ 3 ਲੋਕੇਸ਼ਨਾਂ ਹੋ ਗਈਆਂ ਔਰ ਉਹ ਕਹਿੰਦੇ ਕਿ ਇਹ ਸਾਰਾ ਸਿਹਰਾ ਜਿਹੜਾ ਉਹਨਾਂ ਨੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਦਿੱਤਾ ਉਹ ਮੈਨੂੰ ਦੇ ਰਹੇ ਸੀਗੇ, ਪਰ ਮੈਂ ਕਿਹਾ ਨਹੀਂ, ਇਹ ਸਾਰੇ ਸਰੋਤਿਆਂ ਦੇ ਕਰਕੇ ਆ। ਤੋ 905-673-33-37 ਸਟੂਡੀਓ ਦਾ ਫੋਨ ਨੰਬਰ ਹੈ, ਤੁਸੀਂ ਵੀ ਸਾਡੇ ਨਾਲ ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਸਕਦੇ ਹੋ।
5: 24 ਘੰਟੇ 7 ਦਿਨ ਖੁੱਲ੍ਹਾ ਸਬਜ਼ੀ ਮਾਰਕੀਟ ਰੈਸਟੋਰੈਂਟ ਐਂਡ ਗਰੋਸਰੀ ਸਟੋਰ 2 ਲੋਕੇਸ਼ਨਸ ਤੋਂ ਸਰਵ ਕਰ ਰਹੇ ਨੇ, ਸੈਂਡਲਵੁੱਡ ਐਂਡ ਮਕਲੋਗਲਿਨ 10 ਲੋਰਮੈਲ ਗੇਟ, ਜਾਂ ਪਹੁੰਚੋ 10970 ਬ੍ਰੈਮਲੀ ਰੋਡ। ਵੈਜ ਐਂਡ ਨਾਨ ਵੈਜ ਬਿਰਿਆਨੀ ਬਾਏ 1 ਗੇਟ 1 ਫ੍ਰੀ, ਚਨਾ ਭਟੂਰਾ ਬਾਏ 1 ਗੇਟ 1 ਫ੍ਰੀ, ਫਿਸ਼
6: ਪਕੌੜੇ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਤੁਸੀਂ ਸਰਵ ਇੱਕ ਵਾਰ ਫਿਰ ਸਵਾਗਤ ਹੈ ਤੇ ਕਿਵੇਂ ਹੋ ਸਾਰੇ, ਠੀਕ ਠਾਕ ਹੋ? ਬੱਲੇ ਬੱਲੇ ਆ, ਤੁਸੀਂ ਵੀ ਕਹਿੰਦੇ ਹੋਗੇ ਯਾਰ ਅਸੀਂ ਕਿਤੇ ਕੱਲ ਦਾ ਪ੍ਰੋਗਰਾਮ ਤਾਂ ਨਹੀਂ ਲਾ ਲਿਆ। ਨਹੀਂ ਬਿਲਕੁਲ, ਅੱਜ ਦਾ ਪ੍ਰੋਗਰਾਮ ਹੈ ਲਾਈਵ ਹੈ ਤੇ ਅੱਜ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਕਿ ਅਸੀਂ ਬੜੀ ਹੀ ਜਲਦ ਵੈਲਕਮ ਕਰ ਰਹੇ ਹਾਂ ਸਟੂਡੀਓ ਦੇ ਵਿੱਚ ਦ ਲੈਜੈਂਡ, ਦ ਲਿਵਿੰਗ ਲੈਜੈਂਡ, ਵਨ ਐਂਡ ਓਨਲੀ ਹੰਸ ਰਾਜ ਹੰਸ ਜੀ ਨੂੰ। ਤੇ ਹੰਸ ਜੀ ਦੀ ਇੰਟਰਵਿਊ ਅਸੀਂ ਲਾਈਵ ਕਰਾਂਗੇ। ਸਬਜ਼ੀ ਮਾਰਕੀਟ ਦੀ ਗ੍ਰੈਂਡ ਓਪਨਿੰਗ ਹੋਈ ਆ, ਥੋੜ੍ਹੀਆਂ ਕੁਝ ਕਾਲਾਂ ਲਈ ਯਾਰ ਤੁਹਾਨੂੰ ਕੁਝ ਤੋਹਫੇ ਦੇਈਏ। ਤੁਹਾਡਾ ਫੇਵਰੇਟ ਹੰਸ ਜੀ ਦਾ ਗੀਤ ਕਿਹੜਾ? ਮੈਨੂੰ ਹੁਣੇ ਸਟੂਡੀਓ 'ਚ ਕਾਲ ਕਰੋ ਹੰਸ ਜੀ ਦੇ ਆਉਣ ਤੋਂ ਪਹਿਲਾਂ ਪਹਿਲਾਂ ਅਤੇ ਨਾਲੇ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਸ਼ੋਅ 'ਤੇ ਲਾਈਵ ਉਹ ਜ਼ਰੂਰ ਉਸ ਗੀਤ ਨੂੰ ਸੁਣਾਉਣ। ਅਤੇ ਅਸੀਂ ਤੁਹਾਨੂੰ ਇੱਕ ਗਿਫਟ ਬਿਲਕੁਲ ਫ੍ਰੀ ਸਬਜ਼ੀ ਮਾਰਕੀਟ ਵੱਲੋਂ ਪਾਓ ਭਾਜੀ ਦਿੰਦੇ ਹਾਂ। ਦੇਖੋ, ਇੱਕ ਬਹਾਨਾ ਹੀ ਹੁੰਦਾ ਤੁਹਾਡੇ ਨਾਲ ਗੱਲਬਾਤ ਕਰਨ ਦਾ। ਸੋ ਸਬਜ਼ੀ ਮਾਰਕੀਟ ਵੱਲੋਂ ਪਾਓ ਭਾਜੀ ਇੱਕ ਤੁਹਾਨੂੰ ਬਿਲਕੁਲ ਫ੍ਰੀ ਹੈ, ਕਾਲ ਕਰੋ ਅਤੇ ਦੱਸੋ ਕਿ ਹੰਸ ਰਾਜ ਹੰਸ ਜੀ ਦਾ ਤੁਹਾਡਾ ਮਨ ਪਸੰਦੀਦਾ ਗੀਤ ਕਿਹੜਾ। ਮੈਨੂੰ ਪਤਾ ਕਿ ਮੇਰਾ ਕਿਹੜਾ, ਬਟ ਮੈਂ ਬਾਅਦ ਚੋਂ ਦੱਸੂਗਾ ਮੈਂ ਕਿਹੜਾ ਕੋਈ ਤੋਹਫਾ ਲੈਣਾ। ਬਟ ਨੰਬਰ ਹੈ ਆਪਣਾ 905-673-3337 905-673-3337 ਤੇ ਆ ਜਾਓ, ਕਰੀਏ ਕੁਝ ਗੱਲਾਂ ਬਾਤਾਂ ਤੁਹਾਡੇ ਨਾਲ। 905-673-3337 ਥੋੜੀਆਂ ਲਾਈਨਾਂ ਖੜਕਣੀਆਂ ਸ਼ੁਰੂ ਹੋ ਗਈਆਂ ਤੇ ਥੋੜੀਆਂ ਜਿਹੀਆਂ ਕਹਿੰਦੇ ਹੁੰਦੇ ਕਿ ਹੋਰ ਖੜਕ ਜਾਣ ਤੇ ਫਿਰ ਜ਼ਰੂਰ ਜ਼ਰੂਰ ਜ਼ਰੂਰ ਤੁਹਾਨੂੰ ਅਸੀਂ ਇੱਕ ਸਬਜ਼ੀ ਮਾਰਕੀਟ ਵੱਲੋਂ ਪਾਓ ਭਾਜੀ ਦੇਵਾਂਗੇ। ਹਾਂ ਤੇ ਨਾਲ ਦੀ ਨਾਲ ਯਾਰ ਤੁਸੀਂ ਸਾਡੇ ਨਾਲ ਗੱਲਬਾਤ ਕਰੋਗੇ। ਸੋ ਆ ਜਾਓ 905-673-3337 ਤੇ 905-673-3337।
5: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com।
6: ਬਿਲਕੁਲ ਯਾਰ, 6,29,000 ਤੋਂ ਕੁਛ ਮਿਲਦਾ ਤੇ ਉਹ ਵੀ ਵੱਖਰੇ ਵੱਖਰੇ ਸ਼ਹਿਰਾਂ ਚ। paradisedevelopments.com। ਹਾਂਜੀ ਜਤਿੰਦਰ ਜੀ, ਕੀ ਹਾਲ ਹੈ?
7: ਹਾਂਜੀ ਵੀਰੇ, ਸਤਿ ਸ੍ਰੀ ਅਕਾਲ ਜੀ।
6: ਕੀ ਬਣਦਾ?
7: ਬਸ ਬਾਈ, ਕੰਮ ਸ਼ੁਰੂ ਕੀਤਾ ਸੀ ਨਾਲ ਹੀ
6: ਪਹਿਲਾਂ। ਵਾਹ ਬਈ ਵਾਹ, ਕੰਮ ਨਾਲੇ ਫਨ ਪੰਜਾਬੀ ਲਹਿਰਾਂ ਦੇ ਨਾਲ ਹੈ।
7: ਬਿਲਕੁਲ ਬਿਲਕੁਲ ਬਾਈ।
6: ਸੋ ਕੀ ਕਹਿਣਾ ਚਾਹੁੰਦੇ ਹੋ, ਕੀ ਕਿਹੜਾ ਤੁਹਾਡਾ ਫੇਵਰਿਟ ਗੀਤ ਹੈ?
7: ਫੇਵਰਿਟ ਹੈ ਜੀ, ਜਦੋਂ ਸਿੱਲੀ ਸਿੱਲੀ ਆਉਂਦੀ ਹੈ।
6: ਹੇ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ, ਇਹੀ ਹੈ ਨਾ?
7: ਹਾਂ ਜੀ ਬਿਲਕੁਲ।
6: ਕੀ ਬਾਤ ਹੈ, ਕੀ ਗੀਤ ਹੈ ਯਾਰ, ਤੇ ਕਿਉਂ ਤੁਹਾਡਾ ਫੇਵਰਿਟ ਹੈ? ਤੁਸੀਂ ਕਿੰਨਾ ਕੁ ਆਪਣੇ ਬਚਪਨ ਚ ਇਸ ਗੀਤ ਨੂੰ ਸੁਣਿਆ?
7: ਇਹ ਬਚਪਨ ਚ, ਇਹ ਬਈ
6: ਝੂਠ ਨਾ ਬੋਲਿਆ ਕਰੋ, ਸੱਚੋ ਸੱਚ ਦੱਸ ਦਿਆ ਕਰੋ ਵੀ ਇਹ ਬਹੁਤ ਪਿਆਰ ਹੋਇਆ ਸੀ।
7: ਚਲੋ ਹਾਂਜੀ, ਲਵ ਮੈਰਿਜ ਕਰਾਈ ਹੈ।
6: ਦੇਖਿਆ, ਨਾਲੇ ਤਾਂ ਪਿਆਰ ਨੀ ਹੋਇਆ, ਨਾਲੇ ਲਵ ਮੈਰਿਜ ਹੋਈ ਆ।
7: ਨਹੀਂ ਨਹੀਂ ਵੀਰੇ, ਮਤਲਬ ਆ ਗੀਤ ਮੁਕਤੀ ਹੁੰਦੀ ਸੀ,
6: ਹਾਂ
7: ਤੇ ਉਹਦੇ ਚ ਪਹਿਲਾਂ ਉਹਨਾਂ ਕੋਲ ਵੈਨ ਹੁੰਦੀ ਸੀ, ਉਹਦੇ ਚ ਸੁਣਦੇ ਰਹੇ, ਉਹ ਬਹੁਤ ਫੈਨ ਸੀ ਇਹਨਾਂ ਦੇ, ਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਹੁਣ ਤੱਕ ਵੀ ਸੁਣਦੇ ਆਏ
6: ਆ। ਤੇ ਤੁਸੀਂ ਮੈਨੂੰ ਆਪਣਾ ਫੋਨ ਨੰਬਰ ਦੱਸੋ ਕੀ ਆ?
7: ਭਾਈ ਮੇਰਾ 437 227
6: 0077 ਹਨਾ?
7: ਹਾਂਜੀ।
6: ਤੁਸੀਂ ਵੀ ਕਿਹਾ ਹੋ ਨਵੀਂ ਬਾਈ ਨੇ ਅੱਜ ਨੰਬਰ ਆਪਣਾ ਨਾਂ ਕਿੱਥੋਂ ਲੈਤਾ ਹੈ? ਚਲੋ ਥੈਂਕ ਯੂ ਜਤਿੰਦਰ, ਬਹੁਤ ਵਧੀਆ, ਸ਼ੁਕਰੀਆ। ਸੋ ਅੱਜ ਫਿਰ ਤੁਹਾਡੇ ਨਾਮ ਵੀ ਲਏ ਜਾਣਗੇ। ਹਰਜੀਤ ਜੀ, ਹਾਂਜੀ।
8: ਹੈਲੋ
6: ਜੀ,
8: ਸਤਿ ਸ਼੍ਰੀ ਅਕਾਲ।
6: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
8: ਵਧੀਆ ਵੀਰੇ। ਬਾਈ ਦਾ ਗਾਣਾ ਯਾਰ, ਨੱਚਣੋਂ ਪਹਿਲਾਂ ਹੋਕਾ ਦੇਵਾਂਗੇ,
6: ਨੱਚਣ ਤੋਂ ਪਹਿਲਾਂ ਹੋਕਾ ਦੇਵਾਂਗੇ, ਇੱਕ ਸੋਨੇ ਦਾ ਕੋਕਾ ਦੇਵਾਂਗੇ। ਹੈ
8: ਹਾਂਜੀ ਹਾਂਜੀ ਹਾਂਜੀ ਹਾਂਜੀ,
6: ਨੱਚੀ ਜੋ ਸਾਡੇ ਨਾਲ ਉਹਨੂੰ ਦਿਲ ਵੀ ਦੇਵਾਂਗੇ। ਦੇਖਿਆ ਨੱਚਣ ਦਾ ਕਿੰਨਾ ਫਾਇਦਾ ਹੈ।
8: ਆਹ ਗਾਣਾ ਬਹੁਤ ਵਧੀਆ ਇਹਨਾਂ ਦਾ।
6: ਇੱਕ ਨਾ ਜਿਹੜਾ ਡਾਂਸ ਹੈ, ਜਿਹੜਾ ਨੱਚਣਾ, ਉਹ ਵੀ ਇੱਕ ਐਕਸਪ੍ਰੈਸ਼ਨ ਆਫ ਲਵ ਹੀ ਹੈ ਕਿ ਨਹੀਂ?
8: ਹਾਂਜੀ ਵੀਰੇ, ਹਾਂਜੀ ਜ਼ਰੂਰ।
6: ਤੁਹਾਡਾ ਨੰਬਰ ਕੀ ਹੈ ਅਰਜੀ ਜੀ?
8: ਨਹੀਂ ਵੀਰੇ, ਨੰਬਰ ਬਸ
6: ਨਹੀਂ ਦੱਸ ਦਿਓ ਯਾਰ, ਤੁਹਾਨੂੰ ਹੁਣ ਤੋਹਫਾ ਦਈਏ ਕੋਈ?
8: ਨਹੀਂ ਵੀਰੇ, ਮੈਂ ਤਾਂ ਆਲਰੇਡੀ ਆਪਣਾ ਕੰਮ ਤੇ, ਮੈਂ ਕਿਹੜਾ ਆਉਣਾ ਇੱਧਰ ਨੂੰ?
6: ਇਹ ਤਾਂ ਆਉਣਾ ਨਹੀਂ ਇੱਧਰ ਨੂੰ। ਚਲੋ ਕੱਲ ਨੂੰ ਸ਼ੋਅ ਤੇ ਆਈ ਯਾਰ, ਆਇਓ, ਬੜੀ ਰੌਣਕੀ ਸ਼ਾਮ ਹੋਊਗੀ। ਸ਼ੋਅ
8: ਤੇ ਪਹੁੰਚਾਂਗੇ ਜ਼ਰੂਰ ਜੀ।
6: ਚਲੋ ਕੀ ਬਾਤ ਹੈ, ਸ਼ੋਅ ਤੇ ਪਹੁੰਚਿਓ ਤੇ ਲੱਗਣਗੀਆਂ ਰੌਣਕਾਂ। 8103 ਹੈਲੋ।
9: ਹੈਲੋ, ਸਤਿ ਸ਼੍ਰੀ ਅਕਾਲ ਜੀ।
6: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
9: ਠੀਕ ਠਾਕ ਜੀ। ਮੈਂ ਤੁਹਾਡਾ ਪ੍ਰੋਗਰਾਮ ਪਹਿਲੀ ਵਾਰੀ ਸੁਣਿਆ, ਮੈਂ ਬਹੁਤ ਘੱਟ ਹੀ ਸੁਣਦਾ ਹਾਂ ਨਾ।
6: ਪਹਿਲੀ ਵਾਰੀ ਸੁਣਿਆ? ਕਦੇ ਸੁਣਿਆ ਨੀ।
9: ਮੈਂ ਗੀਤ ਕਾਫੀ ਸੁਣਿਆ, ਪਰ ਮੇਰਾ ਮੋਸਟ ਫੇਵਰਿਟ ਗੀਤ ਇਹਨਾਂ ਦਾ ਉਹ ਹੈ ਸਿੱਲੀ ਸਿੱਲੀ ਆਉਂਦੀ ਹਵਾ।
6: ਤੁਹਾਡਾ ਵੀ ਸਿੱਲੀ ਸਿੱਲੀ
9: ਲਵ ਦਾ ਸਾਂਗ?
6: ਕਿਉਂ ਉਹੀ ਕਿਉਂ ਤੁਹਾਡਾ ਫੇਵਰਿਟ ਹੈ? ਕੋਈ ਉਹਦੇ ਨਾਲ ਕੋਈ ਤੁਹਾਡੀ ਕਹਾਣੀ ਜੁੜੀ ਹੈ?
9: ਨਹੀਂ ਕੋਈ ਕਹਾਣੀ ਨੀ, ਕਹਿੰਦੇ ਇਟ ਇਜ਼ ਅ ਇਮੋਸ਼ਨਲ ਸੌਂਗ, ਲਾਈਕ ਇਟ ਯੂ ਰੀਅਲੀ ਗੈਟ ਇਨਟੂ ਇਟ।
6: ਜਿਹੜਾ
9: ਮਤਲਬ ਜਿੱਦਾਂ ਨਾ ਹੁੰਦੀ ਆ, ਇਹਨਾਂ ਨੇ ਜਿਹੜਾ ਰੀਮੈਕਸ ਕੀਤਾ ਸੀ ਨਾ ਬੇਟਾ ਨਾਲ, ਦੈਟਸ ਇਵਨ ਬੈਟਰ।
6: ਹਾਂ, ਕੀ ਬਾਤ ਹੈ, ਬਿਲਕੁਲ। ਹੰਸ ਜੀ ਨੇ ਆਪਣੇ ਬੇਟੇ, ਦੋਨਾਂ ਬੇਟਿਆਂ ਨਾਲ ਸੀਗਾ ਹਨਾ ਰੀਮੈਕਸ? ਹਾਂ
9: ਜੀ ਜੀ ਜੀ ਜੀ।
6: ਕੀ ਬਾਤ ਹੈ, ਉਹ ਆਈ ਥਿੰਕ ਇਹਨਾਂ ਨੇ ਕੋਕ ਸਟੂਡੀਓ ਤੇ ਮੇਬੀ ਕੀਤਾ ਸੀਗਾ। ਹੰਸ ਜੀ ਦੇ ਬੇਟੇ ਦਾ ਵੀ ਇੱਕ ਉਹਦੇ ਵਿੱਚ ਗੀਤ ਨਾਲ ਉਹਨਾਂ ਨੇ ਰੀਮੈਕਸ ਕੀਤਾ ਸੀਗਾ, ਉਹ ਲੱਭਦੇ ਆ ਥੋੜੇ ਲਾਉਣੇ ਆ, ਬਹੁਤ ਵਧੀਆ ਸੀ।
9: ਹਾਂਜੀ ਹਾਂਜੀ, ਮੈਂ ਨਾ ਬਹੁਤ ਦੇਰ ਹੋਈ ਆ ਆਪਣੇ ਡੈਡੀ ਹੋਣਾ ਨੇ ਗੱਲ ਸੀਗਾ ਜਦੋਂ ਇਹਨਾਂ ਆਈ ਥਿੰਕ ਉੱਥੇ ਹੀ ਇਹਨਾਂ ਦਾ ਘਰ ਮੋਤਾ ਸਿੰਘ ਨਗਰ ਇਹਨਾਂ ਦਾ ਘਰ ਮੈਂ ਦੇਖਿਆ ਹੋਇਆ ਆ ਸਾਡੇ ਨੇਬਰ ਸਾਡੇ ਖਾਸ ਫਰੈਂਡ ਨਾਲ ਜਿਨ੍ਹਾਂ ਦੇ ਆ ਇਹਨੇ ਹਲੇ ਵੀ ਉੱਥੇ ਹੀ ਆ
6: ਤੁਹਾਨੂੰ ਅਸੀਂ ਤੋਹਫਾ ਦੇਈਏ
9: ਸ਼ੋਰ
6: ਜ਼ਰੂਰ ਦਵਾਂਗੇ ਆਈ ਵਿਲ ਸੈਂਡ ਯੂ ਅ ਮੈਸੇਜ ਠੀਕ ਹੈ ਨਵਰਾਜ ਹੰਸ ਤੇ ਨਵਰਾਜ ਉਹਨਾਂ ਦਾ ਗੀਤ ਹੈ ਨਾਰਾਜ਼ਗੀ ਬੜਾ ਖੂਬਸੂਰਤ ਗੀਤ ਹੈ ਤੇ ਨਾਲ ਇਹ ਜੋ ਸਿੱਲੀ ਸਿੱਲੀ ਆਉਂਦੀ ਹੈ ਹਵਾ ਇਹਨਾਂ ਦੋਨਾਂ ਦਾ ਰੀਮਿਕਸ ਹੋਇਆ ਤੇ ਵਾਹ ਯਾਰ ਕਿਆ ਪ੍ਰੋਡਕਸ਼ਨ ਹੈ ਕਮਾਲ ਹੀ ਕਰ ਦਿੱਤੀ ਸੋ ਪ੍ਰੋਗਰਾਮ ਪੰਜਾਬੀ ਦਾ ਇੱਕ ਤੁਸੀਂ ਮੈਸੇਜ ਯਾਦ ਰੱਖੋ ਸਾਡੇ ਬਈ ਬੈਲੀ ਮੋਰ ਹੋਮ ਵਾਲਿਆਂ ਦਾ ਮੈਂ ਕਹਿੰਦਾ ਉਹਨਾਂ ਕਿ ਬੱਲੀ ਮੋਰ ਤੁਸੀਂ ਯਾਦ ਰੱਖ ਲਓ ਪੰਜਾਬੀ ਸੌਖਾ ਬੜੇ ਸੋਹਣੇ ਘਰ ਆ ਰਹੇ ਆ ਯਾਰ ਡੇਰੀ ਐਂਡ ਹਰਨਟੇਰੀ ਉਹ ਬਹੁਤ ਹੀ ਕਮਾਲ ਦੀ ਲੋਕੇਸ਼ਨ ਹੈ ਸੈਂਟਰਲ ਮਿਸਿਸਾਗਾ ਦੇ ਰਹਿਣ ਵਾਲਿਓ ਇਹ ਮੌਕਾ ਨਾ ਗਵਾਓ ਬੈਲੀ ਮੋਰ ਹੋਮਸ ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ ਅੱਜ ਹੀ ਰਜਿਸਟਰ ਕਰੋ ballymorehomes.com ballymore.com ਜੀ ਨਗਿੰਦਰ ਜੀ ਹਾਂਜੀ ਹਾਂ ਉਹ ਕਿਹਦੇ ਨਾਲ ਲੜੀ ਜਾਂਦੇ ਹੋ ਯਾਰ ਪਿੱਛੇ ਨਗਿੰਦਰ ਜੀ ਨਿੱਜਰ ਸਾਹਿਬ
10: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ
6: ਤੁਸੀਂ ਪਿੱਛੇ ਕਿਹਦੇ ਨਾਲ ਗੱਲ ਕਰ ਰਹੇ ਸੀ
10: ਕੀ
6: ਹੈ
10: 905
6: ਤੁਸੀਂ ਦੇਖੋ ਯਾਰ ਆਪਾਂ ਕਿੰਨੇ ਚੰਗੇ ਅੱਜ ਕੱਲ ਹੁਣੇ ਚਲੋ ਗਰੋਸਰੀ ਗਰੂਸਰੀ ਕਰਨ ਲੱਗ ਗਏ ਨਹੀਂ ਤਾਂ ਬੰਦੇ ਕਿੱਥੇ ਕਰਦੇ ਸੀ
10: ਬਿਲਕੁਲ ਸਹੀ ਗੱਲ ਹੈ
6: ਬੰਦਿਆਂ ਨੂੰ ਤਾਂ ਇੱਕ ਸੰਗ ਸ਼ਰ ਮਹਿਸੂਸ ਹੁੰਦੀ ਸੀ ਗਰੋਸਰੀ ਸਟੋਰ ਜਾਣ ਵੇਲੇ
10: ਬਿਲਕੁਲ ਭਾਈ
6: ਹੁਣ ਆਈ ਥਿੰਕ ਜ਼ਿਆਦਾਤਰ ਘਰਾਂ ਦੇ ਵਿੱਚ ਜਿਹੜੇ ਯੰਗ ਕਪਲ ਨੇ ਜਿਹੜੇ ਬੰਦੇ ਨੇ ਉਹੀ ਗਰੋਸਰੀ ਕਰਦੇ ਆ
10: ਸਹੀ ਗੱਲ ਹੈ ਭਾਜੀ ਬਿਲਕੁਲ ਚਲੋ
6: ਠੀਕ ਹੈ ਵਧੀਆ ਯਾਰ ਤੁਸੀਂ 50-50 ਜਿਹੜੇ ਘਰ ਦੇ ਕੰਮ ਨੇ ਉਹ ਡਿਵਾਈਡ ਕਰ ਲਓ ਚੰਗੇ ਰਹੋਗੇ
10: ਹਾਂਜੀ ਹਾਂਜੀ ਮੈਂ ਕਈ ਵਾਰੀ ਇਕੱਲਾ ਕਰਾਂ ਨਾ ਗਰੋਸਰੀ ਅੱਜ ਫਿਰ ਥਰਸਡੇ ਸੀਗਾ ਤੇ ਕੱਲ ਛੁੱਟੀ ਸੀ ਮੇਰੀ ਵਾਈਫ ਕਹਿੰਦੀ ਚਲੋ ਆਪਾਂ ਗਰੋਸਰੀ ਕਰ ਕਹਿੰਦੇ ਨਾਲੇ ਪੀਜ਼ਾ ਬਣਾਉਣੇ ਘਰੇ
6: ਮੈਂ ਉਹ ਵਾਹ ਵੀ ਵਾਹ ਵੈਰੀ ਗੁੱਡ ਵਾਈਫ ਪੀਜ਼ਾ ਬਣਾਉਗੀ ਤੇ ਤੁਸੀਂ ਆਰਾਮ ਨਾਲ ਗਰੋਸਰੀ
10: ਪੀਜ਼ਾ ਭਾਜੀ ਮੈਂ ਬਣਾਉਂਗਾ
6: ਅੱਛਾ ਪੀਜ਼ਾ ਵੀ ਤੁਸੀਂ ਨਾਲੇ ਗਰੋਸਰੀ ਵੀ ਤੁਸੀਂ ਨਾਲੇ ਕੁਕਿੰਗ ਵੀ ਤੁਸੀਂ ਹੈ
10: ਹਾਂਜੀ ਭਾਜੀ ਹਾਂਜੀ
6: ਵੈਰੀ ਗੁੱਡ ਤੁਹਾਡਾ ਨੰਬਰ ਕੀ ਹੈ
10: ਆਹੀ ਭਾਜੀ ਨੰਬਰ ਪਰ ਮੇਰਾ ਨੰਬਰ ਦੂਜਾ ਹੈਗਾ ਇੱਕ ਉਹ ਹੀ ਹੈ ਇਹੀ ਨੰਬਰ
6: ਛੇਤੀ ਦੱਸੋ ਕੋਈ ਵੀ ਦੇ ਦਿਓ ਨੰਬਰ
10: 905
6: ਹਾਂ ਹਾਂ 8721013 8721013
11: ਹਾਂਜੀ ਸਤਿ ਸ੍ਰੀ ਅਕਾਲ ਜੀ
6: ਜੀ ਗੋ ਅਹੈਡ ਸਰ ਪਲੀਜ਼
11: ਹੁਣ ਥੋੜੀ ਆਵਾਜ਼ ਹੋਣਾ ਹੀ ਆ ਆਵਾਜ਼ ਨਹੀਂ
6: ਥੈਂਕ ਯੂ ਸਰ ਸੌਰੀ ਯਾਰ ਆਈ ਅਪੋਲੋਜਾਈਜ਼ ਸੋ ਤੁਸੀਂ ਜ਼ਰੂਰ ਆਪਣੀਆਂ ਬੋਲਟਨ ਕੀਆ ਦੀਆਂ ਡੀਲਾਂ ਦਿਓ ਸਾਡੇ ਸਟੂਡੀਓ 'ਚ ਲੈਜੈਂਡਰੀ ਹੰਸ ਜੀ ਪਹੁੰਚ ਚੁੱਕੇ ਨੇ ਮੈਂ ਉਹਨਾਂ ਨੂੰ ਰਿਸੀਵ ਕਰਾਂ ਅਤੇ ਤੁਸੀਂ ਫਿਲਹਾਲ ਦਿਓ ਡੀਲਾਂ
11: ਠੀਕ ਹੈ ਜੀ ਸੋ ਬੋਲਟਨ ਕੀਆ ਜੀ ਆਪਾਂ ਐਕਵਾਇਰ ਕਰ ਲਈ ਸੋ ਨਵੀਂ ਡੀਲਰਸ਼ਿਪ ਆਪਾਂ ਲਈ ਹੈ ਜੀ ਬੋਲਟਨ ਕੀਆ ਦੀ ਸੋ ਲੋਕੇਸ਼ਨ ਆਪਣੀ ਹੈਗੀ ਆ ਮੇਫੀਲਡ ਐਂਡ ਹਾਈਵੇ 50 ਦੇ ਉੱਤੇ ਸੋ ਕਾਰਨਰ ਦੀ ਹੈਗੀ ਆ ਬੋਲਟਨ ਕੀਆ ਸੋ ਜੇ ਤੁਸੀਂ ਕੀਆ ਦੀ ਕੋਈ ਵੀ ਗੱਡੀ ਲੈਣੀ ਆ ਪ੍ਰਾਈਸ ਸਾਡਾ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਘੱਟ ਮਿਲੂਗਾ ਸੋ ਸਾਡੇ ਕੋਲੇ ਹੁਣ ਇੱਥੇ ਗੈਸ ਵਾਲੀਆਂ ਗੱਡੀਆਂ ਵੀ ਹੈਗੀਆਂ ਸਾਡੇ ਕੋਲੇ ਹਾਈਬ੍ਰਿਡ ਵੀ ਹੈਗੀਆਂ ਸਾਡੇ ਕੋਲੇ ਪਲੱਗ ਇਨ ਹਾਈਬ੍ਰਿਡ ਵੀ ਹੈਗੀਆਂ ਐਂਡ ਸਾਡੇ ਕੋਲੇ ਈਵੀ ਗੱਡੀਆਂ ਵੀ ਹੈਗੀਆਂ ਵਾ ਸੈਡਾਨ ਗੱਡੀ ਦਾ ਪ੍ਰਾਈਸ ਸ਼ੁਰੂ ਹੋ ਜਾਂਦਾ 24 295 ਤੋਂ ਸੋ 24,295 ਤੋਂ ਆਪਣਾ ਪ੍ਰਾਈਸ ਸ਼ੁਰੂ ਹੋ ਜਾਂਦਾ ਵਾ। ਬ੍ਰੈਂਡ ਨਿਊ ਗੱਡੀ ਹੈਗੀ ਹੈ ਜੀ। ਵਾਰੰਟੀ ਦੀ ਜੇ ਆਪਾਂ ਗੱਲ ਕਰੀਏ 5 ਸਾਲ ਦੀ ਤੇ 1,00,000 ਕਿਲੋਮੀਟਰ ਦੀ ਆਪਾਂ ਗੱਡੀ ਦੀ ਵਾਰੰਟੀ ਦਿੰਦੇ ਹੈਗੇ ਆ। ਸੋ ਇੰਟਰਸਟ ਰੇਟ ਦੀ ਗੱਲ ਕਰੀਏ ਆਪਣਾ 2026 ਦਾ ਸਪੋਰਟਾਜ 5-ਸੀਟਰ ਖੁੱਲਾ ਡੁੱਲਾ SUV ਹੈਗਾ ਵਾ। ਸੋ ਜੇ ਕਿਸੇ ਨੇ ਫਾਈਨੈਂਸ ਕਰਾਉਣਾ ਵਾ 48 ਮੰਥ ਦੇ ਉੱਤੇ ਸਿਰਫ 0.99 ਇੰਟਰਸਟ ਰੇਟ ਚੱਲ ਰਿਹਾ ਆਪਣਾ, ਸਪੈਸ਼ਲ ਚੱਲ ਰਿਹਾ ਆ ਸਪਟੈਂਬਰ ਦੇ ਮਹੀਨੇ ਦਾ। ਐਂਡ ਜੇ ਕਿਸੇ ਕੋਲੇ ਕੀਆ ਦੀ ਗੱਡੀ ਸੇਮ ਐਡਰੈਸ ਤੇ ਹੈਗੀ ਆ, ਉਹਨਾਂ ਦਾ ਇੰਟਰਸਟ ਰੇਟ 0% ਹੋ ਜਾਣਾ ਜੀ 48 ਮੰਥ ਲਈ। ਸਾਡੇ ਕੋਲੇ ਕਈ ਸਪੈਸ਼ਲ ਡੈਮੋਜ਼ ਵੀ ਲੱਗੀਆਂ ਹੋਈਆਂ ਵਾ, ਹਰੇਕ ਗੱਡੀ ਦੇ ਵਿੱਚ ਸਾਡੇ ਕੋਲ ਡੈਮੋਜ਼ ਵੀ ਹੈਗੀ ਆ। ਸੋ ਹਰੇਕ ਡੈਮੋ ਦੇ ਉੱਤੇ ਆਪਾਂ ਵਿੰਟਰ ਟਾਇਰ ਪੈਕੇਜ ਬਿਲਕੁਲ ਫ੍ਰੀ ਦੇਵਾਂਗੇ। ਸੋ ਜਿਹਦੇ ਵਿੱਚ ਚਾਰ ਟਾਇਰ ਹੋਣਗੇ, 4 ਸਟੀਲ ਰਿਮਸ ਹੋਣਗੇ, ਇੰਸਟਾਲੇਸ਼ਨ ਹੋਊਗੀ, ਪ੍ਰੋਪਰ ਫੁੱਲ ਪੈਕੇਜ ਹੋਊਗਾ। ਸੋ ਮੰਡੇ ਤੋਂ ਲੈ ਕੇ ਸੈਟਰਡੇ ਓਪਨ ਹੈਗੇ ਜੀ ਆਪਾਂ। ਸੋ ਮੰਡੇ ਤੋਂ ਫਰਾਈਡੇ ਦਾ ਟਾਈਮ ਹੈਗਾ ਸਵੇਰੇ 9 ਵਜੇ ਤੋਂ ਲੈ ਕੇ 7 ਵਜੇ ਤੱਕ। ਸੈਟਰਡੇ ਦਾ ਆਪਣਾ ਟਾਈਮ ਹੈਗਾ ਜੀ 9 ਤੋਂ ਲੈ ਕੇ 6 ਵਜੇ ਤੱਕ। ਸੋ ਸਰਵਿਸ ਵੀ ਜੇ ਕਿਸੇ ਨੇ ਕੀਆ ਦੀ ਗੱਡੀ ਕਰਾਉਣੀ ਆ ਬਾਕੀ ਨਾਲੋਂ, ਬਾਕੀ ਡੀਲਰਸ਼ਿਪਸ ਨਾਲੋਂ, ਸਾਡਾ ਪ੍ਰਾਈਸ ਸਰਵਿਸ ਦੇ ਵਿੱਚ ਵੀ ਤੁਹਾਨੂੰ ਘੱਟ ਮਿਲੂਗਾ। ਚਾਹੇ ਆਇਲ ਚੇਂਜ ਆ, ਚਾਹੇ ਬ੍ਰੇਕ ਸਰਵਿਸ ਕਰਾਉਣੀ ਆ, ਕੋਈ ਇੰਜਨ ਡਾਇਗਨੋਸ ਕਰਾਉਣਾ ਵਾ, ਕੋਈ ਅਲਾਈਨਮੈਂਟ ਕਰਾਉਣੀ ਆ, ਕੁਛ ਵੀ ਕਰਾਉਣਾ ਕੀਆ ਦੇ ਰਿਲੇਟਡ ਸਾਰਾ ਕੁਛ ਆਪਾਂ ਇੱਥੇ ਕਰਦੇ ਹਾਂ। ਸੋ ਪ੍ਰਾਈਸ ਵਾਂਸ ਅਗੇਨ ਆਪਣਾ ਪੂਰੇ ਕੈਨੇਡਾ ਦੇ ਵਿੱਚ ਤੁਹਾਨੂੰ ਸਾਰਿਆਂ ਤੋਂ ਘੱਟ ਮਿਲੂਗਾ ਐਂਡ ਕਸਟਮਰ ਸਰਵਿਸ 1 ਨੰਬਰ ਤੇ ਹੋਊਗੀ। ਸੋ ਜੇ ਕਿਸੇ ਨੂੰ ਕੋਈ ਕੁਐਸਚਨ ਹੈਗਾ, ਅਪੁਆਇੰਟਮੈਂਟ ਬੁੱਕ ਕਰਨੀ ਆ, ਮੈਨੂੰ ਡਾਇਰੈਕਟਲੀ ਸੈੱਲ ਨੰਬਰ ਤੇ ਕਾਲ ਕਰ ਸਕਦੇ ਹੋ 6-4-7-6-7-8-2-7-5-4-647-6-78-2-7-54-2-7-5-4-6-78-2-7-5-4-2-7-78-2-7-5-4-2-7-78-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4-2-7-5-4- 295 ਤੋਂ ਗੈਸ ਮਾਡਲ ਦੀ ਗੱਡੀ ਹੁੰਦੀ ਆ। ਅਗੇਨ ਕਿਸੇ ਨੇ ਅਪਗ੍ਰੇਡ ਕਰਕੇ ਹਾਈਬ੍ਰਿਡ ਲੈਣੀ ਆ, ਪਲੱਗਇਨ ਹਾਈਬ੍ਰਿਡ ਲੈਣੀ ਆ ਜਾਂ ਫਿਰ ਈਵੀ ਵੀ ਲੈਣੀ ਆ, ਲਾਈਨ ਅਪ ਬਹੁਤ ਵੱਡੀ ਆ। ਕੀ ਇਹਦੇ ਵਿੱਚ ਆਪਾਂ ਨੂੰ ਫੁੱਲ ਸਾਈਜ਼ ਐਸਯੂਵੀ ਵੀ ਮਿਲਦੀ ਆ, ਆਪਾਂ ਨੂੰ ਵੈਨ ਵੀ ਮਿਲਦੀ ਆ, 5 ਸੀਟ ਐਸਯੂਵੀ ਵੀ ਮਿਲਦੇ ਆ। ਤੋ ਸਟਾਕ ਦੇ ਵਿੱਚ ਕੋਈ ਵੀ ਕਲਰ ਕੋਈ ਵੀ ਟ੍ਰਿਮ ਤੁਹਾਨੂੰ ਚਾਹੀਦੀ ਆ, ਤੁਹਾਨੂੰ ਵਿਦ ਇਨ 24 ਤੋਂ 48 ਆਵਰ ਦੇ ਵਿੱਚ ਗੱਡੀ ਡਿਲੀਵਰ ਹੋਊਗੀ। ਸੋ ਵਾਂਸ ਅਗੇਨ ਫੋਨ ਨੰਬਰ ਹੈਗਾ ਜੀ 6476782754, 647-678-2754 ਤੇ ਐਡਰੈਸ ਆਪਣਾ ਹੈਗਾ ਜੀ ਹਾਈਵੇ 50 ਐਂਡ ਮੇਫੀਲਡ ਦੇ ਕਾਰਨਰ ਤੇ, ਬ੍ਰੈਂਪਟਨ ਦੇ ਜਮਾਂ ਹੀ ਲਾਗੇ ਪੈਂਦਾ ਵਾ, 12080 ਐਲਬੀਅਨ ਵੋਨ ਰੋਡ ਇਨ ਬੋਲਟਨ। ਸੋ ਫੋਨ ਨੰਬਰ ਫਿਰ ਦੱਸ ਦਿੰਦਾ ਜੀ 6476782754 ਜੀ।

0: ਲੈ ਕੇ ਜਾਓ ਟੀ ਡੋਟ ਵਾਟਰ ਟੈਕਸੀ, ਫੇਰੀ ਦੀਆਂ 2-3 ਘੰਟੇ ਦੀਆਂ ਲਾਈਨ ਅਪਸ ਤੋਂ ਬਚੋ ਅਤੇ ਲੈ ਕੇ ਜਾਓ ਆਪਣੀ ਪ੍ਰਾਈਵੇਟ ਟੀ ਡੋਟ ਵਾਟਰ ਟੈਕਸੀ। ਟੀ ਡੋਟ ਵਾਟਰ ਟੈਕਸੀ ਦੀ ਡੋਕ ਲੋਕੇਟਡ ਹੈ 1 ਕੁਈਨਸ ਕੀ ਈਸਟ ਤੇ, ਯੰਗ ਅਤੇ ਕੁਈਨਸ ਕੀ ਈਸਟ ਦੇ ਬਿਲਕੁਲ ਕੋਰਨਰ ਤੇ। ਮਾਮੂਲੀ ਜਿਹਾ ਰੇਟ ਅਤੇ ਆਰਾਮ ਨਾਲ ਰਾਜਿਆਂ ਵਾਂਗ ਜਾਓ ਆਪਣੀ ਪ੍ਰਾਈਵੇਟ ਵਾਟਰ ਟੈਕਸੀ ਤੇ। ਟੀ ਡੋਟ ਵਾਟਰ ਟੈਕਸੀ 6473708368। ਇਹਨਾਂ ਦੀ ਡੋਕ ਤੇ ਪਾਰਕਿੰਗ ਵੀ ਅਵੇਲੇਬਲ ਹੈ, ਉੱਥੋਂ ਤੁਸੀਂ ਆਪਣੀ ਟਿਕਟਸ ਵੀ ਬਾਏ ਕਰ ਸਕਦੇ ਹੋ ਕੈਸ਼ ਜਾਂ ਕ੍ਰੈਡਿਟ ਕਾਰਡ ਦੇ ਨਾਲ। ਟੀ ਡੋਟ ਵਾਟਰ ਟੈਕਸੀ ਦੀ ਐਪ ਵੀ ਡਾਊਨਲੋਡ ਕਰੋ। ਟੀ ਡੋਟ ਵਾਟਰ ਟੈਕਸੀ, ਦ ਬੈਸਟ ਵੇ ਟੂ ਗੋ ਟੂ ਸੈਂਟਰ ਆਈਲੈਂਡ। GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ, ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ
1: ਘਰ ਘਰ ਘਰ ਘਰ
0: ਸੀਟਨ ਅਤੇ ਵਿਟਬੀ ਦੇ ਵਿੱਚ, ਕੀਮਤ ਸਿਰਫ $6,29,990 ਤੋਂ ਤੇ ਨਾਲ $1,30,000 ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ ਪੈਰਾਡਾਈਸ ਡਿਵੈਲਪਮੈਂਟਸ.com, ਪੈਰਾਡਾਈਸ ਡਿਵੈਲਪਮੈਂਟਸ.com।

0: ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਅਤੇ ਪੰਜਾਬੀ ਲਹਿਰਾਂ ਦੇ ਵਿੱਚ ਅਸੀਂ ਜਿਵੇਂ ਤੁਹਾਡੇ ਨਾਲ ਕਾਫੀ ਦਿਨਾਂ ਤੋਂ ਗੱਲਬਾਤ ਕਰਦੇ ਆ ਰਹੇ ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਹੀ ਮਾਇਨਾ ਸ਼ਖਸੀਅਤ ਸੰਗੀਤ ਦੀ ਦੁਨੀਆਂ ਵਿੱਚ ਪੰਜਾਬ ਵਿੱਚ ਉਹ ਕਿਹੜਾ ਅਵਾਰਡ ਹੈ ਦੁਨੀਆਂ ਭਰ ਵਿੱਚ ਜੋ ਹੰਸ ਰਾਜ ਹੰਸ ਸਾਹਿਬ ਨੂੰ ਜਿਹੜਾ ਕੁਦਰਤ ਨੇ ਜਾਂ ਅਕਾਲ ਪੁਰਖ ਨੇ ਵਾਹਿਗੁਰੂ ਅੱਲਾ ਭਗਵਾਨ ਗੋਡ ਨੇ ਜਾਂ ਫਿਰ ਉਹਦੀ ਮਖਲੂਕਾਤ ਨੇ ਨਹੀਂ ਦਿੱਤਾ। ਤੋ ਹੰਸ ਰਾਜ ਹੰਸ ਅੱਜ ਸਾਡੇ ਸਟੂਡੀਓ ਵਿੱਚ ਨੇ ਅਤੇ ਕੱਲ੍ਹ ਨੂੰ ਲਿਵਿੰਗ ਆਰਟ ਸੈਂਟਰ ਦੇ ਵਿੱਚ ਇੱਕ ਬਹੁਤ ਹੀ ਕਮਾਲ ਦਾ ਪੰਜਾਬੀ ਵਿਰਸਾ ਦੇ ਸਿੰਘ ਹਰਜੀਤ ਵੱਲੋਂ ਆਡੀਟੋਰੀਅਮ ਦੇ ਵਿੱਚ ਇੱਕ ਕੌਂਸਰਟ ਰੱਖਿਆ ਗਿਆ ਜਿੱਥੇ ਕਿਉਂਕਿ ਹੰਸ ਜੀ ਇੱਕ ਵਰਸਟਾਈਲ ਕਲਾਕਾਰ ਹਨ, ਭਾਵੇਂ ਫੋਕ ਦੀ ਦੁਨੀਆ ਦੀ ਗੱਲ ਕਰੋ, ਚਾਹੇ ਸੂਫੀਜ਼ਮ ਦੀ ਗੱਲ ਕਰੋ, ਚਾਹੇ ਵੀਰ ਰਸ ਦੀ ਗੱਲ ਕਰੋ। ਤੋ ਬਹੁਤਾ ਕੁਝ ਨਾ ਕਹਿੰਦਾ ਹੋਇਆ ਮੈਂ ਤੁਹਾਡੇ ਅਤੇ ਸਾਡੇ ਹਰਦਲ ਅਜ਼ੀਜ਼ ਔਰ ਜਿਹਨਾਂ ਨੇ ਲਗਾਤਾਰ ਲੰਬਾ ਸਮਾਂ ਕਈ ਦਹਾਕੇ ਪੰਜਾਬੀਆਂ ਦੇ ਦਿਲਾਂ ਉੱਤੇ ਆਪਣੀ ਕਲਾ ਦੇ ਨਾਲ ਰਾਜ ਕੀਤਾ ਔਰ ਉਹਨਾਂ ਨੂੰ ਰਾਜ ਗਾਇਕ ਦਾ ਖਿਤਾਬ ਵੀ ਮਿਲਿਆ ਪੰਜਾਬ ਦੇ ਵਾਸੀਆਂ ਵੱਲੋਂ, ਉਹ ਸਾਡੇ ਸਟੂਡੀਓ ਵਿੱਚ ਨੇ ਅਤੇ ਅੱਜ ਬੜੇ ਸਤਿਕਾਰ ਅਤੇ ਪਿਆਰ ਨਾਲ ਉਹਨਾਂ ਨੂੰ ਜੀਓ ਆਇਆ ਖੁਸ਼ ਆਮਦੀਦ ਉਹਨਾਂ ਦਾ ਇਸਤਕਬਾਲ ਕਰਦੇ ਹਾਂ।
1: ਜੀ ਬਹੁਤ ਸ਼ੁਕਰੀਆ ਸਦਮਾ ਸਾਹਿਬ, ਦੇਰੀ ਨਾ ਤੁਹਾਡੇ ਨਾਲ ਸੰਬੰਧ ਹੈ, ਵਾਬਸਤਗੀ ਹੈ, ਮੁਹੱਬਤ ਹੈ, ਤੁਹਾਡਾ ਹਮੇਸ਼ਾ ਆਸ਼ੀਰਵਾਦ ਰਿਹਾ, ਪਾਪਾ ਜੀ ਦਾ ਵੀ ਰਿਹਾ, ਪਾਰਸ ਸਾਹਿਬ ਦਾ ਵੀ ਰਿਹਾ, ਆਪਾਂ ਸ਼ੁਰੂ ਤੋਂ ਇਕੱਠੇ ਹਾਂ, ਪਰਿਵਾਰਕ ਰਿਸ਼ਤੇ ਆ ਔਰ ਪੰਜਾਬੀ ਲਹਿਰਾਂ 'ਚ ਮੈਂ ਅੱਜ ਆਇਆ, ਬਸ ਉਹੀ ਯਾਦ ਆ ਰਿਹਾ ਸੀ ਕਿ ਦਿਲ ਮੇਂ ਇੱਕ ਲਹਿਰ ਸੀ ਉੱਠੀ ਹੈ, ਕੋਈ ਤਾਜ਼ਾ ਹਵਾ ਚੱਲੀ
0: ਹੈ।
1: ਬੜੀ ਮਿਹਰਬਾਨੀ ਤੁਸੀਂ ਯਾਦ ਕੀਤਾ, ਹਰਜੀਤ ਜੀ ਦਾ ਵੀ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ
0: ਜੀ
1: ਕਿ ਇਹਨਾਂ ਨੇ ਟੋਰਾਂਟੋ 'ਚ ਇਸ ਵਾਰੀ ਸਾਰਾ ਇਹ ਪ੍ਰੋਗਰਾਮ ਹਰਕਤ ਕੀਤਾ, ਅਰੇਂਜਮੈਂਟ ਕੀਤੀ, ਔਰ ਹੈਦਰ ਭਾਈ ਸਾਹਿਬ ਇਹ ਸਾਰੇ ਯਾਨੀ ਕੈਨੇਡਾ ਦੇ
0: ਜੀ
1: ਨੈਸ਼ਨਲ
0: ਪ੍ਰਮੋਟਰ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਵੀ ਜ਼ਫਰ ਭਾਈ, ਬਹੁਤ ਬਹੁਤ ਵੈਲਕਮ ਅਤੇ ਸਲਾਮ ਤੁਹਾਨੂੰ। ਕਹਿੰਦੇ ਨੇ ਕਿ ਅਸਲਾਮ ਅਲੈਕੁਮ। ਵੈਰੀ ਗੁੱਡ। ਔਰ ਪ੍ਰੋਗਰਾਮ ਦੇ ਵਿੱਚ ਅਸੀਂ ਹੰਸ ਰਾਜ ਹੰਸ ਹੋਰਾਂ ਦੇ ਲਈ ਮੁਖਾਤਬ ਹਾਂ ਉਹਨਾਂ ਵਾਸਤੇ, ਔਰ ਮੈਂ ਤੁਹਾਡਾ ਸਾਰੇ ਸੱਜਣਾ ਮਿੱਤਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ, ਪੰਜਾਬੀ ਲਹਿਰਾਂ ਵੱਲੋਂ ਵੀ, ਪੰਜਾਬੀ ਵਿਰਸਾ ਦੇ ਸਿੰਘ ਹਰਜੀਤ ਵੱਲੋਂ ਵੀ। ਤੁਸੀਂ ਸਾਡੇ ਥੋੜ੍ਹੇ ਜਿਹੇ ਕਹੇ 'ਤੇ ਹੀ ਉਹਨੂੰ ਬਹੁਤਾ ਕਬੂਲ ਕੀਤਾ ਅਤੇ ਆਲਮੋਸਟ ਇਸ ਸ਼ੋਅ ਨੂੰ ਸੋਲਡ ਆਊਟ ਕਰ ਦਿੱਤਾ, ਅਤੇ ਥੋੜ੍ਹੀ ਜਿਹੀ ਜਿਹੜੀਆਂ ਟਿਕਟਾਂ ਬਾਕੀ ਨੇ ਉਹ ਤੁਸੀਂ ticketmaster.ca ਜਾਂ ਫਿਰ ਸਿੰਘ ਹਰਜੀਤ ਨੂੰ ਫੋਨ ਕਰ ਸਕਦੇ ਹੋ 647-448-1000। ਹੰਸ ਜੀ, ਉਸਤਾਦੀ ਸ਼ਗਿਰਦੀ ਇਹ ਇੱਕ ਬਹੁਤ ਵੱਡਾ ਜਿਹੜਾ ਸਾਡੀ ਗਾਇਕੀ ਦੇ ਵਿੱਚ ਆਧਾਰ ਹੈ, ਮੁੱਢ ਹੈ, ਉਹ ਮੈਂ ਸਮਝਦਾ ਕਿ ਜੇ ਕੋਈ ਉਸਤਾਦੀ ਸ਼ਗਿਰਦੀ ਦਾ ਮਾਣ ਇੱਜ਼ਤ ਕਰਨਾ ਸਿੱਖੇ ਤਾਂ ਉਹ ਤੁਹਾਡੇ ਕੋਲੋਂ ਸਿੱਖੇ, ਕਿ ਜਿਵੇਂ ਤੁਸੀਂ ਪੂਰਨ ਸ਼ਾਹ ਕੁੱਟੀ ਸਾਹਿਬ ਉਹਨਾਂ ਦੇ ਬਗਲ ਵਿੱਚ ਗਏ, ਉਹਨਾਂ ਦੀ ਗੋਦ ਵਿੱਚ ਗਏ, ਅਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਅੱਜ ਵੀ ਤੁਸੀਂ ਬਹੁਤ ਮਿਸ ਕਰਦੇ ਹੋ, ਉਹਨਾਂ ਤੋਂ ਕਿਵੇਂ ਪ੍ਰਭਾਵਿਤ ਹੋਏ ਅਤੇ ਕਿਸ ਤਰੀਕੇ ਨਾਲ ਅੱਜ ਦੇ ਜ਼ਮਾਨੇ ਵਿੱਚ ਉਸਤਾਦੀ ਸ਼ਗਿਰਦੀ ਜਿਹੜੀ ਆ ਉਹਦਾ ਉਨਾ ਮੁੱਲ ਨਹੀਂ ਰਿਹਾ ਜਿਹੜਾ ਤੁਹਾਡੇ ਸਾਡੇ ਸਮਿਆਂ 'ਚ ਹੁੰਦਾ ਸੀ?
1: ਅੱਜ ਦੇ ਜ਼ਮਾਨੇ 'ਚ ਤਾਂ ਬਹੁਤ ਕੁਛ ਮਨਫੀ ਹੋ ਗਿਆ ਜੀ, ਬਹੁਤ ਕੁਛ ਨਹੀਂ ਹੈ ਜਿਹੜਾ ਨਹੀਂ ਹੈ, ਨਹੀਂ ਰਹਿ ਗਿਆ। ਪਰ ਤੁਸੀਂ ਦੇਖਿਆ ਬਜ਼ੁਰਗ ਕਹਿੰਦੇ ਹੁੰਦੇ ਆ ਨਾ ਕਿ ਸ਼ਾਹ ਬਿਨਾਂ ਪੱਤ ਨੇ, ਗੁਰੂ ਬਿਨਾਂ ਗੱਤ ਨੇ। ਬਾਬੇ ਵਾਰਿਸ ਸ਼ਾਹ ਨੇ ਵੀ ਹੀਰ 'ਚ, ਬਾਬੇ ਵਾਰਿਸ ਸ਼ਾਹ 'ਚ ਲਿਖਿਆ ਕਿ ਬਾਜ ਮੁਰਸ਼ਦਾਂ ਰਾਹ ਨਹੀਂ ਹੱਥ ਆਉਂਦੇ, ਦੁੱਧਾਂ ਬਾਜ ਨਹੀਂ ਰਿੱਝਦੀ ਖੀਰ ਮੀ। ਸੋ ਚੰਗੇ ਭਾਗ ਹੋਣ ਇਹ ਸੋਚ ਆਵੇ ਕਿ ਸਿੱਖ ਪੁੱਛ ਕੇ ਜਿਹੜੇ ਵੀ ਫੀਲਡ 'ਚ ਆਉਣਾ, ਈਵਨ ਡਰਾਈਵਿੰਗ ਆਪਾਂ ਲਾਇਸੈਂਸ ਲੈਣ

0: ਗਾਉਂਦੇ ਮੇਰੇ ਮਹਿਬੂਬ ਨੇ ਬਣਾਇਆ।
1: ਤਾਂ ਹੀ ਤਾਂ ਉਹ ਕਹਿੰਦੇ ਕਿ ਇਸ਼ਕ ਅੰਨਿਆ ਕਰੇ ਸੁਜਾਖਿਆ ਨੂੰ।
0: ਹਾਏ ਹਾਏ ਹਾਏ, ਗੱਲ ਆ ਕਿ ਇਸ਼ਕ ਜੇ ਚੰਗੇ ਭਾਗ ਹੋਣ, ਇੱਕ ਕਤਰਾ ਵੀ ਮਿਲ ਜਾਏ ਨਾ ਜੀ, ਫਿਰ ਦੂਜ ਨਹੀਂ ਨਜ਼ਰ ਆਉਂਦੀ। ਸਫਰੀ ਸਾਹਿਬ ਨੇ ਲਿਖਿਆ ਸੀ ਨਾ, ਨਾਨਕ ਦੀਆਂ ਗੁੱਝੀਆਂ ਰਮਜ਼ਾਨੋਂ ਬੇਸਮਝ ਜ਼ਮਾਨਾ ਕੀ ਜਾਣੇ, ਜਿਹਨੇ ਸਭ ਜੱਗ ਆਪਣਾ ਸਮਝ ਲਿਆ ਉਹ ਆਪਣਾ ਬਗਾਨਾ ਕੀ ਜਾਣੇ।
1: ਕਿਆ ਬਾਤ,
0: ਗੁਰੂ ਨਾਨਕ ਸਾਹਿਬ ਪੂਰੀ ਦੁਨੀਆਂ ਚ ਫਿਰੇ ਆ। ਪਹਿਲਾਂ ਉਹ ਆਈ ਡੀ ਲੈਂਦੇ ਸੀ, ਪਹਿਲਾਂ ਉਹ ਜ਼ਾਤ ਪੁੱਛਦੇ ਸੀ, ਪਹਿਲਾਂ ਮਹੱਲਾ ਪੁੱਛਦੇ ਸੀ, ਉਹ ਤਾਂ ਉਹਨਾਂ ਨੇ ਬਾਰਡਰ ਵੀ ਨਹੀਂ ਪੁੱਛਿਆ। ਉਹਨਾਂ ਨੇ ਕਿਹਾ ਹਰ ਜਗ੍ਹਾ ਪੂਰੀ ਯੂਨੀਵਰਸ ਵਿੱਚ ਮੇਰੀ ਲੋੜ ਹੈ, ਅੱਛੇ ਮੈਸੇਜ ਦੀ ਲੋੜ ਹੈ, ਗੁਰਮਤਿ

0: ਭਾਜੀ ਸਿਦਮਾ ਸਾਹਿਬ ਮੈਨੂੰ ਤੁਹਾਡੇ ਨਾਲ ਮੁਹੱਬਤ ਹੋਵੇ, ਤੁਹਾਡੇ ਬੱਚਿਆਂ ਨਾਲ ਮੈਂ ਨਫ਼ਰਤ ਕਰਾਂ, ਤੁਸੀਂ ਮੈਨੂੰ ਪਿਆਰ ਕਰੋਗੇ?
1: ਬਿਲਕੁਲ ਨਹੀਂ।
0: ਜਿਹਦਾ ਕ੍ਰੀਏਟਰ ਨਾਲ ਪਿਆਰ ਹੈ ਉਹ ਕ੍ਰੀਏਸ਼ਨ ਨਾਲ ਪਿਆਰ ਨਹੀਂ ਕਰੂਗਾ।
1: ਹਾਂਜੀ, ਰੂਹਦਾਰੀ ਦੀਆਂ ਗੱਲਾਂ ਨੇ ਸਾਡੀਆਂ, ਸੰਗੀਤ ਨਾਲ ਤੁਹਾਡਾ ਇਸ਼ਕ ਜਿਹੜਾ ਉਹ ਮੇਰਾ ਖਿਆਲ ਬਹੁਤ, ਉਹਨੂੰ ਵਰਣਨ ਕਰਨਾ ਬੜਾ ਔਖਾ ਹੈ, ਪਰ ਤੁਸੀਂ ਆਪਣੇ ਲਫ਼ਜ਼ਾਂ ਵਿੱਚ ਜਦੋਂ ਫਿਰ ਲਫ਼ਜ਼ਾਂ ਦੀ ਜਿਹੜੀ ਜਾਦੂਗਰੀ ਤੁਹਾਡੇ ਕੋਲ ਹੈਗੀ ਉਹ
0: ਨਹੀਂ ਸਰਕਾਰ ਤੁਹਾਡੇ ਤੋਂ ਸਿੱਖਿਆ ਮੈਂ?
1: ਨਹੀਂ ਨਹੀਂ, ਐਸੀ ਨਹੀਂ ਗੱਲ,
0: ਗੱਲ ਇਹ ਕਿ ਜੇ ਇਸ਼ਕ ਹੋਵੇ, ਕਹਿੰਦੇ ਕਾਜ਼ੀ ਵੀ ਸੂਫੀ ਨਹੀਂ, ਇਬਾਦਤ ਵੀ ਇੱਕ ਨਸ਼ਾ ਹੈ
1: ਜੀ,
0: ਪੰਡਿਤ ਵੀ ਸੂਫੀ ਨਹੀਂ, ਪੂਜਾ ਵੀ ਇੱਕ ਨਸ਼ਾ ਹੈ, ਫਿਰ ਰਿੰਦਾਂ ਦੀ ਰਿੰਦਗੀ ਦੀ ਕਿਉਂ ਮੱਚ ਗਈ ਦੁਹਾਈ, ਮੈਂ ਮੋਮਨਾ ਚੋਂ ਵਿਰਲਾ ਹੀ ਇਨਸਾਨ ਦੇਖਿਆ, ਪਦਵੀ ਫਰਿਸ਼ਤਿਆਂ ਦੀ ਕਿ ਕਾਫਰਾਂ ਨੇ ਪਾਈ, ਹੈ ਉਹਨੂੰ ਪਤੰਗਿਆਂ ਦੇ ਸਾੜਨ ਦਾ ਦੋਸ਼ ਕੀ ਹੈ, ਉਹਨੂੰ ਪਤੰਗਿਆਂ ਦੇ ਸਾੜਨ ਦਾ ਦੋਸ਼ ਕੀ ਹੈ, ਜਿਹਨੇ ਸੀਨੇ ਪਹਿਲੋਂ ਹੀ ਆਪਣੇ ਅੱਗ ਲਾਈ, ਹੈ ਜੇ ਇਸ਼ਕ ਹੋਵੇ ਪੱਲੇ ਤਾਂ ਬੰਦਾ ਵੀ ਇੱਕ ਖੁਦਾ ਹੈ, ਜੇ ਇਸ਼ਕ ਹੋਵੇ ਪੱਲੇ ਤਾਂ ਬੰਦਾ ਵੀ ਇੱਕ ਖੁਦਾ ਹੈ, ਸੂਲੀ ਤੇ ਮੁਸਕਰਾਉਣਾ ਕੀ ਘੱਟ ਹੈ ਖੁਦਾਈ,
1: ਕਿਆ ਬਾਤ ਹੈ।
0: ਅਗਲਾ ਕ੍ਰੋਸ ਤੇ ਚੜ ਕੇ, ਸੂਲੀ ਤੇ ਚੜ ਕੇ ਕਹਿੰਦਾ ਇਹਨਾਂ ਨੂੰ ਮਾਫ਼ ਕਰ ਦੇ, ਇਹਨਾਂ ਨੂੰ ਪਤਾ ਨਹੀਂ ਮੇਰੇ ਰੱਬਾ ਇਹ ਕੀ ਕਰ ਰਿਹਾ,
1: ਕੀ ਕਰ ਰਿਹਾ। ਸੰਗੀਤ ਨਾਲ ਤੁਹਾਡਾ ਬਚਪਨ ਤੋਂ ਇਸ਼ਕ, ਜਾਂ ਫਿਰ ਪੂਰਨ ਸ਼ਾਹ ਕੋਟੀ ਜੀ ਕੋਲੇ ਜਾ ਕੇ ਹੋਇਆ?
0: ਮੈਂ ਤਾਂ

0: ਮੇਰੀਆਂ ਅੱਖਾਂ ਦੇ ਸਾਹਮਣੇ ਹੈ, ਤੁਹਾਡੇ ਕੰਨਾਂ ਵਿੱਚ ਮੁੰਦਰਾਂ ਪਾਈਆਂ ਹੋਈਆਂ ਤੇ ਸੱਚੀ ਮੁੱਚੀ ਰਾਂਝੇ ਤੋਂ ਘੱਟ ਨਹੀਂ ਸੀ ਲੱਗ ਰਹੇ। ਔਰ ਉਹ ਗੀਤ ਤੋਂ ਲੈ ਕੇ ਫਿਰ ਅੱਗੇ
1: ਐਚਐਮ ਵੀ ਮੈਨੂੰ ਫੜ ਕੇ ਲਗਾਇਆ ਨਾ ਰਿਕਾਰਡ, ਉਹ ਕਹਿੰਦਾ ਜ਼ਹੀਰ ਅਹਿਮਦ, ਉਹ ਕਹਿੰਦਾ ਇਹ ਜੋਗੀ ਜਿਹਾ ਕਿੱਥੋਂ ਫੜ ਲਿਆ ਹੈ। ਉਦੋਂ ਗੈਟਅਪ ਸਿੰਗਰਾਂ ਦੀ ਹੋਰ ਤਰ੍ਹਾਂ ਦੀ ਸੀ,
0: ਤੁਰਲੇ ਤਰਲੇ ਲਾਉਂਦੇ ਸੀ,
1: ਤੁਰਲੇ ਤਰਲੇ ਸੀ, ਬੜੇ ਟੌਰ ਕੱਢਦੇ ਸੀ। ਅਸੀਂ ਬਿਨਾਂ ਹੀ ਯਾਨੀ ਮੈਨੂੰ ਜਦੋਂ ਮੁੰਦਰਾਂ ਮੰਦਰਾਂ ਵੇਖੀਆਂ, ਬਾਂਵਰੀਆਂ ਜਿਹੀਆਂ ਦੇਖੀ, ਕਹਿੰਦੇ ਕਿੱਥੋਂ ਜੋਗੀ ਜਿਹਾ ਫੜ ਲਿਆ ਯਾਰ, ਇਹ ਚੱਲ ਜਾਊਗਾ
0: ਕਿ ਜੋਗੀ ਸੱਪ ਕੱਢੂ ਸੰਗੀਤ ਦਾ।
1: ਸੰਗਤ ਦੀ ਕਿਰਪਾ ਹੋ ਗਈ, ਜਦੋਂ ਸੰਗਤ ਦੀ ਤੇ ਗੁਰੂ ਦੀ ਕਿਰਪਾ ਹੋ ਜਾਏ

0: ਫਿਰ ਸੰਗੀਤ ਆ ਜਾਂਦਾ। ਸੰਗੀਤ ਦੇ ਲਫ਼ਜ਼ੀ ਮਾਨੇ ਇੱਕ ਦਿਨ ਦੱਸਿਆ ਲੋਕ ਮਹਾਂਪੁਰਸ਼ ਨੇ ਕਿਸੇ ਨੇ ਕਿ ਸੰਗ ਮਿਲ ਕੇ ਮਾਲਕ ਦੇ ਗੀਤ ਗਾਉਣਾ,
1: ਠੀਕ,
0: ਇਹ ਸੰਗੀਤ ਹੈ,
1: ਸੰਗੀਤ।
0: ਸੋ ਇਸ ਕਰਕੇ ਭਾਜੀ ਉਮਰ ਗੁਜ਼ਰ ਗਈ ਹੈ, ਚੱਲਦਾ ਜਿਤਨੀ ਦੇਰ ਸਾਹ ਚੱਲਦਾ ਉਨੀ ਦੇਰ ਖਿਦਮਤ ਕਰੀ।
1: ਚਰਨਜੀਤ ਹੂਜਾ ਸਾਹਿਬ ਨਾਲ ਜਦੋਂ ਪਹਿਲੀ ਰਿਕਾਰਡਿੰਗ ਹੋਈ ਉਦੋਂ ਹੀ ਮੁਲਾਕਾਤ ਹੋਈ ਕਿ ਉਦੋਂ ਬਾਅਦ ਦੇ ਵਿੱਚ?
0: ਮੈਂ
1: ਪਹਿਲਾ ਮਿਊਜ਼ਿਕ ਕਿਹਨੇ ਦਿੱਤਾ ਸੀ?
0: ਉਦੋਂ ਨਾਂ ਤਾਂ ਜ਼ਿਆਦਾ ਸੀ ਕੇਸਰ ਸਿੰਘ
1: ਨਰੂਲਾ ਸਾਹਿਬ
0: ਦਾ, ਸਰਦਾਰ ਕੇਸਰ ਸਿੰਘ, ਉਹ ਹੀ ਸੁਪਰ ਹਿੱਟ ਗਾਣੇ ਦਿੰਦੇ ਸੀ,
1: ਬਿਲਕੁਲ ਦਿੰਦੇ ਸੀ, ਨੋ ਡਾਊਟ।
0: ਅਤੇ ਮੇਰੇ ਉਸਤਾਦ ਜੀ ਕਹਿੰਦੇ ਮੈਂ ਬੇਟੇ ਨਾਲ ਨਹੀਂ ਜਾ ਸਕਣਾ, ਉਹ ਸਫ਼ਰ ਤੋਂ ਗੁਰੇਜ਼ ਕਰਦੇ ਸੀ, ਕੁੱਲੀ ਵਾਲਾ ਫਕੀਰ, ਕੁੱਲੀ ਵਾਲਾ ਫਕੀਰ, ਸ਼ੋਹਰਤਾਂ ਦੌਲਤਾਂ ਤੋਂ ਅੱਗੇ।
1: ਮੈਂ ਵੀ ਉਹਨਾਂ ਦੇ ਦਰਸ਼ਨ ਕੀਤੇ ਆ ਜਦੋਂ ਸੱਚਮੁੱਚ ਉਹ ਸੰਗੀਤ ਹੀ ਸੰਗੀਤ ਸੀ ਉਹਨਾਂ ਦੇ ਆਲੇ ਦੁਆਲੇ।
0: ਉਹ ਕਹਿੰਦੇ ਬੇਟਾ ਗੱਲ ਇਹ ਆ ਕਿ ਮੈਂ ਨਾਲ ਤਾਂ ਨਹੀਂ ਜਾਣਾ, ਪਰ ਆਹ ਗਾਣੇ ਤੈਨੂੰ ਤਿਆਰ ਕਰ ਦਿੱਤੇ ਆ, ਇਹਨੂੰ ਏਦਾਂ ਗਾਉਣਾ, ਉੱਥੇ ਦੋ ਬੰਦੇ ਤੈਨੂੰ ਮਿਲਣਗੇ, ਤਿੰਨ ਬੰਦੇ ਮਿਲਣਗੇ, ਇੱਕ ਤਾਂ ਕੰਪਨੀ ਦਾ ਮਾਲਕ ਹੈ, ਉਹ GM ਨੂੰ ਮਾਲਕ ਹੀ ਸਮਝਦੇ, ਜ਼ਹੀਰ ਅਹਿਮਦ ਉਹਨਾਂ ਦਾ ਨਾਮ
1: ਹੈ,
0: ਤੇ ਦੋ ਬੰਦੇ ਬੇਟੇ ਮਿਊਜ਼ਿਕ ਡਾਇਰੈਕਟਰ ਹੈ, ਇੱਕ ਹੈ ਸਰਦਾਰ ਕੇਸਰ ਸਿੰਘ ਨਰੂਲਾ, ਚੱਲਦਾ ਉਹ ਹੀ ਅੱਜ ਕੱਲ੍ਹ, ਇੱਕ ਬੰਦਾ ਰੂਹਦਾਰ ਹੈ, ਅੱਛਾ ਮਿਊਜ਼ਿਕ ਬਣਾਉਂਦਾ, ਉਹਦਾ ਨਾਂ ਹੈ ਚਰਨਜੀਤ ਅਹੂਜਾ। ਮੈਂ ਨਹੀਂ ਸੀ ਜਾਣਦਾ, ਬਿਲਕੁਲ ਦਰਸ਼ਨ ਵੀ ਨਹੀਂ ਸੀ ਕੀਤੇ, ਤੇ ਉੱਥੇ ਜਾ ਕੇ ਬਹਿ ਗਏ, ਕੇਦੀਪ ਜਗਮੋਹਨ ਜੀ ਦੀ ਰਿਕਾਰਡਿੰਗ ਹੋ ਰਹੀ ਸੀ। ਤੋ ਫਿਰ ਹੁੰਦਾ ਨਾ ਕਿ ਇਹਨੂੰ ਬਿਠਾਓ ਜਰਾ, ਤੇ ਜਦੋਂ ਨਹੀਂ ਉਡੀਕ ਨਹੀਂ ਜਾਣ ਕੇ ਨਹੀਂ, ਜਦੋਂ ਟੇਕ ਓਕੇ ਹੋ ਜਾਏਗੀ ਜਾਂ ਲੰਚ ਟਾਈਮ
1: ਹੋਏਗਾ
0: ਫਿਰ ਕੋਈ ਨਵਾਂ ਮੁੰਡਾ ਲੈ ਕੇ ਆਏ ਆ, ਉਦੋਂ ਮੁੰਡੇ ਹੀ ਸੀਗੇ,
1: ਬਿਲਕੁਲ ਬਿਲਕੁਲ, ਹੁਣ ਵੀ ਮੁੰਡੇ ਆ ਤੁਸੀਂ,
0: 18-19 ਸਾਲ ਦੀ ਉਮਰ ਸੀਗੀ, ਤੇ ਮੈਨੂੰ ਲੈ ਗਿਆ, ਤੇ ਉਹ ਕਹਿੰਦੇ ਜੀ ਯਹੂਦੀ ਜਿਹਾ ਕਿੱਥੋਂ ਲੈ ਆਏ ਯਾਰ, ਕੌਣ ਹੈ ਗੋਰਾ ਗੋਰਾ ਜਿਹਾ, ਬੜਾ ਜਿਬੂ
1: ਗੇਟਾ
0: ਬੰਦੀ ਸੀ ਆਹੋ। ਤੇ ਉਦੋਂ ਫਿਰ ਬੈਠਾ ਮੈਂ, ਤੇ ਵਾਕਿਆ ਤਿੰਨੇ ਬੰਦੇ ਇੱਕ ਦਫ਼ਤਰ ਚੋਂ ਨਿਕਲੇ, ਜ਼ਹੀਰ ਅਹਿਮਦ ਸਾਹਿਬ, ਸਰਦਾਰ ਕੇਸਰ ਸਿੰਘ ਨਰੂਲਾ ਨੇ ਪੱਗ ਬੰਨੀ ਹੋਈ ਸੀ, ਮੈਂ ਉੱਥੋਂ ਆਈਡੀਆ ਲਾ ਲਿਆ, ਮੈਂ
1: ਕਿਹਾ
0: ਹਾਂ, ਮੈਂ ਕਿਹਾ ਆਹ ਜਿਹੜਾ ਦੂਸਰਾ ਕੋਟ ਪਿੰਟ ਵਾਲਾ ਸ਼ਾਇਦ ਇਹ ਅਹੂਜਾ ਸਾਹਿਬ ਹੋਣਗੇ, ਅਤੇ ਉਹ ਫਿਰ ਉਹਨਾਂ ਨੇ ਤਿੰਨਾਂ ਨੇ, ਅਤੇ ਆਰਟਿਸਟ ਵੀ ਜਿਹੜੇ ਸੀਗੇ ਉੱਥੇ ਬੈਠੇ, ਉਹਨਾਂ ਨੇ ਸੁਣਿਆ ਪਹਿਲਾਂ ਗਾਣਾ ਹੀ ਇਹ ਸੁਣਿਆ ਮੇਰੇ ਤੋਂ, ਉਹਨਾਂ ਨੇ ਨਹੀਂ ਕਿਹਾ ਪਹਿਲਾਂ ਇਹ ਗਾਓ, ਪਰ ਮੈਂ ਯਾਦ ਹੀ ਇਹ ਕੀਤਾ ਸੀ, ਵਾਜਾ ਉਹਨਾਂ ਨੇ ਮੈਨੂੰ ਦੇ ਦਿੱਤਾ, ਅਤੇ ਮੈਂ ਗਾਇਆ ਫਿਰ ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੰਦਰਾਂ, ਅਤੇ ਉਹ ਕਹਿੰਦੇ ਯਾਰ ਗੱਲ ਤਾਂ ਨਵੀਂ ਆ, ਪਰ ਇਹੋ ਜਿਹੇ ਗਾਣੇ ਚੱਲਦੇ ਘੱਟ ਆ ਅੱਜ ਕੱਲ੍ਹ, ਉਦੋਂ ਸੀਗਾ ਬੱਚੀਆਂ ਪਾਉਂਦਾ ਰਹਿੰਦਾ ਨੇ ਮੁੰਡਾ ਮੁਟਿਆ, ਜਾਂ ਚੁੰਗੀ ਬੱਕਰੀ ਬਣਾ ਤਾਂ ਡਾਂਗਾ ਮਾੜੀ ਹੋਈ ਅਮਲੀ ਦਾ, ਅੱਜ ਕੋਈ ਅਮਲੀ ਦਾ ਡੰਗ ਸਾਰਾ, ਤੇ ਮੈਨੂੰ ਤਾਂ ਇੱਦਾਂ ਦਾ ਮਜ਼ਮੂਨ ਸਮਝ ਹੀ ਨਹੀਂ ਆਇਆ, ਨਾ ਮੇਰੇ ਕੰਨਾਂ 'ਚ ਇੱਦਾਂ ਦੇ ਗੀਤ ਪੈਣ ਦਿੱਤੇ ਸੀ, ਮੇਰੇ ਕੰਨਾਂ 'ਚ ਗੀਤ ਕਿਹੜੇ ਪੈ ਜਦੋਂ ਮੈਂ ਹੋਸ਼ ਸੰਭਾਲੀ ਉਸਤਾਦ ਲਾਲ ਚੰਦ ਜਮਲਾ ਜੱਟ, ਨੈਬ ਕੋਟੀਆ ਘੁਮਿਆਰ, ਅਤੇ ਸ਼ਬਦ ਉਦੋਂ ਚਾਹਵੇ ਨਾ ਚਾਹਵੇ ਉਦੋਂ ਖੁਸ਼ਕਿਸਮਤ ਲੋਕ ਸੀ, ਭਾਈ ਸੁਰਜਣ ਸਿੰਘ ਜੀ ਨੇ ਰਹਿ ਰਾਸ ਵੀ, ਤੇ ਦੂਸਰਾ
1: ਆਸਾ
0: ਜੀ ਦੀ ਵਾਰ, ਜਦੋਂ ਆਉਣਾ ਨਾ ਮਿਲ ਮੇਰੇ ਪ੍ਰੀਤਮਾ ਜੀਓ, ਤੁੱਦ ਬਿਨ ਖਰੀ ਨਿਮਾਣ, ਮੈਂ ਰੋਣ ਲੱਗ ਪੈਣਾ ਜਦੋਂ ਯਮਲਾ ਜੀ ਦਾ ਗਾਣਾ ਲੱਗਣਾ, ਕਿਤੇ ਕੜਵਾਈ ਹੋਣੀ ਕਿਤੇ ਵਿਆਹ ਹੋਣਾ, ਉਹਨਾਂ ਨੇ ਪਹਿਲਾ ਰਿਕਾਰਡ ਪਤਾ ਕਿਹੜਾ ਲਾਉਣਾ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ ਨੀਝਾਂ ਲਾ ਲਾ ਵਹਿੰਦੀ ਦੁਨੀਆਂ ਸਾਰੀ,
1: ਯਮਲਾ ਜੀ ਨੂੰ ਤੁਸੀਂ
0: ਦੂਸਰਾ ਗਾਣਾ ਲੱਗਣਾ, ਦੇਖੋ ਫਕੀਰ ਦਾ ਸੋਚ, ਜੰਗਲ ਦੇ ਵਿੱਚ ਖੋਹਾ ਲਵਾ ਦੇ ਉੱਤੇ ਪਵਾ ਦੇ ਡੋਲ, ਸਖੀਆ ਨਾਮ ਸਾਈਂ,
1: ਤੁਸੀਂ ਕਦੇ ਕਦੇ ਜਦੋਂ ਲੋਰ ਚ ਆ ਜਾਂਦੇ ਹੋ,
0: ਮੈਂ ਯਮਲਾ ਜੀ
1: ਨੂੰ ਵੈਸੇ ਤਾਂ ਲੋਰ ਚ ਹੀ ਰਹਿੰਦੇ ਹੋ,
0: ਹਾਂਜੀ,
1: ਪਰ ਜਦੋਂ ਤੁਸੀਂ ਤੇਰੇ ਨੀ ਕਰਾਰਾ ਮੈਨੂੰ ਪੱਟਿਆ
0: ਜੀ,
1: ਉਹ ਕਿਤੇ ਕਿਤੇ ਜਦੋਂ ਤੁਸੀਂ ਗਾ ਦਿੰਦੇ ਹੋ ਤਾਂ ਫਿਰ ਕਹਿੰਦੇ ਆ ਕਿ ਪਰੀਆਂ ਵੀ ਅਰਸ਼ਾਂ ਤੋਂ ਸੁਣਨ ਆ ਜਾਂਦੀਆਂ, ਤੇ ਜੇ ਮੈਂ ਗੁਸਤਾਖੀ ਨਾ ਕਰਾਂ, ਵੈਸੇ ਤਾਂ ਮਿਊਜ਼ਿਕ ਹੈ ਨੀਗਾ, ਪਰ ਸਿਰਫ ਯਮਲਾ ਜੀ ਕਰਕੇ ਉਹਨਾਂ ਨੂੰ ਟ੍ਰਿਬਿਊਟ ਆ,
0: ਹਾਂਜੀ,
1: ਕਿ ਅਸੀਂ ਉਹਨਾਂ ਦਾ ਬੜਾ ਪਿਆਰਾ ਕੱਲ ਪਰਸੋਂ ਵੀ ਨਵੀਂ ਨੇ ਲਾਇਆ ਸੀ ਇਹ, ਬਹੁਤ ਹੀ ਪਿਆਰਾ, ਤੁਸੀਂ ਇੱਕ ਟੈਲੀਵਿਜ਼ਨ ਪ੍ਰੋਗਰਾਮ 'ਤੇ ਉਹਨੂੰ ਗਾ ਰਹੇ ਸੀ, ਤੇਰੇ ਨਹੀਂ ਕਰਾਰਾ ਮੈਨੂੰ ਪੱਟਿਆ ਸ਼ਾਇਦ, ਜਾਂ ਕੋਈ ਹੋਰ ਕੋਈ ਵੀ ਟ੍ਰਿਬਿਊਟ ਤੁਸੀਂ ਯਮਲਾ ਜੀ
0: ਨੂੰ, ਤੁਹਾਡਾ ਹੁਕਮ ਮੰਨ ਲੈਣਾ,
1: ਮਿਹਰਬਾਨੀ,
0: ਵੈਸੇ ਉਹ
1: ਹਾਂ ਮਿਊਜ਼ਿਕ ਤੋਂ ਬਿਨਾਂ ਔਖਾ ਹੋ ਜਾਂਦਾ,
0: ਨਹੀਂ ਫਲਾਈਟਾਂ ਵੀ ਇੱਥੇ ਬੜੀਆਂ ਲੰਬੀਆਂ, ਸ਼ਿਕਾਗੋ ਤੋਂ ਆਇਆ ਮੈਂ ਰਾਤੀ, ਤੇ ਨੀਂਦ ਨੂੰਦ ਪੂਰੀ ਘੱਟ ਹੁੰਦੀ ਸਾਜਾਂ ਤੋਂ ਬਿਨਾਂ, ਮੈਂ ਕੋਸ਼ਿਸ਼ ਕਰਦਾ, ਤੁਹਾਡਾ ਹੁਕਮ,
1: ਮਿਹਰਬਾਨੀ ਮਿਹਰਬਾਨੀ ਤੁਹਾਡੀ।
0: ਜੰਗਲ ਦੇ ਵਿੱਚ ਖੂਹਾ ਲਵਾ ਦੇ ਉੱਤੇ ਪਵਾ ਦੇ ਡੋਰ,
1: ਜੰਗਲ
0: ਜੰਗਲ

0: ਨਾਲ ਪ੍ਰੋਗਰਾਮ ਪੰਜਾਬੀ ਲਹਿਰਾਂ ਤੇ ਮੈਂ ਆਪਣੇ ਸਰੋਤਿਆਂ ਨੂੰ ਇਹ ਬੇਨਤੀ ਕਰਨੀ ਚਾਹੁੰਦਾ। ਮੈਂ ਪਹਿਲਾਂ ਵੀ ਕਿਹਾ ਸੀਗਾ ਕਿ ਹੰਸ ਰਾਜ ਹੰਸ ਇੱਕ ਮੁਕੰਮਲ ਗਾਇਕ ਨੇ। ਜੇ ਤੁਸੀਂ ਫੋਕ ਦੀ ਗੱਲ ਕਰੋਗੇ ਤਾਂ ਮੈਂ ਇਹਨਾਂ ਦੀ ਜਦੋਂ ਸੁਣਿਆ ਨਾ ਕੁਲਦੀਪ ਮਾਣਕ ਦਾ ਜਦੋਂ ਇਹ ਗਾ ਰਹੇ ਸੀ ਮਾਂ ਹੁੰਦੀ ਏ ਮਾਂ ਉਹ ਦੁਨੀਆਂ ਵਾਲਿਓ, ਮੇਰਾ ਖਿਆਲ ਸਾਰੇ ਕਾਲੇ ਕੂਲੇ ਉੱਥੇ ਮੁੱਕ ਜਾਂਦੇ ਜਾ ਕੇ ਜਿੱਥੇ ਜਾ ਕੇ ਇਹਨਾਂ ਨੇ ਗਾਇਆ। ਔਰ ਜੇ ਫਿਰ ਜਦੋਂ ਇਹਨਾਂ ਦਾ ਲੋਰ ਆ ਜਾਂਦੀ ਹੈ ਉਹ ਗੀਤ ਵਿੱਚੋਂ ਗੀਤ, ਉਹਨੂੰ ਕਹਿੰਦੇ ਆ ਪ੍ਰਮਾਣਕ ਗਾਇਕੀ।
1: ਵਾਹ ਵਾਹ,
0: ਪ੍ਰਮਾਣਕ ਗਾਇਕੀ ਦਾ ਗਾਇਕ ਹੈ
1: ਸਿਧਵਾਂ ਸਾਹਿਬ, ਵਿਦਵਾਨ ਆ,
0: ਪ੍ਰਮਾਣਕ ਗਾਇਕੀ ਦਾ ਤੁਸੀਂ ਨਮੂਨਾ ਤੁਹਾਡੇ ਸਾਹਮਣੇ ਕੱਲ੍ਹ ਸ਼ਾਮ ਨੂੰ 7:30 ਪੇਸ਼ ਹੋਊਗਾ ਲਿਵਿੰਗ ਆਰਟ ਸੈਂਟਰ 'ਚ, ਅਤੇ ਅਸੀਂ ਪੁਰਜ਼ੋਰ ਕਹਿੰਦੇ ਨੇ ਕਿ ਤੁਹਾਡੇ ਵਾਸਤੇ ਪ੍ਰਬੰਧ ਕੀਤੇ ਨੇ ਹਰਜੀਤ ਹੋਰਾਂ ਨੇ ਬਹੁਤ ਹੀ, ਕਿ ਤੁਹਾਨੂੰ ਪਤਾ ਹਰਜੀਤ ਨੇ ਜਿੰਨੇ ਵੀ ਸ਼ੋਅ ਕਰਵਾਏ ਆ ਉਹ ਸੋਲਡ ਆਊਟ ਨਾਲ ਦੀ ਨਾਲ, ਉਹਦੇ ਵਿੱਚ ਲਾਈਟ ਸਾਊਂਡ ਅਤੇ ਤੁਹਾਡੇ ਕਹਿੰਦੇ ਹੁੰਦੇ ਆ ਕਿ ਖੂਬਸੂਰਤੀ ਤੁਹਾਨੂੰ ਜ਼ਰੂਰ, ਤੁਹਾਡੀਆਂ ਅੱਖਾਂ ਉਹਨੂੰ ਇੰਜੋਏ ਕਰਨਗੀਆਂ, ਕੰਨ ਉਹਨੂੰ ਤੁਹਾਡੇ ਸੁਰੀਲੇ ਹੋ ਜਾਣਗੇ ਸੁਣ ਕੇ ਕੱਲ੍ਹ ਨੂੰ ਹੰਸਰਾਜ ਹੰਸ ਜੀ ਨੂੰ। ਅੱਛਾ ਫਿਰ ਚਰਨਜੀਤ ਹੁਜਾ ਸਾਹਿਬ ਨਾਲ ਜਦੋਂ ਤੁਸੀਂ ਤੁਹਾਡਾ ਮੇਲ ਹੋ ਗਿਆ ਫਿਰ ਤਾਂ ਕਹਿੰਦੇ ਹੁੰਦੇ ਕਿ ਸੋਨੇ ਤੇ ਸੁਹਾਗਾ, ਤਾਂ ਫਿਰ ਤਾਂ ਇੱਕ ਤੋਂ ਇੱਕ ਚੜ੍ਹਦੀ ਕਲਾ, ਚਾਹੇ ਉਹ ਧਾਰਮਿਕ ਗੀਤ ਹੋਣ। ਅਤੇ ਪਹਿਲਾ ਗੀਤ ਚਰਨਜੀਤ ਹੁਜਾ ਹੋਰਾਂ ਦੇ ਨਾਲ ਐਲਬਮ ਆਈ ਤੁਹਾਡੀ ਜਾਂ ਕਿ ਗੀਤ ਆਇਆ?
1: ਇਹ ਜੀ ਐਲ ਪੀ ਰਿਕਾਰਡ ਸੀਗਾ,
0: ਐਲ ਪੀ
1: ਉਦੋਂ ਤਵੇ ਬਣਦੇ ਸੀ, ਅਤੇ ਉਸ ਰਿਕਾਰਡ ਦਾ ਨਾਮ ਵੀ ਇਹੀ ਰੱਖਿਆ ਗਿਆ, ਜੋਗੀਆਂ ਦੇ ਕੰਨਾਂ ਵਿੱਚ ਕੱਚ ਦੀਆਂ ਮੁੰਦਰਾਂ।
0: ਨਹੀਂ ਇਹ ਤੋਂ ਬਾਅਦ ਜਦੋਂ ਹੁਜਾ ਸਾਹਿਬ, ਇਹ ਵੀ ਹੁਜਾ ਸਾਹਿਬ ਨੇ ਕੀਤਾ ਸੰਗੀਤ?
1: ਇਹ ਹਾਂਜੀ ਪਹਿਲਾਂ ਸ਼ੁਰੂਆਤ ਜਿੱਥੋਂ ਹੋਈ ਮੇਰੀ,
0: ਪਰ ਜਿਹੜੇ ਬਹੁਤੇ ਕਮਰਸ਼ੀਅਲ ਜਿਹੜੇ ਜ਼ਿਆਦਾ ਇੱਕਦਮ ਲੋਕਾਂ ਦੇ ਸਿਰ ਚੜ੍ਹ ਕੇ ਬੋਲੇ ਉਹ ਗੀਤ,
1: ਉਹ ਗੀਤ ਫਿਰ ਬਾਅਦ ਚ ਰਿਕਾਰਡ ਹੋਏ, ਫਿਰ ਕੈਸਟਾਂ ਬਣਨੀਆਂ ਸ਼ੁਰੂ ਹੋਈਆਂ, ਸੀਡੀਆਂ ਆ ਗਈਆਂ, ਅੱਜ ਕੱਲ ਤਾਂ ਪਤਾ ਹੀ ਨਹੀਂ ਕਿੱਦਾਂ ਹੈ,
0: ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ।
1: ਹਾਂ ਫਿਰ ਇੱਕ ਦੇਖ ਲਓ 30 ਹੋ ਗਿਆ ਹੁਣੇ ਆ, ਇਸ ਤੋਂ ਵੀ ਜ਼ਿਆਦਾ ਨੱਚਣ ਤੋਂ ਪਹਿਲਾਂ ਹੋਕਾ ਦਿਆਂਗੇ
0: ਸਭਨਾਂ ਨੂੰ ਇੱਕ ਮੌਕਾ।
1: ਮੈਂ ਕਿਹਾ ਜੀ ਗੋਰਿਆਂ ਦੇ ਵਿਆਹ 'ਚ ਮੈਂ ਦੇਖਿਆ ਲੱਗਾ, ਅਤੇ ਆਪਣੇ ਪੰਜਾਬੀ ਭਾਈ ਭੈਣਾਂ ਤਾਂ ਸੁਣਦੇ ਹੀ ਆ, ਹਰ ਵਿਆਹ 'ਤੇ ਡੀ ਜੇ ਵਗੈਰਾ ਲਾਉਂਦੇ ਆ, ਉਹ ਮੈਂ ਐਸਾ ਕੋਈ ਵਿਆਹ ਨਹੀਂ ਦੇਖਿਆ ਜਿੱਥੇ ਗਾਣਾ ਨਾ ਲੱਗਿਆ, ਅਤੇ ਸ਼ੁਕਰ ਕੀਤਾ ਦਾਦੇ ਦਾ ਕਿ ਗਾਣੇ ਦੀ ਕਿੰਨੀ ਲੰਬੀ ਉਮਰ ਆ। ਫਿਰ ਮੈਂ ਜਦੋਂ ਬੰਬੇ ਚਲੇ ਗਿਆ ਫਿਰ ਇੰਟਰਨੈਸ਼ਨਲੀ ਨਾਮ ਹੋ ਗਿਆ,
0: ਬਿਲਕੁਲ ਬਿਲਕੁਲ,
1: ਚਰਨਜੀਤ ਹੁਣ ਨਾ ਇਲਾਕਾਈ ਨਾਮ ਹੋਇਆ,
0: ਬਿਲਕੁਲ
1: ਇੰਟਰਨੈਸ਼ਨਲੀ ਨਾਮ ਹੋਇਆ ਜਦੋਂ ਨੁਸਰਤ ਫਤਿਹ ਅਲੀ ਖਾਨ ਨੇ
0: ਪਹਿਲੀ ਵਾਰ
1: ਕੱਚੇ ਧਾਗੇ ਚ ਗਾਇਆ ਇਸ਼ਕ ਦੀ ਗਲੀ ਵਿੱਚ ਕੋਈ ਕੇ, ਫਿਰ ਦਿਲ ਚੋਰੀ ਜਦੋਂ ਹੋ ਗਿਆ, ਫਿਰ ਦਿਲ ਟੋਟੇ ਟੋਟੇ ਹੋ ਗਿਆ, ਫਿਰ ਸਿੱਲੀ ਸਿੱਲੀ ਵਾਹ ਚੱਲੀ, ਫਿਰ ਏ ਆਰ ਰਹਿਮਾਨ ਲੈ ਗਿਆ, ਲਕਸ਼ਮੀ ਕਾਂਤ ਪਿਆਰੇ ਲਾਲ ਲੈ ਗਿਆ, ਫਿਰ ਕਮਾਲ ਹੀ ਹੋ ਗਈ ਜੀ, ਫਿਰ 3 ਅੰਗਰੇਜ਼ੀ ਫਿਲਮਾਂ ਚ ਵੀ ਗਾਤਾ ਆਪਾਂ, ਅਮੈਰੀਕਨ,
0: ਬਿਲਕੁਲ ਬੈਂਡਿਟ ਲਾਈਕ ਬੈਕਮ, ਕੁਛ ਹੋਰ ਹਾਲੀਵੁੱਡ ਦੀਆਂ ਫਿਲਮਾਂ,
1: ਦੂਸਰੀ ਸੀਗੀ ਮੌਨਸੂਨ ਵੈਡਿੰਗ, ਤੀਸਰੀ ਔਰ ਲੇਟੈਸਟ ਸੀ ਕਿ ਵਾਇਸ ਰਾਇਜ ਹਾਊਸ, ਇਹ ਬਿਲਕੁਲ ਅਮੈਰੀਕਨ ਫਿਲਮ।
0: ਮੇਰਾ ਖਿਆਲ ਕਿ ਨਵੀਂ ਪੰਜਾਬ ਦੇ ਕੇਵਲ ਅਤੇ ਕੇਵਲ ਵਾਹਦ ਗਾਇਕ ਨੇ ਜਿਹਨਾਂ ਨੂੰ ਨੁਸਰਤ ਫਤਿਹ ਅਲੀ ਖਾਨ ਸਾਹਿਬ ਨੇ ਖੁਦ ਬੁਲਾ ਕੇ ਕਿਹਾ ਕਿ ਇਹ ਗੀਤ ਜੇ ਗਾਉਣਾ ਤਾਂ ਹੰਸ ਰਾਜ ਹੰਸ ਤੋਂ ਗਾਉਣਾ।
1: ਮਹਾਰਾਜ ਸ਼ਫੀਪੁਰ ਦਾ ਤਾਂ ਇਹ ਸੀਗਾ, ਕਹਿੰਦੇ ਗਿੱਲ ਚੰਗੀ ਚਗਾਵੇ ਨਾਲ ਮੰਗੀ, ਸਾਡੇ ਪਿੰਡਾਂ ਦੇ ਗਾਣੇ,
0: ਬਿਲਕੁਲ
1: ਚੰਗੀ ਚਗਾਵੇ ਨਾਲ ਮੰਗੀ ਤੇ ਗਾਖਲਾਂ ਨੂੰ ਦਾ ਵਸਾ ਕੋਈ ਨਾ, ਤੇ ਸ਼ਫੀਪੁਰ ਨੂੰ ਰਾਹ ਕੋਈ ਨਾ, ਸਾਡੇ ਪਿੰਡ ਤਾਂ ਰਸਤਾ ਹੀ ਨਹੀਂ ਸੀ, ਟਿੱਬੇ ਹੀ ਸੀਗੇ, ਦੇਖੋ ਉੱਥੋਂ ਕੱਢ ਕੇ ਮਾਲਕ ਨੇ ਕਿੱਥੇ ਕਿੱਥੇ ਦੀਆਂ ਸੈਰਾਂ
0: ਕਰਾਈਆਂ।
1: ਪਹਿਲੀ ਵਾਰੀ ਜ਼ਿੰਦਗੀ ਚ ਰਿਕਾਰਡ ਇਹੋ ਕਿਸੇ ਨੇ ਦੇਖਿਆ, ਉਹ ਕੈਨੇਡਾ ਤੋਂ ਬੰਦਾ ਗਿਆ, ਉਹਨੇ ਮੇਰਾ ਅਖਾੜਾ ਦੇਖਿਆ, ਤੇ ਦੇਖਣ ਤਾਂ ਆਏ ਸੀ ਮੁਹੰਮਦ ਸਦੀਕ ਰਣਜੀਤ ਕੌਰ ਹੋਣਾ ਨੂੰ,
0: ਜੀ ਜੀ,
1: ਲੋਕ 50,000 ਬੰਦਾ, ਟੂਰਨਾਮੈਂਟ ਹੋ ਰਿਹਾ ਸੀ, ਟਰੱਕਾਂ ਤੇ ਟਰੈਕਟਰਾਂ ਤੇ ਲੋਕ ਦਰਖਤਾਂ ਤੇ ਚੜੇ ਹੋਏ, ਉਧਰੋਂ ਕਹਿੰਦੇ ਪਹਿਲਾਂ ਇਹਦਾ ਯਾਰ ਰਿਕਾਰਡ ਆਇਆ ਨਾ ਇਹਨੂੰ ਚੜਾ ਦਿਓ, ਉਹ ਜਦੋਂ ਬਾਂਵਰੀਆਂ ਜਿਹੀਆਂ ਮੈਂ ਹਲਾਈਆਂ ਲੋਕੀ ਕਹਿੰਦੇ ਬਸ ਹੁਣ ਅਸੀਂ ਜਾਣਾ ਜੋਗੀ ਦੇ ਨਾਲ। ਉੱਥੇ ਫਿਰ ਆਇਆ ਹੋਇਆ ਸੀ ਧੋਗੜੀ ਪਿੰਡ ਦਾ ਇੱਕ ਸਰਦਾਰ ਤਰਲੋਕ ਸਿੰਘ ਕਾਲੋ, ਉਹ ਮਿਸਿਸ ਸਾਗਾ ਰਹਿੰਦਾ ਸੀ, ਉਹ ਲਾਈਵ ਖਾੜਾ ਦੇਖ ਰਿਹਾ ਸੀ, ਕਹਿੰਦਾ ਕਾਕਾ ਕੈਨੇਡਾ ਜਾਣਾ, ਮੈਂ ਕਿਹਾ ਭਰਾਵਾ ਸਾਨੂੰ ਤਾਂ ਕੋਈ ਜਲੰਧਰ ਨਹੀਂ ਲਿਜਾਉਂਦਾ, ਆਲੋ ਵਾਲ ਢੇਰੀਆਂ ਤੇ ਜਾ ਕੇ ਐਂਡ ਹੋ ਜਾਂਦਾ, ਕਹਿੰਦਾ ਯਾਰ ਤੈਨੂੰ ਕੈਨੇਡਾ ਸੱਚੀ ਲਿਜਾਵਾਂਗੇ। ਉਦੋਂ ਮੈਂ ਡਿਸਾਈਡ ਨਹੀਂ ਸੀ ਕਰਦਾ ਹੁੰਦਾ ਆਪਣੇ ਬਾਰੇ ਕੁਛ ਵੀ, ਨਾ ਪੇਮੈਂਟ ਨਾ ਕੋਈ ਸਫ਼ਰ। ਮੈਂ ਉਸਤਾਦ ਜੀ ਨੂੰ ਪੁੱਛਿਆ, ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਇੱਦਾਂ ਤਰਲੋਕ ਸਿੰਘ ਕਾਲੋਂ ਸਾਹਿਬ ਤੁਹਾਨੂੰ ਮਿਲਣਾ ਚਾਹੁੰਦੇ ਆ, ਇਹ ਫਿਰ ਘਰ ਆਏ, ਇਹਨਾਂ ਦਾ ਇੱਕ ਪਾਰਟਨਰ ਸੀ ਤੂਰ ਕਾਲੋ ਐਂਡ ਤੂਰ ਪ੍ਰਮੋਸ਼ਨ, ਤੇ ਇਹ ਜਦੋਂ ਆਏ ਘਰ ਤੇ ਗੁਰੂ ਜੀ ਨੂੰ ਮੇਰੇ ਉਸਤਾਦ ਜੀ ਨੂੰ ਉਹਨਾਂ ਨੇ ਕਿਹਾ ਤੇਰੇ ਮੁੰਡੇ ਨੂੰ ਅਸੀਂ ਕੈਨੇਡਾ ਲਿਜਾਣਾ, ਕਹਿੰਦੇ ਸਾਡੇ ਚੰਗੇ ਭਾਅ ਆ ਗਿਆ ਜੀ, ਇਹਨੂੰ ਨਹੀਂ ਪਤਾ ਅਤੇ ਤੁਸੀਂ ਸੱਚੇ ਬੰਦੇ ਆ ਅਤੇ ਬਾਕੀ ਮੈਂ ਕੈਨੇਡਾ ਕਨੂਡੇ ਨਹੀਂ ਜਾਣਾ, ਮੈਂ ਤਾਂ ਇਹਦੇ ਨਾਲ ਇਹਦਾ ਕਰਕੇ ਕਿਉਂਕਿ ਨਵਾਂ ਆ ਤੁਹਾਨੂੰ ਹੋਰ ਆਰਟਿਸਟ ਦੇ ਦਿੰਦੇ ਹਾਂ। ਫਿਰ ਅਸੀਂ ਇੱਥੇ ਆਏ ਚੰਦਰਕਾਂਤਾ ਕਪੂਰ ਜੀ ਨੂੰ ਉਹਨਾਂ ਨੇ ਕਹਿਤਾ, ਸਰਦਾਰ ਗੁਰਦੀਪ ਸਿੰਘ ਇਹ ਗਾਉਂਦੇ
0: ਅਤੇ
1: ਅਸੀਂ ਫਿਰ ਆ ਗਿਆ, ਮੈਨੂੰ ਲੈ ਇੱਥੇ ਮਿਸਿਸ ਆ ਗਿਆ ਪਹਿਲੀ ਵਾਰੀ ਆਇਆ।
0: ਚਲੋ ਪਹਿਲੀ ਵਾਰ ਪਹਿਲਾ ਸ਼ੋਅ ਵੀ ਹੰਸ ਜੀ ਦਾ ਇੱਥੇ ਆਪਣੇ ਟੋਰਾਂਟੋ ਮਿਸਿਸ ਆਗਾ ਦੇ ਵਿੱਚ,
1: ਲੈਂਡਸਡਾਊਨ ਕੋਈ ਸੀਗਾ,
0: ਹਾਂ ਤੇ ਹੁਣ ਫਿਰ ਮਿਸਿਸ ਆਗਾ ਦੇ ਵਿੱਚ ਹੀ ਕੱਲ ਨੂੰ ਆਪਣਾ ਸ਼ੋਅ ਹੋ ਰਿਹਾ।
1: ਅੱਛਾ, ਮਿਸਿਸ ਆਗਾ,
0: ਮਿਸਿਸ ਆਗਾ ਦੇ ਵਿੱਚ ਆ ਜੀ,
1: ਉਹ ਬੱਲੇ ਹਰਜੀਤ ਸਿੰਘ,
0: ਬਿਲਕੁਲ ਉਸੇ ਜਗ੍ਹਾ ਤੇ ਇੱਕ
1: ਮੈਂ ਉਹ ਅਪਾਰਟਮੈਂਟ ਦੇਖਣਾ ਜਿੱਥੇ ਜ਼ਿੰਦਗੀ ਚ ਪਹਿਲੀ ਵਾਰੀ ਮੈਂ ਉੱਪਰ ਚੜ ਗਿਆ ਤੇ ਉੱਤੋਂ ਕਾਰਾਂ ਦੇਖੀਆਂ, ਮੈਂ ਕਿਹਾ ਬੱਲੇ ਬੱਲੇ ਬੱਲੇ,
0: ਕਾਰਾਂ ਕੀੜੀਆਂ ਵਰਗੀਆਂ ਲੱਗਦੀਆਂ ਹੋਣੀਆਂ
1: ਕਾਰਾਂ। ਉਦੋਂ ਇੰਡੀਆ ਚ ਨਹੀਂ ਸੀ ਕੋਈ ਕਾਰ, ਸਾਰਾ ਪਿੰਡ ਹੀ ਮਗਰ ਭੱਜ ਪੈਂਦੇ ਹੁੰਦੇ ਸੀ ਬੱਚੇ।
0: ਬਿਲਕੁਲ ਬਿਲਕੁਲ,
1: ਤੇ ਮੈਂ ਕਿਹਾ ਇੰਨੀਆਂ ਕਾਰਾਂ ਯਾਰ, ਇਹ 84 ਦੀ ਗੱਲ ਕਰਦਾ ਮੈਂ, 84 ਦੀ, ਤੁਸੀਂ ਤਾਂ ਉਦੋਂ ਜੰਮੇ ਨਹੀਂ। ਮੈਂ ਪਹਿਲੀ ਵਾਰੀ ਕੈਨੇਡਾ ਆਇਆ ਸੀ, ਅਪਾਰਟਮੈਂਟ ਦਿਖਾ ਕੇ ਲਿਆਈ,
0: ਕਿੰਨੀਆਂ ਯਾਦਾਂ। ਔਰ ਇਹ ਪਟਾਰੀ ਵਿੱਚੋਂ ਹੰਸਰਾਜ ਹੰਸੋਰੀ ਕੱਢ ਰਹੇ ਆ ਤੇ ਕਿੰਨੀਆਂ ਯਾਦਾਂ, ਇੱਕ ਫੈਮਿਲੀ ਵਰਗੀ ਓਰੀਐਂਟੇਸ਼ਨ ਦੇ ਵਿੱਚ ਗੱਲਬਾਤ ਹੋ ਰਹੀ ਹੈ ਸਾਡੀ, ਕੋਈ ਸਾਡੀ
1: ਉਦੋਂ ਦੇਖ ਲਓ ਸਿਦਮਾ ਸਾਹਿਬ ਉਦੋਂ ਵੀ ਮਿਲੇ,
0: ਬਿਲਕੁਲ ਬਿਲਕੁਲ ਬਿਲਕੁਲ,
1: ਕੁਲਦੀਪ ਦੀਪਕ
0: ਪੰਜਾਬ ਚ ਵੀ ਆਪਾਂ ਮਿਲਦੇ,
1: ਕੁਲਦੀਪ ਦੀਪਕ ਸੀ ਪੰਜਾਬ ਚ ਤਾਂ ਬੋਸ਼ਮਾਰ ਭਵੇਂ ਐਨਆਰਆਈ ਸਾਹਿਬ ਕੁਛ ਮਿਲਦੇ,
0: ਇਕਬਾਲ ਮਾਲ ਸਾਹਿਬ,
1: ਅੱਛਾ ਇਕਬਾਲ ਮਾਹਲ ਸਾਹਿਬ,
0: ਦਰਸ਼ਨ ਸੋਹਤਾ
1: ਸੀ, ਦਰਸ਼ਨ ਸੋਹਤਾ ਸਾਹਿਬ, ਇਕਬਾਲ ਮਾਲ ਸਾਹਿਬ ਤਾਂ ਖੈਰ ਲਿਟਰੇਰੀ ਬੰਦੇ
0: ਬੜੇ ਬੜੇ,
1: ਭਾਜੀ ਦੀਪਕ ਵਰਗਾ ਕਿਹਨੇ ਗਾਲਣਾ ਸ਼ੇਰ ਬਟਾਲਵੀ, ਕੁਲਦੀਪ ਦੀਪਕ ਵਰਗਾ, ਬਾਤ ਜਸਬੀਰ ਚੀਮਾ ਇੱਥੇ ਮਿਲਿਆ, ਉਹਨੇ ਕਿਤੇ ਛੋਟੇ ਹੁੰਦੇ ਨੇ ਮਹਿਤਪੁਰ ਮੇਰੀ ਕਵਾਲੀ ਸੁਣੀ ਸੀ ਉਸਤਾਦ ਜੀ ਨਾਲ ਮੈਂ ਬੈਠਾ
0: ਜੀ ਜੀ,
1: ਉਸ ਤੋਂ ਬਾਅਦ ਉਹਨੇ ਮੈਨੂੰ ਭਰਾ ਬਣਾ ਲਿਆ ਆਪਣਾ ਧਰਮ ਦਾ।
0: ਫਿਰ ਤਾਂ ਪੰਜਾਬ ਵਿੱਚ ਆਪਣੀ ਗੱਲ ਚੱਲੀ ਸੀ, ਰਾਤ ਵੀ ਮੈਂ ਜਦੋਂ ਮੀਟ ਐਂਡ ਗ੍ਰੀਟ ਤੇ ਕਿਹਾ ਸੀ, ਤੁਸੀਂ ਵੀ ਅੱਜ ਗੱਲ ਕੀਤੀ ਕਿ ਬਾਬਰੀਆਂ ਵਾਲਾ ਮੁੰਡਾ, ਤੇ ਇੱਕ ਸਮਾਂ ਸੀ ਮੈਂ ਨਵੀਂ ਨੂੰ ਦੱਸਿਆ ਕਿ ਹੰਸ ਜੀ ਹੋਰੀ ਜੇ ਵਾਲ ਹੀ ਹਿਲਾ ਦਿੰਦੇ ਸੀ ਨਾ, ਉਹ ਵੀ ਰਿਦਮ ਤੇ ਸੰਗੀਤ ਚ ਹੀ ਹਿਲਦੇ ਹੁੰਦੇ ਸੀ ਔਰ ਦੁਨੀਆਂ ਇੱਕਦਮ ਲੱਟੂ ਹੋ ਜਾਂਦੀ ਸੀ।
2: ਭਾਜੀ ਇੱਕ ਗੱਲ ਹੋਰ ਸੀ, ਜਿਵੇਂ ਨਾ ਆਪਾਂ ਮੂਵੀ ਚ ਤੁਹਾਡਾ ਗਾਣਾ ਆਇਆ ਸੀ ਨਾ ਇੱਕ ਦਿਲ ਟੋਟੀ ਟੋਟੀ ਹੋ ਗਿਆ, ਉਹਦੇ ਚ ਇਹ ਗੱਲ ਸੁਣੀ ਸੀ ਜਾਂ ਸੱਚੀ ਆ, ਥੋੜਾ ਜਿਹਾ ਦੱਸੋਗੇ ਇਹਦੇ ਬਾਰੇ, ਜਦੋਂ ਤੁਸੀਂ ਵਾਲ ਨੂੰ ਦਿਲ ਟੋਟੀ ਟੋਟੀ ਹੋ, ਕਿਵੇਂ ਸੀਨ ਥੋੜਾ ਜਿਹਾ?
1: ਉਹ ਹੁਣ ਜੇ ਤਾਂ ਵੀਡੀਓ ਬਣ ਜੀ ਹੋਵੇ ਤੇ ਦੱਸ ਸਮਝ ਆ ਜਾਵੇ। ਵੈਸੇ ਮੈਂ ਇਹ ਕਹਿੰਦਾ ਕਿ ਉੱਥੇ ਗਣੇਸ਼ ਜੀ ਤੇ ਇੱਕ ਰੈਂਬੋ ਹੁਣ ਤੇ ਇੰਡੀਪੈਂਡੈਂਟ ਬਹੁਤ ਵੱਡੇ ਡਾਂਸ ਡਾਇਰੈਕਟਰ,
0: ਕੋਰੀਓਗ੍ਰਾਫਰ ਨੇ, ਬਹੁਤ
1: ਕੋਰੀਓਗ੍ਰਾਫਰ, ਉਦੋਂ ਉਹ ਅਸਿਸਟ ਕਰਦੇ ਸੀ,
2: ਠੀਕ ਹੈ,
1: ਗਣੇਸ਼ ਜੀ ਮੇਨ ਸੀਗੇ ਰੈਂਬੋ ਨੈਸਟ। ਉਹ ਕਹਿੰਦਾ ਲੈ ਪੰਜਾਬੀਆਂ ਨੂੰ ਸਿਖਾਉਣ ਦੀ ਇੱਕ ਲੋੜ, ਇਹਨਾਂ ਨੂੰ ਡਾਂਸ ਆਉਂਦਾ ਹੀ ਹੁੰਦਾ ਹੈ ਬੜਾ, ਉਹ ਬੜੇ ਕਹਿੰਦਾ ਮੈਂ ਚਲੋ ਫਿਰ ਵੀ ਥੋੜ੍ਹਾ ਬਹੁਤਾ ਦੱਸ ਦਿੰਦਾ। ਜਦੋਂ ਮੈਨੂੰ ਕਿ ਮੈਨੂੰ ਕੋਈ ਸਟੈਪ ਹੀ ਨਾ ਆਵੇ, ਉਹ ਕਹਿੰਦਾ ਤੂੰ ਤੇ ਧਰਮਿੰਦਰ ਨਾਲ ਬਈ ਭੈੜਾ ਭੈੜਾ ਡਾਂਸ ਕਰਦਾ, ਤੂੰ ਤੇ ਧਰਮਿੰਦਰ ਨਾਲ ਬਈ ਭੈੜਾ ਭੈੜਾ ਡਾਂਸ ਕਰਦਾ। ਮੈਂ ਕਿਹਾ ਯਾਰ ਤੂੰ ਪੰਜਾਬੀ ਨਹੀਂ, ਮੈਂ ਕਿਹਾ ਹੈਗਾ ਮੈਂ ਪੰਜਾਬੀ ਯਾਰ, ਮੈਨੂੰ ਯਾਰ ਠੁਮਕਾ ਜਿਹਾ ਮਾਰਨਾ ਹੀ ਨਹੀਂ ਆਇਆ, ਅਤੇ ਮੈਨੂੰ ਨਾ ਹੀ ਕਰਨਾ ਆਉਂਦਾ, ਕਰਾਂ ਕੀ ਮੈਂ? ਅਤੇ ਉਹਨੇ ਬਹੁਤ ਕੋਸ਼ਿਸ਼ ਕੀਤੀ ਜੀ, ਦੋ ਤਿੰਨ ਦਿਨ ਸਿਖਾਉਂਦਾ ਰਿਹਾ ਮੈਨੂੰ, ਜਦੋਂ ਮੈਂ ਵੀ ਫੈਡ ਅਪ ਹੋ ਗਿਆ, ਮੈਂ ਕਿਹਾ ਮੈਨੂੰ ਨਹੀਂ ਆਉਂਦਾ, ਮੈਂ ਕਿਹਾ ਮੈਨੂੰ ਨਹੀਂ ਆਉਂਦਾ, ਮੈਂ ਕਿਹਾ ਮੈਨੂੰ ਨਹੀਂ ਆਉਂਦਾ। ਉਹ ਕਹਿੰਦਾ ਇੱਦਾਂ ਹੀ ਕਰੀ ਜਾ,
0: ਇਹਦੀ ਵੀਡੀਓ ਬਣ ਗਈ, ਰਿਕਾਰਡਿੰਗ ਹੋ ਗਈ ਆ।
1: ਅੱਛਾ, ਮੈਂ ਕਿਹਾ ਮੈਨੂੰ ਨਹੀਂ ਆਉਂਦਾ, ਅਤੇ ਉਹ ਕਹਿਣ ਲੱਗੇ ਚੱਲ ਇੱਦਾਂ ਹੀ ਕਰੀ ਜਾ। ਭਾਜੀ ਜਦੋਂ ਕਿਸਮਤ ਚੰਗੀ ਹੋਵੇ, ਕਹਿੰਦੇ ਨਾ ਅੱਲੂ ਕਰੇ ਕਵੱਲੀਆਂ ਰੱਬ ਸਿੱਧੀਆਂ ਪਾਵੇ, ਤੇ ਕ੍ਰੈਡਿਟ ਤਾਂ ਫਿਰ ਅੱਲੂ ਨੂੰ ਥੋੜੀ ਜਾਂਦਾ, ਇਹਨੂੰ ਜਾਂਦਾ
0: ਉੱਪਰ ਵਾਲੇ ਨੂੰ, ਉੱਪਰ ਵਾਲੇ ਨੂੰ।
1: ਅੱਲੂ ਜੇ ਚਾਂਬਲ ਜਾਵੇ ਭੂਏ ਚੜ ਜਾਏ ਤੇ ਬੇਵਾਕੂਫ ਹੋਇਆ ਨਾ। ਜੇ ਮੈਂ ਕਿਹਾ ਮੈਂ ਕਹਾਂ ਮੇਰਾ ਗਾਣਾ ਸੀ ਮੈਂ ਸੀ, ਨਹੀਂ ਕਿਸਮਤ ਮੇਰੀ ਉਦੋਂ ਚਮਕ ਰਹੀ ਸੀ, ਉਦੋਂ ਸਟਾਰ ਮੇਰੇ ਹੱਕ ਚ, ਮੈਂ 50,000 ਬੰਦੇ ਨੂੰ ਸਾਰੇ ਇੱਦਾਂ ਕਰਦੇ ਦੇਖਿਆ, ਇੱਦਾਂ
0: ਜਿੱਦਾਂ
1: ਮੈਡੀਸਨ ਸਕੇਅਰ ਗਾਰਡਨ ਹੋ ਗਿਆ, ਤੁਹਾਡਾ ਮੈਪਲ ਲੀਫ ਗਾਰਡਨ ਆ, ਅਤੇ ਉੱਥੇ ਕੋਲਸੀਅਮ ਵਗੈਰਾ, ਨਾਸਾ ਕੋਲਸੀਅਮ ਅਮੈਰੀਕਾ, ਇਹ ਅਸੀਂ ਉਦੋਂ ਬਿਨਾਂ ਮੀਡੀਆ ਤੋਂ ਹੀ, ਇਹ ਆਹ ਮੀਡੀਆ ਉਦੋਂ ਵੀ ਸੀ,
0: ਰੇਡੀਓ ਮੀਡੀਆ,
1: ਰੇਡੀਓ ਵਾਲਾ ਸੀ ਜਾਂ ਅਖਬਾਰਾਂ ਵਾਲਾ ਸੀ, ਉਦੋਂ ਫੁੱਲ ਕਰਦੇ ਰਹੇ ਪੈਕਡ ਹੁੰਦਾ
0: ਪੂਰੇ 15-15 12-12 ਹਜ਼ਾਰ 18-18 ਹਜ਼ਾਰ ਲੋਕ
2: ਅਖੀਰ ਤੇ ਬਸ ਆਪਾਂ ਸਾਰਿਆਂ ਨੂੰ ਇਹੀ ਮੈਸੇਜ ਦੇਵਾਂਗੇ
1: ਮੈਂ ਕੰਮ ਦੀ ਗੱਲ ਸੁਣ ਲਓ
0: ਛੋਟੀ ਜੀ ਗੱਲ ਮੈਸੇਜ ਹੀ ਲੈ ਲੈਂਦੇ ਹਾਂ ਹੁਣ ਇਦੋਂ ਵੱਡਾ ਮੈਸੇਜ ਕੀ ਆ ਉਹ ਕੋਈ ਸਿਆਸੀ ਬੰਦਾ ਸੀਗਾ ਲੀਡਰ ਹੰਸ ਜੀ ਵਰਗਾ ਉਹਨੇ ਸਟੇਜ ਤੋਂ ਸੱਦ ਕੇ ਉਹਨੂੰ ਜੱਫੀ ਜੁੱਫੀ ਪਾਈ ਅਤੇ ਉਹ ਤੁਰਿਆ ਜਾਂਦਾ ਕਹਿੰਦਾ ਵੀ ਜੀ ਹੌਲੀ ਕੁ ਦਿਨੇ ਵੀ ਆਹ ਜਿਹੜਾ ਹੌਲਦਾਰ ਆ ਜੀ ਇਹਨੂੰ ਮੇਰੀ ਸਿਫਾਰਿਸ਼ ਕਰ ਦਿਓ ਕਹਿੰਦਾ ਉਹ ਪਤੰਦਰਾ ਤੈਨੂੰ ਸਟੇਜ 'ਤੇ ਸੱਦ ਕੇ ਜੱਫੀ ਪਵਾ ਤੀ ਸਿੰਘ ਹਰਜੀਤ ਅਜੇ ਫਿਰ ਤੂੰ ਤੁਸੀਂ ਕਹਿਣ ਨੂੰ ਫਿਰਦੇ ਹੋ ਆਪ ਆ ਗਏ ਸਾਹਿਬ
2: ਬਿਲਕੁਲ ਸਹੀ ਗੱਲ ਆ ਔਰ ਕੱਲ੍ਹ ਸਵੇਰੇ ਵੀ
0: ਗੱਲਬਾਤ ਥੋੜ੍ਹੀ ਜਿਹੀ ਥੋੜ੍ਹਾ ਜਿਹਾ ਨਜ਼ਾਰਾ ਲੈ ਲਈਏ
2: ਜੀ ਜੀ
0: ਅਤੇ ਪਲੀਜ਼ ਗੋ ਤੁਸੀਂ ਵੀ ਆਪਣਾ ਮੈਸੇਜ ਜ਼ਰੂਰ
2: ਕੱਲ੍ਹ ਸਵੇਰੇ ਵੀ ਹਾਜ਼ਰੀ ਲਵਾਉਣਗੇ ਪੰਜਾਬੀ ਵਿਰਸਾ ਦੇ 11 ਵਜੇ ਔਰ ਉਸ ਤੋਂ ਬਾਅਦ ਫਿਰ ਅਸੀਂ ਸਿੱਧਾ ਹਾਲ 'ਚ
0: ਹਾਲ 'ਚ ਸ਼ੋ ਕੱਲ੍ਹ ਨੂੰ ਹੈ ਮੈਂ ਬਾਰ ਬਾਰ ਤੁਹਾਨੂੰ ਰਿਕੁਐਸਟ ਕਰ ਰਿਹਾ ਤਾਕੀਦ ਕਰ ਰਿਹਾ ਇਲਤਜਾ ਕਰ ਰਿਹਾ ਔਰ ਤੁਹਾਨੂੰ ਇਹ ਰਿਕਮੈਂਡੇਸ਼ਨ ਕਰ ਰਿਹਾ ਕਿ ਤੁਸੀਂ ਮੈਨੂੰ ਪਤਾ ਕਿ ਜਦੋਂ ਆਖਰੀ ਇੰਟਰਵਿਊ ਸਿੱਧਵਾਂ ਅਤੇ ਪੰਜਾਬੀ ਲਹਿਰਾਂ 'ਚ ਹੋ ਜਾਂਦੀ ਹੈ ਉਦੋਂ ਬਾਅਦ ਹੋਰ ਐਡਵਰਟਾਈਜ਼ਮੈਂਟ ਦੀ ਜ਼ਰੂਰਤ ਨਹੀਂ ਪੈਂਦੀ ਕਹਿੰਦੇ ਆ ਲੋਕ ਅਤੇ ਤੁਸੀਂ ਕੱਲ੍ਹ ਨੂੰ ਮੋਹਰ ਲਾ ਦੇਣੀ ਇਸ ਗੱਲ ਉੱਤੇ ਕਿ ਹਾਂ ਪੰਜਾਬੀ ਲਹਿਰਾਂ ਦੇ ਅਤੇ ਪੰਜਾਬੀ ਵਿਰਸਾ ਦੇ ਸਰੋਤਿਆਂ ਨੇ ਜਿੰਨਾ ਸਵਾਗਤ ਆਪਾਂ ਕਰ ਸਕਦੇ ਹਾਂ ਹੰਸ ਜੀ ਦਾ ਓਨਾ ਵੱਡਾ ਸਵਾਗਤ ਕਰੀਏ ਅਤੇ ਥੋੜ੍ਹਾ ਜਿਹਾ ਗੱਲ ਨੂੰ ਮਾੜਾ ਜਿਹਾ ਹੋਰ ਕਿ ਕੁਛ ਸਮਾਂ ਸਿਆਸੀ ਰੰਗ ਵਿੱਚ ਰਹੇ
1: ਹਾਂਜੀ
0: ਕਮੀ ਉੱਥੇ ਵੀ ਕੋਈ ਨਹੀਂ ਰਹੀ
1: ਜੀ
0: ਜਿਵੇਂ ਤੁਸੀਂ ਪੰਜਾਬ ਵਿੱਚ ਵੱਡੇ ਵੱਡੇ ਲੀਡਰ ਤੁਹਾਨੂੰ ਬੁੱਕਲ 'ਚ ਲੈਂਦੇ ਸੀ ਕੇਂਦਰੀ ਲੀਡਰਾਂ ਨੇ ਵੀ ਤੁਹਾਨੂੰ ਆਪਣੀ ਬੁੱਕਲ 'ਚ ਲਿਆ ਬੜਾ ਮਾਣ ਇੱਜ਼ਤ ਸਤਿਕਾਰ ਦਿੱਤਾ ਹੁਣ ਵੀ ਤੁਹਾਨੂੰ ਸੈਂਸਰ ਬੋਰਡ ਆ ਜਿਹੜਾ ਫਿਲਮਾਂ ਦਾ ਉਹਦੇ ਚੇਅਰਪਰਸਨ ਬਣਾਇਆ ਇਹਦੇ ਲਈ ਤੁਹਾਨੂੰ ਪੰਜਾਬੀ ਲਹਿਰਾਂ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਅਤੇ ਉਹ ਸਿਆਸਤ ਦਾ ਦੌਰ ਉਹਦੇ 'ਚ ਫਿਰ ਸੰਗੀਤ ਅਤੇ ਸਿਆਸਤ ਦਾ ਮੇਲ ਬਹੁਤਾ ਨਹੀਂ ਹੁੰਦਾ ਉਹਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦਾ ਅਨੁਭਵ ਰਿਹਾ
1: ਉਹ ਇਸ ਤਰ੍ਹਾਂ ਜੀ ਜੇ ਜ਼ਿੰਦਗੀ ਨੂੰ ਇੱਕ ਰਾਤ ਮੰਨੀਏ ਜਿੰਨੀ ਵੀ ਉਮਰ ਹੈ ਉਹਦੇ ਵਿੱਚ ਚੰਗੇ ਖਾਬ ਵੀ ਆਉਂਦੇ ਭੈੜੇ ਖਾਬ ਵੀ ਆਉਂਦੇ ਸਿਆਸਤ ਨਾ ਜਿਹੜੀ ਮੈਨੂੰ ਇੱਦਾਂ ਲੱਗੀ ਜਿੱਦਾਂ ਕੋਈ ਭੈੜਾ ਖਾਬ ਮੈਨੂੰ ਆ ਗਿਆ ਸੀ ਅਤੇ ਜਦੋਂ ਨੀਂਦ ਫਿਰ ਮੇਰੀ ਟੁੱਟ
0: ਗਈ ਖੁੱਲ੍ਹ ਗਈ
1: ਹਾਂਜੀ ਨਹੀਂ ਪੂਰੀ ਜ਼ਿੰਦਗੀ ਨੂੰ ਮੈਂ ਤਾਂ ਇੱਕ ਰਾਤ ਵਿੱਚ ਵੰਡ ਲਿਆ ਤੁਹਾਨੂੰ ਪਤਾ ਉੱਪਰ ਟਾਈਮ ਦੀ ਹੋਰ ਸਪੀਡ ਹੈ ਇੱਥੇ ਹੋਰ ਇੱਕ ਜਗ੍ਹਾ ਜਾ ਕੇ ਫਿਰ ਟਾਈਮ ਰਹਿੰਦਾ ਹੀ ਨਹੀਂ
0: ਜੀ ਜੀ ਜੀ
1: ਉਹ ਚਲੋ ਖੈਰ ਉਹ ਮੈਟਾਫਿਜ਼ਿਕਸ ਕੁਆਂਟਮ ਦੀਆਂ ਗੱਲਾਂ ਨੇ ਉਹ ਮੈਗਨੈਟਿਕ ਪਾਵਰ ਦੀਆਂ ਉਹ ਬਲੈਕ ਹੋਲ ਦੀਆਂ ਉਹ ਕਦੀ ਫੇਰ
0: ਕਰਾਂਗੇ
1: ਅਤੇ ਉਹ ਫਿਰ ਜਦੋਂ ਖਾਬ ਟੁੱਟਾ ਤੇ ਵਕਤ ਉਹ ਜਿਹੜਾ ਡਰਾਉਣਾ ਖਾਬ ਸੀ ਉਹਦੇ 'ਚੋਂ ਫਿਰ ਨਿਕਲੇ 2 ਸਾਲ ਪਹਿਲਾਂ ਬਾਬਾ ਫਰੀਦ ਜੀ ਦੇ ਦਰਬਾਰ 'ਤੇ ਮੱਥਾ ਟੇਕ ਕੇ ਮੈਂ ਪਾਰਟੀ ਕੀਤੀ ਸੀ ਕਿ ਯਾ ਰੱਬ ਮੈਨੂੰ ਕਿਸੇ ਤਰ੍ਹਾਂ ਜੇ ਕੱਢ ਲਵੇਂ ਐਗਜ਼ਿਟ ਦੇ ਦੇਵੇਂ ਮੈਨੂੰ ਸਿਆਸਤ ਤੋਂ ਛੁਟਕਾਰਾ ਮਿਲ ਜਾਵੇ ਅਤੇ ਸੱਚਾ ਪਾਤਸ਼ਾਹ ਫਿਰ ਧੰਨ ਧੰਨ ਹੋ ਜਾਏ
0: ਅਤੇ ਸੰਗੀਤ ਹੀ ਦੁਬਾਰਾ ਉਹਨੂੰ ਤੁਸੀਂ ਸੰਗੀਤ ਨੂੰ
1: 2 ਸਾਲ ਪਹਿਲਾਂ ਮੈਂ ਛੱਡਤੀ ਸੀ ਸਿਆਸਤ ਹੁਣ ਇਹ ਫਿਲਮ ਇੰਡਸਟਰੀ ਵਾਲੇ ਕਿਉਂਕਿ ਪੰਜਾਬ ਨੂੰ ਲੋੜ ਹੈ ਪੰਜਾਬੀ ਫਿਲਮਾਂ ਹੁਣ ਬਹੁਤ ਹੈ
0: ਬਹੁਤ ਜ਼ਰੂਰਤ ਹੈ
1: ਉੱਥੇ ਸੈਂਸਰ ਬੋਰਡ ਵਿੱਚ ਕੋਈ ਪੰਜਾਬੀ ਵੀ ਬੈਠਾ ਹੋਣਾ ਚਾਹੀਦਾ
0: ਬਿਲਕੁਲ ਚਾਹੀਦਾ
1: ਅਤੇ ਤੁਹਾਡੇ ਤੋਂ ਪੁੱਛ ਪੱਛ ਵੀ ਲਿਆ ਕਰਾਂਗੇ ਸਿਆਣਿਆਂ ਕੋਲੋਂ
0: ਕਿਉਂ ਨਹੀਂ
1: ਜਿੰਨੀ ਕੁ ਮੈਨੂੰ ਸਮਝ ਹੈ ਕਿ ਉੱਥੇ ਐਵੇਂ ਅਨਸੈਸਰਲੀ ਕੈਂਚੀ ਨਾ ਫਿਰੇ ਜਿਹੜਾ ਸੱਚ ਦੀ ਗੱਲ ਆ ਉਹ ਅੱਗੇ ਆਵੇ
0: ਬਹੁਤ ਪਿਆਰੀ ਗੱਲ
1: ਸੈਂਸਰ ਵਿੱਚ ਬੋਰਡ ਵਿੱਚ ਆਪਣਾ ਬੰਦਾ ਹੋਣਾ ਚਾਹੀਦਾ ਕਿਉਂਕਿ ਪੰਜਾਬੀਅਤ ਨੂੰ ਪੰਜਾਬੀ ਜ਼ੁਬਾਨ ਨੂੰ ਪੰਜਾਬੀ ਹੀ ਦੱਸ ਜਾਂ ਸਮਝ ਸਕਦਾ ਹੈ ਅਤੇ ਜਦੋਂ ਉੱਥੇ ਬੈਠੇ ਸੈਂਸਰ ਬੋਰਡ 'ਚ ਕੋਈ ਪੰਜਾਬੀ ਹੋਇਆ ਹੀ ਨਾ ਉਹ ਤਰਜਮਾ ਤਰਜਮਾ ਕਰਕੇ ਜਾਂ ਕਿਸੇ ਤਰ੍ਹਾਂ ਵੀ ਦੇਖ ਵੀ ਲਵੇ ਉਹਨੂੰ ਅਸਲ ਗੱਲ ਸਮਝ ਨਹੀਂ ਆਉਣੀ ਇਸ ਕਰਕੇ ਇਸ ਪੱਖੋਂ ਫਿਲਮ ਇੰਡਸਟਰੀ ਦਾ ਜਾਂ ਜਿਸ ਵੀ ਅਥਾਰਟੀਆਂ ਨੇ ਬਣਾਇਆ ਉਹਨਾਂ ਦਾ ਧੰਨਵਾਦ ਹੈ
0: ਅੱਜ
1: ਸਿਆਸਤ ਦਾ ਆਪਾਂ ਨਾਂ ਨਹੀਂ ਮੁੜ ਕੇ ਭੋਗ ਹੀ ਨਹੀਂ
0: ਅੱਜ ਪੰਜਾਬੀ ਸੰਗੀਤ ਤੁਸੀਂ ਅੱਗੇ ਕਿਹਾ ਸੀ ਕਿ ਵਲਗਣਾਂ ਖੁੱਲ੍ਹ ਗਈਆਂ ਰਾਜਪੁਰੇ ਤੋਂ ਗਾਂਹ ਫਿਰ ਜਾ ਕੇ ਬਾਲੀਵੁੱਡ ਵਿੱਚ ਤੁਸੀਂ ਉਹਨੂੰ ਲੈ ਗਏ ਅੱਜ ਹਰ ਫਿਲਮ ਜਿਹੜੀ ਬਾਲੀਵੁੱਡ ਦੀ ਆ ਉਹ ਪੰਜਾਬੀ ਸੰਗੀਤ ਤੋਂ ਬਿਨਾਂ ਕੰਪਲੀਟ ਨਹੀਂ ਹੁੰਦੀ ਜਾਂ ਕਾਮਯਾਬ ਨਹੀਂ ਹੁੰਦੀ ਇਸ ਨਵੇਂ ਦੌਰ ਦੇ ਜਿਹੜੇ ਗਾਇਕੀ ਆ ਨਵਰਾਜ ਅਤੇ ਆਪਣਾ ਯੁਵਰਾਜ ਹੁਣਾਂ ਦੇ ਦੌਰ ਦੀ ਜਾਂ ਨਵੀ ਹੁਣਾਂ ਦੇ ਦੌਰ ਦੀ ਇਹਨੂੰ ਕਿਵੇਂ ਵੇਖਦੇ ਹੋ
1: ਨਵਰਾਜ ਯੁਵਰਾਜ ਤੁਹਾਡੇ ਭਤੀਜੇ ਆ ਔਰ ਉਹਨਾਂ ਦੋਨੇ ਬੱਚਿਆਂ ਨੇ ਬੜਾ, ਮੈਂ ਬੜਾ ਉਸ ਲੈਗੇਸੀ ਨੂੰ ਸੰਭਾਲ ਰਿਹਾ। ਕੱਲ ਪਰਸੋਂ ਅੰਬਾਨੀਆਂ ਦੇ ਘਰ ਗਾਈ ਜਾਂਦਾ ਸੀ, ਮੈਂ ਕਿਹਾ ਬੱਲੇ ਉਹ ਤੇਰੇ, ਸਾਨੂੰ ਤੇ ਉੱਥੇ ਗੱਡਿਆਂ ਗੁੱਡਿਆਂ ਤੇ ਹੀ ਬਾਂਸ ਨਾਲ ਮੈਕ ਬੰਨ ਕੇ ਸ਼ੁਰੂ ਹੋਏ ਸੀ
0: ਜੀ ਜੀ,
1: ਤੇ ਫਿਲਮਾਂ ਫੁਲਮਾਂ ਵੀ ਕਰਦੇ ਮੁੰਡੇ ਦੋਨੇ, ਤੇ 10-12 ਫਿਲਮਾਂ ਯੁਵਰਾਜ ਦੀਆਂ ਆ ਗਈਆਂ, ਹੁਣ ਨਵੀਂ ਆ ਰਹੀ ਉਹਦੀ ਇੱਕ ਦੋ ਫਿਲਮਾਂ, ਤੇ ਨਵਰਾਜ ਜੀ ਬਾਲੀਵੁੱਡ ਚ ਵੀ ਗਾ ਰਹੇ ਆ, ਤੇ ਬਿਜੀ ਆ ਦੋਨੇ, ਬੋਥ ਡੂਇੰਗ ਵੈਲ, ਸ਼ੁਕਰ ਆ ਦਾਤੇ ਦਾ, ਸ਼ੁਕਰ ਆ ਦਾਤੇ ਦਾ।
0: ਇਸ ਨਵੇਂ ਸੰਗੀਤ ਨੂੰ ਜਿਹੜਾ ਬਾਲੀਵੁੱਡ ਚ ਓਵਰ ਪਾਵਰ ਪੰਜਾਬੀ ਸੰਗੀਤ ਨੇ ਕੀਤਾ, ਸਮੁੱਚੇ ਸੰਗੀਤ ਬਹੁਤ ਸਾਰੇ ਹੋਰ ਕਲਾਕਾਰ ਵੀ ਕਰ ਰਹੇ ਆ, ਉਹਨੂੰ ਤੁਸੀਂ ਆਪਣੀਆਂ ਨਜ਼ਰਾਂ ਨਾਲ ਵਾਧਾ ਫੁੱਲਦਾ ਪ੍ਰਫੁੱਲਤ ਹੁੰਦਾ ਦੇਖ ਕੇ ਕਿਵੇਂ
1: ਬਹੁਤ ਚੰਗਾ ਲੱਗਦਾ ਜੀ। ਬਾਲੀਵੁੱਡ ਚ ਪੰਜਾਬੀ ਰੰਗ ਹੋਵੇ ਤਾਂ ਫਿਲਮ ਹਿੱਟ ਹੋ ਜਾਂਦੀ ਹੈ, ਪਰ ਹੁਣ ਬਾਲੀਵੁੱਡ ਵੱਲ ਤੋਂ ਇਲਾਵਾ ਪੰਜਾਬੀ ਜਿਹੜੀ ਫਿਲਮ ਇੰਡਸਟਰੀ ਆ, ਉਹ ਮੁੰਡਿਆਂ ਨੇ ਬਹੁਤ ਸੋਹਣੀਆਂ ਫਿਲਮਾਂ ਬਣਾਈਆਂ, ਨਵੇਂ ਡਾਇਰੈਕਟਰ ਐਕਟਰਾਂ ਨੇ। ਹੁਣ ਤਾਂ ਬਾਲੀਵੁੱਡ ਜਿੰਨਾ ਹੀ ਇੰਟਰਨੈਸ਼ਨਲੀ ਉਹਨਾਂ ਨੂੰ ਟੈਰੀਟਰੀ ਜਾਂ ਬਿਜ਼ਨਸ ਜਾਂ ਇਸ ਤਰ੍ਹਾਂ ਮਿਲਦਾ, ਟੈਕਨੀਕਲੀ ਵੀ ਬਹੁਤ ਅੱਛਾ
0: ਜੀ।
1: ਅੱਗੇ ਹੁੰਦਾ ਸੀ ਕਿ ਅੱਧੀ ਫਿਲਮ ਹਵੇਲੀ 'ਚ ਕਿਤੇ ਕਰ ਲਈ ਸ਼ੂਟ ਜਾਂ ਫਾਰਮ 'ਤੇ ਕਿਸੇ 'ਤੇ, ਬਾਕੀ ਪੱਠਿਆਂ 'ਚ ਸਾਰੇ ਸ਼ੂਟ ਕਰ ਲਈ। ਹੁਣ ਤਾਂ ਕਮਾਲ ਕਰੀ ਜਾ ਰਹੇ ਮੁੰਡੇ,
0: ਸੋ ਹੁਣ
1: ਸੈਂਸਰ ਬੋਰਡ ਵਿੱਚ ਜੇ ਜਿੱਦਾਂ ਹੁਣ ਬਹਿਣਾ ਤੇ ਆਪਣੇ ਡਾਇਰੈਕਟਰਸ ਜਿਹੜੇ ਪੰਜਾਬੀ ਆ ਖਾਸ ਤੌਰ ਤੇ ਐਕਟਰ ਵੀ ਦੂਸਰੇ ਤੀਸਰੇ
0: ਜੀ ਜੀ,
1: ਉਹਨਾਂ ਨੂੰ ਕਿਹਾ ਕਰਾਂਗੇ ਹੁਣ ਵੇਚੇ ਖੋ ਕੇ ਫਿਲਮਾਂ ਬਣਾਓ, ਉਹ ਚੀਜ਼ ਜ਼ਰੂਰ ਜਾਵੇ ਜਿਹੜੀ ਜਾਣੀ ਚਾਹੀਦੀ ਆ ਮਾਸ਼ਰੇ ਕੋਲ, ਸਮਾਜ ਕੋਲ, ਪੋਜ਼ਿਟਿਵ ਪੋਜ਼ਿਟਿਵ
0: ਕੋਈ ਸੰਦੇਸ਼ ਸਾਡੇ ਸਰੋਤਿਆਂ ਨੂੰ, ਨਵੀਂ ਜਨਰੇਸ਼ਨ ਨੂੰ,
1: ਤੇ ਜਿਹੜੀ ਜਾਣੀ ਚਾਹੀਦੀ ਉਹ ਕੱਟੀ ਨਹੀਂ ਫਿਰ ਜਾਣੀ ਚਾਹੀਦੀ।
0: ਹਾਂ,
1: ਇਹਦੇ ਲਈ ਵੀ ਸਟੈਂਡ ਲਵਾਂਗੇ
0: ਜੀ, ਤੇ ਪੰਜਾਬੀ ਲਹਿਰਾਂ ਦੇ ਸਰੋਤਿਆਂ ਨੂੰ ਔਰ ਆਸ਼ੀਰਵਾਦ ਨਵੀਂ ਨੂੰ, ਤੇ ਯਾਰ ਜਿੰਨੇ ਹਰਜੀਤ ਹੋਣੀ ਬੈਠੇ ਆ, ਜ਼ਫਰ ਭਾਈ ਬੈਠੇ ਆ, ਤੋ ਸਮੁੱਚਾ ਬਹੁਤ ਇਸ ਵੇਲੇ ਕਾਰਾਂ ਕਹਿੰਦੇ ਹੁੰਦੇ ਆ ਕਿ ਰੋਕ ਕੇ ਵੀ ਲੋਕ ਸਾਰ ਰੋਕ ਕੇ ਤੁਹਾਨੂੰ ਸੁਣ ਰਹੇ ਆ।
1: ਅੱਛਾ ਜੀ,
0: ਆਪਣੇ ਵੱਲੋਂ ਕੋਈ ਪਿਆਰ ਭਰਿਆ ਸੰਦੇਸ਼ ਦੇ ਦਿਓ।
1: ਮੇਰਾ ਇਹੀ ਹੈ ਕਿ ਇੱਕ ਤਾਂ ਮੇਰੀ ਫਤਿਹ ਕਬੂਲ ਕਰ ਲਿਓ, ਦੂਜਾ ਜਿਹੜੀ ਗੱਲ ਤੁਸੀਂ ਬਾਰ ਬਾਰ ਚਾਹੁੰਦੇ ਸੀ ਕਿ ਤੂੰ ਯਾਰ ਕਿੱਧਰ ਨੂੰ ਤੁਰ ਪਿਆ, ਤੂੰ ਕੁਰਾਹੇ ਪੈ ਗਿਆ, ਇਸ ਰਸਤੇ ਇਹ ਰਸਤਾ ਤੇਰਾ ਨਹੀਂ ਹੈ, ਪੋਲੀਟਿਕਸ ਮੈਂ ਸੰਗਤ ਦਾ ਹੁਕਮ ਮੰਨ ਕੇ, ਸੰਗਤ ਦਾ ਹੁਕਮ ਮੰਨ ਕੇ ਫਿਰ ਮੈਂ ਪਹਿਲਾਂ ਛੱਡ ਤਿਆ ਸੀ, ਹੁਣ ਜੇ ਮੈਂ ਡਿਜ਼ਰਵ ਕਰਦਾ ਤਾਂ ਉਸੇ ਤਰ੍ਹਾਂ ਜਿਵੇਂ ਤੁਸੀਂ ਮੁਹੱਬਤ ਪਹਿਲਾਂ ਕਰਦੇ ਸੀ, ਮੁਹੱਬਤ ਦੀ ਪਿਆਸ ਹੈ, ਹੁਣ ਹੋਰ ਕੋਈ ਖਾਬ ਨਹੀਂ ਰਹਿ ਗਿਆ,
0: ਕਮੀ ਤਾਂ ਕੋਈ
1: ਨਾ ਨਾ ਨਾ ਕਿਸੇ ਨਿਮਤ ਦੀ ਕਮੀ ਨਹੀਂ ਛੱਡੀ, ਕਿਸੇ ਮਹਾਂਪੁਰਸ਼ ਮਿਲੇ ਸੀ ਪਿੱਛੇ ਕਹਿੰਦੇ ਕੋਈ ਹੋਰ ਖਵਾਹਿਸ਼ ਤਾਂ ਨਹੀਂ ਵੀ ਤੇਰੀ, ਮੈਂ ਕਿਹਾ ਜੀ ਇੱਕੋ ਹੀ ਖਵਾਹਿਸ਼ ਹੈ ਹੁਣ ਰਹਿ ਗਈ, ਕਹਿੰਦੇ ਕੀ ਖਵਾਹਿਸ਼, ਮੈਂ ਕਿਹਾ ਜੀ ਕੋਈ ਖਵਾਹਿਸ਼ ਨਾ ਰਵੇ, ਕੋਈ ਤਮੰਨਾ ਨਾ ਰਵੇ, ਕਹਿੰਦੇ ਖਿਆਲ ਕਿੱਦਾਂ, ਮੈਂ ਕਿਹਾ ਜੀ ਸੁਣਦਿਆਂ ਤਾਂ ਬੁੱਢੇ ਹੋ ਗਏ ਲੇਕਿਨ ਇੱਕ ਦਿਨ ਦਿਲ ਚ ਬਹਿ ਗਈ ਗੱਲ ਇਹ ਕਿ ਆਸਾਂ ਪਰਬਤ ਜੇਡੀਆਂ ਮੌਤ ਤਣਾਵਾਂ ਹੇਠ, ਤੇ ਜੇ ਇੰਨੀ ਅਨਸਰਟੈਨਿਟੀ ਆ ਲਾਈਫ 'ਚ, ਪਤਾ ਹੀ ਨਹੀਂ ਕਿੱਦਣ ਪੈਕਅਪ ਹੋ ਜਾਣਾ, ਫਿਰ ਸੱਚਾ ਪਾਤਸ਼ਾਹ ਹੁਣ ਬਖਸ਼ ਲਈ, ਤੇ ਸੱਚੇ ਪਾਤਸ਼ਾਹ ਹੁਣ ਕਮੀ ਕੋਈ ਨਹੀਂ ਲੇਕਿਨ ਬਸ ਮੁਹੱਬਤ ਜਿਹੜੀ ਜਿਹਦੀ ਘਾਟ ਆ ਉਹ ਮਿਲਦੀ ਰਹੇ, ਬਸ
0: ਮੁਹੱਬਤ ਮੇਰਾ ਪੈਗਾਮ ਹੈ ਜਹਾਂ ਤੱਕ ਪਹੁੰਚੇ
1: ਜੀ।
0: ਤੋ ਹਰਜੀਤ ਜੀ, ਤੁਸੀਂ ਵਾਈਂਡ ਅਪ ਕਰਨਾ ਚਾਹੋਗੇ, ਕੋਈ ਗੱਲ ਕਹਿਣੀ ਚਾਹੋਗੇ?
2: ਸਾਰਾ ਮੈਸੇਜ ਦੇ ਦਿੱਤਾ ਸਾਰਿਆਂ ਨੂੰ ਔਰ ਸੱਦਾ ਪੱਤਰ ਸਾਰਿਆਂ ਨੂੰ ਜਾ ਚੁੱਕਾ ਹੈ, ਕੱਲ ਸ਼ਾਮ ਨੂੰ 7 ਵਜੇ ਲਿਵਿੰਗ ਆਰਟ ਸੈਂਟਰ 'ਚ ਮਿਲੋ, ਔਰ ਹੁਣ ਅਸੀਂ ਭਾਜੀ ਜਿੱਥੇ ਰਹੇ ਸੀ 1984 ਦੇ 'ਚ ਉਹ ਵੀ ਆਪਾਂ ਜਾਵਾਂਗੇ ਉੱਥੇ
0: ਅਪਾਰਟਮੈਂਟ
2: ਜ਼ਰੂਰ ਦੇਖਾਂਗੇ, ਔਰ ਟਿਕਟਾਂ ਜਿਹੜੀਆਂ ਥੋੜ੍ਹੀਆਂ ਜਿਵੇਂ ਤੁਸੀਂ ਦੱਸ ਹੀ ਰਹੇ ਹੋ ticketmaster.ca ਦੇ ਥੋੜ੍ਹੀਆਂ ਜਿਹੀਆਂ ਟਿਕਟਾਂ ਹੈਗੀਆਂ, ਔਰ ਲੈ ਕੇ ਬਸ ਆ ਜਾਓ ਫਿਰ ਸਾਰੇ ਜਣੇ ਰਲ ਕੇ ਕੱਲ੍ਹ ਪੂਰੀ ਮੌਜ ਮਸਤੀ ਔਰ ਗਜ਼ਲਾਂ ਕੁਆਲੀਆਂ ਪੰਜਾਬੀ ਗੀਤ ਕੁਛ ਹਿੰਦੀ ਗੀਤ ਮਿਕਸਚਰ ਬੜਾ ਹੋਏਗਾ, ਔਰ ਜਿਵੇਂ ਇੱਕ ਕਹਿੰਦੇ ਫਲਾਵਰਸ ਵੱਖਰੇ ਵੱਖਰੇ ਕਲਰਸ ਦੇ ਹੋ ਜਾਂਦੇ ਆ ਉਹਨੂੰ ਇਕੱਠੇ ਕਰ ਦਈਏ ਤੇ ਗੁਲਦਸਤਾ ਬਣ
0: ਜਾਂਦਾ, ਸੰਗੀਤ ਦੀ ਰੇਨਬੋ, ਸੰਗੀਤ ਦੀ ਸਤਰੰਗੀ ਪਿੰਗ ਪਊਗੀ।
1: ਵੈਨਿਊ ਦਾ ਇੱਕ ਵਾਰੀ ਫੇਰ ਨਾਮ ਦੱਸਿਓ,
0: ਲਿਵਿੰਗ ਆਰਟ ਸੈਂਟਰ,
1: ਲਿਵਿੰਗ ਆਰਟ ਸੈਂਟਰ।
0: ਬਹੁਤ
1: ਟਾਈਮ ਕਿੰਨੇ ਕੁ ਵਜੇ
2: ਇਹ ਭਾਜੀ? 7 ਵਜੇ ਆਪਾਂ ਡੋਰਸ ਓਪਨ ਕਰ ਦਾਂਗੇ।
1: ਅੱਛਾ ਜੀ,
2: ਤੇ ਤਕਰੀਬਨ 8:15 ਸ਼ੋ ਸਟਾਰਟ ਹੋ ਜਾਏਗਾ, ਇੱਥੇ ਸ਼ੋ ਲੇਟ ਨਹੀਂ ਹੋ ਸਕਦਾ ਨਾ ਅਸੀਂ ਲੇਟ ਖਤਮ ਕਰ ਸਕਦੇ,
1: ਠੀਕ?
2: ਜਿਹੜੇ ਟਾਈਮਿੰਗ ਹੁੰਦੇ ਆ ਵੈਨਿਊ ਦੇ ਉਸ ਟਾਈਮ ਦੇ ਉੱਤੇ ਹੀ ਇਹ ਵੈਨਿਊ ਦਾ ਟਾਈਮ ਐਂਟਰੀ ਹੁੰਦੀ ਹੈ, ਉਸ ਟਾਈਮ
1: ਘੰਟੇ ਚੱਲਦਾ
2: ਇਹ, ਹੁਣ ਆਪਣੇ ਦੇ 11 ਵਜੇ ਤੋਂ ਪਹਿਲੇ ਆਪਾਂ ਸਮਾਪਤੀ ਕਰਨੀ ਹੁੰਦੀ।
0: ਜ਼ਫਰ ਭਾਈ, ਤੁਸੀਂ ਲਹਿੰਦੇ ਤੇ ਚੜ੍ਹਦੇ ਪੰਜਾਬ ਨੂੰ ਇਕੱਠਾ ਕਰ ਰਹੇ ਹੋ, ਪਹਿਲੀ ਗੱਲ ਤਾਂ ਤੁਹਾਨੂੰ ਅਸੀਂ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਹਾਂ ਕਿ ਐਸੇ ਲੈਜੈਂਡ ਨੂੰ, ਹੰਸ ਰਾਜ ਹੰਸ ਜੀ ਨੂੰ, ਜੋ ਮੁਕੰਮਲ ਸੰਗੀਤ ਕਿਹੜੇ ਕਿਹੜੀ ਗੱਲ ਮੈਂ ਕਹਾਂ ਕਿ ਉਹ ਗਾਇਕ ਨੇ ਜਾਂ ਸੂਫੀ ਨੇ ਜਾਂ ਫੋਕ ਗਾਇਕ ਨੇ, ਹਰ ਪੱਖ ਦਾ ਸੰਗੀਤ ਇਹਨਾਂ ਦੇ ਗਲੇ ਵਿੱਚ ਵੱਸਦਾ। ਉਹਨਾਂ ਨੂੰ ਤੁਸੀਂ ਲੈ ਕੇ ਆਏ ਹੋ ਅਤੇ ਇੱਕ ਤੁਸੀਂ ਪਿਆਰ ਬੜਾ ਕਰਦੇ ਹੋ ਸਾਨੂੰ ਜਦੋਂ ਅਸੀਂ ਪਾਕਿਸਤਾਨ ਜਾਂਦੇ ਹਾਂ। ਮੈਨੂੰ ਇੱਥੋਂ ਦੀ ਪਾਕਿਸਤਾਨ ਗੌਰਮੈਂਟ ਨੇ ਸਟੇਟ ਗੈਸਟ ਬਣਾ ਕੇ ਉੱਥੇ ਪਾਕਿਸਤਾਨ 'ਚ ਸੱਦਿਆ ਸੀਗਾ, ਬੜਾ ਪਿਆਰ ਅਤੇ ਇੱਜ਼ਤ ਦਿੱਤੀ, ਉਹਦੇ ਲਈ ਤੁਹਾਡਾ ਧੰਨਵਾਦ।
3: ਨਹੀਂ, ਥੈਂਕ ਯੂ ਸੋ ਮੱਚ ਸਰ, ਤੁਸੀਂ ਟਾਈਮ ਦਿੱਤਾ ਸਾਨੂੰ। ਔਰ ਮੈਂ ਕੰਗਰੈਚੁਲੇਟ ਕਰਨਾ ਚਾਹੁੰਦਾ ਟੋਰੋਂਟੋ ਦੇ ਪੰਜਾਬੀਆਂ ਦਾ ਕਿ ਉਹਨਾਂ ਨੂੰ ਇਸ ਲਈ ਕਿਉਂਕਿ ਉਹ ਇੰਨਾ ਪਿਆਰ ਕਰਦੇ ਨੇ ਆਪਣੀ ਪੰਜਾਬੀਅਤ ਦੇ ਨਾਲ। ਹੰਸਰਾਜ ਹੰਸ ਜੀ ਜੇ ਇੱਥੇ ਟੋਰੋਂਟੋ 'ਚ ਆਏ ਨੇ, ਇਸਦਾ ਇਹ ਮਤਲਬ ਹੈ ਕਿ ਅਸੀਂ ਪੰਜਾਬੀਅਤ ਨੂੰ ਫਰੋਗ ਦੇ ਰਹੇ ਹਾਂ। ਜੇ ਹੰਸਰਾਜ ਹੰਸ ਜੀ ਇੱਥੇ ਨਾ ਆਉਂਦੇ ਤਾਂ ਉਹ ਗੈਪ ਸ਼ਾਇਦ ਕੋਈ ਹੋਰ ਲੈ ਲੈਂਦਾ। ਇਟ ਡਜ਼ਨਟ ਹੈਵ ਟੂ ਬੀ ਅ ਪੰਜਾਬੀ, ਰਾਈਟ? ਅਤੇ ਉਹ ਫਿਰ ਅਸੀਂ ਆਪਸ਼ਨ ਹੀ ਨਹੀਂ ਨਾ ਹੁੰਦੀ ਸਾਡੇ ਕੋਲ ਕਿ ਅਸੀਂ ਹੰਸਰਾਜ ਹੰਸ ਜੀ ਨੂੰ ਦੇਖੀਏ, ਹੈ ਨਾ? ਅਤੇ ਇਹ ਮੈਂ ਸਭ ਨੂੰ ਕਹਾਂਗਾ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਓ, ਐਜ਼ ਅ ਫੈਮਿਲੀ ਪੈਕੇਜ ਤੁਸੀਂ ਆਓ। ਜਿਹੜੇ ਥੋੜ੍ਹੇ ਜਿਹੇ ਟਿਕਟ ਰਹਿ ਗਏ ਨੇ, ਰਾਈਟ, ਬਰਿੰਗ ਯੋਰ ਫੈਮਲੀਜ਼, ਕਿਉਂਕਿ ਜੇ ਤੁਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਨਹੀਂ ਸਿਖਾਓਗੇ ਤਾਂ ਕੋਈ ਹੋਰ ਸ਼ਾਇਦ ਕੁਛ ਹੋਰ ਸਿਖਾ ਦੇਵੇ, ਰਾਈਟ? ਸੋ ਦਿਸ ਇਜ਼ ਅ ਗੁੱਡ ਓਪਰਚੁਨਿਟੀ।
0: ਅਖੀਰ ਵਿੱਚ ਮੈਂ ਜਿੱਥੇ ਥੈਂਕ ਯੂ ਕਰਨਾ ਚਾਹੁੰਦਾ ਹਰਜੀਤ ਜੀ ਦਾ, ਔਰ ਮਾਨੇਵਰ ਕਹਿੰਦੇ ਨੇ ਕਿ ਹੰਸ ਜੀ ਦਾ, ਜ਼ਫਰ ਭਾਈ ਦਾ, ਤੋ ਅਖੀਰ ਵਿੱਚ ਪ੍ਰਵਾਸੀ ਪੰਜਾਬੀਆਂ ਦੀ ਇੱਕ ਇੱਛਾ, ਇੱਕ ਖਾਹਿਸ਼ ਹੈ, ਉਹ ਇਹ ਆ ਕਿ ਸਾਰੀਆਂ ਲਾਈਨਾਂ ਬਿਜ਼ੀ ਆ ਪਰ ਅਸੀਂ ਤੁਹਾਨੂੰ ਔਨਲਾਈਨ ਨਹੀਂ ਕਰ ਸਕਾਂਗੇ, ਉਹਦੇ ਲਈ ਸੋਰੀ ਮੰਗਦੇ ਹਾਂ। ਨਵੀਂ ਬਾਅਦ 'ਚ ਤੁਹਾਡਾ ਧੰਨਵਾਦ ਕਰਨਗੇ। ਤੋ ਉਹ ਕਹਿੰਦੇ
1: ਕਿ ਨਵੀਂ ਗੱਭਰੂ ਹੋ ਗਿਆ।
0: ਬਿਲਕੁਲ ਜੀ, ਨਵੀਂ ਤੁਹਾਡਾ
1: ਆਸ਼ੀਰਵਾਦ, ਕੰਮ ਵੈਰੀ ਸਮਾਰਟ।
4: ਮੈਂ ਤਾਂ ਬਸ ਇੱਕ ਤਾਂ ਆਸ਼ੀਰਵਾਦ ਲੈਣਾ ਹੈ ਜੀ ਤੁਹਾਡਾ,
1: ਕਿਉਂਕਿ ਹੁੰਦਿਆਂ ਵੀ ਤੁਹਾਨੂੰ ਦੇਖਿਆ
4: ਜੀ। ਬਿਲਕੁਲ, ਮੇਰੀ ਇੱਕ ਫੋਟੋ ਤੁਹਾਡੇ ਨਾਲ ਟੋਰਾਂਟੋ ਡਾਊਨਟਾਊਨ ਤੁਹਾਡਾ ਸ਼ੋਅ ਹੋਇਆ ਸੀ, ਉਦੋਂ ਮੈਂ ਬੱਚਾ ਸੀ, ਬਟ ਤੁਹਾਡੇ ਕਰਕੇ ਅਸੀਂ ਪੰਜਾਬੀ ਨਾਲ ਜੁੜੇ ਹਾਂ ਤੁਹਾਡੇ ਕਰਕੇ।
1: ਨਵਰਾਜ ਨੂੰ ਸਾਡੇ ਅਸੀਂ ਨਵੀਂ ਕਹਿੰਦੇ ਹਾਂ।
4: ਕਿਆ ਬਾਤ ਹੈ ਜੀ। ਮੈਂ ਹੰਸ ਜੀ, ਹੁਣ ਮੈਂ ਇੱਥੋਂ ਦਾ ਜੰਮਪਲ ਹਾਂ,
1: ਹਾਂਜੀ,
4: ਪਰ ਅਸੀਂ ਜੇ ਪੰਜਾਬੀ ਬੋਲਦੇ ਹਾਂ, ਪੰਜਾਬੀ ਗੀਤ ਸੰਗੀਤ ਸੁਣਦੇ ਹਾਂ ਤਾਂ ਤੁਹਾਡੇ ਕਰਕੇ ਆ।
1: ਭਾਜੀ, ਵਧਾਈਆਂ ਤੁਹਾਨੂੰ, ਐਡੀ ਸ਼ਾਨਦਾਰ ਪੰਜਾਬੀ ਬੋਲਦਾ।
4: ਥੈਂਕ ਯੂ ਜੀ। ਇਹ ਪਤਾ ਕੀ ਹੈ ਹੰਸ ਜੀ, ਮੈਂ ਕੱਲ੍ਹ ਪਰਸੋਂ ਵੀ ਜਦੋਂ ਦੇ ਹਰਜੀਤ ਜੀ ਨੇ ਮੈਨੂੰ ਅਨਾਊਂਸ ਕੀਤਾ ਕਿ ਸ਼ੋਅ ਹੋ ਰਿਹਾ ਸੀ, ਗੱਲਾਂ ਬਾਤਾਂ ਕਰ ਰਹੇ ਸੀ ਕਿ ਕਿਵੇਂ ਜਨਰੇਸ਼ਨ ਟੂ ਜਨਰੇਸ਼ਨ ਤੁਹਾਡਾ ਜੋ ਗੀਤ ਸੰਗੀਤ ਆ ਉਹ ਪਾਸ ਆਨ ਹੁੰਦਾ ਜਾ ਰਿਹਾ। ਹੁਣ ਨੱਚਣ ਤੋਂ ਪਹਿਲਾਂ ਅਸੀਂ, ਆਈ ਥਿੰਕ ਉਦੋਂ ਇੱਕ ਹੀ ਮੇਰਾ ਜਨਮ ਹੋਇਆ ਸੀ ਅਤੇ ਹੁਣ ਅਸੀਂ ਵੀ

0: ਸਤਿ ਸ਼੍ਰੀ ਅਕਾਲ ਬੁਲਾਓ ਫੁੱਫੜ ਜੀ ਆਏ ਤੇ ਮੰਜੇ ਥੱਲੇ ਲੁਕ ਜਾਂਦਾ ਤੇ ਇਹ ਨਿਆਣੇ ਦੇਖੋ ਕਿੰਨੇ ਐਕਟਿਵ ਕਹਿੰਦਾ ਮੇਰਾ ਟਾਈਮ ਕਦੋਂ
1: ਕਦੋਂ
0: ਕਹਿੰਦਾ ਜਦੋਂ ਫੈਨ ਹੈ ਨਾ ਇਮਰਾਨ ਖਾਨ ਦੇ ਨਾਂ ਤੇ ਤਾੜੀਆਂ ਮਾਰੋ ਔਰ ਉਹਨੇ ਚੰਗਾ ਭਲਾ ਗਾਤਾ ਇਹ ਜਿੱਦਾਂ ਉਮਰ ਦੇ ਹਿਸਾਬ ਨਾ ਇਹ ਨੀ ਮੈਂ ਕਹਾਂਗਾ ਕਿ ਕੋਈ ਆਪਣਾ ਬੱਚਾ ਹੈ ਓਵਰ ਲੇਕਿਨ ਉਹ ਟੈਕਨੀਕਲੀ ਉਹ ਸਰਗਮ ਵਗੈਰਾ ਮੈਂ ਯਾਰ ਕਮਾਲ ਮੈਨੂੰ ਪੁੱਛਦੇ ਹੁੰਦੇ ਸੀ ਵੀ ਤੁਹਾਡਾ ਖਾਨਦਾਨੀ ਕੰਮ ਮੈਂ ਕਹਿੰਦਾ ਖਾਨਦਾਨੀ ਕੰਮ ਤਾਂ ਗੋਡੀ ਗੋਡੀ ਗੋਡੀ ਕਰਨਾ ਸੀਗਾ ਤੇ ਆਪਣਾ ਉੱਥੇ ਖੇਤਾਂ ਚ ਕੰਮ ਕਰਦੇ ਸੀ ਪਾਪਾ ਜੀ ਤੇ ਸਾਰੇ ਲੋਕ ਤੇ ਚਲੋ ਸਾਡੇ ਤੇ ਤਰਸ ਆ ਗਿਆ ਹੁਣ ਇਹ ਕਹਿ ਸਕਦੇ ਸਾਡਾ
1: ਖਾਨਦਾਨੀ ਹੋ ਗਿਆ ਬੱਚੇ ਕਹਿ ਸਕਦੇ ਆ
0: ਬੱਚੇ
1: ਕਹਿ ਸਕਦੇ ਪੋਤਰਾ ਕਹਿ ਸਕਦਾ ਬਹੁਤ ਇੱਕ ਵਾਰੀ ਫਿਰ ਪ੍ਰਵਾਸੀ ਪੰਜਾਬੀਆਂ ਵੱਲੋਂ ਔਰ ਖਾਸ ਤੌਰ ਤੇ ਟੰਟੋਰੀਅਨ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਖੁਸ਼ ਆਮਦੀਦ ਉਹ ਕਹਿੰਦੇ ਨੇ ਕਿ ਬਹੁਤ ਹੀ ਦਿਲ ਨਹੀਂ ਕਰਦਾ ਕਿ ਹੁਣ ਬੰਦ ਕਰੀਏ ਪਰ ਟਿਕਟ ਮਾਸਟਰ .ca ਜਿੱਥੋਂ ਟਿਕਟਾਂ ਲੈਣੀਆਂ ਨੇ ਦੇਖੋ ਕਿੰਨੇ ਖੁਸ਼ਗਵਾਰ ਮਾਹੌਲ 'ਚ ਅੱਜ ਦੀ ਇੰਟਰਵਿਊ ਹੋਈ ਆ ਮੇਰਾ ਖਿਆਲ ਆ ਕਿ ਮੈਂ ਵੀ ਹਜ਼ਾਰਾਂ ਇੰਟਰਵਿਊਜ਼ ਕੀਤੀਆਂ ਅੱਜ ਕੱਲ੍ਹ ਤਾਂ ਜ਼ਿਆਦਾ ਨਵੀਓ ਹੀ ਕਰਦਾ ਅਤੇ ਪਰ ਮੇਰਾ ਚਿੱਤ ਕੀਤਾ ਕਿ ਯਾਰ ਮੈਂ ਹੰਸ ਜੀ ਨਾਲ ਬੈਠ ਕੇ ਦੋ ਗੱਲਾਂ ਕਰੀਏ ਪਿਆਰ ਦੀਆਂ ਤੋ ਜਿੰਨੀ ਪਿਆਰੀ ਅੱਜ ਇੰਟਰਵਿਊ ਹੋਈ ਆ ਇਦੋਂ ਕਈ ਗੁਣਾ ਵੱਧ ਕੱਲ੍ਹ ਨੂੰ ਤੁਹਾਨੂੰ ਸੰਗੀਤ ਦਾ ਆਨੰਦ ਆਉਣਾ ਇੱਕ ਸੰਗੀਤ ਦਾ ਦਰਿਆ ਵਗੂਗਾ ਸਮੁੰਦਰ ਵਗਣਗੇ ਔਰ ਤੁਸੀਂ ਕਹੋਗੇ ਕਿ ਯਾਰ ਮੈਮੋਰੇਬਲ ਸ਼ਾਮ ਤੁਹਾਡੀ ਕੱਲ੍ਹ ਲਿਵਿੰਗ ਆਰਟ ਸੈਂਟਰ ਵਿੱਚ ਹੋਊਗੀ ਕੋਈ ਟਿਕਟਾਂ ਵਾਸਤੇ 6474481000 'ਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਇੱਕ ਵਾਰੀ ਫਿਰ ਹੰਸ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਬਹੁਤ ਧੰਨਵਾਦ
0: ਖੁਸ਼ੀ ਬਹੁਤ ਹੋਈ ਤੁਹਾਡੇ ਦਰਸ਼ਨ ਕਰਕੇ ਔਰ ਤੁਹਾਨੂੰ ਤੁਹਾਡੇ ਨਾਲ ਗੁਫ਼ਤਗੂ ਕਰਕੇ ਈਜ਼ੀ ਫੀਲ ਹੁੰਦਾ ਕਿਉਂਕਿ ਤੁਸੀਂ ਇਮਤਿਹਾਨੀ ਪਰਚੀ ਨਾਲ ਦੀ ਨਾਲ ਦੇਈ ਜਾਂਦੇ
1: ਬੜੀ ਮਿਹਰਬਾਨੀ ਕਿਉਂਕਿ
0: ਬੇਟੇ ਨਵੀਂ ਤੰਤਰ ਨਾ ਹੀ ਨਹੀਂ ਕਰ ਸਕਦਾ ਉਸ ਤੋਂ ਪਹਿਲਾਂ ਸ਼ੇਰ ਮੈਂ 7 ਸਾਲ ਲਈ ਜੀ ਬੇਦਰਦਾ ਮੇਰਿਆਂ ਹੰਝੂਆਂ ਦੀ ਬੇਦਰਦਾ ਉਹ ਬੇਦਰਦਾ ਮੇਰਿਆਂ ਹੰਝੂਆਂ ਦੀ ਗਈ ਸਾਰੀ ਆਦਤ ਤੇਰੇ 'ਤੇ

0: ਔਰ ਕਹਿੰਦੇ ਹੁੰਦੇ ਆ ਕਿ ਰੋਂਗਟੇ ਖੜੇ ਹੋ ਗਏ,
1: ਥੈਂਕ ਯੂ ਸਰ,
0: ਔਰ ਨਸ਼ੇ ਆਇਆ ਗਿਆ ਸਾਰਾ ਅੱਜ ਮਾਹੌਲ ਜਿਹੜਾ। ਤੋ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ, ਥੈਂਕ ਯੂ
2: ਸਾਰਿਆਂ ਦਾ, ਸਰੋਤਿਆਂ ਦਾ ਵੀ ਅਤੇ ਹੰਸ ਜੀ ਹੋਰਾਂ ਦਾ ਬਹੁਤ ਬਹੁਤ ਆਦਰ ਸਤਿਕਾਰ ਨਾਲ ਧੰਨਵਾਦ,
1: ਸ਼ੁਕਰੀਆ ਸਾਰਿਆਂ ਦਾ,
2: ਥੈਂਕ ਯੂ ਜੀ ਜੀ, ਸ਼ੁਭ ਇਛਾਵਾਂ, ਚੱਕ ਦੋ ਫਟੇ ਅਤੇ ਖਿੱਚੋ ਕੰਮ ਨੂੰ, ਬਹੁਤ ਮਿਹਰਬਾਨੀ ਸਾਰੇ ਸਰੋਤਿਆਂ ਦਾ,
1: ਥੈਂਕ ਯੂ ਸਰ, ਥੈਂਕ ਯੂ।
3: ਸੋ ਇੱਕ ਵਾਰ ਫਿਰ ਜਾਣਕਾਰੀ ਦੇ ਦਈਏ ਕਿ ticketmaster.ca ਤੁਸੀਂ ਟਿਕਟਾਂ ਜ਼ਰੂਰ ਜ਼ਰੂਰ ਜ਼ਰੂਰ ਲਓ ਆਪਣੀਆਂ ticketmaster.ca ਤੋਂ, ਐਂਡ ਜਲਦੀ ਜਲਦੀ ਲੈ ਲਓ ਕਿਉਂਕਿ ਆਈ ਥਿੰਕ ਅੱਜ ਦੀ ਗੱਲਬਾਤ

0: ਵੱਲੋਂ ਡੇਰੀ ਲੇਨ ਟਾਊਨਸ ਜਲਦ ਹੀ ਡੇਰੀ ਰੋਡ ਵੈਸਟ ਅਤੇ ਹਰਨਟੇਰੀਓ ਤੇ ਆ ਰਹੇ ਨੇ। ਕੰਟੈਂਪਰੇਰੀ ਟਾਊਨ ਹੋਮ ਹਾਈ $700,000 ਤੋਂ ਸ਼ੁਰੂ ਹੋ ਰਹੇ ਨੇ। ਸੀਮਤ ਸਮੇਂ ਲਈ HST ਦੇ ਵਿੱਚ ਖਾਸ ਬੱਚਤ ਦਾ ਫਾਇਦਾ ਲਓ। ਹਾਈਵੇ 401, 407 ਅਤੇ 410 ਗੋ ਟ੍ਰਾਂਜ਼ਿਟ ਸ਼ਾਪਿੰਗ ਅਤੇ ਪੀਅਰਸਨ ਏਅਰਪੋਰਟ ਤੋਂ ਸਿਰਫ ਕੁਝ ਕੁ ਮਿੰਟਾਂ ਦੀ ਦੂਰੀ ਤੇ। ਸਭ ਤੋਂ ਪਹਿਲੇ ਬਾਇਰਸ ਦੇ ਵਿੱਚ ਸ਼ਾਮਲ ਹੋਣ ਦਾ ਮੌਕਾ ਨਾ ਗਵਾਓ। ਅੱਜ ਹੀ ਰਜਿਸਟਰ ਕਰੋ ballymorehomes.com ballymorehomes.com। GTA de home buyers miss na kar jayo, Paradise Developments sell kar rahe ne town home ate detached kar Milton, Brampton, Seaton ate Whitby de vich, keemat sirf $6,29,990 ton te naal $1,30,000 tak de designer finishes, HST rebates ate bahut vadiyan savings da fayda lao। Aaj hi visit karo paradisedevelopments.com paradisedevelopments.com। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। No. 1 ਸਰਵਿਸ, No. 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 905-825-5800 ਤੇ ਕਾਲ ਕਰੋ।
1: JS ਹੋਮ ਇੰਪਰੂਵਮੈਂਟ ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS ਹੋਮ ਇੰਪਰੂਵਮੈਂਟ, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333, 1098 ਪੀਟਰ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ, 905-799-0333।
2: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
3: ਟੋਰੋਂਟੋ, ਗੈਟ ਰੈਡੀ, ਪੰਜਾਬੀ ਵਿਰਸਾ ਰੇਡੀਓ ਐਂਡ ਟੈਲੀਵਿਜ਼ਨ, ਰੀਅਲਟਰ ਰਵ ਸਿੰਘ, ਸੈਲੂਲਰ ਪੁਆਇੰਟਸ, A to Z ਕਿਚਨ ਕੈਬਨਿਟ ਐਂਡ ਰੀਅਲਟਰ ਹਰਪ ਗਰੇਵਾਲ ਪ੍ਰੈਜ਼ੈਂਟ ਦ ਸੈਂਸ।

0: September 18, 7 PM at the Living Arts Center, Mississauga.
1: पहला आया सी बड़ी मोहब्बत की थी, उम्मीद कर रहा इस बार भी तुझे आशीर्वाद दोगे.
2: मैं आ जा तो मेरा नचिए नचिए बाहच बाहपा मैं आ जा तो मेरा नचिए.
0: For tickets visit Ticketmaster. For information call Singh Harjeet at 6474481000.
3: ਜਦੋਂ ਕਿਸੇ ਦੀ ਨਜ਼ਰ ਧੁੰਦਲੀ ਹੋਣੀ ਸ਼ੁਰੂ ਹੋ ਜਾਵੇ ਜ਼ਿੰਦਗੀ ਦੇ ਬਹੁਤ ਪਲ ਹੌਲੀ ਹੌਲੀ ਖੋ ਜਾਂਦੇ ਨੇ. ਗੱਡੀ ਚਲਾਉਣੀ ਮੁਸ਼ਕਲ, ਟੀਵੀ ਦੇਖਣਾ ਔਖਾ ਤੇ ਆਪਣੇ ਪਿਆਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਨਹੀਂ ਆਉਂਦੇ. ਇਸ ਲਈ ਬਹੁਤ ਲੋਕਾਂ ਨੇ LAL ਲਾਈਟ ਐਡਜਸਟੇਬਲ ਲੈਂਸ ਸਰਜਰੀ ਚੁਣੀ ਹੈ. ਇਹ ਪ੍ਰੀਮੀਅਮ ਕੈਟਰੈਕਟ ਸਰਜਰੀ ਮਾੜੀ ਨਜ਼ਰ ਨੂੰ ਵੀ ਕਸਟਮਾਈਜ਼ ਕਰ ਦਿੰਦੀ ਹੈ. ਬਿਲਕੁਲ ਟੇਲਰ ਮੇਡ ਵਿਜ਼ਨ ਪੇਸ਼ੈਂਟ ਦੀ ਲਾਈਫ ਦੇ ਹਿਸਾਬ ਦੇ ਨਾਲ. ਕਈ ਪੇਸ਼ੈਂਟਸ ਕਹਿੰਦੇ ਨੇ ਕਿ ਲਾਈਟ ਐਡਜਸਟੇਬਲ ਲੈਂਸ ਸਰਜਰੀ ਤੋਂ ਬਾਅਦ ਮੇਰੀ ਦੁਨੀਆ ਫਿਰ ਸਾਫ਼ ਹੋ ਗਈ, ਮੈਂ ਫਿਰ ਤੋਂ ਨਾਰਮਲ ਲਾਈਫ ਜੀ ਰਿਹਾ. ਡਰਾਈਵਿੰਗ ਤੋਂ ਲੈ ਕੇ ਰੀਡਿੰਗ ਤੱਕ ਕਲੈਰਿਟੀ ਵਾਪਸ ਆ ਜਾਂਦੀ ਹੈ. ਕਲੀਨਿਕ ਦੇ ਸਰਜਨਸ ਅਤੇ ਸਟਾਫ ਹਰ ਕਦਮ ਤੇ ਗਾਈਡੈਂਸ, ਕੰਫਰਟ ਅਤੇ ਕੇਅਰ ਦਿੰਦੇ ਨੇ ਤਾਂ ਕਿ ਪੂਰੀ ਜਰਨੀ ਸੇਫ, ਸਮੂਥ ਅਤੇ ਕੰਫੀਡੈਂਸ ਦੇ ਨਾਲ ਹੋਵੇ. ਜੇ ਤੁਸੀਂ ਜਾਂ ਤੁਹਾਡੇ ਲਵਡ ਵਨਸ ਕੈਟਰੈਕਟਸ ਦੇ ਨਾਲ ਪਰੇਸ਼ਾਨ ਹੋ ਤਾਂ ਅੱਜ ਹੀ ਕਾਲ ਕਰੋ ਲੂਮੀਆ. ਆਫਿਸਿਸ ਇਨ ਵੌਨ, ਡਾਊਨਟਾਊਨ ਟੋਰਾਂਟੋ ਐਂਡ ਬੇਰੀ. ਡਾਕਟਰ ਸੰਘੇੜਾ ਅਤੇ ਡਾਕਟਰ ਖਾਨ ਤੁਹਾਡੀ ਬੋਲੀ ਪੰਜਾਬੀ, ਉਰਦੂ ਅਤੇ ਹਿੰਦੀ ਬੋਲਦੇ ਨੇ. ਹੋਰ ਜਾਣਕਾਰੀ ਲਈ ਈਮੇਲ ਕਰੋ punjabi@lumia.io punjabi@lumea.io 289-982-9597 289-982-9597.

0: ਓਕੇ ਪ੍ਰੋਗਰਾਮ ਹੈ ਪੰਜਾਬੀ ਲਹਿਰਾਂ ਤੇ ਵੈਲਕਮ ਸਵਾਗਤ ਹੈ। ਕਿਵੇਂ ਹੋ ਸਾਰੇ? ਠੀਕ ਠਾਕ ਹੋ? ਬੱਲੇ ਬੱਲੇ ਆ ਚੜ੍ਹਦੀ ਕਲਾ। ਸੋ ਆਈ ਹੋਪ ਤੁਸੀਂ ਸਾਡੀ ਗੱਲਬਾਤ ਇੰਜੋਏ ਕੀਤੀ ਹੋਵੇਗੀ। ਹਲਕੀ ਜੀ ਮਿੱਠੀ ਜੀ ਇੱਕ ਟੈਕਨੀਕਲ ਡਿਫੀਕਲਟੀ ਆਈ ਸੀ, ਬਟ ਕੋਈ ਗੱਲ ਨਹੀਂ, ਉਹ ਜ਼ਿੰਦਗੀ ਦਾ ਇੱਕ ਹਿੱਸਾ ਅਤੇ ਆਉਣੀਆਂ ਵੀ ਚਾਹੀਦੀਆਂ ਨੇ। 6368 ਹੈਲੋ 6368 ਹੈਲੋ
1: ਹੈਲੋ ਹੈਲੋ ਸਤਿ ਸ਼੍ਰੀ ਅਕਾਲ ਬਾਈ ਜੀ।
0: ਸਤਿ ਸ਼੍ਰੀ ਅਕਾਲ ਬਾਈ ਜੀ,
1: ਹੋਰ ਕੀ ਹਾਲ ਚਾਲ ਨੇ? ਨਵੀਂ ਸੈਟ
0: ਵਧੀਆ ਜੀ, ਕਿਵੇਂ ਹੋ?
1: ਠੀਕ ਠਾਕ ਵਧੀਆ। ਮੈਂ ਇਹਨਾਂ ਦਾ ਇੱਕ ਆ ਗੀਤ ਛੋਟਾ ਜਿਹਾ ਸੁਣਾ ਦਿੰਦੇ, ਪੱਤਾ ਪੱਤਾ ਸਿੰਘਾਂ ਦਾ।
0: ਉਹ ਜੀ ਉਹ ਹੁਣ ਹੰਸ ਜੀ ਚਲੇ ਗਏ, ਕੱਲ ਨੂੰ ਸ਼ੋਅ ਤੇ ਆਇਓ ਜੀ, ਸ਼ੋਅ ਤੇ ਆਏ ਤਾਂ ਸੁਣ ਲਿਓ। $50 ਲਾਓ ਤੇ ਆਰਾਮ ਨਾਲ ਬਹਿ ਕੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਤੁਸੀਂ ਨਾਲ ਦੀ ਨਾਲ ਆਪਾਂ ਦੋਵੇਂ ਰੁੱਸ ਬੈਠੇ ਸਾਰੇ ਸੁਣੋਗੇ। ਚਲੋ ਜੀ ਸ਼ੁਕਰੀਆ। ਕਾਲਾਂ ਬਹੁਤ ਸਾਰੀਆਂ ਆ ਰਹੀਆਂ ਸੀ, ਬਟ ਸੋਰੀ ਯਾਰ, ਆਈ ਅਪੋਲੋਜਾਈਜ਼। ਇੰਟਰਵਿਊ ਦੇ ਦੌਰਾਨ ਫਿਰ ਥੋੜੀਆਂ ਕਾਲਸ ਲੈਣੀਆਂ ਮੁਸ਼ਕਿਲ ਹੋ ਜਾਂਦੀਆਂ ਨੇ। ਸੋ ਨੰਬਰ ਹੈ ਆਪਣਾ 905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-905-673-3337-903-3337-903-3337-903-3337-903-3337-903-373-7 ਹੁਣ ਤੁਸੀਂ ਜੀ ਸਦਕੇ ਜਿੰਨੀਆਂ ਮਰਜ਼ੀ ਕਾਲਾਂ ਕਰ ਲਓ, ਅਤੇ ਹੰਸ ਜੀ ਨਾਲ ਗੱਲਬਾਤ ਨਹੀਂ ਹੋਈ ਤਾਂ ਮੇਰੇ ਨਾਲ ਤਾਂ ਕਮ ਸੇ ਕਮ ਕਰ ਲਓ ਕਿ ਨਹੀਂ। ਸੋ ਨੰਬਰ ਹੈ ਆਪਣਾ 905-673-3337-7 ਐਂਡ ਗੱਲਾਂ ਬਾਤਾਂ ਤੁਹਾਡੇ ਨਾਲ ਲਾਜ਼ਮੀ ਹੋਣਗੀਆਂ। ਅਤੇ ਪਹਿਲਾਂ ਤੁਹਾਡੀ ਸਿਹਤ ਹੈ ਜਿਹੜੀ, ਦੇਖੋ ਬਹੁਤ ਜ਼ਰੂਰੀ ਹੈ। ਹੈਲਥ ਇਜ਼ ਵੈਲਥ, ਸਿਹਤ ਹੈ ਸਭ ਕੁਝ ਹੈ, ਨਹੀਂ ਤਾਂ ਕੱਖ ਵੀ ਨਹੀਂ। ਅਤੇ ਡਾਕਟਰ ਕੁਲਦੀਪ ਹੋਮਿਓਪੈਥੀ ਦੇ ਮਹਾਰਾਜੇ ਸਾਡੇ ਨਾਲ ਨੇ। ਅਤੇ ਕੁਲਦੀਪ ਜੀ ਕਿਵੇਂ ਹੋ?
2: ਠੀਕ ਹੈ ਨਵੀਂ ਜੀ, ਥੈਂਕ ਯੂ ਵੈਰੀ ਮਚ। ਠੀਕ ਹੈ, ਪਹਿਲਾਂ ਤਾਂ ਮੈਂ ਆਪਣੀ ਸਿਹਤ ਦਾ ਧਿਆਨ ਰੱਖਦੇ ਪੇਟੂ ਸਿਆਂ ਦੀ।
0: ਹਾਂ ਨਹੀਂ ਕੁਲਦੀਪ ਜੀ, ਹੁਣ ਆਪਾਂ ਗੱਲਬਾਤ ਨਹੀਂ ਕਰਦੇ ਹੁੰਦੇ ਵੀ ਜਿਹੜਾ ਵੀ ਬੰਦਾ ਤੁਹਾਡੇ ਦਫ਼ਤਰ ਆਉਂਦਾ ਉਹ ਬੜਾ ਸਰਪ੍ਰਾਈਜ਼ ਹੁੰਦਾ ਹੈ। ਉਹ ਤੁਹਾਨੂੰ ਵੀ ਪੁੱਛਦਾ ਵੀ ਕੁਲਦੀਪ ਜੀ ਜਿਹੜੇ ਉਹ ਬਜ਼ੁਰਗ ਡਾਕਟਰ ਨੇ ਉਹ ਕਿੱਥੇ ਨੇ? ਤੇ ਫਿਰ ਜਦੋਂ ਤੁਹਾਨੂੰ ਦੇਖਦੇ ਕਹਿੰਦੇ ਕੁਲਦੀਪ ਜੀ ਯਾਰ ਤੁਸੀਂ ਤਾਂ 50 ਸਾਲਾਂ ਦੇ ਵੀ ਨਹੀਂ ਲੱਗਦੇ।
2: ਹਾਂਜੀ ਹਾਂਜੀ, ਕਿਰਪਾ ਮਹਾਰਾਜ ਦੇਖੇ ਨੇ ਜੋ ਹੀ ਨਾ ਪਹਿਲਾਂ ਦੇਖੋ ਇਹੀ ਕਿ ਦੇਖੋ ਤਾਂ ਹੀ ਕਹਿੰਦੇ ਹੈਲਥ ਇਜ਼ ਵੈਲਥ।
0: ਹਾਂ ਸਹੀ ਗੱਲ,
2: ਆਪਣੀ ਸਿਹਤ ਧਿਆਨ ਰੱਖੋ। ਮੈਂ ਦੇਖੋ ਜੀ, ਮੈਂ ਨਵੀਂ ਜੀ ਸਭ ਬਹੁਤ ਡਿਵੋਟਡ ਨੇ ਆਪਣੇ ਕੰਮ ਪਿੱਛੇ ਚ। ਕਿਸੇ ਨੂੰ ਮੈਂ ਕਹਿਣਾ ਹੁੰਦਾ ਮੇਰੇ ਦਫ਼ਤਰ ਜਿਹੜਾ ਵੀ ਆਉਂਦਾ ਨਾ, ਮੈਂ ਕਿਹਾ ਪੈਸੇ ਮੇਰੇ ਵਾਸਤੇ ਬਾਅਦ ਚ ਨੇ, ਪਹਿਲਾਂ ਪੇਸ਼ੈਂਟ। ਠੀਕ ਹੈ
0: ਜੀ,
2: ਇਸ ਕਰਕੇ ਕੋਈ ਵੀ ਇਸ਼ੂ ਹੈਗਾ, ਜਾਣਕਾਰੀ ਲੈਣੀ ਹੈ, ਕੁਛ ਕਰਨਾ, ਕੋਈ ਵੀ ਮੈਂ ਚਾਰਜ ਨਹੀਂ ਕਰਦਾ। ਲੇਕਿਨ ਇੱਥੇ ਜਾਂ ਟ੍ਰੀਟਮੈਂਟ ਫਿਰ ਪੈਸੇ ਆਪਾਂ ਚਾਰਜ ਕਰਦੇ ਹਾਂ। ਕੋਈ ਵੀ ਬਹੁਤ ਦੁਨੀਆ ਪਰੇਸ਼ਾਨ ਆਉਂਦੀ ਹੈ, ਦੇਖੋ ਉਰੇ ਦਾ ਸਿਸਟਮ ਇਹੋ ਜਿਹਾ ਕਿ ਡਾਕਟਰ ਕਹੋ ਕਿ ਇੰਸਪੈਕਟਰ ਕਹੋ ਕਿ ਉਹ ਹੀ ਸਾਡੇ ਕੋਲ ਆਉਂਦੇ ਨੇ। ਉਹ ਮਹਾਰਾਜ ਦੀ ਕਿਰਪਾ, ਮੇਰੇ ਕੋਲ ਜਿੰਨੇ ਵੀ ਪੇਸ਼ੈਂਟ ਆਉਂਦੇ ਨੇ ਸਭ ਠੀਕ ਨੇ। ਤੋ ਕਿਸੇ ਨੂੰ, ਮੈਨੂੰ 50 ਸਾਲ ਹੋ ਗਏ ਇਸ ਫੀਲਡ ਦੇ ਵਿੱਚ, ਕਿਸੇ ਨੂੰ ਵੀ ਕੋਈ ਪਰੇਸ਼ਾਨੀ ਹੈ, ਤੁਹਾਨੂੰ ਪੇਟ ਦਾ ਇਸ਼ੂ ਹੈ, ਤੁਹਾਨੂੰ ਥਾਇਰਾਇਡ ਹੋ ਗਿਆ, ਕੋਲੈਸਟਰਾਲ ਹੋ ਗਿਆ, ਡਾਇਬਟੀਜ਼ ਹੋ ਗਿਆ, ਐਂਗਜ਼ਾਇਟੀ, ਡਿਪਰੈਸ਼ਨ, ਸਕਿਨ ਦੇ ਇਸ਼ੂ ਕੋਈ ਹੈਗਾ, ਫੁਲਵੈਰੀ ਹੋ ਗਈ, ਬੱਚਿਆਂ ਦੇ ਆਟਿਜ਼ਮ, ਪੂਰੀ ਦੁਨੀਆਂ ਤੋਂ ਮੇਰੇ ਕੋਲ ਬੱਚੇ ਨੇ, ਆਟੋਮੋਬਾਈਲ ਹੈਗਾ, ਸਲੀਪ ਐਪਨੀਆ ਹੈਗਾ, ਅੱਖਾਂ ਦੀ ਬਿਮਾਰੀ ਹੈ, ਕੰਨਾਂ ਦੀ ਬਿਮਾਰੀ, ਵਰਟੀਗੋ ਹੈਗਾ, ਕੋਈ ਵੀ ਬਿਮਾਰੀ ਹੈ, ਹਰ ਬਿਮਾਰੀ ਦਾ ਇਲਾਜ ਪਰਮਾਨੈਂਟ ਹੋਮੋਪੈਥੀ ਵਿੱਚ ਹੈਗਾ। ਜੇ ਤੁਹਾਡੇ ਬੈਨੀਫਿਟ ਨੇ, ਆਪਣਾ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਆਪਾਂ ਯੂਜ਼ ਕਰ ਸਕਦੇ ਹਾਂ। ਮੇਰਾ ਨੰਬਰ 647-818-0055-647-818-0055 ਕਰੇ ਵੀ ਕਾਲ ਕਰਕੇ ਆ ਸਕਦੇ ਹੋ। ਮੈਂ ਥੋੜ੍ਹਾ ਜਿਹਾ ਅੱਜ ਬਵਾਸੀਰ ਬਾਰੇ ਜਾਣਕਾਰ ਨਵੀਂ ਜੀ, ਬਵਾਸੀਰ ਵਾਸਤੇ ਨਾ ਮੇਰੇ ਕੋਲ 2-3 ਵਾਰੀ ਆਪਰੇਸ਼ਨ ਕਰਾ ਕੇ ਵੀ ਲੋਕ ਆਉਂਦੇ ਨੇ। ਤੋ ਮੇਰੇ ਕੋਲ ਜੋ ਵੀ ਪੇਸ਼ੈਂਟ ਜਲਦੀ ਆ ਜਾਂਦਾ ਬਹੁਤ ਜਲਦੀ ਠੀਕ ਹੋ ਜਾਂਦਾ। ਬਵਾਸੀਰ 2 ਤਰ੍ਹਾਂ ਦੀ ਹੁੰਦੀ ਹੈ, ਇੱਕ ਇੰਟਰਨਲ, ਇੱਕ ਐਕਸਟਰਨਲ, ਕਿਉਂਕਿ ਇਹ ਮੋਸਟਲੀ ਕੋਨਸਟੀਪੇਸ਼ਨ ਕਰਕੇ ਹੁੰਦੀ ਹੈ, ਜਾਂ ਤੁਸੀਂ ਬਾਰ ਬਾਰ ਟੋਇਲਟ ਜਾਂਦੇ ਉਹਦੇ ਕਰਕੇ ਹੁੰਦੀ ਹੈ। ਜੋ ਕਿ ਖੂਨ ਆਏਗਾ, ਦਰਦ ਹੁੰਦਾ ਹੈ, ਪੇਨ ਹੁੰਦਾ ਹੈ, ਔਰ ਤੁਹਾਡੇ 'ਚ ਇਹ ਬਾਰ ਬਾਰ ਟੋਇਲਟ ਜਾਂਦੇ ਹੋ, ਕੋਨਸਟੀਪੇਸ਼ਨ ਹੁੰਦਾ ਹੈ, ਕੋਈ ਵੀ ਇਸ਼ੂ ਹੈ, 647-818-0055-647-818-0055 ਦੇ ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਪਰਮਾਨੈਂਟ ਇਹਨਾਂ ਠੀਕ ਹੋ ਜਾਂਦਾ ਸਾਡੀ ਦਵਾਈ ਨਾਲ ਜੀ। ਥੈਂਕ ਯੂ ਨਵੀ, ਥੈਂਕ ਯੂ ਵੈਰੀ ਮਚ, ਟਾਈਮ ਦਿੱਤਾ।
0: ਵੈਰੀ ਗੁੱਡ ਪ੍ਰੋਗਰਾਮ ਹੈ ਪੰਜਾਬੀ ਰਾਤ ਤੇ। ਕਾਲ ਲੈ ਲਈਏ 9345। ਹਾਂਜੀ
3: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
3: ਬਸ ਵਧੀਆ ਜੀ, ਤੁਸੀਂ ਸੁਣਾਓ ਕਿਦਾਂ?
0: ਬਹੁਤ ਵਧੀਆ ਜੀ, ਬੱਲੇ ਬੱਲੇ ਸਰ।
3: ਤੇ ਨਹੀਂ ਵਧੀਆ ਪ੍ਰੋਗਰਾਮ ਕੀਤਾ ਅੱਜ, ਤੁਹਾਡੀ ਗੈਰ ਹਾਜ਼ਰੀ ਸੀ, ਉਹਨਾਂ ਨੇ, ਤੇਰੇ ਡੈਡੀ ਨੇ ਹੋਸਟ ਕੀਤਾ ਤੇ ਬਹੁਤ ਵਧੀਆ ਲੱਗਾ।
0: ਪਤਾ ਕੀ ਹੈ ਮੈਨੂੰ, ਮੈਂ ਤੁਹਾਨੂੰ ਸੱਚੋ ਸੱਚ ਦੱਸ ਦਿੰਦਾ, ਜਦੋਂ ਨਾ ਇਦਾਂ ਦੇ ਬੜੇ ਸਿੱਖੇ ਹੋਏ ਬੰਦੇ, ਬੜੇ ਲੈਜੈਂਡ ਬੰਦੇ, ਬੜੇ, ਫਿਰ ਮੈਂ ਕਹਿੰਦਾ ਉਹਨਾਂ ਆਪਣੇ ਡੈਡ ਨੂੰ ਕਿ ਜਿਹੜੇ ਮੇਰੇ ਹਾਣ ਦੇ ਕੋਈ, ਉਹਨਾਂ ਨਾਲ ਤਾਂ ਮੈਂ ਆਰਾਮ ਨਾਲ ਕਰ ਲੂੰਗਾ, ਬਟ ਇਹਨਾਂ ਨਾਲ ਤੁਸੀਂ ਗੱਲਬਾਤ ਕਰੋ, ਕਿਉਂਕਿ ਉਹ ਪੁਰਾਣੀਆਂ ਗੱਲਾਂ ਬਾਤਾਂ ਜਿਨ੍ਹਾਂ ਬਾਰੇ ਚਲੋ ਆਪਾਂ ਨੂੰ ਨਹੀਂ ਉਨੀ ਨੌਲੇਜ, ਰਾਈਟ?
3: ਹਾਂਜੀ, ਬਿਲਕੁਲ ਬਿਲਕੁਲ। ਨਹੀਂ ਅਸੀਂ ਨਾ ਵੀ ਤੁਹਾਡੇ ਡੈਡੀ ਹੁਣ ਨਾਲ ਦੇ ਹੀ ਆ, ਤੇ ਸਾਨੂੰ ਵੀ ਕਾਫੀ ਦੇਰ ਹੋ ਗਈ, ਅਸੀਂ ਇਹਨਾਂ ਦਾ ਸ਼ੋਅ ਦੇਖਿਆ ਮਹਿਫਲ ਗਾਰਡਨ ਦੇ ਵਿੱਚ।
0: ਕਿਆ ਬਾਤ ਹੈ ਵਾਹ।
3: ਜਦੋਂ ਸਿਕੰਦਰ ਸਤੂਲ ਸਿਕੰਦਰ ਤੇ ਇਹਨਾਂ ਨੇ ਇਹ ਗਾਣਾ ਰਿਲੀਜ਼ ਕੀਤਾ ਨਾ ਪੱਤਾ ਪੱਤਾ ਸਿੰਘ ਮੇਰੀ ਘੋੜਿਆਂ ਦੇ ਉੱਪਰ ਐਂਟਰੀ ਕੀਤੀ, ਕਿਆ ਨਜ਼ਾਰਾ ਸੀ ਯਾਰ।
0: ਕਿਆ ਬਾਤ ਹੈ। ਇਹ ਕਦੋਂ ਕਿਹੜੇ ਸਾਲ ਦੀ ਗੱਲ ਹੈ?
3: ਇਹ ਨਵੀਂ ਮੈਨੂੰ ਹੁਣ ਪੱਕਾ ਯਾਦ ਨਹੀਂ ਗਾ, ਆਈ ਥਿੰਕ
0: ਗਰੋਸਰੀ ਸਟੋਰ ਵੀ ਬਣ ਗਿਆ, ਐਥਲੈਟਿਕ ਸੈਂਟਰ ਵੀ ਬਣ ਗਿਆ, ਕਿਉਂਕਿ ਪਹਿਲਾਂ ਟੋਰਾਂਟੋ ਮੇਪਲ ਲੀਫ ਉੱਥੇ ਖੇਡਦੇ ਸੀ, ਫਿਰ ਚਲੋ ਏਅਰ ਕੈਨੇਡਾ ਸੈਂਟਰ ਆ ਗਏ।
3: ਸੋਰੀ ਨਵੀ, ਇਹਨਾਂ ਦਾ ਨਾ ਨਵੀ ਇਹਨਾਂ ਦਾ ਉਦੋਂ ਦੋਨਾਂ ਨੇ ਇਕੱਠੇ ਨੇ ਐਂਟਰੀ ਕੀਤੀ ਤੇ ਉਦੋਂ ਗਾਣਾ ਰਿਲੀਜ਼ ਇੱਥੇ ਕੀਤਾ ਸੀ।
0: ਕਿਆ ਬਾਤ ਹੈ, ਕਿਆ ਬਾਤ ਹੈ, ਬੜੀ ਵੱਡੀ ਗੱਲ ਹੈ ਯਾਰ ਉਹਨਾਂ ਸਮੇਂ 'ਚ ਵੀ ਮੇਪਲ ਲੀਫ ਗਾਰਡਨ ਸ਼ੋਅ ਕਰਨਾ।
3: ਹਾਂਜੀ ਹਾਂ, ਬਹੁਤ ਵੱਡੀ ਗੱਲ ਸੀ ਜੀ, ਤੇ ਔਰ ਪੂਰਾ ਪੈਨ ਫੁੱਲ ਪੈਕ ਹੀ ਸੀਗਾ ਉਹ।
0: ਕੋਈ ਨਾ ਕੱਲ ਨੂੰ ਆ ਜਾਓ ਫਿਰ।
3: ਹਾਂਜੀ ਕੱਲ ਪੱਕਾ ਪੱਕਾ 100% ਕਿਉਂ ਨਹੀਂ ਆ, ਇਹੀ ਤਾਂ ਗਾਕੀ ਸੁਣਨ ਵਾਲੀ ਆ।
0: ਥੈਂਕ ਯੂ ਸਰ, ਬਹੁਤ ਸ਼ੁਕਰੀਆ ਸਰ,
3: ਉੱਥੇ ਉੱਥੇ ਮਿਲਦੇ ਕੱਲ।
0: ਥੈਂਕ ਯੂ ਸਰ, ਬਹੁਤ ਧੰਨਵਾਦ ਤੁਹਾਡਾ। ਸੋ ਪ੍ਰੋਗਰਾਮ ਹੈ ਪੰਜਾਬੀ ਦਾ, ਨੰਬਰ ਹੈ ਆਪਣਾ 905-673-3337। ਸਟੂਡੀਓ 'ਚ ਗੱਲਬਾਤ ਹੋ ਰਹੀ ਹੈ 905-673-3337, 905-673-3337, 905-673-3337 'ਤੇ ਗੱਲਾਂ ਬਾਤਾਂ ਹੋ ਰਹੀਆਂ ਨੇ। ਕੁਝ ਸਾਡੇ ਮੈਸੇਜ ਜ਼ਰੂਰੀ ਨੇ। ਇੱਕ ਤਾਂ ਯਾਰ ਅਨਾਜ ਮਾਰਟ ਗਰੋਸਰੀ ਸਟੋਰ ਹੈ, ਅਨਾਜ ਮਾਰਟ ਖੁੱਲ੍ਹ ਗਿਆ, ਬਟ ਗ੍ਰੈਂਡ ਓਪਨਿੰਗ ਗ੍ਰੈਂਡ ਪ੍ਰਾਈਜ਼ ਕੱਢੇ ਜਾ ਰਹੇ ਹੈ ਸੈਟਰਡੇ ਨੂੰ। ਸੋ ਅਨਾਜ ਮਾਰਟ 'ਤੇ ਤੁਸੀਂ ਇੱਕ ਵਾਰ ਗੇੜਾ ਮਾਰ ਕੇ ਆਓ, ਅਤੇ $100 ਦੀ ਗਰੋਸਰੀ ਕਰਨ ਦੇ ਉੱਤੇ ਤੁਹਾਡਾ ਨਾਮ ਇੱਕ ਡਰੋਅ 'ਚ ਪਾਇਆ ਜਾਊਗਾ, ਅਤੇ ਡਰੋਅ 'ਚ ਪ੍ਰਾਈਜ਼ ਜਿਹੜੇ ਨਿਕਲਣੇ ਨੇ, ਰੋਇਲ ਐਨਫੀਲਡ ਦਾ ਬੁਲਟ ਮੋਟਰਸਾਈਕਲ ਅਤੇ ਆਪਣਾ ਏਅਰ ਫਰਾਇਰ, ਐੱਲ ਈ ਡੀ ਟੀ ਵੀ ਵਰਗੇ ਤਕੜੇ ਤੋਂ ਤਕੜੇ ਪ੍ਰਾਈਜ਼ ਨੇ। $100 ਦੀ ਗਰੋਸਰੀ ਅੱਜ ਅਤੇ ਕੱਲ੍ਹ ਕਰ ਲਿਓ, ਜਾਂ ਤੁਸੀਂ 12 ਵਜੇ ਤੋਂ ਪਹਿਲਾਂ ਪਹਿਲਾਂ ਸੈਟਰਡੇ ਕਰ ਲਿਓ, ਅਤੇ ਨਾਮ ਡਰੋਅ 'ਚ ਪਾਇਆ ਜਾਊਗਾ। ਅਨਾਜ ਮਾਰਟ ਏਅਰਪੋਰਟ ਰੋਡ ਮੇਫੀਲਡ 'ਤੇ ਹੈ, 6141 ਮੇਫੀਲਡ ਰੋਡ, ਜਿਹੜਾ ਨਵਾਂ ਪਲਾਜ਼ਾ ਬਣਿਆ। ਇੱਕ ਤੁਹਾਨੂੰ ਜਾਣਕਾਰੀ ਦੇ ਦੀ, ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਕੱਲ੍ਹ ਨੂੰ ਬਈ, ਸੋ ਕੱਲ੍ਹ ਦਾ ਦਿਨ ਹੈ, ਅਤੇ ਕੱਲ੍ਹ ਨੂੰ ਮਿੱਟੀ ਦੇ ਪੁੱਤ, ਬੜੀ ਟੌਪ ਦੀ ਫਿਲਮ ਮਿੱਟੀ ਦੇ ਪੁੱਤ, ਦੇਵ ਖਰੌੜ, ਯੋਗਰਾਜ ਸਿੰਘ ਵਰਗੇ ਬੜੇ ਲੈਜੈਂਡਰੀ ਬੰਦੇ, ਅਤੇ ਮੈਂ ਕੱਲ੍ਹ ਵੀ ਗੱਲ ਕਰੀ ਸੀ ਕਿ ਜਿੰਨਾ ਪਿਆਰ ਆਪਾਂ ਆਪਣੀ ਮਿੱਟੀ ਨੂੰ ਕਰਦੇ ਹਾਂ ਨਾ, ਮੈਨੂੰ ਨਹੀਂ ਲੱਗਦਾ ਕਿ ਹੋਰ ਕੋਈ, ਸੋਰੀ ਟੂ ਸੇ ਬਟ, ਹੋਰ ਕੋਈ ਯੂਨੋ ਕੌਮ ਕਰਦੀ ਹੋਵੇਗੀ। ਆਪਾਂ ਤਾਂ ਯਾਰ ਜਾਨਵਰ ਦਿੰਦੇ ਹਾਂ ਮਿੱਟੀ ਲਈ। ਸੋ ਮਿੱਟੀ ਦੇ ਪੁੱਤ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਸਾਰਿਆਂ ਲਈ ਕੱਲ੍ਹ ਨੂੰ, ਦੇਵ ਖਰੌੜ ਹੋਰਾਂ ਦੀ। ਸੋ ਜ਼ਰੂਰ ਜ਼ਰੂਰ ਜ਼ਰੂਰ ਪਹੁੰਚਿਓ ਸਿਨੇਮਾ 'ਚ, ਅਤੇ ਇਸ ਫਿਲਮ ਦਾ ਗੀਤ ਪੀੜ੍ਹੀਆਂ ਤੁਹਾਡੇ ਲਈ ਲਾ ਰਹੇ ਹਾਂ।
4: ਉਹਨੂੰ ਰੋਕਣ ਲਈ ਸਾਰੇ ਦਰਿਆ ਵੀ ਤੁਰ ਜਾਣਗੇ।

0: GTA ਦੇ ਹੋਮ ਬਾਇਰਸ ਮਿਸ ਨਾ ਕਰ ਜਾਇਓ। ਪੈਰਾਡਾਈਸ ਡਿਵੈਲਪਮੈਂਟਸ ਸੈਲ ਕਰ ਰਹੇ ਨੇ ਟਾਊਨ ਹੋਮ ਅਤੇ ਡੀਟੈਚ ਘਰ ਮਿਲਟਨ, ਬ੍ਰੈਂਪਟਨ, ਸੀਟਨ ਅਤੇ ਵਿਟਬੀ ਦੇ ਵਿੱਚ। ਕੀਮਤ ਸਿਰਫ 6,29,990 ਡਾਲਰ ਤੋਂ ਤੇ ਨਾਲ 1,30,000 ਡਾਲਰ ਤੱਕ ਦੇ ਡਿਜ਼ਾਈਨਰ ਫਿਨਿਸ਼ਸ, HST ਰੀਬੇਟਸ ਅਤੇ ਬਹੁਤ ਵੱਡੀਆਂ ਸੇਵਿੰਗਸ ਦਾ ਫਾਇਦਾ ਲਓ। ਅੱਜ ਹੀ ਵਿਜ਼ਿਟ ਕਰੋ paradisedevelopments.com paradisedevelopments.com। ਕਿਸੇ ਨੇ ਵੀ ਅਗਰ ਕਾਰ, ਵੈਨ, SUV ਲੈਣਾ, ਟੌਪ ਟੌਪ ਟੌਪ ਦਾ ਨਾਮ ਇੱਕੋ ਹੈ, ਉਹ ਹੈ ਏਰਨ ਮਿਲਸ ਐਕਿਊਰਾ। ਏਰਨ ਮਿਲਸ ਐਕਿਊਰਾ ਦੇ ਜਗਦੀਪ ਭੱਲਾ ਅਤੇ ਕਰਨ ਸ਼ਰਮਾ ਨੂੰ ਕਾਲ ਕਰੋ। ਨੰਬਰ 1 ਸਰਵਿਸ, ਨੰਬਰ 1 ਰੇਟਸ, ਪ੍ਰੋਫੈਸ਼ਨਲ ਅਤੇ ਓਨੈਸਟ ਟੀਮ ਤੇ ਰਿਲਾਇਬਲ। ਸੋ ਕਾਰ, ਵੈਨ, SUV ਕੋਈ ਵੀ ਲੈਣਾ ਹੋਵੇ, ਏਰਨ ਮਿਲਸ ਐਕਿਊਰਾ 9058285800 9058285800 ਤੇ ਕਾਲ ਕਰੋ।
1: JS Home Improved ਵੱਲੋਂ ਇੱਕ ਵੈਰੀ ਗੁੱਡ ਨਿਊਜ਼, ਹੁਣ ਤੁਸੀਂ ਉਹਨਾਂ ਕੋਲੋਂ ਵੈਰੀ ਵੈਰੀ ਬੈਸਟ ਬੀਮ ਸੈਂਟਰਲ ਵੈਕਿਊਮ ਸਿਸਟਮ ਵੀ ਲੈ ਸਕਦੇ ਹੋ। ਸੈਂਟਰਲ ਵੈਕਿਊਮ $500 ਤੋਂ ਸ਼ੁਰੂ ਹੁੰਦੇ ਨੇ। ਗਰਾਜ ਡੋਰ ਓਪਨਰ ਲਿਫਟ ਮਾਸਟਰ ਦੇ $350 ਤੋਂ, ਫੁੱਲ ਗਰਾਜ ਡੋਰਸ $349.99 ਤੋਂ। ਪਿਛਲੇ 30 ਸਾਲਾਂ ਤੋਂ ਤੁਹਾਡੀ ਸੇਵਾ ਵਿੱਚ JS Home Improvement, ਐਕਸਟਰਾ ਸਪੈਸ਼ਲ ਔਨ ਬਿਡੇ ਸਿਸਟਮ, ਬੈਸਟ ਸਰਵਿਸ, ਬੈਸਟ ਪ੍ਰਾਈਸ। 9057890333 1098 ਪਿੰਟ ਰੋਬਰਟਸਨ ਐਟ ਟੋਰਬਨ ਕਰੋਲ ਬਾਗ ਪਲਾਜ਼ਾ 905-799-0333।
2: ਦੋਸਤੋ ਸਤਿ ਸ਼੍ਰੀ ਅਕਾਲ, ਨਮਸਕਾਰ,
3: Toronto, get ready, Punjabi Virsa Radio and Television, Realtor Rav Singh, Cellular Points, A to Z Kitchen Cabinet and Realtor Harp Garimal present The Sense

0: India, September 18, 7 p.m. at the Living Arts Center, Mississauga.
1: Pehla aaya si badi mohabbat di thi, umeed kar raha is baar bhi tusi aashirwad doge.
2: ਪ੍ਰੋਗਰਾਮ ਪੰਜਾਬੀ ਹਰਾ ਤੇ ਗੱਲਾਂ ਬਾਤਾਂ ਤੁਹਾਡੇ ਨਾਲ ਕਰਦੇ ਹਾਂ ਕੁਝ ਕਿ ਯਾਰ ਆਪਣਾ ਸਮਾਂ ਚਲੋ ਬੜਾ ਵਧੀਆ ਲੰਘਿਆ ਗੱਲਾਂ ਬਾਤਾਂ ਹੋਈਆਂ ਤੇ ਹੰਸ ਜੀ ਦੀ ਆਵਾਜ਼ ਸੁਣੀ ਤੇ ਮੈਨੂੰ ਪਤਾ ਕਿ ਆਰਟਿਸਟ ਕਿਉਂਕਿ ਯਾਰ ਬੰਦਾ ਟਾਇਰਡ ਹੋ ਜਾਂਦਾ ਫਲਾਈਟਾਂ ਯੇ ਵੋ ਸੋ ਮੈਂ ਫਿਰ ਵੀ ਕਿਹਾ ਕਿ ਨਹੀਂ ਹੰਸ ਜੀ ਜ਼ਰੂਰ ਤੁਸੀਂ ਦੋ ਕੁ ਬੋਲ ਸੁਣਾਇਓ ਕਿ ਜੋ ਸਿੱਲੀ ਸਿੱਲੀ ਆਉਂਦੀ ਹਵਾ ਸੋ ਓਕੇ ਦੋ ਤਿੰਨ ਮੈਸੇਜ ਦੇ ਦਈਏ ਤੇ ਫਿਰ ਆਪਾਂ ਬਾਕੀ ਦੀ ਗੱਲਬਾਤ ਤੁਹਾਡੇ ਨਾਲ ਕਰਦੇ ਹਾਂ ਗਿੱਲ ਫਾਰਮ ਤੇ ਇੱਕ ਵਾਰ ਗੇੜਾ ਮਾਰ ਕੇ ਆਓ ਗਿੱਲ ਫਾਰਮ ਡਿਕਸੀ ਅਤੇ ਕਿੰਗ 'ਤੇ ਆ ਗਿੱਲ ਫਾਰਮ ਅਤੇ ਗਿੱਲ ਫਾਰਮ 'ਤੇ ਹਰੀਆਂ ਸਬਜ਼ੀਆਂ ਹਰ ਕਿਸਮ ਦੀਆਂ ਤੁਹਾਨੂੰ ਮਿਲਦੀਆਂ ਨੇ 14085 ਡਿਕਸੀ ਰੋਡ ਡਿਕਸੀ ਕਿੰਗ ਸਾਗ ਕੱਦੂ ਟਮਾਟਰ ਖੀਰੇ ਹਰੀਆਂ ਮਿਰਚਾਂ ਚਿੱਬੜ ਡਿਕਸੀ ਕਿੰਗ 14085 ਡਿਕਸੀ ਰੋਡ ਡਿਕਸੀ ਐਂਡ ਕਿੰਗ ਗਿੱਲ ਫਾਰਮ ਓਕੇ ਅਸੀਂ ਨਾ ਆਪਾਂ ਕੱਲ੍ਹ ਜਿਹੜੀ ਗੱਲਬਾਤ ਕਰ ਰਹੇ ਸੀ ਉਹ ਆਪਣਾ ਯੂਨੋ ਵੀ ਕਦੇ ਕੋਈ ਰਿਸ਼ਤਾ ਤੁਹਾਡਾ ਉਹਦੇ 'ਚ ਕਿਸੇ ਕਾਰਨ ਕਰਕੇ ਉਹ ਰਿਸ਼ਤਾ ਨਹੀਂ ਨਿਭਿਆ ਉਹ ਰਿਸ਼ਤਾ ਟੁੱਟਿਆ ਉਸ ਤੋਂ ਬਾਅਦ ਹੀ ਕਾਲ ਆਈ ਅਤੇ ਉਹਦੇ ਨਾਲ ਰਿਲੇਟਡ ਮੈਂ ਸਵੇਰੇ ਕਾਲਾਂ ਲੈ ਰਿਹਾ ਸੀ ਅਤੇ ਮੈਂ ਤੁਹਾਡਾ ਓਪੀਨੀਅਨ ਲੈਣਾ ਜ਼ਰੂਰ ਇੱਕ ਕਾਲ ਲੈ ਲਈਏ 9090 ਜੀ ਸਰ
3: ਹੈਲੋ
2: ਜੀ ਸਰ
3: ਸਤਿ ਸ਼੍ਰੀ ਅਕਾਲ ਨਵੀਨ ਭਾਈ ਬਹੁਤ ਬਹੁਤ ਉਮਦਾ ਪ੍ਰੋਗਰਾਮ ਥਾ ਮੈਂ ਵੀ ਕੱਲ ਹਾਜ਼ਰ ਹੋਊਂਗਾ ਹੰਸਰਾਜ ਸਰ ਸਾਹਿਬ ਸੇ ਮੇਰੀ ਦੂਸਰੀ ਮੁਲਾਕਾਤ ਰਹੇਗੀ
2: ਥੈਂਕ ਯੂ ਸਰ
3: ਔਰ ਬੜੀ ਜ਼ਬਰਦਸਤ ਸ਼ਖਸੀਅਤ ਕੇ ਮਾਲਿਕ ਹੈ ਹਮੇਸ਼ਾ ਦੁਆਗੋ ਮੈਂ ਉਨਕੇ ਲਈ ਦਰਾਜ਼ੀ ਉਮਰ ਔਰ ਉਨਕੇ ਦੋਨੋਂ ਸਾਹਿਬਜ਼ਾਦੋਂ ਕੀ ਜੋ ਹੈ ਜਿਨਕੇ ਇੱਕ ਬੇਟੇ ਕੋ ਪਿਆਰ ਸੇ ਉਹ ਨਵੀਨ ਵੀ ਬੋਲਤੇ ਹੈ ਅਭੀ ਪਤਾ ਹੈ ਬਾਬੂ ਜੀ ਸੇ ਆਪਸੇ ਫਿਰ ਆਪਕੋ ਬੋਲ ਰਹੇ ਥੇ ਨਵੀਨ ਤੋ ਗਬਰੂ ਹੋ ਗਿਆ ਤੋ ਯਕੀਨਨ ਮੁਹੱਬਤ ਹੈ ਇਨ ਲੋਗੋਂ ਕੀ ਆਸ਼ੀਰਵਾਦ ਹੈ ਤਭੀ ਕਾਮਯਾਬ ਹੋਤੇ ਔਰ ਯਾਦ ਰੱਖੀਏਗਾ ਜੋ ਬਾਗ ਹਮ ਲਗਾਤੇ ਯੇ ਬੱਚੇ ਹਮਾਰੇ ਫਿਰ ਇਨਮੇ ਫੂਲ ਔਰ ਫਲ ਆਤੇ ਨਾ ਤੋ ਹਮਕੋ ਦੇਖ ਕੇ ਖੁਸ਼ੀ ਹੋਤੀ ਜੋ ਬਾਗ ਲਗਾਇਆ ਉਸਕੋ ਤੋ ਖੁਸ਼ੀ ਹੋਤੀ ਨਾ ਯਾਰ
2: ਬਿਲਕੁਲ
3: ਕਿ ਖਿਦਮਤ ਕਰਾ ਪਾਣੀ ਡਾਲਾ ਉਸਨੇ ਤਮਾਮ ਖਾਦ ਵਗੈਰਾ ਤਮਾਮ ਚੀਜ਼ੋਂ ਸੇ ਮਹਿਫੂਜ਼ ਰੱਖਾ ਕੀੜੇ ਉੜੋਂ ਸੇ ਮਹਿਫੂਜ਼ ਰੱਖਾ ਤਬ ਜਾ ਕੇ ਝਾੜ ਔਰ ਫਲ ਇਤਨੇ ਉਮਦਾ ਬਣੇ ਯੇ ਹੋਤੀ ਬਾਤ ਦੂਸਰੀ ਮੈਂ ਆਪਸੇ ਗੱਲ ਯੇ ਕਰਨਾ ਸੀ ਕਿ ਵੋ ਅਭੀ ਜੋ ਸਾਹਿਬ ਡਾਕਟਰ ਸਾਹਿਬ ਆਏ ਥੇ ਵੋ ਬਵਾਸੀਰ ਕਾ ਜ਼ਿਕਰ ਕਰੇ ਉਸਮੇ ਦੋ ਚੀਜ਼ੇ ਇਜ਼ਾਫਾ ਕਰਦੇ ਰਹੋ ਇੱਕ ਵੋ ਯੇ ਹੈ ਕਿ ਜੋ ਲੋਗ ਟੈਕਸੀ ਔਰ ਊਬਰ ਔਰ ਯੇ ਜੋ ਲੰਬੇ ਬੈਠੇ ਰਹਤੇ ਉਨਕੋ ਹੋ ਜਾਤੀ ਹੈ ਦੂਸਰਾ ਯੇ ਕਿ ਯਹਾਂ ਪੇ ਜਬ ਬਰਫੀਲਾ ਵੋ ਹੋਤਾ ਮੌਸਮ ਉਸਮੇ ਲੋਗ ਕਿਆ ਕਰਤੇ ਗਰਮ ਪਾਣੀ ਸੇ ਉਸਕੋ ਆਪ ਦਸ ਲੇਤੇ ਯਾਨੀ ਧੋਨਾ ਕਰਨਾ ਉਸਸੇ ਹੋ ਜਾਤੀ ਬਸ ਦੋ ਵਜੇ ਕੋ ਅਗਰ ਅਵਾਇਡ ਕਰੇ
2: ਬਹੁਤ ਸ਼ੁਕਰੀਆ ਸਰ ਥੈਂਕ ਯੂ ਸਰ ਬਹੁਤ ਸ਼ੁਕਰੀਆ ਓਕੇ ਸਰ ਗੱਲਬਾਤ ਆਪਾਂ ਹੁਣ ਮੈਡੀਕਲ ਨਹੀਂ ਕਰਨੀ ਹੈਗੀ ਆਪਾਂ ਗੱਲਬਾਤ ਕਰਦੇ ਹਾਂ ਉਹ ਦੇਖੋ ਆਪਾਂ ਨਾ ਜ਼ਰੂਰ ਕਹਿੰਦੇ ਹਾਂ ਕਿ ਆਪਣੇ ਘਰਦਿਆਂ ਦੀ ਗੱਲ ਮੰਨੋ ਮੰਨਣੀ ਵੀ ਚਾਹੀਦੀ ਹੈ ਜ਼ਰੂਰ ਯਾਰ ਪੇਰੈਂਟਸ ਨੇ ਆਪਣੇ ਅਤੇ ਆਪਾਂ ਕਿਉਂ ਨਾ ਮੰਨੀਏ ਬਟ ਕਈ ਵਾਰ ਸਿਚੁਏਸ਼ਨ ਐਸਾ ਆਉਂਦਾ ਯਾਰ ਵੀ ਦੇਖੋ ਕਹਿ ਤਾਂ ਦਿੰਦੇ ਆਪਾਂ ਸਿਆਣਿਆਂ ਦੀ ਗੱਲ ਸੁਣਨੀ ਚਾਹੀਦੀ ਬਟ ਸੋਰੀ ਟੂ ਸੇ ਇਹ ਨਹੀਂ ਹੁੰਦਾ ਕਿ 110% ਸਿਆਣੇ ਹਮੇਸ਼ਾ ਇੱਕ ਸਿਆਣੀ ਹੀ ਗੱਲ ਕਰਦੇ ਨੇ ਠੀਕ ਹੈ ਨਾ ਕਿਉਂਕਿ ਜਨਰੇਸ਼ਨ ਟੂ ਜਨਰੇਸ਼ਨ ਚੇਂਜਿਸ ਹੁੰਦੀਆਂ ਨੇ ਆਪਾਂ ਕੈਨੇਡਾ ਆਏ ਹਾਂ ਕੈਨੇਡਾ 'ਚ ਇੱਕ ਵੈਸਟਰਨ ਕਲਚਰ ਹੈ ਵੱਖਰੇ ਕਿਤੇ ਨਾ ਕਿਤੇ ਰੂਲਸ ਵੀ ਨੇ ਡਿਫਰੈਂਟ ਆਪਣਾ ਰਹਿਣਾ ਸਹਿਣਾ ਲਾਈਫ ਸਟਾਈਲ ਹੈ ਅਤੇ ਉਹਦੇ ਮੁਤਾਬਕ ਸਿਚੁਏਸ਼ਨਸ ਵੀ ਜਿਹੜੇ ਆਉਂਦੇ ਨੇ ਨਾ ਆਪਾਂ ਨੂੰ ਅਡੈਪਟ ਕਰਨਾ ਪੈਂਦਾ ਸੋ ਇੱਕ ਨਾ ਲੜਕੀ ਦੀ ਗੱਲ ਮੈਂ ਸੁਣੀ ਉਹ ਲੜਕੀ ਹੈ ਅਤੇ ਉਹਦਾ ਕਿਤੇ ਕੋਈ ਯੂਨੋ ਰਿਸ਼ਤਾ ਸੀਗਾ ਕਿਸੇ

0: ਨਹੀਂ ਨਾ ਅਸੀਂ ਤੇਰੀ ਸਪੋਰਟ ਕਰਨੀ ਹੈ। ਕੁੜੀ ਨੇ ਫਿਰ ਉਹਨਾਂ ਨੂੰ ਕਹਿ ਦਿੱਤਾ, ਕਹਿੰਦੀ ਆਈ ਐਮ ਸੌਰੀ ਵੀ ਮੈਂ ਇਹਦੇ ਨਾਲ ਸਾਰੀ ਉਮਰ ਬਿਤਾਉਣੀ ਹੈ, ਮੈਂ ਇਹਦੇ ਨਾਲ ਸਾਰੀ ਉਮਰ ਰਹਿਣਾ, ਸਪੋਰਟ ਕਰਨਾ ਮੈਨੂੰ ਪਲੀਜ਼ ਕਰੋ, ਮੈਂ ਤਾਂ ਚਾਹੁੰਦੀ ਹਾਂ, ਪਰ ਜੇ ਤੁਸੀਂ ਨਹੀਂ ਕਰਦੇ ਤਾਂ ਮੈਂ ਫਿਰ ਵੀ ਫੈਸਲਾ ਤਾਂ ਕੀਤਾ ਹੋਇਆ, ਮੈਂ ਤਾਂ ਉਹਦੇ ਨਾਲ ਰਹਿਣਾ। ਤੁਸੀਂ ਕਹਿੰਦੇ ਹੋ ਇੱਥੇ ਨਾ ਬੜੀ ਬਾਅਦ 'ਚੋਂ ਮੈਂ ਨਹੀਂ ਵੜਦੀ, ਅਤੇ ਦੈਟਸ ਇਟ। ਕੁੜੀ ਨੇ ਉਹ ਸਟੈਪ ਲੈ ਲਿਆ, ਆਪਣੇ ਪੇਰੈਂਟਸ ਨੂੰ ਉਹਨੇ ਛੱਡ ਦਿੱਤਾ, ਪੇਰੈਂਟਸ ਦੀ ਗੱਲ ਤੱਕ ਨਹੀਂ ਮੰਨੀ। ਅਤੇ ਬੜੇ ਲੋਕ ਕਹਿੰਦੇ ਉਸ ਕੁੜੀ ਨੂੰ ਕਿ ਤੂੰ ਤਾਂ ਮਾਪਿਆਂ ਦੀ ਨਹੀਂ ਹੋਈ, ਕਿਹਦੀ ਹੋ ਜਾਏਗੀ, ਤੂੰ ਦੇਖ ਲਾ ਉਹਨਾਂ ਦੇ ਰੈਪੂਟੇਸ਼ਨ 'ਤੇ ਦਾਗ ਲਾਇਆ, ਯੇ ਕੀਤਾ ਵੋ ਕੀਤਾ। ਪਰ ਉਹ ਕੁੜੀ ਕਹਿੰਦੀ ਯਾਰ ਜੋ ਮੇਰੇ ਲਈ ਠੀਕ ਸੀ, ਜੋ ਮੈਨੂੰ ਲੱਗਿਆ ਕਿ ਹਾਂ ਯਾਰ ਮੈਨੂੰ ਇਸ ਚੀਜ਼ 'ਚ ਖੁਸ਼ੀ ਹੈ, ਮੇਰਾ ਦਿਲ ਇਹ ਕਹਿੰਦਾ, ਤਾਂ ਮੈਂ ਕਿਤੇ ਰੋਂਗ ਨਹੀਂ, ਮੈਂ ਕਿਉਂ ਉਹਨਾਂ ਦੀ ਮੰਨਾਂ। ਹੁਣ ਮੈਂ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਦਾ ਕਿ ਜੇ ਉਸ ਕੁੜੀ ਨੇ ਆਪਣੇ ਮਾਪਿਆਂ ਦੀ ਨਹੀਂ ਮੰਨੀ ਅਤੇ ਉਸ ਕੁੜੀ ਨੇ ਜਾ ਕੇ ਉੱਥੇ ਰਿਸ਼ਤਾ ਕੀਤਾ ਜਿੱਥੇ ਪੇਰੈਂਟਸ ਦੀ ਇੱਕ ਕਹਿ ਲਓ ਕਿ ਪਰਮਿਸ਼ਨ ਨਹੀਂ ਸੀ, ਕਿ ਉਸ ਕੁੜੀ ਨੇ ਕੁਛ ਗਲਤ ਕੀਤਾ? ਹੁਣ ਬਹੁਤ ਸਾਰੇ ਲੋਕਾਂ ਦਾ ਮੰਨਣਾ ਨਹੀਂ ਯਾਰ ਕੁੜੀ ਕਾਹਦੀ ਕੁੜੀ ਆ, ਮਾਪਿਆਂ ਨੇ ਪਾਲਿਆ, ਮਾਪਿਆਂ ਨੇ ਪੈਸਾ ਲਾਇਆ, ਮਾਪਿਆਂ ਨੇ ਜੰਮਿਆ, ਮਾਪਿਆਂ ਨੇ ਵੱਡੀ ਕੀਤੀ ਅਤੇ ਉਹਨੇ ਜਾ ਕੇ ਇਹ ਸਟੈਪ ਲਿਆ। ਦੂਜੇ ਪਾਸੇ ਕੁਝ ਕੁ ਲੋਕ ਕਹਿੰਦੇ ਨੇ ਕਿ ਯਾਰ ਦੇਖੋ ਜੇ ਮਾਪੇ ਨਹੀਂ ਸੀ ਮੰਨ ਰਹੇ ਉਹ ਤਾਂ ਉਹਨਾਂ ਦੀ ਗਲਤੀ ਹੈ, ਮਾਪਿਆਂ ਨੂੰ ਚਾਹੀਦਾ ਸੀ ਜਿੱਥੇ ਸਾਡੀ ਲੜਕੀ ਸਾਡੀ ਬੇਟੀ ਖੁਸ਼ ਹੈ ਅਸੀਂ ਯਾਰ ਉੱਥੇ ਐਵੇਂ ਬਿਨਾਂ ਕਿਸੇ ਗੱਲੋਂ ਨਹੀਂ ਆ ਕੇ ਇੰਟਰਫੀਅਰ ਕਰਨਾ। ਚਲੋ ਜੇ ਤਾਂ ਹੋਵੇ ਕੋਈ ਮੁੰਡਾ ਨਸ਼ੇੜੀ ਹੈ, ਕੋਈ ਮੁੰਡਾ ਕੁੱਟ ਮਾਰਦਾ, ਉਹ ਵੱਖਰੀ ਗੱਲ ਹੈ, ਉਹ ਤਾਂ ਫਿਰ ਚਲੋ ਰੀਜ਼ਨਿੰਗ ਹੈ ਰਾਈਟ ਉਹਦੇ ਬਿਹਾਈਂਡ। ਸੋ ਤੁਹਾਡਾ ਕੀ ਖਿਆਲ ਹੈ, ਤੁਹਾਨੂੰ ਲੱਗਦਾ ਉਸ ਲੜਕੀ ਨੇ ਕੁਛ ਗਲਤ ਕੀਤਾ ਜੇ ਉਹਨੇ ਆਪਣੇ ਮਾਪਿਆਂ ਦੀ ਨਹੀਂ ਮੰਨੀ ਅਤੇ ਉੱਥੇ ਜਾ ਕੇ ਉਹਨੇ ਫਿਰ ਵੀ ਰਿਸ਼ਤਾ ਕਰਤਾ ਜਦੋਂ ਉਹਨਾਂ ਨੇ ਕਿਹਾ ਕਿ ਜਾਂ ਤਾਂ ਸਾਡੀ ਹੋ ਜਾ ਜਾਂ ਤੂੰ ਉਹਦੀ ਹੋ ਜਾ? ਨੰਬਰ ਹੈ ਆਪਣਾ 9056733337, 9056733337, 9056733337 ਆਪਣਾ ਨੰਬਰ ਹੈ। 905-673-3333 'ਤੇ ਗੱਲਬਾਤ ਤੁਹਾਡੀ ਸਾਡੀ ਹੋ ਰਹੀ ਹੈ, 9056733337 'ਤੇ ਜ਼ਰੂਰ ਕਿਉਂ ਨਾ ਯਾਰ ਕੁਝ ਕੁ ਤੁਹਾਡਾ ਗੱਲਾਂ ਬਾਤਾਂ ਕਰਦੇ, ਨਾਲੇ ਪੂਰਾ ਪ੍ਰੋਗਰਾਮ ਆਪਣੀ ਪ੍ਰੋਪਰਲੀ ਗੱਲਬਾਤ ਵੀ ਨਹੀਂ ਹੋਈ, ਬਹਾਨੇ ਨਾਲ ਗੱਲਬਾਤ ਵੀ ਹੋਈ, ਅਤੇ ਤੁਹਾਡਾ ਓਪੀਨੀਅਨ ਵੀ ਜ਼ਰੂਰ ਲੈਂਦੇ। ਮੈਂ ਸਵੇਰੇ ਵੀ ਇਸ ਚੀਜ਼ ਉੱਤੇ ਬਹੁਤ ਸਾਰੇ ਸਾਡੇ ਲਿਸਨਰਸ ਦਾ ਓਪੀਨੀਅਨ ਲੈ ਰਿਹਾ ਸੀ ਅਤੇ ਮੈਂ ਕਿਤੇ ਨਾ ਕਿਤੇ ਸਰਪ੍ਰਾਈਜ਼ ਵੀ ਹੋਇਆ ਕੁਝ ਗੱਲਾਂ ਸੁਣ ਕੇ। ਸੋ 9056733337, 9056733337 ਅਤੇ ਅਮਨਦੀਪ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਹਾਲ?
1: ਮੈਂ ਸੁਣ ਰਹੀ ਸੀ ਤੁਹਾਡੇ ਵਿਚਾਰ, ਮੇਰਾ ਖਿਆਲ ਹੈ ਕਿ ਹੁਣ ਕੁੜੀਆਂ ਨੂੰ ਆਪਾਂ ਨੂੰ ਥੋੜਾ ਜਿਹਾ ਇੰਡੀਪੈਂਡੈਂਸ ਦੇ ਨਾਲ ਨਾਲ ਉਹਨਾਂ ਦੀ ਇੰਡੀਪੈਂਡੈਂਟ ਥਿੰਕਿੰਗ ਨੂੰ ਵੀ ਪ੍ਰਫੁੱਲਿਤ ਕਰਨਾ ਚਾਹੀਦਾ
0: ਜੀ।
1: ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਤੈਨੂੰ ਜਨਮ ਦਿੱਤਾ ਤੇ ਹੁਣ ਤੂੰ ਰੈਸਟ ਆਫ ਦਾ ਲਾਈਫ ਸਾਡੀ ਪ੍ਰਿਜ਼ਨਰ ਬਣ ਕੇ ਰਹੇਂਗੀ। ਹਰ ਮੁੰਡੇ ਦੀਆਂ ਖੁਸ਼ੀਆਂ ਹੁੰਦੀਆਂ, ਚਾਹਤਾਂ ਹੁੰਦੀਆਂ, ਕੋਈ ਕੈਮਿਸਟਰੀ ਹੁੰਦੀ ਆ, ਕੋਈ ਕਮਿਟਮੈਂਟ ਹੁੰਦੀ ਆ। ਤੁਸੀਂ ਆਪਣੀ ਦੇਖੋ, ਬੱਚੀ ਨੇ ਤਾਂ ਉਹਨਾਂ ਨੂੰ ਲੈਟਰ ਨਹੀਂ ਸੀ ਲਿਖਿਆ ਕਿ ਮੈਨੂੰ ਜੰਮੋ ਤੇ ਮੈਨੂੰ ਪਾ ਲਓ। ਇਟ ਵਾਸ ਦੇਅਰ ਡਿਸੀਜ਼ਨ ਟੂ ਗਿਵ ਬਰਥ ਐਂਡ ਰੇਜ਼ ਹਰ, and now she's been raised, don't act that she's a puppet. Your children are not your puppet. Be there to guide them, but do not, please do not dictate them. At some point try to understand them.
0: Okay, that's so all. Oh kudi hai jehdi ohne apne parents nu bilkul hi saaf keh ditta ki main ta bhi thodi nahi hona je tusi nahi mande, us kudi ne kuch galat kita?
1: ਮੈਨੂੰ ਹੁਣ ਇਹ ਤਾਂ ਸਾਰੇ ਫੈਕਟਸ ਪਤਾ ਹੋਣੇ ਚਾਹੀਦੇ ਆ ਨਾ ਕਿ ਬੋਥ ਸਾਈਡ ਦੇ ਕਿ ਕੀ ਮੁੰਡੇ ਦੀ ਕੀ ਪ੍ਰੋਬਲਮ ਆ ਕੁੜੀ ਦੀ।
0: ਜਸਟ ਉਹਨਾਂ ਨੇ ਕਿਸੇ ਰਿਲੀਜੀਅਨ ਕਰਕੇ ਨਹੀਂ ਉਹ ਮੰਨੇ।
1: ਰਿਲੀਜੀਅਨ ਹੁਣ ਕਿਸੇ ਵੇਲੇ ਜੇ ਆਪਾਂ ਸੋਚਿਆ ਜਾਵੇ ਤਾਂ ਵਾਹਿਗੁਰੂ ਨੇ ਕਿਹਾ ਹੈ ਕਿ ਮਾਨਸ ਕੀ ਇੱਕ ਜਾਤ ਸਭ ਇੱਕ ਪਹਿਚਾਣ ਬਹੁਤ। ਇੱਕ ਪਾਸੇ ਤਾਂ ਅਸੀਂ ਕਹਿੰਦੇ ਹਾਂ ਜੀ ਅਸੀਂ ਪੰਜਾਬੀ ਹਾਂ ਤੇ ਅਸੀਂ ਇਹ ਹਾਂ, ਤਾਂ ਦੂਜੇ ਪਾਸੇ ਅਸੀਂ ਵਾਹਿਗੁਰੂ ਦੀ ਉਹੀ ਸੱਚੀ ਸੁੱਚੀ ਬਾਣੀ ਨੂੰ ਨਕਾਰਦੇ ਹਾਂ ਤੇ ਨਿੱਕੀਆਂ ਨਿੱਕੀਆਂ ਗੱਲਾਂ ਤੇ ਇੱਕ ਦੂਜੇ ਨੂੰ ਛੋਟਾ ਦਿਖਾਉਂਦੇ ਹਾਂ। ਸੋ ਆਈ ਡੋਂਟ ਨੋ, ਇਟਸ ਵੀ ਨੀਡ ਟੂ ਲੁੱਕ ਇਨ ਟੂ ਅਰ ਸੈਲਵਸ ਕਿ ਅਸੀਂ ਪ੍ਰੀਚ ਕੀ ਕਰਦੇ ਹਾਂ ਤੇ ਅਸੀਂ ਪ੍ਰੈਕਟਿਸ ਕੀ ਕਰਦੇ ਹਾਂ।
0: ਬਿਲਕੁਲ ਸਹੀ ਗੱਲ ਹੈ ਤੁਹਾਡੀ, 100%। ਥੈਂਕ ਯੂ ਜੀ, ਬਹੁਤ ਤੁਹਾਡਾ ਸ਼ੁਕਰੀਆ। ਨਹੀਂ ਫਿਰ ਵੀ ਦੇਖੋ ਮੈਨੂੰ ਨਾ, ਮੈਂ ਤੁਸੀਂ ਸਰਪ੍ਰਾਈਜ਼ ਹੋਵੋਗੇ, ਬਹੁਤ ਕਾਲਾਂ ਆਈਆਂ ਕਿ ਭਾਜੀ ਡਜ਼ਨਟ ਮੈਟਰ, ਜੇ ਮਾਪੇ ਨਹੀਂ ਮੰਨਦੇ ਤਾਂ ਕੁੜੀ ਕਿਵੇਂ ਇਹ ਸਟੈਪ ਲੈ ਲੂਗੀ ਵੀ ਉਹਨਾਂ ਨੂੰ ਛੱਡ ਦੂਗੀ? ਬਹੁਤ ਗਲਤ ਗੱਲ ਹੈ, ਲੋਕ ਨਹੀਂ ਯਾਰ ਹਜੇ ਵੀ ਐਕਸੈਪਟ ਕਰਦੇ। ਸੋ ਚਲੋ ਖੈਰ, ਜੋ ਵੀ ਤੁਹਾਡਾ ਓਪੀਨੀਅਨ ਹੈ ਤੁਸੀਂ ਸ਼ੇਅਰ ਕਰੋ। ਕੀ ਤੁਸੀਂ ਇਸ ਕੁੜੀ ਦੇ ਹੱਕ 'ਚੋਂ, ਤੁਹਾਨੂੰ ਲੱਗਦਾ ਕਿ ਉਹਨੇ ਕੁਛ ਗਲਤ ਕੀਤਾ ਜਾਂ ਨਹੀਂ? ਯਾਰ ਬਿਲਕੁਲ ਉਹਨੇ ਸਹੀ ਕੀਤਾ। 9056733337 ਆਪਣਾ ਨੰਬਰ ਹੈ। 905-673-3333 'ਤੇ ਗੱਲਬਾਤ ਹੋ ਰਹੀ ਹੈ। ਪੀ ਐਨ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ ਨੂੰ ਯਾਦ ਰੱਖੋ, ਪੀ ਐਨ ਜੇ ਰੈਨੋਵੇਸ਼ਨ ਬੜੀ ਟੌਪ ਦੀ ਟੀਮ।

0: ਯਾਰ ਭਾਜੀ ਹੁਣ ਮੈਂ ਕੱਲ੍ਹ ਮਿਲਿਆ, ਕਿਹਾ ਯਾਰ ਵਧੀਆ ਇਨਸਾਨ ਨੇ। ਸੋ ਰੈਨੋਵੇਸ਼ਨ ਦਾ ਏ ਟੂ ਜ਼ੈਡ ਕੋਈ ਵੀ ਕੰਮ ਹੈ ਤਾਂ ਪੀ ਐਂਡ ਜੇ ਰੈਨੋਵੇਸ਼ਨ ਦੇ ਪ੍ਰਸ਼ਾਂਤ, ਤੁਸੀਂ ਬੇਸਮੈਂਟ ਤਿਆਰ ਕਰਾਉਣੀ ਹੈ ਲੀਗਲ, ਤੁਸੀਂ ਚਾਹੇ ਆਪਣਾ ਵਾਸ਼ਰੂਮ ਰੈਡੀ ਕਰਵਾਉਣਾ, ਟਾਇਲਾਂ ਨਵੀਆਂ ਲਗਵਾਉਣੀਆਂ ਨੇ, ਜਾਂ ਤੁਸੀਂ ਕਹਿੰਦੇ ਹੋ ਨਵੀਂ ਯਾਰ ਫਰੇਮਿੰਗ ਫਰੂਮਿੰਗ ਹੋਣ ਵਾਲੀ ਗੱਲ ਕੀ, ਕੋਈ ਵੀ ਕੰਮ ਹੈ ਤੁਹਾਡਾ ਤੁਸੀਂ ਪ੍ਰਸ਼ਾਂਤ ਤੋਂ ਕਰਾਓ, ਪੀ ਐਂਡ ਜੇ ਰੈਨੋਵੇਸ਼ਨ ਤੋਂ ਕਰਵਾਓ। 4373180400 4373180400 ਪ੍ਰਸ਼ਾਂਤ ਨੂੰ ਫੋਨ ਤੁਸੀਂ ਜ਼ਰੂਰ ਜ਼ਰੂਰ ਜ਼ਰੂਰ ਕਰੋ, ਅਤੇ ਤੁਹਾਡੇ ਲਈ ਬਿਲਕੁਲ ਪ੍ਰਸ਼ਾਂਤ ਹੋਣੇ ਹਾਜ਼ਰ ਨੇ। 437-318-0400 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ। ਇੱਕ ਦੇਖੋ ਇਹਨਾਂ ਨੇ ਹੁਣੇ ਕਾਲ ਕੀਤੀ, ਕਹਿੰਦੇ ਕਿ ਬੱਚਿਆਂ ਨੂੰ ਪਪਿਟ ਨਾ ਬਣਾਓ, ਵੀ ਆਏ ਨਹੀਂ ਵੀ ਜੋ ਤੁਸੀਂ ਕਹਿੰਦਾ ਚੱਲੂਗਾ। ਅਸ਼ੂ ਜੀ, ਅਸ਼ੂ ਜਾਂ ਆਸ਼ੂ?
1: ਹਾਂਜੀ ਹਾਂਜੀ ਆਸ਼ੂ ਜੀ, ਕੀ ਹਾਲ ਹੈ? ਨਾਲ ਦੇ ਨੂੰ ਮਿਲ ਗਈ ਕਾਲ ਹੈ, ਕੀ ਹਾਲ ਹੈ ਨਵੀਂ?
0: ਆਸ਼ੂ ਜੀ ਕਿਵੇਂ ਹੋ?
1: ਬਸ ਵਧੀਆ ਸਰ, ਤੁਸੀਂ ਸੁਣਾਓ ਕਿੱਦਾਂ?
0: ਬਹੁਤ ਵਧੀਆ ਜੀ।
1: ਦੇਖੋ ਕੋਈ ਉਹ ਨਹੀਂ ਹੈ ਸਰ, ਹੁਣ ਨਾ ਬਹੁਤ ਸਾਰੀਆਂ, ਦੇਖੋ ਪਹਿਲਾਂ ਵੀ ਨਹੀਂ ਸੀ ਇਹ, ਹੁਣ ਕੱਲ ਵੀ ਸ਼ਾਇਦ ਤੁਸੀਂ ਇਹੀ ਟੌਪਿਕ ਸੀਗਾ, ਮੈਂ
0: ਕੱਲ ਥੋੜਾ ਹਟ ਕੇ ਸੀਗਾ, ਕੱਲ ਸੀਗਾ ਵੀ ਤੁਹਾਡੇ ਨਾਲ ਕਦੇ ਆਇਆ ਹੋਇਆ ਹੋਵੇ, ਬਟ ਫਿਰ ਕੱਲ ਤੋਂ ਹੀ ਇਹ ਟੌਪਿਕ ਆਇਆ ਵੀ ਯਾਰ ਉਸ ਕੁੜੀ ਦੇ ਮਾਂ ਬਾਪ ਨੇ ਜਦੋਂ ਕਹਿਤਾ ਕਿ ਜਾਂ ਤਾਂ ਸਾਡੀ ਹੋ ਜਾ ਜਾਂ ਤੂੰ ਉਹਦੀ ਹੋ ਜਾ, ਫਿਰ ਉਹ ਕੀ ਕਰੇ ਵਿਚਾਰੀ?
1: ਮੈਨੂੰ ਲੱਗਦਾ ਜੀ ਉਹਨੂੰ ਆਪਣੀ ਚੋਇਸ ਵੱਲ ਹੀ ਜਾਣਾ ਚਾਹੀਦਾ। ਇਹ ਪਤਾ ਕੀ ਗੱਲ ਹੈ, ਮੈਂ ਕੱਲ ਦੀ ਗੱਲ ਇਸ ਕਰਕੇ ਛੇੜੀ ਸੀ, ਕੱਲ ਕਾਲ ਨਹੀਂ ਕਰ ਪਾਇਆ ਕਿਉਂਕਿ 80s ਦੇ ਜਿਹੜੇ ਕੇਸਿਸ ਆਏ ਨਾ ਕੱਲ, ਜਿਵੇਂ ਉਹ ਦੱਸ ਰਹੇ 80s 90s ਦੇ ਬੰਦੇ ਕਾਲ ਕਰ ਰਹੇ ਸੀ, ਉੱਥੇ ਵੀ ਇਹ ਚੀਜ਼ ਜਾਇਜ਼ ਸੀ ਸਰ। ਇਹ ਤੁਹਾਡੀ ਚੋਇਸ ਨਾਲ ਹੀ ਹੋਣਾ ਚਾਹੀਦਾ, ਤੁਸੀਂ ਯਾਦ ਕਰੋ ਸਵੰਬਰ

0: ਫਿਰ ਤਾਂ ਇੱਕ ਬੰਦੇ ਦੀ ਪੂਰੀ ਲਾਈਫ ਸਪੋਇਲ ਕਰਤੀ, ਚਾਹੇ ਉਹਦਾ ਡਿਸੀਜਨ ਰਾਈਟ ਹੈ ਚਾਹੇ ਉਹਦਾ ਰੋਂਗ ਹੈ। ਇੱਕ ਵਾਰੀ ਤਾਂ ਉਹਦੇ ਨਾਲ ਖੜੇ ਹੋ, ਬਾਅਦ ਦੀ ਬਾਅਦ ਚੋਂ
1: ਆਪਣਾ ਜਿਹੜਾ ਬੋਏਫ੍ਰੈਂਡ ਹੈ ਉਹਨੂੰ ਚੁਣਿਆ, ਪੇਰੈਂਟਸ ਨੂੰ ਕਹਿ ਦਿੱਤਾ ਕਿ ਸੋਰੀ ਵੀ

0: ਹਜੇ ਵੀ ਸਮਝ ਹੈ ਕਿ ਨਹੀਂ ਯਾਰ, ਜਿੱਥੇ ਮਾਪੇ ਨਹੀਂ ਮਨਜ਼ੂਰ, ਤੁਸੀਂ ਕਿਵੇਂ ਉਹਨਾਂ ਦੇ ਖਿਲਾਫ ਜਾਓਗੇ?
1: ਤੁਸੀਂ ਇੱਕ ਥੋੜੇ ਜਿਹੇ ਸੋਚ ਕੇ ਦੇਖੋ, ਇਮੋਸ਼ਨਲ, ਜੇ ਤੁਹਾਨੂੰ ਕਿਸੇ ਚੀਜ਼ ਨਾਲ ਪਿਆਰ ਹੈ ਔਰ ਉਹ ਚੀਜ਼ ਤੁਹਾਡੇ ਤੋਂ ਖੋ ਲਈ ਜਾਵੇ ਤਾਂ ਤੁਸੀਂ ਕਿਵੇਂ ਔਰ ਕਿੰਨੇ ਸਾਲ ਚ ਰਿਕਵਰ ਕਰੋਗੇ?
0: ਬਿਲਕੁਲ ਸਹੀ ਗੱਲ।
1: ਹਿਊਮਨ ਬਹੁਤ ਬੜੀ ਚੀਜ਼ ਹੈ ਸਰ, ਉਹ ਤੁਹਾਡਾ ਫਰੈਂਡ ਹੈ, ਤੁਹਾਡਾ ਕੰਪੈਨੀਅਨ ਹੈ, ਤੁਹਾਡੇ ਨਾਲ ਉਹਨੇ ਵਕਤ ਬਿਤਾਇਆ, ਤੁਹਾਡੀਆਂ ਉਹਦੀਆਂ ਗੱਲਾਂ ਤੁਹਾਨੂੰ ਚੰਗੀਆਂ ਲੱਗਦੀਆਂ। ਤੁਸੀਂ ਗੱਲ ਕੀ ਕਰਦੇ ਹੋ, ਇਮੋਸ਼ਨਸ ਹੈ ਤਾਂ ਮਤਲਬ ਫੂਲ ਹੈ ਜਿਹੜੇ ਲੋਕ ਇਹ ਗੱਲਾਂ ਕਰਦੇ ਆ। ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸਦਾ ਸਰ, ਸਾਡੇ ਰਿਲੇਟਿਵ ਦੇ ਵਿੱਚ ਇੱਕ ਹੋਇਆ ਸੀ, ਮੈਨੂੰ ਅੱਜ ਤੱਕ ਨੀ ਉਹ ਭੁੱਲਿਆ। ਉਹਨਾਂ ਨੇ ਉਹ ਮੈਰਿਜ ਹੋਣ ਨਹੀਂ ਸੀ ਦਿੱਤੀ ਬਿਕੋਜ਼ ਆਫ ਦਾ ਫਾਈਨੈਂਸ਼ੀਅਲ ਰੀਜ਼ਨ, ਬਟ ਉਹ ਪੂਰੀ ਪੂਰੀ ਉਮਰ ਰਿਕਵਰ ਨਹੀਂ ਕਰ ਪਾਈ।
0: ਸਹੀ ਗੱਲ, ਨਹੀਂ ਕਰਦੇ।
1: ਦੂਸਰੀ ਮੈਰਿਜ ਵੀ ਚੱਲੀ ਨੀ ਜਿਹੜੀ ਜਿੱਥੇ ਉਹਨਾਂ ਨੇ ਵਿਆਹੀ ਉਹ ਕੁੜੀ।
0: ਨਹੀਂ ਚੱਲਦੇ, ਨਹੀਂ ਚੱਲਦੇ,
1: ਉਹਦਾ ਦਿਲ ਨੀ ਮੰਨਿਆ ਉੱਥੇ।
0: ਚਲੋ ਸਰ,
1: ਦੋ ਮੁੰਡੇ ਹੋਣ ਦੇ ਬਾਵਜੂਦ ਵੀ ਉਹਦਾ ਦਿਲ ਨੀ ਮੰਨਿਆ।
0: ਚਲੋ ਅਸ਼ੂ ਜੀ, ਥੈਂਕ ਯੂ ਸੋ ਮਚ।
1: ਠੀਕ ਹੈ ਜੀ, ਓਕੇ,
0: ਥੈਂਕ ਯੂ। ਸੋ ਦੇਖੋ, ਪੇਰੈਂਟਸ ਸੁਣ ਲਓ ਇਹ ਗੱਲ ਨੂੰ, ਉਹ ਬੱਚਾ ਰਿਕਵਰ ਨਹੀਂ ਹੁੰਦਾ ਜਿਹਦੇ ਤੁਸੀਂ ਕਹਿ ਲਓ ਕਿ ਗਲ ਫੜ ਕੇ ਜਿਹਨੂੰ ਕਹਿੰਦੇ ਹੋ, ਜਾਂ ਤਾਂ ਸਾਡੀ ਹੋ ਜਾ ਜਾਂ ਤੂੰ ਉਹਦੀ ਹੋ ਜਾ। ਦੇਖੋ ਤੁਸੀਂ ਮੰਨਣਾ ਨਹੀਂ, ਹਜੇ ਵੀ ਇਹ ਚੀਜ਼ ਹੈਗੀਆਂ ਨੇ ਯਾਰ। ਕੱਲ ਪਰਸੋਂ ਹੀ ਕਾਲ ਆਈ ਸੀਗੀ, ਕੱਲ ਹੀ ਭਾਅ ਜੀ ਕਹਿੰਦੇ ਕਿ ਨਵੀਂ ਸਾਡੀ ਨੂੰਹ ਹੈ ਜਿਹੜੀ, ਉਹਦੇ ਨਾਲ ਇੱਦਾਂ ਹੋਇਆ। ਸੋ ਜ਼ਰੂਰ ਸਾਰੇ ਸ਼ੇਅਰ ਕਰੋ ਯਾਰ, ਜੇ ਤੁਹਾਡੇ ਮਾਪੇ ਤੁਹਾਨੂੰ ਇੰਜ ਇੱਕ ਅਲਟੀਮੇਟਮ ਦੇ ਰਹੇ ਆ ਕਿ ਜਾਂ ਤਾਂ ਤੁਸੀਂ ਸਾਡੇ ਹੋ ਜਾਓ, ਜਾਂ ਤਾਂ ਤੁਸੀਂ ਆਪਣੇ ਉਹ ਜਿਹੜਾ ਮੁੰਡਾ ਚੁਣਿਆ ਉਹਦੇ ਜਾਂ ਕੁੜੀ ਚੁਣੀ ਹੈ ਜਿਹੜੀ ਉਹਦੇ ਹੋ ਜਾਓ, ਕੀ ਕਹਿੰਦੇ ਹੋ ਤੁਸੀਂ? ਫਿਰ ਜੇ ਮੈਂ ਤੁਹਾਨੂੰ ਸਵਾਲ ਕਰਾਂ, ਜੇ ਤੁਹਾਡੇ ਮਾਪੇ ਤੁਹਾਨੂੰ ਰੋਕਣਗੇ, ਤੁਸੀਂ ਕੀ ਚੁਣੋਗੇ ਜਿਹਦੇ ਨਾਲ ਤੁਹਾਡਾ ਰਿਸ਼ਤਾ ਹੋਇਆ? ਜਾਂ ਜੇ ਤੁਹਾਡੇ ਮਾਂ ਬਾਪ ਕਹਿ ਰਹੇ ਆ ਕਿ ਨਹੀਂ ਬਈ, ਤੁਸੀਂ ਕਹੋਗੇ ਮੋਮ ਡੈਡ ਤੁਸੀਂ ਕਹਿ ਤਾ ਅਸੀਂ ਤੁਹਾਡੇ ਨਾਲ ਹਾਂ, ਭਾਵੇਂ ਸਾਡਾ ਰਿਸ਼ਤਾ ਉੱਥੇ ਸੀਗਾ ਪਿਛਲੇ 7-8 ਸਾਲ ਦਾ, ਅਸੀਂ ਤੁਹਾਡੇ ਨਾਲ ਹਾਂ। ਸੋ ਨੰਬਰ ਹੈ ਆਪਣਾ 905-673-3337। ਯਾਦ ਰੱਖੋ ਦੁਆਬਾ ਟਰੈਵਲ ਨੂੰ, ਬਹੁਤ ਵਧੀਆ ਪ੍ਰਾਈਸ ਹੈ। ਨਵੰਬਰ ਦੇ ਵਿੱਚ ਇੰਡੀਆ ਜਾਓ, ਦਿੱਲੀ ਜਾਓ, ਅਤੇ 5-6 ਮਹੀਨੇ ਲਾ ਕੇ ਆਓ, ਅਪ੍ਰੈਲ 'ਚ ਮੁੜਨਾ। ਦੋ ਅਟੈਚੀ ਸਿਰਫ $1,580 ਦੇ ਵਿੱਚ। ਨਵੰਬਰ ਵਿੱਚ ਜਾਓ ਅਤੇ ਤੁਸੀਂ ਅਪ੍ਰੈਲ 'ਚ ਮੁੜ ਆਓ। 905-796-7800, 905-796-7800, ਦੁਆਬਾ ਟਰੈਵਲ। ਰੋਇਲ ਆਟੋ ਸੈਂਟਰ ਦੇ ਰਾਜ ਭਾਅ ਜੀ, ਤੁਹਾਡੀ ਗੱਡੀ ਦੀ ਇੰਜਨ ਟ੍ਰਾਂਸਮਿਸ਼ਨ ਨੂੰ ਕੋਈ ਵੀ ਕੰਮ ਹੋ ਗਿਆ, ਪੰਗਾ ਪੈ ਗਿਆ, ਊਬਰ ਲਿਫਟ ਦੀ ਸੇਫਟੀ ਇੰਸਪੈਕਸ਼ਨ ਕਰਾਉਣੀ ਹੈ, ਗੱਲ ਕੀ ਕਾਰ ਵੈਨ ਟਰੱਕ ਦਾ ਕੋਈ ਵੀ ਇਸ਼ੂ, ਰੋਇਲ ਆਟੋ ਸੈਂਟਰ ਸਟੀਲਸ ਐਂਡ ਮੈਲਨੀ, ਓਨੈਸਟ ਅਫੋਰਡੇਬਲ ਰਿਲਾਇਬਲ ਟੀਮ ਹੈ। 905-799-1478, 905-799-1478, ਰੋਇਲ ਆਟੋ ਜੀ। ਨਵਰੂਪ ਜੀ,
2: ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ,
0: ਕਿਵੇਂ ਹੋ?
2: ਬਸ ਠੀਕ ਠਾਕ, ਠੀਕ ਠਾਕ ਭਾਜੀ। ਭਾਜੀ ਇੱਕ ਲਾਈਨ ਆ, ਮੱਲੋ ਮੱਲੀ ਅੱਖਾਂ ਲੜੀਆਂ ਟੁੱਟੀਆਂ ਕਚਹਿਰੀਆਂ ਚ ਜਾ ਕੇ,
0: ਹਾਏ ਹਾਏ।
2: ਹਾਂਜੀ ਇਹ ਭਾਜੀ ਮੈਂ ਰੁਲਦੀਆਂ ਵੀ ਵੇਖੀਆਂ ਵਿਚਾਰੀਆਂ, ਧੱਕੇ ਖਾਂਦੀਆਂ, ਬਾਈ ਨਾ ਇੱਧਰ ਦੀਆਂ ਰਹਿੰਦੀਆਂ ਨਾ ਉੱਧਰ ਦੀਆਂ ਰਹਿੰਦੀਆਂ। ਹਾਂਜੀ,
0: ਕੀ ਜਿਹੜੀਆਂ ਆਪਣੇ ਮਾਪਿਆਂ ਨੂੰ ਚੁਣ ਲੈਂਦੀਆਂ ਨੇ?
2: ਨਹੀਂ, ਜਿਹੜੀਆਂ ਮਾਪਿਆਂ ਨੂੰ ਛੱਡ ਦਿੰਦੀਆਂ ਨਾ।
0: ਕੀ? ਅੱਛਾ, ਤੁਸੀਂ ਕਹਿੰਦੇ ਜਿਹੜੀਆਂ ਮਾਪਿਆਂ ਨੂੰ ਛੱਡ ਦਿੰਦੀਆਂ, ਉਹ ਰੁੜਦੀਆਂ ਵੀ ਦੇਖੀਆਂ ਤੁਸੀਂ? ਹੈ,
2: ਦੇਖੀਆਂ ਭਾਜੀ, ਉਹ ਬੜਾ ਤਸ਼ੱਦਦ ਹੁੰਦਾ ਸਹੁਰੇ ਪਰਿਵਾਰ ਦੇ, ਉਹਨਾਂ ਨੂੰ ਪਤਾ ਹੁੰਦਾ ਇਹਦਾ ਪਿੱਛਾ ਨਹੀਂ ਹੈਗਾ। ਹੁਣ ਉਹ ਫਿਰ ਬਹੁਤ ਟੋਰਚਰ ਕਰਦੇ ਭਾਜੀ, ਕਈ ਪਰਿਵਾਰ ਇੱਦਾਂ ਦੇ ਵੀ ਹੈਗੇ ਆ। ਇਹ ਜ਼ਰੂਰੀ ਨਹੀਂ ਆ ਕਿ ਮਤਲਬ ਇਕੱਲਾ ਪਿਆਰ ਹੀ, ਮਤਲਬ ਗਾਣਾ ਹੀ ਕਿੱਦਾਂ ਪੀਪੇ ਵਿੱਚ ਜਦੋਂ ਆਟਾ ਮੁੱਕਦਾ ਜਾਨੂੰ ਜ਼ਹਿਰ ਲੱਗਦਾ ਭਾਜੀ, ਫਿਰ ਉਦੋਂ ਕਲੇਸ਼ ਚੱਲਦੇ ਆ ਫਿਰ। ਹਾਂਜੀ,
0: ਤੁਸੀਂ ਕੀ ਕਹਿੰਦੇ ਹੋ ਵੀ ਕੁੜੀ ਨੂੰ ਫਿਰ ਆਪਣੇ ਮਾਪਿਆਂ ਦੀ ਸੁਣਨੀ ਚਾਹੀਦੀ ਹੈ?
2: ਜਾਂ ਤੇ ਭਾਜੀ 100% ਦੇਣਾ ਚਾਹੀਦਾ ਮਨਾਉਣ ਵਾਸਤੇ। ਹਾਂਜੀ, ਤੇ ਜਾਂ ਫਿਰ ਭਾਜੀ ਜਦੋਂ ਪਤਾ ਵਾ ਘਰ ਦੇ ਇੱਦਾਂ ਦੇ, ਫਿਰ ਇੱਦਾਂ ਦਾ ਡਿਸੀਜਨ ਹੀ ਨਾ ਲਓ। ਹਾਂਜੀ, ਲੱਭਣਾ ਮੁੰਡਾ, ਫਿਰ ਮੁੰਡਾ ਕੁੜੀ ਜੇ ਲੱਭਣਾ ਵਾ ਆਪਣੇ ਵਿੱਚ ਹੀ ਲੱਭ ਲਓ। ਹਨਾ, ਮੈਂ
0: ਤੇ ਦੇਖੋ ਯਾਰ, ਐਂ ਥੋੜਾ ਪਿਆਰ ਹੁੰਦਾ, ਪਿਆਰ ਤਾਂ ਕਿਤੇ ਵੀ ਹੋ ਸਕਦਾ।
2: ਹਾਂ, ਇਹਦੇ ਕੇਸ ਤੇ ਹੁੰਦੇ ਆ ਭਾਜੀ, ਜੇ ਹੁਣ ਜੋ ਵੀ ਹਨਾ ਮਿਲ ਗਿਆ ਦਿਲ, ਵੱਧ ਤੋਂ ਵੱਧ ਕੋਸ਼ਿਸ਼ ਕੁੜੀ ਇਹੀ ਕਰੇ ਘਰਦਿਆਂ ਨੂੰ ਮਨਾਉਣ ਦੀ ਭਾਜੀ, ਕਿਉਂਕਿ ਇਕੱਲਾ ਵਿਆਹ ਨੀ ਹੁੰਦਾ, ਬਾਅਦ ਬੜੇ ਹੋਰ ਬੜੇ ਤਿਉਹਾਰ ਭਾਜੀ ਰਸਮਾਂ ਹੁੰਦੀਆਂ ਵਾ, ਫਿਰ ਬੱਚੇ ਕੀ ਕਹਿਣਗੇ ਸਾਡੇ ਨਾਨਕੇ ਕਿੱਥੇ ਆ ਜਾਂ ਕੌਣ ਹੀ ਗਏ।
0: ਪਰ ਭਾਜੀ ਯਾਰ, ਸੋਰੀ ਟੂ ਸੇ, ਪਰ ਫਿਰ ਜਦੋਂ ਬੱਚੇ ਵੱਡੇ ਹੋ ਗਏ ਦੱਸਣਾ ਪਊਗਾ ਵੀ ਤੇਰੇ ਉਹ ਮੰਨਦੇ ਨੀ ਸੀ ਤੇਰੇ ਪਿਓ ਨੂੰ, ਤੇ ਫਿਰ ਮੈਨੂੰ ਇਹ ਫੈਸਲਾ ਲੈਣਾ ਪਿਆ।
2: ਫਿਰ ਭਾਜੀ ਉਹ ਵੀ ਗਾੜੀ ਵੀ ਇਸੇ ਗੱਲ ਤੇ ਤਿਆਰ ਰਹਿਣ ਕਿ ਮਾਂ ਪਿਓ ਪੁੱਤ ਪਿਤਾ ਪਿਰ ਘੋੜਾ ਮੋਦਾ ਨਹੀਂ ਤਾਂ ਥੋੜਾ ਥੋੜਾ, ਜੇ ਕੱਲ ਨੂੰ ਆਪਣੀ ਕੁੜੀ ਦਾ ਨਹੀਂ ਨਿਕਲ ਆਈ ਫਿਰ ਉਹਨੇ ਹੀ ਅੱਗੇ ਸਟੈਂਡ ਹੋਣਾ ਚਾਹੀਦਾ ਉਹਨਾਂ ਨੂੰ।
0: ਚਲੋ ਨਹੀਂ, ਠੀਕ ਹੈ, ਥੈਂਕ ਯੂ ਵੀਰੇ। ਬਟ ਨਹੀਂ, ਹੁਣ ਦੇਖੋ ਜਿਹੜੀ ਜਨਰੇਸ਼ਨ ਨੂੰ ਚੇਂਜ ਹੋ ਰਹੀ ਆ ਨਾ, ਆਪਣੀ ਜਨਰੇਸ਼ਨ ਹੈ, ਤੁਸੀਂ ਬੱਚਿਆਂ ਨੂੰ ਕਦੇ ਐਂ ਕਹੋਗੇ ਕਿ ਜੇ ਤਾਂ ਤੂੰ ਉਹਨੂੰ ਚੁਣ ਲਿਆ ਤਾਂ ਸਾਡੇ ਨਾਲ ਨਾ ਗੱਲ ਕਰੀ, ਆਪਾਂ ਤਾਂ ਕਦੇ, ਮੈਂ ਤਾਂ ਕਦੇ ਨਾ ਕਹਾਂ। ਸੋ ਖੈਰ, ਇੱਕ ਤੁਸੀਂ ਏਰੀਅਨ ਮਿਲਸ ਐਕਿਰਾ ਨੂੰ ਯਾਦ ਰੱਖੋ, ਗੱਡੀ ਲੈਣੀ ਹੈ ਐਕਿਰਾ ਦੀ ਲਓ, ਏਰੀਅਨ ਮਿਲਸ ਐਕਿਰਾ ਦੀ ਟੀਮ ਤੁਹਾਡੇ ਲਈ ਹਾਜ਼ਰ ਹੈ, ਅਤੇ ਨੰਬਰ ਹੈ 905 8285800, Aaron Mills, Acura de Jagdeep Palla, Karan Sharma, 9058285800. ਇੱਕ ਤੁਸੀਂ ਯਾਰ ਇੰਡੀਅਨ ਫਰੂਟਲੈਂਡ 'ਤੇ ਜਾਓ, ਇੰਡੀਅਨ ਫਰੂਟਲੈਂਡ ਦੀ ਜਿਹੜੀ ਲੋਕੇਸ਼ਨ ਹੈ ਸੈਂਡਲੋਡ ਅਤੇ ਹਰਨਟੇਰੀਓ ਵਾਲੀ, ਉੱਥੇ ਐਡੀ ਜ਼ਬਰਦਸਤ ਸੇਲ ਲੱਗੀ ਹੋਈ ਹੈ, ਮੈਂ ਕਹਿੰਦਾ ਛੱਡ ਹੀ ਗੱਲਾਂ ਦਿਓ। ਸ਼ੇਰ ਦੇਸੀ ਸਟਾਲ ਆਟਾ 10 pound 6.99, ਸਵਰਨਾ ਚੱਕੀ ਦਾ ਆਟਾ 20 pound 10.99, ਇੰਡੀਆ ਗੇਟ ਫੀਸਟ ਰੋਜ਼ਾਨਾ ਰਾਈਸ 10 pound 8.99, ਆਪਣਾ 2% ਦਾ ਦੁੱਧ 4 liter 4.99, ਸੈਂਡਲਵੁੱਡ ਐਂਡ ਹਰਨਟੇਰੀਓ ਇੰਡੀਅਨ ਫਰੂਟਲੈਂਡ। 9046 ਹੈਲੋ,
3: ਹੈਲੋ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਜੀ?
0: ਠੀਕ ਹੈ ਜੀ, ਕਿਵੇਂ ਹੋ?
3: ਵਧੀਆ ਭਾਜੀ। ਵੈਸੇ ਨਾ ਇਹ ਤੁਸੀਂ ਟੋਪਿਕ ਤਾਂ ਬਹੁਤ ਵਧੀਆ ਛੇੜਿਆ ਵਾ, ਵੇਖੋ ਤੁਸੀਂ ਲਓ ਮੈਰਿਜ ਜ਼ਰੂਰ ਕਰਾ ਲੈਂਦੇ ਪਰ ਬਾਅਦ ਚੋਂ ਵਾਲਾ ਦਾ ਹਾਲ ਵੀ ਤਾਂ ਸੋਚਣਾ ਚਾਹੀਦਾ ਨਾ। ਇੱਕ ਪਿਓ ਜਿਹਨੇ ਸਾਰੀ ਜ਼ਿੰਦਗੀ ਆਪਣੇ ਆਪ ਦੀ ਧੀ ਨੂੰ ਵੱਡਾ ਕੀਤਾ, ਪੜ੍ਹਾਇਆ ਲਿਖਾਇਆ, ਜਦੋਂ ਵੇਖਦਾ ਵਾ ਕਿ ਦੂਜੀ ਬਰਾਦਰੀ ਹੈ ਜਾਂ ਕੁਛ ਆ, ਉਹਦੀ ਸਾਰੇ ਕਿਤੇ ਬਣੀ ਹੁੰਦੀ ਹੈ, ਮਾਰਕੀਟ ਵਿੱਚ ਤੁਰਦਾ ਵਿਸਰਦਾ ਵਾ, ਫਿਰ ਜਦੋਂ ਦੂਜੇ ਪਾਸੇ ਵਿਆਹ ਕਰਾਉਂਦੇ ਆ ਉਹਦੇ ਚਾਚੇ ਤਾਏ ਸਾਰੇ ਇੱਚਰਾਂ ਕਰਦੇ ਆ, ਮਾਂ ਬਾਹਰ ਨਿਕਲਣ ਜੋਗੀ ਨੀ ਰਹਿੰਦੀ, ਜਾਂ ਉਹ ਰਿਸ਼ਤੇਦਾਰਾਂ ਦੇ ਵਿੱਚ ਗੱਲ ਹੀ ਨੀ ਕਰਨ ਜੋਗੀ
0: ਰਹਿੰਦੀ। ਕਿਉਂ ਨੀ ਜੋਗੇ ਰਹਿੰਦੇ? ਉਹ ਤਾਂ ਫਿਰ ਉਹਨਾਂ ਦੀ ਇੱਕ, ਸੋਰੀ ਤੁਸੀਂ, ਇੱਕ ਮੂਰਖਤਾ ਫਿਰ ਉਹਨਾਂ ਦੀ ਹੈ। ਕਿਉਂ ਯਾਰ, ਫਿਰ ਕੀ ਹੋ ਗਿਆ?
3: ਨਹੀਂ ਹੋਇਆ ਤਾਂ ਚਲੋ ਕੁਛ ਨੀ, ਪਰ ਇੱਕ ਮੈਂਟੈਲਿਟੀ ਤਾਂ ਹੁੰਦੀ ਹੈ ਨਾ ਆਪਣੇ ਪੰਜਾਬ ਦੇ ਵਿੱਚ ਤਾਂ ਖਾਸ ਕਰਕੇ ਹੁੰਦੀ ਹੈ, ਚਲੋ ਆਪਦੀ ਮਰਜ਼ੀ ਨਾਲ ਚੜਾ ਵੀ ਲੈਂਦੀ ਵਿਆਹ, ਉਹ ਵੀ ਉਹ ਠੀਕ ਆ, ਪਰ ਬਾਅਦ ਦੇ ਵਿੱਚ ਜ਼ਿਆਦਾਤਰ ਲਵ ਮੈਰਿਜ ਤਾਂ ਟੁੱਟ ਹੀ ਜਾਂਦੀਆਂ ਨੇ।
0: ਕੌਣ ਕਹਿੰਦਾ? ਤੁਹਾਡੇ ਕੋਲ ਇਹਦਾ ਕੋਈ ਸਟੈਟਿਸਟਿਕ ਹੈਗਾ?
3: ਹਾਂਜੀ,
0: ਜ਼ਿਆਦਾਤਰ
3: ਭਾਜੀ ਜ਼ਿਆਦਾਤਰ ਇੰਝ ਹੁੰਦਾ ਕਿ ਬਾਅਦ ਚ ਉਪਲਬਧ, ਜਿਵੇਂ ਵਿਆਹ ਤੋਂ ਪਹਿਲਾਂ ਤਾਂ ਇੱਕ ਦੂਜੇ ਨੂੰ ਸਾਰੀ ਗੱਲ ਸਾਂਝੀ ਕਰ ਲੈਣੀ, ਸਾਰਾ ਕੁਛ ਕਰ ਲੈਣਾ, ਜਦੋਂ ਬਾਅਦ ਦੇ ਵਿੱਚ ਆਉਂਦਾ ਵਾ ਰਿਸ਼ਤੇਦਾਰ ਇੱਕ ਦੂਜੇ ਦੀ ਭੈਣ ਜਾਂ ਆਉਂਦੀਆਂ ਭੂਆ, ਉਹ ਇੱਕ ਦੂਜੇ ਟਿਕਟ ਨੀ ਦਿੰਦੀਆਂ ਹੁੰਦੀਆਂ, ਲੜਾਈ ਪੈਂਦੀ ਹੈ, ਪਹਿਲਾਂ ਤਾਂ ਉਹ ਸਾਰੀ ਗੱਲ ਸਾਂਝੀ ਕਰ ਲੈਂਦਾ, ਬਾਅਦ ਚ ਉਹ ਗੱਲਾਂ ਲਟਾਉਂਦਾ ਵਾ, ਬਾਅਦ ਦੇ ਵਿੱਚ ਤਾਂ ਸਿਚੁਏਸ਼ਨ ਬਹੁਤ ਹੋ ਜਾਂਦੀ, ਜਦੋਂ ਬੰਦਾ ਉਹ ਇਕੱਲਾ ਰਹਿ ਜਾਂਦਾ ਹੈ ਨਾਲੇ ਡਿਪਰੈਸ਼ਨ ਹੋ ਜਾਂਦਾ, ਸਾਰਾ ਕੋਈ ਬੁਰਾ ਹਾਲ ਹੋ ਜਾਂਦਾ।
0: ਨਹੀਂ ਫਿਰ ਇਹੀ ਗੱਲ ਤਾਂ ਫਿਰ ਮਾਪਿਆਂ ਨੂੰ ਸੋਚਣੀ ਚਾਹੀਦੀ ਹੈ ਕਿ ਸਾਡੀ ਧੀ ਹੈ ਜਾਂ ਸਾਡਾ ਮੁੰਡਾ ਇਹ ਬਾਅਦ ਚੋਂ